Yeah.

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ। ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ, ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ। ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

ちゃった。

0: ద్వాపర రేడియో.
1: ਦੁਆਬਾ ਰੇਡੀਓ ਦੇ ਸਰੋਤਿਆਂ ਦਾ ਮੈਂ ਸੁਖਵੀਰ ਜੋਗਾ ਸਵਾਗਤ ਕਰਦਾ ਹਾਂ ਜੀ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ। ਅੱਜ ਅਸੀਂ ਗੱਲ ਕਰਾਂਗੇ ਉਦਯੋਗਿਕ ਖੇਤਰ ਦੇ ਵਿੱਚ ਰੁਜ਼ਗਾਰ ਅਤੇ ਸਿੱਖਿਆ ਦੇ ਮੌਕਿਆਂ ਬਾਰੇ। ਗੱਲ ਕਰਨ ਲਈ ਮੇਰੇ ਨਾਲ ਨੇ ਮੈਡਮ ਸਹਿਬਾਨਾ ਜੀ। ਸਹਿਬਾਨਾ ਜੀ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
2: ਧੰਨਵਾਦ ਸੁਖਬੀਰ ਜੀ, ਮੈਂ ਬਹੁਤ ਧੰਨਵਾਦ ਕਰਦੀ ਹਾਂ ਦੁਆਬਾ ਰੇਡੀਓ ਦਾ ਵੀ ਕਿ ਮੈਨੂੰ ਸਰੋਤਿਆਂ ਦੇ ਨਾਲ ਆਪਣੇ ਵਿਚਾਰ ਸਾਂਝੇ ਕਰਨ ਦਾ ਮੌਕਾ ਮਿਲ ਰਿਹਾ ਹੈ।
1: ਹਾਂਜੀ, ਆਪਾਂ ਅੱਜ ਗੱਲ ਕਰਾਂਗੇ ਉਦਯੋਗਿਕ ਖੇਤਰ ਵਿੱਚ ਰੁਜ਼ਗਾਰ ਦੇ ਮੌਕਿਆਂ ਬਾਰੇ। ਸ਼ੁਰੂਆਤ ਦੇ ਵਿੱਚ ਇਹ ਦੱਸੋ ਕਿ ਉਦਯੋਗਿਕ ਖੇਤਰ ਵਿੱਚ ਕਿਹੜੇ ਕਿਹੜੇ ਕੀ ਆ ਜਾਂਦਾ ਹੈਗਾ?
2: ਹਾਂਜੀ, ਉਦਯੋਗਿਕ ਖੇਤਰ ਚ ਦੇਖੋ ਜੀ, ਜਿੱਦਾਂ ਹੀ ਮਤਲਬ ਸਾਡੇ ਜਿਹੜੇ ਵਿਦਿਆਰਥੀ ਵਰਗ ਹੈ ਉਹ ਪਲੱਸ 1 ਔਰ ਪਲੱਸ 2 ਦੇ ਵਿੱਚ ਹੁੰਦੇ ਆ ਜਾਂ 10th ਪਾਸ ਕਰਦੇ ਆ, 10th ਪਾਸ ਕਰਨ ਤੋਂ ਬਾਅਦ ਤੁਰੰਤ ਉਹਨਾਂ ਦੇ ਦਿਮਾਗ ਦੇ ਵਿੱਚ ਇੱਕ ਕੁਐਸਚਨ ਅਰਾਈਜ਼ ਹੋਣਾ ਜ਼ਰੂਰ ਸ਼ੁਰੂ ਹੋ ਜਾਂਦਾ ਹੈ ਕਿ ਮੈਂ ਕਿਹੜੇ ਖੇਤਰ ਦੇ ਵਿੱਚ ਜਾਣਾ ਹੈ, ਮੈਂ ਕਿਵੇਂ ਦਾ ਕੋਰਸ ਕਰਨਾ ਹੈ, ਮੈਂ ਕੋਈ ਡਿਗਰੀ ਕਰਨੀ ਹੈ ਜਾਂ ਮੈਂ ਪਲੱਸ 1 ਤੇ ਪਲੱਸ 2 ਕਰਨੀ ਹੈ। ਤਾਂ ਇਹ ਬੜਾ ਹੀ ਕਾਮਨ ਜਿਹਾ ਕੁਐਸਚਨ ਹੈ ਜਿਹੜਾ ਸਾਰੇ ਵਿਦਿਆਰਥੀਆਂ ਦੇ ਦਿਮਾਗ 'ਚ ਹੁੰਦਾ ਹੈ। ਤੇ ਜਿਹੜਾ ਅੱਜ ਅਸੀਂ ਗੱਲ ਕਰਨ ਵਾਲੇ ਹਾਂ ਉਦਯੋਗਿਕ ਖੇਤਰ ਬਾਰੇ, ਤਾਂ ਇਹ ਜਿਹੜਾ ਪੂਰਨ ਰੂਪ ਦੇ ਵਿੱਚ ਜਿਹੜਾ ਸਾਡਾ ਸਕਿੱਲ ਹੈ ਸਾਡੇ ਹੁਨਰ ਦੇ ਉੱਪਰ ਡਿਪੈਂਡ ਕਰਦਾ ਇਹ।
1: ਅੱਛਾ ਜੀ।
2: ਹਾਂਜੀ, ਜਿੱਦਾਂ ਉਦਯੋਗਿਕ ਖੇਤਰ ਦੇ ਵਿੱਚ ਬੱਚੇ ਅਗਰ ਜਾਣਾ ਚਾਹੁੰਦੇ ਨੇ ਤਾਂ ਉਹਦੇ ਲਈ ਉਹਨਾਂ ਨੂੰ ਜ਼ਿਆਦਾ ਆਪਣੇ ਹੁਨਰ ਦਾ ਜਿਹੜਾ ਨਿਰਮਾਣ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਉਦਯੋਗਿਕ ਖੇਤਰ ਦੇ ਵਿੱਚ ਕੀ ਹੈ ਕਿ ਬਹੁਤ ਸਾਰੇ ਜਿਹੜੇ ITI ਜਿੱਦਾਂ ਕਿ ITIs ਨੇ ਇਹ ਕੋਰਸ ਆਫਰ ਕਰਦੀਆਂ ਨੇ, ਠੀਕ ਹੈ। ਇਹਦੇ ਵਿੱਚ ਸਕਿੱਲ ਇੰਡੀਆ ਕਰਕੇ ਸਾਡੇ ਗਵਰਨਮੈਂਟ ਵੀ ਕਾਫੀ ਸਾਰੇ ਪ੍ਰੋਗਰਾਮ ਲਾਂਚ ਕਰ ਰਹੀ ਹੈ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਦੇ ਥਰੂ ਜਾਂ ਸਕਿੱਲ ਇੰਡੀਆ ਦੇ ਥਰੂ ਸਾਡੇ ਜਿਹੜੇ ਵਿਦਿਆਰਥੀਆਂ ਨੂੰ ਸਕਿੱਲ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਜਿਹੜੇ ਸਾਡਾ ਬੇਰੁਜ਼ਗਾਰ ਵਰਗ ਹੈ ਉਹਨੂੰ ਹੁਨਰ ਦੇ ਕੇ ਕੋਈ ਨਾ ਕੋਈ ਕਿਸੇ ਵਧੀਆ ਉਦਯੋਗਿਕ ਖੇਤਰ ਦੇ ਵਿੱਚ ਸੈਟਲ ਕੀਤਾ ਜਾ ਸਕੇ ਜਾਂ ਕਿਸੇ ਹੋਰ ਵਧੀਆ ਕੰਪਨੀ ਦੇ ਵਿੱਚ ਜਾਂ ਫਿਰ ਕਿਸੇ ਵੀ ਤਰ੍ਹਾਂ ਨਾਲ ਉਹਨੂੰ ਇੰਪਲੋਇਬਲ ਸਕਿੱਲ ਦਿੱਤੇ ਜਾ ਸਕਣ।
1: ਅੱਛਾ ਜੀ।
2: ਤੇ ਜਦੋਂ ਅਸੀਂ ਉਦਯੋਗਿਕ ਖੇਤਰ ਦੇ ਵਿੱਚ ਜਾਣ ਬਾਰੇ ਗੱਲ ਕਰਦੇ ਹਾਂ ਤਾਂ ਇਹਦੇ ਵਿੱਚ ਸਾਡੇ ਬੱਚਿਆਂ ਨੂੰ ਜਿਹੜੇ ਕੋਰਸਾਂ ਦੀ ਜ਼ਰੂਰਤ ਹੈ ਤਾਂ ਉਹਨਾਂ ਕੋਰਸਾਂ ਦੇ ਵਿੱਚ ਸਾਡੇ ਕੋਲ ਜਿਵੇਂ ਟੂਲ ਐਂਡ ਡਾਈ ਮੇਕਰ ਇੰਜੀਨੀਅਰਿੰਗ ਹੋ ਗਿਆ, ਡ੍ਰੌਟਮੈਨ ਹੋ ਗਿਆ, ਡੀਜ਼ਲ ਮਕੈਨਿਕ ਇੰਜੀਨੀਅਰਿੰਗ, ਫਿਟਰ, ਵੈਲਡਰ, ਮੋਟਰ ਡਰਾਈਵਿੰਗ ਕਮ ਮਕੈਨਿਕ ਹੋ ਗਿਆ, ਇਲੈਕਟ੍ਰੀਸ਼ੀਅਨ ਹੋ ਗਏ, ਸਟੀਲ ਮੈਟਲ ਵਰਕਰ ਹੋ ਗਏ, ਕਾਰਪੇਂਟਰ, ਪਲੰਬਰ, ਤਾਂ ਕਾਫੀ ਸਾਰੇ।
1: ਮਤਲਬ ਇਹ ਹੈ ਵੀ ਜਿੰਨੇ ਵੀ ਆਪਣੇ ਆਲੇ ਦੁਆਲੇ ਕੰਮ ਚੱਲਦੇ ਹੈ ਸਾਰਿਆਂ ਨਾਲ ਹੀ ਸੰਬੰਧਿਤ ਕੋਰਸ ਹੋ ਗਏ।
2: ਬਿਲਕੁਲ ਹਾਂਜੀ, ਜਿੱਦਾਂ ਸਾਰੀ ਮਕੈਨਿਕ ਦਾ ਵੀ ਕੰਮ ਇਹਦੇ ਵਿੱਚ ਆ ਜਾਂਦਾ ਹੈ, ਇਲੈਕਟ੍ਰੀਸ਼ੀਅਨ ਦਾ ਸਾਨੂੰ ਆਮ ਹੀ ਘਰਾਂ ਦੇ ਵਿੱਚ ਜ਼ਰੂਰਤ ਪੈਂਦੀ ਹੈ। ਤਾਂ ਇਹ ਸਾਡੇ ਆਲੇ ਦੁਆਲੇ ਦੇ ਜਿੰਨੇ ਵੀ ਛੋਟੇ ਮੋਟੇ ਕੰਮ ਹੈਗੇ ਹੈ ਤਾਂ ਉਹ ਸਾਰੇ ਹੀ ਸਾਡੇ ਜਿਹੜਾ ਉਦਯੋਗਿਕ ਖੇਤਰ ਹੈ ਇਹਦੇ ਵਿੱਚ ਆ ਜਾਂਦੇ ਨੇ। ਔਰ ਇਹ ਸਾਰੇ ਜਿਹੜੇ ਕੋਰਸ ਨੇ, ਡਿਪਲੋਮਾ ਕੋਰਸ ਨੇ, ਇਹ ITI ਦੇ ਥਰੂ ਅਵੇਲੇਬਲ ਨੇ, ਸਾਡੇ ਪੰਜਾਬ ਦੇ ਵਿੱਚ ਅਵੇਲੇਬਲ ਨੇ। ਤੇ ਇਹਦੇ ਥਰੂ ਜਿੱਦਾਂ ਇਹਨਾਂ ਦਾ ਕੋਈ ਜ਼ਿਆਦਾ ਉਹ ਨਹੀਂ ਹੁੰਦਾ ਹੈਗਾ ਵੀ ਤੁਹਾਨੂੰ ਦੋ ਦੋ ਚਾਰ ਚਾਰ ਸਾਲ ਜਾਂ ਤਿੰਨ ਤਿੰਨ ਸਾਲ ਲਗਾਉਣੇ ਪੈਣਗੇ, ਮੈਕਸਿਮਮ ਇਹ 2 ਸਾਲ ਦੇ ਹੁੰਦੇ ਨੇ।
1: ਅੱਛਾ ਜੀ। ਕੋਈ ਵੀ ਕੋਰਸ ਦੋ ਸਾਲ ਦਾ
2: ਮਿਨੀਮਮ ਆਪਾਂ ਲਗਾ ਲਓ 1 ਸਾਲ ਦਾ ਹੁੰਦਾ ਹੈ ਤੇ ਮੈਕਸਿਮਮ ਅਸੀਂ 2 ਸਾਲ ਦਾ ਲਗਾ ਕੇ ਚੱਲਦੇ ਹਾਂ।
1: ਅੱਛਾ ਜੀ। ਮਤਲਬ ਇਹ ਕੋਰਸ ਨੇ ਜਿਹੜੇ ਕਾਫੀ ਲਾਹੇਵੰਦ ਨੇ ਵਿਦਿਆਰਥੀਆਂ ਲਈ।
2: ਹਾਂਜੀ, ਕਾਫੀ ਜ਼ਿਆਦਾ ਫਾਇਦੇਮੰਦ ਨੇ। ਅਗਰ ਬੱਚਾ ਚਾਹੁੰਦਾ ਹੈ ਕਿ ਉਹ ਬਹੁਤ ਜਲਦੀ ਆਪਣਾ ਇਨਕਮ ਸੋਰਸ ਜਨਰੇਟ ਕਰ ਲਵੇ, ਹੈਨਾ, ਤੇ ਜਿੱਦਾਂ ਹੁਣ ਸਾਡੇ ਵਿਦਿਆਰਥੀ ਵਰਗ ਹੈ, ਸਾਰੇ ਵਿਦਿਆਰਥੀ ਡਾਕਟਰ ਨਹੀਂ ਬਣ ਸਕਦੇ, ਸਾਰੇ ਹੀ ਵਿਦਿਆਰਥੀ ਇੰਜੀਨੀਅਰ ਨਹੀਂ ਬਣ ਸਕਦੇ, ਸਾਰੇ ਵਿਦਿਆਰਥੀ ਜਿਹੜੇ ਵੱਡੀ ਵੱਡੀ ਡਿਗਰੀਜ਼ ਨੇ ਜਿਹੜੀ ਉਹਨਾਂ ਦੇ ਵਿੱਚ ਐਡਮਿਸ਼ਨ ਨਹੀਂ ਲੈ ਪਾਉਂਦੇ।
1: ਠੀਕ ਹੈ ਜੀ।
2: ਤਾਂ ਹੁਣ ਇੱਥੇ ਸਾਡੇ ਕੋਲੇ ਉਹਨਾਂ ਕੋਲ ਜਿਹੜਾ ਸਕਸੈਸ ਹਾਸਲ ਕਰਨ ਦਾ ਦੂਸਰਾ ਰਸਤਾ ਰਹਿ ਜਾਂਦਾ ਹੈ ਉਹ ਹੈਗਾ ITIs। ਤਾਂ ਇਹਦੇ ਵਿੱਚ ਕੀ ਹੁੰਦਾ ਹੈ, ਜਿਹੜੇ ITIs ਨੇ ਇਹਦੇ ਵਿੱਚ ਇੱਕ ਤਾਂ ਬੱਚਾ ਬੜਾ ਜਲਦੀ ਇੰਪਲੋਇਬਲ ਹੋ ਜਾਂਦਾ ਹੈ, ਠੀਕ ਹੈ। ਉਹਦੇ ਵਿੱਚ ਜਿੱਦਾਂ ਹੀ ਉਹ 10th ਤੋਂ ਬਾਅਦ ਜਾਂ ਫਿਰ 12th ਤੋਂ ਬਾਅਦ ਉਹ ਆਪਣੀ 10th 12th ਤੋਂ ਬਾਅਦ ਇਹ ਕੋਰਸ ਕਰਦਾ ਹੈ ਤਾਂ ਉਹ ਤੋਂ ਬਾਅਦ ਉਹ 2 ਸਾਲ ਬਾਅਦ ਕੰਪਲੀਟਲੀ ਤਿਆਰ ਹੁੰਦਾ ਕਿਤੇ ਵੀ ਕੰਮ ਕਰਨ ਦੇ ਲਈ।
1: ਅੱਛਾ
2: ਤਾਂ
1: ਜੀ,
2: ਇੱਕ ਤਾਂ ਇਹ ਹੈ ਕਿ ਜਿਹੜੇ ਬੱਚੇ ਜਲਦੀ ਇਨਕਮ ਸੋਰਸ ਜਨਰੇਟ ਕਰਨਾ ਚਾਹੁੰਦੇ ਨੇ, ਆਪਣਾ ਕੋਈ ਕਮਾਈ ਦਾ ਸਾਧਨ ਬਣਾਉਣਾ ਚਾਹੁੰਦੇ ਨੇ ਜਲਦੀ ਜਲਦੀ ਘੱਟ ਏਜ ਦੇ ਵਿੱਚ, ਤਾਂ ਉਹਨਾਂ
1: ਹਾਂਜੀ
2: ਲਈ ਇਹ ਬੜਾ ਲਾਹੇਵੰਦ ਕੋਰਸ ਹੈ। ਇਹ ITI ਦੇ ਸਾਰੇ ਬੜੀ ਲਾਹੇਵੰਦ ਕੋਰਸ ਨੇ।
1: ਅੱਛਾ ਜੀ,
2: ਹਾਂਜੀ
1: ਇਹਨਾਂ ਜਿਹੜੇ ਕੋਰਸ ਨੇ ਇਹਨਾਂ ਨੂੰ ਪ੍ਰਾਈਵੇਟ ਖੇਤਰ ਦੇ ਵਿੱਚ ਕੰਮ ਮਿਲਦਾ ਹੈ ਜਾਂ ਸਰਕਾਰੀ ਖੇਤਰ ਦੇ ਵਿੱਚ, ਜਾਂ ਉਹ ਆਪਣਾ ਕਾਰੋਬਾਰ ਕਰ ਸਕਦੇ ਆ?
2: ਹਾਂਜੀ, ਇਸ ਤੋਂ ਪਹਿਲਾਂ ਕਿ ਮੈਂ ਤੁਹਾਨੂੰ ਇਸ ਬਾਰੇ ਦੱਸਾਂ ਕਿ ਇਹਦੇ ਵਿੱਚ ਕਿਹੜੀਆਂ ਕਿਹੜੀਆਂ ਜੋਬਸ ਅਵੇਲੇਬਲ ਨੇ, ਮੈਂ
1: ਹਾਂਜੀ
2: ਤੁਹਾਨੂੰ ਇੱਕ ਚੀਜ਼ ਹੋਰ ਵੀ ਦੱਸ ਦਿੰਦੀ ਹਾਂ ਕਿ ਇਹਦੇ ਜਿਹੜੇ ਹੁਣ ਜਿੱਦਾਂ ਹੀ ਅਸੀਂ ਉਦਯੋਗਿਕ ਖੇਤਰ ਬਾਰੇ ਗੱਲ ਕਰਦੇ ਹਾਂ, ਇੰਡਸਟਰੀਅਲ ਖੇਤਰ ਬਾਰੇ ਗੱਲ ਕਰਦੇ ਹਾਂ, ਤਾਂ ਕਾਫੀ ਵਾਰੀ ਬੱਚਿਆਂ ਦੇ ਦਿਮਾਗ ਦੇ ਵਿੱਚ, ਵਿਦਿਆਰਥੀਆਂ ਦੇ ਦਿਮਾਗ 'ਚ ਇਹ ਚੀਜ਼ ਗੱਲ ਆ ਜਾਂਦੀ ਹੈ
1: ਹਾਂਜੀ
2: ਕਿ ਪਤਾ ਨਹੀਂ ਸਾਨੂੰ ਕਿੰਨਾ ਜ਼ਿਆਦਾ ਪੜ੍ਹਨਾ ਪਏਗਾ ਇਸ ਖੇਤਰ ਦੇ ਵਿੱਚ ਸਫਲਤਾ ਹਾਸਿਲ ਕਰਨ ਦੇ ਲਈ।
1: ਅੱਛਾ
2: ਤਾਂ
1: ਜੀ,
2: ਉੱਥੇ ਮੈਂ ਤਾਂ ਇਹ ਗੱਲ ਕਲੀਅਰ ਕਰਨਾ ਚਾਹੁੰਦੀ ਹਾਂ ਕਿ ਕੁਝ ਕੋਰਸ ਇਹੋ ਜਿਹੇ ਵੀ ਨੇ ਜਿਹੜੇ 8ਵੀਂ ਪਾਸ ਬੱਚੇ ਵੀ ਕਰ ਸਕਦੇ ਨੇ,
1: ਅੱਛਾ ਜੀ,
2: ਤੇ ਕੁਝ ਕੋਰਸ ਹੈਗੇ ਨੇ ਜਿਹੜੇ 10ਵੀਂ ਪਾਸ ਬੱਚੇ ਵੀ ਕਰ ਸਕਦੇ ਨੇ, ਤੇ 12ਵੀਂ ਤੋਂ ਬਾਅਦ ਵੀ ਇਹੋ ਜਿਹੇ ਕੋਰਸ ਅਵੇਲੇਬਲ ਨੇ। ਮਤਲਬ ਇਹਦੇ ਲਈ
1: ਅੱਛਾ
2: ਕੋਈ ਜ਼ਿਆਦਾ ਤੁਹਾਨੂੰ ਵੱਡੀ ਡਿਗਰੀ ਕਰਨ ਤੋਂ ਬਾਅਦ ਇਹ ਨਹੀਂ ਹੈ ਕਿ ਤੁਸੀਂ ਤੁਹਾਡੀ ਐਲੀਜੀਬਿਲਿਟੀ ਬਣੂਗੀ। ਜਿਹੜੇ ਬੱਚੇ 10ਵੀਂ 12ਵੀਂ ਤੋਂ ਬਾਅਦ ਚਾਹਣ ਤਾਂ ਉਹ ਇਹ ਕੋਰਸ ਕਰ ਸਕਦੇ ਨੇ।
1: ਠੀਕ ਹੈ, ਮਤਲਬ ਵੀ ਜ਼ਿਆਦਾ ਪੜ੍ਹਨ ਲਿਖਣ ਦੀ ਲੋੜ ਨਹੀਂ ਹੈਗੀ,
2: ਹਾਂਜੀ
1: ਇੱਧਰ ਜਿਹੜਾ ਹੈਗਾ ਹੁਨਰ ਆਪਣਾ ਵਿਕਸਿਤ ਕਰ
2: ਹਾਂਜੀ
1: ਸਕਦੇ ਆ।
2: ਇੱਕ ਚੀਜ਼ ਹੋਰ ਵੀ ਮੈਂ ਇਹਦੇ ਵਿੱਚ ਐਡ ਕਰਨਾ ਚਾਹੂੰਗੀ, ਜਿੱਦਾਂ ਜਿਹੜੇ ਬੱਚਿਆਂ ਦਾ ਨਾ ਜ਼ਿਆਦਾ ਹੋਲਡ ਥਿਅਰੀ ਪਾਰਟ ਤੇ ਨਹੀਂ ਹੁੰਦਾ, ਜਿਨ੍ਹਾਂ ਬੱਚਿਆਂ ਨੂੰ ਜ਼ਿਆਦਾ ਲਿਖਣ ਪੜ੍ਹਨ ਦੇ ਵਿੱਚ ਇੰਟਰਸਟ ਘੱਟ ਹੁੰਦਾ ਥੋੜਾ,
1: ਹਾਂਜੀ
2: ਤਾਂ ਉਹ ਬੱਚਿਆਂ ਨੂੰ ਪ੍ਰੈਕਟੀਕਲ ਕੰਮ ਕਰਨ ਦੇ ਵਿੱਚ ਚੀਜ਼ਾਂ ਨੂੰ ਜੋੜ ਕੇ ਤੋੜ ਕੇ ਦੇਖਣਾ, ਉਹਨਾਂ 'ਚ ਮਕੈਨੀਕਲ ਸਕਿੱਲਸ ਹੁੰਦੇ ਨੇ ਜਾਂ ਇੱਦਾਂ ਦੀਆਂ ਚੀਜ਼ਾਂ ਕਰਨਾ ਬੱਚੇ ਨੂੰ ਅੱਛਾ ਲੱਗਦਾ ਏ,
1: ਕੀ
2: ਤਾਂ
1: ਮਤਲਬ ਇਹ ਜਿਹੜੇ ਕੋਰਸ ਨੇ ਇਹ ਹੱਥੀ ਕੰਮ ਕਰਨ ਵਾਲੇ ਨੇ ਜਾਂ?
2: ਬਿਲਕੁਲ ਬਿਲਕੁਲ, ਜਿਹੜੇ ਵੀ ਇੰਡਸਟਰੀਅਲ ਟ੍ਰੇਨਿੰਗ ਕੋਰਸਿਸ ਇਹ ਅਵੇਲੇਬਲ ਨੇ, ਇਹ ਸਾਰੇ ਹੀ ਇਹਦੇ ਵਿੱਚ ਬੱਚੇ ਨੂੰ ਹੁਨਰ ਮਿਲਦਾ ਏ, ਉਹਨਾਂ ਦੇ ਹੱਥਾਂ ਨੂੰ ਸਕਿੱਲ ਮਿਲਦੇ ਆ ਤਾਂ ਕਿ ਉਹ ਆਪਣੇ ਇਹ ਸਾਰਾ ਹੈਂਡ ਸਕਿੱਲਸ ਦੇ ਉੱਪਰ ਬੇਸਡ ਹੈ।
1: ਅੱਛਾ ਜੀ,
2: ਤਾਂ ਇਹਦੇ ਵਿੱਚ ਫਿਜ਼ੀਕਲ ਪਲੱਸ ਥਰੈਟੀਕਲ ਹੁੰਦਾ ਏ, ਬਟ ਫਿਜ਼ੀਕਲ ਇਸ 'ਚ ਬਹੁਤ ਜ਼ਿਆਦਾ ਮੈਟਰ ਕਰਦਾ ਏ।
1: ਜਿਹੜੇ ਇਹ ਪ੍ਰਾਈਵੇਟ ਸੰਸਥਾਵਾਂ ਕਰਾਉਂਦੀਆਂ ਸਰਕਾਰੀ ਕਰਾਉਂਦੀਆਂ?
2: ਦੇਖੋ ਜੇ ਮਤਲਬ ਜਦੋਂ ਅਸੀਂ ITI ਦੀ ਗੱਲ ਕਰਦੇ ਹਾਂ ਤਾਂ ਇਹ ਪ੍ਰਾਈਵੇਟ ਸੰਸਥਾਵਾਂ ਵੀ ਕਰਵਾਉਂਦੀਆਂ ਨੇ ਤੇ
1: ਹਾਂਜੀ
2: ਗਵਰਨਮੈਂਟ ITIs ਵੀ ਕਰਵਾਉਂਦੀਆਂ ਨੇ, ਪਰ ਮੈਂ ਇੱਥੇ ਇੱਕ ਗੱਲ ਸਪਸ਼ਟ ਕਰਨਾ ਚਾਹੂੰਗੀ ਵਿਦਿਆਰਥੀਆਂ ਨੂੰ ਕਿ ਜੇਕਰ ਉਹ ITI ਕਰਨਾ ਚਾਹੁੰਦੇ ਨੇ ਤਾਂ ਉਹ ਹਮੇਸ਼ਾ ਗਵਰਨਮੈਂਟ ITI ਦੇ ਵਿੱਚ ਹੀ ਦਾਖਲਾ ਲੈਣ।
1: ਅੱਛਾ ਜੀ,
2: ਉਹਦੇ ਵਿੱਚ ਇਹ ਚੀਜ਼ ਹੈ ਕਿ ਉਹਨਾਂ ਨੂੰ ਉੱਥੇ ਜ਼ਿਆਦਾ ਸਿੱਖਣ ਦਾ ਮੌਕਾ ਮਿਲ ਸਕਦਾ ਹੈ ਤੇ ਉੱਥੇ ਜਿਹੜੇ ਵੀ ਇੰਸਟਰੂਮੈਂਟਸ ਨੇ ਜਾਂ ਫਿਜ਼ੀਕਲ ਜਿਹੜੀ ਉਹਨਾਂ ਦੀ ਟ੍ਰੇਨਿੰਗ ਹੈ ਉਹ ਜ਼ਿਆਦਾ ਅੱਛੇ ਤਰੀਕੇ ਦੇ ਨਾਲ ਹੋ ਜੂਗੀ।
1: ਅੱਛਾ ਜੀ,
2: ਤੇ ਹਾਂਜੀ ਇਹਦੇ ਲਈ ਬੜਾ ਈਜ਼ੀ ਪ੍ਰੋਸੈਸ ਹੈ ਇਹਦੇ ਵਿੱਚ ਐਡਮਿਸ਼ਨ ਲੈਣ ਦਾ ਵੀ, ਉਹਨਾਂ ਨੂੰ ਇੱਕ ਪੋਰਟਲ ਦੇ ਥਰੂ ਆਨਲਾਈਨ ਅਪਲਾਈ ਕਰਨਾ ਪੈਂਦਾ ਹੈ ਤੇ ਬਹੁਤ ਹੀ ਹਿਊਜ ਅਮਾਊਂਟ ਦੇ ਵਿੱਚ ਜਿਹੜੇ ITI ਕੋਰਸਿਸ ਅਵੇਲੇਬਲ ਨੇ, ਜਿੱਦਾਂ ਪਟਿਆਲਾ ਹੋ ਗਿਆ, ਲੁਧਿਆਣਾ ਹੋ ਗਿਆ, ਬਰਨਾਲਾ ਹੋ ਗਿਆ, ਸਾਡੇ ਸਾਰੇ ਹੀ ਜ਼ਿਲ੍ਹਿਆਂ ਦੇ ਵਿੱਚ ਹਰੇਕ ਜ਼ਿਲ੍ਹੇ ਵਿੱਚ ਘੱਟੋ ਘੱਟ 2 ITIs ਤਾਂ ਹੈਗੀਆਂ ਹੀ ਹੈਗੀਆਂ ਨੇ ਮਿਨੀਮਮ,
1: ਅੱਛਾ ਜੀ,
2: ਮੈਕਸੀਮਮ ਵੱਡੇ ਜ਼ਿਲ੍ਹਿਆਂ 'ਚ ਜ਼ਿਆਦਾ ITIs ਵੀ ਹੋ ਸਕਦੀਆਂ ਨੇ, ਤਾਂ
1: ਠੀਕ ਹੈ।
2: ਈਜ਼ੀਲੀ ਇਹਦੇ ਵਿੱਚ ਐਡਮਿਸ਼ਨ ਲਈ ਜਾ ਸਕਦੀ ਹੈ ਬੱਚਿਆਂ ਵੱਲੋਂ।
1: ਇੱਕ ITI ਦੇ ਵਿੱਚ ਕਿੰਨੇ ਕੁ ਕੋਰਸ ਚੱਲਦੇ ਹੁੰਦੇ ਆ?
2: ਕਾਫੀ ਸਾਰੇ ਕੋਰਸ ਚੱਲ ਜਾਂਦੇ ਆ ਇੱਕ ITI ਦੇ ਵਿੱਚ, ਘੱਟੋ ਘੱਟ ਤੁਸੀਂ 8 ਤੋਂ 10 ਕੋਰਸਿਸ ਦਾ ਲਗਾ ਕੇ ਚੱਲੋ ਕਿ ਚੱਲ ਜਾਂਦੇ ਆ, ਅਗਰ ਉਹ ਵੱਡੀ ITI ਹੈ
1: ਅੱਛਾ
2: ਤਾਂ ਉਹਦੇ
1: ਜੀ,
2: ਵਿੱਚ ਕਾਫੀ ਕੋਰਸਿਸ ਚੱਲ ਪੈਂਦੇ ਆ। ਤੇ ਇਹਦੇ ਵਿੱਚ ਇੱਕ ਹੋਰ ਵੀ ਹੈ ਚੀਜ਼ ਕਿ ਜੇਕਰ ਬੱਚੇ ITI ਕਰਨ ਤੋਂ ਬਾਅਦ ਉਹਨਾਂ ਦਾ ਇੰਟਰਸਟ ਥੋੜਾ ਬਣ ਜਾਂਦਾ ਏ
1: ਹਾਂਜੀ,
2: ਉਦਯੋਗਿਕ ਖੇਤਰ ਦੇ ਵਿੱਚ, ਤਾਂ ਉਹ ਅੱਗੇ ਵੀ ਪੜ੍ਹ ਸਕਦੇ ਨੇ।
1: ਅੱਛਾ ਜੀ,
2: ਜਿਵੇਂ ਜੇਕਰ ਕੋਈ ਵਿਦਿਆਰਥੀ 10ਵੀਂ ਤੋਂ ਬਾਅਦ ITI ਕਰਦਾ ਏ, ਠੀਕ ਹੈ, ITI 2 ਸਾਲ ਦੀ ITI ਕੰਪਲੀਟ, ITI ਕਿਸੇ ਵੀ ਟ੍ਰੇਡ 'ਚ ਕਰ ਲੈਂਦਾ ਹੈ, ਮੰਨ ਲਓ ਫੋਰ ਐਗਜ਼ਾਮਪਲ ਉਹਨੇ ਉਹਦੇ ਵਿੱਚ ਕਰ ਲਈ ਹੈ ਇਲੈਕਟ੍ਰੀਸ਼ਨ 'ਚ ਕਰ ਲਈ,
1: ਹਾਂਜੀ,
2: ਤਾਂ ਉਹ ਤੋਂ ਬਾਅਦ ਉਹਦਾ ਇੰਟਰਸਟ ਹੋਰ ਵੱਧ ਗਿਆ ਕਿ ਨਹੀਂ ਮੈਂ ਹੋਰ ਲਰਨ ਕਰਨਾ ਹੈ, ਹੋਰ ਜ਼ਿਆਦਾ ਪੜ੍ਹਨਾ ਹੈ,
1: ਅੱਛਾ
2: ਤਾਂ
1: ਜੀ,
2: ਉਹ ਉਚੇਰੀ ਵਿੱਦਿਆ ਲਈ ਵੀ ਅਪਲਾਈ ਕਰ ਸਕਦਾ ਹੈ, ਜਿੱਦਾਂ ਕਿ ਉਹ ਪੋਲੀਟੈਕਨਿਕ ਡਿਪਲੋਮਾ ਕੋਰਸਿਸ ਆ ਜਾਂਦੇ ਆ ਸਾਡੇ
1: ਅੱਛਾ ਜੀ,
2: ਇਹ, ਹਾਂਜੀ ਉਹਨਾਂ ਲਈ ਵੀ ਅਪਲਾਈ ਕਰ ਸਕਦਾ ਹੈ, ਬੱਚੇ ਅਪਲਾਈ ਕਰ ਸਕਦੇ ਨੇ
1: ਇਸ
2: ਉਹ ਵੀ
1: ਕੋਰਸ ਦੇ
2: 2।
1: ਆਧਾਰ ਤੇ, ITI ਦੇ ਕੋਰਸ ਦੇ ਆਧਾਰ ਤੇ ਫਿਰ ਪੋਲੀਟੈਕਨਿਕ ਜਿਹੜਾ ਡਿਪਲੋਮਾ ਹੈ ਉਹਦੇ ਵਿੱਚ ਉਹਨੂੰ
2: ਹਾਂਜੀ
1: ਕੋਈ ਛੋਟ ਮਿਲਦੀ ਹੈ ਸਾਲਾਂ ਦੀ ਉਹਦੀ,
2: ਨਹੀਂ
1: ਜਾਂ ਉਨੇ
2: ਉਹ
1: ਟਾਈਮ ਦੇ ਹੀ ਕਰਨਾ ਪੈਂਦਾ ਹੈ?
2: ਨਹੀਂ, ਉਹਦੇ ਵਿੱਚ ਉਹਨੂੰ ਨਹੀਂ ਛੂਟ ਮਿਲੇਗੀ, ਉਹ ਤਾਂ ਉਹਨੂੰ ਕੰਪਲੀਟ 2 ਸਾਲ ਦਾ ਹੀ ਕਰਨਾ ਪਊਗਾ ਡਿਪਲੋਮਾ।
1: ਅੱਛਾ ਜੀ,
2: ਤੇ ਪਰ ਜੇਕਰ ਉਹ ਡਿਪਲੋਮਾ ਤੋਂ ਬਾਅਦ ਬੀਟੈਕ ਕਰ ਸਕਦਾ ਹੈ, ਜਿੱਦਾਂ ਕਿ
1: ਅੱਛਾ ਜੀ,
2: ਅਸੀਂ ਸਿੱਧੇ ਤੌਰ ਤੇ ਅਗਰ ਕੋਈ ਵਿਦਿਆਰਥੀ ਬੀਟੈਕ ਕਰਨਾ ਚਾਹ ਰਿਹਾ ਹੈ ਤਾਂ ਉਹਦੇ ਲਈ ਉਹਨੂੰ ਨੌਨ ਮੈਡੀਕਲ ਲੈਣਾ ਪਊਗਾ, ਤੇ
1: ਹਾਂਜੀ
2: ਉਸ ਤੋਂ
1: ਹਾਂਜੀ,
2: ਬਾਅਦ JEE ਮੇਨਸ ਐਡਵਾਂਸ ਉਹ ਟੈਸਟ ਦੇਣੇ ਪੈਣਗੇ, ਫਿਰ ਉਹਦੀ ਬੀਟੈਕ 'ਚ ਐਡਮਿਸ਼ਨ ਹੁੰਦੀ ਹੈ। ਬਟ ਜੇ ਕੋਈ ਬੱਚਾ ITI ਦੇ ਥਰੂ ਵੀ ਬੀਟੈਕ 'ਚ ਜਾਣਾ ਚਾਹੁੰਦਾ ਹੈ ਤਾਂ ਵੀ ਉਹ ਜਾ ਸਕਦਾ ਹੈ। ਇਹਦੇ ਨਾਲ
1: ਅੱਛਾ
2: ਕੀ
1: ਜੀ,
2: ਹੋਊਗਾ ਕਿ ITI ਦਾ 2 ਸਾਲ ਦਾ ਕੋਰਸ ਕਰਨ ਤੋਂ ਬਾਅਦ ਉਹ ਡਿਪਲੋਮਾ ਕਰੂਗਾ ਪੋਲੀਟੈਕਨਿਕ ਦਾ 2 ਸਾਲ ਦਾ, ਉਹ ਤੋਂ ਬਾਅਦ ਉਹਦੀ ਜਿਹੜੀ ਲੇਟਰਲ ਐਂਟਰੀ ਹੋ ਜੂਗੀ ਬੀਟੈਕ ਸੈਕਿੰਡ ਈਅਰ ਦੇ ਵਿੱਚ।
1: ਅੱਛਾ ਜੀ,
2: ਹਾਂਜੀ, ਉਹ ਜਿਹੜੇ ਵੀ ਉਹਨੇ ਟ੍ਰੇਡ ਦੇ ਵਿੱਚ ਕੀਤੀ ਹੋਈ ਹੈ, ਮੰਨ ਲਓ
1: ਹਾਂਜੀ,
2: ਨਹੀਂ ਇਲੈਕਟ੍ਰੀਸ਼ਨ ਚ ਕੀਤੀ ਹੈ ਤਾਂ ਉਸਨੂੰ ਉਸ ਅਕੋਰਡਿੰਗਲੀ ਜਿਹੜਾ ਵੀ ਉਹਦਾ ਸਟ੍ਰੀਮ ਬਣਦਾ ਹੋਊਗਾ ਉਹਨੂੰ ਬੀਟੈਕ ਚ ਐਡਮਿਸ਼ਨ ਮਿਲ ਜਾਏਗੀ। ਉਹਦੇ ਲਈ ਉਹਨੂੰ
1: ਠੀਕ ਹੈ,
2: JEE ਮੇਨਸ ਤੇ ਐਡਵਾਂਸ ਦੇਣ ਦੀ ਜ਼ਰੂਰਤ ਨਹੀਂ ਪਊਗੀ।
1: ਓਕੇ ਓਕੇ।
2: ਹਾਂਜੀ
1: ਅੱਛਾ, ਜਿਹੜੇ ਇਹ ਕੋਰਸ ਆਪਾਂ ਗੱਲ ਸ਼ੁਰੂ ਪਹਿਲਾਂ ਵੀ ਕੀਤੀ ਸੀ ਵੀ ਇਹਨਾਂ ਨੂੰ ਪ੍ਰਾਈਵੇਟ ਖੇਤਰ ਦੇ ਵਿੱਚ ਨੌਕਰੀਆਂ ਮਿਲਦੀਆਂ ਜਾਂ ਸਰਕਾਰੀ?
2: ਹਾਂਜੀ ਬਿਲਕੁਲ, ਬਹੁਤ ਜ਼ਿਆਦਾ ਸਕੋਪ ਹੈ ITI ਦਾ।
1: ਹਾਂਜੀ
2: ਜਿਹੜੇ ਬੱਚੇ ITI ਹੋਲਡਰਸ ਨੇ ਉਹਨਾਂ ਦਾ ਬੜਾ ਸਕੋਪ ਹੈ, ਪ੍ਰਾਈਵੇਟ ਸੈਕਟਰ 'ਚ ਵੀ ਹੈਗਾ,
1: ਹਾਂਜੀ
2: ਗਵਰਨਮੈਂਟ ਸੈਕਟਰ ਦੇ ਵਿੱਚ ਵੀ ਹੈਗਾ, ਤੇ ਮੋਰਓਵਰ ਉਹ ਆਪਣਾ ਖੁਦ ਦਾ ਬਿਜ਼ਨਸ ਵੀ ਬਣਾ ਸਕਦੇ ਨੇ।
1: ਅੱਛਾ
2: ਤੇ
1: ਜੀ,
2: ਇਸ ਤੋਂ ਇਲਾਵਾ ਵਿਦੇਸ਼ਾਂ ਦੇ ਵਿੱਚ ਵੀ ਰੋਜ਼ਗਾਰ ਕਾਫੀ ਹੈਗਾ ਏ ITI ਸਟੂਡੈਂਟਸ ਦੇ ਲਈ।
1: ਅੱਛਾ ਜੀ,
2: ਤੇ ਜਦੋਂ ਆਪਾਂ ਪ੍ਰਾਈਵੇਟ ਸੈਕਟਰ ਦੀ ਗੱਲ ਕਰਦੇ ਹਾਂ ਤਾਂ ਜਿੱਦਾਂ ਹੀ ਮੈਨੂਫੈਕਚਰਿੰਗ ਹੋ ਗਿਆ, ਜਿਹੜਾ ਸਾਡਾ
1: ਹਾਂਜੀ,
2: ਮੈਨੂਫੈਕਚਰਿੰਗ ਦੇ ਵਿੱਚ ਜਿਹੜੀਆਂ ਆ ਗਈਆਂ ਚੀਜ਼ਾਂ, ਉਹ ਸਾਰੇ ਜਿੰਨੀਆਂ ਵੀ ਕੰਪਨੀਜ਼ ਆ ਗਈਆਂ ਸਾਡੀਆਂ, ਉਹਦੇ ਵਿੱਚ ਬੱਚੇ ਜਾ ਕੇ ਜਿੱਦਾਂ ਟੈਕਸਟਾਈਲ ਹੋ ਗਿਆ, ਕੰਸਟਰਕਸ਼ਨ ਹੋ ਗਿਆ, ਐਗਰੀਕਲਚਰ, ਠੀਕ ਹੈ, એનર્ਜੀ, ਇਦਾਂ ਦੇ ਕਾਫੀ ਪ੍ਰਾਈਵੇਟ ਸੈਕਟਰ ਦੇ ਵਿੱਚ ਜਿਹੜੀਆਂ ਕੰਪਨੀਜ਼ ਕੰਮ ਕਰ ਰਹੀਆਂ ਨੇ ਉਹਨਾਂ ਦੇ ਵਿੱਚ ਕਾਫੀ ਡਿਮਾਂਡ ਹੁੰਦੀ ਹੈ, ਵੈਲਡਰ ਦੀ,
1: ਅੱਛਾ ਜੀ,
2: ਇਲੈਕਟ੍ਰੀਸ਼ੀਅਨ ਦੀ, ਰੈਫ੍ਰਿਜਰੇਸ਼ਨ ਹੋ ਗਿਆ, 에ਅਰ ਕੰਡੀਸ਼ਨਰ, ਜਿਹੜੇ ਮਕੈਨਿਕਸ ਹੈ ਉਹਨਾਂ ਦੀ, ਬਹੁਤ ਜ਼ਿਆਦਾ ਡਿਮਾਂਡਿੰਗ ਇਹ ਟ੍ਰੇਡਸ ਨੇ
1: ਅੱਛਾ ਜੀ,
2: ਜਿਨ੍ਹਾਂ ਦੀ ITI ਦੇ ਪ੍ਰਾਈਵੇਟ ਸੈਕਟਰ 'ਚ ਬੜੀ ਡਿਮਾਂਡ ਰਹਿੰਦੀ ਹੈ।
1: ਠੀਕ ਹੈ,
2: ਤੇ ਇਹ ਕੰਪਲੀਟਲੀ ਇੰਟਰਵਿਊ ਬੇਸਿਸ ਤੇ ਹੁੰਦਾ ਹੈ, ਤੇ ਪਲੱਸ ਉਹਨਾਂ ਦੀ ਜਿਹੜੀ ਹੈਂਡ ਸਕਿੱਲਸ ਨੇ, ਉਹਨਾਂ ਦਾ ਜਿੰਨਾ ਹੈਂਡ ਸਕਿੱਲਸ ਹੋਊਗਾ, ਉਹਨਾਂ ਨੂੰ ਐਕਸਪੀਰੀਅੰਸ ਹੋਊਗਾ ਕਿੰਨਾ, ਤਾਂ ਉਸ ਬੇਸਿਸ ਤੇ ਉਹਨਾਂ ਨੂੰ ਨੌਕਰੀ ਮਿਲ ਜਾਂਦੀ ਹੈ।
1: ਤੁਸੀਂ ਗੱਲ ਵਿਦੇਸ਼ਾਂ ਦੀ ਕੀਤੀ ਹੈ, ਵਿਦੇਸ਼ਾਂ
2: ਹਾਂਜੀ,
1: ਦੇ ਵਿੱਚ ਅੱਗੇ ਪੜ੍ਹਨ ਲਈ ਮੌਕੇ ਮਿਲਦੇ ਆ ਜਾਂ ਉਹਨਾਂ ਨੂੰ ਅੱਗੇ ਇਸ ਕੋਰਸ ਦੇ ਆਧਾਰ ਤੇ ਉੱਥੇ ਜਾ ਕੇ ਕੰਮ ਮਿਲ ਜਾਂਦਾ?
2: ਨਹੀਂ, ਕੰਮ ਮਿਲ ਜਾਂਦਾ, ਬੇਸ਼ੱਕ ਉਹਨਾਂ ਨੂੰ ਰੋਜ਼ਗਾਰ ਮਿਲਦਾ ਹੈ ਵਿਦੇਸ਼ਾਂ ਦੇ ਵਿੱਚ।
1: ਅੱਛਾ ਜੀ,
2: ਜਿਵੇਂ ਅਸੀਂ ਜਦੋਂ ਗੱਲ ਕਰਦੇ ਹਾਂ ਜਿਹੜੇ ITI ਹੋਲਡਰਸ ਨੇ, ਇਹਨਾਂ ਦਾ ਮਿਡਲ ਈਸਟ ਕੰਟਰੀਜ਼, ਜਿਨ੍ਹਾਂ ਨੂੰ ਅਸੀਂ ਗਲਫ ਕੰਟਰੀਜ਼ ਵੀ ਬੋਲਦੇ ਨੇ, ਉਹਨਾਂ ਦੇ ਵਿੱਚ ਬੜੀ ਡਿਮਾਂਡ ਹੈ, ਜਿੱਦਾਂ ਸਾਊਦੀ ਅਰੇਬੀਆ ਹੋ ਗਿਆ, ਕੁਵੈਤ ਹੋ ਗਿਆ, ਬਹਿਰੀਨ
1: ਹਾਂਜੀ,
2: ਹੋ ਗਿਆ, ਕਤਾਰ ਹੋ ਗਿਆ, ਓਮਾਨ, ਇਦਾਂ ਦੇ ਜਿਹੜੇ ਗਲਫ ਕੰਟਰੀਜ਼ ਹੈ ਉਹਨਾਂ ਦੇ ਵਿੱਚ ਬੜੀ ਜ਼ਿਆਦਾ ਮਾਤਰਾ ਦੇ ਵਿੱਚ ਵੈਕੈਂਸੀਆਂ ਨਿਕਲਦੀਆਂ ਨੇ
1: ਅੱਛਾ ਜੀ,
2: ITI ਹੋਲਡਰਸ ਦੇ ਲਈ, ਤਾਂ ਉਹਦੇ ਲਈ ਇਹ ਬੱਚੇ ਜਿਹੜੇ ਆ ਅਪਲਾਈ ਕਰ ਸਕਦੇ ਆ। ਇਸ ਦੀ ਮੋਰਓਵਰ ਕਾਫੀ ਜਿਹੜੀ ਇਮੀਗ੍ਰੇਸ਼ਨ ਜਿਹੜੀਆਂ ਕੰਪਨੀਜ਼ ਨੇ ਉਹ ਕੰਮ ਵੀ ਕਰਦੀਆਂ ਨੇ, ਜਿਹੜੇ ਕਿ ਕਹਿ ਦਿੰਦੇ ਆ ਕਿ ਉਹ ਡਾਇਰੈਕਟ ਵਰਕਿੰਗ ਵੀਜ਼ਾ ਜਿਹੜਾ ਉਹ ਮੰਗਵਾ ਕੇ ਦਿੰਦੇ ਆ, ਔਰ ਇਹਦੇ ਵਿੱਚ ਕੁਛ ਜ਼ਿਆਦਾ ਖਰਚਾ ਵੀ ਨਹੀਂ ਆਉਂਦਾ ਬੱਚੇ ਦਾ,
1: ਅੱਛਾ
2: ਤਕਰੀਬਨ
1: ਜੀ,
2: ਤੁਸੀਂ ਲਗਾ ਲਓ 50 ਤੋਂ 60 ਹਜ਼ਾਰ ਜਾਂ 70 ਹਜ਼ਾਰ ਤੱਕ ਦਾ ਖਰਚਾ ਆ ਜਾਂਦਾ ਹੋਊਗਾ ਬੱਚੇ ਦਾ।
1: ਅੱਛਾ ਜੀ,
2: ਤੇ ਗਲਫ ਕੰਟਰੀਜ਼ 'ਚ ਜਾਣ ਲਈ ਬੱਚੇ ਨੂੰ ਮੋਰਓਵਰ ਜਿਹੜੀ ਆਈਲੈਟਸ ਵਗੈਰਾ ਹੈ ਉਹ ਵੀ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਹੈਗੀ।
1: ਅੱਛਾ ਜੀ, ਫਿਰ ਉੱਥੇ ਆਮਦਨ ਕਿੰਨੀ ਹੁੰਦੀ
2: ਹਾਂਜੀ,
1: ਇਹਨਾਂ ਦੀ?
2: ਆਮਦਨ ਇਹਨਾਂ ਦੀ ਕਾਫੀ ਹੋ ਜਾਂਦੀ ਹੈ, ਉਹ ਡਿਪੈਂਡ ਕਰਦਾ ਹੈ ਕਿ ਇਹਨਾਂ ਨੂੰ ਕਿੱਦਾਂ ਦੀ ਕੰਪਨੀ ਦੇ ਵਿੱਚ ਹਾਇਰ ਕੀਤਾ ਜਾ ਰਿਹਾ ਹੈ।
1: ਅੱਛਾ
2: ਆਮਦਨ
1: ਜੀ,
2: ਦੇ ਨਾਲ ਨਾਲ ਇੱਕ ਹੋਰ ਜਿਹੜੀ ਚੀਜ਼ ਐਡ ਅਪ ਹੋ ਜਾਂਦੀ ਹੈ ਉੱਥੇ ਜਾ ਕੇ, ਉਹ ਹੈ ਕਿ ਉੱਥੇ ਜਾ ਕੇ ਬੱਚਿਆਂ ਦਾ ਜਿਹੜਾ ਪ੍ਰੋਗਰੈਸ ਹੈ ਉਹ
1: ਹਾਂਜੀ,
2: ਕਾਫੀ ਤੇਜ਼ੀ ਨਾਲ ਹੋ ਜਾਂਦੀ ਹੈ। ਜੇ ਉਹ ਘੱਟ ਆਮਦਨ ਤੇ ਵੀ ਸ਼ੁਰੂਆਤ ਕਰਦੇ ਨੇ ਤਾਂ ਉਹ ਘੱਟੋ ਘੱਟ 6 ਮਹੀਨੇ ਦੇ ਵਿੱਚ ਉਹਨਾਂ ਦਾ ਕਾਫੀ ਅੱਛਾ ਪੈਕੇਜ ਬਣ ਜਾਂਦਾ ਹੈ।
1: ਅੱਛਾ ਜੀ,
2: ਤੇ ਇਸ ਤੋਂ ਇਲਾਵਾ ਅਗਰ ਬੱਚੇ ਚਾਹਣ ਤਾਂ ਉਹ ਵੈਸਟਰਨ ਕੰਟਰੀਜ਼ ਹੋ ਗਿਆ, ਜਿਹੜਾ ਮਤਲਬ ਆਸਟ੍ਰੇਲੀਆ ਜਾਂ ਫਿਰ ਕੈਨੇਡਾ ਦੇ ਹੀ ਬੜਾ ਬੱਚੇ ਜਾਂਦੇ ਆ ਕਿ ਅਸੀਂ ਉੱਥੇ ਜਾਣਾ ਹੈ, ਤਾਂ ਉਹਦੇ
1: ਹਾਂਜੀ,
2: ਲਈ ਵੀ ਅਪਲਾਈ ਕਰ ਸਕਦੇ ਨੇ ITI ਤੋਂ ਬਾਅਦ। ਤੇ
1: ਉੱਥੇ ਵਰਕ ਪਰਮਿਟ ਤੇ ਜਾਣਗੇ ਜਾਂ ਸਟੱਡੀ ਬੇਸ ਤੇ?
2: ਨਹੀਂ, ਉੱਥੇ ਜਾਣ ਲਈ ਇਹਨਾਂ ਨੂੰ ਥੋੜਾ ਜਿਹਾ ਇਹ ਚੀਜ਼ ਹੈ ਕਿ ਜਿੱਦਾਂ ਬੱਚਿਆਂ ਨੂੰ ਨਾ ਪਰਮਾਨੈਂਟ ਰੈਜ਼ੀਡੈਂਸ ਦੇ ਥਰੂ ਹੀ ਜਾ ਸਕਦੇ ਨੇ, ਉਹਦੇ ਲਈ ਇਹਨਾਂ ਨੂੰ PR ਲਈ ਹੀ ਅਪਲਾਈ ਕਰਨਾ ਪਊਗਾ। ਵਰਕ
1: ਅੱਛਾ ਜੀ,
2: ਪਰਮਿਟ ਦੇ ਥਰੂ ਵੀ ਜਾਇਆ ਜਾ ਸਕਦਾ ਹੈ, ਉਹ ਡਿਪੈਂਡ ਕਰਦਾ ਹੈ ਕਿ ਕਿਸੇ ਕੰਪਨੀ ਨੂੰ ਰਿਕੁਆਇਰਮੈਂਟ, ਉਹਨੇ ਰਿਕੁਆਇਰਮੈਂਟ ਜਦੋਂ ਨਿਕਲਦੀ ਹੈ, ਬਟ ਉੱਥੇ ਨਾ ਇੰਨੀ ਬਲਕ ਦੇ ਵਿੱਚ ਰਿਕੁਆਇਰਮੈਂਟ ਨਹੀਂ ਨਿਕਲਦੀ, ਜਿੱਦਾਂ ਗਲਫ ਕੰਟਰੀਜ਼ ਦੇ ਵਿੱਚ 1000 ਦੀ ਵੀ ਨਿਕਲ ਜਾਂਦੀ ਹੈ ਇੱਕੋ ਟਾਈਮ ਦੇ ਵਿੱਚ।
1: अच्छा
2: ਤਾਂ
1: जी
2: ਉਸ ਅਕੋਰਡਿੰਗਲੀ ਜਿੱਦਾਂ ਡਿਮਾਂਡ ਹੋਈ ਉਦਾਂ ਉਹਨਾਂ ਤੋਂ ਉਹ ਫਾਰਮ ਭਰਵਾ ਸਕਦੇ ਭਰੇ ਜਾ ਸਕਦੇ ਆ ਤੇ ਉਹਦੇ ਲਈ ਇਹਨਾਂ ਨੂੰ ਆਇਲਸ ਦੇ 5.5 ਬੈਂਡ ਵੀ ਚਾਹੀਦੇ ਹੋਣਗੇ ਬੱਚਿਆਂ ਨੂੰ ਕੈਨੇਡਾ ਵਗੈਰਾ ਵਰਗੀਆਂ ਕੰਟਰੀਜ਼ ਦੇ ਲਈ।
1: अच्छा जी,
2: ਹਾਂਜੀ
1: ਤੁਸੀਂ ਦੱਸਿਆ ਵੀ ਇਹ ਕੋਰਸ ਕਰਕੇ ਪ੍ਰਾਈਵੇਟ ਖੇਤਰ ਦੇ ਵਿੱਚ ਨੌਕਰੀਆਂ ਮਿਲਦੀਆਂ,
2: ਬਿਲਕੁਲ
1: ਸਰਕਾਰੀ ਖੇਤਰ 'ਚ ਨੌਕਰੀਆਂ ਮਿਲ ਸਕਦੀਆਂ,
2: ਬਿਲਕੁਲ ਜੀ
1: ਜਿਹੜਾ ਹੈਗਾ
2: ਸਰ। ਹਾਂਜੀ ਮੈਂ
1: ਇੱਕ
2: ਸਰਕਾਰੀ
1: ਨੌਜਵਾਨ
2: ਖੇਤਰ ਭਰੇ
1: ਵਿਦੇਸ਼ਾਂ ਦੇ ਵਿੱਚ ਵੀ ਜਾ ਕੇ
2: ਜੀ
1: ਪੜ੍ਹਾਈ ਕਰ ਸਕਦਾ ਜਾਂ ਜਿਹੜਾ ਹੈਗਾ ਵੀ ਕੰਮ ਕਰ ਸਕਦਾ, ਉਸ ਬੈ ਰੁਜ਼ਗਾਰ ਵੀ ਅਪਣਾ ਸਕਦਾ। ਇਹਦਾ
2: ਹਾਂਜੀ
1: ਮਤਲਬ ਕੰਮ ਦੇ ਕਾਫੀ ਮੌਕੇ ਨੇ ਇੱਧਰ।
2: ਬਿਲਕੁਲ ਕਾਫੀ ਬਹੁਤ ਹੀ ਇੱਕ ਡਿਮਾਂਡਿੰਗ ਕਹਿ ਸਕਦੇ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਇਸ ਟ੍ਰੇਡ ਨੂੰ ਇਸ ਇਹਨਾਂ ਕੋਰਸਿਸ ਨੂੰ ਅਸੀਂ ਬੜਾ ਡਿਮਾਂਡਿੰਗ ਹੈਗੇ ਨੇ।
1: ਅੱਛਾ ਜੀ,
2: ਬਟ ਇਹਨਾਂ ਦੀ ਇੱਕ ਰਿਕੁਆਇਰਮੈਂਟ ਹੈ ਕਿ ਬੱਚੇ ਨੂੰ ਪ੍ਰੈਕਟੀਕਲ ਨੌਲੇਜ ਪਲੱਸ ਉਹਨੂੰ ਥਰੈਟੀਕਲ ਦੋਨੋਂ ਚੀਜ਼ਾਂ ਦੇ ਵਿੱਚ ਬੱਚੇ ਦੀ ਮੁਹਾਰਤ ਹੋਣੀ ਚਾਹੀਦੀ ਹੈ।
1: ਜ਼ਰੂਰੀ ਹੈ।
2: ਹਾਂ ਬਿਲਕੁਲ, ਇਹ ਨਹੀਂ ਹੋਣਾ ਚਾਹੀਦਾ ਕਿ ਬੱਚੇ ਨੇ ਬਸ ਕਰ ਲਈ ਆਈਟੀਆਈ ਦਾ ਇੱਕ ਡਿਗਰੀ ਲੈ ਲਈ ਹੈ, ਉਹਨੂੰ ਕੋਈ ਨੌਲੇਜ ਨਹੀਂ ਹੈ, ਤਾਂ ਉਸ ਦਾ ਕੋਈ ਹੱਲ ਨਹੀਂ ਹੋ ਸਕਦਾ ਹੈਗਾ ਕਿਸੇ
1: ਮਤਲਬ
2: ਵੀ
1: ਜੇ
2: ਸੈਕਟਰ
1: ਸੱਚੀ
2: ਚ।
1: ਮੁੱਚੀ ਉਹ ਹੁਨਰਮੰਦ
2: ਬਿਲਕੁਲ
1: ਬਣ ਗਿਆ ਤਾਂ
2: ਬਿਲਕੁਲ
1: ਉਹਦਾ ਜਿਹੜਾ ਭਵਿੱਖ ਚਮਕ ਸਕਦਾ ਹੈ।
2: ਬਿਲਕੁਲ ਹਾਂਜੀ। ਇਹਦੇ ਵਿੱਚ ਤੁਸੀਂ, ਮੈਂ ਇੱਕ ਚੀਜ਼ ਹੋਰ ਆਪਾਂ ਸਕਿਪ ਕਰ ਗਏ ਸੀਗੇ, ਗਵਰਨਮੈਂਟ ਜੋਬ ਵਾਲਾ ਪਾਰਟ। ਜਿੱਦਾਂ
1: ਹਾਂਜੀ ਹਾਂਜੀ
2: ਜਿਵੇਂ ਬੱਚੇ ਕਾਫੀ ਆ ਪਿੱਛੇ ਜੇ ਸੀਆਰਪੀਐਫ ਦੇ ਵਿੱਚ ਜੋਬਸ ਨਿਕਲੀਆਂ ਸੀਗੀਆਂ, ਉਹਦੇ ਵਿੱਚ ਵੀ ਕਾਫੀ ਬੱਚਿਆਂ ਨੇ ਜਿਹੜੇ ਇਲੈਕਟ੍ਰੀਸ਼ੀਅਨ ਦੀਆਂ ਪੋਸਟਾਂ ਨਿਕਲੀਆਂ ਹੋਈਆਂ ਸੀ ਉਹਦੇ ਵਿੱਚ,
1: ਅੱਛਾ ਜੀ,
2: ਤਾਂ ਇਸੇ ਤਰੀਕੇ ਦੇ ਨਾਲ ਕਾਫੀ ਇਸ ਤਰ੍ਹਾਂ ਦੇ ਪਬਲਿਕ ਸੈਕਟਰਸ ਨੇ, ਪੀਐਸਯੂਜ਼ ਨੇ, ਜਿਵੇਂ ਰੇਲਵੇਜ਼, ਟੈਲੀਕਾਮ, ਬੀਐਸਐਨਐਲ ਹੋ ਗਿਆ, ਆਈਓਸੀਐਲ ਹੋ ਗਿਆ, ਓਐਮਸੀਜੀ ਹੋ ਗਿਆ, ਠੀਕ ਹੈ, ਔਰ ਸਟੇਟ ਵਾਈਜ਼ ਪੀਡਬਲਿਊਡੀਜ਼ ਜਿਹੜੇ ਡਿਪਾਰਟਮੈਂਟਸ ਨੇ ਆਪਣੇ, ਹੈ ਨਾ, ਤਾਂ
1: ਅੱਛਾ
2: ਉਹਦੇ
1: ਜੀ,
2: ਵਿੱਚ ਵੀ ਇਹ ਜਿਹੜੀਆਂ ਪੋਸਟਾਂ ਨੇ ਬਲਕ ਦੇ ਵਿੱਚ ਨਿਕਲਦੀਆਂ ਨੇ।
1: ਅੱਛਾ ਜੀ,
2: ਤੇ ਇਹਨਾਂ ਵਿੱਚ ਬਸ ਇੱਕ ਥੋੜਾ ਜਿਹਾ ਪ੍ਰੋਸੀਜਰ ਇਹ ਰਹਿੰਦਾ ਹੈ ਕਿ ਜੇ ਤਾਂ ਜਿਵੇਂ ਯੂਨੀਅਨ ਗਵਰਨਮੈਂਟ ਦੇ ਥਰੂ ਨਿਕਲੀਆਂ ਨੇ ਪੋਸਟਾਂ, ਤਾਂ ਉਹਨਾਂ ਦੀ ਉਹ ਏਜ ਲਿਮਿਟ ਹੁੰਦੀ ਹੈ 33, ਅਰਾਊਂਡ 32-33, ਇਹਨਾਂ ਦੀ ਇੱਦਾਂ ਦੀ ਏਜ ਲਿਮਿਟ ਹੁੰਦੀ ਹੈ ਫੋਰ ਜਨਰਲ ਪੋਪੂਲੇਸ਼ਨ।
1: ਅੱਛਾ ਜੀ,
2: ਤੇ ਜਿਹੜੇ ਆਪਣੇ ਪੰਜਾਬ ਸਟੇਟ ਦੇ ਥਰੂ ਨਿਕਲਦੇ ਨੇ, ਜਿਵੇਂ ਸਟੇਟ ਵਾਈਜ਼ ਜਿਹੜੀਆਂ ਪੀਡਬਲਿਊਡੀਜ਼ ਨੇ,
1: ਹਾਂਜੀ
2: ਹਾਂਜੀ, ਉਹ ਹਰੇਕ ਜ਼ਿਲ੍ਹੇ ਦੇ ਵਿੱਚ ਪੀਡਬਲਿਊਡੀ ਡਿਪਾਰਟਮੈਂਟ ਬਣੇ ਹੋਏ ਨੇ, ਤਾਂ ਉਹਨਾਂ ਦੇ ਵਿੱਚ ਜਦੋਂ ਭਰਤੀਆਂ ਹੁੰਦੀਆਂ ਨੇ ਤਾਂ ਉਹਨਾਂ ਦੀ ਜਿਹੜੀ ਏਜ ਲਿਮਿਟ ਰਹਿੰਦੀ ਹੈ 38 ਈਅਰ, 38 ਸਾਲ ਦੀ ਏਜ ਰਹਿੰਦੀ ਹੈ, ਤਾਂ
1: ਅੱਛਾ ਜੀ,
2: ਬੱਚੇ ਉਹਦੇ ਲਈ ਅਪਲਾਈ ਕਰ ਸਕਦੇ ਨੇ। ਬਸ ਇੱਕ ਸ਼ਰਤ ਹੈ ਕਿ ਉਹਨਾਂ ਦਾ ਇੱਕ ਟੈਸਟ ਹੁੰਦਾ ਹੁੰਦਾ ਹੈ
1: ਅੱਛਾ ਜੀ,
2: ਜੀ, ਜਿੱਦਾਂ ਬਲਕ ਚ ਨਿਕਲਣਗੀਆਂ ਪੋਸਟਾਂ, 800 ਪੋਸਟਾਂ ਨਿਕਲੀਆਂ, 1000 ਪੋਸਟਾਂ ਨਿਕਲੀਆਂ, ਜਿੰਨੀਆਂ ਵੀ ਨਿਕਲੀਆਂ, ਬਟ ਉਹਦੇ ਲਈ ਨਾ ਇੱਕ ਟੈਸਟ ਲੈਣਗੇ ਉਹ ਥਰੈਟੀਕਲ, ਉਸ ਟੈਸਟ ਦੇ ਬੇਸਿਸ ਤੇ, ਮੈਰਿਟ ਲਿਸਟ ਦੇ ਬੇਸਿਸ ਤੇ ਉਹਨਾਂ ਦੀ ਇੰਟਰਵਿਊ ਹੋਏਗੀ, ਫਿਰ ਉਹਨਾਂ ਦੀ ਫਾਈਨਲ ਸਿਲੈਕਸ਼ਨ ਹੋਏਗੀ।
1: ਅੱਛਾ ਜੀ,
2: ਇਸ ਕਰਕੇ ਬੱਚਿਆਂ ਦਾ ਥਿਅਰੀ ਪਾਰਟ ਦੇ ਉੱਪਰ ਵੀ ਹੋਲਡ ਹੋਣਾ ਓਨਾ ਹੀ ਜ਼ਰੂਰੀ ਹੈ ਜਿੰਨਾ ਕਿ ਉਹਨਾਂ ਦੇ ਫਿਜ਼ੀਕਲ ਸਕਿੱਲਸ, ਜਿਹੜੇ ਉਹਨਾਂ ਦਾ ਹੈਂਡ ਸਕਿੱਲਸ ਦੇ, ਉਹ ਉਹਦੇ ਵਿੱਚ ਹੋਣਾ ਜ਼ਰੂਰੀ ਹੈ।
1: ਮਤਲਬ ਇਹ ਹੈਗਾ ਵੀ ਇਕੱਲਾ ਕੋਰਸ ਕਰ ਲਿਆ, ਸਰਟੀਫਿਕੇਟ ਪ੍ਰਾਪਤ ਕਰ ਲਿਆ, ਉਹਦੇ ਨਾਲ ਨਹੀਂ ਗੱਲ ਬਣਨੀ।
2: ਜੀ
1: ਜੇ
2: ਬਿਲਕੁਲ,
1: ਵਿਦਿਆਰਥੀ ਜਿਹੜਾ ਹੈਗਾ ਵੀ ਹੱਥੀਂ ਕੰਮ ਕਰਨਾ ਵੀ ਸਿੱਖ ਜਾਂਦਾ ਅਤੇ ਨਾਲ ਉਹ ਪੜ੍ਹਾਈ ਦੇ ਵਿੱਚ ਵੀ ਉਹਨੂੰ ਸਿੱਖ ਜਾਂਦਾ, ਥਿਉਰੀ ਵੀ ਸਿੱਖ ਜਾਂਦਾ, ਤਾਂ ਉਹਦੇ ਲਈ ਵਧੀਆ ਮੌਕਾ ਹੈਗਾ।
2: ਹਾਂਜੀ ਹਾਂਜੀ ਬਿਲਕੁਲ ਬਿਲਕੁਲ। ਤੇ ਇਹਦੇ ਨਾਲ ਇੱਕ ਹੋਰ ਚੀਜ਼ ਵੀ ਮੈਂ ਐਡ ਕਰਦੀ ਹਾਂ, ਜਿੱਦਾਂ ਆਪਣੇ ਇੰਡੀਅਨ ਆਰਮੀ ਹੈ, ਇੰਡੀਅਨ ਆਰਮਡ ਫੋਰਸਿਸ ਨੇ, ਆਰਮੀ ਹੋ
1: ਹਾਂਜੀ
2: ਗਿਆ, ਇੰਡੀਅਨ ਨੇਵੀ ਹੋ ਗਿਆ, 에ਅਰਫੋਰਸ, ਬੀਐਸਐਫ, ਸੀਆਰਪੀਐਫ ਵੀ ਜਿਵੇਂ ਮੈਂ ਦੱਸਿਆ, ਤੇ ਹੋਰ ਜਿੰਨੀਆਂ ਵੀ ਆਪਣੀਆਂ ਫੋਰਸਿਸ ਕੰਮ ਕਰਦੀਆਂ ਨੇ ਇੰਡੀਆ ਦੇ ਵਿੱਚ, ਉਹਦੇ ਵਿੱਚ ਵੀ ਸਾਡੇ ਇਦਾਂ ਦੇ ਜਿਹੜੇ ਆਈਟੀਆਈ ਹੋਲਡਰਸ ਨੇ ਉਹਨਾਂ ਲਈ ਪੋਸਟਾਂ ਨਿਕਲਦੀਆਂ ਨੇ, ਬਲਕ ਦੇ ਵਿੱਚ ਪੋਸਟਾਂ ਉਹਨਾਂ ਦੇ ਵਿੱਚ ਵੀ ਅਕੋਰਡਿੰਗ ਟੂ ਵੈਕੈਂਸੀ ਪੋਸਟਾਂ ਨਿਕਲਦੀਆਂ ਨੇ, ਉਹਦੇ
1: ਅੱਛਾ
2: ਲਈ
1: ਜੀ,
2: ਵੀ ਅਪਲਾਈ ਕਰ ਸਕਦੇ ਨੇ ਬੱਚੇ।
1: ਅੱਛਾ ਜੀ,
2: ਹਾਂਜੀ, ਤਾਂ ਸਕੋਪ ਬਹੁਤ ਜ਼ਿਆਦਾ ਏ, ਤਾਂ ਇੱਥੇ ਇਹ ਚੀਜ਼ ਜ਼ਰੂਰੀ ਹੈ ਕਿ ਬੱਚਿਆਂ ਦੇ ਵਿੱਚ ਨੌਲੇਜ ਪਲੱਸ ਸਕਿੱਲ ਦੋਨੋਂ ਚੀਜ਼ਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਤੇ
1: ਹਾਂਜੀ,
2: ਇੱਕ ਥਰਡ ਚੀਜ਼ ਕਿ ਬੱਚਿਆਂ ਨੂੰ ਅਵੇਅਰਨੈਸ ਹੋਣਾ ਬਹੁਤ ਜ਼ਰੂਰੀ ਹੈ ਕਿ ਕਿਹੜੀ ਪੋਸਟਾਂ ਨਿਕਲੀਆਂ ਹੋਈਆਂ ਨੇ, ਕਿਹੜੀਆਂ ਸਟੇਟ ਦੀਆਂ ਜਾਂ ਸੈਂਟਰ ਗਵਰਨਮੈਂਟ ਦੀਆਂ ਪੋਸਟਾਂ ਨਿਕਲੀਆਂ ਨੇ, ਜਾਂ ਫਿਰ ਕਿਸੇ ਡਿਫੈਂਸ ਸਰਵਿਸਿਜ਼ ਦੇ ਵਿੱਚ, ਡਿਫੈਂਸ ਫੋਰਸਿਸ ਦੇ ਵਿੱਚ ਪੋਸਟਾਂ ਨਿਕਲੀਆਂ ਨੇ, ਤਾਂ
1: ਹਾਂਜੀ
2: ਇਹਦੇ ਲਈ ਵੀ ਬੱਚਿਆਂ ਨੂੰ ਥੋੜਾ ਅਪ ਟੂ ਡੇਟ ਰਹਿਣਾ ਬਹੁਤ ਜ਼ਰੂਰੀ ਹੈ।
1: ਹਾਂਜੀ ਹਾਂਜੀ। ਅੱਛਾ, ਇੱਕ ਗੱਲ ਮੈਡਮ ਦੱਸੋ ਵੀ ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ETT ਕਰੀ ਫਿਰਦੇ ਨੇ ਅਧਿਆਪਕ ਬਣਨ ਦੇ ਲਈ, ਇਸੇ ਤਰ੍ਹਾਂ ਜਿਹੜਾ ਹੈਗਾ BEd ਕਰੀ ਕਰ ਰਹੇ ਨੇ, BA MA ਅੱਗੇ ਉਚੇਰੀ ਪੜ੍ਹਾਈ ਵੀ ਕਰਦੇ ਨੇ,
2: ਹਾਂਜੀ,
1: ਫਿਰ ਵੀ ਉਹ ਧਰਨੇ ਮੁਜ਼ਾਹਰੇ ਕਰਦੇ ਰਹਿੰਦੇ ਆ ਨੌਕਰੀਆਂ ਲੈਣ ਲਈ। ਇਹਦਾ
2: ਹਾਂਜੀ
1: ਮਤਲਬ ਇਹ ਖੇਤਰ ਸੌਖਾ ਨਹੀਂ ਹੈਗਾ ਜੇ ਇੱਧਰ ਆਉਣ।
2: ਹਾਂਜੀ, ਇਹ ਖੇਤਰ ਸੌਖਾ ਵੀ ਜ਼ਰੂਰ ਹੈ ਤੇ ਥੋੜਾ ਰਸਤਾ ਵੀ ਘੱਟ ਹੈ ਇਹਦਾ, ਅਸੀਂ ਕਹੀਏ
1: ਹਾਂਜੀ
2: ਕਿ ਤੈਅ ਕਰਨ ਦੇ ਲਈ, ਇਹਦੇ ਲਈ ਬਹੁਤ ਜ਼ਿਆਦਾ ਲੰਬੇ ਸਾਲ ਨਹੀਂ ਲੱਗਦੇ ਹੈਗੇ ਸਾਨੂੰ,
1: ਹਾਂਜੀ
2: ਰਸਤਾ ਵੀ ਘੱਟ ਹੈ ਤੇ
1: ਫਿਰ
2: ਉਹ
1: ਇੱਧਰ
2: ਵੀ
1: ਘੱਟ ਕਿਉਂ ਆਉਂਦੇ ਨੇ ਨੌਜਵਾਨ?
2: ਇਹ ਚੀਜ਼ ਵੀ ਹੈਗਾ, ਘੱਟ ਤਾਂ ਨਹੀਂ ਕਹਿ ਸਕਦੇ ਬਟ ਕੰਪੈਰੇਟਿਵਲੀ ਜਿਹੜੇ ਬੱਚੇ ਕਰਦੇ ਆ ITI, ਉਹਨਾਂ ਨੂੰ ਅਵੇਅਰਨੈਸ ਨਹੀਂ ਹੁੰਦੀ ਕਿ ਕਿਹੜੀਆਂ ਪੋਸਟਾਂ ਨਿਕਲ ਗਈਆਂ ਨੇ।
1: ਅੱਛਾ
2: ਅਸੀਂ
1: ਜੀ
2: ਇਹਨਾਂ ਲਈ ਅਪਲਾਈ ਵੀ ਕਰ ਦਿੰਦੇ ਨੇ ਜੇ ਬੱਚੇ ਪੋਸਟਾਂ, ਤਾਂ
1: ਹਾਂਜੀ
2: ਉਹ ਬੱਚੇ ਤਿਆਰੀ ਨਹੀਂ ਕਰਦੇ ਟੈਸਟ ਦੀ,
1: ਅੱਛਾ
2: ਤੇ
1: ਜੀ
2: ਜਿਹਦੇ ਨਾਲ ਉਹ ਪਿੱਛੇ ਰਹਿ ਜਾਂਦੇ ਨੇ। ਫਿਰ ਉਹਦੇ ਕਰਕੇ ਨਾ ਕੋਈ ਜਿੱਦਾਂ ਹੋ ਨਹੀਂ ਜਾਂਦਾ ਕਿ ਨਹੀਂ ITI ਵਾਲਾ ਤਾਂ ਉਹ ਦੇਖ ਲੈਂਦੇ ਨੇ ਲੋਕ, ਦੇਖੋ ਦੇਖ ਕੇ ITI ਫਲਾਣੇ ਕੀਤੀ ਸੀਗੀ ਤੇ ਉਹ ਫ੍ਰੀ ਹੈ, ਤੇ
1: ਹਾਂਜੀ
2: ਹੁਣ ਅਸੀਂ ITI ਕਰਾਂਗੇ ਤਾਂ ਅਸੀਂ ਵੀ ਫ੍ਰੀ ਹੋ ਜਾਣਾ, ਇਸ ਕਰਕੇ ITI, ਇਸ ਕਰਕੇ ਵੀ ਬੱਚੇ ਕਾਫੀ ਸੋਚ ਲੈਂਦੇ ਆ ਕਿ ਹੋ ਸਕਦਾ ਹੈ ਕਿ ਵੀ ਹਨਾ 10 ਪੜ੍ਹੇ ਲਿਖੇ ਨੂੰ ਜਾਂ 12 ਪੜ੍ਹੇ ਲਿਖੇ ਤੋਂ ਬਾਅਦ ਕੋਈ ਕੋਰਸ ਕਰਕੇ ਕਿੱਦਾਂ ਨੌਕਰੀ ਮਿਲ ਸਕਦੀ ਹੈ, ਜਦੋਂ ਕਿ ਹਨਾ BEd ਕਰੇ ਹੋਏ ਬੈਠੇ ਵਿਹਲੇ ਬੈਠੇ ਆ।
1: ਅੱਛਾ ਜੀ
2: ਇਹ ਵੀ ਥੋੜੀ ਮੈਂਟੈਲਿਟੀ ਸਾਡੀ ਹੋ ਸਕਦੀ ਹੈ ਬਟ ਇਹ ਚੀਜ਼ ਨੂੰ ਸਾਡੇ ਦਿਮਾਗ 'ਚ ਨਹੀਂ ਆਉਣਾ ਚਾਹੀਦਾ ਕਿਉਂਕਿ ਹਰੇਕ ਸਟ੍ਰੀਮ ਦਾ ਇੱਕ ਵੱਖਰਾ ਸਕੋਪ ਹੈ, ਟੀਚਿੰਗ ਹੈ
1: ਹਾਂਜੀ ਹਾਂਜੀ
2: ਉਹਦੇ ਵਿੱਚ ਬਹੁਤ ਕੰਪੀਟੀਸ਼ਨ ਹੈ ਕਿਉਂਕਿ ਬਹੁਤ ਜ਼ਿਆਦਾ ਮਾਤਰਾ ਵਿੱਚ ਲੋਕ ਜਿਹੜੇ ਨੇ ਟੀਚਿੰਗ ਜਿਹੜਾ ਪ੍ਰੋਫੈਸ਼ਨ ਹੈ ਉਹਦੇ ਵਿੱਚ ਆਉਣਾ ਚਾਹੁੰਦੇ ਨੇ,
1: ਠੀਕ ਹੈ
2: ਕੰਪੈਰੇਟਿਵਲੀ ਇਹਦੇ ਵਿੱਚ ਬਹੁਤ ਘੱਟ ਹੈ ਕਿਉਂਕਿ ਜ਼ਿਆਦਾ ਬੱਚੇ ਸੋਚਦੇ ਨਹੀਂ ਹੈ ਕਿ ਇੰਨਾ ਜਲਦੀ ਅਸੀਂ ਇੰਪਲੋਇਬਲ ਹੋ ਜਾਵਾਂਗੇ, ਜਾਂ ਫਿਰ ਉਹਨਾਂ ਨੂੰ ਅਵੇਅਰਨੈਸ ਦੀ ਘਾਟ ਰਹਿ ਜਾਂਦੀ ਹੈ ਕਿਉਂਕਿ ਦੇਖੋ ITI ਸੈਕਟਰ ਦੇ ਵਿੱਚ ਜ਼ਿਆਦਾਤਰ ਸਾਡੇ ਜਿਹੜਾ ਰੂਰਲ ਜਾਂ ਕਹਿ ਲਈਏ ਏਰੀਆ ਦੇ ਲੋਕ ਜਿਹੜੇ ਹੈ ਜ਼ਿਆਦਾ ਬੱਚੇ ਇਹਦੇ ਵਿੱਚ ਆਉਂਦੇ ਨੇ,
1: ਹਾਂਜੀ
2: ਤੇ ਉਸ ਤੋਂ ਬਾਅਦ ਜਿਹੜੇ ਬੱਚੇ ਹੈ ਉਹਨਾਂ ਨੂੰ ਇੰਨੀ ਰੂਰਲ ਏਰੀਆਜ਼ 'ਚ ਤੁਹਾਨੂੰ ਵੀ ਪਤਾ ਹੈ ਕਿ ਇੰਨਾ ਇੰਟਰਨੈਟ ਫੈਸਿਲਿਟੀ ਕਹਿ ਲਓ ਇਹੋ ਜਿਹੀ ਹੀ ਹੁੰਦੀ ਹੈ ਕਿ ਉਹਨਾਂ ਨੂੰ ਨਹੀਂ ਅਵੇਅਰਨੈਸ ਹੋ ਪਾਉਂਦੀ ਹੈਗੀ ਵੀ ਕਿਹੜੀਆਂ ਪੋਸਟਾਂ ਨੇ ਜਾਂ ਅਸੀਂ
1: ਹਾਂਜੀ
2: ਕਿਹੜੀ ਕੰਪਨੀਆਂ 'ਚ ਜਾ ਸਕਦੇ ਹਾਂ, ਵੱਡੀਆਂ ਕੰਪਨੀਆਂ ਨੇ ਕੋਈ ਵੀ ਮੈਨੂਫੈਕਚਰਿੰਗ ਕੰਪਨੀ ਹੈ, ਇਲੈਕਟ੍ਰੋਨਿਕ ਦੀ ਕੋਈ ਕੰਪਨੀ ਹੈ, ਠੀਕ ਹੈ, ਤਾਂ ਉਹਦੇ ਵਿੱਚ ਵੀ ਬੜਾ ਇੱਕ ਰਹਿ ਜਾਂਦਾ ਹੈ। ਕੁਛ ਇੱਕ ਹੋਰ ਚੀਜ਼ ਵੀ ਆ ਜਾਂਦੀ ਹੈ ਜਿੱਦਾਂ
1: ਹਾਂਜੀ
2: ITI ਸੈਕਟਰ ਹੈ, ਮੋਸਟਲੀ ਜ਼ਿਆਦਾਤਰ ਬੱਚੇ ਜਿਹੜੇ ਹੈ ITI ਕਰ ਲੈਂਦੇ, ਆਪਣਾ ਖੁਦ ਦਾ ਛੋਟਾ ਮੋਟਾ ਕੰਮ ਸ਼ੁਰੂ ਕਰ ਲੈਂਦੇ ਆ,
1: ਅੱਛਾ ਜੀ
2: ਤੇ ਉਹਨਾਂ ਨੂੰ ਨਾ ਇੱਕ ਬੈਰੀਅਰ ਜਾ ਹੋ ਜਾਂਦਾ ਕਿ ਅਸੀਂ ਕਿਸੇ ਕੰਪਨੀ 'ਚ ਜਾ ਕੇ ਕੰਮ ਕਰਾਂਗੇ ਜਾਂ ਸਾਨੂੰ ਉਹਦੇ
1: ਹਾਂਜੀ
2: ਲਈ ਫਿਰ ਸਾਨੂੰ ਆਪਣਾ ਪਿੰਡ ਛੱਡਣਾ ਪਊਗਾ ਜਾਂ ਫਿਰ ਸਾਨੂੰ ਉਹਦੇ ਲਈ ਆਪਣਾ ਜ਼ਿਲ੍ਹਾ ਛੱਡਣਾ ਪਊਗਾ ਜਾਂ ਫਿਰ ਉਹ ਇਹ ਪੰਜਾਬ ਛੱਡਣਾ ਪਊਗਾ ਕਿਉਂਕਿ ਕਾਫੀ ਪੰਜਾਬ ਤੋਂ ਬਾਹਰ ਵੀ ਇਸ ਦੀਆਂ ਜਿਹੜੀਆਂ ਸੀਟਸ ਨੇ ਅਵੇਲੇਬਲ, ਕਾਫੀ ਡਿਮਾਂਡ ਹੈਗੀ ਹੈ ਜਿਹੜੀ,
1: ਅੱਛਾ
2: ਤਾਂ
1: ਜੀ
2: ਉਹ ਬੱਚੇ ਆਪਣੇ ਘਰਾਂ ਨੂੰ ਛੱਡ ਕੇ ਬਾਹਰ ਨਹੀਂ ਜਾਣਾ ਚਾਹੁੰਦੇ, ਤਾਂ ਉਹ ਇਸ ਕਰਕੇ ਆਪਣਾ ਇੱਧਰ ਹੀ ਦੇਖਦੇ ਆ ਕਿ ਅਸੀਂ ਖੁਦ ਦਾ ਕੰਮ ਸ਼ੁਰੂ ਕਰ
1: ਅੱਛਾ
2: ਲਈਏ।
1: ਇੱਕ ਗੱਲ ਦੱਸੋ ਵੀ ਜਿਹੜੇ ਲੜਕੀਆਂ ਦੇ ਲਈ ਇਸ ਖੇਤਰ ਦੇ ਵਿੱਚ ਕੀ ਭਵਿੱਖ ਹੈਗਾ, ਉਹਨਾਂ ਲਈ ਕਿਸ ਤਰ੍ਹਾਂ ਦੇ ਕੋਰਸ ਨੇ, ਕੋਈ ਲੜਕੀਆਂ ਲਈ ਵਿਸ਼ੇਸ਼ ਕੋਰਸ ਨੇ ਜਾਂ ਇਹੀ ਕੋਰਸ ਉਹਨਾਂ ਲਈ ਹੈਗੇ ਨੇ?
2: ਨਹੀਂ, ਲੜਕੀਆਂ ਦੇ ਲਈ ਵਿਸ਼ੇਸ਼ ਕੋਰਸ ਤਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਜਿਵੇਂ ਇੱਥੇ ਸੀਵਿੰਗ ਦਾ ਹੋ ਗਿਆ, ਸੀਵਿੰਗ ਕਟਿੰਗ ਦੇ ਕੋਰਸਿਸ ਹੋ ਜਾਂਦੇ ਨੇ
1: ਅੱਛਾ ਜੀ
2: ਕਾਫੀ, ਹਾਂਜੀ ਇਲੈਕਟ੍ਰੀਸ਼ਨ ਟ੍ਰੇਡ ਦੇ ਵਿੱਚ ਕਾਫੀ ਜਾਂਦੀਆਂ ਨੇ ਕੁੜੀਆਂ,
1: ਅੱਛਾ
2: ਤੇ
1: ਜੀ
2: ਇੱਕ ਸਟੈਨੋਗ੍ਰਾਫੀ ਇੰਗਲਿਸ਼ ਜਿਹੜਾ ਟ੍ਰੇਡ ਹੈ ਉਹਦੇ ਵਿੱਚ ਇਹ ਵੀ ਇੱਕ ਕਾਮਨ ਕੋਰਸ ਅਸੀਂ ਕਹਿ ਸਕਦੇ ਹਾਂ ਕਿ
1: ਹਾਂਜੀ
2: ਕੁੜੀਆਂ ਕਰ ਸਕਦੀਆਂ ਨੇ ਕਿਉਂਕਿ ਇਹਦੇ ਵਿੱਚ ਕਾਫੀ ਬੱਚੇ ਜਾਂਦੇ ਆ, ਗਰਲਸ ਵੀ ਜ਼ਿਆਦਾ ਮਾਤਰਾ ਵਿੱਚ ਜਾਂਦੀਆਂ ਨੇ, ਠੀਕ
1: ਹਾਂਜੀ
2: ਹੈ। ਬਾਕੀ ਜਿਹੜੇ ਕੋਈ ਇਦਾਂ ਦਾ ਬੈਰੀਅਰ ਨਹੀਂ ਹੈ, ਜਿੱਦਾਂ ਮੋਟਰ ਮਕੈਨਿਕ ਹੋ ਗਿਆ, ਇਦਾਂ ਦੇ ਕੋਰਸਿਸ ਜ਼ਿਆਦਾਤਰ ਮੇਲਸ ਜੁਆਇਨ ਕਰਦੇ ਆ, ਬੋਇਸ ਜੁਆਇਨ ਕਰਦੇ ਆ, ਬਟ
1: ਅੱਛਾ ਜੀ
2: ਜਿੱਦਾਂ ਸੀਵਿੰਗ ਕਟਿੰਗ ਹੋ ਗਿਆ ਜਾਂ ਫਿਰ ਆਪਣਾ ਸਟੈਨੋਗ੍ਰਾਫੀ ਇੰਗਲਿਸ਼ ਹੋ ਗਿਆ, ਇੰਟੀਰੀਅਰ ਡੈਕੋਰੇਸ਼ਨ ਡਿਜ਼ਾਇਨਿੰਗ ਹੋ ਗਿਆ, ਨੈਟਵਰਕ ਟੈਕਨੀਸ਼ੀਅਨ ਹੋ ਗਿਆ, ਠੀਕ ਹੈ,
1: ਅੱਛਾ ਜੀ
2: ਇਦਾਂ ਦੇ ਕੰਮ ਹੈਗੇ ਆ ਜਿਹੜੇ ਕੁੜੀਆਂ ਵੀ ਅਪਲਾਈ ਕਰ ਸਕਦੀਆਂ ਨੇ ਕੋਰਸ ਟ੍ਰੇਡ, ਜਾਂ ਫਿਰ ਇਲੈਕਟ੍ਰੀਸ਼ਨ ਦਾ ਵੀ ਕੁੜੀਆਂ ਕਾਫੀ ਕਰਦੀਆਂ ਨੇ,
1: ਕਾਫੀ
2: ਤਾਂ
1: ਵਧੀਆ, ਕੁੜੀਆਂ ਲਈ ਖੇਤਰ ਵਧੀਆ ਹੈਗਾ।
2: ਹਾਂਜੀ ਹਾਂਜੀ ਬਿਲਕੁਲ।
1: ਹੋਰ ਕੋਈ ਗੱਲ ਜਿਹੜੀ ਤੁਸੀਂ ਦੱਸਣੀ ਚਾਹੁੰਦੇ ਹੋ ਇਸ ਖੇਤਰ ਬਾਰੇ?
2: ਇਸ ਖੇਤਰ ਦੇ ਵਿੱਚ ਇਹ ਹੈ ਕਿ ਦੇਖੋ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕੀ ਹਾਂ ਕਿ ਜਿਹੜੇ ਬੱਚੇ ਹਾਇਰ ਐਜੂਕੇਸ਼ਨ 'ਚ ਜਾਣਾ ਚਾਹੁੰਦੇ ਨੇ, ਦੇਖੋ ਇੱਕ ਚੀਜ਼ ਤਾਂ ਜ਼ਰੂਰੀ ਤੌਰ ਤੇ ਹੈ ਕਿ ਪਹਿਲਾਂ ਡਿਸਾਈਡ ਕਰ ਲੈਣਾ ਚਾਹੀਦਾ ਬੱਚੇ ਨੂੰ ਕਿ ਮੈਂ ਪ੍ਰਾਈਵੇਟ ਸੈਕਟਰ 'ਚ ਜਾਣਾ ਹੈ ਜਾਂ ਫਿਰ ਮੈਂ ਗਵਰਨਮੈਂਟ ਸੈਕਟਰ 'ਚ ਜਾਣਾ ਹੈ, ਜਾਂ
1: ਅੱਛਾ
2: ਕਿ
1: ਜੀ
2: ਮੈਂ ਆਪਣਾ ਖੁਦ ਦਾ ਰੁਜ਼ਗਾਰ ਖੁੱਲ੍ਹਣਾ, ਕੁਛ ਵੀ ਆਪਣਾ
1: ਹਾਂਜੀ
2: ਸਵੈ ਰੁਜ਼ਗਾਰ ਬਣਾਉਣਾ, ਕੁਛ ਵੀ ਆਪਣਾ ਬਿਜ਼ਨਸ ਵਗੈਰਾ ਕਰਨਾ ਹੈ, ਫਿਰ ਉਹਦੀ ਤਿਆਰੀ ਉਸ ਅਕੋਰਡਿੰਗ ਹੋਏਗੀ।
1: ਅੱਛਾ ਜੀ
2: ਜਿੱਦਾਂ ਜੇ ਕੋਈ ਬੱਚਾ ਚਾਹੁੰਦਾ ਹੈ ਕਿ ਮੈਂ ਪਬਲਿਕ ਸੈਕਟਰ ਦੇ ਵਿੱਚ ਜਾਣਾ ਹੈ, ਗਵਰਨਮੈਂਟ ਸੈਕਟਰ 'ਚ ਜਾਣਾ, ਤਾਂ ਉਹਨੂੰ ਥਰੈਟੀਕਲ ਆਪਣਾ ਬੜਾ ਰੱਖਣਾ ਪਊਗਾ, ਮਜ਼ਬੂਤ ਰੱਖਣਾ ਪਊਗਾ ਨਾਲ ਨਾਲ, ਕਿਉਂਕਿ ਉਹਦੇ ਵਿੱਚ ਬੱਚੇ ਨੂੰ ਟੈਸਟ ਦੇਣਾ ਪਊਗਾ, ਉਹ ਟੈਸਟ ਕੱਢਣੇ ਪੈਣਗੇ ਤੇ ਨਾਲ ਦੀ ਨਾਲ ਉਹਨੂੰ ਅਪ ਟੂ ਡੇਟ ਰਹਿਣਾ ਪਊਗਾ ਵੀ ਕਿਹੜੇ ਟੈਸਟ ਆ ਰਹੇ ਨੇ, ਉਹਨਾਂ ਦੀ ਤਿਆਰੀ ਨਾਲ ਦੀ ਨਾਲ ਕਰਦੇ ਰਹਿਣਾ ਪਊਗਾ। 2 ਸਾਲ ਦੇ ਦੌਰਾਨ ਜਦੋਂ ਉਹਦਾ ਆਈਟੀਆਈ ਜਦ ਤੱਕ ਕੋਰਸ ਕੰਪਲੀਟ ਹੋਊਗਾ, ਉਹਦੇ ਨਾਲ ਨਾਲ ਹੀ ਉਹ ਬੱਚਾ ਜਾਂ ਤਾਂ ਚਲੋ ਜੇ ਜੇਕਰ ਉਹ ਬੱਚਾ ਅੰਡਰ ਏਜ ਹੈ ਤਾਂ ਉਹ ਡਿਪਲੋਮਾ ਕਰ ਸਕਦਾ ਹੈ, ਅਗਰ ਉਹ ਏਜ ਉਹਦੀ 18 ਤੱਕ ਹੈਗੀ ਹੈ ਤਾਂ ਉਹ ਬੱਚਾ ਫਿਰ PWDs ਦੇ ਅੰਡਰ ਜਾਂ ਫਿਰ ਕੋਈ ਵੀ ਇੱਦਾਂ ਗਵਰਨਮੈਂਟ PSUs ਦੇ ਅੰਡਰ ਨਿਕਲੇ ਹੋਏ ਟੈਸਟ ਨੇ ਜਿਹੜੇ ਉਹ ਅਪਲਾਈ ਕਰ ਸਕਦਾ ਹੈ, ਉਹਦੀ ਤਿਆਰੀ ਨਾਲ ਦੀ ਨਾਲ ਕਰੀ ਜਾਵੇ।
1: ਅੱਛਾ ਜੀ,
2: ਬਟ ਜਿਵੇਂ ਆਪਾਂ ਪ੍ਰਾਈਵੇਟ ਸੈਕਟਰ ਦੀ ਗੱਲ ਕਰਦੇ ਹਾਂ, ਜੇਕਰ ਬੱਚੇ ਨੇ
1: ਹਾਂਜੀ
2: ਪ੍ਰਾਈਵੇਟ ਸੈਕਟਰ 'ਚ ਆਉਣਾ ਹੈ ਤਾਂ ਉਹਨੂੰ ਬੱਚੇ ਨੂੰ ਥੋੜ੍ਹਾ ਪ੍ਰੈਕਟੀਕਲ ਨੌਲੇਜ ਦੇ ਵਿੱਚ ਤੇਜ਼ ਹੋਣਾ ਪਊਗਾ, ਪਲੱਸ ਉਹਦੇ ਕਮਿਊਨੀਕੇਸ਼ਨ ਸਕਿੱਲਸ ਜਿਹੜੇ ਆ ਬਹੁਤ ਮੈਟਰ ਕਰਦੇ ਆ।
1: ਅੱਛਾ, ਇੱਕ ਮਿੰਟ ਮੈਂ ਇਹ ਦੱਸੋ ਵੀ ਜਿਹੜੇ ਵੋਕੇਸ਼ਨਲ ਜਿਹੜੇ ਕੋਰਸ ਹੁੰਦੇ ਨੇ ਤੇ ITI, ਇਹਨਾਂ ਦੋਨਾਂ ਦੇ ਖੇਤਰ ਵਿੱਚ ਕੀ ਫਰਕ ਹੈਗਾ?
2: ਵੋਕੇਸ਼ਨਲ ਕੋਰਸਿਸ ਜਿਹੜੇ ਕਿ ਸਕੂਲਸ ਦੇ ਦੌਰਾਨ ਬੱਚੇ ਲੈ ਲੈਂਦੇ ਆ, ਜਿੱਦਾਂ ਕਟਿੰਗ ਸੀਵਿੰਗ ਦੇ ਵੀ ਕਾਫੀ ਹੁੰਦੇ ਆ, ਜਾਂ ਫਿਰ ਇਸੇ ਦੇ ਨਾਲ ਮਿਲਦੇ ਜੁਲਦੇ ਕਾਫੀ ਸਾਰੇ ਹੋ ਜਾਂਦੇ, ਇਲੈਕਟ੍ਰੀਸ਼ਨ ਵੈਲਡ ਇਲੈਕਟ੍ਰੀਸ਼ਨ ਵਗੈਰਾ ਵਾਲੇ ਵੀ ਆ ਜਾਂਦੇ ਆ, ਤਾਂ ਉਹਨਾਂ ਦਾ ਫਾਇਦਾ ਇਹ ਹੁੰਦਾ ਕਿ ਜਿਹੜੇ ਬੱਚੇ ITI ਜੁਆਇਨ ਕਰਨਾ ਚਾਹੁੰਦੇ ਆ ਉਹਨਾਂ
1: ਹਾਂਜੀ,
2: ਦੇ ਲਈ ਉਹ ਇੱਕ ਪਲੇਟਫਾਰਮ ਇੱਕ ਬੇਸ ਬਣ ਜਾਂਦੇ ਆ,
1: ਅੱਛਾ ਜੀ,
2: ਉਹਨਾਂ ਨੂੰ ਉਹਨਾਂ ਬਾਰੇ ਪਹਿਲਾਂ ਹੀ ਨੌਲੇਜ ਹੋ ਜਾਂਦੀ ਹੈ ਨਾ।
1: ਅੱਛਾ ਜੀ,
2: ਤੇ ਜਿਹੜੇ ਬੱਚਿਆਂ ਨੇ ਮੰਨ ਲਓ ITI ਜਾਂ ਫਿਰ ਉਦਯੋਗਿਕ ਖੇਤਰ ਦੇ ਵਿੱਚ ਜਾਣਾ ਨਹੀਂ ਹੈ, ਜਾਂ ਫਿਰ ਉਹਨਾਂ
1: ਹਾਂਜੀ,
2: ਨੇ ਅੱਗੇ ਗ੍ਰੈਜੂਏਸ਼ਨ ਕਰਨੀ ਹੈ ਜਾਂ ਫਿਰ ਹਾਇਰ ਸਟੱਡੀਜ਼ ਦੇ ਵਿੱਚ ਕੁਝ ਵੀ ਹੋਰ ਕਰਨਾ ਹੈ, ਤਾਂ ਇਹੋ ਜਿਹੇ ਬੱਚਿਆਂ ਦੇ ਲਈ ਸਿੰਪਲ ਆਪਣਾ 10th ਤੱਕ ਜਾਂ ਫਿਰ 12th ਤੱਕ ਆਪਣੀ ਸਿੰਪਲ ਸਟੱਡੀ ਕਰਨ ਦੇ ਵਿੱਚ ਹੀ ਬਿਹਤਰੀ ਹੈ ਉਹਨਾਂ ਦੀ।
1: ਅੱਛਾ ਜੀ,
2: ਹਾਂਜੀ
1: ਮੈਡਮ ਸਾਹਿਬਾਨਾ ਜੀ, ਤੁਸੀਂ ਬਹੁਤ ਵਧੀਆ ਜਾਣਕਾਰੀ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ।
2: ਧੰਨਵਾਦ ਜੀ, ਥੈਂਕ
1: ਹਾਂਜੀ,
2: ਯੂ
1: ਸਰੋਤਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਪ੍ਰੋਗਰਾਮ ਨੂੰ ਬੜੇ ਪਿਆਰ ਨਾਲ ਸੁਣਿਆ, ਅਤੇ ਅਗਲੀ ਵਾਰ ਫਿਰ ਮਿਲਾਂਗੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਮੈਂ ਸੁਖਵੀਰ ਜੋਗਾ ਅਤੇ ਦੁਆਬਾ ਰੇਡੀਆ ਵੱਲੋਂ ਸ਼ੁਕਰੀਆ ਜੀ।

0: ಮಹಾಪವರ್ ರೇಡಿಯೋ.
1: ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਸਿੱਖਿਆ ਤੇ ਰੁਜ਼ਗਾਰ ਲੈ ਕੇ ਮੈਂ ਸਮਰਜੀਤ ਸਿੰਘ ਸ਼ਮੀ ਤੁਹਾਡੀ ਸੇਵਾ ਚ ਹਾਜ਼ਰ ਹਾਂ. ਤੁਸੀਂ ਸੁਣ ਰਹੇ ਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼. ਦੋਸਤੋ, ਸਿੱਖਿਆ ਅਤੇ ਰੁਜ਼ਗਾਰ ਦੋਨੋਂ ਇੱਕ ਸਿੱਕੇ ਦੇ ਦੋ ਪਹਿਲੂ ਮੰਨੇ ਜਾ ਸਕਦੇ ਨੇ ਤੇ ਇਹਨਾਂ ਦੇ ਉੱਤੇ ਆਧਾਰਿਤ ਹੀ ਚੱਲਦੀ ਹੈ ਜ਼ਿੰਦਗੀ ਦੀ ਗੱਡੀ. ਕਈ ਵਾਰੀ ਆਪਾਂ ਸੋਚਦੇ ਹਾਂ ਕਿ ਹੀ ਖਾਸ ਖਾਸ ਜਿਹੜੇ ਆ ਰੁਜ਼ਗਾਰ ਦੇ ਮੌਕੇ, ਜਿਵੇਂ ਡਾਕਟਰੀ ਦਾ ਕਿੱਤਾ ਹੋ ਗਿਆ ਜਾਂ ਦੂਸਰੇ ਵਕਾਲਤ ਹੋ ਗਈ, ਆਪਾਂ ਨੂੰ ਲੱਗਦਾ ਇੰਜੀਨੀਅਰਿੰਗ, ਇਹ ਸਾਰੇ ਹੀ ਜਿਹੜੇ ਆ ਟੋਪ ਪ੍ਰਿਓਰਿਟੀ ਵਾਲੇ ਕੰਮ ਹੈਗੇ ਆ, ਜਿਹੜੇ ਆਪਾਂ ਨੂੰ ਪੜ੍ਹਾਈ ਵੀ ਉਹਨਾਂ ਦੀ ਕਰਨੀ ਚਾਹੀਦੀ ਹੈ ਅਤੇ ਸਾਰਾ ਕੁਛ ਉੱਥੇ. ਲੇਕਿਨ ਆਪਾਂ ਕਈ ਵਾਰੀ ਇਹੋ ਜਿਹੀ ਚੀਜ਼ ਨੂੰ ਜਾਣੇ ਅਣਜਾਣੇ 'ਚ ਖੋ ਪਰੋਖੇ ਕਰ ਦਿੰਦੇ ਹਾਂ ਜਿਹਦੇ ਵਿੱਚ ਬਹੁਤ ਜ਼ਿਆਦਾ ਮੌਕੇ ਹੁੰਦੇ ਨੇ, ਜਿਵੇਂ ਕਿ ਭਾਸ਼ਾ. ਭਾਸ਼ਾ ਦੀ ਦੋਸਤੋ ਆਪਾਂ ਗੱਲ ਕਰਾਂਗੇ ਅੱਜ, ਅਤੇ ਕਿ ਪੰਜਾਬੀ ਜਿਹੜੀ ਭਾਸ਼ਾ ਹੈ, ਖਾਸ ਕਰਕੇ ਪੰਜਾਬੀ ਦੇ ਉੱਤੇ ਆਪਾਂ ਧਿਆਨ ਕੇਂਦਰਿਤ ਕਰਕੇ ਗੱਲ ਕਰਾਂਗੇ ਕਿ ਪੰਜਾਬੀ ਭਾਸ਼ਾ ਦੇ ਵਿੱਚ ਰੁਜ਼ਗਾਰ ਦੇ ਮੌਕੇ ਕਿਵੇਂ ਹੋ ਸਕਦੇ ਨੇ ਅਤੇ ਇਹ ਇੱਕ ਰੁਜ਼ਗਾਰ ਦਾ ਸਾਧਨ ਕਿਵੇਂ ਬਣ ਸਕਦੀ ਹੈ. ਸੋ ਇਸ ਵਿਸ਼ੇ 'ਤੇ ਗੱਲਬਾਤ ਕਰਨ ਲਈ ਸਾਡੇ ਨਾਲ ਅੱਜ ਜੁੜੇ ਨੇ ਬਹੁਤ ਹੀ ਉੱਘੇ ਸਿੱਖਿਆ ਸ਼ਾਸਤਰੀ, ਪੰਜਾਬੀ ਦੇ ਵਿਦਵਾਨ ਅਤੇ ਲੇਖਕ ਨੇ, ਪ੍ਰਸਿੱਧ ਲੇਖਕ ਨੇ, ਡਾਕਟਰ ਸੁਖਦਰਸ਼ਨ ਸਿੰਘ ਚਾਹਲ ਜੀ. ਸੋ ਚਾਹਲ ਸਾਹਿਬ, ਸਵਾਗਤ ਹੈ ਜੀ. ਬਹੁਤ ਬਹੁਤ
2: ਸ਼ੁਕਰੀਆ ਜੀ, ਬਹੁਤ ਬਹੁਤ ਤੁਸੀਂ ਮੌਕਾ ਦਿੱਤਾ ਇਸ ਅਹਿਮ ਮੁੱਦੇ ਤੇ ਗੱਲ ਕਰਨ ਦਾ.
1: ਚਾਹਲ ਸਾਹਿਬ, ਜਿਵੇਂ ਆਪਾਂ ਗੱਲ ਕਰਦੇ ਸੀ ਕਿ ਪੰਜਾਬੀ ਭਾਸ਼ਾ ਨੂੰ ਆਪਾਂ ਕਈ ਵਾਰੀ ਤਾਂ ਐਂ ਸੋਚਦੇ ਹਾਂ ਕਿ ਬੜਾ ਜੀ ਇਹਦੇ 'ਤੇ ਖਤਰਾ ਪੈਦਾ ਹੋ ਗਿਆ ਜਾਂ ਆਪਾਂ ਉਹਨਾਂ ਚੀਜ਼ਾਂ ਵਿੱਚ ਵੀ ਨਾ ਜਾਈਏ, ਤਾਂ ਸਭ ਤੋਂ ਸਿੱਧੀ ਜੇ ਆਪਾਂ ਗੱਲ ਕਰਨੀ ਹੋਵੇ ਸ਼ੁਰੂਆਤ ਦੇ ਵਿੱਚ ਹੀ ਕਿ ਪੰਜਾਬੀ ਭਾਸ਼ਾ ਨੂੰ ਰੁਜ਼ਗਾਰ ਨਾਲ ਜੋੜ ਕੇ ਦੇਖਣਾ ਹੋਵੇ ਜੇ ਆਪਾਂ ਨੇ, ਤਾਂ ਉਹ ਕਿਵੇਂ ਜੁੜਦਾ ਹੈ?
2: ਦੇਖੋ, ਪਹਿਲੀ ਗੱਲ, ਤੁਸੀਂ ਖਤਰੇ ਵਾਲੀ ਗੱਲ ਕੀਤੀ ਹੈ. ਮੈਨੂੰ ਨਹੀਂ ਲੱਗਦਾ ਕਿ ਕੋਈ ਖਤਰੇ ਵਾਲੀ ਜਿਹੜੀ ਕੋਈ ਪੰਜਾਬੀ ਭਾਸ਼ਾ ਤੇ ਖਤਰਾ ਹੈਗਾ
1: ਜੀ,
2: ਕਿਉਂਕਿ ਤੁਸੀਂ ਦੇਖੋ ਜਿਹੜੀ ਵੀ ਭਾਸ਼ਾ ਸਮੇਂ ਦੇ ਹਾਣ ਦੀ ਹੋ ਕੇ ਚੱਲਦੀ ਹੈ ਤਾਂ ਉਸ ਭਾਸ਼ਾ ਨੂੰ ਕਦੇ ਵੀ ਖਤਮ ਹੁੰਦੀ ਨਹੀਂ ਦੇਖਿਆ ਜਾ ਸਕਦਾ. ਜਿਸ ਤਰ੍ਹਾਂ ਰੁਝਾਨ ਹੈ ਕਿ ਸਾਡੀ ਜਿਹੜੀ ਹੈ ਅੰਗਰੇਜ਼ੀ ਭਾਸ਼ਾ ਹੈ, ਇਹ ਵਿਸ਼ਵ ਭਰ ਦੇ ਵਿੱਚ ਇੱਕ ਸਰਬ ਸਾਂਝੀ ਭਾਸ਼ਾ ਵਜੋਂ ਉੱਭਰ ਰਹੀ ਹੈ, ਉੱਭਰ ਚੁੱਕੀ ਹੈ, ਪਰ ਪੰਜਾਬੀ ਦੀ ਅਹਿਮੀਅਤ ਵੀ ਘੱਟ ਨਹੀਂ ਹੈ. ਕਿਉਂਕਿ ਪਿਛਲੇ ਕੁਝ ਸਮੇਂ ਦੌਰਾਨ ਦੇਖਿਆ ਕਿ ਚਲੋ ਪੰਜਾਬੀ ਗਾਇਕੀ ਦੇ ਵਿੱਚ ਜਿਹੜਾ ਹੈ ਉਹ ਮਾੜੇ ਰੁਝਾਨ ਵੀ ਨੇ. ਆਪਾਂ ਇਹ ਕਹਿੰਦੇ ਹਾਂ ਵੀ ਆਟੇ 'ਚ ਲੂਣ ਵੀ ਚੱਲੀ ਜਾਂਦਾ ਹੈ ਕਿ ਅੱਛੇ ਗੀਤ ਨਹੀਂ ਗਾਏ ਜਾ ਰਹੇ ਕੁਛ ਲੋਕਾਂ ਵੱਲੋਂ, ਕੁਛ ਹੈ, ਚਲੋ ਹਰੇਕ ਦੀ ਆਪਣੀ ਆਪਣੀ ਸੋਚ, ਪਰ ਮੈਂ ਕਹਿੰਦਾ ਵੀ ਪੰਜਾਬੀ ਜਿਹੜਾ ਸੰਗੀਤ ਹੈ ਉਹਨੇ ਬਹੁਤ ਵੱਡਾ ਮੋੜ ਲਿਆਂਦਾ. ਅੱਜ ਤੋਂ ਕਾਫੀ ਸਾਲ ਪਹਿਲਾਂ ਜੇ ਆਪਾਂ 2-3 ਦਹਾਕੇ ਪਿੱਛੇ ਚਲੇ ਜਾਈਏ, 80-90 ਦੇ ਦੌਰ ਦੇ ਵਿੱਚ, 80-90 ਉਸ ਦੌਰ ਤੱਕ, ਜਦੋਂ ਤੱਕ ਮੈਂ ਇਹਨਾਂ ਚੀਜ਼ਾਂ ਬਾਰੇ ਸੋਚਣ ਲੱਗਿਆ ਤਾਂ ਉਦੋਂ ਕਾਫੀ ਦੇਖੋ ਪੰਜਾਬੀ ਦੇ ਵਿੱਚ ਜਿਵੇਂ ਹਿੰਦੀ ਸੰਗੀਤ ਦਾ ਬੋਲਬਾਲਾ ਹੁੰਦਾ ਸੀ, ਪੰਜਾਬੀ ਦੇ ਵਿੱਚ ਵੀ ਗੀਤ ਸੰਗੀਤ ਸੀ, ਪਰ ਉਸ ਦੌਰ ਦੇ ਵਿੱਚ ਪੰਜਾਬੀ ਸੰਗੀਤ ਨੇ ਇੱਕ ਮੋੜਾ ਕੱਟਿਆ. ਸੋਲੋ ਗਾਇਕੀ ਜਿਹੜੀ ਹੈ ਗੁਰਦਾਸ ਮਾਨ ਦੇ ਆਉਣ ਤੋਂ ਬਾਅਦ ਉਹ ਇੱਕ ਪ੍ਰਵਾਨ ਹੋਈ ਤਾਂ ਲੋਕਾਂ ਨੇ ਬੜੇ ਅੱਛੇ ਅੱਛੇ ਸਿੰਗਰ ਉਸ ਵੇਲੇ ਹੰਸਰਾਜ, ਸੱਦੂ ਸਿਕੰਦਰ ਇਹ ਆਏ ਤਾਂ ਉਸ ਨਾਲ ਪੰਜਾਬੀ ਗਾਇਕੀ ਦਾ ਜਿਹੜਾ ਦਾਇਰਾ ਇੱਕਦਮ ਵਧਣਾ ਸ਼ੁਰੂ ਹੋ ਗਿਆ, ਪੰਜਾਬੀ ਭਾਸ਼ਾ ਦਾ ਵੀ ਇਹਦੇ ਨਾਲ ਹੀ ਦਾਇਰਾ ਵਧਿਆ. ਹੁਣ ਅਸੀਂ ਦੇਖਦੇ ਹਾਂ ਕਿ ਸਾਡੇ ਬਹੁਤ ਸਾਰੀਆਂ ਜਿਹੜੀਆਂ ਪੀੜ੍ਹੀਆਂ ਨੇ ਉਹ ਖਾਸ ਤੌਰ ਤੇ ਇੰਗਲੈਂਡ, ਕੈਨੇਡਾ, ਅਮੈਰੀਕਾ, 3 ਵੱਡੇ ਮੁਲਕ ਨੇ ਜਿੱਥੇ ਸਾਡੇ ਲੋਕ ਬਸੇ ਨੇ, ਤਾਂ ਉੱਥੇ ਬਹੁਤ ਇਹਨਾਂ ਦਾ ਪ੍ਰਵਾਸ ਹੋਇਆ ਗਾ. ਉਹਨਾਂ ਦੀਆਂ ਉੱਥੋਂ ਦੇ ਜਨਮੇ ਹੋਏ ਬੱਚੇ ਉਹ ਪੀੜ੍ਹੀਆਂ ਨੇ, ਉਹ ਜੇ ਦੇਖਿਆ ਜਾਵੇ ਤਾਂ ਸਿਰਫ ਇੱਕ ਪੰਜਾਬੀ ਮਿਊਜ਼ਿਕ ਦੀਆਂ ਜਿਹੜੀਆਂ ਧੁਨਾਂ ਨੇ ਧਮਕ ਪੈਂਦੀ ਹੈ, ਉਹਦੀ ਬਦੌਲਤ ਉਹ ਪੰਜਾਬੀ ਨਾਲ ਜੁੜੇ ਨੇ. ਤਾਂ ਪੰਜਾਬੀ ਦਾ ਘੇਰਾ ਉੱਥੋਂ ਸਾਨੂੰ, ਮੈਨੂੰ ਉਮੀਦ ਵੱਧਦੀ ਹੈ ਨਿੱਜੀ ਰੂਪ ਦੇ ਵਿੱਚ, ਸਾਡੇ ਕੋਈ ਲਿਖਾਰੀ ਲੋਚਕ ਆਪਣੀ ਸੋਚ ਹੋ ਸਕਦੀ ਹੈ ਕਿ ਜਿਹੜੇ ਪੰਜਾਬੀ ਭਾਸ਼ਾ ਹੈ ਘੱਟੋ ਘੱਟ ਬੋਲਣ ਦੇ ਮਾਮਲੇ ਦੇ ਵਿੱਚ ਸਾਡੀ ਭਾਸ਼ਾ ਵਧੀ ਹੈ, ਘੱਟ ਨਹੀਂ ਰਹੀ, ਇਸ ਕਰਕੇ ਕੋਈ ਖਤਰਾ ਨਹੀਂ. ਦੂਸਰੀ ਗੱਲ ਇਹ ਹੋਈ ਕਿ ਸੋਸ਼ਲ ਮੀਡੀਆ ਦੀ ਆਮਦ ਹੋਈ ਹੈ, ਇਹਦੇ ਨਾਲ ਪੰਜਾਬੀ ਭਾਸ਼ਾ ਦਾ ਬਹੁਤ ਪ੍ਰਸਾਰ ਹੋਇਆ, ਕਿਉਂਕਿ ਪੰਜਾਬੀ ਦੇ ਇੰਨੇ ਯੂਟਿਊਬ ਚੈਨਲ ਹੋ ਗਏ, ਰੇਡੀਓ ਹੋ ਗਏ ਕਿ ਲੋਕਾਂ ਕੋਲੇ ਸਾਡੀਆਂ ਗੱਲਾਂ ਪੰਜਾਬ ਤੋਂ ਬਾਹਰ, ਪੰਜਾਬ ਦੀਆਂ ਇੱਥੇ ਸਾਰੀਆਂ ਸਰਗਰਮੀਆਂ ਆਉਣ ਲੱਗ ਗਈਆਂ. ਤੇ ਸਾਨੂੰ ਕਈ ਵਾਰੀ ਹੋ ਜਾਂਦਾ, ਸਾਨੂੰ ਸੁਚੇਤ ਜ਼ਰੂਰ ਰਹਿਣਾ ਚਾਹੀਦਾ ਕਿ ਪੰਜਾਬੀ ਭਾਸ਼ਾ ਨੂੰ ਖਤਰਾ, ਪਰ ਨਹੀਂ, ਪੰਜਾਬੀ ਭਾਸ਼ਾ ਓਨੇ ਹੀ ਤੁਹਾਡੇ ਵਰਗੇ ਜਿਹੜੇ ਰੇਡੀਓ ਦੇ ਚਲਾਉਣ ਵਾਲੇ ਨੇ, ਹੋਸਟ ਨੇ, ਇਹ ਪੰਜਾਬੀ ਭਾਸ਼ਾ ਦਾ ਓਨਾ ਹੀ ਜਿਹੜਾ ਪ੍ਰਚਾਰ ਹੈ, ਪ੍ਰਸਾਰ ਹੈ, ਉਹ ਨਾਲੋ ਨਾਲ ਕਰ ਰਹੇ ਨੇ.
1: ਜੀ ਜੀ,
2: ਤੁਸੀਂ ਗੱਲ ਕੀਤੀ ਰੁਜ਼ਗਾਰ ਦੀ
1: ਜੀ,
2: ਕੋਈ ਵੀ ਭਾਸ਼ਾ ਉਹਦੇ ਚ ਰੁਜ਼ਗਾਰ ਦੇ ਮੌਕੇ ਹਮੇਸ਼ਾ ਰਹਿੰਦੇ ਨੇ. ਸਾਡੇ ਜਿਸ ਤਰ੍ਹਾਂ ਪੜ੍ਹਾਈ ਕੀਤੀ ਜਾਂਦੀ ਹੈ ਸਰਕਾਰੀ ਸਕੂਲਾਂ ਦੇ ਨਾਲੇ ਪ੍ਰਾਈਵੇਟ ਸਕੂਲਾਂ ਦੇ ਆਇਆ, ਜਦੋਂ ਅੰਗਰੇਜ਼ੀ ਸਕੂਲਾਂ ਦੇ ਵਿੱਚ ਪੜ੍ਹਾਉਣ ਦਾ ਰੁਝਾਨ ਹੋਇਆ, ਚਲੋ ਹੁਣ ਤਾਂ ਪੰਜਾਬ ਦੇ ਸਕੂਲਾਂ ਦੇ ਵਿੱਚ ਅੰਗਰੇਜ਼ੀ ਨੂੰ ਵੀ ਬਹੁਤ ਤਵੱਜੋ ਜਿਹੜੀ ਹੈ ਦਿੱਤੀ ਗਈ, ਪਰ ਪੰਜਾਬੀ ਭਾਸ਼ਾ ਦਾ ਸਤਿਕਾਰ ਕਦੇ ਵੀ ਸਾਡੇ ਸਕੂਲਾਂ ਚ ਘਟਿਆ ਨਹੀਂ. ਮੈਂ
1: ਜੀ ਜੀ
2: ਕਹਿੰਦਾ ਕਿ ਪੰਜਾਬੀ ਭਾਸ਼ਾ ਜੀ ਰੁਜ਼ਗਾਰ ਦੇ ਬਹੁਤ ਮੌਕੇ ਨੇ ਸਾਡੇ ਬੱਚਿਆਂ ਨੂੰ। ਮੈਂ ਬਤੌਰ ਅਧਿਆਪਕ ਜਦੋਂ ਵੀ ਬੱਚਿਆਂ ਨੂੰ ਇਹ ਪੜ੍ਹਾਉਣਾ, ਕੋਈ ਸਬਜੈਕਟ ਪੜ੍ਹਾਉਣਾ ਜਾਂ ਪੰਜਾਬੀ ਪੜ੍ਹਾਉਂਦਾ ਰਿਹਾ +1-2 ਨੂੰ, ਤਾਂ ਮੈਂ ਉਹਨਾਂ ਨੂੰ ਉਹਦੇ 'ਚ ਜ਼ਰੂਰ ਦੱਸਦਾ ਰਿਹਾ ਕਿ ਰੁਜ਼ਗਾਰ ਦੇ ਮੌਕੇ ਬਹੁਤ ਜ਼ਿਆਦਾ ਨੇ
1: ਜੀ
2: ਭਾਸ਼ਾ 'ਤੇ। ਤੁਸੀਂ ਬੇਸ਼ੱਕ BA ਕਰੋ, ਸਾਡੇ ਲੋਕ ਕਹਿੰਦੇ ਸਿੰਪਲ BA, ਤੁਹਾਨੂੰ ਇੱਕ
1: ਹਾਂਜੀ ਹਾਂਜੀ
2: ਪਤਾ ਹੋਣਾ ਚਾਹੀਦਾ ਕਿ IAS ਜਿੰਨੇ ਵੀ ਜਾਂ PCS ਸਿਵਲ ਸਰਵਿਸ 'ਚ ਲੋਕ ਜਾਂਦੇ ਨੇ, ਉਹਨਾਂ ਦੇ ਵਿੱਚੋਂ ਗ੍ਰੈਜੂਏਸ਼ਨ ਜਿਨ੍ਹਾਂ ਦੀ ਬਹੁਤ ਹੀ ਹਿਊਮਨਿਟੀਜ ਦੇ ਵਿੱਚ ਆਰਟਸ 'ਚ ਕੀਤੀ ਹੁੰਦੀ ਹੈ। ਇਸ ਕਰਕੇ
1: ਜੀ
2: ਪਹਿਲਾਂ ਤਾਂ ਮੈਂ ਕਹਿੰਦਾ ਵਿਦਿਆਰਥੀਆਂ ਨੂੰ ਇਹ ਭਰਮ ਕੱਢ ਦੇਣਾ ਚਾਹੀਦਾ ਹੈ ਕਿ ਪੰਜਾਬੀ ਭਾਸ਼ਾ ਦੇ ਵਿੱਚ ਜੇ ਅਸੀਂ ਪੰਜਾਬੀ ਸਬਜੈਕਟ ਲੈ ਕੇ BA ਕੀਤੀ ਹੈ ਜਾਂ ਤਾਂ ਇਹਦੇ ਵਿੱਚ ਰੁਜ਼ਗਾਰ ਨਹੀਂ। ਮੈਂ ਇਹਦੇ ਨਾਲ ਇਹ ਤੁਹਾਨੂੰ ਅੱਗੇ ਜਦੋਂ ਸਵਾਲ ਕਰੋਗੇ ਤਫਸੀਲ ਦੇ ਵਿੱਚ ਦੱਸੂਗਾ
1: ਜੀ
2: ਕਿ
1: ਜੀ ਜੀ
2: ਰੁਜ਼ਗਾਰ ਦੇ ਮੌਕੇ ਕਿਸ ਕਿਸ ਤਰ੍ਹਾਂ ਦੇ ਨੇ।
1: ਜੀ ਜੀ ਜੀ ਜੀ ਬਿਲਕੁਲ, ਆਮ ਤੌਰ 'ਤੇ ਤਾਂ ਇਹੀ ਆਪਾਂ ਮੰਨ ਕੇ ਚੱਲਦੇ ਹਾਂ। ਸਿੰਪਲ BA ਵਾਲੀ ਤੁਸੀਂ ਗੱਲ ਬਹੁਤ ਵਧੀਆ ਕੀਤੀ, ਇੱਕ ਭਾਵਨਾ ਜੀ ਲੈ ਕੇ ਕਈ ਵਾਰੀ ਬੱਚੇ ਬੈਠ ਜਾਂਦੇ ਕਿ ਹਾਂ ਸਾਡਾ ਤਾਂ ਕੋਈ ਬਹੁਤਾ ਅਸੀਂ ਪ੍ਰੋਫੈਸ਼ਨਲ ਕੋਰਸ ਨਹੀਂ ਸ਼ਾਇਦ ਕੀਤਾ, ਇਸ ਕਰਕੇ ਸਾਡਾ ਜਿਹੜਾ ਫਿਊਚਰ ਆ ਭਵਿੱਖ ਆ ਉਹ ਡਾਵਾਂਡੋਲ ਹੀ ਹੈ ਸ਼ਾਇਦ। ਕੋਈ ਰੱਬ ਹੀ ਬਚਾਵੇ ਤਾਂ ਬਚਾਂਗੇ, ਨਹੀਂ ਤਾਂ ਆਪਾਂ ਨਾ ਡਾਕਟਰ ਵਾਲੇ ਪਾਸੇ ਗਏ ਹਾਂ ਨਾ ਦੂਜੇ ਪਾਸੇ ਗਏ ਹਾਂ। ਸੋ ਇਹ ਜਿਹੜੀ ਚੀਜ਼ ਆ ਇਹ ਕੀ ਮੈਨੂੰ ਲੱਗਦਾ ਬਿਲਕੁਲ ਸਹੀ ਗੱਲ ਆ ਕਿ ਹੀਣ ਭਾਵਨਾ ਨਹੀਂ ਹੈ, ਸਗੋਂ ਇਹਦੇ ਵਿੱਚ ਆਪਣੇ ਆਪ ਦੇ ਵਿੱਚ ਇੱਕ ਬਹੁਤ ਹੀ ਪਾਵਰਫੁੱਲ ਜਿਹੜਾ ਵਿਸ਼ਾ ਹੈ, ਆਪਣੇ ਆਪ ਦੇ ਵਿੱਚ ਹੀ ਬਹੁਤ ਹੀ ਇੱਕ ਜਿਹੜੀ ਜ਼ਬਰਦਸਤ ਇੱਕ ਲਾਈਨ ਆ ਜੇ ਆਪਾਂ ਇਹਨੂੰ ਦੇਖੀਏ, ਸਿੰਪਲ BA ਵੀ ਜਿਹਨੂੰ ਆਪਾਂ ਕਹਿ ਦਈਏ। ਸੋ ਕਿਹੜੇ ਕਿਹੜੇ ਖੇਤਰ ਹਨ ਚਲ ਸਾਹਿਬ ਜਿਨ੍ਹਾਂ ਦੇ ਵਿੱਚ ਆਪਾਂ ਖਾਸ ਕਰਕੇ ਪੰਜਾਬੀ ਭਾਸ਼ਾ ਨੂੰ ਜੋੜ ਕੇ ਦੇਖਣਾ ਹੋਵੇ ਤਾਂ ਉਹਦੇ ਵਿੱਚ ਮੌਕੇ ਕਿਵੇਂ ਨੇ, ਕਿਹੜੇ ਕਿਹੜੇ ਨੇ ਜੀ?
2: ਹਾਂਜੀ ਦੇਖੋ, ਮੈਂ ਤੁਹਾਨੂੰ ਆਪਣੀ ਨਿੱਜੀ ਮਿਸਾਲ ਦਿੰਦਾ। ਮੈਂ ਪੰਜਾਬੀ ਅਖਬਾਰ ਵਾਸਤੇ ਕੰਮ ਕਰਦਾ, ਮੈਂ ਅਜੀਤ ਵਾਸਤੇ, ਪੰਜਾਬੀ ਟ੍ਰਿਬਿਊਨ ਵਾਸਤੇ ਵੀ ਲਿਖਿਆ, ਅਜੀਤ ਵਾਸਤੇ ਕਰਦਾ, ਉਹਨਾਂ ਰੈਗੂਲਰ ਉਹਨਾਂ ਦਾ ਕਾਲਮ ਨਵੀਸ ਹੈ ਖੇਡਾਂ ਤੇ। ਮੈਂ ਪੰਜਾਬੀ ਭਾਸ਼ਾ ਦੇ ਸਿਰ ਤੇ ਓਲੰਪਿਕ ਤੱਕ ਦਾ ਸਫ਼ਰ ਤੈਅ ਕਰ ਲਿਆ। ਮੈਂ ਦੁਨੀਆਂ ਦੇ ਕਾਫ਼ੀ ਵੱਡੇ ਵੱਡੇ ਜਿਹੜੇ ਖੇਡ ਸਮਾਗਮ ਨੇ, ਮੈਂ ਉਹਨਾਂ ਨੂੰ ਕਵਰ ਕਰਨ ਦਾ ਮੈਨੂੰ ਮੌਕਾ ਮਿਲਿਆ। ਇਹਦੇ ਵਿੱਚ ਕੋਈ ਮੈਨੂੰ ਕਿਤੇ ਮਹਿਸੂਸ ਨਹੀਂ ਹੋਇਆ ਕਿ ਮੈਂ ਪੰਜਾਬੀ ਦਾ ਪੱਤਰਕਾਰ ਹੈ। ਮੇਰੀ ਜਿਹੜੀ ਉੱਥੇ ਲਿਆਕਤ ਸੀ ਉਹਦਾ ਮੁੱਲ ਪੈਂਦਾ ਰਿਹਾ, ਤੇ ਨਾ ਕਿ ਮੇਰੀ ਭਾਸ਼ਾ ਦੇਖੀ ਗਈ। ਤੇ ਬਹੁਤ ਸਾਰੇ ਆ, ਤੁਸੀਂ ਅੰਗਰੇਜ਼ੀ ਮਾਧਿਅਮ ਦੇ ਪੱਤਰਕਾਰ ਹੋ ਸਕਦੇ ਹੋ, ਪਰ ਜੇ ਤੁਸੀਂ ਜਦੋਂ ਗੱਲ ਕਰਨੀ ਖਬਰ ਦਾ ਕੰਟੈਂਟ ਦੀ ਗੱਲ ਕਰਨੀ ਹੈ ਤਾਂ ਉਹਦੇ ਚ ਮੈਂ ਵੀ ਅੱਗੇ ਹੋ ਸਕਦਾ। ਜਿਹੜਾ ਬੰਦਾ ਵਿਦਵਾਨ ਹੈ, ਇੰਟਲੈਕਚੁਅਲ ਹੈ, ਉਹ ਪੰਜਾਬੀ ਚ ਵੀ ਹੋ ਸਕਦਾ, ਹਿੰਦੀ ਚ ਵੀ ਹੋ ਸਕਦਾ, ਉਰਦੂ ਚ ਵੀ ਹੋ ਸਕਦਾ। ਰੁਜ਼ਗਾਰ ਦੇ ਆਪਾਂ ਜਿਵੇਂ ਸ਼ੁਰੂਆਤ ਕਰੀਏ, ਪਹਿਲੀ ਜਿਹੜੀ ਸਭ ਤੋਂ ਸਾਡੀ ਰੁਜ਼ਗਾਰ ਦੀ ਸ਼ੁਰੂਆਤ ਹੁੰਦੀ ਹੈ ਅਧਿਆਪਨ ਤੋਂ ਹੁੰਦੀ ਹੈ। ਤੁਸੀਂ ਗ੍ਰੈਜੂਏਸ਼ਨ ਕਰੋ, ਗ੍ਰੈਜੂਏਸ਼ਨ ਦੇ ਵਿੱਚ ਜਿਹੜਾ ਪੰਜਾਬੀ ਸਬਜੈਕਟ ਲਓ ਕੰਪਲਸਰੀ, ਪੰਜਾਬੀ ਦੇ ਨਾਲ ਚੋਣਵੀ ਪੰਜਾਬੀ ਲੈ ਸਕਦੇ ਹੋ। ਤਾਂ ਉਸ ਤੋਂ ਬਾਅਦ ਤੁਸੀਂ BEd ਕਰਦੇ ਹੋ, ਉਸ ਤੋਂ ਬਾਅਦ ਚਾਹੇ MEd ਵੀ ਕਰ ਲੈਂਦੇ, ਅੱਗੇ ਉਹ ਤੁਹਾਡੀ ਪੜ੍ਹਾਈ ਹੈ ਕਿ BEd ਤੋਂ ਬਾਅਦ ਤੁਸੀਂ ਮਿਹਨਤ ਨਾਲ ਜੇ ਗ੍ਰੈਜੂਏਸ਼ਨ ਕੀਤੀ ਹੈ ਤਾਂ ਤੁਸੀਂ ਪਹਿਲੀ ਗੱਲ ਅਧਿਆਪਨ ਦੇ ਖੇਤਰ ਚ ਜਾ ਸਕਦੇ ਹੋ। ਬਹੁਤ ਜ਼ਰੂਰਤ ਹੈ ਅਧਿਆਪਕ ਦੀ, ਇੰਡੀਆ ਚ ਹੀ ਨਹੀਂ ਵਿਦੇਸ਼ਾਂ ਦੇ ਵਿੱਚ ਵੀ ਬਹੁਤ ਸਾਰੀਆਂ ਸੰਸਥਾਵਾਂ ਨੇ ਜਿਨ੍ਹਾਂ ਨੇ ਵੀਕਐਂਡ ਤੇ ਪੜ੍ਹਾਉਣ ਵਾਸਤੇ ਅਧਿਆਪਕ ਰੱਖੇ ਹੋਏ ਨੇ, ਤੇ ਆਪਣੀ ਜਿਹੜੀ ਨਵੀਂ ਪੀੜ੍ਹੀ ਹੈ ਉਹਨਾਂ ਨੂੰ ਪੰਜਾਬੀ ਪੜ੍ਹਾਉਣ ਵਾਸਤੇ ਟੀਚਰ ਉੱਥੇ ਗੁਰੂ ਘਰਾਂ ਦੇ ਵਿੱਚ, ਹੋਰ ਸਮਾਜ ਸੇਵੀ ਸੰਸਥਾਵਾਂ ਦੇ ਥਾਵਾਂ ਤੇ ਅਧਿਆਪਨ ਚੱਲ ਰਿਹਾ। ਤੇ ਪੰਜਾਬ ਦੇ ਵਿੱਚ ਤਾਂ ਹੈ ਹੀ, ਹਰਿਆਣੇ ਦੇ ਵਿੱਚ ਅਧਿਆਪਕ ਦੀਆਂ ਪੋਸਟਾਂ ਨੇ, ਜੰਮੂ ਕਸ਼ਮੀਰ ਦੇ ਵਿੱਚ ਵੀ ਰੱਖੇ ਜਾਂਦੇ ਨੇ, ਔਰ ਬਹੁਤ ਸਾਰੇ ਸਾਡੇ ਦਿੱਲੀ ਦੇ ਵਿੱਚ ਹੈ, ਤੇ ਕਿੰਨੇ ਹੀ ਅਸੀਂ ਜਿਹੜੇ ਅਧਿਆਪਨ ਦੇ ਖੇਤਰ ਜਾ ਸਕਦੇ ਹਾਂ। ਸਕੂਲ ਅਧਿਆਪਨ ਤੋਂ ਬਾਅਦ ਕਾਲਜ ਅਧਿਆਪਨ ਦੀ ਗੱਲ ਆਉਂਦੀ ਹੈ, ਤਾਂ ਤੁਸੀਂ ਉਸ ਤੋਂ ਅੱਗੇ ਨੈਟ ਕਲੀਅਰ ਕਰੋਗੇ, ਅਗਰ ਪੋਸਟ ਗ੍ਰੈਜੂਏਸ਼ਨ ਕਰਕੇ PhD ਕੀਤੀ, MPhil ਕੀਤੀ, ਤਾਂ ਤੁਸੀਂ ਜਿਹੜਾ ਕਾਲਜ ਲੈਕਚਰਾਰ ਆ ਉਹ ਲੱਗ ਸਕਦੇ ਹੋਗੇ। ਬਹੁਤ ਸਾਰੇ ਜਿਨ੍ਹਾਂ ਨੇ ਇੱਕ ਆਪਣਾ ਨਿਸ਼ਾਨਾ ਮਿੱਥ ਕੇ ਲੋਕ ਚੱਲੇ ਕਿ ਮੈਂ ਪੰਜਾਬੀ ਪੜ੍ਹਨੀ ਆ ਤੇ ਪੰਜਾਬੀ ਅਧਿਆਪਕ ਬਣਨਾ, ਤਾਂ ਉਹ ਸਕੂਲ ਅਧਿਆਪਕ ਵੀ ਬਣ ਜਾਂਦੇ ਨੇ। 12ਵੀਂ ਜਮਾਤ ਕਰਕੇ, ATT ਕਰਕੇ ਤੁਸੀਂ ਇਹ ਅਧਿਆਪਕ ਬਣ ਸਕਦੇ ਹੋਗੇ। ਤੇ ਪਰ ਇਹ ਮੇਰਾ ਇੱਕ ਪ੍ਰਿੰਸੀਪਲ ਹੈ, ਚਾਹੇ ਫੀਲਡ ਚ ਕੋਈ ਕੰਮ ਕਰਨਾ ਜ਼ਿੰਦਗੀ ਚ, ਪਰ ਮਿਹਨਤ ਲਾਜ਼ਮੀ ਹੈ। ਤੁਸੀਂ, ਮੈਂ ਲੋਕਾਂ ਨੂੰ ਕਹਿਣਾ ਹੁੰਦਾ ਕਿ ਪੰਜਾਬੀ ਤੁਸੀਂ ਸਿੰਪਲ ਗ੍ਰੈਜੂਏਸ਼ਨ ਕਰੋ, ਤਾਂ ਜਿਹੜੀ ਗ੍ਰੈਜੂਏਸ਼ਨ ਕਰਦੇ ਮਿਹਨਤ ਨਾਲ ਪੜ੍ਹੋ, ਪੰਜਾਬੀ ਪੜ੍ਹੋ, ਪੰਜਾਬੀ ਸਾਹਿਤ ਪੜ੍ਹੋ, ਬਹੁਤ ਉੱਚ ਪਾਏ ਦਾ ਸਾਹਿਤ ਆ, ਇੰਗਲਿਸ਼ ਚੋਂ ਟਰਾਂਸਲੇਟ ਕੀਤਾ ਸਾਹਿਤ ਪੰਜਾਬੀ ਚ ਬੜਾ ਅਵੇਲੇਬਲ ਹੈ।
1: ਜੀ ਜੀ ਜੀ,
2: ਤਾਂ ਤੁਸੀਂ ਇੱਕ ਅੱਛੇ ਅਧਿਆਪਕ ਕੁਛ ਵੀ ਬਣ ਸਕਦੇ ਹੋ ਇਸ ਫੀਲਡ ਚ।
1: ਜੀ ਜੀ,
2: ਦੂਸਰੀ ਚੀਜ਼ ਹੈ ਜਿਹੜੀ ਹੁਣ ਇਸ ਵੇਲੇ ਜਿਹੜੀ ਸਰਗਰਮ ਹੈ, ਹੋਰ ਬੜੇ ਫੀਲਡ ਨੇ, ਮੀਡੀਆ। ਮੀਡੀਆ ਦੇ ਵਿੱਚ ਤੁਸੀਂ ਅਕਸਰ ਦੇਖਦੇ ਹੋ ਕਿ ਕੁਛ ਚੈਨਲ ਤੇ, ਕੁਛ ਰੇਡੀਓ ਤੇ ਜਿਹੜੀ ਹੈ ਪੰਜਾਬੀ ਭਾਸ਼ਾ, ਅਖਬਾਰਾਂ ਦੇ ਵਿੱਚ ਵੀ ਈਵਨ ਕਿ ਬਹੁਤ ਸਾਰੀ ਸ਼ਬਦਾਵਲੀ, ਬਹੁਤ ਸਾਰੀ ਸੈਂਟੈਂਸ ਮੇਕਿੰਗ ਗਲਤ ਹੁੰਦੀ ਹੈ। TV ਦੇ ਉੱਪਰ ਜਿਹੜੀਆਂ ਨੀਚੇ ਮੁਨਤਾਜ ਚੱਲਦੇ ਆ, ਪੱਟੀਆਂ ਚੱਲਦੀਆਂ, ਅਸੀਂ ਅਕਸਰ ਦੇਖਦੇ ਹਾਂ ਨਾਮਵਰ ਚੈਨਲਾਂ ਤੇ ਕਿ ਉਹ ਕਈ ਵਾਰੀ ਸੈਂਟੈਂਸ ਵੀ ਠੀਕ ਨਹੀਂ ਹੋਇਆ ਹੁੰਦਾ। ਉੱਥੇ ਸਮੱਸਿਆ ਕੀ ਹੈ, ਸ਼ੁਰੂ ਦੇ ਵਿੱਚ ਰੁਝਾਨ TV ਦੇ ਉੱਪਰ ਪੰਜਾਬੀ ਦੇ ਵਿੱਚ ਆਇਆ ਸੀ, ਇਹ ਇਸ ਤਰ੍ਹਾਂ ਦਾ ਕਿ ਸ਼ਕਲ ਵਿਕਦੀ ਸੀ, ਚਿਹਰੇ ਦੇਖ ਕੇ ਉੱਥੇ ਜਿਹੜੇ ਸੀ ਰੁਜ਼ਗਾਰ ਮਿਲਦਾ ਸੀ। ਪਰ ਹੌਲੀ ਹੌਲੀ ਜਦੋਂ ਉਹਨਾਂ ਦੀ ਆਲੋਚਨਾ ਹੋਣ ਲੱਗੀ, ਹੁਣ ਪੰਜਾਬੀ ਚੈਨਲਾਂ ਤੇ ਕਾਫ਼ੀ ਸੁਧਾਰ ਹੋ ਰਿਹਾ, ਬਹੁਤ ਜਿਹੜੇ ਬੁੱਧੀਜੀਵੀ ਅੱਛੇ ਟੌਪ ਕਲਾਸ ਜਿਹੜੇ ਪੱਤਰਕਾਰ ਸੀ ਜਾਂ ਮੁੰਡੇ ਕੁੜੀਆਂ ਨਵੇਂ ਪੜ੍ਹ ਕੇ ਜਾਂਦੇ ਨੇ ਜਿਹਨਾਂ ਨੂੰ ਪੰਜਾਬੀ ਨੂੰ ਬਹੁਤ ਅੱਛੀ ਉਹਨਾਂ ਨੂੰ ਉਹਦੇ ਪਕੜ ਹੈ, ਤਾਂ ਉਹ ਆਉਣ ਲੱਗ ਗਏ ਹੌਲੀ ਹੌਲੀ ਟੀਵੀ ਚੈਨਲਾਂ ਨੇ। ਸ਼ੁਰੂ ਦੇ ਵਿੱਚ ਵਿਜੂਅਲ ਤੇ ਉਹਨਾਂ ਦਾ ਜ਼ਿਆਦਾ ਫੋਕਸ ਰਿਹਾ ਸੀ, ਪਰ ਹੁਣ ਉਹ ਕੰਟੈਂਟ ਤੇ ਵੀ ਗੱਲ ਕਰਨ ਲੱਗ ਗਏ। ਤੇ ਮੈਂ ਇਹਦੇ ਨਾਂ ਨਹੀਂ ਲੈਣਾ ਚਾਹੂੰਗਾ, ਇੱਕ ਦੋ ਸਾਡੇ ਲੋਕਲ ਚੈਨਲ ਵੀ ਨੇ ਪੰਜਾਬ ਦੇ ਵਿੱਚ, ਸੈਟੇਲਾਈਟ ਚੈਨਲ ਨਹੀਂ ਹੈ, ਪਰ ਉਹਨਾਂ ਦੀ ਮੈਨੂੰ ਕਈ ਵਾਰੀ ਖੁਸ਼ੀ ਹੁੰਦੀ ਹੈ ਕਿ ਇਹ ਚੈਨਲ ਪੰਜਾਬੀ ਵੱਲ ਵਿਸ਼ੇਸ਼ ਤਵੱਜੋ ਦੇ ਰਹੇ ਆ, ਅੱਛੇ ਐਂਕਰ ਰੱਖ ਕੇ ਉਹਨਾਂ ਨੇ ਅੱਛੀ ਪੰਜਾਬੀ ਭਾਸ਼ਾ ਵੱਲ ਰੁਜ਼ਗਾਰ ਦੇ ਮੌਕੇ ਖੋਲ੍ਹੇ ਨੇ। ਫਿਰ ਪੱਤਰਕਾਰੀ ਦੇ ਫੀਲਡ ਦੇ ਵਿੱਚ ਤੁਸੀਂ ਪਹਿਚਾਣ ਬਣਾ ਸਕਦੇ ਹੋ ਐਜ਼ ਏ ਰਿਪੋਰਟਰ, ਬਹੁਤ ਸਾਰੇ ਤੁਸੀਂ ਦੇਖਦੇ ਹੋ ਕਿ ਰਿਪੋਰਟਿੰਗ ਹੁੰਦੀ ਹੈ ਪੰਜਾਬੀ ਬੋਲਣ 'ਚ ਬਹੁਤ ਸਾਰੀਆਂ ਗਲਤੀਆਂ ਹੁੰਦੀਆਂ ਨੇ, ਉਹ ਸਿਰਫ ਲੈਕ ਆਫ ਜਿਹੜਾ ਇੰਟਰਸਟ ਦੀ ਕਰਕੇ ਹੀ ਹੈ, ਇੰਟਰਸਟ ਦੀ ਘਾਟ ਕਰਕੇ, ਕਿਉਂਕਿ ਸਕੂਲ ਕਾਲਜ ਦੇ ਵਿੱਚ

0: ਭਾਸ਼ਾ ਜਿਹੜੀ ਹੈ ਲਿਪੀ ਹੈ ਉਹ ਆ ਗਈ, ਬੜੇ ਚਿਰ ਤੋਂ ਆਈ ਹੋਈ ਹੈ
1: ਜੀ।
0: ਉਹਦੇ ਚ ਵੀ ਤੁਸੀਂ ਬਹੁਤ ਸਾਰੇ ਲੋਕ ਨੇ ਜਿਹੜੇ ਜਨਤਕ ਫੀਲਡ ਚ ਸਰਗਰਮ ਨੇ, ਚਾਹੇ ਉਹ ਗਾਇਕ ਨੇ, ਨੇਤਾ ਨੇ ਜਾਂ ਹੋਰ ਪਰਸਨੈਲਿਟੀ ਨੇ, ਸਮਾਜ ਸੇਵੀ ਸੰਸਥਾਵਾਂ ਨੇ, ਔਰ ਇਸ ਤੋਂ ਕੋਈ ਬਿਜ਼ਨਸਮੈਨ ਨੇ, ਉਹਨਾਂ ਲੋਕਾਂ ਕੋਲੇ ਵੱਡੇ ਵੱਡੇ ਸਕੂਲ ਕਾਲਜ ਵੀ ਨੇ, ਉਹਨਾਂ ਕੋਲ ਇਸ ਵੇਲੇ ਉਹਨਾਂ ਨੂੰ ਲੋੜ ਰਹਿੰਦੀ ਹੈ ਹਮੇਸ਼ਾ ਵੀ ਜਿਹੜਾ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਸਰਗਰਮ ਰੱਖੇ ਪੀ ਆਰ ਕਰਨ ਵਾਸਤੇ। ਉਸ ਵਾਸਤੇ ਮੈਂ ਖੁਦ, ਮੇਰੇ ਸਟੂਡੈਂਟ ਕੰਮ ਕਰ ਰਹੇ ਨੇ ਇਸ ਫੀਲਡ ਚ, ਦੋ ਤਿੰਨ ਬੱਚੇ ਮੇਰੇ, ਮੈਂ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਲਾਇਆ, 5,000 ਤੋਂ ਸ਼ੁਰੂਆਤ ਕੀਤੀ, ਅੱਜ ਉਹ 15-15, 20-20 ਹਜ਼ਾਰ ਲੈ ਰਹੇ ਨੇ ਤੇ ਘਰ ਬੈਠੇ ਕਮਾ ਰਹੇ ਨੇ। ਸੋਸ਼ਲ ਮੀਡੀਆ ਹੈਂਡਲ ਜਿਹੜੇ ਉਹਨਾਂ ਦੇ ਸੰਭਾਲਣੇ ਆ, ਕਿਉਂਕਿ ਉਹਨਾਂ ਦੇ ਉੱਪਰ ਬਹੁਤ ਸਾਰੇ ਜਿਹੜੇ ਪੰਜਾਬੀ ਪ੍ਰੇਮੀ ਵੀ ਨੇ ਜਾਂ ਜਿਹਨਾਂ ਨੂੰ ਇਸ ਕਾਰੋਬਾਰ ਦੀ ਸੋਸ਼ਲ ਮੀਡੀਆ ਵਰਤਣ ਦੀ ਸਮਝ ਹੈ, ਉਹ ਅੰਗਰੇਜ਼ੀ ਤੇ ਪੰਜਾਬੀ ਸਮਾਨ ਅੰਤਰ ਦੋਨਾਂ ਤੇ ਹੀ ਪੋਸਟਾਂ ਪਾਉਂਦੇ ਨੇ ਤੇ ਆਪਣੇ ਵਿਊਜ ਦਿੰਦੇ ਨੇ, ਤੇ ਉਸ ਕਰਕੇ ਸੋਸ਼ਲ ਮੀਡੀਆ ਉਹ ਬਿਲਕੁਲ ਘਰ ਬੈਠੇ, ਤੁਸੀਂ ਕਿਤੇ ਜਾਣਾ ਨਹੀਂ, ਤੁਹਾਨੂੰ ਘਰ ਬੈਠੇ ਰੁਜ਼ਗਾਰ ਹੈ, ਬਹੁਤ ਅੱਛੇ ਉਹਦੇ ਵਿੱਚ ਪੈਸੇ ਨੇ, ਕੋਈ ਉਹਦੇ ਚ ਇੱਕ ਹੱਦਬੰਦੀ ਨਹੀਂ ਹੈ, ਤੁਸੀਂ 5,000 ਤੋਂ ਅੱਜ ਸ਼ੁਰੂ ਕਰ ਦਿੰਦੇ ਹੋ, ਸਾਲ ਦੇ ਵਿੱਚ ਤੁਸੀਂ 50,000 ਪ੍ਰਤੀ ਮਹੀਨਾ ਦੇ ਪਹੁੰਚ ਜਾਂਦੇ ਹੋ। ਤੇ ਮੈਂ ਬਹੁਤ ਸਾਰੇ ਇੱਥੇ ਸੋਸ਼ਲ ਮੀਡੀਆ ਕਾਰਕੁਨ ਨੇ ਜਿਹੜੇ ਆਪਰੇਟ ਕਰਦੇ ਨੇ, ਤਾਂ ਉਹ ਲੱਖਾਂ ਰੁਪਏ ਵੀ ਉਹ ਕਮਾ ਰਹੇ ਨੇ ਬਕਾਇਦਾ ਆਫਿਸ ਖੋਲ੍ਹ ਕੇ ਤੇ ਵੈਬਸਾਈਟਸ ਚਲਾਉਣੀਆਂ, ਹੋਰ ਇਸ ਤਰ੍ਹਾਂ ਦਾ ਜਿਹੜਾ ਇਹ ਸੋਸ਼ਲ ਮੀਡੀਆ ਦਾ ਆ ਗਿਆ। ਹੋਰ ਬੜੀਆਂ ਚੀਜ਼ਾਂ ਨੇ, ਜਿਸ ਤਰ੍ਹਾਂ ਤੁਸੀਂ ਰੁਜ਼ਗਾਰ ਹੈ ਪੰਜਾਬੀ ਦੇ ਵਿੱਚ, ਤੁਸੀਂ ਫਲੈਕਸ ਬੋਰਡ ਦੇਖਦੇ ਹੋ, ਪੇਂਟਰ ਦਾ ਧੰਦਾ ਇਹ ਜਿਹੜਾ ਬਣਾਉਂਦੇ ਹੋ, ਕਿੰਨੀਆਂ ਉਹਦੇ ਚ ਪੰਜਾਬੀ ਦੇ ਵਿੱਚ ਗਲਤੀਆਂ ਹੁੰਦੀਆਂ ਨੇ, ਉਹ ਕੰਪਿਊਟਰ ਤੇ ਤਾਂ ਮਾਹਰ ਹੁੰਦੇ ਨੇ ਜੋ ਜਿਹਨਾਂ ਨੇ ਫਲੈਕਸ ਬਣਾਉਣੀਆਂ, ਡਿਜ਼ਾਇਨ ਕਰਨਾ, ਪਰ ਪੰਜਾਬੀ ਤੇ ਪਕੜ ਨਹੀਂ ਹੁੰਦੀ।
1: ਤੇ
0: ਜੇਕਰ ਤੁਸੀਂ ਪੰਜਾਬੀ ਦੇ ਵਿੱਚ ਤੁਹਾਡੀ ਪਰਫੈਕਸ਼ਨ ਹੈ ਤਾਂ ਤੁਸੀਂ ਉਸ ਪਾਸੇ ਵੀ ਜਾ ਸਕਦੇ ਹੋ। ਹੋਰ ਇਸ ਤਰ੍ਹਾਂ ਦੇ ਬਹੁਤ ਸਾਰੇ ਰੁਜ਼ਗਾਰ ਦੇ ਮੌਕੇ ਨੇ, ਲੋੜ ਹੈ ਸਿਰਫ ਮਿਹਨਤ ਕਰਨ ਦੀ ਤੇ ਆਪਣੇ ਆਪ ਨੂੰ ਪੇਸ਼ ਕਰਨ ਦੀ। ਹੁਣ ਜ਼ਮਾਨਾ ਉਹ ਨਹੀਂ ਰਿਹਾ ਕਿ ਪਹਿਲਾਂ ਅਸੀਂ, ਮੈਂ ਵੀ ਬਹੁਤ ਸਾਲ ਕੰਮ ਕੀਤਾ ਕਿ ਅਸੀਂ ਕਿਸੇ ਨੂੰ ਦੱਸਦੇ ਨਹੀਂ ਸੀ, ਜਿਹੜਾ ਅਖਬਾਰ ਰਾਹੀਂ ਕਿਸੇ ਨੇ ਜਾਣ ਪਛਾਣ ਹੋਗੀ ਤਾਂ ਜਾਣਦਾ, ਪਰ ਅਸੀਂ ਕਿਸੇ ਚਾਰ ਬੰਦਿਆਂ ਚ ਬੈਠਣਾ ਜਾ ਕੇ। ਹੁਣ ਉਲਟ ਟ੍ਰੈਂਡ ਹੋ ਗਿਆ ਇਹ, ਮੈਂ ਕੁਛ ਟਾਈਮ, ਮੈਨੂੰ ਮੁੰਬਈ ਪੱਤਰਕਾਰੀ ਦੇ ਸੰਬੰਧ ਚ ਜਾਣ ਦਾ ਮੌਕਾ ਮਿਲਦਾ ਰਿਹਾ, ਉੱਥੇ ਇਹੀ ਹੁੰਦਾ ਸੀ ਕਿ ਜਾ ਕੇ ਦੱਸਣਾ, ਮੈਂ ਡਾਕਟਰ ਸੁਖਦਰਸ਼ਨ ਚਾਹਲਾ, ਮੈਂ ਆਹ ਕੰਮ ਕਰਦਾ ਜੀ ਤੇ ਆਹ ਕਰਨਾ ਚਾਹੁੰਦਾ। ਹੁਣ ਇਸ ਤਰ੍ਹਾਂ ਸਾਨੂੰ ਸਾਡੇ ਬੱਚਿਆਂ ਨੂੰ ਸਵੈਮਾਨ ਨਾਲ ਦੱਸਣਾ ਪਊਗਾ ਕਿ ਮੈਂ ਗ੍ਰੈਜੂਏਸ਼ਨ ਕੀਤੀ ਹੈ ਜੀ, ਪੰਜਾਬੀ ਦੇ ਨਾਲ ਕੀਤੀ ਹੈ ਤੇ ਮੇਰੀ ਇਹਦੇ ਵਿੱਚ ਪ੍ਰੋਫੈਕਸ਼ਨ ਹੈ, ਤੁਸੀਂ ਮੈਨੂੰ ਬਤੌਰ ਐਂਕਰ ਰੱਖ ਸਕਦੇ ਹੋ, ਬਤੌਰ ਸੋਸ਼ਲ ਮੀਡੀਆ। ਇਸ ਕਿਸਮ ਦੇ ਬਹੁਤ ਸਾਰੇ ਮੌਕੇ ਜਿਹੜੇ ਰੁਜ਼ਗਾਰ ਦੇ ਹੈਗੇ ਨੇ।
1: ਬਹੁਤ ਹੀ ਕਮਾਲ ਦੀ ਇਹ ਗੱਲ ਹੈ ਦੇਖੋ ਜੀ, ਕਿਉਂਕਿ ਕੌਨਫੀਡੈਂਸ ਲੈਵਲ ਦਾ ਆਉਣਾ ਪਹਿਲੀ ਸ਼ਰਤ ਹੈ ਕਿ ਕੌਨਫੀਡੈਂਸ ਆਏਗਾ ਫਿਰ ਉਦੋਂ ਅੱਗੇ ਜਿਹੜੀ ਗੱਲ ਅੱਗੇ ਚੱਲਦੀ ਹੈ। ਅਤੇ ਅਧਿਆਪਨ ਹੋ ਗਿਆ ਅਤੇ ਮੀਡੀਆ ਹੈ ਅਤੇ ਹੋਰ ਸਾਰੇ, ਇਹ ਬਹੁਤ ਸਾਰੇ ਫੀਲਡ ਮੈਨੂੰ ਲੱਗਦਾ ਹੈ ਕਿ ਓਪਨਿੰਗ ਉਹ 'ਚ ਮਿਲ ਜਾਂਦੀ ਆ ਜੇ ਪੰਜਾਬੀ ਨੂੰ ਆਪਾਂ ਲੈ ਕੇ ਚੱਲਦੇ ਹਾਂ। ਬਹੁਤ ਹੀ ਮੈਂ ਕਹਿੰਦਾ ਕਮਾਲ ਦੀ ਜਾਣਕਾਰੀ ਹੈ ਡਾਕਟਰ ਸਾਹਿਬ। ਅਤੇ ਇਹਦੇ ਵਿੱਚ ਆਪਾਂ ਜੇ ਅੱਗੇ ਦੇਖੀਏ ਕਿ ਖਾਸ, ਕਿਉਂਕਿ ਜੇ ਆਪਾਂ ਨੇ ਪ੍ਰੋਫੈਸ਼ਨ ਵਿੱਚ ਜਾਣਾ ਉਹਦੀ ਸਿਖਲਾਈ ਵੀ ਲੈਣੀ ਪੈਣੀ ਹੈ, ਅਤੇ ਕੋਈ ਜਿਹੜੇ ਕਿਹੜੇ ਕਿਹੜੇ ਤਰੀਕੇ ਹੈਗੇ ਆ, ਕਿਹੜੇ ਕਿਹੜੇ ਕੋਈ ਸੋਰਸ ਨੇ ਜਿੱਥੋਂ ਇਸ ਦੇ ਵਿੱਚ, ਵਿਸ਼ੇ ਦੇ ਵਿੱਚ ਮੁਹਾਰਤ ਹਾਸਲ ਕੀਤੀ ਜਾ ਸਕਦੀ ਹੈ ਤੇ ਅੱਗੇ ਤਰੱਕੀ ਦੇ ਰਾਹ ਕਿਵੇਂ ਖੁੱਲਦੇ ਨੇ?
0: ਹਾਂਜੀ, ਸਭ ਤੋਂ ਪਹਿਲੀ ਗੱਲ ਤਾਂ ਨਾ ਤੁਹਾਡਾ ਹੀ ਜਿਹੜੀ ਹੈਗੀ ਹੈ ਦਿਲਚਸਪੀ ਹੈ, ਦੂਸਰੀ ਚੀਜ਼ ਮਤਲਬ ਕਿ ਤੁਹਾਡਾ ਲਗਨ ਕੀ ਕਹਿਣਾ, ਤੇ ਤੀਸਰੀ ਚੀਜ਼ ਹੈ ਮਿਹਨਤ। ਇਹ ਹਮੇਸ਼ਾ ਜ਼ਿੰਦਗੀ 'ਚ ਤੁਸੀਂ ਕੋਈ ਕੰਮ ਕਰਦੇ ਹੋ, ਆਪਾਂ ਤੁਸੀਂ ਅਧਿਆਪਕ ਹੋ, ਅਧਿਆਪਕ ਦੇ ਨਾਲ ਨਾਲ ਤੁਹਾਡੀ ਦਿਲਚਸਪੀ ਹੈ, ਤੁਸੀਂ ਰੇਡੀਓ ਵਾਸਤੇ ਟਾਕਸ ਕਰਦੇ ਹੋ, ਸਮਾਜ ਨੂੰ ਇੰਨੀ ਵੱਡੀ ਸੇਧ ਦਿੰਦੇ ਹੋਗੇ, ਕਿਉਂਕਿ ਤੁਸੀਂ ਤੁਹਾਡਾ ਘਰ ਦੇਖੋ, ਤੁਹਾਡਾ ਜਿਹੜਾ ਹੈਗਾ ਉਹ ਅਧਿਆਪਨ ਨਾਲ ਦੀ ਸੇਵਾ ਨਾਲ ਚੱਲ ਰਿਹਾ ਹੈਗਾ। ਪਰ ਇਹ ਤੁਹਾਡੀ ਨਿੱਜੀ ਦਿਲਚਸਪੀ ਹੈ ਕਿ ਮੈਂ ਵੀ ਇਹ ਨਿੱਜੀ ਤੌਰ ਤੇ ਮੈਂ ਤਾਂ ਹੀ ਅਖਬਾਰਾਂ ਵਾਸਤੇ ਲਿਖਦਾ ਹੈ ਕਿ ਜੋ ਬੰਦਾ ਸੰਸਾਰ ਤੇ ਆਇਆ, ਜੇ ਉਹਨੂੰ ਪਰਮਾਤਮਾ ਨੇ ਕੋਈ ਬੁੱਧੀ ਬਖਸ਼ੀ ਹੈ ਤਾਂ ਉਹਨੂੰ ਜ਼ਰੂਰ ਲੋਕਾਂ ਨਾਲ ਸ਼ੇਅਰ ਕਰਨੀ ਚਾਹੀਦੀ ਹੈ, ਚਾਹੇ ਕਿਸੇ ਰੂਪ ਚ, ਭਾਸ਼ਣ ਦੇ ਰੂਪ ਚ ਬੋਲ ਕੇ, ਜਿਸ ਤਰ੍ਹਾਂ ਵੀ ਮਰਜ਼ੀ ਤੁਸੀਂ ਕਰ ਸਕਦੇ ਹੋ।
1: ਬਿਲਕੁਲ ਬਿਲਕੁਲ।
0: ਤੇ ਅੱਗੇ ਜਾ ਕੇ ਇੱਕ ਜਿਹੜਾ ਹੈ ਗੁਰ, ਤੁਸੀਂ ਦੀ ਗੱਲ ਕੀਤੀ ਆਪਣਾ, ਮੈਂ ਇੱਕ ਇਹਦੇ ਵਿੱਚ ਇੱਕ ਹੋਰ ਵਿਸ਼ਾ ਰਹਿ ਗਿਆ ਸੀ ਕਿ ਸਾਡੇ ਪੰਜਾਬੀ ਜਿਹੜੀ ਭਾਸ਼ਾ ਹੈ ਇਹਦੇ ਨਾਲ ਸਾਡੇ ਧਰਮ ਨਾਲ ਜੇ ਤੁਸੀਂ ਅੱਛੀ ਪੰਜਾਬੀ ਪੜ੍ਹੀ ਹੋ ਤਾਂ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਜਿਹੜਾ ਹੈਗੇ ਆ ਬਹੁਤ ਅੱਛੇ ਪਾਠੀ ਬਣ ਸਕਦੇ ਹੋ, ਬਹੁਤ ਅੱਛੇ ਕੀਰਤਨੀਏ ਬਣ ਸਕਦੇ ਹੋ, ਬਹੁਤ ਅੱਛੇ ਇਹਨਾਂ ਦੇ ਪ੍ਰਚਾਰਕ ਬਣ ਸਕਦੇ ਹੋ। ਇਸ ਫੀਲਡ ਦੇ ਵਿੱਚ ਵੀ ਇੱਕ ਬਹੁਤ ਸਮਾਜ ਨਾਲ ਜੁੜਿਆ ਕੀਤਾ ਤੇ ਇੱਕ ਸਕੂਨ ਵਾਲਾ ਜਿਹੜਾ ਹੈਗਾ ਉਹ ਉਸ ਪਾਸੇ, ਨਾਲੇ ਧਰਮ ਨਾਲੇ ਤੁਹਾਡਾ ਸਤਿਕਾਰ ਹੈ, ਨਾਲੇ ਤੁਹਾਨੂੰ ਇਸ ਫੀਲਡ ਦੇ ਵਿੱਚ ਅੱਗੇ ਵਧਣ ਦੇ ਜਿਹੜੇ ਬੜੇ ਮੌਕੇ ਨੇ, ਬੜਾ ਤੁਸੀਂ ਸੇਧ ਦੇ ਸਕਦੇ ਹੋ ਇੱਕ ਸਮਾਜ ਸੇਵਾ ਦੇ ਰੂਪ ਦੇ ਵਿੱਚ। ਇਸੇ ਤਰ੍ਹਾਂ ਆਪਾਂ ਰੁਜ਼ਗਾਰ ਦੀ ਕੁਛ ਗੱਲ ਕੀਤੀ ਸੀ, ਸਿੰਗਿੰਗ ਹੈ ਦੇਖੋ, ਗਾਇਕੀ ਹੈ, ਗਜ਼ਲ ਗਾਇਕੀ ਹੈ, ਇਹ ਬੜੀਆਂ ਚੀਜ਼ਾਂ ਨੇ ਜਿਹੜੀਆਂ ਰਾਹੀਂ ਤੁਸੀਂ, ਕਿਉਂਕਿ ਦੇਖੋ ਬਾਲੀਵੁੱਡ ਦੇ ਵਿੱਚ ਸਾਡਾ ਸੰਗੀਤ ਵੱਜ ਰਿਹਾ ਹੈਗਾ ਤੇ ਹੁਣ ਅਸੀਂ ਕਈ, ਚਲੋ ਨੌਜਵਾਨਾਂ ਨੂੰ ਹੁੰਦਾ ਹੈ ਕਿ ਸਿਰਫ ਅਸੀਂ ਮਾਰ ਧਾੜ ਵਾਲੇ ਗੀਤ ਗਾ ਕੇ ਅੱਗੇ ਜਾ ਸਕਦੇ ਹਾਂ, ਸਾਡੇ ਸਾਹਮਣੇ ਆ ਗੁਰਦਾਸ

0: ਕਦੋਂ ਦੇ ਖੜੇ ਨੇ, ਸਤਿੰਦਰ ਸਰਤਾਜ ਆਏ ਨੇ,
1: ਜੀ ਜੀ ਜੀ
0: ਇਹ
1: ਜੀ
0: ਵੀ
1: ਜੀ
0: ਇੱਕ ਜਿਹੜਾ ਬਹੁਤ ਵੱਡਾ ਪ੍ਰੋਫੈਸ਼ਨ ਹੈ, ਵੱਡੀ ਇੰਡਸਟਰੀ ਹੈ। ਅਗਲੀ ਇੱਕ ਗੱਲ ਸੀ ਫਿਲਮਾਂ ਬਾਰੇ ਕਿ
1: ਜੀ
0: ਪੰਜਾਬੀ ਦੇ ਵਿੱਚ ਫਿਲਮਾਂ ਬਣ ਰਹੀਆਂ, ਉੱਥੇ ਵੀ ਇਹ ਸਮੱਸਿਆ ਆਈ। ਸ਼ੁਰੂਆਤ ਹੋਈ ਜਦੋਂ ਸਿਨੇਮੇ ਦੀ, ਬਹੁਤ ਲੋਕਾਂ ਨੇ ਆਲੋਚਨਾ ਕੀਤੀ, ਪਰ
1: ਜੀ
0: ਹੁਣ ਅੱਜ ਹਰ ਕੋਈ ਸਿਰ ਉੱਚਾ ਕਰਕੇ ਕਹਿੰਦਾ ਕਿ ਪੰਜਾਬੀ 'ਚ ਅੱਛੀਆਂ ਫਿਲਮਾਂ ਵੀ ਬਣ ਰਹੀਆਂ ਨੇ, ਪਰਿਵਾਰਕ। ਚਲੋ
1: ਬਿਲਕੁਲ
0: ਪੰਜਾਬੀ ਦੇ ਵਿੱਚ ਹੈ, ਹਜੇ ਜਿਹੜੇ ਸਾਡੇ ਦਰਸ਼ਕ ਨੇ ਉਹ ਗੰਭੀਰ ਫਿਲਮਾਂ ਨਹੀਂ ਬਰਦਾਸ਼ਤ ਕਰਦੇ,
1: ਜੀ
0: ਤੇ
1: ਜੀ
0: ਪਰ
1: ਜੀ ਜੀ
0: ਹਲਕਾ ਫੁਲਕਾ ਇੰਟਰਟੇਨਮੈਂਟ, ਥੋੜੀ ਮੋਟੀ ਸੇਧ, ਉਹ ਫਿਲਮਾਂ ਇੱਕ ਬਹੁਤ ਵੱਡਾ ਕਾਰੋਬਾਰ ਹੈ ਫਿਲਮਾਂ ਦਾ।
1: ਬਿਲਕੁਲ
0: ਉਹਦੇ 'ਚ ਸ਼ੁਰੂਆਤ ਇਸ ਤਰ੍ਹਾਂ ਹੀ ਹੋਈ ਸੀ ਕਿ ਬੰਬੇ ਬੈਠੇ ਬੰਦੇ ਪੰਜਾਬੀ ਫਿਲਮਾਂ ਲਿਖਦੇ ਸੀ, ਹਿੰਦੀ ਭਾਸ਼ਾ 'ਚ ਹੀ ਲਿਖ ਦਿੰਦੇ ਸੀ,
1: ਜੀ ਜੀ
0: ਪੰਜਾਬੀ ਦੇ ਵਿੱਚ ਤਰਜਮਾ ਕਰਕੇ ਜਿਹੇ ਜੀ ਫਿਲਮ ਬਣੀ ਚੱਲ ਜਾਂਦੀ। ਪਰ ਹੁਣ ਪੰਜਾਬ ਦੇ ਵਿੱਚੋਂ ਬਹੁਤ ਸਾਰੇ ਨਵੇਂ ਨੌਜਵਾਨ ਮੁੰਡੇ ਸਕ੍ਰਿਪਟ ਰਾਈਟਰ ਨੇ, ਫਿਲਮ ਸਟੋਰੀ ਰਾਈਟਰ ਨੇ,
1: ਜੀ
0: ਉਹ
1: ਜੀ
0: ਅੱਗੇ ਆਏ ਨੇ। ਤਾਂ ਪੰਜਾਬੀ ਫਿਲਮਾਂ ਜਿਨ੍ਹਾਂ ਲੋਕਾਂ ਨੂੰ ਕਲਚਰ ਦੀ ਸੂਝ ਸੀ, ਪਾਲੀ ਭੁਪਿੰਦਰ ਵਰਗੇ ਨਾਟਕਕਾਰ, ਉਹ ਬੰਦੇ ਵੀ ਫਿਲਮ ਮੇਕਿੰਗ ਦੇ ਵਿੱਚ ਆ ਗਏ। ਫਿਲਮ
1: ਬਿਲਕੁਲ
0: ਮੇਕਿੰਗ ਬਹੁਤ ਅੱਛਾ ਇੱਕ ਰੁਜ਼ਗਾਰ ਹੈ, ਉੱਥੇ ਵੀ ਸਿਰਫ ਬੱਚੇ ਨੂੰ ਪ੍ਰੈਜੈਂਟੇਸ਼ਨ ਹੈ ਜਿਹੜੀ ਆਪਣੀ ਕਰਨੀ ਚਾਹੀਦੀ ਹੈ, ਤੇ
1: ਜੀ ਜੀ
0: ਫਿਲਮਾਂ
1: ਜੀ
0: ਦੇ ਵਿੱਚ ਵੀ ਪੰਜਾਬੀ ਭਾਸ਼ਾ ਨੂੰ ਲੈ ਕੇ ਬਹੁਤ ਰੁਜ਼ਗਾਰ ਦੇ ਜਿਹੜੇ ਸਾਧਨ ਨੇ। ਪੰਜਾਬੀ ਫਿਲਮਾਂ ਦਾ ਦਾਇਰਾ ਵੱਧ ਰਿਹਾ, ਦਿਨੋਂ ਦਿਨ ਘੱਟ ਨਹੀਂ ਰਿਹਾ, ਤੇ ਜਿਸ ਤੋਂ
1: ਜੀ
0: ਅਸੀਂ
1: ਜੀ
0: ਅੰਦਾਜ਼ਾ ਲਾ ਸਕਦੇ ਹਾਂ ਕਿ ਪੰਜਾਬੀ ਜਿਹੜੀ ਭਾਸ਼ਾ ਉਹ ਬਹੁਤ ਵੱਧ ਰਹੀ ਹੈ, ਕਿਉਂਕਿ ਪੰਜਾਬੀ ਫਿਲਮਾਂ ਦਾ ਜਿਹੜਾ ਜ਼ਿਆਦਾ ਬਿਜ਼ਨਸ ਆ ਉਹ ਵਿਦੇਸ਼ 'ਚੋਂ ਆਉਂਦਾ ਹੈਗਾ, ਤੇ
1: ਜੀ ਜੀ
0: ਉੱਥੋਂ ਉਸ ਦੇ ਸਿਰ ਤੇ ਪੰਜਾਬੀ ਫਿਲਮਾਂ ਬਹੁਤ ਜ਼ਿਆਦਾ ਇੰਡਸਟਰੀ ਹੈ ਜਿਹੜੀ ਗਰੋ ਕਰ ਰਹੀ ਹੈ।
1: ਜੀ ਜੀ
0: ਅੱਗੇ
1: ਜੀ
0: ਤੁਸੀਂ ਗੱਲ ਕੀਤੀ ਸੀ ਕਿ ਇਸ ਫੀਲਡ 'ਚ ਜਾਇਆ ਕਿਵੇਂ ਜਾ ਸਕਦਾ।
1: ਬਿਲਕੁਲ
0: ਪਹਿਲੀ ਚੀਜ਼ ਇਹੀ ਹੈ ਕਿ ਆਪਾਂ, ਜੇ ਤੁਹਾਨੂੰ ਦਿਲਚਸਪੀ ਹੈ, ਕੌਨਫੀਡੈਂਸ ਪੈਦਾ ਕਰੋ ਆਪਣੇ 'ਚ ਵੀ ਮੈਂ ਇਹ ਕੰਮ ਕਰ ਸਕਦਾ ਹੈਗਾ,
1: ਜੀ
0: ਮੈਂ
1: ਜੀ ਜੀ
0: ਪੰਜਾਬੀ ਦੇ ਵਿੱਚ। ਹੁਣ ਬਹੁਤ ਸਾਰੇ ਸਾਡੇ ਜਿਹੜੇ ਮੁੰਡੇ ਕੁੜੀਆਂ ਬਾਹ ਪੈਂਦਾ, ਉਹਨਾਂ ਨੂੰ ਅਸੀਂ ਸਕੂਲ ਪੜ੍ਹਦੇ ਸਮੇਂ ਪ੍ਰੇਰਿਤ ਕਰ ਦਿੰਦੇ ਹਾਂ ਕਿ ਤੁਸੀਂ ਜੇ ਜਾਣਾ, ਉਹ ਆਪਣੀ ਘਰੇਲੂ ਹਾਲਤ ਵੀ ਠੀਕ ਨਹੀਂ, ਉਹਨੂੰ ਕਹਿੰਦੇ ਆ ਕਿ ਕੰਪਿਊਟਰ ਦਾ ਨਾਲ ਕਲਾਸਾਂ ਸਿੱਖ ਲਾ ਸਕੂਲ ਦੇ ਵਿੱਚ।
1: ਜੀ
0: ਕੁਛ ਬੱਚੇ ਆਉਂਦੇ ਆ ਕੰਪਿਊਟਰ ਤੇ ਆਪਣਾ ਐਕਟੀਵਿਟੀ ਕਰਦੇ ਨੇ, ਤੇ ਅਜਿਹੇ ਬੱਚੇ ਪੰਜਾਬੀ ਟਾਈਪ ਵੀ ਸਿੱਖਣ ਲੱਗ ਜਾਂਦੇ ਨੇ ਨਾਲੋਂ ਨਾਲ। ਉਹ
1: ਜੀ ਜੀ
0: ਟਾਈਪ 'ਚ ਮਹਾਰਤ ਕਰ ਲਈ, ਫਿਰ ਡਿਜ਼ਾਇਨ 'ਚ ਮਹਾਰਤ ਕਰਨੀ ਸ਼ੁਰੂ ਕਰ ਲਈ, ਤਾਂ ਉਹ ਨਾਲੋਂ ਨਾਲ ਇਹ ਸਿਲਸਿਲਾ ਚੱਲਦਾ ਜਾਂਦਾ। ਇਹ ਦਿਲਚਸਪੀ ਦੀ ਗੱਲ ਹੈ, ਬਾਕੀ ਮਿਹਨਤ ਹੈ। ਮੈਂ
1: ਜੀ
0: ਪਹਿਲਾਂ
1: ਜੀ
0: ਵੀ ਕਿਹਾ, ਚਾਹੇ ਕਿਸੇ ਕਿਸਮ ਦੀ ਤੁਸੀਂ ਪੜ੍ਹਾਈ ਕਰੋ, ਹੁਣ ਦੇਖੋ ਪੰਜਾਬ ਦੇ ਵਿੱਚ ਇੱਕ ਟਾਈਮ ਆਇਆ ਸੀ ਕਿ ਇੰਜੀਨੀਅਰਿੰਗ ਕਾਲਜ ਤੇ ਬਿਜ਼ਨਸ ਨਾਲ ਰਿਲੇਟਡ ਇੰਨੇ ਕੋਰਸ ਸ਼ੁਰੂ ਹੋ ਗਏ ਸੀ, ਥਾਂ
1: ਬਿਲਕੁਲ
0: ਥਾਂ ਕਾਲਜ ਖੁੱਲ ਗਏ, ਪਰ
1: ਬਿਲਕੁਲ
0: ਅੱਜ ਉਹ ਪ੍ਰਾਈਵੇਟ ਐਜੂਕੇਸ਼ਨ ਨੂੰ ਬਹੁਤ ਵੱਡਾ, ਕਿਉਂਕਿ ਕੁਆਲਿਟੀ ਨਹੀਂ ਆ ਰਹੀ ਸੀਗੀ। ਮੈਂ ਇਹਦੇ
1: ਜੀ ਜੀ
0: ਕੋਈ
1: ਜੀ ਜੀ
0: ਸ਼ੱਕ ਨਹੀਂ, ਸਾਡੀ ਜਿਹੜੀ ਹੈ ਇੱਧਰ ਬੀਐਡ ਕਾਲਜ ਵੀ ਆਏ, ਉੱਥੇ ਵੀ ਕੁਆਲਿਟੀ ਖਤਮ ਹੋ ਗਈ ਸੀ, ਕਿਉਂਕਿ ਜਿਹੜੀਆਂ ਨੌਨ ਅਟੈਂਡਿੰਗ ਦਾ ਜਿਹੜਾ ਟ੍ਰੈਂਡ ਚੱਲਿਆ ਸੀ, ਫੀਸ ਵੱਧ ਕਰੋ। ਨਿੱਜੀ ਐਜੂਕੇਸ਼ਨ ਦਾ ਸਭ ਤੋਂ ਵੱਡਾ ਲਾਸ ਦੇਸ਼ ਭਰ 'ਚ ਇਹੀ ਹੋਇਆ।
1: ਜੀ ਜੀ ਜੀ ਜੀ ਜੀ
0: ਉਹਨਾਂ ਉੱਥੇ ਇਹ ਇਸ ਤਰ੍ਹਾਂ ਦੀ ਜਿਹੜੀ ਇੱਕ ਸਮੱਸਿਆ ਆਈ, ਤੇ ਇੰਜੀਨੀਅਰ ਵਿਹਲੇ ਹੋ ਗਏ, ਕਿਉਂਕਿ ਕੁਆਲਿਟੀ ਨਹੀਂ ਆ ਰਹੀ। ਜੀ ਜੀ
1: ਜੀ ਜੀ
0: ਇੰਜੀਨੀਅਰਿੰਗ ਕਰ ਰਿਹਾ, ਜੀ ਜੀ ਬਿਜ਼ਨਸ ਦੀਆਂ ਡਿਗਰੀਆਂ ਕਰ ਰਿਹਾ ਸੀਗਾ, ਤੇ ਮੁੰਡੇ ਕੁੜੀਆਂ 10-10 ਹਜ਼ਾਰ ਤੇ ਲੱਗੇ ਹੋਏ ਸੀ। ਪਰ ਇਸ ਟਾਈਮ ਦੇ ਵਿੱਚ ਦੁਬਾਰੇ ਫੇਰ ਗ੍ਰੈਜੂਏਸ਼ਨ ਕਰਨ ਦਾ ਜਿਹੜਾ ਹੈਗਾ, ਸਿੰਪਲ ਜਿਹੜੀ ਆਪਾਂ ਜਿਹਨੂੰ BA ਕਹਿੰਦੇ ਆ, ਉਹ ਕਰਨ ਦਾ ਰੁਝਾਨ ਆ ਗਿਆ। ਉਹ ਲੋਕਾਂ ਨੂੰ, ਬੱਚਿਆਂ ਨੂੰ ਪਤਾ ਲੱਗਿਆ ਕਿ ਇੰਜੀਨੀਅਰਿੰਗ ਕਰਕੇ ਇੱਕ ਮੈਂ ਇੰਜੀਨੀਅਰ ਬਣ ਸਕਦਾ, ਗ੍ਰੈਜੂਏਸ਼ਨ ਕਰਕੇ ਮੈਂ ਬਹੁਤ ਸਾਰੇ ਫੀਲਡ 'ਚ ਜਾ ਸਕਦਾ, ਤੇ ਸਰਕਾਰੀ ਰੁਜ਼ਗਾਰ, ਪ੍ਰਾਈਵੇਟ ਰੁਜ਼ਗਾਰ ਬੜੇ ਮਿਲੇ ਨੇ। ਤੇ ਪਰ ਜਦੋਂ ਤੁਸੀਂ, ਮੈਂ ਕਹਿੰਦਾ ਬੱਚਿਆਂ ਨੂੰ ਜਿਵੇਂ ਸਕੂਲ ਦੇ ਵਿੱਚ ਵੀ ਅਸੀਂ ਪੜ੍ਹਾਉਂਦੇ ਹਾਂ, ਕਿਉਂਕਿ ਮੇਰਾ ਆਪਣਾ ਜਿਹੜਾ ਰਾਬਤਾ ਜ਼ਿਆਦਾ ਮੇਰਾ ਇਸ ਪਾਸੇ ਨਾਲ ਹੈ, ਤਾਂ ਬੱਚਿਆਂ ਨੂੰ ਉੱਥੋਂ ਹੀ ਲਿਟਰੇਚਰ ਪੜ੍ਹਨ ਵੱਲ ਰੁਝਾਨ ਹੋਣਾ ਚਾਹੀਦਾ। ਘੱਟੋ ਘੱਟ ਲਿਟਰੇਚਰ ਨਹੀਂ ਪੜ੍ਹਨਾ ਤਾਂ ਅਖਬਾਰ ਪੜ੍ਹਨ ਵੱਲ। ਮੈਂ ਖੁਦ
1: ਜੀ ਜੀ ਜੀ
0: ਸਕੂਲਾਂ 'ਚ ਕੋਸ਼ਿਸ਼ ਕਰਦਾ ਰਹਿੰਦਾ ਕਿ ਬਹੁਤ ਸਾਰੇ ਅਖਬਾਰਾਂ ਦੀਆਂ ਪੰਜਾਬੀ ਦੀਆਂ ਸਕੀਮਾਂ ਆਉਂਦੀਆਂ ਨੇ, ਤਾਂ ਮੈਂ ਅਖਬਾਰ ਲਗਾ ਦਿੰਦਾ ਬੱਚਿਆਂ ਨੂੰ ਵੀ
1: ਜੀ
0: ਬੇਟਾ ਅਖਬਾਰ ਜ਼ਰੂਰ ਪੜ੍ਹੋ ਘਰ ਬੈਠ ਕੇ, ਤੇ ਉਹ ਬੱਚਾ ਦੇਖਦੇ ਦੇਖਦੇ ਚੇਂਜ ਹੋ ਜਾਂਦਾ। ਗ੍ਰੈਜੂਏਸ਼ਨ ਕਰਦੇ ਹੋ ਨਾਲ ਆਪਣਾ ਜਿਹੜੀ ਅਕੈਡਮਿਕ ਜਿਹੜਾ ਪਾਠਕ੍ਰਮ ਹੈ ਉਹਦੇ ਨਾਲ ਨਾਲ ਪੰਜਾਬੀ ਭਾਸ਼ਾ ਜਿਹੜਾ ਉਹਦਾ ਸਹਿਤ, ਉਹਦੇ ਵਾਸਤੇ ਪੰਜਾਬੀ ਦੇ ਅਖਬਾਰ, ਪੰਜਾਬੀ ਦੇ ਅੱਛੇ ਰੇਡੀਓ ਪ੍ਰੋਗਰਾਮ ਸੁਣੋ, ਅੱਛੇ TV ਟਾਕ ਸੁਣੋ, ਚਾਹੇ
1: ਜੀ
0: ਹੋਰ
1: ਜੀ ਜੀ
0: ਭਾਸ਼ਾ ਸੁਣ ਲਓ, ਜੇ ਇੰਪਰੂਵ ਕਰਨਾ ਕੋਈ ਇਹ ਨਹੀਂ। ਬਹੁਤ ਸਾਰੇ ਪੰਜਾਬੀ ਦੇ ਜਿਵੇਂ ਲੇਖਕ ਹੋਏ ਨੇ, ਰਾਮ ਸਰੂਪ ਅਣਖੀ ਜੀ ਹੋਏ ਨੇ, ਉਹ ਅੰਗਰੇਜ਼ੀ ਦੇ ਪ੍ਰੋਫੈਸਰ ਸੀ, ਇੱਕ ਮਹਿਬੂਬ ਸਾਹਿਬ ਹੋਏ ਆ, ਜਿਨ੍ਹਾਂ ਨੂੰ ਇਹ ਲੋਕ ਨੇ ਜਿਨ੍ਹਾਂ ਨੂੰ ਸਾਹਿਤ ਅਕਾਦਮੀ ਅਵਾਰਡ ਮਿਲੇ ਹੋਏ ਨੇ, ਤਾਂ ਇਹ
1: ਜੀ
0: ਦੋਨੋਂ ਹੀ ਉਹ ਕਾਲਜ 'ਚ ਅੰਗਰੇਜ਼ੀ ਦੇ ਪ੍ਰੋਫੈਸਰ ਸੀ, ਮਹਿਬੂਬ ਜੀ ਚਨਾ ਦੇ ਪਾਣੀ ਕਿਤਾਬ ਨੂੰ ਉਹਨਾਂ ਜੀ ਨੂੰ
1: ਜੀ ਜੀ ਜੀ
0: ਸਾਹਿਤ ਅਕਾਦਮੀ ਅਵਾਰਡ ਮਿਲਿਆ ਸੀ।
1: ਜੀ
0: ਤਾਂ
1: ਜੀ
0: ਇਹ ਕੋਈ ਜ਼ਰੂਰੀ ਨਹੀਂ ਹੈ, ਉਹਨਾਂ ਨੇ ਪੰਜਾਬੀ 'ਚ ਲਿਖਿਆ, ਤੇ ਦੇਖੋ ਉਹਨਾਂ ਦੇ ਇੰਗਲਿਸ਼ ਭਾਸ਼ਾ ਦੇ ਪ੍ਰੋਫੈਸਰ ਸੀ, ਉਹਨਾਂ ਨੂੰ ਦੋ ਭਾਸ਼ਾਵਾਂ ਦਾ ਗਿਆਨ ਹੋਇਆ ਸਾਹਿਤ ਦਾ।
1: ਜੀ
0: ਤਾਂ
1: ਜੀ
0: ਇਸ ਤਰ੍ਹਾਂ ਜੇ ਅਸੀਂ ਨਾਲੋਂ ਨਾਲ ਲਿਟਰੇਚਰ ਪੜ੍ਹਦੇ ਜਾਵਾਂਗੇ। ਮੈਂ ਨਿੱਜੀ ਰੂਪ 'ਚ ਦੱਸਣਾ ਚਾਹੁੰਦਾ ਕਿ ਮੈਂ 6 ਸਾਲ ਦਾ ਅਖਬਾਰ ਪੜ੍ਹਨ ਲੱਗ ਗਿਆ ਸੀ, ਉਸ
1: ਜੀ
0: ਵੇਲੇ ਨਵਾਂ ਜ਼ਮਾਨਾ ਅਖਬਾਰ ਆਉਂਦਾ ਸੀ, 78 ਦੇ ਵਿੱਚ ਪੰਜਾਬੀ ਟ੍ਰਿਬਿਊਨ ਆਉਣ ਲੱਗਿਆ, ਉਹ
1: ਜੀ
0: ਮੇਰੇ ਘਰ ਆਉਣ ਲੱਗਿਆ, ਉਹ ਪੜ੍ਹਨ ਲੱਗੇ, 2-3 ਸਾਲ ਬਾਅਦ ਅਜੀਤ ਔਰ ਇਹ ਅਖਬਾਰ ਆਉਣ ਲੱਗ ਗਏ, ਡਾਕ ਰਾਹੀਂ ਉਦੋਂ ਸਾਡੇ ਅਖਬਾਰ ਆਉਂਦੇ ਜਾਂ
1: ਜੀ
0: ਹੋਰ
1: ਜੀ
0: ਰੂਪ
1: ਜੀ
0: 'ਚ।
1: ਜੀ
0: ਤਾਂ
1: ਬਿਲਕੁਲ
0: ਇਸ ਤਰ੍ਹਾਂ ਮੈਨੂੰ ਅਖਬਾਰਾਂ ਨੇ ਬਹੁਤ ਪੇ ਕੀਤਾ, ਤੇ
1: ਜੀ
0: ਅੱਜ
1: ਜੀ
0: ਤੱਕ
1: ਜੀ
0: ਅਖਬਾਰ ਮੇਰੀ ਜ਼ਿੰਦਗੀ ਦਾ ਹਿੱਸਾ ਹੈ। ਮੈਂ ਤੁਹਾਡਾ ਦਿਲਚਸਪੀ ਬਣੂ ਤੇ ਮੁੜ ਕੇ ਤੁਸੀਂ ਗ੍ਰੈਜੂਏਸ਼ਨ ਕਰਕੇ ਕਿਸੇ ਵੀ ਫੀਲਡ 'ਚ ਆਪਣਾ ਰਿਜ਼ਿਊਮ ਦੇ ਕੇ ਜਾ ਸਕਦੇ ਹੋ, ਡਿਗਰੀ ਕਰਕੇ ਜਾ ਸਕਦੇ ਹੋ। ਤਾਂ ਹੁਣ ਬਹੁਤ ਸਾਰੇ, ਤੁਹਾਨੂੰ ਮੈਂ ਇਹਦੀ ਐਗਜ਼ਾਮਪਲ ਦਿੰਦਾ, ਬਹੁਤ ਸਾਰੇ ਟੀਚਰ ਨੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਬੱਚੇ ਪੜ੍ਹਾਉਂਦੇ ਨੇ, ਸਰਕਾਰੀ 'ਚ ਨਹੀਂ ਰੁਜ਼ਗਾਰ ਮਿਲਿਆ, ਇੱਕ ਟੀਚਰ ਉੱਥੇ 5-7 ਹਜ਼ਾਰ ਤੇ ਖੜਾ, ਇੱਕ ਟੀਚਰ ਕੋਲ ਇੰਨੀ ਕੁ ਅੱਛੀ ਕੁਆਲਿਟੀ ਹੈ, ਅੱਜ 7 ਹਜ਼ਾਰ ਤੇ ਕੰਮ ਕਰਦਾ, ਅਗਲੇ ਸੈਸ਼ਨ 'ਚ ਉਹ 10 ਤੇ ਜਾਂਦਾ, 12 ਤੇ ਉਹ 20-20 ਹਜ਼ਾਰ ਵੀ ਲੈ ਕੇ ਤੇ ਪਹੁੰਚ ਜਾਂਦਾ ਹੈਗਾ। ਇਸੇ ਕਿਸਮ ਦਾ ਹੀ ਹੈ ਕਿ ਤੁਹਾਡੀ ਇੰਟਰਸਟ ਹੋਣਾ ਚਾਹੀਦਾ ਪਹਿਲਾਂ, ਤੇ ਮਿਹਨਤ ਹੈ, ਮਿਹਨਤ ਕਰ ਲਓ। ਮੈਂ ਬਿਲਕੁਲ, ਸਾਡੇ ਕਿਹਾ ਜਾਂਦਾ ਕਿ ਨੌਜਵਾਨਾਂ ਬਾਰੇ ਕਿਹਾ ਜਾਂਦਾ, ਜੇ ਘਰ ਦੇ ਵਿੱਚ ਬੱਚਾ ਕੋਈ ਸ਼ਰਾਰਤਬਾਜ਼ੀ ਕਰਦਾ, ਵਿਹਲੇਪਣ ਕਰਦਾ, ਬਾਹਰ ਅੰਦਰ ਜਾਂਦਾ, ਤਾਂ ਅਕਸਰ ਹੀ ਮਾਂ ਪਿਓ ਜੀ ਉਹਨੂੰ ਰੋਕਦੇ ਆ, ਤਾਂ ਕਈ ਵਾਰੀ ਦਾਦਾ ਦਾਦੀ ਜਾਂ ਕੋਈ ਹੋਰ ਪਰਿਵਾਰਕ ਮੈਂਬਰ ਕਹਿੰਦਾ ਨਹੀਂ ਇਹਨਾਂ ਦੀ ਉਮਰ ਹੈ। ਮੈਂ ਇਸ ਚੀਜ਼ ਤੋਂ, ਮੇਰੀ ਧਾਰਨਾ ਉਲਟ ਹੈ ਕਿ ਜਿਹੜਾ ਬੱਚਾ ਸਕੂਲ ਕਾਲਜ ਟਾਈਮ ਚ ਮਿਹਨਤ ਕਰ ਗਿਆ, ਉਹ ਸਾਰੀ ਉਮਰ ਹੀ ਸ਼ਰਾਰਤਾਂ ਕਰਨ ਜੋਗਰਾ ਹੋ ਜਾਂਦਾ। ਤੁਹਾਨੂੰ ਅੱਛੀ ਜੋਬ ਮਿਲ ਗਈ, ਸਾਰੀ ਲਾਈਫ ਇੰਜੋਏ ਕਰਾਂਗੇ। ਅਸੀਂ ਸਾਈਕਲ ਤੋਂ ਇਸੇ ਤਰ੍ਹਾਂ ਹੀ ਮਿਹਨਤ ਕੀਤੀ, ਸਾਈਕਲਾਂ ਤੇ ਜਾ ਜਾ ਕੇ ਪੜ੍ਹੇ ਹਾਂ, ਤਾਂ ਪਰਮਾਤਮਾ ਦੀ ਕਿਰਪਾ ਨਾਲ ਅੱਜ ਜਿਹੜੀ ਇੱਕ ਆਮ ਬੰਦੇ ਨੂੰ ਸੁੱਖ ਸਹੂਲਤ ਚਾਹੀਦੀ ਹੈ, ਸੰਤੁਸ਼ਟੀ ਵਾਲੀ, ਉਹ ਦਿੱਤੀ ਹੈ। ਉਹ ਕਿਸਦੀ ਬਦੌਲਤ ਹੈ ਕਿ ਅਸੀਂ ਮਿਹਨਤ ਕੀਤੀ, ਪੰਜਾਬੀ ਭਾਸ਼ਾ ਤੇ ਵਿਸ਼ਵਾਸ ਰੱਖਿਆ ਤੇ ਇਸੇ ਫੀਲਡ 'ਚ ਆ ਕੇ ਸਾਨੂੰ ਅਧਿਆਪਨ 'ਚ ਰੁਜ਼ਗਾਰ ਮਿਲਿਆ ਤੇ ਅੱਗੇ ਵੱਧ ਰਹੇ ਹਾਂ।
1: ਜੀ ਜੀ, ਚੱਲ ਸਾਹਿਬ, ਦੇਖੋ ਮੈਨੂੰ ਤਾਂ ਐਂ ਲੱਗਦਾ ਜਿਹੜੀ ਤੁਹਾਡੀ ਆਪਣੀ ਸ਼ਖਸੀਅਤ ਆ, ਉਹ ਇੱਕ ਭਾਸ਼ਾ ਵਿਗਿਆਨੀ ਦੀ ਤਰ੍ਹਾਂ, ਮੈਨੂੰ ਲੱਗਦਾ ਭਾਸ਼ਾ ਦਾ ਉਹਦੇ ਉੱਤੇ ਬਹੁਤ ਜ਼ਿਆਦਾ ਅਸਰ ਹੈ, ਅਤੇ ਤੁਸੀਂ ਇਹ ਭਾਸ਼ਾ ਨੂੰ ਲੈ ਕੇ ਇੰਨਾ ਕੰਮ ਕੀਤਾ ਹੈ ਅਤੇ ਲਗਾਤਾਰ ਕਰ ਰਹੇ ਹੋ, ਅਤੇ ਮੈਨੂੰ ਲੱਗਦਾ ਕਿ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਜੇ ਤੁਸੀਂ ਆਪਣੇ ਬਾਰੇ ਅਤੇ ਆਪਣੇ ਜਿਹੜੇ, ਕਿਉਂਕਿ ਕੁਝ ਤੁਸੀਂ ਸੰਕੇਤ ਦਿੱਤੇ ਵੀ ਨੇ, ਅਤੇ ਜੇ ਆਪਾਂ ਜਿਹੜੇ ਤੁਸੀਂ ਬਹੁਤ ਸਾਰੇ ਕੰਮ ਕਰ ਰਹੇ ਹੋ, ਬਹੁਤ ਸਾਰੇ ਫੀਲਡ ਵਿੱਚ ਕੰਮ ਕਰ ਰਹੇ ਹੋ ਅਧਿਆਪਨ ਦੇ ਨਾਲ ਨਾਲ, ਅਤੇ ਉਹਨਾਂ ਬਾਰੇ ਵੀ 2-4 ਆਪਾਂ, ਮੈਂ ਕਹਿੰਦਾ, ਜਾਣਕਾਰੀ ਜਿਹੜੀ ਆ ਸੰਖੇਪ ਚ ਸਾਂਝੀ ਕਰ ਸਕਦੇ ਹਾਂ।
0: ਦੇਖੋ, ਮੈਂ ਅਧਿਆਪਨ ਕੀਤਾ, ਮੈਂ ਤਾਂ ਸ਼ੁਰੂਆਤ, ਮੈਂ ਉਸ ਤੋਂ ਪਹਿਲਾਂ ਮੈਂ ਰੈਗੂਲਰ ਪੱਤਰਕਾਰੀ ਕਰਦਾ ਸੀ ਮਾਨਸਾ ਤੋਂ, ਅਜੀਤ ਤੇ ਪੰਜਾਬੀ ਟ੍ਰਿਬਿਊਨ ਅਖਬਾਰਾਂ ਲਈ। ਉਸ ਤੋਂ ਬਾਅਦ ਮੈਨੂੰ 1997 ਦੇ ਵਿੱਚ ਨਵੰਬਰ ਚ ਸਰਕਾਰੀ ਮੈਂ ਸੇਵਾ ਚ ਆ ਗਿਆ। ਫਿਰ ਮੈਂ ਉਸ ਦੇ ਨਾਲ ਨਾਲ ਜਿਹੜਾ ਸੀ ਆਪਣੇ ਵਿਭਾਗ ਤੋਂ ਪ੍ਰਵਾਨਗੀ ਲੈ ਕੇ, ਤਾਂ ਮੈਂ ਪਟਿਆਲਾ ਰੇਡੀਓ ਤੋਂ ਖੇਡਾਂ ਦਾ ਪ੍ਰੋਗਰਾਮ ਕਰਦਾ ਸੀਗਾ, ਤਾਂ ਉਹ ਖੇਡਾਂ ਦਾ ਪ੍ਰੋਗਰਾਮ ਅਸੀਂ ਕਰਦੇ ਰਹੇ। ਉਹਦੇ ਵਿੱਚ ਉਹ ਇੰਟਰਵਿਊ ਬੇਸਡ ਹੁੰਦਾ ਸੀ, ਇੱਕ ਹਫ਼ਤੇ ਭਰ ਦੀਆਂ ਸਰਗਰਮੀਆਂ ਹੁੰਦੀਆਂ ਸੀ, ਇੱਕ ਵਿਚਾਰ ਚਰਚਾ ਹੁੰਦੀ ਸੀ, ਤੇ ਸਾਡੇ ਹੀ ਡਿਪਾਰਟਮੈਂਟ ਦੀ ਇੱਕ ਸ਼ਖਸੀਅਤ ਸੀਗੀ, AEO ਸਨ, ਸ੍ਰੀ ਰਾਮ ਨਾਥ ਰਮਨ ਜੀ ਦੁਨੀਆਂ ਤੇ ਨਹੀਂ ਰਹੇ, ਤੇ ਅਸੀਂ ਦੋਨਾਂ ਨੇ ਉਹ ਪ੍ਰੋਗਰਾਮ ਕਰਦੇ ਸੀ, ਉਹ ਯਾਨੀ ਕਿ ਐਂਕਰ ਦੀ ਭੂਮਿਕਾ ਨਿਭਾਉਂਦੇ ਸੀ, ਮੈਂ ਐਕਸਪਰਟ ਦੀ। ਉਹ ਚੀਜ਼ ਨੇ ਮੈਨੂੰ ਬਹੁਤ ਪੇ ਕੀਤਾ। ਜਦੋਂ ਮੈਂ ਸਪੋਰਟਸ ਵੱਲ ਪੂਰੀ ਤਰ੍ਹਾਂ, ਜਿਹਨੂੰ ਕਹਿੰਦੇ ਮੈਂ ਗਲੁੱਚ ਹੋ ਗਿਆ, ਤਾਂ ਮੈਂ ਉਹ ਕਰਦੇ ਕਰਦੇ ਉਹਦੇ ਨਾਲ ਜਿਹੜੀ ਸਰਗਰਮੀ ਸੀਗੀ ਮੇਰੀ, ਤਾਂ ਇਸ ਤਰ੍ਹਾਂ ਰੇਡੀਓ ਤੇ ਜੋ ਮੈਂ ਕਿਸੇ ਦੀ ਇੰਟਰਵਿਊ ਕਰਦਾ, ਬਹੁਤ ਵੱਡੀਆਂ ਵੱਡੀਆਂ ਸ਼ਖਸੀਅਤਾਂ, ਪ੍ਰਗਟ ਸਿੰਘ, PT ਊਸ਼ਾ, ਇਹ ਜਿਹਨਾਂ ਲੋਕਾਂ ਨੂੰ ਹਿੰਦੀ ਭਾਸ਼ੀ ਲੋਕ ਵੀ ਲਿਆਉਂਦਾ ਸੀ, ਮੈਂ ਰੇਡੀਓ ਤੇ ਪ੍ਰੋਗਰਾਮ ਉੱਥੇ ਲਿਆਉਂਦਾ ਜਾਂ NIS ਪਟਿਆਲਾ ਜਾਂਦਾ, ਉਸੇ ਨੂੰ ਮੈਂ ਖੁਆਰੀ ਰੂਪ ਦੇਣ ਲੱਗ ਗਿਆ, ਰਚਨਾ ਦਾ ਰੂਪ, ਕਲਮ ਨਾਲ ਮੈਂ ਉਹ ਪੰਜਾਬੀ ਟ੍ਰਿਬਿਊਨ ਚ ਲਿਖਣਾ ਸ਼ੁਰੂ ਕੀਤਾ, ਤਾਂ ਪੰਜਾਬੀ ਟ੍ਰਿਬਿਊਨ ਦੇ ਵਿੱਚ ਲਗਾਤਾਰ ਹੀ ਮੈਂ ਕਾਲਮ ਨਵੀਸ ਹੈ ਜਿਹੜਾ ਉਹਦੇ ਵਜੋਂ ਮੈਂ ਚੱਲਦਾ ਰਿਹਾ, ਤੇ ਫਿਰ ਹਾਲਾਤ ਇਸ ਤਰ੍ਹਾਂ ਬਣੇ ਕਿ ਮੈਂ 5-6 ਸਾਲ ਬਾਅਦ ਤਾਂ ਮੈਂ ਅਜੀਤ ਨਾਲ ਵੀ ਜੁੜ ਗਿਆ, ਤਾਂ ਅਜੀਤ ਸਾਡੇ ਮਾਨਯੋਗ ਡਾਕਟਰ ਬਰਜਿੰਦਰ ਸਿੰਘ ਹਮਦਰਦ ਦੇ ਐਡੀਟਰ ਨੇ, ਉਹਨਾਂ ਨੇ ਇੰਨੀ ਕੁ ਹੱਲਾਸ਼ੇਰੀ ਦਿੱਤੀ ਪੰਜਾਬੀ ਭਾਸ਼ਾ 'ਚ ਅੱਗੇ ਵਧਣ ਦੀ ਕਿ ਮੈਂ ਬਹੁਤ ਜਿਹੜੇ ਦੁਨੀਆਂ ਲੈਵਲ ਦੇ ਮੈਨੂੰ ਟੂਰਨਾਮੈਂਟ ਤੇ, ਓਲੰਪਿਕ, ਕਾਮਨਵੈਲਥ ਗੇਮਸ, ਹਾਕੀ ਵਰਲਡ ਕੱਪ ਸਮੇਤ ਕਿੰਨੇ ਟੂਰਨਾਮੈਂਟ ਨੇ, ਉਹਨਾਂ ਦੇ ਮੈਨੂੰ ਜਾਣ ਦਾ ਮੌਕਾ ਮਿਲਿਆ, ਕਵਰ ਕਰਨ ਦਾ ਜਿਹੜਾ ਮੌਕਾ ਮਿਲਿਆ। ਇਹ ਸਿਲਸਿਲੇ ਦੇ ਦੌਰਾਨ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਨੇ ਕਬੱਡੀ ਦੇ ਵਰਲਡ ਕੱਪ ਕਰਾਉਣੇ ਸ਼ੁਰੂ ਕੀਤੇ, ਤਾਂ ਉਹਦੀ ਬਦੌਲਤ ਮੈਂ ਕਬੱਡੀ ਨਾਲ ਜੁੜਿਆ 2010 ਤੋਂ, ਸਰਦਾਰ ਪ੍ਰਗਟ ਸਿੰਘ ਜਿਹੜੇ ਹੁਣ MLA ਉਹਨਾਂ ਦੀ ਪ੍ਰੇਰਨਾ ਨਾਲ, ਤਾਂ ਮੈਂ ਉੱਥੋਂ ਕਬੱਡੀ ਦੇ ਵਿੱਚ ਗਿਆ, ਇੱਕ ਰਿਕਾਰਡ ਕੀਪਰ ਦੇ ਵਜੋਂ ਮੈਂ ਉੱਥੇ ਪ੍ਰਵੇਸ਼ ਕੀਤਾ ਕਿ ਮੈਂ ਕਬੱਡੀ ਮੈਚ ਹੁੰਦੇ ਸੀ ਮੈਂ ਉਹਨਾਂ ਦੇ ਰਿਕਾਰਡ ਰੱਖਣਾ ਸੀ। ਪਹਿਲੇ ਸਾਲ ਮੈਂ ਕੀਤਾ, ਮੈਂ ਪਰ ਉਹ ਰਿਕਾਰਡ ਨੂੰ ਕੀ ਰੂਪ ਦਿੱਤਾ, ਤੇ ਕਬੱਡੀ ਕੱਪ ਦੌਰਾਨ ਜੋ ਸਰਗਰਮੀਆਂ ਹੋਈਆਂ ਪੈਰਲਲ ਕਬੱਡੀ ਤੋਂ ਬਿਨਾਂ, ਉਹਨਾਂ ਨੂੰ ਕੀਤਾ ਔਰ ਇਕੱਠਾ ਕਰਕੇ ਮੇਰੀ ਕਿਤਾਬ ਆਈ ਕਰੋੜਾਂ ਦੀ ਕਬੱਡੀ। ਤਾਂ ਉਹ ਕਿਤਾਬਾਂ ਦਾ ਮੇਰਾ ਜਿਹੜਾ ਸਿਲਸਿਲਾ, ਇਹ ਮੇਰੀ ਦੂਸਰੀ ਕਿਤਾਬ ਸੀ। ਇਸ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਕਿ ਮੈਂ ਜਦੋਂ PhD ਕਰਦਾ ਸੀ ਡਾਕਟਰ ਰਜਿੰਦਰਪਾਲ ਸਿੰਘ ਬਰਾੜ ਕੋਲ, ਜਦੋਂ ਖੇਡੇ ਪੰਜਾਬ ਮੇਰੀ ਪਹਿਲੀ ਕਿਤਾਬ ਆਈ ਸੀ, ਇੰਡੋ ਪਾਕ ਪੰਜਾਬ ਖੇਡਾਂ ਹੋਈਆਂ ਸੀ, ਮੈਂ ਕਿਸੇ ਖੇਡ ਮੇਲੇ ਤੇ ਇੱਕ ਕਿਤਾਬ ਲਿਖਣ ਵਾਲਾ ਪਹਿਲਾ ਲਿਖਾਰੀ ਬਣਿਆ ਸੀ ਉਸ ਵੇਲੇ ਇੱਕ ਖੇਡ ਮੇਲੇ ਤੇ। ਫਿਰ ਉਸ ਤੋਂ ਬਾਅਦ ਤਾਂ ਮੇਰੀਆਂ 8-10 ਕਿਤਾਬਾਂ ਆਈਆਂ, ਇੱਕ ਇੱਕ ਖੇਡ ਮੇਲੇ ਦੀ ਆਈਆਂ, ਤਾਂ ਉਹ ਪੰਜਾਬ ਸਰਕਾਰ ਦੇ ਵਰਲਡ ਕੱਪ ਕਰਾਉਣ ਦਾ ਸਿਲਸਿਲਾ ਜਿਹੜਾ ਅੱਗੇ ਤੁਰਦਾ ਗਿਆ, ਤੇ ਮੈਂ ਹਰੇਕ ਵਰਲਡ ਕੱਪ ਤੇ ਇੱਕ ਕਿਤਾਬ ਲਿਖਦਾ ਗਿਆ। ਤਾਂ ਇਸੇ ਤਰ੍ਹਾਂ ਵਰਲਡ ਕਬੱਡੀ ਲੀਗ ਹੋਈ, ਉੱਥੇ ਵੀ ਮੈਂ ਲਿਖਿਆ। ਫਿਰ ਆ ਪਿਛਲੇ ਸਾਲ ਆ ਜਿਹੜਾ ਮੌਜੂਦਾ ਸਰਕਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਜਿਹੜਾ ਸਮਰਪਿਤ ਹੈ, ਇੱਕ ਕਬੱਡੀ ਕੱਪ ਕਰਾਇਆ ਸੀ ਇੰਟਰਨੈਸ਼ਨਲ, ਉਹਤੇ ਵੀ ਮੇਰੀ ਹੁਣੇ ਹੀ ਕਿਤਾਬ ਆਈ ਹੈ ਗੁਰੂ ਚਰਨਾਂ ਦੇ ਵਿੱਚ ਕਬੱਡੀ ਦਾ ਸਿੱਲਸਿਲਾ।
1: ਜੀ ਜੀ ਜੀ
0: ਤੇ
1: ਜੀ
0: ਇਸ ਤਰ੍ਹਾਂ ਇਹ ਸਿਲਸਿਲਾ ਚੱਲਦਾ ਹੈ ਜੀ, ਇਹਦੇ ਵਿੱਚ ਮੈਂ ਖੇਡਾਂ ਤੇ ਲਿਖਣਾ ਹੈ।
1: ਜੀ ਜੀ
0: ਇਹਦੇ
1: ਜੀ
0: ਦੌਰਾਨ ਇੱਕ ਹੋਰ ਐਪੀਸੋਡ ਆ ਗਿਆ ਸੀ ਜਦੋਂ ਪੰਜਾਬੀ ਫਿਲਮਾਂ ਸ਼ੁਰੂ ਹੋਈਆਂ ਜੀ ਆਇਆਂ ਨੂੰ ਤੋਂ ਬਾਅਦ ਦੂਸਰੀ ਪਾਰੀ,
1: ਜੀ
0: ਤਾਂ ਮੈਂ ਉਹ ਜਿਹੜੇ ਆਪਣੇ ਨਾਮਵਰ ਨਿਰਦੇਸ਼ਕ ਸੀ ਮਨਮੋਹਨ ਸਿੰਘ, ਹਰਭਜਨ ਸਿੰਘ, ਉਹਨਾਂ ਨੇ ਮੈਨੂੰ ਹਾਇਰ ਕੀਤਾ,
1: ਜੀ
0: ਤਾਂ ਮੈਂ ਪੰਜਾਬੀ ਫਿਲਮਾਂ ਬਾਰੇ ਲਿਖਣਾ ਸ਼ੁਰੂ ਕੀਤਾ।
1: ਜੀ
0: ਪੰਜਾਬੀ
1: ਜੀ ਜੀ
0: ਫਿਲਮਾਂ ਬਾਰੇ
1: ਜੀ
0: ਲਿਖਦੇ ਲਿਖਦੇ ਉਹਨਾਂ ਦੇ ਨਾਲ ਫੀਲਡ ਪਬਲਿਸਿਟੀ 'ਚ ਵੀ ਮੈਨੂੰ ਮੌਕਾ ਮਿਲਿਆ।
1: ਜੀ ਜੀ
0: ਤਾਂ
1: ਜੀ
0: ਇਸ ਤਰ੍ਹਾਂ ਜਿਹੜਾ ਸੀ ਉਹ ਵੀ ਪੈਰਲਲ ਕਾਰੋਬਾਰ ਜਿਹੜਾ ਚੱਲਣਾ ਸ਼ੁਰੂ ਹੋ ਗਿਆ। ਕਬੱਡੀ ਦੇ ਵਿੱਚ ਇੰਨਾ ਕੁ ਹੋਇਆ
1: ਜੀ
0: ਕਿ
1: ਜੀ ਜੀ
0: ਅਸੀਂ, ਮੈਂ ਮੇਰਾ ਬੇਟਾ ਜਿਹੜਾ, ਮੈਂ ਉਹਦਾ ਐਡਵਾਈਜ਼ਰ ਹਾਂ, ਤੇ
1: ਜੀ
0: ਮੇਰਾ ਬੇਟਾ ਜਿਹੜਾ, ਅਸੀਂ ਮੇਰੇ ਘਰ 'ਚੋਂ ਜਾਣੀ ਮੈਗਜ਼ੀਨ ਨਿਕਲਦਾ, ਮੁੱਖ ਸੰਪਾਦਕ ਹੈ,
1: ਜੀ ਜੀ
0: ਤਾਂ ਇੱਕ ਬੁੱਕ ਸੀਰੀਜ਼ ਦੇ ਰੂਪ ਦੇ ਵਿੱਚ ਅਸੀਂ ਮੈਗਜ਼ੀਨ ਦੇ ਰੂਪ 'ਚ ਚੱਕ ਦੇ ਕਬੱਡੀ ਜਿਹੜਾ ਮੈਗਜ਼ੀਨ ਆ ਉਹ ਵੀ ਮੰਥਲੀ ਆਉਂਦਾ ਸਾਡਾ, ਆਨਲਾਈਨ ਆਉਂਦਾ ਮੰਥਲੀ,
1: ਜੀ
0: ਪਰ
1: ਜੀ
0: ਹਾਰਡ
1: ਜੀ
0: ਕਾਪੀ ਸਾਲ 'ਚ ਤਿੰਨ ਸਕਦੇ।
1: ਕਿਆ
0: ਪਿੱਛੇ
1: ਬਤਾਈਏ
0: ਜੇ ਮੈਂ ਇੱਕ
1: ਜੀ
0: ਸਿੱਖਿਆ ਵਿਭਾਗ 'ਚ ਪੰਜਾਬ 'ਚ ਬੇਥਾਹ ਕੰਮ ਹੋਇਆ, ਬੜੇ ਅੱਛੇ ਸਕੂਲਾਂ ਦੀਆਂ ਪ੍ਰਾਪਤੀਆਂ ਨੇ, ਟੀਚਰਾਂ ਦੇ ਐਫਰਟ ਨੇ,
1: ਜੀ
0: ਉਹਨੂੰ ਲੈ ਕੇ ਇਸੇ ਤਰ੍ਹਾਂ ਦਾ ਹੀ ਮੈਂ ਤੇ ਮੇਰੇ ਬੇਟੇ ਨੇ, ਮੈਂ ਉਹਦਾ ਐਡਵਾਈਜ਼ਰ ਹੈਗਾ,
1: ਜੀ
0: ਸਿੱਖਿਆ ਦਰਪਣ ਨਾਮ ਦਾ ਜਿਹੜਾ ਇੱਕ ਅਸੀਂ ਈ ਮੈਗਜ਼ੀਨ ਸ਼ੁਰੂ ਕੀਤਾ,
1: ਜੀ
0: ਉਹ
1: ਜੀ ਜੀ
0: ਵੀਕਲੀ ਆਉਂਦਾ ਹੈਗਾ, 4-5 ਉਹਦੇ ਪੇਜ ਹੁੰਦੇ ਨੇ ਵੱਡੇ,
1: ਜੀ
0: ਤਾਂ ਉਹ ਬਹੁਤ ਇੱਕ ਅੱਛਾ ਜਿਹੜਾ ਅੰਗਾਰਾ ਮਿਲ ਰਿਹਾ।
1: ਜੀ
0: ਇਸੇ
1: ਜੀ
0: ਕਿਸਮ
1: ਜੀ
0: ਦਾ ਇੱਕ ਸਾਹਿਤ ਦਾ ਮੈਂ ਉਹਦਾ ਐਡਵਾਈਜ਼ਰ ਹੈਗਾ, ਹਰਫਨਾਮਾ ਮੈਗਜ਼ੀਨ ਹੈ ਸਾਡੀ ਇੱਕ ਲੜਕੀ ਹੈ ਨਵਦੀਪ ਕੌਰ, ਉਹ ਕੱਢਦੇ
1: ਜੀ
0: ਨੇ, ਉਹਦਾ ਵੀ ਮੈਂ ਮੁੱਖ ਸਲਾਹਕਾਰ ਹੈ, ਤਾਂ
1: ਜੀ ਜੀ
0: ਅਸੀਂ ਉਹ
1: ਜੀ
0: ਉੱਭਰਦੇ ਸਾਹਿਤਕਾਰਾਂ ਨੂੰ ਅੱਗੇ ਲਿਆ ਰਹੇ, ਤੇ
1: ਜੀ ਜੀ
0: ਇਸ ਤਰ੍ਹਾਂ ਬਹੁਤ ਸਾਰੀਆਂ ਜਿਹੜੀਆਂ ਸਰਗਰਮੀਆਂ ਨੇ ਉਹ ਨਾਲ ਨਾਲ ਚੱਲ ਰਹੀਆਂ ਨੇ। ਤੇ
1: ਜੀ
0: ਮੈਂ
1: ਜੀ
0: ਤੁਹਾਨੂੰ ਇੱਕ ਹੋਰ ਦੱਸਦਾ ਕਿ ਕਈ ਵਾਰੀ ਬੰਦਾ ਕਹਿੰਦਾ ਟਾਈਮ ਕਿਵੇਂ ਕੱਢਦੇ ਹੋ।
1: ਜੀ
0: ਮੈਂ ਲਾਸਟ ਈਅਰ ਪਟਿਆਲੇ ਦੇ ਮਲਟੀਪਰਪਸ ਸਕੂਲ 'ਚ ਮੇਰਾ ਡੈਪੂਟੇਸ਼ਨ ਹੋਇਆ ਸੀ,
1: ਜੀ ਜੀ
0: ਤਾਂ ਪੰਜਾਬੀ ਪੱਤਰਕਾਰੀ ਜਿਹੜਾ ਮੀਡੀਆ ਸਟੱਡੀਜ਼ ਆਪਣਾ ਸਬਜੈਕਟ ਹੈ +1-2 ਦਾ,
1: ਜੀ ਜੀ ਜੀ
0: ਉਹ ਮੈਨੂੰ ਲੱਗਦਾ ਕਿ ਸ਼ਾਇਦ ਪੰਜਾਬ ਦਾ ਸਰਕਾਰੀ ਸਕੂਲ ਪਹਿਲਾਂ ਹੀ ਹੈ ਜਿੱਥੇ ਮੀਡੀਆ ਸਟੱਡੀਜ਼ ਪੜ੍ਹਾਈ ਜਾਂਦੀ ਹੈ।
1: ਜੀ
0: ਪਿਛਲੇ ਸਾਲ ਮੇਰੇ ਕੋਲ 11 ਸਟੂਡੈਂਟ ਸੀ, ਇਸ ਵਾਰ 8 ਨੇ, ਤਾਂ ਮੈਂ
1: ਜੀ
0: +1-2 ਦੇ ਵਿੱਚ ਨਾਲ ਵਿਭਾਗ ਦੀਆਂ ਹੋਰ ਜ਼ਿੰਮੇਵਾਰੀਆਂ ਨੇ, ਤਾਂ ਉਹ ਵੀ ਮੈਂ ਨਿਭਾ ਰਿਹਾ।
1: ਜੀ ਜੀ
0: ਇਸੇ ਤਰ੍ਹਾਂ
1: ਜੀ
0: ਹੀ ਉਹ ਇੱਕ ਸਕੂਲ ਸੀ ਕਿ ਜਿੱਥੇ ਰੈਗੂਲਰ ਥੀਏਟਰ ਸ਼ੁਰੂ ਕੀਤਾ ਗਿਆ, ਪਿਛਲੇ ਸਾਲ ਮੈਂ ਥੀਏਟਰ ਸ਼ੁਰੂ ਕੀਤਾ ਸੀ, ਉਸ ਨੂੰ ਏਡਾ ਕੁ ਵੱਡਾ ਸਾਨੂੰ ਹੁੰਗਾਰਾ ਮਿਲਿਆ ਤੇ
1: ਜੀ
0: ਉਹਦੇ ਮੈਂ 150 ਸ਼ੋਅ ਕਰ ਚੁੱਕੇ ਹਾਂ, ਤਾਂ ਮੈਂ 2-3 ਜਿਹੜੇ ਨਾਟਕ ਹੈ, 4 ਨਾਟਕ ਵੀ ਲਿਖੇ ਨੇ ਜਿਹਦੇ 'ਚ ਅਸੀਂ 3 ਨਾਟਕ ਕਰ ਰਹੇ ਹਾਂ।
1: ਜੀ ਜੀ
0: ਸੈਂਟਰ
1: ਜੀ
0: ਗੌਰਮੈਂਟ ਦਾ ਟੂਰਿਜ਼ਮ ਜਿਹੜਾ ਮੰਤਰਾਲਾ ਉਹ ਸਾਡੇ ਤੋਂ ਸ਼ੋਅ ਕਰਾਉਂਦਾ ਹੈਗਾ ਵੱਡੀਆਂ ਇਤਿਹਾਸਿਕ ਥਾਵਾਂ 'ਚ,
1: ਜੀ
0: ਤਾਂ ਉਹ
1: ਜੀ ਜੀ
0: ਬੱਚਿਆਂ ਨੂੰ ਦੇਖੋ ਇੱਕ ਪੰਜਾਬੀ ਭਾਸ਼ਾ, ਇੱਕ ਪੰਜਾਬੀ ਨਾਟਕ ਦੇ ਸਿਰ ਤੇ ਰੁਜ਼ਗਾਰ ਵੀ ਮਿਲਿਆ ਤੇ
1: ਬਿਲਕੁਲ
0: ਉਹ ਬੱਚੇ ਰੇਡੀਓ ਤੇ ਵੀ ਜਾਣ ਲੱਗ ਗਏ, ਤਾਂ ਇਸ ਕਿਸਮ ਦੀਆਂ ਜਿਹੜੀਆਂ ਮੇਰੀਆਂ ਨਾਲ ਨਾਲ ਸਰਗਰਮੀਆਂ ਨੇ ਉਹ ਚੱਲਦੀਆਂ ਰਹਿੰਦੀਆਂ।
1: ਜੀ ਜੀ ਜੀ ਜੀ ਕਿਆ ਬਤਾ ਡਾਕਟਰ ਸਾਹਿਬ, ਵਾਕਈ ਇਹ ਤਾਂ ਮੈਨੂੰ ਲੱਗਦਾ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਜਿਹੜੀ ਆ ਉਹ ਕਹੀ ਜਾ ਸਕਦੀ ਆ, ਕਿਉਂਕਿ ਜੋ ਆਪਾਂ ਗੱਲ ਕਰ ਰਹੇ ਹਾਂ ਕਿ ਪੰਜਾਬੀ ਦੇ ਵਿੱਚ ਰੁਜ਼ਗਾਰ ਨਾਲ ਕਿਵੇਂ ਆਪਾਂ ਜੋੜਦੇ ਹਾਂ ਅਤੇ ਸਾਰੀਆਂ ਚੀਜ਼ਾਂ ਨੇ, ਅਤੇ ਬਾਕੀ ਸ਼ਖਸੀਅਤ ਦਾ ਜਿਹੜਾ ਵਿਕਾਸ ਆ ਉਹਦਾ ਇੱਕ ਬੜਾ ਵੱਡਾ ਇੱਕ ਯੋਗਦਾਨ ਰਹਿੰਦਾ ਹੈ, ਅਤੇ ਬਹੁਤ ਹੀ ਕਮਾਲ ਦਾ ਜਿਹੜਾ ਮੈਨੂੰ ਲੱਗਦਾ ਜਾਣਕਾਰੀ ਅੱਜ ਆਪਾਂ ਸਾਂਝੀ ਕੀਤੀ, ਤੁਸੀਂ ਸਾਂਝੀ ਕੀਤੀ। ਤੋ ਜਾਂਦੇ ਜਾਂਦੇ ਤੁਸੀਂ ਜਿਹੜੇ ਸਾਡੇ ਇਸ ਵੇਲੇ ਸਰੋਤੇ ਸੁਣ ਰਹੇ ਨੇ, ਦੋਸਤ ਸੁਣ ਰਹੇ ਨੇ, ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ?
0: ਮੈਂ ਪਹਿਲਾਂ ਤਾਂ ਮੈਂ ਆਪਣਾ ਸਭ ਤੋਂ ਪਹਿਲਾਂ ਮੇਰੇ ਮਾਪੇ ਜਿਨ੍ਹਾਂ ਨੇ ਮੈਨੂੰ ਕਦੇ ਵੀ ਜਿਹੜਾ ਹੈ ਪੜ੍ਹਾਉਣ ਦੇ ਵਿੱਚ ਕਦੇ ਖਿਰਸ ਨਹੀਂ ਕੀਤੀ ਕਿ ਜਿਸ ਪਾਸੇ ਮੈਂ ਜਾਣਾ, ਹੱਲਾਸ਼ੇਰੀ ਦਿੱਤੀ। ਫਿਰ ਉਸ ਤੋਂ ਬਾਅਦ ਮੇਰੀ ਵਾਈਫ ਉਸ ਟੀਮ 'ਚ ਸ਼ਾਮਿਲ ਹੋ ਗਈ, ਤਾਂ ਮੇਰੇ ਮਦਰ ਫਾਦਰ ਤੇ ਮੇਰੀ ਮਿਸਿਜ, ਫਿਰ ਇਹ 3 ਮੈਂਬਰ ਹੋ ਗਏ। ਇਹਨਾਂ ਨੇ ਬਹੁਤ ਹੱਲਾਸ਼ੇਰੀ ਦਿੱਤੀ। ਕੁਛ ਮੇਰੇ ਖਾਸ ਦੋਸਤ ਮਿੱਤਰ ਨੇ, ਰਿਸ਼ਤੇਦਾਰ ਹੈ, ਜਿਨ੍ਹਾਂ ਨੂੰ ਮੇਰੀ ਹਰੇਕ ਚੀਜ਼ ਦਾ ਰੁਜ਼ਗਾਰ ਉਹਦੀ ਲਿਖਤ ਦੀ ਉਡੀਕ ਰਹਿੰਦੀ ਹੈ, ਪੇਸ਼ਕਾਰੀ ਦੀ। ਫਿਰ ਕਬੱਡੀ 'ਚ ਆਉਣ ਕਰਕੇ ਦਾਇਰਾ ਹੋਰ ਵੀ ਜਿਹੜਾ ਹੈਗਾ ਉਹ ਹੱਲਾਸ਼ੇਰੀ ਦੇਣ ਵਾਲੇ, ਮੈਂ ਇਹ ਨੀ ਕਹੂੰਗਾ ਫੈਨ, ਨਹੀਂ ਵਰਤੂੰਗਾ ਸ਼ਬਦ, ਜਿਹੜੇ ਹੱਲਾਸ਼ੇਰੀ ਦੇਣ ਵਾਲੇ ਸੱਜਣ ਨੇ, ਜਿਹੜੇ ਨੇ ਮੇਰੀਆਂ ਲਿਖਤਾਂ ਪਸੰਦ ਕੀਤੀਆਂ। ਇੱਕ ਅਸੀਂ ਸਟੈਂਡਰਡ ਸੈੱਟ ਕੀਤਾ ਵੀ ਕਬੱਡੀ ਦੇ ਵਿੱਚ ਵੀ ਇਹਨੂੰ ਕਿਸ ਤਰ੍ਹਾਂ ਵੱਖ ਵੱਖ ਉਹਦੇ 'ਚ ਮੈਂ ਵਿਸ਼ਿਆਂ ਤੇ ਜਿਹੜਾ ਲਿਖ ਦਾਂਗਾ, ਇਹ ਨਹੀਂ ਕਿ ਖਿਡਾਰੀ ਦੀ ਇੰਟਰਵਿਊ ਕਰ ਲਈ। ਤਾਂ ਉਹਨਾਂ ਦਾ ਮੈਂ ਸਭ ਦਾ ਵੀ ਬਹੁਤ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਮੇਰੀ ਲਾਈਫ ਦੇ ਵਿੱਚ ਇੰਨਾ ਮੈਨੂੰ ਅੱਗੇ ਵਧਣ ਦਾ ਮੌਕਾ ਦਿੱਤਾ। ਤੇ ਮੈਂ ਅਖੀਰ ਦੇ ਵਿੱਚ ਇਹੀ ਕਹਿਣਾ ਚਾਹਾਂਗਾ ਤੁਹਾਡੇ ਰੇਡੀਓ ਦੇ ਜ਼ਰੀਏ
1: ਜੀ ਜੀ
0: ਕਿ ਮਿਹਨਤ ਹੈ, ਕਿਸੇ ਵੀ ਫੀਲਡ 'ਚ ਜਾਓ, ਇੱਕ ਮਿਹਨਤ ਤੁਸੀਂ ਕਰੋਗੇ ਤਾਂ ਤੁਹਾਨੂੰ ਜ਼ਰੂਰ ਸਫਲਤਾ ਮਿਲਦੀ ਹੈ। ਮੈਂ ਬਹੁਤ ਸਾਰੇ ਲੋਕ ਦੇਖੇ ਨੇ, ਮੈਂ ਗਲੀ ਮਹੱਲੇ, ਮੈਂ ਐਗਜ਼ਾਮਪਲ ਦਿੰਦਾ, ਮੇਰੇ ਜਿਸ ਮੈਂ ਅਰਬਨ ਸਟੇਟ ਏਰੀਆ 'ਚ ਰਹਿੰਦਾ, ਉੱਥੇ ਇੱਕ ਲੜਕਾ ਸੀ ਕਿ ਉਹ ਬੰਦਾ ਲੇਬਰ ਕਰਨ ਆਉਂਦਾ ਸੀਗਾ ਸੜਕਾਂ ਦੀਆਂ, ਜਾਂ ਸਾਡੇ ਪੁੱਡਾ ਵੱਲੋਂ ਕੰਮ ਕਰਦਾ ਸੀ। ਮੇਰੇ ਦੇਖਦੇ ਦੇਖਦੇ ਉਹਨੇ ਦਿਲਚਸਪੀ ਦਿਖਾਈ, ਸਿਰਫ ਉਹ +2 ਪਾਸ ਸੀ, ਉਹ ਬਹੁਤ ਜਲਦੀ ਮੁਨਸ਼ੀ ਬਣ ਗਿਆ ਸਾਲ ਦੇ ਵਿੱਚ, ਉਹ ਸਾਰੀ ਲੇਬਰ ਦਾ ਹਿਸਾਬ ਕਿਤਾਬ ਰੱਖਣ ਲੱਗ ਗਿਆ। ਅੱਜ ਉਹ 5 ਕੁ ਸਾਲਾਂ ਦੇ ਬਾਅਦ ਉਹ ਠੇਕੇਦਾਰ ਬਣ ਗਿਆ, ਹੁਣ ਪੁੱਡਾ ਦਾ ਅਪਰੂਵ ਠੇਕੇਦਾਰ ਹੈ। ਜੋ ਕੰਮ ਉਹ ਇੱਕ ਮੁਨਸ਼ੀ ਵਜੋਂ ਕਰਾਉਂਦਾ ਸੀ ਉਹ ਠੇਕੇਦਾਰ ਵਜੋਂ ਕਰਾਉਂਦਾ, ਉਹਨੇ ਰੁਜ਼ਗਾਰ ਦਿੱਤਾ ਹੋਇਆ ਲੋਕਾਂ ਨੂੰ। ਇਸੇ ਕਿਸਮ ਦਾ ਹੀ ਸਿਲਸਿਲਾ ਹੈ, ਕਿ ਤੁਸੀਂ ਦਿਲਚਸਪੀ ਨਾਲ ਕੋਈ ਵੀ ਕੰਮ ਕਰੋ, ਪੰਜਾਬੀ ਭਾਸ਼ਾ ਨੂੰ ਦਿਲਚਸਪੀ ਨਾਲ ਪੜ੍ਹੋ, ਇਹਦੇ ਚ ਪਰਫੈਕਸ਼ਨ ਲਿਆਓ, ਬਹੁਤ ਰੁਜ਼ਗਾਰ ਦੇ ਮੌਕੇ ਨੇ, ਤੁਹਾਨੂੰ ਹਰ ਥਾਂ ਦੁਆਰ ਖੁੱਲੇ ਨੇ। ਬਸ ਇੱਕ ਇਹ ਹੈ, ਕਦੇ ਵੀ ਇਹ ਨਾ ਚੱਲੋ ਕਿ ਮੇਰੇ ਸਾਹਮਣੇ ਬਹੁਤ ਵੱਡੀ ਭੀੜ ਹੈ, ਭੀੜ ਦੇ ਵਿੱਚ ਪਹਿਚਾਣ ਬਣ ਜਾਂਦੀ ਹੈ ਬੰਦੇ ਦੀ ਮਿਹਨਤ ਦੇ ਨਾਲ, ਦਿਲਚਸਪੀ ਨਾਲ। ਤੇ ਮੈਂ ਜ਼ਰੂਰ ਪੰਜਾਬੀ ਜਿਹੜੇ ਸਾਡੇ ਪਰਿਵਾਰ ਨੇ, ਪੰਜਾਬੀ ਸਮਾਜ ਹੈ, ਲੋਕ ਨੇ, ਤਾਂ ਜੇਕਰ ਉਹਨਾਂ ਦਾ ਬੱਚਾ ਪੰਜਾਬੀ ਦੇ ਵਿੱਚ ਅੱਗੇ ਉਹਨੂੰ ਪੰਜਾਬੀ ਨੂੰ ਪੂਰੇ ਪ੍ਰੋਫੈਸ਼ਨਲੀ ਅਪਣਾਉਣਾ ਚਾਹੁੰਦਾ, ਤਾਂ ਉਸ ਨੂੰ ਹੱਲਾਸ਼ੇਰੀ ਦਿਓ, ਨਾ ਕਿ ਇਹ ਕਹੋ ਕਿ ਇੱਧਰ ਜਾਣਾ। ਪੈਰਲਲ ਜਿਹੜਾ ਹੈ, ਇੰਗਲਿਸ਼ ਵੀ ਪੜ੍ਹੋ, ਇੰਗਲਿਸ਼ ਲਿਟਰੇਚਰ ਪੜ੍ਹੋ, ਉਹਦੀ ਵਰਤੋਂ ਉਸ ਸਾਹਿਤ ਦੀ, ਹਿੰਦੀ ਦਾ ਲਿਟਰੇਚਰ ਪੜ੍ਹੋ, ਉਸ ਸਾਹਿਤ ਦੀ ਵਰਤੋਂ ਪੰਜਾਬੀ ਚ ਕਰੋ, ਉਸ ਨੂੰ ਪੜ੍ਹ ਕੇ ਤੁਹਾਡੀ ਜਿਹੜੀ ਬੌਧਿਕਤਾ ਹੈ ਉਹ ਉੱਚੀ ਹੋਊਗੀ, ਤਾਂ ਉਹਦੇ ਨਾਲ ਪੰਜਾਬੀ ਦੇ ਵਿੱਚ ਤੁਸੀਂ ਰਚਨਾਓ, ਲੋਕਾਂ ਨੂੰ ਰੁਜ਼ਗਾਰ ਦਿਓ। ਤੇ ਅਖੀਰ ਤੱਕ ਜਿਹੜਾ ਹੈ ਪੰਜਾਬੀ ਭਾਸ਼ਾ ਨਾਲ ਅਸੀਂ ਜੇ ਜੁੜੇ ਰਹਿੰਦੇ ਹਾਂ ਤਾਂ ਰੁਜ਼ਗਾਰ ਇਹਦੇ ਚ ਆਪਣੇ ਆਪ ਹੀ ਪੈਦਾ ਹੁੰਦੇ ਜਾਂਦੇ ਆ। ਮੈਨੂੰ ਪਤਾ ਹੀ ਨਹੀਂ ਲੱਗਿਆ ਕਿ ਮੈਂ ਕਦੋਂ ਇੱਕ ਲਿਖਾਰੀ ਬਣ ਗਿਆ, ਲਿਖਾਰੀ ਦੇ ਨਾਲ ਮੈਨੂੰ ਕਦੋਂ ਫਿਲਮਾਂ ਦੀ ਪੀ ਆਰ ਕਰਨ ਦਾ ਮੌਕਾ ਮਿਲ ਗਿਆ, ਮੈਂ ਕਦੋਂ ਕਬੱਡੀ ਚ ਆ ਗਿਆ। ਇਹ ਸਾਰੇ ਕੰਮ ਮੈਂ ਪ੍ਰੋਫੈਸ਼ਨਲੀ ਕੀਤੇ ਨੇ, ਸ਼ੌਕ ਵੀ ਪਾਲਿਆ, ਤੇ ਪ੍ਰੋਫੈਸ਼ਨਲ ਦਾ ਮਤਲਬ ਤੁਸੀਂ ਸਮਝਦੇ ਹੋਵੋਗੇ, ਤਾਂ ਮੈਂ ਪੇਸ਼ੇਵਰ ਤੌਰ ਤੇ ਇਹਨਾਂ ਕੰਮਾਂ ਨੂੰ ਲਿਆ ਤੇ ਅੱਛੇ ਨਤੀਜੇ ਆਏ ਨੇ, ਤੇ ਬਹੁਤ ਮੈਨੂੰ ਪੰਜਾਬੀ ਭਾਸ਼ਾ ਨੇ ਜਿਹੜਾ ਸਨਮਾਨ ਦਿੱਤਾ ਹੈ।
1: ਜੀ ਜੀ ਜੀ, ਡਾਕਟਰ ਸਾਹਿਬ ਤੁਸੀਂ ਬਹੁਤ ਹੀ ਕੀਮਤੀ ਜਾਣਕਾਰੀ ਅੱਜ ਸਾਂਝੀ ਕੀਤੀ ਆ, ਤੇ ਅਸੀਂ ਸ਼ੁਕਰਗੁਜ਼ਾਰ ਹਾਂ ਆਪਣੀ ਰੇਡੀਓ ਦੀ ਪੂਰੀ ਟੀਮ ਵੱਲੋਂ। ਬਹੁਤ ਬਹੁਤ ਸ਼ੁਕਰੀਆ ਅੱਜ ਦੇ ਸੈਸ਼ਨ ਲਈ। ਤੇ ਦੋਸਤੋ, ਅੱਜ ਆਪਾਂ ਗੱਲਾਂ ਬਾਤਾਂ ਕਰ ਰਹੇ ਸੀ ਪੰਜਾਬੀ ਸਾਹਿਤ ਜਗਤ ਦੇ ਪ੍ਰਸਿੱਧ ਹਸਤੀ ਤੇ ਡਾਕਟਰ ਸੁਖਦਰਸ਼ਨ ਸਿੰਘ ਚਾਹਲ ਸਾਹਿਬ ਨਾਲ, ਤੇ ਉਹਨਾਂ ਨੇ ਜਿਵੇਂ ਪੰਜਾਬੀ ਭਾਸ਼ਾ ਦੇ ਵਿੱਚ ਰੁਜ਼ਗਾਰ ਦੇ ਮੌਕੇ ਸੰਬੰਧੀ ਜਾਣਕਾਰੀ ਦਿੱਤੀ ਹੈ। ਉਮੀਦ ਹੈ ਤੁਹਾਨੂੰ ਅੱਜ ਦਾ ਸੈਸ਼ਨ ਪਸੰਦ ਆਇਆ ਹੋਵੇਗਾ, ਤੇ ਆਪਣੀ ਰਾਏ ਸਾਨੂੰ ਜ਼ਰੂਰ ਤੁਸੀਂ ਸਾਂਝੀ ਕਰਨੀ ਆ ਸਾਡੇ ਫੇਸਬੁੱਕ ਪੇਜ 'ਤੇ ਦੁਆਬਾ ਰੇਡੀਓ ਦੇ ਨਾਮ 'ਤੇ ਜਾਂ ਸਾਡੀ ਵੈਬਸਾਈਟ ਦੇ ਉੱਤੇ। ਤੁਸੀਂ ਜ਼ਰੂਰ ਸਾਡੀ ਜਿਹੜੀ ਆ ਆਪਣੀ ਜਿਹੜੀ ਆ ਫੀਡਬੈਕ ਸਾਡੇ ਤੱਕ ਪਹੁੰਚਦੀ ਕਰੋ, ਤਾਂ ਕਿ ਅਸੀਂ ਇਸੇ ਤਰ੍ਹਾਂ ਹੀ ਜਿਹੜੇ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਆਉਂਦੇ ਰਹੀਏ। ਸੋ ਦੋਸਤੋ, ਹੁਣ ਦਿਓ ਸਮਰਜੀਤ ਸਿੰਘ ਸ਼ਮੀ ਨੂੰ ਆ ਗਿਆ, ਸੁਣਦੇ ਰਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼, ਤੇ ਫਿਰ ਮਿਲਾਂਗੇ ਦੋਸਤੋ ਇਸ ਵਾਅਦੇ ਦੇ ਨਾਲ। ਰੱਬ ਰੱਖਾ।

0: ವಾಪವರ್ ರೇಡಿಯೋ.
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲੇ ਦੁਨੀਆਂ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਰਾਜੀ ਖੁਸ਼ੀ ਹੋਵੋਗੇ ਤੇ ਗੱਲਾਂ ਬਾਤਾਂ। ਅੱਜ ਬੁੱਧਵਾਰ ਵਾਲਾ ਦਿਨ ਹੈ ਤੇ 12 ਅਗਸਤ ਦਾ ਦਿਹਾੜਾ 2026 ਦਾ ਤੇ ਬੁੱਧ ਕੰਮ ਸ਼ੁੱਧ, ਜਿਸ ਦੇ ਵਿੱਚ ਸਾਡੇ ਨਾਲ ਸਾਡੇ ਸਹਿਯੋਗੀ ਸਮਰਜੀਤ ਸਿੰਘ ਸ਼ਮੀ ਜੀ ਨਾਲ ਜੁੜਦੇ ਆ, ਗੱਲਾਂ ਬਾਤਾਂ ਕਰਦੇ ਆ ਤੇ ਸਾਰਾ ਸਿਲਸਿਲਾ ਆਪਣਾ ਚੱਲਦਾ ਨਾਲ ਨਾਲ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। +358 44 976 19 ਬਾਰ ਸਟੂਡੀਓ ਦਾ ਨੰਬਰ ਰਹੇਗਾ। ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। ਅੱਜ ਦਾ ਵਿਚਾਰ ਕਰਨ ਦੀ ਕੋਸ਼ਿਸ਼ ਕਰਾਂਗੇ ਕਿਤਾਬਾਂ ਦੀ ਦੁਨੀਆਂ ਦੇ ਬਾਰੇ, ਜਿਸ ਦੇ ਵਿੱਚ ਕਿਤਾਬਾਂ ਬਦਲਦੀਆਂ ਨੇ ਸੋਚ ਤੇ ਸੋਚ ਬਦਲਦੀ ਹੈ ਜ਼ਿੰਦਗੀ। ਕਿੰਨੀ ਅਹਿਮੀਅਤ ਹੈ ਕਿਤਾਬਾਂ ਦੀ ਖਾਸ ਦਿਹਾੜੇ ਦੇ ਉੱਤੇ, ਕਿਉਂਕਿ ਕਿਤਾਬਾਂ, ਅੱਜ ਦੇ ਵਿਚਾਰ ਦੇ ਵੱਲ ਨੂੰ ਚੱਲੀਏ ਤਾਂ ਕਿਤਾਬਾਂ ਤੇ ਲਾਇਬ੍ਰੇਰੀਆਂ ਗਿਆਨ ਦੇ ਚਸ਼ਮੇ ਹੁੰਦੀਆਂ ਨੇ, ਜਿੱਥੇ ਕੁਝ ਵਿਅਕਤੀ ਰੱਜ ਕੇ ਗਿਆਨ ਦਾ ਰਸ ਜਿਹੜਾ ਪੀਂਦੇ ਨੇ ਤੇ ਕਈ ਕੇਵਲ ਜਿਹੜੇ ਨੇ ਸਵਾਦ ਹੀ ਚੱਖਦੇ ਨੇ। ਅੱਜ ਦੇ ਦਿਹਾੜੇ ਦੇ ਉੱਤੇ 12 ਅਗਸਤ 1765 ਨੂੰ ਭਾਰਤ ਦੇ ਵਿੱਚ ਈਸਟ ਇੰਡੀਆ ਕੰਪਨੀ ਜਿਹੜੀ ਸੀ ਉਹਦੇ ਵੱਲੋਂ ਸ਼ਾਸਨ ਦੀ ਸ਼ੁਰੂਆਤ ਹੋ ਗਈ ਸੀ ਤੇ 1852 ਦੇ ਵਿੱਚ ਆਈਜਕ ਸਿੰਗਰ ਨੂੰ ਸਿਲਾਈ ਮਸ਼ੀਨ ਦਾ ਜਿਹੜਾ ਸੀਗਾ ਪੈਟੈਂਟ ਮਿਲਿਆ ਸੀ, ਜਿਹੜੀ ਕਾਲੀ ਤੇ ਪੀਲੇ ਗੋਲਡਨ ਅੱਖਰਾਂ ਵਾਲੀ ਜਿਹੜੀ ਸਿਲਾਈ ਮਸ਼ੀਨ ਆ, ਅੱਜ ਬਹੁਤ ਸਾਰੇ ਮੁਲਕਾਂ ਦੇ ਵਿੱਚ ਚੱਲਦੀ ਹੈ, ਆਪਣੇ ਇੰਡੀਆ ਦੇ ਵਿੱਚ ਵੀ ਕਾਫੀ ਮਸ਼ਹੂਰ ਰਹੀ ਹੈ। ਤੇ 1865 ਦੇ ਵਿੱਚ ਡਾਕਟਰ ਲਿਸਟਰ ਨੇ ਪਹਿਲੀ ਵਾਰ ਜਿਹੜਾ ਸੀ ਡਾਕਟਰੀ ਸੰਦਾਂ ਨੂੰ ਜਨਮ ਰਹਿਤ ਕਰਕੇ, ਜਾਣੀ ਕਿ ਜੰਗਾਲ ਤੋਂ ਰਹਿਤ ਕੀਤਾ ਤੇ ਆਪਰੇਸ਼ਨ ਦੇ ਲਈ ਵਰਤਿਆ। ਜਰਮ ਜਾਣੀ ਕਿ ਕੀਟਨਾਸ਼ਕ ਬਣਾਇਆ ਉਹਨੂੰ ਤੇ 1873 ਦੇ ਵਿੱਚ ਨਾਮਧਾਰੀ ਝੰਡਾ ਸਿੰਘ ਠੱਟਾ ਅੰਮ੍ਰਿਤਸਰ ਨੂੰ ਫਾਂਸੀ ਹੋਈ ਤੇ 1908 ਦੇ ਵਿੱਚ ਹੈਨਰੀ ਫੋਰਡ ਨੇ ਕਾਰ ਦਾ ਪਹਿਲਾ ਮਾਡਲ ਬਣਾਇਆ। 1915 ਦੇ ਵਿੱਚ ਨੰਗਲ ਕਲਾਂ ਕਤਲ ਕੇਸ ਦੇ ਵਿੱਚ ਗਦਰੀ ਬੰਤਾ ਸਿੰਘ, ਸੰਘੋਵਾਲ ਜਲੰਧਰ ਤੇ ਬੂਟਾ ਸਿੰਘ ਅਕਾਲਗੜ੍ਹ ਜਿਹੜੇ ਖੁਰਦ ਲੁਧਿਆਣਾ ਨੂੰ ਲਾਹੌਰ ਜੇਲ੍ਹ ਦੇ ਵਿੱਚ ਫਾਂਸੀ ਲੱਗੀ। 1960 ਦੇ ਵਿੱਚ ਨਾਸਾ ਨੇ ਆਪਣਾ ਜਿਹੜਾ ਸੀਗਾ ਪਹਿਲਾ ਗ੍ਰਹਿ ਜਿਹੜਾ ਛੱਡਿਆ ਸੀਗਾ ਤੇ ਇਸੇ ਤਰ੍ਹਾਂ ਅੱਜ ਦੇ ਖਾਸ ਦਿਹਾੜੇ ਦੇ ਉੱਤੇ ਗੱਲਾਂ ਬਾਤਾਂ ਜਿਹਦੇ ਉੱਤੇ ਕਰਨੀਆਂ ਮੁੱਦੇ ਦੇ ਉੱਤੇ ਉਹਦੇ ਬਾਰੇ ਥੋੜੀ ਜਿਹੀ ਵਿਚਾਰ ਚਰਚਾ ਕਰਦੇ ਹਾਂ, ਤੁਹਾਡੇ ਨਾਲ ਖੋਲਦੇ ਹਾਂ ਤੇ ਫਿਰ ਆਪਾਂ ਸਮਰਜੀਤ ਸਿੰਘ ਸ਼ਮੀ ਉਹਨਾਂ ਨੂੰ ਨਾਲ ਲੈ ਕੇ ਤੇ ਇਹਦੇ ਉੱਤੇ ਗੱਲਾਂ ਬਾਤਾਂ ਕਰਾਂਗੇ। ਜਿਵੇਂ ਕਿ ਨਾਲ ਦੋਸਤ ਜੁੜੇ ਹੋਏ ਨੇ ਆਪਣੇ ਪਰਮਿੰਦਰ ਬਾਈ ਜੀ ਫਗਵਾੜੇ ਵਾਲੇ, ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰੇ ਪਿਆਰਿਆਂ ਨੂੰ ਤੇ ਲਾਈਕ ਨੰਬਰ 1 ਭੇਜ ਰਹੇ ਨੇ ਤੇ ਉਮੀਦ ਕਰਦੇ ਹਾਂ ਹੌਲੀ ਹੌਲੀ ਸਭ ਸੱਜਣ ਜੁੜ ਜਾਣਗੇ। ਲਾਇਬ੍ਰੇਰੀ ਦਿਵਸ ਜਿਸ ਦਾ ਅੱਜ ਜਿਹੜਾ ਸਬੱਬ ਬਣਿਆ ਇਹਦੇ ਉੱਤੇ ਗੱਲਬਾਤ ਕਰਨ ਦੇ ਲਈ ਤੇ ਅੱਜ ਮਤਲਬ ਕਿ ਇਸਦੇ ਲਾਇਬ੍ਰੇਰੀ ਦਿਵਸ ਮਨਾਇਆ ਜਾਂਦਾ ਹੈ ਤੇ ਭਾਰਤ ਦੇ ਵਿੱਚ ਲਾਇਬ੍ਰੇਰੀ ਦੇ ਪਿਤਾਮਾ ਡਾਕਟਰ ਸ਼ਿਆਲੀ ਰਾਮਾ ਰੰਗਾਨਾਥਨ ਨੂੰ ਮੰਨਿਆ ਜਾਂਦਾ। ਜਿਵੇਂ ਅੱਜ ਕੱਲ੍ਹ ਹੋਰ ਦਿਵਸ ਮਨਾਏ ਜਾਂਦੇ ਨੇ ਉਸੇ ਤਰ੍ਹਾਂ ਹੀ ਗਿਆਨ ਦੇ ਸਾਗਰ ਦੇ ਵਿੱਚ ਵਿਚਰਨ ਵਾਲੇ ਲੋਕ ਲਾਇਬ੍ਰੇਰੀਅਨ ਦਿਵਸ ਜਿਹੜਾ ਮਨਾਉਂਦੇ ਨੇ। ਇਸਦੇ ਜਨਮ ਦਾਤਾ ਡਾਕਟਰ ਰੰਗਾਨਾਥਨ ਦਾ ਜਿਹੜਾ ਜਨਮ ਸੀਗਾ ਬਰਥ ਸੀਗਾ ਅੱਜ ਦੇ ਦਿਹਾੜੇ ਤੇ 12 ਅਗਸਤ 1892 ਨੂੰ ਪਿੰਡ ਸ਼ਿਆਲੀ ਜੋ ਕਿ ਹੁਣ ਸਿਰਕਾਜੀ ਤਾਮਿਲਨਾਡੂ ਦੇ ਵਿੱਚ ਹੋਇਆ ਤੇ ਆਪਣੀ ਮੁੱਢਲੀ ਵਿੱਦਿਆ ਜਿਹੜੀ ਸੀ ਉਹਨਾਂ ਤੋਂ ਉਹਨਾਂ ਨੇ ਜਿਹੜਾ ਸੀ ਬਾਅਦ ਦੇ ਵਿੱਚ ਮਦਰਾਸ ਕ੍ਰਿਸਚੀਅਨ ਕਾਲਜ ਚੋਂ 1916 ਦੇ ਵਿੱਚ ਐਮ ਏ ਗਣਿਤ ਦੇ ਵਿੱਚ ਜਾਣੀ ਕਿ ਮੈਥ ਦੇ ਵਿੱਚ ਕੀਤੀ ਤੇ ਆਪਣੇ ਅਧਿਆਪਨ ਦੀ ਸ਼ੁਰੂਆਤ ਮੰਗਲੁਰੂ ਤੋਂ ਕੀਤੀ ਸੀਗੀ ਤੇ ਲਾਇਬ੍ਰੇਰੀਅਨ ਦਾ ਸਫ਼ਰ 1924 ਤੋਂ ਉਹਨਾਂ ਨੇ ਸ਼ੁਰੂ ਕੀਤਾ। ਇੰਗਲੈਂਡ ਤੋਂ ਲਾਇਬ੍ਰੇਰੀਅਨ ਜਿਹੜਾ ਲਾਇਬ੍ਰੇਰੀ ਸਾਇੰਸ ਦਾ ਕੋਰਸ ਕਰਕੇ ਵਾਪਸ ਆਉਣ ਦੇ ਉੱਤੇ ਕਈ ਲਾਇਬ੍ਰੇਰੀਆਂ ਦਾ ਦੌਰਾ ਕੀਤਾ ਤੇ ਲਾਇਬ੍ਰੇਰੀ ਦਾ ਹਰ ਪੱਖ ਪ੍ਰਬੰਧਨ ਕਲਾਸੀਫਿਕੇਸ਼ਨ ਕੈਟਾਲਾਗਿੰਗ ਆਦਿ ਜਿਹੜਾ ਸੀ ਉਹਦੇ ਉੱਪਰ ਕੰਮ ਕੀਤਾ ਤੇ 1947 ਤੋਂ 1955 ਤੱਕ ਦਿੱਲੀ ਯੂਨੀਵਰਸਿਟੀ ਦੇ ਵਿੱਚ ਕੰਮ ਕਰਦੇ ਰਹੇ। ਭਾਰਤ ਸਰਕਾਰ ਵੱਲੋਂ ਉਹਨਾਂ ਨੂੰ ਰਾਓ ਸਾਹਿਬ ਤੇ ਪਦਮ ਸ਼੍ਰੀ ਅਵਾਰਡ ਦੇ ਨਾਲ ਸਨਮਾਨਿਆ ਗਿਆ ਤੇ 1963 ਦੇ ਵਿੱਚ ਸ਼ਾਰਦਾ ਰੰਗਾਨਾਥਨ ਇੰਡੋਮੈਟ ਦੀ ਸਥਾਪਨਾ ਕੀਤੀ ਸੀ ਤੇ 12 ਦੇ ਕਰੀਬ ਲਾਇਬ੍ਰੇਰੀ ਦੇ ਪ੍ਰਬੰਧਾਂ ਉੱਤੇ ਕਾਰਜਸ਼ੀਲ ਬਾਰੇ ਕਿਤਾਬਾਂ ਵੀ ਲਿਖੀਆਂ। 27 ਤੇ 28 ਸਤੰਬਰ 1972 ਦੀ ਰਾਤ ਨੂੰ ਉਨ੍ਹਾਂ ਦਾ ਦੇਹਾਂਤ ਹੋਇਆ ਤੇ ਉਹ ਲਾਇਬ੍ਰੇਰੀ ਦੇ 5 ਨਿਯਮ ਉਨ੍ਹਾਂ ਨੇ ਬਣਾਏ ਸੀਗੇ, ਜਿਸ ਦੇ ਵਿੱਚ ਕਿਤਾਬਾਂ ਵਰਤਣ ਦੇ ਲਈ ਨੇ, ਤੇ ਦੂਸਰਾ ਹਰ ਪਾਠਕ ਦੇ ਕੋਲ ਉਸਦੀ ਕਿਤਾਬ ਹੋਣੀ ਚਾਹੀਦੀ ਹੈ, ਤੇ ਤੀਸਰਾ ਹਰ ਕਿਤਾਬ ਦਾ ਪਾਠਕ ਹੋਣਾ ਚਾਹੀਦਾ ਹੈ, ਚੌਥਾ ਪਾਠਕ ਦਾ ਸਮਾਂ ਬਚਾਉਣਾ ਚਾਹੀਦਾ ਹੈ, ਤੇ ਪੰਜਵਾਂ ਲਾਇਬ੍ਰੇਰੀ ਇੱਕ ਜਿਹੜਾ ਵਧਣਸ਼ੀਲ ਸੰਸਥਾ ਹੈ। ਤਕਨੀਕੀ ਵਿਕਾਸ ਹੋਣ ਦੇ ਨਾਲ ਨਾਲ ਅੱਜ ਕੱਲ ਕੰਮ ਬਹੁਤ ਸੌਖਾ ਹੋ ਗਿਆ ਤੇ ਹੁਣ ਲਾਇਬ੍ਰੇਰੀ ਚਾਰ ਦੁਆਰੀ ਦੇ ਵਿੱਚ ਹੀ ਨਹੀਂ ਸਗੋਂ ਆਨਲਾਈਨ ਜਿਹੜਾ ਲਾਇਬ੍ਰੇਰੀ ਬਣ ਗਈ, ਜਿਹੜੀ 24 ਘੰਟੇ ਖੁੱਲੀ ਰਹਿੰਦੀ ਹੈ ਤੇ ਕੋਈ ਵੀ ਪਾਠਕ ਦੁਨੀਆਂ ਦੇ ਕਿਸੇ ਵੀ ਕੋਨੇ ਦੇ ਵਿੱਚ ਬੈਠ ਕੇ ਕੰਪਿਊਟਰ ਜਾਂ ਫੋਨ ਦੇ ਉੱਤੇ ਸੂਚਨਾ ਤਕਨੀਕ ਦੇ ਨਾਲ ਲਾਇਬ੍ਰੇਰੀ ਦੇ ਗਿਆਨ ਨੂੰ ਪ੍ਰਾਪਤ ਕਰ ਸਕਦਾ ਹੈ। ਕਾਲਜਾਂ ਤੇ ਯੂਨੀਵਰਸਿਟੀਆਂ ਇਨ੍ਹਾਂ ਨੈਟਵਰਕਾਂ ਦੇ ਮੈਂਬਰ ਬਣ ਕੇ ਕਿਤਾਬਾਂ, ਮੈਗਜ਼ੀਨ ਤੇ ਅਖਬਾਰਾਂ ਪੜ੍ਹ ਸਕਦੇ ਹੈ ਤੇ ਮਨੁੱਖ ਦੇ ਸੰਪੂਰਨ ਵਿਕਾਸ ਦੇ ਲਈ ਲਾਇਬ੍ਰੇਰੀ ਦਾ ਵੱਡਾ ਯੋਗਦਾਨ ਹੈ। ਕੋਈ ਵੀ ਸਕੂਲ, ਕਾਲਜ ਤੇ ਯੂਨੀਵਰਸਿਟੀ ਤੋਂ ਲਾਇਬ੍ਰੇਰੀ ਤੋਂ ਬਿਨਾਂ ਅਧੂਰਾ ਮੰਨਿਆ ਜਾਂਦਾ ਹੈ। ਪਿੰਡਾਂ ਦੇ ਵਿੱਚ ਚਾਰ ਚਾਰ ਪੰਜ ਪੰਜ ਧਾਰਮਿਕ ਸਥਾਨ ਤਾਂ ਹਨ ਪਰ ਲਾਇਬ੍ਰੇਰੀ ਕੋਈ ਨਹੀਂ ਦਿਖਦੀ। ਸਕੂਲ ਤੇ ਕਾਲਜਾਂ ਤੋਂ ਇਲਾਵਾ ਪੰਜਾਬ ਦੇ ਵਿੱਚ ਅੰਦਾਜ਼ੇ ਮੁਤਾਬਕ 50 ਤੋਂ 60 ਪਿੰਡਾਂ ਮਗਰ ਇੱਕ ਲਾਇਬ੍ਰੇਰੀ ਹੈ, ਪਰ ਉੱਥੇ ਵੀ ਪਾਠਕਾਂ ਦੀ ਗਿਣਤੀ ਸੀਮਤ ਹੁੰਦੀ ਹੈ। ਸਰਕਾਰੀ ਸਕੂਲਾਂ ਦੇ ਵਿੱਚ ਲਾਇਬ੍ਰੇਰੀ ਦੀ ਹਾਲਤ ਬਹੁਤ ਤਰਸਯੋਗ ਹੈ, ਕਿਤੇ ਅਲਮਾਰੀਆਂ ਦੀ ਘਾਟ ਹੈ ਤੇ ਕਿਤੇ ਕਿਤਾਬਾਂ ਦੀ। ਕਈ ਕਿਤਾਬਾਂ ਪਾਟੀਆਂ ਤੇ ਪੁਰਾਣੀਆਂ ਨੇ ਤੇ ਅਖਬਾਰ ਵੀ 2-3 ਜਿਹੜਾ ਹੈਗੇ ਨੇ ਜੋ ਅਧਿਆਪਕਾਂ ਤੱਕ ਹੀ ਜਿਹੜਾ ਰਹਿ ਜਾਂਦੇ ਹੈ, ਤੇ ਲਾਇਬ੍ਰੇਰੀਆਂ ਦੀ ਦੇਖਭਾਲ ਦੇ ਢੁਕਵੇਂ ਪ੍ਰਬੰਧ ਨਹੀਂ। ਲਾਇਬ੍ਰੇਰੀਆਂ ਦਾ ਜਿਹੜਾ ਕੰਮ ਸੇਵਾਦਾਰਾਂ ਜਾਂ ਹੋਰਾਂ ਤੋਂ ਲਿਆ ਜਾਂਦਾ ਹੈ, ਉੱਥੇ ਲਾਇਬ੍ਰੇਰੀਅਨ ਨਹੀਂ ਲਾਇਆ ਜਾਂਦਾ। ਕਾਲਜਾਂ ਦੇ ਵਿੱਚ ਹਾਲਤ ਕੁਝ ਬਿਹਤਰ ਨੇ, ਹਾਲਾਤ ਜਿਹੜੇ ਨੇ। ਪੰਜਾਬੀ ਸੂਬਾ 1966 ਦੇ ਵਿੱਚ ਬਣਿਆ ਪਰ ਕਿਸੇ ਵੀ ਸਿਆਸੀ ਪਾਰਟੀ ਦੀ ਸਰਕਾਰ ਨੇ ਲਾਇਬ੍ਰੇਰੀ ਐਕਟ ਬਣਾਉਣ ਦੇ ਲਈ ਧਿਆਨ ਹੀ ਨਾ ਦਿੱਤਾ। ਜਦਕਿ ਤਾਮਿਲਨਾਡੂ ਦੇ ਵਿੱਚ 1948 ਚ, ਆਂਧਰਾ ਪ੍ਰਦੇਸ਼ ਦੇ ਵਿੱਚ 1960, ਕਰਨਾਟਕ 1965 ਦੇ ਵਿੱਚ ਤੇ ਮਹਾਰਾਸ਼ਟਰ 1967 ਦੇ ਵਿੱਚ, ਪੱਛਮੀ ਬੰਗਾਲ, ਕੇਰਲਾ, ਗੁਜਰਾਤ, ਰਾਜਸਥਾਨ, ਉੱਤਰ ਪ੍ਰਦੇਸ਼, ਉੱਤਰਾਖੰਡ, ਹਰਿਆਣਾ, ਮਿਜ਼ੋਰਮ, ਛੱਤੀਸਗੜ੍ਹ, ਬਿਹਾਰ, ਅਰੁਣਾਚਲ ਪ੍ਰਦੇਸ਼, ਗੋਆ ਵਿੱਚ ਲਾਇਬ੍ਰੇਰੀ ਐਕਟ ਬਣੇ ਹੋਏ ਨੇ। ਪੰਜਾਬ ਸਰਕਾਰ ਨੂੰ ਇਹ ਐਕਟ, ਜੋ ਕਿ ਸ਼ਬਦ ਗੁਰੂ ਦੇ ਜਿਹੜਾ ਵਾਰਸ ਨੇ ਤੇ ਉਹਨਾਂ ਕੋਲੋਂ ਹਲੇ ਤੱਕ ਇਹ ਐਕਟ ਨਹੀਂ ਬਣਿਆ ਲਾਇਬ੍ਰੇਰੀ ਦਾ, ਪੰਜਾਬ ਸਰਕਾਰ ਨੂੰ ਐਕਟ ਜਿਹੜਾ ਬਣਾਉਣ ਵੱਲ ਧਿਆਨ ਦੇਣਾ ਚਾਹੀਦਾ ਹੈ, ਜਿਸ ਦਾ ਸਭ ਤੋਂ ਜ਼ਿਆਦਾ ਫਾਇਦਾ ਨੌਜਵਾਨ ਪੀੜ੍ਹੀ ਨੂੰ ਹੋਏਗਾ, ਕਿਉਂਕਿ ਚੰਗੀਆਂ ਸਾਹਿਤਕ ਕਿਤਾਬਾਂ ਪੜ੍ਹਨ ਦੇ ਨਾਲ ਮਾਨਸਿਕ ਤੇ ਬੌਧਿਕ ਜਿਹੜਾ ਵਿਕਾਸ ਹੁੰਦਾ ਹੈ। ਇਸ ਤਰ੍ਹਾਂ ਵਿਅਕਤੀ ਸਮਾਜਿਕ ਬੁਰਾਈਆਂ ਤੋਂ ਬਚਿਆ ਰਹਿੰਦਾ ਹੈ ਤੇ ਨਵੀਂ ਪੀੜ੍ਹੀ ਦਾ ਸੋਸ਼ਲ ਮੀਡੀਆ ਦੇ ਵਿੱਚ ਜ਼ਿਆਦਾ ਤੇ ਚੰਗਾ ਸਾਹਿਤ ਪੜ੍ਹਨ ਦੇ ਨਾਲ ਰੁਝਾਨ ਘੱਟ ਰਿਹਾ। ਜਿੱਥੇ ਲਾਇਬ੍ਰੇਰੀ ਵੱਧ ਹੋਣਗੀਆਂ ਉੱਥੇ ਦੇ ਲੋਕ ਉੱਚ ਤੇ ਵਿਸ਼ਾਲ ਦ੍ਰਿਸ਼ਟੀ ਵਾਲੇ, ਦਿਮਾਗੀ ਪੱਖੋਂ ਰੋਸ਼ਨ ਤੋਂ ਇਲਾਵਾ ਜ਼ਿੰਦਗੀ ਦੇ ਸਹੀ ਤੇ ਸਾਰਥਿਕ ਮਨੋਰਥ ਦੇ ਨਾਲ ਜੁੜੇ ਹੋਣਗੇ। ਲੋੜ ਹੈ ਨੌਜਵਾਨਾਂ ਨੂੰ ਸਾਹਿਤ ਦੇ ਨਾਲ ਜੋੜਨ ਦੀ ਤੇ ਸਾਹਿਤ ਦੇ ਨਾਲ ਜੋੜਨ ਵਾਸਤੇ ਕੁਝ ਪ੍ਰਕਾਸ਼ਕਾਂ ਤੇ ਜਥੇਬੰਦੀਆਂ, ਤਰਕਸ਼ੀਲ ਸੁਸਾਇਟੀਆਂ ਤੇ ਜਨ ਚੇਤਨਾ ਵੱਲੋਂ ਲੋਕਾਂ ਦੇ ਵਿੱਚ ਸਾਹਿਤ ਲਿਜਾਣ ਦੇ ਵਧੀਆ ਜਿਹੜੇ ਉਪਰਾਲੇ ਕੀਤੇ ਜਾ ਰਹੇ ਨੇ। ਤਰਕਸ਼ੀਲ ਸੁਸਾਇਟੀ ਪੰਜਾਬ ਦੇ ਵੱਲੋਂ ਤਰਕਸ਼ੀਲ ਸਾਹਿਤ ਵੈਨ ਰਾਹੀਂ ਪੰਜਾਬ ਭਰ ਦੇ ਵਿੱਚ ਚਲਦੀ ਫਿਰਦੀ ਲਾਇਬ੍ਰੇਰੀ ਰਾਹੀਂ ਸਕੂਲਾਂ, ਕਾਲਜਾਂ ਤੇ ਜਨਤਕ ਥਾਵਾਂ ਤੇ ਆਮ ਜਨਤਾ ਦੇ ਹੱਥਾਂ ਦੇ ਵਿੱਚ ਕਿਤਾਬਾਂ ਪਹੁੰਚਾਈਆਂ ਜਾ ਰਹੀਆਂ ਨੇ। ਇੱਕ ਸਰਵੇਖਣ ਦੇ ਨਾਲ ਵੇਖਿਆ ਗਿਆ ਕਿ ਜਿਹੜੇ ਲੋਕ ਪੜ੍ਹਨ ਦੇ ਲਈ ਜ਼ਿਆਦਾ ਸਮਾਂ ਲਾਉਂਦੇ ਨੇ ਉਹਨਾਂ ਦੀ ਉਮਰ ਵੀ ਲੰਬੀ ਹੁੰਦੀ ਹੈ। ਤੇ ਇਹ ਸੀ ਦੋਸਤੋ ਅੱਜ ਦੀ ਗੱਲਬਾਤ ਲਾਇਬ੍ਰੇਰੀਆਂ ਦੀ, ਜਿਸਦੇ ਉੱਤੇ ਆਪਾਂ ਅੱਗੇ ਜਾ ਕੇ ਗੱਲਬਾਤ ਕਰਦੇ ਹਾਂ। ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, +358 44 976 19 ਬਾਟ ਸਟੂਡੀਓ ਦਾ ਨੰਬਰ ਰਹੇਗਾ। ਗੁਰਲਾਲ ਕੰਗ ਜੀ ਜੁੜੇ ਹੋਏ, ਸਤਿ ਸ੍ਰੀ ਅਕਾਲ ਭੇਜਦੇ ਨੇ। ਤੇ ਸਿਕੰਦਰ ਸਿੰਘ ਔਜਲਾ ਬਾਈ ਜੀ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਅਮੈਰੀਕਾ ਤੋਂ ਬੁਲਾ ਰਹੇ ਨੇ, ਫਤਿਹ ਸਾਂਝੀ ਕਰ ਰਹੇ ਆ। ਤੇ ਇਸੇ ਤਰ੍ਹਾਂ ਹੋਰ ਵੀ ਸੱਜਣ ਜੁੜੇ ਹੋਏ ਆ, ਉਹਨਾਂ ਦਾ ਵੀ ਸਵਾਗਤ ਕਰਦੇ ਆ। ਤੇ ਨਾਲ ਦੀ ਨਾਲ ਆਪਾਂ ਤਾਰਾਂ ਜੋੜਦੇ ਹਾਂ ਸਮਾਜੀਤ ਸਿੰਘ ਸ਼ਮੀ ਹੁਣਾਂ ਦੇ ਨਾਲ, ਤੇ ਗੱਲਾਂ ਬਾਤਾਂ ਦਾ ਸਿਲਸਿਲਾ ਉਹਨਾਂ ਦੇ ਨਾਲ ਵੀ ਕਰਦੇ ਹਾਂ। ਤੇ ਇਸੇ ਤਰ੍ਹਾਂ ਤੁਸੀਂ ਆਪਣਾ ਇੱਕ ਕੁਐਸਚਨ ਜ਼ਰੂਰ ਪਾਇਆ ਤੁਹਾਡੇ ਲਈ ਦੋਸਤੋ, ਕਿ ਤੁਹਾਡੀ ਜ਼ਿੰਦਗੀ ਨੂੰ ਸਭ ਤੋਂ ਵੱਧ ਪ੍ਰਭਾਵਿਤ ਕਰਨ ਵਾਲੀ ਕਿਤਾਬ ਕਿਹੜੀ ਹੈ, ਉਹਦਾ ਜ਼ਿਕਰ ਤੁਸੀਂ ਅੱਜ ਜ਼ਰੂਰ ਕਰਨਾ ਹੈ। ਜਾਂ ਕੋਈ ਵੀ ਕਿਤਾਬ ਤੁਸੀਂ ਪੜ੍ਹੀ ਹੋਵੇ, ਤੁਹਾਡੇ ਮਨ ਨੂੰ ਲੱਗੀ ਹੋਵੇ, ਕੁਝ ਜ਼ਿੰਦਗੀ ਦੇ ਵਿੱਚ ਜਾਂ ਕੁਝ ਉਹਦੇ ਵਿੱਚੋਂ ਸਿੱਖਿਆ ਹੋਵੇ ਜਾਂ ਕਿਸੇ ਨੂੰ ਸਿਖਾਇਆ ਹੋਵੇ, ਉਸ ਕਿਤਾਬ ਦਾ ਜ਼ਿਕਰ ਜ਼ਰੂਰ ਕਰਨਾ ਹੈ। ਕਿਉਂਕਿ ਲਾਇਬ੍ਰੇਰੀ ਦਿਵਸ ਹੈ ਅੱਜ ਦੇ ਦਿਹਾੜੇ ਦੇ ਉੱਤੇ, ਤੇ ਸ਼ਬਦ ਗੁਰੂ ਦੇ ਨਾਲ ਆਪਣਾ ਪੰਜਾਬ ਵੈਸੇ ਜੁੜਦਾ ਹੈ। ਬਾਕੀ ਦੇਖਦੇ ਹਾਂ ਕਿੰਨਾ ਕੁ ਅਸੀਂ ਕਿਤਾਬਾਂ ਦੀ ਜਿਹੜੀ ਘੋਗ ਕਰਦੇ ਆ। ਸਤਿ ਸ੍ਰੀ ਅਕਾਲ ਸਮਰ ਸਿੰਘ, ਸਮਰ ਜੀ, ਸੰਮੀ ਜੀ, ਜੀਆਨੂ ਜੀ, ਨਿੱਘਾ ਸਵਾਗਤ ਹੈ। ਬਹੁਤ ਬਹੁਤ ਧੰਨਵਾਦ ਸਮਾਂ ਦੇਣ ਦੇ ਲਈ ਫਿਰ ਤੋਂ ਇੱਕ ਵਾਰ ਅੱਜ ਜੀ ਦੋਸਤਾਂ ਦੇ ਨਾਲ ਸਾਂਝਾ ਕਰ ਰਹੇ ਹੋ ਤੁਸੀਂ ਜੀਆਨੂ ਜੀ।
0: ਭਾਰਤ ਸਾਹਿਬ, ਸਤਿ ਸ੍ਰੀ ਅਕਾਲ ਜੀ, ਤੇ ਰੇਡੀਓ ਨਾਲ ਜੁੜੇ ਹੋਏ ਸਾਰੇ ਹੀ ਦੋਸਤਾਂ ਨੂੰ ਮੁਹੱਬਤ ਜ਼ਿੰਦਾਬਾਦ, ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਸ਼ਮੀ ਜੀ, ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਆਪਾਂ, ਮੂੰਹ ਮਿੱਠਾ ਕਰ ਲਈਏ ਅੱਜ ਆਪਣੇ ਸਰੋਤਾ ਪਰਿਵਾਰ ਦੇ ਵਿੱਚ। ਜੱਸੀ ਬਾਈ ਜੀ ਦਾ ਬਰਥਡੇ ਹੈ ਜੀ, ਤੇ ਉਹਨਾਂ ਨੂੰ
0: ਵਾਹ ਜੀ
1: ਬਹੁਤ
0: ਵਾਹ, ਕਿਆ
1: ਮੁਬਾਰਕਬਾਦ
0: ਪਤਾ
1: ਜੀ ਸਾਰੇ ਆਪਣੇ
0: ਬਿਲਕੁਲ
1: ਪਰਿਵਾਰ ਦੇ ਵੱਲੋਂ।
0: ਬਿਲਕੁਲ
1: ਜੀ
0: ਬਿਲਕੁਲ ਜੀ ਬਿਲਕੁਲ, ਮਨਦੀਪ ਜੱਸੀ ਜੀ, ਬਹੁਤ ਬਹੁਤ ਮੁਬਾਰਕਾਂ ਜੀ ਸਾਡੇ ਸਾਰੇ ਹੀ ਦੋਸਤਾਂ ਵੱਲੋਂ, ਔਰ ਮੁਹੱਬਤ ਜ਼ਿੰਦਾਬਾਦ ਤੇ ਜ਼ਿੰਦਗੀ ਜ਼ਿੰਦਾਬਾਦ ਜੀ,
1: ਜ਼ਿੰਦਾਬਾਦ।
0: ਅੱਜ ਲੱਗਦਾ ਕੇਕ ਨੂੰ ਫੂਕ ਮਾਰ ਰਹੇ ਹੋਣਗੇ ਜਰੂਰ ਇਸ ਵੇਲੇ ਮੋਮਬੱਤੀਆਂ ਨੂੰ।
1: ਤੇ ਦੂਸਰੀ ਮੁਬਾਰਕਬਾਦ ਦਿੰਦੇ ਆ ਜੀ, ਜਿਹੜੇ ਕਦਰਦਾਨ ਨੇ ਜਾਂ ਸ਼ਬਦਾਂ ਦੀ ਅਹਿਮੀਅਤ ਜਾਣਦੇ ਨੇ, ਅੱਜ ਉਹਨਾਂ ਦਾ ਦਿਹਾੜਾ,
0: ਜੀ
1: ਤੇ ਉਹਨਾਂ ਨੂੰ ਵੀ ਬਹੁਤ ਬਹੁਤ ਮੁਬਾਰਕਬਾਦ ਹੈ ਜੀ।
0: ਬਿਲਕੁਲ ਜੀ ਬਿਲਕੁਲ, ਤੇ ਬਹੁਤ ਹੀ ਖੂਬਸੂਰਤ ਅੱਜ ਕਿਤਾਬਾਂ ਦੇ ਉੱਤੇ ਚਰਚਾ ਜਿਹੜੀ ਹੈ, ਇਹ ਅੱਜ ਦਾ ਉਹਦਾ ਮੁੱਢ ਵੱਜਿਆ ਤੇ ਮੁਬਾਰਕ ਵਿਸ਼ਾ ਹੈ ਜੀ
1: ਜੀ,
0: ਤੇ ਲਾਇਬ੍ਰੇਰੀ ਦਿਵਸ ਦੇ ਉੱਤੇ ਪੁਸਤਕ ਪ੍ਰੇਮੀਆਂ ਨੂੰ ਬਹੁਤ ਬਹੁਤ ਮੁਬਾਰਕਾਂ। ਇਹ ਖਾਸ ਦਿਨ ਬਣ ਜਾਂਦਾ ਹੈ ਸਾਹਿਤ ਪ੍ਰੇਮੀਆਂ ਲਈ, ਪਾਠਕਾਂ ਲਈ, ਲੇਖਕਾਂ ਲਈ
1: ਜੀ,
0: ਤੇ ਲਿਖਣ ਪੜ੍ਹਨ ਵਾਲੇ ਲੋਕਾਂ ਦੇ ਲਈ ਬਹੁਤ ਹੀ ਇੰਪੋਰਟੈਂਟ ਦਿਨ ਜਿਹੜਾ ਅੱਜ ਬਣ ਜਾਂਦਾ ਹੈ ਕਿ ਅੱਜ ਅਸੀਂ ਆਪਣੀ ਲਾਇਬ੍ਰੇਰੀ ਵਾਸਤੇ ਕੀ ਕਰਦੇ ਆ, ਉਹਦੀ ਅਹਿਮੀਅਤ ਕੀ ਹੈ, ਇਹਦੇ ਉੱਤੇ ਜਿਵੇਂ ਚਰਚਾ ਤੁਸੀਂ ਕਰ ਵੀ ਰਹੇ ਸੀ
1: ਜੀ,
0: ਤੇ ਬਹੁਤ ਖੂਬਸੂਰਤ ਤੇ ਸਾਰਥਕ ਹੋ ਸਕਦੀ ਹੈ ਅੱਜ ਦੀ ਚਰਚਾ ਜੀ।
1: ਬਿਲਕੁਲ ਹੈ ਜੀ, ਤੇ ਸ਼ਮੀ ਜੀ ਮੈਂ ਤੁਹਾਡੇ ਤੋਂ ਹੀ ਸ਼ੁਰੂਆਤ ਕਰਦਾ। ਚਲੋ ਤੁਸੀਂ ਇਸ ਵਰਗ ਦੇ ਨਾਲ ਵੀ ਜੁੜੇ ਹੋਏ ਹੋ, ਸਾਹਿਤਕ ਸਫ਼ਰ ਵੀ ਹੈ ਤੁਹਾਡਾ, ਕਿਤਾਬਾਂ ਵੀ ਆਈਆਂ ਨੇ, ਤੇ ਦਿਲ ਤੋਂ ਦਿਲ ਤੱਕ ਦੀ ਗੱਲ ਵੀ ਕਰਦੇ ਹੋ, ਤੇ ਮਨ ਦੇ ਵਿੱਚ ਸਭ ਤੋਂ ਪਹਿਲਾਂ ਇਹੀ ਪੁੱਛਾਂਗਾ ਕਿ ਕਿਤਾਬ ਪੜ੍ਹਨ ਦਾ ਚਾਅ ਜਾਂ ਸਭ ਤੋਂ ਪਹਿਲੀ ਕਿਤਾਬ ਜੇ ਯਾਦ ਹੋਵੇ ਤਾਂ ਜ਼ਰੂਰ ਦੱਸਣਾ, ਤੇ ਕਿਹੋ ਜਿਹਾ ਸਾਹਿਤ ਤੁਸੀਂ, ਜੋ ਤੁਹਾਡੀ ਸ਼ਖਸੀਅਤ ਹੈ ਜਿਵੇਂ ਕਿ ਹਸਮੁੱਖ ਜਾਂ ਸਾਰਾ ਕੁਝ, ਸੀਰੀਅਸਨੈਸ ਹਰ ਚੀਜ਼ ਜਿਹੜੀ ਪਾਈ ਜਾ ਸਕਦੀ ਹੈ, ਤਾਂ ਬਹੁਤ ਬਹੁਤ ਪੱਖੀ ਸ਼ਖਸੀਅਤ ਹੈ ਜੀ, ਤੇ ਇਹ ਸਾਰਾ ਕੁਝ ਮਤਲਬ ਕਿ ਕਿੱਥੋਂ, ਇੱਕ ਤਾਂ ਕਹਿ ਸਕਦੇ ਹਾਂ ਕਿ ਐਜੂਕੇਸ਼ਨ ਜਿਹੜੀ ਹੈ ਆਪਣੀ ਨੋਰਮਲ ਹੁੰਦੀ ਹੈ ਕੰਪਲਸਰੀ, ਉਹ ਤਾਂ ਹੈ ਹੀ ਹੈ, ਉਹ ਜ਼ਰੂਰੀ ਹੈ, ਪਰ ਜਿਹੜੀ ਇੱਕ ਕਿਤਾਬਾਂ ਦੀ ਦੁਨੀਆਂ ਆ ਉਹ ਕੰਨਾ ਕਸਰ ਜਿਹੜਾ ਛੱਡਦੀ ਹੈ ਕਿਸੇ ਦੇ ਉੱਤੇ ਵੀ।
0: ਮੈਨੂੰ ਜਿੱਥੋਂ ਤੱਕ ਯਾਦ ਹੈ ਆਪਣੇ, ਜੇ ਆਪਾਂ ਟਾਈਮ ਲਾਈਨ ਚ ਜਾਂਦੇ ਹਾਂ ਆਪਣੀ ਲਾਈਫ ਹਿਸਟਰੀ ਦੇ ਵਿੱਚ
1: ਜੀ,
0: ਤੇ ਬਹੁਤ ਹੀ ਗੱਲ ਹੋਵੇ ਬਚਪਨ ਦੀ ਗੱਲ ਹੋਏਗੀ, ਜਦੋਂ ਗੁਰਦੁਆਰਾ ਸਾਹਿਬ ਦੇ ਵਿੱਚ, ਆ ਜਿਹੜਾ ਮੰਡੀ ਜ਼ਿਲ੍ਹਾ ਪੈਂਦਾ ਸੀ
1: ਤੇ
0: ਸਲਾਪੜ ਸੁੰਦਰ ਨਗਰ ਇਹ ਕਲੋਨੀਆਂ ਨੇ, ਉਹਦੇ ਵਿੱਚ
1: ਜੀ
0: ਗੁਰਦੁਆਰਾ ਸਾਹਿਬ ਦੇ ਵਿੱਚ ਜਦੋਂ ਜਾਣਾ ਤੇ ਉੱਥੇ ਨਿੱਕੀਆਂ ਜਿੰਦਾ ਵੱਡੇ ਸਾਕੇ ਤੇ ਹੋਰ ਜਿਹੜੀਆਂ ਨੇ ਚਾਰ ਸਾਹਿਬਜ਼ਾਦੇ, ਉਹਨਾਂ ਦੀਆਂ ਬੜੀਆਂ ਹੀ ਕਲਰਫੁੱਲ ਜਿਹੜੀਆਂ ਨੇ ਕਿਤਾਬਾਂ ਪੜ੍ਹਨ ਨੂੰ ਮਿਲੀਆਂ
1: ਜੀ,
0: ਉਹ ਪੜ੍ਹ ਕੇ ਇੰਟਰਸਟ ਬੜਾ ਬਣਿਆ ਤੇ ਲਗਾਤਾਰ ਫਿਰ ਇਹ ਜਿਹੜਾ ਕਿਸੇ ਨਾ ਕਿਸੇ ਰੂਪ ਚ ਜਾਰੀ ਰਿਹਾ। ਯਾਦ ਹੋਊਗਾ ਤੁਹਾਨੂੰ ਕਿ ਪਹਿਲੇ ਸਮਿਆਂ ਚ ਜਦੋਂ ਮੇਲੇ ਲੱਗਦੇ ਸਨ
1: ਤਾਂ
0: ਉੱਥੇ ਉਹ ਜਿਹੜੇ ਕਵਿਸ਼ਰੀ ਵਾਲੇ ਨਾ ਚਿੱਠੇ ਮਿਲਦੇ, ਚਿੱਠੇ ਕਹਿੰਦੇ ਹੁੰਦੇ ਜਿਹਨਾਂ ਨੂੰ
1: ਚਿੱਠੇ,
0: ਚਿੱਠਾ, ਉਹ ਚਿੱਠਿਆਂ ਦੇ ਵਿੱਚ ਕੋਈ ਕਿੱਸਾ ਹੈ, ਕੋਈ ਰੂਪ ਬਸੰਤ ਆ ਗਿਆ, ਕੋਈ ਜਾਨੀ ਚੋਰ ਆ ਗਿਆ, ਕੋਈ ਇਹੋ ਜਿਹੇ ਬੜੇ ਇੰਟਰਸਟਿੰਗ ਜੇ ਮਿਰਜ਼ਾ ਸਾਹਿਬਾਂ
1: ਜੀ
0: ਤੇ ਗੁਰੂ ਸਾਹਿਬਾਨ ਦੀਆਂ ਸਾਖੀਆਂ ਹੋ ਗਈਆਂ, ਤੇ ਇਹ ਇਹ ਜਿਹੜਾ ਸ਼ੁਰੂਆਤੀ ਦੌਰ ਦੇ ਵਿੱਚ ਇਹਨਾਂ ਚੀਜ਼ਾਂ ਦਾ ਇੱਕ ਰਲਵਾਂ ਮਿਲਵਾਂ ਮਾਹੌਲ ਜਿਹੜਾ ਅਸਰ ਹੈ ਉਹ ਮੈਂ ਦੇਖਿਆ ਕਿ ਉਹ ਪੈਂਦਾ
1: ਜੀ।
0: ਅੱਗੇ ਜਾ ਕੇ ਫਿਰ ਇਹ ਜਦੋਂ ਆਪਾਂ ਸਕੂਲੀ ਐਜੂਕੇਸ਼ਨ ਦੇ ਨਾਲ ਵੀ ਇਹਨੂੰ ਦੇਖਦੇ ਹਾਂ ਕਿ ਜਿਹੜੇ ਨਾ ਰੂਟੀਨ ਦੇ ਸਬਜੈਕਟ ਨੇ ਉਹਨਾਂ ਦਾ ਆਧਾਰ ਬਣਦੀ ਹੈ ਭਾਸ਼ਾ
1: ਜੀ,
0: ਤੇ ਭਾਸ਼ਾ ਜਿਵੇਂ ਪੰਜਾਬੀ ਸਾਡੀ ਭਾਸ਼ਾ
1: ਜੀ,
0: ਤੇ ਪਹਿਲੇ ਸਮੇਂ ਦੇ ਵਿੱਚ ਸਾਡੀ ਵਾਰੀ ਪੰਜਵੀਂ ਤੱਕ ਸਿਰਫ ਪੰਜਾਬੀ ਦੇ ਵਿੱਚ ਹੀ ਪੜ੍ਹਾਇਆ ਜਾ ਰਿਹਾ ਸੀ, ਤੇ ਛੇਵੀਂ ਚ ਜਾ ਕੇ ਜਿਹੜੀ ਆ ਉਹ ਅੰਗਰੇਜ਼ੀ ਦੀ ABC ਸ਼ੁਰੂ ਹੁੰਦੀ ਸੀ
1: ਜੀ,
0: ਤੇ ਮੁੜ ਕੇ ਹਿੰਦੀ ਜਿਹੜੀ ਆ ਉਹ ਉਹਦੀ ਐਂਟਰੀ ਹੋ ਜਾਂਦੀ ਸੀ
1: ਜੀ,
0: ਤੇ ਐ ਹੌਲੀ ਹੌਲੀ ਸਟੈਪ ਬਾਏ ਸਟੈਪ ਜਿਹੜਾ ਚੱਲਦਾ ਰਿਹਾ ਕੰਮ
1: ਜੀ।
0: ਤੇ ਮੈਨੂੰ ਇਹ ਵੀ ਇੱਕ ਹੋਰ ਚੇਤੇ ਆਉਂਦੀ ਆ ਲਾਇਬ੍ਰੇਰੀ ਨਾਲ ਜੁੜੀ, ਵਿਸ਼ੇਸ਼ ਤੌਰ ਤੇ ਜਿਹੜੀ ਸਿੱਧੇ ਤੌਰ ਤੇ ਯਾਦ ਹੈ
1: ਜੀ,
0: ਉਹ ਇੱਥੇ ਜਦੋਂ ਜਿਹੜਾ ਤਲਵਾੜੇ ਦੇ ਸਕੂਲਾਂ ਦੇ ਵਿੱਚ ਇੱਥੇ ਜਦੋਂ ਜਿਹੜੀ ਦਾਖਲਾ ਲਿਆ ਆ ਕੇ
1: ਜੀ
0: ਬਾਪੂ ਜੀ ਦੀ ਟ੍ਰਾਂਸਫਰ ਤੋਂ ਬਾਅਦ, ਇੱਥੇ ਭਾਰਤ ਸਾਹਿਬ ਕੋਈ ਮੈਨੂੰ ਲੱਗਦਾ ਉਪਰੋਂ ਚਿੱਠੀ ਆਈ ਹੋਏਗੀ ਜਾਂ ਕਿਵੇਂ, ਉਹ ਹੁਕਮ ਆ ਗਏ ਕਿ ਭਾਈ ਬੱਚਿਆਂ ਨੂੰ ਲਾਇਬ੍ਰੇਰੀ ਦੀਆਂ ਜ਼ਿਆਦਾ ਤੋਂ ਜ਼ਿਆਦਾ ਕਿਤਾਬਾਂ ਜਿਹੜੀਆਂ ਉਹ ਦਿਓ
1: ਜੀ।
0: ਉਹ ਫਿਰ ਸਾਨੂੰ ਲਾਈਨਾਂ ਚ ਲੈ ਗਏ, ਕੋਈ ਪਤਾ ਨੀ ਪਤਾ ਨੀ ਕਿੱਧਰ ਨੂੰ ਕਿਹੜੀ ਕਿਤਾਬ ਆਏਗੀ ਕੀ ਹੈ
1: ਜੀ,
0: ਬਟ ਉਹ ਇਸ਼ੂ ਕਰ ਦਿੱਤੀਆਂ ਗਈਆਂ
1: ਜੀ।
0: ਤੇ ਉਹ ਇਹੋ ਜਿਹੇ ਇਸ਼ੂ ਹੋਈਆਂ ਕਿ ਮੁੜ ਕੇ ਬਾਕੀ ਕਲਾਸ ਤਾਂ ਥਾਏ ਥਾਏ ਪਹੁੰਚ ਗਈ ਤੇ ਹੌਲੀ ਹੌਲੀ ਉਹ ਚਿੱਠੀ ਦਾ ਅਸਰ ਖਤਮ ਹੋ ਗਿਆ, ਪਰ ਮੁੜ ਕੇ ਅਸੀਂ ਲਾਇਬ੍ਰੇਰੀ ਚੋਂ ਬਾਹਰ ਹੀ ਨੀ ਆਏ
1: ਜੀ।
0: ਤੇ ਉਹ ਜਮਾਂ ਕਰਾਉਂਦੇ, ਹੋਰ ਨਵੀਂ ਆ ਰਹੀ ਹੈ, ਇੱਕ ਜਾ ਰਹੀ ਆ ਰਹੀ ਹੈ
1: ਜੀ।
0: ਤੇ ਉਹ ਕਰੇਜ ਜਿਹੜਾ ਹੈ ਨਾ ਕਿਤਾਬਾਂ ਦਾ, ਖਾਸ ਕਰਕੇ ਉਹਨਾਂ ਦਿਨਾਂ ਚ ਸੋਹਣ ਸਿੰਘ ਸੀਤਲ ਹੋਰਾਂ ਦੇ ਜਿਹੜੇ ਨਾਵਲ ਨੇ ਇਤਿਹਾਸ ਦੇ ਉੱਤੇ, ਸਿੱਖ ਰਾਜ ਦੇ ਜਿਹੜੇ ਆ ਬਾਰੇ ਖਾਸ ਤੌਰ ਤੇ ਲਿਖੇ ਉਹਨਾਂ ਨੇ
1: ਜੀ,
0: ਸਿੱਖ ਰਾਜ ਦੀਆਂ ਸ਼ਾਮਾਂ ਹੋ ਗਈਆਂ ਤੇ ਹੋਰ ਸਾਰਾ, ਇਹ ਇੱਕ ਸੀਰੀਜ਼ ਸੀ ਪੂਰੀ ਇਤਿਹਾਸ ਦੇ ਉੱਤੇ, ਬੜੀ ਸ਼ਾਨਦਾਰ
1: ਜੀ।
0: ਇੱਕ ਸਿਲੇਬਸ ਦੇ ਵਿੱਚ ਜਿਹੜਾ ਨਾਵਲ ਲੱਗਿਆ ਹੁੰਦਾ ਸੀ ਤੂਤਾਂ ਵਾਲਾ ਖੂਹ
1: ਜੀ,
0: ਇਹਨਾਂ ਚੀਜ਼ਾਂ ਨੂੰ ਇੱਕ ਤਾਂ ਹੀ ਕਿਤਾਬਾਂ, ਇੱਕ ਜਿਹੜਾ ਜ਼ਿੰਦਗੀ ਦਾ ਦਰਿਆ ਹੈ ਕਹਿ ਲਓ, ਉਹਦੇ ਫਲੋ ਦੇ ਵਿੱਚ ਆ ਰਹੀਆਂ ਜਾ ਰਹੀਆਂ, ਲੇਕਿਨ ਮੇਰੀ ਕਹਿ ਲਓ ਪਤਾ ਨੀ ਕਿਵੇਂ ਆਦਤ ਸੀਗੀ ਬੰਦੇ ਨੂੰ ਹੁੰਦਾ ਨਾ ਕਿ ਇਹਨੂੰ ਇਹ ਵੀ ਰੱਖ ਲਓ ਕਿਤਾਬ, ਇਹ ਵੀ ਰੱਖ ਲਓ ਕਿਤਾਬ, ਉਹ ਹੌਲੀ ਹੌਲੀ ਐਸੀਆਂ ਰੱਖੀਆਂ ਨੇ ਕਿ ਇੱਕ ਮਾਈਕਰੋ ਲਾਇਬ੍ਰੇਰੀ ਦੀ ਜਿਹੜੀ ਹੈ ਉਹ ਬਣ ਗਈ ਆਪਣੇ ਆਪ
1: ਬਣ ਗਈ ਜੀ ਜੀ।
0: ਤੋ ਇਹ ਸਿਲਸਿਲਾ ਅੱਜ ਵੀ ਜਾਰੀ ਹੈ
1: ਜੀ। ਤੇ ਸ਼ਮੀ ਜੀ, ਲਿਖਣ ਦੀ ਜੀ ਚੇਟਕ ਸੀ ਫਿਰ ਉਹ ਕਿੱਦਾਂ ਸ਼ੁਰੂ ਹੁੰਦੀ ਹੈ ਜੀ?
0: ਇਹ ਇੰਟਰਕਨੈਕਟਡ ਜਿਹਾ ਹੀ ਹੁੰਦਾ ਹੈ, ਮਤਲਬ ਇਹਦਾ ਕੋਈ ਸਟਾਰਟਿੰਗ ਪੁਆਇੰਟ ਕੋਈ ਯਾਦ ਨਹੀਂ, ਪਰ ਇਹ ਜ਼ਰੂਰ ਹੈ ਕਿ ਜਦੋਂ ਛੋਟੇ ਹੁੰਦਿਆਂ ਘਰੇ ਉਹ ਆਉਂਦਾ ਸੀ ਅਖਬਾਰ, ਸ਼ੁਰੂ ਹੋਇਆ ਸੀ ਉਹਨਾਂ ਦਿਨਾਂ ਚ ਪੰਜਾਬੀ ਟ੍ਰਿਬਿਊਨ
1: ਜੀ,
0: ਤੇ ਪੰਜਾਬੀ ਟ੍ਰਿਬਿਊਨ ਦੇ ਵਿੱਚ ਵੀ ਉਹ ਕਾਰਟੂਨ ਬੱਚਿਆਂ ਵਾਲੇ ਛਪਦੇ ਤੇ ਉਹਨਾਂ ਨੂੰ ਸਭ ਤੋਂ ਵਧੀਆ ਇੰਟਰਸਟ ਲੱਗਦਾ ਸਾਨੂੰ ਕਿ ਹਾਂ ਵੀ ਆਹ ਬਹੁਤ ਵਧੀਆ ਚੀਜ਼ ਹੈ
1: ਜੀ,
0: ਤੇ ਕਹਾਣੀਆਂ ਉਹਨਾਂ ਦਿਨਾਂ ਦੇ ਵਿੱਚ ਹੀ ਮੈਂ ਅਲਫ ਲੈਲਾ ਵਾਲੀਆਂ ਕਹਾਣੀਆਂ ਉਹ ਚ ਪੜ੍ਹੀਆਂ, ਉਹ ਕਿਸੇ ਨੇ ਅਨੁਵਾਦ ਕਰਕੇ ਬਾਤਿਸ਼ ਸ਼ਾਇਦ ਉਹਨਾਂ ਦਾ ਨਾਮ ਸੀ
1: ਜੀ,
0: ਉਹਨਾਂ ਵੱਲੋਂ ਬੜਾ ਪਿਆਰਾ ਅਨੁਵਾਦ ਕੀਤਾ ਗਿਆ ਸੀ
1: ਜੀ,
0: ਤੇ ਉਹ ਸੀਰੀਜ਼ ਚੱਲੀ
1: ਜੀ।
0: ਇਹ ਹੌਲੀ ਹੌਲੀ ਜਿਹੜਾ ਨਾ ਇੱਕ ਅਖਬਾਰਾਂ ਦਾ ਜਿਹੜਾ ਮੰਚ ਹੈ
1: ਜੀ,
0: ਪ੍ਰਿੰਟ ਮੀਡੀਆ ਦਾ, ਇਹ ਬੜਾ ਮਹੱਤਵਪੂਰਨ ਹੈ
1: ਜੀ।
0: ਇਹਦੇ ਚ ਜਦੋਂ ਮੈਂ ਪ੍ਰੀਤਲੜੀ ਵੀ ਦੇਖਿਆ ਤੇ ਹੋਰ ਸਾਰੇ ਮੈਗਜ਼ੀਨ ਵੀ ਲਗਭਗ ਕਾਫੀ ਮੈਗਜ਼ੀਨ ਆ ਰਹੇ ਸੀ
1: ਜੀ,
0: ਤੇ ਉਹਨਾਂ ਦੇ ਵਿੱਚੋਂ ਨਾ ਪਾਠਕਾਂ ਦੇ ਜਿਹੜੇ ਖੱਤ ਹੈ
1: ਜੀ,
0: ਉਹ ਮੈਨੂੰ ਲੱਗਦਾ ਕਿ ਪਹਿਲੀ ਪੌੜੀ ਕਹੀ ਜਾ ਸਕਦੀ ਹੈ ਕਿ ਉਦੋਂ ਉਸ ਵੇਲੇ ਕਹਿ ਲੋ ਵੀ ਉਹਦੇ ਚ ਪਾਰਟੀਸਪੇਟ ਕੀਤਾ
1: ਜੀ,
0: ਕਿਸੇ ਅਖਬਾਰ ਨੂੰ ਮੈਗਜ਼ੀਨ ਨੂੰ ਸ਼ਾਇਦ ਲਿਖਿਆ
1: ਜੀ,
0: ਲੇਕਿਨ ਯਾਦ ਮੈਨੂੰ ਹੈਗਾ ਕਿ ਸਭ ਤੋਂ ਪਹਿਲਾਂ ਜਿਹੜੇ ਆ ਜ਼ਿਆਦਾਤਰ ਜਿਹੜੇ ਨਿੱਠ ਕੇ ਲਿਖੇ ਉਹ ਅਜੀਤ ਅਖਬਾਰ ਨੂੰ ਲਿਖੇ
1: ਜੀ,
0: ਉਹ ਪਾਠਕਾਂ ਦੇ ਖਾਤੇ ਦੇ ਵਿੱਚ ਅਜੇ ਹੁਣ ਵੀ ਛਪਦੇ ਆ
1: ਜੀ,
0: ਤੇ ਉਹਨਾਂ ਦਿਨਾਂ ਚ ਉਹ ਕਿਲੋ 25 ਕੁ ਪੈਸੇ ਦਾ ਜਾਂ ਕਿੰਨੇ ਦਾ ਹੋਏਗਾ ਕਾਰਡ ਆ ਜਾਂਦਾ ਸੀ
1: ਜੀ,
0: ਉਹਨੂੰ ਐਨ ਭਰ ਭੁਰ ਕੇ ਐਨ ਚੰਗੀ ਤਰ੍ਹਾਂ ਦੋਨੋਂ ਪਾਸੇ ਲਿਖ ਲਿਖ ਕੇ ਐਨ ਫਸਾ ਫਸਾ ਕੇ ਲਾ ਕੇ ਇਹਨੂੰ ਲਿਖਿਆ ਜਾਏ, ਫਿਰ ਉਹ ਜਦੋਂ ਛਪ ਕੇ ਆਇਆ ਨਾ ਪਹਿਲੀ ਵਾਰੀ ਉੱਪਰ ਸਾਰੀ ਵਿਚਾਰ ਲਿਖ ਦਿੱਤੇ, ਹੋਰ ਸਾਰਾ ਹੋ ਗਿਆ, ਥੱਲੇ ਲਿਖਿਆ ਸਮਰਜੀਤ ਸਿੰਘ ਸ਼ਮੀ ਤਲਵਾੜਾ
1: ਜੀ,
0: ਤਾਂ ਮੈਂ ਕਹਿੰਦਾ ਇਹ ਨੇਰੀਆਂ ਆ ਗਈਆਂ ਤੇ ਉਹਦੇ ਬੰਦੇ ਨੂੰ ਆਪਣਾ ਨਾਮ ਛਪਿਆ ਦੇਖ ਕੇ ਬੰਦਾ ਸੋਚਦਾ ਲੈ ਬਈ ਆਹਦਾ ਲਾਟਰੀ ਹੋ ਗਈ ਬਈ,
1: ਬਿਲਕੁਲ।
0: ਉਦੋਂ ਬਾਅਦ ਫਿਰ ਚੱਲ ਸੋ ਚੱਲ ਚੱਲਦਾ ਰਿਹਾ
1: ਜੀ,
0: ਪਹਿਲੀ ਵਾਰ ਅਜੀਤ ਨੂੰ ਕਵਿਤਾ ਭੇਜੀ ਇੱਕ, ਉਹ ਬੱਚਿਆਂ ਵਾਲੀ ਕਵਿਤਾ ਸੀ ਹਾਸੇ ਮਜ਼ਾਕ ਵਾਲੀ, ਲਿਆ ਜੀ ਮੈਂ ਚਾਹ ਬਣਾ ਕੇ ਰੱਖਿਓ, ਚਾਹ ਮਿਲੂਗੀ 90 ਮੀਲ ਦੀ, ਦੇਖਿਓ ਫਿਰ ਦੀ ਪੰਡੇ ਕੀਲ ਦੀ, ਰੱਖਿਓ ਲਾਲਾ ਢਿੱਡ ਬਚਾ ਕੇ, ਲਿਆ ਜੀ ਮੈਂ ਚਾਹ ਬਣਾ ਕੇ, ਏਦਾਂ ਦੀਆਂ ਹਲਕੀਆਂ ਫੁਲਕੀਆਂ ਉਹ ਜਿਹੜੀਆਂ ਬੱਚਿਆਂ ਦੀਆਂ ਹੁੰਦੀਆਂ ਨੇ ਉਹ ਲਿਖ, ਏਦਾਂ ਹੌਲੀ ਹੌਲੀ ਜਿਹੜੀ ਹੈ ਨਾ ਆਪ ਮੁਹਾਰੇ ਸਹਿਜੇ ਹੀ ਇੱਕ ਸ਼ੁਰੂਆਤ ਜੀ ਹੋ ਗਈ ਤੇ ਬਸ ਇਹ ਸਿਲਸਿਲਾ ਵੀ ਲਗਾਤਾਰ ਜਾਰੀ ਹੈ ਜੀ।
1: ਜੀ ਬਿਲਕੁਲ ਹੈ ਜੀ। ਤੇ ਸ਼ਮੀ ਜੀ, ਜਿਵੇਂ ਮੈਂ ਜ਼ਿਕਰ ਕਰ ਰਿਹਾ ਸੀ, ਇੱਥੇ ਸਾਡੇ ਫਿਲਰ ਦੇ ਵਿੱਚ ਤਾਂ ਬਹੁਤ ਲਾਇਬ੍ਰੇਰੀ ਕਲਚਰ ਜਿਹੜਾ ਨਾ ਬਹੁਤ ਇੰਟਰਸਟਿੰਗ ਹੈ, ਜਦੋਂ ਇਹਦੇ ਚ ਝਾਤ ਮਾਰਦੇ ਆ। ਤੇ ਇਹ ਜੇ ਦੇਖਿਆ ਜਾਵੇ ਤਾਂ ਮੈਂ ਇਹਦੇ ਉੱਤੇ ਇੱਕ ਆਰਟੀਕਲ ਪਿਛੇ 1921 ਚ ਲਿਖਿਆ ਸੀ, 2021 ਦੇ ਵਿੱਚ ਇੱਕ ਆਰਟੀਕਲ ਲਿਖਿਆ ਸੀਗਾ ਇੱਥੇ ਦੀਆਂ ਲਾਇਬ੍ਰੇਰੀਆਂ ਦਾ। ਤੇ ਸਾਡੀ ਕੈਪੀਟਲ ਦੀ ਜਿਹੜੀ ਹੈ ਹੈਲਸਿੰਕੀ ਦੀ ਲਾਇਬ੍ਰੇਰੀ ਦੁਨੀਆਂ ਦੇ ਵਿੱਚ ਛਾਈ ਹੋਈ ਹੈ, ਤੇ ਉਹਦੇ ਵਿੱਚ ਖਾਸੀਅਤਾਂ ਜਾਂ ਉਹਦੀ ਚਰਚਾ ਹਮੇਸ਼ਾ ਫਿਨਲੈਂਡ ਦੇ ਵਿੱਚ ਵੀ ਰਹਿੰਦੀ ਹੈ। ਤੇ ਇੱਕ ਪੱਖ ਹੈਗਾ ਇਹਦਾ ਕਿ ਤੁਸੀਂ ਇਹਨਾਂ ਚਾਹੇ ਤੁਹਾਨੂੰ ਆਪਣੀ ਜਿਹੜੀ ਹੈ ਛੋਟੇ ਪਿੰਡਾਂ ਤੋਂ ਲੈ ਕੇ ਸਕੂਲਾਂ ਕਾਲਜਾਂ ਤਾਂ ਉਹ ਤਾਂ ਹੈ ਹੀ ਹੈ, ਮਤਲਬ ਕਿ ਪ੍ਰਾਇਮਰੀ ਸਕੂਲ ਨੇ ਚਾਹੇ ਉਹ ਹਾਇਰ ਸਕੂਲ ਨੇ, ਜਾਂ ਯੂਨੀਵਰਸਿਟੀਆਂ, ਉਹ ਸਾਰਾ ਸਿਸਟਮ ਤਾਂ ਹੈਗਾ ਹੀ ਆ, ਨੋਰਮਲ ਹੀ ਹੈ, ਸ਼ੁਰੂ ਤੋਂ ਹੀ ਚੱਲਦਾ। ਤੇ ਪਿੰਡਾਂ ਪਿੰਡਾਂ ਦੇ
0: ਜੀ
1: ਵਿੱਚ ਇਹਨਾਂ ਨੇ ਇਹਨਾਂ ਲਾਇਬ੍ਰੇਰੀਆਂ ਖੋਲ ਦਿੱਤੀਆਂ। ਤੇ ਉਸ ਤੋਂ ਜਦੋਂ ਲਾਇਬ੍ਰੇਰੀਆਂ ਨਹੀਂ ਹੁੰਦੀਆਂ ਸੀ ਨਾ, ਤੇ ਜਦੋਂ ਮੈਂ ਵੀ ਇੱਥੇ ਆਇਆ 2005 ਦੇ ਵਿੱਚ, ਤਾਂ ਸਭ ਤੋਂ ਪਹਿਲਾਂ ਜਿਹੜਾ ਜੋ ਮੇਰੇ ਨਾਲ ਸੀਗੇ ਇੱਥੇ ਦੇ ਰਹਿਣ ਸਹਿਣ ਵਾਲੇ ਸੀਗੇ, ਤੇ ਉਹਨਾਂ ਨੇ ਮੈਨੂੰ ਸਿਰਫ ਮੇਰਾ ਟਾਈਮ ਕਹਿ ਲਓ ਜਾਂ ਜਿੱਦਾਂ ਵੀ ਹੈ ਪਾਸ ਕਰਨ ਦੇ ਲਈ, ਉਹਨਾਂ ਨੇ ਮੈਨੂੰ ਨਾ ਸਭ ਤੋਂ ਪਹਿਲਾਂ ਲਾਇਬ੍ਰੇਰੀ ਲੈ ਕੇ ਗਏ, ਤੇ ਉੱਥੇ ਮੈਨੂੰ ਲਾਇਬ੍ਰੇਰੀ ਦਾ ਕਾਰਡ ਬਣਾ ਕੇ ਦਿੱਤਾ। ਤੇ ਜਦੋਂ ਮਰਜ਼ੀ ਆ ਕੇ ਤੁਸੀਂ
0: ਜੀ
1: ਇੱਥੋਂ ਕਿਤਾਬ ਲੈ ਜਾਓ। ਜੇ ਕਿਸੇ ਵੀ ਸਬਜੈਕਟ ਦੇ ਵਿੱਚ, ਜੇ ਪੰਜਾਬੀ ਦੇ ਵਿੱਚ ਤੁਹਾਨੂੰ ਕੋਈ ਕਿਤਾਬ ਲੱਭਦੀ ਹੈ ਫਿਨਲੈਂਡ ਦੇ ਵਿੱਚ ਪੂਰੇ, ਜੇ ਉਸ ਲਾਇਬ੍ਰੇਰੀ ਦੇ ਵਿੱਚ ਉਹ ਕਿਤਾਬ ਅਵੇਲੇਬਲ ਨਹੀਂ ਹੈ, ਚਾਹੇ ਫਿਨਲੈਂਡ ਦੇ ਕਿਸੇ ਵੀ
0: ਜੀ
1: ਖੂੰਜੇ ਦੇ ਵਿੱਚ ਲਾਇਬ੍ਰੇਰੀ 'ਚ ਪਈ ਹੈ, ਤੇ ਤੁਸੀਂ ਉਹਨਾਂ ਨੂੰ ਆਪਣੀ ਲੋਕਲ ਲਾਇਬ੍ਰੇਰੀ ਦੇ ਵਿੱਚ ਦੱਸ ਦਿਓ, ਤੇ ਕਿਤਾਬ ਦਾ ਬਾਰੇ ਵੀ ਆਹ ਕਿਤਾਬ ਚਾਹੀਦੀ ਹੈ ਤੇ ਉੱਥੇ ਪਈ ਹੈ, ਤੇ ਉਹਨਾਂ ਨੇ ਤੁਹਾਨੂੰ ਹਫ਼ਤੇ ਦੇ ਵਿੱਚ ਵਿੱਚ ਉਹ ਕਿਤਾਬ ਮੰਗਾ ਕੇ ਦੇ ਦੇਣੀ ਹੈ ਜੀ, ਜੇ ਫ੍ਰੀ ਹੋਏਗੀ ਤਾਂ ਤੁਸੀਂ ਪੜ੍ਹ ਸਕਦੇ ਹੋ।
0: ਵਾਹ ਜੀ ਵਾਹ, ਕਿਆ ਬਤਾ।
1: ਤੇ ਇਹ ਸਫ਼ਰ ਜਿਹੜਾ ਅਸਲ ਦੇ ਵਿੱਚ ਇੱਥੇ ਫਿਨਲੈਂਡ ਦੇ ਵਿੱਚ 1913 ਦੇ ਵਿੱਚ ਸ਼ੁਰੂ ਹੋਇਆ, ਉਸ ਸਮੇਂ ਦੇ ਵਿੱਚ 200 ਬੱਸਾਂ ਚੱਲਦੀਆਂ ਫਿਰਦੀਆਂ ਲਾਇਬ੍ਰੇਰੀਆਂ ਸੀਗੀਆਂ, ਤੇ ਅੱਜ ਵੀ ਉਸ ਨੂੰ ਉਹਨਾਂ ਨੇ ਬਰਕਰਾਰ ਰੱਖਿਆ ਹੋਇਆ, ਚਾਹੇ ਪੂਰੇ ਫਿਨਲੈਂਡ ਦੇ ਵਿੱਚ ਪਿੰਡਾਂ 'ਚ, ਸ਼ਹਿਰਾਂ 'ਚ, ਕਸਬਿਆਂ 'ਚ, ਹਰ ਪਾਸੇ ਤੁਹਾਨੂੰ ਲਾਇਬ੍ਰੇਰੀ ਮਿਲ ਜਾਏਗੀ। ਪਰ ਉਹ ਜਿਹੜਾ ਕੀਮਤੀ ਜਿਹੜੀਆਂ ਬੱਸਾਂ ਨੇ ਕਹਿ ਲਓ, ਜਿੱਥੇ ਸ਼ੁਰੂਆਤ ਸ਼ੁਰੂ ਹੋਈ ਸੀ ਉਸੇ ਰੂਪ ਦੇ ਵਿੱਚ ਟਾਮੀ ਟਾਮੀ ਬੱਸ ਤੁਹਾਨੂੰ ਜਿਹੜੀ ਹੈ ਗਰਮੀਆਂ ਦੇ ਸਮੇਂ ਦੇ ਵਿੱਚ ਜਿਹੜਾ ਉਹ ਕਿਤੇ ਨਾ ਕਿਤੇ ਘੁੰਮਦੀ ਜ਼ਰੂਰ ਮਿਲ ਜਾਏਗੀ ਜੀ। ਤੇ ਉਹਦੇ ਵਿੱਚੋਂ ਅਜੇ ਵੀ ਤੁਸੀਂ ਕਿਤਾਬ ਮਤਲਬ ਕਿ ਉੱਥੋਂ ਕਲੈਕਟ ਕਰ ਸਕਦੇ ਹੋ ਜੀ। ਤੇ ਇਸ ਤਰ੍ਹਾਂ ਦਾ ਸਿਸਟਮ ਇੱਥੇ ਹੈ। ਤੇ ਖਾਸਕਰ ਜਦੋਂ ਸ਼ਬਦ ਗੁਰੂ ਦੀ ਗੱਲ ਆਉਂਦੀ ਹੈ, ਉਹਦੇ ਵਿੱਚ ਦੇਖਦੇ ਆ ਨਾ ਆਪਣੇ, ਚਲੋ ਖੇਡਾਂ ਦੇ ਲਈ ਮੈਨੂੰ ਲੱਗਦਾ ਕਿ ਜਿੱਦਾਂ ਸਾਡੀ ਪਰਵਰਿਸ਼, ਮੇਰੀ ਪਰਵਰਿਸ਼ ਹੋਈ ਹੈ ਕਿ ਘਰ ਦਾ ਜਿਹੜਾ ਐਟਮੋਸਫੇਅਰ ਹੈਗਾ ਆ ਉਹਦੇ ਵਿੱਚ ਕਿੰਨਾ ਕੁ, ਚਲੋ ਆਪਾਂ ਸ਼ਬਦ ਗੁਰੂ ਦੀ ਗੱਲ ਕਰਦੇ ਹਾਂ, ਪਾਠ, ਉਹ ਸਾਰਾ ਕੁਝ, ਜੋ ਵੀ ਸਤਿਕਾਰ ਹੈਗਾ, ਜਿਸ ਵੀ ਧਰਮ ਦੇ ਨਾਲ ਲੋਕ ਜੁੜੇ ਨੇ ਉਹਨੂੰ ਪੂਰਾ ਰਿਸਪੈਕਟ ਵੀ ਕਰਦੇ, ਉਹਨੂੰ ਪੜ੍ਹਦੇ ਵੀ ਹੈ, ਸਾਰਾ ਕੁਝ ਕਰਦੇ ਆ।
0: ਬਿਲਕੁਲ,
1: ਪਰ ਇੱਥੇ ਸਿਸਟਮ ਥੋੜਾ ਜਿਹਾ ਦੇਖਿਆ ਜਾਵੇ ਤਾਂ ਧਰਮ ਨੂੰ ਇੱਕ ਸਾਈਡ ਵੱਖਰਾ ਰੱਖ ਕੇ ਉਹ ਦੇਖਦੇ ਨੇ ਕਿ ਜਿਹੜਾ ਜਦੋਂ ਬੱਚਾ ਪੈਦਾ ਵੀ ਹੁੰਦਾ ਨਾ ਕਿਸੇ ਪਰਿਵਾਰ ਦੇ ਵਿੱਚ, ਤਾਂ ਉਹਨੂੰ ਮਤਲਬ ਕਿ ਜਦੋਂ ਕਿ ਸਾਲ, 1.5 ਸਾਲ ਦਾ, 2 ਸਾਲ ਦਾ ਬੱਚਾ ਹੋ ਗਿਆ, ਤੇ ਉਹਨੂੰ ਮਤਲਬ ਕਿ ਉਹਨੂੰ ਕਿਤਾਬ ਪੜ੍ਹਨੀ ਤਾਂ ਨਹੀਂ ਆਉਂਦੀ, ਪਰ ਰਾਤ ਨੂੰ, ਸ਼ਾਮ ਨੂੰ, ਜਿੱਦਾਂ ਆਪਣੇ ਸਮੇਂ ਛੋਟੇ ਹੁੰਦੇ ਨਾ ਲੋਰੀਆਂ ਸੁਣਦੇ ਹੁੰਦੇ ਸੀ ਜਾਂ ਕੋਈ ਨਾ ਕੋਈ ਬਾਤਾਂ ਸੁਣਦੇ ਹੁੰਦੇ ਸੀ ਬਜ਼ੁਰਗਾਂ ਤੋਂ, ਤੇ ਨੀਂਦ ਆ ਜਾਂਦੀ ਸੀ, ਇਸੇ ਤਰ੍ਹਾਂ ਇੱਥੇ ਅੱਜ ਵੀ ਮਤਲਬ ਕਿ ਲੋਰੀਆਂ ਦਿੱਤੀਆਂ ਜਾਂਦੀਆਂ ਨੇ ਬੱਚੇ ਨੂੰ, ਮਤਲਬ ਕਿ ਕੁਝ ਨਾ ਕੁਝ ਬੈਠ ਕੇ ਸਟੋਰੀ ਸੁਣਾਈ ਜਾਂਦੀ ਹੈ, ਜਦੋਂ ਉਹਨੂੰ ਪੜ੍ਹਨਾ ਆ ਜਾਂਦਾ, 5-6 ਸਾਲ ਦਾ ਹੋ ਜਾਂਦਾ, ਮਾੜੇ ਮੋਟੇ ਅੱਖਰ ਪਛਾਣਨ ਲੱਗ ਜਾਂਦਾ, ਸ਼ੁਰੂ ਹੋ ਜਾਂਦੀ ਹੈ ਜ਼ੁਬਾਨ ਉਹਦੀ, ਤਾਂ ਕਿਤਾਬਾਂ ਉਹਨੂੰ ਗਿਫਟ ਦੇ ਰੂਪ ਦੇ ਵਿੱਚ ਮਤਲਬ ਕਿ ਬਚਪਨ ਤੋਂ ਹੀ ਮਿਲਣ ਲੱਗ ਜਾਂਦੀਆਂ ਨੇ, ਜਦੋਂ ਹਲੇ ਉਹ ਚਾਹੇ 6 ਮਹੀਨਿਆਂ ਦਾ ਹੋਵੇ, ਚਾਹੇ ਸਾਲ ਦਾ ਹੋਵੇ, ਤਾਂ ਜਦੋਂ ਉਹਨੂੰ ਸਮਝ ਆਉਂਦੀ ਹੈ ਫਿਰ ਉਹੀ ਕਿਤਾਬਾਂ ਫਰੋਲਣੀਆਂ ਸ਼ੁਰੂ ਆਪ ਕਰ ਦਿੰਦਾ ਹੈ ਜੀ। ਤੇ ਉਹ ਕਿਤਾਬਾਂ ਕੱਲੀਆਂ ਸ਼ਬਦਾਂ ਦੇ ਨਾਲ ਹੀ ਨਹੀਂ, ਉਹਦੇ ਉੱਤੇ ਕਲੋਕ ਬਣਿਆ ਹੋਇਆ ਹੈ ਜਾਂ ਉਹ ਇਸ ਤਰ੍ਹਾਂ ਡਿਜ਼ਾਇਨ ਕੀਤੀਆਂ ਕਿ ਬੱਚਿਆਂ ਦਾ ਇੰਟਰਸਟ ਬਣੇ, ਮੋਟੇ ਮੋਟੇ ਗੱਤੇ ਵਰਗੇ ਪੰਨੇ। ਤੇ ਇੱਥੇ ਇੱਕ ਮੂਮੀ ਨਾਂ ਦੀ ਇੱਕ ਬਹੁਤ ਸੀਰੀਜ਼ ਵੀ ਹੈਗੀ ਹੈ ਇੱਥੇ, ਬਹੁਤ ਫੇਮਸ, ਲੋਕ ਦੂਰੋਂ ਦੂਰੋਂ ਪਰੋਂ ਪਰੋਂ ਦੇਖਣ ਆਉਂਦੇ ਉਹ ਚੀਜ਼ਾਂ ਨੂੰ, ਤੇ ਉਹ ਬੱਚਿਆਂ ਨੂੰ ਉਹਦੇ ਰੂਪ ਦੇ ਵਿੱਚ ਕਿਤਾਬਾਂ ਦਿੱਤੀਆਂ ਜਾਂਦੀਆਂ ਜਾਂ ਕੁਝ ਵੀ ਸਿਲੇਬਸ ਜਿਹੜਾ ਉਹਨਾਂ ਨੂੰ ਇੰਟਰਸਟ ਬਣਦਾ ਹੈ ਉਹਨਾਂ ਦਾ ਬੱਚਿਆਂ ਦਾ ਜੀ।
0: ਜੀ ਜੀ
1: ਜੀ
0: ਬਿਲਕੁਲ ਜੀ, ਇਹ ਜਿਹੜੀ ਬੱਚਿਆਂ ਦੀ ਜਿਹੜੀ ਕਿਤਾਬ ਆ ਉਹ ਤੇ ਇਹਦੇ ਜਿਵੇਂ ਤੁਸੀਂ ਦੱਸਿਆ ਹੀ ਕਲਰਫੁਲ ਹੋਣੀ ਚਾਹੀਦੀ ਹੈ, ਅਟਰੈਕਟਿਵ ਹੋਣੀ ਚਾਹੀਦੀ ਹੈ ਤਾਂ ਕਿ ਉਹਦਾ ਦਿਲ ਕਰੇ, ਉਹ ਦੇਖੇ, ਉਹਨੂੰ ਉਹਦੇ ਨਾਲ ਜੁੜੇ। ਜਿਵੇਂ ਹੁਣ ਮੈਂ ਆਪਣਾ ਵੀ ਕਹਿੰਦਾ ਵੀ ਨਿੱਜੀ ਤਜਰਬਾ ਵੀ ਸਾਂਝਾ ਕੀਤਾ ਕਿ ਸ਼ੁਰੂਆਤੀ ਦੌਰ ਦੇ ਵਿੱਚ ਜਿਹੜਾ ਓਸਾਕਾ ਸਰਹੰਦ ਤੇ ਜਿਹੜੀ ਕਿਤਾਬ ਸੀ ਤੇ ਉਹ ਦੂਸਰੀ ਕਿਤਾਬ ਚਮਕੌਰ, ਚਮਕੌਰ ਸਾਹਿਬ ਬਾਰੇ, ਇਹ ਦੋ ਸ਼ਾਇਦ ਸ਼੍ਰੋਮਣੀ ਕਮੇਟੀ ਵੱਲੋਂ ਛਾਪੀਆਂ ਗਈਆਂ ਹੋਣਗੀਆਂ, ਅਜੇ ਵੀ ਮਿਲ ਜਾਂਦੀਆਂ ਨੇ ਜਦੋਂ ਵੀ ਆਪਾਂ ਕਿਸੇ ਇਤਿਹਾਸਿਕ ਗੁਰਦੁਆਰੇ ਜਾਂਦੇ ਹਾਂ ਜਿੱਥੇ ਐਸ ਟੀ ਪੀ ਸੀ ਦੀ ਕੋਈ ਸ਼ੋਪ ਹੋਏਗੀ, ਗੁਰਮਤ ਜਿਹੜਾ ਲਿਟਰੇਚਰ ਹੈ ਉਹਦੇ ਵਿੱਚ ਹੁਣ ਵੀ ਮਿਲ ਜਾਂਦੀਆਂ ਨੇ। ਤੋ ਉਹਨਾਂ ਦਾ ਰੰਗ ਰੂਪ ਹਲੇ ਵੀ ਉਵੇਂ ਦਾ ਹੀ ਹੈ ਜਿਹੜਾ ਅੱਜ ਤੋਂ ਇੰਨੇ ਸਾਲ ਪਹਿਲਾਂ ਸੀ। ਤੋ ਇਹ ਜਿਹੜੀ ਤੁਸੀਂ ਗੱਲ ਕੀਤੀ ਨਾ ਭਾਰਤ ਸਾਹਿਬ ਕਿ ਜਦੋਂ ਬੱਚੇ ਨੂੰ ਇਹ ਚੀਜ਼ ਗਿਫਟ ਮਿਲਦੀ ਹੈ, ਗਿਫਟ ਸਾਰਿਆਂ ਨੂੰ ਪਿਆਰੇ ਹੁੰਦੇ ਆ, ਉਹ ਉਹਦੇ ਨਾਲ ਜ਼ਰੂਰ ਜੁੜਦਾ
1: ਜੀ।
0: ਤੇ
1: ਉਹਦੇ ਨਾਲ ਉਹਨੂੰ ਸਾਂਭ ਪਰਿਵਾਰ ਦੇ, ਹਰ ਪਰਿਵਾਰ ਦੇ ਵਿੱਚ ਮਤਲਬ ਕਿ ਛੋਟੀ ਤੋਂ ਛੋਟੀ ਲਾਇਬ੍ਰੇਰੀ ਵੀ ਆ ਤੇ ਵੱਡੀ ਤੋਂ ਵੱਡੀ ਲਾਇਬ੍ਰੇਰੀ ਵੀ ਹੈ।
0: ਹਾਂਜੀ ਬਿਲਕੁਲ ਜੀ, ਲਾਇਬ੍ਰੇਰੀ ਮਤਲਬ ਤੁਸੀਂ ਦੇਖੋ ਇਹ ਜਰੂਰੀ ਨਹੀਂ ਕਿ ਉਹ ਚ ਹਜ਼ਾਰਾਂ ਹੀ ਕਿਤਾਬਾਂ ਹੋਣ,
1: ਕਿਤਾਬਾਂ ਹੋਣ
0: ਕਿਉਂਕਿ ਜਿਹੜੀਆਂ
1: ਜੀ।
0: ਪਬਲਿਕ ਲਾਇਬ੍ਰੇਰੀਜ਼ ਆ, ਜਿਵੇਂ ਹੁਣ ਮੈਂ ਸਕੂਲ ਦੀ ਲਾਇਬ੍ਰੇਰੀ ਦੀ ਗੱਲ ਕਰਾਂ, ਉਹਦੀ ਆਪਣੀ ਇੱਕ ਲਿਮਿਟ ਹੋਈ, ਇੱਕ ਵਨ ਰੂਮ ਦੀ ਲਾਇਬ੍ਰੇਰੀ ਹੋਊਗੀ,
1: ਜੀ
0: ਤੇ ਜੇ ਕਾਲਜ ਜਾਵਾਂਗੇ ਉੱਥੇ ਜ਼ਿਆਦਾ ਕਮਰਿਆਂ ਚ ਹੋ
1: ਬਿਲਕੁਲ
0: ਸਕਦੀ ਹੈ ਫੈਲੀ ਹੋਈ, ਤੇ
1: ਜੀ
0: ਯੂਨੀਵਰਸਿਟੀ ਵਾਲੀ ਦਾ ਆਂਤੀ ਕੋਈ ਨਹੀਂ ਕਿ ਉਹਦਾ
1: ਆਂਤੀ
0: ਬਹੁਤ ਜ਼ਿਆਦਾ ਵੱਡਾ
1: ਹਰ
0: ਪ੍ਰੋਜੈਕਟ ਹੋ ਜਾਂਦਾ ਹੈ,
1: ਮਤਲਬ ਕਿ ਪ੍ਰੋਫੈਸ਼ਨ ਦੀ ਕਿਤਾਬ ਉੱਥੇ ਮਿਲ ਜਾਂਦੀ ਹੈ
0: ਉਹ ਮਿਲ ਜਾਂਦੀ ਹੈ ਜੀ।
1: ਜੀ
0: ਪਰ ਜਿਹੜੀ ਜਿੱਥੋਂ ਤੱਕ ਘਰੇਲੂ ਲਾਇਬ੍ਰੇਰੀ ਹੈ ਨਾ, ਇਹ ਤਾਂ ਤੁਸੀਂ ਜੇ 10 ਕਿਤਾਬਾਂ ਵੀ ਹੈਗੀਆਂ, 5 ਕਿਤਾਬਾਂ ਵੀ ਹੈ, ਉਹ ਸ਼ੁਰੂਆਤ ਹੋ ਗਈ ਸਮਝੋ, ਨਹੀਂ ਰੱਖੀ ਗਈ,
1: ਜੀ
0: ਉਹਦੇ ਵਿੱਚ ਹੌਲੀ ਹੌਲੀ ਐਡ ਹੋਈ ਜਾਂਦੀਆਂ ਨੇ ਆਪਾਂ ਜੋ ਜੋ ਲਿਆਈ ਜਾਂਦੇ ਹਾਂ, ਤੇ ਉਹ ਜੁੜਦਾ ਜਾਂਦਾ ਕੰਮ।
1: ਜੀ
0: ਤੋ ਇਹ ਜ਼ਰੂਰ ਜਿਹੜਾ ਉਪਰਾਲਾ ਹੋਣਾ ਚਾਹੀਦਾ ਕਿਤਾਬਾਂ ਨਾਲ ਸਾਂਝ ਜਿਹੜੀ ਹੈ,
1: ਜੀ
0: ਅੱਗੇ ਵੀ ਆਪਾਂ ਗੱਲ ਇਹਦੇ ਬਾਰੇ ਕੀਤੀ ਸੀ ਕਿ ਜ਼ਰੂਰ ਹਰ ਘਰ ਦੇ ਵਿੱਚ ਕਿਤਾਬਾਂ ਦੀ ਜਿਹੜੀ ਹੋਣ ਦਾ ਹੋਣਾ ਬਹੁਤ ਜ਼ਰੂਰੀ ਹੈ।
1: ਨਹੀਂ ਲਿਆ ਕੇ ਰੱਖ ਲੋ, ਲਾਹਣਤਾਂ ਤਾਂ ਪਾਉਣੀ ਲੱਗ ਹੀ ਜਾਂਦੇ ਆ, ਵੀ ਮੇਰੇ ਵੱਲ ਨੂੰ ਵੀ ਦੇਖ ਲਾ ਕਿਸੇ ਦਿਨ ਤਾਂ ਹੱਥ ਚ ਫੜੂੰਗਾ ਹੀ ਮੈਨੂੰ। ਬਿਲਕੁਲ ਹੈ ਜੀ ਜੀ।
0: ਉਹ ਕੋਈ ਜਿਹੜੇ ਉਹਨਾਂ ਨੇ ਸ਼ਾਇਦ ਲਿਖਿਆ ਸੀ ਮੇਰਾ ਦਾਗਿਸਤਾਨ ਦੇ ਵਿੱਚ, ਕਹਿੰਦੇ ਸਿਉਂਕ ਸੋਚਦੀ ਹੋਏਗੀ ਕਿ ਆਦਮੀ ਕਿੰਨਾ ਮੂਰਖ ਹੈ, ਕਿਤਾਬਾਂ ਨੂੰ ਜਿਹੜਾ ਐ ਰੱਖੀ ਜਾਂਦਾ ਸਾਨੂੰ ਗਾਣੀ ਪੈ ਰਹੀ ਹੈ
1: ਜੀ।
0: ਇੱਕ ਇੰਟਰਸਟਿੰਗ ਤੁਸੀਂ ਦੇਖੋ ਇਹਨਾਂ ਦੇ ਨਾਲ ਕਹਾਣੀਆਂ ਜੁੜ ਜਾਂਦੀਆਂ ਨੇ ਲਾਇਬ੍ਰੇਰੀ ਦੀ, ਜਦੋਂ ਆਪਾਂ ਗੱਲ ਕਰਦੇ ਹਾਂ ਇਹ ਸਿਰਫ ਚਾਰਦਵਾਰੀ ਨਹੀਂ ਹੈ, ਇਹ ਸਿਰਫ ਕਹਿੰਦੋ ਵੀ ਕਿਤਾਬਾਂ ਦਾ ਇੱਕ ਸਟੋਰ ਨਹੀਂ ਹੈ, ਬਲਕਿ ਇਹ ਇੱਕ ਤੁਸੀਂ ਦੱਸ ਵੀ ਰਹੇ ਸੀ ਕਿ ਨੌਲੇਜ ਦਾ ਇੱਕ ਪੂਰਾ
1: ਭੰਡਾਰ
0: ਹੈ, ਸਟੋਰ ਹੈ, ਲਾਈਟ ਹਾਊਸ ਹੈ
1: ਜੀ।
0: ਬਸ ਉਹਦੇ ਵੱਲ ਬੰਦੇ ਨੂੰ ਜਾਣਾ ਚਾਹੀਦਾ ਥੋੜਾ ਜਿਹਾ, ਜੇ ਕਦਮ ਅੱਗੇ ਵਧਾਏਗਾ
1: ਜੀ
0: ਤੇ ਉਹ ਖੱਟ ਕੇ ਲਿਆਊ ਕੁਛ ਨਾ ਕੁਛ ਵਿੱਚੋਂ।
1: ਕਹਿੰਦੇ ਖੱਟ ਕੇ ਲਿਆਂਦਾ ਪਟਿਆਲਾ ਤੇ ਪਟਿਆਲੇ ਤੋਂ ਆਪਣੇ ਨਾਲ ਜੁੜ ਗਏ ਨੇ ਲਾਲੀ ਬਾਈ ਜੀ, ਉਹਨਾਂ ਦੀ ਗੱਲ ਸੁਣ ਲਈ ਹੈ ਨਾ।
0: ਵਾਹ ਜੀ ਵਾਹ
1: ਜੀ। ਨਾਲ ਮੁਕੱਦਰ ਜੀ ਵੀ ਜੁੜ ਰਹੇ ਸੀ, ਉਹਨਾਂ ਨੂੰ ਵੀ ਲੈਣੇ ਆ ਬਾਅਦ ਦੇ ਵਿੱਚ ਨਾਲ ਫ੍ਰੀ ਕਰਕੇ ਲਾਈਨ। ਸਤਿ ਸ੍ਰੀ ਅਕਾਲ ਟੋੜਾ ਸਾਹਿਬ, ਸਵਾਗਤ ਜੀ ਆਨੂੰ ਜੀ। ਲਾਲੀ ਟੋੜਾ ਜੀ ਸਵਾਗਤ ਹੈ ਬਾਈ ਜੀ, ਲੱਗਦਾ ਕਿਤੇ ਸੌਂਦਾ ਨਹੀਂ ਗਿਆ ਜੀ, 8-9 ਮਿੰਟ ਤੋਂ ਹੋਲਡ ਦੇ ਉੱਤੇ ਸਨ ਜੀ। ਲਾਲੀ ਜੀ ਸਵਾਗਤ ਹੈ ਜੀ।
2: ਹਾਂਜੀ ਹਾਂਜੀ ਹਾਂਜੀ
1: ਜੀ ਆਨੂੰ ਜੀ।
2: ਤੇ ਨਾ ਮੈਂ ਨਾ ਤੁਹਾਡੀ ਕਨਵਰਸੇਸ਼ਨ ਸੁਣ ਰਿਹਾ ਸੀ ਤੋਂ ਹਰਿਆਣਾ
1: ਜੀ
2: ਸਾਡੇ।
1: ਲਾਲੀ ਜੀ ਆਪਣੇ ਸਪੀਕਰ ਤੇ ਤਾਂ ਨਹੀਂ ਲੱਗਿਆ ਹੋਇਆ ਫੋਨ?
2: ਨਹੀਂ ਨਹੀਂ ਨਹੀਂ।
1: ਅੱਛਾ ਜੀ, ਥੋੜੀ ਗੂੰਜ ਰਹੀ ਆਵਾਜ਼, ਮੈਂ ਤਾਂ ਪੁੱਛ ਰਿਹਾ ਜੀ। ਜੀ
2: ਨਹੀਂ ਨਹੀਂ ਮੈਂ ਨਾ ਮੈਂ ਕਮਰੇ ਦੇ ਵਿੱਚ ਬਾਹਰ ਆ ਗਿਆ।
1: ਹਾਂਜੀ ਜੀ ਆਨੂੰ।
2: ਨਹੀਂ ਤੁਸੀਂ ਬਹੁਤ ਵਧੀਆ ਗੱਲ ਕੀਤੀ ਨਾ, ਮੈਂ ਕਿਹਾ ਕਿਤਾਬਾਂ ਨਾ ਪਤਾ ਕੀ ਗੱਲ, ਮੈਨੂੰ ਬਹੁਤ ਸ਼ੌਂਕ ਹੈ ਚੀਜ਼ ਦੇ। ਅਸੀਂ ਨਾ ਥੋੜੀ ਦੇਰ ਪਹਿਲਾਂ ਨਾ ਅਸੀਂ ਗੱਲ ਕਰ ਰਹੇ ਸੀ ਬਾਈ ਮਕੱਤਰ ਪੀਰ ਨਾਲ ਵੀ, ਅਸੀਂ ਗੱਲ ਕਰ ਰਹੇ ਸੀ
1: ਜੀ,
2: ਕਿਉਂਕਿ ਮੈਨੂੰ ਪੇਪਰ ਪੜ੍ਹਨ ਦਾ ਬਹੁਤ ਮਤਲਬ ਮੈਨੂੰ ਸ਼ੌਂਕ ਆ
1: ਜੀ।
2: ਪੇਪਰ ਦੇ ਵਿੱਚ ਨਾ ਜਿਹੜਾ ਮੇਨ ਆਰਟੀਕਲ ਆਉਂਦੇ ਨਾ, ਅਸਲ ਦੇ ਵਿੱਚ ਮੇਰਾ ਫੋਕਸ ਉੱਥੇ ਹੁੰਦਾ
1: ਜੀ,
2: ਜਿੰਨਾ ਪੇਪਰ ਦਾ ਨਿਚੋੜ ਹੁੰਦਾ ਨਾ ਉਹਦੇ ਵਿੱਚ ਹੀ ਹੁੰਦਾ
1: ਜੀ,
2: ਉਹਦੇ ਵਿੱਚ ਹੀ ਨਿਚੋੜ ਹੁੰਦਾ
1: ਜੀ।
2: ਅੱਛਾ ਫਿਰ ਦੇਖੋ ਤੁਸੀਂ ਉਹਦੇ ਵਿੱਚ ਨਾ ਜਿੰਨੇ ਸੰਪਾਦਕ ਜਿਹੜੇ ਹੈਗੇ ਨੇ, ਜਿਵੇਂ ਜੋਤੀ ਮਲਹੋਤਰਾ ਹੋਏ, ਰਾਮ ਚੰਦਰਾ ਗੋਇਲ, ਮਤਲਬ ਬਹੁਤ ਵਧੀਆ, ਰਵਿੰਦਰ ਜੌਹਰ ਹੋਏ ਨੇ, ਬਹੁਤ ਵਧੀਆ ਮਤਲਬ ਰਾਈਟਰ ਨੇ ਜਿਹੜੇ ਸੰਪਾਦਕ ਨੇ, ਉਹ ਸਾਰਾ ਕੁਛ ਕਰਦੇ ਨੇ
1: ਜੀ।
2: ਬਟ ਉਹ ਤੋਂ ਬਾਅਦ ਨਾ ਜਿਹੜੇ ਉਹਨਾਂ ਦੇ ਜਵਾਬ ਆਉਂਦੇ ਨੇ ਉਹ ਹੋਰ ਵੀ ਦਿਲਚਸਪ ਹੁੰਦੇ ਨੇ, ਵੀ ਇਹ ਇਹ ਤੋਂ ਬਾਅਦ ਮਤਲਬ ਜਿਹੜੇ ਸਰੋਤੇ ਨੇ ਵੀ ਸੁਣਦੇ ਆ, ਇਹ ਤੋਂ ਬਾਅਦ ਵੀ ਇਹਦਾ ਕੀ ਨਿਚੋੜ ਕੱਢਿਆ ਉਹਨਾਂ ਨੇ
1: ਜੀ,
2: ਵੀ ਇਹ ਜਿਹੜੇ ਆਰਟੀਕਲ ਆਏ ਨੇ ਉਹਦੇ ਵਿੱਚ ਨੀਚੇ ਲਿਖਿਆ ਹੁੰਦਾ ਪਾਠਕਾਂ ਦੇ ਮਤਲਬ ਕਿ ਜਿਹੜੇ ਸਫਾਲ ਹੁੰਦੇ ਨੇ, ਮਤਲਬ ਉਹਦੇ ਵਿੱਚ ਵੀ ਕੀ ਉਹਨਾਂ ਦਾ ਉਹ ਲਿਖਿਆ ਹੁੰਦਾ ਵੀ ਉਹਦਾ ਕੀ ਜਵਾਬ ਆ
1: ਜੀ।
2: ਇਹ ਬਹੁਤ ਵੱਡੀ ਗੱਲ ਆ
1: ਜੀ।
2: ਜਿਵੇਂ ਤੁਸੀਂ ਕਿਤਾਬਾਂ ਦੀ ਗੱਲ ਕਰੀ ਹੈ ਨਾ, ਕਿਤਾਬਾਂ ਦੇਖੋ ਪਤਾ ਕੀ ਗੱਲ, ਦੇਖੋ ਇਹ ਤੁਹਾਨੂੰ ਬਹੁਤ ਸੁੱਖ ਹੁੰਦੀ ਆ, ਮੇਰਾ ਨਾ ਮੈਨੂੰ ਜੋ ਜੋ ਮੈਂ ਸਿੱਖਿਆ ਨਾ, ਮੈਂ ਇਹ ਚੀਜ਼ ਤੋਂ ਹੀ ਸਿੱਖਿਆ। ਮੈਂ ਨਾ ਇੱਕ ਛੋਟੇ ਪਰਿਵਾਰ ਦੇ ਵਿੱਚ ਉੱਠ ਕੇ ਨਾ, ਚਲੋ ਸਾਡਾ ਪਰਿਵਾਰ ਵੱਡਾ ਹੋ ਗਿਆ ਬਾਅਦ ਦੇ ਵਿੱਚ
1: ਜੀ,
2: ਪਰ ਸਾਡੇ ਪੀੜ੍ਹੀ ਦੇ ਵਿੱਚ ਨਾ ਮੇਰੇ ਦਾਦਾ ਦਾਦੀ ਜੀ ਬਹੁਤ ਸਿਆਣੇ ਸੀ, ਪੜ੍ਹੇ ਲਿਖੇ ਸੀ, ਗੁਰਮੁਖੀ ਪੜ੍ਹਦੇ ਸੀ, ਬਟ ਜਿਹੜੀ ਸਾਡੀ ਅੱਗੇ ਵਾਲੀ ਪੀੜ੍ਹੀ ਹੈ ਸਾਡੇ ਬਜ਼ੁਰਗਾਂ ਦੀ
1: ਜੀ,
2: ਉਹ ਜ਼ਿਆਦਾ ਪੜ੍ਹੇ ਲਿਖੇ ਨਹੀਂ ਸੀ। ਉਹ ਤੋਂ ਬਾਅਦ ਸਾਡਾ ਵਕਤ ਆਇਆ
1: ਜੀ,
2: ਮੇਰੇ ਦਾਦਾ ਜੀ ਨਾ ਜੀ ਪੇਪਰ ਪੜ੍ਹਨੇ ਵਿੱਚ ਇੰਨਾ ਸ਼ੌਕੀਨ ਸੀ ਨਾ, ਉਹ ਮਤਲਬ ਉਂਗਲੀਆਂ ਰੱਖ ਰੱਖ ਕੇ ਨਾ ਕੱਲੀ ਕੱਲੀ ਲਾਈਨ ਪੜ੍ਹਦੇ ਸੀ। ਮੈਂ ਉਹਨਾਂ ਨੂੰ ਸੁਣਦਾ ਨਾ, ਮਤਲਬ ਦੇਖਿਆ ਵੀ ਯਾਰ ਇੰਨਾ ਕਿਉਂ ਤਰੀਕੀ ਨਾਲ ਪੜ੍ਹਦੇ ਨੇ ਪੇਪਰ
1: ਜੀ,
2: ਉਦਾਂ ਪੜ੍ਹਨਾ ਮੇਰਾ ਮਤਲਬ ਸ਼ੌਕ ਹੋ ਗਿਆ
1: ਜੀ।
2: ਸੋ ਐ ਨਾ ਵੀ ਦੇਖੋ ਪਤਾ ਕੀ ਗੱਲ ਆ, ਇਹਦੇ ਵਿੱਚ ਨਾ ਨਿਚੋੜ ਆ ਨਾ ਜਿਹੜਾ, ਬਹੁਤ ਵੱਡਾ ਹੁੰਦਾ ਜਿਹਦੇ ਚ ਕਿਤਾਬਾਂ ਪੜ੍ਹਦੇ ਹਾਂ ਨਾ ਆਪਾਂ,
1: ਬਿਲਕੁਲ
2: ਮਤਲਬ ਕਿ ਵਧੀਆ ਰਾਈਟਰਾਂ ਦੀਆਂ ਲਿਖੀਆਂ ਹੋਈਆਂ ਨੇ।
1: ਜੀ
2: ਤੇ ਮੈਂ ਤਾਂ ਸ਼ਮੀ ਨੂੰ ਮਿਲਿਆ ਹੈ ਨਾ ਵੀ ਬਾਕੀ ਜਿੰਦਾ ਦਿਲ ਬੰਦੇ ਨੇ ਨਾ, ਮਤਲਬ ਕਿ ਬਹੁਤ
1: ਜੀ
2: ਵੱਡੀ ਗੱਲ ਆ ਵੀ ਇੰਨਾ ਇਹਨਾਂ ਦਾ, ਮੈਂ ਇਹਨਾਂ ਦੇ ਖੁਦ ਵੀ ਪੜ੍ਹੇ ਨੇ ਇਹਨਾਂ ਦੇ ਜਿਹੜੀਆਂ ਗੱਲਾਂ ਬਾਤਾਂ ਜਿਹੜੀਆਂ ਇਹਨਾਂ ਨੇ ਮਤਲਬ ਲਿਖੀਆਂ ਨੇ, ਜਾਂ ਮਤਲਬ
1: ਜੀ
2: ਇਹਨਾਂ ਦੇ ਜੋ ਆਰਟੀਕਲ ਦੇਖੇ ਨੇ,
1: ਜੀ
2: ਮੈਂ ਜ਼ਿਆਦਾ ਨੀ ਪੜ੍ਹ ਪਾਇਆ ਹੈਗਾ, ਪਰ ਫਿਰ ਵੀ ਬਹੁਤ ਜਿੰਦਾ ਦਿਲ ਬੰਦੇ ਨੇ। ਸ਼ਮੀ ਤੁਹਾਨੂੰ ਪੜ੍ਹਨਾ ਵਾ ਜੀ, ਬਹੁਤ ਵੱਡੀ ਗੱਲ ਆ।
1: ਜੀ
2: ਤੇ
0: ਸ਼ੁਕਰੀਆ ਜਨਾਬ, ਸ਼ੁਕਰੀਆ ਜੀ, ਜਿੰਦਾਬਾਦ ਯਾਰੀਆ।
2: ਬਾਈ ਜੀ ਹਾਂ, ਤੁਸੀਂ ਨਾ ਇੰਨਾ ਜ਼ਿਆਦਾ, ਜੇ ਤੁਹਾਨੂੰ ਪ੍ਰਮਾਤਮਾ ਨੇ ਥੋੜਾ ਜਿਹਾ ਆਹ ਚੀਜ਼ ਉਹ ਕਰਤੀ ਤੇ ਫਿਰ ਵੀ ਨਾ ਤੁਸੀਂ ਜਿੰਦਾ ਦਿਲ ਬੰਦੇ, ਮੈਂ ਤੁਹਾਨੂੰ ਮੈਂ ਕਹਿੰਦਾ ਸਿਜਦਾ ਕਰਦਾ,
1: ਜੀ
2: ਬਹੁਤ ਵੱਡੀ ਗੱਲ ਹੈ।
0: ਸ਼ੁਕਰੀਆ
1: ਜੀ।
2: ਤੇ ਇਹ ਨਾ ਜਿਹੜਾ ਤੁਸੀਂ ਪੜ੍ਹਨ ਦਾ ਜਿਹੜਾ ਸ਼ੌਂਕ ਨਾ, ਮੈਂ ਨਾ ਕਈ ਵਾਰ ਮੈਂ ਹੱਸਦਾ ਹੁੰਦਾ ਸੀ ਚੋਣਾ ਸਾਹਿਬ ਨੂੰ, ਮੈਂ ਵੀ ਮੈਂ ਇੰਨਾ ਸ਼ੌਂਕ ਰੱਖਦਾ ਸੀ ਪੜ੍ਹਨ ਦੇ ਵਿੱਚ ਨਾ, ਜਦੋਂ ਮੈਂ ਯੂਪੀ ਤੋਂ ਆਉਂਦਾ ਹੁੰਦਾ ਟ੍ਰੇਨ ਦੇ ਵਿੱਚ ਨਾ, ਚਲੋ ਹੁਣ ਤਾਂ ਮੈਂ ਗੱਡੀ ਚ ਆਉਂਦਾ ਜਾਂਦਾ ਕਈ ਸਾਲਾਂ ਤੋਂ,
1: ਜੀ
2: ਮੈਂ ਮੈਗਜ਼ੀਨ ਲੈ ਜਾਂਦਾ ਹੁੰਦਾ ਸੀ, ਮੈਂ ਉਸ ਪੜ੍ਹਨ ਦਾ ਬਹੁਤ ਸ਼ੌਕੀਨ ਸੀ, ਤੇ ਉਹ ਆਰਟੀਕਲ ਇੰਨਾ ਜ਼ਿਆਦਾ ਪੜ੍ਹਦਾ ਸੀ ਮੈਂ, ਦੋ ਮੈਗਜ਼ੀਨ ਖਤਮ ਕਰਦਾ ਸੀ ਆਉਂਦਾ ਹੁੰਦਾ, ਨੀਂਦ ਆਉਂਦੀ ਨਹੀਂ ਸੀ ਗੱਡੀ ਦੇ ਵਿੱਚ,
0: ਵਾਹ ਜੀ ਵਾਹ,
2: ਮਤਲਬ ਆਉਂਦਾ ਆਉਂਦਾ ਦੋ ਮੈਗਜ਼ੀਨ, ਮਤਲਬ ਜਿਹੜੇ ਹੁੰਦੇ ਸੀ ਕਈ ਪੇਪਰ ਹੁੰਦੇ ਸੀ ਕਈ ਪੇਜ ਹੁੰਦਾ ਸੀ, ਆਉਂਦਾ ਆਉਂਦਾ ਖਤਮ ਕਰ ਦਿੰਦਾ ਸੀ, ਪੜ੍ਹ ਲੈਂਦਾ ਸੀ ਸਾਰਾ ਆਉਂਦਾ ਆਉਂਦਾ, ਦੇਖ ਲਓ ਤੁਸੀਂ ਇੰਨਾ ਜ਼ਿਆਦਾ ਮੈਨੂੰ ਸੀ, ਮਤਲਬ ਇੰਨਾ ਜ਼ਿਆਦਾ ਮਤਲਬ ਮਤਲਬ ਝਟਕ ਸੀ
1: ਜੀ,
2: ਇੰਨਾ ਜ਼ਿਆਦਾ। ਹੁਣ ਵੀ ਮੇਰੀ ਪੇਪਰ ਪੜ੍ਹਨ ਦੀ ਇੰਨੀ ਝਟਕ ਆ ਵੀ ਜਦੋਂ ਮੈਨੂੰ ਪੇਪਰ ਨੀ ਨਾ ਮਿਲਦਾ, ਜਿਵੇਂ ਆਮ ਮੈਨੂੰ ਫੇਮ ਨੀ ਮਿਲਦੀ, ਚਿੱਟਾ ਚਿੱਟਾ ਨੀ ਮਿਲਦਾ, ਜਦ ਤੱਕ ਮੇਰਾ ਪੇਪਰ ਨੀ ਮੇਰੇ ਘਰੇ ਆਉਂਦਾ ਹੈ, ਕਈ ਵਾਰ ਨਹੀਂ ਵੀ ਆਉਂਦਾ ਲੇਟ ਵੀ ਹੋ ਜਾਂਦਾ, ਤਾਂ ਫਿਰ ਮੇਰੇ ਝਟਕ ਹੁੰਦੀ ਹੈ ਚੀਜ਼ ਦੇ ਵਿੱਚ, ਉਹ ਮੇਰੇ ਆਰਟੀਕਲ ਸਿਰਫ ਬਿਲਕੁਲ ਜਿਹੜੇ ਮੇਨ ਪੇਪਰ ਜਿਹੜਾ ਮੇਨ ਜਿਹੜਾ ਪੰਜਵਾਂ ਸਫ਼ਾ ਜਾਂ ਛੇਵਾਂ ਸਫ਼ਾ ਦੇ ਵਿੱਚ ਨਾ ਜਿਹੜੇ ਮੇਨ ਆਰਟੀਕਲ ਆਉਂਦੇ ਨੇ, ਖਾਸ ਕਰਕੇ ਐਤਵਾਰ ਵਾਲਾ
1: ਜੀ,
2: ਉਹਦੇ ਵਿੱਚ ਬਹੁਤ ਜ਼ਿਆਦਾ ਵਧੀਆ ਆਰਟੀਕਲ ਆਉਂਦੇ ਨੇ, ਇੰਨਾ ਮੈਂ ਕਹਿੰਦਾ ਵੀ ਜੇ ਬੰਦਾ ਉਹ ਪੜ੍ਹ ਲਵੇ ਨਾ
1: ਜੀ,
2: ਤੁਹਾਨੂੰ ਕੁਛ ਕਰਨ ਦੀ ਜਾਂ ਮਤਲਬ ਕੁਛ ਸਿੱਖਣ ਦੀ ਜਾਂ ਕੁਛ ਮਤਲਬ ਖੇਤਰ ਉੱਧਰ ਗੱਲ ਕਰਨ ਦੀ ਲੋੜ ਨਹੀਂ
1: ਜੀ,
2: ਇੰਨਾ ਜ਼ਿਆਦਾ ਮਤਲਬ ਉਹਦੇ ਵਿੱਚ ਨੌਲੇਜ
1: ਜੀ,
2: ਇੰਨਾ ਜ਼ਿਆਦਾ ਮਤਲਬ ਕਿ ਜਿਵੇਂ ਤੁਸੀਂ ਭਾਰਤ ਸਾਹਿਬ, ਤੁਹਾਨੂੰ ਵੀ ਮੈਂ ਸਲੂਟ ਕਰਦਾ ਵੀ
1: ਤੁਹਾਨੂੰ
2: ਮਤਲਬ ਕਿ ਅਵਾਰਡ
1: ਜੀ,
2: ਵਰਲਡ ਲੈਵਲ ਦੀ ਜਿਹੜੀ ਤੁਸੀਂ ਉਹ ਕਰਦੇ, ਮੈਂ ਹੁਣ ਵੀ ਮਤਲਬ ਇਹ ਨੀ ਹੈਗਾ ਮੈਂ ਪੇਪਰੇ ਪੜ੍ਹਦਾ
1: ਜੀ,
2: ਹੋਰ ਵੀ ਜਿਹੜੀ ਬਾਹਰ ਵਾਲੀ ਨਿਊਜ਼ ਨੇ ਨਾ ਜਿਹੜੀ ਮੈਂ ਬਾਹਰ ਵਾਲੀ ਹੁੰਦੀ ਨੇ ਵੀ ਮਤਲਬ ਕਿ ਬਹੁਤ ਜ਼ਿਆਦਾ ਚੰਗਾ ਲੱਗਦਾ ਹਨਾ, ਵੀ ਹੈ
1: ਜੀ
2: ਵੀ ਨੌਲੇਜ ਲੈਣੀ ਜ਼ਰੂਰੀ ਹੈ,
1: ਬਿਲਕੁਲ
2: ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਆਪਣੀ ਪੀੜ੍ਹੀ ਨੂੰ ਸਿਖਾਈਏ, ਕਮ ਸੇ ਕਮ ਸਾਨੂੰ ਤੁਰਨ ਲੱਗੇ ਜਾਂ ਅੱਗੇ ਬਾਹਰ ਜਾ ਕੇ ਕੁਛ ਤਾਂ ਪਤਾ ਲੱਗੇ
1: ਹਨਾ,
2: ਆਪਾਂ ਦੂਜੇ ਦੂਜੀਆਂ ਸਿਖਾ ਪਾਈਏ,
1: ਬਿਲਕੁਲ ਹੈ ਜੀ ਬਿਲਕੁਲ।
2: ਸੋ ਮੈਨੂੰ ਬਹੁਤ ਚੰਗਾ ਲੱਗਿਆ ਬਾਈ ਜੀ,
1: ਥੈਂਕ ਯੂ,
2: ਸਮਾਂ ਦੇਣ ਲਈ
1: ਧੰਨਵਾਦ, ਸਮਾਂ ਦੇਣ ਲਈ ਧੰਨਵਾਦ,
2: ਥੈਂਕ ਯੂ,
1: ਥੈਂਕ ਯੂ, ਸਤਿ ਸ੍ਰੀ ਅਕਾਲ, ਰਵੇਗੀ ਦਵਿੰਦਰ ਜੀ ਵੀ ਨਾਲ ਜੁੜ ਜਾਣ, ਆਪਣੀ ਸਾਂਝ ਜ਼ਰੂਰ ਪਾਉਣ, ਤੇ ਰਾਜਨ ਸੈਣੀ ਜੀ, ਹੋਰ ਸਾਰੇ ਸੱਜਣ, ਕਿਉਂਕਿ ਕੱਲੀ ਪੰਜਾਬੀ ਦੀ ਕਿਤਾਬ ਹੀ ਨਹੀਂ, ਹੋਰ ਬਹੁਤ ਜਿਸ ਜਿਸ ਦੇ ਵਿਚ ਵੀ ਦੋਸਤ ਪੜ੍ਹਨਾ ਪਸੰਦ ਕਰਦੇ ਨੇ, ਕਾਨੂੰਨ ਦੀਆਂ ਕਿਤਾਬਾਂ ਵੀ ਪੜ੍ਹਨੀਆਂ ਪੈਂਦੀਆਂ ਨੇ, ਸਾਰਾ ਕੁਝ ਆ ਉਹਦੇ ਵਿਚ, ਤੇ
0: ਬਿਲਕੁਲ
1: ਹਾਂਜੀ,
0: ਇਹ ਤਾਂ ਭਾਰਤ ਸਾਹਿਬ ਵੱਡੀ ਗੱਲ ਆ। ਦੇਖੋ ਜਿਵੇਂ ਕਹਿੰਦੇ ਨਾ, ਜਿਹੜਾ ਇੰਟਰਸਟ ਸਾਡਾ ਬਣ ਜੇ ਉਹ ਫਿਰ ਅੱਗੇ ਚੱਲਿਆ ਰਹਿੰਦਾ, ਉਸ ਇੰਟਰਸਟ ਦੇ ਨਾਲ ਬੰਦਾ ਅੱਗੇ ਵੱਧਦਾ ਰਹਿੰਦਾ ਹੈ,
1: ਬਿਲਕੁਲ।
0: ਲਾਇਬ੍ਰੇਰੀ ਦੀ ਜਿਵੇਂ ਟੌੜਾ ਸਾਹਿਬ ਗੱਲ ਕਰਕੇ ਗਏ ਨਾ, ਇਹ ਦੇਖੋ ਇਹ ਕਹਿ ਲੋ ਵੀ ਆਪਾਂ ਇਹਦਾ ਕਰੇਜ਼ ਕਹਿ ਲੋ ਜਾਂ ਅਟੈਚਮੈਂਟ ਕਹਿ ਲੋ ਕਿ ਸਾਡਾ ਇਹਨਾਂ ਲਗਾਵ ਆ ਕਿਤਾਬਾਂ ਦੇ ਨਾਲ, ਜਿਵੇਂ ਟੌੜਾ ਸਾਹਿਬ ਦੱਸ ਰਹੇ ਸੀ ਕਿ ਉਹ ਕਿਵੇਂ ਜਿਹੜਾ ਮੈਗਜ਼ੀਨ ਨੇ ਉਹਨਾਂ ਨੂੰ ਪੜ੍ਹ ਲੈਂਦੇ ਸਨ ਸਫ਼ਰ ਦੇ ਦੌਰਾਨ, ਇਹ ਇੱਕ ਬਹੁਤ ਹੀ ਕਮਾਲ ਦੀ ਗੱਲ ਆ। ਉਹ ਮੇਰੇ ਇੱਕ ਦੋਸਤ ਨੇ ਕਿੱਸਾ ਇੱਕ ਸਾਂਝਾ ਕੀਤਾ, ਕਹਿੰਦੇ ਅਸੀਂ ਜਿਹੜੇ ਆ ਨੌਰਥ ਈਸਟ ਵੱਲ ਜਾਣਾ ਸੀਗਾ, ਤੇ ਉਹ ਤੁਹਾਨੂੰ ਪਤਾ ਹੈ ਕਿ ਖਾਸਾ ਟਾਈਮ ਲੱਗਦਾ ਕਈ ਗੱਡੀ ਚੱਲਦੀ ਆ, ਤੇ ਉਹ ਕਹਿੰਦੇ ਵੀ ਟਾਈਮ ਕਿਵੇਂ ਪਾਸ ਕਰੀਏ, ਉਹ ਗਰੁੱਪ ਸੀ 10-15 ਕੁ ਜਣਿਆਂ ਦਾ, ਉਹ ਇੱਕ ਬੰਦਾ ਕਹਿੰਦਾ ਚਲੋ ਤੁਸੀਂ ਮੇਰੇ ਆਲੇ ਦੁਆਲੇ ਬਹਿ ਜਾਓ ਮੈਂ ਸ਼ੁਰੂ ਕਰਦਾ। ਉਹਨਾਂ ਨੇ ਸ਼ਿਵ ਕੁਮਾਰ ਬਟਾਲਵੀ ਹੋਰਾਂ ਦੀ ਲੂਣਾ ਪੜ੍ਹ ਕੇ ਗਾ ਕੇ, ਜਿਵੇਂ ਉਹ ਕਿਉਂਕਿ ਉਹ ਬਹੁਤ ਹੀ ਸ਼ਾਨਦਾਰ ਹੈ, ਉਹ ਕਹਿੰਦੇ ਜੀ ਸਾਨੂੰ ਇਹ ਨਾ ਪਤਾ ਲੱਗੇ ਵੀ ਕਿੱਥੇ ਬੈਠੇ ਆ ਕੀ ਆ।
1: ਵਾਅਦਾ ਕਰਾਂਗਾ ਮੈਂ ਕਿਤਾਬ ਪੜ੍ਹਨ ਦਾ, ਮੇਰਾ ਸਬੱਬ ਮੈਨੂੰ ਲੱਗਦਾ ਕਿ 18-19 ਸਾਲ ਦੀ ਉਮਰ ਹੋਣੀ ਆ, ਤੇ ਉਦੋਂ ਮੈਂ ਪੜ੍ਹੀ ਸੀ ਇਹ ਜੀ।
0: ਜੀ ਬੜੇ
1: ਜੀ
0: ਬਾ ਕਮਾਲ ਹੈ ਜੀ, ਬਾ
1: ਜੀ
0: ਕਮਾਲ, ਬਹੁਤ ਹੀ ਮਤਲਬ ਕਹਿ ਲਓ ਵੀ ਉਹ ਮੀਲ ਪੱਥਰ ਹੈ।
1: ਬਿਲਕੁਲ ਹੈ ਜੀ
0: ਉਹ ਇੰਨੀ ਸ਼ਾਨਦਾਰ ਹੈ ਕਿ ਉਹ ਕਹਿੰਦੇ ਜੀ ਸਾਨੂੰ ਕੋਈ ਸਫ਼ਰ ਦਾ ਪਤਾ ਹੀ ਨਹੀਂ ਲੱਗਿਆ, ਉਦੋਂ
1: ਜੀ
0: ਪਹਿਲਾਂ ਚਿਕ ਝਾੜਾ ਪਾ ਰਹੇ ਸੀ ਜੀ, ਗਰਮੀ ਲੱਗ ਰਹੀ ਹੈ, ਹੋ ਰਿਹਾ ਬਾਹ ਹੋ ਰਿਹਾ, ਕਹਿੰਦਾ ਕਿਸੇ ਨੂੰ ਕੁਛ ਨਹੀਂ ਹੋਇਆ, ਆਰਾਮ ਨਾਲ ਬੈਠੇ ਰਹੇ,
1: ਜੀ
0: ਅਲੱਗ ਦੁਨੀਆ ਜੀ
1: ਜੀ
0: ਜਿਹੜੇ ਆ ਉਹ ਪਹੁੰਚ ਗਏ।
1: ਪਹੁੰਚ ਗਏ ਜੀ
0: ਇਹਨਾਂ ਦੇ ਵਿੱਚ ਜਿਹੜੀ ਹੈ ਪਾਵਰ ਆ,
1: ਜੀ
0: ਤੇ ਜਿਹੜੀਆਂ ਨੇ ਬੁੱਕਸ ਦੀ ਜਦੋਂ ਆਪਾਂ ਲਿਖਣ ਦੀ ਗੱਲ ਕਰਦੇ ਹਾਂ ਤਾਂ ਉਹ ਇੱਕ ਵੱਖਰਾ ਆਯਾਮ ਆ ਜਾਂਦਾ, ਕਿਉਂਕਿ ਅਸੀਂ ਅੱਜ ਇਹਦੇ ਉੱਤੇ ਲਾਇਬ੍ਰੇਰੀ ਦੇ ਉੱਤੇ ਖਾਸ ਤੌਰ ਤੇ ਇਹਦਾ ਜ਼ਿਕਰ ਕਰ ਰਹੇ ਹਾਂ। ਦੇਖੋ ਇੱਕ ਇਨਸਾਈਕਲੋਪੀਡੀਆ ਬ੍ਰਿਟੈਨਿਕਾ ਦਾ, ਉਹ ਬੜਾ ਪਾਪੂਲਰ ਰਿਹਾ, ਮੈਨੂੰ ਬਹੁਤ ਵਧੀਆ ਲੱਗਦਾ ਰਿਹਾ, ਪਰ ਉਹਨੂੰ ਖਰੀਦਣ ਦੀ ਕਪੈਸਿਟੀ ਸਾਡੀ ਉਦੋਂ ਨਹੀਂ ਸੀ, ਪਰ ਜਦੋਂ ਤੱਕ ਸਾਡੀ ਖਰੀਦਣ ਦੀ ਕਪੈਸਿਟੀ ਹੋਈ ਉਦੋਂ ਤੱਕ ਉਹ ਛਪਣਾ ਹੀ ਬੰਦ ਹੋ ਗਿਆ, ਤੇ ਹੁਣ ਉਹ ਟੋਟਲੀ ਡਿਜੀਟਲ ਫਾਰਮ ਚ ਛਾਪਦੇ ਆ, ਬੁੱਕ ਫਾਰਮ ਚ ਨਹੀਂ ਛਾਪਦੇ, ਬੁੱਕ ਪ੍ਰਿੰਟਿੰਗ ਉਹਨਾਂ ਨੇ ਬੰਦ ਹੀ ਕਰਤੀ ਉਹਦੀ। ਲਗਭਗ ਜੇ ਮੈਂ ਗਲਤ ਨਾ ਹੋਵਾਂ ਤਾਂ 28 ਵੋਲਿਊਮ ਨੇ ਉਹਦੇ, ਬਹੁਤ ਵੱਡੇ ਵੱਡੇ, ਤੇ ਜਿਹੜੀ ਉਹ ਵੱਡੀਆਂ ਦੋ ਅਲਮਾਰੀਆਂ ਲਗਭਗ ਭਰ ਜਾਂਦੀਆਂ ਉਹਦਾ ਨਾਲ ਹੀ, ਤੇ ਦੋ ਜਿਹੜੇ ਵੋਲਿਊਮ ਆ ਉਹ ਤਾਂ ਸਿਰਫ ਇੰਡੈਕਸ ਹੀ ਦੱਸਦੇ ਆ ਵੀ ਕਿਹੜੀ ਕਿਹੜੀ ਚੀਜ਼ ਕਿੱਥੇ ਆ। ਉਹ ਬਹੁਤ ਮੈਨੂੰ ਬਹੁਤ ਕਮਾਲ ਦੀ ਕਿਤਾਬ ਲੱਗਦੀ ਰਹੀ ਹਮੇਸ਼ਾ ਹੀ, ਉਹ ਲਾਇਬ੍ਰੇਰੀ ਜਿੱਥੇ ਮੈਂ ਜਾਣਾ ਉਹਨੂੰ ਲੱਭ ਕੇ ਲਿਖਣਾ ਰਿਹਾ, ਠੀਕ ਆ ਭਾਈ ਆਹ ਇਹ ਚੋ ਕੋਈ ਚੀਜ਼ ਦੇਖ ਲਓ, ਕਿਉਂਕਿ ਉਹ ਰੈਂਡਮ ਹੈ ਰੈਫਰ, ਉਹਨੂੰ ਐਂ ਤਾਂ ਹੈ ਨੀ ਵੀ ਆਪਾਂ ਇੱਥੋਂ ਸ਼ੁਰੂ ਕਰਨੀ ਉੱਥੋਂ ਸ਼ੁਰੂ ਕਰਨੀ, ਜਿਹੜਾ ਮਰਜ਼ੀ ਪੰਨਾ ਖੋਲ ਲਓ ਜਾਂ ਸਪੈਸੀਫਿਕਲੀ ਤੁਹਾਨੂੰ ਕੋਈ ਜਾਣਕਾਰੀ ਚਾਹੀਦੀ ਹੈ ਫਿਰ ਤਾਂ ਉਹ ਹੈਗਾ ਹੀ ਹੈਗਾ ਇਨਸਾਈਕਲੋਪੀਡੀਆ। ਪੰਜਾਬੀ ਦੇ ਵਿੱਚ ਇਹ ਕੰਮ ਜਿਹੜਾ ਹੈ ਨਾ ਬਹੁਤ ਕਮਾਲ ਦਾ ਇਹ ਕੀਤਾ ਉਹਨਾਂ ਨੇ, ਆਪਣੇ ਮਹਾਨ ਕੋਸ਼ ਲਿਖਿਆ ਭਾਈ ਕਾਨ ਸਿੰਘ ਨਾਭਾ ਜੀ ਨੇ, ਉਹ ਉਹਨਾਂ ਦੀ ਕੱਲੀ ਕਿਤਾਬ ਜਿਹੜੇ ਕੱਲੀ ਕਿਤਾਬ, ਤੇ ਉਹ ਮਤਲਬ ਅੱਜ ਤੱਕ ਵੀ ਉਸ ਪੱਧਰ ਦਾ ਕੰਮ ਜਿਹੜਾ ਉਹ ਦੇਖਣ ਨੂੰ ਨਹੀਂ ਮਿਲ ਰਿਹਾ। ਆਪਾਂ ਯੂਨੀਵਰਸਿਟੀਆਂ ਵੀ ਨੇ ਔਰ ਯੂਨੀਵਰਸਿਟੀਆਂ ਦੇ ਵਿੱਚ ਖੋਜ ਕਾਰਜ ਵੀ ਹੋ ਰਹੇ, ਬੜਾ ਕੁਛ ਹੋ ਰਿਹਾ, ਬਹੁਤ ਜ਼ਿਆਦਾ ਤੇ ਕੰਮ ਵੀ ਹੋ ਰਿਹਾ, ਬਟ ਜਿਹੜਾ ਉਹ ਵਨ ਮੈਨ ਆਰਮੀ ਵਾਲਾ ਕੰਮ ਜਿਹੜਾ ਕੀਤਾ ਨਾ ਉਹਨਾਂ ਨੇ
1: ਜੀ,
0: ਉਹ ਕਮਾਲ ਹੈ, ਬੰਦਾ ਹੈਰਾਨ ਹੁੰਦਾ ਸੋਚ ਕੇ ਕਿ ਜੇ ਉਹ ਕਵਿਤਾ ਦੀ ਗੱਲ ਕਰ ਰਹੇ ਹੈ, ਕਵਿਤਾਵਾਂ ਦੀ ਗੱਲ ਕਰ ਰਹੇ ਹੈ, ਪਿੰਗਲ ਰੂਲਸ ਦੀ ਗੱਲ ਕਰ ਰਹੇ ਹੈ, ਉਹਦੇ ਰੂਲਸ ਨੂੰ ਉਹਨਾਂ ਨੇ ਪਰੋਇਆ, ਜਿਵੇਂ ਮਾਲਾ ਦੀ ਪਰੋਈ ਜਾਂਦੀ ਹੈ ਮੋਤੀ ਦੇ ਬਣ ਕੇ, ਉਹ ਐ ਪਰੋਏ ਹੋਏ ਆ। ਜੇ ਉਹ ਜੜੀ ਬੂਟੀਆਂ ਦੀ ਗੱਲ ਕਰਦੇ ਆ ਉਹਦੇ ਵਿੱਚ ਹਨੇਰੀ ਪੂਰੀ ਲਿਆਉਂਦੇ ਆ, ਜੇ ਉਹ ਜਿਵੇਂ ਹੁਣ ਗੁਰਬਾਣੀ ਦੇ ਵਿੱਚ ਸੰਖਿਆਵਾਂ ਦਾ ਜ਼ਿਕਰ ਆਉਂਦਾ ਤਾਂ ਉਹ ਸੰਖਿਆਵਾਂ ਦੀ ਗੱਲ ਕਰਦੇ ਆ, ਉਹ ਵੀ ਐਨ ਪੂਰੇ ਕਪਾੜ ਖੋਲਣ ਵਾਲਾ ਕੰਮ ਹੁੰਦਾ ਉਹਨਾਂ ਦਾ, ਬਹੁਤ ਕਮਾਲ ਆ। ਉਹ ਕਹਿੰਦੇ ਲਾਇਬ੍ਰੇਰੀ ਵਾਲਾ ਕੰਮ ਹੀ ਆ ਉਹ, ਇੱਕ ਕਿਤਾਬ ਦਾ ਹੀ ਇੱਕ ਤਰ੍ਹਾਂ ਦਾ ਦੇਖਿਆ ਜਾਵੇ ਜੀ, ਜਾਂ ਰੈਫਰੈਂਸ ਬੁੱਕ ਦੇਖੀ ਜਾ ਸਕਦੀ ਹੈ
1: ਜੀ।
0: ਸੋ ਇਹ ਜੀ ਜੀ
1: ਜੀ ਸ਼ਮੀ ਜੀ, ਆਪਣੇ ਨਾਲ ਤੁਸੀਂ ਗੁਰੂ ਨਗਰੀ ਦੀ ਗੱਲ ਕੀਤੀ ਹੈ, ਤੇ ਗੁਰੂ ਨਗਰੀ ਤੋਂ ਹੀ ਆਪਣੇ ਨਾਲ ਬਾਕਮਾਲ ਸ਼ਖਸੀਅਤ

0: ਹਾਂ ਜੀ, ਜਿੰਨੇ ਵੀ ਦੇਸ਼ ਵਿਦੇਸ਼ ਤੋਂ ਦੁਆਬਾ ਰੇਡੀਓ ਨੂੰ ਸਾਡੇ ਦੋਸਤ ਸੁਣ ਰਹੇ ਆ,
1: ਜੀ
0: ਸਾਰਿਆਂ ਨੂੰ ਗੁਰੂ ਨਗਰੀ ਤੋਂ ਮੇਰੇ ਵੱਲੋਂ ਨਮਸਕਾਰ ਤੇ ਆਦਾਬ।
1: ਅਦਾਬ ਜੀ, ਜੀ ਆਨੂੰ ਜੀ, ਕਿਵੇਂ ਫੀਲ ਹੁੰਦਾ ਹੈ ਦੀਪ ਦਵਿੰਦਰ ਜੀ? ਅੱਜ ਲਾਇਬ੍ਰੇਰੀ ਦਿਵਸ ਵੀ ਹੈ ਤੇ ਕਿਤਾਬਾਂ ਦੀ ਦੁਨੀਆ ਦੀ ਗੱਲ ਹੋ ਰਹੀ ਹੈ, ਤੁਸੀਂ ਤਾਂ ਬਾਖੂਬੀ ਉਹਦੇ ਵਿੱਚ ਪੂਰੇ ਗੜੁੱਚ ਕਹਿ ਸਕਦੇ ਹੋ, ਤੇ ਕੀ ਕਹਿਣਾ ਚਾਹੋਗੇ ਅੱਜ ਦੇ ਇਸ ਵਿਸ਼ੇ ਦੇ ਉੱਤੇ?
0: ਸਾਡੇ ਇਨਕਲਾਬੀ ਸ਼ਾਇਰ ਰਵਿੰਦਰ ਸਹਿਰਾਵ ਹੋਰਾਂ ਦੀ ਇੱਕ ਨਜ਼ਮ ਦੀਆਂ ਦੋ ਲਾਈਨਾਂ ਨੇ
1: ਜੀ,
0: ਕਿ ਅਸੀਂ ਵੀ ਸ਼ਾਇਦ ਆਪਣੇ ਹਿੱਸੇ ਦੀ ਜ਼ਿੰਦਗੀ ਕੀੜਿਆਂ ਵਾਂਗ ਰੀਂਗ ਰੀਂਗ ਕੇ ਕਰਦੇ ਬਸਰ,
1: ਕਿਆ ਬਾਤ ਹੈ ਜੀ,
0: ਸਾਨੂੰ ਸੋਝੀ ਨਾ ਹੁੰਦੀ ਸੰਘਰਸ਼ਾਂ ਅਤੇ ਟੱਕਰਾਂ ਦੀ, ਜੇ ਸਾਡੇ ਕੋਲ ਨਾ ਹੁੰਦੀ ਲੋ ਅੱਖਰਾਂ ਦੀ।
1: ਵਾਹ ਜੀ ਵਾਹ ਜੀ,
2: ਬਹੁਤ ਹੀ ਖੂਬ ਜੀ, ਕਿਆ ਬਾਤ।
0: ਜਿਹੜੀ ਇਹ ਸ਼ਬਦ ਦੀ ਲੋ ਹੈ, ਜਿਹੜੀ ਹਰਫਾਂ ਦੀ ਲੋ ਹੈ
1: ਜੀ
0: ਸਾਡੇ ਕੋਲ, ਇਹ ਸਾਨੂੰ ਭਾਰਤ ਭਾਜੀ ਜੀਵਨ ਜਾਚ ਸਿਖਾਉਂਦੀ ਹੈ।
1: ਬਿਲਕੁਲ,
0: ਜੇ ਅੱਜ ਅਸੀਂ ਇੰਨੀਆਂ ਪਿਆਰੀਆਂ ਗੱਲਾਂ ਕਰ ਰਹੇ ਹਾਂ
1: ਜੀ,
0: ਜੇ ਅੱਜ ਅਸੀਂ ਇੰਨੀਆਂ ਸਿਆਣੀਆਂ ਗੱਲਾਂ ਕਰ ਰਹੇ ਹਾਂ
1: ਜੀ,
0: ਜੇ ਅੱਜ ਅਸੀਂ ਇੰਨੀ ਵਿਧਵਤਾ ਭਰਪੂਰ ਜਿਹੜੇ ਸੰਵਾਦ ਆ ਉਹ ਰਚਾ ਰਹੇ ਹਾਂ
1: ਜੀ,
0: ਇਹਦੇ ਪਿੱਛੇ ਨਿਰਸੰਦੇਹ ਜਿਹੜਾ ਕਾਰਨ ਹੈ ਉਹ ਇਹ ਹੈ ਕਿ ਜਿਹੜੀ ਕਿਤਾਬ ਸਾਡੇ ਕੋਲ ਹੈ ਗੁਰੂ ਬਾਬਿਆਂ ਦੇ ਉਸ ਕਥਨ ਦੇ ਮੁਤਾਬਕ ਕਿ ਪੋਥੀ ਪਰਮੇਸ਼ਰ ਕਾ ਥਾਨ
1: ਜੀ,
0: ਜਿਹਨੂੰ ਸ਼ਬਦ ਨੂੰ ਰੱਬ ਦਾ ਰੂਪ ਸਾਡੇ ਗੁਰੂਆਂ ਨੇ ਮੰਨਿਆ
1: ਜੀ,
0: ਅਸੀਂ ਉਸ ਸ਼ਬਦ ਨੂੰ ਨਮਸਕਾਰ ਕਰਦੇ ਹਾਂ,
1: ਜੀ
0: ਉਸ ਸ਼ਬਦ ਕੋਲੋਂ ਸੇਧ ਲੈਂਦੇ ਹਾਂ, ਉਹੀ ਸ਼ਬਦ ਸਾਨੂੰ ਜਿਹੜਾ ਉਹ ਸੰਵਾਦ ਰਚਾਉਣ ਦੇ ਵਿੱਚ ਸਾਡੇ ਨਾਲ ਸਹਾਈ ਹੁੰਦਾ। ਜਿਹੜੀ ਅੱਜ ਆਪਾਂ ਹਨਾ ਅੱਜ ਸਾਡਾ ਆਪਾਂ ਲਾਇਬ੍ਰੇਰੀ ਦਿਵਸ ਮਨਾ ਰਹੇ ਹਾਂ, ਆਪਾਂ ਕਿਤਾਬਾਂ ਦਾ ਦਿਨ ਮਨਾ ਰਹੇ ਹਾਂ, ਕਿਤਾਬਾਂ ਦੀ ਮਹਿਫਲ ਦਾ ਦਿਨ ਮਨਾ ਰਹੇ ਹਾਂ, ਕਿਤਾਬਾਂ ਦੇ ਪਰਿਵਾਰ ਦਾ ਦਿਨ ਮਨਾ ਰਹੇ ਹਾਂ।
1: ਬਿਲਕੁਲ,
0: ਉਹਨਾਂ ਪੁਸਤਕਾਂ ਨੇ ਦੁਨੀਆਂ ਨੂੰ ਜਿਹੜਾ ਉਹਨਾਂ ਦੀ ਦੁਨੀਆਂ ਭਰ ਦੀ ਵਿਆਕਰਨ ਨੂੰ ਜਿਹੜਾ ਆਪਣੀ ਬੁੱਕਲ ਚ ਜਿਹੜਾ ਸਮੇਟ ਕੇ
1: ਰੱਖਿਆ ਹੋਇਆ ਜੀ। ਬਿਲਕੁਲ ਹੈ ਜੀ,
0: ਮੈਂ ਉਦੋਂ ਦਾ ਹੀ ਸੁਣ ਰਿਹਾ ਭਾਰਤ ਭਾਜੀ ਕਿ ਸੰਮੀ ਭਾਜੀ ਦੀਆਂ ਬੜੀਆਂ ਮੁੱਲਵਾਨ ਗੱਲਾਂ, ਤੁਹਾਡੀਆਂ ਬੜੀਆਂ ਮੁੱਲਵਾਨ ਟਿੱਪਣੀਆਂ, ਤੇ ਖਾਸ ਕਰਕੇ ਸਾਡੇ ਜਿਹੜੇ ਸਰੋਤੇ ਜਿਹੜੇ ਆ ਉਹ ਅੱਜ ਦੀ ਇਸ ਪਲੇਟਫਾਰਮ ਤੋਂ ਜਿਹੜੀ ਨਿੱਕੀ ਮੋਟੀ ਚਰਚਾ ਦੇ ਨਾਲ ਵਿੱਚ ਹਿੱਸਾ ਲੈ ਰਹੇ
1: ਜੀ।
0: ਦੇਖੋ, ਕੁਛ ਗੱਲਾਂ, ਕੁਛ ਚੀਜ਼ਾਂ, ਕੁਝ ਵਸਤਾਂ ਇੰਨੀਆਂ ਯਾਦ ਕਿਉਂ ਰਹਿੰਦੀਆਂ ਨੇ
1: ਜੀ?
0: ਸਾਡੇ ਕੋਲ ਸਮੀ ਭਾਜੀ ਮੇਰੇ ਨਾਲ ਸਹਿਮਤ ਹੋਣਗੇ
1: ਜੀ
0: ਕਿ ਸਾਡੇ ਕੋਲ ਬਹੁਤ ਮੁੱਲਵਾਨ, ਜਿਹਨੂੰ ਪੂਰੀ ਦੁਨੀਆਂ ਚ ਸਭ ਤੋਂ ਵੱਧ ਸਰਾਇਆ ਗਿਆ ਉਹ ਪੁਸਤਕ ਹੈ ਮੇਰਾ ਦਾਗਿਸਤਾਨ।
1: ਦਾਗਿਸਤਾਨ ਰਸ਼ੀਅਨ
2: ਲਿਟਰੇਚਰ,
0: ਰਸ਼ੀਅਨ ਲਿਟਰੇਚਰ ਹੈ
1: ਜੀ।
0: ਤੇ ਲੇਕਿਨ ਅਸੀਂ ਤਾਂ ਜਾਣਦੇ ਹਾਂ ਭਾਰਤ ਭਾਜੀ
1: ਜੀ,
0: ਅਸੀਂ ਤਾਂ ਜਾਣਦੇ ਹਾਂ ਮੇਰੇ ਦਾਗਿਸਤਾਨ ਨੂੰ, ਕਿਉਂਕਿ ਜੇ ਕਿਤੇ ਸਾਡੇ ਅੰਮ੍ਰਿਤਸਰ ਸ਼ਹਿਰ ਦੀ ਬੁੱਕਲ ਚ ਵਸੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਸ ਵੇਲੇ ਦੇ ਹੈਡ ਆਫ ਦੀ ਡਿਪਾਰਟਮੈਂਟ
1: ਜੀ,
0: ਪੰਜਾਬੀ ਵਿਭਾਗ ਦੇ ਮੁਖੀ ਡਾਕਟਰ ਗੁਰਬਖਸ਼ ਸਿੰਘ ਫਰੈਂਕ
1: ਜੀ,
0: ਜੇ ਉਸ ਕਿਤਾਬ ਦਾ ਅਨੁਵਾਦ ਪੰਜਾਬੀ ਚ ਨਾ ਕਰਦੇ ਤੇ ਇਹ ਜਿਹੜਾ ਅਸੀਂ ਦੁਨੀਆਂ ਭਰ ਚ ਭਰ ਦੀ ਮੈਂ ਗੱਲ ਕਰ ਰਿਹਾ ਵਾਂ, ਇਹ ਬਿਲਕੁਲ ਨਾ ਮੈਂ ਕਰਦਾ।
1: ਬਿਲਕੁਲ ਹੈ,
0: ਕਿਉਂਕਿ ਜਿਹੜੀ ਮੇਰੀ ਭਾਸ਼ਾ ਚ ਜਦੋਂ ਅਨੁਵਾਦ ਹੋਇਆ, ਮੇਰੀ ਮਾਤ ਭਾਸ਼ਾ ਸਾਡੀ ਚ ਜਦੋਂ ਉਹਦਾ ਅਨੁਵਾਦ ਹੋਇਆ ਮਿਲਦਾ, ਤੇ ਫਿਰ ਆਪਾਂ ਉਹਨੂੰ ਦੁਨੀਆਂ ਭਰ ਦੇ ਜਿਹੜੇ ਸਾਹਿਤ ਦੇ ਹਾਣ ਦੀ ਗੱਲ ਕਰਦੇ ਹਾਂ, ਆਪਾਂ ਮੇਰੇ ਦਾਗਿਸਤਾਨ ਦੀ ਜਿਹੜੀ ਹੈ ਨਾ ਆਪਾਂ ਗੱਲ
1: ਕਰਦੇ ਹਾਂ ਜੀ।
0: ਇਹ ਸਾਡੇ ਕੋਲ ਅਧਾਰਾਂ ਨੇ, ਇਹ ਸਾਡੇ ਕੋਲ ਬੜੀਆਂ ਮੁੱਲਵਾਨ ਗੱਲਾਂ ਨੇ, ਜਿਹਦੇ ਕਰਕੇ ਆਪਾਂ ਜਿਹੜੀ ਇਹ ਚਰਚਾ ਵਾ ਕਿਤਾਬਾਂ ਦੀ ਜਿਹੜਾ ਵਾ ਕਿਤਾਬਾਂ ਦੀ ਦੁਨੀਆਂ ਨਾਲ ਜਿਹੜਾ ਉਹ ਜੁੜ ਕੇ ਰਹਿੰਦੇ ਹਾਂ
1: ਜੀ।
0: ਅਸੀਂ ਜਦੋਂ ਵਾਰਿਸ ਸ਼ਾਹ ਹੋਰਾਂ ਨੂੰ ਯਾਦ ਕਰਦੇ ਹਾਂ
1: ਜੀ,
0: ਤੇ ਵਾਰਿਸ ਸ਼ਾਹ ਨੂੰ ਐਜ਼ ਏ ਮੈਨ ਕਰਕੇ ਨਹੀਂ ਹੈ, ਆਪਾਂ ਵਾਰਿਸ ਸ਼ਾਹ ਨੂੰ ਉਹਨਾਂ ਦੀ ਲਿਖਤ ਕਰਕੇ, ਉਹਨਾਂ ਦੀ ਰਿਜੀ ਹੀਰ ਕਰਕੇ ਆਪਾਂ ਉਹਨਾਂ ਨੂੰ ਯਾਦ ਕਰਦੇ।
1: ਬਿਲਕੁਲ ਜੀ,
0: ਆਪਾਂ ਅੱਜ ਵੀ ਜਿਹੜੀ ਹੀਰ ਹੈ ਉਹ ਕਿੰਨੀ ਸਦੀਆਂ ਪੁਰਾਣੀ ਉਹਨਾਂ ਦੀ ਲਿਖਤ ਹੈ, ਉਹ ਜਦੋਂ ਉਹਦਾ ਪੰਜਾਬੀ ਚ ਅਨੁਵਾਦ ਹੋਇਆ, ਖਾਸ ਕਰਕੇ ਜਦੋਂ ਉਹਦਾ ਗੁਰਮੁਖੀ ਚ ਅਨੁਵਾਦ ਹੁੰਦਾ ਹੈ
1: ਜੀ,
0: ਤੇ ਉਹ ਉਦੋਂ ਸਾਨੂੰ ਸਮਝ ਲੱਗਦੀ ਹੈ ਕਿ ਸਾਡੇ ਬਾਬੇ ਇੰਨੀਆਂ ਕਮਾਲ ਦੀਆਂ ਗੱਲਾਂ ਲਿਖਦੇ ਸੀਗੇ।
1: ਬਿਲਕੁਲ,
0: ਉਹ ਸਿਰਫ ਉੱਥੇ ਉਹਨਾਂ ਦੇ ਇਸ਼ਕ ਦੀ ਗੱਲ ਨਹੀਂ ਕਰਦੇ
1: ਜੀ,
0: ਉਹਦੇ ਵਿੱਚ ਇੰਨੀਆਂ ਜੀਵਨ ਜਾਂਚ ਦੀਆਂ ਜਿਹੜੀਆਂ ਬਹੁ ਮੁੱਲੀਆਂ ਕਦਰਾਂ ਕੀਮਤਾਂ ਨੇ ਉਹ ਇੰਨੀ ਬਰੀਕ ਬਾਨੀ ਦੇ ਨਾਲ ਉਹਦੀ ਚਰਚਾ ਕਰਦੇ ਆ ਕਿ ਅਸੀਂ ਕਈ ਵਾਰੀ ਹੈਰਾਨ ਰਹਿ ਜਾਂਦੇ ਹਾਂ ਕਿ ਅੱਜ ਜਦੋਂ ਸਾਡੇ ਬੱਚੇ ਦੁਨੀਆਂ ਭਰ ਦੇ ਵੱਡੇ ਜਿਹੜੇ ਅਦਾਰੇ ਨੇ, ਵਿਦਿਅਕ ਅਦਾਰੇ, ਉੱਥੋਂ ਜਾ ਕੇ ਪੜ੍ਹਨ ਜਾਂਦੇ ਆ, ਅਸੀਂ ਮਾਣ ਨਾਲ ਕਹਿੰਦੇ ਹਾਂ ਕਿ ਸਾਡਾ ਬੱਚਾ ਜਿਹੜਾ ਵਾ

0: ਉਹ ਫਲਾਣੇ ਦੇਸ਼ ਦੀ ਫਲਾਣੀ ਯੂਨੀਵਰਸਿਟੀ ਤੋਂ ਜਿਹੜੀ ਹੈ ਉਹ ਉੱਥੇ PhD ਕਰਨ ਗਿਆ,
1: ਜੀ
0: ਉੱਥੇ ਅਗਲਾ ਖੋਜ ਕਾਰਜ ਕਰਨ ਗਿਆ, ਉਹ
1: ਜੀ
0: ਅਗਲੀਆਂ ਪੜ੍ਹਾਈਆਂ ਕਰਨ ਗਿਆ। ਪਰ ਸਾਡੇ ਉਹ ਜਿਹੜੇ ਪੁਰਖੇ ਹੈ
1: ਜੀ
0: ਉਹਨਾਂ ਨੇ ਕਿੱਥੇ ਪੜ੍ਹਾਈਆਂ ਕੀਤੀਆਂ ਸੀਗੀਆਂ,
1: ਜੀ
0: ਉਹਨਾਂ ਨੇ ਕਿੱਥੇ ਬਹਿ ਕੇ ਗੱਲਾਂ ਕੀਤੀਆਂ
1: ਜੀ
0: ਸੀਗੀਆਂ ਕਿ ਉਹਨਾਂ ਨੇ ਇਹ ਤੱਥ ਕੱਢ ਕੇ ਦਿੱਤੇ। ਅੱਜ
1: ਜੀ
0: ਜਦੋਂ ਅਸੀਂ ਗੁਰੂ ਨਾਨਕ ਸਾਹਿਬ ਨੂੰ ਪੜ੍ਹਦੇ ਹਾਂ ਉਹਨਾਂ ਦਾ ਉਹ ਵੱਡਾ ਸਲੋਗਨ ਪੜ੍ਹਦੇ ਹਾਂ
1: ਜੀ
0: ਕਿ ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ,
1: ਜੀ
0: ਨਾਨਕ ਤਿੰਨ ਕੇ ਸੰਗ ਸਾਥ, ਵੱਡਿਆਂ ਸਿਉ ਕਿਆਰੀ।
1: ਵਾਹ ਜੀ
0: ਉਹ ਦੁਨੀਆਂ ਭਰ ਦੀ ਜਿਹੜੀ ਜਦੋਂ ਆਪਾਂ ਦੇਖਦੇ ਹਾਂ ਕਿ ਜਿਹੜੀ ਊਚ ਨੀਚ ਦੀ ਜਾਤ ਪਾਤ ਦੀ ਜਿਹੜੀ ਗੱਲ ਹੈ ਉਹ ਉਸ ਸਦੀ ਚ ਵੀ ਗੁਰੂ ਨਾਨਕ ਸਾਹਿਬ ਜਿਹੜੇ ਆ ਜਿਹੜੀ ਗੱਲ ਕਰਕੇ ਗਏ ਆ ਉਹ ਅੱਜ ਵੀ ਓਨਾ ਹੀ ਅਰਥ ਰੱਖਦੀ ਹੈ ਸਾਡੇ ਲਈ।
1: ਬਿਲਕੁਲ ਹੈ ਜੀ,
0: ਇਹ ਕਿਤਾਬਾਂ ਇਹ ਪੁਸਤਕਾਂ ਇਹ ਸਾਡੇ ਲਈ, ਕਿਉਂਕਿ ਗੁਰਬਾਣੀ ਕਹਿੰਦੀ ਆ ਪਿਓ ਦਾਦੇ ਦਾ ਬੋਲ ਡਿੱਠਾ ਖਜ਼ਾਨਾ ਤਾਂ ਮੇਰੇ ਮਨ ਪਿਆਰਾ ਨਦਾਨਾ। ਭਾਰਤ ਸਾਹਿਬ ਜੇ ਅੱਜ ਮੈਂ ਚਾਰ ਗੱਲਾਂ ਕਰਨ ਜੋਗਾ, ਜੇ ਮੈਂ ਚਾਰ ਸ਼ਬਦ ਝਰੀਟਣ ਜੋਗਾ
1: ਜੀ,
0: ਤੇ ਮੈਂ ਸਮਝਦਾ ਕਿ ਇਹਦੇ ਪਿੱਛੇ ਸਭ ਤੋਂ ਵੱਡਾ ਉਹਨਾਂ ਕਿਤਾਬਾਂ ਦਾ ਹੱਥ ਹੈ ਜਿਹੜੀਆਂ ਮੇਰੇ ਬਾਪ ਨੇ ਲਿਆ ਕੇ ਤੇ ਸਾਡੇ ਸੁਫੇ ਦੀ ਗੀਚੀ ਤੇ ਲਿਆ ਕੇ ਧਰੀਆਂ, ਜਿਹਨੂੰ ਅਸੀਂ ਬਚਪਨ ਚ ਪੜ੍ਹਦੇ ਰਹੇ, ਜਿੱਥੋਂ ਅਸੀਂ ਆਪਣੀ ਮਾਂ ਕੋਲੋਂ ਉਹ ਨਾਵਲ ਜਸਵੰਤ ਸਿੰਘ ਕਮਲ ਹੋਰਾਂ ਦੇ, ਕੌਣ ਸਿੰਘ ਸੀਤਲ ਹੋਰਾਂ ਦੇ, ਨਾਨਕ ਸਿੰਘ ਹੋਰਾਂ ਦੇ ਨਾਵਲ ਜਿਹੜੇ ਆ ਉਹ ਕਿਸੇ ਜਨਮ ਸਾਖੀ ਵਾਂਗ ਸੁਣਦੇ ਰਹੇ। ਉਹ ਗੱਲਾਂ ਅੱਜ ਵੀ ਜਿਹਨ ਦੇ ਵਿੱਚ ਜਿਹੜੀਆਂ ਅਸੀਂ ਬਚਪਨ ਚ ਸੁਣੀਆਂ ਉਹ ਅੱਜ ਵੀ ਜਿਉਂਦਾ ਤਿਉਂ ਨੇ। ਕਿਤਾਬਾਂ ਸਾਨੂੰ ਜਿਹੜੀ ਸਕੂਲੀ ਵਿੱਦਿਆ ਉਹ ਸਾਨੂੰ ਕਮਾਉਣ ਯੋਗ ਬਹੁਤ ਬਣਾ ਸਕਦੀ ਹੈ
1: ਜੀ,
0: ਉਹ ਸਾਨੂੰ ਵਧੀਆ ਅਦਾਰਿਆਂ ਦੇ ਵਿੱਚ ਸਾਨੂੰ ਰੁਜ਼ਗਾਰ ਦਵਾ ਸਕਦੀ ਹੈ
1: ਜੀ,
0: ਲੇਕਿਨ ਜਿਹੜੀਆਂ ਪੁਸਤਕਾਂ ਗਿਆਨ ਦਾ ਸਾਧਨ ਬਣਦੀਆਂ ਨੇ, ਧਿਆਨ ਦਾ ਸਾਧਨ ਬਣਦੀਆਂ ਨੇ, ਵਿਗਿਆਨ ਦਾ ਸਾਧਨ ਬਣਦੀਆਂ ਨੇ
1: ਜੀ,
0: ਉਹ ਪੁਸਤਕਾਂ ਤੁਹਾਨੂੰ ਤਾ ਉਮਰ ਉਹ ਗਿਆਨ ਬਖਸ਼ ਕੇ ਰੱਖਦੀਆਂ
1: ਜੀ।
0: ਤੁਸੀਂ ਹਜ਼ਾਰ ਬੰਦੇ ਚ ਖਲੋ ਕੇ ਵੀ ਗੱਲ ਕਰਦੇ ਹੋ ਤੇ ਤੁਹਾਡੇ ਪਿੱਛੇ ਆਪਣੇ ਆਪ ਜਿਹੜੀਆਂ ਪੁਸਤਕਾਂ ਨੇ ਉਹਨਾਂ ਦੇ ਪੱਲੇ ਪੰਨੇ ਪਲਟਦੇ ਜਾਂਦੇ ਨੇ
1: ਜੀ,
0: ਪੰਨਾ ਦਰ ਪੰਨਾ ਤੁਸੀਂ ਬੋਲਦੇ ਗਾਂਹ ਤੁਰਦੇ ਹੋ ਤੇ ਕਿਤਾਬਾਂ ਤੁਹਾਨੂੰ ਕਿਤੇ ਵੀ ਜਿਹੜੀਆਂ ਨੇ ਉਹ ਥਿੜਕਣ ਨਹੀਂ ਦਿੰਦੀਆਂ, ਸ਼ਬਦ ਤੁਹਾਡੀ ਜ਼ੁਬਾਨ ਤੇ ਜਿਹੜੇ ਆ ਉਹ ਮੋਰਨੀ ਵਾਂਗੂ ਪਹਿਲਾਂ ਪਾਉਂਦੇ ਨੇ।
1: ਬਿਲਕੁਲ ਹੈ ਜੀ, ਕੀ ਬਾਤ ਹੈ ਜੀ,
2: ਵਾਹ ਜੀ ਵਾਹ
0: ਜੀ ਸਮੀ ਭਾਜੀ
1: ਜੀ,
2: ਕੋਈ ਸ਼ੱਕ ਨੀ ਜੀ, ਇਹ ਤੇ ਵਾਕਈ ਕਹਿ ਲੋ ਵੀ ਤੁਸੀਂ ਇੱਕ ਤਰ੍ਹਾਂ ਨਾਲ ਗਾਗਰ ਤੇ ਸਾਗਰ ਭਰ ਦਿੱਤੀ ਏ
1: ਜੀ,
2: ਇਹ ਸਾਰਥਕ ਜਿਹੜੀ ਚਰਚਾ ਜਿਹੜੀ ਹੈ ਬਣ ਗਈ ਹੈ,
1: ਬਣ ਗਈ ਹੈ ਜੀ, ਬਿਲਕੁਲ ਹੈ ਜੀ।
0: ਪਰ ਅੱਜ ਦੇ 21ਵੀਂ ਸਦੀ ਦੇ ਵਿੱਚ ਜਦੋਂ ਅਸੀਂ ਇਹ ਗੱਲ ਕਰ ਰਹੇ ਹਾਂ, ਜਦੋਂ ਅਸੀਂ ਕਿਤਾਬਾਂ ਦੀ ਗੱਲ ਕਰ ਰਹੇ ਹਾਂ ਤੇ ਸਾਡੇ ਕੋਲ ਕਿਤਾਬ ਨੂੰ ਜਿਹੜੀਆਂ ਦਰਪੇਸ਼ ਚੁਣੌਤੀਆਂ ਪਹਿਲੇ ਦਿਨ ਤੋਂ ਆਈਆਂ
1: ਜੀ,
0: ਉਹ ਅੱਜ ਵੀ ਬੜੀ ਕਿਸਮ ਦੇ ਨਾਲ ਇਹ ਚੁਣੌਤੀਆਂ ਸਾਡੇ ਸਾਹਮਣੇ ਨੇ।
1: ਬਿਲਕੁਲ ਹੈ
0: ਜੀ, ਭਾਰਜ ਭਾਜੀ ਜਿੰਨਾ ਕੁ ਵੇਲਿਆਂ ਚ ਅਸੀਂ ਹਾਈ ਸਕੂਲ ਦੇ ਵਿੱਚ ਪੜ੍ਹਦੇ ਸਾਂ ਇੱਥੇ, ਉਹਨਾਂ ਕੁ ਵੇਲਿਆਂ ਚ ਜਦੋਂ ਆਪਾਂ 85 ਦਾ ਦੌਰ ਦੇਖਦੇ ਹਾਂ, 85 ਦਾ ਦੌਰ ਦੇਖਦੇ ਹਾਂ, ਤੇ ਤੁਸੀਂ ਕਦੀ ਬੱਸ ਚ ਸਫ਼ਰ ਕਰਦੇ ਸੋ ਤੇ ਤੁਸੀਂ ਦੇਖਦੇ ਹੋ ਕਿ ਕੋਈ ਨਾ ਕੋਈ ਬੰਦਾ ਸੀਟ ਤੇ ਬੈਠਾ ਕਿਤਾਬ ਪੜ੍ਹ ਰਿਹਾ, ਛੋਟਾ ਮੋਟਾ ਦੇ ਹੱਥ ਨਾਵਲ ਹੈ, ਕੋਈ ਅਖਬਾਰ ਪੜ੍ਹ ਰਿਹਾ। ਅਖਬਾਰ ਤੁਹਾਡੇ ਕੋਲ ਮੰਗੀ ਜਾਂਦੀ ਸੀਗੀ ਬੱਸ ਦੇ ਵਿੱਚ, ਉਹ ਇੱਕ ਵਰਕਾ ਕਿਸੇ ਕੋਲ ਪਹੁੰਚ ਗਿਆ, ਕਿਸੇ ਕੋਲ ਪਹੁੰਚ ਗਿਆ, ਤੁਸੀਂ ਉਤਰਨ ਲੱਗੇ ਆਪਣੀ ਅਖਬਾਰ ਇਕੱਠੀ ਕਰਦੇ ਹੋ, ਦਵਾ ਦਾ ਅੱਡਾ ਆ ਗਿਆ ਭਾਈ ਮੇਰੇ ਵਰਗੇ ਇਕੱਠੇ ਕਰਕੇ ਦੇ ਦੋ
1: ਜੀ।
0: ਤੁਹਾਡੇ ਘਰਾਂ ਦੇ ਵਿੱਚ ਜਿਹੜੇ ਧਾਰਮਿਕ ਲੋਕ ਸੀਗੇ ਉਹਨਾਂ ਦੇ ਅੰਦਰ ਸੈਲਫਾਂ ਦੇ ਉੱਤੇ ਕਿਤੇ ਗਿਆਨੀ ਕਰਤਾਰ ਸਿੰਘ ਕਲਾਸ ਵਾਲੀਏ ਦਾ ਜੌਹਰ ਖਾਲਸੇ ਵਰਗੀਆਂ ਕਿਤਾਬਾਂ ਪਈਆਂ ਹੁੰਦੀਆਂ
1: ਜੀ,
0: ਉੱਥੇ ਸ਼ਾਹ ਮੁਹੰਮਦ ਦਾ ਕਿਤੇ ਜੰਗ ਦਾ ਮਾ ਕਿੱਸਾ ਸਾਡੇ ਕਿਸੇ ਯੁੱਗ ਦੇ ਵਿੱਚ ਸਾਡੇ ਕੋਲ ਹੁੰਦੇ ਸੀ
1: ਜੀ।
0: ਅੱਜ ਸਮੀ ਭਾਜੀ ਤੇ ਦੋਵੇਂ ਤੁਸੀਂ ਮੇਰੇ ਭਰਾ ਜੇ ਤੇ ਮੈਂ ਬਿਲਡਿੰਗ ਨਾਲ ਜੁੜਿਆ
1: ਜੀ,
0: ਅੱਜ ਵੀ ਜਦੋਂ ਕੋਈ ਸਾਨੂੰ ਐਸਟੀਮੇਟ ਪੁੱਛਦਾ ਕਿ ਘਰ ਤੇ ਕਿੰਨਾ ਖਰਚਾ ਆ ਸਕਦਾ, ਅਸੀਂ ਉਹਨੂੰ ਇੱਕ ਐਸਟੀਮੇਟ, ਉਹ ਫਿਰ ਉਹਦੇ ਚ ਪੁੱਛਦੇ ਆ ਵੀ ਇਹਦੇ ਚ ਕੀ ਪਲੈਨਿੰਗ ਕਰ ਸਕਦੇ ਹਾਂ ਆਪਾਂ, ਸਾਡਾ ਡਰਾਇੰਗ ਰੂਮ ਕਿਸ ਕਿਸਮ ਦਾ ਹੋ ਸਕਦਾ, ਸਾਡੀ ਕਿਚਨ ਕਿਸ ਕਿਸਮ ਦੀ ਹੋ ਸਕਦੀ, ਸਾਡੇ ਹੋਰ ਬਾਕੀ ਦੇ ਸਾਰਾ ਕੁਝ, ਉਹ ਦੁਨੀਆਂ ਭਰ ਦੇ ਵਿੱਚੋਂ ਚੀਜ਼ਾਂ ਖੋਜ ਖੋਜ ਕੇ ਨੈੱਟ ਦੇ ਹਵਾਲੇ ਦੇ ਨਾਲ ਉਹਦੇ ਚ ਫਿੱਟ ਕਰਨ ਦੀ ਕੋਸ਼ਿਸ਼ ਕਰਦੇ ਆ
1: ਕਿ
0: ਘਰ ਅਤ ਆਧੁਨਿਕ ਬਣੇ, ਜਿਹਦੇ ਚ ਹਰ ਸੁੱਖ ਸੁਵਿਧਾ ਹੋਵੇ, ਜਿਹਦੇ ਚ ਦੁਨੀਆਂ ਬਾਹਰ ਦੇ ਹਰ ਬੰਦਾ ਵੇਖਣ ਆਵੇ, ਕਿਉਂਕਿ ਅੱਜ ਕੱਲ ਘਰ ਰਹਿਣ ਨਾਲੋਂ ਘੱਟ ਵਿਖਾਲਣ ਵਾਲਾ ਜਿਹੜਾ ਵਾ
1: ਉਹ
0: ਡਿਸਪਲੇ ਵਰਗਾ ਜ਼ਿਆਦਾ ਹੋ ਦਿਖਾਵੇ ਬਾਜੀ
2: ਜਾਂਦੀ।
0: ਪਰ ਮੈਂ ਇੱਕ ਪ੍ਰੋਜੈਕਟ ਦੇ ਉੱਤੇ ਘੱਟੋ ਘੱਟ ਸਮੇਂ ਭਾਜੀ 1.5 ਸਾਲ ਰਹਿੰਦਾ
1: ਜੀ,
0: ਮੈਂ 1.5 ਸਾਲ ਚ ਘਰ ਉਸਰਦਾ ਦੇਖਦਾ, ਉਹਦੇ ਚ ਹਰ ਤਰ੍ਹਾਂ ਦੀ ਗਤੀਵਿਧੀ ਜਿਹੜੀ ਉਸਰਦੀ ਆ ਉਹਦਾ ਮੈਂ ਮੌਕੇ ਦਾ ਗਵਾਹ ਹੁੰਦਾ
1: ਜੀ।
0: ਪਰ ਮੈਨੂੰ ਬਹੁਤ ਹੈਰਾਨੀ ਹੁੰਦੀ ਹੈ ਜਦੋਂ ਘਰਾਂ ਚ ਰਹਿਣ ਵਾਲੇ ਆਉਂਦੇ ਨੇ, ਜਦੋਂ ਉੱਥੇ ਉਹਨਾਂ ਦੇ ਰਹਿਣ ਬਹਿਣ ਹੋ ਜਾਂਦਾ
1: ਜੀ,
0: ਕੋਈ ਨੁੱਕਰ ਇਹੋ ਜਿਹੀ ਸਾਡੇ ਕੋਲੋਂ ਰਾਖਵੀਂ ਨਹੀਂ ਰੱਖਦੇ ਆਪਾਂ ਯਾਰ ਉੱਥੇ ਕਿਤਾਬਾਂ ਦੇ ਸ਼ੈਲਫ ਜ਼ਰੂਰ ਬਣਾਉਂਦੇ।
1: ਪਹਿਲਾਂ ਹਰ ਘਰ ਦੇ ਵਿੱਚ ਅੰਗੀਠੀ ਰਖਾਉਂਦੇ ਹੁੰਦੇ ਸੀ ਜੀ, ਖਾਸ ਕਰਕੇ
0: ਉਹਦੇ ਤੇ ਤੁਹਾਡੀਆਂ ਕਿਤਾਬਾਂ, ਤੁਹਾਡੇ ਗੁਰਕਾ ਸਾਹਿਬ
1: ਜੀ
0: ਕੁਝ ਨਾ ਕੁਝ ਹੁੰਦੇ ਸੀਗੇ
1: ਜੀ।
0: ਹੁਣ ਹੁਣ ਘਰ ਚ ਬੀਅਰ ਬਾਰ ਤਾਂ ਆਰਾਮ ਨਾਲ ਆਪਾਂ ਡਿਜ਼ਾਇਨ ਕਰਾਉਂਦੇ ਹਾਂ ਸਾਡੇ
1: ਜੀ
0: ਘਰ ਚ ਜਾਂ ਡਰਾਇੰਗ ਰੂਮ ਦੇ
1: ਵਿੱਚ ਰੱਖੋ,
0: ਉੱਥੇ ਕੋਈ ਨਾ ਸੱਜਣ ਮਿੱਤਰ ਆਇਆ ਰਹਿੰਦਾ, ਕੋਈ ਸ਼ੰਮੀ ਭਾਜੀ ਵਰਗਾ ਕਿਤੇ ਰਾਏ ਬਗਾਏ ਕਿਤੇ ਸ਼ਾਲ ਸ਼ੂਲ ਚ ਆ ਜਾਂਦਾ, ਕਦੀ ਕਿਤੇ ਬੰਦੇ ਦੀ ਬੰਦੇ ਦਾ ਗਲ ਗੁਲ ਫੜਿਆ ਹੁੰਦਾ ਕਿਤੇ ਸਾਫ਼, ਉਹ ਵੀ ਬੰਦੇ ਨੇ ਕਰਨਾ ਹੁੰਦਾ, ਉਹ ਗੁਰਦਾਸਪੁਰ ਇਹਨਾਂ ਨੂੰ ਬੁਲਾਉਂਦੇ, ਇਹ ਕੰਮ ਨੂੰ ਬੁਲਾਉਂਦੇ ਹੁੰਦੇ ਬਹੁਤ ਵਾਰੀ ਇਹਨਾਂ। ਪਰ ਅਸੀਂ ਕਦੀ ਵੀ ਸਾਡੇ ਮੈਂ ਦੇਖਦਾ ਕਿ ਕਦੀ ਵੀ ਉਹ ਜਗ੍ਹਾ ਅਸੀਂ ਰਾਖਵੀ ਘਰਾਂ ਚ ਨਹੀਂ ਰੱਖਦੇ ਜਿੱਥੇ ਸਾਨੂੰ ਇੱਕ ਸੁਰੱਖਿਅਤ ਜਗ੍ਹਾ ਤੇ ਸਾਡੇ ਕੋਲ ਕਿਤਾਬਾਂ ਵੀ ਘਰ ਦਾ ਸ਼ਿੰਗਾਰ ਬਣ
1: ਜੀ।
0: ਮੇਰਾ ਘਰ ਬਹੁਤ ਛੋਟਾ ਵਾ ਸੰਮੀ ਸਾਹਿਬ
1: ਜੀ,
0: ਪਰ ਇੱਥੇ ਆਉਣ ਵਾਲੇ ਪ੍ਰਾਹੁਣੇ ਬਹੁਤ ਵੱਡੇ ਹੁੰਦੇ ਆ, ਬੜੇ ਅਮੀਰ ਮੇਰੇ ਘਰ ਪ੍ਰਾਹੁਣੇ ਆਉਂਦੇ ਆ। ਤੇ ਮੇਰੇ ਘਰ ਬਹੁਤ ਵਾਰੀ ਬਲਦੇਵ ਸਿੰਘ ਸ਼ਰਤਨਾਮਾ ਵੱਡਾ ਨਾਵਲਕਾਰ ਮੇਰੇ ਘਰ ਆਇਆ, ਮੇਰੇ ਘਰ ਬਹੁਤ ਵਾਰੀ ਜਿਹੜੇ ਦਰਸ਼ਨ ਬੁੱਟਰ ਹੋਣੀ ਸੁਸ਼ੀਲ ਸਾਜਰੀ, ਮੈਨੂੰ ਇਹ ਵੀ ਮਾਣ ਹੈ ਕਿ ਅੰਮ੍ਰਿਤਸਰ ਦੀ ਇੱਕ ਫੇਰੀ ਦੇ ਦੌਰਾਨ ਸਾਡੇ ਲਹਿੰਦੇ ਪੰਜਾਬ ਦੇ ਬਾਬਾ ਨਜ਼ਮੀ ਹੋਰੀ ਕੋਈ ਕਦਮ ਪਾ ਕੇ ਗਏ ਸਾਡੇ, ਤੇ ਇਹ ਪਰ ਉਹਦੇ ਬਾਵਜੂਦ ਵੀ ਮੇਰੇ ਘਰ ਦੇ ਬਹੁਤ ਕੋਣੇ ਨੇ ਜਿੱਥੇ ਮੇਰੀ ਕੋਸ਼ਿਸ਼ ਹੁੰਦੀ ਹੈ ਵੀ ਚੰਗੀ ਕਿਤਾਬ ਜਿਹੜੀ ਹੈ ਨਾ ਉਹ ਇੰਜ ਸਜਾ ਕੇ ਰੱਖੋ ਤੇ ਜਦੋਂ ਵੀ ਸਾਡੇ ਘਰ ਕੋਈ ਆਵੇ ਉਹਦੇ ਮੱਥੇ ਕਿਤਾਬਾਂ ਲੱਗਣ,
1: ਖਿੱਚ ਪਵੇ ਜੀ। ਹਾਂਜੀ ਬਿਲਕੁਲ ਹੈ ਜੀ,
2: ਵਾਹ ਜੀ ਵਾਹ, ਬਹੁਤ
0: ਪੁਸਤਕਾਂ ਲੱਗਣ,
1: ਬਿਲਕੁਲ ਹੈ।
0: ਸ਼ਮੀ ਭਾਜੀ ਤੁਹਾਨੂੰ ਯਾਦ ਹੋਣਾ ਹੈ, ਇੱਕ ਵੇਲੇ ਚ ਜਦੋਂ ਦੀਵਾਲੀ ਦੇ ਮੌਕੇ ਘਰਾਂ ਚ ਕਲੀ ਕਰਦੇ ਸੀ ਨਾ,
1: ਤੇ
0: ਸਾਡੇ ਘਰ ਦੇ
2: ਅੰਦਰ
0: ਇਹ ਵੱਖ ਵੱਖ ਵੱਖ ਡਿਜ਼ਾਈਨ ਦੇ ਕੈਲੰਡਰ ਟੰਗਦੇ ਸੀ ਲੋਕੀ, ਕਿਤੇ ਕਿਤੇ ਕਿਤੇ ਕਿਤੇ ਸ਼ਰਵਣ ਜਿਹੜਾ ਵਾ ਆਪਣੇ ਮੋਢੇ ਦੇ ਉੱਤੇ ਆਪਣੇ ਬਜ਼ੁਰਗ ਮਾਂ ਬਾਪ ਦੀ ਵਹਿੰਗੀ ਲੈ ਕੇ
1: ਤੇ
0: ਉਹ ਨਿਕਲ ਰਿਹਾ ਵਾ, ਕਿਤੇ ਉਹ ਬਾਬੇ ਸ਼੍ਰੀ ਚੰਦਰ ਹੋਰੀ ਉਹ ਲੰਮੀ ਬਾਂਹ ਕਰਕੇ ਘੋੜੇ ਤੇ ਉੱਡ ਕੇ ਕਿਤੇ ਜਾ ਰਹੇ, ਲਕਸ਼ਮੀ ਦਾਸ ਦੇ ਪੁੱਤਰ ਨੂੰ ਅੱਗੋਂ ਉਤਾਰ ਰਹੇ ਹੈ, ਕਿਤੇ ਗੁਰੂ ਅਰਜਨ ਦੇਵ ਜੀ ਤਵੀ ਤੇ ਬੈਠੇ ਹੈ, ਕਿਤੇ ਸ਼ਬਾਸ ਸਿੰਘ ਹੋਰਾਂ ਵੀ ਚਰਖੜੀ ਤੇ ਚਾੜਿਆ ਜਾ ਰਿਹਾ, ਕਿਤੇ ਇੱਕ ਕੁੜੀ ਖੜੀ ਹੈ ਕੁੰਜੀਆਂ ਫੜ ਕੇ ਆ ਲੈ ਮਾਏ ਸਾਂਭ ਕੁੰਜੀਆਂ, ਧੀਆਂ ਘਰ ਚੱਲੀਆਂ ਸਰਦਾਰੀ ਵਰਗੇ, ਜਿਹੜੇ ਕੈਲੰਡਰ ਤੁਹਾਡੇ ਕਮਰਿਆਂ ਚ ਟੰਗੇ ਹੁੰਦੇ ਸੀਗੇ ਉਹਨਾਂ ਕੈਲੰਡਰਾਂ ਤੋਂ ਤੁਹਾਡੇ ਬੱਚੇ ਜਾਣਕਾਰੀਆਂ ਲੈਂਦੇ ਸੀਗੇ ਕਿ ਭਾਈ
1: ਗੁਰਮੁਖੀ ਦੇ ਵਿੱਚ ਵੀ ਕੈਲੰਡਰ ਆਉਂਦੇ ਸੀ, ਮੈਨੂੰ ਨੀ ਲੱਗਦਾ ਕਿ ਹੁਣ ਆਉਂਦੇ ਆ,
0: ਨਹੀਂ ਹੁਣ
1: ਖਤਮ ਹੋ ਗਏ
0: ਕੈਲੰਡਰ, ਹੁਣ ਤੇ ਤੁਹਾਡੇ ਘਰ ਨੈਟ ਦੀਆਂ ਫੋਟੋਆਂ ਨੇ ਹਰ ਰੋਜ਼ ਬਦਲਦੀਆਂ ਨੇ, ਬੜੇ ਮਹਿੰਗੇ ਮਹਿੰਗੇ ਜਿਹੜੀ ਸੀਨਰੀ ਹੈ ਅਸੀਂ ਉਹ ਖਰੀਦਣ ਦੀ ਕੋਸ਼ਿਸ਼ ਕਰਦੇ ਹਾਂ, ਫਿਰ ਉਹ ਕੰਧ ਦੇ ਡਿਜ਼ਾਇਨ ਉਹਦੇ ਮੁਤਾਬਕ ਜਗ੍ਹਾ ਬਣਾਈ ਜਾਂਦੀ ਹੈ, ਕਿੱਥੇ ਹੁਣ ਜਦੋਂ ਸਾਡੀਆਂ ਮਾਸੀਆਂ ਤੇ ਮਾਵਾਂ ਰਲ ਕੇ ਜਦੋਂ ਚਿੱਟੇ ਕਾਲੇ ਕੈਮਰੇ ਦੇ ਉੱਤੋਂ ਫੋਟੋ ਲਵਾਉਂਦੀਆਂ ਸੀਗੀਆਂ ਦੋਵੇਂ ਹੱਥ ਜੋੜ ਕੇ, ਅੱਗੇ ਬੱਚੇ ਉਹਨਾਂ ਨੇ ਅੱਗੇ ਬਿਠਾਲੇ ਹੁੰਦੇ ਸੀਗੇ, ਉਹ ਸਾਡੇ ਅੰਗੀਠੀਆਂ ਦੀ ਸ਼ਾਨ
1: ਹੁੰਦੀ ਸੀ ਜੀ।
0: ਅੱਜ ਤੁਹਾਡੇ ਕੋਲ ਫੋਟੋਗ੍ਰਾਫਰ ਵਿਆਹ ਸ਼ਾਦੀ ਚ ਆਉਂਦਾ, ਉਹ ਲੱਖਾਂ ਰੁਪਇਆ ਲੈਂਦਾ, ਉਹਦੇ ਇਸ਼ਾਰੇ ਤੇ ਤੁਸੀਂ ਨੱਚਦੇ ਹੋ, ਤੁਸੀਂ ਆਪਣੇ ਰਿਸ਼ਤੇਦਾਰਾਂ ਨੂੰ ਨਹੀਂ ਮਿਲ ਸਕਦੇ, ਉਹ ਘੰਟਾ ਘੰਟਾ ਤੁਹਾਡੇ ਕੋਲ ਪੋਜ ਬਣਵਾਉਂਦਾ, ਇੱਥੇ ਖਲੋ ਜਾ ਤੂੰ ਉੱਥੇ ਖਲੋ ਜਾ, ਅਸੀਂ ਆਪਣਾ ਵਿਆਹ ਨੀ ਵੇਖਦੇ, ਅਸੀਂ ਉਹਦੇ ਤੇ ਨੱਚਦੇ ਹਾਂ
1: ਨੱਚਦੇ ਹਾਂ
0: ਹਨਾ। ਹੁਣ ਸਾਡੇ ਘਰਾਂ ਚੋਂ ਇਹ ਚੀਜ਼ਾਂ ਬੇਸ਼ੱਕ ਗਾਇਬ ਹੋ ਗਈਆਂ, ਪਰ ਜਿਹੜੀ ਪੁਸਤਕ ਹੈ ਇਹ ਕਿਤੇ ਗਾਇਬ ਹੋਣ ਵਰਗੀ ਸ਼ੈ ਨਹੀਂ ਹੈ। ਪਹਿਲਾਂ ਸਾਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਵੀ ਜਿਹੜਾ ਗੁਰੂ ਬਾਬਿਆਂ ਨੇ ਉੱਥੇ ਪਰਮੇਸ਼ਰ ਕਾ ਥਾਨ ਵਰਗਾ ਖਿਤਾਬ ਜਿਸ ਇਸ ਚੀਜ਼ ਨੂੰ ਦਿੱਤਾ, ਨਾ ਪਰਮੇਸ਼ਰ ਨੇ ਕਿਤੇ ਜਾਣਾ ਤੇ ਨਾ ਕਿਤੇ ਕਿਤਾਬ ਤੇ ਜਾਣਾ, ਜਦੋਂ ਕਾਗਜ਼ੀ ਹੋਣ ਚ ਨਹੀਂ ਸੀ ਆਇਆ, ਜਦੋਂ ਕਲਮ ਹੋਣ ਚ ਨਹੀਂ ਸੀ ਆਈ, ਜਦੋਂ ਸ਼ਾਹੀ ਹੋਣ ਚ ਨਹੀਂ ਸੀ ਆਈ, ਅੱਜ ਵੀ ਕਿਤੇ ਤੁਸੀਂ ਦੋਵੇਂ ਭਰਾ ਸਾਡੇ ਅੰਮ੍ਰਿਤਸਰ ਆਇਓ, ਮੇਰੇ ਸ਼ਾਇਰ ਮਿੱਤਰ ਦੇਵਦਰ ਸਾਹਿਬ ਜਿਹੜਾ ਬੂਟਾ ਲਾ ਕੇ ਗਏ ਆ ਪੰਜਾਬ ਮਿਊਜ਼ੀਅਮ ਉਹਨਾਂ ਨੇ ਆਪਣੇ ਸਕੂਲ ਚ, ਉਹਦੇ ਬੱਚੇ ਜਿਹੜੇ ਉਹ ਚਲਾ ਰਹੇ ਆ, ਅੱਜ ਵੀ ਤਾਰ ਪੱਤਰ ਦੇ ਉੱਤੇ ਕਿਤਾਬਾਂ ਦੀ ਲਿਖਤ ਜਿਹੜੀ ਹੈ ਸਾਨੂੰ ਉਹ ਮਿਲਦੀ ਹੈ, ਪੱਤਿਆਂ ਦੇ ਉੱਤੇ ਵੀ ਮਨੁੱਖ ਜਿਹੜਾ ਹੈ
1: ਆਪਣੀ
0: ਲਿਖਤ ਲਿਖਦਾ ਸੀਗਾ,
2: ਲਿਖਦਾ
0: ਸੀ ਸਲੇਟਾਂ ਤੇ ਲਿਖਦੇ ਰਹੇ ਹਾਂ, ਅਸੀਂ ਫੱਟੀਆਂ ਤੇ ਲਿਖਦੇ ਰਹੇ ਹਾਂ,
1: ਬਿਲਕੁਲ ਹੈ ਜੀ,
0: ਸਾਡੀਆਂ ਫੱਟੀਆਂ ਬੇਸ਼ੱਕ ਅਸੀਂ ਅਗਲੇ ਦਿਨ ਪੋਚ ਕੇ ਫੇਰ ਉਹਦੇ ਉੱਤੇ ਨਵੇਂ ਪੂਰਨੇ ਪਾ ਕੇ ਲਿਖਦੇ ਸਾਂ, ਜਿਹੜੀ ਫੱਟੀ ਸਾਡੇ ਦਿਮਾਗ ਦੇ ਅੰਦਰ ਸਾਡੀ 35 ਦੀ ਮੁਹਾਰ ਨੀ
1: ਜਿਹੜੀ
0: ਉਹਦੇ ਚ ਆ ਗਈ, ਜਿਹੜਾ ਉਹਦੇ ਉੱਤੇ ਮੇਰੇ ਸਕੂਲ ਦਾ ਲੇਖ ਸਾਡੇ ਜਿਹਨ ਦੇ ਵਿੱਚ ਫਸ ਗਿਆ, ਉਹ ਅੱਜ ਵੀ ਮਨਫੀ ਨਹੀਂ ਹੈ
1: ਜੀ
0: ਮਾਰਜ ਭਾਜੀ।
1: ਅੱਜ
0: ਵੀ ਮੈਂ ਬੀਤੇ 3 ਦਹਾਕਿਆਂ ਤੋਂ ਪਾਰ ਦੀਆਂ ਜੇ ਗੱਲਾਂ ਕਰ ਰਿਹਾ, ਇਹ ਸਮਝ ਲੈਣਾ ਚਾਹੀਦਾ ਕਿ ਅਸੀਂ ਉਹਨਾਂ ਚ ਕਿਵੇਂ ਜੀਵੇ ਆ। ਮੈਂ ਅੱਜ ਦੇ ਦਿਨ ਦੇ ਉੱਤੇ ਜਦੋਂ ਕਿਤਾਬਾਂ ਦਾ ਦਿਨ ਹੈ, ਉਹ ਵੱਡੇ ਲੋਕਾਂ ਦਾ ਦਿਨ ਹੈ ਕਿ ਜਿਹਨਾਂ ਨੇ ਮਿਹਨਤ ਦੇ ਨਾਲ ਕਿਤਾਬ ਰਚਦੇ ਆ, ਰਚਨਾ ਰਚਦੇ ਆ, ਤੇ
1: ਜੀ
0: ਪੁਸਤਕ ਜਿਹੜੀ ਆ ਸਾਡੇ ਹੱਥ ਹੁੰਦੀ ਹੈ, ਸਾਡੀ ਜੀਵਨ ਜਾਚ ਬਦਲਦੀ ਹੈ। ਮੈਂ
1: ਜੀ
0: ਜਿੱਥੇ ਦੁਆਬਾ ਰੇਡੀਓ ਦਾ ਧੰਨਵਾਦੀ ਹਾਂ,
1: ਥੈਂਕ ਯੂ
0: ਉੱਥੇ ਖਾਸ ਕਰਕੇ ਆਪਣੇ ਇਹਨਾਂ ਦੋਵਾਂ ਭਰਾਵਾਂ ਦਾ ਇੱਕ
1: ਸ਼ੁਕਰੀਆ
0: ਚੰਗੀ ਮਹਿਫਲ ਰਚਾ ਕੇ, ਇੱਕ ਚੰਗੀ ਗੱਲਬਾਤ ਕਰਕੇ, ਇਹਨੂੰ ਹੋਰ ਸੁਣਨ ਯੋਗ ਤੇ
1: ਜੀ
0: ਮਾਨਣ ਯੋਗ ਬਣਾ ਕੇ ਰੱਖ।
1: ਬਿਲਕੁਲ ਜੀ, ਥੈਂਕ ਯੂ ਦਵਿੰਦਰ ਜੀ, ਬਹੁਤ
0: ਜੀ
1: ਵਧੀਆ ਲੱਗਿਆ ਜੀ, ਤੁਹਾਡੇ ਵਿਚਾਰ ਹਰ ਵਾਰ ਦੀ ਤਰ੍ਹਾਂ ਬਾਕਮਾਲ ਹੁੰਦੇ ਆ, ਦਿਲ ਤੱਕ ਆਪਦਾ ਸਾਹ ਰੋਕ ਕੇ ਸੁਣੀ ਜਾਈਏ ਜੀ, ਤੁਹਾਨੂੰ ਬਸ ਸਾਹਮਣੇ ਬਿਠਾ ਕੇ ਜੀ।
2: ਯਾ ਬਤਾ, ਬਿਲਕੁਲ ਬਿਲਕੁਲ ਜੀ, ਮੁਹੱਬਤ ਜਿੰਦਾਬਾਦ ਤੇ ਜ਼ਿੰਦਗੀ
1: ਜਿੰਦਾਬਾਦ
2: ਹੈ ਜੀ।
0: ਬਹੁਤ ਸ਼ੁਕਰੀਆ ਦੋਵਾਂ ਭਰਾਵਾਂ ਦਾ,
1: ਥੈਂਕ ਯੂ ਜੀ,
0: ਬਹੁਤ ਜਲਦੀ ਮਿਲਣ ਦੇ ਵਾਅਦੇ ਦੇ ਨਾਲ
1: ਜਰੂਰ
0: ਮਿਲਦੇ ਆ,
1: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ।
2: ਲੋ
1: ਦੋਸਤੋ, ਇਹ ਸਨ ਜੀ ਦੀਪ ਦਵਿੰਦਰ ਜੀ, ਸ਼ਮੀ ਜੀ ਕੁਝ ਕਹਿਣਾ ਚਾਹੋਗੇ ਦੋ ਬੋਲ ਦਵਿੰਦਰ ਜੀ ਦੇ ਲਈ, ਤੇ ਉਸ ਤੋਂ ਬਾਅਦ ਮੁਕੱਦਰ ਜੀ ਦੀ ਗੱਲ ਸੁਣਦੇ ਆ
2: ਬੜੀ
1: ਜੀ, ਜਰੂਰ ਕਹੋ।
2: ਹਾਂਜੀ ਹਾਂਜੀ, ਮੁਕੱਦਰ ਜੀ ਨੂੰ ਨਾਲ ਜੋੜ ਹੀ ਲਓ, ਫੇਰ ਹੀ ਆਪਾਂ ਇਹ ਨਾਲ ਨਾਲ ਜਾਰੀ ਰੱਖਦੇ
1: ਮਾਰ
2: ਹਾਂ ਜੀ।
1: ਲੈਂਦੇ ਆਵਾਜ਼, ਤੁਸੀਂ ਦੋ ਸ਼ਬਦ ਸਾਂਝੇ ਕਰਨਾ ਚਾਹੁੰਦੇ ਹੋ ਤਾਂ ਜਰੂਰ ਕਰੋ।
2: ਬਿਲਕੁਲ ਜੀ ਬਿਲਕੁਲ, ਬਹੁਤ ਹੀ ਮਤਲਬ ਨਾ ਕਮਾਲ ਦੀ ਜਿਹੜੀ ਗੱਲਬਾਤ ਦੀਪ ਦਵਿੰਦਰ ਜੀ ਦੀ, ਹਮੇਸ਼ਾ ਦੀ ਤਰ੍ਹਾਂ ਬਾ ਕਮਾਲ, ਔਰ ਕਹਿ ਲੋ ਵੀ ਇੱਕ ਇੱਕ ਜਿਹੜਾ ਸ਼ਬਦ ਆ ਉਹ ਰੂਹ ਨੂੰ ਕੀਲਣ ਵਾਲਾ ਹੁੰਦਾ ਹੈ ਉਹਨਾਂ ਦਾ, ਤੇ ਬਹੁਤ ਕਮਾਲ, ਤੇ ਜਿਹੜੀ ਉਹਨਾਂ ਦੀ ਸ਼ੈਲੀ ਹੈ, ਜਿਹੜਾ ਉਹਨਾਂ ਦਾ ਜਿਹੜਾ ਅੰਦਾਜ਼ ਹੈ ਬਿਆਨ ਹੈ, ਕਿਆ ਬਾਤ ਹੈ, ਕਿਆ ਬਾਤ ਹੈ ਜੀ।
1: ਬਿਲਕੁਲ,
2: ਇੱਕ ਗੱਲ ਦੇ ਵਿੱਚ ਗੱਲ ਜਿਹੜੀ ਨਾ ਉਹ ਮੈਨੂੰ ਬੜੀ ਕਮਾਲ ਦੀ ਉਹਨਾਂ ਦੀ ਲੱਗੀ ਕਿ ਜਿਹੜੀਆਂ ਲਾਇਬ੍ਰੇਰੀਆਂ ਨੇ
1: ਜੀ,
2: ਇਹਨਾਂ ਦਾ ਜਨਮ ਜਿਹੜੀਆਂ ਅੱਜ ਕੱਲ ਦੀਆਂ ਕਿਤਾਬਾਂ ਤੋਂ ਕਈ ਹਜ਼ਾਰ ਸਾਲ ਪਹਿਲਾਂ ਹੀ ਹੋ ਚੁੱਕਾ ਸੀ, ਉਹ ਜਿਹੜੇ ਪੱਤਿਆਂ ਤੇ ਲਿਖਣ ਵਾਲਾ ਕੰਮ ਜਿਹੜਾ ਕਰੀ ਬੈਠੇ ਸੀ, ਔਰ ਜਿਹੜੀ ਸਭ ਤੋਂ ਪੁਰਾਣੀ ਲਾਇਬ੍ਰੇਰੀ ਜਿਹੜੀ ਕਹਿੰਦੇ ਆ ਉਹ ਉਹਦਾ ਲਿਖਦੇ ਉਹ ਸਲੇਟਾਂ ਤੇ ਸੀ
1: ਜੀ,
2: ਜਿਹੜੀਆਂ ਉਹਦੇ ਉੱਤੇ ਅੱਖਰ ਉਕਰੇ ਹੋਏ ਆ
1: ਜੀ,
2: ਤੇ ਹਜ਼ਰਤ ਮੂਸਾ ਜਿਹਨਾਂ ਉਹਨਾਂ ਦਾ ਵੀ ਜ਼ਿਕਰ ਹੋਇਆ, ਤੇ ਉਹ ਜਦੋਂ ਉਹਨਾਂ ਦੀ ਜਿਹੜੀ ਗੱਲਬਾਤ ਸੀ ਉਹ ਵੀ ਫੱਟੀਆਂ ਹੀ ਲੈ ਕੇ ਆਏ ਸੀ, ਲਿਖਾ ਕੇ ਟੈਬਲੇਟਸ ਲੈ ਕੇ ਆਏ ਸੀ ਜਿਹੜੇ ਉਹਨਾਂ ਦੇ ਕਮਾਂਡਮੈਂਟਸ ਬਣੀਆਂ ਬਾਅਦ ਚ
1: ਜੀ।
2: ਉਹ ਦੇਖੋ ਲਾਇਬ੍ਰੇਰੀ ਤਾਂ ਕਿਤਾਬਾਂ ਦੇ ਆਉਣ ਤੋਂ ਬਹੁਤ ਦੇਰ ਪਹਿਲਾਂ, ਉਹ ਪੱਤਿਆਂ ਵਾਲਾ ਜਿਹੜਾ ਯੁੱਗ
1: ਜਦੋਂ ਲਿਪੀਆਂ ਬਣੀਆਂ
2: ਇੱਥੇ ਹੁਸ਼ਿਆਰਪੁਰ ਦੇ ਵਿੱਚ ਜੀ, ਹੁਸ਼ਿਆਰਪੁਰ ਦੇ ਵਿੱਚ ਸਾਧੂ ਆਸ਼ਰਮ ਜਿਹੜਾ ਹੈਗਾ ਜਿਹੜੀ ਯੂਨੀਵਰਸਿਟੀ ਦੇ ਅੰਡਰ ਹੈਗਾ, ਬੜਾ ਉਹਦੇ ਵਿੱਚ ਬੜੇ ਸਾਂਭੇ ਪਏ ਨੇ ਇਹੋ ਜਿਹੇ ਗ੍ਰੰਥ ਜਿਹੜੇ ਪੱਤਿਆਂ ਦੇ ਉੱਤੇ ਲਿਖੇ ਹੋਏ ਸਲੋਕ, ਉੱਥੇ ਜਾਓ ਤੇ ਉਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਸਾਂਭ ਕੇ ਰੱਖੇ ਹੋਏ ਆ, ਪ੍ਰਾਚੀਨ ਜਿਹੜੀਆਂ ਨੇ ਲਿਖਤਾਂ ਨੇ
1: ਜੀ,
2: ਕਾਗਜ਼ ਦੀ ਖੋਜ ਦੇਖੋ ਇਹਨਾਂ ਚੀਨ ਵਾਲਿਆਂ ਨੇ ਕਰ ਲਈ, ਫਿਰ ਕਹਿੰਦੇ ਚਾਹੀ ਚਾਹੀ ਵੀ ਉਹ ਲੈ ਕੇ ਆਏ, ਤੇ ਹੋਰ ਸਾਰਾ
1: ਆਪਣੇ
2: ਉਦੋਂ ਤੋਂ ਲੈ ਕੇ
1: ਗ੍ਰੀਕ ਦੀ ਬਹੁਤ ਵੱਡੀ ਹਿਸਟਰੀ ਹੈ ਇਹਦੇ ਵਿੱਚ ਚੀਜ਼ਾਂ ਦੇ ਵਿੱਚ।
2: ਬਿਲਕੁਲ ਜੀ ਬਿਲਕੁਲ, ਉਹ ਪੱਥਰ ਵਾਲੇ ਯੁੱਗ ਤੋਂ ਲੈ ਕੇ ਕਾਗਜ਼ ਵਾਲੇ ਯੁੱਗ ਤੱਕ, ਤੇ ਨਵੀਂ ਜਿਹੜੀ ਪ੍ਰਿੰਟਿੰਗ ਪ੍ਰੈਸ ਗੁਟਨਬਰਗ ਲੈ ਆਏ
1: 1400
2: ਦੇ ਵਿੱਚ, ਉਦੋਂ ਬਾਅਦ ਤੇ ਕਿਤਾਬਾਂ ਜਿਹੜੀਆਂ ਨੇ ਇਹਨਾਂ ਦਾ ਮਾਡਰਨ ਰੂਪ ਆਇਆ, ਸਸਤੀਆਂ ਵੀ ਹੋ ਗਈਆਂ, ਪਹੁੰਚ ਦੇ ਵਿੱਚ ਵੀ ਆ ਗਈਆਂ, ਪਾਪੂਲਰ ਵੀ ਹੋ ਗਈਆਂ, ਉਹਨਾਂ ਨੇ ਕ੍ਰਾਂਤੀ ਲਿਆਂਦੀ ਗੁਟਨਬਰਗ ਹੋਰਾਂ ਨੇ।
1: ਬਿਲਕੁਲ,
2: ਤੇ ਆ ਜਿਹੜਾ ਅੱਜ ਦਾ ਮੌਸਮ ਕਿਤਾਬਾਂ ਵਾਲਾ ਉਹਨਾਂ ਕਰਕੇ ਆਪਾਂ ਕਹਿ ਸਕਦੇ ਹਾਂ ਸੰਭਵ ਹੋਇਆ ਪ੍ਰਿੰਟਿੰਗ ਪ੍ਰੈਸ ਦੇ ਆਉਣ ਨਾਲ, ਹਨੇਰੀ ਪੂਰੀ ਆ ਗਈ ਕਿ। ਤੇ ਹੁਣ ਇਹ ਤੋਂ ਵੀ ਅੱਗੇ ਜਿਹੜੀ ਗਾਹ ਲੰਘੀ, ਜਦੋਂ ਆਪਾਂ ਬ੍ਰਿਟੈਨਿਕਾ ਇਨਸਾਈਕਲੋਪੀਡੀਆ ਦੀ ਗੱਲ ਕਰਦੇ ਸੀ, ਉਹਨਾਂ ਨੇ ਪ੍ਰਿੰਟ ਜਿਹੜੇ ਆ ਬੰਦ ਕਰਕੇ ਡਿਜੀਟਲੀ ਉਹਨੂੰ ਲੈਣਾ ਸ਼ੁਰੂ ਕਰਤਾ। ਆਪਾਂ ਦੇਖਦੇ ਹਾਂ ਕਿ ਸਾਡੇ ਆਲੇ ਦੁਆਲੇ ਇੰਟਰਨੈਟ ਦੀ ਦੁਨੀਆ ਦੇ ਵਿੱਚ ਵੀ ਜਿਹੜਾ ਡਿਜੀਟਲ ਲਾਇਬ੍ਰੇਰੀਆਂ ਦਾ ਇੱਕ ਪੂਰਾ ਆਪਾਂ ਨੂੰ ਖਜ਼ਾਨਾ ਮਿਲਦਾ, ਇਹਦਾ ਵੀ ਇੱਕ ਹੋਰ ਰੂਪ ਬਣਦਾ। ਦੇਖੋ ਇੱਕ ਇਹਦਾ ਵੀ ਇੱਕ ਅਲੱਗ ਤਰ੍ਹਾਂ ਦਾ ਪਹਿਲੂ ਵੀ ਹੈਗਾ, ਉਹ ਵੀ ਦਿਲਚਸਪ ਆ, ਉਹਦੇ ਨਾਲ ਤੁਸੀਂ ਵੀ ਜੁੜੇ ਹੋਏ ਹੋ। ਜਿਹੜੀਆਂ ਕਿਤਾਬਾਂ ਨੇ ਜਿਹੜੀਆਂ ਉਹ ਪ੍ਰਿੰਟਿੰਗ ਪ੍ਰੈਸ ਹੋ ਗਿਆ ਤੇ ਡਿਜੀਟਲੀ ਹੋ ਗਿਆ, ਉਹ ਫਾਰਮੈਟ ਤਾਂ ਹੋ ਗਿਆ ਜੀ, PDF ਆ ਗਿਆ ਜੀ, ਪਰ ਆਡੀਓ ਬੁੱਕਸ ਦਾ ਜ਼ਮਾਨਾ ਵੀ ਹੋ ਗਿਆ,
1: ਆਵਾਜ਼ ਦੀ ਦੁਨੀਆ ਆ ਗਈ ਜੀ।
2: ਆਵਾਜ਼ ਨਾਲ ਹੁਣ ਮੈਂ ਕਮੈਂਟ ਦੇ ਵਿੱਚ ਪੜ੍ਹ ਰਿਹਾ ਸੀ, ਗੁਰੀ ਜੀ ਲਿਖ ਰਹੇ ਸਨ ਕਿ ਭਾਈ ਟਾਈਮ ਨੀ ਮਿਲਦਾ, ਤੇ ਜੀ ਆਪਾਂ ਕੰਮ ਕਾਰ ਵਾਲੇ ਬੰਦੇ ਆ
1: ਜੀ,
2: ਉਹ ਹੋਰ ਵੀ ਦੋਸਤਾਂ ਦੀ ਸਮੱਸਿਆ ਹੁੰਦੀ ਹੈ ਕਿ ਉਹ ਟਾਈਮ ਨੀ ਕੱਢ ਸਕਦੇ, ਉੱਥੇ ਬੈਠ ਕੇ ਨੀ ਪੜ੍ਹਨਾ ਪੜ੍ਹ ਸਕਦੇ ਜਾਂ ਕੁਛ ਦਿਲ ਕਰਦਾ ਹੁੰਦਾ, ਪਰ ਉਹ ਐ ਵੀ ਕੰਨਾਂ ਨੂੰ ਟੂਟੀ ਲਾ ਕੇ ਤੇ ਆਡੀਓ ਬੁੱਕ ਨੂੰ
1: ਕੰਮ ਕਰੀ
2: ਬੰਦਾ ਸੁਣ ਸਕਦਾ, ਨਾਲੇ ਗੱਲਾਂ ਨਾਲੇ ਗੀਤ ਉਹ ਮਾਹੌਲ ਬਣਿਆ ਰਹਿੰਦਾ। ਔਰ ਤੁਸੀਂ ਦੇਖੋ ਕਿ ਇਹ ਜਿਹੜੀ ਡਿਜੀਟਲ ਦੁਨੀਆ, ਚਾਹੇ ਉਹ PDF ਹੋਏ ਚਾਹੇ ਆਡੀਓ ਜਿਹੜੀ ਬੁੱਕਸ ਹੋਣ, ਉਹਦੇ ਨਾਲ ਵੀ ਕਨੈਕਟੀਵਿਟੀ ਦੇ ਵਿੱਚ ਵਾਧਾ ਹੀ ਹੋਇਆ,
1: ਬਿਲਕੁਲ
2: ਨੁਕਸਾਨ ਕੋਈ ਨੀ ਹੋਇਆ
1: ਜੀ।
2: ਤੋਂ ਆਪਾਂ ਦੇਖੀਏ ਕਿ ਸਾਡੀ ਕਿੰਨੀ ਖੂਬਸੂਰਤ ਮੁਲਾਕਾਤ, ਤੁਸੀਂ ਵੇਖੋ ਉਹਨਾਂ ਨੂੰ ਖੋਜ ਕੀਤੀ ਬੇਅੰਤ ਬਰੀਵਾਲਾ ਜੀ
1: ਹੋਰਾਂ ਨੇ,
2: ਬੜੇ ਸ਼ਾਨਦਾਰ ਲੇਖਕ ਨੇ,
1: ਉਹ
2: ਡਿਜੀਟਲ ਲਾਇਬ੍ਰੇਰੀ
1: ਕੀਤੀ ਹੈ।
2: ਹਾਂਜੀ ਬਿਲਕੁਲ ਜੀ, ਔਰ ਤੁਸੀਂ ਡਿਜੀਟਲ ਲਾਇਬ੍ਰੇਰੀ ਦੇ ਵਿੱਚੋਂ ਹੀ ਉਹਨਾਂ ਨੂੰ ਲੱਭਿਆ ਤੇ ਸਾਂਝ ਪਈ ਤੇ ਬਹੁਤ ਹੀ ਪਿਆਰਾ ਮਾਹੌਲ ਬਣਿਆ। ਬਿਲਕੁਲ ਜੀ ਬਿਲਕੁਲ, ਇਹ ਜਿਹੜੀ ਦੁਨੀਆ ਨਾ ਜੀ, ਇਹ ਜਿਹੜੀ ਬਦਲ ਰਹੀ ਹੈ, ਬਦਲਦੀ ਦੁਨੀਆ ਦੇ ਨਾਲ ਅੰਜਾਮ ਵੀ ਬਦਲ ਰਹੇ ਆ। ਮੈਂ ਦੇਖ
1: ਬਿਲਕੁਲ
2: ਰਿਹਾ ਸੀਗਾ ਕਿ ਮੈਂ ਕੁਛ ਮੈਗਜ਼ੀਨ ਜਿਹੜੇ ਮੇਰੇ ਕੋਲ ਆਉਂਦੇ ਆ, ਬੁੱਕਸ ਆਉਂਦੀਆਂ ਰੈਗੂਲਰ ਆ ਰਹੀਆਂ ਨੇ,
1: ਜੀ
2: ਲੇਕਿਨ ਇੱਕ ਕਨਸੈਪਟ ਹੈ ਜਿਹੜਾ ਡਿਜੀਟਲੀ ਕੁਛ ਪਲੇਟਫਾਰਮ ਨੇ ਜਿਹੜੇ ਤੁਹਾਨੂੰ ਕਿਤਾਬਾਂ ਦੇ ਨਾਲ ਹੀ ਜੋੜਦੇ ਆ।
1: ਜੀ
2: ਇੱਕ ਮੈਨੂੰ ਪਲੇਟਫਾਰਮ ਲੱਭਿਆ, ਉਹਨਾਂ ਨੇ ਕੀਤਾ ਕਿ ਕੁਛ ਆਪਣਾ ਸਾਲ ਖੰਡ ਦੇ ਜਿਹੜੇ ਆ ਉਹ ਸਬਸਕ੍ਰਿਪਸ਼ਨ ਲੈ ਲਈ,
1: ਜੀ
2: ਤੇ 10,000 ਦੇ ਕਰੀਬ ਮੈਗਜ਼ੀਨ ਅਖਬਾਰ ਤੇ ਹੋਰ ਜੇ
1: ਪੜ੍ਹ
2: ਹੋ
1: ਸਕਦੇ
2: ਜਿਹੜੇ ਨੇ
1: ਹਾਂ
2: ਮੇਰੇ ਪੜ੍ਹਨ ਦੀ ਸਮਰੱਥਾ ਵੀ ਨਹੀਂ, ਉਹ
1: ਜੀ
2: ਪੂਰਾ ਸਾਲ ਹੀ ਆਉਂਦੇ ਰਹਿਣਗੇ।
1: ਬਿਲਕੁਲ ਹੈ ਜੀ,
2: ਇਹਦੇ ਨਾਲ ਦੋ ਗੱਲਾਂ ਹੋਈਆਂ। ਇੱਕ ਤੇ ਇਹ ਹੋਇਆ ਕਿ ਮੇਰੇ ਕੋਲ ਜਿਹੜੇ ਆ ਉਹ ਸਟੋਰੇਜ ਪ੍ਰੋਬਲਮ ਆ ਰਹੀ ਹੈ ਕਿ ਭਾਈ ਇੱਥੇ ਮੈਂ ਕਿਤਾਬਾਂ ਜਿਹੜੀਆਂ ਆ ਰਹੀਆਂ ਨੇ, ਮੈਗਜ਼ੀਨ ਆ ਰਹੇ, ਉਹਨਾਂ ਨੂੰ ਸਾਂਭਣ ਦੀ ਸਮੱਸਿਆ ਬਣ ਜਾਂਦੀ ਹੈ ਕਿ
1: ਜੀ
2: ਤੁਸੀਂ ਪੜ੍ਹ ਲਿਆ, ਉਦੋਂ ਬਾਅਦ ਉਹਨੂੰ ਕੀ ਕਰੋਗੇ,
1: ਜੀ
2: ਕਿਸੇ ਖੂੰਜੇ ਚ ਰੱਖ ਦੋਗੇ, ਉੱਥੇ ਧੂੜ ਦੇ ਵਿੱਚ ਉਹ ਰੁਲਦਾ ਰਹੇਗਾ ਤੇ
1: ਜੀ
2: ਬੇਅਦਬੀ ਟਾਈਪ ਜਿਹੜਾ ਮਾਹੌਲ ਹੋ ਜਾਂਦਾ,
1: ਜੀ
2: ਤੇ ਉਹਨੂੰ ਆਪਾਂ ਅੱਗੇ ਸ਼ੇਅਰ ਵੀ ਕਰ ਦਾਂਗੇ ਲਾਇਬ੍ਰੇਰੀਆਂ ਦੇ ਵਿੱਚ, ਕੁਛ ਹੋ ਸਕਦਾ ਅਲਟਰਨੇਟਿਵ, ਲੇਕਿਨ ਉਹ ਇੱਕ
1: ਜੀ
2: ਵੱਖਰਾ ਪ੍ਰੋਜੈਕਟ ਬਣ ਜਾਂਦਾ ਸਾਂਭ ਸੰਭਾਲ ਦਾ।
1: ਜੀ
2: ਤੋ ਪਰ ਜਿਹੜੇ ਇਹ ਡਿਜੀਟਲੀ ਏਦਾਂ ਦੇ ਪਲੇਟਫਾਰਮ ਹੈ, ਇਹਦੇ ਚ ਇਹੋ ਜਿਹੀ ਚੱਕਰ ਨੀ ਪੈਂਦਾ, ਤੁਸੀਂ ਪੜ੍ਹ ਲਿਆ ਤੇ ਕਹਾਣੀ ਖਤਮ ਹੋ ਗਈ,
1: ਸੁਣੀ ਜਾਓ
2: ਤੁਹਾਨੂੰ ਬਹੁਤ ਵਧੀਆ ਲੱਗਿਆ,
1: ਬਿਲਕੁਲ
2: ਚਾਹੇ
1: ਸੁਣ ਲਓ ਜੀ,
2: ਚਾਹੇ ਪੜ੍ਹ ਲਓ
1: ਜੀ।
2: ਤੋ ਇਹਨੇ ਇੱਕ ਆਸਾਨ ਕੀਤਾ ਹੈ ਕੰਮ,
1: ਬਿਲਕੁਲ ਹੈ ਜੀ।
2: ਤੇ AI ਨੇ ਵੀ ਇਹਦੇ ਵਿੱਚ ਆਪਣਾ ਕਹਿ ਲਓ ਵੀ ਤਹਿ ਲਾਤੀ
1: ਜੀ।
2: ਕਿ ਤੁਹਾਨੂੰ ਲੱਗਦਾ ਹੈ ਕਿ ਹੁਣ ਜਿਵੇਂ ਮੇਰਾ ਦਾਗਿਸਤਾਨ ਦੀ ਗੱਲ ਭਾਜੀ ਕਰ ਰਹੇ ਸੀਗੇ,
1: ਜੀ
2: ਹੁਣ ਜੇ ਮੰਨ ਲਓ ਮੇਰੇ ਵਰਗੇ ਨੇ ਇਹ ਨਾਮ ਪਹਿਲੀ ਵਾਰੀ ਸੁਣਿਆ, ਰਸੂਲ ਹਮਜ਼ਾ ਤੋਂ ਬੁਰਾਨ ਦਾ ਨਾਮ ਪਹਿਲੀ ਵਾਰ ਸੁਣਿਆ, ਜਾਂ ਉਹਨਾਂ ਦਾ ਜਿਵੇਂ ਉਹਨਾਂ ਨੇ ਫਰੈਂਕ ਸਾਹਿਬ ਦੀ ਗੱਲ ਕੀਤੀ,
1: ਜੀ
2: ਉਹਨਾਂ ਦੇ ਬਾਰੇ ਅਗਰ ਮੈਂ AI ਚ ਮੈਂ ਪਾਊਂਗਾ ਕੋਈ, ਉੱਥੋਂ ਉਹਦੀ
1: ਸਾਰਾ
2: ਸਮਰਾਈਜ਼
1: ਡਾਟਾ
2: ਕਰਕੇ ਉਹ
1: ਨਿਕਲ
2: ਕਿਤਾਬ
1: ਜਾਂਦਾ
2: ਮੇਰੇ ਸਾਹਮਣੇ ਆਜੂ ਕਿ
1: ਜੀ।
2: ਹਾਂ ਵੀ ਆਹ ਕਿਤਾਬ ਚ ਆਹ ਕੁਛ ਹੈ,
1: ਬਿਲਕੁਲ
2: ਮੈਂ ਕਹੂੰਗਾ ਭਾਈ ਮੈਨੂੰ 100 ਸ਼ਬਦਾਂ ਚ ਦੱਸੋ, 50 ਚ ਦੱਸੋ ਕਾਹਦੇ ਬਾਰੇ ਕਿਤਾਬ, ਉਹ ਮੇਰੀ ਦਿਲਚਸਪੀ ਜਾਗੇਗੀ, ਪੜ੍ਹਾਂਗਾ, ਕਿਉਂਕਿ ਬ੍ਰਦਰ ਕਰਮਾਜ਼ੋਵ ਵਰਗੀ ਏਡੀ ਹੈਵੀ ਕਿਤਾਬਾਂ ਦੋਸਤੋਵਿਕ ਦੀਆਂ ਉਹਨਾਂ ਨੇ ਆਪਾਂ ਪੜ੍ਹਦੇ ਹਾਂ,
1: ਬਿਲਕੁਲ
2: ਤੇ ਉਹ ਤਾਂ ਕਹਿ ਲਓ ਵੀ ਤਾਂ ਹੀ ਸ਼ੁਰੂਆਤ ਹੋਊਗੀ
1: ਦੇਖੋ
2: ਜੇ ਥੋੜਾ ਬਹੁਤ ਇੰਟਰਸਟ ਬਣਿਆ ਹੋਵੇ।
1: ਰੂਟਸ ਕਿਤਾਬ ਹੈਗੀ ਆ, ਮੇਰੇ ਤੋਂ 2 ਸਾਲ ਹੋ ਗਏ ਪਈ ਨੂੰ ਲਿਆਂਦੀ ਨੂੰ, 3 ਸਾਲ ਹੀ ਹੋ ਗਏ ਜੀ,
2: ਜੀ
1: ਉਹ ਹਜੇ ਤੱਕ ਪਹਿਲਾ
2: ਜੀ
1: ਪੰਨਾ ਵੀ ਨਹੀਂ ਪੜਿਆ, ਜੇਲ ਤੇ ਉੱਤੇ ਰੂਟਸ ਲਿਖਿਆ ਹੋਇਆ ਉਹੀ ਦੀਦਾ ਜੀ ਬਸ।
2: ਮੈਂ ਰਾਜਨ ਸੈਣੀ ਜੀ ਹੋਰਾਂ ਨੇ ਇੱਕ ਪੁਸਤਕ ਵੀ ਦਿੱਤੀ ਸੀ ਬਹੁਤ ਹੀ ਪਿਆਰੀ, ਲੈਸ ਮੇਜਰੇਬਲਸ ਵਿਕਟਰ ਹਿਊਗੋ,
1: ਇੰਗਲਿਸ਼
2: ਤੇ ਉਹ ਕਾਫੀ ਵੱਡੀ ਕਿਤਾਬ ਹੈ, ਤੇ ਪਰ ਜਦੋਂ ਤੁਸੀਂ ਉਹਨੂੰ ਪੜ੍ਹਨਾ ਸ਼ੁਰੂ ਕਰਦੇ ਹੋ ਤੁਸੀਂ ਇੱਕ ਅਲੱਗ ਜ਼ਿੰਦਗੀ ਜਿਉਣਾ ਸ਼ੁਰੂ ਕਰ ਦਿੰਦੇ ਹੋ,
1: ਕੀ ਬਾਤ ਹੈ,
2: ਤੇ ਉਹਦਾ ਚੈਪਟਰ ਬਾਈ ਚੈਪਟਰ, ਬਿਟ ਬਾਈ ਬਿਟ ਕਹਿੰਦੇ, ਗੁੜ ਖਾਣ ਵਾਲੀ ਗੱਲ, ਗੁੜ ਦਾ ਬੁਰਾ ਰੋਹ ਇੱਕੋ ਵਾਰ ਨਹੀਂ ਖਾਧਾ ਜਾ ਸਕਦਾ, ਉਹਦੀ ਮਾੜਾ ਰੋਜ਼ ਤੁਸੀਂ ਉਹਨੂੰ ਆਪਾਂ ਟੁਕੜੇ ਟੁਕੜੇ ਕਰਕੇ
1: ਮਨ ਕਰਦਾ ਕਿ ਜੇ ਇਹਨੂੰ ਖਾਈ ਜਾਈਏ ਤਾਂ ਭਾਈ ਮੁੱਕ ਜਾਣੀ ਆ ਨਾ, ਇਹ ਨਾ ਖਾਈਏ
2: ਮੁੱਕ ਜਾਣੀ
1: ਜੀ, ਬਿਲਕੁਲ
2: ਹਾਂਜੀ, ਮਤਲਬ ਉਹ ਕਿਤਾਬ ਦਾ ਸਾਈਜ਼ ਦਿਖਦਾ ਵੀ ਨੀ।
1: ਜੀ
2: ਹੁਣ ਜਿਵੇਂ ਸੰਜੀਵ ਕੁਮਾਰ ਹੋਰਾਂ ਨੂੰ ਕੋਈ ਜਿਹੜੇ ਐਕਟਰ ਸੀਗੇ ਉਹ ਕਿਸੇ ਨੇ ਕਿਹਾ ਬਈ ਯਾਰ ਤੁਹਾਡੀ ਤਾਂ ਉਮਰ ਇੰਨੀ ਹੋ ਗਈ ਤੁਸੀਂ ਮੁੰਡੇ ਵਾਲਾ ਰੋਲ ਕਰਦੇ ਹੋ ਜੀ,
1: ਜੀ
2: ਤੇ ਉਹਦੇ ਫੈਨ ਨੂੰ ਪੁੱਛਿਆ ਕਿਸੇ ਨੇ,
1: ਜੀ
2: ਕਹਿੰਦੇ ਵੀ ਉਹ ਤੁਹਾਡਾ ਜਿਹੜਾ ਫੇਵਰੇਟ ਐਕਟਰ ਤੁਸੀਂ ਕਹਿੰਦੇ ਉਹ ਆ, ਅੱਜ ਕੱਲ੍ਹ ਤੇ ਹੋਰ ਬਹੁਤ ਆ ਗਏ,
1: ਬਹੁਤ ਨੇ ਜੀ,
2: ਉਹ ਕਹਿੰਦੇ ਯਾਰ ਸਾਨੂੰ ਤੇ ਉਹੀ ਵਧੀਆ ਲੱਗਦੇ ਆ ਸੰਜੀਵ ਕੁਮਾਰੀ,
1: ਜੀ
2: ਕਹਿੰਦੇ ਯਾਰ ਉਹ ਤਾਂ ਐ ਮਤਲਬ ਉਹਨਾਂ ਦੀ ਗੋਗੜ ਵੀ ਦੇਖਦੇ ਕਈ ਵਾਰੀ, ਹਾਲਾਂਕਿ ਭਾਵੇਂ ਗੱਪ ਮਾਰੀ ਹੋਏ
1: ਬਿਲਕੁਲ
2: ਡਿਸਕਰਜ ਕਰ ਰਿਹਾ ਸੀ ਜਿਹੜਾ ਪੁੱਛਣ ਵਾਲਾ, ਉਹ ਕਹਿੰਦਾ ਭਾਈ ਸਾਹਿਬ ਜੋ ਮਰਜ਼ੀ ਹੋਏ ਜਦ ਉਹ ਬੰਦਾ ਐਕਟਿੰਗ ਕਰਦਾ
1: ਜੀ
2: ਸ਼ੁਰੂ ਕਰਦਾ ਫਿਰ ਸਿਰਫ ਐਕਟਿੰਗ ਹੀ ਦਿਸਦੀ ਹੈ, ਫਿਰ ਕਿਰਦਾਰ ਦਿਖਦਾ ਜਿਹਨੂੰ ਉਹ ਨਿਭਾ ਰਿਹਾ,
1: ਬਿਲਕੁਲ ਬਿਲਕੁਲ,
2: ਫਿਰ ਉਹ ਗਾਇਬ ਹੋ ਜਾਂਦਾ ਆਪ ਵਿੱਚੋਂ,
1: ਜੀ
2: ਉਹ ਬੰਦਾ ਐਕਟਰ ਨਹੀਂ ਦਿਖਦਾ ਫਿਰ ਉਹ ਕਿਰਦਾਰ ਦਿੰਦਾ
1: ਕਿਰਦਾਰ
2: ਵਿੱਚੋਂ
1: ਜੀ।
2: ਇਸੇ ਤਰ੍ਹਾਂ ਹੀ ਜਿਹੜੀ ਲੈਸ ਮੇਜਰੇਬਲ ਵੀ ਆ ਇਹ ਹੁਣ ਮੇਰੇ ਕੋਲ ਮੇਰੀ ਲਾਇਬ੍ਰੇਰੀ ਚ ਮਾਨਤਾ ਭਾਜੀ ਦੀ ਰਾਜਨ ਸੈਣੀ ਸਾਹਿਬ ਦੀ, ਤੋ ਇਹਨੂੰ ਵੀ ਕਹਿ ਲੋ ਵੀ ਆਪਣੀ ਲਾਇਬ੍ਰੇਰੀ ਜਦੋਂ ਦੇਖਦਾ ਇੱਕ ਤਰ੍ਹਾਂ ਦੀ ਬਹੁਤ ਜਬਰਦਸਤ ਇਹ ਕਿਤਾਬ ਹੈ
1: ਜੀ,
2: ਔਰ ਸੋਚ ਬਦਲ ਰਿੜਕ ਦਿੰਦੀ ਹੈ ਆਪਣੀ ਸੋਚ ਨੂੰ,
1: ਬਿਲਕੁਲ ਹੈ
2: ਜੀ।
1: ਪੂਰਨ ਮਾਛੀ ਬਹੁਤ ਇੰਟਰਸਟਿੰਗ ਨਾਵਲ, ਉੱਤੇ ਗੱਲ ਕਰਦੇ ਆ ਅੱਗੇ ਜਾ ਕੇ ਸ਼ਮੀ ਜੀ ਦੇ ਨਾਲ ਵੀ। ਔਜਲਾ ਸਾਹਿਬ ਨੇ ਲਿਖਿਆ ਕਿ ਪੂਰਨ ਮਾਛੀ ਪੜ੍ਹਿਆ, ਮੇਰੇ ਖਿਆਲ ਦਾ ਸਾਡੇ ਸਿਲੇਬਸ ਦੇ ਵਿੱਚ ਵੀ ਇਹ ਜਿਹੜਾ ਨਾਵਲ ਲੱਗਿਆ ਰਿਹਾ। ਉਸ ਤੋਂ ਪਹਿਲਾਂ ਆਪਾਂ ਮੁਕੱਦਰ ਜੀ ਦੇ ਨਾਲ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਥੋੜੀ ਜੀ, 28 ਮਿੰਟ ਤੋਂ ਮਤਲਬ ਕਿ ਹੋਲਡ ਦੇ ਉੱਤੇ ਨੇ। ਸਤਿ ਸ੍ਰੀ ਅਕਾਲ ਮੁਕੱਦਰ ਜੀ, ਸਵਾਗਤ ਹੈ ਬਾਈ ਜੀ।
3: ਕੋਈ ਗੱਲ ਨੀ, ਸਾਨੂੰ ਤਾਂ ਭਾਵੇਂ ਉਹੀ ਗੱਲ 28 ਘੰਟੇ ਇੰਤਜ਼ਾਰ ਕਰਨਾ ਕਰਦੇ ਰਹਿੰਦੇ,
1: ਸ਼ੁਕਰੀਆ
3: ਜੀ। ਕੋਈ ਗੱਲ ਨੀ, ਕੋਈ ਗੱਲ ਨੀ, ਇਹ ਚੱਲਦਾ ਰਹਿੰਦਾ। ਉਹ ਮੈਂ ਤਾਂ ਇਹ ਗੱਲ ਕਹਿਣਾ ਬਾਈ ਜੀ, ਗੱਲ ਇਹ ਹੈ ਨਾ ਵੀ ਆਪਾਂ ਨਾ ਚਲੋ ਕਿਤਾਬਾਂ ਦੀ ਗੱਲ ਤੁਸੀਂ ਕੀਤੀ, ਮੈਂ ਦੋ ਕੁ ਗੱਲਾਂ ਬਾਤਾਂ, ਇੱਕ ਕਿਤਾਬ ਤੇ ਇੱਕ ਜੱਸੀ ਬਾਈ ਦਾ ਜਨਮ ਦਿਨ ਉਹਦੇ ਤੇ ਸੁਣਾਣੀਆਂ ਨੇ ਦੋ ਕੁ
1: ਜਰੂਰ ਜੀ।
3: ਤੇ ਪਰ ਇਹ ਜਰੂਰ
2: ਬਿਲਕੁਲ
3: ਇਹ
2: ਜੀ
3: ਜਰੂਰੀ ਆ ਵੀ ਇਹ ਜਰੂਰੀ ਹੈਗਾ ਵੀ ਜਿਵੇਂ ਕਿਆ ਕਹਿੰਦੇ ਪੜ ਪੜ ਗੱਡੀ ਲੱਦੀ ਹੈ, ਵੀ
1: ਜੀ
3: ਇਹ ਨਾ ਹੋਵੇ ਵੀ ਆਪਣੇ
2: ਹਾਂ
3: ਤੇ ਭਾਰ ਪਾਈ ਜਾਈਏ ਆਪਾਂ ਪੜ ਪੜ ਕੇ
1: ਜੀ
3: ਉਹਨੂੰ
2: ਜੀ
3: ਉਹਨੂੰ ਆਪਾਂ ਮੰਨ ਲਓ ਦੂਜਿਆਂ ਦੇ ਸਾਹਮਣੇ ਐਕਸਪਲੇਨ ਵੀ ਕਰੀਏ ਤੇ ਉਹਨੂੰ ਆਪਾਂ ਕਹਿਣ ਦੀ ਜ਼ਰੂਰਤ ਵੀ ਰੱਖੀਏ ਘੱਟੋ ਘੱਟ
1: ਬਿਲਕੁਲ
3: ਵੀ ਇਹ ਨੀ ਉਹ ਜਿਵੇਂ ਕਹਿੰਦੇ ਭਗਤ ਸਿੰਘ ਜੰਮਣਾ ਤੇ ਗੁਆਂਢੀਆਂ ਦੇ ਘਰ ਜੰਮੇ ਹੈ, ਹੁਣ
1: ਬਿਲਕੁਲ
3: ਭਗਤ ਸਿੰਘ ਹੁਣ ਹਰ ਇੱਕ ਗੁਆਂਢੀ ਦੇ ਕਰਕੇ ਜੰਮ ਹੁਣ ਉਹ 23 ਸਾਲ ਦੀ ਉਮਰ ਚ ਕਹਿੰਦੇ ਤੁਰ ਗਿਆ ਉਹ, ਹੁਣ
1: ਜੀ
3: ਅੱਜ ਤੱਕ ਤਾਂ ਜੰਮਿਆ ਨੀ ਉਹ
1: ਜੀ
3: ਹੈ, ਤੇ
2: ਬਿਲਕੁਲ ਜੀ
3: ਇਸ ਕਰਕੇ ਇਹ ਠੀਕ ਹੈ ਕਿਤਾਬਾਂ ਜਰੂਰੀ ਨੇ ਪੜ੍ਹਨਾ ਗਿਆਨ ਜਰੂਰੀ ਹੈ ਪਰ ਆਪਾਂ ਉਹਨੂੰ ਪੜ੍ਹ ਕੇ ਕਹਿਣ ਦੀ ਹਿੰਮਤ ਵੀ ਰੱਖਣੀ ਜਿਹੜੀ ਹੈ ਨਾ ਉਹ ਵੀ ਬੜੀ ਜਰੂਰੀ
1: ਬਿਲਕੁਲ ਹੈ ਜੀ,
3: ਜਿਹੜੀ ਆਪਾਂ ਗੱਲ
2: ਬਾਕੀ
3: ਇਹ ਨੀ ਵੀ ਗਿਆਨ
2: ਬਹੁਤ ਨਹੀਂ ਬਿਲਕੁਲ ਸਹੀ ਗੱਲ ਹੈ ਜੀ, ਜਿਵੇਂ ਹੁਣ ਕਿਸੇ ਨੇ ਕੋਈ ਬੁੱਕ ਪੜ੍ਹ ਲਈ ਤੁਸੀਂ ਕੋਈ ਕਿਤਾਬ ਪੜ੍ਹੀ ਤੇ ਉਹਦੇ ਉਦੋਂ ਜੇ ਆਪਾਂ ਡਿਸਕਸ ਕਰੀਏ ਦੋਸਤਾਂ ਮਿੱਤਰਾਂ ਨਾਲ ਉਹਦੀ ਸਾਂਝ ਪਾ ਦਈਏ ਤਾਂ ਮੈਨੂੰ ਲੱਗਦਾ ਕਿ ਉਹ ਜ਼ਿਆਦਾ ਫਰੂਟਫੁੱਲ ਹੋ ਜੂ ਕੰਮ
1: ਬਿਲਕੁਲ ਹੈ ਜੀ, ਇੰਟਰਸਟ
2: ਬਣਦਾ ਇੱਕ ਆਪਣੀ ਆਪਣੀ ਜਾਂ ਕਿਸੇ ਦੀ ਵੀ ਸੋਚ ਤੇ ਅਸਰ ਪੈ ਸਕਦਾ
1: ਜੀ,
3: ਹਾਂ ਇਹ ਨਹੀਂ ਵੀ ਗਿਆਨ ਇਕੱਠਾ ਆਪਾਂ ਕੱਲੇ ਹੀ ਕਰੀ ਜਾਈਏ
1: ਜੀ, ਥੋੜੀਆਂ ਘੱਟ ਨੇ ਜਿੰਨੀਆਂ ਕੀ ਹੈਗੀਆਂ 2 ਸਾਲਾਂ ਦੇ ਵਿਚ ਯੂਟਿਊਬ ਦੇ ਉੱਤੇ ਜੋ ਪਾਇਆ ਦੋਸਤੋ ਸੁਣ ਸਕਦੇ ਆ ਜੀ, ਉਹਦੇ ਵਿਚ ਕਿਤਾਬਾਂ ਆਡੀਓ ਤੇ ਵੀਡੀਓ ਦੇ ਨਾਂ ਦੇ ਉੱਤੇ ਦਰਜ ਹੈ ਚੈਨਲ ਚ ਜਾ ਕੇ ਜੀ,
3: ਪੜ੍ਹਨਾ ਪੜ੍ਹਨਾ ਤਾਂ ਚਲੋ ਠੀਕ ਹੈ ਬਹੁਤ ਸੌਖਾ ਅੱਜ ਕੱਲ ਤਾਂ, ਜੇ ਉਹ ਸਾਡੇ ਵਰਗੇ ਕੋਈ ਵਿਚਾਰ ਦੇਣ ਵਾਲੇ ਨੂੰ ਸਰਟੀਫਿਕੇਟ ਅੱਗੋਂ ਉਹੀ ਗੱਲ ਐਸੇ ਮਿਲਦੇ ਨੇ ਵੀ ਜਿਹੜੇ ਪੁੱਛੋ ਨਾ ਵੀ ਤੂੰ ਫਲਾਣਾ ਤੂੰ ਧਮਕਾਣਾ ਹੈ, ਹੈਂ ਇਸ ਕਰਕੇ ਕਿਤਾਬਾਂ ਤੋਂ ਗਿਆਨ ਲੈਣਾ ਤੇ ਉਹ ਵੀ ਗਿਆਨ ਠੀਕ ਹੈ ਪਰ ਜਿਹੜਾ ਨੋਰਮਲ ਹੀ ਗਿਆਨ ਜਿਹੜਾ ਆਪਾਂ ਨੂੰ ਹੋਣਾ ਚਾਹੀਦਾ ਨਾ ਬਾਈ ਸਾਡੇ ਕੋਲ ਤਾਂ ਉਹ ਵੀ ਨੀ ਹੈਗਾ, ਕਿਤਾਬਾਂ ਵਾਲੀ ਤਾਂ ਗੱਲ ਦੂਰ ਛੱਡੋ
1: ਜੀ,
3: ਪੜ੍ਹਨ ਵਾਸਤੇ ਵੀ ਉਹੀ ਗੱਲ ਹੈ, ਮੈਂ ਪਿਛਲੇ ਦਿਨ ਵੀ ਗੱਲ ਕੀਤੀ ਸੀ ਉਹ ਦਿੱਲੀ ਤੋਂ ਜਿਹੜਾ ਮੁੰਡਾ ਇਰਫਾਨ ਉਹਨੂੰ ਪੜ੍ਹਨਾ ਹੀ ਨੀ ਆਉਂਦਾ ਬਾਈ, ਨਾ ਕਦੇ ਉਹ ਸਕੂਲ ਗਿਆ ਨਾ ਕਦੇ ਉਹ, ਪਰ ਉਹਨੇ ਜਿਹੜਾ ਗਿਆਨ ਲਿਆ ਉਹ ਬਿਨਾਂ ਪੜ੍ਹਨ ਤੋਂ ਲਿਆ ਤੇ ਉਹ ਮੈਂ ਕਹਿੰਦਾ ਵੱਡੇ ਵੱਡੇ ਪੜ੍ਹਨ ਵਾਲੇ ਨੇ ਧੱਜੀਆਂ ਉਡਾ ਦਿੰਦਾ ਮੁੰਡਾ ਉਹ
1: ਜੀ,
3: ਤੇ ਗੱਲ ਤਾਂ ਗਿਆਨ ਲੈਣਾ ਕਿੱਥੋਂ, ਜਿਹੜਾ ਦਿੱਲੀ ਜਦੋਂ ਜੈਨ ਜੀ ਦਾ ਧਰਨਾ ਚੱਲਦਾ ਸੀ ਨਾ ਪਿੱਛੇ ਉਹ ਇਰਫਾਨ ਮੁੰਡਾ, ਮੈਂ ਤੁਹਾਨੂੰ ਭੇਜ ਦਾਂਗਾ ਮੈਂ ਲਿੰਕ ਭੇਜ ਦਾਂਗਾ ਤੁਸੀਂ, ਉਹ ਮੁੰਡੇ ਦੀ ਉਹ ਇੱਕ ਦਿਨ ਵੀ ਸਕੂਲ ਨੀ ਗਿਆ ਹੈਗਾ ਨਾ ਉਹਨੂੰ ਹਿੰਦੀ ਟੁੱਟੀ ਫੁੱਟੀ ਥੋੜੀ ਬਹੁਤੀ ਪੜ੍ਹਨੀ ਆਉਂਦੀ ਹੈ, ਪਰ ਉਹ ਵੀ ਜਿਵੇਂ ਵੀ ਜੋ ਵੀ ਗਿਆਨ ਹੈ ਉਹ ਕਦੇ ਗੂਗਲ ਤੋਂ ਲੈ ਲੈਂਦਾ ਕਦੇ ਯੂਟਿਊਬ ਤੋਂ ਲੈ ਲੈਂਦਾ ਕਿਵੇਂ ਵੀ ਹੈ ਉਹ ਲੈ ਕੇ ਤੇ ਉਹੀ ਗੱਲ ਉਹਦੇ ਤੋਂ ਪੜ੍ਹਦਾ ਤੇ ਉਹ, ਪਰ ਹੌਸਲਾ ਉਹਦਾ ਐਡਾ ਬਾਈ ਜੀ ਗੱਲ ਹੌਸਲੇ ਦੀ ਹੈ ਵੀ ਉਹ ਗੱਲ ਕਹਿੰਦਾ ਆਪਣੀ ਖੁੱਲ ਕੇ, ਇਹ ਨੀ ਵੀ ਉਹਨੇ ਪੜ੍ਹ ਲਿਆ ਜਾਂ ਗਿਆਨ ਲੈ ਲਿਆ ਵੀ ਆਪਣੇ ਅੰਦਰ ਜਜ਼ਬ ਕਰ ਲਿਆ ਜਾਂ ਕਿਤਾਬਾਂ ਵੀ ਉਹਨੂੰ ਉਹ ਸਰਕਾਰ ਦੇ ਸਾਹਮਣੇ ਕਹਿਣ ਦੀ ਵੀ ਹਿੰਮਤ ਰੱਖਦਾ
1: ਜੀ ਜੀ ਜੀ,
2: ਉਹੀ ਗੱਲ ਹੈ ਨਾ ਕਿ ਉਧਰ ਬੰਦਾ ਪੜ੍ਹਾ ਰਿਹਾ ਹੋਵੇ ਝਾਂਸੀ ਦੀ ਰਾਣੀ ਲਕਸ਼ਮੀ ਬਾਈ ਤੇ ਆਪ ਡਰੀ ਬੈਠੀ ਹੋਵੇ ਕਾਕਰੋਚ ਤੋਂ ਤੇ ਉਹਦਾ ਵੀ ਕੀ ਫਾਇਦਾ
1: ਜੀ,
3: ਬਿਲਕੁਲ ਗੱਲ ਉਹੀ ਹੈ ਤੇ ਉਹ ਮੈਂ ਤੁਹਾਨੂੰ ਮੈਂ ਭੇਜਾਂਗਾ ਤੁਹਾਨੂੰ ਸਪੈਸ਼ਲੀ ਲਿੰਕ ਭੇਜ ਦਾਂਗਾ ਤੁਸੀਂ ਉਹ ਮੁੰਡੇ ਦੀਆਂ ਗੱਲਾਂ ਸੁਣਿਓ, ਬਾਕੀ ਤੁਹਾਨੂੰ ਲੱਗੂ ਵੀ ਕੋਈ ਗਿਆਨ ਵੀ ਉਹਦੇ ਕੋਲ ਇੰਨਾ ਤੇ ਉਹ ਸਾਰਾ ਕੁਛ ਹੀ ਹੈ ਤੇ ਕਹਿਣ ਦਾ ਹੌਸਲਾ ਵੀ ਹੈਗਾ, ਸਭ ਤੋਂ ਵੱਡੀ ਗੱਲ ਹੁੰਦੀ ਹੈ ਕਹਿਣ ਦਾ ਹੌਸਲਾ ਆਪਣੀ ਗੱਲ
1: ਜੀ,
2: ਉਹ ਜਰੂਰੀ ਹੈ ਜੀ ਬਿਲਕੁਲ,
3: ਹਾਂਜੀ ਤੇ ਲਓ ਫਿਰ ਮੈਂ ਨਾ ਹੁਣ ਟਾਈਮ ਤੁਸੀਂ ਅੱਜ ਤਾਂ ਮੈਨੂੰ ਐਂ ਲੱਗਦਾ ਵੀ ਤੁਸੀਂ ਸ਼ਨੀ ਐਤਵਾਰ ਦੀ ਕਸਰ ਕੱਢਣ ਆਏ ਹੋ, ਖੁੱਲੇ ਹੀ ਲੱਗੇ ਪਏ,
1: ਨਹੀਂ ਕੋਈ ਗੱਲ ਨਹੀਂ ਆਂਦੀ ਆਂਦੀ ਜੀ ਜੀ,
3: ਨਹੀਂ ਕੋਈ ਗੱਲ ਸ਼ਮੀ ਬਾਈ ਜੀ ਸਮਝ ਗਏ, ਤੁਸੀਂ ਭਾਰਤ ਬਾਈ ਜੀ ਤੁਸੀਂ ਨੀ ਸਮਝਦੇ ਸਾਡੇ ਸਾਡੀਆਂ ਰਾਮਜਾਨ ਨੂੰ ਸਮਝ ਗਏ
1: ਜੀ, ਸਮਝ ਗਏ ਉਹ ਲਾਲਾ ਲਾਉਣ ਆਏ ਨੇ ਕਿਉਂ ਇਦਾਂ ਕਹਿ ਦੋ
3: ਸਿੱਧਾ ਜੀ, ਆ ਆ ਉਹੀ ਗੱਲ ਤੇ ਲਓ ਫਿਰ ਮੈਂ ਦੋ ਕੁ ਗੱਲਾਂ ਕਹਿ ਕੇ ਮੈਂ ਖਤਮ ਕਰਦਾ, ਮੇਰੇ ਪਿੱਛੇ ਹੋਰ ਸੱਜਣ ਵਾਲੇ ਹੋਣੇ ਨੇ, ਹੋਏਗਾ ਆਪਾਂ ਜਿਆਦਾ ਟਾਈਮ ਲਾਉਣਾ ਨੀ ਤੇ ਆ ਸੁਣਿਓ, ਪਹਿਲਾਂ ਜੱਸੀ ਬਾਈ ਵਾਸਤੇ ਸੁਣਿਆ ਸਾਡੇ ਭਰਾ ਦਾ ਜਨਮ ਦਿਨ ਅੱਜ
1: ਜੀ,
3: ਤੇ ਇਹਦੇ ਬਹਾਨੇ ਨਹੀਂ ਬਹਾਨਾ ਤੇ ਸਾਡੇ ਭਰਾ ਦਾ, ਗੱਲ ਅਸੀਂ ਆਪਣੀ ਕਰਨੀ ਹੈ,
1: ਕੀ ਬਾਤ ਹੈ
2: ਠੀਕ ਹੈ ਜੀ,
3: ਲਓ ਸੁਣਿਓ ਅੱਜ ਅੱਜ ਥੋੜਾ ਜਿਹਾ ਉਹੀ ਗੱਲ ਹੈ, ਉਹ ਨੱਚਣ ਟੱਪਣ ਵਾਲਾ ਸੁਣਾ ਦੇਣਾ ਤੁਹਾਨੂੰ ਵੀ ਥੋੜਾ ਜਿਹਾ ਹਿਪ ਹੋਪ ਲਾ ਲੋ ਜਾਂ ਕੀ ਆਉਂਦੇ ਹੁੰਦੇ ਨੇ ਅੱਜ ਦੀ ਜਨਰੇਸ਼ਨ ਪਤਾ ਨਹੀਂ ਕੀ ਕਹਿੰਦੀ ਉਹਨੂੰ
1: ਜੀ,
2: ਬਿਲਕੁਲ ਜੀ ਬਿਲਕੁਲ ਆਉਣ ਦੇ,
3: ਮੈਂ ਕਹਿੰਦਾ ਤੂੰ ਤਾਂ ਥੱਲੇ ਆ ਜਾ ਗੋਰੀਏ, ਤੂੰ ਤਾਂ ਥੱਲੇ ਆ ਜਾ ਗੋਰੀਏ ਨੀ ਤੈਨੂੰ ਤਲੀਆਂ ਤੇ ਚੋਗ ਚੁਗਾਵਾਂ, ਕਾਲਜਾਂ ਚ ਹੋਈਆਂ ਛੁੱਟੀਆਂ, ਇਹ ਦੋਵੇਂ ਦੋਵੇਂ ਉਧਰੋਂ ਵੀ ਤੇ ਉਧਰੋਂ ਵੀ ਜਵਾਬ ਆਈ ਜਾਏਗਾ, ਇਹ ਚ ਦੋ ਕੁ ਪੈਰੇ ਨੇ ਬਸ
2: ਜੀ,
3: ਕਾਲਜ ਚ ਹੋਈਆਂ ਛੁੱਟੀਆਂ ਦੱਸ ਕਿਹੜੇ ਮੈਂ ਬਹਾਨੇ ਆਵਾ ਉਹ ਤੂੰ ਤਾਂ ਥੱਲੇ ਆ ਜਾ ਗੋਰੀਏ ਨੀ ਤੈਨੂੰ ਤਲੀਆਂ ਤੇ ਚੋਗ ਚੁਗਾਵਾਂ।

0: ਥੋੜਨੀ ਉਹ ਇਕੱਠੇ ਸੈਲੀਬ੍ਰੇਟ ਕਰਾਂਗੇ, ਇਕੱਠੇ ਸੈਲੀਬ੍ਰੇਟ ਕਰਾਂਗੇ, ਤੇਰਾ ਬਰਥਡੇ ਹੈ ਤਾਈਓ ਮੈਂ ਬੁਲਾਵਾਂ।
1: ਹਾਂ ਹਾਂ ਹਾਂ

0: ਵਾਹ
1: ਹੈ। ਆ
0: ਵਾਹ
1: ਇੱਕ ਆ ਤੁਹਾਡੀ ਕਿਤਾਬ, ਕਿਤਾਬ ਤੇ ਇੱਕ ਗਾਣਾ ਹੈ ਵੀ ਜਰੂਰੀ ਨਹੀਂ, ਕਿਤਾਬ ਠੀਕ ਹੈ ਜਰੂਰੀ ਹੈ,
0: ਜੀ
1: ਪਰ
0: ਜੀ
1: ਇੱਕ ਛੋਟੀਆਂ ਜਿਹੀਆਂ ਦੋ ਕੁ ਲਾਈਨਾਂ ਮੈਂ ਤੁਹਾਡੀ
0: ਜਰੂਰ
1: ਕਿਤਾਬ ਤੇ ਮੈਨੂੰ ਯਾਦ ਆ ਗਈਆਂ।
0: ਆਉਣ ਦਿਓ ਜੀ।
1: ਹੈ ਉਹ ਕਹਿੰਦਾ,

0: है। फिर कह दियो, कहीं
1: जी
0: हाले दिल भी, कहीं हाले दिल भी सुनाता है चेहरा। फिर कहना मुकद्दर सिंह,
1: जी
0: ना बोलो फिर भी बताता है चेहरा, ये चेहरा हकीकत में एक आईना है। फिर कह दियो, तो बता मेरे चेहरे पे क्या क्या लिखा है। वो करके एक कहानी लंबी है बापे,
1: जी
0: ये चली जानी सारी रात,
1: क्या
0: सारी
1: बात
0: रात
1: है, क्या
0: ठीक ही
1: बात
0: लिखा। पर सारा कुछ किताबां नहीं, चलो ठीक है, किताबां भी एक जरूरी ने, पढ़ने वाले चेहरा भी पढ़ लेते ने।
1: जी, पढ़
0: शमी भाई जी, ते
1: लेंगे बिल्कुल जी, बिल्कुल
0: आही
1: कोई शक नहीं जी, और चुप की
0: लांबा
1: आवाज
0: भी
1: भी
0: गल
1: सुन लेंगे जी,
0: साडा।
1: बिल्कुल जी जी
0: हाँ बिल्कुल बिल्कुल।
1: थैंक यू
0: आ
1: मुकद्दर सिंह जी
0: शनिवार है लंबा, वही गल रख लियो साडा, वही गल
1: जी जी जी
0: नहीं
1: जरूर जी जरूर
0: वो
1: जी
0: कबूल है जी, बिल्कुल कबूल है जी, वो गुस्ताखिया ने मेरे पदर से जी
1: जी
0: नहीं कोई गल नहीं,
1: बिल्कुल
0: फिर
1: जी,
0: मोहब्बत जिंदाबाद ते जिंदगी
1: जिंदगी
0: जिंदाबाद,
1: जिंदाबाद जी,
0: सत श्री
1: थैंक
0: अकाल
1: यू,
0: भाई जी,
1: जिंदगी
0: बहुत बहुत
1: जिंदाबाद
0: शुक्रिया,
1: जी,
0: सत श्री अकाल जी।
1: हाँ जी दोस्तों, इस जी
0: जी
1: मुकद्दर
0: सत
1: जी
0: श्री अकाल
1: जिमें
0: जी,
1: सन ते औजला साहब लिखते ने, हाँ जी उन्होंने लिखा सीगा पूरन माछी दे बारे, ते कहिंदे कदे पढ़िया
0: जी
1: सी नावल पूरन माछी, मैनू अज भी भुलदी ना ओ चेहरे वाली हासी, ओ तां पढ़िया पूरा पर सुफना रह गया अधूरा, बस लगदा उसे ने सिकंदर दे हथ कलम फड़ाती है, ते कलम फड़ाई है जां फड़ लई
0: वाह
1: है, ते शम्मी जी अपने नाल ओ
0: हाँ
1: जुड़ ही
0: हाँ
1: गए ने, ते उन्हां दी जुबानी आपां सुणदे आं गल्लां बातां उन्हां तों। सत श्री अकाल औजला साहब,
0: ठीक है जी,
1: स्वागत है US तों जी,
0: दोनों वीरां नूं सारे श्रोतियां नूं जी,
1: सत श्री अकाल जी, जिया नु जी स्वागत है जी,
0: सत श्री अकाल जी
1: जो
0: जो बीत गया वो चंगा है, एवें
1: जी
0: बीते नूं पछताईदा नहीं।
1: क्या बात है जी,
0: सिकंदरा चाहे मुकद्दरा, ये सच सियाने कह गए उस बेड़े नूं भुल जाई।
1: वाह जी वाह जी वाह जी, क्या बात है
0: पटियाले
1: जी,
0: दे भी फ्लाईओवर बन गए, पता
1: बिल्कुल बन गए, बिल्कुल है
0: भी
1: जी
0: लगता था। ये भी देखी जाता भी घग्गर चढ़ गया। देखो
1: जी जी
0: शब्द शब्द जेड़ा शब्द चाहे किताबी रूप है जी,
1: जी
0: चाहे अही सुनते हाँ, चाहे अही पढ़ते हाँ, चाहे देखते हाँ,
1: जी
0: वो थोड़े ते असर करदा ही करदा जी, जब तुसी ओनू पढ़ के जिउणे हो।
1: बिल्कुल है जी
0: तो
1: जी
0: किताबां असर पाउंदियां ने, चाहे तुसी अखबार राही कुछ पढ़ो, वो भी थोड़े ते असर करदियां ने, इस कोई शक
1: जी
0: नहीं। किताबां दा दीप दविंदर जी भी दस के गए ने,
1: जी
0: गलत है कि पढ़ के जे असी ओ ते अमल करके विचारांगे।
1: जी
0: थोनू किसे चाहे हुण तुहाडे नाल फोन ते गल करना सिखिया, जां टवाणा रेडियो ते सिखिया, थोड़े वो लफ्जां ही थोड़े पढ़े हुए थोड़े ते असर करिया है, ताही तुसी किसे नाल गल कर सकदे हो उस विशे
1: बिल्कुल
0: ते।
1: दुरुस्त है जी,
0: ते जां तुसी वख वख चीजां पढ़दे हो, फिर तुसी कदे किसे विशे ते भी गल करो बेशक।
1: मैनूं अज भी चेते आ जदों मैं शुरुआत कीती सी ना रेडियो ते कॉल करन दी, ते इक रेडियो सीगा राबता रेडियो अपना आस्ट्रेलिया तो चलदा सी, उहनां ने चलो थोड़ा बहुता नाल लाया गल्लां बातां करन लगे, ते उस तो बाद टवाणा साहब दे नाल गल्लबात कीती, ते वो समा भी मैनूं चेते आ तकरीबन 2008-09 दा समा सी जदों पहली कॉल कीती सी, उदों दे ही चलो टवाणा साहब नाल तां जुड़े होए आ, ते कौ कॉन्सपरेसी विशा भी मैं इदां दा चुन लिया बड़ा औखा कसूता, ते मुड़ के मैं वातावरण दे उत्ते गल करा, टवाणा साहब कहिंदे तुसी इदां करो अपने आप ही तुसी एक्सप्लेन करो तो वधिया लगेगा, ते मेरियां लत्तां कंबण, दिल दी धड़कन बधी हुई है, ते जो साहब दे नाल भी कीता चलो दो स्रोतिया ने उस चीज नूं पसंद भी कीता, हौली हौली झाका खुलिया, चलो अज माइक दे उत्ते बैठे आ जी
0: नहीं देखो तुसी कोई नावल पढ़ लो, साहित्यक नावल
1: जी
0: पढ़ लो, कोई क्रांतिकारी नावल पढ़ लो,
1: जी
0: जां किताब पढ़ लो कोई क्रांतिकारी,
1: बिल्कुल
0: मतलब एक तुहाडे अंदर जज्बा पैदा हुंदा है। मैं मेरे को नावल पिया, मैं नावल पढ़िया,
1: जी
0: ਜੀਰੇ ਕੋਲ ਦੇ ਸੀਗੇ ਉਹ,
1: ਜੀ
0: ਜਿਨ੍ਹਾਂ ਨੇ ਪਾਕਿਸਤਾਨ ਜਾਇਆ, ਉਹਨਾਂ ਦੀ ਫਿਲਮ ਵੀ ਬਣੀ ਹੈ ਹਿੰਦੀ ਦੇ ਵਿੱਚ,
1: ਜੀ
0: ਉਹ ਆਪਣੇ ਜਸੂਸ ਸੀਗੇ, ਮਤਲਬ ਉਹਨਾਂ ਨੇ ਕਿੰਨੀ ਕੁੱਟ ਖਾਧੀ, ਜਰੂਰੀ ਨਹੀਂ ਵੀ
1: ਬਿਲਕੁਲ ਹੈ ਜੀ
0: ਇੰਨੀ
1: ਬਿਲਕੁਲ।
0: ਦੇਸ਼ ਭਗਤੀ, ਉਹ ਮੁੜ ਕੇ ਵਾਪਸ ਆਏ, ਫਿਰ ਉਹ ਮਤਲਬ ਪ੍ਰਧਾਨ ਮੰਤਰੀ ਨੂੰ ਮਿਲਦੇ ਰਹੇ, ਪ੍ਰਧਾਨ ਮੰਤਰੀ ਨਾਲ ਸਿੱਧਾ ਉਹਨਾਂ ਦਾ ਮੇਲ ਹੁੰਦਾ ਰਿਹਾ।
1: ਜੀ
0: ਮਤਲਬ ਜਦ ਤੁਸੀਂ ਉਹਨਾਂ ਦਾ ਕਿਰਦਾਰ ਜਿਉਂ ਕੇ ਦੇਖਦੇ ਹੋ, ਪੜ੍ਹਦੇ ਪੜ੍ਹਦੇ ਯਾਨੀ ਤੁਹਾਨੂੰ ਐਂ ਲੱਗਦਾ ਮਤਲਬ ਵੀ ਕਿੱਡਾ ਤਸ਼ੱਦਦ ਦੇਸ਼ ਲਈ ਝੱਲਿਆ ਹੈ ਲੋਕਾਂ ਨੇ।
1: ਮੈਂ ਝੂਠ ਨਹੀਂ ਬੋਲਦਾ ਆਪਣੇ ਔਜਲਾ ਸਾਹਿਬ ਸ਼ਮੀ ਜੀ, ਚਲੋ ਤੁਸੀਂ ਨਾਲ ਹੀ ਹੋ।
0: ਦਵਾ ਖਾਨੀ ਦਵਾ ਉਹਨਾਂ ਦਾ ਨਾਂ ਜੀ, ਮੇਰੇ ਇੱਥੇ ਕਿਤਾਬ ਮੇਰੇ ਕੋਲੇ ਪਈ ਹੈ, ਇੱਥੇ
1: ਜੀ
0: ਨਾਵਲ ਬਹੁਤ ਵੱਡਾ ਨਾਵਲ ਹੈ ਜੀ ਉਹਨਾਂ ਦਾ ਲਿਖਿਆ ਆ, ਸ਼ਮੀ ਜੀ ਨੇ ਸ਼ਾਇਦ ਪੜ੍ਹਿਆ ਹੋਵੇ, ਫਿਰੋਜ਼ਪੁਰ
1: ਜੀ
0: ਕੋਲ ਦੇ ਸੀਗੇ ਉਹ।
1: ਜੀ ਅਸਲ ਦੇ ਵਿੱਚ ਜਿਹੜਾ ਪ੍ਰਭਾਵ ਜ਼ਰੂਰ
0: ਹਾਂਜੀ
1: ਪੈਂਦਾ ਹੈ ਜੀ ਸ਼ਮੀ ਜੀ।
2: ਨਹੀਂ ਅਜੇ ਮੇਰੇ ਧਿਆਨ ਚ ਨਹੀਂ ਆ ਰਿਹਾ ਜੀ, ਤੁਸੀਂ ਜ਼ਿਕਰ ਕਰੋ ਜਰੂਰ, ਤੇ
0: ਮੈਂ ਕੱਲ ਨੂੰ ਕੱਢ ਕੇ ਰੱਖੂ। ਮੇਰੇ ਕੋਲ ਨਾ ਇੱਥੇ ਜਮੀ, ਮੈਂ ਸਟੋਰ ਤੇ ਹੀ ਬਹੁਤ ਬੁੱਕਸ ਰੱਖੀਆਂ, ਘਰੇ ਵੀ ਰੱਖੀਆਂ, ਮੈਂ ਸ਼ਾਇਦ ਘਰੇ ਹੋਊਗਾ, ਕੋਈ ਨੀ ਲੱਭ ਕੇ ਮੈਂ ਤੂੰ।
1: ਜੀ
0: ਨਾਵਲ ਬਹੁਤ ਪੜ੍ਹਨ ਯੋਗ ਨਾਵਲ ਆ ਜੀ, ਉਹਨਾਂ ਨੇ ਮਤਲਬ ਕਿੰਨਾ ਤਸ਼ੱਦਦ ਝੱਲਿਆ,
1: ਜੀ
0: ਮਤਲਬ ਕੁੱਟਮਾਰ ਜੋ ਵੀ ਹੈ, ਪਰ ਮੁੜ ਕੇ ਦੇਸ਼ ਨੇ ਕਦਰ ਨੀ ਪਾਈ ਉਹਨਾਂ ਦੀ, ਉਹਨਾਂ ਨੇ ਉਹ ਵੀ ਐਂਡ ਦੇ ਰੁਸਤਾ ਲਿਖਿਆ ਕਹਿੰਦਾ, ਪਰ ਫੇਰ ਵੀ ਮਤਲਬ ਵਾਈਫ ਰੁਲ ਗਈ ਪਿੱਛੇ, ਬੱਚੇ ਰੁਲ ਗਏ, ਉਹ ਵੀ ਨੀ ਸਾਂਭੇ ਕਿਸੇ ਨੇ, ਮਤਲਬ ਜਾਨੀ ਗੱਲ ਇਹ ਨੀ ਕਰਦੇ ਆਪਾਂ ਵੀ, ਜਦੋਂ ਤੁਸੀਂ ਇਹੋ ਜਿਹੇ ਕਿਰਦਾਰ ਪੜ੍ਹਦੇ ਹੋ ਤੁਹਾਡੇ ਤੇ ਅਸਰ ਛੱਡਦੇ ਨੇ ਉਹ,
1: ਤੁਹਾਡੇ ਸਾਹਮਣੇ ਬੈਠੀ ਐਗਜ਼ਾਮਪਲ ਔਜਲਾ ਸਾਹਿਬ, ਮੈਂ ਉਹੀ ਗੱਲ ਕਰਨ ਲੱਗਿਆ ਸੀਗਾ। ਚਲੋ ਗਦਰੀ ਬਾਬਿਆਂ ਨੂੰ ਪਿਛਲੇ ਸਮਿਆਂ ਦੇ ਵਿੱਚ ਜਦੋਂ ਦੇ ਰੇਡੀਓ ਨਾਲ ਜੁੜਿਆ ਬਹੁਤ ਪੜ੍ਹਨਾ ਸ਼ੁਰੂ ਕੀਤਾ, ਦੇਖਿਆ ਜੇ ਅੱਜ ਪੱਗ ਬੰਨ ਰਹੇ ਆ ਨਾ, ਚਲੋ ਗੁਰੂ ਸਾਹਿਬ ਦੇ ਜਾਂ ਇਤਿਹਾਸ ਪੜ੍ਹਿਆ ਜਾਂ ਜੋ ਵੀ ਪੜ੍ਹਿਆ ਤੇ ਗਦਰੀ ਬਾਬਿਆਂ ਨੂੰ ਪੜ੍ਹਿਆ, ਉਹ ਕਿਤੇ ਨਾ ਕਿਤੇ ਜਿਹੜਾ ਪੱਗ ਉਹਨਾਂ ਦੀ ਦੇਣ ਆ ਮੇਰੇ ਸਿਰ ਦੇ ਉੱਤੇ ਜੋ ਇਸ ਵੇਲੇ ਹੈ ਜੀ।
0: ਤੁਸੀਂ ਦੇਖੋ ਕਹਿੰਦਾ ਤੁਸੀਂ ਸੁਬਹ ਸ਼ਾਮ ਬਾਣੀ ਪੜ੍ਹਨ ਲੱਗ ਜਾਓ, ਉਹ ਵੀ ਤੁਹਾਡੇ ਤੇ ਅਸਰ ਕਰਦਾ, ਉਹੋ ਜਿਹਾ ਹੀ ਤੁਹਾਡਾ ਵਹਾ ਹੋ ਜਾਂਦਾ। ਜੋ ਆ ਹੁਣ ਆ ਇੱਕ ਰੀਲ ਚੰਗੀ ਦੇਖਣ ਲੱਗ, ਤੁਹਾਡੇ ਕੋਲ ਚੰਗੀਆਂ ਰੀਲਾਂ ਹੋਣਗੀਆਂ,
1: ਬਿਲਕੁਲ
0: ਤੁਹਾਡਾ ਉਹੋ ਜਿਹਾ ਮਨ ਹੋ ਹੀ ਜਾਣਾ ਬੈਠਿਆਂ ਦਾ। ਤੁਸੀਂ ਇੱਕ ਮਾੜੀ ਰੀਲ ਨੈਗੇਟਿਵ ਵਾਲੀ ਦੇਖ ਲਓ ਜਾਂ ਕੋਈ ਹੋਰ ਪਾਸ ਕਰ ਲਈ ਦੇਖ ਲਓ, ਤੁਹਾਡਾ ਉਹੋ ਜਿਹਾ ਤੁਹਾਡੇ ਤੇ ਦਿਮਾਗ ਤੇ ਅਸਰ ਹੋ ਹੀ ਜਾਣਾ
1: ਜੀ।
0: ਹਾਂ ਇਹ ਗੱਲ ਹੈ ਵੀ ਕਿਤਾਬਾਂ ਜਿੰਨਾ ਅਸਰ ਛੱਡਦੀਆਂ ਨੇ
1: ਜੀ,
0: ਤੁਹਾਡੇ ਇਹਦੇ ਵਿੱਚ ਵਾਧਾ ਕਰਦੀਆਂ ਨੇ, ਤੁਹਾਡੇ ਬਹੁਤ ਇੱਕ ਤਾਂ ਤੁਹਾਡੇ ਸਹਿਜ ਬਹੁਤ ਲਿਆਉਂਦੀਆਂ। ਮੈਂ ਮੇਰੇ ਚ ਬਹੁਤ ਬਦਲਾਅ ਆਇਆ
1: ਬਿਲਕੁਲ ਹੈ ਜੀ
0: ਖੁਦ ਚ, ਕਿਉਂਕਿ ਜਦੋਂ ਮੈਂ ਪੰਜਾਬ ਛੱਡਿਆ ਸੀ ਉਹਦਾ 23 ਸਾਲ ਦੀ ਤਾਂ ਉਮਰ ਸੀ ਸਾਰੀ, ਉਹ ਹੈ ਹੀ ਮਤਲਬ ਦੂਏ ਸਿਰੇ ਦਾ ਕੰਮ ਸੀ
1: ਜੀ।
0: ਇੱਥੇ ਆ ਕੇ ਕੁਦਰਤੀ ਉਹ ਲਗਾ ਹੋਇਆ, ਅਖਬਾਰ ਨਾਲ ਲਗਾ ਹੋਇਆ, ਪਹਿਲਾਂ ਅਖਬਾਰ ਪੜ੍ਹਦੇ ਰਹਿਣਾ, ਫਿਰ ਹੌਲੀ ਹੌਲੀ ਕਿਤਾਬਾਂ ਮੰਗਾਉਣ ਲੱਗ ਗਏ, ਕੋਈ ਲੱਭ, ਉਹ ਚੀਜ਼ ਨੇ ਅਸਰ ਬਹੁਤ ਕਰਿਆ, ਕੋਈ ਸ਼ੱਕ
1: ਬਿਲਕੁਲ ਹੈ ਜੀ,
0: ਬਹੁਤ ਜ਼ਿਆਦਾ ਅਸਰ ਕਰਿਆ। ਮੈਂ ਮੁੜ ਕੇ ਕਹੀ ਮੇਰੇ ਦੋਸਤ ਵੀ ਮਿਲ ਗਏ, ਪਹਿਲਾਂ ਤਾਂ ਹੁਣ ਤਾਂ ਨੀ, ਜਦੋਂ ਪਹਿਲਾਂ ਮੈਨੂੰ ਕਹਿੰਦੇ ਉਮਰ 28-30 ਕਹੇ ਤੂੰ ਹਿੱਲ ਗਿਆ, ਮੈਨੂੰ ਕਹਿੰਦੇ ਹਿੱਲਿਆ ਹੋਇਆ ਕਹਿੰਦੇ, ਮਤਲਬ ਮੈਂ ਕਿਹਾ ਨਹੀਂ ਯਾਰ ਗੱਲਾਂ ਦੇ ਵਿੱਚ ਫਰਕ ਪੈ ਗਿਆ, ਕਹਿਣੀ ਚ ਫਰਕ ਪੈ ਗਿਆ, ਕਹਿਣਾ ਵੀ ਨਹੀਂ ਯਾਰ ਐ ਨੀ ਐ ਹੁੰਦਾ ਐ ਹੁੰਦਾ, ਅਸਰ ਕਰਦਾ ਹੁਣ
1: ਅਸਰ ਕਰਦਾ ਜੀ,
0: ਵਧੀਆ ਸਹਿਤ ਵਧੀਆ ਪੜ੍ਹਨਾ ਚਾਹੀਦਾ। ਹੁਣ ਤੁਸੀਂ ਆ ਕੱਲ ਕਿਰਨਜੋਤ ਦੀ ਗੱਲ ਹੋਈ, ਕਿਰਨਜੀਤ ਕੁੜੀ ਬਰਨਾਲੇ ਵਾਲੀ,
1: ਹਾਂਜੀ ਹਾਂਜੀ ਹਾਂਜੀ ਹਾਂਜੀ,
0: ਉਹਨੂੰ ਇਨਸਾਫ਼ ਦਵਾਉਣ ਦੇ ਵਿੱਚ ਹੱਥ ਉੱਥੇ ਬਰਨਾਲੇ ਇਲਾਕੇ ਦੇ ਸਹਿਤ ਦਾ
1: ਬਿਲਕੁਲ ਹੈ ਜੀ,
0: ਸੰਘਰਸ਼ੀ ਉੱਥੇ ਤਾਂ ਪੈਦਾ ਹੋਇਆ ਕਿ ਲੋਕ ਸਹਿਤ ਅੱਜ ਵੀ ਪੜ੍ਹਦੇ ਨੇ
1: ਬਿਲਕੁਲ ਹੈ ਜੀ, ਤਰਕਸ਼ੀਲ।
0: ਮੈਂ ਕਹਿੰਦਾ ਉਹੀ ਕਿਸੇ ਹੋਰ ਪਾਸੇ ਹੁੰਦਾ ਸ਼ਾਇਦ ਇੰਨਾ ਰੋਹ ਨਾ ਜਾਗਦਾ, ਇੰਨੇ ਡੇਢ ਰੋਕ ਨਾ ਹੁੰਦੇ ਭੱਜ ਜਾਂਦੇ, ਜਿੰਨਾ ਉਸ ਸਮੇਂ ਦੀ ਸਰਕਾਰ ਉਹ ਬੰਦਿਆਂ ਨਾਲ ਸੀ ਜਿਨ੍ਹਾਂ ਨੇ ਇੱਕ ਕਰਮ ਕੀਤਾ, ਜਿਨ੍ਹਾਂ ਨੇ ਕੁੜੀ ਮਾਰੀ
1: ਬਿਲਕੁਲ ਹੈ ਜੀ।
0: ਫਿਰ ਦੇਖੋ ਉਹਨਾਂ ਦੇ ਝੂਠੇ ਪਰਚੇ ਹੋਏ, ਜੇਲ੍ਹਾਂ ਗਏ, ਪਰ ਫਿਰ ਵੀ ਪਿੱਛੇ ਨਹੀਂ ਹਟੇ, ਉਹ ਇੱਕ ਸਟਰੀ ਕਿਉਂ ਨੇ ਜੋ ਸਹਿਤ ਨਾਲ ਜੁੜੇ ਹੋਏ ਨੇ। ਹੁਣ ਦੇਖੋ ਇੱਕ ਭਦੌੜ ਦੇ ਵਿੱਚ ਹੀ ਕਿੰਨੇ ਸਾਹਿਤਕਾਰ ਨੇ, ਕਿੰਨੇ ਗਾਇਕ ਨੇ, ਕਿੰਨੇ ਗੀਤਕਾਰ ਨੇ ਭਦੌੜ ਦੇ ਹਲਕੇ ਉਹਦੇ ਵਿੱਚ, ਕਸਬੇ ਚ, ਕਿਉਂ ਆ, ਕਿਉਂ ਲੋਕ ਸਾਹਿਤ ਨਾਲ ਜੁੜੇ,
1: ਆਪਣੇ ਆਪ ਚ ਜਾਗਰੂਕਤਾ ਨਾ ਆਪਣੇ ਹੱਕਾਂ ਦੇ ਲਈ ਜੀ, ਬਿਲਕੁਲ ਹੈ
0: ਬਿਲਕੁਲ, ਹੱਕਾਂ ਲਈ ਜਾਗਰੂਕਤਾ ਤਾਂ ਹੀ ਹੈ ਵੀ ਉਹ ਪੜ੍ਹਦੇ ਆਏ ਨੇ, ਇੱਕ ਦੂਜੇ ਨੂੰ ਦੇਖਦੇ ਆਏ ਨੇ, ਅਸਰ ਹੈ ਮਿੱਟੀ ਦਾ, ਅਸਰ ਹੈ
1: ਬਿਲਕੁਲ ਜੀ,
0: ਧਰਤੀ ਦਾ ਅਸਰ ਹੈ, ਹਵਾ ਦਾ, ਪੌਣ ਪਾਣੀ ਦਾ, ਜਿੱਥੇ ਬਹਿੰਦੇ ਹੋਣਗੇ ਕੋਈ ਤਾਂ, ਜੇ 10 ਬੈਠਣਗੇ 8 ਸਾਹਿਤ ਨਾਲ ਜੁੜੇਗੇ, ਗੱਲ ਤਾਂ ਤੁਰਦੀ ਹੋਊ, ਗੱਲ ਤਾਂ ਕਰਦੇ ਹੋਣੇ ਆ ਨਾ,
1: ਬਿਲਕੁਲ ਹੈ ਜੀ,
0: ਕਿੱਡਾ ਸੰਘਰਸ਼ ਪਿੜ ਕੇ ਕਿੱਡਾ ਸੰਘਰਸ਼ ਕੀਤੇ ਉਹਨਾਂ ਨੇ
1: ਜੀ।
0: ਇੱਕ ਉਸ ਸਮੇਂ ਦੇ ਰਾਜੇ ਟਾਈਪ ਬੰਦਿਆਂ ਨੂੰ ਕਹਿੰਦਾ ਕਚਹਿਰੀ ਲਾ ਕੇ ਬਹਿੰਦਾ ਸੀ ਦਲੀਪ ਸਿੰਘ, ਤੇ ਮਤਲਬ ਉਹ ਬੰਦੇ ਹਿਲਾ ਕੇ ਰੱਖਦੇ,
1: ਹਿਲਾ ਕੇ ਰੱਖਦੇ ਸੀ ਜੀ,
0: ਤੇ ਸਰਕਾਰ ਉਹਨਾਂ ਦੀ ਪਿੱਠ ਪਿੱਛੇ ਖੜੀ ਸੀ ਉਸ ਸਮੇਂ ਦੀ
1: ਬਿਲਕੁਲ ਹੈ ਜੀ।
0: ਇਸ ਕਰਕੇ ਜੋੜਨਾ ਚਾਹੀਦਾ ਜੀ ਕਿਤਾਬਾਂ ਨਾਲ ਸਾਨੂੰ
1: ਜੀ।
0: ਧੰਨਵਾਦ ਜੀ, ਵਧੀਆ,
1: ਥੈਂਕ ਯੂ ਔਜਲਾ ਸਾਹਿਬ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ। ਤੇ ਸ਼ਮੀ ਜੀ ਨਾਲ ਆਪਣੇ ਗੁਰਮੇਲ ਦਾਦੂ ਜੀ ਨੇ, ਤੇ ਉਹਨਾਂ ਦੀ ਗੱਲ ਸੁਣ ਕੇ ਫਿਰ ਆਪਾਂ ਅੱਗੇ ਵੱਲ ਨੂੰ ਵੱਧਦੇ ਹਾਂ, ਸਮੇਟਦੇ ਹਾਂ, ਤੇ ਨਾਲ ਆਪਣੇ ਬਹਾਦਰ ਸਿੰਘ ਜੀ ਵੀ ਜੁੜਨ ਦੀ ਕੋਸ਼ਿਸ਼ ਕਰ ਰਹੇ, ਉਹਨਾਂ ਨੂੰ ਵੀ ਜੋੜਦੇ ਹਾਂ ਨਾਲ। ਗੁਰਮੇਲ ਦਾਦੂ ਜੀ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ।
3: ਸਤਿ ਸ੍ਰੀ ਅਕਾਲ ਜੀ ਭੁਪਿੰਦਰ ਜੀ, ਸ਼ਮੀ ਜੀ ਤੇ ਸਾਰੇ ਸੁਣਨ ਵਾਲੇ ਪਰਿਵਾਰ ਨੂੰ
1: ਸਤਿ ਸ੍ਰੀ ਅਕਾਲ ਜੀ।
3: ਤੇ ਪ੍ਰੋਗਰਾਮ ਨਹੀਂ ਲਾਇਆ
1: ਜੀ,
3: ਪਰ ਜੇ ਗੱਲ ਕਿਤਾਬਾਂ ਦੀ ਹੋਵੇ ਤਾਂ ਮੈਨੂੰ, ਹਾਂਜੀ ਮੈਨੂੰ ਐ ਲੱਗਿਆ ਵੀ ਪ੍ਰੋਗਰਾਮ ਤਾਂ ਮੈਂ ਚਲੋ ਬਾਅਦ ਚਲੋ, ਪਰ ਜਦੋਂ ਗੱਲ ਕਿਤਾਬਾਂ ਦੀ ਹੋਵੇ ਤੇ ਫਿਰ ਮੈਥੋਂ ਰਿਹਾ ਨੀ ਗਿਆ
1: ਬਿਲਕੁਲ।
3: ਤੇ ਹਾਂਜੀ, ਕਿਉਂਕਿ ਮੈਂ ਤਾਂ ਜਿਵੇਂ ਕਹਿ ਲੋ ਐਂਡ ਆਫ ਦਾ ਡੇ ਇਸ ਤੇ ਪਹੁੰਚਿਆ ਵੀ ਮੇਰੇ ਤਾਂ ਦੋ ਹੀ ਦੋਸਤ ਹੈ
1: ਜੀ,
3: ਜੇ ਹੁਣ ਮੈਂ ਕਹਾਂ ਇੱਕ ਤਾਂ ਮੈਂ ਆਪਦਾ ਦੋਸਤ ਆਪ ਹਾਂ, ਇੱਕ ਮੇਰਾ ਦੋਸਤ ਕਿਤਾਬਾਂ
1: ਜੀ।
3: ਤੇ ਕਿਤਾਬਾਂ ਦੀ ਜਿਹੜੀ ਮੈਂ ਸ਼ੁਰੂਆਤ ਤਾਂ ਮੈਂ ਬਚਪਨ ਤੋਂ, ਬਚਪਨ ਹੀ ਕਹਿ ਸਕਦੇ ਹਾਂ, ਛੇਵੀਂ ਸੱਤਵੀਂ ਤੋਂ ਹੀ, ਉਦੋਂ ਤੋਂ ਹੀ ਕਿਤਾਬਾਂ ਦੇ ਨਾਲ ਮੈਨੂੰ ਨਾ ਬੜਾ ਸ਼ੌਂਕ ਸੀ ਇਹਨਾਂ ਦਾ। ਉਹਨਾਂ ਟਾਈਮਾਂ ਚ ਜਿਹੋ ਜਿਹਾ ਟਾਈਮ ਸੀ, ਜਿਵੇਂ ਕਹਿ ਲਓ ਵੀ ਫਿਰ ਕਾਲਜ ਟਾਈਮ, ਮੈਂ ਵੇਦ ਪ੍ਰਕਾਸ਼ ਸ਼ਰਮਾ ਦੇ ਜਸੂਸੀ ਨਾਵਲ ਬਹੁਤ ਪੜ੍ਹੇ ਆ, ਵਿਜੇ ਪ੍ਰਕਾਸ਼ ਸੀਰੀਜ਼ ਹੁੰਦੀ ਸੀ ਉਹ, ਸੀ ਆਈ ਡੀ, ਉਹ ਬਾਅਦ ਚ ਬਣੇ ਤੇ ਉਹ ਬੜੇ ਮਤਲਬ, ਫਿਰ ਮੈਗਜ਼ੀਨ ਲੈ ਕੇ ਕਾਲਜ ਦੇ ਮੂਹਰੇ ਦੁਕਾਨ ਹੁੰਦੀ, ਉਹ ਤੋਂ ਮੈਗਜ਼ੀਨ ਲੈਣੇ, ਅਖਬਾਰ ਤੇ ਹੋਰ, ਉਹ ਬੜਾ ਲੰਮਾ ਸਫ਼ਰ ਆ ਜੀ। ਤੇ ਹੁਣ ਵੀ ਮੇਰੇ ਨਾਲ ਕਿਤਾਬਾਂ, ਮੈਂ ਪਹਿਲਾਂ ਮੇਰੇ ਲਾਇਬ੍ਰੇਰੀ ਥੱਲੇ ਬੇਸਮੈਂਟ ਚ ਮੈਂ ਬਣਾਈ ਸੀ, ਤੇ ਹੁਣ ਮੈਂ ਆਪਦੇ ਬੈੱਡ ਦੇ ਨਾਲ ਹੀ ਨਾ ਆਈਕੀਆ ਚੋਂ ਲਿਆ ਕੇ ਬੁੱਕ ਸੈਲਫਾਂ ਤੇ ਮੈਂ ਆਪਦੇ ਬੈੱਡ ਦੇ ਬਿਲਕੁਲ ਨਾਲ ਉਹ ਬਣਾ ਲਈ ਜੀ। ਤੇ ਹੁਣ ਜਿਵੇਂ ਮੇਰੇ ਸਾਹਮਣੇ ਕਿਤਾਬਾਂ ਹੀ ਹੁੰਦੀਆਂ
1: ਜੀ,
3: ਤੇ ਜੇ ਹੁਣ ਮੈਂ ਆਪਦੀ ਜਮਾ ਟੌਪ ਆ ਜਿਹੜੀ ਉਹਦੀਆਂ ਪੰਜ ਛੇ ਕਿਤਾਬਾਂ ਦਾ ਨਾਂ ਲੈਣਾ ਚਾਹਵਾਂ ਤਾਂ ਸਾਰਿਆਂ ਤੋਂ ਟੌਪ ਤੇ ਪੰਜਾਬੀ ਦੇ ਵਿੱਚ ਕੁਰਾਨ ਮਜੀਦ ਪਿਆ, ਫਿਰ ਭਗਵਤ ਗੀਤਾ ਪਈ ਹੈ ਪੰਜਾਬੀ ਚ, ਫਿਰ ਬਾਈਬਲ ਪਿਆ ਪੰਜਾਬੀ ਚ, ਫਿਰ ਹਿੰਦੀ ਚ ਮਹਾਂ ਸ਼ਿਵ ਪੁਰਾਣ ਪਿਆ, ਫਿਰ ਉਸੋ ਦੀ ਸੰਭੋਗ ਤੋਂ ਸੰਵਾਦੀ ਵੱਲ ਪਿਆ, ਉਦੋਂ ਬਾਅਦ ਪਿਆ ਜੀ ਸ਼ਿਵ ਕੁਮਾਰ ਸਮੁੱਚੀ ਕਵਿਤਾ।
1: ਕਿਆ ਬਾਤ ਹੈ।
3: ਤੇ ਉਦੋਂ ਬਾਅਦ ਥੱਲੇ ਤਾਂ ਫਿਰ ਚਲੋ ਪੜਾਰਾ ਜੀ, ਬੜਾ ਮੈਂ ਨਾ ਜਦੋਂ ਕਈ ਵਾਰੀ ਕਿਤਾਬ ਪੜ੍ਹਦਾ ਜੀ ਤੇ ਉਹ ਨਾ ਕਿਤਾਬ ਦੇ ਵਿੱਚ ਨਾ ਪਤਾ ਨੀ ਕਿਉਂ, ਹੁਣ ਪਹਿਲਾਂ ਨੀ ਸੀ, ਸ਼ੁਰੂਆਤ ਵੇਲੇ ਨੀ ਹੁੰਦਾ ਇਹ, ਥੋੜਾ ਜਿਹਾ ਕਿਤਾਬ ਦੇ ਵਿੱਚ ਜਾ ਵੜੀਦਾ, ਫਿਰ ਉਹਦੇ ਵਿੱਚ ਆਪਦੇ ਆਪ ਨੂੰ ਨਾ ਉਹਦੇ ਵਿੱਚ ਜਿਵੇਂ ਜਿਉਣ ਲੱਗ ਜਾਈਦਾ।
1: ਤੇ
3: ਹਾਂ ਮੈਂ ਤਾਂ ਕਹਿਣਾ ਜੀ ਆਦਤ ਹਰ ਕਿਸੇ ਨੂੰ ਪਾਉਣੀ ਚਾਹੀਦੀ ਹੈ ਕਿਤਾਬਾਂ ਪੜ੍ਹਨ ਦੀ, ਤੇ ਜੇ ਕਿਸੇ ਨੂੰ ਨਹੀਂ ਵੀ ਆਦਤ ਤਾਂ ਸ਼ੁਰੂ ਤੋਂ ਪਹਿਲਾਂ ਜਿਵੇਂ ਨਾਵਲ ਜਾਂ ਕਹਾਣੀਆਂ ਏਦਾਂ ਤੋਂ ਸ਼ੁਰੂਆਤ ਕਰਨੀ ਚਾਹੀਦੀ ਆ, ਤੇ ਫਿਰ ਹੌਲੀ ਹੌਲੀ ਤੁਹਾਨੂੰ ਹੁਣ ਕਈ, ਹਾਂਜੀ ਹੁਣ ਕਈ ਕਿਤਾਬਾਂ ਮੈਂ ਤੁਹਾਨੂੰ ਦੱਸਾਂ ਜੀ, ਹੁਣ ਮੈਂ ਤੁਹਾਡੇ ਰੇਡੀਓ ਤੋਂ ਸੁਣ ਕੇ ਆਪਣੇ ਚਹਿਲ ਸਾਹਿਬ ਨੇ ਜਦੋਂ ਕਾਫੀ ਪਹਿਲਾਂ ਕਿਤਾਬ, ਹਾਂਜੀ ਉਹਨਾਂ ਨੇ ਪੰਜਾਬ ਕਿਤਾਬ ਦਾ ਜ਼ਿਕਰ ਕਰਿਆ ਸੀ ਰਾਜਮੋਹਨ ਗਾਂਧੀ ਦੀ,
1: ਹਾਂਜੀ ਹਾਂਜੀ,
3: ਤੇ ਉਹਨਾਂ ਨੇ ਉਹਨਾਂ ਦਾ ਜ਼ਿਕਰ ਸੁਣ ਕੇ ਫਿਰ ਮੈਂ ਉਹ ਕਿਤਾਬ ਟੋਰਾਂਟੋ ਤੋਂ ਲੈ ਕੇ ਆਇਆ
1: ਜੀ।
3: ਤੇ ਹੋਰ ਜਿਵੇਂ ਟਵਾਣਾ ਸਾਹਿਬ ਦੇ ਨਾਲ ਉਹਨਾਂ ਦੇ ਜਿਵੇਂ ਗੱਲ ਕਰਦੇ ਸੀ, ਉਹ ਕਹਾਣੀਆਂ ਪੜ੍ਹਦੇ ਸੀ, ਅਫਸਲ ਇਹੋ ਜਿਹਾ ਰੰਧਾਵਾ ਦੀਆਂ ਬੰਦੇ ਖਾਣੀਆਂ ਮੇਰੇ ਕੋਲ ਪੂਰੀ ਉਹਨਾਂ ਦੀ, ਹਾਂਜੀ
1: ਸਤਨਾਮ।
3: ਤੇ ਮੈਂ ਤਾਂ ਇਹੀ ਕਹੂੰਗਾ ਜੀ ਵੀ ਦੁਆਬਾ ਰੇਡੀਓ ਦਾ ਬਹੁਤ ਬਹੁਤ ਕਹਿ ਲੋ ਵੀ ਸ਼ੁਕਰਾਨਾ ਹੀ ਆ।
1: ਥੈਂਕ ਯੂ।
3: ਤੇ ਬੰਦੇ ਚਲੋ ਥੋੜੇ ਜੁੜੇ ਹੁੰਦੇ ਆ, ਉਹ ਜਿਵੇਂ ਕਹਿੰਦੇ ਹੁੰਦੇ ਆ ਨਾ ਸਰੋਤੇ ਥੋੜੇ ਹੀ ਹੁੰਦੇ ਆ ਜੀ, ਉਹ ਹਾਂਜੀ ਉਹ ਨਾ ਹਰਭਜਨ ਮਾਨ ਇੱਕ ਵਾਰੀ ਇੱਥੇ ਸ਼ੋ ਲਾਉਣ ਆਇਆ ਤੇ ਉਹ ਅਸੀਂ ਮਤਲਬ ਮੇਰਾ ਆਦਤ ਹੁੰਦੀ ਆ ਹਰ ਕਿਸੇ ਨੂੰ ਫਿਰ ਕੋਸ਼ਿਸ਼ ਕਰੀਦੀ ਵੀ ਜਿਹੜਾ ਟਾਈਮ ਦਿੱਤਾ ਟਾਈਮ ਤੇ ਬਾਕੀ, ਉਹ ਕਾਫੀ ਲੇਟ ਹੋ ਗਿਆ
1: ਜੀ।
3: ਤੇ ਉਹ ਬਾਅਦ ਚ ਨਾ ਮੈਂ ਉਹਨੂੰ ਸਪੈਸ਼ਲ ਕਹਿ ਕੇ ਆਇਆ, ਮੈਂ ਵੀਰ ਜੀ ਇਹ ਨੀ ਹੁੰਦਾ ਹੁੰਦਾ ਮਤਲਬ ਸਰੋਤੇ ਕੁਝ ਇਕੱਠ ਨੀ ਹੁੰਦਾ ਸਰੋਤਿਆਂ ਦਾ ਕਦੇ ਵੀ
1: ਜੀ,
3: ਜੇ ਤੁਸੀਂ ਕਹੋ ਨਾ ਵੀ ਇਕੱਠ ਸਰੋਤਿਆਂ ਦਾ ਨਹੀਂ, ਸਰੋਤੇ ਤਾਂ ਹਮੇਸ਼ਾ ਹੀ ਥੋੜੇ ਹੁੰਦੇ ਆ,
1: ਥੋੜੇ ਹੁੰਦੇ ਆ ਜੀ
3: ਹਾਂਜੀ। ਤੇ ਪਰ ਜੇ ਸਰੋਤੇ ਹੋਣ ਤਾਂ, ਤੇ ਇਸੇ ਤਰ੍ਹਾਂ ਹੀ ਜਿਵੇਂ ਹੁਣ ਦੁਆਬਾ ਰੇਡੀਓ ਆ, ਚਾਹੀਦੀ ਸੁਣਨ ਵਾਲੇ ਆਪਣੇ ਥੋੜੇ ਆ ਪਰ ਹੀਰੇ ਆ, ਸਾਰੇ
1: ਹੀਰੇ ਆ ਜੀ ਬਿਲਕੁਲ,
3: ਸਾਰੇ ਇੱਕ ਤੋਂ ਇੱਕ ਚੜ੍ਹਨਦੀਆਂ, ਸਾਰਿਆਂ ਦੀਆਂ ਗੱਲਾਂ ਬਾਤਾਂ ਸੁਣੀਦੀਆਂ। ਬਿਲਕੁਲ ਬਹੁਤ ਨਾ ਜਿਵੇਂ ਹੁਣ ਜਿਹੜੀ ਆਸਤਿਕ ਤੇ ਨਾਸਤਿਕ ਭਗਤ ਸਿੰਘ ਕਿਤਾਬਾਂ ਮੈਂ ਬੜੇ ਛੋਟੇ ਹੁੰਦੇ ਨੇ ਅੱਠਵੀਂ ਨੌਵੀਂ ਚ, ਮਤਲਬ ਅੱਠਵੀਂ ਸੀਗੇ ਸੱਤਵੀਂ ਚ ਉਦੋਂ ਪੜ੍ਹ ਲਈ ਸੀ
1: ਜੀ।
3: ਤੇ ਜਿਹੜਾ ਪਵਿੱਤਰ ਪਾਪੀ ਨਾਵਲ ਆ ਉਹ ਮੈਨੂੰ ਬੀਏ ਦੇ ਫਸਟ ਈਅਰ ਦੇ ਵਿੱਚ ਸਾਡਾ ਸਬਜੈਕਟ ਸੀਗਾ ਪਵਿੱਤਰ ਪਾਪੀ
1: ਜੀ,
3: ਤੇ ਪਵਿੱਤਰ ਪਾਪੀ ਫਿਲਮ ਵੀ ਸਪੈਸ਼ਲ ਦੇਖੀ
1: ਜੀ,
3: ਤੇ ਉਹ ਹੀਰ ਵਾਰਿਸ ਸਾਨੂੰ ਹੁੰਦੀ ਸੀਗੀ ਬੀਏ ਦੇ ਵਿੱਚ, ਉਹ ਹੀਰ ਵਾਰਿਸ ਪੜ੍ਹੀ ਤੇ ਉਹ ਹੀਰ ਵਾਰਿਸ ਓਦਾਂ ਵੀ ਹੁਣ ਜਿਵੇਂ ਨਾ ਇਹ ਮੋਹ ਪਾਉਣਾ ਪੈਣਾ ਜੀ ਇਹਨਾਂ ਦੇ ਨਾਲ, ਤਾਂ ਜੇ ਮੋਹ ਪੈ ਜੇ ਨਾ ਕਿਤਾਬਾਂ ਨਾਲ ਤਾਂ ਉਹ ਫਿਰ ਨਾ ਤੁਹਾਡੇ ਚ ਸ਼ਾਂਤੀ ਟਿਕਾ ਤੇ ਉਹ ਜਿਹਨੂੰ ਆਪਾਂ ਹਿਊਮੈਨਿਟੀ ਕਹਿੰਦੇ ਆ ਅੱਜ ਕੱਲ ਜਿਹਦੀ ਲੋੜ ਆ ਇਨਸਾਨੀਅਤ ਦੀ ਜਿਹੜੀ ਤੁਹਾਡੀ ਹੈਗੀ ਆ ਉਹ ਬਹੁਤ ਇਹਨਾਂ ਤੋਂ ਹੀ ਮਿਲਦੀ ਆ ਜੀ, ਇਹ ਜਿਵੇਂ ਕਹਿ ਲੋ ਨਾ। ਤੇ ਆਤਾ ਜੀ ਬਸ ਤੁਸੀਂ ਜਿਉਂਦੇ ਵਸਦੇ ਰਹੋ, ਜ਼ਿੰਦਗੀ ਜਿੰਦਾਬਾਦ, ਮੁਹੱਬਤ ਜਿੰਦਾਬਾਦ ਜੀ,
1: ਥੈਂਕ ਯੂ, ਸਤਿ ਸ੍ਰੀ
2: ਅਕਾਲ, ਜਿੰਦਾਬਾਦ
1: ਜਿੰਦਾਬਾਦ ਜੀ। ਤੇ ਸ਼ਮੀ ਜੀ ਜਿਵੇਂ ਗੁਰਮੇਲ ਦਾਦੂ ਜੀ ਗੱਲ ਕਰਕੇ ਗਏ ਨੇ ਨਾ, ਮੈਨੂੰ ਚੇਤਾ ਆਉਂਦਾ ਇੱਕ ਗੱਲ, ਚਲੋ ਸਬੱਬ ਬਣਦਾ ਸੱਜਣਾ ਮਿੱਤਰਾਂ ਨਾਲ ਜਦੋਂ ਯੂਰਪ ਦੀ ਸੈਰ ਸਪਾਟਾ ਕਰਦੇ ਆ, ਤੇ ਮੇਰੇ ਮਨ ਦੇ ਵਿੱਚ ਤੁਹਾਡੀ ਵੀ ਮੁਲਾਕਾਤ ਇੰਡੀਆ ਦੇ ਸਮੇਂ ਦੇ ਵਿੱਚ ਹੋਈ ਆ ਆਪਣੇ ਸੁਰਜੀਤ ਗਾਗੂ ਹੁਣਾਂ ਦੇ ਨਾਲ, ਤੇ ਉਹ ਸ਼ਖਸੀਅਤ ਵੀ ਬਾਕਮਾਲ ਹੈ, ਤੇ ਜਦੋਂ ਮੈਂ ਉਹਨਾਂ ਦੇ ਘਰ ਗਿਆ ਨਾ, ਮੈਨੂੰ ਪਤਾ ਦੇਖਿਆ ਮੈਂ ਉੱਥੇ ਜਾ ਕੇ, ਤੇ ਸ਼ਮੀ ਜੀ ਕੋਈ ਕਮਰਾ ਨਹੀਂ, ਆਲੇ ਦੁਆਲੇ ਹਰ ਕਮਰੇ ਦੇ ਚਾਰ ਕੰਧਾਂ ਹੁੰਦੀਆਂ ਨੇ, ਉਹਦੇ ਆਲੇ ਦੁਆਲੇ ਬਸ ਕਿਤਾਬਾਂ ਹੀ ਕਿਤਾਬਾਂ, ਕਿਤਾਬਾਂ ਹੀ ਕਿਤਾਬਾਂ ਦੇਖਦੀਆਂ ਸੀ, ਹੋਰ ਕੁਝ ਨਹੀਂ ਦੇਖਦਾ ਸੀ ਜੀ।
2: ਨਹੀਂ ਬਿਲਕੁਲ ਜੀ, ਬਹੁਤ ਹੀ ਕਮਾਲ ਦੀ ਜਿਹੜੀ ਚਰਚਾ ਸਾਰੇ ਦੋਸਤਾਂ ਵੱਲੋਂ ਹੋਈ, ਦਾਦੂ ਜੀ ਕਿਹਾ ਵਾਤਾ
1: ਜੀ
2: ਤੇ ਔਜਲਾ ਸਾਹਿਬ ਹੋਰਾਂ ਨੇ ਇਹੀ ਜ਼ਿਕਰ ਕੀਤਾ। ਦੇਖੋ ਆਪਾਂ ਸਮ ਅਪ ਕਰਨਾ ਹੋਵੇ ਨਾ ਅੱਜ ਦੀ ਚਰਚਾ ਨੂੰ, ਤਾਂ ਕਹਿ ਸਕਦੇ ਹਾਂ ਕਿ
1: ਸੱਜਣ ਦੀ ਗੱਲ ਸੁਣ ਲਈਏ ਫਿਰ ਸਮ ਅਪ ਕਰਦੇ ਹਾਂ। ਬਹਾਦਰ ਸਿੰਘ ਜੀ ਜੁੜੇ ਨੇ ਡੈਨਮਾਰਕ ਤੋਂ ਬੁੱਲੇਵਾਲ ਵਾਲੇ, ਤੁਹਾਡੇ ਲਾਗਲੇ ਨੇ ਜੀ, ਤੁਹਾਡੇ ਇਲਾਕੇ ਦੇ ਨੇ। ਸਤਿ ਸ੍ਰੀ ਅਕਾਲ ਬਾਈ ਜੀ, ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ ਜੀ, ਅਨੂ ਜੀ ਡੈਨਮਾਰਕ
4: ਜੀ, ਮੇਰੇ ਵਾਸਤੇ ਤਾਂ ਬੜਾ ਔਖਾ ਵਿਸ਼ਾ ਇਹ
1: ਜੀ,
4: ਪਰ ਮੈਂ ਤੁਹਾਨੂੰ ਮਜ਼ਾਕ ਇਹ ਵੀ ਕਹਿ ਸਕਦਾ ਵੀ ਅੱਜ ਮੈਨੂੰ ਪੰਜਾਬੀ ਕਿਤੇ ਟੱਕਰ ਗਿਆ ਤੁਸੀਂ
1: ਜੀ।
4: ਮੇਰੇ ਵੀ ਘਰਦਿਆਂ ਨੇ ਸਕੂਲ ਵਾਲਿਆਂ ਨੇ ਕੋਸ਼ਿਸ਼ ਕੀਤੀ ਸੀਗੀ ਬਚਪਨ ਚ ਪੜ੍ਹ ਕਿਤਾਬਾਂ, ਤਾਂ ਸਕੂਲੇ ਭੇਜਿਆ ਸੀ ਮੈਨੂੰ ਉਹਨਾਂ ਨੇ, ਪਰ ਮੈਂ ਇਹੋ ਜਿਹਾ ਕੀੜਾ ਸੀ ਮੈਂ ਚਾਰ ਮਾਸ ਤੋਂ ਬਾਹਰ ਆਈਦਾ ਸੀਗਾ। ਇਸੇ ਕਰਕੇ ਮੇਰੇ ਤਾਂ ਮਾਸਟਰ ਨੇ ਇਹ ਵੀ ਕਹਿ ਦਿੱਤਾ ਸੀ ਮੈਨੂੰ, ਕਹਿੰਦਾ ਬਹਾਦਰ
1: ਜੀ
4: ਉਹ ਨਾ ਪੀਰੀਅਡ ਨੀ ਛੱਡਣਾ, ਦੇਖ ਕੇ ਸਵਾਲ ਕਰ ਲਈ ਕਿਸੇ ਤੋਂ, ਕਿਸੇ ਤੋਂ ਦੇਖ ਕੇ ਸਵਾਲ ਕਰ ਲਵੀ, ਪਰ ਤੂੰ ਪੀਰੀਅਡ ਨੀ ਛੱਡਣਾ ਹੈਗਾ
1: ਜੀ।
4: ਮੈਂ ਕਿਹਾ ਚਲੋ ਸਹੀ ਆ ਜੀ, ਪਰ ਇੱਕ ਗੱਲ ਹੈ ਕਿ ਜਿੱਦਾਂ ਮੈਨੂੰ ਥੋੜੀ ਜਿਹੀ ਖੁਸ਼ੀ ਹੋਈ ਆ, ਮੈਂ ਵੀ ਕਿਤਾਬਾਂ ਮੰਗਾਈਆਂ ਜਦੋਂ ਕਾਂ ਤੇ ਲੱਭਾ ਵਾ
1: ਜੀ,
4: ਪੜ੍ਹਨ ਲੱਗੇ ਪਤਾ ਨੀ ਮੈਨੂੰ ਨੀਂਦ ਆਉਣ ਲੱਗ ਪੈਂਦੀ ਆ, ਫਿਰ ਕੀੜਾ ਬਾਹਰ ਆ ਜਾਂਦਾ ਦੌੜਦਾ ਬਾਹਰ ਨੂੰ ਕਿਤਾਬ।
1: ਨਹੀਂ ਉਹ ਵਧੀਆ ਚੀਜ਼ ਹੈ ਜੀ, ਨਾਲੇ ਨੀਂਦ ਵਧੀਆ ਆ ਜਾਂਦੀ ਆ ਜੀ।
4: ਉਹ ਨਾ ਜਿੱਦਾਂ ਹੁਣ ਆਪਾਂ ਆਮ ਗੱਲਾਂ ਕਰਦੇ ਹਾਂ ਵੀ ਹੁਣ ਆਪਣੇ ਲੋਕੀ ਕਿਤਾਬਾਂ ਪੜ੍ਹਨ ਫੜ ਗਏ, ਗੋਰੇ ਟ੍ਰੇਨ ਚ ਬੈਠੋ ਬੱਸ ਚ ਬੈਠੋ ਗਾਜਰ ਖਾਉਂਦੇ ਤੇ ਨਾਲ
1: ਕਿਤਾਬ ਪੜ੍ਹਦੇ ਨੇ ਨਾ
4: ਜੀ, ਤੇ ਉਹ ਉਹ ਚਲੋ ਮੈਂ ਨਹੀਂ ਪੜ੍ਹਦਾ ਠੀਕ ਆ, ਪਰ ਮੈਨੂੰ ਜਦੋਂ ਤੁਸੀਂ ਜਿਹੜੇ ਬੰਦੇ ਹੁਣ ਦਿਲ ਨਹੀਂ ਕਰਕੇ ਗਏ ਗੱਲ ਮਿਲ ਜਾਏ ਤੇ ਨਾ ਜਿੱਦਾਂ ਸਾਰੀਆਂ ਗੱਲਾਂ ਕਰਕੇ ਗਏ ਆ
1: ਜੀ,
4: ਜਦੋਂ ਲੋਕੀ ਗੱਲਾਂ ਕਰ ਗਏ ਸਾਰੇ ਜਾਣੇ ਕਿ ਅਸੀਂ ਕੰਮ ਪੜ੍ਹ ਕਰੂ, ਮੈਨੂੰ ਖੁਸ਼ੀ ਹੋਈ ਆ ਕਿ ਚਲੋ ਕੋਈ ਤਾਂ ਪੜ੍ਹਦਾ ਜਿੱਦਾਂ ਹੁਣ
1: ਹਾਂ ਬਿਲਕੁਲ ਆਮ
4: ਗੱਲਾਂ ਕਰੀ, ਅਸੀਂ ਆਮ ਗੱਲਾਂ ਕਰੀ ਗਏ ਤਾਂ ਹੁਣ ਪੰਜਾਬੀ ਕਿਤਾਬਾਂ ਪੜ੍ਹਨ ਹਟ ਗਏ
1: ਜੀ, ਨਹੀਂ ਇੰਨਾ ਵੀ ਮਾੜਾ ਹਾਲ ਨਹੀਂ ਹੈ ਜੀ ਜੀ ਬਿਲਕੁਲ,
4: ਪਰ ਪਰ ਪਰ ਬਾਕੀ ਮੁਕੱਦਰ ਭਾਈ ਉਹ ਲਾ ਤਾਂ ਮੇਰੇ ਵਾਂਗੂ ਲੱਗਦਾ ਸੀ ਜਿਹੜੇ ਉਹਦੇ ਗੱਲਾਂ ਨੂੰ ਅੰਦਾਜ਼ਾ ਲਾਇਆ ਜੀ, ਪਰ ਇੱਕ ਗੱਲ ਹੈਗੀ ਆ ਕਿ ਜਿੱਦਾਂ ਹੁਣ ਕਹਿੰਦੇ ਆ ਨਾ ਵੀ ਮਜਬੂਰੀ ਨੂੰ ਸਰਵ ਕਰਨਾ ਪੈਂਦਾ, ਜਿੱਦਾਂ ਹੁਣ ਮੈਂ ਬਿਸ਼ੱਕ ਨੀ ਬਿਲਕੁਲ ਬਿਲਕੁਲ ਠੀਕ ਠਾਕ ਨਵਾਇਆ ਰਿਹਾ ਪੜ੍ਹਨ ਚ, ਤੇ ਪਰ ਨਾ ਜਿੱਦਾਂ ਹੁਣ ਇੱਥੇ ਆ ਕੇ ਮੈਂ ਡੈਨਿਸ਼ ਵੀ ਸਿੱਖੀ, ਜਿੱਦਾਂ ਹੁਣ ਉਹ ਤਾਂ ਹੀ ਕੰਮ ਕਰਦਾ ਕਰਦਾ ਟ੍ਰਾਂਸਲੇਟ ਵੀ ਕਰਦਾ, ਨਹੀਂ ਤਾਂ ਇੱਥੇ ਮੈਨੂੰ ਜਿੱਦਾਂ ਮੈਨੂੰ 28 ਸਾਲ ਹੋ ਗਏ, ਇੱਥੇ ਲੋਕੀ 40-40 ਸਾਲ ਹੋ ਗਏ ਆ,
1: ਨਹੀਂ ਆਉਂਦੀ ਬਿਲਕੁਲ,
4: ਇੱਕ ਲੱਭ ਨਹੀਂ ਆਉਂਦਾ ਉਹੀ ਸਫਾਈ ਕਰਦੇ ਆ, ਸਫਾਈ ਕਰ ਚਲੇ ਜਾਂਦੇ ਆ ਕਰਕੇ ਸਫਾਈ ਭਰਾ ਕੇ ਸੌ ਜਾਂਦੇ ਆ
1: ਬਿਲਕੁਲ,
4: ਹੁਣ ਮੈਂ ਅਦਾਲਤਾਂ ਚ ਵੀ ਜਾਂਦਾ, ਪੋਸਟ ਪੜਾ ਮੈਂ ਕੰਮ ਕਰਦਾ,
1: ਮਤਲਬ
4: ਕਿ ਇਸ ਗੱਲ ਦੀ ਖੁਸ਼ੀ ਤਾਂ ਹੁੰਦੀ ਆ ਨਾ ਕਿ ਮੈਂ ਕੀਤਾ ਤਾਂ ਹੈ ਨਾ
1: ਭਾਵੇਂ
4: ਮੈਂ ਮਜਬੂਰੀ ਨੂੰ ਹੀ ਕੀਤਾ
1: ਜੀ ਬਿਲਕੁਲ ਹੈ ਜੀ ਬਿਲਕੁਲ,
4: ਜਿੱਦਾਂ ਉਹੀ ਗੱਲ ਆ ਗਈ ਜਿੱਦਾਂ ਉਹੀ ਗੱਲ ਆ ਗਈ ਵੀ ਜੇ ਲੋਕੀ ਜਿੱਦਾਂ ਪਹਿਲਾਂ ਭਾਜੀ ਕਹਿ ਕੇ ਗਏ ਪਰ ਮੁਕੰਦਰ ਵੀ ਨੇ ਕਿਹਾ ਜੇ ਕਿਤਾਬਾਂ ਪੜ੍ਹ ਕੇ ਉਹਦਾ ਕੁਛ ਕੀਤਾ ਹੀ ਨਾ, ਕੋਈ ਚੰਗਾ ਕੰਮ ਨਾ ਕੀਤਾ, ਉਹਦਾ ਫਾਇਦਾ ਵੀ ਨਾ ਲਿਆ ਜਾਂ ਕਿਸੇ ਨੂੰ ਸਮਝਾਇਆ ਜਾਂ ਫਿਰ ਤੁਸੀਂ ਉਹ ਲੁੱਟ ਮਾਰਾ ਪਾਤਿਆ
1: ਬਿਲਕੁਲ,
4: ਹਰ ਬੰਦੇ ਨਾਲ ਝੂਠ ਬੋਲਿਆ ਉਹਦਾ ਕੀ ਫਾਇਦਾ ਹੋਣਾ ਫਿਰ
1: ਬਿਲਕੁਲ, ਤਬੀਅਤ ਬਦਲਣੀ ਚਾਹੀਦੀ ਹੈ ਜੀ ਆਪਣੀ ਬਿਲਕੁਲ ਹੈ ਜੀ,
4: ਜੇ ਤੁਸੀਂ ਕੋਈ ਇਨਫੋਰਮੇਸ਼ਨ ਲਈ ਆ ਕਿਸੇ ਕਿਤਾਬ ਤੋਂ ਜਾਂ ਤੁਹਾਨੂੰ ਕੋਈ ਤੁਹਾਡਾ ਦਿਮਾਗ ਵਧਿਆ ਤੇ ਤੁਸੀਂ ਉਹ ਗਾਂ ਵੰਡੋ ਨਾ
1: ਬਿਲਕੁਲ ਹੈ ਜੀ ਬਿਲਕੁਲ ਦਰਸਤ ਹੈ,
4: ਜੇ ਤੁਸੀਂ ਦਿਮਾਗ ਦੇ ਵਿੱਚ ਫਿਰ ਕਾਲੋ ਭਰੀ ਆ
1: ਜੀ
4: ਤਾਂ ਲੁੱਟ ਮਾਰ ਕਹਿੰਦੇ ਆ ਗਰੀਬ ਬੰਦੇ ਨਾਲ, ਫਿਰ ਉਹ ਕਿਤਾਬਾਂ ਦਾ ਤੁਸੀਂ ਭੇਜ ਦੇਣੇ ਮਾਝੀ ਲਾਈ ਜਾਓ ਘਰ
1: ਬਿਲਕੁਲ ਹੈ ਜੀ ਬਿਲਕੁਲ ਹੈ ਜੀ,
4: ਚਲੋ ਠੀਕ ਹੈ ਤੁਹਾਡਾ ਵਿਚਾਰ
1: ਵੱਲ ਨੂੰ ਧਿਆਨ ਪੈ ਗਿਆ ਜਾਂ ਉਹਨਾਂ ਦਾ ਤੁਹਾਡੇ ਤੇ ਧਿਆਨ ਪੈ ਗਿਆ ਤੇ ਆਪੇ ਹੀ ਹੱਥਾਂ ਚ ਵੀ ਆ ਜਾਣੀਆਂ ਜੀ ਕਿਸੇ ਦੇ,
4: ਮੰਗਾਈਆਂ ਵੀ ਬੜੇ
1: ਬਸ ਫਿਰ ਏਦਾਂ ਹੀ ਆ ਜੀ, ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਨਾ, ਜਦੋਂ ਮੈਂ ਕਿਤਾਬਾਂ ਪੜ੍ਹਨੀਆਂ ਸ਼ੁਰੂ ਕੀਤੀਆਂ ਰੇਡੀਓ ਦੇ ਉੱਤੇ ਤਾਂ ਸ਼ਮੀ ਜੀ ਨੂੰ ਵੀ ਯਾਦ ਹੋਣਾ, ਹਰਮਿੰਦਰ ਚਾਹਲ ਜੀ ਵੀ ਜੁੜਦੇ ਹੁੰਦੇ ਸੀ, ਬਲੀ ਨਾਵਲ ਉਹਨਾਂ ਦਾ 84 ਦੇ ਉੱਤੇ ਸੀਗਾ, ਤੇ ਉਹ ਮੈਂ ਕੀ ਕੀਤਾ, ਮੈਂ ਨਾ ਦੋ ਪਹਿਲੇ ਪੰਨੇ ਪੜ੍ਹ ਕੇ ਤਾਂ ਮੈਂ ਮਰੋੜ ਕੇ ਰੱਖ ਦਿੱਤਾ, ਔਰ ਸਾਲ ਡੇਢ ਸਾਲ ਨਾਵਲ ਓਦਾਂ ਹੀ ਪਿਆ ਰਿਹਾ, ਉਸ ਤੋਂ ਬਾਅਦ ਕੋਈ ਕਿਤਾਬ ਬਣੀ ਪੜ੍ਹੀ ਤੇ ਉਹੀ ਸ਼ੁਰੂ ਕੀਤੀ ਸੀ ਇੱਥੇ, ਤਾਂ ਉਹ ਤੋਂ ਬਾਅਦ ਏਦਾਂ ਦਾ ਸਬੱਬ ਬਣਿਆ ਜੀ, ਤੇ ਹੁਣ ਤੱਕ ਤਕਰੀਬਨ 35 ਕਿਤਾਬਾਂ ਤਾਂ ਆਪਾਂ ਆਡੀਓ ਹੀ ਕਰ ਚੁੱਕੇ ਹਾਂ, ਤੇ ਚੱਲ ਸੋ ਚੱਲ ਨਾਵਲ ਹੋਰ ਕਿਤਾਬਾਂ ਚੱਲੀ ਜਾਂਦੀਆਂ ਨੇ ਜੀ। ਉਮੀਦ ਕਰਦੇ ਹਾਂ ਤੁਹਾਡੇ ਨਾਲ ਵੀ ਏਦਾਂ ਵਾਪਰੇਗਾ ਜੀ।
4: ਇੱਕ ਤਾਂ ਇਹਦੇ ਵਿੱਚ ਇਹ ਆ ਕਿ ਚਲੋ ਮੈਂ ਪੜ੍ਹਾ ਜੇ ਸੋਹਣਾ ਨੀ, ਪਰ ਇੱਕ ਇਹ ਆ ਕਿ ਤੁਹਾਡਾ ਧਿਆਨ ਦੂਜੇ ਪਾਸੇ ਚਲ ਗਿਆ।
1: ਹਾਂਜੀ,
4: ਟੀਵੀ ਜਰੂਰ ਲਾਉਂਦੇ ਆ ਪਰ ਰੋਟੀ ਖਾਣ ਵੇਲੇ ਬੰਦ ਕਰ ਦਿੱਤਾ
1: ਜੀ ਜੀ,
4: ਪੜ੍ਹਨ ਨੂੰ ਮਤਲਬ ਕੋਸ਼ਿਸ਼ ਕਰੀ ਦੀ ਅਸੀਂ ਪੱਟੇ ਤੇ ਚੜ੍ਹਦੀ, ਪਰ ਮੈਨੂੰ ਇੱਕ ਗੱਲ ਦਾ ਪਤਾ ਜ਼ਿਆਦੇ ਕਿਤਾਬਾਂ ਮੈਂ ਪੜ੍ਹਾਂ ਨਾ ਪੜ੍ਹਾਂ, ਪਰ ਮੈਂ ਇਹ ਕਹਿੰਦਾ ਕਿ ਮੈਂ ਅੱਜ ਤੱਕ ਕਿਸੇ ਨੂੰ ਫੱਟੀ ਨੀ
1: ਲਾਉਂਦੀ,
4: ਮਤਲਬ ਕਿ ਮੈਂ ਠੱਗੀ ਨਹੀਂ ਕਰਦਾ, ਮੈਂ ਮਦਦ ਨਹੀਂ ਕਰਦਾ, ਪਰ ਮੈਂ ਠੱਗੀ ਵੀ ਨਹੀਂ ਕਰਦਾ, ਮੈਂ ਮਦਦ ਵੀ ਕਰਦੀ।
1: ਬਿਲਕੁਲ ਹੈ ਜੀ, ਕਿਆ ਬਾਤ
4: ਹੈ, ਇਹ ਹੈ ਕਿ ਜੇ ਕਿਤਾਬਾਂ ਕਿਤਾਬਾਂ ਪੜ੍ਹਦਾ ਉਹ ਉਹਦਾ ਫਾਇਦਾ ਵੀ ਨਾ ਪਹੁੰਚਾ ਦੇ, ਭਾਵਾਂ
1: ਜੀ
4: ਪੈਸਿਆਂ ਦੇ ਰੂਪ ਚ ਹੋਵੇ ਤਾਂ ਭਾਵਾਂ ਕਿਸੇ ਬੋਲਾਂ ਦੇ ਰੂਪ ਵਿੱਚ ਹੋਵੇ
1: ਜੀ। ਬਿਲਕੁਲ ਹੈ ਜੀ, ਇਨਸਾਨੀਅਤ ਹੀ ਸਿਖਾਉਂਦੀਆਂ ਨੇ ਜੀ, ਉਹ ਵੀ ਬਿਲਕੁਲ ਜੀ ਬਿਲਕੁਲ।
4: ਬਸ ਇਹ ਗੱਲਾਂ ਕਹਿੰਦੇ ਬੜੀ,
1: ਥੈਂਕ ਯੂ ਭਾਈ ਜੀ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਬਹਾਦਰ ਸਿੰਘ ਜੀ ਜੀ। ਦੋਸਤੋ ਇਸ ਸਨ ਆਪਣੇ ਨਾਲ ਡੈਨਮਾਰਕ ਤੋਂ ਬਹਾਦਰ ਜੀ, ਤੇ ਹਾਂਜੀ ਸ਼ਮੀ ਜੀ ਲੰਘੇ ਆਓ ਜੀ, ਆਪਾਂ ਕਰੀਏ ਸਮਾਪਤੀ ਫਿਰ ਅੱਜ।
2: ਜੀ ਜੀ ਬਿਲਕੁਲ ਜੀ ਭਾਰਤ ਸਾਹਿਬ, ਬਸ ਸਮਾਂ ਆਪਾਂ ਕਰਦੇ ਹਾਂ, ਬਹੁਤ ਵਧੀਆ ਗੱਲ ਕੀਤੀ ਬਹਾਦਰ ਸਿੰਘ ਜੀ ਨੇ
1: ਜੀ,
2: ਕਿਉਂਕਿ ਜਿਹੜੀ ਕਿਤਾਬਾਂ ਨੇ ਚਾਹੇ ਉਹ ਆਪਾਂ ਉਹਨੂੰ ਪੜ੍ਹੀਏ ਖੁਦ ਪੜ੍ਹੀਏ, ਚਾਹੇ ਉਹਨਾਂ ਨੂੰ ਪੜ੍ਹਨ ਤੋਂ ਬਾਅਦ ਸ਼ੇਅਰ ਕਰੀਏ, ਇਹ ਇਹਨਾਂ ਦੀ ਹੋਂਦ, ਲਾਇਬ੍ਰੇਰੀ ਦੀ ਹੋਂਦ ਜਿਹੜੀ ਹੈ ਬਹੁਤ ਕਮਾਲ ਦੀ ਹੈ। ਔਰ ਇਹ ਤੁਸੀਂ ਦੇਖੋ ਕਿ ਰਾਜੇ ਆਏ, ਬੜੇ ਬੜੇ ਜੰਗ ਯੁੱਧ ਹੁੰਦੇ ਰਹੇ, ਰੈਵੋਲੂਸ਼ਨ ਆਏ, ਟੈਕਨੋਲੋਜੀ ਦੇ ਵੀ ਰੈਵੋਲੂਸ਼ਨ ਆਏ, ਪਰ ਲਾਇਬ੍ਰੇਰੀਆਂ ਕਾਇਮ ਰਹੀਆਂ, ਉਹਨਾਂ ਤੇ ਅਸਰ ਨਹੀਂ ਹੋਇਆ। ਤੇ ਹੁਣ ਤੁਸੀਂ ਦੇਖੋ ਵੀ ਕਲੇ ਟੈਬਲੇਟ ਤੋਂ ਲੈ ਕੇ ਡਿਜੀਟਲ ਨੈਟਵਰਕ ਤੱਕ, ਮੋਬਾਈਲ ਫੋਨ ਤੱਕ, ਸਭ ਲਾਇਬ੍ਰੇਰੀ ਦਾ ਜਿਹੜਾ ਕਬਜ਼ਾ ਹੈਗਾ ਉੱਥੇ ਹੈਗੀਆਂ ਨੇ। ਹੁਣ ਇਹਨਾਂ ਦਾ ਜਿਹੜਾ ਮੇਨ ਥੀਮ ਆ, ਮੇਨ ਪਰਪਜ਼ ਆ ਜਿਹੜਾ ਲਾਇਬ੍ਰੇਰੀ ਦਾ, ਉਹ ਨੀ ਬਦਲਿਆ, ਜ਼ਮਾਨਾ ਬਦਲ ਗਿਆ।
1: ਬਿਲਕੁਲ,
2: ਉਹ ਥੀਮ ਕੀ ਆ ਦੇਖੋ, ਇਹ ਲਾਇਬ੍ਰੇਰੀਆਂ ਕਰਦੀਆਂ ਕੀ ਨੇ ਕਿ ਜੋ ਬੀਤੇ ਸਮੇਂ ਦੀ ਜਿਹੜੀ ਨੌਲੇਜ ਹੈ, ਗਿਆਨ ਹੈ, ਉਹਨੂੰ ਇਹ ਸਾਂਭ ਕੇ ਰੱਖਦੀਆਂ, ਤੇ ਅੱਜ ਦੇ ਜਿਹੜੇ ਸਿੱਖਣ ਵਾਲੇ ਲੋਕ ਆ ਉਹਨਾਂ ਨੂੰ ਉਹ ਗਿਆਨ ਜਿਹੜਾ ਉਹਨਾਂ ਨਾਲ ਸਾਂਝਾ ਕਰਦੀਆਂ, ਤੇ ਅੱਗੇ ਜਿਹੜੀ ਆਉਣ ਵਾਲੀ ਪੀੜ੍ਹੀ ਹੈ, ਜਿਹੜੇ ਥਿੰਕਰ ਨੇ ਆਉਣ ਵਾਲੇ ਟਾਈਮ ਚ ਹੋਣਗੇ ਕੱਲ, ਉਹਨਾਂ ਨੂੰ ਵੀ ਇਹ ਇੰਸਪਾਇਰ ਕਰਦੀਆਂ, ਮੋਟੀਵੇਟ ਕਰਦੀਆਂ ਕਿ ਹਾਂ ਬਈ ਆਪਾਂ ਅੱਗੇ ਵੱਧ ਕੇ ਆਹ ਕੰਮ ਕਰ ਸਕਦੇ ਹਾਂ। ਐ ਲੱਗਦਾ ਕਿ ਜਦੋਂ ਵੀ ਕੋਈ ਬੰਦਾ ਲਾਇਬ੍ਰੇਰੀ ਦੇ ਵਿੱਚ ਚੱਲ ਕੇ ਜਾਂਦਾ ਤਾਂ ਉਹ ਜਿਹੜੀਆਂ ਸੈਲਫ ਦੇ ਉੱਤੇ ਪਈਆਂ ਕਿਤਾਬਾਂ ਨੂੰ ਦੇਖਦਾ, ਅਸਲ ਚ ਉਸ ਵੇਲੇ ਉਹ ਜਿਵੇਂ ਤੁਸੀਂ ਵੀ ਗੱਲ ਕਰ ਰਹੇ ਸੀ, ਕਿਤਾਬ ਤੁਹਾਨੂੰ ਆਵਾਜ਼ ਮਾਰ ਲਓ, ਤੁਸੀਂ ਕਿਤਾਬ ਨੂੰ ਆਵਾਜ਼ ਮਾਰ ਲੈਣੀ ਹੈ, ਉਹ ਐ ਮਹਿਸੂਸ ਹੋਊਗਾ ਕਿ ਹਜ਼ਾਰਾਂ ਹੀ ਜਿਹੜੇ ਮਨੁੱਖੀ ਦਿਮਾਗ ਹੈ ਨਾ, ਉਹ ਵੇਟ ਕਰ ਰਹੇ ਆ ਤੁਹਾਡੇ ਨਾਲ ਗੱਲ ਕਰਨ ਦੇ ਲਈ, ਕਿਤਾਬਾਂ ਦੇ ਵਿੱਚ ਬੰਦੇ, ਤੁਸੀਂ ਉਹਨਾਂ ਨੂੰ ਨੌਕ ਨੌਕ ਕਰੋਗੇ ਤੇ ਉਹਨਾਂ ਨੇ ਆਪਣੀ ਜਿਹੜੀ ਜਾਣਕਾਰੀ ਹੈ ਬਿਨਾਂ ਸ਼ਰਤ ਉਹ ਤੁਹਾਡੇ ਨਾਲ ਸਾਂਝੀ ਕਰ ਲੈਣੀ ਹੈ। ਇਹ ਬਿਊਟੀਫੁਲ ਚੀਜ਼ ਹੈ, ਬਹੁਤ ਹੀ ਕਮਾਲ ਦੀ ਚੀਜ਼ ਹੈ
1: ਜੀ।
2: ਤੁਸੀਂ ਅੰਦਰ ਉਹਦੇ ਜਾਂਦੇ ਤਾਂ ਇਕੱਲੇ ਹੋ, ਪਰ ਜਦੋਂ ਤੁਸੀਂ ਅੰਦਰ ਹੁੰਦੇ ਹੋ ਤਾਂ ਹਜ਼ਾਰਾਂ ਹੀ ਆਵਾਜ਼ਾਂ ਦੇ ਵਿੱਚ ਘਿਰੇ ਹੁੰਦੇ ਹੋ,
1: ਤੇ
2: ਬਸ ਤੁਸੀਂ ਕਰਨਾ ਕੀ ਹੈ ਕਿ ਇੱਕ ਕਿਤਾਬ ਖੋਲਣੀ ਹੈ ਤੇ ਇੱਕ ਆਵਾਜ਼ ਨੂੰ ਸੁਣਨਾ ਸ਼ੁਰੂ ਕਰ ਦੇਣਾ,
1: ਉਹਦੇ ਵਿੱਚ
2: ਇਹ ਬਹੁਤ ਕਮਾਲ ਦਾ ਜੀ,
1: ਦੋਸਤ ਬਣ ਕੇ ਨਿਕਲਦੇ ਬਾਹਰ ਜੀ, ਕਿਰਦਾਰਾਂ ਦੇ ਰੂਪ ਦੇ ਵਿੱਚ ਜੀ।
2: ਜੀ ਬਿਲਕੁਲ ਜੀ, ਔਰ ਬਹੁਤ ਸ਼ੁਕਰੀਆ ਭਾਰਤ ਸਾਹਿਬ ਤੁਹਾਡਾ ਤੇ ਦੋਸਤਾਂ ਦਾ ਵੀ ਅੱਜ ਦੇ ਇਸ ਪ੍ਰੋਗਰਾਮ ਨੂੰ ਯਾਦਗਾਰੀ ਬਣਾਉਣ ਦੇ ਲਈ
1: ਜੀ,
2: ਮੁਹੱਬਤ ਜ਼ਿੰਦਾਬਾਦ ਹੈ ਤੇ ਜ਼ਿੰਦਗੀ
1: ਜ਼ਿੰਦਾਬਾਦ ਹੈ ਜੀ। ਥੈਂਕ ਯੂ ਸ਼ਮੀ ਜੀ, ਬਹੁਤ
2: ਬਹੁਤ ਸ਼ੁਕਰੀਆ। ਇੱਕ ਐਡ ਕਰਨੀ ਚਾਹੂੰਗਾ ਚਲਦੇ ਚਲਦੇ, ਅੱਜ ਇਹਦੇ ਨਾਲ ਸੰਬੰਧਿਤ ਹੀ ਨਾ ਬੜੀ ਕਮਾਲ ਦੀ ਗੱਲ ਹੋਈ ਕਿ ਨੰਗਲ ਡੈਮ ਤੋਂ ਸਾਡੇ ਬਹੁਤ ਹੀ ਸਤਿਕਾਰਤ ਸਾਹਿਤਕਾਰ ਵੀ ਨੇ, ਪੱਤਰਕਾਰ ਨੇ, ਗੁਰਪ੍ਰੀਤ ਗਰੇਵਾਲ ਜੀ ਅਤੇ ਉਹਨਾਂ ਦੇ ਸਾਥੀ, ਉਹਨਾਂ ਦਾ ਆਉਣਾ ਹੋਇਆ ਸਟੂਡੀਓ ਦੇ ਵਿੱਚ, ਤੇ ਉਦੋਂ ਇੱਕ ਦਿਨ ਪਹਿਲਾਂ ਭਾਸ਼ਾ ਵਿਭਾਗ ਜਿਹੜਾ ਜਲੰਧਰ ਆਪਣਾ ਹੁਸ਼ਿਆਰਪੁਰ ਹੈ,
1: ਉਹ
2: ਚ ਖੋਜ ਅਫਸਰ ਨੇ ਡਾਕਟਰ ਜਸਵੰਤ ਰਾਏ
1: ਜੀ,
2: ਤੁਸੀਂ ਦੇਖੋ ਕਿਤਾਬਾਂ ਦੇ ਨਾਲ ਹੀ ਸਾਂਝ ਪੈ ਰਹੀ ਉਹਨਾਂ ਦੀ ਵੀ ਤੇ ਉਹਨਾਂ ਦੀ ਵੀ। ਉਹ ਕਹਿੰਦੇ ਕਿ ਇੱਕ ਵਾਰੀ ਮੈਂ ਇੱਕ ਕਿਤਾਬ ਦਾ, ਹਰਮਿੰਦਰ ਚਾਹਲ ਜੀ ਦੀ ਬੁੱਕ ਸੀ ਆਫੀਆ ਸਦੀਕੀ ਦਾ ਜਹਾਦ, ਉਹਦਾ ਰਿਵਿਊ ਕੀਤਾ ਤੇ ਉਹ ਰਿਵਿਊ ਕਰਨ ਦਾ ਮੈਨੂੰ ਸਿੱਟਾ ਇਹ ਮਿਲਿਆ ਕਿ ਮੈਂ ਜੇਲ੍ਹ ਜਾਂਦਾ ਜਾਂਦਾ ਬਚਿਆ ਮਸਾਂ ਹੀ।
1: ਅੱਛਾ ਜੀ, ਕਿਆ ਬਾਤ ਹੈ,
2: ਉਹ ਵਧੀਆ ਯਾਦਾਂ ਸਾਂਝੀਆਂ ਕਰ ਰਹੇ ਸਨ ਤੇ ਵਾਕਈ ਜੀ ਇਹ ਕਿਤਾਬਾਂ ਲਾਈਟ ਹਾਊਸ ਨੇ ਤੇ ਰੋਸ਼ਨੀ ਵੰਡਦੀਆਂ ਨੇ ਤੇ ਰਿਸ਼ਤੇ ਬਣਦੇ ਨੇ ਤੇ ਕਮਾਲ ਹੁੰਦਾ ਜੀ, ਬਹੁਤ ਸ਼ੁਕਰੀਆ ਭਾਰਤ ਸਾਹਿਬ,
1: ਥੈਂਕ ਯੂ ਜੀ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ। ਜੀ ਦੋਸਤੋ ਇਸ ਜੀ ਆਪਣੇ ਨਾਲ ਸਮਰਜੀਤ ਸਿੰਘ ਸ਼ਮੀ ਜੀ ਗੱਲਬਾਤ ਕਰਕੇ ਗਏ ਨੇ, ਉਹ ਮੈਨੂੰ ਦਿਨ ਫਿਰ ਚੇਤੇ ਕਰਾ ਦਿੱਤੇ ਉਹਨਾਂ ਨੇ ਆਫੀਆ ਸਦੀਕੀ ਦਾ ਜਹਾਦ, ਉਹ ਨਾਵਲ ਵੀ ਤੁਹਾਨੂੰ ਜਿਹੜਾ ਮਿਲ ਜਾਏਗਾ ਜੀ ਸੁਣਨ ਦੇ ਲਈ, ਤੇ ਕਿਆ ਬਾਤ, ਉਹ ਕਿਆ ਨਾਵਲ ਹੈ, ਖਾਸ ਕਰਕੇ ਹਰਮਿੰਦਰ ਚਾਹਲ ਜੀ ਨੇ ਉਹਦੇ ਉੱਤੇ ਜਾ ਕੇ ਉਹ ਜਗਾਵਾਂ ਵੀ ਦੇਖੀਆਂ, ਉੱਥੇ ਖੋਜ ਕੀਤੀ ਤੇ ਉਸ ਤੋਂ ਬਾਅਦ ਉਹ ਨਾਵਲ ਜਿਹੜਾ ਰਚਿਆ ਅਮਰੀਕਾ ਦੇ ਵਿੱਚ, ਕਿਵੇਂ ਐਡੀ ਹੋਣਹਾਰ ਕੁੜੀ ਜਿਹੜੀ ਹੈ ਇਸ ਇੱਕ ਐਡੇ ਵੱਡੇ ਅਹੁਦੇ ਦੇ ਉੱਤੇ ਪਹੁੰਚ ਜਾਂਦੀ ਹੈ, ਕਿੱਡੀ ਵੱਡੀ ਯੂਨੀਵਰਸਿਟੀ ਦੇ ਵਿੱਚ ਸਟੱਡੀ ਕਰਦੀ ਹੈ ਤੇ ਉਹ ਕਿੱਧਰਲੇ ਪਾਸੇ ਨੂੰ ਤੁਰ ਪੈਂਦੀ ਹੈ ਤੇ ਕੀ ਕੁਝ ਕਰ ਜਾਂਦੀ ਹੈ। ਆਫੀਆ ਸਦੀਕੀ ਦਾ ਜਿਹਾਦ ਨਾਵਲ ਜਿਹੜਾ ਪੜ੍ਹਨ ਯੋਗ ਹੈ ਤੇ ਸੁਣਨ ਯੋਗ ਵੀ ਹੈ, ਜੇ ਕਿਤੇ ਤੁਹਾਨੂੰ ਮਿਲ ਜਾਵੇ ਜਾਂ ਦੁਆਬਾ ਰੇਡੀਓ ਤੇ ਜਾ ਕੇ ਸੁਣ ਸਕਦੇ ਹੋ। ਤੇ ਬਾਕੀ ਮੈਂ ਪੱਕਾ ਨਹੀਂ ਕਹਿ ਸਕਦਾ ਸ਼ਾਇਦ ਇਹਦੇ ਉੱਤੇ ਹੋਏਗਾ ਕਿ ਨਹੀਂ, ਤੇ ਨਹੀਂ ਤਾਂ ਕੋਸ਼ਿਸ਼ ਕਰਾਂਗੇ। ਬਹੁਤ ਸਾਰੇ ਰਿਕਾਰਡਡ ਪ੍ਰੋਗਰਾਮ ਪਏ ਨੇ ਜਾਂ ਉਹਨਾਂ ਨੂੰ ਜਿਹੜਾ ਇਹ ਕਿਤਾਬਾਂ ਦੀਆਂ ਜਿਹੜੇ ਰੂਪ ਨੇ ਤਾਂ ਉਹਨਾਂ ਨੂੰ ਕੋਸ਼ਿਸ਼ ਕਰਾਂਗੇ, ਕਿਉਂਕਿ ਇੱਕ ਕਿਤਾਬ ਨੂੰ ਲੈ ਕੇ ਲੜੀ ਵਾਰਤਾ ਦੇ ਵਿੱਚ ਤੁਹਾਡੇ ਨਾਲ ਸਾਂਝ ਪਾਈ ਦੀ ਹੈ, ਉਹਨੂੰ ਅੱਗੇ ਵਧਾਈ ਦਾ। ਤੇ ਹੁਣ ਵੀ ਜਿਹੜਾ ਪੰਜਾਬ ਨਾਵਲ ਦੀ ਗੱਲ ਕਰ ਰਹੇ ਹਾਂ ਤੁਹਾਡੇ ਨਾਲ, ਜੋ ਕਿ ਔਰੰਗਜ਼ੇਬ ਤੋਂ ਲੈ ਕੇ ਮਾਊਂਟਬੈਟਨ ਤੱਕ ਦਾ ਸਫ਼ਰ ਤੈਅ ਕਰ ਰਿਹਾ, ਉਹਦੇ ਬਾਰੇ ਦਿਲਚਸਪੀ ਨਾਲ ਦੋਸਤ ਸੁਣ ਰਹੇ ਨੇ। ਹਰਪਾਲ ਪੰਨੂ ਜੀ ਨੇ ਅਨੁਵਾਦ ਕੀਤਾ ਤੇ ਆਪਣੇ ਗਾਂਧੀ ਹੁਣਾਂ ਨੇ ਜਿਹੜਾ ਉਹਨੂੰ ਲਿਖਿਆ ਹੋਇਆ ਹੈ। ਤੇ ਦੋਸਤੋ ਲੋ ਫਿਰ ਇਸੇ ਤਰ੍ਹਾਂ ਦੀ ਇੱਕ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਜੇ ਕਾਲ ਕਰਨੀ ਚਾਹੁੰਦਾ ਨਿੱਘਾ ਸਵਾਗਤ ਹੈ। ਫਿਰ ਥੋੜੇ ਸਮੇਂ ਤੱਕ 10 ਮਿੰਟ ਤੱਕ ਮੈਂ ਸਮਾਪਤੀ ਕਰਾਂਗਾ ਪ੍ਰੋਗਰਾਮ ਦੀ, ਤੇ ਖ਼ਬਰਾਂ ਅੱਜ ਤੁਹਾਡੇ ਲਈ ਨਹੀਂ ਸਾਂਝੀਆਂ ਕਰ ਪਾਵਾਂਗੇ, ਉਹਦੇ ਲਈ ਮਾਫ਼ੀ ਚਾਹਾਂਗੇ, ਕਿਉਂਕਿ ਦਿਲਚਸਪੀ ਵਾਲਾ ਪ੍ਰੋਗਰਾਮ ਇੱਕੋ ਰੂਪ ਦੇ ਵਿੱਚ ਰਹੇਗਾ ਤਾਂ ਵਧੀਆ ਲੱਗੇਗਾ। ਤੇ ਇਸ ਮੁੱਦੇ ਦੇ ਉੱਤੇ ਤੁਸੀਂ ਆਪਣਾ ਐਕਸਪੀਰੀਅੰਸ ਜਾਂ ਕੋਈ ਗੱਲਬਾਤ ਜਜ਼ਬਾਤ ਸਾਂਝੇ ਕਰਨਾ ਚਾਹੁੰਦੇ ਹੋ ਤਾਂ ਤੁਹਾਡਾ ਸਵਾਗਤ ਹੈ। ਤੇ ਦੋਸਤੋ ਇਸੇ ਮਸਲੇ ਦੇ ਉੱਤੇ ਤੁਹਾਡੇ ਨਾਲ ਬਾਤ ਪਾਉਣਾ, ਜਿਹੜਾ ਅੱਜ ਦਿਨ ਹੈ ਉਹਦੇ ਬਾਰੇ ਇੱਕ ਆਰਟੀਕਲ, ਜਿਵੇਂ ਲਾਲੀ ਟੋੜਾ ਸਾਹਿਬ ਵੀ ਗੱਲ ਕਰਕੇ ਗਏ ਸੀ ਕਿ ਆਰਟੀਕਲ ਜਿਹੜੇ ਅਖ਼ਬਾਰਾਂ 'ਚ ਜਾਂ ਮੈਗਜ਼ੀਨ ਦੇ ਵਿੱਚ ਲੱਗਦੇ ਹੈ ਉਹ ਬੜੇ ਦਿਲਚਸਪ ਤੇ ਨਿਚੋੜ ਹੁੰਦੇ ਆ ਹਰ ਚੀਜ਼ ਦਾ, ਕਿਸੇ ਵੀ ਜਿਹੜਾ ਵਿਸ਼ੇ ਦੇ ਉੱਤੇ ਚਾਹੇ ਉਹ ਆਰਟੀਕਲ ਕਿਉਂ ਨਾ ਲਿਖਿਆ ਹੋਵੇ ਉਹਨੂੰ ਪੜ੍ਹਨਾ ਜ਼ਰੂਰ ਚਾਹੀਦਾ ਹੈ। ਤੇ ਲਓ ਫਿਰ ਬਾਤ ਪਾਉਂਦੇ ਹਾਂ ਉਹਦੇ ਵਿੱਚੋਂ ਹੀ, ਤੁਹਾਡੇ ਨਾਲ ਗੱਲ ਕਰਨ ਜਾ ਰਹੇ ਹਾਂ, ਗੱਲ ਕਰਦੇ ਹਾਂ ਨੈਸ਼ਨਲ ਲਾਇਬ੍ਰੇਰੀ ਡੇ ਦੀ। ਗਿਆਨ ਪੰਥ ਦੇ ਨਿਸ਼ਕਾਮ ਸੇਵਕ ਨੇ ਲਾਇਬ੍ਰੇਰੀਅਨ ਡਾਕਟਰ ਸ਼ਿੰਦਰਪਾਲ ਕੌਰ ਲਿਖਦੇ ਨੇ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੇਡੀਓ ਦਾ ਮੰਚ ਕਿਤਾਬਾਂ ਦੀ ਦੁਨੀਆਂ ਦੇ ਵਿੱਚ ਚੱਲਦੇ ਹਾਂ ਥੋੜਾ। ਕਹਿੰਦੇ ਕਿ ਹਰ ਸਮਾਜ ਦੀ ਤਰੱਕੀ ਦਾ ਅਸਲ ਮਾਪਦੰਡ ਉਸਦੀਆਂ ਇਮਾਰਤਾਂ, ਸੜਕਾਂ ਜਾਂ ਫਿਰ ਉਦਯੋਗ

ਅੱਜ ਅਸੀਂ ਜਾਣਕਾਰੀ ਦੇ ਅਜਿਹੇ ਦੌਰ ਦੇ ਵਿੱਚ ਗੁਜ਼ਰ ਰਹੇ ਹਾਂ ਜਿੱਥੇ ਇੱਕ ਕਲਿੱਕ ਦੇ ਨਾਲ ਲੱਖਾਂ ਨਤੀਜੇ ਸਾਹਮਣੇ ਆ ਜਾਂਦੇ ਹੈ ਤੇ ਫਿਰ ਵੀ ਜਾਣਕਾਰੀ ਦੀ ਬਹੁਤਾਤ ਦਾ ਮਤਲਬ ਇਹ ਨਹੀਂ ਹੁੰਦਾ ਕਿ ਹਰ ਉਪਲਬਧ ਜਾਣਕਾਰੀ ਸਹੀ ਤੇ ਭਰੋਸੇਯੋਗ ਹੋਵੇ। ਝੂਠੀਆਂ ਖ਼ਬਰਾਂ ਤੇ ਅਧੂਰੇ ਤੱਥਾਂ ਦੇ ਉੱਤੇ ਆਧਾਰਿਤ ਜਾਣਕਾਰੀ ਸਮਾਜ ਦੇ ਲਈ ਵੱਡੀ ਚੁਣੌਤੀ ਬਣ ਸਕਦੀ ਹੈ ਕਿਉਂਕਿ ਬਹੁਤ ਸਾਰੇ ਜਿਹੜੇ ਐਸੇ ਟਾਈਟਲ ਜਾਂ ਹੋਰ ਸਾਰੀਆਂ ਚੀਜ਼ਾਂ ਜੋ ਆਕਰਸ਼ਿਤ ਕਰਦੇ ਆ, ਧਿਆਨ ਖਿੱਚਦੇ ਆ, ਉਹ ਜ਼ਰੂਰ ਬਣਾ ਕੇ ਪਾਏ ਜਾਂਦੇ ਆ। ਉਸ ਤਰ੍ਹਾਂ ਦੀ ਖ਼ਬਰ ਅੰਦਰਲੇ ਪਾਸੇ ਕਿਜੋ ਵੀ ਨਹੀਂ ਹੁੰਦੀ, ਚਾਹੇ ਤੁਸੀਂ ਪੂਰੇ ਦਾ ਪ੍ਰੋਗਰਾਮ ਪੂਰੇ ਦਾ ਪੂਰਾ ਸੁਣ ਲਓ, ਪਰ ਉਹ ਇੱਕ ਖਿੱਚ ਦਾ ਕੇਂਦਰ ਜ਼ਰੂਰ ਬਣਾਏ ਜਾਂਦੇ ਆ ਤੇ ਅਜਿਹੇ ਸਮੇਂ ਦੇ ਵਿੱਚ ਲਾਇਬ੍ਰੇਰੀਅਨ ਦੀ ਭੂਮਿਕਾ ਪਹਿਲਾਂ ਨਾਲੋਂ ਕਈ ਗੁਣਾ ਵੱਧ ਜਾਂਦੀ ਹੈ। ਉਹ ਸਿਰਫ਼ ਕਿਤਾਬਾਂ ਦਾ ਪ੍ਰਬੰਧਕ ਨਹੀਂ ਸਗੋਂ ਭਰੋਸੇਯੋਗ ਜਾਣਕਾਰੀ ਦਾ ਮਾਰਗ ਦਰਸ਼ਕ ਵੀ ਹੁੰਦਾ ਹੈ। ਡਿਜੀਟਲ ਤਕਨਾਲੋਜੀ ਤੇ ਮਸਨੂਈ ਬੁੱਧੀ ਜਾਣੀ ਕਿ ਆਰਟੀਫਿਸ਼ਲ ਇੰਟੈਲੀਜੈਂਸੀ AI ਨੇ ਲਾਇਬ੍ਰੇਰੀ ਦੇ ਕੰਮ ਕਰਨ ਦਾ ਢੰਗ ਹੀ ਬਦਲ ਕੇ ਰੱਖ ਦਿੱਤਾ। ਈ ਬੁੱਕਸ ਆ ਗਈਆਂ, ਈ ਜਰਨਲਾਂ, ਸੰਸਥਾਗਤ ਜਿਹੜਾ ਰਿਪੋਜ਼ੈਂਟਰੀਆਂ, ਓਪਨ ਐਕਸੈਸ ਸਰੋਤਾਂ ਤੇ ਡਿਜੀਟਲ ਡਾਟਾਬੇਸ ਨੇ ਗਿਆਨ ਦੀ ਬਹੁਤ ਜਿਹੜੀ ਹੈ ਪਹੁੰਚ ਨੂੰ ਵਿਸ਼ਵ ਪੱਧਰ ਤੱਕ ਪਹੁੰਚਾ ਦਿੱਤਾ। ਇਸ ਦੇ ਬਾਵਜੂਦ ਵੀ, ਇੰਨਾ ਕੁਝ ਹੋਣ ਦੇ ਬਾਵਜੂਦ, ਤਕਨਾਲੋਜੀ ਮਨੁੱਖੀ ਸੋਚ, ਨੈਤਿਕਤਾ ਤੇ ਸਹੀ ਮਾਰਗਦਰਸ਼ਨ ਦੀ ਪੂਰਨ ਜੜਾ ਥਾਂ ਨਹੀਂ ਲੈ ਸਕਦੀ ਹੈ। ਇਸ ਦੇ ਲਈ ਅਜੋਕੇ ਯੁੱਗ ਦੇ ਵਿੱਚ ਲਾਇਬ੍ਰੇਰੀਅਨ ਦੀ ਲੋੜ ਤੇ ਮਹੱਤਤਾ ਘੱਟ ਹੋਣ ਦੀ ਬਜਾਏ ਹੋਰ ਵੱਧ ਗਈ ਹੈ। ਨਵੀਂ ਰਾਸ਼ਟਰੀ ਸਿੱਖਿਆ ਨੀਤੀ ਦੇ ਸਫਲ ਅਮਲ ਦੇ ਲਈ ਵੀ ਮਜ਼ਬੂਤ ਲਾਇਬ੍ਰੇਰੀ ਪ੍ਰਣਾਲੀ ਦੀ ਅਤਿਅੰਤ ਜ਼ਰੂਰਤ ਹੈ। ਵਿਦਿਆਰਥੀਆਂ ਦੇ ਵਿੱਚ ਪੜ੍ਹਨ ਦੀ ਚੇਤ, ਖੋਜ ਦੀ ਰੁਚੀ, ਆਲੋਚਨਾਤਮਕ ਸੋਚ ਨੂੰ ਪ੍ਰਫੁੱਲਤ ਕਰਨ ਲਈ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਦੀਆਂ ਲਾਇਬ੍ਰੇਰੀਆਂ ਨੂੰ ਆਧੁਨਿਕ ਸਰੋਤਾਂ ਤੇ ਯੋਗ ਲਾਇਬ੍ਰੇਰੀਆਂ ਨਾਲ ਜਿਹੜਾ ਲੈਸ ਜਾਂ ਲਾਇਬ੍ਰੇਰੀਆਂ ਦੇ ਨਾਲ ਲੈਸ ਕਰਨਾ ਪਵੇਗਾ। ਦਰਅਸਲ ਇਹ ਸਿਰਫ ਸਿੱਖਿਆ ਖੇਤਰ ਦੇ ਵਿੱਚ ਕੀਤਾ ਗਿਆ ਨਿਵੇਸ਼ ਨਹੀਂ, ਸਗੋਂ ਦੇਸ਼ ਦੇ ਸੁਨਹਿਰੀ ਭਵਿੱਖ ਦੀ ਬੁਨਿਆਦ ਹੈ। ਖਾਸ ਤੌਰ ਦੇ ਉੱਤੇ ਮੈਡੀਕਲ, ਤਕਨੀਕੀ ਤੇ ਉੱਚ ਖੋਜ ਸੰਸਥਾਵਾਂ 'ਚ ਲਾਇਬ੍ਰੇਰੀਆਂ ਦੀ ਭੂਮਿਕਾ ਰੀੜ੍ਹ ਦੀ ਹੱਡੀ ਵਾਂਗ ਹੁੰਦੀ ਹੈ। ਸਹੀ ਵਿਗਿਆਨਕ ਜਾਣਕਾਰੀ, ਖੋਜ ਡਾਟਾਬੇਸ ਤੇ ਪ੍ਰਮਾਣਿਕ ਸਾਹਿਤ ਤੱਕ ਸਮੇਂ ਸਿਰ ਪਹੁੰਚ, ਮਰੀਜ਼ਾਂ ਦੀ ਬਿਹਤਰ ਦੇਖਭਾਲ, ਮਿਆਰੀ ਸਿੱਖਿਆ ਨੂੰ ਯਕੀਨੀ ਬਣਾਉਣਾ, ਉਹਦੇ ਨਾਲ ਨਾਲ ਨਵੀਆਂ ਖੋਜਾਂ ਨੂੰ ਚੰਗੀ ਦਿਸ਼ਾ ਪ੍ਰਦਾਨ ਕਰਦੀ ਹੈ। ਇਸੇ ਮਹੱਤਵਪੂਰਨ ਕਾਰਜ ਦੇ ਪਿੱਛੇ ਹੀ ਲਾਇਬ੍ਰੇਰੀਆਂ ਦੀ ਜਿਹੜੀ ਅਣਥੱਕ ਜਿਹੜੀ ਮਿਹਨਤ ਹੁੰਦੀ ਹੈ, ਜਿਸਦਾ ਅਕਸਰ ਜਨਤਕ ਤੌਰ ਦੇ ਉੱਤੇ ਜ਼ਿਕਰ ਤੱਕ ਨਹੀਂ ਕੀਤਾ ਜਾਂਦਾ ਨਾ ਹੁੰਦਾ ਹੈ। ਅੱਜ ਸਮੇਂ ਦੀ ਮੰਗ ਹੈ ਕਿ ਲਾਇਬ੍ਰੇਰੀਆਂ ਨੂੰ ਸਿਰਫ ਚਾਰ ਦੀਵਾਰੀ ਅੰਦਰ ਸਾਂਭੀਆਂ ਕਿਤਾਬਾਂ ਵਾਲੀ ਥਾਂ ਦੇ ਵਜੋਂ ਨਾ ਦੇਖਿਆ ਜਾਵੇ, ਸਗੋਂ ਇਹਨਾਂ ਨੂੰ ਗਿਆਨ, ਨਵੀਨਤਾ, ਖੋਜ ਤੇ ਸਾਰਥਕ ਸਮਾਜਿਕ ਸੰਵਾਦ ਦੇ ਹਲਚਲ ਭਰੇ ਕੇਂਦਰਾਂ ਦੇ ਵਜੋਂ ਵਿਕਸਿਤ ਕੀਤਾ ਜਾਵੇ। ਇਹਦੇ ਨਾਲ ਹੀ ਲਾਇਬ੍ਰੇਰੀਅਨ ਦੇ ਪੇਸ਼ੇਵਰ ਵਿਕਾਸ, ਜੋ ਉਹਨਾਂ ਦੇ ਵਿੱਚ ਜੌਬ ਕਰਦੇ ਹੈ, ਉਹਨਾਂ ਦੀ ਆਧੁਨਿਕ ਸਿਖਲਾਈ ਤੇ ਡਿਜੀਟਲ ਢਾਂਚੇ ਨੂੰ ਮਜ਼ਬੂਤ ਕਰਨ ਨੂੰ ਪਹਿਲ ਦੇ ਆਧਾਰ ਦੇ ਉੱਤੇ ਤਰਜੀਹ ਮਿਲਣੀ ਚਾਹੀਦੀ ਹੈ। ਹਰ ਸਾਲ 12 ਅਗਸਤ ਦਾ ਦਿਨ ਸਾਨੂੰ ਇਸ ਸੱਚਾਈ ਤੋਂ ਜਾਣੂ ਕਰਵਾਉਂਦਾ ਕਿ ਗਿਆਨ ਦਾ ਦੀਵਾ ਕਦੇ ਵੀ ਆਪਣੇ ਆਪ ਨਹੀਂ ਬਲਦਾ। ਇਸ ਲੋਅ ਨੂੰ ਸਦਾ ਰੋਸ਼ਨ ਰੱਖਣ ਲਈ ਅਣਗਿਣਤ ਲਾਇਬ੍ਰੇਰੀਅਨ ਬਿਨਾਂ ਕਿਸੇ ਪ੍ਰਸਿੱਧੀ ਦੀ ਭੁੱਖ ਤੋਂ ਚੁੱਪ ਚਾਪ ਆਪਣੀ ਸੇਵਾ ਨਿਭਾ ਰਹੇ ਨੇ। ਇਸ ਰਾਸ਼ਟਰੀ ਲਾਇਬ੍ਰੇਰੀਅਨ ਦਿਵਸ ਦੇ ਉੱਤੇ ਅਸੀਂ ਪੜ੍ਹਨ ਦੇ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਤੇ ਲਾਇਬ੍ਰੇਰੀਆਂ ਦੀ ਸਾਰਥਿਕ ਵਰਤੋਂ ਵਧਾਉਣ ਵਾਲੇ ਗਿਆਨ ਪੰਧ ਦੇ ਇਨ੍ਹਾਂ ਨਿਸ਼ਕਾਮ ਸੇਵਕਾਂ ਨੂੰ ਬਣਦਾ ਮਾਣ ਸਤਿਕਾਰ ਦੇਣ ਦਾ ਜਿਹੜਾ ਆਹਦ ਕਰੀਏ, ਤੇ ਇੱਕ ਇਹੋ ਹੀ ਇੱਕ ਵਿਗਿਆਨਕ ਜਾਂ ਗਿਆਨਵਾਨ ਜਿਹੜਾ ਚੇਤਨ ਅਤੇ ਵਿਕਸਿਤ ਸਮਾਜ ਦੀ ਸਿਰਜਣਾ ਦੇ ਵੱਲ ਸਾਡਾ ਸਭ ਤੋਂ ਵੱਡਾ ਜਿਹੜਾ ਕਦਮ ਹੋਵੇਗਾ। ਤੇ ਪਰ ਇਹ ਹੈ ਜੀ, ਡਾਕਟਰ ਆਪਣੇ ਜਾਨੀ ਪਛਾਣੀ ਸ਼ਖਸੀਅਤ ਨੇ, ਡਾਕਟਰ ਸ਼ਿੰਦਰਪਾਲ ਕੌਰ ਹੋਣੀ, ਤੇ ਉਹਨਾਂ ਦਾ ਆਰਟੀਕਲ ਸੀਗਾ ਨੈਸ਼ਨਲ ਲਾਇਬ੍ਰੇਰੀਅਨਸ ਡੇ, ਗਿਆਨ ਪੰਧ ਦੇ ਨਿਸ਼ਕਾਮ ਸੇਵਕ ਹਨ ਲਾਇਬ੍ਰੇਰੀਅਨ, ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਤੇ ਦੁਆਬਾ ਰੇਡੀਓ ਦਾ ਮੰਚ। ਇਹਦੇ ਵਿੱਚ ਇੱਕ ਗੱਲ ਹੋਰ ਜੋੜਨੀ ਚਾਹਾਂਗਾ ਕਿ ਖਾਸ ਕਰ ਜਿਹੜੀ ਸਾਡੀ ਫਿਤਰਤ ਹੈ ਤੇ ਸਾਡੀ ਜਿਹੜੀ ਫਿਤਰਤ ਹੈ, ਅਸੀਂ ਕਿਸੇ ਵੀ ਚੀਜ਼ ਨੂੰ ਜਿਹੜਾ ਲੈ ਲਈਏ ਮੰਗ ਕੇ, ਚਾਹੇ ਉਹ ਕਿਤਾਬ ਹੀ ਕਿਉਂ ਨਾ ਹੋਈਏ, ਚਾਹੇ ਉਹ ਅਖਬਾਰ ਹੀ ਕਿਉਂ ਨਾ ਹੋਵੇ, ਸਵੇਰ ਨੂੰ ਕਿਸੇ ਸ਼ੋਪ ਦੇ ਉੱਤੇ ਜਾਂ ਕਾਰਖਾਨੇ ਦੇ ਉੱਤੇ ਆਪਣੀ ਅਖਬਾਰ ਆਉਂਦੀ ਹੈ ਤੇ ਸ਼ਾਮ ਤੱਕ ਤੁਹਾਨੂੰ ਅਖਬਾਰ ਨਹੀਂ ਲੱਭਦੀ, ਮਤਲਬ ਕਿ ਕਿੱਥੇ ਗਈ। ਹਾਲੇ ਕਿ ਜਿਹੜਾ ਮਾਲਕ ਹੈ ਨਾ, ਜਿਹਨੇ ਆਰਡਰ ਵੀ ਕੀਤੀ ਹੈ, ਉਹਨੂੰ ਵੀ ਨਹੀਂ ਪਤਾ ਲੱਗਦਾ, ਉਹ ਬਹੁਤ ਸਾਰੇ ਹੱਥਾਂ ਦੇ ਵਿੱਚ ਉਹ ਗੁਜ਼ਰਦੀ ਹੈ। ਇੱਕ ਤਾਂ

ਆਪ ਆਖਿਆ ਚਲੋ ਇੱਕ ਅਖਬਾਰ ਦੇ ਨਾਲ ਬਹੁਤ ਸਾਰੇ ਲੋਕ ਪੜ੍ਹ ਜਾਂਦੇ ਐ, ਪਰ ਅਖਬਾਰਾਂ ਦਾ ਵੀ ਜਿਹੜਾ ਨਾ ਵਿਕਣਾ ਜਾਂ ਉਹਨਾਂ ਦੇ ਵਿੱਚ ਜੋ ਸਾਰੇ ਐਡਵਰਟਾਈਜ਼ਮੈਂਟ ਹੋਰ ਸਾਰੀਆਂ ਚੀਜ਼ਾਂ ਲੱਗਦੀਆਂ ਨੇ, ਉਹਨਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਸਾਡਾ ਵੀ ਕਸੂਰ ਹੈ ਉਹਨਾਂ ਚੀਜ਼ਾਂ 'ਚ, ਕਿਉਂਕਿ ਅਸੀਂ ਅਖਬਾਰ ਨਹੀਂ ਮੰਗਵਾਉਂਦੇ। 5 ਰੁਪਏ ਜਾਂ ਵੱਧ ਤੋਂ ਵੱਧ ਹੁਣ 15 ਰੁਪਏ ਹੋਏਗਾ ਜੀ, 20 ਰੁਪਏ ਹੋ ਗਿਆ ਹੋਊਗਾ ਅਖਬਾਰ, ਇੰਨਾ ਮਹਿੰਗਾ ਬੜੀ ਹੋਣਾ। ਅਤੇ ਉਹ ਵੀ ਲਵਾਉਣ ਜਿਹੜਾ ਲਵਾਉਣ ਦੀ ਜ਼ਰੂਰਤ ਹੈ, ਉਹੋ ਹੀ ਘੱਟੋ ਘੱਟ ਉਹਦੇ ਵਿੱਚ ਆਰਟੀਕਲ ਜਾਂ ਖਬਰਾਂ ਜਾਂ ਬਹੁਤ ਸਾਰੀਆਂ ਐਸੀਆਂ ਵਿਸ਼ੇ ਹੁੰਦੇ ਨੇ ਜੋ ਪੜ੍ਹਨ ਯੋਗ ਹੁੰਦੇ ਹੈ, ਅਤੇ ਉਹ ਵੀ ਜ਼ਰੂਰੀ ਹੈ ਜੀ, ਅਤੇ ਉਹਦੇ ਨਾਲ ਵੀ ਜੁੜਨ ਦੀ ਜ਼ਰੂਰਤ ਹੈ। ਹੌਲੀ ਹੌਲੀ ਅਖਬਾਰ ਪੜ੍ਹਨਾ ਸ਼ੁਰੂ ਕਰਾਂਗੇ ਤਾਂ ਫਿਰ ਜਿਹੜਾ ਕਿਤਾਬਾਂ ਤੱਕ ਵੀ ਮੋਹ ਪੈ ਜਾਂਦਾ ਹੈ। ਔਜਲਾ ਸਾਹਿਬ ਲਿਖਦੇ ਨੇ, ਜੇ ਜ਼ਿੰਦਗੀ ਦੇ ਵਿੱਚ ਤੇਰਾ ਬਣਦਾ ਨਾ ਆਉਣਾ, ਇੰਨਾ ਕੀ ਲਿਖਿਆ ਜੀ ਅੱਗੇ, ਅਤੇ ਬਾਕੀ ਸੁਨੇਹੇ ਤੁਹਾਡੇ ਲੈਂਦੇ ਹਾਂ ਅਤੇ ਫਿਰ ਆਪਾਂ ਆਗਿਆ ਵੱਲ ਨੂੰ ਵੱਧਦੇ ਹਾਂ। ਅਤੇ ਸਟੂਡੀਓ ਦਾ ਨੰਬਰ +358 44 976 19 ਬਾਅਦ ਸਟੂਡੀਓ ਦਾ ਨੰਬਰ ਹੈ, ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, ਗੱਲਬਾਤ ਕਰਨੀ ਚਾਹੁੰਦੇ ਹੋ ਨਿੱਘਾ ਸਵਾਗਤ ਹੈ, ਅਤੇ ਕਾਲ ਕਰਨੀ ਚਾਹੁੰਦੇ ਹੋ ਨਿੱਘਾ ਸਵਾਗਤ ਹੈ। ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹਰਵਿੰਦਰ ਜੋਲ ਭੈਣ ਜੀ, ਸੁਮਿਤ ਜੋਲ ਜੀ, ਜਗਦੇਵ ਸੰਧੂ ਬਾਈ ਜੀ, ਸਿਕੰਦਰ ਸਿੰਘ ਔਜਲਾ ਸਾਹਿਬ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ ਤੇ ਧੰਨਵਾਦ ਹੈ। ਲਓ ਦੋਸਤੋ ਤੁਹਾਡੇ ਸੁਨੇਹੇ ਲੈਂਦੇ ਹਾਂ ਤੇ ਫਿਰ ਆਪਾਂ ਆਗਿਆ ਵੱਲ ਨੂੰ ਵੱਧਦੇ ਹਾਂ ਨਾਲ ਨਾਲ, ਤੇ ਉਸ ਸਮੇਂ ਦੇ ਵਿੱਚ ਜੇ ਤੁਸੀਂ ਕਾਲ ਕਰਨੀ ਚਾਹੁੰਦੇ ਹੋ ਨਾਲ ਨਿੱਘਾ ਸਵਾਗਤ ਹੈ, ਫਿਰ ਆਪਾਂ ਸਮਾਪਤੀ ਕਰਦੇ ਹਾਂ। ਸਭ ਤੋਂ ਪਹਿਲਾਂ ਸੁਨੇਹਾ ਆ ਗਿਆ ਜੀ ਆਪਾਂ ਨੂੰ, ਇਕਬਾਲ ਮਾਂਗੜ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ, ਤੇ ਜੱਸੀ ਬਾਈ ਸਿਆਂ, ਲਵਜੂ ਜੀ ਤੇ ਆਪਣੇ ਸੀਗੇ ਆਪਣੇ ਫਗਵਾੜੇ ਤੋਂ ਪਰਮਿੰਦਰ ਬਾਈ ਜੀ, ਉਹਨਾਂ ਦਾ ਵੀ ਸੁਨੇਹਾ ਆਇਆ ਜੀ, ਸਤਿ ਸ਼੍ਰੀ ਅਕਾਲ ਕਹਿੰਦੇ ਨੇ, ਸਭ ਤੋਂ ਪਹਿਲਾਂ ਸੁਨੇਹਾ ਉਹਨਾਂ ਦਾ ਹੀ ਸੀਗਾ। ਤੇ ਉਸ ਤੋਂ ਬਾਅਦ ਗੁਰਲਾਲ ਕੰਗ ਜੀ ਜੁੜੇ ਹੋਏ, ਸਤਿ ਸ਼੍ਰੀ ਅਕਾਲ ਕਹਿੰਦੇ ਸਭ ਨੂੰ, ਦਵਿੰਦਰ ਭਾਰਤ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ, ਤੇ ਇਸੇ ਤਰ੍ਹਾਂ ਹੀ ਸਿਕੰਦਰ ਸਿੰਘ ਔਜਲਾ ਸਾਹਿਬ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ US ਤੋਂ, ਤੇ ਕਹਿੰਦੇ ਨੇ ਕਿ ਕਿਤਾਬਾਂ ਨਾਵਲਾਂ ਨੇ ਚਿੱਠੀਆਂ ਲਿਖਣ ਲਾਇਆ, ਬਾਅਦ ਦੇ ਵਿੱਚ ਗੀਤ ਲਿਖਣ ਲੱਗ ਗਏ ਜੀ, ਕਿਆ ਬਾਤ ਹੈ ਜੀ, ਚਿੱਠੀਆਂ ਪਾਉਣੀਆਂ ਭੁੱਲ ਗਏ ਜਦੋਂ ਦਾ ਟੈਲੀਫੋਨ ਲੱਗਿਆ। ਮੈਨੂੰ ਵੀ ਚੇਤਾ ਹੈ ਜੀ, ਮੈਂ ਵੀ ਬਹੁਤ ਚਿੱਠੀਆਂ ਲਿਖੀਆਂ ਨੇ, ਬਲੈਤ ਦੇ ਵਿੱਚ ਜਦੋਂ ਰਿਸ਼ਤੇਦਾਰ ਹੁੰਦੇ ਸੀ ਤਾਂ ਕੋਈ ਹੋਰ ਚਿੱਠੀ ਤਾਂ ਨਹੀਂ ਲਿਖਦਾ ਹੁੰਦਾ ਸੀਗਾ, ਤੇ ਮੈਨੂੰ ਹੀ ਲਿਖਣੀ ਪੈਂਦੀ ਸੀ, ਤੇ ਬੜੀ ਉਡੀਕ ਵੀ ਹੁੰਦੀ ਸੀ ਕਿ ਕਦੋਂ ਸੁਨੇਹਾ ਆਏਗਾ ਤੇ ਉਹਦਾ ਜਵਾਬ ਦਿੱਤਾ ਜਾਏਗਾ, ਉਹੀ ਚਿੱਠੀ ਵਾਰ ਵਾਰ ਵੀ ਪੜ੍ਹਦੇ ਰਹਿੰਦੇ ਸੀ, ਇਸ ਤਰ੍ਹਾਂ ਦਾ ਸਿਲਸਿਲਾ ਖੂਬ ਦੇਖਿਆ। ਤੇ ਰਾਜਨ ਸੈਣੀ ਸਾਹਿਬ ਕਹਿੰਦੇ ਨੇ ਲਾਈਕ ਨੰਬਰ 4 ਜੀ, ਤੇ ਸਤਿ ਸ਼੍ਰੀ ਅਕਾਲ ਜੀ, ਤੇ ਇਸੇ ਤਰ੍ਹਾਂ ਕਹਿੰਦੇ ਨੇ ਮਾਲ ਸੁਰਿੰਦਰ ਜੀ, ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰੇ ਦੋਸਤਾਂ ਨੂੰ US ਤੋਂ। ਤੇ ਰਾਜਨ ਸੈਣੀ ਸਾਹਿਬ ਕਹਿੰਦੇ ਹਾਊ ਟੂ ਵਿਨ ਦੀ ਫਰੈਂਡਸ ਐਂਡ ਇਨਫਲੂਐਂਸ ਪੀਪਲ ਇਜ਼ ਏ ਬੁੱਕ ਆਈ ਲਾਈਕ ਮੋਸਟਲੀ, ਕਹਿੰਦੇ ਮੋਸਟ। ਅੱਜ ਗੈਰ ਹਾਜ਼ਰੀ ਲੱਗੀ ਹੈ ਜੀ ਆਪਣੀ ਰਾਜਨ ਸੈਣੀ ਸਾਹਿਬ, ਤੇ ਕੱਲ੍ਹ ਨੂੰ ਜ਼ਰੂਰ ਗੱਲਾਂ ਬਾਤਾਂ ਕਰਾਂਗੇ ਉਹਨਾਂ ਨਾਲ ਵੀ। ਲਾਲੀ ਟੋੜਾ ਸਾਹਿਬ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ, ਤੇ ਪਟਿਆਲੇ ਤੋਂ, ਤੇ ਰਾਜਨ ਸੈਣੀ ਸਾਹਿਬ ਕਹਿੰਦੇ ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ। ਤੇ ਮਾਲ ਸੁਰਿੰਦਰ ਜੀ ਕਹਿੰਦੇ ਨੇ US ਤੋਂ ਹੈਪੀ ਬਰਥਡੇ ਮਨਦੀਪ ਜੱਸੀ ਜੀ, ਵਿਸ਼ਿੰਗ ਯੂ ਆਲ ਦੀ ਵੈਰੀ ਬੈਸਟ ਕਹਿੰਦੇ। ਤੇ ਆਪਣੇ ਜਸਵਿੰਦਰ ਕੌਰ ਜੀ ਜੁੜੇ ਹੋਏ ਨੇ ਮਲੇਰਕੋਟ ਵਾਲੇ ਜੱਸੀ ਜੀ, ਸਾਰੇ ਪਰਿਵਾਰ ਨੂੰ ਤੇ ਮਨਦੀਪ ਵੀਰ ਨੂੰ ਜਨਮ ਦਿਨ ਦੀਆਂ ਕਹਿੰਦੇ ਨੇ ਬਹੁਤ ਬਹੁਤ ਮੁਬਾਰਕਾਂ ਮੇਰੇ ਵੱਲੋਂ ਵੀ ਕਹਿੰਦੇ ਜੀ, ਤੇ ਪਹੁੰਚ ਗਈਆਂ ਜੀ। ਰਾਜਨ ਸੈਣੀ ਸਾਹਿਬ ਕਹਿੰਦੇ ਆ ਲੋਟ ਪੋਟ ਚੰਦਾ ਮਾਮਾ, ਇਹ ਤਾਂ ਕਹਿੰਦੇ ਪੜ੍ਹਦੇ ਰਹੇ ਹਾਂ ਜੀ ਅਸੀਂ ਵੀ। ਸੁਰਜੀਤ ਭਾਰਤ ਸਾਡੇ ਮਦਰ ਆਸ਼ੀਰਵਾਦ ਦੇ ਰਹੇ, ਸਤਿ ਸ਼੍ਰੀ ਅਕਾਲ ਕਹਿੰਦੇ ਨੇ। ਤੇ ਮੁਕੱਦਰ ਜੀ ਕਹਿੰਦੇ ਆ ਭਾਰਜ ਬਾਈ ਸਿਆਂ, ਦੱਸ ਦਿਓ ਜਦੋਂ ਕਾਲ ਲਈ ਕਾਲ ਲੈਣੀ ਹੋਵੇਗੀ ਜੀ, ਮੈਂ ਪਹਿਲਾਂ ਲਾ ਲਈ ਕਈ ਵਾਰੀ, ਫਿਰ ਡਿਸਟਰਬ ਕਰਦੇ ਹਾਂ ਤੁਹਾਨੂੰ, ਉਹਦੇ ਵਾਸਤੇ ਮਾਫ਼ੀ ਜੀ। ਨਹੀਂ, ਮੈਂ ਹੋਲਡ ਦੇ ਉੱਤੇ ਤਾਂ ਹੀ ਰੱਖਿਆ ਸੀ ਜੀ, ਕੋਈ ਗੱਲ ਨਹੀਂ, ਮਾਫ਼ੀ ਚਾਹੁੰਦਾ ਤੁਹਾਡੇ ਤੋਂ ਵੀ, ਇੰਨਾ ਸਮਾਂ ਤੁਸੀਂ ਹੋਲਡ ਰੱਖਦੇ ਹੋ। ਅਤੇ ਇਸੇ ਤਰ੍ਹਾਂ ਹੀ ਮੁਕੱਦਰ ਜੀ ਕਹਿੰਦੇ ਆ ਜੱਸੀ ਬਾਈ ਸਿਆਂ ਜੀ, ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ, ਜਿਉਂਦੇ ਵੱਸਦੇ ਰਹੋ, ਖੁਸ਼ ਰਹੋ, ਆਬਾਦ ਰਹੋ। ਜੱਸੀ ਬਾਈ ਜੀ ਸਭ ਦਾ ਧੰਨਵਾਦ ਕਰਦੇ ਆ, ਧੰਨਵਾਦ ਵੀਰ ਜੀ, ਉਹ ਮੁਕੱਦਰ ਸਿਆਂ ਜੀ ਤੇ ਸਾਰੇ ਹੀ ਪਰਿਵਾਰ ਦਾ ਧੰਨਵਾਦ ਹੈ ਜੀ। ਇਕਬਾਲ ਮਾਂਗੜ ਜੀ ਸਤਿ ਸ਼੍ਰੀ ਅਕਾਲ ਕੈਲੀਫੋਰਨੀਆ ਤੋਂ ਲਿਖਦੇ ਨੇ, ਤੇ ਮੁਕੱਦਰ ਜੀ ਕਹਿੰਦੇ ਜੱਸੀ ਬਾਈ ਸਿਆਂ ਲਵ ਯੂ ਕਹਿੰਦੇ। ਤੇ ਦੀਪ ਦਵਿੰਦਰ ਜੀ ਸਤਿ ਸ਼੍ਰੀ ਅਕਾਲ ਆਪਣੀ ਅੰਮ੍ਰਿਤਸਰ ਤੋਂ ਭੇਜ ਰਹੇ ਨੇ, ਤੇ ਨਾਲ ਜੁੜ ਕੇ ਗੱਲਬਾਤ ਵੀ ਕਰਕੇ ਗਏ ਨੇ। ਮਨਦੀਪ ਜੱਸੀ ਕਹਿੰਦੇ ਸਾਰੇ ਹੀ ਪਰਿਵਾਰ ਦੇ ਸਤਿਕਾਰਤ ਮੈਂਬਰ ਭੈਣਾਂ ਪੀਰਾਂ ਨੂੰ ਕਹਿੰਦੇ ਸਤਿ ਸ਼੍ਰੀ ਅਕਾਲ ਜੀ ਜਨਾਬ ਜੀ। ਉਹ ਤੇ ਅੱਗੇ ਲਿਖਦੇ ਨੇ ਆਪਣੇ ਦੀਪ ਦਵਿੰਦਰ ਜੀ, ਸੋਹਣ ਸਿੰਘ ਸ਼ੀਤਲ ਹੋਣਾ ਦੇ ਨਾਵਲ
ਇਚੋ ਗਿੱਲ ਨਹਿਰ ਤੱਕ ਅਤੇ ਦੀਵੇ ਦੀ ਲੂ ਪੜਨ ਯੋਗ ਪੁਸਤਕਾਂ ਹਨ। ਦੀਪ ਦਵਿੰਦਰ ਸਿੰਘ ਲਿਖਦੇ ਨੇ ਤੇ ਜ਼ਰੂਰ ਪੜ੍ਹਨੀਆਂ ਚਾਹੀਦੀਆਂ ਦੋਸਤੋ, ਜਿਨ੍ਹਾਂ ਨੇ ਨਹੀਂ ਇਹ ਪੜ੍ਹੇ ਨੇ ਜ਼ਰੂਰ ਪੜ੍ਹੋ। ਔਜਲਾ ਸਾਹਿਬ ਲਿਖਦੇ ਨੇ ਜਨਮ ਦਿਨ ਦੀਆਂ ਮੁਬਾਰਕਾਂ ਜੱਸੀ ਵੀਰੇ, ਤੇ ਆਪਣੇ ਚੰਦਰ ਸ਼ੇਖਰ ਬਾਈ ਜੀ ਬੁੱਕਸ ਵਿਦਆਊਟ ਗਿਆਨ ਨੇ ਹੋ ਸਕਦੀਆਂ ਕਹਿੰਦੇ ਜੀ, ਮਤਲਬ ਕਿ ਕਿਤਾਬਾਂ ਤੋਂ ਬਗੈਰ ਗਿਆਨ ਤੁਹਾਨੂੰ ਨਹੀਂ ਪ੍ਰਾਪਤ ਹੋ ਸਕਦਾ ਲਿਖਦੇ ਹੈ। ਬੁੱਕਸ ਕਰਕੇ ਹੀ ਕਹਿੰਦੇ ਅਸੀਂ ਸਾਰੇ ਅੱਗੇ ਵੱਧ ਸਕਦੇ ਹਾਂ ਜੀ, ਤੇ ਬੁੱਕਸ ਕਰਕੇ ਹੀ ਕਹਿੰਦੇ ਮਨੋਬਲ ਜਿਹੜਾ ਹੈ, ਕਿਆ ਬਾਤ ਹੈ ਜੀ, ਤੁਹਾਡਾ ਸੈਲਫ ਕੌਨਫੀਡੈਂਸ ਆ ਉਹ ਉੱਚਾ ਹੁੰਦਾ ਹੈ ਕਹਿੰਦੇ, ਕਿਆ ਬਾਤ ਹੈ ਜੀ। ਸ਼ੁਕਰੀਆ ਜੀ ਆਪਣੇ ਚੰਦਰ ਸ਼ੇਖਰ ਜੀ, ਬਾਕਮਾਲ ਤੁਹਾਡੀ ਸੋਚ ਨੂੰ ਸਲੂਟ ਹੈ। ਗੁਰੀਮਾਨ ਜੀ ਕਹਿੰਦੇ ਸਾਰੇ ਵੱਡੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ, ਤੇ ਦਵਿੰਦਰ ਭਾਰਤ ਜੀ, ਰਾਜਨ ਸੈਣੀ ਸਾਹਿਬ, ਮੁਕੱਦਰ ਸਿੰਘ ਔਜਲਾ ਜੀ ਤੇ ਮਨਦੀਪ ਜੱਸੀ ਬਾਈ ਜੀ, ਸਿਕੰਦਰ ਸਿੰਘ ਔਜਲਾ ਸਾਹਿਬ, ਸਮਰਜੀਤ ਸਿੰਘ ਸ਼ਮੀ ਜੀ ਤੇ ਚੰਦਰ ਸ਼ੇਖਰ ਜੀ ਨੂੰ ਸਤਿ ਸ੍ਰੀ ਅਕਾਲ ਭੇਜੀ ਹੈ। ਚੰਦਰ ਸ਼ੇਖਰ ਜੀ ਨੇ ਵੀ ਹੈਲੋ ਕੀਤੀ ਹੈ ਤੇ ਸ਼ਮੀ ਸਰ ਜੀ ਦੀਆਂ ਗੱਲਾਂ ਕਹਿੰਦੇ ਸੁਣ ਕੇ ਰੂਹ ਖੁਸ਼ ਹੋ ਜਾਂਦੀ ਹੈ, ਹੋ ਗਈ ਤੇ ਵੈਲ ਡਨ ਕਹਿੰਦੇ ਜੀ ਸ਼ਮੀ ਭਾਜੀ, ਆ ਤਾਂ ਐਂਡ ਤੋਂ ਐਂਡ ਹੋ ਗਿਆ ਕਹਿੰਦੇ ਜੀ, ਵਾਹ ਜੀ ਵਾਹ, ਕਿਆ ਬਾਤਾਂ ਨੇ ਕਹਿੰਦੇ, ਗ੍ਰੇਟ ਜੋਬ ਜੀ। ਗੁਰੀਮਾਨ ਬਾਈ ਜੀ ਕਹਿੰਦੇ ਦੀਪ ਦਵਿੰਦਰ ਜੀ ਸਤਿ ਸ੍ਰੀ ਅਕਾਲ, ਤੇ ਇਸੇ ਤਰ੍ਹਾਂ ਮੁਕੱਦਰ ਜੀ ਕਹਿੰਦੇ ਸਤਿ ਸ੍ਰੀ ਅਕਾਲ ਜੀ, ਤੇ ਗੁਰਲਾਲ ਸਿੰਘ ਕੰਗ ਜੀ ਨੂੰ ਸਤਿ ਸ੍ਰੀ ਅਕਾਲ ਭੇਜੀ ਹੈ, ਤੇ ਗੁਰੀਮਾਨ ਜੀ ਪਰਮਿੰਦਰ ਸਿੰਘ ਜੀ ਨੂੰ ਸਤਿ ਸ੍ਰੀ ਅਕਾਲ ਭੇਜਦੇ ਆ ਫਗਵਾੜੇ ਵਾਲਿਆਂ ਨੂੰ, ਤੇ ਅਸੀਂ ਵੀ ਕਹਿੰਦੇ ਗੁਰੂ ਨਗਰੀ ਦੇ ਵਿੱਚੋਂ ਹੀ ਹੁੰਦੇ ਹਾਂ ਸ਼ਾਮ ਨੂੰ ਜੀ, ਕਹਿੰਦੇ ਕਿਆ ਬਾਤ ਹੈ ਜੀ। ਤੇ ਗੁਰੀਮਾਨ ਜੀ ਕਹਿੰਦੇ ਬਹੁਤ ਖੂਬ ਜੀ, ਤੇ ਕਿਤਾਬਾਂ ਨੇ ਬੜੀ ਸੋਹਣੀ ਦੁਨੀਆ ਵਸਾਈ ਹੋਈ ਹੈ, ਪਰ ਦੁਖਾਂਤ ਹੈ ਕਿ ਲੋਕਾਂ ਦੀਆਂ ਦੁਨੀਆਂ ਦੇ ਵਿੱਚ ਕਿਤਾਬਾਂ ਦੀਆਂ ਦੁਨੀਆਂ ਘੱਟ ਹੁੰਦੀ ਜਾ ਰਹੀ ਹੈ, ਤੇ ਇਹਨਾਂ ਦੀ ਜਗ੍ਹਾ ਫੋਨ ਲੈਂਦੇ ਜਾ ਰਹੇ ਨੇ। ਪੁਰਾਣੇ ਬਜ਼ੁਰਗਾਂ ਨੇ ਆਪਣੇ ਤਜਰਬੇ ਸ਼ਬਦਾਂ ਦੇ ਵਿੱਚ ਜਿਹੜਾ ਪਰੋਏ ਹੋਏ ਨੇ ਜੀ, ਤੇ ਬਾਈ ਰੂਹ ਮੇਰੀ ਬਹੁਤ ਕਰਦੀ ਹੈ ਕਿਤਾਬਾਂ ਸੰਗ ਸਮਾਂ ਬਿਤਾਉਣ ਨੂੰ, ਪਰ ਮਾੜੀ ਕਿਸਮਤ ਹੈ ਜ਼ਿੰਮੇਵਾਰੀਆਂ ਕਰਕੇ ਕੰਮਾਂ ਕਰਕੇ ਦੁਨੀਆਂ ਦੀ ਜਿਹੜੀ ਹੈ ਭੱਜ ਦੌੜ ਦਾ ਜਿਹੜਾ ਹਿੱਸਾ ਬਣ ਕੇ ਰਹਿ ਗਏ ਹਾਂ, ਤੇ ਕਿਸਮਤ ਮਾੜੀ ਸਾਡੀ ਹੈ ਤੇ ਕਿਤਾਬਾਂ ਦੀ ਨਹੀਂ ਹੈ। ਪਰ ਮੇਰੀ ਦੋਸਤੀ ਅੱਜ ਦੇ ਯੁੱਗ ਜਿਹੜਾ ਕਹਿੰਦੇ ਹੈ ਵਿੱਚ ਵੀ ਕਿਤਾਬਾਂ ਦੇ ਬਹੁਤ ਨੇੜੇ ਆ, ਜਿਹੜੀ ਉਹਨਾਂ ਦੇ ਉਹਨਾਂ ਨੇ ਕਿਤਾਬ ਪੜ੍ਹਨੀ ਹੁੰਦੀ ਹੈ ਉਹ ਕਿਤਾਬ ਨੂੰ ਲੈ ਕੇ ਆਪਣੇ ਆਉਣੇ ਦੀ ਜਿਹੜੀ ਹੈ ਜ਼ਿੰਮੇਵਾਰੀ ਮੇਰੇ ਲਈ ਹੁੰਦੀ ਹੈ ਜੀ, ਕਿਆ ਬਾਤ ਹੈ ਜੀ। ਕਿਤੇ ਨਾ ਕਿਤੇ ਤਾਂ ਤੁਸੀਂ ਇਨਪੁੱਟ ਪਾ ਹੀ ਰਹੇ ਹੋ। ਗੁਰੀਮਾਨ ਜੀ ਕਹਿੰਦੇ ਆ ਕਿ ਉਹਨਾਂ ਨੂੰ ਕਿਤਾਬਾਂ ਦੇ ਕੇ ਆਉਣੀ ਦੀ ਲੱਗੀ ਸੇਵਾ ਦੇਖ ਕੇ ਮੈਨੂੰ ਲੱਗਦਾ ਹੈ ਕਿ ਮੈਂ ਜਿਹੜਾ ਵੱਡਾ ਭਾਗਾਂ ਵਾਲਾ ਹਾਂ, ਜੋ ਕਿਤਾਬਾਂ ਨੇ ਮੈਨੂੰ ਚੁਣਿਆ ਹੈ, ਮੇਰੇ ਹੱਥਾਂ ਦੇ ਵਿੱਚੋਂ ਹੋ ਕੇ ਜੋ ਜਿਹੜੀਆਂ ਕਹਿੰਦੇ ਜਾਂਦੀਆਂ ਨੇ। ਤੇ ਇਸੇ ਤਰ੍ਹਾਂ ਹੀ ਲਿਖਦੇ ਨੇ ਕਿ ਇੱਕ ਮਿੰਟ ਜੀ ਮੈਂ ਇੱਧਰ ਦੇ ਪਾਸੇ ਦੇਖਦਾ ਜੇ ਉੱਧਰ ਆਪਾਂ ਆ ਚੁੱਕੇ ਹਾਂ ਹੁਣ ਉੱਥੇ ਕੁ ਤੱਕ ਤਾਂ। ਤੇ ਹਾਂਜੀ ਇੱਥੋਂ ਆਪਾਂ ਸ਼ੁਰੂ ਕਰਦੇ ਹਾਂ। ਲਿਖਦੇ ਨੇ ਆਪਣੇ ਗੁਰੀਮਾਨ ਜੀ, ਹਾਂਜੀ ਕਹਿੰਦੇ ਬਾਈ ਅੱਜ ਕੱਲ੍ਹ ਲਾਇਬ੍ਰੇਰੀ ਦੇ ਵਿੱਚ ਦਿਖਦਾ ਕੌਣ ਹੈਗਾ, ਬਸ ਹੁਣ ਲਾਇਬ੍ਰੇਰੀ ਦੇ ਵਿੱਚ ਕੁਝ ਕੁ ਲੋਕ ਬੈਠੇ ਮਿਲਦੇ ਨੇ ਜੋ ਕਿਤਾਬਾਂ ਦੇ ਨਾਲ ਮੁਹੱਬਤ ਕਰਦੇ ਨੇ, ਉਹ ਗਿਆਨ ਧਨੀ ਲੋਕ ਆਪਣੇ ਆਪ ਦੇ ਵਿੱਚ ਹੀ ਰਹਿੰਦੇ ਨੇ ਤੇ ਸ਼ਾਂਤ ਭੋਲੇ ਜੇ। ਔਜਲਾ ਸਾਹਿਬ ਲਿਖਦੇ ਨੇ ਕਿ ਕਦੇ ਪੜ੍ਹਿਆ ਸੀ ਨਾਵਲ ਪੂਰਨਮਾਸ਼ੀ, ਮੈਨੂੰ ਅੱਜ ਵੀ ਭੁੱਲਦੀ ਨਾ ਉਹ ਚਿਹਰੇ ਵਾਲੀ ਹਾਸੀ, ਉਹ ਤਾਂ ਪੜ੍ਹਿਆ ਪੂਰਾ ਪਰ ਸੁਪਨਾ ਰਹਿ ਗਿਆ ਅਧੂਰਾ, ਬਸ ਲੱਗਦਾ ਉਸੇ ਨੇ ਸਿਕੰਦਰ ਦੇ ਹੱਥ ਕਲਮ ਫੜਾਤੀ। ਜੱਸੀ ਬਾਈ ਜੀ ਕਹਿੰਦੇ ਆ ਮੁਕੱਦਰ ਸਿਆਂ ਜੀ ਲਵ ਯੂ ਸੋਹਣਿਆ ਵੀਰਾ, ਤੇ ਔਜਲਾ ਸਾਹਿਬ ਕਹਿੰਦੇ ਵਾਕਈ ਹੀ ਮੁਕੱਦਰ ਨੂੰ ਸੁਣ ਕੇ ਕਹਿੰਦੇ ਲੱਗਦਾ ਨਾ ਮਿਲਿਆ ਸੋਹਣਾ ਹੁੰਦਾ। ਤੇ ਮੁਕੱਦਰ ਜੀ ਕਹਿੰਦੇ ਔਜਲਾ ਬਾਈ ਜੀ ਗੱਲ ਤੁਹਾਡੀ ਮੰਨ ਲੈਂਦੇ ਆ ਜਨਾਬ। ਇਕਬਾਲ ਮਾਂਗੜ ਜੀ ਕਹਿੰਦੇ ਜੱਸੀ ਵੀਰ ਜੀ ਜਨਮ ਦਿਨ ਦੀਆਂ ਢੇਰ ਸਾਰੀਆਂ ਮੁਬਾਰਕਾਂ ਜੀ, ਤੇ ਜੁਗ ਜੁਗ ਜੀ ਉਹ ਕਹਿੰਦੇ ਜੀ। ਮੁਕੱਦਰ ਜੀ ਕਹਿੰਦੇ ਜੱਸੀ ਬਾਈ ਸਿਆਂ ਲਵ ਯੂ ਜਨਾਬ, ਤੇ ਮਨਦੀਪ ਜੀ ਕਹਿੰਦੇ ਧੰਨਵਾਦ ਜਨਾਬ ਜੀ, ਉਹ ਮਾਂਗੜ ਭੈਣ ਜੀ ਨਹੀਂ ਦੇ ਸਕਦਾ ਜੀ, ਮੁਕੱਦਰ ਸਿਆਂ ਜੀ ਤੇ ਸ਼ਮੀ ਜੀ, ਭਾਰਤ ਜੀ, ਭਰਾਤਾ ਜੀ ਤੇ ਰੂਹ ਤੋਂ ਸਿਜਦਾ ਜੀ, ਧੰਨਵਾਦ ਜੀ, ਬਹੁਤ ਬਹੁਤ ਜਿਉਂਦੇ ਵੱਜਦੇ ਰਹੋ, ਹੱਸਦੇ ਵੱਜਦੇ। ਤੇ ਇਸੇ ਤਰ੍ਹਾਂ ਮੁਕੱਦਰ ਜੀ ਕਹਿੰਦੇ ਆ ਔਜਲਾ ਬਾਈ ਜੀ ਲਵ ਯੂ ਪਿਆਰਿਓ, ਗੱਲ ਤੁਹਾਡੀ
ਮੰਨ ਲਿਆ ਸੀ। ਕਹਿੰਦੇ ਰਜਿੰਦਰ ਜੀਰਾ ਜੀ ਜੁੜੇ ਆ ਜੀਰੇ ਵਾਲੇ, ਕਹਿੰਦੇ ਭੁਪਿੰਦਰ ਭਾਰਤ ਜੀ, ਸ਼ੰਮੀ ਜੀ ਤੇ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਈ ਸਤਿ ਸ੍ਰੀ ਅਕਾਲ। ਤੇ ਅਗਲਾ ਸੁਨੇਹਾ ਆਇਆ ਆਪਾਂ ਨੂੰ ਜੀਰਾ ਸਾਹਿਬ ਤੋਂ ਬਾਅਦ ਗੁਰੀ ਮਾਨ ਜੀ ਤੇ ਹੋਰ ਸੱਜਣਾਂ ਦੇ ਸੁਨੇਹੇ ਆਏ ਨੇ। ਤੇ ਜੀਰਾ ਜੀ ਕਹਿੰਦੇ ਆ ਕਿ 2 ਵਜੇ ਸੋਰੀ 1 ਮਿੰਟ ਜੀ, ਇੱਕ ਤਾਂ ਨਾ ਐਡ ਵਾਲਿਆਂ ਨੇ ਪੰਗਾ ਪਾ ਦਿੰਦੇ ਆ, ਸਾਰੇ ਸੁਨੇਹੇ ਉੱਪਰ ਥੱਲੇ ਕਰਕੇ ਰੱਖ ਦਿੰਦੇ ਆ ਜੀ। ਤੇ ਆਪਾਂ ਕਿੱਥੇ ਪਹੁੰਚ ਗਏ ਸੀ, ਕਿਉਂ ਕਰਦੇ ਹੋ ਧੱਕਾ ਕੱਲੀ ਜਾਣ ਦੇ ਨਾਲ, ਹੈ ਇੰਨਾ ਧੱਕਾ ਆਪਣੇ। ਹਾਂਜੀ ਕਹਿੰਦੇ ਭਾਜੀ ਨਹੀਂ ਇੱਧਰਲੇ ਪਾਸੇ ਸੀਗਾ ਜੀ, ਹਾਂਜੀ ਇੱਥੇ ਕੁ ਪਹੁੰਚੇ ਸੀ। ਜੀਰਾ ਸਾਹਿਬ ਕਹਿੰਦੇ ਆ ਭੁਪਿੰਦਰ ਭਾਰਤ ਜੀ ਤੇ ਸ਼ੰਮੀ ਜੀ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਾਈ ਸਤਿ ਸ੍ਰੀ ਅਕਾਲ ਜੀ, ਰਜਿੰਦਰ ਜੀਰਾ ਵੱਲੋਂ ਤੇ ਸਤਿਕਾਰ ਵੱਡੇ ਭਰਾ ਜੀ ਰਜਿੰਦਰ ਜੀਰਾ ਜੀ ਨੂੰ ਸਤਿ ਸ੍ਰੀ ਅਕਾਲ ਭੇਜਦਿਆਂ ਮਨਦੀਪ ਜੱਸੀ ਜੀ ਤੇ ਹੀਰ ਵਾਰਸ ਸ਼ਾਹ ਦੀ ਗੱਲ ਕੀਤੀ ਹੈ ਪਰ ਸੁਣਾਈ ਨਹੀਂ, ਦੇਖ ਲਓ ਬਾਈ ਜੀ ਅੱਜ ਜਨਮ ਦਿਨ ਤੇ ਤੁਸੀਂ। ਤੂਤਾਂ ਵਾਲਾ ਖੂਹ ਸੋਹਣ ਸਿੰਘ ਸ਼ੀਤਲ ਸਾਹਿਬ ਜੀ ਦਾ ਜੀ, ਉਹਨਾਂ ਨੂੰ ਫਤਿਹ ਸਾਂਝੀ ਕਰਦੇ ਆ ਮਨਦੀਪ ਜੀ। ਤੇ ਅੱਗੇ ਆਪਣੇ ਤੇਜਵੀਰ ਸਿੰਘ ਬਾਈ ਜੀ ਜੁੜੇ ਹੋਏ ਨੇ, ਲਿਖਦੇ ਨੇ ਭਗਵਤ ਗੀਤਾ ਨਾਲੋਂ ਜਿਹੜਾ ਹੈ ਅਸ਼ਟ ਵਕਰਾ ਗੀਤਾ ਜਿਹੜੀ ਹੈ ਬੈਸਟ ਨਹੀਂ ਹੈ, ਕਹਿੰਦੇ ਪੁੱਛਦੇ ਆ ਸ਼ਾਇਦ ਗੁਰਮੇਲ ਦਾਦੂ ਜੀ ਜਦੋਂ ਗੱਲ ਕਰਦੇ ਸੀ ਉਦੋਂ ਗੱਲ ਕਰਦੇ ਹੋਣਗੇ, ਲਿਖਿਆ ਕਮੈਂਟ ਉਹਨਾਂ ਨੇ। ਮੁਕੱਦਰ ਜੀ ਕਹਿੰਦੇ ਔਜਲਾ ਬਾਈ ਜੀ ਗੱਲ ਤੁਹਾਡੇ ਤੁਹਾਡੀ ਇਹ ਮੰਨ ਲੈਂਦੇ ਆ ਬਾਬੇ, ਉਹ ਤੁਹਾਨੂੰ ਕਿੰਨੇ ਲਿਖਣਾ ਸਿਖਾਇਆ, ਮੈਨੂੰ ਕਿਹਨੇ ਗਾਣਾ ਸਿਖਾਇਆ, ਤੁਹਾਨੂੰ ਕਿਹਨੇ ਕਿਸਨੇ ਮਤਲਬ ਕਿ ਲਿਖਣਾ ਸਿਖਾਇਆ ਤੇ ਮੈਨੂੰ ਕਿਹਨੇ ਗਾਣਾ ਸਿਖਾਇਆ। ਮਨਦੀਪ ਜੱਸੀ ਕਹਿੰਦੇ ਨਾਵਲ ਦਾ ਸਭ ਤੋਂ ਵਧੀਆ ਡਾਇਲਾਗ ਜੀ ਜਵਾਲੇ ਨੇ ਕਿਹੜਾ ਸ਼ਾਹ ਹੋ ਜਾਣਾ, ਆਪਣੇ ਮਨਦੀਪ ਜੱਸੀ ਬਾਈ ਜੀ ਦੇ ਜੱਗੀ ਕੁੱਸਾ ਸਾਹਿਬ ਕਿਆ ਬਾਤ ਕਮਾਲ ਉਹਨਾਂ ਦੇ ਨਾਵਲ ਨੇ, ਉਹਨਾਂ ਨਾਲ ਪਿਛਲੇ ਸਮੇਂ ਚ ਆਪਾਂ ਮੁਲਾਕਾਤ ਵੀ ਕੀਤੀ ਸੀ, ਉਹ ਸੁਣਨ ਯੋਗ ਹੈ, ਬਹੁਤ ਹੀ ਦਿਲ ਵਾਲੇ ਬੰਦੇ ਨੇ ਜੀ ਤੇ ਉਹਨਾਂ ਦੇ ਨਾਵਲ ਵੀ ਬਹੁਤ ਬਾਕਮਾਲ ਨੇ, ਠੇਠ ਪੰਜਾਬੀ ਦੇ ਵਿੱਚ ਪੜ੍ਹਨ ਯੋਗ ਨੇ। ਮੁਕੱਦਰ ਜੀ ਕਹਿੰਦੇ ਆ ਕਿ ਰਵਿੰਦਰ ਕੌਸ਼ਿਕ ਸੀ ਜਿਹਨੂੰ ਇੰਦਰਾ ਗਾਂਧੀ ਨੇ ਬਲੈਕ ਟਾਈਗਰ ਤਾਂ ਖਿਤਾਬ ਦਿੱਤਾ ਸੀ, ਕਾਲੇ ਪੀਲੀਏ ਨਾਲ ਪਾਕਿਸਤਾਨ ਦੀ ਜੇਲ੍ਹ ਦੇ ਵਿੱਚ ਮਰਿਆ ਸੀ, ਉਹ ਸ਼ਾਇਦ ਹੋਇਆ ਸੀ, ਮਰਿਆ ਨਹੀਂ, ਮਾਫ਼ੀ ਚਾਹੁੰਦਾ ਜੀ ਤੇ ਇਹ ਵਾਪਰਿਆ ਸੀ। ਕਹਿੰਦੇ ਗੁੱਡ ਨਾਈਟ ਜਨਾਬ ਜੀ, ਉਹ ਮਨਦੀਪ ਜੱਸੀ ਸਾਹਿਬ ਕਹਿੰਦੇ ਨੇ। ਤੇ ਜੀਰਾ ਸਾਹਿਬ ਕਹਿੰਦੇ ਭਾਜੀ ਅੱਜ ਦਾ ਟੌਪਿਕ ਬਹੁਤ ਹੀ ਮਨ ਨੂੰ ਛੂਹਣ ਵਾਲਾ ਜੀ, ਬਹੁਤ ਪਸੰਦ ਆਇਆ ਜੀ, ਤੇ ਬਾਕੀ ਜਿੰਨੇ ਵੀ ਕੱਲ ਗੱਲਬਾਤ ਕਰਕੇ ਗਏ ਨੇ ਬਹੁਤ ਵਧੀਆ ਲੱਗਿਆ ਜੀ, ਕਾਲਰ ਜਿਹੜੇ ਗੱਲਬਾਤ ਕਰਕੇ ਗਏ ਨੇ। ਔਜਲਾ ਸਾਹਿਬ ਕਹਿੰਦੇ ਨਹੀਂ ਮੁਕੱਦਰ ਵੀਰ ਉਹ ਹੋਰ ਨੇ। ਰਜਿੰਦਰ ਜੀਰਾ ਜੀ ਕਹਿੰਦੇ ਆ ਕਿ ਜੱਸੀ ਜੀ ਇੱਕ ਵਾਰ ਫਿਰ ਮੁਬਾਰਕਾਂ ਜਨਮ ਦਿਨ ਦੀਆਂ, ਚੜ੍ਹਦੀ ਕਲਾ ਚ ਰਹੋ। ਮੁਕੱਦਰ ਜੀ ਔਜਲਾ ਬਾਈ ਜੀ ਤੇ ਜੇ ਤੂੰ ਨਾ ਮਿਲਦਾ ਕਿਹਨੇ ਸੀ ਲਿਖਣਾ ਤੇ ਕਿਹਨੇ ਸੀ ਗਾਉਣਾ, ਇਹ ਵੀ ਉਸਦੀ ਹੀ ਦੇਣ ਹੈ, ਮੁਕੱਦਰ ਜੀ ਕਹਿੰਦੇ ਆ। ਜੱਸੀ ਜੀ ਕਹਿੰਦੇ ਆ ਫਿਰ ਸੌਂ ਕੇ ਉੱਠ ਪਏ ਨੇ, ਕਹਿੰਦੇ ਇਸ਼ਕ ਨਾਲ ਰਹਿਮਤ ਕਰਦਾ ਕਿਹਨੇ ਲਿਖਣਾ ਗਾਉਣਾ ਸੀ, ਮਾਨ ਤੇਰਾ ਮਰ ਜਾਣਾ ਕਿਧਰੇ ਮੁਨਸ਼ੀ ਹੋਣਾ ਸੀ ਮੁਕੱਦਰ ਸਿਆਂ ਜੀ। ਤੇ ਜੀਰਾ ਜੀ ਕਹਿੰਦੇ ਆ ਕਿ ਬਹੁਤ ਕੁਝ ਕਿਤਾਬਾਂ ਚੋਂ ਸਿੱਖਣ ਨੂੰ ਮਿਲਦਾ ਜੀ। ਤੇ ਜੱਸੀ ਜੀ ਕਹਿੰਦੇ ਨਜ਼ਰ ਸਵੱਲੀ ਪੈ ਗਈ ਸਿਰ ਤੇ ਦਾਤਿਆ ਪ੍ਰਭਾਂ ਦੀ ਨਜ਼ਰ ਸਵੱਲੀ ਪੈ ਗਈ ਸਿਰ ਤੇ ਦਾਤਿਆ ਪ੍ਰਭਾਂ ਦੀ, ਪਿਆਰ ਵਿਖਾ ਕੇ ਲੁੱਟ ਲਿਆ ਜਾਨ ਮੇਰੀ ਅਰਬਾਂ ਖਰਬਾਂ ਦੀ, ਚੁਸਕ ਚਲਾਕੀ ਨਹੀਂ ਚੱਲਣੀ ਤਕਸੀਮਾਂ ਜ਼ਰਬਾਂ ਦੀ। ਕਿਆ ਬਾਤ ਹੈ ਜੀ। ਜੀਰਾ ਜੀ ਕਹਿੰਦੇ ਆ 2 ਵਜੇ ਰੋਜ਼ ਪੋਤੀ ਨੂੰ ਸਕੂਲੋਂ ਲੈ ਕੇ ਆਈਦਾ, ਰਸਤੇ ਦੇ ਵਿੱਚ ਬੱਸ ਮਿਲਦੀ ਜੀਰਾ ਟੂ ਤਲਵਾੜਾ, ਚਿੱਤ ਕਰਦਾ ਹੈ ਕਿ ਕਹਿੰਦੇ ਚਿੱਤ ਵੱਜਦਾ ਸ਼ਮੀ ਜੀ ਨੂੰ ਕਿਤੇ ਮਿਲ ਹੀ ਆਵਾਂ। ਕਿਆ ਬਾਤ ਹੈ, ਜ਼ਰੂਰ ਜੀ, ਜੀਆਂ ਨੂੰ ਜੀ ਸਵਾਗਤ ਰਹੇਗਾ ਜੀਰਾ ਸਾਹਿਬ। ਜੀਰਾ ਟੂ ਤਲਵਾੜਾ, ਕਿਆ ਬਾਤ ਹੈ ਜੀ, ਸਿੱਧਾ ਹੀ ਰੂਟ ਹੈ ਜੀ। ਗੁਰੀ ਮਾਨ ਜੀ ਕਹਿੰਦੇ ਰਜਿੰਦਰ ਕੁਮਾਰ ਜੀ ਸਤਿ ਸ੍ਰੀ ਅਕਾਲ ਤੇ ਕੋਈ ਨਾ ਮਨਦੀਪ ਬਾਈ, ਤੇ ਗੁਰੀ ਮਾਨ ਸਾਹਿਬ ਜੀ ਸਤਿ ਸ੍ਰੀ ਅਕਾਲ ਤੇ ਮਨਦੀਪ ਜੱਸੀ ਜੀ ਨੂੰ ਗੁੱਡ ਨਾਈਟ ਉਹ ਕਹਿੰਦੇ ਨੇ। ਤੇ ਇਕਬਾਲ ਮਾਂਗੜ ਜੀ ਕਹਿੰਦੇ ਆ ਭਾਰਤ ਵੀਰ ਦਾ ਜਨਮ ਦਿਨ ਵੀ ਆਉਣ ਵਾਲਾ ਜੀ, ਕਿਆ ਬਾਤ ਹੈ ਜੀ, ਸ਼ੁਕਰੀਆ ਜੀ ਇਕਬਾਲ ਮਾਂਗੜ ਜੀ, ਤੁਹਾਨੂੰ ਯਾਦ ਹੈ ਜੀ, ਸ਼ੁਕਰੀਆ ਉਹਦੇ ਲਈ। ਤੇ ਔਜਲਾ ਸਾਹਿਬ ਕਹਿੰਦੇ ਆ ਜੇ ਜ਼ਿੰਦਗੀ ਦੇ ਵਿੱਚ ਤੇਰਾ ਬਣਦਾ ਨਾ ਆਉਣਾ ਤਾਂ ਫਿਰ ਕੀ ਹੁੰਦਾ। ਤੇ ਇਸੇ ਤਰ੍ਹਾਂ ਮੁਕੱਦਰ ਜੀ ਕਹਿੰਦੇ ਔਜਲਾ ਬਾਈ ਜੀ ਉਹ ਇੱਕ ਅੱਖਰ ਦੇ ਵਿੱਚ ਯਾਦ ਰਹਿੰਦੇ ਨੇ, ਇਹ ਕੰਪਿਊਟਰ ਦੀ ਮੈਮਰੀ ਨਹੀਂ ਜਿਹੜੇ ਡਿਲੀਟ ਮਾਰਦੇ ਕੋਈ ਵੀ ਉਹਨਾਂ ਨੂੰ।
ਤੇ ਅਖੀਰੀ ਸਾਹ ਤੱਕ ਸਾਂਭ ਸਾਂਭ ਕੇ ਰੱਖਾਂਗੇ ਜੀ। ਜੀਰਾ ਜੀ ਕਹਿੰਦੇ ਜ਼ਿੰਦਗੀ ਦੇ ਵਿੱਚ ਯਾਰੀ ਪਾਉਣੀ ਹੈ ਤੇ ਕਿਤਾਬਾਂ ਨਾਲ ਪਾਓ ਜਿਹੜੀ ਕਿ ਤੁਹਾਨੂੰ ਸੇਧ ਦਿੰਦੀਆਂ ਨੇ। ਕਿਆ ਬਾਤ ਹੈ ਜੀ, ਨੁਕਤੇ ਦੀ ਗੱਲ ਕਰ ਦਿੱਤੀ ਹੈ ਜੀਰਾ ਸਾਹਿਬ ਨੇ ਆਖਰੀ ਕਮੈਂਟ ਦੇ ਵਿੱਚ। ਤੇ ਜਗਤਾਰ ਭਾਰਤ ਜੀ ਨੇ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਭੇਜੀ ਹੈ ਜੀ। ਲਓ ਦੋਸਤੋ, ਇਸ ਸਨ ਸਾਰਿਆਂ ਦੇ ਸੁਨੇਹੇ। ਦੋਸਤਾਂ ਦੇ ਜੇ ਕਿਸੇ ਦੋਸਤ ਦਾ ਮਿਸ ਕਰ ਗਿਆ ਹੋਇਆ ਸੁਨੇਹਾ ਤੇ ਨਾਮ ਲੈਣਾ ਰਹਿ ਗਿਆ ਹੋਵੇ, ਉਹਦੇ ਲਈ ਗੁਸਤਾਖੀ ਮਾਫ਼। ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਹੋਵੇਗੀ ਮੁਲਾਕਾਤ। ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਤੇ ਦੁਆਬਾ ਰੇਡੀਓ ਦਾ ਮੰਚ ਇੱਥੇ ਅੱਜ ਦੇ ਵਿਸ਼ੇ ਦੇ ਨਾਲ ਕਰਦੇ ਹਾਂ ਸਮਾਪਤੀ, ਜਿਸ ਦੇ ਵਿੱਚ ਬਾਕਮਾਲ ਮਚਾ ਆਇਆ ਗੱਲਬਾਤ ਕਰਨ ਦਾ ਵੀ ਤੇ ਦੋਸਤਾਂ ਨੇ ਸਾਥ ਨਿਭਾਇਆ। ਜ਼ਿੰਦਗੀ ਨਾਮਾ ਹਾਲ ਦੁਨੀਆਂ ਦੇ ਵਿੱਚ ਤੇ ਬਾਅਦ ਦੇ ਵਿੱਚ ਵੀ ਸੁਣ ਕੇ ਤੁਸੀਂ ਜ਼ਰੂਰ ਫੀਡਬੈਕ ਵੀ ਭੇਜ ਸਕਦੇ ਹੋ, ਯੂਟਿਊਬ ਦੇ ਉੱਤੇ ਕਮੈਂਟ ਵੀ ਦੇ ਸਕਦੇ ਹੋ, ਵਟਸਐਪ ਦੇ ਉੱਤੇ ਵੀ ਤੁਸੀਂ ਸਾਨੂੰ ਮੈਸੇਜ ਭੇਜ ਸਕਦੇ ਹੋ। ਤੇ ਇਹ ਸੀ ਜੀ ਅੱਜ ਦਾ ਵਿਸ਼ਾ, ਕਿਤਾਬਾਂ ਦੀ ਦੁਨੀਆ। ਕਿਤਾਬਾਂ ਬਦਲਦੀਆਂ ਨੇ ਸੋਚ ਤੇ ਸੋਚ ਬਦਲਦੀ ਹੈ ਜ਼ਿੰਦਗੀ। ਮੁਕੱਦਰ ਜੀ ਬਾਏ ਬਾਏ ਕਰਦੇ ਆ, ਸਤਿ ਸ਼੍ਰੀ ਅਕਾਲ ਦੋਸਤੋ। ਇਸ ਦੇ ਨਾਲ ਹੀ ਕੱਲ ਨੂੰ ਮਿਲਣ ਦੇ ਬਾਅਦ ਇਹਦੇ ਨਾਲ ਹੋਰੇਗੀ ਫਿਰ ਹੋਵੇਗੀ ਮੁਲਾਕਾਤ ਤੇ 9:30 ਭਾਰਤੀ ਸਮੇਂ ਦੇ ਅਨੁਸਾਰ। ਸਤਿ ਸ਼੍ਰੀ ਅਕਾਲ ਦੋਸਤੋ। ਤੇ ਆਖਰੀ ਇੱਕ ਗੀਤ ਛੱਡ ਕੇ ਚੱਲਿਆ, ਐਪ ਦੇ ਉੱਤੇ ਸੁਣ ਸਕਦੇ ਹੋ, ਵੈਬਸਾਈਟ ਦੇ ਉੱਤੇ, ਜੋ ਕਿ ਕਹਿੰਦਾ ਕਵਿਤਾ ਵਰਗੀਏ ਕੁੜੀਏ ਨੀ। ਤੇ ਉਹ ਗੀਤ ਤੁਹਾਡੇ ਨਾਲ ਗੁਰਵਿੰਦਰ ਬਰਾਰ ਹੋਣਾ ਦੀ ਜਿਹੜਾ ਆਵਾਜ਼ ਦੇ ਵਿੱਚ, ਇਹ ਬੜਾ ਪਿਆਰਾ ਗੀਤ ਹੈ, ਸੁਣਨ ਯੋਗ ਹੈ, ਇਸ ਨੂੰ ਜ਼ਰੂਰ ਸੁਣਿਓ। ਜਿਹੜੇ ਦੋਸਤ ਸੁਣਨਾ ਚਾਹੁੰਦੇ ਨੇ ਐਪ ਤੇ ਵੈਬਸਾਈਟ ਦੇ ਉੱਤੇ ਜਾ ਕੇ ਦੁਆਬਾ ਰੇਡੀਓ ਨੂੰ ਸਰਚ ਕਰੋ ਤੇ ਯੂਟਿਊਬ ਨੂੰ ਲਾਈਕ ਕਰੋ ਤੇ ਲਾਈਕ ਨਹੀਂ ਜਾਣੀ ਕਿ ਸਬਸਕ੍ਰਾਈਬ ਕਰੋ ਤੇ ਫੇਸਬੁੱਕ ਨੂੰ ਲਾਈਕ ਤੇ ਉਹਨੂੰ ਜਿਹੜਾ ਫੋਲੋ ਕਰੋ। ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ। ਸਤਿ ਸ਼੍ਰੀ ਅਕਾਲ ਦੋਸਤੋ।

ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇੜੀ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਦੇ ਵਿੱਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲੇ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਰਾਜੀ ਖੁਸ਼ੀ ਹੋਣਗੇ ਤੇ ਗੱਲਾਂ ਬਾਤਾਂ ਦਾ ਸਿਲਸਿਲਾ ਫਿਰ ਤੋਂ ਲੈ ਕੇ ਤੁਹਾਡੇ ਨਾਲ ਸ਼ਾਮਲ ਹੈ। ਦੋਸਤ ਇੰਤਜ਼ਾਰ ਵੀ ਕਰ ਰਹੇ ਨੇ, ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ। ਤੇ ਪਰਮਿੰਦਰ ਜੀ ਜੁੜੇ ਹੋਏ ਨੇ ਫਗਵਾੜੇ ਤੋਂ, ਸਤਿ ਸ੍ਰੀ ਅਕਾਲ ਸਾਹਿਬ ਨੂੰ ਭੇਜਦੇ ਆ ਭਾਰਤ ਸਾਹਿਬ ਤੇ ਸਾਰੇ ਪਿਆਰਿਆਂ ਦੋਸਤਾਂ ਨੂੰ। ਤੇ ਲਾਈਕ ਨੰਬਰ 1 ਸਤਿ ਸ੍ਰੀ ਅਕਾਲ ਜੀ ਆਪਣੇ ਸੁਰਿੰਦਰ ਕੌਰ ਮਾਲ ਜੀ US ਤੋਂ ਭੇਜ ਰਹੇ ਨੇ। ਲੋ ਦੋਸਤੋ, ਹੁਣ ਤੋਂ ਲੈ ਕੇ 2-2.5 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ ਤੇ ਗੱਲਾਂ ਬਾਤਾਂ ਕਰਦੇ ਹਾਂ ਰਲ ਮਿਲ ਕੇ, ਕੁਝ ਦੇਸ਼ ਵਿਦੇਸ਼ ਦੀਆਂ ਖਬਰਾਂ ਤੇ ਅੱਜ ਦਾ ਵਿਚਾਰ ਤੇ ਹੋਰ ਸਾਰਾ ਸਿਲਸਿਲਾ ਚਲਾਵਾਂਗੇ। ਜਿਵੇਂ ਜਿਵੇਂ ਸਮਾਂ ਇਜਾਜ਼ਤ ਦੇਈ ਜਾਵੇਗਾ ਤੇ ਗੱਲਾਂ ਬਾਤਾਂ ਅੱਗੇ ਵਧਾਉਂਦੇ ਜਾਵਾਂਗੇ। ਅੱਜ 11 ਅਗਸਤ 2026 ਦਾ ਦਿਹਾੜਾ ਹੈ, ਜਿਸ ਦੇ ਵਿਚ ਅੱਜ ਦਾ ਵਿਚਾਰ ਤੇ ਸਮੇਂ ਤੇ ਸਥਿਤੀ ਦੀ ਗੱਲ ਕਰੀਏ ਤੇ ਫਿਨਲੈਂਡ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਸ਼ਾਮ ਦੇ 7:11 ਦਾ ਸਮਾਂ ਹੈ। ਭਾਰਤ ਦੇ ਵਿਚ 9:41 ਰਾਤ ਦੇ ਹੋ ਚੁੱਕੇ ਹੈ ਤੇ ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ 12:11 ਨੇ ਤੇ ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿਚ ਸਵੇਰ ਦੇ ਇਸ ਵਕਤ ਘੜੀਆਂ ਦੇ 9:11 ਦਾ ਸਮਾਂ ਜਿਹੜਾ ਘੜੀਆਂ ਦਰਸਾ ਰਹੀਆਂ ਨੇ। ਤੇ ਪ੍ਰੋਗਰਾਮਾਂ ਨੂੰ ਸੁਣਨ ਦੇ ਲਈ ਦੋਸਤੋ ਯੂਟਿਊਬ ਐਪ ਦੇ ਉੱਤੇ, ਵੈਬਸਾਈਟ ਦੇ ਉੱਤੇ, ਫੇਸਬੁੱਕ ਜਾਂ ਹੋਰ ਥਰਡ ਪਾਰਟੀ ਐਪ ਨੇ, ਉਹਨਾਂ ਦੇ ਜਾਣ ਤੋਂ ਪਹਿਲਾਂ ਜ਼ਰੂਰ ਕੋਸ਼ਿਸ਼ ਕਰਿਆ ਕਿ ਉਹ ਅਹਿਮੀਅਤ ਦਿਆ ਕਰੋ ਜੋ ਅਫੀਸ਼ੀਅਲ ਦੁਆਬਾ ਰੇਡੀਓ ਦੇ ਫੇਸਬੁੱਕ ਪੇਜ ਹੈ, ਐਪ ਹੈ, ਵੈਬਸਾਈਟ ਹੈ, ਯੂਟਿਊਬ ਦਾ ਚੈਨਲ ਹੈ, ਉਹਦੇ ਉੱਤੇ ਜਾ ਕੇ ਜ਼ਰੂਰ ਤੁਸੀਂ ਸ਼ਿਰਕਤ ਕਰਿਆ ਕਰੋ ਤੇ ਆਪਣੇ ਕਮੈਂਟ ਵੀ ਲਿਖਿਆ ਕਰੋ, ਪ੍ਰੋਗਰਾਮਾਂ ਦੇ ਬਾਬਤ ਕਿਵੇਂ ਲੱਗਦੇ ਆ ਸਾਰੇ ਸੁਝਾਅ ਵੀ ਦਿਆ ਕਰੋ। ਤੇ ਲੋ ਫਿਰ ਸ਼ੁਰੂਆਤ ਕਰਦੇ ਹਾਂ ਅੱਜ ਦੇ ਵਿਚਾਰ ਦੇ ਨਾਲ। ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਬਾਕੀ ਥੱਲੇ ਕਮੈਂਟ ਕਰਕੇ ਜ਼ਰੂਰ ਤੁਸੀਂ ਯੂਟਿਊਬ ਦੇ ਉੱਤੇ ਜਾਂ ਵਟਸਐਪ ਦੇ ਉੱਤੇ ਜਿਹੜਾ +358 449 76 19 ਬਾਰ ਸਟੂਡੀਓ ਦਾ ਨੰਬਰ ਹੈ ਉਹਦੇ ਉੱਤੇ ਕਾਲ ਮਿਲਾ ਕੇ ਆਪਣੀਆਂ ਪਿਆਰੀਆਂ ਤੇ ਨਿੱਘੀਆਂ ਗੱਲਾਂ ਬਾਤਾਂ ਵੀ ਕਰ ਸਕਦੇ ਹੋ ਤੇ ਨਾਲ ਦੀ ਨਾਲ ਉਹਦੇ ਉੱਤੇ ਕੋਈ ਮੈਸੇਜ ਕਰਨਾ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਰਹੇਗਾ। ਅੱਜ ਦੇ ਵਿਚਾਰ ਦੀ ਗੱਲ ਕਰੀਏ ਤੇ ਕਹਿੰਦੇ ਫੁੱਲ ਕਿੰਨਾ ਵੀ ਸੋਹਣਾ ਕਿਉਂ ਨਾ ਹੋਵੇ ਤੇ ਜੇ ਉਸਦੇ ਵਿੱਚ ਖੁਸ਼ਬੂ ਨਹੀਂ ਤਾਂ ਉਹ ਜਿਹੜਾ ਵਿਅਰਥ ਹੈ। ਇਸੇ ਤਰ੍ਹਾਂ ਕੋਈ ਕਿੰਨੀਆਂ ਵੀ ਚੰਗੀਆਂ ਗੱਲਾਂ ਕਿਉਂ ਨਾ ਕਰਦਾ ਹੋਵੇ ਜੇ ਉਹਨਾਂ ਦੇ ਉੱਤੇ ਅਮਲ ਹੀ ਨਹੀਂ ਕਰਦਾ ਤਾਂ ਇਸਦਾ ਕੋਈ ਲਾਭ ਨਹੀਂ ਹੈ। ਗੌਤਮ ਬੁੱਧ ਹੋਣਾ ਦਾ ਇਹ ਕਥਨ ਹੈ। ਇਸੇ ਤਰ੍ਹਾਂ ਹੀ ਅੱਜ ਦੇ ਦਿਹਾੜੇ ਦੇ ਉੱਤੇ 11 ਅਗਸਤ 1778 ਦੇ ਵਿੱਚ ਜਿਮਨਾਸਟਿਕ ਦੀ ਜਿਹੜੀ ਸੀ ਨੀਂਹ ਰੱਖਣ ਵਾਲੇ ਜਰਮਨ ਦੇ ਫਰੈਡਰਿਕ ਲੁਡਵਿੰਗ ਦਾ ਜਿਹੜਾ ਜਨਮ ਹੁੰਦਾ ਹੈ। 1908 ਦੇ ਵਿੱਚ ਦੇਸ਼ ਭਗਤ ਖੁਦੀ ਰਾਮ ਬੋਸ ਨੂੰ ਮੁਜ਼ੱਫਰਪੁਰ ਜੇਲ੍ਹ ਦੇ ਵਿੱਚ ਫਾਂਸੀ ਲੱਗੀ ਤੇ 1961 ਦੇ ਵਿੱਚ ਕੇਂਦਰੀ ਪ੍ਰਸ਼ਾਸਿਤ ਇਲਾਕਾ ਦਾਦਰਾ ਨਗਰ ਜਿਹੜਾ ਸੀ ਤੇ ਹਵੇਲੀ ਪੁਰਤਗੀਜ਼ ਤੋਂ ਯਾਨੀ ਕਿ ਪੁਰਤਗਾਲੀਆਂ ਤੋਂ ਆਜ਼ਾਦ ਹੋ ਕੇ ਭਾਰਤ ਦਾ ਹਿੱਸਾ ਬਣ ਗਿਆ। 1972 ਦੇ ਵਿੱਚ ਦੇਸ਼ ਵੀਅਤਨਾਮ ਦੇ ਵਿੱਚੋਂ ਆਖਰੀ ਅਮਰੀਕੀ ਫੌਜਾਂ ਨਿਕਲਣੀਆਂ ਸ਼ੁਰੂ ਕੀਤੀਆਂ ਹੋ ਗਈਆਂ ਤੇ 1985 ਦੇ ਵਿੱਚ ਰੋਨਾਲਡ ਰੀਗਨ ਅਮਰੀਕਾ ਦੇ ਰਾਸ਼ਟਰਪਤੀ ਬਣ ਗਏ। 2012 ਦੇ ਵਿੱਚ ਇਰਾਨ ਦੇ ਵਿੱਚ ਭੂਚਾਲ ਆਇਆ ਤੇ ਉਹਦੇ ਵਿੱਚ 300 ਤੋਂ ਵੱਧ ਮੌਤਾਂ ਤੇ ਹਜ਼ਾਰਾਂ ਜਿਹੜੇ ਲੋਕ ਜ਼ਖਮੀ ਹੋਏ ਸਨ। 2017 ਦੇ ਵਿੱਚ ਐਮ ਵੈਕਿਆਈ ਨਾਇਡੂ ਜਿਹੜੇ ਸਨ 13ਵੇਂ ਉਪ ਰਾਸ਼ਟਰਪਤੀ ਬਣਦੇ ਆ। ਦੂਸਰੇ ਪਾਸੇ ਗੱਲ ਕਰਦੇ ਹਾਂ ਦੇਸ਼ ਭਗਤਾਂ ਦੀ, ਜਿਨ੍ਹਾਂ ਦੇ ਵਿੱਚ ਖੁਦੀ ਰਾਮ ਬੋਸ ਉਹਨਾਂ ਦਾ ਅੱਜ ਜ਼ਿਕਰ ਕਰਦੇ ਹਾਂ ਜੋ 19 ਸਾਲ ਦੀ ਉਮਰ ਦੇ ਵਿੱਚ ਫਾਂਸੀ ਦੇ ਉੱਤੇ ਚੜ ਗਏ ਤੇ ਆਜ਼ਾਦੀ ਦੀ ਲੜਾਈ ਦੇ ਵਿੱਚ ਛੋਟੀ ਉਮਰ ਦੇ ਸ਼ਹੀਦਾਂ ਦੇ ਵਿੱਚੋਂ ਇੱਕ ਸਨ। ਜਿਨ੍ਹਾਂ ਦਾ ਜਨਮ ਖੁਦੀ ਰਾਮ ਦਾ ਜਿਹੜਾ ਜਨਮ ਸੀਗਾ 3 ਦਸੰਬਰ 1899 ਨੂੰ ਬੰਗਾਲ ਦੇ ਪਿੰਡ ਬਹੁਵੈਨੀ ਜ਼ਿਲ੍ਹਾ ਮਦੀਨਾਪੁਰ ਦੇ ਵਿੱਚ ਤ੍ਰਿਲੋਕ ਨਾਥ ਦੇ ਘਰ ਮਾਤਾ ਲਕਸ਼ਮੀ ਪਰੀਆ ਦੇਵੀ ਦੀ ਕੁੱਖੋਂ ਹੁੰਦਾ ਹੈ। ਬਚਪਨ ਦੇ ਵਿੱਚ ਹੀ ਬਰਤਾਨੀਆ ਹਕੂਮਤ ਤੋਂ ਦੇਸ਼ ਨੂੰ ਆਜ਼ਾਦ ਕਰਵਾਉਣ ਦੀ ਚੇਟਕ ਲੱਗ ਗਈ ਤੇ 9ਵੀਂ ਜਮਾਤ ਦੇ ਵਿੱਚੋਂ ਹਟ ਕੇ ਰੈਵੋਲਿਊਸ਼ਨਰੀ ਪਾਰਟੀ ਦੀ ਮੈਂਬਰਸ਼ਿਪ ਲੈ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਤੇ ਵੰਦੇ ਮਾਤਰਮ ਦੇ ਜਿਹੜਾ ਸੀ ਹੈਡਬਿਲ ਵੰਡਣ ਦੇ ਵਿੱਚ ਅਹਿਮ ਰੋਲ ਜਿਹੜਾ ਨਿਭਾਇਆ। ਲਾਰਡ ਕਰਜਨ ਦੇ ਵੱਲੋਂ ਬੰਗਾਲ ਦੀ ਵੰਡ ਦਾ ਜਿਹੜਾ ਲੋਕਾਂ ਵੱਲੋਂ ਭਾਰੀ ਵਿਰੋਧ ਹੋਇਆ ਜਿਸ ਦੇ ਦੌਰਾਨ ਬੋਸ ਨੇ ਜਿਹੜਾ ਸੀ ਹਿੱਸਾ ਲਿਆ। ਫਰਵਰੀ 1906 ਨੂੰ ਮਦੀਨਾਪੁਰ ਇੱਕ ਉਦਯੋਗ ਦੇ ਉੱਤੇ ਤੇ ਖੇਤੀਬਾੜੀ ਲੱਗੀ ਪ੍ਰਦਰਸ਼ਨੀ ਨੂੰ ਸੈਂਕੜੇ ਲੋਕ ਵੇਖਣ ਆਉਂਦੇ ਆ ਤੇ ਬੋਸ ਉੱਥੇ ਕ੍ਰਾਂਤੀਕਾਰੀ ਸਤਿੰਦਰ ਨਾਥ ਦੇ ਲਿਖੇ ਪੈਂਫਲੇਟ ਜਿਹੜੇ ਸਨ ਸੋਨਾਰ ਬਾਂਗਲਾ ਵੰਡ ਰਿਹਾ ਸੀ ਤੇ ਇੱਕ ਸਿਪਾਹੀ ਨੇ ਆ ਕੇ ਉਹਨੂੰ ਫੜ ਲਿਆ। ਉਸ ਦੇ ਮੂੰਹ ਦੇ ਉੱਤੇ ਮੁੱਕਾ ਮਾਰ ਕੇ ਭੱਜ ਨਿਕਲਿਆ ਤੇ 27 ਫਰਵਰੀ 1906 ਨੂੰ ਉਹ ਦੁਬਾਰਾ ਫੜਿਆ ਜਾਂਦਾ ਫਿਰ ਧੋਖਾ ਦੇ ਕੇ ਨਿਕਲ ਜਾਂਦਾ।
ਫਿਰ ਫੜੇ ਜਾਣ ਦੇ ਉੱਤੇ 2 ਮਹੀਨੇ ਦੀ ਸਜ਼ਾ ਹੁੰਦੀ ਹੈ ਤੇ 16/5/1906 ਨੂੰ ਰਿਹਾਅ ਹੋ ਜਾਂਦਾ ਹੈ ਤੇ 6/10/1907 ਨੂੰ ਰੇਲਵੇ ਸਟੇਸ਼ਨ ਦੇ ਉੱਤੇ ਗਵਰਨਰ ਦੀ ਟ੍ਰੇਨ ਦੇ ਉੱਤੇ ਬੰਬ ਸੁੱਟਿਆ ਪਰ ਉਹ ਫਿਰ ਬਚ ਗਿਆ। 1907 ਦੇ ਵਿੱਚ 2 ਅੰਗਰੇਜ਼ਾਂ ਵਾਟਸਨ ਤੇ ਪੈਂਫਲਟ ਫੁੱਲਰ ਦੇ ਕੀਤਾ ਹਮਲਾ ਨਾਕਾਮ ਰਿਹਾ। ਯੁਗਾਤਰ ਸੰਮਤੀ ਨੇ ਪਰ ਫੁੱਲ ਕੁਮਾਰ ਚਾਕੀ ਤੇ ਬੋਸ ਨੂੰ ਪਿਸਤੌਲ ਦੇ ਉੱਤੇ ਤੇ ਬੰਬ ਦੇ ਕੇ ਜੱਜ ਜਿਹੜਾ ਸੀ ਉਸ ਸਮੇਂ ਦਾ ਕਿੰਗਸ ਫੋਰਡ ਨੂੰ ਜਿਹੜਾ ਮਾਰਨ ਦੀ ਜ਼ਿੰਮੇਵਾਰੀ ਸੌਂਪੀ ਕਿਉਂਕਿ ਇਸ ਜੱਜ ਨੇ ਬੰਗਾਲ ਦੀ ਵੰਡ ਦੇ ਵਿਰੋਧ ਦੇ ਵਿੱਚ ਲੋਕਾਂ ਤੇ ਕ੍ਰਾਂਤੀਕਾਰੀਆਂ ਨੂੰ ਸਖ਼ਤਾਂ ਜਿਹੜੀਆਂ ਸਨ ਸਜ਼ਾਵਾਂ ਦਿੱਤੀਆਂ ਸੀ ਤੇ ਉਸਨੇ ਉਸਨੂੰ ਤਰੱਕੀ ਦੇ ਕੇ ਮੁਜ਼ੱਫਰਪੁਰ ਦਾ ਜਿਹੜਾ ਜ਼ਿਲ੍ਹਾ ਸੈਸ਼ਨ ਜੱਜ ਬਣਾ ਕੇ ਭੇਜ ਦਿੱਤਾ ਗਿਆ। ਬੋਸ ਤੇ ਚਾਕੀ ਨੇ ਜਿਹੜਾ ਸੀ ਜੱਜ ਦੇ ਬੰਗਲੇ ਉੱਤੇ ਬੱਗੀਆਂ ਦਾ ਜਿਹੜਾ ਨਿਰੀਖਣ ਕਰਦੇ ਰਹੇ ਉੱਥੇ ਪੇ ਕਦੋਂ ਆਉਂਦੇ ਆ ਜਾਂਦੇ ਆ ਲੰਘਦੇ ਆ ਤੇ ਇੱਕ ਦਿਨ ਹਨੇਰੇ ਦੇ ਵਿੱਚ ਭੁਲੇਖੇ ਨਾਲ ਜੱਜ ਦੀ ਅਗਲੀ ਬੱਗੀ ਜਿਹੜੀ ਸੀ ਉਹਦੇ ਉੱਤੇ ਬੰਬ ਸੁੱਟ ਦਿੱਤਾ ਜਾਂਦਾ ਪਰ ਉਹ ਬਚ ਜਾਂਦਾ। ਰਾਤੋ ਰਾਤ ਨੰਗੇ ਪੈਰੀ 24 ਮੀਲ ਦੂਰ ਨਿਕਲ ਗਏ। ਆਖਰ ਉਹਨਾਂ ਪਿੱਛੇ ਲੱਗੀ ਪੁਲਿਸ ਨੇ ਬੋਸ ਨੂੰ ਗ੍ਰਿਫ਼ਤਾਰ ਕੀਤਾ ਤੇ ਚਾਕੀ ਨੇ ਖੁਦ ਨੂੰ ਗੋਲੀ ਮਾਰ ਕੇ ਉੱਥੇ ਹੀ ਆਪਣੇ ਆਪ ਨੂੰ ਖਤਮ ਕੀਤਾ ਤੇ 11 ਅੱਜ ਦੇ ਦਿਹਾੜੇ ਦੇ ਉੱਤੇ 1908 ਨੂੰ ਇਸ ਯੋਧੇ ਨੂੰ ਮੁਜ਼ੱਫਰਪੁਰ ਜੇਲ੍ਹ ਦੇ ਵਿੱਚ ਫਾਂਸੀ ਦੇ ਦਿੱਤੀ ਗਈ। ਅੰਡੇਮਾਨ ਨਿਕੋਬਾਰ ਦਾ ਥੋੜਾ ਜ਼ਿਕਰ ਕਰਦਿਆਂ ਕਿਉਂਕਿ ਗਦਰੀਆਂ ਦਾ ਤੇ ਯੋਧਿਆਂ ਦਾ ਦੇਸ਼ ਭਗਤਾਂ ਦਾ ਇਹ ਘਰ ਮੰਨਿਆ ਜਾਂਦਾ ਹੈ ਤੇ ਉੱਥੇ ਦੇ ਨਿਕੋਬਾਰ ਰਚਕ ਤੱਥ ਦੇ ਬਾਰੇ ਗੱਲ ਕਰਦਿਆਂ ਜੋ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਇਹਦੇ ਬਾਰੇ। ਦੇਸ਼ ਦੇ ਵਿੱਚ ਕਿਤੇ ਵੀ ਪਹਿਲੀ ਵਾਰ ਪੋਰਟ ਬਲੇਅਰ ਜਿਹੜਾ ਸੀ ਉਹਦੇ ਵਿੱਚ ਹੀ ਤਿਰੰਗਾ ਲਹਿਰਾਇਆ ਗਿਆ ਸੀ ਜੋ ਅੰਡੇਮਾਨ ਤੇ ਨਿਕੋਬਾਰ ਟਾਪੂਆਂ ਦੀ ਰਾਜਧਾਨੀ ਹੈ। ਅੰਡੇਮਾਨ ਟਾਪੂਆਂ ਦੀ ਉਤਪਤੀ ਦੇ ਬਾਰੇ ਲੋਕਾਂ ਦੇ ਵਿੱਚ ਵੱਖੋ ਵੱਖਰੀਆਂ ਮਾਨਤਾਵਾਂ ਨੇ। ਮੰਨਿਆ ਜਾਂਦਾ ਹੈ ਕਿ ਅੰਡੇਮਾਨ ਸ਼ਬਦ ਮਲੇ ਸ਼ਬਦ ਹੈਂਡੂਮਨ ਤੋਂ ਜਿਹੜਾ ਆਉਂਦਾ ਹੈ ਜੋ ਕਿ ਹਿੰਦੂ ਦੇਵਤੇ ਹਨੂਮਾਨ ਦੇ ਨਾਮ ਦਾ ਬਦਲਿਆ ਹੋਇਆ ਕਹਿੰਦੇ ਰੂਪ ਹੈ। ਨਿਕੋਬਾਰ ਸ਼ਬਦ ਵੀ ਇਸ ਭਾਸ਼ਾ ਤੋਂ ਲਿਆ ਗਿਆ ਤੇ ਜਿਸਦਾ ਅਰਥ ਹੈ ਨੰਗੇ ਲੋਕਾਂ ਦੀ ਧਰਤੀ। ਅਸਲ ਦੇ ਵਿੱਚ ਤਾਂ ਉਹ ਜਿਹੜੇ ਪਹਿਲੇ ਲੋਕ ਸਨ ਨਾ ਦੁਨੀਆਂ ਦੇ ਉੱਤੇ ਆਏ ਨੇ ਰੈੱਡ ਇੰਡੀਅਨ ਕਹਿ ਲਓ ਜਾਂ ਆਪਣੇ ਆਦਿਵਾਸੀ ਕਹਿ ਲਓ ਉਹਨਾਂ ਆਪਣੇ ਅੰਡੇਮਾਨ ਨਿਕੋਬਾਰ ਦੇ ਵਿੱਚ ਉਹ ਪਹਿਲੀਆਂ ਨਸਲਾਂ ਰਹਿੰਦੀਆਂ ਨੇ। ਇੱਥੇ ਰਹਿਣ ਵਾਲੇ ਮੂਲ ਕਬੀਲੇ ਬਾਹਰੋਂ ਆਏ ਲੋਕਾਂ ਦੇ ਨਾਲੋਂ ਨਹੀਂ ਰਲਦੇ ਹੈ। ਇੱਥੋਂ ਦੇ ਵਸਨੀਕ ਮੁੱਖ ਤੌਰ ਦੇ ਉੱਤੇ ਜਰਵਾ ਕਬੀਲੇ ਦੇ ਨੇ ਤੇ ਉਹ ਗਿਣਤੀ ਦੇ ਵਿੱਚ 500 ਤੋਂ ਘੱਟ ਨੇ। ਇਹ ਟਾਪੂ ਵਿਸ਼ਵ ਪੱਧਰ ਦੇ ਉੱਤੇ ਬਹੁਤ ਮਸ਼ਹੂਰ ਹੈ ਪਰ ਅੱਜ ਵੀ ਇਸ ਦੇ ਵਿੱਚ ਬਹੁਤ ਸਾਰੀਆਂ ਅਜਿਹੀਆਂ ਥਾਵਾਂ ਨੇ ਜਿੱਥੇ ਮਨੁੱਖ ਨਹੀਂ ਪਹੁੰਚ ਸਕੇ। ਇਸ ਦੇ ਕੁੱਲ 572 ਟਾਪੂਆਂ ਦੇ ਵਿੱਚੋਂ ਸਿਰਫ 36 ਦੌਰੇ ਜਿਹੜੇ ਨੇ ਜਾਂ ਰਹਿਣ ਯੋਗ ਨੇ, ਮਤਲਬ ਕਿ ਘੁੰਮਣ ਫਿਰਨ ਲਈ ਨੇ 36 ਜਾਂ ਫਿਰ ਉੱਥੇ ਰਹਿਣ ਯੋਗ ਨੇ। ਸਿਰਫ ਚੁਣੇ ਹੋਏ ਲੋਕਾਂ ਨੂੰ ਖੋਜ ਜਾਂ ਸਰਵੇਖਣ ਦੇ ਲਈ ਨਿਕੋਬਾਰ ਜਾਣ ਦੀ ਆਗਿਆ ਹੈ ਕਿਉਂਕਿ ਉੱਥੇ ਬਹੁਤ ਸਾਰੀਆਂ ਐਸੀਆਂ ਨੈਚੁਰਲ ਚੀਜ਼ਾਂ ਨੇ ਜਿਹੜੀਆਂ ਮੈਡੀਸਨ ਦੇ ਰੂਪ ਦੇ ਵਿੱਚ ਵੀ ਵਰਤੀਆਂ ਜਾਂਦੀਆਂ ਤੇ ਉਹ ਆਦਿਵਾਸੀ ਜਿਹੜੇ ਉਹ ਰਹਿੰਦੇ ਆ ਉਹਨਾਂ ਨੂੰ ਉੱਥੇ ਪਤਾ ਹੈ ਤੇ ਬੜਾ ਹੀ ਜਿਹੜਾ ਉਹ ਸੇਫ ਇਲਾਕਾ ਮੰਨਿਆ ਜਾਂਦਾ ਹੈ। ਸੈਲਾਨੀਆਂ ਦੇ ਲਈ ਇੱਥੇ ਜਾਣਾ ਵੀ ਮੁਸ਼ਕਲ ਹੈ। ਬ੍ਰਿਟਿਸ਼ ਸ਼ਾਸਨ ਨੇ ਇਸ ਜਗ੍ਹਾ ਦੀ ਵਰਤੋਂ ਕ੍ਰਾਂਤੀਕਾਰੀਆਂ ਨੂੰ ਆਜ਼ਾਦੀ ਸੰਗਰਾਮ ਅੰਦੋਲਨ ਦੇ ਵਿੱਚ ਜਬਰ ਦੀ ਨੀਤੀ ਦੇ ਉੱਤੇ ਤਹਿਤ ਭਾਰਤ ਤੋਂ ਦੂਰ ਰੱਖਣ ਦੇ ਲਈ ਕੀਤੀ ਸੀ। ਇਸ ਦੇ ਕਾਰਨ ਕਰਕੇ ਹੀ ਅੰਦੋਲਨਕਾਰੀਆਂ ਦੇ ਵਿੱਚ ਇਸ ਨੂੰ ਕਾਲਾ ਪਾਣੀ ਵਜੋਂ ਜਾਣਿਆ ਜਾਣ ਲੱਗ ਪਿਆ। ਇਸ ਦੇ ਲਈ ਪੋਰਟ ਬਲੇਅਰ ਦੇ ਵਿੱਚ ਇੱਕ ਵੱਖਰੀ ਸੈਲੂਲਰ ਜੇਲ੍ਹ ਜਿਹੜੀ ਹੈ ਬਣਾਈ ਗਈ ਸੀ ਜਿਸ ਨੂੰ ਬ੍ਰਿਟਿਸ਼ ਕਾਲ ਦੇ ਦੌਰਾਨ ਭਾਰਤ ਦੇ ਲਈ ਸਾਈਬੇਰੀਆ ਦੀ ਤਰ੍ਹਾਂ ਜਿਹੜਾ ਮੰਨਿਆ ਜਾਂਦਾ ਸੀ। ਇਸ ਟਾਪੂ ਦੇ ਵਿੱਚ ਵਪਾਰਕ ਮੱਛੀ ਫੜਨ ਦੇ ਉੱਤੇ ਪਾਬੰਦੀ ਹੈ। ਇਹ ਧਰਤੀ ਉੱਤੇ ਉਹਨਾਂ ਕੁਝ ਸਥਾਨਾਂ ਦੇ ਵਿੱਚੋਂ ਇੱਕ ਹੈ ਜਿੱਥੇ ਮੱਛੀਆਂ ਨੂੰ ਆਪਣੀ ਉਮਰ ਪੂਰੀ ਕਰਨ ਤੋਂ ਬਾਅਦ ਮਰਨ ਅਤੇ ਆਪਣੀ ਜ਼ਿੰਦਗੀ ਜਿਉਣ ਦਾ ਮੌਕਾ ਮਿਲਦਾ ਹੈ। ਅੰਡੇਮਾਨ ਭਾਰਤ ਦੇ ਮੁਕਾਬਲੇ ਇੰਡੋਨੇਸ਼ੀਆ ਅਤੇ ਬਰਮਾ ਦੇ ਨੇੜੇ ਹੈ ਤੇ ਇੰਡੋਨੇਸ਼ੀਆ ਤੋਂ ਅੰਡੇਮਾਨ ਦੀ ਦੂਰੀ 150 ਕਿਲੋਮੀਟਰ ਹੈ ਜਦੋਂ ਕਿ ਭਾਰਤ ਦੀ ਸਰਹੱਦ ਇਸ ਤੋਂ 800 ਕਿਲੋਮੀਟਰ ਦੂਰ ਹੈ। ਅੰਡੇਮਾਨੀ ਟਾਪੂਆਂ ਦੇ ਉੱਤੇ 90% ਖੇਤਰ ਸੰਘਣਾ ਜੰਗਲ ਹੈ। ਇਹ ਭਾਰਤ ਦੇ ਕਿਸੇ ਵੀ ਹੋਰ ਰਾਜ ਦੇ ਨਾਲੋਂ ਜ਼ਿਆਦਾ। ਅੰਡੇਮਾਨ ਦੇ ਵਿੱਚ ਬਹੁਤ ਜ਼ਿਆਦਾ ਤਿੱਤਲੀ ਵੇਖੋਗੇ ਕਿਉਂਕਿ ਉੱਥੇ ਵਾਤਾਵਰਨ ਜਿਹੜਾ ਕੂਲ ਹੈ ਤੇ ਅੰਡੇਮਾਨ ਤਿੱਤਲੀਆਂ ਦੇ ਲਈ ਇੱਕ ਹੈਪੀ ਟਾਪੂ ਮੰਨਿਆ ਜਾਂਦਾ ਹੈ। ਆਲੇ ਦੁਆਲੇ ਦੇ ਜਿਹੜੇ ਖੰਡੀ ਟਾਪੂਆਂ ਤੋਂ ਬਹੁਤ ਸਾਰੀਆਂ ਤਿੱਤਲੀਆਂ ਇੱਥੇ ਪਹੁੰਚਦੀਆਂ ਨੇ ਤੇ ਅੰਡੇਮਾਨ ਦੇ ਵਿੱਚ ਨਾਰੀਅਲ ਦੇ ਕੇਕੜੇ ਭਰਪੂਰ ਮਾਤਰਾ ਦੇ ਵਿੱਚ ਪਾਏ ਜਾਂਦੇ ਆ। ਇਹ ਜ਼ਮੀਨ ਤੇ ਪਾਏ ਜਾਣ ਵਾਲੇ ਸਭ ਤੋਂ ਵੱਡੇ ਕੇਕੜਿਆਂ ਦੇ ਵਿੱਚੋਂ ਇੱਕ ਨੇ। ਇਸ ਟਾਪੂ ਦੇ ਉੱਤੇ ਬੰਗਾਲੀ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ। ਇਸ ਤੋਂ ਇਲਾਵਾ ਇੱਥੇ ਹਿੰਦੀ, ਤਾਮਿਲ, ਤੇਲਗੂ ਅਤੇ ਮਲਿਆਲਮ ਭਾਸ਼ਾਵਾਂ ਬੋਲਣ ਵਾਲੇ ਵੀ ਲੋਕ ਨੇ। ਅੰਡੇਮਾਨ ਦੇ ਵਿੱਚ ਆਪਣੀ ਕਲੋਨੀ ਸਥਾਪਿਤ ਕਰਨ ਵਾਲਾ ਪਹਿਲਾ ਯੂਰਪੀਅਨ ਇੱਕ ਡੈਨਿਸ਼ ਜਿਹੜਾ ਸੀ ਡੈਨਮਾਰਕ ਨਿਵਾਸੀ ਸੀਗਾ
ਜੋ 1755 ਦੇ ਵਿੱਚ ਅੰਡੇਮਾਨ ਪਹੁੰਚ ਗਿਆ। ਬ੍ਰਿਟਿਸ਼ ਸਭ ਤੋਂ ਪਹਿਲਾਂ 1799 ਦੇ ਵਿੱਚ ਜਿਹੜਾ ਸੀ ਅੰਡੇਮਾਨ ਪੁੱਜੇ ਹੈ, ਤੇ ਉਹ ਵੀ ਚਾਥਮ ਟਾਪੂ ਦੇ ਉੱਤੇ। ਅੰਗਰੇਜ਼ਾਂ ਨੇ ਇੱਥੇ ਆਪਣੀ ਬਸਤੀ ਤੇ ਜਲ ਸੈਨਾ ਦਾ ਅੱਡਾ ਬਣਾਇਆ। ਡੈਨਿਸ਼ ਬਸਤੀਵਾਦੀ ਰਾਜ ਇੱਥੇ 1868 ਦੇ ਵਿੱਚ ਖਤਮ ਹੋਇਆ। ਇਸ ਦੇ ਲਈ ਹੋਇਆ ਕਿਉਂਕਿ ਅੰਗਰੇਜ਼ਾਂ ਨੇ ਇਸ ਨੂੰ ਖਰੀਦਿਆ ਸੀ। ਇਸ ਤੋਂ ਬਾਅਦ ਟਾਪੂ ਦੇ ਸਮੁੱਚੇ ਅਧਿਕਾਰ ਅੰਗਰੇਜ਼ਾਂ ਦੇ ਹੱਥਾਂ ਦੇ ਵਿੱਚ ਚਲੇ ਗਏ। ਦੂਜੇ ਵਿਸ਼ਵ ਯੁੱਧ ਦੇ ਦੌਰਾਨ ਜਿਹੜਾ ਅੰਡੇਮਾਨ ਤੇ ਨਿਕੋਬਾਰ ਇਕੱਲਾ ਹੀ ਜਿਹੜਾ ਸੀ ਭਾਰਤੀ ਖੇਤਰ ਸੀਗਾ ਜਿਸ ਦੇ ਉੱਤੇ ਜਪਾਨ ਦਾ ਕਬਜ਼ਾ ਸੀ। ਜਪਾਨ ਨੇ ਭਾਰਤ ਦੇ ਉੱਤਰ ਪੂਰਬ ਦੇ ਕੁਝ ਹਿੱਸਿਆਂ ਦੇ ਉੱਤੇ ਵੀ ਕਬਜ਼ਾ ਕਰ ਲਿਆ। ਇਸ ਟਾਪੂ ਦੇ ਉੱਤੇ ਜਪਾਨ ਨੇ 3 ਸਾਲਾਂ ਤੱਕ ਕਬਜ਼ਾ ਕੀਤਾ। ਸੁਭਾਸ਼ ਚੰਦਰ ਬੋਸ ਉਹਨਾਂ ਨੇ ਜਪਾਨ ਦੀ ਮਦਦ ਦੇ ਨਾਲ ਆਪਣੇ ਆਜ਼ਾਦ ਹਿੰਦ ਫੌਜ ਨੂੰ ਹੋਰ ਮਜ਼ਬੂਤ ਕੀਤਾ। ਇਹ ਦੂਜੇ ਵਿਸ਼ਵ ਯੁੱਧ ਦਾ ਸਮਾਂ ਸੀ। ਬੋਸ ਨੇ ਉੱਤਰ ਅਤੇ ਦੱਖਣ ਦੇ ਟਾਪੂਆਂ ਦਾ ਨਾਂ ਸ਼ਹੀਦ ਦਵੀਪ ਅਤੇ ਸਵਰਾਜ ਦਵੀਪ ਰੱਖਿਆ ਸੀ। ਅੰਡੇਮਾਨ ਦੇ ਦੋ ਟਾਪੂਆਂ ਦਾ ਨਾਂ ਈਸਟ ਇੰਡੀਆ ਕੰਪਨੀ ਦੇ ਦੋ ਅਧਿਕਾਰੀਆਂ ਦੇ ਨਾਂ ਦੇ ਉੱਤੇ ਰੱਖਿਆ ਗਿਆ। ਇਹ ਟਾਪੂ ਹੈਵਲੋਕ ਅਤੇ ਨੀਲ ਟਾਪੂ ਨੇ। ਉੱਤਰੀ ਅੰਡੇਮਾਨ ਟਾਪੂਆਂ ਦੇ ਵਿੱਚ ਸਥਿਤ ਕੁਦਰਤੀ ਪ੍ਰੇਮੀ ਇਸ ਨੂੰ ਪਸੰਦ ਕਰਦੇ ਹੈ ਤੇ ਸਥਾਨ ਆਪਣੇ ਸੰਤਰੀ ਚਾਵਲ ਸੰਤਰੇ ਆਪਣੇ ਉਹਨਾਂ ਲਈ ਮਸ਼ਹੂਰ ਹੈ ਤੇ ਚਾਵਲ ਚੌਲ ਤੇ ਸਮੁੰਦਰੀ ਜੀਵਾਂ ਦੇ ਲਈ ਮਸ਼ਹੂਰ ਹੈ ਕਿਉਂਕਿ ਜਿਹੜੇ ਲੋਕ ਇਹਨਾਂ ਦਾ ਸੇਵਨ ਕਰ ਲੈਂਦੇ ਖਾ ਸਕਦੇ ਆ ਉਹਨਾਂ ਦੇ ਲਈ ਬਹੁਤ ਹੈਲਥੀ ਹੈ। ਇੱਥੇ ਸੈਂਡਲ ਪੀਕ ਆਲੇ ਦੁਆਲੇ ਦੇ ਟਾਪੂਆਂ ਤੋਂ ਸਭ ਤੋਂ ਉੱਚਾ ਸਥਾਨ ਮੰਨਿਆ ਜਾਂਦਾ ਜੋ 732 ਮੀਟਰ ਉੱਚਾ ਹੈ। ਕਲਪੋਂਗ ਅੰਡੇਮਾਨ ਦੀ ਇਕਲੌਤੀ ਨਦੀ ਹੈ ਤੇ ਇੱਥੋਂ ਵਗਦੀ ਹੈ। ਲਓ ਦੋਸਤੋ, ਇਹ ਸੀ ਜੀ ਅੰਡੇਮਾਨ ਨਿਕੋਬਾਰ ਦਾ ਕੁਝ ਪਿਛੋਕੜ, ਰੋਚਕ ਤੱਥ ਉਹਦੇ ਤੇ ਖਾਸੀਅਤਾਂ। ਤੇ ਲਓ ਫਿਰ ਹੁਣ ਆਪਾਂ ਚੱਲਦੇ ਹਾਂ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ ਕੀ ਕਹਿੰਦੀਆਂ ਨੇ, ਤੇ ਉਸ ਤੋਂ ਬਾਅਦ ਨਾਲ ਦੀ ਨਾਲ ਤੁਹਾਡੇ ਲਈ ਫੋਨ ਕਾਲਾਂ ਵੀ ਜਿਹੜੀਆਂ ਨਾਲ ਖੁੱਲੀਆਂ ਰਹਿਣਗੀਆਂ। +358 44 9 19 ਬਾਰ ਸਟੂਡੀਓ ਦਾ ਨੰਬਰ ਹੈ ਤੇ ਰਾਜਾ ਸੈਣੀ ਸਾਹਿਬ ਦੇ ਨਾਲ ਵੀ ਗੱਲਬਾਤ ਚਲਾਵਾਂਗੇ ਤੇ ਤੁਹਾਡੇ ਨਾਲ ਵੀ ਗੱਲ ਵਧਾਵਾਂਗੇ। ਅੱਜ 11 ਅਗਸਤ 2026 ਦਾ ਦਿਹਾੜਾ ਤੇ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਦੇ ਹਾਂ। ਹੋ ਸਕਦੇ ਆ ਸਪੀਕਰ ਸਦਮਾ ਤਲਬ ਤੇ ਫਸਲਾਂ ਤੇ ਨਸਲਾਂ ਤਬਾਹ, ਝੋਨੇ ਦਾ ਜਿਹੜਾ ਕਹਿਰ ਫਿਰ ਮਚੇਗਾ ਤੇ ਫਸਲਾਂ ਨੂੰ ਬੂਰ ਨਹੀਂ ਪੈ ਰਿਹਾ। ਜੱਜਾਂ ਦੇ ਘਰ ਚੋਰ ਫਸ ਬੜੇ ਨੇ ਤੇ ਕਟਹਿਰੇ ਦੇ ਵਿੱਚ ਮੋਰ ਜਿਹੜੇ ਨੇ ਨੱਚ ਰਹੇ ਨੇ। ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਕਰਾਂਗੇ ਤੇ ਦੋ ਜਿਹੜੀਆਂ ਨੇ ਆਪਣੇ ਆਪ ਦੇ ਵਿੱਚ ਪ੍ਰਧਾਨ ਮੰਤਰੀ ਲੇਡੀਜ਼ ਜਿਹੜੀਆਂ ਨੇ ਪੂਰੀ ਪਾਵਰ ਦੇ ਨਾਲ ਗੱਲ ਕਰਦੀਆਂ ਨੇ ਤੇ ਉਹ ਚਾਹੇ ਡੈਨਿਸ਼ ਡੈਨਮਾਰਕ ਦੀ ਪ੍ਰਧਾਨ ਮੰਤਰੀ ਹੋਵੇ ਤੇ ਚਾਹੇ ਹੋਵੇ ਇਟਲੀ ਦੀ ਮੈਲੋਨੀ, ਤੜਸੱਲੀ ਮਚਾ ਕੇ ਰੱਖ ਦਿੰਦੀਆਂ ਨੇ। ਗੱਲਾਂ ਬਾਤਾਂ ਉਹਨਾਂ ਦੀਆਂ ਵੀ ਕਰਾਂਗੇ ਤੇ ਸੰਸਦ ਦੇ ਵਿੱਚ ਹੰਗਾਮੇ ਦੇ ਦੌਰਾਨ ਮਿੰਟਾਂ ਸਕਿੰਟਾਂ ਦੇ ਵਿੱਚ 14 ਮਿੰਟਾਂ ਦੇ ਵਿੱਚ ਬਿੱਲ 2 ਪਾਸ ਕਰ ਦਿੱਤੇ ਗਏ ਨੇ। ਲੋਕਤੰਤਰ ਦੇ ਲਈ ਵੱਡਾ ਸਵਾਲ ਹੈ ਤੇ ਪੰਜਾਬ ਦੇ ਵਿੱਚ ਨਸ਼ਿਆਂ ਤੋਂ ਲੈ ਕੇ ਕਾਂਗਰਸ ਦੀ ਅੰਦਰੂਨੀ ਖਿੱਚੋਤਾਣ। ਵਿਧਾਨ ਸਭਾ ਸਪੀਕਰ ਖਿਲਾਫ਼ ਅਕਾਲ ਤਖ਼ਤ ਸਾਹਿਬ ਪਹੁੰਚੀ ਹੈ ਸ਼ਿਕਾਇਤ ਤੇ ਕਿਸਾਨੀ ਤੇ ਮੰਡਰਾ ਰਹੇ ਨੇ ਝੋਨੇ ਦੇ ਪੈਦਾਵਾਰ ਘਟਣ ਦੇ ਖਤਰੇ। ਅੱਜ ਦੇ ਹਾਲ ਇਹ ਦੁਨੀਆਂ ਦੇ ਵਿੱਚ ਗੱਲ ਹੋਵੇਗੀ ਉਹਨਾਂ ਮੁੱਦਿਆਂ ਦੀ ਜੋ ਸਿਰਫ ਖ਼ਬਰਾਂ ਹੀ ਨਹੀਂ ਸਗੋਂ ਸਾਡੇ ਸਮਾਜ ਤੇ ਭਵਿੱਖ ਦੇ ਨਾਲ ਜੁੜੇ ਸਵਾਲ ਨੇ। ਦੁਨੀਆਂ ਦੇ ਮੰਚ ਦੇ ਉੱਤੇ ਭਾਰਤ ਚੀਨ ਤਣਾਅ, ਅਮਰੀਕਾ ਇਰਾਨ ਟਕਰਾਅ, ਅਡਾਨੀ ਮਾਮਲੇ ਦੇ ਵਿੱਚ ਜਿਹੜੀ ਹੈ ਖੁੱਲ੍ਹੀ ਛੁੱਟੀ, ਉਹਨੂੰ ਜਿਹੜੀ ਹੈ ਜੋ ਅਮਰੀਕਾ ਅਦਾਲਤ ਦਾ ਫੈਸਲਾ ਆ ਚੁੱਕਿਆ ਹੈ, ਯੂਰਪ ਦੀ ਬਦਲਦੀ ਇਮੀਗ੍ਰੇਸ਼ਨ ਨੀਤੀ, ਅਮਰੀਕਾ ਵੱਲੋਂ ਵੀਜ਼ਾ ਰੱਦ ਕਰਨ ਦੀ ਵੱਡੀ ਕਾਰਵਾਈ ਤੇ ਚੰਦਰਮਾ ਦੇ ਉੱਤੇ ਭਾਰਤ ਦੀ ਵੱਧਦੀ ਭੂਮਿਕਾ, ਇਹ ਸਭ ਤੁਹਾਡੇ ਸਾਹਮਣੇ ਜਿਹੜੇ ਰੱਖਾਂਗੇ ਤੇ ਗੱਲਾਂ ਬਾਤਾਂ ਕਰਦਿਆਂ ਸਭ ਤੋਂ ਪਹਿਲਾਂ ਕਹਿੰਦੇ ਆ ਬੈਠ ਕੇ ਦੇਖ ਜਵਾਨਾਂ ਬਾਬੇ ਭੰਗੜਾ ਪਾਉਂਦੇ ਨੇ। ਜ਼ਿੰਦਗੀ ਦੀਆਂ ਤਲਖ ਹਕੀਕਤਾਂ ਅੱਗੇ ਬੁਲੰਦ ਹੌਸਲੇ ਨੇ ਲੋਹੀਆਂ ਆਪਣੇ ਚਾਲ ਸਾਹਿਬ ਜੁੜਦੇ ਹੁੰਦੇ ਹੈ ਨਕੋਦਰ ਏਰੀਏ ਤੋਂ ਲੋਹੀਆਂ ਖਾਸ। ਲੋਹੀਆਂ ਤੋਂ 5 ਬਜ਼ੁਰਗਾਂ ਦੀ ਚਰਚਾ ਜਿਹੜੀ ਹੋ ਰਹੀ ਹੈ ਜਿਨ੍ਹਾਂ ਨੇ ਜ਼ਿੰਦਗੀ ਦੀਆਂ ਤਲਖ ਹਕੀਕਤਾਂ ਅੱਗੇ ਬੁਲੰਦ ਹੌਸਲੇ ਬੁਲੰਦ ਕੀਤੇ ਹੈ ਤੇ ਆਪਣੀ ਰੋਜ਼ੀ ਰੋਟੀ ਕਮਾਉਂਦੇ ਹੈ ਤੇ ਲੋਹੀਆਂ ਦੇ 4 ਅਣਥੱਕ ਬਜ਼ੁਰਗ ਕੀ ਕਹਿੰਦੇ ਨੇ ਉਹ, ਉਹਨਾਂ ਦੀ ਗੱਲਬਾਤ ਦੇ ਨਾਲ ਸ਼ੁਰੂਆਤ ਕਰਦੇ ਹਾਂ। ਬਹੁਤ ਘੱਟ ਜਿਹੜੀਆਂ ਪੋਜ਼ਿਟਿਵ ਖ਼ਬਰਾਂ ਆਉਂਦੀਆਂ ਨੇ। ਨਗਰ ਦੇ ਸਭ ਤੋਂ ਵਧੇਰੇ ਭੀੜ ਭੜੱਕੇ ਵਾਲੇ ਇਲਾਕੇ ਸ਼ਹੀਦ ਭਗਤ ਸਿੰਘ ਚੌਂਕ ਦੇ ਨੇੜਿਓਂ ਲੰਘਦਿਆਂ ਅਕਸਰ ਹੀ ਇੱਕ ਵੱਖਰਾ ਦ੍ਰਿਸ਼ ਦੇਖਣ ਨੂੰ ਮਿਲਦਾ ਹੈ। ਚਾਂਦੀ ਰੰਗੀਆਂ ਦਾੜੀਆਂ ਤੇ ਚਿੱਟੇ ਹੋ ਚੁੱਕੇ ਸਿਰ ਦੇ ਵਾਲ ਭਾਵੇਂ ਬੁਢਾਪੇ ਦੀ ਗਵਾਹੀ ਦਿੰਦੇ ਨੇ, ਪਰ ਉਹ ਆਪੋ ਆਪਣੇ ਰਿਕਸ਼ਿਆਂ ਦੇ ਉੱਤੇ ਬੈਠ ਕੇ ਸਵਾਰੀਆਂ ਦੀ ਉਡੀਕ ਕਰਦੇ ਇਹਨਾਂ 4 ਬਜ਼ੁਰਗਾਂ ਦੀਆਂ ਅੱਖਾਂ ਦੇ ਵਿੱਚ ਅੱਜ ਵੀ ਜ਼ਿੰਦਗੀ ਜਿਉਣ ਦਾ ਅਟੁੱਟ ਜਜ਼ਬਾ ਜਿਹੜਾ ਝਲਕਦਾ ਹੈ। ਇਸ ਉਮਰ ਦੇ ਵਿੱਚ ਜਿੱਥੇ ਬਹੁਤ ਸਾਰੇ ਲੋਕ ਘਰਾਂ ਜਾਂ ਆਰਾਮ ਦੀ ਜ਼ਿੰਦਗੀ ਜਿਹੜੀ ਆ ਬਤੀਤ ਕਰਦੇ ਆ, ਉੱਥੇ ਇਹ
ਚਾਰੇ ਬਜ਼ੁਰਗ ਹੱਡ ਭੰਨਵੀਂ ਜਿਹੜੀ ਮਿਹਨਤ ਕਰਕੇ ਸਮਾਜ ਦੇ ਲਈ ਹਿੰਮਤ, ਹੌਸਲੇ ਤੇ ਆਤਮ ਨਿਰਭਰਤਾ ਦੀ ਜਿਹੜੀ ਵੱਡੀ ਮਿਸਾਲ ਬਣੇ ਹੋਏ ਨੇ। 39 ਸਾਲਾਂ ਤੋਂ ਰਿਕਸ਼ੇ ਦੀ ਸੀਟ ਦੇ ਉੱਤੇ ਹੈ। ਵਾਰਡ ਨੰਬਰ 4 ਦੇ ਰਹਿਣ ਵਾਲੇ 70 ਸਾਲਾਂ ਜਗੀਰ ਸਿੰਘ ਦੀ ਜ਼ਿੰਦਗੀ ਦਾ ਸਫ਼ਰ ਸੰਘਰਸ਼ਾਂ ਦੇ ਨਾਲ ਭਰਿਆ ਰਿਹਾ। 39 ਸਾਲਾਂ ਤੋਂ ਰਿਕਸ਼ੇ ਦੀ ਸੀਟ ਦੇ ਉੱਤੇ ਬੈਠ ਕੇ ਹੱਡ ਭੰਨਵੀਂ ਮਿਹਨਤ ਕਰਕੇ ਜੀਵਨ ਬਸਰ ਕੀਤਾ। ਭਾਵੇਂ ਕਿ ਉਸਦੇ ਪਰਿਵਾਰ ਦੇ ਵਿੱਚ 2 ਲੜਕੇ ਤੇ 3 ਲੜਕੀਆਂ ਨੇ ਜੋ ਵਿਆਹੇ ਹੋਏ ਨੇ ਤੇ ਆਪਣੀ ਖੁਸ਼ਹਾਲ ਜ਼ਿੰਦਗੀ ਬਤੀਤ ਕਰ ਰਹੇ ਨੇ। ਜਗੀਰ ਸਿੰਘ ਦਾ ਬਚਪਨ ਜ਼ਿਮੀਂਦਾਰਾਂ ਦੇ ਕੋਲ ਕਾਮੇ ਵਜੋਂ ਤੇ ਬਾਅਦ ਦੇ ਵਿੱਚ ਰਾਜ ਮਿਸਤਰੀਆਂ ਦੇ ਨਾਲ ਦਿਹਾੜੀ ਕਰਕੇ ਬੀਤਿਆ। 1985 ਤੋਂ ਲਗਾਤਾਰ ਰਿਕਸ਼ਾ ਚਲਾ ਰਹੇ ਹਾਂ ਜਗੀਰ ਸਿੰਘ। ਉਨ੍ਹਾਂ ਦੀ 15 ਸਾਲ ਪਹਿਲਾਂ ਪਤਨੀ ਦਾ ਦੇਹਾਂਤ ਹੋਣ ਤੋਂ ਬਾਅਦ ਵੀ ਉਨ੍ਹਾਂ ਨੇ ਮਿਹਨਤ ਦਾ ਪੱਲਾ ਨਾ ਛੱਡਿਆ। ਅੱਜ ਕੱਲ ਆਟੋ ਰਿਕਸ਼ਿਆਂ ਦੇ ਦੌਰ ਦੇ ਦਿਨਾਂ ਦੇ ਭਾਰ ਦੇ ਵਿੱਚ ਵੀ ਮਸਾਂ 100 ਤੋਂ 150 ਰੁਪਏ ਹੀ ਕਮਾ ਪਾਉਂਦੇ ਨੇ ਤੇ ਕਦੇ ਕਦਾਈ 200 ਰੁਪਏ ਬਣਦੇ ਐ। ਸਰਕਾਰ ਵੱਲੋਂ ਮਿਲਦੀ 1500 ਰੁਪਏ ਪੈਨਸ਼ਨ ਪਰਿਵਾਰਕ ਖਰਚਿਆਂ ਦੇ ਵਿੱਚ ਹੀ ਨਿਕਲ ਜਾਂਦੀ ਹੈ। ਕਿਸੇ ਕਿਸਮ ਦਾ ਨਸ਼ਾ ਨਾ ਕਰਨ ਵਾਲੇ ਜਗੀਰ ਸਿੰਘ ਦਾ ਕਹਿਣਾ ਕਿ ਘਰ ਦੇ ਵਿੱਚ ਜਿਹੜਾ ਵਿਹਲੇ ਬੈਠਣ ਦੇ ਨਾਲੋਂ ਬਗਾਰ ਭਲੀ ਹੈ, ਨਾਲੋਂ ਚੌਂਕ ਦੇ ਵਿੱਚ ਜਾ ਕੇ 2 ਪੈਸੇ ਵੀ ਕਮਾ ਲਈਏ ਤਾਂ ਟਾਈਮ ਵੀ ਚੰਗਾ ਬਤੀਤ ਹੋ ਜਾਂਦਾ ਹੈ। ਉਮਰ ਨੂੰ ਮਾਤ ਦਿੰਦੀ ਹੈ ਉਹਨਾਂ ਦੀ ਹਿੰਮਤ। ਨੇੜਲੇ ਪਿੰਡ ਫੁੱਲ ਘੁੱਦੂਵਾਲ ਦੇ ਜਿਹੜਾ ਰਹਿਣ ਵਾਲਾ 85 ਸਾਲਾਂ ਸੁੱਚਾ ਸਿੰਘ ਇਸ ਟੋਲੀ ਦੇ ਸਭ ਤੋਂ ਵਡੇਰੀ ਉਮਰ ਦਾ ਵਿਅਕਤੀ ਹੈ। ਉਹਨਾਂ ਦੇ ਪਰਿਵਾਰ ਦੇ ਵਿੱਚ 2 ਲੜਕੇ ਤੇ 4 ਲੜਕੀਆਂ ਜੋ ਸਾਰੇ ਵਿਆਹੇ ਨੇ ਤੇ ਆਪੋ ਆਪਣੀ ਮਿਹਨਤ ਕਰਦੇ ਨੇ। ਬਚਪਨ ਦੇ ਵਿੱਚ ਜ਼ਿਮੀਂਦਾਰਾਂ ਦੇ ਕੋਲ ਸੀਰੀ ਦੇ ਵਜੋਂ ਕੰਮ ਕਰਨ ਤੋਂ ਬਾਅਦ ਸਾਲ 1985 ਤੋਂ ਉਹ ਵੀ ਲਗਾਤਾਰ ਰਿਕਸ਼ਾ ਚਲਾ ਕੇ ਆਪਣੀ ਰੋਜ਼ੀ ਰੋਟੀ ਕਮਾ ਰਹੇ ਨੇ। ਸਰਕਾਰੀ ਪੈਨਸ਼ਨ 1500 ਰੁਪਏ ਮਿਲਣ ਦੇ ਬਾਵਜੂਦ ਉਹ ਅੱਜ ਵੀ ਨਿਰਾਸ਼ ਨਹੀਂ ਨੇ। ਬੈਠਣ ਦੀ ਬਜਾਏ ਆਤਮ ਸਨਮਾਨ ਦੇ ਨਾਲ ਆਪਣੀ ਮਿਹਨਤ ਕਰਨਾ ਪਸੰਦ ਕਰਦੇ ਐ। ਅੱਧੀ ਸਦੀ ਦਾ ਸਫ਼ਰ ਤੈਅ ਕਰ ਲਿਆ ਪਿੰਡ ਫੂਲ ਘੁੱਦੂਵਾਲ ਦੇ ਹੀ ਰਹਿਣ ਵਾਲੇ ਸੂਬਾ ਸਿੰਘ ਨੇ। ਪਿਛਲੇ 50 ਸਾਲਾਂ ਤੋਂ ਰਿਕਸ਼ਾ ਚਲਾ ਰਹੇ ਐ ਤੇ ਉਹਨਾਂ ਦੇ ਪਰਿਵਾਰ ਦੇ ਵਿੱਚ ਪਤਨੀ, 2 ਵਿਆਹੇ ਹੋਏ ਲੜਕੇ ਤੇ 1 ਦਿਵਿਆਂਗ ਧੀ ਹੈ ਜੋ ਅਣਵਿਆਹੀ ਹੈ, ਪਰ ਘਰ ਦੇ ਕੰਮ ਕਾਰ ਬਹੁਤ ਚੰਗੀ ਤਰ੍ਹਾਂ ਸੰਭਾਲਦੀ ਹੈ। ਜ਼ਿੰਦਗੀ ਦੇ ਪ੍ਰਤੀ ਸਕਾਰਾਤਮਕ ਨਜ਼ਰੀਆ ਰੱਖਣ ਵਾਲੇ ਸੂਬਾ ਸਿੰਘ ਨੇ ਕਿਹਾ ਕਿ ਸਰਕਾਰ ਦੇ ਵੱਲੋਂ ਮਿਲਦੀ 1500 ਰੁਪਏ ਪੈਨਸ਼ਨ ਤੇ ਰਿਕਸ਼ੇ ਦੀ ਕਮਾਈ ਦੇ ਨਾਲ ਪਰਿਵਾਰ ਦਾ ਗੁਜ਼ਾਰਾ ਚੱਲਦਾ ਹੈ ਤੇ ਉਹ ਦੱਸਦੇ ਨੇ ਕਿ ਰਿਕਸ਼ਾ ਚਲਾਉਣ ਦੇ ਨਾਲ ਸਰੀਰਕ ਚੁਸਤੀ ਬਣੀ ਰਹਿੰਦੀ ਹੈ ਤੇ ਸਮਾਂ ਲੰਘ ਜਾਂਦਾ ਹੈ ਤੇ ਪਰਿਵਾਰ ਦੇ ਲਈ ਆਰਥਿਕ ਸਹਾਰਾ ਵੀ ਬਣ ਜਾਂਦਾ ਹੈ। ਪਰਿਵਾਰ ਦੇ ਲਈ ਅਣਥੱਕ ਮਿਹਨਤ ਕਰਦੇ ਹੈ। ਚਹੁਆਂ ਦੇ ਵਿੱਚੋਂ ਜਾਣੀ ਕਿ 4 ਦੇ ਵਿੱਚੋਂ ਸਭ ਤੋਂ ਛੋਟੀ ਉਮਰ ਦੇ ਨੇ ਪਿਆਰਾ ਸਿੰਘ। ਪਿਆਰਾ ਨਾਂ ਹੈ। ਪਿਆਰਾ ਸਿੰਘ ਜਿਨ੍ਹਾਂ ਦੀ ਉਮਰ ਲਗਭਗ 60 ਸਾਲ ਹੈ, ਉਹ ਵੀ ਪਿਛਲੇ 40 ਤੋਂ 45 ਸਾਲਾਂ ਤੋਂ ਰਿਕਸ਼ਾ ਖਿੱਚ ਰਹੇ ਨੇ ਤੇ ਇਹਨਾਂ ਦਾ ਪਰਿਵਾਰਕ ਸੰਘਰਸ਼ ਅਜੇ ਲੰਮੇਰਾ ਹੈ। ਇਸਦੇ ਪਰਿਵਾਰ ਦੇ ਵਿੱਚ ਪਤਨੀ, 2 ਲੜਕੇ ਤੇ 2 ਲੜਕੀਆਂ ਨੇ। ਸੰਘਰਸ਼ਮਈ ਜੀਵਨ ਦੇ ਵਿੱਚ ਕਦੇ ਉਮੀਦ ਦਾ ਪੱਲਾ ਨਾ ਛੱਡਣ ਵਾਲੇ ਪਿਆਰਾ ਸਿੰਘ ਦਾ ਕਹਿਣਾ ਕਿ ਇੱਕ ਲੜਕਾ ਮੈਟ੍ਰਿਕ ਤੇ ਦੂਜਾ ਪ੍ਰਾਇਮਰੀ ਪਾਸ ਹੈਗਾ, ਜੋ ਜਗਰਾਤਿਆਂ ਆਦੀਆਂ ਦੇ ਵਿੱਚ ਸਮਾਗਮਾਂ ਦੇ ਵਿੱਚ ਜਾ ਕੇ ਕਮਾਈ ਕਰਦਾ ਹੈ ਤੇ ਉਹ ਸਰਕਾਰੀ ਪੈਨਸ਼ਨ ਲੜਕਿਆਂ ਦੀ ਕਮਾਈ ਅਤੇ ਆਪਣੇ ਰਿਕਸ਼ੇ ਦੇ ਆਸਰੇ ਆਪਣੇ ਘਰ ਦਾ ਗੁਜ਼ਾਰਾ ਬੜੇ ਹੀ ਆਤਮ ਸਮਰਪਣ ਦੇ ਨਾਲ ਜਿਹੜਾ ਚਲਾ ਰਿਹਾ। ਇਹਨਾਂ 4 ਬਜ਼ੁਰਗਾਂ ਦੀ ਕਹਾਣੀ ਤੋਂ ਇੱਕ ਗੱਲ ਪ੍ਰਤੱਖ ਰੂਪ ਦੇ ਵਿੱਚ ਸਾਹਮਣੇ ਆ ਜਾਂਦੀ ਹੈ ਕਿ ਉਮਰ ਦੇ ਇਸ ਪੜਾਅ ਦੇ ਵਿੱਚ ਵੀ ਪਹੁੰਚ ਕੇ ਇਹਨਾਂ ਨੇ ਕਦੇ ਹਾਲਾਤ ਅੱਗੇ ਗੋਡੇ ਨਾ ਟੇਕੇ। ਨਵੀਂ ਤਕਨਾਲੋਜੀ, ਈ ਰਿਕਸ਼ਾ, ਆਟੋ ਦੀ ਆਮਦ ਦੇ ਉੱਤੇ ਵੀ ਸਮੇਂ ਦੀ ਘਾਟ ਦੇ ਕਾਰਨ ਭਾਵੇਂ ਇਹਨਾਂ ਦੀ ਕਮਾਈ ਬਹੁਤ ਘੱਟ ਗਈ ਹੈ, ਪਰ ਇਹਨਾਂ ਦੇ ਹੌਸਲੇ ਅਜੇ ਵੀ ਜਿਹੜੇ ਨੇ ਚਟਾਨ ਵਾਂਗ ਦ੍ਰਿੜ ਨੇ। ਇਹਨਾਂ 4 ਦਾ ਕਹਿਣਾ ਹੈ ਕਿ ਮਿਹਨਤ ਦੀ ਰੋਟੀ ਵਿੱਚ ਜੋ ਸਵਾਦ ਹੈ ਨਾ, ਉਹ ਮੁਫ਼ਤ ਦੀਆਂ ਖੈਰਾਤਾਂ ਦੇ ਵਿੱਚ ਨਹੀਂ ਹੈ। ਸਭ ਤੋਂ ਵੱਡੀ ਤੇ ਮਹੱਤਵਪੂਰਨ ਗੱਲ ਉਹਨਾਂ ਆਖੀ ਕਿ ਇਹ 4 ਬਜ਼ੁਰਗ ਕਿਸੇ ਵੀ ਤਰ੍ਹਾਂ ਦੇ ਭੈੜੇ ਨਸ਼ੇ ਤੋਂ ਪੂਰੀ ਤਰ੍ਹਾਂ ਦੂਰ ਨੇ ਤੇ ਇਹਨਾਂ ਦਾ ਜੀਵਨ ਅੱਜ ਦੀ ਨੌਜਵਾਨ ਪੀੜ੍ਹੀ ਦੇ ਲਈ ਇੱਕ ਪ੍ਰੇਰਨਾ ਸਰੋਤ ਹੈ, ਜੋ ਥੋੜੀ ਜਿਹੀ ਨਿਰਾਸ਼ਾ ਦੇ ਵਿੱਚ ਹਿੰਮਤ ਜੜੀ ਨੇ ਹਾਰ ਜਾਂਦੇ ਨੇ ਤੇ ਢਹਿੰਦੀ ਕਲਾ ਦੇ ਵੱਲ ਨੂੰ ਜਾਂਦੇ ਨੇ। ਲੋ ਦੋਸਤੋ, ਇਹ ਨੇ ਜੇ ਉਹ 4 ਬਜ਼ੁਰਗ ਜਿਨ੍ਹਾਂ ਨੇ ਮਿਸਾਲ ਪੈਦਾ ਕਰਕੇ ਰੱਖ ਦਿੱਤੀ ਹੈ ਤੇ ਸਾਡੇ ਵਰਗਿਆਂ ਨੂੰ ਬਥੇਰਾ ਕੁਝ ਮਿਲਦਾ ਹੈ, ਪਰ ਫਿਰ ਵੀ ਅਸੀਂ ਮਰੂ ਮੁਰੂ ਕਰਦੇ ਹਾਂ ਕਿ ਆਹ ਵੀ ਮਿਲ ਜਾਵੇ, ਉਹ ਵੀ ਮਿਲ ਜਾਵੇ, ਆਹ ਵੀ ਕਰ ਲਈਏ ਇਕੱਠਾ, ਉਹ ਵੀ ਕਰ ਲਈਏ ਇਕੱਠਾ, ਪਰ ਜਿਹੜੀ ਮਿਹਨਤ ਦੀ ਕਮਾਈ ਹੈ ਉਹ ਸਵਾਦ ਤੇ ਅਹਿਸਾਸ ਇਹਨਾਂ ਚੀਜ਼ਾਂ ਦੇ ਵਿੱਚੋਂ ਜਿਹੜਾ ਮਿਲਦਾ ਹੈ। ਤੇ ਅਗਲੀਆਂ ਗੱਲਾਂ ਬਾਤਾਂ ਕਰਦੇ ਹਾਂ ਇਸ ਦੇ ਨਾਲ ਜੁੜੀਆਂ ਹੋਈਆਂ, ਅੱਗੇ ਵੱਧਦੇ ਹਾਂ। ਪ੍ਰਤਾਪ ਸਿੰਘ ਬਾਜਵਾ ਉਹਨਾਂ ਦੀ ਗੱਲ ਕਰਦੇ ਹਾਂ। ਕਾਟੋ ਕਲੇਸ਼ ਜੋ ਕਾਂਗਰਸ ਦਾ ਵੱਧ ਰਿਹਾ,
ਉਹਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਦੀ ਵਿਧਾਇਕਾਂ ਦੇ ਨਾਲ ਮੀਟਿੰਗ ਨੇ ਚਰਚਾ ਛੇੜ ਦਿੱਤੀ ਹੈ ਤੇ ਕਾਂਗਰਸੀ ਆਗੂਆਂ ਨੇ ਰਾਹੁਲ ਗਾਂਧੀ ਨੂੰ ਪੱਤਰ ਲਿਖ ਕੇ ਮਿਲਣ ਦੇ ਲਈ ਸਮਾਂ ਮੰਗ ਲਿਆ। ਪੰਜਾਬ ਕਾਂਗਰਸ ਦੇ ਵਿੱਚ ਚੱਲ ਰਹੀ ਗੁੱਟਬਾਜ਼ੀ ਦੇ ਦਰਮਿਆਨ ਹੁਣ ਚੰਨੀ ਵੜਿੰਗ ਧੜੇ ਤੋਂ ਬਾਅਦ ਪਾਰਟੀ ਦੇ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਵਿਧਾਇਕਾਂ ਦੇ ਨਾਲ ਮੀਟਿੰਗ ਕੀਤੀ ਤੇ ਉਨ੍ਹਾਂ ਨੇ ਦਰਜਨ ਤੋਂ ਜ਼ਿਆਦਾ ਕਾਂਗਰਸੀ ਵਿਧਾਇਕਾਂ ਦੇ ਨਾਲ ਚੰਡੀਗੜ੍ਹ ਦੇ ਵਿੱਚ ਮੀਟਿੰਗ ਕਰਕੇ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨ ਦਾ ਫੈਸਲਾ ਲਿਆ। ਇਸ ਤੋਂ ਬਾਅਦ ਵਿਧਾਇਕਾਂ ਨੇ ਰਾਹੁਲ ਗਾਂਧੀ ਨੂੰ ਪੱਤਰ ਲਿਖ ਕੇ ਉਨ੍ਹਾਂ ਦੇ ਨਾਲ ਮੁਲਾਕਾਤ ਦੇ ਲਈ ਸਮਾਂ ਮੰਗਿਆ। ਜਾਣਕਾਰੀ ਦੇ ਅਨੁਸਾਰ ਵਿਧਾਇਕ ਪੰਜਾਬ ਕਾਂਗਰਸ ਦੀ ਮੌਜੂਦਾ ਸਥਿਤੀ ਤੇ ਪਾਰਟੀ ਦੇ ਆਗੂਆਂ ਵਿਚਕਾਰ ਚੱਲ ਰਹੇ ਵਿਵਾਦ ਨੂੰ ਲੈ ਕੇ ਰਾਹੁਲ ਗਾਂਧੀ ਦੇ ਸਾਹਮਣੇ ਆਪਣੀ ਗੱਲ ਰੱਖਣਾ ਚਾਹੁੰਦੇ ਐ। ਇਹ ਪਤਾ ਵੀ ਲੱਗਿਆ ਕਿ ਪ੍ਰਤਾਪ ਸਿੰਘ ਬਾਜਵਾ ਦਿੱਲੀ ਪਹੁੰਚ ਗਏ ਨੇ ਤੇ ਅਜਿਹੇ ਦੇ ਵਿਚ ਪੰਜਾਬ ਕਾਂਗਰਸ ਦੀ ਅੰਦਰੂਨੀ ਸਿਆਸਤ ਦੇ ਵਿਚ ਇਸ ਘਟਨਾਕ੍ਰਮ ਨੂੰ ਅਹਿਮ ਜਿਹੜਾ ਮੰਨਿਆ ਜਾ ਰਿਹਾ। ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ 6 ਜੁਲਾਈ ਨੂੰ ਚੰਡੀਗੜ੍ਹ ਪਹੁੰਚੇ ਸਨ। ਉਨ੍ਹਾਂ ਨੇ ਪ੍ਰਤਾਪ ਸਿੰਘ ਬਾਜਵਾ ਦੇ ਸਰਕਾਰੀ ਨਿਵਾਸ ਦੇ ਉੱਤੇ ਜਾ ਕੇ ਉਨ੍ਹਾਂ ਦੇ ਨਾਲ ਮੀਟਿੰਗ ਕੀਤੀ ਸੀ ਤੇ ਇਸ ਮੀਟਿੰਗ ਦੇ ਵਿਚ ਰਾਜਾ ਵੜਿੰਗ ਤੇ ਚੰਨੀ ਧੜੇ ਦੇ ਬਾਗੀ ਆਗੂ ਮੌਜੂਦ ਨਹੀਂ ਸਨ। ਬਾਜਵਾ ਨੇ ਉਸ ਸਮੇਂ ਕਿਹਾ ਸੀ ਕਿ ਜਦੋਂ ਬਘੇਲ ਪਹਿਲੇ ਦਿਨ ਆਏ ਸਨ ਤਾਂ ਉਨ੍ਹਾਂ ਵਾਅਦਾ ਕੀਤਾ ਸੀ ਕਿ ਉਹ ਬਾਜਵਾ ਇਕ ਸੀਨੀਅਰ ਕਾਂਗਰਸੀ ਹੋਣ ਦੇ ਜਿਹੜੇ ਨਾਤੇ ਨਾਰਾਜ਼ ਆਗੂਆਂ ਤੇ ਹਾਈਕਮਾਂਡ ਦੇ ਦਰਮਿਆਨ ਕੰਮ ਕਰਨ ਦੀ ਕੋਸ਼ਿਸ਼ ਕਰਨਗੇ। ਪੰਜਾਬ ਦੇ ਵਿਧਾਇਕਾਂ ਨੇ ਕਿਹਾ ਕਿ ਕਾਫ਼ੀ ਲੰਮੇ ਸਮੇਂ ਤੋਂ ਪੰਜਾਬ ਕਾਂਗਰਸ ਦੇ ਆਗੂਆਂ ਦੀ ਰਾਹੁਲ ਗਾਂਧੀ ਨਾਲ ਮੁਲਾਕਾਤ ਨਹੀਂ ਹੋਈ। ਵਿਧਾਇਕਾਂ ਦੀ ਰਾਏ ਇਹ ਵੀ ਸੀ ਕਿ ਮੌਜੂਦਾ ਹਾਲਾਤਾਂ ਨੂੰ ਲੈ ਕੇ ਰਾਹੁਲ ਗਾਂਧੀ ਦੇ ਨਾਲ ਮੁਲਾਕਾਤ ਕੀਤੀ ਜਾਵੇ ਤੇ ਪਾਰਟੀ ਦੇ ਵਿਚ ਆਗੂਆਂ ਵਿਚਕਾਰ ਜੋ ਮਤਭੇਦ ਨੇ ਉਨ੍ਹਾਂ ਦੇ ਬਾਰੇ ਰਾਹੁਲ ਗਾਂਧੀ ਨੂੰ ਜਾਣੂ ਕਰਵਾਇਆ ਜਾਵੇਗਾ। ਗੁਪਤ ਮੀਟਿੰਗ ਦੇ ਨਾਲ ਕੋਈ ਫਰਕ ਨਹੀਂ ਪੈਣਾ। ਕਾਂਗਰਸੀ ਆਗੂਆਂ ਨੇ ਇਹ ਵੀ ਕਹਿ ਦਿੱਤਾ ਕਿ ਪੰਜਾਬ ਦੇ ਕਈ ਵਿਧਾਇਕ ਨੇ ਬੀਤੇ ਦਿਨ ਹੀ ਚੰਡੀਗੜ੍ਹ ਦੇ ਵਿਚ ਮੀਟਿੰਗ ਕੀਤੀ ਹੈ ਤੇ ਰਾਹੁਲ ਗਾਂਧੀ ਨੂੰ ਮਿਲਣ ਦੇ ਲਈ ਸਮਾਂ ਮੰਗਿਆ, ਪਰ ਹਾਈਕਮਾਂਡ ਨੇ ਰਾਜਾ ਵੜਿੰਗ ਦੇ ਵਿਚ ਭਰੋਸਾ ਪ੍ਰਗਟਾਇਆ ਤੇ ਰਾਜਾ ਵੜਿੰਗ ਪਾਰਟੀ ਦੇ ਦਿਨ ਰਾਤ ਕਹਿੰਦੇ ਕੰਮ ਕਰ ਰਹੇ ਨੇ। ਦੂਸਰੇ ਪਾਸੇ ਇਕ ਵੀਡੀਓ ਵਾਇਰਲ ਹੋ ਗਈ ਜਿਸ ਨੇ ਆਮ ਆਦਮੀ ਪਾਰਟੀ ਨੂੰ ਪ੍ਰੈਸ ਕਾਨਫਰੰਸਾਂ ਦੇ ਉਤੇ ਜਿਹੜਾ ਕੰਮੇ ਲਾ ਦਿੱਤਾ। ਹਰਪਾਲ ਚੀਮਾ ਦਾ ਹਰਭਜਨ ਸਿੰਘ ਦੇ ਉਤੇ ਪਲਟਵਾਰ ਹੋਇਆ ਤੇ ਕਿਹਾ ਕਿ ਪੰਜਾਬ ਨੂੰ ਬਦਨਾਮ ਕਰਨ ਦੇ ਲਈ ਭਾਜਪਾ ਦੀ ਸਾਜਿਸ਼ ਹੈ, ਪਰ ਉਸ ਤੋਂ ਬਾਅਦ ਜੋ ਕੁਝ ਵਾਪਰਿਆ ਤੇ ਫਿਰ ਆਪਣੇ ਕ੍ਰਿਕਟਰ ਜਿਹੜੇ ਨੇ ਹਰਭਜਨ ਭੱਜੀ ਉਨ੍ਹਾਂ ਨੇ ਫਿਰ ਚੌਕੇ ਛੱਕੇ ਲਾਉਣੇ ਸ਼ੁਰੂ ਕਰ ਦਿੱਤੇ ਤੇ ਪੰਜਾਬ ਦੀਆਂ ਜਿਹੜੀਆਂ ਅਸਲ ਤਸਵੀਰਾਂ ਆਪਣੇ ਪੇਜ ਦੇ ਉੱਤੇ ਪਾਉਣੀਆਂ ਸ਼ੁਰੂ ਕਰਤੀਆਂ। ਪੰਜਾਬੀ ਆਡੀਓ ਹੋਣ ਦੇ ਨਾਲ ਘਟਨਾ ਕਹਿੰਦੇ ਪੰਜਾਬ ਦੀ ਨਹੀਂ ਬਣ ਜਾਂਦੀ। ਐਮ ਪੀ ਹਰਭਜਨ ਸਿੰਘ ਨੂੰ ਪੰਜਾਬ ਪੁਲਿਸ ਨੇ ਵੀ ਘੇਰਿਆ ਤੇ ਪੁਲਿਸ ਨੇ ਸਾਬਕਾ ਕ੍ਰਿਕਟਰ ਨੂੰ ਦਿੱਤੀ ਹੈ ਤੱਥਾਂ ਦੀ ਪੜਤਾਲ ਕਰਨ ਦੀ ਸਲਾਹ। ਦੂਜੇ ਪਾਸੇ ਗੁਜਰਾਤ ਦੇ ਵਿਚ ਡਰੱਗਜ਼ ਜਿਹੜੀ ਆ ਬਰਾਮਦ ਹੁੰਦੀ ਹੈ ਉਹਦੇ ਉੱਤੇ ਚੁੱਪੀ ਕਿਉਂ ਹੈ, ਇਹ ਗੱਲ ਆਪਣੇ ਪੰਨੂ ਹੁਣਾਂ ਨੇ ਪ੍ਰੈਸ ਕਾਨਫਰੰਸ ਕਰਕੇ ਕੀਤੀ ਹੈ, ਬਲਤੇਜ ਪੰਨੂ ਹੁਣਾਂ ਨੇ, ਤੇ ਕਿਹਾ ਕਿ ਰਾਜਸਥਾਨ ਦੀ ਵੀਡੀਓ ਨੂੰ ਪੰਜਾਬ ਦੀ ਦੱਸ ਕੇ ਬਦਨਾਮ ਕਰਨ ਦੀ ਸਾਜਿਸ਼ ਹੈ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਰਾਜ ਸਭਾ ਮੈਂਬਰ ਤੇ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਦੇ ਵੱਲੋਂ ਸਾਂਝੀ ਕੀਤੀ ਗਈ 2 ਨਸ਼ੇੜੀਆਂ ਦੀ ਵੀਡੀਓ ਪੰਜਾਬ ਦੇ ਵਿਚ ਨਹੀਂ ਸਗੋਂ ਰਾਜਸਥਾਨ ਦੇ ਸ੍ਰੀ ਗੰਗਾਨਗਰ ਜ਼ਿਲ੍ਹੇ ਦੇ ਵਿਚ ਬਣੀ ਹੋਈ ਪਾਈ ਗਈ ਹੈ। ਚੀਮਾ ਨੇ ਸੰਸਦ ਮੈਂਬਰ ਹਰਭਜਨ ਸਿੰਘ ਦੇ ਵੱਲੋਂ ਸਾਂਝੀ ਕੀਤੀ ਗਈ ਵੀਡੀਓ ਦੇ ਉੱਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਇਹ ਆਪ ਹੀ ਸੀ ਜਿਸ ਨੇ ਸੂਬੇ ਦੇ ਵਿਚ ਉਨ੍ਹਾਂ ਦੇ ਯੋਗਦਾਨ ਨੂੰ ਪਛਾਣਿਆ ਤੇ ਸੋਚਿਆ ਕਿ ਉਹ ਪੰਜਾਬੀ ਨੌਜਵਾਨਾਂ ਦੇ ਲਈ ਇਕ ਰੋਲ ਮਾਡਲ ਬਣਨਗੇ। ਇਸ ਦੇ ਲਈ ਅਸੀਂ ਉਨ੍ਹਾਂ ਨੂੰ ਸੰਸਦ ਦੇ ਉਪਰਲੇ ਸਦਨ ਦੇ ਵਿਚ ਆਪ ਅਤੇ ਇਸ ਦੀ ਸਿਆਸੀ ਵਿਚਾਰਧਾਰਾ ਦੀ ਪ੍ਰਤੀਨਿਧਤਾ ਕਰਨ ਦੇ ਲਈ ਭੇਜਿਆ ਸੀ, ਪਰ ਇਹ ਹੈਰਾਨ ਕਰਨ ਵਾਲੀ ਗੱਲ ਹੈ ਕਿ ਭਾਜਪਾ ਦੇ ਵਿਚ ਸ਼ਾਮਲ ਹੋਣ ਤੋਂ ਬਾਅਦ ਉਹ ਬਿਲਕੁਲ ਇਸ ਦੇ ਉਲਟ ਕਰ ਰਹੇ ਨੇ। ਹਰਭਜਨ ਸਿੰਘ ਨੇ ਬੀਤੇ ਜਿਹੜਾ ਦੇਰ ਰਾਤ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਪੋਸਟ ਕੀਤੀ ਸੀ ਜਿਸ ਦੇ ਵਿਚ 2 ਪੱਗਾਂ ਬੰਨੇ ਨੌਜਵਾਨ ਅਜੀਬ ਹਾਲਤ ਦੇ ਵਿਚ ਖੜੇ ਦਿਖਾਈ ਦੇ ਰਹੇ, ਯਾਨੀ ਕਿ ਜ਼ੋਂਬੀ ਦੇ ਰੂਪ ਦੇ ਵਿਚ, ਤੇ ਉਨ੍ਹਾਂ ਨੇ ਪੰਜਾਬ ਦਾ ਕੀ ਹਾਲ ਕਰ ਦਿੱਤਾ ਇਹ ਲਿਖਿਆ, ਜਾਪਦਾ ਹੈ ਕਿ ਮੇਰੇ ਪੰਜਾਬ ਨੂੰ ਕਿਸੇ ਦੀ ਬੁਰੀ ਨਜ਼ਰ ਲੱਗ ਗਈ, ਸਰਕਾਰਾਂ ਨੇ ਪੰਜਾਬ ਤੇ ਪੰਜਾਬੀ ਜਵਾਨੀ ਨੂੰ ਬਰਬਾਦ ਕਰਕੇ ਰੱਖ ਦਿੱਤਾ। ਇਹ ਵੀਡੀਓ ਜੋ ਕਿ ਵਾਇਰਲ ਹੋ ਚੁੱਕੀ ਹੈ ਉਹਨੂੰ ਜਿਹੜਾ ਲੱਖਾਂ ਲੋਕਾਂ ਨੇ ਦੇਖਿਆ। ਕੁਝ ਆਨਲਾਈਨ ਪਲੇਟਫਾਰਮ ਦਾਅਵਾ ਕਰ ਰਹੇ ਨੇ ਕਿ ਇਹ ਵੀਡੀਓ ਵਿਚਲੇ ਨਸ਼ੇੜੀਆਂ ਨੇ ਜ਼ੋਂਬੀ ਡਰੱਗ ਜਿਹੜੀ ਹੈ ਯਾਨੀ ਕਿ ਜਾਇਲਾ ਜੀਨ ਨੂੰ ਜਿਹੜਾ ਓਪੀਓਡਸ ਦੇ ਵਿਚ ਗੈਰ ਕਾਨੂੰਨੀ ਤੌਰ ਦੇ ਉੱਤੇ ਮਿਲਾ ਕੇ ਖਾਧਾ ਜਾਪਦਾ ਹੈ। ਚੀਮਾ ਨੇ ਉਨ੍ਹਾਂ ਨੂੰ ਜਿਹੜਾ ਦੋਸ਼ ਉਨ੍ਹਾਂ ਦੇ ਉੱਤੇ ਦੋਸ਼ ਲਾਇਆ ਕਿ ਅਜਿਹੀ ਵੀਡੀਓ ਪੋਸਟ ਕਰਨਾ, ਇਸ ਨੂੰ ਪੰਜਾਬ ਦੇ ਵਿਚ ਬਣੀ ਹੋਣ ਦਾ ਲੇਬਲ ਦੇਣਾ, ਪੰਜਾਬ ਨੂੰ ਬਦਨਾਮ ਕਰਨ ਤੇ ਨਸ਼ੇ ਦੇ ਮੁੱਦੇ ਦੇ ਉੱਤੇ ਪੰਜਾਬ ਵਿਰੋਧੀ ਤੇ ਪੰਜਾਬੀ ਵਿਰੋਧੀ ਜਿਹੜਾ ਬਿਰਤਾਂਤ ਸਥਾਪਿਤ ਕਰਨ ਦੇ ਲਈ ਭਾਜਪਾ ਦੀ ਇੱਕ ਸਾਜਿਸ਼ ਹੈ ਤੇ ਕਿਹਾ ਕਿ ਭਾਜਪਾ ਦਾ ਘਿਨਾਉਣਾ ਮਨਸੂਬਾ ਸਾਫ਼ ਨਜ਼ਰ ਆ ਰਿਹਾ।
ਚੀਮਾ ਨੇ ਕਿਹਾ ਕਿ ਗੁਜਰਾਤ ਦੀਆਂ ਬੰਦਰਗਾਹਾਂ ਦੇ ਉੱਤੇ ਨਸ਼ੀਲੇ ਪਦਾਰਥਾਂ ਦੀਆਂ ਖੇਪਾਂ ਫੜੇ ਜਾਣ ਦੀਆਂ ਘਟਨਾਵਾਂ ਤੋਂ ਬਾਅਦ ਇਹ ਸਪਸ਼ਟ ਹੋ ਗਿਆ ਕਿ ਨਸ਼ੇ ਗੁਜਰਾਤ ਦੇ ਰਾਹੀਂ ਪੰਜਾਬ ਦੇ ਵਿੱਚ ਭੇਜੇ ਜਾ ਰਹੇ ਨੇ। ਹਰ ਕੋਈ ਇਹ ਵੀ ਜਾਣਦਾ ਕਿ ਭਾਜਪਾ ਅਕਾਲੀ ਸਰਕਾਰ ਦੇ ਕਾਰਜਕਾਲ ਦੇ ਦੌਰਾਨ ਨਸ਼ੇ ਦੀ ਅਲਾਮਤ ਦੇ ਵਿੱਚ ਕਹਿੰਦੇ ਕਈ ਗੁਣਾ ਵਾਧਾ ਹੋਇਆ ਸੀ। ਤੇ ਭਾਈ ਤੁਸੀਂ ਕਿੰਨਾ ਕੁ ਰੋਕ ਲਿਆ, ਸਾਹਮਣੇ ਹੀ ਹੈ ਸਭ ਦੇ। ਦੂਜੇ ਪਾਸੇ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਨੇ ਕਹਿੰਦੇ ਸਰਕਾਰ ਨੇ ਤਸਕਰਾਂ ਤੇ ਸਮਗਲਰਾਂ ਨੂੰ ਫੜ ਕੇ ਨਸ਼ੇੜੀਆਂ ਦਾ ਇਲਾਜ ਤੇ ਪੁਨਰਵਾਸ ਜਿਹੜਾ ਕਰਕੇ ਨਸ਼ੇ ਦੀ ਸਪਲਾਈ ਚੇਨ ਨੂੰ ਤੋੜਨ ਦੇ ਉੱਤੇ ਕੇਂਦਰਿਤ ਇੱਕ ਯੋਜਨਾਬੰਦ ਮੁਹਿੰਮ ਦੇ ਰਾਹੀਂ ਨਸ਼ਿਆਂ ਦੇ ਵਿਰੁੱਧ ਜੰਗ ਵਾਰ ਆਨ ਡਰੱਗਜ਼ ਨੂੰ ਸਫਲਤਾਪੂਰਵਕ ਸ਼ੁਰੂ ਕੀਤਾ। ਤਾਂ ਪਿਛਲੇ ਦਿਨਾਂ 'ਚ ਰਿਪੋਰਟ ਸੀਗੀ ਕਿੰਨੇ ਮਿਲੀਅਨ ਜਿਹੜਾ ਲੱਖਾਂ ਦੀ ਤਾਦਾਦ ਦੇ ਵਿੱਚ ਗੋਲੀਆਂ ਜਿਹੜੀਆਂ ਨਸ਼ਾ ਛਡਾਉਣ ਵਾਲੀਆਂ ਉਹ ਕਿੱਥੇ ਚਲੇ ਗਈਆਂ ਕਿ ਇੰਨੇ ਲੋਕ ਨਸ਼ਾ ਕਰ ਰਹੇ ਨੇ। ਫਿਰ ਉਹਦੇ ਉੱਤੇ ਇਹ ਵੀ ਤਾਂ ਚੀਜ਼ ਸਪੱਸ਼ਟ ਹੁੰਦੀ ਹੈ ਕਿ ਕਿੰਨੇ ਹਿਸਾਬ ਲੱਖਾਂ ਦੇ ਹਿਸਾਬ ਦੇ ਨਾਲ ਗੋਲੀਆਂ ਜਿਹੜੀਆਂ ਚਲੀਆਂ ਗਈਆਂ, ਜਿਹੜੀਆਂ ਨਸ਼ਾ ਛਡਾਊ ਗੋਲੀਆਂ ਜਿਹੜੀਆਂ ਲੋਕ ਉਹਨਾਂ ਦੇ ਉੱਤੇ ਲੱਗ ਗਏ। ਵਿਧਾਨ ਸਭਾ ਦੇ ਸਪੀਕਰ ਖਿਲਾਫ਼ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੁੱਜੀ ਹੈ ਇੱਕ ਸ਼ਿਕਾਇਤ ਤੇ ਭੱਦੀ ਸ਼ਬਦਾਵਲੀ ਵਰਤਣ ਦਾ ਦੋਸ਼ ਲੱਗਿਆ ਹੈ ਤੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਉਹਨਾਂ ਨੂੰ ਪੱਤਰ ਸੌਂਪਿਆ ਗਿਆ ਹੈ। ਅਕਾਲੀ ਦਲ ਵਾਰਸ ਪੰਜਾਬ ਦੇ ਨਾਲ ਸੰਬੰਧਿਤ ਆਗੂਆਂ ਦੇ ਵੱਲੋਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਖਿਲਾਫ਼ ਇੱਕ ਸ਼ਿਕਾਇਤ ਸੌਂਪਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਕਾਰਵਾਈ ਦੀ ਮੰਗ ਕੀਤੀ ਗਈ ਹੈ। ਇਸ ਸੰਬੰਧ ਦੇ ਵਿੱਚ ਅਕਾਲੀ ਦਲ ਵਾਰਸ ਪੰਜਾਬ ਦੇ ਜਥੇਬੰਦੀ ਦੇ ਖੇਮਕਰਨ ਇਕਾਈ ਦੇ ਆਗੂਆਂ ਜਿਹੜੇ ਸੁਰਜੀਤ ਸਿੰਘ ਭੂਰਾ ਅਤੇ ਰਵੇਲ ਸਿੰਘ ਭੂਰਾ ਆਦਿ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਪੱਤਰ ਸੌਂਪਿਆ ਗਿਆ। ਪੱਤਰ ਦੇ ਵਿੱਚ ਉਹਨਾਂ ਸ਼ਿਕਾਇਤ ਕੀਤੀ ਹੈ ਕਿ ਪੰਜਾਬ ਸਰਕਾਰ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਵਿਧਾਨ ਸਭਾ ਦੇ ਵਿੱਚ ਦਾੜੇ ਪ੍ਰਤੀ ਭੱਦੀ ਸ਼ਬਦਾਵਲੀ ਵਰਤੀ ਗਈ ਹੈ ਤੇ ਉਹਨਾਂ ਆਖਿਆ ਕਿ ਪਿਛਲੇ ਦਿਨੀ ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਇਜਲਾਸ ਦੇ ਦੌਰਾਨ ਜਦ ਇੱਕ ਧਿਰ ਨੇ ਸਪੀਕਰ ਦੇ ਕੋਲੋਂ ਪੁੱਛਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁਕਮ ਜਾਰੀ ਹੋਇਆ ਕਿ ਕੋਈ ਵੀ ਗੁਰਸਿੱਖ ਮੁੱਖ ਮੰਤਰੀ ਨੂੰ ਮੂੰਹ ਨਾ ਲਾਵੇ ਤਾਂ ਤੁਹਾਡੇ ਇਸ ਦੇ ਬਾਰੇ ਕੀ ਵਿਚਾਰ ਨੇ। ਸਿੱਖ ਆਗੂਆਂ ਨੇ ਦੋਸ਼ ਲਾਇਆ ਕਿ ਸਪੀਕਰ ਨੇ ਗੁਰਸਿੱਖਾਂ ਦੇ ਦਾੜੇ ਪ੍ਰਤੀ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ ਤੇ ਉਨ੍ਹਾਂ ਕਿਹਾ ਕਿ ਵਿਧਾਨ ਸਭਾ ਦੇ ਵਿਚ ਬੈਠੇ ਵਿਧਾਇਕਾਂ ਨੂੰ ਵੀ ਉਨ੍ਹਾਂ ਸੰਗਤ ਆਖਿਆ ਜੋ ਕਿ ਚੁਣੇ ਹੋਏ ਨੁਮਾਇੰਦੇ ਸਨ। ਪੱਤਰ ਦੇਣ ਆਏ ਇਨ੍ਹਾਂ ਆਗੂਆਂ ਨੇ ਮੰਗ ਕੀਤੀ ਕਿ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਤਲਬ ਕਰਕੇ ਸਪਸ਼ਟੀਕਰਨ ਲਿਆ ਜਾਵੇ ਤੇ ਕਾਰਵਾਈ ਕੀਤੀ ਜਾਵੇ। ਇਸ ਤੋਂ ਪਹਿਲਾਂ ਆਪ ਸਰਕਾਰ ਦੇ ਖਿਲਾਫ਼ ਬੇਅਦਬੀ ਸੋਧ ਐਕਟ ਦਾ ਮਾਮਲਾ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਵਿਚਾਰਧੀਨ ਹੈ ਜਦੋਂ ਕਿ ਇੱਕ ਇਤਰਾਜ਼ਯੋਗ ਵੀਡੀਓ ਦੇ ਮਾਮਲੇ 'ਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੁੱਖ ਮੰਤਰੀ ਖਿਲਾਫ਼ ਕਾਰਵਾਈ ਵੀ ਕੀਤੀ ਜਾ ਚੁੱਕੀ ਹੈ। ਦੂਸਰੇ ਪਾਸੇ ਲੁਧਿਆਣੇ ਦੇ ਵਿੱਚ ਹਾਸੋਹੀਣਾ ਕੰਮ ਹੋ ਜਾਂਦਾ ਹੈ। ਜੱਜ ਦੇ ਘਰੋਂ ਦਿਨ ਦਿਹਾੜੇ ਸਿਲੰਡਰ ਚੋਰੀ ਹੋ ਗਿਆ ਜਦੋਂ ਚਾਹ ਬਣਾਉਣ ਲੱਗਿਆ। ਚਾਹ ਬਣਾਉਣ ਵੇਲੇ ਪਤਾ ਲੱਗਦਾ ਕਿ ਸਿਲੰਡਰ ਹੀ ਹੈ ਨਹੀਂ। ਲੁਧਿਆਣਾ ਦੇ ਵਿੱਚ ਚੋਰ ਅਤੇ ਲੁਟੇਰੇ ਇੰਨੇ ਬੋਏ ਖੌਫ ਕਹਿੰਦੇ ਹੋ ਗਏ ਨੇ ਕਿ ਹੁਣ VIP ਇਲਾਕੇ ਦੇ ਵਿੱਚ ਵੀ ਸੁਰੱਖਿਅਤ ਨਹੀਂ ਨੇ। ਜਾਣੀ ਕਿ ਜੱਜ ਚੋਰ ਨਹੀਂ, ਚੋਰਾਂ ਨੇ ਹੁਣ ਇੱਕ ਜੱਜ ਦੇ ਘਰ ਨੂੰ ਵੀ ਨਿਸ਼ਾਨਾ ਬਣਾ ਲਿਆ, ਜਿਸ ਤੋਂ ਬਾਅਦ ਆਮ ਲੋਕਾਂ ਦਾ ਰੱਬ ਹੀ ਕਹਿੰਦੇ ਰਾਖਾ ਜਾਪਦਾ ਹੈ। ਇਹ ਘਟਨਾ ਲੁਧਿਆਣੇ ਦੇ ਸਭ ਤੋਂ ਸੁਰੱਖਿਅਤ ਇਲਾਕਿਆਂ ਦੇ ਵਿੱਚੋਂ ਇੱਕ ਸਰਾਭਾ ਨਗਰ ਦੇ ਵਿੱਚ ਵਾਪਰੀ ਹੈ, ਜਿੱਥੇ ਦਿਨ ਦਿਹਾੜੇ ਇੱਕ ਜੱਜ ਦੇ ਘਰੋਂ ਰਸੋਈ ਗੈਸ ਦਾ ਸਿਲੰਡਰ ਚੋਰੀ ਹੋ ਗਿਆ ਤੇ ਘਟਨਾ JMIC ਗੌਰਵ ਗੁਪਤਾ ਦੇ ਘਰ ਦੇ ਵਿੱਚ ਵਾਪਰੀ। CRPF ਕਲੋਨੀ ਦੁਗਰੀ ਦੇ ਰਹਿਣ ਵਾਲੇ ਸ਼ੰਕਰ ਸਿੰਘ ਜੋ ਜੱਜ ਦੇ ਘਰ ਰਸੋਈਏ ਵਜੋਂ ਕੰਮ ਕਰਦਾ ਸੀ, ਉਹਨੇ ਆਪਣੀ ਸ਼ਿਕਾਇਤ ਦੇ ਵਿੱਚ ਦੱਸਿਆ ਕਿ 7 ਅਗਸਤ 2026 ਨੂੰ ਸ਼ਾਮ ਕਰੀਬ 4 ਵਜੇ ਉਦੋਂ ਇਹ ਜਿਹੜਾ ਜਦੋਂ ਟਿਊਸ਼ਨ ਟੀਚਰ ਦੇ ਲਈ ਚਾਹ ਬਣਾਉਣ ਗਿਆ ਨਾ ਤਾਂ ਗੈਸ ਸਿਲੰਡਰ ਹੀ ਨਹੀਂ ਸੀਗਾ। ਜਦੋਂ ਬਾਹਰ ਜਾ ਕੇ ਜਾਂਚ ਕੀਤੀ ਗਈ ਤਾਂ ਸਿਲੰਡਰ ਗਾਇਬ ਸੀ। ਜਦੋਂ ਸਿਲੰਡਰ ਗਾਇਬ ਪਾਇਆ ਗਿਆ ਤਾਂ ਘਰ ਦੀ CCTV ਜਿਹੜੀ ਫੋਟੋ ਜਿਹੜੀ ਫਰੋਲੀ ਗਈ, ਜਿਸ ਦੇ ਵਿੱਚ ਸਾਰੀ ਘਟਨਾ ਸਾਹਮਣੇ ਆ ਗਈ। ਫੋਟੋ ਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਕਿ ਇੱਕ ਅਣਪਛਾਤਾ ਵਿਅਕਤੀ ਦੁਪਹਿਰ ਕਰੀਬ 3:22 ਦੇ ਉੱਤੇ ਮੁੱਖ ਗੇਟ ਦੇ ਰਾਹੀਂ ਘਰ ਦੇ ਵਿੱਚ ਦਾਖਲ ਹੁੰਦਾ ਹੈ। ਉਸਨੇ ਸ਼ਾਂਤੀ ਦੇ ਨਾਲ ਗੈਸ ਸਿਲੰਡਰ ਚੁੱਕਿਆ, ਕੋਈ ਪਰਵਾਹ ਨਹੀਂ ਸੀ, ਇਸ ਨੂੰ ਆਪਣੇ ਚਿੱਟੇ ਰੰਗ ਦੇ ਐਕਟਿਵਾ ਦੇ ਉੱਤੇ ਰੱਖਿਆ ਤੇ ਫਰਾਰ ਹੋ ਗਿਆ। ਰਸੋਈਏ ਸ਼ੰਕਰ ਸਿੰਘ ਦੇ ਬਿਆਨਾਂ ਦੇ ਆਧਾਰ ਦੇ ਉੱਤੇ ਪੁਲਿਸ Division 5 ਨੇ ਅਣਪਛਾਤੇ ਚੋਰ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਤੇ ਦੇਖਣਾ ਬਾਕੀ ਹੈ ਕਿ ਪੁਲਿਸ ਨੂੰ CCTV ਦੇ ਵਿੱਚ ਕੈਦ ਹੋਏ ਇਸ ਜਿਹੜਾ VIP ਚੋਰ ਨੂੰ ਸਲਾਖਾਂ ਦੇ ਪਿੱਛੇ ਪਾਉਣ ਦੇ ਵਿੱਚ ਕਿੰਨਾ ਕੁ ਸਮਾਂ ਲੱਗਦਾ ਹੈ। ਇਸ ਤੋਂ ਪਹਿਲਾਂ ਜੂਨ ਦੇ ਆਖਰੀ ਹਫ਼ਤੇ BRS ਨਗਰ ਦੇ ਸੀ ਬਲਾਕ ਦੇ ਵਿੱਚ ਜੁਡੀਸ਼ੀਅਲ ਮੈਜਿਸਟ੍ਰੇਟ ਅਮਿਤ ਬਖਸ਼ੀ ਦੀ ਰਿਹਾਇਸ਼ ਦੇ ਉੱਤੇ ਚੋਰੀ ਦਾ ਘਟਨਾ ਜਿਹੜੀ ਸੀ ਸਾਹਮਣੇ ਆਈ ਸੀ ਤੇ ਸ਼ਿਕਾਇਤ ਸਰਾਭਾ ਨਗਰ ਪੁਲਿਸ ਸਟੇਸ਼ਨ ਦੇ ਵਿੱਚ ਉਹਨਾਂ ਦੇ ਗੰਨਮੈਨ ASI ਜਸਵਿੰਦਰ ਪਾਲ ਦੇ ਵੱਲੋਂ ਦਰਜ ਕਰਵਾਈ ਗਈ ਸੀ।
27 ਜੂਨ ਨੂੰ ਜੱਜ ਸਟੇਸ਼ਨ ਛੁੱਟੀ ਦੇ ਉੱਤੇ ਸ਼ਹਿਰੋਂ ਬਾਹਰ ਗਏ ਸਨ ਤੇ ਅਗਲੇ ਦਿਨ ਜੱਜ ਦਾ ਫੋਨ ਆਉਣ ਤੋਂ ਬਾਅਦ ਜਸਵਿੰਦਰ ਪਾਲ ਨੇ BRS ਨਗਰ ਦੇ ਸੀ ਬਲਾਕ ਸਥਿਤ ਰਹਾਇਸ਼ ਦਾ ਦੌਰਾ ਕੀਤਾ ਤੇ ਘਰ ਦਾ ਸਮਾਨ ਖਿਲਰਿਆ ਹੋਇਆ ਦੇਖਿਆ ਤੇ ਚੋਰੀ ਦਾ ਸ਼ੱਕ ਹੋਣ ਦੇ ਉੱਤੇ ਉਸਨੇ ਤੁਰੰਤ ਇਸ ਮਾਮਲੇ ਦੀ ਸੂਚਨਾ ਜਿਹੜਾ ਸਰਬਾ ਨਗਰ ਪੁਲਿਸ ਨੂੰ ਦਿੱਤੀ ਤੇ ਘਰੋਂ ਲਗਭਗ 40,000 ਰੁਪਏ ਦੀ ਸਾਈਕਲ ਜਿਹੜਾ ਚਾਂਦੀ ਦੀਆਂ ਵਸਤੂਆਂ ਤੇ ਨਗਦੀ ਚੋਰੀ ਜਿਹੜੀ ਉਥੋਂ ਹੋ ਗਈ ਸੀ। ਪਾਰਲੀਮੈਂਟ ਦੀ ਗੱਲ ਕਰੀਏ ਤੇ ਰਾਜ ਸਭਾ ਦੇ ਵਿੱਚੋਂ ਇੰਡੀਆ ਗੱਠਜੋੜ ਦੀਆਂ ਪਾਰਟੀਆਂ ਦਾ ਵਾਕਆਊਟ ਹੋ ਗਿਆ ਤੇ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਹੰਗਾਮੇ ਵਿਚਕਾਰ ਲੋਕ ਸਭਾ ਚ 14 ਮਿੰਟਾਂ ਦੇ ਵਿੱਚ 2 ਬਿੱਲ ਪਾਸ ਕਰ ਦਿੱਤੇ ਤੇ ਉਹ ਚਾਹੇ ਪੰਜਾਬ ਦੀ ਵਿਧਾਨ ਸਭਾ ਤੇ ਹੋਵੇ ਤੇ ਚਾਹੇ ਦੇਸ਼ ਦੀ ਲੋਕ ਸਭਾ, ਹਾਲ ਦੋਵਾਂ ਪਾਸੇ ਇੱਕੋ ਹੀ ਨੇ। ਰਾਜ ਸਭਾ ਦੇ ਵਿੱਚ ਦਾ ਟ੍ਰਿਬਿਊਨਲ ਰਿਫਾਰਮਸ ਬਿੱਲ 226 ਦੇ ਬਹਿਸ ਦੇ ਦੌਰਾਨ ਵਿਰੋਧੀ ਧਿਰ ਦੇ ਆਗੂ ਖੜਗੇ ਉਨ੍ਹਾਂ ਨੇ ਚੇਅਰਮੈਨ ਦੇ ਵੱਲੋਂ ਬੋਲਣ ਦੀ ਇਜਾਜ਼ਤ ਨਾ ਦਿੱਤੇ ਜਾਣ ਤੋਂ ਬਾਅਦ ਮੰਗਲਵਾਰ ਨੂੰ ਦੁਪਹਿਰ ਦੇ ਖਾਣੇ ਤੋਂ ਬਾਅਦ ਦੇ ਸੈਸ਼ਨ ਦੇ ਵਿੱਚ ਇੰਡੀਆ ਗੱਠਜੋੜ ਦੀਆਂ ਵਿਰੋਧੀ ਪਾਰਟੀਆਂ ਨੇ ਸਦਨ ਦੇ ਵਿੱਚੋਂ ਵਾਕਆਊਟ ਕਰ ਦਿੱਤਾ ਤੇ ਉਪਰੋਕਤ ਸਦਨ ਦੇ ਵਿੱਚ ਜਿੱਥੇ ਵਿਰੋਧੀ ਪਾਰਟੀਆਂ ਵੱਲੋਂ ਪਿਛਲੇ ਮਹੀਨੇ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਤੇ ਜਿਹੜਾ ਸੀ ਪੈਲਟ ਗੰਨ ਦੀ ਵਰਤੋਂ ਸਮੇਤ ਤਾਕਤ ਦੀ ਵਰਤੋਂ ਤੇ ਰਾਮ ਮੰਦਰ ਦੇ ਵਿੱਚ ਕਥਿਤ ਹੁੰਦੇ ਚਾਂਦੀ ਦੀ ਚੋਰੀ ਦੇ ਮੁੱਦੇ ਦੇ ਉੱਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਬਿਆਨ ਦੇਣ ਦੀ ਮੰਗ ਕਰਨ ਦੇ ਕਾਰਨ ਲਗਾਤਾਰ ਮੁਲਤਵੀ ਹੋਣ ਦੀ ਸਥਿਤੀ ਬਣੀ ਰਹੀ। ਉੱਤੇ ਮੰਗਲਵਾਰ ਅੱਜ ਦੁਪਹਿਰ ਤੋਂ ਪਹਿਲਾਂ ਦੇ ਸੈਸ਼ਨ ਦੇ ਵਿੱਚ 2 ਵਾਰ ਦਾ ਸਦਨ ਨੂੰ ਮੁਲਤਵੀ ਕਰਨਾ ਪੈ ਗਿਆ ਤੇ ਦੁਪਹਿਰ 2 ਵਜੇ ਸਦਨ ਦੀ ਬੈਠਕ ਸ਼ੁਰੂ ਹੋਈ ਤੇ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਦੀ ਨਾਅਰੇਬਾਜ਼ੀ ਦੇ ਦਰਮਿਆਨ ਦਾ ਟ੍ਰਿਬਿਊਨਲ ਰਿਫਾਰਮਸ ਬਿੱਲ ਨੂੰ ਵਿਚਾਰ ਦੇ ਲਈ ਲਿਆਂਦਾ ਗਿਆ ਤੇ ਚੇਅਰਮੈਨ ਨੇ ਸੰਸਦ ਮੈਂਬਰਾਂ ਨੂੰ ਸਿਰਫ ਬਿੱਲ ਦੇ ਉੱਤੇ ਹੀ ਬੋਲਣ ਦੀ ਅਪੀਲ ਕੀਤੀ ਤੇ ਸ਼ੁਰੂ ਦੇ ਵਿੱਚ ਵਿਰੋਧੀ ਧਿਰ ਦੇ ਆਗੂ ਖੜਗੇ ਉਨ੍ਹਾਂ ਨੂੰ ਬੋਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਜਿਸ ਦੇ ਕਾਰਨ ਵਿਰੋਧੀ ਧਿਰ ਦੇ ਬੈਂਚਾਂ ਦੇ ਵੱਲੋਂ ਵਿਰੋਧੀ ਧਿਰ ਦੇ ਆਗੂ ਨੂੰ ਬੋਲਣ ਦਿਓ ਦੇ ਨਾਅਰੇ ਲਗਾਏ ਗਏ ਤੇ ਹੰਗਾਮੇ ਦੌਰਾਨ ਜਿਵੇਂ ਹੀ ਬਹਿਸ ਸ਼ੁਰੂ ਹੋਈ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਨਾਅਰੇਬਾਜ਼ੀ ਕਰਨ ਦੇ ਨਾਲ ਨਾਲ ਨੇਮ ਦੇ ਨੁਕਤੇ ਜਿਹੜਾ ਪੁਆਇੰਟ ਆਫ ਆਰਡਰ ਜਿਹੜਾ ਉਠਾਉਣ ਦੀ ਵੀ ਕੋਸ਼ਿਸ਼ ਕੀਤੀ ਜਿਸਦੇ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਸਦਨ ਦੇ ਵਿੱਚ ਆਉਣ ਅਤੇ ਰਾਮ ਮੰਦਰ ਦੇ ਵਿੱਚ ਕਥਿਤ ਚੰਦੇ ਦੀ ਚੋਰੀ ਦੇ ਬਾਰੇ ਮੰਗਾਂ ਸ਼ਾਮਲ ਸਨ। ਹਰੀਵੰਸ਼ ਨੇ ਜਿਹੜਾ ਸੰਖੇਪ ਰੂਪ ਦੇ ਵਿੱਚ ਖੜਗੇ ਨੂੰ ਬੋਲਣ ਦੀ ਇਜਾਜ਼ਤ ਦਿੱਤੀ ਪਰ ਚੇਤਾਵਨੀ ਦਿੱਤੀ ਕਿ ਉਨ੍ਹਾਂ ਨੂੰ ਸਦਨ ਦੇ ਵਿੱਚ ਵਿਚਾਰੇ ਜਾ ਰਹੇ ਕੰਮਕਾਜ ਦੇ ਬਾਰੇ ਬੋਲਣਾ ਚਾਹੀਦਾ ਹੈ ਤੇ ਵਿਰੋਧੀ ਧਿਰ ਦੇ ਆਗੂ ਨੇ ਰਾਮ ਮੰਦਰ ਦੇ ਮੁੱਦੇ ਤੇ ਬੋਲਣ ਦੀ ਜਿਹੜੀ ਕੋਸ਼ਿਸ਼ ਕੀਤੀ ਪਰ ਚੇਅਰਮੈਨ ਨੇ ਉਨ੍ਹਾਂ ਨੂੰ ਇਜਾਜ਼ਤ ਨਾ ਦਿੱਤੀ। ਇਸ ਤੋਂ ਬਾਅਦ ਹਰੀਵੰਸ਼ ਨੇ ਅਗਲੇ ਬੁਲਾਰੇ ਦਾ ਨਾਂ ਪੁਕਾਰਿਆ ਤੇ ਬਹਿਸ ਜਾਰੀ ਰਹਿਣ ਦੇ ਬਾਵਜੂਦ ਇੰਡੀਆ ਗੱਠਜੋੜ ਦੀਆਂ ਪਾਰਟੀਆਂ ਨੇ ਸਦਨ ਦੇ ਵਿੱਚੋਂ ਵਾਕਆਊਟ ਜਿਹੜਾ ਕਰ ਦਿੱਤਾ ਤੇ 14 ਮਿੰਟ ਦੇ ਵਿੱਚ ਬਿੱਲ ਜਿਹੜੇ ਪਾਸ ਕਰ ਛੱਡੇ। ਇੱਕ ਜਿਹੜੀ ਰਿਪੋਰਟ ਹੈ ਚੋਲਾਂ ਦੀ ਦੋਸਤੋ ਬੜੀ ਜਿਹੜੀ ਹੈ ਤਰਾਸ਼ਦੀ ਕਹਿ ਲਓ ਇਹ ਖਬਰ ਕਰਕੇ ਫਿਰ ਆਪਾਂ ਸੈਣੀ ਸਾਹਿਬ ਦੇ ਨਾਲ ਗੱਲਾਂ ਕਰਦੇ ਹਾਂ ਜਿਸਦੇ ਵਿੱਚ ਗਲੋਬਲ ਰਾਈਸ ਪ੍ਰੋਡਕਸ਼ਨ ਜਿਹੜੀ ਹੈ ਵਿਸ਼ਵ ਭਰ ਦੇ ਵਿੱਚ ਝੋਨੇ ਦੀ ਪੈਦਾਵਾਰ ਘਟਣ ਦਾ ਖਦਸ਼ਾ ਜਿਹੜਾ ਜ਼ਾਹਰ ਹੋ ਗਿਆ। ਗਲੋਬਲ ਰਾਈਸ ਕ੍ਰਾਈਸਿਸ ਐਲ ਨੀਨੋ ਵਧੀਆ ਲਾਗਤਾਂ ਤੇ ਭੂ ਸਿਆਸੀ ਤਣਾਅ ਫਸਲਾਂ ਦੇ ਲਈ ਖਤਰਾ ਜਿਹੜਾ ਬਣੇਗਾ। ਦੁਨੀਆ ਭਰ ਦੇ ਵਿੱਚ ਝੋਨੇ ਦੀ ਪੈਦਾਵਾਰ ਸਾਲ 226 ਤੇ 27 ਦੇ ਮੰਡੀਕਰਨ ਸਾਲ ਵਿੱਚ 90 ਲੱਖ ਟਨ ਘੱਟ ਕੇ 53.64 ਕਰੋੜ ਟਨ ਰਹਿਣ ਦਾ ਖਦਸ਼ਾ ਜਤਾਇਆ ਗਿਆ ਕਿਉਂਕਿ ਸੰਭਾਵੀ ਤੌਰ ਦੇ ਉੱਤੇ ਮਜ਼ਬੂਤ ਐਲ ਨੀਨੋ ਜਾਣੀ ਕਿ ਗਰਮੀ ਦਾ ਮਾਹੌਲ ਬਣ ਰਿਹਾ ਤੇ ਵੱਧਦੀਆਂ ਲਾਗਤਾਂ ਤੇ ਭੂ ਸਿਆਸੀ ਤਣਾਅ ਫਸਲਾਂ ਦੇ ਲਈ ਖਤਰਾ ਬਣ ਰਹੇ ਨੇ। ਇੰਡੀਅਨ ਰਾਈਸ ਐਕਸਪੋਰਟਰਜ਼ ਫੈਡਰੇਸ਼ਨ ਜਿਹੜੀ ਹੈ IREF ਦੇ ਅਨੁਮਾਨਾਂ ਦੇ ਵਿੱਚ ਜਾਣਕਾਰੀ ਸਾਹਮਣੇ ਆਈ ਹੈ ਕਿ ਭਾਰਤ ਇੰਟਰਨੈਸ਼ਨਲ ਰਾਈਸ ਕਾਨਫਰੰਸ BIRC 226 ਤੋਂ ਪਹਿਲਾਂ ਜਾਰੀ ਪ੍ਰੈਸ ਬਿਆਨ ਦੇ ਵਿੱਚ IREF ਨੇ ਕਿਹਾ ਕਿ ਇਹ ਅਨੁਮਾਨ ਉਸ ਸਮੇਂ ਸਾਹਮਣੇ ਆਏ ਨੇ ਜਦੋਂ ਮੌਸਮ ਦੇ ਨਾਲ ਜੁੜੀ ਬੇਯਕੀਨੀ ਭਾਰਤ, ਪਾਕਿਸਤਾਨ, ਥਾਈਲੈਂਡ, ਵੀਅਤਨਾਮ, ਇੰਡੋਨੇਸ਼ੀਆ, ਚੀਨ, ਮਿਆਂਮਾਰ ਅਤੇ ਫਿਲੀਪੀਨਸ ਸਣੇ ਪ੍ਰਮੁੱਖ ਚੌਲ ਉਤਪਾਦਕ ਜਿਹੜੇ ਨੇ ਬਰਾਮਦਕਾਰ ਅਤੇ ਦਰਾਮਦਕਾਰ ਮੁਲਕਾਂ ਨੂੰ ਪ੍ਰਭਾਵਿਤ ਕਰ ਰਹੀ ਹੈ। ਮੱਧ ਪੂਰਬ ਦੇ ਵਿੱਚ ਜਾਰੀ ਤਣਾਅ ਦੇ ਨਾਲ ਜੁੜੇ ਵੱਧ ਰਹੇ ਖਾਦ, ਇੰਧਨ ਅਤੇ ਆਵਾਜਾਈ ਦੇ ਖਰਚਿਆਂ ਦੇ ਨਾਲ ਨਾਲ ਲੰਬੇ ਸਮੇਂ ਤੱਕ ਚੱਲਣ ਵਾਲਾ ਤੇ ਤਿੱਬਰ ਹੁੰਦਾ ਐਲ ਨੀਨੋ ਆਲਮੀ ਚੌਲ ਬਾਜ਼ਾਰਾਂ ਦੇ ਲਈ ਨਵਾਂ ਖਤਰਾ ਪੈਦਾ ਕਰ ਰਿਹਾ।

0: ਵਾਧੇ ਦੌਰਾਨ ਜਿਹੜਾ ਮੌਸਮੀ ਬੇਯਕੀਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੇ ਲਾਗਤਾਂ ਦੇ ਵਿੱਚ ਵਾਧਾ, ਖਾਸ ਕਰਕੇ ਪੂਰੇ ਏਸ਼ੀਆ 'ਚ ਕਿਸਾਨਾਂ ਦੇ ਬਿਜਲੀ ਦੇ ਫੈਸਲਿਆਂ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ। ਉਤਪਾਦਨ ਦੇ ਵਿੱਚ ਅਨੁਮਾਨਿਤ ਗਿਰਾਵਟ ਦੇ ਬਾਵਜੂਦ ਸਾਲ 2025-26 ਦੇ ਮੰਡੀਕਰਨ ਸਾਲ ਤੋਂ ਮਜ਼ਬੂਤ ਭੰਡਾਰਾਂ ਦੇ ਸਾਰੇ ਹੀ ਜਿਹੜਾ ਸਹਾਰੇ ਵਿਸ਼ਵ ਪੱਧਰੀ ਚੌਲ ਦੀ ਬਰਾਮਦ ਜਿਹੜੀ ਹੈ ਮੁਕਾਬਲਤਨ ਸਥਿਰ ਰਹਿਣ ਦੀ ਜਿਹੜੀ ਹੈ ਉਮੀਦ ਜਿਹੜੀ ਹੈ ਦਰਸਾਈ ਜਾ ਰਹੀ ਹੈ। ਜੀ ਦੋਸਤੋ, ਇਹ ਨੇ ਜੀ ਫਸਲਾਂ ਤੇ ਨਸਲਾਂ ਦੇ ਹਾਲਾਤ ਤੇ ਅੱਗੇ ਆਪਾਂ ਗੱਲਾਂ ਬਾਤਾਂ ਕਰਦੇ ਹਾਂ ਸੈਣੀ ਸਾਹਿਬ ਦੇ ਨਾਲ ਤੇ ਆਪਣੇ ਨਾਲ ਜੁੜ ਚੁੱਕੇ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ, ਉਹਨਾਂ ਦਾ ਸਵਾਗਤ ਕਰਦੇ ਹਾਂ। ਸਤਿ ਸ੍ਰੀ ਅਕਾਲ ਸੈਣੀ ਸਾਹਿਬ ਜੀ, ਨੂੰ ਜੀ ਨਿੱਘਾ ਸਵਾਗਤ ਹੈ ਜੀ ਨੂੰ ਜੀ।
1: ਭਾਰੇ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ?
1: ਹਾਲ ਚਾਲ ਠੀਕ ਹੈ ਜੀ।
0: ਜੀ
1: ਮੈਂ ਤਾਂ ਨਾ ਜਿਹੜੀਆਂ ਤੁਸੀਂ ਦੋ ਖਬਰਾਂ ਪਹਿਲਾਂ ਕੀਤੀਆਂ ਉਹਨਾਂ ਨੂੰ ਦੱਸਾਂ ਜੀ।
0: ਜੀ
1: ਕਿ ਜਦੋਂ ਤੁਸੀਂ ਚੋਰ ਦੀ ਖਬਰ ਕਰ ਰਹੇ ਸੀ ਨਾ ਜੀ, ਤੇ ਬੰਦਾ ਬੜਾ ਸਵਾਰਥੀ ਹੁੰਦਾ ਆ, ਬੰਦੇ ਦਾ ਧਿਆਨ ਸਿਰਫ ਆਪਣੇ ਵੱਲ ਨੂੰ ਜਾਂਦਾ ਜੀ। ਪਰਸੋਂ ਸੰਡੇ ਨਾ ਬੇਟੇ ਦੀ ਸੀਗੀ ਡਿਊਟੀ ਲੱਗੀ ਹੈ ਜੀ, ਤੇ ਮੈਂ ਉਹਨੂੰ ਪੁੱਛਿਆ ਵੀ ਤੂੰ ਕੋਰਟ ਜਾਣਾ ਆ, ਕਹਿੰਦਾ ਕੋਰਟ ਨੀ ਜਾਣਾ ਆ, ਇੱਕ ਚੋਰ ਫੜਿਆ ਆ ਉਹਨਾਂ ਨੇ। ਮੈਂ ਉਹਨਾਂ ਨੂੰ ਕਿਹਾ ਵੀ ਚੋਰ ਘਰ ਹੀ ਪੇਸ਼ ਕਰਦੇ ਹੋ, ਮੈਂ ਕਹਿੰਦਾ ਕੋਰਟ ਨੀ ਜਾਣਾ ਪਈ, ਮੈਂ ਡਿਊਟੀ ਮੈਜਿਸਟ੍ਰੇਟ ਆ, ਤੇ ਮੈਂ ਉਹਨੂੰ ਕਿਹਾ ਵੀ ਚੋਰ ਇੱਥੇ ਘਰ ਹੀ ਪੇਸ਼ ਕਰਦੇ ਹੋ। ਮੈਂ ਕਿਹਾ ਪੁੱਤ ਤੂੰ ਕਿੰਨਾ ਕੁ ਸਿਆਣਾ ਵੀ ਦੱਸ, ਚੋਰ ਨੂੰ ਘਰ ਦਿਖਾ ਤਾ।
0: ਕਿਆ ਬਾਤ ਹੈ ਤੁਹਾਡੀ ਦਾ,
1: ਤੁਸੀਂ ਖਬਰ ਕਰਦੇ ਸੀ। ਮੈਂ ਕਿਹਾ ਚੋਰ ਨੂੰ ਕੌਣ ਘਰ ਦਿਖਾਉਂਦਾ ਹੁੰਦਾ, ਮੈਂ ਕਿਹਾ ਤੂੰ ਦੇਣਾ ਉਹਦਾ ਰਿਮਾਂਡ ਹੈ ਜੀ। ਮੈਂ ਕਿਹਾ ਤੂੰ ਅੱਜ ਜਮਾਨਤ ਤਾਂ ਲੈਣੀ ਨੀ ਚੋਰ ਦੀ, ਨਹੀਂ ਕਹਿੰਦਾ ਰਿਮਾਂਡ ਹੀ ਦਿਆਂਗੇ ਜੇ ਰਿਮਾਂਡ ਮੰਗਣਗੇ। ਮੈਂ ਕਿਹਾ ਜੇ ਰਿਮਾਂਡ ਮੰਗਣਗੇ ਤਾਂ ਵੀ ਤੂੰ ਮਤਲਬ ਜਿਹੜਾ ਹੈਗਾ ਡਿਊਟੀ ਮੈਜਿਸਟ੍ਰੇਟ ਤੂੰ ਜਮਾਨਤ ਲੈਣੀ ਨੀ, ਤੇ ਜੇ ਨਾ ਵੀ ਰਿਮਾਂਡ ਮੰਗਣਗੇ ਤਾਂ ਵੀ ਤੂੰ ਜੇਲ ਹੀ ਭੇਜਣਾ ਆ। ਇਸ ਕਰਕੇ ਮੈਂ ਕਿਹਾ ਚੋਰ ਨੂੰ ਘਰ ਜਰੂਰੀ ਦਿਖਾਉਣਾ ਸੀ ਹਾਂਜੀ। ਅਗਲੇ ਨੂੰ ਪਤਾ ਲੱਗ ਗਿਆ ਵੀ ਇਸੇ ਜੱਜ ਨੇ ਅੰਦਰ ਭੇਜਿਆ, ਤੇ ਮੈਂ ਕਿਹਾ ਅਗਲੇ ਏਦਾਂ ਹੀ ਕਿਤੇ ਜੱਜ ਸਾਹਿਬ ਨੇ ਰਿਮਾਂਡ ਦੇ ਦਿੱਤਾ ਹੋਣਾ ਆ, ਤੇ ਅਗਲਾ ਜਾਂਦਾ ਸਿਲੰਡਰ ਹੀ ਲੈ ਗਿਆ, ਕਹਿੰਦਾ ਕੋਈ ਗੱਲ ਨੀ। ਫਿਰ
0: ਇੱਥੋਂ ਹੀ ਸਾਬਤ ਹੁੰਦਾ ਚਾਹੇ ਮੁੰਡਾ ਜੱਜ ਆ ਪਰ ਜੱਜ ਦਾ ਪਿਓ ਆ ਮੈਂ।
1: ਇਸ ਕਰਕੇ ਉਹ ਜਿਸ ਹਿਸਾਬ ਨਾਲ ਆਇਆ ਨਾ ਜੀ, ਉਹ ਪਹਿਲਾਂ ਆ ਚੁੱਕਾ ਸੀਗਾ, ਉਹਨੇ ਦੇਖ ਲਿਆ ਵੀ ਕੋਈ ਗੱਲ ਨੀ, ਇੱਥੇ ਜਿਹੜਾ ਹੈਗਾ ਆ ਇੱਥੋਂ ਲਿਜਾਇਆ ਜਾ ਸਕਦਾ, ਸਿਲੰਡਰ ਦੀ ਲੋੜ ਹੈ ਸਿਲੰਡਰ ਲੈ ਜਾਓ, ਤਾਂ ਕਿਹੜੀ ਗੱਲ ਹੈਗੀ ਆ, ਬਾਅਦ ਦੇ ਵਿੱਚ ਜਮਾਨਤ ਤਾਂ ਹੋ ਹੀ ਜਾਣੀ ਹੈਗੀ ਆ, ਇੱਕ ਕੇਸ ਹੋਰ ਸਹੀ।
0: ਜੀ ਬਿਲਕੁਲ ਹੈ ਜੀ,
1: ਹਾਲੇ
0: ਤਾਂ ਸ਼ੁਰੂ ਹੋਇਆ ਕੰਮ, ਹਲੇ ਤਾਂ ਟ੍ਰੇਲਰ ਸ਼ੁਰੂ ਹੋਇਆ ਹੌਲੀ ਹੌਲੀ ਜੀ।
1: ਐਨੀਵੇ ਬਾਕੀ ਤੁਸੀਂ ਦੂਜੀ ਖਬਰ ਜਿਹੜੀ ਚੌਲਾਂ ਬਾਰੇ ਗੱਲ ਕਰ ਰਹੇ ਸੀ ਨਾ ਜੀ, ਬਾਕੀ ਖਬਰਾਂ ਬਾਅਦ ਚ ਕਰਦੇ ਆ, ਪਰ ਸਭ ਮੇਰਾ ਮੰਨਣਾ ਆ, ਮੇਰੀ ਆਪਣੀ ਆਬਜ਼ਰਵੇਸ਼ਨ ਆ, ਮੈਂ ਗਲਤ ਵੀ ਹੋ ਸਕਦਾ ਬਟ ਮੇਰੇ ਨਾਲ ਸਹਿਮਤ ਹੋਵੋਗੇ ਤੁਸੀਂ, ਸਾਡੇ ਪੰਜਾਬ ਦੇ ਵਿੱਚ ਨਹੀਂ ਸਾਰੇ ਇਸ ਚੀਜ਼ ਦਾ ਫਰਕ ਪੈਣਾ। ਫਸਲ ਦਾ ਝਾੜ ਘਟੇਗਾ ਪਰ ਕਿਉਂਕਿ ਰਕਬਾ ਵੱਧ ਗਿਆ ਆ, ਮਾਲਵਾ ਸਾਰਾ ਜਿਹੜਾ ਹੈਗਾ ਸੀ ਨਾ ਜਿੱਥੇ ਮਤਲਬ ਕਪਾਹ ਬੀਜਦੇ ਸੀ ਉੱਥੇ ਨਰਮੇ ਦੀ ਖੇਤੀ ਨਹੀਂ ਹੈ, ਉੱਥੇ ਝੋਨਾ ਲੱਗ ਗਿਆ ਐਤਕੀ। ਐਤਕੀ ਰਿਕਾਰਡ ਤੋੜ ਜਿਹੜਾ ਹੈਗਾ ਆ ਆਪਣੇ ਮਲੋਟ ਅਬੋਰ ਸਾਈਡ ਜਿਹੜੀ ਆ ਨਾ ਜੀ, ਉੱਥੇ ਝੋਨਾ ਬੀਜਿਆ ਗਿਆ ਆ। ਸੋ ਇਸ ਕਰਕੇ ਜਿਹੜਾ ਆ ਵੀ ਜੇ ਪ੍ਰੋਡਕਸ਼ਨ ਘੱਟ ਵੀ ਜਾਂਦੀ ਹੈਗੀ ਆ ਤੇ ਨੈਟ ਪ੍ਰੋਡਕਸ਼ਨ ਜਿਹੜੀ ਹੈਗੀ ਆ ਨਾ ਉਹ ਸਾਡੇ ਇੱਥੇ ਹੋ ਜਾਣੀ ਆ, ਬਟ ਐਟ ਦਾ ਸੇਮ ਟਾਈਮ ਜਿਹੜੀ ਖਬਰ ਜਿਹੜੀ ਚੁਕਾਣ ਵਾਲੀ ਹੈਗੀ ਆ ਉਹ ਇਹ ਹੈਗੀ ਆ ਕਿ ਪਹਿਲਾਂ ਜਿਹੜਾ ਲੋਟ ਆ ਉਹ ਹੀ ਨੀ ਚੱਕ ਹੋਇਆ, ਤੇ ਉਸ ਵੇਲੇ ਜਿਹੜਾ ਹੈਗਾ ਇੱਥੇ ਰੈਕ ਵਿਹਲੇ ਨੀ ਹੈਗੇ, ਗੋਦਾਮ ਉਦਾਂ ਹੀ ਭਰੇ ਪਏ ਹੈਗੇ ਆ, ਤੇ ਇੱਥੇ ਜਿਹੜਾ ਹੈਗਾ ਆ ਝੋਨਾ ਰੋਲਣ ਦੀ ਸੰਭਾਵਨਾ ਆ ਜੀ।
0: ਜੀ ਬਿਲਕੁਲ ਹੈ ਜੀ, ਬਿਲਕੁਲ ਨੀ ਉਹਦੇ ਵਿੱਚ ਦੇਖੋ। ਅੱਜ ਮੈਂ ਸੁਣ ਰਿਹਾ ਸੀ ਆਪਣੇ ਸਿਰਸੇ ਹੋਣੀ ਆ ਜੀ ਆਪਣੇ ਬੀਜੇਪੀ ਤੋਂ ਦਿੱਲੀ ਤੋਂ
1: ਜੀ,
0: ਤੇ ਉਹਨਾਂ ਦੀ ਮੈਂ ਇੱਕ ਛੋਟੀ ਜਿਹੀ 3 ਮਿੰਟ ਦੀ ਵੀਡੀਓ ਆ, ਮੈਂ ਉਹਦੇ ਉੱਤੇ ਉਹ ਬੋਲ ਰਹੇ ਨੇ, ਮੈਂ ਉਹ ਜ਼ਰੂਰ ਸਾਂਝੀ ਕਰਦਾ ਕਿ ਸੂਬਿਆਂ ਦੇ ਹਾਲਾਤ ਕੀ ਨੇ, ਉਹਨਾਂ ਨੇ ਉਹ ਚੀਜ਼ ਪੇਸ਼ ਕੀਤੀ ਹੈ, ਉਹ ਸੁਣ ਕੇ ਫਿਰ ਆਪਾਂ ਇਸੇ ਗੱਲ ਨੂੰ ਹੋਰ ਥੋੜਾ ਜਿਹਾ ਅੱਗੇ ਵਧਾਉਂਦੇ ਹਾਂ ਜੀ।
1: ਜੀ ਬਿਲਕੁਲ
2: ਮਾਰਕੀਟ ਕਾਰਪੋਰੇਸ਼ਨ ਜੋ ਗਵਰਨਮੈਂਟ ਆਫ ਇੰਡੀਆ ਸਰਪ੍ਰਾਈਜ਼ ਹੈ।

0: उसकी एक रिप्रेजेंटेशन आती है, उस पर मैंने मात्र दो लाइनें लिखी, सुनिएगा क्या लिखा, मे बी कंसिडर्ड पॉजिटिवली एज पर रूल्स एंड रेगुलेशंस। क्या एक मंत्री, आप अपने एमएलए हमें अपनी रिप्रेजेंटेशन भेजते हैं तो क्या लिख सकते हैं इसके अलावा हमने? और अध्यक्ष जी इसी में लिखा है, ये झूठ इतना बोलते हैं, इसी रिप्रेजेंटेशन में ही लिखा है कि ये कोई भी जो राइस है, मैं इसको पहले बात को इसको बताने के बाद बाकी बात बताऊंगा, ये इसी में लिखा है कि किसी भी तरीके की फर्दर इट इज टू अफर्म दैट द राइस अलॉटेड टू गवर्नमेंट दिल्ली अंडर दिस स्कीम विल नॉट इफेक्ट करंट एज वेल एज फ्यूचर कोटा अलॉटमेंट ऑफ राइस अंडर एनी स्कीम ऑफ डीबीटी दिल्ली, द राइस अलॉटेड अंडर दिस स्कीम विल हैव नो फाइनेंशियल बर्डन ऑफ डीएफटी ऑफ दिल्ली। इसके बावजूद बार बार सिर्फ क्या प्रॉब्लम है, प्रॉब्लम यह है बहनों को 2500 रुपया हमने देने का वादा किया, विधानसभा में इश्यू लेके आए कि सिलेंडर नहीं मिल रहे, विधानसभा के अंदर लेके आए कि 2500 नहीं मिल रहा, रोज 2500 का मुद्दा बनाते थे, मुद्दा छिन गया, मुद्दा छिनते फड़फड़ा रहे हैं पगलों की तरह। और मुझे हैरान कि मैं आपके आज सदन में आपको सभी अपने सदस्यों को माननीय सदस्यों को बताना चाहता हूं, अध्यक्ष जी ये जो निर्मक है, नैरमक ने 23 रुपए के हिसाब से 23 रुपए 20 पैसे के हिसाब से राइस खरीदा, एफसीआई ने कहा आप इस स्कीम में राइस नहीं खरीद सकते, और नैरमक को कहा कि आप 31 रुपए 10 पैसे जो उनका रेट है ऑक्शन का उसके हिसाब से पैसे जमा कराइए। ध्यान से सुनिएगा, आप 23 रुपए 20 पैसे के हिसाब से नहीं खरीद सकते नैरमक, हमारा इसमें कोई लेना नहीं है, ना हमारा लेना है, ना हमारा फाइनेंशियल बर्डन है, ना हमने खरीदा है, ना हमारा कोटा है, ना हमने कुछ दिया है, एक चिट्ठी आप भी अपनी पार कर लिखते हैं कि आप इसके ऊपर कंसिडर करिए, अरे भाई और इसके अलावा हम क्या लिखते हैं, लेकिन बेशर्मी की हद इतनी है, 3 दिन से यह सिर्फ और सिर्फ कि 2500 की चर्चा ना हो। जो मैं आपको बता रहा था अध्यक्ष जी, एफसीआई ने कहा नैरमक को कि आप ये ऑक्शन रेट पर राइस खरीदेंगे, नैरमक को कहा गया ऑक्शन रेट पे, उन्होंने 31 रुपए 10 पैसे के हिसाब से 26 करोड़ जमा करा दिया और बाकी 13 करोड़ जमा कराने को कहा। एफसीआई और नैरमक की बात हो रही है, ना किसी का राइस गया, ना किसी ने खरीदा, ना किसी ने बेचा, और बिना बात के अखबारों तक में छुपाया जा रहा है। और मैं अपने सदन के साथियों को यह भी बताना चाहता हूं, किसी सूरत में मैं भी बख्शने वाला नहीं हूं, कोर्ट तक लेके जाऊंगा, यह बाहर मीडिया में तो झूठ चल जाते हैं, जो मर्जी बोल दो कोई पूछने वाला नहीं है, पर मैं आपको सबके सामने बता के जा रहा हूं, मैं इसको डेफिमेशन में कोर्ट में लेके जाऊंगा, और जब वहां कागज देने पड़ेंगे तो जवाब देना पड़ेगा, बातों से बात नहीं चलने वाली, ये अब आगे से काम नहीं चलने वाला, इंतहा हो गई है। आप सोचिए हमें भी कितनी पीड़ा होती है, बिना वजह के किसी आदमी के ऊपर निरंतर केवल और केवल क्योंकि आप 2500 रुपया हजम नहीं कर पा रहे बहन बेटियों को मिलता हुआ, क्योंकि आज आपको पता है कि ड्यूसी पे चर्चा होने वाली है, गरीब परिवार के बच्चों लोग जो झुग्गियों रहते हैं अब उनको घर मिलने वाले हैं, आपको पेट में दर्द हो रहा है, ये वजह है ये सब कुछ करने की। लेकिन जैसे मैंने पहले कहा, मैं आपको याद कराऊंगा, एक दिन इसी विधानसभा में आकर याद कराऊंगा, जिस दिन सौरभ भारद्वाज को इस केस के अंदर कोर्ट में भी लेके जाऊंगा और इंसाफ की दूध का दूध और पानी का पानी करके दिखाऊंगा। धन्यवाद
1: जी सैनी साहब।
2: हां जी पर साहब वो तो उन्होंने लोकल मुद्दा हैगा या ओदा साडे इस चीज नाल तक ही तलक वास्ता हैगा या ओ सेंटर दीयां एजेंसीज दीयां जेड़ा हैगा या कोई खरीदो फरोख्त दे विच जेड़ा या दिल्ली, हां जी दिल्ली सरकार दे उत्ते कोई एलिगेशन लगाया हैगा या ते ओ क्योंकि हुण उत्थे अपोजिशन दे विच आम आदमी पार्टी हैगी है ते बीजेपी उत्ते विच हैगी है जी ते उस चीज दी एक्सप्लेनेशन दे रहे हैगे आ ते नाले जदों बंदा सत्ता पार्टी दे विच हुंदा ना जी ओ पूरे जोर नाल ही बोलदा प्रगट सिंह होना ने भी जेड़ा हैगा विधानसभा च क्या है जी कहिंदे यार टीचरां वांगू बिहेव करदे हैगे आ ते कहिंदा मतलब जेड़ा इह आ वी तुसीं तां गल आ गई गल तुहाडी तुसीं तां बोलण ही नहीं दिंदे है 5 दिन वेहले रखे ते कहिंदे जेड़ा 6वें दिन 9 बिल लिया के ते पास कर लै तैयारी है नी कहते है नी गे को मटीरियल है नी गा बोलन नू हां जी आ गई गल तुहाडी तो हुण आपां आईए अपनी खबरां ते जी अज जेड़ा हैगा आ जी पहला तां जेड़ा आ हरभजन सिंह देखो एक एदां दी शख्सियत
1: जी
2: जेड़ा मुंडा साधारण घर तो उठा
1: जी
2: ਓਹਨੇ ਆਪਣਾ ਜਿਹੜਾ ਹੈਗਾ ਕ੍ਰਿਕਟ ਦੇ ਵਿਚ ਆਪਣਾ ਨਾਂ ਜਿਹੜਾ ਆ ਉਹ ਬਣਾਇਆ
1: ਜੀ
2: ਵਰਲਡ ਕੱਪ ਖੇਡਿਆ ਹੈ ਜੀ ਤੇ ਅਰਜਨ ਅਵਾਰਡ ਵਿਨਰ ਹਾਂਜੀ ਓਹਨੂੰ ਇਹਨਾਂ ਨੇ ਓਹਨੇ ਇੱਕ ਟਵੀਟ ਕਰ ਦਿੱਤਾ ਇੱਕ ਵਿਦਆਊਟ ਵੈਰੀਫਿਕੇਸ਼ਨ ਓਹਨੇ ਮਤਲਬ ਕਈ ਦੋ ਸਰਦਾਰ ਬੰਦਿਆਂ ਦੀ ਜਿਹੜੀ ਬੱਚਿਆਂ ਦੀ ਫੋਟੋ ਦੇਖੀ
1: ਜੀ
2: ਕਿ ਉਹ ਜੋਂਬੀ ਨਸ਼ੇ ਦੇ ਵਿੱਚ ਹੈਗੇ ਸੀਗੇ ਤੇ ਓਹਨੇ ਮਤਲਬ ਟਵੀਟ ਕਰ ਦਿੱਤਾ
1: ਜੀ
2: ਵੀ ਕੀ ਆਪਾਂ ਰਲ ਮਿਲ ਕੇ ਪੰਜਾਬ ਨੂੰ ਇਸ ਦਲਦਲ ਦੇ ਵਿੱਚੋਂ ਕੱਢ ਨਹੀਂ ਸਕਦੇ
1: ਜੀ
2: ਬੋਨਾਫਾਈਡ ਹੋਏਗਾ ਮੈਂ ਨੀ ਸ਼ੱਕ ਕਰਦਾ ਕਿਸੇ ਗੱਲ ਦੇ ਉੱਤੇ ਜੀ
1: ਜੀ
2: ਉਹ ਇੱਥੇ ਪੰਜਾਬ ਵਾਲਿਆਂ ਨੂੰ ਕੋਈ ਫਰਕ ਨੀ ਪਿਆ ਜਾਂ ਜਿੱਦਾਂ ਮਰਜ਼ੀ ਜਿੱਦਾਂ ਹੀ ਉੱਥੇ ਜਿਹੜਾ ਗਿਆ ਕੇਜਰੀਵਾਲ ਨੇ ਦੇਖਿਆ ਤੇ ਕੇਜਰੀਵਾਲ ਨੇ ਕਾਊਂਟਰ ਕੀਤਾ ਨਾਲ ਹੀ ਆਮ ਆਦਮੀ ਪਾਰਟੀ ਐਕਟਿਵ ਹੋ ਗਈ
1: ਘੰਟੀਆਂ ਖੜ ਗਈਆਂ ਜੀ ਕਾਨਫਰੰਸ
2: ਘੰਟੀਆਂ ਖੜ ਗਈਆਂ ਬਿਲਕੁਲ ਜੀ ਪ੍ਰੈਸ ਕਾਨਫਰੰਸਿਸ ਹੋ ਗਈਆਂ ਜੀ ਉਹਨੂੰ ਗੱਦਾਰ ਤੱਕ ਗੱਦਾਰ ਕੌਣ ਹੁੰਦਾ ਸਰ ਇੱਕ ਪਾਰਟੀ ਨੂੰ ਛੱਡ ਕੇ ਦੂਜੀ ਪਾਰਟੀ ਦੇ ਵਿੱਚ ਚਲ ਜਾਣਾ ਗਲਤ ਗੱਦਾਰ ਥੋੜਾ ਹੋ ਸਕਦਾ ਸਰ ਗੱਦਾਰ ਤਾਂ ਹੁੰਦਾ ਆ ਕਿ ਵਨ ਹੂ ਇਜ਼ ਅਗੇਂਸਟ ਦਾ ਕੰਟਰੀ ਹੂ ਇਜ਼ ਅਗੇਂਸਟ ਦਾ ਸਟੇਟ
1: ਚੱਲਣਗੇ ਤਾਂ ਫਿਰ ਤਾਂ ਕਾਂਗਰਸ ਦੇ ਵਿੱਚ ਅਕਾਲੀ ਦਲ ਦੇ ਵਿੱਚ ਬੀਜੇਪੀ ਦੇ ਵਿੱਚ ਉਹ ਸਾਰੇ ਜਿਹੜੇ ਇਹਨਾਂ ਨੇ ਜਮਾ ਕੀਤੇ ਆਪ ਆਦਮੀ
2: ਸਾਰੇ ਆਮ ਆਦਮੀ ਪਾਰਟੀ ਕਿੱਥੋਂ ਆਏ ਹੈਗੇ ਸਾਰੇ ਕੋਈ ਨਾ ਕੋਈ ਤਾਂ ਰਾਜਨੀਤਿਕ ਦਲ ਤੋਂ ਹੀ ਆਇਆ ਨਾ ਮੁੱਖ ਮੰਤਰੀ ਸਾਹਿਬ ਲੋਕ ਭਲਾਈ ਪਾਰਟੀ ਤੋਂ ਹੁੰਦੇ ਹੋਏ ਪੀਪੀ ਹੈਗੀ ਟ੍ਰਿਪਲ ਪੀ ਦੇ ਵਿੱਚ ਆਏ
1: ਉੱਥੋਂ
2: ਜਿਹੜਾ ਹੈਗਾ ਆ ਫਿਰ
1: ਬਿਲਕੁਲ
2: ਹਾਂਜੀ ਤੇ ਮਨਪ੍ਰੀਤ ਬਾਦਲ ਦੀ ਪਾਰਟੀ ਜਿਹੜੀ ਬਣਾਈ ਸੀ ਉਹਨੇ ਉਹਦੇ ਵਿੱਚ ਰਹੇ ਹੈਗੇ ਫਿਰ ਮੁੜ ਕੇ ਇੱਥੇ ਆਮ ਆਦਮੀ ਪਾਰਟੀ ਚ ਆਏ ਆ ਤੇ ਕੌਣ ਹੈਗਾ ਆ ਫਿਰ ਗੱਦਾਰ ਤਾਂ ਸਾਰੇ ਹੀ ਆ
1: ਜੀ
2: ਰਾਜਨੀਤੀ ਦੇ ਵਿੱਚ ਤਾਂ ਸੈਲਫ ਜਿਹੜਾ ਇੰਟਰਸਟ ਆ ਉਹ ਸੁਪਰੀਮ ਹੁੰਦਾ ਆ ਜੀ ਅਗਲੇ ਨੇ ਆਪਣਾ ਸਕੋਪ ਦੇਖਣਾ ਹੁੰਦਾ ਆ ਕਿ ਮੇਰਾ ਸਕੋਪ ਕਿੱਥੇ ਜਿਹੜਾ ਹੈਗਾ ਵਿਨੇਬਿਲਟੀ ਦਾ ਆ ਤੇ ਕਿੱਥੇ ਮੈਨੂੰ ਜਾ ਕੇ ਕੁਛ ਫੈਰ ਪੈ ਸਕਦੀ ਆ
1: ਜੀ
2: ਸੱਤਾ ਪ੍ਰਾਪਤੀ ਲਕਸ਼ ਹੁੰਦਾ ਆ ਜੀ ਰਾਜਨੀਤੀ ਦਾ ਇਹਦੇ ਵਿੱਚ ਤਾਂ ਕੋਈ ਲੁਕ ਲੁਕੋ ਵਾਲੀ ਗੱਲ ਹੀ ਹੈ ਨੀ ਜਿਹੜੇ ਆਏ ਕਹਿੰਦੇ ਜੀ ਅਸੀਂ ਤਾਂ ਜੀ ਸੇਵਾ ਕਰਨੀ ਹੈਗੀ ਆ ਝੂਠ ਬੋਲਦੇ ਆ ਜੀ
1: ਬਿਲਕੁਲ
2: ਕੌਣ ਸੇਵਾ ਕਰਦਾ ਜੀ ਹਾਂਜੀ ਤੁਹਾਡਾ ਲਕਸ਼ ਹੁੰਦਾ ਹੈਗਾ ਇਸ ਚੀਜ਼ ਦਾ ਵੀ ਹਾਂ ਜੀ ਵੀ ਤੁਸੀਂ ਪਬਲਿਕ ਡੀਲਿੰਗ ਦੇ ਰਾਹੀਂ ਜਿਹੜਾ ਆ ਉੱਪਰ ਜਾਣਾ ਚਾਹੁੰਦੇ ਹੈਗੇ ਆ
1: ਨਾਲੇ ਸਾਈਡ ਸਾਹਿਬ
2: ਹੁਣ ਕਾਹਦੀ
1: ਜੇ ਸੇਵਾ ਕਰਾਉਣੀ ਆ ਤਾਂ ਭਾਈ ਜਿਹੜੇ ਜ਼ੀਰੋ ਗਰਾਊਂਡ ਦੇ ਉੱਤੇ ਕੰਮ ਕਰਨ ਵਾਲੇ ਲੋਕ ਨੇ ਜਿਹੜੇ ਮੁੱਦੇ ਉਠਾਉਣ ਵਾਲੇ ਲੋਕ ਨੇ ਜਿਹੜੇ ਮਿਲੀਅਨਰ ਨੇ ਉਹਨਾਂ ਨੂੰ ਕਿਉਂ ਭੇਜਿਆ ਜਾਂਦਾ ਲਵਲੀ ਇੰਸਟੀਟਿਊਟ ਵਾਲੇ ਭੱਜੀ ਹੋ ਗਿਆ ਉਹ ਕਿਹੜਾ ਘੱਟ ਪੈਸਾ ਉਹਦੇ ਕੋਲੋਂ ਸਾੜਿਆ ਨੀ ਫੂਕਿਆ ਵੀ ਖਤਮ ਨਹੀਂ ਹੁੰਦਾ ਕਿ ਸਾਰੇ ਇਹਨਾਂ ਨੂੰ ਉਹੀ ਲੱਭੇ ਨੇ ਅਮੀਰ ਜ਼ਿਆਦੇ
2: ਸਰ ਰਾਘਵ ਚੱਡੇ ਨੇ ਇੱਕ ਗੱਲ ਕਹੀ ਸੀ ਕਿਤੇ ਕਿਤੇ ਸਿਆਣੀ ਗੱਲ ਵੀ ਬਹੁਤ ਕਰ ਜਾਂਦੇ ਉਹ ਕਹਿੰਦੇ ਜੇ ਸੇਵਾ ਆ ਤੇ ਫੇਰ ਇਹਨਾਂ ਨੂੰ ਜਿਹੜਾ ਹੈਗਾ ਇਹ ਉਸ ਚੀਜ਼ ਦੀ ਤਨਖਾਹ ਕਾਹਦੀ ਦਿੰਦੇ ਹੈਗੇ ਆ ਜੇ ਸੇਵਾ ਵਾਸਤੇ ਹੀ ਆਏ ਆ ਤੇ ਜੇ ਇਹ ਜੋਬ ਆ ਤੇ ਇਹਦੀ ਫਿਰ ਕੁਆਲੀਫਿਕੇਸ਼ਨ ਕਿਉਂ ਤੈ ਨੀ ਗੀ ਹਾਂਜੀ ਸੋ ਇਸ ਕਰਕੇ ਜਿਹੜਾ ਆ ਵੈਸੇ ਵੀ ਦੀਮਕ ਲੱਗ ਗਿਆ ਆ ਜੀ ਸਾਡੇ ਇਸ ਲੋਕਤੰਤਰ ਨੂੰ ਸਾਡਾ ਲੋਕਤੰਤਰ ਬਹੁਤ ਜ਼ਿਆਦਾ ਜਿਹੜਾ ਹੈਗਾ ਨਾ ਕਹਿਣ ਨੂੰ ਹੀ ਲੋਕਤੰਤਰ ਰਹਿ ਗਿਆ ਆ ਵੋਟਾਂ ਲੈ ਕੇ ਤੇ ਰਾਜੇ ਬਣ ਜਾਂਦੇ ਆ ਜੀ ਮੁੜ ਕੇ ਕਿੰਨਾ ਕਿੰਨਾ ਖੂਨ ਚੂਸਦੇ ਹੈਗੇ ਆ ਜੀ ਇਹ ਮਤਲਬ ਜਿਹਨੂੰ ਇੱਕ ਵਾਰੀ ਤੁਸੀਂ ਬਣਾ ਤਾ ਹੈਗਾ ਨਾ ਉਹਦਾ ਲਾਈਫ ਟਾਈਮ ਤੁਸੀਂ ਜਿਹੜਾ ਆ ਉਹ ਤੁਹਾਡੇ ਟੈਕਸ ਪੇਅਰ ਦਾ ਪੈਸਾ ਖਾਏਗਾ
1: ਜੀ ਨਾਲੇ ਦੇਖੋ ਉਹਨਾਂ ਨੇ ਤਾਂ ਇੱਕ ਜਿਹੜਾ ਪੰਜਾਬ ਦਾ ਮੁੱਦਾ ਹੀ ਸਾਹਮਣੇ ਰੱਖਿਆ ਜਾਂ ਮਤਲਬ ਕਿ ਜੋ ਹੈਗਾ ਉਹਦੇ ਵਿੱਚ ਇੰਨਾ ਮਤਲਬ ਕਿ ਉਛਲਣ ਦੀ ਕੀ ਜ਼ਰੂਰਤ ਹੈ ਤੁਸੀਂ ਵੀ ਤਾਂ ਦੋਸ਼ ਲਾਉਂਦੇ ਹੀ ਰਹੇ ਹੋ ਬਿਕਰਮ ਮਜੀਠੀਆ ਉਹਨਾਂ ਨੇ ਉਹ ਕਿਹੜਾ ਤੁਸੀਂ ਸਬੂਤ ਪੇਸ਼ ਕਰ ਦਿੱਤੇ ਅਜੇ ਤੱਕ ਉਹਦੇ ਨਾਲ ਘੁਲਣ ਲੱਗੇ ਹੋਏ ਹੋ ਤੁਸੀਂ
2: ਪਰ ਇਹ ਸਭ ਜਾਂ ਤਾਂ ਪੰਜਾਬ ਦੇ ਵਿੱਚ ਨਸ਼ਾ ਨਾ ਹੋਵੇ
1: ਜੀ
2: ਤੁਸੀਂ ਤਾਂ ਨਸ਼ੇ ਯੁੱਧ ਨਸ਼ਿਆਂ ਵਿਰੁੱਧ ਚਲਾਇਆ ਆ ਹੈਗਾ ਜੀ ਤੁਹਾਡੇ ਆਪਣੇ ਹਿਸਾਬ ਨਾਲ ਵੀ ਤੁਸੀਂ 17 ਮਹੀਨੇ ਹੋ ਗਏ ਇਸ ਯੁੱਧ ਨਸ਼ਿਆਂ ਵਿਰੁੱਧ ਲੜਦਿਆਂ ਨੂੰ ਉਹਦੇ ਦਰਮਿਆਨ ਤੁਸੀਂ 75,200 ਜਿਹੜਾ ਹੈਗਾ ਜਾਂ ਕੇਸ ਦਰਜ ਕੀਤਾ ਜੀ
1: ਜੀ
2: ਇੱਕ ਤੇ ਉਹਦੇ ਵਿੱਚ ਜਿਹੜਾ ਹੈਗਾ ਆ ਮਤਲਬ 75,200 ਬੰਦਾ ਜਿਹੜਾ ਆ ਉਹ ਤੁਸੀਂ ਅਰੈਸਟ ਕੀਤਾ ਹਾਂਜੀ 146 ਬੰਦੇ ਰੋਜ ਦੇ ਜਿਹੜੇ ਹੈਗੇ ਆ ਜੀ ਘੰਟੇ ਦੇ 6 ਬੰਦੇ ਜੀ
1: ਜੀ
2: ਤੁਸੀਂ ਕਿੱਥੋਂ ਮਤਲਬ ਜਿਹੜਾ ਹੈਗਾ ਆ ਇਹ ਗੱਲ ਕਹਿ ਸਕਦੇ ਹੈਗੇ ਆ ਵੀ ਪੰਜਾਬ ਚ ਸਮੱਸਿਆ ਹੈ ਨੀ
1: ਜੀ
2: ਈਵਨ ਸਾਡੇ ਜਿਹੜੇ ਹੈਗੇ ਆ ਡੀ ਐਡਿਕਸ਼ਨ ਸੈਂਟਰ ਫਾਰ ਦਾ ਗਰਲਸ
1: ਜੀ
2: ਕਪੂਰਥਲਾ ਤੇ ਅੰਮ੍ਰਿਤਸਰ ਬਣਾਉਣੇ ਪੈ ਗਏ ਤੇ ਲੜਕੀਆਂ ਵੀ ਜਿਹੜੀਆਂ ਹੈਗੀਆਂ ਉਹ ਇਹਦੇ ਵਿੱਚ ਅਫੈਕਟਡ ਹੋ ਗਈਆਂ
1: ਦੇਖੋ ਪਿਛਲੇ ਦਿਨਾਂ ਦੀ ਤਾਂ ਕੋਈ ਜਿਆਦਾ ਦਿਨਾਂ ਦੀ ਨਹੀਂ ਗੱਲ ਪਿਛਲੇ ਵੀਕ ਦੀ ਗੱਲ ਆ ਰਿਪੋਰਟ ਆਈ ਆ ਬਕਾਇਦਾ ਭਈ ਜਿਹੜੀ ਨਸ਼ਾ ਛਡਾਊ ਗੋਲੀ ਦਿੱਤੀ ਜਾਂਦੀ ਹੈ ਉਹ ਕਿੰਨੇ ਲੱਖਾਂ ਦੇ ਹਿਸਾਬ ਦੇ ਨਾਲ ਨਿਕਲ ਗਈ ਜੀ ਤਾਂ ਫਿਰ ਕਿੱਥੇ ਗਈ ਆ
2: ਸਰ ਉਹਦੀ 8 ਗੁਣਾ ਕੰਜ਼ੰਪਸ਼ਨ ਵੱਧ ਗਈ ਜੀ 8 ਗੁਣਾ
1: ਤਾਂ ਫਿਰ ਉਹ ਜੇ ਨਸ਼ਾ ਹੈ ਹੀ ਨਹੀਂ ਗਾ ਤਾਂ ਫਿਰ ਨਸ਼ਾ ਛਡਾ ਕੇ ਨੂੰ ਰਹੇ ਨੇ ਸਵਾਲ ਤਾਂ ਇਹ ਵੀ ਖੜਾ ਹੋ ਜਾਂਦਾ
2: ਇਹ ਉਹ ਗਿਣਤੀ ਆ ਜਿਹੜੀ ਸਰਕਾਰੀ ਹਸਪਤਾਲਾਂ ਰਾਹੀਂ ਡਿਸਟ੍ਰੀਬਿਊਟ ਹੁੰਦੀ ਆ ਜੀ ਜੇ ਉਹ 8 ਗੁਣਾ ਉਹਦੀ ਡਿਮਾਂਡ ਵੱਧ ਗਈ ਤੇ 8 ਗੁਣਾ ਆ ਰਹੀ ਆ ਸਪਲਾਈ ਜ਼ਿਆਦਾ
1: ਜੋ ਲੀਗਲੀ ਰਿਕਾਰਡ ਦੇ ਵਿੱਚ ਹੈ ਜੀ।
2: ਹਾਂਜੀ ਤੇ ਜਿਹੜੇ ਬਾਹਰ ਜਿਹੜੇ ਹੈਗੇ ਆ ਜੀ ਪ੍ਰਾਈਵੇਟਲੀ ਜਿਹੜੇ ਇਹ ਲਿਆਉਂਦੇ ਹੈਗੇ ਆ ਉਹ ਵੇਚਦੇ ਆ ਜੀ
1: ਉਹ ਤਾਂ ਕਿਸੇ ਉੱਥੇ ਕਿੰਨੀ ਮਤਲਬ
2: ਹਾਂਜੀ
1: ਜੀ।
2: ਸੋ ਇਸ ਕਰਕੇ ਜਿਹੜਾ ਹੈਗਾ ਆ ਕਿ ਤੁਸੀਂ ਇਸ ਚੀਜ਼ ਨੂੰ ਕਿੱਦਾਂ ਅੱਖਾਂ ਬੰਦ ਥੋੜਾ ਕਰ ਸਕਦੇ ਹੈਗੇ ਆ। ਮੇਰੀ ਚਿੰਤਾ ਸਰ ਇਸ ਚੀਜ਼ ਦੀ ਹੈਗੀ ਆ ਆਹ ਜਿਹੜੀ ਨਵੀਂ ਡਰੱਗ ਜਿਹੜੀ ਆਈ ਹੈਗੀ ਆ
1: ਜੌਂਬੀ ਡਰੱਗ
2: ਹਾਂਜੀ ਤੁਸੀਂ ਦੇਖੋ ਨਾ ਉਹ ਅੰਮ੍ਰਿਤਸਰ ਦੇ ਵਿੱਚ ਬੱਸ ਸਟੈਂਡ ਦੇ ਉੱਤੇ ਇੱਕ ਲੇਡੀ ਜਿਹੜੀ ਆ ਉਹ ਇਸ ਡਰੱਗ ਨਾਲ ਅਫੈਕਟਡ ਜਿਹੜੀ ਆ ਉਹ ਘੁੰਮ ਰਹੀ ਆ
1: ਜੀ
2: ਹਾਂਜੀ ਉਹਦੀ ਵੀਡੀਓ ਆ ਗਈ ਆ। ਸਵਾਲ ਤਾਂ ਇਹ ਹੈਗਾ ਆ ਨਾ ਕਿ ਤੁਸੀਂ ਤਾਂ ਕੰਟਰੋਲ ਕਰ ਰਹੇ ਹੈਗੇ ਆ ਤੁਸੀਂ ਤਾਂ ਯੁੱਧ ਲੜ ਰਹੇ ਹੋ ਤੁਸੀਂ ਤਾਂ ਇਹਨੂੰ ਖਤਮ ਕਰਨ ਦਾ ਦਾਅਵਾ ਕੀਤਾ ਸੀ
1: ਜੀ
2: ਇਟ ਮੀਨਸ ਸਮਥਿੰਗ ਇਜ਼ ਰੋਂਗ ਕੋਈ ਨਾ ਕੋਈ ਤਾਂ ਸਾਇੰਟਿਫਿਕ ਅਪਰੋਚ ਬਣਾਓ ਕੋਈ ਇਹਦੀ ਸਟੱਡੀ ਕਰਾਓ ਭਾਈ ਕੀ ਚੱਕਰ ਹੈਗਾ ਵੀ ਇਹ ਕਿਉਂ ਨੀ ਖਤਮ ਹੋ ਰਿਹਾ ਰੈਡੀਕੇਟ ਕਿਉਂ ਨੀ ਹੋ ਰਿਹਾ ਇਹ ਪ੍ਰੋਬਲਮ ਜਿਹੜੀ ਆ ਜੀ
1: ਇਹ ਜਿਹੜੀ ਚੀਜ਼ ਆ ਨਾ ਸਹਿਰ ਸਾਹਿਬ ਅਸਲ ਦੇ ਵਿੱਚ ਇਹ ਮਨੁੱਖਾਂ ਦੇ ਲਈ ਨਹੀਂ ਗੀ ਜਿਹੜੀ ਹੈ ਡਰੱਗ ਹੈ ਅਸਲ ਦੇ ਵਿੱਚ ਐਕਸਲਾਜ਼ੀਨ ਜਿਹੜੀ ਹੈ ਇੱਕ ਵੈਟਨਰੀ ਜਿਹੜੀ ਹੈ ਕਹਿ ਸਕਦੇ ਡਰੱਗ ਆ ਸੈਡਾਟਿਵ ਆ ਇਹ ਜਿਹੜਾ ਇਨਸਾਨ ਦੇ ਲਈ ਜਿਹੜਾ ਮਨਜ਼ੂਰ ਸ਼ੁਦਾ ਨਹੀਂ ਹੈ ਜੀ ਤੇ ਜਿੱਦਾਂ ਕਿ ਕਹਿ ਸਕਦੇ ਹਾਂ ਕਿ ਆਪਣਾ ਫੇਟਾਨਾਇਲ ਆਉਂਦੀ ਹੈ ਉਹਦੇ ਵਿੱਚ ਥੋੜਾ ਜਿਹਾ ਮਿਕਸ ਅਪ ਕਰਕੇ ਉਹ ਬੰਦਾ ਜਿਹੜਾ ਡਰੱਗ ਲੈ ਵੀ ਰਿਹਾ ਨਾ ਚਾਹੇ ਉਹ ਅਡਿਕਟਡ ਆ ਉਹਨੂੰ ਬੜੀ ਪਤਾ ਹੁੰਦਾ ਕਿ ਇਹ ਮੈਂ ਖਾ ਕੀ ਰਿਹਾ ਜੀ ਤੇ ਪਤਾ ਉਦੋਂ ਹੀ ਲੱਗਦਾ ਜਦੋਂ ਬੰਦਾ ਮੁੱਧਾ ਹੋ ਜਾਂਦਾ ਜੀ।
2: ਉਹ ਗੱਲ ਤੁਹਾਡੀ ਠੀਕ ਹੈ ਭਾਈ ਸਾਹਿਬ ਮੈਂ ਮੰਨ ਲੈਣਾ ਇਸ ਗੱਲ ਨੂੰ ਹਾਂਜੀ ਇਹ ਜਿਹੜੀ ਆ ਉਹ ਕਹਿੰਦੇ ਭਾਈ ਪਸ਼ੂਆਂ ਵਾਸਤੇ ਹੈਗੀ ਆ ਜਾਂ ਜਾਨਵਰਾਂ ਨੂੰ ਬੇਹੋਸ਼ ਕਰਨ ਵਾਸਤੇ ਹੈਗੀ ਆ ਜੀ।
1: ਹੁਣ ਜਿੱਦਾਂ ਦੇਖੋ ਆਪਣੇ ਜਿਹੜਾ ਮਸਲ ਬਣਾਉਂਦੇ ਨੇ ਜਾਂ ਜਿਮ ਕਰਦੇ ਨੇ ਜਾਂ ਕਬੱਡੀ ਦੇ ਕਿੰਨੇ ਖਿਡਾਰੀ ਨੇ ਜੀ ਉਹ ਜਿੱਦਾਂ ਘੋੜਿਆਂ ਦੇ ਟੀਕੇ ਲਾਉਣ ਲੱਗ ਗਏ ਹੋਰ ਸਾਰੀਆਂ ਚੀਜ਼ਾਂ ਤੇ ਫਿਰ ਉਹ ਕਿੱਥੋਂ ਉਹ ਮਤਲਬ ਕਿ ਦਿਲ ਪਾੜ ਕੇ ਰੱਖੂਗੀ ਸਰੀਰ ਪਾੜਨਾ ਹੀ ਆ ਜੀ ਉਹਨੇ।
2: ਗੱਲ ਠੀਕ ਹੈ ਤੁਹਾਡੀ ਸਵਾਲ ਤਾਂ ਇਹ ਹੈਗਾ ਆ ਕਿ ਹੈਲਥ ਪ੍ਰਤੀ ਜਿਹੜਾ ਆ ਤੁਸੀਂ ਤੁਹਾਡੇ ਸੈਮੀਨਾਰ ਲੱਗਣੇ ਚਾਹੀਦੇ ਆ ਜੀ ਸਰ ਅਨਇੰਪਲਾਇਮੈਂਟ ਆ ਜੀ ਵੱਡੀ ਗੱਲ ਇਹ ਆ ਬੇਰੁਜ਼ਗਾਰ ਸੜਕਾਂ ਤੇ ਤੁਰੇ ਫਿਰਦੇ ਆ ਜੀ ਉਹ ਕੀ ਕਾਰਨ ਉਹਨਾਂ ਦਾ ਟਾਈਮ ਨੀ ਪਾਸ ਹੁੰਦਾ ਜੀ ਫਿਰ ਜਿਹੜਾ ਆ ਵੀ ਸੋਰਸ ਆਫ ਇਨਕਮ ਕੋਈ ਨੀ ਜੀ ਉਹਦੇ ਕਰਕੇ ਲਾਂ ਐਂਡ ਆਰਡਰ ਦੀ ਪ੍ਰੋਬਲਮ ਹੋ ਰਹੀ ਜੀ ਤੁਸੀਂ ਆ ਦੇਖੋ ਨਾ ਪਿੱਛੇ ਜੇ ਉਹ ਕਿੰਨੇ 2200 ਰੁਪਏ ਵਾਸਤੇ ਜਿਹੜਾ ਹੈਗਾ ਆ ਉਹਨੇ ਜਿਹੜਾ ਬੰਬ ਸਿੱਟ ਦਿੱਤਾ ਜੀ ਹਾਂਜੀ ਉਹ ਪੈਟਰੋਲ ਪੰਪ ਸਿੱਟ ਗਏ ਕਿੰਨੇ ਪੈਸੇ ਮਿਲੇ ਜੀ ਇੱਥੇ 2200 ਰੁਪਇਆ
1: ਜੀ
2: ਜੇ ਇੱਥੇ ਤੱਕ ਤੁਹਾਡੀ ਜਵਾਨੀ ਗਿਰ ਚੁੱਕੀ ਆ ਕਿ ਉਹ 2200 ਰੁਪਏ ਵਾਸਤੇ ਜਿਹੜਾ ਹੈਗਾ ਆ ਤੇ
1: ਉਹ
2: ਕ੍ਰਾਈਮ ਕਰਨ ਵਾਸਤੇ ਮਜਬੂਰ ਹੋ ਰਹੀ ਹੈਗੀ ਆ ਤੇ ਹਾਲਾਤ ਤਾਂ ਜਿਹੜੇ ਹੈਗੇ ਆ ਚਿੰਤਾਜਨਕ ਆ
1: ਜੀ ਬਿਲਕੁਲ
2: ਇਹਦੀ ਪ੍ਰੋਪਰ ਸਟੱਡੀ ਹੋਣੀ ਚਾਹੀਦੀ ਹੈਗੀ ਆ ਜੀ ਵੀ ਹਾਂ ਜੀ ਤੁਸੀਂ ਕਿੱਥੇ ਜਿਹੜਾ ਹੈਗਾ ਖੜੇ ਹੈਗੇ ਆ
1: ਜੀ ਜਿੱਦਣ ਹਨਾ ਇੰਡੀਆ ਦੇ ਵਿੱਚ ਜਾਂ ਕੱਲਾ ਪੰਜਾਬ ਦਾ ਵੀ ਜੇ ਡਰੱਗ ਖਤਮ ਕਰਨੀ ਚਾਹੁੰਦੇ ਨੇ ਨਾ ਹਰ ਸ਼ਹਿਰ ਦੇ ਵਿੱਚ ਵੱਡੇ ਤੋਂ ਵੱਡੇ ਸ਼ਹਿਰ ਦੇ ਵਿੱਚ ਜਿਹੜੇ 10 ਜਿੱਦਾਂ ਜਲੰਧਰ ਵਰਗਾ ਵੀ ਸ਼ਹਿਰ ਆ ਤਾਂ ਉਹਦੇ ਵਿੱਚ 10 ਜਿਹੜੇ ਨੇ ਮੈਡੀਕਲ ਸਟੋਰ ਕਰ ਦੇਣ ਲਾਜ਼ਮੀ ਤੇ ਉਸ ਤੋਂ ਬਾਅਦ ਸਾਰੇ ਜਿੰਨੇ ਨੇ ਨਾ ਉਹਨਾਂ ਨੂੰ ਕੈਂਸਲ ਕਰਨ ਜੀ ਨਾ ਡਰੱਗ ਰੁਕੀ ਦਾ ਮੇਰਾ ਨਾਂ ਬਟਾ ਦਿਓ ਜੀ ਕਿਉਂ ਨੀ ਕੰਟਰੋਲ ਕਰਦੇ ਕਿਉਂ ਨੀ ਇਹ ਮੈਡੀਸਨ ਦਾ ਮਾਫੀਆ ਜਿਹੜਾ ਬਹੁਤ ਵੱਡੇ ਪੱਧਰ ਦੇ ਉੱਤੇ ਚੱਲ ਰਿਹਾ ਬਾਹਰੋਂ ਥੋੜੀ ਕਿਤੇ ਇਲਜ਼ਾਮਬਾਜ਼ੀ ਕਰੀ ਜਾਂਦੇ ਆ ਬਾਹਰੋਂ ਆਉਂਦਾ ਤੇ ਬਾਹਰੋਂ ਚਲੋ ਥੋੜਾ ਬਹੁਤਾ ਫੜਿਆ ਵੀ ਜਾਂਦਾ ਜਾਂ ਫੜ ਵੀ ਹੋ ਜਾਂਦਾ ਹੈ ਜੋ ਅੰਦਰ ਬਣ ਰਿਹਾ ਉਹਦੇ ਉੱਤੇ ਵੀ ਤਾਂ ਨਿਗਾਹ ਰੱਖਣੀ ਪੈਣੀ ਹੈ ਨਾ ਜੋ ਸ਼ਰੇਆਮ ਹੀ ਸਾਰਾ ਕੁਝ ਚੱਲੀ ਜਾਂਦਾ
2: ਸਾਡੇ ਨਾ ਮਤਲਬ ਜੋ ਸੈਟਅਪ ਹੈਗਾ ਤੁਹਾਡੇ ਅਲੱਗ ਹੈਗਾ ਸੈਟਅਪ ਇੱਥੇ ਨਾ ਗਰੋਸਰੀ ਦਾ ਓਨਾ ਬਜਟ ਨਹੀਂ ਜਿੰਨਾ ਦਵਾਈਆਂ ਦਾ
1: ਬਿਲਕੁਲ ਹੈ ਜੀ
2: ਹਾਂਜੀ ਮਤਲਬ ਇਹ ਹੈਗਾ ਕਿ ਤੁਹਾਡੇ ਤਾਂ ਇੱਥੇ ਜਿਹੜਾ ਹੈਗਾ ਆ ਵੀ ਛੇਤੀ ਕਿਤੇ ਦਵਾਈ ਦਿੰਦੇ ਨੇ ਜੀ
1: ਬਿਲਕੁਲ
2: ਤੇ ਸਾਡੇ ਤਾਂ ਤੁਸੀਂ ਦੇਖੋ ਨਾ ਹਰ ਜਗ੍ਹਾ ਹੈਗਾ ਆ ਹਰ ਪਿੰਡ ਦੇ ਵਿੱਚ ਜਿਹੜਾ ਆ ਕੋਈ ਡਿਗਰੀ ਹੋਲਡਰ ਡਾਕਟਰ ਹੋਊਗਾ ਤੇ ਸ਼ਾਪ ਡਾਕਟਰ ਵੀ ਹੈਗੇ ਆ ਹਾਂਜੀ ਬਟ ਇਹ ਹੈਗਾ ਆ ਐਟ ਦਾ ਸੇਮ ਟਾਈਮ ਜਿੰਨੀ ਪਾਪੂਲੇਸ਼ਨ ਹੈਗੀ ਆ ਉਹ ਉਹਨਾਂ ਨੂੰ ਸਰਵ ਵੀ ਕਰਦੇ ਹੈਗੇ ਆ ਉਹਨਾਂ ਨੂੰ ਪ੍ਰੋਟੈਕਟ ਵੀ ਕਰਦੇ ਆ ਉਹਨਾਂ ਦੀ ਜੇਬ ਮੁਤਾਬਕ ਜਿਹੜਾ ਹੈਗਾ ਆ ਜੇ ਕਿਸੇ ਦੀ ਜੇਬ ਅਲਾਉ ਕਰਦੀ ਆ ਉਹ 40 ਰੁਪਏ ਵਾਲੇ ਕੋਲ ਚੱਲ ਜਾਂਦਾ ਜਿਹਦੀ ਜੇਬ ਅਲਾਉ ਕਰਦੀ ਉਹ 100 ਰੁਪਏ ਵਾਲੇ ਕੋਲ ਚੱਲ ਜਾਂਦਾ ਹੈਗਾ ਆ ਜਿਹਦੀ ਜੇਬ ਅਲਾਉ ਕਰਦੀ ਉਹ 200 ਰੁਪਏ ਵਾਲੇ ਕੋਲ ਵੀ ਚੱਲ ਜਾਂਦਾ ਤੇ ਫਿਰ 500 ਰੁਪਏ ਵਾਲਾ ਵੀ ਹੈਗਾ
1: ਜੀ
2: ਸੋ ਇਸ ਕਰਕੇ ਇਹ ਸਾਡੇ ਜਿੱਦਾਂ ਦਾ ਮੈਡੀਕਲ ਸੈਟਅਪ ਹੈਗਾ ਨਾ ਜੀ, ਸਾਨੂੰ ਸਕੀਮਾਂ ਬਹੁਤ ਦਿੱਤੀਆਂ ਜਾਂਦੀਆਂ ਹੈਗੀਆਂ, ਪਰ ਇਫੈਕਟਿਵਲੀ ਜਿਹੜੀਆਂ ਹੈਗੀਆਂ, ਇੱਥੇ ਬਹੁਤ ਵੱਡਾ ਬਿਜ਼ਨਸ ਆ ਜੀ। ਉਹ ਤੁਸੀਂ ਪੇਸ਼ੈਂਟ ਲੈ ਕੇ ਤੇ ਜਾਣੇ ਪਿੱਛੋਂ ਹੋਸਪਿਟਲ ਦੇ ਵਿੱਚ, ਉੱਥੇ ਪਹਿਲਾਂ ਜਾਂਦਿਆਂ ਨੂੰ ਪੁੱਛਦੇ ਆ ਵੀ ਇੰਸ਼ੋਰੈਂਸ ਹੈਗੀ ਆ,
1: ਬਿਲਕੁਲ ਹੈ ਜੀ,
2: ਹੈ ਜੀ। ਫੇਰ ਜਿਹੜਾ ਹੈਗਾ, ਮੈਂ ਤੁਹਾਨੂੰ ਛੋਟੀ ਜਿਹੀ ਘਟਨਾ ਸਾਂਝੀ ਕਰਦਾ ਜੀ। ਹੋਇਆ ਕਿ ਮੇਰਾ ਦੋਸਤ ਆਰਮੀ ਤੋਂ ਰਿਟਾਇਰ ਹੋਇਆ ਆ ਜੀ, ਤੇ ਉਹ ਕਿਤੇ ਉਹਦੇ ਹਾਰਟ ਜਿਹੜੀ ਹੈਗੀ ਆ ਮਾੜੀ ਮੋਟੀ ਪੇਨ ਹੋਈ, ਹਾਂਜੀ। ਉਹ ਬੀ ਪੀ ਉਹਦਾ ਵਧਿਆ ਆ ਸੀਗਾ, ਤੇ ਉਹ ਜਲੰਧਰ ਚਲ ਗਿਆ, ਤੇ ਉਹਨਾਂ ਨੇ ਦਾਖਲ ਕਰ ਲਿਆ, ਦਾਖਲ ਕਰ ਲਿਆ। ਮੈਂ ਕੀ, ਮੈਂ ਉਹਨੂੰ ਕਿਹਾ, ਮੈਂ ਕਿਹਾ ਕੀ ਚੱਕਰ ਹੈਗਾ ਏਦਾਂ ਕਰਕੇ, ਮੈਂ ਕਿਹਾ ਜਿੰਨਾ ਤੇਰਾ ਬੀ ਪੀ ਉਹਨੂੰ, ਮੈਂ ਕਿਹਾ ਜੋ ਮੇਰਾ ਵੱਧ ਆ ਕਰ ਰਾਤ ਦਾ, ਹਾਂਜੀ, ਮੈਂ ਤਾਂ ਇੱਥੇ ਬੈਠਾ ਹੈਗਾ ਆ। ਉਹ ਮੈਂ ਕਿਹਾ ਵੀ ਕੋਈ ਘਟਨਾ ਨੀ ਹੁੰਦੀ, ਤੂੰ ਚੁੱਪ ਕਰਕੇ ਉੱਠ ਕੇ ਆ, ਛੇਤੀ ਆ। ਮੈਂ ਉਹਨੂੰ ਇੱਥੇ ਆਪਣਾ ਸੱਜਣ ਡਾਕਟਰ ਹੈਗਾ ਆ ਉਹਦੇ ਕੋਲ ਲੈ ਗਿਆ
1: ਜੀ।
2: ਉਹ ਕਹਿੰਦਾ ਭਾਈ, ਕਹਿੰਦਾ ਜੀ ਉਹ ਤਾਂ ਕਹਿੰਦੇ ਸਟੰਟ ਪਾਉਣਾ ਜਾਂ ਇੱਦਾਂ ਕਰਕੇ ਹੈਗਾ ਜਿੱਦਾਂ ਮਰਜ਼ੀ। ਉਹ ਕਹਿੰਦਾ ਭਾਈ ਤੇਰਾ ਹੈਗਾ ਆ ਬਿੱਲ ਬਣਨਾ ਉੱਥੇ ਆਰਮੀ ਵੱਲੋਂ, ਉਹਨਾਂ ਨੇ ਤੈਨੂੰ ਚੀਰਨਾ ਹੀ ਚੀਰਨਾ
1: ਜੀ।
2: ਮੈਂ ਤੈਨੂੰ ਲਿਖ ਕੇ ਦੇ ਦਿੰਦਾ ਹੈਗਾ ਆ ਕਿ ਭਾਈ ਵੀ ਹਾਰਟ ਦੇ ਨਾਲ ਤੈਨੂੰ ਕੁਛ ਨੀ ਹੁੰਦਾ, ਹਾਰਟ ਦੀ ਡਿਜ਼ੀਜ਼ ਨੀ ਤੈਨੂੰ ਕੁਛ ਹੁੰਦਾ
1: ਜੀ,
2: ਹਾਂਜੀ। ਵੀ ਇਟ ਇਜ਼ ਡਿਊ ਟੂ ਗੈਸਟ੍ਰਿਕ ਜਿਹੜਾ ਹੈਗਾ ਆ, ਕਈ ਵਾਰੀ ਗੈਸਟ੍ਰਿਕ ਪੇਨ ਵੀ ਏਦਾਂ ਦੀ ਹੁੰਦੀ ਆ ਕਿ ਜਿਹੜੀ ਉਹ ਏਦਾਂ ਲੱਗਦੀ ਹੁੰਦੀ ਆ ਵੀ ਜਿੱਦਾਂ ਹਾਰਟ ਦੇ ਵਿੱਚ ਹੁੰਦੀ ਆ ਤੇ ਹਾਰਟ ਦੀ ਪ੍ਰੋਬਲਮ ਆ,
1: ਬਿਲਕੁਲ।
2: ਔਰ ਇਸੇ ਚੀਜ਼ ਨੂੰ ਅਗਲੇ ਕੈਸ਼ ਕਰ ਜਾਂਦੇ ਹੈਗੇ ਆ ਜੀ, ਉਹਨਾਂ ਨੂੰ ਪਤਾ ਆ ਉਹਨਾਂ ਨੇ ਬੰਦਾ ਪਾੜ ਹੀ ਦੇਣਾ ਆ, ਇਸ ਕਰਕੇ ਕਿ ਭਾਈ ਪੈਸੇ ਮਿਲ ਜਾਣੇ ਹੈਗੇ ਆ, ਸਰਕਾਰੀ ਪੈਸੇ ਆ ਜਾਣੇ ਹੈਗੇ ਆ ਜੀ। ਇਸੇ ਤਰ੍ਹਾਂ ਇੰਸ਼ੋਰੈਂਸ ਦੇ ਆ ਜੀ, ਬੰਦਾ ਬਿਮਾਰ ਹੋਵੇ ਨਾ ਹੋਵੇ, ਅਗਲਿਆਂ ਨੇ ਜੇ ਇੰਸ਼ੋਰੈਂਸ ਹੈਗੀ ਆ ਤੇ ਬੰਦਾ ਚੀਰ ਦੇਣਾ ਜੀ ਅਗਲਿਆਂ ਨੇ,
1: ਬਿਲਕੁਲ।
2: ਤੋਂ ਸਾਡੇ ਇੱਥੇ ਜਿਹੜਾ ਹੈਗਾ ਆ ਬਹੁਤ ਵੱਡਾ ਬਿਜ਼ਨਸ ਆ, ਜੇ ਤਾਂ ਸਕੀਮਾਂ ਰਾਹੀਂ ਵੀ ਜਾਂਦੇ ਹੈਗੇ ਤਾਂ ਵੀ ਤੁਸੀਂ ਇੱਥੇ ਤਾਂ ਜਿਹੜਾ ਆ, ਇਸ ਕਰਕੇ ਤੁਹਾਡੇ ਉੱਥੇ ਆ ਜਿਹੜੇ ਤੁਸੀਂ ਕੈਮਿਸਟ ਸ਼ਾਪ ਦੀ ਕਲੋਜ਼ ਕਰਨ ਦੀ ਗੱਲ ਕਰਦੇ ਆ, ਇਟ ਇਜ਼ ਨਾਓ ਨੈਸੈਸਿਟੀ ਸਰ, ਇਹ ਤੁਸੀਂ ਕਲੋਜ਼ ਨਹੀਂ ਕਰਨ ਦੀ ਗੱਲ ਕਰ ਸਕਦੇ, ਇਟ ਇਜ਼ ਨੈਸੈਸਿਟੀ। ਇਹ ਤਾਂ ਗਲੀ ਗਲੀ ਦੇ ਵਿੱਚ ਚਾਹੀਦਾ ਹੈਗਾ ਆ, ਜਿਹੜੇ ਡਰੱਗ ਵੇਚਦੇ ਹੈਗੇ ਆ ਸਰ, ਉਹ ਤਾਂ ਆਪਣੇ ਘਰਾਂ ਦੇ ਵਿੱਚ ਵੇਚੀ ਜਾਂਦੇ ਹੈਗੇ ਜੀ, ਕਿਉਂਕਿ ਮੋਸਟਲੀ ਜਿਹੜਾ ਇੱਥੇ ਵਿਕਦੀ ਸਿੰਥੈਟਿਕ, ਉਹ ਜਿਹੜਾ ਹੈਗਾ ਆ ਘਰਾਂ ਘਰਾਂ ਚ ਪੂੜੀਆਂ ਵਿਕਦੀਆਂ ਚਿੱਟੇ ਦੀਆਂ ਜੀ
1: ਜੀ ਜੀ,
2: ਇੰਜੈਕਸ਼ਨ ਅਗਲੇ ਲਾਈ ਜਾਂਦੇ ਹੈਗੇ ਆ ਜੀ
1: ਜੀ।
2: ਸੋ ਇੱਕ ਕਿਸੇ ਚੀਜ਼ ਦੇ ਉੱਤੇ ਜਿਹੜਾ ਹੈਗਾ ਆ ਇਸ ਤਰੀਕੇ ਨਾਲ ਮਤਲਬ ਨਹੀਂ ਕੀਤਾ ਜਾ ਸਕਦਾ ਕੰਟਰੋਲ ਕੇ, ਹਾਂ ਜੀ। ਇਹਨੂੰ ਤਾਂ ਇਹ ਹੈਗਾ ਕਿ ਜਿਹੜੇ ਬੰਦੇ ਅਫੈਕਟਡ ਆ ਨਾ ਜੀ
1: ਜੀ,
2: ਉਹਨਾਂ ਨੂੰ ਜੇ ਤੁਸੀਂ ਜਿਹੜਾ ਹੈਗਾ ਆ ਕਿਸੇ ਚੀਜ਼ ਇੱਕ ਤੇ ਕੰਟਰੋਲ ਕਰੋਗੇ ਤੇ ਉਹਨਾਂ ਨੇ ਦੂਜੇ ਤੇ ਚੱਲ ਜਾਣਾ ਹੈਗਾ ਜੀ, ਹੋਰ ਕੋਈ ਉਹਦਾ ਸਬਸਟੀਟਿਊਟ ਲੈ ਲੈਣਗੇ ਜੀ।
1: ਲਾਈਫ ਸਟਾਈਲ ਵੀ ਤਾਂ ਚੇਂਜ ਕਰਨ ਦੀ ਜ਼ਰੂਰਤ ਆ ਨਾ, ਉਹਨਾਂ ਦੇ ਮਾਇੰਡ ਨੂੰ ਬਿਜ਼ੀ ਰੱਖਣ ਦੀ, ਚਾਹੇ ਕੋਈ ਕੰਮ ਕਾਰ ਆ, ਚਾਹੇ ਉਹ ਸਪੋਰਟਸ ਹੈਗੀ ਆ, ਚਾਹੇ ਕੁਝ ਵੀ ਆ, ਉਧਰ ਨੂੰ ਉਹਨਾਂ ਨੂੰ ਬਿਜ਼ੀ ਕਰਨਾ ਪੈਣਾ ਜੀ। ਥੈਰੇਪੀ ਕਰਨੀ ਪੈਣੀ, ਕਾਉਂਸਲਿੰਗ ਚਾਹੀਦੀ ਆ ਨਾਲ ਨਾਲ, ਕੱਲਾ ਇਹ ਥੋੜੀ ਭਈ ਦਵਾਈ ਦੇ ਨਾਲ ਹੀ ਤੁਸੀਂ ਛਡਾ ਸਕਦੇ ਹੋ, ਇੱਕ ਵਾਰੀ ਛਡਾ ਦੋਗੇ ਬਾਅਦ ਚੋਂ ਉਹਨੂੰ ਉਸ ਤਰ੍ਹਾਂ ਦੇ ਪਾਸੇ ਨਾ ਜਾਣ ਦੇ ਲਈ ਉਹਨੂੰ ਬਿਜ਼ੀ ਵੀ ਤਾਂ ਰੱਖਣਾ ਪਏਗਾ ਨਾ ਮਾਇੰਡ ਨੂੰ, ਨਹੀਂ ਤਾਂ ਸ਼ੈਤਾਨ ਤਾਂ ਫਿਰ ਹਰ ਵੇਲੇ ਜਾਗਦਾ ਹੀ ਜਾਗਦਾ ਜੀ।
2: ਭਾਰੇ ਸਾਹਿਬ ਮੇਰਾ ਆਪਣਾ ਨਿੱਜੀ ਤਜਰਬਾ ਆ
1: ਜੀ,
2: ਪਹਿਲਾਂ ਇਹਨਾਂ ਮਾਰੂ ਨਸ਼ਿਆਂ ਤੋਂ ਜਿਹੜਾ ਹੈਗਾ ਆ ਹਰਬਲ ਨਸ਼ੇ ਤੇ ਆਉਣਾ ਪਊਗਾ ਜੀ, ਸਰੀਰ ਜਿਹੜਾ ਹੈਗਾ, ਫਿਰ ਬੰਦੇ ਨੂੰ ਸਮਾਜ ਤੋਂ ਕੋਪਰੇਸ਼ਨ ਦੀ ਲੋੜ ਹੁੰਦੀ ਆ
1: ਜੀ,
2: ਪਰਿਵਾਰ ਤੋਂ ਕੋਪਰੇਸ਼ਨ ਦੀ ਲੋੜ ਹੁੰਦੀ ਆ ਜੀ। ਸਭ ਤੋਂ ਵੱਡੀ ਗੱਲ ਹੈਗੀ ਆ ਕਿ ਉਹਦੇ ਆਪਣੀ ਵਿਲ ਪਾਵਰ ਤੇ ਹੁੰਦਾ ਜੀ, ਜਦੋਂ ਇਹ ਸਾਰੀਆਂ ਚੀਜ਼ਾਂ ਦਾ ਸੁਮੇਲ ਹੁੰਦਾ ਤਾਂ ਕੋਈ ਬੰਦਾ ਜਿਹੜਾ ਆ ਇਹਨਾਂ ਮਾਰੂ ਨਸ਼ਿਆਂ ਦੇ ਪ੍ਰਭਾਵ ਤੋਂ ਨਿਕਲ ਸਕਦਾ ਜੀ,
1: ਬਿਲਕੁਲ।
2: ਮੇਰਾ ਖਿਆਲ 25-30 ਸਾਲ ਪਹਿਲਾਂ ਸਰ ਮੈਂ ਇਸ ਸਪੈਨ ਚੋਂ ਗੁਜ਼ਰਿਆ ਹੈਗਾ, ਮੈਨੂੰ ਪਤਾ ਸਰ ਨਸ਼ਾ ਛੱਡ ਵੀ ਦਿੰਦਾ ਬੰਦਾ ਆਪਣੀ ਵਿਲ ਪਾਵਰ ਨਾਲ ਸਭ ਕੁਛ ਕਰ ਲੈਂਦਾ ਜੀ, ਸਾਲ ਸਾਲ ਡੇਢ ਡੇਢ ਸਾਲ ਭਰ ਸਭ ਸੁਪਨਾ ਇਹਨਾਂ ਚੀਜ਼ਾਂ ਦਾ ਆਉਂਦਾ,
1: ਬਿਲਕੁਲ।
2: ਨਸ਼ਾ ਸਰੀਰ ਚ ਨੀ ਹੁੰਦਾ ਕੱਲਾ, ਨਸ਼ਾ ਦਿਮਾਗ ਚ ਵੀ ਹੁੰਦਾ, ਸੋ ਇਸ ਕਰਕੇ ਜਿਹੜਾ ਹੈਗਾ ਬਹੁਤ ਜ਼ਿਆਦਾ ਜ਼ੋਰ ਲੱਗਦਾ ਜੀ ਇਸ ਕਿਸੇ ਚੀਜ਼ ਦੇ ਵਿੱਚੋਂ ਨਿਕਲਣ ਦੇ ਵਿੱਚੋਂ ਇਸ, ਪਰ ਇਹ ਹੈਗਾ ਕਿ ਨਾਲ ਤੁਹਾਨੂੰ ਜਿਹੜਾ ਹੈਗਾ ਆਪਣੀ ਤਾਂ ਵਿਲ ਪਾਵਰ ਹੈ ਹੀ ਹੈ, ਸਮਾਜਿਕ ਸਹਿਯੋਗ ਤੇ ਪਰਿਵਾਰਕ ਸਹਿਯੋਗ ਇਹ ਮਿਲਣਾ ਬਹੁਤ ਜ਼ਰੂਰੀ ਹੈ, ਸੋ ਇਸ ਕਰਕੇ ਇਹ ਏਡੀ ਛੇਟੀ ਹੈ ਨੀ, ਮਤਲਬ ਜਿਹੜਾ ਇੱਕਦਮ ਜਿਹੜਾ ਆ ਕੋਈ ਨਿਕਲ ਜਾਊਗਾ, ਇਹਨੂੰ ਸਾਇੰਟਿਫਿਕ ਸਟੱਡੀ ਕਰਾ ਲਓ। ਸਰਕਾਰਾਂ ਸਰ ਬਚਦੀਆਂ ਫਿਰਦੀਆਂ ਇਸ ਗੱਲ ਤੋਂ ਕਿ ਜੇ ਅਸੀਂ ਜਿਹੜਾ ਆ ਕੱਲ ਨੂੰ ਹਰਬਲ ਨਸ਼ਿਆਂ ਦਾ ਜਾਂ ਆਪਾਂ ਜਿਹੜਾ ਹੈਗਾ ਪੋਪੀ ਹਸਕ ਜਾਂ ਇਹਦੀ ਓਪੀਐਮ ਦੀ ਗੱਲ ਕਰਦੇ ਆ ਵੀ ਹਾਂਜੀ ਠੇਕੇ ਖੁੱਲ ਜਾਣ, ਹਾਂਜੀ ਉਹਨਾਂ ਨੂੰ ਡੋਜ਼ ਲਗਾ ਦਿੱਤੀ ਜਾਵੇ, ਉਹਨਾਂ ਚੀਜ਼ਾਂ ਨਾਲ ਸਰਕਾਰਾਂ ਬਚਦੀਆਂ ਆ ਕਿ ਕੱਲ ਨੂੰ ਸਾਡੇ ਤੇ ਉਂਗਲ ਆਉਣੀ ਹੈਗੀ ਜੇ ਫਲਾਨੀ ਸਰਕਾਰ ਜਿਹੜੀ ਆਈ ਸੀ ਉਹ ਲੈ ਆਈ ਸੀ, ਕਿਉਂਕਿ ਮੈਂ ਆਪਣੇ ਡਾਕਟਰ ਗਾਂਧੀ ਹੋਣਾ ਦੀ ਮਤਲਬ ਜਿਹੜੀ ਆ ਉਹਨਾਂ ਦੀ ਉਹ ਸੋਚ ਦੇ ਉੱਤੇ ਬਿਲਕੁਲ ਸ਼ੰਕਾ ਨਹੀਂ ਕਰਦਾ
1: ਜੀ।
2: ਉਹ ਉਹਨਾਂ ਦਾ ਵਿਊ ਸੀ ਇਹ ਕਿ ਮੈਂ ਬਹੁਤ ਸਾਰੀਆਂ ਜਿਹੜੀਆਂ ਹੈਗੀਆਂ, ਹੁਣ ਦੇਖੋ ਜੀ ਆ ਵਿਪਰੋ ਮੋਰਫਿਨ ਜਿਹੜੀ ਹੈਗੀ ਆ ਗੋਲੀ ਦਿੰਦੇ ਆ ਦਹੀਂ, ਇਹ ਅਫੀਮ ਦਾ ਡੈਰੀਵੇਟਿਵ ਹੀ ਆ
1: ਜੀ।
2: ਹੁੰਦਾ ਕੀ ਹੈਗਾ ਜੀ, ਜਦੋਂ ਇਹ ਜਿਹੜਾ ਆ ਇਹਨਾਂ ਨੇ ਪੋਸਤ ਤੇ ਅਫੀਮ ਨੂੰ ਜਿਹੜਾ ਆ ਨੌਰਕੈਟਿਕ ਦੇ ਵਿੱਚ ਪਾਇਆ, ਇੱਕ ਸਾਜਿਸ਼ ਦੇ ਤਹਿਤ ਪਾਇਆ ਗਿਆ ਸੀ ਜੀ
1: ਜੀ।
2: ਬਾਕੀ ਮੁੜ ਕੇ ਜਿਹੜਾ ਹੈਗਾ ਉਹੀ ਚੀਜ਼ਾਂ ਜਿਹੜੀਆਂ ਆ ਸਿੰਥੈਟਿਕ ਰੂਪ ਦੇ ਵਿੱਚ ਗੋਲੀਆਂ ਦੇ ਰੂਪ ਦੇ ਵਿੱਚ ਮੁੜ ਕੇ ਸਾਡੇ ਇੱਥੇ ਸਮਾਜ ਦੇ ਵਿੱਚ ਸਿੱਟੀਆਂ ਗਈਆਂ ਜੀ। ਉਹਨਾਂ ਚੀਜ਼ਾਂ ਤੋਂ ਹੀ ਸਿੰਥੈਟਿਕ ਨਸ਼ੇ ਬਣੇ ਜੀ। ਪਹਿਲਾਂ ਸਮੈਕ ਆਈ ਜੀ, ਉਹ ਤੋਂ ਬਾਅਦ ਹੁਣ ਚਿੱਟਾ ਆਇਆ ਜੀ।
1: ਹਾਂਜੀ,
2: ਉਹ ਸਮੈਕ ਫੇ ਵੀ ਜਿਹੜਾ ਹੈਗਾ ਆ ਵੀ ਉਹਦੇ ਨਾਲ ਮੌਤ ਅਜੇ ਘੱਟ ਹੁੰਦੀ ਦੇਖੀ ਜੀ। ਆਹ ਜਿਹੜਾ ਚਿੱਟਾ ਹੈਗਾ ਆ ਜੀ, ਇਹ ਤਾਂ ਜਿੰਨਾ ਕੁ ਤੇਜ਼ ਹੋ ਜਾਂਦਾ ਜਾਂ ਜਿੰਨੀ ਕੁ ਇਹਦੀ ਵਿੱਚ ਅਡਲਟਰੇਸ਼ਨ ਆ ਜਾਂਦੀ, ਉਹ ਬੰਦੇ ਦੇ ਸਰਿੰਜ ਦੇ ਨਾਲ ਰਹਿੰਦੇ ਇੰਜੈਕਟ ਕਰਦੇ ਜੀ, ਉਹ ਸਰਿੰਜਾਂ ਵਿੱਚ ਹੀ ਲੱਗੀਆਂ ਰਹਿ ਜਾਂਦੀਆਂ
1: ਜੀ। ਪਰ ਸੈਨ ਸਾਹਿਬ, ਜਿੱਦਾਂ ਕਿ ਅਮਰੀਕਾ ਨੇ, ਕੈਨੇਡਾ ਨੇ ਜਾਂ ਯੂਰੋਪੀਅਨ ਮੁਲਕਾਂ ਨੇ, ਹੁਣ ਤਾਂ ਮੈਂ ਕੱਲ ਪਿੱਛੇ ਖਬਰ ਪੜ੍ਹਦਾ ਸੀ, ਕੱਲ ਦੀ ਖਬਰ ਸੀ, ਨੇਪਾਲ ਨੇ ਵੀ ਭੰਗ ਨੂੰ ਜਿਹੜਾ ਮਤਲਬ ਕਿ ਲੀਗਲ ਕਰ ਦਿੱਤਾ ਹੈ ਕਿ ਜੇ ਇਹਨਾਂ ਚੀਜ਼ਾਂ ਨੂੰ ਇੱਕ ਵਾਰੀ ਪ੍ਰਯੋਗ ਦੇ ਤੌਰ ਦੇ ਉੱਤੇ ਕਰਕੇ ਦੇਖ ਲਿਆ ਜਾਵੇ ਪੰਜਾਬ ਦੇ ਵਿੱਚ ਵੀ, ਕੀ ਉਹਦਾ ਕੋਈ ਹਰਜ ਹੈਗਾ ਹੈ? ਕਿਉਂਕਿ ਲੋਕਾਂ ਦਾ ਮਨ ਜਿਹੜਾ ਜਿਹੜੀ ਚੀਜ਼ ਨੂੰ ਜ਼ਿਆਦਾ ਸੈਣੀ ਸਾਹਿਬ ਨੂੰ ਕੋਇਆ ਜਾਂਦਾ ਉਹਦੀ ਹੀ ਜ਼ਿਆਦਾ ਜਿਹੜੀ ਮੰਗ ਵੱਧ ਜਾਂਦੀ ਹੈ। ਜੇ ਉਸੇ ਚੀਜ਼ ਨੂੰ ਕਿਤੇ ਨਾ ਕਿਤੇ ਜਿਵੇਂ ਕਿ ਕੁਝ ਲੋਕ ਕਹਿ ਕੇ ਨੇ ਮੰਗ ਕਰਦੇ ਹੈ ਕਿ ਆਪਣੇ ਜਿਹੜੀ ਪੋਸਟ ਹੈਗੀ ਹੈ ਜਾਂ ਭੰਗ ਹੈਗੀ ਹੈ ਜਾਂ ਇੱਦਾਂ ਹੀ ਜੇ ਉਹ ਕੈਂਡੀ ਵਗੈਰਾ ਜਾਂ ਹੋਰ ਸਾਰੀਆਂ ਚੀਜ਼ਾਂ ਬਕਾਇਦਾ ਉਹਦੀ ਆਈ ਡੀ ਦੇ ਨਾਲ ਸਾਰਾ ਚੈੱਕਅਪ ਕਰਕੇ ਮਤਲਬ ਕਿ ਕੀਤਾ ਜਾਵੇ ਤਾਂ ਕਿ ਉਹ ਮਸਲਾ ਹੱਲ ਹੋ ਸਕਦਾ? ਕੀ ਲੱਗਦਾ ਪੰਜਾਬ 'ਚ ਜੇ ਇਹ ਇਗਜ਼ਾਮਪਲ ਸੈੱਟ ਕਰਕੇ ਦੇਖ ਲਈ ਜਾਵੇ? ਇੱਕ ਵਾਰੀ ਪ੍ਰਯੋਗ ਪੰਜਾਬੀਆਂ ਦੇ ਵਿੱਚ ਚੱਲਦਾ ਹੀ ਰਹਿੰਦਾ ਜੀ ਹਰ ਵੇਲੇ, ਇਹਦੇ 'ਚ ਕੀ ਹਰਜ ਹੈ ਜੇ ਇਹ ਵੀ ਪ੍ਰਯੋਗ ਕਰਕੇ ਦੇਖ ਲਿਆ ਜਾਵੇ?
2: ਪਰ ਇਹ ਸਭ ਬੇਨਤੀ ਇਹ ਹੈਗੀ ਆ ਕਿ ਸਾਡੇ ਹੁਸ਼ਿਆਰਪੁਰ ਇਲਾਕਾ ਜਿਹੜਾ ਆ ਅੰਬ ਤੇ ਭੰਗ ਇਹ ਦੋ ਚੀਜ਼ਾਂ ਲਈ ਮੰਨਿਆ ਆ
1: ਜੀ।
2: ਹਾਂਜੀ, ਇੱਥੇ ਅੰਬ ਵੀ ਬਥੇਰੇ ਤੇ ਇੱਥੇ ਭੰਗ ਵੀ ਬਥੇਰੀ। ਕੀ ਤੁਸੀਂ ਕਦੀ ਪੰਜਾਬੀ ਬੰਦੇ ਨੂੰ ਭੰਗ ਬੰਦੇ ਮਲਦਾ ਦੇਖਿਆ? ਕਦੀ ਪੰਜਾਬੀ ਬੰਦਾ ਭੰਗ ਹੀ ਨੀ ਮਲਦਾ,
1: ਬਹੁਤ ਘੱਟ।
2: ਇਹ ਕੁਦਰਤ ਦਾ ਸੂਲ ਆ ਜੀ। ਉੱਥੇ ਲਿਖਿਆ ਹੈਗਾ ਜੀ ਇੱਕ ਜਗ੍ਹਾ ਤੇ, ਨਿਸ਼ੇਧ ਹੀ ਆਮੰਤਰਣ ਹੈ
1: ਜੀ।
2: ਜਦੋਂ ਤੁਸੀਂ ਕਿਸੇ ਚੀਜ਼ ਨੂੰ ਜਿਹੜਾ ਹੈਗਾ ਆ ਉਹਦੀ ਬਣਾਈ ਕਰਦੇ ਆ ਨਾ, ਉਹ ਇੱਕ ਕਿਸਮ ਦਾ ਇਨਵੀਟੇਸ਼ਨ ਹੋ ਜਾਂਦਾ
1: ਜੀ। ਬਿਲਕੁਲ,
2: ਜਿਸ ਚੀਜ਼ ਨੂੰ ਤੁਸੀਂ ਬੰਦ ਕਰੋਗੇ ਉਹਦੇ ਵਾਸਤੇ ਕਰਿਓਸਿਟੀ ਪੈਦਾ ਹੋ ਜਾਊਗੀ
1: ਜੀ।
2: ਸਰਕਾਰਾਂ ਜਾਂ ਮਤਲਬ ਬੁੱਧੀਜੀਵੀ ਇਹ ਸੋਚਦੇ ਹੈਗੇ ਆ ਕਿ ਹਾਂ ਜੀ ਜਦੋਂ ਖੁੱਲ ਜਾਊਗਾ ਤੇ ਖਰੇ ਸਾਰਾ ਪੰਜਾਬ ਹੀ ਇਹਨਾਂ ਚੀਜ਼ਾਂ ਤੇ ਲੱਗ ਜਾਊਗਾ
1: ਜੀ।
2: ਨਹੀਂ ਸਰ, ਪੰਜਾਬ ਨਹੀਂ ਲੱਗੂਗਾ, ਕਰਿਓਸਿਟੀ ਮੁੱਕ ਜਾਣੀ ਹੈ ਜੀ, ਲੋਕਾਂ ਨੇ ਹਟ ਜਾਣਾ ਜੀ ਖਾਣੋ।
1: ਬਿਲਕੁਲ, ਅਮਰੀਕਾ ਦੇ ਵਿੱਚ ਇਹ ਚੀਜ਼ ਸੈੱਟ ਕਰਕੇ ਦੇਖੀ ਆ ਉਹਨਾਂ ਨੇ, ਮਤਲਬ ਕਿ ਜਿਹਨਾਂ ਨੇ ਪਹਿਲਾਂ ਖੋਲੀ ਆ ਕਾਫੀ ਉਹਨਾਂ ਨੇ ਮੁਨਾਫਾ ਵੀ ਖੱਟਿਆ, ਪਰ ਹੌਲੀ ਹੌਲੀ ਉਹ ਕੰਮ ਡਾਊਨ ਹੁੰਦਾ ਗਿਆ ਜੀ।
2: ਹਾਂਜੀ
1: ਜੀ,
2: ਉਹੀ ਆ ਨਾ ਵੀ ਜਿਹੜੀ ਚੀਜ਼ ਹੈਗੀ ਆ ਨਿਸ਼ੇਧ ਹੀ ਆਮੰਤਰਣ ਹੈ
1: ਜੀ।
2: ਉਹ ਜਦੋਂ ਉਹਨਾਂ ਨੇ ਚੱਕ ਦਿੱਤਾ, ਪੜਦਾ ਚੱਕ ਦਿੱਤਾ ਤੇ ਆਪਣੇ ਆਪ ਹੀ ਜੀ
1: ਜੀ।
2: ਤੁਸੀਂ ਇਸੇ ਤਰੀਕੇ ਦੇ ਨਾਲ ਹੀ ਜਿਹੜਾ ਹੈਗਾ ਆ ਬਾਕੀ ਜਿਹੜੇ ਆ ਕਿ ਕ੍ਰਾਈਮ ਅਗੇਂਸਟ ਵੁਮੈਨ ਵੀ ਸਾਡੇ ਇਸੇ ਕਰਕੇ ਹੈਗਾ ਆ ਜੀ ਕਿ ਸਾਡੇ ਇੱਥੇ ਨਿਸ਼ੇਧ ਬਾਹਰ ਵਿਦੇਸ਼ਾਂ ਦੇ ਵਿੱਚ ਜਿਹੜਾ ਹੈਗਾ ਆ ਬੰਦੇ ਦੀ ਸੋਚ ਧਿਆਨ ਇੱਧਰ ਨੂੰ ਜਾਂਦਾ ਹੀ ਨਹੀਂ ਜੀ, ਕਿਹਨੇ ਕੀ ਕੱਪੜਾ ਪਾਇਆ, ਕਿਹਨੇ ਕੀ ਨਹੀਂ ਪਾਇਆ, ਕੋਈ ਕਿਸ ਡਰੈਸ ਚ ਹੈਗਾ, ਕਿਸ ਚ ਨਹੀਂ ਹੈਗਾ ਜੀ। ਸਾਡੇ ਜਿਹੜਾ ਹੈਗਾ ਆ ਕਿਉਂਕਿ ਇਹ ਸਾਰੀਆਂ ਚੀਜ਼ਾਂ ਮਨਾਈ ਦੇ ਰੂਪ ਦੇ ਵਿੱਚ ਹੈਗੀਆਂ ਜੀ, ਤੇ ਇਸ ਕਰਕੇ ਜਿਹੜਾ ਹੈਗਾ ਆ ਕਰਿਓਸਿਟੀ ਜ਼ਿਆਦਾ ਆ ਬੰਦੇ ਨੂੰ ਜੀ।
1: ਬਿਲਕੁਲ ਜੀ,
2: ਇਸ ਕਰਕੇ ਜਿਹੜਾ ਹੈਗਾ ਸਰਕਾਰਾਂ ਨੂੰ ਬੋਲਡ ਸਟੈਪ ਲੈਣੇ ਪੈਂਦੇ। ਹੁਣ ਡਾਕਟਰ ਨਵਜੋਤ ਕੌਰ ਸਿੱਧੂ ਹੈਗੇ ਜੀ, ਉਹਨਾਂ ਦੇ ਵੀ ਜਿਹੜੀ ਹੈ ਉਹਨਾਂ ਦਾ ਵੀ ਇਹੀ ਮਤ ਸੀ
1: ਜੀ।
2: ਸੋ ਇਸ ਕਰਕੇ ਜਿਹੜਾ ਆ ਜੋ ਤੁਸੀਂ ਖੇਤੀ ਨਹੀਂ ਹੈਗੀ, ਖੇਤੀ ਕਹਿੰਦੇ ਵੀ ਘਾਟੇਮੰਦ ਸੌਦਾ ਹੈਗਾ ਆ ਕਿ ਇਹਦੇ ਵਿੱਚ ਮਤਲਬ ਉਲਟਾ ਪਰਚੇ ਹੁੰਦੇ ਹੈਗੇ ਆ ਵੀ ਜੇ ਤੁਹਾਨੂੰ ਕੋਈ ਨਿਸ਼ਚਿਤ ਮਾਤਰਾ ਚ ਦੇਣੀ ਪੈਂਦੀ ਹੈਗੀ ਆ ਜੀ। ਪਤਾ ਨੀ ਸਾਨੂੰ ਨੀ ਇਹਨਾਂ ਗੱਲਾਂ ਦਾ ਪਤਾ, ਪਰ ਇਹ ਹੈਗਾ ਆ ਵੀ ਡਰਾਇਆ ਹੀ ਬਹੁਤ ਹੈ ਜੀ ਪੰਜਾਬੀਆਂ ਨੂੰ ਤਾਂ
1: ਜੀ। ਬਿਲਕੁਲ
2: ਹੈ ਜੀ, ਬਾਹਰਲੀਆਂ ਸਟੇਟਾਂ ਚ ਬੀਜਦੇ ਹੀ ਹੈਗੇ ਆ
1: ਜੀ,
2: ਪਰ ਇਹ ਉਹਨਾਂ ਦੇ ਜੋ ਪਰਚੇ ਹੁੰਦੇ ਹੈਗੇ ਆ ਤੇ ਇਹਨਾਂ ਦੇ ਵੀ ਹੋ ਜਾਣਗੇ ਜੇ ਭਾਈ ਜਿਹੜਾ ਆ
1: ਉੱਥੇ ਪਹਿਲਾਂ ਪੰਜਾਬ ਗਰਕਿਆ ਪਿਆ ਉਹ ਤੋਂ ਜ਼ਿਆਦਾ ਤਾਂ ਨਾ ਗਰਕ ਜਾਊਗਾ, ਇਹੀ ਆ ਫਿਰ।
2: ਸਰ ਮੈਂ ਤਾਂ ਇਹ ਕਹਿਣਾ ਹੈਗਾ ਆ ਵੀ ਠੀਕ ਹੈ ਜੇ ਤੁਸੀਂ ਇੰਨਾ ਬੋਲਡ ਸਟੈਪ ਨਹੀਂ ਲੈ ਸਕਦੇ ਜਾਂ ਤੁਹਾਨੂੰ ਸੈਂਟਰ ਦਾ ਸਹਿਯੋਗ ਚਾਹੀਦਾ ਜਾਂ ਕਿੱਦਾਂ ਹੈਗਾ ਆ ਜੀ, ਪਰ ਇਸ ਮਸਲੇ ਦੇ ਉੱਤੇ ਜਿਹੜਾ ਹੈਗਾ ਆ ਸਿਰ ਜੋੜ ਕੇ ਸਰ, ਜਿਹੜੇ ਬੰਦੇ ਕੱਲ ਤੱਕ ਜਿਹੜੀ ਹੈਗੀਆਂ ਇਹਨਾਂ ਚੀਜ਼ਾਂ ਦੀਆਂ ਵਕਾਲਤਾਂ ਕਰਦੇ ਗਏ ਸੀ ਜਦੋਂ ਸੱਤਾ ਚ ਗਏ ਤੇ ਉਹ ਮੁੜ ਕੇ ਜਿਹੜਾ ਹੈਗਾ ਆ ਮੂੰਹ ਹੀ ਮੋੜ ਗਏ, ਮੁੜ ਕੇ ਜਿਹੜਾ ਹੈਗਾ ਆ ਹਾਂਜੀ ਉਹ ਬਦਲ ਗਏ। ਉਹਨਾਂ ਨੂੰ ਇਹ ਹੋਇਆ ਵੀ ਭਾਈ ਇਹ ਚੀਜ਼ਾਂ ਚੋਰੀ ਛਿਪੇ ਖਾਣ ਵਾਲੀਆਂ ਚੀਜ਼ਾਂ ਹੈਗੀਆਂ ਆ, ਜੇ ਆਪਾਂ ਇਹਨੂੰ ਕਰਾਂਗੇ ਕਵਾਂਗੇ ਤੇ ਓਹਦੇ ਨਾਲ ਸਾਡੀ ਬਦਨਾਮੀ ਹੋਊਗੀ ਐਵੇਂ ਕੱਲ ਨੂੰ ਸਾਡੇ ਇਹਦੇ ਬਾਰੇ। ਔਰ ਗੱਲ ਵੀ ਇਹ ਹੈਗੀ ਆ ਜੀ, ਜੇ ਕੋਈ ਬੰਦਾ ਇਹਦੇ ਹੱਕ ਦੀ ਗੱਲ ਕਰਦਾ ਨਾ ਜੀ, ਚਾਹੇ ਜਿਹੜਾ ਹੈਗਾ ਆ ਜਿਸ ਜਿਹੜਾ ਬੰਦਾ ਉਹਨੂੰ ਕ੍ਰਿਟੀਸਾਈਜ਼ ਕਰ ਰਿਹਾ ਹੁੰਦਾ ਨਾ ਉਸ ਵੇਲੇ ਪਬਲਿਕਲੀ, ਭਾਵੇਂ ਉਹਦੀ ਆਪਣੀ ਆਪਣੀ ਜੇਬ ਦੇ ਵਿੱਚ ਚਾਂਦੀ ਦੀ ਡੱਬੀ ਹੋਵੇ, ਹੈਂਜੀ, ਉਹ ਵੀ ਫਟਾਫਟ ਲੱਗ ਪਊ ਕਰਨ ਜੀ ਪੰਜਾਬ ਨੂੰ ਕਿੱਧਰ ਤੋੜ ਲੈਣ ਲੱਗੇ ਹੈਗੇ ਆ ਜੀ, ਦੇਖੋ ਜਿਹੜਾ ਨੇ ਆਹ ਗੱਲ ਕਹਿਤੀ ਆ ਜੀ। ਸੋ ਇਸ ਕਰਕੇ ਕੋਈ ਬੰਦਾ ਜਿਹੜਾ ਰਾਜਨੀਤਿਕ ਲੋਕ ਜਿਹੜੇ ਹੈਗੇ ਨਾ ਉਹ ਆਪਣਾ ਨਫਾ ਨੁਕਸਾਨ ਜਰੂਰ ਦੇਖਦੇ ਹੈਗੇ ਜੀ, ਉਸ ਹਿਸਾਬ ਨਾਲ ਹੀ ਤੋਲਦੇ ਜੀ, ਪਰ ਇਸ ਪ੍ਰੋਬਲਮ ਦਾ ਹੱਲ ਅਲਟੀਮੇਟਲੀ ਤਾਂ ਕਿਸੇ ਨੂੰ ਕਰਨਾ ਹੀ ਪਏਗਾ ਨਾ ਜੀ,
1: ਕਿਉਂਕਿ ਰਿਸਕ ਹੀ ਆ ਹਰ ਚੀਜ਼ ਦੇ ਵਿੱਚ, ਕੋਈ ਕਾਰੋਬਾਰ ਜਾਂ ਬਿਜ਼ਨਸ ਵੀ ਕਰਦੇ ਆ ਰਿਸਕ ਤਾਂ ਲੈਣਾ ਪੈਣਾ ਜੀ, ਜੇ ਤੁਸੀਂ ਕਿਸੇ ਚੀਜ਼ ਤੇ ਕਾਮਯਾਬੀ ਹਾਸਲ ਕਰਨੀ ਹੈ ਤਾਂ ਜੀ।
2: ਬਿਲਕੁਲ ਜੀ ਬਿਲਕੁਲ, ਬਾਕੀ ਆ ਜੀ ਇਹ ਤੁਹਾਡੀ ਅੱਜ ਦੀ ਮੇਨ ਖਬਰ ਜਿਹੜੀ ਤੁਸੀਂ ਕਹਿੰਦੇ ਹੈਗੇ ਆ ਜੀ,
1: ਵਿਧਾਨ ਸਭਾ ਦੇ ਸਪੀਕਰ ਸਾਹਿਬ ਦੇ ਖਿਲਾਫ ਜਿਹੜਾ ਐਕਸ਼ਨ ਹੋਣ ਜਾ ਰਿਹਾ
2: ਕਹਿੰਦੇ ਜੀ, ਹਾਂਜੀ ਖੁਸਰੇ ਦੀ ਅੱਡੀ ਅਰਗੀ ਕਹਿੰਦੇ ਜਿਹਨਾਂ ਨੇ ਦਾੜੀਆਂ ਰੱਖੀਆਂ ਆ ਜੀ
1: ਜੀ, ਹੁਣ ਉਹ ਸਾਨੂੰ ਹੁਣ
2: ਸਪੀਕਰ ਸਾਹਿਬ ਨੂੰ
1: ਸਿੱਖੀ
2: ਉਹ ਸਾਨੂੰ ਸਿਖਾਉਣਗੇ ਜੀ ਸਿੱਖੀ। ਦੱਸੋ ਸਵਾਲ ਤਾਂ ਇਹ ਹੈਗਾ ਆ ਜੀ, ਕੌਣ ਕਿਸੇ ਨੂੰ ਸਿਖਾ ਸਕਦਾ? ਮੈਂ ਤਾਂ ਪਹਿਲਾਂ ਹੀ ਕਿਹਾ ਸੀ ਵੀ ਸਿੱਖ ਇੰਸਟੀਚਿਊਸ਼ਨਾਂ ਦਾ ਨੁਕਸਾਨ ਜਿਹੜਾ ਹੈਗਾ ਆ ਅੰਮ੍ਰਿਤਧਾਰੀਆਂ ਨੇ ਵੱਧ ਕੀਤਾ ਜੀ
1: ਜੀ,
2: ਅਜੇ ਜਿਹੜਾ ਸਹਿਜਧਾਰੀ ਹੈਗੇ ਸੀ ਨਾ ਜੀ ਉਹ ਖੌਫ ਚ ਰਹਿੰਦੇ ਆ,
1: ਨਹੀਂ ਉਹਨਾਂ ਨੂੰ ਲੱਗਦਾ ਨਾ ਸਹਿਜ ਸਾਹਿਬ ਕਿ ਸਾਡੇ ਕੋਲ ਤਾਂ ਲਾਇਸੈਂਸ ਆ ਤੇ ਜੋ ਮਰਜ਼ੀ ਬੋਲੀ ਜਾਈਏ ਜੀ।
2: ਬਿਲਕੁਲ ਜੀ, ਹੋਰ ਇੱਕ ਚੀਜ਼ ਦਾ ਹੈਗਾ ਕਿ ਜੋ ਸਾਨੂੰ ਗਿਆਨ ਆ ਹੋਰ ਕਿਸੇ ਨੂੰ ਸ਼ਾਇਦ ਹੈ ਜੀ ਹੈ ਨਹੀਂ ਜੀ,
1: ਬਿਲਕੁਲ
2: ਸਰ ਇਹਨਾਂ ਚੀਜ਼ਾਂ ਦਾ ਕੋਈ ਮੁੱਲ ਨਹੀਂ। ਗੱਲ ਤਾਂ ਇਹ ਹੈਗੀ ਆ ਕਿ ਉੱਥੇ ਤਾਂ ਲਿਖਿਆ ਜਿਨ ਪ੍ਰੇਮ ਕੀ ਉਹ ਤਿੰਨ ਪ੍ਰਭ ਪਾਇਓ
1: ਜੀ,
2: ਹਾਂਜੀ ਬਖਸ਼ੀ ਜੀ ਵੀ ਨਾਲ ਜੁੜੇ ਹੈਗੇ ਮੇਰਾ ਖਿਆਲ ਕਾਲ ਕਰਨਗੇ ਜੀ,
1: ਜ਼ਰੂਰ
2: ਲੱਗਦਾ ਪਤਾ ਵੀ ਹਾਂ ਭਾਈ ਹਾਂ ਜਿਹਨ ਪ੍ਰੇਮ ਕੀਤਾ ਕਿ ਨਹੀਂ ਕੀਤਾ ਹੈਗਾ ਆ ਜੀ, ਝਲਕਦਾ ਕਿ ਨਹੀਂ ਝਲਕਦਾ, ਤੁਸੀਂ ਉਹਨਾਂ ਦੀ ਗੱਲਬਾਤ ਤੋਂ ਅੰਦਾਜ਼ਾ ਲਾ ਲਓ ਜੀ ਵੀ ਹਾਂ ਜੀ ਕਸੌਟੀ ਲੱਗੀ ਆ ਜੀ,
1: ਕਿਤੇ
2: ਕਾਵਲ ਗੁਰੂ ਦੇ ਜਿਹੜੇ ਹੈਗਾ ਢਹੇ ਚੜੇ ਆ ਜੀ। ਸੋ ਇਸ ਕਰਕੇ ਇਹ ਚੀਜ਼ਾਂ ਪਤਾ ਲੱਗਦੀ ਆਉਂਦੀਆਂ ਹੁੰਦੀਆਂ ਸਰ, ਸੋ ਇਸ ਕਰਕੇ ਮੈਂ ਨੀ ਸਮਝਦਾ ਹੈਗਾ, ਅੱਗੇ ਦੇਖਦੇ ਹੈਗੇ ਜੀ ਅੱਗੇ ਹੁਣ ਉਹਨਾਂ ਦਾ ਕੀ ਕੋਰਸ ਆਫ ਐਕਸ਼ਨ ਹੁੰਦਾ ਆ ਜੀ, ਬਟ ਇਹ ਹੈਗਾ ਆ ਵੀ ਜਦੋਂ ਕਿਸੇ ਜ਼ਿੰਮੇਵਾਰ ਪੋਸਟ ਤੇ ਹੋਵੇ ਬੰਦਾ ਤੇ ਉਹਨੂੰ ਬੋਲਣ ਤੋਂ ਪਹਿਲਾਂ 100 ਵਾਰੀ ਸੋਚਣਾ ਚਾਹੀਦਾ
1: ਜੀ,
2: ਤੇ ਬਾਕੀ ਸਪੀਕਰ ਸਾਹਿਬ ਦਾ ਤਾਂ ਐਟੀਚਿਊਡ ਜਿਹੜਾ ਹੈਗਾ, ਦੇਖੋ ਇਹ 5 ਸਾਲ ਸਪੀਕਰ ਰਹਿ ਚੱਲੇ ਹੈਗੇ, ਲਗਭਗ ਮੇਰਾ ਖਿਆਲ ਆ ਵੀ ਆਖਰੀ ਸੈਸ਼ਨ ਹੀ ਹੋਊਗਾ ਜੇ ਕੋਈ ਸਪੈਸ਼ਲ ਸੈਸ਼ਨ ਨਾ ਬੁਲਾਇਆ ਤਾਂ,
1: ਹਾਂਜੀ
2: ਪਰ ਇਹ ਆ ਕਿ ਇਤਿਹਾਸ ਦੇ ਵਿੱਚ ਇਹਨਾਂ ਨੂੰ ਕੋਈ ਬੜਾ ਇਹ ਗੁੱਡ ਬੁੱਕ ਦੇ ਵਿੱਚ ਨਹੀਂ ਇਹਨਾਂ ਦਾ ਨਾਂ ਲਿਖਿਆ ਜਾਊਗਾ ਇਸ ਮਸਲੇ ਦੇ ਵਿੱਚ ਜੀ।
1: ਜਿਵੇਂ ਦੇਖੋ ਇਹ ਹੁਣ ਵਾਰਸ ਪੰਜਾਬ ਨੇ ਜਿਹੜਾ ਐਕਸ਼ਨ ਲਿਆ ਜਾਂ ਮਤਲਬ ਕਿ ਜਿਹੜਾ ਪੱਤਰ ਆਪਣੇ ਜਥੇਦਾਰ ਸਾਹਿਬ ਨੂੰ ਦਿੱਤਾ ਹੈ, ਐਪਲੀਕੇਸ਼ਨ ਦਿੱਤੀ ਹੈ ਇਹਨਾਂ ਦੇ ਅਗੇਂਸਟ ਜਿਹੜੀ ਆ ਦਰਖਾਸਤ ਦਿੱਤੀ ਹੈ, ਤਾਂ ਕਿੱਦਾਂ ਦੇਖਦੇ ਹੋ ਕਿ ਜਿਵੇਂ ਕਿ ਪਹਿਲਾਂ ਹਰ ਵਾਰ ਜਿੱਦਾਂ ਅਕਾਲੀ ਦਲ ਨੂੰ ਹੀ ਹਰ ਵੇਲੇ ਟਾਰਗੇਟ ਕੀਤਾ ਜਾਂਦਾ ਚਾਹੇ ਮੀਡੀਆ ਚਾਹੇ ਆਪਾਂ ਵੀ ਹਾਂ ਜਾਂ ਆਮ ਜਨਤਾ ਵੀ ਹੈ ਕਿ ਇਹਨਾਂ ਨੇ ਕਰਵਾਇਆ ਹੋਣਾ ਨਾ ਭਾਈ ਜਥੇਦਾਰ ਨੂੰ ਹੁਣ ਇਹਨਾਂ ਨੇ ਪੱਤਰ ਦਵਾਇਆ ਜੀ, ਕਿੱਦਾਂ ਉਹਦੇ ਵਿੱਚ ਕੀ ਗੱਲਬਾਤ ਹੋ ਸਕਦੀ ਹੈ ਹੁਣ ਜੀ?
2: ਪਰ ਮੈਂ ਮਤਲਬ ਜਿਹੜਾ ਹੈਗਾ ਆ ਵੀ ਇਹਨਾਂ ਦੇ ਨੈਕਸਟ ਕੋਰਸ ਦਾ ਅੰਦਾਜ਼ਾ ਨਹੀਂ ਲਾ ਸਕਦਾ, ਉਹਦਾ ਕਾਰਨ ਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜਿਹੜੇ ਹੈਗੇ ਆ ਜੇ ਕੋਈ, ਕਿਉਂਕਿ ਇਹ ਘਟਨਾ ਜਿਹੜੀ ਹੈਗੀ ਆ ਨਾ ਉਹ ਵਿਧਾਨ ਸਭਾ ਦੇ ਅੰਦਰ ਵਾਪਰੀ ਆ,
1: ਇਹਦੀਆਂ
2: ਲੀਗਲ ਸਰ ਉਹ ਨੋ ਸਰ ਔਨ ਦਾ ਰਿਕਾਰਡ ਨੂੰ ਕੀ ਕਰੋਗੇ ਤੁਸੀਂ, ਜੋ ਮਰਜ਼ੀ ਕਰ ਲਓ ਉਹ ਭਾਵਾਂ, ਕਿਉਂਕਿ ਵਿਧਾਨ ਸਭਾ ਦੇ ਵਿੱਚ ਜੋ ਮਰਜ਼ੀ ਕਰ ਲਓ ਤੁਸੀਂ ਉਹਨੂੰ ਜਿਹੜਾ ਹੈਗਾ ਕਾਨੂੰਨੀ ਤੌਰ ਤੇ ਐਗਜ਼ੰਪਸ਼ਨ ਹੁੰਦੀ ਆ ਜੀ, ਉਹ ਤੇ ਜਿਹੜਾ ਹੈਗਾ ਜੀ ਅੰਦਰ ਜਿਹੜਾ ਜੋ ਮਰਜ਼ੀ ਗੱਲ ਕਰ ਲਓ ਤੁਸੀਂ, ਉਹਦੇ ਬਾਹਰ ਉਤੋਂ ਸਕਿਊ ਨਹੀਂ ਕੀਤਾ ਜਾ ਸਕਦਾ, ਉਹ ਤੇ ਕੇਸ ਨਹੀਂ ਚਲਾਇਆ ਜਾ ਸਕਦਾ।
1: ਅੱਛਾ ਜੀ,
2: ਹਾਂਜੀ ਜੇ ਕਾਨੂੰਨ ਪ੍ਰੋਟੈਕਸ਼ਨ ਹੈਗੀ ਆ ਵੀ ਵਿਧਾਨ ਸਭਾ ਦੇ ਅੰਦਰ ਜਿਹੜਾ ਹੈਗਾ ਆ ਜੇ ਕੋਈ ਗੱਲਬਾਤ ਹੋਈ ਆ ਉਹਦੇ ਬਾਰੇ ਬਾਹਰ ਕੇਸ ਨਹੀਂ ਦਰਜ ਕੀਤਾ ਜਾ ਸਕਦਾ। ਤੁਸੀਂ ਦੇਖਿਆ ਨੀ ਉਹ ਦਿੱਲੀ ਦੇ ਹਾਈ ਕੋਰਟ ਦੇ ਦਿੱਲੀ ਆਪਣੀ ਵਿਧਾਨ ਸਭਾ ਦੇ ਵਿੱਚ ਜਦੋਂ ਉਹਨੇ ਕਹਿਤਾ ਸੀ ਗੁਰੂ ਸਾਹਿਬ ਬਾਰੇ, ਹਾਂਜੀ ਆਖੀ ਨੇ, ਤੇ ਉਹ ਕਿੱਦਾਂ ਮਸਲਾ ਵਖਿਆ ਸੀ ਤੇ ਇਹਨਾਂ ਨੇ ਕਿੱਦਾਂ ਫਟਾਫਟ ਜਿਹੜਾ ਹੈਗਾ ਆ ਵੀ ਉਹ ਜੀ ਰਿਪੋਰਟ ਝੂਠੀ ਆ, ਉਹਨਾਂ ਨੇ ਵਿਧਾਨ ਸਭਾ ਨੇ ਕਿਹਾ ਸੀ ਪਰਵੇਲੇ ਚ ਮੋਸ਼ਨ ਉਹਨਾਂ ਨੇ ਮੂਵ ਕਰ ਦਿੱਤਾ ਸੀ ਇਹ ਕਹਿ ਕੇ ਤੇ ਭਾਈ ਤੂੰ ਕਿੱਦਾਂ ਭਾਈ ਇਹ ਵਿਧਾਨ ਸਭਾ ਦੀ ਪ੍ਰੋਪਰਟੀ ਹੈਗੀ, ਵਿਧਾਨ ਸਭਾ ਦੀ ਜੁਰਿਸਡਿਕਸ਼ਨ ਹੈ, ਜੋ ਕੁਛ ਕਰਨਾ ਵਿਧਾਨ ਸਭਾ ਦੇ ਸਪੀਕਰ ਨੇ ਕਰਨਾ, ਤੁਸੀਂ ਕਿੱਦਾਂ ਵੀ ਐਕਸ਼ਨ ਲੈ ਲਿਆ ਜੀ।
1: ਬਿਲਕੁਲ ਜੀ, ਪਰ
2: ਤਲਬ ਕਰ ਲਏ ਸੀ ਡੀਜੀਪੀ।
1: ਇੱਕ ਮਨ ਦੇ ਵਿੱਚ ਪੁਆਇੰਟ ਹੋਰ ਆ ਰਿਹਾ ਉਭਰ ਰਿਹਾ ਕਿ ਜਿਸ ਹਿਸਾਬ ਨਾਲ ਚਲੋ ਵਿਧਾਨ ਸਭਾ ਦੇ ਵਿੱਚ ਗੱਲ ਕਰਦੇ ਜਾਂ ਸੈਸ਼ਨ ਦੇ ਵਿੱਚ ਜੋ ਗੱਲਬਾਤ ਹੋਈ ਆ ਮੌਨਸੂਨ ਪੰਜਾਬ ਦੀ ਵਿੱਚ, ਤਾਂ ਉਹਦੇ ਵਿੱਚ ਫਿਰ ਜਿਹੜਾ ਪ੍ਰੋਟੋਕੋਲ ਉੱਥੇ ਦਾ ਹੈਗਾ ਹੈ ਹਾਊਸ ਦਾ ਪ੍ਰੋਟੋਕੋਲ ਹੈ, ਫਿਰ ਉਸ ਹਿਸਾਬ ਦੇ ਨਾਲ ਜਿੱਦਾਂ ਕਿ ਚਾਹੇ ਉਹ ਕਿਸੇ ਧਰਮ ਨੂੰ ਲੈ ਕੇ ਟੀਕਾ ਟਿੱਪਣੀ ਚਾਹੇ ਸੰਧਵਾਂ ਸਾਹਿਬ ਨੇ ਵੀ ਕੀਤੀ ਹੈ, ਉਹ ਵੀ ਤਾਂ ਹੱਦ ਤੋਂ ਟੱਪੇ ਨੇ ਨਾ, ਉਹ ਵੀ ਬਾਹਰ ਗਏ ਨੇ ਉਸ ਚੀਜ਼ ਤੋਂ। ਇਸ ਆਧਾਰ ਦੇ ਉੱਤੇ ਵੀ ਕੁਝ ਐਕਸ਼ਨ ਲਿਆ ਜਾ ਸਕਦਾ।
2: ਪੋਲੀਟੀਕਲ ਪਾਰਟੀਆਂ ਜਿਹੜੀਆਂ ਹੈਗੀਆਂ ਆਪਣੀ ਰਿਸੈਂਟਮੈਂਟ ਸ਼ੋ ਕਰ ਸਕਦੀਆਂ ਸਰ, ਸਪੀਕਰ ਗਵਰਨਰ ਤੇ ਰਾਸ਼ਟਰਪਤੀ ਸਾਰਿਆਂ ਨੂੰ ਪ੍ਰੋਟੈਕਸ਼ਨ ਹੁੰਦੀ ਕਾਨੂੰਨੀ ਪ੍ਰਵੇਲੇ, ਜਿਹਨਾਂ ਦੇ ਜਿਹੜੇ ਆ ਉਹ ਪਹਿਲਾਂ ਵਿਚਾਰ ਲੈਣੇ ਚਾਹੀਦੇ ਹੈਗੇ ਆ। ਦੂਜਾ ਇਹ ਹੈਗਾ ਆ ਕਿ ਇਸ ਚੀਜ਼ ਨਾਲ ਧਰਮ ਦੀ ਕੀ ਹਾਨੀ ਹੋਈ ਆ, ਜਦੋਂ ਤੱਕ ਸਪੈਸ਼ਲ ਡੈਮੇਜਸ ਜਿਹੜੇ ਨਹੀਂ ਦੱਸੇ ਜਾਂਦੇ ਤਦ ਤੱਕ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਇੰਟਰਫੇਰੈਂਸ ਕਰਨ ਤੋਂ ਡਿਨਾਈ ਕਰਨਾ ਚਾਹੀਦਾ, ਮੇਰੀ ਆਪਣੀ ਸੋਚ ਆ ਜੀ। ਬਾਕੀ ਉਹਨਾਂ ਨੇ ਕੀ ਕਰਨਾ ਇਹ ਉਹਨਾਂ ਨੂੰ ਪਤਾ ਹੋਊਗਾ ਜੀ। ਉਹਦਾ ਕਾਰਨ ਇਹ ਹੈਗਾ ਆ ਕਿ ਜਦੋਂ ਹੁਣ ਬੰਦੇ ਜਿਹੜੇ ਹੈਗੇ ਆ ਤੁਹਾਡੇ ਨਾਲ ਇੱਕ ਕਿਸਮ ਦੇ ਧਿਰ ਬਣ ਕੇ ਤਾਂ ਪਹਿਲਾਂ ਹੀ ਆਪੋਜਿਟ ਖੜੇ ਆ, ਉਹ ਇੰਸਟੀਟਿਊਸ਼ਨ ਦੀ ਜਿਹੜੀ ਤਾਂ ਪਹਿਲਾਂ ਹੀ ਕਿੰਨੀ ਇੱਜ਼ਤ ਕਰਦੇ ਆ ਜੀ। ਇੱਥੇ ਸਾਰੇ ਮੰਨ ਕੇ ਗਏ ਵੀ ਹਾਂ ਜੀ ਜਾ ਕੇ ਮਹੀਨੇ ਦੇ ਅੰਦਰ ਜਿਹੜੀਆਂ ਹੈਗੀਆਂ ਸੋਧਾਂ ਕਰ ਲਾਂਗੇ ਜੀ, ਇੱਥੋਂ ਹੁਕਮ ਲੈ ਕੇ ਗਏ ਹੈਗੇ ਆ ਜੀ, ਤੇ ਉੱਥੇ ਜਾ ਕੇ ਜਿਹੜਾ ਹੈਗਾ ਆ ਉਹਨਾਂ ਦਾ ਐਟੀਚਿਊਡ ਦੇਖ ਲਓ ਕਿੱਦਾਂ ਦਾ ਹੋ ਗਿਆ ਜੀ। ਉਹ ਕਹਿੰਦੇ ਸੰਗਤ ਹੁੰਦੀ ਆ ਜੀ ਗੁਰੂ 20 ਵਿਸਵੇ ਤੇ ਸੰਗਤ 21 ਵਿਸਵੇ, ਉਹ ਆਪਣੇ ਆਪ ਨੂੰ ਸੰਗਤ ਸਮਝਦੇ ਆ ਜੀ। ਤੇ ਫਿਰ ਉਸ ਹਾਲਤ ਦੇ ਵਿੱਚ ਜਿਹੜਾ ਹੈਗਾ ਇਹਨਾਂ ਨੂੰ ਇਹਨਾਂ ਦੇ ਭਾਗਾਂ ਤੇ ਛੱਡਣਾ ਚਾਹੀਦਾ ਹੈਗਾ
1: ਜੀ,
2: ਤੇ ਮੇਰੀ ਤਾਂ ਇਹ ਸੋਚ ਆ ਜੀ।
1: ਜੀ ਬਿਲਕੁਲ ਆ
2: ਜੀ ਭਰਤ ਸਾਹਿਬ।
1: ਤੇ ਸੈਣੀ ਸਾਹਿਬ ਇੱਕ ਆਪਣੇ ਔਜਲਾ ਸਾਹਿਬ ਦਾ ਸਵਾਲ ਹੈ ਕਿ ਰਾਜਨ ਜੀ ਤੁਸੀਂ ਕਿਹੜਾ ਨਸ਼ੇ ਨੂੰ ਜਿਹੜਾ ਵਧੀਆ ਸਮਝਦੇ ਹੋ ਜੀ?
2: ਕਿਸੇ ਨੂੰ ਵੀ ਨਹੀਂ ਜੀ।
1: ਜੀ
2: ਨਸ਼ਾ ਤਾਂ ਰੋਟੀ ਦਾ ਵੀ ਮਾੜਾ ਜੀ।
1: ਜੀ ਬਿਲਕੁਲ ਹੈ ਜੀ,
2: ਨਸ਼ਾ ਹੈਗਾ ਗੁਰਬਾਣੀ ਦਾ ਹੈ ਜੀ, ਜਿਹੜਾ ਕਹਿੰਦੇ ਨਾਮ ਖਮਾਰੀ ਨਾਨਕਾ ਚੜੀ ਰਹੇ ਦਿਨ ਰਾਤ
1: ਹੈ ਜੀ,
2: ਜਿਹੜੀ ਜਿਹੜੀ ਰਾਤ ਨੂੰ ਵੀ ਨੀ ਉਤਰਦਾ
1: ਜੀ।
2: ਤੋ ਇਸ ਕਰਕੇ ਔਜਲਾ ਸਾਹਿਬ ਨੇ ਜਾਣ ਬੁਝ ਕੇ ਸਵਾਲ ਕੀਤਾ ਸੀਗਾ ਤੇ ਜਵਾਬ ਵੀ ਉਹਨਾਂ ਨੂੰ ਪਤਾ ਸੀ ਵੀ ਇਹ ਹੀ ਆਉਣਾ ਹੈਗਾ ਜੀ,
1: ਜਵਾਬ ਵੀ ਦਿੱਤਾ ਥੱਲੇ ਕਹਿੰਦੇ ਖਾਧੀ ਬਿਨਾ ਖੁੱਲਦੇ ਨਾ ਹੱਡ ਰਾਤੀ, ਪੀਤਿਆਂ ਬਿਨਾ ਨਾ ਘੁੱਟ ਸਰਦਾ ਜੋੜਾਂ ਵਿੱਚ, ਵਹਿ ਗਿਆ ਤੇਲੂ ਰਾਮ ਦੀ ਹੱਟੀ ਦਾ ਜਰਦਾ।
2: ਉਹ ਤਾਂ ਉਹਨਾਂ ਦਾ ਹੈਗਾ ਆ ਨਾ ਪੋਇਟਿਕ ਮਾਇੰਡ ਬੰਦਾ ਜਿਹੜਾ ਹੈਗਾ ਆ ਜੀ। ਪਰ ਇਹ ਵੀ ਦੇਖੋ ਜਿਹੜਾ ਹੈਗਾ ਆ, ਦੇਖੋ ਸਾਡੇ ਗ੍ਰਸਤੀਆਂ ਦੀ ਜਿਹੜੀ ਹੈਗੀ ਨਾ ਕੋਈ ਲਿਮਿਟ ਆ ਗਿਆ, ਅਸੀਂ ਜਿਹੜੀ ਹੈਗੀ ਕੀ ਖਾਣਾ ਕੀ ਪੀਣਾ ਇਹ ਸਾਨੂੰ ਆਪਣੇ ਮਤਲਬ ਜੀਵਨ ਜਾਂਚ ਤੋਂ ਦੇਖਣਾ ਚਾਹੀਦਾ ਜੀ।
1: ਬਿਲਕੁਲ।
2: ਬਾਕੀ ਜਿਹੜਾ ਹੈਗਾ ਆ ਮੈਂ ਤਾਂ ਮਤਲਬ ਜਿਹੜਾ ਆ ਇੱਧਰ ਅਖਾੜਿਆਂ ਦੁਆਰਿਆਂ ਦੇ ਵਿੱਚ ਵੀ ਜਿਹੜੇ ਆ ਉਧਰ ਵੀ ਘੁੰਮਦਾ ਰਿਹਾ ਆ
1: ਜੀ,
2: ਤੇ ਮੈਂ ਦੇਖਿਆ ਉਹਦੇ ਤਮਾਖੂ ਜਿਹੜਾ ਹੈਗਾ ਆ ਜਿਹਨੂੰ ਸਿੱਖਿਜ਼ਮ ਦੇ ਵਿੱਚ ਬਹੁਤ ਮਾੜਾ ਗਿਣਿਆ ਗਿਆ ਹੈਗਾ ਆ ਜੀ, ਕਿਉਂਕਿ ਇੰਪੋਰਟੈਂਸ ਹੀ ਪੈਦਾ ਕਰਦਾ ਜੀ। ਤੋ ਉਥੇ ਜਿਹੜਾ ਹੈਗਾ ਆ ਅਗਲੇ ਬੰਦੇ ਕਹਿੰਦੇ ਹੈਗੇ ਕਿ ਬਿਲਕੁਲ ਅਸੀਂ ਜਿਹੜਾ ਹੈਗਾ ਜਦ ਗ੍ਰਸਤ ਅਪਣਾਉਣਾ ਹੀ ਨਹੀਂ ਗਾ, ਜਿਹਨਾਂ ਨੇ ਗ੍ਰਸਤ ਨਹੀਂ ਅਪਣਾਉਣਾ ਹੁੰਦਾ ਉਹ ਇਹਨੂੰ ਕਹਿੰਦੇ ਤਮਾਖੂ
1: ਜੀ,
2: ਤਮਾਖੂ ਦੇ ਵਿੱਚ ਪੈ ਜਾਂਦੀ ਆ
1: ਜੀ।
2: ਸੋ ਇਸ ਕਰਕੇ ਜਿਹੜਾ ਹੈਗਾ ਹਰ ਇੱਕ ਚੀਜ਼ ਉਹ ਕਹਿੰਦੇ ਹੈਗੇ ਕਿ ਈਸ਼ਵਰ ਕੇ ਰਚੇ ਹੋਏ ਪਦਾਰਥੋਂ ਕੇ ਗੁਣ ਤੋਂ ਜਾਣੋ
1: ਜੀ,
2: ਹੈ ਜੀ, ਵੀ ਰੱਬ ਨੇ ਜਿਹੜੀਆਂ ਬਣਾਈਆਂ ਆ ਚੀਜ਼ਾਂ ਇਹਨਾਂ ਦੇ ਗੁਣ ਜਾਣੋ
1: ਜੀ।
2: ਕਹਿੰਦੇ ਵੀ ਇਹਦੇ ਵਿੱਚ ਕਹਿੰਦੇ ਆ ਵੀ ਇਹਦੇ ਵਿੱਚ ਸ਼ੁਰੂਆਤ ਕਿੱਥੋਂ ਹੁੰਦੀ ਆ, ਕਹਿੰਦੇ ਮੂੰਹ ਮੇ ਡਾਲਨਾ ਤੋਂ ਕਿਆ ਡਾਲਨਾ,
1: ਹੈ ਜੀ
2: ਮੂੰਹ, ਹਾਂ ਜੀ, ਵੀ ਕਹਿੰਦੇ ਜਿਹੜਾ ਹੈਗਾ ਮੂੰਹ ਤੇ ਕਾਬੂ ਕਰਨ ਨਾਲ ਮਨ ਤੇ ਕਾਬੂ ਹੁੰਦਾ
1: ਜੀ।
2: ਸੋ ਇਸ ਕਰਕੇ ਜਿਹੜਾ ਹੈਗਾ ਆ ਵੀ ਸਭ ਤੋਂ ਪਹਿਲਾਂ ਕੋਈ ਕਹੋ ਕਹਿੰਦੇ ਮੋਸਟ ਆਫ ਦਾ ਪੀਪਲ ਯੂਜ਼ ਦੇਅਰ ਸਟੋਮਿਕ ਐਜ਼ ਡਸਟਬੀਨ
1: ਜੀ,
2: ਤੇ ਜੋ ਮਿਲਿਆ ਫੜ ਚੱਕ ਕੇ ਤੇ ਅੰਦਰ ਸਿੱਟ ਲਿਆ ਜੀ।
1: ਬਿਲਕੁਲ।
2: ਇਸ ਕਰਕੇ ਵਿਦਾਊਟ ਸੀਇੰਗ ਇਟਸ ਇਫੈਕਟ ਕਿ ਵੀ ਬਿਨਾਂ ਦੇਖੇ ਆਪਾਂ ਜਿਹੜਾ ਹੈਗਾ ਇਸ ਪੇਟ ਦੇ ਵਿੱਚ ਜਿਹੜਾ ਇਹਨੂੰ ਡਸਟਬੀਨ ਬਣਾ ਰੱਖਿਆ ਵੀ ਜੋ ਦੇਖਿਆ ਅੰਦਰ ਸਿੱਟ ਲਿਆ, ਜੋ ਦੇਖਿਆ ਅੰਦਰ ਸਿੱਟ ਲਿਆ
1: ਜੀ।
2: ਬਸ ਇਨਸਾਨ ਉਹ ਹੈਗਾ ਆ ਜਿਹੜਾ ਖਾਣ ਤੋਂ ਪਹਿਲਾਂ ਸੋਚਦਾ ਕਿ ਇਹ ਮੇਰੇ ਲਈ ਖਾਣਾ ਠੀਕ ਰਹੂਗਾ ਜਾਂ ਖਾਣਾ ਜ਼ਰੂਰੀ ਆ ਜੀ।
1: ਜ਼ਰੂਰੀ ਹੈ।
2: ਬਿਲਕੁਲ ਜੀ, ਪੀ ਇਹਦੇ ਨਾਲ ਕਿੱਦਾਂ ਦੀਆਂ ਚੀਜ਼ਾਂ ਮਤਲਬ ਮੇਰੇ ਕਿਹੜੇ ਰਜੋ ਗੁਣ ਤਮੋ ਗੁਣ ਸਤੋ ਗੁਣ ਕਿਹੜਾ ਗੁਣ ਪੈਦਾ ਹੋਊਗਾ ਉਹ ਮੇਰੇ ਵਾਸਤੇ ਕੀ ਹਾਰਮਫੁਲ ਤਾਂ ਨੀ ਹੋਊਗਾ।
1: ਬਹਾਨਾ ਭਾਲਦੇ, ਮੈਂ ਪਹਿਲੀ ਖਬਰ ਕੀਤੀ ਸੀ ਬਜ਼ੁਰਗਾਂ ਦੀ ਆਪਣੇ ਸਤਨਾਮ ਸਿੰਘ ਜਾਣੀਆਂ ਚਾਲ ਸਾਹਿਬ ਦੇ ਏਰੀਏ ਦੀ ਗੱਲ ਕੀਤੀ ਸੀ।
2: ਹਾਂਜੀ ਹਾਂਜੀ ਹਾਂਜੀ, ਲੋਹੀਆਂ ਦੇ ਬੰਦੇ
1: ਦੇਖੋ 45-45 50-50 ਸਾਲ ਹੋ ਗਏ ਬਜ਼ੁਰਗਾਂ ਨੂੰ, ਦਾੜੀਆਂ ਚਿੱਟੀਆਂ ਬਾਲ ਚਿੱਟੇ ਨੇ ਪਰ ਫਿਰ ਵੀ ਦ੍ਰਿੜ ਨੇ ਆਪਣੇ ਕੰਮ ਦੇ ਵਿੱਚ। ਕਹਿੰਦੇ ਜੋ ਨਜ਼ਾਰਾ ਮਿਹਨਤ ਕਰਕੇ ਆਉਂਦਾ, ਚਾਹੇ ਪੈਨਸ਼ਨ ਲੱਗੀ ਆ ਚਾਹੇ ਕੋਈ ਵੀ ਹੈ, ਪਰ ਚਾਹੇ 100 ਕਮਾਉਂਦੇ ਆ 50 ਕਮਾਉਂਦੇ ਆ 200 ਲਿਆਉਂਦੇ ਆ, ਪਰ ਉਹਦੇ ਵਰਗਾ ਸਕੂਨ ਤੇ ਨਾ ਉਹ ਕੋਈ ਨਸ਼ਾ ਕਰਦੇ ਨੇ ਨਾ ਕੁਝ, ਮਤਲਬ ਕਿ ਉਹ ਜ਼ਿੰਦਗੀ ਜਿਉਣ ਦੇ ਕਹਿ ਸਕਦੇ ਨਾ, ਤੋਂ ਵੱਡੀ ਐਗਜ਼ਾਮਪਲ ਕਿਹੜੀ ਫਿੱਟ ਹੋ ਸਕਦੀ ਹੈ ਜੀ?
2: ਭਾਰੇ ਸਾਹਿਬ, ਹਰ ਇਹ ਨਾ ਹਰ ਬੰਦੇ ਦੀ ਜਿਹੜੀ ਜਿੰਦਗੀ ਹੈ ਨਾ, ਉਹ ਆਪਣੇ ਆਪ ਦੇ ਵਿੱਚ ਹੀ ਇੱਕ ਸਟੋਰੀ ਹੈ ਜੀ,
1: ਸਟੋਰੀ ਹੈ ਜੀ।
2: ਸੋ ਇਹ ਹਾਂਜੀ, ਕਿਸੇ ਦੀ ਕੋਈ ਚੰਗੀ ਆ, ਕਿਸੇ ਦੀ ਕੋਈ ਮਾੜੀ ਆ, ਕੋਈ ਪਹਿਲਾਂ ਕਾਮਯਾਬ ਹੋ ਜਾਂਦਾ, ਕੋਈ ਬਾਅਦ ਚ ਕਾਮਯਾਬ ਹੋ ਜਾਂਦਾ ਆ ਜੀ, ਕੋਈ ਸੰਘਰਸ਼ ਕਰਦਾ ਹੈਗਾ ਆ ਜੀ। ਸੋ ਇਸ ਕਰਕੇ ਪਰ ਹਾਂਜੀ, ਵੀ ਮਿਹਨਤ ਕਸ਼ ਲੋਕ ਜਿਹੜੇ ਹੈਗੇ ਆ, ਹਰ ਇੱਕ ਫੀਲਡ ਦੇ ਵਿੱਚ ਸਨਮਾਨਿਤ ਹੁੰਦੇ ਆ। ਉਹਨਾਂ ਕੋਲ ਪੈਸਾ ਮਟੀਰੀਅਲ ਘੱਟ ਹੋਵੇ ਵੱਧ ਹੋਵੇ, ਦੈਟਸ ਨਥਿੰਗ। ਸਵਾਲ ਤਾਂ ਇਹ ਹੈਗਾ ਕਿ ਤੁਸੀਂ ਕਿਹੜੇ ਕਿਹੜੇ ਅਸੂਲਾਂ ਦੇ ਨਾਲ ਜਿੰਦਗੀ ਗੁਜ਼ਾਰ ਕੇ ਚੱਲੇ ਹੈਗੇ ਆ, ਉਹ ਮਾਇਨੇ ਰੱਖਦਾ ਆ ਜੀ ਜ਼ਿਆਦਾ
1: ਜੀ। ਬਿਲਕੁਲ
2: ਜੀ ਭਰਾ ਸਾਹਿਬ ਜੀ,
1: ਜੀ ਸੈਣੀ ਸਾਹਿਬ,
2: ਠੀਕ ਹੈ ਭਰਾ ਸਾਹਿਬ,
1: ਬੜਾ ਵਧੀਆ ਲੱਗਿਆ ਜੀ, ਤੁਸੀਂ ਜੁੜੇ ਵਿਚਾਰ ਕੀਤਾ ਜੀ ਨਾਲ।
2: ਸ਼ੁਕਰੀਆ ਸ਼ੁਕਰੀਆ ਮਹਾਰਾਜ, ਥੈਂਕ ਯੂ ਜੀ ਸਮਾਂ ਦੇਣ ਲਈ, ਧੰਨਵਾਦ ਸਰ, ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਜੀ। ਲੋ ਦੋਸਤੋ, ਇਹ ਸਾਂਝੀ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ, ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, ਗੱਲਬਾਤ ਨਾਲ ਦੀ ਨਾਲ ਕਰਦੇ ਜਾਵਾਂਗੇ, ਤੇ ਤੁਹਾਡੇ ਮਨ ਦੇ ਵਿੱਚ ਕੋਈ ਵਿਚਾਰ ਆਉਂਦਾ ਤਾਂ ਨਿੱਘਾ ਸਵਾਗਤ ਹੈ। ਬਹੁਤ ਸਾਰੇ ਸੁਨੇਹੇ ਵੀ ਆ ਰਹੇ ਨੇ, ਤੇ ਨਾਲ ਨਾਲ ਵਿਦੇਸ਼ੀ ਖਬਰਾਂ ਦੇ ਵੱਲ ਨੂੰ ਵੀ ਵੱਧਦੇ ਹਾਂ, ਤੇ ਹੋਰ ਦੋ ਤਿੰਨ ਗੱਲਾਂ ਬਾਤਾਂ ਅੱਜ ਤੁਹਾਨੂੰ ਸੁਣਾਉਣੀਆਂ ਨੇ ਨਾਲ ਨਾਲ ਆਖਰ ਦੇ ਵਿੱਚ, ਤੇ ਖਬਰਾਂ ਦੀ ਸਮਾਪਤੀ ਜਲਦ ਤੋਂ ਜਲਦ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਤੇ ਜੇ ਕਾਲ ਕਰਨੀ ਚਾਹੁੰਦੇ ਹੋ ਤਾਂ +358 44 976 1962 ਸਟੂਡੀਓ ਦਾ ਨੰਬਰ ਹੈ। ਤੇ ਆਪਣੇ ਨਾਲ ਨਾਲ ਇੱਕ ਅਰੁਣਾਚਲ ਪ੍ਰਦੇਸ਼ ਦੀ ਖਬਰ ਹੈ, ਕਾਫੀ ਚਰਚਾ ਦਾ ਵਿਸ਼ਾ ਆਉਣ ਵਾਲੇ ਸਮੇਂ ਦੇ ਵਿੱਚ ਬਣੇਗੀ। ਤੇ ਔਜਲਾ ਸਾਹਿਬ ਲਿਖਦੇ ਨੇ ਕਿ ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ। ਤੇ ਇਸੇ ਤਰ੍ਹਾਂ ਹੀ ਆਪਣੇ ਗੁਰੀਮਾਨ ਜੀ ਲਿਖਦੇ ਆ, ਸੈਣੀ ਸਾਹਿਬ ਗੁਰੀਮਾਨ ਜੀ ਜੁੜੀ ਗਏ ਨੇ, ਉਹਨਾਂ ਦੇ ਨਾਲ ਗੱਲਬਾਤ ਦੀ ਸ਼ੁਰੂਆਤ ਕਰਦੇ ਆ। ਸਤਿ ਸ੍ਰੀ ਅਕਾਲ ਜੀ ਗੁਰੂ ਜੀ, ਸਵਾਗਤ ਹੈ ਬਾਈ ਜੀ। ਇੱਕ ਮਿੰਟ ਜੀ, ਦੋ ਤਿੰਨ ਕਾਲਾਂ ਆ ਰਹੀਆਂ ਨੇ, ਤੇ ਸਤਿ ਸ੍ਰੀ ਅਕਾਲ ਜੀ, ਸਵਾਗਤ ਹੈ ਬਾਈ ਜੀ।
3: ਵੀਰ ਜੀ, ਮੈਂ ਨਾ ਇੱਕ ਆਪਣਾ ਇੰਸ਼ੋਰੈਂਸ ਨੂੰ ਲੈ ਕੇ, ਹਸਪੀਟਲ ਨੂੰ ਲੈ ਕੇ ਇੱਕ ਵਾਕਿਆ ਸਾਂਝਾ ਕਰਨਾ। ਇਹ ਰੀਸੈਂਟਲੀ ਮੇਰੇ ਨਾਲ ਹੋਇਆ ਸੀ।
1: ਜ਼ਰੂਰ ਬਾਈ ਜੀ, ਜ਼ਰੂਰ ਕਰੋ।
3: ਜਦੋਂ ਮੇਰੀ ਮਦਰ ਬਿਮਾਰ ਪਈ ਨੀ, ਉਹਨੂੰ ਚੈਸਟ ਇਨਫੈਕਸ਼ਨ ਸੀਗੀ ਜੀ, ਬਲੱਡ ਇਨਫੈਕਸ਼ਨ ਸੀ
1: ਜੀ।
3: ਦੈਟ ਟਾਈਮ ਨਾ ਮੈਂ ਹੋਸਪਿਟਲ ਦੇ ਵਿੱਚ ਜਦੋਂ ਮਦਰ ਨੂੰ ਐਡਮਿਟ ਕਰਵਾਇਆ ਜੀ, ਪਹਿਲਾਂ ਤਾਂ ਇੱਕ ਦਿਨ ਅਸੀਂ ਦਵਾਈ ਲੈ ਕੇ ਮੁੜੇ, ਜਦੋਂ ਦੁਬਾਰਾ ਐਡਮਿਟ ਕਰਵਾਇਆ ਜੀ, ਉਦੋਂ ਨਾ ਇਹ ਸੈਣੀ ਸਾਹਿਬ ਦੀ ਗੱਲ, ਮੈਂ ਤਾਂ ਬਹੁਤ ਸੋਹਣੀ ਗੱਲ ਕਰਦੇ ਆ, ਬਹੁਤ ਚੀਜ਼ ਨੂੰ ਬਰੀਕੀ ਨਾਲ
1: ਸਮਝਾਉਂਦੇ ਨੇ। ਬਿਲਕੁਲ
3: ਹਾਂ ਜੀ ਹਾਂ, ਬਹੁਤ ਇਹਨਾਂ ਦਾ ਮਤਲਬ ਆਈ ਕਿਊ ਲੈਵਲ ਬਹੁਤ ਆਪਣੇ ਨਾਲੋਂ ਤਾਂ ਕਿਤੇ ਹਾਈ।
1: ਬਿਲਕੁਲ ਜੀ, ਬਿਲਕੁਲ
3: ਠੀਕ ਹੈ ਜੀ। ਉਹੀ ਚੀਜ਼ ਜਦੋਂ ਮੈਂ ਮਦਰ ਨੂੰ ਐਡਮਿਟ ਕਰਵਾਇਆ, ਡਾਕਟਰ ਦਾ ਪਹਿਲਾ ਇਹ ਕੁਐਸਚਨ ਸੀਗਾ ਵੀ ਥੋੜੀ ਇੰਸ਼ੋਰੈਂਸ ਹੈਗੀ ਹੈ
1: ਜੀ।
3: ਜਦ ਕਿ ਡਾਕਟਰ ਦਾ ਕੰਮ ਬਣਦਾ ਵੀ ਜਦੋਂ ਕੋਈ ਮਰੀਜ਼ ਆਇਆ ਉਹਨੂੰ ਪਹਿਲਾਂ ਸਾਂਭੇ, ਉਹਨੂੰ ਠੀਕ ਕਰਨ। ਇਹ
1: ਬਿਲਕੁਲ ਜੀ।
3: ਤੇ ਜਿਹੜੇ ਮੈਂ ਮਤਲਬ ਮੇਰੀ ਮਦਰ ਨੂੰ ਪ੍ਰੋਬਲਮ ਨੇ, ਉਹ ਮੇਰੇ ਨਾ ਕੁਛ ਰਿਲੇਟਿਵ ਨੇ, ਕੁਛ ਫਰੈਂਡ ਸਰਕਲ ਨੇ, ਉਹਨਾਂ ਚੋਂ ਵੀ ਇਹ ਪ੍ਰੋਬਲਮ ਹੋਈ ਸੀ ਸੇਮ ਜੀ
1: ਜੀ।
3: ਉਹ ਬੰਦੇ ਜਾ ਕੇ ਸਵੇਰੇ ਸ਼ਾਮ ਮਤਲਬ ਆਪਣੀ ਜੋ ਵੀ ਮੈਡੀਸਨ ਲੈਂਦੇ ਸੀਗੇ ਜਾਂ ਡ੍ਰਿਪਾਂ ਲਗਵਾਉਂਦੇ ਸੀ, ਉਹ ਸਵੇਰੇ ਸ਼ਾਮ ਜਾ ਕੇ ਲਗਵਾ ਕੇ ਘਰੇ ਆ ਜਾਂਦੇ ਸੀਗੇ
1: ਜੀ।
3: ਪਰ ਇੰਸ਼ੋਰੈਂਸ ਦੇ ਚੱਕਰ ਵਿੱਚ ਨਾ ਹਸਪੀਟਲ ਵਾਲਿਆਂ ਨੇ ਇਹਨੂੰ ਇੰਨਾ ਕੁ ਜ਼ਿਆਦਾ ਨਾ ਮਤਲਬ ਵੱਡਾ ਦੱਸਿਆ, ਵੱਡਾ ਦਿਖਾਇਆ ਸਾਨੂੰ
1: ਜੀ।
3: ਉਹ ਮਦਰ ਨੂੰ ਇਹਨਾਂ ਨੇ 5-7 ਦਿਨ ਵੈਸੇ ਹੀ ICU ਵਿੱਚ ਰੱਖਿਆ ਟ੍ਰੀਟਮੈਂਟ ਲਈ
1: ਜੀ।
3: ਚਲੋ ਟ੍ਰੀਟਮੈਂਟ ਤਾਂ ਜਿਹੜੀ ਆਪਣੀ ਕੀਤੀ, ਪਰ ਜਿਹੜੇ ICU ਵਿੱਚ ਕੇਸ ਆਉਂਦੇ ਨੇ ਉਹਨਾਂ ਨੂੰ ਵੱਲ ਦੇਖ ਦੇਖ ਕੇ ਤਾਂ ਬੰਦਾ ਚੰਗਾ ਭਲਾ ਵੀ ਬਿਮਾਰ ਪੈ ਜਾਂਦਾ
1: ਜੀ। ਬਿਲਕੁਲ ਜੀ।
3: ਤੇ ਉਹ ਜਦੋਂ 5-7 ਦਿਨਾਂ ਬਾਅਦ ਮੈਂ ਛੁੱਟੀ ਕਰਵਾਈ ਹੈ ਜੀ, ਮਤਲਬ ਨਾਰਮਲ ਵੀ ਆਪਾਂ ਜੀ ਉਹਨਾਂ ਦਾ ਇਲਾਜ ਕਰਵਾਉਂਦੇ ਨਾ ਜੀ, 7-8-10 ਹਜ਼ਾਰ ਰੁਪਏ ਖਰਚਾ ਆਉਂਦਾ, ਮੈਨੂੰ 70,000 ਰੁਪਏ ਦਾ ਬਿੱਲ ਬਣਾ ਕੇ ਦੇਤਾ ਜੀ।
1: ਕਿਆ ਬਾਤ ਹੈ ਜੀ,
3: 70,000
1: ਦਾ ਬਿੱਲ।
3: ਮੈਂ ਇੰਸ਼ੋਰੈਂਸ ਵਾਲੇ ਨੂੰ ਕਾਲ ਕੀਤੀ ਵੀ ਚਲੋ ਵੀ ਤੁਸੀਂ ਜਾ ਕੇ ਕੇਸ ਦੇਖੋ, ਤੇ ਹੁਣ ਇੰਸ਼ੋਰੈਂਸ ਵਾਲਿਆਂ ਦੀ ਗੱਲਾਂ ਸੁਣ ਲਓ ਜੀ। ਇੰਸ਼ੋਰੈਂਸ ਵਾਲਿਆਂ ਨੂੰ ਬੁਲਾਇਆ, ਉਹ ਚੈੱਕ ਚੁੱਕ ਕਰਕੇ ਗਿਆ, ਸਾਰੀ ਫਾਈਲ ਪੜ੍ਹ ਕੇ ਗਿਆ, ਰਿਪੋਰਟ ਲੈ ਕੇ ਗਿਆ
1: ਜੀ।
3: ਤੇ ਮੈਂ ਜਦੋਂ 2 ਦਿਨ ਬਾਅਦ ਇੰਸ਼ੋਰੈਂਸ ਵਾਲਿਆਂ ਨਾਲ ਗੱਲ ਕੀਤੀ ਵੀ ਤੁਸੀਂ ਵੀ ਇਹਦੇ ਉੱਪਰ ਕੀ ਥੋੜਾ ਪ੍ਰੋਸੈਸ ਹੈ, ਉਹ ਕਹਿੰਦੇ ਸਰ ਇੰਸ਼ੋਰੈਂਸ ਤਾਂ ਬਣਦੀ ਨੀ ਹੈਗੀ, ਵੀ ਡਾਕਟਰ ਨੇ ਕੁਛ ਜ਼ਿਆਦਾ ਹੀ ਇਸ਼ੂ ਕ੍ਰੀਏਟ ਕੀਤਾ, ਵੀ ਇੰਨੀ ਤਾਂ ਪ੍ਰੋਬਲਮ ਹੈ ਨੀ ਸੀ
1: ਜੀ।
3: ਹੁਣ ਦੇਖੋ ਅਸੀਂ ਤਾਂ ਡਾਕਟਰ ਹੈ ਨੀ, ਸਾਡੇ ਲਈ ਤਾਂ ਦੇਖੋ ਜੇ ਪੇਰੈਂਟਸ ਕੋਈ ਵੀ ਸਾਡਾ ਬਿਮਾਰ ਪੈਂਦਾ ਸਾਡੀ ਤਾਂ ਜਾਨ ਤੇ ਬਣ ਜਾਂਦੀ ਹੈ ਜੀ।
1: ਬਿਲਕੁਲ ਹੈ ਜੀ।
3: ਸ਼ਾਮ ਹਲਕਾ ਜਿਹਾ ਬੁਖਾਰ ਵੀ ਚੜ ਜਾਏ, ਸਭ ਸਾਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਵੀ ਨਾ ਭਾਈ ਇਹ ਕੀ ਹੋ ਗਿਆ, ਕਿਉਂਕਿ ਸਾਨੂੰ ਨਾ ਪੇਰੈਂਟਸ ਨੂੰ ਆਲਵੇਜ਼ ਫਿੱਟ ਦੇਖਣ ਦੀ ਆਦਤ ਹੈ ਸ਼ੁਰੂ ਤੋਂ ਲੈ ਕੇ ਹੁਣ ਤੱਕ।
1: ਬਿਲਕੁਲ ਹੈ ਜੀ।
3: ਤੇ ਉਹ ਫਿਰ ਇੰਸ਼ੋਰੈਂਸ ਵਾਲਿਆਂ ਨੇ ਵੀ ਇੰਸ਼ੋਰੈਂਸ ਨੂੰ ਨਾ ਦਿੱਤਾ, ਫਿਰ ਮੈਂ ਇੰਸ਼ੋਰੈਂਸ ਵਾਲਿਆਂ ਨਾਲ ਗੱਲ ਕੀਤੀ, ਮੈਂ ਕਿਹਾ ਯਾਰ ਜਦ ਤੁਸੀਂ ਮਤਲਬ ਇੰਸ਼ੋਰੈਂਸ ਕਰਨ ਆਉਂਦੇ ਹੈ ਨਾ
1: ਜੀ,
3: ਤੁਹਾਡੇ ਜੋ ਤੁਹਾਡੀਆਂ ਜਿਹੜੀ ਗੱਲਾਂ ਨੇ, ਤੁਹਾਡੇ ਪ੍ਰੋਮਿਸਿਸ ਨੇ ਨਾ, ਬੰਦਾ ਇਹ ਕਹਿੰਦਾ ਹੁੰਦਾ ਵੀ ਯਾਰ ਬਸ ਵੀ ਲਾ ਲਓ ਸੰਜੀਵਨੀ ਬੂਟੀ ਇਹਨਾਂ ਕੋਲ ਆ, ਹੋਰ ਕਿਸੇ ਕੋਲ ਹੈ ਹੋਰ
1: ਕਿਸੇ ਕੋਲ ਹੈ ਨੀ। ਬਿਲਕੁਲ ਹੈ ਜੀ।
3: ਫਿਰ ਮੈਂ ਇਹਨਾਂ ਨੂੰ ਹਾਰ ਕੇ ਮੈਂ ਇਹਨਾਂ ਨੂੰ ਲੈਟਰ ਲਿਖੀ, ਮੈਂ ਕਿਹਾ ਯਾਰ ਤੁਸੀਂ ਨਹੀਂ ਕਲੇਮ ਕਰਨਾ ਕੋਈ ਨੀ, ਪਰ ਮੈਂ ਜੋ ਤੁਸੀਂ ਮੈਂ ਤੁਹਾਡੇ ਅੱਗੇ ਲੀਗਲ ਐਕਸ਼ਨ ਲਵਾਂਗਾ ਤੇ ਤੁਹਾਨੂੰ ਲੈਟਰ ਹੁਣ ਮੈਂ ਵਕੀਲ ਕੋਲ ਭਜਵਾਵਾਂਗਾ। ਚਲੋ ਮੈਨੂੰ ਫਿਰ ਮੈਨੂੰ ਦੁਬਾਰਾ ਫੋਨ ਆਇਆ, ਸਰ ਤੁਸੀਂ ਫਾਈਲ ਦੁਬਾਰਾ ਭੇਜੋ ਵੀ ਅਸੀਂ ਆਪਣੇ ਵੱਲੋਂ ਕਰਕੇ ਦੇ ਆ। ਚਲੋ ਮੈਂ ਇਸ ਟਾਈਮ ਛੁੱਟੀ ਕਰਾ ਕੇ ਘਰੇ ਲਿਆ ਪੇਰੈਂਟਸ ਨੂੰ
1: ਜੀ।
3: ਜਦੋਂ ਲੈ ਕੇ ਆਇਆ ਮਾਤਾ ਨੂੰ ਘਰੇ, ਉਹ ਤੋਂ ਬਾਅਦ ਜੀ ਇਹਨਾਂ ਨੇ ਫਿਰ ਉਹ ਮਤਲਬ ਕਲੇਮ ਵੀ ਵਕੀਲ ਦੇ ਨਾਂ ਤੇ ਉਹਨਾਂ ਨੇ ਕਲੇਮ ਵੀ ਕਰ ਦਿੱਤਾ ਤੇ ਅੱਜ ਮੈਨੂੰ ਸਕਰੀਨਸ਼ਾਟ ਵੀ ਆ ਗਿਆ ਵੀ ਸਰ ਤੁਹਾਡੇ ਤੁਹਾਨੂੰ ਮਤਲਬ 60-65 ਹਜ਼ਾਰ ਰੁਪਏ ਕੱਟ ਕਟਾ ਕੇ ਮਿਲ ਜੂਗਾ ਜੀ, ਬਾਕੀ ਤਾਂ ਚਲੋ ਜਿਹੜੀ ਪ੍ਰੋਸੈਸਿੰਗ ਫੀਸ ਆ ਕੁਛ ਵੀ ਲਾ ਲਓ ਕੱਟ ਕੀਤੀ।
1: ਬਿਲਕੁਲ ਹੈ ਜੀ, ਉਹ ਚਲੋ ਇੱਕ ਹਰ ਕਿਸੇ ਚੀਜ਼ ਦੇ ਵਿੱਚ ਫਾਈਟ ਕਰਨੀ ਚਾਹੀਦੀ, ਆਪਣੇ ਆਪ ਦੇ ਵਿੱਚ ਵੀ ਜਾਗਰੂਕ ਹੋਣਾ ਚਾਹੀਦਾ। ਇਸ ਤਰ੍ਹਾਂ ਦੇ ਜਿਹੜੇ ਚਲੋ ਇੰਸ਼ੋਰੈਂਸ ਹੈ ਉਹ ਜ਼ਰੂਰ ਕਰਾਉਣੇ ਵੀ ਚਾਹੀਦੇ ਹੈ। ਅੱਜ ਦੇ ਸਮੇਂ ਦੇ ਵਿੱਚ ਇਲਾਜ ਜਾਂ ਕਿਤੇ ਵੀ ਜ਼ਰੂਰਤ ਪੈਂਦੀ ਹੈ ਤਾਂ ਉਹ ਮਹਿੰਗਾ ਬਹੁਤ ਹੈ ਜੀ, ਤੇ ਆਪਣੇ ਲੋਕ ਇਹ ਵੀ ਕਰਦੇ ਆ ਕਿ ਇੰਸ਼ੋਰੈਂਸ ਕੀ ਕਰਾਉਣਾ ਛੱਡੋ ਪਰਾਂ, ਹਨਾ ਉਹ ਚੀਜ਼ਾਂ ਵਿੱਚ ਵੀ ਹੈ। ਪਰ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਆਪਣਾ ਇੱਕ ਸੇਫ ਜਿਹੜਾ ਥੋੜਾ ਬਹੁਤਾ ਚਾਹੇ 4 ਪੈਸੇ ਦੇਣੇ ਪੈਂਦੇ ਆ ਜ਼ਰੂਰ ਕਰ ਲੈਣਾ ਚਾਹੀਦਾ ਅੱਜ ਦੇ ਸਮੇਂ ਦੀ ਜ਼ਰੂਰਤ ਹੈ।
3: ਅੱਜ ਵੀ ਮੇਰੇ ਹਿਸਾਬ ਨਾਲ ਨਾ ਅੱਜ ਦੇ ਲਈ ਮਤਲਬ ਇੱਕ ਸਿਹਤ ਸਹੂਲਤ ਨੂੰ ਲੈ ਕੇ ਆਪਾਂ ਨੂੰ ਥੋੜਾ ਜਿਹਾ ਸੇਫ
1: ਬਿਲਕੁਲ ਜਾਗਰੂਕਤਾ ਚਾਹੀਦੀ ਹੈ। ਬਿਲਕੁਲ ਹੈ ਜੀ,
3: ਹਾਂਜੀ ਸੇਫ ਜ਼ੋਨ ਵਿੱਚ ਖੇਡਣਾ ਬਹੁਤ ਜ਼ਰੂਰੀ ਹੈ। ਚਲੋ ਬਿਮਾਰੀ ਕੋਈ ਛੋਟੀ ਹੈ ਕੋਈ ਬੜੀ ਹੈ ਦੱਸ ਕੇ ਨੀ ਬੰਦੇ ਨੂੰ,
1: ਬਿਲਕੁਲ
3: ਉਹਨਾਂ ਬਾਅਦ ਵਿੱਚ ਕਿਹੜਾ ਰੂਪ ਲੈਣਾ ਉਹ ਵੀ ਨੀ ਪਤਾ ਲੱਗਦਾ,
1: ਉਹ ਵੀ ਨੀ ਪਤਾ।
3: ਮੰਨ ਲਓ ਹੁਣ ਅਸੀਂ ਮਿਹਨਤ ਨਾਲ ਪੈਸਾ ਕਮਾਉਂਦੇ ਹਾਂ ਜੀ, ਚਾਹੇ ਮਿਡਲ ਕਲਾਸ ਫੈਮਿਲੀ ਤੋਂ ਬਿਲੋਂਗ ਕਰਦੇ ਹਾਂ,
1: ਬਿਲਕੁਲ ਹੈ ਜੀ,
3: ਜਦੋਂ 8-10 ਲੱਖ ਰੁਪਇਆ ਕਿਸੇ ਬੰਦੇ ਨੂੰ ਕੱਢ ਕੇ ਦੇਣਾ ਪੈਂਦਾ ਨਾ ਉਹਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ।
1: ਬਿਲਕੁਲ ਹੈ ਜੀ,
3: ਠੀਕ ਹੈ ਜੀ। ਤੇ ਅਸੀਂ ਤਾਂ ਫਿਰ ਵੀ ਸਰਕਾਰਾਂ ਵੱਲੋਂ ਕੋਈ ਆਯੁਸ਼ਮਾਨ ਕਾਰਡ ਨੀ, ਕੋਈ ਭਗਵੰਤ ਮਾਨ ਵਾਲਾ ਕਾਰਡ ਨੀ ਬਣਵਾਇਆ। ਸਾਨੂੰ ਇਹ ਵੀ ਹੁੰਦਾ ਵੀ ਅਸੀਂ ਗੌਰਮੈਂਟ ਦੇ ਉੱਪਰ ਕਿਉਂ ਆਪਾਂ ਪ੍ਰੈਸ਼ਰ ਪਾਉਣਾ ਵੀ ਆਪਾਂ ਨੇ ਕਿਉਂ ਖਜ਼ਾਨੇ ਦੀ ਦੁਰਵਰਤੋਂ ਕਰਨੀ ਹੈ, ਵੀ ਆਪਾਂ ਕਮਾਉਂਦੇ ਹਾਂ ਤਾਂ ਆਪਾਂ ਆਪਣੇ ਆਪ ਨਾਲ
1: ਕਰੀਏ ਜੀ। ਬਿਲਕੁਲ ਬਿਲਕੁਲ ਹੈ ਜੀ,
3: ਇਸੇ ਕਰਕੇ ਮੈਂ 3 ਸਾਲ ਤੋਂ ਉਹਨਾਂ ਦੀ ਕੰਟੀਨਿਊ ਪੇ ਕਰਦਾ ਪਿਆ ਸੀ ਤੇ ਅੱਜ 3ਜੇ ਸਾਲ ਚ ਉਹਦੀ ਵਰਤੋਂ ਕੀਤੀ ਹੈ, ਨਹੀਂ ਤਾਂ ਲੋੜ ਨੀ ਸੀ ਪੈਣੀ। ਨੈਕਸਟ ਉਹਨਾਂ ਦੀ ਇਸੀ ਮਹੀਨੇ ਉਹ ਫਿਰ ਐਕਸਟੈਂਡ ਕਰਵਾਉਣੀ ਹੈ ਜੀ, ਚਾਹੇ 10 ਅਸੀਂ ਇਹੀ ਸੋਚ ਲੈਨੇ ਵੀ ਕੋਈ ਨੀ 8-10-15 ਹਜ਼ਾਰ ਰੁਪਏ ਜਿਹੜਾ ਕੋਈ ਨੀ ਉਹ ਬਾਤ ਆ ਜੀ, ਇੱਕ ਪਾਸੇ ਸਾਡੇ ਮਾਂ ਬਾਪ ਠੀਕ ਰਹਿਣ।
1: ਬਿਲਕੁਲ ਹੈ, ਹੁਣ ਦੇਖੋ ਅਮਰੀਕਾ ਵਰਗੇ ਮੁਲਕਾਂ ਦੇ ਵਿੱਚ ਸਭ ਤੋਂ ਇੰਪੋਰਟੈਂਟ ਇਹ ਹੀ ਹੈ, ਜਿੰਨਾ ਚਿਰ ਤੁਹਾਡੇ ਕੋਲ ਇੰਸ਼ੋਰੈਂਸ ਨਹੀਂ ਉਹਨਾਂ ਚਿਰ ਤੁਸੀਂ ਪੱਕੇ ਨਹੀਂ ਹੋ ਸਕਦੇ। ਉੱਥੇ ਵੀ ਤਾਂ ਆਪਾਂ ਇੰਨਾ ਖੱਜਲ ਖੁਆਰ ਹੁੰਦਾ ਹੀ ਆ, ਕਰਦੇ ਹੀ ਆ ਇਹਨਾਂ ਚੀਜ਼ਾਂ ਦੇ ਲਈ, ਚਾਹੇ ਜਿੰਨਾ ਚਿਰ ਤੁਹਾਡੇ ਕੋਲ ਪੱਕੀ ਨੌਕਰੀ ਨਹੀਂ ਉਹਨਾਂ ਤੱਕ ਤੁਹਾਡਾ ਇੰਸ਼ੋਰੈਂਸ ਨਹੀਂ ਅਗਲੇ ਕਰਦੇ। ਤੇ ਆਪਣੇ ਮੁਲਕ ਚ ਵੀ ਤਾਂ ਇਹ ਚੀਜ਼ਾਂ ਜਿਹੜੀਆਂ ਨੇ ਕੀਤੀਆਂ ਜਾ ਸਕਦੀਆਂ ਨੇ, ਆਪਣੇ ਲਈ ਕਰਨੀਆਂ ਨੇ ਉਹ ਤਾਂ, ਜੇ ਤੁਹਾਨੂੰ ਗੌਰਮੈਂਟ ਨਹੀਂ ਦਿੰਦੀ ਤਾਂ ਪ੍ਰਾਈਵੇਟ ਤਾਂ ਘੱਟੋ ਘੱਟ ਜਿਹੜੇ ਕਰ ਸਕਦੇ ਨੇ ਉਹਨਾਂ ਨੂੰ ਕਰ ਲੈਣੀਆਂ ਚਾਹੀਦੀਆਂ ਨੇ।
3: ਪਰ ਇੱਥੇ ਵੀਰ ਜੀ ਇੱਥੇ ਜਿਹੜਾ ਮੈਡੀਕਲ ਮਾਫੀ ਹੈ ਉਹ ਚੀਜ਼ਾਂ ਨੂੰ ਨਾ ਅੱਗੇ ਵਧਣ ਦਿੰਦਾ ਜੀ,
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
3: ਠੀਕ ਹੈ ਨਾ। ਹੁਣ ਤੁਸੀਂ ਲਾ ਲਓ ਵੀ ਇੱਕ ਬੰਦਾ ਕੈਮਿਸਟ ਦੀ ਦੁਕਾਨ ਖੋਲ ਕੇ ਬੈਠਾ, ਚਾਹੇ ਉਹਨੂੰ ਫਾਰਮੇਸੀ ਦਾ ਪੀਣ ਆਉਂਦਾ ਹੋਵੇ, ਪਰ ਉਹਨੇ ਕੀ ਕਰਨਾ, ਦੁਕਾਨ ਖੋਲ ਲੈਣੀ ਹੈ, ਦਵਾਈਆਂ ਰੱਖ ਲੈਣੀ ਹੈ ਤੇ ਅੱਗੇ ਫਾਰਮੇਸੀ ਵਾਲੇ ਬੱਚੇ ਰੱਖ ਲੈਣੇ ਨੌਕਰੀ।
1: ਹਾਂ ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
3: ਕਿਉਂਕਿ ਉਹਨੂੰ ਪਤਾ ਵੀ ਜਿਹੜੀ ਜਿੰਨੀ ਅੱਜ ਕੱਲ ਨਾ ਲੋਕੀ ਤਾਂ ਪਤਾ ਨੀ ਚਿੱਟੇ ਦੀ ਗੱਲਾਂ ਕਰਦੇ, ਮੈਂ ਕਹਿੰਦਾ ਚਿੱਟੇ ਨਾਲੋਂ ਵੱਧ ਕੇ ਅੱਜ ਕੱਲ ਤਾਂ ਮੈਡੀਕਲ ਮਾਫੀਆ ਬਣਿਆ ਹੋਇਆ,
1: ਬਿਲਕੁਲ ਬਿਲਕੁਲ,
3: ਸਾਨੂੰ 2 ਰੁਪਏ ਦਾ ਪਤਾ ਬਾਜ਼ਾਰ ਚ 50 ਰੁਪਏ ਦਾ ਵਿਕਦਾ ਜੀ,
1: ਜੀ ਜੀ ਜੀ ਬਿਲਕੁਲ ਹੈ ਜੀ,
3: ਕਿਤੇ 45 ਦਾ ਕਿਤੇ 50 ਦਾ, ਚਲੋ ਮਤਲਬ ਇਹਦੇ ਵਿੱਚ ਨਾ ਆਪਾਂ ਤਾਂ ਕਹਿੰਦੇ ਵੀ 50% ਮਾਰਜਨ ਦੇ ਵਿੱਚ ਤਾਂ 80% ਮਾਰਜਨ ਹੈ,
1: ਬਿਲਕੁਲ ਕੋਈ 2 ਰੁਪਏ ਦਾ ਪੱਤਾ ਕੋਈ 4 ਰੁਪਏ ਦਾ ਪੱਤਾ ਅਸਲੀ ਰੇਟ ਦਾ ਉਹ ਹੈ ਜੀ, ਬਿਲਕੁਲ ਜਿਹੜੇ ਹੈਗੇ।
3: ਹਾਂਜੀ ਜੀਭ ਵਾਲੀ ਗੋਲੀ ਹੈ, ਤੁਸੀਂ ਦੇਖੋ ਹੁਣ ਸਰਕਾਰ ਇਹਨਾਂ ਨੂੰ ਫ੍ਰੀ ਚ ਦੇ ਰਹੀ ਹੈ ਜਿਹੜੇ ਆਦੀ ਨੇ, ਮੈਂ ਤਾਂ ਦੇਖੋ ਜੀ ਜੀਭ ਵਾਲੀ ਗੋਲੀ ਤਾਂ ਮੇਰੇ ਹਿਸਾਬ ਨਾਲ ਚਿੱਟੇ ਨਾਲੋਂ ਵੀ ਭੈੜੀ ਹੈ ਜੀ,
1: ਇਹ
3: ਤਾਂ ਇੱਕ ਕੋਡ ਹਟਾ ਕੇ ਰੀਹੈਬ ਸੈਂਟਰਾਂ ਦੇ ਵਿੱਚ ਦੂਜਾ ਕੋਡ ਬੰਦੇ ਨੂੰ ਲਾ ਕੇ ਉੱਥੋਂ ਤਿਆਰ ਕਰਕੇ
1: ਤਿਆਰ ਕਰਕੇ
3: ਚੱਲ ਜੀ ਸਾਡੇ ਬਾਹਰ ਹੋ ਗਿਆ ਜੀ ਕੰਮ
1: ਜੀ, ਬਿਲਕੁਲ ਹੈ ਜੀ, ਬਿਲਕੁਲ
3: ਜੀ ਵਾਲੀ ਗੋਲੀ ਤੇ ਬੰਦੇ ਬਜ਼ੁਰਗ ਦੇਖੇ ਮੈਂ, ਨੌਜਵਾਨ ਦੇਖੇ ਹੈ, ਮਤਲਬ ਨਾ ਜਦੋਂ ਇਹ ਗੋਲੀਆਂ ਨਹੀਂ ਮਿਲਦੀਆਂ ਹਸਪਤਾਲਾਂ ਦੇ ਬਾਹਰ ਉਹਦਾ ਐ ਹੋ ਜਾਂਦੇ ਵੀ ਜਿਵੇਂ ਬਸ ਵੀ ਦੂਜਾ ਸਾਹ ਇਹਨਾਂ ਨੂੰ ਆਉਣਾ ਨੀ ਹੈਗਾ ਜੀ,
1: ਜੀ ਬਿਲਕੁਲ ਹੈ ਜੀ,
3: ਤੁਸੀਂ ਆਪ ਸਾਹ ਲਾ ਕੇ ਦੇਖੋ ਵੀ ਆਪਾਂ ਨੇ ਇਹ ਕੋਡ ਜਿਹੜੇ ਕਹਿੰਦੇ ਵੀ ਜੀਭ ਵਾਲੀ ਗੋਲੀ ਲਾ ਤੀ ਜੀ ਆਪਾਂ ਠੀਕ ਕਰਤਾ, ਹੁਣ ਮੈਨੂੰ ਠੀਕ ਕਰਨ ਵਾਲੇ ਇਹ ਜਵਾਬ ਦੇਣ ਵੀ ਤੁਸੀਂ ਇੱਕ ਕੋਡ ਉਹਦਾ ਵੱਟਿਆ ਕਿ ਉਹਨੂੰ ਦੂਜਾ ਕੋਡ ਲਾ ਦਿੱਤਾ
1: ਜੀ, ਜੀ ਬਿਲਕੁਲ ਹੈ, ਬਿਲਕੁਲ ਹੈ, ਦਰੁਸਤ ਹੈ ਜੀ।
3: ਫਿਰ ਇਹੀ ਇਹੀ ਚਿੱਟੇ ਵਾਲਾ ਹਾਲ ਹੈ, ਦੇਖੋ ਚਿੱਟੇ ਦੀ ਸੋਹਾਂ ਹਰੇਕ ਸਿਆਸਤਦਾਨ ਆ ਕੇ ਖਾਂਦਾ ਵੀ ਅਸੀਂ ਬੰਦ ਕਰਾਂਗੇ, ਅਸੀਂ ਬੰਦ ਕਰਾਂਗੇ, ਬੰਦ ਕੋਈ ਨੀ ਕਰਦਾ ਜੇ ਆਪਾਂ ਨਾ ਵੈਸੇ ਤਾਂ ਪੁਲਿਸ ਵਾਲਿਆਂ ਨੂੰ ਪਤਾ ਵੀ ਕਿਹੜੇ ਪੋਲੀਟੀਸ਼ੀਅਨ ਨੇ ਕਿਹੜੇ ਪਾਰਟੀ ਦੇ ਕਿਹੜੇ 10-12 ਬੰਦੇ ਇਹੋ ਜਿਹੇ ਹੁੰਦੇ ਨੇ ਜਿਹੜੇ ਖੁੱਲਾ ਚਿੱਟੇ ਦਾ ਵਪਾਰ ਕਰਦੇ ਨੇ। ਵੈਸੇ ਤਾਂ ਹੁਣ ਸੁਣਨੇ ਚ ਖਬਰ ਪਿੱਛੇ ਇੱਕ ਆਈ ਸੀ ਵੀ ਜਿਹੜੇ ਹੁਣ ਅਖੌਤੀ ਆਪਣੇ ਚੱਲਦੇ ਇਨਕਲਾਬੀ ਇਹਨਾਂ ਵਿੱਚੋਂ ਵੀ ਕਿਸੇ ਨੇ ਜੀਭ ਵਾਲੀ ਗੋਲੀਆਂ ਉੱਪਰ 200 ਕਰੋੜ ਦਾ ਵਪਾਰ ਕੀਤਾ ਹੈ ਜੀ, ਗੋਲੀਆਂ ਦਾ ਪਕੰਦ
1: ਕੀ ਬਾਤ ਹੈ ਜੀ,
3: ਉਹ ਗੋਲੀਆਂ ਜਿਹੜੀ ਅੰਦਰ ਫ੍ਰੀ ਮਿਲਣੀਆਂ ਸੀ ਬਾਹਰ 700-700 ਦੇ ਪੱਤੇ ਵਿਕੇ ਹੈ
1: ਜੀ, ਜੀ ਜੀ ਬਿਲਕੁਲ ਹੈ ਜੀ,
3: ਸਰਕਾਰ ਨੂੰ ਕੀ ਇਸ ਚੀਜ਼ ਦੀ ਨੌਲੇਜ ਨੀ, ਸਭ ਕੁਝ ਪਤਾ ਜੀ, ਇਹ ਮਤਲਬ ਇਹ ਚਾਹੁੰਦੇ ਹੀ ਨੀ ਹੈ ਵੀ ਆਪਣਾ ਜਿਹੜਾ ਕੋਈ ਵੀ ਆਪਣਾ ਪੰਜਾਬ ਦਾ ਕੋਈ ਵੀ ਨੌਜਵਾਨ ਹੈ ਕੋਈ ਵੀ ਬੰਦਾ ਹੈ ਨਸ਼ੇ ਤੋਂ ਬਾਹਰ ਆਵੇ, ਇਹ ਆਣ ਦੇਣਾ ਚਾਹੁੰਦੇ ਹੀ ਨੇ, ਨੀਤਾ ਹੀ ਨੀ ਹੈਗੀ ਇਹਨਾਂ ਦੀ,
1: ਬਿਲਕੁਲ ਹੈ ਜੀ, ਬਿਲਕੁਲ ਬਿਲਕੁਲ ਹੈ,
3: ਇਹ ਚਾਹੁੰਦੇ ਸੀ ਵੀ ਚਿੱਟਾ ਆਪਾਂ ਖਤਮ ਕਰਨਾ, ਪਰ ਤੁਸੀਂ ਨਾ ਇੱਕ ਸਰਵੇ ਕਰਕੇ ਦੇਖੋ ਜੀ ਇਹਨਾਂ ਦੇ ਰਾਜ ਵਿੱਚ ਚਿੱਟਾ ਘਰ ਘਰ ਜਾਣ ਲੱਗ ਪਿਆ,
1: ਥੈਂਕ ਯੂ
3: ਜੀ। ਸੈਣੀ ਸਾਹਿਬ ਦੱਸ ਕੇ
1: ਜੀ, ਹਾਂ ਜੀ
3: ਦੇਖੋ ਸੈਣੀ ਸਾਹਿਬ ਦੱਸ ਕੇ ਗਏ ਹੈ, ਨਸ਼ਾ ਤਾਂ ਵੈਸੇ ਸਹੀ ਪੁੱਛੋ ਨਾ, ਰੋਟੀ ਦਾ ਵੀ ਮਾੜਾ, ਜੇ ਰੋਟੀ ਆਪਾਂ ਇੱਕ ਵੱਧ ਖਾ ਲਈ ਉਹ ਵੀ ਸਾਨੂੰ ਡਿਸਟਰਬ ਕਰਦੀ ਹੈ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
3: ਤੇ ਨਸ਼ਾ ਤਾਂ ਆਟੋਮੈਟਿਕਲੀ ਕਰੂਗਾ, ਨਸ਼ਾ ਮੈਡੀਕਲ ਨਸ਼ਾ ਤਾਂ ਮਤਲਬ ਤੁਹਾਡੇ ਅੰਦਰ ਬੱਚਾ ਪੈਦਾ ਕਰਨੇ ਦੀ ਹੋਰ, ਤੁਹਾਡੇ ਸਰੀਰ ਦਾ ਸਾਰਾ ਬਣਤਰ ਹੀ ਖਤਮ ਕਰ ਦਿੰਦਾ ਜੀ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
3: ਖੂਨ ਨੂੰ ਪਾਣੀ ਇਹ ਕਰ ਰਿਹਾ ਜੀ, ਪਰ ਇਹਦੇ ਬਾਰੇ ਕੋਈ ਕੋਈ ਸਮਝਾਉਂਦਾ ਨੀ, ਕੋਈ ਕੁਛ ਨੀ ਕਰਦਾ, ਇੱਕ ਰੂਮਰ ਚ ਫੈਲਾਏ ਹੋਏ ਨੇ ਜੀ। ਮਤਲਬ ਜੇ ਆਪਾਂ ਖਸਖਸ ਦੀ ਖੇਤੀ ਕਰਾਂਗੇ ਜੀ ਪੰਜਾਬ ਦਾ ਹਰੇਕ ਬੰਦਾ ਉੱਥੇ ਵੜ ਜੂਗਾ, ਕੁਛ ਵੜ ਜੂਗਾ। ਇੱਕ ਨਾ ਛੋਟੀ ਜਿਹੀ ਐਗਜ਼ਾਮਪਲ ਹੈ, ਬੜੀ ਵਧੀਆ ਸੈਣੀ ਸਾਹਿਬ ਵੀ ਦੇ ਕੇ ਗਏ ਨੇ, ਮੈਂ ਵੀ ਦੇਣਾ ਚਾਹੁੰਦਾ। ਹੁਣ ਆਪਾਂ ਇੱਕ ਬੱਚਾ ਹੁੰਦਾ, ਆਪਾਂ ਇੱਕ ਬੱਚੇ ਨੂੰ ਕਹਿੰਦੇ ਹੁੰਦੇ ਆ ਵੀ ਯਾਰ ਵੀ ਤਾਂ ਇਹ ਕੰਮ ਨੀ ਕਰਨਾ,
1: ਉਹਨੂੰ ਕੋ ਅੱਗ ਨੂੰ ਨਾ ਛੇੜ, ਉਹਨੇ ਜਾਣਾ ਹੀ ਜਾਣਾ, ਅੱਗ ਨੂੰ ਫੜਨਾ।
3: ਹਾਂਜੀ, ਉਹ ਕੰਮ ਉਹ ਇਸ ਕਰਕੇ ਨੀ ਕਰਦਾ ਕਿਉਂਕਿ ਦਿਮਾਗ ਚ ਕੋਈ ਕੀੜਾ, ਉਹ ਇਸ ਕਰਕੇ ਕਰੋਸਤੀ ਕਰਕੇ ਕਰਦਾ ਜੀ, ਉਹਨੂੰ ਪਤਾ ਵੀ ਆਪਾਂ ਮਨਾ ਕੀਤਾ।
1: ਬਿਲਕੁਲ ਹੈ ਜੀ,
3: ਉਹਦੇ ਅੰਦਰ ਇੱਕ ਕਰੋਸਤੀ ਹੁੰਦੀ ਵੀ ਯਾਰ ਮਨਾ ਕਿਉਂ ਕੀਤਾ, ਮੈਂ ਉਹ ਕਿਉਂ ਦਾ ਜਵਾਬ ਲੈਣ ਵਾਸਤੇ ਉਹ ਹਰਕਤ ਕਰਦਾ।
1: ਜਦੋਂ ਫਿਰ ਇੱਕ ਵਾਰੀ ਸੇਕ ਲੱਗਿਆ ਮੁੜ ਕੇ ਨੀ ਹੱਥ ਪਾਉਂਦਾ ਉਹਨੂੰ। ਬਿਲਕੁਲ,
3: ਤੁਸੀਂ ਦੇਖੋ ਜੀ ਕੋਈ ਵੀ, ਮੈਂ ਹੁਣ ਬੱਚਿਆਂ ਦੀ ਗੱਲ ਕਰਦਾ ਨਾ, ਆਪਾਂ ਬੱਚੇ ਕੋਈ ਟੋਇਜ਼ ਦੀ ਜਿੱਦ ਕਰਦੇ, ਆਪਾਂ ਟੋਇਜ਼ ਨੂੰ ਲੈ ਕੇ ਨੀ ਦਿੰਦੇ, ਉਹਨਾਂ ਚ ਉਹਦਾ ਖੜਾ ਨੀ ਛੱਡਦਾ।
1: ਜਦੋਂ
3: ਆਪਾਂ ਟੋਇਜ਼ ਦੇ ਮੂਹਰੇ ਲਿਆ ਕੇ ਰੱਖ ਦਿੰਦੇ ਆ, ਮੁੜ ਕੇ ਉਹਨੂੰ ਇੱਕ ਦੋ ਦਿਨ ਤੇ ਬਾਅਦ ਮੁੜ ਕੇ ਚਲਾਉਂਦਾ ਨੀ,
1: ਚਲਾਉਂਦਾ ਨੀ ਜੀ। ਬਿਲਕੁਲ,
3: ਏਦਾਂ ਹੀ ਖਸਖਸ ਦੀ ਔਰ ਜਿਹੜੀ ਆਹ ਆਪਣੀ ਵੀੜ ਦੀ ਖੇਤੀ ਹੈ, ਇਹਦਾ ਵੀ ਇਹੀ ਹਾਲ ਹੈ। ਜਦੋਂ ਸਰਕਾਰ ਇਹਨੂੰ ਮਤਲਬ ਇੱਥੇ ਕਰਨ ਦਊਗੀ ਨਾ ਜੀ, ਆਪਣੇ ਪੰਜਾਬ ਦੇ ਵਿੱਚ ਲਾਗੂ ਕਰੂਗੀ, ਇਹਦਾ ਮਤਲਬ ਕੋਈ ਨੁਕਸਾਨ ਨੀ ਹੋਣਾ ਲੋਕਾਂ ਨੇ, ਹੌਲੀ ਹੌਲੀ ਨਾ ਇੱਕ ਵਾਰੀ ਤੋਂ ਅਸੀਂ ਇਹਦੇ ਵਿੱਚ ਵੜ ਜਾਣਾ, ਦੂਜੀ ਘੜੀ ਵਾਲੇ ਤਾਂ ਕੋਈ ਨਹੀਂ ਹੈਗਾ ਜੀ ਬਾਹਰ ਆ ਜਾਣਾ।
1: ਬਿਲਕੁਲ ਹੈ ਜੀ, ਬਿਲਕੁਲ।
3: ਹੁਣ ਹਿਮਾਚਲ ਸਰਕਾਰ ਨੇ ਵੀ ਭੰਗ ਦੀ ਖੇਤੀ ਨੂੰ ਲੀਗਲ ਕੀਤਾ ਜੀ ਕੁਛ ਪਰਸੈਂਟੇਜ ਵਾਸਤੇ, ਉਹਦੇ ਵਿੱਚੋਂ ਕੁਛ ਰੈਵਨਿਊ ਵੀ ਜਨਰੇਟ ਕਰਨਗੇ
1: ਜੀ। ਬਿਲਕੁਲ ਹੈ,
3: ਯੂਪੀ ਦੇ ਵਿੱਚ ਇੱਕ, ਯੂਪੀ ਦੇ ਵਿੱਚ ਮਿਰਜ਼ਾਪੁਰ ਜਗ੍ਹਾ, ਆਈ ਡੋਂਟ ਨੋ ਪੱਕਾ ਹੈਗੀ ਕਿ ਨਹੀਂ, ਪਰ ਇਹਦੀ ਵੈਬ ਸੀਰੀਜ਼ ਬੜੀ ਮਸ਼ਹੂਰ ਹੋਈ ਸੀ
1: ਜੀ ਜੀ ਜੀ ਜੀ।
3: ਉਸ ਵੈਬ ਸੀਰੀਜ਼ ਵਿੱਚ ਵੀ ਇਹ ਸਾਰੀ ਲੜਾਈ ਨਾ ਮਤਲਬ ਖਾਸ ਕੇ ਇਸਦੀ ਖੇਤੀ ਨੂੰ ਲੈ ਕੇ, ਸਰਕਾਰਾਂ ਕਹਿੰਦੀ ਇਹਦੇ ਵਿੱਚ ਕਮਾਈ ਨੀ ਹੈਗੀ ਆ,
1: ਜੇ
3: ਕਮਾਈ ਨਾ ਹੋਵੇ ਤਾਂ ਲੋਕੀ ਉਹਦੇ ਪਿੱਛੇ ਲੜਦੇ ਕਾਹਦੇ ਫਿਰਦੇ ਹੋ।
1: ਬਿਲਕੁਲ ਹੈ ਜੀ, ਬਿਲਕੁਲ ਹੈ, ਦਰੁਸਤ ਹੈ ਜੀ ਜੀ।
3: ਕਮਾਈ ਹੈਗੀ ਹੈ ਸਾਰਾ ਇਹ ਮਤਲਬ ਇਹ ਗੌਰਮੈਂਟ ਸਾਰੀ ਫੀਮ ਆਪ ਚੱਕਦੀ ਹੈ,
1: ਜਿਹੜੀ
3: ਆਹ ਮਤਲਬ ਆਪਣੀ ਕੋਈ ਬੇਹੋਸ਼ੀ ਦੀ ਦਵਾਈ ਹੈ, ਕੋਈ ਬੁਖਾਰ ਦੀ ਹੈ, ਕੋਈ ਜੁਕਾਮ ਦੀ ਹੈ, ਕੋਈ ਪੇਨ ਕਿਲਰ, ਸਾਰੇ ਚ ਵਰਤੋਂ ਹੁੰਦੀ ਹੈ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
3: ਜੇ ਇੰਨੀ ਮਾੜੀ ਹੈ ਤੁਸੀਂ ਯਾਰ ਮੈਡੀਕਲ ਚ ਕਿਉਂ ਵਰਤੋਂ ਕਰਦੇ ਇਹਨਾਂ ਦੀ
1: ਜੀ? ਬਿਲਕੁਲ ਬਿਲਕੁਲ ਹੈ,
3: ਇਹ ਚੀਜ਼ਾਂ ਨੇ ਜੀ, ਬਸ ਰੂਮਰ ਸੀ ਨੁਕਸਾਨ ਕਰ ਰਹੇ ਹਰੇਕ ਚੀਜ਼ ਦਾ, ਹਰੇਕ ਮਤਲਬ ਇਸ ਚੀਜ਼ ਦਾ ਗਲਤ ਕੂੜ ਪ੍ਰਚਾਰ ਕੀਤਾ ਜਾ
1: ਰਿਹਾ ਜੀ। ਬਿਲਕੁਲ ਹੈ ਜੀ।
3: ਹੁਣ ਜਿਹੜੀ ਤੁਸੀਂ ਜ਼ੋਂਬੀ ਵਾਲੇ ਨਸ਼ੇ ਦੀ ਗੱਲ ਕਰਦੇ ਆ, ਮੈਥੋਰਫੇਟਾਮਿਨ,
1: ਹਾਂਜੀ,
3: ਇਹਦੀ ਇੱਕ ਗੋਲੀ ਨਾ ਇੱਕ ਸਮਥਿੰਗ ਇੱਕ ਡੋਜ਼ ਹਾਥੀ ਨੂੰ ਢੇਰ ਕਰਨ ਵਾਸਤੇ ਬਣੀ,
1: ਪਸ਼ੂਆਂ ਦੇ ਲਈ ਬਣੀ ਹੈ ਜੀ। ਬਿਲਕੁਲ,
3: ਪਸ਼ੂਆਂ ਲਈ ਬਣੀ ਹੈ, ਜੰਗਲੀ ਜਾਨਵਰਾਂ ਲਈ ਬਣੀ ਹੈ। ਉਹਦੀ ਵਰਤੋਂ ਜਦੋਂ ਮਨੁੱਖ ਕਰੂਗਾ ਤਾਂ ਤੁਸੀਂ ਲਾ ਲਓ ਵੀ ਦੋਨਾਂ ਦੀ ਮਾਨਸਿਕਤਾ ਦੇ ਵਿੱਚ ਕੋਈ ਅੰਤਰ ਤਾਂ ਨਹੀਂ ਰਹਿਣ ਲੱਗਿਆ,
1: ਸਰੀਰ ਦਾ ਜਾਂ ਪਾਵਰ ਦਾ ਬਹੁਤ ਫਰਕ ਹੈ। ਬਿਲਕੁਲ ਹੈ ਜੀ,
3: ਬਹੁਤ ਫਰਕ ਹੈ ਜੀ। ਮਤਲਬ ਇੱਕ ਵਾਰ ਨਸ਼ਾ ਕਰਕੇ ਬੰਦੇ ਨੇ ਮੁੜ ਕੇ ਉਹ ਨਸ਼ਾ ਕਰਨਾ ਹੈ
1: ਜੀ,
3: ਜੇ ਉਹ ਨਹੀਂ ਮਿਲੂਗਾ ਤਾਂ ਬੰਦਾ ਉਹਨੂੰ ਪਾਉਣ ਲਈ ਕਿਸੇ ਵੀ ਹੱਦ ਤੱਕ
1: ਜਾਊਗਾ ਜੀ। ਬਿਲਕੁਲ ਹੈ, ਬਿਲਕੁਲ ਦਰੁਸਤ ਹੈ।
3: ਕਬੱਡੀ ਦੇ ਖਿਡਾਰੀਆਂ ਦੀ ਰੀਸੈਂਟ ਵੀ ਮੌਤ ਹੋਈ ਹੈ ਜੀ,
1: ਹਾਂ ਜੀ ਬਿਲਕੁਲ।
3: ਉਹ ਦੀ ਗੱਲ ਕਰਦੇ ਆ ਨਾ ਵੀ ਆਪਾਂ ਅੱਜ ਦੀ ਰੀਸੈਂਟ ਡੈਥ ਹੈ, ਉਹ ਵੀ ਉਹਨੇ ਵੀ ਇਹੀ ਗੱਲ ਦੱਸੀ, ਕਹਿੰਦਾ ਮੈਂ ਸਭ ਤੋਂ ਪਹਿਲਾਂ ਮੈਨੂੰ ਚਿੱਟਾ ਮਾਨਸੇ ਦੇ ਮੁੰਡੇ ਖੇਡਣ ਆਏ ਸੀ, ਉਹਨਾਂ ਨੇ ਲਵਾਇਆ ਸੀ, ਦੇਖ ਲੋ ਉਹ ਐਸਾ ਕੋੜ ਲਵਾਇਆ, ਸਾਰਾ ਸਰੀਰ ਖਾ ਗਿਆ, ਸਾਰਾ ਕਰੀਅਰ ਖਾ ਗਿਆ, ਸਾਰਾ ਪੈਸਾ ਖਾ ਗਿਆ, ਅੱਜ ਬੰਦਾ ਹੀ ਖਾ ਗਿਆ,
1: ਬੰਦਾ ਖਾ ਗਿਆ। ਬਿਲਕੁਲ ਹੈ ਜੀ, ਬਿਲਕੁਲ ਹੈ ਜੀ। ਦੁਕਾਨ ਤੇ
3: ਮਤਲਬ ਜਿਹੜੇ, ਹਾਂਜੀ ਹਾਂਜੀ
1: ਜੀ, ਦੁਕਾਨ ਤੇ ਮੈਂ ਕਿਹਾ ਜੀ ਬਾਈ ਜੀ ਇਹਦਾ ਇਹ ਚੀਜ਼ਾਂ ਦਾ ਬਿਲਕੁਲ ਹੈ।
3: ਹਾਂਜੀ, ਇਹ ਜਿਹੜੀ ਜਿਹੜੇ ਬਾਹਰੋਂ ਨਸ਼ੇ ਲੈ ਕੇ ਆ ਰਹੇ ਨਾ, ਹੁਣ ਨਵਾਂ ਨਵਾਂ ਨਸ਼ਾ ਇੰਟਰੋਡਿਊਸ ਕਰ ਰਹੇ ਆ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਜਿਹੜੇ ਵੀ ਕੋਨੇ ਚ ਕਰ ਰਹੇ ਆ, ਇਹਨੇ ਤਾਂ ਮਤਲਬ ਲੋਕੀ ਧਰਤੀ ਨੂੰ ਉੱਠਣ ਨਹੀਂ ਦਿੰਦੇ, ਧਰਤੀ ਨਾਲ ਹੀ ਚਿਪਕਾ ਕੇ ਰੱਖਣੀ ਹੈ।
1: ਬਿਲਕੁਲ ਹੈ, ਬਿਲਕੁਲ ਹੈ।
3: ਆਪਾਂ ਅਮਰੀਕਾ ਦੇ ਵਿੱਚ ਦੇਖ ਲਈ ਆ ਹਾਲ ਕੀ ਹੈ, ਜਦਕਿ ਆਪਾਂ ਜਿਹੜੇ ਰਿਸਰਚ ਕਰੀਏ ਨਾ ਅਮਰੀਕਾ ਚ ਨਸ਼ਾ ਪੰਜਾਬ ਨਾਲੋਂ ਵੱਧ ਹੈ, ਪਰ ਕੀ ਕਰੀਏ ਜੀ ਪੰਜਾਬ ਦਾ, ਹੁਣ ਲੋਕਾਂ ਨੇ ਪ੍ਰਚਾਰ ਹੀ ਇੰਨਾ ਕਰਿਓ, ਨਹੀਂ ਜੀ ਤਾਂ ਨਸ਼ੇੜੀ ਨੇ ਜੀ, ਫਲਾਣਾ ਧਮਕਾਣਾ
1: ਜੀ, ਨਹੀਂ ਉਹਨਾਂ ਨੂੰ ਗਲੇ ਲਾਉਣਾ ਪੈਣਾ ਬਾਈ ਜੀ ਉਹਨਾਂ ਦੇ ਨਾਲ, ਇੱਕ ਉਹਨਾਂ ਨੂੰ ਮਰੀਜ਼ ਦੇ ਤੌਰ ਤੇ ਦੇਖਣਾ ਪੈਣਾ, ਇਹ ਨਹੀਂ ਕਿ ਉਹਨਾਂ ਨੂੰ ਹੇਟ ਕਰੀਏ, ਉਹਨਾਂ ਨੂੰ ਪਰੇ ਕਰੀਏ, ਸਮਾਜ ਤੋਂ ਤਾਂ ਉਹ ਪਹਿਲਾਂ ਹੀ ਪਰੇ ਹੋ ਗਏ ਨਾ, ਪਰ ਉਹਨਾਂ ਨੂੰ ਗੱਲ ਨਾਲ ਲਾਉਣਾ ਪੈਣਾ ਚੀਜ਼ਾਂ ਨੂੰ, ਜਦੋਂ ਆਪਣਾ ਜਗ੍ਹਾ ਬਣਾ ਲੈਣਗੇ ਫਿਰ ਉਸ ਹਿਸਾਬ ਦੇ ਨਾਲ ਚੱਲਣਾ ਪੈਣਾ, ਉਹ ਜ਼ਰੂਰੀ ਨੇ ਚੀਜ਼ਾਂ ਜੀ। ਬਿਲਕੁਲ,
3: ਆਪਣੇ ਸਰੀਰ ਦਾ ਕੋਈ, ਸਰੀਰ ਦੇ ਕੋਈ ਹਿੱਸੇ ਦੇ ਵਿੱਚ ਕੋਈ ਦੁੱਖ ਤਕਲੀਫ ਹੋਵੇ ਨਾ, ਆਪਾਂ ਉਹਨੂੰ ਠੀਕ ਕਰਦੇ ਆ, ਨਾ ਕਿ
1: ਬੜਦੇ ਆ। ਬਿਲਕੁਲ ਬਿਲਕੁਲ ਹੈ ਜੀ, ਬਿਲਕੁਲ।
3: ਏਦਾਂ ਹੀ ਦੂਜੇ ਮਨੁੱਖ ਨੂੰ ਵੀ ਸਮਝਣਾ ਪੈਣਾ
1: ਜੀ,
3: ਜਦੋਂ ਆਪਾਂ ਮਤਲਬ ਕੋਈ, ਅੱਜ ਕੱਲ ਦਾ ਮਾਹੌਲ ਤਾਂ ਇੰਨਾ ਖਰਾਬ ਹੈ, ਜੇ ਕੋਈ ਬੰਦਾ ਆਪਣਾ ਸੁਧਾਰ ਕਰਦਾ ਨਾ ਤਾਂ ਉਹਨੂੰ ਮਤਲਬ ਉਹਦੀ ਜਿਹੜੀ ਨਵੀਂ, ਜੋ ਉਹਦੇ ਨਵਾਂ ਹਿਸਾਬ ਤਾਂ ਚੱਲ ਰਿਹਾ, ਉਹਦੇ ਨਾਲ ਨੀ ਉਹਦੇ ਪਿਛੋਕੜ ਨਾਲ ਜੱਜ ਕਰਿਆ ਜਾਂਦਾ, ਇਹ ਨਸ਼ੇੜੀ ਹੈ ਜੀ ਭਾਵੇਂ ਉਹ ਨਾ ਵੀ ਕਰਦਾ
1: ਜੀ। ਬਿਲਕੁਲ ਬਿਲਕੁਲ ਹੈ, ਬਿਲਕੁਲ ਹੈ ਜੀ।
3: ਆਪਣੇ ਆਪ ਨੂੰ ਆਪਣਾ ਮੋਰਲ ਕਿੱਦਾਂ ਹਾਈ ਕਰੂਗਾ ਬੰਦਾ,
1: ਹਾਈ ਨਹੀਂ ਹੋ ਸਕਦਾ।
3: ਆਪਣੇ ਲੋਕਾਂ ਵਿਚ ਹੀ ਕਮੀ ਹੈ, ਜਿੱਥੇ ਮਰਜ਼ੀ ਤੁਸੀਂ ਸਿਆਸਤ ਚ ਵੜ ਜਾਓ ਜਾਂ ਨਸ਼ੇ ਨੂੰ ਲੈ ਕੇ ਵੜ ਜਾਓ, ਕਮੀ ਆਪਣੇ ਲੋਕਾਂ ਦੀ ਹੈ। ਆਪਾਂ ਦੂਜੇ ਨੂੰ ਬਾਅਦ ਚ ਟੋਕੋ ਸੀ, ਪਹਿਲਾਂ ਆਪਣੇ ਆਪ ਨੂੰ
1: ਕੋਸਣਾ ਸ਼ੁਰੂ ਕਰੀਏ। ਬਿਲਕੁਲ ਹੈ ਜੀ, ਬਿਲਕੁਲ ਦੋਸਤ, ਬਹੁਤ ਬਹੁਤ ਸ਼ੁਕਰੀਆ ਬਾਈ ਜੀ, ਬਹੁਤ ਵਧੀਆ ਵਿਚਾਰ ਤੁਹਾਡੇ।
3: ਜਦ ਆਪਾਂ ਸਮਾਜ ਚ ਕੋਈ ਮਾੜੀ ਚੀਜ਼ ਦੇਖਣ ਚੱਲ ਜਾਏ ਨਾ
1: ਜੀ,
3: ਜੇ ਉਹਨੂੰ ਦੇਖਣ ਦੀ ਜੇ ਬੰਦਾ ਆਪਣਾ ਅਕਸ ਸ਼ੀਸ਼ੇ ਵਿੱਚ ਦੇਖੂਗਾ ਤਾਂ ਬੰਦੇ ਨੂੰ ਆਪਣੇ ਆਪ ਵਿੱਚ ਆਪਣੀ ਪਤਾਈਆਂ ਸਮਾਜ ਨਾਲੋਂ ਜ਼ਿਆਦਾ ਜ਼ਿਆਦਾ ਦੇਖਣ ਆਪ ਦੀ ਖੂਬੀ ਹੈ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ ਜੀ,
3: ਬਸ
1: ਥੈਂਕ ਯੂ ਬਾਈ ਜੀ, ਬਹੁਤ ਬਹੁਤ ਸ਼ੁਕਰੀਆ, ਬਹੁਤ ਵਧੀਆ ਲੱਗਿਆ, ਜ਼ਰੂਰ ਜੁੜਿਆ ਕਰੋ, ਵਿਚਾਰ ਦਿਆ ਕਰੋ। ਥੈਂਕ ਯੂ, ਸਤਿ ਸ਼੍ਰੀ ਅਕਾਲ। ਸਵਾਗਤ ਕਰਦੇ ਆ, ਸਤਿ ਸ਼੍ਰੀ ਅਕਾਲ ਔਜਲਾ ਸਾਹਿਬ, ਸਵਾਗਤ ਹੈ ਜੀ ਅਨੂ ਜੀ। ਔਜਲਾ ਸਾਹਿਬ ਸਤਿ ਸ਼੍ਰੀ ਅਕਾਲ ਜੀ, ਅਨੂ ਜੀ ਲੱਗਦਾ ਕਿ ਮੂਟ ਦੇ ਉੱਤੇ ਨੇ ਜੀ।
4: ਹਾਂਜੀ
1: ਅਨੂ ਜੀ,
4: ਮੈਂ ਤਾਂ ਬਾਈ ਸਾਰੀਆਂ ਗੱਲਾਂ ਕਰੇ ਗਿਆ, ਮੈਂ ਇਹੀ ਗੱਲਾਂ ਕਰਨੀਆਂ ਸੀ ਇਹਦੇ ਵਿੱਚੋਂ ਇੱਕ ਦੋ, ਬੜੇ ਵਿਸਤਾਰ ਚ ਇਹਨਾਂ ਨੇ।
1: ਔਜਲਾ ਸਾਹਿਬ, ਜਿਵੇਂ ਅਮਰੀਕਾ ਦੇ ਵਿੱਚ ਸਾਰਾ ਸਿਸਟਮ ਚੱਲਦਾ ਸੀਗਾ, ਕਿਵੇਂ ਦੇਖਦੇ ਹੋ, ਚਲੋ ਲੰਮਾ ਸਮਾਂ ਤੁਹਾਨੂੰ ਹੋ ਗਿਆ ਉੱਥੇ ਰਹਿੰਦਿਆਂ ਨੂੰ, ਇਸ ਚੀਜ਼ ਦੇ ਉੱਤੇ ਕਾਬੂ ਵੀ ਪਾਇਆ, ਮੈਡੀਕਲ ਜਿੱਦਾਂ ਕਿ ਨਸ਼ਾ ਵੀ ਉਹਨਾਂ ਨੇ ਉਪਲਬਧ ਕਰਾਇਆ, ਸਾਰੇ ਆਈਡੀ ਵਗੈਰਾ ਦੇਖਦੇ ਆ,
4: ਉਹੀ ਗੱਲ ਕਰ ਲੱਗਿਆ। ਤੁਸੀਂ ਦੇਖੋ ਆ ਮੈਰਵਾਨਾ ਜਦੋਂ ਇਹਨਾਂ ਨੇ ਪਾਬੰਦੀ ਸੀਗੀ,
1: ਹਾਂਜੀ,
4: ਇਹ ਲੋਕ ਕਮਲੇ ਹੋਏ ਪਏ ਸੀ ਇਹਦੇ ਪਿੱਛੇ, ਕਮਲੇ
1: ਸੀਗੇ ਬਿਲਕੁਲ।
4: ਇਹਨਾਂ ਨੇ ਇਹਨੂੰ ਲੀਗਲ ਕਰਤਾ, ਇਹਦੀ ਪ੍ਰੋਸੈਸ ਕਰਿਆ, ਉਹਦੇ ਵਿੱਚੋਂ ਕਿੰਨਾ ਕੁਛ ਕੱਢਿਆ, ਹਨਾ, ਮਤਲਬ ਵੈਸੇ ਤਾਂ ਹੈ ਤਾਂ ਇਹ ਫੀਮ ਨਾ ਵੀ ਵਧੀਆ ਸੁੱਖਾ
1: ਜੀ,
4: ਇਹਦਾ ਤਾਂ ਇੰਨਾ ਕੁਛ ਬਣਦਾ ਸਪੈਸ਼ਲੀ ਦਿਮਾਗ ਦੀਆਂ ਬਿਮਾਰੀਆਂ ਲਈ,
1: ਸਾਰਾ ਕੁਝ ਕੈਂਸਰ ਦੀ
4: ਦਿਮਾਗ ਦੀਆਂ ਬਿਮਾਰੀਆਂ, ਰਿਲੈਕਸਿੰਗ ਜਿਹੜੇ ਉਹਨੂੰ ਸੀਜ਼ਰ ਆਉਂਦੇ ਨੇ ਉਹਨਾਂ ਲਈ ਤਾਂ ਬਹੁਤ ਇਹ
1: ਹਾਂਜੀ ਬਿਲਕੁਲ ਹੈ ਜੀ,
4: ਬਾਕੀ ਤੇਲ ਬਣਦਾ ਇਹਨਾਂ ਦਾ ਜੁਆਇੰਟ ਪੇਨ ਉਹਦੇ ਤੋਂ, ਹਰ ਵੱਖਰੇ ਵੱਖਰੇ ਤਰ੍ਹਾਂ ਇਹਦਾ ਹੈਗਾ ਹਨਾ,
1: ਬਿਲਕੁਲ
4: ਪ੍ਰੋਡਕਟ ਵੀ ਬਣਦਾ, ਤੇ ਆਪਾਂ ਵੀ ਚਲਾਇਆ ਸੀ ਇਹ
1: ਜੀ,
4: ਤੇ ਮਤਲਬ ਇੰਨੇ ਲੋਕ ਕਰੇਜੀ ਸੀ, ਤੇ ਘਟਦਾ ਘਟਦਾ ਘਟਦਾ ਹੁਣ ਇਹਦਾ ਮਾੜਾ ਹਾਲ ਹੋਇਆ ਪਿਆ, ਕੰਮ
1: ਮਤਲਬ
4: ਉਹੀ ਜਿਹੜੀ ਇਹ ਗੱਲ ਕਹਿ ਰਿਹਾ ਵੀ ਜਿਵੇਂ ਜਵਾਕ ਨੂੰ ਗੇਟ ਵਾਜ ਤੋਂ ਰੋਕੋ
1: ਜੀ, ਬਿਲਕੁਲ
4: ਹੁਣ ਲੋਕ ਬੰਦ ਹੋ ਗਈਆਂ ਡਿਸਪੈਂਸਰੀਆਂ,
1: ਬੰਦ ਹੋ ਗਈਆਂ ਜੀ।
4: ਸੋ ਇਹ ਜਿੰਨਾ ਕਿਸੇ ਚੀਜ਼ ਤੋਂ ਤੁਸੀਂ ਪਰੇ, ਗੱਲ ਇਹ ਨੀ ਹੈ ਕਿ ਨਸ਼ਾ ਖੁੱਲੇ, ਗੱਲ ਜਿਵੇਂ ਗੁਰੂ ਮਾਨ ਜੀ ਦੱਸ ਕੇ ਗਏ ਨੇ ਨਾ
1: ਜੀ,
4: ਕਿ ਆਹ ਜਿਹੜਾ ਦੂਆ ਧੰਦਾ ਵੀ 1 ਰੁਪਏ ਵਾਲਾ ਪੱਤਾ ਇੰਨੇ ਚ ਵਿਕਦਾ, ਇਹ ਬਿਜ਼ਨਸ ਹੋ ਗਿਆ,
1: ਬਿਜ਼ਨਸ ਬਣਾ, ਹਰ ਚੀਜ਼ ਬਿਜ਼ਨਸ ਬਣਾ ਲਈ,
4: ਬਣਾ ਲਈ, ਮੈਂ ਪੈਸਾ ਬਣਦਾ ਇਹਦੇ ਵਿੱਚ, ਫਿਰ ਉਹ ਦੂਆ ਨਸ਼ਾ ਕਿਉਂ ਲੈ ਕੇ ਆਉਣਗੇ, ਮਸਲਾ ਤਾਂ ਇਹ ਕਰ ਲਿਆ ਨਾ ਇਹਨਾਂ ਨੇ, ਆ ਦੋ ਦੋ ਸੌ ਚਾਰ ਚਾਰ ਸੌ ਕਰੋੜ ਬਣਾ ਲਿਆ
1: ਜੀ।
4: ਪਰ ਦੇਖੋ ਪਿੱਛੇ ਜੀ ਵੀ ਆਇਆ ਸੀ ਲੀਡਰਾਂ ਦੇ, ਜਿਹਨਾਂ ਦੇ ਵੀ ਜਿਹੜੇ ਕਰਦੇ ਨੇ, ਇਹ ਨੀ ਹੈ ਕਿ ਜੇ ਤੁਸੀਂ ਦੂਜੇ ਦੇ ਘਰ ਨੂੰ ਅੱਗ ਲੈਣੇ ਸੇਕ ਤੁਹਾਨੂੰ ਵੀ ਆਉਂਦਾ ਹੀ
1: ਹੁੰਦਾ ਜੀ, ਆਉਂਦਾ ਬਿਲਕੁਲ ਆਉਂਦਾ,
4: ਇਹ ਨੀ ਹੈ ਕਿ ਗੱਲਾਂ ਵੀ ਉਹਨਾਂ ਦੇ ਘਰੇ ਅੱਗ ਲੱਗ ਗਈ, ਅੱਗ ਦਾ ਸੇਕ ਤਾਂ ਪੈਂਦਾ ਹੀ ਹੈ ਨਾ,
1: ਪੈਂਦਾ ਜੀ ਬਿਲਕੁਲ ਬਿਲਕੁਲ।
4: ਬਾਕੀ ਜਿੱਥੇ ਚੀਜ਼ ਧੰਦਾ ਬਣ ਜਾਵੇ, ਉਹ ਜੋ ਤੁਸੀਂ ਗੱਲਾਂ ਇਹ ਦੇਖੀਏ, ਮਤਲਬ ਫਾਇਦਾ ਦੇਖੀਏ ਨਾ, ਦੇਖੀਏ ਇਹਦਾ ਸਮਾਜ ਨੂੰ ਕੀ ਦੇਣਾ ਹੈ
1: ਜੀ,
4: ਉਹ ਬਸ ਫਿਰ ਉਹ ਸਾਨੂੰ ਦੂਏ ਪਾਸੇ ਲੈ ਕੇ ਜਾਂਦੇ ਹਨ।
1: ਔਜਲਾ ਸਾਹਿਬ, ਸਭ ਤੋਂ ਵੱਡੀ ਪ੍ਰੋਬਲਮ ਇੱਕ ਆ ਨਾ ਕਿ ਇੱਕ ਚੋਰ ਮੋਰੀ ਬੰਦ ਕਰਦੇ ਆ ਤਾਂ ਹੋਰ ਬਹੁਤ ਸਾਰੀਆਂ ਨੇ, ਹੁਣ ਇੱਥੇ ਜਿਹੜਾ ਸਿਸਟਮ ਆਪਣੇ ਹੈਗਾ ਆ ਸੀਗਾ ਜਾਂ ਤੁਹਾਡੇ ਵੀ ਹੈ, ਉਹ ਚੋਰ ਮੋਰੀਆਂ ਪਹਿਲਾਂ ਹੀ ਬੰਦ ਕੀਤੀਆਂ ਨੇ ਹਨਾ ਉਹ ਚੀਜ਼ਾਂ ਨੂੰ, ਤਾਂ ਫਿਰ ਉਹਨੂੰ ਕੰਟਰੋਲ ਕਰਨਾ ਸੌਖਾ ਆ, ਪਰ ਉੱਥੇ ਤਾਂ ਹੁਣ ਆਵਾ ਹੀ ਉੱਤਿਆ ਪਿਆ, ਉਹ ਇੱਕ ਚੀਜ਼ ਨੂੰ ਬੰਦ ਕਰਨਗੇ ਹੋਰ ਸਾਰੀਆਂ ਖੁੱਲੀਆਂ ਨੇ,
4: ਜਿਵੇਂ ਇੱਥੇ ਇੱਕ ਚੀਜ਼ਾਂ ਹੋਰ ਆ ਨਾ, ਦੇਖੋ ਜਿਵੇਂ ਕਰਦੇ ਨੇ
1: ਜੀ,
4: ਇੱਥੇ ਗੌਰਮੈਂਟ ਵੱਖਰੀ ਹੈ
1: ਜੀ,
4: ਤੇ ਮਹਿਕਮੇ ਆਜ਼ਾਦ ਨੇ,
1: ਆਜ਼ਾਦ ਨੇ ਜੀ, ਇੰਡੀਪੈਂਡੈਂਟ ਨੇ, ਬਿਲਕੁਲ
4: ਇੰਡੀਪੈਂਡੈਂਟ ਨੇ ਉਹ। ਹੁਣ ਸਾਡੇ ਤਾਂ ਸਾਰਾ ਕੁਝ ਇੱਕ ਬੰਦੇ ਦੀ ਅੰਡਰ, ਪੋਲੀਟੀਸ਼ੀਅਨ ਦੀ ਅੰਡਰ ਸਾਰਾ ਕੁਝ ਹੈ,
1: ਬਿਲਕੁਲ ਹੈ ਜੀ, ਪੁਲਿਸ ਪਾਰਟੀ
4: ਚਾਹੇ ਉਹ
1: ਉੱਥੇ ਫੋਨ ਕਮਾਂਡ,
4: ਚਾਹੇ ਪੁਲਿਸ ਹੈ ਚਾਹੇ ਉਹ ਪ੍ਰਸ਼ਾਸਨ ਹੈ ਚਾਹੇ ਕੋਰਟਾਂ ਵੀ, ਹੁਣ ਤਾਂ ਵਿੱਚ ਇਨਵੋਲਵ ਹੋ ਗਈਆਂ ਕਿ ਚਲੋ ਅੱਗੇ ਹੁੰਦਾ ਵੀ ਕੋਰਟ ਤੋਂ ਇਨਸਾਫ਼ ਮਿਲ ਜਾਵੇ
1: ਜੀ।
4: ਆਹ ਹੁਣ ਪਿੱਛੇ ਮੁੰਡਾ ਬਰਨਾਲੇ ਕੋਲ, ਉਹਨੇ ਕਿਹਾ ਹੀ ਸੀ ਵੀ ਸਾਡੇ ਪਿੰਡਾਂ ਫਲਾਣੇ ਨਸ਼ਾ ਵੇਚਦੇ ਨੇ, ਤੇ ਉਹਦੇ ਲੱਤਾਂ ਬਾਹਾਂ ਤੋੜਤੀਆਂ
1: ਜੀ, ਬਿਲਕੁਲ ਹੈ ਜੀ,
4: ਫਿਰ ਉਹਨੂੰ ਦੇਖ ਕੇ ਦੂਆ ਕਿੱਥੇ ਆਵਾਜ਼ ਉਠਾਉਂਦਾ ਜੀ
1: ਜੀ।
4: ਹੁਣ ਇੱਥੇ ਜੇ ਪੁਲਿਸ ਫੜਦੀ ਹੈ, ਇਮਾਨਦਾਰੀ ਨਾਲ ਫੜਦੀ ਹੈ, ਨਹੀਂ ਫੜਦੀ, ਸਜ਼ਾ ਵੀ ਬਹੁਤ ਭੈੜੀ ਅਮਰੀਕਾ ਦੇ ਵਿੱਚ, ਨਹੀਂ ਬੰਦ ਨਹੀਂ ਹੋ ਸਕਦੀ ਕਦੇ ਕੋਈ ਚੀਜ਼
1: ਜੀ,
4: ਜੇ ਆਪਾਂ ਕਹੀਏ ਅਮਰੀਕਾ ਜੀ ਨੀ ਬੰਦ ਹੋਈ, ਅਜੇ ਤੱਕ ਅਮਰੀਕਾ ਕੈਨੇਡਾ ਦੇ ਬਾਰਡਰ ਤੇ ਅੱਜ ਤੱਕ ਵੀ ਲੰਘੀ ਜਾਂਦਾ,
1: ਬਿਲਕੁਲ ਹੈ ਜੀ,
4: ਨਾਲੇ ਇੰਨੀ ਸਕਰਾਈ ਹੈ, ਪੂਰਾ ਸਕਰੀਨ ਕਰ ਦਿੰਦੇ ਨੇ ਸਾਰੇ ਕਾਹੇ ਦਾ, ਮਤਲਬ ਏਡੇ ਏਡੇ ਉਹਨਾਂ ਨੇ ਉਹ ਲਾਏ ਹੋਏ ਨੇ ਸਕਰੀਨਰ, ਜਦ ਲੰਘਦੇ ਆ ਉਹਦੇ ਵਿੱਚ ਹੀ ਟਰੱਕ ਲੰਘਦੇ ਨੇ,
1: ਬਿਲਕੁਲ ਹੈ ਜੀ,
4: ਪਰ ਫਿਰ ਵੀ ਚੱਲੀ ਜਾਂਦਾ
1: ਚੱਲੀ ਜਾਂਦਾ, ਨਾਲੇ ਇਹ
4: ਗੱਲ ਹੈਗੀ ਇਹ ਕਿ
1: ਜੀ
4: ਗੱਲ ਇਹ ਹੈ ਕਿ ਇੱਥੇ ਪੁਲਿਸ ਨੇ ਜਿਹੜਾ ਫੜ ਲਿਆ, ਕੋਰਟ ਨੇ ਆਪਦਾ ਡਿਸੀਜਨ ਦੇਣਾ, ਉਹਤੇ ਕਿਸੇ ਦਾ ਪ੍ਰੈਸ਼ਰ ਨਹੀਂ ਹੈਗਾ,
1: ਪ੍ਰੈਸ਼ਰ ਨਹੀਂ ਗਾ ਬਿਲਕੁਲ ਜੀ।
4: ਤੇ ਸਾਡੇ ਤਾਂ ਪਤਾ ਫਿਰ, ਸਾਡੇ ਤਾਂ ਕਰਦੀ ਉਹ ਨੇ ਜਿਹਨਾਂ ਨੇ ਛਡਾਉਣ, ਉਹ ਤਾਂ ਨਾਲ ਲੱਗੇ ਹੋਏ ਨੇ, ਜੇ ਤੁਸੀਂ ਮੈਨੂੰ ਛੁਡਾਉਣ ਵਾਲੇ ਹੈਗੇ ਆ ਤਾਂ ਮੈਂ ਕਿਹਦੋਂ ਡਰਦਾ।
1: ਬਿਲਕੁਲ ਬਿਲਕੁਲ,
4: ਮਤਲਬ ਅੱਗੇ ਵੀ ਭਾਰਤ ਸਾਹਿਬ ਨੂੰ ਕਿਹਾ ਸੀ ਵੀ ਖਾੜਕੂਵਾਦ ਖਤਮ ਹੋਣ ਦਾ ਕਾਰਨ ਇੱਕ ਸੀ ਕਿ ਖਾੜਕੂਵਾਦ ਇੱਕ ਪਾਸੇ ਰਹਿ ਗਿਆ ਸੀ
1: ਤੇ
4: ਬਾਕੀ ਲੋਕ ਪ੍ਰਸ਼ਾਸਨ ਪੋਲੀਟੀਕਲ ਸਾਰੇ ਪੀੜ ਦੇ ਧੜ ਸੀ, ਖਤਮ ਕਰਤਾ। ਇਹਦੇ ਵਿੱਚ ਸਾਰੇ ਹੀ ਰਲ ਕੇ ਕਰਨ ਲੱਗੇ ਹੋਏ ਨੇ, ਇਹ ਨੀ ਖਤਮ ਹੋਣਾ,
1: ਇਹ ਨੀ ਖਤਮ ਹੋਣਾ ਬਿਲਕੁਲ,
4: ਨਾ ਗੈਂਗਸਟਰਵਾਦ ਖਤਮ ਹੋਵੇ ਛੇਤੀ
1: ਜੀ,
4: ਜਿੰਨਾ ਚਿਰ ਕਿਉਂਕਿ ਸੇਕ ਇਹਨਾਂ ਨੂੰ ਪੈਣਾ ਨੀ
1: ਜੀ,
4: ਉਹ ਸੇਕ ਪੈਂਦਾ ਸੀ ਨਾ
1: ਜੀ
4: ਤਾਂ ਉੱਠੇ ਸੀ,
1: ਕਿਉਂਕਿ ਦੇਖੋ ਇਹਦੇ ਵਿੱਚ ਲੋਕਲ ਤੋਂ ਲੈ ਕੇ ਇੰਟਰਨੈਸ਼ਨਲ ਵਰਲਡ ਵਾਈਡ ਸਾਰਾ ਕੁਝ ਇਹ ਆ, ਮਤਲਬ ਕਿ ਇਕੱਲਾ ਉਹਦੇ ਵਿੱਚ ਚਾਹੇ ਉਹ ਸਿਆਸਤ ਹੈ ਤੇ ਚਾਹੇ ਉਹ ਡਰੱਗ ਹੈਗੀ ਆ, ਇਦਾਂ ਦੀ
4: ਜੋ ਵੀ ਹੈ, ਇਹ ਚ ਇਨਵੋਲਵ ਹੋ ਗਏ ਸਾਰੇ,
1: ਸਾਰਾ ਕੁਝ
4: ਸੋਚ ਕੇ ਦੇਖੋ ਸਾਰਾ ਧਿਰਾਂ ਇਨਵੋਲਵ ਹੋ ਗਈ ਇਹਦੇ ਵਿੱਚ।
1: ਮੈਂ ਕਈ ਵਾਰੀ ਬੱਚਿਆਂ ਦੀਆਂ ਕਈ ਵਾਰੀ ਨਾ ਵੀਡੀਓ ਮੈਂ ਗਰੇਜ਼ ਵੀ ਕਰਦਾ ਹੁੰਦਾ ਵੀ ਆਹ ਵੀਡੀਓ ਗੇਮ ਨਹੀਂ ਖੇਡਣੀ ਕਿਉਂਕਿ ਇੰਡੀਆ ਦੇ ਵਿੱਚ ਜੀ ਟੀ

0: ਠੰਡ ਪੀ ਕੇ ਦੇਖ ਲੋ
1: ਬਿਲਕੁਲ ਜੀ, ਅਫਰ ਜਾਂਦਾ ਬੰਦਾ ਜੀ
0: ਬਸ ਬਿਲਕੁਲ
1: ਜੀ।
0: ਠੀਕ ਹੈ ਜੀ, ਧੰਨਵਾਦ ਜੀ,
1: ਥੈਂਕ ਯੂ ਔਜਲਾ ਸਾਹਿਬ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ। ਜੀ ਦੋਸਤੋ, ਇਹ ਸਨ ਸਿਕੰਦਰ ਸਿੰਘ ਔਜਲਾ ਸਾਹਿਬ, ਯੂ ਐਸ ਏ ਤੋਂ ਜੁੜੇ ਸਨ ਤੇ ਗੱਲਾਂ ਬਾਤਾਂ ਕਰ ਰਹੇ। ਅੱਜ ਮੁੱਦਾ ਕਾਫੀ ਭਖਦਾ ਚੱਲ ਰਿਹਾ ਜੀ, ਲਾਈਨਾਂ ਤੁਹਾਡੇ ਲਈ ਵੀ ਖੁੱਲਿਆ ਨੇ। ਦੁਬਈ ਤੋਂ ਆਪਣੇ ਨਾਲ ਬਖਸ਼ੀ ਜੀ ਜੁੜ ਗਏ ਨੇ, ਰਾਜਨ ਸੈਣੀ ਸਾਹਿਬ ਨੇ ਯਾਦ ਕੀਤਾ ਸੀ ਤੇ। ਸਤਿ ਸ੍ਰੀ ਅਕਾਲ ਬਖਸ਼ੀ ਜੀ, ਜੀ ਨੂੰ ਜੀ ਸਵਾਗਤ ਹੈ ਜੀ।
2: ਬਿਲਕੁਲ ਇਸੇ ਤਰ੍ਹਾਂ ਮੈਂ ਵੀ ਗੱਲਬਾਤ ਜਦੋਂ ਕਰ ਰਿਹਾ ਸੀ ਤੇ ਸੁਣ ਰਿਹਾ ਸੀ ਜਦੋਂ ਉਹਨਾਂ ਦਾ ਜਦੋਂ ਤਬਾਦਲਾ ਖਿਆਲ ਹੋ ਰਿਹਾ ਸੀ ਤੇ ਬਿਲਕੁਲ ਇਸੇ ਤਰ੍ਹਾਂ ਆ, ਕਿਉਂਕਿ ਜਦੋਂ ਗੱਲਾਂ ਬਾਤਾਂ ਕਰਦੀਆਂ ਆ ਜਾਂ ਕੋਈ ਮਸਲਾ ਮਸਾਇਲ ਵੀ ਹੈ ਜਾਂ ਮੌਜੂਦਾ ਸੂਰਤ ਹਾਲ ਹੈਗੀ ਆ ਇਸ ਵੇਲੇ
1: ਜੀ,
2: ਤੇ ਫਿਰ ਬੜਾ ਕੁਛ ਨਿਕਲ ਕੇ ਸਾਹਮਣੇ ਆਉਂਦਾ ਬਣਦਾ ਵੀ ਆ। ਤੇ ਹੁਣ ਨਸ਼ਿਆਂ ਬਾਰੇ ਜਿਹੜੀ ਗੱਲ ਕਰ ਰਹੀ ਸੀ ਬਿਲਕੁਲ ਇਸੇ ਤਰ੍ਹਾਂ ਹੀ ਆ
1: ਜੀ,
2: ਕਹਿੰਦੇ ਨਾ ਜਿਤਨੇ ਨਸ਼ੇ ਜਹਾਨ ਕੇ ਉਤਰ ਜਾਤ ਪ੍ਰਭਾਤ
1: ਜੀ,
2: ਨਾਮ ਖੁਮਾਰੀ ਨਾਨਕਾ ਚੜੀ ਰਹੇ ਜਾਂਦਾ। ਦੁਨੀਆਂ ਦੇ ਜਿੰਨੇ ਵੀ ਨਸ਼ੇ ਹੈਗੇ ਆ ਇਹ ਸੁਬਹ ਹਿੰਦੂ ਤੱਕ ਲੱਥ ਜਾਂਦੇ ਹੈਗੇ
1: ਬਿਲਕੁਲ,
2: ਜਿਤਨੇ ਨਸ਼ੇ ਜਹਾਨ ਕੇ ਉਤਰ ਜਾਤ ਪ੍ਰਭਾਤ ਨਾਮ ਖੁਮਾਰੀ ਨਾਨਕਾ ਚੜੀ ਰਹੇ ਗਏ, ਕਿਉਂਕਿ ਇੱਕ ਨਾਮ ਦਾ ਨਸ਼ਾ ਜਿਹੜਾ ਹੈਗਾ ਇਸ ਤਰ੍ਹਾਂ ਦਾ ਹੈਗਾ, ਇਹਦਾ ਸਰੂਰ ਜਿਹੜਾ ਹੈਗਾ ਖੜਾ ਹੀ ਰਹਿੰਦਾ ਹੈਗਾ,
1: ਚੈੱਕ ਕਰਿਓ ਮਾੜੇ ਜੀ।
2: ਅੱਛਾ, ਮਤਲਬ ਕਲੀਅਰ ਨੀ
1: ਹੁਣ? ਕਲੀਅਰ ਹੈ ਜੀ, ਅੱਗੇ ਨਾਲੋਂ ਹੁਣ ਕਲੀਅਰ ਹੈ। ਹਾਂਜੀ, ਮੈਂ ਨਾ ਪਿਛਲੇ ਦਿਨਾਂ ਚ ਬਖਸ਼ੀ ਜੀ ਕੁਝ ਪ੍ਰੋਗਰਾਮ ਦੇਖ ਰਿਹਾ, ਕਾਫੀ ਦਿਲਚਸਪੀ ਵਾਲੇ ਪ੍ਰੋਗਰਾਮ ਨੇ ਤੇ ਉਹ ਸੀਰੀਜ਼ ਵਗੈਰਾ ਦੇਖ ਰਿਹਾ, ਕਿਸੇ ਦਿਨ ਮੈਂ ਜ਼ਰੂਰ ਉਹਦਾ ਜ਼ਿਕਰ ਵੀ ਕਰਾਂਗਾ। ਉਹਦੇ ਵਿੱਚ ਦਿਖਾਉਂਦੇ ਆ ਕਿ ਉਹ ਪਖਤੂਨਖਵਾ ਦੇ ਨਾਲ ਸੰਬੰਧ ਜਿਹੜਾ ਇਲਾਕੇ ਦੇ ਨਾਲ ਅਫਗਾਨਿਸਤਾਨ ਦੇ ਬਾਰਡਰ ਦੇ ਉੱਤੇ ਜਿਹੜੇ ਹਿੱਸੇ ਦੇ ਆਪਣੇ ਕਹਿ ਲਓ ਕਿ ਲੋਕ ਉੱਥੇ ਵੱਸਦੇ ਆ, ਉਹਨਾਂ ਦੇ ਨਾਲ ਸੰਬੰਧਿਤ ਉਹਨਾਂ ਦਾ ਸੱਭਿਆਚਾਰਕ ਜਿਹੜਾ ਭਾਈਚਾਰਾ ਹੈ ਜਾਂ ਸੱਭਿਆਚਾਰ ਹੈ ਜਾਂ ਉਹਨਾਂ ਦੇ ਆਪਣੇ ਰੂਹ ਰੀਤਾਂ ਨੇ ਜੋ ਮਰਿਆਦਾਵਾਂ ਨੇ ਉਹਦੇ ਵਿੱਚ ਰਹਿ ਕੇ ਕਰਦੇ ਆ। ਤੇ ਉਹਦੇ ਵਿੱਚ ਇੱਕ ਗੱਲ ਆਈ ਕਿ ਹਰ ਜਿਹੜਾ ਧਰਮ ਹੈ ਉਹ ਗੁਰੇਜ਼ ਹੀ ਕਰਦਾ ਹੈ ਕਿ ਇਹ ਚੀਜ਼ਾਂ ਦੇ ਵੱਲ ਨਾ ਜਾਇਆ ਜਾਵੇ, ਚਾਹੇ ਸੈਣੀ ਸਾਹਿਬ ਜਾਂ ਹੋਰ ਸਾਰੇ ਸੱਜਣਾਂ ਨੇ ਵੀ ਸਿੱਖ ਧਰਮ ਦਾ ਜ਼ਿਕਰ ਕੀਤਾ। ਇਸੇ ਤਰ੍ਹਾਂ ਉਹਦੇ ਵਿੱਚ ਦੱਸਦੇ ਸੀ ਤੁਸੀਂ ਇਸਲਾਮ ਦੇ ਨਾਲ ਵਾਹ ਵਾਸਤਾ ਜ਼ਿਆਦਾ ਰੱਖਦੇ ਹੋ, ਤੁਹਾਡੇ ਤੋਂ ਜ਼ਿਆਦਾ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਾਂਗੇ ਤੇ ਦੁਬਈ ਦੇ ਬਾਰੇ ਵੀ ਪੁੱਛਾਂਗੇ, ਉੱਥੇ ਕਿੱਦਾਂ ਮਤਲਬ ਕਿ ਇਸ ਨੂੰ ਕੰਟਰੋਲ ਕੀਤਾ ਜਾਂ ਉੱਥੇ ਕਿੰਨਾ ਕੁ ਨਸ਼ਾ ਹੈ ਜਾਂ ਕਿੰਨੀਆਂ ਕੁ ਪਾਬੰਦੀਆਂ ਨੇ। ਤੇ ਪਰ ਉਸ ਤੋਂ ਪਹਿਲਾਂ ਧਰਮ ਦੀ ਥੋੜੀ ਗੱਲ ਕਰਨੀ ਚਾਹਾਂਗਾ ਕਿ ਉਹ ਕਹਿੰਦੇ ਕਿ ਜੇ ਤੁਸੀਂ ਨਸ਼ਾ ਕੀਤਾ ਨਾ ਕੋਈ ਵੀ ਤਾਂ ਚਾਹੇ ਤੁਸੀਂ ਮਤਲਬ ਕਿ ਨਵਾਜ਼ ਪੜ੍ਹਨੀ ਮਤਲਬ ਕਿ ਕੁਰਾਨ ਸਾਹਿਬ ਦੇ ਲਾਗੇ ਨਹੀਂ ਜਾਣਾ, ਛੱਡ ਦਿਓ, ਉਹ ਮਨਜ਼ੂਰ ਆ, ਪਰ ਉਹ ਮਨਜ਼ੂਰ ਨਹੀਂ ਕਿ ਤੁਸੀਂ ਲਾਗੇ ਆਓ ਕਿ ਮਤਲਬ ਕਿ ਇਹ ਜਿਹੜੀ ਹੈ ਵਿਧਾ ਜਿਹੜੀ ਨਿਭਾਉਣੀ ਚਾਹੁੰਦੇ ਹੋ ਤਾਂ ਉਹ ਉਹਨੂੰ ਹਰਾਮ ਸਮਝਿਆ ਜਾਏਗਾ। ਤੇ ਕਿਵੇਂ ਉਹਦੇ ਬਾਰੇ ਵਿਸਤਾਰ ਦੇ ਵਿੱਚ ਥੋੜਾ ਜਿਹਾ ਪਹਿਲਾਂ ਮੈਨੂੰ ਦੱਸੋ ਕਿ ਅਸਲ ਚ ਹੈ ਕੀ ਹੈ ਜੀ, ਕੁਰਾਨ ਸ਼ਰੀਫ ਕੀ ਕਹਿੰਦੀ ਹੈ ਜੀ।
2: ਬਿਲਕੁਲ, ਮੈਂ ਤੁਹਾਡੀ ਗੱਲ ਦੇ ਨਾਲ 100% ਮੁਤਫਿਕ ਹੈਗਾ, ਲੇਕਿਨ ਗੱਲ ਹੈ ਵੀ ਹਕੀਕਤ ਆ, ਕਿਉਂਕਿ ਜਦੋਂ ਪਹਿਲਾ ਦੌਰ ਜਦੋਂ ਚੱਲਿਆ ਜਦੋਂ ਨਮਾਜ਼ ਦੀ ਆਮਦ ਹੋਈ ਆ ਹਨਾ
1: ਜੀ,
2: ਨਮਾਜ਼ ਸ਼ੁਰੂ ਹੋ ਗਈ ਆ ਤੇ ਫਿਰ ਉਸ ਟਾਈਮ ਦੇ ਉੱਤੇ ਜਿਹੜਾ ਹੈਗਾ ਜਦੋਂ ਸ਼ੁਰੂ ਹੋਈ ਆ ਤੇ ਨਸ਼ਿਆਂ ਬਹੁਤ ਜਿਹੜੇ ਇਨਕਲੂਡ ਹੋਏ ਆ ਨਮਾਜ਼ ਦੇ ਵਿੱਚ, ਉਹ ਨਸ਼ਾ ਨਹੀਂ ਸੀ ਕਰ ਰਿਹਾ
1: ਜੀ
2: ਹਨਾ, ਤੇ ਨਮਾਜ਼ ਜਿਹੜੀ ਸੀ ਬਾ ਸਕੂਨ ਜਿਹੜਾ ਹੈਗਾ ਉਹ ਜਿਹੜਾ ਹੈਗਾ ਉਹਦਾ ਇਸਤਮਾਮ ਹੋ ਜਾਂਦਾ ਸੀ
1: ਜੀ,
2: ਕੰਪਲੀਟ ਹੋ ਜਾਂਦੀ ਸੀ
1: ਜੀ।
2: ਅੱਛਾ, ਜਦੋਂ ਕੁਛ ਜਿਹੜਾ ਹੈਗਾ ਕਹਿੰਦੇ ਨਾ ਸ਼ੈਤਾਨ ਜਿਹੜਾ ਹੈਗਾ ਇਨਸਾਨ ਦਾ ਜਿਹੜਾ ਹੈਗਾ ਸ਼ਰੇਆਮ ਦੁਸ਼ਮਣ ਹੈਗਾ
1: ਜੀ, ਹੋਸ਼ੋ ਆਵਾਜ਼ ਦੇ ਵਿੱਚ ਉਹ ਕਹਿੰਦੇ ਕੀ ਰਹਿਣਾ, ਹੋਸ਼ੋ ਆਵਾਜ਼ ਦੇ ਵਿੱਚ ਪੂਰਾ ਕਰਨਾ, ਇਹ ਜਿਹੜਾ ਰੀਤ ਹੈ ਜੀ।
2: ਜੀ ਜੀ ਵੀਰ ਭਵਿੰਦਰ
1: ਜੀ,
2: ਉਹ ਜਦੋਂ ਫਿਰ ਉਹ ਜਿਹੜਾ ਹੈਗਾ ਨਸ਼ਾ ਕਰਕੇ ਵੀ ਜਿਹੜੇ ਹੈਗੇ ਆ ਕੁਛ ਸਖ਼ਤ ਜਿਹੜੇ ਹੈਗੇ ਆ ਜਦੋਂ ਨਮਾਜ਼ ਦੇ ਵਿੱਚ ਦਾਖਲ ਹੋਏ ਆ
1: ਜੀ,
2: ਤੇ ਉਹ ਜਿਹੜੇ ਭਟਕੇ ਆ ਭਟਕੇ ਆ ਜਿਹੜਾ ਹੈਗਾ ਜਿਵੇਂ ਹੁਣ ਸਪੋਜ਼ ਕਰ ਲੋ ਵੀ ਸਜਦੇ ਤੇ ਜਾਣਾ ਆ ਤੋਂ ਖੜਾ ਹੀ ਆ
1: ਜੀ,
2: ਤੇ ਰਕੂ ਦੇ ਵਿੱਚ ਜਾਣਾ ਹੈਗਾ ਇਹ ਜਿਹੜਾ ਹੈਗਾ, ਫਿਰ ਉਹ ਸਖ਼ਸਾਂ ਦਾ ਪਤਾ ਚੱਲਿਆ ਜਿਹੜਾ ਹੈਗਾ ਹੁਣ ਜਦੋਂ ਉਹਨਾਂ ਨੂੰ ਪਤਾ ਨੀ ਇੱਕ ਤਾਂ ਨਸ਼ੇ ਦੇ ਵਿੱਚ ਹੈਗਾ ਉਹਦਾ ਜਿਹੜਾ ਹੈਗਾ ਕਹਿਣਾ ਮਤਲਬ ਸਰੂਰ ਚੜਿਆ ਹੋਇਆ ਨਸ਼ੇ ਦਾ ਜਿਹੜਾ ਹੈਗਾ
1: ਜੀ,
2: ਠੀਕ ਆ ਕੁਮਾਰ ਚੜਿਆ ਹੈਗਾ, ਤੇ ਉਸ ਦੇ ਵਿੱਚ ਉਹ ਭਟਕਿਆ ਉਹ ਜਿਹੜਾ ਹੈਗਾ ਜੋ ਰੂਲਸ ਐਂਡ ਰੈਗੂਲੇਸ਼ਨ ਹੈਗੀ ਨਮਾਜ਼ ਦੇ ਉਹਦੇ ਹਿਸਾਬ ਨਾਲ ਉਹ ਨਾ ਕਰ ਸਕਿਆ, ਨਮਾਜ਼ ਟੁੱਟ ਗਈ
1: ਜੀ।

0: ਨਮਾਜ਼ ਟੁੱਟੀ
1: ਹਾਂਜੀ
0: ਤੇ ਜਦੋਂ ਟੁੱਟੀ ਜਿਹੜਾ ਹੈਗਾ ਤੁਹਾਡਾ ਉਹ ਸਾਰਾ ਜਿਹੜਾ ਹੈਗਾ ਵਿਅਰਥ ਗਿਆ ਜਿਹੜਾ ਹੈਗਾ ਤਾਂ ਫਿਰ ਇਹ ਜਦੋਂ ਇਹ ਚੀਜ਼ਾਂ ਦੇਖੀਆਂ ਇਹ ਜਿਹੜਾ ਹੈਗਾ ਗੱਲ ਪਹੁੰਚੀ ਜਿਹੜੀ ਹੈਗੀ ਆ ਇਮਾਮ ਸਾਹਿਬ ਤੱਕ ਜਿਹੜਾ ਹੈਗਾ ਕਿਉਂਕਿ ਇਮਾਮ ਇਮਾਮਤ ਕਰਦਾ ਹੈਗਾ ਉਹਦੇ ਪਿੱਛੇ ਸਾਰੇ ਨਮਾਜ਼ ਜਿਹੜੀ ਹੈਗੀ ਆ ਨਮਾਜ਼ੀ ਪੜ੍ਹਦੇ
1: ਨਮਾਜ਼ ਇੱਕ ਚੀਜ਼ ਹੋਰ ਮੈਂ ਉਹਦੇ ਵਿੱਚ ਦੇਖੀ ਕਿ ਜੇ ਵਿਅਕਤੀ ਜਿਹੜਾ ਮੋਹਰਲਾ ਜਿਹਦੇ ਉੱਤੇ ਕੋਈ ਦੋਸ਼ ਲੱਗਿਆ ਜਾਂ ਉਹਨੇ ਕੋਈ ਗੁਨਾਹ ਕੀਤਾ ਤਾਂ ਜੇ ਉਹ ਇਹ ਚੀਜ਼ ਕਬੂਲ ਕਰ ਲੈਂਦਾ ਕਿ ਮੈਂ ਨਸ਼ੇ ਦੇ ਵਿੱਚ ਇਹ ਹਰਕਤ ਕਰ ਗਿਆ ਜਾਂ ਮੇਰੇ ਤੋਂ ਗਲਤੀ ਹੋ ਗਈ ਗੁਸਤਾਖੀ ਹੋ ਗਈ ਮਤਲਬ ਕਿ ਉੱਥੇ ਤੱਕ ਵੀ ਉਹਨੂੰ ਮਾਫ਼ੀ ਦੇ ਦਿੱਤੀ ਜਾਂਦੀ ਹੈ ਕਿ ਵੀ ਤੂੰ ਆਪਣਾ ਗੁਨਾਹ ਮੰਨ ਲਿਆ ਤੂੰ ਨਸ਼ੇ ਦੇ ਵਿੱਚ ਸੀਗਾ
0: ਬਿਲਕੁਲ ਜੀ ਜੀ ਬਿਲਕੁਲ ਜੀ ਜੀ ਬਿਲਕੁਲ ਕਿਉਂਕਿ ਉਹਨੇ ਜਦੋਂ ਜਿਹੜਾ ਹੈਗਾ ਉਹਨੇ ਗੱਲ ਛੁਪਾਈ ਨੀ ਗੀ ਉਹਨੇ ਸਾਫ਼ ਜਿਹੜਾ ਹੈਗਾ ਉਹਦਾ ਇਕਬਾਲ ਕਰ ਲਿਆ ਇਸ ਗੱਲ ਦਾ ਜਿਹੜਾ ਹੈਗਾ ਕਿ ਹਾਂ ਬਈ ਮੈਂ ਦੇਖੋ ਨਸ਼ੇ ਦੀ ਹਾਲਤ ਦੇ ਵਿੱਚ ਇਸ ਤਰ੍ਹਾਂ ਹੋਇਆ ਜਾਂ ਗਲਤ ਕੰਮ ਹੋਇਆ ਤੇ ਫਿਰ ਉਹਦੇ ਵਾਸਤੇ ਜਿਹੜਾ ਹੈਗਾ ਉਹ ਜਿਹੜਾ ਹੈਗਾ ਉਹਨੂੰ ਖਤਾ ਜਿਹੜੀ ਆ ਅਤਾ ਕਰ ਦਿੱਤੀ ਜਾਂਦੀ ਜਾਂ ਖਤਾ ਮਾਫ਼ ਕਰ ਦਿੱਤੀ ਜਾਂਦੀ ਵੀ ਠੀਕ ਹੈ ਜਿਹੜਾ ਹੈਗਾ ਇਹਦੇ ਕੋਲ ਉਹ ਇਹਨੇ ਮੰਨ ਲਿਆ ਹੈਗਾ
1: ਹਨਾ
0: ਤੇ ਉਹ ਜਿਹੜਾ ਹੈਗਾ ਮਾਫ਼ੀ ਜਿਹੜੀ ਹੈਗੀ ਉਹਨੇ ਦੇ ਜਾਂਦੀ ਆ ਲੇਕਿਨ ਜੇ ਜਿਹੜਾ ਹੈਗਾ ਉਹ ਮੰਨਦਾ ਹੀ ਨੀਗਾ ਤੇ ਫਿਰ ਤੁਸੀਂ ਇੱਕ ਪਾਸੇ ਦਾ ਖਤਾ ਵੀ ਕੀਤੀ ਦੂਸਰੇ ਪਾਸੇ ਮੰਨਦੇ ਨਹੀਂ ਪਏ ਤਾਂ ਫਿਰ ਉਹ ਜਿਹੜੀ ਹੈਗੀ ਆ ਕਹਿੰਦੇ ਨਾ ਫਿਰ ਉਹ ਸਜ਼ਾ ਹੈ ਉਹਦੇ ਵਾਸਤੇ
1: ਜੀ ਬਿਲਕੁਲ
0: ਜਿਹੜਾ ਰਾਜਾ ਤੋਂ ਬਾਹਰ ਕੀ ਹੈਗੀ ਆ ਸਜ਼ਾ
1: ਜੇ
0: ਰਾਜਾ ਦੇ ਵਿੱਚ ਆ ਤਕਲੀਫ ਤਾਂ ਕੋਈ ਚੱਕਰ ਨਹੀਂ ਹੈ ਨਾ
1: ਜੀ
0: ਜੇ ਰਾਜਾ ਤੋਂ ਬਾਹਰ ਜਿਹੜੀ ਹੈਗੀ ਆ ਉਹ ਫਿਰ ਸਜ਼ਾ ਹੈ
1: ਜੀ ਬਿਲਕੁਲ
0: ਤੇ
1: ਬਖਸ਼ੀ ਜੀ ਜੇ ਦੁਬਈ ਦੀ ਗੱਲ ਕਰੀਏ ਤੇ ਉੱਥੇ ਮਤਲਬ ਕਿ ਨਸ਼ੇ ਦੇ ਕਈ ਹਾਲਾਤ ਨੇ ਲੋਕ ਜਾਂ ਆਮ ਜਨਤਾ ਜਿਹੜੀ ਉੱਥੇ ਦਾ ਆਵਾਮ ਹੈ ਜਾਂ ਆਪਣੇ ਵੀ ਕੁਝ ਬਹੁਤ ਵੱਡੇ ਪੱਧਰ ਦੇ ਉੱਤੇ ਬਾਹਰੋਂ ਵੀ ਫੋਰੇਜਨ ਵੀ ਨੇ ਕਿਵੇਂ ਮਤਲਬ ਕਿ ਇਹਨਾਂ ਚੀਜ਼ਾਂ ਦੇ ਨਾਲ ਸਾਰਾ ਕੁਝ ਜੂਝਦੇ ਆ ਜਾਂ ਕਿ ਉੱਥੇ ਵੀ ਇਹ ਚੀਜ਼ਾਂ ਆਮ ਨੇ
0: ਆਮ ਤਾਂ ਨਹੀਂ ਗਾ ਆਪਣਾ ਵੀਰਪੁਰ ਭਿੰਦਰ ਜੀ ਆਮ ਵਾਲਾ ਕੰਮ ਤਾਂ ਨਹੀਂ ਗਾ ਲੇਕਿਨ ਸ਼ੈਤਾਨ ਜਿਹੜਾ ਹੈਗਾ ਉਹ ਆਪਣੀ ਚਾਲ ਚੱਲੋਂ ਨਹੀਂ ਹਟਦਾ ਹੈਗਾ ਉਹ ਲਗਾਤਾਰ ਜਿਹੜਾ ਹੈਗਾ ਉਹ ਆਪਣਾ ਜਿਹੜਾ ਹੈਗਾ ਕੀ ਕਹਿੰਦੇ ਹੈਗੇ ਆਪਣੀ ਕੰਮ ਕਰਨਾ ਚਾਹੁੰਦਾ ਹੈਗਾ
1: ਜੀ
0: ਇਹ ਜਿਹੜਾ ਹੈਗਾ ਹੁਣ ਇਸ ਵੇਲੇ ਜਿਹੜਾ ਹੈਗਾ ਸੂਤੇ ਹਾਲ ਦੀ ਬਣੀ ਆ ਕਿਉਂਕਿ ਜਿਹੜੇ ਕੁਛ ਬਿਜ਼ਨਸ ਮੈਨ ਜਿਹੜਾ ਬਿਜ਼ਨਸ ਵਰਡ ਆਪਾਂ ਯੂਜ ਕਰਦੇ ਨਾ ਧੰਦਾ
1: ਧੰਦੇ
0: ਨੂੰ ਵੀ ਬੜਾ ਗਲਤ ਕਰ ਦਿੱਤਾ ਹੈਗਾ ਕਿਉਂਕਿ ਜਦੋਂ ਇਨਸਾਨ ਜਿਹੜਾ ਹੈਗਾ ਇਹਨਾਂ ਚੀਜ਼ਾਂ ਦੇ ਵਿੱਚ ਚਲਾ ਜਾਂਦਾ ਪਹਿਲਾਂ ਵੀ ਬੜਾ ਮੁਨਾਫਾ ਆਉਂਦਾ ਹੈ ਜਾਂ ਪੈਸੇ ਆਉਂਦੇ ਹੈਗੇ ਆ ਫਿਰ ਉਹ ਜਿਹੜਾ ਹੈਗਾ ਇਨਸਾਨਾਂ ਦੀ ਜ਼ਿੰਦਗੀ ਦੇ ਨਾਲ ਖੇਡਦਾ ਹੈਗਾ
1: ਜੀ ਬਿਲਕੁਲ
0: ਇਹ ਜਿਹੜਾ ਹੈਗਾ ਜਦੋਂ ਕਿ ਇੱਕ ਇਨਸਾਨੀਅਤ ਦੇ ਨਾਤੇ ਇਹ ਜਿਹੜਾ ਹੈਗਾ ਇਹ ਚੰਗੀ ਗੱਲ ਨਹੀਂ ਹੈ ਬਹੁਤ ਮਾੜੀ ਗੱਲ ਹੈਗੀ ਆ ਜਦੋਂ ਕਿ ਇੱਕ ਪਾਸੇ ਕੁਰਾਨ ਦੇ ਵਿੱਚ ਉਸ ਦਿਨ ਵੀ ਆਪਣਾ ਜ਼ਿਕਰ ਹੋਇਆ ਕਿ ਅਮਰ ਬਿਲ ਮਰੂਫ ਨਹੀਂ ਹੈ ਨਾਮ ਨਹੀਂ ਦਾ ਉਹ ਚੀਜ਼ਾਂ ਹੋਈਆਂ ਸੀ ਪਹਿਲੇ ਬਈ ਖੁਦ ਚੰਗੇ ਕੰਮ ਕਰੋ ਦੂਸਰੇ ਨੂੰ ਵੀ ਕਰੋ ਭਾਈ ਚੰਗੇ ਕੰਮ ਕਰੋ ਹਨਾ
1: ਜੀ
0: ਦੂਸਰਾ ਜਿਹੜਾ ਹੈਗਾ ਇਹਦਾ ਫੇਜ ਮੈਂ ਦੱਸਿਆ ਸੀ ਕਿ ਨਹੀਂ ਇਹਨਾਂ ਨਾਲ ਮੁਨਕਰ ਦਾ ਮਤਲਬ ਇਹ ਹੈਗਾ ਵੀ ਅਰਬੀ ਆ ਵੀ ਮਤਲਬ ਕਿ ਬਈ ਖੁਦ ਮਾੜੇ ਕੰਮ ਨਹੀਂ ਕਰਨੇ ਜਾਂ ਮਾੜੇ ਕੰਮਾਂ ਤੋਂ ਬਾਅਦ ਆਉਣਾ ਗਾ ਦੂਸਰੇ ਨੂੰ ਵੀ ਕਹਿਣਾ ਵੀ ਭਾਈ ਮਾੜੇ ਕੰਮ ਨਹੀਂ ਕਰੇ ਇਹਦੇ ਵਿੱਚ ਮੁਖਾਲਫਤ ਹੁੰਦੀ ਹੈਗੀ ਹੈ ਮੈਂ ਉਸ ਦਿਨ ਦੱਸਿਆ ਸੀ ਤੁਹਾਨੂੰ ਯਾਦ ਹੋਣਾ ਤੇ ਬਈ ਜਦੋਂ ਕਿਸੇ ਨੂੰ ਇੱਕ ਸ਼ਰਾਬੀ ਨੂੰ ਆਪਾਂ ਕਹਾਂਗੇ ਯਾਰ ਤੂੰ ਸ਼ਰਾਬ ਨਾ ਪੀ ਇਹਨਾਂ ਤੇਰੇ ਪੈਸੇ ਵੀ ਜਾਂਦੇ ਆ ਤੇਰੀ ਸਿਹਤ ਵੀ ਜਾਂਦੀ ਆ ਨਾ ਫਿਰ ਉਹ ਜਿਹੜਾ ਹੈਗਾ ਅੱਗੇ ਗੁੱਸਾ ਕਰਦਾ ਕਹਿੰਦਾ ਯਾਰ ਮੈਂ ਤੇਰੇ ਪੈਸਿਆਂ ਦੀ ਪੀਣਾ ਤੇ ਯਾਨੀ ਉਹ ਉਸ ਪਾਸੇ ਨੂੰ ਨੀ ਜਾਂਦਾ ਯਾਨੀ ਮੈਨੂੰ ਯਾਰ ਕੋਈ ਚੰਗੀ ਗੱਲ ਕਹਿ ਰਿਹਾ ਹੈਗਾ ਮੈਂ ਹੁਣ ਇੱਥੇ ਇਹ ਕਹਿਣਾ ਚਾਹੁੰਦਾ ਵੀ ਇਹ ਜਿਹੜੀ ਹੈਗਾ ਹੋਇਆ ਆ ਇਹ ਕੁਛ ਜਿਹੜਾ ਹੈਗਾ ਬਿਜ਼ਨਸ ਮੈਨ ਜਿਹੜੇ ਹੈਗਾ ਉਹਨਾਂ ਨੇ ਕੰਮ ਧੰਦੇ ਚਾਲੂ ਕੀਤੇ ਹੋਏ ਆ ਇੱਧਰ ਵੀ ਜਿਹੜਾ ਹੈਗਾ ਲੇਕਿਨ ਜੇ ਓਪਨਲੀ ਕਹੋ ਤਾਂ ਓਪਨਲੀ ਨਹੀਂ ਗਾ ਉਹ ਲੁਕ ਛੁਪ ਤੇ ਹੀ ਹੈਗਾ ਵੀ ਬਸ ਆਪਣਾ ਜਿਵੇਂ ਕਹਿੰਦੇ ਨਾ ਵੀ
1: ਜੀ
0: ਚਾਰ ਯਾਰ ਇਕੱਠੇ ਹੋ ਕੇ ਜਿਹੜਾ ਹੈਗਾ ਵੀ ਚਲੋ ਆਪਣਾ ਅੰਦਰ ਕਰਤੇ ਜਿਹੜਾ ਹੈਗਾ ਬਹਿ ਕੇ ਕੋਈ ਕੋਈ
1: ਪਰ ਜੇ
0: ਕਰ ਲਵੋ ਜੋ ਵੀ ਹੈਗਾ
1: ਜਿੱਦਾਂ ਆਪਣੇ ਇੰਡੀਆ ਦੀ ਜਿੱਦਾਂ ਆਪਣੇ ਇੰਡੀਆ ਦੇ ਹਿਸਾਬ ਦੇ ਨਾਲ ਦੇਖਿਆ ਜਾਵੇ ਜੋ ਨਸ਼ੇ ਦੀ ਗੱਲ ਹੁੰਦੀ ਆ ਜਾਂ ਜਿੱਦਾਂ ਆਪਾਂ ਹਕੀਕਤ ਨੂੰ ਦੇਖਦੇ ਆ ਕਿ ਇਸ ਤਰ੍ਹਾਂ ਦਾ ਵਿਅਕਤੀ ਜੇ ਉੱਥੇ ਰੋਡ ਦੇ ਉੱਤੇ ਜਾਂ ਕਿਤੇ ਨਸ਼ਾ ਕਰਦਾ ਹੋਇਆ ਪੁਲਿਸ ਦੇ ਅੜਿੱਕੇ ਆ ਜਾਵੇ ਜਾਂ ਕਿਸੇ ਨੇ ਦੇਖ ਲਿਆ ਉਹਦੀ ਸ਼ਿਕਾਇਤ ਕਰ ਦਿੱਤੀ ਗਈ ਹੈ ਤੇ ਉਸ ਨੂੰ ਕਿਸ ਤਰ੍ਹਾਂ ਦੀ ਸਜ਼ਾ ਜਾਂ ਪੁਲਿਸ ਪ੍ਰਸ਼ਾਸਨ ਉਹਦੇ ਉੱਤੇ ਕੀ ਕਾਰਵਾਈ ਕਰਦਾ ਹੈ
0: ਬਹੁਤ ਸਖਤੀ ਹੈ ਜੀ ਬਹੁਤ ਜ਼ਿਆਦਾ ਸਖਤੀ ਹੈਗੀ ਹੁਣ ਜਿਵੇਂ ਸਪੋਜ਼ ਕਰ ਲਓ ਜਿਵੇਂ ਕੋਈ ਆਪਣਾ ਟਰੱਕ ਭਰਾ ਹੈਗਾ ਜਾਂ ਡਰਾਈਵਰ ਹੈਗਾ ਟਰੱਕ ਡਰਾਈਵਰ ਹੈਗਾ ਜਾਂ ਬੱਸ ਡਰਾਈਵਰ ਹੈਗਾ ਜੇ ਇਹ ਪਤਾ ਲੱਗ ਜਾਵੇ ਵੀ ਇਹਨੂੰ ਸ਼ਰਾਬ ਪੀਤੀ ਆ ਔਰ ਹੋਇਆ ਇਸ ਤਰ੍ਹਾਂ ਦੀ ਗੱਲਾਂ ਹੋਈਆਂ ਜਿਹੜਾ ਹੈਗਾ ਮੇਰੇ ਅੱਖੀ ਦੇਖੀਆਂ ਯਾਨੀ ਜਿਹੜਾ ਹੈਗਾ ਉਹਨੂੰ ਫੜ ਲਿਆ ਗਿਆ ਹੈਗਾ ਫੜ ਕੇ ਜਿਹੜਾ ਹੈਗਾ ਉਹਨੂੰ ਅੰਦਰ ਅੰਦਰ ਕਰ ਦਿੱਤਾ ਗਿਆ ਹੈਗਾ
1: ਠੀਕ
0: ਹੈ ਉਹਦੇ ਉੱਤੇ ਜਿਹੜਾ ਹੈਗਾ ਪ੍ਰੋਪਰ ਐਕਸ਼ਨ ਜਿਹੜਾ ਹੈਗਾ ਲਿਆ ਗਿਆ ਹੈਗਾ ਇੱਥੇ ਫਿਰ ਹੁਣ ਦਾਦ ਫਰਿਆਦ ਹਨ ਜੇ ਤੁਸੀਂ ਕਹੋ ਨਾ ਵੀ ਲੈ ਵੀ ਇਹਦਾ ਜਿਹੜੇ ਹੈਗੇ ਉਹਦੇ ਤੇ ਜਿਹੜੀ ਸਾਥੀ ਹੈਗੇ ਆ ਵੀ ਚਲੋ ਜਾ ਕੇ ਜਰੀ ਯਾਰ ਐਵੇਂ ਐਵੇਂ ਹੋ ਗਿਆ ਤੇ ਜਾ ਕੇ ਉਹਨੂੰ ਜਿਹੜਾ ਹੈਗਾ ਕਹਿੰਦੇ ਵੀ ਜੀ ਇਹਨੂੰ ਛੱਡ ਦਿਓ ਕੋਈ ਗਲਤੀ ਅਗਲੇ ਕਹਿੰਦੇ ਵੀ ਇਹ ਗਲਤ ਬੰਦੇ ਦੀ ਜਿਹੜਾ ਹੈਗਾ ਸਪੋਰਟ ਕਰਨ ਆਇਆ ਜਾਂ ਜਿਹੜਾ ਹੈਗਾ ਕਹਿਣ ਆਇਆ ਉਹਨੂੰ ਮਿਲਣ ਆਇਆ ਹੈਗਾ
1: ਇਹਨੂੰ ਵੀ ਅੰਦਰ
0: ਹਾਂ ਜੀ ਦਾੜ ਵਧਾ ਦੇਣੀ ਫਿਰ ਉਹ ਜਿਹੜਾ ਹੈਗਾ ਇਹ ਬਖਤੀ ਪੂਰੀ ਆ ਬਰਾਬਰ ਹੈਗੀ ਆ
1: ਤੇ
0: ਲੇਕਿਨ ਇਹ ਹੈਗਾ ਵੀ ਜਿਵੇਂ ਜੇ ਤੁਸੀਂ ਇੰਡੀਆ ਨਾਲ ਕੰਪੇਅਰ ਕਰਦੇ ਹੋ ਤਾਂ ਜ਼ਮੀਨ ਅਸਮਾਨ ਦਾ ਫਰਕ ਹੈ
1: ਜਾਣਕਾਰੀ ਦਿੱਤੀ ਆਪਣੀ ਮਨ ਦੀ ਗੱਲ ਕਰੋ ਜਿਹੜੀ ਤੁਸੀਂ ਕਰਨਾ ਸੀ ਹੁਣ ਜਰੂਰ
0: ਜੀ ਜੀ ਮੈਂ ਚਲੋ ਮੈਂ ਕਿਹਾ ਵੀ ਹੁਣ ਜਿਹੜਾ ਹੈਗਾ ਬਿਲਕੁਲ ਜਰੂਰੀ ਹੈਗਾ ਜਦੋਂ ਗੱਲਾਂ ਬਾਤਾਂ ਕਰਦੇ ਹਾਂ
1: ਤੇ
0: ਜਿਹੜਾ ਹੈਗਾ
1: ਜਰੂਰ ਜਰੂਰ ਜਰੂਰ ਜਰੂਰ ਦਿੱਤੀ ਗੱਲ ਕਰੋ ਆਪਣੀ ਜਰੂਰ ਕਰੋ ਜੀ
0: ਜੀ ਜੀ।

0: नाद
1: क्या बात
0: ना तुम्हारी कदी जान दे बंदे गंदियां
1: नसला जी क्या बात है बख्शी जी बहुत वधिया जी तुहाडे बोल ते चॉइस जड़ी है हर बार दी तरह बाकमाल हुंदी है बहुत बहुत शुक्रिया अपनी सांझ दे लई तुसी शमूलियत कीती नाल जुड़े जी शुक्रिया धन्नवाद भाई जी थैंक यू सत श्री अकाल शुक्रिया जी जी दोस्तों ऐसा जी अपने नाल बख्शी साहब जुड़े सन मुहम्मद जी ते गल्लां बातां करके गए ने बंदे दे अपने कहिंदे उपर निर्भर करदा है ए वरतों एदी किस तरह जड़ा करदे ने गुरीमान बाई जी लिखदे आ ते लो फिर दोस्तों विदेशी खबरां दे वल नूं समेटदे आ आपां गल्लबात करदे आ ते जिस दे विच 27 थावां दे नाम विवाद जिहड़े ने अरुणाचल दीआं जिहड़ीआं रौला रप्पा पै रिहा अरुणाचल दे विच चीन नूं भारत दा मोड़वां जवाब आया कि मियां टू चाइना भारत ने कहा कि कोई भी हकीकत नहीं बदल सकदा है भारत ने मंगलवार अज अरुणाचल प्रदेश दे विच 27 जिहड़ियां थावां ने उहदे उत्ते भंगोलिक विशेषतावां नूं रस्मी तौर दे उत्ते पछाणन दे नवीं दिल्ली दे फैसले नूं चीन दे वल्लों रद्द करके कीते जाण दे उत्ते जिहड़ा पलटवार करदिआं जोर दे के कह दित्ता है कि उत्तर पूर्बी राज भारत दा अनिखड़मा ते अटुट अंग है इस अटल हकीकत नूं कोई नहीं जिहड़ा बदल सकदा है चीन दे वल्लों भारत दे कदम नूं गैर कानूनी रद्द ते बेअसर करार दित्ते जाण दा जवाब दिंदिआं विदेश मंत्रालय दे बुलारे रणधीर जायसवाल ने कहा कि अरुणाचल प्रदेश दे उत्ते नवीं दिल्ली दा पक्ष स्पष्ट है हफ्तावारी प्रेस ब्रीफिंग दे दौरान जायसवाल ने कहा कि अरुणाचल प्रदेश भारत दा अनिखड़मा ते अटुट अंग है ते रहेगा एक अजिहा तत् है जो अपने आप दे विच स्पष्ट है इस दे नाल ही मैं ए भी जड़ा स्पष्ट कर देवां कि इस अटल हकीकत नूं कोई भी जड़ा बदल नहीं सकदा उन्हां दीआं ए टिप्पणियां भारत दे वल्लों सर्वे आफ इंडिया दे नक्शे दे उत्ते अरुणाचल प्रदेश दे विच 27 थावां नूं उन्हां दे मियारी नामां दी वरतों करके रस्मी तौर दे उत्ते पछाणन तों कुछ दिन बाद आया है जो कि राज दे विच थावां दे नाम जिहड़ा बदलण दीआं पेचिंग दीआं वार-वार कोशिशां दे मद्देनज़र महत्व जिहड़ा रखदा है चीन ने सोमवार नूं जिहड़ा भारत दी इस कारवाई नूं रद्द कर दित्ता सी ते जिस दे विच चीनी विदेश मंत्रालय दे बुलारे गुआउ जुआकुन ने कहा सी कि पेचिंग अरुणाचल प्रदेश नूं मानता नहीं दिंदा जिस नूं ओ यांगनान कहिंदा है स्थानां लई जिहड़ा अपने खुद दे नामां दी वरतों करन दे भारत दे फैसले नूं गैर कानूनी रद्द ते बेअसर करार दिंदिआं गाओ ने जिहड़ा दावा कर दित्ता कि इह कदम इस खेतर दे उत्ते चीन दे दावे नूं नहीं बदल सकदा है चीन जिहड़ा अपने उस एरिए नूं जिहड़ा भारत दे विच हैगा पर उहनां दे नाम रख रिहा 27 थावां दे बदल रिहा उह कहिंदा कि साडा हिस्सा है ते भारत कहिंदा इह साडा है ते भारत ने पेचिंग दे खेतरी दावियां ते अरुणाचल प्रदेश दे विच थावां नूं चीनी नाम देण दीआं उस दीआं कोशिशां नूं लगातार रद्द कीता है अजिहे जतन नूं जिहड़ा अर्थहीन ते बेतुक्का करार दित्ता है इह बनाई रख्या है कि नामकरण जमीनी हकीकत नूं नहीं बदल सकदा भारत दे वल्लों पछाणियां गईआं 27 थावां दे विच 1959 दे विच असल कंट्रोल रेखा दे नाल इक शुरुआती फ्लैश पॉइंट जिहड़ा है लोंग यू अते उपरी सूबा सिरी जिले दे विच माजा पिंड जिहड़ा शामिल ने इस सूची दे विच रणनीतिक तौर दे उत्ते महत्वपूर्ण उचाई वाले दरे भी शामिल ने ते जिन्हां दे विच तजोला रिजाला पकूरला अते थागला शामिल है थागला विखे जड़ा 1962 दी भारत चीन जंग जड़ी सी उदियां शुरुआती लड़ाइयां दे विचो एक लड़ाई जड़ी लड़ी गई सी ते ए जड़े वो अपने हिस्से मानदे ने भारत आले दूसरे पासे गौतम अडानी केस जड़ा डिसमिस्ड हो गया अमेरिकी अदालत दे वल्लों गौतम अडानी विरुद्ध अपराधिक मामला खारिज करता है अमरीकी अदालत ने अडानी ग्रुप दे चेयरमैन गौतम अडानी उनां दे भतीजे सागर अडानी ते अडानी ग्रीन दे साबका सीईओ वनीत जैन विरुद्ध चल रहे कथित धोखाधड़ी अते रिश्वतखोरी दे अपराधिक मामले नूं खारिज करता है इस फैसले दे नाल पिछले लगभग 2 सालां तों चल रही कानूनी कार्रवाई पूरी तरह समाप्त हो गई ईस्टर्न डिस्ट्रिक्ट आफ न्यूयॉर्क दी अमरीकी जिला अदालत दे जज निकोलस ग्रोफिस ने जड़ा अमेरिकी न्याय विभाग जड़ा डीओजे ਦੀ ਗ੍ਰਿਫ਼ਤਾਰੀ ਪੱਤਰ ਦੋਸ਼ਾਂ ਨੂੰ ਵਾਪਸ ਲੈਣ ਦੀ ਪਟੀਸ਼ਨ ਰੂਲ 48 ਏ ਜਿਹੜਾ ਹੈ ਉਹਨੂੰ ਪ੍ਰਵਾਨਗੀ ਦਿੱਤੀ ਹੈ। ਅਦਾਲਤ ਨੇ ਇਹ ਮਾਮਲਾ ਵਿਦ ਪ੍ਰੀਜੂਡਿਊਸ ਖਾਰਜ ਕੀਤਾ ਹੈ ਤੇ ਜਿਸ ਦਾ ਮਤਲਬ ਹੈ ਕਿ ਇਹ ਅਪਰਾਧਿਕ ਕਾਰਵਾਈਆਂ ਪੱਕੇ ਤੌਰ ਦੇ ਉੱਤੇ ਬੰਦ ਹੋ ਗਈਆਂ ਨੇ ਤੇ ਇਹਨਾਂ ਦੋਸ਼ਾਂ ਨੂੰ ਦੁਬਾਰਾ ਜਿਹੜਾ ਦਰਜ ਨਹੀਂ ਕੀਤਾ ਜਾ ਸਕਦਾ, ਅੱਗੇ ਤੋਂ ਮਤਲਬ ਕਿ ਕੇਸ ਵੀ ਨਹੀਂ ਤੁਸੀਂ ਲਾ ਸਕਦੇ। ਇਹ ਮਾਮਲਾ ਨਵੰਬਰ 2024 ਦੇ ਵਿੱਚ ਸ਼ੁਰੂ ਹੋਇਆ ਸੀ ਜਦੋਂ ਅਮਰੀਕੀ ਸਰਕਾਰੀ ਵਕੀਲਾਂ ਨੇ ਦੋਸ਼ ਲਾਇਆ ਸੀ ਕਿ ਅਡਾਨੀ ਗਰੁੱਪ ਦੇ ਅਧਿਕਾਰੀਆਂ ਨੇ ਭਾਰਤ ਦੇ ਵਿੱਚ ਸੌਰ ਊਰਜਾ ਦੇ ਠੇਕੇ ਪ੍ਰਾਪਤ ਕਰਨ ਲਈ ਭਾਰਤੀ ਸਰਕਾਰੀ ਅਧਿਕਾਰੀਆਂ ਨੂੰ 250 ਮਿਲੀਅਨ ਅਮਰੀਕਨ ਡਾਲਰ ਦੀ ਰਿਸ਼ਵਤ ਦੇਣ ਦੀ ਸਾਜਿਸ਼ ਰਚੀ ਸੀ। ਅਡਾਨੀ ਗਰੁੱਪ ਨੇ ਸ਼ੁਰੂ ਤੋਂ ਹੀ ਇਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਖਾਰਜ ਕੀਤਾ ਸੀ ਤੇ ਅਦਾਲਤ ਦੇ ਵਿੱਚ ਆਪਣੀ ਪਟੀਸ਼ਨ ਦੇ ਦੌਰਾਨ ਟਰੰਪ ਪ੍ਰਸ਼ਾਸਨ ਦੇ ਨਿਆਂ ਵਿਭਾਗ ਨੇ ਕਿਹਾ ਕਿ ਇਸ ਕੇਸ ਨੂੰ ਅੱਗੇ ਵਧਾਉਣਾ ਜਿਹੜਾ ਹੁਣ ਨਿਆਂ ਦੇ ਹਿੱਤ ਦੇ ਵਿੱਚ ਨਹੀਂ ਹੈ ਤੇ ਉਹਨਾਂ ਖੇਤਰ ਅਧਿਕਾਰ ਜਿਹੜਾ ਜੁਡੀਸ਼ਰੀ ਹੈ ਸਬੂਤਾਂ ਦੀਆਂ ਚੁਣੌਤੀਆਂ ਅਤੇ ਇਹ ਦਲੀਲ ਦਿੱਤੀ ਹੈ ਕਿ ਇਹ ਮਾਮਲਾ ਮੁੱਖ ਤੌਰ ਦੇ ਉੱਤੇ ਭਾਰਤ ਦੇ ਨਾਲ ਸੰਬੰਧਿਤ ਸੀ ਜਿੱਥੇ ਭਾਰਤੀ ਅਧਿਕਾਰੀ ਪਹਿਲਾਂ ਹੀ ਇਸ ਦੀ ਜਿਹੜੀ ਸਮੀਖਿਆ ਕਰ ਚੁੱਕੇ ਨੇ। ਅਦਾਲਤੀ ਫੈਸਲੇ ਤੋਂ ਬਾਅਦ ਗੌਤਮ ਅਡਾਨੀ ਨੇ ਐਕਸ ਦੇ ਉੱਤੇ ਇੱਕ ਪੋਸਟ ਸਾਂਝੀ ਕਰਦਿਆਂ ਕਿਹਾ ਕਿ ਮੈਂ ਨਿਆਂਇਕ ਪ੍ਰਕਿਰਿਆ ਦੇ ਪ੍ਰਤੀ ਜਿਹੜਾ ਆਪਣਾ ਉਹ ਲਿਖਦਾ ਹੈ ਕਿ ਨਿਆਂਇਕ ਪ੍ਰਕਿਰਿਆ ਪ੍ਰਤੀ ਨਿਮਰਤਾ ਤੇ ਡੂੰਘੇ ਸਤਿਕਾਰ ਦੇ ਨਾਲ ਅਮਰੀਕੀ ਅਦਾਲਤ ਦੇ ਫੈਸਲੇ ਦਾ ਸਵਾਗਤ ਕਰਦਾ ਹੈ ਤੇ ਇਸ ਚੁਣੌਤੀਪੂਰਨ ਸਮੇਂ ਦੇ ਦੌਰਾਨ ਸੱਚ ਨਿਰਪੱਖਤਾ ਤੇ ਕਾਨੂੰਨ ਦੇ ਰਾਜ ਦੇ ਵਿੱਚ ਸਾਡਾ ਵਿਸ਼ਵਾਸ ਅਟਲ ਰਿਹਾ। ਮੈਂ ਉਹਨਾਂ ਸਾਰਿਆਂ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਡੇ ਤੇ ਭਾਰਤ ਦੀ ਜਿਹੜੀ ਨਿਆਂ ਪ੍ਰਣਾਲੀ ਦੇ ਉੱਤੇ ਵਿਸ਼ਵਾਸ ਜਿਹੜਾ ਬਣਾਈ ਰੱਖਿਆ। ਲਓ ਜੀ, ਰਾਹ ਪੱਧਰੇ ਹੋ ਗਏ ਨੇ ਉਹਨਾਂ ਦੇ, ਚੱਕ ਦਿੱਤੇ ਨੇ, ਗਰੀਬੀ ਚੱਕ ਦਿੱਤੀ ਹੈ ਕਹਿੰਦੇ। ਅਗਲੀ ਖਬਰ ਵੱਲ ਵਧੀਏ ਤੇ ਈਰਾਨ। ਈਰਾਨ ਨੇ ਖੁਦ ਨੂੰ ਇੱਕ ਅਜਿੱਤ ਸ਼ਕਤੀ ਕੀਤਾ ਹੈ ਸਾਬਤ, ਅਰਾਕਚੀ ਨੇ ਬਿਆਨ ਦਿੱਤਾ ਹੈ। ਈਰਾਨ ਦੇ ਵਿਦੇਸ਼ ਮੰਤਰੀ ਅਬਾਸ ਅਰਾਕਚੀ ਨੇ ਕਿਹਾ ਕਿ ਉਨ੍ਹਾਂ ਦੇ ਦੇਸ਼ ਨੇ ਦੁਨੀਆਂ ਸਾਹਮਣੇ ਖੁਦ ਨੂੰ ਇੱਕ ਸਖ਼ਤ ਜਿਹੜਾ ਅਜਿੱਤ ਸ਼ਕਤੀ ਦੇ ਵਜੋਂ ਸਾਬਤ ਕਰ ਦਿੱਤਾ ਹੈ। ਅਮਰੀਕਾ ਤੇ ਉਸਦੇ ਸਹਿਯੋਗੀਆਂ ਦੇ ਵਿਰੁੱਧ ਮਜ਼ਬੂਤੀ ਨਾਲ ਖੜਾ ਹੋ ਕੇ ਸਾਰਿਆਂ ਨੂੰ ਹੈਰਾਨ ਕੀਤਾ ਹੈ। ਈਰਾਨ ਦੇ ਸਰਕਾਰੀ ਟੈਲੀਵਿਜ਼ਨ ਦੇ ਉੱਤੇ ਪ੍ਰਸਾਰਿਤ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਬੋਲਦੇ ਹੋਏ ਅਰਾਕਚੀ ਨੇ ਕਿਹਾ ਕਿ ਵੱਖ ਵੱਖ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਤੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਵਾਰ ਵਾਰ ਕਿਹਾ ਕਿ ਈਰਾਨ ਨੇ ਚਮਤਕਾਰ ਕਰਕੇ ਪੂਰੀ ਦੁਨੀਆਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ। ਕਿਸੇ ਨੇ ਨਹੀਂ ਸੋਚਿਆ ਸੀ ਕਿ ਈਰਾਨ ਇਸ ਤਰ੍ਹਾਂ ਅਮਰੀਕਾ ਦਾ ਸਾਹਮਣਾ ਕਰ ਸਕਦਾ ਹੈ ਤੇ ਉਨ੍ਹਾਂ ਕਿਹਾ ਕਿ ਅਮਰੀਕਾ ਨੂੰ ਇਜ਼ਰਾਈਲ, ਪੱਛਮੀ ਦੇਸ਼ਾਂ ਤੇ ਕੁਝ ਹੋਰ ਦੇਸ਼ਾਂ ਦਾ ਸਮਰਥਨ ਹੋਣ ਦੇ ਬਾਵਜੂਦ ਈਰਾਨ ਨੇ ਇਸ ਦਾ ਸਾਹਮਣਾ ਕੀਤਾ। ਅਰਾਕਚੀ ਨੇ ਯੁੱਧ ਦੀ ਸ਼ੁਰੂਆਤ ਦੇ ਵਿਚ ਅਮਰੀਕੀ ਰਾਸ਼ਟਰਪਤੀ ਟਰੰਪ ਦੁਆਰਾ ਈਰਾਨ ਤੋਂ ਕੀਤੀਆਂ ਮੰਗਾਂ ਦਾ ਵੀ ਜ਼ਿਕਰ ਕੀਤਾ ਤੇ ਉਨ੍ਹਾਂ ਕਿਹਾ ਕਿ ਟਰੰਪ ਨੇ ਯੁੱਧ ਦੀ ਸ਼ੁਰੂਆਤ ਦੇ ਵਿਚ ਸੋਸ਼ਲ ਮੀਡੀਆ ਤੇ ਦੋ ਸ਼ਬਦ ਲਿਖੇ ਸਨ, ਬਿਨਾਂ ਸ਼ਰਤ ਸਮਰਪਣ, ਇਹੀ ਉਹ ਸਾਡੇ ਤੋਂ ਚਾਹੁੰਦੇ ਸਨ। 20 ਦਿਨਾਂ ਦੇ ਬਾਅਦ ਉਹੀ ਦੁਸ਼ਮਣ ਗੱਲਬਾਤ ਦੀ ਬੇਨਤੀ ਕਰ ਰਿਹਾ ਸੀ ਤੇ ਅਰਾਕਚੀ ਦੀਆਂ ਟਿੱਪਣੀਆਂ ਅਜਿਹੇ ਸਮੇਂ ਆਈਆਂ ਨੇ ਜਦੋਂ ਈਰਾਨ ਅਤੇ ਅਮਰੀਕਾ ਵਿਚਕਾਰ ਤਣਾਅ ਦੇ ਵਿਚਕਾਰ ਗੱਲਬਾਤ ਅਤੇ ਕੂਟਨੀਤਿਕ ਯਤਨਾਂ ਦੇ ਬਾਰੇ ਵਿਰੋਧੀ ਦਾਅਵੇ ਸਾਹਮਣੇ ਆ ਰਹੇ ਨੇ। ਦੂਸਰੇ ਪਾਸੇ ਕਾਨੂੰਨ ਦੀ ਪਾਲਣਾ ਲਾਜ਼ਮੀ ਹੈ। ਇਟਲੀ ਤੇ ਡੈਨਮਾਰਕ ਦੀ ਜਿਹੜੀਆਂ ਨੇ ਪ੍ਰਧਾਨ ਮੰਤਰੀਆਂ, ਦੋਵੇਂ ਹੀ ਔਰਤਾਂ ਨੇ, ਉਨ੍ਹਾਂ ਦਾ ਪ੍ਰਵਾਸੀਆਂ ਦੇ ਲਈ ਸਾਂਝਾ ਬਿਆਨ ਆ ਗਿਆ। ਯੂਰਪ ਦੀਆਂ ਦੋ ਮਹਿਲਾ ਪ੍ਰਧਾਨ ਮੰਤਰੀ ਜਿਨ੍ਹਾਂ ਦੇ ਕੰਮਾਂ ਦੇ ਚੁਫੇਰੇ ਜਿਹੜੀ ਹੈ ਧੂਮ ਪਈ ਹੈ ਤੇ ਇਨ੍ਹਾਂ ਬੀਬੀਆਂ ਨੇ ਯੂਰਪ ਦੇ ਵਿਚ ਪ੍ਰਵਾਸੀਆਂ ਵੱਲੋਂ ਵੱਧ ਰਹੇ ਅਪਰਾਧ ਦੇ ਮੱਦੇਨਜ਼ਰ ਇਕ ਵਿਸ਼ੇਸ਼ ਬਿਆਨ ਦਿੱਤਾ। ਇਟਲੀ ਦੀ ਪ੍ਰਧਾਨ ਮੰਤਰੀ ਮੈਡਮ ਜੋਰਜੀਆ ਮੈਲੋਨੀ ਨੇ ਡੈਨਮਾਰਕ ਦੀ ਪ੍ਰਧਾਨ ਮੰਤਰੀ ਮੇਤੇ ਫਰੇਡ ਰਿਕਸਨ ਵੱਲੋਂ ਇਕ ਸਾਂਝਾ ਬਿਆਨ ਜਾਰੀ ਕੀਤਾ ਜਿਸਦੇ ਵਿਚ ਕਿਹਾ ਗਿਆ ਕਿ ਉਹ ਯੂਰਪੀਅਨ ਦੇਸ਼ਾਂ ਦੇ ਵਿਚ ਇਕੱਲੀਆਂ ਦੋ ਔਰਤਾਂ, ਇਕ ਦੱਖਣੀ ਵੱਡੇ ਦੇਸ਼ ਇਟਲੀ ਤੇ ਇਕ ਉੱਤਰੀ ਛੋਟੇ ਜਿਹੇ ਦੇਸ਼ ਡੈਨਮਾਰਕ ਦੀ ਪ੍ਰਧਾਨ ਮੰਤਰੀ ਹਨ ਤੇ ਉਹ ਆਪਸੀ ਤਾਲਮੇਲ ਦੇ ਨਾਲ ਆਉਣ ਵਾਲੇ ਸਮੇਂ ਦੇ ਵਿਚ ਆਪਣੇ ਨਾਗਰਿਕਾਂ ਦੀ ਸੁਰੱਖਿਆ, ਯੂਰਪ ਦੇ ਕਲਚਰ ਤੇ ਸਭਿਆਚਾਰ ਦੀ ਸੰਭਾਲ ਦੇ ਉੱਤੇ ਈਸਾਈ ਧਰਮ ਦੀ ਸੁਰੱਖਿਆ ਲਈ ਵਚਨਬੱਧ ਨੇ। ਦੋਵੇਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਯੂਰਪ ਦੇ ਵਿਚ ਬੇਕਾਬੂ ਇਮੀਗ੍ਰੇਸ਼ਨ ਨੂੰ ਸਵੀਕਾਰ ਨਹੀਂ ਕਰਦੇ ਤੇ ਉਨ੍ਹਾਂ ਆਪਣੇ ਦੇਸ਼ ਅਤੇ ਯੂਰਪ ਦੇ ਦੇਸ਼ਾਂ ਦੇ ਵਿਚ ਇਕ ਸਖ਼ਤ ਇਮੀਗ੍ਰੇਸ਼ਨ ਨੀਤੀ ਨੂੰ ਅੱਗੇ ਵਧਾਇਆ। ਉਨ੍ਹਾਂ ਦੇ ਸਮਾਜਾਂ ਦੇ ਉੱਤੇ ਗੈਰ ਕਾਨੂੰਨੀ ਇਮੀਗ੍ਰੇਸ਼ਨ ਦੇ ਨਕਾਰਾਤਮਕ ਜਿਹੜੇ ਨੇ ਪ੍ਰਭਾਵਾਂ ਤੋਂ ਕੋਈ ਵੀ ਇਨਕਾਰ ਨਹੀਂ ਕਰ ਸਕਦਾ। ਇਨ੍ਹਾਂ ਨਕਾਰਾਤਮਕ ਪ੍ਰਭਾਵਾਂ ਦੇ ਵਿਚ ਦੇਸ਼ ਦੇ ਵਿਚ ਵੱਧਦੀ ਅਪਰਾਧਿਕ ਦਰ, ਜਨਤਕ ਸੇਵਾਵਾਂ ਦੇ ਉੱਤੇ ਦਬਾਅ ਵਧਣਾ ਤੇ ਨਾਗਰਿਕਤਾ ਜਿਹੜੀ ਹੈ ਨਾਗਰਿਕਾਂ ਦਾ ਜਿਹੜਾ ਵਿਸ਼ਵਾਸ ਖਤਮ ਹੋਣਾ ਸ਼ਾਮਲ ਹੈ। ਇਹ ਖਾਸ ਤੌਰ ਦੇ ਉੱਤੇ ਗੰਭੀਰ ਹੈ। ਮੈਲੋਨੀ ਅਤੇ ਫਰੈਡਰਿਕਸਨ ਨੇ ਸਾਫ਼ ਸ਼ਬਦਾਂ ਵਿਚ ਕਹਿ ਦਿੱਤਾ ਕਿ ਗੈਰ ਕਾਨੂੰਨੀ ਪ੍ਰਵਾਸੀ ਉਨ੍ਹਾਂ ਦੇ ਦੇਸ਼ਾਂ ਦੇ ਵਿਚ ਰਹਿਣ ਦੇ ਅਧਿਕਾਰ ਤੋਂ ਵਾਂਝੇ ਕਰ ਦਿੱਤੇ ਜਾਣਗੇ ਜੇਕਰ ਉਹ ਹਿੰਸਕ ਅਪਰਾਧ ਕਰਦੇ ਨੇ, ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਦੇ ਨੇ ਜਾਂ ਜਿਨਸੀ ਹਿੰਸਾ ਦੇ ਲਈ ਜ਼ਿੰਮੇਵਾਰ ਹੁੰਦੇ ਨੇ। ਉਨ੍ਹਾਂ ਦੋਵਾਂ ਦੇ ਵੱਲੋਂ ਖਾਸ ਤੌਰ ਦੇ ਉੱਤੇ ਵਿਦੇਸ਼ੀਆਂ ਨੂੰ ਇੱਕ ਸੁਨੇਹਾ ਦਿੰਦਿਆਂ ਕਿਹਾ ਗਿਆ ਕਿ ਜੇਕਰ ਪ੍ਰਵਾਸੀਆਂ ਨੇ ਯੂਰਪੀਅਨ ਦੇਸ਼ਾਂ ਦੇ ਵਿੱਚ ਰਹਿਣਾ ਹੈ ਤਾਂ ਸਥਾਨਕ ਕਲਚਰ ਜਿਹੜਾ ਉੱਥੇ ਦਾ, ਰੀਤੀ ਰਿਵਾਜ ਨੇ, ਧਾਰਮਿਕ ਭਾਵਨਾਵਾਂ ਨੇ ਤੇ ਕਾਨੂੰਨਾਂ ਦੀ ਪਾਲਣਾ ਕਰਨੀ ਬਹੁਤ ਜ਼ਰੂਰੀ ਹੈ। ਇਨ੍ਹਾਂ ਦੇਸ਼ਾਂ ਦੇ ਵਿੱਚ ਆ ਕੇ ਪ੍ਰਵਾਸੀ ਆਪਣੇ ਰੀਤੀ ਰਿਵਾਜ ਦੇਸ਼ ਦੇ ਨਾਗਰਿਕਾਂ ਨੂੰ ਸਿਖਾਉਣ ਦੀ ਕੋਸ਼ਿਸ਼ ਕਰਨ ਤੇ ਉਨ੍ਹਾਂ ਦੂਜੇ ਪਾਸੇ ਮਤਲਬ ਕਿ ਕੋਸ਼ਿਸ਼ ਨਾ ਕਰਨ। ਦੂਜੇ ਪਾਸੇ ਕਿਹਾ ਕਿ ਕਾਨੂੰਨ ਇਕੱਲਾ ਗੈਰ ਕਾਨੂੰਨੀ ਪ੍ਰਵਾਸੀਆਂ ਤੇ ਨਹੀਂ ਲਾਗੂ ਹੁੰਦਾ, ਦੇਸ਼ਾਂ ਅਤੇ ਯੂਰਪ ਭਰ ਦੇ ਵਿੱਚ ਕਾਨੂੰਨੀ ਤੌਰ ਦੇ ਉੱਤੇ ਰਹਿ ਰਹੇ ਲੱਖਾਂ ਵਿਦੇਸ਼ੀ ਨਾਗਰਿਕਾਂ ਦੇ ਉੱਤੇ ਵੀ ਲਾਗੂ ਹੁੰਦਾ। ਸੰਬੰਧਿਤ ਦੇਸ਼ਾਂ ਦੇ ਕਾਨੂੰਨਾਂ ਦਾ ਸਤਿਕਾਰ ਯੂਰਪੀ ਕਦਰਾਂ ਕੀਮਤਾਂ ਦੇ ਸਤਿਕਾਰ ਦੇ ਨਾਲ ਹੋਣਾ ਚਾਹੀਦਾ ਤੇ ਉਹ ਦੋਵੇਂ ਦੇਸ਼ ਯੂਰਪ ਦੀ ਈਸਾਈ ਸਭਿਆਚਾਰਕ ਵਿਰਾਸਤ ਦੇ ਮਾਣ ਕਰਦੇ ਨੇ ਤੇ ਇਸ ਦੀ ਰੱਖਿਆ ਕਰਨਾ ਚਾਹੁੰਦੇ ਨੇ। ਉਹ ਉਮੀਦ ਕਰਦੀਆਂ ਨੇ ਕਿ ਜਿਹੜੇ ਲੋਕ ਸਾਡੇ ਦੇਸ਼ਾਂ ਦੇ ਵਿੱਚ ਆਉਂਦੇ ਐ ਅਤੇ ਯੂਰਪ ਨੂੰ ਆਪਣਾ ਘਰ ਬਣਾਉਣ ਦੀ ਚੋਣ ਕਰਦੇ ਨੇ, ਅਸੀਂ ਉਨ੍ਹਾਂ ਦਾ ਸਵਾਗਤ ਕਰਦੇ ਹਾਂ, ਪਰ ਜੋ ਲੋਕ ਅਪਰਾਧਿਕ ਗਤੀਵਿਧੀਆਂ ਦੇ ਵਿੱਚ ਹਿੱਸਾ ਲੈਂਦੇ ਨੇ ਉਨ੍ਹਾਂ ਦੇਸ਼ ਨਿਕਾਲਾ ਦੇ ਕੇ ਉਨ੍ਹਾਂ ਦੇ ਦੇਸ਼ਾਂ ਦੇ ਵਿੱਚ ਵਾਪਸ ਭੇਜਣ ਦੇ ਲਈ ਸਮਰੱਥਾ ਉਨ੍ਹਾਂ ਕੋਲ ਹੈਗੀ ਹੈ, ਕਿਉਂਕਿ ਕਾਨੂੰਨ ਤੋਂ ਉੱਪਰ ਕੋਈ ਚੀਜ਼ ਨਹੀਂ ਹੈ। ਦੋਵਾਂ ਲੀਡਰਾਂ ਨੇ ਅਖੀਰ ਦੇ ਵਿੱਚ ਕਿਹਾ ਕਿ ਖਾਸ ਤੌਰ ਦੇ ਉੱਤੇ ਵਿਦੇਸ਼ੀਆਂ ਨੂੰ ਸੁਨੇਹਾ ਦਿੰਦਿਆਂ, ਜੇਕਰ ਪ੍ਰਵਾਸੀਆਂ ਨੂੰ ਆਪਣਾ ਕਲਚਰ ਜਾਂ ਕਾਨੂੰਨ ਚੰਗੇ ਲੱਗਦੇ ਨੇ ਤਾਂ ਉਹ ਖੁਸ਼ੀ ਖੁਸ਼ੀ ਆਪਣੇ ਦੇਸ਼ ਨੂੰ ਵਾਪਸ ਜਾ ਸਕਦੇ ਨੇ। ਉਨ੍ਹਾਂ ਨੇ ਹੁਣ ਮਤਲਬ ਕਿ ਕਿਸੇ ਨੂੰ ਰੋਕਿਆ ਨਹੀਂ ਹੈ, ਚਾਹੀਦਾ ਵੀ ਏਦਾਂ ਹੀ ਹੈ, ਚੱਕ ਦਿਓ ਕੰਮ ਜੀ। ਤੇ ਇਟਲੀ ਦੇ ਵਿੱਚ ਆਏ ਦਿਨ ਜਿਹੜਾ ਵਿਦੇਸ਼ੀ ਲੋਕਾਂ ਨੂੰ ਦੇ ਜਿਹੜੇ ਨੇ ਨਿਕਾਲਾ ਦੇ ਕੇ ਵਾਪਸ ਭੇਜਿਆ ਜਾ ਰਿਹਾ ਤੇ ਹੋਰ ਤਾਂ ਹੋਰ ਜਿਹੜੇ ਲੋਕਾਂ ਦੀਆਂ ਜੇਲ੍ਹਾਂ ਦੇ ਵਿੱਚ ਸਜ਼ਾਵਾਂ ਪੂਰੀਆਂ ਹੋ ਗਈਆਂ ਨੇ ਉਨ੍ਹਾਂ ਨੂੰ ਵੀ ਜੇਲ੍ਹ ਤੋਂ ਬਾਹਰ ਆਉਣ ਉਪਰੰਤ ਡਿਪੋਰਟ ਕਰਨ ਦੀਆਂ ਜਿਹੜੀਆਂ ਖ਼ਬਰਾਂ ਵੀ ਆਉਣ ਲੱਗ ਪਈਆਂ ਨੇ ਤੇ ਇਨ੍ਹਾਂ ਦਿਨਾਂ ਦੇ ਵਿੱਚ ਸਾਹਮਣੇ ਆ ਰਹੀਆਂ ਨੇ। ਦੂਸਰੇ ਪਾਸੇ ਸਲੋਵੇਨੀਆ ਦੇ ਵਿੱਚ ਜਿਹੜਾ ਇੰਡੀਅਨ ਅੰਬੈਸੀ ਦੇ ਵਿੱਚ ਲੱਗੇ ਹੈ ਭਾਰਤ ਵਿਰੋਧੀ ਨਾਰੇ ਤੇ ਖਾਲਿਸਤਾਨੀਆਂ ਨੇ ਇੱਥੇ ਵੀ ਝੰਡਾ ਗੱਡਤਾ ਹੈ। ਵਿਦੇਸ਼ ਮੰਤਰਾਲੇ ਨੇ ਕੀਤੀ ਹੈ ਸਖ਼ਤੇ ਦੀ ਨਿਖੇਧੀ। ਕਦੇ ਸੁਣਿਆ ਤੁਸੀਂ ਸਲੋਵੇਨੀਆ ਦੇ ਵਿੱਚ ਇਦਾਂ ਦਾ ਮੁੱਦਾ ਜੀ? ਤੇ ਯੂਰਪੀਅਨ ਮੁਲਕਾਂ ਦੇ ਵਿੱਚ ਹਾਲਾਤ ਇਹ ਵੀ ਜਿਹੜਾ ਇੱਥੇ ਤੱਕ ਵੀ ਵਿਗੜ ਰਹੇ ਨੇ। ਅਮਰੀਕਾ, ਕੈਨੇਡਾ ਤੇ ਇੰਗਲੈਂਡ ਵਰਗੇ ਦੇਸ਼ਾਂ ਮਗਰੋਂ ਹੁਣ ਯੂਰਪੀ ਦੇਸ਼ ਸਲੋਵੇਨੀਆ ਤੋਂ ਇੱਕ ਹੈਰਾਨ ਕਰਨ ਵਾਲੀ ਖ਼ਬਰ ਹੈ। ਜਿੱਥੋਂ ਦੀ ਰਾਜਧਾਨੀ ਲੁਬਲਿਆਨਾ ਸਥਿਤ ਭਾਰਤੀ ਦੂਤਾਵਾਸ ਦੇ ਵਿੱਚ ਭਾਰਤ ਵਿਰੋਧੀ ਤੇ ਖਾਲਿਸਤਾਨੀ ਸਮਰਥਕ ਅੰਸਰਾਂ ਦੇ ਵੱਲੋਂ ਭੰਨ ਤੋੜ ਕੀਤੀ ਗਈ। ਇਸ ਘਟਨਾ ਦੇ ਉੱਤੇ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਸਖ਼ਤ ਇਤਰਾਜ਼ ਜਤਾਇਆ ਤੇ ਭਾਰਤ ਸਰਕਾਰ ਨੇ ਸਲੋਵੇਨੀਆ ਪ੍ਰਸ਼ਾਸਨ ਤੋਂ ਇਸ ਘਟਨਾ ਦੇ ਪਿੱਛੇ ਮੌਜੂਦ ਦੋਸ਼ੀਆਂ ਦੇ ਖਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਰੱਖੀ ਹੈ। ਭਾਰਤੀ ਵਿਦੇਸ਼ ਮੰਤਰਾਲੇ ਨੇ ਅਧਿਕਾਰਤ ਬਿਆਨ ਜਾਰੀ ਕਰਦਿਆਂ ਕਿਹਾ ਕਿ ਵਿਆਨਾ ਸੰਧੀ ਦੇ ਅਧੀਨ ਕਿਸੇ ਵੀ ਦੇਸ਼ ਦੇ ਦੂਤਾਵਾਸ ਨੂੰ ਸੁਰੱਖਿਆ ਪ੍ਰਦਾਨ ਕਰਨਾ ਤੇ ਉਸਦੀ ਮਰਿਆਦਾ ਬਣਾਏ ਰੱਖਣਾ ਮੇਜ਼ਬਾਨ ਦੇਸ਼ ਦੀ ਜ਼ਿੰਮੇਵਾਰੀ ਹੈ। ਵਿਦੇਸ਼ੀ ਡਿਪਲੋਮੈਟਿਕ ਸਥਾਨਾਂ ਦੇ ਉੱਤੇ ਅਜਿਹੀ ਹਰਕਤ ਬਰਦਾਸ਼ਤ ਯੋਗ ਨਹੀਂ ਹੈ। ਭਾਰਤ ਨੇ ਨਵੀਂ ਦਿੱਲੀ ਅਤੇ ਲੁਬਲਿਆਨਾ ਦੋਵਾਂ ਥਾਵਾਂ ਦੇ ਉੱਤੇ ਸਲੋਵੇਨੀਆਈ ਅਧਿਕਾਰੀਆਂ ਦੇ ਕੋਲ ਇਹ ਮੁੱਦਾ ਸਖ਼ਤੀ ਦੇ ਨਾਲ ਉਠਾਇਆ ਤਾਂ ਜੋ ਇਸ ਘਟਨਾ ਦੇ ਲਈ ਜ਼ਿੰਮੇਵਾਰ ਲੋਕ ਜਿਹੜੇ ਨੇ ਉਨ੍ਹਾਂ ਦੀ ਜਵਾਬਦੇਹੀ ਜਿਹੜੀ ਹੈ ਤੈਅ ਕੀਤੀ ਜਾ ਸਕੇ। ਮੀਡੀਆ ਰਿਪੋਰਟਾਂ ਦੇ ਅਨੁਸਾਰ ਇਸ ਘਟਨਾ ਪਿੱਛੇ ਭਾਰਤ ਵਿਰੋਧੀ ਤੇ ਖਾਲਿਸਤਾਨੀ ਸਮਰਥਕ ਅੰਸਰਾਂ ਦਾ ਜਿਹੜਾ ਹੱਥ ਦੱਸਿਆ ਜਾ ਰਿਹਾ ਹੈ, ਜਿਨ੍ਹਾਂ ਨੇ ਦੂਤਾਵਾਸ ਦੀਆਂ ਕੰਧਾਂ ਦੇ ਉੱਤੇ ਭਾਰਤ ਵਿਰੋਧੀ ਨਾਰੇ ਲਿਖੇ ਤੇ ਨਾਰੇਬਾਜ਼ੀ ਕੀਤੀ ਹੈ ਤੇ ਭਾਰਤ ਨੇ ਹੋਰਨਾਂ ਦੇਸ਼ਾਂ ਦੀਆਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਵੀ ਅਪੀਲ ਕਰ ਦਿੱਤੀ ਹੈ ਕਿ ਉਹ ਅਜਿਹੇ ਸਮੂਹਾਂ ਦੇ ਵੱਲੋਂ ਫੈਲਾਈ ਜਾ ਰਹੀ ਨਫ਼ਰਤ ਤੇ ਝੂਠੇ ਪ੍ਰਚਾਰ ਦਾ ਗੰਭੀਰਤਾ ਦੇ ਨਾਲ ਨੋਟਿਸ ਜਿਹੜਾ ਲੈਣ। ਦੂਸਰੇ ਪਾਸੇ ਟਰੰਪ ਪ੍ਰਸ਼ਾਸਨ ਨੇ ਜੋ ਪ੍ਰਾਪਤੀ ਹਾਸਲ ਕੀਤੀ ਹੈ, US ਵੀਜ਼ਾ ਜਿਹੜਾ ਕੈਂਸਲੇਸ਼ਨ ਕੀਤੀ ਹੈ, ਉਹਦੇ ਵਿੱਚ ਡੋਨਲਡ ਟਰੰਪ ਪ੍ਰਸ਼ਾਸਨ ਦੇ ਵੱਲੋਂ 1.75 ਲੱਖ ਵੀਜ਼ੇ ਜਿਹੜੇ ਨੇ ਰੱਦ ਕੀਤੇ ਨੇ, ਯਾਨੀ ਕਿ 1,75,000। ਅਮਰੀਕੀ ਵਿਦੇਸ਼ ਵਿਭਾਗ ਨੇ ਅੱਜ ਕਿਹਾ ਕਿ ਉਸਨੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਪ੍ਰਸ਼ਾਸਨ ਦੇ ਅਧੀਨ ਵਿਦੇਸ਼ੀ ਨਾਗਰਿਕਾਂ ਦੇ 1,75,000 ਤੋਂ ਵੱਧ ਵੀਜ਼ੇ ਰੱਦ ਕਰ ਦਿੱਤੇ ਨੇ ਤੇ ਇਹ ਵਿਭਾਗ ਇਮੀਗ੍ਰੇਸ਼ਨ ਵਿਰੁੱਧ ਸਖ਼ਤ ਕਾਰਵਾਈ ਨੂੰ ਜਾਰੀ ਰੱਖ ਰਿਹਾ ਹੈ, ਜਿਸ ਦੇ ਤਹਿਤ ਹਜ਼ਾਰਾਂ ਹੋਰ ਲੋਕਾਂ ਤੋਂ ਯਾਤਰਾ ਤੇ ਇਮੀਗ੍ਰੇਸ਼ਨ ਦੇ ਅਧਿਕਾਰ ਖੋਹ ਲਏ ਗਏ ਨੇ। ਵਿਭਾਗ ਨੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਇਹ ਵੀਜ਼ੇ ਰੱਦ ਕਰਨ ਦੀ ਕਾਰਵਾਈ ਉਨ੍ਹਾਂ ਵਿਦੇਸ਼ੀਆਂ ਨੂੰ ਨਿਸ਼ਾਨਾ ਬਣਾ ਕੇ ਕੀਤੀ ਗਈ ਹੈ ਜਿਨ੍ਹਾਂ ਨੇ ਆਪਣੇ ਵੀਜ਼ੇ ਦੀਆਂ ਸ਼ਰਤਾਂ ਦੀ ਉਲੰਘਣਾ ਕੀਤੀ ਹੈ ਤੇ ਅਪਰਾਧ ਕੀਤੇ ਨੇ ਮੁਲਕ 'ਚ। ਅਮਰੀਕੀ ਨਾਗਰਿਕਾਂ ਵਿਰੁੱਧ ਹਿੰਸਾ ਦੇ ਲਈ ਉਕਸਾਇਆ ਗਿਆ ਹੈ ਤੇ ਅਮਰੀਕੀਆਂ ਦੇ ਨਾਲ ਧੋਖਾਧੜੀ ਕੀਤੀ ਹੈ, ਇਮੀਗ੍ਰੇਸ਼ਨ ਪ੍ਰਣਾਲੀ ਦੀ ਦੁਰਵਰਤੋਂ ਕੀਤੀ ਜਾਂ ਕੌਮੀ ਸੁਰੱਖਿਆ ਨੂੰ ਖਤਰੇ ਦੇ ਵਿੱਚ ਖਤਰਾ ਪੈਦਾ ਕੀਤਾ ਤੇ ਹਰ ਪਾਸੇ ਚੱਲ ਰਿਹਾ ਜੀ, ਕੋਈ ਨੀ ਬਰਦਾਸ਼ਤ ਕਰਦਾ। ਅਮਰੀਕਾ ਦੇ ਵਿਦੇਸ਼ ਵਿਭਾਗ ਨੇ ਕਿਹਾ ਕਿ ਇਹ ਵੀਜ਼ੇ ਲਗਾਤਾਰ ਚੈਕਿੰਗ ਮੁਹਿੰਮਾਂ ਜਿਹੜੀਆਂ ਨੇ ਤਹਿਤ ਰੱਦ ਕੀਤੇ ਨੇ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਵੀਜ਼ਾ ਪ੍ਰਾਪਤ ਕਰਨ ਵਾਲੇ ਆਪਣੇ ਨਿਯਮਾਂ ਦੀ ਪਾਲਣਾ ਕਰਨ ਤੇ ਅਮਰੀਕੀ ਨਾਗਰਿਕਾਂ ਦੀ ਖਤਰਾ ਨਾ ਬਣਨ। ਵਿਭਾਗ ਮੁਤਾਬਕ ਉਨ੍ਹਾਂ ਵਿਦੇਸ਼ੀ ਨਾਗਰਿਕਾਂ ਦੇ ਵੀਜ਼ੇ ਰੱਦ ਕੀਤੇ ਗਏ ਨੇ ਜਿਨ੍ਹਾਂ ਨੇ ਵੀਜ਼ਾ ਸ਼ਰਤਾਂ ਦੀ ਉਲੰਘਣਾ ਕੀਤੀ ਹੈ, ਅਪਰਾਧ ਕੀਤੇ ਨੇ, ਅਮਰੀਕੀ ਨਾਗਰਿਕਾਂ ਦੇ ਵਿਰੁੱਧ ਹਿੰਸਾ ਦਾ ਸੱਦਾ ਦਿੱਤਾ ਹੈ, ਅਮਰੀਕੀਆਂ ਦੇ ਨਾਲ ਧੋਖਾਧੜੀ ਕੀਤੀ ਹੈ ਜਾਂ ਰਾਸ਼ਟਰੀ ਸੁਰੱਖਿਆ ਨੂੰ ਖਤਰੇ ਦੇ ਵਿਚ ਪਾਇਆ। ਦੇਸ਼ਵਾਰ ਵੀਜ਼ਾ ਰੱਦ ਹੋਣ ਦਾ ਜਿਹੜਾ ਵੇਰਵਾ ਤੁਰੰਤ ਉਪਲਬਧ ਨਹੀਂ ਕਰਵਾਇਆ ਗਿਆ ਜੇ, ਪਰ ਵਿਦੇਸ਼ ਵਿਭਾਗ ਨੇ ਕਿਹਾ ਕਿ ਅਮਰੀਕੀ ਵੀਜ਼ਾ ਕੋਈ ਵੀ ਅਧਿਕਾਰ ਨਹੀਂ ਸਗੋਂ ਇਕ ਵਿਸ਼ੇਸ਼ ਅਧਿਕਾਰ ਹੈ। ਇਨ੍ਹਾਂ ਦੇ ਵਿਚੋਂ ਬਹੁਤ ਸਾਰੇ ਵੀਜ਼ੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੇ ਨਾਲ ਸਾਹਮਣੇ ਆਏ ਅਪਰਾਧਿਕ ਮਾਮਲਿਆਂ ਦੇ ਕਾਰਨ ਰੱਦ ਕੀਤੇ ਨੇ, ਜਿਨ੍ਹਾਂ ਦੇ ਵਿਚ ਮਾਰਕੁੱਟ, ਨਸ਼ੇ ਦੀ ਹਾਲਤ ਦੇ ਵਿਚ ਗੱਡੀ ਚਲਾਉਣਾ, ਚੋਰੀ ਅਤੇ ਨਸ਼ੀਲੇ ਪਦਾਰਥਾਂ ਦੇ ਨਾਲ ਜੁੜੇ ਅਪਰਾਧ ਮੁੱਖ ਨੇ। ਇਸ ਤੋਂ ਇਲਾਵਾ ਲਾਪਰਵਾਹੀ ਦੇ ਨਾਲ ਗੱਡੀ ਚਲਾਉਣ, ਜਿਨਸੀ ਸ਼ੋਸ਼ਣ, ਬਾਲ ਸ਼ੋਸ਼ਣ, ਧੋਖਾਧੜੀ ਤੇ ਗਬਨ ਦੇ ਮਾਮਲਿਆਂ ਦੇ ਵਿਚ ਵੀ ਵੱਡੀ ਗਿਣਤੀ ਦੇ ਵਿਚ ਵੀਜ਼ੇ ਰੱਦ ਕੀਤੇ ਗਏ ਨੇ। ਆਖਰੀ ਖ਼ਬਰਾਂ ਵੱਲ ਨੂੰ ਵਧੀਏ ਤੇ ਸਪੇਸ ਦੀ ਦੁਨੀਆਂ ਦੇ ਵਿਚ ਭਾਰਤ ਜਿਹੜਾ ਨਵੇਂ ਸਿਖਰ ਨੂੰ ਛੂਹ ਰਿਹਾ ਹੈ। ਨਾਸਾ ਨੇ ਆਪਣੇ ਮੂਨ ਬੇਸ ਮਿਸ਼ਨ ਦੇ ਵਿਚ ਹਿੱਸੇਦਾਰੀ ਬਣਨ ਦੇ ਲਈ ਭਾਰਤ ਨੂੰ ਸੱਦਾ ਦਿੱਤਾ ਹੈ, ਬੁਲਾਇਆ ਹੈ। ਚਲੋ ਬੁਲਾਵਾ ਆਇਆ ਹੈ, ਕਹਿੰਦੇ ਨਾਸਾ ਨੇ ਬੁਲਾਇਆ ਹੈ। ਅਮਰੀਕਾ ਨੇ ਭਾਰਤ ਨੂੰ ਨਾਸਾ ਦੇ ਵਿਸ਼ਾਲ ਮੂਨ ਬੇਸ ਪ੍ਰੋਗਰਾਮ ਦੇ ਵਿਚ ਹਿੱਸਾ ਲੈਣ ਦੇ ਲਈ ਸੱਦਾ ਦੇ ਦਿੱਤਾ ਹੈ, ਜਿਸ ਨੂੰ ਚੰਦਰਮਾ ਦੇ ਉੱਤੇ ਮਨੁੱਖਤਾ ਦੀ ਪਹਿਲੀ ਸਥਾਈ ਚੌਂਕੀ ਜਿਹੜਾ ਵਜੋਂ ਦੇਖਿਆ ਜਾ ਰਿਹਾ ਹੈ। ਇਹ ਸੱਦਾ 5 ਅਤੇ 6 ਅਗਸਤ ਨੂੰ ਬੰਗਲੁਰੂ ਦੇ ਵਿਚ ਭਾਰਤੀ ਪੁਲਾੜ ਖੋਜ ਸੰਗਠਨ ਇਸਰੋ ਦੇ ਮੁੱਖ ਦਫ਼ਤਰ ਵਿਖੇ ਹੋਈ 9ਵੀਂ ਭਾਰਤ ਅਮਰੀਕਾ ਪੁਲਾੜ ਸੰਯੁਕਤ ਕਾਰਜ ਸਮੂਹ ਦੀ ਮੀਟਿੰਗ ਦੇ ਦੌਰਾਨ ਲਿਆ ਗਿਆ, ਪਰ ਅੱਜ ਵੇਰਵੇ ਸਾਹਮਣੇ ਆਏ ਨੇ ਜੋ ਰਾਸ਼ਟਰਪਤੀ ਟਰੰਪ ਦੇ ਦੂਜੇ ਕਾਰਜਕਾਲ ਦੇ ਦੌਰਾਨ ਭਾਰਤ ਅਮਰੀਕਾ ਪੁਲਾੜ ਸਹਿਯੋਗ ਦੇ ਅਗਲੇ ਵੱਡੇ ਅਧਿਆਇ ਦੀ ਜਿਹੜੀ ਨਿਸ਼ਾਨਦੇਹੀ ਕਰਦੇ ਨੇ। ਭਾਰਤ ਦੁਨੀਆਂ ਦੀਆਂ ਪ੍ਰਮੁੱਖ ਜਿਹੜੀਆਂ ਚੰਦਰ ਸ਼ਕਤੀਆਂ ਦੇ ਵਿਚੋਂ ਇਕ ਵਜੋਂ ਜਿਹੜਾ ਉਭਰ ਰਿਹਾ। ਚੰਦਰਯਾਨ 3 ਦੇ ਦੁਆਰਾ ਚੰਦਰਮਾ ਦੇ ਉੱਤੇ ਦੱਖਣੀ ਧਰੁਵ ਦੇ ਨੇੜੇ ਇਤਿਹਾਸਕ ਸਾਫਟ ਲੈਂਡਿੰਗ ਜਿਹੜੀ ਆ ਕਰਨ ਤੋਂ ਠੀਕ 3 ਸਾਲ ਬਾਅਦ ਨਾਸਾ ਇਕ ਅਜਿਹੇ ਖੇਤਰ ਦੇ ਵਿਚ ਇਸਰੋ ਦੇ ਨਾਲ ਸਹਿਯੋਗ ਨੂੰ ਹੋਰ ਡੂੰਘਾ ਕਰਨ ਦੇ ਲਈ ਉਤਸੁਕ ਜਾਪਦਾ ਹੈ, ਜੋ ਮਨੁੱਖੀ ਖੋਜ ਦੇ ਭਵਿੱਖ ਦੇ ਲਈ ਰਣਨੀਤਿਕ ਤੌਰ ਦੇ ਉੱਤੇ ਮਹੱਤਵਪੂਰਨ ਬਣ ਗਿਆ। ਬੰਗਲੁਰੂ ਮੀਟਿੰਗ ਦੇ ਨਤੀਜੇ ਅਨੁਸਾਰ ਨਾਸਾ ਨੇ ਇਸਰੋ ਨੂੰ ਆਪਣੇ ਮੂਨ ਬੇਸ ਪ੍ਰੋਗਰਾਮ ਦੇ ਵਿਚ ਸ਼ਾਮਲ ਹੋਣ ਦੇ ਲਈ ਸੱਦਾ ਦਿੱਤਾ ਹੈ, ਜੋ ਆਰ ਟੇਮਿਸ ਸਮਝੌਤੇ ਦੇ ਤਹਿਤ ਦੋਵਾਂ ਦੇਸ਼ਾਂ ਵਿਚਕਾਰ ਸਾਂਝੇਦਾਰੀ ਨੂੰ ਜਿਹੜਾ ਅੱਗੇ ਵਧਾਵੇਗਾ। ਇਹ ਆਉਣ ਵਾਲਾ ਦੇਖਦਿਆਂ ਸਮਾਂ ਕਿੱਧਰ ਨੂੰ ਜਾਂਦਾ ਹੈ। ਤੇ ਲੋ ਦੋਸਤੋ, ਇਹ ਸਾਂਝੀ ਦੇਸ਼ ਵਿਦੇਸ਼ ਦੀਆਂ ਖ਼ਬਰਾਂ, ਲਾਈਨਾਂ ਖੁੱਲੀਆਂ ਨੇ। ਜੇ ਦੋਸਤੋ ਕੋਈ ਗੱਲਬਾਤ ਰਹਿੰਦੀ ਹੈ ਤਾਂ ਜ਼ਰੂਰ ਕਰ ਸਕਦੇ ਹੋ 1-2 ਮਿੰਟ ਦੇ ਵਿਚ, ਤੇ ਤਦ ਤੱਕ ਮੈਂ ਤੁਹਾਡੇ ਸੁਨੇਹੇ ਲੈਣਾ। ਫਿਰ ਆਪਾਂ ਅੱਜ ਦੇ ਪ੍ਰੋਗਰਾਮ ਨੂੰ ਅਲਵਿਦਾ ਆਖਦੇ ਹਾਂ ਰਲ ਮਿਲ ਕੇ, ਤੇ ਤੁਹਾਡੇ ਸੁਨੇਹੇ ਬਹੁਤ ਨੇ ਤੇ ਉਹਨਾਂ ਦਾ ਸਵਾਗਤ ਕਰਦੇ ਹਾਂ ਸਭ ਤੋਂ ਪਹਿਲਾਂ। ਤੇ ਪਰਮਿੰਦਰ ਬਰਨ ਜੀ ਜੁੜੇ ਨੇ ਫਗਵਾੜੇ ਤੋਂ, ਸਤਿ ਸ੍ਰੀ ਅਕਾਲ ਭੇਜੀ ਹੈ ਸਾਰੇ ਪਿਆਰਿਆਂ ਨੂੰ, ਤੇ ਲਾਈਕ ਨੰਬਰ 1 ਸਤਿ ਸ੍ਰੀ ਅਕਾਲ। ਸੁਰਿੰਦਰ ਕੌਰ ਮਾਲ ਜੀ ਨੇ US ਤੋਂ ਭੇਜੀ ਹੈ, ਤੇ ਮੁਹੰਮਦ ਜੀ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਵੀਰ ਭੁਪਿੰਦਰ ਜੀ ਕਹਿੰਦੇ, ਐਂਡ ਆਲ ਜੀ ਸਭ ਨੂੰ। ਦੀਪ ਦਵਿੰਦਰ ਜੀ ਆਪਣੇ ਜੁੜੇ ਹੋਏ ਨੇ ਜੀ, ਅੰਮ੍ਰਿਤਸਰ ਦੀ ਧਰਤੀ ਤੋਂ, ਬਾਕਮਾਲ ਲੇਖਕ ਨੇ ਤੇ ਸਾਹਿਤਕ ਸਫ਼ਰ ਉਹਨਾਂ ਦਾ ਬਹੁਤ ਲੰਬਾ ਹੈ, ਸਤਿ ਸ੍ਰੀ ਅਕਾਲ ਜੀ ਕਹਿੰਦੇ ਨੇ। ਤੇ ਦੀਪ ਦਵਿੰਦਰ ਸਿੰਘ ਆਪਣੇ ਬਾਈ ਜੀ, ਤੇ ਦਵਿੰਦਰ ਭਾਰਤ ਜੀ ਇੰਡੀਆ ਤੋਂ ਸਤਿ ਸ੍ਰੀ ਅਕਾਲ ਭੇਜ ਰਹੇ ਨੇ। ਮੁਹੰਮਦ ਜੀ ਲਿਖਦੇ ਨੇ, ਵੈਰੀ ਵੈਰੀ ਬਿਊਟੀਫੁਲ ਥੋਟ ਟੂਡੇ ਜੀ, ਸ਼ੁਕਰੀਆ ਜੀ। ਤੇ ਰਾਜਨ ਸੈਣੀ ਸਾਹਿਬ ਲਾਈਕ ਨੰਬਰ 4 ਕਹਿੰਦੇ ਨੇ, ਤੇ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਾਂ ਨੂੰ। ਆਪਣੇ ਸਿਕੰਦਰ ਸਿੰਘ ਔਜਲਾ ਸਾਹਿਬ US ਤੋਂ ਕਹਿੰਦੇ ਹੈ, ਰਾਜਨ ਸੈਣੀ ਸਾਹਿਬ ਸਤਿ ਸ੍ਰੀ ਅਕਾਲ ਜੀ ਕਹਿੰਦੇ ਆ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿਚ ਜੀ। ਗੁਰੀਮਾਨ ਬਾਈ ਜੀ ਜੁੜੇ ਆ ਸਾਰੇ ਵੱਡੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਕਹਿੰਦੇ ਆ। ਕਬੱਡੀ ਦਾ ਮਹਾਨ ਰੇਡਰ ਗੁਰਜੀਤ ਕਹਿੰਦੇ, ਤੂਤ ਅਕਾਲ ਚਲਾਨਾ ਕਰ ਗਿਆ ਜੀ ਕਹਿੰਦੇ, ਮਾੜੀ ਮੰਦਭਾਗੀ ਖ਼ਬਰ ਹੈ ਬਾਈ ਜੀ। ਐਡੀਆਂ ਐਡੀਆਂ ਦੇਹਾਂ ਕਿਸ ਲੇਖੇ ਲੱਗ ਗਈਆਂ ਨੇ। ਗੁਰੀਮਾਨ ਜੀ ਕਹਿੰਦੇ, ਰਾਜਨ ਸੈਣੀ ਜੀ, ਸਿਕੰਦਰ ਔਜਲਾ ਜੀ, ਦਵਿੰਦਰ ਭਾਰਤ ਜੀ ਤੇ ਮੁਕੱਦਰ ਸਿੰਘ ਔਲਖ ਜੀ, ਮਨਦੀਪ ਜੱਸੀ ਬਾਈ ਜੀ ਤੇ ਗੁਰੀਮਾਨ ਆਪਣੇ ਸੋਰੀ ਮਨਦੀਪ ਜੱਸੀ ਬਾਈ ਜੀ ਨੂੰ ਸਤਿ ਸ੍ਰੀ ਅਕਾਲ। ਤੇ ਰਾਜਨ ਸੈਣੀ ਸਾਹਿਬ ਗੁਰੀਮਾਨ ਵੀਰ ਜੀ ਨੂੰ ਕਹਿੰਦੇ ਆ ਸਵਾਗਤ ਹੈ ਜੀ। ਤੇ ਗੁਰੀਮਾਨ ਜੀ ਕਹਿੰਦੇ, ਸੈਣੀ ਸਾਹਿਬ ਜੀ, ਸਟ੍ਰਾਈਕ ਸਟਿਲ ਕੰਟੀਨਿਊ, ਚਲਦੀ ਪਈ ਜਾਂ ਓਵਰ ਹੋ ਗਈ? ਓਵਰ ਹੋ ਗਈ ਜੀ, ਹਾਂਜੀ, ਵਕੀਲਾਂ ਦੀ ਸਟ੍ਰਾਈਕ ਤਾਂ ਜੀ। ਤੇ ਰਾਜਨ ਸੈਣੀ ਸਾਹਿਬ ਕਹਿੰਦੇ, ਖਤਮ ਹੋ ਚੁੱਕੀ ਜੀ ਗੁਰੀਮਾਨ ਜੀ। ਤੇ ਗੁਰੀ ਜੀ ਕਹਿੰਦੇ ਆ, ਗੁੱਡ ਜੀ ਗੁੱਡ, ਸਹਿਮਤੀ ਬਾਰੇ ਤੁਹਾਡੇ ਕੋਲੋਂ ਫੋਨ ਉੱਤੇ ਜਾਣਕਾਰੀ ਲਵਾਂਗੇ। ਸੁਰਜੀਤ ਭਾਰਤ ਜੀ ਇੰਡੀਆ ਤੋਂ ਸਾਡੇ ਮਦਰ ਸਤਿ ਸ੍ਰੀ ਅਕਾਲ ਕਹਿੰਦੇ ਆ। ਮੁਹੰਮਦ ਜੀ ਲਿਖਦੇ ਆ, ਸੋਹਣਾ ਪ੍ਰੋਗਰਾਮ, ਸੋਹਣੀ ਗੱਲਬਾਤ ਚੱਲ ਰਹੀ ਹੈ ਤੇ ਸੋਹਣੀ ਪੇਸ਼ਕਾਰੀ ਜੀ, ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ। ਮੁਹੰਮਦ ਜੀ ਤੇ ਔਜਲਾ ਸਾਹਿਬ ਲਿਖਦੇ ਨੇ ਤੂਤ ਬੜਾ ਦਰਸ਼ਨੀ ਜਵਾਨ ਸੀ, ਨਸ਼ਿਆਂ ਦੀ ਦਲਦਲ ਨੇ ਨਿਗਲ ਲਿਆ ਜੀ ਉਹ। ਤੇ ਗੁਰੀ ਮਾਨ ਜੀ ਕਹਿੰਦੇ ਆ ਬਿਲਕੁਲ ਔਜਲਾ ਬਾਈ ਜੀ, ਤੇ ਗੁਰੀ ਜੀ ਕਹਿੰਦੇ ਆ ਮਿਥ ਅਤੇ ਪੇਥਾਮੈਨ ਜਿਹੜੀ ਹੈ ਬੜੀ ਖਤਰਨਾਕ ਹੈ, ਇਹ ਹਾਥੀ ਤੱਕ ਨੂੰ ਢੇਰ ਕਰ ਸਕਦੀ ਹੈ, ਪਸ਼ੂਆਂ ਨੂੰ ਬੇਹੋਸ਼ ਕਰਨ ਦੇ ਲਈ ਵਰਤੋਂ ਕੀਤੀ ਜਾਂਦੀ ਹੈ ਜੀ ਇਹਦੀ। ਬਿਲਕੁਲ ਜੀ, ਇਨਸਾਨ ਦੇ ਲਈ ਇਹਦੀ ਪਰਮੇਸ਼ਰ ਨਹੀਂ ਹੈ, ਪਰ ਫਿਰ ਵੀ ਜਿਹੜਾ ਇਹਦਾ ਵਰਤੋਂ ਕਿਤੇ ਨਾ ਕਿਤੇ ਕੀਤੀ ਜਾ ਰਹੀ ਹੈ। ਗੁਰੂ ਜੀ ਕਹਿੰਦੇ ਬਿਲਕੁਲ ਭਾਰਤ ਜੀ, ਡੈਥ ਉਸੇ ਕਰਕੇ ਬਹੁਤ ਕਬੱਡੀ ਖਿਡਾਰੀਆਂ ਦੀ ਹੋਈ ਹੈ, ਤੇ ਐਕਸਟਰਾ ਪਾਵਰ ਦੇ ਲਈ ਟੀਕਾ ਲਾ ਲੈਂਦੇ ਆ, ਤੇ ਪਰ ਸਰੀਰ ਉਸ ਟੀਕੇ ਦੇ ਲਈ ਨਹੀਂ ਬਣਿਆ ਹੁੰਦਾ। ਬਾਅਦ ਦੇ ਵਿੱਚ ਬੰਦੇ ਦੀ ਜਿਹੜੀ ਹੈ ਦਿਮਾਗ ਦੀ ਨਾੜੀ ਫਟ ਜਾਂਦੀ ਹੈ, ਕਿਸੇ ਦਾ ਦਿਲ ਜੀ ਤੇ ਫਟ ਜਾਂਦਾ ਹੈ ਜੀ। ਤੇ ਅੱਗੇ ਲਿਖਦੇ ਨੇ ਮੈਡੀਸਨ ਤਾਂ ਇਲਾਜ ਦੇ ਲਈ ਬਣਾਈ ਗਈ ਸੀ, ਪਰ ਹੁਣ ਤਾਂ ਨਸ਼ੇ ਨੂੰ ਕਾਲਾ ਧੰਦਾ ਬਣ ਗਿਆ, ਤੇ ਕਮਾਈ ਦੇ ਲਈ ਹਰ ਬੰਦਾ ਫਾਰਮੇਸੀ ਜਿਹੜੀ ਹੈ ਉਹਦੀ ਦੁਕਾਨਾਂ ਖੋਲ ਕਮਾਈ ਕੀਤੀ ਜਾਂਦੀ ਹੈ ਜੀ। ਬਿਲਕੁਲ ਸਹੀ ਸੈਣੀ ਸਾਹਿਬ, ਗੈਸ ਕਰਕੇ ਦਰਦ ਹੁੰਦਾ ਹੈ, ਪ੍ਰਾਈਵੇਟ ਇੰਸ਼ੋਰੈਂਸ ਦੇ ਚੱਕਰ ਦੇ ਵਿੱਚ ਬੰਦਾ ਪਾੜ ਦਿੰਦੇ ਹੈ। ਅੱਗੇ ਕਹਿੰਦੇ ਨੇ ਸੈਣੀ ਸਾਹਿਬ ਹਰਬਲ ਨਸ਼ਾ ਕਿਹੜਾ ਹੁੰਦਾ ਜੀ, ਗੁਰੀਮਾਨ ਬਾਈ ਜੀ ਕਹਿੰਦੇ ਹੈ। ਤੇ ਓਕੇ ਓਕੇ ਕਹਿੰਦੇ ਪੋਪੀ ਦੀ ਕਹਿੰਦੇ ਖੇਤੀ, ਕਹਿੰਦੇ ਉਹਦੀ ਖੇਤੀ ਜਿਹੜੀ ਹੈ ਬਿਲਕੁਲ ਜੀ। ਤੇ ਬਿਲਕੁਲ ਸਮੈਕ ਦੇ ਨਾਲ ਮੌਤ ਦੀ ਗਿਣਤੀ 10 ਦੇ ਵਿੱਚੋਂ 2% ਸੀ, ਤੇ ਪਰ ਚਿੱਟਾ ਤਾਂ ਕਹਿੰਦੇ 10 ਦੇ ਵਿੱਚੋਂ 9 ਮਾਰ ਦਿੰਦਾ ਹੈ। ਤੇ ਔਜਲਾ ਸਾਹਿਬ ਕਹਿੰਦੇ ਰਾਜਨ ਜੀ ਤੁਸੀਂ ਕਿਹੜਾ ਨਸ਼ੇ ਨੂੰ ਜਿਹੜਾ ਵਧੀਆ ਸਮਝਦੇ ਹੋ, ਆਪਾਂ ਸਵਾਲ ਕਰ ਲਿਆ ਸੀ। ਤੇ ਮੁਹੰਮਦ ਜੀ ਕਹਿੰਦੇ ਜੀ ਸ਼ੁਕਰੀਆ ਜੀ, ਤੇ ਸਤਿ ਸ੍ਰੀ ਅਕਾਲ ਜੀ ਸਿਕੰਦਰ ਜੀ। ਔਜਲਾ ਸਾਹਿਬ ਕਹਿੰਦੇ ਆ ਖਾਧੀ ਬਿਨਾਂ ਖੁੱਲਦੇ ਨਾ ਹੱਡ ਰਾਤੀ, ਪੀਤਿਆਂ ਬਿਨਾਂ ਨਾ ਘੁੱਟ ਸਰਦਾ ਜੋੜਾਂ ਦੇ ਵਿੱਚ, ਵਹਿ ਗਿਆ ਤੇਲੂ ਰਾਮ ਦੀ ਹੱਟੀ ਦਾ ਜਰਦਾ। ਗੁਰੂ ਜੀ ਕਹਿੰਦੇ ਆ ਕਿ ਔਜਲਾ ਜੀ ਨਸ਼ਾ ਕੋਈ ਵੀ ਵਧੀਆ ਨਹੀਂ ਹੈ, ਪਰ ਜਿਹੜੇ ਕਰਦੇ ਨੇ ਉਹਨਾਂ ਦੇ ਲਈ ਪੋਪੀ ਅਤੇ ਵਿਡ ਕਿਸੇ ਹੱਦ ਤੱਕ ਠੀਕ ਨੇ, ਘੱਟੋ ਘੱਟ ਜਿਉਂਦੇ ਤਾਂ ਰਹਿਣਗੇ, ਨੌਜਵਾਨਾਂ ਦੀ ਮੌਤ ਦੀ ਦਰ ਜਿਹੜੀ ਹੈ ਤਾਂ ਘਟੇਗੀ। ਮੁਹੰਮਦ ਜੀ ਨੂੰ ਗੁਰੂ ਜੀ ਸਤਿ ਸ੍ਰੀ ਅਕਾਲ ਭੇਜਦੇ ਆ, ਤੇ ਮੁਹੰਮਦ ਜੀ ਕਹਿੰਦੇ ਆ ਸਤਿ ਸ੍ਰੀ ਅਕਾਲ ਜੀ ਰਾਜਨ ਜੀ, ਤੇ ਮੈਂ ਕਹਿੰਦੇ ਆਪਣਾ, ਗੁਰੂ ਜੀ ਕਹਿੰਦੇ ਆ ਹੋਸਪਿਟਲ ਦੀ ਇੰਸ਼ੋਰੈਂਸ ਨੂੰ ਲੈ ਕੇ ਤੇ ਨਸ਼ਿਆਂ ਨੂੰ ਲੈ ਕੇ ਵਿਚਾਰ ਸਾਂਝੇ ਕਰਨੇ ਆ ਜੀ। ਬਿਲਕੁਲ ਕਰਕੇ ਗਏ ਨੇ, ਵਧੀਆ ਕੀਤੇ ਆ ਆਪਣੇ ਗੁਰੂ ਜੀ ਨੇ। ਮੁਹੰਮਦ ਜੀ ਕਹਿੰਦੇ ਆ ਸਤਿ ਸ੍ਰੀ ਅਕਾਲ ਗੁਰੀ ਮਾਨ ਜੀ, ਤੇ ਗੁਰੂ ਜੀ ਕਹਿੰਦੇ ਆ ਬਿਲਕੁਲ ਬਹੁਤ ਹੀ ਘਟੀਆ ਸ਼ਬਦਾਵਲੀ ਦੀ ਵਰਤੋਂ ਕੀਤੀ ਸੰਧਵਾ ਸਾਹਿਬ ਨੇ, ਸਿੱਖ ਹੋ ਕੇ ਆਪ ਜੀ ਦਾੜੇ ਬਾਰੇ ਮਾੜਾ ਬੋਲਦੇ ਨੇ, ਉਹਨਾਂ ਦੀ ਮਾਨਸਿਕਤਾ ਤਾਂ ਇਹੋ ਹੀ ਗੱਲ ਨੂੰ ਲੈ ਕੇ ਬਿਆਨ ਹੁੰਦੀ ਹੈ ਜੀ। ਔਜਲਾ ਸਾਹਿਬ ਕਹਿੰਦੇ ਗੁਰੂ ਜੀ ਮੈਂ ਤਾਂ ਰਾਜਨ ਜੀ ਤੋਂ ਇੱਕ ਵਕੀਲ ਹੋਣ ਦੇ ਨਾਤੇ ਪੁੱਛਿਆ ਜੀ। ਗੁਰੂ ਜੀ ਕਹਿੰਦੇ ਔਜਲਾ ਸਾਹਿਬ ਹੱਸ ਰਹੇ ਨੇ ਨਾਲ, ਤੇ ਔਜਲਾ ਜੀ ਤੁਸੀਂ ਵੱਡੇ ਆ, ਪੁੱਛ ਸਕਦੇ ਆ ਕਹਿੰਦੇ ਗੁਰੂ ਜੀ। ਤੇ ਬਿਲਕੁਲ ਸੈਣੀ ਜੀ, ਨਸ਼ਾ ਪਰਮਾਤਮਾ ਦੇ ਨਾਮ ਦੀ ਹੋਣਾ, ਪਰਮਾਤਮਾ ਦੇ ਨਾਮ ਦਾ ਹੋਣਾ ਚਾਹੀਦਾ ਜੀ, ਜਿਹਦੇ ਨਾਲ ਰੂਹ ਤਾਜ਼ੀ ਰਹਿੰਦੀ ਹੈ ਤੇ ਦਿਮਾਗ ਰੱਬ ਦੇ ਨਾਲ ਜੁੜਿਆ ਰਹਿੰਦਾ ਹੈ ਜੀ। ਅੱਗੇ ਲਿਖਦੇ ਨੇ ਸੈਣੀ ਸਾਹਿਬ ਬਹੁਤ ਸੋਹਣੀ ਗੱਲ ਕਰਦੇ ਆ, ਤੇ ਬਹੁਤ ਸੋਹਣੇ ਤਰੀਕੇ ਦੇ ਨਾਲ ਹਰ ਗੱਲ ਨੂੰ ਐਕਸਪਲੇਨ ਕਰਦੇ ਆ, ਤੇ ਹਰ ਵੱਡੇ ਵੀਰ ਦੇ ਕੋਲੋਂ ਕੁਝ ਨਾ ਕੁਝ ਸਾਨੂੰ ਸਿੱਖਣੇ ਨੂੰ ਮਿਲਦਾ ਹੈ ਜੀ। ਬਿਲਕੁਲ ਜੀ, ਬਹੁਤ ਵਧੀਆ, ਐਪਰੀਸ਼ੀਏਟ ਕਰਦੇ ਸਾਰੇ ਦੋਸਤ ਉਹਨਾਂ ਨੂੰ ਜੀ, ਸ਼ੁਕਰੀਆ ਗੁਰੂ ਜੀ ਤੁਹਾਡਾ ਵੀ। ਤੇ ਇਸੇ ਤਰ੍ਹਾਂ ਔਜਲਾ ਸਾਹਿਬ ਕਹਿੰਦੇ ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ, ਤੇ ਸੋਹਣਾ ਪ੍ਰੋਗਰਾਮ, ਸੋਹਣੀ ਗੱਲਬਾਤ ਜੀ, ਕਹਿੰਦੇ ਸ਼ੁਕਰੀਆ ਮੁਹੰਮਦ ਜੀ। ਰਾਜਨ ਸੈਣੀ ਸਾਹਿਬ ਕਹਿੰਦੇ ਬਹੁਤ ਕੀਮਤੀ ਗੱਲਾਂ ਜੀ ਵੀਰ ਗੁਰੀ ਮਾਨ ਜੀ ਦੀਆਂ ਵੀ, ਤੇ ਸੈਣੀ ਸਾਹਿਬ ਸਤਿ ਸ੍ਰੀ ਅਕਾਲ, ਸ਼ੁਕਰੀਆ ਕਹਿੰਦੇ ਨੇ ਗੁਰੂ ਜੀ ਤੇ ਐਪਰੀਸ਼ੀਏਟ ਕਰਨ ਦੇ ਲਈ। ਬਿਲਕੁਲ ਔਜਲਾ ਜੀ, ਦੇਸੀ ਦਵਾਈਆਂ ਵਾਲੇ ਦੇਸੀ ਦਵਾਈਆਂ ਵੀ ਬਣਾਉਂਦੇ ਨੇ ਜੀ, ਗੁਰੂ ਮਾਨ ਜੀ ਕਹਿੰਦੇ ਆ। ਤੇ ਨਸ਼ਾ ਈਜ਼ਲੀ ਪ੍ਰੋਵਾਈਡ ਕਰ ਦਿੱਤਾ, ਨਸ਼ੇ ਕਰਨ ਵਾਲੇ ਸੋਖੇ ਵੱਲ ਨੂੰ ਭੱਜਦਾ ਹੈ ਕਹਿੰਦਾ ਜੀ ਆਪਣੇ ਗੁਰੂ ਜੀ ਕਹਿੰਦੇ ਆ। ਸੋਖੇ ਮਤਲਬ ਕਿ ਜਿੱਥੋਂ ਮਿਲ ਸਕਦਾ ਜਾਂ ਸਸਤਾ ਹੈ ਜਾਂ ਉਹਨੂੰ ਖਰੀਦਦੇ ਆ। ਮੁਕੱਦਰ ਜੀ ਬੜੇ ਲੇਟ ਜੁੜੇ ਨੇ, ਸਤਿ ਸ੍ਰੀ ਅਕਾਲ ਪਿਆਰਿਓ ਕਹਿੰਦੇ ਆ। ਤੇ ਗੁਰੂ ਜੀ ਕਹਿੰਦੇ ਆ ਮੁਕੱਦਰ ਔਜਲਾ ਜੀ, ਵੀਰ ਜੀ ਸਤਿ ਸ੍ਰੀ ਅਕਾਲ। ਤੇ ਮੁਕੱਦਰ ਜੀ ਨੇ ਉਹੀ ਪੈਗ ਖੜਕਾ ਦਿੱਤੇ ਆ ਦੋ, ਕਹਿੰਦੇ ਨਸ਼ਾ ਸ਼ਰਾਬ ਮੇ ਹੋਤਾ ਤੋ ਨਾਚਤੀ ਬੋਤਲ, ਕਹਿੰਦੇ ਜੀ ਕਿਆ ਬਾਤ ਹੈ ਜੀ, ਬੰਦਿਆਂ ਨੂੰ ਨੱਚਣ ਲਾ ਦਿੰਦੀ ਹੈ ਮੁਕੱਦਰ ਜੀ। ਤੇ ਗੁਰੂ ਮਾਨ ਜੀ ਨੂੰ ਸਤਿ ਸ੍ਰੀ ਅਕਾਲ ਭੇਜੀ ਹੈ ਮੁਕੱਦਰ ਜੀ ਨੇ। ਤੇ ਗੁਰੂ ਜੀ ਕਹਿੰਦੇ ਬਿਲਕੁਲ ਬਾਈ, ਸ਼ਰਾਬ ਨਸ਼ਾ ਤਾਂ ਹੈਗਾ, ਪਰ ਜਦੋਂ ਦੋ ਪੈਗ ਲਾ ਕੇ ਰੋਟੀ ਖਾ ਕੇ ਸੌਂ ਜਾਂਦਾ ਉਹ ਦਵਾਈ ਹੈ, ਤੇ ਜਦੋਂ ਓਵਰ ਪੀ ਕੇ ਐਕਸੀਡੈਂਟ ਕਰਨੇ ਹੈ ਤਾਂ ਕਹਿੰਦੇ ਗੋਲੀਆਂ ਚਲਾਉਣੀਆਂ, ਕਿਸੇ ਦਾ ਨੁਕਸਾਨ ਕਰਨਾ, ਉਦੋਂ ਇਹ ਸ਼ਰਾਬ ਮਾੜੀ ਹੋ ਜਾਂਦੀ ਹੈ। ਤੇ ਗੁਰੀ ਮਾਨ ਜੀ ਕਹਿੰਦੇ ਆ ਬੰਦੇ ਦੇ ਆਪਣੇ ਉੱਪਰ ਨਿਰਭਰ ਕਰਦਾ ਹੈ ਵਰਤੋਂ ਇਹਦੀ ਕਿਸ ਤਰ੍ਹਾਂ ਕਰਦੇ ਨੇ। ਤੇ ਬਹੁਤ ਸੋਹਣਾ ਗਾਇਆ ਜੀ, ਗੁਰੀ ਮਾਨ ਜੀ ਪਸੰਦ ਕਰਦੇ ਮੁਹੰਮਦ ਜੀ ਦੀ ਗੱਲ ਨੂੰ। ਤੇ ਮੁਕੱਦਰ ਜੀ ਦਾ ਬਿਲਕੁਲ ਗੁਰੀ ਮਾਨ ਜੀ ਤੇ ਸ਼ੁਕਰੀਆ ਕਰਦੇ ਨੇ ਆਪਣੇ ਮੁਹੰਮਦ ਜੀ ਤੇ ਥੈਂਕ ਯੂ ਕਰਦੇ ਨੇ ਸਭ ਦੋਸਤਾਂ ਦਾ। ਤੇ ਗੁਰੀ ਮਾਨ ਜੀ ਦੇ ਬਹੁਤ ਸਾਰੇ ਸੁਨੇਹੇ ਨੇ ਜੀ। ਤੇ ਫਿਰ ਆਪਾਂ ਇਜਾਜ਼ਤ ਵੱਲ ਨੂੰ ਵੱਧਦੇ ਹਾਂ ਹੁਣ। ਕਹਿੰਦੇ ਨੇ ਭਾਰਜਵੀਰ ਜੀ, ਭਾਰਤ ਤਾਂ ਮੰਨਦਾ ਹੀ ਨਹੀਂ ਕਿ ਚੀਨ ਅੰਦਰ ਵੜ ਰਿਹਾ ਅਰੁਣਾਚਲ ਪ੍ਰਦੇਸ਼ ਦੇ ਵਿੱਚ, ਨਾ ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਮੰਨਦੇ ਨੇ ਤੇ ਹੁਣ ਬਿਆਨ ਪਤਾ ਨਹੀਂ ਕਿਵੇਂ ਦੇ ਰਹੇ ਨੇ। ਆਉਣ ਵਾਲੇ ਸਮੇਂ ਦੇ ਵਿੱਚ ਬਾਈ ਜੀ ਦੇਖ ਲਿਓ, ਚੀਨ ਦੇ ਨਾਲ ਪੇਚਾ ਭਾਰਤ ਦਾ ਅਰੁਣਾਚਲ ਪ੍ਰਦੇਸ਼ ਦੇ ਵਿੱਚ ਹੀ ਪਵੇਗਾ। ਤੇ ਮੋਦੀ ਦੀ ਅਮਰੀਕਾ ਦੀ ਕੀਤੀ ਜਾ ਰਹੀ ਚਮਚਾਗਿਰੀ ਨੇ ਇਹੋ ਹੀ ਰੰਗ ਲੈ ਕੇ ਆਉਣਾ ਸੀ ਜੋ ਅਡਾਨੀ ਨੂੰ ਬਰੀਕ ਕਰ ਦਿੱਤਾ ਜੀ। ਮੋਦੀ ਅੱਜ ਅਮਰੀਕਾ ਦਾ ਖਹਿੜਾ ਛੱਡੇ ਤੇ ਅਡਾਨੀ ਉੱਤੇ ਦੁਬਾਰਾ ਕੇਸ ਚੱਲ ਪਵੇਗਾ ਜੀ। ਤੇ ਈਰਾਨ ਨੇ ਸਦਾਮ ਦੇ ਹੁੰਦੇ ਪਹਿਲਾਂ ਵੀ ਅਰਬ ਦੇ ਦੇਸ਼ਾਂ ਨੂੰ ਤੇ ਅਮਰੀਕਾ ਨੂੰ ਆਪਣਾ ਲੋਹਾ ਜਿਹੜਾ ਵਿਖਾਇਆ ਸੀਗਾ, ਭਾਵੇਂ ਬਾਅਦ ਦੇ ਵਿੱਚ ਉਸਨੂੰ ਅਮਰੀਕਾ ਨੇ ਫਾਂਸੀ ਦੇ ਦਿੱਤੀ ਸੀ, ਪਰ ਈਰਾਨ ਨੇ ਦੁਬਾਰਾ ਅਮਰੀਕਾ ਨੂੰ ਜਿਹੜਾ ਆਪਣਾ ਲੋਹਾ ਵਿਖਾਇਆ ਜੀ। ਬਿਲਕੁਲ ਜੀ, ਬਿਲਕੁਲ ਦਿਖਾਇਆ ਜੀ, ਦਰੁਸਤ ਫਰਮਾਇਆ ਤੁਸੀਂ। ਗੁਰੂ ਜੀ ਕਹਿੰਦੇ ਚਲੋ ਇਹਨਾਂ ਨੂੰ ਭਾਰੀ ਪੈ ਗਿਆ ਨਾ ਜੀ, ਇਹਨਾਂ ਨੇ ਉਹ ਸਾਰਾ ਸਿਸਟਮ ਉੱਥੇ ਸ਼ੁਰੂ ਕਰਵਾਇਆ ਸੀ ਤੇ ਇਹਨਾਂ ਦੇ ਹੁਣ ਉਲਟਾ ਪੈ ਗਿਆ ਜੀ, ਉਹ ਕਾਬੂ ਚ ਨਹੀਂ ਆਉਂਦੇ। ਚਲੋ ਕਹਿੰਦੇ ਗਲਤ ਨੂੰ ਬਾਹਰ ਕਰਨਾ ਚਾਹੀਦਾ ਜੀ, ਪਰ ਇੱਕ ਗੱਲ ਸਾਫ਼ ਹੋ ਗਈ ਹੈ ਕਿ ਭਾਰਤ ਪੰਜਾਬ ਤੋਂ ਗਏ ਮੁੰਡੇ ਕੁੜੀਆਂ ਨੂੰ ਯੂਰਪ ਦੇ ਵਿੱਚ ਪੱਕਾ ਹੋਣ ਦੇ ਲਈ ਲੰਮੇ ਸਮੇਂ ਦੇ ਲਈ ਆਪਣੀ ਪ੍ਰੀਖਿਆ ਦੇਣੀ ਪਵੇਗੀ ਤੇ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਹੀ ਚੱਲਣਾ ਪਏ। ਬਿਲਕੁਲ ਜੀ, ਇੱਥੇ ਬਹੁਤ ਕਾਨੂੰਨ ਸਖ਼ਤ ਨੇ ਜੀ ਇਹਨਾਂ ਮੁਲਕਾਂ ਦੇ, ਯੂਰਪ ਤੇ ਸਕੈਂਡੀਨੇਵੀਆ ਦੇ ਤਾਂ ਹੋਰ, ਡੈਨਮਾਰਕ ਜਾਂ ਨਾਰਵੇ, ਸਵੀਡਨ, ਫਿਨਲੈਂਡ, ਇਹਨਾਂ ਮੁਲਕਾਂ ਦੇ ਹੋਰ ਵੀ ਸਖ਼ਤ ਨੇ। ਅੱਗੇ ਕਹਿੰਦੇ ਨੇ ਗੁਰੂ ਜੀ ਕਿ ਸੋਰੀ ਜੀ ਉੱਪਰ ਥੱਲੇ ਹੋ ਗਏ ਤੇ ਆਖਰੀ ਕਮੈਂਟਾਂ ਵੱਲ ਵੱਧਦੇ ਹਾਂ। ਕਹਿੰਦੇ ਨੇ ਗੁਰੀ ਮਾਨ ਜੀ ਕਿ ਭੁਪਿੰਦਰ ਭਾਰਤ ਜੀ ਸੋਰੀ ਰਜਿੰਦਰ ਜੀਰਾ ਜੀ ਦੇ ਸੁਨੇਹੇ ਨੇ। ਕਹਿੰਦੇ ਭੁਪਿੰਦਰ ਭਾਰਤ ਜੀ ਤੇ ਦੁਆਬਾ ਰੇਡੀ ਦੇ ਸਾਰੇ ਸਰੋਤਿਆਂ ਵੱਲੋਂ ਰਜਿੰਦਰ ਜੀਰਾ ਵੱਲੋਂ ਪਿਆਰ ਭਾਈ ਸਤਿ ਸ੍ਰੀ ਅਕਾਲ। ਕਹਿੰਦੇ ਨੇ ਜੀਰਾ ਸਾਹਿਬ ਲੇਟ ਹੋ ਜਾਂਦੇ ਹੋ ਅੱਜ ਕੱਲ੍ਹ, ਕੀ ਗੱਲ ਹੋ ਗਈ। ਮੁਹੰਮਦ ਜੀ ਕਹਿੰਦੇ ਆ ਦੁਆਬਾ ਲਾਈਵ, ਖੂਬਸੂਰਤ ਲਾਈਵ ਜੀ, ਸ਼ੁਕਰੀਆ ਜੀ। ਤੇ ਗੁਰੂ ਜੀ ਕਹਿੰਦੇ ਇਸਰੋ ਆਪਣਾ ਲੋਹਾ ਲਗਾਤਾਰ ਦੁਨੀਆਂ ਨੂੰ ਮਨਾ ਰਿਹਾ ਜੀ, ਨੌਜਵਾਨ ਬਹੁਤ ਵਧੀਆ ਕਰ ਰਿਹਾ। ਤੇ ਰਜਿੰਦਰ ਕੁਮਾਰ ਜੀ, ਬਖਸ਼ੀ ਜੀ, ਸੱਚੀ ਸਾਰੇ ਵੀਰ ਦੁਆਬਾ ਰੇਡੀਓ ਵਾਲੇ ਬੜੇ ਸੋਹਣਾ ਪ੍ਰੋਗਰਾਮ ਕਰ ਰਿਹਾ ਜੀ, ਸ਼ੁਕਰੀਆ ਬਾਈ ਜੀ, ਧੰਨਵਾਦ ਜੀ ਐਪਰੀਸ਼ੀਏਟ ਕਰਨ ਲਈ। ਤੇ ਮੁਹੰਮਦ ਜੀ ਆਖਰ ਚ ਲਿਖਦੇ ਦੁਆਬਾ ਰੇਡੀਓ ਲਾਈਵ ਹਮੇਸ਼ਾ ਜਿੰਦਾਬਾਦ ਜੀ। ਸ਼ੁਕਰੀਆ ਬਹੁਤ ਬਹੁਤ ਸਾਰੇ ਦੋਸਤਾਂ ਦਾ, ਜੇ ਕਿਸੇ ਦੋਸਤ ਦਾ ਨਾਮ ਰਹਿ ਗਿਆ ਹੋਵੇ ਮਾਫ਼ੀ ਚਾਹਾਂਗਾ। ਐਪ ਦੇ ਉੱਤੇ, ਵੈਬਸਾਈਟ ਦੇ ਉੱਤੇ, ਫੇਸਬੁੱਕ, ਯੂਟਿਊਬ ਦੇ ਉੱਤੇ, ਜਿੱਥੋਂ ਕਿਤੋਂ ਵੀ ਤੁਸੀਂ ਜੁੜੇ ਹੋ, ਬਹੁਤ ਬਹੁਤ ਸ਼ੁਕਰੀਆ। ਚੰਗਾ ਲੱਗਿਆ ਪ੍ਰੋਗਰਾਮ ਤਾਂ ਜ਼ਰੂਰ ਦੋਸਤਾਂ ਮਿੱਤਰਾਂ ਤੱਕ ਸਾਂਝਾ ਕਰ ਦਿਓ ਦੋਸਤੋ। ਇਹੀ ਬੇਨਤੀ ਹੈ, ਯੂਟਿਊਬ ਨੂੰ ਸਬਸਕ੍ਰਾਈਬ ਕਰ ਲਓ ਤੇ ਦੋਸਤਾਂ ਮਿੱਤਰਾਂ ਨੂੰ ਕਰਾਓ ਤੇ ਨਾਲ ਜੁੜੋ ਹੋਰ, ਤੇ ਆਪਣਾ ਪਰਿਵਾਰ ਹੌਲੀ ਹੌਲੀ ਵੱਡਾ ਹੋਵੇ। ਤੇ ਕਿਸੇ ਦੇ ਨਾਲ ਕੋਈ ਵਾਧੂ ਗੱਲਬਾਤ ਉੱਪਰ ਥੱਲੇ ਕਰ ਗਏ ਹੋਈਏ ਤੇ ਮਾਫ਼ੀ ਚਾਹਾਂਗੇ, ਗੁਸਤਾਖੀ ਮਾਫ਼। ਤੇ ਮੈਨੂੰ ਦਿਓ ਇਜਾਜ਼ਤ, ਕੱਲ ਨੂੰ ਮਿਲਣ ਦੇ ਵਾਅਦੇ ਤੇ ਨਾਲ ਹੋਵੇਗੀ ਮੁਲਾਕਾਤ। ਕੋਸ਼ਿਸ਼ ਰਹੇਗੀ ਕਿ ਸਮਰਜੀਤ ਸਿੰਘ ਸ਼ੰਮੀ ਹੋਣਾ ਦੇ ਨਾਲ ਕੋਈ ਨਾ ਕੋਈ ਮੁੱਦਾ ਲੈ ਕੇ ਆਈਏ ਤੇ ਉਹਦੇ ਉੱਤੇ ਗੱਲਬਾਤ ਕਰਾਂਗੇ। ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਰੀ ਤੇ ਨਿੱਘੀ ਇਸ ਦੇ ਨਾਲ ਹੀ ਆ ਦੋਸਤੋ, ਸਤਿ ਸ੍ਰੀ ਅਕਾਲ। ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਫਿਰ ਹੋਵੇਗੀ ਮੁਲਾਕਾਤ, ਭਾਰਤੀ ਸਮਾਂ 9:30 ਵਜੇ। ਸਤਿ ਸ੍ਰੀ ਅਕਾਲ ਜੀ।

0: ദ്വാപര റേഡിയോ റേഡിയോ.
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲੇ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਇਸ ਹਫ਼ਤੇ ਦੀ ਸ਼ੁਰੂਆਤ ਤੁਹਾਡੇ ਨਾਲ ਕਰਦੇ ਹਾਂ। ਸੋਮਵਾਰ ਦਾ ਦਿਹਾੜਾ ਹੈ ਤੇ 10 ਅਗਸਤ ਦਾ ਦਿਨ ਹੈ, ਜਿਸ ਦੇ ਵਿੱਚ ਗੱਲਾਂ ਬਾਤਾਂ ਵੀ ਕਰਾਂਗੇ ਖੁੱਲੀਆਂ, ਤੇ ਨਾਲ ਨਾਲ ਕੁਝ ਮੁੱਦੇ ਨੇ ਪੰਜਾਬ ਦੇ, ਕੁਝ ਅਮਰੀਕਾ ਦੇ ਤੇ ਇਸੇ ਤਰ੍ਹਾਂ ਦੁਨੀਆਦਾਰੀ ਦੀ ਵੀ ਗੱਲ ਸੁਣਾਵਾਂਗੇ। ਤੇ ਸਮਾਂ ਮਿਲਿਆ ਤੇ ਅੱਜ ਤੁਹਾਨੂੰ ਇੱਕ ਕਹਾਣੀ ਖੂਬਸੂਰਤ ਜ਼ਰੂਰ ਸੁਣਾਉਣ ਦੀ ਕੋਸ਼ਿਸ਼ ਰਹੇਗੀ ਨਾਲ ਨਾਲ। ਤੇ ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੇ ਵੱਲ ਨੂੰ ਚੱਲਾਂਗੇ, ਫਿਰ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਦੇ ਹਾਂ। ਤੇ ਸਭ ਤੋਂ ਪਹਿਲਾਂ ਸਾਰੇ ਦੋਸਤਾਂ ਦਾ ਨਿੱਘਾ ਸਵਾਗਤ ਹੈ। ਹੁਣ ਤੋਂ ਲੈ ਕੇ ਤਕਰੀਬਨ 2 ਸਵਾ 2 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ। ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਬਾਕੀ ਤੁਸੀਂ ਥੱਲੇ ਯੂਟਿਊਬ ਦੇ ਉੱਤੇ ਕਮੈਂਟ ਕਰਕੇ ਵੀ ਦੱਸ ਸਕਦੇ ਹੋ, ਤੇ ਨਾਲ ਵਟਸਐਪ ਉੱਤੇ ਵੀ ਜਿਹੜਾ ਮੈਸੇਜ ਸਾਨੂੰ ਭੇਜ ਸਕਦੇ ਹੋ, +358 44 976 1919 ਵਟ ਸਟੂਡੀਓ ਦਾ ਨੰਬਰ ਹੈ, ਜਿਸ ਦੇ ਵਿੱਚ ਤੁਸੀਂ ਕਾਲ ਕਰਕੇ ਵੀ ਆਪਣੇ ਵਿਚਾਰ, ਆਪਣੇ ਅੰਦਾਜ਼ ਤੇ ਤੁਸੀਂ ਸਾਂਝ ਜਿਹੜੀ ਹੈ ਪਾ ਸਕਦੇ ਹੋ ਵਿਚਾਰਾਂ ਦੀ, ਜਜ਼ਬਾਤਾਂ ਦੀ। ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ, +358 44 976 1919 ਵਟ ਸਟੂਡੀਓ ਦਾ ਨੰਬਰ ਹੈ। ਕੁਝ ਸਮਾਂ ਗੱਲਾਂ ਬਾਤਾਂ ਜਿਹੜੀਆਂ ਨੇ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਦੇ ਹਾਂ, ਤੇ ਉਸ ਤੋਂ ਬਾਅਦ 15-20 ਮਿੰਟ ਬਾਅਦ ਤੁਹਾਡੀਆਂ ਲਈ ਜਿਹੜੀਆਂ ਲਾਈਨਾਂ ਖੋਲ ਦਿੱਤੀਆਂ ਜਾਂਦੀਆਂ ਨੇ, ਜਿਸਦੇ ਵਿੱਚ ਆਪਣਾ ਵਿਚਾਰ ਵਟਾਂਦਰਾ ਤੁਸੀਂ ਕਰ ਸਕਦੇ ਹੋ। ਤੇ ਸਭ ਤੋਂ ਪਹਿਲਾਂ ਸਮਾਂ ਤੇ ਸਥਿਤੀ ਘੜੀਆਂ ਦੇ ਉੱਤੇ, ਇਸ ਵਕਤ ਸ਼ਾਮ ਦੇ 9:42 ਦਾ ਭਾਰਤ ਦੇ ਵਿੱਚ ਸਮਾਂ ਹੈ ਤੇ 7:12 ਫਿਨਲੈਂਡ ਦੇ ਹੋ ਗਏ ਨੇ ਸ਼ਾਮ ਦੇ, ਤੇ ਮੀਂਹ ਕਣੀ ਬਾਹਰ ਪੈ ਰਿਹਾ ਨਾਲ ਨਜ਼ਾਰੇ ਨਾਲ, ਮੌਸਮ ਬੜਾ ਸੁਹਾਵਣਾ, ਵਿੱਚੇ ਗਰਮੀ ਵਿੱਚੇ ਸਰਦੀ ਤੇ ਵਿੱਚੇ ਮੀਂਹ, ਸਾਰਾ ਕੁਝ ਚੱਲੀ ਜਾਂਦਾ। ਪਤਝੜ ਦਾ ਮੌਸਮ ਸੁਹਾਵਣਾ ਜਿਹੜਾ ਸ਼ੁਰੂ ਹੋਣ ਜਾ ਰਿਹਾ ਹੌਲੀ ਹੌਲੀ, ਤੇ ਹਰੇ ਹਰੇ ਘਾਹ ਉੱਤੇ ਸੱਪ ਫੂਕਾ ਮਾਰ ਰਿਹਾ। ਤੇ ਦੋਸਤੋ, ਇਸੇ ਤਰ੍ਹਾਂ ਨਾਲ ਦੀ ਨਾਲ ਤੁਹਾਡੇ ਸੁਨੇਹੇ ਆ ਰਹੇ ਨੇ ਆਪਣੇ ਰੋਕਿੰਗ ਵਰਲਡ ਬਾਈ ਜੀ ਸਤਿ ਸ਼੍ਰੀ ਅਕਾਲ ਕਹਿੰਦੇ ਨੇ, ਮਾਲ ਸੁਰਿੰਦਰ ਜੀ ਯੂਐਸ ਤੋਂ ਸਤਿ ਸ਼੍ਰੀ ਅਕਾਲ, ਦਵਿੰਦਰ ਭਾਰਤ ਜੀ ਯੂਏ ਤੋਂ ਸਤਿ ਸ਼੍ਰੀ ਅਕਾਲ ਭੇਜ ਰਹੇ ਨੇ। ਤੇ ਲਓ ਫਿਰ ਗੱਲਬਾਤ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੇ ਨਾਲ, ਅੱਜ ਦਾ ਵਿਚਾਰ ਕੀ ਕਹਿੰਦਾ ਹੈ, ਕਹਿੰਦੇ ਨੇ ਕਿ ਧਾਰਮਿਕ ਕੱਟੜਤਾ ਤੇ ਅੰਧ ਵਿਸ਼ਵਾਸ, ਅਫਵਾਹਾਂ ਤੇ ਲਾਈ ਲਗਤਾ, ਜਾਣੀ ਲਾਈ ਲੱਗ ਸਮਾਜ ਦੀ ਤਰੱਕੀ ਦੇ ਵਿੱਚ ਰੁਕਾਵਟਾਂ ਨੇ, ਜਿਨ੍ਹਾਂ ਦਾ ਹੱਲ ਸਿਰਫ ਵਿਗਿਆਨਕ ਸੋਚ ਅਪਣਾਉਣ ਦੇ ਉੱਤੇ, ਜਿਹੜਾ ਅਗਾਂਹ ਵਧੂ ਸਾਹਿਤ ਪੜ੍ਹਨ ਦੇ ਨਾਲ ਹੀ ਹੋ ਸਕਦਾ ਹੈ ਅੰਤ, ਨਹੀਂ ਤਾਂ ਫਿਰ ਉੱਥੇ ਦੇ ਉੱਥੇ ਖੜੇ ਰਹਿਣਗੇ। ਤੇ ਨਾਲ ਹੋਰ ਵੀ ਜਿਹੜੇ ਨੇ ਲੋਕ ਆਲੇ ਦੁਆਲਾ ਢਾਂਚਾ ਜਿਹੜਾ ਘੇਰਾ ਹੈ ਉਹਨੂੰ ਵੀ ਨਾਲ ਲੈ ਡੁੱਬਣਗੇ। ਅੱਜ ਦੇ ਦਿਹਾੜੇ ਦੇ ਉੱਤੇ 8ਵੇਂ ਮਹੀਨੇ ਅਗਸਤ ਦੇ ਵਿੱਚ 10 ਤਰੀਕ ਨੂੰ 1894 ਨੂੰ ਪ੍ਰਸਿੱਧ ਕਿੱਸਾਕਾਰ ਬਾਬੂ ਰਜ਼ਬ ਅਲੀ ਸਾਹਿਬ ਦਾ ਜਨਮ ਦਿਹਾੜਾ ਉਹਨਾਂ ਨੂੰ ਯਾਦ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਬੜੇ ਹੀ ਖੂਬਸੂਰਤ ਉਹਨਾਂ ਦੇ ਬੋਲ, ਕਿਹਾ ਵਿਰਸੇ ਵਿਰਾਸਤ ਦੇ ਉੱਤੇ ਉਹਨਾਂ ਦੇ ਜਿਹੜਾ ਕੰਮ ਹੈ ਜੀ, ਉਹਨੂੰ ਭੁੱਲਿਆ ਨਹੀਂ ਜਾ ਸਕਦਾ। 1929 ਦੇ ਵਿੱਚ ਸ਼ਹੀਦ ਭਗਤ ਸਿੰਘ ਤੇ ਸਾਥੀ ਫਿਰੋਜ਼ਪੁਰ ਤੂੜੀ ਵਾਲੇ ਬਾਜ਼ਾਰ ਦੇ ਵਿੱਚ ਗੁਪਤ ਟਿਕਾਣਾ ਬਣਾ ਕੇ ਸਰਗਰਮੀਆਂ ਕਰਨ ਲੱਗ ਪਏ ਸੀ 1929 ਦੇ ਵਿੱਚ, ਤੇ 1938 ਦੇ ਵਿੱਚ ਬੱਬਰ ਕਰਤਾਰ ਸਿੰਘ ਕੀਰਤੀ ਨੂੰ ਬੰਬੇਲੀ ਸਾਕੇ ਦੇ ਗਦਾਰ ਅਨੂਪ ਸਿੰਘ ਨੂੰ ਕਤਲ ਕਰਨ ਦੇ ਦੋਸ਼ ਦੇ ਵਿੱਚ ਫਾਂਸੀ ਹੋ ਗਈ ਸੀ, ਤੇ 1938 ਦੇ ਵਿੱਚ ਬੱਬਰ ਗੁਰਦਿੱਤ ਸਿੰਘ ਦਲੇਰ ਮੰਡਾਲੀ ਨੂੰ ਵੀ ਜਲੰਧਰ ਦੇ ਵਿੱਚ ਫਾਂਸੀ ਹੋਈ। ਅੱਜ ਗੱਲ ਕਰਦੇ ਹਾਂ ਸ਼ੁਰੂਆਤ ਵੀਟੋ ਪਾਵਰ ਦੀ। ਵੀਟੋ ਪਾਵਰ ਅਸਲ 'ਚ ਹੈ ਕੀ ਹੈ? ਵੀਟੋ ਸ਼ਬਦ ਦਾ ਅਸਲ ਦੇ ਵਿੱਚ ਅਰਥ ਹੈ ਮੈਂ ਮਨਾਹੀ ਕਰਦਾ। ਜ਼ਿਆਦਾਤਰ ਅਮਰੀਕਾ ਜਿਹੜਾ ਵੀਟੋ ਕਰਦਾ ਆਉਂਦਾ ਹੈ, ਤੇ ਵੀਟੋ ਸ਼ਕਤੀ ਦੀ ਵਰਤੋਂ ਯੂਨੈਸਕੋ ਜਾਣੀ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ ਸਥਾਈ ਮੈਂਬਰਾਂ ਦੇ ਦੁਆਰਾ ਕੀਤੀ ਜਾਂਦੀ ਹੈ, ਤੇ ਵੀਟੋ ਪਾਵਰ ਦੀ ਮਦਦ ਦੇ ਨਾਲ ਯੂਨੈਸਕੋ ਜਾਣੀ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ ਸਾਥੀ ਜਿਹੜੇ ਨੇ ਮੈਂਬਰ ਕਿਸੇ ਵੀ ਪ੍ਰਸਤਾਵ ਨੂੰ ਅਸਵੀਕਾਰ ਜਿਹੜਾ ਹੈ ਜਾਂ ਪਾਸ ਕਰ ਸਕਦੇ ਨੇ। ਵੀਟੋ ਪਾਵਰ ਨੂੰ ਜਿਹੜਾ ਨੈਗੇਟਿਵ ਜਾਣੀ ਕਿ ਨਕਾਰਾਤਮਕਤਾ ਵੋਟ ਵੀ ਜਿਹੜਾ ਕਿਹਾ ਜਾਂਦਾ ਹੈ। ਇਹ ਸ਼ਕਤੀ ਜਿਹੜੀ ਸੀ ਯੂਨੈਸਕੋ ਦੇ ਸਿਰਫ 5 ਮੈਂਬਰਾਂ ਕੋਲ ਹੀ ਹੈ। ਉਹ 5 ਮੈਂਬਰ ਜਿਹੜੇ ਨੇ ਸਥਾਈ ਮੈਂਬਰ ਨੇ ਇਹਦੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ, ਜੋ ਕਿ ਇਸ ਪ੍ਰਕਾਰ ਨੇ ਜਿਹੜੇ ਹੈਗੇ ਨੇ ਉਹਦੇ ਵਿੱਚ ਮੈਂਬਰ ਜਿਹਨਾਂ ਦੇ ਹੈ ਸੰਯੁਕਤ ਰਾਜ, ਰੂਸ, ਫਰਾਂਸ, ਚੀਨ ਤੇ ਯੂਨਾਈਟਿਡ ਕਿੰਗਡਮ। ਇਹ ਸਾਰੇ ਮੈਂਬਰਾਂ ਨੂੰ P5 ਦੇ ਵਜੋਂ ਵੀ ਜਾਣਿਆ ਜਾਂਦਾ ਹੈ। ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ 15 ਮੈਂਬਰ ਨੇ ਤੇ ਭਾਰਤ ਤੇ ਜਪਾਨ 27 ਮੈਂਬਰ ਬਣਨ ਦੇ ਜਿਹੜਾ ਉਪਰਾਲੇ ਕਰ ਰਹੇ ਹੈ। ਯੂਨੈਸਕੋ ਦੇ ਵਿੱਚ ਕੁਝ ਗੈਰ ਮੈਂਬਰ ਵੀ ਜਿਹੜੇ ਸ਼ਾਮਲ ਨੇ, ਪਰ ਉਹ ਸਾਰੇ ਹੀ ਮੈਂਬਰ ਇਸ ਦੇ ਸਥਾਈ ਮੈਂਬਰ ਨਹੀਂ ਨੇ। ਇਹ ਸਾਰੇ ਮੈਂਬਰ ਸਿਰਫ 2 ਸਾਲਾਂ ਦੇ ਲਈ ਚੁਣੇ ਜਾਂਦੇ ਹੈ। ਦੂਜੇ ਵਿਸ਼ਵ ਯੁੱਧ ਤੋਂ ਬਾਅਦ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਸਥਾਈ ਮੈਂਬਰਾਂ ਨੇ ਹੁਣ ਤੱਕ 1946 ਤੋਂ 2022 ਤੱਕ ਲਗਭਗ 291 ਵਾਰ ਵਰਤੋਂ ਕੀਤੀ ਹੈ ਇਸ ਦੀ ਵੀਟੋ ਦੀ, ਤੇ ਜ਼ਿਆਦਾਤਰ ਵੀਟੋ ਸ਼ਕਤੀ ਦੀ ਵਰਤੋਂ ਕੀਤੀ ਗਈ ਹੈ। ਕਿਸੇ ਦੇਸ਼ ਨੇ ਕਿੰਨੀ ਵਾਰ ਵੀਟੋ ਪਾਵਰ ਦੀ ਵਰਤੋਂ ਕੀਤੀ ਹੈ ਉਹਦੇ ਵਿੱਚ ਰੂਸ ਹੁਣ ਤੱਕ ਜਿਹੜਾ ਹੈ ਲਗਭਗ 141 ਵਾਰ ਵੀਟੋ ਪਾਵਰ ਕਰ ਚੁੱਕਿਆ, ਇਸਤੇਮਾਲ ਨੂੰ ਵੀਟੋ ਪਾਵਰ ਦਾ ਇਸਤੇਮਾਲ ਕਰ ਚੁੱਕਿਆ ਹੈ। ਤੇ 2011 ਤੋਂ ਬਾਅਦ ਦੇ ਕੁਝ ਸਾਲਾਂ ਦੇ ਵਿੱਚ ਰੂਸ ਨੇ ਲਗਭਗ 19 ਵਾਰ ਵੀਟੋ ਸ਼ਕਤੀ ਦੀ ਵਰਤੋਂ ਕੀਤੀ ਹੈ, ਜਿਸ ਦੇ ਵਿੱਚ ਰੂਸ ਨੇ ਇਸ ਸ਼ਕਤੀ ਦੀ ਵਰਤੋਂ 14 ਵਾਰ ਸੀਰੀਆ ਦੇ ਖਿਲਾਫ਼ ਕੀਤੀ, ਤੇ ਬਾਕੀ ਦੇ ਸਮੇਂ ਦੇ ਵਿੱਚ ਰੂਸ ਨੇ ਇਸ ਸ਼ਕਤੀ ਦੀ ਵਰਤੋਂ ਜਾਂ ਤਾਂ ਯੂਕਰੇਨ ਦੇ ਖਿਲਾਫ਼ ਕੀਤੀ ਹੈ ਜਾਂ ਫਿਰ 20 ਵਰ੍ਹੇਗੰਢ ਦੇ ਉੱਤੇ ਕੀਤੀ ਹੈ। ਸੇਰੇਬ੍ਰੇਨਿਕਾ ਵਿੱਚ ਕਤਲੇਆਮ ਤੇ ਇੱਕ ਵਾਰ ਜਮਨ ਦੇ ਵਿਰੁੱਧ ਅਤੇ ਇੱਕ ਵਾਰ ਫਿਰ ਵੈਨਜੁਏਲਾ ਦੇ ਵਿਰੁੱਧ ਦੇ ਵਿੱਚ ਰੂਸ ਨੇ ਵੀਟੋ ਸ਼ਕਤੀ ਦੀ ਵਰਤੋਂ ਕੀਤੀ ਹੈ। ਰੂਸ ਨੇ ਭਾਰਤ ਦੇ ਹੱਕ ਦੇ ਵਿੱਚ ਵੀਟੋ ਦੀ ਜਿਹੜੀ ਹੈ ਵਰਤੋਂ ਕੀਤੀ, ਤੇ ਦੂਸਰੇ ਨੰਬਰ ਦੇ ਉੱਤੇ ਹੁੰਦਾ ਅਮਰੀਕਾ। ਅਮਰੀਕਾ ਹੁਣ ਤੱਕ ਜਿਹੜਾ ਹੈ ਲਗਭਗ 83 ਵਾਰ ਵੀਟੋ ਪਾਵਰ ਦੀ ਜਿਹੜਾ ਵਰਤੋਂ ਕਰ ਚੁੱਕਿਆ, ਇਸਤੇਮਾਲ ਕਰ ਚੁੱਕਿਆ। ਅਮਰੀਕਾ ਨੇ ਆਪਣੀ ਪਹਿਲੀ ਵੀਟੋ ਸ਼ਕਤੀ ਦੀ ਵਰਤੋਂ 17 ਮਾਰਚ 1970 ਨੂੰ ਕੀਤੀ। 1970 ਤੋਂ US ਨੇ ਕਦੇ ਵੀ UNSC ਦੇ ਜਿਹੜਾ ਜਾਣੀ ਕਿ ਸੰਯੁਕਤ ਰਾਸ਼ਟਰ ਪ੍ਰੀਸ਼ਦ ਜਿਹੜਾ ਸਥਾਈ ਮੈਂਬਰ ਦੇ ਵਜੋਂ ਵੀਟੋ ਸ਼ਕਤੀ ਦੀ ਵਰਤੋਂ ਨਹੀਂ ਕੀਤੀ। 2011 ਤੋਂ ਬਾਅਦ ਅਮਰੀਕਾ ਨੇ ਅੱਜ ਤੱਕ ਸਿਰਫ 3 ਵਾਰ ਵੀਟੋ ਸ਼ਕਤੀ ਦੀ ਵਰਤੋਂ ਕੀਤੀ ਹੈ, ਤੇ ਉਸਨੇ ਉਹਨਾਂ 3 ਵੀਟੋ ਦੀ ਵਰਤੋਂ ਇਜ਼ਰਾਈਲ ਜਾਂ ਫਲਸਤੀਨ ਦੇ ਮੁੱਦਿਆਂ ਦੇ ਉੱਤੇ ਕੀਤੀ ਹੈ। ਯੂਨਾਈਟਿਡ ਕਿੰਗਡਮ ਜਿਹੜਾ ਤੀਸਰੇ ਨੰਬਰ ਤੇ ਹੈ, ਜਿਸ ਦੇ ਵਿੱਚ ਅੱਜ ਤੱਕ ਕਿੰਗਡਮ ਦੇ ਦੁਆਰਾ ਵੀਟੋ ਪਾਵਰ ਦੀ ਵਰਤੋਂ ਸਿਰਫ 30 ਵਾਰ ਕੀਤੀ ਗਈ। ਯੂਨਾਈਟਿਡ ਕਿੰਗਡਮ ਨੇ ਪਹਿਲੀ ਵਾਰ 30 ਅਕਤੂਬਰ 1956 ਨੂੰ ਵੀਟੋ ਪਾਵਰ ਦੀ ਵਰਤੋਂ ਕੀਤੀ, ਤੇ ਯੂਨਾਈਟਿਡ ਕਿੰਗਡਮ ਨੇ ਸੁਏਜ਼ ਸੰਕਟ ਜਿਹੜਾ ਸੀ, ਸੁਏਜ਼ ਨਹਿਰ ਜਿਹੜੀ ਹੈ ਉਹਦੇ ਦੌਰਾਨ ਆਪਣੀ ਪਹਿਲੀ ਵੀਟੋ ਸ਼ਕਤੀ ਦੀ ਵਰਤੋਂ ਕੀਤੀ। ਚੌਥੇ ਨੰਬਰ ਦੇ ਉੱਤੇ ਦਾ ਫਰਾਂਸ। ਹੁਣ ਤੱਕ ਦੀ ਜਿਹੜਾ ਚੀਨ ਨੇ ਫਰਾਂਸ ਨੇ ਦੁਆਰਾ 18 ਵਾਰ ਵੀਟੋ ਪਾਵਰ ਦੀ ਵਰਤੋਂ ਕੀਤੀ ਹੈ। ਪਹਿਲੀ ਵੀਟੋ ਸ਼ਕਤੀ 26 ਜੂਨ 1946 ਨੂੰ ਹੋਈ ਸੀ, ਜਦੋਂ ਸਪੈਨਿਸ਼ ਸਵਾਲ ਦੇ ਸੰਬੰਧ ਦੇ ਵਿੱਚ ਵਰਤੀ ਗਈ ਸੀ। ਚੀਨ 5ਵੇਂ ਨੰਬਰ ਦੇ ਉੱਤੇ ਹੈ ਜਿਹਨੇ ਵੀਟੋ ਪਾਵਰ ਦੀ ਵਰਤੋਂ ਸਿਰਫ 16 ਵਾਰ ਕੀਤੀ ਹੈ, ਤੇ ਚੀਨ ਨੇ 14 ਦਸੰਬਰ 1955 ਨੂੰ ਆਪਣੀ ਪਹਿਲੀ ਵੀਟੋ ਸ਼ਕਤੀ ਦੀ ਵਰਤੋਂ ਕੀਤੀ। ਚੀਨ ਨੇ ਆਪਣੀ ਪਹਿਲੀ ਵੀਟੋ ਸ਼ਕਤੀ ਦੀ ਵਰਤੋਂ ਚੀਨ ਦੇ ਗਣਰਾਜ ਦੇ ਦੌਰਾਨ ਕੀਤੀ ਸੀ। ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਜਿਹੜੀ ਹੈ, ਇਸ ਦੇ ਨਾਲ ਪੂਰੀ ਦੁਨੀਆਂ ਦੇ ਵਿੱਚ ਡਰ ਦਾ ਮਾਹੌਲ ਹੈ ਕਿਤੇ ਤੀਜਾ ਵਿਸ਼ਵ ਯੁੱਧ ਨਾ ਛਿੜ ਜਾਵੇ, ਪਰ ਇਹ ਜੰਗ ਕਦੋਂ ਖਤਮ ਹੋਵੇਗੀ ਇਹ ਕੋਈ ਹਲੇ ਜਾਣਦਾ ਨਹੀਂ ਹੈ। ਇਸ ਦੇ ਕਾਰਨ ਹੀ 25 ਫਰਵਰੀ 2022 ਨੂੰ ਰੂਸ ਜਿਹੜਾ ਹੈ UNSC ਨੇ ਆਪਣੇ ਪ੍ਰਸਤਾਵ ਦਾ ਵਿੱਚ ਕਿਹਾ ਸੀ ਕਿ ਯੂਕਰੇਨ ਤੇ ਆਪਣੀ ਤਾਕਤ ਦਾ ਜਿਹੜਾ ਪ੍ਰਦਰਸ਼ਨ ਬੰਦ ਕਰੋ, ਪਰ ਇਸ ਦੇ ਖਿਲਾਫ ਰੂਸ ਨੇ ਵੀਟੋ ਪਾਵਰ ਦਾ ਇਸਤੇਮਾਲ ਜਿਹੜਾ ਕੀਤਾ। ਇਹ ਦੋਸਤੋ ਵੀਟੋ ਪਾਵਰ ਦੀ ਜਿਹੜੀ ਸ਼ਕਤੀ, ਤੇ ਅੱਗੇ ਗੱਲਾਂ ਬਾਤਾਂ ਕਰਦੇ ਹਾਂ ਅੱਜ ਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਦੇ ਹਾਂ। ਦੁਨੀਆਦਾਰੀ ਦੇ ਹਾਲਾਤ ਕੀ ਨੇ ਉਹਨਾਂ ਦੀ ਗੱਲ ਕਰਦੇ ਹਾਂ, ਤੇ 15 ਮਿੰਟ ਤੱਕ 20 ਮਿੰਟ ਤੱਕ ਤੁਹਾਡੇ ਲਈ ਲਾਈਨਾਂ ਖੋਲ੍ਹ ਦਿੱਤੀਆਂ ਜਾਣਗੀਆਂ, ਜਿਸ ਦੇ ਵਿੱਚ ਤੁਸੀਂ ਵੀ ਜਿਹੜਾ ਆਪਣਾ ਇਜ਼ਹਾਰ ਕਰ ਸਕਦੇ ਹੋ ਗੱਲਾਂ ਬਾਤਾਂ ਦਾ। ਤੇ ਜੋ ਗੱਲਾਂ ਬਾਤਾਂ ਹੋ ਰਹੀਆਂ ਨੇ ਅੱਜ ਦੇ ਦਿਨਾਂ ਦੇ ਵਿੱਚ, ਜਿਵੇਂ ਕਿ ਹਵਾਰਾ ਨੂੰ ਪਿਛਲੇ ਹਫ਼ਤੇ ਤੋਂ ਜਿਹੜਾ ਕਾਫ਼ੀ ਵਿਸ਼ਾ ਜਿਹੜਾ ਗੰਭੀਰ ਵੀ ਹੈ ਤੇ ਵਿਸ਼ਾ ਚਰਚਾ ਦਾ ਵਿਸ਼ਾ ਜਿਹੜਾ ਉਹ ਬਣ ਗਿਆ, ਕਾਫ਼ੀ ਚਰਚਾ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਹੋਈ ਹੈ। ਸਵਾਲ ਇਹ ਖੜਾ ਹੁੰਦਾ ਹੈ ਕਿ ਹਵਾਰਾ ਨੂੰ ਪੈਰੋਲ ਮਿਲੂਗੀ ਕਿ ਨਹੀਂ ਮਿਲੂਗੀ, ਕਿਉਂਕਿ ਅੱਜ ਆਖਰੀ ਮੀਟਿੰਗ ਸੀ, ਪਰ ਪਤਾ ਨਹੀਂ ਉਹ ਕਿਹਦੇ ਨਾਲ ਹੋਈ ਹੈ ਕਿ ਨਹੀਂ ਹੋਈ ਹੈ, ਕਿਹੜੀਆਂ ਸ਼ਰਤਾਂ ਲੱਗੀਆਂ ਨੇ ਉਹਦੇ ਬਾਰੇ ਵੀ ਗੱਲ ਕਰਾਂਗੇ। ਤੇ ਦੂਸਰਾ ਬਹਿਬਲ ਗੋਲੀ ਕਾਂਡ ਜਿਹੜਾ, ਜਿਹੜੀ ਰਿਪੋਰਟ ਹੈ ਉਹ ਲਿਫਾਫੇ ਦੇ ਵਿੱਚ ਬੰਦ ਕਰਕੇ ਦੇ ਦਿੱਤੀ ਗਈ ਹੈ, ਤੇ ਟਰੰਪ ਦੀਆਂ ਮੁਸ਼ਕਲਾਂ ਜਿਹੜੀਆਂ ਵੱਧਦੀਆਂ ਨਜ਼ਰ ਆ ਰਹੀਆਂ ਨੇ, ਕਿਉਂਕਿ ਮਿਡ ਜਿਹੜੀਆਂ ਚੋਣਾਂ ਆ ਚੁੱਕੀਆਂ ਨੇ ਸਿਰ ਦੇ ਉੱਤੇ, ਤੇ ਨਾ ਤਾਂ ਉਧਰੋਂ ਜਿਹੜਾ ਇਜ਼ਰਾਈਲ ਹੈ ਉਹ ਬਾਂਹ ਫੜਾਉਂਦਾ ਹੈ ਤੇ ਨਾ ਹੀ ਇਰਾਨ। ਦੇਖਦੇ ਹਾਂ ਹੁਣ ਕਿਸ ਭਾ ਬੀਤਦੀ ਹੈ। ਜੋ ਡੈਟੇ ਆਏ ਨੇ ਅਮੈਰੀਕਨ ਚੋਣਾਂ ਦੇ ਦੌਰਾਨ, ਡੈਮੋਕ੍ਰੈਟਿਕ ਜਿਹੜੇ ਨੇ ਉਹਨਾਂ ਦਾ ਜਿਹੜਾ ਹੱਥ ਭਾਰਾ ਲੱਗਦਾ ਹੈ। ਦੇਖਦੇ ਹਾਂ, ਕਿਤੇ ਨਾ ਕਿਤੇ ਟਰੰਪ ਨੂੰ ਝਟਕਾ ਵੀ ਲੱਗ ਜਾ ਸਕਦਾ ਇਹਨਾਂ ਚੋਣਾਂ ਦੇ ਵਿੱਚ। ਦੂਸਰੇ ਪਾਸੇ, ਕਿ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਦਾ ਰਾਹ ਖੁੱਲ੍ਹੇਗਾ ਕਿ ਨਹੀਂ? ਪੰਜਾਬ ਦੇ ਵਿੱਚ ਸਿੱਖਾਂ ਦੇ ਇਨਸਾਫ਼ ਦੇ ਲਈ ਚੱਲ ਰਹੇ ਕੌਮੀ ਮੋਰਚੇ ਦੀ ਗਵਰਨਰ ਦੇ ਨਾਲ ਮੀਟਿੰਗ ਤੋਂ ਬਾਅਦ ਤਸਵੀਰ ਜਿਹੜੀ ਕਿੰਨੀ ਕੁ ਸਾਫ਼ ਹੋਈ ਸੀ, ਪਰ ਫਿਰ ਵੀ ਜਿਹੜੀ ਹੈ ਦੁਬਾਰਾ ਧੁੰਦਲੀ ਨਜ਼ਰ ਆ ਰਹੀ ਹੈ। ਦੂਜੇ ਪਾਸੇ, ਪੰਜਾਬ ਵਿਧਾਨ ਸਭਾ ਦੇ ਆਖਰੀ ਦਿਨ ਇੱਕੋ ਦਿਨ ਦੇ ਵਿੱਚ 9 ਬਿੱਲ ਪਾਸ ਕਰਤੇ, ਇਹ ਵੀ 75 ਸਾਲ ਚ ਪਹਿਲੀ ਵਾਰੀ ਹੋਇਆ ਕਿ ਇਹ ਤੇਜ਼ੀ ਜਿਹੜਾ ਤੇਜ਼ੀ ਵਿਕਾਸ ਦੀ ਨਿਸ਼ਾਨੀ ਹੈਗੀ ਆ ਜਾਂ ਬਰਬਾਦੀ ਦੀ ਜਾਂ ਲੋਕਤੰਤਰ ਦੇ ਵਿੱਚ ਬਹਿਸ ਦੇ ਲਈ ਸਮਾਂ ਘੱਟ ਹੈ ਗੱਲਬਾਤ ਨਹੀਂ ਕਰਨੀ ਚਾਹੁੰਦੇ ਪ੍ਰਾਈਵੇਟ ਸਕੂਲਾਂ ਦੀ ਫੀਸ ਤੇ ਨਕੇਲ ਤਾਂ ਕੱਸੀ ਹੈ ਪਰ ਕਿੰਨੇ ਕੁ ਲੋਕ ਸੁਖੀ ਨੇ ਆਉਣ ਵਾਲਾ ਸਮਾਂ ਦੱਸੇਗਾ ਰੁੱਖਾਂ ਦੀ ਕਟਾਈ ਦੇ ਉੱਤੇ ਨਵੇਂ ਨਿਯਮ ਬਣੇ ਨੇ ਆਊਟਸੋਰਸ ਮੁਲਾਜ਼ਮਾਂ ਦੇ ਲਈ ਨਵਾਂ ਕਾਨੂੰਨ ਬਣਾਤਾ ਉਦਯੋਗਿਕ ਖੇਤਰਾਂ ਦੇ ਨਵੇਂ ਸਰਵਿਸ ਚਾਰਜ ਲਾ ਤੇ ਇਹ ਬਦਲਾਅ ਆਮ ਪੰਜਾਬੀ ਦੀ ਜ਼ਿੰਦਗੀ ਨੂੰ ਕਿੰਨਾ ਕੁ ਪ੍ਰਭਾਵਿਤ ਕਰਨਗੇ ਇਹਦੇ ਬਾਰੇ ਚਰਚਾ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਦੂਸਰੇ ਪਾਸੇ ਦੇਸ਼ ਤੋਂ ਲੈ ਕੇ ਦੁਨੀਆਂ ਤੱਕ ਦਾ ਜੋ ਹਾਲ ਹੈ ਸਵਾਲ ਉਹ ਵੀ ਬਹੁਤ ਵੱਡੇ ਨੇ ਇਰਾਨ ਤੇ ਅਮਰੀਕਾ ਵਿਚਕਾਰ ਹੌਰਮੁਜ਼ ਦਾ ਤਣਾਅ ਬਣਿਆ ਹੋਇਆ ਗਾਜ਼ਾ ਤੇ ਇਜ਼ਰਾਈਲ ਦਾ ਸੰਕਟ ਬਣਿਆ ਹੋਇਆ ਟਰੰਪ ਦੀਆਂ ਮਿਡ ਟਰਮ ਚੋਣਾਂ ਦੀ ਚੁਣੌਤੀ ਜਿਹੜੀ ਹੈ ਉਹ ਸਿਰ ਦੇ ਉੱਤੇ ਮੰਡਰਾ ਰਹੀ ਹੈ ਅਮਰੀਕਾ ਦੇ ਵਿੱਚ ਭਾਰਤੀ ਵਿਦਿਆਰਥੀ ਦੇ ਨਾਲ ਜੁੜਿਆ ਕਤਲ ਮਾਮਲਾ ਉਹ ਗ੍ਰਿਫ਼ਤਾਰ ਹੋਇਆ ਜਰਮਨੀ ਦੇ ਵਿੱਚ ਤੇ ਕੋਸੋਵੋ ਦੀ ਸੰਸਦ ਦੇ ਵਿੱਚ ਆਂਡਿਆਂ ਦੀ ਜਿਹੜੀ ਬਰਸਾਤ ਹੋਈ ਹੈ ਜਿੱਥੇ ਕੋਸੋਵੋ ਦੇ ਵਿੱਚ ਇਹਨੂੰ ਵੀ ਆਜ਼ਾਦ ਕਰਾਉਣ ਦੇ ਲਈ ਅਮਰੀਕਾ ਨੇ ਆਪਣਾ ਉੱਥੇ ਵੱਡਾ ਯੋਗਦਾਨ ਪਾਇਆ ਬੋਸਨੀਆ ਅਲਬਾਨੀਆ ਦੇ ਨਾਲ ਮੱਥਾ ਲਾ ਕੇ ਤੇ ਕੋਸੋਵੋ ਛੋਟਾ ਜਿਹਾ ਮੁਲਕ ਮਤਲਬ ਕਿ ਉਹਨੂੰ ਅੱਡ ਕਰਵਾਇਆ ਤੇ ਉੱਥੇ ਕੈਂਪ ਲਾ ਕੇ ਬੈਠੇ ਨੇ ਤੇ ਉੱਥੇ ਅੱਜ ਸੰਸਦ ਦੇ ਵਿੱਚ ਜਿਹੜੀ ਹੈ ਆਂਡਿਆਂ ਦੀ ਬਰਸਾਤ ਹੋਈ ਹੈ ਦੂਸਰੇ ਪਾਸੇ ਕਰਾਚੀ ਦੇ ਵਿੱਚ ਲਗਭਗ ਮਿਟ ਚੁੱਕੀ ਹੈ ਯਹੂਦੀਆਂ ਦੀ ਵਿਰਾਸਤ ਤੇ ਕੀ ਦੁਨੀਆਂ ਸੱਚਮੁੱਚ ਬਦਲ ਰਹੀ ਹੈ ਜਾਂ ਅਸੀਂ ਸਿਰਫ਼ ਇਤਿਹਾਸ ਨੂੰ ਦੁਹਰਾਉਂਦੇ ਹਾਂ ਜਾਂ ਦੇਖ ਰਹੇ ਹਾਂ ਕਿ ਕੁਝ ਬਦਲ ਰਿਹਾ ਸੱਚੀ ਹੀ ਸਵਾਲ ਬਹੁਤ ਨੇ ਜਵਾਬ ਤੁਹਾਡੇ ਜਿਹੜੇ ਨੇ ਉਹਨਾਂ ਦੀ ਉਡੀਕ ਰਹੇਗੀ ਤੇ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦਿਆਂ ਸਭ ਤੋਂ ਪਹਿਲਾਂ ਮਾਨਸਾ ਜੇਲ੍ਹ ਤੋਂ ਮਾਨਸਾ ਜੇਲ੍ਹ ਦੇ ਹਾਲਾਤ ਕੀ ਨੇ ਤੇ ਮਾਨਸਾ ਜੇਲ੍ਹ ਜਿਹੜੀ ਹੈ ਭਰੋ ਦਾ ਅੱਜ ਜਿਹੜਾ ਸੀ ਸੰਘਰਸ਼ ਚੱਲਿਆ ਜੇਲ੍ਹ ਭਰੋ ਅੰਦੋਲਨ ਨੂੰ ਲੈ ਕੇ ਜਥੇਬੰਦਕ ਆਗੂਆਂ ਤੇ ਪੁਲਿਸ ਦਰਮਿਆਨ ਜਿਹੜੀ ਹੈ ਧੱਕਾ ਮੁੱਕੀ ਹੋਈ ਹੈ ਦੇਸ਼ ਭਰ ਦੀਆਂ ਟਰੇਡ ਯੂਨੀਅਨਾਂ ਅਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਮੋਦੀ ਸਰਕਾਰ ਦੇ ਖਿਲਾਫ਼ ਅੱਜ ਇੱਥੇ ਜੇਲ੍ਹ ਭਰੋ ਅੰਦੋਲਨ ਦੇ ਦੌਰਾਨ ਕਿਸਾਨਾਂ ਮਜ਼ਦੂਰਾਂ ਨੇ ਰੈਲੀ ਕੀਤੀ ਤੇ ਮਾਨਸਾ ਸ਼ਹਿਰ ਦੇ ਵਿੱਚ ਰੋਸ ਪ੍ਰਦਰਸ਼ਨ ਕਰਦੇ ਹੋਏ ਜ਼ਿਲ੍ਹਾ ਕਚਹਿਰੀਆਂ ਦੇ ਵਿੱਚ ਪੁਲਿਸ ਦੀਆਂ ਰੋਕਾਂ ਤੋੜ ਕੇ ਡਿਪਟੀ ਕਮਿਸ਼ਨਰ ਦਫ਼ਤਰ ਨੇੜੇ ਪੁੱਜ ਕੇ ਨਾਅਰੇਬਾਜ਼ੀ ਕੀਤੀ ਗਈ ਇਸ ਦੇ ਦੌਰਾਨ ਕਿਸਾਨਾਂ ਤੇ ਪੁਲਿਸ ਵਿਚਕਾਰ ਹੋਈ ਧੱਕਾ ਮੁੱਕੀ ਹੀ ਜਿਹੜੀ ਸੀ ਮਾਹੌਲ ਤਣਾਅਪੂਰਨ ਹੋ ਗਿਆ ਇਸ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਧੀਕ ਡਿਪਟੀ ਕਮਿਸ਼ਨਰ ਪੂਨਮ ਸਿੰਘ ਨੇ ਧਰਨੇ ਦੇ ਵਿੱਚ ਆ ਕੇ ਮੰਗ ਪੱਤਰ ਪ੍ਰਾਪਤ ਕੀਤਾ ਇਸ ਤੋਂ ਪਹਿਲਾਂ ਇੱਥੇ ਮਾਲ ਗੋਦਾਮ ਵਿੱਚ ਰੈਲੀ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਅੱਜ ਮੋਦੀ ਸਰਕਾਰ ਦੇਸ਼ ਨੂੰ ਕਾਰਪੋਰੇਟ ਘਰਾਣਿਆਂ ਹਵਾਲੇ ਕਰ ਰਹੀ ਹੈ ਕਾਰਪੋਰੇਟ ਘਰਾਣਿਆਂ ਨੂੰ ਨਵੇਂ ਰੂਪ ਦੇ ਵਿੱਚ ਦੇਸ਼ ਦੇ ਸਰੋਤਾਂ ਦੀ ਲੁੱਟ ਕਰਨ ਦੀ ਖੁੱਲ੍ਹ ਦੇ ਰਹੀ ਨੇ ਭਾਰਤ ਅਮਰੀਕਾ ਮੁਕਤ ਵਪਾਰ ਸਮਝੌਤਾ ਛੋਟੇ ਤੇ ਦਰਮਿਆਨੇ ਕਿਸਾਨਾਂ ਨੂੰ ਖੇਤੀ ਦੇ ਵਿੱਚੋਂ ਬਾਹਰ ਕੱਢ ਦੇਵੇਗਾ ਤੇ ਉਨ੍ਹਾਂ ਕਿਹਾ ਕਿ ਇਸ ਨਾਲ ਇਕੱਲਾ ਕਿਸਾਨ ਹੀ ਆਰਥਿਕ ਤੌਰ ਦੇ ਉੱਤੇ ਪ੍ਰਭਾਵਿਤ ਨਹੀਂ ਹੋਏਗਾ ਸਗੋਂ ਇਸ ਦੇ ਨਾਲ ਜੁੜੇ ਸਾਰੇ ਵਰਗਾਂ ਨੂੰ ਇਸ ਦੀ ਮਾਰ ਜਿਹੜੀ ਝੱਲਣੀ ਪਏਗੀ ਉਨ੍ਹਾਂ ਕਿਹਾ ਕਿ ਇਸ ਸਮਝੌਤੇ ਦੇ ਮਗਰੋਂ ਕਾਰਨ ਖੇਤੀ ਡੇਅਰੀ ਫਾਰਮਿੰਗ ਅਤੇ ਪੋਲਟਰੀ ਫਾਰਮਿੰਗ ਤਬਾਹ ਹੋ ਜਾਣਗੇ ਉਨ੍ਹਾਂ ਮੰਗ ਕੀਤੀ ਹੈ ਕਿ ਸਮਝੌਤਾ ਤੁਰੰਤ ਰੱਦ ਕੀਤਾ ਜਾਵੇ ਤੇ ਉਨ੍ਹਾਂ ਇਹ ਵੀ ਕਿਹਾ ਕਿ ਮਜ਼ਦੂਰ ਵਿਰੋਧੀ ਕਾਨੂੰਨ ਵਾਪਸ ਲੈ ਜਾਣ ਤੇ ਕੱਚੇ ਕਾਮਿਆਂ ਦੇ ਲਈ ਸਥਾਈ ਰੋਜ਼ਗਾਰ ਦਾ ਪ੍ਰਬੰਧ ਦਿਨ ਬ ਦਿਨ ਵੱਧ ਰਹੀ ਬੇਲਗਾਮ ਮਹਿੰਗਾਈ ਤੇ ਤੁਰੰਤ ਰੋਕ ਲਗਾਈ ਜਾਵੇ ਤੇ ਦੇਸ਼ ਦੇ ਲੋਕਤੰਤਰ ਤੇ ਸੰਵਿਧਾਨਕ ਹੱਕਾਂ ਦੇ ਉੱਤੇ ਹੋ ਰਹੇ ਹਮਲਿਆਂ ਨੂੰ ਬੰਦ ਕੀਤਾ ਜਾਵੇ ਪਿਛਲੇ ਸਮਿਆਂ ਦੇ ਵਿੱਚ ਕਮਲ ਕੌਰ ਦਾ ਜਿਹੜਾ ਮਰਡਰ ਹੋਇਆ ਸੀਗਾ ਕਤਲ ਹੋ ਗਿਆ ਸੀ ਉਹਦੇ ਵਿੱਚ

ਵਿਧਾਨ ਸਭਾ ਦੀ ਗੱਲ ਕਰਦੇ ਹਾਂ। ਪੰਜਾਬ ਵਿਧਾਨ ਸਭਾ ਮੌਨਸੂਨ ਸੈਸ਼ਨ ਦੇ ਆਖਰੀ ਦਿਨ ਪੰਜਾਬ ਦੇ ਵਿਧਾਨ ਸਭਾ ਦੇ ਵਿੱਚ ਸਿੱਖਿਆ, ਬੁਨਿਆਦੀ ਢਾਂਚਾ, ਕਰ ਤੇ ਰੋਜ਼ਗਾਰ ਦੇ ਸਣੇ 9 ਅਹਿਮ ਬਿੱਲ ਜਿਹੜੇ ਪਾਸ ਕਰ ਦਿੱਤੇ। ਵਿਸਤਾਰ ਦੇ ਨਾਲ ਦੋਸਤੋ ਖਬਰ ਹੈ, ਹੁਣ ਬਿਜਲੀ ਦੇ ਬਿੱਲਾਂ ਦੇ ਵਿੱਚ ਵੀ ਵਿੱਚ ਹੀ ਆਵੇਗਾ ਮੇਨਟੈਨੈਂਸ ਜਿਹੜਾ ਖਰਚਾ ਤੇ ਉਦਯੋਗਾਂ ਦੀ ਬਿਹਤਰੀ ਦੇ ਲਈ ਅਹਿਮ ਜਿਹੜਾ ਬਿੱਲ ਪਾਸ ਕੀਤਾ। ਪੰਜਾਬ ਵਿਧਾਨ ਸਭਾ ਦੇ ਮੌਨਸੂਨ ਇਜਲਾਸ ਦੇ ਆਖਰੀ ਦਿਨ ਦੀ ਕਾਰਵਾਈ ਦੇ ਦੌਰਾਨ ਸਦਨ ਦੇ ਅੰਦਰ ਤੇ ਬਾਹਰ ਜ਼ਬਰਦਸਤ ਹੰਗਾਮਾ ਦੇਖਣ ਨੂੰ ਮਿਲਿਆ। ਵਿਰੋਧੀ ਧਿਰ ਕਾਂਗਰਸ ਦੇ ਵੱਲੋਂ ਪ੍ਰਤਾਪ ਸਿੰਘ ਬਾਜਵਾ ਦੀ ਅਗਵਾਈ ਦੇ ਹੇਠ ਵਿਧਾਨ ਸਭਾ ਦੇ ਬਾਹਰ ਪ੍ਰਦਰਸ਼ਨ ਕਰਦਿਆਂ ਇਕੋ ਦਿਨ ਦੇ ਵਿੱਚ 8 ਬਿੱਲ ਪੇਸ਼ ਕਰਨ, 12 ਸੂਬਿਆਂ ਦੇ ਉਮੀਦਵਾਰਾਂ ਨੌਕਰੀਆਂ ਦੇਣ, OPS ਵਰਗੇ ਵਾਅਦੇ ਪੂਰੇ ਨਾ ਕਰਨ ਤੇ ਸਰਕਾਰ ਨੂੰ ਘੇਰਿਆ। ਇਸ ਦੇ ਜਵਾਬ ਦੇ ਵਿੱਚ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਸਪਸ਼ਟ ਕੀਤਾ ਕਿ ਮਲਟੀਪਰਪਜ਼ ਹੈਲਥ ਵਰਕਰਾਂ ਦੀ ਭਰਤੀ 237 ਦੇ ਵਿੱਚੋਂ ਸਿਰਫ 13 ਉਮੀਦਵਾਰ ਹੀ ਹਰਿਆਣੇ ਦੇ ਨੇ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਤਹਿਤ 51.30 ਲੱਖ ਪਰਿਵਾਰ ਜਿਹੜੇ ਨੇ ਰਜਿਸਟਰਡ ਹੋ ਚੁੱਕੇ ਨੇ ਤੇ 1,09.35 ਕਰੋੜ ਦੇ ਜਿਹੜਾ ਇਲਾਜ ਨੂੰ ਮਨਜੂਰੀ ਦਿੱਤੀ ਗਈ ਹੈ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਵੱਲੋਂ ਸਦਨ ਦੇ ਵਿੱਚ ਪੰਜਾਬ ਗੈਰ ਸਹਾਇਤਾ ਪ੍ਰਾਪਤ ਵਿਦਿਅਕ ਅਦਾਰਿਆਂ ਦੀ ਫੀਸ ਦਾ ਰੈਗੂਲੇਸ਼ਨ ਸੋਧ ਬਿੱਲ 226 ਸਰਬ ਸੰਮਤੀ ਦੇ ਨਾਲ ਜਿਹੜਾ ਪਾਸ ਕਾਨੂੰਨ ਦੇ ਲਾਗੂ ਹੋਣ ਦੇ ਨਾਲ ਪ੍ਰਾਈਵੇਟ ਸਕੂਲਾਂ ਦੀ ਮਨਮਰਜ਼ੀ ਜਿਹੜੀ ਹੈ ਉਹਦੇ ਉੱਤੇ ਪੂਰੀ ਤਰ੍ਹਾਂ ਕਹਿੰਦੇ ਨਕੇਲ ਕੱਸੀ ਜਾਏਗੀ। ਨਿਯਮਾਂ ਦੀ ਉਲੰਘਣਾ ਦੇ ਕਰਨ ਵਾਲੇ ਸਕੂਲਾਂ ਦੇ ਵਿਰੁੱਧ ਜਿਹੜਾ ਸਖ਼ਤ ਕਾਰਵਾਈ ਤੇ ਭਾਰੀ ਜੁਰਮਾਨੇ ਦੀ ਵਿਵਸਥਾ ਜਿਹੜੀ ਕੀਤੀ ਹੈ। ਇਸ ਬਿੱਲ ਦੇ ਨਾਲ ਕੋਈ ਵੀ ਪ੍ਰਾਈਵੇਟ ਸਕੂਲ ਸਾਲਾਨਾ 5% ਤੋਂ ਵੱਧ ਫੀਸ ਨਹੀਂ ਵਧਾ ਸਕੇਗਾ। 5% ਤੋਂ ਵੱਧ ਵਾਧੇ ਦੇ ਲਈ ਜ਼ਿਲ੍ਹਾ ਰੈਗੂਲੇਟਰੀ ਬਾਡੀ ਤੋਂ 180 ਦਿਨ ਪਹਿਲਾਂ ਪ੍ਰਵਾਨਗੀ ਲੈਣੀ ਪਏਗੀ। ਫੀਸ ਵਧਾਉਣ ਦੀ ਮੰਗ ਕਰਨ ਵਾਲੇ ਸਕੂਲਾਂ ਦੇ ਵਿੱਤੀ ਰਿਕਾਰਡ ਦਾ ਫੋਰੈਂਸਿਕ ਆਡਿਟ ਜਿਹੜਾ ਕਰਵਾਇਆ ਜਾਏਗਾ ਤਾਂ ਜੋ ਵਪਾਰਕ ਨਫ਼ੇਖੋਰੀ ਦਾ ਪਤਾ ਲਗਾਇਆ ਜਾ ਸਕੇ, ਜਿਨ੍ਹਾਂ ਸਕੂਲਾਂ ਨੇ ਪਿਛਲੇ 36 ਮਹੀਨਿਆਂ 3 ਸਾਲਾਂ ਦੇ ਵਿੱਚ ਕੁੱਲ ਮਿਲਾ ਕੇ 15% ਤੋਂ ਵੱਧ ਫੀਸ ਵਧਾਈ ਹੈ, ਉਨ੍ਹਾਂ ਨੂੰ ਵਾਧੂ ਵਸੂਲੀ ਗਈ ਰਕਮ 90 ਦਿਨਾਂ ਦੇ ਅੰਦਰ ਅੰਦਰ ਕਹਿੰਦੇ ਮਾਪਿਆਂ ਨੂੰ ਵਾਪਸ ਕਰਨੀ ਪਏਗੀ। ਸਕੂਲ ਮਾਪਿਆਂ ਨੂੰ ਕਿਸੇ ਖਾਸ ਦੁਕਾਨਦਾਰ ਜਾਂ ਵੈਂਡਰ ਤੋਂ ਕਿਤਾਬਾਂ ਤੇ ਵਰਦੀਆਂ ਖਰੀਦਣ ਦੇ ਲਈ ਮਜਬੂਰ ਨਹੀਂ ਕਰ ਸਕਣਗੇ, ਸਗੋਂ ਘੱਟੋ ਘੱਟ 3 ਪਬਲਿਸ਼ਰਾਂ ਜਾਂ ਵੈਂਡਰਾਂ ਦੀ ਸੂਚੀ ਜਾਰੀ ਕਰਨੀ ਲਾਜ਼ਮੀ ਹੋਏਗੀ। ਟਿਊਸ਼ਨ ਫੀਸ ਤੋਂ ਇਲਾਵਾ ਐਨੂਅਲ ਚਾਰਜ, ਸਮਾਰਟ ਕਲਾਸ, ਐਕਟੀਵਿਟੀ ਲੈਬ ਅਤੇ ਲਾਇਬ੍ਰੇਰੀ ਵਰਗੇ ਸਾਰੇ ਖਰਚੇ ਫੀਸ ਦੇ ਘੇਰੇ ਦੇ ਵਿੱਚ ਲਿਆਂਦੇ ਗਏ ਨੇ। ਨਿਯਮ ਤੋੜਨ ਦੇ ਉੱਤੇ ਭਾਰੀ ਜੁਰਮਾਨੇ ਤਹਿਤ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਸਕੂਲਾਂ ਨੂੰ 5 ਲੱਖ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ ਤੇ ਫੀਸ ਵਾਪਸ ਨਾ ਕਰਨ ਦੀ ਸੂਰਤ ਦੇ ਵਿੱਚ 10,000 ਰੁਪਏ ਪ੍ਰਤੀ ਦਿਨ ਦੇ ਹਿਸਾਬ ਦੇ ਨਾਲ ਵਾਧੂ ਜੁਰਮਾਨਾ ਲਗਾਇਆ ਜਾਵੇਗਾ ਤੇ ਲਗਾਤਾਰ ਉਲੰਘਣਾ ਕਰਨ ਦੇ ਉੱਤੇ ਸਕੂਲ ਦੀ ਮਾਨਤਾ ਵੀ ਕਹਿੰਦੇ ਰੱਦ ਕੀਤੀ ਜਾ ਸਕਦੀ ਹੈ। ਪੰਜਾਬ ਵਿਧਾਨ ਸਭਾ ਚ ਜੰਗਲਾਤ ਮੰਤਰੀ ਪੰਜਾਬ ਰੁੱਖ ਸੁਰੱਖਿਆ ਬਿੱਲ 226 ਪਾਸ ਕੀਤਾ ਗਿਆ। ਪੰਜਾਬ ਵਿਧਾਨ ਸਭਾ ਚ ਜੰਗਲਾਤ ਮੰਤਰੀ ਲਾਲ ਚੰਦ ਕਟਾਰੂ ਚੱਕ ਨੇ ਪੰਜਾਬ ਰੁੱਖ ਸੁਰੱਖਿਆ ਬਿੱਲ 226 ਪੇਸ਼ ਕੀਤਾ, ਜਿਸ ਨੂੰ ਕਿ ਪਾਸ ਕਰ ਦਿੱਤਾ ਗਿਆ। ਪੰਜਾਬ ਦੇ ਵਿੱਚ ਘਟਦੀ ਹਰਿਆਵਲ ਨੂੰ ਬਚਾਉਣ, ਪ੍ਰਦਰਸ਼ਨ ਤੇ ਠੱਲ ਪਾਉਣ ਤੇ ਵਾਤਾਵਰਨ ਸੰਤੁਲਨ ਬਣਾਏ ਰੱਖਣ ਦੇ ਲਈ ਬਿੱਲ ਲਿਆਂਦਾ ਗਿਆ। ਭਾਈ, ਜਿੰਨੇ ਪੁਰਾਣੇ ਦਰਖਤ ਆ ਨਾ ਹਾਈਵੇ ਬਣਾਉਣ ਦੇ ਲਈ ਜਾਂ ਰੋਡ ਖੁੱਲੇ ਕਰਨ ਦੇ ਲਈ ਜੋ ਤੁਸੀਂ ਪੁੱਟਦੇ ਹੋ, ਚਲੋ ਲੋਕ ਤਾਂ ਘੱਟ ਹੀ ਉਜਾੜਾ ਕਰਦੇ ਆ, ਪਰ ਡਿਵੈਲਪਮੈਂਟ ਦੇ ਨਾਂ ਦੇ ਉੱਤੇ ਵੱਡਾ ਉਜਾੜਾ ਹੁੰਦਾ ਹੈ। ਜਾਂ ਤਾਂ ਉਹਨਾਂ ਦਾ ਪ੍ਰਬੰਧ ਕਰਨਾ ਚਾਹੀਦਾ ਕਿ ਉਹਨਾਂ ਨੂੰ ਪਹਿਲਾਂ, ਅੱਜ ਕੱਲ੍ਹ ਤਾਂ ਮਸ਼ੀਨਾਂ ਵੀ ਆ ਗਈਆਂ, ਸਾਰਾ ਕੁਝ ਆ ਗਿਆ, ਉਹਨਾਂ ਨੂੰ ਪੁੱਟ ਕੇ ਉਹਨਾਂ ਨੂੰ ਮੂਵ ਕੀਤਾ ਜਾ ਸਕਦਾ ਹੈ, ਜਾਂ ਉਹ ਗੱਬੇ ਛੱਡ ਦਿੱਤਾ ਜਾ ਸਕਦਾ ਉਹਨਾਂ ਰਾਸਤਾ ਤੇ ਆਲੇ ਦੁਆਲੇ ਜਿਹੜੀ ਜਗ੍ਹਾ ਸੜਕ ਬਣਾਈ ਜਾ ਸਕਦੀ ਹੈ। ਇਸ ਨਵੇਂ ਕਾਨੂੰਨ ਦੇ ਲਾਗੂ ਹੋਣ ਦੇ ਨਾਲ ਸੂਬੇ ਦੇ ਸ਼ਹਿਰੀ ਖੇਤਰਾਂ ਦੇ ਵਿੱਚ ਬਿਨਾਂ ਸਰਕਾਰੀ ਮਨਜ਼ੂਰੀ ਤੋਂ ਰੁੱਖ ਕੱਟਣ ਤੇ ਮੁਕੰਮਲ ਪਾਬੰਦੀ ਹੋਏਗੀ। ਰੁੱਖ ਕੱਟਣ ਬਦਲੇ ਨਵੇਂ ਪੌਦੇ ਲਗਾਉਣੇ ਪੈਣਗੇ। ਜੇ ਕੋਈ ਵਿਅਕਤੀ ਜਾਂ ਏਜੰਸੀ ਮਨਜ਼ੂਰੀ ਲੈ ਕੇ 1 ਰੁੱਖ ਕੱਟਦੀ ਹੈ ਤਾਂ ਉਸਨੂੰ ਉਸਦੀ ਥਾਂ ਦੇ ਉੱਤੇ 10 ਨਵੇਂ ਰੁੱਖ ਜਿਹੜੇ ਨੇ ਦਰਖਤ ਲਾਉਣੇ ਪੌਦੇ ਜਿਹੜੇ ਨੇ ਪਾਲਣੇ ਪੈਣਗੇ। 100 ਸਾਲ ਤੋਂ ਪੁਰਾਣੇ ਜਾਂ ਧਾਰਮਿਕ ਇਤਿਹਾਸਕ ਮਹੱਤਤਾ ਵਾਲੇ ਰੁੱਖਾਂ ਨੂੰ ਕੱਟਣ ਦੀ ਇਜਾਜ਼ਤ ਸਿਰਫ ਅਤਿ ਜ਼ਰੂਰੀ ਵਿਕਾਸ ਜਿਹੜਾ ਕਾਰਜਾਂ ਦੇ ਲਈ ਮਿਲੇਗੀ ਤੇ ਅਜਿਹਾ 1 ਰੁੱਖ ਕੱਟਣ ਦੇ ਉੱਤੇ 25 ਨਵੇਂ ਰੁੱਖ ਲਗਾਉਣੇ ਲਾਜ਼ਮੀ ਹੋਣਗੇ। ਰੁੱਖਾਂ ਉੱਤੇ ਲਾਈਟਾਂ ਲਗਾਉਣ, ਸੀਮੰਟ ਦੇ ਨਾਲ ਜੜ੍ਹਾਂ ਢੱਕਣ, ਫਲੈਕਸ ਬੋਰਡ ਟੰਗਣ, ਕਿੱਲ ਗੱਡ ਕੇ ਸੁਕਾਉਣ ਵਾਲਿਆਂ ਖਿਲਾਫ਼ ਵੀ ਕਾਨੂੰਨੀ ਕਾਰਵਾਈ ਹੋਵੇਗੀ। ਇਸ ਬਿੱਲ ਦੇ ਅਨੁਸਾਰ ਆਮ ਅਰਜ਼ੀ ਦੇ ਉੱਤੇ ਟ੍ਰੀ ਪ੍ਰੋਟੈਕਸ਼ਨ ਅਫਸਰ ਦੇ ਵੱਲੋਂ 30 ਦਿਨਾਂ ਦੇ ਅੰਦਰ ਅੰਦਰ ਖਤਰਨਾਕ ਸੁੱਕੇ ਰੁੱਖਾਂ ਦੇ ਬਾਰੇ 7 ਦਿਨਾਂ ਦੇ ਅੰਦਰ ਫੈਸਲਾ ਲਿਆ ਜਾਏਗਾ। ਨਿਯਮ ਤੋੜਨ ਦੇ ਉੱਤੇ ਭਾਰੀ ਜੁਰਮਾਨਾ ਕੀਤਾ ਜਾਏਗਾ ਤੇ ਪਹਿਲੀ ਵਾਰ ਉਲੰਘਣਾ ਕਰਨ ਦੇ ਉੱਤੇ 10,000 ਰੁਪਏ,

0: ਦੂਜੀ ਵਾਰ 35,000 ਤੇ ਲਗਾਤਾਰ ਉਲੰਘਣਾ ਤੇ 50,000 ਰੁਪਏ ਪ੍ਰਤੀ ਰੁੱਖ ਤੱਕ ਜੁਰਮਾਨਾ ਲਗਾਇਆ ਜਾ ਸਕਦਾ ਹੈ ਤੇ ਬਿਨਾਂ ਮਨਜ਼ੂਰੀ ਰੁੱਖ ਕੱਟਣ ਤੇ 10,000 ਪ੍ਰਤੀ ਰੁਪਏ ਜਿਹੜਾ 10,000 ਪ੍ਰਤੀ ਰੁੱਖ ਜੁਰਮਾਨਾ ਤੇ ਵਾਤਾਵਰਨ ਮੁਆਵਜ਼ਾ ਵਸੂਲਿਆ ਜਾਏਗਾ ਤੇ ਰੁੱਖ ਨੂੰ ਨੁਕਸਾਨ ਪਹੁੰਚਾਉਣ ਦੇ ਉੱਤੇ 2,000 ਰੁਪਏ ਪ੍ਰਤੀ ਰੁੱਖ ਜੁਰਮਾਨਾ ਲੱਗੇਗਾ। ਪੰਜਾਬ ਪੰਚਾਇਤੀ ਰਾਜ ਐਕਟ ਜਿਹੜਾ 1994 ਹੈ ਉਹਦੇ ਵਿਚ ਸੋਧ ਸੰਬੰਧੀ ਬਿੱਲ ਪਾਸ ਕੀਤਾ। ਪੰਜਾਬ ਵਿਧਾਨ ਸਭਾ ਚ ਪੰਚਾਇਤ ਮੰਤਰੀ ਤਰੁਣਪ੍ਰੀਤ ਸਿੰਘ ਸੌਂਧ ਵੱਲੋਂ ਪੇਸ਼ ਪੰਜਾਬ ਪੰਚਾਇਤ ਰਾਜ ਐਕਟ 1994 ਚ ਸੋਧ ਸੰਬੰਧੀ ਬਿੱਲ ਪਾਸ ਕੀਤਾ ਗਿਆ ਤੇ ਕਾਂਗਰਸੀ ਵਿਧਾਇਕ ਸੁਖਵਿੰਦਰ ਕੋਟਲੀ ਪ੍ਰਗਟ ਸਿੰਘ ਹੁਣਾਂ ਨੇ ਇਸ ਬਿੱਲ ਦੇ ਉੱਤੇ ਬਹਿਸ ਮੌਕੇ ਖਦਸ਼ੇ ਜਿਹੜੇ ਜ਼ਾਹਰ ਕੀਤੇ ਨੇ। ਪੰਚਾਇਤੀ ਰਾਜ ਐਕਟ ਦੇ ਵਿਚ ਸੋਧ ਪੰਚਾਇਤੀ ਸਕੱਤਰ ਅਤੇ ਗ੍ਰਾਮ ਸੇਵਕ ਦੇ ਅਹੁਦੇ ਮਿਲਾ ਕੇ ਬਣਾਇਆ ਨਵਾਂ ਕਾਡਰ ਹੈ। ਪੰਜਾਬ ਵਿਧਾਨ ਸਭਾ ਚ ਪੰਚਾਇਤ ਮੰਤਰੀ ਤਰੁਣਪ੍ਰੀਤ ਸਿੰਘ ਸੌਂਧ ਨੇ ਪੰਚਾਇਤ ਰਾਜ ਐਕਟ 1994 ਚ ਸੋਧ ਸੰਬੰਧੀ ਬਿੱਲ ਪੇਸ਼ ਕੀਤਾ ਤੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ 22 ਜਨਵਰੀ 2026 ਨੂੰ ਨੋਟੀਫਿਕੇਸ਼ਨ ਕਰਕੇ ਪੰਚਾਇਤ ਸਕੱਤਰ ਤੇ ਗ੍ਰਾਮ ਸੇਵਕ ਦੇ ਪੁਰਾਣੇ ਜਿਹੜੇ ਕਾਡਰਾਂ ਨੂੰ ਆਪਸ ਦੇ ਵਿਚ ਮਿਲਾ ਕੇ ਪੰਚਾਇਤ ਡਿਵੈਲਪਮੈਂਟ ਸਕੱਤਰ ਦਾ ਇਕ ਨਵਾਂ ਸਾਂਝਾ ਕਾਡਰ ਜਿਹੜਾ ਬਣਾਇਆ। ਪਰ ਪੁਰਾਣੇ ਕਾਨੂੰਨ ਦੇ ਮੁਤਾਬਕ ਪੰਜਾਬ ਪੰਚਾਇਤੀ ਰਾਜ ਐਕਟ 1994 ਦੀਆਂ ਵੱਖ ਵੱਖ ਧਾਰਾਵਾਂ ਦੇ ਵਿਚ ਅਜੇ ਵੀ ਪੁਰਾਣੇ ਨਾਂ ਹੀ ਦਰਜ ਸਨ, ਜਿਸ ਦੇ ਕਾਰਨ ਕਾਨੂੰਨੀ ਨਾਮਕਰਨ ਦੇ ਵਿਚ ਵਿਰੋਧਾਭਾਸ ਜਿਹੜਾ ਪੈਦਾ ਹੋ ਗਿਆ ਸੀ। ਇਸ ਉਲਝਣ ਅਤੇ ਭਵਿੱਖ ਦੇ ਵਿਚ ਕਿਸੇ ਵੀ ਅਣਲੋੜੀਂਦੀ ਜਿਹੜੀ ਹੈ ਮੁਕੱਦਮੇਬਾਜ਼ੀ ਤੋਂ ਬਚਣ ਦੇ ਲਈ ਹੁਣ ਐਕਟ ਦੇ ਵਿਚ ਸੋਧ ਕੀਤੀ ਜਾ ਰਹੀ ਹੈ। ਇਸ ਸੋਧ ਦੇ ਨਾਲ ਐਕਟ ਦੇ ਵਿਚ ਹੁਣ ਸਾਰੇ ਲੋੜੀਂਦੇ ਸਥਾਨਾਂ ਦੇ ਉੱਤੇ ਪੰਚਾਇਤ ਸਕੱਤਰ ਜਾਂ ਸਕੱਤਰ ਸ਼ਬਦ ਦੀ ਥਾਂ ਦੇ ਉੱਤੇ ਪੰਚਾਇਤ ਡਿਵੈਲਪਮੈਂਟ ਸਕੱਤਰ ਪੜਿਆ ਜਾਵੇਗਾ ਤੇ ਨਾਲ ਹੀ ਇਸ ਨਵੇਂ ਅਹੁਦੇ ਦੀਆਂ ਭੂਮਿਕਾਵਾਂ ਤੇ ਨਿਯੁਕਤੀਆਂ ਦੇ ਨਿਯਮਾਂ ਨੂੰ ਵੀ ਸਪਸ਼ਟ ਕੀਤਾ ਜਾਵੇਗਾ। ਕੇਂਦਰੀ ਸਕੀਮਾਂ ਦੇ ਕੱਚੇ ਮੁਲਾਜ਼ਮ ਆਊਟ ਕਹਿੰਦੇ ਚੀਮਾ ਸਾਹਿਬ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪੰਜਾਬ ਰਾਜ ਆਊਟ ਸੋਰਸਡ ਪਰਸੋਨਲ ਬਿੱਲ 2026 ਦੇ ਬਹਿਸ ਮੌਕੇ ਸਾਫ਼ ਕੀਤਾ ਕਿ ਕੇਂਦਰੀ ਸਕੀਮਾਂ ਤਹਿਤ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਇਸ ਬਿੱਲ ਦੇ ਵਿਚ ਸ਼ਾਮਲ ਨਹੀਂ ਕੀਤਾ ਗਿਆ ਕਿਉਂਕਿ ਕੇਂਦਰੀ ਸਕੀਮਾਂ ਦੇ ਮੁਲਾਜ਼ਮਾਂ ਨੂੰ ਸ਼ਾਮਲ ਕੀਤੇ ਜਾਣ ਨਾਲ ਸੂਬੇ ਉਤੇ ਜ਼ਿਆਦਾ ਵਿੱਤੀ ਬੋਝ ਪਏਗਾ। ਹੁਣ ਮਗਨਰੇਗਾ ਯਾਨੀ ਕਿ ਮਨਰੇਗਾ ਸਮੇਤ ਹੋਰ ਕੇਂਦਰੀ ਸਕੀਮਾਂ ਦੇ ਤਹਿਤ ਕੰਮ ਕਰਦੇ ਮੁਲਾਜ਼ਮਾਂ ਨੂੰ ਹੁਣ ਠੇਕਾ ਪ੍ਰਣਾਲੀ ਦੇ ਵਿਚ ਪੰਜਾਬ ਸਰਕਾਰ ਨਹੀਂ ਲਿਆਵੇਗੀ। ਕਾਂਗਰਸੀ ਵਿਧਾਇਕ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੱਲੋਂ ਉਠਾਏ ਸਵਾਲ ਦੇ ਜਵਾਬ ਦੇ ਵਿਚ ਚੀਮਾ ਨੇ ਸਪਸ਼ਟੀਕਰਨ ਸਦਨ ਦੇ ਵਿਚ ਦਿੱਤਾ ਹੈ। ਵਿੱਤ ਮੰਤਰੀ ਯਾਨੀ ਕਿ ਇਹਦੇ ਵਿਚ ਸਿੱਧੇ ਹੀ ਉਹ ਮਤਲਬ ਕਿ ਜਿਹੜੇ ਠੇਕੇ ਤੇ ਲੈ ਜਾਂਦੇ ਵਿਚ ਵਿਚੋਲਾ ਪਾਇਆ ਜਾਂਦਾ ਉਹ ਨਹੀਂ, ਹੁਣ ਸਿੱਧੇ ਹੀ ਮਤਲਬ ਕਿ ਸਰਕਾਰ ਹੀ ਕਰ ਲਿਆ ਕਰੇਗੀ ਉਹਨਾਂ ਨੂੰ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਪੰਜਾਬ ਗੁੱਡਸ ਐਂਡ ਸਰਵਿਸਿਜ ਟੈਕਸ ਸੋਧ ਜਿਹੜਾ 2026 ਪਾਸ ਕੀਤਾ। ਹਰਪਾਲ ਸਿੰਘ ਚੀਮਾ ਵੱਲੋਂ ਪੰਜਾਬ ਗੁੱਡਸ ਐਂਡ ਸਰਵਿਸਿਜ ਟੈਕਸ ਸੋਧ 2026 ਪਾਸ ਹੋਇਆ ਤੇ ਸਦਨ ਚ ਵਿਰੋਧੀ ਧਿਰ ਵੱਲੋਂ ਨਾਅਰੇਬਾਜ਼ੀ ਹੋ ਗਈ। ਇਸ ਦੇ ਨਾਲ ਹੀ ਵਿੱਤ ਮੰਤਰੀ ਹਰਪਾਲ ਚੀਮਾ ਨੇ ਸਦਨ ਦੇ ਵਿਚ ਪੰਜਾਬ ਆਊਟਸੋਰਸ ਮੁਲਾਜ਼ਮ ਠੇਕਾ ਆਧਾਰਿਤ ਨਿਯੁਕਤੀ ਬਿੱਲ 2026 ਪੇਸ਼ ਕੀਤਾ। ਇਸ ਦਾ ਮੁੱਖ ਮਕਸਦ ਸਰਕਾਰੀ ਵਿਭਾਗਾਂ ਤੇ ਇਸ ਦੀਆਂ ਸੰਸਥਾਵਾਂ ਦੇ ਵਿਚ ਆਊਟਸੋਰਸਿੰਗ ਏਜੰਸੀਆਂ ਠੇਕੇਦਾਰਾਂ ਰਾਹੀਂ ਕੰਮ ਕਰਦੇ ਯੋਗ ਕੱਚੇ ਮੁਲਾਜ਼ਮਾਂ ਨੂੰ ਸਿੱਧੇ ਸਰਕਾਰੀ ਠੇਕੇ ਉਤੇ ਲਿਆਉਣਾ ਹੈ। ਇਸ ਦੇ ਨਾਲ ਆਊਟਸੋਰਸ ਮੁਲਾਜ਼ਮਾਂ ਤੇ ਸਰਕਾਰ ਵਿਚਕਾਰ ਠੇਕੇਦਾਰਾਂ ਜਾਂ ਆਊਟਸੋਰਸਿੰਗ ਏਜੰਸੀਆਂ ਦਾ ਕਮਿਸ਼ਨ ਤੇ ਵਿਚੋਲਗਿਰੀ ਜਿਹੜੀ ਹੈ ਖਤਮ ਕਰਕੇ ਸਿੱਧਾ ਸਰਕਾਰੀ ਸਮਝੌਤਾ ਕੀਤਾ ਜਾਵੇਗਾ। ਇਸ ਦੇ ਨਾਲ ਲਗਭਗ 26,000 ਤੋਂ 28,000 ਮੁਲਾਜ਼ਮਾਂ ਨੂੰ ਲਾਭ ਮਿਲੇਗਾ। ਕਹਿੰਦੇ ਇਸ ਬਿੱਲ ਦੇ ਨਾਲ ਆਮ ਸ਼੍ਰੇਣੀ ਜਿਹੜੀ ਹੈ ਗਰੁੱਪ ਸੀ ਤੇ ਗਰੁੱਪ ਡੀ ਜਿਨ੍ਹਾਂ ਆਊਟਸੋਰਸ ਮੁਲਾਜ਼ਮਾਂ ਨੇ ਘੱਟੋ ਘੱਟ 5 ਸਾਲ ਦੀ ਨਿਰੰਤਰ ਸੇਵਾ ਪੂਰੀ ਕੀਤੀ ਹੈ ਉਹ ਸਿੱਧੇ ਠੇਕੇ ਦੇ ਉੱਤੇ ਆਉਣ ਦੇ ਲਈ ਯੋਗ ਹੋਣਗੇ। ਇਸੇ ਤਰ੍ਹਾਂ ਖਤਰਨਾਕ ਸ਼੍ਰੇਣੀ ਜਿਨ੍ਹਾਂ ਮੁਲਾਜ਼ਮਾਂ ਦੀ ਡਿਊਟੀ ਜੋਖਮ ਭਰੀ ਹੈ ਉਨ੍ਹਾਂ ਦੇ ਲਈ ਸੇਵਾ ਦਾ ਸਮਾਂ 3 ਸਾਲ ਰੱਖਿਆ ਗਿਆ। ਇਸ ਸ਼੍ਰੇਣੀ ਦੇ ਵਿਚ ਬਿਜਲੀ ਵਿਭਾਗ ਦੇ ਹਾਈ ਵੋਲਟੇਜ ਤੇ ਕੰਮ ਕਰਨ ਵਾਲੇ ਸ਼ਿਕਾਇਤ ਅਮਲੇ ਸੀਵਰਮੈਨ ਸਫਾਈ ਸੇਵਕ ਸਫਾਈ ਕਰਮਚਾਰੀ ਫਾਇਰਮੈਨ ਫਾਇਰ ਡਰਾਈਵਰ ਅਤੇ ਫਾਇਰ ਸਟੇਸ਼ਨ ਦਾ ਅਮਲਾ ਸ਼ਾਮਲ ਹੈ। ਨਿਰੰਤਰ ਸੇਵਾ ਦੀਆਂ ਸ਼ਰਤਾਂ ਤਹਿਤ ਹਰ ਸਾਲ ਘੱਟੋ ਘੱਟ 240 ਦਿਨਾਂ ਦੀ ਹਾਜ਼ਰੀ ਤੇ ਰੋਜ਼ਾਨਾ ਘੱਟੋ ਘੱਟ 7 ਘੰਟੇ ਡਿਊਟੀ ਹੋਣੀ ਜ਼ਰੂਰੀ ਹੈ। ਏਜੰਸੀ ਬਦਲਣ ਦੇ ਨਾਲ ਸੇਵਾ ਦੇ ਵਿਚ ਰੁਕਾਵਟ ਨਹੀਂ ਮੰਨੀ ਜਾਵੇਗੀ ਤੇ ਪ੍ਰਸ਼ਾਸਕੀ ਕਾਰਨਾਂ ਜਾਣੀ ਕਿ ਜਾਂ ਕੁਦਰਤੀ ਆਫ਼ਤ ਮਹਾਂਮਾਰੀ ਦੇ ਕਾਰਨ ਆਏ ਪਾੜੇ ਨੂੰ ਸੇਵਾ ਦੇ ਵਿਚ ਰੁਕਾਵਟ ਨਹੀਂ ਗਿਣਿਆ ਜਾਵੇਗਾ। ਠੇਕੇ ਤੇ ਆਉਣ ਤੋਂ ਬਾਅਦ ਮਿਲਣ ਵਾਲੀ ਤਨਖਾਹ ਪਹਿਲਾਂ ਮਿਲਦੀ ਨੈੱਟ ਇਨ ਹੈੱਡ ਤੋਂ ਘੱਟ ਨਹੀਂ ਹੋਵੇਗੀ ਤੇ ਕੋਡ ਆਨ ਵੇਜਿਸ 2019 ਦੇ ਘੱਟੋ ਘੱਟ ਤਨਖਾਹ ਨਿਯਮਾਂ ਦੇ ਅਨੁਸਾਰ ਹੋਵੇਗੀ। ਠੇਕੇ ਤੇ ਆਉਣ ਤੋਂ ਬਾਅਦ ਮੁਲਾਜ਼ਮਾਂ ਦੇ ਲਈ ਬਾਇਓਮੈਟ੍ਰਿਕ ਹਾਜ਼ਰੀ ਲਗਾਉਣਾ ਲਾਜ਼ਮੀ ਹੋਵੇਗਾ। ਬਿੱਲ ਅਨੁਸਾਰ ਠੇਕਾ ਸਾਲ ਦਰ ਸਾਲ ਦੇ ਆਧਾਰ ਦੇ ਉੱਤੇ ਵਧਾਇਆ ਜਾਵੇਗਾ ਜੋ 58 ਸਾਲ ਦੀ ਉਮਰ ਤੱਕ ਚੱਲੇਗਾ। ਜਿਨ੍ਹਾਂ ਮੁਲਾਜ਼ਮਾਂ ਨੇ ਪੱਕੇ ਹੋਣ ਜਾਂ ਹੋਰ ਮੰਗਾਂ ਲਈ ਅਦਾਲਤਾਂ ਚ ਕੇਸ ਕੀਤੇ ਹੋਏ ਨੇ ਉਨ੍ਹਾਂ ਨੂੰ ਠੇਕੇ ਉੱਤੇ ਆਉਣ ਦੇ ਲਈ 30 ਦਿਨਾਂ ਦੇ ਅੰਦਰ ਕੇਸ ਵਾਪਸ ਲੈਣ ਦਾ ਹਲਫ਼ਨਾਮਾ ਦੇਣਾ ਪਵੇਗਾ ਤੇ ਪੁਰਾਣਾ ਕਾਨੂੰਨ ਰੱਦ ਇਸ ਬਿੱਲ ਦੇ ਲਾਗੂ ਹੋਣ ਦੇ ਨਾਲ ਪੰਜਾਬ ਹੈਡਹੋਕ ਜਿਹੜਾ ਕੰਟਰੈਕਚੁਅਲ ਡੇਲੀ ਵੇਜ ਟੈਂਪਰੇਰੀ ਵਰਕ ਚਾਰਟਰਡ ਐਂਡ ਆਊਟਸੋਰਸਡ ਇੰਪਲੋਇਜ਼ ਵੈਲਫੇਅਰ ਐਕਟ 2016 ਨੂੰ ਰੱਦ ਕਰ ਦਿੱਤਾ ਗਿਆ। ਪੰਜਾਬ ਵਿਧਾਨ ਸਭਾ ਚ ਉਚੇਰੀ ਜਿਹੜੀ ਸਿੱਖਿਆ ਨਾਲ ਜੁੜੇ 3 ਅਹਿਮ ਬਿੱਲ ਪਾਸ ਕੀਤੇ ਹੈ। ਪੰਜਾਬ ਵਿਧਾਨ ਸਭਾ ਚ ਉਚੇਰੀ ਸਿੱਖਿਆ ਮੰਤਰੀ ਜਿਹੜੇ ਨੇ ਹਰਜੋਤ ਸਿੰਘ ਬੈਂਸ ਵੱਲੋਂ ਪੇਸ਼ ਕੀਤੇ 3 ਬਿੱਲ ਜਿਨ੍ਹਾਂ ਚ ਕਲਾਊਡ ਯੂਨੀਵਰਸਿਟੀ ਹੁਸ਼ਿਆਰਪੁਰ ਬਿੱਲ 2026, MS ਡਿਜੀਟਲ ਯੂਨੀਵਰਸਿਟੀ ਪਟਿਆਲਾ ਬਿੱਲ 2026, ਫਿਜ਼ਿਕਸ ਵਾਲਾ ਡਿਜੀਟਲ ਯੂਨੀਵਰਸਿਟੀ ਪਟਿਆਲਾ ਬਿੱਲ 2026 ਸ਼ਾਮਲ ਹੈ। ਸਰਬਸੰਮਤੀ ਦੇ ਨਾਲ ਪਾਸ ਕਰ ਦਿੱਤੇ ਗਏ ਇਸ ਮੌਕੇ ਕਾਂਗਰਸੀ ਵਿਧਾਇਕ ਪ੍ਰਗਟ ਸਿੰਘ, ਅਵਤਾਰ ਸਿੰਘ ਜੂਨੀਅਰ ਤੇ ਕੁਲਦੀਪ ਸਿੰਘ ਢਿੱਲੋਂ ਨੇ ਬਹਿਸ ਦੇ ਵਿਚ ਹਿੱਸਾ ਲਿਆ, ਜਦਕਿ ਆਜ਼ਾਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਇਸ ਮੌਕੇ ਵਿਰੋਧ ਜਤਾਇਆ। ਹੁਣ ਬਿਜਲੀ ਦੇ ਬਿੱਲਾਂ ਦੇ ਵਿਚ ਹੀ ਕਹਿੰਦੇ ਕਿ ਆਵੇਗਾ ਜਿਹੜਾ ਮੇਨਟੈਨਸ ਖਰਚਾ ਤੇ ਉਦਯੋਗਾਂ ਦੀ ਬਿਹਤਰੀ ਦੇ ਲਈ ਅਹਿਮ ਬਿੱਲ ਪਾਸ ਕੀਤਾ ਗਿਆ। ਇਹਦੇ ਵਿਚ ਉਦਯੋਗ ਮੰਤਰੀ ਅਮਨ ਅਰੋੜਾ ਵੱਲੋਂ ਸੂਬੇ ਦੇ ਉਦਯੋਗਿਕ ਖੇਤਰਾਂ ਦੇ ਵਿਚ ਸਾਂਝੀਆਂ ਸਹੂਲਤਾਂ ਜਿਵੇਂ ਕਿ ਸੜਕਾਂ, ਸਟਰੀਟ ਲਾਈਟਾਂ, ਸਫਾਈ ਅਤੇ ਡਰੇਨਜ ਸਿਸਟਮ ਦੀ ਸਾਂਭ ਸੰਭਾਲ ਨੂੰ ਬਿਹਤਰ ਬਣਾਉਣ ਦੇ ਲਈ ਪੇਸ਼ ਦੀ ਪੰਜਾਬ ਕਾਮਨ ਇਨਫਰਾਸਟਰਕਚਰ ਰੈਗੂਲੇਸ਼ਨ ਐਂਡ ਮੇਨਟੈਨਸ ਅਮੈਂਡਮੈਂਟ ਬਿੱਲ 2026 ਸਰਬਸੰਮਤੀ ਦੇ ਨਾਲ ਪਾਸ ਕਰ ਦਿੱਤਾ ਗਿਆ। ਇਸ ਬਿੱਲ ਦਾ ਮਕਸਦ ਉਦਯੋਗਿਕ ਪਾਰਕਾਂ ਤੇ ਫੈਕਟਰੀਆਂ ਖੇਤਰਾਂ ਦੇ ਸੁਚਾਰੂ ਪ੍ਰਬੰਧਨ ਦੇ ਲਈ ਫੰਡਾਂ ਦੀ ਉਗਰਾਹੀ ਨੂੰ ਆਸਾਨ ਬਣਾਉਣਾ ਹੈ। ਇਸ ਬਿੱਲ ਦੇ ਅਨੁਸਾਰ ਉਦਯੋਗਿਕ ਖੇਤਰਾਂ ਦੀ ਸਾਂਭ ਸੰਭਾਲ ਦੇ ਲਈ ਲਗਾਏ ਜਾਣ ਵਾਲੇ ਸਰਵਿਸ ਚਾਰਜ ਹੁਣ ਫੈਕਟਰੀ ਦੇ ਮਹੀਨਾਵਾਰ ਬਿਜਲੀ ਬਿੱਲਾਂ ਦੇ ਵਿਚ ਸ਼ਾਮਲ ਕਰਕੇ ਪਾਵਰਕੌਮ ਵੱਲੋਂ ਵਸੂਲੇ ਜਾਣਗੇ। ਇਕੱਠੇ ਕੀਤੇ ਗਏ ਇਨ੍ਹਾਂ ਚਾਰਜਾਂ ਦੇ ਵਿਚੋਂ 90% ਫੰਡ ਜਿਹੜਾ ਸੰਬੰਧਿਤ ਖੇਤਰ ਦੀ ਕਮੇਟੀ ਦੇ ਮੇਨਟੈਨਸ ਫੰਡ ਦੇ ਵਿਚ ਜਾਣਗੇ ਤੇ ਬਾਕੀ 10% ਫੰਡ ਵਿਕਾਸ ਅਥਾਰਟੀਆਂ ਨੂੰ ਦਿੱਤੇ ਜਾਣਗੇ। ਨਗਰ ਨਿਗਮ ਜਾਂ ਕੌਂਸਲ ਖੇਤਰਾਂ ਦੇ ਵਿਚ ਸਰਵਿਸ ਚਾਰਜ ਉਦਯੋਗਿਕ ਯੂਨਿਟਾਂ ਦੇ ਜਿਹੜੇ ਨੇ ਪ੍ਰਾਪਰਟੀ ਟੈਕਸ ਦੀ ਥਾਂ ਦੇ ਉੱਤੇ ਗਿਣੇ ਜਾਣਗੇ। ਇਸ ਤੋਂ ਇਲਾਵਾ ਹਰੇਕ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਡਿਸਟ੍ਰਿਕਟ ਜਿਹੜਾ ਹੈ ਮਾਨੀਟਰਿੰਗ ਅਥਾਰਟੀ ਬਣਾਇਆ ਗਿਆ ਤੇ ਜੋ ਉਦਯੋਗਪਤੀਆਂ ਦੀਆਂ ਜਿਹੜੀਆਂ ਨੇ ਸਮੱਸਿਆਵਾਂ ਤੇ ਵਿਵਾਦਾਂ ਦਾ ਨਿਪਟਾਰਾ ਕਰੇਗੀ ਤੇ ਸਾਰੇ ਉਦਯੋਗਿਕ ਖੇਤਰਾਂ ਦੇ ਲਈ ਸੋਲਿਡ ਵੇਸਟ ਮੈਨੇਜਮੈਂਟ ਅਤੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਨਿਯਮਾਂ ਦੀ ਜਿਹੜੀ ਹੈ ਪਾਲਣਾ ਕਰਨ ਦੇ ਲਈ ਲਾਜ਼ਮੀ ਹੋਵੇਗਾ। ਆਖਰੀ ਬਿੱਲ ਦੇ ਵੱਲ ਨੂੰ ਵੱਧਦੇ ਹਾਂ ਜਿਸ ਦੇ ਵਿਚ ਵਿਧਾਨ ਸਭਾ ਚ ਮਨਪ੍ਰੀਤ ਆਲੀ ਹੁਣਾਂ ਨੇ ਡਿਲੀਮੀਟੇਸ਼ਨ ਜਿਹੜਾ ਬਿੱਲ ਹੈ ਉਹਦਾ ਮੁੱਦਾ ਚੁੱਕ ਲਿਆ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਮਨਪ੍ਰੀਤ ਸਿੰਘ ਆਲੀ ਨੇ ਪੰਜਾਬ ਵਿਧਾਨ ਸਭਾ ਦੇ ਵਿਚ ਰਾਜ ਸਭਾ ਦੇ ਮੈਂਬਰਾਂ ਦੀ ਗਿਣਤੀ ਦਾ ਮੁੱਦਾ ਚੁੱਕਦਿਆਂ ਮੰਗ ਕੀਤੀ ਹੈ ਹਾਊਸ ਇਕ ਮਤਾ ਪਾਸ ਕਰੇ ਤਾਂ ਜੋ ਆਉਣ ਵਾਲੇ ਸਮੇਂ ਦੇ ਵਿਚ ਹਰ ਸੂਬੇ ਤੋਂ ਰਾਜ ਸਭਾ ਮੈਂਬਰਾਂ ਦੀ ਗਿਣਤੀ ਬਰਾਬਰ ਕੀਤੀ ਜਾਵੇ। ਭਾਵੇਂ ਸੂਬਾ ਛੋਟਾ ਹੋਵੇ ਜਾਂ ਵੱਡਾ ਹੋਵੇ, ਆਲੀ ਨੇ ਕਿਹਾ ਕਿ ਲੋਕ ਸਭਾ ਦੇ ਵਿਚ ਲਿਆਂਦੇ ਜਾ ਰਹੇ ਡੀ ਲਿਮੀਟੇਸ਼ਨ ਬਿੱਲ ਦੇ ਤਹਿਤ ਸੰਵਿਧਾਨ ਦੀ ਧਾਰਾ 131 ਦੇ ਵਿਚ ਸੋਧ ਕੀਤੀ ਜਾ ਰਹੀ ਹੈ ਜਿਸ ਦੇ ਅਨੁਸਾਰ ਲੋਕ ਸਭਾ ਦੀਆਂ 50% ਸੀਟਾਂ ਵੱਧ ਰਹੀਆਂ ਨੇ। ਇਸ ਸੋਧ ਹਿਸਾਬ ਦੇ ਨਾਲ ਪੰਜਾਬ ਦੀਆਂ ਲੋਕ ਸਭਾ ਸੀਟਾਂ 13 ਤੋਂ ਵੱਧ ਕੇ 20 ਅਤੇ ਵਿਧਾਨ ਸਭਾ ਦੀਆਂ ਸੀਟਾਂ 117 ਵੱਧ ਕੇ 175 ਹੋ ਸਕਦੀਆਂ ਨੇ। ਇਸੇ ਤਰ੍ਹਾਂ ਯੂਪੀ ਵਰਗੇ ਸੂਬੇ ਦੀਆਂ 80 ਸੀਟਾਂ ਵੱਧ ਕੇ 100 ਤੱਕ ਜਿਹੜੀਆਂ ਪਹੁੰਚ ਸਕਦੀਆਂ ਤੇ ਇਹ ਸਾਰੀਆਂ ਸੀਟਾਂ ਆਬਾਦੀ ਦੇ ਆਧਾਰ ਦੇ ਉੱਤੇ ਵਧਾਈਆਂ ਜਾ ਰਹੀਆਂ ਨੇ। ਰਾਜ ਸਭਾ ਜਿਸ ਨੂੰ ਕੌਂਸਲ ਆਫ਼ ਸਟੇਟਸ ਅਤੇ ਪਾਰਲੀਮੈਂਟ ਦਾ ਅਪਰ ਹਾਊਸ ਵੀ ਕਿਹਾ ਜਾਂਦਾ ਹੈ, ਉਨ੍ਹਾਂ ਕਿਹਾ ਕਿ ਰਾਜ ਸਭਾ ਦੀਆਂ ਪੰਜਾਬ ਦੇ ਵਿਚ ਸਿਰਫ 7 ਸੀਟਾਂ ਨੇ ਜਦਕਿ ਯੂਪੀ ਵਰਗੇ ਸੂਬੇ ਦੀਆਂ 31 ਸੀਟਾਂ ਨੇ। ਇਆਲੀ ਨੇ ਅਮਰੀਕਾ ਦੀ ਮਿਸਾਲ ਦਿੰਦਿਆਂ ਕਿਹਾ ਕਿ ਉਥੇ ਕੈਲੀਫੋਰਨੀਆ ਵਰਗੇ ਵੱਡੇ ਸੂਬੇ ਦੀ ਆਬਾਦੀ 3,90,00,000 ਹੈ ਪਰ ਫਿਰ ਵੀ ਹਰ ਸੂਬੇ ਦੇ ਸੈਨੇਟ ਬਰਾਬਰ ਹੀ ਨੇ। ਇਸੇ ਤਰ੍ਹਾਂ ਭਾਰਤ ਦੇ ਵਿਚ ਵੀ ਰਾਜ ਸਭਾ ਦੇ ਵਿਚ ਹਰ ਸੂਬੇ ਦੀ ਬਰਾਬਰੀ ਪ੍ਰਤੀਨਿਧਤਾ ਹੋਣੀ ਚਾਹੀਦੀ ਹੈ ਤੇ ਮਨਪ੍ਰੀਤ ਆਲੀ ਨੇ ਕਿਹਾ ਅਕਾਲੀ ਦਲ ਨੇ ਕਿ ਹਮੇਸ਼ਾ ਸੂਬਿਆਂ ਦੇ ਅਧਿਕਾਰਾਂ ਦੀ ਗੱਲ ਕੀਤੀ ਹੈਗੀ ਹੈ, ਜੇਕਰ ਰਾਜ ਸਭਾ ਦੇ ਵਿਚ ਸਾਡੀ ਪ੍ਰਤੀਨਿਧਤਾ ਬਰਾਬਰ ਹੋਵੇਗੀ ਤਾਂ ਹੀ ਅਸੀਂ ਸੂਬੇ ਦੇ ਮੁੱਦੇ ਸਹੀ ਢੰਗ ਦੇ ਨਾਲ ਉਠਾ ਸਕਾਂਗੇ ਤੇ ਉਨ੍ਹਾਂ ਦਾ ਹੱਲ ਕਰਵਾ ਸਕਾਂਗੇ। ਇਸੇ ਤਰ੍ਹਾਂ ਦੋਸਤੋ ਆਊਟਸੋਰਸ ਮੁਲਾਜ਼ਮਾਂ ਦੇ ਲਈ ਪੰਜਾਬ ਆਊਟਸੋਰਸ ਮੁਲਾਜ਼ਮ ਬਿੱਲ ਵੀ ਪਾਸ ਕੀਤਾ ਸਦਨ ਦੇ ਵਿਚ ਤੇ ਗੱਲ ਕਰਦੇ ਹੁਣ ਬਹਿਬਲ ਕਲਾਂ ਗੋਲੀ ਕਾਂਡ ਦੀ, ਜਿਸ ਦੇ ਵਿਚ ਪੰਜਾਬ ਪੁਲਿਸ ਨੇ ਬੰਦ ਲਿਫਾਫੇ ਦੇ ਵਿਚ ਸੌਂਪੀ ਹੈ ਸਟੇਟਸ ਰਿਪੋਰਟ। ਪੰਜਾਬ ਪੁਲਿਸ ਨੇ ਪਬਲਿਕ ਪ੍ਰੋਸੀਕਿਊਟਰ ਰਾਹੀਂ ਚੰਡੀਗੜ੍ਹ ਕੋਰਟ ਦੇ ਵਿਚ ਕੋਟਕਪੂਰਾ ਤੇ ਬਹਿਬਲ ਕਲਾਂ ਗੋਲੀਕਾਂਡ ਜਿਹੜਾ ਉਹਦੇ ਮਾਮਲੇ ਦੇ ਵਿੱਚ ਬਕਾਇਆ ਜਾਂਚ ਦੇ ਬਾਰੇ ਬੰਦ ਲਿਫਾਫੇ ਦੇ ਵਿੱਚ ਸਟੇਟਸ ਰਿਪੋਰਟ ਦਾਖਲ ਕਰਤੀ ਹੈ। ਕੋਟਕਪੂਰਾ ਵਿਖੇ ਗੋਲੀਬਾਰੀ ਤੇ ਜਾਇਦਾਦ ਦੇ ਨੁਕਸਾਨ ਦੇ ਨਾਲ ਸੰਬੰਧਿਤ ਬੇਅਦਬੀ ਦੇ ਮਾਮਲਿਆਂ ਦੇ ਉੱਤੇ ਮੁਕੱਦਮੇ ਅਪ੍ਰੈਲ 2026 ਦੇ ਵਿੱਚ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਨਿਰਦੇਸ਼ਾਂ ਦੇ ਤਹਿਤ ਸੈਸ਼ਨ ਕੋਰਟ ਚੰਡੀਗੜ੍ਹ ਦੇ ਵਿੱਚ ਤਬਦੀਲ ਕਰ ਦਿੱਤੇ ਗਏ ਸਨ। ਬੇਅਦਬੀ ਦੇ ਮਾਮਲਿਆਂ ਦੀ ਪਿਛਲੀ ਸੁਣਵਾਈ 18 ਜੁਲਾਈ ਨੂੰ ਹੋਈ ਸੀ ਤੇ ਜਿਸ ਦੇ ਵਿੱਚ ਅਦਾਲਤ ਨੇ ਸਰਕਾਰੀ ਵਕੀਲ ਨੂੰ ਅਗਲੀ ਤਾਰੀਖ ਦੇ ਉੱਤੇ ਬਕਾਇਆ ਜਾਂਚ ਬਾਰੇ ਸਟੇਟਸ ਰਿਪੋਰਟ ਦਾਖਲ ਕਰਨ ਦੇ ਨਿਰਦੇਸ਼ ਦਿੱਤੇ ਸਨ। ਹੁਕਮਾਂ ਦੀ ਪਾਲਣਾ ਕਰਦਿਆਂ ਸਰਕਾਰੀ ਵਕੀਲ ਨੇ 1 ਅਗਸਤ 2026 ਨੂੰ ਕੋਟਕਪੂਰਾ ਤੇ ਬਹਿਬਲ ਕਲਾਂ ਗੋਲੀਕਾਂਡ ਦੇ ਵਿੱਚ ਬਕਾਇਆ ਜਾਂਚ ਦੇ ਬਾਰੇ ਸਟੇਟਸ ਰਿਪੋਰਟ ਜਿਹੜੀ ਹੈ ਦਾਖਲ ਕੀਤੀ ਹੈ। ਅਦਾਲਤ ਨੇ ਕਿਹਾ ਕਿ ਸਟੇਟਸ ਰਿਪੋਰਟਾਂ ਵਾਲੇ ਬੰਦ ਲਿਫਾਫੇ ਅਦਾਲਤ ਦੇ ਵਿੱਚ ਪੇਸ਼ ਕਰ ਦਿੱਤੇ ਗਏ ਨੇ। ਅਦਾਲਤ ਦੇ ਵਿੱਚ ਮੌਜੂਦ ਸੂਬੇ ਦੇ ਵਧੀਕ ਲੋਕ ਪ੍ਰੋਸੀਕਿਊਟਰ ਨੇ ਬੇਨਤੀ ਕੀਤੀ ਕਿ ਹਾਲਾਤ ਅਤੇ ਕੇਸ ਦੇ ਹਾਲਾਤ ਨੂੰ ਦੇਖਦਿਆਂ ਹੋਇਆਂ ਰਿਪੋਰਟਾਂ ਦਾ ਜਾਇਜ਼ਾ ਲੈਣ ਤੋਂ ਬਾਅਦ ਉਨ੍ਹਾਂ ਨੂੰ ਬੰਦ ਲਿਫਾਫੇ ਦੇ ਵਿੱਚ ਹੀ ਰੱਖਿਆ ਜਾਵੇ। ਅਦਾਲਤ ਨੇ ਕਿਹਾ ਕਿ ਰਿਪੋਰਟ ਨੂੰ ਖੋਲ੍ਹ ਕੇ ਦੇਖ ਲਿਆ ਗਿਆ ਹੈ ਤੇ ਇਨ੍ਹਾਂ ਨੂੰ ਬੰਦ ਲਿਫਾਫੇ ਦੇ ਵਿੱਚ ਸੁਰੱਖਿਅਤ ਹਿਰਾਸਤ ਦੇ ਵਿੱਚ ਰੱਖਿਆ ਜਾਵੇਗਾ। ਦੂਸਰੇ ਪਾਸੇ ਲੀਕਰ ਪਾਲਿਸੀ ਕੇਸ ਆਪਣੇ ਦਿੱਲੀ ਵਾਲਿਆਂ ਦਾ ਕੇਜਰੀਵਾਲ ਸਮਣਾ ਦੀ ਪਾਲਣਾ ਨਾ ਕਰਨ ਦੇ ਮਾਮਲੇ ਚ ਕੇਜਰੀਵਾਲ ਨੂੰ ਹਾਈ ਕੋਰਟ ਵੱਲੋਂ ਜਵਾਬ ਦੇ ਲਈ 4 ਹਫ਼ਤੇ ਜਿਹੜੇ ਮਿੱਥ ਕੇ ਟਾਈਮ ਦੇ ਦਿੱਤਾ ਗਿਆ। ਦਿੱਲੀ ਹਾਈ ਕੋਰਟ ਨੇ ਸੋਮਵਾਰ ਅੱਜ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਆਬਕਾਰੀ ਨੀਤੀ ਕੇਸ ਦੇ ਸੰਬੰਧ ਚ ਸਮਨ ਜਾਰੀ ਕੀਤੇ ਜਾਣ ਦੇ ਬਾਵਜੂਦ ਏਜੰਸੀ ਅੱਗੇ ਪੇਸ਼ ਨਾ ਹੋਣ ਦੇ ਦੋ ਮਾਮਲਿਆਂ ਦੇ ਵਿਚ ਉਨ੍ਹਾਂ ਨੂੰ ਬਰੀ ਕੀਤੇ ਜਾਣ ਨੂੰ ਚੁਣੌਤੀ ਦੇਣ ਵਾਲੀਆਂ ਈਡੀ ਦੀਆਂ ਅਰਜ਼ੀਆਂ ਦੇ ਉੱਤੇ ਜਵਾਬ ਦੇਣ ਦੇ ਲਈ 4 ਹਫ਼ਤੇ ਦਿੱਤੇ ਨੇ। ਕੇਜਰੀਵਾਲ ਨੇ ਦੇ ਜਿਹੜਾ ਵਕੀਲ ਜਸਟਿਸ ਮਨੋਜ ਜੈਨ ਦੇ ਸਾਹਮਣੇ ਪੇਸ਼ ਹੋਏ ਅਤੇ ਦੱਸਿਆ ਕਿ ਉਨ੍ਹਾਂ ਨੇ ਆਪ ਆਗੂ ਵੱਲੋਂ ਕੇਸ ਦੇ ਵਿਚ ਵਕਾਲਤਨਾਮਾ ਦਾਇਰ ਕਰ ਦਿੱਤਾ ਹੈ। ਵਕਾਲਤਨਾਮਾ ਉਹ ਦਸਤਾਵੇਜ਼ ਹੁੰਦਾ ਜੋ ਕਿਸੇ ਵਕੀਲ ਨੂੰ ਆਪਣੇ ਮੁਵੱਕਲ ਦੇ ਵੱਲੋਂ ਅਤੇ ਉਸਦੀ ਤਰਫੋਂ ਕਾਰਵਾਈ ਕਰਨ ਦਾ ਅਧਿਕਾਰ ਦਿੰਦਾ ਹੈ। ਕੇਜਰੀਵਾਲ ਦੇ ਵਕੀਲ ਨੇ ਜਿਹੜਾ ਪੇਸ਼ ਹੋ ਕੇ ਕਿਹਾ ਕਿ ਅਸੀਂ ਅੱਜ ਵਕਾਲਤਨਾਮਾ ਦਾਇਰ ਕਰ ਦਿੱਤਾ ਹੈ ਤੇ ਅਸੀਂ ਇੱਕ ਵਿਸਤ੍ਰਿਤ ਜਵਾਬ ਦਾਇਰ ਕਰਾਂਗੇ, ਇੱਥੇ ਇੱਕ ਬਰੀ ਕਰਨ ਦਾ ਜਿਹੜਾ ਹੁਕਮ ਹੈ। ਇਹ ਸੰਕੇਤ ਦਿੰਦੇ ਹੋਏ ਕਿ ਐਨਫੋਰਸਮੈਂਟ ਡਾਇਰੈਕਟੋਰੇਟ ਈਡੀ ਦੀਆਂ ਪਟੀਸ਼ਨਾਂ ਜੋ ਕਿ ਬਰੀ ਕੀਤੇ ਜਾਣ ਸੰਬੰਧੀ ਟ੍ਰਾਇਲ ਕੋਰਟ ਦੇ 22 ਜਨਵਰੀ ਦੇ ਫੈਸਲੇ ਨੂੰ ਚੁਣੌਤੀ ਦਿੰਦੀਆਂ ਨੇ, ਉਹਨੂੰ ਅਗਲੀ ਸੁਣਵਾਈ ਦੇ ਲਈ ਸਤੰਬਰ ਦੇ ਵਿੱਚ ਸੂਚੀਬੰਦ ਕੀਤਾ ਜਾਵੇਗਾ। ਜਸਟਿਸ ਜੈਨ ਨੇ ਕਿਹਾ ਕਿ 4 ਹਫ਼ਤਿਆਂ ਦੇ ਵਿੱਚ ਜਵਾਬ ਦਾਇਰ ਕੀਤਾ ਜਾਵੇ। ਬੈਂਚ ਨੇ ਇਹ ਵੀ ਕਿਹਾ ਕਿ ਆਬਕਾਰੀ ਨੀਤੀ ਨਾਲ ਜੁੜੇ ਮਨੀ ਲਾਂਡਰਿੰਗ ਕੇਸ ਦੇ ਵਿੱਚ ਕੇਜਰੀਵਾਲ ਨੂੰ ਜ਼ਮਾਨਤ ਦੇਣ ਵਾਲੇ ਟ੍ਰਾਇਲ ਕੋਰਟ ਦੇ ਆਦੇਸ਼ ਨੂੰ ਚੁਣੌਤੀ ਦੇਣ ਵਾਲੀ ਈਡੀ ਦੀ 224 ਦੀ ਪਟੀਸ਼ਨ ਨੂੰ ਵੀ ਸਤੰਬਰ ਦੇ ਵਿੱਚ ਸੂਚੀਬੰਦ ਕੀਤੇ ਜਾਣ ਦੀ ਸੰਭਾਵਨਾ ਹੈ। ਈਡੀ ਵੱਲੋਂ ਪੇਸ਼ ਹੋਏ ਵਧੀਕ ਸੋਲਿਸਟਰ ਜਨਰਲ ਐਸ ਵੀ ਰਾਜੂ ਨੇ ਕਿਹਾ ਕਿ ਕੇਸ ਨੂੰ ਲੰਮੀ ਮਿਆਦ ਲਈ ਮੁਲਤਵੀ ਕੀਤਾ ਜਾਣਾ ਚਾਹੀਦਾ ਕਿਉਂਕਿ ਕੇਜਰੀਵਾਲ ਦੀ ਅੰਤਰਿਮ ਜ਼ਮਾਨਤ ਦਾ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਪੈਂਡਿੰਗ ਹੈ। 12 ਜੁਲਾਈ 2024 ਨੂੰ ਸਿਖਰਲੀ ਅਦਾਲਤ ਨੇ ਮਨੀ ਲਾਂਡਰਿੰਗ ਕੇਸ ਦੇ ਵਿੱਚ ਮਨੀ ਲਾਂਡਰਿੰਗ ਰੋਕਥਾਮ ਐਕਟ PMLA ਦੇ ਤਹਿਤ ਗ੍ਰਿਫ਼ਤਾਰੀ ਦੀ ਲੋੜ ਅਤੇ ਜ਼ਰੂਰਤ ਦੇ ਪਹਿਲੂ ਦੇ ਉੱਤੇ 3 ਸਵਾਲਾਂ ਨੂੰ ਵੱਡੇ ਬੈਂਚ ਦੇ ਕੋਲ ਭੇਜਦੇ ਹੋਏ ਕੇਜਰੀਵਾਲ ਨੂੰ ਅੰਤਰਿਮ ਜ਼ਮਾਨਤ ਦੇ ਦਿੱਤੀ ਸੀ ਤੇ 20 ਜੂਨ 2024 ਨੂੰ ਕੇਜਰੀਵਾਲ ਨੂੰ ਇੱਕ ਟ੍ਰਾਇਲ ਕੋਰਟ ਵੱਲੋਂ 1 ਲੱਖ ਰੁਪਏ ਦੇ ਨਿੱਜੀ ਮੁਸਲਿਕਿਆਂ ਉੱਤੇ ਜ਼ਮਾਨਤ ਦੇ ਦਿੱਤੀ ਗਈ ਸੀ ਜਿਸ ਨੂੰ ਬਾਅਦ ਦੇ ਵਿੱਚ ਹਾਈ ਕੋਰਟ ਨੇ ਈਡੀ ਦੀ ਪਟੀਸ਼ਨ ਦੇ ਉੱਤੇ ਸਟੇਅ ਕਰ ਦਿੱਤਾ ਸੀ। ਸਮਨ ਦੇ ਮਾਮਲਿਆਂ ਦੇ ਵਿੱਚ ਏਜੰਸੀ ਨੇ ਟ੍ਰਾਇਲ ਕੋਰਟ ਦੇ ਵਿੱਚ ਆਪਣੀ ਸ਼ਿਕਾਇਤ ਦੇ ਵਿੱਚ ਦੋਸ਼ ਲਾਇਆ ਕਿ ਸਾਬਕਾ ਮੁੱਖ ਮੰਤਰੀ ਨੇ ਸਮਨਾਂ ਦਾ ਜਵਾਬ ਨਾ ਦੇ ਕੇ ਤੇ ਜਾਂਚ ਦੇ ਵਿੱਚ ਸ਼ਾਮਲ ਨਾ ਹੋ ਕੇ ਜਾਣ ਬੁੱਝ ਕੇ ਉਨ੍ਹਾਂ ਦੀ ਪਾਲਣਾ ਕਰਨ ਤੋਂ ਅਣਗਹਿਲੀ ਕੀਤੀ ਹੈ। ਇਸ ਨੇ ਇਹ ਵੀ ਜਿਹੜਾ ਦੋਸ਼ ਲਾਇਆ ਕਿ ਕੇਜਰੀਵਾਲ ਨੇ ਫਜ਼ੂਲ ਇਤਰਾਜ਼ ਉਠਾਏ ਅਤੇ ਜਾਣ ਬੁੱਝ ਕੇ ਜਾਂਚ ਦੇ ਵਿੱਚ ਸ਼ਾਮਲ ਨਾ ਹੋਣ ਦੇ ਆਧਾਰ ਦੇ ਉੱਤੇ ਤਿਆਰ ਕੀਤੇ ਹੈ। ਆਪਣੇ ਫੈਸਲੇ ਦੇ ਵਿੱਚ ਟ੍ਰਾਇਲ ਕੋਰਟ ਨੇ ਕਿਹਾ ਕਿ ਈਡੀ ਦੇ ਵਿੱਚ ਸਾਬਤ ਕਰਨ ਦੇ ਵਿੱਚ ਸਫਲ ਰਹੀ ਹੈ ਤੇ ਕੇਜਰੀਵਾਲ ਨੇ ਉਨ੍ਹਾਂ ਨੂੰ ਜਾਰੀ ਕੀਤੇ ਗਏ ਸਮਨਾਂ ਦੀ ਜਾਣ ਬੁੱਝ ਕੇ ਉਲੰਘਣਾ ਕੀਤੀ ਹੈ। ਟ੍ਰਾਇਲ ਕੋਰਟ ਨੇ ਕਿਹਾ ਕਿ ਨਾ ਤਾਂ ਈਡੀ ਵੱਲੋਂ ਈਮੇਲਾਂ ਰਾਹੀਂ ਸਮਨਾਂ ਦੀ ਸੇਵਾ ਨੂੰ ਸਾਬਤ ਕੀਤਾ ਗਿਆ ਤੇ ਨਾ ਹੀ ਮਨੀ ਲਾਂਡਰਿੰਗ ਰੋਕਥਾਮ ਐਕਟ PMLA ਦੀ ਧਾਰਾ 52 ਦੇ ਤਹਿਤ ਈਮੇਲ ਰਾਹੀਂ ਕਿਸੇ ਵੀ ਵਿਅਕਤੀ ਨੂੰ ਸਮਨ ਜਾਰੀ ਕਰਨ ਦੀ ਪ੍ਰਕਿਰਿਆ ਨੂੰ ਕਾਨੂੰਨ ਦੇ ਅਨੁਸਾਰ ਹੋਣਾ ਸਾਬਤ ਕੀਤਾ ਗਿਆ। ਕੇਜਰੀਵਾਲ ਇਸ ਸਮੇਂ ਮਨੀ ਲਾਂਡਰਿੰਗ ਕੇਸ ਦੇ ਵਿੱਚ ਅੰਤਰਿਮ ਜ਼ਮਾਨਤ ਦੇ ਉੱਤੇ ਹੈ ਤੇ ਜਿਸ ਦੇ ਵਿੱਚ ਸੁਪਰੀਮ ਕੋਰਟ ਨੇ PMLA ਦੇ ਤਹਿਤ ਗ੍ਰਿਫ਼ਤਾਰੀ ਦੀ ਲੋੜ ਅਤੇ ਜ਼ਰੂਰਤ ਦੇ ਪਹਿਲੂ ਦੇ ਉੱਤੇ ਸਵਾਲਾਂ ਨੂੰ ਡੂੰਘਾਈ ਦੇ ਨਾਲ ਵਿਚਾਰ ਕਰਨ ਦੇ ਲਈ ਵੱਡੇ ਬੈਂਚ ਦੇ ਕੋਲ ਭੇਜਿਆ ਹੈ। 27 ਫਰਵਰੀ ਨੂੰ ਟ੍ਰਾਇਲ ਕੋਰਟ ਨੇ ਸ਼ਰਾਬ ਨੀਤੀ ਕੇਸ ਦੇ ਵਿੱਚ ਕੇਜਰੀਵਾਲ, ਸਿਸੋਦੀਆ ਅਤੇ 21 ਹੋਰਾਂ ਨੂੰ ਇਹ ਕਹਿੰਦਿਆਂ ਹੋਇਆਂ ਬਰੀ ਕਰ ਦਿੱਤਾ ਕਿ CBI ਦਾ ਕੇਸ ਪੂਰੀ ਤਰ੍ਹਾਂ ਨਿਆਇਕ ਜਾਂਚ ਦਾ ਸਾਹਮਣਾ ਕਰਨ ਦੇ ਵਿੱਚ ਅਸਮਰਥ ਸੀ ਤੇ ਆਪਣੀ ਸਮੁੱਚਤਾ ਦੇ ਵਿੱਚ ਬੇਭਰੋਸਗੀ ਹੋ ਗਿਆ ਸੀ ਤੇ ਡਿਸਚਾਰਜ ਦੇ ਖਿਲਾਫ ਸੀਬੀਆਈ ਦੀ ਅਰਜ਼ੀ ਹਾਈ ਕੋਰਟ ਦੇ ਵਿੱਚ ਪੈਂਡਿੰਗ ਹੈ। ਦੂਸਰੇ ਪਾਸੇ ਗ੍ਰਹਿ ਮੰਤਰੀ ਅਮਿਤ ਸ਼ਾਹ ਵਿਦਿਆਰਥੀ ਰੋਸ ਪ੍ਰਦਰਸ਼ਨ ਮਾਮਲੇ ਦੇ ਜਵਾਬ ਦੇਣ ਦੇ ਲਈ ਤਿਆਰ ਨੇ ਤੇ ਵਿਰੋਧੀ ਧਿਰ ਸ਼ਾਂਤੀਪੂਰਵਕ ਸੁਣੇ। ਰਿਜੀਜੂ ਨੇ ਇਹ ਬਿਆਨ ਦਿੱਤਾ ਹੈ, ਵਿਰੋਧੀ ਧਿਰ ਨੇ ਰਾਮ ਮੰਦਰ ਚੜਾਵੇ ਦੀ ਕਥਿਤ ਚੋਰੀ ਦੇ ਉੱਤੇ ਵੀ ਬਹਿਸ ਦੀ ਮੰਗ ਕੀਤੀ ਹੈ। ਨੀਟ ਪੇਪਰ ਲੀਕ ਹੋਣ ਦੇ ਮਾਮਲੇ ਦੇ ਵਿੱਚ ਮੁੱਦੇ ਉੱਤੇ ਪ੍ਰਦਰਸ਼ਨ ਦੇ ਦੌਰਾਨ ਵਿਦਿਆਰਥੀਆਂ ਤੇ ਪੁਲਿਸ ਲਾਠੀਚਾਰਜ ਨੂੰ ਲੈ ਕੇ ਵਿਰੋਧੀ ਧਿਰ ਦੇ ਲੰਮੇ ਵਿਰੋਧ ਅਤੇ ਜਵਾਬਦੇਹੀ ਦੀ ਮੰਗ ਤੋਂ ਬਾਅਦ ਕੇਂਦਰ ਸਰਕਾਰ ਨੇ ਸੋਮਵਾਰ ਅੱਜ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਲੋਕ ਸਭਾ ਦੇ ਵਿੱਚ ਇਸ ਮੁੱਦੇ ਉੱਤੇ ਜਵਾਬ ਦੇਣਗੇ, ਬਸ਼ਰਤੇ ਵਿਰੋਧੀ ਧਿਰ ਸ਼ਾਂਤੀ ਅਤੇ ਮਰਿਆਦਾ ਬਣਾਈ ਰੱਖੇ ਤੇ ਉਨ੍ਹਾਂ ਦਾ ਜਵਾਬ ਜਿਹੜਾ ਸੁਣੇ। ਦੂਸਰੇ ਪਾਸੇ ਜੀਓ ਪੋਲੀਟੀਕਲ ਦੀ ਗੱਲ ਕਰਦੇ ਹਾਂ, ਹੋਰ ਨੂੰ ਜਲਮਾਰਗ ਤੇ ਹੋਰ ਇੰਟਰਨੈਸ਼ਨਲ ਖਬਰਾਂ ਵੱਲ ਨੂੰ ਵਧਾਂਗੇ, ਪਰ ਉਸ ਤੋਂ ਪਹਿਲਾਂ ਜਿਹੜਾ ਆਪਾਂ ਰਾਜਨ ਸੈਣੀ ਸਾਹਿਬ ਦੇ ਨਾਲ ਜੁੜਦੇ ਹਾਂ ਤੇ ਗੱਲਾਂ ਬਾਤਾਂ ਦੀ ਸ਼ੁਰੂਆਤ ਉਹਨਾਂ ਦੇ ਨਾਲ ਕਰਦੇ ਹਾਂ ਤੇ ਉਹਨਾਂ ਦਾ ਸਵਾਗਤ ਕਰਦੇ ਹਾਂ ਜੀ। ਸਤਿ ਸ੍ਰੀ ਅਕਾਲ ਜੀ, ਐਡਵੋਕੇਟ ਰਾਜਨ ਸੈਣੀ ਸਾਹਿਬ ਜੀਆਂ ਨੂੰ ਜੀ, ਸੈਣੀ ਸਾਹਿਬ ਸਵਾਗਤ ਹੈ ਜੀ।
1: ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ ਸੈਣੀ ਸਾਹਿਬ, ਕੀ ਹਾਲ ਚਾਲ ਨੇ?
1: ਹਾਲ ਚਾਲ ਠੀਕ ਹੈ ਜੀ।
0: ਜੀ
1: ਭਾਰਤ ਸਾਹਿਬ, ਇੰਨਾ ਤਾਂ ਵਿਸਤ੍ਰਿਤ ਦੇ ਵਿੱਚ ਤਾਂ ਉੱਥੇ ਜਿਹੜਾ ਹੈਗਾ ਆ ਆਪੋਜੀਸ਼ਨ ਵਾਲਿਆਂ ਨੂੰ ਬਿੱਲ ਨਹੀਂ ਸੁਣਨ ਨੂੰ ਮਿਲੇ ਜਿੰਨਾ ਤੁਸੀਂ ਸੁਣਾਤੇ ਆ ਜੀ। ਮਾਈ ਗੋਡ, ਨੌ ਦੇ ਨੌ ਬਿੱਲ ਜਿਹੜੇ ਹੈਗੇ ਆ ਤੁਸੀਂ ਪੜ੍ਹ ਦਿੱਤੇ ਆ, ਅਦਰਵਾਈਜ਼ ਲੋਕਾਂ ਨੂੰ ਪਤਾ ਹੀ ਹੈ ਨਹੀਂ ਸੀ ਭਾਈ ਕਿਹੜੇ ਨੌ ਬਿੱਲ ਹੈਗੇ ਜੀ।
0: ਬਿਲਕੁਲ ਹੈ ਜੀ, ਉਹ ਤਾਂ ਸੈਣੀ ਸਾਹਿਬ ਆਪਣੇ ਸੰਤਵਾਂ ਸਾਹਿਬ ਕਹਿੰਦੇ ਆ ਭਾਈ ਜਿਹੜੇ ਪੜ੍ਹਦੇ ਹੁਣ 2 ਘੰਟੇ ਚ ਪੜ੍ਹਦੇ। ਮੈਂ ਤਾਂ ਸੋਚਦਾ ਸੀ ਕਿ ਏਦਾਂ ਕਹਿੰਦੇ ਓਪੋਜੀਸ਼ਨ ਨੇ ਸਵਾਲ ਹੀ ਨੀ ਚੱਕਿਆ, ਚੱਕ ਦਿੰਦੇ ਭਾਈ ਏਦਾਂ ਕਰੋ, ਬਾਕੀ ਰਹਿਣ ਦਿਓ, MLA ਵੀ ਰਹਿਣ ਦਿਓ, ਮੁੱਖ ਮੰਤਰੀ ਸਾਹਿਬ ਬੈਠੇ ਨੇ ਸਾਹਮਣੇ, ਇਹਨਾਂ ਨੂੰ ਕੋਈ ਸਾਨੂੰ 2 ਘੰਟੇ ਤੁਸੀਂ 2 ਘੰਟੇ ਲਾਓ ਤੇ ਸਮਝਾਓ ਭਾਈ ਬਿੱਲ ਕੀ ਨੇ ਨੌ
1: ਕਿੱਥੇ ਜੀ। ਆਪ ਵਾਲੇ ਤਾਂ ਜਿਹੜੇ ਹੈਗੇ ਸਾਬਤ ਹੋ ਗਏ ਆ ਵੀ ਉਹਨਾਂ ਨੇ ਬਾਂਹ ਖੜੀ ਕਰਨੀ ਹੁੰਦੀ, ਉਹਨਾਂ ਨੂੰ ਤਾਂ ਆਪ ਨਾਂ ਵੀ ਨੀ ਪਤਾ ਹੋਣੇ ਵੀ ਕਿਹੜੇ ਬਿੱਲ ਹੈਗੇ ਆ ਜੀ।
0: ਜੀ
1: ਐਕਚੁਲੀ ਸਰ, ਇੱਕ ਇੱਕ ਬਿੱਲ ਤਵਜੋ ਮੰਗਦਾ ਸੀ।
0: ਬਿਲਕੁਲ,
1: ਤੁਸੀਂ ਦੇਖੋ ਨਾ ਵੀ ਹਰ ਇੱਕ ਮੰਤਰੀ ਨੇ ਫਟਾਫਟ ਲਿਆ ਕੇ ਆਪਣਾ ਇੱਕ ਬਿੱਲ ਆਖਰੀ ਦਿਨ ਫਸਾ ਤਾ ਵੀ ਹਾਂ ਜੀ 15 ਮਿੰਟ ਵੀ ਨੀ ਮਿਲਣੇ ਸੀ ਇੱਕ ਬਿੱਲ ਨੂੰ ਬਹਿਸ ਵਾਸਤੇ ਜੀ।
0: ਖਹਿਰਾ ਸਾਹਿਬ ਨੇ ਕੱਲ ਵੀਡੀਓ ਪਾਈ ਸੀ ਆਪਣੀ, ਲਾਈਵ ਹੋਏ ਸੀ ਤਾਂ ਉਹ ਕਹਿੰਦੇ 6 ਬਿੱਲ ਲਿਆ ਰਹੇ ਨੇ ਤਾਂ 3 ਦਾ ਅਜੇ ਵੀ ਨੀ ਪਤਾ ਸੀਗਾ, 3 ਬਿੱਲ ਸਵੇਰੇ ਲਏ ਨੇ ਜੀ, ਵਿੱਚ 9 ਕਰ ਦਿੱਤੇ ਤੇ ਦੂਸਰਾ ਦੇਖ ਲਓ। ਸੰਧਵਾ ਸਾਹਿਬ ਕਹਿੰਦੇ ਨੇ ਅੱਜ ਆਖਰੀ ਦਿਨ ਦੇ ਉੱਤੇ ਭਾਈ, ਜੇ ਤੁਸੀਂ ਇਹ ਗੱਲ ਕਹਿਣੀ ਆ ਭਾਈ ਪਹਿਲੇ ਦਿਨ ਜਿੱਦਣ ਸੰਸਦ ਸ਼ੁਰੂ ਹੋਈ ਹੈ, ਵਿਧਾਨ ਸਭਾ ਸ਼ੁਰੂ ਹੋਈ ਹੈ, ਉਦਣ ਹੀ ਕਹੋ ਭਾਈ ਜਿਹੜੇ ਤੁਸੀਂ ਬਿੱਲ ਲਿਆਉਣੇ ਆ ਸ਼ਰਧਾਂਜਲੀਆਂ ਤੋਂ ਬਾਅਦ ਚ ਕਹਿ ਦਿੰਦੇ ਵੀ ਭਾਈ ਉਹ ਸਾਰੇ ਤੁਸੀਂ ਦੇ ਦਿਓ ਤਾਂ ਕਿ ਉਹ ਚੰਗੀ ਤਰ੍ਹਾਂ ਪੜ੍ਹ ਲਏ ਜਾਣ। ਇੰਨੀ ਕੁ ਤਾਂ ਤੋਏ ਤੋਏ ਹੋ ਹੀ ਗਈ ਸੀ ਅਕਾਲ ਤਖ਼ਤ ਸਾਹਿਬ ਤੋਂ, ਜਥੇਦਾਰ ਉਹਨਾਂ ਨੇ ਜਦੋਂ ਪੁੱਛਿਆ ਸੀ ਉਹ ਮੁੱਦਾ ਚਲੋ ਸੰਸਦ ਦੇ ਵਿਧਾਨ ਸਭਾ ਦੇ ਵਿੱਚ ਵੀ ਚੱਲਿਆ, ਪਰ ਫਿਰ ਵੀ ਨਹੀਂ ਜੀ, ਸ਼ਰਮ ਹੈ ਕੋਈ?
1: ਨਾ ਜੀ ਨਾ ਨਾ, ਇਹਨਾਂ ਨੇ ਮਤਲਬ ਜਿਹੜਾ ਹੈਗਾ ਨਾ ਲੋਕਤੰਤਰ ਦੀਆਂ ਨਵੀਆਂ ਹੀ ਐਗਜ਼ਾਮਪਲ ਜਿਹੜੀਆਂ ਸੈੱਟ ਕਰ ਦਿੱਤੀਆਂ
0: ਜੀ,
1: ਜਿੰਨਾ ਨਿਘਾਰ ਇਸ ਵਿਧਾਨ ਸਭਾ ਦੇ ਵਿੱਚ ਜਿਹੜਾ ਹੈਗਾ ਆ ਵੀ ਇਸ ਚੀਜ਼ ਦੇ ਡੈਕੋਰਮ ਨੂੰ ਆਇਆ ਨਾ ਜੀ, ਓਨਾ ਕਦੀ ਵੀ ਨਹੀਂ ਸੀ
0: ਜੀ।
1: ਸਰ ਵਿਧਾਨ ਸਭਾ ਦਾ ਸੈਸ਼ਨ ਚੱਲਦਾ ਹੁੰਦਾ ਸੀਗਾ ਤੇ ਲੋਕੀ ਵਾਲੇ ਮੁੱਦੇ ਜਿਹੜੇ ਆ ਉਹ ਉਠਾਏ ਜਾਂਦੇ ਸੀਗੇ ਜੀ।
0: ਜੀ
1: ਹੁਣ ਤਾਂ ਇਹ ਹੈਗਾ ਆ ਕਿ ਜਿਹੜਾ ਉਹ ਚਾਹੁੰਦੇ ਹੈਗੇ, ਜਿਹੜਾ ਉਹਨਾਂ ਨੂੰ ਡੈਮੇਜ ਨਹੀਂ ਕਰਦਾ, ਉਹ ਮੁੱਦਾ ਤੁਸੀਂ ਉਠਾ ਲਓ ਤੇ ਕੋਈ ਗੱਲ ਨਹੀਂ
0: ਜੀ।
1: ਤੁਸੀਂ ਦੇਖੋ ਨਾ, ਪਹਿਲਾਂ ਤਾਂ ਮੈਂ ਜਿਹੜਾ ਬਿੱਲਾਂ ਦੇ ਉੱਤੇ ਪਹਿਲਾਂ ਝਾਤੀ ਮਾਰ ਲਾਂ ਫੇਰ ਅਗਲੀ ਗੱਲ ਤੇ ਆਉਣਾ। ਬਿੱਲਾਂ ਦੇ ਵਿੱਚ ਸਰ ਸਭ ਤੋਂ ਜ਼ਰੂਰੀ ਸੀਗਾ ਜਿਹੜਾ ਤੁਸੀਂ ਦੇਖੋ ਉਹ ਕਿੰਨੀ ਤਵੱਜੋ ਮੰਗਦਾ ਸੀਗਾ ਕਿ ਇਲੈਕਟ੍ਰਿਸਿਟੀ ਦੇ ਵਿੱਚ ਜਿਹੜੇ ਆ ਮੇਨਟੇਨੈਂਸ ਚਾਰਜਿਸ ਵੀ ਨਾਲ ਲੱਗ ਕੇ ਆਇਆ ਕਰਨਗੇ।
0: ਬਿਲਕੁਲ ਹੈ ਜੀ,
1: ਉਧਰੋਂ ਤੁਹਾਡਾ ਜਿਹੜਾ ਹੈਗਾ ਆ 90% ਲੋਕੀ ਕਹਿੰਦੇ 0 ਬਿੱਲ ਦਿੰਦੇ ਆ
0: ਜੀ,
1: ਮੀਟਿੰਗ ਦੇਰ ਬਾਈ ਕਿ ਉਹਨਾਂ ਨੂੰ ਜਾਂ ਤਾਂ ਮੇਨਟੇਨੈਂਸ ਚਾਰਜਿਸ ਆਉਣਗੇ ਜਾਂ ਨਹੀਂ ਆਉਣਗੇ। ਇਹ ਸਵਾਲ ਤਾਂ ਇਹ ਸੀ ਨਾ ਜੀ ਕਿ ਜਾਂ ਉਹ ਲੋਕ ਜਿਹੜੇ ਬਿੱਲ ਪੇ ਕਰਦੇ ਹੈਗੇ ਆ ਆਪਣੀ ਉਹਨਾਂ ਦੀ ਕੰਜ਼ਮਪਸ਼ਨ ਵੱਧ ਜਾਂਦੀ ਹੈਗੀ ਮਿਡਲ ਕਲਾਸ,
0: ਉਹਨਾਂ ਤੇ ਹੋਰ ਬੋਝ ਪੈ ਗਿਆ,
1: ਉਹਨਾਂ ਤੇ ਹੋਰ ਬੋਝ ਪੈ ਗਿਆ ਉਹਨਾਂ ਨੂੰ ਨਾਲ ਮੇਨਟੇਨੈਂਸ ਚਾਰਜਿਸ। ਉਹ ਜਿਹੜੇ 0 ਬਿੱਲ ਦਿੰਦੇ ਹੈਗੇ ਕੀ ਉਹਨਾਂ ਤੋਂ ਮੇਨਟੇਨੈਂਸ ਨਹੀਂ ਹੁੰਦੀ, ਉਹਨਾਂ ਦੀਆਂ ਲਾਈਨਾਂ ਜਿਹੜੀਆਂ ਵੱਖਰੀਆਂ ਪਈਆਂ ਹੀ ਆ ਕੋਈ?
0: ਬਿਲਕੁਲ ਹੈ ਜੀ,
1: ਹਾਂਜੀ। ਸੋ ਇਸ ਕਰਕੇ ਦੂਜਿਆਂ ਦਾ ਬੋਝ ਵੀ ਜਿਹੜਾ ਹੈਗਾ ਜਿਹੜਾ ਇੱਥੇ ਬੋਝ ਚੱਕ ਲੈਂਦਾ ਉਹਦੇ ਤੇ ਸਾਰਾ ਬੋਝ ਪਾਈ ਜਾਂਦੇ ਹੈਗੇ ਆ, ਤੇ ਜਿਹਨੂੰ ਤੁਸੀਂ ਜਿਹੜਾ ਹੈਗਾ ਫੈਸਿਲੀਟੇਟ ਕਰਨਾ ਵੋਟ ਬੈਂਕ ਨਾਲ ਉਹਨੂੰ ਤੁਸੀਂ ਜਿਹੜਾ ਹੈਗਾ ਯਾ ਰਾਤਾਂ ਦਿੰਦੇ ਹੈਗੇ ਆ, ਜਾਂ ਤਾਂ ਤੁਸੀਂ ਬਿਜਲੀ ਬਿੱਲ ਲੈਂਦੇ ਹੋਵੋ ਤੇ ਤਾਂ ਜਿਹੜਾ ਹੈਗਾ ਆ ਤੁਹਾਡਾ ਮੇਨਟੇਨੈਂਸ ਚਾਰਜਿਸ ਜਿਹੜੇ ਆ ਉਹ ਵੀ ਡਿਵਾਈਡ ਹੋ ਕੇ ਆ ਜਾਣਗੇ ਜੇ ਜਿੱਦਾਂ ਮਰਜ਼ੀ ਆ ਜੀ। ਉਹਦਾ ਕੀ ਕ੍ਰਾਈਟੇਰੀਆ ਹੋਊਗਾ ਕਿੰਨੀ ਮੇਨਟੇਨੈਂਸ ਹੋਈ ਆ ਤੁਸੀਂ ਉਹ ਮਤਲਬ ਤੁਸੀਂ ਵੈਸੇ ਹੀ ਲਾ ਲਓਗੇ ਵੀ ਜਿਹੜਾ ਆ ਕਿੱਦਾਂ ਲੈਣੇ ਹੈਗੇ ਆ, ਮਤਲਬ ਕੋਈ ਕਿੰਨੀ ਮੇਨਟੇਨੈਂਸ ਇੱਕ ਲਾਈਨ ਤੇ ਹੋਈ ਆ ਕਿ ਇੱਕ ਲਾਈਨ ਦੇ ਉੱਤੇ ਮੇਨਟੇਨੈਂਸ ਦੀ ਡਿਮਾਂਡ ਹੋਈ ਨਹੀਂ ਕਦੀ ਉਹਨੂੰ
0: ਤੁਸੀਂ
1: ਵੀ
0: ਦੇਖੋ
1: ਮਤਲਬ।
0: ਸੈਣੀ ਸਾਹਿਬ, ਆਪਾਂ ਫਰਾਈਡੇ ਖਬਰ ਕੀਤੀ ਸੀ ਗਊਸ਼ਾਲਾਵਾਂ ਨੂੰ ਜਿਹੜਾ ਫ੍ਰੀ ਕਰ ਦਿੱਤਾ ਸਾਰਾ ਕੁਝ, ਉੱਥੇ ਨੀ ਮੇਨਟੇਨਸ ਹੈ? ਉੱਥੇ ਤਾਰਾਂ ਨੀ ਪੈਂਦੀਆਂ ਜਾਂ ਉਹ ਵਾਈਫਾਈ ਤੇ ਚੱਲਦੀ ਹੈ ਬਿਜਲੀ ਸਾਰੀ?
1: ਬਿਜਲੀ ਅਸੀਂ ਬਿਜਲੀ ਦਾ ਅੱਛਾ ਦੂਜੀ ਗੱਲ ਬਿਜਲੀ ਦੇ ਨਾਲ ਕੌਸੈਸ ਦਾ ਕੀ ਲੈਣਾ ਦੇਣਾ, ਬਿਜਲੀ ਦਾ ਗਾਂ ਨਾਲ ਕੀ ਸੰਬੰਧ ਹੈਗਾ?
0: ਜੀ
1: ਵੀ ਗਾਂ ਜਿਹੜੀ ਹੈਗੀ ਆ ਬਿਜਲੀ ਬਣਾਉਂਦੀ ਆ,
0: ਬਿਲਕੁਲ
1: ਵੀ ਜਿਹੜਾ ਗਾਂ ਦਾ ਹੈ ਵੀ ਉਹਦੇ ਗਾਂ ਦੇ ਚਾਰੇ ਦਾ ਜਿਹੜਾ ਸੈਸ ਦੇਣਾ ਤੁਸੀਂ,
0: ਜੀ
1: ਪਤਾ ਨੀ ਸਾਨੂੰ ਕੋਈ ਰੈਸ਼ਨਲਾਈਜੇਸ਼ਨ ਆਫ ਦਾ ਟੈਕਸਿਸ ਹੈ ਹੀ ਨੀਗਾ ਜੀ।
0: ਜੀ
1: ਅਸੀਂ ਸਿਰਫ ਜਿਹੜਾ ਹੈਗਾ ਆ ਸਾਡੇ ਇੱਥੇ ਕਹਿੰਦੇ ਜੀ ਵੀ ਇਨਕਮ ਟੈਕਸ 7% ਦਿੰਦੇ ਆ ਜਾਂ 10% ਦਿੰਦੇ ਹੈਗੇ ਆ ਜੀ,
0: ਜੀ
1: ਉਹ ਇਨਕਮ ਤੁਹਾਡੇ ਇਨਡਾਇਰੈਕਟ ਟੈਕਸ ਹੀ ਇੱਦਾਂ ਦੇ ਹੈਗੇ ਆ ਕਿ ਤੁਸੀਂ ਜਿਹੜਾ ਇਹ ਬੰਦੇ ਨੂੰ ਉਦਾਂ ਹੀ ਨਿਚੋੜ ਲੈਣੇ ਆ ਕੋਈ ਵੀ ਹੋਵੇ।
0: ਬਿਲਕੁਲ ਹੈ ਜੀ,
1: ਇੱਕ ਰੁਪਏ ਦੀ ਆਈਟਮ ਤੋਂ ਲੈ ਕੇ ਜਿਹੜਾ ਹੈਗਾ ਜਾਂ ਟੈਕਸ ਸ਼ੁਰੂ ਹੋ ਜਾਂਦਾ ਮਾਚਿਸ ਦੀ ਡੱਬੀ ਤੋਂ ਲੈ ਕੇ ਜੀ, ਹਰ ਇੱਕ ਚੀਜ਼ ਦੇ ਉੱਤੇ ਟੈਕਸ ਆ ਜੀ
0: ਬਿਲਕੁਲ।
1: ਤੁਹਾਡੇ। ਔਰ ਫਿਰ ਤੁਸੀਂ ਜਿਹੜਾ ਆ ਵੀ ਆ ਜਿੰਨੇ ਬੇਲਰ ਕਵਰ ਕਰ ਰਹੇ ਉੱਤੇ ਟੈਕਸ ਹੈ ਜੀ, ਜਿੱਦਾਂ ਤੁਸੀਂ ਜਿਹੜਾ ਹੈਗਾ ਜੇ ਕਿਸੇ ਬੰਦੇ ਨੂੰ ਟ੍ਰੈਫਿਕ ਦਾ ਜਿਹੜਾ ਇਹ ਫਾਈਨ ਪੈ ਗਿਆ ਉੱਤੇ ਟੈਕਸ,
0: ਜੀ
1: ਉਹ ਸਾਰੇ ਜਿਹੜੇ ਹੈਗੇ ਦਾ ਇਹ ਆ ਵੀ ਇਸ ਬਿੱਲ ਦੇ ਵਿੱਚ ਜਿਹੜਾ ਤੁਸੀਂ ਮੇਨਟੇਨੈਂਸ ਦਾ ਜਿਹੜਾ ਲਿਆਂਦਾ ਹੈਗਾ ਇਲੈਕਟ੍ਰਿਸਿਟੀ ਦੇ ਉੱਤੇ ਉਹਦਾ ਜਿਹੜਾ ਆ ਉੱਥੇ ਤਾਂ ਤਵੱਜੋ ਮੰਗਦਾ ਹੀ ਸੀ ਨਾ, ਉੱਥੇ ਤਾਂ ਬਹਿਸ ਹੋਣੀ ਚਾਹੀਦੀ ਸੀ ਡਿਟੇਲ ਦੇ ਵਿੱਚ ਵੀ ਕਿੱਦਾਂ ਤੁਸੀਂ ਕਿੱਦਾਂ ਅਸੈਸ ਕਰੋਗੇ ਹੈਂਜੀ, ਉਹ ਤੁਸੀਂ ਉਹਦਾ ਧੱਕਾ ਹੀ ਹੈਗਾ ਨਾ ਜੀ ਉਹਦਾ ਨਾਲ ਤਾਂ ਮਤਲਬ ਦੇਖੋ ਬਿੱਲ ਤਾਂ ਤੁਸੀਂ ਜਿਹੜਾ ਆ ਕਿ ਤੁਹਾਡੀ ਕੰਜ਼ਮਪਸ਼ਨ ਜਿੰਨੀ ਹੈਗੀ ਆ ਉਹਦੇ ਹਿਸਾਬ ਨਾਲ ਆ ਗਿਆ, ਨਹੀਂ ਆਇਆ ਉਹਨਾਂ ਨੇ ਵੱਧ ਘੱਟ ਦੇਤਾ, ਤੁਸੀਂ ਜਾ ਕੇ ਆਰਗੂ ਕਰ ਸਕਦੇ ਹੋ।
0: ਜੀ
1: ਮੇਨਟੇਨੈਂਸ ਦਾ ਤੁਸੀਂ ਕੀ ਆਰਗੂ ਕਰੋਗੇ ਜੀ?
0: ਬਿਲਕੁਲ ਹੈ ਜੀ,
1: ਉਹ ਜਿੰਨੀ ਮਰਜ਼ੀ ਮੇਨਟੇਨੈਂਸ ਦੇ ਜਿਹੜੇ ਪਾਲਣ ਬਿੱਲ ਤੁਹਾਨੂੰ ਤੁਸੀਂ ਹਾਂਜੀ ਜੀ ਆ
0: ਅਗਲੇ ਕਹਿਣਗੇ ਵੀ ਅਸੀਂ ਤਾਰਾਂ ਨਵੀਆਂ ਪਾ ਰਹੇ ਹਾਂ ਜੀ ਭਾਈ, ਉਹ ਫਿਰ ਜਿੰਨਾ ਮਰਜ਼ੀ ਵਧਾ ਲੈਣਗੇ ਅਗਲੇ,
1: ਬਸ ਉਹ ਇਹੀ ਹੋਣਾ ਜੀ, ਉਹ ਕਰਜ਼ੇ ਜਿਹੜੇ ਹੈਗੇ ਆ ਤੇ ਪੈਰ ਲੈ ਕੇ ਜਿਹੜੇ ਆ ਤੇ ਲੋਕਾਂ ਕੋਲੋਂ ਹੁਣ ਵਸੂਲਣੇ ਇਸ ਤਰੀਕੇ ਨਾਲ ਜੀ।
0: ਬਿਲਕੁਲ ਹੈ ਜੀ,
1: ਸੋ ਇਹਨਾਂ ਬਿੱਲਾਂ ਦਾ ਜਿਹੜਾ ਹੈਗਾ ਇਹ ਤੇ ਸੰਜੀਦਗੀ ਨਾਲ ਬਹਿਸ ਹੋਣੀ ਚਾਹੀਦੀ ਸੀ, ਬਕਾਇਦਾ ਤੌਰ ਤੇ ਇਹਦੇ ਪ੍ਰੋਜ਼ ਐਂਡ ਕੌਨਸ ਦੇਖਣੇ ਚਾਹੀਦੇ ਸੀ। ਹੁਣ ਆਪੋਜੀਸ਼ਨ ਵੀ ਸਰ ਇੰਨੀ ਇੱਕੋ ਇੱਕਲੀ ਨਹੀਂ ਕਰ ਸਕਦੀ ਇਸ ਚੀਜ਼ ਨੂੰ
0: ਜੀ। ਮੈਂ
1: ਇੱਥੇ ਤੱਕ ਜਿਹੜਾ ਹੈਗਾ
0: ਜੀ ਸੋਚਦਾ ਸੀਗਾ ਜਿਸ ਹਿਸਾਬ ਦੇ ਨਾਲ ਚਲੋ ਵਿਧਾਨ ਸਭਾ ਪੰਜਾਬ ਦੀ ਚੱਲੀ ਹੈ, ਮੌਨਸੂਨ ਸੈਸ਼ਨ ਚੱਲਿਆ, ਚਲੋ ਮੈਨੂੰ ਲੱਗਦਾ ਕਿ ਇਹ ਤਾਂ ਕੋਈ ਡੈਮੋਕ੍ਰੇਸੀ ਨਾ ਹੋਈ, ਜੋ ਪਤਾ ਨੀ ਮੈਨੂੰ ਲੱਗਦਾ ਕਿ ਇਹਦੇ ਉੱਤੇ ਵੀ ਕੋਈ ਨਾ ਕੋਈ ਬਿੱਲ ਲਿਆਉਣਾ ਚਾਹੀਦਾ ਇਹਨਾਂ ਨੂੰ, ਜਾਂ ਓਪੋਜੀਸ਼ਨ ਵਾਲਿਆਂ ਨੂੰ ਆਵਾਜ਼ ਚੁੱਕਣੀ ਚਾਹੀਦੀ ਹੈ ਭਾਈ। ਜਿੱਤੇ ਤਾਂ ਚਾਹੇ ਤੁਸੀਂ 92 ਹੋ 94 ਹੋ, ਤੁਸੀਂ ਵੱਧ ਬਹੁਮਤ ਹੈ, ਪਰ ਅਸੀਂ ਵੀ ਤਾਂ 50 ਬੈਠੇ ਹਾਂ ਨਾਲ ਜਾਂ 40 ਬੈਠੇ ਹਾਂ, ਵੀ ਉਸ ਹਿਸਾਬ ਦੇ ਨਾਲ ਕਾਹ ਤੋਂ ਟਾਈਮ ਜੇ ਟੋਕ ਚੱਲਣੀ ਹੈ। ਇੱਕ ਜਿਹੜਾ ਹੋ ਗਿਆ ਮਤਲਬ ਕਿ ਭਾਈ ਆਹ ਦੋ ਪਾਰਟੀਆਂ ਨੇ, ਇੱਕ ਓਪੋਜੀਸ਼ਨ ਹੈ ਇੱਕ ਹਕੂਮਤ ਕਰ ਰਹੀ ਹੈ ਜੀ, ਤੇ ਇਹਦੇ ਵਿੱਚ ਇਹ ਕਾਹਤੋਂ ਮਤਲਬ ਕਿ ਲਾਗੂ ਕੀਤਾ ਹੋਇਆ ਵੀ ਤੁਹਾਨੂੰ ਡੇਢ ਡੇਢ ਮਿੰਟ ਮਿਲਣਾ, ਬਾਕੀ ਉਹ ਚਾਹੇ 20-20 ਮਿੰਟ ਬੋਲੀ ਜਾਣ ਜੋ ਮਰਜ਼ੀ ਆਪਣਾ ਕਹੀ ਜਾਣ, ਉਹ ਆਪਣੇ ਆਪ ਨੂੰ ਸਾਬਤ ਕਰੀ ਜਾਣ, ਤੇ ਜਦੋਂ ਡਾਟੇ ਦੀ ਗੱਲ ਹੁੰਦੀ ਹੈ, ਜਦੋਂ ਓਪੋਜੀਸ਼ਨ ਉੱਠ ਕੇ ਸਵਾਲ ਕਰਦੀ ਹੈ ਉਹਨਾਂ ਚੀਜ਼ਾਂ ਦੇ ਬਾਰੇ, ਤਾਂ ਉਦੋਂ ਡੇਢ ਕੁ ਮਿੰਟ ਹਾਂਜੀ ਹਾਂਜੀ ਤੁਹਾਡਾ ਸਮਾਂ ਪੂਰਾ ਹੋ ਗਿਆ ਜੀ, ਬਹਿ ਜਾਓ ਬਹਿ ਜਾਓ ਬਹਿ ਜਾਓ, ਆ ਗਈ ਤੁਹਾਡੀ ਗੱਲ ਜੀ। ਤੇ ਇਹ ਸੈਣੀ ਸਾਹਿਬ ਏਦਾਂ ਹੋ ਨਹੀਂ ਸਕਦਾ ਕਾਨੂੰਨ ਦੇ ਵਿੱਚ, ਜਾਂ ਬਿੱਲ ਏਦਾਂ ਦਾ ਕੋਈ ਲਿਆਇਆ ਨਹੀਂ ਜਾ ਸਕਦਾ ਕਿ ਖੁੱਲੀ ਡਿਬੇਟ ਹੋਵੇ ਉਸ ਸਮੇਂ ਦੇ ਵਿੱਚ ਜਦ ਸਰਕਾਰਾਂ ਬਣ ਗਈਆਂ ਸਾਰਾ ਕੁਝ ਹੋ ਗਿਆ, ਫਿਰ ਉਹ ਸਮੇਂ ਦੀ ਪਾਬੰਦੀ ਕਿਉਂ ਜੀ? ਜਦ ਤੁਸੀਂ 10 ਦਿਨ ਸੈਸ਼ਨ ਰੱਖਿਆ ਹੋਇਆ ਤੇ ਖੁੱਲੀ ਬਹਿਸ ਹੋਵੇ ਜਦੋਂ ਬਹਿਸ ਹੋਣੀ ਹੈ ਜੀ।
1: ਸਰ ਇਸ ਤਰੀਕੇ ਨਾਲ ਹੋਣਾ ਚਾਹੀਦਾ ਹੈਗਾ ਆ ਕਿ 1/3 ਟਾਈਮ ਜਿਹੜਾ ਹੈਗਾ ਆ ਉਹ ਸੱਤਾ ਪਾਰਟੀ ਨੂੰ ਦੇਣਾ ਚਾਹੀਦਾ, 2/3 ਜਿਹੜਾ ਆ ਉਹ ਆਪੋਜੀਸ਼ਨ ਨੂੰ ਦੇਣਾ ਚਾਹੀਦਾ।
0: ਬਿਲਕੁਲ ਹੈ ਜੀ,
1: ਕਿਉਂਕਿ ਉਹਦੇ ਵਿੱਚ ਵੱਖਰੀਆਂ ਵੱਖਰੀਆਂ ਪਾਰਟੀਆਂ ਹੁੰਦੀਆਂ, ਉਹਨਾਂ ਵਿੱਚ ਇਸ ਰੇਸ਼ੋ ਦੇ ਵਿੱਚ ਜਿਹੜਾ ਹੈਗਾ ਆ ਡਿਵਾਈਡ ਕਰਨ
0: ਜੀ,
1: ਹਾਂਜੀ, ਉਹਨਾਂ ਨੂੰ ਸਮਾਂ ਜਿਹੜਾ ਆ ਉਹ ਕਿੱਦਾਂ ਕਿੱਦਾਂ ਦੇਣਾ ਚਾਹੀਦਾ। ਸਗੋਂ ਆਪੋਜੀਸ਼ਨ ਨੇ ਤਾਂ ਜਿਹੜਾ ਆ ਉਸ ਚੀਜ਼ ਦੇ ਉੱਤੇ ਵੀ ਕਿਉਂ ਸੱਤਾਧਾਰੀਆਂ ਨੇ ਤਾਂ ਇੱਕੋ ਹੀ ਗੱਲ ਕਹਿਣੀ ਹੁੰਦੀ ਸਾਰਿਆਂ ਨੇ
0: ਜੀ,
1: ਆਪੋਜੀਸ਼ਨ ਨੇ ਵੱਖਰੇ ਵੱਖਰੀ ਜਿਹੜੀ ਹੈਗੀ ਆ ਜੇ ਦਲ ਵੱਖਰੇ ਵੱਖਰੇ ਹੈਗੇ ਆ ਤੇ ਉਹਨਾਂ ਨੇ ਆਪਣਾ ਆਪਣਾ ਜਿਹੜਾ ਹੈਗਾ ਆ ਗੱਲ ਕਰਨੀ ਹੁੰਦੀ ਹੈ ਜੀ
0: ਜੀ।
1: ਸੋ ਇਸ ਕਰਕੇ ਜਿਹੜਾ ਆ ਇਹ ਹੋਣਾ ਚਾਹੀਦਾ ਹੈਗਾ ਆ, ਪਰ ਗੱਲ ਏਦਾਂ ਆ ਕਿ ਜਦੋਂ ਜਿਹੜਾ ਸੱਤਾ ਪਕਸ਼ ਆ ਉਹ ਕਦੀ ਵੀ ਏਦਾਂ ਦੀ ਚੀਜ਼ ਚਾਹੁੰਦਾ ਹੀ ਨਹੀਂ ਹੁੰਦਾ ਕਿ ਜਿਹੜੀ ਉਹਨੂੰ ਡੈਮੇਜ ਕਰਦੀ ਹੋਵੇ
0: ਜੀ,
1: ਨਾਲੇ 92 ਸੀਟਾਂ ਦੇ ਕੇ ਜਿਹੜੀਆਂ ਹੈਗੀਆਂ 92 ਦੀਆਂ ਅਗਲਿਆਂ ਨੇ 95 ਵੀ ਕਰ ਲਈਆਂ 94 ਕਰ ਲਈਆਂ, ਉਹ ਤੇ ਉਹ ਡੈਮੇਜਿੰਗ ਹੁੰਦੀ ਹੈ। ਏਡੀ ਵੱਡਾ ਜਿਹੜਾ ਮੈਂਡੇਟ ਆ ਇਹ ਵੀ ਇਹ ਮਾੜਾ ਜੀ, ਇਹ ਤਾਂ ਸਬਕ ਆ ਗਿਆ ਜੀ। ਆਪੋਜੀਸ਼ਨ ਹੋਣੀ ਸਟਰੋਂਗ ਆਪੋਜੀਸ਼ਨ ਹੋਣੀ ਬਹੁਤ ਜ਼ਰੂਰੀ ਹੈ ਲੋਕਤੰਤਰ ਦੇ ਵਿੱਚ, ਨਹੀਂ ਤਾਂ ਜਿਹੜਾ ਆ ਹਾਲਾਤ ਮਾੜੇ ਹੁੰਦੇ ਜੀ।
0: ਉਹ ਤਾਂ ਡਿਕਟੇਟਰਸ਼ਿਪ ਹੀ ਹੋ ਗਈ ਇੱਕ ਤਰ੍ਹਾਂ ਦੀ, ਕਾਹਦੀ ਡੈਮੋਕ੍ਰੇਸੀ ਆ ਉਹ ਤਾਂ ਫਿਰ। ਬਿਲਕੁਲ ਹੈ ਜੀ,
1: ਨਹੀਂ ਜੀ ਨਹੀਂ ਨਹੀਂ ਡੈਮੋਕ੍ਰੇਸੀ ਹੈ, ਮੌਕਰੀ ਇਨ ਦਾ ਨੇਮ ਆਫ ਡੈਮੋਕ੍ਰੇਸੀ ਹੈ ਜੀ,
0: ਜੀ
1: ਮਜ਼ਾਕ ਹੈ ਇਹ, ਇਹਦੀ ਕੋਈ ਡੈਮੋਕ੍ਰੇਸੀ ਨਹੀਂ ਹੈ ਜੀ। ਹੁਣ ਦੇਖੋ ਇੱਕ ਬਿੱਲ ਇਹਨਾਂ ਨੇ ਪਾਸ ਕੀਤਾ ਜੀ ਵੀ ਉਹ ਸਕੂਲਾਂ ਦੀਆਂ ਬੱਚਿਆਂ ਦੀਆਂ ਫੀਸਾਂ ਦਾ ਜੀ,
0: ਬਿਲਕੁਲ
1: ਉਹ ਭਾਰਤ ਸਾਹਿਬ 3 ਸਾਲ ਤੋਂ ਮਤਲਬ ਜਿਹੜਾ ਹੈਗਾ ਆ ਭਾਈ ਬਾਅਦ ਅਸੈਸ ਹੋਣਾ ਹੈ ਜੀ,
0: ਜੀ
1: ਜੇ ਇਹ ਪਿਛਲੇ 3 ਸਾਲ ਦਾ ਇਹਨਾਂ ਨੇ ਰੈਟ੍ਰੋਸਪੈਕਟਿਵਲੀ ਕਰ ਲਿਆ, ਠੀਕ ਹੈ ਜੀ, ਉਹ ਚੈਲੰਜ ਹੋ ਜਾਣਾ ਜੀ, ਉਹ ਚੈਲੰਜ ਹੋ ਜਾਣਾ ਕਿ ਤੁਸੀਂ ਜਿਹੜਾ ਪਿਛਲਾ ਆ ਉਹਦੇ ਬਾਰੇ ਨਹੀਂ ਗੱਲ ਕਰ ਸਕਦੇ, ਅੱਜ ਦੀ ਡੇਟ ਤੋਂ ਜਿਹੜਾ ਹੈਗਾ ਆ ਤੁਸੀਂ ਇਹ ਕਰ ਸਕਦੇ ਆ ਕਿ 5% ਇਨਕਰੀਜ ਜਿਹੜੀ ਹੈਗੀ ਆ ਜਿੱਦਾਂ ਮਰਜ਼ੀ।
0: ਉਹ ਸੇਮ ਹੀ ਹੋ ਗਿਆ ਜਿੱਦਾਂ ਬੇਦਬੀ ਬਿੱਲ ਵੀ ਲਿਆਂਦਾ ਸੀਗਾ ਵੀ ਉਹ ਜੋ ਹੁਣ ਤੋਂ ਘਟਨਾਵਾਂ ਸ਼ੁਰੂ ਹੋਣਗੀਆਂ ਉਹਦੇ ਉੱਤੇ ਬਣੇਗਾ, ਉਹੀ ਚੀਜ਼ ਉਹ ਤੇ ਹੈ
1: ਸਰ। ਹੁਣ ਰੈਟ੍ਰੋਸਪੈਕਟਿਵਲੀ ਲਾਗੂ ਹੁੰਦਾ ਹੀ ਨੀ ਹੁੰਦਾ ਕੋਈ ਵੀ ਕਾਨੂੰਨ ਜਿਹੜਾ ਹੁੰਦਾ ਆ, ਇਹਨਾਂ ਨੇ ਰੈਟ੍ਰੋਸਪੈਕਟਿਵਲੀ ਕੀਤਾ ਜੀ। ਜਿਹੜੇ ਇਹ ਸੰਜੀਦਾ ਬੰਦੇ ਹੈਗੇ ਆ ਨਾ ਜੀ, ਉਹ ਤਾਂ ਇਹ ਸੋਚਦੇ ਆ ਕਿ ਸ਼ਾਇਦ ਇਹਨਾਂ ਦਾ ਦੋਨੇ ਪਾਸੇ ਇਹਨਾਂ ਨੇ ਰੱਖਣ ਦਾ ਯਤਨ ਕੀਤਾ ਵੀ ਉਧਰੋਂ ਪੇਰੈਂਟਸ ਨੂੰ ਰੱਖ ਲਿਆ ਹੈ ਜੀ, ਵੀ ਅਸੀਂ ਤੁਹਾਡੇ ਵਾਸਤੇ ਬਹੁਤ ਜ਼ਿਆਦਾ ਸੋਚਦੇ ਹੈਗੇ ਆ, ਅਸੀਂ ਤੁਹਾਡੀਆਂ ਫਿਰ ਬੱਚਿਆਂ ਦੀਆਂ ਫੀਸਾਂ ਬਾਰੇ ਸੋਚਿਆ ਹੈ ਜੀ, ਉਹਨਾਂ ਨੂੰ ਇੱਕ ਜਿਹੜਾ ਆ ਉਹਨਾਂ ਨੂੰ ਇੱਕ ਇੱਕ ਲੂਪ ਹੋਲ ਦੇ ਦਿੱਤਾ, ਸਕੂਲ ਐਡਮਿਨਿਸਟ੍ਰੇਸ਼ਨ ਨੂੰ ਇੱਕ ਲੂਪ ਹੋਲ ਦੇ ਦਿੱਤਾ ਵੀ ਤੁਸੀਂ ਜਾਓ ਹਾਈ ਕੋਰਟ ਚ ਚੈਲੰਜ ਕਰੋ, ਇਹ ਆਪਣੇ ਆਪ ਤੇ ਸਟੇ ਲੱਗ ਜਾਣਾ
0: ਜੀ,
1: ਹੈ ਜੀ। ਸੋ ਇਸ ਕਰਕੇ ਜਿਹੜਾ ਹੈਗਾ ਆ ਵੀ ਉਹ ਕਿਉਂ ਮਤਲਬ ਰੈਟ੍ਰੋਸਪੈਕਟਿਵਲੀ ਕਾਹਦੇ ਵਾਸਤੇ ਤੁਸੀਂ ਕਰਨਾ ਹੈਗਾ ਜੀ, ਤੁਸੀਂ ਉਹਨੂੰ ਜਿਹੜਾ ਆ ਵੀ ਠੀਕ ਆ ਜੀ ਅੱਗੇ ਤੋਂ ਜਿਹੜਾ ਆ ਤੁਸੀਂ ਨਾ ਕਰਿਓ ਜੀ, ਉਹ ਤੁਸੀਂ ਤਾਂ ਕਹਿੰਦੇ ਰਿਕਵਰੀਆਂ ਕਰਾਂਗੇ ਜੀ, ਰਿਕਵਰੀ ਕਿੱਦਾਂ ਕਰੋਗੇ ਜੀ, ਤੁਸੀਂ ਕਿੱਦਾਂ ਅਸੈਸ ਕਰੋਗੇ ਜੀ। ਗੱਲ ਤਾਂ ਇਹ ਹੈ ਨਾ ਵੀ 5% ਤੋਂ ਇਨਕਰੀਜ ਜ਼ਿਆਦਾ ਨਹੀਂ ਕਰ ਸਕਦਾ ਹੈਗਾ, ਫਿਰ 5% ਤੁਸੀਂ ਪਿਛਲਾ ਡਾਟਾ ਕੱਢੋਗੇ ਵੀ ਉਦੋਂ ਕੀ ਸੀਗੀ ਤੇ ਉਦੋਂ 5% ਇਹਨਾਂ ਨੇ ਕੀਤੀ ਕਿ ਨਹੀਂ ਕੀਤੀ ਜੀ।
0: ਜੀ ਨਾਲੇ ਸੈਣੀ ਸਾਹਿਬ ਇੱਕ ਗੱਲ ਸਮਝ ਨਹੀਂ
1: ਆਈ ਇਹਨਾਂ ਦਾ ਮੈਥਮੈਟਿਕਸ।
0: ਸੈਣੀ ਸਾਹਿਬ ਇੱਕ ਬਹੁਤ ਸਾਰੇ ਮੁਲਕਾਂ ਚ, ਸਾਡੇ ਮੁਲਕ ਦੀ ਗੱਲ ਕਰ ਲਈਏ ਤਾਂ ਇਹਦੇ ਵਿੱਚ ਜਿੱਥੇ ਮਰਜ਼ੀ ਫਿਨਲੈਂਡ ਦੇ ਵਿੱਚ ਚਲ ਜਾਓ, ਮਤਲਬ ਕਿ ਸੇਮ ਹੀ ਸਿਲੇਬਸ ਤੁਹਾਨੂੰ ਮਿਲੇਗਾ, ਸੇਮ ਸਕੂਲਾਂ ਦੇ ਵਿੱਚ ਸੇਮ ਹੀ ਐਜੂਕੇਸ਼ਨ ਆ। ਇਹ ਸਾਡੇ ਪਤਾ ਨਹੀਂ ਕਦੋਂ CBSE, ਪੰਜਾਬ ਬੋਰਡ, ਜੇ ਬੋਰਡ, ਜੋ ਬੋਰਡ, ਉਹ ਕਿਤੇ ਨਾ ਕਿਤੇ ਉਹਦਾ ਸ਼ੋਸ਼ਣ ਹੀ ਹੋ ਰਿਹਾ ਉਸ ਚੀਜ਼ ਦੇ ਵਿੱਚ ਜੀ। ਕਿਉਂ ਨੀ ਤੁਸੀਂ ਇੱਕ ਨੀਤੀ ਜਿਹੜੀ ਹੈ ਐਜੂਕੇਸ਼ਨ ਜਿਹੜੀ ਹੈ ਪੋਲਿਸੀ ਬਣਾਉਂਦੇ ਵੀ ਇਸ ਪੂਰੇ ਮੁਲਕ ਦੇ ਵਿੱਚ ਇੱਕੋ ਹੀ ਐਜੂਕੇਸ਼ਨ ਜਿਹੜੀ ਹੈ ਉਹ ਲਾਜ਼ਮੀ ਹੋਵੇਗੀ ਜੀ, ਇੱਕੋ ਜਿਹੜਾ ਉਹ ਸਾਰਾ ਕੁਝ ਬਣੇਗਾ।
1: ਬਿਲਕੁਲ ਜੀ, ਪਤਾ ਨੀ ਕਿਉਂ ਸਰ ਜਿਹੜਾ ਨਾ ਡੀਸੈਂਟਰਲਾਈਜੇਸ਼ਨ ਆਫ ਪਾਵਰ ਜਦੋਂ ਕਰਦੇ ਹੈਗੇ ਆ ਤੇ ਹਾਂਜੀ ਕਮਾਂਡ ਸਾਰੀ ਸਾਡੇ ਹੱਥ ਚ ਰਵੇ, ਸਿੱਖਿਆ ਨੀਤੀ ਸਾਡੇ ਹੱਥ ਚ ਰਵੇ, ਉਹ ਸਾਰਾ ਕੁਛ ਜਿਹੜਾ ਆ। ਬਾਕੀ ਜਿਹੜਾ ਪੰਜਾਬ ਵਾਲਿਆਂ ਦਾ ਤਾਂ ਕੰਮ ਹੀ ਇਹ ਹੈਗਾ ਜੀ, ਸਿੱਖਿਆ ਦਿੱਤੀ ਤਾਂ ਸਾਰਿਆਂ ਨਾਲੋਂ ਜ਼ਿਆਦਾ ਵਿਰੋਧ ਵੀ ਇਹਨਾਂ ਨੇ ਕੀਤਾ ਸੀ ਤੇ ਲਾਗੂ ਵੀ ਸਭ ਤੋਂ ਪਹਿਲਾਂ ਇਹਨਾਂ ਨੇ ਕੀਤਾ।
0: ਬਿਲਕੁਲ,
1: ਮਨਰੇਗਾ ਵਾਸਤੇ ਸਪੈਸ਼ਲ ਸੈਸ਼ਨ ਸੱਦਿਆ ਜੀ ਤੇ ਏਦਾਂ ਕਰਕੇ ਮਤੇ ਪਾ ਤੇ ਉਹਦੇ ਵਾਸਤੇ ਜੀ ਵੀ ਹਾਂਜੀ ਵਿਧਾਨ ਸਭਾ ਦਾ ਮਤਾ ਕਿ ਅਸੀਂ ਇਹਨੂੰ ਕੰਡੈਮ ਕਰਦੇ ਹਾਂ, ਤੇ ਜਿਹੜੀ ਉਹਨਾਂ ਨੇ ਦੂਜੀ ਜੀ ਰਾਮ ਜੀ ਵਾਲੀ ਹੈਗੀ ਸੀ ਲਾਗੂ ਕੀਤੀ, ਉਹਨੂੰ ਲਾਗੂ ਕਰਨ ਦੇ ਵਿੱਚ ਜਿਹੜਾ ਹੈਗਾ ਆ ਸਭ ਤੋਂ ਪਹਿਲਾਂ ਮੋਹਰੀ ਪੰਜਾਬ ਜੀ। ਇਹ ਸਾਨੂੰ ਨੀ ਸਮਝ ਆਈ ਇਸ ਚੀਜ਼ ਦੀ ਜੀ, ਲੋਕਾਂ ਨੂੰ ਦੱਸਦੇ ਹੈਗੇ ਆ ਵੀ ਹਾਂ ਜੀ ਅਸੀਂ ਤੁਹਾਡੇ ਪੱਖ ਦੇ ਹੈਗੇ ਆ ਤੇ ਮੁੜ ਕੇ ਕਰਦੇ ਉਹ ਕੁਛ ਹੀ ਆ ਜੋ ਸੈਂਟਰ ਨੇ ਕਿਹਾ ਫੋਲੋ ਉਹਨੂੰ ਹੀ ਕਰਦੇ ਹੈਗੇ ਜੀ। ਤੇ ਫਿਰ ਇਹ ਵਿਧਾਨ ਸਭਾ ਦਾ ਜਿਹੜਾ ਹੈਗਾ ਆ ਸੈਸ਼ਨ ਸਪੈਸ਼ਲ ਸੈਸ਼ਨ ਸੱਦ ਕੇ ਤੇ ਉਹ ਡਰਾਮੇ ਕਰਨੇ, ਉਹਦਾ ਖਰਚਾ ਪਾਉਣਾ ਜੀ ਲੋਕਾਂ ਨੂੰ, ਟੈਕਸ ਪੇਅਰ ਨੂੰ, ਉਹਦਾ ਫਾਇਦਾ ਕੀ ਆ ਜੀ?
0: ਕੁਛ ਵੀ ਨਹੀਂ ਹੈ। ਹਾਂ, ਚੀਜ਼ਾਂ ਕਰਨੀਆਂ ਤੁਸੀਂ ਘਰ ਬੈਠੇ ਵੀ ਤਾਂ ਕਰ ਹੀ ਸਕਦੇ ਹੋ। ਬਿਲਕੁਲ,
1: ਕਾਂਗਰਸ ਮੰਗ ਕਰਦੀ ਸੀ ਸੈਸ਼ਨ ਲੰਬਾ ਹੋਣਾ ਚਾਹੀਦਾ ਹੈਗਾ ਆ ਜੀ, ਸੈਸ਼ਨ ਲੰਬਾ ਕਰਕੇ ਕਰਨਾ ਕੀ ਆ ਜੀ, ਉੱਥੇ ਨਾਰੇ ਲਾਉਣੇ ਤੁਸੀਂ, ਜਿਹੜੇ 5-6 ਦਿਨ ਤਾਂ ਤੁਸੀਂ ਬਾਈਕਾਟ ਕਰਕੇ ਆ ਜਾਂਦੇ ਰਹੇ ਹੈਗੇ ਆ, ਜਿਹੜੇ 4 ਦਿਨ ਹੋਰ ਵੀ ਹੁੰਦੇ ਤੇ ਬਾਈਕਾਟ ਹੀ ਕਰਨਾ ਪੈਣਾ ਸੀ ਉੱਥੇ, ਨਾ ਉਹਨਾਂ ਨੇ ਤੁਹਾਨੂੰ ਮੌਕਾ ਦੇਣਾ ਸੀ ਬੋਲਣ ਦਾ ਜੀ।
0: ਬਿਲਕੁਲ ਹੈ ਜੀ,
1: ਸੋ ਇਸ ਕਰਕੇ ਜਿਹੜਾ ਹੈਗਾ ਆ ਐਨੀਵੇ ਇੱਥੇ ਜਿਹੜਾ ਹੈਗਾ ਵਿਧਾਨ ਸਭਾ ਦੀ ਇਹ ਕੋਈ ਵੀ ਕਾਰਵਾਈ ਜਿਹੜੀ ਆ ਉਹਦੇ ਵਿੱਚ ਕੁਛ ਕਿਤੇ ਵੀ ਐਪਰੀਸ਼ੀਏਟ ਨਹੀਂ ਕੀਤਾ ਜਾ ਸਕਦਾ।
0: ਪਹਿਲਾਂ ਜਦੋਂ ਵਿਧਾਨ ਸਭਾ ਜਾਂ ਰਾਜ ਸਭਾ ਚੱਲਦੀਆਂ ਸੀਗੀਆਂ ਨਾ ਤਾਂ ਲੋਕ ਜਾਂ ਮੇਰੇ ਵਰਗੇ ਵੀ ਕਈ ਵਾਰੀ ਦੇਖ ਲੈਂਦੇ ਹੁੰਦੇ ਸੀ ਭਈ ਯਾਰ ਕੀ ਚੱਲਦਾ ਪਿਆ, ਚੰਗੀ ਬੈਠ ਜਾਂਦੇ ਹੁੰਦੇ ਸੀ ਲੋਕ ਨਾ, ਜਿੱਦਾਂ ਮੈਚ ਦੇਖਦੇ ਹੁੰਦੇ ਸੀ, ਸੁਣਦੇ ਹੁੰਦੇ ਸੀ। ਹੁਣ ਤਾਂ ਦਿਲ ਹੀ ਨੀ ਕਰਦਾ ਭਈ ਜਦੋਂ ਕਿਸੇ ਦੀ ਫੋਟੋ ਸਾਹਮਣੇ ਆਉਂਦੀ ਹੈ ਦਿਲ ਕਰਦਾ ਬੰਦ ਕਰਦੀ ਹੈ, ਪਤਾ ਨੀ ਕੀ ਬੋਲੀ ਜਾਂਦੇ ਹਨ।
1: ਪਰ ਇਹ ਸਭ ਤੁਸੀਂ ਇੱਕ ਬਿੱਲ ਦੇ ਪੜ੍ਹਿਆ ਹੈਗਾ ਕਿ ਇਹਨਾਂ ਨੇ ਕੰਟਰੈਕਚੁਅਲ ਜਿਹੜਾ ਕੰਟਰੈਕਟ ਦੇ ਉੱਤੇ ਇਹ ਕਾਮੇ ਰੱਖਣੇ ਆ
0: ਵਿੱਚੋਂ ਵਿਚੋਲੇ
1: ਕੱਢ ਦੇਣੇ, ਉਹ ਮਤਲਬ ਸਰਕਾਰਾਂ ਵਿਚੋਲਾ ਕੱਢ ਦਿੱਤਾ ਜੀ।
0: ਜੀ
1: ਠੀਕ ਹੈ ਜੀ, ਇਹ ਕੰਟਰੈਕਟ ਜਿਹੜਾ ਹੈਗਾ ਆ ਵੀ ਜਿਹੜੇ ਬੰਦਿਆਂ ਨੇ 5 ਸਾਲ ਕੰਮ ਕੀਤਾ ਆ ਉਹ ਸਿੱਧਾ ਸਰਕਾਰ ਨਾਲ ਕੰਟਰੈਕਟ ਕਰ ਲੈਣਗੇ। ਠੀਕ ਹੈ ਜੀ, ਉਹ 58 ਸਾਲ ਤੱਕ ਜਿਹੜਾ ਹੈਗਾ ਆ ਵੀ ਉਹ ਜੋਬ ਕਰ ਸਕਦੇ ਆ ਜੀ।
0: ਬਿਲਕੁਲ,
1: ਮੀਨਿੰਗ ਦੇਅਰ ਬਾਈ ਕਿ ਅੱਗੇ ਤਾਂ ਜਿਹੜਾ ਹੈਗਾ ਆ ਕੋਈ ਪੱਕੇ ਹੋਣ ਦੀ ਮੰਗ ਕਰਦੇ ਸੀ, ਹੁਣ ਵਾਂਸੇ ਕੱਚਾ ਆਲਵੇਜ਼ ਕੱਚਾ ਹੈ ਜੀ, ਯਾਨੀ ਕਿ 58 ਸਾਲ ਤੱਕ ਉਹ ਕੱਚਾ ਕੱਚੇ ਦਾ ਕੱਚਾ ਹੀ ਚੱਲ ਗਿਆ ਜੀ,
0: ਬਿਲਕੁਲ ਜੀ, ਪੱਕੂਗਾ ਹੀ ਨਹੀਂ ਕਦੇ ਜੀ।
1: ਹਾਂਜੀ, ਨਾਲ ਨਾਲ ਇਹ ਹੈਗਾ ਆ ਕਿ ਅੱਛਾ ਨਾਲ ਇਹ ਹੈਗਾ ਆ ਕਿ ਤੁਸੀਂ ਜਿਹੜਾ ਇਹ ਐਫੀਡੈਵਿਟ ਦਿਓਗੇ ਵੀ ਜਿਹੜੇ ਤੁਸੀਂ ਪੱਕੇ ਹੋਣ ਵਾਸਤੇ ਕੇਸ ਲਾਏ ਆ ਉਹ ਵਾਪਸ ਲੈ ਲਓ,
0: ਵਾਪਸ ਕਰੋ ਭਾਈ, ਫਿਰ ਤੁਹਾਨੂੰ ਲਵਾਂਗੇ ਬਿਲਕੁਲ।
1: ਹਾਂਜੀ, ਤੁਸੀਂ ਚਲੋ ਠੀਕ ਹੈ, ਉਹ ਇੱਕ ਸੇਫ ਗਾਰਡ ਕਰਤਾ ਜੀ ਵੀ ਇੱਕ ਵਾਰੀ ਜਦੋਂ ਤੁਸੀਂ ਤੁਹਾਨੂੰ ਕੋਈ ਨੌਕਰੀ ਤੋਂ ਲਾਇਆ ਜਾਂਦਾ ਹੈਗਾ ਦੂਜੀ ਥਾਂ ਤੇ, ਜਿਹੜਾ ਹੈਗਾ ਤੁਸੀਂ ਰੱਖਿਆ ਜਾਂਦੇ ਕਿਸੇ ਹੋਰ ਡਿਪਾਰਟਮੈਂਟ ਜਾਂ ਇੱਦਾਂ ਕਰਕੇ ਜੋ ਸੈਲਰੀ ਤੁਸੀਂ ਲੈ ਰਹੇ ਹੈਗੇ ਉਹ ਤੋਂ ਘੱਟ ਦੇ ਉੱਤੇ ਨਹੀਂ ਲੱਗੇ ਤੁਸੀਂ, ਉਹਦੀ ਸੈਲਰੀ ਤੁਹਾਡੀ ਫਿਕਸ ਹੋਊਗੀ ਜੀ।
0: ਬਿਲਕੁਲ ਹੈ ਜੀ,
1: ਮੰਨ ਲੈਂਦੇ ਤੁਹਾਡੀ ਗੱਲ ਇਸ ਚੀਜ਼ ਦੇ ਨਾਲ, ਇਹ ਤਾਂ ਬੇਸਿਕ ਗੱਲ ਹੈਗੀ ਆ ਜੀ। ਪਰ ਸਵਾਲ ਇਹ ਹੈਗਾ ਕਿ ਜਿਹੜਾ ਅੱਗੇ ਨਾ ਸਰ ਸੁਪਰੀਮ ਕੋਰਟ ਨੇ ਇੱਕ ਵਾਰੀ ਗਾਈਡਲਾਈਨ ਦਿੱਤੀਆਂ ਸੀਗੀਆਂ ਵੀ ਸਰਕਾਰ ਨੂੰ ਵੀ ਜਿੱਥੇ ਵਰਕ ਹੈਗਾ ਆ ਪਰਮਾਨੈਂਟ ਨੇਚਰ ਦਾ
0: ਜੀ,
1: ਹਾਂਜੀ, ਉੱਥੇ ਜਿਹੜਾ ਆ ਵੀ ਤੁਸੀਂ ਬੰਦਿਆਂ ਨੂੰ ਰੈਗੂਲਰ ਕਰੋ
0: ਜੀ।
1: ਜੇ ਤੁਸੀਂ 3 ਮਹੀਨੇ ਦੇ ਵਿੱਚ ਉਹਦੀ ਕੋਈ ਬ੍ਰੇਕ ਨਹੀਂ ਹੋਈ ਤੇ ਕੀ ਕਰਦੇ ਸੀ ਇਹ 99 ਦਿਨ ਦੀ ਹਾਜ਼ਰੀ ਲਾ ਕੇ 1 ਦਿਨ ਅਗਲੇ ਦੀ ਬ੍ਰੇਕ ਦੇ ਕੇ ਤੇ ਫੇਰ ਮੁੜ ਕੇ ਜਿਹੜਾ ਇਸੇ ਕਰਕੇ ਕਰ ਲੈਂਦੇ ਸੀ। ਉਹ ਕਹਿੰਦੇ ਸੀ ਵੀ ਜਿੱਥੇ ਵਰਕ ਪਰਮਾਨੈਂਟ ਨੇਚਰ ਦਾ ਤੁਸੀਂ ਕਿਉਂ ਨੀ ਬੰਦਾ ਪੱਕਾ ਹੀ ਰੱਖਦੇ ਬਈ,
0: ਜੀ
1: ਜਿੱਥੇ ਟੈਂਪਰੇਰੀ ਨੇਚਰ ਦਾ ਵਰਕ ਹੈਗਾ ਆ ਉੱਥੇ ਤੁਹਾਨੂੰ ਮਤਲਬ ਕੋਈ ਕਾਨੂੰਨ ਮਜਬੂਰ ਨਹੀਂ ਕਰਦਾ, ਤੁਸੀਂ ਬੰਦਾ ਹਾਇਰ ਕਰ ਲਓ
0: ਜੀ,
1: ਠੀਕ ਹੈ ਜੀ, ਜਿੰਨਾ ਚਿਰ ਤੁਹਾਡਾ ਸੀਜ਼ਨਲ ਕੰਮ ਆ ਕੋਈ ਜਾਂ ਇੱਦਾਂ ਕਰਕੇ ਉਹ ਤੁਸੀਂ ਹਾਇਰ ਕਰ ਲਓ ਤੇ ਉਹ ਤੁਸੀਂ ਜਿੱਦਾਂ ਮਰਜ਼ੀ ਆ। ਪਰ ਜਿੱਥੇ ਤੁਹਾਡਾ ਵਰਕ ਹੀ ਪਰਮਾਨੈਂਟ ਨੇਚਰ ਦਾ ਆ, ਕੋਈ ਮੇਨਟੀਨੈਂਸ ਦਾ ਆ, ਕੋਈ ਹੋਰ ਚੀਜ਼ ਹੈਗੀ ਆ, ਉੱਥੇ ਬੰਦੇ ਜਿਹੜੇ ਹੈਗੇ ਜਦੋਂ ਰੱਖਣੇ ਪੱਕੇ ਰੱਖੋ ਜੀ,
0: ਪੱਕੇ ਰੱਖੋ ਬਿਲਕੁਲ।
1: ਹਾਂਜੀ, ਇਹ ਕੱਚੇ ਪੱਕੇ ਵਾਲਾ ਸਵਾਲ ਹੀ ਨਾ ਪੈਦਾ ਹੋਵੇ ਜੀ,
0: ਬਿਲਕੁਲ।
1: ਪਰ ਹੁਣ ਦੇਖੋ ਇਹਨਾਂ ਨੇ ਕਿੱਦਾਂ ਵੀ ਇਹ ਇਨਡਾਇਰੈਕਟਲੀ ਜਿਹੜਾ ਆ ਧਰਨੇ ਜਿਹੜੇ ਲੱਗਦੇ ਆ ਨਾ ਜੀ ਵਾਰ ਵਾਰ, ਉਹਨਾਂ ਨੂੰ ਰਿਮੂਵ ਕਰਨ ਵਾਸਤੇ ਇਹ ਤਰੀਕਾ ਵਧੀਆ ਹੈਗਾ ਆ ਵੀ ਇਸ ਬਿੱਲ ਰਾਹੀਂ ਜਿਹੜਾ ਆ ਵੀ ਜਿਹਨੇ ਸਰਕਾਰ ਨਾਲ ਸਿੱਧਾ ਕੰਟਰੈਕਟ ਕਰਨਾ ਆ ਉਹ ਆ ਜਾਵੇ
0: ਜੀ,
1: ਹਾਂਜੀ। ਤੇ ਬਾਅਦ ਵਿੱਚ ਕਿੰਨੀ ਡੈਮੇਜਿੰਗ ਗੱਲ ਕੀਤੀ ਹੈਗੀ ਆ, ਉੱਥੇ ਕਿਤੇ ਬੰਦੇ ਨੂੰ ਰੈਗੂਲਰ ਕਰਨ ਦੀ ਗਰੰਟੀ ਨੀ ਦਿੱਤੀ ਹੈਗੀ, ਰੈਦਰ ਕਿ ਉਹ 58 ਸਾਲ ਤੱਕ ਨੌਕਰੀ ਕਰ ਸਕਦਾ,
0: ਬਿਲਕੁਲ
1: ਹੈ ਜੀ। ਹਾਂਜੀ, ਨਾਲ ਜਦੋਂ ਐਫੀਡੈਵਿਟ ਉਹਦਾ ਵਾਪਸ ਲੈਣਾ ਆ ਉਹਦੇ ਕੋਲੋਂ ਵੀ ਹਾਂ ਜੀ ਉਹ ਕਦੀ ਵੀ ਕੋਈ ਮੰਗ ਨੀ ਕਰੂਗਾ ਇਸ ਚੀਜ਼ ਦੀ ਰੈਗੂਲਰ ਕਰਨ ਦੀ, ਤੇ ਫੇਰ ਜਿਹੜਾ ਆ
0: ਭੱਤੇ ਦੇਣੇ ਪੈਣੇ ਆ ਜਾਂ ਉਹਨਾਂ ਨੂੰ ਜਿਹੜੇ ਰਿਟਾਇਰਮੈਂਟ ਦੇ ਉੱਤੇ ਦੇਣੇ ਪੈਣੇ ਉਹ ਫਿਰ ਬਚਾਉਣਗੇ ਇਹ ਚੀਜ਼, ਮਤਲਬ ਕਿ ਕੱਚਾ ਬੰਦਾ।
1: ਬਿਲਕੁਲ ਜੀ, ਭਾਰੇ ਸਾਹਿਬ ਦੇਖੋ ਪੈਨਸ਼ਨ ਪਾਲਿਸੀ ਤਾਂ ਪਹਿਲਾਂ ਹੀ ਜਿਹੜੀ ਹੈਗੀ ਖਤਮ ਕਰ ਦਿੱਤੀ ਹੈਗੀ ਜੀ,
0: ਬਿਲਕੁਲ।
1: ਹਾਂਜੀ, ਮਤਲਬ ਇਹ ਹੈਗਾ ਕਿ ਪ੍ਰਾਈਵੇਟ ਜੋਬ ਤੇ ਸਰਕਾਰੀ ਜੋਬ ਚ ਕੋਈ ਫਰਕ ਹੀ ਨਹੀਂ ਰਹਿ ਜਾਏਗਾ
0: ਜੀ, ਬਿਲਕੁਲ ਜੀ।
1: ਹਾਂਜੀ, ਜਿੱਦਾਂ ਪ੍ਰਾਈਵੇਟ ਇੰਪਲਾਇਰ ਜਿਹੜਾ ਹੈਗਾ ਆ ਵੀ ਉਹ ਕਰਦਾ ਹੈਗਾ ਆ ਜਿੰਨਾ ਕੁ ਇੰਟਰਸਟ ਉਹ ਵਾਚ ਕਰਦਾ ਓਨਾ ਹੀ ਸਰਕਾਰ ਵਾਚ ਕਰੇਗੀ ਜੀ। ਸੋ ਇਹ ਤਾਂ ਬਹੁਤ ਡੈਮੇਜਿੰਗ ਸੀਗੇ ਇਹਨਾਂ ਸਾਰਿਆਂ ਬਿੱਲਾਂ ਦੇ ਉੱਤੇ, ਬਹੁਤ ਸੰਜੀਦਾ ਕੇ ਇੱਕ ਇੱਕ ਬਿੱਲ ਦੇ ਉੱਤੇ ਦੋ ਦੋ ਤਿੰਨ ਤਿੰਨ ਦਿਨ ਬਹਿਸ ਹੋਣੀ ਚਾਹੀਦੀ ਸੀ ਜੀ,
0: ਕੇ ਸੈਣੀ ਸਾਹਿਬ
1: ਇਹ 9 ਬਿੱਲ
0: ਲਿਆਉਣਾ ਤਾਂ ਇਹ ਚਾਹੀਦਾ ਸੀਗਾ ਕਿ ਜਿਹੜਾ ਜਿੱਦਾਂ ਸਰਕਾਰੀ ਜੋਬਾਂ ਹੈਗੀਆਂ ਨੇ ਉਹਨੂੰ ਬੈਲੈਂਸ ਕਰਨ ਦੇ ਲਈ ਕਿ ਜਿੰਨੇ ਭੱਤੇ ਮਿਲਦੇ ਆ ਜਾਂ ਰਿਟਾਇਰਮੈਂਟ ਮਿਲਦੀ ਹੈ ਤਾਂ ਓਦਾਂ ਹੀ ਜਿਹੜਾ ਬਕਾਇਦਾ ਪੇਪਰ ਵਰਕ ਦੇ ਵਿੱਚ ਜਿਹੜੀਆਂ ਪ੍ਰਾਈਵੇਟ ਕੰਪਨੀਆਂ ਹੈਗੀਆਂ ਚਾਹੇ ਜੋਬ ਦਿੰਦੇ ਵੀ ਤੁਸੀਂ ਇਹਨਾਂ ਨੂੰ ਜੋਬਾਂ ਦਿਓ, ਤੇ ਇਹ ਚੀਜ਼ ਬਿੱਲ ਤਾਂ ਇਹ ਲਿਆਉਣਾ ਚਾਹੀਦਾ ਸੀਗਾ ਵੀ ਇਹਨਾਂ ਨੂੰ ਰਿਟਾਇਰਮੈਂਟ ਜਾਂ ਉਹ ਸਾਰਾ ਨਾਲ ਇਨਕਮ ਟੈਕਸ ਵਗੈਰਾ ਸਾਰਾ ਉਹ ਪੇ ਰੋਲ ਜਿਹੜਾ ਹੈਗਾ ਮਹੀਨੇ ਦਾ ਮਹੀਨੇ ਉਹਦੇ ਵਿੱਚੋਂ ਮਤਲਬ ਕਿ ਗੌਰਮੈਂਟ ਨੂੰ ਵੀ ਕੁਝ ਜਿਹੜਾ ਆਪਣਾ ਇਨਕਮ ਟੈਕਸ ਵਗੈਰਾ ਜਾਂ ਜੋ ਵੀ ਹੈ ਉਹਦੇ ਵਿੱਚੋਂ ਸੈਲਰੀ ਦੇ ਵਿੱਚੋਂ ਕਟਾਉਣਗੇ ਤਾਂ ਉਹਨਾਂ ਨੂੰ ਮਤਲਬ ਕਿ ਹੋਰ ਵੀ ਸਹੂਲਤਾਂ ਦਿੱਤੀਆਂ ਜਾਣਗੀਆਂ। ਪਰ ਇਹਨਾਂ ਨੇ ਤਾਂ ਉਹ ਕੰਮ ਹੀ ਉਲਟਾ ਕਰ ਦਿੱਤਾ, ਸਮਾਂ ਕਿ ਉਹਨੂੰ ਬੈਲੈਂਸ ਤਾਂ ਕੀ ਕਰਨਾ ਸੀ, ਅਨਬੈਲੈਂਸ ਹੀ ਕਰਕੇ ਰੱਖਦਾ, ਆਪਣੇ ਮਤਲਬ ਕਿ ਪੱਲਿਓ ਵੀ ਸਾਰਾ ਕੁਝ ਝਾੜ ਦਿੱਤਾ ਵੀ ਅਸੀਂ ਵੀ ਦੇਣਾ ਭਾਈ, ਤੁਸੀਂ ਤਾਂ ਦਿੰਦੇ ਹੀ ਨੀ ਗੇ, ਅਸੀਂ ਕਾਹਤੋਂ ਦਈਏ ਸਰਕਾਰਾਂ।
1: ਪਰ ਇਹ ਸਭ ਸਾਡੇ ਮੁਲਕ ਦੇ ਵਿੱਚ ਨਾ ਟੈਕਸ ਪੇਅਰ ਦੀ ਇੱਕ ਚੀਜ਼ ਪ੍ਰੋਬਲਮ ਰਹੀ ਹੈਗੀ ਆ ਜੋ ਉਹਨਾਂ ਨੂੰ ਫੀਲ ਹੁੰਦਾ ਰਿਹਾ। ਅਸੀਂ ਵੱਡੇ ਟੈਕਸ ਪੇਅਰ ਦੀ ਗੱਲ ਕਰਦਾ, ਤੁਸੀਂ ਯਾਦ ਕਰੋ ਇੱਕ ਵਾਰੀ ਨਾ ਕਪਿਲ ਸ਼ਰਮਾ ਨੇ ਆਪਣੇ ਸ਼ੋਅ ਦੇ ਵਿੱਚ ਕਿਤੇ ਮਿਊਂਸੀਪਲ ਕਮੇਟੀ ਨੇ ਉਹਨੂੰ ਕੋਈ ਹਰਾਸ ਕੀਤਾ ਸੀ ਤੇ ਉਹ ਕਹਿੰਦਾ ਸੀ 2 ਕਰੋੜ ਰੁਪਇਆ ਟੈਕਸ ਦਿੱਤਾ
0: ਜੀ,
1: ਹੈ ਜੀ, ਤੇ ਉਹਦੇ ਬਾਵਜੂਦ ਜਿਹੜਾ ਹੈਗਾ ਆ ਵੀ ਇਸ ਤਰੀਕੇ ਨਾਲ ਡੀਲ ਕਰ ਰਹੇ ਹੈਗੇ ਆ ਜੀ
0: ਜੀ।
1: ਤੇ ਉਹ ਇਸ ਕਰਕੇ ਵੀ ਜਿਹੜੇ ਟੈਕਸ ਪੇਅਰ ਦੀ ਇਹ ਜਿਹੜੀ ਆ ਰਹੀ ਆ ਕੰਪਲੇਂਟ
0: ਜੀ
1: ਕਿ ਉਹਨਾਂ ਨੂੰ ਟੈਕਸ ਪੇ ਕਰਨ ਦਾ ਕਿਤੇ ਵੀ ਇਨਸੈਂਟਿਵ ਨਹੀਂ ਦਿੱਤਾ ਜਾਂਦਾ,
0: ਬਿਲਕੁਲ
1: ਵੀ ਉਹਨਾਂ ਨੂੰ ਕਿਸੇ ਨਾ ਕਿਸੇ ਹਾਂ ਕੋਈ ਬੈਨੀਫਿਟ ਦਿੱਤਾ ਜਾਵੇ ਵੀ ਹਾਂ ਜੀ। ਜਾਂ ਕਿਤੇ ਮੈਂ ਤਾਂ ਇੱਥੇ ਤੱਕ ਕਹਿੰਦਾ ਸੀ ਵੀ ਜਿੱਦਾਂ ਜਿਹੜਾ ਆ ਮੇਰੀ ਆਪਣਾ ਸੁਝਾਅ ਹੈਗਾ ਸੀ ਜੀ, ਮੈਂ ਅੱਗੇ ਵੀ ਇੱਕ ਵਾਰੀ ਗੱਲ ਕਹੀ ਸੀ ਤੇ ਜਿੱਥੇ ਫਾਈਨੈਂਸ਼ੀਅਲ ਫਰਾਡਸ ਜਿਹੜੇ ਹੈਗੇ ਆ ਉਹਦੀਆਂ ਕੰਪਲੇਂਟਾਂ ਦਰਜ ਹੁੰਦੀਆਂ
0: ਜੀ
1: ਦਾ ਪਰਸਨ ਹੂ ਪੇਜ਼ ਦਾ ਟੈਕਸ
0: ਜੀ
1: ਹਾਂਜੀ ਐਟ ਹਾਇਰ ਰੇਟ ਵੀ ਜਿੱਦਾਂ ਆ ਵੀ ਉਹ ਕਰੋੜਾਂ ਦੇ ਵਿੱਚ ਟੈਕਸ ਪੇ ਕਰਦੇ ਹੈਗੇ ਆ ਉਹਨੂੰ ਜਿਹੜਾ ਹੈਗਾ ਬੇਲ ਮੈਟਰ ਦੇ ਵਿੱਚ ਜਿਹੜਾ ਆ ਥੋੜੀ ਬਹੁਤੀ ਛੋਟ ਹੋਣੀ ਚਾਹੀਦੀ ਹੈਗੀ ਆ ਵੀ ਉਹਨੂੰ ਹਾਂਜੀ
0: ਉਹ
1: ਫਾਈਨੈਂਸ ਹਾਂ ਫਾਈਨੈਂਸ ਨਾਲ ਰਿਲੇਟਡ ਜਿਹੜੇ ਹੈਗੇ ਆ ਓਫੈਂਸਿਸ ਆ ਉਹਦੇ ਵਿੱਚ ਜਿਹੜਾ ਆ ਥੋੜੀ ਛੋਟ ਮਿਲਣੀ ਚਾਹੀਦੀ ਵੀ ਉਹ ਅੰਦਰ ਨਹੀਂ ਜਾਊਗਾ ਬਾਹਰੋਂ ਬਾਹਰ ਜਮਾਨਤ ਹੋ ਜਾਏਗੀ
0: ਹਾਂਜੀ
1: ਕੋਈ ਏਦਾਂ ਦਾ ਤਾਂ ਕਿ ਕੁਛ ਤਾਂ ਇਹੋ ਜਿਹਾ ਕਰੋ ਨਾ ਜਿਹਦੇ ਨਾਲ ਅਗਲਾ ਬੰਦੇ ਦਾ ਟੈਕਸ ਉਹਨੂੰ ਇਨਕਰੇਜਮੈਂਟ ਮਿਲੇ ਤੇ ਤਾਂ ਉਹ ਟੈਕਸ ਵੱਧ ਦੇਗਾ ਤੇ ਮੈਂ ਵੱਧ ਟੈਕਸ ਦਊਂਗਾ ਤੇ ਮੈਨੂੰ ਉਹ ਤੋਂ ਵੱਧ ਫੈਸਿਲਿਟੀਜ਼ ਮਿਲਣਗੀਆਂ ਜੀ
0: ਨਾਲੇ ਸੈਣੀ ਸਾਹਿਬ ਕਰਪਸ਼ਨ ਤਾਂ ਪਹਿਲਾਂ ਹੀ ਬਥੇਰੀ ਆ ਮੁਲਕ ਉਹਨੂੰ ਤਾਂ ਸਮੇਂ ਘਟਾਉਣਾ ਇਹ ਹੋਰ ਵਧਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿਤੇ ਘਟਾਉਣ
1: ਨਹੀਂ ਸਰ ਸਾਨੂੰ ਤਾਂ ਸਮਝ ਨਹੀਂ ਆਈ ਹੈਗੀ ਜੀ ਇੱਦਾਂ ਦੇ ਲੋਕ ਜਿਹੜੇ ਹੈਗੇ ਆ ਵੀ ਰਾਜਨੀਤੀ ਚ ਆਏ ਆ ਜਿਹੜੇ ਉਹਨਾਂ ਨੂੰ ਹੈ ਹੀ ਨੀ ਕਿ ਅਸੀਂ ਜਿਹੜਾ ਕੰਮ ਕਰ ਰਹੇ ਹੈਗੇ ਲੋਕਾਂ ਦੀ ਜ਼ਿੰਦਗੀ ਪ੍ਰਭਾਵਿਤ ਕਰਦੀ ਹੈਗੀ ਇੰਨਾ ਹੁੰਦੀ ਆ ਤੇ ਕੁਛ ਨਾ ਕੁਛ ਤਾਂ ਸੋਚਣਾ ਚਾਹੀਦਾ ਨਾ ਜੀ ਇਸ ਚੀਜ਼ ਦੇ ਉੱਤੇ
0: ਜੀ ਤੇ ਸੈਣੀ ਸਾਹਿਬ ਕਾਫੀ ਮੁਲਕ ਦੇ ਵਿੱਚ ਜਾਂ ਸੂਬਿਆਂ ਦੇ ਵਿੱਚ ਵੀ ਰੋਲਾ ਹੈ ਮਨਪ੍ਰੀਤ ਤਿਆਲੀ ਉਹਨਾਂ ਨੇ ਵੀ ਇਹ ਮੁੱਦਾ ਚੱਕਿਆ ਕਿ ਡੀਲਿਮੀਟੇਸ਼ਨ ਜਿਹੜਾ ਬਿੱਲ ਲਿਆਉਣ ਦੀ ਤਿਆਰੀ ਹੈ 50% ਔਰਤਾਂ ਦੀਆਂ ਸੀਟਾਂ ਜਾਂ ਵਧਾਉਣ ਦੀ ਤਿਆਰੀ ਹੈ ਉਹਦੇ ਉੱਤੇ ਕਾਫੀ ਰੋਲਾ ਤੁਸੀਂ ਕੀ ਸੋਚਦੇ ਹੋ ਉਹਦੇ ਉੱਤੇ ਕਿ ਕਿੱਦਾਂ ਹੋਣਾ ਚਾਹੀਦਾ ਜੀ
1: ਪਰ ਸਭ ਗੱਲ ਏਦਾਂ ਹੈਗੀ ਆ ਗੱਲ ਕਿੱਥੇ ਕੀਤੀ ਜਾਂਦੀ ਹੈ ਉਹਦੀ ਵੈਲਿਊ ਹੁੰਦੀ ਹੈ ਸਰ
0: ਜੀ
1: ਠੀਕ ਹੈ ਜੀ ਹੁਣ ਵਿਧਾਨ ਸਭਾ ਦੇ ਵਿੱਚ ਜਿਹੜੀ ਹੈਗੀ ਇਸ ਗੱਲ ਦਾ ਜਿਹੜਾ ਹੈਗਾ ਆ ਉਹ ਨਾ ਤਾਂ ਕੋਈ ਪ੍ਰੋਬਲਮ ਤਾਂ ਉੱਥੇ ਦੱਸੀ ਜਾਵੇ ਜਿੱਥੇ ਕੋਈ ਐਡਰੈਸ ਕਰਨ ਵਾਲਾ ਹੋਵੇ
0: ਜਿੱਥੇ ਮੁੱਦਾ ਚੁੱਕਿਆ ਜਾ ਰਿਹਾ
1: ਜਿੱਥੇ ਮੁੱਦਾ ਚੁੱਕਣਾ ਕਿੱਥੇ ਆ ਤੇ ਚੁੱਕਦੇ ਕਿੱਥੇ ਹੈਗੇ ਉਹ ਲੱਗਦਾ ਕੋਈ ਮਤਲਬ ਹੀ ਨੀ ਹੈਗਾ ਮੈਂ ਤਾਂ ਕਹਿੰਦਾ ਵਿਧਾਨ ਸਭਾ ਦੇ ਵਿੱਚ ਉਹਨਾਂ ਨੂੰ ਇਹ ਵੀ ਜਿਹੜਾ ਹੈਗਾ ਆ ਵੀ ਇਰਾਨ ਦੇ ਉੱਤੇ ਅਮਰੀਕਾ ਦਾ ਅਟੈਕ ਹੋਇਆ ਆ ਭਾਵੇਂ ਉਹ ਵੀ ਗੱਲ ਕਰ ਹੀ ਲੈਂਦੇ ਅੱਜ ਹਾਂਜੀ
0: ਜਾਂ ਤਾਂ ਇਹਦੇ ਉੱਤੇ ਮਤਲਬ ਇਹਨਾਂ ਗੱਲਾਂ ਦਾ ਕਰਦੇ ਜਾਂ ਕੁਝ ਕਰਦੇ ਉਹ ਭੇਜਦੇ ਸਾਰੇ
1: ਉਹ ਸਾਰ ਗੱਲ ਇਹ ਤਾਂ ਹੈਗੀ ਉਹ ਤਾਂ ਉੱਥੇ ਜਿਹੜੇ ਹੈਗੇ ਆ ਪੋਲੀਟੀਕਲ ਪਾਰਟੀਆਂ ਦਾ ਆਪਣਾ ਆਪਣਾ ਸਟੈਂਡ ਹੈਗਾ ਆ ਜੀ ਉਹਨਾਂ ਨੇ ਉੱਥੇ ਜਿਹੜਾ ਆ ਉਹ ਸ਼ੋਅ ਹੋਣਾ ਆ ਉੱਥੇ ਆਪਣੇ ਪਾਰਲੀਮੈਂਟ ਚ ਇੱਥੇ ਵਿਧਾਨ ਸਭਾ ਦੇ ਵਿੱਚ ਕੀ ਹੈਗਾ ਵਿਧਾਨ ਸਭਾ ਚ ਤਾਂ ਤੁਸੀਂ ਵਿਧਾਨ ਸਭਾ ਦੇ ਵਿੱਚ ਜਿਹੜੀ ਵਰਕਿੰਗ ਚੱਲ ਰਹੀ ਉਹ ਇਹ ਤਾਂ ਤੁਹਾਡੇ ਪਾਰਟੀਆਂ ਦੇ ਏਜੰਡੇ ਆ ਬਾਹਰਲੇ ਉਹ ਤੁਸੀਂ ਤੈਅ ਕਰੋ ਜਿੱਦਾਂ ਮਰਜ਼ੀ ਆ ਜਾ ਕੇ ਉੱਪਰ
0: ਨਾਲੇ ਦੇ ਵਿੱਚ ਸੈਣੀ ਸਾਹਿਬ ਜਿਹੜੀ ਲੋਕਲ ਪੋਲੀਟਿਕਸ ਆ ਨਾ ਉਹ ਵੀ ਕਿਤੇ ਨਾ ਕਿਤੇ ਨਜ਼ਰ ਆਉਂਦੀ ਆ ਨਾ ਕਿ ਜਿੱਦਾਂ ਅਕਾਲੀ ਦਲ ਨੇ ਮਤਲਬ ਕਿ ਸਮਰਥਨ ਕੀਤਾ ਇਸ ਚੀਜ਼ ਦਾ ਤੇ ਉਸ ਤੋਂ ਬਾਅਦ ਆਲੀ ਸਾਹਿਬ ਇਸ ਚੀਜ਼ ਦਾ ਵਿਰੋਧ ਕਰਨ ਲੱਗ ਗਏ ਨੇ
1: ਨਾ ਸਰ ਲੋਕਾਂ ਨੂੰ ਮੂਰਖ ਬਣਾਉਣ ਦੀਆਂ ਗੱਲਾਂ ਹੈਗੀਆਂ ਸਰ ਉੱਥੇ ਵਿਧਾਨ ਸਭਾ ਦੇ ਨਾਲ ਇਹਦਾ ਕੀ ਤਲਕ ਵਾਸਤਾ ਹੈ ਜੀ
0: ਜੀ
1: ਉਹ ਤਾਂ ਇਹੀ ਆ ਨਾ ਕਿ ਮੈਥ ਦੇ ਪੇਪਰ ਦੇ ਵਿੱਚ ਤੁਸੀਂ ਹਿਸਟਰੀ ਦੀ ਗੱਲ ਲਿਖ ਕੇ ਆ ਜਾਓ
0: ਜੀ
1: ਉਹਦੇ ਕੀ ਮਤਲਬ ਹੈਗਾ ਤੁਸੀਂ ਜਿੰਨਾ ਮਰਜ਼ੀ ਇੰਟੈਲੀਜੈਂਟ ਹੋ ਹਿਸਟਰੀ ਦੇ ਵਿੱਚ
0: ਬਿਲਕੁਲ ਹੈ ਜੀ
1: ਸਵਾਲ ਤਾਂ ਇਹ ਹੈਗਾ ਆ ਕਿ ਉਹ ਚੀਜ਼ ਡਿਸਕਸ ਹੋਣੀ ਹੈਗੀ ਆ ਪਾਰਲੀਮੈਂਟ ਚ
0: ਜੀ
1: ਜੇ ਪਾਰਲੀਮੈਂਟ ਚ ਡਿਸਕਸ ਹੋਣੀ ਆ ਜਿਹੜੀ ਤੁਸੀਂ ਗੱਲ ਕਰਦੇ ਹੈਗੇ ਆ ਨੋ ਡਾਊਟ ਵੀ ਉਸ ਗੱਲ ਦੀ ਕੀਮਤ ਆ
0: ਜੀ
1: ਪਰ ਉਹ ਤਾਂ ਇੱਕ ਪਾਰਟੀਆਂ ਦੀ ਆਪਣੀ ਆਪਣੀ ਸੋਚ ਆ ਜੀ ਉਹ ਆਪਣਾ ਆਪਣਾ ਸਟੈਂਡ ਹੈਗਾ ਆ ਜੇ ਤੁਹਾਨੂੰ ਲੱਗਦਾ ਆ ਵੀ ਹਾਂ ਜੀ ਏਦਾਂ ਕਰਕੇ ਉੱਥੇ ਏਦਾਂ ਹੋਣਾ ਚਾਹੀਦਾ ਏਦਾਂ ਹੋਣਾ ਚਾਹੀਦਾ ਹੈਗਾ ਆ ਤੁਸੀਂ ਜਾਓ ਪ੍ਰਧਾਨ ਮੰਤਰੀ ਦੇ ਘਰ ਦੇ ਬਾਹਰ ਪ੍ਰਦਰਸ਼ਨ ਕਰੋ ਜਾ ਕੇ ਭਾਈ ਏਦਾਂ ਕਰਕੇ ਆ ਸਾਡੀ ਸਾਡੀ ਸਟੇਟ ਨਾਲ ਧੱਕਾ ਹੋ ਰਿਹਾ
0: ਨਾਲੇ ਐਮਪੀ ਨੂੰ ਆਵਾਜ਼ ਚੱਕਣੀ ਚਾਹੀਦੀ ਹੈ ਐਮਪੀ ਆਪਣੇ ਇਹਨਾਂ ਦੇ ਬੈਠੇ ਨੇ ਜੀ ਡਿਬਰੂਗੜ੍ਹ ਉਹਨਾਂ ਨੂੰ ਚਿੱਠੀ ਲਿਖ ਦੇਣੀ ਚਾਹੀਦੀ ਆ ਉਹਨਾਂ ਦਾ ਤਾਂ ਹੱਕ ਚਲੋ ਬਣਦਾ ਵੀ ਹੈ ਪਰ ਉਹ ਆਵਾਜ਼ ਅੰਦਰ
1: ਚੁੱਕਣ ਤੋਂ ਬੜੀ ਲੈਟਰ ਵੀ ਭੇਜਦੇ ਕੋਈ ਗੱਲ ਤਾਂ ਇਹੀ ਆ ਨਾ ਜੀ ਕਿ ਪਾਰਟੀਆਂ ਜੋ ਜਿਹੜਾ ਹੈਗਾ ਜਿਹੜੀ ਚੀਜ਼ ਵਿਧਾਨ ਉੱਥੇ ਪਾਰਲੀਮੈਂਟ ਚ ਰੱਖਣ ਵਾਲੀ ਉੱਥੇ ਰੱਖਣ ਜਿਹੜੀ ਵਿਧਾਨ ਸਭਾ ਚ ਰੱਖਣ ਵਾਲੀ ਉੱਥੇ ਰੱਖਣ
0: ਰੱਖਣ ਜੀ ਬਿਲਕੁਲ ਹੈ ਜੀ
1: ਹਾਂਜੀ ਇਸ ਕਰਕੇ ਭਾਵਾਂ ਗੱਲ ਕੀਤੀ ਹੈਗੀ ਆ ਉਹ ਡੀਲਿਮਿਟੇਸ਼ਨ ਦੇ ਵਿੱਚ ਕੀ ਆ ਕਹਿੰਦੇ ਜੀ 20 ਸੀਟਾਂ ਹੋਣੀਆਂ ਪੰਜਾਬ ਦੀਆਂ ਤੇ ਰਾਜ ਸਭਾ ਦੀਆਂ ਸੀਟਾਂ ਵੀ ਉਹਦੇ ਅਕੋਰਡਿੰਗਲੀ ਕਿੱਦਾਂ ਹੋਣਗੀਆਂ ਜੀ ਸੈਟਲ ਉਹਦੀ ਗੱਲ ਹੈਗੀ ਆ ਜੀ ਉਹ ਕਹਿੰਦੇ ਵੀ ਵੱਡੇ ਸੂਬੇ ਜਿੱਦਾਂ ਹੈਗੇ ਆ ਉਹਨਾਂ ਦੀਆਂ ਸੀਟਾਂ ਵੱਧ ਜਾਂਦੀਆਂ ਆ ਛੋਟੇ ਸੂਬਿਆਂ ਦੀਆਂ ਘੱਟ ਜਾਂਦੀਆਂ ਆ ਸੀਟਾਂ ਬਰਾਬਰ ਹੋਣੀਆਂ ਚਾਹੀਦੀਆਂ ਦੇਖੋ ਜੀ ਜੇ ਤੁਸੀਂ ਇਹ ਗੱਲ ਕਹਿੰਦੇ ਹੈਗੇ ਆ ਇਹਦੇ ਵਾਸਤੇ ਤਾਂ ਤੁਹਾਡੇ ਸੰਵਿਧਾਨ ਦੇ ਵਿੱਚ ਅਮੈਂਡਮੈਂਟ ਹੋਣੀ ਚਾਹੀਦੀ ਹੈਗੀ ਆ ਇਟ ਇਜ਼ ਬੈਟਰ ਕਿ ਤੁਹਾਡੀ ਪਾਰਟੀ ਜਿਹੜੀ ਹੈਗੀ ਏਦਾਂ ਦਾ ਮੈਂਡੇਟ ਲੈ ਕੇ ਆਵੇ ਜਿਹੜੀ ਕਿ ਉਹ ਕਪੈਸਿਟੀ ਦੇ ਵਿੱਚ ਹੋਵੇ ਕਿ ਸੰਵਿਧਾਨ ਨੂੰ ਬਦਲ ਸਕਦੀ ਹੋਵੇ ਤੇ ਤੁਸੀਂ ਬਦਲ ਲਓ ਅਦਰਵਾਈਜ਼ ਜਿਹੜੀ ਹੈਗੀ ਤੁਸੀਂ ਡਿਮਾਂਡ ਰੱਖਣੀ ਆ ਤੇ ਪਾਰਲੀਮੈਂਟ ਦੇ ਕੋਲ ਜਾ ਕੇ ਰੱਖ ਦਿਓ ਭਾਈ ਆ ਸਾਡਾ ਇਤਰਾਜ਼ ਹੈਗਾ ਇਹ ਨੋਟ ਕਰ ਲਓ ਜੀ
0: ਜੀ ਬਿਲਕੁਲ ਹੈ ਜੀ ਕੋਈ ਨੀ ਜੀ ਕੋਈ ਨੀ ਐਮਪੀਆਂ ਦੇ ਅੰਦਰ ਹੈਗਾ ਜੀ ਉਹ ਸਾਰਾ ਮਸਲਾ ਜੇ ਹੈਗਾ ਤਾਂ ਬਿਲਕੁਲ ਹੈ ਜੀ ਤੇ ਐਮਐਲਏ ਤਾਂ ਉੱਥੇ ਖੜਦੇ ਬਣ ਗਏ।
1: ਇਹਨਾਂ ਦਾ ਐਮਪੀ ਉੱਥੇ ਬੈਠਾ, ਚਲੋ ਠੀਕ ਗੱਲ ਹੈਗੀ ਆ। ਬਾਕੀ ਪਾਰਟੀਆਂ, ਆਮ ਆਦਮੀ ਪਾਰਟੀ ਦੇ ਕੋਲ ਐਮਪੀ ਹੈ ਨੀ,
0: ਐਮਪੀ ਹੈਗੇ,
1: ਉਹਨਾਂ ਦਾ ਸਟੈਂਡ ਆਪਣਾ ਜੋ ਜੋ ਹੋਊਗਾ ਉਹ ਉੱਥੇ ਦੱਸ ਦੇਣਗੇ ਵੀ ਸਾਡਾ ਆਹ ਸਟੈਂਡ ਹੈਗਾ ਜੀ।
0: ਬਿਲਕੁਲ ਹੈ ਜੀ।
1: ਹਾਂਜੀ,
0: ਤੇ ਸੈਣੀ ਸਾਹਿਬ, ਬਹਿਬਲ ਕਲਾਂ ਗੋਲੀਕਾਂਡ ਦਾ ਮਾਮਲਾ ਫਿਰ ਉੱਠਿਆ। ਪੰਜਾਬ ਪੁਲਿਸ ਨੇ ਬੰਦ ਲਿਫਾਫੇ ਦੇ ਵਿੱਚ ਸਟੇਟਸ ਰਿਪੋਰਟ ਜਿਹੜੀ ਸੌਂਪ ਦਿੱਤੀ ਹੈ ਤੇ ਕਹਿੰਦੇ ਕਸਟਡੀ ਦੇ ਵਿੱਚ ਸਾਰਾ ਕੁਝ ਉਹ ਰਹੇਗਾ। ਤੇ ਕੀ ਹਾਲਾਤ ਬਣਦੇ ਨਜ਼ਰ ਆਉਂਦੇ ਆ ਜੀ?
1: ਪਰ ਮੇਰੀ ਤਾਂ ਸਮਝ ਤੋਂ ਬਾਹਰ ਦੀਆਂ ਗੱਲਾਂ ਹੈਗੀਆਂ ਜੀ। ਪਹਿਲਾਂ ਕੇਸ ਚੰਡੀਗੜ੍ਹ ਟ੍ਰਾਂਸਫਰ ਹੋਏ ਜੀ, ਵੀ ਤੁਹਾਡੀ ਵਜੇ ਤੱਕ ਇਨਵੈਸਟੀਗੇਸ਼ਨ ਹੀ ਨੀ ਕੰਪਲੀਟ ਹੁੰਦੀ। ਪਤਾ ਨੀ ਕਿੱਡੀ ਇਨਵੈਸਟੀਗੇਸ਼ਨ ਹੈਗੀ ਸੀ ਜੀ,
0: ਜੀ
1: ਉਹ ਇੰਨੇ ਸਾਲਾਂ ਬਾਅਦ ਜਿਹੜਾ ਹੈਗਾ ਆ, ਤੁਸੀਂ ਉਹ ਹਜੇ ਜਾਂਚ ਦੀ ਰਿਪੋਰਟ ਜਿਹੜੀ ਆ ਵੀ ਅੱਗੇ ਫਰਦਰ ਕੀ ਤੁਸੀਂ ਜਿਹੜਾ ਕੀਤਾ ਉਹਦੇ ਵਿੱਚ ਕੀ ਹੁੰਦਾ ਸਰ? ਸਟੇਟਸ ਰਿਪੋਰਟ ਕੀ ਹੁੰਦੀ ਹੈ ਜੀ? ਵੀ ਸਾਡਾ ਫਲਾਨਾ ਫਲਾਨਾ ਅਫਸਰ ਉੱਥੇ ਗਿਆ, ਉਹਨੇ ਜਾ ਕੇ ਇੱਥੋਂ ਮੇਜਰਮੈਂਟ ਕੀਤੀ ਜੀ, ਇੱਥੇ ਜਿਹੜਾ ਹੈਗਾ ਆ ਉੱਥੋਂ ਪੁਲਿਸ ਇੱਥੇ ਖੜੀ ਸੀ, ਉੱਥੋਂ ਜਿਹੜਾ ਆ ਬੰਦੇ ਜਿਹੜੇ ਪ੍ਰਦਰਸ਼ਨਕਾਰੀ ਸੀ ਉਹਨਾਂ ਦਾ ਡਿਸਟੈਂਸ ਇੰਨਾ ਸੀ, ਏਦਾਂ ਕਰਕੇ ਤੇ ਇਹਨਾਂ ਨੇ ਰਿਪੋਰਟ ਬਣਾਈ ਹੁੰਦੀ ਹੈ ਜੀ।
0: ਜੀ
1: ਜਿਹੜੀ ਗੋਲੀ ਅਲੈਜ ਕਰਦੇ ਹੈਗੇ ਆ ਉਹ ਕਹਿੰਦੇ ਹੈਗੇ ਆ ਕੰਪਲੇਨਟ ਇਹ ਦੱਸ ਰਹੇ ਆ ਜੀ, ਜਾਂ ਮੈਡੀਕਲ ਇਹ ਦੱਸ ਰਿਹਾ ਆ ਵੀ ਗੋਲੀ ਇੰਨੀ ਰੇਂਜ ਤੋਂ ਚੱਲੀ ਜੀ, ਜਦ ਕਿ ਪੁਲਿਸ ਦਾ ਤੇ ਉਹਨਾਂ ਦਾ ਡਿਸਟੈਂਸ ਇੰਨਾ ਹੈਗਾ ਸੀ ਜੀ, ਉਹ ਸਾਰਾ ਕੁਛ ਜਿਹੜਾ ਆ ਜਾਂ ਅਕਿਊਜ਼ ਜਿਹੜਾ ਹੈਗਾ ਆ ਵੀ ਉਹਦਾ ਵੈਪਨ ਜਿਹੜਾ ਯੂਜ ਹੋਇਆ ਆ ਉਹਦੇ ਨਾਲ ਗੋਲੀ ਮੇਲ ਖਾਂਦੀ ਆ ਜੀ, ਇਸ ਕਰਕੇ ਅਸੀਂ ਇਹ ਅਕਿਊਜ਼ ਰੱਖੇ ਆ ਜੀ।
0: ਜੀ
1: ਏਦਾਂ ਹੀ ਆ ਨਾ ਕਿ ਹਾਂ ਜੀ ਬਿਲਕੁਲ ਵੀ ਆ ਜਿਹੜਾ ਵੈਪਨ ਚੋਂ ਗੋਲੀ ਚੱਲੀ ਹੈਗੀ ਆ ਉਸ ਵੈਪਨ ਦਾ ਜਿਹੜਾ ਹੈਗਾ ਫਲਾਣੇ ਬੰਦੇ ਨੂੰ ਜਿਹੜਾ ਜਾਂ ਫਲਾਣਾ ਬੋਲ ਜਾਵੇ ਉਹਨੂੰ ਇਸ਼ੂ ਹੋਇਆ ਸੀਗਾ ਜੀ।
0: ਜੀ ਬਿਲਕੁਲ ਹੈ ਜੀ।
1: ਹਾਂਜੀ, ਤੇ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਹੈਗੀਆਂ ਇਹ ਕੰਮ ਤਾਂ ਦੱਸ ਦਿੰਦਾ ਵੀ ਹੈ ਨੀ ਗਾ ਜੀ ਇਨਵੈਸਟੀਗੇਸ਼ਨ ਦਾ।
0: ਜੀ
1: ਜਿਹਨੂੰ 10 ਸਾਲ ਹੋ ਗਏ ਆ।
0: ਬਿਲਕੁਲ
1: ਹਾਂਜੀ,
0: ਅਕਾਲੀ ਦਲ ਵਾਲੇ ਤਾਂ ਗਏ ਅੰਦਰ ਹੀ ਜਾਣਗੇ ਜਾਂ ਉਹ ਚੀਜ਼ਾਂ ਇੱਕ ਤਰ੍ਹਾਂ ਦੀ ਉਹ ਸਾਰਾ ਕੁਝ ਤਿਆਰ ਵੀ ਕੀਤਾ ਜਾ ਰਿਹਾ, ਪਰ ਅਸਲ ਦੇ ਵਿੱਚ ਤਾਂ ਉਹਨੂੰ ਮਨ ਲੱਗਦਾ 10 ਸਾਲ ਹੋਰ ਲੱਗਣਗੇ ਇਸ ਕੇਸ ਨੂੰ ਹਲੇ ਤਾਂ।
1: ਤੁਸੀਂ ਦੇਖੋ ਉਹ ਡਰੱਗ ਵਾਲੇ ਕੇਸ ਹਾਈ ਕੋਰਟ ਚ ਚਲ ਗਏ ਨਾ, ਉਹਦੇ ਵਿੱਚ ਜਿਹੜਾ ਆ ਕਹਿੰਦੇ ਜੀ ਸੀਲ ਬੰਦ ਲਿਫਾਫੇ ਦੇ ਵਿੱਚ ਰਿਪੋਰਟ ਦੇ ਦਿੱਤੀ ਆ, ਉਹ ਜਿਹਦੇ ਵਿੱਚ ਜਿਹੜਾ ਹੈਗਾ ਆ ਰਾਜੀਤ ਹੁੰਦਲ ਦਾ ਵੀ ਨਾਂ ਆਇਆ ਜਾਂ ਬਾਕੀਆਂ ਦਾ ਆਇਆ, ਉਹ ਕਈ ਸਾਲ ਜਿਹੜੀ ਹੈਗੀ ਆ ਜੀ ਸੀਲ ਬੰਦ ਲਿਫਾਫੇ ਚ ਪਈ ਰਹੀ, ਨਾ ਕਿਸੇ ਨੇ ਖੋਲ ਕੇ ਦੇਖੀ ਤੇ ਨਾ ਕਿਸੇ ਨੇ ਉਹਦੇ ਵਾਸਤੇ ਬਾਅਦ ਦੇ ਵਿੱਚ ਦੁਬਾਰਾ ਐਪਲੀਕੇਸ਼ਨਾਂ ਦੇ ਦੂ ਕੇ ਤੇ ਉਹਨੂੰ ਖਲਾਇਆ ਤੇ ਪਤਾ ਲੱਗਾ ਵੀ ਇਹ ਤਾਂ ਨੈਕਸਸ ਆ ਇੱਕ
0: ਜੀ।
1: ਇਸੇ ਤਰ੍ਹਾਂ ਇਹ ਰਿਪੋਰਟ ਆ ਸਟੇਟਸ ਰਿਪੋਰਟ ਹੈਗੀ ਆ ਜੀ, ਸਟੇਟਸ ਰਿਪੋਰਟ ਸੀਲ ਬੰਦ ਲਿਫਾਫੇ ਦੇ ਵਿੱਚ ਦੇਣ ਦਾ ਕੀ ਮਤਲਬ ਜੀ?
0: ਜੀ
1: ਗੱਲ ਤਾਂ ਇਹ ਹੈਗੀ ਆ ਕਿ ਉਸ ਅਗਲਿਆਂ ਨੇ ਹਾਈ ਕੋਰਟ ਨੇ ਖੋਲ ਲਓ ਜਾਂ ਕੋਰਟ ਨੇ ਖੋਲ ਲਓ ਗਈ ਹੈਗੀ ਡਿਸਟ੍ਰਿਕਟ ਕੋਰਟ ਉਹਨੂੰ ਖੋਲ ਕੇ ਸਰ ਅਲਟੀਮੇਟਲੀ ਤਾਂ ਜਿਹੜੀ ਰਿਪੋਰਟ ਆ ਉਹ ਆਖਰ ਤਾਂ ਜਿਹੜਾ ਆ ਦੋ ਹੀ ਚੀਜ਼ਾਂ ਹੋ ਸਕਦੀਆਂ ਨਾ,
0: ਵੀ
1: ਜਾਂ ਤਾਂ ਇੱਕ ਪ੍ਰੂਫ ਹੋਊਗਾ ਜਿਹੜੇ ਮੌਜੂਦਾ ਅਕਿਊਜ਼ਡ ਹੈਗੇ ਆ
0: ਜੀ,
1: ਹੈਂਜੀ, ਤੇ ਜੇ ਜੇ ਉਹਨਾਂ ਦੇ ਮੁਤਲਕ ਹੈਗੀ ਜਾਂ ਕੋਈ ਐਵੀਡੈਂਸ ਹੋਊਗਾ ਉਹਨਾਂ ਦੇ ਖਿਲਾਫ਼,
0: ਹੈਂਜੀ,
1: ਤੇ ਜਾਂ ਕੋਈ ਅਕਿਊਜ਼ਡ ਨਵੇਂ ਅਕਿਊਜ਼ਡ ਦਾ ਨਾਂ ਹੋਊਗਾ ਜੀ, ਤੁਸੀਂ ਇਸੇ ਕਰਕੇ ਤੁਸੀਂ ਉਹਦਾ ਸਟੇਟਸ ਰਿਪੋਰਟ ਦਿੱਤੀ ਵੀ ਉਹਨੂੰ ਸੀਲ ਬੰਦ ਲਿਫਾਫੇ ਚ ਵੀ ਜਿਹਦੇ ਨਾਲ ਸੈਂਸੇਸ਼ਨ ਜਿਹੜੀ ਆ ਉਹ ਕ੍ਰੀਏਟ ਹੋਵੇ
0: ਜੀ,
1: ਰੂਟੀਨ ਉਹ ਕਿਹੜਾ ਦੁੱਖ ਉਦਾਂ ਹੀ ਰਹਿ ਜਾਣੀ ਹੈਗੀ ਜੀ, ਜੇ ਉੱਤੇ ਕਾਰਵਾਈ ਕਰਨੀ ਆ ਉਹਨੂੰ ਖੋਲਣਾ ਪਊਗਾ, ਓਪਨ ਕਰਨਾ ਪਊਗਾ, ਉਹਨੂੰ ਪਬਲਿਕ ਕਰਨਾ ਪੈਣਾ,
0: ਬਿਲਕੁਲ
1: ਜਿਹਦੇ ਵੀ ਖਿਲਾਫ਼ ਹੋਈ ਆ ਉਹਨੂੰ ਡਿਫੈਂਸ ਦਾ ਮੌਕਾ ਨੀ ਦੇਣਾ,
0: ਬਿਲਕੁਲ ਹੈ ਜੀ।
1: ਸੋ ਇਸ ਕਰਕੇ ਜਿਹੜਾ ਹੈਗਾ ਆ ਜੀ ਕੇਸ ਤਾਂ ਪਹਿਲਾਂ ਹੀ ਚੰਡੀਗੜ੍ਹ ਟ੍ਰਾਂਸਫਰ ਹੋਏ ਹੈਗੇ ਆ, ਬਾਕੀ ਇਹਨਾਂ ਦੀਆਂ ਫਾਰਮੈਲਿਟੀਆਂ ਹੀ ਆ, ਇੱਕ ਖ਼ਬਰ ਜ਼ਰੂਰ ਬਣ ਗਈ ਜੀ ਵੀ ਹਾਂ ਜੀ ਉੱਥੇ ਚੰਡੀਗੜ੍ਹ, ਹਾਂਜੀ ਬਸ ਆ ਖਬਰ ਬਣੀ ਹੈ ਜੀ, ਹੋਰ ਤਾਂ ਕੁਛ ਨੀ ਹੈ ਜੀ। ਅੱਗੇ ਕੇਸ ਜਿੱਦਾਂ ਜਿਸ ਸਪੀਡ ਚ ਚੱਲੇ ਉਸੇ ਸਪੀਡ ਚ ਕੇਸ ਚੱਲੇ ਰਹਿਣੇ ਜੀ,
0: ਚੱਲੇ ਰਹਿਣੇ ਜੀ, ਬਿਲਕੁਲ। ਤੇ ਸੈਣੀ ਸਾਹਿਬ ਆਪਣੇ
1: ਜੀ ਸਰ
0: ਪਿਛਲੇ ਦਿਨਾਂ ਚ ਆਪਾਂ ਗੱਲ ਕੀਤੀ ਸੀ ਜਗਤਾਰ ਸਿੰਘ ਆਵਾਰਾ ਉਹਨਾਂ ਦੇ ਬਾਰੇ, ਅੱਜ ਲਾਸਟ ਮੀਟਿੰਗ ਸੀਗੀ, ਪਤਾ ਨੀ ਕਿ ਗੌਰਮੈਂਟ ਦੇ ਨਾਲ ਹੋਈ ਹੈ ਕਿ ਨਹੀਂ ਹੋਈ ਹੈ, ਕਿਹਦੇ ਨਾਲ ਹੋਈ ਹੈ ਮੀਟਿੰਗ, ਪਰ ਅਸਲ ਦੇ ਵਿੱਚ ਕ੍ਰੈਡਿਟ ਲੈਣ ਦੇ ਵਿੱਚ ਮਾਨ ਸਾਹਿਬ ਪਿੱਛੇ ਨਹੀਂ ਹਟਦੇ, ਚਿੱਠੀ ਜ਼ਰੂਰ ਲਿਖ ਦਿੱਤੀ ਹੈ ਜਿਸ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਤੱਕ ਚਰਚਾ ਦਾ ਵਿਸ਼ਾ ਜ਼ਰੂਰ ਬਣਿਆ, ਤੇ 75 ਸਾਲ ਦੇ ਵਿੱਚ ਕਹਿੰਦੇ ਪਹਿਲੀ ਵਾਰ ਇਹ ਵੀ ਕੰਮ ਉਹ ਕੀਤਾ ਜੀ ਕਿਸੇ ਹੱਕ ਦੇ ਵਿੱਚ ਚਿੱਠੀ ਲਿਖੀ ਹੈ, ਪਰ ਜੋ ਚੀਜ਼ਾਂ ਇਹਨਾਂ ਦੇ ਮਤਲਬ ਕਿ ਅੰਡਰ ਹੈਗੀਆਂ ਨੇ ਜਿਨ੍ਹਾਂ ਨੂੰ ਪਰਮਿਸ਼ਨ ਦੇ ਸਕਦੇ ਆ ਉਹਨਾਂ ਨੂੰ ਕਿਉਂ ਨਹੀਂ ਦਿੰਦੇ ਜੀ ਪਰਮਿਸ਼ਨ?
1: ਸਰ 6 ਮਹੀਨੇ ਪਹਿਲਾਂ ਇਹਨਾਂ ਨੇ ਸੁਪਰੀਮ ਕੋਰਟ ਚ ਐਫੀਡੈਵਿਟ ਦਿੱਤਾ ਸੀ
0: ਜੀ
1: 43 ਪੇਜਾਂ ਦਾ
0: ਜੀ
1: ਕਿ ਭਾਈ ਜਗਤਾਰ ਸਿੰਘ ਹਵਾਰਾ ਇੱਕ ਮੁੱਖ ਮੰਤਰੀ ਦੇ ਕਤਲ ਦੇ ਵਿਚ ਇਨਵੋਲਵ ਹੈਗਾ ਆ ਜੀ,
0: ਜੀ
1: ਪੰਜਾਬ ਦੇ ਵਿਚ ਜਾਂ ਜਾਰਿਆਂ ਨੂੰ ਮਤਲਬ ਜੇ ਫ੍ਰੀ ਕੀਤਾ ਜਾਂਦਾ ਹੈਗਾ ਆ ਜਾਂ ਪੈਰੋਲ ਦਿੱਤੀ ਜਾਂਦੀ ਆ
0: ਜੀ
1: ਤੇ ਪੰਜਾਬ ਚ ਰੱਖਿਆ ਜਾਂਦਾ ਆ ਤੇ ਇੱਥੇ ਹਾਲਾਤ ਖਰਾਬ ਹੋਣ ਦਾ ਖਤਰਾ ਆਇਆ ਜੀ।
0: ਬਿਲਕੁਲ ਹੈ ਜੀ।
1: ਇਹ 6 ਮਹੀਨੇ ਬਾਅਦ ਜਿਹੜਾ ਹਿਰਦੇ ਪਰਿਵਰਤਨ ਜਿਹੜਾ ਆ ਇਸ ਕਰਕੇ ਆ ਜੀ ਕਿ ਇਹਨਾਂ ਮੋਰਚੇ ਵਾਲਿਆਂ ਨੇ ਇਹ ਗੱਲ ਕਹੀ ਸੀ ਕਿ ਅਸੀਂ 15 ਅਗਸਤ ਨੂੰ ਮੁੱਖ ਮੰਤਰੀ ਨੇ ਜਿੱਥੇ ਝੰਡਾ ਲਹਿਰਾਉਣਾ ਆ ਫਿਰੋਜ਼ਪੁਰ ਦੇ ਵਿੱਚ ਅਸੀਂ ਵਿਰੋਧ ਕਰਾਂਗੇ,
0: ਘੇਰਾਂਗੇ ਜੀ। ਬਿਲਕੁਲ ਹੈ।
1: ਹਾਂ ਉਹਦੇ ਕਰਕੇ ਉਹਦੇ ਕਰਕੇ ਜਿਹੜੀ ਆ ਤੇ ਉਧਰੋਂ ਉਹ ਜਿਹੜਾ ਮੋਰਚਾ ਸੀਗਾ ਉਹ ਗਵਰਨਰ ਸਾਹਿਬ ਨੂੰ ਮਿਲਿਆ ਸੀ ਤੇ ਗਵਰਨਰ ਸਾਹਿਬ ਨੇ ਗੌਰ ਨਾਲ ਗੱਲ ਸੁਣੀ।
0: ਨਾਲੇ ਉਹਨਾਂ
1: ਪਹਿਲਾਂ ਤਾਂ
0: ਥਾਪੀ ਵੀ ਮਾਰ ਦੀ ਨਾ,
1: ਡੀਜੀਪੀ
0: ਪਿੱਠ ਤੇ ਥਾਪੀ ਵੀ ਦਿੱਤੀ ਹੈ ਨਾ
1: ਪਹਿਲਾਂ ਡੀਜੀਪੀ ਨੇ ਮਤਲਬ ਜਿਹੜੀ ਗੱਲ ਸੁਣੀ ਚੰਡੀਗੜ੍ਹ ਵਾਲੇ ਨੇ ਉਹਨੇ ਸਾਰੀ ਜਦੋਂ ਗੱਲ ਸੁਣ ਕੇ ਫੇਰ ਉਹਨੇ ਕਿਹਾ ਵੀ ਮੁੱਦਾ ਤਾਂ ਤੁਹਾਡਾ ਜਾਇਜ਼ ਆ, ਪਹਿਲਾਂ ਕਿਸੇ ਨੇ ਸੁਣਿਆ ਹੀ ਨੀ ਜੀ। ਫੇਰ ਉਹਨਾਂ ਨੇ ਕਿਹਾ ਮੈਂ ਛੇਤੀ ਮੀਟਿੰਗ ਕਰਾਉਣੀ, ਫਿਰ ਗਵਰਨਰ ਸਾਹਿਬ ਨਾਲ ਮੀਟਿੰਗ ਕੀਤੀ, ਗਵਰਨਰ ਸਾਹਿਬ ਨਾਲ ਮੀਟਿੰਗ ਕਰਕੇ ਤੇ ਉਹਦੇ ਬਾਅਦ ਜਿਹੜਾ ਆ ਉਹ ਗਵਰਨਰ ਸਾਹਿਬ ਨੇ ਉਹਨਾਂ ਨੂੰ ਇੰਸ਼ੋਰੈਂਸ ਦਿੱਤੀ ਕਿ ਮੈਂ ਮੁੱਖ ਮੰਤਰੀ ਨਾਲ ਗੱਲ ਕਰੂੰਗਾ। ਇਨ ਦਾ ਮੇਨ ਟਾਈਮ ਉਹਨਾਂ ਨੇ ਆਪਣਾ ਜਿਹੜਾ ਹੈਗੇ ਆਕਾ ਉਹਨਾਂ ਨੂੰ ਵੀ ਪੁੱਛ ਲਿਆ ਹੋਊਗਾ ਜਾਂ ਜਿੱਦਾਂ ਮਰਜ਼ੀ ਆ ਜੀ
0: ਜੀ ਪਰ ਇਹਨਾਂ ਨੇ ਚ ਆਪਣੀ
1: ਪਰ
0: ਚਾਲ
1: ਇਹਦੇ
0: ਪਹਿਲਾਂ
1: ਵਿੱਚ
0: ਚੱਲਤੀ ਜੀ।
1: ਸਰ ਅੱਜ ਦੇ ਇਹਨਾਂ ਦੇ ਲੈਟਰ ਨਾਲ ਜਿਹੜਾ ਹੈਗਾ ਆ ਉਹ ਹੋ ਸਕਦਾ ਗਵਰਨਰ ਸਾਹਿਬ ਦੇ ਕਹਿਣ ਦੇ ਉੱਤੇ ਜੋ ਜਿਹੜੇ ਸੰਜੀਦਾ ਪੱਤਰਕਾਰ ਆ ਉਹ ਇਹੀ ਕਹਿ ਰਹੇ ਆ ਜੀ ਵੀ ਗਵਰਨਰ ਸਾਹਿਬ ਨੇ ਮੁੱਖ ਮੰਤਰੀ ਨੂੰ ਕਿਹਾ ਵੀ ਇੱਦਾਂ ਦਾ ਇੱਕ ਲੈਟਰ ਲਿਖ ਦਿਓ ਤਾਂ ਕਿ ਜਿਹੜਾ ਆ ਰਸਤਾ ਬਣ ਸਕੇ ਜੀ।
0: ਜੀ
1: ਸਰ ਜਿੱਥੇ ਤੱਕ ਇਹਨਾਂ ਇਸ਼ੂਜ਼ ਦੇ ਉੱਤੇ ਆ ਨਾ ਜੀ, ਇੱਕ ਗੱਲ ਤਾਂ ਜਿਹੜੀ ਆ ਪੱਥਰ ਤੇ ਲਕੀਰ ਆ ਕਿ ਮਾਨ ਸਾਹਿਬ ਜਿਹੜੇ ਹੈਗੇ ਆ ਸ਼ਾਹ ਤੋਂ ਬਾਹਰ ਨੀ ਤੇ ਸ਼ਾਹ ਹੁਣੀ ਮਾਨ ਸਾਹਿਬ ਤੋਂ ਬਾਹਰ
0: ਬਾਹਰ ਨਹੀਂ ਗਏ ਜੀ। ਬਿਲਕੁਲ ਹੈ ਜੀ।
1: ਹਾਂਜੀ ਤੁਸੀਂ ਦੇਖੋ ਨਾ ਜਦੋਂ ਅੰਮ੍ਰਿਤਪਾਲ ਦੇ ਬਾਰੇ ਜਿਹੜਾ ਹੈਗਾ ਆ ਸਾਰਾ ਕੁਛ ਚੱਲ ਰਿਹਾ ਸੀਗਾ ਤੇ ਉਹ ਕਿੱਦਾਂ ਜਿਹੜਾ ਹੈਗਾ ਆ ਉਹ ਸਾਰਾ ਵੀ ਜਦੋਂ ਹੋਇਆ ਸਰੈਂਡਰ ਵੀ ਹੋਇਆ ਕਿੱਦਾਂ ਚੱਕਣਾ ਕਿੱਦਾਂ ਡਿਬਰੂਗੜ੍ਹ ਜਿੱਦਾਂ ਪਹੁੰਚਾਇਆ ਜਾਂ ਜਿੱਦਾਂ ਮਰਜ਼ੀ ਉਹ ਸਾਰਾ ਜਿਹੜਾ ਆ ਉਹ ਪੱਟ ਕਥਾ ਪਹਿਲਾਂ ਹੀ ਲਿਖਵਾਈ ਸੀ ਜੀ। ਪੰਜਾਬ ਆਪਣੇ ਲੈਵਲ ਤੇ ਥੋੜਾ ਭੇਜ ਦਊਗਾ ਕਿਸੇ ਮੁਲਜ਼ਮ ਨੂੰ ਜਿਹੜਾ ਡਿਬਰੂਗੜ੍ਹ ਜੀ,
0: ਬਿਲਕੁਲ
1: ਉਹ ਪਹਿਲਾਂ ਹੀ ਸੈਂਟਰ ਨੂੰ ਕੋਨਫੀਡੈਂਸ ਲਿਆ ਆਇਆ ਸੀਗਾ, ਸੈਂਟਰ ਨੇ ਤਾਂ ਜਿਹੜਾ ਹੈਗਾ ਆ ਉਹ ਇਹ ਸਾਰੀਆਂ ਫੈਸਿਲਿਟੀ ਜਿਹੜੀਆਂ ਭੇਜੀਆਂ ਜੀ ਤੇ ਠੀਕ ਹੈ ਜੀ ਬੰਦਾ ਉੱਥੇ ਪਹੁੰਚਾ ਦਿਓ।
0: ਬਿਲਕੁਲ ਹੈ ਜੀ।
1: ਤੋ ਇਸ ਕਰਕੇ ਜਿਹੜਾ ਆ ਇਹਨਾਂ ਗੱਲਾਂ ਦਾ ਜਿਹੜਾ ਆ ਕੋਈ ਹੈ ਨੀ ਕਿਉਂਕਿ ਅਜੇ ਵੀ ਜਿਹੜਾ ਆ ਸ਼ੰਕ ਬਾਕੀ ਬਹੁਤ ਬੰਦੇ ਕਹਿੰਦੇ ਹੈਗੇ ਆ ਵੀ ਹਾਂ ਜੀ ਪੈਰੋਲ ਮਿਲ ਜੂਗੀ, ਪਰ ਇਹਦਾ ਪੈਰੋਲ ਦਾ ਜਿਹੜਾ ਆ ਕਿ ਇਹਦੇ ਵਿੱਚ ਧਿਰਾਂ ਜਿਹੜੀਆਂ 4 ਬਣਦੀਆਂ ਜੀ, ਇੱਕ ਧਿਰ ਨੇ ਲੈਟਰ ਲਿਖ ਦਿੱਤਾ ਸੈਂਟਰ ਗਵਰਨਮੈਂਟ ਵੀ ਪਾਰਟੀ ਬਣਦੀ ਹੈਗੀ ਆ, ਜੇਲ ਐਡਮਿਨਿਸਟ੍ਰੇਸ਼ਨ ਵੀ ਪਾਰਟ ਹੈਗਾ ਆ ਜੀ ਜਿੱਥੇ ਉਹਨੇ ਆ ਕੇ ਰਹਿਣਾ ਚਾਹੁੰਦਾ ਹੈਗਾ ਜੀ, ਉਹ ਡਿਸਟ੍ਰਿਕਟ ਦੀ ਐਡਮਿਨਿਸਟ੍ਰੇਸ਼ਨ ਉਹ ਵੀ ਪਾਰਟੀ ਬਣਦੀ ਆ ਜੀ, ਸਾਰੇ ਪਾਸਿਓਂ ਜਿਹੜੇ ਹੁੰਦਾ ਆ ਤੇ ਫੇਰ ਵੀ ਤਾਂ ਵੀ ਸਿਕਿਉਰਿਟੀ ਕੰਸਰਨ ਵਾਸਤੇ ਦੇਖਿਆ ਜਾਊਗਾ ਜੀ।
0: ਪਰ ਉਹ ਕਹਿੰਦੇ
1: ਉੱਡਦੀ ਉੱਡਦੀ ਗੱਲ
0: ਉਹਨਾਂ ਦੀ
1: ਮਦਰ ਨੂੰ ਦਿੱਲੀ ਕਹਿੰਦੇ ਸੱਦ ਲੈਣਾ।
0: ਹਾਂਜੀ ਉਹ ਕਹਿੰਦੇ ਦਿੱਲੀ ਬੁਲਾ ਲਓ ਭਈ ਇਹਨਾਂ ਨੂੰ ਉੱਥੇ ਹਸਪੀਟਲ ਨਾਲੇ ਟ੍ਰੀਟਮੈਂਟ ਹੋ ਜਾਊ ਨਾਲੇ ਇਹਨਾਂ ਨੂੰ ਉੱਥੇ ਕਸਟਡੀ ਦੇ ਵਿੱਚ ਜ਼ਰੂਰ ਉਹਨਾਂ ਕੁ ਸਮਾਂ ਜਿਹੜਾ ਗੁਜ਼ਾਰਨ ਦੀ ਜਾਂ ਉੱਥੋਂ ਲੈ ਆਇਆ ਕਰਨਗੇ, ਮਤਲਬ ਕਿ ਉਹਨਾਂ ਨੂੰ ਮਿਲਾ ਦਿਆ ਕਰਨਗੇ, ਇੱਦਾਂ ਦੀ ਗੱਲ ਕਹਿ ਰਹੇ ਨੇ।
1: ਭਾਰੇ ਸਾਹਿਬ ਕਹਿਣ ਦਾ ਮਤਲਬ ਤਾਂ ਇਹ ਆ
0: ਜੀ
1: ਕਿ ਕਿਸੇ ਬੰਦੇ ਦਾ ਕੋਈ ਜਿਹੜਾ ਲੀਗਲ ਰਾਈਟ ਨਹੀਂ
0: ਜੀ,
1: ਸਾਰਾ ਕੁਛ ਪਹਿਲਾਂ ਹੀ ਡਿਜ਼ਾਈਨ ਕੀਤਾ ਹੋਇਆ ਆ ਜੀ ਸਰਕਾਰਾਂ ਨੇ
0: ਜੀ,
1: ਕਿੱਥੇ ਅਗਲੇ ਬੰਦੇ ਨੂੰ ਰੱਖਣਾ, ਕਿੱਥੇ ਕਰਨਾ, ਕਿੰਨਾ ਕਿੰਨਾ ਦੇਣੀ ਹੈਗੀ, ਕਿੱਥੇ ਤੱਕ ਖੁੱਲ ਦੇਣੀ ਹੈਗੀ ਆ ਜੀ, ਉਹ ਸਾਰੀਆਂ ਜਿਹੜੀਆਂ ਚੀਜ਼ਾਂ ਆ ਉਹ ਪ੍ਰੀ ਡਿਸਾਈਡ ਹੈਗੀਆਂ ਡਿਸਾਈਡਿਡ ਹੈਗੀਆਂ ਤੇ ਉਹ ਜਿੱਦਾਂ ਆਪਣੇ ਆਪ ਇੱਕ ਦੋ ਦਿਨਾਂ ਦੇ ਵਿੱਚ ਜਿਹੜਾ ਆ ਉਹ ਕਲੀਅਰ ਹੋ ਜਾਊਗਾ ਜੀ ਵੀ ਜੇ ਇਹਨਾਂ ਦੀ ਦੇਣ ਦੀ ਨੀਅਤ ਹੈਗੀ ਆ ਜਾਂ ਹੈ ਨਹੀਂ ਜੀ।
0: ਜੀ ਬਿਲਕੁਲ ਹੈ ਜੀ। ਜੀ
1: ਕਿਉਂਕਿ ਜੇਲ ਅਥਾਰਟੀ ਨੇ ਵੀ ਪਹਿਲਾਂ ਜਦੋਂ 6 ਮਹੀਨੇ ਪਹਿਲਾਂ ਆ ਉਹਨਾਂ ਨੇ ਵੀ ਅਪੋਜ ਕੀਤਾ ਆ, ਸਾਰਿਆਂ ਨੇ ਅਪੋਜ ਕੀਤਾ, ਅੱਜ ਹਿਰਦੇ ਪਰਿਵਰਤਨ ਹੋ ਗਿਆ ਜੀ,
0: ਹੋ ਗਿਆ ਸੀ
1: ਉਦੋਂ ਵੀ ਮਾਤਾ ਹੀ ਬਿਮਾਰ ਸੀ ਜੀ ਉਸੇ ਗਰਾਊਂਡ ਦੇ ਉੱਤੇ ਹੀ।
0: ਬਿਲਕੁਲ ਹੈ ਜੀ।
1: ਹਾਂਜੀ ਇੱਕ ਚੀਜ਼ ਜਿਹੜਾ ਆ ਲੈਟਰ ਲਿਖਿਆ ਆ ਜੀ, ਇਹ ਲੈਟਰ ਲਿਖਣ ਦਾ ਇੱਕ ਕਾਰਨ ਹੋਰ ਵੀ ਦੱਸਦੇ ਆ ਜੀ,
0: ਜੀ
1: ਕਹਿੰਦੇ ਜੀ ਵੀ ਲੈਟਰ ਭਾਈ ਮਾਨ ਸਾਹਿਬ ਨੇ ਵੀ ਦੇਖਿਆ ਭਾਈ ਜਥੇਦਾਰ ਸਾਹਿਬ ਜਿਹੜੇ ਆ ਉਹ ਇਹਨਾਂ ਤੋਂ ਕੰਡੈਮ ਬਹੁਤ ਕਰ ਰਹੇ ਆ ਜੀ,
0: ਜੀ
1: ਤੇ ਹਵਾਰਾ ਹੁਣਾਂ ਨੂੰ ਜੇ ਕਿਤੇ ਪੰਜਾਬ ਦੇ ਵਿੱਚ ਜਿਹੜਾ ਆਉਣ ਦਾ ਮੌਕਾ ਮਿਲ ਜਾਂਦਾ ਹੈਗਾ ਆ ਤੇ ਉਹ ਆ ਕੇ ਬਾਹਰ ਆ ਕੇ ਕੀ ਸਟੈਂਡ ਲੈਂਦੇ ਹੈਗੇ, ਕਿਉਂਕਿ ਜਦੋਂ ਸਰਬੱਤ ਖਾਲਸਾ ਹੋਇਆ ਸੀ ਤੇ ਉਹਨਾਂ ਨੇ ਮਤਵਾਜੀ ਜਥੇਦਾਰ ਇਹਨਾਂ ਨੂੰ ਦਸਾਂ ਦਿਨਾਂ ਵਿੱਚ ਕੀ ਉਹ ਜਥੇਦਾਰੀ ਤੇ ਆਪਣਾ ਦਾਵਾ ਠੋਕਦੇ ਹੈਗੇ ਭਾਈ ਤੇ ਮੈਨੂੰ ਜਿਹੜਾ ਭਰਾਵਾਂ ਭਰਾਵਾਂ ਨੂੰ ਲੜਾਉਣਾ ਜੀ, ਗੱਲ ਮੁੱਕੀ ਬੇੜਾ ਪਾਰ, ਸਿਆਸਤ
0: ਜੀ
1: ਦਾ ਸੂਖ
0: ਬਿਲਕੁਲ
1: ਲਿਆ,
0: ਬਿਲਕੁਲ
1: ਜਿੱਥੇ ਮੌਕਾ ਮਿਲੂਗਾ ਜਰੂਰ ਕਰਨਗੇ ਜੀ ਇਹੋ ਜੀ ਗੱਲ।
0: ਕਰਨਗੇ ਜੀ। ਨਾਲੇ ਦੇਖੋ ਜੇ ਉਹਨਾਂ ਨੂੰ
1: ਹਾਂਜੀ
0: ਮੰਨਦੇ ਨਹੀਂ ਆਪਣੇ ਗੜਗੱਜ ਸਾਹਿਬ ਨੂੰ, ਜਥੇਦਾਰ ਨਹੀਂ ਮੰਨਦੇ, ਤਾਂ ਉੱਥੇ ਫਿਰ ਮਤਲਬ ਕਿ ਅਕਾਲ ਤਖਤ ਸਾਹਿਬ ਦੇ ਉੱਤੇ ਪੇਸ਼ਕਸ਼ ਹੋਏ, ਜਾਂ ਤਾਂ ਉਦੋਂ ਥਾਪੀ ਮਾਰਦੇ ਫਿਰ।
1: ਪਤਾ ਨਹੀਂ ਸੀ ਵੀ ਏਦਾਂ ਹੋ ਜਾਣੀ ਆ
0: ਜੀ
1: ਜਿੱਦਾਂ ਉਹਨਾਂ ਨੇ ਕਰ ਦਿੱਤੀ।
0: ਜੀ
1: ਇਹ ਤਾਂ
0: ਬਿਲਕੁਲ
1: ਗਏ ਸੀ ਵੀ ਜਿੱਦਾਂ ਵਿਧਾਨ ਸਭਾ ਚ ਰੌਲਾ ਰੋਲਾ ਪਾ ਕੇ ਆ ਜਾਂਦੇ, ਉੱਥੇ ਤਾਨੇ ਮੇਰੇ ਮਾਰ ਮੂਰ ਕੇ ਆ ਜਾਂਗੇ ਜੀ, ਬਸ ਠੀਕ ਠਾਕ
0: ਜੀ
1: ਹੈ, ਇਹਨਾਂ ਨੂੰ ਪੁੱਛੋ ਤੇ ਇਹਨਾਂ ਨੂੰ ਪੁੱਛੋ,
0: ਬਿਲਕੁਲ
1: ਲਾਲੇ ਨੂੰ ਕਹੋ ਤੇ ਟਿਮਕੜੇ ਨੂੰ ਕਹੋ।
0: ਜੀ। ਤੇ ਸੈਣੀ ਸਾਹਿਬ, ਦਿੱਲੀ ਵਾਲੇ ਲਾਲਾ ਜੀ ਮਤਲਬ ਕਿ 4 ਹਫ਼ਤਿਆਂ ਦਾ ਟਾਈਮ ਮਿਲਿਆ ਜੀ ਉਹਨਾਂ ਨੂੰ ਕੇਜਰੀਵਾਲ ਸਾਹਿਬ ਕਹਿੰਦੇ ਆ ਕਿ ਹਾਈ ਕੋਰਟ ਵੱਲੋਂ ਜਿਹੜਾ ਜਵਾਬ ਦੇ ਲਈ 4 ਹਫ਼ਤੇ ਦਿੱਤੇ ਇਹਨਾਂ ਨੂੰ, ਸਮਾਂ ਤਾਂ ਸਮਣਾ ਦੀ ਪਾਲਣਾ ਨਹੀਂ ਕਰ ਰਹੇ ਜੀ, ਕੀ ਕਾਰਨ ਨੇ?
1: ਪਰ ਪਹਿਲਾਂ ਵੀ ਏਦਾਂ ਹੀ ਕੀਤੀ ਸੀ, ਸਮਣ ਪਹਿਲਾਂ ਵੀ ਨਹੀਂ ਸੀ ਲਏ। ਕੇਜਰੀਵਾਲ ਸਰ ਬਹੁਤ ਦਿਮਾਗੀ ਬੰਦਾ ਆ ਜੀ,
0: ਜੀ
1: ਤੁਸੀਂ ਦੇਖੋ ਸਾਰਾ ਕੁਛ ਉਹਨੂੰ ਪਤਾ ਸੀਗਾ ਵੀ ਹਾਂ ਜੀ ਮੀਡੀਆ ਚ ਖਬਰਾਂ ਆ ਰਹੀਆਂ ਸੀ ਜਾਂ ਏਦਾਂ ਕਰਕੇ ਵੀ ਤੁਹਾਨੂੰ ਸਮਣ ਜਾਰੀ ਹੋ ਗਿਆ ਜੀ, ਆਹ ਹੋ ਗਿਆ ਆਹ ਹੋ ਗਿਆ,
0: ਜੀ
1: ਆਪ ਸਮਣ ਤਮੀਲ ਨਹੀਂ ਕੀਤੇ, ਹੁਣ ਕਿਹਨੂੰ ਨਹੀਂ ਸੀ ਪਤਾ ਤੇ ਹੁਣ ਡਿਫੈਂਸ ਇਹ ਦੇ ਆਇਆ ਹੈਗਾ ਇਹ ਵੀ ਮੇਰੇ ਤਾਂ ਸਮਣ ਗਈ ਤਮੀਲ ਹੀ ਨਹੀਂ ਹੋਏ ਹਾਂਜੀ, ਨਾ ਮੇਰੇ ਈਮੇਲ ਤੇ ਆਈ ਜੀ ਨਾ ਮੇਰਾ ਏਦਾਂ ਕਰਕੇ, ਤੇ ਮੈਨੂੰ ਤਾਂ ਕੇਸ ਦੀ ਇਹਨਾਂ ਜਾਣਕਾਰੀ ਦਿੱਤੀ ਹੀ ਨਹੀਂ ਜੀ,
0: ਜੀ
1: ਤੂੰ ਇਸ ਕਰਕੇ ਡਿਫੈਂਸ ਏਦਾਂ ਦੇ ਲੈਂਦੇ ਹੈਗੇ ਆ। ਹੁਣ ਕ੍ਰਿਮੀਨਲ ਕੇਸ ਦਾ ਸਾਰੇ ਕਸੂਲ ਹੈਗਾ ਕਿ ਇਨ ਪਰਸਨ ਬੰਦੇ ਨੂੰ ਪੇਸ਼ ਹੋਣਾ ਪੈਂਦਾ,
0: ਜੀ
1: ਇਹਨਾਂ ਨੇ ਵਕਾਲਤਨਾਮਾ ਵੇਚਤਾ ਵਕੀਲ ਨੂੰ,
0: ਜੀ
1: ਵਕਾਲਤਨਾਮੇ ਦੇ ਉੱਤੇ ਤਾਂ ਸਿਵਲ ਕੇਸਾਂ ਦੇ ਵਿੱਚ ਪੇਸ਼ ਹੋਇਆ ਜਾਂਦਾ ਹੈਗਾ, ਕ੍ਰਿਮੀਨਲ ਕੇਸ ਚ ਬੰਦੇ ਦੀ ਹਾਜ਼ਰੀ ਲੱਗਦੀ ਹੈ ਜੀ।
0: ਅੱਛਾ ਜੀ,
1: ਹੁਣ ਉਹ
0: ਗੱਲ ਹੈ
1: ਹਾਂਜੀ ਉਹ ਉਸ ਕਰਕੇ ਜਿਹੜਾ ਹੈਗਾ ਆ ਵੀ ਇਹਨਾਂ ਨੇ ਜਾਣ ਬੁੱਝ ਕੇ ਜਿਹੜਾ ਆ ਵੀ ਮੇਰੇ ਵੱਲੋਂ ਮੇਰਾ ਵਕੀਲ ਪੇਸ਼ ਹੋਜੂਗਾ, ਜੇ ਵਕੀਲ ਨੇ ਪੇਸ਼ ਹੋਣਾ ਹੈਗਾ ਤੇ ਪਹਿਲੀ ਵਾਰੀ ਦੇ ਵਿੱਚ ਜਿਹੜਾ ਆ ਉਹ ਬੰਦੇ ਨੂੰ ਪੇਸ਼ ਹੋ ਕੇ ਜਮਾਨਤ ਲੈਣੀ ਪੈਂਦੀ ਸਾਰਾ ਕੁਛ, ਫਿਰ ਬਾਅਦ ਦੇ ਵਿੱਚ ਵਕੀਲ ਜਿਹੜਾ ਆ ਉਹ ਐਗਜ਼ੰਪਸ਼ਨ ਵਾਸਤੇ ਐਪਲੀਕੇਸ਼ਨ ਦਿੰਦਾ ਆ, ਤੇ ਫਿਰ ਨੋ ਐਨੀ ਡਾਈਟ ਕਿ ਹਾਂ ਜੀ ਜਿਹੜੇ ਸਿਵਲ ਕੇਸ ਹੁੰਦੇ ਆ ਉੱਥੇ ਜਿਹੜਾ ਹੈਗਾ ਆ ਬੰਦਾ ਆਵੇ ਨਾ ਆਵੇ ਸਾਨੂੰ ਨਹੀਂ ਲੋੜ ਹੁੰਦੀ, ਉੱਥੇ ਵਕੀਲ ਦੀ ਹਾਜ਼ਰੀ ਲੱਗਦੀ ਆ, ਜਿਹੜੇ ਕ੍ਰਿਮੀਨਲ ਕੇਸ ਹੁੰਦੇ ਆ ਉੱਥੇ ਵਕੀਲ ਆਵੇ ਨਾ ਆਵੇ ਬੰਦੇ ਦੀ ਹਾਜ਼ਰੀ ਲੱਗਣੀ ਹੁੰਦੀ ਆ
0: ਪਰ
1: ਜੀ।
0: ਸੈਣੀ ਸਾਹਿਬ, ਇਹਨਾਂ ਦੇ ਕਿਹੜਾ ਬਹੁਤ ਵੱਡਾ ਭਾਰ ਪਿਆ ਹੋਇਆ, ਵਿਹਲੇ ਤਾਂ ਹੈ ਜੀ,
1: ਲਓ ਤੁਹਾਨੂੰ ਪਤਾ ਹੈਗਾ ਆ ਏਦਾਂ ਨਾ ਕਹੋ ਵਿਹਲੇ ਹੈਗੇ ਆ ਜੀ,
0: ਨਹੀਂ ਪੰਜਾਬ ਦੀ
1: ਕਿੰਨਾ ਬੋਝ ਆ ਉਹਨਾਂ ਦੇ ਦਿਮਾਗ ਤੇ, ਸਾਰਾ 2.5-3 ਲੱਖ ਕਰੋੜ ਰੁਪਇਆ ਜਿਹੜਾ ਹੈਗਾ ਆ ਉਹਨੂੰ ਹਜਮ ਕਰਨਾ ਹਾਂਜੀ, ਉਹ ਮਤਲਬ ਜਿਹੜਾ ਕਿੱਥੇ ਐਡਜਸਟ ਕਰਨਾ, ਕਿੱਥੇ ਰਾਜਨੀਤੀ ਚਲਾਣੀ ਆ, ਹੋਰ ਕਰਜ਼ਾ ਪੰਜਾਬ ਨੇ ਥੋੜਾ ਲੈ ਕੇ ਖਾ ਲਿਆ
0: ਜੀ,
1: ਕਰਜ਼ਾ ਡੀਡਾਂ ਦੇ ਢਿੱਡਾਂ ਚ ਜਾਂਦਾ ਹੈ ਜੀ,
0: ਜਾਂਦਾ ਹੈ ਜੀ, ਬਿਲਕੁਲ ਹੈ ਜੀ, ਜੀ
1: ਜੀ ਜੀ ਸਰ
0: ਜੀ, ਸੈਣੀ ਸਾਹਿਬ
1: ਠੀਕ ਠੀਕ ਹੈ, ਪਰ ਹੋ ਗਏ ਜੀ,
0: ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ
1: ਜੁੜਨ ਲਈ, ਸਮਾਂ ਦੇਣ ਲਈ ਧੰਨਵਾਦ ਜੀ, ਗ੍ਰੇਟਫੁਲ ਸਰ, ਸ਼ੁਕਰੀਆ, ਸਤਿ ਸ੍ਰੀ ਅਕਾਲ,
0: ਸ਼ੁਕਰੀਆ ਜੀ। ਜੀ ਦੋਸਤੋ, ਇਹ ਸਾਂਝੀ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਗੱਲਾਂ ਬਾਤਾਂ ਕਰਕੇ ਗਏ ਨੇ, ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, ਆਪਣੇ ਬਹਾਦਰ ਸਿੰਘ ਬਾਈ ਜੀ ਵੀ, ਉਹਨਾਂ ਦੇ ਵੀ ਮੈਸੇਜ ਵਟਸਐਪ ਦੇ ਉੱਤੇ ਆਏ, ਕੋਈ ਵੀਡੀਓ ਭੇਜੀਏ, ਮੈਂ ਮਾਫੀ ਚਾਹੁੰਦਾ, ਦੇਖ ਨਹੀਂ ਪਾਵਾਂਗਾ, ਕਹਿੰਦੇ ਗੱਲ ਭਾਵੇਂ ਪਾਰਲੀਮੈਂਟ ਚ ਰੱਖੋ ਤੇ ਚਾਹੇ ਰਾਜ ਸਭਾ ਦੇ ਵਿੱਚ ਬੈਠੇ, ਤਾਂ ਕਹਿੰਦੇ ਦੋਵੇਂ ਪਾਸੇ ਉਹ ਹੀ ਨੇ, ਮਾਫੀ ਚਾਹੁੰਦਾ ਮੈਂ ਇੱਦਾਂ ਦੀ ਸ਼ਬਦਾਵਲੀ ਆਨ ਏਅਰ ਨਹੀਂ ਬੋਲ ਸਕਦਾ ਜੀ। ਤੇ ਲਓ ਦੋਸਤੋ, ਲਾਈਨਾਂ ਖੁੱਲੀਆਂ ਨੇ, +358 44 976 19 ਬਾਰ ਸਟੂਡੀਓ ਦਾ ਨੰਬਰ ਹੈ, ਤੇ ਗੱਲਾਂ ਬਾਤਾਂ ਆਪਾਂ ਹੋਰ ਅੱਗੇ ਨੂੰ ਵਧਾਉਂਦੇ ਹਾਂ, ਇੰਟਰਨੈਸ਼ਨਲ ਖਬਰਾਂ ਦੇ ਵੱਲ ਨੂੰ ਝਾਤ ਮਾਰਨ ਦੀ ਕੋਸ਼ਿਸ਼ ਕਰਦੇ ਹਾਂ, ਤੇ ਨਾਲ ਦੀ ਨਾਲ ਤੁਹਾਡੇ ਸੁਨੇਹੇ ਵੀ ਆ ਰਹੇ ਨੇ, ਉਹਨਾਂ ਦਾ ਵੀ ਸਵਾਗਤ ਕਰਦੇ ਹਾਂ। ਆਪਣੇ ਸਤਨਾਮ ਸਿੰਘ ਜਾਣੀਆ ਚਾਲ ਜੀ ਕਹਿੰਦੇ ਹੈ ਬਿਲਕੁਲ ਸੈਣੀ ਸਾਹਿਬ, ਮਾਨ ਸਰਕਾਰ ਬੋਲਿੰਗ ਤੇ ਬੈਟਿੰਗ ਆਪ ਹੀ ਕਹਿੰਦੇ ਕਰਨਾ ਚਾਹੁੰਦੇ ਹੈ ਸਕੂਲ ਫੀਸਾਂ ਦੇ ਮਾਮਲੇ ਦੇ ਵਿੱਚ ਜੀ, ਬਿਲਕੁਲ ਹੈ ਜੀ। ਤੇ ਲਓ ਦੋਸਤੋ, ਬਾਤ ਪਾਉਂਦੇ ਹਾਂ ਆਪਾਂ ਜੀਓ ਪੋਲੀਟੀਕਲ ਟੈਨਸ਼ਨ ਦੀ। ਹੋਰਮੁਜ਼ਲ ਮਾਰਗ ਸਮਝੌਤਾ ਵਾਰਤਾ ਨੂੰ ਜਿਹੜਾ ਝਟਕਾ ਲੱਗ ਰਿਹਾ ਹੈ, ਅਮਰੀਕਾ ਨੇ ਵਤੀਰਾ ਨਾ ਸੁਧਾਰਿਆ ਤਾਂ ਕਹਿੰਦੇ ਜਲ ਮਾਰਗ ਨਹੀਂ ਖੁੱਲੇਗਾ, ਇਰਾਨ ਨੇ ਸਿੱਧਾ ਕਹਿਤਾ ਹੈ। ਇਰਾਨ ਦੀ ਸਿਖਰਲੀ ਕੌਮੀ ਸੁਰੱਖਿਆ ਕੌਂਸਲ ਨੇ ਕਿਹਾ ਕਿ ਹੋਰਮੁਜ਼ ਜਲ ਮਾਰਗ ਉਦੋਂ ਤੱਕ ਨਹੀਂ ਖੁੱਲੇਗਾ ਜਦੋਂ ਤੱਕ ਅਮਰੀਕਾ ਆਪਣਾ ਵਤੀਰਾ ਠੀਕ ਨਹੀਂ ਕਰ ਲੈਂਦਾ। ਇਸ ਬਿਆਨ ਨੇ ਜਲ ਮਾਰਗ ਦੇ ਪ੍ਰਬੰਧਨ ਦੇ ਲਈ ਸਮਝੌਤੇ ਦੀ ਵਾਰਤਾ ਨੂੰ ਝਟਕਾ ਦਿੱਤਾ ਹੈ। ਇਰਾਨ ਦੇ ਸਰਕਾਰੀ ਪ੍ਰਸਾਰਕ ਨੇ ਕੌਂਸਲ ਦੇ 71 ਮੁਹੰਮਦ ਬਾਗੇਰ ਜ਼ੋਲ ਗਾਦਰ, ਜੋ ਕਿ ਰੈਵੋਲੂਸ਼ਨਰੀ ਗਾਰਡ ਦੇ ਕਮਾਂਡਰ ਵੀ ਨੇ, ਦੇ ਹਵਾਲੇ ਦੇ ਨਾਲ ਦੱਸਿਆ ਕਿ ਅਮਰੀਕਾ ਨੂੰ ਇਰਾਨ ਨੂੰ ਕਦੇ ਵੀ ਧਮਕੀ ਨਹੀਂ ਦੇਣੀ ਚਾਹੀਦੀ ਤੇ ਇਰਾਨ ਤੇ ਇਸਦੇ ਖੇਤਰ ਦੇ ਵਿੱਚ ਉਸਦੇ ਹਥਿਆਰਬੰਦ ਸਹਿਯੋਗੀਆਂ ਦੇ ਨਾਲ ਜੰਗ ਪੱਕੇ ਤੌਰ ਦੇ ਉੱਤੇ ਖਤਮ ਕਰਨੀ ਚਾਹੀਦੀ ਹੈ। ਅਮਰੀਕਾ ਨੂੰ ਇਰਾਨੀ ਬੰਦਰਗਾਹ ਦੀ ਜਲ ਸੈਨਾ ਦੀ ਘੇਰਾਬੰਦੀ ਹਟਾਉਣੀ ਚਾਹੀਦੀ ਹੈ ਤੇ ਆਪਣੀ ਫੌਜ ਇਸ ਖੇਤਰ ਤੋਂ ਵਾਪਸ ਲੈਣੀ ਚਾਹੀਦੀ ਹੈ। ਜੰਗ ਦੇ ਕਾਰਨ ਹੋਏ ਨੁਕਸਾਨ ਦੇ ਲਈ ਇਰਾਨ ਨੂੰ ਮੁਆਵਜ਼ਾ ਦੇਣਾ ਚਾਹੀਦਾ ਹੈ। ਪਾਬੰਦੀਆਂ ਹਟਾਉਣੀਆਂ ਚਾਹੀਦੀਆਂ ਨੇ, ਫਰੀਜ਼ ਕੀਤੀਆਂ ਸੰਪਤੀਆਂ ਬਿਨਾਂ ਸ਼ਰਤ ਛੱਡਣੀਆਂ ਚਾਹੀਦੀਆਂ ਨੇ। ਅਮਰੀਕਾ ਨੇ ਇਸ ਸੰਬੰਧੀ ਤੁਰੰਤ ਕੋਈ ਟਿੱਪਣੀ ਅਜੇ ਨਹੀਂ ਕੀਤੀ ਹੈ। ਇਸੇ ਦੌਰਾਨ ਇਰਾਨ ਨੇ ਕਿਹਾ ਕਿ ਉਹ ਜਲ ਮਾਰਗ ਜਿਹੜਾ ਉਹਦੇ ਪ੍ਰਬੰਧਾਂ ਦੇ ਲਈ ਓਮਾਨ ਦੇ ਨਾਲ ਵੱਖਰਾ ਸਮਝੌਤਾ ਕਰਨ ਦੇ ਨੇੜੇ ਹੈ। ਦੂਜੇ ਪਾਸੇ ਸੰਯੁਕਤ ਅਰਬ ਅਮਰਾਤ ਦੇ ਅਧਿਕਾਰੀਆਂ ਨੇ ਕਿਹਾ ਕਿ ਇਰਾਨ ਨੇ ਆਬੂ ਧਾਬੀ ਦੀ ਮਲਕੀਅਤ ਵਾਲੀ ਤੇਲ ਅਤੇ ਗੈਸ ਕੰਪਨੀ ਦੇ ਮਾਲ ਵਾਹਕ ਜਹਾਜ਼ ਦੇ ਉੱਤੇ ਮਿਜ਼ਾਈਲ ਦਾਗੀ ਹੈ ਤੇ ਹਮਲੇ ਦੇ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇਰਾਨ ਦੇ ਸਰਕਾਰੀ ਪ੍ਰਸਾਰਕ ਪ੍ਰੈਸ ਟੀਵੀ ਨੇ ਅੱਜ

ਨਾਲ ਵਿਦੇਸ਼ੀ ਭਾਈਵਾਲਾਂ ਦੇ ਨਾਲ ਆਰਥਿਕ ਸ਼ਮੂਲੀਅਤ ਦੇ ਬਾਰੇ ਚਰਚਾ ਕੀਤੀ ਗਈ ਹੈ। ਦੋਵਾਂ ਨੇਤਾਵਾਂ ਵਿਚਕਾਰ ਇਸ ਗੱਲਬਾਤ ਨੂੰ ਮਜ਼ਬੂਤ ਜਿਹੜਾ ਮੁਜਤਬਾ ਖਮਨਈ ਦੇ ਨਾਲ ਸੰਬੰਧਿਤ ਫਾਰਸੀ ਐਕਸ ਅਕਾਊਂਟ ਦੇ ਰਾਹੀਂ ਵੀ ਸਾਂਝਾ ਕੀਤਾ ਗਿਆ ਦੱਸਿਆ ਜਾ ਰਿਹਾ। ਦੂਸਰੇ ਪਾਸੇ ਮਿਡਲ ਈਸਟ ਕ੍ਰਾਈਸਿਸ ਜਦੋਂ ਤੱਕ ਪ੍ਰਧਾਨ ਮੰਤਰੀ ਹਾਂ ਕਹਿੰਦਾ ਆਪਣਾ ਨੇਤਨਯਾਹੂ ਬੈਜਾਮਿਨ ਕਿ ਫਲਸਤੀਨੀ ਮੁਲਕ ਨਹੀਂ ਬਣੇਗਾ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਜਾਮਿਨ ਨੇਤਨਯਾਹੂ ਨੇ ਐਲਾਨ ਕਰ ਦਿੱਤਾ ਕਿ ਇਜ਼ਰਾਈਲ ਨੇ ਅਮਰੀਕੀ ਰਾਸ਼ਟਰਪਤੀ ਟਰੰਪ ਦੀ 15 ਨੁਕਾਤੀ ਗਾਜ਼ਾ ਸ਼ਾਂਤੀ ਯੋਜਨਾ ਜਿਹੜੀ ਆ ਰੱਦ ਕਰਤੀ ਹੈ ਜਦੋਂ ਤੱਕ ਹਮਾਸ ਦਾ ਅਸਲ ਦੇ ਵਿਚ ਨਿਸ਼ਤਰੀਕਰਨ ਨਹੀਂ ਹੋ ਜਾਂਦਾ ਉਦੋਂ ਤੱਕ ਉਸ ਖੇਤਰ ਤੋਂ ਆਪਣੀਆਂ ਫੌਜਾਂ ਵਾਪਸ ਨਹੀਂ ਸੱਦੀਆਂ ਜਾਣਗੀਆਂ। ਇਜ਼ਰਾਈਲੀ ਮੀਡੀਆ ਅਨੁਸਾਰ ਨੇਤਨਯਾਹੂ ਨੇ ਜੁਲਾਈ ਦੇ ਅਖੀਰ ਦੇ ਵਿਚ ਹਮਾਸ ਦੇ ਵੱਲੋਂ ਮਨਜੂਰੀ ਕੀਤੀ ਗਈ ਤਜਵੀਜ਼ ਦਾ ਜਿਹੜਾ ਹਵਾਲਾ ਦਿੰਦਿਆਂ ਕਿਹਾ ਕਿ ਇਜ਼ਰਾਈਲ 15 ਨੁਕਾਤੀ ਦਸਤਾਵੇਜ਼ ਨੂੰ ਰੱਦ ਕਰਦਾ ਹੈ ਤੇ ਨੇਤਨਯਾਹੂ ਨੇ ਕਿਹਾ ਕਿ ਇਜ਼ਰਾਈਲ ਇਸ ਮੁੱਦੇ ਦੇ ਉੱਤੇ ਵਾਸ਼ਿੰਗਟਨ ਦੇ ਨਾਲ ਗੱਲਬਾਤ ਜਾਰੀ ਰੱਖ ਰਿਹਾ ਹੈ। ਦੋਵਾਂ ਦੇ ਵਿਚ ਹੁਣ ਟਰੰਪ ਫਸ ਗਿਆ, ਹਾਰ ਜਾਣਗੇ ਟਰੰਪ, ਬਹੁਤ ਵੱਡਾ ਸਵਾਲ ਖੜਾ ਹੋ ਰਿਹਾ। ਚੋਣਾਂ ਦੇ ਵਿਚ ਜਿੱਤ ਦੀ ਸਿਰਫ 35% ਸੰਭਾਵਨਾ ਦੱਸੀ ਜਾ ਰਹੀ ਹੈ। ਡੈਮੋਕਰੇਟਸ ਦੀ ਜਿਹੜੀ ਵਧੇਗੀ ਤਾਕਤ, ਇਹ ਜਿਹੜੇ ਨੇ ਦਾਅਵੇ ਕੀਤੇ ਜਾ ਰਹੇ ਹੈ ਮਿਡ ਟਰਮ ਚੋਣਾਂ ਦੇ ਦੌਰਾਨ। ਸਿਰਦਰਦੀ ਟਰੰਪ ਦੀ ਵੱਧ ਚੁੱਕੀ ਹੈ। ਅਮਰੀਕਾ ਦੇ ਵਿਚ ਮਿਡ ਟਰਮ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਨੇ। ਰਿਪਬਲਿਕਨ ਅਤੇ ਡੈਮੋਕਰੇਟਿਕ ਪਾਰਟੀਆਂ ਦੇ ਲਗਭਗ 80% ਉਮੀਦਵਾਰ ਤੈਅ ਹੋ ਚੁੱਕੇ ਨੇ ਕਿ ਅਕਤੂਬਰ ਦੇ ਅੰਤ ਤੋਂ ਸ਼ੁਰੂਆਤੀ ਵੋਟਿੰਗ ਸ਼ੁਰੂ ਹੋ ਜਾਵੇਗੀ। ਇਹ ਚੋਣਾਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ 4 ਸਾਲਾਂ ਦੇ ਕਾਰਜਕਾਲ ਦੇ ਠੀਕ ਵਿਚਕਾਰ ਹੋਣ ਵਾਲੀ ਵੱਡੀ ਪ੍ਰੀਖਿਆ ਮੰਨੀਆਂ ਜਾ ਰਹੀਆਂ ਨੇ। ਰਿਪਬਲਿਕਨ ਪਾਰਟੀ ਦੀ ਹਾਰ ਦੀ 65% ਸੰਭਾਵਨਾ ਜਤਾਈ ਜਾ ਰਹੀ ਹੈ, ਜਿਸ ਦੇ ਨਾਲ ਸੰਸਦ ਕਾਂਗਰਸ ਦੇ ਵਿਚ ਜਿਹੜੀ ਹੈ ਟਰੰਪ ਦੀ ਸਿਆਸੀ ਤਾਕਤ ਘੱਟ ਸਕਦੀ ਹੈ। ਇੱਕ ਸਰਵੇ ਦੇ ਅਨੁਸਾਰ 54% ਵੋਟਰਾਂ ਦੇ ਲਈ ਅਰਥ ਵਿਵਸਥਾ ਤੇ ਮਹਿੰਗਾਈ ਸਭ ਤੋਂ ਵੱਡਾ ਮੁੱਦਾ ਬਣਿਆ ਹੋਇਆ। ਅਮਰੀਕਾ ਦੇ 69% ਲੋਕਾਂ ਨੇ ਮੌਜੂਦਾ ਆਰਥਿਕ ਹਾਲਾਤਾਂ ਨੂੰ ਖਰਾਬ ਦੱਸਿਆ ਤੇ ਟਰੰਪ ਦੀ ਆਰਥਿਕਤਾ ਸੰਭਾਲਣ ਦੀ ਮਨਜ਼ੂਰੀ ਦਰ ਡਿੱਗ ਕੇ ਸਿਰਫ 32% ਰਹਿ ਗਈ ਹੈ। ਇਸ ਤੋਂ ਇਲਾਵਾ ਈਰਾਨ ਜੰਗ ਜਿਹੜੀ ਹੈ ਹੁਣ ਸਿਰਫ ਵਿਦੇਸ਼ ਨੀਤੀ ਤੱਕ ਸੀਮਤ ਨਹੀਂ ਰਹੀ, ਸਗੋਂ ਇਸਦਾ ਜਿਹੜਾ ਸਿੱਧਾ ਅਸਰ ਅਮਰੀਕੀ ਪਰਿਵਾਰਾਂ ਦੀ ਜੇਬ ਦੇ ਉੱਤੇ ਵੀ ਪੈਣ ਲੱਗ ਪੈ ਰਿਹਾ ਹੈ। ਜੰਗ ਲੰਬੀ ਖਿੱਚਣ ਦੇ ਨਾਲ ਗੈਸ, ਟਰਾਂਸਪੋਰਟੇਸ਼ਨ ਅਤੇ ਰੋਜ਼ ਦੀ ਜਿਹੜੀ ਹੈ ਵਰਤੋਂ ਵਾਲੀਆਂ ਚੀਜ਼ਾਂ ਲਗਾਤਾਰ ਮਹਿੰਗੀਆਂ ਹੋ ਰਹੀਆਂ ਨੇ। 20% ਵੋਟਰਾਂ ਦੇ ਲਈ ਇਹ ਚੋਣਾਂ ਦੇ ਵਿਚ ਸਭ ਤੋਂ ਵੱਡਾ ਫੈਸਲਾਕੁੰਨ ਮੁੱਦਾ ਹੋਵੇਗਾ। ਇਮੀਗ੍ਰੇਸ਼ਨ ਦਾ ਮੁੱਦਾ ਜੋ 2024 ਦੇ ਵਿਚ ਟਰੰਪ ਦੀ ਤਾਕਤ ਸੀਗੀ, ਹੁਣ ਉਨ੍ਹਾਂ ਦੇ ਖਿਲਾਫ ਜਾਂਦਾ ਜਿਹੜਾ ਉਨ੍ਹਾਂ ਦੇ ਖਿਲਾਫ ਜਾਂਦਾ ਦਿਸ ਰਿਹਾ। ਹਾਲੀਆ ਸਰਵੇ ਦੇ ਵਿਚ 61% ਲੋਕਾਂ ਨੇ ਟਰੰਪ ਦੀਆਂ ਸਖ਼ਤ ਇਮੀਗ੍ਰੇਸ਼ਨ ਨੀਤੀਆਂ ਦਾ ਵਿਰੋਧ ਕੀਤਾ। ਰਿਪਬਲਿਕਨ ਵੋਟਰਾਂ ਦੇ ਵਿਚ ਵੀ ਇਸ ਨੀਤੀ ਦੇ ਲਈ ਸਮਰਥਨ 9% ਘੱਟ ਕੇ 80% ਜਿਹੜਾ ਰਹਿ ਗਿਆ। ਜੇਕਰ ਡੈਮੋਕਰੇਟਸ ਸੰਸਦ ਦੇ ਦੋਵਾਂ ਸਦਨਾਂ ਦੇ ਵਿਚ ਬਹੁਮਤ ਹਾਸਲ ਕਰ ਲੈਂਦੇ ਨੇ ਤਾਂ ਟਰੰਪ ਦੇ ਖਿਲਾਫ਼ ਮਹਾਂਦੋਸ਼ ਲਿਆਉਣ ਦੀ ਸੰਭਾਵਨਾ ਵੱਧ ਜਾਵੇਗੀ। ਇਸ ਤੋਂ ਇਲਾਵਾ ਸੰਸਦ ਕਾਨੂੰਨ ਬਣਾ ਕੇ ਟਰੰਪ ਦੇ ਟੈਰਿਫ, ਵੀਜ਼ਾ ਨੀਤੀਆਂ ਅਤੇ ਈਰਾਨ ਜੰਗ ਦੇ ਲਈ ਫੰਡਿੰਗ ਦੇ ਉੱਤੇ ਰੋਕ ਲਗਾ ਸਕਦੀ ਹੈ। 2024 ਦੇ ਵਿਚ 6 ਭਾਰਤੀ ਅਮਰੀਕੀ ਸੰਸਦ ਦੇ ਵਿਚ ਪਹੁੰਚੇ ਸਨ। ਇਸ ਵਾਰ ਜਿਹੜਾ ਅਮੀ ਬੇਰਾ, ਰਾਜਾ ਕ੍ਰਿਸ਼ਨਾ ਮੂਰਤੀ, ਰੋ ਖੰਨਾ, ਸੁਹਾਸ ਸੁਬਰਾਮਨੀਅਮ, ਪਰਮੀਲਾ ਜੈਪਾਲ ਅਤੇ ਥਾਣੇਦਾਰ ਚੋਣ ਮੈਦਾਨ ਦੇ ਵਿਚ ਨੇ। ਇਸ ਤੋਂ ਇਲਾਵਾ 100 ਤੋਂ ਵੱਧ ਭਾਰਤੀ ਮੂਲ ਦੇ ਨੇਤਾ ਵੱਖ ਵੱਖ ਅਹੁਦਿਆਂ ਦੇ ਲਈ ਚੋਣ ਲੜ ਰਹੇ ਨੇ। ਅੰਕੜਿਆਂ ਦੇ ਅਨੁਸਾਰ 66% ਭਾਰਤੀ ਅਮਰੀਕੀ ਡੈਮੋਕਰੇਟਿਕ ਪਾਰਟੀ ਦੇ ਸਮਰਥਕ ਨੇ, ਜਦਕਿ 31% ਟਰੰਪ ਦੇ ਪੱਖ ਦੇ ਵਿਚ ਨੇ। ਇਨ੍ਹਾਂ ਚੋਣਾਂ ਦੇ ਵਿਚ ਨੌਕਰੀ ਅਤੇ ਇਮੀਗ੍ਰੇਸ਼ਨ ਦੇ ਮੁੱਦੇ ਭਾਰਤੀ ਭਾਈਚਾਰੇ ਦੇ ਲਈ ਸਭ ਤੋਂ ਅਹਿਮ ਜਿਹੜੇ ਰਹਿਣਗੇ। ਦੇਖਦਿਆਂ ਵੀ ਕਿਸ ਭਾਵ ਵਿਕਦੀ ਹੈ ਫਿਰ ਹੁਣ। ਅਮਰੀਕਾ ਦੇ ਵਿਚ ਪ੍ਰੇਮਿਕਾ ਦਾ ਕਤਲ ਕਰਕੇ ਭਾਰਤ ਭੱਜ ਰਹੇ ਭਾਰਤੀ ਵਿਦਿਆਰਥੀ ਨੂੰ ਜਰਮਨ ਚੋਂ ਜਿਹੜਾ ਗ੍ਰਿਫ਼ਤਾਰ ਕੀਤਾ ਗਿਆ। ਅਮਰੀਕਾ ਦੇ ਐਰੀਜ਼ੋਨਾ ਟਕਸਨ ਦੇ ਵਿਚ ਆਪਣੀ ਅਮਰੀਕੀ ਪ੍ਰੇਮਿਕਾ ਦਾ ਬੇਰਹਿਮੀ ਦੇ ਨਾਲ ਕਤਲ ਕਰਨ ਤੋਂ ਬਾਅਦ ਭਾਰਤ ਫਰਾਰ ਹੋਣ ਦੀ ਕੋਸ਼ਿਸ਼ ਕਰ ਰਹੇ 20 ਸਾਲਾਂ ਭਾਰਤੀ ਵਿਦਿਆਰਥੀ ਵਰੁਣ ਬੈਚੀਗਾਰੀ ਨੂੰ ਜਰਮਨੀ ਦੇ ਵਿਚ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਯੂਨੀਵਰਸਿਟੀ ਆਫ਼ ਐਰੀਜ਼ੋਨਾ ਦੇ ਵਿਚ ਬਿਜ਼ਨਸ ਐਨਾਲਿਟਿਕਸ ਦੇ ਜਿਹੜੇ ਵਿਦਿਆਰਥੀ ਰਹੇ ਵਰੁਣ ਦੇ ਉੱਤੇ ਦੋਸ਼ ਹੈ ਕਿ ਉਸਨੇ 6 ਅਗਸਤ ਨੂੰ ਆਪਣੀ 19 ਸਾਲਾਂ ਪ੍ਰੇਮਿਕਾ ਜੁਲੀਸਾ ਰੂਬੀ ਸਾਲਾਜ਼ਾਰ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਸੀ ਤੇ ਘਟਨਾ ਤੋਂ ਬਾਅਦ ਉਹ ਭਾਰਤ ਜਾਣ ਦੇ ਲਈ ਜਰਮਨੀ ਦੀ ਫਲਾਈਟ ਦੇ ਵਿਚ ਸਵਾਰ ਹੋ ਗਿਆ, ਪਰ ਜਰਮਨੀ ਪਹੁੰਚਦੇ ਹੀ ਪੁਲਿਸ ਨੇ ਉਸ ਨੂੰ ਦਬੋਚ ਲਿਆ। ਟਕਸਨ ਪੁਲਿਸ ਵਿਭਾਗ TPD ਅਨੁਸਾਰ ਕਤਲ ਕਰਨ ਤੋਂ ਬਾਅਦ ਵਰੁਣ

0: ਜੁਲੀਸਾ ਦਾ ਜਿਹੜਾ ਮੋਬਾਈਲ ਫੋਨ ਤੇ ਕ੍ਰੈਡਿਟ ਕਾਰਡ ਚੋਰੀ ਕਰ ਲਏ ਤੇ ਵਾਰਦਾਤ ਨੂੰ ਜਿਹੜਾ ਛੁਪਾਉਣ ਦੇ ਲਈ ਉਹ ਖੁਦ ਜੁਲੀਸਾ ਬਣ ਕੇ ਉਸਦੀ ਮਾਂ ਨੂੰ ਮੈਸੇਜ ਜਿਹੜਾ ਭੇਜਦਾ ਰਿਹਾ। ਮੈਸੇਜਾਂ ਦੀ ਜਿਹੜੀ ਭਾਸ਼ਾ ਦੇ ਉੱਤੇ ਸ਼ੱਕ ਹੋਣ ਦੇ ਉੱਤੇ ਪਰਿਵਾਰ ਨੇ ਪੁਲਿਸ ਨੂੰ ਜਾਂਚ ਦੇ ਲਈ ਭੇਜਿਆ। ਜਦੋਂ ਟਕਸਨ ਫਾਇਰ ਡਿਪਾਰਟਮੈਂਟ ਦੀ ਟੀਮ ਜਿਹੜੀ ਹੈ ਅਪਾਰਟਮੈਂਟ ਦੇ ਵਿੱਚ ਪਹੁੰਚਦੀ ਹੈ ਤਾਂ ਜੁਲੀਸਾ ਦੀ ਲਾਸ਼ ਧੋਣ ਤੱਕ ਜਿਹੜਾ ਕੰਬਲ ਦੇ ਨਾਲ ਢੱਕੀ ਹੋਈ ਸੀ ਤੇ ਉਸਦੀ ਜਿਹੜੀ ਧੋਣ ਦੇ ਉੱਤੇ ਗਲਾ ਘੁੱਟਣ ਦੇ ਨਿਸ਼ਾਨ ਸਨ। ਮਾਮਲੇ ਦਾ ਪਤਾ ਲੱਗਦਿਆਂ ਹੀ ਟਕਸਨ ਪੁਲਿਸ ਨੇ ਅਦਾਲਤ ਤੋਂ ਉਸਦੇ ਖਿਲਾਫ ਜਿਹੜਾ ਫਸਟ ਡਿਗਰੀ ਮਰਡਰ ਅਤੇ ਅਗਵਾ ਦਾ ਜਿਹੜਾ ਗ੍ਰਿਫਤਾਰੀ ਵਾਰੰਟ ਹਾਸਲ ਕੀਤਾ। ਇਸ ਤੋਂ ਬਾਅਦ ਟਕਸਨ ਪੁਲਿਸ FBI ਅਤੇ ਬਰਲਨ ਸਥਿਤ ਜਿਹੜਾ ਲੀਗਲ ਅਟੈਚੀ ਦਫ਼ਤਰ ਨੇ ਆਪਸੀ ਤਾਲਮੇਲ ਕਰਨ ਕਾਰਨ ਨਾਲ ਕਾਰਵਾਈ ਜਿਹੜੀ ਕਰਦਿਆਂ ਵਰਨ ਨੂੰ ਜਰਮਨੀ ਦੇ ਹਵਾਈ ਅੱਡੇ ਦੇ ਉੱਤੇ ਦਬੋਚ ਲਿਆ ਤੇ ਹਿਰਾਸਤ ਚ ਲਿਆ, ਜਿਸਦੇ ਨਾਲ ਉਸਦਾ ਜਿਹੜਾ ਅੱਗੇ ਭਾਰਤ ਜਾਣ ਦਾ ਪਲਾਨ ਜਿਹੜਾ ਸੀ ਅਸਫਲ ਹੋ ਗਿਆ ਤੇ ਹੁਣ ਕੇਸ ਚੱਲੇਗਾ ਤੇ ਦੇਖਦੇ ਹਾਂ ਅੱਗੇ ਕੀ ਕੁਝ ਵਾਪਰਦਾ ਹੈ। ਦੂਸਰੇ ਪਾਸੇ ਆਂਡੇ ਚੱਲੇ ਨੇ ਕੋਸੋਵੋ ਦੀ ਸੰਸਦ ਦੇ ਵਿੱਚ, ਹੰਗਾਮਾ ਹੋਇਆ ਤੇ ਕਾਰਜਕਾਰੀ PM ਦੇ ਵਿਰੋਧੀ ਧਿਰ ਦੀ ਮਹਿਲਾ ਸੰਸਦ ਨੇ ਆਂਡੇ ਸੁੱਟੇ ਹੈ, ਟੈਲੀਕਾਸਟ ਰੋਕ ਲਿਆ ਗਿਆ। ਕੋਸੋਵੋ ਦੀ ਸੰਸਦ ਦੇ ਵਿੱਚ ਉਸ ਸਮੇਂ ਭਾਰੀ ਹੰਗਾਮਾ ਹੋਇਆ ਜਦੋਂ ਵਿਰੋਧੀ ਧਿਰ ਦੀ ਇੱਕ ਮਹਿਲਾ ਸਾਂਸਦ ਨੇ ਦੇਸ਼ ਦੇ ਕਾਰਜਕਾਰੀ ਪ੍ਰਧਾਨ ਮੰਤਰੀ ਉੱਤੇ ਆਂਡੇ ਸੁੱਟ ਦਿੱਤੇ। ਇਸ ਘਟਨਾ ਤੋਂ ਬਾਅਦ ਸਦਨ ਦੀ ਕਾਰਵਾਈ ਨੂੰ ਤੁਰੰਤ ਰੋਕਣਾ ਪੈ ਗਿਆ। ਵਿਰੋਧੀ ਪਾਰਟੀ ਅਲਾਇੰਸ ਫਾਰ ਦਾ ਫਿਊਚਰ ਆਫ ਕੋਸੋਵੋ AAK ਦੀ ਜਿਹੜੀ ਹੈ ਸਾਂਸਦ ਟਾਈਮ ਕਾਦਰੀ ਜਾਜ ਨੇ ਜਿਹੜਾ ਕਾਰਵਾਈ ਦੇ ਦੌਰਾਨ ਪਹਿਲੀ ਕਤਾਰ ਦੇ ਵਿੱਚ ਬੈਠੇ ਕਾਰਜਕਾਰੀ ਪ੍ਰਧਾਨ ਮੰਤਰੀ ਐਲਬਿਨ ਕੁਰਤੀ ਦੇ ਕੋਲ ਜਾ ਕੇ ਉਨ੍ਹਾਂ ਦੇ ਉੱਤੇ ਕਈ ਆਂਡੇ ਸੁੱਟੇ। ਆਂਡੇ ਸੁੱਟਦੇ ਹੀ ਉਨ੍ਹਾਂ ਨੇ ਉੱਚੀ ਆਵਾਜ਼ ਦੇ ਵਿੱਚ ਚੀਕ ਕੇ ਕਿਹਾ, ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ। ਇਸ ਅਚਾਨਕ ਹੋਏ ਹਮਲੇ ਤੋਂ ਬਾਅਦ ਸੁਰੱਖਿਆ ਕਰਮਚਾਰੀਆਂ ਨੇ ਤੁਰੰਤ ਪ੍ਰਧਾਨ ਮੰਤਰੀ ਨੂੰ ਘੇਰੇ ਦੇ ਵਿੱਚ ਲਿਆ ਤੇ ਸਦਨ ਦਾ ਸਿੱਧਾ ਪ੍ਰਸਾਰਣ ਵੀ ਬੰਦ ਕਰਵਾ ਦਿੱਤਾ ਗਿਆ। ਇਹ ਹੰਗਾਮਾ ਅਜਿਹੇ ਸਮੇਂ ਹੋਇਆ ਜਦੋਂ ਪ੍ਰਧਾਨ ਮੰਤਰੀ ਕੁਰਤੀ ਦੀ ਪਾਰਟੀ ਵੇਤੇ ਵੇਡੋਸਜੇ 7 ਜੂਨ ਦੀਆਂ ਆਮ ਚੋਣਾਂ ਤੋਂ ਬਾਅਦ ਸਰਕਾਰ ਬਣਾਉਣ ਦੇ ਲਈ ਵਿਰੋਧੀ ਧਿਰ ਦੇ ਨਾਲ ਸਮਝੌਤਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਕੁਰਤੀ ਦੀ ਪਾਰਟੀ 120 ਦੇ ਵਿੱਚੋਂ 53 ਸੀਟਾਂ ਜਿੱਤ ਕੇ ਸਭ ਤੋਂ ਵੱਡੀ ਪਾਰਟੀ ਬਣੀ ਹੈ, ਪਰ ਬਹੁਮਤ ਨਾ ਹੋਣ ਦੇ ਕਾਰਨ ਸਰਕਾਰ ਬਣਾਉਣ ਦੇ ਵਿੱਚ ਮੁਸ਼ਕਲਾਂ ਆ ਰਹੀਆਂ ਨੇ। ਸਾਂਸਦਾਂ ਦੀ ਇੱਕ ਜਿਹੜੀ ਇਹ ਬੈਠਕ ਸਪੀਕਰ ਦੀ ਚੋਣ ਦੇ ਲਈ ਬੁਲਾਈ ਗਈ ਸੀ, ਪਰ ਕੁਰਤੀ ਨੇ ਨਵੇਂ ਰਾਸ਼ਟਰਪਤੀ ਦੀ ਚੋਣ ਦੇ ਉੱਤੇ ਸਹਿਮਤੀ ਬਣਾਉਣ ਦੇ ਲਈ ਹੋਰ ਸਮਾਂ ਮੰਗ ਲਿਆ, ਜਿਸ ਦੇ ਕਾਰਨ ਵਿਰੋਧੀ ਧਿਰ ਭੜਕ ਗਈ ਤੇ ਇਸ ਘਟਨਾ ਤੋਂ ਬਾਅਦ ਪ੍ਰਧਾਨ ਮੰਤਰੀ ਕੁਰਤੀ ਨੇ ਸ਼ਾਂਤ ਰਹਿ ਕੇ ਜਵਾਬ ਦਿੱਤਾ ਕਿ ਜੇਕਰ ਉਨ੍ਹਾਂ ਦੇ ਉੱਤੇ ਆਂਡੇ ਸੁੱਟਿਆ ਜਾਣਾ ਰਾਜਨੀਤਿਕ ਗੱਲਬਾਤ ਨੂੰ ਜਿਉਂਦਾ ਰੱਖਣ ਦੀ ਕੀਮਤ ਹੈ ਤਾਂ ਉਹ ਇਹ ਕੀਮਤ ਚੁਕਾਉਣ ਦੇ ਲਈ ਕਹਿੰਦਾ ਤਿਆਰ ਹੈ। ਛੋਟਾ ਜਿਹਾ ਮੁਲਕ ਹੈ ਕੋਸੋਵੋ ਯੂਰਪ ਦਾ, ਤੇ ਅਲਬਾਨੀਆ ਆਪਣਾ ਹੋ ਗਿਆ, ਅਲਬਾਨੀਆ ਦੇ ਨਾਲ ਪੈ ਜਾਂਦਾ, ਉਹਦੇ ਵਿੱਚੋਂ ਕੱਢਿਆ ਜੀ ਇਹ ਮੁਲਕ ਛੋਟਾ ਜਿਹਾ, ਅਮਰੀਕਾ ਬੈਠਾ ਉੱਥੇ ਆ ਕੇ। ਪਾਕਿਸਤਾਨ ਦੇ ਵਿੱਚ ਅਲੋਪ ਹੋਈ ਯਹੂਦੀਆਂ ਦੀ ਪਛਾਣ ਹੈ। ਪਾਕਿਸਤਾਨ ਦਾ ਸਭ ਤੋਂ ਵੱਡਾ ਸ਼ਹਿਰ ਕਰਾਚੀ ਅੱਜ ਭਾਵੇਂ ਆਪਣੀ ਪਛਾਣ ਇੱਕ ਇਸਲਾਮਿਕ ਸ਼ਹਿਰ ਦੇ ਵਜੋਂ ਰੱਖਦਾ ਹੈ, ਪਰ ਇੱਕ ਸਦੀ ਪਹਿਲਾਂ ਇੱਥੋਂ ਦੇ ਸੱਭਿਆਚਾਰ ਦੇ ਵਿੱਚ ਯਹੂਦੀ ਭਾਈਚਾਰੇ ਦੀ ਅਹਿਮ ਭੂਮਿਕਾ ਹੁੰਦੀ ਸੀ। ਕਰਾਚੀ ਕਦੇ ਬੇਨੇ ਇਜ਼ਰਾਈਲ ਯਹੂਦੀਆਂ ਦਾ ਘਰ ਹੁੰਦਾ ਸੀ, ਜੋ ਮੂਲ ਰੂਪ ਦੇ ਵਿੱਚ ਭਾਰਤ ਦੇ ਪੱਛਮੀ ਹਿੱਸੇ ਤੋਂ ਵਪਾਰਕ ਮੌਕਿਆਂ ਦੀ ਭਾਲ ਦੇ ਵਿੱਚ ਇੱਥੇ ਆ ਕੇ ਵਸੇ ਸਨ। ਕਰਾਚੀ ਦੇ ਵਿੱਚ ਯਹੂਦੀ ਜੀਵਨ ਦਾ ਧੁਰਾ ਮੈਗਨ ਸ਼ਾਲੋਮ ਸਿਨਾਗੋਗ ਯਹੂਦੀ ਇਬਾਦਤ ਗਾਹ ਜਿਹੜੀ ਹੈ ਉਹ ਸੀ, ਜਿਸਦੀ ਸਥਾਪਨਾ 1893 ਦੇ ਵਿੱਚ ਸੁਲੇਮਾਨ ਡੇਵਿਡ ਉਮਰ ਦੇਕਰ ਨੇ ਕੀਤੀ ਸੀ। ਇਹ ਸਿਰਫ ਇੱਕ ਧਾਰਮਿਕ ਸਥਾਨ ਹੀ ਨਹੀਂ ਸੀ, ਸਗੋਂ ਇਹ ਇੱਕ ਸਕੂਲ, ਮੀਟਿੰਗ ਹਾਲ ਅਤੇ ਸਮਾਜਿਕ ਕੇਂਦਰ ਦੇ ਵਜੋਂ ਕੰਮ ਕਰਦਾ ਸੀ। 19ਵੀਂ ਸਦੀ ਦੇ ਅਖੀਰ ਦੇ ਵਿੱਚ ਇੱਥੇ ਯਹੂਦੀਆਂ ਦੀ ਗਿਣਤੀ ਲਗਭਗ 2500 ਦੇ ਕਰੀਬ ਦੱਸੀ ਜਾਂਦੀ ਹੈ। ਯਹੂਦੀ ਭਾਈਚਾਰਾ ਕਰਾਚੀ ਦੇ ਪ੍ਰਸ਼ਾਸਨ ਤੇ ਵਿਕਾਸ ਦੇ ਵਿੱਚ ਬਹੁਤ ਜ਼ਿਆਦਾ ਰਚਿਆ ਮਿਚਿਆ ਹੋਇਆ ਸੀ। ਅਬਰਾਹਮ ਰੁਬੇਨ ਵਰਗੇ ਯਹੂਦੀ ਆਗੂ ਕਰਾਚੀ ਮਿਊਂਸੀਪਲ ਕਾਰਪੋਰੇਸ਼ਨ ਦੇ ਮੈਂਬਰ ਰਹੇ ਸਨ। ਇੰਨਾ ਹੀ ਨਹੀਂ, ਕਰਾਚੀ ਦੀਆਂ ਕਈ ਇਤਿਹਾਸਕ ਇਮਾਰਤਾਂ ਜਿਵੇਂ ਕਿ ਫਲੈਗ ਸਟਾਫ ਹਾਊਸ ਜੋ ਪਾਕਿਸਤਾਨ ਦੇ ਸੰਸਥਾਪਕ ਮੁਹੰਮਦ ਅਲੀ ਜਨਾਹ ਦੇ ਨਾਲ ਸੰਬੰਧਿਤ ਹੈ, ਉਹਦਾ ਡਿਜ਼ਾਈਨ ਪ੍ਰਸਿੱਧ ਯਹੂਦੀ ਆਰਕੀਟੈਕਟ ਮੋਸੈਸ ਸੋਮਕੇ ਨੇ ਜਿਹੜਾ ਤਿਆਰ ਕੀਤਾ ਸੀ। ਭਾਰਤ ਪਾਕਿਸਤਾਨ ਦੀ ਵੰਡ 1947 ਵੇਲੇ ਯਹੂਦੀਆਂ ਨੂੰ ਕੋਈ ਖਾਸ ਮੁਸ਼ਕਲ ਪੇਸ਼ ਨਹੀਂ ਸੀ ਆਈ, ਪਰ 1948 ਦੇ ਵਿੱਚ ਇਜ਼ਰਾਈਲ ਦੇ ਗਠਨ ਨੇ ਸਥਿਤੀ ਨੂੰ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ। ਅਰਬ ਇਜ਼ਰਾਈਲ ਸੰਘਰਸ਼ ਕਾਰਨ ਪਾਕਿਸਤਾਨ ਦੇ ਵਿੱਚ ਯਹੂਦੀਆਂ ਵਿਰੁੱਧ ਪ੍ਰਦਰਸ਼ਨ ਹੋਣ ਲੱਗ ਪਏ ਤੇ ਮੈਗਨ ਸ਼ਾਲੋਮ ਸਿਨਾਗੋਂਗ ਦੇ ਉੱਤੇ ਵੀ ਹਮਲਾ ਹੋਇਆ। ਇਸ ਤੋਂ ਬਾਅਦ ਯਹੂਦੀ ਭਾਈਚਾਰੇ ਨੇ ਆਪਣੀ ਸੁਰੱਖਿਆ ਨੂੰ ਦੇਖਦੇ ਹੋਏ ਦੇਸ਼ ਛੱਡਣਾ ਸ਼ੁਰੂ ਕਰਤਾ। ਪਾਕਿਸਤਾਨ ਵੱਲੋਂ ਇਜ਼ਰਾਈਲ ਨੂੰ ਮਾਨਤਾ ਨਾ ਦਿੱਤੇ ਜਾਣ ਦੇ ਕਾਰਨ ਯਹੂਦੀ ਪਰਿਵਾਰਾਂ ਦੇ ਲਈ ਇਜ਼ਰਾਈਲ ਜਾਣਾ ਸੌਖਾ ਨਹੀਂ ਸੀਗਾ। ਕਈ ਪਰਿਵਾਰ ਜਿਹੜੇ ਭਾਰਤ, ਬ੍ਰਿਟੇਨ ਜਾਂ ਕੈਨੇਡਾ ਜਾਣ ਦਾ ਬਹਾਨਾ ਬਣਾ ਕੇ ਮੁੰਬਈ ਜਿਹੜਾ ਤਹਿਰਾਨ ਇਰਾਨ ਦੇ ਰਾਹੀਂ ਗੁਪਤ ਤਰੀਕੇ ਦੇ ਨਾਲ ਇਜ਼ਰਾਈਲ ਪਹੁੰਚੇ ਤੇ ਅੱਜ ਕਰਾਚੀ ਦੇ ਵਿੱਚ ਇਹ ਭਾਈਚਾਰਾ ਪੂਰੀ ਤਰ੍ਹਾਂ ਖਤਮ ਹੋ ਚੁੱਕਿਆ ਤੇ ਉਹ ਇਤਿਹਾਸਕ ਸਿਨਾਗੋਂਗ ਦੀ ਜਿਹੜੀ ਇਮਾਰਤ ਹੈ ਉਹ ਵੀ ਜਿਹੜੀ ਢਹਿ ਗਈ। ਅੱਜ ਦੇ ਪਾਕਿਸਤਾਨ ਸ਼ਾਇਦ ਹੀ ਇਸ ਗੱਲ ਤੋਂ ਜਾਣੂ ਹੋਣਗੇ ਕਿ ਪਾਕਿਸਤਾਨੀ ਕੀ ਯਹੂਦੀ ਕਦੇ ਉਹਨਾਂ ਦੇ ਦੇਸ਼ ਦਾ ਅਹਿਮ ਹਿੱਸਾ ਜਿਹੜਾ ਹੁੰਦੇ ਸਨ। ਇਸੇ ਤਰ੍ਹਾਂ ਇੰਡੀਆ ਦੇ ਵਿੱਚ ਵੀ ਨੇ ਜੀ, ਬਹੁਤ ਆਪਣੇ ਨੌਰਥ ਵਿੱਚ ਹੈਗੇ ਆ, ਆਖਰੀ ਜਿਹੜੇ ਪਿੰਡ ਹੈਗੇ ਆ ਆਪਣੇ ਹਿਮਾਚਲਾਂ ਦੇ, ਉਹਨਾਂ ਦੇ ਵਿੱਚ ਰਹਿੰਦੇ ਆ। ਇੱਥੋਂ ਜਰਮਨ ਅਜੇ ਵੀ ਜਾਂਦੇ ਆ ਉੱਥੇ ਤੇ ਬਕਾਇਦਾ ਉੱਥੋਂ ਪ੍ਰੈਗਨੈਂਟ ਹੋ ਕੇ ਆਉਂਦੇ ਆ ਜੀ, ਤੇ ਕਿਉਂਕਿ ਉਹ ਕਹਿੰਦੇ ਸਾਨੂੰ ਪਿਓਰ ਬਲੱਡ ਚਾਹੀਦਾ ਯਹੂਦੀਆਂ ਦਾ, ਉੱਥੇ ਪਹਿਲਾਂ ਦੇ ਵੱਸਦੇ ਆ ਉਹ ਲੋਕ। ਲੋ ਦੋਸਤੋ, ਇਹ ਸਾਂਝੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, +358 44 976 19 ਵਾਰਡ ਸਟੂਡੀਓ ਦਾ ਨੰਬਰ ਹੈ ਤੇ ਅੱਗੇ ਜਾ ਕੇ ਤੁਹਾਨੂੰ ਕਹਾਣੀ ਸੁਣਾਉਂਦੇ ਹਾਂ ਹੁਣ ਤੇ ਧਾਰਮਿਕ ਸਥਾਨਾਂ ਦੇ ਦਾਨ ਦਾ ਹਿਸਾਬ ਕਿਤਾਬ ਕੌਣ ਰੱਖਦਾ ਹੈ, ਇਸ ਤਰ੍ਹਾਂ ਦੀ ਇੱਕ ਰਿਪੋਰਟ ਹੈ। ਚਲੋ ਇਹਨੂੰ ਕਿਸੇ ਹੋਰ ਦਿਨ ਆਪਾਂ ਜ਼ਰੂਰ ਸਾਂਝਾ ਕਰਾਂਗੇ। ਇਮਰਾਨ ਕੁਰੈਸ਼ੀ ਉਹਨਾਂ ਦੀ ਰਿਪੋਰਟ ਲੱਗੀ ਹੈ ਤੇ ਚਲੋ ਅੱਜ ਤੁਹਾਨੂੰ ਕਹਾਣੀ ਸੁਣਾਉਂਦੇ ਹਾਂ ਤੇ ਉਸ ਤੋਂ ਬਾਅਦ ਫਿਰ ਆਪਾਂ ਗੱਲਾਂ ਬਾਤਾਂ ਕਰਦੇ ਹਾਂ ਜੇ ਸਮਾਂ ਇਜਾਜ਼ਤ ਦੇਵੇਗਾ ਤਾਂ। ਤੇ ਤੁਹਾਡੇ ਸੁਨੇਹੇ ਵੀ ਆ ਰਹੇ ਨੇ ਜੀ, ਉਹਨਾਂ ਦਾ ਵੀ ਨਾਲ ਨਾਲ ਸਵਾਗਤ ਕਰ ਲੈਂਦੇ ਹਾਂ। ਤੇ ਸਟੂਡੀਓ ਦਾ ਨੰਬਰ +358 44 976 19 ਬਾਟ ਹੈ। ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਜੀ। ਗੁਰੀਮਾਨ ਜੀ ਕਹਿੰਦੇ ਨੇ ਸਤਿ ਸ੍ਰੀ ਅਕਾਲ ਜੀ ਸਭ ਨੂੰ, ਸਿਕੰਦਰ ਔਜਲਾ ਜੀ ਨੂੰ, ਰਾਜ ਸੈਣੀ ਜੀ ਨੂੰ, ਸਤਰਾਮ ਸਿੰਘ ਜਾਣੀਆਂ ਚਾਲ ਜੀ ਨੂੰ, ਮੁਕੱਦਰ ਸਿੰਘ ਜੀ ਨੂੰ ਤੇ ਮੁਕੱਦਰ ਜੀ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਭੇਜਦੇ ਨੇ। ਇਸੇ ਤਰ੍ਹਾਂ ਆਪਣੇ ਨਾਲ ਜਗਵੰਤ ਖੇੜਾ ਜੀ ਜੁੜੇ ਆ ਜੀ, ਸਤਿ ਸ੍ਰੀ ਅਕਾਲ ਜੀ, ਸਵਾਗਤ ਹੈ ਜਗਵੰਤ ਜੀ, ਕੀ ਹਾਲ ਚਾਲ ਨੇ ਜਨਾਬ?
1: ਭਾਜੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਕਿਹਦੀ ਸਰਕਾਰ ਲੈ ਕੇ ਆ ਰਹੇ ਹੋ ਅਮਰੀਕਾ ਦੇ ਵਿੱਚ?
1: ਜਿਹੜੀ ਵੀ ਆ ਜਾਏ ਜੀ, ਸਾਰੇ ਨੇਤਾ ਇੱਕੋ ਜਿਹੇ ਹੁੰਦੇ ਆ।
0: ਵੈਸੇ ਜਗਵੰਤ ਜੀ ਕੀ ਕਹਿੰਦੇ ਨੇ ਲੋਕ ਇਸ ਵਾਰ? ਮਿਡ ਟਰਮ ਚੋਣਾਂ ਆ ਗਈਆਂ, ਤਿਆਰੀ ਸ਼ੁਰੂ ਆ, ਕਿਤੇ ਨਾ ਕਿਤੇ ਟਰੰਪ ਦੀ ਮੁਸ਼ਕਲਾਂ ਲੱਗਦੀਆਂ ਨੇ
1: ਭਾਜੀ ਅਜੇ ਕਿੱਥੇ, ਮੇਰੇ ਖਿਆਲ ਦੇ ਤੋਂ ਅਜੇ 2 ਸਾਲ ਤੋਂ ਵੀ ਉੱਪਰ ਤੇ ਤਾਂ
0: ਨਾ ਨਾ ਨਾ ਜੀ, ਆ 2 ਮਹੀਨਾ ਰਹਿ ਗਿਆ, 2 ਮਹੀਨਾ ਅਕਤੂਬਰ ਚ ਸ਼ੁਰੂ ਹੋ ਜਾਣਾ ਕੰਮ। ਮਿਡ ਟਰਮ ਆਉਣੀਆਂ ਨੇ ਜੀ, ਮਿਡ ਟਰਮ ਹੋ ਗਈ ਆਪਣੀ ਟਰੰਪ ਦੀ, ਦੱਸੋ।
1: ਅੱਛਾ ਪਤਾ ਨੀ, ਮੈਨੂੰ ਨੀ ਪਤਾ ਜੀ।
0: ਅੱਛਾ ਜੀ, ਕਿਆ ਬਾਤ ਹੈ ਜੀ,
1: ਮੈਂ ਖਬਰਾਂ ਦੇਖਦਾ ਨੀ ਰਾਜਨੀਤੀ ਦੀਆਂ ਜੀ।
0: ਜੀ ਵੈਸੇ ਆਮ ਜਨਤਾ ਦੇ ਵਿਚ ਕੀ ਵਾਰਤਾਲਾਪ ਚੱਲਦੀ ਹੈ ਟਰੰਪ ਦੇ ਬਾਰੇ ਜੀ?
1: ਭਾਜੀ ਜਦ ਖਬਰਾਂ ਨੀ ਦੇਖਣੀਆਂ ਤਾਂ ਆਮ ਲੋਕ ਵੀ ਤਾਂ ਖਬਰਾਂ ਤੇ ਗੱਲਾਂ ਕਰਦੇ
0: ਨੀ? ਲੋਕ ਕਹਿੰਦੇ ਨੀ ਮਹਿੰਗਾਈ ਇੰਨੀ ਹੋ ਗਈ, ਮੁਲਕ ਦਾ ਸੱਤਿਆ ਨਾਸ ਕਰ ਦਿੱਤਾ, ਹਰ ਮੁਲਕ ਦੇ ਉੱਤੇ ਕਬਜ਼ਾ ਕਰਨ ਨੂੰ ਫਿਰਦਾ।
1: ਭਾਜੀ ਸਾਰੇ ਖਰੀਦੀ ਜਾਂਦੇ ਆ, ਬਸ ਕਹਿੰਦਾ ਕੋਈ ਨੀ ਆ ਕਿ ਹੋ ਗਿਆ ਸਾਡੀ ਮਹਿੰਗਾਈ ਹੋ ਗਈ।
0: ਅੱਛਾ ਜੀ, ਜੀ
1: ਕਹਿੰਦੇ ਉਹ ਹੈ ਨਾ ਜੀ, ਘਰ ਦੀ ਮੁਰਗੀ ਸਮਝਣ ਦਾਲ ਬਰਾਬਰ।
0: ਆਹੋ, ਜੇ ਇਹਨਾਂ ਨੂੰ ਤੇਲ ਮੁੱਲ ਲੈਣਾ ਪਵੇ ਫਿਰ ਪਤਾ ਲੱਗੇ ਨਾ ਕਿਸ ਭਾਵੇ ਮਿਲਦਾ।
1: ਆਹੋ ਆਹੋ ਭਾਜੀ, ਕਹਿੰਦੇ ਘਰ ਦੀ ਮੁਰਗੀ ਸਮਝਣ ਦਾਲ ਬਰਾਬਰ
0: ਜੀ,
1: ਸਭ ਦੀ ਫਿਰ ਵੀ ਕਰੇ ਸੰਭਾਲ ਬਰਾਬਰ
0: ਜੀ,
1: ਦੁੱਖ ਸੁੱਖ ਉਬੜ ਖਾਬੜ ਵਿੱਚ
0: ਜੀ,
1: ਖੜੀ ਰਹੇ ਹਮੇਸ਼ਾ ਨਾਲ ਬਰਾਬਰ।
0: ਕਿਆ ਬਾਤ ਹੈ ਜੀ, ਕਿਆ ਬਾਤ ਹੈ ਜੀ,
1: ਜ਼ਿੰਦਗੀ ਦੇ ਮਿੱਠੇ ਸੰਗੀਤ ਲਈ
0: ਜੀ,
1: ਲਾਉਂਦੀ ਇਹ ਸੁਰਤਾਲ ਬਰਾਬਰ।
0: ਵਾਹ ਜੀ ਵਾਹ,
1: ਹਰ ਰਿਸ਼ਤੇ ਵਿੱਚ ਫਿੱਟ ਹੋ ਕੇ ਉਹ
0: ਜੀ,
1: ਹਰ ਰਿਸ਼ਤੇ ਵਿੱਚ ਫਿੱਟ ਹੋ ਕੇ ਉਹ ਕਰਦੀ ਰਹੀ ਸਦਾ ਕਮਾਲ ਬਰਾਬਰ।
0: ਕਿਆ ਬਾਤ ਹੈ ਜੀ,
1: ਨਾ ਥਿੜਕੇ ਨਾ ਝਿੜਕੇ ਹੱਕ ਲੈਂਦੀ ਭਿੜਕੇ।
0: ਕਿਆ ਬਾਤ ਹੈ, ਵਾਹ ਜੀ ਵਾਹ,
1: ਨਾ ਥਿੜਕੇ ਨਾ ਝਿੜਕੇ ਹੱਕ ਲੈਂਦੀ ਭਿੜਕੇ, ਨਿਪਟਾਉਂਦੀ ਮੁਸੀਬਤਾਂ ਦੇ ਜਾਲ ਜੰਜਾਲ ਬਰਾਬਰ।
0: क्या बात है, क्या बात है
1: ਕਿੱਦਾਂ ਕਿੱਥੇ ਕਿਉਂ ਕਦੇ ਵਾਪਰਿਆ,
0: जी।
1: ਕਿੱਦਾਂ ਕਿੱਥੇ ਕਿਉਂ ਕਦੋਂ ਵਾਪਰਿਆ, ਕਰਦੀ ਤਗੜੀ ਹੋ ਸਵਾਲ ਬਰਾਬਰ। ਕਹਿੰਦੇ
0: वाह वाह क्या बात है
1: ਮੌਤ ਨਾਲ ਵੀ ਲੈ ਕੇ ਆਡਾ,
0: जी।
1: ਮੌਤ ਨਾਲ ਵੀ ਲੈ ਕੇ ਆਡਾ, ਰੱਖਿਆ ਕਰਦੀ ਬਣ ਢਾਲ ਬਰਾਬਰ। ਕਹਿੰਦਾ
0: वाह
1: ਨਾ ਸੜਦੀ ਨਾ ਕੱਚੀ ਰਹਿੰਦੀ,
0: जी
1: ਨਾ ਸੜਦੀ ਨਾ ਕੱਚੀ ਰਹਿੰਦੀ,
0: जी
1: ਰਿੱਝਦੀ ਹਰ ਵਾਰ ਦਾਲ ਬਰਾਬਰ। ਧੰਨਵਾਦ
0: ਬਰਾਬਰ ਹੈ, ਕਿਆ ਬਾਤ ਹੈ।
1: ਜੀ। ਕਹਿੰਦਾ ਉਡੀਕੇ ਜਦ ਉਹ ਧੀਆਂ ਪੁੱਤਾਂ ਨੂੰ,
0: जी
1: ਉਡੀਕੇ ਜਦ ਉਹ ਧੀਆਂ ਪੁੱਤਾਂ ਨੂੰ, ਇੱਕ
0: जी
1: ਪਲ ਲੰਘਦਾ ਸਾਲ ਬਰਾਬਰ।
0: ਸਾਲ ਬਰਾਬਰ, ਕਿਆ ਬਾਤ ਹੈ ਜੀ
1: ਕਿਹੜਾ ਘਰ ਉਹਦਾ ਅਸਲੀ ਘਰ,
0: जी
1: ਕਿਹਦਾ ਘਰ ਉਹਦਾ ਅਸਲੀ ਘਰ, ਨਹੀਂ ਉੱਠਦੇ ਰਹੇ ਵਿਵਾਦ ਬਵਾਦ ਬਰਾਬਰ।
0: ਕਿਆ ਬਾਤ ਹੈ ਜੀ, ਕਿਆ ਬਾਤ ਹੈ ਜੀ
1: ਆਪਣਾ ਬੇਸ਼ੱਕ ਰੱਖ ਲਵੇ ਜਾਂ ਨਾ,
0: ਜੀ
1: ਆਪਣਾ ਬੇਸ਼ੱਕ ਰੱਖ ਹੋਵੇ ਜਾਂ ਨਾ, ਪਰ ਸਭ ਦੇ ਰੱਖੇ ਸਵਾਲ ਬਰਾਬਰ,
0: ਕਿਆ ਬਾਤ ਹੈ, ਕਿਆ ਬਾਤ ਹੈ,
1: ਪਰ ਸਭ ਦੇ ਰੱਖੇ ਸਭ ਦਾ ਰੱਖੇ ਖਿਆਲ
0: ਖਿਆਲ
1: ਬਰਾਬਰ।
0: ਬਰਾਬਰ
1: ਬਿਨ ਮਤਲਬ ਹੀ ਗੱਲ ਗੱਲ ਤੇ,
0: ਜੀ
1: ਅਸੀਂ ਬਿਨ ਮਤਲਬ ਹੀ ਗੱਲ ਗੱਲ ਤੇ ਕੱਢਦੇ ਮਾਂ ਭੈਣ ਦੀ ਗਾਲ ਬਰਾਬਰ।
0: ਕਿਆ ਬਾਤ ਹੈ ਜੀ, ਕਿਆ ਬਾਤ ਹੈ ਜੀ
1: ਜੀ ਕਹਿੰਦੇ ਗਰਾਫ ਨਾ ਹੇਠਾਂ ਵੱਲ ਨੂੰ ਜਾਵੇ,
0: ਜੀ
1: ਗਰਾਫ ਨਾ ਹੇਠਾਂ ਵੱਲ
0: ਵੱਲ
1: ਨੂੰ
0: ਨੂੰ ਜਾਵੇ,
1: ਜਾਵੇ, ਚਾਹੁੰਦੀਏ ਰਹੇ ਉਛਾਲ ਬਰਾਬਰ।
0: ਵਾਹ ਵਾਹ ਕਿਆ ਬਾਤ ਹੈ ਜੀ
1: ਸਾਨੂੰ ਟੀਸੀ ਤੇ ਪਹੁੰਚਾ ਕੇ ਵੀ,
0: ਜੀ
1: ਸਾਨੂੰ ਟੀਸੀ ਤੇ ਪਹੁੰਚਾ ਕੇ ਵੀ, ਹੁੰਦੀ ਰਹੇ ਹਾਲੋ ਬਿਹਾਲ
0: ਹਾਲ
1: ਬਰਾਬਰ।
0: ਬਰਾਬਰ ਹੈ, ਕਿਆ ਬਾਤ ਹੈ ਜੀ
1: ਅੱਜ ਕੱਲ ਦੀ ਹੈ ਚੁਸਤ ਫੁਰਤੀਲੀ,
0: ਜੀ
1: ਅੱਜ ਕੱਲ ਦੀ ਹੈ ਚੁਸਤ ਫੁਰਤੀਲੀ, ਸਮੇਂ ਦੀ ਸਮਝੇ ਚਾਲ ਬਰਾਬਰ।
0: ਚਾਲ ਬਰਾਬਰ, ਕਿਆ ਬਾਤ ਹੈ ਜੀ
1: ਜੀ ਕਹਿੰਦੇ ਕਰਨ ਦੀ ਪਰਜੋਰ ਹੈ ਮੰਗ,
0: ਜੀ
1: ਕਰਨ ਹੋਣ ਦੀ ਪਰਜੋਰ ਹੈ ਮੰਗ, ਅਜੇ ਨਹੀਂ ਹੈ ਫਿਲਹਾਲ ਬਰਾਬਰ।
0: ਵਾਹ ਕਿਆ ਬਾਤ ਹੈ
1: ਅਰੇਜਿਕ ਜੀ ਭਾਜੀ ਧੰਨਵਾਦ। ਅਰੇਜਿਕ ਤੇ ਸੰਸਕਾਰਾਂ ਨੂੰ ਦਾ ਸਭ ਨੂੰ,
0: ਜੀ
1: ਅਰੇਜਿਕ ਤੇ ਸੰਸਕਾਰਾਂ ਦਾ ਸਭ ਨੂੰ, ਦਿੰਦੀ ਭਰ ਕੇ ਥਾਲ ਬਰਾਬਰ। ਭਾਜੀ
0: ਵਾਹ ਜੀ ਵਾਹ ਜੀ ਵਾਹ
1: ਲਾਸਟ ਹੈ ਜੀ, ਹਰ ਮਾਮਲੇ ਦੀ ਤਹਿ ਵਿੱਚ ਜਾ ਕੇ,
0: ਜੀ
1: ਹਰ ਮਾਮਲੇ ਦੀ ਤਹਿ ਵਿੱਚ ਜਾ ਕੇ ਕਰਦੀ ਜਗਵੰਤ ਪੜਤਾਲ ਬਰਾਬਰ,
0: ਪੜਤਾਲ ਬਰਾਬਰ, ਕਿਆ ਬਾਤ ਹੈ, ਕਿਆ ਬਾਤ
1: ਪਰ
0: ਹੈ
1: ਘਰ ਦੀ ਮੁਰਗੀ ਦਾਲ ਬਰਾਬਰ, ਫਿਰ ਵੀ ਕਰੇ ਸੰਭਾਲ ਬਰਾਬਰ,
0: ਵਾਹ
1: ਫਿਰ ਵੀ ਕਰੇ ਸੰਭਾਲ ਬਰਾਬਰ, ਫਿਰ ਵੀ ਕਰੇ ਸੰਭਾਲ ਬਰਾਬਰ। ਜੀ
0: ਗੁਰੀ
1: ਭਾਜੀ
0: ਮਾਨ ਜੀ ਨੇ ਇੱਕ ਲਾਈਨ ਜੋੜ ਦਿੱਤੀ, ਨਾਲ ਕਹਿੰਦੇ ਘਰੇ ਦਾਲ ਬਣੀ ਹੈ ਸੁੱਖ ਨਾਲ, ਉਸਦੇ ਵਿੱਚ ਪਿਆਜ ਨਮਕ ਬਰਾਬਰ ਜੀ
1: ਵਾਹ
0: ਜੀ ਕਿਹੜਾ ਸਾਹਿਬ, ਕਿਆ ਬਾਤ ਹੈ ਜੀ,
1: ਤੁਹਾਡੇ ਤੁਹਾਡੇ ਪੱਕੇ ਦੀਵਾਨੇ ਆ ਉਹ ਭਾਜੀ।
0: ਬਿਲਕੁਲ ਹੈ ਜੀ ਬਿਲਕੁਲ ਹੈ। ਆ ਦੇਖ ਲੋ ਔਜਲਾ ਸਾਹਿਬ
1: ਜੀ
0: ਲਿਖਦੇ ਆ, ਖਹਿਰਾ ਸਾਹਿਬ ਖੇੜਾ ਜੀ ਕਹਿੰਦੇ ਪੱਕੇ ਆਏ ਹੋਏ ਨੇ ਭਾਰਤ ਵੀਰ, ਤਾਂ ਰਾਜਨੀਤੀ ਵੱਲ ਧਿਆਨ ਨਹੀਂ ਕਰਦੇ ਜੀ
1: ਭਾਜੀ ਦੇਖੋ, ਅਗਰ ਕੋਈ ਚੀਜ਼ ਤੁਹਾਡੇ ਖਿਆਲ ਕਰਨ ਦੇ ਨਾਲ ਬਦਲਦੀ
0: ਬਦਲਦੀ ਹੈ
1: ਹੈ ਨਾ, ਫਿਰ ਤਾਂ ਤੁਸੀਂ ਰੱਖੋ ਤੇ
0: ਜੀ,
1: ਤੁਸੀਂ ਐਵੇਂ ਆਪਣੀ ਸ਼ੂਗਰ ਵਧਾਈ ਜਾਓ, ਤਿੰਨ
0: ਹਾਂ
1: ਸੌ
0: ਉਹ
1: ਤੋਂ
0: ਤਾਂ ਹੈ,
1: 350 ਪਾਰ ਕਰੇ ਜਾਓ, ਐਨਾ ਕੋਈ
0: ਬਿਲਕੁਲ
1: ਫਾਇਦਾ
0: ਹੈ
1: ਹੈ ਜੀ?
0: ਬਿਲਕੁਲ ਹੈ ਜੀ ਬਿਲਕੁਲ ਹੈ ਜੀ,
1: ਹਾਂ ਹਾਂ
0: ਦਰੁਸਤ ਫਰਮਾਇਆ
1: ਬਈ ਜੀ ਬਿਲ ਭਾਜੀ, ਕੋਈ ਵੀ ਬਣ ਜਾਏ
0: ਜੀ
1: ਹੈ ਨਾ, ਤੇ ਮਤਲਬ ਉਹੀ ਹੈ ਕਿ ਜਿਹੜੀ ਕੁਰਸੀ ਹੈ ਬਸ ਉਹ ਆਪਣੇ ਬੰਦੇ ਚੁਣਦੀ ਹੈ ਜੀ।
0: ਚੁਣਦੀ ਹੈ ਜੀ
1: ਇੱਕ ਜੀ ਧੰਨਵਾਦ
0: ਬਿਲਕੁਲ,
1: ਭਾਜੀ, ਸਤਿ
0: ਥੈਂਕ ਯੂ,
1: ਸ੍ਰੀ ਅਕਾਲ,
0: ਬਹੁਤ ਬਹੁਤ ਸ਼ੁਕਰੀਆ ਜਗਵੰਤ ਜੀ, ਥੈਂਕ ਯੂ, ਸਤਿ ਸ੍ਰੀ ਅਕਾਲ, ਸੋਹਣੀ
1: ਧੰਨਵਾਦ,
0: ਰਚਨਾ
1: ਸਤਿ
0: ਲਈ
1: ਸ੍ਰੀ ਅਕਾਲ ਜੀ,
0: ਸ਼ੁਕਰੀਆ ਜੀ। ਜੀ ਦੋਸਤੋ, ਇਹ ਸਨ ਜਗਵੰਤ ਜੀ, ਜੁੜੇ ਸਨ ਅਮਰੀਕਾ ਤੋਂ, ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, ਤੇ ਆਪਾਂ ਗੱਲਬਾਤ ਕਰਦੇ ਹਾਂ ਕਹਾਣੀ ਦੀ। ਤੇ ਦੋਸਤੋ, ਕਹਾਣੀ ਸੁਣਾਉਂਦੇ ਸਮੇਂ ਮੈਂ ਕਾਲ ਨਹੀਂ ਲੈ ਪਾਵਾਂਗਾ, ਤੇ ਉਸ ਤੋਂ ਬਾਅਦ ਜ਼ਰੂਰ ਗੱਲਬਾਤ ਕਰਦੇ ਹਾਂ। ਕਹਾਣੀ ਹੈ, ਆ ਜਾਂਦੀ ਹੈ ਪੈੜ, ਅੰਮ੍ਰਿਤ ਕੌਰ ਬਡਰੁੱਖਾ ਉਹਨਾਂ ਦੀ ਕਲਮ ਦੇ ਵਿੱਚੋਂ ਇਹ ਕਹਾਣੀ ਹੈ। ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੇਡੀਓ ਦਮਾ ਚ ਦੇਖਦੇ ਹਾਂ ਇਹ ਕਹਾਣੀ। ਕੀ ਕਹਿਣਾ ਚਾਹੁੰਦੀ ਹੈ ਤੇ ਸਾਨੂੰ ਕਿੱਥੇ ਲਿਜਾਣਾ ਚਾਹੁੰਦੀ ਹੈ। ਆ ਜਾਂਦੀ ਹੈ ਪੈੜ ਕਹਾਣੀ। ਜੈਲਾ ਸਾਰਾ ਦਿਨ ਤੁਰਿਆ ਰਹਿੰਦਾ, ਪਤਾ ਨਹੀਂ ਕਿਹੜੇ ਵੇਲੇ ਖਾਂਦਾ ਤੇ ਕਿਹੜੇ ਵੇਲੇ ਪੀਂਦਾ, ਕੁਝ ਖਾਂਦਾ ਪੀਂਦਾ ਵੀ ਹੈ ਜਾਂ ਨਹੀਂ। ਬਹੁਤੇ ਲੋਕ ਤਾਂ ਉਸਨੂੰ ਦੇਖ ਕੇ ਹੀ ਰਾਹ ਬਦਲ ਕੇ ਲੰਘ ਜਾਂਦੇ ਤੇ ਉਸ ਦੀਆਂ ਗੱਲਾਂ ਦੀ ਕਿਸੇ ਨੂੰ ਸਮਝ ਨਹੀਂ ਸੀ ਲੱਗਦੀ ਹੁੰਦੀ। ਉਹ ਆਪਣੇ ਕੋਲ ਇੱਕ ਝੋਲਾ ਰੱਖਦਾ, ਪਤਾ ਨਹੀਂ ਕਿੰਨੇ ਕੁ ਪੁਰਾਣੇ ਅਖਬਾਰ ਸਾਂਭ ਕੇ ਰੱਖੇ ਹੁੰਦੇ ਉਹਨੇ। ਜੇ ਕੋਈ ਉਸਨੂੰ ਬੁਲਾ ਲੈਂਦਾ ਤਾਂ ਆਪਣੇ ਝੋਲੇ ਦੇ ਵਿੱਚੋਂ ਅਖਬਾਰ ਕੱਢਦਾ, ਉਸ ਉੱਤੇ ਪਹਿਲੀਆਂ ਦੋ ਉਂਗਲਾਂ ਰੱਖਦਾ ਤੇ ਫਿਰ ਇੱਕ ਉਂਗਲੀ ਨੂੰ ਚੁੱਕਦਾ ਤੇ ਦੂਜੀ ਨੂੰ ਰੱਖਦਾ, ਦੂਜੀ ਨੂੰ ਚੁੱਕਦਾ ਪਹਿਲੀ ਨੂੰ ਰੱਖਦਾ। ਜਿਵੇਂ ਤੁਰਨ ਵੇਲੇ ਕਦਮ ਪੁੱਟੀ ਦੇ ਨੇ, ਉਸੇ ਤਰ੍ਹਾਂ ਵਾਰ ਵਾਰ ਇਹੀ ਬੋਲਦਾ, ਆ ਜਾਂਦੀ ਹੈ ਪੈੜ, ਆ ਜਾਂਦੀ ਹੈ ਪੈੜ। ਫਿਰ ਇੱਕ ਥਾਂ ਦੇ ਉੱਤੇ ਰੁਕ ਜਾਂਦਾ, ਅੱਗੇ ਕੁਝ ਵੀ ਨਾ ਬੋਲਦਾ, ਬਸ ਦੂਜੇ ਵਿਅਕਤੀ ਦੇ ਮੂੰਹ ਵੱਲ ਜਿਹੜਾ ਦੇਖਦਾ ਰਹਿੰਦਾ। ਗੱਲ ਦੀ ਕਿਸੇ ਨੂੰ ਸਮਝ ਨਾ ਲੱਗਦੀ ਤੇ ਇਹ ਕਹਿਣਾ ਕੀ ਚਾਹੁੰਦਾ ਹੈ, ਤਾਂ ਉਸਦਾ ਜੀ ਕਾਹਲਾ ਪੈਂਦਾ ਤੇ ਉਹ ਇੱਕ ਹੱਥ ਦੇ ਨਾਲ ਝੋਲਾ ਸੰਭਾਲਦਾ ਤੇ ਦੂਜੇ ਨਾਲ ਆਪਣੇ ਵਾਲਾਂ ਦਾ ਰੁੱਗ ਜਿਹੜਾ ਭਰ ਲੈਂਦਾ ਤੇ ਬੁੜ ਬੁੜ ਕਰਦਾ ਹੋਇਆ ਅੱਗੇ ਨੂੰ ਲੰਘ ਜਾਂਦਾ। ਕਈ ਲੋਕ ਆਖਦੇ ਕਿ ਬਹੁਤੀ ਪੜ੍ਹਾਈ ਨੇ ਦਿਮਾਗ ਖਰਾਬ ਕਰਤਾ, ਕੋਈ ਆਖਦਾ ਨੌਕਰੀ ਨਹੀਂ ਮਿਲੀ ਪਾਗਲ ਹੋ ਗਿਆ, ਇਹੋ ਹੀ ਕੋਈ ਸਿਆਣਾ ਬਜ਼ੁਰਗ ਦੱਸਦਾ ਨੌਕਰੀ ਤਾਂ ਮਿਲ ਗਈ ਸੀ ਛੱਡ ਕੇ ਆ ਗਿਆ, ਇਹ ਤਾਂ ਭਾਈ ਬਹੁਤ ਲੈਕ ਮੁੰਡਾ ਸੀ, ਪਤਾ ਨਹੀਂ ਕਿਹਦੀ ਬੁਰੀ ਨਜ਼ਰ ਲੱਗ ਗਈ ਇਹਨੂੰ, ਸਾਰੇ ਟੱਬਰ ਦੇ ਵਿੱਚੋਂ ਇਹੀ ਤਾਂ ਬਚਿਆ ਵਿਚਾਰਾ, ਠੋਕਰਾਂ ਖਾਂਦਾ ਫਿਰਦਾ ਮਾੜੇ ਕਰਮਾਂ ਵਾਲਾ। ਜੈਲੇ ਦੇ ਪਰਿਵਾਰ ਦੇ ਵਿੱਚ ਕੋਈ ਨਹੀਂ ਸੀ, ਉਹ ਇਕੱਲਾ ਹੀ ਇੱਕ ਬੈਠਕ ਦੇ ਵਿੱਚ ਰਹਿੰਦਾ, ਕੋਈ ਆਂਢੀ ਗੁਆਂਢੀ ਵੇਲੇ ਕੁ ਵੇਲੇ ਚਾਹ ਰੋਟੀ ਦੇ ਜਾਂਦਾ ਸੀ ਉਹਨੂੰ, ਤੇ ਆਮ ਕਰਕੇ ਗੁਰੂ ਘਰ ਦੇ ਵਿੱਚ ਵਾਲੇ ਭਾਈ ਜੀ ਉਸਨੂੰ ਰੋਟੀ ਪਾਣੀ ਛਕਾ ਦਿੰਦੇ। ਚਾਚੇ ਤਾਏ ਦੇ ਪਰਿਵਾਰ ਹੈ ਸਨ, ਉਹ ਨੇੜੇ ਨਹੀਂ ਸਨ ਲਾਉਂਦੇ ਉਹਨੂੰ, ਪਿਓ ਨਿੱਕੇ ਹੁੰਦੇ ਦਾ ਹੀ ਮੁੱਕ ਗਿਆ, ਇੱਕ ਛੋਟਾ ਭਰਾ ਸੀ ਅੰਤਾਂ ਦਾ ਸਾਊ ਤੇ ਪਿਆਰਾ ਕਾਲਜ ਪੜ੍ਹਦਾ ਸੀ। ਅੱਤਵਾਦ ਦੇ ਕਾਲੇ ਦੌਰ ਦੇ ਵਿੱਚ ਇੱਕ ਦਿਨ ਘਰੋਂ ਕਾਲਜ ਗਿਆ, ਮੁੜ ਘਰੇ ਨੇ ਪਰਤਿਆ। ਉਸਦੇ ਗਮ ਦੇ ਵਿੱਚ ਮਾਂ ਨੇ ਅਜਿਹਾ ਮੰਜਾ ਫੜਿਆ, ਮਰ ਕੇ ਹੀ ਮੰਜਾ ਛੁੱਟਿਆ। ਜੈਲਾ ਉਦੋਂ ਆਪ ਪੜ੍ਹਦਾ ਸੀ, ਭਰਾ ਨੂੰ ਲੱਭਣ ਦੇ ਲਈ ਉਸਨੇ ਦਿਨ ਰਾਤ ਇੱਕ ਕਰ ਛੱਡਿਆ, ਦਰ ਦਰ ਦੀਆਂ ਠੋਕਰਾਂ ਖਾਧੀਆਂ। ਉਹ ਕਦੇ ਕਿਸੇ ਅਫਸਰ ਨੂੰ ਮਿਲਦਾ, ਕਦੇ ਕਿਸੇ ਨੂੰ। ਇੱਕ ਦਿਨ ਸੁੰਨ ਮਸੁੰਨ ਹੋ ਕੇ ਘਰ ਨੂੰ ਮੁੜਾਇਆ, ਨਾ ਮੁੜ ਕੇ ਕਦੇ ਭਰਾ ਨੂੰ ਲੱਭਣ ਗਿਆ ਤੇ ਨਾ ਹੀ ਕਦੇ ਬਹੁਤਾ ਬੋਲਿਆ। ਹਾਲਤ ਕਮਲਿਆਂ ਵਰਗੀ ਹੋ ਗਈ, ਨਾਨਕੇ ਆਪਣੇ ਕੋਲ ਲੈ ਗਏ ਸਨ ਤੇ ਕਈ ਸਾਲ ਉੱਥੇ ਰਿਹਾ। ਜਦੋਂ ਨਾਨਾ ਨਾਨੀ ਮੁੱਕ ਗਏ ਤਾਂ ਪਰਿਵਾਰ ਨੇ ਮੁਸੀਬਤ ਸਮਝਦਿਆਂ ਹੋਇਆ ਉਹਨੂੰ ਜਿਹੜਾ ਸੀ ਕੱਢਤਾ, ਇਸਦੇ ਲਈ ਪਿੰਡ ਛੱਡ ਗਏ। ਜਦੋਂ ਪਿੰਡ ਆਇਆ ਤਾਂ ਪਛਾਣਿਆ ਨਹੀਂ ਸੀ ਜਾਂਦਾ ਹੁੰਦਾ, ਸਿਰ ਤੇ ਦਾੜੀ ਦੇ ਵਾਲ ਅੱਧੇ ਤੋਂ ਵੱਧ ਚਿੱਟੇ ਹੋ ਗਏ। ਹੁਣ ਵੀ ਸ਼ਹਿਰ ਦੇ ਵੱਲ ਜਾਂਦਾ, ਜਾਂਦੇ ਰਾਹ ਦੇ ਉੱਤੇ ਕਿੰਨੀਆਂ ਕਿੰਨੀਆਂ ਦੇਰ ਬੈਠਾ ਸੁੰਡੀਆਂ ਜਿਹੀਆਂ ਅੱਖਾਂ ਦੇ ਨਾਲ ਤੱਕਦਾ ਰਹਿੰਦਾ। ਫਿਰ ਜੀ ਕਾਲਾ ਪੈਂਦਾ, ਉੱਠ ਕੇ ਮੜੀਆਂ ਦੇ ਵੱਲ ਨੂੰ ਤੁਰ ਪੈਂਦਾ, ਆਖਦਾ ਸੀ ਮਾਂ ਉਧਰ ਜਾਂਦੀ ਹੈ, ਜੇ ਨਾ ਜਾਵਾਂ ਤਾਂ। ਛੋਟੇ ਬੱਚੇ ਉਸਦੇ ਕੋਲੋਂ ਡਰਦੇ ਸੀ, ਕਦੇ ਕੋਈ ਬੱਚਾ ਉਸਨੂੰ ਛੇੜ ਕੇ ਭੱਜਣ ਦੀ ਕੋਸ਼ਿਸ਼ ਕਰਦਾ ਤੇ ਉਹ ਉਸਦੀ ਬਾਂਹ ਫੜ ਲੈਂਦਾ ਤੇ ਉਸਨੂੰ ਕੋਈ ਮੈਲਾ ਜਿਹਾ ਅਖਬਾਰ ਫੜਾ ਦਿੰਦਾ, ਜਾਂ ਫਿਰ ਕੋਈ ਫਟੀ ਮੈਲੀ ਕਿਤਾਬ ਖੋਲ ਕੇ ਦੇ ਦਿੰਦਾ ਤੇ ਫੜਨ ਦੇ ਲਈ ਆਖਦਾ ਪੇ ਫੜ। ਜਿੰਨਾ ਚਿਰ ਬੱਚਾ ਉਸਦੇ ਕਹੇ ਦੇ ਉੱਤੇ ਇੱਕ ਅੱਧਾ ਪੰਨਾ ਪੜ੍ਹ ਕੇ ਨਾ ਸੁਣਾਉਂਦਾ ਨਾ, ਉਨਾ ਚਿਰ ਉਹ ਬੱਚੇ ਦੀ ਬਾਂਹ ਨਾ ਛੱਡਦਾ। ਬੱਚੇ ਉਹਦੀ ਇਸ ਸਜ਼ਾ ਤੋਂ ਡਰਦੇ ਹੋਏ ਉਸਨੂੰ ਤੰਗ ਪਰੇਸ਼ਾਨ ਨਹੀਂ ਸਨ ਕਰਦੇ ਕਿ ਕਿਤੇ ਫੜਿਆ ਗਿਆ ਤਾਂ ਕਿਤਾਬ ਪੜ੍ਹਨੀ ਪੈਜੂ। ਕਈ ਲੋਕਾਂ ਨੇ ਦੇਖਿਆ ਸੀ ਉਹ ਇੱਕ ਤਸਵੀਰ ਨੂੰ ਦੋਵਾਂ ਹੱਥਾਂ ਦੇ ਵਿੱਚ ਫੜ ਕੇ ਕਿੰਨੀ ਕਿੰਨੀ ਦੇਰ ਵੇਖਦਾ ਹੀ ਰਹਿੰਦਾ। ਉਹ ਤਸਵੀਰ ਹੈ ਕਿਸ ਦੀ ਸੀ ਇਹ ਕਿਸੇ ਨੂੰ ਨਹੀਂ ਸੀ ਪਤਾ। ਜਦੋਂ ਕੋਈ ਨੇੜੇ ਜਾਂਦਾ ਉਸ ਨੂੰ ਝੱਟ ਲੁਕੋ ਲੈਂਦਾ ਸੀ। ਆਮ ਕਰਕੇ ਬੋਰਡ ਹੇਠਾਂ ਬੈਠੇ ਬਜ਼ੁਰਗ ਉਸਨੂੰ ਆਪਣੇ ਕੋਲ ਬੁਲਾ ਕੇ ਬੁਲਾ ਲੈਂਦੇ ਸੀ। ਕਈ ਉਸਦਾ ਮਖੌਲ ਲਡਾਉਂਦੇ ਤੇ ਕਈ ਹਮਦਰਦੀ ਦਿਖਾਉਂਦੇ ਜਿਤਾਉਂਦੇ। ਉਸਨੂੰ ਇੱਕੋ ਧੁਨ ਸੀ ਅਖਬਾਰ ਇਕੱਠੇ ਕਰਨ ਦੀ। ਭਾਵੇਂ ਕੂੜੇ ਦੇ ਵਿੱਚ ਡਿੱਗਿਆ ਮਿਲ ਜਾਵੇ ਤੇ ਉਹ ਚੁੱਕ ਲੈਂਦਾ, ਉਸਨੂੰ ਅੱਖਾਂ ਦੇ ਨੇੜੇ ਕਰਕੇ ਦੇਖਦਾ, ਕਦੇ ਉੱਥੇ ਹੀ ਸੁੱਟ ਦਿੰਦਾ, ਕਦੇ ਝੋਲੇ ਦੇ ਵਿੱਚ ਪਾ ਲੈਂਦਾ। ਇੱਕ ਦਿਨ ਬੋਰਡ ਦੇ ਹੇਠਾਂ ਬੈਠੇ ਪਿਆਰਾ ਸਿਉਂ ਪੰਚ ਨੇ ਬੜੇ ਪਿਆਰ ਦੇ ਨਾਲ ਆਪਣੇ ਕੋਲ ਬਿਠਾ ਕੇ ਕਿਹਾ ਉਹਨੂੰ, ਜੈਲਿਆ ਤੂੰ ਇੱਕੋ ਗੱਲ ਆਖਦਾ ਰਹਿੰਦਾ ਹੈ, ਆ ਜਾਂਦੀ ਹੈ ਪੈੜ, ਆ ਜਾਂਦੀ ਹੈ ਪੈੜ, ਅਗਾਂਹ ਵੀ ਕੁਝ ਦੱਸਿਆ ਕਰ, ਕਿੱਥੇ ਜਾਂਦੀ ਹੈ, ਆ ਕੇ ਦੱਸਦਾ। ਕਹਿੰਦਾ ਮੈਂ ਆ ਕੇ ਦੱਸਦਾ। ਕਹਿ ਉਹ ਕਾਲੇ ਕਦਮੀ ਸਿਰ ਖੁਰਕਦਾ ਹੋਇਆ ਆਪਣੇ ਘਰ ਵੱਲ ਨੂੰ ਚਲਿਆ ਗਿਆ। ਉਹ ਰਹਿਣ ਦੇ ਜੈਲਿਆ, ਫਿਰ ਕਦੇ ਦੱਸਦੇ, ਰਹਿਣ ਦੇ ਹੁਣ, ਸਾਡੀ ਟਰਾਲੀ ਆਉਣ ਵਾਲੀ ਹੈ, ਅਸੀਂ ਧਰਨੇ ਨੂੰ ਜਾਣਾ। ਪਿਆਰਾ ਸਿਉ ਨੇ ਬਥੇਰੀਆਂ ਆਵਾਜ਼ਾਂ ਮਾਰੀਆਂ ਪਰ ਉਹਨੇ ਇੱਕ ਨਾ ਸੁਣੀ ਉਹਦੀ। ਉਸਦੀ ਬੈਠਕ ਦੇ ਵਿੱਚ ਕੁਝ ਕੁ ਪੁਰਾਣੀਆਂ ਕਿਤਾਬਾਂ ਤੇ ਅਖਬਾਰਾਂ ਤੋਂ ਬਿਨਾਂ ਕੋਈ ਬਹੁਤਾ ਸਮਾਨ ਨਹੀਂ ਸੀ। ਉਹਨੇ ਥੋੜੇ ਕੁ ਅਖਬਾਰ ਝੋਲੇ ਦੇ ਵਿੱਚ ਪਾਏ ਤੇ ਕਾਲੇ ਕਦਮੀ ਬੋਰਡ ਹੇਠਾਂ ਬੈਠੇ ਬਜ਼ੁਰਗਾਂ ਦੇ ਕੋਲ ਆ ਬੈਠਿਆ। ਉਧਰੋਂ ਸਕੂਲ ਨੂੰ ਛੁੱਟੀ ਹੋ ਚੁੱਕੀ ਸੀ। ਮਾਸਟਰ ਜੀ ਵੀ ਬਜ਼ੁਰਗਾਂ ਦੇ ਕੋਲ ਆ ਕੇ ਬੈਠ ਗਏ। ਉਹਨਾਂ ਦਾ ਪਿੰਡ ਦੂਰ ਹੋਣ ਦੇ ਕਰਕੇ ਉਹ ਆਪਣੇ ਪਿੰਡ ਹਫ਼ਤੇ ਬਾਅਦ ਹੀ ਜਾਂਦੇ ਸਨ। ਲੋ ਬਈ ਆਪਣਾ ਜੈਲਾ ਅੱਜ ਦੱਸੂ, ਪੈੜਾਂ ਕਿੱਧਰ ਨੂੰ ਜਾਂਦੀਆਂ ਨੇ, ਆਖ ਕੇ ਵੱਡੇ ਲਾਣੇ ਦਾ ਘੁੱਕਰਾ ਉੱਚੀ ਦੇਣੇ ਹੱਸ ਪਿਆ। ਉਸਦੇ ਨਾਲ ਤਿੰਨ ਜਿਹੜੇ ਚਾਰ ਜਣੇ ਹੋਰ ਵੀ ਹੱਸ ਪਏ। ਜੈਲੇ ਨੇ ਇੱਕ ਇੱਕ ਕਰਕੇ ਅਖਬਾਰ ਕੱਢਣੇ ਸ਼ੁਰੂ ਕੀਤੇ। ਅਖਬਾਰ ਦੇ ਉੱਤੇ ਦੋ ਉਂਗਲੀਆਂ ਰੱਖਦਾ ਤੇ ਆਖਦਾ, ਆ ਜਾਂਦੀ ਹੈ ਪੈੜ, ਆ ਜਾਂਦੀ ਹੈ ਪੈੜ। ਇੱਕ ਤੋਂ ਬਾਅਦ ਦੂਜਾ, ਫਿਰ ਤੀਜਾ, ਚੌਥਾ, ਇਸੇ ਤਰ੍ਹਾਂ ਅਖਬਾਰ ਕੱਢਦਾ, ਉਂਗਲਾਂ ਰੱਖ ਕੇ ਆ ਜਾਂਦੀ ਹੈ ਪੈੜ ਆਖਦਿਆਂ ਉਂਗਲਾਂ ਨੂੰ ਅੱਗੇ ਅੱਗੇ ਤੋਰਦਾ ਤੇ ਕਿਸੇ ਇੱਕ ਥਾਂ ਦੇ ਉੱਤੇ ਰੁਕ ਜਾਂਦਾ। ਉਹ ਬੱਸ ਕਰ ਪਤੰਦਰਾ, ਸਾਡਾ ਵੀ ਦਿਮਾਗ ਖਰਾਬ ਕਰੇਗਾ ਤੂੰ, ਕੁੱਕਰੇ ਨੇ ਆਖਿਆ। ਪਰ ਮਾਸਟਰ ਜੀ ਗੰਭੀਰ ਸਨ। ਉਹਨਾਂ ਨੇ ਜੈਲੇ ਨੂੰ ਆਖਿਆ, ਹਾਂ ਹਾਂ ਜਰਨੈਲ ਸਿੰਘ, ਅੱਗੇ ਦੱਸੋ, ਮਤਲਬ ਕਿ ਕਿੱਧਰ ਨੂੰ ਜਾਂਦੀ ਹੈ ਪੈੜ। ਮਾਸਟਰ ਜੀ ਤੁਸੀਂ ਵੀ ਕਿਹਦੇ ਨਾਲ ਮੱਥਾ ਮਾਰਨ ਲੱਗ ਗਏ ਹੋ, ਕੁੱਕਰੇ ਨੇ ਫੇਰ ਕਹਿ ਦਿੱਤਾ। ਜੈਲੇ ਨੇ ਉਦਾਸ ਜਿਹੀਆਂ ਅੱਖਾਂ ਦੇ ਨਾਲ ਉਸਦੇ ਵੱਲ ਦੇਖਿਆ ਤੇ ਅਖਬਾਰਾਂ ਨੂੰ ਇਕੱਠੇ ਕਰਕੇ ਝੋਲੇ ਦੇ ਵਿੱਚ ਪਾਉਣ ਲੱਗ ਪਿਆ। ਨਹੀਂ ਨਹੀਂ ਜਰਨੈਲ, ਉਹ ਨਹੀਂ ਜਰਨੈਲ ਸਿਆਂ, ਤੂੰ ਦੱਸ, ਅਸੀਂ ਸਮਝ ਰਹੇ ਹਾਂ ਤੇਰੀ ਗੱਲ। ਮਾਸਟਰ ਜੀ ਨੇ ਉਸਦੇ ਮੋਢੇ ਉੱਤੇ ਹੱਥ ਰੱਖਦਿਆਂ ਆਖਿਆ, ਉਹਨਾਂ ਨੂੰ ਸੀਗਾ ਕਿ ਸ਼ਾਇਦ ਦੱਸ ਹੀ ਦੇਵੇ। ਜੈਲਾ ਮਾਸਟਰ ਜੀ ਦੇ ਮੂੰਹ ਦੇ ਵੱਲ ਤੱਕਣ ਲੱਗ ਪਿਆ ਤੇ ਉਹਨਾਂ ਹਾਂ ਦੇ ਵਿੱਚ ਸਿਰ ਹਿਲਾਇਆ ਤੇ ਆਖਿਆ, ਸੱਚੀ ਸਮਝ ਰਹੇ ਹਾਂ, ਸੱਚੀ ਸਮਝ ਰਹੇ ਹੋ ਤੁਸੀਂ। ਜੈਲਾ ਕਹਿੰਦਾ ਮਾਸਟਰ ਨੂੰ, ਉਹ ਤੂੰ ਅੱਗੇ ਤਾਂ ਦੱਸ, ਮੈਂ ਦੇਖਦਾ। ਮਾਸਟਰ ਜੀ ਨੂੰ ਯਕੀਨ ਸੀ ਕਿ ਉਸਦੀਆਂ ਗੱਲਾਂ ਬੇਮਾਨੀਆਂ ਨਹੀਂ ਨੇ। ਉਹ ਫਿਰ ਝੋਲੇ ਦੇ ਵਿੱਚੋਂ ਅਖਬਾਰ ਕੱਢਣ ਲੱਗ ਪਿਆ। ਉਸਦੀਆਂ ਅੱਖਾਂ ਦੇ ਵਿੱਚ ਥੋੜੀ ਚਮਕ ਜਿਹੀ ਆ ਗਈ ਸੀ ਵੀ ਕੋਈ ਤਾਂ ਹੈ ਮੇਰੀ ਗੱਲ ਸੁਣਨ ਵਾਲਾ। ਉਸਨੇ ਫਿਰ ਅਖਬਾਰ ਦੇ ਇੱਕ ਥਾਂ ਉਂਗਲ ਰੱਖੀ ਤੇ ਫਿਰ ਸ਼ੁਰੂ ਹੋ ਗਿਆ, ਆ ਜਾਂਦੀ ਹੈ ਪੈੜ, ਆ ਜਾਂਦੀ ਹੈ ਪੈੜ। ਉਸਨੇ ਇਸੇ ਤਰ੍ਹਾਂ ਕਈ ਅਖਬਾਰਾਂ ਫਿਰ ਕੱਢੀਆਂ, ਬਸ ਉਹੀ ਗੱਲ ਦੁਹਰਾਉਂਦਾ ਰਿਹਾ। ਕਈਆਂ ਨੇ ਉੱਥੋਂ ਚੁੱਪ ਚਾਪ ਖਿਸਕਣਾ ਚਾਹਿਆ ਪਰ ਮਾਸਟਰ ਜੀ ਨੇ ਉਹਨਾਂ ਨੂੰ ਥੋੜੀ ਦੇਰ ਰੁਕਣ ਦੇ ਲੈ ਗਿਆ ਤੇ ਰੁਕੋ, ਲੱਗਦਾ ਹੈ ਮਾਸਟਰ ਵੀ ਕਮਲਾ ਹੋ ਗਿਆ ਅੱਜ, ਕੁੱਕਰਾ ਬੁੜਬੜਾਇਆ। ਮਾਸਟਰ ਜੀ ਨੇ ਚੁੱਪ ਰਹਿਣ ਦਾ ਇਸ਼ਾਰਾ ਕੀਤਾ, ਚੁੱਪ ਕਰੋ। ਜੈਲੇ ਨੇ ਝੋਲੇ ਦੇ ਵਿੱਚੋਂ ਇੱਕ ਕੱਪੜੇ ਦੀ ਪੋਟਲੀ ਕੱਢੀ, ਉਸਨੂੰ ਖੋਲਣ ਲੱਗ ਪਿਆ। ਕੱਪੜੇ ਤੇ ਕਾਗਜ਼ਾਂ ਦੇ ਵਿੱਚ ਲਪੇਟੀ ਇੱਕ ਫੋਟੋ ਕੱਢ ਕੇ ਛਾਤੀ ਦੇ ਨਾਲ ਲਾ ਲਈ। ਮਾਸਟਰ ਜੀ ਨੇ ਫੋਟੋ ਉਹਦੇ ਤੋਂ ਫੜੀ, ਪਿਆਰਾ ਸਿੰਘ ਨੂੰ ਪੁੱਛਿਆ, ਇਹ ਫੋਟੋ ਕਿਸ ਦੀ ਹੈ ਜੀ? ਲਾਲੀ ਹੈ, ਇਹ ਤਾਂ ਜੈਲੇ ਦਾ ਛੋਟਾ ਭਾਈ, ਬਹੁਤ ਸਿਆਣਾ ਤੇ ਸਾਊ ਮੁੰਡਾ ਸੀ, ਪੜ੍ਹਨ ਨੂੰ ਵੀ ਬਹੁਤ ਹੁਸ਼ਿਆਰ, ਸਕੂਲ ਦੇ ਮਾਸਟਰ ਆਖਦੇ ਹੁੰਦੇ ਸਨ ਇਹ ਮੁੰਡਾ ਪਿੰਡ ਦਾ ਨਾਂ ਰੋਸ਼ਨ ਕਰੂ। ਪਰ ਰੱਬ ਨੂੰ ਮਨਜ਼ੂਰ ਨਹੀਂ ਸੀ। ਪਿਆਰਾ ਸਿੰਘ ਨੇ ਵੱਡਾ ਸਾਰਾ ਹੌਕਾ ਭਰਿਆ। ਜੈਲੇ ਨੇ ਫੋਟੋ ਫੜੀ, ਖੱਬੇ ਹੱਥ ਦੀ ਹਥੇਲੀ ਤੇ ਰੱਖ ਕੇ ਕੁਰਤੇ ਦੇ ਨਾਲ ਸਾਫ਼ ਕੀਤੀ ਤੇ ਇੱਕ ਬਹੁਤ ਹੀ ਪੁਰਾਣਾ ਅਖਬਾਰ ਕੱਢਿਆ। ਲਾਲੀ ਦੀ ਫੋਟੋ ਅਖਬਾਰ ਤੇ ਰੱਖ ਕੇ ਧੀਮੀ ਜਿਹੀ ਆਵਾਜ਼ ਦੇ ਵਿੱਚ ਬੋਲਿਆ, ਆ ਜਾਂਦੀ ਹੈ ਪੈੜ, ਆ ਜਾਂਦੀ ਹੈ ਪੈੜ। ਇੱਕ ਥਾਂ ਜਾ ਕੇ ਰੁਕ ਗਿਆ। ਜਿੱਥੇ ਜੈਲੇ ਦਾ ਹੱਥ ਰੁਕਿਆ, ਮਾਸਟਰ ਜੀ ਨੇ ਅਖਬਾਰ ਧਿਆਨ ਦੇ ਨਾਲ ਦੇਖਿਆ। ਉੱਥੇ ਉਸ ਪੁਲਿਸ ਅਫਸਰ ਦੀ ਫੋਟੋ ਸੀ ਜਿਸ ਤੇ ਇਲਜ਼ਾਮ ਆਉਂਦਾ ਰਿਹਾ ਕਿ ਉਸਨੇ ਆਪਣੇ ਮੋਢਿਆਂ ਦੇ ਉੱਤੇ ਸਟਾਰ ਵਧਾਉਣ ਦੇ ਲਈ ਨਾ ਬੇਦੋਸ਼ੇ ਨੌਜਵਾਨ ਚੁੱਕ ਚੁੱਕ ਕੇ ਮੁਕਾਬਲਾ ਦਿਖਾ ਕੇ ਮਾਰ ਸੁੱਟੇ ਸਨ। ਇਸ ਤੋਂ ਬਾਅਦ ਮਾਸਟਰ ਜੀ ਸਾਰੇ ਹੀ ਅਖਬਾਰ ਧਿਆਨ ਦੇ ਨਾਲ ਦੇਖਣ ਲੱਗ ਪਏ। ਜੈਲੇ ਨੇ ਬੋਲਣਾ ਬੰਦ ਕਰਤਾ, ਉਂਗਲੀ ਰੱਖ ਕੇ ਮਾਸਟਰ ਜੀ ਦੇ ਮੂੰਹ ਦੇ ਵੱਲ ਗੌਹ ਦੇ ਨਾਲ ਤੱਕਦਾ। ਮਾਸਟਰ ਜੀ ਨੇ ਦੇਖਿਆ ਜੈਲੇ ਨੇ ਇੱਕ ਅਖਬਾਰ ਦੇ ਉੱਤੇ ਉਂਗਲੀ ਰੱਖੀ ਜਿੱਥੇ ਦੋ ਨੌਜਵਾਨਾਂ ਦੀ ਫੋਟੋ ਸੀ ਜਿਹੜੇ ਵੱਧ ਨਸ਼ਾ ਖਾਣ ਦੇ ਨਾਲ ਮਰ ਚੁੱਕੇ ਸਨ। ਜੈਲੇ ਦੀ ਉਂਗਲ ਉੱਥੇ ਜਾ ਕੇ ਰੁਕੀ ਜਿੱਥੇ ਉਸ ਰਾਜਸੀ ਨੇਤਾ ਦੀ ਫੋਟੋ ਸੀ ਜਿਸਦਾ ਨਸ਼ੇ ਵੇਚਣ ਵਾਲਿਆਂ ਦੀ ਪਿੱਠ ਦੇ ਉੱਤੇ ਹੱਥ ਦੱਸਿਆ ਜਾਂਦਾ ਰਿਹਾ। ਇੱਕ ਹੋਰ ਅਖਬਾਰ ਦੇ ਉੱਤੇ ਫਸਲ ਨੂੰ ਲੱਗੀ ਬਿਮਾਰੀ ਤੇ ਨਕਲੀ ਦਵਾਈਆਂ ਦੇਣ ਵਾਲੀ ਖਬਰ ਦੇ ਉੱਤੇ ਕਿਸਾਨ ਦੀ ਖੁਦਕੁਸ਼ੀ ਸੀ। ਸਾਰੇ ਅਖਬਾਰਾਂ ਦੇ ਵਿੱਚ ਕੋਈ ਨਾ ਕੋਈ ਇਸ ਤਰ੍ਹਾਂ ਦੀ ਖਬਰ ਸੀ ਜੋ ਗੰਦਲੇ ਸਰਕਾਰੀ ਸਿਸਟਮ ਦੀ ਤਸਵੀਰ ਪੇਸ਼ ਕਰਦੀ ਸੀ। ਕਿਤੇ ਬੱਚੀਆਂ ਨਾਲ ਹੁੰਦੇ ਜਬਰ ਦੀਆਂ ਖਬਰਾਂ, ਇਨਸਾਫ਼ ਦੇ ਲਈ ਠੋਕਰਾਂ ਖਾਂਦੇ ਮਾਪਿਆਂ ਦੀਆਂ ਤਸਵੀਰਾਂ, ਕੋਰੋਨਾ ਸਮੇਂ ਘਰਾਂ ਨੂੰ ਤੁਰੇ ਜਾਂਦੇ ਮਜ਼ਦੂਰਾਂ ਦੇ ਲਹੂ ਲੁਹਾਨ ਹੋਏ ਪੈਰ, ਕਿਤੇ ਰਾਹ ਦੇ ਵਿੱਚ ਹੀ ਦਮ ਤੋੜ ਚੁੱਕੇ ਮਜ਼ਦੂਰ, ਹਰ ਉਹ ਤਸਵੀਰ ਜਿਸ ਨੂੰ ਦੇਖ ਕੇ ਲੂਹ ਕੰਡੇ ਖੜੇ ਹੋ ਜਾਂਦੇ ਨੇ। ਮਾਸਟਰ ਜੀ ਜੈਲੇ ਦੇ ਮੂੰਹ ਦੇ ਵੱਲ ਦੇਖ ਰਹੇ ਸਨ ਕਿ ਉਹ ਕਿਸ ਤਰ੍ਹਾਂ ਦੁਨੀਆ ਭਰ ਦੇ ਦਰਦ ਆਪਣੇ ਨਾਲ ਚੁੱਕੀ ਫਿਰਦਾ ਸੀ। ਅਖੀਰ ਤੇ ਜੈਲੇ ਨੇ ਕਿਸਾਨੀ ਸੰਘਰਸ਼ ਦੀਆਂ ਤਸਵੀਰਾਂ ਤੇ ਉਸਦੇ ਵਿੱਚ ਜਾਨ ਗਵਾ ਚੁੱਕੇ ਕਿਸਾਨਾਂ ਦੀਆਂ ਤਸਵੀਰਾਂ ਦਿਖਾਈਆਂ, ਉਸਦੇ ਲਈ ਦੋਸ਼ੀ ਸਰਕਾਰੀ ਨੇਤਾਵਾਂ ਦੀਆਂ ਤਸਵੀਰਾਂ, ਉਜੜੇ ਖੇਤਾਂ ਦੀਆਂ ਤਸਵੀਰਾਂ, ਇੱਕ ਵੱਡੇ ਸਾਰੇ ਕਾਗਜ਼ ਦੇ ਉੱਤੇ ਨਿੱਕੇ ਨਿੱਕੇ ਖੇਤ ਬਣਾ ਉਹਨਾਂ ਵੱਲ ਜਾਂਦੀਆਂ ਪੈੜਾਂ, ਇੱਕ ਕਾਗਜ਼ ਉੱਤੇ ਰੰਗਦਾਰ ਪੈਨਸਲਾਂ ਦੇ ਨਾਲ ਬਣਾਏ ਖੇਤ, ਖੇਤ ਦੇ ਚਾਰੇ ਪਾਸੇ ਕੀਤੀ ਵਾੜ ਅਤੇ ਵਾੜ ਦੇ ਵਿੱਚੋਂ ਨਿਕਲਦੇ ਰਾਕਸ਼ਾਂ ਵਰਗੇ ਵੱਡੇ ਵੱਡੇ ਦੰਦਾਂ ਵਾਲੇ ਮੂੰਹ ਤੋਂ ਮੂੰਹ ਜੋ ਖੇਤ ਨੂੰ ਖਾਂਦੇ ਪ੍ਰਤੀਤ ਹੋ ਰਹੇ ਨੇ। ਇੱਕ ਪਾਸੇ ਕਿਸਾਨ ਤੇ ਮਜ਼ਦੂਰ ਜੋ ਫਸਲ ਨੂੰ ਬਚਾਉਣ ਦੇ ਲਈ ਉਸ ਖਤਰਨਾਕ ਵਾੜ ਨੂੰ ਪੁੱਟ ਰਹੇ ਸਨ। ਮਾਸਟਰ ਜੀ ਵੀ ਅੱਜ ਤੱਕ ਜੈਲੇ ਨੂੰ ਸ਼ੁਦਾਈ ਹੀ ਸਮਝਦੇ ਰਹੇ, ਜਿਵੇਂ ਬੱਚਿਆਂ ਨੇ ਤੇ ਪਿੰਡ ਵਾਲਿਆਂ ਨੇ ਦੱਸਿਆ ਸੀ ਉਸੇ ਨੂੰ ਹੀ ਸੱਚ ਸਮਝਦੇ ਰਹੇ ਸਨ। ਪਰ ਅੱਜ ਜਿਹੜੇ ਜਰਨੈਲ ਸਿੰਘ ਨੂੰ ਉਹ ਦੇਖ ਰਹੇ ਸਨ, ਉਹ ਉਹਨਾਂ ਨੂੰ ਸਮਝ ਤੋਂ ਪਰੇ ਦੀ ਸਿਆਣਪ ਵਾਲਾ ਮਹਿਸੂਸ ਹੋਇਆ। ਉਹ ਛੱਡੋ ਮਾਸਟਰ ਜੀ, ਇਸ ਨੂੰ ਸੋਝੀ ਨਹੀਂ ਵਿਚਾਰੇ ਨੂੰ, ਐਵੇਂ ਕੂੜਾ ਕਬਾੜਾ ਇਕੱਠਾ ਕਰੀ ਫਿਰਦਾ ਹੈ। ਖੜੇ ਲੋਕਾਂ ਦੇ ਵਿੱਚੋਂ ਕਿਸ ਨੇ ਆਖਿਆ, ਕਿਸੇ ਨੇ ਆਖ ਦਿੱਤਾ, ਕੌਣ ਕਹਿੰਦਾ ਇਹਨੂੰ ਸੋਝੀ ਨਹੀਂ ਹੋਏ, ਇਹ ਬਹੁਤ ਸੂਝਵਾਨ ਹੈ, ਸਾਡੀ ਸਮਝ ਬਹੁਤ ਛੋਟੀ ਜਾਪਦੀ ਹੈ ਇਹਦੇ ਮੂਹਰੇ। ਕਿਸੇ ਨੇ ਕਦੇ ਇਸ ਦੀ ਗੱਲ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਕਿ ਕਹਿਣਾ ਕੀ ਚਾਹੁੰਦਾ ਹੈ। ਮਾਸਟਰ ਵੀ ਹਿੱਲ ਗਿਆ ਲੱਗਦਾ ਹੈ ਸਾਨੂੰ ਤਾਂ, ਘੁੱਕਰੇ ਨੇ ਨਾਲ ਖੜੇ ਮੁੰਡੇ ਦੇ ਕੂਣੀ ਮਾਰ ਕੇ ਆਖਿਆ, ਸਾਡਾ ਇਹੀ ਦੁਖਾਂਤ ਹੈ ਭਾਈ, ਅਸੀਂ ਕਿਸੇ ਵੀ ਗੱਲ ਨੂੰ ਬਿਨਾਂ ਸਮਝੇ ਹੀ ਠਾਹ ਠਾਹ ਆਪਣੇ ਵਿਚਾਰ ਦਾਗਣੇ ਸ਼ੁਰੂ ਕਰ ਦਿੰਦੇ ਹਾਂ। ਮਾਸਟਰ ਜੀ ਰੋਸ ਜਿਹੇ ਦੇ ਨਾਲ ਬੋਲੇ ਸੀ। ਮਾਸਟਰ ਜੀ ਨੇ ਉੱਥੇ ਇਕੱਠੇ ਹੋਏ ਸਾਰੇ ਲੋਕਾਂ ਨੂੰ ਕੱਲੀ ਕੱਲੀ ਗੱਲ ਸਮਝਾਈ ਤੇ ਸਾਰੇ ਜਣੇ ਚੁੱਪ ਹੋ ਗਏ। ਜੈਲੇ ਨੂੰ ਮਖੌਲ ਕਰਨ ਵਾਲਿਆਂ ਦੀਆਂ ਧੋਣਾ ਝੁਕੀਆਂ ਹੋਈਆਂ ਨੇ ਤੇ ਮਾਸਟਰ ਜੀ ਨੇ ਜੈਲੇ ਦਾ ਸਮਾਨ ਇਕੱਠਾ ਕਰਵਾਇਆ, ਉਸਦੇ ਮੋਢੇ ਉੱਤੇ ਬਾਂਹ ਵਲਾਈ ਤੇ ਉਸਨੂੰ ਨਾਲ ਲੈ ਤੁਰੇ। ਉੱਥੇ ਖੜੇ ਲੋਕ ਉਹਨਾਂ ਨੂੰ ਜਾਂਦਿਆਂ ਨੂੰ ਵੇਖ ਰਹੇ ਨੇ ਤੇ ਉਹਨਾਂ ਨੂੰ ਮਾਸਟਰ ਜੀ ਤੇ ਜੈਲੇ ਵਿਚਕਾਰ ਕੋਈ ਵੀ ਫਰਕ ਜਿਹੜਾ ਸੀ ਨਹੀਂ ਜਾਪਦਾ ਸੀ, ਫਰਕ ਨਹੀਂ ਜਾਪਦਾ ਸੀ। ਜੀ ਦੋਸਤੋ, ਇਹ ਸੀ ਜੀ ਕਹਾਣੀ ਅੰਮ੍ਰਿਤ ਕੌਰ ਬਡਰੁੱਖਾ ਉਹਨਾਂ ਦੀ ਕਲਮ ਦੇ ਵਿੱਚੋਂ ਹਾਲਾਤਾਂ ਨੂੰ ਪੇਸ਼ ਕਰਦੀ ਹੋਈ। ਆ ਜਾਂਦੀ ਹੈ ਪੈੜ, ਹਰ ਪਾਸੇ ਦੀ ਕਹਾਣੀ, ਸਾਡੇ ਮੁਲਕ ਦੇ ਸਾਡੇ ਸੂਬਿਆਂ ਦੇ ਹਾਲਾਤਾਂ ਦੀ ਕਹਾਣੀ, ਜਿੱਥੇ ਹਰ ਰੋਜ਼ ਕੁਝ ਨਾ ਕੁਝ ਵਾਪਰਦਾ ਹੈ, ਉਹਦੇ ਉੱਤੇ ਮਿੱਟੀ ਪਾ ਦਿੱਤੀ ਜਾਂਦੀ ਹੈ, ਉਹਨੂੰ ਦਬਾ ਦਿੱਤਾ ਜਾਂਦਾ ਹੈ, ਉਹਨੂੰ ਭ੍ਰਿਸ਼ਟਾਚਾਰੀ ਦੇ ਵਿੱਚ ਖਿੱਚ ਲਿਆ ਜਾਂਦਾ ਹੈ, ਬਹੁਤ ਸਾਰੇ ਰਾਜ ਖੋਲਦੀ ਹੈ ਕਹਾਣੀ ਹੈ। ਆ ਜਾਂਦੀ ਹੈ ਪੈੜ। ਧੰਨਵਾਦ ਸਾਹਿਬ, ਅੰਮ੍ਰਿਤ ਕੌਰ ਬਡਰੁੱਖਾ ਉਹਨਾਂ ਜੀ ਦੀ ਕਲਮ ਦੇ ਵਿੱਚੋਂ। ਮੈਂ ਤੁਹਾਡਾ ਦੋਸਤ ਭੁਪਿੰਦਰ ਪਰਜ ਤੇ ਦੁਆਬਾ ਰੇੜਤਾ ਮੰਚ ਜੀ। ਦੋਸਤੋ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, ਗੱਲਬਾਤ ਕਰਨੀ ਚਾਹੁੰਦੇ ਹੋ ਨਿੱਘਾ ਸਵਾਗਤ ਹੈ। ਆਪਣੇ ਕੋਲ 10 ਮਿੰਟ ਦਾ ਸਮਾਂ ਅਜੇ ਬਾਕੀ ਹੈ ਤੇ ਉਸ ਤੋਂ ਬਾਅਦ ਆਪਾਂ ਸਮਾਪਤੀ ਕਰਦੇ ਹਾਂ। ਤਦ ਤੱਕ ਮੈਂ ਤੁਹਾਡੇ ਜਿਹੜਾ ਗੱਲਾਂ ਬਾਤਾਂ ਕਰਦਾ ਤੁਹਾਡੇ ਨਾਲ, ਤੁਹਾਡੇ ਸੁਨੇਹਿਆਂ ਨੂੰ ਜੋੜਦਾ ਹੈ। ਜੇ ਕਾਲ ਕਰਨੀ ਚਾਹੁੰਦਾ ਤਾਂ ਨਿੱਘਾ ਸਵਾਗਤ ਹੈ, ਕੁਝ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਸਵਾਗਤ ਹੈ, ਇਸ ਕਹਾਣੀ ਦੇ ਬਾਰੇ ਕੁਝ ਰੋਸ਼ਨੀ ਪਾਉਣੀ ਚਾਹੁੰਦੇ ਹੋ ਤਾਂ ਸਵਾਗਤ ਹੈ ਜੀ। ਰੋਕਿੰਗ ਵਰਲਡ ਬਾਈ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਤੇ ਮਾਲ ਸੁਰਿੰਦਰ ਜੀ US ਤੋਂ ਸਤਿ ਸ਼੍ਰੀ ਅਕਾਲ ਭੇਜ ਰਹੇ ਨੇ। ਦਵਿੰਦਰ ਭਾਰਤ ਜੀ UAE ਤੋਂ ਸਤਿ ਸ਼੍ਰੀ ਅਕਾਲ ਲਿਖਦੇ ਨੇ ਜੀ। ਜਿਆਨੂ ਜੀ ਸਤਿ ਸ਼੍ਰੀ ਅਕਾਲ ਸਭ ਨੂੰ। ਇਸੇ ਤਰ੍ਹਾਂ ਰਾਜਨ ਸੈਣੀ ਸਾਹਿਬ ਕਹਿੰਦੇ ਲਾਈਕ ਨੰਬਰ 4 ਜੀ ਤੇ ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ ਜੀ। ਮੁਕੱਦਰ ਬਾਈ ਜੀ ਸਤਿ ਸ਼੍ਰੀ ਅਕਾਲ ਪਿਆਰਿਓ ਕਹਿੰਦੇ ਆ ਤੇ ਸੁਰਜੀਤ ਭਾਰਤ ਜੀ ਇੰਡੀਆ ਤੋਂ ਸਾਡੇ ਮਦਰ ਸਤਿ ਸ਼੍ਰੀ ਅਕਾਲ ਕਹਿੰਦੇ ਨੇ ਜੀ ਤੇ ਸਤਨਾਮ ਸਿੰਘ ਜਾਣੀਆਂ ਚਾਲ ਜੀ ਜਿਆਨੂ ਜੀ ਲਿਖਦੇ ਆ ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਹਿੰਦੇ ਨੇ ਤੇ ਸੁਣ ਰਹੇ ਆ ਤੇ ਗੁਲਾਬ ਦੇ ਫੁੱਲ ਭੇਜਿਆ। ਇਸੇ ਤਰ੍ਹਾਂ ਹੀ ਜਾਣੀਆਂ ਚਾਲ ਸਾਹਿਬ ਕਹਿੰਦੇ ਨੇ ਬਿਲਕੁਲ ਸੈਣੀ ਸਾਹਿਬ ਮਾਨ ਸਰਕਾਰ ਬੋਲਿੰਗ ਤੇ ਬੈਟਿੰਗ ਕਹਿੰਦੇ ਆਪ ਹੀ ਕਰਨਾ ਚਾਹੁੰਦੇ ਆ ਸਕੂਲ ਫੀਸਾਂ ਦੇ ਮਾਮਲੇ ਦੇ ਵਿੱਚ। ਰਾਜਨ ਸੈਣੀ ਸਾਹਿਬ ਕਹਿੰਦੇ ਆ ਜੀ ਜਾਣੀਆਂ ਚਾਲ ਸੀ ਚਾਲ ਜੀ ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ ਤੇ ਐਪਰੀਸ਼ੀਏਟ ਕਰਦੇ ਆ ਤੇ ਇਸੇ ਤਰ੍ਹਾਂ ਹੀ ਆਪਣੇ ਔਜਲਾ ਸਾਹਿਬ ਨੇ ਲਿਖਿਆ ਸਤਿ ਸ਼੍ਰੀ ਅਕਾਲ ਸਾਰੇ ਪਿਆਰਿਆਂ ਨੂੰ US ਤੋਂ ਤੇ ਨਾਲ ਦੇ ਨਾਲ ਆਪਣੇ ਗੁਰੀਮਾਨ ਬਾਈ ਜੀ ਜੁੜੇ ਹੋਏ ਨੇ ਸਤਿ ਸ਼੍ਰੀ ਅਕਾਲ ਕਹਿੰਦੇ ਨੇ ਸਾਰੇ ਦੋਸਤਾਂ ਨੂੰ ਤੇ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ। ਸਿਕੰਦਰ ਸਿੰਘ ਔਜਲਾ ਬਾਈ ਜੀ, ਰਾਜਨ ਸੈਣੀ ਜੀ, ਸਤਨਾਮ ਸਿੰਘ ਜਾਣੀਆਂ ਚਾਲ ਜੀ, ਮੁਕੱਦਰ ਜੀ, ਦਵਿੰਦਰ ਭੁਪਿੰਦਰ ਭਾਰਜ ਵੀ ਸਤਿ ਸ਼੍ਰੀ ਅਕਾਲ ਕਹਿੰਦੇ ਨੇ। ਆਪਣੇ ਜਗਵੰਤ ਜੀ ਲਿਖਦੇ ਨੇ ਅਪਰਾਧ ਕਿਸੇ ਨੂੰ ਬਚ ਨਹੀਂ ਸਕਦਾ ਕਰਕੇ ਜਗਵੰਤ ਕੋਈ ਬਚ ਨਹੀਂ ਸਕਦਾ ਜਗਵੰਤ ਖੇੜਾ। ਕਹਿੰਦੇ ਨੇ ਗੁਰੀਮਾਨ ਜੀ ਮੈਨੂੰ ਲੱਗਾ ਭਾਰਤ ਅਤੇ ਪੰਜਾਬ ਦੇ ਸਦਨ ਦਾ ਮਾੜਾ ਹਾਲ ਹੈ, ਇਹ ਤਾਂ ਕਹਿੰਦੇ ਬਾਹਰ ਦੇ ਸਦਨ ਦਾ ਵੀ ਕਹਿੰਦੇ ਹਾਲ ਮਾੜਾ ਹੀ ਹੈ ਜੀ। ਹਾਂਜੀ ਇੱਥੇ ਹੈਗਾ ਯੂਰਪ ਦਾ ਛੋਟਾ ਜਿਹਾ ਮੁਲਕ ਹੈ ਜੀ ਕੋਸੋਵੋ, 2010 ਦੇ ਵਿੱਚ ਹੀ ਬਣਿਆ ਸੀਗਾ ਤੇ ਅਮਰੀਕਾ ਨੇ ਉੱਥੇ ਮੋਰਚਾ ਲਾਇਆ ਹੋਇਆ, ਕੈਂਪ ਲਾਇਆ ਹੋਇਆ ਬਕਾਇਦਾ, ਉਹਨਾਂ ਨੇ ਕੋਸੋਵੋ ਨੂੰ ਅਲੱਗ ਕਰਾਇਆ ਸੀ ਅਲਬਾਨੀਆ ਦੇ ਵਿੱਚੋਂ ਅਸਲ ਤੇ ਕਰਾਇਆ ਸੀ ਤੇ ਕਾਫੀ ਉਹ ਲੜਦੇ ਝਗੜਦੇ ਰਹੇ ਆ ਜੀ। ਮਿਕਸ ਜੀ ਉੱਥੇ ਹੈਗੇ ਆ ਮੁਸਲਿਮ ਤੇ ਕ੍ਰਿਸਚਨ ਦੋਵੇਂ ਹੀ ਮਾਈਂਡਡ ਹੈਗੇ ਆ। ਤੇ ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਆ। ਗੁਰੀਮਾਨ ਜੀ ਕਹਿੰਦੇ ਭਾਰਤ ਵੀਰ ਜੀ ਆ ਜਾਓ ਪ੍ਰਸ਼ਾਦਾ ਛਕੋ ਜੀ। ਹਾਂਜੀ ਬਸ ਪ੍ਰੋਗਰਾਮ ਖਤਮ ਕਰਕੇ ਪ੍ਰਸ਼ਾਦਾ ਹੀ ਛਕਣਾ ਜੀ। ਸ਼ੁਕਰੀਆ ਬਾਈ ਜੀ, ਕਹਾਣੀ ਜ਼ਰੂਰ ਕਹਿੰਦੇ ਸੁਣਾਓ ਜੀ, ਉਡੀਕ ਰਹੇਗੀ ਤੇ ਹੁਣ ਮੈਂ ਤੁਹਾਡੀ ਉਡੀਕ ਕਰਦਾ ਦੋਸਤੋ ਸਾਰਿਆਂ ਦੀ। ਜੇ ਗੱਲਬਾਤ ਕਰਨੀ ਚਾਹੁੰਦੇ ਹੋ ਕੋਈ 5-7 ਮਿੰਟ ਆਪਾਂ ਗੱਲਬਾਤ ਕਰ ਸਕਦੇ ਹਾਂ। ਤੇ ਗੁਰੀਮਾਨ ਜੀ ਕਹਿੰਦੇ ਪ੍ਰਧਾਨ ਜੀ ਰੌਣਕੀ ਨੇ ਜੀ ਕਹਿੰਦੇ ਤੇ ਖੇੜਾ ਸਾਹਿਬ ਪੱਕੇ ਆਏ ਹੋਏ ਨੇ ਭਾਰਜ ਵੀਰ। ਗੁਰੀ ਜੀ ਕਹਿੰਦੇ ਆ ਘਰੇ ਦਾਲ ਬੜੀਆਂ ਸੁੱਖ ਦੇ ਨਾਲ ਉਸਦੇ ਵਿੱਚ ਪਿਆ, ਅੱਜ ਨਮਕ ਬਰਾਬਰ ਹੈ। ਆਪਾਂ ਭੜਥਾ ਬਣਾਇਆ ਜੀ ਅੱਜ ਤੇ ਬੈਂਗਣਾ ਦਾ, ਬੜੇ ਦਿਨਾਂ ਬਾਅਦ ਮੈਂ ਕਿਹਾ ਚਲੋ ਮਨ ਕਰਦਾ ਅੱਜ ਭੜਥਾ ਖਾਂਦੇ ਹਾਂ ਜੀ। ਤੇ ਇਸੇ ਤਰ੍ਹਾਂ ਅਗਲਾ ਸੁਨੇਹਾ ਆਇਆ ਜੀ ਆਪਾਂ ਨੂੰ, ਇੱਕ ਮਿੰਟ ਜੀ। ਹਾਂਜੀ ਅਗਲਾ ਸੁਨੇਹਾ ਲਿਖਦੇ ਨੇ ਗੁਰੀਮਾਨ ਜੀ ਕਹਿੰਦੇ ਗੱਲ ਸਿਆਣੀ ਕੀਤੀ, ਧਿਰ ਕੋਈ ਵੀ ਬਣੇ ਜੇ ਆਮ ਮਨੁੱਖ ਨੂੰ ਇਹਨਾਂ ਦਾ ਸੁੱਖ ਕੋਈ ਨਹੀਂ ਹੈ। ਤੇ ਮਾਂ ਆਪਣੇ ਜੱਸੀ ਬਾਈ ਜੀ ਜੁੜੇ ਹੋਏ ਆ, ਮਨਦੀਪ ਜੱਸੀ ਜੀ, ਉਹ ਲਿਖਦੇ ਆ ਕੁਰਸੀ ਉਹੀ ਉਹ ਨਾਮ ਬਦਲੇ ਜਾਂ ਪੱਗਾਂ ਦੇ ਰੰਗ ਬਦਲਦੇ ਵਿੱਚ ਪੰਜਾਬ ਦੇ ਵੋਟਾਂ ਮਗਰੋਂ ਹੋਰ ਫਰਕ ਕੋਈ ਖਾਸ ਨਹੀਂ ਹੁੰਦਾ। ਪੁਰੇਵਾਲ ਸਾਹਿਬ ਫਰਾਂਸ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਆ। ਮਨਦੀਪ ਜੱਸੀ ਬਾਈ ਜੀ ਗੁਰੀਮਾਨ ਜੀ ਐਪਰੀਸ਼ੀਏਟ ਕਰਦੇ ਆ ਤੇ ਇਦਾਂ ਬਹੁਤ ਹੋਰ ਵੀ ਸੁਨੇਹੇ ਪੜ੍ਹਦੇ ਆ। ਉਸ ਤੋਂ ਪਹਿਲਾਂ ਆਪਣੇ ਨਾਲ ਔਜਲਾ ਸਾਹਿਬ ਜੁੜੇ ਨੇ US ਤੋਂ ਤੇ ਸਪੋਰਟ ਵੀ ਕਰਦੇ ਆ, ਉਹਨਾਂ ਦੀ ਗੱਲਬਾਤ ਸੁਣਦੇ ਆ। ਸਤਿ ਸ਼੍ਰੀ ਅਕਾਲ ਔਜਲਾ ਸਾਹਿਬ, ਸਵਾਗਤ ਹੈ ਜੀ ਗਿਆਨੋ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਜਨਾਬ, ਕਿਵੇਂ ਲੰਘ ਰਿਹਾ ਮੰਡੇ ਜੀ?
2: ਮੁੰਡੇ ਲੰਘ ਰਿਹਾ, ਸੰਡੇ ਦਾ ਪੇ ਕਰ ਰਹੇ ਹਾਂ ਮੁੰਡੇ ਨੂੰ।
0: ਜੀ ਅੱਛਾ ਜੀ, ਕਿਆ ਬਾਤ ਹੈ ਜੀ। ਜੀ
2: ਸੰਡੇ ਫੰਡੇ ਮੰਡੇ ਪੇ,
0: ਬਿਲਕੁਲ ਹੈ ਜੀ, ਮੰਡੇ ਦੌੜ ਲੱਗ ਜਾਂਦੀ।
2: ਦੇਖੋ ਜੀ ਮੇਡੇ ਜਿਹੜੀ ਚੋਣ ਹੁੰਦੀ ਆ ਉਹ ਇੱਥੇ ਜਿਹੜੇ ਕਾਂਗਰਸਮੈਨ ਹੁੰਦੇ ਆ ਉਹਨਾਂ ਦੀ 6 ਸਾਲ ਦੀ ਟਰਮ ਹੁੰਦੀ ਹੈ।
0: ਹਾਂਜੀ
2: ਸੋ ਉਹਨਾਂ ਦੇ ਵਿੱਚੋਂ ਜਿਨ੍ਹਾਂ ਦੇ 6 ਸਾਲ ਪੂਰੇ ਹੋ ਜਾਂਦੇ ਨੇ ਫਿਰ ਉੱਥੇ ਚੋਣ ਹੁੰਦੀ ਹੁੰਦੀ
0: ਚੋਣ
2: ਹੈ।
0: ਹੋ ਜਾਂਦੀ
2: ਸੈਨੇਟਰ ਇੱਥੇ 4 ਸਾਲ ਲਈ ਚੁਣੇ ਜਾਂਦੇ ਹੁੰਦੇ।
0: ਬਿਲਕੁਲ ਹੈ ਜੀ।
2: ਇਹ ਜਿਹੜੀ ਮੱਧ ਵਰਗੀ ਚੋਣ ਹੈ ਇਹ ਬਹੁਤ ਮਹੱਤਵਪੂਰਨ ਹੁੰਦੀ ਹੈ। ਇਹ ਸਰਕਾਰ ਦੇ 2 ਸਾਲ ਦੇ ਕੀਤੇ ਹੋਏ ਕੰਮਾਂ ਨੂੰ ਇਹ ਤਰਜੀਹ ਦਿੰਦੀ ਹੈ, ਇਹਦੇ ਵਿੱਚ ਦਿੱਤੀ
0: ਬਿਲਕੁਲ ਹੈ
2: ਜਾਂਦੀ ਹੈ
0: ਜੀ। ਅੱਗੇ ਫਿਰ
2: ਜੇ ਉਹਨਾਂ ਨੇ
0: ਨਰਮਾ
2: ਵਧੀਆ
0: ਰਤੂ ਤਾਂ
2: ਕੰਮ
0: ਕਿ
2: ਕਰੇ
0: ਇਹਨੂੰ
2: ਹੁਣ।
0: ਚਲਾਉਣਾ, ਇਹਨੂੰ ਰੱਖਣਾ ਕਿ ਇਹਨੂੰ ਬਦਲਣਾ
2: ਹਾਂ,
0: ਜੀ। ਜੀ
2: ਤੇ ਜਿਹੜੇ ਹੁਣ ਇਦੂ ਬਾਅਦ ਜੇ ਤਾਂ ਬਹੁਮਤ ਚ ਰਹਿ ਗਏ ਫਿਰ ਤਾਂ ਬਿੱਲ ਪਾਸ ਹੋ ਜਾਣਗੇ, ਤੇ
0: ਜੀ
2: ਨਹੀਂ ਫਿਰ ਉੱਥੇ ਹੀ ਰੱਖ ਜਾਣਗੇ।
0: ਬਿਲਕੁਲ ਹੈ ਜੀ।
2: ਇਸ ਕਰਕੇ ਟਰਮ ਨੋ ਹੁੰਦੀ ਤਾਂ ਹੀ ਨਵੰਬਰ ਚ ਹੋਣੀ ਹੈ।
0: ਵੈਸੇ ਦੇਖੋ ਜੋ ਅੱਜ ਰਿਪੋਰਟ ਆਈ ਹੈ ਟਰੰਪ ਦੇ ਬਾਰੇ ਜਾਂ ਚੋਣਾਂ ਦੇ ਬਾਰੇ, ਉਹਦੇ ਵਿੱਚ ਸਿਰਫ 35% ਲੋਕ ਇਹਦੇ ਨਾਲ ਨੇ ਜੋ ਹਾਲਾਤ ਨੇ।
2: ਬਿਲਕੁਲ ਸਤਾਏ ਤਾਂ ਸਾਰੇ ਪਾਸੇ ਪਏ ਨੇ ਜੀ,
0: ਜੀ
2: ਸੋ ਬਾਕੀ ਲੱਗ ਜੂ ਜੀ ਪਤਾ। ਵੈਸੇ ਇਹ ਵੀ ਇੰਡੀਆ ਵਾਂਗੂ ਨਾ ਉਹ ਹੱਦਬੰਦੀ ਬਹੁਤ ਕਸੂਤੇ ਤਰੀਕੇ ਨਾਲ ਕਰਦਾ ਕਈ ਸਟੇਟਾਂ ਜਿੱਥੇ ਮਤਲਬ ਰਿਪਬਲਿਕਨ
0: ਹਾਂਜੀ
2: ਜਤਨ ਦੇ ਘਾਟਾ ਸਾਰ ਨੇ, ਉਹ ਇਸ ਤਰੀਕੇ ਨਾਲ ਬਣਾ ਰਹੇ ਉਹਨਾਂ ਦੀ ਹੱਦਬੰਦੀ ਵੀ,
0: ਜੀ
2: ਕਿਤੋਂ ਵੋਟਾਂ ਵਧਾ ਘਟਾ ਕੇ ਵੀ ਉੱਥੋਂ ਕੱਢੀਆਂ ਜਾਣ ਸੀਟਾਂ ਸਾਡੀਆਂ।
0: ਮਤਲਬ
2: ਬਾਕੀ
0: ਕਿ ਉਹਨਾਂ ਦੀ
2: ਦੇਖੋ
0: ਖੁਦ
2: ਕੀ ਹੁੰਦਾ।
0: ਮੁਖਤਿਆਰੀ ਨੂੰ ਮੁਕਾਉਣਾ ਚਾਹੁੰਦਾ ਹੈ ਵੀ। ਜੀ
2: ਬਿਲਕੁਲ ਬਿਲਕੁਲ ਬਿਲਕੁਲ
0: ਜੀ
2: ਬਿਲਕੁਲ, ਉਹ ਜਿਵੇਂ ਇੰਡੀਆ ਵਾਲੇ ਵੀ ਤਾਂ ਉੱਕਣੇ ਕਰਨ ਲੱਗੇ ਹੋਏ ਨੇ,
0: ਹਾਂ
2: ਜਿਹੜੀ ਹੁਣ
0: ਬਿਲਕੁਲ
2: ਸੀਟਾਂ ਵਧਾਉਣੀਆਂ ਨੇ ਨਾ ਇਹਨਾਂ ਨੇ, ਇਹ ਸੀਟਾਂ ਵਧਣ ਦੇ ਵਿੱਚ ਭਾਰਤ ਵੀਰ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਆ ਜਿਹੜੇ ਸਾਊਥ ਵਾਲੇ ਕਦੇ ਇਹਨਾਂ ਨੂੰ ਹਮਾਇਤ ਲੈਣੀ ਪੈਂਦੀ ਹੈ ਬੀਜੇਪੀ ਨੂੰ, ਕਦੇ ਨਾਰਥ ਈਸਟ ਵਾਲਿਆਂ ਕੰਨੀ ਝਾਕਣਾ ਪੈਂਦਾ।
0: ਜੀ
2: ਇਹਨਾਂ ਨੇ ਜਿੱਤਣ ਜੋਗੀਆਂ ਸੀਟਾਂ ਰਾਜਸਥਾਨ, ਮੱਧ ਪ੍ਰਦੇਸ਼, ਉੜੀਸਾ,
0: ਜੀ
2: ਬਿਹਾਰ,
0: ਬਿਹਾਰ,
2: ਯੂਪੀ
0: ਜੀ,
2: ਤੇ ਉੱਤਰਾਖੰਡ,
0: ਬਿਲਕੁਲ
2: ਇਹ ਜੋ ਕੱਢ ਜਾ ਕਰਨੀ
0: ਬਿਲਕੁਲ ਹੈ ਜੀ।
2: ਇਹਨਾਂ ਨੂੰ ਦੂਜਿਆਂ ਦੀ ਲੋੜ ਹੀ ਨੀ ਪਿਆ ਕਰਨੀ, ਇਹ ਅਸਲ ਚ ਮੁੱਦਾ ਤਾਂ ਇਸੇ ਗੱਲ ਦਾ
0: ਜੀ।
2: ਇਹਨਾਂ ਨੇ ਉਧਰ ਦੇਖਣਾ ਹੀ ਨੀ।
0: ਨਾਲੇ ਓਦਾਂ ਵੀ ਅਸਲ ਖਜ਼ਾਨਾ ਵੀ ਤਾਂ ਉਧਰ ਹੀ ਪਿਆ ਨਾ, ਜਿਹੜਾ ਜਿੰਨੀ ਵੀ ਮਾਈਨਿੰਗ ਵਗੈਰਾ ਸਾਰਾ ਏਰੀਆ ਉਹ ਇਦਾਂ ਦਾ ਹੈ।
2: ਚਲੋ ਮਾਈਨਿੰਗ ਤਾਂ ਫਿਰ ਜਦੋਂ ਰਾਜ ਹੈ ਆਪਦਾ ਫਿਰ ਤਾਂ ਜਿਹੜਾ ਕੋਈ ਮਰਜ਼ੀ ਕਰ,
0: ਫਿਰ ਜੋ ਮਰਜ਼ੀ ਕਰੀ
2: ਗੱਲ ਤਾਂ ਮੈਂ ਤੁਹਾਨੂੰ
0: ਕੈਪਚਰ
2: ਉਸ ਤੱਕ
0: ਕਰਨ
2: ਪਹੁੰਚਣ ਵਾਲਾ ਜਿਹੜਾ ਵਿਧੀ ਵਿਧਾਨ ਬਣਾ ਰਹੇ ਨੇ, ਇਹ ਉਕਣ ਬਣਾ ਰਹੇ ਨੇ,
0: ਕੈਪਚਰ ਕਰ ਰਹੇ ਨੇ
2: ਵੀ ਆ ਮੁੜ ਕੇ ਸਾਨੂੰ ਝਾਕਣੇ ਨਾ ਪਵੇ ਇਧਰ ਨੂੰ।
0: ਜੀ ਜੀ ਕਿਸੇ ਦੇ ਨਾਲ ਅਲਾਇੰਸ ਕਰਨ ਦੀ ਜ਼ਰੂਰਤ ਨਹੀਂ ਹੈ,
2: ਦੂਰ ਤੇ ਨਾ ਪਵੇ, ਫੌੜੀਆਂ ਦੀ ਲੋੜ ਹੀ ਨਾ ਪਵੇ।
0: ਜੀ ਬਿਲਕੁਲ ਹੈ ਜੀ।
2: ਇਹ ਬਹੁਤ ਹੁਣ ਤੁਸੀਂ ਦੇਖੋ ਵੀ ਜਿਹੜਾ ਇੱਕ ਵਾਰੀ ਕੋਈ ਐਮ ਪੀ ਜਾਂ ਰਾਜ ਸਭਾ ਮੈਂਬਰ ਬਣ ਜਾਂਦਾ ਉਹ ਦੇਸ਼ ਤਾਂ ਪਹਿਲਾਂ ਹੀ ਭੁੱਖਾ ਮਾਰਦਾ, ਤਨਖਾਹਾਂ ਤਾਂ ਉੱਥੇ ਕਿੰਨਾ ਖਰਚਾ ਅੱਗੇ ਹੋ ਰਿਹਾ, ਤੁਸੀਂ ਇੰਨੇ ਹੋਰ ਮੈਂਬਰ ਵਧਾ ਕੇ ਕਰਨਾ ਕੀ, ਉਹਦੇ ਨਾਲ ਕੀ ਹੋਜੂ, ਹੁਣ ਕੀ ਨੀ ਹੋ ਰਿਹਾ।
0: ਬਿਲਕੁਲ ਹੈ ਜੀ।
2: ਤੁਸੀਂ ਹੁਣ ਦੇਖੋ ਵੀ ਹੁਣ ਕੀ ਨੀ ਹੋ ਰਿਹਾ, ਫਿਰ ਵਧਾ ਕੇ ਕੀ ਹੋਜੂਗਾ,
0: ਕੀ ਹੋਜੂ,
2: ਕਾਹਦੇ ਵਾਸਤੇ ਵਧਾਉਣੇ ਨੇ, ਵੀ ਸਵਾਲ ਤਾਂ ਇਹ ਹੈ ਪਹਿਲਾਂ ਵੀ ਵਧਾਉਣੇ ਕਾਹਦੇ ਵਾਸਤੇ।
0: ਜੀ ਬਿਲਕੁਲ ਹੈ ਜੀ। ਆਹੋ ਉਹੀ ਜਿਹੜਾ 50% ਤੁਸੀਂ ਆਪਣਾ ਚਾਹੇ 40% ਦੇ ਦੋ, 50 ਨਹੀਂ ਦੇਣਾ ਔਰਤਾਂ ਨੂੰ ਉੱਥੇ, ਆਪਣੀ ਬਹੁ ਮਰਦਾਂ ਨੂੰ ਘਟਾਓ,
2: ਔਰਤਾਂ ਨੂੰ, ਔਰਤਾਂ ਨੂੰ ਜੇ ਤੁਸੀਂ ਦੇਣੀ ਚਾਹੁੰਦੇ ਹੋ ਤੁਸੀਂ ਆਪ ਪਿੱਛੇ ਹਟ ਜਾਓ, ਤੁਸੀਂ
0: ਆਪਣੇ
2: ਔਰਤਾਂ ਵੱਧ ਦੇ ਦਿਓ।
0: ਬਿਲਕੁਲ ਹੈ ਜੀ। ਉਹ ਤਾਂ ਪਾਰਟੀ ਦੇ ਉੱਤੇ ਹੀ ਨਿਰਭਰ ਆ, ਆਪਣਾ ਉਹਨਾਂ ਦਾ ਜੋ ਵੀ ਕਹਿ ਲਓ ਕਿ ਪਾਲਿਸੀ ਹੈਗੀ ਉਹਦੇ ਉਹਨੂੰ ਚੇਂਜ ਕਰ ਸਕਦੇ ਆ,
2: ਉਹ ਨਹੀਂ ਨਾ ਕਰਨੀ ਹੈ
0: ਸਾਬ।
2: ਇਹ ਫਿਰ ਗੱਲ ਹੋਆ ਵੀ ਹੁਣ ਤਾਂ ਆਪਦੀ ਜਗ੍ਹਾ ਤੇ ਮੁੰਡਾ ਲੜ ਪੈਂਦਾ, ਫਿਰ ਸਾਬ ਕਹਿੰਦੇ ਮੁੰਡੇ ਲਈ ਇੱਕ ਸੀਟ ਹੋਰ ਨਿਕਲੇ ਆਊਗੀ।
0: ਬਿਲਕੁਲ ਹੈ ਜੀ।
2: ਹਰ ਚੀਜ਼ ਬੰਦਾ ਆਪਦੇ ਲਈ ਸੋਚਦਾ। ਦੇਖੋ 545 ਮੈਂਬਰ ਨੇ, ਹੁਣ 800 ਕਰਕੇ ਲੈਣਾ ਕੀ ਹੈ, ਕੀ ਹੋਜੂ ਉਹਦੇ ਨਾਲ, ਕੀ ਸੁਧਾਰ ਹੋਜੂਗਾ ਕੋਈ,
0: ਫਿਰ ਕਹਿਣਾ ਸੰਸਦ
2: ਲੜੀ ਦਾ ਆ
0: ਜਾਂਦੇ ਨੇ
2: ਨਹੀਂ ਆ ਲੜੀ ਤਾਂ ਆ ਇੱਥੇ ਤਾਂ ਮਸਲਾ ਲੋਟ ਨਹੀਂ ਆਉਂਦਾ ਜੀ। ਕਿਹੜਾ ਕਿਹੜਾ ਮੁੱਦਾ, ਕਿਹੜੀ ਕਿਹੜਾ ਸੈਸ਼ਨ ਹੈ ਜਿਹੜਾ ਮਤਲਬ ਰੌਲੇ ਤੋਂ ਬਿਨਾਂ, ਚਾਹੇ ਉਹ ਕਿਸੇ ਸਟੇਟ ਦਾ ਹੈ ਚਾਹੇ ਕਿਸੇ ਦਾ, ਚੜਿਆ ਕਿਤੇ।
0: ਦੇਖੋ ਆਪਣੇ ਮੁਲਕਾਂ ਚ ਔਜਲਾ ਸਾਹਿਬ ਜਿੱਦਾਂ ਮਰਜ਼ੀ ਹੈ, ਕਿੰਨੀ ਵਧੀਆ ਡਿਬੇਟ ਹੁੰਦੀ ਹੈ ਨਾ, ਚਰਚਾ ਹੁੰਦੀ ਹੈ, ਜਵਾਬਦੇਹੀ ਹੁੰਦੀ ਹੈ। ਇਹ ਨੀ ਭਾਈ ਤੁਸੀਂ ਹਾਰੇ ਹੋ ਤੁਸੀਂ ਜਿੱਤੇ ਹੋ, 5 ਸਾਲ ਉੱਥੇ ਵੀ ਉਹਨਾਂ ਨੂੰ ਦਿਖਾਈ ਜਾਂਦੇ ਭਾਈ ਤੁਸੀਂ ਘੱਟ ਹੋ, ਭਾਈ ਤੁਸੀਂ ਹਾਰੇ ਹੋਏ ਹੋ, ਹਨਾ ਉੱਥੇ ਵੀ ਉਹੀ ਚੀਜ਼ਾਂ ਕਰੀ ਜਾਂਦੇ। ਯਾਰ ਹਾਰ ਗਏ ਜਿੱਤ ਗਏ ਉਹ ਤਾਂ ਫੈਸਲਾ ਹੋ ਗਿਆ, ਉਹ ਮੁੱਦਿਆਂ ਦੇ ਉੱਤੇ ਗੱਲ ਕਰੋ ਜਿਹੜੀ ਕਰਨ ਵਾਲੀ।
2: ਜਿਹੜਾ ਕੁਛ ਅੰਦਰ ਹੁੰਦਾ ਜੀ ਉਹੀ ਬਾਹਰ ਹੁੰਦਾ, ਬਾਹਰ ਹੁੰਦਾ ਉਹੀ ਅੰਦਰ ਹੁੰਦਾ
0: ਜੀ। ਬਿਲਕੁਲ ਹੈ ਜੀ।
2: ਚੁਣ ਕੇ ਤਾਂ ਇਸ ਕਰਕੇ ਭੇਜੇ ਸੀਗੇ ਵੀ ਭਾਈ ਕੁਛ ਬਣਾ ਕੇ ਕੋਈ ਦੇਸ਼ ਨੂੰ ਸਿੱਧੇ ਲੀਹੇ ਪਾਉਣ ਦੀ, ਉਧਰ ਨੂੰ ਕਵਾਇਤ ਹੋ
0: ਜੀ,
2: ਕਰ ਰਹੇ ਆਪਦਾ ਰਾਹ ਪੱਧਰਾ ਰਹੇ ਨੇ ਅੰਦਰ ਵੀ
0: ਪੱਧਰਾ ਰਹੇ ਨੇ। ਬਿਲਕੁਲ
2: ਕਹਿੰਦੇ ਹੁੰਦੇ ਆ ਵੀ ਉੱਚੀ ਉੱਚੀ ਕੌਣ ਬੋਲਦਾ ਹੁੰਦਾ, ਉੱਚੀ ਉਹੀ ਬੋਲਦਾ ਹੁੰਦਾ ਆਪਦੇ ਝੂਠ ਨੂੰ ਛੁਪਾਉਣ ਲਈ। ਤੇ ਪੰਜਾਬ ਦੇ ਤਾਂ ਹਾਲਾਤ ਇਹ ਨੇ ਵੀ ਵਿਰੋਧੀ ਵੀ ਆਪ ਹੀ ਨੇ ਇਹ, ਤੇ ਸੱਤਾਧਾਰੀ ਵੀ ਆਪ ਹੀ ਨੇ। ਕਦੇ ਅੱਜ ਤੱਕ ਸੱਤਾਧਾਰੀ ਪਾਰਟੀ ਕਦੇ ਸਪੀਕਰ ਦੇ ਉਹ ਕੈਬਨ ਚ ਜਾਂਦੀ ਦੇਖੀ ਹੈ?
0: ਨਾ ਜੀ ਨਾ ਜੀ,
2: ਇਹ ਇੱਕ ਵਾਰੀ ਜਾਂਦੇ ਨੇ
0: ਜਾਂਦੇ ਨੇ।
2: ਇਹ ਪੋਲੀਟੀਕਲ ਤਾਂ ਇਹੀ ਹੈ ਜੀ, ਇਹਨਾਂ ਦਾ ਤਾਂ ਆਪਦਾ ਹੀ ਆ, ਸਾਰਾ ਕੁਛ ਆਪਦੇ ਨੂੰ ਪੱਧਰਾ ਕਰਨ ਲੱਗੇ ਨੇ, ਚਾਹੇ ਜਿਹਨੇ ਕਰਨਾ। ਜਿਹੜੇ ਸਟੇਟਾਂ ਚ ਡਿਕਟੇਟਰਸ਼ਿਪ ਆ ਇੱਕ ਆ, ਉਹ ਵੀ ਬਹੁਤ ਕੁਛ ਕਰੀ ਜਾਂਦਾ,
0: ਜੀ
2: ਜਿੱਥੇ 800-800 ਮੈਂਬਰ ਨੇ, ਹੁਣ ਉੱਥੇ ਕੀ ਕਰ ਲੈਣ, ਉਹਨਾਂ ਦਾ ਕੁਛ ਹੋ ਵੀ ਨਹੀਂ ਰਿਹਾ ਜੀ।
0: ਬਿਲਕੁਲ ਹੈ ਜੀ, ਨਾਲੇ ਹੁਣ ਤਾਂ ਉਧਰ ਦੇ ਪਾਸੇ ਜ਼ਿਆਦਾਤਰ ਟੱਕਰ ਦੇਣ ਵਾਲਾ ਕੋਈ ਰਿਹਾ ਬਣੇ ਆ ਇਹਨਾਂ ਨੂੰ, ਸਾਰਾ ਕੁਝ ਤਾਂ ਕੈਪਚਰ ਕਰ ਹੀ ਚੁੱਕੇ ਨੇ।
2: ਬਿਲਕੁਲ
0: ਕਿੰਨੀਆਂ ਜਿਹੜੀਆਂ ਛੋਟੀਆਂ ਮਹਾਰਾਸ਼ਟਰ ਚ ਸੀਗੇ ਆਪਣੇ,
2: ਸਭ ਖਤਮ ਕਰਤੀਆਂ, ਪੁੰਜੇ ਲਾਤੀਆਂ ਸਭ,
0: ਉਹ ਸਾਰੇ ਕਰ ਦਿੱਤੇ ਜੀ। ਬਿਲਕੁਲ ਹੈ ਜੀ, ਖੜਨਾ ਹੀ ਕੋਈ ਛੱਡਿਆ ਹੀ ਨਹੀਂ ਉਹਨਾਂ ਨੇ। ਉਧਰ
2: ਉਹੀ
0: ਮਾਇਆਵਤੀ ਸੀਗੀ,
2: ਦੇਖੋ
0: ਉਹ ਵੀ
2: ਫਿਰ
0: ਚੱਕਤੀ
2: ਆ ਜਿਹੜੀਆਂ ਸੀਟਾਂ ਬਣਾਉਣ ਦੀ ਕਵਾਇਦ ਇਹ ਹੈ, ਕਿਉਂਕਿ ਯੂਪੀ ਇਹਨਾਂ ਨੇ ਪੂਰੀ ਕੈਪਚਰ ਕੀਤੀ ਹੋਈ
0: ਕੈਪਚਰ
2: ਹੈ
0: ਕੀਤੀ
2: ਯੂਪੀ, ਜਿਹੜਾ ਹੁਣ ਯੂਪੀ ਜਿੱਦਾਂ ਉਹਦੀ ਸਰਕਾਰ ਬਣ ਜਾਂਦੀ ਹੈ ਤੇ ਫਿਰ ਮੁੜ ਕੇ ਇਹਨੂੰ
0: ਬਿਲਕੁਲ
2: ਬਿਹਾਰ ਬੰਗਾਲ ਚ
0: ਬਿਲਕੁਲ
2: ਆਪਦਾ ਜੋ ਇਹਨਾਂ ਨੇ ਵਰਤ ਕੇ ਦੇਖ ਲਿਆ ਵੀ ਐਂ ਤਾਂ ਸਾਡੇ ਲੋਟ ਨਹੀਂ ਆਉਣਾ, ਕੰਮ ਇਹਨੂੰ ਐਂ ਲੋਟ ਕਰ।
0: ਜੀ
2: ਬਾਕੀ ਕਹਾਣੀ ਬਹੁਤ ਵਧੀਆ ਸੀ, ਦੇਖੋ ਉਹਦੇ ਤਰਾਸਦੀ ਆ ਜੀ, ਉਹਦੇ ਵਿੱਚ ਉਹਨੇ ਸਾਰਾ ਕੁਛ ਗਲਤ ਹੈ ਕਿ ਮੈਂ ਲਿਖਿਆ ਵੀ ਇਹ ਵੀ ਭਾਈ ਗਲਤ ਤਾਂ ਸਮਝਣ ਦੀ ਹੈ, ਜਿਹਨੇ ਸਮਝ ਲਿਆ ਤਰਾਸਦੀ ਹੈ
0: ਬਿਲਕੁਲ
2: ਹੈ ਜੀ, ਤੇ ਜਿਹਨਾਂ ਦਾ ਹੁਣ ਸਾਡੇ ਪੰਜਾਬ ਚ ਸਰਕਾਰ ਚ ਲੋਟ ਆ ਉਹ ਕਹਿੰਦੇ ਹੋਣਗੇ ਵੀ ਇਹਦੇ ਵਰਗੀ ਸਰਕਾਰ ਹੈ ਕੋਈ ਨੀ, ਤੇ ਜਿਹਨਾਂ ਦੇ ਡਾਂਗਾ ਪੈਂਦੀਆਂ ਤੇ ਉਹਨਾਂ ਨੂੰ ਪੁੱਛ ਕੇ ਦੇਖੋ ਕਿਵੇਂ
0: ਜੀ।
2: ਮਤਲਬ ਅੱਗੇ ਵੀ ਤੁਹਾਨੂੰ ਕਿਹਾ ਸੀ ਵੀ ਅਨਪੜ੍ਹ ਜਨਤਾ ਬੀਬੀਆਂ ਹਜ਼ਾਰ ਤੇ ਨੱਚੀ ਜਾਂਦੀਆਂ ਤੇ ਪੜ੍ਹੇ ਲਿਖੇ ਡਾਂਗਾ ਖਾਈ ਜਾਂਦੇ ਨੇ,
0: ਡਾਂਗਾ ਖਾਈ ਜਾਂਦੇ ਜੀ ਬਿਲਕੁਲ ਹੈ ਜੀ। ਜੀ
2: ਆ ਤਰਾਸਦੀ ਸਾਡੇ ਦੇਸ਼ ਦੀ,
0: ਬਿਲਕੁਲ ਹੈ ਜੀ ਬਿਲਕੁਲ ਹੈ ਜੀ,
2: ਪੜ੍ਹੇ ਲਿਖੇ ਸੜਕਾਂ ਤੇ ਬੈਠੇ ਤੇ ਅਨਪੜ੍ਹ ਹਜ਼ਾਰ ਤੇ ਨੱਚੀ ਜਾਂਦੇ ਨੇ।
0: ਜੀ ਬਿਲਕੁਲ ਹੈ ਜੀ,
2: ਠੀਕ ਹੈ ਭਾਜੀ ਜੀ,
0: ਥੈਂਕ ਯੂ ਔਜਲਾ ਸਾਹਿਬ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ। ਦੋਸਤੋ ਇਹ ਸਨ ਜੀ ਸਿਕੰਦਰ ਸਿੰਘ ਔਜਲਾ ਸਾਹਿਬ, ਅਗਲੀ ਲਾਈਨ ਤੇ ਮੱਖਣ ਪੁਰੇਵਾਲ ਸਾਹਿਬ ਫਰਾਂਸ ਤੋਂ ਬੜੇ ਦਿਨਾਂ ਬਾਅਦ ਜੁੜਿਆ। ਸਤਿ ਸ੍ਰੀ ਅਕਾਲ ਮੱਖਣ ਜੀ, ਸਵਾਗਤ ਹੈ ਜੀ।
3: ਹਾਂਜੀ ਭਿੰਦਰ ਜੀ, ਸਤਿ ਸ੍ਰੀ ਅਕਾਲ ਜੀ,
0: ਕੀ ਹਾਲ ਚਾਲ ਹੈ ਜਨਾਬ? ਫਰਾਂਸ ਦੀਆਂ ਅੱਗਾਂ ਉੱਗਾਂ ਬੁਝੀਆਂ ਕਿ ਨਹੀਂ?
3: ਆਨੇ ਜੀ ਹੁਣ ਥੋੜੀ ਗਰਮੀ ਘਟੀ ਆ ਤੇ ਪਹਿਲਾਂ ਗਰਮੀ
0: ਬਹੁਤ ਸ਼ੁਰੂ ਹੋਇਆ ਜੀ। ਹਾਂਜੀ
3: ਹਾਂ, ਐਦੀ ਗਰਮੀ ਹੈ ਤੋੜਤਾ ਰਿਕਾਰਡ ਕਹਿੰਦੇ ਪਣੀ
0: ਜੀ,
3: ਬਹੁਤ ਕਈ ਸਾਲਾਂ ਬਾਅਦ ਗਰਮੀ ਨਹੀਂ ਕਹਿੰਦੇ ਪਈ ਆ, ਕਹਿੰਦੇ ਦੱਸਦੇ ਆ।
0: ਹਾਂਜੀ ਬਿਲਕੁਲ ਹੈ ਜੀ,
3: ਹਾਂ ਤੇ ਚਲੋ ਆਪਾਂ ਫਿਰ ਮਾੜੀ ਆ ਫਿਰ ਅਕਾਲੀਆਂ ਦੀ ਗੱਲ ਕਰ ਲੈਂਦੇ ਆ।
0: ਕਰ ਲਓ ਕੋਈ ਨੀ ਕਰੋ ਜੀ।
3: ਅਕਾਲੀ ਜਿੱਦਾਂ ਲਾ ਰਹੇ ਆ ਜੋਰ, ਚਲੋ ਉਹ ਜਿੱਦਾਂ ਸਾਡੇ ਛੋਟਾ, ਚਲੋ ਤੇ ਉੱਥੇ ਚਲੋ ਉਹ ਤਾਂ ਆਪਣਾ ਕੰਮ ਕਰ ਰਿਹਾ ਇੱਦਾਂ ਦਾ ਜਾਂ ਟਰੈਕਟਰਾਂ ਦਾ ਏਜੰਸੀ ਦਾ
0: ਜੀ,
3: ਤੇ ਚਲੋ ਉਹਨੂੰ ਆਪਣੀ ਗੱਲਾਂ ਇਸ ਤੋਂ ਬੈਠੇ ਖਿਆਲ ਦੱਸਦੇ ਰਹਿੰਦੇ ਆ। ਉਹ ਕਹਿੰਦਾ ਵੀ ਇਹ ਗੱਲਾਂ ਇੱਥੇ ਹੈ ਨੀ ਗੀਆਂ
0: ਜੀ,
3: ਵੀ ਮੇਰੇ ਕੋਲ ਜਿੱਦਾਂ ਵੀ ਹੁਣ ਟਰੈਕਟਰਾਂ ਦੀ ਨਵੇਂ ਸ਼ਹਿਰ ਏਜੰਸੀ ਆ ਉਹਦੀ ਜਿੱਦਾਂ ਹਨਾ।
0: ਹਾਂਜੀ,
3: ਤੇ ਉਹਦੇ ਕੋਲ ਬੰਦੇ ਫਿਰ ਆਉਂਦੇ ਜਾਂਦੇ ਰਹਿੰਦੇ ਆ
0: ਜੀ,
3: ਤੇ ਕੰਮ ਕਰਨ ਵਾਲੇ ਬੰਦੇ ਵੀ
0: ਨਵਾਂ
3: ਸ਼ਹਿਰ, ਹਾਂਜੀ ਨਵਾਂ ਸ਼ਹਿਰ ਸਾਰਾ ਜ਼ਿਲ੍ਹਾ ਇੱਧਰ ਮੇਰੇ ਕੋਲ ਬਾਹਰ ਦੇ ਬੰਦੇ ਆਉਂਦੇ ਹੀ, ਲੁਧਿਆਣੇ ਬੰਦੇ ਵੀ ਆਉਂਦੇ ਹੀ ਆ।
0: ਹਾਂਜੀ ਹਾਂਜੀ ਹਾਂਜੀ,
3: ਤੋ ਫਿਰ ਉਹ ਇੱਦਾਂ ਬੰਦਾ ਰੋਜ਼ ਆਉਂਦੇ ਜਾਂਦੇ ਬੰਦੇ ਗੱਲਾਂ ਬਾਤਾਂ, ਫਿਰ ਉਹ ਗਾਂਹ ਗਾਂਹ ਫਿਰ ਗੱਲਾਂ ਬਾਤਾਂ ਵੀ ਇੱਦਾਂ ਦੀਆਂ, ਫਿਰ ਰਾਜਨੀਤੀ ਵਾਲੀ ਵੀ ਹੁੰਦੀਆਂ ਰਹਿੰਦੀਆਂ
0: ਜੀ,
3: ਤੇ ਜਾਣੀ ਕਿ ਉਹ ਅਕਾਲੀਆਂ ਨੂੰ ਇੰਨਾ ਨੀ ਉਹ ਇਸ ਵੇਲੇ ਅਕਾਲੀ ਲਾ ਰਹੇ ਜੋਰ, ਇਹਨੂੰ ਅਕਾਲੀਆਂ ਨੂੰ ਇੰਨਾ ਪਸੰਦ ਨੀ ਕਰ ਰਹੇ ਬੰਦੇ
0: ਜੀ ਜੀ।
3: ਹਾਂ ਜੀ, ਇਹ ਹੁਣ ਬਹੁਤ ਇਹਨਾਂ ਨੂੰ ਜਿੱਦਾਂ ਪਤਾ ਨੀ ਲੱਗੇ ਤਾਂ ਹੈਗੇ ਇੱਧਰ, ਹੁਣ ਕਨੇਡਾ ਵਿੱਚ ਵੀ ਬੰਦੇ ਹੁਣ 10-12 ਭੇਜੇ ਉਹ ਹੋ ਗਿਆ ਮਹੀਨਾ ਕੁ, ਉੱਥੇ ਵੀ ਲੱਗੇ ਹੋ ਮੀਟਿੰਗਾਂ ਕਰਨ, ਪਤਾ ਲੱਗੀ ਜਾਂਦਾ ਗਾਂਹ ਦੀ ਗਾਂਹ
0: ਜੀ,
3: ਇੱਧਰ ਹੋਰ ਵੀ ਕੰਟਰੀਆਂ ਚ ਵੀ ਗਏ ਬੰਦੇ ਇਹਨਾਂ ਦੇ
0: ਜੀ, ਜ਼ੋਰ ਤਾਂ ਲਾ
3: ਤੇ ਜਾਣੀ ਮੈਂ ਕਿਹਾ ਜੀ ਪੂਰਾ ਜੋ ਲਾਇਆ ਤੇ ਉਧਰ ਮੋਦੀ ਦੀ ਸਰਕਾਰ ਵੀ ਉਧਰ ਹੀ, ਉਹ ਵੀ ਆਪਣੇ ਆਪਣੇ ਬੰਦੇ ਛੱਡੇ ਉਹ ਨੀ।
0: ਹਾਂ ਬਿਲਕੁਲ ਹੈ ਜੀ,
3: ਹਾਂ ਉਹ ਸਾਡੇ ਛੋਟਾ ਕਹਿੰਦਾ ਵੀ ਇਹਨਾਂ ਦੇ ਕਹਿੰਦਾ ਪਿੱਛੋਂ ਸੁਨੇਹੇ ਆ ਜਾਂਦੇ ਫਿਰ ਮੀਟਿੰਗਾਂ ਕਰਾਉਣੀਆਂ ਪੈਂਦੀਆਂ ਇਹਨਾਂ ਦੀਆਂ
0: ਜੀ,
3: ਉਹ ਕਹਿੰਦਾ ਜੇ ਨਾ ਮੈਂ ਉਹ ਪਾਰਟੀ ਨਾਲ ਨੀ ਸਾਡਾ ਛੋਟਾ ਜੁੜਿਆ, ਉਹ ਕਹਿੰਦਾ ਜੇ ਮੈਂ ਜੁੜ ਗਿਆ ਤਾਂ ਕਹਿੰਦਾ ਮੇਰਾ ਕਾਰੋਬਾਰ ਕਈ ਕੰਮ ਖਰਾਬ ਹੋ ਜਾਣੇ ਵੀਰ ਕਹਿੰਦਾ।
0: ਹਾਂ ਬਿਲਕੁਲ ਹੈ ਜੀ ਬਿਲਕੁਲ ਹੈ ਜੀ, ਬਹੁਤ ਕੁਛ ਸੋਚਣਾ
3: ਉਹ ਨੀ, ਹਾਂ ਉਦਾਂ ਕਹਿੰਦਾ ਫਿਰ ਇਹਨਾਂ ਦੀ ਕਈ ਵਾਰ ਸੁਨੇਹੇ ਪਿੱਛੋਂ ਮੋਦੀ ਦੇ ਕਹਿੰਦਾ ਵੀ ਆ ਜਾਂਦੇ ਮੀਟਿੰਗ ਮੂਟਿੰਗਾਂ, ਕਹਿੰਦਾ ਕਰਾਉਣੀਆਂ ਵੀ ਕਰਾ ਦਿੰਦੀਆਂ, ਕਰਾਉਣੀਆਂ ਪੈਂਦੀਆਂ ਕਹਿੰਦਾ
0: ਜੀ ਜੀ ਜੀ।
3: ਵੀ ਜਾਣੀ ਕਿ ਕਹਿੰਦਾ ਵੀ ਅਕਾਲੀਆਂ ਦਾ ਵੀ ਬਹੁਤ ਔਖਾ ਆ ਵੀ ਚਾਣ ਸਿੰਘ ਸੀ ਕਹਿੰਦੇ
0: ਜੀ। ਵੈਸੇ ਨਵੇਂ ਸ਼ਹਿਰ ਦੇ ਵਿੱਚ ਵੀ ਜਾਂ ਆਪਣੇ ਰੋਪੜ ਏਰੀਆ ਚ ਵੀ ਗੱਲ ਕਰ ਲਈਏ, ਉੱਥੇ ਕਾਫੀ ਰੋਲਾ ਰੱਪਾ ਮਾਈਨਿੰਗ ਦਾ ਉਹ ਸਾਰੀਆਂ ਚੀਜ਼ਾਂ ਚੱਲਦੀਆਂ ਨੇ, ਮਤਲਬ ਕਿ ਕਿਹਦੇ ਬਾਰੇ ਲੋਕ ਸੋਚਦੇ ਆ ਉੱਥੇ ਹੱਲੇ ਵੀਰ?
3: ਜਿੱਦਾਂ ਮਤਲਬ ਜਿੱਦਾਂ ਥੋੜਾ ਜਿਹਾ ਹੁਣ ਬੰਦੇ ਬਾਂਡੇ ਹੋਏ ਹੋ ਆ ਹੁਣ ਥੋੜਾ ਬਹੁਤ, ਜਿੱਦਾਂ ਆਪਾਂ ਕਹਿ ਨੀ ਸਕਦੇ ਵੀ ਆਪਾਂ ਕਹਿ ਦਈਏ ਹੁਣ ਭਗਵੰਤ ਮਾਨ ਵੀ ਨਾਲ ਜੁੜੇ ਹੋ ਆ
0: ਜੀ,
3: ਆਪਾਂ ਸੋਚ ਲਈਏ ਇੱਧਰ ਵੀ ਚਲੋ ਕਾਂਗਰਸੀਆਂ ਵੀ ਬਸ ਬੰਦੇ ਬਾਂਡੇ ਜੇ ਹੋਏ ਹੋ ਆ
0: ਜੀ।
3: ਹਾਂਜੀ ਹਾਂ
0: ਬਿਲਕੁਲ,
3: ਯਾਨੀ ਕਿ ਅਕਾਲੀਆਂ ਦੇ ਚਾਂਸ ਮੈਂ ਉਹ ਕਹਿੰਦਾ ਬਹੁਤ ਘੱਟ ਹੀ ਆ, ਜਿੱਦਾਂ ਉਦੋਂ ਐਵੇਂ ਉੱਪਰ ਉੱਪਰ ਕਹਿੰਦੇ ਹੁਣ ਗਾਹਾਂ ਗਾਹਾਂ ਜਿੱਦਾਂ ਜਿਹੜੇ ਨੌਜਵਾਨ ਵੀ ਆ ਕੁਛ ਕਾਰੋਬਾਰ ਵੀ ਆ ਜਿੱਦਾਂ ਕੁਛ ਇਹਨਾਂ ਦੀਆਂ ਗੱਲਾਂ ਪਿਛਲੇ ਜਿਹੜੇ ਗਲਤੀਆਂ ਵੀ ਕੀਤੀਆਂ ਵੀ ਹੈਗੀਆਂ ਨਾ
0: ਜੀ,
3: ਉਹ ਬਹੁਤ ਬੰਦੇ ਇਸ ਵੇਲੇ ਉਹ ਚੀਜ਼ਾਂ ਉਹ ਨਾਲ ਸੋਚ ਕੇ ਚੱਲਦੇ ਆ
0: ਜੀ ਬਿਲਕੁਲ ਹੈ ਜੀ।
3: ਤੇ ਇਹ ਸੌਖਾ ਨੀ ਨਾ, ਇਹਨਾਂ ਨੂੰ ਜਿਹੜੀਆਂ ਪਿਛਲੀਆਂ ਗਲਤੀ ਕੀਤੀਆਂ ਉਹ ਭੁਗਤਣੀਆਂ ਪੈਣੀਆਂ ਇਹਨਾਂ ਨੂੰ
0: ਜੀ, ਸਭ ਨੂੰ ਹੀ ਮੁਸ਼ਕਲਾਂ ਆਉਣੀਆਂ ਇਹਨਾਂ ਨੂੰ ਜੋ ਵੀ ਹੈ, ਜਿੰਨੀਆਂ ਮਰਜ਼ੀ ਪਾਰਟੀਆਂ ਨੇ। ਬਿਲਕੁਲ ਹੈ ਜੀ,
3: ਹਾਂਜੀ ਹਾਂਜੀ ਇਹਦਾ ਚਲੋ ਆਪਾਂ ਇੱਥੇ ਚਲੋ ਅਸੀਂ ਤਾਂ ਇੱਥੇ ਬੈਠੇ ਚਲੋ ਅਸੀਂ ਤਾਂ ਆਪਣਾ ਮਨ ਮੋਟੀ ਇੱਥੇ ਵੀਡੀਓ ਬੁੜੀ ਦੇਖ ਕੇ ਗੱਲ
0: ਜੀ
3: ਕਰ ਲਈ ਦੀ ਆ
0: ਬਿਲਕੁਲ ਹੈ ਜੀ
3: ਮੈਂ ਤਾਂ ਤੁਹਾਨੂੰ ਉੱਥੇ ਛੋਟਾ ਛੋਟਾ ਦੱਸਦਾ ਕਿ ਨਾ ਇੱਥੇ ਜਿਹੜੀ
0: ਬਿਲਕੁਲ
3: ਗੱਲਾਂ ਬਾਤਾਂ
0: ਗਰਾਊਂਡ ਤੇ ਕੀ ਚੱਲਦਾ
3: ਹਾਂ
0: ਬਿਲਕੁਲ ਹੈ ਜੀ
3: ਉੱਥੇ ਕੀ ਚੱਲਦਾ ਤੇ ਕੁਰੋ ਬੰਦੇ ਕੀ ਕਰ ਰਹੇ ਆ ਤੇ ਕੀ
0: ਜੀ
3: ਪੈਸੇ ਨਾਲ ਵੀ ਕੀ ਕੰਮ ਹੋ ਰਹੇ ਕਰ ਰਹੇ ਆ ਕਹਿੰਦੇ
0: ਜੀ ਜੀ ਜੀ ਬਿਲਕੁਲ ਹੈ ਜੀ
3: ਤੇ ਏਦਾਂ ਕਰਕੇ ਆ
0: ਜੀ
3: ਚਲੋ ਬਾਕੀ ਹੁਣ ਆਪਾਂ ਜਿੱਥੇ ਹੈਗੇ ਲੱਗੇ ਜੋਰ ਲਾਉਣ ਲੱਗੇ ਵਾ
0: ਹਾਂ ਬਿਲਕੁਲ ਹੈ ਜੀ ਦੇਖਦੇ ਆ
3: ਮੈਂ ਤਾਂ
0: ਕਿਹੋ ਜਿਹੀ
3: ਥੋੜਾ
0: ਖਿਚੜੀ
3: ਅਕਾਲੀਆਂ ਦਾ
0: ਪੱਖ
3: ਹਾਂਜੀ ਨਹੀਂ ਮੈਂ ਤਾਂ ਦੱਸਿਆ ਵੀ ਅਕਾਲੀਆਂ ਦਾ ਇੰਨਾ ਚੁੱਕ ਇੰਨਾ ਬਹੁਤ ਘੱਟ ਜਾਣ ਸੇ ਇਹਨਾਂ ਦੇ
0: ਬਿਲਕੁਲ ਬਿਲਕੁਲ ਹੈ ਜੀ
3: ਹਾਂ ਠੀਕ ਹੈ ਜੀ
0: ਥੈਂਕ ਯੂ ਭਾਈ ਜੀ ਬਹੁਤ ਬਹੁਤ ਸ਼ੁਕਰੀਆ ਪੁਰੇਵਾਲ ਸਾਹਿਬ ਥੈਂਕ ਯੂ ਸਤਿ
3: ਸ਼੍ਰੀ
0: ਅਕਾਲ ਜੀ ਦੋਸਤੋ ਇਸ ਤਰ੍ਹਾਂ ਜੀ ਮੱਖਣ ਪੁਰੇਵਾਲ ਸਾਹਿਬ ਫਰਾਂਸ ਤੋਂ ਜੁੜੇ ਸੀ ਤੇ ਗੱਲਬਾਤ ਕਰਕੇ ਗਏ ਤੇ ਲੋ ਦੋਸਤੋ ਫਿਰ ਆਪਾਂ ਇੱਥੇ ਹੀ ਆਗਿਆ ਵੱਲ ਨੂੰ ਵੱਧਦੇ ਹਾਂ ਇੱਕ ਦੋ ਸੁਨੇਹੇ ਰਹਿ ਗਏ ਜਿਹੜੇ ਉਹਨਾਂ ਦੀ ਸਾਂਝ ਪਾ ਲਈਏ ਤੇ ਜੇ ਕਾਲ ਆ ਗਈ ਤਾਂ ਠੀਕ ਹੈ ਨਹੀਂ ਤੇ ਫਿਰ ਮੈਂ ਆਗਿਆ ਲਵਾਂਗਾ ਪੁਰੇਵਾਲ ਸਾਹਿਬ ਕਹਿੰਦੇ ਨੇ ਫਰਾਂਸ ਤੋਂ ਸਤਿ ਸ਼੍ਰੀ ਅਕਾਲ ਜੀ ਤੇ ਗੁਰੀਮਾਨ ਸਾਹਿਬ ਕਹਿੰਦੇ ਨੇ ਮਨਦੀਪ ਜੱਸੀ ਬਾਈ ਜੀ ਸਤਿ ਸ਼੍ਰੀ ਅਕਾਲ ਤੇ ਸਿੰਘ ਸਾਹਿਬ ਜੀ ਸਤਿ ਸ਼੍ਰੀ ਅਕਾਲ ਜੀ ਤੇ ਗੁਰੀਵੀਰ ਜੀ ਉਹ ਮਨਦੀਪ ਜੱਸੀ ਜੀ ਕਹਿੰਦੇ ਸਤਿ ਸ਼੍ਰੀ ਅਕਾਲ ਔਜਲਾ ਸਾਹਿਬ ਕਹਿੰਦੇ ਇਤਰਾਜ਼ ਦੀ ਜੋ ਕੋਈ ਕੋਈ ਹੀ ਕਹਿੰਦੇ ਸਮਝ ਸਕਦਾ ਹੈ ਜੋ ਕਹਾਣੀ ਦਾ ਜ਼ਿਕਰ ਹੋਇਆ ਉਹਦੇ ਵਿੱਚੋਂ ਤੇ ਐਪਰੀਸ਼ੀਏਟ ਕਰਦੇ ਨੇ ਸ਼ੁਕਰੀਆ ਔਜਲਾ ਸਾਹਿਬ ਤੇ ਗੁਰੀ ਜੀ ਕਹਿੰਦੇ ਆ ਕਿ ਬਹੁਤ ਸੋਹਣੀ ਕਹਾਣੀ ਲਿਖੀ ਹੈ ਜੀ ਤੇ ਤੁਸੀਂ ਸੁਣਾਈ ਬਹੁਤ ਵਧੀਆ ਹੈ ਜੀ ਸ਼ੁਕਰੀਆ ਬਾਈ ਜੀ ਧੰਨਵਾਦ ਹੌਸਲਾ ਅਫਜ਼ਾਈ ਦੇ ਲਈ ਜੀ ਤੇ ਅੱਜ ਕਹਿੰਦੇ ਅੱਜ ਦੇ ਯੁੱਗ ਦੀ ਦਾਸਤਾਨ ਹੀ ਬਿਆਨ ਕਰ ਦਿੱਤੀ ਹੈ ਜੀ ਗੁਰੀਮਾਨ ਸਾਹਿਬ ਕਹਿੰਦੇ ਲੋ ਦੋਸਤੋ ਫਿਰ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੁੰਦੀ ਹੈ ਮੰਗਲਵਾਰ ਦਾ ਦਿਹਾੜਾ ਹੈ ਤੇ ਕੁਝ ਨਾ ਕੁਝ ਕੋਸ਼ਿਸ਼ ਕਰਾਂਗੇ ਨਵਾਂ ਉਲੀਕਣ ਦੀ ਗੱਲਬਾਤ ਕਰਨ ਦੀ ਤੇ ਮੈਨੂੰ ਦਿਓ ਆ ਗਿਆ ਸਾਰਿਆਂ ਨੂੰ ਭੁਪਿੰਦਰ ਭਾਰਤ ਜਲੋ ਪਿਆਰ ਭਾਈ ਨਿੱਗੀ ਸਤਿ ਸ਼੍ਰੀ ਅਕਾਲ ਹੈ ਕਿਸੇ ਦਾ ਨਾਮ ਰਹਿ ਗਿਆ ਹੋਵੇ ਲੈਣਾ ਮਾਫੀ ਚਾਹਾਂਗਾ ਤੇ ਪ੍ਰੋਗਰਾਮਾਂ ਨੂੰ ਸਪੋਰਟ ਕਰਨ ਵਾਲੇ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਹੈ ਹਰਵਿੰਦਰ ਜੋਲ ਭੈਣ ਜੀ ਸੁਮਿਤ ਜੋਲ ਜੀ ਜਗਦੇਵ ਸੰਧੂ ਜੀ ਸਿਕੰਦਰ ਸਿੰਘ ਔਜਲਾ ਮਹੇਸ਼ ਜੀ ਭਾਨ ਸਿੰਘ ਗਰੇਵਾਲ ਜੀ ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ ਤੇ ਧੰਨਵਾਦ ਹੈ ਜੀ ਤੇ ਸਾਰੇ ਦੋਸਤਾਂ ਦਾ ਉਹਨਾਂ ਦਾ ਵੀ ਸ਼ੁਕਰੀਆ ਜਿਨ੍ਹਾਂ ਨੇ ਐਪ ਦੇ ਉੱਤੇ ਵੈਬਸਾਈਟ ਫੇਸਬੁੱਕ ਯੂਟਿਊਬ ਦੇ ਉੱਤੇ ਸੁਣ ਰਹੇ ਹੋ ਨਾਲ ਜੁੜੇ ਹੋਏ ਹੋ ਦੋਸਤਾਂ ਮਿੱਤਰਾਂ ਤੱਕ ਸਾਂਝਾ ਕਰਦੇ ਹੋ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਹੈ ਦੋਸਤੋ ਤੇ ਯੂਟਿਊਬ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਕੋਈ ਪੈਸਾ ਧੇਲਾ ਨਹੀਂ ਲੱਗਦਾ ਤੁਹਾਨੂੰ ਨੋਟੀਫਿਕੇਸ਼ਨ ਜ਼ਰੂਰ ਆ ਜਾਂਦਾ ਉਹਦੇ ਉੱਤੇ ਤੇ ਉਹਦੇ ਉੱਤੇ ਤੁਸੀਂ ਜਿਹੜਾ ਨਾਲ ਦੀ ਨਾਲ ਪ੍ਰੋਗਰਾਮ ਦੇ ਨਾਲ ਜੁੜ ਜਾਂਦੇ ਹੋ ਕਿਤੇ ਬਿਜ਼ੀ ਵੀ ਹੋਵੋ ਜਾਂ ਤੇ ਉਹ ਤੁਹਾਨੂੰ ਯਾਦ ਦਵਾ ਦਿੰਦਾ ਕਿ ਪ੍ਰੋਗਰਾਮ ਸ਼ੁਰੂ ਹੋ ਗਿਆ ਜੀ ਤੇ ਨਾਲ ਹੀ ਮੈਨੂੰ ਦਿਓ ਆ ਗਿਆ ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਰੀ ਤਨੇਗੀ ਸਤਿ ਸ਼੍ਰੀ ਅਕਾਲ ਤੇ ਛੱਲਾ ਕੀ ਕਹਿੰਦਾ ਹੈ ਸ਼ੌਕਤ ਅਲੀ ਸਾਹਿਬ ਦਾ ਉਹਨੂੰ ਸੁਣਦੇ ਆ ਆਖਰ ਦੇ ਵਿੱਚ ਐਪ ਵਾਲੇ ਦੋਸਤ ਤੇ ਵੈਬਸਾਈਟ ਵਾਲੇ ਜਿਹੜੇ ਨੇ ਉਹ ਇਸ ਗੀਤ ਨੂੰ ਸੁਣ ਸਕਦੇ ਆ ਯੂਟਿਊਬ ਫੇਸਬੁੱਕ ਦੇ ਉੱਤੇ ਗੀਤ ਨਹੀਂ ਚੱਲੇਗਾ ਦੋਸਤੋ ਮਾਫੀ ਚਾਹਾਂਗਾ ਸਤਿ ਸ਼੍ਰੀ ਅਕਾਲ ਇਸ ਦੇ ਨਾਲ ਹੀ ਹੈ ਜੀ

0: Tumapawa Radio.
1: ਜੀ ਦੋਸਤੋ ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਦੁਨੀਆਂ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ ਮਾਫ਼ੀ ਚਾਹੁੰਦੇ ਹਾਂ, ਅੱਜ ਵੀ ਥੋੜਾ ਲੇਟ ਹਾਂ, ਪਰ ਗੱਡੀ ਲਈ ਦੇ ਉੱਤੇ ਪਾ ਲਈ ਹੈ ਜੀ, ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। +358 44 976 1962 ਸਟੂਡੀਓ ਦਾ ਨੰਬਰ ਹੈ, ਕਾਲ ਕਰਕੇ ਦੁਨੀਆਂ ਦੇ ਕਿਸੇ ਵੀ ਕੋਨੇ ਤੋਂ ਦੋਸਤੋ ਤੁਸੀਂ ਜੁੜ ਸਕਦੇ ਹੋ ਤੇ ਆਪਣੀ ਗੱਲ ਰੱਖ ਸਕਦੇ ਹੋ। ਦੋ ਸਵਾ ਦੋ ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਣੇਗਾ, ਸੋਮਵਾਰ ਤੋਂ ਲੈ ਕੇ ਫਰਾਈਡੇ ਵਾਲੇ ਦਿਨ ਤੱਕ ਤੁਹਾਡਾ ਮੇਰਾ ਰਾਬਤਾ ਬਣਦਾ ਹੈ। ਤੇ ਅੱਜ ਫਰਾਈਡੇ ਵਾਲਾ ਦਿਨ ਹੈ ਤੇ 7 ਅਗਸਤ 2026 ਦਾ ਦਿਹਾੜਾ ਤੇ ਗੱਲਾਂ ਬਾਤਾਂ ਜ਼ਿਆਦੀਆਂ ਨਾ ਕਰਦੇ ਹੋਏ ਤੇ ਸਿੱਧਾ ਹੀ ਆਪਾਂ ਫਿਰ ਸਮਾਂ ਸਥਿਤੀ ਤੁਹਾਨੂੰ ਪਤਾ ਹੀ ਹੈ, ਫਿਨਲੈਂਡ ਦੇ ਮੁਤਾਬਕ 7 ਵਜੇ ਪ੍ਰੋਗਰਾਮ ਸ਼ੁਰੂ ਹੋ ਜਾਂਦਾ 7 ਵਜੇ ਜੀ, ਤੇ ਭਾਰਤ ਦੇ ਵਿੱਚ ਰਾਤ ਦੇ 9:30 ਪ੍ਰੋਗਰਾਮ ਦੀ ਸ਼ੁਰੂਆਤ ਹੋ ਜਾਂਦੀ ਹੈ, ਪਰ 10 ਮਿੰਟ ਤੁਹਾਡੇ ਨਾਲ 14 ਮਿੰਟ ਲੇਟ ਹਾਂ ਜੀ। ਤੇ ਲਓ ਫਿਰ ਕਰਦੇ ਹਾਂ ਆਗਾਜ਼ ਜ਼ਿੰਦਗੀ ਨਾਮਾ ਹਾਲ ਦੁਨੀਆਂ ਦਾ। ਸਭ ਤੋਂ ਪਹਿਲਾਂ ਪਾਉਂਦੇ ਹਾਂ ਅੱਜ ਦੇ ਵਿਚਾਰ ਦੀ ਬਾਤ ਤੇ ਨਾਲ ਨਾਲ ਤੁਹਾਡੀ ਗੱਲਬਾਤ ਵੀ ਸੁਣਾਂਗੇ। ਬਹੁਤ ਸਾਰੇ ਪੰਜਾਬ ਦੇ ਵਿੱਚ ਇਸ਼ੂ ਮੁੱਦੇ ਉੱਠ ਰਹੇ ਨੇ ਤੇ 2027 ਦੀ ਤਿਆਰੀ ਵੀ ਜਿਹੜੀ ਹੈ ਵੱਜ ਚੁੱਕੀ ਹੈ। ਤੇ ਕੱਲ੍ਹ ਦੇ ਲਈ ਦੋਸਤੋ ਮਾਫ਼ੀ ਚਾਹੁੰਦੇ ਹਾਂ, ਪ੍ਰੋਗਰਾਮ ਕੱਲ੍ਹ ਜਿਹੜਾ ਲਾਈਵ ਨਹੀਂ ਕਰ ਪਾਏ, ਕੁਝ ਟੈਕਨੀਕਲ ਇਸ਼ੂ ਹੋਣ ਦੇ ਕਾਰਨ ਕੱਲ੍ਹ ਸਬੱਬ ਨਹੀਂ ਬਣ ਸਕਿਆ, ਉਹਦੇ ਲਈ ਗੁਸਤਾਖੀ ਮਾਫ਼। ਤੇ ਲਓ ਫਿਰ ਪਾਉਂਦੇ ਹਾਂ ਆਪਾਂ ਨਵੀਂ ਅੱਜ ਫਿਰ ਬਾਤ। ਸਭ ਤੋਂ ਪਹਿਲਾਂ ਉਮੀਦ ਕਰਦੇ ਹਾਂ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਥੱਲੇ ਜ਼ਰੂਰ ਕਮੈਂਟ ਕਰਕੇ ਤੁਸੀਂ ਲਿਖ ਸਕਦੇ ਹੋ, ਦੱਸ ਸਕਦੇ ਹੋ ਕਿ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਕਿਵੇਂ ਪਹੁੰਚ ਰਿਹਾ। ਤੇ ਆਪਣੇ ਨਾਲ ਲਾਲੀ ਟੌੜਾ ਸਾਹਿਬ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਜੀ, ਉਹ ਕਹਿੰਦੇ ਸਾਰੇ ਸਰੋਤਾ ਪਰਿਵਾਰ ਨੂੰ। ਤੇ ਅੱਜ ਦੋਸਤੋ ਗੱਲਬਾਤ ਕਰਦੇ ਹਾਂ ਅੱਜ ਦੇ ਵਿਚਾਰ ਦੀ, ਤੇ ਸਭ ਤੋਂ ਪਹਿਲਾਂ ਅੱਜ ਦਾ ਵਿਚਾਰ ਕਹਿੰਦਾ ਹੈ ਕਿ ਅਸੀਂ ਸਦਾ ਅਮਰ ਰਹਿਣ ਦੀ ਖਾਹਿਸ਼ ਜਿਹੜੀ ਆ ਆਪਣੇ ਕੰਮਾਂ ਕਰਕੇ ਪੂਰੀ ਕਰ ਸਕਦੇ ਹਾਂ, ਆਤਮਾ ਦੀ ਝੂਠੀ ਕਲਪਨਾ ਕਰਕੇ ਸਰੀਰਕ ਤੌਰ ਦੇ ਉੱਤੇ ਇਸ ਧਰਤੀ ਦੇ ਉੱਤੇ ਹਮੇਸ਼ਾ ਨਹੀਂ ਰਹਿ ਸਕਦੇ ਹਾਂ। ਤੇ ਦੂਸਰੇ ਪਾਸੇ ਅੱਜ ਦੇ ਦਿਹਾੜੇ ਦੇ ਉੱਤੇ 7 ਅਗਸਤ 1906 ਦੇ ਵਿੱਚ ਕਲਕੱਤਾ ਦੇ ਇੱਕ ਸਮਾਗਮ ਦੇ ਵਿੱਚ ਸੁਰਿੰਦਰ ਨਾਥ ਬੈਨਰਜੀ ਨੇ ਪਹਿਲੀ ਵਾਰ ਹਰੀ, ਪੀਲੀ ਤੇ ਨੀਲੀ ਪੱਟੀ ਵਾਲਾ ਜਿਹੜਾ ਝੰਡਾ ਲਹਿਰਾਇਆ ਸੀ। 1909 ਦੇ ਵਿੱਚ ਸ਼ਹੀਦ ਭਗਤ ਸਿੰਘ ਹੋਣਾ ਦੇ ਚਾਚਾ ਅਜੀਤ ਸਿੰਘ ਹੋਣਾ ਨੇ ਲਾਹੌਰ ਦੇ ਵਿੱਚ ਮਾਰੋ ਫਰੰਗੀ ਨੂੰ ਨਾਂ ਦਾ ਜਿਹੜਾ ਪਰਚਾ ਵੰਡਿਆ ਤੇ 1909 ਦੇ ਵਿੱਚ ਹੀ ਪ੍ਰਸਿੱਧ ਲੇਖਕ ਤੇ ਢਾਡੀ ਸੋਹਣ ਸਿੰਘ ਸ਼ੀਤਲ ਹੋਣਾ ਦਾ ਜਿਹੜਾ ਜਨਮ ਹੁੰਦਾ ਹੈ ਤੇ 1972 ਦੇ ਵਿੱਚ ਫਰੀਦਕੋਟ ਜ਼ਿਲ੍ਹਾ ਹੋਣ ਦੇ ਵਿੱਚ ਆ ਜਾਂਦਾ ਹੈ। ਗੱਲ ਵਹਿਮਾਂ ਭਰਮਾਂ ਦੀ ਆਈ ਹੈ ਤੇ ਉਹਦੇ ਨਾਲ ਸ਼ੁਰੂਆਤ ਕਰਦੇ ਹਾਂ। ਕਹਿੰਦੇ ਹਨੂਮਾਨ ਗੱਡਣਾ ਪਿੰਡਾਂ ਦੇ ਵਿੱਚ ਕਿਸੇ ਗਲੀ ਦੀ ਨੁੱਕਰ ਜਾਂ ਘਰ ਦੇ ਖੂੰਜੇ ਉੱਪਰ ਲੱਕੜ ਦਾ ਕਿੱਲਾ ਜਿਹੜਾ ਗੜ ਦਿੱਤਾ ਜਾਂਦਾ ਹੈ ਤੇ ਉਸ ਉੱਪਰ ਸੰਦੂਰ ਤੇ ਖੰਭਣੀ ਬੰਨ ਦਿੱਤੀ ਜਾਂਦੀ ਹੈ। ਇਸ ਤਰ੍ਹਾਂ ਲੋਕ ਉਸਨੂੰ ਸਤਿਕਾਰ ਦੇ ਨਾਲ ਵੇਖਦੇ ਨੇ ਤੇ ਉਸ ਥਾਂ ਦੇ ਉੱਤੇ ਲੋਕ ਕਿਸੇ ਪ੍ਰਕਾਰ ਦੀ ਗੰਦਗੀ ਨਹੀਂ ਸੁੱਟਦੇ ਹੈ, ਬਾਥਰੂਮ ਵਗੈਰਾ ਆਦਿ ਵੀ ਨਹੀਂ ਕਰਦੇ। ਤੇ ਅਸਲ ਦੇ ਵਿੱਚ ਪਹਿਲੇ ਸਮਿਆਂ ਦੇ ਵਿੱਚ ਜਿਹੜਾ ਸੀ ਆਵਾਜਾਈ ਦੇ ਸਾਧਨ ਵਿਕਸਿਤ ਨਾ ਹੋਣ ਦੇ ਕਰਕੇ ਆਵਾਜਾਈ ਦਾ ਜਿਹੜਾ ਸਾਧਨ ਸੀ ਤੇ ਗੱਡੇ ਵਗੈਰਾ ਜ਼ਿਆਦਾਤਰ ਵਰਤੇ ਜਾਂਦੇ ਸੀ ਤੇ ਆਵਾਜਾਈ ਦੇ ਸਾਧਨ ਵਿਕਸਿਤ ਨਾ ਹੋਣ ਕਰਕੇ ਤੇ ਸਾਧਨ ਗੱਡੇ ਸਨ, ਲੋਕ ਵਿਚਲੇ ਜਿਹੜੇ ਸਨ ਵਿਹਲੇ ਜਿਹੜੇ ਸੀ ਲੋਕ ਹੋਣ ਦੇ ਕਰਕੇ ਚੁਰਸਤਿਆਂ ਦੇ ਵਿੱਚ ਜਿਹੜੇ ਬਣੇ ਥੜਿਆਂ ਦੇ ਉੱਪਰ ਬੈਠ ਕੇ ਗੱਲਾਂ ਬਾਤਾਂ ਤੇ ਸਮਾਂ ਬਤੀਤ ਕਰਦੇ ਸੀ ਤੇ ਗੱਡਾ ਅਕਸਰ ਮੁੜਨ ਲੱਗਾ ਥੜੇ ਜਾਂ ਕਿਸੇ ਦੇ ਮਕਾਨ ਦੇ ਖੂੰਜੇ ਦੀਆਂ ਨੁੱਕਰਾਂ ਦੇ ਨਾਲ ਟਕਰਾ ਜਾਂਦਾ ਸੀ, ਜਿਸਦੇ ਕਰਕੇ ਟੁੱਟ ਭੱਜ ਹੁੰਦੀ ਰਹਿੰਦੀ ਤੇ ਲੋਕਾਂ ਨੇ ਸੋਚ ਕੇ ਨੁੱਕਰਾਂ ਦੇ ਉੱਤੇ ਹਨੂਮਾਨ ਲੱਕੜ ਦੇ ਕਿੱਲੇ ਬਣਾ ਕੇ ਜਿਹੜਾ ਗੰਡੜੇ ਸ਼ੁਰੂ ਕਰ ਦਿੱਤੇ ਤਾਂ ਕਿ ਸਾਡਾ ਨੁਕਸਾਨ ਨਾ ਹੋਵੇ ਤੇ ਲੋਕ ਇਹਨਾਂ ਚੀਜ਼ਾਂ ਤੋਂ ਡਰਨ, ਜਿਸਦੇ ਕਾਰਨ ਉਸ ਥਾਂ ਲਾਗੋਂ ਜਿਹੜਾ ਸੀਗਾ ਗੱਡਾ ਧਿਆਨ ਦੇ ਨਾਲ ਲਗਾਇਆ ਜਾਂਦਾ ਸੀ, ਕੋਈ ਨੁਕਸਾਨ ਨਾ ਹੋਵੇ। ਧਾਰਮਿਕ ਜਗ੍ਹਾ ਕਰਕੇ ਗੰਦ ਵੀ ਨਹੀਂ ਪਾਇਆ ਜਾਂਦਾ ਸੀ ਤੇ ਕੁਝ ਸਾਲਾਂ ਤੋਂ ਬੱਸ ਅੱਡਿਆਂ, ਸਟੇਸ਼ਨਾਂ ਤੇ ਹੋਰ ਜਨਤਕ ਥਾਵਾਂ ਦੇ ਉੱਤੇ ਮੂਰਤੀਆਂ ਰੱਖ ਕੇ ਦੀਵੇ ਬਾਲ ਦਿੱਤੇ ਜਾਂਦੇ ਨੇ, ਜਿਸਦੇ ਨਾਲ ਇੱਕ ਤਾਂ ਉਸ ਥਾਂ ਦੇ ਆਲੇ ਦੁਆਲੇ ਗੰਦ ਨਹੀਂ ਪੈਂਦਾ ਤੇ ਦੂਜਾ ਚੜਾਵਾ ਵੀ ਕਹਿੰਦੇ ਵਾਧੂ ਜਿਹੜਾ ਚੜ੍ਹਦਾ

0: ਮੈਂ ਨਾ ਰਾਤੀ ਹੀ ਸੋਚ ਰਿਹਾ ਸੀ, ਜਿਹੜਾ ਸਮਾਂ ਨਾ ਪਹਿਲਾਂ ਵਾਲਾ ਬਹੁਤ ਚੰਗਾ ਸੀ।
1: ਜੀ
0: ਅੱਜ ਕੱਲ ਜਿਹੜਾ ਪੋਲਿਊਸ਼ਨ ਚੱਲਦਾ, ਅਸੀਂ ਨਾ ਸਹੂਲਤਾਂ ਦੇ ਵਿੱਚ ਤਾਂ ਪੈ ਗਏ ਭਾਰਤ ਸਾਹਿਬ, ਵੀ ਨਾ ਸਾਰਾ ਕੁਛ ਹੋ ਗਿਆ, ਆਰਾਮਦਾਇਕ ਜ਼ਿੰਦਗੀ ਹੋ ਗਈ,
1: ਜੀ
0: ਓਨਾ ਹੀ ਜ਼ਿਆਦਾ ਪੋਲਿਊਟਡ ਹੋ ਗਿਆ। ਮੈਂ ਹੁਣ ਰੋਜ਼ ਆਰਟੀਕਲ ਪੜ੍ਹਦਾ ਵੀ ਮੇਰਾ ਇੰਨਾ ਜ਼ਿਆਦਾ ਮਤਲਬ ਕਿ ਦਿਮਾਗ ਆ ਜਿਹੜਾ ਵੀ ਉਹ ਸੋਚ ਰਿਹਾ ਵੀ ਯਾਰ ਉਹ ਚੰਗੀ ਲਾਈਫ ਸੀ ਜਿਹੜੀ ਪਹਿਲਾਂ ਵਾਲੀ, ਜਿੰਨਾ
1: ਜੀ
0: ਜ਼ਿਆਦਾ ਅਸੀਂ ਅੱਗੇ ਵੱਧ ਰਹੇ ਹਾਂ ਓਨਾ ਹੀ ਜ਼ਿਆਦਾ ਗਰਕ ਹੋ ਰਹੇ ਹਾਂ।
1: ਜੀ
0: ਤੇ ਬਾਕੀ ਜਿਹੜੇ ਨਾ ਮੈਂ ਇੱਕ ਆਰਟੀਕਲ ਪੜ੍ਹਿਆ ਸੀ, ਜਦੋਂ ਇਹ ਅਗਸਤ ਦਾ ਮਹੀਨਾ ਚੱਲਣ ਲੱਗ ਗਿਆ ਤੇ ਉਹ ਅਗਸਤ ਦੇ ਮਹੀਨੇ ਦੇ ਵਿੱਚ ਹੀ ਹੀਰੋਸ਼ੀਮਾ ਤੇ ਨਾਗਾਸਾਕੀ ਵਿੱਚ ਬੰਬ ਕਰਾਇਆ ਗਿਆ ਸੀ ਨਾ 9 ਤੇ 15 ਅਗਸਤ ਤੋਂ।
1: ਹਾਂਜੀ ਹਾਂਜੀ
0: ਤੇ ਉਹਨਾਂ ਨਾ ਜਿਹਨਾਂ ਨੇ ਬਣਾਏ ਸੀ ਉਹ ਬੜਾ ਦੁਖੀ ਹੋਏ ਸੀ ਵੀ ਯਾਰ ਵੀ ਇਹ ਕੰਮਾਂ ਵਾਸਤੇ ਥੋੜੀ ਅਮੈਰੀਕਾ ਨੇ ਮਤਲਬ ਕਿ ਵੀ ਇਹ ਚੀਜ਼ ਵਾਸਤੇ ਬੰਬ ਦੁਨੀਆ ਤਬਾਹ ਕਰਨ ਵਾਸਤੇ ਬਣਾਇਆ ਸੀ,
1: ਜੀ
0: ਠੀਕ ਆ,
1: ਬਿਲਕੁਲ
0: ਉਹਨਾਂ ਨੇ ਪ੍ਰੋਟੈਕਟ ਕਰਨ ਵਾਸਤੇ ਬਣਾਏ ਸੀ,
1: ਜੀ
0: ਕਿੰਨੇ ਲੱਖ ਲੋਕਾਂ ਦੀ ਜਾਨ ਚਲੀ ਗਈ ਤੇ ਉਸ ਤੋਂ ਬਾਅਦ ਕਈ ਲੱਖ ਲੋਕ ਬਿਮਾਰ ਹੋਣ ਤੋਂ ਬਾਅਦ ਵੀ ਹਨਾ ਮਸਾਂ ਹੀ ਜਪਾਨ ਆਪਣੇ ਪੈਰਾਂ ਸਿਰ ਹੀ ਹੋਇਆ।
1: ਬਿਲਕੁਲ ਹੈ ਜੀ,
0: ਦੇਖੋ ਸਮਾਂ ਨਾ ਦੇਖੋ ਹੁਣ ਕੈਸੀ ਚੱਲ ਚੱਲਦਾ ਤੇ ਠੀਕ ਆ। ਅਸੀਂ ਆਪਣੇ ਹਥਿਆਰ ਨਾ ਆਪਣੇ ਪਹਿਲਾਂ ਵੀ ਮਲੇਸ਼ੀਆ ਦੀ ਗੱਲ ਕੀਤੀ ਹੋਈ ਸੀ ਤੇ ਵੀ ਆਪਣੇ ਪ੍ਰੋਟੈਕਟ ਕਰਨ ਵਾਸਤੇ ਤਾਂ ਕਰ ਲਿਆ ਕੰਮ ਇਹ, ਬਟ ਉਹ ਤਾਂ ਜਦੋਂ ਮਿਸਯੂਜ ਹੁੰਦਾ ਤਾਂ ਇਨਸਾਨੀਅਤ ਵਾਸਤੇ ਹੀ ਹੁੰਦਾ।
1: ਬਿਲਕੁਲ ਹੈ ਜੀ, ਨਾਲੇ ਦੇਖੋ ਕੱਲਾ ਹਥਿਆਰ ਹੀ, ਜਿਹੜੇ ਨਿਊਕਲੀਅਰ ਪਾਵਰ ਸਟੇਸ਼ਨ ਵੀ ਆ ਜਾਂ ਹੋਰ ਸਾਰੀਆਂ ਚੀਜ਼ਾਂ ਨੇ, ਆ ਚਰਨੋਬਲ ਰਸ਼ੀਆ ਦੇ ਨਾਲ ਜਿਹੜਾ ਤਕਰੀਬਨ ਕਹਿ ਲਓ ਕਿ ਥੋੜ੍ਹੇ ਫਰਕ ਦੇ ਵਿੱਚ ਪੈ ਜਾਂਦਾ ਹੈ, ਮਤਲਬ ਕਿ ਜਿੱਦਾਂ ਸਰਹੱਦਾਂ ਲਾਗੇ ਪੈ ਜਾਂਦੀਆਂ ਨੇ, ਤੇ ਉੱਥੇ ਵਾਪਰਿਆ ਸੀਗਾ, ਉੱਥੇ ਕਿੱਡਾ ਨੁਕਸਾਨ ਜੀ, ਅੱਜ ਤੱਕ ਵੀ ਉੱਥੇ ਕੋਈ ਪਰਿੰਦਾ ਪਾਰ ਨਹੀਂ ਮਾਰਦਾ ਜੀ।
0: ਬਿਲਕੁਲ ਜੀ ਬਿਲਕੁਲ ਉਹੀ ਗੱਲ ਹੈ ਨਾ, ਇਹ ਤਾਂ ਜਿਹੜੀਆਂ ਗੌਰਮੈਂਟ ਨੇ ਜਿਵੇਂ ਦੇਸ਼ ਨੇ ਜਿਹੜੇ ਆਪਣੇ ਆਪ ਨੂੰ ਪ੍ਰੋਟੈਕਟ ਕਰਦੇ, ਰੌਲਾ ਤਾਂ ਹਾਲੇ ਤੱਕ ਵੀ ਪੈ ਰਿਹਾ।
1: ਬਿਲਕੁਲ
0: ਇਰਾਨ ਇਰਾਕ ਵਾਲਾ ਸਿਸਟਮ ਆ ਜਿਹੜਾ ਜਿਹੜਾ ਕਹਿ ਰਹੇ ਨੇ, ਸੋਰੀ ਇਰਾਨ ਦਾ ਤੇ ਇਜ਼ਰਾਇਲ ਦਾ ਜਿਹੜਾ ਕਹਿੰਦੇ ਵੀ ਅਸੀਂ ਉਹ ਅਮੈਰੀਕਾ ਕਹਿ ਰਿਹਾ ਵੀ ਅਸੀਂ ਉਹਨੂੰ ਬਣਾਉਣ ਨੀ ਦੇਣਾ ਹੈਗਾ ਜੀ, ਅਸੀਂ ਨਿਊਕਲੀਅਰ ਪਾਵਰ ਜੇ ਆ ਕਰਨਾ, ਇਹ ਸਿਰਫ ਇੱਕ ਆਪਾਂ ਨੂੰ ਹੈਂਕੜਬਾਜ਼ੀ ਯਾਰ ਆਪਣੀ ਧੌਂਸ ਦਿਖਾਉਣ ਦਾ ਇੱਕ ਲਾਣੇ ਦਾ ਹੀ ਮਤਲਬ ਉਹ ਕਰਨ ਦਾ ਹੀ ਇਹ ਜ਼ਰੀਆ ਹੀ ਹੈ ਜੀ। ਦੇਖੋ ਘਰਾਂ ਤੋਂ ਲੈ ਕੇ ਨਾ ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਨਾ ਯਾਰ, ਹਰੇਕ ਚੀਜ਼ ਦੇ ਵਿੱਚ ਦੇਖੋ ਵਰਲਡ ਲੈਵਲ ਤੇ ਹੀ ਹੋ ਗਿਆ
1: ਜੀ,
0: ਤੇ ਅਸੀਂ ਆਪਣੀ ਪਾਵਰ ਦਿਖਾਈਏ ਹਰੇਕ ਦੀ ਮਤਲਬ ਕਿ ਧੌਣ ਦੇ ਵਿੱਚ ਕਿੱਲਾ ਫਸਿਆ ਹੋਇਆ, ਠੀਕ ਹੈ ਕਿ ਨਹੀਂ। ਪਰ ਇਹਦੇ ਵਿੱਚ ਨੁਕਸਾਨ ਕਿਹਦਾ ਹੁੰਦਾ? ਇਨਸਾਨੀਅਤ ਦਾ। ਦੇਖੋ ਇੱਕ ਜਾਮਾ ਮਿਲਿਆ ਆਪਾਂ ਨੂੰ ਇਨਸਾਨੀਅਤ ਇਨਸਾਨ ਬਣਨ ਦਾ, ਔਰ ਉਹ ਤੁਸੀਂ ਕੌਣ ਹੱਕ ਬਣ ਉਹਦਾ ਹੱਕਦਾਰ ਹੋ ਤੁਸੀਂ ਉਹਦੀ ਜਾਨ ਉਹ ਕਰਨ ਦਾ, ਠੀਕ ਆ, ਤੁਸੀਂ ਆਪਣੀ ਜੀਗਰੀ ਲੜਾਈ ਜਿਹੜੀ ਲੜਨੀ ਉਹ ਲੜੋ, ਇਹਦੇ ਵਿੱਚ ਆਮ ਲੋਕਾਂ ਦਾ ਕੀ ਦੋਸ਼ ਆ?
1: ਜੀ ਬਿਲਕੁਲ,
0: ਇਹ ਚ ਆਮ ਲੋਕਾਂ ਦਾ ਕੀ ਦੋਸ਼ ਆ ਮੈਨੂੰ ਦੱਸੋ?
1: ਜੀ ਬਿਲਕੁਲ ਹੈ।
0: ਓਕੇ, ਜਦੋਂ ਵਰਲਡ ਲੈਵਲ ਦੀ ਨਾ, ਮੈਂ ਤਾਂ ਚਲੋ ਚੰਗਾ ਲੱਗਦਾ ਤੁਸੀਂ ਵਰਲਡ ਲੈਵਲ ਦੀਆਂ ਖਬਰਾਂ ਕਰਦੇ, ਮੈਂ ਨਾ ਆਰਟੀਕਲ ਜਦੋਂ ਕੋਸ਼ਿਸ਼ ਕਰਦਾ ਵਰਲਡ ਲੈਵਲ ਤੇ ਪੜ੍ਹਨ ਦੀ, ਜਿਵੇਂ ਗਾਜਾ ਪੱਟੀ ਹੋ ਗਿਆ, ਸਾਰਾ ਕੁਛ ਹੋ ਗਿਆ, ਹਾਰਮੋਨਸ ਹੋ ਗਿਆ, ਸਾਰਾ ਕੁਛ ਚੱਲ ਰਿਹਾ
1: ਜੀ,
0: ਕਿੱਥੋਂ ਤੱਕ ਕਿੱਥੇ ਕਿੱਥੋਂ ਦੀ ਕਿੱਥੇ ਦੀ ਲੜਾਈ ਚਲੇਗੀ ਦੇਖ ਲਓ ਤੁਸੀਂ।
1: ਬਿਲਕੁਲ ਹੈ ਜੀ
0: ਜੀ, ਸਾਡੇ ਕੋਲੋਂ ਤੇਲ ਖਰੀਦੋ, ਸਾਡੇ ਕੋਲੋਂ ਆਹ ਚੀਜ਼ ਖਰੀਦੋ, ਮਤਲਬ ਕਿ ਦੇਖੋ ਵੀ ਇੱਕ ਕਹਿੰਦਾ ਵੀ ਜਿਵੇਂ ਨਾ ਇੱਕ ਛੋਟੀ ਜਿਹੀ ਮੈਂ ਐਗਜ਼ਾਮਪਲ ਦਿੰਦਾ ਨਾ, ਜਿਵੇਂ ਉਹ ਹੱਟਾਂ ਭੱਠੀਆਂ ਤੇ ਮਤਲਬ ਦੁਕਾਨਦਾਰ, ਜਿਵੇਂ ਮੈਂ ਇੱਥੇ ਦੇਖਿਆ ਨੋਟਿਸ ਦਿੱਤਾ, ਮੈਂ ਚਲੋ ਪਿੰਡ ਚ ਰਹਿੰਦਾ ਨਾ
1: ਜੀ,
0: ਲੋਕੀ ਹਾਕਾ ਮਾਰਦੇ ਆ ਜਾਂ ਛੋਟੀਆਂ ਦੁਕਾਨਾਂ ਜਿਹੜੀਆਂ ਹੁੰਦੀਆਂ ਨੇ, ਕੁਛ ਕਈ ਜਗ੍ਹਾ ਤੇ ਤੁਸੀਂ ਜਾ ਕੇ ਦੇਖਿਆ ਹੋਊਗਾ ਨਾ, ਹਾਕਾ ਮਾਰਦੇ ਆ ਸਾਡੇ ਕੋਲ ਗਾਹਕ ਆ ਜਾਵੇ, ਸਾਡੇ ਕੋਲ ਗਾਹਕ ਆ ਜਾਵੇ।
1: ਬਿਲਕੁਲ,
0: ਕਹਿਣ ਦਾ ਮਤਲਬ ਉਹੀ ਮੁਲਕ ਕਹਿੰਦੇ ਨੇ ਵੀ ਸਾਡੇ ਕੋਲ ਤੋਂ ਤੇਲ ਲਓ, ਸਾਡੇ ਕੋਲ ਤੇਲ ਲਓ ਹਨਾ
1: ਜੀ। ਬਿਲਕੁਲ,
0: ਤੇ ਹੁਣ ਮੈਨੂੰ ਇਹ ਦੱਸੋ ਵੀ ਹਾਕਮ ਧਿਰਾਂ ਜਿਹੜੀ ਸਾਡੇ, ਆਪਾਂ ਆਪਣੇ ਮੁਲਕ ਦੀ ਗੱਲ ਕਰੀਏ, ਅਸੀਂ ਆਪਣੇ ਮੁਲਕ ਦੀ ਗੱਲ ਕਰਦਾ, ਸ਼ਾਇਦ ਤੁਸੀਂ ਤਾਂ ਮੁਸਨੀਕ ਨਹੀਂ ਰਹੇ ਹੈਗੇ, ਚਲੋ ਮਾਫ਼ ਕਰਨਾ ਖੁਦ ਵਿਚਾਲੀ ਹੋ, ਤੇ ਤੁਸੀਂ ਇੰਨਾ ਰਹੀ ਮੰਨ ਲਓ ਜਾਂ ਜੇ ਮਰ ਚੁੱਕ ਲਈਏ, ਆਪਾਂ ਆਪਣੇ ਵੀ ਕਹਿ ਦਿੰਦੇ ਹਾਂ ਨਾ ਵੀ ਤੁਹਾਡੇ ਸਾਡੇ ਵਾਲਾ ਕੰਮ ਨਾਲ ਕਹੀਏ
1: ਜੀ।
0: ਵੀ ਦੇਖੋ ਵੀ ਹੁਣ ਅਮੈਰੀਕਾ ਇੱਕ ਪਾਸੇ ਖਿੱਚ ਰਿਹਾ ਤੇ ਆਪਣਾ ਰਸ਼ੀਆ ਜਿਹੜਾ ਵੀ ਆਪਾਂ ਜਿਹਨੂੰ ਰੂਸ ਕਹਿ ਦਿੰਦੇ ਹਾਂ ਵੀ ਉਹ ਆਪਣੇ ਵੱਲ ਖਿੱਚ ਰਿਹਾ ਹਨਾ।
1: ਬਿਲਕੁਲ,
0: ਡਿਪੈਂਡ ਤਾਂ ਹੁਣ ਸਾਡੇ ਸਾਨੂੰ ਹੋਣਾ ਪੈਣਾ ਨਾ ਵੀ ਮਤਲਬ ਅਸੀਂ ਕਿਹਦੇ ਵੱਲ ਜਾਈਏ, ਠੀਕ ਹੈ, ਉਹ ਜਿਵੇਂ ਪ੍ਰਾਹੁਣੇ ਵਾਲੀ ਗੱਲ ਹੋ ਜਾਂਦੀ।
1: ਟੋਡਾ ਸਾਹਿਬ, ਇਹਨਾਂ ਦੀਆਂ ਜ਼ਰੂਰਤਾਂ ਇੱਕ ਦੂਸਰੇ ਦੇ ਨਾਲ ਜੁੜੀਆਂ ਹੋਈਆਂ ਨੇ, ਕਿਉਂਕਿ ਠੰਡੇ ਮੁਲਕ ਨੇ ਤੇ ਉਹ ਇੱਕ ਦੂਸਰੇ ਤੋਂ ਚੀਜ਼ਾਂ ਐਕਸਪੋਰਟ ਇੰਪੋਰਟ ਜਿਹੜਾ ਸਾਰਾ ਕੁਝ ਹੀ ਹੁੰਦਾ ਹੈ। ਇਹ ਕਹਿ ਸਕਦੇ ਹਾਂ ਕੋਈ ਵੀ ਮੁਲਕ ਆਪਸ ਦੇ ਵਿੱਚ ਦੇਖਿਆ ਜਾਵੇ ਤਾਂ ਆਤਮ ਨਿਰਭਰ ਕੋਈ ਵੀ ਨਹੀਂ ਹੈ, ਜੇ ਇਹ ਸਾਰਾ ਟਰਾਂਸਪੋਰਟ ਢਾਂਚਾ ਜੇ ਕਹਿ ਲਈਏ ਨਾ ਹੋਵੇ ਤਾਂ ਇਹਨਾਂ ਮੁਲਕਾਂ ਚ 20 ਸਾਲ 25 ਸਾਲ ਪਹਿਲਾਂ ਜਿਹੜੀਆਂ ਸਬਜ਼ੀਆਂ ਨਹੀਂ ਮਿਲਦੀਆਂ ਸੀਗੀਆਂ ਤਾਂ ਉਹ ਵੀ ਬਾਹਰੋਂ ਹੀ ਆਉਂਦੀਆਂ ਸੀ, ਅੱਜ ਵੀ ਜਦੋਂ ਇੱਥੇ ਠੰਡ ਹੋ ਜਾਣੀਆਂ, ਅੱਜ ਉਹੀ ਟਮਾਟਰ ਜਿਹੜਾ ਤੁਹਾਨੂੰ ਕਿਲੋ ਟਮਾਟਰ ਮਤਲਬ ਕਿ 80 ਸੈਂਟ ਦੇ, ਮਤਲਬ ਕਿ ਕਹਿ ਲਓ ਕਿ 1.5 ਯੂਰੋ ਦੇ ਮਿਲ ਜਾਂਦੇ ਆ, ਤੇ ਉਹੀ ਟਮਾਟਰ ਜਿਹੜੇ ਨੇ ਨਾ ਮਤਲਬ ਕਿ ਉਹ ਪੰਜ ਯੂਰੋ ਨੂੰ ਛੇ ਯੂਰੋ

0: ਨੂੰ ਕਿਲੋ ਵਜਣ ਆ ਹੋਰ 2 ਮਹੀਨਿਆਂ ਤਾਈ ਜੀ।
1: ਪਰ ਸਾਹਿਬ ਪਤਾ ਕੀ ਗੱਲ, ਮੈਂ ਤੁਹਾਡੀ ਗੱਲ ਵੱਡੀ ਕਰਦੇ ਹਾਂ, ਇਹ ਜਿਹੜੇ ਮੁਲਕ ਨੇ ਨਾ ਜ਼ਿਆਦਾਤਰ ਬਰਫ਼ ਦੀ ਲਪੇਟ ਚ ਜ਼ਿਆਦਾ ਰਹਿੰਦੇ ਆ, ਤੇ ਇਸ
0: ਬਿਲਕੁਲ
1: ਕਰਕੇ ਇੰਡੀਆ ਦਾ ਮੁੱਲ ਪੈ ਰਿਹਾ ਜੀ। ਬਟ ਇੰਡੀਆ ਚ ਹੈ ਕੀ, ਹੋਰ ਦੱਸੋ,
0: ਜੀ
1: ਸਾਡੀ ਧਰਤੀ ਉਪਜਾਊ ਆ,
0: ਜੀ
1: ਸਾਡੇ ਕੋਲ 11 ਮਹੀਨੇ ਹੈਗੇ ਨੇ, ਸਾਡੇ
0: ਜੀ
1: ਕੋਲ ਵੱਧ ਤੋਂ ਵੱਧ 1 ਮਹੀਨੇ ਬਰਫ਼ ਪੈਂਦੀ ਆ, ਉਹ ਵੀ
0: ਬਿਲਕੁਲ
1: ਠੰਡ ਪੈਂਦੇ ਜੀ, ਬਰਫ਼ ਤਾਂ ਨੀ ਪੈਂਦੀ ਹੈਗੀ, ਮੈਨੂੰ ਦੱਸੋ ਖੇਤ
0: ਬਿਲਕੁਲ
1: ਢਕੇ ਜਾਂਦੇ ਆ, ਉਹ ਵੀ ਠੰਡ ਜੇ ਪੈਂਦੀ ਆ ਤਾਂ ਉਹ ਫਸਲ ਉਦਾਂ ਹੀ ਜ਼ਿਆਦਾ ਵਧੀਆ ਹੁੰਦੀ ਹੈ ਜੇ ਠੰਡ
0: ਹਾਂ
1: ਪੈ,
0: ਜੀ,
1: ਕਹਿੰਦੇ ਵੱਧ ਤੋਂ ਵੱਧ
0: ਉਮੀਦ ਆ ਉਹਦੀ ਬਿਲਕੁਲ।
1: ਦੋ ਜਾਂ 3 ਮਹੀਨੇ ਵੀ ਪਵੇ
0: ਜੀ
1: ਠੰਡ। ਇਹ ਜਿਹੜਾ ਦੇਖੋ ਕਿਵੇਂ ਮਤਲਬ ਗੋਰੇ ਆ ਕੇ ਇੱਧਰ ਆ ਕੇ ਉਹ ਮਤਲਬ ਕਿ ਆਉਂਦੇ ਰਹਿੰਦੇ, ਮੈਨੂੰ ਦੱਸੋ ਵੀ ਜੇ ਵਰਲਡ ਦਾ ਆਪਾਂ ਪੂਰਾ ਨਕਸ਼ਾ ਲਾਈਏ ਤਾਂ ਇੰਡੀਆ ਦੀ ਜਿਹੜੀ ਉਹ ਦੇਖਿਆ ਜਾਵੇ ਨਕਸ਼ੇ ਦੇ ਵਿੱਚ ਕੁਛ ਨੀ ਹੈਗਾ, ਚਲੋ
0: ਜੀ
1: ਆਬਾਦੀ ਵਾਧੂ ਆ,
0: ਬਿਲਕੁਲ
1: ਬਟ ਖੇਤਰਫਲ ਦੇਖਿਆ ਜਾਵੇ ਨਾ, ਸਕੇਅਰ ਦੇਖਿਆ ਜਾਵੇ, ਤੇ
0: ਜੀ
1: ਉਹ ਤਾਂ ਕੁਛ ਵੀ ਨੀ ਹੈਗਾ ਜੀ, ਬਟ
0: ਬਿਲਕੁਲ ਕੁਛ
1: ਹੈਗਾ ਕੀ
0: ਨਹੀਂ
1: ਆ,
0: ਹੈ ਜੀ।
1: ਉਪਜਾਊ ਧਰਤੀ, ਸਾਡੇ ਕੋਲ ਸਾਰੇ ਤਰ੍ਹਾਂ ਦੇ ਮਤਲਬ ਕਿ ਮਿਲਸ ਵਗੈਰਾ ਸਾਰਾ ਕੁਛ ਹੁੰਦਾ, ਫਰੂਟ ਤੋਂ ਲੈ ਕੇ ਸਾਰਾ ਕੁਛ ਹੀ ਅਵੇਲੇਬਲ ਆ,
0: ਜੀ ਬਿਲਕੁਲ
1: ਹਰ ਤਰ੍ਹਾਂ ਦਾ ਮੌਸਮ ਆ ਹਰੇਕ ਸਟੇਟ ਦੇ ਵਿੱਚ,
0: ਜੀ,
1: ਇਸ ਕਰਕੇ ਸਾਨੂੰ ਮੁਲਕ ਮੈਨੂੰ ਦੱਸੋ। ਉਹ ਤੋਂ ਬਾਅਦ ਇਹਨਾਂ ਨੇ ਅਮੈਰੀਕਨ ਜਾਂ ਕਿਸੇ ਵੀ ਬਾਹਰ ਵਾਲੀ ਉਹਨਾਂ ਨੇ ਆ ਕੇ ਉਹਦੇ ਸਾਡੇ ਛਾਪਾ ਪਾਇਆ, ਚਾਹੇ ਇੰਡਸਟਰੀ ਹੋਵੇ,
0: ਜੀ
1: ਕਾਰਾਂ ਹੋਣ, ਚਾਹੇ ਸਟਾਰਬਕ ਹੋ ਗਿਆ ਜਾਂ ਕੌਫੀ ਤੋਂ ਲੈ ਕੇ ਮੋਲ ਤੋਂ ਲੈ ਕੇ ਬ੍ਰਾਂਡਡ ਜੁੱਤੇ ਲਟਰਮ ਪਟਰਮ ਜੋ ਵੀ ਆਪਾਂ ਕਹਿ ਲਈਏ ABCZ ਹਨਾ,
0: ਜੀ
1: ਸਾਰਾ ਕੁਛ ਕਰਿਆ ਦੇਖੋ, ਕਿਉਂਕਿ
0: ਬਿਲਕੁਲ
1: ਇੱਥੇ ਅਮੀਰੀ ਵੀ ਹੈਗੀ ਹੈ ਗਰੀਬੀ ਵੀ ਹੈਗੀ ਆ,
0: ਬਿਲਕੁਲ ਹੈ ਜੀ,
1: ਕਿਉਂ ਇਹ ਜੇ ਇੰਨੇ ਛੋਟੇ ਦੇਸ਼ ਨੂੰ ਉਹਨਾਂ ਨੇ ਉਹ ਕਰਿਆ, ਕਿਉਂਕਿ
0: ਜੀ
1: ਸਾਡੇ ਕੋਲ ਮੌਸਮ ਆ, ਸਾਡੇ ਕੋਲ
0: ਬਿਲਕੁਲ
1: ਉਪਜਾਊ ਧਰਤੀ ਆ,
0: ਜੀ,
1: ਇਸ ਕਰਕੇ ਮਤਲਬ ਕਿ ਸਾਨੂੰ ਇੰਡੀਆ ਨੂੰ ਮਤਲਬ ਜ਼ਿਆਦਾ ਪ੍ਰੈਫਰੈਂਸ ਦਿੰਦੀਆਂ ਨੇ ਸਾਰੀਆਂ ਕੰਟਰੀਆਂ,
0: ਬਿਲਕੁਲ ਹੈ ਜੀ।
1: ਬਾਕੀ ਠੀਕ ਆ, ਉਹ ਗੱਲ ਵੱਖਰੀ ਆ ਵੀ ਸਾਨੂੰ ਆਪਣੇ ਘਰ ਦੇ ਘਰ ਦਾ ਪਤਾ ਹੁੰਦਾ ਨਾ ਵੀ ਅਸੀਂ ਕਿਹਦੇ ਮੰਦਿਰ ਬਣਾਈ ਜਾਂਦੇ ਹਾਂ, ਅਸੀਂ ਜਿਹੜੇ ਚੱਕਰਾਂ ਚ ਅਸੀਂ ਪਈ ਜਾਂਦੇ ਹਾਂ, ਜੇ ਸਾਡੀ ਸੋਚ ਬਾਹਰਲੇ ਮੁਲਕਾਂ ਵਾਲੀ, ਸਾਡੀ ਸੋਚ ਥੋੜੀ ਜਿਹੀ ਬਦਲ, ਬਾਕੀ ਤਾਂ ਤੁਹਾਨੂੰ ਸਾਰਾ ਕੁਛ ਦਿੱਤਾ ਹੋਇਆ,
0: ਬਿਲਕੁਲ ਹੈ ਜੀ,
1: ਠੀਕ ਹੈ ਕਿ ਨਹੀਂ, ਬਾਕੀ ਸਾਰਾ ਕੁਛ ਸਾਨੂੰ ਦਿੱਤਾ ਹੋਇਆ, ਬਟ ਜੇ ਸਾਡੀ ਸੋਚ ਵਧੀਆ ਗੌਰਮੈਂਟ ਆ ਜਾਵੇ ਨਾ,
0: ਜੀ,
1: ਅਸੀਂ ਬਹੁਤ ਹੀ ਜ਼ਿਆਦਾ ਤਰੱਕੀ ਕਰ ਸਕਦੇ ਹਾਂ, ਕਿਉਂਕਿ ਉਹਨਾਂ ਨੂੰ ਇਹ ਹੀ ਪਤਾ ਹੈਗਾ ਤੁਹਾਡੇ ਕੋਲ ਹੈਗਾ ਕੀ ਆ,
0: ਬਿਲਕੁਲ ਹੈ ਜੀ,
1: ਸਾਡੀ ਲੜਾਈ ਉਹ ਮੰਦਰਾਂ ਤੱਕ ਰਹਿ ਗਈ, ਸਾਡੇ ਭਗਵੇਂ ਤੱਕ ਰਹਿ ਗਈ, ਅਸੀਂ ਜਰਸੀ ਦਾ ਰੰਗ ਬਦਲਤਾ, ਠੀਕ ਹੈ ਕਿ ਨਹੀਂ, ਸਾਡੇ ਡਾਂਗਾ ਰੋਜ਼ ਪੈਂਦੀਆਂ ਨੇ ਉਰੇ, ਸਾਰਾ ਕੁਛ ਹੋ ਰਿਹਾ
0: ਦੇ ਵਿੱਚ, ਚਲੋ ਮੀਡੀਆ ਇਹਨੂੰ ਚੀਜ਼ ਨੂੰ ਜ਼ਿਆਦਾ ਉਛਾਲਦਾ ਹੈ ਸਾਰੀਆਂ ਚੀਜ਼ਾਂ ਆ, ਪਰ ਉਹ ਕਿਸੇ ਨਾ ਕਿਸੇ ਰੰਗ ਦੇ, ਹੁਣ ਹਰ ਮੁਲਕ ਹੈ ਜੀ ਉਹਨੇ ਆਪਣੀ ਜਰਸੀ ਜਾਂ ਰੰਗ ਰੱਖੇ ਹੋਏ ਨੇ, ਹੁਣ ਦੇਖੋ ਲਾਲ ਵੀ ਚੱਲਦਾ ਕਿਸੇ ਮੁਲਕ ਚ, ਗੁਲਾਬੀ ਚੱਲਦਾ ਹੈ, ਤਾਂ ਉਹ ਤਾਂ ਰੰਗਾਂ ਦੇ ਕੁਦਰਤ ਦੇ ਰੰਗ ਕਹਿ ਲਓ ਜਾਂ ਉਹਨਾਂ ਦੇ ਉੱਤੇ ਹਰ ਕਿਸੇ ਦੇ ਨਾਲ, ਕੋਈ ਚਿੱਟੇ ਰੰਗ ਨੂੰ ਮਤਲਬ ਕਿ ਸੁੱਖ ਦੀ ਗੱਲ ਕਰਦਾ ਹੈ ਕਿ ਹਾਂ ਚੰਗੇ ਹੁੰਦੇ ਹੈ, ਤੇ ਆਪਣੇ ਜਿਹੜੇ ਚਿੱਟਾ ਰੰਗ ਜਿਹੜਾ ਸੋਗ ਦੇ ਵਿੱਚ ਪਾਇਆ ਜਾਂਦਾ ਹੈ ਜੀ, ਜੀ
1: ਸ਼ਾਂਤੀ ਦਾ ਪ੍ਰਤੀਕ ਦੱਸਿਆ ਗਿਆ। ਪਤਾ ਕੀ ਗੱਲ ਭਰ ਸਾਹਿਬ, ਅਸੀਂ ਨਾ ਸਾਡਾ ਮੁਲਕ ਕਿਉਂ ਗਰਕ ਹੋਇਆ, ਖਾਸ ਕਰਕੇ ਕੁਛ ਕੁ ਸਾਲਾਂ ਤੋਂ ਤਾਂ ਹੈਗਾ ਹੀ ਆ, ਹੁਣ ਜਿਹੜਾ ਹੋਇਆ ਉਹਦਾ ਕਾਰਨ ਇਹ ਆ ਵੀ ਨਾ ਦੇਖੋ ਜਿਹੜੇ ਮੁਲਕਾਂ ਨੇ ਨਾ ਧਰਮ ਨੂੰ ਮਤਲਬ ਦੇਖੋ ਰਾਜਨੀਤੀ ਦਾ ਧਰਮ ਦੇ ਵਿੱਚ ਕੋਈ ਲੈਣਾ ਦੇਣਾ ਨਹੀਂ,
0: ਜੀ
1: ਠੀਕ ਹੈ ਕਿ ਨਹੀਂ, ਜਦੋਂ ਤੁਸੀਂ ਇਹ ਚੀਜ਼ ਨੂੰ ਲਾਂਭੇ ਕਰੋਗੇ, ਠੀਕ ਆ ਰੱਬ ਨੂੰ ਮੰਨੋ,
0: ਜੀ
1: ਦੁਨੀਆਂ ਵੀ ਮੰਨਦੀ ਆ, ਗੋਡ ਇਜ਼ ਗ੍ਰੇਟ ਤਾਂ ਸਾਰੇ ਮੁਲਕ ਕਹਿੰਦੇ ਆ, ਠੀਕ ਹੈ ਕਿ ਨਹੀਂ, ਈਸਾਈ ਧਰਮ ਦੇ ਵਿੱਚ ਵੀ ਸਾਰੇ ਮੁਲਕ ਹੈਗੇ ਨੇ,
0: ਹਾਂ ਬਿਲਕੁਲ,
1: ਠੀਕ ਹੈ ਕਿ ਨਹੀਂ, ਜੇ ਇਹਨੂੰ ਰੜ ਗੜ ਕਰਕੇ ਜਾਂ ਤੁਸੀਂ ਇਹਦੇ ਵਿੱਚ ਧਰਮ ਦੀਆਂ ਵੋਟਾਂ ਰਾਜਨੀਤਿਕ ਕਰ ਰਹੇ ਹੋ, ਤੁਸੀਂ ਕਿੱਥੇ ਕਾਮਯਾਬ ਹੋ ਜਾਓਗੇ? ਮੇਰੇ ਹਿਸਾਬ ਨਾਲ ਤਾਂ ਅਸੀਂ 10-15 ਸਾਲ ਤੋਂ ਨਾ ਪਿੱਛੇ ਜਾ ਰਹੇ ਹਾਂ, 20-15 ਸਾਲ ਤੋਂ ਵੀ ਪਿੱਛੇ ਜਾ ਰਹੇ ਹਾਂ, ਕਿਉਂਕਿ ਇਹ ਚੀਜ਼ਾਂ ਨੇ ਨਾ ਸਾਨੂੰ ਗਰਕ ਕੀਤਾ, ਜਿਹੜੇ ਮੁਲਕ ਨਾਸਤਕ ਨੇ ਜੀ ਉਹ ਕਾਮਯਾਬ ਹੋਏ ਨੇ, ਠੀਕ ਹੈ, ਕਹਿੰਦੇ ਠੀਕ ਆ ਤੁਸੀਂ ਇੱਕਦਮ ਤੁਹਾਨੂੰ ਪ੍ਰਮਾਤਮਾ ਜੇ ਤੁਸੀਂ ਮੰਨਦੇ ਤੁਹਾਨੂੰ ਜਨਮ ਦੇ ਤਾ, ਤੁਸੀਂ ਨਾ ਤੁਹਾਨੂੰ ਪਰਫੈਕਟ ਬਣਾਇਆ ਨਾ, ਯੂ ਆਰ ਪਰਫੈਕਟ ਤੇ ਤੁਸੀਂ ਉਹਦੋ ਬਾਅਦ ਤੁਸੀਂ ਕੀ ਕਰ ਰਹੇ ਹੋ, ਠੀਕ ਹੈ ਕਿ ਨਹੀਂ, ਤੁਹਾਨੂੰ ਦਿਮਾਗ ਦਿੱਤਾ, ਉਦੋਂ ਬਾਅਦ ਤੁਹਾਡਾ ਦਿਮਾਗ ਕੰਮ ਕਰਨਾ ਚਾਹੀਦਾ।
0: ਸੋਚ ਹੀ ਰਿਹਾ ਸੀ ਨਾ ਮੇਰੇ ਸਾਹਮਣੇ ਇੱਕ ਤਸਵੀਰ ਆ ਗਈ, ਕਈ ਵਾਰੀ ਆਪਾਂ ਕਹਿ ਦਿੰਨੇ ਆ ਕੋਈ ਵੈਜੀਟੇਰੀਅਨ ਆ, ਕੋਈ ਸ਼ਾਕਾਹਾਰੀ ਮਾਸਾਹਾਰੀ ਆ, ਜਾਂ ਮਤਲਬ ਕਿ ਇਦਾਂ ਦਾ ਕੁਝ ਨਹੀਂ ਇਸ ਦੁਨੀਆ ਦੇ ਉੱਤੇ ਹੈਗਾ, ਹਰ ਜਿਹੜੀ ਵੀ ਚੀਜ਼ ਪੈਦਾ ਹੁੰਦੀ ਹੈ ਉਹ ਜਿੰਨਾ ਚਿਰ ਉਹਦੇ ਵਿੱਚ ਸੁੰਡੀਆਂ ਜਾਂ ਉਹਨਾਂ ਦੇ ਬਹੁਤ ਸਾਰੀਆਂ ਐਸੀਆਂ ਮੱਖੀਆਂ ਕੀੜੀਆਂ ਉਹਦੇ ਵਿੱਚ ਪ੍ਰਵੇਸ਼ ਨਹੀਂ ਕਰਦੀਆਂ, ਆਲੇ ਦੁਆਲੇ ਨਹੀਂ ਘੁੰਮਦੀਆਂ, ਡਸਟ ਨਹੀਂ ਕੈਰੀ ਕਰਦੀਆਂ, ਤਾਂ ਉਹਨੂੰ ਫਲ ਹੀ ਨਹੀਂ ਲੱਗ ਸਕਦਾ ਕਿਸੇ ਵੀ ਚੀਜ਼ ਨੂੰ ਜੀ, ਤੇ ਉਹ ਪਿਓਰ ਵੈਜੀਟੇਰੀਅਨ ਕਿੱਦਾਂ ਹੋ ਜਾਏਗੀ ਜੀ, ਹਨਾ ਜੀ। ਤੇ ਇੱਥੇ ਦੇਖੋ ਕਿ ਕੁਦਰਤ ਨੇ ਇਦਾਂ ਦੇ ਫੁੱਲ ਬਣਾਏ ਨੇ ਕਿ ਜਿਹੜੇ ਮਤਲਬ ਕਿ ਮੱਖੀਆਂ ਨੂੰ, ਉਹ ਮਤਲਬ ਕਿ ਫੁੱਲ ਵੀ ਜਿਹੜੇ ਨੇ ਉਹ ਵੈਜੀਟੇਰੀਅਨ ਨਹੀਂ ਗੇ ਜੀ, ਉਹ ਵੀ ਮਤਲਬ ਕਿ ਮੱਖੀ ਨੂੰ ਖਾਂਦੇ ਆ, ਮੱਖੀ ਕਾਹਦੀ ਆ, ਮੀਟ ਦੀ ਹੈ, ਤੇ ਉਹ ਮੱਖੀ ਨੂੰ ਕੈਚ ਕਰਦੇ ਆ ਆਪਣੀ ਲੋੜ ਜਿਹੜੀ ਆ ਉਹਨਾਂ ਦੇ ਵਧਣ ਦੀ, ਫੁੱਲਾਂ ਦੀ ਕੈਲੋਰੀਜ਼ ਜਾਂ ਉਹਨਾਂ ਨੂੰ ਜੋ ਵੀ ਚੀਜ਼ ਚਾਹੀਦੀ ਆ ਉਹ ਚੀਜ਼ ਜਿਹੜੀ ਉਹਦੇ ਵਿੱਚੋਂ ਮਿਲਣੀ ਹੈ ਜੀ।
1: ਦੇਖੋ ਏਦੇ ਵਿਚ ਨਾ ਭਰ ਸਾਹਿਬ ਮੈਂ ਇਹ ਗੱਲ ਕਹਾਂ, ਵੈਜ ਨੋਨ ਵੈਜ ਵਾਲਾ ਤਾਂ ਕੰਸੈਪਟ ਖਤਮ ਕਰ ਦੇਣਾ ਚਾਹੀਦਾ। ਮੈਨੂੰ ਇਹ ਸਮਝ ਨੀ ਆਉਂਦੀ ਹੈਗੀ ਕੁਦਰਤ ਨਾ ਜਿਹੜੀ ਨੇਚਰ ਆ, ਮਤਲਬ ਕਿ ਛੋਟੀ ਚੀਜ਼ ਵੱਡੀ, ਵੱਡੀ ਤੋਂ ਉੱਤੋਂ ਵੱਡੀ, ਵੱਡੀ ਤੋਂ ਮਤਲਬ ਸਰਕਲ ਬਣਿਆ ਹੋਇਆ,
0: ਸਰਕਲ ਬਣਿਆ ਹੋਇਆ,
1: ਠੀਕ ਹੈ ਕਿ ਨਹੀਂ? ਇਹ ਸਰਕਲ ਬਣਿਆ ਹੋਇਆ, ਠੀਕ ਹੈ ਕਿ ਨਹੀਂ? ਕੁਦਰਤ ਦੇ ਨਿਯਮ ਤੋਂ ਤੁਸੀਂ ਉਲਟ ਜਾਓਗੇ ਤਾਂ ਤੁਸੀਂ ਮਤਲਬ ਕਿ ਉਹ ਚੀਜ਼ ਨੂੰ ਮਤਲਬ ਮਾਰ ਖਾਓਗੇ ਇਸ ਚੀਜ਼ ਤੋਂ। ਉਹ ਤਾਂ ਨਿਯਮ ਬਣਿਆ ਹੋਇਆ, ਠੀਕ ਆ ਆਪਣੀ, ਅਸੀਂ ਹੁਣ ਹੋਂਦ ਦੇ ਵਿੱਚ ਆਇਆ, ਮਨੁੱਖ ਹੋਂਦ ਦੇ ਵਿੱਚ ਆਇਆ। ਕੀ ਗੱਲ, ਪਹਿਲਾਂ ਮਨੁੱਖਤਾ ਨਹੀਂ ਸੀ?
0: ਬਿਲਕੁਲ,
1: ਪਹਿਲਾਂ ਕੋਈ ਸਰਕਾਰਾਂ ਬਣੀਆਂ ਹੋਈਆਂ ਸੀ, ਪਹਿਲਾਂ ਤਾਂ ਜੰਗਲ ਦੇ ਵਿੱਚ ਸਾਰਾ ਕੁਝ ਚੱਲਦਾ ਸੀ
0: ਜੀ।
1: ਇਹ ਸਿਸਟਮ ਬਣਿਆ ਹੋਇਆ, ਦੇਖੋ ਪਤਾ ਕੀ ਹੈ, ਜੋ ਪਰਮਾਤਮਾ ਨੇ ਜੋ ਕਹਿੰਦੇ ਨੇ ਕੀੜੇ ਨੂੰ ਵੀ ਦਿੰਦਾ ਵੀ ਹਨਾ, ਪੱਥਰਾਂ ਚ ਵੀ ਦੇ ਦਿੰਦਾ, ਉਹਦਾ ਮਤਲਬ ਇਹ ਗੱਲ ਸਮਝਾਇਆ ਗੁਰਬਾਣੀ, ਬਹੁਤ ਕੁਝ ਸਾਨੂੰ ਸਮਝਾਉਂਦੇ ਗੁਰਬਾਣੀ। ਮੇਰੇ ਹਿਸਾਬ ਨਾਲ ਸਾਡਾ ਪਿਓ ਤਾਂ ਪਿਓ ਕੀ, ਸਾਡੇ ਪਤਾ ਨੀ ਕਿੰਨੇ ਪਿਓਆਂ ਦੇ ਪਿਓ ਗੁਰਬਾਣੀ ਦੇ ਵਿੱਚ, ਮਤਲਬ ਕਿ ਵੀ ਉਹ ਆਪਾਂ ਤੋਂ ਬਹੁਤ ਜ਼ਿਆਦਾ ਸਿਆਣਪ ਪਹਿਲਾਂ ਹੀ ਗੁਰੂ ਸਾਹਿਬਾਂ ਨੇ ਸਮਝਾਤੀ ਸੀ ਇਸ ਚੀਜ਼ ਦੇ ਵਿੱਚ ਭਾਈ ਕਿੱਦਾਂ ਕੀ ਚੱਲਦਾ। ਪਰ ਹੁਣ ਸਾਡੀ ਲੜਾਈ ਉਲਟ ਚੱਲ ਰਹੀ ਹੈ। ਮੈਨੂੰ ਇਹ ਦੱਸੋ, ਆਂਡੇ ਤਾਂ ਲੱਗਦਾ ਵੀ ਆਂਡਾ ਕੀ ਹੈ ਜੀ, ਦੱਸੋ ਮੈਨੂੰ, ਦੱਸੋ ਵੀ ਆਂਡਾ, ਦੇਖੋ ਜੇ ਤਾਂ ਕੁੱਕੜੀਆਂ ਜਿਹੜੀਆਂ ਨਾ ਕੁੱਕੜੀਆਂ ਮਤਲਬ ਕਿ ਆਮ ਪੋਲਟਰੀ ਫਾਰਮ ਦੇ ਵਿੱਚ ਹੁੰਦੀਆਂ ਨੇ, ਉਹਦਾ ਐਗ ਬਣਦੇ ਆ ਹਨਾ, ਠੀਕ ਹੈ ਨੀ, ਉਹ ਫੀਡ ਖਾਂਦੀਆਂ ਨੇ, ਉਹ ਆਂਡਾ ਦਿੰਦੀਆਂ ਨੇ, ਉਹਦੇ ਕੋਲ ਕਿਹੜਾ ਮੁਰਗਾ ਆ ਜਾਂਦਾ
0: ਜੀ? ਦੇਖੋ ਜਿਹੜਾ ਹਨਾ ਅਜੇ, ਹਾਂਜੀ ਹਾਂਜੀ ਹਾਂਜੀ, ਆ ਰਹੀ ਹੈ ਜੀ ਆਵਾਜ਼ ਲਾਲੀ ਜੀ, ਟੋੜਾ ਸਾਹਿਬ ਆਉਂਦੀ ਆਵਾਜ਼? ਹੈਲੋ, ਸ਼ਾਇਦ ਕੋਈ ਪ੍ਰੋਬਲਮ ਆ ਗਈ ਜੀ ਸ਼ਾਇਦ, ਤੇ ਜਾਂ ਕੋਈ ਗੱਲਬਾਤ ਹੋ ਗਈ। ਟੋੜਾ ਸਾਹਿਬ ਹਾਂਜੀ ਆਉਂਦੀ ਆਵਾਜ਼ ਜੀ? ਹੈਲੋ, ਨਹੀਂ ਜੀ, ਉਹਨਾਂ ਵੱਲੋਂ ਸ਼ਾਇਦ ਕੋਈ ਪ੍ਰੋਬਲਮ ਆ ਗਈ ਹੈ, ਤੇ ਚਲੋ ਕੋਸ਼ਿਸ਼ ਕਰਦੇ ਹਾਂ। ਤੇ ਪਿਛਲੇ ਦਿਨਾਂ ਚ ਵੀ ਮੈਂ ਗੱਲ ਕੀਤੀ ਸੀ ਕਿ ਮਤਲਬ ਕਿ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਲੋਕ ਅਹਿਮੀਅਤ ਦਿੰਦੇ ਆ ਜਾਂ ਪੁਰਾਣੇ ਸਮਿਆਂ ਦੇ ਵਿੱਚ ਉਹਨਾਂ ਨੂੰ ਯੂਜ਼ ਕਰਦੇ ਰਹੇ ਆ, ਤਾਂ ਹਾਂਜੀ ਬੀਜ਼ੀ ਆ ਗਈ ਜੀ ਉਹਨਾਂ ਦੀ, ਸ਼ਾਇਦ ਕਿਤੇ ਨੈਟਵਰਕ ਦੀ ਪ੍ਰੋਬਲਮ ਹੈ। ਮੈਂ ਕਿਹਾ ਗੱਲ ਕੰਪਲੀਟ ਹੀ ਕਰ ਲਈਏ ਫਿਰ ਅੱਗੇ। ਹਾਂਜੀ ਟੋੜਾ ਸਾਹਿਬ ਕੰਟੀਨਿਊ ਪਲੀਜ਼। ਹਾਂਜੀ ਦੇਖੋ, ਬਹੁਤ ਸਾਰੇ ਪਿਛਲੇ ਦਿਨਾਂ ਚ ਮੈਂ ਇੱਕ ਗੱਲ ਕੀਤੀ ਸੀ, ਇਹਨਾਂ ਮੁਲਕਾਂ ਦੇ ਵਿੱਚ ਤਾਂ ਚਲੋ ਜਿਹੜੇ ਜਾਗਰੂਕ ਲੋਕ ਨੇ ਉਹ ਚੀਜ਼ ਨੂੰ ਸਮਝਦੇ ਹੈ, ਚਾਹੇ ਮਤਲਬ ਕਿ ਭਰੂਣ ਹੀ ਹੈਗਾ ਜੀ ਉਹ ਜਿਹੜਾ ਸਾਰਾ ਕੁਝ ਬਾਹਰ ਨੂੰ ਜਦੋਂ ਬੇਬੀ ਬਰਥ ਕਰ ਲੈਂਦਾ ਉਸ ਤੋਂ ਬਾਅਦ ਜੋ ਵੀ ਹੈ, ਬਹੁਤ ਸਾਰੇ ਮੁਲਕਾਂ ਦੇ ਵਿੱਚ ਇਹ ਚੀਜ਼ ਮੰਨੀ ਜਾਂਦੀ ਸੀ ਕਿ ਉਹਦੇ ਵਿੱਚ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਨੇ ਜਿਹੜੀਆਂ ਮਤਲਬ ਕਿ ਮਨੁੱਖ ਦੇ ਲਈ ਹੈਗਾ, ਕੁਝ ਉਹਨਾਂ ਨੂੰ ਮਤਲਬ ਕਿ ਡਰਾਈ ਕਰਕੇ ਤਾਂ ਉਹਨੂੰ ਪੀਸ ਕੇ ਮਤਲਬ ਕਿ ਉਹਨੂੰ ਰੂਟੀਨ ਦੇ ਵਿੱਚ ਯੂਜ਼ ਕਰਦੇ ਆ ਕੁਝ ਔਰਤਾਂ ਜਿਹੜੀਆਂ ਸੀ ਪਹਿਲਿਆਂ ਸਮਿਆਂ ਦੇ ਵਿੱਚ। ਤੇ ਇਸੇ ਤਰ੍ਹਾਂ ਅੱਜ ਜੇ ਐਗ ਦੇਖਿਆ ਜਾਵੇ ਨਾ ਜੀ, ਚਾਹੇ ਉਹਦੇ ਵਿੱਚ ਸ਼ੁਰੂਆਤ ਹੋਈ ਹੈ ਤਾਂ ਉਹ ਚੀਜ਼ਾਂ ਨੂੰ ਮਤਲਬ ਕਿ ਅਹਿਮੀਅਤ ਦਿੱਤੀ ਜਾਂਦੀ ਹੈ ਜੀ, ਉਹ ਮਤਲਬ ਕਿ ਲੋਕ ਖਾਂਦੇ ਨੇ ਉਹ ਭਈ ਉਹ ਪ੍ਰੋਟੀਨ ਦੇ ਨਾਲ ਭਰੀ ਹੋਈ ਹੈ ਜਾਂ ਇੱਦਾਂ ਉਹਨਾਂ ਚੀਜ਼। ਹੁਣ ਬੋਲੀ ਦੇਖ ਲਓ ਆਪਾਂ, ਬੋਲੀ ਕਿੰਨੀ ਸ਼ੌਂਕ ਦੇ ਨਾਲ ਖਾਂਦੇ ਹਾਂ, ਤੇ ਬੋਲੀ ਦੇ ਵਿੱਚ ਸਭ ਤੋਂ ਉਸ ਸਮੇਂ ਦੇ ਵਿੱਚ ਵੱਧ ਪ੍ਰੋਟੀਨ ਹੁੰਦਾ, ਵੱਧ ਉਹਦੇ ਵਿੱਚ ਜਿਹੜੇ ਪੌਸ਼ਟਿਕ ਤੱਤ ਹੁੰਦੇ ਆ ਤਾਂ ਹੀ ਪਸੰਦ ਆ ਨਾ ਜੀ। ਹੁਣ ਹਰ ਮੁਲਕ ਦੇ ਵਿੱਚ ਆਪਣੀ ਆਪਣੀ ਚੋਇਸ ਆ, ਉਹ ਜੋ ਖਾਣਾ ਚਾਹੁੰਦੇ ਉਹ ਖਾਂਦੇ ਆ ਜੀ।
1: ਬੋਲੀ ਦੇ ਵਿੱਚ ਪਰ ਸਾਹਿਬ ਇੰਨੇ ਦੇਰ ਦਾ ਹਨਾ ਵੀ ਉਹ ਜਿਹੜਾ ਮਿਲਕ ਹੁੰਦਾ ਇਕੱਠਾ ਹੋਇਆ ਵਾ ਹੁੰਦਾ, ਜਦੋਂ ਇੱਕਦਮ ਨਿਕਲਦਾ ਤਾਂ ਹੁੰਦਾ ਇੰਨਾ ਤਕੜਾ ਹੁੰਦਾ ਨਾ, ਇੰਨਾ ਕਾਰਗਰ ਉਹ ਹੈਵੀ ਹੁੰਦਾ ਹਨਾ, ਜਿਹਨੂੰ ਆਪਾਂ ਕਹਿ ਲਈਏ ਤਾਕਤਵਰ ਹੁੰਦਾ,
0: ਬਿਲਕੁਲ
1: ਇਹੀ ਕਾਰਨ ਹੁੰਦਾ ਸੀ ਮਤਲਬ ਕਿ ਵੀ ਜੰਮ ਜਾਂਦਾ ਇਕਦਮ ਹੀ ਹਨਾ, ਜਦੋਂ ਤੁਸੀਂ ਉਹਨੂੰ ਪਾੜਦੇ ਹੋ ਮਤਲਬ ਗਰਮ ਕਰਦੇ ਹੋ
0: ਜੀ,
1: ਠੀਕ ਹੈ ਕਿ ਨਹੀਂ? ਇਹ ਬਹੁਤ ਵੱਡਾ ਉਹ ਆ ਇਸ ਚੀਜ਼ ਦੇ ਵਿੱਚ। ਬਾਕੀ ਅਗਲਾ ਮੈਂ ਤੁਹਾਨੂੰ ਇਹ ਗੱਲ ਮੁਰਗੀਆਂ ਦੀ ਇਹ ਗੱਲ ਕਰਾਂਗੇ ਵੀ ਜਿਹੜੇ ਕੱਲੀਆਂ ਮੁਰਗੀਆਂ ਮੁਰਗੀਆਂ ਤੋਂ ਬਗੈਰ ਰਹਿੰਦੀਆਂ ਨੇ, ਉਹਦਾ ਵਿੱਚ ਉਹਨੂੰ ਤਾਂ ਵੈਜ ਦੇ ਨੋਨ ਵੈਜ ਚ ਗਿਣੇ ਨੀ ਜਾਣਾ ਚਾਹੀਦਾ ਹੈਗਾ
0: ਜੀ।
1: ਉੱਥੇ ਚੂਚੇ ਉਹਨਾਂ ਦੇ ਚੂਚੇ ਨਿਕਲਦੇ ਹੈਗੇ, ਅਸੀਂ ਤੁਹਾਡਾ ਸਾਡੇ ਪ੍ਰੋਗਰਾਮ ਕਈ ਵਾਰ ਗੱਲ ਸੁਣੀ
0: ਜੀ,
1: ਠੀਕ ਹੈ? ਦੂਜੇ ਤੁਸੀਂ ਮੰਨ ਸਕਦੇ ਹੋ ਜਿੱਥੋਂ ਕਿਤੇ ਮੁਰਗਾ ਨਾਲ ਇੱਕ ਦੂਜੇ ਨਾਲ ਸੁਮੇਲ ਹੁੰਦਾ, ਉਹਨਾਂ ਦਾ ਸਾਰਾ ਕੁਛ ਉਹ ਕਰਦੇ ਨੇ, ਕ੍ਰੋਸ ਕਰਦੇ ਨੇ, ਉਹਦੇ ਵਿੱਚ ਤੁਸੀਂ ਮੰਨ ਸਕਦੇ ਹੋ ਜਿੱਥੇ ਚੂਚੇ ਨਿਕਲਦੇ ਆ, ਠੀਕ ਹੈ ਨੀ? ਬਟ ਉਹ ਵੀ ਉਦੋਂ ਤੱਕ ਹੁੰਦਾ, ਉਹ ਤੋਂ ਪਹਿਲਾਂ ਪਹਿਲਾਂ ਤੁਸੀਂ ਉਹਨੂੰ ਉਬਾਲ ਕੇ ਉਹ ਸਾਰਾ ਕੁਛ ਆਪਣੀ ਸਬਜ਼ੀ ਬਜੀ ਬਣਾਉਂਦੇ ਆ, ਤੁਸੀਂ ਕਿਹੜਾ ਚੂਚਾ ਖਾਣ ਲੱਗੇ ਹੋ? ਤੁਸੀਂ ਤਾਂ ਨੋਨ ਵੈਜ ਹੀ ਮੰਨੇ ਜਾਓਗੇ ਜਾਂ ਇਹ ਤਾਂ ਉਹ ਕੰਸੈਪਟ ਮੰਨਿਆ ਜਾਊਗਾ ਵੀ ਤੁਸੀਂ ਇਹਨੂੰ ਉਹਦਾ ਉਹ ਕਰਿਆ ਕਤਲ ਕਰਿਆ, ਇਹਦੇ ਵਿੱਚ ਤਾਂ ਕੋਈ ਚੱਕਰ ਵਾਲੀ ਗੱਲ ਨੀ ਹੋ ਸਕਦੀ ਹੈਗੀ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
1: ਔਰ ਇੱਕ ਗੱਲ ਹੋਰ ਨਾ, ਮੈਂ ਨਾ ਚਲੋ ਉੱਥੇ ਮੈਨੂੰ ਟਾਈਮ ਨੀ ਲੱਗਦਾ ਸਾਡਾ, ਇੱਧਰ ਪ੍ਰੋਗਰਾਮ ਥੋੜਾ ਵੱਡਾ ਹੁੰਦਾ, ਹੁਣ ਚਲੋ ਆਪਣੇ ਕੋਲ ਸਮਾਂ ਹੈਗਾ ਨਾ। ਇੱਕ ਨਾ ਮੈਂ ਨਾ ਹੈਰਾਨ ਮੰਨਦਾ ਬਹੁਤ ਵੱਡੀ, ਮੈਂ ਗੱਲ ਆਪਣੀ ਨੋਟਿਸ ਕੀਤੀ ਆਪਣੇ ਨੈਟ ਦੇ ਉੱਤੇ, ਮੈਨੂੰ ਇੱਕ ਖਬਰ ਸਾਹਮਣੇ ਪੇਸ਼ ਹੋ ਗਈ, ਜਿਵੇਂ ਵੀ ਆਪਾਂ ਕੰਟੈਂਟ ਦੇਖਦੇ ਹਾਂ ਇਹੋ ਜਿਹਾ ਕੰਟੈਂਟ ਦੇਖਦੇ ਹਾਂ ਤਾਂ ਤੁਹਾਡੇ ਸਾਹਮਣੇ ਆਉਂਦਾ। ਮੁੱਦਾ ਕੀ ਆ ਆਪਣੇ ਜਿਵੇਂ ਔਰਤਾਂ ਦਾ ਹਨਾ ਮੈਂਸਸ ਦਾ ਹਨਾ ਵੀ ਯਾਰ ਵੀ ਇਹ ਨਾ ਵੀ ਮੰਦਰਾਂ ਚ ਨੀ ਵੜਨ ਦਿੱਤਾ ਜਾਂਦਾ ਹੈਗਾ। ਚਲੋ ਹਟ ਕੇ ਮੈਂ ਗੱਲ ਕਰਦਾ ਫਿਰ ਮੈਂ ਭੁੱਲ ਨਾ ਜਾਵਾਂ, ਪਰ ਮੇਰੀ ਗੱਲ ਯਾਦ ਆ ਗਈ ਕਿਉਂਕਿ ਮੈਂ ਬਹੁਤ ਵਧੀਆ ਰਿਪੋਰਟ ਦੇਖੀ ਸੀ
0: ਜੀ।
1: ਤੇ ਹੁਣ ਮੈਨੂੰ ਇਹ ਨੀ ਯਾਦ ਆ ਗਈ, ਨੋਰਵੇ ਦਾ ਸੀ ਉਹ ਡਾਕਟਰ ਸੀ ਨਾ ਜਿਹੜੇ ਇਹਦਾ ਸੀ, ਉਹਨਾਂ ਨੇ ਨਾ ਇਹ ਮੈਂਸਨ ਦਾ ਜਿਹੜੇ ਬਲੱਡ ਲੇਡੀਜ਼ ਦੇ ਵਿੱਚੋਂ ਚਲੋ ਨਿਕਲਦਾ ਆਪਾਂ ਵੀ ਉਹਦੇ ਵਿੱਚ ਬਣੇ ਹੋਏ ਆ, ਇਹਦੇ ਵਿੱਚ ਕੋਈ ਦੋ ਰਾਏ ਨੀ ਹੈਗੀ, ਇਹ ਇਹ ਹਕੀਕਤ ਆ, ਇਹਦੇ ਵਿੱਚ ਆਪਾਂ ਇਹਨੂੰ ਅੱਖਾਂ ਬੰਦ ਨੀ ਕਰ ਸਕਦੇ ਮਤਲਬ ਕਬੂਤਰ ਵਾਂਗ। ਉਹਨਾਂ ਨੇ ਇਸ ਚੀਜ਼ ਤੇ ਵੀ ਰਿਸਰਚ ਕੀਤੀ ਬਲੱਡ ਦੇ ਵਿੱਚ, ਉਹਨਾਂ ਨੇ ਸਰਚ ਕੀਤੀ ਭਾਰਤ ਸਾਹਿਬ ਵੀ ਇਹ ਬਲੱਡ ਇੰਨਾ ਮਤਲਬ ਕਾਰਗਰ ਆ ਵੀ ਉਹ ਨਾ ਮਤਲਬ ਉਹਦੇ ਵਿੱਚ ਇਹੋ ਜਿਹੇ ਸੈੱਲ ਪਾਏ ਗਏ ਨੇ, ਉਹਨਾਂ ਨੇ ਸਰਚ ਕੀਤੀ ਇਸ ਚੀਜ਼ ਦੇ ਵਿੱਚ। ਯਾਰ ਪਤਾ ਤਾਂ ਕਰੀਏ ਵੀ ਇੱਦਾਂ ਬਲੱਡ ਨਾ ਲੇਡੀਜ਼ ਜਿਹੜੇ ਹੁੰਦੇ ਨੇ ਦੇਖੋ ਜਿਹਦੇ ਨਾਲ ਬੱਚਾ ਬਣਦਾ ਹਨਾ,
0: ਬਿਲਕੁਲ
1: ਠੀਕ ਆ, ਉਹ ਰਿਮੂਵ ਹੋ ਜਾਂਦਾ ਹਨਾ, ਉਹ ਰਿਮੂਵ ਹੋ ਜਾਂਦਾ ਮਹੀਨੇ ਬਾਅਦ ਹਨਾ, ਬਟ ਕਹਿੰਦੇ ਸਰਚ ਤਾਂ ਕੀਤੀ ਜਾਵੇ। ਜਦੋਂ ਉਹਨਾਂ ਨੇ ਸਰਚ ਕੀਤੀ ਤੇ ਕਹਿੰਦਾ ਵੀ ਉਹ ਇੰਨਾ ਜ਼ਿਆਦਾ ਕਾਰਗਰ ਸੀ ਵੀ ਇੰਨੀ ਜ਼ਿਆਦਾ ਉਹਦੀ ਸ਼ਮਤਾ ਸੀ ਵੀ ਇੱਕ ਜ਼ਖਮ ਤੇ ਜੇ ਉਹਨੂੰ ਜ਼ਖਮ ਨੂੰ ਮਤਲਬ ਭਰਨਾ ਹੋਵੇ ਨਾ ਇੱਕਦਮ ਇੰਨੀ ਜਲਦੀ ਮਤਲਬ ਉਹ ਬਲੱਡ ਜਿਹੜਾ ਕੰਮ ਕਰਦਾ ਉਹਦੇ ਸੈੱਲ ਨੇ ਜਿਹੜੇ ਇੰਨੇ ਜ਼ਿਆਦਾ ਕੰਮ ਕਰਦੇ ਵੀ ਉਹ ਕਿੰਨੇ ਹਜ਼ਾਰ ਗੁਣਾ ਪਹਿਲਾਂ ਬਹੁਤ ਜਲਦੀ ਮਤਲਬ ਕਿ ਉਹ ਜ਼ਖਮ ਨੂੰ ਸਹੀ ਕਰ ਸਕਦੇ ਨੇ।
0: ਮਨੋਤਾਂ ਬਣ ਗਈਆਂ ਜਾਂ ਲੋਕਾਂ ਦੇ ਮਨ ਦੇ ਵਿੱਚ ਉਹ ਧਰਮਾਂ ਦਾ ਕਹਿ ਲਓ ਚਾਹੇ ਲੇਖਾ ਜੋਖਾ ਉਹ ਵਹਿਮ ਪਾ ਦਿੱਤਾ ਗਿਆ ਜਾਂ ਔਰਤ ਮਾੜੀ ਹੁੰਦੀ ਆ ਜੇ ਹੁੰਦੀ ਹੈ। ਅਸਲ ਚ ਨਾ ਅੱਜ ਤੋਂ 45,000 ਸਾਲ ਪਹਿਲਾਂ ਦੀ ਮੈਂ ਇੱਕ ਵੀਡੀਓ ਦੇਖਦਾ ਹੈ ਜਦੋਂ ਮਨੁੱਖ ਮਤਲਬ ਕਿ ਸ਼ੁਰੂ ਹੋਇਆ, ਦੋ ਤਰ੍ਹਾਂ ਦੀਆਂ ਮਤਲਬ ਕਿ ਪ੍ਰਜਾਤੀਆਂ ਹੁੰਦੀਆਂ ਸੀ ਉਸ ਸਮੇਂ ਦੇ ਵਿੱਚ ਮਨੁੱਖ ਦੀਆਂ, ਤੇ ਉਹਨਾਂ ਨੇ ਆਪਸ ਦੇ ਵਿੱਚ ਕਬੀਲਿਆਂ ਚ ਰਹਿੰਦੇ ਸੀਗੇ ਤੇ ਗੁਫਾਵਾਂ ਚ ਰਹਿੰਦੇ ਸੀਗੇ, ਮਤਲਬ ਕਿ ਉਹਨਾਂ ਨੇ ਘਰ ਬਾਰ ਕਿਤੇ ਨੀ ਪਾਇਆ ਹੁੰਦਾ ਸੀ, ਤਾਂ ਉਹ ਤੁਰੇ ਹੀ ਜਾਂਦੇ ਹੁੰਦੇ ਸੀ ਮਤਲਬ ਕਿ ਖਾਣੇ ਦੀ ਭਾਲ ਦੇ ਲਈ ਕੁਛ ਮਿਲ ਜਾਵੇ ਖਾਣ ਨੂੰ, ਚਾਹੇ ਕੋਈ ਜਾਨਵਰ ਹੈ ਚਾਹੇ ਕਿਉਂਕਿ ਫਸਲ ਤਾਂ ਉਹਨਾਂ ਸਮੇਂ ਚ ਹੁੰਦੀ ਨਹੀਂ
1: ਸੀ, ਨੈਚੁਰਲ ਕੁਛ ਵੀ ਮਿਲ ਜਾਵੇ
0: ਤੇ ਤਾਂ ਕਰਕੇ ਇਸ ਚੀਜ਼ ਤੋਂ ਡਰਦੇ ਹੁੰਦੇ ਸੀ ਕਿ ਕਿਉਂਕਿ ਜਦੋਂ ਉਹਨਾਂ ਦੇ ਪਰਿਵਾਰ ਦੇ ਵਿੱਚ ਕੋਈ ਔਰਤ ਹੁੰਦੀ ਸੀ ਨਾ ਉਦੋਂ ਕਿਹੜਾ ਇੰਨੀਆਂ ਪ੍ਰੋਟੈਕਸ਼ਨ ਸੀਗੀਆਂ ਭਈ ਮਤਲਬ ਕਿ ਬਾਜ਼ਾਰ ਦੇ ਵਿੱਚ ਹਰ ਚੀਜ਼ ਮਿਲ ਜਾਂਦੀ ਸੀ, ਤਾਂ ਉਹ ਜਦੋਂ ਇਹ ਮੈਂਸਸ ਆਉਂਦੇ ਸੀ ਨਾ ਤਾਂ ਉਹ ਨਾਲ ਤੁਰਦੇ ਜਾਂਦੇ ਸੀ, ਉਹ ਜਿਹੜੇ ਫਿਰ ਖੁੰਖਾਰ ਜਿਹੜੇ ਮਤਲਬ ਕਿ ਜਾਨਵਰ ਹੁੰਦੇ ਸੀ ਜਾਂ ਫਿਰ ਕਹਿ ਲਓ ਜਿਹੜੇ ਹੋਰ ਧੜਿਆਂ ਦੇ ਜਿਹੜੇ ਉਹਨਾਂ ਨੂੰ ਮਤਲਬ ਕਿ ਕਿਉਂਕਿ ਉਸ ਸਮੇਂ ਕਿਹੜਾ ਮਤਲਬ ਕਿ ਪਰਿਵਾਰ ਵੱਸਦੇ ਸੀਗੇ ਉਹ ਜਦੋਂ ਵੀ ਕਿਸੇ ਨੂੰ ਦੇਖਦੇ ਸੀ ਤਾਂ ਉਹ ਆਪਣਾ ਦੁਸ਼ਮਣ ਹੀ ਮੰਨਦੇ ਸੀ ਵੀ ਇਹਨੂੰ ਖਤਮ ਕਰ ਦਿਓ ਹਨਾ, ਤੇ ਉਹ ਬੰਦੇ ਤੱਕ ਵੀ ਹਨਾ ਉਹ ਬਲੱਡ ਜਿਹੜਾ ਜ਼ਮੀਨ ਦੇ ਉੱਤੇ ਡਿੱਗਦਾ ਜਾਂਦਾ ਸੀਗਾ ਤਾਂ ਉਤੋਂ ਹੀ ਉਹ ਗੈਸ ਕਰ ਲੈਂਦੇ ਸੀ ਕਿ ਇਹ ਮਨੁੱਖੀ ਜਾਂ ਕੁਝ ਵੀ ਇਸ ਤਰ੍ਹਾਂ ਦੀ ਚੀਜ਼ ਆ ਤੇ ਉਹਨੂੰ ਕੈਰੀ ਕਰਦੇ ਸੀ, ਉਹਨੂੰ ਸ਼ਿਕਾਰ ਦੇ ਲਈ ਫਿਰ ਲੱਭਦੇ ਸੀਗੇ, ਤੇ ਉਹ ਚੀਜ਼ਾਂ ਤੋਂ ਹੌਲੀ ਹੌਲੀ ਸਾਡੇ ਲੋਕਾਂ ਨੇ ਇਸ ਚੀਜ਼ ਨੂੰ ਬਣਾ ਲਿਆ ਵੀ ਇਹ ਤਾਂ ਮਾੜੀ ਚੀਜ਼ ਆ ਜੀ, ਇਹ ਤਾਂ ਇੱਦਾਂ ਆ ਜੀ, ਤਾਂ ਉਹ ਫਿਰ ਕਿਤੇ ਨਾ ਕਿਤੇ ਉਹ ਸ਼ਿਕਾਰ ਬਣ ਜਾਂਦੇ ਸੀ ਉਹਨਾਂ ਦਾ ਕਿ ਔਰਤ ਨੂੰ ਮਤਲਬ ਕਿ ਇਸ ਸਮੇਂ ਦੇ ਵਿੱਚ ਜਦੋਂ ਤੁਰਨਾ ਪੈਂਦਾ ਸੀ ਕਿਉਂਕਿ ਰੁਕਦੇ ਤਾਂ ਹੁੰਦੇ ਨੀ ਸੀਗੇ, ਖਾਣੇ ਦੀ ਭਾਲ ਹਮੇਸ਼ਾ ਹੀ ਹੁੰਦੀ ਸੀ, ਰਾਤ ਰੁਕਣਾ ਕਿਤੇ ਤੇ ਸਵੇਰ ਨੂੰ ਫਿਰ ਸੂਰਜ ਚੜ੍ਹਦੇ ਨੂੰ ਫਿਰ ਤੁਰ ਪੈਂਦੇ ਹੁੰਦੇ ਸੀ,
1: ਪ੍ਰੋਟੈਕਸ਼ਨ ਦਾ ਹਾਂ ਪ੍ਰੋਟੈਕਸ਼ਨ ਦਾ
0: ਉਹ ਚੀਜ਼ ਨੂੰ ਫਿਰ ਇਹਨਾਂ ਨੇ ਵਹਿਮਾਂ ਭਰਮਾਂ ਦੇ ਵਿੱਚ ਚੱਕ ਕੇ ਇੱਧਰ ਭਈ ਔਰਤ ਨੂੰ ਜਿਹੜੀ ਇਹ ਚੀਜ਼ ਆ ਜੀ ਇਹ ਮਾੜੀ ਆ ਜੀ ਇਹਨੂੰ ਚੰਗਾ ਨੀ ਸਮਝਿਆ ਜਾਣਾ ਜੀ ਉਹ ਚੀਜ਼ਾਂ ਨੂੰ ਲੈ ਗਿਆ ਜੀ।
1: ਨੀ ਮੈਂ ਉਹੀ ਦੱਸਣ ਲੱਗਿਆ ਤੁਹਾਨੂੰ ਪਤਾ ਕਿ ਜਿਹਨੇ ਕਾਢ ਕੱਢਣੀ ਹੁੰਦੀ ਹੈ ਜਿਸਨੇ ਜਿਹਨੇ ਜਿਹੜੇ ਮਤਲਬ ਕਿ ਸਮਝਦਾਰ ਬੰਦੇ ਨੇ ਇਸ ਚੀਜ਼ ਦੇ ਬਾਰੇ ਮਤਲਬ ਭੋਖਣਾ ਪੜਤਾਲਣਾ ਹੁੰਦਾ ਉਹ ਇਹਦੇ ਵਿੱਚ ਵੀ ਚੰਗੀ ਗੱਲ ਲੱਭ ਲੈਂਦਾ,
0: ਬਿਲਕੁਲ
1: ਵੀ ਉਹ ਨਾ ਮੈਂ ਹੈਰਾਨ ਮੰਨ ਗਿਆ ਰਿਪੋਰਟ ਚੰਗੀ ਬਣੀ ਹੋਈ ਸੀ ਤੇ ਮੈਂ ਡਿਟੇਲ ਉਹ ਕਾਫੀ ਟਾਈਮ ਹੋ ਗਿਆ ਹੁਣ ਮੈਨੂੰ ਨਾ ਮੈਂ ਟਵਾਣਾ ਰੇਡੀ ਦੇ ਉੱਤੇ ਵੀ ਮੈਂ ਗੱਲ ਕਰਨੀ ਚਾਹੁੰਦਾ ਸੀ ਇਸ ਚੀਜ਼ ਦੇ ਉੱਤੇ ਨਾ ਕਈ ਵਾਰ ਉੱਥੇ ਗੱਲਬਾਤ ਹੁੰਦੀ ਸੀ ਜਦੋਂ ਮੰਦਰਾਂ ਦੇ ਵਿੱਚ ਨਾ ਨਹੀਂ ਔਰਤਾਂ ਨੂੰ ਜਾਇਆ ਜਾਂਦਾ ਭੇਜਿਆ ਜਾਂਦਾ ਹੈਗਾ ਜਾਂ ਕੀਰਤਨ ਪਾਇਆ ਜਾਂਦਾ ਹੈਗਾ ਅਕਸਰ ਹੀ ਮਤਲਬ ਮੈਨੂੰ ਇਹ ਸਮਝ ਜਿਹੜੇ ਲੋਕ ਇਸ ਦੇ ਖਿਲਾਫ਼ ਬੋਲਦੇ ਆ
0: ਜੀ
1: ਉਹੀ ਉਹ ਬਲੱਡ ਤੋਂ ਬਣੇ ਹੋਏ ਆ, ਮੈਂ ਤਾਂ ਹੈਰਾਨ ਮੰਨਦਾ ਵੀ ਤੁਸੀਂ ਉਹੀ ਬਲੱਡ ਤੋਂ ਬਣੇ ਹੋਏ ਆ ਠੀਕ ਆ ਵੀ ਉਹ ਤੁਹਾਡਾ ਨਹੀਂ ਵਰਤੋਂ ਦੇ ਵਿੱਚ ਆਇਆ ਤਾਂ ਉਸ ਤੋਂ ਬਾਅਦ ਰਿਮੂਵ ਹੋ ਗਈ ਹੋਊਗਾ ਯਾਰ ਉਹਨੂੰ ਤੁਸੀਂ ਕਿਉਂ ਇੰਨਾ ਪਿੱਟਦੇ ਹੋ,
0: ਬਿਲਕੁਲ
1: ਠੀਕ ਆ ਕਿ ਨਹੀਂ। ਉਹਨਾਂ ਨੇ ਵਿੱਚ ਇਹ ਗੱਲ ਕਿਹਾ ਵੀ ਇਹਦੇ ਵਿੱਚ ਇੰਨਾ ਫਰਟਾਈਲ ਮਤਲਬ ਇੰਨਾ ਸੈੱਲ ਦੇ ਵਿੱਚ ਇੱਡੀ ਜ਼ਿਆਦਾ ਤਾਕਤ ਆ ਵੀ ਇੱਕਦਮ ਹੀ ਮਤਲਬ ਕਿ ਬਹੁਤ ਜਲਦੀ ਹੀ ਮਤਲਬ ਕਿ ਇਹ ਜ਼ਖਮ ਨੂੰ ਸਹੀ ਕਰਨ ਵਾਲਾ
0: ਹੁੰਦਾ। ਦੇਖੋ ਕੋਈ ਵੀ ਚੀਜ਼ ਆ ਚਾਹੇ ਆਪਾਂ ਜ਼ਮੀਨ ਦੇ ਵਿੱਚ ਬੀਜ ਵੀ ਪਾਉਂਦੇ ਆ ਉਹਦੇ ਵਿੱਚ ਵੀ ਉਹ ਜਿੰਨਾ ਚਿਰ ਉਹ ਹਰ ਚੀਜ਼ ਦੀ ਉਹਦੇ ਵਿੱਚ ਤਾਕਤ ਨਾ ਹੋਏਗੀ ਤਾਂ ਉਹ ਮਤਲਬ ਕਿ ਗਰੋਹ ਥੋੜੀ ਨਾ ਕਰ ਸਕੇਗਾ ਉਹ ਫਿਰ ਇਸੇ ਕਰਕੇ ਉਹਨੂੰ ਮਤਲਬ ਕਿ ਵਧੀਆ ਮੰਨਿਆ ਗਿਆ ਨਾ ਉਹ ਚੀਜ਼ ਨੂੰ। ਹੁਣ ਚਾਈਨੀਜ਼ ਲੋਕ ਨੇ ਉਹ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਖਾਂਦੇ ਨੇ ਜੀ ਜਾਂ ਬਹੁਤ ਸਾਰਾ ਉਹ ਮਤਲਬ ਕਿ ਮਹਿੰਗੀ ਤੋਂ ਮਹਿੰਗੀ ਅਰਬਾਂ ਕਰੋੜਾਂ ਰੁਪਏ ਦੀ ਵੀ ਹੁਣ ਚਲੋ ਮੈਂ ਗੱਲ ਕਰਨੀ ਨਹੀਂ ਚਾਹੁੰਦਾ ਜੀ ਚਲੋ ਤੁਸੀਂ ਕੀਤੀ ਹੈ। ਸਭ ਤੋਂ ਉਹ ਮਤਲਬ ਕਿ ਇੱਦਾਂ ਕਰਦੇ ਆ ਕਿ ਭਰੂਣ ਜਿਹੜਾ ਜੀ ਮਤਲਬ ਕਿ ਹਜੇ ਕਿ ਬੇਬੀ 2 ਵੀਕ ਦਾ ਹੈ ਜਾਂ 3 ਵੀਕ ਦਾ ਉਹ ਕੀ ਕਰਦੇ ਆ ਲੱਖਾਂ ਡਾਲਰ ਦੇ ਕੇ ਵੀ ਉਹ ਖਰੀਦਣ ਨੂੰ ਤਿਆਰ ਹੋ ਜਾਂਦੇ ਆ ਜੀ।
1: ਓਕੇ
0: ਤੇ ਉਹ ਮਤਲਬ ਕਿ ਆਉਣੇ ਰਖਿਆ, ਚਲੋ ਮੈਂ ਪੜ੍ਹਿਆ ਵੀ ਸੀ ਇਸ ਚੀਜ਼ ਦੇ ਬਾਰੇ, ਤਾਂ ਉਹ ਸਪਸ਼ਟ ਵੀ ਹੋਈਆਂ ਚੀਜ਼ਾਂ ਕਿ ਉਹ ਮਤਲਬ ਕਿ ਆਪਣੀ ਪਾਵਰ ਵਧਾਉਣ ਦੇ ਲਈ ਜਾਂ ਆਪਣੇ ਆਪ ਨੂੰ ਤਾਕਤਵਰ ਸਮਝਦੇ ਨੇ ਕਿ ਉਹ ਚੀਜ਼ਾਂ ਦਾ ਸੇਵਨ ਕਰਨਗੇ ਤਾਂ ਹੋਰ ਪਾਵਰਫੁੱਲ ਬਣਨਗੇ ਜੀ। ਮਤਲਬ ਕਿ ਉਹ ਚੀਜ਼ਾਂ ਦੇ ਵਿੱਚ ਵੀ ਯੂਜ਼ ਕਰਦੇ ਨੇ
1: ਜੀ। ਜੀ ਉਹਦਾ ਕਾਰਨ ਪਤਾ ਕੀ ਗੱਲ, ਉਹੀ ਗੱਲ ਆ ਗਈ ਨਾ ਪਾਵਰ ਬਲੱਡ ਦੀ
0: ਜੀ। ਬਿਲਕੁਲ,
1: ਜਿਹੜਾ ਉਹਦੇ ਵਿੱਚ ਬਲੱਡ ਆ ਜਿਹੜਾ ਇੰਨਾ ਜ਼ਿਆਦਾ ਇਕੱਠਾ ਹੋਇਆ ਵਾ ਹੁੰਦਾ ਇੰਨੇ ਟਾਈਮ ਦੇ ਵਿੱਚ ਨਾ, ਉਹ ਇੱਡਾ ਤਾਕਤਵਰ ਹੁੰਦਾ ਜਿੱਦਾਂ ਹੁਣ ਆਪਾਂ ਬੱਕਰਾ
0: ਜੀ
1: ਅੰਨਿਆ ਮੁਰਗਾ, ਤਾਂ ਉਹਦੇ ਚ ਆਪਾਂ ਸਾਰਾ ਬਲੱਡ ਰਿਲੀਜ਼ ਹੋ ਜਾਂਦਾ।
0: ਬਿਲਕੁਲ
1: ਠੀਕ ਆ ਕਹਿੰਦੇ, ਬਟ ਜਿਹੜੇ ਤੁਸੀਂ ਭਰੂਣ ਦੀ ਗੱਲ ਕਰਦੇ, ਠੀਕ ਹੈ ਮੈਂ ਇਹਨੂੰ ਸਹੀ ਤਾਂ ਨੀ ਮਤਲਬ ਮੰਨਦਾ ਇਹ ਚੀਜ਼ ਨੂੰ ਹਨਾ, ਵੀ ਯਾਰ ਆਪਣੇ ਸੰਸਕ੍ਰਿਤ ਆਪਾਂ ਮਤਲਬ ਆਪਣਾ ਸਭਿਆਚਾਰ ਜਿਹੜਾ ਆਪਣਾ ਕਲਚਰ ਕਹਿ ਰਹੇ ਨਾ
0: ਜੀ,
1: ਇਟਸ ਨੋਟ ਗੁੱਡ ਹਨਾ
0: ਜੀ,
1: ਵੀ ਮੈਂ ਤਾਂ ਇਹਨੂੰ ਮਤਲਬ ਹੇਟ ਕਰਦਾ ਇਸ ਚੀਜ਼ ਨੂੰ, ਬਟ ਮੈਂ ਇਹਦਾ ਕਾਰਨ ਵੀ ਮਤਲਬ ਇਹ ਸੋਚ ਰਿਹਾ ਨਾ ਵੀ ਇਹਦਾ ਕਾਰਨ ਉਹ ਕਿਉਂ ਮਤਲਬ, ਕਿਉਂ ਲੋਕ ਧਰਮ ਹੀ ਨੀ ਹੈਗੇ ਉਹ ਇੰਨਾ ਨੀ ਹੈਗਾ ਜਿੰਨਾ ਆਪਾਂ ਸੋਚ ਰਹੇ ਹਾਂ ਚੀਜ਼ ਬਾਰੇ ਹਨਾ
0: ਜੀ।
1: ਆਪਾਂ ਤਾਂ ਪਹਿਲਾਂ ਹੀ ਸੋਚ ਰਹੇ ਹਾਂ ਵੀ ਆਤਮਾ ਬਸ ਗਈ ਤਾਂ ਪਰਮਾਤਮਾ ਸਾਨੂੰ ਦਾਤ ਦੇਤੀ, ਤਾਂ ਆਪਾਂ ਦਾਤ ਮੰਨਾਂਗੇ ਉਸ ਚੀਜ਼ ਨੂੰ ਹਨਾ, ਬਟ ਉਹਨਾਂ ਬਾਰੇ ਜੇ ਮੈਂ ਸੋਚਾਂ ਵੀ ਉਹ ਕਿਉਂ ਕਰ ਰਹੇ ਨੇ ਇਸ ਚੀਜ਼ ਦੇ ਵਿੱਚ, ਕਿਉਂਕਿ ਉਹੀ ਗੱਲ ਆ ਗਈ ਤਾਂ ਜਿਹੜੀ ਮੈਂ ਬਲੱਡ ਦੀ ਤਾਕਤ ਦੀ ਗੱਲ ਕਰਦਾ, ਉਹ ਬਲੱਡ ਦੀ ਤਾਕਤ ਦੀ ਗੱਲ ਕਰ ਰਿਹਾ ਨਾ, ਉਹ ਤਾਂ ਤਾਕਤ ਉਹਨੂੰ ਮਤਲਬ ਉਹਨੂੰ ਇਹ ਕਹਿੰਦੇ ਵੀ ਸਾਨੂੰ ਰੇ ਆਪਣੇ ਵੱਲੋਂ ਰਿਲੀਜ਼ ਹੋ ਜਾਵੇ ਹਨਾ, ਵੀ ਸਾਡੇ ਵੱਲੋਂ ਮਤਲਬ ਉਹ ਹੋ ਜਾਵੇ ਇਹ ਚੀਜ਼ ਸਾਡੇ ਚ ਮਤਲਬ ਉਹ ਹੋ ਜਾਵੇ, ਆ ਤਾਂ ਕਰਕੇ ਇਹ ਚੀਜ਼ ਕਰਦੇ ਨੇ, ਕਿਉਂਕਿ ਕੀੜੇ ਮਕੌੜੇ ਲਟਰਮ ਪਟੋ ਕੁਛ ਨੀ ਛੱਡਦੇ ਬਾਈ ਜੀ, ਇਹ ਵੀ ਕਰ ਸਕਦੇ ਆ। ਇਹ ਮੈਂ ਤੁਹਾਡੀ ਗੱਲ ਬਿਲਕੁਲ ਮੈਂ ਮੰਨਦਾ ਨਾ ਵੀ ਇਹ ਚੀਜ਼ ਦੇ ਵਿੱਚ ਉਹ ਕਰ ਸਕਦੇ ਆ, ਕਿਉਂਕਿ ਉਹਨਾਂ ਨੂੰ ਕੋਈ ਮਤਲਬ ਨੀ ਇਸ ਚੀਜ਼ ਦੇ ਵਿੱਚ, ਸਾਡੇ ਕਲਚਰ ਦੇ ਵਿੱਚ ਇਹ ਚੀਜ਼ ਨਹੀਂ ਹੈਗੀ ਹਨਾ, ਆਪਾਂ ਬਹੁਤ ਕੁਛ 100 ਗੁਣ ਸਤੋਦੇ ਹਨਾ
0: ਜੀ।
1: ਇਹ ਗੱਲ ਬਿਲਕੁਲ ਮੈਂ ਤੁਹਾਡੀ ਇਹ ਚੀਜ਼ ਦੇ ਵਿੱਚ ਐਕ ਰਹੀ ਹਾਂ, ਬਟ ਜਿਹੜੀ ਮੈਂ ਤੁਹਾਨੂੰ ਗੱਲ ਕਹੀ ਆ ਦੇਖੋ ਉਹੀ ਜੁੜ ਗਈ ਆ ਕਿ ਤੁਹਾਡੇ ਵਾਲੀ ਗੱਲ ਦੇ ਨਾਲ ਜੁੜ ਗਈ ਕਿ ਨਹੀਂ ਜੁੜ ਗਈ
0: ਜੀ।
1: ਸੋ ਐ ਵੀ ਉਹ ਜਿਹੜੀ ਰਿਪੋਰਟ ਆ ਨਾ ਤੁਹਾਨੂੰ ਭੰਡਿਆ ਜਾਂਦਾ, ਸਾਡੀਆਂ ਮਾਵਾਂ ਨੂੰ ਭੈਣਾਂ ਨੂੰ ਭੰਡਿਆ ਜਾਂਦਾ ਵੀ ਯਾਰ ਉਹੀ ਜਿੱਥੋਂ ਆਪਾਂ ਬਣ ਕੇ ਆਏ ਹੋਏ ਯਾਰ, ਅਸੀਂ ਉਹਨੂੰ ਇਹ ਗਲਤ ਸਾਬਤ ਕਰ ਰਹੇ ਹਾਂ ਦੱਸੋ
0: ਜੀ। ਬਿਲਕੁਲ ਜਾਗਰੂਕਤਾ ਦੀ ਘਾਟ ਆ ਜਾਂ ਸਾਨੂੰ ਸਾਡੀ ਸਟੱਡੀ ਸ਼ੁਰੂ ਤੋਂ ਹੀ ਜਿੱਦਾਂ ਬਚਪਨ ਤੋਂ ਹੀ ਓਦਾਂ ਦੀ ਹੋ ਜਾਂਦੀ ਹੈ, ਫਿਰ ਉਸੇ ਤਰ੍ਹਾਂ ਦੇ ਰਹਿਣ ਸਹਿਣ ਦੇ ਵਿੱਚ ਘੇਰੇ ਦੇ ਵਿੱਚ ਰਹਿੰਦੇ ਆ, ਉਹਦੇ ਚੀਜ਼ਾਂ ਤੋਂ ਬਾਹਰ ਨਹੀਂ ਨਿਕਲ ਸਕਦੇ ਜੀ।
1: ਬਾਈ ਜੀ ਮੈਂ ਨਾ ਜੇ ਹੁਣ ਵੀ ਮੈਨੂੰ ਲੋੜ ਪੈ ਜਾਵੇ, ਚਲੋ ਮੇਰੀ ਵਾਈਫ ਦੀ ਉਮਰ ਬਹੁਤ ਘੱਟ ਆ ਹਲੇ ਇੰਨੀ ਜ਼ਿਆਦਾ ਨੀ ਹੈਗੀ, 50 ਸਾਲ ਤੋਂ ਬਾਅਦ ਮੈਸੇਜ ਬੰਦ ਹੋ ਜਾਣੇ, ਉੱਥੇ ਲੇਡੀਜ਼ ਵੀ ਖੜੀਆਂ ਹੁੰਦੀਆਂ, ਮੈਂ ਬੜਾ ਧੜਾਕ ਬੇਫਰਾਗ ਦਿਲ ਦੇ ਨਾਲ ਕਹਿ ਦੇਣਾ ਵੀ ਭਾਈ ਮੈਨੂੰ ਪੈਡ ਰਹਿੰਦੇ ਨੇ, ਠੀਕ ਹੈ ਯਾਰ ਜੇ ਅਸੀਂ ਸੰਗ ਕੇ ਗੱਲ ਕਰਾਂਗੇ ਜਾਂ ਸਾਨੂੰ ਉਧਰੋਂ ਤਾਂ ਬੇਚਾਰੇ ਦੁਖੀ ਹੋਵੇ ਨਾ, ਉਹਦੇ
0: ਉੱਤਰੋਂ ਪ੍ਰੋਬਲਮ ਆ ਰਹੀ ਹੈ,
1: ਟੀਵੀ ਛੱਡੋਗੇ ਥੀਏਟਰ ਦੇ ਵਿੱਚ, ਥੀਏਟਰ ਦੇ ਵਿੱਚ ਸਭ ਤੋਂ ਪਹਿਲਾਂ ਅਕਸ਼ੇ ਕੁਮਾਰ ਇਹੀ ਬੋਲਦਾ
0: ਜੀ। ਬਿਲਕੁਲ,
1: ਉਹ ਤਾਂ ਹੀ ਜਾਗਰੂਕ ਹੋਣਗੇ ਹੀ, ਦੇਖੋ ਪਤਾ ਕੀ ਗੱਲ, ਸਾਡੀਆਂ ਵੀ ਕੁੜੀਆਂ ਨੇ
0: ਜੀ,
1: ਤੇ ਉਹ ਡਰ ਜਾਂਦੀਆਂ ਨੇ ਹਨਾ ਵੀ ਬਲੱਡ ਦੇਖੋ ਖੂਨ ਆ ਨਾ ਜਿਹੜਾ ਇਹਨੂੰ ਦੇਖ ਕੇ ਹਰੇਕ ਬੰਦਾ ਦਿਲ ਦਾ ਹਿੱਲ ਜਾਂਦਾ, ਕਹਿੰਦੇ ਕਹਾਉਂਦੇ ਬੰਦਿਆਂ ਦਾ,
0: ਬਿਲਕੁਲ
1: ਕਹਿੰਦੇ ਕਹਾਉਂਦੇ ਬੰਦਾ ਯਾਰ ਕਤਲ ਹੋਣ ਦੇ ਬਰਾਬਰ ਵਾਲਾ ਸਿਸਟਮ ਹੋ ਜਾਂਦਾ।
0: ਬਿਲਕੁਲ
1: ਜੀ ਯਾਰ, ਪਤਾ ਨੀ ਮੇਰੀ ਆਹ ਜਗ੍ਹਾ ਤੋਂ ਕਿਵੇਂ ਕਿੱਦਾਂ ਕੀ ਹੋ ਗਿਆ,
0: ਬਿਲਕੁਲ
1: ਵੱਡੀ ਗੱਲ ਆ, ਤੇ ਉਹ ਸਾਡੀਆਂ ਅਸੀਂ ਕੁੜੀਆਂ ਨੂੰ ਮਾਵਾਂ ਕੁੜੀਆਂ ਨੂੰ ਧੀਆਂ ਨੂੰ ਜੇ ਅਸੀਂ ਭੈਣਾਂ ਨੂੰ ਦੱਸਾਂਗੇ ਨੀ, ਉਹ ਕਿਵੇਂ ਵਿਚਾਰੀ ਉਹ ਚੀਜ਼ ਨੂੰ ਕਰਨਗੇ, ਇਟਸ ਨੋਰਮਲ, ਮਤਲਬ ਇਹ ਤਾਂ ਇੱਕ ਨੋਰਮਲ ਬਿਹੇਵ ਹੋਆ, ਇੱਕ ਤਾਂ ਕੁਦਰਤ ਦਾ ਨੇਚਰ ਦਾ ਉਹ ਆ।
0: ਬਿਲਕੁਲ ਹੈ ਜੀ,
1: ਠੀਕ ਆ ਕਿ ਨਹੀਂ
0: ਜੀ,
1: ਸੋ ਆਇਆ ਵੀ ਇਹ ਹੋਣਾ ਚਾਹੀਦਾ ਜ਼ਰੂਰ।
0: ਬਿਲਕੁਲ, ਥੋੜਾ ਸਾ
1: ਥੈਂਕ ਯੂ ਜੀ, ਹਾਂ ਸਮਾਂ ਦੇਣ ਲਈ ਜੀ, ਹਾਂ ਮੈਨੂੰ ਥੋੜਾ ਸਮਾਂ ਮੇਰੇ ਕੋਲ ਚਲੋ ਬੈਠ ਦਾ ਹੋ ਜਾਂਦਾ, ਥੈਂਕ ਯੂ ਸੋ ਮਚ ਸਮਾਂ ਦੇਣ ਲਈ ਜੀ,
0: ਥੈਂਕ ਯੂ,
1: ਧੰਨਵਾਦ, ਸ਼ੁਕਰੀਆ,
0: ਸਤਿ ਸ੍ਰੀ ਅਕਾਲ
1: ਜੀ। ਅਗਲੇ ਪਾਸੋਂ
0: ਜੀ ਦੋਸਤੋ, ਇਸ ਸੀ ਆਪਣੇ ਨਾਲ ਲਾਲੀ ਟੋੜਾ ਜੀ ਪਟਿਆਲੇ ਤੋਂ ਜਿਹੜੇ ਅਸੀਂ ਗੱਲਬਾਤ ਰੱਖ ਕੇ ਗਏ ਨੇ, ਤੇ ਲੋ ਆਪਾਂ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਵੱਲ ਨੂੰ ਚੱਲਦੇ ਆ। ਮਾਫੀ ਚਾਹੁੰਦਾ ਥੋੜਾ ਜਿਹਾ, ਅੱਜ ਕਾਲ ਆ ਗਈ ਪਹਿਲਾਂ ਜੀ ਤੇ ਗੱਲਬਾਤ ਸੁਣਨੀ ਪੈ ਗਈ, ਤੇ ਗੱਲ ਕਰਦੇ ਆ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਦੀ ਦੋਸਤੋ, ਤੇ ਆਪਾਂ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ ਵੀ ਜੁੜਦੇ ਆ। ਇੱਕ ਦੋ ਖਬਰਾਂ ਨੂੰ ਪਹਿਲਾਂ ਕਰ ਲਈਏ ਨਾਲ। ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨ ਮੰਤਰੀ ਮੋਦੀ ਸਾਹਿਬ ਨਾਲ ਜਿਹੜੀ ਮੁਲਾਕਾਤ ਹੋਈ ਹੈ ਤੇ ਉਹਦਾ ਜ਼ਿਕਰ ਕਰਦੇ ਆ, ਹੋਰ ਸਾਰਾ ਸਿਲਸਿਲਾ ਚਲਾਉਂਦੇ ਆ, ਤੇ ਜਿਸ ਦੇ ਵਿੱਚ ਸੁਖਬੀਰ ਬਾਦਲ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਤੋਂ ਬਾਅਦ ਅਕਾਲੀ ਭਾਜਪਾ ਗਠਜੋੜ ਦੀਆਂ ਚਰਚਾਵਾਂ ਤੇਜ਼ ਹੋ ਗਈਆਂ ਨੇ, ਤੇ ਦੂਜੇ ਪਾਸੇ ਚੰਡੀਗੜ੍ਹ ਦੇ ਵਿੱਚ ਮੁਲਾਜ਼ਮਾਂ ਨੇ ਜਿਹੜਾ ਕਿੱਲਾ ਆਪਣਾ ਝੰਡਾ ਗੱਡ ਦਿੱਤਾ ਹੈ। ਪੈਨਸ਼ਨਾਂ ਦੀ ਜਿਹੜੀ ਮਹਾਂ ਰੈਲੀ ਹੋਈ ਹੈ, ਚਾਹੇ ਉਹਨਾਂ ਨੂੰ ਖੱਜਲ ਖੁਆਰੀ ਵੀ ਹੋਈ ਹੈ, ਕਾਫੀ ਜਿਹੜੀਆਂ ਪਾਣੀ ਦੀਆਂ ਬੁਸ਼ਾਰਾਂ ਵੀ ਹੋਈਆਂ ਨੇ, ਪਰ ਉਹਨਾਂ ਨੇ ਕਹਿ ਦਿੱਤਾ ਭਾਈ ਲਾਮਬੰਦ ਹੋ ਗਏ ਨੇ, ਕਿ ਕਹਿੰਦੇ ਨੇ ਕਹਿੰਦੇ ਉਖਾੜਾਂਗੇ ਜੀ ਅਸੀਂ ਜੜੋਂ ਤੋਂ ਹੀ ਉਖਾੜਾਂਗੇ, ਜੇ ਤੁਸੀਂ ਏਦਾਂ ਨਹੀਂ ਤਾਂ ਫਿਰ ਏਦਾਂ ਹੀ ਸਹੀ, ਜੇ ਅਸੀਂ ਲਿਆ ਸਕਦੇ ਹਾਂ ਤਾਂ ਕਹਿੰਦੇ ਤੁਹਾਨੂੰ ਭਜਾ ਵੀ ਸਕਦੇ ਹਾਂ। ਤੇ ਲੋ ਫਿਰ ਦੇਸ਼ ਦੀਆਂ ਖਬਰਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ, ਸਭ ਤੋਂ ਪਹਿਲਾਂ ਪੰਜਾਬ ਦੀਆਂ ਖਬਰਾਂ ਦੇ ਵੱਲ ਨੂੰ ਚੱਲਦੇ ਹਾਂ। ਚੰਡੀਗੜ੍ਹ ਦੇ ਵਿੱਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀ ਜਿਹੜੀ ਮਹਾਰੈਲੀ ਹੋਈ ਹੈ, ਵਿਧਾਨ ਸਭਾ ਵੱਲ ਮਾਰਚ ਕਰ ਰਹੇ ਪ੍ਰਦਰਸ਼ਨਕਾਰੀਆਂ ਤੇ ਚੱਲੀਆਂ ਪਾਣੀ ਦੀਆਂ ਬੁਛਾੜਾਂ ਨੇ, ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਵਿੱਚ ਵੱਲੋਂ ਚੰਡੀਗੜ੍ਹ ਦੇ ਸੈਕਟਰ 39 ਦੀ ਅਨਾਜ ਮੰਡੀ ਵਿਖੇ ਆਪਣੀਆਂ ਮੰਗਾਂ ਨੂੰ ਲੈ ਕੇ ਕੀਤੀ ਜਾ ਰਹੀ ਮਹਾਂ ਰੋਸ ਰੈਲੀ ਦੇ ਵਿੱਚ ਪੰਜਾਬ ਦੀ ਆਮ ਆਦਮੀ ਪਾਰਟੀ ਆਪ ਸਰਕਾਰ ਦਾ ਖੂਬ ਜਿਹੜਾ ਪਿੱਟ ਸਿਆਪਾ ਕੀਤਾ ਗਿਆ ਤੇ ਅਨਾਜ ਮੰਡੀ ਤੋਂ ਪੰਜਾਬ ਵਿਧਾਨ ਸਭਾ ਵੱਲ ਮਾਰਚ ਕਰਦਿਆਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਤੇ ਪੁਲਿਸ ਦੇ ਵੱਲੋਂ 3 ਵਾਰ ਪਾਣੀ ਦੀਆਂ ਬੁਛਾੜਾਂ ਜਿਹੜੀਆਂ ਮਾਰੀਆਂ ਗਈਆਂ ਤੇ ਸਖ਼ਤੀ ਵਿਖਾਈ ਗਈ। ਇਸ ਸਭ ਦੇ ਬਾਵਜੂਦ ਪ੍ਰਦਰਸ਼ਨਕਾਰੀ ਮੌਕੇ ਦੇ ਉੱਤੇ ਡਟੇ ਰਹੇ ਤੇ ਉਹਨਾਂ ਆਪਣੀਆਂ ਮੰਗਾਂ ਨੂੰ ਲੈ ਕੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਤੇ ਪੰਜਾਬ ਸਰਕਾਰ ਦੀ ਜਿਹੜੀ ਆ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਪ੍ਰਤੀ ਨੀਤੀ ਤੇ ਨੀਅਤ ਸਾਫ਼ ਨਹੀਂ ਲੱਗ ਰਹੀ ਕਹਿੰਦੇ ਤੇ ਸਰਕਾਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਨਾਲ ਕੀਤੇ ਵਾਅਦਿਆਂ ਤੋਂ ਮੁੱਕਰ ਚੁੱਕੀ ਹੈ ਜਿਸ ਤੋਂ ਪਰੇਸ਼ਾਨ ਹੋ ਕੇ ਮਹਾਰੈਲੀ ਕਰਨੀ ਪੈ ਰਹੀ ਹੈ ਤਾਂ ਜੋ ਸਰਕਾਰ ਦੀ ਪੋਲ ਖੋਲ੍ਹੀ ਜਾ ਸਕੇ। ਬੁਲਾਰਿਆਂ ਨੇ ਐਲਾਨ ਕੀਤਾ ਕਿ ਪੰਜਾਬ ਵਿਧਾਨ ਸਭਾ ਦੇ ਵੱਲ ਪੈਦਲ ਮਾਰਚ ਕੀਤਾ ਜਾ ਰਿਹਾ ਸੀ ਤੇ ਜੋ ਆਪ ਸਰਕਾਰ ਦੀਆਂ ਜੜ੍ਹਾਂ ਹਿਲਾਈਆਂ ਜਾ ਸਕਣ ਤੇ ਫੈਸਲਾਕੁੰਨ ਲੜਾਈ ਲੜੀ ਜਾ ਸਕੇ। ਉਨ੍ਹਾਂ ਕਿਹਾ ਕਿ ਮਹਾਰੈਲੀ ਸਿਰਫ਼ ਇੱਕ ਇਕੱਠ ਨਹੀਂ ਸਗੋਂ ਆਪਣੇ ਹੱਕਾਂ ਸਵੈ ਮਾਣ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਭਵਿੱਖ ਪ੍ਰਤੀ ਸਾਂਝੀ ਵਚਨਬੱਧਤਾ ਵੀ ਜਿਹੜੀ ਹੈ ਪ੍ਰਤੀਕ ਹੈ। ਦੂਸਰੇ ਪਾਸੇ ਰਾਹੁਲ ਗਾਂਧੀ ਦਾ ਪਸੰਦੀਦਾ ਭਾਜਪਾ ਆਗੂ ਅੰਕਲ ਬਣੇ ਨੇ ਅਮਰਿੰਦਰ ਜੀ, ਕੈਪਟਨ ਅਮਰਿੰਦਰ ਜੀ। ਕਹਿੰਦੇ ਲੋਕ ਸਭਾ ਦੇ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਇੰਸਟਾਗ੍ਰਾਮ ਦੇ ਉੱਤੇ ਜੈਨ ਜੀ ਅਤੇ ਵਿਦਿਆਰਥੀਆਂ ਦੇ ਨਾਲ ਮਾਸਕ ਮੀ ਸੋਰੀ ਆਸਕ ਮੀ ਐਨੀਥਿੰਗ ਸੈਸ਼ਨ ਦੇ ਦੌਰਾਨ ਆਪਣੇ ਪਸੰਦੀਦਾ ਭਾਜਪਾ ਨੇਤਾ ਦੇ ਨਾਮ ਦਾ ਖੁਲਾਸਾ ਕਰ ਦਿੱਤਾ। ਜਦੋਂ ਉਨ੍ਹਾਂ ਪੁੱਛਿਆ ਗਿਆ ਕਿ ਉਨ੍ਹਾਂ ਦਾ ਪਸੰਦੀਦਾ ਭਾਜਪਾ ਦਾ ਜਿਹੜਾ ਨੇਤਾ ਕੌਣ ਹੈ ਤਾਂ ਰਾਹੁਲ ਗਾਂਧੀ ਨੇ ਬਿਨਾਂ ਝਿਜਕ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਨ੍ਹਾਂ ਦਾ ਨਾਮ ਲੈ ਦਿੱਤਾ ਤੇ ਉਨ੍ਹਾਂ ਨੇ ਕਿਹਾ ਕਿ ਅੰਕਲ ਅਮਰਿੰਦਰ ਕਹਿ ਕੇ ਸੰਬੋਧਨ ਕੀਤਾ। ਰਾਹੁਲ ਗਾਂਧੀ ਦਾ ਇਹ ਜਿਹੜਾ ਜਵਾਬ ਸਿਆਸੀ ਗਲਿਆਰਿਆਂ ਦੇ ਵਿਚ ਚਰਚਾ ਦਾ ਵਿਸ਼ਾ ਬਣ ਗਿਆ। ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਵਿਚ ਕਾਂਗਰਸ ਦੇ ਸੀਨੀਅਰ ਨੇਤਾ ਤੇ ਮੁੱਖ ਮੰਤਰੀ ਰਹੇ ਨੇ ਤੇ ਕਾਂਗਰਸ ਦੇ ਨਾਲ ਲੰਬੇ ਸਿਆਸੀ ਸਫ਼ਰ ਤੋਂ ਬਾਅਦ ਉਨ੍ਹਾਂ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦਿੱਤਾ। ਇਸ ਤੋਂ ਬਾਅਦ ਉਹ ਕਾਂਗਰਸ ਛੱਡ ਕੇ ਆਪਣੀ ਪਾਰਟੀ ਬਣਾਈ ਤੇ ਬਾਅਦ ਦੇ ਵਿਚ ਭਾਜਪਾ ਦੇ ਵਿਚ ਸ਼ਾਮਲ ਹੋ ਗਏ। ਕੈਪਟਨ ਅਮਰਿੰਦਰ ਸਿੰਘ ਨੇ ਹਾਲ ਹੀ ਦੇ ਵਿਚ ਇਕ ਇੰਟਰਵਿਊ ਦੇ ਵਿਚ ਰਾਹੁਲ ਗਾਂਧੀ ਦੇ ਨਾਲ ਆਪਣੇ ਨਿੱਜੀ ਸੰਬੰਧਾਂ ਦਾ ਵੀ ਜ਼ਿਕਰ ਕੀਤਾ। ਇਸੇ ਤਰ੍ਹਾਂ ਹੀ ਦੱਸਿਆ ਕਿ ਸਾਲ ਉਨ੍ਹਾਂ ਦੇ ਜਨਮ ਦਿਨ ਉੱਤੇ ਰਾਹੁਲ ਗਾਂਧੀ ਨੇ ਉਨ੍ਹਾਂ ਨੂੰ ਨਿੱਜੀ ਤੌਰ ਦੇ ਉੱਤੇ ਸ਼ੁਭ ਕਾਮਨਾਵਾਂ ਵੀ ਦਿੱਤੀਆਂ ਤੇ ਅਮਰਿੰਦਰ ਸਿੰਘ ਮੁਤਾਬਕ ਉਨ੍ਹਾਂ ਦੇ ਭਰਾ ਜਿਹੜੇ ਨੇ ਰਾਜਾ ਰਣਧੀਰ ਸਿੰਘ ਤੇ ਅਕਾਲ ਚਲਾਨੇ ਦੇ ਉੱਤੇ ਵੀ ਰਾਹੁਲ ਗਾਂਧੀ ਨੇ ਉਨ੍ਹਾਂ ਨੂੰ ਖੁਦ ਸੁਨੇਹਾ ਭੇਜ ਕੇ ਹਮਦਰਦੀ ਵੀ ਪ੍ਰਗਟ ਕੀਤੀ ਸੀ ਤੇ ਇਨ੍ਹਾਂ ਦੇ ਪੁਰਾਣੇ ਜਿਹੜੇ ਨੇ ਪਰਿਵਾਰਕ ਵੀ ਜਿਹੜੇ ਸੰਬੰਧ ਨੇ ਰਾਜਾ ਸ਼ਾਹੀ ਦੇ ਨਾਲ ਹੋਰ ਸਾਰਾ ਸਿਲਸਿਲਾ ਚੱਲਦਾ ਹੈ। ਦੂਸਰੇ ਪਾਸੇ ਪੰਜਾਬ ਵਿਧਾਨ ਸਭਾ ਸਦਨ ਦੀ ਕਾਰਵਾਈ ਸੋਮਵਾਰ ਸਵੇਰ ਤੱਕ ਮੁਲਤਵੀ ਕਰਤੀ ਹੈ। ਮੌਨਸੂਨ ਇਜਲਾਸ ਦੇ 5ਵੇਂ ਦਿਨ ਵੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਸਦਨ ਦੇ ਬਾਹਰ ਜ਼ੋਰਦਾਰ ਹੰਗਾਮਾ ਦੇਖਣ ਨੂੰ ਮਿਲਿਆ ਤੇ ਵਿਧਾਨ ਸਭਾ ਦੇ ਬਾਹਰ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੀ ਅਗਵਾਈ ਹੇਠ ਕਾਂਗਰਸੀ ਵਿਧਾਇਕਾਂ ਨੇ ਬੇਅਦਬੀ ਮਾਮਲਿਆਂ ਦੇ ਵਿਚ ਇਨਸਾਫ਼ ਦੀ ਮੰਗ ਨੂੰ ਲੈ ਕੇ ਸਰਕਾਰ ਦੇ ਖਿਲਾਫ਼ ਜਿਹੜਾ ਰੋਸ ਪ੍ਰਦਰਸ਼ਨ ਕਰ ਦਿੱਤਾ ਤੇ ਸਿਫ਼ਰ ਕਾਲ ਦੇ ਦੌਰਾਨ ਗੈਰ ਕਾਨੂੰਨੀ ਮਾਈਨਿੰਗ ਅਤੇ ਅਫਸਰਾਂ ਦੀ ਜਿਹੜੀ ਪਦ ਉਨਤੀ ਦਾ ਮੁੱਦਾ ਵੀ ਜਿਹੜਾ ਗਰਮਾਇਆ। ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਮੁਲਾਜ਼ਮਾਂ ਦੇ DA ਪੁਰਾਣੇ ਪੈਨਸ਼ਨ ਸਕੀਮ ਤੇ ਅਧਿਆਪਕਾਂ ਨੂੰ ਪੱਕਾ ਕਰਨ ਦਾ ਮੁੱਦਾ ਚੁੱਕਿਆ ਤੇ ਭਾਜਪਾ ਵਿਧਾਇਕ ਜੰਗੀ ਲਾਲ ਮਹਾਜਨ ਨੇ ਖੇਤੀਬਾੜੀ ਵਿਕਾਸ ਬੈਂਕ ਦੇ ਸੇਵਾ ਮੁਕਤ ਕਰਮਚਾਰੀਆਂ ਦੀ ਰੋਕੀ ਗਈ ਪੈਨਸ਼ਨ ਜਲਦ ਲਾਗੂ ਕਰਵਾਉਣ ਦੇ ਲਈ ਜਿਹੜੇ ਗੱਲਬਾਤ ਚੁੱਕੀ। ਪ੍ਰਸ਼ਨ ਕਾਲ ਦੇ ਦੌਰਾਨ ਸਰਕਾਰ ਵੱਲੋਂ ਰਾਏਕੋਟ ਦੇ ਵਿਚ ਸਕੂਲਾਂ ਦੀ ਨਵੀਨੀਕਰਨ ਯੋਜਨਾ, ਮੱਖੂ ਦੇ ਵਿਚ ਰੇਲਵੇ ਓਵਰਬ੍ਰਿਜ, ਜੀਰਾ ਦੇ ਵਿਚ ਨਵੀਆਂ ਲਿੰਕ ਸੜਕਾਂ, ਫਰੀਦਕੋਟ ਦੇ ਵਿਚ ਜਿਹੜਾ ਖਾਲਿਆਂ ਦੀ ਉਸਾਰੀ ਤੇ ਅਬੋਹਰ ਦੇ ਵਿਚ ਸੀਵਰੇਜ ਸੋਧ ਪ੍ਰੋਜੈਕਟ ਵਰਗੇ ਵਿਕਾਸ ਕਾਰਜਾਂ ਦਾ ਲੇਖਾ ਜੋਖਾ ਵੀ ਪੇਸ਼ ਕੀਤਾ ਗਿਆ। ਇਸੇ ਤਰ੍ਹਾਂ ਜਿਹੜਾ ਕੈਨੇਡਾ ਦਾ ਪੰਜਾਬ ਦਾ ਮੁੱਦਾ ਸੰਭਲ ਨਹੀਂ ਰਿਹਾ ਤੇ ਕੈਨੇਡਾ ਦਾ ਮੁੱਦਾ ਚੱਕ ਲਏ ਨੇ ਆਮ ਆਦਮੀ ਪਾਰਟੀ ਵਾਲੇ। ਕੈਨੇਡਾ ਦੇ ਵਿਚ ਪ੍ਰਭਾਵਿਤ ਪੰਜਾਬੀ ਵਿਦਿਆਰਥੀਆਂ ਦੇ ਹਿੱਤਾਂ ਦੀ ਰਾਖੀ ਲਈ ਹਰ ਸੰਭਵ ਯਤਨ ਕਰੇਗੀ ਪੰਜਾਬ ਸਰਕਾਰ, ਡਾਕਟਰ ਰਵਜੋਤ ਸਿੰਘ ਉਨ੍ਹਾਂ ਨੇ ਇਹ ਗੱਲ ਕੀਤੀ ਹੈ। ਪੰਜਾਬ ਦੇ NRI ਮਾਮਲਿਆਂ ਦੇ ਬਾਰੇ ਮੰਤਰੀ ਡਾਕਟਰ ਰਵਜੋਤ ਸਿੰਘ ਉਨ੍ਹਾਂ ਨੇ ਪੜ੍ਹਾਈ ਤੋਂ ਬਾਅਦ ਦੇ ਵਰਕ ਪਰਮਿਟਾਂ ਨੂੰ ਲੈ ਕੇ ਕੈਨੇਡਾ ਦੇ ਵਿਚ ਪੰਜਾਬੀ ਵਿਦਿਆਰਥੀਆਂ ਨੂੰ ਆ ਰਹੀਆਂ ਮੁਸ਼ਕਲਾਂ ਦੇ ਉੱਤੇ ਅੱਜ ਡੂੰਘੀ ਚਿੰਤਾ ਪ੍ਰਗਟ ਕੀਤੀ ਤੇ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਸਰਕਾਰ ਉਨ੍ਹਾਂ ਦੇ ਹਿੱਤਾਂ ਦੀ ਰਾਖੀ ਦੇ ਲਈ ਕਹਿੰਦੇ ਹਰ ਸੰਭਵ ਕੋਸ਼ਿਸ਼ ਕਰੇਗੀ। ਤੇ ਇਸੇ ਤਰ੍ਹਾਂ ਹੀ ਆਪਣੇ ਨਾਲ ਜੁੜ ਰਹੇ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ ਤੇ ਪੰਜਾਬ ਦੇ ਵਿਚ ਬੋਲਣ ਦੀ ਆਜ਼ਾਦੀ ਦੇ ਉੱਤੇ ਪਾਬੰਦੀ ਦਾ ਮੁੱਦਾ ਚੁੱਕਿਆ। ਵਿਧਾਇਕ ਪ੍ਰਗਟ ਸਿੰਘ ਉਨ੍ਹਾਂ ਨੇ ਪੰਜਾਬ ਸਰਕਾਰ ਵੱਲੋਂ ਬੋਲਣ ਦੀ ਆਜ਼ਾਦੀ ਤੇ ਲਗਾਈ ਪਾਬੰਦੀ ਦਾ ਮੁੱਦਾ ਚੁੱਕਿਆ ਤੇ ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਦੇ ਸੋਸ਼ਲ ਮੀਡੀਆ ਖਾਤੇ ਨੂੰ ਬੰਦ ਕਰਨ ਦੇ ਹਵਾਲੇ ਨਾਲ ਭਾਜਪਾ ਦੀ ਨਿੰਦਾ ਕੀਤੀ ਜਾਂਦੀ ਹੈ ਪਰ ਉਹ ਖੁਦ ਕੇਜਰੀਵਾਲ ਨੂੰ ਮਿਲ ਕੇ ਪੰਜਾਬ ਦੇ ਵਿਚ ਵਿਰੋਧੀ ਧਿਰ ਅਤੇ ਪੱਤਰਕਾਰਾਂ ਦੀ ਕੀਤੀ ਜਾ ਰਹੀ ਜ਼ਬਾਨਬੰਦੀ ਜਿਹੜੀ ਹੈ ਉਹਦੀ ਗੱਲ ਰੱਖਣਾ ਚਾਹੁੰਦੇ ਨੇ। ਪ੍ਰਤਾਪ ਸਿੰਘ ਬਾਜਵਾ ਨੇ ਗੈਰ ਕਾਨੂੰਨੀ ਮਾਈਨਿੰਗ ਦਾ ਮੁੱਦਾ ਚੁੱਕਿਆ ਤੇ ਦੂਸਰੇ ਪਾਸੇ ਪੰਜਾਬ ਦੀਆਂ 100% ਨੌਕਰੀਆਂ ਤੇ ਸਿਰਫ ਪੰਜਾਬੀਆਂ ਦਾ ਹੱਕ ਹੈ। ਪ੍ਰਧਾਨ ਮੰਤਰੀ ਦੇ ਨਾਲ ਸੁਖਬੀਰ ਬਾਦਲ ਦੀ ਮੁਲਾਕਾਤ ਤੋਂ ਬਾਅਦ ਹਰਸਿਮਰਤ ਕੌਰ ਬਾਦਲ ਹੁਣਾਂ ਨੇ ਬਿਆਨ ਦਿੱਤਾ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਹੋਈ ਅਹਿਮ ਮੁਲਾਕਾਤ ਤੋਂ ਕੁਝ ਘੰਟਿਆਂ ਬਾਅਦ ਹੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਦੇ ਵਿਚ ਰੋਜ਼ਗਾਰ ਤੇ ਸਰਕਾਰੀ ਨੌਕਰੀਆਂ ਦੇ ਮੁੱਦੇ ਦੇ ਉੱਤੇ ਆਮ ਆਦਮੀ ਪਾਰਟੀ ਤੇ ਤਿੱਖਾ ਹਮਲਾ ਬੋਲਿਆ। ਮੀਡੀਆ ਨਾਲ ਗੱਲਬਾਤ ਕਰਦੇ ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਵਿਚ ਪੰਜਾਬ ਦੇ ਨੌਜਵਾਨਾਂ ਦੇ ਹੱਕ ਦੇ ਉੱਤੇ ਡਾਕਾ ਮਾਰ ਕੇ ਬਾਹਰੀ ਸੂਬਿਆਂ ਦੇ ਲੋਕਾਂ ਨੂੰ ਸਰਕਾਰੀ ਨੌਕਰੀਆਂ ਵੰਡੀਆਂ ਜਾ ਰਹੀਆਂ ਨੇ, ਜਿਸ ਦੇ ਨਾਲ ਸੂਬੇ ਦੇ ਪੜ੍ਹੇ ਲਿਖੇ ਨੌਜਵਾਨ ਬੇਰੋਜ਼ਗਾਰੀ ਦਾ ਸਾਹਮਣਾ ਕਰ ਰਿਹਾ। ਹਰਸਿਮਰਤ ਕੌਰ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵਾਅਦੇ ਨੂੰ ਦੁਹਰਾਉਂਦਿਆਂ ਕਿਹਾ ਕਿ ਸੂਬੇ ਦੇ ਵਿਚ ਅਕਾਲੀ ਦਲ ਦੀ ਸਰਕਾਰ ਬਣਨ ਤੇ ਪੰਜਾਬ ਦੀਆਂ ਸਰਕਾਰੀ ਨੌਕਰੀਆਂ ਦੇ ਵਿਚ 100% ਰਾਖਵਾਂਕਰਨ ਸਿਰਫ਼ ਪੰਜਾਬ ਦੇ ਬੱਚਿਆਂ ਦੇ ਲਈ ਯਕੀਨੀ ਬਣਾਇਆ ਜਾਏਗਾ ਤੇ ਪੰਜਾਬ ਦਾ ਹੱਕ ਪੰਜਾਬ ਦੇ ਵਿਚ ਹੀ ਰਹੇਗਾ ਤੇ ਕਿਸੇ ਵੀ ਬਾਹਰੀ ਸੂਬੇ ਦੇ ਉਮੀਦਵਾਰ ਨੂੰ ਸੂਬੇ ਦੇ ਨੌਜਵਾਨਾਂ ਦਾ ਹੱਕ ਨਹੀਂ ਮਾਰਨ ਦਿੱਤਾ ਜਾਏਗਾ। ਦਿੱਲੀ ਦੀਆਂ ਸਿਆਸੀ ਪਾਰਟੀਆਂ ਤੇ ਨਿਸ਼ਾਨਾ ਸਾਧਦਿਆਂ ਉਨ੍ਹਾਂ ਕਿਹਾ ਕਿ ਪੰਜਾਬੀਆਂ ਨੂੰ ਹੁਣ ਆਪਣੀ ਖੇਤਰੀ ਪਾਰਟੀ ਦਾ ਸਾਥ ਦੇਣਾ ਚਾਹੀਦੈ ਤੇ ਪੰਜਾਬ ਦੇ ਲੋਕ ਆਪਣੀ ਖੇਤਰੀ ਪਾਰਟੀ ਨੂੰ ਕਾਮਯਾਬ ਬਣਾਉਣਗੇ ਤੇ ਉਦੋਂ ਹੀ ਸੂਬੇ ਦੇ ਵਿਚੋਂ ਦਿੱਲੀ ਦਾ ਰਾਜ ਖਤਮ ਹੋਵੇਗਾ ਤੇ ਪੰਜਾਬੀਆਂ ਦਾ ਆਪਣਾ ਸ਼ਾਸਨ ਕਾਇਮ ਹੋਵੇਗਾ। ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਦੀ ਇਹ ਟਿੱਪਣੀ ਠੀਕ ਉਦੋਂ ਆਈ ਹੈ ਜਦੋਂ ਸੁਖਬੀਰ ਸਿੰਘ ਬਾਦਲ ਤੇ ਪ੍ਰਧਾਨ ਮੰਤਰੀ ਮੋਦੀ ਦੇ ਦਰਮਿਆਨ ਮੁਲਾਕਾਤ ਨੇ ਹਰ ਪਾਸੇ ਚਰਚਾ ਜਿਹੜੀ ਹੈ ਛੇੜ ਦਿੱਤੀ ਹੈ। ਇਸੇ ਤਰ੍ਹਾਂ ਹੀ ਪ੍ਰਧਾਨ ਮੰਤਰੀ ਸੁਖਬੀਰ ਬਾਦਲ ਦੀ ਜਿਹੜੀ ਮਿਲਣੀ ਹੋਈ ਹੈ ਉਹ ਚ ਕੇਵਲ ਢਿੱਲੋਂ ਹੁਣਾਂ ਨੇ ਬਿਆਨ ਦੇ ਦਿੱਤਾ, ਵਿਰਾਮ ਚਿੰਨ੍ਹ ਲਾਤਾ। ਕਹਿੰਦੇ ਸੁਖਬੀਰ ਬਾਦਲ ਤੇ ਪੀਐਮ ਮੋਦੀ ਦੀ ਮੀਟਿੰਗ ਬਾਰੇ ਟਿੱਪਣੀ ਕਰਦਿਆਂ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਕੋਈ ਵੀ ਮਿਲ ਸਕਦਾ ਹੈ ਕਿਉਂਕਿ ਸੁਖਬੀਰ ਬਾਦਲ ਸੂਬੇ ਦੇ ਉਪ ਮੁੱਖ ਮੰਤਰੀ ਰਹੇ ਨੇ ਤੇ ਲੋਕ ਸਭਾ ਮੈਂਬਰ ਰਹੇ ਨੇ ਤੇ ਇਸ ਦੇ ਲਈ ਉਹ ਪ੍ਰਧਾਨ ਮੰਤਰੀ ਨੂੰ ਮਿਲ ਸਕਦੇ ਐ। ਦੋਵਾਂ ਪਾਰਟੀਆਂ ਨੇ ਹੁਣ ਤੱਕ ਇਹੀ ਰੁੱਖ ਰੱਖਿਆ ਕਿ ਉਹ ਆਉਣ ਵਾਲੀਆਂ ਚੋਣਾਂ ਦੇ ਵਿਚ ਇਕੱਲੇ ਹੀ ਮੈਦਾਨ ਦੇ ਵਿਚ ਉਤਰਨਗੀਆਂ। ਲੋ ਦੋਸਤੋ, ਇਨ੍ਹਾਂ ਮੁੱਦਿਆਂ ਦੇ ਉੱਤੇ ਗੱਲਾਂ ਬਾਤਾਂ ਕਰਦੇ ਆਂ ਤੇ ਆਪਣੇ ਨਾਲ ਜੁੜ ਚੁੱਕੇ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ ਦਾ ਸਵਾਗਤ ਕਰਦੇ ਆ ਤੇ ਗੱਲਾਂ ਬਾਤਾਂ ਕਰਦੇ ਆ, ਪੰਜਾਬ ਦੇ ਹਾਲਾਤਾਂ ਦੀ ਗੱਲ ਕਰਦੇ ਆ। ਸਤਿ ਸ੍ਰੀ ਅਕਾਲ ਸੈਣੀ ਸਾਹਿਬ ਜੀ, ਨੂੰ ਜੀ ਨਿੱਘਾ ਸਵਾਗਤ ਹੈ ਜੀ।
2: ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ
0: ਜੀ, ਕੀ ਹਾਲ ਚਾਲ ਨੇ ਜਨਾਬ? ਲੰਘੇ ਆਓ ਜੀ।
2: ਹਾਲ ਚਾਲ ਠੀਕ ਹੈ ਜੀ।
0: ਜੀ,
2: ਇੱਕ ਪਾਸੇ ਤੁਸੀਂ ਗੱਠਜੋੜ ਦੀ ਸ਼ੰਕਾ ਤੇ ਦੂਜੇ ਪਾਸੇ ਜਿਹੜਾ ਹੈਗਾ ਆ ਦੋਨਾਂ ਪਾਰਟੀਆਂ ਦੇ ਨੁਮਾਇੰਦੇ ਜਿਹੜੇ ਬੋਲ ਰਹੇ ਆ ਉਹਨਾਂ ਦੇ ਬੋਲਾਂ ਦੇ ਵਿੱਚ ਜਿਹੜਾ ਹੈਗਾ ਕੋਈ ਸਾਂਝ ਨਜ਼ਰ ਨਹੀਂ ਆ ਰਹੀ ਜੀ।
0: ਉਹ ਸੈਣੀ ਸਾਹਿਬ ਦਿਖਾਉਣ ਲਈ ਕੁਝ ਹੋਰ ਤੇ ਖਾਣ ਵਾਲੇ ਕੁਝ ਹੋਰ ਹੁੰਦੇ ਆ।
2: ਬਿਲਕੁਲ ਇਹ ਗੱਲ ਤੁਹਾਡੀ ਠੀਕ ਹੈ ਜੀ ਕਿ ਕਈ ਵਾਰੀ ਅਸੀਂ ਦੇਖਿਆ ਜੀ ਕਿ ਵਿਧਾਨ ਸਭਾ ਦੇ ਵਿੱਚ ਜਿਹੜਾ ਹੈਗਾ ਆ ਉਹ ਇਹ ਲੀਡਰ ਕਿਸ ਤਰੀਕੇ ਨਾਲ ਲੜਦੇ ਹੁੰਦੇ ਆ ਤੇ ਬਾਅਦ ਦੇ ਵਿੱਚ ਇਕੱਠੇ ਬੈਠੇ ਕੰਟੀਨ ਦੇ ਵਿੱਚ ਖਾਣਾ ਪੀਣਾ ਇਕੱਠਾ ਕਰ ਰਹੇ ਹੁੰਦੇ ਆ ਜੀ।
0: ਜੀ,
2: ਉੱਥੇ ਅੰਦਰ ਜਿਹੜਾ ਹੈਗਾ ਆ ਜੋ ਪਿਕਚਰਾਂ ਅੰਦਰੋਂ ਆਉਂਦੀਆਂ ਹੈਗੀਆਂ ਉਹਦੇ ਵਿੱਚ ਤਾਂ ਏਦਾਂ ਹੁੰਦਾ ਆ ਵੀ ਇਹਨਾਂ ਦਾ ਇੱਕ ਦੂਜੇ ਤੋਂ ਵੱਡਾ ਦੁਸ਼ਮਣ ਕੋਈ ਨਹੀਂ।
0: ਬਿਲਕੁਲ,
2: ਤੇ ਅੰਦਰ ਜਿਹੜਾ ਹੈਗਾ ਆ ਜਦੋਂ ਇਕੱਠੇ ਹੁੰਦੇ ਹੈਗੇ ਆ ਪ੍ਰਾਈਵੇਸੀ ਦੇ ਵਿੱਚ ਉਦੋਂ ਜਿਹੜਾ ਆ
0: ਤਾੜੀਆਂ
2: ਸੱਸ ਕੇ ਗੱਲਾਂ ਕਰਦੇ ਹਾਂ ਜੀ, ਤਾੜੀਆਂ ਵਜਾਉਂਦੇ ਸਹੀ
0: ਜੀ।
2: ਸੋ ਇਸ ਕਰਕੇ ਤਾਂ ਜਨਤਾ ਨੂੰ ਮੂਰਖ ਬਣਾਇਆ ਜਾ ਰਿਹਾ ਆ
0: ਜੀ।
2: ਵੈਸੇ ਵੀ ਇਹ ਗੱਠਜੋੜ ਇੰਨਾ ਆਸਾਨ ਨਹੀਂ ਹੋਊਗਾ ਸਰ।
0: ਬਿਲਕੁਲ ਹੈ ਜੀ।
2: ਜਾਂ ਤਾਂ ਜੇ ਅਕਾਲੀ ਦਲ ਜਿਹੜਾ ਆ ਜੇ ਗੱਠਜੋੜ ਕਰੂਗਾ, ਇੱਕ ਤਾਂ ਇਹ ਆ ਕਿ ਉਹ ਪਹਿਲੀਆਂ ਸ਼ਰਤਾਂ ਤੇ ਤਾਂ ਗੱਠਜੋੜ ਭਾਜਪਾ ਕਰਨ ਨਹੀਂ ਲੱਗੀ
0: ਜੀ।
2: ਦੂਜਾ ਇਹ ਹੈਗਾ ਆ ਕਿ ਪੰਜਾਬ ਦੇ ਕੁਛ ਇੱਕ ਮੁੱਦੇ ਤਾਂ ਐਡਰੈਸ ਕਰਨੇ ਹੀ ਪੈਣਗੇ, ਚਾਹੇ ਬੰਦੀ ਸਿੰਘਾਂ ਦਾ ਮੁੱਦਾ ਹੋਵੇ ਚਾਹੇ ਕੋਈ ਹੋਵੇ, ਉਹਦੇ ਵਿੱਚ ਜਿਹੜਾ ਇਹ ਕੁਛ ਨਾ ਕੁਛ ਤਾਂ ਭਾਜਪਾ ਕੋਲ
0: ਕਰਵਾਉਣਗੇ। ਤਾਂ ਹੀ ਆ ਕਿ ਪਿਛਲੇ ਹਫਤੇ ਮੀਡੀਆ ਨੇ ਨਹੀਂ ਚੱਕੀ, ਪਰ ਵਫਦ ਬਕਾਇਦਾ ਗਵਰਨਰ ਦੇ ਨਾਲ ਮਿਲ ਕੇ ਆਇਆ, ਗਵਰਨਰ ਸਾਹਿਬ ਨੇ ਭਰੋਸਾ ਦਿੱਤਾ ਜੀ, ਤੇ ਹਵਾਰਾ ਜਾਂ ਜਗਤਾਰ ਜਿਹੜੇ ਭਿਓਰਾ ਦੋ ਤਿੰਨ ਜਾਣਿਆਂ ਦੇ ਨਾਮ ਉਹਨਾਂ ਨੇ ਜ਼ਿਕਰ ਕੀਤੇ ਆ ਬਕਾਇਦਾ, ਕਹਿੰਦੇ ਜ਼ਰੂਰ ਕਰਦੇ ਆ ਜੀ, ਲੈਟਰ ਵੀ ਲਿਖ ਦਿੱਤਾ ਤੇ ਫੋਨ ਤੇ ਗੱਲ ਵੀ ਕੀਤੀ ਆ ਉਹਨਾਂ ਦੇ ਬੈਠੇ ਬੈਠੇ ਜੀ।
2: ਹਾਂਜੀ, ਫਿਰ ਉਹ ਇਸ ਕਰਕੇ ਹੀ ਆ ਨਾ ਕੋਈ ਆਧਾਰ ਤਿਆਰ ਕਰਨ, ਜੇ ਦੋ ਡਾਊਟ ਕੇ ਜਿਹੜਾ ਆ ਅੰਦੋਲਨ ਜਿਹੜਾ ਹੈਗਾ ਕਾਂਗਰਸ ਜਨਤਾ ਪਾਰਟੀ ਦਾ ਉਹਦੇ ਨਾਲ ਸਰਕਾਰ ਥੋੜੀ ਜਿਹੀ ਹਿੱਲੀ ਆ
0: ਜੀ।
2: ਉਹਨਾਂ ਦੇ ਦਿਮਾਗ ਦੇ ਵਿੱਚ ਇਹ ਹੈਗਾ ਆ ਸੈਂਟਰ ਦੇ ਕਿ ਬੀਜੇਪੀ ਨੂੰ ਇਹ ਆ ਕਿ ਸਾਡਾ ਜਿਹੜੀ ਆ ਹੁਣ ਬੇਸ ਖਿਸਕਦਾ ਜਾਂਦਾ ਆ
0: ਜੀ,
2: ਤੇ ਅਸੀਂ ਇੰਨੀ ਵੱਡੀ ਲੈਵਲ ਦੇ ਉੱਤੇ ਆਪੋਜੀਸ਼ਨ ਨਹੀਂ ਪਾਲ ਸਕਦੇ
0: ਜੀ।
2: ਸੋ ਇਸ ਕਰਕੇ ਹੋ ਸਕਦਾ ਇਸ ਕਮਜ਼ੋਰੀ ਨੂੰ ਦੂਰ ਕਰਨ ਵਾਸਤੇ ਜਿਹੜਾ ਆ ਹਾਮੀ ਭਰ ਦਿੱਤੀ ਹੋਵੇ।
0: ਇਹ ਦੇਖੋ ਅੱਜ
2: ਬਾਕੀ
0: ਇੱਕ ਖਬਰ ਹੋਰ ਆਈ ਸੈਣੀ ਸਾਹਿਬ ਕਿ ਜਿਹੜੇ ਆਪਣੇ ਭਾਗਵਤ ਹੋਣੀ ਹੈ ਨਾ, ਉਹਨਾਂ ਨੇ ਪਤਾ ਕੀ ਕਿਹਾ ਜੈਨ ਜੀ ਦੇ ਲਈ, ਕਹਿੰਦੇ ਸਾਡੀ
2: ਜੈਨ ਜੀ
0: ਪੀੜ੍ਹੀ ਦੇ
2: ਕਹਿੰਦੇ ਜ਼ਿਆਦਾ
0: ਨਾਲੋਂ ਵੱਧ
2: ਸਾਡੇ
0: ਇਮਾਨਦਾਰ
2: ਨਾਲੋਂ
0: ਤੇ
2: ਜ਼ਿਆਦਾ
0: ਦੇਸ਼
2: ਸਮਾਂ।
0: ਭਗਤ ਨੇ, ਦੇਖ ਲਓ RSS
2: ਹਾਂਜੀ,
0: ਵਾਲੇ ਕਹਿੰਦੇ ਭਾਗਵਤ ਸਾਹਿਬ।
2: ਤਾਂ ਫਿਰ ਠੀਕ ਹੈ ਜੀ, ਹੁਣ ਚੋਗਾ ਤਾਂ ਪਾਉਣਾ ਹੀ ਪੈਣਾ ਹੈਗਾ ਜੀ,
0: ਜੀ
2: ਮੰਨਣਾ ਵੀ ਪੈਣਾ ਇਸ ਚੀਜ਼ ਨੂੰ।
0: ਜੀ
2: ਸਵਾਲ ਤਾਂ ਇਹ ਹੈ ਨਾ ਜੀ ਕਿ ਜਦੋਂ ਤੁਹਾਡੇ ਇਸ਼ੂ, ਉਹਨਾਂ ਦਾ ਇਸ਼ੂ ਗਲਤ ਨਹੀਂ ਸੀ ਨਾ ਜੀ, ਇਸ਼ੂ ਉਹਨਾਂ ਦਾ ਸਹੀ ਸੀ। ਇੱਕ
0: ਬਿਲਕੁਲ
2: ਨੀਟ ਦੀ ਪ੍ਰੀਖਿਆ ਹੈਗੀ ਆ, ਉਹ ਲੀਕ ਹੋਈ, ਬੱਚਿਆਂ ਦੀ ਡੈਥ ਹੋਈ,
0: ਜੀ
2: ਹਾਂਜੀ। ਤੋ ਅਗਲੇ ਕਹਿੰਦੇ ਹੈਗੇ ਕਿ ਤੁਸੀਂ ਜੇ ਪੇਪਰ ਇੱਕ ਪਹਿਲੀ ਗੱਲ ਤਾਂ ਪਹਿਲਾਂ ਸਟੇਟਾਂ ਦੇ ਲੈਵਲ ਤੇ ਜਿਹੜਾ ਆ ਤੇ ਹੁੰਦਾ ਸੀ ਜੀ ਮੈਡੀਕਲ, ਉਹਨੂੰ PMT ਕਹਿੰਦੇ ਸੀ,
0: ਜੀ
2: ਪ੍ਰੀ ਮੈਡੀਕਲ ਟੈਸਟ,
0: ਜੀ
2: ਉਹ ਸਟੇਟਾਂ ਦੇ ਲੈਵਲ ਤੇ ਹੁੰਦਾ ਸੀ।
0: ਜੀ
2: ਬਾਅਦ ਦੇ ਵਿੱਚ ਇਹਨਾਂ ਨੇ ਕੀਤਾ, ਉਹ ਦੇਖੋ ਉਹਦੇ ਵਿੱਚ ਜਿਹੜਾ ਆ ਕਿ ਹਰ ਇੱਕ ਸਕੂਲ ਜਿਹੜਾ ਆ ਬੋਰਡ ਆਪਣੇ ਸਟੈਂਡਰਡ ਦੀ ਪ੍ਰੀਖਿਆ ਲੈਂਦਾ ਸੀ।
0: ਜੀ
2: ਹੁਣ ਇਹਨਾਂ ਨੇ ਕੀਤਾ, ਚੁੱਪ ਕਰਕੇ ਉਹਨੂੰ ਸੈਂਟਰਲਾਈਜ਼ ਕਰ ਦਿੱਤਾ, ਸੈਂਟਰ ਹੀ ਲਊਗਾ। ਸੈਂਟਰ ਨੇ ਜੇ ਲੈਣਾ ਤੇ ਏਡੀ ਵੱਡੀ ਜਿਹੜੀ ਹੈਗੀ ਆ ਪੱਧਰ ਦੇ ਉੱਤੇ ਐਗਜ਼ਾਮ ਕਰਾਉਣਾ ਜਿਹਦੇ ਵਿੱਚ ਪੂਰੇ ਦੇਸ਼ ਦੇ ਵਿਦਿਆਰਥੀ ਸ਼ਾਮਲ ਹੋਣ, ਔਰ ਉਹਨੂੰ ਮਤਲਬ ਫੇਰ ਇਹਨਾਂ ਦੀ ਆਪਣੀ ਜ਼ਿੰਮੇਵਾਰੀ ਬਣ ਜਾਂਦੀ ਹੈਗੀ ਆ ਕਿ ਉਹਦੇ ਵਿੱਚ ਲੀਕ ਪਰੂਫ ਹੋਏ, ਤੇ ਉਹਦੇ ਵਿੱਚ ਜਿਹੜਾ ਲੀਕੇਜ ਨਾ ਹੋਵੇ, ਕੋਈ ਇਸ ਤਰੀਕੇ ਦੇ ਨਾਲ ਨਾ ਹੋਵੇ ਜਿਹਦੇ ਨਾਲ ਬੱਚਿਆਂ ਦਾ ਦਿਲ ਟੁੱਟੇ।
0: ਪਰ ਸਾਇੰਸ ਦਾ ਮੁਲਕ ਦੇ
2: ਦੇਖੋ
0: ਵਿੱਚ ਕਿੰਨੀਆਂ ਯੂਨੀਵਰਸਿਟੀਆਂ ਨੇ, ਹਰ ਸੂਬੇ ਦੇ ਵਿੱਚ ਕੋਈ ਨਾ ਕੋਈ ਤਾਂ ਯੂਨੀਵਰਸਿਟੀ ਹੈਗੀ ਆ, ਕਿਉਂ ਨੀ ਉਹਨਾਂ ਨੂੰ ਕਿਉਂ ਨੀ ਅਧਿਕਾਰ ਦਿੱਤੇ ਜਾਂਦੇ ਭਈ ਉਹ ਆਪਣੇ ਆਪਣੇ ਸੂਬੇ ਦੇ, ਨਾਲੇ ਉੱਥੇ ਇੰਨੀ ਭੀੜ ਜਮਾ ਨਾ ਹੋਊਗੀ ਇੱਕੋ ਜਗ੍ਹਾ, ਹੋਰ ਸਾਰੀਆਂ ਚੀਜ਼ਾਂ ਏਡੇ ਵੱਡੇ ਲੈਵਲ ਦੇ ਉੱਤੇ।
2: ਪਰ ਇਹ ਸਭ ਗੱਲ ਏਦਾਂ ਹੈਗੀ ਹੈ ਨਾ, ਇੱਕ ਚੀਜ਼ ਜਦੋਂ ਹੁੰਦੀ ਹੈ ਨਾ ਕਿ ਬੰਦਾ ਕਹਿੰਦਾ ਹਰ ਇੱਕ ਚੀਜ਼ ਮੇਰੇ ਹੱਥ ਅੱਗੇ ਰਵੇ,
0: ਜੀ
2: ਉਹ ਚੀਜ਼ ਜਿਹੜੀ ਟੈਂਡੈਂਸੀ ਹੈਗੀ ਆ ਸੈਂਟਰ ਦਾ ਜਿਹੜਾ ਆ ਪਾਵਰ ਦਾ ਸੈਂਟਰਲਾਈਜੇਸ਼ਨ ਕਰਨਾ, ਐਜੂਕੇਸ਼ਨ ਦਾ ਸੈਂਟਰਲਾਈਜ਼ ਕਰਨਾ, ਉਹ ਇਹਨਾਂ ਦੀ ਪ੍ਰਕਿਰਤੀ ਜਿਹੜੀ ਬਣ ਗਈ ਸੀ, ਉਹਦੇ ਤੇ ਵੀ ਹੁਣ ਥੋੜਾ ਜਿਹਾ ਰੋਕ ਲੱਗੂਗੀ ਜੀ।
0: ਜੀ
2: ਕਾਰਨ ਇਹੀ ਹੈਗਾ ਆ ਕਿ ਏਡੇ ਵੱਡੇ ਪੱਧਰ ਦੇ ਉੱਤੇ ਇੱਕ ਸੇਮ ਸਟੈਂਡਰਡ ਦੀ ਪ੍ਰੀਖਿਆ ਕਰਾਣੀ ਜਿਹੜੀ ਹੈਗੀ, ਇੱਕੋ ਐਗਜ਼ਾਮ ਪੇਪਰ ਪਹੁੰਚਾਉਣਾ ਹਰ ਜਗ੍ਹਾ ਦੇ ਉੱਤੇ ਟਾਈਮ ਤੇ, ਉਹ ਸਾਰੀ ਚੀਜ਼ ਜਿਹੜੀ ਆ
0: ਜੀ
2: ਉਹ ਉਹਨੂੰ ਫਿਰ ਉੱਥੇ ਸੰਭਾਵਨਾਵਾਂ ਜਿੰਨੇ ਜ਼ਿਆਦਾ ਬੰਦਿਆਂ ਇਨਵੋਲਵ ਹੁੰਦੇ ਆ ਓਨੀ ਜ਼ਿਆਦਾ ਲੀਕੇਜ ਦੀ ਸੰਭਾਵਨਾ ਵੱਧ ਜਾਂਦੀ ਹੈ ਜੀ।
0: ਜੀ
2: ਤੋ ਇਸ ਕਰਕੇ ਜਿਹੜਾ ਆ ਤੇ ਜੇ ਉਹ ਇਸ਼ੂ ਤਾਂ ਗਲਤ ਹੈ ਨਹੀਂ ਸੀਗਾ ਜੀ, ਉਹਨਾਂ ਦਾ ਅੰਦੋਲਨ ਗਲਤ ਨਹੀਂ ਸੀ, ਫਿਰ ਤੁਸੀਂ ਸਿੱਖਿਆ ਮੰਤਰੀ ਨੂੰ ਹਟਾਉਣ ਦੀ ਮੰਗ ਕਰਦੇ ਸੀ, ਤੁਸੀਂ ਸੋਚਿਆ ਵੀ ਚਲੋ ਇੱਕ ਦੋ ਦਿਨ ਬਹਿ ਕੇ ਚੱਲ ਜਾਣਗੇ, ਤੁਹਾਨੂੰ ਪਤਾ ਹੀ ਨਹੀਂ ਸੀ ਕਿ ਇਸ ਅੰਦੋਲਨ ਨੇ ਇੰਨਾ ਉਗਰ ਰੂਪ ਲੈ ਲੈਣਾ।
0: ਜੀ ਬਿਲਕੁਲ ਹੈ ਜੀ,
2: ਹੁੰਦਾ ਕੀ ਹੈ ਜੀ ਵੀ ਜਦੋਂ ਸੱਤਾ ਦੇ ਉੱਤੇ ਕੋਈ ਪਾਰਟੀ ਹੁੰਦੀ ਹੈ ਨਾ ਜੀ,
0: ਜੀ
2: ਉਹ ਲੀਡਰਾਂ ਨੂੰ ਨਾ ਥੱਲਿਓ ਜਿਹੜੇ ਹੈਗੇ ਆ ਵੀ ਲੋਕਾਂ ਦੀ ਗੱਲ ਜਿਹੜੀ ਆ ਉਹ ਸੁਣਦੀ ਨੀ ਜੀ,
0: ਬਿਲਕੁਲ
2: ਉਹਦੇ ਵਿੱਚ ਇੱਕ ਗੈਪ ਆ ਜਾਂਦਾ ਜੀ।
0: ਜੀ
2: ਅਸੀਂ ਦੇਖਿਆ ਕਈ ਆਫਿਸਰ ਜਿਹੜੇ ਹੈਗੇ ਆ ਕਈ ਪੇਸ਼ਿਆਂ ਦੇ ਵਿੱਚ ਹੁੰਦੇ ਆ ਜਿਹੜੇ ਉਹ ਬਹੁਤ ਰਿਜ਼ਰਵ ਰਹਿੰਦੇ ਆ ਜੀ,
0: ਜੀ
2: ਉਹਨਾਂ ਦੇ ਅੱਖਾਂ ਕੰਨ ਕੌਣ ਹੁੰਦੇ ਆ, ਉਹਨਾਂ ਦੇ ਆਲੇ ਦੁਆਲੇ ਜਿਹੜੇ ਰਹਿਣ ਵਾਲੇ ਰੀਡਰ ਸਟੈਨੋ ਜੇ ਉਹ ਅੱਖਾਂ ਕੰਨ ਹੁੰਦੇ ਆ ਜੀ, ਉਹ ਜਿਹਦੇ ਬਾਰੇ ਜੋ ਧਾਰਨਾ ਉਹਨਾਂ ਦੇ ਮਨ ਚ ਬਣਾ ਦਿੰਦੇ ਆ ਉਹੀ ਮੰਨ ਲੈਂਦੇ, ਸੱਚ ਮੰਨ ਲੈਂਦੇ ਆ
0: ਜੀ।
2: ਸੋ ਇਸ ਕਰਕੇ ਜਿਹੜਾ ਆ ਕਿਉਂਕਿ ਆਪ ਸਿੱਧਾ ਡਾਇਰੈਕਟ ਕਨੈਕਸ਼ਨ ਜਿਹੜਾ ਹੁੰਦਾ ਕੋਈ ਨੀ ਜੀ,
0: ਜੀ
2: ਏਦਾਂ ਹੀ ਜਿਹੜਾ ਲੀਡਰਾਂ ਦਾ ਡਾਇਰੈਕਟ ਕਨੈਕਸ਼ਨ ਹੁੰਦਾ ਇਹਨਾਂ ਦੇ ਜਿਹੜੇ ਇਹਨਾਂ ਦੇ ਯੈਸ ਮੈਨ ਹੁੰਦੇ ਉਹਨਾਂ ਨਾਲ ਹੀ, ਕਿਸੇ ਆਲੋਚਕ ਦੇ ਕੋਲ ਬਹਿ ਕੇ ਤੇ ਜਿਹੜਾ ਗੱਲ ਸੁਣਨ ਦੀ ਤੇ ਫਿਰ ਉਹਦੇ ਹਿਸਾਬ ਨਾਲ ਨੀਤੀ ਘੜਨੀ, ਇਹ ਪਹਿਲਾਂ ਹੁੰਦਾ ਸੀਗਾ, ਹੁਣ ਇਹ ਸਮਾਂ ਹੀ ਨਹੀਂ ਰਿਹਾ ਜੀ।
0: ਜੀ
2: ਆਲੋਚਨਾ ਨੂੰ ਪਸੰਦ ਹੀ ਨਹੀਂ ਕਰਦੇ ਹੈਗੇ ਜੀ, ਆਲੋਚਨਾ ਇੱਕ ਡਿਫਰੈਂਟ ਵਿਊ ਹੁੰਦਾ ਆ, ਜਦੋਂ ਉਹ ਵਿਊ ਜਿਹੜਾ ਆ ਜੀ ਅਸੀਂ ਉਹਨੂੰ ਸੁਣਦੇ ਹਾਂ, ਕਈ ਵਾਰੀ ਹੋ ਸਕਦਾ ਆ ਕਿ ਆਪਾਂ ਜਿਹੜੇ ਇੰਨੀ ਫਰਾਕ ਦਿਲੀ ਤੇ ਰੱਖਣੀ ਚਾਹੀਦੀ ਆ, ਤਾਂ ਜਰੂਰੀ ਥੋੜਾ ਕਿ ਮੈਂ ਹੀ ਹਰ ਕੰਮ ਚ ਸਹੀ ਹੋਵਾਂ,
0: ਬਿਲਕੁਲ
2: ਦੂਜਾ ਬੰਦਾ ਜੋ ਕਹਿ ਰਿਹਾ ਹੈਗਾ ਆ ਉਹਦੀ ਗੱਲ ਚ ਵੀ ਵਜਨ ਹੋ ਸਕਦਾ ਆ, ਤੇ ਫਿਰ ਸਾਨੂੰ ਉਹਦੇ ਹਿਸਾਬ ਨਾਲ ਸੁਧਾਰ ਕਰ ਲੈਣੇ ਚਾਹੀਦੇ ਆ ਜੀ।
0: ਬਿਲਕੁਲ ਹੈ ਜੀ,
2: ਉਹ ਅੰਦੋਲਨ ਇੰਨਾ ਵੱਧ ਗਿਆ ਸੀ ਜਿਹਦੇ ਕਰਕੇ ਇਹਨਾਂ ਦੀ ਭਾਜਪਾ ਦੀ ਜ਼ਮੀਨ ਖਿਸਕੀ ਆ, ਤੇ ਹੁਣ ਜਿਹੜਾ ਹੈਗਾ ਆ ਤੇ ਤਾਂ ਮੋਦੀ ਸਾਹਿਬ ਕਿੱਥੇ ਟਾਈਮ ਦੇਣ ਜੀ।
0: ਜੀ
2: ਤੁਸੀਂ ਦੇਖੋ ਨਾ ਰੱਖੜਾ ਭਰਾ ਜਦੋਂ ਮਿਲ ਕੇ ਆਏ ਆ ਜਾਂ ਗੱਲ ਤੈਅ ਕਰਕੇ ਆਏ ਆ, ਤੇ ਮੋਦੀ ਉਹਨੂੰ ਸੁਖਬੀਰ ਬਾਦਲ ਨੇ ਕਿਹਾ ਸੀ ਤੁਸੀਂ ਮੈਨੂੰ ਅਮਿਤ ਸ਼ਾਹ ਨਾਲ ਇੱਕ ਮੀਟਿੰਗ ਲੈ ਦਿਓ,
0: ਜੀ
2: ਤੇ ਸੁਖਬੀਰ ਬਾਦਲ ਨਾਲ ਤਾਂ ਅਮਿਤ ਸ਼ਾਹ ਮਿਲਦੇ ਸੀ ਰਿਹਾ, ਤੇ ਉਹ ਹੁਣ ਜਿਹੜਾ ਆ ਕਹਿੰਦੇ ਵਿਚੋਲਾ ਬਣੇ ਹੈਗੇ ਇਹਦੇ ਵਿੱਚ ਹਰਿਆਣੇ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ,
0: ਬਿਲਕੁਲ ਹੈ ਜੀ,
2: ਉਹ ਨਾਇਬ ਸਿੰਘ ਸੈਣੀ ਹੋਣਾ ਨੇ ਜਿਹੜਾ ਆ ਵੀ ਇਹਦੀ ਭੂਮਿਕਾ ਪਟ ਕਥਾ ਤਾਂ ਪਹਿਲਾਂ ਲਿਖੀ ਜਾ ਚੁੱਕੀ ਹੋਊਗੀ, ਤਾਂ ਹੀ ਜਿਹੜਾ ਹੈਗਾ ਇਹ ਉੱਪਰਲੇ ਲੀਡਰਾਂ ਨਾਲ ਤਾਂ ਉਦੋਂ ਮੁਲਾਕਾਤ ਹੁੰਦੀ ਹੈ ਜਦੋਂ ਸਾਰੀਆਂ ਗੱਲਾਂ ਤੈਅ ਹੋ ਜਾਂਦੀਆਂ ਜੀ।
0: ਜੀ
2: ਹੋ ਸਕਦਾ ਹੈ ਵੀ ਇਹਦੇ ਵਿੱਚ ਜਿਹੜਾ ਚਲੋ ਮਿਲ ਕੇ ਆਏ ਆ, ਚੰਗੀ ਗੱਲ ਹੈ ਜੀ,
0: ਜੀ
2: ਪੰਜਾਬ ਦੇ ਵਿੱਚ ਵੈਸੇ ਵੀ ਜਿਹੜਾ ਇਹ ਇੱਕ ਬਦਲਦੀ ਤਲਾਸ਼ ਹੈਗੀ ਸੀ, ਬਾਕੀ ਇਹ ਸਾਰੀਆਂ ਧੜੇ ਜਿਹੜੇ ਹੈਗੇ ਬਹੁਤ ਜ਼ਿਆਦਾ ਬਣ ਚੁੱਕੇ ਆ, ਤੇ ਖੇਰੂੰ ਖੇਰੂੰ
0: ਜੀ
2: ਹੋਏ ਸੀ ਇੱਕ
0: ਪਰ
2: ਝੰਡੇ ਥੱਲੇ ਇੱਕ।
0: ਸੈਣੀ ਸਾਹਿਬ, ਜਿਵੇਂ ਇਹਦੇ ਵਿੱਚ ਇੱਕ ਸੰਕੇਤ ਹੋਰ ਮਿਲਦਾ, ਚਲੋ ਮੈਂ ਕਿਸੇ ਦੀ ਸ਼ਲਾਘਾ ਨਹੀਂ ਕਰਦਾ, ਪਰ ਇੱਕ ਲੀਡਰ ਦਾ, ਕਿਸੇ ਵੀ ਪਾਰਟੀ ਦਾ ਚਾਹੇ ਲੀਡਰ ਹੈ, ਉਹਦੇ ਵਿੱਚ ਜਾਂ ਨੈਸ਼ਨਲ ਪਾਰਟੀਆਂ ਦੀ ਜਿਹੜੀ ਉਹ ਅਹਿਮੀਅਤ ਦੇਖਦੇ ਹੈ, ਚਾਹੇ ਵੱਡੇ ਬਾਦਲ ਸਾਹਿਬ ਸਨ, ਉਹ ਮੋਦੀ ਸਾਹਿਬ ਨਾਲ ਸਿੱਧੀ ਮੁਲਾਕਾਤ ਵੀ ਕਰਦੇ ਸੀਗੇ, ਪਰ ਮਾਨ ਸਾਹਿਬ ਦੀ ਮੁਲਾਕਾਤ ਜ਼ਿਆਦਾਤਰ ਅਮਿਤ ਸ਼ਾਹ ਜਾਂ ਉਹਨਾਂ ਤੱਕ ਹੀ ਜਿਹੜੀ ਸੀਮਿਤ ਰਹਿ ਜਾਂਦੀ ਹੈ। ਮੋਦੀ ਸਾਹਿਬ ਦੇ ਨਾਲ ਉਹ ਤਾਂ ਪੰਜਾਬ 'ਚ ਆਉਂਦੇ ਆ, ਤਾਂ ਵੀ ਨਹੀਂ ਮਿਲਦੇ ਜਾਂ ਉਹਨਾਂ ਨੂੰ ਮਿਲਣ ਹੀ ਨਹੀਂ ਦਿੱਤਾ ਜਾਂਦਾ, ਲਾਗੇ ਲੱਗਣ ਦਿੱਤਾ ਜਾਂਦਾ, ਪਰ ਘੱਟੋ ਘੱਟ ਆਪਣੇ ਬਾਦਲ ਸਾਹਿਬ ਦੇ ਫਾਦਰ ਜਿਹੜੇ ਨੇ ਆਪਣੇ, ਉਹਨਾਂ ਦੇ ਮੂੰਹ ਨੂੰ ਹੀ ਕਿਤੇ ਨਾ ਕਿਤੇ ਕਹਿ ਸਕਦਾ ਕਿ ਇੰਨੀ ਕੁ ਲਾਗ ਹੈਗੀ ਹੈ ਕਿਤੇ ਨਾ ਕਿਤੇ ਮੋਦੀ ਸਾਹਿਬ ਦੇ ਨਾਲ ਮੁਲਾਕਾਤ ਜਿਸ ਹਿਸਾਬ ਦੇ ਨਾਲ ਕੀਤੀ ਜਾਂਦੀ ਹੈ।
2: ਸਰ ਗੱਲ ਇਹ ਤਾਂ ਹੈਗੀ, ਕਈ ਚੀਜ਼ਾਂ ਕਾਊਂਟ ਹੁੰਦੀਆਂ,
0: ਜੀ
2: ਏਜ ਫੈਕਟਰ ਵੀ ਕਾਊਂਟ ਹੁੰਦਾ ਜੀ, ਦੂਜਾ ਜਿਹੜਾ ਆ ਉਹਨਾਂ ਦੀ, ਮੋਦੀ ਸਾਹਿਬ ਉਹਨਾਂ ਦੀ ਰਿਸਪੈਕਟ ਕਰਦੇ ਸੀ ਕਿਉਂਕਿ ਉਹਨਾਂ ਨੇ ਜੋ ਬਾਦਲ ਸਾਹਿਬ ਨੇ ਇਹਨਾਂ ਵਾਸਤੇ ਕੀਤਾ ਸੀ ਉਹ ਕੋਈ ਵੀ ਨਹੀਂ ਕਰ ਸਕਦਾ ਸੀ।
0: ਜੀ
2: ਜਦੋਂ ਭਾਜਪਾ ਇਕੱਲੀ ਸੀਗੀ ਉਸ ਵੇਲੇ ਸਭ ਤੋਂ ਪਹਿਲਾਂ ਅਲਾਇੰਸ ਉਹਦਾ ਅਕਾਲੀ ਦਲ ਨਾਲ ਹੀ ਹੋਇਆ ਸੀ ਜੀ, ਪਰ
0: ਜੀ
2: ਅਨਕੰਡੀਸ਼ਨਲ ਸਪੋਰਟ ਜੀ, ਅੱਜ ਤੱਕ ਕਿਸੇ ਹੋਰ ਜਿਹੜੀ ਪੋਲੀਟੀਕਲ ਪਾਰਟੀ ਆ ਉਹਨੇ ਇਸ ਤਰੀਕੇ ਨਾਲ ਸਪੋਰਟ ਕਦੀ ਵੀ ਨਹੀਂ ਦਿੱਤੀ ਜੀ।
0: ਜੀ
2: ਤੁਸੀਂ ਹੁਣ ਵੀ ਦੇਖ ਲਓ ਜਿਹੜੀ ਹੈਗੀ ਅਗਲੇ ਜਿਹੜੇ ਆਪਣੀ ਸਟੇਟ ਵਾਸਤੇ ਕੁਛ ਨਾ ਕੁਛ ਲਹਿਹਾਂ ਕਰਾ ਕੇ ਫਿਰ ਜਿਹੜਾ ਇਹ ਅਲਾਇੰਸ ਕਰਦੇ ਆ ਜੀ,
0: ਜੀ
2: ਇਹਨਾਂ ਨੇ ਕਿਸੇ ਮੁੱਦੇ ਨੂੰ ਸੁਲਝਾਉਣ ਦੀ ਗੱਲ ਨਹੀਂ ਕੀਤੀ, ਇਹਨਾਂ ਨੇ ਅਨਕੰਡੀਸ਼ਨਲ ਸਪੋਰਟ ਦਿੱਤੀ ਜੀ।
0: ਜੀ
2: ਉਹਦੇ ਕਰਕੇ ਜਿਹੜਾ ਆ ਫਿਰ ਬਾਦਲ ਸਾਹਿਬ ਤਾਂ ਵੱਡਿਆਂ ਦਾ ਜਿਹੜਾ ਆ ਮੋਦੀ ਸਾਹਿਬ ਬਹੁਤ ਸਤਿਕਾਰ ਕਰਦੇ ਸੀ ਜੀ,
0: ਜੀ
2: ਤੇ ਵੈਸੇ ਵੀ ਬਾਦਲ ਸਾਹਿਬ ਬੜੇ ਯੈਸ ਮੈਨ ਸੀ,
0: ਜੀ
2: ਚਾਹੇ ਉਹਨਾਂ ਨੂੰ ਆਪਣੇ ਕੋਰ ਏਜੰਡੇ ਤੇ ਸਮਝੌਤਾ ਕਰਨਾ ਪਿਆ ਜੀ, ਜਿਹੜਾ ਫੈਡਰਲਿਜ਼ਮ ਦਾ ਜਿਹੜਾ ਆ ਉਹਦੀ ਵਕਾਲਤ ਕਰਦੇ ਕਰਦੇ ਜਿਹੜਾ ਆ ਜਦੋਂ ਧਾਰਾ 370 ਦੀ ਗੱਲ ਆਈ ਤੇ ਉਹਨਾਂ ਨੇ ਬੀਜੇਪੀ ਦੇ ਨਾਲ ਹੀ ਖੜੇ ਪਾਏ ਗਏ,
0: ਜੀ
2: ਜਦਕਿ ਆਪਣੇ ਕੋਰ ਮੁੱਦਿਆਂ ਤੋਂ ਵੀ ਪਿੱਛੇ ਹਟ ਕੇ ਵੀ ਜਿਹੜਾ ਆ ਭਾਜਪਾ ਦੀ ਮਦਦ ਕਰਦੇ ਰਹੇ ਜੀ, ਇਸੇ ਕਰਕੇ ਭਾਜਪਾ ਉਹਨਾਂ ਨੂੰ ਵੀ ਹਾਂ ਠੀਕ ਆ ਜੀ ਵੀ ਇਹ ਉਹੋ ਜਿਹੇ ਬੰਦੇ ਆ ਕਿ ਜਿਹਨਾਂ ਨੂੰ ਅਸੀਂ ਉਹ ਜਿੱਦਾਂ ਸੇਬਾਂ ਤੇ ਨਹੀਂ ਲਿਖਿਆ ਹੁੰਦਾ ਜੀ ਟੈਸਟਡ ਓਕੇ ਹੈ ਜੀ,
0: ਜੀ
2: ਤੇ ਬਾਦਲ ਸਾਹਿਬ ਦੇ ਤਾਂ ਮਤਲਬ ਜਿਹੜਾ ਹੈਗਾ ਆ ਵੀ ਵੈਸੇ ਹੀ ਚਿਹਰੇ ਤੇ ਲਿਖਿਆ ਸੀ ਓਕੇ ਟੈਸਟਡ, ਉਹ ਭਾਜਪਾ ਨੇ ਓਕੇ ਟੈਸਟਡ ਸੀਗਾ ਜੀ,
0: ਜੀ
2: ਤੇ ਸੁਖਬੀਰ ਬਾਦਲ ਹੋਣਾ ਨਾ ਉਹਨਾਂ ਦਾ ਥੋੜੇ ਜਿਹੇ ਡਿਫਰੈਂਸ ਸੀਗੇ ਜੀ, ਤੇ ਪਹਿਲਾਂ ਤਾਂ ਮੋਦੀ ਸਾਹਿਬ ਬੜੇ ਅਨੋਇਡ ਸੀਗੇ ਜੀ ਕਿਸੇ ਟਾਈਮ ਤੇ ਉਹਨਾਂ ਨੇ ਘੱਟ ਗਈ ਗਿਣਤੀ ਕਮਿਸ਼ਨ ਦੇ ਜਿਹੜੇ ਚੇਅਰਮੈਨ ਹੈ ਤਰਲੋਚਨ ਸਿੰਘ ਉਹਨਾਂ ਨੂੰ ਕਿਹਾ ਸੀ ਵੀ ਇਹ ਬੰਦੇ ਨੂੰ ਨੀ ਮਾਫ ਕਰ ਸਕਦਾ, ਹਾਂਜੀ ਇਹਨਾਂ ਨੇ ਕਹਿੰਦੇ ਮਤਲਬ ਸਾਰਾ ਕੁਛ ਜਿਹੜਾ ਆ ਹਾਮੀ ਭਰ ਕੇ ਸਭ ਕੁਛ ਜਾਣਦੇ ਹੋਏ ਪਹਿਲਾਂ ਇਹ ਤਿੰਨ ਕਾਨੂੰਨਾਂ ਦੇ ਉੱਤੇ ਜਿਹੜਾ ਆ ਇਹਨਾਂ ਨੇ ਜ਼ਿੰਮੇਵਾਰੀ ਲਈ ਸੀ ਵੀ ਕੋਈ ਗੱਲ ਨੀ ਜੀ, ਜੇ ਅਸੀਂ ਕਿਸਾਨਾਂ ਦੀ ਨੂੰ ਰੀਪ੍ਰਜੈਂਟ ਕਰਨ ਵਾਲੀ ਪਾਰਟੀ ਆ ਤੇ ਜੇ ਸਾਡੀ ਹਾਂ ਆ ਤੇ ਸਮਝੋ ਕਿਸਾਨਾਂ ਦੀ ਵੀ ਹਾਂ ਆ,
0: ਜੀ
2: ਤੇ ਉਹ ਕਾਨੂੰਨ ਇਹਨਾਂ ਦੀ ਸਹਿਮਤੀ ਨਾਲ ਆਏ ਸੀ, ਬਾਅਦ ਦੇ ਵਿੱਚ ਇਹ ਬਿਟਰੇ ਕਰ ਗਏ ਤੇ ਕਿਉਂਕਿ ਉਸ ਵੇਲੇ ਇਹਨਾਂ ਦਾ ਵੀ ਬਣਦਾ ਸੀ ਮੋਦੀ ਸਾਹਿਬ ਨੂੰ ਵੀ ਇਹਨਾਂ ਦੀ ਪੋਜੀਸ਼ਨ ਸਮਝਣੀ ਚਾਹੀਦੀ ਨਾ ਜੀ, ਪੰਜਾਬ ਵਿੱਚ ਤਾਂ ਹਾਲਾਤ ਇਹ ਹੋ ਗਏ ਸੀ ਵੀ ਜਿਹੜੇ ਲੀਡਰ ਸਹਿਮਤ ਨਹੀਂ ਸੀਗੇ ਜੀ ਉਹਨਾਂ ਦਾ ਘਰੋਂ ਬਾਹਰ ਨਿਕਲਣਾ ਔਖਾ ਹੋ ਗਿਆ ਸੀ
0: ਹੋ ਗਿਆ ਜੀ, ਪਰ ਕਿਤੇ ਨਾ
2: ਕਿਤੇ
0: ਇਸ ਜਾਖੜ
2: ਕਰਕੇ ਉਹਨਾਂ
0: ਸਾਹਿਬ
2: ਦਾ
0: ਦਾ ਜਾਂ ਆਪਣਾ ਜਿਹੜੀ ਹਾਮੀ ਪਹਿਲਾਂ ਭਰੀ ਸੀ ਉਹਨਾਂ ਨੇ 2-3 ਮਹੀਨੇ, ਜਾਖੜ ਸਾਹਿਬ ਹੋ ਗਏ, ਕੈਪਟਨ ਅਮਰਿੰਦਰ ਸਿੰਘ ਹੋ ਗਏ, ਉਹਨਾਂ ਨੇ ਵੀ ਸੁਖਬੀਰ ਨੂੰ ਬਾਰੇ ਹਾਮੀ ਭਰੀ ਸੀ ਵੀ ਗੱਠਜੋੜ ਕਰਨਾ ਚਾਹੀਦਾ ਹੈ, ਕਿਤੇ ਨਾ ਕਿਤੇ ਉਹਦੇ ਉੱਤੇ ਅੰਦਰ ਖਾਤੇ ਜ਼ਰੂਰ ਚਰਚਾ ਤਾਂ ਹੋਈ ਹੋਏਗੀ ਜਿਸ ਹਿਸਾਬ ਦੇ ਨਾਲ ਅੱਜ ਜੋ ਸਟੈਪ ਲਏ ਜਾ ਰਹੇ ਨੇ ਜੀ।
2: ਸਰ ਮੈਂ ਤਾਂ ਜੋ ਮੇਰੀ ਆਬਜ਼ਰਵੇਸ਼ਨ ਆ ਸਾਰੀਆਂ ਅੱਖਾਂ ਇਹਨਾਂ ਦੀਆਂ ਜਿਹੜੀਆਂ ਇਹ ਅੰਦੋਲਨ ਹੀ ਖੋਲ ਕੇ ਗਿਆ ਜੀ,
0: ਜੀ
2: ਕਹਿੰਦੇ ਤਾਂ ਤੁਸੀਂ ਦੇਖੋ ਜਾਖੜ ਸਾਹਿਬ ਨੇ ਤਾਂ ਜਿਹੜਾ ਹੈਗਾ ਨਾ ਬੜਾ ਸੋਫਟਲੀ ਕਿਹਾ ਸੀ, ਕੈਪਟਨ ਸਾਹਿਬ ਨੇ ਤਾਂ ਬੜਾ ਹਾਰਸ਼ਲੀ ਕਿਹਾ
0: ਸੀ,
2: ਉਹ ਕਹਿੰਦੇ ਭਾਵੇਂ 15 ਸਾਲ ਤੁਰੇ ਫਿਰੋ
0: ਜੀ,
2: ਹਾਂਜੀ
0: ਸਰਕਾਰ
2: ਨੇ ਜੇ ਤੁਸੀਂ ਮਤਲਬ ਹਾਂਜੀ ਸਰਕਾਰ ਨੀ ਬਣਦੀ ਤੁਹਾਡੀ
0: ਜੀ,
2: ਦੇਖੋ ਬਾਕੀ ਠੀਕ ਗੱਲ ਹੈਗੀ ਆ ਹਰ ਇੱਕ ਪੋਲੀਟੀਕਲ ਪਾਰਟੀ ਦੀ ਆਪਣੀ ਜਿਹੜੀ ਹੈਗੀ ਆ ਇਹ ਹੁੰਦਾ ਆ ਕਿ ਅਸੀਂ ਸਾਡੀ ਪਾਰਟੀ ਦਾ ਵਿਸਤਾਰ ਹੋਵੇ, ਸਾਡੀ ਪਾਰਟੀ ਦੀ ਕੱਲਿਆਂ ਦੀ ਸਰਕਾਰ ਹੋਵੇ, ਹਰ ਇੱਕ ਪਾਰਟੀ ਵਿਸ਼ ਕਰਦੀ ਆ, ਪਰ ਤੁਹਾਨੂੰ ਮਤਲਬ ਜਿਹੜਾ ਹੈਗਾ ਆ ਗਰਾਊਂਡ ਰਿਐਲਿਟੀ ਵੀ ਤਾਂ ਪਤਾ ਹੋਣੀ ਚਾਹੀਦੀ ਆ ਕਿ ਪੰਜਾਬ ਦੀ ਪੰਜਾਬ ਦੀ ਡੈਮੋਗ੍ਰਾਫੀ ਇਸ ਤਰੀਕੇ ਦੀ ਆ ਕਿ ਇੱਥੇ ਜਦੋਂ ਵੀ ਸਰਕਾਰ ਅਕਾਲੀਆਂ ਦੀ ਬਣੀ ਹੈਗੀ ਆ ਉਦੋਂ ਹੀ ਬਣੀ ਜਦੋਂ ਭਾਜਪਾ ਨਾਲ ਸੀ,
0: ਬਿਲਕੁਲ ਹੈ ਜੀ,
2: ਮਤਲਬ ਇੱਥੇ ਦਾ ਹਿੰਦੂ ਤੇ ਸਿੱਖ
0: ਜੀ
2: ਉਹ ਜਦੋਂ ਉਹਨਾਂ ਨੂੰ ਸਾਹਮਣੇ ਇੱਕ ਮੰਚ ਮਿਲਦਾ ਆ ਤੇ ਉਹ ਉੱਥੇ ਭੁਗਤਦਾ ਜੀ,
0: ਜੀ
2: ਕਿਉਂਕਿ ਹੁਣ ਸੌਫਟ ਹਿੰਦੂ ਤੇ ਸੌਫਟ ਸਿੱਖ ਕੋਲ ਇੱਕ ਬਦਲ ਆ ਕਾਂਗਰਸ ਦਾ,
0: ਜੀ
2: ਤੋ ਇਸ ਕਰਕੇ ਜਿਹੜਾ ਹੈਗਾ ਆ ਭਾਜਪਾ ਤੇ ਅਕਾਲੀ ਜਿਹੜਾ ਆ ਇਹਦੇ ਨਾਲ ਭਾਜਪਾ ਨੂੰ ਸ਼ਹਿਰ ਦੇ ਵਿੱਚ ਮਜ਼ਬੂਤੀ ਮਿਲ ਸਕਦੀ ਹੈ ਜੀ,
0: ਜੀ
2: ਤੇ ਕਾਂਗਰਸ ਦੀ ਜਿਹੜੇ ਜਿਹੜਾ ਦੇ ਕੋਲ ਸਰਕਾਰ ਜਾਂਦੀ ਦਿਸਦੀ ਸੀ ਉਹ ਕਹਿੰਦੇ ਨਾ ਜੀ ਨਾ ਅਸੀਂ ਇਸ ਇਲੈਕਸ਼ਨ ਦੇ ਵਿੱਚ ਤਾਂ ਜਿਹੜਾ ਹੈਗਾ ਆ ਅਸੀਂ ਰੱਜ ਕੇ ਲੜਾਂਗੇ
0: ਜੀ
2: ਤੇ ਅਸੀਂ ਉਹ ਤੋਂ ਅਗਲੇ ਅਗਲੇ 5 ਸਾਲ ਬਾਅਦ ਅਸੀਂ ਦੇਖੋ ਆਵਾਂਗੇ ਉਦੋਂ ਸਾਡੇ ਜਿਹੜੇ
0: ਦੇਖਾਂਗੇ
2: ਲੀਡਰ ਜਿਹੜੇ ਹੈਗੇ ਆ
0: ਜੀ
2: ਵੀ ਸਾਡੇ ਕੁਛ ਇੱਕ ਬਜੁਰਗ ਲੀਡਰਾਂ ਦੀਆਂ ਵਿਕਟਾਂ ਝੜ ਜਾਣ ਤਾਂ ਕਿ ਅਸੀਂ ਜਿਹੜਾ ਯੰਗ ਲੀਡਰ ਆ ਉਹ ਅੱਗੇ ਹੋ ਸਕੀਏ।
0: ਜੀ
2: ਉਧਰੋਂ ਜਿਹੜਾ ਆ ਜੀ ਕਾਂਗਰਸ ਦਾ ਪ੍ਰਧਾਨ ਆ ਉਹ ਬੈਠਾ ਜਿਹੜੇ ਸ਼ਹਿਰ ਚ ਵੀ ਜਾਂਦਾ ਆ ਉੱਥੇ ਤੇ ਲੀਡਰ ਦੀ ਟਿਕਟ ਕੱਟਿਆ ਹੁੰਦਾ ਆ, ਨਾਲ ਥੱਲੜਿਆਂ ਨੂੰ ਕਿਹਾ ਹੁੰਦਾ ਤੁਹਾਡਾ ਦਿਲ ਨੀ ਕਰਦਾ ਅਗਰ ਤੁਸੀਂ ਜਿਹੜਾ ਹੈ ਵਿਧਾਨ ਸਭਾ ਦੇ ਮੈਂਬਰ ਬਣੋ।
0: ਜੀ
2: ਹਾਂਜੀ
0: ਬਿਲਕੁਲ
2: ਉਹ ਤੇ ਇਸ ਕਰਕੇ ਉਹ ਕਦੀ ਕਹਿੰਦਾ ਮੈਂ 100 ਬੰਦੇ ਨੂੰ ਨਵੇਂ ਨੂੰ ਸੀਟ ਦੇਣੀਆਂ ਹੈ ਜੀ ਟਿਕਟਾਂ, ਕਿਸੇ ਕਦੀ ਕਹਿੰਦਾ 60 ਨੂੰ ਦੇਣੀਆਂ ਜੀ, ਉਹਦਾ ਹੁਣ ਪਤਾ ਨੀ ਲੱਗਦਾ ਹੈਗਾ ਜੀ ਉਹਨਾਂ ਦਾ ਕਲੇਸ਼ ਜਿਹੜਾ ਆ ਉਹ ਚੱਲੀ ਜਾ ਰਿਹਾ ਜੀ। ਉਧਰੋਂ ਰਾਹੁਲ ਗਾਂਧੀ ਹੁਣੀ ਇੰਨੀ ਮੈਚੋਰਿਟੀ ਦਿਖਾਉਂਦੇ ਹੀ ਨੀ ਜੀ,
0: ਜੀ
2: ਇੱਕ ਖਬਰ ਤੁਸੀਂ ਕੀਤੀ ਆ ਉਹਨਾਂ ਨੂੰ ਜਿਹੜਾ ਆ ਜੈਨ ਜੀ ਨੇ ਜਿਹੜਾ ਆ ਸਵਾਲ ਕੋਈ ਪੁੱਛਿਆ, ਸਵਾਲ ਤਾਂ ਬੜਾ ਟਿਪੀਕਲ ਸੀ ਵੈਸੇ ਕਿ ਤੁਹਾਨੂੰ ਭਾਜਪਾ ਦਾ ਕਿਹੜਾ ਨੇਤਾ ਪਿਆਰਾ ਲੱਗਦਾ,
0: ਜੀ
2: ਤੇ ਮੈਨੂੰ ਲੱਗਦਾ ਕਿ ਅੱਜ ਦੀ ਡੇਟ ਦੇ ਵਿੱਚ ਜੋ ਕਾਂਗਰਸ ਦਾ ਹਸ਼ਰ ਪੰਜਾਬ ਚ ਦੇਖਦੇ ਹੋਣਗੇ ਤੇ ਉਹ ਵੀ ਆਪਣੀ ਗਲਤੀ ਤੇ ਪਛਤਾਉਂਦੇ, ਹਾਂਜੀ ਉਹ ਵੀ ਆਪਣੀ ਗਲਤੀ ਤੇ ਪਛਤਾਉਂਦੇ ਹੋਣਗੇ ਕਿ ਹਾਂ ਭਾਈ ਇਹਦੇ ਨਾਲੋਂ ਤਾਂ ਕੈਪਟਨ ਹੀ ਠੀਕ
0: ਕੈਪਟਨ
2: ਸੀਗਾ,
0: ਚੰਗਾ ਸੀ
2: ਚਲੋ
0: ਮੁੰਡਾ ਦਾ ਚੱਲਦਾ ਸੀ ਘੱਟੋ
2: ਕਿਤੇ
0: ਘੱਟ
2: ਸਾਨੂੰ
0: ਇਕੱਠੇ ਤਾਂ ਕਰਕੇ
2: ਹਾਂਜੀ
0: ਰੱਖਦਾ ਸੀ
2: ਘੱਟੋ ਸਰਕਾਰ ਤਾਂ ਬਣਦੀ ਸੀ ਨਾ ਜੀ,
0: ਜੀ
2: ਤੇ ਇਸ ਕਰਕੇ ਉਹਦੀ ਘੂਰੀ ਤੋਂ ਡਰਦੇ ਸੀ, ਪਰ ਉਦੋਂ ਇਹਨਾਂ ਦੀ ਮਜਬੂਰੀ ਇਹ ਸੀ ਵੀ ਜਿੱਥੇ ਕੈਪਟਨ ਅੜ ਜਾਂਦਾ ਸੀ ਇਹਨਾਂ ਨੂੰ ਪਿੱਛੇ ਹਟਣਾ ਪੈਂਦਾ ਸੀਗਾ, ਕੈਪਟਨ ਨਹੀਂ ਸੀ ਹਟਦਾ,
0: ਬਿਲਕੁਲ ਹੈ ਜੀ
2: ਤੇ ਉਹ ਪੁਰਾਣੀਆਂ ਸਾਂਝਾਂ ਚੇਤੇ ਆ ਗਈਆਂ, ਪਿਆਰ ਚੇਤੇ ਆ ਗਿਆ ਤੇ ਉਹਨਾਂ ਨੇ ਅੰਕਲ ਕੈਪਟਨ ਦਾ ਨਾਮ ਲਿਆ ਤਾਂ ਅੰਕਲ ਅਮਰਿੰਦਰ।
0: ਨਹੀਂ ਬਚਪਨ ਚ ਖੇਡੇ ਨੇ ਕਾਫੀ ਆਉਣਾ ਜਾਣਾ ਸੀਗਾ, ਬਿਲਕੁਲ ਹੈ ਜੀ
2: ਹੀ ਇਜ਼ ਵੈਰੀ ਕੂਲ
0: ਜੀ,
2: ਤੇ ਉਹਨਾਂ ਦੀ ਮਿਲਟਰੀ ਬੈਕਗ੍ਰਾਉਂਡ ਹੈਗੀ ਆ ਹਾਂਜੀ
0: ਜੀ।
2: ਤੇ
0: ਤੇ ਸੈਣੀ ਸਾਹਿਬ
2: ਵਧੀਆ ਜੀ,
0: ਕੀ ਲੱਗਦਾ ਹੈ ਕਿ ਜੇ ਗੱਠਜੋੜ ਹੁੰਦਾ ਹੈ ਮਤਲਬ ਕਿ ਲੋਕ ਆਵਾਜ਼ ਜਾਂ ਪੰਜਾਬ ਦੇ ਵਿੱਚ ਕੀ ਲੋਕ ਸੋਚਦੇ ਆ, ਜਿਸ ਤਰ੍ਹਾਂ ਦੇ ਨਾਲ ਦੇਖਿਆ ਜਾਵੇ ਕਿ ਜੋ ਆਮ ਆਦਮੀ ਪਾਰਟੀ ਅੱਜ ਰੈਲੀ ਤਾਂ ਨਹੀਂ ਕਿਹਾ ਤਾਂ ਉਹਨਾਂ ਨੇ ਰੈਲੀ ਦਾ ਸੀਗਾ ਪਰ ਰੈਲਾ ਹੀ ਕਹਿ ਸਕਦੇ ਹੋ ਗਿਆ, ਚੰਡੀਗੜ੍ਹ ਦੇ ਵਿੱਚ ਮੁਲਾਜ਼ਮਾਂ ਨੇ ਨਾਲ ਦੀ ਨਾਲ ਚੇਤਾਵਨੀ ਵੀ ਦੇ ਦਿੱਤੀ ਹੈ ਕਹਿੰਦੇ ਤੁਹਾਨੂੰ ਲਿਆ ਸਕਦੇ ਆ ਤਾਂ ਤੁਹਾਨੂੰ ਭਜਾ ਵੀ ਸਕਦੇ ਆ, ਫਿਰ ਏਦਾਂ ਨਹੀਂ ਤਾਂ ਏਦਾਂ ਹੀ ਆ ਜਾਓ, ਫਿਰ ਉਹ ਕਹਿੰਦੇ 8 ਲੱਖ ਅਸੀਂ ਆ ਗਿਆ ਤਾਂ ਫਿਰ 40 ਲੱਖ ਤੱਕ ਗੱਲ ਜਾਏਗੀ ਫਿਰ ਦੇਖ ਲਓ।
2: ਬਿਲਕੁਲ ਜੀ ਬਿਲਕੁਲ ਬਿਲਕੁਲ, ਦੇਖੋ ਜਿੱਥੇ ਤੱਕ ਗੱਠਜੋੜ ਦੀ ਆ ਨਾ ਉਹਦੀ ਤਾਂ ਆਪਾਂ ਕਨਕਲੂਡਿੰਗ ਲਾਈਨ ਇਹ ਦਿੱਤੇ ਆ
0: ਜੀ
2: ਕਿ ਇਟ ਇਜ਼ ਟੂ ਅਰਲੀ ਟੂ ਸੇ ਸਮਥਿੰਗ,
0: ਬਿਲਕੁਲ ਹੈ ਜੀ
2: ਹਾਂਜੀ ਸਿਆਸਤ ਆ ਇਹਦੇ ਵਿੱਚ ਜਿਹੜਾ ਹੈਗਾ ਆ ਕਈ ਕੁਛ ਅਗਲਿਆਂ ਨੇ ਸਾਡੇ ਤੋਂ ਛੁਪਾਉਣਾ ਆ ਤੇ ਕਈ ਕੁਛ ਅੰਦਰ ਖਾਤੇ ਕਰਨਾ ਹੈ
0: ਜੀ,
2: ਸੋ ਇਸ ਕਰਕੇ ਉਹ ਸਮੇਂ ਦੇ ਲਾਇਆ ਗਰਭ ਚ ਹੀ ਹੈਗਾ ਜੀ
0: ਜੀ।
2: ਠੀਕ ਹੈ ਜੀ ਕਿ ਮੈਨੂੰ ਇੰਨਾ ਪਤਾ ਹੈਗਾ ਕਿ ਮੈਂ ਮਤਲਬ ਯਾਦ ਕਰੋ ਤੁਹਾਨੂੰ ਮੈਂ 1.5 ਸਾਲ ਪਹਿਲਾਂ ਜਦੋਂ ਮੈਂ ਜਲੰਧਰ ਗਿਆ ਸੀ ਤੇ ਮੈਂ ਇੱਕ ਦੁਕਾਨ ਦੇ ਉੱਤੇ ਕਿਸੇ ਦੇ ਬੈਠਾ ਸੀ ਹਿੰਦੂ ਬੰਦੇ ਦੇ ਕੋਲ ਬੈਠਾ ਸੀ
0: ਜੀ,
2: ਜਦੋਂ ਮੈਂ ਉਹਨੂੰ ਬੜਾ ਜਿਹੜਾ ਹੈਗਾ ਆ ਸੋਫਟਲੀ ਜਿਹੜਾ ਆ ਤੇ ਉਹ ਪੁੱਛਿਆ ਸੀਗਾ ਤੇ ਉਹ ਪਹਿਲਾਂ ਤਾਂ ਆਪਣੀਆਂ ਫੀਲਿੰਗ ਜ਼ਾਹਰ ਨਹੀਂ ਸੀ ਕਰ ਰਿਹਾ ਤੇ ਜਦੋਂ ਮੈਂ ਉਹਨੂੰ ਮਤਲਬ ਉਹਨਾਂ ਦੀ ਟੋਨ ਦੇ ਵਿੱਚ ਹੀ ਗੱਲ ਕਰਨੀ ਸ਼ੁਰੂ ਕੀਤੀ ਉਹ ਕਹਿੰਦਾ ਦੇਖੋ ਜੀ ਵੀ ਅਸੀਂ ਵੋਟ ਪਵਾਵਾਂਗੇ ਤਾਂ ਨਹੀਂ
0: ਜੀ,
2: ਤੇ ਅਸੀਂ ਜਿਹੜਾ ਹੈਗਾ ਸਾਡੀ ਪਹਿਲੀ ਪ੍ਰਾਇਓਰਟੀ ਤਾਂ ਇਹ ਹੋਊਗੀ ਵੀ ਅਕਾਲੀ ਦਲ ਤੇ ਇਹਨਾਂ ਦਾ ਭਾਜਪਾ ਦਾ ਗੱਠਜੋੜ ਹੋਵੇ ਤੇ ਵੋਟਾਂ ਸਾਡੀਆਂ ਹਿੰਦੂਆਂ ਦੀਆਂ ਜਿਹੜੀਆਂ ਭਾਜਪਾ ਨੂੰ ਪੈ ਜਾਣਗੀਆਂ
0: ਜੀ,
2: ਤੇ ਤਾਂ ਕੱਲੀ ਭਾਜਪਾ ਇੱਥੇ ਆਉਂਦੀ ਦਿਸਦੀ ਨਹੀਂ ਤੇ ਫੇਰ ਅਸੀਂ ਕਾਂਗਰਸ ਵੱਲ ਮੁੜ ਜਾਈਦਾ ਆ।
0: ਬਿਲਕੁਲ
2: ਜੇ ਇਹ ਜੇ ਇਹ ਗੱਲ ਸੱਚ ਆ ਤੇ ਇਹ ਹੀ ਸ਼ਹਿਰੀ ਜਿਹੜੇ ਵਪਾਰੀ ਆ ਉਹਨਾਂ ਦੀ ਸੋਚ ਹੈਗੀ ਆ
0: ਜੀ,
2: ਤੇ ਉਸ ਹਾਲਤ ਵਿੱਚ ਭਾਜਪਾ ਨੂੰ ਫਾਇਦਾ ਹੋਏਗਾ ਗੱਠਜੋੜ ਦਾ, ਪਿੰਡਾਂ ਦਾ ਕੋਰ ਵੋਟਰ ਨੂੰ ਤਾਂ ਜਿਹੜਾ ਹੈਗਾ ਅਕਾਲੀ ਦਲ ਐਡਰੈਸ ਕਰ ਪਾਊਗਾ
0: ਜੀ,
2: ਜੇ ਅਕਾਲੀ ਦਲ ਕੁਛ ਇੱਕ ਮੁੱਦੇ ਗੱਠਜੋੜ ਹੋਣ ਤੋਂ ਬਾਅਦ ਇਲੈਕਸ਼ਨ ਤੋਂ ਪਹਿਲਾਂ ਜਿਹੜਾ ਆ ਵੀ ਉਹ ਰਿਜੋਲਵ ਕਰਨ ਦੇ ਵਿੱਚ ਕਾਮਯਾਬ ਹੋ ਜਾਂਦਾ ਆ
0: ਜੀ,
2: ਕੋਈ ਬੰਦੀ ਸਿੰਘਾਂ ਦਾ ਕੋਈ ਪੰਜਾਬ ਦੇ ਬਾਰੇ ਕੋਈ ਰੋਡ ਮੈਪ
0: ਜੀ
2: ਉਸ ਚੀਜ਼ ਦੇ ਉੱਤੇ ਜਿਹੜਾ ਆ ਵੀ ਜੇ ਕੋਈ ਵਰਕ ਹੋ ਜਾਂਦਾ ਆ ਜੀ,
0: ਜੀ
2: ਤੇ ਉਹਦੇ ਨਾਲ ਅਕਾਲੀ ਦਲ ਵੀ ਜਿਹੜਾ ਆ ਵੀ
0: ਬੂਸਟ
2: ਪਿੰਡਾਂ ਦੇ
0: ਮਿਲੇਗਾ।
2: ਵਿੱਚੋਂ ਵੋਟ ਮੰਗਣ ਦਾ ਹੱਕਦਾਰ ਹੋ ਜਾਊਗਾ, ਉਹਨੂੰ ਬੂਸਟ ਮਿਲੂਗਾ ਇਸ ਚੀਜ਼ ਦਾ।
0: ਜੀ
2: ਉਹ ਕਹਿਣਗੇ ਜੀ ਵੀ ਹਾਂ ਜੀ ਅਲਟੀਮੇਟਲੀ ਜਿਹੜੀ ਸੈਂਟਰ ਆ ਮਸਲੇ ਤਾਂ ਉਹਨੇ ਹੱਲ ਕਰਨੇ ਆ,
0: ਜੀ
2: ਤੇ ਅਸੀਂ ਜਿਹੜਾ ਆ ਦੇਖੋ ਇਲੈਕਸ਼ਨ ਤੋਂ ਪਹਿਲਾਂ ਹੀ ਜਿਹੜਾ ਆ ਇੰਨਾ ਆਹ ਬੰਦੇ ਜਿਹੜੇ ਫਸੇ ਸੀ ਅਸੀਂ ਕਰਾ ਲਏ ਆ ਜੀ,
0: ਜੀ
2: ਤੇ ਬਾਕੀ ਵੀ ਜਿਹੜੇ ਹੈਗੇ ਮੁੱਦੇ ਹੱਲ ਕਰਾਉਣ ਲਾਂਗੇ। ਉਹ
0: ਬਿਲਕੁਲ
2: ਇੰਸ਼ੋਰੈਂਸ ਦੇ ਕੇ ਤੇ ਜਿਹੜਾ ਹੈਗਾ ਆ ਵੋਟਾਂ ਦੀ ਮੰਗ ਕਰ ਸਕਦਾ ਹੈ ਜੀ।
0: ਜੀ
2: ਹੁਣ ਕਿਉਂਕਿ ਇਹ 4 ਸਾਲ 4.5 ਸਾਲ ਇੱਕ ਦੂਜੇ ਨੂੰ ਕੋਸਦੇ ਰਹੇ ਆ, ਤੇ ਇਸ ਕਰਕੇ ਜਿਹੜਾ ਇਹ ਆ ਫਿਰ ਜੇ ਆਪਣੇ ਬੰਦਿਆਂ ਨੂੰ ਨਾਲ ਲੈ ਕੇ ਵੀ ਤੁਰਨਾ ਔਖਾ ਹੋ ਜਾਂਦਾ ਆ। ਤੇ ਤੁਹਾਡੀ ਸੋਚ ਤਾਂ ਲੋਕੀ ਕਹਿੰਦੇ ਹੈਗੇ ਰਾਤੋ ਰਾਤ ਬਦਲ ਜਾਂਦੀ ਆ, ਸਾਨੂੰ ਬਦਲਣ ਨੂੰ ਬਹੁਤ ਟਾਈਮ ਲੱਗਦਾ ਭਾਈ।
0: ਜੀ ਬਿਲਕੁਲ
2: ਸੋ ਇਸ ਕਰਕੇ ਜਿਹੜਾ ਆ ਅਲਟ ਹਾਂਜੀ ਜਰੂਰ ਇਹ ਹੈਗਾ ਆ ਕਿ ਆਮ ਆਦਮੀ ਪਾਰਟੀ ਦਾ ਜਿੱਦਾਂ ਹੁਣ ਆਪਾਂ ਨਾਲ ਹੀ ਦੂਜੀ ਖਬਰ ਤੇ ਆ ਜਾਈਏ ਡੀਏ ਵਾਲੇ ਤੇ,
0: ਜੀ
2: ਡੀਏ ਦਾ ਸਰ ਦੇਖੋ ਹੁਣ ਭਾਵਾਂ ਹਾਈ ਕੋਰਟ ਨੇ ਫਿਰ ਡਬਲ ਬੈਂਚ ਨੇ ਫੈਸਲਾ ਦੇ ਦਿੱਤਾ ਇਹ
0: ਜੀ
2: ਵੀ 15 ਦਿਨ ਦੇ ਅੰਦਰ ਅੰਦਰ ਉਹ ਦੱਸਦੇ ਆ ਜੀ ਵੀ 21,000 ਕਰੋੜ ਰੁਪਏ ਦਾ ਬਣਿਆ ਆ।
0: ਹਾਂਜੀ ਬਿਲਕੁਲ
2: ਜਿਹੜਾ ਕਿਉਂਕਿ ਡਿਲੇ ਕਰਦੇ ਕਰਦੇ ਵੀ ਹਾਂ ਜੀ ਅਗਲੇ ਅੱਗੇ ਦੇ ਦਿਆਂਗੇ ਅੱਗੇ ਦੇ ਦਿਆਂਗੇ,
0: 6% ਉੱਪਰ ਵੀ ਪੈਣੇ ਆ ਨਹੀਂ ਦਿੰਦੇ ਆ 15 ਦਿਨਾਂ ਚ ਨਹੀਂ ਦਿੰਦੇ ਤਾਂ 6% ਉੱਪਰ ਪੈਣੇ ਵਿਆਜ ਪੈਣਾ ਸ਼ੁਰੂ ਹੋ ਜਾਂਦਾ।
2: ਉਹ ਸਰ ਉਹਨਾਂ ਨੂੰ ਕੋਈ ਪਰਵਾਹ ਨਹੀਂ ਹੈਗੀ, ਉਹ ਤਾਂ ਅੱਜ ਵੀ ਹੁਣ ਇੱਕ ਖਬਰ ਲੱਗੀ ਹੈਗੀ ਆ ਜੀ ਹੁਣੇ ਆ ਗਈ ਆ ਵੀ ਭਾਈ ਵੀ ਇਹ ਹਾਈ ਕੋਰਟ ਨੂੰ ਵੀ ਕੁਛ ਨੀ ਮੰਨਦੇ ਪਏ ਵੀ ਇਹਨਾਂ ਦੀਆਂ ਮਸ਼ਹੂਰੀਆਂ ਤਾਂ ਇੱਦਾਂ ਹੀ ਚੱਲਣ ਲੱਗੀਆਂ ਆਈਆਂ
0: ਜੀ।
2: ਹੁਣ ਕਿਉਂ ਇਹਨਾਂ ਨੇ ਬਹਾਨਾ ਲਾ ਦੇਣਾ ਹੈਗਾ ਜੀ ਸਾਡਾ ਤਾਂ ਕੰਟ੍ਰੈਕਟ ਪਹਿਲਾਂ ਦਾ ਹੋਇਆ ਆ ਸੀ ਤੇ ਅਸੀਂ ਉਹਨਾਂ ਨੂੰ ਪੇਮੈਂਟ ਕਰ ਚੁੱਕੇ ਹੈਗੇ ਆ
0: ਜੀ,
2: ਤੇ ਜਿੱਦਾਂ ਦਾ ਜਿੱਦਾਂ ਇੱਥੋਂ ਆਰਡਰ ਹੋਇਆ ਜਾਂ ਉਸ ਤੋਂ ਬਾਅਦ ਅਸੀਂ ਕੋਈ ਨਵਾਂ ਕੰਟ੍ਰੈਕਟ ਦਿੱਤਾ ਨੀ ਤੇ ਨਾ ਹੀ ਅਸੀਂ ਕੋਈ ਨਵੀਂ ਮਸ਼ਹੂਰੀ ਜਿਹੜੀ ਆ ਭੇਜੀ ਆ ਜੀ, ਉਹ ਪੁਰਾਣਾ ਸਾਡਾ ਕੰਟ੍ਰੈਕਟ ਜਿਹੜਾ ਆ ਉਹ ਚੱਲਦਾ ਪਿਆ। ਇਸ ਤਰੀਕੇ ਦੇ ਨਾਲ ਇਹਨਾਂ ਨੇ ਆਪਣੇ ਆਪ ਨੂੰ ਡਿਫੈਂਡ ਕਰ ਲੈਣਾ ਜੀ।
0: ਜੀ
2: ਬਾਕੀ 6% ਇੰਟਰਸਟ ਦੇਣਾ ਹੈਗਾ ਤੇ ਇਹਨਾਂ ਨੇ ਥੋੜਾ ਦੇਣਾ ਹੈਗਾ ਜੀ।
0: ਜੀ
2: ਆਪੇ ਜਿਹੜੀ ਅਗਲੀ ਸਰਕਾਰ ਆਊਗੀ ਉਹ ਦਿੱਤੀ ਰਹੂਗੀ
0: ਮਾਫ਼ੀ
2: ਜੀ, ਇਹ ਤਾਂ ਆਪਣਾ 15 ਦਿਨਾਂ ਬਾਅਦ ਜਿਹੜਾ ਆ ਸੁਪਰੀਮ ਕੋਰਟ ਨੂੰ ਮੂਵ ਕਰਨਗੇ ਜੀ।
0: ਵੈਸੇ ਸੈਂਟ ਸਾਹਿਬ ਪਹਿਲਾਂ ਕਦੇ ਇੱਦਾਂ ਹੋਇਆ ਕਿ ਕੋਈ ਵੀ ਸਰਕਾਰ ਹੋਵੇ ਜਾਂ ਡੀਏ ਨਾ ਦਿੱਤਾ ਹੋਵੇ, ਪਰ ਦੇਖਿਆ ਜਾਵੇ ਤਾਂ ਪੰਜਾਬ ਦੀਆਂ ਜਿਹੜੀਆਂ ਤਨਖਾਹਾਂ MLA ਦੀਆਂ ਨੇ ਉਹ ਤਾਂ ਬਾਕੀ ਦੇਸ਼ ਦੇ ਨਾਲ ਹਿਸਾਬ ਕਿਤਾਬ ਲਾਇਆ, ਕਿਸੇ ਦੀ 1 ਲੱਖ ਆ, ਕਿਸੇ ਦੀ 1.25 ਲੱਖ ਆ, ਕਿਸੇ ਦੀ 1.5 ਹੈ ਵੱਧ ਤੋਂ ਵੱਧ, ਤੇ 1.35 ਹੈ ਕਿਸੇ ਦੀ, ਤੇ ਪੰਜਾਬ ਦੇ ਵਿੱਚ ਸਾਰਿਆਂ ਤੋਂ ਵੱਧ 2.5-2.5 ਲੱਖ ਰੁਪਇਆ ਲਈ ਜਾਂਦੇ ਆ।
2: 2,52,000 ਭੱਤਿਆਂ ਸਮੇਤ
0: ਜੀ,
2: ਹਾਂਜੀ ਫੇਰ ਜਿਹੜਾ ਹੈਗਾ ਆ ਤੁਸੀਂ ਬਾਕੀਆਂ ਦੀ ਕਿਸੇ ਦੀ 1,10,000 ਆ, ਕਿਸੇ ਦੀ 1,60,000 ਆ, ਇਹਨਾਂ ਦੀ ਸਾਰਿਆਂ ਨਾਲੋਂ ਵੱਧ ਹੈਗੀ ਆ ਜੀ। ਆਪਣੀਆਂ ਤਨਖਾਹਾਂ ਨੂੰ ਝਾਤੀ ਨੀ ਮਾਰਦੇ ਜੀ। ਬਾਕੀ ਜਿਹੜੇ ਹੈਗੇ ਆ ਦੇਖੋ, ਇੱਕ ਵੋਕੇਸ਼ਨਲ ਟੀਚਰ ਦੀ ਵੀ ਸਰ ਮੈਂ ਤੁਹਾਨੂੰ ਭੇਜੀ ਸੀ ਵੀ ਵੋਕੇਸ਼ਨਲ ਟੀਚਰ ਪੰਜਾਬ ਦੇ ਵਿੱਚ 18,000 ਤੇ ਰੱਖਿਆ ਆ
0: ਜੀ,
2: ਤੇ ਹਰਿਆਣੇ ਦੇ ਵਿੱਚ ਤੇ ਦਿੱਲੀ ਚ 38,000 ਲੈ ਰਿਹਾ ਜੀ ਉਹ।
0: ਕਿਆ ਬਾਤ ਹੈ ਜੀ।
2: ਸੋ ਇਸ ਕਰਕੇ ਜਿਹੜਾ ਹੈਗਾ ਕਹਿਣ ਦੀਆਂ ਗੱਲਾਂ ਹੈਗੀਆਂ, ਤੁਸੀਂ ਵੱਖਰੇ ਵੱਖਰੇ ਟ੍ਰੇਡ ਚ ਵੱਖਰੀ ਵੱਖਰੀ ਸੈਲਰੀ ਹੈਗੀ ਆ
0: ਜੀ,
2: ਪਰ ਡੀਏ ਤਾਂ ਸਾਰਿਆਂ ਨੂੰ ਮਿਲਦਾ ਰਿਹਾ ਅੱਜ ਤੱਕ
0: ਜੀ।
2: ਕੋਈ ਸਿਆਣੀ ਸਰਕਾਰ ਜਿਹੜੀ ਆ ਉਹ ਕਦੀ ਵੀ ਮੁਲਾਜ਼ਮਾਂ ਨਾਲ ਜਿਹੜਾ ਹੈਗਾ ਆ ਉਹਨਾਂ ਦੇ ਹੱਕਾਂ ਦੇ ਉੱਤੇ ਛੇੜਛਾੜ ਨਹੀਂ ਕਰਦੀ। ਇਹਨਾਂ ਨੇ ਤਾਂ ਬਹੁਤ ਡੈਮੇਜਿੰਗ ਸਟੈਪ ਲਏ ਕਿ ਮੁਲਾਜ਼ਮਾਂ ਨੂੰ ਇਹ ਕਹਿਣਾ ਵੀ ਜਾਂ ਤਾਂ ਤਨਖਾਹ ਸੈਂਟਰ ਦੇ ਕੇਡਰ ਦੀ ਲੈ ਲਓ ਤੇ ਡੀਏ ਲੈਣਾ ਆ ਤੇ ਜਾਂ ਡੀਏ ਛੱਡੋ
0: ਜੀ।
2: ਮਤਲਬ ਇਹ ਹੈਗਾ ਇਹ ਤਾਂ ਨਾ ਦੇਣ ਦੀ ਹੈਗੀ ਆ ਨਾ ਜੀ ਇੰਟੈਂਸ਼ਨ ਵੀ ਹਾਂ ਜੀ ਅਸੀਂ ਦੇਣਾ ਹੀ ਨੀ ਜੀ
0: ਜੀ।
2: ਓਵਰ ਓਵਰ ਇਹ ਤਰਕ ਤੁਸੀਂ ਜਿਹੜਾ ਹੈਗਾ ਹਾਈ ਕੋਰਟ ਚ ਦੇ ਚੁੱਕੇ ਆ, ਸਿੰਗਲ ਬੈਂਚ ਤੇ ਵੀ ਦਿੱਤਾ, ਡਬਲ ਬੈਂਚ ਤੇ ਵੀ ਦਿੱਤਾ, ਜਦੋਂ ਦੋਨਾਂ ਜਿਹੜੀਆਂ ਕੋਰਟਾਂ ਨੇ ਸਵੀਕਾਰ ਹੀ ਨਹੀਂ ਕੀਤਾ ਤੇ ਉਹ ਫਿਰ ਤੁਸੀਂ ਲੋਕਾਂ ਤੋਂ ਕਿਉਂ ਉਮੀਦ ਕਰਦੇ ਆ ਵੀ ਲੋਕ ਇਹ ਗੱਲ ਮੰਨਣਗੇ ਜੀ।
0: ਜੀ ਬਿਲਕੁਲ ਹੈ ਜੀ।
2: ਬਾਕੀ ਜਿਹੜਾ ਮੁਲਾਜ਼ਮਾਂ ਨੇ ਅੱਜ ਜਿਹੜਾ ਦਿੱਤਾ ਸੀ ਧਰਨਾ, ਉਹ ਵਿਧਾਨ ਸਭਾ ਵੱਲ ਨੂੰ ਜਾਣਾ ਚਾਹੁੰਦੇ ਸੀ ਜੀ, ਉਹਨਾਂ ਦੇ ਪਾਣੀ ਦੀਆਂ ਹੋਈਆਂ ਵਿਛਾੜਾਂ। ਹੁਣ ਤਾਜ਼ੀ ਤਾਜ਼ੀ ਖਬਰ ਆ ਰਹੀ ਹੈਗੀ ਆ ਜੀ ਕਿ ਮੁਲਾਜ਼ਮਾਂ ਨੇ ਪੰਜਾਬ ਦੇ ਵਿੱਚੋਂ ਇਹਨਾਂ ਦੇ ਬੋਰਡ ਪੱਟਣੇ ਸ਼ੁਰੂ ਕਰ ਦਿੱਤੇ ਮਸ਼ਹੂਰੀਆਂ ਵਾਲੇ।
0: ਬਿਲਕੁਲ
2: ਤੁਸੀਂ, ਇਹ ਪਹਿਲੀ ਸਰਕਾਰ ਆ ਜਿਹਦੇ ਵਿੱਚ ਮੁਲਾਜ਼ਮ ਇੰਨਾ ਅਨੁਆਇਡ ਹੋਇਆ ਆ ਜੀ, ਤੇ ਅਗਲੇ ਕਹਿੰਦੇ ਅਸੀਂ 8 ਲੱਖ ਹੈਗੇ ਆ ਜੀ, ਪੰਜਾਂ ਦਾ ਪਰਿਵਾਰ ਇੱਕ ਹੈਗਾ ਆ ਕਿ 40 ਲੱਖ ਨੂੰ ਅਫੈਕਟ ਕਰਦੇ ਹੈਗੇ ਜੀ।
0: ਖਬਰ ਆ ਗਈ, ਇਹ ਵੀ ਖਬਰ ਆ ਗਈ ਆ ਪੰਜਾਬ ਦੇ ਮੁਲਾਜ਼ਮਾਂ ਦੀ ਡੀਏ ਦੀ ਮੰਗ ਨੂੰ ਲੈ ਕੇ ਸੀਐਮ ਭਗਵੰਤ ਮਾਨ ਦੇ ਨਾਲ ਮੀਟਿੰਗ 27 ਅਗਸਤ ਨੂੰ ਤੈਅ ਹੋ ਗਈ।
2: ਹਾਂਜੀ
0: ਜੀ,
2: ਦੇਖੋ ਉੱਥੇ ਕਿੱਦਾਂ ਮਤਲਬ ਉਹਨਾਂ ਨੂੰ ਕੈਪੈਸੀਫਾਈ ਕਰਦੇ ਹੈਗੇ ਆ
0: ਜੀ,
2: ਜਾਂ ਏਦਾਂ ਕਰਨਗੇ ਨਾ ਜੀ ਵੀ ਉਦਣ ਤੱਕ ਥੋੜੇ ਸ਼ਾਂਤ ਬੈਠਣਗੇ, ਉਦਣ ਕਹਿ ਦੇਣਗੇ ਜੀ ਵੀ ਹਾਂ ਜੀ ਹੁਣ ਅੱਗੇ 2 ਤਰੀਕ ਦੀ ਰੱਖ ਦਿੱਤੀ ਹੈਗੀ, ਕੋਈ ਅਰਜੈਂਸੀ ਪੈ ਗਈ ਸੀ ਜੀ
0: ਜੀ,
2: ਤੇ ਉਹ ਤੋਂ ਬਾਅਦ ਦੇ ਵੀ ਹਾਂ ਜੀ ਅੰਦੋਲਨ ਤਾਂ ਸ਼ਾਂਤ ਹੋਵੇ, ਜਿਹੜਾ ਇਹ ਘਰ ਜਾ ਕੇ ਸ਼ਾਂਤ ਬੈਠਣ ਵੀ ਉਦਣ ਤੱਕ
0: ਜੀ,
2: ਉਦਣ ਵੀ ਜਿਹੜਾ ਇਹ ਕਿਸੇ ਨਤੀਜੇ ਤੇ ਪਹੁੰਚਦੇ ਕਿ ਨਹੀਂ ਪਹੁੰਚਦੇ, ਜਾਂ ਸੁਪਰੀਮ ਕੋਰਟ ਚ ਮੁਲਾਜ਼ਮਾਂ ਨੇ ਜਿਹੜਾ ਹੈਗਾ ਨਾ ਇਹਨਾਂ ਨੂੰ ਅੱਗੇ ਆਉਂਦੀ ਘੇਰ ਲਿਆ ਸਰ
0: ਜੀ,
2: ਜੋ ਇਹਨਾਂ ਨੇ ਸੋਚ ਸੋਚੀ ਸੀ ਨਾ ਜੀ, ਵੀ ਅਸੀਂ 15 ਦਿਨਾਂ ਬਾਅਦ ਤੋਂ ਜਾ ਕੇ ਤੇ ਉੱਥੇ ਸੁਪਰੀਮ ਕੋਰਟ ਅਪੀਲ ਕਰਕੇ ਤੇ ਡਾਇਰੀ ਨੰਬਰ ਲਵਾ ਲਿਆਵਾਂਗੇ, ਤੇ
0: ਜੀ
2: ਇੱਥੇ ਹਾਈ ਕੋਰਟ ਦੇ ਵਿੱਚ 31 ਤਰੀਕ ਨੂੰ ਕਹਿ ਦਿਆਂਗੇ ਜੀ ਵੀ ਅਸੀਂ ਤਾਂ ਉੱਥੇ ਸੁਪਰੀਮ ਕੋਰਟ 'ਚ ਅਪੀਲ ਕੀਤੀ ਆ ਜੀ।
0: ਜੀ ਬਿਲਕੁਲ
2: ਤੇ ਉਹਨਾਂ ਨੇ ਕੀ ਕੀਤਾ ਹੈਗਾ ਜੀ, ਵੀ ਉਹ ਜਿਹੜਾ ਕੇਸ ਜਦੋਂ ਕੋਈ ਲੱਗਦਾ ਹੈਗਾ ਜੀ, ਨੋਟਿਸ ਹੋਣ ਵਾਸਤੇ ਟਾਈਮ ਟਾਈਮ ਲੱਗਦਾ ਜੀ,
0: ਜੀ
2: ਮੁਲਾਜ਼ਮਾਂ ਨੇ ਉੱਥੇ ਕੇਵੀਏਟ ਫਾਈਲ ਕਰ ਦਿੱਤੀ ਜੀ ਪਹਿਲਾਂ ਹੀ ਜਾ ਕੇ। ਕੇਵੀਏਟ ਦਾ ਮਤਲਬ ਲਿਟਰਲੀ ਮੀਨਿੰਗ ਹੁੰਦਾ ਜੀ ਐਡਵਾਂਸ ਇਨਫੋਰਮੇਸ਼ਨ,
0: ਜੀ
2: ਐਡਵਾਂਸ ਇਨਫੋਰਮੇਸ਼ਨ। ਕੇਵੀਏਟ ਉਹ ਫਾਈਲ ਬੰਦਾ ਕਰਦਾ ਜਿੱਦਾਂ ਆਪਾਂ ਜਿਹੜਾ ਹੈਗਾ ਆ ਕੋਈ ਕੇਸ ਜਿੱਤ ਲੈਂਦੇ ਆ ਤੇ ਜਾਂ ਕੋਈ ਕੇਸ ਸਾਡੇ ਹੱਕ ਚ ਹੋਇਆ ਹੁੰਦਾ, ਸਾਨੂੰ ਐਪਰੀਹੈਂਸ਼ਨ ਹੁੰਦੀ ਹੈ ਕਿ ਦੂਜੀ ਪਾਰਟੀ ਅਪੀਲ ਕਰੇਗੀ
0: ਕਰੇਗੀ ਜੀ,
2: ਜਾਂ ਜਾਂ ਅਦਰਵਾਈਜ਼ ਵੀ ਜਿਹੜਾ ਹੈਗਾ ਆ ਵੈਸੇ ਵੀ ਜਿਹੜਾ ਆ ਕਿ ਜੇ ਸਾਨੂੰ ਐਪਰੀਹੈਂਸ਼ਨ ਹੋਵੇ ਕਿ ਮੇਰੇ ਤੇ ਕੋਈ ਕੇਸ ਹੋ ਸਕਦਾ ਆ
0: ਜੀ,
2: ਤੇ ਮੈਂ ਪਹਿਲਾਂ ਹੀ ਐਡਵਾਂਸ ਦੇ ਵਿੱਚ ਜਾ ਕੇ ਕੋਰਟ ਦੇ ਵਿੱਚ ਇੱਕ ਕੇਵੀਏਟ ਇੱਕ ਐਪਲੀਕੇਸ਼ਨ ਦੇ ਕੇ ਆਉਂਦੇ ਆ
0: ਜੀ,
2: ਜਿਹਨੂੰ ਕੇਵੀਏਟ ਕਿਹਾ ਜਾਂਦਾ ਆ, ਕਿ ਭਾਈ ਕਿ ਜੇ ਇਹ ਪਾਰਟੀ ਆ ਜਾਵੇ ਕੋਰਟ ਦੇ ਵਿੱਚ
0: ਜੀ
2: ਤੇ ਇਹਨੂੰ ਜਿਹੜਾ ਹੈਗਾ ਸੁਣਨ ਤੋਂ ਜਦੋਂ ਇਹਨੂੰ ਕੋਈ ਰਿਲੀਫ ਦੇਣੀ ਆ ਉਹ ਤੋਂ ਪਹਿਲਾਂ ਮੈਨੂੰ ਸੁਣ ਲਿਆ ਜਾਏ
0: ਜੀ।
2: ਹੁੰਦਾ ਕੀ ਆ ਸਾਡੀਆਂ ਵੀ ਕੋਰਟਾਂ ਚ ਜਦੋਂ ਅਸੀਂ ਕੋਈ ਕੇਸ ਫਾਈਲ ਕਰਦੇ ਹੈਗੇ ਆ ਤੇ ਫੇਰ ਜਿਹੜਾ ਆ ਜੇ ਕੋਈ ਅਸੀਂ ਕੰਸੀਡਰੇਸ਼ਨ ਕਰਨੀ ਹੁੰਦੀ ਹੈ ਇੰਟਰਮ ਰਿਲੀਫ ਤੇ
0: ਜੀ,
2: ਤੇ ਉਹਦੇ ਵਿੱਚ ਜਿਹੜਾ ਆ ਪਹਿਲਾਂ ਉਹ ਸਾਨੂੰ ਲਿਖਾ ਕੇ ਲਿਆਉਣਾ ਪੈਂਦਾ ਨੋ ਕੇਵੀਏਟ ਹੈਜ਼ ਬੀਨ ਫਾਈਲਡ
0: ਜੀ,
2: ਹੈਂਜੀ ਉਹ ਜਿਹੜਾ ਆ ਉਹ ਕਿਉਂਕਿ ਉੱਥੇ ਇਹਦਾ ਆਪਣੇ ਰਜਿਸਟਰੀ ਦੇ ਕੋਲ ਹੀ ਨਾ ਹੁੰਦਾ ਆ ਜੀ, ਇੱਥੇ ਰਿਕਾਰਡ ਜਦੋਂ ਇੱਥੇ ਦਰਜ ਹੁੰਦਾ ਆ ਜੀ ਉੱਥੇ ਕੇਵੀਏਟ ਤੇ ਫਾਈਲ ਹੋਈ ਹੋਵੇ ਤੇ ਨੋਟਿੰਗ ਆ ਜਾਂਦੀ ਵੀ ਕੇਵੀਏਟ ਫਾਈਲਡ
0: ਜੀ,
2: ਫੇਰ ਉਹ ਜਰੂਰੀ ਹੋ ਜਾਂਦਾ ਹੈਗਾ ਆ ਕਿ ਉਹ ਪਾਰਟੀ ਦੇ ਜਾਂ ਉਹਨਾਂ ਦੇ ਵਕੀਲ ਨੂੰ ਸੱਦ ਲੈਣਾ ਵੀ ਭਾਈ ਆ ਜਾਓ ਜੀ ਤੇ ਤੁਸੀਂ ਵੀ ਪੇਸ਼ ਹੋ ਜਾਓ ਜੀ। ਉਹਦੇ ਵਿੱਚ ਜਿਹੜਾ ਇੱਥੇ ਸਰਕਾਰ ਵਾਸਤੇ ਔਖਾ ਹੋ ਗਿਆ ਸੀਗਾ ਵੀ ਰਿਲੀਫ ਉੱਥੇ ਕੋਈ ਬਿਲਡਿੰਗ ਨੀ ਸੀ, ਨੋਟਿਸ ਹੋ ਜਾਣਾ ਸੀਗਾ ਤੇ ਪਾਰਟੀ ਪਹਿਲਾਂ ਹੀ ਪੇਸ਼ ਹੋ ਗਈ ਸੀ
0: ਜੀ,
2: ਤੇ ਕਿਉਂਕਿ ਸਟੇ ਹੋਣਾ ਕੋਈ ਨੀ ਸੀਗਾ ਤੇ ਇੱਥੇ ਇਹਨਾਂ ਦਾ ਜਿਹੜਾ ਹੈਗਾ ਕੰਮ ਔਖਾ ਹੋ ਜਾਣਾ ਸੀ
0: ਜੀ।
2: ਉਹਨਾਂ ਨੇ ਹੁਣ ਮੁਲਾਜ਼ਮ ਜਦੋਂ ਅੱਗੇ ਘੇਰਨ ਲੱਗ ਪਏ ਆ ਤੇ ਇਸ ਕਰਕੇ ਇਹਨਾਂ ਨੇ 27 ਤਰੀਕ ਦੇ ਉੱਤੇ ਮੀਟਿੰਗ ਰੱਖ ਲਈ ਹੈ ਜੀ,
0: ਰੱਖ ਲਈ ਹੈ ਜੀ। ਤੇ ਸੈਣੀ ਸਾਹਿਬ
2: ਹਾਂਜੀ
0: ਔਜਲਾ ਸਾਹਿਬ ਨਾਲ ਜੁੜੇ ਸ਼ਾਇਦ ਮੁੱਦੇ ਤੇ ਗੱਲ ਕਰਨੀ ਚਾਹੁੰਦੇ ਥੋੜੀ ਜਿਹੀ, ਤੇ ਦੂਸਰੇ ਪਾਸੇ ਕੰਗਣਾ ਦੇ ਸੁਰ ਵੀ ਬਦਲ ਗਏ ਨੇ ਜੀ, ਤੇ ਜੀ ਜਿਹੜੀ ਆ ਜੈਨ ਜੀ ਦੱਸਿਆ ਕਹਿੰਦੇ ਦੇਸ਼ ਦੀ ਤਾਕਤ ਹੈ ਜੀ, ਪਹਿਲਾਂ ਕਹਿੰਦੇ ਗਟਰੇ ਆ ਜੀ, ਯੇ ਆ ਜੀ, ਵੋ ਆ ਜੀ, ਤੇ ਆਪਾਂ ਔਜਲਾ ਸਾਹਿਬ ਨਾਲ ਵੀ ਗੱਲ ਕਰਦੇ ਹਾਂ ਹਾਂਜੀ।
2: ਹਾਂ ਜੀ ਕੰਗਣਾ ਦਾ ਕੀ ਆ ਜੀ, ਕੰਗਣਾ ਤਾਂ ਵਿਚਾਰੀ ਬਹੁਤ ਸੌਫਟ ਲੇਡੀ ਹੈਗੀ ਆ,
0: ਅਗਲੀ ਕਹਿੰਦੀ ਆ ਭਾਗਵਤ ਨੇ ਕਹਿ ਦਿੱਤਾ ਹੁਣ ਮੈਂ ਕਿੱਥੇ ਰਹਿ ਗਈ ਜਾਣਾ।
2: ਉਹ ਵਿਚਾਰੀ ਜਿਹੜੀ ਹੈਗੀ ਆ ਇਹ ਹੀ ਦੇਖਦੀ ਰਹਿੰਦੀ ਆ ਕਿ ਮੈਨੂੰ ਵੀ ਕੋਈ ਸੁਣ ਲਓ ਭਾਈ, ਗੱਲ ਆ ਇਹ ਆ ਕਿ ਆਪਣੀ ਪਾਰਟੀ ਦੀ ਨਜ਼ਰ ਚ ਰਹਿਣਾ ਚਾਹੁੰਦੀ ਆ ਉਹ, ਤੇ ਨਾਲ ਇਸ ਕਰਕੇ ਲੋਕਾਂ ਨੂੰ ਵੀ ਅਗੇਂਸਟ ਕਰ ਲੈਂਦੀ ਆ ਆਪਣੇ
0: ਜੀ,
2: ਤੇ ਵੈਸੇ ਬਹੁਤ ਬੋਲਡ ਲੇਡੀ ਆ ਜੀ ਮੈਂ ਦੇਖਦਾ ਹੈਗਾ, ਇੰਨਾ ਕੁਛ ਸੁਣ ਕੇ ਇੰਨਾ ਕੁਛ ਕਹੇਗਾ, ਇੱਕ ਦੋ ਵਾਰੀ ਕੁੱਟ ਵੀ ਖਾ ਲਈ ਤਾਂ ਵੀ ਮਤਲਬ ਜਿਹੜਾ ਹੈਗਾ ਆ ਆਪਣੀਆਂ ਆਦਤਾਂ ਨੀ ਸੁਧਾਰੀਆਂ ਮੇਰੇ ਅੰਦਰ।
0: ਹਾਂਜੀ
2: ਹਾਂਜੀ ਕਰੋ ਜੀ
0: ਗੱਲ, ਸਤਿ ਸ੍ਰੀ ਅਕਾਲ ਜੀ।
2: ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ,
3: ਨਿਕਲੀ ਹੋਈ ਆ ਨਹੀਂ ਤਾਂ ਮੈਂ ਇੱਕ ਦਿਨ ਸੋਚਦਾ ਸੀ ਵੀ ਇਹ ਇੰਸ਼ੋਰੈਂਸ ਦੀ ਏਜੰਟ ਹੋਊ ਪਹਿਲੀਆਂ ਚ, ਏਦੂ ਬਸ਼ਰਮ ਤਾਂ ਕੋਈ ਨੀ ਹੁੰਦਾ ਜਿੰਨੀ ਕੰਗਣਾ ਰਣੌਤ ਹੈ।
2: ਹਾਂਜੀ
0: ਕਿਆ ਬਾਤ
2: ਵੀਰ ਜੀ, ਇਹ ਨਾ ਮਤਲਬ ਸੱਚੀ ਗੱਲ ਇਹ ਹੈਗੀ ਆ ਕਿ ਇਹ 14 ਸਾਲ ਦੀ ਘਰੋਂ ਭੱਜੀ ਸੀ ਫਿਲਮਾਂ ਚ ਕੰਮ ਕਰਨ ਦੀ ਯਤਨਾ, ਤੇ ਅਦਰਵਾਈਜ਼ ਜਿੱਥੋਂ ਜਿਸ ਮਤਲਬ ਹਾਂਜੀ ਰਾਜਪੁਰ ਨੇ ਮੰਡੀ ਤੋਂ ਸਰ
0: ਜੀ
2: ਆਪਣੇ, ਤੇ
3: ਰਾਜਪੂਤ
2: ਹਾਂਜੀ ਰਾਜਪੂਤ ਫੈਮਿਲੀ ਨੂੰ ਬਿਲੋਂਗ ਕਰਦੀ ਹੈਗੀ ਆ, ਉਹਨਾਂ ਦੇ ਕਲਚਰ ਦੇ ਵਿੱਚ ਕੁੜੀਆਂ ਨੂੰ ਮਤਲਬ ਬਹੁਤ ਜ਼ਿਆਦਾ ਅੰਦਰ ਰੱਖਿਆ ਜਾਂਦਾ ਹੈਗਾ ਜੀ
0: ਜੀ,
2: ਜੇ ਇੰਨੀ ਬੋਲਡਨੈਸ ਇਹਨੇ ਦਿਖਾਤੀ ਜਨੂਨੀ ਆ ਇਹ ਕੁੜੀ
0: ਜੀ,
2: ਤੁਸੀਂ ਦੇਖੋ ਨਾ ਹੁੰਦਾ ਹੈਗਾ ਆ ਵੀ ਇਹੋ ਜਿਹੇ ਬੰਦੇ ਜਿਹੜੇ ਹੈਗੇ ਆ ਉਹ ਆਪਣਾ ਕਿਤੇ ਨਾ ਕਿਤੇ ਕੁਛ ਨਾ ਕੋਈ ਮੁਕਾਮ ਬਣਾ ਜਰੂਰ ਲੈਂਦੇ ਹੈਗੇ ਆ
0: ਜੀ,
2: ਰਾਜ ਉੱਥੇ ਇਹਨਾਂ ਦਾ ਠਾਕਰੇ ਪਰਿਵਾਰ ਦੇ ਨਾਲ ਟੱਕਰ ਲੈਣੀ ਉਧਰ ਠਾਕਰੇ ਨਾਲ
0: ਬਿਲਕੁਲ
2: ਹਾਂਜੀ ਮਹਾਰਾਸ਼ਟਰ ਦੇ ਵਿੱਚ ਬਹਿ ਕੇ ਤੇ ਉਧਵ ਠਾਕਰੇ ਨਾਲ ਟੱਕਰ ਲੈ ਕੇ
0: ਜਿੱਥੇ ਪੂਰਾ ਬੋਲਦਾ
2: ਉਹ ਸਭ ਬਿਲਕੁਲ ਜੀ, ਅਗਲਿਆਂ ਨੇ ਉਹਦਾ ਘਾਟਾ ਤਾਂ ਮਿਊਂਸੀਪਲ ਕਮੇਟੀ ਉਹ ਉਹਨਾਂ ਕੋਲ ਹੁੰਦੀ ਸੀ ਲਿਆ ਕੇ ਚੱਲ ਮੇਰੇ ਭਾਈ, ਔਰ ਉਹ ਸਾਰਾ ਕੁਛ ਲੋਸ ਵੀ ਬੀਅਰ ਕਰਨਾ ਫਿਰ ਫਿਲਮ ਇੰਡਸਟਰੀ ਦੇ ਵਿੱਚ ਆਪਣਾ ਜਿਹੜਾ ਆ ਥਾਂ ਬਣਾਉਣਾ ਜੀ, ਤੇ ਹੈ ਕੁਛ ਇੱਕ ਗੁਣ ਵੀ ਹੁੰਦੇ ਆ ਜੀ, ਜਿਸ ਬੰਦੇ ਚ ਗੁਣ ਹੁੰਦੇ ਓਹਦੇ ਵਿੱਚ ਅਵਗੁਣ ਵੀ ਹੁੰਦੇ ਹੈਗੇ ਆ ਜੀ, ਤੇ ਇਹੋ ਜਿਹੇ ਲੋਕ ਜਿਹੜੇ ਆਖਰ ਦੇਖੋ ਹਰ ਹੋਰ ਵੀ ਕੁੜੀਆਂ ਹੋਣਗੀਆਂ ਹਿਮਾਚਲ ਦੇ ਵਿੱਚ, ਇਹ ਥੋੜਾ ਕੱਲੀ ਸੋਹਣੀ ਹੈਗੀ, ਹੋਰ ਵੀ ਸੋਹਣੀਆਂ ਕੁੜੀਆਂ ਹੋਣਗੀਆਂ, ਪਰ ਸਵਾਲ ਇਹ ਹੈਗਾ ਆ ਕਿ ਇੱਕ ਚੀਜ਼ ਹੁੰਦੀ ਬੋਲਡਨੈਸ, ਇਹ ਕੁਦਰਤੀ ਹੁੰਦੀ ਆ ਜੀ, ਉਹ ਕੁਦਰਤ ਨੇ ਜਿੱਦਾਂ ਕਿਸੇ ਨੂੰ ਬਖਸ਼ਿਆ ਹੁੰਦਾ ਹੈ ਨਾ ਜੀ, ਉਹ ਚੀਜ਼ ਜਿਹੜੀ ਹੈਗੀ ਆ। ਹੁਣ ਦੇਖੋ ਨਾ, ਚਾਹੇ ਪੰਜਾਬ ਦੇ ਵਿੱਚ ਕਿਤੇ ਜਾਂ ਕਿਸੇ ਵੀ ਵਰਨਿੰਗ ਜਿਹੜਾ ਆ ਟੋਪਿਕ ਆ ਉਹਦੇ ਉੱਤੇ ਇਹਨੇ ਆਪਣਾ ਕਮੈਂਟ ਦੇਣਾ ਹੀ ਦੇਣਾ ਹੁੰਦਾ ਆ
0: ਜੀ।
2: ਚਾਹੇ ਕ੍ਰਿਟੀਸਿਜ਼ਮ ਹੋਵੇ, ਕ੍ਰਿਟੀਸਿਜ਼ਮ ਵੀ ਬਰਦਾਸ਼ਤ ਕਰਨਾ ਹਰ ਇੱਕ ਬੰਦੇ ਦੇ ਬਸ ਦੀ ਗੱਲ ਨਹੀਂ।
0: ਬਿਲਕੁਲ ਜੀ,
2: ਜੀ ਵੀਰ ਜੀ।

0: ਦਿਆ, ਬਾਕੀ ਮੇਰਾ ਤੇ ਕੋਲ ਰਹਿਣਾ ਹੀ ਨਹੀਂ ਤੇਰੇ ਕੋਈ ਹੁਣ, ਜਿਵੇਂ
1: ਜੀ
0: ਤੁਹਾਡੇ ਸਾਰੇ ਸੂਹੇ ਚ ਸਸਪੈਂਡ ਹੋ ਜਾਣ ਵਕੀਲ ਤੇ ਜੱਜ ਗਏ ਆ, ਤੇ ਨਹੀਂ ਜੀ ਅਸੀਂ ਤਾਂ ਨਵੇਂ ਵਕੀਲ ਰੱਖਾਂਗੇ, ਹੁਣ ਸਾਡੇ ਪੁਰਾਣੇ ਕੰਮੇ ਨਹੀਂ ਕਰ ਸਕਦੇ, ਨਵੇਂ ਰੱਖੇਂਗੇ ਉਹ।
1: ਜੀ
0: ਹਾਂਜੀ
2: ਬਿਲਕੁਲ ਜੀ ਬਿਲਕੁਲ ਬਿਲਕੁਲ।
0: ਤੇ ਰਾਜਾ ਮੈਨੂੰ ਲੱਗਦੀ ਹੈ ਰਾਜਾ ਜਿਹੜੇ ਕੰਮ ਪਿਆ ਹੋਇਆ ਉਹਨੇ ਵੀ ਇਹੀ ਕੰਮ ਕਰਨਾ ਛੱਡਣਾ, ਉਹਨੇ ਵੀ ਕਿਸੇ ਦਾ ਕੁਛ ਨਹੀਂ ਨਾਪਦਾ ਨਾ ਕਿਸੇ ਦਾ ਜੀ।
1: ਬਿਲਕੁਲ
0: ਜੇ ਉਹ ਇਸ ਭੁਲੇਖੇ ਚ ਹੈ ਨਾ ਵੀ ਚਲੋ ਐਗਦੀ ਜਿਹਦੀ ਮਰਜ਼ੀ ਆਵੇ ਤੇ ਆਹ ਦੂਏ ਨਾਲ ਦੇ ਬਜ਼ੁਰਗ ਨੇ ਜਿਵੇਂ ਕਹਿੰਦੇ ਹੀ ਉਹ ਚਲੇ ਜਾਣਗੇ ਜਦ ਤੱਕ, ਤੇ ਪੈਰ ਮੁੜ ਕੇ ਕਿਸੇ ਦੇ ਵੀ ਨਹੀਂ ਲੱਗਣੇ, ਗੱਲ ਮੇਰੀ ਯਾਦ ਰੱਖਿਓ
1: ਜੀ।
0: ਜੇ ਇੱਕ ਵਾਰੀ ਅਕਾਲੀਆਂ ਨਾਲ ਭਾਜਪਾ ਸਰਕਾਰ ਬਣਾ ਵੀ ਗਈ ਨਾ
1: ਜੀ,
0: ਬਣਾ ਜੂਗੀ, ਆ ਮੁੜ ਕੇ ਚਟਾਲੇ ਕਿੱਥੇ ਨੇ ਹੁਣ
1: ਜੀ। ਬਿਲਕੁਲ ਹੈ ਜੀ।
0: ਸੋ
2: ਰਹਿਣਾ ਅਕਾਲੀ ਜੀ, ਪਤਾ ਕੀ ਆ, ਨਹੀਂ ਨਹੀਂ ਮੇਰੀ ਬੇਨਤੀ ਸੁਣੋ, ਇੱਥੇ ਆ ਕੇ ਜਿਹੜਾ ਹੈਗਾ ਨਾ ਆਪਾਂ ਮਤਲਬ ਹੁਣ ਮੇਰਾ ਖਿਆਲ ਆ ਕਿ ਭਾਜਪਾ ਨੂੰ ਵੀ ਇਸ ਚੀਜ਼ ਦਾ ਅਹਿਸਾਸ ਹੋ ਗਿਆ ਹੋਊਗਾ, ਅਕਾਲੀਆਂ ਨੂੰ ਕਮਜ਼ੋਰ ਤਾਂ ਕੀਤਾ ਜਾ ਸਕਦਾ, ਖਤਮ ਨਹੀਂ ਕੀਤਾ ਜਾ ਸਕਦਾ, ਜੋ ਪੰਜਾਬ ਦੀ ਸਾਈਕੀ ਆ, ਭਾਜਪਾ ਨੂੰ ਕਿਤੇ ਦਾ ਕਿਸੇ ਆਪਣੇ ਕਿਸੇ ਨਾ ਕਿਸੇ ਸਿੱਖ ਜਿਹੜੇ ਸੈਕਟ ਆ ਉਹਦੇ ਨਾਲ ਅਲਾਇੰਸ ਕਰਨਾ ਹੀ ਪਊਗਾ। ਭਾਜਪਾ ਦੇ ਉੱਤੇ ਛਾਪ ਹੈਗੀ ਆ ਹਿੰਦੂਇਜ਼ਮ ਦੀ, ਨਰੋਲ ਹਿੰਦੂਇਜ਼ਮ ਦੀ ਸਰਕਾਰ ਜਿਹੜੀ ਹੈਗੀ ਆ ਪੰਜਾਬ ਦੇ ਵਿੱਚ ਸਰ ਨਹੀਂ ਬਣ ਸਕਦੀ। ਹਾਂਜੀ
0: ਉਹ ਤਾਂ ਮੈਂ ਮੈਨੂੰ ਪਤਾ ਜੀ,
2: ਮਤਲਬ
0: ਉਹ ਨੀ ਬਣ ਸਕਦੀ ਜੇ ਤੁਸੀਂ ਕਹੋ, ਜੇ ਕਿਤੇ ਕਿਸੇ ਨਾਲ ਵੀ ਸਮਝੌਤਾ ਇਹਨਾਂ ਦਾ ਹੋ ਗਿਆ ਅਕਾਲੀ ਆ ਨਾ, ਅਕਾਲੀ ਫੇਰ ਵੀ ਬੈਟਰ ਦੈਨ ਆ ਜਿਹੜਾ ਵਹੀਰ ਵਾਲੇ ਨੇ, ਇਹਨਾਂ ਨੂੰ ਵਧੀਆ ਰਹਿਣਗੇ।
1: ਇੱਕ ਹੋਰ ਖਬਰ
0: ਵਹੀਰ ਵਾਲਿਆਂ ਦਾ ਕੀ ਏਜੰਡਾ ਜੀ, ਵਹੀਰ ਵਾਲਿਆਂ ਦਾ ਕੀ ਏਜੰਡਾ, ਕੀ ਉਹ ਲੈ ਕੇ ਚੱਲੇ ਹੋਏ ਨੇ, ਕੀ ਉਹਨਾਂ ਨੇ ਪੰਜਾਬ ਲਈ ਉਹਨਾਂ ਦੇ ਕੋਈ ਮੁੱਦੇ ਸੁਣੇ ਨੇ ਤੁਸੀਂ, ਕੋਈ ਅੱਜ ਤੱਕ ਉਹਨਾਂ ਦਾ ਕੋਈ ਮੁੱਦਾ ਦੇਖਿਆ ਕੋਈ ਵੀ, ਮਤਲਬ ਕੀ ਕਰ ਰਹੇ ਨੇ
1: ਜੀ,
0: ਉਹ ਖੁੱਲੇ ਬੋਲ ਦਾ ਕੋਈ, ਜਿਵੇਂ ਆਪਾਂ ਹੁੰਦਾ ਜੀ ਬਾਣ ਹੁੰਦਾ ਸੀ ਬੋਲ ਨੂੰ ਛੱਡ ਦਿੰਦੇ ਖੁੱਲੇ ਹੀ, ਮਤਲਬ ਉਸ ਡਾਹਾ ਉਹਦੇ ਪਾ ਦਿੰਦੇ ਸੀ ਭਾਈ ਬਾਲਾ ਬਣਾ ਭੱਜੇ
1: ਜੀ,
0: ਤੇ ਕੋਈ ਹੈ ਉਹਨਾਂ ਦਾ ਏਜੰਡਾ ਜੀ, ਮੈਨੂੰ ਏਜੰਡਾ ਦੱਸੋ ਉਹਨਾਂ ਦਾ ਕੀ ਹੈ
1: ਜੀ।
2: ਪਿਛਲੀ ਵਾਰੀ ਤੁਸੀਂ ਬਦਲਾ ਕੀਤਾ ਸੀ ਤੇ ਐਤਕ ਵੀ ਤਾਂ ਬਦਲਾ ਨੂੰ ਹੀ ਪਾਉਣੀ ਹੈਗੀ, ਤੇ ਹੁਣ ਅਸੀਂ ਬਦਲ ਹੈਗੇ ਆ, ਅਸੀਂ ਨਵੇਂ ਆ, ਪੁਰਾਣੇ ਆਲ ਨੂੰ ਤਾਂ ਤੁਸੀਂ ਕੀ ਮੋੜਨਾ ਆਉਣਾ, ਤੇ ਉਹ ਤੁਸੀਂ ਜਿਹੜੇ ਆ ਟੈਸਟਡ ਆ, ਹੁਣ ਆ ਸਾਰੇ ਜਿਹੜੇ ਹੈਗੇ ਆ ਟੈਸਟਡ ਆ, ਅਸੀਂ ਫਰੈਸ਼ਰ ਆ, ਤੇ ਤੁਸੀਂ ਸਾਡੇ ਤੇ ਰਲਾਈ ਅਪਾਉਣ ਕਰੋ, ਜਿੱਦਾਂ ਉਹਨਾਂ ਦਾ ਤੁੱਕਾ ਲੱਗ ਗਿਆ ਸੀ ਹੋ ਸਕਦਾ ਸਾਡਾ ਵੀ ਲੱਗ ਗਿਆ।
1: ਬਿਲਕੁਲ ਹੈ ਜੀ,
0: ਇਹਨਾਂ ਨੂੰ ਚਲਾਉਣ ਵਾਲਾ ਤਾਂ ਕੋਈ ਹੈਗਾ, ਇਹਨਾਂ ਨੂੰ ਚਲਾਉਣ ਵਾਲਾ ਵੀ ਕੋਈ ਹੈ ਨੀ, ਇਹ ਦੇਖਿਓ ਕੀ ਕਰਨਗੇ।
1: ਨਹੀਂ ਅੱਜ 5 ਮੈਂਬਰੀ ਪਾਰਲੀਮੈਂਟਰੀ ਬੋਰਡ ਦਾ ਗਠਨ ਕਰਤਾ ਜੀ ਉਹਨਾਂ ਨੇ।
0: ਕਿਹੜੇ ਕਿਹੜੇ ਨੇ ਉਹਦੇ ਵਿੱਚ?
1: ਉਹਦੇ ਵਿੱਚ ਹੈਗਾ ਜੀ ਬਾਬੂ ਸਿੰਘ ਬਰਾਰ,
0: ਕਦੋਂ ਸੁਣਿਆ ਸੀ,
1: ਤੇ ਸੁਖਵਿੰਦਰ ਸਿੰਘ ਅਗਵਾਨ, ਤੇ ਸੁਖਪ੍ਰੀਤ ਸਿੰਘ ਉਹਦੇ ਕੇ ਜਿਹੜੇ ਇਤਿਹਾਸ ਦੇ ਪ੍ਰਚਾਰਕ, ਤੇ ਬੋਰਡ ਦੇ ਮੈਂਬਰ ਵਜੋਂ ਸ਼ਾਮਲ ਕੀਤੇ ਆ।
0: ਸੁਖਪ੍ਰੀਤ ਉਹਦੇ ਕੇ ਦੀ ਸੋਚ ਹੈ ਤਾਂ ਕਿ ਜਿਹੜੀ ਕਮਿਊਨਿਟੀ ਜੰਮਿਆ ਹੈ ਨਾ ਉੱਥੇ ਹੀ ਖੜੀ ਆ
1: ਜੀ, ਤੇ ਉਹਦੇ ਵਿੱਚ ਔਜਲਾ ਸਾਹਿਬ ਪ੍ਰਧਾਨ ਦੇਖੋ ਕੌਣ ਆ ਕਾਰਜਕਾਰੀ, ਤਰਸੇਮ ਸਿੰਘ ਜੀ, ਤੇ
0: ਉਹ ਤਾਂ
1: ਉਹਨਾਂ ਨੂੰ ਕਿਸੇ ਅਹੁਦੇ ਤੋਂ ਲਾਂਭੇ ਨੀ ਰੱਖਣਾ, ਕਿਸੇ ਸਾਰਿਆਂ ਦੇ ਵਿੱਚ ਇਨਪੁਟ ਚਾਹੀਦੀ ਹੈ।
0: ਬਾਪੂ ਆ ਫਿਰ ਉਹ ਬਾਪੂ ਤਾਂ ਉੱਪਰ ਰੱਖਣਗੇ, ਪਰ ਮੈਂ ਬਾਪੂ ਮੈਂ ਆਪਦੇ ਲਈ ਮੇਰਾ ਬਾਪੂ ਮੇਰਾ ਸੀ, ਉਹ ਜਿਨ੍ਹਾਂ ਨੇ ਬਣਾਇਆ ਉਹਨਾਂ ਦਾ
1: ਅੰਮ੍ਰਿਤਪਾਲ ਦਾ ਬਾਪੂ,
0: ਉਹ ਤਾਂ ਅੰਮ੍ਰਿਤਪਾਲ ਦਾ ਬਾਪੂ ਆ ਉਹ, ਬਾਕੀ ਜਿਹੜੇ ਉਹਨੂੰ ਸਮਝਦੇ ਨੇ ਉਹਨਾਂ ਦਾ ਹੋਣਾ ਜੀ।
1: ਬਿਲਕੁਲ ਹੈ ਜੀ, ਉਹਦੇ ਕੇ ਸਾਹਿਬ ਕਹਿ ਸਕਦੇ ਆ ਕਿ ਉਹ ਬੁਲਾਰੇ ਚੰਗੇ ਨੇ, ਲੋਕਾਂ ਨੂੰ ਥੋੜਾ ਜਿਹਾ ਕੈਚ ਕਰ ਲੈਂਦੇ ਆ, ਹੋਰ ਕੀ ਹੈ।
0: ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ, ਪਰ ਮੈਂ ਜਿੱਥੇ ਤੱਕ ਉਹਨੂੰ ਸੁਣਿਆ ਨਾ
1: ਜੀ,
0: ਉਹਦੀ ਸੋਚ ਸਿੱਖੀ ਵਾਲੀ ਨੀ ਹੈਗੀ,
1: ਨਹੀਂ ਨਹੀਂ
0: ਉਹ ਇੱਕ ਕਮਿਊਨਿਟੀ ਨੂੰ ਕਰ ਰਹੇ।
1: ਬਿਲਕੁਲ,
0: ਇੱਕ ਮਿੰਟ ਰਾਜੀ ਦਿਓ ਜਵਾਬ ਤੁਸੀਂ ਬੜੇ।
2: ਹਾਂਜੀ ਜੀ, ਪਰ ਭਾਜਪਾ ਦਾ ਤਾਂ ਜਿਹੜਾ ਸਰ ਇਸ ਤਰ੍ਹਾਂ ਹੈਗਾ ਆ ਵੀ ਇਸ ਵੇਲੇ ਪੰਜਾਬ ਨੂੰ ਤਾਂ ਜਿਹੜੀ ਲੋੜ ਹੈਗੀ ਆ ਉਸ ਪਾਰਟੀ ਦੀ ਆ, ਜਿਹੜੀ ਪਾਰਟੀ ਦਾ ਸੱਤਾ ਨਾਲ ਮਤਲਬ ਜਿਹੜਾ ਆ ਪੰਜਾਬ ਨੂੰ ਉਸ ਪਾਰਟੀ ਦੀ ਲੋੜ ਆ ਜਿਹਦਾ ਸੈਂਟਰ ਦੇ ਨਾਲ ਮਾੜਾ ਮੋਟਾ
1: ਜੀ
2: ਗਠਜੋੜ ਹੋਵੇ, ਤਾਂ ਕਿ ਸਰ ਜਿਸ ਗਟਰ ਦੇ ਵਿੱਚ ਅਸੀਂ ਡਿੱਗ ਪਏ ਆ ਉੱਥੋਂ ਨਿਕਲਣਾ ਬਹੁਤ ਔਖਾ।
1: ਬਿਲਕੁਲ,
2: 5 ਲੱਖ ਕਰੋੜ ਰੁਪਏ ਦੀ ਕਰਜ਼ਾਈ ਆ ਸਟੇਟ
1: ਜੀ,
2: ਕੀ ਕਰੋਗੇ ਤੁਸੀਂ ਪੈਸਾ ਤੁਹਾਡੇ ਕੋਲ? ਇਹ ਤਾਂ ਨੀ ਹੈਗਾ ਸੀਗਾ ਵੀ ਪੈਸਾ ਹੈ ਨੀ ਸੀਗਾ, ਪੈਸਾ ਹੈਗਾ ਸੀ, ਪੈਸਾ ਚੱਕ ਬਹੁਤ ਹੋ ਗਿਆ ਇੱਥੋਂ ਜੀ
1: ਜੀ,
2: ਤੁਹਾਡੇ ਸਾਹਮਣੇ ਤਾਂ ਜਿਹੜਾ ਹੈਗਾ ਜੀ ਉੱਥੋਂ ਬੈਗ ਡਿੱਗਦੇ ਦੇਖੇ ਆ, ਨੋਟ ਉੱਡਦੇ ਦੇਖੇ ਹੈਗੇ ਆ, ਇੱਥੇ ਪਤਾ ਨੀ ਕਿੰਨਾ ਕੁ ਪੈਸਾ ਢੋ ਲਿਆ ਗਿਆ ਹੈ ਪੰਜਾਬ ਚੋਂ
1: ਜੀ,
2: ਸਾਰੇ ਦਿੱਲੀ ਵਾਲਿਆਂ ਦੇ ਵਿਆਹ ਜਿਹੜੇ ਹੋਏ ਪੰਜਾਬ ਦੇ ਸਿਰ ਤੋਂ ਹੋਏ ਜੀ
1: ਜੀ।
2: ਸੋ ਇਸ ਕਰਕੇ ਇਹ ਮਤਲਬ ਜਿਹੜਾ ਆ ਮਾਈਨਿੰਗ ਦੇ ਉੱਤੋਂ ਦੇਖੋ ਹੁਣ ਮਾਈਨਿੰਗ ਕਿੰਨੀ ਆ ਇਸ ਵੇਲੇ।

0: ਰਹੀ ਹੈਗੀ ਆ, ਮਾਈਨਿੰਗ ਦਾ ਪੈਸਾ ਜਿਹੜਾ ਕਿੱਥੇ ਜਾ ਰਿਹਾ ਆ, ਸਟੇਟ ਨੂੰ ਤਾਂ ਕੋਈ ਬੈਨੀਫਿਟ ਨਹੀਂ ਹੋ ਰਿਹਾ
1: ਜਾ ਰਿਹਾ। ਸੈਣੀ ਸਾਹਿਬ ਦੇਖੋ ਕਿੰਨੇ ਵਧੀਆ ਲੇਖੇ ਲਾ ਰਹੇ ਨੇ। ਆ ਦੇਖੋ ਮੈਂ ਖਬਰ ਸੁਣਾਉਣਾ ਤੁਹਾਨੂੰ, ਖੁਸ਼ਖਬਰ ਹੀ ਆਈ ਆ ਨਵੀਂ। ਕੱਲ ਦਾ ਮੁੱਦਾ ਪਰਸੋਂ ਦਾ ਚੱਲ ਰਿਹਾ ਕਿ ਸਰਕਾਰੀ ਸਕੂਲਾਂ ਦੇ ਜਿਹੜੇ ਬੱਚੇ ਆ ਉਹਨਾਂ ਦੇ ਬਿਜਲੀ ਦੇ ਬਿੱਲ ਮਾਫ਼ ਨਹੀਂ ਕੀਤੇ, ਭਈ ਉਹਨਾਂ ਨੂੰ ਮਾਫ਼ੀ ਦੇ ਦਈਏ। ਬੱਚੇ ਆਉਣਗੇ, ਪੜ੍ਹਨਗੇ, ਲਿਖਣਗੇ ਤੇ ਚਲੋ ਕਿਤੇ ਨਾ ਕਿਤੇ ਰਿਲੈਕਸੇਸ਼ਨ ਮਿਲੇਗੀ ਸਰਕਾਰ ਦੇ ਵੱਲੋਂ ਸਰਕਾਰੀ ਸਕੂਲਾਂ ਨੂੰ। ਪਰ ਗਊਸ਼ਾਲਾਵਾਂ ਦੇ ਬਿਜਲੀ ਬਿੱਲ ਮਾਫ਼ ਕਰਤੇ ਆ, ਮਾਂ ਸਰਕਾਰ ਵੱਲੋਂ ਗਊ ਸੇਵਾ ਸੰਸਥਾਵਾਂ ਨੂੰ ਵੱਡੀ ਰਾਹਤ ਦੇਤੀ ਆ ਜੀ।
0: ਦੇਖੋ ਜਦੋਂ ਸਪੀਕਰ ਸਾਹਿਬ ਗਾਂ ਦੀ ਪੂੰਛ ਆਪਣੀ ਪੱਗ ਤੇ ਰੱਖਦੇ ਹੈਗੇ ਆ ਤੇ ਉਹਨਾਂ ਨੇ ਬਿੱਲ ਤਾਂ ਮਾਫ਼ ਕਰਨਾ ਹੀ ਆ। ਐਡਾ ਸਤਿਕਾਰ ਗਊ ਦਾ ਹੋਰ ਕਿਸੇ ਨੇ ਕੀਤਾ ਹੀ ਨਹੀਂ ਜੀ।
2: ਮੈਂ ਜਦੋਂ ਪਹਿਲੀ ਗੇਰੀ ਖਬਰ ਪੜੀ, ਮੈਂ ਕਿਤੇ ਜਿਹੜਾ ਬਿਜਲੀ ਦੇ ਉੱਪਰ ਗਊ ਸੈਸ ਲੱਗਦਾ, ਮੈਂ ਕਿਤੇ ਉਹ ਮਾਫ਼ ਕਰਤਾ, ਮੈਂ ਤਾਂ ਇੱਧਰ ਨੂੰ ਗਿਆ, ਮੈਂ ਚਲੋ ਸ਼ਾਇਦ ਬਿਜਲੀ ਦੇ ਬਿੱਲ ਘੱਟ ਜਾਣਗੇ।
1: ਨਹੀਂ, ਗਊਸ਼ਾਲਾਵਾਂ ਦੇ ਬਿਜਲੀ ਬਿੱਲ ਮਾਫ਼
2: ਅਜੇ ਤਾਂ ਦੇਖਿਓ ਕੀ ਕੁਛ ਹੋਊਗਾ
1: ਜੀ।
2: ਉਹ ਅੱਗੇ ਹੀ ਉਹ ਇਸ ਨਾਂ ਦੇ ਉੱਪਰ ਮੈਂ ਨੀ ਕਹਿੰਦਾ ਕੀ ਉਹ ਅੱਗੇ ਕਿੰਨਾ ਘਪਲਾ ਕਰ ਰਹੇ ਨੇ, ਕਿੰਨੀ ਗਰੀ ਇਹ ਗੱਲ ਹੋਈ ਹੈ।
1: ਬਿਲਕੁਲ,
2: ਜਿਹੜਾ ਉਹ ਪ੍ਰਧਾਨ ਆ ਪੰਜਾਬ ਦਾ, ਕੈਬਨਿਟ ਦਾ ਰੈਂਕ ਆ ਉਹਦੇ ਕੋਲ
1: ਜੀ।
2: ਸਾਡੇ ਨਾ ਇੱਕ ਕਿਸਮ ਦਾ ਫਰਸਟ੍ਰੇਸ਼ਨ ਨੀ ਹੈਗੀ। ਮੈਂ ਨਾ ਅੱਜ ਇੱਕ ਸਾਡੇ ਚਲੋ ਖੰਨੇ ਬਹੁਤ ਪ੍ਰੋਮੀਨੈਂਟ ਪਰਿਵਾਰ ਦਾ ਮੁੰਡਾ ਸੀ
1: ਜੀ,
2: ਬ੍ਰਦਰ ਉਹਦਾ ਮਾਰਕੀਟ ਕਮੇਟੀ ਖੰਨੇ ਦਾ ਚੇਅਰਮੈਨ
1: ਜੀ,
2: ਤੇ ਉਹ ਆਪ ਪਿੰਡ ਦਾ ਸਰਪੰਚ ਸੀ, ਆੜ੍ਹਤ ਸੀ ਤੇ ਮੰਤਰੀ ਨਾਲ ਪੂਰੀ ਜਾਣੀ ਨੇੜਤਾ। ਚਲੋ ਉਹ ਨੀ ਮੈਂ ਗੱਲ ਕਰਦਾ, ਚਲੋ ਇਹੋ ਜਿਹੇ ਵੀ ਸੀਗੇ, ਬੜੇ ਨੋਨ ਜੇ ਸੀ ਪਰਿਵਾਰ ਚੋ
1: ਜੀ।
2: ਉਹ ਮੁੰਡੇ ਦੀ ਗੱਡੀ ਚ ਆਇਆ, ਉਹ ਆੜ੍ਹਤ ਦੇ ਵਿੱਚੋਂ ਆਪਦੇ ਮੁੰਡੇ ਨੂੰ ਕਹਿੰਦਾ ਤੂੰ ਉਹ ਲੈ ਜਾ ਆਪਣੇ ਕਾਰ ਘਰ ਨੂੰ, ਮੈਂ ਮੋਟਰਸਾਈਕਲ ਖੜਾ ਇੱਥੇ, ਮੈਂ ਮੋਟਰਸਾਈਕਲ ਲੈ ਆਵਾਂ
1: ਜੀ।
2: ਟੋਆ ਸੀ, ਟੋਏ ਦੇ ਵਿੱਚ ਮੋਟਰਸਾਈਕਲ ਕਿਤੇ ਲੱਗਿਆ ਮਾੜਾ ਮੋਟਾ, ਉਧਰੋਂ ਟਰੱਕ ਆਉਂਦਾ ਸੀ ਹੈਵੀ ਵੇਟ
1: ਜੀ,
2: ਉਹਦੇ ਲੱਕ ਦੇ ਉੱਪਰ ਦੀ ਲੰਘ ਗਿਆ। ਉਹ ਬਚ ਸਕਦਾ ਸੀ, ਬਚਦਾ ਜਾਂ ਵਰਦਾ ਪਤਾ ਨੀ, ਕਿਸੇ ਨੇ ਚੱਕਿਆ ਹੀ ਨੀ ਨੋਨ ਪਰਸਨ ਖੰਨੇ ਦਾ
1: ਜੀ।
2: ਉਹ ਬਲੀਡਿੰਗ ਇੰਨੀ ਜ਼ਿਆਦਾ ਹੋ ਗਈ ਕਿ ਮਤਲਬ ਡੈਥ ਹੋ ਗਈ ਉਹਦੀ। ਮਤਲਬ ਮੈਂ ਉਹਦੀ ਖਬਰ ਸੁਣ ਕੇ ਮੈਂ ਜਿਹੜੀ ਗੱਲ ਕਰਨ ਲੱਗਿਆ ਕਿ ਜਿਹੜੇ ਲੋਕ ਪੰਜਾਬ ਜਾਂ ਹਿੰਦੁਸਤਾਨ ਛੱਡ ਕੇ ਭੱਜਦੇ ਨੇ, ਉਹ ਇੱਕ ਕਾਰਨ ਥੋੜੋ ਆ ਉੱਥੇ,
1: ਨਹੀਂ ਜੀ ਨਹੀਂ ਜੀ,
2: ਉਧਰ ਨੂੰ ਤਾਂ ਕਿਸੇ ਦਾ ਧਿਆਨ ਹੀ
1: ਨਹੀਂ ਜੀ,
2: ਕਿਸੇ ਚੀਜ਼ ਦਾ ਧਿਆਨ ਹੈ ਨੀ।
1: ਬਿਲਕੁਲ ਹੈ ਜੀ,
2: ਸੜਕਾਂ ਦੇ ਉੱਪਰ ਲੰਘਣ ਨੂੰ ਜਗ੍ਹਾ ਬੰਦ ਕਰੀ ਪਈ ਹੈ, ਰੇਹੜੀ ਵਾਲਿਆਂ ਨੇ ਜਿਹੜਾ ਜਿੱਥੇ ਜੀ ਕਰਦਾ ਸਬਜ਼ੀ ਲੈਣ ਨੂੰ ਖੜ ਜਾਂਦਾ
1: ਜੀ।
2: ਹੈ ਕੋਈ ਉੱਥੇ ਮਤਲਬ ਤੁਸੀਂ ਇੱਕ ਸ਼ਹਿਰ ਕ੍ਰੋਸ ਕਰਨਾ ਵੀ ਜੇ ਲੋਕਲ
1: ਜੀ,
2: ਹਾਈਵੇ ਦੇ ਉੱਪਰ ਦੀ ਨਹੀਂ, ਥੱਲੇ ਦੀ ਹਾਈਵੇ ਦੇ ਵੀ ਟਾਈਮ ਦਾ ਥੱਲੇ ਦੀ ਵੀ ਕ੍ਰੋਸ ਕਰਨਾ, ਤੁਹਾਨੂੰ ਉੱਥੇ ਵੀ ਕਾਣ ਹੋ ਜਾਂਦਾ
1: ਹੋ ਜਾਂਦਾ ਜੀ। ਬਿਲਕੁਲ,
2: ਮਤਲਬ ਇੱਕ ਚੀਜ਼ ਕਰ ਮੂਰਖ ਨੂੰ ਪੈਸੇ ਵਾਲਾ ਕਿ ਹਰ ਬੰਦਾ ਛੱਡ ਕੇ ਭੱਜਣ ਨੂੰ ਤਿਆਰ ਹੋਇਆ ਪਿਆ, ਹਾਲਾਤ ਤਾਂ ਸਾਡੇ ਇਹ ਬਣੇ ਹੋਏ ਨੇ ਤੇ ਅਸੀਂ ਅਜੇ ਵੀ ਕਹਿੰਦੇ ਹਾਂ ਵੀ ਗਊਆਂ ਨੂੰ ਕਿਤੇ ਧੁੱਪ ਨਾ ਲੱਗ ਜਾਵੇ
1: ਜੀ। ਜੀ ਜੀ ਬਿਲਕੁਲ,
2: ਬੰਦੇ ਗਊਆਂ ਮਾਰੀ ਜਾਂਦੀਆਂ
0: ਵੀਰ। ਵੀਰ ਜੀ ਮੈਂ ਨਾ ਬਹੁਤ ਇੱਕ ਸਿੰਸੀਅਰ ਜੀ ਗੱਲ ਦੱਗਾ ਕਹਿਣ, ਗੱਲ ਇਹ ਕਿ ਜਿਹੜਾ ਬੰਦਾ ਰੋਜ਼ 50 ਕਿਲੋਮੀਟਰ ਟਰੈਵਲ ਕਰਦਾ ਹੈ ਨਾ ਜੀ
1: ਜੀ,
0: ਇਹਨਾਂ ਸੜਕਾਂ ਤੇ, ਮੈਂ ਸੋਚ ਰਿਹਾ ਹੈਗਾ ਆ ਕਿ ਉਹਦੀ ਉਮਰ 5 ਸਾਲ ਘੱਟ ਜਾਂਦੀ ਹੈ ਜੀ
1: ਜੀ।
0: ਕਾਰਨ ਇਹ ਹੈਗਾ ਆ ਕਿ ਪਹਿਲਾਂ ਤਾਂ ਸੜਕਾਂ ਦੇ ਹਾਲਾਤ, ਦੂਜਾ ਟ੍ਰੈਫਿਕ ਦੇ ਹਾਲਾਤ, ਤੀਜਾ ਵਾਰਾ ਡੰਗਰਾਂ ਦਾ ਜਿਹੜਾ ਹੈਗਾ ਆ ਜੀ, ਉਹ ਜਿੰਨੀ ਟੈਨਸ਼ਨ ਦੇ ਵਿੱਚ ਸਰ, ਜਿੰਨੀ ਟੈਨਸ਼ਨ ਚ ਡਰਾਈਵਿੰਗ ਕਰਨੀ ਪੈਂਦੀ ਆ ਨਾ ਜੀ, ਆਟੋਮੈਟਿਕਲੀ ਬੰਦੇ ਦੀ ਉਮਰ ਘੱਟਦੀ ਹੈ ਜੀ ਉਸ ਚੀਜ਼ ਦੇ ਨਾਲ
1: ਜੀ।
0: ਪਰ ਸਾਹਿਬ ਤੁਸੀਂ ਯਕੀਨ ਕਰਿਓ, ਕਈ ਵਾਰੀ ਕਚਹਿਰੀ ਜਦੋਂ ਜਾ ਕੇ ਬੈਠੀ ਦਾ ਨਾ ਜੀ, ਤੇ ਟ੍ਰੈਫਿਕ ਦੇ ਵਿੱਚੋਂ ਗਏ ਹੋਈ ਦਾ, ਇੱਕ ਦੋ ਚਾਂਸ ਤਾਂ ਏਦਾਂ ਦੇ ਹੁੰਦੇ ਹੈਗੇ ਆ ਵੀ ਜਿੱਥੇ ਸ਼ੁਕਰ ਬਣਾਈਦਾ ਆ ਵੀ ਚਲੋ ਬਚਾ ਹੋ ਗਿਆ
1: ਜੀ,
0: ਤੇ ਜਦੋਂ ਕਚਹਿਰੀ ਜਾ ਕੇ ਬੈਠੀ ਦਾ ਹਾਰਟ ਬੀਟ ਵਧੀ ਹੁੰਦੀ ਆ ਜੀ, ਨੋਰਮਲ ਨੀ ਹੁੰਦੀ, ਹਾਰਟ ਬੀਟ ਥੋੜੀ ਦੇਰ ਵਧੀ ਰਹਿੰਦੀ ਆ 5-7 ਮਿੰਟ 10 ਮਿੰਟ, ਤੇ ਮੈਂ ਮਹਿਸੂਸ ਕਰਦਾ ਹੁੰਦਾ ਵੀ ਜੇ ਸੜਕਾਂ ਤੇ ਟ੍ਰੈਫਿਕ ਏਦਾਂ ਹੀ ਵੱਧਦਾ ਰਿਹਾ ਔਰ ਅਨਕੰਟਰੋਲਡ ਹੋਇਆ, ਤੇ ਇਹ ਸੜਕਾਂ ਦਾ ਹਾਲਾਤ ਵੀ ਇਹੋ ਰਹੇ ਵੀ ਕਿੱਥੇ ਟੋਆ ਦਾ ਪਤਾ ਹੀ ਨੀ ਲੱਗਦਾ ਸਰ ਕਿੱਥੇ ਆ, ਸਟੀਅਰਿੰਗ ਜਿਹੜਾ ਹੈਗਾ ਕਦੀ ਇੱਕ ਹੱਥ ਨਾਲ ਨੀ ਫੜਿਆ ਜੀ, ਦੋ ਹੱਥ ਨਾਲ ਸਟੀਅਰਿੰਗ ਫੜਨਾ ਪੈਂਦਾ ਕਿਉਂਕਿ ਪਤਾ ਹੀ ਨੀ ਤੁਹਾਡਾ ਸਟੀਅਰਿੰਗ ਜਿਹੜਾ ਹੈਗਾ ਆ ਉਹ ਕਿੱਥੇ ਜਿਹੜਾ ਆ ਸਰ, ਨਹੀਂ ਸਪੀਡ ਦੇ ਉੱਤੇ ਟੋਏ ਦਾ ਨਹੀਂ ਪਤਾ ਲੱਗਦਾ, ਟੋਏ ਜਿਹੜੇ ਏਡੇ ਏਡੇ ਡੂੰਘੇ ਆ ਜੀ ਸੜਕਾਂ ਤੇ
1: ਜੀ।
0: ਦੈਟ ਟੂ ਔਨ ਦਾ GT ਰੋਡ ਆਲਸੋ ਸਰ, ਜਿੱਥੇ ਤੁਸੀਂ ਜਿਹੜਾ ਹੈਗਾ ਆ 30 ਕਿਲੋਮੀਟਰ ਪਿੱਛੇ ਜਿਹੜਾ ਆ ਟੋਲ ਲਿਆ ਆ ਜੀ, ਉਹਨਾਂ ਕਾਰਨ ਇਹ ਹੈਗਾ ਆ ਨਾ ਜੀ, ਜੇ ਮਤਲਬ ਘਰ ਦੇ ਵਿੱਚ ਮਾਲਕ ਜਿਹੜਾ ਆ ਉਹ ਸਟਰੋਂਗ ਹੋਵੇ ਤੇ ਉਹ ਫਿਰ ਜਿਹੜਾ ਆ ਬਾਕੀ ਕੰਮ ਵੀ ਕਰਨ ਸਟਰੋਂਗਲੀ ਕਰਵਾ ਲੈਂਦਾ, ਜੇ ਸੈਂਟਰ ਦੀ ਉਹ ਸੜਕ ਸੈਂਟਰ ਦੇ ਅੰਡਰ ਆਉਂਦੀ ਹੈਗੀ, ਸੈਂਟਰ ਵੀ ਉੱਥੇ ਹੀ ਕੰਮ ਕਰਦਾ ਜਿੱਥੇ ਜੁੱਤੀ ਦੇ ਨਾਲ ਚਲਾਇਆ ਜਾਂਦਾ, ਸੰਸੀਅਰਲੀ ਚਲਾਇਆ ਜਾਂਦਾ ਜੀ।
1: ਬਿਲਕੁਲ ਹੈ ਜੀ,
0: ਤੋਂ ਇਸ ਕਰਕੇ ਸਾਡੇ ਤੇ ਇਹ ਬਹੁਤ ਲਾਈਫ ਦਾ ਹੈਗਾ ਆ ਜੀ ਰਿਸਕ
1: ਜੀ। ਇੱਕ ਸੈਣੀ ਸਾਹਿਬ, ਔਜਲਾ ਸਾਹਿਬ ਮਿਊਟ ਦੇ ਉੱਤੇ ਚਲੇ ਗਏ, ਚਲੋ ਇੱਕ ਸੱਜਣ ਉਹਨਾਂ ਦਾ ਸੁਨੇਹਾ ਆਇਆ ਆਪਣੇ ਉਹਨਾਂ ਦਾ ਸ਼ੇਅਰ ਬਾਲੀਵੁੱਡ ਟੀਵੀ ਤੋਂ ਹੈਗੇ ਨੇ ਤੇ ਉਹ ਲਿਖਦੇ ਆ ਕਿ ਆਪਣਾ ਇੱਕ ਮਿੰਟ ਜੀ ਮੈਂ ਇਧਰੋਂ ਕੱਢ ਲਵਾਂ ਕਿੱਥੇ ਚਲੇ ਗਿਆ ਸੁਨੇਹਾ ਮੈਂ ਕੱਢ ਕੇ ਰੱਖਿਆ ਸੀ ਉਹਨਾਂ ਦਾ ਉਹ ਲਿਖਦੇ ਨੇ ਕਿ ਸੁਖਬੀਰ ਮੋਦੀ ਤੋਂ ਰਾਹਤ ਦੀ ਜਿਹੜੀ ਆ ਉਮੀਦ ਕਰ ਰਹੇ ਨੇ ਤਾਂ ਕਿ ਕਹਿੰਦੇ ਉਹ ਜੇਲ੍ਹ ਜਾਣ ਤੋਂ ਬਚ ਸਕਣ ਕਿਉਂਕਿ ਕੈਪਟਨ ਤੇ ਖਹਿਰਾ ਵਿਰੁੱਧ ਜਿਹੜਾ ਈਡੀ ਦਾ ਕੇਸ ਚੱਲ ਰਿਹਾ ਤੇ ਸੁਖਬੀਰ ਜਾਣਦੇ ਨੇ ਕਿ ਮੁੱਖ ਮੰਤਰੀ ਮਾਨ ਉਹਨਾਂ ਨੂੰ ਜੇਲ੍ਹ ਭੇਜ ਸਕਦੇ ਆ ਤੇ ਇਸ ਦੇ ਲਈ ਉਹਨਾਂ ਨੂੰ ਮੋਦੀ ਦੀ ਕਹਿੰਦੇ ਮਦਦ ਦੀ ਲੋੜ ਹੈ ਕਿਵੇਂ ਦੇਖਦੇ ਹੋ ਜੀ ਜੇ ਕੈਪਚਰ ਕਰਨਗੇ ਤਾਂ ਉਹ ਤਾਂ ਮੋਦੀ ਸਾਹਿਬ ਹੀ ਕਰਨਗੇ ਕੈਪਚਰ ਉਹਨਾਂ ਨੂੰ ਜੇ ਕਰਨਗੇ ਤਾਂ ਮਾਨ ਸਾਹਿਬ ਤਾਂ ਨਹੀਂ ਕਰ ਸਕਦੇ
0: ਨਹੀਂ ਨਹੀਂ ਉਹਨਾਂ ਨੇ ਨਹੀਂ ਨਹੀਂ ਨਹੀਂ ਸਰ ਨਹੀਂ ਏਦਾਂ ਦੀ ਗੱਲ ਨਹੀਂ ਹੈ
1: ਜੀ
0: ਕਿਉਂਕਿ ਮਾਨ ਦੇ ਐਕਸ਼ਨ ਦੇ ਉੱਤੇ ਜਿਹੜਾ ਹੈਗਾ ਆ ਮੋਦੀ ਕੁਛ ਨਹੀਂ ਕਰ ਸਕਦੇ
1: ਜੀ
0: ਬਾਕੀ ਈਡੀ ਨੇ ਜਿਹੜਾ ਹੈਗਾ ਜੇ ਸੁਖਬੀਰ ਬਾਦਲ ਨੂੰ ਹੱਥ ਪਾਉਣਾ ਹੁੰਦਾ ਤੇ ਬਹੁਤ ਦੇਰ ਪਹਿਲਾਂ ਪਾ ਲੈਣਾ ਸੀ
1: ਮਾਨ ਉਹਨਾਂ ਦੇ ਕਹਿਣ ਦੇ ਉੱਤੇ ਬੱਸਾਂ ਦਾ ਸੀਗਾ ਮੁੱਦਾ ਜਾਂ ਹੋਰ ਸਾਰੀਆਂ ਚੀਜ਼ਾਂ
0: ਨਾ ਨਾ ਉੱਥੇ ਜਿਹੜੇ ਹੈਗੇ ਉਹਨਾਂ ਨੇ ਉਹ
1: ਫਾਈਲਾਂ ਕਹਿੰਦੇ ਟੇਬਲ ਤੇ ਪਈਆਂ ਨੇ
0: ਸਾਰਾ ਅਗਲਿਆਂ ਨੇ ਲੀਗਲੀ ਤੌਰ ਤੇ ਸਹੀ ਹੈਗੇ ਆ
1: ਬਿਲਕੁਲ
0: ਕਈ ਚੀਜ਼ਾਂ ਹੁੰਦੀਆਂ ਭਾਰਤ ਸਾਹਿਬ ਮੰਨ ਲਓ ਇੱਕ ਛੋਟੀ ਜਿਹੀ ਗੱਲ ਹੈ ਜੀ ਮੈਂ ਮਤਲਬ ਜਿਹੜਾ ਆ ਭਾਈ ਤੁਹਾਡੇ ਸਿਗਨੇਚਰ ਕਰਕੇ ਬੈਂਕ ਚੋਂ ਪੈਸੇ ਕਢਾ ਲਿਆਉਣਾ
1: ਜੀ
0: ਤੁਸੀਂ ਗੱਲ ਕਹਿ ਦਿੰਦੇ ਕਿ ਸਾਈਨ ਮੇਰੇ ਹੀ ਆ
1: ਚਾਹੇ ਘਰ ਵਾਲੀ ਦੇ ਆ ਇੱਕ ਪਰਿਵਾਰ ਚ ਨਹੀਂ ਆਪਾਂ ਲੀਗਲ ਕਰ ਸਕਦੇ ਕਿਸੇ ਦੇ
0: ਸ਼ਰੇਆਮ ਸਰ ਸ਼ਰੇਆਮ ਕੰਮ ਗਲਤ ਆ
1: ਗਲਤ ਆ ਜੀ
0: ਪਰ ਜੇ ਤੁਸੀਂ ਐਡਮਿਟ ਕਰਦੇ ਆ ਵੀ ਹਾਂ ਜੀ ਸਿਗਨੇਚਰ ਮੇਰੇ ਹੀ ਆ ਤੇ ਦੈਨ ਉਹ ਆਫੈਂਸ ਆਪਣੇ ਆਪ ਦੇ ਵਿੱਚ ਖਤਮ ਹੋ ਜਾਂਦਾ ਜੀ
1: ਬਿਲਕੁਲ ਹੈ ਜੀ
0: ਸੋ ਇਹ ਕੁਛ ਇੱਕ ਚੀਜ਼ਾਂ ਹੁੰਦੀਆਂ ਹੈਗੀਆਂ ਆ ਵੀ ਕੁਛ ਇੱਕ ਗਲਤ ਕੰਮ ਹੁੰਦੇ ਆ ਜਿਹੜੇ ਜਿਹੜੇ ਆ ਡਾਂਗੇ ਦੀ ਚੋਟ ਤੇ ਵੀ ਬੰਦਾ ਕਰ ਜਾਂਦਾ ਜੀ ਉਹਦੇ ਵਿੱਚ ਜਿਹੜਾ ਆ ਫੇਰ ਨਹੀਂ ਕਰ ਸਕਦੇ ਹੁਣ ਸਵਾਲ ਤਾਂ ਇਹ ਹੈਗਾ ਸੀਗਾ ਵੀ ਜੇ ਤੁਸੀਂ ਈਡੀ ਦੀ ਗੱਲ ਕਰਦੇ ਆ ਉਹਨਾਂ ਨੇ ਬਹੁਤ ਭਾਰੇ ਸਾਹਿਬ ਵੱਡੇ ਬਾਦਲ ਸਾਹਿਬ ਦਾ ਜਿਹੜਾ ਹੈਗਾ ਨਾ ਅਜੇ ਵੀ ਇੰਨਾ ਕੁ ਹੈਗਾ ਬੀਜੇਪੀ ਦੇ ਵਿੱਚ ਉਹ ਕਰਦੇ ਹੈਗੇ ਜੀ ਥੋੜਾ ਜਿਹਾ ਸ਼ਰਮ ਕਰਦੇ
1: ਜ਼ਿੰਦਗੀ ਮਤਲਬ ਕਿ ਦੇਣਦਾਰ ਰਹਿਣਗੇ ਉਹਨਾਂ ਦੇ
0: ਮੰਨਦੇ ਆ ਉਹ ਮੰਨਦੇ ਆ ਇਸ ਚੀਜ਼ ਨੂੰ ਮੰਨਦੇ ਹੈਗੇ ਆ ਉਹ ਜ਼ਿਕਰ ਵੀ ਕਰਦੇ ਹੈਗੇ ਉਹਨਾਂ ਦਾ ਜੇ ਕਿਤੇ ਲੋੜ ਹੁੰਦੀ ਆ ਉਹਨਾਂ ਦਾ ਜ਼ਿਕਰ ਵੀ ਕਰਦੇ ਆ ਉਹ ਜੇ ਮਤਲਬ ਪੋਲੀਟੀਕਲੀ ਉਹਨਾਂ ਨੇ ਇੰਨਾ ਸਨੱਬ ਕਰਨਾ ਹੁੰਦਾ ਕਿ ਉਹਨਾਂ ਨੇ ਪਹਿਲਾਂ ਹੀ ਇਹ ਕੰਮ ਕਰ ਦੇਣੇ ਸੀ ਇਹ ਅੱਜ ਤੱਕ ਜਿਹੜਾ ਹੈਗਾ ਆ ਸੁਖਬੀਰ ਬਾਦਲ ਨੂੰ ਕਿਸੇ ਗੱਲ ਦੇ ਉੱਤੇ ਜਾਂ ਮਤਲਬ ਕਿਉਂਕਿ ਈਡੀ ਨੇ ਜਿਹੜਾ ਹੈਗਾ ਜੇ ਆਪਾਂ ਇਹੀ ਪ੍ਰਜ਼ੰਪਸ਼ਨ ਲੈ ਕੇ ਚੱਲਦੇ ਹਾਂ ਕਿ ਪੋਲੀਟੀਕਲ ਵੈਂਡੈਟੇ ਦੇ ਥਰੂ ਈਡੀ ਐਕਟ ਕਰਦੀ ਆ ਤੇ ਦੈਨ ਜਿਹੜਾ ਹੈਗਾ ਆ ਉਹਨਾਂ ਨੂੰ ਕੋਈ ਹੈਜੀਟੇਸ਼ਨ ਨਹੀਂ ਸੀ ਹੋਣੀ ਉਹਨਾਂ ਨੇ ਪਹਿਲਾਂ ਹੀ ਹੱਥ ਪਾ ਲੈਣਾ ਸੀ ਪਰ ਕਿਉਂਕਿ ਉਹਨਾਂ ਨੂੰ ਨਹੀਂ ਪਾਉਣਾ ਜੀ
1: ਸੈਣੀ ਸਾਹਿਬ ਪੇਂਡੂ ਏਰੀਆ ਨੀ ਕੱਲਾ ਅਕਾਲੀ ਦਲ ਦੇ ਨਾਲ ਜੁੜਿਆ ਸ਼ਹਿਰੀ ਏਰੀਆ ਵੀ ਜਾਂ ਬਿਜ਼ਨਸਮੈਨ ਉਹਨਾਂ ਦੇ ਨਾਲ ਉਹ ਵੀ ਉਨਾ ਕੇ ਤਕਰੀਬਨ ਜੁੜਿਆ ਹੋਇਆ ਹੈ ਤੇ ਦੂਸਰਾ ਇਹ ਵੀ ਹੈ ਕਿ ਜੇ ਇਸ ਸਮੇਂ ਦੇ ਵਿੱਚ ਹੱਥ ਪਾਉਂਦੇ ਆ ਤਾਂ ਨੁਕਸਾਨ ਮਤਲਬ ਕਿ ਉਲਟਾ ਬੀਜੇਪੀ ਨੂੰ ਵੱਡੇ ਪੱਧਰ ਦੇ ਉੱਤੇ ਹੋਣਾ ਜੀ
0: ਹਾਂਜੀ ਨਾਲੇ ਦੂਜੀ ਗੱਲ ਹੈਗੀ ਨਾ ਭਾਰਤ ਸਾਹਿਬ ਜਿਹੜੀ ਮੈਂ ਗੱਲ ਕੰਪਲੀਟ ਕਰ ਲਵਾਂ ਉਸ ਚੀਜ਼ ਨੂੰ ਵੀ ਜਿਹੜੀ ਮੈਂ ਐਗਜ਼ਾਮਪਲ ਦਿੱਤੀ ਸੀ ਬੈਂਕ ਦੀ ਤੇ ਜਾਂ ਚੈੱਕ ਦੇ
1: ਜੀ
0: ਉਹ ਸਿਰਫ ਇਸ ਕਰਕੇ ਕਿ ਜਦੋਂ ਸੁਖ ਵਿਲਾਸ ਅਗਲਿਆਂ ਨੇ ਬਣਾਇਆ ਸੀ ਉਹਨਾਂ ਨੇ ਕੀ ਕੀਤਾ ਪਹਿਲਾਂ ਕੈਬਨਿਟ ਮੀਟਿੰਗ ਕਰਕੇ ਕੈਬਨਿਟ ਦੇ ਵਿੱਚ ਅਪਰੂਵ ਕਰਕੇ ਫਿਰ ਉਹ ਨਿਯਮ ਦੇ ਵਿੱਚ ਬਦਲਾਅ ਕੀਤਾ ਹਾਂਜੀ ਬਦਲਾਅ ਕੀਤਾ ਬਣਾ ਲਿਆ ਬਣਾ ਕੇ ਫਿਰ ਦੁਬਾਰਾ ਕੈਬਨਿਟ ਮੀਟਿੰਗ ਕਰਕੇ ਤੇ ਉਹ ਨਿਯਮ ਜਿਹੜਾ ਸੀਗਾ ਉਹ ਰਿਮੂਵ ਕਰ ਦਿੱਤਾ ਵੀ ਕੋਈ ਹੋਰ ਨਾ ਬਣਾ ਸਕੇ ਇਸ ਕਰਕੇ ਉਹ ਕੀ ਸੀਗਾ ਕਿ ਉਹ ਰਿਜ਼ਰਵ ਏਰੀਆ ਸੀ ਉਹਦੇ ਵਿੱਚ ਨਹੀਂ ਸੀ ਹੋ ਸਕਦਾ ਉਹ ਤੋਂ ਬਾਅਦ ਜਿਹੜਾ ਹੈਗਾ ਨਿਯਮ ਬਦਲਿਆ ਕਿ ਰਿਜ਼ਰਵ ਏਰੀਏ ਦੇ ਵਿੱਚ ਹੋ ਸਕਦਾ ਹੈਗਾ ਆ ਜੀ ਮੁੜ ਕੇ ਜਿਹੜਾ ਕਰ ਲਿਆ ਤੇ ਉਦੋਂ ਕਰਦਾ ਵੀ ਅੱਜ ਦੀ ਡੇਟ ਤੱਕ ਜਿੰਨੇ ਬਣੇ ਸੀ ਠੀਕ ਆ ਓਕੇ ਅੱਜ ਤੋਂ ਬਾਅਦ ਦੁਬਾਰਾ ਨੀ ਹੋਏਗਾ ਵੀ ਜੰਗਲਾਤ ਨੇ ਜਿਹੜਾ ਹੈਗਾ ਆ ਉਹਨਾਂ ਕੋਲ ਰਕਬਾ ਘਟਦਾ ਆ ਤੇ ਜੰਗਲਾਤ ਦੇ ਇਤਰਾਜਾਂ ਨੂੰ ਧਿਆਨ ਚ ਰੱਖਦੇ ਹੋਏ ਸੋ ਇਹਨਾਂ ਨੇ ਜਿੰਨੇ ਕੰਮ ਕੀਤੇ ਹੈਗੇ ਆ ਚਾਹੇ ਉਹ ਇਲੀਗਲ ਹੋਣਗੇ ਐਪਰੈਂਟਲੀ ਬਟ ਜਦੋਂ ਤੁਸੀਂ ਉਹਨਾਂ ਦੇ ਕਾਗਜ਼ ਐਗਜ਼ਾਮਿਨ ਕਰਦੇ ਆ ਕਾਗਜ਼ੀ ਤੌਰ ਤੇ ਉਹ ਕੰਮ ਜਿਹੜੇ ਆ ਉਹ ਸਹੀ ਹੈਗੇ ਆ ਨਹੀਂ ਤਾਂ ਇਹ ਮਾਨ ਸਰਕਾਰ ਬਖਸ਼ਦੀ ਨਾ ਪਹਿਲਾਂ ਹੀ ਉਹ ਕੇਸ ਜਿਹੜੇ ਹੈਗੇ ਆ ਉਹ ਹੀ ਪੋਟ ਅਪ ਕਰਨਾ
1: ਇੱਕ ਸਮਾਂ ਸੀਗਾ ਸੁਖਬੀਰ ਬਾਦਲ ਦੇ ਖਿਲਾਫ ਕਿੰਨਾ ਖਹਿਰਾ ਸਾਹਿਬ ਉਹ ਜਦੋਂ ਉਹਨਾਂ ਨੇ ਚੰਡੀਗੜ੍ਹ ਇੱਕ ਹੋਟਲ ਨੀ ਤਿਆਰ ਕਰਵਾਇਆ ਸੀ ਉਹ ਰੋਡ ਬਣਾਈ ਸੀ ਥੋੜੀ ਜਿਹੀ ਤਾਂ ਕਹਿੰਦੇ ਜੀ ਇਹਨਾਂ ਨੇ ਬਣਾ ਲਿਆ ਕਿੰਨਾ ਰੋਲਾ ਪਾਇਆ ਸੀ ਖਹਿਰਾ ਸਾਹਿਬ ਨੇ ਰੋਡ ਦੇ ਉੱਤੇ ਖੜੇ ਕਰ ਹੋ ਕੇ ਮਤਲਬ ਕਿ ਸਪੀਚਾਂ ਕਰਦੇ ਰਹੇ ਆ ਪਰ ਕੁਝ ਵੀ ਨੀ ਬਣਿਆ ਉਹਨਾਂ ਚੀਜ਼ਾਂ ਦਾ
0: ਸੁਖਬੀਰ ਬਾਦਲ ਨੇ ਓਹਦੇ ਤੇ ਜਿਹੜਾ ਹੈਗਾ ਆ ਬੜੀ ਕਲੈਰੀਫਿਕੇਸ਼ਨ ਦਿੱਤੀ, ਉਹ ਕਹਿੰਦਾ ਮੈਂ 1000 crore ਲਾਇਆ ਸੀ ਤੇ 10000 crore ਕਮਾਇਆ ਪੰਜਾਬ ਨੇ। ਉਹ ਕਹਿੰਦੇ ਸਰਕਾਰ ਦਾ ਸੀ 1000 crore ਲਾ ਕੇ ਜਿਹੜਾ ਹੈਗਾ ਆ ਕੰਮ ਕੀਤਾ ਸੀ, ਬਾਅਦ ਦੇ ਵਿੱਚ ਉੱਥੇ ਦੇ ਜਿਹੜੇ ਹੈਗੇ ਆ ਵੀ ਰੇਟ ਵੱਧ ਗਏ ਤੇ ਰਜਿਸਟਰੀਆਂ ਦੇ ਵਿੱਚ ਹੀ ਸਾਨੂੰ ਜਿਹੜਾ ਹੈਗਾ ਆ ਵੀ 10000 crore ਰੁਪਈਏ ਦੀ ਆਮਦਨ ਉੱਥੋਂ ਵਧੀ ਸੀ ਜੀ।
2: ਬੱਸਾਂ ਦੀ ਗੱਲ ਕਰਦੇ ਹੋ, ਮੈਂ ਕਰੀ ਸੀ ਆਪਣੇ ਨੋਨ ਬੱਸ, ਉਹ ਕਹਿੰਦੇ ਵੀ ਪੈਸੇ ਤਾਂ ਪਰਮਿਟ ਜਿਹੜਾ ਵਾਧਾ ਹੁੰਦਾ 2-4 ਸਾਲ ਬਾਅਦ 5-7 kilometer ਵਾਧਾ ਹੁੰਦਾ
1: ਜੀ,
2: ਠੀਕ ਹੈ। ਇਹਨਾਂ ਨੇ ਕੀ ਕੀਤਾ, ਮੰਨ ਲਓ ਬੱਸ ਦਸੂਹੇ ਤੱਕ ਜਾਂਦੀ ਹੈ, ਤਲਵਾੜੇ ਵਾੜਨੀ ਹੈ ਜਾ ਕੇ, ਜਿਹੜੀ ਦਸੂਹੇ ਤੋਂ ਤਲਵਾੜੇ ਵਾਲਾ ਪਰਮਿਟ ਆ ਉਹ ਇਹਨਾਂ ਨੇ ਤੰਗੇ ਇੰਨਾ ਕੀਤਾ, ਉਹ ਇਹਨਾਂ ਨੂੰ ਵੇਚ ਗਿਆ, ਬੱਸ ਤਲਵਾੜੇ ਵਾਲ ਕੀ ਹੋ ਗਈ
1: ਜੀ,
2: ਇਹਨਾਂ ਨੇ ਔਕੜ ਕਰਿਆ ਹੀ ਨੀ।
1: ਨਾਲੇ ਔਜਲਾ ਸਾਹਿਬ ਇੱਕ ਚੀਜ਼ ਮੈਂ ਹੋਰ ਨੋਟ ਕੀਤੀ, ਚਲੋ ਮੈਂ ਵੀ ਇਸ ਬੱਸ ਦਾ ਸਫ਼ਰ ਕੀਤਾ ਤਾਂ ਜਦੋਂ ਚਾਹੇ ਆਇਆ ਵੀ ਆ ਤੇ ਚਾਹੇ ਗਿਆ ਵੀ ਆ, ਇਹ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਕੋਈ 40-50 kilometer ਦੇ ਜਿੱਦਾਂ ਉਹ ਰੂਟ ਦੇ ਹਿਸਾਬ ਦੇ ਨਾਲ ਲਿਆ, ਕਿਉਂਕਿ ਦੇਖੋ ਜਲੰਧਰੋਂ ਜੇ ਬੱਸ ਚੱਲਦੀ ਹੈ ਜਾਂ ਅੰਮ੍ਰਿਤਸਰ ਤੋਂ ਵੀ ਚੱਲਦੀ ਹੈ ਤਾਂ ਉਹ ਆ ਕੇ ਰੁਕਦੀ ਹੈ ਜੀ, ਮਤਲਬ ਕਿ 35-40 kilometer ਜਾਂ 50 kilometer ਚੱਲ ਕੇ ਤਾਂ ਸਟੋਪ ਕਰਦੀ ਹੈ ਜੀ। ਮੈਂ ਉਹ ਬ੍ਰਾਂਚਾਂ ਜਿੱਦਾਂ ਬਣੀਆਂ, ਚਾਹੇ ਸਵਾਰੀਆਂ ਚੱਕਦੇ ਨੇ ਚਾਹੇ ਬ੍ਰਾਂਚਾਂ ਬਣੀਆਂ ਨੇ, ਉਹ ਪੂਰੇ ਮਤਲਬ ਕਿ ਫੁੱਲ ਪਲੈਨਿੰਗ ਦੇ ਨਾਲ ਹੀ ਕਿਤੇ ਨਾ ਕਿਤੇ ਕ੍ਰੀਏਟ ਕੀਤੀਆਂ ਨਾ, ਵੀ ਉਹ ਪਰਮਿਟ ਉੱਥੋਂ ਤੋਂ ਉੱਥੇ ਤੱਕ ਦਾ ਉੱਥੋਂ ਅੱਗੇ ਤੋਂ ਅੱਗੇ ਦਾ ਵਧੀ ਜਾ ਸਕਦਾ, ਏਦਾਂ ਹੋ ਸਕਦਾ।
2: ਪਰ ਜਵੀਰ ਨਵੇਂ ਪਰਮਿਟ ਜਦੋਂ ਇਸ਼ੂ ਹੁੰਦੇ ਨੇ ਬਹੁਤ ਔਖੇ ਇਸ਼ੂ ਕਰਨੇ
1: ਪੈਂਦੇ
2: ਨੇ, ਟਾਈਮ ਦੇ ਵਿੱਚ ਟਾਈਮ ਬਾੜਨਾ ਬਹੁਤ ਔਖਾ
1: ਹੁੰਦਾ, ਦੇਖਣਾ
2: ਪੈਂਦਾ ਇਹ ਲੜਾਈਆਂ ਬਹੁਤ ਨਿਕਲਦੀਆਂ ਨੇ ਉਹਦੇ ਵਿੱਚੋਂ। ਇਹਨਾਂ ਨੇ ਉਹ ਕੰਬੇ ਨਹੀਂ ਕਰੇ, ਇਹਨਾਂ ਨੇ ਤਾਂ ਇਹ ਕਰਿਆ ਵੀ ਸਾਡਾ ਲੁਧਿਆਣੇ ਤੱਕ ਜਾਂਦਾ, ਲੁਧਿਆਣੇ ਤੋਂ ਜਲੰਧਰ ਵਾਲਾ ਤੰਗ ਕਰਿਆ ਆਪਦੇ ਮੂਹਰੇ ਵਾਲਾ ਦੇ ਪਿੱਛੇ ਵਾਲਾ ਉਹ ਚੱਕਤਾ
1: ਜੀ,
2: ਜਲੰਧਰ ਵੜਦੇ ਹੋ ਗਏ ਇਹ, ਨਹੀਂ ਤਾਂ ਬਠਿੰਡੇ ਤੋਂ ਅੰਮ੍ਰਿਤਸਰ ਡਾਇਰੈਕਟ 1-way ਹੈ, ਪਟਿਆਲਾ ਅੰਮ੍ਰਿਤਸਰ ਹੁਣ ਤੱਕ ਪਟਿਆਲਿਆਂ ਚੱਲ ਕੇ ਅੰਮ੍ਰਿਤਸਰ ਰਾਤ ਹੀ ਰਹਿ ਸਕਦੇ ਹੋ, ਡਬਲ ਵਾਪਸੀ ਨਹੀਂ ਸੀ ਹੁੰਦੀ ਉੱਥੋਂ, ਇੱਕ 1-way ਪਰਮਿਟ ਦੋ ਪਰਿਵਾਰਾਂ ਨੂੰ ਰੋਟੀ ਮਿਲਦੀ ਹੁੰਦੀ, ਇੱਕ ਪਟਿਆਲੇ ਅੰਮ੍ਰਿਤਸਰ ਨੂੰ ਚੱਲਦਾ ਹੁੰਦਾ ਸੀ ਸਵੇਰੇ ਤੇ ਇੱਕ ਪਟਿਆਲੇ ਤੋਂ ਅੰਮ੍ਰਿਤਸਰ ਨੂੰ ਚੱਲਦਾ ਹੁੰਦਾ
1: ਜੀ,
2: ਵਾਪਸੀ ਦੂਰੋਂ ਹੁੰਦੀ ਸ਼ਾਮ ਨੂੰ ਕਿਸੇ
1: ਸ਼ਾਮ ਦੀ ਹੁੰਦੀ ਸੀ
2: ਜੀ। ਤੇ ਇਹਨਾਂ ਨੇ ਤਾਂ ਉਹ ਲੀਗਲ ਕਰ ਲਿਆ ਪਰਮਿਟ ਖਰੀਦ ਲਏ
1: ਜੀ। ਹਾਂ ਉਹ ਵੀ ਆ ਨਾ, ਦੇਖੋ ਪਹਿਲੇ ਸਮੇਂ ਦੇ ਵਿੱਚ ਜਿੱਦਾਂ ਬੱਸਾਂ ਪਿੰਡਾਂ ਦੇ ਵਿੱਚ ਮਿੰਨੀ ਬੱਸਾਂ ਆਉਂਦੀਆਂ, ਜਾਂ ਅੱਜ ਵੀ ਦੇਖ ਲਓ ਬਹੁਤ ਸਾਰੇ ਪਿੰਡ ਜਿਹੜੇ ਕੁਝ ਇਲਾਕਿਆਂ ਦੇ ਹੈਗੇ ਉੱਥੇ ਬੱਸ ਹੀ ਨਹੀਂ ਜਾਂਦੀ ਜਾਂ ਸ਼ਾਮ ਨੂੰ ਜਾਂਦੀ ਜਾਂ ਸਵੇਰ ਨੂੰ ਆਉਂਦੀ ਹੈ, ਤਾਂ ਉਹਦਾ ਵੀ ਕਿਤੇ ਨਾ ਕਿਤੇ ਬੈਨੀਫਿਟ ਲਿਆ ਨਾ ਉਹਨਾਂ ਚੀਜ਼ਾਂ ਦੇ ਵਿੱਚ, ਸਰਮਾਏਦਾਰੀ ਵੀ ਹੈ ਸਾਰਾ ਕੁਝ ਹੈ ਜੀ ਜੀ ਆਪਣੇ।
0: ਬਿਲਕੁਲ ਬਿਲਕੁਲ ਭਾਈ ਸਾਹਿਬ ਬਿਲਕੁਲ ਬਿਲਕੁਲ ਜੀ ਬਿਲਕੁਲ। ਪਰ ਇਹ ਵੀ ਉਹਨਾਂ ਨੇ ਜਿੱਥੇ ਤੱਕ ਆਪਾਂ ਗੱਲ ਇੱਥੇ ਕੰਕਲੂਡ ਕਰਦੇ ਹਾਂ ਨਾ, ਵੀ ਉਹਨਾਂ ਨੇ ਕੰਮ ਜਿਹੜੇ ਕੀਤੇ ਹੈਗੇ ਸੀਗੇ ਉਹ ਚਾਹੇ ਜਿੱਦਾਂ ਮਰਜ਼ੀ ਧੱਕਾ ਕੀਤਾ ਜੋ ਮਰਜ਼ੀ ਕੀਤਾ, ਪਰ ਲੀਗਲੀ ਤੌਰ ਤੇ ਉਹ ਜਿਹੜੇ ਹੈਗੇ ਉਹ ਫਸਦੇ ਨੀ ਕਿਸੇ ਚੱਕਰ ਚ ਜੀ।
1: ਬਿਲਕੁਲ
0: ਜੀ ਭਾਈ ਸਾਹਿਬ
1: ਜੀ,
0: ਮੈਂ ਭਾਈ ਸਾਹਿਬ ਹੁਣ ਇਜਾਜ਼ਤ ਲਊਂਗਾ ਜੀ, ਮੇਰਾ ਟਾਈਮ ਹੋ ਗਿਆ ਜੀ ਹੁਣ।
1: ਥੈਂਕ
0: ਯੂ ਜੀ ਸਮਾਂ ਦੇਣ ਲਈ, ਧੰਨਵਾਦ ਜੀ, ਸ਼ੁਕਰੀਆ ਜੀ,
1: ਸਤਿ ਸ੍ਰੀ ਅਕਾਲ। ਲੋ ਦੋਸਤੋ ਆਪਣੇ ਨਾਲ ਔਜਲਾ ਸਾਹਿਬ ਅਜੇ ਜੁੜੇ ਨੇ ਤੇ ਸੈਣੀ ਸਾਹਿਬ ਡਾਊਨ ਕਰ ਗਏ ਨੇ, ਤੇ ਔਜਲਾ ਸਾਹਿਬ ਦੀ ਵਿੱਚ ਵਿੱਚ ਗੱਲ ਸੁਣਦੇ ਰਹਿੰਦੇ ਆਪਾਂ, ਨਾਲ ਦੀ ਨਾਲ ਇੱਕ ਦੋ ਖਬਰਾਂ ਜਿਹੜੀਆਂ ਨੇ ਉਹ ਕਰਕੇ ਫਿਰ ਆਪਾਂ ਚੱਲਦੇ ਹਾਂ ਨਾਵਲ ਵੱਲ ਨੂੰ। ਤੇ ਦੂਸਰੇ ਪਾਸੇ ਜਿਹੜੀਆਂ ਰੀਜਨਲ ਪਾਰਟੀਆਂ ਹੈਗੀਆਂ ਉਹਨਾਂ ਦੇ ਫੰਡ ਜਿਹੜੇ ਨੇ ਉਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਜਿਹੜਾ ਹੈਗਾ, ਜੋ ਰਾਜਨੀਤਿਕ ਪਾਰਟੀਆਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਰਾਜਨੀਤਿਕ ਫੰਡਿੰਗ ਦੁੱਗਣੀ ਹੋਈ ਹੈ, ਜੇ ਜੇ ਪੀ ਦਾ ਗ੍ਰਾਫ ਜਿਹੜਾ ਥੱਲੇ ਡਿੱਗਿਆ ਹੈ, ਤੇ ਪਹਿਲੀਆਂ 15 ਪਾਰਟੀ ਦੇ ਵਿੱਚ ਨਾਮ ਜਿਹੜਾ ਸ਼ੁਮਾਰ ਹੋ ਗਿਆ, ਤੇ ਉਹਦਾ ਜ਼ਿਕਰ ਕਰਦੇ ਹਾਂ ਨਾਲ ਨਾਲ, ਤੇ ਨਾਲ ਨਾਲ ਗੱਲਬਾਤ ਵੀ ਸੁਣਦੇ ਹਾਂ ਔਜਲਾ ਸਾਹਿਬ ਦੀ। ਤੇ
2: ਹਾਂਜੀ
1: ਹਾਂਜੀ ਔਜਲਾ ਸਾਹਿਬ,
2: ਬਸ ਇਹੀ ਗੱਲਾਂ ਬਾਤਾਂ ਨੇ ਇੱਥੇ, ਇਸ ਕਰਕੇ ਇੰਨੇ ਸਿਰ ਸਰਕਾਰ ਲਈ ਹੈ, ਬਹੁਤ ਕੁਛ ਸਿੱਖ ਜਾਂਦਾ ਹੁੰਦਾ ਬੰਦਾ ਕਰਨ ਨੂੰ ਇਹਨਾਂ ਦੇ ਨਾ, ਇਹ ਉਹ ਕਰਨਾ ਹੁੰਦਾ ਰਾਜੇ ਵੜਿੰਗ ਵਾਲਾ ਹੋਇਆ, ਉਹਨੇ ਮਿਹਨਤ ਕਰ ਲਈ
1: ਜੀ,
2: ਉਹਦਾ ਕਿਹੜਾ ਕੁਛ ਕਰ ਲਿਆ, ਇੱਕ ਵੀ ਇਹਨਾਂ ਨੇ ਕੋਈ ਮੁੱਦਾ ਸਿਰੇ ਚਾੜਿਆ ਅੱਜ ਤੱਕ
1: ਨਾ ਜੀ ਨਾ।
2: ਹਾਂਜੀ ਇੱਕ ਵਾਰ 2-4 ਨੂੰ ਅੰਦਰ ਕਰਕੇ ਹਲਾ ਕਰਾਤੀ
1: ਜੀ,
2: ਤੇ ਮਜੀਠੀ ਅੰਦਰ ਕਿਸੇ ਹੋਰ ਕੰਮ ਚ ਸੀ ਤੇ ਰੌਲਾ ਕਿਸੇ ਹੋਰ ਚੀਜ਼ ਦਾ ਪਾਈ
1: ਗਏ,
2: ਸਭ ਮਤਲਬ ਆਈਆਂ ਗਾਹ ਆਪ ਨੂੰ ਖੋਲ ਲਿਆ ਸਾਰਾ ਕੁਛ
1: ਜੀ,
2: ਤੇ ਪੰਜਾਬ ਦਾ ਤਾਂ ਕੋਈ ਗੱਲੇ ਨੀ, ਪੰਜਾਬ ਦਾ ਕਿਹਨੂੰ ਫਿਕਰ ਹੈ ਜੀ,
1: ਨਾ ਜੀ ਨਾ ਜੀ
2: ਬਿਲਕੁਲ, ਤੇ ਪੰਜਾਬੀ ਹੀ ਹਜ਼ਾਰ ਹਜ਼ਾਰ ਵੀ ਦੇ ਭੰਗੜੇ ਪਾਈ ਜਾਂਦੇ
1: ਨੇ ਬਿਲਕੁਲ।
2: ਠੀਕ ਹੈ ਜੀ,
1: ਥੈਂਕ ਯੂ ਔਜਲਾ ਸਾਹਿਬ, ਸ਼ੁਕਰੀਆ ਧੰਨਵਾਦ ਜੁੜਨ ਲਈ, ਥੈਂਕ ਯੂ ਵਿਚਾਰਾਂ ਲਈ। ਹਾਂ ਜੀ ਦੋਸਤੋ, ਇਸ ਤਰ੍ਹਾਂ ਸਿਕੰਦਰ ਸਿੰਘ ਔਜਲਾ ਸਾਹਿਬ ਯੂਐਸ ਤੋਂ ਤੇ ਗੱਲ ਕਰਦੇ ਹਾਂ ਅਕਾਲੀ ਦਲ ਦੀ ਫੰਡਿੰਗ ਦੀ ਗੱਲ ਕਰਨ ਲੱਗਿਆ ਸੀ। ਜਿਵੇਂ ਕਿ ਅਕਾਲੀ ਦਲ 15ਵੇਂ ਤੇ ਜੇਜੇਪੀ 26ਵੇਂ ਸਥਾਨ ਦੇ ਉੱਤੇ ਰਹੀ ਹੈ। ਵਿੱਤੀ ਸਾਲ 2024-25 ਦੇ ਵਿੱਚ ਪ੍ਰਾਪਤ ਹੋਈ ਰਾਜਨੀਤਿਕ ਫੰਡਿੰਗ ਦੇ ਆਧਾਰ ਦੇ ਉੱਤੇ ਪੰਜਾਬ ਦੀ ਪ੍ਰਮੁੱਖ ਪਾਰਟੀ ਸ਼੍ਰੋਮਣੀ ਅਕਾਲੀ ਦਲ 40 ਖੇਤਰੀ ਰਾਜਨੀਤਿਕ ਪਾਰਟੀਆਂ ਦੀ ਸੂਚੀ ਦੇ ਵਿੱਚ 15ਵੇਂ ਸਥਾਨ ਤੇ ਹੈ, ਜਦੋਂ ਕਿ ਹਰਿਆਣਾ ਦੀ ਜਿਹੜੀ ਹੈ ਜਨ ਨਾਇਕ ਜਨਤਾ ਪਾਰਟੀ ਜੇਜੇਪੀ 26ਵੇਂ ਸਥਾਨ ਦੇ ਉੱਤੇ ਰਹੀ ਹੈ। ਭਾਰਤ ਦੇ ਚੋਣ ਕਮਿਸ਼ਨ ਨੂੰ ਖੇਤਰੀ ਪਾਰਟੀਆਂ ਵੱਲੋਂ ਸੌਂਪੇ ਗਏ ਵੇਰਵਿਆਂ ਦੇ ਵਿਸ਼ਲੇਸ਼ਣ ਤੋਂ ਪਤਾ ਲੱਗਿਆ ਕਿ ਸ਼੍ਰੋਮਣੀ ਅਕਾਲੀ ਦਲ ਨੇ ਇਸ ਸਾਲ 28 ਦਾਨ ਜ਼ਰੀਏ 40,645 ਕਰੋੜ ਰੁਪਈਏ ਜਿਹੜੇ ਪ੍ਰਾਪਤ ਕੀਤੇ ਹੈ ਤੇ ਹਾਂਜੀ 40,645 ਕਰੋੜ ਰੁਪਈਆ ਜਿਹੜਾ ਪ੍ਰਾਪਤ ਕੀਤਾ ਜੀ, ਜਿਸ ਦੇ ਨਾਲ ਇਸ ਦੀ ਫੰਡਿੰਗ ਦੁੱਗਣੀ ਹੋ ਗਈ ਹੈ ਤੇ ਇਸ ਦੇ ਉਲਟ ਜੇਜੇਪੀ ਦਾ ਜਿਹੜਾ ਰਾਜਨੀਤਿਕ ਦਾਨ ਹੈ 5,717 ਕਰੋੜ ਰੁਪਏ ਤੋਂ ਘੱਟ ਕੇ ਮਹਿਜ ਜਿਹੜਾ ਹੈਗਾ 0.0 ਕਹਿ ਲਓ ਕਿ 403 ਕਰੋੜ ਰੁਪਏ ਰਹਿ ਗਿਆ। ਜੇਜੇਪੀ ਨੇ ਜਿਹੜਾ ਵਿੱਤੀ ਸਾਲ 2023-24 ਦੇ ਵਿੱਚ 245 ਵਾਰ ਦਾਨ ਪ੍ਰਾਪਤ ਕਰਨ ਦਾ ਐਲਾਨ ਕੀਤਾ ਸੀ, ਜੋ ਕਿ ਵਿੱਤੀ ਸਾਲ 2024-25 ਦੇ ਵਿੱਚ ਘੱਟ ਕੇ ਸਿਰਫ 4 ਰਹਿ ਗਿਆ। ਦੂਜੇ ਪਾਸੇ ਅਕਾਲੀ ਦਲ ਨੂੰ ਵਿੱਤੀ ਸਾਲ 2024-25 ਦੇ ਵਿੱਚ ਪਿਛਲੇ ਸਾਲ ਵਿੱਤੀ ਸਾਲ 2023-24 ਨਾਲੋਂ ਲਗਭਗ ਦੁੱਗਣੀ ਫੰਡਿੰਗ ਮਿਲੀ ਹੈ, ਜਦੋਂ ਕਿ ਪਿਛਲੇ ਸਾਲ ਪਾਰਟੀ ਨੇ 133 ਦਾਨ ਜਿਹੜੇ ਹੋਏ ਉਹਨਾਂ ਨੂੰ ਤੇ ਉਹਨਾਂ ਦੇ ਰਾਹੀਂ 2,181 ਕਰੋੜ ਰੁਪਏ ਦੀ ਜਿਹੜੀ ਪ੍ਰਾਪਤੀ ਕੀਤੀ ਸੀ ਐਲਾਨ ਕੀਤਾ ਸੀ। ਭਾਵੇਂ ਅਕਾਲੀ ਦਲ ਨੂੰ ਮਿਲਣ ਵਾਲੇ ਜਿਹੜੇ ਨੇ ਦਾਨ ਦੀ ਗਿਣਤੀ 133 ਤੋਂ ਘੱਟ ਕੇ 28 ਰਹਿ ਗਈ, ਪਰ ਦਾਨ ਦੀ ਕੁੱਲ ਰਕਮ ਦੇ ਵਿੱਚ ਵਾਧਾ ਜਿਹੜਾ ਦਰਜ ਕੀਤਾ ਹੈ। ਇਸ ਤਰ੍ਹਾਂ ਜਿੱਥੇ ਸ਼੍ਰੋਮਣੀ ਅਕਾਲੀ ਦੀ ਆਰਥਿਕ ਸਥਿਤੀ ਮਜ਼ਬੂਤ ਹੋਈ ਹੈ, ਉੱਥੇ ਜੇਜੇਪੀ ਨੂੰ ਵਿੱਤੀ ਪ੍ਰਾਪਤੀਆਂ ਦੇ ਮਾਮਲੇ 'ਚ ਭਾਰੀ ਗਿਰਾਵਟ ਦਾ ਸਾਹਮਣਾ ਵੀ ਕਰਨਾ ਪਿਆ ਹੈ। ਦੂਸਰੇ ਪਾਸੇ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਦੀ ਗੱਲ ਕਰੀਏ ਤੇ ਅਕਾਲੀ ਦਲ ਵਾਰਸ ਪੰਜਾਬ ਦੇ ਵੱਲੋਂ 5 ਮੈਂਬਰੀ ਪਾਰਲੀਮੈਂਟਰੀ ਬੋਰਡ ਦਾ ਗਠਨ ਕਰਤਾ ਹੈ ਤੇ ਪਰਿਵਾਰਵਾਦ ਦੀ ਗੱਲ ਕਰਦਿਆਂ ਤੇ ਇਹਦੇ ਵਿੱਚ ਵੀ ਪਰਿਵਾਰਵਾਦ ਭਾਰੂ ਹੋ ਰਿਹਾ, ਹਰ ਅਹੁਦਾ ਆਪਣੇ ਕੋਲ ਹੀ ਰੱਖਿਆ ਜਾ ਰਿਹਾ। ਅਕਾਲੀ ਦਲ ਵਾਰਸ ਪੰਜਾਬ ਦੇ ਨੇ ਜਿਹੜਾ ਪਾਰਟੀ ਸੰਗਠਨ ਨੂੰ ਮਜ਼ਬੂਤ ਕਰਨ ਤੇ ਭਵਿੱਖ ਦੀਆਂ ਚੋਣਾਂ ਲਈ ਉਮੀਦਵਾਰਾਂ ਦੀ ਪਾਰਦਰਸ਼ੀ ਢੰਗ ਦੇ ਨਾਲ ਚੋਣ ਯਕੀਨੀ ਬਣਾਉਣ ਦੇ ਮਕਸਦ ਦੇ ਨਾਲ ਇੱਕ 5 ਮੈਂਬਰੀ ਪਾਰਲੀਮੈਂਟਰੀ ਬੋਰਡ ਦਾ ਗਠਨ ਕੀਤਾ ਤੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਪਿਤਾ ਤੇ ਪਾਰਟੀ ਦੇ ਕਾਰਜਕਾਰਨੀ ਪ੍ਰਧਾਨ ਜਿਹੜੇ ਨੇ ਤਰਸੇਮ ਸਿੰਘ ਹੁਣਾਂ ਨੇ ਦੱਸਿਆ ਕਿ ਕਬਲ ਸਿੰਘ ਨੂੰ ਪਾਰਲੀਮੈਂਟਰੀ ਬੋਰਡ ਦਾ ਜਿਹੜਾ ਕੋਆਰਡੀਨੇਟਰ ਨਿਯੁਕਤ ਕੀਤਾ। ਇਸ ਤੋਂ ਇਲਾਵਾ ਸੁਖਵਿੰਦਰ ਸਿੰਘ ਅਗਵਾਨ, ਬਾਬੂ ਸਿੰਘ ਬਰਾਰ ਤੇ ਸੁਖਪ੍ਰੀਤ ਸਿੰਘ ਉਦੋਕੇ ਤੇ ਪ੍ਰਗਟ ਸਿੰਘ ਉਹਨਾਂ ਨੂੰ ਬੋਰਡ ਦੇ ਮੈਂਬਰ ਵਜੋਂ ਸ਼ਾਮਲ ਕੀਤਾ ਹੈ। ਪਾਰਟੀ ਦੇ ਕਾਰਜਕਾਰਨੀ ਪ੍ਰਧਾਨ ਦੇ ਅਨੁਸਾਰ ਇਹ ਬੋਰਡ ਵੱਖ ਵੱਖ ਵਿਧਾਨ ਸਭਾ ਹਲਕਿਆਂ ਤੋਂ ਪ੍ਰਾਪਤ ਸਿਫਾਰਸ਼ਾਂ ਦੀ ਜਾਂਚ ਕਰੇਗਾ, ਦਾਅਵੇਦਾਰਾਂ ਦਾ ਮੁਲਾਂਕਣ, ਪੰਥ ਅਤੇ ਪੰਜਾਬ ਦੇ ਲਈ ਕੀਤੀਆਂ ਸੇਵਾਵਾਂ, ਜਥੇਬੰਦਕ ਅਨੁਸ਼ਾਸਨ, ਪਾਰਟੀ ਪ੍ਰਤੀ ਵਫ਼ਾਦਾਰੀ ਤੇ ਲੋਕਾਂ ਦੇ ਵਿੱਚ ਉਹਨਾਂ ਦੀ ਜਿਹੜੀ ਹੈ ਸਵੀਕਾਰਤਾ ਦੇ ਆਧਾਰ ਦੇ ਉੱਤੇ ਕੀਤਾ ਜਾਏਗਾ। ਇਸ ਤੋਂ ਬਾਅਦ ਉਹ ਢੁਕਵੀਂ ਉਮੀਦਵਾਰਾਂ ਦੀਆਂ ਸਿਫਾਰਸ਼ਾਂ ਪਾਰਟੀ ਦੀ ਹਾਈਕਮਾਂਡ ਨੂੰ ਅੰਤਿਮ ਮਨਜ਼ੂਰੀ ਲਈ ਭੇਜੀਆਂ ਜਾਣਗੀਆਂ। ਪਾਰਟੀ ਲੀਡਰਸ਼ਿਪ ਨੇ ਆਖਿਆ ਕਿ ਇਸ ਕਦਮ ਦਾ ਮੁੱਖ ਜਿਹੜਾ ਕਾਰਨ ਦੱਸਿਆ ਹੈ ਕਿ ਉਦੇਸ਼ ਉਮੀਦਵਾਰਾਂ ਦੀ ਚੋਣ ਦੇ ਵਿੱਚ ਪਾਰਦਰਸ਼ਤਾ, ਯੋਗਤਾ ਤੇ ਨਿਰਪੱਖਤਾ ਬਣਾਈ ਰੱਖਣਾ ਹੈ। ਇਸ ਦੇ ਨਾਲ ਹੀ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਮਜ਼ਬੂਤੀ ਪ੍ਰਦਾਨ ਕਰਦਿਆਂ ਸਮਰਪਿਤ ਵਰਕਰਾਂ ਨੂੰ ਉਨ੍ਹਾਂ ਦੀ ਕਾਰਜਗੁਜ਼ਾਰੀ ਤੇ ਵਫ਼ਾਦਾਰੀ ਦੇ ਆਧਾਰ ਦੇ ਉੱਤੇ ਅੱਗੇ ਲਿਆਂਦਾ ਜਾਏਗਾ ਤੇ ਪਾਰਟੀ ਨੇ ਉਮੀਦ ਪ੍ਰਗਟਾਈ ਹੈ ਕਿ ਇਹ ਨਵਾਂ ਬੋਰਡ ਪਾਰਟੀ ਸਿਧਾਂਤਾਂ ਦੇ ਅਨੁਸਾਰ ਆਪਣੀਆਂ ਜ਼ਿੰਮੇਵਾਰੀਆਂ ਨਿਰਪੱਖਤਾ ਤੇ ਇਮਾਨਦਾਰੀ ਦੇ ਨਾਲ ਕਹਿੰਦੇ ਨਿਭਾਉਣਗੇ। ਅਗਲੀਆਂ ਖਬਰਾਂ ਵੱਲ ਨੂੰ ਵਧਾਂਗੇ ਤੇ ਆਪਣੇ ਨਾਲ ਜੁੜੇ ਨੇ ਗੁਰੀਮਾਨ ਬਾਈ ਜੀ, ਉਨ੍ਹਾਂ ਦੀ ਗੱਲਬਾਤ ਸੁਣ ਕੇ ਫਿਰ ਆਪਾਂ ਇੰਟਰਨੈਸ਼ਨਲ ਖਬਰਾਂ ਵੱਲ ਨੂੰ ਵੀ ਚੱਲਦੇ ਹਾਂ। 43.44 ਕਰੋੜ ਨਸ਼ਾ ਛੁਡਾਓ ਗੋਲੀਆਂ ਛੱਕ ਗਏ ਪੰਜਾਬੀ, ਭੁੱਲਰ ਸਾਹਿਬ ਦੀ ਰਿਪੋਰਟ ਲੱਗੀ ਹੈ। ਨਸ਼ਾ ਛੁਡਾਓ ਗੋਲੀਆਂ ਜਿਹੜੀਆਂ ਵਰਤੀਆਂ ਜਾਂਦੀਆਂ ਨੇ ਤੇ ਉਹ ਇੰਨੇ ਵੱਡੇ ਪੱਧਰ ਦੇ ਉੱਤੇ ਚੱਕ ਗਏ ਨੇ ਜੀ, ਤੇ ਛੁਡਾ ਲਓ ਨਸ਼ੇ ਜੀ। ਤੇ ਲਓ ਦੋਸਤੋ, ਗੁਰੀਮਾਨ ਜੀ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ।
3: ਚਲੋ
1: ਚਰਚਾਵਾਂ ਹੈਗੀਆਂ ਨੇ।
3: ਹਾਂਜੀ ਹਾਂਜੀ, ਪਰ ਆਪਾਂ ਤਾਂ ਸਿਰਫ ਪੰਜਾਬ ਦੀ ਸਿਆਸਤ ਨੂੰ ਲੈ ਕੇ ਥੋੜੇ ਜਿਹੇ ਉਲਝੇ ਹੋਏ ਆ
1: ਜੀ,
3: ਪਰ ਸੈਂਟਰ ਗੌਰਮੈਂਟ ਨਾ ਇਸ ਵਾਰ ਮੌਨਸੂਨ ਸੈਸ਼ਨ ਦੇ ਵਿੱਚ ਇੱਕ ਡੀਲਿਮੀਟੇਸ਼ਨ ਬਿੱਲ ਲੈ ਕੇ ਆ ਰਹੇ ਆ ਜੀ ਹੁਣ।
1: ਹਾਂ ਬੇ ਮੈਂ ਕੱਲ ਵੀ ਸੋਰੀ ਪਰਸੋਂ ਜ਼ਿਕਰ ਕੀਤਾ ਸੀ, ਕੱਲ ਤਾਂ ਪ੍ਰੋਗਰਾਮ ਨਹੀਂ ਕਰ ਪਾਏ, ਇੱਕ ਦੋ ਬਿੱਲ ਕੱਲ ਵੀ ਪਾਸ ਪਰਸੋਂ ਕਰ ਗਏ ਨੇ ਜੀ। ਹਾਂਜੀ ਪਰਸੋਂ ਦੋ ਬਿੱਲ ਪਾਸ ਕਰ ਗਏ ਜੀ ਉਹ। ਹਾਂਜੀ
3: ਹਾਂਜੀ ਹਾਂਜੀ ਉਹ ਬਿੱਲ ਮਤਲਬ ਪਾਸ ਕਰਨ ਦਾ ਤਰੀਕਾ ਇਹ ਹੈ ਜੀ, ਪਹਿਲਾਂ ਇਹਨਾਂ ਨੇ ਕੀ ਕਰਨਾ ਜੀ, ਆਪਣਾ ਇਹਨਾਂ ਦੀ ਸਲਾਹ ਹੈਗੀ ਵੀ
1: ਰੋਲਾ
3: ਔਰਤਾਂ ਦਾ 33% ਰਾਖਵਾਂਕਰਨ ਕਰਨਾ ਜੀ।
1: ਜੀ
3: 33% ਔਰਤਾਂ ਰਾਖਵਾਂਕਰਨ ਕਰਕੇ ਜਿਹੜੀ ਬੜੇ ਸੂਬੇ ਨੇ ਆਪਣੇ ਜਿਵੇਂ ਯੂਪੀ ਲਾ ਲਓ, ਰਾਜਸਥਾਨ ਲਾ ਲਓ ਜਾਂ ਮਹਾਰਾਸ਼ਟਰ ਲਾ ਲਓ ਜੀ,
1: ਜੀ
3: ਉਹਨਾਂ ਵਿੱਚ ਇਹਨਾਂ ਨੇ ਸੀਟਾਂ ਐਕਸਟੈਂਡ ਕਰ ਦੇਣੀਆਂ ਪਾਪੂਲੇਸ਼ਨ ਦੇ ਹਿਸਾਬ ਨਾਲ।
1: ਹਾਂਜੀ ਬਿਲਕੁਲ ਹੈ ਜੀ,
3: ਹਾਂ ਪਾਪੂਲੇਸ਼ਨ ਦੇ ਹਿਸਾਬ ਨਾਲ ਸੀਟਾਂ ਐਕਸਟੈਂਡ ਕਰਕੇ ਜਿਹੜੇ ਹੁਣ ਨਵੇਂ MLA ਬਣਾਏ ਜਾਣਗੇ ਉਹਨਾਂ ਨੂੰ ਆਪਣੇ ਹੱਥ ਬਸ ਕਰਿਆ ਜਾਊਗਾ ਜੀ।
1: ਜੀ
3: ਜਦਕਿ ਇਹ ਦੋ ਵਾਰ ਇਹ ਬਿੱਲ ਲੈ ਕੇ ਆ ਚੁੱਕੇ ਨੇ, ਰੀਸੈਂਟ ਬਿੱਲ ਵੀ ਜਦੋਂ ਇਹਨਾਂ ਨੇ ਮਤਲਬ
1: ਆਪਣਾ ਕਰਾਇਆ
3: ਸੀ ਉਦੋਂ ਵੀ ਸੰਸਦ ਦੇ ਵਿੱਚ ਇਹਨਾਂ ਨੂੰ ਸੀਟਾਂ ਨੀ ਸੀ ਮਿਲੀਆਂ, ਉਹਨਾਂ ਵਾਸਤੇ 354 ਚਾਹੀਦੇ, ਇਹਨੂੰ 298 ਮਤਲਬ ਮਿਲੀਆਂ ਸੀਗੇ, ਜਿਸ ਕਰਕੇ ਇਹ ਵੋਟਾਂ ਤੋਂ ਪਿੱਛੇ ਰਹਿ ਗਏ
1: ਨੇ। ਉਸੇ ਕਰਕੇ ਤਾਂ ਦੇਖੋ ਪੰਜਾਬ ਦੇ ਜਿਹੜੇ ਨੇ 5-7 ਜਿਹੜੇ ਬੰਦੇ MP ਪੱਟੇ ਨੇ ਇੱਦਾਂ ਹੀ ਹੁਣ ਉੱਥੇ ਰੋਲਾ ਪੈਂਦਾ ਸੀ, ਕੇਰਲ ਦੇ ਵਿੱਚ ਵੀ ਇਹ ਕਰਨ ਲੱਗੇ ਸੀ, 2-3 ਬੰਦੇ ਉੱਥੋਂ ਪੱਟਣੇ ਸੀਗੇ, ਤੇ ਉਹ ਸਾਰੀਆਂ ਚੀਜ਼ਾਂ ਤਾਂ ਹੀ ਚੱਲ ਰਹੀਆਂ ਨੇ ਜੀ ਆਲੇ ਦੁਆਲੇ।
3: ਹਾਂਜੀ ਹਾਂਜੀ ਇਹ ਤਾਂ ਚਲੋ ਆਪਾਂ ਇਹ ਚੀਜ਼ਾਂ ਬਾਰੇ ਥੋੜੀ ਚਲੋ ਤੁਸੀਂ ਨੌਲੇਜ ਰੱਖਦੇ ਆ, ਬੜੇ ਸੈਣੀ ਸਾਹਿਬ ਹੋਰ ਸਾਡੇ ਭਾਈ ਨੌਲੇਜ ਰੱਖਦੇ
1: ਆ,
3: ਪਰ ਪੰਜਾਬੀ ਤਾਂ ਕਈ ਇਹ ਚੀਜ਼ਾਂ ਤੋਂ ਬਹੁਤ ਪਰੇ ਨੇ ਜੀ,
1: ਉਹਨਾਂ ਨੂੰ
3: ਹਾਲੇ ਪਤਾ ਜੀ ਪੰਜਾਬ ਚ ਚੱਲਦਾ, ਉਹਨਾਂ ਤੁਹਾਡੇ ਮੇਰੇ ਮੂੰਹ ਚੋਂ ਗੱਲਾਂ ਸੁਣ ਲੈਣਗੀਆਂ ਨੇ ਜੀ, ਉਹਨਾਂ ਦੇ ਮਗਰ ਤੁਰ ਪੈਣਾ ਜੀ।
1: ਬਿਲਕੁਲ ਹੈ ਜੀ ਬਿਲਕੁਲ ਹੈ ਜੀ,
3: ਠੀਕ ਹੈ ਜੀ। ਹੁਣ ਦੇਖਿਆ ਜਾਵੇ ਜਦੋਂ ਇਹ ਮਤਲਬ ਮੰਨ ਲਓ ਸੀਟਾਂ ਐਕਸਟੈਂਡ ਕਰਕੇ MLA ਵਧਾ ਕੇ ਜਦੋਂ ਆਪਣਾ ਬਿੱਲ ਜਿਤਾ ਲੈਣਗੇ, ਉਹ ਤੋਂ ਬਾਅਦ ਤਾਂ ਮੁੜ ਕੇ ਹਿਲਣਾ ਹੀ ਨਹੀਂ ਹੈਗੀ ਇੱਥੇ ਕੀ।
1: ਨਹੀਂ ਪਿੱਛੇ ਵੀ ਜ਼ਿਕਰ ਕੀਤਾ ਸੀ ਕਿ ਇਹਨਾਂ ਚੀਜ਼ਾਂ ਨੂੰ ਵਧਾਉਣ ਦੀ ਕਾਹਤੋਂ ਜ਼ਰੂਰਤ ਆ, ਜੇ ਤੁਸੀਂ 100% ਜਾਂ ਘੱਟੋ ਘੱਟ ਕੋਈ ਵੀ ਆਧਾਰ ਆਇਆ ਜੀ, ਚਾਹੇ ਉਹ ਆਪਾਂ ਦੁਆਬਾ ਰੇਡੀਓ ਹੀ ਹੈ ਜੀ ਹੈ, ਉਹਦੇ ਵਿੱਚ ਵੀ ਦੇਖਿਆ ਜਾਵੇ ਤਾਂ ਜਿੰਨੀਆਂ ਸਾਡੀਆਂ ਮਾਵਾਂ ਭੈਣਾਂ ਭਰਜਾਈਆਂ ਜੋ ਵੀ ਹੈ ਸਾਡੇ ਨਾਲ ਹਿੱਸਾ ਪਾਉਂਦੀਆਂ ਨੇ, ਜੇ ਉਹਦਾ ਡਾਟਾ ਦੇਖਦੇ ਹਾਂ ਕਹਿ ਲਓ ਕਿ 96-97% ਮਰਦਾਂ ਦੀ ਹੈ ਹਕੂਮਤ, ਤੇ 3-4% ਜਿਹੜੀਆਂ ਆਪਣੀਆਂ ਮਾਵਾਂ ਭੈਣਾਂ ਉਹਨਾਂ ਦੀ ਹਕੂਮਤ ਹੈ ਜੀ ਆਪਣੇ ਇੱਥੇ ਅਧਾਰੇ ਦੇ ਵਿੱਚ, ਤੇ ਜੇ ਉਹ ਹੀ ਮਤਲਬ ਕਿ ਆਪਣੇ ਵੱਲੋਂ ਕਿਉਂ ਨੀ ਜੇ ਵਧਾਉਂਦੇ ਵੀ ਤੁਸੀਂ ਚਾਹੇ ਬੰਦਿਆਂ ਦੀ ਹਕੂਮਤ ਜਿਹੜੀ ਹੈ ਜਾਂ ਪਾਵਰ ਜਿਹੜੀ ਉਹਨੂੰ ਘੱਟ ਕਰ ਦਿਓ, 50% ਤੁਸੀਂ ਕਰੋ, 50 ਉਹ ਉਹਨਾਂ ਨੂੰ ਦੇ ਦਿਓ, ਸੀਟਾਂ ਵਧਾਉਣ ਦੀ ਕੀ ਜ਼ਰੂਰਤ ਹੈ। ਹਾਂਜੀ ਬਿਲਕੁਲ
3: ਉਹ ਸੀਟਾਂ ਵਧਾਉਣ ਦਾ ਕਾਰਨ ਆਹੀ ਹੈ ਜੀ, ਬਿੱਲ ਪਾਸ ਕਰਾਉਣਾ
1: ਜੀ,
3: ਹੋਰ ਕੋਈ ਨਾ ਕੋਲੇ ਫੰਡਾਮੈਂਟਲ ਰਾਈਟ ਨੀ ਹੈਗੇ, ਇਹ ਮਤਲਬ ਸੰਵਿਧਾਨ ਨਾਲ ਨਾ ਇਹ ਹਰ ਸਾਲ ਸੈਸ਼ਨ ਦੇ ਵਿੱਚ ਕੋਈ ਨਾ ਕੋਈ ਛੇੜਖਾਨੀ ਕਰਦੇ ਆ
1: ਕਰਦੇ ਆ ਜੀ,
3: ਤੇ ਹੁਣ ਨੈਕਸਟ ਵੀ ਇਹ ਕਰਨਗੇ
1: ਜੀ। ਬਿਲਕੁਲ ਹੈ ਜੀ,
3: ਇਹਨਾਂ ਦਾ ਮਤਲਬ ਜਿਹੜੇ ਆਪਣੇ ਕਾਂਗਰਸ ਤੋਂ ਕੋਈ ਚੱਕ ਲੇ ਜੀ, ਕੋਈ ਆਪ ਵਾਲਿਆਂ ਚੋਂ ਚੱਕ ਲੇ, ਉਹਦਾ ਮੇਨ ਇਹਨਾਂ ਦਾ ਮੋਟਿਵ ਚੱਕਣੇ ਦਾ ਇਹੀ ਹੈ, ਹੋਰ ਇਹਨਾਂ ਨੇ ਕੋਈ ਉਹਨਾਂ ਤੋਂ ਕੋਈ ਕੰਮ ਥੋੜੀ ਕਰਾਉਣਾ, ਕੋਈ ਸੀਟਾਂ ਥੋੜੀ ਦੇਣੀਆਂ ਜੀ ਉਹਨਾਂ ਨੂੰ
1: ਜੀ।
3: ਹੁਣ ਇਹ ਬੰਦੇ ਕਾਂਗਰਸ ਤੋਂ ਪੱਟ ਕੇ 2-3 ਮਹੀਨਿਆਂ ਵਾਸਤੇ ਪ੍ਰਧਾਨਗੀਆਂ ਦੇ ਦਿੰਦੇ ਨੇ, ਮੁੜ ਕੇ ਉਹ ਬੰਦੇ ਨੂੰ ਗਾਇਬ ਹੀ ਕਰ ਦਿੰਦੇ, ਉਹ ਬੰਦਾ ਫਿਰ ਬਾਅਦ ਚ ਮੱਥੇ ਜੱਥ ਮਾਰ ਕੇ ਪਛਤਾਉਂਦਾ, ਯਾਰ ਮੈਂ ਕਿੱਥੇ ਚਲਾ ਗਿਆ।
1: ਜਾਖੜ ਸਾਹਿਬ ਸੀਗੇ ਪੰਜਾਬ ਚੋਂ ਚੱਕੇ, ਉਹਨਾਂ ਨੂੰ ਪ੍ਰਧਾਨਗੀ ਦੇ ਦਿੱਤੀ ਤਾਂ ਹੁਣ ਉਹਨਾਂ ਤੋਂ ਪ੍ਰਧਾਨਗੀ ਲੈ ਲਈ ਜੀ,
3: ਲੈ ਲਈ ਤੁਹਾਨੂੰ ਸਾਹਮਣੀ ਹੈ, ਰੀਸੈਂਟ ਐਗਜ਼ਾਮਪਲ ਆਪਣੇ ਕੋਲ ਪਈ ਹੈ।
1: ਬਿਲਕੁਲ ਹੈ ਜੀ,
3: ਬੇ ਹੁਣ ਜਾਖੜ ਸਾਹਿਬ ਗਏ ਸੀ, ਕੈਪਟਨ ਸਾਹਿਬ ਗਏ ਸੀ, ਹੁਣ ਤੁਸੀਂ ਦੇਖ ਲਓ ਵੀ ਉਹਨਾਂ ਨੂੰ ਜਿਸ ਹਿਸਾਬ ਨਾਲ ਤੱਤੇ ਹੋ ਕੇ ਪਾਰਟੀ ਵਿੱਚ ਲਿਆ ਗਿਆ ਸੀ, ਉਸ ਹਿਸਾਬ ਨਾਲ ਤਾਂ ਉਹਨਾਂ ਨੂੰ ਕੋਈ ਜੱਤਾ ਹੀ ਦੇਣਾ, ਕੋਈ ਅਹੁਦਾ ਹੀ ਨਹੀਂ ਫੜਾਇਆ ਜੀ।
1: ਉਹ ਤਾਂ ਕਹਿੰਦੇ ਖਜੂਰ ਤੋਂ ਡਿੱਗੇ ਧਰਤੀ ਤੱਕ ਵੀ ਨਹੀਂ ਪਹੁੰਚਣਦੇ, ਗੱਬੇ ਹੀ ਲੜ ਕੇ ਪਏ ਆ, ਜਾਈਏ ਤੇ ਜਾਈਏ ਕਿੱਧਰ ਜੀ।
3: ਦੇਖੋ ਜਾਖੜ ਸਾਹਿਬ ਤਾਂ ਹਲੇ ਬੋਲੇ ਨੀ, ਪਰ ਕੈਪਟਨ ਸਾਹਿਬ ਦਾ ਦੁੱਖ ਤਾਂ ਹਲੇ ਮੀਡੀਆ ਚ ਝਲਕਣ ਲੱਗ ਪਿਆ ਜੀ। ਉਹਨੂੰ ਪੁੱਛਿਆ ਗਿਆ ਵੀ ਤੁਹਾਨੂੰ ਸਭ ਤੋਂ ਨੇੜੇ ਤੁਹਾਡੇ ਕੌਣ ਨੇ, ਉਹ ਕਹਿੰਦੇ ਰਾਹੁਲ ਗਾਂਧੀ ਚੰਗੇ ਲੱਗਦੇ ਨੇ
1: ਜੀ।
3: ਹੁਣ ਦੁੱਖ ਬਾਹਰ ਆਉਣ ਲੱਗ ਪਿਆ ਜੀ, ਆਪਾਂ ਸੁਣਾਂਗੇ ਨਾ ਵੀ ਕੈਪਟਨ ਸਾਹਿਬ ਦੀ ਕਾਂਗਰਸ ਚ ਵਾਪਸੀ ਹੋ ਰਹੀ, ਤਾਂ ਮੈਂ ਕਹਿੰਦਾ ਕੋਈ ਨਵੀਂ ਨਵੇਕੜੀ ਦੀ ਗੱਲ
1: ਨਹੀਂ। ਦੇਖੋ ਰਾਹੁਲ ਬਾਬਾ ਤੋਂ ਅੱਜ ਜੈਨ ਜੀ ਨੇ ਸਵਾਲ ਪੁੱਛਿਆ ਕਿ ਤੁਹਾਡਾ ਸਭ ਤੋਂ ਬੈਸਟ ਜਾਂ ਵਧੀਆ ਤੁਹਾਡਾ ਫੇਵਰਟ ਜਿਹੜਾ BJP ਦਾ ਆਗੂ ਹੀ ਉਹ ਕੌਣ ਆ, ਕਹਿੰਦਾ ਅੰਕਲ ਕੈਪਟਨ।
3: ਤੁਹਾਨੂੰ ਇਹੀ ਚੀਜ਼ਾਂ ਦੇ ਮੱਦੇਨਜ਼ਰ ਰੱਖ ਕੇ ਤਾਂ ਮੈਂ ਦੱਸਦਾ ਜੀ, ਆਹ ਗੱਲਾਂ ਇਹਨਾਂ ਦੀ ਚੱਲ ਰਹੀਆਂ ਨੇ ਵੀ ਮਤਲਬ ਆਪਾਂ ਜੇ ਦੁਬਾਰਾ ਵਾਪਸੀ ਹੁੰਦੀ ਨਾ ਤਾਂ ਆਪਾਂ ਨੂੰ ਸ਼ੌਕ ਹੋਣ ਦੀ ਲੋੜ ਨੀ ਹੈਗੀ
1: ਜੀ,
3: ਇਹ ਤਿਆਰੀ ਇਹਨਾਂ ਦੀ ਵਾਪਸੀ ਕਰਨ ਦੀ। ਬਾਕੀ ਕਾਂਗਰਸ ਦਾ ਤੁਹਾਨੂੰ ਪਤਾ ਹੀ ਹੈ ਜੀ, ਕੋਈ ਮਤਲਬ ਸਬੂਤਾਂ ਦਾ ਕੰਮ ਲੱਗਦਾ ਨੀ ਪਿਆ ਜੀ ਇਹਨਾਂ ਦਾ,
1: ਬਿਲਕੁਲ,
3: ਕਿਉਂਕਿ ਚੰਨੀ ਸਾਹਿਬ ਜਾ ਕੇ ਰਾਹੁਲ ਗਾਂਧੀ ਕੋਲ ਮੀਟਿੰਗ ਲਈ ਟਾਈਮ ਮੰਗ ਰਹੇ, ਪਰ ਉਹਨਾਂ ਨੂੰ ਟਾਈਮ ਦਿੱਤਾ ਨੀ ਜਾ ਰਿਹਾ
1: ਜੀ।
3: ਇਹਦਾ ਹਿਸਾਬ ਇਹਦਾ ਨਾ ਕਲੀਅਰ ਕਾਂਗਰਸ ਦਾ ਸੰਦੇਸ਼ ਹੈ, ਜਿਹੜਾ ਬੰਦਾ ਇੰਡਿਸਿਪਲਿਨ ਕ੍ਰੀਏਟ ਕਰੂਗਾ ਪਾਰਟੀ ਵਿੱਚ ਉਹਦੀ ਕੋਈ ਜਗ੍ਹਾ ਨੀ।
1: ਬਿਲਕੁਲ ਹੈ ਜੀ, ਨਹੀਂ ਹੋ ਸਕਦਾ ਚੰਨੀ ਸਾਹਿਬ BJP ਵੱਲ ਨੂੰ ਵੀ ਥੋੜਾ ਜਿਹਾ ਪੈਰ ਧਰਾਈ ਕਰਦੇ, ਪਰ ਜਿਹੜਾ ਅੱਜ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਦੀ ਮੁਲਾਕਾਤ ਹੋਈ ਆ, ਪਰ ਉਹ ਭਰੋਸਾ ਟੁੱਟ ਚੁੱਕਿਆ ਹੁਣ। ਉਹ ਨਹੀਂ, ਮੈਨੂੰ ਨਹੀਂ ਲੱਗਦਾ ਕਿ ਉਹਨਾਂ ਨੂੰ ਲੈਣਗੇ ਜਾਂ ਐਡਜਸਟ ਹੋਣਗੇ ਕਿਤੇ ਵੀ ਉੱਥੇ।
3: ਪਰ ਜੀ ਵੀਰ ਜੀ ਦੇਖੋ ਹਾਲੇ ਤਾਂ ਵੋਟਾਂ ਪੈਣੀਆਂ ਨੇ,
1: ਪੈਣੀਆਂ ਨੇ ਜੀ,
3: ਹਾਲੇ ਜਦੋਂ ਵੋਟਾਂ ਪਾਉਂਗੀਆਂ ਉਹ ਤੋਂ ਬਾਅਦ ਤੁਸੀਂ ਲਾ ਲਓ ਵੀ ਆਪਣੇ ਵੋਟਾਂ ਲਈ ਕਿੰਨੇ ਅਦਾਰੇ ਹੋ ਗਏ ਨਿਕਲ ਕੇ ਬਾਹਰ ਆ ਗਏ, ਕਾਂਗਰਸ ਹੋ ਗਈ, ਆਪ ਹੋ ਗਈ, ਬੀਜੇਪੀ ਹੋ ਗਈ, ਬਾਰਸ ਪੰਜਾਬ ਦੇ ਹੋ ਗਏ, ਕੁਲਰ ਸੁਰਜੀਤ ਹੋ ਗਏ, ਕੁਛ ਆਜ਼ਾਦ ਖੜਨਗੇ, ਇਸ ਵਾਰੀ ਵੋਟਾਂ ਦੀ ਪਕੜੀ ਹੈ ਖਿਚੜੀ ਦੀ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
3: ਇਹ ਨੀ ਪਤਾ ਵੀ ਸਿੰਗਲ ਹੈਂਡਡਲੀ ਕੋਈ ਵੀ ਨੀ ਜਿੱਤ ਸਕੂਗਾ।
1: ਜੀ ਜੀ ਜੀ ਬਿਲਕੁਲ ਹੈ ਜੀ,
3: ਬਾਕੀ ਜਿਹਦੀ ਵੋਟਾਂ ਦੀ ਧਿਰ ਅਖੀਰ ਚ ਗਿਣਤੀ ਵੱਧ ਹੋਊਗੀ ਉਹ ਆਪਸ ਚ ਸਲਾਹ ਲਾਉਣਗੇ ਸੈਂਟਰ ਵਾਲੇ ਵੀ ਅਸੀਂ ਕਿਹਨਾਂ ਨਾਲ ਜਾ ਕੇ ਗੱਠਜੋੜ ਕਰਨਾ, ਕਿਹਨਾਂ ਨਾਲ ਨਹੀਂ ਕਰਨਾ।
1: ਜੀ ਬਿਲਕੁਲ ਹੈ ਜੀ,
3: ਹੁਣ ਆਪ ਵਾਲੇ ਹੁਣ ਸ਼ਿਓਰ ਤਾਂ ਬੈਠੇ ਨੇ, ਪਰ ਜਿਹੜਾ ਆਪ ਵਾਲੇ ਕਾ ਅੱਜ ਮੁਲਾਜ਼ਮਾਂ ਨੇ ਵੀ ਜਲੂਸ ਕੱਢਿਆ, ਮੈਂ ਕਹਿੰਦਾ ਕਸਰ ਨਹੀਂ
1: ਬਹੁਤ
3: ਛੱਡੀ, ਮੁਲਾਜ਼ਮਾਂ ਤੇ ਵੀ ਇਹਨਾਂ ਨੇ ਪਾਣੀ ਦੀ ਬੌਛਾੜਾ ਛੱਡੀਆਂ ਨੇ,
1: ਹਾਂਜੀ,
3: ਫੋਰਸਫੁਲੀ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੈ, ਜਦਕਿ ਉਹਨੂੰ ਮਤਲਬ ਉਹ ਆਪਣੇ ਰਾਈਟ ਲਈ ਅੜ ਰਹੇ ਨੇ, ਕੋਈ ਬੇਮਤਲਬ ਵੀ ਤੁਹਾਡੇ ਮੂਹਰੇ ਸਿਰ ਥੋੜੀ ਪਸਾ ਰਹੇ ਨੇ।
1: ਜੀ ਨਹੀਂ, ਆ ਦੇਖੋ ਸੰਧਵਾ ਸਾਹਿਬ ਜੋ ਕਰ ਰਹੇ ਨੇ ਸੈਸ਼ਨ ਦੇ ਦੌਰਾਨ, ਉਹ ਭਰੋਸਾ ਹੀ ਟੁੱਟ ਗਿਆ ਸਾਰਿਆਂ ਦਾ ਕਿ ਯਾਰ ਕੀ ਕੀਤਾ ਕੀ ਜਾਵੇ, ਹਨਾ, ਮਤਲਬ ਕਿ ਉਹ ਖੁੱਲੀ ਖੇਡ ਹੀ ਖੇਡ ਰਹੇ ਨੇ, ਮੁੱਦੇ ਦੇ ਉੱਤੇ ਕੋਈ ਗੱਲ ਨਹੀਂ, ਕੋਈ ਉਹ ਅੰਕੜੇ ਦਿੰਦੇ ਆ ਤਾਂ ਉਹ ਮੰਗਦੇ ਆ ਤਾਂ ਨਹੀਂ ਨਹੀਂ ਜੀ, ਉਹ ਆਪਣੀ ਕਾਲ ਜਿਹੜੀ ਚੱਲ ਰਹੀ ਹੈ ਜੀ ਉਹਦੇ ਵਿੱਚ ਨਹੀਂ ਤੁਸੀਂ ਕਰ ਸਕਦੇ ਜੀ, ਉਹ ਨਹੀਂ ਪਏ ਓਪੋਜੀਸ਼ਨ ਆ, ਉਹਨੇ ਤਾਂ ਸਵਾਲ ਪੁੱਛਣੇ ਆ, ਜੇ ਉਹ ਤੁਸੀਂ ਉਹਨਾਂ ਨੂੰ ਕਹਿ ਰਹੇ ਹੋ ਜੋ ਡਾਟਾ ਦੇ ਰਹੇ ਹੋ ਉਦੋਂ ਕਲੀਅਰ ਵੀ ਤਾਂ ਕਰੋ ਹਨਾ ਨਾਲ।
3: ਪਹਿਲੀ ਗੱਲ ਤਾਂ ਤੁਸੀਂ ਇਹ ਦੇਖੋ ਵੀ ਨਾ ਤਾਂ ਓਪੋਜੀਸ਼ਨ ਨੂੰ ਬੋਲਣ ਦਿੱਤਾ ਜਾਂਦਾ, ਨਾ ਤਾਂ ਉਹਨਾਂ ਦੇ ਉੱਪਰ ਕੋਈ ਕੈਮਰੇ ਦਾ ਫੋਕਸ ਜਾ ਜਾਂਦਾ, ਸਿਰਫ ਆਪਣੇ ਬੰਦੇ ਦੀ ਸੁਣਵਾਈ ਹੁੰਦੀ, ਉਹਨਾਂ ਨੂੰ ਟਾਈਮ ਦਿੱਤਾ ਜਾਂਦਾ, ਉਹਨਾਂ ਉੱਪਰ ਹੀ ਕੈਮਰੇ ਚੱਲਦੇ ਨੇ।
1: ਤੁਸੀਂ ਦੇਖੋ ਸੰਧਵਾ ਸਾਹਿਬ ਨੇ ਕਿੱਡਾ ਓਦਾਂ ਕਹਿ ਲਓ ਕਿ ਸਿੱਖ ਸ਼ਖਸੀਅਤ ਨੇ, ਠੀਕ ਹੈ, ਅੰਮ੍ਰਿਤ ਵੀ ਛਕਿਆ ਹੋਇਆ ਸਾਰਾ ਕੁਝ ਹੈ, ਕਿ ਉਹਨਾਂ ਦੇ ਮੂੰਹ ਤੋਂ ਇਹ ਚੀਜ਼ ਚੰਗੀ ਲੱਗਦੀ ਹੈ ਭਈ ਹੁਣ ਸਾਨੂੰ ਖੁਸਰੇ ਦੀ ਅੱਡੀ ਵਾਲੇ ਜਿਹੜੇ ਨੇ ਦਾੜੀਆਂ ਨੇ ਉਹ ਏਦਾਂ ਕੀਤੀਆਂ ਨੇ, ਉਹ ਸਾਨੂੰ ਸਿਖਾਉਣਗੇ ਸਿੱਖੀ। ਹੁਣ
3: ਦੇਖੋ ਜੀ ਜਿਹੜੀ ਆਹ ਇਹਨਾਂ ਨੇ ਬਿਆਨਬਾਜੀ ਕੀਤਾ ਨਿਹਾਇਤ ਹੀ ਘਟੀਆ ਤਰ੍ਹਾਂ ਦੀ ਬਿਆਨਬਾਜੀ,
1: ਬਿਲਕੁਲ ਹੈ ਜੀ ਬਿਲਕੁਲ।
3: ਤੁਸੀਂ ਇੰਨੇ ਸਿਆਣੇ ਬਿਆਨੇ ਨੇ, ਤੁਸੀਂ ਘਰੇ ਗੁਰੂ ਪ੍ਰਕਾਸ਼ ਕੀਤਾ ਹੋਇਆ, ਤੁਸੀਂ ਐਡੀ ਤੁਸੀਂ ਦਾੜੀ ਰੱਖੀ ਹੈ, ਤੁਸੀਂ ਕਿਹੋ ਜਿਹੀ ਗੱਲਾਂ ਬੋਲਦੇ ਓਹਦੇ
1: ਦੇ ਉੱਤੇ ਬੈਠੇ ਹੋ, ਇਹ ਹੁਣ ਕੀ ਪੈਮਾਨਾ ਗਿਣਾਂਗੇ ਕਿ ਜਿਹਦੀ ਜੱਡੀ ਵੱਡੀ ਦਾੜੀ ਉਹਦੇ ਵਿੱਚ ਓਡੀ ਵੱਡੀ ਸਿੱਖੀ ਆ?
3: ਬਿਲਕੁਲ, ਹੁਣ ਤੁਸੀਂ ਅਕਾਲ ਤਖਤ ਸਾਹਿਬ ਪੇਸ਼ ਹੋਏ ਸੀ ਜੀ, ਉੱਥੇ ਤਾਂ ਮੈਂ ਹੁਣ ਤੁਹਾਨੂੰ ਕਹਿਣਾ ਨੀ ਚਾਹੁੰਦਾ, ਉੱਥੇ ਨਾ ਮੋਕ ਮਾਰ ਕੇ ਆਇਆ ਬੈਠੇ ਸੀ, ਮੈਂ ਕਹਿੰਦਾ ਮੱਛੀ ਨੀ ਫੜ ਕੇ ਬਿਠਾਈ ਹੁੰਦੀ,
1: ਬਿਲਕੁਲ ਹੈ ਜੀ,
3: ਉੱਥੇ ਆਵਾਜ਼ ਨਹੀਂ ਸੀ ਨਿਕਲ ਰਹੀ, ਔਰ ਜਿੱਦਾਂ ਹੀ ਉੱਥੋਂ ਮਤਲਬ ਸਾਰੇ ਇਹ ਕਸਮਾਂ ਖਾ ਕੇ ਆ ਗਏ, ਹੱਥ ਖੜੇ ਕਰਕੇ ਆ ਗਏ, ਜਦੋਂ ਸਦਨ ਦੀ ਮੀਟਿੰਗ ਸ਼ੁਰੂ ਹੋਈ ਹੈ ਸਦਨ ਦੇ ਵਿੱਚ, ਤੁਸੀਂ ਇਹਨਾਂ ਦਾ ਰਵੱਈਆ ਦੇਖਿਆ ਜੀ ਕੀ ਹੈ?
1: ਜੀ ਬਿਲਕੁਲ ਹੈ ਜੀ ਬਿਲਕੁਲ,
3: ਉੱਥੇ ਬਿਆਨ ਇਹਨਾਂ ਨੇ ਕੀ ਦਿੱਤਾ ਵੀ ਨਾ ਗੁਰੂ ਨਾਲੋਂ ਬੜੀ ਸੰਗਤ ਹੋਊਗੀ।
1: ਜੀ ਨਹੀਂ ਉਹੀ ਆ, ਉਹਨਾਂ ਨੇ ਗੁਰਨੀਤ ਕੌਰ ਉਹਨਾਂ ਨੇ, ਚਲੋ ਅਸੀਂ ਕਿਸੇ ਪਾਰਟੀ ਦੀ ਗੱਲ ਨਹੀਂ ਕਰਦੇ ਜਾਂ ਕਲੀਨ ਚਿੱਟ ਨਹੀਂ ਦਿੰਦੇ, ਉਹ ਆਪਣੀ ਜਗ੍ਹਾ ਦੇ ਉੱਤੇ ਸਹੀ ਸੀਗੇ ਕਿ ਅਸੀਂ ਸਾਨੂੰ ਲੋਕਾਂ ਨੇ ਭੇਜ ਕੇ ਪਾਰਲੀਮੈਂਟ ਦੇ ਵਿੱਚ ਭੇਜਿਆ ਚੁਣ ਕੇ, ਸਾਡੇ ਉੱਤੇ ਜ਼ਿੰਮੇਵਾਰੀਆਂ ਨੇ, ਅਸੀਂ ਅਹੁਦੇਦਾਰ ਹਾਂ। ਇਸ ਵਕਤ ਜੇ ਪਾਰਲੀਮੈਂਟ ਦਾ ਸੈਸ਼ਨ ਚੱਲ ਰਿਹਾ, ਹੁਣ ਸੰਗਤ ਆਮ ਤੁਸੀਂ ਬਾੜ ਸਕਦੇ ਹੋ ਅੰਦਰ? ਭਈ ਹਾਂ ਸਾਰੀ ਸੰਗਤ ਕਹਿੰਦੀ ਵੀ ਅਸੀਂ ਆਉਣਾ ਭਾਈ ਅੰਦਰ, ਬਾੜੋ ਤਾਂ ਫਿਰ।
3: ਇਹ ਤਾਂ ਜਿਹੜੇ ਆਉਣੇ ਚਾਹੀਦੇ ਉਹਨਾਂ ਨੂੰ ਨੀ ਬਾੜਦੇ ਜੀ, ਆਮ ਜਨਤਾ ਦੀ ਤਾਂ ਗੱਲ ਬਹੁਤ ਦੂਰ ਦੀ ਹੈ
1: ਜੀ।
3: ਮੁੱਖ ਮੰਤਰੀ ਸਾਹਿਬ ਨੂੰ ਇੰਨਾ ਕੁ ਡਰ ਲੱਗਦਾ ਹੈ ਕਿਤੇ ਵੀ ਕੋਈ ਮਤਲਬ, ਤੁਸੀਂ ਲਾ ਲਓ ਕਿਸੇ ਪਿੰਡ ਚ ਵੀ ਜਾਂਦੇ ਆ, ਕਿਸੇ ਸ਼ਹਿਰ ਚ ਵੀ ਜਾਂਦੇ ਆ, ਕਾਫਲੇ ਤੁਸੀਂ ਕਾਫਲਾ ਦੇਖਦੇ ਕਿ ਲੋਕ ਪਰੇਸ਼ਾਨ ਹੋ ਜਾਂਦੇ ਆ, ਸਾਨੂੰ ਕਿਉਂ ਤੰਗ ਕੀਤਾ ਜਾਂਦਾ ਹੈ?
1: ਬਿਲਕੁਲ ਹੈ ਜੀ,
3: ਸਾਡੇ ਇੱਥੇ ਮੋਹਾਲੀ 6 ਵਜੇ ਆ ਕੇ ਗਏ ਸੀ, ਤੁਸੀਂ ਯਕੀਨ ਨੀ ਮੰਨਣਾ, ਜਿੱਥੇ ਇਹ ਮਤਲਬ ਆਪਣੀ ਸਪੀਚ ਦੇ ਰਹੇ ਸੀ ਉਹ ਸਟੇਜ ਨੂੰ ਵੀ ਸ਼ੀਸ਼ੇ ਨਾਲ ਕਵਰ ਕੀਤਾ ਗਿਆ
1: ਸੀ,
3: ਕੋਈ ਕੋਈ ਚੀਜ਼ ਸ਼ੋਰੋ ਨਾ ਕਰ ਸਕੇ ਜੀ।
1: ਬਿਲਕੁਲ ਹੈ ਜੀ, ਉਦੋਂ ਕਹਿੰਦੇ ਸੀ ਅਸੀਂ ਤਾਂ ਆਮ ਘਰਾਂ ਦੇ ਮੁੰਡੇ ਆ, ਇਦਾਂ ਕਰਦੇ
3: ਹੁੰਦੇ ਸੀ।
1: ਬਿਲਕੁਲ ਹੈ ਜੀ,
3: ਵੀ ਤੁਹਾਨੂੰ ਸਾਨੂੰ ਤਾਂ ਸਿਕਿਉਰਿਟੀ, ਤੁਹਾਨੂੰ ਤਾਂ ਤੁਸੀਂ ਤਾਂ ਐਵੇਂ ਪੈਸਾ ਪੰਜਾਬ ਦਾ ਬਰਬਾਦ ਕਰ ਰਹੇ ਆ, ਮੈਂ ਕਹਿੰਦਾ ਤੁਸੀਂ ਤਾਂ ਆਪ ਸਾਰੇ ਰਿਕਾਰਡ ਤੋੜੇ ਪਏ ਆ ਜੀ ਬਰਬਾਦੀ ਨੂੰ ਲੈ ਕੇ।
1: ਜੀ ਬਿਲਕੁਲ ਹੈ ਜੀ,
3: ਹੁਣ ਮੁਲਾਜ਼ਮਾਂ ਦਾ ਡੀਏ ਚੱਕ ਕੇ ਤੁਸੀਂ ਬੀਬੀਆਂ ਨੂੰ ਭੁਗਤਾਨ ਕਰਤਾ, ਪੁੱਛਿਆ ਜਾਵੇ ਬੀਬੀਆਂ ਜ਼ਰੂਰੀ ਸੀ ਕਿ ਮੁਲਾਜ਼ਮ ਜ਼ਰੂਰੀ ਸੀ?
1: ਨਹੀਂ ਤੁਸੀਂ ਖਬਰ ਨਹੀਂ ਸੁਣੀ, ਉਹ ਤਾਂ ਗਊਸ਼ਾਲਾ ਦਾ ਜਿਹੜਾ ਉਹਨਾਂ ਨੇ ਬੱਚਿਆਂ ਦਾ, ਜਿਹੜੇ ਸਕੂਲਾਂ ਦੇ ਸਰਕਾਰੀ ਬਿਜਲੀ ਦੇ ਬਿੱਲ ਨਹੀਂ ਮਾਫ਼ ਕੀਤੇ ਜਾਂ ਡਿਸਕਾਊਂਟ ਨਹੀਂ ਦਿੱਤਾ, ਗਊਸ਼ਾਲਾਵਾਂ ਦੇ ਬਿਜਲੀ ਬਿੱਲ ਮਾਫ਼ ਕਰ ਦਿੱਤੇ ਅੱਜ ਮਾਨ ਸਰਕਾਰ ਨੇ।
3: ਇਹ ਤਾਂ ਜੀ ਉਹ ਕਿਹੜਾ ਪੱਲੋ ਦੇਣੇ ਆ ਜੀ ਇਹਨਾਂ ਨੇ?
1: ਨਹੀਂ ਉਹ ਹਿੰਦੂ ਵੋਟ ਵੀ ਤਾਂ ਚਾਹੀਦੀ ਆ ਨਾ, ਫਿਰ ਉਹ ਵੀ ਤਾਂ ਖੁਸ਼ ਕਰਨੇ ਆ ਕਿਸੇ ਕੰਮ ਤੋਂ।
3: ਬਿਲਕੁਲ ਬਿਲਕੁਲ, ਤੁਸੀਂ ਬਿਜਲੀ ਮਹਿਕਮੇ ਦਾ ਹਾਲ ਜਾ ਕੇ ਦੇਖੋ ਜੀ, ਜਦੋਂ ਮੈਨੂੰ ਯਾਦ ਹੈ ਜਦੋਂ ਉਹਨੇ ਬਿਜਲੀ ਫ੍ਰੀ ਕੀਤੀ ਸੀ, ਉਦੋਂ ਇੱਕ ਵਾਰੀ ਇਹਨਾਂ ਨੇ ਬਿਜਲੀ ਮਹਿਕਮੇ ਨੂੰ 1 ਸਾਲ ਭੁਗਤਾਨ ਕੀਤਾ ਸੀ, ਉਸ ਤੋਂ ਬਾਅਦ ਇਹਨਾਂ ਨੇ ਕਦੇ ਵੀ ਸਟੇਜ ਤੇ ਇਹ ਚੀਜ਼ ਨਹੀਂ ਬਿਆਨ ਕੀਤੀ ਵੀ ਹਾਂ ਮੈਂ ਬਿਜਲੀ ਮਹਿਕਮੇ ਨੂੰ 1 ਕਰੋੜ ਰੁਪਏ ਦਾ ਮਤਲਬ ਫੰਡ ਦੇ ਰਹੇ ਹਾਂ
1: ਜੀ।
3: ਬਿਜਲੀ ਮਹਿਕਮਾ ਘੱਟ ਜਾ, ਮੁਲਾਜ਼ਮ ਤੁਹਾਡੇ ਸਾਹਮਣੇ ਬਾਹਰ ਰੇੜੀ ਵਾਲੇ ਧੱਕੇ ਖਾ ਰਹੇ ਆ,
1: ਪਿਛੇ ਦਿਨਾਂ ਚ ਸੈਣੀ ਸਾਹਿਬ ਨਾਲ ਗੱਲ, ਸੈਣੀ ਸਾਹਿਬ ਨਾਲ ਕੀਤੀ ਸੀ ਗੱਲ, ਇਹਨਾਂ ਨੇ ਤਾਂ ਗਾਰੰਟੀ ਲੈਣ ਤੋਂ ਨਾ ਕਰ ਦਿੱਤੀ ਆ ਉਹਨਾਂ ਦੀ। ਬਿਲਕੁਲ ਹੈ, ਸੈਣੀ ਸਾਹਿਬ ਨੇ ਨੀ ਮਤਲਬ ਕਿ ਬਿਜਲੀ ਬੋਰਡ ਜਿਹੜਾ ਆਪਣਾ ਹੈਗਾ ਉਹ ਘਾਟੇ ਚ ਜਾ ਰਿਹਾ, ਉਹਨਾਂ ਨੇ ਕਿਹਾ ਵੀ ਸਾਡੇ ਨਾਲ ਖੜੋ, ਇਹ ਕਹਿੰਦੇ ਆਪਣੇ ਸਿਰ ਦੇ ਉੱਤੇ ਤੁਸੀਂ ਜੋ ਲੈਣਾ ਲਈ ਜਾਓ, ਅਸੀਂ ਨੀ ਭਾਈ ਤੁਹਾਡੀ ਗਰੰਟੀ ਭਰ ਸਕਦੇ।
3: ਨਹੀਂ ਨਹੀਂ ਮੈਂ ਸੈਣੀ ਸਾਹਿਬ ਦੀ ਗੱਲ ਕਰਦਾ ਵੀ ਸਾਡੀ ਗਰੰਟੀ ਇੱਥੇ ਇਹ ਨੀ ਭਰਦੇ ਬਿਜਲੀ, ਮੈਂ ਕਿ ਮੈਂ ਕਿੱਥੇ ਲੈ ਲੈਣਗੇ ਤੁਸੀਂ ਆਪ ਦੱਸੋ
1: ਜੀ। ਬਿਲਕੁਲ
3: ਸਾਡੀ ਪੰਜਾਬ ਦੀ ਸਿਆਸਤ ਨਾ ਬਹੁਤ ਹੀ ਥੱਲੇ ਔਰ ਬਹੁਤ ਹੀ ਨੀਵੇਂ ਪੱਧਰ ਤੇ ਜਾ ਰਹੀ ਹੈ
1: ਜੀ। ਬਿਲਕੁਲ ਹੈ ਜੀ, ਬਿਲਕੁਲ ਹੈ।
3: ਮਤਲਬ ਨਾ ਅੱਜ ਤੋਂ 10-15-20 ਸਾਲ ਪਹਿਲਾਂ ਵੀ ਨਾ ਸਿਆਸਤ ਦਾ ਇਹ ਪੱਧਰ ਨੀ ਸੀ ਹੁੰਦਾ, ਨਾ ਤਾਂ ਦੇਖੋ ਤੁਸੀਂ ਇਹਦੇ ਵਿੱਚ ਨਾ ਤਾਂ ਬੋਲਣੇ ਦਾ ਕੋਈ ਪੱਧਰ ਰਿਹਾ
1: ਜੀ,
3: ਵੀ ਆਪਾਂ ਇੰਨੇ ਮਤਲਬ ਪੰਜਾਬੀਆਂ ਨੂੰ ਪੰਜਾਬੀ ਨੂੰ ਆਪਾਂ ਐਡਰੈਸ ਕਰ ਰਹੇ ਹਾਂ, ਇੰਨਾ ਜ਼ੋਰ ਬੰਦਾ ਸਾਨੂੰ ਦੇਖ ਰਿਹਾ ਵੀ ਸਾਡੀ ਕੋਈ ਬੋਲਬਾਣੀ ਦਾ ਕੋਈ ਮਿਆਰ ਹੋਣਾ ਚਾਹੀਦਾ। ਨਾ ਤਾਂ ਦੇਖੋ ਜੀ ਇਹ ਤਾਂ ਜਦੋਂ ਮੁੱਖ ਮੰਤਰੀ ਸਾਹਿਬ ਤਾਂ ਆਪਣਾ ਹੀ ਕੋਈ ਮਿਆਰ ਹੈ ਨੀ ਤਾਂ ਦੂਸਰੇ ਕਿੱਥੋਂ ਰੱਖ ਲੈਣਗੇ।
1: ਬਿਲਕੁਲ ਹੈ ਜੀ,
3: ਮੇਨ ਤਾਂ ਪਰਿਵਾਰ ਦਾ ਮੋਹਤਬਾਰ ਬੰਦਾ ਹੁੰਦਾ, ਜਦੋਂ ਪਹਿਲਾਂ ਉਹਨੇ ਹੀ ਸਾਰਾ ਕੋਈ ਵੀ ਚੀਜ਼ ਆਉਂਦਾ ਪਹਿਲਾਂ ਸੈੱਟ ਕਰਨੀ, ਉਸ ਤੋਂ ਬਾਅਦ ਉਹਨੂੰ ਆਪਾਂ ਚੱਲਦੇ ਹਾਂ ਇਹਨਾਂ ਨੇ ਇੱਦਾਂ ਕਿਹਾ ਤਾਂ ਇੱਦਾਂ ਚੱਲਣਾ
1: ਹੈ। ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
3: ਇਸੀ ਚੀਜ਼ਾਂ ਤੋਂ ਨਾ ਪਰੇਸ਼ਾਨ ਹੋ ਕੇ ਅਸੀਂ ਕੱਲ ਵੀ ਬੈਠੇ ਸੀਗੇ ਜੀ, ਕੱਲ ਆਪਸੀ ਗੱਲਬਾਤ ਕਰ ਰਹੇ ਸੀ ਵੀ ਇਹ ਕੀ ਹੈ, ਵੀ ਮਤਲਬ ਕੋਈ ਨੈਕਸਟ ਹੈ ਇਹਨਾਂ ਦਾ ਕੋਈ ਸਟੈਪ, ਪਰ ਜਿੱਥੇ ਤੱਕ ਦੇਖਣੇ ਚਾਹੁੰਦਾ ਇਹਨਾਂ ਦੇ ਅੱਲੇ ਪੱਲੇ ਕੁਛ ਨੀ ਹੈਗਾ,
1: ਕੁਛ ਨੀ
3: ਕਰਨਾ।
1: ਬਿਲਕੁਲ ਹੈ ਜੀ,
3: ਕੁਛ ਨੀ ਕਰਨਾ, ਬਾਕੀ ਜਿੰਨੀਆਂ ਮਰਜ਼ੀਆਂ ਤੋਂ ਮੀਟਿੰਗਾਂ ਕਰਾਈ ਜਾਓ, ਜਿੰਨੇ ਮਰਜ਼ੀ ਬਿਆਨ ਦਵਾਈ, ਬਿਆਨ ਦਾ ਕਿਹੜਾ ਕੋਈ ਬਿੱਲ ਲੱਗਦਾ
1: ਨਾ ਜੀ, ਨਾ ਜੀ।
3: ਮੁੱਦੇ ਤਾਂ ਕੋਈ ਕਿਸੇ ਦੇ ਵੀ ਹੈ, ਚਾਹੇ ਕੋਈ ਸਰਕਾਰੀ ਬਿਜਲੀ ਮਹਿਕਮਾ, ਚਾਹੇ ਕੋਈ ਮੁਲਾਜ਼ਮ ਦਾ DA, ਇਹ ਤਾਂ ਸਮੱਸਿਆ ਪੈਸੇ ਨਾਲ ਹੀ ਹੱਲ ਹੋਣੀ
1: ਹੋਣੀ ਹੈ ਜੀ। ਬਿਲਕੁਲ,
3: ਪੈਸਾ ਸਰਕਾਰ ਕੋਲ ਹੈ ਨੀ, ਇਹ ਕਹਿੰਦੇ ਖਜ਼ਾਨੇ ਸਾਡੇ ਭਰੇ ਨੇ, ਪਰ ਭਰੇ ਖਜ਼ਾਨੇ ਜਾਂਦੇ ਕਿੱਧਰ ਨੂੰ ਆਏ ਅੱਜ ਤੱਕ ਕਿਸੇ ਨੂੰ ਨਹੀਂ ਪਤਾ ਲੱਗਦਾ।
1: ਬਿਲਕੁਲ ਹੈ,
3: ਬਸ ਵੀਰ ਮੈਂ ਹਾਈ ਥੋੜਾ ਨਾਲ
1: ਗੱਲ। ਥੈਂਕ ਯੂ ਭਾਈ ਜੀ, ਬਹੁਤ ਬਹੁਤ ਸ਼ੁਕਰੀਆ, ਸੋਹਣੀ ਗੱਲ ਕੀਤੀ ਤੁਸੀਂ, ਸ਼ੁਕਰੀਆ, ਥੈਂਕ ਯੂ। ਹੈਲੋ ਦੋਸਤੋ, ਇਸ ਗੁਰਮਾਨ ਜੀ ਜੁੜੇ ਸਨ ਜੀ ਆਪਣੇ ਨਾਲ ਤੇ ਗੱਲਬਾਤ ਕਰਕੇ ਗਏ ਨੇ, ਸ਼ੁਕਰੀਆ, ਧੰਨਵਾਦ ਬਾਈ ਜੀ। ਤੇ ਅਗਲੀ ਗੱਲਬਾਤ ਵੱਲ ਨੂੰ ਵੱਧਦੇ ਹਾਂ, ਦੇਸ਼ ਵਿਦੇਸ਼ ਦੀਆਂ ਖਬਰਾਂ ਜਿਹੜੀਆਂ ਨੇ, ਤੇ ਪੀਸ ਦਾ ਜਿਹੜਾ ਮੈਸੇਜ ਆ ਉਹਦੇ ਨਾਲ ਹੀਰੋਸ਼ੀਮਾ ਵਿਕਟਮ ਨੂੰ ਯਾਦ ਕੀਤਾ ਗਿਆ, ਪਰਮਾਣੂ ਹਥਿਆਰਾਂ ਦੀ ਵਰਤੋਂ ਨਜਾਇਜ਼ ਜਿਹੜਾ ਠਹਿਰਾਉਣ ਦੀ ਸਖ਼ਤ ਆਲੋਚਨਾ ਕੀਤੀ ਹੈ। ਇਹਦੇ ਵਿੱਚ ਜਪਾਨ ਦੇ ਪੱਛਮੀ ਸ਼ਹਿਰ ਹੀਰੋਸ਼ੀਮਾ ਦੇ ਵਿੱਚ ਅਮਰੀਕੀ ਪਰਮਾਣੂ ਹਮਲੇ ਦੀ 81ਵੀਂ ਵਰ੍ਹੇਗੰਢ ਮਨਾਈ ਗਈ ਹੈ। ਇਸ ਮੌਕੇ ਮੇਅਰ ਕਾਜ਼ੂਮੀ ਮਾਤਸੂਈ ਨੇ ਜਿਹੜਾ ਪਰਮਾਣੂ ਹਥਿਆਰਾਂ ਦੀ ਰੋਕਥਾਮ ਦੇ ਬਹਾਨੇ ਇਹਨਾਂ ਦੀ ਵਰਤੋਂ ਨੂੰ ਨਜਾਇਜ਼ ਜਿਹੜਾ ਸੋਰੀ ਵਰਤੋਂ ਨੂੰ ਜਾਇਜ਼ ਠਹਿਰਾਉਣ ਵਾਲੀਆਂ ਵੱਡੀਆਂ ਤਾਕਤਾਂ ਦੀ ਸਖ਼ਤ ਆਲੋਚਨਾ ਕੀਤੀ ਹੈ ਤੇ ਕਿਹਾ ਹੈ ਕਿ ਅਜਿਹੀ ਮਾਨਸਿਕਤਾ ਦੁਨੀਆਂ ਨੂੰ ਕਿਸੇ ਹੋਰ ਤਬਾਹੀ ਦੇ ਵੱਲ ਧੱਕ ਰਹੀ ਹੈ। ਸਮਾਗਮ ਦੇ ਵਿੱਚ ਲਗਭਗ 50,000 ਵਿਅਕਤੀਆਂ ਤੇ 120 ਮੁਲਕਾਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ। ਸਵੇਰੇ 8:15 ਜਿਸ ਸਮੇਂ B-29 ਬੰਬ ਸੁੱਟਿਆ ਗਿਆ ਸੀ, ਸ਼ਾਂਤੀ ਘੰਟੀ ਵਜਾਈ ਗਈ ਤੇ ਜਿਹੜਾ ਮੌਨ ਧਾਰਨ ਕੀਤਾ ਗਿਆ ਤੇ ਪ੍ਰਧਾਨ ਮੰਤਰੀ ਸਨਾਏ ਤਾਕਾ ਇਚੀ ਨੇ ਪਹਿਲੀ ਵਾਰ ਇਸ ਯਾਦਗਾਰੀ ਸਮਾਰੋਹ ਦੇ ਵਿੱਚ ਹਿੱਸਾ ਲਿਆ ਤੇ ਉਨ੍ਹਾਂ ਦੀ ਸਰਕਾਰ ਦੇ ਵੱਲੋਂ ਜਪਾਨ ਦੇ 3 ਗੈਰ ਪਰਮਾਣੂ ਸਿਧਾਂਤ ਨਰਮ ਕਰਨ ਦੀ ਜਿਹੜੀ ਸੰਭਾਵਨਾ ਜਤਾਈ ਜਾ ਰਹੀ ਹੈ, ਜਿਸਦੇ ਕਾਰਨ ਲੋਕਾਂ ਦੇ ਵਿੱਚ ਫਿਕਰ ਦਾ ਮਾਹੌਲ ਹੈ। ਚੀਨ ਤੇ ਜਪਾਨ ਦੇ ਵਿੱਚ ਤਣਾਅ ਜਿਹੜਾ ਵੱਧ ਰਿਹਾ। ਚੀਨ ਨੇ ਜਪਾਨ ਦੇ ਵੱਲੋਂ ਜਾਰੀ ਸੱਜਰੇ ਰੱਖਿਆ ਵਾਈਟ ਪੇਪਰ ਦੇ ਉੱਤੇ ਗੰਭੀਰ ਕੂਟਨੀਤਿਕ ਵਿਰੋਧ ਜਤਾ ਦਿੱਤਾ ਹੈ। ਇਹ ਵਾਈਟ ਪੇਪਰ ਪੇਚਿੰਗ ਨੂੰ ਜਿਹੜਾ ਟੋਕੀਓ ਦੇ ਲਈ ਸਭ ਤੋਂ ਵੱਡੀ ਰਣਨੀਤਿਕ ਜਿਹੜੀ ਹੈ ਚੁਣੌਤੀ ਦੇ ਵਜੋਂ ਦਰਸਾਉਂਦਾ ਹੈ। ਤਾਈਵਾਨ ਦੇ ਬਾਰੇ ਸਖ਼ਤ ਜਿਹੜਾ ਟਿੱਪਣੀ ਕਰਦਾ ਹੈ ਤੇ ਇਸ ਪੇਸ਼ਕਦਮੀ ਦੇ ਨਾਲ ਦੋਵਾਂ ਮੁਲਕਾਂ ਦੇ ਦਰਮਿਆਨ ਤਣਾਅ ਹੋਰ ਵਧਣ ਦੇ ਆਸਾਰ ਨੇ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਲਿਨ ਜਿੰਗ ਨੇ ਕਿਹਾ ਕਿ ਇਸ ਵਾਈਟ ਪੇਪਰ ਦੇ ਵਿੱਚ ਇੱਕ ਵਾਰ ਫਿਰ ਚੀਨ ਤੇ ਬੁਨਿਆਦੀ ਜਿਹੜਾ ਬੇਬੁਨਿਆਦੀ ਦੋਸ਼ਾਂ ਦੇ ਨਾਲ ਨਿਸ਼ਾਨਾ ਸੇਧਿਆ ਗਿਆ। ਅਖੌਤੀ ਚੀਨੀ ਖਤਰੇ ਦੀ ਜਿਹੜੀ ਗੱਲ ਦੁਹਰਾਈ ਗਈ ਹੈ ਤੇ ਤਾਈਵਾਨ ਖੇਤਰ ਦੇ ਉੱਤੇ ਬੇਬਾਕ ਟਿੱਪਣੀਆਂ ਦੇ ਨਾਲ ਚੀਨ ਦੇ ਅੰਦਰੂਨੀ ਮਾਮਲਿਆਂ ਦੇ ਵਿੱਚ ਦਖਲ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਦੂਸਰੇ ਪਾਸੇ ਅਰਬ ਜਿਹੜੇ ਨੇ ਮੁਲਕ ਇਕੱਠੇ ਹੋ ਗਏ ਨੇ, ਇੱਕ ਤੇ ਹਮਲਾ ਹੋਏਗਾ ਤੇ ਕਹਿੰਦੇ ਸਾਰਿਆਂ ਤੇ ਹਮਲਾ ਪਾਕਿਸਤਾਨ, ਸਾਊਦੀ ਅਰਬ ਤੇ ਤੁਰਕੀ ਨੇ ਰੱਖਿਆ ਸਮਝੌਤੇ ਦੇ ਉੱਤੇ ਹਸਤਾਖਰ ਕਰ ਦਿੱਤੇ ਆ। ਪੱਛਮੀ ਏਸ਼ੀਆ ਦੇ ਵਿੱਚ ਵੱਧਦੇ ਟਕਰਾਅ ਦੇ ਜਿਹੜਾ ਪਿਛੋਕੜ ਦੇ ਵਿੱਚ ਪਾਕਿਸਤਾਨ, ਸਾਊਦੀ ਅਰਬ ਤੇ ਤੁਰਕੀ ਨੇ ਸ਼ੁੱਕਰਵਾਰ ਅੱਜ ਇੱਕ ਇਤਿਹਾਸਕ ਰੱਖਿਆ ਸਮਝੌਤੇ ਤੇ ਹਸਤਾਖਰ ਕੀਤੇ ਆ, ਜਿਸ ਨੂੰ ਮੱਕਾ ਜੁਆਇੰਟ ਡਿਫੈਂਸ ਐਗਰੀਮੈਂਟ ਦਾ ਜਿਹੜਾ ਨਾਮ ਦਿੱਤਾ ਗਿਆ। ਪੱਛਮੀ ਏਸ਼ੀਆ ਦੇ ਵਿੱਚ ਵੱਧਦੇ ਸੰਘਰਸ਼ ਦੇ ਵਿਚਕਾਰ ਹੋਇਆ ਇਹ ਜਿਹੜਾ ਸਮਝੌਤਾ ਤਿੰਨਾਂ ਮੁਸਲਿਮ ਦੇਸ਼ਾਂ ਦੇ ਫੌਜੀ ਸਹਿਯੋਗ ਨੂੰ ਨਵੀਂ ਦਿਸ਼ਾ ਦੇ ਸਕਦਾ ਹੈ ਤੇ ਦੇਵੇਗਾ। ਇਸ ਸਮਝੌਤੇ ਦੀ ਸਭ ਤੋਂ ਪ੍ਰਮੁੱਖ ਸ਼ਰਤ ਇਹ ਹੈ ਕਿ ਜੇਕਰ ਤਿੰਨਾਂ ਦੇ ਵਿੱਚੋਂ ਕਿਸੇ ਵੀ ਇੱਕ ਦੇਸ਼ ਦੇ ਵਿਰੁੱਧ ਕੋਈ ਹਥਿਆਰਬੰਦ ਹਮਲਾ ਹੁੰਦਾ ਹੈ ਤਾਂ ਉਸ ਨੂੰ ਤਿੰਨਾਂ ਦੇਸ਼ਾਂ ਦੇ ਉੱਤੇ ਹਮਲਾ ਮੰਨਿਆ ਜਾਏਗਾ ਤੇ ਇਸ ਰਣਨੀਤਿਕ ਦਸਤਾਵੇਜ਼ ਦੇ ਉੱਤੇ ਸਾਊਦੀ ਅਰਬ ਦੇ ਕਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ, ਤੁਰਕੀ ਦੇ ਰਾਸ਼ਟਰਪਤੀ ਰਸੇਪ ਤਿਆਪ ਐਰਦੋਗਨ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਦੀ ਮੌਜੂਦਗੀ ਦੇ ਵਿਚ ਹਸਤਾਖਰ ਹੋਏ ਹੈ। ਇਸ ਦਾ ਮੁੱਖ ਮਕਸਦ ਕਿਸੇ ਵੀ ਬਾਹਰੀ ਜਿਹੜੇ ਹਮਲੇ ਵਿਰੁੱਧ ਸਮੂਹਿਕ ਤੌਰ ਦੇ ਉੱਤੇ ਰੋਕ ਜਿਹੜਾ ਲਗਾਉਣਾ ਦੱਸਿਆ ਗਿਆ। ਸਾਊਦੀ ਅਰਬ ਲੰਮੇ ਸਮੇਂ ਤੋਂ ਆਪਣੀ ਸੁਰੱਖਿਆ ਸਾਂਝੇਦਾਰੀ ਨੂੰ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿਉਂਕਿ ਉਸਦੇ ਤੇਲ ਭੰਡਾਰਾਂ ਤੇ ਅਹਿਮ ਢਾਂਚੇ ਨੂੰ ਈਰਾਨ ਅਤੇ ਉਸਦੇ ਸਹਿਯੋਗੀ ਹੂਤੀ ਬਾਗੀਆਂ ਦੇ ਉੱਤੇ ਇਰਾਕੀ ਮਲੇਸ਼ੀਆ ਗਰੁੱਪਾਂ ਦੇ ਦੁਆਰਾ ਨਿਸ਼ਾਨਾ ਬਣਾਇਆ ਜਾਂਦਾ ਰਿਹਾ ਹੈ। ਇਸ ਦੇ ਨਾਲ ਹੀ ਗਾਜ਼ਾ ਜੰਗ ਦੇ ਕਾਰਨ ਵੀ ਤੁਰਕੀ ਅਤੇ ਇਜ਼ਰਾਈਲ ਵਿਚਕਾਰ ਚੱਲ ਰਹੀ ਖਿੱਚੋਤਾਣ ਵੀ ਇਸ ਗੱਠਜੋੜ ਦਾ ਇੱਕ ਵੱਡਾ ਕਾਰਨ ਮੰਨੀ ਜਾ ਰਹੀ ਹੈ। ਰਣਨੀਤਿਕ ਮਾਹਰ ਇਸ ਸਮਝੌਤੇ ਨੂੰ ਇੱਕ ਇਸਲਾਮਿਕ ਨਾਟੋ ਦੇ ਉਭਾਰ ਦੇ ਵਜੋਂ ਦੇਖ ਰਹੇ ਨੇ ਤੇ ਇਹ ਤਿੰਨੇ ਹੀ ਪੱਖੀ ਸਮਝੌਤਾ ਜਿਹੜਾ ਪਿਛਲੇ ਸਾਲ ਪਾਕਿਸਤਾਨ ਤੇ ਸਾਊਦੀ ਅਰਬ ਵਿਚਕਾਰ ਹੋਏ ਦੁਵੱਲੇ ਸੁਰੱਖਿਆ ਢਾਂਚੇ ਦੇ ਉੱਤੇ ਆਧਾਰਿਤ ਹੈ ਤੇ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਨੇ ਪਹਿਲਾਂ ਹੀ ਜਿਹੜਾ ਕਿਹਾ ਸੀ ਕਿ ਅਜਿਹਾ ਰੱਖਿਆ ਪ੍ਰਬੰਧ ਖੇਤਰ ਦੇ ਵਿਚ ਸ਼ਾਂਤੀ ਬਣਾਈ ਰੱਖਣ ਤੇ ਬਾਹਰੀ ਸ਼ਕਤੀਆਂ ਦੇ ਉੱਤੇ ਨਿਰਭਰਤਾ ਨੂੰ ਜਿਹੜਾ ਘੱਟ ਕਰਨ ਦੇ ਲਈ ਬਹੁਤ ਮਹੱਤਵਪੂਰਨ ਹੈ। ਇਸ ਵੱਡੇ ਫੌਜੀ ਗੱਠਜੋੜ ਤੋਂ ਬਾਅਦ ਭਾਰਤ ਸਰਕਾਰ ਵੀ ਪੂਰੀ ਤਰ੍ਹਾਂ ਚੌਕਸ ਹੋ ਗਈ ਹੈ। ਵਿਦੇਸ਼ ਮੰਤਰਾਲੇ ਜਿਹੜਾ MEA ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਭਾਰਤ ਸਰਕਾਰ ਇਸ ਸਮਝੌਤੇ ਦੇ ਰਾਸ਼ਟਰੀ ਸੁਰੱਖਿਆ ਤੇ ਖੇਤਰੀ ਸਥਿਰਤਾ ਦੇ ਉੱਤੇ ਪੈਣ ਵਾਲੇ ਪ੍ਰਭਾਵਾਂ ਦਾ ਗੰਭੀਰਤਾ ਦੇ ਨਾਲ ਅਧਿਐਨ ਕਰੇਗੀ ਤੇ ਸਪਸ਼ਟ ਕੀਤਾ ਕਿ ਸਰਕਾਰ ਭਾਰਤ ਦੇ ਹਿੱਤਾਂ ਦੀ ਰਾਖੀ ਲਈ ਹਰ ਕਦਮ ਚੁੱਕਣ ਦੇ ਲਈ ਵਚਨਬੱਧ ਜਿਹੜੀ ਹੈ ਹੋਵੇਗੀ ਤੇ ਹੈ। ਦੂਸਰੇ ਪਾਸੇ ਅਮਰੀਕਾ ਦੀ ਆਖਰੀ ਖ਼ਬਰ ਲੈ ਕੇ ਫਿਰ ਆਪਾਂ ਨਾਵਲ ਵੱਲ ਨੂੰ ਚੱਲਦੇ ਹਾਂ। ਜਿਹੜਾ ਸਿਟੀਜ਼ਨਸ਼ਿਪ ਲੈਣ ਦੇ ਲਈ ਜਿਹੜਾ ਬਰਥ ਰਾਈਟ ਜਿਹੜਾ ਅਮਰੀਕਾ ਦੇ ਵਿੱਚ ਉਹਦੇ ਉੱਤੇ ਟਰੰਪ ਸਖ਼ਤ ਹੋਇਆ ਫਿਰ ਤੋਂ ਨਵੇਂ ਕਾਰਜਕਾਰੀ ਆਦੇਸ਼ ਜਾਰੀ ਕਰਤੇ ਹੈ। 30 ਜੂਨ ਨੂੰ ਅਮਰੀਕੀ ਸੁਪਰੀਮ ਕੋਰਟ ਨੇ ਟਰੰਪ ਦੇ ਕਾਰਜਕਾਰੀ ਆਦੇਸ਼ ਨੂੰ ਰੱਦ ਕਰ ਦਿੱਤਾ ਸੀ ਜਿਸ ਦੇ ਵਿੱਚ ਜਨਮ ਅਧਿਕਾਰ ਨਾਗਰਿਕਤਾ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਅਦਾਲਤ ਨੇ 100 ਸਾਲ ਤੋਂ ਵੱਧ ਪੁਰਾਣੀ ਸੰਵਿਧਾਨਕ ਪ੍ਰਣਾਲੀ ਨੂੰ ਬਰਕਰਾਰ ਰੱਖਿਆ ਇਹ ਕਹਿੰਦੇ ਹੋਏ ਕਿ ਸੰਯੁਕਤ ਰਾਜ ਦੇ ਵਿੱਚ ਪੈਦਾ ਹੋਣ ਵਾਲਾ ਲਗਭਗ ਹਰ ਕੋਈ ਅਮਰੀਕੀ ਨਾਗਰਿਕ ਹੈ। ਅਮਰੀਕੀ ਰਾਸ਼ਟਰਪਤੀ ਦੇ ਸਰਕਾਰੀ ਨਿਵਾਸ ਅਤੇ ਦਫ਼ਤਰ ਵਾਈਟ ਹਾਊਸ ਦੇ ਓਵਲ ਦਫ਼ਤਰ ਦੇ ਵਿੱਚ ਹੁਕਮਾਂ ਦੇ ਉੱਤੇ ਦਸਤਖਤ ਕਰਨ ਤੋਂ ਬਾਅਦ ਪੱਤਰਕਾਰਾਂ ਦੇ ਨਾਲ ਗੱਲ ਕਰਦੇ ਹੋਏ ਟਰੰਪ ਨੇ ਸੁਪਰੀਮ ਕੋਰਟ ਦੇ 30 ਜੂਨ ਦੇ ਫੈਸਲੇ ਦੀ ਆਲੋਚਨਾ ਕੀਤੀ ਤੇ ਕਿਹਾ ਕਿ ਇਹ ਨਵਾਂ ਕਦਮ ਕੁਝ ਜ਼ਰੂਰੀ ਬਦਲਾਅ ਕਰਨ ਦੇ ਲਈ ਚੁੱਕਿਆ ਗਿਆ ਹੈ। ਉਨ੍ਹਾਂ ਦਾ ਕਹਿਣਾ ਕਿ ਜਨਮ ਅਧਿਕਾਰ ਨਾਗਰਿਕਤਾ ਦੇ ਉੱਤੇ ਸੁਪਰੀਮ ਕੋਰਟ ਦਾ ਫੈਸਲਾ ਬਹੁਤ ਹੀ ਮੰਦਭਾਗਾ ਸੀ ਤੇ ਇਸ ਦੇ ਲਈ ਅਸੀਂ ਬਦਲਾਅ ਕਰ ਰਹੇ ਹਾਂ। ਟਰੰਪ ਦੇ ਨਾਲ ਵਾਈਟ ਹਾਊਸ ਦੇ ਡਿਪਟੀ ਚੀਫ ਆਫ ਸਟਾਫ ਸਟੀਫਨ ਮਿਲਰ, ਵੰਜ ਸਕੱਤਰ ਹਾਰਵਰਡ ਲੁਟਨਿਕ ਤੇ ਅਮਰੀਕਾ ਵਪਾਰ ਪ੍ਰਤੀਨਿਧੀ ਜੈਮਿਸਨ ਗ੍ਰਿਰ ਅਤੇ ਵਾਈਟ ਹਾਊਸ ਦੇ ਸਟਾਫ ਸਕੱਤਰ ਵਿਲ ਸ਼ਾਰਫ ਵੀ ਸਨ। 9 ਜੁਲਾਈ 1868 ਨੂੰ ਪ੍ਰਵਾਨਗੀ ਦਿੱਤੇ ਗਏ ਅਮਰੀਕੀ ਸੰਵਿਧਾਨ ਦੇ 14ਵੇਂ ਸੋਧ ਨੇ ਅਮਰੀਕਾ ਦੇ ਵਿੱਚ ਪੈਦਾ ਹੋਏ ਜਾਂ ਕਾਨੂੰਨੀ ਤੌਰ ਦੇ ਉੱਤੇ ਪ੍ਰਾਪਤ ਕੀਤੀ ਨਾਗਰਿਕਤਾ ਵਾਲੇ ਸਾਰੇ ਵਿਅਕਤੀਆਂ ਨੂੰ ਅਮਰੀਕੀ ਨਾਗਰਿਕਤਾ ਦਿੱਤੀ ਹੈ ਜਿਸ ਦੇ ਵਿੱਚ ਉਹ ਲੋਕ ਵੀ ਸ਼ਾਮਲ ਸਨ ਜੋ ਪਹਿਲਾਂ ਗੁਲਾਮ ਸਨ। ਟਰੰਪ ਨੇ ਕਿਹਾ ਕਿ ਇਹ ਵਿਵਸਥਾ ਘਰੇਲੂ ਯੁੱਧ ਤੋਂ ਤੁਰੰਤ ਬਾਅਦ ਬਣਾਈ ਗਈ ਸੀ ਤੇ ਇਸਦਾ ਉਦੇਸ਼ ਗੁਲਾਮਾਂ ਦੇ ਬੱਚਿਆਂ ਨੂੰ ਨਾਗਰਿਕਤਾ ਦੇਣਾ ਸੀ, ਪਰ ਹੁਣ ਕੀ ਹੋ ਰਿਹਾ ਮਤਲਬ ਕਿ ਬਾਹਰੋਂ ਲੋਕ ਆ ਕੇ ਇਸ ਦੇ ਨਾਂ ਦੇ ਉੱਤੇ ਜਿਹੜੀ ਆ ਉਹ ਲੈ ਰਹੇ ਨੇ, ਪਰ ਉਸ ਸਮੇਂ ਜਿਹੜਾ ਕਾਨੂੰਨ ਬਣਾਇਆ ਗਿਆ ਸੀ ਜਦੋਂ ਮਤਲਬ ਕਿ ਗੁਲਾਮਾਂ ਨੂੰ ਜਿਹੜਾ ਸੀ ਉੱਥੇ ਦੇ ਬਸ਼ਿੰਦੇ ਬਣਾਉਣਾ ਸੀ। ਲੋਕ ਇਸ ਦੇ ਆਧਾਰ ਦੇ ਉੱਤੇ ਪੂਰੇ ਕਾਰੋਬਾਰ ਬਣਾ ਰਹੇ ਨੇ ਇੱਥੇ ਆ ਕੇ। ਟਰੰਪ ਦੀਆਂ ਇਮੀਗ੍ਰੇਸ਼ਨ ਵਿਰੋਧੀ ਨੀਤੀਆਂ ਦੇ ਮੁੱਖ ਰਣਨੀਤੀਕਾਰ ਮੰਨੇ ਜਾਣ ਵਾਲੇ ਸਟੀਫਨ ਮਿਲਰ ਨੇ ਕਿਹਾ ਕਿ ਲੋਕ ਸੈਲਾਨੀਆਂ ਦੇ ਰੂਪ ਦੇ ਵਿੱਚ ਅਮਰੀਕਾ ਆਉਂਦੇ ਹੈ, ਪਰ ਉਨ੍ਹਾਂ ਦਾ ਅਸਲ ਉਦੇਸ਼ ਇੱਥੇ ਇੱਕ ਬੱਚਾ ਪੈਦਾ ਕਰਨਾ ਹੈ ਤਾਂ ਜੋ ਬੱਚਾ ਆਪਣੇ ਆਪ ਹੀ ਇੱਕ ਅਮਰੀਕੀ ਨਾਗਰਿਕ ਜਿਹੜਾ ਬਣ ਜਾਵੇ। ਮਿਲਰ ਨੇ ਕਿਹਾ ਕਿ ਇਹ ਨੁਕਸਾਨਦਾਰ ਜਿਹੜਾ ਪ੍ਰਣਾਲੀ ਅਜਿਹੇ ਲੋਕਾਂ ਨੂੰ ਸਰਕਾਰੀ ਭਲਾਈ ਪ੍ਰੋਗਰਾਮਾਂ, ਭਵਿੱਖ ਦੇ ਵਿੱਚ ਵੋਟ ਪਾਉਣ ਦੇ ਅਧਿਕਾਰਾਂ ਤੇ ਉਨ੍ਹਾਂ ਸਾਰੇ ਅਧਿਕਾਰਾਂ ਤੇ ਵਿਸ਼ੇਸ਼ ਅਧਿਕਾਰਾਂ ਤੱਕ ਪਹੁੰਚ ਦਿੰਦੀ ਹੈ ਜੋ ਸਿਰਫ ਅਮਰੀਕੀ ਨਾਗਰਿਕਾਂ ਦੇ ਲਈ ਰਾਖਵੇਂ ਹੋਣੇ ਚਾਹੀਦੇ ਨੇ। ਆਦੇਸ਼ਾਂ ਦੇ ਵਿੱਚ ਬੱਚਿਆਂ ਦੀਆਂ ਕਈ ਸ਼੍ਰੇਣੀਆਂ ਦੀ ਸੂਚੀ ਦਿੱਤੀ ਗਈ ਹੈ ਜਿਨ੍ਹਾਂ ਨੂੰ ਅਮਰੀਕੀ ਨਾਗਰਿਕਤਾ ਦਸਤਾਵੇਜ਼ ਜਾਰੀ ਨਹੀਂ ਕੀਤੇ ਜਾਣੇ ਚਾਹੀਦੇ। ਇਨ੍ਹਾਂ ਦੇ ਵਿੱਚ ਉਹ ਵੀ ਬੱਚੇ ਸ਼ਾਮਲ ਨੇ ਜਿਨ੍ਹਾਂ ਦੇ ਮਾਪਿਆਂ ਨੇ ਇੱਕ ਗਰਭਵਤੀ ਔਰਤ ਨੂੰ ਅਮਰੀਕਾ ਜਾਂ ਇਸ ਦੇ ਕਿਸੇ ਵੀ ਖੇਤਰ ਚ ਡਿਲੀਵਰੀ ਦੇ ਲਈ ਲਿਆਉਣ ਦੇ ਉਦੇਸ਼ ਦੇ ਨਾਲ ਇੱਕ ਵਪਾਰਕ ਲੈਣ ਦੇਣ ਦੇ ਵਿੱਚ ਜਿਹੜਾ ਦਾਖਲ ਹੋਏ ਨੇ। ਇਸ ਤੋਂ ਇਲਾਵਾ ਅੱਤਵਾਦੀ ਸੰਗਠਨਾਂ ਦੇ ਨਾਲ ਜੁੜੇ ਹੋਏ ਵਿਅਕਤੀਆਂ ਦੇ ਬੱਚੇ, ਵਿਦੇਸ਼ੀ ਸਰਕਾਰਾਂ ਦੇ ਕਰਮਚਾਰੀ, ਅਮਰੀਕੀ ਖੇਤਰਾਂ ਦੇ ਵਿੱਚ ਪੈਦਾ ਹੋਏ ਬੱਚੇ ਜੋ ਸੰਘੀ ਕਾਨੂੰਨ ਅਧੀਨ ਨਾਗਰਿਕਤਾ ਦੇ ਲਈ ਯੋਗ ਨਹੀਂ ਨੇ ਉਨ੍ਹਾਂ ਨੂੰ ਵੀ ਇਸ ਸੂਚੀ ਦੇ ਵਿੱਚ ਸ਼ਾਮਲ ਕੀਤਾ ਗਿਆ। ਇਮੀਗ੍ਰੇਸ਼ਨ ਮਾਹਰਾਂ ਨੇ ਟਰੰਪ ਦੇ ਨਵੇਂ ਕਾਰਜਕਾਰੀ ਆਦੇਸ਼ਾਂ ਦੀ ਤਿੱਖੀ ਆਲੋਚਨਾ ਕੀਤੀ ਹੈ ਤੇ ਉਨ੍ਹਾਂ ਗੈਰ ਸੰਵਿਧਾਨਕ ਕਿਹਾ। ਨਿਊਯਾਰਕ ਸਥਿਤ ਇਮੀਗ੍ਰੇਸ਼ਨ ਵਕੀਲ ਸਾਇਰਸ ਮਹਿਤਾ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਪੋਸਟ ਲਿਖੀ। ਜਨਮ ਦੇ ਆਧਾਰ ਦੇ ਉੱਤੇ ਨਾਗਰਿਕਤਾ ਸੰਬੰਧੀ ਟਰੰਪ ਦਾ ਨਵਾਂ ਕਾਰਜਕਾਰੀ ਆਦੇਸ਼ ਸਪਸ਼ਟ ਤੌਰ ਦੇ ਉੱਤੇ ਗੈਰ ਸੰਵਿਧਾਨਕ ਹੈ। ਅਮਰੀਕਾ ਦੇ ਵਿੱਚ ਬੱਚੇ ਦੇ ਜਨਮ ਨੂੰ ਯਕੀਨੀ ਬਣਾਉਣ ਦੇ ਲਈ ਕਿਸੇ ਵੀ ਵਿਅਕਤੀ ਦੇ ਮਾਪਿਆਂ ਦੇ ਵਪਾਰਕ ਸੌਦਿਆਂ ਦੇ ਆਧਾਰ ਦੇ ਉੱਤੇ ਨਾਗਰਿਕਤਾ ਤੋਂ ਇਨਕਾਰ ਕਰਨਾ 14ਵੇਂ ਸੋਧ ਦੀ ਉਲੰਘਣਾ ਹੈ। ਮਾਈਗ੍ਰੇਸ਼ਨ ਪਾਲਿਸੀ ਇੰਸਟੀਚਿਊਟ ਦੇ ਅਨੁਸਾਰ ਸਭ ਤੋਂ ਵਿਆਪਕ ਜਨਗਣਨਾ ਆਧਾਰਿਤ ਅਨੁਮਾਨ ਮੁਤਾਬਕ ਬਰਥ ਟੂਰਿਜ਼ਮ ਕਾਰਨ ਹਰ ਸਾਲ ਅਮਰੀਕਾ ਦੇ ਵਿੱਚ 22,000 ਤੋਂ 26,000 ਬੱਚੇ ਪੈਦਾ ਹੁੰਦੇ ਹੈ ਜੋ ਲੋਕ ਘੁੰਮਣ ਆਉਂਦੇ ਹੈ। ਹਾਲਾਂਕਿ ਸਰਕਾਰੀ ਅੰਕੜਿਆਂ ਦੇ ਅਨੁਸਾਰ 2024 ਦੇ ਵਿੱਚ ਵਿਦੇਸ਼ੀ ਜਿਹੜਾ ਪਤਿਆਂ ਵਾਲੀਆਂ ਮਾਵਾਂ ਤੋਂ ਅਮਰੀਕਾ ਦੇ ਵਿੱਚ ਸਿਰਫ 9,600 ਬੱਚੇ ਪੈਦਾ ਹੋਏ ਸਨ। ਅਮਰੀਕਨ ਸਿਵਲ ਲਿਬਰਟੀਜ਼ ਯੂਨੀਅਨ ਨੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਸੁਪਰੀਮ ਕੋਰਟ ਪਹਿਲਾਂ ਹੀ ਇਸ ਮੁੱਦੇ ਦੇ ਉੱਤੇ ਫੈਸਲਾ ਸੁਣਾ ਚੁੱਕੀ ਹੈ ਤੇ ਇਹ ਕਹਿੰਦੇ ਹੋਏ ਕਿ ਜਨਮ ਦੇ ਆਧਾਰ ਦੇ ਉੱਤੇ ਨਾਗਰਿਕਤਾ ਦੀ ਅਮਰੀਕੀ ਸੰਵਿਧਾਨ ਦੁਆਰਾ ਗਰੰਟੀ ਹੈ। ਇਸ ਅਧਿਕਾਰ ਦੀ ਉਲੰਘਣਾ ਕਰਨ ਦੀ ਕੋਸ਼ਿਸ਼ ਕਰਨ ਵਾਲਾ ਕੋਈ ਵੀ ਕਾਰਜਕਾਰੀ ਆਦੇਸ਼ ਰਾਸ਼ਟਰਪਤੀ ਟਰੰਪ ਦੇ ਪਿਛਲੇ ਆਦੇਸ਼ ਵਾਂਗ ਹੀ ਜਿਹੜਾ ਹੋਵੇਗਾ, ਮਤਲਬ ਕਿ ਉਹਨਾਂ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਲਓ ਦੋਸਤੋ, ਇਹ ਸਨ ਜੀ ਅੱਜ ਦੀਆਂ ਦੇਸ਼ ਭੇਦ ਦੀਆਂ ਖ਼ਬਰਾਂ ਤੇ ਆਖਰ ਦੇ ਵਿੱਚ ਆਪਾਂ ਨਾਵਲ ਵੱਲ ਨੂੰ ਚੱਲਦੇ ਹਾਂ। ਕਿਤਾਬ ਜਿਹੜੀ ਹੈ ਉਹਦੀ ਬਾਤ ਪਾਉਂਦੇ ਹਾਂ, ਬਹੁਤ ਸਾਰੇ ਦੋਸਤਾਂ ਦੇ ਸੁਨੇਹੇ ਨੇ, ਉਹਨਾਂ ਦਾ ਵੀ ਅੱਗੇ ਜਾ ਕੇ ਜ਼ਿਕਰ ਕਰਾਂਗੇ ਤੇ ਆਖਰ ਦੇ ਵਿੱਚ ਕੁਝ ਪਲ ਮੇਰੀ ਕੋਸ਼ਿਸ਼ ਹੈ ਕਿ ਆਪਾਂ ਪਿਛਲੇ ਦਿਨਾਂ 'ਚ ਵੀ ਕਿਤਾਬ ਦੇ ਉੱਤੇ ਸਮਾਂ ਨਹੀਂ ਲਾ ਪਾਏ ਤੇ ਜਾਂਦੇ ਜਾਂਦੇ ਅੱਧਾ ਹੀ ਘੰਟਾ ਚਾਹੇ ਲਾਈਏ ਤੇ ਆਪਣੇ ਕੋਲ ਹੈ ਹਜੇ ਸਮਾਂ ਤਕਰੀਬਨ ਅੱਧੇ ਕੁ ਘੰਟੇ ਦਾ ਤੇ ਉਹਦੇ ਵੱਲ ਨੂੰ ਆਪਾਂ ਚੱਲਦੇ ਹਾਂ ਜੀ ਤੇ ਗੱਲਬਾਤ ਕਰਦੇ ਹਾਂ ਫਿਰ ਜਿਹੜੀ ਹੈ ਨਾਵਲ ਦੀ। ਇਹ ਨਾਵਲ ਦੋਸਤੋ, ਇਹ ਕਿਤਾਬ ਜਿਹੜੀ ਆਪਾਂ ਸਾਂਝੀ ਕਰ ਰਹੇ ਹਾਂ ਪਿਛਲੇ ਦਿਨਾਂ ਤੋਂ ਤੁਹਾਡੇ ਨਾਲ, ਕਿਤਾਬ ਪੰਜਾਬ ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦਾ ਇਤਿਹਾਸ, ਜਿਸ ਨੂੰ ਰਾਜਮੋਹਨ ਗਾਂਧੀ ਜੀ ਨੇ ਲਿਖਿਆ ਤੇ ਹਰਪਾਲ ਸਿੰਘ ਪੰਨੂ ਜੀ ਨੇ ਪੰਜਾਬੀ ਦੇ ਵਿੱਚ ਅਨੁਵਾਦ ਕੀਤਾ ਹੋਇਆ। ਉਹਦਾ ਲੜੀਵਾਰ ਅਗਲਾ ਭਾਗ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਤੇ ਬਾਅਦ ਦੇ ਵਿੱਚ ਆਖਰ 'ਚ ਤੁਹਾਡੇ ਜਿਹੜੇ ਸੁਨੇਹੇ ਨੇ ਉਹਨਾਂ ਨੂੰ ਵੀ ਲੈ ਲਾਂਗੇ ਤੇ ਲਾਉਂਦੇ ਹਾਂ। ਫਿਰ ਸਭ ਤੋਂ ਪਹਿਲਾਂ ਆਪਾਂ ਕੁਝ ਸਮਾਂ ਇਸ ਕਿਤਾਬ ਦੇ ਉੱਤੇ ਤੇ ਉਸ ਤੋਂ ਬਾਅਦ ਨਾਲ ਦੀ ਨਾਲ ਤੁਹਾਡਾ ਜੇ ਸਮਾਂ ਇਜਾਜ਼ਤ ਦੇਵੇਗਾ ਤਾਂ ਜ਼ਰੂਰ ਤੁਹਾਡੀ ਗੱਲਬਾਤ ਵੀ ਸੁਣ ਲਾਂਗੇ ਜੀ ਨਾਲ ਨਾਲ। ਪਰ ਵਿੱਚ ਜਦੋਂ ਮੈਂ ਆਪਣੀ ਕਿਤਾਬ ਦਾ ਜ਼ਿਕਰ ਕਰਾਂਗਾ ਦੋਸਤੋ, ਉਸ ਵਕਤ ਮੈਂ ਮਾਫ਼ੀ ਚਾਹਾਂਗਾ, ਮੈਂ ਕਾਲ ਅਟੈਂਡ ਨਹੀਂ ਕਰ ਪਾਵਾਂਗਾ। ਤੇ ਲਓ ਫਿਰ ਚੱਲਦੇ ਹਾਂ ਆਪਾਂ ਫਿਰ ਇਸ ਕਿਤਾਬ ਦੇ ਵੱਲ ਨੂੰ ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ, ਬਲਵੀਰ ਸਿੰਘ ਸੈਣੀ ਜੀ ਤੇ ਆਪਣੇ ਭਾਨ ਸਿੰਘ ਗਰੇਵਾਲ ਜੀ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਜੀ। ਤੇ ਲਓ ਦੋਸਤੋ, ਪਾਉਂਦੇ ਹਾਂ ਫਿਰ ਬਾਤ ਅੱਜ ਦੇ ਚੈਪਟਰ ਦੀ, ਲੜੀ ਵਾਰਤਾ ਦੇ ਵਿੱਚ ਇਹ ਚੈਪਟਰ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਤੇ ਸੁਣਦੇ ਹਾਂ ਫਿਰ ਰਲ ਮਿਲ ਕੇ ਕੀ ਕਹਿੰਦੀ ਹੈ ਗੱਲਬਾਤ। ਜੀ ਦੋਸਤੋ, ਕਿਤਾਬ ਪੰਜਾਬ ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦਾ ਇਤਿਹਾਸ, ਲੜੀਵਾਰ ਭਾਗ ਦਸਵਾਂ, ਰਾਜਮੋਹਨ ਗਾਂਧੀ ਜੀ ਦੀ ਕਲਮ, ਹਰਪਾਲ ਸਿੰਘ ਪੰਨੂ ਜੀ ਦਾ ਪੰਜਾਬੀ ਦੇ ਵਿੱਚ ਅਨੁਵਾਦ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੇਡੀਓ ਦਾ ਮੰਚ

ਫੈਰੀਅਰ ਦੀ 1858 ਦੀ ਲਿਖਤ ਹੈ ਕਿ ਸਟੇਟ ਦਾ ਪੈਸਾ ਉਸਦੇ ਨਿੱਜੀ ਹਰਮ ਦੇ ਵਿੱਚ ਨਹੀਂ ਗਿਆ। ਜਦੋਂ ਸਿੱਖ ਉਸਨੂੰ ਘੇਰਦੇ, ਰਸਤੇ ਦੇ ਵਿੱਚ ਪਰੇਸ਼ਾਨ ਕਰਦੇ ਤੇ ਉਦੋਂ ਉਹ ਧਰਮ ਯੁੱਧ ਕਰਦੇ ਤੇ ਧਰਮ ਤੋਂ ਹੌਸਲਾ ਲੈਂਦੇ ਤੇ ਜਦੋਂ ਅਬਦਾਲੀ ਭਾਰਤ ਤੇ ਹਮਲਾ ਕਰਦਾ ਉਸਦਾ ਉਦੋਂ ਇਸਲਾਮ ਦੇ ਨਾਲ ਕੋਈ ਵੀ ਲੈਣ ਦੇਣ ਨਾ ਹੁੰਦਾ ਸੀ ਤੇ ਕੇਵਲ ਇੱਕ ਲੁਟੇਰਾ ਹੁੰਦਾ ਸੀ। ਅਬਦਾਲੀ ਦੇ ਬੇਟੇ ਤੇ ਵਾਰਸ ਤੈਮੂਰ ਨੂੰ ਭਾਰਤੀ ਇਲਾਕੇ ਖੁੱਸਣ ਦਾ ਜਿਹੜਾ ਸੀ ਅਹਿਸਾਸ ਹੋਇਆ ਸੀ ਤੇ ਉਹ ਆਪਣੇ ਸਾਲੇ ਦਿੱਲੀ ਦੇ ਬਾਦਸ਼ਾਹ ਸ਼ਾਹ ਆਲਮ ਦੂਜੇ ਦੇ ਨਾਲ ਪੀੜੀ ਜਿਹੜੀ ਸੀ ਜਾਣੀ ਕਿ ਬਹੁਤ ਗੁੱਝੀ ਟਾਈਟ ਪੀੜੀ ਸਾਂਝ ਪਾਉਣ ਦਾ ਜਿਹੜਾ ਇੱਛੁਕ ਸੀ ਜੋ ਹੁਣ ਨਾ ਮਾਤਰ ਰਾਜਾ ਸੀ, ਮਰਾਠਿਆਂ ਦੀ ਸ਼ਰੀਕ, ਈਸਟ ਇੰਡੀਆ ਕੰਪਨੀ ਦੀ ਸੁਰੱਖਿਆ ਵਿੱਚ ਅਲਾਹਾਬਾਦ ਉਹ ਕਈ ਸਾਲ ਬਿਤਾ ਕੇ ਜਿਹੜਾ ਆਇਆ ਸੀ ਤੇ 1972 ਦੇ ਵਿੱਚ ਸ਼ਾਹ ਆਲਮ ਮਰਾਠਿਆਂ ਦੀ ਸੁਰੱਖਿਆ ਦੇ ਵਿੱਚ ਦਿੱਲੀ ਪਰਤਿਆ ਸੀ। ਅੰਗਰੇਜ਼ ਇਸ ਗੱਲੋਂ ਜਿਹੜਾ ਬੇਚੈਨ ਸਨ ਕਿ ਕਿਤੇ ਮੁੜ ਅਫਗਾਨ, ਮਰਾਠਾ, ਮੁਗਲ ਗੱਠਜੋੜ ਨਾ ਬਣ ਜਾਵੇ ਕਿਤੇ, ਪਰ ਪੰਜਾਬ ਦੇ ਵਿੱਚ ਸਿੱਖਾਂ ਨੂੰ ਗਤੀਸ਼ੀਲ ਦੇਖ ਕੇ ਉਹਨਾਂ ਨੂੰ ਪਤਾ ਸੀ ਕਿ ਸਿੱਖ ਇਸ ਦੇ ਵਿੱਚ ਰੁਕਾਵਟ ਬਣਨਗੇ। ਸਿੱਖਾਂ ਦੇ ਕਬਜ਼ੇ ਦੇ ਵਿੱਚੋਂ ਤੈਮੂਰ ਨੇ ਮੁਲਤਾਨ ਛੁਡਾ ਲਿਆ ਸੀ ਤੇ 1780 ਦੇ ਸ਼ੁਰੂ ਦੇ ਵਿੱਚ ਮੁਲਤਾਨ ਦੇ ਵਿੱਚ ਅਫਗਾਨ ਸੂਬੇਦਾਰ ਥਾਪ ਕੇ ਪਰਤ ਗਿਆ ਸੀ। ਵਾਪਸੀ ਵੇਲੇ ਰੋਹਤਾਸ ਵਿਖੇ ਬਹੁਤ ਖੂਨੀ ਟੱਕਰ ਦੇ ਵਿੱਚ ਮੁਸ਼ਕਲ ਦੇ ਨਾਲ ਉਹਨੇ ਸਿੱਖਾਂ ਨੂੰ ਹਰਾਇਆ। ਅਗਲੇ ਸਾਲ ਉਹਨੇ ਬਹਾਵਲਪੁਰ ਤੇ ਹਮਲਾ ਕੀਤਾ ਕਿਉਂਕਿ ਸੂਬੇਦਾਰ ਬਹਾਵਲ ਖਾਨ ਕਰ ਦੇਣੋ ਜਿਹੜਾ ਸੀ ਜਾਣੀ ਕਿ ਟੈਕਸ ਦੇਣ ਤੋਂ ਹਟ ਗਿਆ ਸੀ ਤੇ 1785 ਦੇ ਵਿੱਚ ਉਹਨੇ ਕਸ਼ਮੀਰ ਦੇ ਉੱਤੇ ਚੜ੍ਹਾਈ ਕਰ ਦਿੱਤੀ। ਇੱਥੇ ਵੀ ਵਿਜੀ ਤਾਂ ਹੋਇਆ ਜਾਣੀ ਕਿ ਜਿੱਤਿਆ, ਵਿਜੇ ਤਾਂ ਹੋਇਆ ਪਰ ਮੁਕਾਬਲਾ ਬਹੁਤ ਸਖ਼ਤ ਰਿਹਾ। 1788 ਦੇ ਅਖੀਰ ਦੇ ਵਿੱਚ ਉਸਦੇ ਕੋਲ ਖ਼ਬਰ ਅੱਪੜਦੀ ਹੈ ਕਿ ਉਹਦਾ ਸਾਲਾ ਬਾਦਸ਼ਾਹ ਸ਼ਾਹ ਆਲਮ ਦੂਜਾ ਉਸਦੇ ਵਜ਼ੀਰ ਗੁਲਾਮ ਕਾਦਰ ਰੋਹੇਲੇ ਨੇ ਅੰਧਾ ਕਰ ਦਿੱਤਾ ਤੇ ਬਾਦਸ਼ਾਹ ਦੀ ਮਦਦ ਦੇ ਲਈ ਉਹਨੇ ਕੂਚ ਕਰਤਾ, ਸਿੰਧ ਪਾਰ ਕਰ ਲਿਆ। ਸਿੱਖ ਉਸਦਾ ਰਸਤਾ ਰੋਕ ਕੇ ਖਲੋ ਜਾਂਦੇ ਹੈ ਤੇ ਉਹ ਕੇਵਲ ਇੰਨਾ ਹੀ ਕਰ ਸਕਿਆ ਕਿ ਕਲਕੱਤੇ ਅੰਗਰੇਜ਼ ਗਵਰਨਰ ਜਨਰਲ ਨੂੰ ਖਤ ਲਿਖ ਦਿੱਤਾ ਕਿ ਮੇਰੇ ਰਿਸ਼ਤੇਦਾਰ ਨੂੰ ਬਚਾਓ ਭਾਈ। ਤਾਕਤ ਦੀ ਭੁੱਖ ਨੇ ਜਿਹੜੀ ਸੀਗੀ ਸ਼ਰੀਕੇਬਾਜ਼ੀਆਂ ਪੈਦਾ ਕੀਤੀਆਂ ਤੇ ਸਾਲ 1774 ਦੇ ਵਿੱਚ ਸ਼ੁਕਰਾ ਚੱਕੀਆ ਮਿਸਲ ਦੇ ਚੜ੍ਹਤ ਸਿੰਘ ਦੀ ਭੰਗੀ ਮਿਸਲ ਦੇ ਝੰਡਾ ਸਿੰਘ ਦੇ ਨਾਲ ਜੰਮੂ ਜੰਗੀ ਟੱਕਰ ਹੋ ਜਾਂਦੀ ਹੈ, ਦੋਵੇਂ ਮਾਰੇ ਜਾਂਦੇ ਹੈ। ਮੌਤ ਤੋਂ ਪਹਿਲਾਂ ਸਿੰਧ ਅਤੇ ਰਾਵੀ ਦੀਆਂ ਤਿੰਨੇ ਦੁਆਬਾ ਵਿੱਚ ਜਿਹੜਾ ਇਲਾਕੇ ਮੱਲ ਚੁੱਕੇ ਸੀ ਤੇ 1776 ਦੇ ਵਿੱਚ ਜੱਸਾ ਸਿੰਘ ਆਲੂਵਾਲੀਆ ਨੇ ਜੱਸਾ ਸਿੰਘ ਰਾਮਗੜੀਆ ਨੂੰ ਪੰਜਾਬ ਦੇ ਵਿੱਚੋਂ ਕੱਢਣ ਦੇ ਵਾਸਤੇ ਭੰਗੀਆਂ, ਕਨਈਆ ਤੇ ਸ਼ੁਕਰਾ ਚੱਕੀਆ ਦੇ ਨਾਲ ਸੰਧੀ ਕਰ ਲਈ। ਕੋਸ਼ਿਸ਼ ਸਫਲ ਰਹੀ ਤੇ ਆਲੂਵਾਲੀਆ ਨੇ ਉਸ ਤੇ ਜਲੰਧਰ ਦੁਆਬ ਉੱਪਰ ਜਿਹੜਾ ਕਬਜ਼ਾ ਕਰ ਲਿਆ। ਸਾਰਿਆਂ ਦੇ ਵਿੱਚੋਂ ਸ਼ੁਕਰਾ ਚੱਕੀਆ ਮਿਸਲ ਵਧੀਕ ਤਾਕਤਵਰ ਸੀ, ਜਿਸਦਾ ਮੁਖੀ ਜਿਹੜਾ ਸੀ ਚੜ੍ਹਤ ਸਿੰਘ ਤੋਂ ਬਾਅਦ ਮਹਾਂ ਸਿੰਘ ਬਣਿਆ। ਉਸਦੇ ਪਿਤਾ ਨੇ ਇਲਾਕੇ ਕੇਵਲ ਜਿੱਤੇ ਹੀ ਨਹੀਂ ਸਨ, ਜਿਹੜਾ ਬਹੁਤ ਵਧੀਆ ਇੰਤਜ਼ਾਮ ਵੀ ਕੀਤਾ ਸੀ ਤੇ ਮਹਾਂ ਸਿੰਘ ਨੇ ਮੁਸਲਮਾਨ ਚੱਠਿਆਂ ਤੋਂ ਗੁੱਜਰਾਂ ਵਾਲਾ ਖੋ ਕੇ ਇਲਾਕਾ ਵੱਡਾ ਕਰ ਲਿਆ। ਵਜ਼ੀਰਬਾਦ ਦੇ ਜੱਟ ਜਿਹੜੇ ਸੀ ਚੱਠਿਆਂ ਤੇ ਹਫੀਜ਼ਾਬਾਦ ਦੇ ਭੱਟੀਆਂ ਦੋਵੇਂ ਮੁਸਲਮਾਨ ਭਾਈਚਾਰੇ ਸੀ ਉਸ ਸਮੇਂ, ਚਾਹੇ ਜੱਟ ਆਪਣੇ ਕਹਿ ਲਓ ਕਿ ਚੱਠੇ ਸਨ ਤੇ ਚਾਹੇ ਭੱਟੀਆਂ ਸਨ ਤੇ ਇਹ ਵੀ ਮੁਸਲਮਾਨ ਗੋਤ ਹੈਗੇ ਆ। ਉਹਨਾਂ ਦੀਆਂ ਜਿਹੜੀਆਂ ਸ਼ੁਕਰਾ ਚੱਕੀਆਂ ਖਿਲਾਫ ਸਖ਼ਤ ਟੱਕਰ ਹੋਈ ਤੇ ਗੁਜਰਾਂ ਵਾਲਾ ਗਜ਼ਟੀਅਰ ਦੇ ਵਿੱਚ ਅੰਗਰੇਜ਼ ਲਿਖਦਾ ਹੈ, ਮਾਂਚਰ ਦੇ ਕਿਲੇ ਦੇ ਵਿੱਚ ਹਫ਼ਤਿਆਂ ਤੋਂ ਘਿਰਿਆ ਗੁਲਾਮ ਮੁਹੰਮਦ ਚੱਠਾ ਸਮਰਪਣ ਕਰਨ ਦੇ ਲਈ ਤਿਆਰ ਹੋ ਗਿਆ ਜੇ ਉਸਨੂੰ ਮੱਕੇ ਜਾਣ ਦੇ ਲਈ ਰਸਤਾ ਮਿਲ ਜਾਵੇ। ਵਾਅਦਾ ਤੋੜ ਦਿੱਤਾ ਗਿਆ। ਗੁਲਾਮ ਮੁਹੰਮਦ ਨੂੰ ਗੋਲੀ ਮਾਰੀ ਤੇ ਕਿਲਾ ਜ਼ਮੀਨ ਦੇ ਨਾਲ ਮਿਲਾ ਦਿੱਤਾ ਗਿਆ ਤੇ ਚੱਠਿਆਂ ਦੇ ਸ਼ਹਿਰ ਰਸੂਲ ਨਗਰ ਦਾ ਨਾਮ ਬਦਲ ਕੇ ਰਾਮਨਗਰ ਰੱਖ ਦਿੱਤਾ ਗਿਆ। ਗਜ਼ਟੀਅਰ ਦੇ ਵਿੱਚ ਲਿਖਿਆ ਕਿ ਧੋਖੇ ਦੇ ਨਾਲ ਮਾਰੇ ਚੱਠੇ ਸਰਦਾਰ ਦੀਆਂ ਸਥਾਨਕ ਲੋਕਾਂ ਨੇ ਵਾਰਾਂ ਗਾਈਆਂ।
ਹਫੀਜ਼ਾਬਾਦ ਤਹਿਸੀਲ ਦੇ ਪੱਟੀ 1801 ਤੱਕ ਨਹੀਂ ਟਿਕੇ ਜਦੋਂ ਤੱਕ ਉਹਨਾਂ ਦੇ ਸਾਰੇ ਲੀਡਰ ਮਾਰ ਕੇ ਪੂਰਾ ਇਲਾਕਾ ਨਹੀਂ ਖੋਹ ਲਿਆ ਗਿਆ। ਬਹੁਤ ਸਾਰੇ ਪੱਟੀ ਝੰਗ ਦੇ ਵਿੱਚ ਜਾ ਵਸੇ ਤੇ ਸ਼ੁਕਰਾ ਚੱਕੀਆ ਨੇ ਆਲੂਵਾਲੀਆ ਦੇ ਨਾਲ ਰਲ ਕੇ ਬਟਾਲੇ ਘਨੱਈਆ ਮਿਸਲ ਤੇ ਹਮਲਾ ਕਰ ਦਿੱਤਾ। ਇਸ ਟੱਕਰ ਦੇ ਵਿੱਚ ਘਨੱਈਆ ਸਰਦਾਰ ਜੈ ਸਿੰਘ ਮਾਰਿਆ ਗਿਆ। ਕਿਧਰੇ ਇਹ ਦੁਸ਼ਮਣੀ ਜੱਦੀ ਨਾ ਹੋ ਜਾਏ ਤੇ ਉਸਦੀ ਵਿਧਵਾ ਸਦਾ ਕੌਰ ਨੇ ਜਿਹੜਾ ਸੀ ਆਪਣੇ ਸਹੁਰੇ ਨੂੰ ਮਨਾ ਲਿਆ ਤੇ ਮਿੰਨਤਾਂ ਤਰਲੇ ਕੀਤੇ ਮਨਾਇਆ ਕਿ ਜਿੱਤ ਜਿਹੜੀ ਹੈ ਮਹਾਂ ਸਿੰਘ ਦੇ ਬੇਟੇ ਰਣਜੀਤ ਸਿੰਘ ਦੇ ਨਾਲ ਮੇਰੀ ਧੀ ਦਾ ਮੰਗਣਾ ਕਰ ਦਿੱਤਾ ਜਾਵੇ। ਰਣਜੀਤ ਸਿੰਘ ਉਦੋਂ 5 ਸਾਲਾਂ ਦਾ ਸੀ। ਪੰਜਾਬ ਦੇ ਸੈਲਾਨੀ ਅੰਗਰੇਜ਼ ਜਿਹੜੇ ਸਨ ਵਿਲੀਅਮ ਫੋਰਸਟਰ ਉਹ ਲਿਖਦਾ ਹੈ ਉਸ ਸਮੇਂ ਕਿ ਕੋਈ ਸਿੱਖ ਸਰਦਾਰ ਬਾਕੀ ਮਿਸਲਦਾਰਾਂ ਨੂੰ ਪਛਾੜ ਕੇ ਪੰਜਾਬ ਦੇ ਉੱਪਰ ਸਥਾਈ ਹਕੂਮਤ ਕਾਇਮ ਕਰੇਗਾ ਤੇ ਝੰਡਾ ਲਹਿਰਾਏਗਾ। ਘਨੱਈਆ ਮਿਸਲ ਦੇ ਨਾਲ ਰਿਸ਼ਤੇਦਾਰੀ, ਆਲੂਵਾਲੀਆ ਦੇ ਨਾਲ ਦੋਸਤੀ ਆਦਿਕ ਹੋਰ ਕਈ ਕਾਰਨ ਹੋਣਗੇ ਜਿਨ੍ਹਾਂ ਸਦਕਾ ਰਣਜੀਤ ਸਿੰਘ ਫੋਰਸਟਰ ਦੀ ਜਿਹੜੀ ਭਵਿੱਖਬਾਣੀ ਸਾਕਾਰ ਕਰੇਗਾ। ਉਥਲ ਪੁਥਲ ਦੇ ਵਿੱਚੋਂ ਲੰਘਦਾ ਪੰਜਾਬ ਥਿਰ ਹੋਣ ਦਾ ਇੱਛੁਕ ਹੈ। ਹੁਣ ਵੀ ਉਦਾਂ ਦੀ ਉਥਲ ਪੁਥਲ ਹੈ ਜੀ, ਦੇਖ ਲਓ ਆਪਸ ਦੇ ਵਿੱਚ ਹੀ ਮਾਰ ਧਾੜ। ਉਹਨਾਂ ਸਮਿਆਂ ਦੇ ਵਿੱਚ ਵੀ ਮਿਸਲਾਂ ਆਪਸ ਦੇ ਵਿੱਚ ਹੀ ਲੜਦੀਆਂ ਰਹੀਆਂ, ਸਾਰਾ ਕੁਝ ਹੁੰਦਾ ਰਿਹਾ। 18 ਸਾਲ ਦੀ ਉਮਰ ਦੇ ਵਿੱਚ ਰਣਜੀਤ ਸਿੰਘ ਸ਼ੁਕਰਾ ਚੱਕੀਆ ਮਿਸਲ ਦਾ ਸਰਦਾਰ ਬਣ ਗਿਆ ਤੇ 19 ਸਾਲ ਦੀ ਉਮਰੇ 1799 ਚ ਉਹਨੇ ਲਾਹੌਰ ਦੇ ਕਿਲੇ ਦੇ ਉੱਤੇ ਨਿਸ਼ਾਨ ਸਾਹਿਬ ਲਹਿਰਾ ਦਿੱਤਾ। ਉਦਾਂ ਦਾ ਕਹਿੰਦੇ ਨੇ ਨਾ ਭਾਈ, ਚਲੋ ਇਹ ਥੋੜਾ ਹੋਰ ਦਿੱਲੀ ਦੇ ਕਿਲੇ ਦੀ ਨਹੀਂ ਲਾਹੌਰ ਦੇ ਕਿਲੇ ਦੀ ਗੱਲ ਹੈ। ਤੇ ਅੰਮ੍ਰਿਤਸਰ ਆਪਣੇ ਵਿੱਚ ਮਿਲਾ ਕੇ 1801 ਦੇ ਵਿੱਚ ਉਸਨੇ ਬਾਬਾ ਸਾਹਿਬ ਸਿੰਘ ਬੇਦੀ, ਜੋ ਗੁਰੂ ਨਾਨਕ ਦੇਵ ਜੀ ਦੇ ਵੰਸ਼ ਦੇ ਵਿੱਚੋਂ ਸੀ, ਤੋਂ ਤਾਜਪੋਸ਼ੀ ਕਰਵਾਈ। ਆਪਣੇ ਹਰਜੀਤ ਅਟਵਾਲ ਉਹਨਾਂ ਦੇ ਨਾਵਲ ਦੇ ਵਿੱਚ ਇਸ ਦਾ ਜ਼ਿਕਰ ਆਉਂਦਾ ਹੈ, ਜਦੋਂ ਤਿਲਕ ਲਾਉਂਦੇ ਆ, ਸਾਰਾ ਕੁਝ ਬੇਦੀ ਦੇ ਦੁਆਲੇ ਕਰਦੇ ਆ, ਤੇ ਉਹ ਅਕਾਲ ਸਹਾਇ ਦੇ ਵਿੱਚ ਜ਼ਿਕਰ ਆਉਂਦਾ ਨਾਵਲ ਚ ਹਰਜੀਤ ਅਟਵਾਲ ਉਹਨਾਂ ਦੇ, ਆਪਾਂ ਪਹਿਲਾਂ ਵੀ ਸਾਂਝਾ ਕੀਤਾ ਉਹਦੇ ਵਿੱਚੋਂ, ਤੇ ਤਾਜਪੋਸ਼ੀ ਕਰਵਾਉਂਦੇ ਆ। ਤੇ ਨਾਲ ਨਾਲ ਹੋਰ ਘਟਨਾਵਾਂ ਘਟਦੀਆਂ ਰਹੀਆਂ। ਤੈਮੂਰ ਦੇ ਵਾਰਸ ਜਿਹੜੇ ਸਨ ਜ਼ਮਾਨ ਸ਼ਾਹ ਨੇ 1797 ਦੇ ਵਿੱਚ ਭਾਰਤ ਦੇ ਉੱਤੇ ਹੱਲਾ ਕੀਤਾ। ਮੈਸੂਰ ਤੋਂ ਟੀਪੂ ਸੁਲਤਾਨ ਨੇ, ਦਿੱਲੀ ਪਾਰ ਦੇ ਰੋਹੇਲਿਆਂ ਨੇ ਤੇ ਕਸੂਰ ਦੇ ਚੀਫ ਨਿਜ਼ਾਮੂਦੀਨ ਖਾਨ ਤੇ ਪਟਿਆਲੇ ਦੇ ਮਹਾਰਾਜੇ ਨੇ ਕਿਹਾ ਕਿ ਇਸ ਤੋਂ ਪਹਿਲਾਂ ਕੋਈ ਵੀ ਜਿਹੜਾ ਹੋਰ, ਜਾਣੀ ਕਿ ਅੰਗਰੇਜ਼, ਇਸ ਦੇ ਉੱਤੇ ਕਾਬਜ ਹੋ ਜਾਵੇ, ਉਸ ਤੋਂ ਪਹਿਲਾਂ ਜ਼ਮਾਨ ਨੂੰ ਦਿੱਲੀ ਦਾ ਤਾਜ ਤਖ਼ਤ ਜਿਹੜਾ ਹਾਸਲ ਕਰਨ ਦੇ ਲਈ ਕਿਹਾ ਗਿਆ। ਪਹਾੜੋਂ ਹੇਠਾਂ ਉਤਰਿਆ ਤਾਂ ਗੱਖੜਾ ਨੇ ਮਦਦ ਕੀਤੀ। ਬਿਨਾਂ ਕਿਸੇ ਮੁਸ਼ਕਲ ਦੇ ਜ਼ਮਾਨ ਲਾਹੌਰ ਪੁੱਜ ਗਿਆ। ਰਸਤੇ ਦੇ ਵਿੱਚ ਭੰਗੀਆਂ ਨੇ ਕੁਝ ਰੋਕ ਪਾਈ ਪਰ ਜਲਦੀ ਪਰੇ ਹਟ ਗਏ ਤੇ ਰਣਜੀਤ ਸਿੰਘ 17 ਸਾਲਾਂ ਦਾ ਸੀ ਉਸ ਸਮੇਂ ਜਦੋਂ ਸਦਾ ਕੌਰ ਨੇ ਗੁਜਰਾਂ ਵਾਲੇ ਤੋਂ ਅੰਮ੍ਰਿਤਸਰ ਸੱਦ ਲਿਆ ਤੇ ਲੜਨ ਦੇ ਲਈ ਕਿਹਾ। ਜ਼ਮਾਨ ਦੇ ਸਵਾਗਤ ਦੇ ਵਿੱਚ ਲਾਹੌਰ ਅੰਦਰ 3 ਰਾਤਾਂ ਦੀਪਮਾਲਾ ਕੀਤੀ ਗਈ। ਸਿੱਖ ਕਿਲਾ ਖਾਲੀ ਕਰ ਗਏ ਤੇ ਕੁਝ ਅਸਰ ਰਸੂਖ ਵਾਲੇ ਸਿੱਖ ਜ਼ਮਾਨ ਨੂੰ ਆ ਕੇ ਮਿਲ ਗਏ ਪਰ ਉਸਦੇ ਆਪਣੇ ਦੇਸ਼ ਦੇ ਵਿੱਚ ਬਗਾਵਤ ਉੱਠਣ ਲੱਗੀ, ਜਿਸ ਕਰਕੇ ਉਸਨੂੰ ਜਿਹੜਾ ਸੀ ਵਾਪਸ ਪਰਤਣਾ ਪਿਆ ਤੇ ਲਹਿਣਾ ਸਿੰਘ ਤੇ ਸੋਭਾ ਸਿੰਘ ਫਿਰ ਕਿਲੇ ਦੇ ਵਿੱਚ ਆ ਗਏ ਪਰ ਛੇਤੀ ਹੀ ਦੋਵਾਂ ਦੀ ਮੌਤ ਹੋ ਗਈ। ਉਹਨਾਂ ਦੇ ਪੁੱਤਰ ਚੇਤ ਸਿੰਘ ਤੇ ਮੂਰ ਸਿੰਘ ਨੇ ਪਿਤਾ ਵਾਲੀਆਂ ਥਾਵਾਂ ਸੰਭਾਲ ਲਈਆਂ ਪਰ ਲਾਹੌਰੀਏ ਉਹਨਾਂ ਨੂੰ ਪਸੰਦ ਨਾ ਕਰਦੇ ਸਨ। ਸਦਾ ਕੌਰ ਦਾ ਆਖਾ ਮੰਨ ਕੇ ਚਨਾ ਕਿਨਾਰੇ ਰਾਮਨਗਰ ਵਿਖੇ ਰਣਜੀਤ ਸਿੰਘ ਨੇ ਜ਼ਮਾਨ ਦੇ ਸੈਨਾਪਤੀ ਸ਼ਾਹ ਨਚੀ ਉੱਪਰ ਹਮਲਾ ਕਰਕੇ ਹੱਤਕਪੂਰਨ ਹਾਰ ਦਿੱਤੀ ਤੇ ਇਸ ਹਾਰ ਦਾ ਡੰਗਿਆ ਜ਼ਮਾਨ ਨਵੰਬਰ 1798 ਦੇ ਵਿੱਚ ਫਿਰ ਚੜ ਆਇਆ। ਕਸੂਰ ਦਾ ਪਖਤੂਨ ਚੀਫ ਉਸਦੀ ਮਦਦ ਦੇ ਉੱਤੇ ਆਇਆ ਤੇ ਲਾਹੌਰ ਜਾਂਦਿਆਂ ਰਸਤੇ ਦੇ ਵਿੱਚ ਉਸਨੇ ਗੁਜਰਾਤ ਤੇ ਗੁਜਰਾਂ ਵਾਲਾ ਲੁੱਟ ਲਏ ਤੇ ਸਿੱਖ ਫੌਜਾਂ ਲਾਂਭੇ ਹੋ ਗਈਆਂ, ਮੁਸਲਮਾਨ ਉਜਾੜ ਦਿੱਤੇ ਗਏ। ਇੱਕ ਮੈਂ ਪਿਛਲੇ ਦਿਨਾਂ ਚ ਸੀਰੀਜ਼ ਦੇਖ ਰਿਹਾ ਸੀ, ਉੱਥੇ ਇਸੇ ਇਲਾਕੇ ਦੀ ਬਣੀ ਹੋਈ ਹੈ, ਪਖਤੂਨ ਖਵਾ ਦੀ, ਅਫਗਾਨਿਸਤਾਨ ਬਾਰਡਰ ਦੀ। ਉੱਥੇ ਤਾਂ ਬੜੀ ਦਿਲਚਸਪੀ ਹੈ, ਉਹ ਪਿਛਲੇ ਸਮਿਆਂ ਦਾ ਜ਼ਿਕਰ ਆਉਂਦਾ ਹੈ ਉੱਥੇ ਤੇ ਉਹਦੇ ਵਿੱਚ ਸਰਦਾਰ ਵੀ ਉਸ ਸਮਿਆਂ ਦੇ ਦਿਖਾਏ ਗਏ ਹੈ। ਲੱਗਦਾ ਕਿ ਲਾਹੌਰ ਕੁਝ ਸਿੱਖ ਨਜ਼ਰਾਨੇ ਲੈ ਕੇ ਆਏ ਨੇ। ਹੁਣ ਕਹਿੰਦਾ ਹੈ ਕਿ ਕਸੂਰ ਦੇ ਨਿਜ਼ਾਮੂਦੀਨ ਨੂੰ ਆਸ ਸੀ ਕਿ ਲਾਹੌਰ ਦੀ ਸੂਬੇਦਾਰੀ ਉਸਨੂੰ ਮਿਲੇਗੀ। ਰਣਜੀਤ ਸਿੰਘ ਨੇ ਇਸ
ਕੁਰਸੀ ਵਾਸਤੇ ਗੱਲ ਕਰਨ ਦੇ ਲਈ ਆਪਣਾ ਦੂਤ ਭੇਜਿਆ। ਲਤੀਫ ਦੇ ਅਨੁਸਾਰ ਰਣਜੀਤ ਸਿੰਘ ਆਪ ਨਜ਼ਰਾਨਾ ਦੇਣ ਆਇਆ ਸੀ ਤੇ ਹੋ ਸਕਦਾ ਕਿ ਜੰਗ ਤੋਂ ਪਹਿਲਾਂ ਇਹ ਰਣਜੀਤ ਸਿੰਘ ਦੀ ਕੂਟਨੀਤੀ ਹੋਵੇ। ਇਹ ਵੀ ਦੱਸਿਆ ਜਾਂਦਾ ਕਿ ਜਦੋਂ ਸ਼ਾਹ ਜ਼ਮਾਨ ਕਿਲੇ ਅੰਦਰ ਸੀ ਨਾ ਤਾਂ ਰਾਤ ਨੂੰ ਰਣਜੀਤ ਸਿੰਘ ਆਪਣੀ ਗਾਰਦ ਲੈ ਕੇ ਲਾਹੌਰ ਕਿਲੇ ਦੇ ਸਮਨ ਬੁਰਜ ਨਜ਼ਦੀਕ ਆ ਕੇ ਬਾਦਸ਼ਾਹ ਨੂੰ ਵੰਗਾਰਦਾ। ਉਹ ਅਬਦਾਲੀ ਦੇ ਪੋਤਰਿਆ ਚੜ੍ਹਤ ਸਿੰਘ ਦਾ ਪੋਤਰਾ ਲਲਕਾਰ ਰਿਹਾ, ਬਾਹਰ ਆ ਕਿਰਪਾਨਾ ਮੇਚੀਏ। ਜੋ ਵੀ ਹੈ, ਪੰਜਾਬ ਤੋਂ ਬਾਹਰ ਕੁਝ ਇਲਾਕਿਆਂ ਤੇ ਜ਼ਮਾਨ ਦਾ ਦਬਦਬਾ ਸੀ। ਪਟਿਆਲੇ ਦਾ ਸਿੱਖ ਮਹਾਰਾਜਾ, ਕਾਂਗੜੇ ਦਾ ਹਿੰਦੂ ਮਹਾਰਾਜਾ ਮਾਮਲਾ ਤਾਰਦੇ ਸਨ ਤੇ ਜਨਵਰੀ 1799 ਚ ਉਸਨੂੰ ਵਾਪਸ ਜਾਣਾ ਪੈ ਗਿਆ ਕਿਉਂਕਿ ਉਸਦੇ ਭਰਾ ਨੇ ਕਾਬਲ ਦੇ ਵਿਚ ਬਗਾਵਤ ਕਰ ਦਿੱਤੀ ਸੀ। ਉਹਦਾ ਆਪਣਾ ਮੁਲਕ ਉਸ ਹੇਠੋਂ ਨਿਕਲਦਾ ਜਾ ਰਿਹਾ ਸੀ। ਇਸ ਵਾਰ ਉਹ ਸਦਾ ਦੇ ਲਈ ਜਿਹੜਾ ਸੀ ਪੰਜਾਬ ਤੋਂ ਰੁਖਸਤ ਹੋ ਗਿਆ ਤੇ ਹੁਣ ਕਦੀ ਵਿਘਨ ਨਹੀਂ ਪਾ ਸਕੇਗਾ। ਵਾਪਸ ਪੁੱਜਿਆ ਤਾਂ ਜ਼ਮਾਨ ਨੂੰ ਪਹਿਲਾਂ ਹੀ ਜਿਹੜਾ ਸੀ ਗ੍ਰਿਫ਼ਤਾਰ ਕੀਤਾ, ਫਿਰ ਅੱਖਾਂ ਕੱਢ ਦਿੱਤੀਆਂ ਉਹਦੀਆਂ, ਫਿਰ ਮਾਰ ਛੱਡਿਆ। ਮੁਲਕ ਛੱਡ ਕੇ ਭਾਰਤ ਨਾ ਆਉਂਦਾ, ਸ਼ਾਹ ਜ਼ਮਾਨ ਕੋਲ ਪੁਰਖਿਆਂ ਵਾਲਾ ਸਿੰਘਾਸਨ ਰਹਿ ਸਕਦਾ ਸੀ। ਜੁਲਾਈ 1799 ਨੂੰ ਚੇਤ ਸਿੰਘ ਤੇ ਮੂਹਰ ਸਿੰਘ ਨੂੰ ਹਟਾ ਕੇ ਰਣਜੀਤ ਸਿੰਘ ਨੇ ਲਾਹੌਰ ਦੇ ਕਿਲੇ ਦੇ ਉੱਤੇ ਕਬਜ਼ਾ ਕਰ ਲਿਆ। ਇਸ ਕੰਮ ਦੇ ਵਿੱਚ ਹਿੰਦੂ ਮੁਸਲਮਾਨ ਲਾਹੌਰੀਆਂ ਨੇ ਰਣਜੀਤ ਸਿੰਘ ਦੀ ਮਦਦ ਕੀਤੀ। ਸਾਲ ਦੇ ਬਾਅਦ ਕਸੂਰ ਦੇ ਹਾਕਮ ਨਿਜ਼ਾਮੂਦੀਨ ਸਮੇਤ ਭੰਗੀ ਤੇ ਰਾਮਗੜੀਏ ਲਾਹੌਰ ਦੇ ਉੱਤੇ ਹਮਲਾ ਕਰਨ ਦੇ ਲਈ ਆ ਗਏ। ਭਸੀਨ ਪਿੰਡ ਦੇ ਵਿੱਚ ਫੌਜਾਂ ਰੁਕ ਗਈਆਂ, ਇਧਰੋਂ ਰਣਜੀਤ ਸਿੰਘ ਫੌਜਾਂ ਲੈ

ਦੇ ਵਿੱਚ ਪੈਦਾ ਹੋਇਆ ਕਿ ਜੀਂਦ ਸ਼ਹਿਰ ਦੇ ਵਿੱਚ, ਜਿੱਥੋਂ ਦਾ ਚੀਫ ਉਸਦਾ ਨਾਨਾ ਸੀ। ਇਤਿਹਾਸਕਾਰਾਂ ਦੇ ਵਿੱਚ ਮਤਭੇਦ ਨੇ ਕਿ ਕਿੱਥੇ ਦਾ ਹੈ। ਚੜ੍ਹਦੀ ਉਮਰੇ ਰਣਜੀਤ ਸਿੰਘ ਨੂੰ ਚੇਚਕ ਹੋ ਗਈ, ਜਿਸ ਸਦਕਾ ਉਸਦੀ ਇੱਕ ਅੱਖ ਜਾਂਦੀ ਰਹੀ। ਚਿਹਰੇ ਦੇ ਉੱਤੇ ਮਾਤਾ ਦੇ ਦਾਗ ਪੈ ਗਏ ਤੇ ਰੰਗ ਕਣਕ ਵੰਨਾ ਹੋ ਗਿਆ। ਕੱਦ ਦਰਮਿਆਨਾ, ਸਿਰ ਵੱਡਾ, ਘੋੜਿਆਂ ਨੂੰ ਪਿਆਰ ਕਰਦਾ। ਜਦੋਂ ਘੋੜੇ ਨੂੰ ਅੱਡੀ ਲਾਉਂਦਾ ਤਾਂ ਉਸਦੀ ਬਦਸੂਰਤੀ ਛਾਈ ਮਾਈ ਹੋ ਜਾਂਦੀ ਸੀ ਤੇ ਵਧੀਆ ਘੋੜ ਸਵਾਰ ਤੇ ਨਿਸ਼ਾਨੇਬਾਜ਼ ਤਾਂ ਹੋ ਹੀ ਗਿਆ ਸੀ। ਪੜ੍ਹਨਾ ਲਿਖਣਾ ਨਾ ਸਿੱਖਿਆ। ਸ਼ੁਰੂ ਦੇ ਵਿੱਚ ਤਾਂ ਹਰੇਕ ਮਿਸਲ ਦਾ ਜਿਹੜਾ ਇਲਾਕਾ ਘੱਟ ਹੁੰਦਾ ਸੀ। ਰਣਜੀਤ ਸਿੰਘ ਨੂੰ ਵਡੇਰਿਆਂ ਦੇ ਵੱਲੋਂ ਗੁੱਜਰਾਂ ਵਾਲਾ ਮਿਲ ਗਿਆ। ਵਿਧਵਾ ਸਦਾ ਕੌਰ ਜਿਹੜੀ ਸੀ ਦੀ ਧੀ ਮਹਿਤਾਬ ਕੌਰ ਦੇ ਨਾਲ ਵਿਆਹ ਹੋ ਗਿਆ ਤਾਂ ਘਨੱਈਆ ਮਿਸਲ ਦੀ ਸ਼ਕਤੀ ਦੇ ਨਾਲ ਮਿਲ ਗਈ। ਦੂਜਾ ਵਿਆਹ ਰਾਜ ਕੌਰ ਦੇ ਨਾਲ ਕਰਾਇਆ, ਜਿਸਦਾ ਭਰਾ ਨਕਈ ਮਿਸਲਦਾਰ ਸੀ, ਨਕਈ ਮਿਸਲਦਾਰ ਸੀ ਤੇ ਬਾਬੇ ਅਤੇ ਪਿਤਾ ਵਾਂਗ ਰਣਜੀਤ ਸਿੰਘ ਦੇ ਵਿੱਚ ਵੀ ਰਾਜ ਵਿਸਤਾਰ ਕਰਨ ਦੀ ਤਿੱਬਰ ਲੋਚਾ ਸੀ। ਰਣਜੀਤ ਸਿੰਘ ਨੂੰ ਪਿਆਰ ਦੀ ਲੋੜ ਨਹੀਂ ਸੀ, ਤਾਕਤ ਚਾਹੀਦੀ ਹੈ, ਜਿਸਦੇ ਕਾਰਨ ਪਤਨੀ ਤੇ ਸੱਸ ਦੇ ਨਾਲ ਕੋਈ ਜਜ਼ਬਾਤੀ ਸਾਂਝ ਨਾ ਬਣੀ। ਸਦਾ ਕੌਰ ਵੀ ਰਿਸ਼ਤੇਦਾਰੀ ਨੂੰ ਲਾਂਭੇ ਰੱਖ ਕੇ ਸਿਆਸਤ ਕਰਨਾ ਜਾਣਦੀ ਸੀ ਤੇ ਜੇ ਘਨੱਈਆ ਮਿਸਲ ਨਾਲ ਰਣਜੀਤ ਸਿੰਘ ਨੂੰ ਤਾਕਤ ਮਿਲਦੀ ਹੈ ਤਾਂ ਖੂੰਜੇ ਲੱਗੀ ਵਿਧਵਾ ਸਦਾ ਕੌਰ ਨੂੰ ਵੀ ਤਾਂ ਸ਼ੁਕਰਾ ਚੱਕੀਆ ਮਿਸਲ ਦੀ ਤਾਕਤ ਮਿਲੀ। ਰਣਜੀਤ ਸਿੰਘ ਦੀ ਰਾਜ ਕਰਨ ਦੀ ਇੱਛਾ ਸ਼ਕਤੀ ਦੇ ਨਾਲ ਬਹਾਦਰੀ ਜੁੜਨੀ ਜ਼ਰੂਰੀ ਸੀਗੀ, ਕਿਉਂਕਿ ਘੰਡਿਆਲਾ ਰਸਤਾ ਹੈ, ਸ਼ਰੀਕ ਮਿਸਲਾਂ ਰਾਹ ਰੋਕਣਗੀਆਂ ਹੀ ਰੋਕਣਗੀਆਂ ਤੇ ਰੋਕਣਾ ਜਾਣਦੀਆਂ ਸਨ। ਇਹ ਵੀ ਜਾਣਦਾ ਸੀ ਕਿ ਮੁਸਲਮਾਨ ਮੁਗਲ ਰਾਜ ਵਰਗੀ ਸ਼ਾਂਤੀ ਦੇ ਇੱਛਾਵਾਨ ਨੇ, ਅਮਨ ਸ਼ਾਂਤੀ ਜਿੱਥੋਂ ਮਰਜ਼ੀ ਮਿਲੇ ਰਣਜੀਤ ਸਿੰਘ ਦੇ ਇੱਕ ਪੁਰਖੀ ਰਾਜ ਦੇ ਵਿੱਚ ਸ਼ਾਂਤੀ ਹੋਏਗੀ। ਉਹ ਅਤੇ ਉਸਦਾ ਸਲਾਹਕਾਰਾਂ ਨੂੰ ਪਤਾ ਸੀ ਕਿ ਪੰਜਾਬ ਦੇ ਅਨੇਕ ਸਰਦਾਰ ਲਾਹੌਰ ਦਰਬਾਰ ਦੇ ਵਿੱਚ ਮਾਮਲਾ ਭਰਦੇ ਰਹੇ ਨੇ। ਜਿਹੜੇ ਪਹਾੜੀ ਰਾਜੇ ਅਬਦਾਲੀ ਨੂੰ ਕਰ ਦਿੰਦੇ ਸਨ ਜਾਣੀ ਕਿ ਟੈਕਸ, ਉਹਨਾਂ ਨੂੰ ਰਾਜੇ ਦਾ ਖਿਤਾਬ ਮਿਲਦਾ। ਇਸੇ ਤਰ੍ਹਾਂ ਪਟਿਆਲਾ ਮੁਖੀ ਨੂੰ ਰਾਜਾ ਦਾ ਜਿਹੜਾ ਖਿਤਾਬ ਦਿੱਤਾ ਗਿਆ। ਇਨ੍ਹਾਂ ਹਾਲਾਤ ਦੇ ਵਿੱਚ ਹੀ ਲਾਹੌਰ ਦਾ ਹਾਕਮ ਮਹਾਰਾਜਾ ਅਖਵਾਵੇਗਾ ਪਤਨੀ ਰਾਜ ਕੌਰ ਨੇ ਜਿਹੜਾ ਸੀ ਬੇਟੇ ਖੜਕ ਸਿੰਘ ਨੂੰ ਜਨਮ ਦਿੱਤਾ, ਸੋ ਗੱਦੀ ਦਾ ਵਾਰਸ ਵੀ ਮਿਲ ਗਿਆ। ਚਾਹੁੰਦਾ ਸੀ ਕਿ ਮਹਾਰਾਜਾ ਹੋਵਾਂ ਪਰ ਲੋਕਾਂ ਦੀਆਂ ਅਰਜ਼ੀਆਂ ਦਾ ਨਿਪਟਾਰਾ ਕੁਰਸੀ ਤੇ ਬੈਠ ਕੇ ਕਰਦਾ ਜਾਂ ਦਰੀ ਦੇ ਉੱਪਰ, ਸਿੰਘਾਸਨ ਤੇ ਨਾ ਬੈਠਦਾ। ਸਿੱਕਾ ਜਾਰੀ ਕੀਤਾ, ਉਸਦੇ ਉੱਪਰ ਵੀ ਆਪਣਾ ਨਹੀਂ ਸਗੋਂ ਗੁਰੂ ਦਾ ਨਾਮ ਜਿਹੜਾ ਲਿਖਿਆ। ਸਰਕਾਰ ਦਾ ਨਾਮ ਸਰਕਾਰ ਖਾਲਸਾ ਸੀ ਤੇ ਕੋਰਟ ਦਾ ਨਾਮ ਦਰਬਾਰ ਖਾਲਸਾ। ਇਸ ਸਰਕਾਰ ਦੇ ਸਿੱਖ ਹਿੰਦੂ ਨੈਣ ਨਕਸ਼ ਸਨ ਤੇ ਉਦੋਂ ਸਿੱਖਾਂ ਹਿੰਦੂਆਂ ਵਿਚਕਾਰ ਡੂੰਘੀ ਖਾਈ ਨਹੀਂ ਸੀਗੀ ਜੋ ਹੁਣ ਹੈ। ਪਰ ਰਣਜੀਤ ਸਿੰਘ ਚੌਕਸ ਰਹਿੰਦਾ ਸੀ ਕਿ ਮੁਸਲਮਾਨ ਉਸਦੇ ਵਫ਼ਾਦਾਰ ਰਹਿਣ। ਉਹ ਸਾਰੇ ਪੰਜਾਬੀਆਂ ਦਾ ਮਹਾਰਾਜਾ ਹੋਣਾ ਚਾਹੁੰਦਾ ਸੀ, ਕਿਸੇ ਇੱਕ ਧੜੇ ਦਾ ਨਹੀਂ। ਰਣਜੀਤ ਸਿੰਘ ਨੇ ਜਦੋਂ ਲਾਹੌਰ ਦਾ ਕਿਲ੍ਹਾ ਸੰਭਾਲਿਆ ਤਾਂ ਲਾਹੌਰ ਦੀਆਂ ਦੋ ਵੱਡੀਆਂ ਮਸੀਤਾਂ ਦੇ ਵਿੱਚ ਸ਼ਰਧਾ ਭੇਟ ਕਰਨ ਲਈ ਗਿਆ ਸੀ। ਇੱਕ ਸਭ ਤੋਂ ਵੱਡੀ ਬਾਦਸ਼ਾਹੀ ਮਸਜਿਦ ਵਿੱਚ ਜੋ ਔਰੰਗਜ਼ੇਬ ਨੇ ਬਣਵਾਈ ਸੀ ਤੇ ਦੂਜੀ ਵਜ਼ੀਰ ਖਾਨ ਮਸਜਿਦ ਵਿੱਚ ਜਿਹੜੀ ਸ਼ਾਹਜਹਾਨ ਦੇ ਚਨਿਓਟ ਜੰਮੇ ਸੂਬੇਦਾਰ ਨੇ ਬਣਵਾਈ ਸੀ। ਇਮਾਮ ਬਖਸ਼ ਨੂੰ ਉਹਨੇ ਜਿਹੜਾ ਸੀਗਾ ਸ਼ਹਿਰ ਦਾ ਕੋਤਵਾਲ ਥਾਪਿਆ। ਸ਼ਰਾਹ ਦਾ ਜਿਹੜਾ ਹਵਾਲਾ ਦੇ ਕੇ ਇਮਾਮ ਆਖਦੇ ਰਹੇ ਕਿ ਇੱਕ ਪੁਰਖੀ ਰਾਜ ਇਸਲਾਮ ਦੀ ਨੀਤੀ ਦੇ ਖਿਲਾਫ਼ ਹੈ, ਪਰ ਬਾਦਸ਼ਾਹ ਆਖਦੇ ਅਸੀਂ ਇਸਲਾਮ ਦੇ ਭਲੇ ਵਾਸਤੇ ਹੀ ਸੱਤਾ ਜਿਹੜੀ ਹੈ ਵਰਤਣੀ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਬੰਦਾ ਸਿੰਘ ਨੂੰ ਕਿਹਾ ਸੀ ਕਿ ਤਾਜਪੋਸ਼ੀ ਨਹੀਂ ਕਰਨੀ, ਪੰਜਾਂ ਦੀ ਤਾਬਿਆਦਾਰੀ ਹੇਠ ਰਹਿਣਾ, ਜਾਣੀ ਕਿ ਪੰਜ ਲੋਕਾਂ ਦੇ ਪੰਜਾਂ ਦੀ ਤਾਬਿਆਦਾਰੀ ਹੇਠ ਹੀ ਰਹਿਣਾ। ਬੰਦਾ ਸਿੰਘ ਵਾਂਗ ਹੀ ਰਣਜੀਤ ਸਿੰਘ ਨੇ ਵੀ ਤਾਜਪੋਸ਼ੀ ਕੀਤੀ, ਪਰ ਰਣਜੀਤ ਸਿੰਘ ਧਰਮ ਦੇ ਮੁਖੀਆਂ ਦਾ ਪੂਰਾ ਆਦਰ ਕਰਦਾ। ਇਹ ਧਾਰਮਿਕ ਲੀਡਰ ਕਦੀ ਕਦੀ ਰਣਜੀਤ ਸਿੰਘ ਦੀ ਖਿਚਾਈ ਵੀ ਕਰਦੇ ਤੇ ਅਮਰੀਕ ਸਿੰਘ ਦੇ ਅਨੁਸਾਰ ਬੰਦੇ ਵਜੋਂ ਉਹ ਨੇਕੀ ਤੇ ਇਖਲਾਕ ਦਾ ਮਾਡਲ ਨਹੀਂ ਸੀ। ਉਹਨੇ ਬਹੁਤ ਸਾਰੀਆਂ ਰਾਣੀਆਂ ਰੱਖੀਆਂ, ਕਈ ਵਾਰ ਉਹਦੇ ਕੰਮਾਂ ਦੇ ਉੱਤੇ ਇਤਰਾਜ਼ ਹੋਇਆ। ਇੱਕ ਵਾਰ ਤਾਂ ਉਹਨੇ ਸ਼ਰੇਆਮ ਕੋੜੇ ਮਾਰਨ ਦਾ ਫੈਸਲਾ ਵੀ ਹੋ ਗਿਆ ਸੀ ਤੇ ਰਣਜੀਤ ਸਿੰਘ ਕਿਸੇ ਟਕਰਾਓ ਦੇ ਵਿੱਚ ਪੈਣ ਦਾ ਇੱਛੁਕ ਨਹੀਂ ਸੀ, ਸੋ ਕੋੜੇ ਖਾਣ ਦੇ ਲਈ ਤਿਆਰ ਹੋ ਗਿਆ ਤੇ ਨਿਮਰਤਾ ਵੇਖਦਿਆਂ ਜਿਹੜਾ ਮਾਫ ਕਰ ਦਿੱਤਾ ਗਿਆ। ਤਾਜਪੋਸ਼ੀ ਦੇ ਬਾਅਦ ਦਰਬਾਰ ਸਾਹਿਬ ਦੇ ਵਿੱਚ ਉਸਨੂੰ ਅਨੇਕ ਵਣਗੀਆਂ ਦੇ ਲੋਕ ਮਿਲਣ ਆਉਂਦੇ, ਸਰਦਾਰਾਂ ਦੇ ਬੇਟੇ, ਡਾਕਟਰ, ਵਿਦਵਾਨ, ਦਸਤਕਾਰ ਤੇ ਚਿੱਤਰਕਾਰ ਆਦਿਕ। ਸਾਲ
1800

ਤੱਕ ਭਾਰਤ ਦਾ ਵਡੇਰਾ ਹਿੱਸਾ ਈਸਟ ਇੰਡੀਆ ਕੰਪਨੀ ਦੇ ਅਧੀਨ ਹੋ ਗਿਆ। 1750 ਦੇ ਵਿੱਚ ਇਸਨੇ ਪੂਰਬੀ ਭਾਰਤ ਉੱਪਰ ਰਾਜ ਕਰਨਾ ਸ਼ੁਰੂ ਕੀਤਾ ਤੇ 1799 ਚ ਦੱਖਣ ਦਾ ਟੀਪੂ ਸੁਲਤਾਨ ਹਾਰ ਗਿਆ ਤੇ ਮਾਰਿਆ ਗਿਆ। ਕੰਪਨੀ 1803 ਦੇ ਵਿੱਚ ਦਿੱਲੀ ਦੇ ਉੱਤੇ ਕਾਬਜ ਹੋ ਗਈ ਤੇ ਮਰਾਠਿਆਂ ਨੂੰ ਪਰੇ ਤੱਕ ਕੇ ਸ਼ਾਹ ਆਲਮ ਦੂਜੇ ਨੂੰ ਪੈਨਸ਼ਨ ਲਾ ਕੇ ਨਾਲ ਲੈ ਗਈ। ਪਰ ਜਮਨਾ ਦੇ ਪੱਛਮ ਦੇ ਵੱਲ ਸਾਵਧਾਨ ਰਹਿਣਾ ਪਵੇਗਾ। ਉਧਰ ਪਟਿਆਲਾ, ਨਾਭਾ, ਜੀਂਦ ਰਿਆਸਤਾਂ ਜਮਨਾ ਸਤਲੁਜ ਦੁਆਬ ਦੀ ਜ਼ਮੀਨ ਦੀਆਂ ਮਾਲਕ ਨੇ ਤੇ ਸਥਾਨਕ ਜ਼ਿਮੀਂਦਾਰਾਂ ਦੇ ਨਾਲ ਕਾਨਾਫੂਸੀ ਕਰਕੇ ਜਾਰਜ ਥਾਮਸ ਨਾਂ ਦੇ ਬਦਮਾਸ਼ ਅੰਗਰੇਜ਼ ਨੇ ਪਟਿਆਲੇ ਦੇ ਦੱਖਣ ਦੇ ਵਿੱਚ ਸਥਿਤ ਸ਼ਹਿਰ ਹਾਂਸੀ ਉੱਤੇ ਜਿਹੜਾ ਕਬਜ਼ਾ ਕਰ ਲਿਆ ਸੀ। ਜਦੋਂ ਉਹਨੇ ਸਰਕਾਰ ਤੋਂ ਸਹਾਇਤਾ ਮੰਗੀ ਕਿ ਮੈਂ ਸਿੰਧ ਦੇ ਕਿਨਾਰੇ ਯੂਨੀਅਨ ਜੈਕ ਲਹਿਰਾਉਣਾ ਹੈ ਤੇ ਕਲਕੱਤੇ ਬੈਠੇ ਗਵਰਨਰ ਜਨਰਲ ਨੇ ਉਸਦੀ ਅਰਜ਼ੀ ਰੱਦ ਕਰ ਦਿੱਤੀ। ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਦਸ਼ਾ ਮਾੜੀ ਸੀ। ਵੰਨ ਸਵੰਨੇ ਲੋਕ ਸਨ ਤੇ ਨਾਲ ਅਫਗਾਨਿਸਤਾਨ ਲੱਗਦਾ ਸੀ, ਜਿੱਥੋਂ ਲਗਾਤਾਰ ਦਿੱਲੀ ਵੱਲ ਹੱਲੇ ਹੋ ਰਹੇ ਨੇ। ਕੰਪਨੀ ਅਫਗਾਨਾਂ ਨਾਲ ਕੋਈ ਪੰਗਾ ਲੈਣ ਦੇ ਵਿੱਚ ਰੁਚੀ ਨਹੀਂ ਸੀ ਰੱਖਦੀ ਤੇ ਰਣਜੀਤ ਸਿੰਘ ਦੀ ਲਾਹੌਰ ਤਾਜਪੋਸ਼ੀ ਨੇ ਤਸਵੀਰ ਦੇ ਵਿੱਚ ਨਵੇਂ ਰੰਗ ਭਰਤੇ। ਕਲਕੱਤੇ ਤੋਂ ਕੰਪਨੀ ਦਾ ਦਿੱਲੀ ਬੈਠਾ ਅੰਗਰੇਜ਼ ਰੈਜੀਡੈਂਟ ਮਿਸਟਰ ਕੋਲਿਨਜ਼ ਤਾਜਪੋਸ਼ੀ ਤੋਂ ਪਹਿਲਾਂ ਹੀ ਮਹਾਰਾਸ਼ਟਰ ਰਣਜੀਤ ਸਿੰਘ ਦੀਆਂ ਗਤੀਵਿਧੀਆਂ ਗੌਹ ਦੇ ਨਾਲ ਦੇਖ ਰਿਹਾ ਸੀ ਕਿ ਕਰਦੇ ਕੀ ਪਏ ਹੈ, ਕਿ ਉਹ ਪੰਜਾਬ ਉੱਪਰ ਕੰਟਰੋਲ ਕਰ ਸਕੇਗਾ। ਅਜਿਹਾ ਹੋ ਗਿਆ ਤਾਂ ਪੰਜਾਬ ਹਿੰਦੁਸਤਾਨ ਅਫਗਾਨਿਸਤਾਨ ਦੇ ਵਿਚਕਾਰ ਨਿਰਪੱਖ ਦੇਸ਼ ਬਣੇਗਾ। ਅੰਗਰੇਜ਼ ਤਾਂ ਚਾਹੁੰਦੇ ਸਨ ਕਿ ਸਿੱਖਾਂ ਦੀ ਸਹਾਇਤਾ ਲੈ ਕੇ ਮੁਸਲਿਮ ਅਫਗਾਨਿਸਤਾਨ ਦੇ ਵਿਰੁੱਧ ਜੰਗ ਲੜੀ ਜਾਵੇ। ਹਿੰਦੁਸਤਾਨ ਦੇ ਵਿੱਚ ਮੌਜੂਦ ਅੰਗਰੇਜ਼ ਏਜੰਸੀਆਂ ਮਹਾਰਾਜੇ ਦੀ ਸਮਰੱਥਾ ਜਾਣ ਗਈਆਂ ਸਨ। ਆਪਣੇ ਏਜੰਟਾਂ ਦੇ ਰਾਹੀਂ ਉਹਨਾਂ ਨੇ ਸਰਦਾਰਾਂ ਦੇ ਕੋਲ ਮਹਾਰਾਜਾ ਅਧੀਨ ਸਰਕਾਰ ਚਲਾਉਣ ਦੇ ਸੁਨੇਹੇ ਭੇਜੇ। ਅੰਗਰੇਜ਼ ਗੰਭੀਰਤਾ ਦੇ ਨਾਲ ਮਹਾਰਾਜੇ ਵੱਲ ਧਿਆਨ ਇਸ ਕਰਕੇ ਵੀ ਦੇ ਰਹੇ ਸਨ ਕਿ ਕਿਤੇ ਉਹ ਮਰਾਠਿਆਂ ਦੇ ਨਾਲ ਸੰਧੀ ਤਾਂ ਨਾ ਕਰ ਲਏਗਾ, ਜਾਂ ਕਿਤੇ ਫਰਾਂਸੀਸੀਆ ਦੇ ਨਾਲ ਤਾਂ ਸਾਂਝ ਭਿਆਲੀ ਜਿਹੜੀ ਹੈ ਨਹੀਂ ਪਾ ਰਿਹਾ। ਫਰਾਂਸੀਸੀਆਂ ਨੇ ਮਰਾਠਿਆਂ ਦੇ ਨਾਲ ਗੰਢ ਧੁੱਪ ਕਰ ਰੱਖੀ ਸੀ। ਸਿੱਖ ਸਿਪਾਹੀਆਂ ਦੇ ਨਾਲ ਉਹ ਮਰਾਠੇ ਵਧੀਕ ਅਨੁਸ਼ਾਸਿਤ ਨੇ। ਉੱਤਰੀ ਅਤੇ ਕੇਂਦਰੀ ਭਾਰਤ ਦੇ ਵਿੱਚ 3 ਫ੍ਰੈਂਚ ਜਰਨੈਲਾਂ ਨੇ ਮਰਾਠਿਆਂ ਦੀ ਸਿੱਧੀ ਜਿਹੜੀ ਸੀ ਮਦਦ ਕੀਤੀ ਸੀ ਤੇ ਦਿੱਲੀ ਦੇ ਵਿੱਚੋਂ ਮਰਾਠਿਆਂ ਦੇ ਨਿਕਲਣ ਦੇ ਨਾਲ ਫਰਾਂਸ ਦੀਆਂ ਉਮੀਦਾਂ ਦੇ ਉੱਤੇ ਪਾਣੀ ਫਿਰ ਗਿਆ। ਫ੍ਰੈਂਚ ਚਾਹੁੰਦੇ ਸਨ ਕਿ ਮਰਾਠੇ ਜਿਹੜੇ ਨੇ ਜਿੱਤਣ, ਵਿਜੇਤਾ ਹੋਣ, ਫਿਰ ਮਰਾਠਿਆਂ ਦੇ ਵਿੱਚ ਫੁੱਟ ਪਾ ਕੇ ਫਰਾਂਸ ਭਾਰਤ ਦੇ ਉੱਤੇ ਰਾਜ ਕਰੇਗਾ। 1800 ਦੇ ਵਿੱਚ ਭਸੀਨ ਪਿੰਡ ਦੀ ਸਫਲ ਮੁਹਿੰਮ ਨੇ ਮਹਾਰਾਜੇ ਦਾ ਸਿਤਾਰਾ ਚਮਕਾ ਦਿੱਤਾ। ਕਸੂਰ ਦੇ ਮੁਸਲਮਾਨ ਵੀ ਭੰਗੀਆਂ ਦੇ ਨਾਲ ਸਨ, ਸੋ ਇਹ ਇੱਕ ਤਰ੍ਹਾਂ ਮਿਸਲਦਾਰਾਂ ਅਤੇ ਬਾਗੀ ਮੁਸਲਮਾਨ ਹਾਕਮਾਂ ਦੀ ਸਾਂਝੀ ਹਾਰ ਹੋਈ। ਆਲੂ ਵਾਲੀਆ ਮਿਸਲ ਇਸ ਦੇ ਸਰਦਾਰ ਫਤਿਹ ਸਿੰਘ ਦਾ ਜਿਹੜਾ ਸਨਮਾਨ ਵਧਿਆ ਤੇ ਪ੍ਰਜਾ ਨੂੰ ਉਸ ਵਿੱਚੋਂ ਜਿਹੜਾ ਸਰਦਾਰ ਜੱਸਾ ਸਿੰਘ ਆਲੂ ਵਾਲੀਆ ਦੱਸਿਆ। ਰਣਜੀਤ ਸਿੰਘ ਨੇ ਸੂਫੀ ਪਿਛੋਕੜ ਵਾਲੇ ਮੁਸਲਮਾਨ ਜਵਾਨ ਫਕੀਰ ਜਿਹੜਾ ਸੀ ਅਜੀਜੂ ਦੀਨ ਬੁਖਾਰੀ ਨੂੰ ਆਪਣਾ ਸਲਾਹਕਾਰ ਰੱਖ ਲਿਆ ਤੇ ਉਸਦਾ ਪਿਤਾ ਯੂਨਾਨੀ ਹਕੀਮ ਸੀਗਾ ਜਿਹੜਾ ਮਹਾਰਾਜੇ ਦੀ ਸਿਹਤ ਜਾਬੀ ਦੇ ਲਈ ਆਉਂਦਾ ਜਾਂਦਾ ਰਹਿੰਦਾ ਸੀ ਤੇ ਬੇਟਾ ਆਪਣੇ ਅੱਬੂ ਦੇ ਨਾਲ ਆ ਜਾਂਦਾ। ਉਹ ਮਿੱਠੀ ਜ਼ੁਬਾਨ ਦਾ ਬਹੁਤ ਸਲੀਕੇ ਵਾਲਾ ਜਵਾਨ ਸੀ। ਮਹਾਰਾਜੇ ਨੂੰ ਉਸਦੀ ਲਿਆਕਤ ਪਸੰਦ ਆ ਗਈ। ਪਹਿਲਾਂ ਉਹਨੂੰ ਤਰਜਮਾ ਕਾਰ ਰੱਖਿਆ ਗਿਆ, ਜਾਣੀ ਕਿ ਟਰਾਂਸਲੇਟਰ ਤੌਰ ਦੇ ਉੱਤੇ, ਤੇ ਫਿਰ ਵਿਦੇਸ਼ ਮੰਤਰਾਲਾ ਸੌਂਪ ਦਿੱਤਾ, ਜਿਹੜਾ ਉਹਨੇ ਆਖਰ ਤੱਕ ਬਾਖੂਬੀ ਨਿਭਾਇਆ। ਉਸਦੇ ਦੋ ਭਰਾ ਇਮਾਮੂਦੀਨ ਤੇ ਨੂਰੂਦੀਨ ਵੀ ਦਰਬਾਰ ਦੀ ਸੇਵਾ ਦੇ ਵਿੱਚ ਆ ਗਏ, ਅਜੇ ਤਾਜਪੋਸ਼ੀ ਨਹੀਂ ਹੋਏ ਸੀ। ਰਣਜੀਤ ਸਿੰਘ ਦੀ ਅੰਮ੍ਰਿਤਸਰ ਦੇ ਵਿੱਚ ਈਸਟ ਇੰਡੀਆ ਕੰਪਨੀ ਦੇ ਨਾਲ ਪਹਿਲੀ ਮੁਲਾਕਾਤ ਹੋਈ। ਕੰਪਨੀ ਦਾ ਨੁਮਾਇੰਦਾ ਯੂਸਫ ਅਲੀ ਸੀ, ਜੋ ਖ਼ਬਰ ਲੈਣ ਆਇਆ ਸੀ ਕਿ ਸਿੱਖ ਅਫਗਾਨ ਸੰਧੀ ਤਾਂ ਨਹੀਂ ਹੋ ਰਹੀ ਕਿਤੇ ਉਹਦੇ ਮਨ 'ਚ ਸੀ। ਕੰਪਨੀ ਨੂੰ ਲੱਗਿਆ ਕਿ ਇਸ ਦੀ ਪੱਛਮੀ ਸਰਹੱਦ ਜਮਨਾ ਰਹੇਗੀ, ਜਮਨਾ ਨਦੀ। ਜਮਨਾ ਤੇ ਸਤਲੁਜ ਵਿਚਕਾਰ ਰਿਆਸਤਾਂ ਤੇ ਫਿਰ ਰਣਜੀਤ ਸਿੰਘ ਤੇ ਰਿਆਸਤਾਂ ਦੇ ਨਾਲ ਸਲਾਹ ਮਸ਼ਵਰੇ ਕਰਕੇ ਯੂਸਫ ਅਲੀ ਮਹਾਰਾਣੀ ਸਦਾ ਕੌਰ ਨੂੰ ਮਿਲਣ ਆਇਆ ਸੀ। ਉੱਥੇ ਹੀ ਅੰਮ੍ਰਿਤਸਰ ਰਣਜੀਤ ਸਿੰਘ ਨੂੰ ਸੱਦ ਲਿਆ ਗਿਆ। ਰਣਜੀਤ ਸਿੰਘ ਨੇ ਕਹਿ ਦਿੱਤਾ ਕਿ ਬਾਕੀ ਗੱਲ ਲਾਹੌਰ ਕਰਾਂਗੇ ਜਾ ਕੇ। ਯੂਸਫ ਅਲੀ ਨੇ ਕੰਪਨੀ ਨੂੰ ਦੱਸਿਆ, ਰਣਜੀਤ ਸਿੰਘ ਦੇ ਸ਼ਾਹ ਜ਼ਮਾਨ ਦੇ ਨਾਲ ਮਿੱਤਰਤਾਨਾ ਜਿਹੜੇ ਸੰਬੰਧ ਨੇ।
ਰਣਜੀਤ ਸਿੰਘ ਸ਼ਾਹ ਜ਼ਮਾਨ ਨੂੰ ਕਿਲੇ ਦੇ ਬਾਹਰੋਂ ਹੀ ਲਲਕਾਰਦਾ ਰਿਹਾ ਤੇ ਵਾਪਸੀ ਦੇ ਉੱਤੇ ਜੇਲਮ ਪਾਰ ਕਰਦਿਆਂ ਉਸਦੀ ਵੱਡੀ ਤੋਪ ਦਰਿਆ ਦੇ ਵਿੱਚ ਡਿੱਗ ਪਈ ਤੇ ਰਣਜੀਤ ਸਿੰਘ ਨੇ ਕਢਵਾ ਕੇ ਕਾਬੁਲ ਪੁੱਜਦੀ ਕੀਤੀ ਤਾਂ ਕਿ ਸੁਖਾਵੇਂ ਸੰਬੰਧ ਹੋਣ ਤੇ ਰਣਜੀਤ ਸਿੰਘ ਨੂੰ ਕੰਪਨੀ ਦੀ ਤਾਕਤ ਦਾ ਪਤਾ ਸੀਗਾ ਤਾਂ ਹੀ ਇੰਨੇ ਵਿਸਤਾਰ ਦੇ ਨਾਲ ਸੂਚਨਾ ਦਿੱਤੀ। ਉਹ ਫਰਾਂਸੀਸੀਆਂ ਦੇ ਨਾਲ ਰਾਬਤਾ ਵੀ ਰੱਖ ਰਿਹਾ ਸੀ ਤੇ ਮਰਾਠਾ ਚੀਫ ਸਿੰਧੀਆਂ ਦੇ ਫਰਾਂਸੀਸੀ ਅਫਸਰ 1799 ਚ ਉਸਨੂੰ ਮਿਲ ਕੇ ਗਏ ਸੀ। 3 ਸਾਲ ਬਾਅਦ ਜਦੋਂ ਇੱਕ ਫਰਾਂਸੀਸੀ ਜਰਨੈਲ ਨੇ ਹਾਂਸੀ ਵਿਚਲਾ ਜਾਰਜ ਥਾਮਸ ਦਬਾ ਦਿੱਤਾ ਤੇ ਇੱਕ ਫਰੈਂਚ ਮਿਸ਼ਨ ਮਹਾਰਾਜੇ ਨੂੰ ਮਿਲਣ ਲਾਹੌਰ ਆ ਗਿਆ। ਅਨਪੜ੍ਹ ਕਾਣੇ ਮਹਾਰਾਜੇ ਦੇ ਵਿੱਚ ਗਜ਼ਬ ਦੀ ਕੂਟਨੀਤਿਕ ਸੂਝ ਸੀਗੀ, ਕਿੱਥੇ ਨਰਮ ਹੋਣਾ ਹੈ ਤੇ ਕਿੱਥੇ ਸਖ਼ਤ ਰਹਿਣਾ, ਸਾਮਰਾਜ ਕਾਇਮ ਕਰਨ ਦੇ ਲਈ ਕਿਹੜੀ ਚਾਬੀ ਹੈ ਉਸਨੂੰ ਪਤਾ ਸੀਗਾ। ਵੱਡੇ ਖਿੱਤੇ ਦੀ ਮਾਲਕੀ ਕਾਇਮ ਰੱਖਣ ਦੇ ਲਈ ਉਸਨੂੰ ਆਲੇ ਦੁਆਲੇ ਦੀਆਂ ਸਾਮਰਾਜੀ ਸ਼ਕਤੀਆਂ ਦੇ ਭੇਦ ਪਤਾ ਹੋਣੇ ਚਾਹੀਦੇ ਨੇ ਤੇ ਇੱਕ ਸਾਮਰਾਜ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਮੇਰੀ ਕਿਸ ਹੋਰ ਸਾਮਰਾਜ ਦੇ ਨਾਲ ਸੰਧੀ ਹੈ। ਹਾਲ ਹੀ ਦੀ ਘੜੀ ਉਹ ਫੌਜ ਮਜ਼ਬੂਤ ਕਰਕੇ ਰਾਜ ਵਿਸਤਾਰ ਕਰੇਗਾ, ਮਾਲੀਆ ਉਗਰਾ ਕੇ ਖਜ਼ਾਨੇ ਭਰੇਗਾ, ਲਹੂ ਵਿਟਵੀ ਲੜਾਈ ਦੇ ਵਿੱਚੋਂ ਕਸੂਰ ਦਾ ਹਾਕਮ ਨਿਜ਼ਾਮੂਦੀਨ ਖਾਨ ਹਾਰ ਗਿਆ ਪਰ ਉਸ ਤੋਂ ਉਸਦਾ ਇਲਾਕਾ ਖੋਇਆ ਨਹੀਂ। ਲਾਹੌਰ ਦੀ ਤਾਬਿਆਦਾਰੀ ਦੇ ਵਿੱਚ ਰਹਿਣਾ ਮਨ ਤੇ ਜਿਹੜਾ ਜਾਮਨੀ ਦੇ ਆਪਣੀ ਤੇ ਇੰਨਾ ਕਾਫੀ ਹੈ ਕਹਿੰਦਾ ਤੇ ਤੂੰ ਖੋਵਾਂਗੇ ਨਾ ਪਰ ਤੂੰ ਸਾਡੇ ਥੱਲੇ ਕੰਮ ਕਰੇਗਾ। ਕਾਂਗੜਾ ਚੀਫ ਸੰਸਾਰ ਚੰਦ ਦੀ ਰਿਆਸਤ ਖੋ ਕੇ ਰਾਣੀ ਸਦਾ ਕੌਰ ਤੇ ਉਸਦੀਆਂ ਘਨੱਈਆ ਮਿਸਲ ਨੂੰ ਦੇ ਦਿੱਤੀ ਤੇ ਤਰਨ ਤਾਰਨ ਵਿਖੇ 1802 ਦੇ ਵਿੱਚ ਸਰੋਵਰ ਕਿਨਾਰੇ ਹਜ਼ਾਰਾਂ ਸਿੰਘਾਂ ਦੀ ਹਾਜ਼ਰੀ ਦੇ ਵਿੱਚ ਫਤਿਹ ਸਿੰਘ ਤੇ ਰਣਜੀਤ ਸਿੰਘ ਨੇ ਪੱਗਾਂ ਵਟਾ ਲਈਆਂ, ਜਾਣੀ ਕਿ ਪਵਿੱਤਰ ਐਲਾਨ ਕੀਤਾ ਅਸੀਂ ਧਰਮ ਭਰਾ ਹਾਂ, ਧਰਮੀ ਭਰਾ ਹਾਂ। ਦੋਵੇਂ ਮਿਸਲਾਂ ਦੀਆਂ ਫੌਜਾਂ ਰਚਨਾ ਤੇ ਚੱਜ ਦੁਆਬ ਦੇ ਪੱਛਮ ਦੇ ਵੱਲ ਇਕੱਠੀਆਂ ਤੁਰੀਆਂ। ਮੁਸਲਮਾਨ ਜ਼ਿਮੀਦਾਰਾਂ ਨੂੰ ਸਰਕਾਰ ਖਾਲਸਾ ਵਿੱਚ ਰਲਣ ਦੇ ਲਈ ਮਨਾ ਜਿਹੜਾ ਮਨਾ ਲਿਆ ਗਿਆ ਤੇ ਉਹਨਾਂ ਨੇ ਰਣਜੀਤ ਸਿੰਘ ਨੂੰ ਨਜ਼ਰਾਨੇ ਤੋਂ ਇਲਾਵਾ 400 ਘੋੜੇ ਦਿੱਤੇ। ਰਣਜੀਤ ਸਿੰਘ ਖੁਸ਼ ਹੋ ਗਿਆ। ਚਨਾਹ ਕਿਨਾਰੇ ਵਸੇ ਚਨਿਓਟ ਦਾ ਚੀਫ ਜੱਸਾ ਸਿੰਘ ਜਿਹੜਾ ਸੀਗਾ ਡੋਲੂ ਟੱਕਰ ਲੈਣ ਆ ਗਿਆ, ਹਾਰ ਗਿਆ। ਮਹਾਰਾਜੇ ਨੇ ਉਸਨੂੰ ਆਪਣੇ ਦਰਬਾਰ ਦੇ ਵਿੱਚ ਨੌਕਰੀ ਦਿੱਤੀ। ਜੇਲਮ ਪਾਰ ਕਰਕੇ ਪੱਛਮ ਦੇ ਵੱਲ ਦੇ ਸਾਰੇ ਇਲਾਕੇ ਮੁਸਲਮਾਨਾਂ ਦੇ ਕਬਜ਼ੇ ਤੋਂ ਛੁਡਾ ਲਏ ਗਏ। ਰਣਜੀਤ ਸਿੰਘ ਪੱਛਮੀ ਹੱਦ ਦੇ ਉੱਤੇ ਸੀਗਾ ਤੇ ਕਸੂਰ ਦਾ ਹਾਕਮ ਨਿਜ਼ਾਮੂਦੀਨ ਵਿਟਰ ਜਿਹੜਾ ਸੀਗਾ ਨਿਜ਼ਾਮੂਦੀਨ ਸੀ ਉਹ ਵਿਟਰ ਗਿਆ। ਲਾਹੌਰੋਂ ਤੋਪਾਂ ਕਸੂਰ ਦੇ ਦੁਆਲੇ ਬੀੜ ਦਿੱਤੀਆਂ, ਦੁਬਾਰਾ ਫਿਰ ਜਿਹੜਾ ਸੀ ਹਾਰ ਗਿਆ। ਮਹਾਰਾਜੇ ਨੇ ਫਿਰ ਇਲਾਕਾ ਵਾਪਸ ਕਰਤਾ ਤੇ ਮਹਾਰਾਜੇ ਨੂੰ ਪਤਾ ਸੀ ਕਿ ਸਰਕਾਰ ਚਲਾਉਣ ਦੇ ਨਾਲੋਂ ਮਾਮਲਾ ਲੈਣਾ ਆਸਾਨ ਗੱਲ ਹੈ। 1802 ਦੇ ਵਿੱਚ ਖੁਦ ਕਮਾਨ ਸੰਭਾਲਦਿਆਂ ਭਾਰੀ ਫੌਜ ਮੁਲਤਾਨ ਉੱਪਰ ਚੜਾਈ ਲਈ ਜਿਹੜਾ ਰਵਾਨਾ ਹੋ ਗਈ ਤੇ ਅਬਦਾਲੀ ਨੇ ਮੁਲਤਾਨ ਜਿਹੜਾ ਖੋਇਆ ਸੀ। ਮੁਲਤਾਨ ਦੇ ਨਵਾਬ ਮੁਜ਼ੱਫਰ ਖਾਨ ਨੇ ਸ਼ਹਿਰ ਤਬਾਹ ਹੋਣ ਦੀ ਥਾਂ ਸੰਧੀ ਠੀਕ ਸਮਝੀ ਸੀ। ਨਵਾਬ ਅੱਗੇ ਤੋਂ ਕਾਬਲ ਦੀ ਥਾਂ ਲਾਹੌਰ ਨੂੰ ਮਾਮਲਾ ਦੇਗਾ ਤੇ ਇਹ ਇਲਾਕਾ ਸਰਕਾਰ ਖਾਲਸਾ ਦੇ ਨਕਸ਼ੇ ਦੇ ਵਿੱਚ ਜੁੜ ਗਿਆ ਤੇ ਫੌਜਾਂ ਭਰਤ ਆਈਆਂ। 1802 ਦੇ ਵਿੱਚ ਹੀ ਅੰਮ੍ਰਿਤਸਰ ਪ੍ਰਬੰਧ ਅਧੀਨ ਆ ਗਿਆ। ਇੱਥੇ ਭੰਗੀਆਂ ਦਾ ਕਬਜ਼ਾ ਸੀ। 2 ਸਾਲ ਪਹਿਲਾਂ ਭਸੀਨ ਦੇ ਵਿੱਚ ਭੰਗੂ ਸਰਦਾਰ ਦੀ ਮੌਤ ਹੋ ਗਈ ਸੀ ਪਰ ਉਸਦੀ ਵਿਧਵਾ ਇਸ ਦੇ ਉੱਤੇ ਜਿਹੜਾ ਕਾਬਜ਼ ਸੀ। ਸਿੱਖਾਂ ਦਾ ਧਾਰਮਿਕ ਸ਼ਹਿਰ ਤਾਂ ਹੈ ਹੀ, ਵਪਾਰ ਦੇ ਤੇ ਉਦਯੋਗ ਜੋਬਨ ਦੇ ਉੱਤੇ ਸੀ। ਨਿੱਤ ਹਮਲਿਆਂ ਦੇ ਕਾਰਨ ਲਾਹੌਰ ਦੇ ਅੱਕੇ ਲਾਹੌਰੀ ਵਪਾਰੀ ਅੰਮ੍ਰਿਤਸਰ ਵਸ ਗਏ ਸਨ। ਕਸ਼ਮੀਰ ਤੇ ਮੱਧ ਏਸ਼ੀਆ ਤੱਕ ਇੱਥੇ ਸਮਾਨ ਆਉਂਦਾ ਜਾਂਦਾ ਸੀ। ਅਨੇਕ ਕਸ਼ਮੀਰੀ ਵਪਾਰੀ ਤੇ ਦਸਤਕਾਰ ਇੱਥੇ ਵਸ ਗਏ। ਪੰਜਾਬ ਦਾ ਮਾਲਕ ਹੋਵੇ ਪਰ ਅੰਮ੍ਰਿਤਸਰ ਦਾ ਨਹੀਂ, ਇਹ ਕੀ ਗੱਲ ਹੋਈ। ਮਾਈ ਸੁੱਖਾ ਦਾ ਕੰਟਰੋਲ ਸੀ ਤੇ ਰਾਮਗੜੀਆ ਮਿਸਲ ਵੀ ਉਸਦੀ ਮਦਦਗਾਰ। ਸ਼ਹਿਰ ਦਰਜਨ ਪਰਿਵਾਰਾਂ ਦੇ ਵਿੱਚ ਵੰਡਿਆ ਹੋਇਆ ਸੀ ਜੋ ਟੈਕਸ ਕਿਰਾਇਆ ਆਦਿਕ ਉਗਰਾਉਣ ਵੇਲੇ ਆਪਸ ਦੇ ਵਿੱਚ ਅਕਸਰ ਜਿਹੜਾ ਲੜਦੇ ਭਿੜਦੇ ਝਗੜਦੇ। ਰਣਜੀਤ ਸਿੰਘ ਫਤਿਹ ਸਿੰਘ ਤੇ ਰਾਣੀ ਸਦਾ ਕੌਰ ਦੀਆਂ ਮਿਸਲਾਂ ਨੇ ਅੰਮ੍ਰਿਤਸਰ ਜਿਹੜਾ ਘੇਰ ਲਿਆ। ਮਾਈ ਸੁੱਖਾ ਨੇ ਵੀ ਤੋਪਾਂ ਬੀੜ ਲਈਆਂ। ਰਾਮਗੜੀਆ ਨੇ ਜਿਹੜਾ ਹਮਾਇਤ ਵਾਪਸ ਲੈ ਲਈ ਤੇ ਆਖਰ ਮਾਈ ਸੁੱਖਾ ਆਪਣੇ ਲਈ ਤੇ ਆਪਣੇ ਬੇਟੇ ਲਈ ਲਾਹੌਰ ਤੋਂ ਪੈਨਸ਼ਨ ਲੈਣੀ ਜਿਹੜੀ ਮੰਨ ਗਈ। ਬਿਨਾਂ ਖੜਕੇ ਦੜਕੇ ਅੰਮ੍ਰਿਤਸਰ ਜਿਹੜਾ ਮਿਲ ਗਿਆ। ਅੰਮ੍ਰਿਤਸਰ ਦੇ ਗੋਬਿੰਦਗੜ੍ਹ ਕਿਲੇ ਦੇ ਵਿੱਚੋਂ ਤਾਕਤਵਰ
ਜਮ ਜਮਾ ਤੋਪ ਮਿਲ ਗਈ। ਇਹ ਅਬਦਾਲੀ ਨੇ 1761 ਦੇ ਵਿੱਚ ਪਾਣੀਪਤ ਦੀ ਜੰਗ ਦੇ ਵਿੱਚ ਵਰਤੀ ਸੀ। ਪਿੱਛੋਂ ਕਈ ਹੱਥਾਂ ਦੇ ਵਿੱਚ ਰਹੀ। ਅਫਗਾਨਾਂ ਤੋਂ ਬਾਅਦ ਪੰਜਾਬੀ ਮੁਸਲਮਾਨਾਂ ਭੰਗੀਆਂ ਤੇ ਹੁਣ ਰਣਜੀਤ ਸਿੰਘ ਦੇ ਕੋਲੇ ਆ ਗਈ। ਭੰਗੀਆਂ ਨੇ ਇਹ ਗੁਜਰਾਂ ਵਾਲੇ ਦੇ ਚੱਠਿਆਂ ਤੋਂ ਖੋਹੀ ਸੀ ਤੇ ਮਾਣ ਦੇ ਨਾਲ ਰਣਜੀਤ ਸਿੰਘ ਇਸ ਨੂੰ ਲਾਹੌਰ ਲੈ ਗਿਆ। ਅੰਮ੍ਰਿਤਸਰ ਤੋਂ ਉਸਨੂੰ ਨਿਹੰਗਾਂ ਦੀ ਮਦਦ ਮਿਲ ਗਈ ਤੇ ਹਥਿਆਰਬੰਦ ਖਾਨਾ ਬਦੋਸ਼ ਜਥਾ ਖਾਲਸਾ ਫੌਜ ਦਾ ਆਤਮਘਾਤੀ ਦਸਤਾ ਬਣ ਗਿਆ। 1802 ਦੇ ਵਿੱਚ ਹੀ 3 ਸਾਲ ਦੇ ਸ਼ਹਿਜ਼ਾਦਾ ਖੜਗ ਸਿੰਘ ਦਾ ਵਿਆਹ ਧਨਈਆ ਮਿਸਲ ਦੀ ਧੀ ਦੇ ਨਾਲ ਲਾਹੌਰ ਕੀਤਾ ਤੇ ਇਸ ਵਿਆਹ ਦੇ ਜਸ਼ਨਾਂ ਦੇ ਵਿੱਚ ਹੀ ਉਹਨੇ ਸੋਹਣੀ ਮੁਸਲਮਾਨ ਨ੍ਰਿਤਕੀ ਮੋਰਾਂ ਦੇਖੀ ਸੀ ਤੇ ਵਿਆਹ ਕੇ ਆਪਣੇ ਮਹਿਲ ਦੇ ਵਿੱਚ ਲੈ ਆਇਆ ਤੇ ਉਹਨੇ ਸਨਮਾਨ ਦੇ ਵਿੱਚ ਸਿੱਕਾ ਫਿਰ ਉੱਥੇ ਜਾਰੀ ਕੀਤਾ। ਤੇ ਇਸੇ ਤਰ੍ਹਾਂ ਦੋਸਤੋ ਸਿੱਖ ਫੌਜਾਂ ਜਿਹੜੀਆਂ ਸਨ, ਰਣਜੀਤ ਸਿੰਘ ਦੀਆਂ ਜਿੱਤਾਂ ਦੀਆਂ ਧੁੰਮਾਂ ਪੈ ਗਈਆਂ ਤਾਂ ਪੰਜਾਬੋਂ ਬਾਹਰ ਦੇ ਸਿਪਾਹੀ ਭਰਤੀ ਦੇ ਲਈ ਆਉਣ ਲੱਗ ਪਏ। ਇਹ ਈਸਟ ਇੰਡੀਆ ਤੋਂ ਬਾਗੀ ਹੋ ਕੇ ਨਿਕਲੇ ਮੁਸਲਮਾਨ ਤੇ ਯੂਰੇਸ਼ੀਅਨਸ ਸਨ ਜਿਹੜੇ ਰਣਜੀਤ ਸਿੰਘ ਨੇ ਪਹਿਲੀ ਵਾਰ ਕਦਮ ਦੇ ਨਾਲ ਕਦਮ ਮਿਲਾ ਕੇ ਪਰੇਡ ਕਰਦੇ ਫੌਜੀ ਦੇਖੇ, ਜਿਹੜੇ ਕਮਾਂਡਰ ਦੇ ਹੁਕਮ ਦੇ ਨਾਲ ਤੁਰਤ ਫੁਰਤ ਪੁਜੀਸ਼ਨਾਂ ਬਦਲ ਲੈਂਦੇ ਸੀ। ਸਿੱਖ ਫੌਜੀ ਇਹਨਾਂ ਦਾ ਨਾਚ ਦੇਖ ਕੇ ਦੇਖ ਹੱਸਦੇ ਤੇ ਆਖਦੇ, ਹਿੰਦੁਸਤਾਨੀ ਮਸਖਰੇ, ਸਿੱਖ ਘੋੜ ਸਵਾਰਾਂ ਨੂੰ ਕੀ ਸਿਖਾਣਗੇ। ਰਣਜੀਤ ਸਿੰਘ ਨੇ ਉਹ ਜਿਹੜਾ ਸੀਗਾ ਭਰਤੀ ਕਰ ਲਏ ਤੇ ਕਿਹਾ ਕਿ ਖਾਲਸਾ ਫੌਜ ਦੇ ਜਵਾਨਾਂ ਨੂੰ ਪਰੇਡ ਸਿਖਾ ਕੇ ਇਨਫੈਂਟਰੀ ਬਣਾਓ। ਉਹਨੇ ਫਿਰ ਉਸਨੇ ਆਪਣੇ ਸੈਨਿਕ ਵੀ ਈਸਟ ਇੰਡੀਆ ਕੰਪਨੀ ਦੇ ਕੋਲ ਟ੍ਰੇਨਿੰਗ ਲੈਣ ਦੇ ਲਈ ਭੇਜੇ। ਫਿਰ ਇਹ ਦੇਖ ਲਓ ਉਹਨਾਂ ਸਮਿਆਂ ਦੀ ਗੱਲ ਹੈ, ਤਕਰੀਬਨ 1802 ਦੀ। ਤੇ ਨਤੀਜੇ ਛੇਤੀ ਸਾਹਮਣੇ ਆਉਣ ਲੱਗ ਗਏ। ਜਦੋਂ 1803 ਦੇ ਵਿੱਚ ਝੰਗ ਅਹਿਮਦ ਖਾਨ ਸਿਆਲ ਦਾ ਇਲਾਕਾ ਸ਼ਾਮਲ ਕਰਨਾ ਸੀ ਉਹਦੇ ਚ, ਤੇ ਉਸਦਾ ਮੁਕਾਬਲਾ ਨਵੀਂ ਕਵੈਲਰੀ ਦੇ ਨਾਲ ਜਿਹੜਾ ਹੋਇਆ ਤੇ ਉਹ ਪੰਜਾਬ ਦੇ ਵਿੱਚ ਘੋੜਿਆਂ ਦਾ ਸਭ ਤੋਂ ਉੱਤਮ ਬਰੀਡਰ ਸੀਗਾ। ਮੁਕਾਬਲਾ ਹੋਇਆ ਪਰ ਕਿੱਥੇ ਟਿਕਣਾ ਸੀ, ਉਖਾੜ ਦਿੱਤਾ, ਖਿਸਕ ਗਿਆ। ਝੰਗ ਨੇ ਰਣਜੀਤ ਸਿੰਘ ਦੀ ਤਾਬ ਦੇਖ ਲਈ ਤੇ ਝੰਗ ਫਿਰ ਅਹਿਮਦ ਖਾਨ ਦੇ ਸਪੁਰਦ ਜਿਹੜਾ ਕਰਤਾ ਤੇ ਉਹ ਸਲਾਨਾ ਮਾਮਲਾ ਧਾਰਿਆ ਕਰੇਗਾ। ਝੰਗ ਦੀ ਜਿੱਤ ਤੋਂ ਉਤਸ਼ਾਹਿਤ ਹੋ ਕੇ ਰਣਜੀਤ ਸਿੰਘ ਨੇ ਫੌਜ ਦਾ ਪੁਨਰਗਠਨ ਕੀਤਾ, 3 ਵਿੰਗ ਬਣਾਤੇ। ਪਹਿਲੇ ਵਿੰਗ ਦੀ ਕਮਾਂਡ ਖੁਦ ਕਰੇਗਾ, ਸਰਬੋਤਮ ਜਰਨੈਲ ਉਸਦੇ ਵਿੱਚ ਹੋਣਗੇ, ਇਸ ਦੇ ਵਿੱਚ ਘੋੜ ਸਵਾਰ ਪੈਦਲ ਤੇ ਤੋਪਖਾਨਾ ਹੋਏਗਾ ਤੇ ਇਸ ਦੇ ਵਿੱਚ ਜਿਹੜਾ ਫਿਰ ਦੂਸਰਾ ਮੁਸਲਮਾਨ ਜਰਨੈਲ ਗੌਸ ਖਾਨ ਦੇ ਕੋਲ ਤੋਪਖਾਨਾ ਹੋਏਗਾ। ਇਹ ਸਾਰੀ ਅੰਗਰੇਜ਼ ਫੌਜੀਆਂ ਪਾਸੋਂ ਟ੍ਰੇਡ ਜਿਹੜੀ ਹੈ ਟ੍ਰੇਨਡ ਜਿਹੜੀ ਸੈਨਾ ਸੀ ਤੇ ਦੂਜੀ ਤਰ੍ਹਾਂ ਦੀ ਜਿਹੜੀ ਫੌਜ ਸੀ ਉਹਦੇ ਵਿੱਚ ਮਿਸਲਦਾਰਾਂ ਦੇ ਕੋਲ ਰਹੇਗੀ। ਜਿਵੇਂ ਭੰਗੀਆਂ ਨੂੰ ਜਗੀਰ ਦੇ ਦਿੱਤੀ, ਜਦੋਂ ਲੋੜ ਪਿਆ ਕਰੇਗੀ ਉਹ ਉਦੋਂ ਹੀ ਸੈਨਾ ਭੇਜਣਗੇ। ਤੀਜਾ ਵਿੰਗ ਸੀ ਘਨੱਈਆ ਤੇ ਨਕਈਆ ਦੀ ਫੌਜ ਸੀ। 1809 ਦੇ ਵਿੱਚ ਮਹਾਰਾਜੇ ਦੀ ਨਿੱਜੀ ਫੌਜ 24,000 ਸੀ ਤੇ 1821 ਦੇ ਵਿੱਚ 50,000 ਹੋ ਗਈ ਸੀ। ਸਮਾਂ ਰਣਜੀਤ ਸਿੰਘ ਤੇ ਅੰਗਰੇਜ਼ਾਂ ਦੇ ਹਿੱਤ ਦੇ ਵਿੱਚ ਲੰਘ ਰਿਹਾ ਸੀ, ਫਰਾਂਸੀਸੀਆਂ ਤੇ ਮਰਾਠਿਆਂ ਦੇ ਖਿਲਾਫ ਸੀ। ਸਤਲੁਜ ਜਮਨਾ ਵਿਚਕਾਰਲੀਆਂ ਸਿੱਖ ਰਿਆਸਤਾਂ ਜਿਹੜੀਆਂ ਕਦੀ ਫਰਾਂਸੀਸੀਆਂ ਦੀਆਂ ਸ਼ੁਕਰਗੁਜ਼ਾਰ ਸਨ, ਉਹਨਾਂ ਹਾਂਸੀ ਦੇ ਵਿੱਚੋਂ ਅੰਗਰੇਜ਼ ਕੱਢ ਦਿੱਤੇ ਤੇ ਹੁਣ ਦੂਰ ਜਾ ਰਹੀਆਂ ਸਨ। ਸਿੰਧੀਆਂ ਰਾਜੇ ਨੂੰ ਦਿੱਲੀ ਫਰਾਂਸੀਸੀਆਂ ਦੀ ਲੋੜ ਸੀ ਕਿਉਂਕਿ ਅੰਗਰੇਜ਼ ਉਸਨੂੰ ਕੱਢਣ ਦੇ ਉੱਤੇ ਬਾਜਿਦ ਸਨ। ਫਰਾਂਸੀਸੀ ਮਦਦ ਕੁਝ ਨਾ ਕਰ ਸਕੇ, ਰਾਜਾ ਦਿੱਲੀ ਦੇ ਵਿੱਚੋਂ ਕੱਢ ਦਿੱਤਾ। ਦੂਜਾ ਮਰਾਠਾ ਰਾਜਾ ਜਿਹੜਾ ਸੀਗਾ ਜਸਵੰਤ ਰਾਓ, ਹੋਲਕਰ ਦਿੱਲੀ ਦੇ ਵਿੱਚ ਸਰਗਰਮ ਰਿਹਾ। ਹੋਲਕਰ ਨੇ ਇਹ ਯਤਨ ਵੀ ਕੀਤਾ ਕਿ ਅਫਗਾਨ ਮੁੜ ਦਿੱਲੀ ਦੇ ਉੱਤੇ ਚੜ੍ਹ ਆਉਣ। 1805 ਦੇ ਵਿੱਚ ਅੰਗਰੇਜ਼ਾਂ ਨੇ ਹੋਲਕਰ ਨੂੰ ਸਤਲੁਜ ਦੇ ਪੱਛਮ ਦੇ ਵੱਲ ਧੱਕ ਦਿੱਤਾ। ਹੋਲਕਰ ਦੇ ਨਾਲ ਅਮੀਰ ਖਾਨ ਦੇ ਰੋਹੇਲੇ ਵੀ ਸਨ ਤੇ ਅੰਗਰੇਜ਼ਾਂ ਨੇ ਬਿਆਸ ਤੱਕ ਪਿੱਛਾ ਕੀਤਾ। ਬਿਆਸ ਰੁਕ ਗਏ ਤੇ ਹੋਲਕਰ ਆਪਣੀ ਸੈਨਾ ਸਮੇਤ ਅੰਮ੍ਰਿਤਸਰ ਹੁੰਦਾ ਹੋਇਆ ਲਾਹੌਰ ਚਲਿਆ ਗਿਆ। ਮਰਾਠਿਆਂ ਤੇ ਅੰਗਰੇਜ਼ਾਂ ਨੇ ਬਿਨਾਂ ਆਗਿਆ ਮੇਰੀਆਂ ਸਰਹੱਦਾਂ ਕਿਉਂ ਪਾਰ ਕੀਤੀਆਂ ਨੇ? ਮਹਾਰਾਜਾ ਮੁਸ਼ਕਲ ਦੇ ਵਿੱਚ ਫਸ ਗਿਆ। ਹੋਲਕਰ ਨੇ ਮਹਾਰਾਜੇ ਨੂੰ ਈਸਾਈ ਗਠਬੰਧਨ ਵਿਰੁੱਧ ਹਿੰਦੂ ਸਿੱਖ ਗਠਬੰਧਨ ਤਿਆਰ ਕਰਨ ਦੀ ਸਲਾਹ ਦਿੱਤੀ। ਰਣਜੀਤ ਸਿੰਘ ਨੇ ਧਰਮ ਆਧਾਰਿਤ ਰਾਜਨੀਤੀ ਕਰਨੀ ਨਹੀਂ ਸੀ। ਦੂਜੇ ਉਸਨੂੰ ਪਤਾ ਲੱਗ ਗਿਆ ਕਿ ਹੋਲਕਰ ਅਫਗਾਨਾਂ ਦੇ ਨਾਲ ਵੀ ਗੱਲ ਕਰ ਰਿਹਾ। ਇਹ ਜਾਣਦਿਆਂ ਹੋਇਆ ਵੀ ਕਿ ਮਰਾਠੇ ਫੌਜੀ ਸਿੱਖ ਫੌਜੀਆਂ ਦੇ ਨਾਲੋਂ ਵਧੀਕ ਟ੍ਰੇਨਡ ਨੇ, ਮਹਾਰਾਜਾ ਤਿਆਰ ਨਾ ਹੋਇਆ।
ਉਹਨੇ ਅੰਗਰੇਜ਼ ਲਾਰਡ ਲੇਕ ਦੀ ਫੌਜ ਦਾ ਜਾਇਜ਼ਾ ਲੈਣਾ ਸੀ। ਚੁੱਪ ਚਪੀਤੇ ਇੱਕ ਸੈਨਿਕ ਟੁਕੜੀ ਲੈ ਕੇ ਬਿਆਸ ਲੇਕ ਨੂੰ ਜਾ ਮਿਲਿਆ, ਜੋ ਕੁਝ ਉੱਥੇ ਲਿਖਿਆ ਉਸ ਤੋਂ ਬਾਅਦ ਹੋਲਕਰ ਦੀ ਮਦਦ ਕਰਨ ਦਾ ਸਵਾਲ ਹੀ ਨਹੀਂ ਸੀ। ਹੋਲਕਰ ਨੇ ਮਹਾਰਾਜੇ ਉੱਤੇ ਬੁਜ਼ਦਿਲੀ ਦਾ ਇਲਜ਼ਾਮ ਲਾਇਆ। ਮਹਾਰਾਜਾ ਮਰਾਠਿਆਂ ਤੇ ਅੰਗਰੇਜ਼ਾਂ ਵਿਚਕਾਰ ਦਰੜਿਆ ਜਿਹੜਾ ਜਾਣਾ ਨਹੀਂ ਚਾਹੁੰਦਾ ਸੀਗਾ, ਚੁੱਪ ਕਰ ਗਿਆ। ਕਿਸਮਤ ਚੰਗੀ, ਈਸਟ ਇੰਡੀਆ ਕੰਪਨੀ ਦਾ ਗਵਰਨਰ ਜਨਰਲ ਬਦਲ ਗਿਆ ਤੇ ਕਾਰਨਵਾਲਿਸ ਆ ਗਿਆ। ਉਹ ਅਮਰੀਕਾ ਵਿਰੁੱਧ ਇੰਗਲੈਂਡ ਦੇ ਵੱਲੋਂ ਲੜਿਆ ਤੇ ਹਾਰਿਆ ਸੀ। ਉਹ ਨਵੀਂ ਪਾਲਿਸੀ ਲੈ ਆਇਆ ਤੇ ਅੱਗੋਂ ਤੋਂ ਜਿਹੜਾ ਜਿੱਤੇ ਇਲਾਕਿਆਂ ਦੇ ਵਿੱਚ ਬੈਠ ਕੇ ਰਾਜ ਨਹੀਂ ਕਰਨਾ, ਕੇਵਲ ਮਾਮਲਾ ਉਗਰਾਉਣਾ ਹੈ। ਹੋਲਕਰ ਨੂੰ ਕਿਹਾ ਗਿਆ ਕਿ ਆਪਣੇ ਇਲਾਕੇ ਸੰਭਾਲ ਤੇ ਮਾਮਲਾ ਧਾਰ, ਖਤਰਾ ਦੂਰ ਹੋ ਗਿਆ। ਹੋਲਕਰ ਵਾਪਸ ਚਲਿਆ ਗਿਆ। 1 ਜਨਵਰੀ 1806 ਨੂੰ ਲਾਹੌਰ ਤਿੰਨ ਪਾਰਟੀਆਂ ਵਿਚਕਾਰ ਸੰਧੀ ਹੋ ਗਈ। ਕੰਪਨੀ ਰਣਜੀਤ ਸਿੰਘ ਤੇ ਫਤਿਹ ਸਿੰਘ ਆਲੂਵਾਲੀਆ ਲਿਖਤ ਹੋਈ ਕਿ ਦੋਵੇਂ ਸਰਦਾਰ ਅੱਗੋਂ ਨੂੰ ਹੋਲਕਰ ਦੇ ਨਾਲ ਸੰਪਰਕ ਨਹੀਂ ਕਰਨਗੇ ਤੇ ਅੰਗਰੇਜ਼ ਉਨ੍ਹਾਂ ਦੇ ਇਲਾਕਿਆਂ ਦੇ ਵਿੱਚ ਸੈਨਾ ਨਹੀਂ ਭੇਜਣਗੇ। ਮਾਲਵੇ ਦੀਆਂ ਰਿਆਸਤਾਂ ਆਪਸ ਦੇ ਵਿੱਚ ਲੜਦੀਆਂ ਰਹਿੰਦੀਆਂ ਸੀ ਤੇ ਮਲਵਈਆਂ ਨੇ ਰਣਜੀਤ ਸਿੰਘ ਦੇ ਕੋਲ ਬੇਨਤੀ ਕੀਤੀ ਕਿ ਸੁਲਾਹ ਕਰਵਾ ਦਿਓ ਜੀ, ਤੇ ਪਟਿਆਲੇ ਦਾ ਰਾਜਾ ਸਾਹਿਬ ਸਿੰਘ ਮਾਲਵੇ ਦੇ ਵਿੱਚ ਸਭ ਤੋਂ ਵਧੇਰੇ ਤਾਕਤਵਰ ਸੀ। ਉਹ ਮਹਾਰਾਜੇ ਨੂੰ ਬਿਲਕੁਲ ਬੁਲਾਉਣਾ ਨਹੀਂ ਸੀ ਚਾਹੁੰਦਾ, ਪਰ ਉਹਦਾ ਵੈਰੀ ਨਾਭੇ ਦਾ ਰਾਜਾ ਰਣਜੀਤ ਸਿੰਘ ਦੀ ਸਾਲਸੀ ਲਈ ਜਿਹੜਾ ਬੇਜਿੱਦ ਸੀਗਾ, ਪਟਿਆਲਿਓ ਸੱਦਾ ਆਉਂਦਾ ਮਹਾਰਾਜੇ ਦਾ ਕੂਚ। ਰਸਤੇ ਦੇ ਵਿੱਚ ਵਿਚਲੇ ਕਿਆਮ, ਜਲੰਧਰ ਦੁਆਬ ਅਤੇ ਮਾਲਵਾ ਮਹਾਰਾਜੇ ਦੀ ਸ਼ਾਨ ਦੇਖ ਰਿਹਾ ਸੀਗਾ। ਲੋਕ ਪਿਆਰ ਦੇ ਨਾਲ ਦੇਖਦੇ ਸਰਦਾਰ ਨਜ਼ਰਾਨੇ ਦਿੰਦੇ ਤੇ ਲੜਦੇ ਰਾਜਿਆਂ ਨੇ ਉਹਨਾਂ ਨੂੰ ਉਸਨੂੰ ਸਾਲਸ ਮੰਨ ਲਿਆ ਤੇ ਜੀਂਦ ਦਾ ਰਾਜਾ ਜਿਹੜਾ ਸੀਗਾ ਤੇ ਮਹਾਰਾਜੇ ਦਾ ਮਾਮਾ ਸੀਗਾ। ਲਾਹੌਰ ਵਾਪਸੀ ਵੇਲੇ ਜਲੰਧਰ ਮਹਾਰਾਜੇ ਨੂੰ ਕਾਂਗੜੇ ਦੇ ਰਾਜੇ ਸੰਸਾਰ ਚੰਦ ਦਾ ਭਰਾ ਮਿਲਿਆ ਤੇ ਦੱਸਿਆ ਕਿ ਕਾਂਗੜੇ ਦਾ ਕਿਲਾ ਅਮਰ ਸਿੰਘ ਥਾਪਾ ਦੇ ਗੋਰਖਿਆਂ ਨੇ ਖੋਹ ਲਿਆ, ਉਹਨਾਂ ਤੋਂ ਖਾਲੀ ਕਰਵਾਓ। ਥਾਪਾ ਨੇ ਸੁਨੇਹੇ ਭੇਜੇ ਕਿ ਮਹਾਰਾਜਾ ਕਿਸੇ ਦਾ ਪੱਖ ਨਾ ਲਵੇ, ਪਰ ਮਹਾਰਾਜੇ ਨੇ ਕਿਲਾ ਜਿਹੜਾ ਖਾਲੀ ਕਰਵਾਉਣ ਦਾ ਫੈਸਲਾ ਕਰ ਲਿਆ। ਜਵਾਲਾਮੁਖੀ ਸਥਾਨ ਦੇ ਉੱਤੇ ਰੁਕ ਕੇ ਮਹਾਰਾਜੇ ਨੇ ਸੈਨਾ ਨੂੰ ਹਮਲਾ ਕਰਨ ਦਾ ਹੁਕਮ ਦਿੱਤਾ ਤੇ ਬਦਲਾ ਲਵਾਂਗੇ, ਕਸਮ ਹੈ ਬਦਲਾ ਲਵਾਂਗੇ। ਕੂਕ ਦੇ ਗੋਰਖੇ ਕਿਲੇ ਦੇ ਵਿੱਚੋਂ ਭੱਜ ਕੇ ਮੰਡੀ ਅਤੇ ਸੰਕੇਤ ਵੱਲ ਜਿਹੜਾ ਚਲੇ ਗਏ, ਸੁਕੇਤ ਮੰਡੀ ਤੇ ਸੁਕੇਤ। ਸੰਸਾਰ ਚੰਦ ਨੇ ਸ਼ੁਕਰਾਨਾ ਕੀਤਾ ਤੇ ਨਜ਼ਰਾਨਾ ਦੇ ਕੇ ਤੋਰਿਆ। 1807 ਦੇ ਵਿੱਚ ਅਜੇ ਪਹਾੜੀਆਂ ਦੇ ਵਿੱਚ ਹੀ ਸੀ, ਮਹਾਰਾਜੇ ਨੂੰ ਖਬਰ ਮਿਲ ਜਾਂਦੀ ਹੈ ਕਿ ਸਦਾ ਕੌਰ ਦੀ ਧੀ ਮਹਾਰਾਣੀ ਮਹਿਤਾਬ ਕੌਰ ਨੇ ਜੋੜੇ ਬੱਚਿਆਂ ਨੂੰ ਜਨਮ ਦਿੱਤਾ, ਸ਼ੇਰ ਸਿੰਘ ਤੇ ਤਾਰਾ ਸਿੰਘ। ਅਫਵਾਹਾਂ ਉੜੀਆਂ, ਜਾਂ ਤਾਂ ਰਾਜ ਕੁਮਾਰ ਨਜਾਇਜ਼ ਔਲਾਦ ਨੇ ਜਾਂ ਕਿਸੇ ਹੋਰ ਦੇ ਗੋਦ ਲੈ ਲਏ ਨੇ। ਅਫਵਾਹਾਂ ਫੈਲਾਉਣ ਵਾਲਿਆਂ ਦੇ ਵਿੱਚ ਪਲੇਠਾ ਖੜਕ ਸਿੰਘ ਤੇ ਉਸਦੀ ਨਕਈ ਮਾਂ ਰਾਜ ਕੌਰ ਵੀ ਸਨ। ਰਣਜੀਤ ਸਿੰਘ ਨੇ ਬਕਵਾਸ ਦੇ ਵੱਲ ਧਿਆਨ ਨਹੀਂ ਦਿੱਤਾ ਤੇ ਸ਼ੇਰ ਸਿੰਘ ਦੇ ਨਾਲ ਉਸਨੂੰ ਵਧੇਕ ਮੋਹ ਸੀਗਾ। ਲਾਹੌਰ ਵਾਪਸੀ ਦੇ ਪਤਾ ਲੱਗਿਆ ਕਿ ਕਸੂਰ ਤੇ ਮੁਲਤਾਨ ਫਿਰ ਬਾਗੀ ਹੋ ਗਏ। ਨਿਜ਼ਾਮੂਦੀਨ ਮਰ ਗਿਆ ਤੇ ਉਸਦੇ ਭਰਾ ਕੁਤਬਦੀਨ ਖਾਨ ਅਤੇ ਮੁਜ਼ੱਫਰ ਖਾਨ ਨੇ ਮੁਲਤਾਨ ਦੇ ਗਾਜ਼ੀਆਂ ਦੀ ਧਾੜ ਇਕੱਠੀ ਕਰ ਲਈ ਤੇ ਜਹਾਦ ਦਾ ਐਲਾਨ ਕਰ ਛੱਡਿਆ। ਮਹਾਰਾਜੇ ਨੇ ਸੋਚਿਆ ਕਿ ਫਕੀਰ ਅਜੀਜ਼ੂਦੀਨ ਨੂੰ ਭੇਜ ਦਿੰਦੇ ਆ ਕਸੂਰ, ਪਰ ਅਜੀਜ਼ੂਦੀਨ ਦੇ ਮਿੱਠੇ ਬੋਲਾਂ ਦਾ ਉਹਨਾਂ ਦੇ ਉੱਤੇ ਅਸਰ ਨਹੀਂ ਹੋਇਆ ਤੇ ਮਹਾਰਾਜੇ ਨੇ ਤੋਪਖਾਨਾ ਤੇ ਨਿਹੰਗਾਂ ਦੀ ਫੌਜ ਤੋਰਤੀ। ਗਾਜ਼ੀਆਂ ਵਿਰੁੱਧ ਇਹੀ ਠੀਕ ਰਹਿਣਗੇ। ਇੱਕ ਮਹੀਨਾ ਤੋਪਾਂ ਗੋਲੇ ਦਾਗਦੀਆਂ ਰਹੀਆਂ, ਕਿਲੇ ਦੇ ਵਿੱਚ ਪਾੜ ਨਹੀਂ ਪਿਆ। ਨਿਹੰਗਾਂ ਨੇ ਕੰਧ ਦੀ ਜੜ ਦੇ ਵਿੱਚ ਬਰੂਦ ਭਰ ਕੇ ਅੱਗ ਲਾ ਦਿੱਤੀ। ਧਮਾਕਾ ਹੋਇਆ, ਪਾੜ ਪੈ ਗਿਆ। ਮਾਰਚ 1807 ਸਵੇਰ ਸਾਰ ਹੀ ਨਿਹੰਗ ਫੌਜ ਅੰਦਰ ਦਾਖਲ ਹੋਈ ਤੇ ਕੁਤਬਦੀਨ ਨੂੰ ਮਹਾਰਾਜੇ ਅੱਗੇ ਪੇਸ਼ ਕਰ ਦਿੱਤਾ। ਬਾਗੀ ਨੂੰ ਮਾਫ਼ ਤਾਂ ਕਰ ਦਿੱਤਾ, ਪਰ ਕਸੂਰ ਦੇ ਵਿੱਚ ਨਹੀਂ ਜਾਏਗਾ। ਸਤਲੁਜ ਪਾਰ ਮਮਦੋਠ ਉਸਦੇ ਮੁਰੱਬੇ ਸਨ, ਉੱਥੇ ਰਹੇ ਜਾ ਕੇ। ਮਹਾਰਾਜੇ ਦੀ ਧਾਕ ਜੰਮ ਗਈ, ਖਾਲਸਾ ਪੰਥ ਮੰਨ ਗਿਆ ਤੇ ਉਹ ਉਸ ਵਿੱਚ ਕ੍ਰਿਸ਼ਮਾ ਹੈ। ਹੁਣ ਮੁਲਤਾਨ ਦੇ ਵੱਲ ਜਾਣਾ ਹੈ ਤੇ ਜਿਸਨੇ ਕੁਤਬਦੀਨ ਦੀ ਮਦਦ ਕੀਤੀ ਤੇ ਮੁੜ ਨਜ਼ਰਾਨਾ ਲੈ ਕੇ ਉਹ ਪੇਸ਼ ਹੋ ਗਿਆ ਤੇ ਭੁੱਲ ਦੀ ਜਿਹੜੀ ਖਿਮਾ ਮੰਗ ਲਈ। ਪਟਿਆਲੇ ਮਹਿਲ ਦੇ ਵਿੱਚ ਫਿਰ ਲੜਾਈ ਹੋ ਗਈ। ਐਤਕਾਂ ਸਾਹਿਬ ਸਿੰਘ ਦਾ ਆਪਣੀ ਪਤਨੀ ਆਸ ਕੌਰ ਦੇ ਨਾਲ ਝਗੜਾ ਹੋ ਗਿਆ। ਸਾਲਸੀ ਕਰਕੇ ਝਗੜਾ ਨਿਬੇੜ ਦਿੱਤਾ ਤੇ ਰਾਜੇ ਰਾਣੀ ਤੋਂ ਨਾ ਤਾਂ ਨਜ਼ਰਾਨੇ ਦੀਆਂ ਭਾਰੀ ਰਕਮਾਂ ਵਸੂਲੀਆਂ ਹੀ ਤੇ ਰਸਤੇ ਦੇ ਵਿੱਚ ਥਾਂ ਥਾਂ ਸਰਦਾਰਾਂ ਨੇ ਨਜ਼ਰਾਨੇ ਦਿੱਤੇ। ਪਟਿਆਲਿਓ ਵਾਪਸੀ ਵਕਤ ਦੋ ਗੱਲਾਂ ਹੋਈਆਂ। ਸਿਰਮੌਰ ਦੇ ਪਹਾੜੀ ਰਾਜੇ ਨੂੰ ਹਰਾਇਆ ਸੀ, ਪਰ ਉਹ ਫਿਰ ਬਾਗੀ ਹੋ ਗਿਆ।
ਦੂਜੇ ਜਲੰਧਰ ਦੁਆਬ ਦੇ ਵੱਡੇ ਉਪਜਾਊ ਹਿੱਸੇ ਮਹਾਰਾਜੇ ਦੀ ਹਕੂਮਤ ਦੇ ਅੰਦਰ ਆ ਗਏ ਤੇ ਡੱਲੇ ਵਾਲੀਆ ਸਰਦਾਰ ਮਰ ਗਿਆ। ਉਸਦੀ ਵਿਧਵਾ ਨੇ ਪੈਨਸ਼ਨ ਲੈ ਕੇ ਜਿਹੜਾ ਸੀ ਮਿਸਲ ਦੀ ਜ਼ਮੀਨ ਅਤੇ ਸਿਪਾਹੀ ਮਹਾਰਾਜੇ ਨੂੰ ਦੇ ਦਿੱਤੇ। ਇਸ ਸਮੇਂ ਦੀਵਾਨ ਹੁਕਮ ਚੰਦ ਰਣਜੀਤ ਸਿੰਘ ਦੇ ਦੀਵਾਨ ਦੇ ਵਜੋਂ ਤੈਨਾਤ ਹੋਇਆ ਤੇ ਪਹਿਲਾਂ ਉਹ ਭੰਗੀਆਂ ਦਾ ਸਲਾਹਕਾਰ ਤੇ ਜਰਨੈਲ ਸੀਗਾ ਤੇ ਇਸ ਖੱਤਰੀ ਦੀਵਾਨ ਨੂੰ ਡੱਲੇ ਵਾਲੀਆਂ ਦੇ ਇਲਾਕਿਆਂ ਦੀ ਨਿਗਰਾਨੀ ਸੌਂਪੀ ਗਈ। ਇੱਕ ਵਾਰ ਉਸ ਨੂੰ ਪਠਾਨਕੋਟ, ਜਸਰੋਟਾ ਅਤੇ ਚੰਬਾ ਪਹਾੜੀ ਰਾਜਿਆਂ ਨੂੰ ਸੋਧਣ ਦੇ ਲਈ ਵੀ ਭੇਜਿਆ। ਪੂਰੀ ਕੁਸ਼ਲਤਾ ਦੇ ਨਾਲ ਸਫਲਤਾ ਹਾਸਲ ਕੀਤੀ। ਮੁਕਮ ਚੰਦ ਨੇ ਮਹਾਰਾਜੇ ਨੂੰ ਕੂਟਨੀਤਿਕ ਸਲਾਹ ਦਿੱਤੀ ਜੋ ਮੰਨ ਲਈ ਗਈ। ਗਾਹੇ ਬਗਾਹੇ ਇਲਾਕਿਆਂ ਦੇ ਮੁਖੀਆਂ ਨੂੰ ਦਰਬਾਰ ਦੇ ਵਿੱਚ ਸੱਦਿਆ ਜਾਵੇ ਤੇ ਆ ਕੇ ਉਹ ਮਹਾਰਾਜੇ ਦੀ ਪ੍ਰਭੂ ਸੱਤਾ ਤੇ ਆਪਣੀ ਜਿਹੜੀ ਹੈ ਤਾਬਿਆਦਾਰੀ ਦਾ ਐਲਾਨ ਕਰਿਆ ਕਰਨ। ਜਿਹੜਾ ਗੈਰ ਹਾਜ਼ਰ ਹੋਏ ਉਸ ਨੂੰ ਸਜ਼ਾ ਮਿਲੇ। ਬਹੁਤ ਸਰਦਾਰ ਖਲਿਆਤਾਂ ਨਜ਼ਰਾਨੇ ਲੈ ਕੇ ਆ ਗਏ ਤੇ ਗੈਰ ਹਾਜ਼ਰ ਹੋਣ ਵਾਲਿਆਂ ਦੇ ਵਿੱਚ ਸਿਆਲਕੋਟ, ਅਖਨੂਰ, ਗੁਜਰਾਤ ਅਤੇ ਸ਼ੇਖੂਪੁਰਾ ਚੀਫ ਸਨ। ਘਨੱਈਏ ਵੀ ਗੈਰ ਹਾਜ਼ਰ। ਰਣਜੀਤ ਸਿੰਘ ਅਤੇ ਫਤਿਹ ਸਿੰਘ ਦੀਆਂ ਫੌਜਾਂ ਚੜੀਆਂ ਰਸਤੇ ਦੇ ਉੱਤੇ ਆ ਗਏ। ਦੂਜੀ ਮਹੱਤਵਪੂਰਨ ਭਰਤੀ ਮੇਰਠ ਦੇ ਸੋਹਣੇ ਬ੍ਰਾਹਮਣ ਖੁਸ਼ਹਾਲ ਚੰਦ ਦੀ ਸੀ ਜੋ ਸਿੰਘ ਸੱਜ ਕੇ ਖੁਸ਼ਹਾਲ ਸਿੰਘ ਹੋ ਗਿਆ। ਪਹਿਲੋਂ ਮਹਿਲ ਦੇ ਵਿੱਚ ਮਹਾਰਾਜੇ ਦਾ ਅੰਗ ਰੱਖਿਅਕ ਸੀਗਾ, ਬਾਅਦ ਦੇ ਵਿੱਚ ਡਿਊਟੀਦਾਰ ਜਿਹੜਾ ਸੀ, ਰੋਇਲ ਚੈਂਬਰ ਲੇਨ ਜਿਹੜਾ ਸੀ ਹੋ ਗਿਆ, ਜਿਹਦੀ ਆਗਿਆ ਬਿਨਾਂ ਕੋਈ ਮਹਿਲ ਦੇ ਅੰਦਰ ਦਾਖਲ ਨਹੀਂ ਸੀ ਹੋ ਸਕਦਾ। ਇਸ ਨੇ ਆਪਣਾ ਭਤੀਜਾ ਤੇਜ ਸਿੰਘ ਵੀ ਲੈ ਆਂਦਾ ਜੋ ਬਾਅਦ ਦੇ ਵਿੱਚ ਜਰਨੈਲ ਦੇ ਰੁਤਬੇ ਤੱਕ ਪੁੱਜਿਆ ਤੇ ਇਤਿਹਾਸਕ ਬਦਨਾਮੀ ਖੱਟੀ। ਰਿਆਸਤੀ ਰਾਜੇ ਜਿਹੜੇ ਕਿ 30 ਦੇ ਕਰੀਬ ਸਨ, ਸੋਚਣ ਲੱਗ ਪਏ ਕਿਸ ਦੀ ਸਰਪ੍ਰਸਤੀ ਹਾਸਲ ਕਰੀਏ, ਮਹਾਰਾਜਾ ਰਣਜੀਤ ਸਿੰਘ ਦੀ ਕਿ ਅੰਗਰੇਜ਼ਾਂ ਦੀ। ਇਨ੍ਹਾਂ ਦੇ ਵਿੱਚੋਂ ਬਹੁਤੇ ਕਿਉਂਕਿ ਸਿੱਖ ਸਨ ਤੇ ਮਹਾਰਾਜਾ ਰਣਜੀਤ ਸਿੰਘ ਦੀ ਇੱਛਾ ਸੀ ਮੇਰੇ ਸਮਰਥਕ ਹੋਣ, ਪਰ ਅੰਗਰੇਜ਼ਾਂ ਦੇ ਹੋਰ ਖਿਆਲ ਸਨ। ਯੂਰਪ ਦੇ ਵਿੱਚ ਨੈਪੋਲੀਅਨ ਦੀ ਪੂਰੀ ਚੜ੍ਹਤ ਸੀ। 1807 ਦੇ ਵਿੱਚ ਰੂਸ ਦੇ ਨਾਲ ਜਿਹੜੀ ਉਸਨੇ ਦੋਸਤਾਨਾ ਸੰਧੀ ਕੀਤੀ, ਇਸ ਦੇ ਨਾਲ ਤਾਂ ਫਰਾਂਸੀਸੀ ਏਸ਼ੀਆ ਦੇ ਵਿੱਚ ਅੱਗੇ ਵਧਣਗੇ। ਕੂਟਨੀਤੀ ਦੇ ਰਾਹੀਂ ਇਨ੍ਹਾਂ ਸ਼ਰੀਕਾਂ ਨੂੰ ਦਿੱਲੀ ਦੇ ਵੱਲ ਵਧਣੋਂ ਰੋਕਣਾ ਪਏਗਾ। ਇਰਾਨ, ਅਫਗਾਨਿਸਤਾਨ, ਸਿੰਧ, ਪੰਜਾਬ ਉਹਨਾਂ ਦੇ ਰਸਤੇ ਦੇ ਵਿੱਚ ਰੁਕਾਵਟਾਂ ਬਣਨੇ ਚਾਹੀਦੇ ਨੇ। ਇਨ੍ਹਾਂ ਸਾਰੇ ਇਲਾਕਿਆਂ ਵਾਸਤੇ 4 ਡਿਪਲੋਮੈਟ ਲਾਏ ਗਏ। ਇਰਾਨ ਦੇ ਲਈ ਮੈਲਕਮ, ਕਾਬਲ ਵਾਸਤੇ ਅਲਫਿਨ ਸਟੋਨ ਤੇ ਸਿੰਧ ਵਾਸਤੇ ਪੋਟਿੰਗਰ ਤੇ ਪੰਜਾਬ ਵਾਸਤੇ ਚਾਰਲਸ ਮੈਟਕਾਫ। ਦਿੱਲੀ ਰੂਸੀਆਂ ਫਰਾਂਸੀਸੀਆਂ ਤੋਂ ਸੁਰੱਖਿਅਤ ਰਹੇ। 90 ਮੀਲ ਪੱਛਮ ਦੇ ਵੱਲ ਕਰਨਾਲ ਫੌਜੀ ਟੁਕੜੀ ਤੈਨਾਤ ਕਰਤੀ ਤੇ ਹੁਣ ਕੰਪਨੀ ਹੌਸਲੇ ਦੇ ਵਿੱਚ ਸੀ। 3 ਸਾਲ ਪਹਿਲਾਂ ਨਾਲੋਂ ਇਸ ਦੇ ਖਜ਼ਾਨੇ ਦੇ ਵਿੱਚ ਧਨ ਵੀ ਵੱਧ ਸੀ। ਕਰਨਾਲ ਸੈਨਿਕ ਟੁਕੜੀ ਬਿਠਾਉਣ ਦੇ ਵਿੱਚ ਲਾਰਡ ਮਿੰਟੋ ਨੂੰ ਜਿਹੜਾ ਕੋਈ ਵੀ ਦਿੱਕਤ ਨਹੀਂ ਆਈ ਤੇ ਇੱਥੋਂ ਮਾਲਵੇ ਵੱਲ ਧਿਆਨ ਦੇਣਾ ਸੌਖਾ ਸੀਗਾ। ਲਾਹੌਰ ਦੇ ਵਿੱਚ ਲਏ ਕੁਝ ਜਿਹੜੇ ਫੈਸਲੇ ਕੰਪਨੀ ਦੇ ਲਈ ਹਿੱਤਕਾਰੀ ਰਹੇ। ਸਾਲ 1807 ਦੇ ਵਿੱਚ ਦੁਆਬੇ ਦੀ ਡੱਲੇ ਵਾਲੀਆਂ ਮਿਸਲ ਦੇ ਰਕਬੇ ਲਾਹੌਰ ਸਰਕਾਰ ਦੇ ਹੋ ਗਏ ਤੇ ਦੀਵਾਨ ਮੌਕਮ ਚੰਦ ਦਾ ਸਤਲੁਜ ਪਾਰ ਕਰ ਆਉਣਾ ਰਿਆਸਤਾਂ ਦੇ ਲਈ ਬੇਚੈਨੀ ਦਾ ਕਾਰਨ ਬਣ ਗਿਆ। ਰਾਜੇ ਘਬਰਾ ਗਏ ਕਿ ਮਹਾਰਾਜਾ ਰਣਜੀਤ ਸਿੰਘ ਉਨ੍ਹਾਂ ਨੂੰ ਹੜੱਪ ਸਕਦਾ ਹੈ। 1808 ਦੇ ਸ਼ੁਰੂ ਦੇ ਵਿੱਚ ਮਲੇਰਕੋਟਲਾ ਦਾ ਮੁਸਲਮਾਨ ਹਾਕਮ ਮਹਾਰਾਜੇ ਨੇ ਹਟਾ ਦਿੱਤਾ ਸੀ। ਕੰਪਨੀ ਅਫਸਰ ਜਾਣਦੇ ਸਨ ਉਨ੍ਹਾਂ ਦੀ ਹੱਦ ਜਮਣਾ ਰਹੇਗੀ, ਉਹ ਤੋਂ ਅੱਗੇ ਨਹੀਂ। ਪਤਾ ਲੱਗਿਆ ਕਿ ਮਹਾਰਾਜਾ ਹਰਿਦੁਆਰ ਤੀਰਥ ਇਸ਼ਨਾਨ ਕਰਨ ਆਏਗਾ ਜੋ ਕੰਪਨੀ ਦੇ ਇਲਾਕੇ ਦੇ ਵਿੱਚ ਹੈ ਤੇ ਕੰਪਨੀ ਨੇ ਮੈਟਕਾਫ ਦੀ ਡਿਊਟੀ ਲਾਈ ਕਿ ਉਹ ਮਹਾਰਾਜੇ ਦਾ ਸਵਾਗਤ ਕਰੇ ਤੇ ਵਾਪਸੀ ਵੇਲੇ ਵਿਦਾ ਕਰੇ ਤੇ ਜਮਣਾ ਹੱਦ ਪਾਰ ਕਰਾਏ। ਇਸ ਸੰਕੇਤ ਦੇ ਨਾਲ ਮਹਾਰਾਜੇ ਨੂੰ ਹੱਦਬੰਦੀ ਦਾ ਪਤਾ ਲੱਗ ਜਾਏਗਾ। ਦਿੱਲੀ ਕੰਪਨੀ ਦੇ ਨਵੇਂ ਰੈਜੀਡੈਂਟ ਸੇਟਨ ਨੂੰ ਰਾਜੇ ਮਿਲੇ ਤੇ ਸੁਰੱਖਿਆ ਦਾ ਭਰੋਸਾ ਮੰਗਿਆ। ਕੰਪਨੀ ਨੇ ਕੋਈ ਭਰੋਸਾ ਨਾ ਦਿੱਤਾ। 24 ਸਾਲਾਂ ਮੈਟਕਾਫ, 28 ਸਾਲੇ ਮਹਾਰਾਜੇ ਨੂੰ 28 ਸਾਲਾਂ ਦੇ ਮਹਾਰਾਜੇ ਨੂੰ ਪੰਜਾਬ ਦੇ ਵਿੱਚ ਕਸੂਰ, ਮਲੇਰਕੋਟਲਾ, ਘੁੰਗਰਾਣਾ, ਅੰਮ੍ਰਿਤਸਰ ਤੇ ਲਾਹੌਰ ਨਿਰੰਤਰ ਮਿਲਦਾ ਰਿਹਾ ਤੇ ਰਣਜੀਤ ਸਿੰਘ ਨੇ ਤੀਰਥ ਇਸ਼ਨਾਨ ਦੀ ਜਿਹੜੀ ਸੀ ਪਲੈਨ ਰੱਦ ਕਰ ਦਿੱਤੀ ਜੋ ਯੋਜਨਾ ਸੀ। ਇਸ ਕਰਕੇ ਹਰਿਦੁਆਰ ਮੇਲ ਨਹੀਂ ਹੋਇਆ। ਇਹ ਮੀਟਿੰਗਾਂ ਕਿਸੇ ਸੰਧੀ ਦੀ ਆਸ ਦੇ ਵਿੱਚ ਹੋ ਰਹੀਆਂ ਮਸ਼ਕਾਂ ਸਨ। ਏਸ਼ੀਅਨ ਮੇਜ਼ਬਾਨਾਂ ਨੂੰ ਅਹਿਸਾਸ ਰਹੇ ਇੱਥੇ ਕੰਪਨੀ ਵੀ ਰਾਜ ਕਰ ਰਹੀ ਹੈ। 1808 ਤੇ 1809 ਦੇ ਵਿੱਚ ਜੋ ਵਿਚਾਰਾਂ ਕੰਪਨੀ ਅਤੇ ਲਾਹੌਰ ਵਿਚਕਾਰ ਹੋਈਆਂ ਬਿਨਾਂ ਕਿਸੇ ਮੰਦਭਾਵਨਾ ਦੇ ਕੰਪਨੀ ਦੇ ਵਿੱਚ ਰਿਕਾਰਡ ਹੋਈਆਂ ਮਿਲਦੀਆਂ ਨੇ। ਮੈਟਕਾਫ ਦੇ ਨਾਲ ਵਿਚਾਰ ਵਟਾਂਦਰੇ ਵਾਸਤੇ ਸਾਹਮਣੇ 6 ਜਾਂ ਵਧੇਕ ਬੰਦੇ ਹੁੰਦੇ ਜਿਨ੍ਹਾਂ ਦੀ ਬੁੱਧੀ ਅਤੇ ਯੋਗਤਾ ਘੱਟ ਨਹੀਂ ਸੀ।
ਮੀਟਿੰਗਾਂ ਦਾ ਵਿਸਤ੍ਰਿਤ ਰਿਕਾਰਡ ਉਸ ਵਕਤ ਦੇ ਕਲਰਕ ਨੇ ਹੱਥ ਦੇ ਨਾਲ ਲਿਖਿਆ। ਲਾਹੌਰ ਆਰਕਾਈਵਸ ਦੇ ਜਿਹੜਾ ਪੰਜਾਬ ਸਕੱਤਰੇਤ ਵਾਲੇ ਹਿੱਸੇ ਦੇ ਵਿੱਚ ਸੁਰੱਖਿਅਤ ਪਿਆ ਹੈ ਤੇ ਪੜਿਆ ਵੀ ਜਾ ਸਕਦਾ ਅਜੇ ਵੀ। ਪਹਿਲੀ ਮੀਟਿੰਗ ਸ਼ੁਰੂ ਹੋਣ ਵੇਲੇ ਜਦੋਂ ਮੈਟਕਾਫ ਕਸੂਰ ਪੁੱਜਿਆ, ਇੱਕ ਹਾਥੀ ਇੱਕ ਘੋੜਾ ਮੋਤੀਆਂ ਦਾ ਹਾਰ ਤੇ ਦੁਸ਼ਾਲਾ ਦੇ ਕੇ ਸਵਾਗਤ ਕੀਤਾ ਗਿਆ। ਮੈਟਕਾਫ ਨੇ ਕਲਕੱਤੇ ਰਹਿੰਦੇ ਚੀਫ ਸਕੱਤਰ ਐਡਮੰਡਸਨ ਨੂੰ ਦੱਸਿਆ ਕਿ ਮਹਾਰਾਜੇ ਦੀ ਇੱਛਾ ਹੈ ਕਿ ਕੰਪਨੀ ਕਿਸੇ ਸਿੱਖ ਚੀਫ ਦੇ ਇਲਾਕੇ ਜਾਂ ਕੰਮ ਦੇ ਵਿੱਚ ਕਦੀ ਦਖਲ ਨਾ ਦੇਵੇ। ਮੈਟਕਾਫ ਨੇ ਮਹਾਰਾਜੇ ਨੂੰ ਕਿਹਾ, ਮੈਂ ਦੂਤ ਹਾਂ, ਪਾਲਸੀ ਫੈਸਲਾ ਨਹੀਂ ਲੈ ਸਕਦਾ, ਉਹ ਤੁਸੀਂ ਲੈਣਾ। ਮਹਾਰਾਜੇ ਨੇ ਕਿਹਾ, ਸਾਡੀ ਇੱਛਾ ਦੀ ਵਕਾਲਤ ਤਾਂ ਗਵਰਨਰ ਜਨਰਲ ਪਾਸ ਕਰ ਸਕਦੇ ਹੋ। ਮੈਟਕਾਫ ਨੇ ਕਿਹਾ, ਮੈਂ ਦੋਸਤੀ ਵਾਸਤੇ ਵਕਾਲਤ ਕਰਾਂਗਾ। ਫਿਰ ਮਹਾਰਾਜੇ ਨੇ ਕਿਹਾ ਕਿ ਮੇਰਾ ਇੱਕ ਦੂਤ ਤੁਹਾਡੇ ਨਾਲ ਜਾ ਕੇ ਕਲਕੱਤੇ ਲਾਰਡ ਮਿੰਟੋ ਨੂੰ ਮਿਲ ਸਕਦਾ ਹੈ। ਮੈਟਕਾਫ ਹੱਸ ਪਿਆ, ਅੱਗਿਓ ਕਹਿੰਦਾ ਕੋਈ ਉੱਤਰ ਨਹੀਂ ਦਿੱਤਾ, ਜਾਣੀ ਕਿ ਨਾ ਜਾਂ ਹਾਂ। ਰਣਜੀਤ ਸਿੰਘ ਕੇਵਲ ਪੰਜਾਬੀ ਜਾਣਦਾ ਸੀ, ਇਸ ਕਰਕੇ ਇਸ ਗੁਫ਼ਤਗੂ ਦੇ ਵਿੱਚ ਦੋ ਭਾਸ਼ੀਏ ਸ਼ਾਮਲ ਸਨ। ਇਹ ਮੈਟਕਾਫ ਆਪਣੇ ਨਾਲ ਲਿਆਇਆ ਸੀ ਤੇ ਇੱਕ ਵਿਦਵਾਨ ਅਨੁਸਾਰ ਇਹ ਪੰਜਾਬੀ ਜਾਣਦੇ ਮੁਸਲਮਾਨ ਸਨ। ਮੈਟਕਾਫ ਐਡਮੰਡਸਨ ਨੂੰ ਜਿਹੜਾ ਖੱਤ ਦੇ ਵਿੱਚ ਲਿਖਦਾ ਹੈ, ਮਹਾਰਾਜਾ ਰਣਜੀਤ ਸਿੰਘ ਕਹਿੰਦੇ ਹਨ ਕਿ ਸਾਰੇ ਸਿੱਖ ਮੇਰੀ ਕੌਮ ਦੇ ਨੇ, ਮੇਰੇ ਭਰਾ ਨੇ। ਮਹਾਰਾਜੇ ਦਾ ਖਿਆਲ ਹੈ ਕਿ ਸਾਡੀਆਂ ਹੱਦਾਂ ਦੇ ਨਾਲ ਲੱਗਦੇ ਰਾਜਿਆਂ ਨੂੰ ਆਪਣੇ ਨਾਲ ਮਿਲਾਉਣਾ ਜਾਂ ਦਬਾਉਣਾ ਉਸਦਾ ਅਧਿਕਾਰ ਹੈ। ਨੌ ਬੰਦਿਆਂ ਦੀ ਮੀਟਿੰਗ ਦੇ ਵਿੱਚ ਅੱਠ ਇੱਕ ਪਾਸੇ ਹੁੰਦੇ ਨੇ ਤੇ ਮੈਂ ਇਕੱਲਾ ਇੱਕ ਪਾਸੇ। ਮਹਾਰਾਜੇ ਦੀ ਹਰ ਗੱਲ ਸਿੱਖ ਮੇਰੇ ਤੇ ਠੋਸਣੀ ਚਾਹੁੰਦੇ ਨੇ। ਘੁੰਗਰਾਣੇ ਦੀ ਮੀਟਿੰਗ ਬਾਅਦ ਐਡਮੰਡਸਨ ਨੂੰ ਲਿਖਿਆ ਕਿ ਰਣਜੀਤ ਸਿੰਘ ਦੀ ਤਾਕਤ ਦੇ ਬਾਰੇ ਜੋ ਸੂਚਨਾ ਮੇਰੇ ਕੋਲ ਹੈ ਨਾ ਭੇਜਦਾ ਤੁਹਾਨੂੰ। ਇਸ ਸੂਚਨਾ ਦੇ ਵਿੱਚ ਸਟੇਟ ਦਾ ਆਕਾਰ, ਹਥਿਆਰਾਂ ਦੀ ਗਿਣਤੀ ਤੇ ਕਿਸਮ, ਫੌਜਾਂ ਦੀ ਨਫ਼ਰੀ ਦਰਜ ਕਰਕੇ ਲਿਖਿਆ। ਇਹ ਸੂਚਨਾ ਮੈਂ ਮੁਖਬਰਾਂ ਦੇ ਰਾਹੀਂ ਨਹੀਂ ਲਈ ਹੈ, ਮੁਖਬਰ ਗਲਤ ਸੂਚਨਾ ਦੇ ਸਕਦੇ ਨੇ। ਮੈਂ ਜੋ ਆਪ ਦੇਖਿਆ, ਅੰਦਾਜ਼ਾ ਲਾਇਆ, ਉਸਦੇ ਆਧਾਰ ਦੇ ਉੱਤੇ ਹੀ ਤੁਹਾਨੂੰ ਭੇਜੀ ਹੈ। ਫਿਰ ਮੈਟਕਾਫ ਨੇ ਰਾਜਿਆਂ ਦੇ ਖਦਸ਼ਿਆਂ ਤੋਂ ਲਾਭ ਜਿਹੜਾ ਉਠਾਉਣ ਦੀ ਸਲਾਹ ਦਿੱਤੀ ਹੈ। ਉਹਨਾਂ ਸਮਿਆਂ ਦੇ ਵਿੱਚ ਦੇਖ ਲਓ ਕਿ ਉਹਨਾਂ ਦੇ ਉੱਤੇ ਵੀ ਭਰੋਸਾ ਨਹੀਂ ਸੀ ਕਿ ਵਧਾ ਚੜਾ ਕੇ ਦੱਸਦੇ ਸੀ ਤੇ ਅੱਜ ਦੇ ਆਪਣੇ ਜਿਹੜੇ ਲੋਕ ਨੇ ਉਹ ਤਾਂ ਕੀ ਕੁਝ ਦੱਸਦੇ ਹੈ ਵਧਾ ਚੜਾ ਕੇ। ਇਲਾਕੇ ਦੇ ਮਲਵਈ ਰਾਜਿਆਂ ਦੇ ਵਿੱਚ ਘਬਰਾਹਟ ਹੈ, ਸਾਰਿਆਂ ਦੇ ਵਿੱਚ ਹੀ ਹੈ। ਭਵਿੱਖ ਦੇ ਵਿੱਚ ਮਹਾਰਾਜਾ ਜੇ ਇਹਨਾਂ ਰਾਜਿਆਂ ਨੂੰ ਆਪਣੀ ਸਟੇਟ ਦੇ ਵਿੱਚ ਮਿਲਾਉਣਾ ਚਾਹੁੰਦਾ ਹੈ ਤਾਂ ਇਸਦਾ ਮਤਲਬ ਹੋਵੇਗਾ ਕਿ ਬ੍ਰਿਟਿਸ਼ ਸਰਕਾਰ ਉਸ ਵਿਰੁੱਧ ਜਿਹੜਾ ਜੰਗ ਲੜੇ। ਜੰਗ ਦੇ ਵਿੱਚ ਹੋ ਸਕਦਾ ਉਸਦੀ ਤਾਕਤ ਖਤਮ ਹੋ ਜਾਵੇ। ਫਤਿਹ ਸਿੰਘ ਉਸਦੇ ਨਾਲ ਜੁੜਿਆ ਹੋਇਆ ਪਰ ਉਸ ਤੋਂ ਸੰਤੁਸ਼ਟ ਨਹੀਂ। ਖਾਮੋਸ਼ ਤਬੀਅਤ ਦਾ ਫਤਿਹ ਸਿੰਘ ਜਾਣਦਾ ਹੈ ਕਿ ਜੇ ਉੱਪਰ ਨਹੀਂ ਉਹ ਮਹਾਰਾਜੇ ਦੇ ਬਰਾਬਰ ਤਾਂ ਹੈ ਹੀ, ਪਰ ਮਹਾਰਾਜੇ ਦੇ ਹੌਸਲੇ ਤੇ ਕਮਾਨ ਸਾਹਮਣੇ ਉਹਨੇ ਗੋਡੇ ਟੇਕ ਦਿੱਤੇ ਨੇ ਤੇ ਮਹਾਰਾਜੇ ਦੇ ਚੜਨ ਵਾਸਤੇ ਪੌੜੀ ਬਣ ਗਿਆ। ਮੈਟਕਾਫ ਦੇ ਅਨੁਸਾਰ ਫਤਿਹ ਸਿੰਘ ਮਹਾਰਾਜੇ ਦਾ ਕੇਵਲ ਸਾਥੀ ਜਾਂ ਦੋਸਤ ਨਹੀਂ, ਸੱਤਾ ਦੇ ਵਿੱਚ ਨਾਮਜ਼ਦ ਭਾਈਵਾਲ ਹੈ। ਇਹਨਾਂ ਦੋਹਾਂ ਦੀ ਨੇੜਤਾ ਦਿਖਾਵੇ ਮਾਤਰ ਹੈ। ਮੈਂ ਇੱਕ ਕੇਸ ਦੇ ਵਜੋਂ ਫਤਿਹ ਸਿੰਘ ਦੇ ਹਾਲਾਤ ਭੇਜ ਰਿਹਾ ਜਿਹੜੇ ਧਿਆਨ ਦੀ ਮੰਗ ਕਰਦੇ ਹੈ। ਅੱਗੇ ਲਿਖਦਾ ਹੈ ਕਿ ਮੈਨੂੰ ਕਿਹਾ ਗਿਆ ਕਿ ਮਹਾਰਾਜੇ ਦੇ ਨਾਲੋਂ ਪਹਿਲਾਂ ਮੈਂ ਫਤਿਹ ਸਿੰਘ ਅਤੇ ਦੀਵਾਨ ਮੋਹਕਮ ਚੰਦ ਦੇ ਨਾਲ ਗੱਲਾਂ ਕਰਾਂ। ਇਉਂ ਕਰਨਾ ਮੇਰੀ ਹੇਠੀ ਸੀ ਪਰ ਇਸ ਸਦਕਾ ਮੈਂ ਇਹਨਾਂ ਦੋਵਾਂ ਬੰਦਿਆਂ ਦੇ ਬਾਰੇ ਜਾਣ ਗਿਆ। ਕਸੂਰ ਵਿਖੇ ਮੈਟਕਾਫ ਨੇ ਮਹਾਰਾਜੇ ਨੂੰ ਕਿਹਾ, ਜੇ ਤੁਹਾਡੀ ਇੱਛਾ ਅਫਗਾਨਿਸਤਾਨ ਉੱਪਰ ਹਮਲਾ ਕਰਨ ਦੀ ਹੋਵੇ ਨਾ, ਅਸੀਂ ਵਿਘਨ ਨਹੀਂ ਪਾਵਾਂਗੇ, ਕਰੋ। ਮਹਾਰਾਜੇ ਨੇ ਇਸ ਕਥਨ ਨੂੰ ਕੋਈ ਤਵੱਜੋ ਨਹੀਂ ਦਿੱਤੀ ਕਿਉਂਕਿ ਉਸਨੂੰ ਪਤਾ ਸੀ ਕੂਟਨੀਤੀ ਅਲਫਿਨਿਸਟਨ ਕਾਬਲ ਗਿਆ ਹੋਇਆ ਸੀ। ਜੋ ਕਾਬਲ ਦੇ ਨਾਲ ਜਿਹੜਾ ਸੀਗਾ ਉਵੇਂ ਸੰਧੀ ਕਰਨੀ ਚਾਹੁੰਦਾ ਸੀ ਜਿਵੇਂ ਮੈਟਕਾਫ ਪੰਜਾਬ ਦੇ ਨਾਲ, ਮਤਲਬ ਕਿ ਉਹ ਲੜਨਗੇ ਪਿੜਨਗੇ, ਇਹ ਮਰਨਗੇ ਤੇ ਹਕੂਮਤ ਅਸੀਂ ਕਰਾਂਗੇ। ਅੰਗਰੇਜ਼ਾਂ ਦਾ ਮਤਲਬ ਕਿ ਉਹ ਚਾਹੁੰਦੇ ਸਨ। ਮਹਾਰਾਜੇ ਨੂੰ ਇਸ ਗੱਲ ਦਾ ਪਤਾ ਨਹੀਂ ਸੀ ਕਿ ਸਰਦੀਆਂ ਦੇ ਵਿੱਚ ਅਫਗਾਨਿਸਤਾਨ ਦੀ ਰਾਜਧਾਨੀ ਪੇਸ਼ਾਵਰ ਦੇ ਵਿੱਚ ਤੇ ਅਲਫਿਨਿਸਤਾਨ ਸੂਜ਼ਾ ਦੇ ਨਾਲ ਸੰਧੀ ਕਰੇਗਾ। ਸੂਜ਼ਾ ਜੋ ਅਬਦਾਲੀ ਦੀ ਵੰਸ਼ ਦੇ ਵਿੱਚੋਂ ਸੀ ਤਖ਼ਤ ਦੇ ਉੱਤੇ ਬੈਠਿਆ ਸੀ, ਜਿਸ ਤਖ਼ਤ ਦੇ ਦਾਅਵੇਦਾਰ ਹੋਰ ਵੀ ਸਨ। ਪਹਿਲਾਂ ਜਦੋਂ ਮੈਟਕਾਫ ਆਇਆ ਉਸਦਾ ਪਹਿਲਾ ਪੜਾਉ ਪਟਿਆਲਾ ਸੀਗਾ, ਉੱਥੇ ਰੁਕਿਆ। ਮਹਾਰਾਜੇ ਨੇ ਉਸਦੇ ਖੈਰ ਮਕਦਮ ਦੇ ਲਈ ਅਜ਼ੀਜ਼ ਉਦੀਨ ਦਾ ਜਿਹੜਾ ਭਰਾ ਇਮਾਮੂਦੀਨ ਪਟਿਆਲੇ ਭੇਜਿਆ। ਇੱਕ ਸੰਕੇਤ ਸੀਗਾ ਕਿ ਪਟਿਆਲਾ ਸਾਡੀ ਹੀ ਰਿਆਸਤ ਹੈ। ਜੀਂਦ ਅਤੇ ਕੈਥਲ ਦੇ ਰਾਜੇ ਮਹਾਰਾਜੇ ਦੇ ਵਧੀਕ ਨੇੜੇ ਸਨ। ਉਹਨਾਂ ਨੂੰ ਸਲਾਹ ਮਸ਼ਵਰੇ ਵਾਸਤੇ ਲਾਹੌਰੋਂ ਸੱਦੇ ਮਿਲਦੇ ਸਨ ਤੇ ਜਾਂਦੇ ਸੀ। ਇਹ ਵੀ ਇਹੋ ਹੀ ਪ੍ਰਭਾਵ ਬਣਾਉਣ ਦੇ ਲਈ ਸੀ ਕਿ ਇਹ ਸਾਡੇ ਹੀ ਨੇ। ਮੋੜਵਾਂ ਦਾ
ਖੇਡਦਿਆਂ ਮੈਟਕਾਫ ਨੇ ਪੁੱਛਿਆ, ਮੈਂ ਮਲਵਈ ਰਾਜਿਆਂ ਨੂੰ ਕਸੂਰ ਵਿੱਚ ਬੁਲਾ ਕੇ ਮੀਟਿੰਗ ਕਰ ਲਵਾਂ? ਮਹਾਰਾਜੇ ਨੂੰ ਉਸਦੀ ਗੱਲ ਚੰਗੀ ਨਹੀਂ ਲੱਗੀ। ਇਹ ਇਹਨਾਂ ਮੀਟਿੰਗਾਂ ਦੇ ਵਿੱਚ ਤੋਹਫੇ ਦਿੱਤੇ ਲੈ ਜਾਂਦੇ ਸੀ, ਜੱਫੀਆਂ ਪੈਂਦੀਆਂ, ਖੁਸ਼ਾਮਦ ਹੁੰਦੀ, ਧਮਕੀਆਂ ਹੁੰਦੀਆਂ, ਪੇਸ਼ਕਸ਼ਾਂ ਹੁੰਦੀਆਂ ਤੇ ਪ੍ਰਤੀਕਰਮ ਹੁੰਦੇ। ਮੋਹਕਮ ਚੰਦ ਜਿਹੜਾ ਸੀਗਾ ਉਹਨੇ ਇੱਕ ਵਾਰ ਫਿਰ ਮੈਟਕਾਫ ਨੂੰ ਕਹਿ ਦਿੱਤਾ, ਤੁਸੀਂ ਯੁੱਧ ਦੇ ਵਿੱਚ ਸਿੱਖਾਂ ਦੇ ਹੱਥ ਨਹੀਂ ਦੇਖੇ? ਮੈਟਕਾਫ ਨੇ ਉੱਤਰ ਦਿੱਤਾ, ਤੁਸੀਂ ਵੀ ਅੰਗਰੇਜ਼ਾਂ ਦੇ ਹੱਥ ਨਹੀਂ ਦੇਖੇ। ਫਿਰ ਰਣਜੀਤ ਸਿੰਘ ਤੋਂ ਇਲਾਵਾ ਮੀਟਿੰਗਾਂ ਦੇ ਵਿੱਚ ਫਤਿਹ ਸਿੰਘ, ਅਜੀਜ਼ੂਦੀਨ, ਮੋਹਕਮ ਚੰਦ, ਇੱਕ ਹੋਰ ਦੀਵਾਨ ਭਵਾਨੀ ਦਾ ਜੋ ਕਦੀ ਜ਼ਮਾਨ ਸ਼ਾਹ ਦੇ ਕੋਲ ਨੌਕਰੀ ਕਰਦਾ ਹੁੰਦਾ ਸੀ ਤੇ ਫਤਿਹ ਸਿੰਘ ਦਾ ਸਹਾਇਕ ਪ੍ਰਭਾਵ ਦਿਆਲ ਹੁੰਦੇ, ਪ੍ਰਭ ਦਿਆਲ ਹੁੰਦੇ ਹੋਏ ਕਹਿੰਦੇ, ਪ੍ਰਭ ਦਿਆਲ ਅੰਗਰੇਜ਼ ਮਨ ਪੜ ਲੈਂਦਾ ਹੈ। ਕਸੂਰ ਦੇ ਵਿੱਚ ਮੈਟਕਾਫ ਨੇ ਫਰਾਂਸੀਸੀਆਂ ਬਾਰੇ ਗੱਲਾਂ ਛੇੜ ਲਈਆਂ। ਸਿੱਖਾਂ ਨੇ ਉਤਸੁਕਤਾ ਦਿਖਾਈ ਤੇ ਸਿੱਧੇ ਸਵਾਲ ਪੁੱਛੇ। ਲਾਹੌਰ ਸਰਕਾਰ ਵੱਲ ਅੰਗਰੇਜ਼ਾਂ ਦੀ ਨਜ਼ਰ ਹੈ ਕਿ ਫਰਾਂਸੀਸੀਆਂ ਦੀ? ਉਹ ਪੁੱਛਦਾ ਹੈ। ਅਜੀਜ਼ੂਦੀਨ ਨੇ ਪੁੱਛਿਆ, ਕੰਪਨੀ ਦੀ ਸਰਹੱਦ ਪੰਜਾਬ ਵਾਲੇ ਪਾਸੇ ਕਿਹੜੀ ਹੈ? ਕੀ ਫਰਾਂਸੀਸੀ ਹਮਲਾ ਕਰ ਸਕਦੇ ਹੈ? ਕੀ ਅਫਗਾਨ ਬਾਦਸ਼ਾਹ ਸੁਜ਼ਾ ਫਰਾਂਸੀਸੀਆਂ ਦੇ ਨਾਲ ਸੰਧੀ ਕਰ ਸਕਦਾ ਹੈ? ਅਤੇ ਹੋਰ ਅਨੇਕ ਸਵਾਲ ਕੀਤੇ। ਗਵਰਨਰ ਜਨਰਲ ਨੂੰ ਰਿਪੋਰਟ ਦੇ ਵਿੱਚ ਮੈਟਕਾਫ ਲਿਖਦਾ ਹੈ, ਹਰ ਮੀਟਿੰਗ ਦੇ ਵਿੱਚ ਕਾਣਾ ਰਾਜਾ ਛਾਇਆ ਰਹਿੰਦਾ ਹੈ। ਵਜ਼ੀਰਾਂ ਦੀਆਂ ਰਾਵਾਂ ਜਿਹੜੀਆਂ ਨੇ ਸਲਾਹਾਂ ਇੱਕ ਪਾਸੇ ਧਰ ਦਿੰਦਾ ਹੈ। ਮਹਾਰਾਜਾ ਵਿਸ਼ੇ ਉੱਪਰ ਧਿਆਨ ਕੇਂਦਰਿਤ ਰੱਖਦਾ ਹੈ, ਜਾਣਨ ਦੇ ਲਈ ਉਤਸੁਕ ਰਹਿੰਦਾ ਹੈ, ਸਹੀ ਹੁੰਦਾ ਹੈ, ਨਿਮਰ ਹੈ। ਫਰਾਂਸੀਸੀਆਂ ਦੇ ਬਾਰੇ ਕੁਝ ਸਵਾਲਾਂ ਤੋਂ ਮੈਟਕਾਫ ਨੇ ਨਾਰਾਜ਼ਗੀ ਪ੍ਰਗਟਾਈ। ਜਦੋਂ ਅਜੀਜ਼ੂਦੀਨ ਨੇ ਸਰਹੱਦ ਦੇ ਬਾਰੇ ਪੁੱਛਿਆ, ਦੇਰ ਤੱਕ ਸੋਚਦਾ ਰਿਹਾ, ਫਿਰ ਕਿਹਾ, ਕਰਨਾਲ ਜਿੱਥੇ ਸਾਡਾ ਮਿਲਟਰੀ ਥਾਣਾ ਹੈ। ਫਰਾਂਸੀਸੀਆਂ ਦੇ ਹਮਲੇ ਦੇ ਬਾਰੇ ਮਹਾਰਾਜੇ ਨੂੰ ਜਵਾਬ ਦਿੰਦਿਆਂ ਕਿਹਾ, ਅਜੇ ਕਿਹਾ ਨਹੀਂ ਜਾ ਸਕਦਾ, ਕਦੋਂ ਕਰਨਗੇ? ਮਹਾਰਾਜੇ ਨੇ ਕਿਹਾ, ਚਲੋ ਫਿਰ ਸਾਡੇ ਕੋਲ ਸੋਚਣ ਵਾਸਤੇ ਅਜੇ ਸਮਾਂ ਹੈਗਾ। ਮਲੇਰਕੋਟਲੇ ਮਹਾਰਾਜੇ ਨੇ ਮੈਟਕਾਫ ਨੂੰ ਕਿਹਾ, ਮੈਂ ਸੁਣਿਆ ਹੈ ਕਿ ਅੰਗਰੇਜ਼ਾਂ ਦੀ ਅੱਖ ਲਾਹੌਰ ਉੱਪਰ ਹੈ। ਮੈਟਕਾਫ ਨੇ ਕਿਹਾ, ਮੈਂ ਸੁਣਿਆ ਕਿ ਸਿੱਖਾਂ ਦੀ ਅੱਖ ਦਿੱਲੀ ਉੱਪਰ ਹੈ। ਦਿੱਲੀ ਉੱਪਰ ਤਾਂ ਹੈ ਨਹੀਂ, ਮਹਾਰਾਜੇ ਦੀ ਅੱਖ ਕਿੱਧਰੇ ਹੋਰ ਸੀ? ਉਹ ਸੀ ਸਿੰਧ। ਸਿੰਧ ਵੱਲ ਜਿਹੜੀ ਇੱਛਾ ਅੰਗਰੇਜ਼ ਪੂਰੀ ਨਹੀਂ ਹੋਣ ਦੇਣਗੇ। ਖੈਰ, ਮਹਾਰਾਜੇ ਨੂੰ ਪਤਾ ਸੀ ਨਾ ਲਾਹੌਰ ਨੂੰ ਨਾ ਦਿੱਲੀ ਨੂੰ ਫਰਾਂਸੀਸੀਆਂ ਤੋਂ ਕੋਈ ਖਤਰਾ ਨਹੀਂ ਹੈ। 10 ਸਾਲ ਅੰਗਰੇਜ਼ ਰਣਜੀਤ ਸਿੰਘ ਨੂੰ ਵਾਚਦੇ ਰਹੇ ਸੀ, ਦੇਖਦੇ ਰਹੇ, ਪਸੰਦ ਕਰਦੇ ਰਹੇ। ਜੂਨ 1808 ਦੇ ਵਿੱਚ ਕੈਪਟਨ ਮੈਥਿਊ ਮਹਾਰਾਜੇ ਨੂੰ ਲਾਹੌਰ ਮਿਲਿਆ ਤੇ ਲਿਖਿਆ, ਮਹਾਰਾਜਾ ਬੇਹੱਦ ਸਮਝਦਾਰ, ਦਰਿਆ ਦਿਲ, ਦੋਸਤਾਨਾ ਮਨ, ਕਿਸੇ ਕਿਸਮ ਦੀ ਦਵੈਤ ਨਹੀਂ ਹੈ, ਵਧੀਆ ਘੋੜ ਸਵਾਰ ਹੈ, ਫੌਜ ਦੇ ਵਿੱਚ ਯੂਰਪੀਨਾਂ ਨੂੰ ਭਰਤੀ ਕਰਨਾ ਚਾਹੁੰਦਾ ਹੈ। ਮੈਟਕਾਫ ਜਾਣ ਗਿਆ ਕਿ ਖੁਦ ਮੁਖਤਿਆਰ ਆਜ਼ਾਦ ਮਹਾਰਾਜਾ ਕਿਸੇ ਵੀ ਤਾਬਿਆਦਾਰੀ ਨਹੀਂ ਕਬੂਲੇਗਾ। ਜੇ ਅੰਗਰੇਜ਼ ਮਾਲਵੇ ਦੇ ਰਾਜਿਆਂ ਨੂੰ ਜਿਹੜਾ ਨਾਲ ਸੰਧੀ ਕਰਨਗੇ ਤਾਂ ਇੱਥੋਂ ਦੇ ਸਿੱਖ ਖੁਸ਼ ਹੋਣਗੇ ਤੇ ਮਹਾਰਾਜੇ ਦੇ ਨਾਲ ਕੋਈ ਰੱਫੜ ਨਹੀਂ ਛਿੜੇਗਾ। ਫਿਰ ਅੰਗਰੇਜ਼ ਇਹ ਜਾਣ ਕੇ ਖੁਸ਼ ਹੋਏ ਕਿ ਮਲਵਈ ਰਾਜਿਆਂ ਦੇ ਨਾਲ ਸੰਧੀ ਕਰਵਾਉਣ ਪਿੱਛੇ ਮਹਾਰਾਜੇ ਦੀ ਸੱਸ ਸਦਾ ਕੌਰ ਹੈ। ਇੱਥੇ ਬਸ ਨਹੀਂ, ਮਹਾਰਾਜੇ ਦੀ ਰਾਣੀ ਮਹਿਤਾਬ ਕੌਰ ਨੇ ਮੈਥਿਊ ਨੂੰ ਆਪਣੇ ਕੋਲ ਸੱਦ ਕੇ ਕਿਹਾ, ਜੇ ਅੰਗਰੇਜ਼ ਪੰਜਾਬ ਉੱਪਰ ਹਮਲਾ ਕਰਨ ਦਾ ਫੈਸਲਾ ਕਰਨ ਤਾਂ ਮਾਂ ਸਦਾ ਕੌਰ ਦੀ ਕਨਈਆ ਮਿਸਲ ਅੰਗਰੇਜ਼ਾਂ ਦਾ ਸਾਥ ਦੇਵੇਗੀ। ਦਸੰਬਰ 1808 ਦੇ ਵਿੱਚ ਜਦੋਂ ਮੈਟਕਾਫ ਨੇ ਅੰਮ੍ਰਿਤਸਰ ਦੇ ਵਿੱਚ ਗਵਰਨਰ ਜਨਰਲ ਦਾ ਖੱਤ ਦਿੱਤਾ ਤਾਂ ਮਹਾਰਾਜਾ ਸੁੰਨ ਹੋ ਕੇ ਰਹਿ ਗਿਆ। ਲਿਖਿਆ, ਅਸੀਂ ਇਹ ਜਾਣ ਕੇ ਹੈਰਾਨ ਹੋਇਆ ਕਿ ਮਹਾਰਾਜਾ ਮਲਵਈ ਰਿਆਸਤਾਂ ਆਪਣੇ ਨਾਲ ਮਿਲਵਾਉਣੀਆਂ ਚਾਹੁੰਦੇ ਨੇ। ਇਹ ਰਿਆਸਤਾਂ ਦੇਰ ਤੋਂ ਹਿੰਦੁਸਤਾਨ ਜਾਣੀ ਕਿ ਲਾਰਡ ਮਿੰਟੋ ਦੀ ਸੁਰੱਖਿਆ ਦੇ ਵਿੱਚ ਨੇ। ਤੁਹਾਨੂੰ ਯਾਦ ਕਰਵਾਈਏ ਕਿ 3 ਸਾਲ ਪਹਿਲਾਂ ਤੁਸੀਂ ਲਾਰਡ ਲੇਕ ਨੂੰ ਕਿਹਾ ਸੀ ਕਿ ਸਤਲੁਜ ਤੁਹਾਡੀ ਸਰਹੱਦ ਹੈ। ਖੱਤ ਦੇ ਆਖਰ ਦੇ ਵਿੱਚ ਲਿਖਿਆ, ਸਤਲੁਜ ਪਾਰ ਦੇ ਚੜ੍ਹਦੇ ਵੱਲ ਜਿਹੜੇ ਇਲਾਕੇ ਤੁਸੀਂ ਦੱਬੇ ਨੇ ਨਾ, ਖਾਲੀ ਕਰ ਦਿਓ। ਖੱਤ ਸੁਣਨ ਸਾਰ ਗੁੱਸੇ ਦੇ ਵਿੱਚ ਮਹਾਰਾਜੇ ਨੇ ਪਹਿਲਾਂ ਕੰਮ ਤਾਂ ਇਹੀ ਕੀਤਾ ਕਿ ਘੋੜੇ ਦੀ ਪਿੱਠ ਦੇ ਉੱਤੇ ਛਾਲ ਮਾਰੀ ਤੇ ਤੇਜ਼ ਦੌੜਾਇਆ। ਗੁੱਸਾ ਲੱਥਾਂ ਦੇ ਉੱਤੇ ਦੂਜਾ ਕੰਮ ਇਹ ਕੀਤਾ ਕਿ ਅੰਮ੍ਰਿਤਸਰੋਂ ਲਾਹੌਰ ਚਲਿਆ ਗਿਆ, ਆਪਣੇ ਸਲਾਹਕਾਰ ਸੱਦ ਲਏ। ਮੀਟਿੰਗ ਵਿਚਲੇ ਬਾਜਾਂ ਦੇ ਵਿੱਚੋਂ ਮੋਹਕਮ ਚੰਦ ਨੇ ਕਿਹਾ, ਸਰਕਾਰ ਇਸ ਖੱਤ ਨੂੰ ਰੱਦ ਕਰੋ ਤੇ ਸਰਕਾਰ ਇਸ ਖੱਤ ਨੂੰ ਰੱਦ ਕਰੇ। ਪੰਜਾਬੀਆਂ ਨੂੰ ਕਹੋ ਯੁੱਧ ਦੇ ਲਈ ਤਿਆਰ ਹੋਣ। 10 ਦਿਨਾਂ ਦੇ ਅੰਦਰ ਅੰਦਰ ਫੌਜਾਂ ਆ ਪੁੱਜੀਆਂ, ਕਿਲੇ ਮਜ਼ਬੂਤ ਕਰ ਲਏ ਗਏ ਤੇ ਅਮਨੀਸ਼ਨ ਭਰ ਦਿੱਤਾ ਗਿਆ, ਰਾਸ਼ਨ ਭਰ ਦਿੱਤਾ ਗਿਆ ਤਾਂ ਕਿ ਲੰਮੇ ਯੁੱਧ ਦੇ ਲਈ ਡਟ ਜਾਈਏ। ਪਰ ਮੋਹਕਮ ਚੰਦ ਨੂੰ ਵੀ ਪੱਕਾ ਪਤਾ ਨਹੀਂ ਸੀ ਜਿੱਤ ਹੋਵੇਗੀ ਕਿ ਨਹੀਂ।
ਅੰਗਰੇਜ਼ ਫੌਜ ਦੀ ਨਫ਼ਰੀ ਵੱਧ ਹੈ, ਜ਼ਿਆਦਾ ਟ੍ਰੇਨਡ ਹੈ। ਬਾਕੀ ਸੋਚਦੇ ਸਨ ਕਿ ਲੜਾਈ ਨਾ ਹੋਵੇ, ਹਿੰਸਾ ਨਾ ਹੋਵੇ ਤਾਂ ਠੀਕ ਰਹੇਗਾ। ਇਹ ਖਿਆਲ ਅਜੀਜ਼ੂਦੀਨ ਦਾ ਸੀ, ਜਿਸ ਨੂੰ ਸਦਾ ਕੌਰ ਦੀ ਗੁਪਤ ਹਮਾਇਤ ਹਾਸਲ ਸੀਗੀ। ਆਖਰ ਮਹਾਰਾਜੇ ਨੂੰ ਗੁੱਸਾ ਪੀਣਾ ਪੈ ਗਿਆ। ਮੂੰਹ ਰੱਖਣ ਦੇ ਲਈ ਉਹਨੇ ਇੱਕ ਮੰਗ ਰੱਖ ਦਿੱਤੀ, ਕਹਿੰਦਾ ਕਿ ਸਤਲੁਜ ਦੇ ਪਰਲੇ ਪਾਸੇ ਫਰੀਦਕੋਟ ਸਾਡੇ ਕੋਲ ਰਹਿਣ ਦਿੱਤਾ ਜਾਵੇ, ਸਿਰਫ ਫਰੀਦਕੋਟ, ਹੋਰ ਕੁਝ ਨਹੀਂ। ਇਹ ਗੱਲ ਵੀ ਨਾ ਮੰਨੀ ਗਈ। ਬੇਸ਼ੱਕ ਨੈਪੋਲੀਅਨ ਨੇ ਪੱਛਮੀ ਯੂਰਪ ਦੇ ਹਮਲਾ ਕਰਕੇ ਸਪੇਨ ਜਿੱਤ ਲਿਆ ਸੀ, ਫਿਰ ਵੀ ਅੰਗਰੇਜ਼ਾਂ ਨੇ ਦਬਾਓ ਨਹੀਂ ਘਟਾਇਆ। ਅੰਗਰੇਜ਼ਾਂ ਤੇ ਮਹਾਰਾਜੇ ਨੂੰ ਪਤਾ ਸੀ ਕਿ ਫਰਾਂਸ ਤੋਂ ਹਿੰਦੁਸਤਾਨ ਜਾਂ ਪੰਜਾਬ ਨੂੰ ਕੋਈ ਖਤਰਾ ਨਹੀਂ, ਪਰ ਕੰਪਨੀ ਸੰਧੀ ਲਈ ਜਿਹੜਾ ਸੀ ਉਤਸੁਕ ਹੋਣ ਕਰਕੇ ਫਰਾਂਸ ਦਾ ਹਊਆ ਜਿਹੜਾ ਖੜਾ ਕਰ ਰਹੀ ਸੀ। ਮੈਟਕਾਵ ਨੂੰ ਪੁੱਛਿਆ ਗਿਆ ਕਿ ਜਦੋਂ ਮਲਵਈ ਰਾਜਾ ਨੇ ਦਿੱਲੀ ਜਾ ਕੇ ਸੇਟਨ ਕੋਲ ਰਾਖੀ ਵਾਸਤੇ ਅਰਜ ਕੀਤੀ ਸੀ, ਉਦੋਂ ਕੰਪਨੀ ਚੁੱਪ ਕਿਉਂ ਕਰ ਗਈ ਸੀ, ਰਾਖੀ ਲਈ ਕਿਉਂ ਨਹੀਂ ਮੰਨੀ? ਜਦੋਂ ਪਟਿਆਲੇ ਰਾਜੇ ਦੇ ਉੱਤੇ ਰਾਣੀ ਦਾ ਝਗੜਾ ਹੋ ਗਿਆ ਤੇ ਸਾਲਸੀ ਵਾਸਤੇ ਉਹ ਕੰਪਨੀ ਦੇ ਕੋਲ ਕਿਉਂ ਨਹੀਂ ਗਏ, ਮਹਾਰਾਜੇ ਦੇ ਕੋਲ ਕਿਉਂ ਆਏ? ਮੈਟਕਾਫ ਦੇ ਕੋਲ ਇਨ੍ਹਾਂ ਸਵਾਲਾਂ ਦਾ ਨਾ ਜਵਾਬ ਸੀਗਾ ਤੇ ਨਾ ਉਹਨੇ ਜਵਾਬ ਦੇਣ ਦੀ ਪਰਵਾਹ ਕੀਤੀ ਸੀ। ਮੈਟਕਾਫ ਇਸ ਤਰ੍ਹਾਂ ਦੀਆਂ ਰਿਪੋਰਟਾਂ ਵੀ ਕਲਕੱਤੇ ਭੇਜਦਾ ਤੇ ਸਫ਼ਰ ਦਾ ਥਕੇਵਾਂ ਉਤਾਰਨ ਦੇ ਲਈ ਮਹਾਰਾਜਾ ਅੱਜ ਕੱਲ ਮੋਹਰਾਂ ਦੀਆਂ ਬਾਹਾਂ ਦੇ ਵਿੱਚ ਹੈ, ਜਿਸ ਗੱਲ ਦਾ ਕਲਕੱਤੇ ਜਾਂ ਲੰਡਨ ਦੇ ਵਿੱਚ ਸਾਲਾਂ ਤੱਕ ਪਤਾ ਨਾ ਲੱਗਿਆ, ਉਹ ਇੱਕ ਮੈਟਕਾਫ ਨੇ ਆਪਣੇ ਵਾਸਤੇ ਸਿੱਖ ਕੁੜੀ ਲੱਭ ਲਈ, ਜਿਸ ਤੋਂ ਉਸਦੀ ਸੰਤਾਨ ਪੈਦਾ ਹੋ ਗਈ ਸੀ ਅੱਗੇ। ਜੀ ਦੋਸਤੋ, ਇਹ ਸੀ ਜੀ ਅੱਜ ਦਾ ਚੈਪਟਰ, ਕਿਤਾਬ ਪੰਜਾਬ ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦਾ ਇਤਿਹਾਸ, ਲੜੀਵਾਰ ਭਾਗ 10, ਜਿਸ ਨੂੰ ਦਰਜ ਕੀਤਾ ਹੈ ਰਾਜਮੋਹਨ ਗਾਂਧੀ ਜੀ ਨੇ ਲਿਖਿਆ ਹੈ ਜੀ, ਤੇ ਪੰਜਾਬੀ ਦੇ ਵਿੱਚ ਅਨੁਵਾਦ ਇਸਦਾ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਜੀ ਦਾ, ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਤੇ ਦੁਆਬਾ ਰੇਡੀਓ ਦਾ ਮੰਚ। ਲਓ ਦੋਸਤੋ, ਇੱਥੇ ਫਿਰ ਆਪਾਂ ਇਸ ਚੈਪਟਰ ਦੀ ਸਮਾਪਤੀ ਕਰਦੇ ਹਾਂ ਤੇ ਅਗਲੇ ਦਿਨਾਂ ਦੇ ਵਿੱਚ ਇੱਥੋਂ ਹੀ ਆਪਾਂ ਸ਼ੁਰੂਆਤ ਕਰਾਂਗੇ, ਅੱਗੇ ਕੀ ਕੁਝ ਵਾਪਰਦਾ ਹੈ ਤੇ ਉਹਨੂੰ ਆਪਾਂ ਲੜੀ ਵਾਰਤਾ ਦੇ ਵਿੱਚ ਤੁਹਾਡੇ ਨਾਲ ਸਾਂਝਾ ਕਰਦੇ ਰਵਾਂਗੇ। ਤੇ ਦੋਸਤੋ, ਬਹੁਤ ਸਾਰੇ ਤੁਹਾਡੇ ਸੁਨੇਹੇ ਆਏ ਨੇ ਜੀ, ਉਹਨਾਂ ਦਾ ਵੀ ਸਵਾਗਤ ਕਰਦੇ ਹਾਂ ਸੰਖੇਪ ਦੇ ਵਿੱਚ। ਤੇ ਸਮਾਂ ਜ਼ਿਆਦਾ ਹੀ ਹੋ ਗਿਆ ਜੀ, 3 ਘੰਟੇ ਦਾ ਪ੍ਰੋਗਰਾਮ ਹੋ ਗਿਆ। ਤੇ ਆਪਣੇ ਬਾਈ ਜੀ ਲਿਖਦੇ ਐ, ਬਹੁਤ ਸਾਰੇ ਸੁਨੇਹੇ ਮਾਨ ਭਾਈ ਜੀ ਦੇ ਨੇ, ਲਾਲੀ ਟੋੜਾ ਸਾਹਿਬ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ, ਦਵਿੰਦਰ ਭਾਰਤ ਜੀ ਨੇ, ਰਾਜਨ ਸੈਣੀ ਜੀ ਨੇ ਸਮੂਹਿਕ ਰੂਪ ਦੇ ਵਿੱਚ ਸਾਰੇ ਪਿਆਰਿਆਂ ਨੂੰ ਸਤਿ ਸ਼੍ਰੀ ਅਕਾਲ, ਸਿਕੰਦਰ ਸਿੰਘ ਔਜਲਾ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਸਾਰੇ ਪਿਆਰਿਆਂ ਨੂੰ, ਸੁਰਿੰਦਰ ਕੌਰ ਮਾਲ ਜੀ ਨੇ, ਸੁਰਜੀਤ ਭਾਰਤ ਜੀ ਨੇ, ਜਸਵਿੰਦਰ ਕੌਰ ਜੀ ਆਪਣੇ ਮਲੇਰਕੋਟ ਵਾਲੇ ਜੱਸੀ ਜੀ ਸਤਿ ਸ਼੍ਰੀ ਅਕਾਲ ਭੇਜਦੇ ਆ। ਤੇ ਇਸੇ ਤਰ੍ਹਾਂ ਉਹਨਾਂ ਨੇ ਇੱਕ ਸੁਨੇਹਾ ਵੀ ਭੇਜਿਆ ਸੀ, ਮੈਂ ਦੇਖ ਨਹੀਂ ਪਾਇਆ ਉੱਧਰ ਵਟਸਐਪ ਦੇ ਉੱਤੇ ਵੀ, ਤੇ ਜਦੋਂ ਗੱਲ ਚੱਲਦੀ ਸੀ ਲੇਡੀਜ਼ ਦੀ, ਕਹਿੰਦੇ ਕਿ ਅਕਸ਼ੇ ਕੁਮਾਰ ਨੇ ਫਿਲਮ ਬਣਾਈ ਸੀ ਉਦੋਂ ਤੇ 2018 ਦੇ ਵਿੱਚ ਉਹਦੇ ਉੱਤੇ। ਤੇ ਔਜਲਾ ਸਾਹਿਬ ਕਹਿੰਦੇ ਆ, ਜਦੋਂ ਪੁਰਾਣੇ ਰਹਿਣੇ ਹੀ ਨਹੀਂ ਫਿਰ ਨਵੇਂ ਚਿਹਰੇ ਹੀ ਬਦਲ ਹੋਣਗੇ ਜੀ। ਤੇ ਵੜਿੰਗ ਨੇ ਵੀ ਕਹਿੰਦੇ ਅਸਰਾਨੀ ਵਾਲੀ ਕਰਨੀ ਹੈ ਕਾਂਗਰਸ ਦੇ ਨਾਲ, ਰਹਿੰਦੇ ਮੇਰੇ ਪਿੱਛੇ ਆਓ ਕਹਿੰਦੇ ਜੀ, ਹਾਂਜੀ ਜੇਲਰ ਦੀ ਤਰ੍ਹਾਂ ਕਹਿੰਦੇ। ਤੇ ਇਸੇ ਤਰ੍ਹਾਂ ਸਤਨਾਮ ਸਿੰਘ ਜਾਣੀਆਂ ਚੱਲ ਬਾਈ ਜੀ ਜੁੜਿਆ ਸਤਿ ਸ਼੍ਰੀ ਅਕਾਲ ਲਿਖਦੇ ਆ। ਤੇ ਲਓ ਜੀ ਕਹਿੰਦੇ ਹੁਣ ਬਣੂ ਪੰਜਾਬ ਦੇ ਵਿੱਚ ਭਾਜਪਾ ਦੀ ਸਰਕਾਰ, ਕਾਲੀ ਦਲ ਦੇ ਨਾਲ ਰਲ ਕੇ, ਅਕਾਲੀ ਦਲ ਨਾਲ ਰਲ ਕੇ। ਤੇ ਅੱਗੇ ਲਿਖਦੇ ਨੇ ਆਪਣੇ ਬਾਈ ਜੀ, ਇੱਕ ਸੁਨੇਹਾ ਆਇਆ ਫਿਰ ਤੋਂ ਦੁਬਾਰਾ ਸ਼ੇਰ ਬਾਲੀਵੁੱਡ ਬਾਈ ਜੀ ਦਾ, ਤੇ ਉਹਨਾਂ ਦਾ ਸੁਨੇਹਾ ਤੁਹਾਡੇ ਨਾਲ ਸਾਂਝਾ ਕਰਕੇ ਅੱਗੇ ਵਧਦੇ ਹਾਂ। ਤੇ ਉਹ ਲਿਖਦੇ ਨੇ, ਸੁਖਬੀਰ ਮੋਦੀ ਤੋਂ ਰਾਹਤ ਦੀ ਉਮੀਦ ਕਰ ਰਹੇ ਨੇ ਤਾਂ ਜੋ ਉਹ ਜੇਲ੍ਹ ਜਾਣ ਤੋਂ ਬਚ ਸਕਣ, ਕਿਉਂਕਿ ਕੈਪਟਨ ਤੇ ਖਹਿਰਾ ਵਿਰੋਧੀ ਈਡੀ, ਹਾਂਜੀ ਇਹ ਦੁਆ ਪੜ੍ਹ ਦਿੱਤਾ ਸੀ ਜੀ ਸੁਨੇਹਾ ਪਹਿਲਾਂ ਵੀ। ਤੇ ਅੱਗੇ ਵੱਧਦੇ ਹਾਂ ਜੀ, ਤੇ ਅੱਗੇ ਲਿਖਦੇ ਨੇ ਆਪਣੇ ਸਤਨਾਮ ਸਿੰਘ ਜਾਣੀਆਂ ਚੱਲ ਬਾਈ ਜੀ ਦਾ ਸੁਨੇਹਾ ਹੈਗਾ ਜੀ। ਤੇ ਉਹ ਲਿਖਦੇ ਨੇ, ਕੀ ਲਿਖਦੇ ਨੇ, ਕਿੱਥੇ ਰਹਿ ਗਿਆ, ਅੱਗੇ ਵੱਧਦਾ ਨੀ, ਕਹਿੰਦੇ ਸੈਣੀ ਸਾਹਿਬ ਕੰਡੀਸ਼ਨ ਰੱਖਣੀ ਵੀ ਕਿਉਂ, ਜਦੋਂ ਲੰਮੇ ਹੀ ਪੈਣਾ, ਹੁਣ ਤੱਕ ਬਾਦਲਾਂ ਦੀ ਕੋਈ ਬੱਸ ਘੇਰੀ ਹੈ, ਕਿਸੇ ਨੇ ਸਿੱਧੀਆਂ ਜਾਂਦੀਆਂ ਏਅਰਪੋਰਟ ਤੇ ਜਾਣੀਆਂ ਚੱਲ ਸਾਹਿਬ, ਬਿਲਕੁਲ ਠੀਕ ਜੀ। ਤੇ ਜਗਤਾਰ ਭਾਰਤ ਜੀ ਸਤਿ ਸ਼੍ਰੀ ਅਕਾਲ ਭੇਜ ਦਿੰਦੇ ਆ, ਗੁਰੀਮਾਨ ਜੀ ਸਤਿ ਸ਼੍ਰੀ ਅਕਾਲ ਕਹਿੰਦੇ ਆ, ਚਾਲ ਵੀਰ ਜੀ ਆਪ ਜੀ ਦੀ ਸਰਕਾਰ ਦਿੱਲੀ ਸੀ ਤੇ ਪੰਜਾਬ ਦੇ ਵਿੱਚ ਏਅਰਪੋਰਟ ਤੇ ਹੁਣ ਵੀ ਛੁਕਦੀਆਂ ਜਾਂਦੀਆਂ ਨੇ ਜੀ, ਚੰਨੀ ਪਾਰਟੀ ਬਣਾਓ ਕਹਿੰਦੇ ਜੀ ਔਜਲਾ ਸਾਹਿਬ ਲਿਖਦੇ ਆ ਆਪਣੀ। ਤੇ 9 ਪਾਰਟੀਆਂ ਸਿੱਧੀਆਂ ਚੋਣ ਮੈਦਾਨ ਦੇ ਵਿੱਚ ਆਉਣਗੀਆਂ, ਟੁੱਕ ਕਾਂ ਨੇ ਚੁੱਕ ਲੈ ਜਾਣਾ ਕਹਿੰਦੇ ਜੀ, 9 ਪਾਰਟੀਆਂ ਆਉਣਗੀਆਂ ਜੀ ਇਸ ਵਾਰ।
ਦੋ ਨੀ, ਤਿੰਨ ਨੀ, ਚਾਰ ਨੀ, ਨੌ ਪਾਰਟੀਆਂ ਮੈਦਾਨ ਚ। ਗੁਰੀ ਮਾਂ ਜੀ ਕਹਿੰਦੇ ਮਾਇੰਡ ਨਾ ਕਰਿਓ ਜੀ, ਇਦ ਓਕੇ, ਸ਼ਾਇਦ ਕੁਝ ਕਹਿਣਾ ਚਾਹੁੰਦੇ ਨੇ। ਗੁਰੀ ਮਾਂ ਜੀ ਕਹਿੰਦੇ ਮਜ਼ਾਕ ਕਰਦਾ ਸੀ ਸਾਡੀ ਗਰੰਟੀ ਨੂੰ ਲੈ ਕੇ, ਕਹਿੰਦੇ ਜੀ ਨਹੀਂ ਨਹੀਂ ਏਦਾਂ ਦੀ ਕੋਈ ਗੱਲ ਨੀ ਬਾਈ ਜੀ। ਤੇ ਕਹਿੰਦੇ ਨੇ ਪਾਕਿਸਤਾਨ ਅੱਜ ਵੀ ਇਹੀ ਗੋਤ ਮੁਸਲਮਾਨਾਂ ਦੇ ਵਿੱਚ ਹੈਗੇ ਆ ਵੀਰ ਜੀ। ਹਾਂਜੀ ਬਿਲਕੁਲ ਹੈ ਜੀ, ਤੇ ਆਪਣੇ ਪੰਜਾਬ ਚ ਵੀ ਹੈਗੇ ਆ ਗੋਤ, ਉਹ ਜੱਟਾਂ ਦੇ ਵਿੱਚ ਆ ਗਏ ਜਾਂ ਹੋਰ ਅੱਗੇ ਆ ਗਏ। ਗੁਰੀ ਮਾਂ ਜੀ ਕਹਿੰਦੇ ਬਿਲਕੁਲ ਜੀ, ਅੱਜ ਵੀ ਆਪਸੀ ਲੜੀ ਜਾਂਦੇ ਆ, ਨਿਹੰਗ ਸਿੰਘ ਦੂਜੇ ਮਿਸਲ ਦੇ ਨਿਹੰਗ ਸਿੰਘ ਦੇ ਬਾਣੇ ਫਾੜੇ ਆ ਜੀ ਅੱਜ। ਕਹਿੰਦੇ ਜੀ ਅੰਗਰੇਜ਼ਾਂ ਨੇ ਪੰਜਾਬ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਹੁੰਦੇ, ਅਕਾਲੀ ਫੂਲਾ ਸਿੰਘ ਜੀ ਦੇ ਹੁੰਦੇ ਤੇ ਹਰੀ ਸਿੰਘ ਨਲੂਆ ਜੀ ਦੇ ਹੁੰਦੇ ਕਦੇ ਕਬਜ਼ਾ ਕਰਨ ਦਾ ਨਹੀਂ ਸੋਚਿਆ ਜੀ। ਤੇ ਜਦੋਂ ਪੰਜਾਬ ਦੇ ਤਿੰਨੋਂ ਜਿਹੜਾ ਥੰਬ ਹਿੱਲ ਗਏ, ਉਸ ਤੋਂ ਬਾਅਦ ਤਾਂ ਅੰਗਰੇਜ਼ਾਂ ਨੇ ਡੋਗਰਿਆਂ ਦੇ ਨਾਲ ਰਲ ਕੇ ਕਹਿੰਦੇ ਪੰਜਾਬ ਖਾ ਲਿਆ। ਤੇ ਗਲਤੀਆਂ ਬਾਈ ਜੀ ਆਪਣੀਆਂ ਵੀ ਸੀ, ਦੇਖੋ ਹੁਣ ਆਪਸ ਦੇ ਵਿੱਚ ਲੜਦੇ ਝਗੜਦੇ ਨੇ ਸਾਰੇ, ਬਹੁਤ ਸੁਨਾਰੇ ਬਹੁਤ ਸੋਹਣਾ ਕਹਿੰਦੇ ਚੱਲ ਰਿਹਾ ਇਤਿਹਾਸ ਨੂੰ ਸੁਣ ਕੇ ਮਜ਼ਾ ਆ ਰਿਹਾ। ਗੁਰੀ ਮਾਂ ਜੀ ਕਹਿੰਦੇ ਦੇਖੋ ਬਾਈ ਕਲਪਨਾ ਕਰੋ ਕਿੱਦਾਂ ਦੇ ਕਿਰਦਾਰ ਹੁੰਦੇ ਸੀ ਪਹਿਲਾਂ, ਲੋਕ ਪ੍ਰਭਾਵਿਤ ਹੋ ਕੇ ਸਿੰਘ ਸੱਜ ਜਾਂਦੇ ਸੀਗੇ। ਤੇ ਗੁਰੀ ਮਾਂ ਜੀ ਕਹਿੰਦੇ ਅੱਜ ਦੇ ਟਾਈਮ ਦਲ ਵੀ ਹੈਗੇ ਆ ਤੇ ਸਹੂਲਤਾਂ ਵੀ ਨੇ, ਪਰ ਕਿਰਦਾਰ ਰਹੇ ਨੇ ਕਿੱਥੇ ਨੇ, ਜਿਸ ਕਰਕੇ ਅੱਜ ਕੱਲ੍ਹ ਦੇ ਸਿੱਖਾਂ ਦੇ ਬੱਚੇ ਕੇਸ ਕਤਲ ਕਰਵਾਈ ਜਾਂਦੇ ਨੇ। ਕਿੰਨੀਆਂ ਸ਼ਹੀਦੀਆਂ ਤੋਂ ਬਾਅਦ ਸਾਨੂੰ ਸਰਦਾਰੀ ਮਿਲੀ ਹੈ ਤੇ ਕੌਣ ਸਮਝਾਏ ਅੱਜ ਕੱਲ੍ਹ ਦੇ ਕੁੜੀਆਂ ਮੁੰਡਿਆਂ ਨੂੰ। ਤੇ ਸਾਡਾ ਪੰਜਾਬ ਦਾ ਸਾਰਾ ਇਤਿਹਾਸ ਇੰਗਲੈਂਡ ਦੇ ਮਿਊਜ਼ੀਅਮ ਦੇ ਵਿੱਚ ਪਿਆ, ਭਾਰਤ ਦੇ ਹੋਰ ਇਤਿਹਾਸ ਦੇ ਵਿੱਚ ਮਿਊਜ਼ੀਅਮ ਦੇ ਵਿੱਚ ਪਿਆ ਤੇ ਸਾਰਾ ਕੁਝ ਲੁੱਟ ਲੈ ਗਏ। ਕਹਿੰਦੇ ਜੀ ਪੰਜਾਬ ਭੂਗੋਲਿਕ ਤੌਰ ਦੇ ਉੱਤੇ ਕਿੰਨਾ ਵੱਡਾ ਸੀ, ਪਰ ਪੰਜਾਬ ਦੇ ਹੀ ਟੋਟੇ ਕਰ ਪੰਜਾਬ ਨੂੰ ਵੰਡਿਆ ਗਿਆ। ਮਹਾਰਾਜਾ ਰਣਜੀਤ ਸਿੰਘ ਦੇ ਰਾਜਾ ਸੋਰੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਸਿੱਕਾ ਸਭ ਤੋਂ ਵੱਡਾ ਹੁੰਦਾ ਸੀ। ਹੁਣ ਦੇਖ ਲਓ ਕੀ ਬਣਾ ਦਿੱਤਾ ਇਹਨਾਂ ਕੁਝ ਕੁ ਦੋਗਲਿਆਂ ਨੇ, ਰਹਿੰਦਾ ਵੈਰ ਸਿਆਸਤਦਾਨ ਕੱਢ ਰਹੇ ਆ। ਤੇ ਮਹਾਰਾਜਾ ਦਲੀਪ ਸਿੰਘ ਜੀ ਨੂੰ ਲੈ ਗਏ ਤੇ ਜਦੋਂ ਉਹਨਾਂ ਨੇ ਪੰਜਾਬ ਨੂੰ ਮੁੜਨਾ ਚਾਹਿਆ ਤਾਂ ਉਹਨਾਂ ਤੱਕ ਪੁੱਜਣ ਹੀ ਨਹੀਂ ਦਿੱਤਾ ਗਿਆ ਤੇ ਅੰਗਰੇਜ਼ਾਂ ਨੂੰ ਪਤਾ ਸੀ ਮਹਾਰਾਜਾ ਦਲੀਪ ਸਿੰਘ ਜੀ ਦਾ ਜੀ ਆ ਜਾਂਦੇ ਤਾਂ ਪੰਜਾਬ ਦਾ ਚਿਹਰਾ ਹੋਰ ਹੁੰਦਾ। ਨਹੀਂ ਜੀ ਬਾਈ ਜੀ ਇੱਦਾਂ ਨਹੀਂ ਹੋਣਾ ਸੀ। ਜਿੱਥੋਂ ਅਕਾਲ ਸਾਹਿਬ ਪੜ੍ਹਦੇ ਹਾਂ ਨਾ ਆਪਾਂ ਨਾਵਲ ਹਰਜੀਤ ਅਟਵਾਲ ਜੀ ਦਾ, ਉਹਦੇ ਵਿੱਚ ਸਪਸ਼ਟ ਹੈ ਕਿ ਮਹਾਰਾਜਾ ਦਲੀਪ ਸਿੰਘ ਵੀ ਕਿੰਨਾ ਅਯਾਸ਼ ਸੀਗਾ, ਕੀ ਕੁਝ ਕਰਦਾ ਰਿਹਾ, ਬਥੇਰਾ ਕੁਝ ਦਿੱਤਾ ਸੀ ਉਹਨਾਂ ਨੇ ਉੱਥੇ ਪਰ ਸਾਂਭਿਆ ਨਹੀਂ ਗਿਆ, ਜੂਆ ਖੇਡਦਾ ਰਿਹਾ, ਹੋਰ ਸਾਰੀਆਂ ਚੀਜ਼ਾਂ ਕਰਦਾ ਰਿਹਾ, ਅਯਾਸ਼ੀਆਂ ਕਰਦਾ ਰਿਹਾ, ਦਾਰੂ ਪੀਂਦਾ ਰਿਹਾ, ਬਥੇਰਾ ਕੁਝ ਆ ਜੀ ਉਹਨਾਂ ਦੇ ਵਿੱਚ ਵੀ। ਜੇ ਨੁਕਸ ਕੱਢਾਂਗੇ ਤਾਂ ਗੱਲ ਦੂਰ ਤੱਕ ਜਾਵੇਗੀ। ਤੇ ਅਕਾਲ ਸਾਹਿਬ ਨਾਵਲ ਆਪਾਂ ਕੀਤਾ ਹੋਇਆ ਜੀ, ਉਹ ਵੀ ਆਡੀਓ ਦੇ ਵੀਡੀਓ ਦੇ ਰੂਪ ਦੇ ਵਿੱਚ, ਤੇ ਉਹ ਵੀ ਤੁਸੀਂ ਯੂਟਿਊਬ ਦੇ ਉੱਤੇ ਸੁਣ ਸਕਦੇ ਹੋ। ਬੜਾ ਦਿਲਚਸਪੀ ਵਾਲਾ, ਬੜੀ ਖੋਜ ਕਰਕੇ 14-15 ਸਾਲ ਲਾ ਕੇ ਹਰਜੀਤ ਅਟਵਾਲ ਜੀ ਨੇ ਉਹ ਅਕਾਲ ਸਾਹਿਬ ਨਾਵਲ ਲਿਖਿਆ ਹੋਇਆ ਹੈ ਤੇ ਉਹ ਬਹੁਤ ਵਧੀਆ ਹੈ ਜੀ, ਪੜ੍ਹਨ ਯੋਗ ਵੀ ਹੈ ਤੇ ਸੁਣਨ ਯੋਗ ਵੀ ਹੈ। ਲਓ ਦੋਸਤੋ ਵੱਧ ਘੱਟ ਬੋਲ ਗਏ, ਗੁਸਤਾਖੀ ਮਾਫ਼, ਕੱਲ੍ਹ ਨੂੰ ਮਿਲਣ ਦੇ ਵਾਅਦੇ ਦੇ ਨਹੀਂ, ਸੋਮਵਾਰ ਨੂੰ ਮਿਲੇਗਾ। ਹੁਣ ਆਪਾਂ ਵਾਅਦਾ ਤੁਹਾਡੇ ਨਾਲ ਕਰਾਂਗੇ ਕਿ ਸੋਮਵਾਰ ਨੂੰ ਮਿਲਾਂਗੇ, ਪਰ ਮਹਿਫਲ ਮਿੱਤਰਾਂ ਦੀ ਸਮਰਜੀਤ ਸਿੰਘ ਸ਼ਮੀ ਜੀ ਕੱਲ੍ਹ ਨੂੰ ਤੇ ਪਰਸੋਂ ਨੂੰ ਲੈ ਕੇ ਭਾਰਤੀ ਸਮੇਂ ਦੇ ਅਨੁਸਾਰ 8 ਵਜੇ ਲੈ ਕੇ ਹਾਜ਼ਰ ਹੋਣਗੇ ਤੇ ਮੈਨੂੰ ਦਿਓ ਆਗਿਆ। ਵੱਧ ਘੱਟ ਬੋਲ ਗਏ, ਗੁਸਤਾਖੀ ਮਾਫ਼, ਸੋਮਵਾਰ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ। ਸਾਰਿਆਂ ਨੂੰ ਭੁਪਿੰਦਰ ਭਾਜ ਵੱਲੋਂ ਇਸ ਦੇ ਨਾਲ ਹੀ ਹੈ ਦੋਸਤੋ, ਪਿਆਰ ਭਰੀ ਤੇ ਨਿੱਘੀ ਸਤਿ ਸ੍ਰੀ ਅਕਾਲ ਜੀ।

ਦਾ ਸਿਲਸਿਲਾ ਅੱਜ ਚਲਾਵਾਂਗੇ। ਅੱਜ ਦਾ ਵਿਸ਼ਾ ਰਹੇਗਾ ਕਰ ਭਲਾ ਹੋ ਭਲਾ, ਕੀ ਸੱਚਮੁੱਚ ਚੰਗਾ ਕਰਨ ਦਾ ਚੰਗਾ ਫਲ ਮਿਲਦਾ ਹੈ। ਇਸ ਦੇ ਉੱਤੇ ਖਾਸ ਅੱਜ ਦਿਹਾੜੇ ਦੇ ਉੱਤੇ ਗੱਲਬਾਤ ਕਰਾਂਗੇ ਤੇ ਭਗਤ ਪੂਰਨ ਸਿੰਘ ਉਹਨਾਂ ਦਾ ਵੀ ਅੱਜ ਦਿਹਾੜਾ ਹੈ। ਅੱਜ ਦੇ ਦਿਨ ਦੇ ਵਿੱਚ ਉਹਨਾਂ ਨੇ ਇਸ ਦੁਨੀਆਂ ਨੂੰ ਅਲਵਿਦਾ ਕਿਹਾ ਤੇ ਬਹੁਤ ਸਾਰੇ ਆਪਣੇ ਜਿਹੜੇ ਬੱਚੇ ਜਾਂ ਬਜ਼ੁਰਗ ਜਾਂ ਹੋਰ ਸਾਰੇ ਲੋਕਾਂ ਨੂੰ ਉਹ ਇਸ ਜਹਾਨ ਦੇ ਉੱਤੇ ਉਹ ਛੱਡ ਕੇ ਗਏ, ਉਹਨਾਂ ਨੂੰ ਰਾਹੇ ਪਾਇਆ ਤੇ ਹੋਰ ਸਾਰੀਆਂ ਗੱਲਾਂ ਬਾਤਾਂ ਇਹਦੇ ਬਾਰੇ ਆਪਾਂ ਕਰਾਂਗੇ ਸ਼ਮੀ ਜੀ ਦੇ ਨਾਲ ਵੀ ਤੇ ਤੁਹਾਡੇ ਨਾਲ ਵੀ। ਤੁਹਾਡੀਆਂ ਫੋਨ ਕਾਲਾਂ ਦਾ ਵੀ ਇੰਤਜ਼ਾਰ ਰਹੇਗਾ। ਸਟੂਡੀਓ ਦਾ ਨੰਬਰ +358 44 976 19 ਬਾਅਦ ਸਟੂਡੀਓ ਦਾ ਨੰਬਰ ਹੈ ਤੇ ਸਮਾਂ ਤੇ ਸਥਿਤੀ ਫਿਨਲੈਂਡ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਸ਼ਾਮ ਦੇ 7:07 ਤੇ ਭਾਰਤ ਦੇ ਵਿੱਚ ਰਾਤ ਦੇ 9:37। ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਇਸ ਵਕਤ ਸਵੇਰ ਦੇ 9:07 ਨੇ ਤੇ ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ 12:07 ਦਾ ਸਮਾਂ ਹੈ। ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ ਤੇ ਗੱਲਾਂ ਬਾਤਾਂ ਦੇ ਉੱਤੇ ਜਲਦ ਤੋਂ ਜਲਦ ਜਾਣ ਦੀ ਕੋਸ਼ਿਸ਼ ਕਰਦੇ ਹਾਂ ਤੇ ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੀ ਗੱਲ ਕਰਦੇ ਹਾਂ। ਅੱਜ 5 ਅਗਸਤ 2026 ਦਾ ਦਿਹਾੜਾ ਤੇ ਬੁੱਧਵਾਰ ਵਾਲਾ ਦਿਨ ਹੈ। ਬੁੱਧ ਕੰਮ ਸ਼ੁੱਧ ਦੇ ਵਿੱਚ ਅੱਜ ਦਾ ਸੁਨੇਹਾ ਜੋ ਅੱਜ ਦਾ ਵਿਚਾਰ ਹੈ ਬੜਾ ਲਾਜਵਾਬ ਹੈ। ਕਹਿੰਦੇ ਕਿ ਜਿਹੜੇ ਕਿਸੇ ਉੱਤੇ ਉਪਕਾਰ ਜਾਣੀ ਕਿ ਮਦਦ ਨਹੀਂ ਕਰ ਸਕਦੇ ਉਹਨਾਂ ਨੂੰ ਜੀਵਨ ਜਿਉਣ ਦਾ ਹੱਕ ਨਹੀਂ ਹੋਣਾ ਚਾਹੀਦਾ। ਕੈਥਰੀਨ ਫਿਲਿਪਸ ਉਹਨਾਂ ਦੀ ਕਲਮ ਦੇ ਵਿੱਚ ਇਹ ਅੱਖਰ ਜਿਹੜੇ ਉਲੀਕੇ ਗਏ ਨੇ। ਇਸੇ ਤਰ੍ਹਾਂ ਹੀ ਅੱਜ ਦੇ ਦਿਹਾੜੇ ਦੇ ਉੱਤੇ 1871 ਦਾ ਜ਼ਿਕਰ ਕਰਦਿਆਂ ਜਦੋਂ ਨਾਮਧਾਰੀ ਮੰਗਲ ਸਿੰਘ, ਮਸਤਾਨ ਸਿੰਘ ਤੇ ਗੁਰਮੁਖ ਸਿੰਘ ਤਿੰਨੇ ਹੀ ਪਿੱਥੋਂ ਪਿੰਡ ਦੇ ਨੂੰ ਜਿਹੜਾ ਸੀ ਰਾਏਕੋਟ ਲੁਧਿਆਣਾ ਦੇ ਵਿੱਚ ਫਾਂਸੀ ਦੇ ਦਿੱਤੀ ਗਈ ਸੀ। ਇਸੇ ਤਰ੍ਹਾਂ 1886 ਦੇ ਵਿੱਚ ਕਾਰ ਦੇ ਖੋਜੀ ਕਾਰਲ ਬੈਜ ਨੇ ਜਿਹੜਾ ਸੀ ਪੈਂਟੈਂਟ ਕਰਵਾਇਆ ਤੇ ਅੱਜ ਦੇ ਦਿਨ 1888 ਦੇ ਵਿੱਚ ਉਸਦੀ ਪਤਨੀ ਨੇ 104 ਕਿਲੋਮੀਟਰ ਕਾਰ ਚਲਾਈ ਸੀ। 1930 ਦੇ ਵਿੱਚ ਚੰਦਰਮਾ ਦੇ ਉੱਤੇ ਪੈਰ ਰੱਖਣ ਵਾਲੀ ਪੁਲਾੜੀ ਯਾਤਰੀ ਨੀਲ ਆਰਮਸਟਰੋਂਗ ਦਾ ਜਿਹੜਾ ਸੀ ਵਾਪਾਕ ਨੋਟਾ ਅਮਰੀਕਾ ਦੇ ਵਿੱਚ ਜਨਮ ਹੁੰਦਾ ਤੇ 1992 ਦੇ ਵਿੱਚ ਪਿੰਗਲਵਾੜਾ ਦੇ ਬਾਨੀ ਭਗਤ ਪੂਰਨ ਸਿੰਘ ਉਹਨਾਂ ਦਾ ਦੇਹਾਂਤ ਹੁੰਦਾ। ਅੱਜ ਇਸ ਸੰਸਾਰ ਨੂੰ ਉਹ ਅਲਵਿਦਾ ਕਹਿੰਦੇ ਆ। ਭਗਤ ਪੂਰਨ ਸਿੰਘ ਉਹਨਾਂ ਦਾ ਜ਼ਿਕਰ ਹੋਇਆ ਤੇ ਉਹਨਾਂ ਦੇ ਉੱਤੇ ਆਪਾਂ ਗੱਲਬਾਤ ਕਰਨੀ ਆ, ਉਹਨਾਂ ਦੀਆਂ ਜਿਹੜੀਆਂ ਪਾਈਆਂ ਹੋਈਆਂ ਲੀਹਾਂ ਨੇ ਉਹਨਾਂ ਨੂੰ ਵਿਚਾਰਨ ਦੀ ਕੋਸ਼ਿਸ਼ ਕਰਾਂਗੇ ਵੱਖਰੇ ਵੱਖਰੇ ਐਂਗਲ ਤੋਂ। ਪਿੰਗਲਵਾੜਾ ਸੰਸਥਾ ਦੇ ਬਾਨੀ ਭਗਤ ਪੂਰਨ ਸਿੰਘ ਜੀ ਦਾ ਜਨਮ 4 ਜੂਨ 1904 ਨੂੰ ਜਿਹੜਾ ਪਿੰਡ ਰਾਜੇਵਾਲ ਜ਼ਿਲ੍ਹਾ ਲੁਧਿਆਣਾ ਵਿਖੇ ਮਾਤਾ ਮਹਿਤਾਬ ਕੌਰ, ਪਿਤਾ ਛਿੱਬੂ ਮੱਲ ਜੀ ਘਰ ਦੇ ਵਿੱਚ ਹੁੰਦਾ ਹੈ ਤੇ ਇਹਨਾਂ ਦੇ ਪਿਤਾ ਜੀ ਅਮੀਰ ਖੱਤਰੀ ਵਪਾਰੀ ਸਨ। ਪਰ 1913 ਦੇ ਵਿੱਚ ਕਾਲ ਪੈਣ ਦੇ ਦੌਰਾਨ ਸਾਰਾ ਵਪਾਰ ਜਿਹੜਾ ਸੀਗਾ ਤਬਾਹ ਹੋ ਗਿਆ ਤੇ ਘਰੇਲੂ ਆਰਥਿਕ ਸੰਕਟ ਕਰਕੇ ਇਹਨਾਂ ਦੇ ਮਾਤਾ ਜੀ ਨੇ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਕੇ 10ਵੀਂ ਤੱਕ ਪੜ੍ਹਾਈ ਕਰਾਈ ਸੀ। ਇਹਨਾਂ ਦਾ ਪਹਿਲਾ ਨਾਮ ਜਿਹੜਾ ਸੀ ਰਾਮ ਜੀ ਸੀ, ਪਰ ਬਾਅਦ ਦੇ ਵਿੱਚ ਸਿੱਖ ਧਰਮ ਤੋਂ ਪ੍ਰਭਾਵਿਤ ਹੋ ਕੇ ਪੂਰਨ ਸਿੰਘ ਰੱਖਿਆ ਗਿਆ ਤੇ ਇੱਕ ਵਾਰ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਵਿਖੇ 4 ਕੁ ਸਾਲ ਦੇ ਜਿਹੜਾ ਅਪੰਗ ਬੱਚੇ ਨੂੰ ਕੋਈ ਛੱਡ ਗਿਆ ਸੀ ਤਾਂ ਇਹਨਾਂ ਉਸਦੀ ਸੰਭਾਲ ਕੀਤੀ। ਉਸਦਾ ਨਾਂ ਜਿਹੜਾ ਸੀ ਪਿਆਰਾ ਸਿੰਘ ਰੱਖਿਆ ਗਿਆ। ਭਾਰਤ ਪਾਕਿਸਤਾਨ ਵੰਡ ਦੇ ਸਮੇਂ ਉਹ ਪਿਆਰਾ ਸਿੰਘ ਨੂੰ ਪਿੱਠ ਦੇ ਉੱਤੇ ਝੁੱਕ ਕੇ ਸ਼ਰਨਾਰਥੀ ਕੈਂਪਾਂ ਦੇ ਵਿੱਚ ਬੇਸਹਾਰਾ ਲਵਾਰਸ ਬਿਮਾਰਾਂ ਦੀ ਭਾਈ ਕਨਈਆ ਜੀ ਦੀ ਵਾਂਗ ਮਦਦ ਜਿਹੜਾ ਕਰਦੇ ਸਨ ਤੇ 1958 ਦੇ ਵਿੱਚ ਅੰਮ੍ਰਿਤਸਰ ਵਿਖੇ ਪਿੰਗਲਵਾੜਾ ਦੀ ਸ਼ੁਰੂਆਤ ਕੀਤੀ। ਉਹਨਾਂ ਨੇ 23 ਦੇ ਕਰੀਬ ਕਿਤਾਬਾਂ ਤੇ ਕਿਤਾਬਚੀ ਛਾਪ ਕੇ ਮੁਫ਼ਤ ਵੰਡੇ ਜਿਨ੍ਹਾਂ ਦਾ ਵਿਸ਼ੇ ਵਾਤਾਵਰਨ, ਵਿਵਹਾਰ, ਜੀਵਨ ਜਿਹੜਾ ਸਿਹਤ, ਨੈਤਿਕਤਾ, ਵਰਤਮਾਨ ਤੇ ਭਵਿੱਖ ਦੇ ਨਾਲ ਜੁੜੇ ਹੋਏ ਸਾਰੇ ਉਹਨਾਂ ਨੇ ਮੁੱਦਿਆਂ ਨੂੰ ਉਭਾਰਿਆ। ਲਿਖਤਾਂ ਦਾ ਉਹਨਾਂ ਦਾ ਮਨੋਰਥ ਸੀ ਮਨੁੱਖ ਜਾਤੀ ਦੀ ਭਲਾਈ, ਪ੍ਰਾਣੀ ਮਾਤਰਾ ਰੱਖਿਆ ਤੇ ਵਾਤਾਵਰਨ ਸਮੱਸਿਆਵਾਂ ਉਹਨਾਂ ਦੇ ਨਾਲ ਸਨ ਚੱਲਦੀਆਂ। ਉਹ ਪੰਜਾਬੀ, ਇੰਗਲਿਸ਼ ਤੇ ਉਰਦੂ ਜਾਣਦੇ ਸਨ। ਉਹਨਾਂ ਜਿਹੜਾ ਸੀਗਾ 6 ਤਰੀਕ ਤੇ 3 ਮਹੀਨੇ 1957 ਨੂੰ ਪੂਰਨ ਪ੍ਰਿੰਟਿੰਗ ਪ੍ਰੈਸ ਦੀ ਜਿਹੜੀ ਸਥਾਪਨਾ ਕਰਤੀ। ਇੱਥੋਂ ਸਾਰਾ ਸਾਹਿਤ ਜਿਹੜਾ ਸੀ ਪ੍ਰਕਾਸ਼ਿਤ ਕਰਕੇ ਲੋਕਾਂ ਦੇ ਵਿੱਚ ਮੁਫ਼ਤ ਵੰਡਿਆ ਜਾਂਦਾ ਸੀ। ਇਹ ਪ੍ਰਥਾ ਅੱਜ ਵੀ ਜਾਰੀ ਹੈ। ਨਿਸ਼ਕਾਮ ਸੇਵਾ ਕਰਦੇ ਹੋਏ 5 ਅਗਸਤ 1992 ਨੂੰ ਆਪਣਾ ਸਰੀਰ ਤਿਆਗ ਗਏ ਤੇ ਉਹਨਾਂ ਪਿੰਗਲਵਾੜੇ ਦੇ ਵਿੱਚ ਏਸੀ ਨਹੀਂ ਸੀ ਲਗਵਾਇਆ ਕਿਉਂਕਿ ਉਹ ਜਾਣਦੇ ਸਨ ਕਿ ਵਾਯੂ ਮੰਡਲ ਜਿਹੜਾ ਉਹਦੇ ਵਿੱਚ ਇਸ ਦੇ ਨਾਲ ਉਦੋਂ ਪਰਤ ਦੇ ਵਿੱਚ ਛੇਕ ਹੋ ਰਹੇ ਨੇ।
ਉਹਨਾਂ ਦੀਆਂ ਅੰਮ੍ਰਿਤਸਰ ਪੰਡੋਰੀ ਵੜੈਚ

0: ਮਾਨਾਵਾਲਾ, ਗੋਇੰਦਵਾਲ ਸਾਹਿਬ ਤੇ ਅੰਮ੍ਰਿਤਸਰ, ਸੰਗਰੂਰ, ਪਲਾਸੋਰਾ, ਜਲੰਧਰ ਤੇ ਚੰਡੀਗੜ੍ਹ ਦੇ ਵਿੱਚ ਬ੍ਰਾਂਚਾਂ ਨੇ। ਇਨ੍ਹਾਂ ਦੇ ਵਿੱਚ ਲਗਭਗ 1600 ਤੋਂ ਵੱਧ ਲਾਚਾਰ, ਗੁੰਗੇ, ਬੋਲੇ, ਅਪਾਹਜ ਤੇ ਬਿਮਾਰ, ਪਾਗਲ, ਮਰਦ, ਔਰਤਾਂ, ਬੱਚੇ, ਬੁੱਢੇ ਸ਼ਾਮਲ ਨੇ, ਜਿਨ੍ਹਾਂ ਦਾ ਬਿਨਾਂ ਧਰਮ, ਜਾਤ, ਨਸਲ, ਰੰਗ ਤੇ ਵਿਤਕਰੇ ਦੇ ਸੇਵਾ ਸੰਭਾਲ ਕੀਤੀ ਜਾਂਦੀ ਹੈ। ਪਿੰਗਲਵਾੜਾ ਅੰਮ੍ਰਿਤਸਰ ਵਿਖੇ ਮੁੱਢਲੀਆਂ ਡਾਕਟਰੀ ਸਹਾਇਤਾ ਵਾਲੀ ਟਰਾਮਾ ਵੈਨ ਜੀ ਟੀ ਰੋਡ ਦੇ ਉੱਤੇ ਹੁੰਦੇ ਹਾਦਸਿਆਂ ਦੇ ਲਈ ਹਰ ਸਮੇਂ ਤਿਆਰ ਰਹਿੰਦੀ ਹੈ ਤੇ ਲੋੜਵੰਦਾਂ ਦੀ ਸਹਾਇਤਾ ਦੇ ਲਈ ਬਨਾਵਟੀ ਅੰਗ ਕੇਂਦਰ ਸਥਾਪਿਤ ਕੀਤਾ ਗਿਆ ਹੈ, ਜਿੱਥੇ ਲੋੜਵੰਦਾਂ ਨੂੰ ਮੁਫ਼ਤ ਅੰਗ ਲਗਾਏ ਜਾਂਦੇ ਨੇ, ਲਵਾਰਿਸ ਮਰੀਜ਼ਾਂ ਦੀ ਦੇਖ ਰੇਖ ਕੀਤੀ ਜਾਂਦੀ ਹੈ, ਸਿਹਤ ਕਰਮਚਾਰੀ ਤੇ ਸਟਾਫ ਤਾਇਨਾਤ ਹੈ। ਗਰੀਬ ਬੱਚਿਆਂ ਦੀ ਸਿੱਖਿਆ ਦੇ ਲਈ ਵਿਦਿਅਕ ਸੰਸਥਾਵਾਂ ਨੇ 1981 ਦੇ ਵਿੱਚ ਉਨ੍ਹਾਂ ਨੂੰ ਸ੍ਰੀ ਪਦਮ ਐਵਾਰਡ ਦੇ ਨਾਲ ਨਵਾਜਿਆ ਗਿਆ ਤੇ 1990 ਦੇ ਵਿੱਚ ਹੇਅਰਮਨੀ ਐਵਾਰਡ ਦੇ ਉੱਤੇ, 1991 ਦੇ ਵਿੱਚ ਰੋਗ ਰਤਨ ਐਵਾਰਡ ਤੇ ਭਾਈ ਘਨੱਈਆ ਐਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ। 5 ਅਗਸਤ ਅੱਜ ਦੇ ਦਿਹਾੜੇ ਦੇ ਉੱਤੇ 1992 ਨੂੰ 88 ਸਾਲ ਦੀ ਉਮਰ ਭੋਗ ਕੇ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ। ਅੱਜ ਕੱਲ੍ਹ ਉਨ੍ਹਾਂ ਦੇ ਉੱਤਰ ਅਧਿਕਾਰੀ ਡਾਕਟਰ ਇੰਦਰਜੀਤ ਕੌਰ ਜੀ ਨੇ, ਜੋ ਇਹ ਸੇਵਾ ਅੱਗੇ ਨਿਭਾ ਰਹੇ ਨੇ, ਚਲਾ ਰਹੇ ਨੇ, ਤੇ ਭਗਤ ਪੂਰਨ ਸਿੰਘ ਕੁਦਰਤੀ ਖੇਤੀ ਦਾ ਪ੍ਰਚਾਰ ਕਰਦੇ ਨੇ। ਇਸ ਕਰਕੇ ਹੀ ਜੈਵਿਕ ਖੇਤੀ ਵੀ ਆਰੰਭ ਕੀਤੀ ਹੋਈ ਹੈ ਤੇ ਉਨ੍ਹਾਂ ਦੇ ਉਦੇਸ਼ ਜਿਵੇਂ ਕਿ ਕੁਦਰਤੀ ਸੋਮਿਆਂ ਦੀ ਰੱਖਿਆ ਕਰੋ, ਵੱਧ ਤੋਂ ਵੱਧ ਰੁੱਖ ਲਾਓ, ਸਾਦਾ ਖਾਣਾ, ਸਾਦਾ ਪਾਉਣਾ, ਖਾਦੀ ਦਾ ਕੱਪੜਾ ਤੇ ਸਾਦਗੀ ਦੇ ਵਿੱਚ ਰਹੋ, ਪੈਟਰੋਲ ਤੇ ਡੀਜ਼ਲ ਦੀ ਘੱਟ ਵਰਤੋਂ ਕਰੋ, ਪਸ਼ੂ ਪੰਛੀਆਂ ਤੇ ਜਾਨਵਰਾਂ ਦੀ ਰੱਖਿਆ ਕਰੋ ਤੇ ਬੇਰੋਜ਼ਗਾਰੀ ਨੂੰ ਘਟਾਉਣ ਦੇ ਵਿੱਚ ਮਦਦ ਕਰੋ ਵਰਗੇ ਸੰਦੇਸ਼ ਦਿੱਤੇ ਜਾਂਦੇ ਹੈ। ਅੱਜ ਦਾ ਜੋ ਮੁੱਦਾ ਹੈ ਉਹਦੇ ਉੱਤੇ ਗੱਲਬਾਤ ਕਰਨ ਦੇ ਲਈ ਆਪਾਂ ਤਿਆਰ ਬਾਰ ਤਿਆਰ ਹਾਂ ਤੇ ਸ਼ੰਮੀ ਜੀ ਨੂੰ ਨਾਲ ਲਾਉਂਦੇ ਹਾਂ ਤੇ ਗੱਲਾਂ ਬਾਤਾਂ ਅੱਗੇ ਵਧਾਉਂਦੇ ਹਾਂ। ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ, ਇਸ ਮੁੱਦੇ ਦੇ ਉੱਤੇ ਤੁਸੀਂ ਵੀ ਆਪਣੇ ਵਿਚਾਰ ਦੇ ਸਕਦੇ ਹੋ, ਜੋ ਅੱਜ ਦਾ ਵਿਸ਼ੇਸ਼ ਆਪਣੀ ਗੱਲਬਾਤ ਦਾ ਸਿਲਸਿਲਾ ਹੈ। ਜਿਵੇਂ ਕਿ ਸ਼ੰਮੀ ਜੀ ਨਾਲ ਜੁੜਨਗੇ ਤੇ ਗੱਲ ਕਰਾਂਗੇ ਉਹਨਾਂ ਦੇ ਨਾਲ ਕਿ ਇਹ ਗੱਲਬਾਤ ਜਿਹੜੀ ਹੈ ਧਰਮ ਪੱਖ ਤੋਂ ਵੀ ਦੇਖਾਂਗੇ, ਮਨੋਵਿਗਿਆਨਕ ਪੱਖ ਤੋਂ ਵੀ ਦੇਖਾਂਗੇ, ਸਮਾਜ ਵਿਗਿਆਨ ਕੀ ਕਹਿੰਦੀ ਹੈ ਤੇ ਅਸਲ ਜ਼ਿੰਦਗੀ ਦੇ ਤਜ਼ਰਬਿਆਂ ਨੂੰ ਤੁਸੀਂ ਵੀ ਜਿਹੜਾ ਨਾਲ ਸਾਂਝਾ ਕਰ ਸਕਦੇ ਹੋ ਤੇ ਗੱਲਾਂ ਬਾਤਾਂ ਦੇ ਵਿੱਚ ਯੋਗਦਾਨ ਪਾ ਸਕਦੇ ਹੋ। ਇਸੇ ਤਰ੍ਹਾਂ ਪ੍ਰੋਗਰਾਮ ਦੇ ਵਿੱਚ ਜੁੜੋ ਤੇ ਨਾਲ ਗੱਲਾਂ ਬਾਤਾਂ ਕਰੋ ਤੇ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ, ਜਿਸ ਦੇ ਵਿੱਚ ਸਭ ਤੋਂ ਪਹਿਲਾਂ ਬਾਤ ਪਾਉਂਦੇ ਹਾਂ ਇੱਕ ਛੋਟੀ ਜਿਹੀ ਗੱਲਬਾਤ ਦੇ ਨਾਲ, ਤੇ ਕੋਸ਼ਿਸ਼ ਮੇਰੀ ਹੈ ਮੈਂ ਕਿਤੇ ਰੱਖ ਬੈਠਾ ਉਹਦੇ ਨਾਲ ਹੀ ਸ਼ੁਰੂਆਤ ਕਰਦੇ ਹਾਂ। ਅੱਜ ਦੇ ਵਿੱਚ ਜੋ ਕਿ ਕਰ ਜਿਹੜਾ ਕਰ ਭਲਾ ਹੋ ਭਲਾ ਸਿਰਫ ਵਿਸ਼ਵਾਸ ਹੈ ਜਾਂ ਸੱਚ ਹੈ, ਜਾਂ ਤੁਹਾਡਾ ਆਪਣਾ ਜ਼ਿੰਦਗੀ ਦਾ ਕੋਈ ਤਜ਼ਰਬਾ ਹੋਵੇ, ਕਿਸੇ ਦਾ ਭਲਾ ਕੀਤਾ ਹੋਵੇ, ਕਿਸੇ ਤੋਂ ਦੁਆਵਾਂ ਲਈਆਂ ਹੋਣ, ਕਿਸੇ ਦੇ ਕੰਮ ਆਏ ਹੋ, ਕੱਲਾ ਉਹ ਪੈਸੇ ਤਾਂ ਹੋਰ ਸਾਰੀਆਂ ਚੀਜ਼ਾਂ ਦੇ ਨਾਲ ਹੀ ਨਿਰਧਾਰਿਤ ਨਹੀਂ ਹੁੰਦਾ ਮੁੱਦਾ, ਹੋਰ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਨੇ ਜਿਸ ਦੇ ਨਾਲ ਤੁਸੀਂ ਹੈਲਪ ਕਰ ਸਕਦੇ ਹੋ। ਤੇ ਉਹਦੇ ਵਿੱਚ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਜੁੜ ਚੁੱਕੇ ਨੇ ਸਾਡੇ ਸਹਿਯੋਗੀ ਸਮਾਜੀਤ ਸਿੰਘ ਸ਼ੰਮੀ ਜੀ, ਤੇ ਗੱਲਾਂ ਬਾਤਾਂ ਦਾ ਸਿਲਸਿਲਾ ਉਹਨਾਂ ਦੇ ਨਾਲ ਸ਼ੁਰੂ ਕਰਦੇ ਹਾਂ। ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ, +358 44 976 1962 ਸਟੂਡੀਓ ਦਾ ਨੰਬਰ ਹੈ, ਕਾਲ ਕਰਕੇ ਨਾਲ ਨਾਲ ਤੁਸੀਂ ਯੋਗਦਾਨ ਪਾ ਸਕਦੇ ਹੋ। ਤੇ ਸਤਿ ਸ੍ਰੀ ਅਕਾਲ ਜੀ ਸ਼ੰਮੀ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਪਰ ਸਾਹਿਬ ਸਤਿ ਸ੍ਰੀ ਅਕਾਲ ਜੀ, ਤੇ ਦੁਆਬਾ ਰੇਡੀਓ ਸੁਣ ਰਹੇ ਵੇਖ ਰਹੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ,
0: ਬਹੁਤ ਬਹੁਤ ਸਵਾਗਤ ਜੀ ਅਨੂ ਜੀ, ਬਹੁਤ ਬਹੁਤ ਧੰਨਵਾਦ। ਅੱਜ ਵਿਸ਼ੇਸ਼ ਇਸ ਵਿਸ਼ੇ ਦੇ ਉੱਤੇ ਤੁਸੀਂ ਇਸ ਵਿਸ਼ੇ ਨੂੰ ਉਭਾਰਿਆ ਤੇ ਗੱਲਬਾਤ ਕਰਨ ਦੇ ਲਈ ਹਾਜ਼ਰ ਹੋ, ਜੀ ਅਨੂ ਜੀ ਨਿੱਘਾ ਸਵਾਗਤ ਹੈ ਜੀ।
1: ਜੀ ਸ਼ੁਕਰੀਆ ਭਾਰਤ ਸਾਹਿਬ
0: ਜੀ,
1: ਇਹ ਬੜੀ ਪੁਰਾਣੀ ਤੇ ਪਿਆਰੀ ਕਹਾਵਤ ਹੈ ਔਰ ਲੋਕ ਵਿਰਸੇ ਦੇ ਵਿੱਚ ਇਹਦੀ ਬਾਤ ਪੈਂਦੀ ਹੈ, ਬੜੀ ਮਿੱਠੀ ਗੱਲ ਹੈ ਕਿ ਕਰ ਭਲਾ ਤੇ ਹੋ ਭਲਾ,
0: ਹੋ ਭਲਾ।
1: ਜਦੋਂ ਇਹਦੇ ਉਲਟ ਜਿਹੜਾ ਇਹ ਵੀ ਕਿਹਾ ਜਾਂਦਾ ਕਿ ਖੂਹ ਪੁੱਟਦੇ ਨੂੰ ਖਾਤਾ ਤਿਆਰ, ਕਿ ਜਦੋਂ ਅਸੀਂ ਕਿਸੇ ਲਈ ਕੋਈ ਨੁਕਸਾਨ ਦੀ ਸੋਚਦੇ ਹਾਂ ਤਾਂ ਆਪਣਾ ਸਭ ਤੋਂ ਪਹਿਲਾਂ ਹੋ ਜਾਂਦਾ ਹੈ।
0: ਬਿਲਕੁਲ,
1: ਇਸੇ ਲਈ ਜਿਹੜੀ ਆ ਆਪਣਾ ਜੇ ਭਲਾ ਚਾਹੁੰਦੇ ਹਾਂ ਤੇ ਦੂਜਿਆਂ ਦਾ ਵੀ ਭਲਾ ਸੋਚੀਏ ਤਾਂ ਫੇਰ ਉਹ ਆਪਣਾ ਵੀ ਭਲਾ ਹੋ ਜਾਂਦਾ ਹੈ। ਬਹੁਤ ਹੀ ਚਲੋ ਵੀ ਸਾਡੇ ਇਹ ਸਮਾਜ ਨੂੰ ਇੱਕ ਸੂਤਰ ਚ ਬੰਨ ਕੇ ਰੱਖਣ ਵਾਲਾ ਇੱਕ ਸੰਕਲਪ ਇੱਕ ਸੋਚ ਹੈ, ਜਿਹਦੀ ਜਦੋਂ ਤੋਂ ਇਨਸਾਨੀਅਤ ਸ਼ੁਰੂ ਹੋਈ ਆ, ਕਹਿ ਲੋ ਸਾਡੀ ਸਭਿਅਤਾ ਸ਼ੁਰੂ ਹੋਈ ਆ, ਉਦੋਂ ਤੋਂ ਹੁਣ ਤੱਕ ਇਹਦਾ ਵੱਡਾ ਯੋਗਦਾਨ ਰਿਹਾ ਹੋਊਗਾ ਇਸ ਇੱਕ ਸੂਤਰ ਦਾ ਹੀ ਕਿ ਕਰ ਭਲਾ ਹੋ ਭਲਾ। ਅਸੀਂ ਇੱਕ ਆਪਣੇ ਹਿੱਤ ਜਿਹੜੇ ਆ ਜਦੋਂ ਉਹਦੀ ਰਾਖੀ ਕਰਨੀ ਚਾਹੁੰਦੇ ਆ ਤਾਂ ਸਾਨੂੰ ਦੂਜਿਆਂ ਦੇ ਹਿੱਤਾਂ ਦਾ ਵੀ ਧਿਆਨ ਰੱਖਣਾ ਪਊਗਾ। ਇੱਕ ਤਰ੍ਹਾਂ ਨਾਲ ਇਹ ਬਹੁਤ ਹੀ ਮਜ਼ਬੂਤ ਸੰਬੰਧ ਸਥਾਪਿਤ ਕਰਨ ਵਾਸਤੇ ਕਾਮਯਾਬ ਤੇ ਮੋਰਲ ਇੱਕ ਡਿਊਟੀ ਦੱਸਣ ਵਾਲਾ ਇੱਕ ਮੁਹਾਵਰਾ ਹੈ
0: ਜੀ
1: ਤੇ ਅਖਾਣ ਹੈ। ਬਹੁਤ ਹੀ ਕਮਾਲ ਦੀ
0: ਬਿਲਕੁਲ
1: ਸੋਚ ਹੈ ਜੀ।
0: ਜੀ ਸ਼ਮੀ ਜੀ, ਤੇ ਸ਼ਮੀ ਜੀ ਵੈਸੇ ਮੈਂ ਖੋਜ ਕਰ ਰਿਹਾ ਸੀ ਇਹ ਸਿਲਸਿਲਾ ਕਦੋਂ ਦਾ ਸ਼ੁਰੂ ਹੋਇਆ ਜਾਂ ਕਿੱਥੋਂ ਸ਼ੁਰੂ ਹੁੰਦਾ ਹੈ ਸਾਰਾ ਸਿਲਸਿਲਾ,
1: ਜੀ
0: ਤੇ ਅੱਗੇ ਜਾ ਕੇ
1: ਜੀ
0: ਜ਼ਰੂਰ
1: ਜੀ
0: ਉਹਦਾ ਜ਼ਿਕਰ ਵੀ ਕਰਾਂਗੇ, ਇਹਨੂੰ ਵੱਖਰੇ ਵੱਖਰੇ ਐਂਗਲ ਤੋਂ ਪਛਾਣਨ ਦੀ ਵੀ ਕੋਸ਼ਿਸ਼ ਕਰਾਂਗੇ। ਤੇ
1: ਬਿਲਕੁਲ
0: ਜਿਵੇਂ ਅੱਜ ਤੁਸੀਂ ਜ਼ਿਕਰ ਸ਼ੁਰੂਆਤ ਕਰ ਹੀ ਦਿੱਤੀ ਹੈ ਕਿ ਜਿਵੇਂ ਵੱਖਰੇ ਵੱਖਰੇ ਚਾਹੇ ਉਹ ਧਰਮ ਨੇ, ਸਿੱਖ ਧਰਮ ਹੈ, ਹਿੰਦੂ ਧਰਮ ਹੈ, ਇਸਲਾਮ ਹੈ, ਈਸਾਈ ਧਰਮ ਹੈ, ਬੁੱਧ ਧਰਮ ਹੈ, ਇਸ ਦੇ ਵਿੱਚ ਹਰ ਪਾਸੇ ਕਿਤੇ ਨਾ ਕਿਤੇ ਚੈਰਿਟੀ ਦਾ ਜਾਂ ਇੱਕ ਦੂਸਰੇ ਦੀ ਸਹਾਇਤਾ ਦਾ ਜਿਹੜਾ ਰੋਲ ਸਾਨੂੰ ਦੇਖਣ ਨੂੰ ਮਿਲਦਾ ਹੈ। ਕਿਤੇ ਵੀ ਕੋਈ ਡਿਜ਼ਾਸਟਰ ਹੁੰਦਾ, ਕੋਈ ਕੁਦਰਤੀ ਆਫਤ ਆਉਂਦੀ ਹੈ, ਜਾਂ ਸਾਡੇ ਆਲੇ ਦੁਆਲੇ ਬਹੁਤ ਸਾਰੇ ਐਸੇ ਲੋਕ ਨੇ ਉਹ ਅੰਗਹੀਨ ਨੇ, ਜਾਂ ਜ਼ੁਬਾਨ ਚਾਹੇ ਕਹਿ ਲਓ ਉਹਨਾਂ ਦੀ ਕੰਮ ਨਹੀਂ ਕਰਦੀ, ਚਾਹੇ ਸੁਣਨਾ, ਹੋਰ ਸਾਰੀਆਂ ਬਹੁਤ ਸਾਰੀਆਂ ਤੰਗੀਆਂ ਪਰੇਸ਼ਾਨੀਆਂ ਨੇ। ਜਦੋਂ ਅਸੀਂ ਆਪਣੇ ਰੂਪ ਦੇ ਉੱਤੇ ਕਈ ਵਾਰੀ ਆਪਾਂ ਕਹਿ ਦਿੰਦੇ ਹਾਂ ਕਿ ਯਾਰ ਮੈਂ ਚੰਗਾ ਨਹੀਂ ਹੈ, ਮੈਂ ਸੋਹਣਾ ਨਹੀਂ ਲੱਗਦਾ, ਹੈ ਨਾ, ਇੰਨਾ ਬਦਸੂਰਤ ਮੇਰੀ ਸ਼ਕਲ ਹੈ, ਮੈਨੂੰ ਚੰਗਾ ਨਹੀਂ ਲੱਗਦਾ, ਹੈ ਨਾ, ਆਪਣਾ ਆਪ। ਤੇ ਜਦੋਂ ਉਹ ਲੋਕਾਂ ਦੇ ਵੱਲ ਝਾਤ ਮਾਰਦੇ ਆ ਜਿਨ੍ਹਾਂ ਨੇ, ਜਿਨ੍ਹਾਂ ਦੀ ਭਗਤ ਪੂਰਨ ਸਿੰਘ ਉਹਨਾਂ ਨੇ ਮਦਦ ਕੀਤੀ ਹੈ, ਉਹਨਾਂ ਦੇ ਸਾਥੀ ਬਣੇ ਨੇ, ਹਰ ਦੁੱਖ ਸੁੱਖ ਦੇ ਵਿੱਚ ਰਾਹ ਦਸੇਰੇ ਬਣੇ ਆ, ਤੇ ਉਹ ਚੀਜ਼ਾਂ ਨੂੰ ਜਦੋਂ ਦੇਖਦੇ ਆ, ਜਾਂ ਚਾਹੇ ਉਹ ਅਮੀਰੀ ਦੀ ਗੱਲ ਕਰ ਲਈਏ, ਚਾਹੇ ਗਰੀਬੀ ਦੀ, ਕਿ ਅੱਗੇ ਤੋਂ ਅੱਗੇ ਵਧਣ ਦੀ ਸਾਡੀ ਇੱਕ ਕੋਸ਼ਿਸ਼ ਹੈ, ਪਰ ਜੋ ਕੁਦਰਤ ਨੇ ਸਾਨੂੰ ਰੂਪ ਰੰਗ ਮਤ ਕਹਿ ਲਓ, ਜਾਂ ਜਿੰਨਾ ਕੁ ਵੀ ਦਿਮਾਗ ਜਿਹੜਾ ਹੈ, ਜਿਹਨ ਜਿਹੜਾ ਦਿੱਤਾ ਹੈ, ਅਸੀਂ ਬਹੁਤ ਸਾਰੇ ਸਾਡੇ ਬੋਡੀ ਦੇ ਐਡੇ ਅੰਗ ਨੇ ਕੀਮਤੀ, ਮਤਲਬ ਕਿ ਕਰੋੜਾਂ ਅਰਬਾਂ ਰੁਪਈਆ ਵੀ ਦੇ ਦਈਏ ਤਾਂ ਉਹ ਖਰੀਦੇ ਨਹੀਂ ਜਾ ਸਕਦੇ, ਜਿਹੜੇ ਕੁਦਰਤ ਨੇ ਇੱਕ ਵਾਰੀ ਤੁਹਾਡੇ ਚ ਫਿੱਟ ਕਰ ਦਿੱਤੇ ਹੈ, ਤੇ ਉਹਨਾਂ ਚੀਜ਼ਾਂ ਦਾ ਅਸੀਂ ਕਦੇ ਮੁੱਲ ਹੀ ਨਹੀਂ ਪਾਇਆ ਜੀ, ਜਾਂ ਕੁਦਰਤ ਦਾ ਕਦੇ ਸ਼ੁਕਰਾਨਾ ਨਹੀਂ ਕੀਤਾ ਜੀ।
1: ਹਾਂਜੀ, ਇਹ ਇੱਕ ਬਿਲਕੁਲ ਹੀ ਸ਼ੁਕਰਾਨੇ ਵਾਲਾ ਇੱਕ ਕਹਿ ਲੋ ਵੀ ਬਿਲਕੁਲ ਹੀ ਵੱਖਰਾ ਇੱਕ ਟਰੈਕ ਹੋ ਸਕਦਾ ਹੈ,
0: ਜੀ,
1: ਕਿਉਂਕਿ ਜਿਹੜੀ ਸੋਚ ਹੈ ਇਹ ਵਾਕਈ ਸ਼ੁਕਰਾਨਾ ਤੇ ਹੋਣਾ ਹੀ ਚਾਹੀਦਾ, ਕਿਉਂ ਜੋ ਬਖਸ਼ਿਸ਼ ਹੈ ਕੁਦਰਤ ਦੀ ਉਹ ਸਾਨੂੰ ਸਮਾਜ ਚ ਮਾਣ ਨਾਲ ਸਿਰ ਉੱਚਾ ਕਰਕੇ ਘੁੰਮਣ ਦੀ ਵੀ ਜਿਹੜੀ ਹੈ ਆਜ਼ਾਦੀ ਦਿੰਦੀ ਹੈ।
0: ਜੀ,
1: ਤੇ ਜਿਹੜੀ ਤੁਸੀਂ ਕਰ ਭਲਾ ਹੋ ਭਲਾ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਉਹੀ ਜਿਹੜੀ ਨਾ ਹਰੇਕ ਪਰਸਨੈਲਿਟੀ ਵੱਖਰੀ ਆ, ਹਰੇਕ ਬੰਦੇ ਨੂੰ ਕਿਉਂਕਿ ਕਹਾਵਤਾਂ ਤਾਂ ਬਹੁਤ ਜ਼ਿਆਦਾ ਨੇ ਔਰ ਹਰ ਵਿਸ਼ੇ ਦੇ ਉੱਤੇ ਕਹਾਵਤ ਹੋ ਸਕਦੀ ਆ।
0: ਜੀ,
1: ਜਿਵੇਂ ਹੁਣ ਜੇ ਕੋਈ ਇਹ ਕਹੇ ਕਿ ਕਰ ਭਲਾ ਹੋ ਭਲਾ, ਕੋਈ ਹੋਰ ਬੰਦਾ ਇਹ ਕਹਿ ਸਕਦਾ ਹੈ ਕਿ ਯਾਰ ਐ ਤਾਂ ਜੇ ਇਹ ਕਹਾਵਤ ਤੁਸੀਂ ਸਹੀ ਮੰਨਦੇ ਹੋ ਫਿਰ ਤਾਂ ਉਹ ਵੀ ਹੈਗੀ ਹੈ ਕਿ ਨੇਕੀ ਕਰੋ ਦਰਿਆ ਮੇਂ ਡਾਲ,
0: ਜੀ,
1: ਤੋ ਉਹ ਵੀ ਫਿਰ ਗੱਲ ਹੋ ਗਈ ਵੀ ਫਿਰ ਤੁਸੀਂ ਹੋ ਭਲਾ ਵਾਲੀ ਆਸ ਨਾ ਰੱਖੋ।
0: ਜੀ,
1: ਉਹ ਆਸ ਰੱਖਣ ਵਾਲੀ ਜਿਹੜੀ ਨੇਕੀ ਕਰ ਦਰਿਆ ਮੇਂ ਡਾਲ ਵਾਲੀ ਗੱਲ ਵੀ ਆ ਜਾਂਦੀ ਹੈ ਜਦੋਂ, ਕਿ ਕੋਈ ਗੱਲ ਨੀ, ਉਹ ਇਹੀ ਆ ਕਿ ਆਪਾਂ ਆਸ ਨਹੀਂ ਰੱਖ ਸਕਦੇ ਕਿ ਵਾਕਈ ਭਲਾ ਹੀ ਹੋਊਗਾ।
0: ਜੀ,
1: ਹਾਲਾਂਕਿ ਕੁਦਰਤ ਦਾ ਨਿਯਮ ਹੈ ਕਿ ਜੋ ਬੀਜੋਗੇ ਉਹੀ ਜਿਹੜਾ ਹਾਸਿਲ ਹੋਣ ਵਾਲਾ ਹੈ, ਇਹ ਪੱਕਾ ਨਿਯਮ ਹੈ।
0: ਜੀ,
1: ਜੇ ਅੱਜ ਕਿਸੇ ਨਾਲ ਕੋਈ ਧੋਖਾ ਕੀਤਾ ਜਾ ਰਿਹਾ ਹੈ ਤਾਂ ਉਹਦੇ ਨਾਲ ਪੱਕਾ ਹੀ ਇਹ ਸਾਹਮਣੇ ਆਣਾ ਹੀ ਆਣਾ ਹੈ, ਕਿਉਂਕਿ ਗੋਲ ਸਰਕਲ ਦੇ ਵਿੱਚ ਚੱਲਦਾ ਹੈ। ਜਿਹੋ ਜਿਹਾ ਖੇਤ ਬੀਜਿਆ ਜਾਂਦਾ ਉਹੋ ਜਿਹੀ ਫਸਲ ਜਿਹੜੀ ਉੱਗੇਗੀ। ਕਿੱਕਰ ਬੀਜ ਕੇ ਹੁਣ ਕਹਿ ਲੋ ਵੀ ਉੱਥੇ ਅੰਬ ਤਾਂ ਲੱਗਣੇ ਨੀ, ਉਹਨੂੰ ਕਿੱਕਰ ਹੀ ਲੱਗਣੀ ਹੈ, ਕੰਡੇ ਲੱਗਣਗੇ,
0: ਬਿਲਕੁਲ
1: ਧੁੱਕੇ ਲੱਗਣਗੇ।
0: ਜੀ,
1: ਜੋ ਫਰੂਟ ਜਿਹੜਾ ਹੈ ਨਾ ਉਹੀ ਆ ਜੋ ਅਸੀਂ ਤਿਆਰ ਕਰ ਰਹੇ ਹਾਂ, ਜੋ ਅਸੀਂ ਜੋ ਵੇਚਣਾ ਚਾਹੁੰਦੇ ਹਾਂ ਜਾਂ ਜੋ ਹਾਸਲ ਕਰਨਾ ਚਾਹੁੰਦੇ ਹਾਂ।
0: ਜੀ,
1: ਤੋ ਇਸੇ ਕਰਕੇ ਹੀ ਇਹਨਾਂ ਦਾ ਇਹਨਾਂ ਨੂੰ ਜਦੋਂ ਆਪਾਂ ਮੰਨਣਾ ਸ਼ੁਰੂ ਕਰਦੇ ਹਾਂ, ਜਦੋਂ ਸਾਡੀ ਪਰਸਨੈਲਿਟੀ ਦੀ ਕਹਿ ਲੋ ਵੀ ਡਿਵੈਲਪਮੈਂਟ ਹੁੰਦੀ ਆ
0: ਜੀ,
1: ਹੌਲੀ ਹੌਲੀ ਆਪਾਂ ਇਹ ਦੇਖਦੇ ਹਾਂ ਕਿ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਰੁਝਾਨ ਹੈ ਐਜੂਕੇਸ਼ਨ ਦੇ, ਆਪਾਂ ਪਹਿਲਾਂ ਵੀ ਗੱਲ ਕੀਤੀ ਆ ਕਿਉਂਕਿ ਆਪਣਾ ਫੀਲਡ ਵੀ ਉਹੀ ਆ, ਇਹਦੇ ਚ ਆਪਾਂ ਦੇਖਦੇ ਹਾਂ ਕਿ ਪੇਰੈਂਟਸ ਦੇ ਵਿੱਚ ਦੌੜ ਲੱਗ ਜਾਂਦੀ ਆ ਕਿ ਬੱਚੇ ਨੂੰ ਆਪਾਂ ਡਾਕਟਰ ਬਣਾਉਣਾ, ਵਧੀਆ ਵਕੀਲ ਬਣਾਉਣਾ, ਇੰਜੀਨੀਅਰ ਬਣਾਉਣਾ, ਇੱਥੇ ਦੌੜ ਲੱਗੀ ਪੂਰੀ।
0: ਜੀ,
1: ਲੇਕਿਨ ਉਹ ਇਹਦੇ ਵਿੱਚ ਕੋਈ ਬੁਰਾਈ ਨਹੀਂ ਹੈ, ਆਪਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਸੋਚਣਾ ਚਾਹੀਦਾ, ਇੱਦਾਂ ਸੋਚਣ ਚ ਕੋਈ ਉਹ ਨਹੀਂ ਹੈਗੀ, ਪਰ ਉੱਥੇ ਨਾ ਜਿਹੜੀ ਇਹ ਦੌੜ ਆ ਉਹ ਚ ਇੱਕ ਚੀਜ਼ ਮਿਸ ਹੋ ਜਾਂਦੀ ਆ,
0: ਜੀ,
1: ਉਹ ਹੈਗੀ ਆ ਕਿ ਆਪਾਂ ਆਪਣੇ ਜਵਾਕਾਂ ਨੂੰ ਇੱਕ ਵਧੀਆ ਇਨਸਾਨ ਵੀ ਬਣਾਉਣਾ।
0: ਜੀ,
1: ਉਹ ਵਧੀਆ ਡਾਕਟਰ ਬਣ ਗਿਆ ਪਰ ਜੇ ਉਹ ਵਧੀਆ ਇਨਸਾਨ ਨੀ ਬਣਿਆ ਤਾਂ ਫਿਰ ਉਹ ਕਿਸੇ ਕੰਮ ਦਾ ਨੀ, ਸਗੋਂ ਉਹ ਤੇ ਭਾਰ ਹੀ ਹੋ ਗਿਆ ਇੱਕ ਤਰ੍ਹਾਂ ਦਾ।
0: ਜੀ,
1: ਤੋ ਉਹਨਾਂ ਚੀਜ਼ਾਂ ਨੂੰ ਇੱਕ ਪਾਸਾ ਜਿਹੜਾ ਸਾਨੂੰ ਕਰਨਾ ਹੀ ਪੈਣਾ ਜਦੋਂ ਆਪਾਂ ਆਪਣਾ ਰੋਲ ਪਲੇ ਕਰਾਂਗੇ ਸਮਾਜ ਚ ਜਾ ਕੇ, ਇਹੀ ਬੱਚੇ ਵੱਡੇ ਹੋਣਗੇ ਜਦੋਂ ਜਿੰਮੇਵਾਰੀ ਆਪਣੀ ਚੁੱਕਣਗੇ ਤੇ ਸਮਾਜ ਦੇ ਵਿੱਚ ਮੁੱਖ ਰੋਲ ਤੇ ਮੁੱਖ ਧਾਰਾ ਚ ਆਉਣਗੇ, ਉਸ ਵੇਲੇ ਇਹੀ ਜਿਹੜੀਆਂ ਚੀਜ਼ਾਂ ਨੇ ਜਿਹੜੀਆਂ ਦੱਸੀਆਂ ਜਾਣਗੀਆਂ ਉਹਨਾਂ ਨੂੰ ਪਹਿਲਾਂ ਉਹਨਾਂ ਚ ਇਨਕਲਕੇਟ ਕੀਤੀਆਂ ਜਾਣਗੀਆਂ, ਮੋਰਲ ਵੈਲਿਊਜ਼, ਇਹ ਜਿਹੜੇ ਵਿਸ਼ਾ ਮੋਰਲ ਵੈਲਿਊ ਦੇ ਉੱਤੇ ਜ਼ਿਆਦਾ ਫੋਕਸ ਰੱਖਦਾ ਹੈ,
0: ਬਿਲਕੁਲ ਹੈ ਜੀ
1: ਤੋ ਉਹ ਚੀਜ਼ ਉਹਦੇ ਵਿੱਚ ਹੋਣੀ ਚਾਹੀਦੀ ਹੈ। ਇਹਦੇ
0: ਜੀ
1: ਵਾਸਤੇ ਵੀ ਤੁਸੀਂ ਦੇਖੋ ਕਿੰਨੇ ਡੀਪ ਇਹਦੇ ਵਾਸਤੇ ਸਾਡੇ ਕੋਲ ਕਹਾਣੀਆਂ ਨੇ, ਜਿਹੜੇ ਲੋਕ ਕਹਾਣੀਆਂ ਨੇ।
0: ਜੀ
1: ਇੱਕ ਮੈਂ ਪੜ੍ਹ ਰਿਹਾ ਸੀ ਕਿਤੇ ਕਿ ਕੋਈ ਸਾਧੂ ਬਾਬਾ ਜੀ ਸੀਗੇ, ਉਹ ਸਾਧੂ ਕਿਉਂਕਿ ਉਹਨਾਂ ਦੀ ਬਿਰਤੀ ਹੁਣ ਸਾਧੂਆਂ ਵਾਲੀ ਹੋ ਗਈ,
0: ਜੀ
1: ਉਹਨਾਂ ਨੇ ਪਿੰਡ ਤੋਂ ਦੂਰ ਕੁੱਲੀ ਪਾ ਲਈ ਤੇ ਇਕੱਲੇ ਰਹਿੰਦੇ ਸੀਗੇ।
0: ਜੀ
1: ਤੋ ਇੱਕ ਦਿਨ ਉਹਨਾਂ ਦਾ ਜੀ ਕੀਤਾ ਭਾਈ ਕਦੋਂ ਸ਼ਹਿਰ ਮੌਜ ਮੇਲਾ ਦੇਖ ਆਈਏ, ਘੁੰਮ ਆਈਏ, ਉਧਰ ਵੀ ਗੇੜਾ ਕੱਢਿਆ ਏ।
0: ਜੀ
1: ਤੇ ਕਿਉਂਕਿ ਮਨ ਤੋਂ ਮਨ ਹੀ ਏ, ਘੁੰਮ ਫਿਰ ਕੇ ਆਏ। ਜਦੋਂ ਵਾਪਸ ਆ ਰਹੇ ਤੇ ਇੱਕ ਪਿੰਡ ਦੇ ਵਿੱਚ ਪਹੁੰਚੇ ਆ ਤੇ ਭੁੱਖ ਲੱਗੀ ਤੇ
0: ਜੀ
1: ਉਹਨੇ ਦੇਖਿਆ ਇੱਥੋਂ ਕਿਸੇ ਘਰ ਚੋਂ ਆਪਾਂ ਕੁਛ ਮੰਗ ਲੈਂਦੇ ਹਾਂ, ਚਲੋ
0: ਜੀ
1: ਰੋਟੀ ਪਾਣੀ ਦਾ ਜੁਗਾੜ ਹੋਜੂ। ਉਹ ਇੱਕ ਘਰ ਦੇ ਬਾਹਰ ਖੜੇ, ਅੱਗੇ ਉਹ ਜਿਹੜੀ ਔਰਤ ਹੈ ਉਹ ਝਾੜੂ ਲਾ ਰਹੀ ਹੈ,
0: ਜੀ
1: ਤੇ ਇਹ ਬਾਬਾ ਜੀ ਅੱਗੇ ਖੜੇ ਦਰਵਾਜ਼ੇ ਚ। ਤੇ ਉਹਨੇ ਆਪਣੇ ਸਹਿਜ ਸੁਭਾਅ ਕਿਹਾ, ਉਹ ਬਾਬਾ ਇੱਕ ਪਾਸੇ ਹੋ ਜਾ।
0: ਜੀ
1: ਸਾਧੂ ਦੀ ਤਾਂ ਲਾਈਟਾਂ ਜਾਗੀਆਂ, ਕਹਿੰਦਾ ਉਹ ਇਹ ਤਾਂ ਮੈਨੂੰ ਅੱਜ ਨੇ ਬੜਾ ਤਗੜਾ ਗਿਆਨ ਹੀ ਦੇਤਾ, ਉਹਦੇ ਪੈਰੀ ਪੈ ਗਿਆ। ਕਹਿੰਦਾ ਭਾਈ ਤੂੰ ਮੈਨੂੰ ਰਾਹ ਦੱਸਤਾ, ਮੈਂ ਤਾਂ
0: ਜੀ
1: ਭਟਕ ਗਿਆ ਜੀ। ਇੱਕ ਪਾਸੇ ਹੋ ਜਾ,
0: ਬਿਲਕੁਲ
1: ਉਹਨੇ ਆਪਣੇ ਹਿਸਾਬ ਨਾਲ ਕਿਹਾ। ਇਹ ਹੁਣ ਭਟਕ ਰਿਹਾ ਕਿ ਕੁੱਲੀ ਵੀ ਪਾ ਕੇ ਦੂਰ ਵੀ ਰਹਿਣਾ ਚਾਹੁੰਦਾ ਹੈ ਤੇ ਸ਼ਹਿਰ ਦੇ ਰੌਣਕ ਮੇਲੇ ਵੀ ਦੇਖਣਾ ਚਾਹੁੰਦਾ ਹੈ,
0: ਜੀ
1: ਤੇ ਉਹ ਉਲਝ ਜਾਏਗਾ, ਬੰਦਾ ਜਲੇਬੀ ਵਾਂਗ ਗੋਲ ਗੋਲ ਘੁੰਮਦਾ ਰਹੂ।
0: ਜੀ
1: ਇੱਕ ਪਾਸਾ ਜਦੋਂ ਰੱਖਦੇ ਹੁਣ ਭਗਤ ਪੂਰਨ ਸਿੰਘ ਜੀ ਦੀ, ਤੁਸੀਂ ਅੱਜ ਉਹਨਾਂ ਨੂੰ ਆਪਾਂ ਯਾਦ ਕਰ ਰਹੇ ਹਾਂ, ਪ੍ਰਣਾਮ ਕਰ ਰਹੇ ਹਾਂ,
0: ਜੀ
1: ਉਹਨਾਂ ਦੀ ਜਿਹੜੀ ਸੇਵਾ ਹੈ ਉਹ ਇੱਕ ਮਿਸਾਲ ਹੈ।
0: ਜੀ
1: ਉਹਨਾਂ ਨੇ ਇੱਕ ਪਾਸਾ ਕਰ ਲਿਆ ਜ਼ਿੰਦਗੀ ਦਾ, ਵੀ ਯਾਰ ਆਹੀ ਆਪਣਾ ਹੁਣ ਠੀਕ ਆ,
0: ਜੀ
1: ਵੀ ਮੈਂ ਇਹ ਟਰੈਕ ਚੁਣ ਲਿਆ ਹੈ, ਇਹ ਮੇਰਾ ਮਕਸਦ ਹੈ ਇਹ।
0: ਜੀ
1: ਉਹ ਇੱਕੀ ਗਾਈ ਜਿਹੜਾ ਜਪਾਨੀਆਂ ਦਾ ਸਿਧਾਂਤ ਵੀ ਆ, ਉਹ ਇੱਕੀ ਗਾਈ ਦੇ ਵਿੱਚ ਆਪਾਂ ਦੇਖਦੇ ਹਾਂ, ਚਾਰ ਜਾ ਬਣਾ ਕੇ ਦੇਖਦੇ ਹੁੰਦੇ ਕਿ ਮੇਰਾ ਜਿਹੜਾ ਕੇਂਦਰੀ ਜਿਹੜੀ ਮੇਰਾ ਮੇਰੀ ਸਮਰੱਥਾ ਹੈ ਉਹ ਕੀ ਆ।
0: ਜੀ
1: ਉਹ ਸਾਰੀਆਂ ਚੀਜ਼ਾਂ ਜਦੋਂ ਆਪਾਂ ਦੇਖਦੇ ਹਾਂ ਫਿਰ ਉਹ ਜਿਹੜਾ ਜੀਵਨ ਹੈ ਉਹਦਾ ਮਨੋਰਥ ਹੈ ਉਹ ਵੀ ਜਿਹੜਾ ਸਾਰਥਕ ਹੋ ਜਾਂਦਾ, ਉਹ ਵੀ ਕਹਿੰਦਾ ਉਹਦਾ ਅਰਥ ਭਰਪੂਰ ਹੋ ਜਾਂਦਾ ਜਦੋਂ ਲੇਖੇ ਲਾ ਜਾਂਦਾ।
0: ਜੀ
1: ਇਹ ਇਹੋ ਜਿਹੇ ਜਿਹੜੇ ਲੋਕ ਨੇ ਸਾਡੇ ਗੁਰੂ ਪੀਰ ਨੇ ਵੱਡੇ
0: ਜੀ
1: ਵਡੇਰੇ ਆ, ਉਹਨਾਂ ਨੇ ਬਹੁਤ ਹੀ ਜਬਰਦਸਤ ਇਸ ਦੇ ਵਿੱਚ ਆਪਾਂ ਕੁਰਬਾਨ ਕਰਕੇ
0: ਜੀ
1: ਲੋਕਾਂ ਦੀ ਸੇਵਾ ਲਈ ਸਭ ਕੁਛ ਆਪਣਾ ਵਾਰ ਕੇ ਜਿਹੜਾ ਉਹ ਸਾਨੂੰ ਰਾਹ ਦਿਖਾਇਆ, ਲਾਈਟ ਹਾਊਸ ਬਣੇ।
0: ਜੀ
1: ਵੀ ਆਪਾਂ ਦੂਰੋਂ ਦੇਖ ਕੇ ਕਹਿ ਸਕਦੇ ਹਾਂ ਕਿ ਠੀਕ ਹੈ ਜੀ, ਹਾਂ ਐਂ ਜੇ ਹੋਵੇ ਤਾਂ ਕੁਛ ਵੀ ਰਾਹ ਚ ਆ ਜਾਏ, ਕੁਛ ਵੀ ਆਪਾਂ ਨੂੰ ਤਿਆਗਣਾ ਵੀ ਪੈ ਜਾਏ ਤਾਂ ਆਪਾਂ ਉਹ ਕਰ ਦੇਣਾ ਚਾਹੀਦਾ।
0: ਜੀ
1: ਤੋ ਉਹ ਜੀਵਨੀ ਜੋ ਕਹਿ ਰਹੇ ਕਥਨੀ ਕਰਨੀ ਉਹ ਇੱਕ ਹੋ ਜਾਂਦੀ ਹੈ, ਇੱਕ ਮਿੱਕ ਹੋ
0: ਬਿਲਕੁਲ
1: ਜਾਂਦੀ ਹੈ।
0: ਜੀ
1: ਸੋ ਇਸੇ ਕਰਕੇ ਹੀ ਜਦੋਂ ਜਿਹੜੇ ਵੀ ਦਿਆਨਤਦਾਰ ਨੇ, ਜਿਹੜੇ ਵੀ ਸਿਆਣੇ ਬੰਦੇ ਨੇ ਗੱਲ ਕਹੀ ਹੋਊਗੀ ਸਭ ਤੋਂ ਪਹਿਲਾਂ ਕਿ ਭਾਈ ਕਰ ਭਲਾ ਉਹ ਭਲਾ, ਤੋ ਇਹਦੇ ਪਿੱਛੇ ਵੀ ਬਹੁਤ ਹੀ ਸ਼ਾਰਟਕਟ ਦੇ ਵਿੱਚ, ਸੰਖੇਪ ਦੇ ਵਿੱਚ ਕਹਿ ਲਓ,
0: ਜੀ
1: ਉਹ ਜਿਵੇਂ ਤੀਰ ਨੂੰ ਮਾਰਿਆ ਹੁੰਦਾ ਸਿੱਧੇ ਨਿਸ਼ਾਨੇ ਤੇ ਲੱਗ ਜਾਂਦਾ ਬੁਲਸ ਆਈ,
0: ਜੀ
1: ਉਹੀ ਇੱਕ ਤਰ੍ਹਾਂ ਦਾ ਸੰਦੇਸ਼ ਦਿੰਦਾ ਕਿ ਠੀਕ ਹੈ ਵੀ ਇਹ ਸੌਖਾ ਵੀ ਆ ਤੇ ਯਾਦ ਵੀ ਰੱਖਿਆ ਜਾ ਸਕਦਾ।
0: ਜੀ
1: ਜੀ
0: ਸ਼ਮੀ ਜੀ, ਜਿਵੇਂ ਇਹਦੇ ਚਲੋ ਵੱਖਰੇ ਵੱਖਰੇ ਐਂਗਲ ਤੋਂ ਮੈਂ ਕੋਸ਼ਿਸ਼ ਕਰਾਂਗਾ ਗੱਲਬਾਤ ਕਰਨ ਦੀ, ਕਿ ਜਿੱਦਾਂ ਮਨੋਵਿਗਿਆਨੀ ਤੌਰ ਦੇ ਉੱਤੇ ਸਾਈਕੋਲੋਜੀ ਪੱਖ ਤੋਂ ਵੀ ਦੇਖਿਆ ਜਾਵੇ ਤੇ ਉਹ ਲੋਕ ਉਹਨਾਂ ਸਮਿਆਂ ਦੇ ਵਿੱਚ ਜਦੋਂ ਪੈਸੇ ਦੀ ਤੰਗੀ ਤੁਸ਼ਟੀ ਹੁੰਦੀ ਸੀ, ਰੋਟੀ ਪਾਣੀ ਰਹਿਣ ਸਹਿਣ ਰੋਜੀ ਕੱਪੜਾ ਮਕਾਨ ਸਾਰਾ ਕੁਝ ਚੀਜ਼ਾਂ ਚੱਲਦੀਆਂ ਸੀ ਨਾਲ, ਪਰ ਇੰਨਾ ਸਟਰੋਂਗ ਮਤਲਬ ਕਿ ਟਾਰਗੇਟ ਆਪਣੇ ਆਪ ਦੇ ਵਿੱਚ ਰੱਖਣਾ ਤੇ ਆਪਣੇ ਆਪ ਨੂੰ ਇੰਨਾ ਕੁ ਮਤਲਬ ਕਿ ਤਾਕਤਵਰ ਰੱਖਣਾ ਕਿ ਕੁਝ ਵੀ ਹੋ ਜਾਵੇ ਅਸੀਂ ਆਪਣੇ ਟੀਚੇ ਤੋਂ ਭੜਕਣਾ ਨਹੀਂ ਹੈ। ਜੇ ਅੱਜ ਦੇਖਿਆ ਜਾਵੇ ਤਾਂ ਬਹੁਤ ਕਹਿ ਸਕਦੇ ਹਾਂ ਕਿ ਇਹਦੇ ਵਿੱਚ ਛੋਟੀਆਂ ਛੋਟੀਆਂ ਗੱਲਾਂ ਤੋਂ ਬੰਦਾ ਮਤਲਬ ਕਿ ਭਟਕਦਾ ਹੈ, ਜਾਣ ਦੇਣ ਤੱਕ ਵੀ ਜਾਂਦਾ ਹੈ, ਹੋਰ ਸਾਰੀਆਂ ਕਰਦਾ ਹੈ, ਪਰ ਉਹ ਕਿਵੇਂ ਮਤਲਬ ਕਿ ਆਪਣੇ ਮਨ ਨੂੰ ਇੰਨਾ ਸਟਰੋਂਗ ਰੱਖਦੇ ਹੋਣਗੇ ਜੀ, ਨਹੀਂ ਅਸੀਂ ਕਰਨਾ ਹੀ ਕਰਨਾ, ਜੋ ਧਾਰ ਲਿਆ ਉਹ ਕਰਕੇ ਹੀ ਹਟਣਾ।
1: ਬਿਲਕੁਲ ਜੀ, ਇਹ ਤਾਂ ਇਹ ਕਹਿ ਲੋ ਵੀ ਇਨਰ ਵੋਇਸ ਜਿਹਨੂੰ ਆਪਾਂ ਕਹਿੰਦੇ ਨਾ, ਅੰਦਰੋਂ ਆਵਾਜ਼ ਆਉਂਦੀ ਜਦੋਂ,
0: ਜੀ
1: ਜਿਹੜਾ ਕਹਿੰਦੇ ਵੀ ਉਹ ਅੰਦਰ ਸਾਡੇ ਬੈਠਾ ਕੋਈ,
0: ਜੀ
1: ਉਹਦੀ ਜਦੋਂ ਆਵਾਜ਼ ਸੁਣ ਲਈ ਤਾਂ ਫਿਰ ਹੋਰ ਆਵਾਜ਼ਾਂ ਦਾ ਅਰਥ ਉਹ ਬੇਅਰਥੀ ਹੋ ਜਾਂਦਾ, ਫਿਰ ਪਤਾ ਕਹਿੰਦਾ ਇੱਧਰ ਲੱਗ ਗਈ ਹੁਣ। ਜਿਵੇਂ ਬੁੱਲੇ ਨੂੰ ਕਹਿ ਤਾ ਜੀ ਬੁੱਲਿਆ ਰੱਬ ਦਾ ਕੀ ਪਾਉਣਾ, ਉਧਰੋਂ ਪੁੱਟਣਾ ਇੱਧਰ ਲਾਉਣਾ,
0: ਜੀ
1: ਉਹੀ ਉਹ ਪਨੀਰੀ ਦੇ ਕੇ ਉਹਨਾਂ ਨੂੰ ਸਮਝ ਆ ਗਈ।
0: ਜੀ
1: ਉਹ ਜਿਹੜੀ ਝਾੜੂ ਮਾਰਨ ਵਾਲੀ ਔਰਤ ਹੈ ਉਹਨੂੰ ਉਹਦੇ ਸ਼ਬਦਾਂ ਨਾਲ ਹੀ ਕਿਸੇ ਨੂੰ ਰਾਹ ਮਿਲ ਗਿਆ। ਰਾਹ ਅਸਲ ਚ ਜੇ ਤਲਾਸ਼ ਵਿੱਚ ਹੈਗੇ ਆ ਰਾਹ ਦੀ, ਫਿਰ ਰਾਹ ਮਿਲ ਜਾਂਦਾ ਹੈ, ਰਾਹ ਦੱਸਣ ਵਾਲਾ ਵੀ ਮਿਲ ਜਾਂਦਾ ਹੈ, ਫਿਰ ਕਿਸੇ ਵੀ ਚੀਜ਼ ਤੋਂ ਕਿਸੇ ਵੀ ਗੱਲ ਤੋਂ ਸਾਨੂੰ ਦਿਸ਼ਾ ਮਿਲ ਸਕਦੀ ਹੈ, ਸੰਕੇਤ ਮਿਲ ਸਕਦਾ ਹੈ।
0: ਜੀ
1: ਸਿਧਾਰਥ ਨਾਵਲ ਦੇ ਅਖੀਰ ਦੇ ਵਿੱਚ ਉਹ ਜਿਹੜਾ ਉਹਨੂੰ ਪੁੱਛਦਾ ਮਲਾਹ ਨੂੰ ਕਿ ਤੂੰ ਤਾਂ ਜ਼ਿਆਦਾ ਗਿਆ ਨੀ ਕਿਤੇ ਯਾਰ, ਮੈਂ ਇੰਨਾ ਗਿਆਨ ਪ੍ਰਾਪਤ ਕੀਤਾ ਸਭ ਕੁਛ ਕੀਤਾ, ਤੂੰ ਸਵਾਲ ਨੀ ਪੁੱਛਦਾ, ਮੈਂ ਸਵਾਲਾਂ ਦੇ ਜਵਾਬ ਲੱਭਦਾ ਸੀ। ਉਹ ਕਹਿੰਦਾ ਮੈਂ ਪੁੱਛਦਾ, ਮੈਂ ਦਰਿਆ ਨੂੰ ਪੁੱਛ ਲੈਂਦਾ ਹੁੰਦਾ,
0: ਜੀ
1: ਸਵਾਲ ਮੇਰੇ ਮਨ ਚ ਕੋਈ ਆਵੇ
0: ਜੀ
1: ਉਹ ਬੰਦਾ ਪੁੱਛਦਾ ਕਿ ਦਰਿਆ ਵੀ ਕਦੇ ਬੋਲਦੇ ਆ? ਉਹ ਬਾਈ ਹਰ ਚੀਜ਼ ਕੁਦਰਤ ਦੀ ਬੋਲਦੀ ਆ, ਉੱਤਰ ਦਿੰਦੀ ਆ, ਬਸ ਸੁਣਨ ਵਾਲਾ ਬੰਦਾ ਚਾਹੀਦਾ।
0: ਜੀ ਬਿਲਕੁਲ ਹੈ
1: ਤਾਂ
0: ਜੀ।
1: ਉਹ ਚੀਜ਼ ਹੈ ਨਾ। ਹੁਣ ਉਹ ਇਹੀ ਗੱਲ ਆ ਕਿ ਜਿਹੜੀ ਤੁਸੀਂ ਗੱਲ ਕੀਤੀ ਨਾ ਕਿ ਉਹ ਕਿਵੇਂ ਅੰਦਰੋਂ ਸਟਰੋਂਗ ਹੋ ਜਾਂਦੇ ਆ, ਜਦੋਂ ਆਵਾਜ਼ ਹੀ ਅੰਦਰੋਂ ਆ ਗਈ
0: ਜੀ
1: ਫਿਰ ਉਹਦਾ ਤੇ ਮਤਲਬ ਕਹਿ ਲਓ ਵੀ ਇੱਕ ਤਰ੍ਹਾਂ ਦੀ ਨੀਂਹ ਰੱਖੀ ਗਈ ਵੱਡੀ ਜ਼ਬਰਦਸਤ,
0: ਜੀ
1: ਉਹ ਅਲਟੀਮੇਟ ਹੋ ਗਿਆ ਪ੍ਰੋਜੈਕਟ,
0: ਮੈਂ ਨਾ
1: ਫਿਰ ਉਹ ਨਹੀਂ ਹਿੱਲੇਗਾ ਆਪਣੇ ਜਿਹੜਾ
0: ਜੀ
1: ਆਸ਼ੇ ਦੇ ਉੱਤੋਂ। ਜੀ,
0: ਸ਼ਮੀ ਜੀ, ਆ ਛੁੱਟੀਆਂ ਚੱਲਦੀਆਂ ਸੀਗੀਆਂ ਤਾਂ ਉਹਦੇ ਵਿੱਚ ਚਲੋ ਬਹੁਤ ਸਾਰੇ ਐਸੇ ਡਰਾਮੇ ਜਾਂ ਹੋਰ ਸਾਰੀਆਂ ਚੀਜ਼ਾਂ ਦੇਖਣ ਨੂੰ ਮਿਲੀਆਂ। ਇੱਕ ਮਨ ਨੂੰ
1: ਜੀ
0: ਭਾਉਂਦਾ, ਇੱਕ ਨਹੀਂ ਜਿੰਨੇ ਵੀ ਡਰਾਮੇ ਦੇਖੇ ਐ, ਤਾਂ ਉਹਦੇ ਵਿੱਚ ਇੱਕ ਡਰਾਮੇ ਦਾ ਜ਼ਿਕਰ ਕਰਨਾ ਚਾਹਾਂਗਾ, ਪਾਕਿਸਤਾਨੀ ਡਰਾਮਾ ਪਰੀਜ਼ਾਤ।
1: ਜੀ
0: ਤੇ ਉਹਦੇ ਵਿੱਚ ਗੁਰਬਤ ਗਰੀਬੀ ਦੇ ਨਾਲ ਵਿਅਕਤੀ ਜਿਹੜਾ ਉਹ ਘੁਲ ਰਿਹਾ ਜੀ, ਤੇ ਘਰ ਦੇ ਹਾਲਾਤ ਵੀ ਮੰਦੜੇ ਨੇ, ਹੋਰ ਸਾਰੀਆਂ ਚੀਜ਼ਾਂ ਵਿੱਚ ਮਤਲਬ ਕਿ ਆਪ ਵੀ ਪੜ੍ਹ ਰਿਹਾ ਤੇ
1: ਜੀ
0: ਕਾਲਜ ਜਾ ਰਿਹਾ, ਪਰ ਕੁਝ ਕਾਰਨਾਂ ਦੇ ਕਰਕੇ ਬਹੁਤ ਸਿੱਧਾ ਸਾਦਾ ਤੇ ਬਹੁਤ ਹੀ ਇਮਾਨਦਾਰ ਬੰਦਾ ਵਿਅਕਤੀ ਹੈ ਜੀ ਉਹ। ਤੇ ਉਹ ਘਰੋਂ ਵੀ ਦੁਰਕਾਰਿਆ ਜਾਂਦਾ ਹੈ, ਕੋਈ ਜਿਹੜਾ ਸਟੋਰ ਜਿਹਾ ਬਣਾਇਆ ਹੁੰਦਾ ਉਹਦੇ ਵਿੱਚ ਉਹਦੀ ਰਿਹਾਇਸ਼ ਹੁੰਦੀ ਆ, ਬਾਕੀ ਜਿਹੜੇ ਦੋ ਭਰਾ ਹੁੰਦੇ ਹੈ ਉਹ ਆਪਣੇ ਵਧੀਆ ਤਰੀਕੇ ਦੇ ਨਾਲ ਜਿੰਨਾ ਕੁ ਵੀ ਹੈ ਉਹਨਾਂ ਕੋਲ ਵਧੀਆ ਬਸਰ ਕਰਦੇ ਆ, ਪਰ ਉਹ ਇੱਕ ਸਟੋਰ ਦੇ ਰੂਪ ਦੇ ਵਿੱਚ ਕਮਰਾ ਹੁੰਦਾ, ਉਹਦੇ ਵਿੱਚ ਉਹ ਰਹਿੰਦਾ ਹੁੰਦਾ, ਚੁੱਪ ਚਪੀਤੇ ਆਉਂਦਾ ਹੈ, ਚੁੱਪ ਚਪੀਤੇ ਚਲਿਆ ਜਾਂਦਾ ਹੈ, ਭਰਜਾਈਆਂ ਜਦੋਂ ਮਨ ਕਰਦਾ ਉਹਨੂੰ ਡਾਂਟ ਵੀ ਲੈਂਦੀਆਂ ਨੇ, ਖਿੱਚ ਧੂ ਵੀ ਕਰ ਲੈਂਦੀਆਂ ਨੇ, ਤੇ ਬਹੁਤ ਵਧੀਆ ਉਹ ਕਹਿ ਲਓ ਕਿ ਲਿਖਾਰੀ ਹੁੰਦਾ ਹੈ, ਮਤਲਬ ਕਿ ਕਦਰਦਾਨ ਹੁੰਦਾ ਹੈ ਸ਼ਬਦਾਂ ਦਾ, ਤੇ ਉਹ ਇੰਨਾ ਕੁ ਪਾਪੂਲਰ ਹੋ ਜਾਂਦਾ ਹੈ ਕਾਲਜ ਦੇ ਵਿੱਚ ਕਿ ਮੈਗਜ਼ੀਨਾਂ ਦੇ ਵਿੱਚ ਲੋਕ ਉਹਦੀਆਂ ਨਜ਼ਮਾਂ ਨੂੰ ਜਿਹੜਾ ਦਿਲ ਤੇ ਹੱਥ ਰੱਖ ਕੇ ਸੁਣਨ ਲੱਗ ਜਾਂਦੇ ਨੇ। ਤੇ ਕੁਝ ਕਾਰਨਾਂ ਦੇ ਕਰਕੇ ਉਹਨੂੰ ਸਕੂਲ ਜਿਹੜਾ ਉਹਦਾ ਛੁੱਟ ਜਾਂਦਾ ਹੈ, ਤੇ ਆਖਰ ਦੇ ਵਿੱਚ ਜਦੋਂ ਉਹ ਜਾਂਦਾ ਆਪਣੇ ਇੱਕ ਫਰੈਂਡ ਦੇ ਕੋਲ, ਜਦੋਂ ਉਹਨੂੰ ਸਕਾਲਰਸ਼ਿਪ ਮਿਲ ਜਾਂਦੀ ਹੈ, ਗੌਰਮੈਂਟ ਦੇ ਵੱਲੋਂ ਸਕਾਲਰਸ਼ਿਪ ਦਿੱਤੀ ਜਾਂਦੀ ਹੈ ਬੜੇ ਵੱਡੇ ਪਾਕਿਸਤਾਨ ਦੇ ਕਾਲਜ ਦੇ ਵਿੱਚ ਉਹ ਮਤਲਬ ਕਿ ਆਪਣੀ ਸ਼ੁਰੂਆਤ ਕਰਦਾ, ਤੇ ਉੱਥੇ ਵੀ ਉਹ ਆਪਣੀ ਜਿਹੜੀ ਹੈ ਔਕਾਤ ਕਹਿ ਲਓ ਉਹਨੂੰ ਦੇਖ ਕੇ ਉਹ ਉਨਾ ਕੀ ਵਾਹ ਵਾਸਤਾ ਹਰ ਕਿਸੇ ਦੇ ਨਾਲ ਰੱਖਣ ਦੀ ਕੋਸ਼ਿਸ਼ ਕਰਦਾ ਕਿ ਜਿੰਨੇ ਕੁ ਮੇਰੇ ਕੀ ਜਿੰਨਾ ਕੁ ਮੈਂ ਹੈ ਉਨਾ ਕੁ ਰੱਖਾਂ, ਪਰ ਬਹੁਤ ਸਾਰੇ ਚੰਗੇ ਦਿਲ ਇਨਸਾਨ ਵੀ ਹੁੰਦੇ ਆ ਤੇ ਉਹਦੇ ਨਾਲ ਮੇਲ ਮਿਲਾਪ ਕਰਦੇ ਆ, ਉਹਨੂੰ ਘਰ ਸੱਦਦੇ ਆ ਤੇ ਪਾਰਟੀ ਸ਼ਾਰਟੀ ਚੱਲਦੀ ਹੈ, ਸਾਰਾ ਕੁਝ ਚੱਲਦਾ, ਪਰ ਉਹ ਆਪਣੇ ਆਪ ਦੇ ਵਿੱਚ ਉੱਥੇ ਚੰਗਾ ਨਹੀਂ ਆਪਣੇ ਆਪ ਦੇ ਵਿੱਚ ਫੀਲ ਕਰਦਾ, ਅਨਕੰਫਰਟੇਬਲ ਫੀਲ ਕਰਦਾ। ਤੇ ਉਹ ਇੱਕ ਬਹੁਤ ਹੀ ਅਮੀਰ ਘਰ ਦੀ ਕੁੜੀ ਹੁੰਦੀ ਹੈ ਤੇ ਉਹਨੇ ਪਾਰਟੀ ਦਿੱਤੀ ਹੁੰਦੀ ਹੈ ਤਾਂ ਉੱਥੇ ਉਹਨੂੰ ਬੁਲਾਇਆ ਜਾਂਦਾ ਤੇ ਉਹਦੀ ਮਦਰ ਜਿਹੜੀ ਉਹਨੂੰ ਇੱਕ ਤਾਨਾ ਦਿੰਦੀ ਹੈ ਜੀ, ਤੇ ਉਹ ਕਹਿੰਦੀ ਹੈ ਕਿ ਜੇ ਤੂੰ ਬੰਦੇ ਦੀ ਹਨਾ ਹਰ ਬੁਰਾਈ ਸ਼ਕਲ ਸੂਰਤ ਰੰਗ ਭੇਦ ਜਾਤ ਪਾਤ ਹਰ ਚੀਜ਼ ਲੁਕ ਜਾਂਦੀ ਹੈ ਜਦੋਂ ਪੈਸੇ ਜੇਬ ਦੇ ਵਿੱਚ ਪੈਸੇ ਹੁੰਦੇ ਹੈ,
1: ਠੀਕ ਹੈ,
0: ਤੇ ਉਹ ਕਹਿੰਦੀ ਇੰਨਾ ਕੁ ਧਨ ਆਪਣੇ ਲਈ ਇਕੱਠਾ ਕਰ ਲਿਆ ਮਤਲਬ ਕਿ ਤੈਨੂੰ ਮਤਲਬ ਕਿ ਤੇਰੇ ਸਾਰੇ ਐਬ ਜਿਹੜੇ ਆ ਉਹਦੇ ਵਿੱਚ ਲੁਕ ਜਾਣ, ਪਰ ਉਹ ਜਿਸ ਪੋਜੀਸ਼ਨ ਤੇ ਉਸ ਸਮੇਂ ਹੁੰਦਾ ਹੈ ਉਹ ਆਪਣੇ ਆਪ ਦੇ ਵਿੱਚ ਬਹੁਤ ਫਕਰ ਵੀ ਮਹਿਸੂਸ ਹੁੰਦਾ ਤੇ ਕਿ ਉਹਦੇ ਵਰਗਾ ਕੋਈ ਲਿਖਾਰੀ ਨਹੀਂ ਹੈ। ਤੇ ਉੱਥੇ ਪਾਰਟੀ ਦੇ ਵਿੱਚ ਇੱਕ ਮਤਲਬ ਕਿ ਮੇਰੇ ਵਰਗਾ ਲਿਖਾਰੀ ਹੁੰਦਾ ਹੈ ਕਿ ਉਹ ਬਸ ਦੁਨੀਆਂ ਦੇ ਵਿੱਚ ਇੱਕ ਆਪਣੀ ਦੁਨੀਆਂ ਦੇ ਵਿੱਚ ਮਸ਼ਹੂਰ ਹੋਣਾ ਚਾਹੁੰਦਾ ਹੈ, ਉਹ ਆਪਣੀ ਕਿਤਾਬ ਛਪਾਉਣਾ ਚਾਹੁੰਦਾ ਹੈ ਨਜ਼ਮਾਂ ਦੀ ਜੀ। ਤੇ
1: ਜੀ
0: ਉਹ ਕਹਿੰਦਾ ਹਾਂ ਭਾਈ ਦੱਸ, ਜੇ ਤੂੰ ਵੇਚਣੀ ਚਾਹੁੰਦਾ ਹੈ ਤਾਂ ਮਤਲਬ ਕਿ ਆਪਣੀ ਸ਼ਾਇਰੀ ਵੇਚਣੀ ਹੈ, ਮੈਂ ਕਿਤਾਬ ਦਾ ਰੂਪ ਦੇਵਾਂਗਾ, ਪਰ ਮੈਨੂੰ ਦੇ ਦੇ ਕਿੰਨੇ ਦੀ ਦੇਣੀ ਹੈ। ਉਹ ਕਹਿੰਦਾ ਹਾਲੇ ਮੇਰੀ ਮਜਬੂਰੀ ਨਹੀਂ ਗੀ, ਮੈਂ ਨਹੀਂ ਦੇਣੀ ਹਜੇ। ਤੇ ਜਦੋਂ ਕਿਸੇ ਕਦੇ ਮਜਬੂਰੀ ਬਣੀ, ਵੱਡਾ ਬਿਜ਼ਨਸਮੈਨ ਹੁੰਦਾ ਉਹ, ਜਿੱਦਣ ਕਹਿੰਦਾ ਮਜਬੂਰੀ ਬਣੀ ਤਾਂ ਮੈਂ ਤੇਰੀ ਦੁਕਾਨ ਤੇ ਆਵਾਂਗਾ ਤੇ ਸਭ ਤੋਂ ਪਹਿਲਾਂ ਤੈਨੂੰ ਹੀ ਆਫਰ ਕਰਾਂਗਾ। ਤੇ ਉਹ ਹੱਸ ਪੈਂਦਾ ਮੋਰੇ, ਉਹ ਕਹਿੰਦਾ ਦੁਕਾਨ, ਮਤਲਬ ਕਿ ਉਹ ਵੱਡਾ ਬਿਜ਼ਨਸਮੈਨ ਹੁੰਦਾ, ਉਹ ਕਹਿੰਦਾ ਦੁਕਾਨ ਤੇ ਆਵਾਂਗਾ। ਅੱਛਾ, ਕਹਿੰਦਾ ਮੈਨੂੰ ਅੱਜ ਪਤਾ ਲੱਗਾ ਕਿ ਮੇਰੀ ਦੁਕਾਨ ਵੀ ਹੈਗੀ ਹੈ ਕੋਈ। ਤੇ ਚਾਹੇ ਉਹ ਕਹਿੰਦਾ ਤੂੰ ਅਮੀਰ ਹੋਊਗਾ ਆਪਣੇ ਘਰ ਹੋਊਗਾ, ਤੇ ਜੋ ਮੇਰੀ ਔਕਾਤ ਆ ਮੈਨੂੰ ਪਤਾ ਹੈ ਉਹਦੇ ਵਿੱਚ ਮੇਰੀ ਵੈਲਿਊ ਕੀ ਹੈ। ਤੇ ਉਹ ਫਿਰ ਹੌਲੀ ਹੌਲੀ ਕੀ ਕਰਦੇ ਆ, ਸਾਰਾ ਕੁਝ ਅੱਗੇ ਵਧਦਾ, ਬਹੁਤ ਲੰਬਾ ਐਪੀਸੋਡ ਆ, ਸੰਖੇਪ ਦੇ ਵਿੱਚ ਰੱਖਾ ਇਹਨੂੰ। ਤਾਂ ਸ਼ਮੀ ਜੀ ਉਹ ਚਲੇ ਜਾਂਦਾ ਕਰਾਚੀ, ਚਲਿਆ ਜਾਂਦਾ ਕਾਰੋਬਾਰ ਕਰਨ ਦੇ ਲਈ, ਪੜ੍ਹਾਈ ਵਿੱਚੇ ਛੱਡ ਜਾਂਦਾ, ਕੁਝ ਮਜਬੂਰੀਆਂ ਬਣ ਜਾਂਦੀਆਂ ਪਰਿਵਾਰ ਦੀਆਂ, ਕਰਾਚੀ ਚਲਿਆ ਜਾਂਦਾ। ਤੇ ਉੱਥੇ ਵੀ ਜਿਸ ਬੋਸ ਦੇ ਕੋਲ ਉਹ ਨੌਕਰੀ ਕਰਦਾ, ਉਹ ਬਹੁਤ ਵੱਡਾ ਮਤਲਬ ਕਿ ਕਾਰੋਬਾਰੀ ਹੁੰਦਾ ਹੈ, ਮਤਲਬ ਕਿ ਮਨਿਸਟਰ ਹੋ ਗਏ, ਹੋਰ ਸਾਰੇ ਲੋਕ ਹੋ ਗਏ, ਉਹਦੇ ਤੋਂ ਮਤਲਬ ਕਿ ਸੋਚ ਵਿਚਾਰ ਕੇ ਉਹਦੇ ਨਾਲ ਗੱਲ ਕਰਦੇ ਆ, ਤੇ ਬਹੁਤ ਵੱਡਾ ਕਾਰੋਬਾਰੀ ਇੰਟਰਨੈਸ਼ਨਲ ਲੈਵਲ ਤੇ ਹੁੰਦਾ ਹੈ, ਉਹਦੇ ਕੋਲ ਚਲ ਜਾਂਦਾ,
1: ਬਿਲਕੁਲ
0: ਉਹਨੂੰ ਕਹਿੰਦਾ ਜੀ ਜਨਾਬ ਮੈਨੂੰ ਨੌਕਰੀ ਚਾਹੀਦੀ ਹੈ, ਉਹ ਨੌਕਰੀ ਤੇ ਰੱਖ ਲੈਂਦੇ ਆ, ਤੇ ਉਹਨੂੰ ਕਹਿੰਦੇ ਦੇ ਦਿਓ ਨੌਕਰੀ।
1: ਜੀ
0: ਉਹ ਰਾਤ ਨੂੰ ਕਿਤੇ ਮਤਲਬ ਕਿ ਉਹਨਾਂ ਦੇ ਬੰਦੇ ਆਪਣੇ ਫੈਕਟਰੀ ਦੇ ਵਿੱਚ ਉਹ ਨਜਾਇਜ਼ ਕੰਮ ਕਰਦੇ ਆ, ਸੌਦਾ ਪੱਤਾ ਇੱਧਰ ਉੱਧਰ ਕਰਦੇ ਆ, ਤਾਂ ਉਹ
1: ਠੀਕ ਹੈ ਜੀ।
0: ਉਹ ਕਹਿੰਦਾ ਮੈਂ ਇਹਦੇ ਬਾਰੇ ਦੱਸ ਦੇਣਾ ਨਾ, ਮੇਰੇ ਤੋਂ ਨਹੀਂ ਰਿਹਾ ਜਾਣਾ, ਕਿਉਂਕਿ ਇਮਾਨਦਾਰ ਹੁੰਦਾ ਕਿਸੇ ਦਾ ਗਦਾਰੀ ਨਹੀਂ ਕਰਨੀ, ਆਪਣੇ ਆਪ ਦੇ ਵਿੱਚ ਉਹਨੂੰ ਗਿਲਟੀ ਫੀਲ ਹੋ ਜਾਂਦੀ ਹੈ। ਜੀ, ਤੇ ਉਹ ਜਾਂਦਾ ਸਿੱਧਾ, ਕਿਸੇ ਦੀ ਇੰਨੀ ਜ਼ਰੂਰਤ ਨਹੀਂ ਹੁੰਦੀ ਕਿ ਆਪਣੇ ਮਤਲਬ ਕਿ ਬੌਸ ਨੂੰ ਜਾ ਕੇ ਇੰਨੀ ਸਿੱਧੀ ਗੱਲ ਕਹਿ ਦੇਵੇ, ਅਪੋਇੰਟਮੈਂਟ ਲੈਣੀ ਪੈਂਦੀ ਹੈ ਛੋਟੀ ਛੋਟੀ ਗੱਲ ਤੋਂ ਉਹਦੇ ਨਾਲ ਮਿਲਣ ਦੇ ਲਈ, ਤਾਂ ਉਹ ਸਿੱਧਾ ਜਾ ਕੇ ਰੋਕ ਲੈਂਦਾ ਉਹਨੂੰ, ਕਹਿੰਦਾ ਜੀ ਇੱਦਾਂ ਕਰਕੇ ਹੋ ਰਿਹਾ, ਤੇ ਆਹ ਤੁਹਾਡੇ ਸਾਹਮਣੇ ਜਿਹੜੇ ਤੁਹਾਡੇ ਮੈਨੇਜਰ ਨੇ ਨਾਲ ਖੜੇ ਨੇ, ਇਹਨਾਂ ਨੂੰ ਪੁੱਛ ਲਓ ਆਹ ਦਿਨ ਆਹ ਤਰੀਕ ਸੀ ਇੱਦਾਂ ਹੋਇਆ ਹੈ, ਤੇ ਉਹ ਕਹਿੰਦਾ ਕੋਈ ਨੀ ਮੈਂ ਕਰਦਾ ਗੱਲ, ਉਹ ਚਲਿਆ ਜਾਂਦਾ। ਉਹ ਤੋਂ ਬੜਾ ਪ੍ਰਭਾਵਿਤ ਹੁੰਦਾ ਹੈ, ਤੇ ਪ੍ਰਭਾਵਿਤ ਹੋ ਕੇ ਉਹ ਕਹਿੰਦਾ ਇੱਦਾਂ ਦੇ ਇਮਾਨਦਾਰ ਬੰਦੇ ਬਹੁਤ ਘੱਟ ਲੱਭਦੇ ਨੇ ਦੁਨੀਆਂ ਦੇ ਵਿੱਚ, ਇਹਨੂੰ ਹਨਾ ਸ਼ਾਮ ਨੂੰ ਘਰ ਬੁਲਾ ਲਾ। ਤੇ ਸ਼ਾਮ ਨੂੰ ਘਰ ਬੁਲਾਉਂਦੇ ਆ, ਗੋਲਫ ਖੇਡਦਾ ਹੁੰਦਾ ਹੈ, ਤੇ ਉੱਥੇ ਬੁਲਾ ਕੇ ਤਾਂ ਉਹਦੇ ਨਾਲ ਗੱਲਾਂ ਬਾਤਾਂ ਕਰਦਾ ਹੈ, ਤੇ ਕਹਿੰਦਾ ਇੱਕ ਵਾਰੀ ਵਿਚਾਰ ਲੈ, ਮਤਲਬ ਕਿ ਜੇ ਤੂੰ ਝੂਠ ਬੋਲਿਆ ਤਾਂ ਜਾਨੋ ਵੀ ਹੱਥ ਗਵਾ ਸਕਦਾ।
1: ਬੱਲੇ,
0: ਤੇ ਉਹ ਕਹਿੰਦਾ ਮੇਰੇ 25-25, 30-30 ਸਾਲ ਦੇ ਜਿਹੜੇ ਨੇ ਮੇਰੇ ਨਾਲ ਜਿਹੜੇ ਸਾਥੀ ਕੰਮ ਕਰਦੇ ਆ ਨਾ, ਇਮਾਨਦਾਰੀ ਦੇ ਨਾਲ, ਮਤਲਬ ਕਿ ਉਹਨਾਂ ਦੇ ਨਾਮ ਨੇ, ਤੇ ਇਹ ਵਿਚਾਰ ਲਾ, ਜੇ ਤੈਨੂੰ ਹਜੇ ਵੀ ਕੁਝ ਲੱਗਦਾ ਵੀ ਤੂੰ ਗਲਤ ਕਹਿ ਰਿਹਾ ਜਾਂ ਕੀ ਕਹਿ ਰਿਹਾ, ਉਹਨੂੰ ਵਿਚਾਰ ਲਾ ਇੱਕ ਵਾਰੀ। ਉਹ ਕਹਿੰਦਾ ਨਹੀਂ ਜੀ, ਮੈਂ ਆਪਣੀ ਖੜਾ ਆ ਜੀ ਆਪਣੀ ਗੱਲ ਦੇ ਉੱਤੇ, ਜੋ ਮੈਂ ਕਿਹਾ, ਜੋ ਮੈਂ ਦੇਖਿਆ, ਜੋ ਮੈਂ ਕੀਤਾ, ਉਹ ਮੈਂ ਮੰਨਦਾ। ਤੇ ਉਹ ਤੋਂ ਬਾਅਦ ਜੀ ਉਹ ਕਨਫਰਮ ਕਰ ਲੈਂਦੇ, ਜਿਹੜੇ ਨਾਲ ਹੁੰਦੇ ਉਹ ਵੀ ਕਹਿੰਦੇ ਹਾਂਜੀ ਜੀ ਕੀਤਾ ਹੈ ਜੀ, ਇੱਦਾਂ ਹੋਇਆ ਜੀ। ਉਹ ਹੁੰਦਾ ਸਾਰਾ ਕੁਝ ਉਹਦੇ ਨਾਲ, ਉਹ ਮਤਲਬ ਕਿ ਰਲ ਮਿਲ ਕੇ ਹੀ ਹੁੰਦਾ, ਉਹਨੂੰ ਚੈੱਕ ਕਰਦੇ ਆ ਵੀ ਇਹ ਇਮਾਨਦਾਰ ਕਿੰਨਾ ਕੁ ਹੈ।
1: ਠੀਕ ਹੈ ਠੀਕ ਹੈ, ਉਹ ਮਤਲਬ ਟੈਸਟ ਹੀ ਲਿਆ ਜਾਂਦਾ,
0: ਟੈਸਟ ਲਿਆ ਜਾਂਦਾ ਜੀ, ਉਹ ਮੁੜ ਕੇ ਚੱਕ ਕੇ ਉਹਨੂੰ ਘਰ ਲੈ ਜਾਂਦੇ ਆ, ਤੇ ਆਪਣੀ ਵਾਈਫ ਦੇ ਨਾਲ ਉਹਨੂੰ ਲਾ ਦਿੰਦਾ, ਕਹਿੰਦਾ ਤੂੰ ਇਹਦੀ ਸਿਕਿਉਰਿਟੀ ਕਰਨੀ ਆ, ਕਿੱਥੇ ਜਾਂਦੀ ਹੈ, ਕਿਹਦੇ ਨਾਲ ਮਿਲਦੀ ਆ, ਕੀ ਖਾਂਦੀ ਪੀਂਦੀ ਆ, ਸਾਰੀ ਰਿਪੋਰਟ ਸ਼ਾਮ ਨੂੰ ਮੈਨੂੰ ਚਾਹੀਦੀ ਹੈ
1: ਜੀ।
0: ਜੀ
1: ਕੀ ਪਤਾ।
0: ਤੇ ਛੰਬੀ ਜੀ ਆਖਰ ਦੇ ਵਿੱਚ ਕੁਝ ਇਸ ਤਰ੍ਹਾਂ ਦਾ ਬੌਸ ਦੇ ਨਾਲ ਵਾਪਰਦਾ ਕਿ ਵਾਈਫ ਉਹਦੀ ਕਿਸੇ ਨੂੰ ਹੋਰ ਪਸੰਦ ਕਰਦੀ ਹੈ, ਉਹ ਚਲਿਆ ਜਾਂਦਾ ਜੀ, ਉੱਥੇ ਉਹਨੂੰ ਮਾਰ ਮੁਕਾਉਂਦੇ ਨੇ, ਪਰ ਉੱਥੇ ਵੀ ਅੜਿਆ ਰਹਿੰਦਾ, ਕਹਿੰਦਾ ਗਲਤੀ ਮੇਰੀ ਹੋਈ ਹੈ, ਮੈਂ ਇਹਨੂੰ ਲੈ ਕੇ ਆਇਆ ਇੱਥੇ ਤਾਂ ਕਰਕੇ। ਉਹ ਕਹਿੰਦਾ ਯਾਰ ਇਹਦਾ ਇਮਾਨਦਾਰ ਬੰਦਾ ਇੱਦਾਂ ਦਾ ਮਿਲਣਾ ਹੀ ਨਹੀਂ ਕੋਈ, ਹਨਾ। ਉਹ ਚੱਕ ਕੇ ਉਹ ਮੁੜ ਕੇ ਕਹਿੰਦਾ ਕੋਈ ਗੱਲ ਨੀ, ਤੈਨੂੰ ਛੱਡਿਆ, ਉਹਨਾਂ ਨੂੰ ਮੁੜ ਕੇ ਮਾਰ ਮੁਕਾਉਂਦੇ ਨੇ, ਗੱਲ ਨਿਬੜੀ ਜੀ ਖਤਮ। ਤੇ ਮੁੜ ਕੇ ਜਿੰਨਾ ਵੀ ਕਾਰੋਬਾਰ ਹੁੰਦਾ, ਪੁਲਿਸ ਕੇਸ ਹੋ ਜਾਂਦਾ, ਸਾਰੀਆਂ ਚੀਜ਼ਾਂ ਹੋ ਜਾਂਦੀਆਂ, ਉਹਨੂੰ ਲੱਗਦਾ ਕਿ ਏਡਾ ਵੱਡਾ ਮੈਂ ਵਪਾਰੀ ਹਾਂ, ਤੇ ਮੈਂ ਕੀ ਮਤਲਬ ਕਿ ਲੋਕਾਂ ਦੇ ਵਿੱਚ ਮੂੰਹ ਦਿਖਾਵਾਂਗਾ। ਉਹ ਮੁਹੱਬਤ ਹੀ ਇੰਨੀ ਕਰਦਾ ਹੁੰਦਾ ਆਪਣੇ ਘਰ ਵਾਲੀ ਨੂੰ ਕਿ ਉਹਨੂੰ ਪਤਾ ਨਹੀਂ ਹੁੰਦਾ ਕਿ ਏਦਾਂ ਦੀ ਇਹ, ਤੇ ਉਹ ਆਪਣੇ ਆਪ ਨੂੰ ਗੋਲੀ ਮਾਰ ਲੈਂਦਾ। ਸਾਰੀਆਂ ਵਸੀਅਤਾਂ ਜਿੰਨੇ ਉਹਦੇ ਇਮਾਨਦਾਰ ਕਰਿੰਦੇ ਹੁੰਦੇ ਆ, ਕੰਮ ਕਰਦੇ ਆ, ਉਹਨਾਂ ਦੇ ਨਾਂ ਸਾਰਾ ਕੁਝ, ਤੇ ਜਿਹੜਾ ਇਹ ਪਰਿਜਾਤ ਹੁੰਦਾ ਉਹਦੇ ਨਾਂ ਸਾਰਾ, ਆਪਣਾ ਘਰ ਆਪਣਾ ਕਾਰੋਬਾਰ ਉਹਦੇ ਨਾਂ ਲਵਾ ਦਿੰਦਾ। ਕਹਿੰਦਾ ਅਗਲਾ ਕੰਮ, ਇਹ ਕੰਮ ਸਾਰਾ ਹੁਣ ਤੂੰ ਹੀ ਚਲਾਉਣਾ, ਉਹਨੂੰ ਦੱਸਦਾ ਵੀ ਨਹੀਂ ਗਾ ਜੀ ਵੀ ਇਹ ਤੂੰ ਕਰਨਾ। ਜਮੀਨ ਤੋਂ ਮਤਲਬ ਕਿ ਜਮੀਨ ਤੇ ਡਿੱਗਿਆ ਹੋਇਆ ਕਹਿ ਸਕਦੇ ਆ, ਤੇ ਉਹ ਟੀਸੀ ਦਾ ਬੇਰ ਬਣ ਗਿਆ ਜੀ, ਉਹ ਮਤਲਬ ਕਿ ਐਨ ਇਮਾਨਦਾਰੀ ਦੇ ਨਾਲ।
1: ਕਿਆ ਬਾਤ ਹੈ, ਕਿਆ ਬਾਤ, ਬਿਲਕੁਲ ਜੀ ਬਿਲਕੁਲ, ਇਹ ਤਾਂ ਹੈ ਹੀ ਹੈ ਕਿ ਬੰਦਾ ਆਪਣੇ ਨਿਸ਼ਚੇ ਚੋਂ ਨਾ ਡਿੱਗੇ। ਉਹ ਬਾਬਾ ਨਜ਼ਮੀ ਇੱਕ ਜਗ੍ਹਾ ਲਿਖਦੇ ਆ ਨਾ, ਇਸ਼ਕ ਦੀ ਬਾਜੀ ਜਿੱਤਣ ਨਾਲੋਂ ਹਾਰ ਜਾਈਏ ਤੇ ਚੰਗਾ ਏ, ਭੱਜਣ ਨਾਲੋਂ ਵਿੱਚ ਮੈਦਾਨੇ ਮਰ ਜਾਈਏ ਤੇ ਚੰਗਾ ਏ।
0: ਬਿਲਕੁਲ ਹੈ ਜੀ।
1: ਫਿਰ ਜਦੋਂ ਇਹੋ ਜਿਹੀ ਵੱਢ ਟੁੱਕ ਜੀ ਹੁੰਦੀ ਆ, ਫਿਰ ਕਈ ਇਹ ਵੀ ਕਹਿੰਦੇ ਆ ਕਿ ਚੜੀ ਹਨੇਰੀ ਰਾਬੀ ਜਾਣੇ ਕਿਹੜਾ ਰੰਗ ਲਿਆਵੇਗੀ, ਇਹਦੇ ਆਉਣ ਤੋਂ ਪਹਿਲਾਂ ਘਰ ਜਾਈਏ ਤੇ ਚੰਗਾ ਏ।
0: ਚੰਗਾ, ਕਿਆ ਬਾਤ ਹੈ ਜੀ, ਕਿਆ ਬਾਤ
1: ਜੀ। ਬਿਲਕੁਲ, ਇਹ ਜਿਹੜੀ ਤੁਸੀਂ ਕਹਾਣੀ ਸਾਂਝੀ ਕੀਤੀ ਹੈ ਨਾ ਜੀ, ਸਹੀ ਗੱਲ ਆ। ਆਮ ਕਹਿ ਲਓ ਵੀ ਕਹਾਣੀਆਂ, ਕਹਾਵਤਾਂ, ਅਖੌਤਾਂ, ਮਨੌਤਾਂ, ਜੋ ਰਵਾਇਤਾਂ ਨੇ ਜਾਂ ਲੋਕ ਰੀਤ ਹੈ, ਲੋਕ ਰੰਗ ਹੈ
0: ਜੀ,
1: ਇਹ ਸਾਰਿਆਂ ਦਾ ਮੁੱਖ ਮੰਤਵ ਕਹਿ ਲਓ ਘੁੰਮ ਘੁਮਾ ਕੇ ਉੱਥੇ ਜਦੋਂ ਆਪਾਂ ਆਉਂਦੇ ਹਾਂ ਕਿ ਸਾਡੇ ਅੰਦਰ ਜਿਹੜੀਆਂ ਮੋਰਲ ਵੈਲਿਊਜ ਨੇ
0: ਜੀ,
1: ਉਹਨਾਂ ਨੂੰ ਜਿਉਂਦਾ ਰੱਖਣ ਦੀ ਇੱਕ ਜੱਦੋ ਜਹਿਦ ਆ, ਕਸ਼ਮਕਸ਼ ਆ, ਇਸੇ ਕਰਕੇ ਹੀ ਸ਼ਾਇਦ ਸਾਡੇ ਜਿਹੜੇ ਸਭਿਅਤਾ ਦੇ ਵਿਕਾਸ ਦੇ ਨਾਲ ਨਾਲ ਸਾਹਿਤ ਦਾ ਲਿਟਰੇਚਰ ਦਾ ਵੀ ਜਿਹੜਾ ਵਿਕਾਸ ਨਾਲ ਹੋਇਆ, ਕਲਾ ਦਾ ਪੱਖ ਜਿਹੜਾ ਉਹ ਉਭਰਿਆ। ਕਲਾਕਾਰ ਆਪਣੀ ਕਲਾ ਦੇ ਰਾਹੀਂ ਇਹ ਜਿਹੜੇ ਚੀਜ਼ਾਂ ਨੇ ਇਹਨਾਂ ਨੂੰ ਜਿਉਂਦਾ ਰੱਖਦੇ ਆ, ਤੇ ਸ਼ਾਇਰ ਲੋਕ ਜਿਹੜੇ ਆ ਉਹ ਸ਼ਾਇਰੀ ਦੇ ਰਾਹੀਂ ਤੇ ਹੋਰ ਜਿਹੜੇ ਲਿਖਾਰੀ ਨੇ ਉਹ ਵੀ ਆਪਣੀਆਂ ਲਿਖਤਾਂ ਦੇ ਨਾਲ ਇਹਨਾਂ ਚੀਜ਼ਾਂ ਨੂੰ ਹੋਰ ਉਭਾਰਦੇ ਆ। ਇਹ ਕਹਾਣੀ ਵਾਕਈ ਜਿਹੜੀ ਆ ਇਸੇ ਲੜੀ ਦਾ ਇੱਕ ਹਿੱਸਾ ਆਪਾਂ ਕਹਿ ਸਕਦੇ ਆ ਕਿ ਜਿਹੜਾ ਨੇਕ ਇਨਸਾਨ ਹੈ ਉਹ ਨੇਕੀ ਦੇ ਉੱਤੇ ਡਟਿਆ ਹੋਇਆ, ਉਹਨੂੰ ਕੋਈ ਜਿਹੜੀਆਂ ਰੁਕਾਵਟਾਂ ਆ ਰਹੀਆਂ ਨੇ, ਕੁਛ ਹੋ ਰਿਹਾ, ਜਿਹੜੇ ਕਹਿ ਲੋ ਵੀ ਔਡਸ ਨੇ ਉਹਦੀ ਜ਼ਿੰਦਗੀ ਦੇ ਵਿੱਚ, ਉਹ ਵੀ ਉਹਦਾ ਰਾਹ ਨਹੀਂ ਬਦਲ ਸਕਦੇ। ਉਹ ਵੀ ਉਹਨੂੰ ਕਹਿੰਦੇ ਨੇ, ਉਹ ਵੀ ਇਹਨਾਂ ਦੇ ਬਾਵਜੂਦ ਉਹ ਅੱਗੇ ਚੱਲੀ ਜਾਂਦਾ, ਜਿੰਨੀਆਂ ਵੀ ਹਰਡਲਸ ਆ ਗਈਆਂ ਉਹ ਪਾਰ ਕਰੀ ਜਾਂਦਾ।
0: ਬਿਲਕੁਲ।
1: ਤੋ ਇਹ ਵਾਕਈ ਜੀ ਚੰਗਾ ਸੁਨੇਹਾ ਦੇਣ ਵਾਲੀ ਜਿਹੜੀ ਕਹਾਣੀ ਆ ਜਿਹੜੀ ਤੁਸੀਂ ਸਾਂਝੀ ਕੀਤੀ ਆ, ਤੇ ਬਹੁਤ ਆਪਣਾ ਜਿਹੜਾ ਲੋਕ ਰੰਗ ਵੀ ਇਹਦੇ ਨਾਲ ਭਰਿਆ ਹੋਇਆ ਕਹਾਣੀਆਂ ਦੇ ਨਾਲ, ਜਿਹਦੇ ਵਿੱਚ ਕਾਫੀ ਕੁਛ ਆਪਾਂ ਨੇ ਆਪਣੇ ਜਿਹੜੇ ਆ ਬਜ਼ੁਰਗਾਂ ਕੋਲੋਂ ਕਹਿ ਲੋ ਵੀ ਪੀੜੀ ਦਰ ਪੀੜੀ ਟ੍ਰਾਂਸਫਰ ਹੁੰਦਾ ਹੈ ਇਹ ਸਾਰਾ ਜਿਹੜਾ ਡਾਟਾ ਹੈ।
0: ਬਿਲਕੁਲ ਹੈ ਜੀ।
1: ਸਿਰਫ ਇੱਕੋ ਗੱਲ ਆ, ਇੱਕੋ ਨਿਸ਼ਾਨੇ ਦੇ ਕਰਕੇ, ਇੱਕੋ ਪਰਪਸ ਕਰਕੇ ਕਿ ਜਿਹੜਾ ਸਾਡੇ ਅੰਦਰ ਇਨਸਾਨੀ ਕਦਰਾਂ ਕੀਮਤਾਂ ਜਿਹੜੀਆਂ ਉਹ ਕਾਇਮ ਰਹਿਣ
0: ਜੀ।
1: ਇਹ ਹੈ ਜੀ, ਬਿਲਕੁਲ। ਦੂਸਰਾ ਇਹ ਹੈ ਕਿ ਜਦੋਂ ਆਪਾਂ ਇਹ ਗੱਲ ਕਰਦੇ ਆ, ਪਾਤਰ ਸਾਹਿਬ ਇੱਕ ਜਗ੍ਹਾ ਕਹਿ ਕੇ ਗਏ ਕਿ ਇੰਨਾ ਸੱਚ ਨਾ ਬੋਲ ਕਿਤੇ ਕੱਲਾ ਰਹਿ ਜਾਵੇ, ਚਾਰ ਕੁ ਬੰਦੇ ਛੱਡ ਲੈ ਮੋਢਾ ਦੇਣ ਦੇ ਲਈ। ਜਦੋਂ ਇਹੋ ਜਿਹੀ ਗੱਲ ਕਰਦੇ ਆ ਤਾਂ ਉਹ ਕਿਸੇ ਨੂੰ ਸੱਚ ਬੋਲਣ ਤੋਂ ਰੋਕ ਨਹੀਂ ਰਹੇ
0: ਜੀ,
1: ਪਰ ਉਹ ਕਹਿ ਰਹੇ, ਉਹ ਸੁਚੇਤ ਵੀ ਕਰ ਰਹੇ ਕਿ ਭਾਈ ਤੂੰ ਬੋਲੇਗਾ ਸੱਚ, ਤੂੰ ਚੰਗੇ ਰਾਹ ਤੇ ਚੱਲੇਗਾ, ਕੁਛ ਚੰਗਾ ਕਰੇਗਾ, ਤੇ ਤੇਰੇ ਨਾਲ ਬਹੁਤੀ ਭੀੜ ਨੀ ਜਾਣੀ ਨਾਲ,
0: ਬਿਲਕੁਲ,
1: ਤੇਰੇ ਮਗਰ ਬਹੁਤੇ ਲੋਕ ਨੀ ਆਉਣੇ
0: ਜੀ।
1: ਉਹਦਾ ਫਿਰ ਪੰਜਾਬੀ ਗਾਇਕ ਵੀ ਗਾਉਂਦੇ ਆ, ਚੱਲਦੀ ਗੰਡਾਸੀ ਦੇਖ ਕੇ ਸਾਧ ਛੱਡ ਗਏ ਜੁੰਡੀ ਦੇ ਯਾਰ ਤੇਰੇ, ਕੁੰਡੀਆਂ ਦੇ ਸਿੰਘ ਅੜ ਗਏ, ਮਿੱਤਰੂ ਬੜੇ ਮਹਿੰਗਾਣੀ।
0: ਧਰਮ ਕੋਈ ਵੀ ਮਾੜਾ ਨਹੀਂ ਗਾ, ਉਹਦੇ ਵਿਚ ਹਰ ਚੀਜ਼ ਦੇ ਵਿਚ ਦੇਖਿਆ ਜਾਵੇ ਤਾਂ, ਚਾਹੇ ਉਹ ਸਿੱਖ ਧਰਮ ਆ, ਉਹਦੇ ਚ ਕਿਰਤ ਕਰੋ, ਨਾਮ ਜਪੋ ਦਾ ਜ਼ਿਕਰ ਆਉਂਦਾ ਹੈ, ਤੇ ਜੇ ਆਪਾਂ ਗੱਲ ਕਰ ਲਈਏ ਹਿੰਦੂ ਧਰਮ ਦੀ ਤਾਂ ਉਹਦੇ ਵਿਚ ਕਰਮ ਦਾ ਸਿਧਾਂਤ ਆਉਂਦਾ ਹੈ ਜੀ। ਤੁਸੀਂ ਬੁੱਲੇ ਸ਼ਾਹ ਉਹਨਾਂ ਦੀ ਗੱਲ ਕੀਤੀ ਹੈ, ਉਹ ਭਈ ਰੱਬ ਦਾ ਕੀ ਪੋਣਾ ਇਧਰੋਂ ਪੁੱਟਣਾ ਉਧਰ ਲਾਉਣੇ ਦੀ ਗੱਲ ਆਉਂਦੀ ਹੈ, ਇਸਲਾਮ ਦੇ ਵਿਚ ਜ਼ਕਾਤ ਦਾ ਜ਼ਿਕਰ ਆਉਂਦਾ ਹੈ, ਰਹਿਮ ਦੀ ਗੱਲ ਆਉਂਦੀ ਹੈ, ਇਸੇ ਤਰ੍ਹਾਂ ਈਸਾਈ ਧਰਮ ਦੇ ਵਿਚ ਜਿਵੇਂ ਗੁਆਂਢੀ ਨਾਲ ਪਿਆਰ ਕਰਨ ਦੀ ਗੱਲ ਆਉਂਦੀ ਹੈ ਜੀ, ਤੇ ਪਿਆਰ ਮੁਹੱਬਤ
1: ਆਉਂਦੀ ਹੈ ਜੀ,
0: ਮਤਲਬ ਕਿ ਇੱਕ ਦੂਸਰੇ ਦੀ ਸਹਾਇਤਾ ਕਰਨ ਵਾਲੀ। ਤੇ ਬੁੱਧ ਧਰਮ ਦੇ ਵਿਚ ਕਰੂਣਾ ਦਾ ਜ਼ਿਕਰ ਆਉਂਦਾ ਹੈ ਇੱਕ ਬੜੀ, ਚਲੋ ਹਰ ਕੋਈ ਚਾਹੁੰਦਾ ਹੈ ਸ਼ਮੀ ਜੀ ਕਿ ਚਾਹੇ ਹਰ ਭਾਸ਼ਾ ਦੇ ਵਿਚ ਜਾਂ ਹਰ ਧਰਮ ਦੇ ਵਿਚ ਇਸ ਚੀਜ਼ ਦਾ ਜ਼ਿਕਰ ਹੈ, ਪਰ ਅਸੀਂ ਉਹਦੇ ਵਿਚ ਵੀ ਤਕਰੀਬਨ ਕਿਤੇ ਨਾ ਕਿਤੇ ਵੰਡੀਆਂ ਪਾਉਣ ਦੀ ਜਾਂ ਇੱਕ ਦੂਸਰੇ ਨੂੰ ਵੱਖਰਾ ਜਾਂ ਉੱਚਾ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ। ਤੇ ਜਿਹੜਾ ਸੰਕੇਤ ਹੈ ਅਸਲ ਦੇ ਵਿਚ ਇਨਸਾਨੀਅਤ ਨੂੰ ਸਮਝਣਾ ਜਾਂ ਇਨਸਾਨੀਅਤ ਦੇ ਨਾਲ ਤੁਰਨਾ, ਉਹਦੀ ਬਾਂਹ ਫੜਨਾ, ਉਹ ਹੀ ਦੇ ਰਹੇ ਨੇ ਸਾਰੇ।
1: ਦੇਖੋ ਇਹਦੇ ਚ ਨਾ ਕਿਸੇ ਉਹ ਚ ਕਮੀ ਨਹੀਂ ਹੈ, ਜਿਹੜੇ ਮਹਾਨ ਲੋਕ ਨੇ, ਮਹਾਨ ਰਾਹ ਦਸੇਰੇ ਆ
0: ਜੀ,
1: ਜਿਹਨਾਂ ਨੂੰ ਆਪਾਂ ਚਾਨਣ ਮੁਨਾਰੇ ਕਹਿੰਦੇ ਆ, ਉਹਨਾਂ ਦੇ ਸੁਨੇਹੇ ਚ ਕਮੀ ਕੋਈ ਨਹੀਂ ਆ। ਜਿਹੜੇ ਮਗਰੋਂ ਹੁਣ ਮੇਰੇ ਵਰਗੇ ਚੇਲਾ ਆ ਜਾਂਦਾ ਕੋਈ, ਉਹ ਕਹੂਗਾ ਵੀ ਸੁਨੇਹਾ ਤਾਂ ਸਾਰਿਆਂ ਦਾ ਇੱਕ ਆ, ਰੱਬ ਇੱਕ ਆ, ਪਰ ਸਾਡੇ ਵਾਲਾ ਰੱਬ ਇੱਕ ਹੈ, ਸਾਡੇ ਵਾਲਾ ਵਧੀਆ, ਬਸ
0: ਵਧੀਆ ਹੈ ਜੀ।
1: ਉਹ ਸਾਡੇ ਵਾਲਾ ਤੁਹਾਡੇ ਵਾਲਾ ਜਦੋਂ ਵਿੱਚ ਆ ਜਾਂਦਾ ਨਾ, ਫਿਰ ਉਹ ਜਿਹੜੀਆਂ ਵਿੱਚ ਜਿਹੜੇ ਬੜੇ ਸੈਕਟਰ ਬਣ ਜਾਂਦੇ ਆ, ਹੋਰ ਵੱਖਰੇ ਵੱਖਰੇ ਚੀਜ਼ਾਂ ਹੋ ਜਾਂਦੇ ਨੇ, ਤੇ ਉਹ ਆਪਾਂ ਵਾੜਾਂ ਬਣਾਉਣੀਆਂ ਸ਼ੁਰੂ ਕਰ ਦਿੰਦੇ ਆ, ਜਿਵੇਂ ਧਰਤੀ ਤਾਂ ਖੁੱਲੀ ਹੈ ਸਾਰੀ, ਲੇਕਿਨ ਆਪਾਂ ਕਹਿੰਦੇ ਆ ਉਹ ਇੱਥੋਂ ਲੈ ਕੇ ਉੱਥੋਂ ਤੱਕ ਜਿਹੜਾ ਉਹ ਖੇਤ ਮੇਰਾ ਭਾਈ
0: ਜੀ,
1: ਹੁਣ ਉਹ ਤੇ ਮੇਰੇ ਵਾਲਾ ਸਭ ਤੋਂ ਵਧੀਆ, ਇਹਦੇ ਵਾਲੇ ਪਾਸੇ ਮੈਂ ਵੱਟ ਨੀ ਕਿਸੇ ਨੂੰ ਕਰਨ ਦੇਣੀ, ਵੱਟ ਬੰਨੇ ਦਾ ਰੌਲਾ ਰਹਿੰਦਾ ਰਹਿੰਦਾ ਮੁੜ ਕੇ,
0: ਬਿਲਕੁਲ
1: ਵੱਟ ਬੰਨੇ ਛੱਡੋ। ਇੱਥੇ ਜਿਹੜੀਆਂ ਲੋਕਾਂ ਨੇ ਜੇ ਸ਼ਹਿਰ ਚ ਆ ਕੇ ਉਹ ਪਲਾਟ ਲੈ ਲਿਆ, ਕਿਸੇ ਵਧੀਆ ਜਿਹੜੀ ਡਿਵੈਲਪ ਹੋ ਰਹੀ ਉੱਥੇ ਕੋਠੀ ਵੀ ਪਾ ਲਈ ਆ
0: ਜੀ,
1: ਤਾਂ ਉਹ ਨੀਤਾਂ ਜਾਂਦੀਆਂ ਨੀ, ਉਹਦੇ ਵਿੱਚ ਵੀ ਕਬਜ਼ਾ ਜਿਹੜਾ ਨਾ ਬਾਹਰ ਨੂੰ ਰੈਂਪ ਕੱਢ ਲੈਣਗੇ ਹਨੇਰੀਆਂ ਪੂਰੀਆਂ। ਜਿਹੜੀ 60 ਫੁੱਟ ਦੀ ਸੜਕ, ਮੈਂ ਇੱਕ ਕਲੋਨੀ ਚ ਗਿਆ, ਹਾਲਾਂਕਿ ਪੁੱਡਾ ਦੀ ਕਲੋਨੀ ਸੀ, ਤੇ ਉਹ ਪੁੱਡਾ ਵਾਲੇ ਤੁਹਾਨੂੰ ਪਤਾ ਰੂਲ ਵੀ ਬੜੇ ਘੈਂਟ ਹੀ ਹੁੰਦੇ ਆ, ਆ ਜਾਂਦੇ ਮਾੜਾ ਜਿਹਾ ਪਤਾ ਲੱਗਿਆ ਉਹਨਾਂ ਨੂੰ ਵੀ ਕਬਜ਼ਾ ਕਰੀ ਜਾਂਦੇ, ਪਰ ਉਹਨਾਂ ਦੀਆਂ 60 ਫੁੱਟ ਦੀਆਂ ਸੜਕਾਂ ਸੀ ਉੱਥੇ, ਤੇ ਮੈਂ ਹੁਣ ਜਦੋਂ ਗਿਆ ਤੇ ਮਸਾਂ 20 ਫੁੱਟ ਦੀ ਰਹਿ ਗਈ, ਮੈਂ ਕਿਹਾ ਤੁਸੀਂ 20-20 ਫੁੱਟ ਕਿਵੇਂ ਇਧਰੋਂ ਕਰ ਲਿਆ ਯਾਰ, ਕਹਿੰਦੇ ਸਾਨੂੰ ਅੱਗੇ ਮੂਹਰੇ ਹਰਿਆਲੀ ਰੱਖਣ ਨੂੰ ਜਗ੍ਹਾ ਮਿਲੀ ਸੀ, ਅਸੀਂ ਬਾੜ ਕਰ ਲਈ,
0: ਬਿਲਕੁਲ
1: ਖਤਮ ਕਰਤਾ ਕੰਮ। ਜਿਹਨੂੰ ਇਹ ਨੀ ਮੌਕਾ ਮਿਲਦਾ ਉਹ ਰੈਂਪ ਸਿੱਟ ਲੂ ਬਾਹਰ ਨੂੰ,
0: ਕਿਤੇ ਨਾ ਕਿਤੇ ਕਬਜ਼ਾ ਕਰਨ ਦੀ ਆਦਤ ਆ ਨਾ। ਬਿਲਕੁਲ,
1: ਇਹ ਤਾਂ ਦੇਖੋ ਜਿਹੜੀ ਫਿਤਰਤ ਆ ਸਾਡੀ ਵੀ ਅਸੀਂ ਹਟਦੇ ਨੀ, ਜੇ ਇੱਧਰ ਪਹਾੜਾਂ ਚ ਤੁਸੀਂ ਜਾਓ, ਪਿੰਡਾਂ ਚ ਚੱਲ ਜਾਓ ਦੀਪ ਦੇ, ਉੱਥੇ ਜਿਹੜੇ ਲੋਕਾਂ ਨੇ ਆਪਣੀ ਨਾ ਵਾੜ ਕੀਤੀ ਹੁੰਦੀ ਹੈ ਖੇਤਾਂ ਨੂੰ, ਉਹ ਸੜਕ ਵੱਲ ਨੂੰ ਧੱਕੀ ਜਾਣਗੇ ਉਹਨੂੰ,
0: ਜੀ
1: ਬਾਅਦ ਚ ਬੰਦਾ ਪੁੱਛੇ ਵੀ ਤੁਸੀਂ ਇੱਥੋਂ ਜੇ ਲੰਘਣਾ ਹੋਏ ਤੇ ਆਪ ਹੀ ਤੁਹਾਡਾ ਔਖਾ ਵਿੱਚ ਕੰਡਿਆਂ ਚ ਉਲਝਦੇ ਫਿਰੋਗੇ, ਮਾੜੀ ਜਿਹੀ ਜਗ੍ਹਾ ਛੱਡ ਦੋ,
0: ਬਿਲਕੁਲ
1: ਮੇਨ ਜਿਹੜੀ ਲੁੱਕ ਪਈ ਹੈ ਉਹ ਲੁੱਕ ਦੇ ਉੱਤੇ ਵੀ ਐਨ ਅੰਦਰ ਨੂੰ ਧੱਕੀ ਪਈ ਹੁੰਦੀ ਹੈ, ਤੇ
0: ਜੀ
1: ਉਹ ਨਹੀਂ ਛੱਡਦੇ,
0: ਜੀ
1: ਤੇ ਉਹਨਾਂ ਦਾ ਜਿਹੜਾ ਇੱਕ ਕਬਜ਼ੇ ਦੀ ਭਾਵਨਾ। ਹੁਣ ਇੱਥੇ ਭਲਾ ਹੋਵੇ ਕਰ ਭਲਾ, ਪਰ ਕਿਹਦਾ ਭਲਾ ਕਰਨਾ, ਆਪਣਾ ਹੀ ਗਰੀਬ ਨੇ ਕਹਿੰਦਾ ਆਪਣਾ ਹੀ ਕਰੋ, ਬਸ ਠੀਕ ਹੈ
0: ਨਹੀਂ, ਮਨ ਚ ਤਾਂ ਇਹ ਵੀ
1: ਉਹ ਤਾਂ
0: ਵਿਚਾਰ
1: ਜਾਣਾ ਹੀ ਹੈ
0: ਆਉਂਦਾ
1: ਫਿਰ।
0: ਕਿ ਛੰਮੀ ਜੀ, ਕਈ ਵਾਰੀ ਇਹ ਵੀ ਵਿਚਾਰ ਆਉਂਦਾ ਕਿ ਸਿਰਫ ਅਸੀਂ ਨੇਕੀ ਰੱਬ ਦੇ ਡਰ ਕਰਕੇ ਕਰਦੇ ਹਾਂ ਜਾਂ ਫਿਰ ਨਰਕ ਦੇ ਡਰ ਕਰਕੇ ਕਰਦੇ ਹਾਂ, ਕਿ ਸਵਰਗ ਦੀ ਭਾਲ ਦੇ ਵਿੱਚ ਆ ਜਾਂ 2 ਨੰਬਰ ਦੇ ਵਿੱਚ ਪੈਸਾ ਕਮਾਇਆ ਹੋਇਆ ਉਹਦੇ ਡਰ ਤੋਂ ਕਰਦੇ ਹਾਂ ਕਿ ਭਾਈ ਉਹਨੂੰ ਵੀ ਰੱਬ ਨੂੰ ਵੀ ਥੋੜਾ ਜਿਹਾ ਵਿੱਚ ਹਿੱਸੇਦਾਰ ਬਣਾ ਲਈਏ, ਭਈ ਜੇ ਅਸੀਂ ਚੋਰ ਕਹਿਲਾਵਾਂਗੇ ਤਾਂ ਥੋੜਾ ਬਹੁਤਾ ਉਹਦੇ ਉੱਤੇ ਵੀ ਤਾਂ ਇਲਜ਼ਾਮ ਆਏਗਾ ਨਾ
1: ਆਏਗਾ ਜੀ, ਆਏਗਾ ਬਿਲਕੁਲ।
0: ਜੀ।
1: ਰੱਬ ਰੱਬ ਇੱਕ ਗੁੰਝਲਦਾਰ ਬਾਜ਼ਾਰ, ਤੇ ਰੱਬ ਇੱਕ ਗੋਰਖ ਧੰਦਾ, ਖੋਲਣ ਲੱਗਿਆ ਪੇਚ ਤੇ ਕਾਫਰ ਹੋ ਜਾਏ ਬੰਦਾ।
0: ਸੈਣੀ ਸਾਹਿਬ ਤੋਂ ਪੇਜ ਖੁਲਵਾਉਂਦੇ ਹਾਂ ਜੀ, ਐਡਵੋਕੇਟ ਰਾਜਨ ਸੈਣੀ ਸਾਹਿਬ ਜੁੜੇ ਨੇ ਨਾਲ। ਸਤਿ ਸ੍ਰੀ ਅਕਾਲ ਜੀ ਸੈਣੀ ਸਾਹਿਬ, ਸਵਾਗਤ ਜੀ
1: ਵਾਹ
0: ਆਪ
1: ਜੀ
0: ਜੀ।
1: ਵਾਹ। ਹਾਂਜੀ ਭਾਰਤ ਸਾਹਿਬ ਸਤਿ ਸ੍ਰੀ ਅਕਾਲ, ਸ਼ਮੀ ਵੀਰ ਜੀ ਸਤਿ ਸ੍ਰੀ ਅਕਾਲ, ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ
0: ਸਤਿ ਸ੍ਰੀ
1: ਜੀ।
0: ਅਕਾਲ ਜੀ, ਤੁਹਾਡਾ ਹਾਸਾ ਇੱਥੇ ਤੱਕ ਪਹੁੰਚ ਰਿਹਾ ਦੇਖ ਲਓ, ਖਿੜ ਖਿੜ
1: ਸਤਿ ਸ੍ਰੀ ਅਕਾਲ
0: ਹੱਸਦੇ ਆ
1: ਜੀ।
0: ਜੀ
1: ਗੱਲ ਏਦਾਂ ਹੈਗੀ ਆ, ਮੈਨੂੰ ਇਹ ਨੀ ਸਮਝ ਆਉਂਦੀ ਵੀ ਤੁਸੀਂ ਸਿਆਣੇ ਬਿਆਣੇ ਬੰਦੇ ਤੁਸੀਂ ਕਾਹਤੋਂ ਇਹੋ ਜਿਹੀਆਂ ਗੁੰਝਲਾਂ ਖੋਲਣ ਲੱਗ ਪਏ ਨੇ ਜਿਹੜੀਆਂ ਅੱਜ ਤੱਕ ਕਿਸੇ ਕੋਲ ਖੁੱਲੀਆਂ ਹੀ ਨਹੀਂ। ਉਹ ਤੇ ਗੁੰਝਲਾਂ ਮਤਲਬ ਗੁੰਝਲਾਂ ਹੀ ਠੀਕ ਲੱਗਦੀਆਂ
0: ਜੀ,
1: ਪਈਆਂ ਜਿਹੜਾ ਇਹਨੂੰ ਜਿਹੜਾ ਇਹੋ ਗੁੰਝਲਾਂ ਖੋਲਣ ਜਾਂਦਾ ਉਹ ਆਪ ਹੀ ਗੁੰਝਲ ਹੋ ਜਾਂਦਾ ਜੀ, ਇਸ ਕਰਕੇ ਜਿਹੜਾ ਹੈਗਾ ਇਸ ਚੱਕਰ ਚ ਤਾਂ ਪੈਣਾ ਹੀ ਨੀ ਚਾਹੀਦਾ।
0: ਉਹਦੇ ਵੱਲ ਉਂਗਲ ਹੋ ਜਾਂਦੀ ਹੈ ਜੀ ਸੈਣੀ ਸਾਹਿਬ।
1: ਭਾਰੀ ਸਾਹਿਬ ਗੱਲ ਏਦਾਂ ਹੈਗੀ ਆ, ਪਹਿਲਾਂ ਤਾਂ ਜਿਹਨਾਂ ਦੇ ਮਤਲਬ ਸਮਰਪਿਤ ਜਿਹਨਾਂ ਨੂੰ ਤੁਸੀਂ ਇਹ ਪ੍ਰੋਗਰਾਮ ਰੱਖਿਆ
0: ਜੀ,
1: ਉਹਨਾਂ ਨੂੰ ਨਮਨ, ਉਹਨਾਂ ਦਾ ਜਿਹੜਾ ਹੈਗਾ ਭਗਤ ਪੂਰਨ ਸਿੰਘ ਉਹਨਾਂ ਨੂੰ ਨਮਨ ਜੀ,
0: ਬਿਲਕੁਲ।
1: ਉਹਨਾਂ ਨੇ ਵਾਕਈ ਜਿਹੜੀ ਉਹਨਾਂ ਦੀ ਕੁਰਬਾਨੀ ਸੀ, ਉਹਨਾਂ ਨੇ ਦੇਖੋ ਇੱਕ ਸਧਾਰਨ ਇਨਸਾਨ ਇੱਕ ਮਹਾਂਪੁਰਸ਼ ਕਿਸ ਤਰ੍ਹਾਂ ਬਣ ਸਕਦਾ ਆ ਉਹ ਇੱਕ ਰਸਤਾ ਦੱਸਿਆ ਜੀ।
0: ਜੀ
1: ਜਦੋਂ ਆਪਣਾ ਪਰਿਵਾਰ ਜਿਹੜਾ ਹੈਗਾ ਆ ਸਾਰਾ ਸੰਸਾਰ ਆਪਣਾ ਪਰਿਵਾਰ ਲੱਗਣ ਲੱਗ ਪੈਂਦਾ ਆ ਜੀ,
0: ਜੀ
1: ਦੁਖੀਆਂ ਦਾ ਦਰਦ ਜਿਹੜਾ ਆਪਣਾ ਦਰਦ ਲੱਗਣ ਲੱਗ ਪੈਂਦਾ ਆ
0: ਜੀ,
1: ਉਸ ਵੇਲੇ ਉਹ ਬੰਦਾ ਉਹ ਬੜੀ ਸਧਾਰਨ ਜ਼ਿੰਦਗੀ ਜਿਹੜੀ ਆ ਉਹਦੇ ਹੁੰਦੇ ਹੋਏ ਵੀ ਉਹ ਇੱਕ ਪੂਜਨੀ ਇੱਕ ਮਤਲਬ ਜਿਹੜੀ ਪੂਜਨੀ ਹਸਤੀ ਬਣ ਜਾਂਦਾ ਬੰਦਾ
0: ਜੀ,
1: ਉਹ ਇਹਨਾਂ ਗੁਣਾਂ ਦੇ ਕਰਕੇ ਹੀ ਬਣਦਾ ਜੀ।
0: ਬਿਲਕੁਲ ਹੈ,
1: ਜਦੋਂ ਬੰਦਾ ਇਸ ਰਸਤੇ ਤੇ ਚੱਲਦਾ ਆ ਔਰ ਕੰਟੀਨਿਊਸਲੀ ਚੱਲਦਾ ਰਹਿੰਦਾ ਹੈਗਾ ਜੀ,
0: ਜੀ
1: ਉਸ ਵੇਲੇ ਸਟੇਟ ਆਫ ਮਾਇੰਡ ਜਿਹੜੀ ਆ ਉਹ ਆਪਣੇ ਆਪ ਡਿਵੈਲਪ ਹੁੰਦੀ ਰਹਿੰਦੀ ਹੈਗੀ ਆ ਜੀ, ਤੇ ਉਹ ਬੰਦਾ ਜਿਹੜਾ ਆ ਕੰਟੀਨਿਊਸ ਪ੍ਰੋਸੈਸ ਰਾਹੀਂ ਜਿਹੜਾ ਆ ਉਹ ਉੱਪਰ ਉੱਠਦਾ ਜਾਂਦਾ ਜੀ।
0: ਬਿਲਕੁਲ ਹੈ ਜੀ,
1: ਬਾਕੀ ਸਾਡੇ ਵਰਗੇ ਸਧਾਰਨ ਬੰਦਿਆਂ ਦਾ ਤਾਂ ਏਦਾਂ ਹਾਲ ਹੈ ਜੀ ਕਿ ਜਦੋਂ ਅਸੀਂ ਕਿਸੇ ਚੰਗੇ ਦੀ ਗੱਲ ਸੁਣਦੇ ਹੈਗੇ ਆ ਅਸੀਂ ਉਹਦੇ ਚੰਗੇ ਦੇ ਪ੍ਰਭਾਵ ਚ ਥੋੜੀ ਦੇਰ ਰਹਿੰਦੇ ਆ ਜੀ,
0: ਜੀ
1: ਜਦੋਂ ਫੇਰ ਅਸੀਂ ਆਪਣੀਆਂ ਆਈ ਤੇ ਆ ਜਾਂਦੇ ਹੈਗੇ ਆ ਤੇ ਉਹ ਦੱਸਦੇ ਨਾ ਜੀ ਬਈ ਲੁਧਿਆਣੇ ਦੇ ਵਿੱਚ ਇੱਕ ਉਹ ਦੋਧੀ ਸਵੇਰੇ ਸਵੇਰੇ ਦੁੱਧ ਪਾਉਣ ਜਾਂਦਾ ਸੀ ਤੇ ਉਹ ਇੱਕ ਰਸਤੇ ਚ ਚਾਹ ਦਾ ਖੋਖਾ ਜਿਹਾ ਸੀਗਾ ਉੱਥੇ ਚਾਹ ਪੀਂਦਾ
0: ਜੀ,
1: ਚਾਹ ਪੀਂਦਾ ਤੇ ਉਹ ਅੱਗੇ ਜਾਂਦਾ ਹੈਗਾ ਤੇ ਇੱਕ ਬੈਗ ਡਿੱਗਿਆ ਉਹਨੂੰ ਮਿਲਦਾ
0: ਜੀ,
1: ਦੋਧੀ ਦਾ ਵੀ ਰੁਟੀਨ ਸੀਗਾ ਵੀ ਉੱਥੋਂ ਚਾਹ ਪੀ ਕੇ ਅੱਗੇ ਜਾਣਾ ਜੀ, ਦੋਵੇਂ ਤੜਕੇ ਤੜਕੇ ਨਿਕਲਦੇ ਇਹ ਜੀ ਹਨੇਰੇ ਨੇ
0: ਜੀ,
1: ਉਹਨੂੰ ਬੈਗ ਮਿਲਦਾ ਤੇ ਉਹ ਜਦੋਂ ਬੈਗ ਖੋਲਦਾ ਤੇ ਬੈਗ ਨੋਟਾਂ ਨਾਲ ਭਰਿਆ ਆਇਆ ਸੀਗਾ ਤੇ ਉਹਨੇ ਅੰਦਾਜ਼ਾ ਲਾਇਆ ਵੀ ਇੱਥੋਂ ਕੋਈ ਬੰਦਾ ਜਿਹੜਾ ਹੈਗਾ ਇੱਥੋਂ ਹੀ ਮੁੜ ਕੇ ਜਿਹੜਾ ਆ ਵੀ ਇੱਥੇ ਰੁਕਿਆ ਹੋਊਗਾ ਜ਼ਰੂਰ, ਤੇ ਉਹ ਮੁੜ ਕੇ ਖੋਖੇ ਤੇ ਜਾਂਦਾ ਤੇ ਉਹਨੂੰ ਕਹਿੰਦਾ ਵੀ ਏਦਾਂ ਕਰਕੇ ਆ
0: ਜੀ
1: ਵੀ ਕਿਸੇ ਦਾ ਬੈਗ, ਉਹ ਕਹਿੰਦਾ ਮੋਟਰਸਾਈਕਲ ਤੇ 2 ਬੰਦੇ ਇੱਥੋਂ ਚਾਹ ਪੀ ਕੇ ਗਏ ਆ
0: ਜੀ,
1: ਤੇ ਉਹ ਕਿਹਾ ਵੀ ਉਹਨੇ ਸੋਚਿਆ ਵੀ ਠੀਕ ਗੱਲ ਹੈਗੀ ਮੈਂ ਥੋੜੀ ਦੇਰ ਵੇਟ ਕਰ ਲੈਣਾ ਆ
0: ਜੀ,
1: ਤੇ ਉਹ ਜਦੋਂ ਦੇਖਿਆ ਅੱਧੇ ਘੰਟੇ ਬਾਅਦ ਜਿਹੜਾ ਹੈਗਾ ਉਹ ਬੰਦੇ ਹਫੇ ਹਫੇ ਦੌੜੇ ਦੌੜੇ ਆਏ ਵਾਪਸ, ਉਹਨਾਂ ਨੇ ਆ ਕੇ ਜਿਹੜਾ ਆ ਜਦੋਂ ਦੇਖਿਆ ਤੇ ਉਹ ਕਹਿੰਦੇ ਪਤਾ ਲੱਗ ਗਿਆ ਉਹਨਾਂ ਨੂੰ ਵੀ ਬੈਗ ਇੱਥੇ ਹੈਗਾ ਆ ਜੀ, ਉਹਨਾਂ ਨੇ ਕਿਹਾ ਕਹਿੰਦਾ ਜੀ ਆਪਣੇ ਪੈਸੇ ਗਿਣ ਲਓ
0: ਜੀ,
1: ਕਹਿੰਦੇ ਵੀ ਤੂੰ ਖੋਲ ਕੇ ਦੇਖਿਆ ਸੀ, ਕਹਿੰਦਾ ਹਾਂ ਮੈਂ ਦੇਖਿਆ ਸੀ ਵੀ ਪੈਸੇ ਭਰੇ ਤੇ ਤਾਂ ਕਰਕੇ ਮੈਂ ਤਾਂ ਵੇਟ ਕਰਦਾ ਮੈਂ ਤਾਂ ਅੱਗੇ ਦੁੱਧ ਪਹੁੰਚ ਜਾਣਾ ਮੈਂ ਲੇਟ ਹੋ ਰਿਹਾ ਹੈਗਾ ਤੁਸੀਂ ਆਪਣੇ ਪੈਸੇ ਗਿਣ ਲਓ
0: ਜੀ,
2: ਉਹਨਾਂ ਨੇ ਦੇਖਿਆ, ਉਹ ਕਹਿੰਦੇ ਵੀ ਦੇਖੋ ਉਹਨਾਂ ਨੇ ਜੀ ਅਗਲੇ ਦਿਨ ਪੱਤਰਕਾਰ ਤੋਂ ਅਖਬਾਰ ਚ ਨਾਲ ਦੋਧੀ ਦਾ ਐਡਰੈਸ ਲਿਆ ਆਇਆ ਸੀ, ਉਹਨੂੰ ਕੁਛ ਇਨਾਮ ਦੇਣ ਲੱਗੇ। ਉਹ ਕਹਿੰਦਾ ਮੈਂ ਕੁਛ ਨੀ ਲੈਣਾ ਜੀ, ਮੈਂ ਲੈਣਾ ਹੁੰਦਾ ਮੈਂ ਸਾਰੇ ਰੱਖ ਲੈਂਦਾ,
0: ਜੀ
2: ਮੈਂ ਮਤਲਬ ਕੁਛ ਨੀ ਲੈਣਾ।
0: ਜੀ
2: ਉਹਨਾਂ ਦੇ ਅਗਲੇ ਦਿਨ ਫੋਟੋ ਵੀ ਲੱਗੀ ਦੋਧੀ ਦੀ ਵੀ, ਹਾਂ ਜੀ ਜੀ ਵੀ ਇਮਾਨਦਾਰੀ ਜਿੰਦਾ ਆ।
0: ਜੀ
2: 7 ਦਿਨਾਂ ਬਾਅਦ ਉਹ ਦੋਧੀ ਗੁਆਂਢੀਆਂ ਦੇ ਤੂੜੀ ਦਾ ਟੋਕਰਾ ਚੋਰੀ ਕਰਦਾ ਫੜ ਹੋ ਗਿਆ ਜੀ। ਇਸ ਕਰਕੇ ਭਾਈ ਇਹ ਸਟੇਟ ਆਫ ਨਥਿੰਗ ਇਸ ਮਤਲਬ ਜਿਹੜਾ ਹੈਗਾ ਜਾ ਕੁਛ ਨੀ ਆ, ਇਹ ਸਟੇਟ ਆਫ ਮਾਇੰਡ ਹੁੰਦੀ ਆ ਬੰਦੇ ਦੀ। ਕਿਸੇ ਟਾਈਮ ਤੇ ਉਹੀ ਬੰਦਾ ਦੇਵਤਾ ਹੁੰਦਾ ਆ, ਉਹੀ ਸਟੇਟ ਆਫ ਮਾਇੰਡ ਜਿਹੜੀ ਆ ਜਦੋਂ ਡਾਈਵਰਟ ਹੋ ਜਾਂਦੀ ਆ ਉਹੀ ਰਾਖਸ਼ ਬਣ ਜਾਂਦਾ ਜੀ।
0: ਬਿਲਕੁਲ
2: ਇਹ ਸਧਾਰਨ ਬੰਦਿਆਂ ਦੀ ਏਦਾਂ ਦੀ ਹੈਗੀ ਆ
0: ਜੀ।
2: ਸੋ ਇਸ ਕਰਕੇ ਜਿਹੜਾ ਯਾਰ ਤੁਸੀਂ ਕਰ ਭਲਾ ਸੋ ਹੋ ਭਲਾ ਵਾਲੀ ਗੱਲ ਆ, ਵੀ ਜਿੱਦਣ ਉਹਨੇ ਭਲਾ ਕੀਤਾ ਸੀਗਾ ਉਦਣ ਤਾਂ ਅਖਬਾਰ ਚ ਫੋਟੋ ਲੱਗ ਗਈ, ਤੇ ਜਿੱਦਣ ਦੂਜਾ ਕਰਮ ਕੀਤਾ ਉਦਣ ਜਿਹੜਾ ਹੈਗਾ ਯਾਰ ਰੌਲਾ ਉਹ ਵੀ ਪੈ ਗਿਆ,
0: ਤੇ
2: ਅਖਬਾਰ ਚ ਖਬਰ ਉਹ ਵੀ ਆ ਗਈ ਸੀ ਜੀ। ਤੇ ਉਹ ਜਿੱਦਣ ਅਖਬਾਰ ਦੇ ਵਿੱਚ ਖਬਰ ਆਈ ਉਦਣ ਨਾਲ ਉਹ ਵੀ ਆਈ ਵੀ ਭਾਈ 7 ਦਿਨ ਪਹਿਲਾਂ ਇਸ ਬੰਦੇ ਦੀ ਫੋਟੋ ਇਸ ਕਰਕੇ ਲੱਗੀ ਸੀ ਵੀ ਇਦਾਂ ਕਰਕੇ ਆ ਹੈ ਜੀ। ਤੇ ਅਸੀਂ ਇਧਰ ਆਪਣੇ ਹਰਿਆਣੇ ਦੇ ਵਿਚ ਇੱਕ ਕੇਸ ਲੱਗਿਆ ਸੀ ਤੇ ਅਸੀਂ ਤੜਕੇ ਨਿਕਲੇ ਜੀ ਇਥੋਂ
0: ਜੀ।
2: ਤੇ ਟੋਹਾਣੇ ਕੇਸ ਸੀਗਾ ਲੱਗਾ ਆ ਜੀ, ਕਿਸੇ ਇੱਥੇ ਬੈਟਰੀ ਬੋਨਰਲ ਡਿਸਪਿਊਟ ਸੀਗਾ ਜੀ, ਤੇ ਉਹ ਮੈਨੂੰ ਬੰਦੇ ਕਹਿੰਦੇ ਵੀ ਅਸੀਂ ਇਥੋਂ ਤੁਹਾਨੂੰ ਨਾਲ ਲੈ ਕੇ ਜਾਣਾ, ਉਹ ਮੈਨੂੰ ਨਾਲ ਲੈ ਕੇ ਚੱਲੇ, ਤੜਕੇ ਅਸੀਂ ਨਿਕਲੇ 2:30-3 ਵਜੇ
0: ਜੀ
2: ਹੈ ਜੀ। ਤੇ ਅਸੀਂ ਵੀ ਕੁਦਰਤੀ ਉਸ ਰਸਤੇ ਦੇ ਵਿਚ ਨਾ ਤੇ ਲੁਧਿਆਣੇ ਤੋਂ ਉਰੇ ਪਾਸਿਓ ਜਿਹੜਾ ਹੈਗਾ ਆ ਉਹ ਰੋਡ ਨਿਕਲਦੀ ਹੈਗੀ ਸੀ ਉਧਰ ਨੂੰ ਬਰਨਾਲੇ ਨੂੰ
0: ਜੀ,
2: ਤੇ ਉਹ ਸ਼ਾਰਟਕਟ ਰਸਤਾ, ਅਸੀਂ ਵੀ ਉਥੋਂ ਜਿਹੜਾ ਆ ਉਹ ਚਾਹ ਵਾਲਾ ਖੋਖੇ ਦੇ ਉੱਤੇ ਬਹਿ ਕੇ ਤੇ ਜਦੋਂ ਮਤਲਬ ਇਹ ਗੱਲ ਜਿਹੜੀ ਆ ਸੁਣੀ ਜੀ, ਉੱਥੇ ਹੀ ਚਾਹ ਪੀਤੀ ਤੇ ਉੱਥੇ ਉਹ ਗੱਲ ਜਦੋਂ ਸੁਣੀ ਤੇ ਮੈਂ ਉਹ ਉਦੋਂ ਦਾ ਮੇਰੇ ਮਨ ਦੇ ਵਿਚ ਇਹ ਛਾਪ, ਮੈਂ ਕਿਹਾ ਵੀ ਇਹ ਦੇਖੋ ਵੀ ਕੋਈ ਇਹੋ ਜਿਹੀ ਚੀਜ਼ ਨੀ ਸਧਾਰਨ ਬੰਦਿਆਂ ਦੀ ਤਾਂ ਇਹ ਹੈਗੀ ਆ ਕਿ ਸਾਨੂੰ ਸੰਗਤ ਬਹੁਤ ਪ੍ਰਭਾਵਿਤ ਕਰਦੀ ਆ
0: ਜੀ।
2: ਸਾਨੂੰ ਜਦੋਂ ਅਸੀਂ ਕਿਸੇ ਮਤਲਬ ਚੰਗੀ ਸੰਗਤ ਦੇ ਵਿੱਚ ਹੁੰਦੇ ਹਾਂ ਤੇ ਅਸੀਂ ਜਿਹੜਾ ਹੈਗਾ ਆ ਉਹਦੇ ਪ੍ਰਭਾਵ ਦੇ ਵਿੱਚ ਚੰਗੇ ਬਣ ਜਾਂਦੇ ਹਾਂ ਜੀ, ਜਦੋਂ ਕਿਤੇ ਮਾੜੀ ਸੰਗਤ ਚ ਆ ਜਾਂਦੇ ਹਾਂ ਤੇ ਅਸੀਂ ਮਾੜੇ ਬਣ ਜਾਂਦੇ ਹਾਂ। ਇੰਡੀਵਿਜੁਅਲੀ ਜਿਹੜਾ ਹੈਗਾ ਆ ਕਿ ਬੰਦਾ ਸਵਾਰਥ ਨਾਲ ਜੁੜਿਆ ਆ
0: ਜੀ,
2: ਹੈ ਜੀ, ਇਹ ਆਪਣੇ ਸਵਾਰਥ ਦੀ ਪੂਰਤੀ ਲਈ ਕਿਤੇ ਕਿਸ ਐਕਸਟੈਂਟ ਤੱਕ ਡਿੱਗ ਸਕਦਾ ਹੈਗਾ, ਇਹ ਬੰਦੇ ਬੰਦੇ ਤੇ ਵੇਰੀ ਕਰਦਾ ਜੀ।
0: ਬਿਲਕੁਲ ਹੈ ਜੀ।
2: ਦੂਜਾ ਬੰਦੇ ਨੂੰ ਮਤਲਬ ਆਪਣੇ ਮਨ ਤੇ ਚੈੱਕ ਜ਼ਰੂਰ ਹੋਣਾ ਚਾਹੀਦਾ ਹੈਗਾ, ਕਿਉਂ ਕਹਿੰਦੇ ਹੈਗੇ ਆ ਕਿ ਮੈਨ ਇਜ਼ ਇਨ ਹਿਜ਼ ਬੈਸਟ ਕੰਪਨੀ ਵੈਨ ਹੀ ਇਜ਼ ਆਲ ਅਲੋਨ, ਤੇ ਜਦੋਂ ਬੰਦਾ ਕੱਲਾ ਹੁੰਦਾ ਆ ਤੇ ਉਹ ਮਤਲਬ ਸਭ ਤੋਂ ਵਧੀਆ ਸੰਗਤ ਚ ਹੁੰਦਾ ਆ, ਕਿਉਂਕਿ ਉਹਨੂੰ ਆਤਮ ਮੰਥਨ ਕਰਨ ਦਾ ਮੌਕਾ ਮਿਲਦਾ
0: ਜੀ।
2: ਜੇ ਬੰਦਾ ਆਤਮ ਮੰਥਨ ਕਰਦਾ ਹੈਗਾ ਆ ਉਹਨੂੰ ਪਤਾ ਲੱਗਦਾ ਮੇਰੀਆਂ ਆਹ ਕਮੀਆਂ ਆ, ਔਰ ਜੇ ਉਹ ਕੋਸ਼ਿਸ਼ ਕਰਦਾ ਉਹਦੇ ਅੰਦਰ ਜਗਿਆਸੂ ਆ, ਤੇ ਜਗਿਆਸੂ ਦਾ ਤਾਂ ਮਤਲਬ ਇਹ ਆ ਨਾ ਜੀ ਕਿ ਮਤਲਬ ਉਹ ਕੋਸ਼ਿਸ਼ ਕਰ ਰਿਹਾ ਆਪਣੇ ਆਪ ਨੂੰ ਇੰਪਰੂਵ ਕਰਨ ਦੀ
0: ਜੀ,
2: ਫਿਰ ਜਿਹੜਾ ਹੈਗਾ ਆ ਉਹ ਬਾਕੀ ਆ ਜਿਹੜੀਆਂ ਤੁਸੀਂ ਰੱਬ ਰੂਬ ਦੀਆਂ ਗੱਲਾਂ ਕਰਦੇ ਆ, ਇਹ ਤੁਹਾਡੇ ਵੱਡੇ ਸਿਆਣਿਆਂ ਬੰਦਿਆਂ ਦੀ ਗੱਲ ਆ ਜੀ, ਅਸੀਂ ਤਾਂ ਸਧਾਰਨ ਬੁੱਧੀ ਬੰਦੇ ਆ। ਹਾਂਜੀ,
0: ਸਪਿਰਚੁਅਲ ਗੱਲਾਂ ਸਾਡੇ ਸ਼ਮੀ ਜੀ, ਸਪਿਰਚੁਅਲ ਗੱਲਾਂ ਆਪ ਕਰ ਜਾਂਦੇ ਨੇ, ਮੁੜ ਕੇ ਰੱਬ ਦਾ ਭਾਂਡਾ ਸਾਡੇ ਸਿਰ ਭਣਦੇ ਤੇ ਦੱਸੋ ਸੈਣੀ ਦਾ
2: ਭਾਰੇ ਸਾਹਿਬ, ਇਹ ਡਿਸਕਸ਼ਨ ਦਾ ਵਿਸ਼ਾ ਹੈ ਹੀ ਨੀਗਾ ਜੀ, ਇਹ ਪ੍ਰੈਕਟਿਸ ਦਾ ਵਿਸ਼ਾ ਆ, ਇਹ ਡਿਸਕਸ਼ਨ ਦਾ ਵਿਸ਼ਾ ਨਹੀਂ, ਇਹ ਪ੍ਰੈਕਟਿਸ ਦਾ ਵਿਸ਼ਾ ਆ
0: ਜੀ।
2: ਤੂੰ ਮੈਂ ਤਾਂ ਕਰਕੇ ਹੈਗਾ ਆ ਭੀ ਆਪਾਂ ਨੂੰ ਨਹੀਂ ਪਤਾ ਭਾਈ ਏਦਾਂ ਰੱਬ ਰੂਬ ਬਾਰੇ ਬਹੁਤਾ, ਇਸ ਕਰਕੇ ਹੈਗਾ ਆ। ਤੇ ਬਾਕੀ ਚੰਗਾ ਇਨਸਾਨ ਬਣਨ ਦੀ ਕੋਸ਼ਿਸ਼ ਜ਼ਰੂਰ ਹੋਣੀ ਚਾਹੀਦੀ ਹੈਗੀ ਆ, ਜਦੋਂ ਚੰਗਾ ਇਨਸਾਨ ਬਣ ਗਿਆ ਤੇ ਉਹ ਆਪਣੇ ਆਪ ਹੀ ਫਿਰ ਬੰਦੇ ਤੋਂ ਉੱਪਰਲੀ ਕੈਟਾਗਰੀ ਚ ਚੱਲ ਜਾਂਦਾ ਹੈਗਾ ਜੀ।
0: ਬਿਲਕੁਲ,
2: ਤੇ ਜਿੱਦਾਂ ਭਗਤ ਪੂਰਨ ਸਿੰਘ ਹੁਣੀ ਕਮਾਲ ਆ ਜੀ, ਬਹੁਤ ਹੀ ਬਹੁਤ, ਮੈਂ ਤਾਂ ਉਹਨਾਂ ਨੂੰ ਨਮਨ ਕਰਦਾ ਜੀ। ਵਿਧ ਦੀਜ਼ ਸਬਮਿਸ਼ਨ, ਮੈਂ ਤੁਹਾਡੇ ਤੋਂ ਇਜਾਜ਼ਤ ਲੈਣਾ ਜੀ, ਬਹੁਤ ਵਧੀਆ ਪ੍ਰੋਗਰਾਮ ਜੀ,
0: ਥੈਂਕ
2: ਯੂ ਜੀ ਸ਼ਮੀ ਜੀ, ਗ੍ਰੇਟਫੁਲ ਸਰ,
0: ਸ਼ੁਕਰੀਆ
2: ਸਾਹਿਬ, ਸਤਿ ਸ੍ਰੀ ਅਕਾਲ ਜੀ, ਸਮਾਂ ਦੇਣ ਲਈ ਧੰਨਵਾਦ
0: ਜੀ। ਦੋਸਤੋ, ਇਸ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਗੱਲਬਾਤ ਕਰਕੇ ਗਏ ਨੇ ਜੀ। ਸ਼ਮੀ ਜੀ, ਕੀ ਕਹਿਣਾ ਚਾਹੋਗੇ ਸੈਣੀ ਸਾਹਿਬ ਦੀ ਗੱਲ ਤੇ ਜੀ?
1: ਬਾ ਕਮਾਲ ਜੀ, ਹਮੇਸ਼ਾ ਹੀ ਤਰ੍ਹਾਂ ਮੈਂ ਕਹਿੰਦਾ ਜੀ, ਕੋਕੇ ਜੜਤੇ
0: ਬਿਲਕੁਲ,
1: ਔਰ ਬਿਲਕੁਲ ਜੋ ਇਸ ਵੇਲੇ ਆਪਾਂ ਚਰਚਾ ਲੈ ਕੇ ਬੈਠੇ ਹਾਂ, ਗੁਫ਼ਤਗੂ ਹੋ ਰਹੀ ਆ,
0: ਜੀ
1: ਉਹਦੇ ਉੱਤੇ ਉਹਨਾਂ ਨੇ ਕਹਿ ਲਓ ਵੀ ਉਹਨੂੰ ਹੋਰ ਉਹਦਾ ਜਿਹੜਾ ਲੈਵਲ ਬਹੁਤ ਉੱਪਰ ਕੀਤਾ ਏ, ਉਹਦੇ
0: ਜੀ
1: ਲਈ ਸ਼ੁਕਰੀਆ ਉਹਨਾਂ ਦਾ। ਮੈਂ ਇੱਕ ਛੋਟੀ ਜਿਹੀ ਹੋਰ ਸਾਂਝ ਪਾ ਕੇ ਮੈਂ ਆਗਿਆ ਲੈਣੀ ਚਾਹੂੰਗਾ ਕਿ ਥੋੜਾ
0: ਜੀ
1: ਜਿਹਾ ਮਸਲ ਜਿਵੇਂ ਸੀ, ਇੱਕ ਨਾ ਸਾਡੀ ਲੋਕ ਰੀਤ ਦੇ ਵਿੱਚ ਕਹਾਣੀ ਹੈ, ਮੈਂ ਉਹ ਕਹਾਣੀ ਸਾਂਝੀ ਕਰਨੀ ਚਾਹੁੰਦਾ ਤੁਹਾਡੀ
0: ਜਰੂਰ
1: ਇਜਾਜ਼ਤ ਦੇ ਨਾਲ।
0: ਜਰੂਰ ਜਰੂਰ
1: ਸ਼ਾਇਦ ਕਿਉਂਕਿ ਇਹ ਜਿਹੜੀ ਸਾਡੀ ਫਿਤਰਤ ਆ ਉਹ ਕਾਫੀ ਹੱਦ ਤੱਕ ਉੱਥੋਂ ਵੀ ਸਾਨੂੰ ਹੋ ਸਕਦਾ ਕਰ ਭਲਾ ਹੋ ਭਲਾ ਇਹਦੇ ਵਿੱਚੋਂ ਵੀ ਨਿਕਲੇ।
0: ਜੀ
1: ਲੇਕਿਨ ਇੱਕ ਹਾਂ ਇਹ ਕਹਾਣੀ ਇਹ ਚੱਲਦੀ ਹੈ, ਲੋਕ ਕਹਾਣੀ ਹੈ ਵੀ ਕੋਈ ਨੌਜਵਾਨ ਸੀਗਾ, ਉਹਦਾ ਵਿਆਹ 7 ਸਮੁੰਦਰੋਂ ਪਾਰ ਹੋਇਆ ਤੇ ਉਹ ਜਦੋਂ ਵਿਆਹ ਦਾ ਮੁਕਲਾਵਾ ਲੈਣ ਜਾ ਰਿਹਾ, ਉਹਦੇ ਪਿਓ ਨੇ ਕਿਹਾ ਕਿ ਚੱਲਿਆ ਤਾਂ ਹੈਗਾ ਭਾਈ,
0: ਜੀ
1: ਤੂੰ ਖਤਰੇ ਵਾਲਾ ਕੰਮ ਹੈ, ਮਾੜਾ ਰਾਹ ਦੇ ਵਿੱਚ ਬੜਾ ਲੰਬਾ ਸਫ਼ਰ ਹੈ, ਜੇ ਉਹ ਤੂੰ ਧਿਆਨ ਰੱਖੀ ਕਿਸੇ ਦੀ ਲੜਾਈ ਚ ਨਾ ਪਈ,
0: ਜੀ
1: ਲੜੇ ਜੋ ਮਰਜ਼ੀ ਹੁੰਦਾ ਰਹੇ, ਤੂੰ ਆਪਣੇ ਰਾਹ ਤੇ ਜਾਣਾ ਤੇ ਸਿੱਧਾ ਜਾਣਾ ਸਿੱਧਾ ਆਉਣਾ,
0: ਜੀ
1: ਫਿਰ ਤੇਰਾ ਕੋਈ ਪੰਗਾ ਨੀ।
0: ਜੀ
1: ਕਹਿੰਦਾ ਠੀਕ ਹੈ ਬਾਪੂ। ਉਹ ਜਾਂਦਾ ਹੈ, ਰਸਤੇ ਚ ਇੱਕ ਜੰਗਲ ਚੋਂ ਲੰਘ ਰਿਹਾ ਹੈ, ਉੱਥੇ ਉਹਨੇ ਦੇਖਿਆ ਇੱਕ ਨਿਓਲੇ ਤੇ ਸੱਪ ਦੀ ਲੜਾਈ ਹੋ ਰਹੀ ਹੈ,
0: ਜੀ
1: ਤੇ ਜਿਹੜਾ ਨਿਓਲਾ ਕਾਫੀ ਹਾਵੀ ਹੋ ਰਿਹਾ, ਉਹਨੇ ਸੱਪ ਨੂੰ ਲਗਭਗ ਮਾਰੀ ਦੇਣਾ ਸੀ। ਇਹ ਦੇਖਦਾ ਰਿਹਾ ਪਹਿਲਾਂ ਇਹਦੇ ਕੋਲ ਰਿਹਾ ਨੀ ਗਿਆ, ਇਹਨੇ ਛੱਡ ਤੀਆਂ ਨਿਓਲੇ ਦੇ 3-4
0: ਜੀ
1: ਤੇ ਨਿਓਲਾ ਮਾਰਿਆ ਗਿਆ,
0: ਜੀ
1: ਤੇ ਕਹਿੰਦਾ ਮੈਂ ਭਲਾ ਕਰਤਾ ਸੱਪ ਬਚਾ ਲਿਆ,
0: ਜੀ
1: ਤੇ ਉਹ ਤੁਰਿਆ ਤੇ ਸੱਪ ਉਹਦੇ ਮਗਰ ਪੈ ਗਿਆ। ਕਹਿੰਦਾ ਉਹ ਭੱਜਿਆ ਅੱਗੇ, ਉਹ ਸੱਪ ਪਿੱਛੇ ਭੱਜੇ, ਕਹਿੰਦਾ ਉਹ ਭਰਾ ਸੱਪਾ ਤੂੰ ਮੇਰੇ ਪਿੱਛੇ ਕਿਉਂ ਭੱਜਿਆ, ਮੈਂ ਤੇਰੀ ਹੈਲਪ ਕੀਤੀ ਹੈ। ਕਹਿੰਦਾ ਯਾਰ ਬੜੇ ਦਿਨ ਹੋ ਗਏ ਮੈਂ ਡੰਗ ਨੀ ਮਾਰਿਆ ਕਿਸੇ ਨੂੰ,
0: ਜੀ
1: ਮੇਰੀ ਜੀਭ ਜਿਹੜੀ ਆ ਕਿਸੇ ਮਨੁੱਖ ਦੇ ਲਹੂ ਦੀ ਪਿਆਸੀ ਆ ਹੁਣ। ਉਹ ਕਹਿੰਦਾ ਯਾਰ ਮੈਂ ਤੇਰੀ ਜਾਨ ਬਚਾਈ ਆ, ਮੈਂ ਤੇਰਾ ਭਲਾ ਕੀਤਾ, ਉਹ ਸੁਣੀ ਨੀ ਕਿਹਾ ਤੂੰ ਕਹਾਵਤ, ਅੱਜ ਭਾਰਤ ਸਾਹਿਬ ਪ੍ਰੋਗਰਾਮ ਕਰ ਰਹੇ ਆ ਕਰ ਭਲਾ ਹੋ ਭਲਾ, ਤੂੰ ਇੱਧਰ ਮੇਰੇ ਮਗਰ ਪਿਆ ਭਰਾਵਾ। ਉਹ ਕਹਿੰਦਾ ਨਾ ਨਾ ਤੁਸੀਂ ਜੋ ਮਰਜ਼ੀ ਕਹੋ, ਸਾਡਾ ਜਿਹੜਾ ਜੰਗਲ ਹੈ ਇੱਥੇ ਅਸੀਂ ਕਾਨੂੰਨ ਬਣਾਇਆ ਸਾਰਿਆਂ ਨੇ ਵੀ ਕਰ ਭਲਾ ਦੇ ਉਹ ਕਰ ਬੁਰਾ, ਜਿਹੜਾ ਭਲਾ ਕਰੇ ਉਹਦਾ ਬੁਰਾ ਕਰੋ।
0: ਜੀ
1: ਕਹਿੰਦਾ ਯਾਰ ਚੰਗਾ ਕਾਨੂੰਨ ਹੈ। ਕਹਿੰਦਾ ਨਹੀਂ ਹੁਣ ਮਾਰਨਾ ਤਾਂ ਪੈਣਾ ਹੀ ਹੈ ਭਰਾਵਾ,
0: ਬਿਲਕੁਲ।
1: ਕਹਿੰਦਾ ਹੁਣ ਇਹ ਦਸਤੂਰ ਹੈ ਸਾਡਾ ਜੀ। ਕਹਿੰਦਾ ਭਰਾਵਾ ਇਹ ਤੇਰਾ ਮਤਲਬ ਹੁਣ ਕਿਵੇਂ, ਇਹ ਤਾਂ ਕਾਨੂੰਨ ਹੀ ਬੜਾ ਉਲਟਾ।
0: ਜੀ
1: ਫਿਰ ਉਹਨੇ ਕਿਹਾ ਵੀ ਛੱਡੇਗਾ ਨੀ, ਮਾਰੇਗਾ ਤਾਂ ਸਹੀ ਮੈਨੂੰ। ਕਹਿੰਦਾ ਯਾਰ ਗੱਲ ਇਹ ਭਾਈ ਮੇਰਾ ਹੋਇਆ ਪਿਆ, ਮੈਂ ਚੱਲਿਆ, ਮੈਨੂੰ ਹਫ਼ਤੇ 10 ਦਿਨ ਦੀ ਮੋਹਲਤ ਦੇ ਦੇ, ਮੈਂ ਆਜੂ ਇੱਥੋਂ ਲੰਘਣਾ ਤਾਂ ਇੱਥੋਂ ਹੀ ਆ, ਉਦੋਂ ਤੂੰ ਡੰਗ ਮਾਰ ਲਈ ਭਰਾ ਮਾਰ ਲਈ ਮੈਨੂੰ, ਪਰ ਹੁਣ ਮੈਨੂੰ ਜਾਣ ਦੇ ਯਾਰ,
0: ਜੀ ਬਿਲਕੁਲ
1: ਮੈਂ ਆਉਣਾ ਇੱਧਰੋਂ ਹੀ ਹੈ।
0: ਜੀ
1: ਕਹਿੰਦਾ ਠੀਕ ਹੈ ਤੂੰ ਜਾ ਭਾਈ, ਤੈਨੂੰ ਦਿੱਤੇ 10-15 ਦਿਨ, ਤੂੰ ਆ ਜਾ ਮੁੜਿਆ ਫਿਰ ਆ ਜਾ, ਡੰਗ ਤੇਰੇ ਮਾਰਨਾ ਹੀ ਆ ਮੈਂ ਹੁਣ। ਕਹਿੰਦਾ ਯਾਰ ਚੰਗਾ ਸਿਆਪਾ ਗੱਲ ਪਾ ਲਿਆ ਇਹਨੂੰ ਬਚਾ ਕੇ।
0: ਜੀ
1: ਉਹ ਚਲਿਆ ਗਿਆ ਤੇ ਉਧਰੋਂ ਜਦੋਂ ਬੋਟੀ ਨੂੰ ਲੈ ਆਇਆ, ਬੋਟੀ ਨੂੰ ਕਹਿੰਦਾ ਭਾਈ ਹੁਣ ਮੈਂ ਚੱਲਿਆ ਤੈਨੂੰ ਨਾਲ ਨੀ ਲਿਆ ਸਕਦਾ, ਖਤਰਾ ਬਹੁਤ ਹੈ। ਕਹਿੰਦਾ ਏਡੇ ਉਹ ਹੱਸੇ, ਕਹਿੰਦੀ ਏਦਾਂ ਕਿਹੜਾ ਖਤਰਾ ਹੈ, ਕਹਿੰਦਾ ਉੱਥੇ ਸੱਪ ਬੈਠਾ ਰਾਜ, ਉਹਨੇ ਆਏ ਕਹਾਣੀ ਦੱਸੀ। ਉਹ ਕਹਿੰਦਾ ਕੋਈ ਗੱਲ ਨੀ ਹੁਣ ਭਾਈ, ਹੁਣ ਵਿਆਹ ਤਾਂ ਹੋ ਹੀ ਗਿਆ, ਨਾਲ ਤਾਂ ਜਾਊਂ ਤੇਰੇ ਮੈਂ,
0: ਜੀ
1: ਟੈਨਸ਼ਨ ਨਾ ਲੈ, ਸੱਪ ਨੂੰ ਵੀ ਦੇਖ ਲੈ ਕਿਹੜਾ ਉਹ।
0: ਜੀ
1: ਉਹ ਵੀ ਜਦੋਂ ਤੁਰੀ ਜਾਂਦੀ ਆ ਤੇ ਅੱਗੇ ਭਾਈ ਨੇ ਉਹ ਸੱਪ ਆ ਗਿਆ, ਕਹਿੰਦਾ ਵੀ ਇਹ ਤਾਂ ਹੁਣ ਤੇਰਾ ਚੰਗਾ ਹੋ ਗਿਆ, ਤੂੰ ਆ ਗਿਆ ਹੁਣ ਆਪਣਾ ਹਿਸਾਬ ਕਰ ਲਈਏ।
0: ਜੀ ਬਰਾਬਰ ਕਰ।
1: ਉਹ ਜਦੋਂ ਘਰ ਵਾਲੀ ਕਹਿੰਦੀ ਜੀ ਤੁਸੀਂ ਕਮਾਲ ਹੈ, ਇਹ ਇਹਨੇ ਤੁਹਾਡੀ ਜਾਨ ਬਚਾਈ ਤੇ ਤੁਸੀਂ ਇਹਨੂੰ ਕਿਉਂ ਮਾਰਨਾ ਚਾਹੁੰਦੇ ਹੋ, ਕਿਉਂ ਬੁਰਾ ਕਰ ਰਹੇ ਹੋ, ਤਾਂ ਮੇਰੇ ਪਤੀ ਤੇ ਤਰਸ ਕਰੋ ਮਹਾਰਾਜ, ਅਸੀਂ ਸਾਡਾ ਨਵਾਂ ਵਿਆਹ ਹੋ ਗਿਆ, ਜੇ ਹੈ ਵੋ ਹੈ। ਉਹ ਕਹਿੰਦਾ ਜੋ ਮਰਜ਼ੀ ਹੋਏ ਸਾਡਾ ਰੂਲ ਅਸੀਂ ਮਾਰਨਾ ਹੀ ਹੈ।
0: ਜੀ
1: ਇਹ ਕਹਿੰਦੇ ਉਹ ਕਹਿੰਦੀ ਜੀ ਇਹਨੂੰ ਦੱਸਣਾ ਹੈ ਤੂੰ ਮੈਨੂੰ ਦੱਸ ਲੈ।
0: ਜੀ
1: ਤੇ ਸੱਪ ਕਹਿੰਦਾ ਉਹ ਗੱਲ ਸੁਣ ਲੈ ਮੇਰੀ, ਐ ਨੀ ਹੈਗਾ ਕਿ ਮੈਂ ਨਗ ਨੀ ਪੂਰੇ ਕਰਨੇ, ਸਾਡਾ ਰੂਲ ਹੈ ਵੀ ਜਿਹਨੇ ਸਾਡਾ ਭਲਾ ਕੀਤਾ ਸੀ ਉਹਦਾ ਬੁਰਾ ਕਰਨਾ, ਤੈਨੂੰ ਮੈਂ ਕਿੱਦਾਂ ਕਹਿੰਦਾ ਤੂੰ ਕੁਝ ਕੀਤਾ ਹੀ ਨੀ,
0: ਜੀ
1: ਡਾਂਗੀ ਇਹਦੇ ਮਾਰਨਾ।
0: ਜੀ
1: ਉਹ ਉਹਨੇ ਸੋਚਿਆ ਬੜੇ ਪੁੱਠੇ ਜੰਗਲ ਵਾਲੇ ਰੁਪਾ ਤੁਸੀਂ, ਵੀ ਕਹਿੰਦਾ ਬੜੇ ਪੁੱਠੇ ਕਾਨੂੰਨ ਜੇ ਬਣਾ ਲਏ ਯਾਰ ਤੁਸੀਂ, ਇਹ ਕੀ ਚੱਕਰ ਆ। ਉਹ ਬੋਟੀ ਕਹਿੰਦੀ ਉਹ ਸੱਪਾ ਤੂੰ ਮੈਨੂੰ ਇਹ ਦੱਸ ਵੀ ਤੇਰਾ ਰੂਲ ਬਣਾਇਆ ਕਿੱਦਾਂ, ਇਹਦਾ ਕੋਈ ਕਾਰਨ ਤਾਂ ਹੋਣਾ।
0: ਜੀ
1: ਉਹ ਕਹਿੰਦਾ ਇੰਨਾ ਤਾਂ ਮੈਨੂੰ ਪਤਾ ਨੀ, ਜੇ ਤੂੰ ਰੂਲ ਪਤਾ ਕਰਨੇ ਵੀ ਕਿਉਂ ਬਣਾ ਲਏ, ਉਹ ਟਾਹਲੀਆਂ ਨੇ ਪਰੇ ਉਹ ਪਰੇ ਉਹ ਟਾਹਲੀਆਂ ਦੇ ਝੁੰਡ ਕੋਲ ਚਲੀ ਜਾ, ਉਹ ਟਾਹਲੀਆਂ ਤੈਨੂੰ ਦੱਸਣਗੇ ਵੀ ਕਿਉਂ ਇਹ ਕੰਮ ਹੋਇਆ।
0: ਜੀ
1: ਹੁਣ ਉਹ ਪਤਨੀ ਕਹਿੰਦੀ ਚਲੋ ਪੁੱਛਣਾ ਤਾਂ ਪੈਣਾ ਹੀ ਹੈ।
0: ਜੀ
1: ਉਹ ਟਾਹਲੀਆਂ ਕੋਲ ਗਈ ਹੈ, ਟਾਹਲੀਆਂ ਨੂੰ ਕਹਿੰਦੀ ਉਹ ਟਾਹਲੀਓ ਵੀ ਆਹ ਜਿਹੜਾ ਕੰਮ ਹੋਈ ਜਾਂਦਾ ਉਧਰ, ਪਤੀ ਨੇ ਤਾਂ ਭਲਾ ਕਰਿਆ, ਉਹਦਾ ਡੰਗਣ ਨੂੰ ਫਿਰਦਾ, ਮੈਂ ਹੁਣ ਦੱਸੋ। ਉਹ ਕਹਿੰਦਾ ਵੀ ਸਾਡੇ ਟਾਹਲੀਆਂ ਤੋਂ ਪਤਾ ਲੱਗੂ, ਤੁਸੀਂ ਦੱਸੋ ਵੀ ਕਿਉਂ ਹੋ ਰਿਹਾ ਇਹ।
0: ਜੀ
1: ਉਹ ਟਾਹਲੀਆਂ ਕਹਿੰਦੀਆਂ ਇਹ ਕੰਮ ਅਸੀਂ ਬੰਦੇ ਕੋਲੋਂ ਸਿੱਖਿਆ, ਮਨੁੱਖਾਂ ਤੋਂ, ਇਹ ਮਨੁੱਖਿਆਂ ਤੋਂ ਸਿੱਖਿਆ। ਕਹਿੰਦੀ
0: ਜੀ
1: ਉਹ ਬੜੀ ਹੈਰਾਨ ਹੋਈ, ਕਹਿੰਦੀ ਕਮਾਲ ਹੈ ਜੀ ਬੰਦਿਆਂ ਕੋਲ ਤੁਸੀਂ ਐ ਕਿਵੇਂ ਸਿੱਖ ਲਿਆ।
0: ਜੀ
1: ਉਹ ਫਿਰ ਟਾਹਲੀ ਕਹਿੰਦੀ ਆ ਵੀ ਅਸੀਂ ਇੱਥੇ ਨਾ 5 ਟਾਹਲੀਆਂ ਹੁੰਦੀਆਂ ਸੀ,
0: ਜੀ
1: ਨਾ 6 ਹੁੰਦੀਆਂ ਸੀ, ਹੁਣ 5 ਰਹਿ ਗਈਆਂ,
0: 5 ਰਹਿ ਗਈਆਂ।
1: ਉਹ ਹੋਇਆ ਕਿ ਤਿੰਨ ਜਿਹੜੀਆਂ ਨਰ ਸੀਗੀਆਂ, ਤਿੰਨ ਮਾਦਾ ਸੀ ਤੇ ਇੱਕ ਜਿਹੜੀ ਮਾਦਾ ਹੈ ਨਾ ਉਹ ਖੋੜ ਸੀਗੀ ਵਿੱਚ, ਉਹਦੇ ਮਤਲਬ ਕਹਿ ਲਓ ਵੀ ਪੁਰਾਣੀ ਸੀ ਉਹ।
0: ਜੀ
1: ਕਹਿੰਦਾ ਇੱਕ ਨਾ ਚੋਰ ਸ਼ਹਿਰੋਂ ਲੁੱਟ ਕਰਕੇ ਇੱਥੇ ਆ ਗਿਆ ਜੰਗਲ ਚ, ਸਿਪਾਹੀ ਉਹਦੇ ਪਿੱਛੇ ਆ ਗਏ, ਇੱਕ ਚੋਰ ਝੁੰਡ ਕੋਲ ਆ ਗਿਆ ਸਾਡੇ ਕੋਲ। ਉਹ ਕਹਿੰਦੇ ਯਾਰ ਕਮਾਲ ਹੈ ਯਾਰ ਵੀ ਸਾਨੂੰ ਬਚਾ ਲਓ। ਟਾਹਲੀਆਂ ਨੇ ਉਹ ਤਰਸ ਆ ਗਿਆ ਚੋਰ ਤੇ, ਉਹ ਜਿਹੜੀ ਖੁੱਡ ਸੀ ਜਿਹਦੇ ਵਿੱਚ ਉਹਨੇ ਕਿਹਾ ਵਿੱਚ ਵੜ ਜਾ ਵੀ ਲੁਕ ਜਾ ਤੂੰ।
0: ਜੀ
1: ਉਹਨੇ ਵਿੱਚ ਲੁਕੋ ਲਿਆ ਆਪਣੇ ਨੂੰ ਤੇ ਸਿਪਾਹੀ ਲੱਭਦੇ ਰਹੇ, ਉਹ ਲੱਭਿਆ ਨੀ।
0: ਉਹਨਾਂ ਟੈਲੀਪੋਰਟ
1: ਚੋਰ ਦਾ ਭਲਾ ਹੋ ਗਿਆ, ਚੋਰ ਨਾ ਚੋਰ ਬਾਹਰ ਆ ਗਿਆ ਬਚ ਗਿਆ।
0: ਜੀ
1: ਹੁਣ ਜਿਹੜੀ ਟਾਹਲੀ ਸੀ ਨਾ ਉਹਨੂੰ ਲੱਗੀ ਸੀ ਅੰਦਰੋਂ ਚੰਦਨ ਦੀ ਪੁੱਟ ਕਹਿ ਲੋ।
0: ਜੀ
1: ਹੁਣ ਚੋਰ ਜਦੋਂ ਸ਼ਹਿਰ ਤੇ ਗਿਆ ਉਹਦੇ ਚ ਤਾਂ ਮਹਿਕਾਂ ਹੁਣ ਪੂਰੀਆਂ ਚੰਦਨ ਦੀਆਂ।
0: ਜੀ
1: ਲੋਕੀ ਕਹਿੰਦੇ ਉਹ ਕਿਹੜਾ ਸੈਂਟ ਲਿਆ,
0: ਜੀ
1: ਕਿੱਥੋਂ ਲੈ ਕੇ ਆਂਦਾ ਇਹ, ਉਹ ਕਹਿੰਦਾ ਸੈਂਟ ਕਿੱਥੋਂ ਲਿਆ ਤੂੰ।
0: ਜੀ
1: ਉਹ ਕਹਿੰਦਾ ਜੀ ਮੈਂ ਸੈਂਟ ਸੁੱਟ ਮੈਂ ਹੀ ਲਾਉਂਦਾ, ਮੈਂ ਤਾਂ ਨਹਾਉਂਦਾ ਨੀ ਯਾਰ ਹੱਦ ਹੋ ਗਈ। ਉਹ ਕਹਿੰਦਾ ਨਾ ਵੀ ਨਾ ਨਾ ਨਾ ਨਾ
0: ਜੀ
1: ਆਹ ਗੱਲ ਨੀ ਹੈਗੀ। ਉਹ ਫੜ ਕੇ ਰਾਜੇ ਕੋਲ ਲਏ, ਕਹਿੰਦੇ ਮਹਾਰਾਜ ਬਦਾ ਦੇਖੋ ਜੀ
0: ਝੂਠ ਬੋਲ,
1: ਮਹਿਕਾਂ ਛੱਡਣ ਡਿਆ, ਇਹ ਦੱਸਦਾ ਨੀ ਕਿ ਸੈਂਟ ਲਿਆ ਕਿੱਥੋਂ ਇਹਨੇ, ਪੁੱਛੋ ਜੀ ਮਾੜਾ ਜਿਹਾ ਕਰੋ ਟੇਢਾ ਇਹਨੂੰ।
0: ਜੀ
1: ਉਹਨੂੰ ਚਾਰ ਲਈਆਂ ਕੰਨ ਤੇ, ਉਹ ਕਹਿੰਦਾ ਵੀ ਗੱਲ ਇਹ ਆ ਕਿ ਮੈਂ ਸੈਂਟ ਸੁੱਟ ਕੋਈ ਲਾਇਆ, ਮੈਂ ਤਾਂ ਚੋਰ ਆ ਜੀ, ਮੈਂ ਭੱਜਿਆ ਸੀਗਾ ਐ ਕਰਕੇ ਲੁਕ ਗਿਆ ਟਾਹਲੀ ਚ, ਉੱਥੇ ਮੈਂ 2 ਕੁ ਦਿਨ ਰਿਹਾ ਅੰਦਰ। ਉਦੋਂ ਬਾਅਦ ਮੇਰੇ ਚ ਆਉਣ ਲੱਗੀ ਮਹਿਕ ਮੁਕ ਜੀ, ਕਹਿੰਦਾ ਚੱਲ ਟਾਹਲੀਆਂ ਦਿਖਾ ਸਾਨੂੰ। ਉਹ ਟਾਹਲੀਆਂ ਦਿਖਾ, ਉਹ ਟਾਹਲੀਆਂ ਫੌਜ ਆ ਗਈ
0: ਜੀ।
1: ਉਹਨਾਂ ਨੇ ਫਿਰ ਉਹ ਟਾਹਲੀ ਪੱਟ ਕੇ ਲੈ ਗਏ, ਕਹਿੰਦੇ ਰਾਜਾ ਨੂੰ ਦੰਨਿਆ ਇਹ। ਉਹ ਕਹਿੰਦੇ ਦੱਸੋ ਸਾਡਾ ਕੀ ਇਹਦੇ ਨਿਕਲਿਆ, ਸਾਨੂੰ ਅਸੀਂ ਤਾਂ ਇਹਦਾ ਭਲਾ ਕੀਤਾ ਤੇ ਅਸੀਂ ਉਹ ਵੀ ਗੁਆ ਲਿਆ ਸਾਰਾ ਕੁਛ, ਸਾਨੂੰ ਦਰਸ ਕਰਕੇ ਫਾਇਦਾ ਕੀ ਹੈ। ਹੁਣ ਉਹ ਟਾਹਲੀ ਦਾ ਜਿਹੜਾ ਜਿਹੜਾ ਘਾਣ ਹੋ ਗਿਆ
0: ਜੀ,
1: ਹੁਣ ਉਹ ਬੁਰਾ ਹੋ ਗਿਆ। ਕਹਿੰਦਾ ਇਹ ਤਾਂ ਕਦੇ ਵੀ ਫੈਸਲਾ ਨੇ ਰੁੱਖਾਂ ਨੇ ਕਰ ਲਿਆ, ਬੂਟਿਆਂ ਨੇ ਟਾਹਲੀ ਦੇ ਟੋਟੇ ਟਾਟੇ ਕਰਕੇ ਰਾਜਾ ਤਾਂ ਲੈ ਗਿਆ ਘਰੇ
0: ਜੀ,
1: ਪਰ ਜੰਗਲ ਦੇ ਰੁੱਖ ਜਿਹੜੇ ਆ ਉਹਨੇ ਮੀਟਿੰਗ ਕਰਕੇ ਕਹਿੰਦੇ ਵੀ ਗੱਲ ਸੁਣ ਲਓ, ਮਨੁੱਖ ਜਦੋਂ ਵੀ ਆਏ ਨਾ, ਜਦੋਂ ਕਿਸੇ ਦਾ ਭਲਾ ਕਰੀਏ ਉਹਦੇ ਨਾਲ ਬੁਰਾ ਕਰਨਾ ਸਾਡਾ ਫਰਜ਼ ਹੈ।
0: ਫਰਜ਼ ਹੈ।
1: ਉਹ ਜਿਹੜੀ ਜਿਹੜੀ ਵੋਟੀ ਆ ਉਹ ਸੁਣ ਕੇ ਆ ਗਈ ਆ, ਉਹ ਸੱਪ ਕੋ ਜਦੋਂ ਵਾਪਸ ਗਈ ਕਹਿੰਦੀ ਹੁਣ ਸੱਪ ਕਹਿੰਦਾ ਹੁਣ ਹੋ ਗਈ ਤਸੱਲੀ ਤੇਰੀ, ਹੁਣ ਆ ਗਿਆ ਡੰਗ ਲੈ ਇਹਨੂੰ ਹੁਣ ਮੈਂ। ਉਹ ਕਹਿੰਦੀ ਯਾਰ ਗੱਲ ਸੁਣੋ ਵੀ ਠੀਕ ਆ, ਮੈਂ ਉਹਦੀ ਟਾਹਲੀ ਦੀ ਗੱਲ ਤਾਂ ਸੁਣ ਲਈ ਆ, ਪਰ ਐ ਵੀ ਕਿਸੇ ਹੋਰ ਨੇ ਮਤਲਬ ਕਿਸੇ ਹੋਰ ਬੰਦੇ ਨੇ ਕਿਸੇ ਨਾਲ ਕੁਛ ਕੀਤਾ, ਉਹਦਾ ਉਹ ਥੋੜਾ ਇਹਦਾ ਕੋਈ ਕਸੂਰ ਆ, ਉਹਦਾ ਚੋਰ ਵਾਲਾ ਕਾਂਡ ਹੋ ਗਿਆ ਜੋ ਹੋ ਗਿਆ। ਬਾਕੀ ਤਾਂ ਭਾਈ ਹੁਣ ਜਿਹੜਾ ਕੋਈ ਵੀ ਪਸ਼ੂ ਆ ਪੰਛੀ ਕੀੜਾ ਕਿਰਲਾ, ਜੇ ਉਹਨੇ ਮਨੁੱਖ ਦਾ ਭਲਾ ਕੀਤਾ, ਮਨੁੱਖ ਨੇ ਉਹਦੀ ਭਲਾਈ ਕੀਤੀ ਆ।
0: ਬਿਲਕੁਲ ਜੀ।
1: ਉਹ ਕਹਿੰਦਾ ਵੀ ਇਹ ਵੀ ਸੱਚ ਨੀ, ਜੇ ਤੂੰ ਇਹ ਵੀ ਪਤਾ ਕਰਨਾ ਨਾ, ਜਾਂ ਜਾ ਕੇ ਕਹਿੰਦਾ ਉੱਥੇ ਹੁਣ ਜੀਆਂ ਜਨਤਾ ਵਾਲਾ ਵੀ ਪਤਾ ਕਰ ਲੈ, ਰੁੱਖਾਂ ਦੀ ਗੱਲ ਨੀ ਇਕੱਲੀ, ਬੰਦਾ ਕਿਸੇ ਨੂੰ ਨੀ ਛੱਡਦਾ
0: ਜੀ।
1: ਉਹ ਟੋਪੇ ਦੇ ਜਾ ਉੱਥੇ, ਕਹਿੰਦਾ ਫਨੀਅਰ ਬੈਠਾ ਉਹਨੂੰ ਪੁੱਛ ਕੇ ਆ, ਸਾਡਾ ਬਾਬਾ ਬੈਠਾ ਉੱਥੇ
0: ਜੀ। ਬਿਲਕੁਲ ਬਿਲਕੁਲ ਜੀ।
1: ਛੱਪੜ ਕੋਲ ਚੱਲ ਗਈ, ਛੱਪੜ ਕੋਲ ਜਾ ਕੇ ਭਾਰਤ ਸਾਹਿਬ ਉਹਨੇ ਉਹ ਬਾਬੇ ਨੂੰ ਪੁੱਛਿਆ ਜਿਹੜਾ ਨਾਗ ਵੱਡਾ ਬੈਠਾ
0: ਜੀ,
1: ਕਹਿੰਦਾ ਵੀ ਕੀ ਟੱਕਰ ਹੈ ਤੁਹਾਡਾ ਜੰਗਲ, ਇਹ ਤਾਂ ਮਤਲਬ ਉਹ ਵੀ ਕਹਿੰਦਾ ਕਹਿੰਦਾ ਮਨੁੱਖਾਂ ਨੂੰ ਸਿੱਖਿਆ ਜੀ, ਕਹਿੰਦਾ ਉਹ ਕਿਵੇਂ, ਕਹਿੰਦਾ ਜੀ ਸਾਡੇ ਜੰਗਲ ਚ ਨਾ ਇੱਕ ਵਾਰੀ ਕੀ ਹੋ ਗਿਆ, ਮੁਸਾਫਿਰ ਲੰਘਿਆ ਜਾਂਦਾ ਸੀ, ਉਹਨੇ ਛੱਪੜ ਦੇ ਇਸ਼ਨਾਨ ਕੀਤਾ, ਫਦਾਹੀ ਚ ਆਰਾਮ ਕਰਨ ਲੱਗ ਗਿਆ
0: ਜੀ,
1: ਉਹਦੇ ਕੋਲ ਕਹਿੰਦਾ ਮਟਕੇ ਚ ਸੀਗਾ ਦੁੱਧ, ਉਹਨੇ ਆਪ ਕੱਚੀ ਲੱਸੀ ਬਣਾ ਕੇ ਆਪ ਪੀ ਲਈ, ਫਿਰ ਉਹਦੀ ਨਜ਼ਰ ਮੇਰੇ ਦਾਦੇ ਤੇ ਪੈ ਗਈ, ਉਹ ਕੁੱਟ ਚ ਰਹਿੰਦਾ ਜੀ ਇੱਥੇ, ਇੱਥੇ ਕਹਿੰਦਾ ਧੁੱਪ ਸਿੱਖਦਾ ਜੀ ਦਾਦਾ ਮੇਰਾ
0: ਜੀ,
1: ਵੱਡਾ ਸੱਪ
0: ਜੀ।
1: ਤੇ ਮੁਸਾਫਿਰ ਨੇ ਕਹਿੰਦਾ ਕਟੋਰੇ ਚ ਪਾ ਕੇ ਦੁੱਧ ਉਹਨੂੰ ਵੀ ਪਿਲਾਤਾ
0: ਜੀ,
1: ਕਹਿੰਦਾ ਦਾਦੇ ਸੱਪ ਨੂੰ ਨਾ ਦੁੱਧ ਬੜਾ ਪਸੰਦ ਸੀ, ਉਹ ਬੜਾ ਖੁਸ਼ ਹੋਇਆ, ਬੜਾ ਲਿਟ ਲਿਟ ਕੇ ਦੁੱਧ ਪੀਤਾ, ਖੁਸ਼ ਬੜਾ ਹੋਇਆ ਉਹ, ਕਹਿੰਦਾ ਯਾਰ ਕਮਾਲ ਹੈ ਯਾਰ, ਤੂੰ ਮੇਰਾ ਨੇਕੀ ਕੀਤੀ ਹੈ, ਹੁਣ ਤੇਰਾ ਵੀ ਆਪਾਂ ਭਲਾ ਕਰਦੇ ਆ। ਉਹ ਆਪਣੀ ਖੁੱਡ ਚ ਗਿਆ
0: ਜੀ,
1: ਇੱਕ ਉਥੋਂ ਅਸ਼ਰਫੀ ਕੱਢ ਲਿਆਂਦੀ
0: ਜੀ,
1: ਕਹਿੰਦੇ ਆਹ ਲੈ ਵੀ ਤੈਨੂੰ ਆਪਾਂ ਦਿੰਨੇ ਆ
0: ਜੀ।
1: ਉਹ ਜਦੋਂ ਉਹਨੇ ਸੋਨਾ ਦੇਖਿਆ, ਅਸ਼ਰਫੀ ਦੇਖੀ, ਕਹਿੰਦਾ ਬੱਲੇ ਸੱਪਾ ਆ ਕਮਾਲ ਹੋ ਗਿਆ, ਉਹਨੇ ਚੱਕ ਕੇ ਸੋਟੀ ਆਪਣੀ ਉਹਦੇ ਬਾਬੇ ਦੇ ਸਿਰ ਚ ਮਾਰੀ, ਕਹਿੰਦਾ ਬਾਬਾ ਲਾ ਪਿਆ ਮਰਨ, ਏਦਾਂ ਇਸ ਤੋਂ ਪਹਿਲਾਂ ਆ ਗਈ ਕਮਾਲ ਯਾਰ, ਇਹਦਾ ਨੇਕੀ ਦਾ ਬਦਲਾ ਮੈਂ ਨੇਕੀ ਕਰਨ ਡਾਕ ਮਾਰਤੀ।
0: ਭਸੂੜੀ ਤਾਂ ਪਹਿਲਾਂ ਹੀ ਪੈ ਜਾਣੀ ਸੀ, ਜੇ ਉਹਦੀ ਮਤਲਬ ਕਿ ਸਾਹ ਲੈਣ ਵਾਲੀ ਮਤਲਬ ਕਿ ਰਗ ਦੇ ਵਿੱਚ ਜੇ ਉਹ ਦੁੱਧ ਕੱਚੀ ਲੱਸੀ ਚੜਿਆ ਜਾਂਦੀ ਤਾਂ ਉਹਨੂੰ ਸਾਹ ਨੀ ਆਉਣਾ ਸੀ, ਉਹ ਤਾਂ ਵਿਚਾਰਾ ਗਿਆ ਸੀ ਉੱਥੇ ਡੰਗ ਖੜਕ ਜਾਣੀ ਸੀ।
1: ਉਹ ਹੁਣ ਤੁਸੀਂ ਦੇਖੋ, ਉਹ ਕਹਿੰਦਾ ਵੀ ਉਹ ਕਹਿੰਦਾ ਉਹਨੇ ਡੰਗ ਲਿਆ, ਮੁਸਾਫਰ ਮਾਰਤਾ ਦਾਦੇ ਨੇ, ਮੁਸਾਫਰ ਮਾਰ ਕੇ ਕਹਿੰਦਾ ਵੀ ਉਹਨੇ ਬਾਕੀ ਸੱਪ ਇਕੱਠੇ ਕੀਤੇ, ਦੱਸਿਆ ਵੀ ਬਾਂਦਰ ਗੱਲ ਸੁਣ ਲਓ
0: ਜੀ,
1: ਬੰਦਾ ਬੁੰਦਾ ਕੋਈ ਹੈ, ਜੇ ਕੋਈ ਭਲਾ ਕਰੇ ਉਹਦਾ ਡੰਗ ਮਾਰਨਾ ਸਾਡਾ ਫਰਜ਼ ਹੈ, ਜੋ ਮਰਜ਼ੀ ਕਰੋ।
0: ਤਾਂ ਹੀ ਸਪੇਰਿਆਂ ਨੇ ਡੰਗ ਕੱਢਣੇ ਸ਼ੁਰੂ ਕਰ ਦਿੱਤੇ।
1: ਹੁਣ ਜਿਹੜੀ ਉਹ ਨਾ ਜਿਹੜੀ ਵੋਟੀ ਆ, ਦੇਖੋ ਪਰ ਸਾਹਿਬ ਕਹਾਣੀ ਦਾ ਐਂਡ ਦੇਖੋ ਕਿਵੇਂ ਹੁੰਦਾ, ਹੁਣ ਜਿਹੜੀ ਵੋਟੀ ਆ ਕਿਉਂਕਿ ਗਰਾਰੀ ਤਾਂ ਫਸੀ ਪਈ ਆ, ਉਹਦਾ ਕਹਿੰਦਾ ਮੈਂ ਡੰਗ ਮਾਰਨਾ ਹੀ ਮਾਰਨਾ, ਜੋ ਮਰਜ਼ੀ ਹੋ ਜੇ, ਦਾਦੇ ਦਾਦੇ ਕੋਲ ਵੀ ਸੁਣਿਆ ਜੀ, ਉਹਦੀ ਗੱਲ ਵੀ ਸੁਣਿਆ
0: ਜੀ,
1: ਹੁਣ ਉਹ ਕਹਿੰਦਾ ਯਾਰ ਗੱਲ ਠੀਕ ਹੈ, ਤੁਹਾਡੇ ਨਾਲ ਹੋਇਆ ਧੱਕਾ ਹੀ ਆ, ਚਾਹੇ ਪ੍ਰਾਣੀਆਂ ਹੋਣ, ਬਨਸਪਤੀ ਹੋਏ, ਜਾਨਵਰ ਹੋਣ, ਤੁਹਾਡੇ ਨਾਲ ਤਾਂ ਯਾਰ ਧੱਕਾ ਹੀ ਹੋ ਗਿਆ।
0: ਜੀ
1: ਹੁਣ ਉਹ ਕਹਿੰਦੀ ਆ ਵੀ ਮੇਰਾ ਇੱਕ ਸਵਾਲ ਆ
0: ਜੀ
1: ਵੀ ਜੇ ਮੇਰਾ ਪਤੀ ਮਰ ਗਿਆ ਤਾਂ ਮੇਰਾ ਬਣੂਗੀ, ਮੈਂ ਤਾਂ ਸਾਰੀ ਉਮਰ ਵਿਧਵਾ ਰਹੂ, ਕਹਿੰਦਾ ਤੂੰ ਐਂ ਕਰ ਜਦ ਮੇਰੇ ਬੱਚੇ ਹੋ ਜਾਣਗੇ ਨਾ ਉਦੋਂ ਤੱਕ ਮੈਨੂੰ ਮਾਫ਼ ਕਰ ਦੇ, ਫਿਰ ਮੈਂ ਆਪ ਤੈਨੂੰ ਇਹਦੇ ਕੋਲ ਲੈ ਕੇ ਆਊ, ਠੀਕ ਹੈ, ਇਹ ਆਪ ਇੱਥੇ ਆਵਾਂਗੇ ਤੇਰੇ ਕੋਲ ਮੱਥਾ ਟੇਕਣ, ਤੂੰ ਡੰਗ ਮਾਰ ਲਈ ਭਾਈ।
0: ਜੀ
1: ਹੁਣ ਸੱਪ ਨੂੰ ਤਰਸ ਆ ਗਿਆ
0: ਜੀ, ਜ਼ਹਿਰ ਤੋਂ ਬਗੈਰ ਡੰਗ ਸਲਾਹ ਕਰਨ ਲੱਗ ਗਿਆ।
1: ਹੁਣ ਕਹਿੰਦਾ ਮੈਂ ਹੁਣ ਸੱਪ ਨਾ ਦਿਆਲ ਹੋ ਗਿਆ ਉਹਨਾਂ ਦੇ, ਕਹਿੰਦਾ ਗੱਲ ਸੁਣੋ ਯਾਰ ਠੀਕ ਹੈ ਬਾਲੀ ਆਪਾਂ ਬਹਿਸ ਬੰਦ ਕਰ ਲਈ, ਹੁਣ ਇੱਥੇ ਹੀ ਖੜੋ ਮੈਂ ਆ ਗਿਆ
0: ਜੀ।
1: ਸੱਪ ਕਹਿੰਦਾ ਆਪਣੇ ਘਰੇ ਗਿਆ ਕੁੱਟ ਚ, ਉਥੋਂ ਆ ਕੇ ਦੋ ਸੁਨਹਿਰੀ ਗੋਲੀਆਂ ਦੇ ਦਿੱਤੀਆਂ ਉਹਨੂੰ ਪਰਵੰਤੀ ਨੂੰ, ਕਹਿੰਦਾ ਲੈ ਵੀ ਤੇਰੇ ਨਾਲ ਦੋ ਪੁੱਤਰ ਹੋਣਗੇ ਦੁੱਧ ਨਾਲ ਖਾ ਲਈ
0: ਜੀ,
1: ਤੇ ਬੜੇ ਬਲੀ ਪੁੱਤਰ ਹੋਣਗੇ, ਉਹਨਾਂ ਦੇ ਆਸਰੇ ਤੂੰ ਜੀਵਨ ਗੁਜ਼ਾਰ ਲਈ ਕਿਉਂਕਿ ਘਰ ਵਾਲਾ ਤੇਰਾ ਮਾਰ ਹੀ ਦੇਣਾ ਮੈਂ, ਤੇ ਉਹਨੇ ਦੋਵੇਂ ਗੋਲੀਆਂ ਜਿਹੜੀਆਂ ਪੱਲੇ ਨਾਲ ਬੰਨ ਲਈਆਂ। ਫਿਰ ਅੱਛਾ ਫਿਰ ਉਹ ਕਹਿੰਦੀ ਕਿ ਗੱਲ ਸੁਣੋ ਬਾਬਾ ਜੀ, ਜੇ ਪਤੀ ਮਰ ਗਿਆ ਤਾਂ ਗੁਆਂਢੀਆਂ ਨੇ ਤਾਂ ਮੇਰੀ ਮਿੱਟੀ ਪਲੀਤ ਕਰ ਦੇਣੀ, ਇਹਦੇ ਨਾਲ ਤਾਂ ਮੇਰੀ ਬਦਨਾਮੀ ਹੋ ਜਾਣੀ ਕਿ ਆਹ ਕਿਵੇਂ ਜਵਾਹ ਕਿਵੇਂ। ਸੱਪ ਸੋਚਣ ਲੱਗ ਗਿਆ ਕਹਿੰਦਾ ਗੱਲ ਤਾਂ ਤੇਰੀ ਵੀ ਠੀਕ ਹੈ। ਫਿਰ ਗਿਆ ਖੁੱਡ ਚ, ਫਿਰ ਚਾਰ ਦੋ ਚਾਰ ਨਾ ਤਾਂਬੇ ਰੰਗੀਆਂ ਗੋਲੀਆਂ ਲਿਆ ਕੇ ਰੱਖੀਆਂ ਦਿੱਤੀਆਂ ਉਹਨੂੰ, ਕਹਿੰਦਾ ਐਂ ਕਰ ਵੀ ਜਿਹੜਾ ਤੇਰੇ ਨਾਲ ਪੰਗੇ ਲਊਗਾ ਨਾ ਬਦਨਾਮ ਬਦਨੂਮ ਕਰੇ, ਇੱਕ ਗੋਲੀ ਭੋਰ ਕੇ ਨਾ ਉਹਦੇ ਧੂੜ ਪਾ ਦੀ, ਸਵਾ ਪੈਂਦੇ ਸਾਰੀ ਭਸਮ ਹੋਜੂ। ਉਹ ਗੋਲੀਆਂ ਫੜ ਲਈਆਂ ਉਹ ਵੀ, ਤੇ ਉਲਟਾ ਪਲਟਾ ਕੇ ਦੇਖਣ ਲੱਗ ਗਈ, ਕਹਿੰਦੀ ਬਾਬਾ ਜੀ ਗੱਲ ਪਤਾ ਕੀ ਹੈ, ਇਹ ਧੂੜਨੀ ਕਿਵੇਂ, ਮਾੜਾ ਜਿਹਾ ਤਰੀਕਾ ਵੀ ਦੱਸ ਦੋ ਜੀ। ਸੱਪ ਨੇ ਵੇਲੇ ਇੱਕ ਗੋਲੀ ਭੋਰੀ, ਕਹਿੰਦਾ ਇਸੇ ਤਰ੍ਹਾਂ ਹੀ ਨਾ, ਜਿੱਦਾਂ ਹੀ ਉਹਨੇ ਉਹ ਗੋਲੀਆਂ ਜਿਹੜੀਆਂ ਭੋਰ ਕੇ ਸੱਪ ਦੇ ਸਿਰ ਚ ਪਾ ਦੀਆਂ, ਕਹਿੰਦੀ ਆ ਲੈ ਤੇ ਉਹ ਮੱਤ ਗਿਆ।
0: ਕਹਾਵਤ ਵੀ ਸ਼ੁਰੂ ਹੋਈ ਹੋਣੀ ਭਾਈ ਸੱਪ ਦੀ ਫੂਕ, ਉਹ ਕਹਿੰਦੇ ਫੂਕ ਤੋਂ ਵੀ ਬਚੋ ਹੈ।
1: ਇਹ ਪਰ ਸਭ ਦੇਖੋ ਇਹ ਜਿਹੜਾ ਇਹ ਸੌਦਾ ਹੈ ਨਾ, ਇਹ ਬਣਿਆ ਆ ਰਿਹਾ, ਸਾਨੂੰ ਕਹਾਣੀਆਂ ਚ ਵੀ ਦੱਸਿਆ ਜਾ ਰਿਹਾ ਕਿ ਭਾਈ ਇਹਦੇ ਵਿੱਚ ਵੀ ਹੁਣ ਤੁਸੀਂ ਲਾ ਲਓ ਕਿੰਨੇ ਅਰਥ ਨਿਕਲਦੇ ਆ, ਵੀ ਅਲੱਗ ਅਲੱਗ ਲੈਵਲ ਚ ਅਲੱਗ ਅਲੱਗ ਦੀਆਂ ਪਰਤਾਂ ਕਹਾਣੀ ਦੀਆਂ, ਜੇ ਖੋਲੀਏ ਤੇ ਕਿੰਨਾ ਕੁਛ
0: ਨਿਕਲਦਾ ਜੀ।
1: ਮੈਂ ਇੰਨੀਆਂ ਬੇਨਤੀ ਨਾਲ ਹੀ ਆਗਿਆ ਲੈਣੀ ਚਾਹੂੰਗਾ ਕਿਉਂਕਿ ਥੋੜਾ ਗੁਸਤਾਖੀ ਮਾਫ਼,
0: ਥੈਂਕ ਯੂ ਜੀ, ਥੈਂਕ ਯੂ।
1: ਤੇ ਬਾਕੀ ਕਰ ਭਲਾ ਹੋ ਭਲਾ, ਇਹ ਇੱਕ ਵਾਕਈ ਮੋਰਲ ਵੈਲਿਊ ਹੈ ਜ਼ਰੂਰ ਯਾਦ ਰੱਖਣੀ ਚਾਹੀਦੀ ਹੈ, ਤੇ ਇਹ ਤੇ ਪਹਿਰਾ ਵੀ ਦੇਣਾ ਬਣਦਾ ਹੈ। ਬਹੁਤ ਬਹੁਤ ਸ਼ੁਕਰੀਆ
0: ਬਾਬਾ, ਥੈਂਕ ਯੂ ਸ਼ਮੀ ਜੀ, ਬਹੁਤ ਬਹੁਤ ਸ਼ੁਕਰੀਆ ਜੁੜਨ ਦੇ ਲਈ, ਗੱਲਬਾਤ ਕਰਨ ਦੇ ਲਈ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ। ਜੀ ਦੋਸਤੋ, ਇਹ ਸਾਂਝੀ ਸਮਰਜੀਤ ਸਿੰਘ ਸ਼ਮੀ ਜੀ ਥੋੜੇ ਜਿਹੇ ਰੁਝਾਨ ਸੀਗੇ ਤੇ ਅੱਜ ਇੰਨਾ ਕਿ ਉਹਨਾਂ ਦੇ ਨਾਲ ਜੁੜੇ ਆਪੇ, ਬਾਕੀ ਤੁਸੀਂ ਚਾਹੁੰਦੇ ਹੋ ਤਾਂ ਇਸ ਵਿਸ਼ੇ ਨੂੰ ਆਪਾਂ ਹੋਰ ਕੰਟੀਨਿਊ ਕਰ ਸਕਦੇ ਹਾਂ। ਆਪਣੇ ਨਾਲ ਜੁੜੇ ਹੋਏ ਨੇ ਬਖਸ਼ੀ ਜੀ ਮੁਹੰਮਦ ਜੀ ਦੁਬਈ ਤੋਂ, ਉਹਨਾਂ ਦੀ ਗੱਲਬਾਤ ਸੁਣਦੇ ਹਾਂ, ਮਾਫ਼ੀ ਚਾਹੁੰਦਾ, ਤੁਹਾਨੂੰ 10 ਮਿੰਟ ਦੇ ਉੱਤੇ ਹੋਲਡ ਦੇ ਉੱਤੇ ਨੇ। ਸਤਿ ਸ੍ਰੀ ਅਕਾਲ ਜੀ ਮੁਹੰਮਦ ਜੀ, ਸਵਾਗਤ ਹੈ ਬਖਸ਼ੀ ਸਾਹਿਬ
3: ਜੀ। ਥੈਂਕ ਯੂ ਸੋ ਮਚ ਵੀਰ ਭੁਪਿੰਦਰ ਜੀ, ਜਿੰਦੇ ਪਾਸੇ ਰਹੋ, ਨੋ ਪ੍ਰੋਬਲਮ, ਕੋਈ ਗੱਲ ਨਹੀਂ। ਗੱਲਬਾਤ ਬਹੁਤ ਸੋਹਣੀ ਜਿਹੜੀ ਹੈਗੀ ਚੱਲ ਰਹੀ ਸੀ ਆਪਣਾ ਸੰਮੀ ਵੀਰ ਜੀ ਵੀ
0: ਜੀ,
3: ਤੇ ਬਹੁਤ ਵਧੀਆ ਜਿਹੜਾ ਹੈਗਾ, ਵਾਕਈ ਜਿਹੜਾ ਹੈਗਾ ਜਦੋਂ ਤਬਾਦਲਾ ਕਾਲ ਹੁੰਦਾ ਵੀਰ ਭੁਪਿੰਦਰ ਜੀ, ਤੇ ਬੜਾ ਕੁਛ ਨਿਕਲ ਕੇ ਸਾਹਮਣੇ ਆਉਂਦਾ, ਤੇ ਹੈਗਾ ਰੋਸ਼ਨ ਖਿਆਲਾਂ ਦਾ ਇਜ਼ਹਾਰ ਹੁੰਦਾ ਤੇ ਮਾਲੂਮਾਤ ਦੇ ਵਿੱਚ ਇਜ਼ਾਫਾ ਹੁੰਦਾ ਹੈਗਾ
0: ਜੀ। ਬਿਲਕੁਲ,
3: ਕੋਈ ਗੱਲਾਂ ਬਾਤਾਂ ਅੱਜ ਚੱਲ ਰਹੀਆਂ ਸੀ, ਮੈਂ ਸੁਣ ਰਿਹਾ ਸੀ, ਤੇ ਆਪਣਾ ਰਾਜਨ ਸੈਣੀ ਸਾਹਿਬ ਵੀ ਆਏ ਆ, ਬੜੇ ਰੋਸ਼ਨ ਖਿਆਲਾਂ ਦਾ ਇਜ਼ਹਾਰ ਕੀਤਾ। ਇਸੇ ਤਰ੍ਹਾਂ ਹੀ ਆ, ਜਦੋਂ ਗੱਲਾਂ ਬਾਤਾਂ ਚੱਲਦੀਆਂ ਫਿਰ ਬੜਾ ਕੁਛ ਜਿਹੜਾ ਹੈਗਾ ਗਿਆਨ ਤੇ ਵੀ ਵਾਧਾ।
0: ਬਿਲਕੁਲ,
3: ਤੇ ਗੱਲ ਕਰ ਰਹੀ ਸੀ ਕਾਰ ਭਲਾ ਹੋ ਭਲਾ, ਤੇ ਗਲਤ ਹੈਗੀ ਆ ਸਰ
0: ਜੀ,
3: ਕਿਉਂਕਿ ਜੇ ਇੱਧਰ ਹੁਣ ਪੰਜਾਬੀ ਦੇ ਵਿੱਚ ਵੀ ਇਹੋ ਹੀ ਕਹਿ ਦੇਣਾ ਕਾਰ ਭਲਾ ਹੋ ਭਲਾ, ਤੇ ਉੱਧਰ ਕੁਰਾਨ ਦੇ ਵਿੱਚ ਵੀ ਇੱਕ ਆਇਤ ਆਉਂਦੀ ਹੈ ਜਿਹਦੇ ਵਿੱਚ ਕਹਿੰਦੇ ਵੀ ਅਮਰ ਬਿਲ ਮਰੂਫ ਨਹੀਂ ਹੈ ਨਾਲ ਮੁਨਕਰ
0: ਜੀ,
3: ਹਨਾ, ਅਰਬੀ ਆ ਲੈਂਗੁਏਜ, ਲੇਕਿਨ ਮਤਲਬ ਉਹਦਾ ਵੀ ਉਹ ਹੀ ਚੀਜ਼ ਹੈਗੀ ਆ ਵੀ ਖੁਦ ਚੰਗੇ ਕੰਮ ਕਰੋ ਤੇ ਦੂਸਰਿਆਂ ਨੂੰ ਵੀ ਤਾਕੀਦ ਕਰੋ ਕਿ ਭਾਈ ਚੰਗੇ ਕੰਮ ਕਰ
0: ਜੀ,
3: ਨੰਬਰ 1। ਨੰਬਰ 2 ਜਿਹੜਾ ਹੈਗਾ, ਖੁਦ ਮਾੜੇ ਕੰਮਾਂ ਤੋਂ ਬਾਅਦ ਆ ਜਾਓ ਤੇ ਦੂਸਰਿਆਂ ਨੂੰ ਵੀ ਕਹੋ ਵੀ ਭਾਈ ਮਾੜੇ ਕੰਮ ਨਹੀਂ ਕਰੀਏ।
0: ਬਿਲਕੁਲ,
3: ਅੱਛਾ ਹੁਣ ਚੱਕਰ ਇਹ ਹੈਗਾ, ਜਿਹੜਾ ਪਹਿਲਾ ਆਪਸ਼ਨ ਹੈ ਉਹ ਤਾਂ ਬੜਾ ਵਧੀਆ ਉਹਦੇ ਤੇ, ਕਿਉਂਕਿ ਉਹ ਤੇ ਮੁਖਾਲਫਤ ਨਹੀਂ ਹੁੰਦੀ
0: ਜੀ,
3: ਬਈ ਤੁਸੀਂ ਦੂਸਰਿਆਂ ਨੂੰ ਕਹਿ ਰਹੇ ਹਾਂ ਵੀ ਵੀਰ ਭੁਪਿੰਦਰ ਜੀ ਵੀ ਭਾਈ ਚੰਗੇ ਕੰਮ ਕਰੋ
0: ਜੀ,
3: ਤੇ ਉਹਦੇ ਵਿੱਚ ਕੋਈ ਮੁਖਾਲਫਤ ਨਹੀਂ ਜੀ ਤੁਹਾਡੀ, ਤੁਹਾਨੂੰ ਕੋਈ ਇਸ ਤਰ੍ਹਾਂ ਦਾ ਡਰ ਨਹੀਂ ਗਾ ਮੁਖਾਲਫਤ ਦਾ
0: ਜੀ,
3: ਲੇਕਿਨ ਜਿਹੜਾ ਦੂਸਰਾ ਫੈਕਟਰ ਆ ਅਮਰ ਬਿਲ ਮਾਰੂਫ ਨਹੀਂ ਹੈ ਨਾਲ ਮੁਨਕਰ, ਕਿ ਬਈ ਆਪ ਮਾੜੇ ਕੰਮ ਕਰਨੇ ਨੀ ਤੇ ਦੂਸਰੇ ਨੂੰ ਵੀ ਕਹਿਣਾ ਵੀ ਭਾਈ ਤੁਸੀਂ ਮਾੜੇ ਕੰਮ ਨੀ ਕਰਨੇ, ਇਹਦੇ ਵਿੱਚ ਮੁਖਾਲਫਤ 100%, ਕਿਉਂਕਿ ਮੁਖਾਲਫਤ ਹੋਣੀ ਹੀ ਹੋਣੀ ਆ। ਜਦੋਂ ਤੁਸੀਂ ਇੱਕ ਸ਼ਰਾਬ ਪੀਣ ਵਾਲੇ ਨੂੰ ਵੀਰ ਭੁਪਿੰਦਰ ਜੀ ਕਹੋਗੇ ਭਾਈ ਸ਼ਰਾਬ ਨਾ ਪੀਆ ਕਰ ਤੁਸੀਂ ਸਿਹਤ ਵਾਸਤੇ ਮਾੜੀ ਹੈ ਨਾ, ਤੇ ਜਿਹੜਾ ਤੇਰੇ ਪੈਸੇ ਵੀ ਜਾਂਦੇ ਆ ਤੇ ਜਿਹੜਾ ਹੈਗਾ ਸਿਹਤ ਵੀ ਜਾਂਦੀ, ਅਗਲਾ ਕਹੂਗਾ ਭਾਈ ਮੈਂ ਤੇਰੇ ਪੈਸਾ ਨੀ ਪੀਣਾ, ਇੱਕ ਗੱਲ ਹੈ
0: ਹੈ ਕਿ ਨਹੀਂ।
3: ਇਹਦੇ ਵਿੱਚ ਮੁਖਾਲਫਤ ਜਿਹੜੀ ਆ ਹੋਣੀ ਹੋਣੀ ਆ, ਇਹ ਹੁੰਦੀ ਆ ਜਿਹੜਾ ਤਜਰਬਾ ਜ਼ਿੰਦਗੀ ਦਾ ਦੇਖਿਆ ਵੀ ਆ, ਤੇ ਹੈ ਹੁੰਦਾ, ਪਰ ਮਤਲਬ ਕਿ ਗੱਲ ਇਹ ਹੈਗਾ ਵੀ ਅੱਜ ਟੋਪਿਕ ਵੀ ਇਹੋ ਹੀ ਆ ਕਿ ਕਰ ਭਲਾ ਹੋ ਭਲਾ। ਜਦੋਂ ਆਪਾਂ ਕੋਈ ਚੰਗਾ ਕੰਮ ਕਰਦੇ ਹੈਗੇ ਆ ਤੇ ਉਹਦਾ ਰਿਜ਼ਲਟ ਵੀ ਹੀ ਸਾਨੂੰ ਚੰਗਾ ਹੀ ਮਿਲਦਾ ਹੈਗਾ,
0: ਕਦੀ
3: ਹੁੰਦਾ। ਹਾਂ ਇਹ ਗੱਲ ਸੱਚੀ ਹੈਗੀ ਆ ਵੀ ਬਈ ਜਿਹੜੇ ਸੱਚ ਦੀ ਰਾਹ ਤੇ ਚੱਲਦੇ ਆ ਉਹਨਾਂ ਨੂੰ ਜਿਹੜਾ ਹੈਗਾ ਮੁਸ਼ਕਲਾਂ ਵੀ ਦਰਪੇਸ਼ ਆਉਂਦੀਆਂ ਹੈਗੀਆਂ, ਤੂਫਾਨ ਵੀ ਬੜੇ ਝੁਲਦੇ ਹੈਗੇ, ਬੜਾ ਕੁਛ ਰਸਤੇ ਦੇ ਵਿੱਚ ਆਉਂਦਾ ਹੈਗਾ, ਤੰਗੀਆਂ ਤੁਰਸੀਆਂ ਵੀ ਜਿਹੜਾ ਹੈਗਾ ਪ੍ਰੋਬਲਮ ਆਉਂਦੀਆਂ
0: ਹੈਗੀਆਂ।
3: ਪਰ ਜਿਹੜੇ ਸਟਰੋਂਗ ਡਿਟਰਮੀਨੇਸ਼ਨ ਜਿਹੜਾ ਹੈਗਾ, ਇੱਕ ਹੁੰਦਾ ਡਿਟਰਮੀਨੇਸ਼ਨ, ਇੱਕ ਹੁੰਦਾ ਸਟਰੋਂਗ ਡਿਟਰਮੀਨੇਸ਼ਨ।
0: ਬਿਲਕੁਲ,
3: ਸਟਰੋਂਗ ਡਿਟਰਮੀਨੇਸ਼ਨ ਬ੍ਰਿੰਗਸ ਦਾ ਵਿਕਟਰੀ। ਜਦੋਂ ਤੁਹਾਡਾ ਡਿਟਰਮੀਨੇਸ਼ਨ ਸਟਰੋਂਗ ਹੈ ਨਾ, ਵਿਕਟਰੀ ਆਉਣੀ ਹੀ ਆਉਣੀ ਹੈ ਕੁਛ ਵੀ ਹੋ ਜਾਏ, ਕਿਉਂਕਿ ਉਹਦੇ ਵਿੱਚ ਅਜ਼ਮ ਆ ਜਾਂਦਾ ਹੈਗਾ ਤਾਂ ਹਈਆ ਆ ਜਾਂਦਾ, ਕਿਉਂਕਿ

0: ਯਾਰ ਬੁਝਾਰਤ ਇਹ ਹੈ ਗੋਰਖ ਧੰਦਾ
1: ਜੀ,
0: ਤੇ ਖੋਲਣ ਲੱਗਿਆ ਕਾਫਰ ਹੋ ਜਾਏ ਬੰਦਾ
1: ਬੰਦਾ ਜੀ,
0: ਕਿਉਂਕਿ ਇਹ ਜਿਹੜਾ ਹੈਗਾ ਬੜਾ ਵਾਕਿਲ ਗੁੰਝਲਦਾਰ ਬੁਝਾਰਤ ਹੈਗੀ ਆ। ਪਰ ਗੱਲ ਇਹ ਹੈਗੀ ਆ ਵੀ ਇਹ ਇਹਦਾ ਮਤਲਬ ਇਹ ਨੀ ਗਾ ਵੀ ਇਹਨੂੰ ਹੁਣ ਸਮਝਣਾ ਵੀ ਹੈ
1: ਜੀ।
0: ਰੱਬ ਹੈਗਾ ਆ, ਕੌਣ ਕਹਿੰਦਾ ਰੱਬ ਨਹੀਂ ਗਾ, ਰੱਬ ਹੈਗਾ ਸਭ ਕੁਛ ਹੀ ਹੈਗਾ, ਲੇਕਿਨ ਗੱਲ ਸਮਝਣ ਦੀ ਹੈਗੀ।
1: ਬਿਲਕੁਲ,
0: ਰਾਮ ਰਹੀਮ ਤੋਂ ਮੌਲਾ ਕਿਆ, ਗੱਲ ਸਮਝ ਲਈ ਤਾਂ ਰੌਲਾ
1: ਕਿਆ,
0: ਗੱਲ ਤਾਂ ਸਮਝ ਨੀ ਆਉਂਦੇ ਵੀ ਜੇ ਹੁਣ ਰੱਬ ਹੈਗਾ ਤੇ ਉਹਦਾ ਇਹ ਥੋੜਾ ਹੈਗਾ ਵੀ ਲਾਭੀ ਉਹਦਾ ਥਾਂ ਟਿਕਾਣਾ ਹੈ ਨੀ ਆ
1: ਜੀ,
0: ਨਹੀਂ ਉਹਦਾ ਥਾਂ ਟਿਕਾਣਾ ਵੀ ਹੈਗਾ, ਸਾਰਾ ਕੁਛ ਹੈਗਾ ਕਿਤਾਬਾਂ ਦੇ ਵਿੱਚ, ਪਰੂਫ ਜਿਹੜੇ ਹੈਗੇ ਆ ਦੱਸ ਹੈਗੇ, ਕੁਰਾਨ ਦੇ ਵਿੱਚ ਵੀ ਪਰੂਫ ਹੈਗੇ ਦੱਸਿਆ ਹੋਇਆ। ਸੱਤ ਅਸਮਾਨ ਹੈਗੇ ਆ, ਸੱਤ ਅਸਮਾਨਾਂ ਦੇ ਉੱਤੇ ਜਿਹੜਾ ਹੈਗਾ ਅੱਲਾ ਦਾ ਅਰਸ਼ ਹੈਗਾ,
1: ਜਿੱਥੇ
0: ਉਹ ਕਹਿੰਦੇ ਕਿ ਜਿਹੜਾ ਹੈਗਾ ਆਇਤੁਲ ਕੁਰਸੀ ਵੀ ਕਹਿੰਦੇ, ਆਇਤੁਲ ਕੁਰਸੀ ਦੇ ਵਿੱਚ ਵੀ ਆਇਆ ਹੋਇਆ ਕੁਰਾਨ ਦੇ ਵਿੱਚ ਹੈਗਾ ਜਿਹੜਾ ਹੈਗਾ ਵੀ ਸੱਤ ਅਸਮਾਨ ਆ, ਸੱਤ ਅਸਮਾਨਾਂ ਦੇ ਉੱਤੇ ਅੱਲਾ ਦਾ ਅਰਸ਼ ਹੈਗਾ, ਅੱਲਾ ਆਪਣੇ ਅਰਸ਼ ਦੇ ਉੱਤੇ ਮੌਜੂਦ ਹੈਗਾ, ਜਦੋਂ ਕਿ ਉਹ ਉਸ ਪੁਆਇੰਟ ਤੇ ਜਾ ਕੇ ਹੈਗਾ ਜਿੱਥੇ ਕਿ ਹਰ ਦੁਨੀਆਂ ਦੀ ਹਰ ਸਾਇ ਜਿਹੜੀ ਹੈਗੀ ਕਵਰ ਹੋ ਜਾਂਦੀ ਹੈਗੀ,
1: ਹਨਾ,
0: ਹਰ ਸ਼ੈ ਦੇ ਉੱਤੇ ਨਜ਼ਰ ਹੈਗੀ ਆ। ਕੋਈ ਜਿਹੜਾ ਹੈਗਾ ਪੱਤਾ ਵੀ ਮਿਲਦਾ ਉਹ ਵੀ ਉਹਦੇ ਇਲਮ ਦੇ ਵਿੱਚ ਹੈਗਾ, ਕੋਈ ਹਵਾ ਚੱਲਦੀ ਹੈਗੀ ਆ, ਜਾਂ ਜਿਹੜਾ ਹੈਗਾ ਇੱਕ ਕਾਲੀ ਕੀੜੀ ਜਿਹੜੀ ਕਾਲੀ ਰਾਤ ਨੂੰ ਜਿਹੜੀ ਹੈਗੀ ਆ ਕਾਲੇ ਪੱਥਰ ਦੇ ਉੱਤੇ ਜਿਹੜੀ ਚੱਲਦੀ ਪਈ ਆ, ਉਹਦੇ ਪੈਰਾਂ ਦੀ ਕੀੜੀ ਦੇ ਪੈਰ ਕਿੰਨੇ ਛੁੱਟੇ
1: ਜੀ,
0: ਉਹਦੀ ਆਹਟ ਵੀ ਜਿਹੜਾ ਹੈਗਾ ਅੱਲਾ ਸੋਹਣਾ ਸੁਣਦਾ ਹੈਗਾ। ਉਹਨੂੰ ਤੁਸੀਂ ਅੱਲਾ ਸੋਹਣਾ ਕਹਿ ਲਓ, ਅਕਾਲ ਪੁਰਖ ਵੀ ਕਹਿ ਸਕਦੇ ਆ, ਗੋਡ ਵੀ ਕਹਿ ਸਕਦੇ, ਹਨਾ, ਇਹ ਚੀਜ਼ਾਂ ਹੈਗੀਆਂ। ਬਲਕਿ ਗੱਲ ਗਿਆਨ ਹੋਣਾ ਬੜਾ ਜ਼ਰੂਰੀ
1: ਜੀ,
0: ਜੇ ਆਪਣਾ ਵੀਰ ਭੁਪਿੰਦਰ ਜੀ ਗਿਆਨ ਨਾ ਹੋਇਆ ਤਾਂ ਅੱਲਾ ਦੀ ਕਸਮ ਅਸੀਂ ਅੰਧੇਰੇ ਦੇ ਵਿੱਚ ਹੀ
1: ਜਿਹੜਾ
0: ਹੈਗਾ ਖਤਮ ਹੋ ਜਾਵਾਂਗੇ, ਕਿਉਂਕਿ ਹਨੇਰਾ ਕੀ ਆ, ਕਿੰਨੇ ਨਾ ਕੁੰਭੇ ਵੱਜਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਵੱਜਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ।
1: ਵਾਹ,
0: ਕਿਉਂਕਿ ਗਿਆਨ ਜਿਹੜਾ ਗੁਰੂ ਤੋਂ ਬਗੈਰ ਤਾਂ ਗਿਆਨ ਪੈਦਾ, ਤੇ ਜਿਹੜਾ ਪਾਣੀ ਆ ਪਾਣੀ ਵੀ ਤਾਂ ਘੜੇ ਦੇ ਵਿੱਚ ਹੀ ਵੱਜਾ ਰਹਿ ਸਕਦਾ, ਹੁਣ ਘੜੇ ਤੋਂ ਬਗੈਰ ਪਾਣੀ ਕਿਵੇਂ ਜਿਹੜਾ ਹੈਗਾ ਰਹਿੰਦਾ ਹੈਗਾ ਭਾਈ।
1: ਬਿਲਕੁਲ ਹੈ ਜੀ,
0: ਕੁੰਭੇ ਵੱਜਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਵੱਜਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ।
1: ਵਾਹ,
0: ਤੇ ਲੇਕਿਨ ਗੁਰੂ ਤੋਂ ਬਗੈਰ ਗਿਆਨ ਤਾਂ ਨਹੀਂ ਪੈਦਾ ਹੁੰਦਾ, ਪਰ ਇੱਥੇ ਮੈਂ ਇੱਕ ਗੱਲ ਕਹਿਣਾ ਚਾਹਾਂਗਾ, ਗੁਰੂ ਵੀ ਕਾਮਲ ਹੋਣਾ ਚਾਹੀਦਾ
1: ਜੀ,
0: ਕਿਉਂਕਿ ਅਧੂਰਾ ਗੁਰੂ ਜਿਹੜਾ ਹੈਗਾ ਉਹ ਡੋਬ ਜਾਂਦਾ ਹੈਗਾ
1: ਜੀ,
0: ਕਈ ਡੁੱਬ ਜਾਂਦਾ, ਕਿਉਂਕਿ ਜਦੋਂ ਗਿਆਨ ਹੀ ਪੂਰਾ ਨਾ ਮਿਲ ਸਕਿਆ, ਗੁਰੂ ਦਾ ਪੂਰਾ ਨਾ ਮਿਲਿਆ,
1: ਤਾਂ ਉਹ
0: ਫਿਰ ਪੂਰੇ ਗੁਰ ਪੂਰਨ ਗੁਰ ਕੇ ਪੂਰੇ ਉਪਦੇਸ਼ ਤੇ ਮਰਨ ਜੰਮਣ ਕੇ ਮਿਟੇ ਉਦੇਸ਼, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਸਲੋਕ ਹੈਗਾ ਦਰਜ ਹੈਗਾ
1: ਜੀ,
0: ਪੂਰਨ ਗੁਰ ਕੇ ਪੂਰੇ ਉਪਦੇਸ਼ ਤੇ ਮਰਨ ਜੰਮਣ ਕੇ ਮਿਟੇ ਉਦੇਸ਼, ਭਾਈ ਜਿਹੜਾ ਹੈਗਾ ਆਦੇਸ਼ ਵੀ ਜਿਹੜੇ ਹੈਗੇ ਆ ਜਿਹੜੇ ਡਾਊਟ ਪੈਗੀਆਂ ਸਾਰੀਆਂ ਕਲੀਅਰ ਹੋ ਜਾਂਦੀਆਂ ਹੈਗੀਆਂ, ਪੂਰਨ ਗੁਰੂ ਦੇ ਜਿਹੜੇ ਪੂਰੇ ਉਪਦੇਸ਼ ਤੇ ਹੁੰਦੇ ਹੈਗੇ,
1: ਬਿਲਕੁਲ
0: ਇਹ ਚੀਜ਼ਾਂ ਹੈਗੀਆਂ। ਬਾਕੀ ਤੁਸੀਂ ਕੋਈ ਗੱਲ ਪੁੱਛਣਾ ਚਾਹੋ ਤਾਂ ਬੇਸ਼ੱਕ ਪੁੱਛ ਸਕਦੇ
1: ਹੋ। ਬਹੁਤ ਵਧੀਆ ਤਰੀਕੇ ਨਾਲ ਤੁਸੀਂ ਜ਼ਿਕਰ ਕੀਤਾ ਹੈ ਇਸਲਾਮ ਧਰਮ ਦੇ ਵਿੱਚ ਜੋ ਕੁਝ ਵੀ ਹੈ ਤੁਸੀਂ, ਚਲੋ ਇੱਕ ਵਾਰੀ ਪਹਿਲਾਂ ਵੀ ਆਪਾਂ ਗੱਲ ਕੀਤੀ ਸੀ ਇਹਦੇ ਬਾਰੇ, ਵੈਸੇ ਜੋ ਉੱਥੇ ਵੈਸੇ ਬਹੁਤ ਸਾਰੇ ਮੇਰੇ ਵਰਗੇ ਦੋਸਤਾਂ ਦੇ ਦਿਮਾਗ ਦੇ ਵਿੱਚ ਜਾਂ ਮਨ ਦੇ ਵਿੱਚ ਇਹ ਗੱਲ ਹੁੰਦੀ ਹੈ ਕਿ ਈਦ ਮਨਾਈ ਜਾਂਦੀ ਹੈ, ਹੋਰ ਸਾਰੀਆਂ ਚੀਜ਼ਾਂ, ਉਹ ਕਨਸੈਪਟ ਇਸੇ ਕਰਕੇ ਸੀਗਾ ਕਿ ਜੇਕਰ ਕਿਉਂਕਿ ਜਾਨਵਰ ਜਿਹੜਾ ਈਦ ਦੇ ਵਿੱਚ ਛੋਟਾ ਜਾਂ ਵੱਡਾ, ਉਹਦੇ ਵਿੱਚ ਵੱਡੀ ਈਦ ਜਾਂ ਛੋਟੀ ਈਦ ਸ਼ਾਇਦ ਇਸੇ ਕਰਕੇ ਕਿਹਾ ਜਾਂਦਾ, ਤਾਂ ਉਹ ਜਦੋਂ ਬਲੀ ਦਿੱਤੀ ਜਾਂਦੀ ਸੀ ਤਾਂ ਉਸ ਸਮੇਂ ਦੇ ਵਿੱਚ ਇਹ ਹੁੰਦਾ ਸੀ ਕਿ ਨਾ ਤਾਂ ਫਰਿੱਜ ਹੁੰਦੇ ਸੀ ਏਡੇ ਵੱਡੇ ਵੱਡੇ ਕਿ ਉਹਨਾਂ ਨੂੰ ਸਾਂਭ ਲਿਆ ਜਾਵੇ, ਤਾਂ ਜਿਹੜਾ ਘਰ ਕੁਰਬਾਨੀ ਕਰਦਾ ਹੁੰਦਾ ਸੀ ਉਹ ਆਪਣੇ ਸੱਜੇ ਪਾਸੇ ਨੂੰ 10 ਘਰ ਤੇ ਖੱਬੇ ਪਾਸੇ ਨੂੰ 10 ਘਰਾਂ ਨੂੰ ਵੰਡ ਕੇ ਉਸ ਤੋਂ ਬਾਅਦ ਜੋ ਕੁਝ ਬਚਦਾ ਹੁੰਦਾ ਸੀ ਤਾਂ ਉਹ ਫਿਰ ਆਪ ਮਤਲਬ ਕਿ ਉਹਨੂੰ ਮਤਲਬ ਕਿ ਵਰਤਦੇ ਸੀ, ਇਹ ਨੀ ਕਿ ਪਹਿਲਾਂ ਆਪਣਾ ਘਰ ਭਰ ਲਿਆ ਤੇ ਆਂਢ ਗੁਆਂਢ ਜਿਹੜਾ ਭੁੱਖਾ ਰਹਿ ਗਿਆ ਸੀ। ਕੁਰਬਾਨੀ ਦਾ ਕੰਸੈਪਟ ਵੀ ਕਿਤੇ ਨਾ ਕਿਤੇ ਪਿੱਛੇ ਅਸਲ ਮਕਸਦ ਇਹ ਸੀਗਾ ਜੀ ਉਹਦੇ ਪਿੱਛੇ, ਪਰ ਉਹਨੂੰ ਚੀਜ਼ਾਂ ਨੂੰ ਹੋਰ ਪਾਸੇ ਨੂੰ ਲੈ ਚੱਲੇ ਆ।
0: ਹਾਂ ਉਹੀ ਚੱਕਰ ਇਹ ਹੈ ਨਾ, ਗੱਲ ਇਹੋ ਹੀ ਆ ਜਿਹੜਾ ਹੈਗਾ, ਕੁਛ ਜਿਹੜੇ ਹੈਗੇ ਕਹਿੰਦੇ ਨਾ ਧਰਮ ਦੇ ਠੇਕੇਦਾਰਾਂ ਨੇ ਹੀ ਧਰਮ ਨੂੰ ਅੱਗ
1: ਲਾਤੀ,
0: ਕਿਉਂਕਿ ਜਿਹੜਾ ਹੈਗਾ ਉਹਨੂੰ ਇੰਨਾ ਜਿਹੜਾ ਪੇਚੀਦਾ ਕਰ ਦਿੱਤਾ, ਇੰਨਾ ਕੰਪਲੈਕਸ ਕਰ ਦਿੱਤਾ। ਆਹ ਹੁਣ ਮੈਂ ਕਹਿੰਦਾ ਇਸਲਾਮ ਦੇ ਵਿੱਚ ਵੀ ਇਹੋ ਜਿਹੇ ਬੰਦੇ ਬੱਚੇ ਟੱਕਰ ਜਾਂਦੇ, ਕਹਿੰਦੇ ਯਾਰ ਇਹਦੇ ਵਾਸਤੇ ਇਲਮ ਬੜਾ ਸਿੱਖਣਾ ਪੈਂਦਾ, ਬੜੇ ਅਲੂਮ ਸਿੱਖਣੇ ਪੈਂਦੇ, ਇਲਮ ਸਿੱਖਣੇ ਪੈਂਦੇ। ਯਾਰ ਅਸੀਂ ਵੀ ਤਾਂ ਜਿਹੜਾ ਹੈਗਾ ਵੇਚੀ ਰਹਿੰਦੇ ਹੈਗੇ, ਕਿਹੜੇ ਇਲਮ ਸਿੱਖਣੇ ਪੈਂਦੇ। ਕਹਿੰਦੇ ਨਾ ਅੱਲਾ ਰਹਿਮਾਨ ਆ, ਦੀਨ ਆਸਾਨ ਆ,
1: ਦੀਨ
0: ਆਸਾਨ ਆ, ਕੋਈ ਚੱਕਰ ਇਹੋ ਜਿਹੀ ਨੀ, ਇਹ ਤਾਂ ਇਹਨੇ ਆਪਣੇ ਜੇਬ ਚੋਂ ਕੱਢੀਆਂ ਗੱਲਾਂ ਹੈ।
1: ਬਿਲਕੁਲ,
0: ਪਹਿਲਾਂ ਵੀ ਬੜਾ ਔਖਾ ਅਸੀਂ ਕਰ ਹੀ ਨਹੀਂ ਸਕਦੇ ਜਿਹੜਾ ਹੈਗਾ, ਤੇ ਵਾਕਈ ਮੈਂ ਕਹਿੰਦਾ ਜਿਹੜਾ ਬੰਦਾ ਇਹ ਸੋਚਦਾ ਨਾ ਆਈ ਕੈਂਟ ਡੂ ਇਟ ਤਾਂ ਬੋਲਾ ਹੀ ਇਜ਼ ਰਾਈਟ,
1: ਕਿਉਂ
0: ਉਹਦੀ ਸੋਚ ਹੀ ਇਹ ਹੈ ਕਿ ਮੈਂ ਕਰ ਹੀ ਨੀ ਸਕਦਾ, ਤਾਂ ਵਾਕਈ ਉਹ ਕਦੀ ਜ਼ਿੰਦਗੀ ਭਰ ਨਹੀਂ ਕਰ ਸਕਦਾ,
1: ਕਰ ਸਕਦਾ ਜੀ,
0: ਕਿਉਂਕਿ ਇਹ ਸੋਚ
1: ਆ ਮਨ ਚ ਧਾਰਨਾ ਪੈਣਾ,
0: ਜੋ ਕੁਝ ਇਨਸਾਨ ਉਹ ਹੀ ਕਰਦਾ। ਹਾਂਜੀ, ਜਾਂ ਇਨਸਾਨ ਉਹ ਕੁਛ ਹੀ ਹੈ ਜੋ ਸੋਚ ਰਿਹਾ ਹੈਗਾ, ਐਜ ਯੂ ਥਿੰਕ ਯੂ ਆਰ,
1: ਬਿਲਕੁਲ
0: ਜੋ ਤੁਸੀਂ ਸੋਚ ਰਹੇ ਉਹ ਕੁਛ ਹੀ ਤੁਸੀਂ
1: ਹੈਗੇ, ਬਿਲਕੁਲ।
0: ਤੇ
1: ਮੁਹੰਮਦ ਜੀ
0: ਬੋਲ ਜੇ ਤੁਸੀਂ ਕਹੋ।
1: ਇੱਕ ਮਿੰਟ ਰੁਕਣਾ, ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਜੁੜੇ, ਸ਼ਾਇਦ ਤੁਹਾਡੇ ਨਾਲ ਗੱਲਬਾਤ ਕਰਨੀ ਚਾਹੁੰਦੇ ਹੋਣਗੇ ਕੋਈ, ਫਿਰ ਉਸ ਤੋਂ ਬਾਅਦ ਮੈਂ ਤੁਹਾਡੇ
0: ਜਰੂਰ
1: ਬੋਲ ਜਰੂਰ
0: ਜਰੂਰ
1: ਸੁਣਾ।

0: ਦਾ।
1: ਜ਼ਰੂਰ
0: ਸਤਿ ਸ੍ਰੀ ਅਕਾਲ ਜੀ, ਸੈਟ ਸਾਹਿਬ ਸਵਾਗਤ ਹੈ ਫਿਰ ਤੋਂ ਜੀ।
1: ਹਾਂ ਹਾਂਜੀ ਹਾਂਜੀ ਬਾਰਾ ਸਾਹਿਬ ਸਤਿ ਸ੍ਰੀ ਅਕਾਲ ਜੀ, ਬਾਬਾ ਸਾਹਿਬ ਸਲਾਮ ਜੀ। ਹਾਂਜੀ
2: ਜੀ ਜੀ ਵਾਲੇਕੁਮ ਸਲਾਮ ਵਰਹਿਮਤੁਲਾਹੀ
1: ਸਰ। ਗੁਰਬਾਣੀ ਤਾਂ ਇਹ ਵੀ ਕਹਿੰਦੀ ਹੈਗੀ ਆ ਜੀ ਕਿ ਪੂਰੇ ਗੁਰ ਕਾ ਸੁਣ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਦੇਖ
0: ਜੀ।
2: ਬਿਲਕੁਲ,
1: ਉਹ ਕਹਿੰਦੇ ਇੰਨਾ ਨੇੜੇ, ਇੰਨਾ ਨੇੜੇ ਹੈਗਾ ਆ ਕਿ ਇਹ ਤਾਂ ਮਤਲਬ ਜਿਹੜਾ ਆ ਬਾਕੀ ਹਰ ਇੱਕ ਚੀਜ਼ ਦੂਰ ਆ। ਹਾਂਜੀ ਇਹ ਇੰਨਾ ਨੇੜੇ ਆ, ਔਰ ਜਦੋਂ ਜੇ ਇਹ ਹੀ ਇੱਕ ਜਿਹੜਾ ਹੈਗਾ ਆ ਕਿ ਆਪਣੇ ਮਨ ਚ ਵਸਾ ਲਿਆ ਜਾਵੇ ਕਿ ਹਾਂ ਜੀ ਭੇ ਪੂਰੇ ਗੁਰ ਕਾ ਸੁਣ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਦੇਖ, ਇਕਾਂਤ ਵਿਚ ਵੀ ਬੰਦਾ ਜਿਹੜਾ ਹੈਗਾ ਆ ਗਲਤ ਕਰਮ ਕਰਨ ਤੋਂ ਡਰੂਗਾ ਕਿ ਭਾਈ ਮੈਨੂੰ ਦੇਖਦਾ
0: ਜੀ।
2: ਹਾਂਜੀ ਹਾਂਜੀ ਹਾਂਜੀ ਬਿਲਕੁਲ।
1: ਨਾਲ ਅਗਲੇ ਇਹ ਵੀ ਕਹਿੰਦੇ ਹੈਗੇ ਕਿਣਕਾ ਇੱਕ ਜੀਵ ਸਾਏ ਤਾਂ ਕਿ ਮਹਿਮਾ ਕੜੀ ਨਾ ਜਾਏ, ਵੀ ਜੇ ਇੱਕ ਕਿਣਕਾ ਵੀ ਜਿਹੜਾ ਹੈਗਾ ਆ ਇਸ ਚੀਜ਼ ਦਾ ਮਨ ਚ ਵਸਾ ਲਿਆ ਜਾਵੇ ਤੇ ਉਹ ਬੰਦਾ ਉੱਚਾ ਉੱਠ ਜਾਂਦਾ ਹੈਗਾ, ਉਹਦੀ ਮਹਿਮਾ ਜਿਹੜੀ ਹੈਗੀ ਕੋਈ ਨੀ ਕਹਿ ਦੱਸ ਸਕਦਾ ਜੀ।
0: ਜੀ
1: ਇੱਕ ਛੋਟੀ ਜੀ ਗੱਲ ਮੈਂ ਸਾਂਝੀ ਕਰਨ ਲੱਗਾ।
2: ਮਹਿਮਾ ਜਿਹੜੀ ਆਪਾਂ ਅੱਜ ਤੁਸੀਂ ਇਹ ਗੱਲ ਕਹੀ ਨਾ, ਤੁਹਾਡੀ ਗੱਲ ਵੱਡੀ ਹੁੰਦੀ, ਆਪਾਂ ਇਹ ਨੀ ਕਹਿ ਸਕਦੇ ਮਹਿਮਾ ਨਹੀਂ ਦੱਸ ਸਕਦੇ। ਦੱਸਣ ਵਾਲੇ ਦੱਸਦੇ ਆ ਭਾਈ, ਜਿਨ੍ਹਾਂ ਨੇ ਉਹ ਚੀਜ਼ ਨੂੰ ਪਾ ਲਿਆ ਹੈਗਾ ਉਹ ਦੱਸਦੇ ਵੀ ਆ, ਤਾਂ ਹੀ ਤਾਂ ਸਾਨੂੰ ਪਤਾ ਲੱਗਦਾ। ਜੇ ਆਪਾਂ ਨੂੰ ਆਪਾਂ ਉਹ ਜੇ ਕਹੀਏ ਵੀ ਆਪਾਂ ਨੂੰ ਲੈ ਵੀ ਉਹਦੀ ਵਹਿਮਾ ਤਾਂ ਪਾਈ ਹੀ ਨਹੀਂ ਜਾ ਸਕਦੀ, ਉਹ ਪਤਾ ਹੀ ਨਹੀਂ ਲੱਗਦਾ ਕਿੱਥੇ ਰਹਿੰਦਾ ਹੈਗਾ ਤੇ ਨਹੀਂ, ਇਹ ਵੀ ਗੱਲ ਹੈ ਨੀ ਗਿਆ ਹੈ ਜਿੱਥੇ ਉਹਦਾ ਮੁਕਾਮ ਹੈਗਾ ਆ, ਲੇਕਿਨ ਤੁਰਨਾ ਪੈਂਦਾ ਗੁਜ਼ਰਨਾ ਪੈਂਦਾ ਹੈਗਾ ਨਾ, ਉਸ ਤਲਾਸ਼ ਦੇ ਵਿੱਚ ਨਿਕਲਣਾ ਪੈਂਦਾ ਹੈਗਾ। ਕਹਿੰਦੇ ਨਾ ਦੀਨ ਸਿੱਖਣ ਵਾਸਤੇ ਤੀਨ ਵੀ ਜਾਣਾ ਪੈ ਰਿਹਾ ਤੇ ਚਲੇ ਗਿਆ, ਇਹ ਗੱਲ ਕਿਉਂ ਕਹੀ ਸੀ ਉਹਨਾਂ ਨੇ? ਇਸੇ ਕਰਕੇ ਕਹੀ ਸੀ ਵੀ ਭਾਈ ਇਹ ਨਹੀਂ ਗਾ ਤੁਸੀਂ ਘਰੋਂ ਬਾਹਰ ਨਿਕਲਦੇ ਆ ਜੇ ਤੁਹਾਨੂੰ ਜਾ ਕੇ ਚੀਨ ਜਾ ਕੇ ਵੀ ਉਹ ਇਲਮ ਮਿਲ ਜਾਂਦਾ ਹੈਗਾ, ਬਈ ਭਾਈ ਚੀਨ ਪਹੁੰਚ ਜਾਵੋ, ਚੀਨ ਦਾ ਮਤਲਬ ਬਹੁਤ ਦੂਰ ਵੀ ਜਾਣਾ ਪੈ ਗਿਆ ਤੇ ਚਲੇ ਜਾਓ ਜਿਹੜਾ ਹੈਗਾ। ਇਹ ਚੀਜ਼ਾਂ ਹੈਗੀਆਂ ਤੇ ਗਿਆਨ ਜਿਹੜਾ ਹੈਗਾ ਵੀ ਭਾਈ ਗਿਆਨ ਦਾ ਹੋਣਾ ਬੜਾ ਜ਼ਰੂਰੀ, ਇਹ ਤਾਂ ਮੈਂ ਸਿੱਧੀ ਗੱਲ ਹੈਗੀ ਆ, ਗਿਆਨ ਤੋਂ ਬਗੈਰ ਅੰਧੇਰਾ ਹੈਗਾ ਆ ਤੇ ਅੰਧੇਰੇ ਦੇ ਵਿੱਚ ਕੁਛ ਵੀ ਨਜ਼ਰ ਨਹੀਂ ਆਉਂਦਾ।
0: ਬਿਲਕੁਲ,
2: ਤੇ ਗਿਆਨ ਗੁਰੂ ਤੋਂ ਬਗੈਰ ਨਹੀਂ ਮਿਲਦਾ ਹੈਗਾ ਤੇ ਗੁਰੂ ਦਾ ਅਮਲ ਹੋਣਾ ਚਾਹੀਦਾ।
0: ਬਿਲਕੁਲ
2: ਹਾਂ
0: ਜੀ,
2: ਹਾਂ ਜੀ
1: ਬਿਲਕੁਲ ਜੀ ਬਿਲਕੁਲ। ਹੁਣ ਭਲਾ ਭਾਰੇ ਸਾਹਿਬ ਜਿਹੜੀ ਗੱਲ ਹੈਗੀ ਨਾ ਭਲੇ ਦੀ, ਭਲੇ ਦੀ ਇੱਕ ਗੱਲ ਮੈਂ ਛੋਟੀ ਜਿਹੀ ਸਾਂਝੀ ਕਰਕੇ ਤੇ ਫਿਰ ਜਨਾਬ ਤੋਂ ਇਜਾਜ਼ਤ ਲੈ ਲੈਣੀ ਆ। ਮੇਰੀ ਹੱਡ ਬੀਤੀ ਜੀ ਕਿ ਮੈਂ ਇੱਕ ਫਕੀਰਾਂ ਦੀ ਸੰਗਤ ਚ ਰਹਿੰਦਾ ਸੀਗਾ ਜੀ, ਜਦੋਂ ਮੈਂ ਪੜ੍ਹਦਾ ਹੁੰਦਾ ਸੀ
0: ਜੀ,
1: ਮੈਨੂੰ ਫਕੀਰਾਂ ਨੇ ਕਿਹਾ ਵੀ ਜਾ ਕੇ ਨਾ ਫਲਾਨੇ ਬੰਦੇ ਨੂੰ ਲੈ ਕੇ ਆ
0: ਜੀ।
1: ਹਾਂਜੀ ਭਈ ਲਾਈਟ ਖਰਾਬ ਹੋਈ ਆ, ਉਹ ਬੰਦਾ ਨਾ ਕਿਸੇ ਬਿਜਲੀ ਵਾਲੇ ਨਾਲ ਕੰਮ ਕਰਦਾ ਸੀਗਾ, ਕਿਤੇ ਛੋਟਾ ਮੋਟਾ ਕੰਮ ਜਾਣਦਾ ਸੀ, ਉਹ ਉਹਨਾਂ ਦੇ ਬੱਚਾ ਹੈ ਨੀ ਸੀ ਕੋਈ, ਦੋਨੇ ਤੀਵੀਂ ਆਦਮੀ ਸੀ, ਬੰਦਾ ਵੀ ਮਤਲਬ ਅੱਧ ਖੜ ਉਮਰ ਦੇ ਵਿੱਚ ਬੁਢਾਪੇ ਵੱਲ ਨੂੰ ਤੁਰਿਆ ਆ
0: ਜੀ।
1: ਮੈਂ ਉਹਦੇ ਘਰ ਗਿਆ ਤੇ ਮੈਂ ਕਿਹਾ ਜੀ ਉਹ ਤਾਂ ਘਰ ਹੈ ਨੀ ਗਾ, ਉਹਦੀ ਜਨਾਨੀ ਨੂੰ ਕਹਿ ਆਇਆ ਵੀ ਆ ਜਾਊਗਾ ਜੀ
0: ਜੀ,
1: ਤੇ ਕਹਿੰਦੇ ਕਹਿ ਕੇ ਆਇਆ ਵੀ ਬਿਜਲੀ ਖਰਾਬ ਆ, ਮੈਂ ਕਿਹਾ ਹਾਂਜੀ ਕਹਿ ਆਇਆ। ਮੁੜ ਕੇ ਫੇਰ ਜਿਹੜਾ ਹੈਗਾ ਉਹਨਾਂ ਨੇ ਘੰਟੇ ਕੁ ਬਾਅਦ ਨਾ ਮੈਨੂੰ ਫੇਰ ਆਪੂ ਕਹਿੰਦੇ ਬੈਠ ਜਿਹੜਾ ਸਕੂਟਰ ਤੇ ਉਹਦੇ ਘਰ ਜਾ ਕੇ ਆਈਏ
0: ਜੀ।
1: ਮੈਂ ਨਾ 5-7 ਵਾਰੀ ਉਹਨਾਂ ਨੇ ਨਾ ਜੀ ਮਤਲਬ ਦੋਵਾਂ ਤਿੰਨਾਂ ਘੰਟਿਆਂ ਦੇ ਅੰਦਰ ਜਿਹੜਾ ਹੈਗਾ ਗੇੜੇ ਕੱਢ ਦਿੱਤੇ ਉਹਦੇ ਘਰ
0: ਜੀ,
1: ਤੇ ਕਹਿੰਦੇ ਉਹ ਆਇਆ ਨੀ ਬੰਦਾ, ਮੈਂ ਕਿਹਾ ਨਹੀਂ ਜੀ ਅਜੇ ਨੀ ਆਇਆ। ਮੈਂ ਉਹਨਾਂ ਨੂੰ ਕਹਿ ਬੈਠਾ ਮੈਂ ਮਤਲਬ ਜਿਹੜਾ ਹੈਗਾ ਉਹ ਬੰਦਾ ਨਾ ਮਾੜਾ ਮਾੜਾ ਜਿਹਾ ਹਨੇਰਾ ਹੋਣ ਲੱਗਾ, ਤੇ ਮੈਂ ਕਿਹਾ ਵੀ ਲਾਈਟ ਜਗਦੀ ਨੀ ਪਈ ਤੇ ਬਿਜਲੀ ਜੇ ਖਰਾਬ ਹੈਗੀ ਆ ਤੇ ਆਪਾਂ ਹੋਰ ਕੋਈ ਮਕੈਨਿਕ ਲੈ ਆਉਂਦੇ ਜਾਂ ਏਦਾਂ ਕਰਕੇ
0: ਜੀ।
1: ਮੈਂ ਅਜੇ ਕੁਛ ਬੋਲਣ ਲੱਗਾ ਤੇ ਜਦ ਨੂੰ ਦੇਖਿਆ ਉਹ ਸਾਈਕਲ ਤੇ ਬੰਦਾ ਆਉਂਦਾ ਪਿਆ
0: ਜੀ,
1: ਤੇ ਮੈਂ ਕਿਹਾ ਜੀ ਜਿੰਨੇ ਚੱਕਰ ਇਹਦੇ ਘਰ ਲਾਏ ਹੈਗੇ ਮੈਂ ਹੋਰ ਮਕੈਨਿਕ ਲਿਆ ਕੇ ਤੇ ਹੁਣ ਨੂੰ ਕਰਵਾ ਵੀ ਲੈਣੀ ਸੀ
0: ਜੀ,
1: ਤੇ ਉਹਨਾਂ ਨੇ ਮੈਨੂੰ ਮਾੜਾ ਜਿਹਾ ਘੂਰ ਕੇ ਦੇਖਿਆ ਤੇ ਕਹਿੰਦੇ ਬਿਜਲੀ ਨੂੰ ਕੀ ਹੋਇਆ ਆ ਹੈਂਜੀ। ਮੈਂ ਮਤਲਬ ਜਿਹੜਾ ਚੁੱਪ ਕਰ ਗਿਆ, ਉਹ ਆਇਆ ਬੰਦਾ ਉਹਨੇ ਤਾਰਾਂ ਤੂਰਾਂ ਹਿਲਾਉਂਦਾ ਰਿਹਾ ਕੇ ਕਹਿੰਦਾ ਵੀ ਇਹ ਤਾਂ ਕੋਈ ਤਾਰ ਤੂਰ ਖਰਾਬ ਲੱਗਦੀ ਆ, ਇਹ ਹੁਣ ਸਵੇਰੇ ਦੇਖਾਂਗੇ ਜਾਂ ਏਦਾਂ ਕਰਕੇ
0: ਜੀ।
1: ਉਹਨੂੰ ਕਹਿੰਦੇ ਯਾਰ ਬਲਬ ਬਦਲ ਕੇ ਦੇਖ ਲਾ ਕੇ, ਤੇ ਬਲਬ ਤਾਂ ਨੀ ਕਿਤੇ ਖਰਾਬ ਹੈਗਾ
0: ਜੀ,
1: ਤੇ ਮੈਨੂੰ ਕਹਿੰਦੇ ਰਾਜੇ ਉਹ ਬਲਬ ਲਿਆਂਦਾ ਹੈਗਾ ਸੀਗਾ ਉੱਥੇ ਨਵਾਂ ਰੱਖਿਆ ਆ, ਉਹ ਲਿਆ ਕੇ ਦੇਖਾ ਤਾਂ ਦੇ ਤਾਂ ਆਪਣੇ ਭਾ ਨੂੰ। ਮੈਂ ਕੀਤਾ ਉਹ ਬਲਬ ਲਿਆ ਆ, ਉਹਨੇ ਲਿਆ ਕੇ ਤੇ ਬਲਬ ਜਿਹੜਾ ਹੈਗਾ ਆ ਲਾਇਆ ਤੇ ਬਲਬ ਜਗ ਪਿਆ
0: ਜੀ।
1: ਹਾਂਜੀ ਮੈਨੂੰ ਅੱਛਾ, ਉਹਨੂੰ ਕਹਿੰਦੇ ਉਹ ਯਾਰ ਤੂੰ ਆ ਗਿਆ ਬਹੁਤ ਚੰਗਾ ਕੀਤਾ, ਦੇਖ ਲਾ ਨਾ ਵੀ ਆ ਸਾਡੇ ਹਨੇਰੇ ਚ ਹੀ ਬਹਿ ਜਾਣਾ ਸੀ ਰਾਤ, ਤੇਰੇ ਆਇਆ ਗੱਲ ਬਣ ਗਈ ਜੇ ਉਹ ਏਦਾਂ ਕਰਕੇ
0: ਜੀ।
1: ਬਾਅਦ ਚ ਉਹਨੂੰ ਕਹਿੰਦੇ ਯਾਰ ਅਸੀਂ ਫਕਰ ਬੰਦੇ, ਪੈਸਾ ਤਾਂ ਸਾਡੇ ਕੋਲ ਕੋਈ ਹੈ ਨਹੀਂ
0: ਜੀ,
1: ਆ ਸਾਡੇ ਕੋਲ ਆਟਾ ਆਇਆ ਪਿਆ ਹੈਗਾ ਆ, ਅਸੀਂ ਕੀ ਕਰਨਾ ਹੈਗਾ
0: ਜੀ,
1: ਚੱਲ ਪਰ ਇਹ ਲੈ ਜਾ ਘਰ ਨੂੰ ਪਰ ਤੂੰ ਖੜੇਗਾ ਕਿਤੇ ਚੱਲ ਆ ਸੀ ਤੈਨੂੰ ਸਕੂਟਰ ਦੇ ਉੱਤੇ ਆਟਾ ਦੇ ਛੱਡ ਆਈਏ ਹਾਂਜੀ ਉਹ 30-35 ਕਿਲੋ ਆਟਾ ਜਿਹੜਾ ਹੈਗਾ ਆ ਉਹਦੇ ਘਰ ਛੱਡਣ ਚੱਲ ਗਏ ਉਹਨੂੰ ਨਾਲ ਲੈ ਕੇ ਕਹਿੰਦੇ ਆ ਜਾ ਯਾਰ ਚੱਲੀਏ ਫਿਰ ਤੇਰੇ ਘਰ
0: ਜੀ
1: ਉਹ ਬਾਅਦ ਦੇ ਵਿੱਚ ਮੈਨੂੰ ਜਿਹੜਾ ਹੈਗਾ ਸਮਝ ਆਈ ਵੀ ਇਹਨਾਂ ਨੇ ਆਟਾ ਉਹਨੂੰ ਪਹੁੰਚਾਉਣਾ ਸੀ ਉਹਦੀ ਮਤਲਬ ਜਿਹੜੀ ਈਗੋ ਆ ਉਹਨੂੰ ਠੇਸ ਵੀ ਨੀ ਲੱਗਣ ਦੇਣੀ ਸੀ ਵੀ ਏਦਾਂ ਕਰਕੇ ਅਸੀਂ ਉਹਨੂੰ ਕੰਮ ਦੇ ਇਵਜ ਦੇ ਵਿੱਚ ਦਿੱਤੀ ਹੈਗੀ ਵੀ ਭਲਾ ਵੀ ਕੀਤਾ ਤੇ ਪਤਾ ਵੀ ਨੀ ਲੱਗਣ ਦਿੱਤਾ ਹਾਂਜੀ ਪਤਾ ਵੀ ਨਾ ਲੱਗੇ ਭਲਾ ਇਸ ਤਰੀਕੇ ਨਾਲ ਕੀਤਾ
0: ਬਿਲਕੁਲ
1: ਸੋ ਇਸ ਕਰਕੇ ਜਿਹੜਾ ਹੈਗਾ ਆ ਕਿ ਜੇ ਭਲਾ ਇਸ ਤਰੀਕੇ ਦਾ ਹੋਣਾ ਚਾਹੀਦਾ ਹੈਗਾ ਆ ਕਿ ਅਗਲੇ ਨੂੰ ਪਤਾ ਵੀ ਨਾ ਹੋਵੇ ਵੀ ਬਾਈ ਫਿਰ ਮੇਰਾ ਬੰਦਾ ਭਲਾ ਕਰ ਗਿਆ ਤੇ ਬੰਦਾ ਜਿਹੜਾ ਹੈਗਾ ਕਰਕੇ ਗਿਆ ਹੈਗਾ ਉਸੇ ਵੇਲੇ ਭੁੱਲ ਵੀ ਜਾਵੇ ਜੀ ਉਹ ਕਿਸੇ ਨੂੰ ਪਤਾ ਵੀ ਨਾ ਲੱਗੇ ਵੀ ਹਾਂ ਜੀ ਭਲਾ ਕੀਤਾ
0: ਬਿਲਕੁਲ
1: ਮੈਂ ਕਈ ਵਾਰੀ ਵਿਚਾਰ ਕਰਦਾ ਹੁੰਦਾ ਵੀ ਵੱਡਿਆਂ ਵੱਡੇ ਲੋਕਾਂ ਦੀਆਂ ਵੱਡੀਆਂ ਹੀ ਗੱਲਾਂ ਹੁੰਦੀਆਂ ਜੀ ਸੋ ਇਸ ਕਰਕੇ ਇੰਨੀ ਕੁ ਮੇਰੀ ਬੇਨਤੀ ਸੀ ਜੀ ਠੀਕ ਹੈ ਭਾਰਤ ਸਾਹਿਬ ਮਿਹਰਬਾਨੀ ਜੀ ਕੈਰੀ ਓਨ ਸਰ ਗ੍ਰੇਟਫੁਲ ਹਾਂ ਜੀ ਮੁਹੰਮਦ ਸਾਹਿਬ ਵਧੀਆ ਲੱਗਿਆ
0: ਸ਼ੁਕਰੀਆ
1: ਗ੍ਰੇਟਫੁਲ ਸਰ ਸ਼ੁਕਰੀਆ ਜੀ
2: ਬਹੁਤ ਰੋਸ਼ਨ ਸਾਹਿਬ ਤੁਹਾਡੇ ਸਿਆਹ ਬਾਤਾਂ ਜੀ
0: ਥੈਂਕ ਯੂ ਥੈਂਕ
2: ਯੂ ਬਹੁਤ ਵਧੀਆ ਗੱਲ ਸੋਹਣੀ ਗੱਲ
0: ਜੀ
2: ਜੀ
0: ਜੀ ਆਪਣੇ ਬਖਸ਼ੀ ਜੀ
2: ਬਹੁਤ ਵਧੀਆ ਜੀ
0: ਬੋਲ ਜ਼ਰੂਰ ਸਾਂਝੇ ਕਰੋ ਜਾਂਦੇ ਜਾਂਦੇ
2: ਹਾਂ ਮੈਂ ਦੋ ਕੁ ਲਫ਼ਜ਼ ਜਿਹੜੇ ਹੈਗੇ ਚਲੋ ਜੀ ਮੈਂ ਸਾਂਝੇ ਕਰ ਦਿੰਦਾ ਜੀ

0: ਕਿਆ ਬਾਤ ਹੈ, ਕਿਆ ਬਾਤ ਹੈ ਬਖਸ਼ੀ ਜੀ, ਤੁਸੀਂ ਅੱਜ ਦੇ ਵਿਸ਼ੇ ਨੂੰ ਨਾ ਸੰਪੂਰਨ ਕਰ ਦਿੱਤਾ ਕਹਾਂਗੇ। ਬਾਕਮਾਲ, ਤੁਹਾਡੀ ਆਵਾਜ਼, ਤੁਹਾਡਾ ਅੰਦਾਜ਼ ਤੇ ਚੋਇਸ ਅੱਜ ਦੇ ਵਿਸ਼ੇ ਦੇ ਨਾਲ ਜੁੜੀ ਬਾਤ ਗੱਲਬਾਤ ਕੀਤੀ ਹੈ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ। ਦੋਸਤ ਵੀ ਐਪਰੀਸ਼ੀਏਟ ਕਰ ਰਹੇ ਆ, ਬਹੁਤ ਬਹੁਤ ਸਲਾਹ ਰਹੇ ਨੇ ਜੀ, ਤੇ ਜੁੜਿਆ ਕਰੋ, ਆਪਣੇ ਵਿਚਾਰ ਜ਼ਰੂਰ ਦਿਆ ਕਰੋ ਹਰ ਵਾਰ ਦੀ ਤਰ੍ਹਾਂ ਜੀ।
1: ਥੈਂਕ ਯੂ ਸੋ ਮਚ,
0: ਥੈਂਕ ਯੂ, ਸਤਿ ਸ੍ਰੀ ਅਕਾਲ ਜੀ। ਦੋਸਤੋ, ਇਸ ਤਰ੍ਹਾਂ ਜੀ ਆਪਣੇ ਨਾਲ ਜੁੜੇ ਸੀ ਬਖਸ਼ੀ ਜੀ ਮੁਹੰਮਦ ਜੀ, ਤੇ ਗੱਲਾਂ ਬਾਤਾਂ ਕਰਕੇ ਗਏ ਨੇ ਜੀ, ਤੇ ਇੱਕ ਦੋ ਗੱਲਾਂ ਬਾਤਾਂ ਇਹਦੇ ਉੱਤੇ ਹੋਰ ਕਰਕੇ ਫਿਰ ਆਪਾਂ ਆਖਰ ਦੇ ਵਿੱਚ ਦੇਸ਼ ਦੀਆਂ ਖਬਰਾਂ ਦੇ ਵੱਲ ਨੂੰ ਚੱਲਦੇ ਹਾਂ। ਜਦੋਂ ਕਿ ਮਨ ਦੀ ਸੰਤੁਸ਼ਟੀ ਕਹਿ ਲਓ ਜਾਂ ਮਨ, ਤੁਸੀਂ ਕਾਲ ਕਰ ਸਕਦੇ ਹੋ ਦੋਸਤੋ, ਜੇ ਲਾਈਨਾਂ ਖੁੱਲੀਆਂ ਨੇ ਤੁਹਾਡੇ ਲਈ, ਗੱਲਬਾਤ ਦੇ ਵਿੱਚ ਵਾਧਾ ਕਰਨਾ ਚਾਹੁੰਦੇ ਹੋ, ਤੁਹਾਡੇ ਮਨ ਦੇ ਵਿੱਚ ਕੁਝ ਵਿਚਾਰ ਉੱਠ ਰਹੇ ਨੇ ਤਾਂ ਨਿੱਘਾ ਸਵਾਗਤ ਹੈ। ਇਸੇ ਤਰ੍ਹਾਂ ਸਿਕੰਦਰ ਸਿੰਘ ਔਜਲਾ ਸਾਹਿਬ ਕਹਿੰਦੇ ਵਾਹ ਕਮਾਲ ਬਖਸ਼ੀ ਜੀ ਕਰਤੀ ਅੱਜ, ਕਹਿੰਦੇ ਜੀ, ਤੇ ਗੁਰੀ ਮਾਨ ਜੀ ਵੀ ਵਧੀਆ ਗੱਲਬਾਤ ਪਸੰਦ ਕਰਦੇ ਨੇ ਜੀ, ਤੇ ਬਹੁਤ ਸੋਹਣੀ। ਇਸੇ ਤਰ੍ਹਾਂ ਇਕਬਾਲ ਮਾਂਗੜ ਜੀ ਵੀ ਐਪਰੀਸ਼ੀਏਟ ਕਰ ਰਹੇ ਨੇ, ਤੇ ਬਹੁਤ ਬਹੁਤ ਸਾਰੇ ਦੋਸਤਾਂ ਦਾ ਸ਼ੁਕਰੀਆ, ਧੰਨਵਾਦ ਹੈ। ਸੈਣੀ ਸਾਹਿਬ ਵੀ ਐਪਰੀਸ਼ੀਏਟ ਕਰਦੇ ਹੈ, ਤੇ ਗੱਲਬਾਤ ਪਸੰਦ ਆਈ ਹੈ ਜੀ ਉਹਨਾਂ ਨੂੰ, ਸਭ ਨੂੰ, ਦੋਸਤਾਂ ਨੂੰ। ਰਜਿੰਦਰ ਜੀਰਾ ਜੀ ਵੀ ਜੁੜੇ ਹੋਏ, ਕਹਿੰਦੇ ਬਾਕਮਾਲ ਬਖਸ਼ੀ ਜੀ ਸਿਰਾ ਕਰਤਾ ਜੀ ਅੱਜ ਤਾਂ, ਕਹਿੰਦੇ ਤੁਸੀਂ, ਤੇ ਲੰਮੇ ਸਮੇਂ ਤੋਂ ਆਪਣੇ ਨਾਲ ਜੁੜਦੇ ਆ, ਥੋੜਾ ਜਿਹਾ ਗੈਪ ਸੀ ਵਿੱਚ ਜੀ, ਕਈ ਵਾਰੀ ਛੁੱਟੀ ਚਲੇ ਜਾਂਦੇ ਆ। ਤੇ ਦੋਸਤੋ, ਇਹਦੇ ਬਾਰੇ ਇੱਕ ਦੋ ਗੱਲਾਂ ਬਾਤਾਂ ਹੋਰ ਕਰਕੇ ਤੇ ਫਿਰ ਆਪਾਂ ਇਸ ਜਿਹੜਾ ਵਿਸ਼ੇ ਨੂੰ ਸਮੇਟਦੇ ਹਾਂ, ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, ਇਸ ਦੇ ਵਿੱਚ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਰਹੇਗਾ, ਫਿਰ ਆਪਾਂ ਦੇਸ਼ ਪ੍ਰੇਮ ਦੀਆਂ ਖਬਰਾਂ ਦੇ ਵੱਲ ਨੂੰ ਚੱਲਦੇ ਹਾਂ। ਜਦੋਂ ਸੰਤੁਸ਼ਟੀ ਦੀ ਗੱਲ ਆਉਂਦੀ ਹੈ ਜਾਂ ਇਹ ਚੀਜ਼ਾਂ ਉਦੋਂ ਹੀ ਹੋ ਸਕਦੀਆਂ, ਮੈਨੂੰ ਲੱਗਦਾ ਹੈ ਕਿ ਜਦੋਂ ਤੁਸੀਂ ਆਪਣੇ ਆਪ ਦੇ ਵਿੱਚ ਸੰਤੁਸ਼ਟ ਹੁੰਦੇ ਹੋ। ਜੇ ਮਨੋਵਿਗਿਆਨੀ ਗੱਲ ਕਰੀਏ ਤਾਂ ਜਾਣੀ ਕਿ ਜਦੋਂ ਸਾਡੇ ਦਿਮਾਗ ਦੇ ਵਿੱਚ ਬਹੁਤ ਸਾਰੇ ਐਸੇ ਰਸਾਇਣ ਆਉਂਦੇ ਆ, ਨੈਗੇਟਿਵ ਪੋਜ਼ਿਟਿਵ, ਤੇ ਉਹ ਕਈ ਜਿੱਦਾਂ ਕਿ ਕੁਝ ਕੰਮ ਅੜ ਜਾਂਦੇ ਆ, ਕੁਝ ਲੋਕਾਂ ਦੀ ਫਿਤਰਤ ਹੁੰਦੀ ਹੈ ਤੇ ਉਹਨਾਂ ਚਿਰ ਉਹਨਾਂ ਨੂੰ ਸੰਤੁਸ਼ਟੀ ਨਹੀਂ ਮਿਲਦੀ ਜਿੰਨਾ ਚਿਰ ਉਹ ਮਸਲੇ ਹੱਲ ਨਹੀਂ ਹੋ ਜਾਂਦੇ। ਉਹਦਾ ਮਸਲਾ ਕਹਿਣ ਦਾ ਮਤਲਬ ਇਹ ਨਹੀਂ ਕਿ ਇਕੱਲਾ ਪੈਸੇ ਦੇ ਨਾਲ ਹੀ ਮਦਦ ਕੀਤੀ ਜਾ ਸਕਦੀ ਹੈ, ਅੱਗੇ ਤੋਂ ਅੱਗੇ ਹੋਰ ਕਿਸੇ ਦੇ ਨਾਲ ਜਿਹੜਾ ਰਾਬਤਾ ਕੀਤਾ ਜਾ ਸਕਦਾ ਹੈ, ਕੋਈ ਕਿਸੇ ਵਿਅਕਤੀ ਤੋਂ ਇੱਕ ਦੂਸਰੇ ਦੇ ਸਾਥ ਦੇ ਨਾਲ ਉਹ ਮਸਲੇ ਹੱਲ ਕੀਤੇ ਜਾ ਸਕਦੇ ਆ, ਇਕੱਲਾ ਪੈਸੇ ਧੇਲੇ ਦੀ ਗੱਲ ਹੀ ਨਹੀਂ ਹੈ। ਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਸਾਨੂੰ ਸੰਤੁਸ਼ਟੀ ਦਿੰਦੀਆਂ ਨੇ, ਇੱਕ ਰਿਲੈਕਸੇਸ਼ਨ ਮਿਲਦੀ ਹੈ ਸਾਡੇ ਦਿਮਾਗ ਨੂੰ, ਦਿਲ ਨੂੰ, ਸਰੀਰ ਨੂੰ ਤੇ ਮਸਲਸ ਨੂੰ, ਤੇ ਉਹਦੇ ਨਾਲ ਜਿਹੜਾ ਫਿਰ ਸਾਡੇ ਦਿਮਾਗ ਦੇ ਵਿੱਚ ਜਿਹੜਾ ਬਹੁਤ ਸਾਰੇ ਐਸੇ ਰਸਾਇਣ ਜਿਵੇਂ ਕਿ ਹੈਲਪਰਸ ਹਾਈ ਜਿਹਨਾਂ ਨੂੰ ਕਹਿੰਦੇ ਆ, ਉਹ ਇੱਕ ਤਰ੍ਹਾਂ ਦਾ ਸਕੂਨ ਦਿੰਦੇ ਨੇ, ਤੇ ਇਸੇ ਤਰ੍ਹਾਂ ਜਿਹੜਾ ਅੰਦਰੂਨੀ ਸ਼ਾਂਤੀ ਵੀ ਮਿਲਦੀ ਹੈ, ਜਿਵੇਂ ਸਾਰੇ ਦੋਸਤ ਗੱਲਬਾਤ ਵੀ ਕਰਕੇ ਗਏ ਹੈ। ਤੇ ਨਾਲ ਦੀ ਨਾਲ ਜੇ ਦੇਖਿਆ ਜਾਵੇ ਤਾਂ ਅੰਤ ਦੇ ਵਿੱਚ ਕਰ ਭਲਾ ਹੋ ਭਲਾ, ਮਤਲਬ ਸ਼ਾਇਦ ਇਹ ਨਹੀਂ ਕਿ ਹਰ ਨੇਕੀ ਦਾ ਫਲ ਤੁਰੰਤ ਪੈਸੇ ਜਾਂ ਸਫਲਤਾ ਦੇ ਰੂਪ ਦੇ ਵਿੱਚ ਹੀ ਮਿਲੇ, ਸ਼ਾਇਦ ਇਸਦਾ ਮਤਲਬ ਇਹ ਵੀ ਹੈ ਕਿ ਨੇਕੀ ਸਭ ਤੋਂ ਪਹਿਲਾਂ ਜੇ ਸਾਡੇ ਅੰਦਰਲੇ ਇਨਸਾਨ ਨੂੰ ਜਿਹੜਾ ਬਿਹਤਰ ਵੀ ਬਣਾਉਂਦੀ ਹੈ, ਤੇ ਚੰਗੇ ਸਮਾਜ ਦੀ ਜਿਹੜੀ ਹੈ ਉਹ ਨੀਂਹ ਵੀ ਰੱਖਦੀ ਹੈ, ਚੰਗੇ ਕਾਨੂੰਨਾਂ ਦਾ ਨਾਲ ਜਿਹੜਾ ਉਹਦੇ ਵਿੱਚ ਗੱਲ ਆਈ ਹੈ, ਚਾਹੇ ਉਹ ਰੱਬ ਦਾ ਕਾਨੂੰਨ ਹੈ ਤੇ ਚਾਹੇ ਮਨੁੱਖਾਂ ਦਾ ਬਣਾਇਆ ਹੋਇਆ ਕਾਨੂੰਨ ਹੈ, ਜਿਵੇਂ ਸ਼ਮੀ ਜੀ ਵੀ ਕਹਾਣੀ ਦਾ ਜ਼ਿਕਰ ਕਰਕੇ ਗਏ ਹੈ, ਸੱਪ ਦੇ ਡੰਗ ਦੀ ਗੱਲ ਕਰਕੇ ਗਏ ਹੈ, ਚਾਹੇ ਉਹ ਜੀਵ ਜੰਤੂਆਂ ਦਾ ਜਿਹੜਾ ਕੁਦਰਤ ਦਾ ਜਿਹੜਾ ਕਾਨੂੰਨ ਹੈ ਉਹਦੇ ਵਿੱਚ ਹੀ ਰਹਿਣਾ ਪਵੇਗਾ, ਚੰਗੇ ਲੋਕਾਂ ਦੇ ਨਾਲ ਜਿਹੜਾ ਫਿਰ ਵਾਹ ਪੈਂਦਾ ਹੈ, ਤੇ ਚੰਗੇ ਲੋਕ ਉਹ ਹੀ ਨੇ ਜੋ ਭਲਾਈ ਇਸ ਦੇ ਲਈ ਨਹੀਂ ਕਰਦੇ ਕਿ ਉਹਨਾਂ ਨੂੰ ਕੁਝ ਮਿਲੇਗਾ, ਕੋਈ ਮਤਲਬ ਕਿ ਉਹਨਾਂ ਦੇ ਵਿੱਚ ਲਾਲਚ ਨਹੀਂ ਹੁੰਦਾ ਕਿ ਜੇ ਇਹਦੇ ਬੱਟੇ ਮੈਨੂੰ ਆਹ ਚੀਜ਼ ਮਿਲੇਗੀ ਤਾਂ ਹੀ ਮੈਂ ਕਰਾਂਗਾ, ਸਗੋਂ ਇਸ ਦੇ ਲਈ ਕਰਦੇ ਆ ਕਿਉਂਕਿ ਉਹ ਆਪਣੇ ਆਪ ਦੇ ਵਿੱਚ ਇਸ ਚੀਜ਼ ਨੂੰ ਸਹੀ ਮੰਨਦੇ ਆ ਕਿ ਅਸੀਂ ਜਿਹੜਾ ਕਿਸੇ ਦਾ ਕਿਸੇ ਇਨਸਾਨੀਅਤ ਦੀ ਜ਼ਿੰਦਗੀ ਦੀ ਕੁਦਰਤ ਦੇ ਨਿਯਮਾਂ ਦੇ ਵਿੱਚ ਰੱਬ ਤੋਂ ਡਰ ਕੇ ਹੋਰ ਸਾਰੀਆਂ ਚੀਜ਼ਾਂ ਉਹ ਵਿੱਚ ਆ ਜਾਂਦੀਆਂ ਨੇ। ਤੇ ਇਹਦੇ ਵਿੱਚ ਤੁਸੀਂ ਆਪਣੇ ਵਿਚਾਰ ਦੇ ਸਕਦੇ ਹੋ, ਤੇ ਤੁਸੀਂ ਕੀ ਮੰਨਦੇ ਹੋ ਇਹਦੇ ਵਿੱਚ, ਕੀ ਤੁਸੀਂ ਮੰਨਦੇ ਹੋ ਕਿ ਕਰ ਭਲਾ ਹੋ ਭਲਾ ਸਿਰਫ ਇੱਕ ਵਿਸ਼ਵਾਸ ਆ ਜਾਂ ਫਿਰ ਇਹ ਜ਼ਿੰਦਗੀ ਦੀ ਅਜਮਾਈ ਹੋਈ ਤੁਹਾਡੀ ਜਿਹੜੀ ਹੈ ਸੱਚਾਈ ਹੈ। ਲਓ ਫਿਰ ਇਸ ਦੇ ਨਾਲ ਹੀ ਅੱਗੇ ਵੱਧਦੇ ਹਾਂ ਦੇਸ਼ ਦੀਆਂ ਖਬਰਾਂ ਦੇ ਵੱਲ ਨੂੰ ਚੱਲਦੇ ਹਾਂ, ਤੇ ਸਟੂਡੀਓ ਦਾ ਨੰਬਰ +358 44 976 19 ਬਾਰ ਸਟੂਡੀਓ ਦਾ ਨੰਬਰ ਹੈ, ਤੇ ਧੰਨਵਾਦ ਕਰ ਰਹੇ ਨੇ ਆਪਣੇ ਬਖਸ਼ੀ ਜੀ ਵੀ, ਸਾਰੇ ਦੋਸਤਾਂ ਦਾ ਜਿਨ੍ਹਾਂ ਨੇ ਹੌਸਲਾ ਅਫਜ਼ਾਈ ਕੀਤੀ ਹੈ ਜੀ, ਤੇ ਮੁਹੰਮਦ ਜੀ ਸਾਰੇ ਦੋਸਤਾਂ ਦਾ ਸਵਾਗਤ ਹੈ। ਤੇ ਲਓ ਫਿਰ ਆਪਾਂ ਵੱਧਦੇ ਹਾਂ ਅੱਜ ਦੀਆਂ ਦੇਸ਼ ਦੀਆਂ ਖਬਰਾਂ ਦੇ ਵੱਲ ਨੂੰ, ਤੇ ਸਮਾਂ ਵੀ ਆਪਣਾ ਤਕਰੀਬਨ ਅੱਧੇ ਕੁ ਘੰਟੇ ਦਾ ਹੋਰ ਬਾਕੀ ਬਚਿਆ, ਤੇ ਜਿਸ ਦੇ ਵਿੱਚ ਆਪਾਂ ਬਾਤ ਪਾਉਂਦੇ ਹਾਂ ਅੱਜ ਦੀਆਂ ਖਬਰਾਂ ਕੀ ਕਹਿੰਦੀਆਂ ਨੇ, ਤੇ ਜੋ ਹਾਲਾਤ ਨੇ ਦੁਨੀਆਦਾਰੀ ਦੇ ਵਿੱਚ ਉਹ ਕਿੱਧਰ ਨੂੰ ਜਾ ਰਹੇ ਨੇ, ਤੇ ਚੱਜ ਦੀ ਕੋਈ ਗੱਲਬਾਤ ਹੋਵੇਗੀ ਕਿ ਨਹੀਂ ਹੋਵੇਗੀ, ਇਹ ਹਲੇ ਸਵਾਲਾਂ ਦੇ ਘੇਰੇ ਦੇ ਵਿੱਚ ਗੱਲਬਾਤ ਸਾਰੀ ਅੜੀ ਹੋਈ ਹੈ। ਤੇ ਪੰਜਾਬ ਦੀਆਂ ਖਬਰਾਂ ਤੋਂ ਲੈ ਕੇ ਦੇਸ਼ ਦੇ ਦੀਆਂ ਖਬਰਾਂ ਵੱਲ ਨੂੰ ਜਦੋਂ ਝਾਤ ਮਾਰਦੇ ਹਾਂ, ਕਾਫੀ ਇੰਟਰਸਟਿੰਗ ਖਬਰਾਂ ਵੀ ਨੇ ਉਹਦੇ ਵਿੱਚ। ਤੇ ਜੋ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਤੁਹਾਡੇ ਨਾਲ ਖਬਰਾਂ ਦੇ, ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ, ਮਹੇਸ਼ ਜੀ ਤੇ ਭਾਨ ਸਿੰਘ ਗਰੇਵਾਲ, ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ ਜੀ। ਤੇ ਇਸੇ ਤਰ੍ਹਾਂ ਸੋਮਵਾਰ ਤੋਂ ਲੈ ਕੇ ਫਰਾਈਡੇ ਵਾਲੇ ਦਿਨ ਤੱਕ ਤੁਹਾਡਾ ਮੇਰਾ ਰਾਬਤਾ ਜ਼ਿੰਦਗੀਨਾਮਾ ਪ੍ਰੋਗਰਾਮ ਦੇ ਵਿੱਚ ਬਣਦਾ ਹੈ, ਭਾਰਤੀ ਸਮਾਂ 9:30 ਵਜੇ ਤੋਂ ਲੈ ਕੇ ਤਕਰੀਬਨ 11:30-12 ਵਜੇ ਤਾਈਂ। ਤੇ ਇਸੇ ਤਰ੍ਹਾਂ ਹੀ ਮਹਿਫਲ ਮਿੱਤਰਾਂ ਦੀ ਸਮਰਜੀਤ ਸਿੰਘ ਸ਼ੰਮੀ ਜੀ ਲੈ ਕੇ ਹਾਜ਼ਰ ਹੁੰਦੇ ਹੈ ਸੋਮਵਾਰ ਤੋਂ ਲੈ ਕੇ ਸੋਰੀ ਆਪਣੇ ਸੈਟਰਡੇ ਤੇ ਸੰਡੇ 2 ਦਿਨ, ਤੇ ਉਹਨਾਂ ਦੇ ਨਾਲ ਮਹਿਫਲ ਮਿੱਤਰਾਂ ਦੇ ਵਿੱਚ ਭਾਰਤੀ ਸਮੇਂ ਦੇ ਅਨੁਸਾਰ 8:30 ਵਜੇ ਰਾਬਤਾ ਬਣਦਾ ਹੈ, ਤੇ ਜਿਹਦੇ ਵਿੱਚ ਤੁਹਾਡੀ ਸ਼ਮੂਲੀਅਤ ਹੁੰਦੀ ਹੈ ਜੀ। ਤੇ ਦੋਸਤੋ ਅੱਜ ਦੀਆਂ ਦੇਸ਼ ਦੇ ਦੀਆਂ ਖਬਰਾਂ ਦੇ ਵੱਲ ਨੂੰ ਚੱਲਦੇ ਹਾਂ, ਕੀ ਕਹਿੰਦੀਆਂ ਨੇ। ਅੱਜ ਪੰਜਾਬ ਦੇ ਵਿੱਚ ਲਏ ਗਏ ਜਿਹੜੇ ਫੈਸਲੇ ਕਿ ਤੁਹਾਡੀ ਜ਼ਿੰਦਗੀ ਬਦਲ ਸਕਦੇ ਨੇ, ਕਿ ਵਿਧਾਨ ਸਭਾ ਦੇ ਵਿੱਚ ਹੋਇਆ ਹੰਗਾਮਾ ਸਿਰਫ ਸਿਆਸਤ ਹੈ ਜਾਂ ਕਿਸੇ ਵੱਡੇ ਬਦਲਾਅ ਦੀ ਸ਼ੁਰੂਆਤ। ਅੰਮ੍ਰਿਤਪਾਲ ਸਿੰਘ ਕੇਸ ਦੇ ਵਿੱਚ ਨਵੀਆਂ ਅਪਡੇਟਸ ਆਈਆਂ ਨੇ, ਜਾਣਕਾਰੀ ਕਿੰਨੀ ਕਾਇਮ ਹੈ ਉਹਦਾ ਜ਼ਿਕਰ ਕਰਾਂਗੇ। ਤੇ ਨਾਲ ਦੀ ਨਾਲ ਔਜਲਾ ਸਾਹਿਬ ਦੀ ਗੱਲਬਾਤ ਸੁਣਦੇ ਹਾਂ, ਉਹ ਕੀ ਕਹਿੰਦੇ ਨੇ। ਸਤਿ ਸ੍ਰੀ ਅਕਾਲ ਔਜਲਾ ਸਾਹਿਬ, ਸਵਾਗਤ ਹੈ ਜੀ ਨੂੰ ਜੀ।
2: ਸਤਿ ਸ੍ਰੀ ਅਕਾਲ ਭਾਰਵੀ, ਸਾਰੇ ਸੋਤੇ ਨੂੰ ਜੀ।
0: ਸਤਿ ਸ੍ਰੀ ਅਕਾਲ ਜੀ, ਜੀ ਨੂੰ ਜੀ।
2: ਵਧੀਆ ਗੱਲਬਾਤ ਹੋਈ ਜੀ ਸਾਰਿਆਂ ਦੀ, ਬਖਸ਼ੀ ਨੇ ਵੀ। ਅਸਲ ਚ ਅਸੀਂ ਤਾਂ ਨਾ ਮਤਲਬ ਬੀਜ ਇੱਕ ਬੀਜ ਕੇ ਤੇ ਫਲ ਦੀ ਜਦੇ ਆਸ ਰੱਖਣ ਲੱਗ ਜਾਂਦੇ ਹਾਂ।
0: ਬਿਲਕੁਲ ਹੈ,
2: ਕਿਉਂਕਿ ਸਾਡੀ ਫਿਤਰਤ ਇਹ ਜੀ, ਇੱਕ ਇਹਦੇ ਚ ਅਸੀਂ ਇਹ ਕਰਿਆ ਹੋਇਆ ਵੀ ਰੁਪਈਆ ਦਾਨ ਕਰਿਆ ਉਹਦਾ ਲੱਖ ਮਿਲੂਗਾ, ਅਸੀਂ ਉਹ ਭਲੇ ਚ ਪਏ ਹੋਏ ਆ।
0: ਬਿਲਕੁਲ
2: ਹੈ, ਜਿਹਦੀ ਮਦਦ ਕਰਦੀ ਉਦੋਂ ਗਾਹਾਂ ਅਸੀਂ ਕਿਸੇ ਗਰੀਬ ਦੀ ਮਦਦ ਕਰਦੀ ਰੱਬ ਸਾਨੂੰ ਸ਼ੋਰ ਦਊਗਾ
0: ਜੀ।
2: ਇਹ ਜਰੂਰੀ ਨੀ ਹੈਗੀ ਕਿ ਜੇ ਇਹ ਚੀਜ਼ ਦੀ ਤੁਸੀਂ ਆਸ ਰੱਖਦੇ ਹੋ ਤੁਹਾਨੂੰ ਬਲੈਸਿੰਗ ਕਿਹੜੇ ਕਿਹੜੇ ਰੂਪ ਦੇ ਵਿੱਚ ਮਿਲਣੀ ਹੈ ਆਉਣ ਵਾਲੇ ਸਮੇਂ ਚ
0: ਜੀ।
2: ਇਹ ਤਾਂ ਨੀ ਕਿ ਰੁਪਈਆ ਦੇ ਕੇ ਉਹ ਵਿਆਜ ਅਸੀਂ ਉਦੋਂ ਕਹੀ ਲੱਖਪਤੀ ਬਣ ਜਾਈਏ। ਹੈ
0: ਨਾਲੇ ਔਜਲਾ ਸਾਹਿਬ, ਕਿਸੇ ਨੂੰ ਦੋ ਕੋਈ ਬੰਦਾ ਦੁੱਖ ਤਕਲੀਫ ਦੇ ਵਿੱਚ ਹੈ ਨਾ, ਤਾਂ ਉਹਦੀ ਤੁਸੀਂ ਗੱਲ ਹੀ ਸੁਣ ਲਓ, ਤਾਂ ਉਹ ਵੀ ਮੈਨੂੰ ਲੱਗਦਾ ਕਿ ਭਲਾ ਕਰਨ ਵਾਲੀ ਹੈ, ਕੋਈ ਸੁਣਨ ਵਾਲਾ।
2: ਮੈਂ ਕਹਿੰਦਾ ਬਹੁਤ ਕੁਝ ਭਲਾ ਹੈ,
0: ਸ਼ਬਦ ਬੋਲੇ ਹੁਣ ਮਤਲਬ ਕਿ ਸਕੂਨ ਆ ਜਾਂਦਾ ਬੰਦੇ ਨੂੰ। ਬਿਲਕੁਲ ਹੈ,
2: ਕਈ ਲੋਕ ਹੁਣ ਬੈਠੇ ਇਕੱਲੇ ਉਹ ਕਿਸੇ ਨੂੰ ਦੇਖਦੇ ਨੇ, ਤਰਸਦੇ ਨੇ ਵੀ ਆ ਜਾਵੇ ਕੋਈ ਗੱਲੇ ਕਰ ਜਾਵੇ ਸਾਡੇ ਨਾਲ
0: ਜੀ।
2: ਹਾਂਜੀ, ਤੁਸੀਂ ਕਦੇ ਕਿਸੇ ਨਾਲ ਗੱਲ ਕਰਕੇ ਦੇਖੋ, ਕਿਸੇ ਦੇ ਦਿਲ ਦੀਆਂ ਗੱਲਾਂ ਉਹਦੇ ਨਾਲ ਸਾਂਝੀਆਂ ਕਰਕੇ ਦੇਖੋ, ਬੰਦੇ ਦਾ
0: ਜੀ
2: ਉਭਾਰ ਇਹ ਹੁੰਦਾ ਇੱਕ ਅੰਦਰ ਭਰਿਆ ਹੋਇਆ ਉਭਾਰ ਬੰਦੇ ਦੇ
0: ਜੀ।
2: ਸੋ ਇਹ ਹਰ ਤਰ੍ਹਾਂ ਦੀ ਸੇਵਾ ਜਿਹੜੀ, ਇਹ ਨੀ ਕਿ ਪੈਸੇ ਕਿਸੇ ਵੀ ਰੂਪ ਚ ਕਰ ਸਕਦੇ ਹੋ ਤੁਸੀਂ ਕਿਸੇ ਨੂੰ। ਕੱਪੜੇ ਹੀ ਨੇ, ਮੈਂ ਤਾਂ ਬਹੁਤ ਗਰੀ ਗੁਰੂ ਘਰ ਵੀ ਬੋਲਿਆ ਸਾਡੇ ਵੀ ਭਾਈ ਆ ਜਿਹੜਾ ਕੱਪੜੇ ਆ ਲੈ ਜਾ ਕਰੋ, ਉੱਥੇ ਦੇ ਦਿਆ ਕਰੋ ਲੋਕਾਂ ਨੂੰ, ਇੱਥੇ ਸਿੱਟਣ ਨਾਲੋਂ।
0: ਬਿਲਕੁਲ,
2: ਜਿਹੜੇ ਸਾਊਥ ਅਫਰੀਕਾ ਨੀ ਜਾਂਦੇ ਆ, ਨਹੀਂ ਜਾਂਦੇ ਪਤਾ ਨੀ ਕਿੱਥੇ ਜਾਂਦੇ ਨੇ ਉਹ
0: ਜੀ।
2: ਸੋ ਇਸ ਕਰਕੇ ਬਹੁਤ ਬਹੁਤ ਕੁਛ ਹੈ ਜੀ, ਪੜ੍ਹਾਈ ਦਾ ਦਾਨ, ਦਾਨ ਤਾਂ ਬਹੁਤ ਭਲਾ ਜਿਹੜਾ ਮਰਜ਼ੀ ਕਰ ਲੋ ਜੀ।
0: ਬਿਲਕੁਲ ਹੈ, ਖੂਨ ਦਾਨ
2: ਹੈਗਾ, ਤੁਸੀਂ
0: ਬਹੁਤ ਤੋਂ ਵੱਡਾ
2: ਆਸ ਨਾ ਰੱਖੋ। ਬਾਣੀ ਵੀ ਸਾਡੀ ਕਹਿੰਦੀ ਹੈ ਵੀ ਜੇ ਸੱਜੇ ਹੱਥ ਨਾਲ ਦਿੰਦੇ ਆ ਖੱਬੇ ਨੂੰ ਨਾ ਪਤਾ ਲੱਗੇ, ਆਸ ਨਾ ਰੱਖੋ ਪਤਾ ਨੀ ਤੁਹਾਨੂੰ ਕਿਹੜੇ ਰੂਪ ਚ ਕੀ ਮਿਲ ਜਾਣਾ
0: ਜੀ। ਬਿਲਕੁਲ ਹੈ,
2: ਇੱਥੇ ਪੈਸੇ ਵਾਲੇ ਵੀ ਸਿਹਤ ਨੂੰ ਤਰਸੀ ਜਾਂਦੇ ਨੇ, ਦੱਬਾ ਦੱਬਾ ਗੋਲੀਆਂ ਖਾਂਦੇ ਨੇ ਉਸ। ਮੈਂ ਤਾਂ ਕਹਿੰਦਾ ਸਾਰਿਆਂ ਨੂੰ ਵੱਡੀ ਤੰਦਰੁਸਤੀ
0: ਤੰਦਰੁਸਤੀ ਹੈ ਜੀ। ਬਿਲਕੁਲ ਹੈ ਜੀ,
2: ਸੋਚ ਕੇ ਦੇਖੋ ਜੇ ਜ਼ਿੰਦਗੀ ਚ ਤੁਸੀਂ ਬਿਮਾਰ ਹੋ, ਜਿਹੜੇ ਮੰਜਿਆਂ ਤੇ ਪਏ ਨੇ ਉਹਨਾਂ ਦਾ ਹਾਲ ਤਾਂ ਦੇਖੋ
0: ਦੇਖੋ ਜੀ।
2: ਇੱਥੇ ਆਪਾਂ ਕਹਿ ਦਿੰਦੇ ਹਾਂ ਨਰਸਿੰਗ ਹੋਮਾਂ ਦੇ ਵਿੱਚ ਜਾਂ ਕਿਤੇ ਵੀ ਹੈ, ਅੱਜ ਕੱਲ੍ਹ ਤਾਂ ਸਾਰਾ ਸਿਸਟਮ ਹੀ ਇਹੋ ਜਿਹਾ ਆਪਣੇ ਪਰਿਵਾਰਾਂ ਚ, ਜਿੰਨਾ ਆਪਣੇ ਕੋਲ ਸਮਾਂ ਹੈ ਕਿੰਨਾ ਕੁ ਇੱਕ ਦੂਜੇ ਲਈ ਸਮਾਂ ਹੈਗਾ। ਤੇ ਉਹ ਬੰਦਿਆਂ ਨੂੰ ਪੁੱਛ ਕੇ ਦੇਖੋ ਜਿਹਨਾਂ ਨਾਲ ਕੋਈ ਗੱਲ ਕਰਨ ਵਾਲੀ ਮੰਜੇ ਤੇ ਪੈਣਾ, ਕਿਹੜਾ ਸੌਖਾ ਹੁੰਦਾ।
0: ਨਾਲੇ ਜਿਹੜੇ ਦੇ ਕਈ ਪਰਿਵਾਰ ਇਦਾਂ ਦੇ ਆ, ਸਪੈਸ਼ਲ ਬੱਚੇ ਨੇ, ਉਹਨਾਂ ਦੇ ਇੱਕ ਬੱਚੇ ਦੇ ਲਈ ਉਹ ਆਪਣੇ ਸਮੇਂ ਤੋਂ ਪਹਿਲਾਂ ਬੁੱਢੇ ਹੋ ਜਾਂਦੇ ਆ ਜੀ। ਇੰਨੀਆਂ ਤੰਗੀਆਂ ਪਰੇਸ਼ਾਨੀਆਂ ਨੂੰ ਸਾਂਭਣਾ ਕਿੰਨਾ ਔਖਾ, ਉਹਨਾਂ ਦੀ ਤਕਲੀਫ
2: ਬਿਲਕੁਲ ਬਿਲਕੁਲ
0: ਸਮਝਣ ਦੀ ਬਹੁਤ ਜ਼ਰੂਰਤ। ਉਹ ਚੀਜ਼ਾਂ ਨੇ ਸਾਥ ਦੇ ਸਕਦੇ
2: ਉਹ ਚੀਜ਼ਾਂ, ਮੈਂ ਉਹੀ ਤਾਂ ਕਹਿਣਾ ਜੀ, ਤੰਦਰੁਸਤੀ ਵਰਗੀ ਤਾਂ ਕਿਤੇ ਕੋਈ ਚੀਜ਼ ਨਹੀਂ
0: ਜੀ।
2: ਬਾਕੀ ਭਾਈ ਜੇ ਕਰ ਸਕਦੇ ਹੋ ਕਰ ਦੋ, ਕਿਹੜੇ ਵੀ ਰੂਪ ਚ ਕਰਦੇ ਹੋ ਉਹ ਤੁਹਾਡੇ ਤੇ ਆ,
0: ਤੁਹਾਡੇ
2: ਬਸ ਇਹ ਕਹਿ ਦੋ ਕਰਤਾ।
0: ਬਿਲਕੁਲ ਹੈ ਜੀ,
2: ਕੱਪੜੇ ਹੀ ਨੇ ਇਹਨਾਂ ਨੂੰ ਸਿੱਟਣ, ਕਿਸੇ ਨੂੰ ਦੇ ਦੋ ਤੁਸੀਂ, ਉਹ ਵੀ ਅਗਲਾ ਕੀ ਦੁਆ ਦਊਗਾ ਤੁਹਾਨੂੰ। ਕੋਈ ਕੱਪੜਿਆਂ ਨੂੰ ਤਰਸ ਰਿਹਾ, ਕੋਈ ਜੁੱਤੀ ਨੂੰ ਤਰਸ ਰਿਹਾ।
0: ਦੇਖੋ ਹੁਣ ਮਰੇ ਦੇ ਉੱਤੇ ਵੀ ਤਾਂ ਨਵੇਂ ਲਿਆ ਕੇ ਦਿੰਨੇ ਆ, ਜਦੋਂ ਪਹਿਲਾਂ ਵੀ ਇੱਕ ਮੈਂ ਤਾਂ ਗੱਲ ਕੀਤੀ ਸੀ ਮੰਜਾ ਦੇਣਾ ਜਾਂ ਬਿਸਤਰਾ ਦੇਣਾ। ਬਿਲਕੁਲ, ਉਹ ਰੀਤਾਂ ਸੀਗੀਆਂ ਕਿ ਪਹਿਲਾਂ ਸਮਿਆਂ ਦੇ ਵਿੱਚ ਇੰਨਾ ਕੁਝ ਚੀਜ਼ਾਂ ਨਹੀਂ ਸੀ, ਤੇ ਉਹ ਗੁਰੂ ਘਰ ਜਾਂ ਮੰਦਰ ਜਾਂ ਉੱਥੇ ਲਿਆ ਕੇ ਰੱਖ ਲਿਆ ਜਾਂਦਾ ਸੀ। ਹੁਣ ਤਾਂ ਕੋਈ ਨਵਾਂ ਲੈ ਕੇ ਨਹੀਂ ਰਾਜੀ, ਪਤਾ ਨਹੀਂ ਇਹਨਾਂ ਨੇ ਕੀ ਕਰਮ ਕੀਤੇ ਹੋਣੇ, ਕਿਤੇ ਸਾਡੇ ਤੇ ਨਾ ਪੈ ਜਾਣ ਇਹ ਵਿਸ਼ਵਾਸ ਕਰਦੇ।
2: ਬਿਲਕੁਲ ਜੀ ਬਿਲਕੁਲ, ਮਤਲਬ ਉਹ ਹੈ ਨੀ ਗੀਤ ਇੱਕ ਮਾਨ ਸਾਹਿਬ ਦਾ ਲਿਖਿਆ ਵੀ ਕੋਈ ਗੱਲ,
3: ਜੀ ਬਿਨਾ ਦਾ ਉਹਨਾਂ ਦਾ
2: ਮਰ ਗਿਆ ਫੀਮ ਬਿਨਾ ਬੁੜੇ ਮਰੇ ਦਿਲਵਾ ਦਾ ਖੜਾ, ਹੈ ਜੀ
0: ਬਿਲਕੁਲ
2: ਸਾਰਿਆਂ ਨੂੰ ਮਤਲਬ ਜਿਉਂਦੇ ਨੂੰ ਤੁਸੀਂ ਪਾਣੀ ਦਾ ਘੁੱਟ ਨੀ ਦਿੱਤਾ
0: ਜੀ,
2: ਹੈ ਜੀ ਮਰੇ ਦੇ ਤੁਸੀਂ ਲੋਨ ਤੇ ਸੁਸਾਇਟੀ ਚੋਂ ਕਰੇ ਹੋ ਚੱਕ ਕੇ ਵੇਚ ਕੇ ਵੀ ਕਹਿਤਾ ਬਾਪੂ ਦੇ ਬੜਾ ਕਰਨਾ ਵੱਡੇ ਬਾਪੂ ਆਪਾਂ,
0: ਬਿਲਕੁਲ ਹੈ ਜੀ ਬਿਲਕੁਲ ਹੈ,
2: ਉਹਦਾ ਕੀ ਫਾਇਦਾ ਜੀ,
0: ਕੁਝ ਨਹੀਂ ਜੀ
2: ਪੁੱਛਿਆ ਜਿਉਂਦਿਆਂ ਨੂੰ ਪੁੱਛੋ ਭਾਈ,
0: ਜੀ
2: ਜੇ ਜਿਉਂਦਿਆਂ ਨੂੰ ਪੁੱਛੇਗੇ ਉਹ ਕਾਹਲੀ ਪੀੜੀ ਵੀ ਥੈਂਕ ਯੂ
0: ਜੀ
2: ਦੇਖ ਕੇ ਮਤਲਬ ਅਸਰ ਕਰਦੀ ਆ ਉਹਨਾਂ ਤੇ ਹੁੰਦਾ ਅਸਰ
0: ਜੀ,
2: ਜੇ ਹੁਣ ਤੁਸੀਂ ਘਰੇ ਬਜੁਰਗ ਪੁੱਛਣੇ ਹੀ ਨੀ ਤੇ ਉਹ ਗਾਹਾਂ ਉਹਨਾਂ ਨੇ ਗਾਹਾਂ ਤੁਹਾਨੂੰ ਨੀ ਪੁੱਛਣਾ ਜੀ,
0: ਤੁਹਾਨੂੰ ਨੀ ਪੁੱਛਣਾ ਜੀ
2: ਠੀਕ, ਕਿਉਂਕਿ ਅਸਰ ਤਾਂ ਜਾਂਦਾ ਹੀ ਹੈ ਨਾ।
0: ਹਾਂ ਬਿਲਕੁਲ,
2: ਅੱਜ ਆਪਣੇ ਕੋਲ ਮਿਸਾਲ ਆ ਜੋਹਲ ਭੈਣ ਜੀ ਨੇ ਜਾਂ ਮਾਲ ਭੈਣ ਜੀ ਨੇ ਵੱਡੇ
0: ਜੀ,
2: ਮਤਲਬ ਹੁਣ ਇੱਕ ਆਪਣੇ ਬੱਚਿਆਂ ਚ ਰਹਿੰਦੇ ਨੇ, ਇਹਨਾਂ ਦੀ ਕਿਵੇਂ ਇਹਨਾਂ ਦੇ ਬੱਚੇ ਨੂੰ ਪੁੱਤ ਸੇਵਾ ਕਰਦੇ ਨੇ ਉਹ ਬੱਚਿਆਂ ਤੇ ਅਸਰ ਤਾਂ ਹੋਊਗਾ ਹੀ ਨਾ, ਉਸੇ ਚਾਹੇ ਚੰਗੀ ਤਰੀਕੇ ਨਾਲ ਕਰਦੇ ਨੇ ਚਾਹੇ ਮਾੜੇ ਨਾਲ, ਉਹ ਤਾਂ ਜਾਇਜ਼ ਆ ਤੁਸੀਂ ਕਰੇਂਗੇ ਉਹ ਤੁਹਾਡੇ ਸਾਹਮਣੇ ਹੀ ਹੈ, ਜਰੂਰੀ ਵੀ ਉਹ ਅਮੈਰੀਕਾ ਜੰਮੇ ਨੇ ਉਹ ਕਿਤੇ ਹੋਰ ਜੰਮੇ, ਇਹ ਤਾਂ ਗੱਲਾਂ ਨੇ
0: ਜੀ
2: ਹਨਾ। ਠੀਕ ਹੈ ਵੀ ਉਹਨਾਂ ਦੀ ਉਹਨਾਂ ਦਾ ਜਿਹੜਾ ਪਿਆਰ ਕਰਨ ਦਾ ਇੱਥੇ ਦੇ ਬੱਚੇ ਜਿਹੜੇ ਬੋਰ ਨੇ ਉਹਨਾਂ ਦਾ ਪਿਆਰ ਕਰਨ ਦਾ ਵੱਖਰਾ ਤਰੀਕਾ ਹੈ, ਆਪਾਂ ਦਿਖਾਵੇ ਵਾਲਾ ਵੱਧ ਕਰਦੇ ਹਾਂ ਹਨਾ, ਹੈ ਤਾਂ ਪਿਆਰ ਤਾਂ ਹੈ ਤਾਂ ਆਪਣਾ ਹੀ ਖੂਨ ਆ ਉਹ
0: ਬਿਲਕੁਲ ਹੈ,
2: ਅਸੀਂ ਦਿਖਾਵੇ ਵਾਲਾ ਕੰਮ ਵੱਧ ਕਰਦੇ ਹਾਂ ਵੀ ਭਾਈ ਬੱਲੇ ਬੱਲੇ ਅੱਗੇ ਹੋ ਜਾਵੇ ਸਾਰਾ ਕੁਛ ਹੈ ਨਾ
0: ਜੀ,
2: ਅੱਗੇ ਕਾਰ ਲੈ ਤੀ ਬੜੀ ਵੀ ਮਤਲਬ ਉਹ ਕਾਰ ਦੇ ਵਿੱਚ ਦੁਖੀ ਹੋ ਕੇ ਕਿੰਨਾ ਜਾਂਦੇ ਨੇ ਉਹ ਵੀ ਦੇਖੋ ਨਾ
0: ਬਿਲਕੁਲ ਹੈ,
2: ਤੋ ਇਸ ਕਰਕੇ ਜਿਹੜੇ ਤਰੀਕੇ ਨਾਲ ਵੀ ਕਿਸੇ ਦਾ ਭਲਾ ਕਰ ਸਕਦੇ ਹੋ ਉਹ ਭਲਾ, ਪਰ ਆਪਾਂ ਉਹ ਤੇ ਆਸ ਨਾ ਰੱਖਿਓ, ਸਾਨੂੰ ਪਤਾ ਨੀ ਕਿਹੜੇ ਰੂਪ ਚ ਉਹਦੀ ਚੰਗਿਆਈ ਮਿਲਣੀ ਹੈ, ਵਾਹਿਗੁਰੂ ਜਾਣਦਾ
0: ਜੀ।
2: ਠੀਕ ਹੈ ਜੀ,
0: ਥੈਂਕ ਯੂ ਅਜਲਾ ਸਾਹਿਬ ਯੋਗਦਾਨ ਲਈ, ਸ਼ੁਕਰੀਆ ਵਿਚਾਰਾਂ ਦੇ ਲਈ ਜੀ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ। ਲੋ ਦੋਸਤੋ, ਇਹ ਸਨ ਜੀ ਆਪਣੇ ਨਾਲ ਸਿਕੰਦਰ ਸਿੰਘ ਔਜਲਾ ਸਾਹਿਬ ਜਿਹੜੇ ਸਨ ਗੱਲਬਾਤ ਰੱਖ ਕੇ ਗਏ ਨੇ, ਤੇ ਲੋ ਫਿਰ ਆਪਾਂ ਹੁਣ ਵਿਦੇਸ਼ੀ ਖਬਰਾਂ ਦੇ ਵੱਲ ਨੂੰ ਚੱਲਦੇ ਹਾਂ, ਦੇਸ਼ੀ ਖਬਰਾਂ ਵੱਲ ਨੂੰ ਤੇ ਦੇਸੀ ਖਬਰਾਂ ਵੱਲ ਨੂੰ, ਕੀ ਕਹਿੰਦੀਆਂ ਨੇ ਖਬਰਾਂ ਤੇ ਆਖਰ ਦੇ ਵਿੱਚ ਕਾਲ ਤੁਹਾਡੀ ਨਾਲ ਲਵਾਂਗੇ ਫਿਰ। ਤੇ ਗੁਨੀਤ ਕੌਰ ਹੁਣਾਂ ਨੇ ਗੁਨੀਵ ਕੌਰ ਹੁਣਾਂ ਨੇ ਪੂਜ ਦੇ ਉੱਤੇ ਪੈਰ ਰੱਖ ਦਿੱਤਾ ਹੈ, ਕਹਿੰਦੇ ਨੇ ਕਿ ਗੁਨੀਵ ਨਾ ਝੁਕੀ ਹੈ ਤੇ ਨਾ ਰੁਕੀ ਹੈ, ਬੰਦੀ ਸਿੰਘਾਂ ਦੀ ਰਿਹਾਈ ਜਲਦ ਜਿਹੜੀ ਹੈ ਹੋਣ ਦਾ ਗੱਲਬਾਤ ਚੱਲ ਰਹੀ ਹੈ, ਅੱਜ ਗਵਰਨਰ ਸਾਹਿਬ ਦੇ ਨਾਲ ਮੁਲਾਕਾਤ ਹੋਈ ਹੈ ਬੰਦੀ ਸਿੰਘਾਂ ਦੀ ਰਿਹਾਈ ਦੇ ਬਾਬਤ, ਤੇ ਗੁਨੀਵ ਕੌਰ ਹੁਣਾਂ ਨੇ ਨਾ ਝੁਕੀ ਹੈ ਤੇ ਨਾ ਰੁਕੀ ਹੈ। ਤੇ ਇਸੇ ਤਰ੍ਹਾਂ ਹੀ ਕੇਂਦਰ ਦੇ ਵੱਲੋਂ ਬਿੱਲ ਦੇ ਉੱਤੇ ਬਿੱਲ ਪਾਸ ਕੀਤੇ ਜਾ ਰਹੇ ਨੇ ਉਹਨਾਂ ਦਾ ਜ਼ਿਕਰ ਕਰਦੇ ਹਾਂ, ਤੇ ਪੰਜਾਬ ਦੀ ਸਿਆਸਤ ਦੀ ਵੀ ਬਾਤ ਨਾਲ ਨਾਲ ਪਾਉਂਦੇ ਹਾਂ। ਅੱਜ ਪੰਜਾਬ ਦੇ ਵਿੱਚ ਜਾਂ ਪੰਜਾਬ ਦੇ ਲਏ ਗਏ ਫੈਸਲੇ ਕੀ ਤੁਹਾਡੀ ਜ਼ਿੰਦਗੀ ਦੇ ਵਿੱਚ ਕਿਹੜਾ ਬਦਲਾਅ ਦੋਸਤੋ, ਲੋਕ ਕਾਲ ਆ ਰਹੀ ਹੈ ਜੀ, ਉਹਨਾਂ ਦੀ ਗੱਲ ਸੁਣ ਕੇ ਆਪਾਂ ਫਿਰ ਅੱਗੇ ਚਾਹੇ ਖਬਰਾਂ ਬਾਅਦ ਦੇ ਵਿੱਚ ਚਲੋ ਮੈਂ ਕਰ ਲਾਂਗਾ। ਇਕਬਾਲ ਜੀ, ਸਤਿ ਸ੍ਰੀ ਅਕਾਲ ਜੀ, ਇਹਨੂੰ ਜੀ ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ, ਇਹਨੂੰ ਜੀ ਬੜੇ ਦਿਨਾਂ ਬਾਅਦ ਤੁਹਾਡੀ ਆਵਾਜ਼ ਸੁਣੀ ਹੈ ਹੁਣ।
4: ਹਾਂਜੀ ਹਾਂਜੀ ਮੈਮ, ਵੀ ਤਾਂ ਹੀ ਆਈ ਹਾਂ ਮੈਂ ਕਿ ਹਾਜ਼ਰੀ ਲੋ,
0: ਮਨ ਲੱਗਦਾ ਕਿ ਮਾਲ ਜੀ ਨੇ ਤਾਨਾ ਮਾਰਿਆ ਹੋਣਾ ਜ਼ਰੂਰ ਭੁਪਿੰਦਰ ਉਧਰ ਅੱਗੇ। ਆਪਾਂ ਨੂੰ ਸਮਾਂ ਕੇ ਮਾਣ ਹੈ ਕਿ ਆਪਣੇ ਪਰਿਵਾਰ ਦੇ ਵਿੱਚ ਵੋਮੈਂਸ ਨੂੰ ਘੱਟੋ ਘੱਟ 2.5% ਆਪਣੇ ਪਰਿਵਾਰ ਦੇ ਵਿੱਚ 2.5% ਉਹਨਾਂ ਦਾ ਯੋਗਦਾਨ ਹੈ ਜੀ। ਤੇ
4: ਨਹੀਂ ਨਹੀਂ ਏਦਾਂ, ਮੰਮੀ ਦਾ ਸਮਾਂ ਆਪ ਜੁੜਦੇ ਮੈਨੂੰ ਤਾਂ ਵਧੀਆ ਲੱਗਦਾ ਹੁੰਦਾ, ਪਰ ਅੱਜ ਕੱਲ ਕੰਮ ਤੇ ਥੋੜਾ ਨਾ ਦੱਸਿਆ ਸੀ ਜ਼ਿਆਦਾ ਸਟ੍ਰਿਕਟ ਹੋਈ ਜਾ ਰਿਹਾ ਹਨਾ, ਤੇ ਫਿਰ ਉਹ ਸਾਨੂੰ ਉਧਰ ਇੱਕ ਅੱਗੇ ਤੋਂ ਅੱਗੇ ਗਾਹਾਂ ਸਿਖਾਈ ਜਾਂਦੇ ਪਏ, ਆਹ ਵੀ ਸਿੱਖੋ ਉਹ ਵੀ ਸਿੱਖੋ, ਮਲਟੀਟਾਸਕ
0: ਜੀ ਬਿਲਕੁਲ,
4: ਏਦਾਂ ਲੋੜ ਸਾਰੇ ਮਤਲਬ ਕਿਤੇ ਵੀ ਜ਼ਰੂਰਤ ਹੋਵੇ ਸਾਨੂੰ ਲਾ ਸਕਦੇ ਆ।
0: ਹਾਂਜੀ
4: ਅਪਡੇਟ ਵੀਕਐਂਡ ਤੇ ਫਿਰ ਹਾਂਜੀ ਵੀਕਐਂਡ ਤੇ ਹੁੰਦਾ ਪਿਆ, ਹੁਣ ਗਰਮੀ ਬਹੁਤ ਆ ਪਈ, ਸਵੇਰੇ ਸਵੇਰੇ ਸਾਜਰੇ ਭੱਜੇ ਦਾ ਗਰੋਸਰੀ ਲੈਣ ਨੂੰ
0: ਜੀ ਬਿਲਕੁਲ
4: ਹਾਂਜੀ, ਵਧੀਆ ਪੂਰਾ ਪ੍ਰੋਗਰਾਮ ਆ ਤੁਹਾਡਾ, ਤੇ ਨਾਲੇ ਆਪਣਾ ਘਰ ਭਲਾ ਹੋ ਭਲਾ, ਜਿੱਦਾਂ ਸਿਕੰਦਰ ਜੀ ਸਾਰੇ ਰਾਜਵੀ ਸੈਣੀ ਸਾਰੇ ਕਹਿ ਗਏ
0: ਜੀ,
4: ਤੇ ਮਤਲਬ ਜੇ ਤੁਹਾਡੇ ਕੋਲ ਹਿੰਮਤ ਹੈਗੀ ਕਿਸੇ ਵੀ ਢੰਗ ਦੀ, ਚਾਹੇ ਉਹ ਆਪਣੇ ਸਮੇਂ ਦੇ ਤੌਰ ਤੇ ਜਾਂ ਆਪਾਂ ਕੋਲ ਪੈਸੇ ਦੇ ਤੌਰ ਤੇ ਕੱਪੜੇ ਜਾਂ ਕਿਸੇ ਨਾਲ ਆਪਾਂ ਗੱਲਬਾਤ ਕਰ ਸਕੀਏ, ਕਿਉਂਕਿ ਬਹੁਤ ਲੋਕ ਇਕੱਲੇਪਨ ਦਾ ਵੀ ਸ਼ਿਕਾਰ ਆ ਜਿਹਨਾਂ ਕੋਲ ਮਤਲਬ ਮਤਲਬ ਹੋਣੀਆਂ ਚਾਹੀਦੀਆਂ। ਜਿਦਾਂ ਦੂਸਰੀ ਗੱਲ ਕਰਦੇ ਸੀ ਆਪਾਂ ਪਈ ਕਈ ਚੀਜ਼ ਘਰ ਤਾਂ ਪੁੱਛਦੇ ਨੀ ਹੈਗੇ, ਜਿਦਾਂ ਨਾ ਚੰਦਰ ਜੀ ਨੇ ਕਿਹਾ ਤੇ ਗੁਰੂ ਘਰਾਂ ਚ ਹੋਰ ਪਾਸੇ ਜਾ ਕੇ ਸਾਰੇ ਸੇਵਾ ਕਰਦੇ ਹੁੰਦੇ ਹੈ ਨਾ
0: ਜੀ,
4: ਤੁਹਾਡੇ ਆਪਣੇ ਤੁਸੀਂ ਸਿਆਣਿਆਂ ਨੂੰ ਪੁੱਛਦੇ ਨੀ। ਮੈਂ ਤੁਹਾਨੂੰ ਦੱਸਦੀ ਲਾਸਟ ਵੀਕ ਦੀ ਗੱਲ, ਆਪਣੇ ਫਰੈਂਡ ਨਾਲ ਗੱਲ ਕਰ ਰਹੀ ਸੀ ਤਾਂ ਮੈਂ ਕਿਹਾ ਮੈਂ ਹਮੇਸ਼ਾ ਸੋਚਦੀ ਹੁੰਦੀ ਹਾਂ ਨਾ ਵੀ ਕਿਤੇ ਬਾਹਰ ਕੋ ਜਾਵਾਂ ਜਾਂ ਮੈਂ ਗੁਰੂ ਘਰ ਜਾਵਾਂ, ਪਰ ਮੈਂ ਕਿਹਾ ਕੋਈ ਨਾ ਕੋਈ ਹੁੰਦੀ ਅੜਚਨ ਜੀ ਆ ਜਾਂਦੀ ਹੈ। ਮੈਂ ਕਿਹਾ ਨਹੀਂ ਨਹੀਂ, ਫਿਰ ਮੈਨੂੰ ਲੱਗਦਾ ਹੁੰਦਾ ਫਿਰ ਮੇਰੇ ਬੱਚੇ ਅੱਜ ਘਰ ਆ, ਉਹਨਾਂ ਦੀ ਛੁੱਟੀ ਆ ਹਨਾ, ਤੇ ਮੈਂ ਉਹਨਾਂ ਨੂੰ ਖਾਣਾ ਖਿਲਾਵਾਂ ਜਾਂ ਕੁਛ ਹੋਰ ਕਰਾਂ, ਫਿਰ ਮੈਨੂੰ ਲੱਗਦਾ ਹੁੰਦਾ ਵੀ ਮੇਰਾ ਸਕੂਨ ਤਾਂ ਮੇਰੇ ਘਰ ਚ ਹੀ ਆ, ਮੇਰੇ ਪਰਿਵਾਰ ਚ
0: ਜੀ।
4: ਜੇ ਗੁਰੂ ਘਰ ਜਾ ਕੇ ਵੀ ਆਪਾਂ ਸਕੂਨ ਹੀ ਲੈਣਾ ਉੱਥੇ, ਫਿਰ ਵਾਹਿਗੁਰੂ ਦੀ ਹਜ਼ੂਰੀ ਦੇ ਬੈਠ ਕੇ ਬੰਦੇ ਦਾ ਕਹਿੰਦੇ ਮਨ ਸ਼ਾਂਤ ਜਾਂ ਸਕੂਨ ਚ ਹੁੰਦਾ
0: ਜੀ,
4: ਤੇ ਮੈਨੂੰ ਲੱਗਦਾ ਹੁੰਦਾ ਵੀ ਉਹ ਚੀਜ਼ਾਂ ਮੈਨੂੰ ਘਰੇ ਮਿਲਦੀਆਂ ਹਨਾ
0: ਜੀ।
4: ਤੇ
0: ਜੇ ਪਿਆਰ ਪਿਆਰ ਮੁਹੱਬਤ ਘਰ ਦੇ ਵਿੱਚ ਹੈ ਸਾਰਾ ਕੁਝ ਹੈ, ਉੱਥੇ ਤੁਹਾਨੂੰ ਰੱਬ ਵੀ ਮਿਲ ਜਾਂਦਾ ਜੀ, ਉੱਥੇ ਤੁਹਾਨੂੰ ਸਕੂਨ ਵੀ ਮਿਲ ਜਾਂਦਾ, ਸ਼ਾਂਤੀ ਵੀ ਮਿਲਦੀ ਹੈ। ਜੇ ਘਰ ਦੇ ਵਿੱਚ ਹੀ ਰੋਲਾ ਰੱਪਾ ਤਾਂ ਫਿਰ ਸਕੂਨ ਬਾਹਰੋਂ ਲੱਭਣ ਜਾਵਾਂਗੇ ਤਾਂ ਉਹ ਤਾਂ ਫਿਰ ਚਲੋ ਇੱਕ ਬਹਾਨਾ ਕਹਿ ਸਕਦੇ ਹਾਂ। ਜਾਂ ਹੁਣ ਇਹਨਾਂ ਮੁਲਕਾਂ ਚ ਤੁਹਾਡੇ ਤਾਂ ਫਿਰ ਵੀ ਬਹੁਤ ਸਾਰੇ ਗੁਰੂ ਘਰ ਮੰਦਰ ਜਾਂ ਵੱਖਰੀਆਂ ਵੱਖਰੇ ਧਾਰਮਿਕ ਸਥਾਨ ਹੈਗੇ ਨੇ, ਪਰ ਮੇਰੇ ਵਰਗਾ ਕਿੱਥੇ ਜਾਵੇ ਜੀ।
4: ਬਿਲਕੁਲ ਬਿਲਕੁਲ, ਤੁਸੀਂ ਇੱਕ ਗੱਲ ਦੇਖ ਲੋ ਕਿ ਜੇ ਤੁਹਾਨੂੰ ਆਪਣੇ ਪਰਿਵਾਰ ਚ ਤਾਂ ਬਾਹਰ ਸੱਚੀ ਨੀ ਲੋੜ ਪੈਂਦੀ ਕਿਸੇ ਵੀ ਚੀਜ਼ ਦੀ। ਹੁਣ ਜਿੱਦਾਂ ਕੱਲ ਤੁਸੀਂ ਗੱਲ ਕਰਦੇ, ਮੇਰੇ ਹਸਬੰਡ ਅਕਸਰ ਕਹਿੰਦੇ ਹੁੰਦੇ ਆ ਕਿ ਮੈਂ ਆਪਣੇ ਮਾਂ ਬਾਪ ਦੀ ਪੂਰੀ ਸੇਵਾ ਕਰ ਰਿਹਾ, ਕੱਲ ਨੂੰ ਚੱਲ ਜਾਂਦੇ ਆ ਜਾਣਾ ਹਰ ਇੱਕ ਨੇ ਹਨਾ
0: ਜੀ,
4: ਪਰ ਕਹਿੰਦੇ ਮੈਨੂੰ ਤਸੱਲੀ ਹੋਊਗੀ ਵੀ ਮੈਂ ਉਹਨਾਂ ਦੇ ਨਾਲ ਹਮੇਸ਼ਾ ਰਿਹਾ, ਮੈਂ ਉਹਨਾਂ ਦੀ ਕੀਤੀ ਇਹ ਨੀ ਕਹਿੰਦੇ ਵੀ ਬਾਅਦ ਵਿੱਚ ਮੈਂ ਖਲਾਰਾ ਪਾਇਆ ਹੋਵੇ ਵੀ ਆ ਜਾਓ 400 ਬੰਦਿਆਂ ਨੂੰ ਮੈਂ ਕੱਚ ਇਕੱਠਾ ਕਰਾ ਫਿਰ ਹਨਾ।
0: ਬਿਲਕੁਲ ਹੈ ਜੀ,
4: ਇਹ ਚੀਜ਼ਾਂ ਹੁੰਦੀਆਂ। ਤੇ ਜਿੱਦਾਂ ਹੁਣ ਤੁਸੀਂ ਕਹਿੰਦੇ ਕਾਰ ਭਲਾ ਕੁਛ ਵੀ ਕਰਦੇ, ਮੈਂ ਦੇਖਦੀ ਬੱਚੇ ਵੀ ਸਿੱਖਦੇ ਤੁਹਾਤੋਂ
0: ਜੀ।
4: ਮੈਂ ਸ਼ਾਇਦ ਪਹਿਲਾਂ ਮੈਂਸ਼ਨ ਕੀਤੀ ਹੁੰਦੀ ਵੀ ਕਈ ਵਾਰ ਮੇਰਾ ਛੋਟਾ ਬੇਟਾ ਹੈ ਜਾਂ ਹੋਰ ਆ, ਉਹ ਬਾਹਰ ਜਾ ਕੇ ਬਾਕੀਆਂ ਦੀ ਹੈਲਪ ਕਰਦਾ। ਬੜੇ ਨੂੰ ਵੈਸੇ ਹੀ ਬਹੁਤ ਕਮਿਊਨਿਟੀ ਸਰਵਿਸਿਸ ਦੀ ਹੈਗੀ ਆ, ਉਹਨੂੰ ਆਦਤ ਆ
0: ਜੀ।
4: ਤੇ ਜਿੱਦਾਂ ਕਾਲਜ ਦੇ ਵਿੱਚ ਵੀ ਉਹ ਏਦਾਂ ਹੀ ਕਰਦਾ ਰਿਹਾ ਵੀ ਸਮਾਨ ਇਕੱਠਾ ਕਰਨਾ ਵੀ ਜਿਹਨਾਂ ਕੋਲ ਨਹੀਂ ਹੈਗਾ ਉਹਨਾਂ ਨੂੰ ਆਹ ਚੀਜ਼ਾਂ ਦੇਣੀਆਂ ਜਾਂ ਕਰਨੀਆਂ
0: ਜੀ।
4: ਤੇ ਇਹ ਕਈ ਵਾਰ ਸਾਡੇ ਕੋਲ ਹੁੰਦੀ, ਕਈਆਂ ਦੀ ਆਪਣੇ ਵੀਰ ਕਹਿੰਦੇ ਹੁੰਦੇ ਰੂਹ ਨੀ ਕਹਿੰਦੇ ਹੁੰਦੇ ਰੱਜੀ ਓ ਹੁੰਦੀ, ਕਈ ਬੰਦਿਆਂ ਕੋਲ ਹੁੰਦਾ ਬਹੁਤ ਕੁਛ ਆ ਪਰ ਉਹਨਾਂ ਦਾ ਦਿਲ ਨੀ ਕਰਦਾ ਕਰਨ ਨੂੰ
0: ਜੀ। ਬਿਲਕੁਲ,
4: ਪਰ ਜਿੱਦਾਂ ਹੁਣ ਅਸੀਂ 50 ਉੱਪਰ ਹੋ ਗਏ ਤੇ ਮੈਨੂੰ ਲੱਗਦਾ ਹੁੰਦਾ ਵੀ ਤੁਹਾਡੇ ਕੋਲ ਜੇ ਹੈਗੀ ਅਫੋਰਡੇਬਿਲਟੀ ਤਾਂ ਜਰੂਰ ਕਰੋ
0: ਜੀ,
4: ਪਰ ਆਸ ਨਾ ਰੱਖੋ, ਜਿੰਨੀ ਤੁਹਾਡੇ ਕੋਲ ਆਰਾਮ ਨਾਲ ਤੁਸੀਂ ਕਰ ਸਕਦੇ ਜਰੂਰ ਕਰੋ। ਹੁਣ ਇੱਥੇ ਆਪਣੇ ਪਏ ਆ, ਚਲੋ ਮੇਰੀ ਹੁਣ ਜਿੱਦਾਂ ਸੂਟਾਂ ਦੀ ਗੱਲ ਚੱਲੀ ਆ ਵੀ ਮੇਰੀ ਕਲੋਜ਼ਟ ਦੇ 250 ਸੂਟ ਪਿਆ
0: ਜੀ,
4: ਉਹ ਮੈਨੂੰ ਕਿਹੜੇ ਆ ਕੀ ਕਰ ਰਿਹਾ, ਜੇ ਉਹ ਮੈਂ 100 ਕਿਸੇ ਨੂੰ ਦੇ ਦਾਂ ਤਾਂ ਅਗਲੇ ਦੀ ਅਗਲੇ ਨੂੰ ਅਗਲੇ ਦਾ ਸਰਦਾ ਹਨਾ ਕਿਸੇ ਦੇ ਕੰਮ ਆਊਗੇ, ਨਹੀਂ ਤਾਂ ਕੱਲ ਨੂੰ ਇੱਥੇ ਸਾਹ ਨਿਕਲ ਗਏ ਤਾਂ ਚੁੱਕੇ ਜਾਣੇ ਜਾਂਦੇ ਲੱਗਣੇ, ਘਰ ਵਿੱਚ ਛੱਡਦੇ ਨੇ ਕਿਸੇ ਨੂੰ ਐਡਮਿਸ਼ਨ ਬਿੰਚ ਪਾ ਦੇਣੇ ਹਨਾ।
0: ਬਿਲਕੁਲ,
4: ਤੇ ਜੇ ਤੁਸੀਂ ਹੁਣ ਖਾਣ ਪੀਣ ਦੀ ਵੀ ਗੱਲ ਵਾ, ਇੱਕ ਮੇਰੇ ਨਾਲ ਬੰਦਾ ਕੰਮ ਕਰਦਾ ਹੁੰਦਾ ਸੀ ਨਿਊਯਾਰਕ, ਉਹਦੀ ਵਧੀਆ ਆਦਤ ਬਹੁਤ ਸੀ
0: ਜੀ,
4: ਉਹਨੇ ਲੈ ਵੀ ਲੈਣਾ ਜਿੱਦਾਂ ਪੁਲਿਸ ਕੰਮ ਕਰਦਾ ਸੀ ਆਲੇ ਦੁਆਲੇ ਨੇ ਉਹਨਾਂ ਦੇ ਵੀ ਦੇਣਾ, ਕਿਸੇ ਨੇ ਡੋਨਟ ਦਾ ਡੱਬਾ ਦੇ ਦਿੱਤਾ, ਕਿਸੇ ਨੇ ਕਾਸੇ ਦਾ ਦੇ ਦਿੱਤਾ, ਕੁਛ ਕਰਤਾ
0: ਜੀ,
4: ਕੱਲਾ ਨੀ ਖਾਂਦਾ ਹੁੰਦਾ ਸੀ ਉਹਦੇ ਸਾਰਿਆਂ ਨੂੰ ਵੰਡਣਾ
0: ਜੀ। ਬਿਲਕੁਲ,
4: ਪਰ ਮੈਂ ਉਹਦੀ ਇੱਕ ਗੱਲ ਤੋਂ ਹੱਸਦੀ ਹੁੰਦੀ ਆ, ਪਰ ਵੰਡਣ ਵਾਲੀ ਉਹਦੀ ਆਦਤ ਇਹ ਵਧੀਆ ਸੀ, ਉਹ ਆਪ ਪਤਲਾ ਸੀ ਸਾਡੇ ਵਰਗਿਆਂ ਨੂੰ ਆਦਤ ਲਾ ਗਿਆ ਮਿੱਠੇ ਦੀ,
0: ਉਹ ਸ਼ੇਅਰ ਐਂਡ ਕੇਅਰ ਹੈ ਨਾ, ਉਹ ਨਾਲ ਆ ਕੇ ਜੁੜ ਜਾਂਦਾ ਹੈ।
4: ਹਾਂਜੀ, ਦੇਖ ਲੋ ਇੱਥੇ ਵੀ ਆਪਾਂ ਏਦਾਂ ਹੀ ਕਰਦੇ ਆ, ਕੋਈ ਚੀਜ਼ ਹੈਗੀ ਆ ਤੁਸੀਂ ਕਿਸੇ ਨੂੰ ਦਿਓ।
0: ਜਦੋਂ ਨਾ ਆਪਣੇ ਇਕਬਾਲ ਜੀ, ਮੈਂ ਨਵਾਂ ਨਵਾਂ ਚਲੋ ਇੱਥੇ ਕੰਮ ਕਾਰ ਦੇ ਉੱਤੇ ਜਾਣਾ ਨਾ, ਕਿਉਂਕਿ ਆਪਣੀ ਸ਼ੁਰੂ ਤੋਂ ਹੀ ਆਦਤ ਹੈ ਸਕੂਲ ਦੇ ਵਿੱਚ ਜਾਂ ਪਰਿਵਾਰਾਂ ਚ ਪਰਵਰਿਸ਼ ਇਸ ਤਰ੍ਹਾਂ ਹੋਈ ਕਿ ਜਦੋਂ ਸਕੂਲੇ ਵੀ ਰੋਟੀ ਵਾਲਾ ਡੱਬਾ ਲਿਜਾਂਦੇ ਸੀ ਨਾ, ਚਾਰ ਮਿੱਤਰ ਦੋਸਤ ਕਲਾਸ ਦੇ ਵਿੱਚ ਜਦੋਂ ਰੋਟੀ ਦਾ ਟਾਈਮ ਹੁੰਦਾ ਸੀ, ਇਕੱਠੇ ਮਤਲਬ ਕਿ ਉਹ ਗੋਲ ਧਾਰਾ ਜਿਹਾ ਬਣਾ ਕੇ ਬਹਿ ਜਾਣਾ ਤੇ ਇੱਕ ਦੂਸਰੇ ਦੇ ਨਾਲ ਵੰਡ ਲੈਣੀ, ਜੇ ਕਿਸੇ ਨੇ ਲੈ ਕੇ ਵੀ ਨਹੀਂ ਆਈ ਨਾ ਤਾਂ ਆਪਣੇ ਕੋਲ ਵੱਧ ਹੋਣੀ ਤਾਂ ਜਾਂ ਅੱਧੀ ਵੀ ਉਹਨੂੰ ਦੇ ਦੇਣੀ, ਅੱਧੀ ਆਪ ਖਾ ਲੈਣੀ। ਤੇ ਇੱਦਾਂ ਹੀ ਨਾ ਜਦੋਂ ਇਹਨਾਂ ਮੁਲਕਾਂ ਚ ਆਏ ਆ ਤਾਂ ਕੰਮ ਦੇ ਉੱਤੇ ਜਾਣਾ, ਹਰ ਕਿਸੇ ਨੇ ਆਪਣਾ ਆਪਣਾ ਲੈ ਕੇ ਬਹਿ ਜਾਣਾ ਹਨਾ, ਤੇ ਜਿਹੜੇ ਜਿਹੜਾ ਹੁਣ ਕਈ ਨਹੀਂ ਵੀ ਲੈ ਕੇ ਆਏ ਤਾਂ ਕੋਸ਼ਿਸ਼ ਹੁੰਦੀ ਸੀ ਕਿ ਚਲੋ ਉਹਨੂੰ ਆਫਰ ਜ਼ਰੂਰ ਕਰੀਦਾ, ਉਹ ਪਤਾ ਕਿ ਇੱਥੇ ਦੇ ਲੋਕ ਸੁਭਾਅ ਹੈ ਉਹਨਾਂ ਦਾ, ਨਹੀਂ ਉਹਨਾਂ ਨੇ ਕਹਿਣਾ ਨਹੀਂ ਨਹੀਂ ਤੇਰਾ ਤੂੰ ਖਾ ਨਾ, ਤੇ ਕੋਈ ਨੀ ਮੈਂ ਠੀਕ ਹਾਂ ਹਨਾ, ਮੈਂ ਖਾ ਕੇ ਆਇਆ ਜਾਂ ਕਿੱਦਾਂ, ਉਹਨਾਂ ਨੇ ਕੁਝ ਨਾ ਕੁਝ ਕਹਿ ਦੇਣਾ। ਤੇ ਬਹੁਤ ਘੱਟ ਲੋਕ ਨੇ ਮਤਲਬ ਕਿ ਉਹ ਸ਼ੁਰੂ ਤੋਂ ਜਿਵੇਂ ਕਿ ਔਜਲਾ ਸਾਹਿਬ ਕਹਿ ਕੇ ਗਏ ਨੇ ਕਿ ਜੇ ਜਾਂ ਤੁਸੀਂ ਗੱਲ ਕੀਤੀ ਹੈ ਕਿ ਸ਼ੁਰੂ ਦੇ ਵਿੱਚ ਜੇ ਪਰਿਵਾਰਾਂ ਦੇ ਵਿੱਚ ਇਹ ਚੀਜ਼ਾਂ ਚੱਲਣਗੀਆਂ ਤਾਂ ਅੱਗੇ ਤੋਂ ਅੱਗੇ ਉਹ ਫਿਰ ਵੱਧਦੀਆਂ ਰਹਿੰਦੀਆਂ ਨੇ ਜੀ।
4: ਬਿਲਕੁਲ ਬਿਲਕੁਲ, ਇੱਕ ਗੱਲ ਤੁਸੀਂ ਹੋਰ ਦੇਖੋ ਨਾ, ਜਿੱਦਾਂ ਆਪਾਂ ਦੇ ਵਿੱਚ ਕਈ ਵਾਰ ਆਪਾਂ ਚੀਜ਼ ਦਿੰਨੇ ਚਲੋ ਜਿਹੜੇ ਪੁਰਾਣੇ ਸਮਿਆਂ ਦੇ ਵਿੱਚ ਸੀ ਉਹ ਤਾਂ ਇੱਕ ਸੀਗੀ ਸਾਂਝ ਸੱਚੀ ਚੀਜ਼ਾਂ ਦੀ ਤੇ ਦਿੰਦੇ ਸੀ ਤਾਂ ਸ਼ੇਅਰ ਕਰਦੇ ਸੀ। ਹੁਣ ਅੱਜ ਕੱਲ ਆਪਾਂ ਨੂੰ ਕਹਿਣਾ ਚਾਰ ਪੀਣੀ ਕਹਿਣਾ ਨਹੀਂ, ਜਾਂ ਆਪਾਂ ਫਾਰਮੈਲਿਟੀਆਂ ਨੂੰ ਕਹਿ ਦਿੰਦੇ ਚੀਜ਼ਾਂ ਨੂੰ ਤੇ ਮੋਰਲਾ ਕਹਿ ਵੀ ਕਈ ਵਿਚਾਰੇ ਨੂੰ ਭੁੱਖ ਵੀ ਲੱਗੀ ਹੁੰਦੀ ਉਦਾਂ ਹੀ ਕਹਿ ਦਊਗਾ ਵੀ ਲੋੜ ਨੀ ਹੈਗੀ, ਹੈਨਾ।
0: ਬਿਲਕੁਲ।
4: ਤੇ ਇੱਥੇ ਜਿੱਦਾਂ ਤੁਸੀਂ ਗੱਲ ਕੀਤੀ ਮੇਰੇ ਨਾਲ ਐਵੇਂ ਹੋਇਆ ਕਿ ਮੈਂ ਕਿਸੇ ਨੂੰ ਕਹਿ ਰਹੀ ਕੁਛ ਖਾਣਾ
0: ਜੀ
4: ਤੇ ਉਹਨੂੰ ਕਿ ਲੈ ਲਾ, ਉਹਨੇ ਸਾਰੇ ਫੜ ਲਿਆ ਫਟਾ।
0: ਹੁਣ ਦੇਖੋ ਇੱਥੇ ਕਈ ਵਾਰੀ ਇਹ ਵੀ ਦੇਖਣ ਨੂੰ ਮਿਲਦਾ ਜਦੋਂ ਓਲਡ ਪੀਪਲ ਹਾਊਸ ਜਾਂ ਆਂਢ ਗੁਆਂਢ ਦੇ ਵਿੱਚ ਬਜ਼ੁਰਗ ਰਹਿੰਦੇ ਆ ਜੋੜਾ, ਓਲਡ ਹਾਊਸ ਦੇ ਵਿੱਚ ਚਲੇ ਜਾਂਦੇ ਆ, ਘਰ ਦੇ ਵਿੱਚ ਕੋਈ ਨੀ, ਚਲੋ ਉਹ ਜ਼ਿੰਦਗੀ ਆਪਣੀ ਪੂਰੀ ਕਰ ਗਏ ਤੇ ਉਸ ਤੋਂ ਬਾਅਦ ਪਿੱਛੇ ਜਿਹੜੇ ਬੱਚੇ ਨੇ ਉਹਨਾਂ ਨੇ ਉਹ ਮਤਲਬ ਕਿ ਦੇਖਦੇ ਆ ਕੋਈ ਚੀਜ਼ ਚਾਹੀਦੀ ਆ, ਠੀਕ ਹੈ, ਨਹੀਂ ਤਾਂ ਉਹ ਸਾਰੀ ਉਮਰ ਦੇਖੋ 80-85 ਜਾਂ 100 ਸਾਲ ਵੀ ਲਾ ਲਓ ਬੰਦਾ ਕੰਮ ਕਰਦਾ, 60-70 ਸਾਲ ਤਾਂ ਇਹ ਕੰਮ ਕਰਦਾ ਹੈ, ਉਹ ਸਾਰੀਆਂ ਚੀਜ਼ਾਂ ਨਿੱਕੀ ਤੋਂ ਲੈ ਕੇ ਸੂਈ ਤੋਂ ਲੈ ਕੇ ਵੱਡੀ ਤੋਂ ਵੱਡੀ ਚੀਜ਼ ਜੋੜਦਾ ਤੇ ਆਖਰ ਦੇ ਵਿੱਚ ਅਗਲੀਆਂ ਪੀੜ੍ਹੀਆਂ ਤੱਕ ਉਹ ਕੰਮ ਦੀਆਂ ਨੀ ਰਹਿੰਦੀਆਂ। ਚਲੋ ਪੈਸਾ ਧੇਲਾ ਜ਼ਰੂਰ ਹੈ, ਉਹ ਜ਼ਰੂਰ ਆਪਣੇ ਪਾ ਲੈਂਦੇ ਆ, ਕਰ ਲੈਂਦੇ ਆ, ਪਰ ਉਹ ਜਿਹੜਾ ਘਰਾਂ ਦੇ ਵਿੱਚੋਂ ਨਾ ਇਹਨਾਂ ਮੁਲਕਾਂ ਦੇ ਵਿੱਚ ਜਿੱਥੇ ਸੈਕਿੰਡ ਹੈਂਡ ਸਟੋਰ ਨੇ ਜਦੋਂ ਉੱਥੇ ਜਾ ਕੇ ਦੇਖਦੇ ਆ ਨਾ ਤੇ ਉਹ ਗੱਡੀਆਂ ਦੀਆਂ ਗੱਡੀਆਂ ਭਰ ਕੇ ਆਉਂਦੇ ਨੇ, ਮਤਲਬ ਕਿ ਚੈਰਿਟੀ ਦੇ ਵਿੱਚ ਲਾਉਂਦੇ ਆ ਜਾਂ ਫ੍ਰੀ ਵੀ ਦੇ ਦਿੰਦੇ ਆ, ਜਿਹੜੀਆਂ ਚੀਜ਼ਾਂ ਸਿੱਟਣ ਵਾਲੀਆਂ ਸਿੱਟ ਦਿੰਦੇ ਆ, ਤਾਂ ਉਹ ਦੇਖੋ ਹੁਣ ਉਹ ਤੋਂ ਚੀਜ਼ ਤੋਂ ਸਿੱਖਿਆ ਮਿਲਦੀ ਕਿ ਸਾਰੀ ਉਮਰ ਬੰਦਾ ਜੋੜਦਾ ਰਹਿੰਦਾ, ਆਖਰ ਦੇ ਵਿੱਚ ਕੰਮ ਕਿਹਦੇ ਆਉਂਦਾ ਜੀ ਕਿਸੇ ਦੇ ਬਣੇ।
4: ਬਿਲਕੁਲ ਨੀ, ਮੈਂ ਤਾਂ ਸੋਚਦੀ ਹੁੰਦੀ ਆ ਜਿੱਦਾਂ ਹੁਣ ਜਿਸ ਉਮਰ ਚ ਜਾ ਰਹੇ ਗਾਹਾਂ ਤੋਂ ਗਾਹਾਂ ਦਿਨ ਘਟਣੇ ਆ, ਜ਼ਿੰਦਗੀ ਤੇ ਵਧਣੇ ਨੀ ਤੇ ਕੋਲ ਜੇ ਸਾਡੇ ਕੋਲ ਹੈਗੇ ਨਾਲੋ ਨਾਲ ਚੀਜ਼ਾਂ ਦੇ ਜਾਓ, ਪਰ ਜਿੱਦਾਂ ਸਾਡੇ ਥੋੜੀ ਜਿੱਦਾਂ ਨਾ ਸਿਆਣਿਆਂ ਨੇ ਗਰੀਬੀ ਦੇਖੀ ਆ
0: ਜੀ
4: ਪਿੱਛੋ, ਉਹਨਾਂ ਦੇ ਰੂਹ ਬਣਦੀ ਤੇ ਘਰ ਸਾਡੇ ਕੋਲ ਸਿਆਣੇ ਆ ਉਹਨਾਂ ਨੂੰ ਕਹਿੰਦੇ ਰਹਿੰਦੇ ਡੈਡੀ ਇਹਨਾਂ ਨੂੰ ਛੱਡ ਦੋ, ਉਹਨਾਂ ਦਾ ਦਿਲੇ ਨੀ ਕਰਦਾ ਸਿੱਟਣ ਚੀਜ਼ਾਂ।
0: ਤਾਂ ਕਈ ਵਾਰੀ ਮੈਂ ਕਹਿ ਦਿੰਦਾ ਹੁੰਦਾ ਸੀ ਘਰੇ ਇੰਡੀਆ ਭਈ ਆ ਪੁਰਾਣਾ ਹੋ ਗਿਆ ਨਾ, ਇਹਨੂੰ ਉਹਨੇ ਕਹਿਣਾ ਪਰਛੱਤੀ ਦੇ ਉੱਤੇ ਉੱਪਰ ਰੱਖਿਆ ਹੋਣਾ ਜਿਹੜੀ ਚੀਜ਼ ਨਹੀਂ ਚਾਹੀਦੀ, ਤੇ ਮੈਂ ਕਹਿਣਾ ਇੱਕ ਤੂੰ ਜੋੜ ਜੋੜ ਰੱਖੀ ਜਾਂਦੇ ਪੁਰਾਣਾ ਹੋ ਗਿਆ, ਅੱਗਿਓ ਘਰੋਂ ਕਹਿਣਾ ਬਾਪੂ ਹੁਣੀ ਕਹਿਣਾ ਮੈਂ ਵੀ ਪੁਰਾਣਾ ਹੋ ਗਿਆ ਮੈਨੂੰ ਵੀ ਸਿੱਟ ਦਿਓ।
4: ਐਵੇਂ ਹੁੰਦਾ, ਮੈਂ ਤੁਹਾਨੂੰ ਦੱਸਦੀ ਪਿਛਲੇ ਹਫ਼ਤੇ ਦੀ ਗੱਲ ਆ, ਮੇਰੇ ਹਸਬੈਂਡ ਕਹਿੰਦੇ ਚੱਲ ਸਮਾਨ ਬਾਹਰ ਸੁੱਟਣਾ ਹੁੰਦਾ ਸਾਲ ਦੇ ਵਿੱਚ ਇੱਕ ਵਾਰ
0: ਜੀ,
4: ਤੇ ਮੈਨੂੰ ਕਹਿੰਦੇ ਮੈਂ ਥੱਲੇ ਡੈਡੀ ਹੁਣਾਂ ਦੀ ਕੇਸ ਪਾ ਦਿੰਦਾ ਹਨਾ, ਮੈਂ ਗਏ ਮੁੜੇ ਮੈਂ ਕਿਹਾ ਕੀ ਹੋਇਆ, ਕਹਿੰਦੇ ਗੱਲ ਬਣੀ ਨੀ, ਇਹਨਾਂ ਨੇ ਡੈਡੀ ਨੂੰ ਕਿਹਾ ਵੀ ਪਰ ਡੈਡੀ ਇਹਨੂੰ ਸੁੱਟ ਦਿੰਦੇ ਮੈਂ ਨਵੀਂ ਲਿਆ ਦਿੰਦਾ ਸਾਨੂੰ
0: ਜੀ,
4: ਬਸ ਬਸ ਮੁੜੇ ਕਹਿੰਦੇ ਹੁਣ ਸਿਆਣੇ ਏਦਾਂ ਫਿਰ ਚਲੋ
0: ਬਿਲਕੁਲ
4: ਸਿਆਣਿਆਂ ਨਾਲ ਬਹਿਸ ਥੋੜਾ ਕਰ ਸਕਦੇ, ਸਿਆਣਿਆਂ ਨਾਲ ਬਹਿਸ ਨੀ ਕਰ ਸਕਦੇ, ਮਤਲਬ ਕਹਿਣ ਦੀ ਗੱਲ ਆ ਕਿ
0: ਹਾਰਡ ਵਰਕ ਕੀਤਾ ਉਹਨਾਂ ਨੂੰ ਪਤਾ ਵੀ ਇਸ ਇਹਦੀ ਕੀਮਤ ਕੀ ਆ, ਕਿੱਦਾਂ ਪਾਈਆਂ ਨੇ ਨਾ, ਤਾਂ ਉਹ ਵੀ ਵਿੱਚ ਨਾਲ ਫਿਰ ਜੁੜ ਜਾਂਦਾ ਹੈ, ਸਟਰਗਲ ਕੀਤੀ ਹੈ ਲਾਈਫ ਦੇ ਵਿੱਚ। ਹਾਂਜੀ
4: ਹਾਂਜੀ, ਬਾਕੀ ਜਿਹੜਾ ਹੁਣ ਆਪਾਂ ਟੋਪਿਕ ਤੇ ਫੇਰ ਵਾਪਸ, ਮਤਲਬ ਭਈ ਜੇ ਵਧੀਆ ਕਰਾਂਗੇ ਤਾਂ ਵਧੀਆ ਹੁੰਦਾ ਹੀ ਆ, ਕੋਈ ਹੋਊਗਾ ਕਿਤੇ ਕਿਸੇ ਦਾ ਪੁੱਠਾ ਪਾਸਾ ਪੈ ਜਾਵੇ ਕੋਈ ਬੰਦਾ ਸਾਰਿਆਂ ਦਾ ਭਲਾ ਕਰਦਾ ਰਿਹਾ ਉਹਨਾਂ ਬੁਰਾ ਹੋ ਗਿਆ, ਨਹੀਂ ਤਾਂ ਆਪਾਂ ਕਹਿੰਦੇ ਹੁੰਦੇ ਨਾ ਇੱਥੇ ਅਮਲਾਂ ਦੇ ਹੋਣੇ ਨਿਬੇੜੇ ਕਿਸੇ ਨੇ ਤੇਰੀ ਬਾਤ ਪੁੱਛਣੀ, ਇੱਥੇ ਸਾਰਾ ਕੁਛ ਹੋ ਜਾਣਾ।
0: ਬਿਲਕੁਲ,
4: ਜਿੱਦਾਂ ਹੁਣ ਕਈ ਆਪਣੇ ਸੱਸ ਸਹੁਰਿਆਂ ਨਾਲ ਬੁਰਾ ਵਿਵਹਾਰ ਕਰਦੇ ਆ ਜਾਂ ਹੋਰ ਕਰਦੇ ਆ, ਉਹਨਾਂ ਨੇ ਵੀ ਉਸ ਪੋਜੀਸ਼ਨ ਚ ਪਹੁੰਚ ਜਾਣਾ, ਜੇ ਵਧੀਆ ਕਰੂੰਗੇ ਵਧੀਆ ਹੀ ਹੋਊਗਾ,
0: ਘਟਿਆ
4: ਤਾਂ ਮੈਂ ਉਹਦਾ ਵੀ ਫਸ ਜਾਣਾ। ਹਾਂਜੀ, ਮੇਰੇ ਹਸਬੈਂਡ ਕਹਿੰਦੇ ਹੁੰਦੇ ਜੇ ਚੰਗੇ ਪਾਸੇ ਨੂੰ ਮਿਹਨਤ ਕਰੋ ਜਾਂ ਬੁਰੇ ਨੂੰ
0: ਜੀ
4: ਫਲ ਜ਼ਰੂਰ ਦੇ ਮਿਲੂਗਾ ਤੁਹਾਨੂੰ,
0: ਮਿਲਦਾ ਜੀ ਇੱਥੇ ਹੀ ਮਿਲ ਜਾਂਦਾ ਜੀ, ਕਿਤੇ ਹੋਰ ਤਾਂ ਨਹੀਂ ਮਿਲਣਾ,
4: ਇੱਥੇ ਇੱਥੇ ਹੀ ਕਹਿੰਦੇ ਮਿਲਣਾ ਸਾਡੀ ਤੇ ਵੀ ਉਸ ਤੇ ਪਹੁੰਚ ਜਾਣਾ।
0: ਬਿਲਕੁਲ ਜੀ,
4: ਓਕੇ ਜੀ,
0: ਥੈਂਕ ਯੂ ਇਕਬਾਲ ਜੀ ਵਿਚਾਰਾਂ ਦੇ ਲਈ, ਸੋਹਣੇ ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ ਜੀ। ਦੋਸਤੋ ਇਹ ਸਨ ਇਕਬਾਲ ਮਾਂਗੜ ਜੀ, ਆਪਣੇ ਸੁਰਿੰਦਰ ਕੌਰ ਮਾਲ ਜੀ ਦੀ ਬੇਟੀ ਜੀ, ਤੇ ਉਹਨਾਂ ਨੇ ਗੱਲਬਾਤ ਕੀਤੀ ਹੈ, ਆਪਣੀ ਸਾਂਝ ਪਾਈ ਹੈ ਚੰਗੇ ਵਿਚਾਰਾਂ ਦੀ, ਤੇ ਤੁਸੀਂ ਵੀ ਲਾਈਨਾਂ ਖੁੱਲੀਆਂ ਨੇ +358449761 ਬਾਅਦ ਸਟੂਡੀਓ ਦਾ ਨੰਬਰ ਹੈ, ਤੇ ਖਬਰਾਂ ਵੱਲੋਂ ਵਧੀਆ ਕਿ ਗੱਲਬਾਤ ਕਰਨੀ ਦਾ ਨਿੱਘਾ ਸਵਾਗਤ ਹੈ, ਫਿਰ ਆਪਾਂ 15 ਮਿੰਟ ਹੋਰ ਲਾ ਲੈਂਦੇ ਹਾਂ ਤੇ ਖਬਰਾਂ ਕੋਈ ਨੀ, ਮੈਂ ਬਾਅਦ ਦੇ ਵਿੱਚ ਵੀ ਜਾਂ ਸੁਣੀਆਂ ਹੀ ਹੁੰਦੀਆਂ ਤੁਸੀਂ, ਤੇ ਬਾਅਦ ਦੇ ਵਿੱਚ ਸਮਾਂ ਮਿਲਿਆ ਤਾਂ ਬਾਅਦ ਦੇ ਵਿੱਚ ਕਰ ਲਾਂਗੇ, ਤੇ ਗੱਲਬਾਤ ਦੇ ਵਿੱਚ ਕੋਈ ਯੋਗਦਾਨ ਪਾਉਣਾ ਚਾਹੁੰਦੇ ਹੋ, ਤੁਹਾਡੇ ਮਨ ਦੇ ਵਿੱਚ ਕੋਈ ਵਿਚਾਰ ਆਉਂਦਾ ਹੈ ਤਾਂ ਜ਼ਰੂਰ ਇਸ ਮੁੱਦੇ ਦੇ ਉੱਤੇ, ਇਸ ਵਿਸ਼ੇ ਦੇ ਉੱਤੇ ਚਰਚਾ ਦੇ ਵਿੱਚ ਯੋਗਦਾਨ ਪਾ ਸਕਦੇ ਹੋ। ਕੁਝ ਪਲ ਮੈਂ ਉਡੀਕ ਕਰਦਾ ਤੇ ਉਸ ਤੋਂ ਬਾਅਦ ਫਿਰ ਆਪਾਂ ਕਰਦੇ ਹਾਂ ਸ਼ੁਰੂ, ਨਹੀਂ ਤਾਂ ਫਿਰ ਆਖਰ ਦੇ ਵਿੱਚ ਖਬਰਾਂ ਦੀ ਸ਼ੁਰੂਆਤ, ਜੇ ਕੋਈ ਦੋਸਤ ਕਾਲ ਕਰਨੀ ਚਾਹੁੰਦਾ ਤਾਂ ਨਿੱਘਾ ਸਵਾਗਤ ਹੈ, ਤੇ ਇਸੇ ਤਰ੍ਹਾਂ ਹੀ ਬਹੁਤ ਸਾਰੀਆਂ ਹੋਰ ਗੱਲਾਂ ਬਾਤਾਂ ਦੇ ਵੱਲ ਨੂੰ ਵੱਧਦੇ ਹਾਂ, ਤੇ ਖਬਰਾਂ ਜਿਹੜੀਆਂ ਨੇ ਜਾਂ ਸੀਐਮ ਮਾਨ ਜੀ ਜਿਹੜੇ ਨੇ ਕੋਈ ਦੱਸੀ ਨਹੀਂ ਸਲਾਹ ਕਰਕੇ ਤੇ ਪਾਤੇ ਬੀਬੀ ਨੂੰ ਪੈਸੇ ਤੁਸੀਂ ਠਾਹ ਕਰਕੇ ਕਹਿੰਦੇ ਜੀ। ਪਾਰਟ 2 ਦੇ ਵਿੱਚ ਰੈਪਰ ਗੱਭਰੂ ਨੇ ਮੁੜ ਮੰਗੇ ਆ 500 ਰੁਪਏ ਜੀ। ਆ ਜਿਹੜਾ ਪਹਿਲਾਂ ਵੀ ਇੱਕ ਵਾਰੀ ਵਾਇਰਲ ਹੋਇਆ ਸੀ, ਤਲਵਾੜੇ ਵਾਲੇ ਰੈਪਰ ਸੀਗੇ ਜੀ, ਤੇ ਉਹਨਾਂ ਨੇ ਕਿਹਾ ਸੀ ਕਿ ਬੀਬੀਆਂ ਨੂੰ ਦੇਈ ਜਾਂਦੇ ਹੋ, ਬੰਦਿਆਂ ਨੂੰ ਵੀ ਦਿਓ। ਤੇ ਇਸ ਵਾਰੀ ਉਹਨਾਂ ਨੇ ਰੈਪ ਦੇ ਵਿੱਚ ਗੀਤ ਗਾਇਆ ਨਵਾਂ। ਸੀਐਮ ਮਾਨ ਜੀ ਕਹਿੰਦੇ ਨੇ ਉਹਦੇ ਵਿੱਚ ਜੀ, ਦੋਸਤੋ ਇੱਕ ਮਿੰਟ ਰੁਕਿਓ ਜੀ, ਇੱਕ ਮਿੰਟ ਜੀ, ਉਲਟਾ ਪੁਲਟਾ ਕਈ ਵਾਰੀ ਹੋ ਜਾਂਦਾ ਹੈ ਜੀ, ਉਲਟਾ ਪੁਲਟਾ। ਔਜਲਾ ਸਾਹਿਬ ਵੀ ਐਪਰੀਸ਼ੀਏਟ ਕਰ ਰਹੇ ਨੇ ਜੀ, ਵਧੀਆ ਸਾਂਝ ਇਕਬਾਲ ਜੀ। ਤੇ ਇਸ ਤਰ੍ਹਾਂ ਹੀ ਆਪਣੇ ਮਾਲ ਭੈਣ ਜੀ ਆ ਜਾਵੋ ਜੀ, ਕਹਿੰਦੇ ਤੁਸੀਂ ਵੀ ਗੱਲਬਾਤ ਸਾਂਝੀ ਕਰਕੇ ਜਾਵੋ ਜੀ। ਤੇ ਲਓ ਜੀ ਆਪਾਂ ਜੁੜਦੇ ਹਾਂ ਫਿਰ ਮਾਲ ਜੀ ਦੇ ਨਾਲ ਵੀ, ਜੇ ਰਾਬਤਾ ਉਹ ਬਣਦਾ ਹੈ ਤਾਂ ਉਹ ਜ਼ਰੂਰ ਬਣਾ ਸਕਦੇ ਨੇ। ਤੇ ਉਹਨਾਂ ਦੀ ਗੱਲਬਾਤ ਸੁਣਨ ਦੇ ਲਈ ਵੀ ਦੋਸਤ ਉਤਾਵਲੇ ਨੇ ਜੀ, ਤੇ ਜਿਹਦੇ ਵਿੱਚ ਸਾਂਝ ਪਾਉਣੀ ਚਾਹੁੰਦੇ ਹੋ ਤਾਂ ਤੁਸੀਂ ਵੀ ਨਿੱਘਾ ਸਵਾਗਤ ਹੈ। ਇੱਕ ਮਿੰਟ ਜੀ, ਕੰਮ ਉੱਪਰ ਥੱਲੇ ਹੋ ਜਾਂਦਾ ਜੀ ਕਈ ਵਾਰੀ, ਤੇ ਇੱਕ ਕੋਸ਼ਿਸ਼ ਕਰਦਾ ਪਿਆ ਮੈਂ, ਉਹ ਜ਼ਰੂਰ ਕਰ ਲਈਏ। ਤੇ ਉਸ ਤੋਂ ਬਾਅਦ ਫਿਰ ਆਪਾਂ ਆਗਿਆ ਲੈਂਦੇ ਹਾਂ। ਲਓ ਜੀ ਮਾਲ ਜੀ ਦੀ ਕਾਲ ਆ ਹੀ ਗਈ ਹੈ, ਤੇ ਮੈਨੂੰ ਉਡੀਕ ਸੀਗੀ ਤਾਂ ਹੀ ਕਰਕੇ ਮੈਂ ਕਿਹਾ ਖਬਰਾਂ ਹੋਏ ਬਾਅਦ ਚੋਂ ਸ਼ੁਰੂ ਕਰਦੇ ਹਾਂ। ਸਤਿ ਸ੍ਰੀ ਅਕਾਲ ਮਾਲ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ।
4: ਹਾਂਜੀ ਭੁਪਿੰਦਰ ਜੀ, ਸਤਿ ਸ੍ਰੀ ਅਕਾਲ ਤੁਹਾਨੂੰ ਤੇ ਬਾਕੀ ਸਭ ਪਰਿਵਾਰ ਨੂੰ।
0: ਸਤਿ ਸ੍ਰੀ ਅਕਾਲ ਜੀ, ਜੀਆਂ ਨੂੰ ਜੀ।
4: ਤੇ ਮੇਰੀ ਤਾਂ ਹਾਜ਼ਰੀ ਲੱਗ ਗਈ ਸਮਝੋ ਜਦ ਇਕਬਾਲ ਦੇ ਨਾਲ ਤੇ।
0: ਜੀ ਬਿਲਕੁਲ ਹੈ ਜੀ, ਜੀ
4: ਹਾਂਜੀ ਹਾਂਜੀ। ਵੈਸੇ ਹੈ ਤਾਂ ਠੀਕ ਹੈ ਭੁਪਿੰਦਰ ਜੀ, ਪਤਾ ਕੀ ਹੈ ਘਰ ਤੋਂ ਹੀ ਬਹੁਤੀਆਂ ਗੱਲਾਂ ਸ਼ੁਰੂ ਹੁੰਦੀਆਂ ਹੈ
0: ਜੀ।
4: ਆਪਾਂ ਨੂੰ ਬਾਕੀ ਰਹੀ ਕਰ ਭਲਾ ਹੋ ਭਲਾ ਦੀ ਗੱਲ ਹੈ ਇਹ, ਮਤਲਬ ਭੁਪਿੰਦਰ ਜੀ ਪਤਾ ਨੀ ਰੱਬ ਦੇਖਦਾ ਹੈ ਜਾਂ ਨਹੀਂ ਦੇਖਦਾ, ਆਈ ਡੋਂਟ ਨੋ, ਮੈਨੂੰ ਨੀ ਪਤਾ, ਪਰ ਸਾਰਿਆਂ ਤੋਂ ਵੱਡੀ ਗੱਲ ਮੈਂ ਇਹ ਸਮਝਦੀ ਸਾਡੇ ਰੱਬ ਅੰਦਰ ਹੀ ਆ
0: ਜੀ।
4: ਜਦ ਅਸੀਂ ਚੰਗਾ ਕੰਮ ਕਰਦੇ ਨਾ ਸਾਡੇ ਮਨ ਨੂੰ ਤਸੱਲੀ ਹੈ, ਸਾਨੂੰ ਚੈਨ ਮਿਲਦਾ, ਸਕੂਨ ਮਿਲਦਾ, ਫਿਰ ਕਿਸ ਲਈ ਵਧੀਆ ਕੀਤਾ
0: ਜੀ।
4: ਜੇ ਹੁਣ ਤੁਸੀਂ ਵਧੀਆ ਨੀ ਨਾ ਕੀਤਾ, ਕਿਸ ਦਾ ਭੈੜਾ ਸੋਚਦੇ ਆ, ਗਲਤ ਸੋਚਦੇ ਆ, ਭੁਪਿੰਦਰ ਜੀ ਉਸ ਵੇਲੇ ਤੁਹਾਡੀ ਅੰਦਰਲੀ ਆਤਮਾ ਤੁਹਾਨੂੰ ਦੱਸਦੀ ਹੈ, ਕਹਿ ਰਹੀ ਆ ਯੂ ਆਰ ਡੂਇੰਗ ਰੋਂਗ, ਇਹ ਨਾ ਕਰ, ਏਦਾਂ ਨਾ ਕਰ, ਇਹ ਗੱਲ ਗਲਤ ਕਰ ਰਿਹਾ। ਤੇ ਫਿਰ ਰੱਬ ਅੰਦਰ ਹੀ ਆ, ਤਾਂ ਫਿਰ ਜਦ ਤੁਹਾਨੂੰ ਅੰਦਰੋਂ ਆਵਾਜ਼ ਆਉਂਦੀ ਏਦਾਂ ਨਾ ਕਰ, ਤਾਂ ਫਿਰ ਮਤਲਬ ਤੁਸੀਂ ਆਪੇ ਠੀਕ ਕਰਨ ਲੱਗ ਪੈਂਦੇ
0: ਹਾਂ। ਬਿਲਕੁਲ ਪਤਾ ਹੁੰਦਾ ਜੀ ਆਪਣੇ ਆਪ ਦੇ ਵਿੱਚ ਕੀ ਅਸੀਂ ਠੀਕ ਕਰ ਰਹੇ ਹਾਂ ਕੀ ਗਲਤ ਕਰ ਰਹੇ ਹਾਂ ਜੀ। ਬਿਲਕੁਲ ਹੈ ਜੀ,
4: ਹਾਂਜੀ ਜਦੋਂ ਤੁਸੀਂ ਅੰਦਰ ਦੀ ਆਵਾਜ਼ ਸੁਣ ਕੇ ਵਧੀਆ ਕਰਦੇ ਆ ਭੁਪਿੰਦਰ ਜੀ, ਫਿਰ ਆਪੇ ਹੀ ਹੁੰਦਾ, ਤੁਹਾਡੇ ਮਨ ਨੂੰ ਚੈਨ ਮਿਲਦੇ, ਇਹਦਾ ਮਤਲਬ ਕੀ ਸਾਰਿਆਂ ਤੋਂ ਭਲਾ ਤਾਂ ਪਹਿਲਾਂ ਤੁਹਾਡਾ ਹੀ ਹੋ ਗਿਆ ਜਦ ਤੁਸੀਂ ਚੰਗਾ ਕੰਮ ਕਰਨ ਲੱਗੇ।
0: ਬਿਲਕੁਲ ਹੈ ਜੀ,
4: ਆਹੋ ਕਹਿੰਦੇ ਨਾ ਕਰ ਭਲਾ ਹੋ ਭਲਾ, ਜਦ ਤੁਸੀਂ ਆਪੇ ਤੁਹਾਡੀ ਅੰਦਰ ਆਤਮਾ ਕਹਿੰਦੀ ਤੁਸੀਂ ਚੰਗਾ ਕਰੋ, ਆਹ ਗੱਲ ਤੇਰੇ ਲਈ ਠੀਕ ਨੀ, ਤੂੰ ਏਦਾਂ ਨੀ ਕਰਨਾ, ਏਦਾਂ ਨੀ ਕਰਨਾ, ਕਿਸੇ ਨੂੰ ਸਤਾਨਾ, ਏਦਾਂ ਨਾ ਕਰ, ਕਿਸੇ ਦੀ ਚੋਰੀ ਨੀ ਕਰਨੀ, ਕਿਸੇ ਦੀ ਚੀਜ਼ ਏਦਾਂ ਨੀ ਕਰਨੀ, ਕਿਸੇ ਨੂੰ ਧੋਖਾ ਨੀ ਦੇਣਾ, ਉਹ ਤਾਂ ਫਿਰ ਆਪੇ ਤੁਹਾਡਾ ਭਲਾ ਹੋ ਗਿਆ, ਤੁਹਾਡੀ ਰੂਹ ਭਲਾ ਕਿੱਦਾਂ ਹੋ ਗਿਆ, ਤੁਹਾਡੀ ਰੂਹ ਸਾਰਿਆਂ ਤੋਂ ਵੱਧ ਖੁਸ਼ ਹੋ ਗਈ ਆਪੇ ਚੰਗਾ ਕੰਮ ਕੀਤਾ
0: ਤੁਸੀਂ।
4: ਫਿਰ ਜੇ ਤੁਹਾਨੂੰ ਕੋਈ ਕਈ ਵਾਰ ਏਦਾਂ ਵੀ ਹੁੰਦਾ ਭੁਪਿੰਦਰ ਜੀ ਜ਼ਿੰਦਗੀ ਵਿੱਚ ਹੁੰਦਾ ਵੀ ਹੈ ਤੇ ਹੋਇਆ ਵੀ ਹੈ, ਕਈ ਵਾਰ ਆਪਣੇ ਨਾਲ ਵੀ ਬੀਤਾ, ਕਈ ਵਾਰ ਏਦਾਂ ਹੁੰਦਾ ਤੁਹਾਨੂੰ ਪਤਾ ਨੀ ਲੱਗਦਾ ਤੁਸੀਂ ਬਹੁਤ ਵਧੀਆ ਕੀਤਾ, ਕਿਸੇ ਲਈ ਬਹੁਤ ਕੁਛ ਕੀਤਾ, ਤਾਂ ਕਈ ਵਾਰ ਤੁਹਾਨੂੰ ਅਗਲੇ ਆਪਣੀ ਸੋਚ ਦੇ ਮੁਤਾਬਿਕ ਸੋਚਦਾ, ਅਗਲਾ ਗਲਤ ਸੋਚ ਲੈਂਦਾ ਤੁਹਾਡੇ ਬਾਰੇ, ਪਰ ਮੈਂ ਕਹਿੰਦੀ ਜੇ ਤੁਸੀਂ ਉੱਥੇ ਵੀ ਚੁੱਪ ਹੋ ਜਾਂਦੇ ਹੋ ਤਾਂ ਇਹ ਵੀ ਸਭ ਤੋਂ ਵੱਡੀ ਗੱਲ ਆ, ਉਹਦੇ ਨਾਲ ਇਹ ਹੁੰਦਾ ਤੁਹਾਡੇ ਮਨ ਨੂੰ ਚੈਨ ਹੁੰਦੀ ਆ, ਤੁਸੀਂ ਉਸ ਵੇਲੇ ਹਾਰਟ ਤਾਂ ਥੋੜੇ ਹੁੰਦੇ ਆ ਪੇ, ਮਤਲਬ ਮੈਂ ਸਹੀ ਕੀਤਾ ਸੀ ਤਾਂ ਦੂਜੇ ਬੰਦੇ ਨੇ ਕਿੱਦਾਂ ਗਲਤ ਸੋਚਿਆ, ਪਰ ਜੇ ਤੁਸੀਂ ਚੁੱਪ ਹੀ ਰਹਿ ਜਾਂਦੇ ਤਾਂ ਹੌਲੀ ਹੌਲੀ ਉਸੇ ਬੰਦੇ ਨੂੰ ਆਪਣੇ ਆਪ ਅਹਿਸਾਸ ਹੋ ਜਾਂਦਾ, ਕਈ ਵਾਰ ਉਹਦੇ ਨਾਲ ਜਦੋਂ ਆਪ ਬੀਤਦੀ ਫਿਰ ਪਤਾ ਲੱਗਦਾ ਫਿਰ ਆਹ ਗੱਲ ਗਲਤ ਕੀਤੀ, ਮੈਂ ਏਦਾਂ ਨਹੀਂ ਸੀ ਕਰਨੀ ਚਾਹੀਦੀ, ਮੇਰੇ ਖਿਆਲ ਫਿਰ ਤੁਹਾਨੂੰ ਬੋਲਣ ਦੀ ਲੋੜ ਹੀ ਨੀ ਪੈਂਦੀ, ਅਗਲੇ ਨੂੰ ਆਪਣੇ ਆਪ ਹੀ
0: ਸਮਝ ਆ ਜਾਂਦੀ ਹੈ ਜੀ।
4: ਹਾਂਜੀ ਸਾਰੀਆਂ ਗੱਲਾਂ ਤਾਂ ਭੁਪਿੰਦਰ ਜੀ ਆਪਣੇ ਮਨ ਦੇ ਅੰਦਰੋਂ ਆਵਾਜ਼ ਦੀ, ਜੇ ਤੁਸੀਂ ਚੰਗੀ ਤਰ੍ਹਾਂ ਸੁਣ ਲਈ ਨਾ ਮਨ ਦੀ ਆਵਾਜ਼ ਸੁਣ ਲਈ ਆ, ਰੂਹ ਦੀ ਆਵਾਜ਼ ਸੁਣ ਲਈ ਆ, ਤਾਂ ਤੁਸੀਂ ਆਪੇ ਹੀ ਚੰਗਾ ਕਰਦੇ ਆ, ਜਿਹੜਾ ਅਸਲ ਚ ਚੰਗਾ ਕਰਦਾ ਨਾ ਉਹਨੂੰ ਆਪ ਤੇ ਉਹਦੀ ਹੁੰਦੀ ਆ, ਜੇ ਕੁਛ ਤੁਹਾਡੇ ਨਾਲ ਕੋਈ ਭੈੜਾ ਵੀ ਕਰ ਵੀ ਗਿਆ ਤਾਂ ਤੁਸੀਂ ਮੁੜ ਕੇ ਫਿਰ ਉੱਥੇ ਹੀ ਆ ਪਹੁੰਚਦੇ ਆ, ਤੁਸੀਂ ਫਿਰ ਉਹ ਅਗਲੇ ਨੂੰ ਭੁੱਲ ਜਾਂਦੇ ਆ, ਜੇ ਅਗਲੇ ਨੇ ਕੀ ਕੀਤਾ ਤੁਸੀਂ ਫਿਰ ਇੱਕ ਵਾਰੀ ਅਗਲਾ ਤੁਹਾਨੂੰ ਆਵਾਜ਼ ਮਾਰਦਾ ਤੁਸੀਂ ਫਿਰ ਪਹੁੰਚਦੇ, ਇਹਦਾ ਮਤਲਬ ਤੁਹਾਡੇ ਅੰਦਰ ਜਿਹੜੀ ਚੰਗਿਆਈ ਆ ਉਹ ਉਹ ਨਹੀਂ ਹਟਦੀ, ਉਹ ਜਿਦਾਂ ਸੱਪ ਦੀ ਸੀਗੀ ਹੁਣ ਜੜ ਤੋਂ ਨਹੀਂ ਹਟਦੀ ਸੀ।
0: ਹਾਂਜੀ
4: ਬਾਕੀ ਉਹ ਜਿਹੜੇ ਸ਼ੰਮੀ ਜੀ ਹੁਣੀ ਸੁਣਾਈ ਨਾ ਵਾਕੇ ਕਮਾਲ ਦੀ ਗੱਲ, ਉਹ ਕਹਿੰਦਾ
3: ਫਿਰ ਦੱਸ ਰਹੇ ਆ, ਚਾਹੇ ਦਰਖਤਾਂ ਤੋਂ ਪੁੱਛ ਲਓ, ਚਾਹੇ ਜਾਨਵਰਾਂ ਤੋਂ ਪੁੱਛ ਲਓ, ਕਿਸੇ ਤੋਂ ਵੀ ਪੁੱਛ ਲਓ, ਇਹ ਕਹਿੰਦੇ ਸਾਰੇ ਕੰਮ ਇਹ ਬੰਦੇ ਤੋਂ ਹੀ ਅਸੀਂ ਸਿੱਖੀਏ ਹੈ। ਮੈਂ ਉਸ ਵੇਲੇ ਇਸ ਕਰਦੀ, ਉਸ ਵੇਲੇ ਮੈਂ ਭਾਂਡੇ ਮਾਂਜ ਰਹੀ ਸੀ, ਰੋਟੀ ਬਣਾ ਕੇ ਖਾ ਕੇ ਹਟੀ ਸੀ। ਭੁਪਿੰਦਰ ਜੀ, ਮੈਂ ਕੱਲੀ ਕਿਚਨ ਦੇ ਵਿੱਚ ਵੱਸ ਰਹੀ ਸੀ ਉਸ ਵਿੱਚ। ਮੈਂ ਕਹਾਂ, ਜੇਕਰ ਮੇਰੇ ਹਸਬੈਂਡ ਸੁਣਦੇ, ਉਹਨੇ ਕਹਿਣਾ ਵੀ ਤੈਨੂੰ ਕੀ ਹੋਇਆ, ਤੂੰ ਕੱਲੀ ਹੈ, ਕਿਉਂਕਿ ਉਦਾਂ ਜੇ ਸਾਹਮਣੇ ਬੈਠੇ ਤਾਂ ਦੇਖਦੇ ਤੂੰ ਕੱਲੀ ਹੱਸੀ ਜਾਂਦੀ। ਹੁਣ ਮੈਂ ਉਹਨਾਂ ਨੂੰ ਕੀ ਦੱਸਾਂ ਵੀ ਮੈਂ ਤਾਂ ਸੁਣ ਲਿਆ, ਕੰਨਾਂ ਨੂੰ ਲਾਇਆ, ਮੈਂ ਸੁਣਦੀ
0: ਜੀ।
3: ਪਰ ਮੈਂ ਉੱਚੀ ਉੱਚੀ ਹੱਸ ਰਹੀ ਸੀ, ਬਹੁਤ ਵਾਹ ਕਮਾਲ ਉਹ ਕਹਾਣੀ ਦੱਸ ਗਏ ਤੂੰ, ਕਿੱਦਾਂ ਵਾਕਈ ਇਹ ਬੰਦੇ ਹੀ ਕਰਦੇ ਆ। ਤੁਸੀਂ ਦੇਖੋ, ਇਹਨਾਂ ਕੰਟਰੀਆਂ ਵਿੱਚ ਆਏ ਆ, ਇਹਨਾਂ ਗੋਰਿਆਂ ਨੂੰ ਇਹ ਨੀ ਪਤਾ ਸੀ ਵੀ ਇਹ ਲੋਕ ਕੀ ਕਰਦੇ, ਕਿੱਦਾਂ ਕਰਦੇ, ਕਿੱਦਾਂ ਕਿੱਦਾਂ ਪੱਕੇ ਹੋਣ ਲਈ ਕਰਦੇ। ਹੌਲੀ ਹੌਲੀ ਇਹਨੀ ਇਹਨਾਂ ਨੂੰ ਆਪਣਾ ਸਾਰਾ ਹੀ ਭੇਜ ਦੱਸ ਦਿੱਤਾ।
0: ਬਿਲਕੁਲ ਜੀ, ਦੇਖੋ ਹੁਣ ਤੀਲੀ ਤੀਲੀ ਜਿਹੜੀ ਅੱਗ ਬਣਾਈ ਆ, ਬਾਂਦਰ ਨੇ ਤਾਂ ਨੀ ਬਣਾਈ। ਜੇ ਬਾਂਦਰ ਹੱਥ ਤੀਲੀ ਆ ਜਾਵੇ ਤਾਂ ਬੇੜਾ ਗਰਕ ਕਰਦੇ ਤੇ ਇਨਸਾਨ ਦੀਆਂ ਕੀਤੀਆਂ ਹੋਈਆਂ ਕਾਢਾਂ ਜਿਹੜੀਆਂ ਨੇ ਜੀ, ਉਹ ਜਾਨਵਰਾਂ ਤੱਕ ਵੀ ਪਹੁੰਚ ਰਹੀਆਂ ਨੇ। ਹੁਣ ਦੇਖੋ, ਚਾਹੇ ਜੀਵ ਜੰਤੂ ਨੇ, ਸਮੁੰਦਰਾਂ ਦੇ ਵਿੱਚ ਇੰਨਾ ਗੰਦ ਇਨਸਾਨ ਵੱਲੋਂ ਪਾਇਆ ਜਾ ਰਿਹਾ ਜੀ, ਉਹ ਜਾਲਾਂ ਦੇ ਵਿੱਚ ਵੀ ਫਸਦੇ ਆ, ਮੌਤਾਂ ਵੀ ਹੁੰਦੀਆਂ ਨੇ, ਸਾਰੀਆਂ ਚੀਜ਼ਾਂ ਨੇ।
3: ਇੱਕ ਦਿਨ ਤੁਸੀਂ ਦੱਸ ਰਹੇ ਸੀ, ਕਹਿੰਦੇ ਪਤਾ ਨੀ ਤੁਸੀਂ ਦੱਸ ਰਹੇ ਸੀ ਜਾਂ ਕਿਸੇ ਹੋਰ ਨੇ, ਸਿਕੰਦਰ ਵੀਰ ਜੀ ਨੇ ਕਿਹਾ ਭੀ ਮਤਲਬ ਇੱਥੇ ਭੀ ਇੱਦਾਂ ਭੀ ਮੈਨੂੰ ਸਿਖਾ ਲਿਆ ਸੀ ਭੀ ਮੇਰੇ ਡੈਡੀ ਨੇ ਕਿਹਾ ਜਾਂ ਕਿੱਦਾਂ ਭੀ ਕਿਸੇ ਨੂੰ ਵੀ ਉੱਥੇ ਜਾ ਕੇ ਉਸ ਮੁਲਕ ਜਾ ਕੇ ਕਿਸੇ ਨੂੰ ਗਲਤ ਗੱਲਾਂ ਨੀ ਸਿਖਾਉਣੀਆਂ, ਗਲਤ ਗਾਲ ਨੀ
0: ਸਿਖਾਉਣੀ। ਉਹ ਗਾਲ ਨੀ ਸਿਖਾਉਣੀ। ਮੈਂ ਇੱਥੇ ਜਦੋਂ ਸਾਡੇ ਭੂਆ ਜੀ ਦਾ ਲੜਕਾ ਸੀਗਾ, ਜਦੋਂ ਉਹ ਤਾਂ ਚਲੋ ਇੱਥੇ ਪਹਿਲਾਂ ਦੇ ਰਹਿੰਦੇ ਆ, ਤੇ ਜਦੋਂ ਮੈਂ ਆਇਆ ਕਿ ਉਹਨਾਂ ਨੇ ਦੱਸਿਆ ਸੀਗਾ ਕਿ ਕਿਉਂਕਿ ਇੱਥੇ ਬਹੁਤ ਆਪਣੇ ਉਸ ਸਮੇਂ ਦੇ ਵਿੱਚ ਬਾਹਰੋਂ ਲੋਕ ਬਹੁਤ ਘੱਟ ਸੀਗੇ ਜੀ, ਤੇ ਕਦੇ ਵੀ ਕੋਈ ਵੀ ਗੱਲ ਹੁੰਦੀ ਉਹਨਾਂ ਦੇ ਜ਼ਿੰਦਗੀ ਦੇ ਤਜਰਬੇ ਨੇ, ਚਲੋ ਜਿੱਦਾਂ ਕਿ ਆਪਾਂ ਨੂੰ ਵੀ ਆਦਤ ਹੈ ਇਹਨਾਂ ਮੁਲਕਾਂ ਦੇ ਵਿੱਚ ਜਾਂ ਵੱਖਰੀ ਬੋਲੀ ਦੇ ਵਿੱਚ ਗਾਲਾਂ ਕੱਢਣੀਆਂ, ਹੋਰ ਕੁਝ ਬੰਦਾ ਸਿੱਖੇ ਨਾ ਸਿੱਖੇ ਤਾਂ ਹਰ ਮੁਲਕ ਦੀ ਹਰ ਬੋਲੀ ਦੇ ਵਿੱਚ ਗਾਲ ਘੱਟੋ ਘੱਟ ਸਿੱਖ ਲੈਂਦਾ, ਤੇ ਉਹ ਗੋਰਿਆਂ ਦਾ ਜ਼ਿਆਦਾਤਰ ਇੰਟਰਸਟ ਹੁੰਦਾ ਹੈ ਕਿ ਮਤਲਬ ਕਿ ਇਸ ਬੈਡ ਵਰਡ ਦੇ ਵਿੱਚ ਜ਼ਿਆਦਾ ਉਹਨਾਂ ਨੂੰ ਇੰਟਰਸਟ ਦੇਖਣ ਨੂੰ ਮਿਲਦਾ ਵੀ ਉਹਦੀ ਭਾਸ਼ਾ ਦੇ ਵਿੱਚ ਤੁਹਾਡੇ ਚ ਕੀ ਕਹਿੰਦੇ ਆ,
3: ਉਹਦੀ ਭਾਸ਼ਾ ਵਿੱਚ ਕੀ ਕਹਿੰਦੇ।
0: ਹਾਂਜੀ, ਤੇ ਉਹ ਜਦੋਂ ਉਹਨਾਂ ਨੂੰ ਗਾਲ ਸਿਖਾ ਦਿੰਦੇ ਨਾ, ਤਾਂ ਉਹਨਾਂ ਨੇ ਕਦੇ ਵੀ ਤੁਹਾਡੇ ਨਾਲ ਕੁਝ ਵਾਪਰਿਆ ਨਾ, ਤਾਂ ਉਹੀ ਗਾਲ ਤੁਹਾਨੂੰ ਪਹਿਲਾਂ ਕੱਢਣੀ ਆ ਜੀ, ਤੁਹਾਡੇ ਤੇ ਹੀ ਲੱਗਣੀ ਆ।
3: ਬਿਲਕੁਲ ਬਿਲਕੁਲ ਬਿਲਕੁਲ। ਮੈਂ ਇੱਕ ਸਟੋਰ ਵਿੱਚ ਕੰਮ ਕਰਦੀ ਸੀ
0: ਜੀ,
3: ਉੱਥੇ ਥੋੜੀ ਦੇਰ ਕੀਤਾ ਸੀ, ਨੈਸ਼ਨਲ ਹੋਲਸੇਲ ਲਿਕੁਇਡੇਟਰ ਸੀ ਹਨਾ
0: ਜੀ।
3: ਭੁਪਿੰਦਰ ਜੀ, ਮੈਂ ਉੱਥੇ ਦੇਖਿਆ ਫਿਰ ਆਪਣੇ ਜਿੱਥੇ ਜਿੱਦਾਂ ਨਾ ਮੁੰਡੇ ਪਿੱਛੇ ਕੰਮ ਕਰਦੇ ਹੁੰਦੇ ਆ, ਜਿੱਥੇ ਫਿਕਸ ਫੁਕਸ ਕਰਨੇ ਬਾਹਰੋਂ ਸਮਾਨ ਆਦਾ ਕੀ, ਹੁਣ ਮੈਂ ਕਹਾਂ ਭੁੱਲ ਗਿਆ, ਤਾਂ ਫਿਰ ਮਤਲਬ ਉੱਥੇ ਮਤਲਬ ਉਹ ਰਾਤ ਨੂੰ ਵੀ ਡਿਊਟੀ ਕਰਦੇ ਪਏ ਜਾਂ ਮਤਲਬ ਦਿਨ ਨੂੰ ਪਿੱਛੋਂ ਟਰੱਕਾਂ ਦਾ ਟਰੱਕ ਸਮਾਨ ਆਉਂਦਾ ਤਾਂ ਉਹਨਾਂ ਨੇ ਫਿਕਸ ਕਰਨਾ, ਤਾਂ ਮੈਂ ਦੇਖਿਆ ਤੇ ਕੁਦਰਤੀ ਜਿੱਦਾਂ ਬੰਦਾ ਤੁਰਦਾ ਫਿਰਦਾ ਆਇਲ ਵਿੱਚ ਜਾਂਦਾ ਕਰਦਾ, ਤਾਂ ਫਿਰ ਦੇਖਿਆ ਭੀ ਆਪਣੇ ਬੰਦੇ ਮੈਂ ਦੇਖਿਆ ਭੀ ਗਲਤ ਗੱਲਾਂ ਸਿਖਾਲਦੇ ਕਾਲਿਆਂ ਕੋਲਿਆਂ ਨੂੰ, ਤੂੰ ਆਪੇ ਉਹਨਾਂ ਨੂੰ ਗਾਲ ਕੱਢਣੀ ਆ ਜਾਂਦੀ।
0: ਬਿਲਕੁਲ ਆ ਜਾਂਦੀ ਹੈ ਜੀ।
3: ਆਹੋ, ਨਹੀਂ ਚਾਹੀਦਾ ਫਿਰ ਭਲਾ ਕਾਹਦਾ ਕਰਦੇ, ਆਪਣਾ ਪੂਰਾ ਕਰਦੇ, ਫਿਰ ਉਹਨਾਂ ਨੇ ਆਪੇ ਜਿਸ ਵੇਲੇ ਸਮਝੋ ਤੁਹਾਡੇ ਨਾਲ ਗੁੱਸੇ ਹੋ ਗਏ ਤਾਂ ਜਿਹੜੀ ਗੱਲ ਤੁਸੀਂ ਸਿਖਾਲੀ ਉਹਨੇ ਫਿਰ
0: ਤੁਹਾਡੇ ਤੇ ਲਾਉਣੀ ਹੈ ਜੀ ਉਹਨੇ। ਬਿਲਕੁਲ
3: ਹਾਂਜੀ ਹਾਂਜੀ। ਬਾਕੀ ਵਿਸ਼ਾ ਸੋਹਣਾ ਸੀ, ਬਹੁਤ ਵਧੀਆ ਸੀ, ਤੇ ਸ਼ਮੀ ਜੀ ਦੀ ਤੁਹਾਡੀ ਸਾਂਝ, ਤੁਹਾਡੀ ਕਹਾਣੀ, ਸ਼ਮੀ ਜੀ ਦੀ ਕਹਾਣੀ ਵਾਕਿਆ ਹੀ ਬਹੁਤ, ਜਾਂਦੇ ਜਾਂਦੇ ਕਹਿੰਦੇ ਪਏ ਮੈਂ ਸੁਣਾ ਦਵਾਂ ਪਰ ਲੰਬੀ ਹੋ ਗਈ, ਪਰ ਹੈ ਬਹੁਤ ਸੋਹਣੀ, ਸੁਣਨ ਦਾ ਟਾਈਮ ਤਾਂ ਕਾਫੀ ਲੱਗਿਆ ਪਰ ਬਹੁਤ ਵਧੀਆ ਸੀ, ਬਹੁਤ ਸਿੱਖਿਆ ਦਾਇਕ ਸੀ। ਬਾਕੀ ਸਾਨੂੰ ਸਾਰਿਆਂ ਨੂੰ ਇੱਕੋ ਚੀਜ਼ ਅਪਣਾ ਲੈਣੀ ਚਾਹੀਦੀ, ਜੇ ਤੁਹਾਡੇ ਦਿਲ ਵਿੱਚ ਅਸਲ ਚ ਜਿਹਦੇ ਦਿਲ ਵਿੱਚ ਕੁਛ ਇਨਸਾਨੀਅਤ ਹੈਗੀ ਆ, ਰਹਿਮ ਦਿਲ ਹੈਗਾ ਜਿਹੜਾ, ਉਹ ਆਪਣੇ ਆਪ ਹੀ ਭਲਾ ਕਰਦਾ ਹੀ ਰਹਿੰਦਾ ਕਿਸੇ ਵੀ ਤਰੀਕੇ ਵਿੱਚ, ਕਿਸੇ ਨੂੰ ਹਰਟ ਨੀ ਕਰਦਾ। ਫਿਰ ਜੇ ਕਿਸੇ ਦਾ ਦੁੱਖ ਆ, ਕੋਈ ਤਕਲੀਫ ਆ, ਉਹ ਲਈ ਝੱਟ ਦੇਣੀ ਬੰਦਾ ਇਮੋਸ਼ਨਲ ਹੋ ਕੇ ਉਸੇ ਵੇਲੇ ਹੈਲਪ ਕਰਨ ਲਈ ਤਿਆਰ ਹੁੰਦਾ, ਔਰ ਕਰਨੀ ਵੀ ਚਾਹੀਦੀ ਆ। ਬਾਕੀ ਇਹ ਵਾਕਿਆ ਹੀ ਆ, ਕਰ ਭਲਾ ਹੋ ਭਲਾ, ਇਹ ਹੁੰਦਾ ਹੀ ਆਪਣੇ ਆਪ ਹੀ ਹੁੰਦਾ, ਤੁਹਾਨੂੰ ਸੋਚਣ ਦੀ ਲੋੜ ਨੀ ਪੈਂਦੀ। ਮੈਂ ਕਹਿੰਦੀ ਤੁਸੀਂ ਕਿਸੇ ਦੀ ਮਦਦ ਕਰੋ ਉਨੀ ਕਰਦਾ, ਜਿਹੜੇ ਕਰਕੇ ਤੁਹਾਨੂੰ, ਤੁਸੀਂ ਇਹ ਨਾ ਸੋਚੋ ਮੈਂ ਤਾਂ ਫਲਾਨੀ ਦੀ ਇੰਨੀ ਮਦਦ ਕੀਤੀ ਸੀ, ਨਹੀਂ ਨਹੀਂ, ਤੁਸੀਂ ਜਿੰਨੀ ਹੋ ਸਕਦੀ ਕਰ ਲਓ, ਤੇ ਇਹ ਨਾ ਸੋਚੋ ਇਹਦੇ ਬਦਲੇ ਮੈਨੂੰ ਕੀ ਮਿਲੇਗਾ। ਜਦ ਅਸੀਂ ਸਵੇਰੇ ਉੱਠ ਕੇ ਅਰਦਾਸ ਇਹ ਕਰਦੇ ਭੁਪਿੰਦਰ ਜੀ ਵਾਹਿਗੁਰੂ ਸਭ ਦਾ ਭਲਾ ਕਰੀ, ਉਹ ਸਭ ਦੇ ਭਲੇ ਵਿੱਚ, ਸਭ ਚ ਅਸੀਂ ਵੀ ਤਾਂ ਆਉਂਦੇ ਹਾਂ, ਨਾਲ ਆਪੇ ਸਾਡਾ ਭਲਾ ਹੋ ਜਾਣਾ।
0: ਬਿਲਕੁਲ, ਜੇ ਤੁਸੀਂ ਸਭ ਦੇ ਭਲੇ ਦੀ ਅਰਦਾਸ, ਜੇ ਤੁਸੀਂ ਕਰ ਨਹੀਂ ਸਕਦੇ ਤਾਂ ਮੇਰਾ ਤਾਂ ਸਪਸ਼ਟ ਹੈ ਕਿ ਜੇ ਤੂੰ ਮੇਰੀ ਔਕਾਤ ਜਿੰਨੀ ਹੈਗੀ ਆ, ਮੈਂ ਕਹਿ ਦਿੰਦਾ ਉਹਨਾਂ ਨੂੰ ਸਾਫ਼ ਹੀ ਭਾਈ, ਮੈਨੂੰ ਲੱਗਦਾ ਕਿ ਉਹਦੇ ਵਿੱਚ ਵੀ ਅਗਲੇ ਦਾ ਭਲਾ ਮੇਰਾ ਭਲਾ ਹੈ, ਕਿ ਉਹਨੂੰ ਲਾਰਾ ਨਾ ਲਾਓ ਭਾਈ, ਨਹੀਂ ਕਰ ਸਕਦੇ ਉਹਨੂੰ ਕਹਿ ਦੋ ਭਾਈ ਨਹੀਂ ਯਾਰ ਮੇਰਾ ਨੀ ਪੁੱਗਦਾ ਨਾ, ਮੈਂ ਨਹੀਂ ਕਰ ਸਕਦਾ, ਇੰਨੀ
3: ਗੁੰਜਾਇਸ਼,
0: ਉਹ ਅਗਲਾ ਤੁਹਾਡੇ ਉੱਤੇ ਅਟਕੇਗਾ ਤਾਂ ਨਹੀਂ ਹੈ ਨਾ, ਉਹ ਹੋਰ ਪਾਸੇ ਜਾਂ ਕਿਸੇ ਹੋਰ ਰਾਸਤੇ ਦੇ ਉੱਤੇ ਜਾਏਗਾ ਜਾਂ ਹੋਰ ਰਾਹ ਲੱਭੇਗਾ ਆਪਣੇ ਆਪ ਨੂੰ ਸੇਫ ਕਰਨ ਲਈ। ਬਿਲਕੁਲ
3: ਕਿਸੇ ਵੀ ਚਾਹੇ ਪੈਸੇ ਤੇ ਲੈਣਾ
0: ਹੋਰ ਵੀ ਬਹੁਤ ਸਾਰੀਆਂ
3: ਤੁਹਾਡੇ ਬਾਰੇ ਹੋ ਸਕਦਾ ਤੁਹਾਡੇ ਬਾਰੇ ਕੋਈ ਸੋਚੇ ਵੀ ਭਵਿੰਦਰ ਇੰਨੀ ਹੈਲਪ ਕਰ ਸਕਦਾ, ਪਰ ਤੁਸੀਂ ਆਪਣੇ ਪਰਿਵਾਰ ਵਿੱਚ ਘਰ ਵਿੱਚ ਬੱਚਿਆਂ ਦਾ ਸਾਰਾ ਕੁਛ ਦੇਖਣਾ ਹੁੰਦਾ। ਤਾਂ ਦੂਜਾ ਜਣੇ ਤਾਂ ਸਿਰਫ ਗੈਸਟ ਲਾਉਂਦੇ ਆ, ਉਹ ਤੁਹਾਨੂੰ ਆਪਣੇ ਘਰ ਚ ਪਤਾ ਹੁੰਦਾ ਤੁਸੀਂ ਕੀ ਕਰ ਸਕਦੇ ਆ ਜੇ ਨਹੀਂ ਤਾਂ ਮੇਰੇ ਖਿਆਲ ਸਾਫ ਕਹਿ ਦੇਣਾ ਚਾਹੀਦਾ, ਜਰੂਰੀ ਕੋਈ ਮੈਂ ਇੰਨਾ ਨੀ, ਪਰ ਹਾਂ ਜੋ ਕੁਛ ਵੀ ਤਾਂ ਹੋ ਸਕਿਆ ਮੈਂ ਤੇਰੇ ਨਾਲ ਆ।
0: ਠੀਕ ਆ,
3: ਬਸ ਇਹਦੀ ਬਹੁਤ ਖੁਸ਼ੀ ਹੁੰਦੀ।
2: ਬਹੁਤ
3: ਦੇਰ ਹੋ ਗਈ ਗੱਲਬਾਤ ਕੀਤੀਆਂ, ਉਦਾਂ ਮੈਂ ਯਾਦ ਕਰ ਲਈ, ਪਰ ਜਦ ਹੁਣ ਤੁਹਾਨੂੰ ਇੱਥੇ ਸੁਣ ਲਈਦਾ ਤਾਂ ਰੂਹ ਖੁਸ਼ ਹੋ ਜਾਂਦੀ।
2: ਜਿਹੜੀ ਆਹ ਤੁਸੀਂ ਗੱਲ ਕਰਦੇ ਹੋ ਭੈਣ ਜੀ, ਸਾਡੇ ਗੁਰੂ ਘਰ ਇੱਕ ਲੇਡੀ ਬੋਲੀ, ਉਹ ਉਹਨਾਂ ਦੇ ਸਟੋਰ ਨੇ ਆਪਦੇ ਹਨਾ
0: ਜੀ,
2: ਉਹ ਆਪਣੇ ਸਟੋਰ ਤੇ ਖੜੀ ਸੀ ਵਿਚਾਰੀ, ਤੇ ਕਾਲਾ ਜਾਂ ਗੋਰਾ ਆਇਆ, ਉਹਨੇ ਉਹਨੂੰ ਇਹੋ ਜਿਹੀ ਗੱਲ ਬੋਲੀ ਕਿਸੇ ਨੇ ਗਲਤ ਸਿਖਾਈ ਹੋਈ ਹਨਾ, ਤੇ ਉਹਨੇ ਜਾਣੀ ਹੁਣ ਉਹ ਕਹਿੰਦੀ ਵੀ ਇੱਥੇ ਹੀ ਆਪਾਂ, ਉਹ ਮਤਲਬ ਉਹ ਟਾਊਨ ਦੇ ਵਿੱਚ ਆਪਣੇ, ਮੈਂ ਤਾਂ ਚਲੋ ਹੈ ਹੀ ਇਕੱਲਾ, ਉਹ ਟਾਊਨ ਚ ਕਾਫੀ ਸਟੋਰ ਨੇ ਆਪਣੇ ਲੋਕਾਂ ਦੇ ਪੰਜਾਬੀਆਂ ਦੇ, ਉਹ ਕਹਿੰਦੀ ਮੈਂ ਦਾਅਵੇ ਨਾਲ ਕਹਿੰਦੀ ਆ 90% ਚੋਂ ਇੱਥੋਂ ਹੀ ਆਪਣੇ ਚੋਂ ਕਿਸੇ ਨੇ ਉਹਨੂੰ ਇਹ ਗੱਲ ਕਹੀ ਹੋਣੀ ਹੈ। ਉਹ ਕਹਿੰਦੀ ਵੀ ਮਤਲਬ ਤੁਸੀਂ ਆਪਦੀ ਵਾਈਫ ਨੂੰ ਵੀ ਉਹ ਗੱਲ ਨੀ ਬੋਲ ਸਕਦੇ ਵੀ ਜਿਹੜੀ ਉਹਨੇ ਮੈਨੂੰ ਆ ਕੇ ਗੱਲ ਬੋਲੀ। ਕਹਿੰਦੀ ਫਿਰ ਮੈਂ ਉਹਨੂੰ ਪੁੱਛਿਆ ਵੀ ਤੂੰ ਤੈਨੂੰ ਕਿਤੇ ਇਹਦਾ ਮਤਲਬ ਪਤਾ, ਕਹਿੰਦਾ ਵੀ ਮੈਨੂੰ ਮਤਲਬ ਨੀ ਹੁੰਦਾ, ਮੈਂ ਤੁਹਾਨੂੰ ਦੱਸਿਆ ਵੀ ਤੂੰ ਐਂ ਬੁਲਾਇਆ ਕਰ ਕਿਸੇ
3: ਨੂੰ। ਬਿਲਕੁਲ,
2: ਆਪਾਂ ਨੂੰ ਕੋਈ ਅੰਗਰੇਜ਼ੀ ਜਾਂ ਸਪੈਨਿਸ਼ ਚ ਕੋਈ ਇਹੋ ਜਿਹੀ ਗਲਤ ਕਰ, ਮੈਨੂੰ ਕੋਈ ਦੱਸ ਵੀ ਜਾਵੇ ਨਾ ਸਪੈਨਿਸ਼ ਦੇ ਵਿੱਚ, ਮੈਂ ਉਹ ਤੋਂ ਲਿਖਾ ਲੈਣਾ ਕੋਈ ਜਿਹੜਾ ਜਿਹੜੇ ਸਪੈਨਿਸ਼ ਨੂੰ ਗੋਰ ਇੰਗਲਿਸ਼ ਜਾਂ ਪੰਜਾਬੀ ਸਪੈਨਿਸ਼ ਆਉਂਦੀ ਹੈ, ਮੈਂ ਉਹਨੂੰ ਪੁੱਛਦਾ ਜ਼ਰੂਰ ਹੁੰਦਾ ਵੀ ਇਹਦਾ ਮਤਲਬ ਕੀ ਹੈ, ਕਿਉਂਕਿ ਹੁਣ ਮੈਂ ਗਾਹਾਂ ਕਿਸੇ ਨੂੰ ਬੋਲਦੇ ਮੈਨੂੰ ਗਲਤ ਕਹਿ ਜਾਵੇ ਗੱਲ ਦੱਸ ਜਾਵੇ
0: ਹਨਾ।
2: ਐ ਮੇਰੇ ਸਟੋਰ ਤੇ ਆ ਗਿਆ ਇੱਕ, ਉਹਨੇ ਮੈਨੂੰ ਆਈ ਆ ਕੇ ਗਾਲ ਵਾਂਗੂ ਕੱਢੀ, ਤੇ ਮੈਂ ਉਹਨੂੰ ਕਿਹਾ ਮੈਂ ਕਿਹਾ ਤੈਨੂੰ ਕਿਹਨੇ ਦੱਸਿਆ, ਕਹਿੰਦਾ ਫਲਾਣੇ ਜਿਹੜਾ ਉੱਥੇ ਸਟੋਰ ਉਹਨੇ ਦੱਸਿਆ, ਮੈਂ ਕਿਹਾ ਇਹਦਾ ਆਹ ਮਤਲਬ ਹੈ, ਕਹਿੰਦਾ ਮੈਂ ਦੱਸ ਪੁੱਛਦਾ ਉਹਨੂੰ ਜਾ ਕੇ, ਮੈਂ ਕਿਹਾ ਵੀ ਹੁਣ ਫਿਰ ਉਹਨੂੰ ਮੈਂ ਦੱਸਿਆ ਵੀ ਅੱਜ ਕੱਲ ਇਸ ਕਰਕੇ ਮੈਂ ਜਿਹਨੂੰ ਬੱਚੇ ਹੀ ਨੇ ਜੀ, ਆਪਾਂ ਛੋਟੇ ਹੁੰਦੇ ਤੁਹਾਨੂੰ ਯਾਦ ਹੀ ਹੋਣਾ ਭੈਣ ਜੀ, ਆਪਾਂ ਉਹ ਕਿੰਨਾ ਪ੍ਰਾਊਡ ਕਰਦੇ ਜਾਂ ਜਵਾਕ ਨੂੰ ਕਹਿੰਦੇ ਗਾਲ ਕੱਢ ਕੇ ਦਿਖਾ
0: ਜੀ,
2: ਕਹਿੰਦੇ ਹੁੰਦੇ ਛੋਟੇ
3: ਜਵਾਕ ਬੋਲਣ ਲੱਗ ਜਾਂਦੇ ਬਚਪਨ ਚ, ਬੱਚਿਆਂ ਦੇ ਬਚਪਨ ਚ ਵੀ ਇਦਾਂ ਦੇਖਿਆ ਆਂਢ ਗੁਆਂਢ ਦੇ ਨਿਆਣੇ ਨੂੰ ਗਾਲਾਂ ਸਿਖਾ ਦਿੰਦੇ
0: ਜੀ,
2: ਬਿਲਕੁਲ ਸਿਖਾਉਂਦੇ ਨੇ ਜੀ।
3: ਹਾਂਜੀ ਹਾਂਜੀ,
2: ਸੋ ਇਸ ਕਰਕੇ ਨਾ ਇਹ ਕੰਮ ਕਦੇ ਵੀ ਨੀ ਕਰਨਾ ਚਾਹੀਦਾ, ਜੇ ਤੁਸੀਂ ਇਹ ਕਹਿੰਦੇ ਹੋ ਕਿ ਉਹ ਕਿਸੇ ਨੂੰ ਕੱਢੂ ਜਾ ਕੇ, ਉਹ ਕਦੇ ਤੁਹਾਨੂੰ ਵੀ ਕੱਢੂ ਆ ਕੇ।
0: ਬਿਲਕੁਲ
3: ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ, ਮੈਨੂੰ ਤਾਂ ਗਾਲ ਦੇ ਨਾਲ ਬੜੀ ਨਫ਼ਰਤ ਹੈ।
2: ਸਮਾਜ ਚ ਮੈਸੇਜ ਜਾਂਦਾ ਹੈ, ਵਧੀਆ ਮੈਸੇਜ ਜਾਂਦਾ ਸਮਾਜ ਚ
0: ਨਾ ਜੀ ਨਾ।
2: ਹੁਣ
3: ਅੱਛਾ ਮੇਰੇ ਨਾਲ ਵੀ ਦੂਜੇ, ਤੁਹਾਨੂੰ ਮੈਂ ਦੱਸਦੀ, ਮੇਰੇ ਨਾਲ ਸਕੂਲ ਦੂਜੀਆਂ ਕਾਲੀਆਂ ਕੁੜੀਆਂ ਸਪੈਨਿਸ਼ ਕੁੜੀਆਂ ਮੁੰਡੇ ਕੰਮ ਕਰਦੇ ਸੀ, ਜਾਣੀ ਕਿ ਉਹਨੇ ਵੀ ਸਾਨੂੰ ਕਹਿਣਾ ਥੋੜੀ ਜਿਹੀ ਆਪਣੀ ਲੈਂਗੁਏਜ ਵਿੱਚ ਦੱਸੋ, ਉਹਨਾਂ ਨੂੰ ਇਹ ਦੱਸਣਾ ਪਏ ਅਸੀਂ ਹੈਲ ਤੁਸੀਂ ਹੈਲੋ ਕਹਿੰਦੇ, ਸਤਿ ਸ੍ਰੀ ਅਕਾਲ, ਕੀ ਹਾਲ ਹੈ, ਕੀ ਹਾਲ ਆ, ਉਹਨਾਂ ਨੂੰ ਚਾਰ ਪੰਜ ਲਾਓ ਚੰਗੇ ਚੰਗੇ ਵਧੀਆ
2: ਸਾਰੇ ਹੁੰਦੇ,
3: ਕੀ ਹਾਲ, ਹਾਂਜੀ ਮੈਂ ਠੀਕ ਆ,
2: ਹਾਂ ਧੰਨਵਾਦ, ਤੁਸੀਂ ਵੀ ਆਪਾਂ ਤੁਸੀਂ ਥੈਂਕ ਯੂ ਕਹਿੰਦੇ ਹਾਂ, ਅਸੀਂ ਧੰਨਵਾਦ ਕਹਿੰਦੇ ਹਾਂ, ਤੁਸੀਂ ਯੂ ਵੈਲਕਮ ਕਹਿੰਦੇ ਹੋ ਵੀ ਅਸੀਂ ਜੀ ਆਇਆ ਕਹਿ ਦਿੰਦੇ ਹਾਂ ਤੁਹਾਨੂੰ ਹਨਾ, ਤੁਸੀਂ ਵਧੀਆ ਗੱਲਾਂ ਦੱਸੋ ਇਹ ਦੱਸ ਸਕਦੇ ਹੋ ਜੀ, ਜੇ ਹੁਣ ਮੈਂ ਹੀ ਮਾੜਾ ਦੱਸੂ, ਕੱਲ ਨੂੰ ਮੇਰੀ ਮੰਨ ਲਓ ਬੇਟੀ ਉਹ ਕੰਮ ਕਰੇ ਜੀ ਇੱਥੇ ਆ ਗਿਆ, ਮੇਰੀ ਕੱਲ ਨੂੰ ਨੂੰਹੇ ਕੰਮ ਕਰੇ ਇੱਥੇ ਆ ਕੇ
0: ਜੀ,
2: ਅਗਲਾ ਆ ਕੇ ਉਹਨੂੰ ਬੋਲੂ ਫਿਰ ਉਹ ਮੇਰਾ ਸਿਖਾਇਆ ਹੀ ਮੇਰੇ ਕੰਨੀ ਆਇਆ ਨਾ।
0: ਬਿਲਕੁਲ
3: ਬਿਲਕੁਲ ਬਿਲਕੁਲ,
2: ਹੁਣ ਕਿੱਥੇ ਤੱਕ ਕਦੇ ਤਾਂ ਜਾਣਾ ਨੀ ਇਸ ਟਾਊਨ ਦੇ ਵਿੱਚ,
0: ਬਿਲਕੁਲ
2: ਮਤਲਬ ਕਦੇ ਨੀ ਇਹ ਅੱਜ ਤੱਕ ਗੱਲ ਗਲਤ ਕਿਸੇ ਨਾਲ ਕੀਤੀ ਆ, ਛੋਟਾ ਟੋਰਾ ਇੰਨੇ ਸਾਲ, ਇਸ ਕਰਕੇ ਸਾਡੇ ਨਾ ਪਤਾ ਨੀ ਅਸੀਂ ਕੀ ਗੱਲ ਦੇ ਇਸ ਚੀਜ਼ਾਂ ਦੇ ਵਿੱਚ ਕੀ ਪ੍ਰਾਊਡ ਮਹਿਸੂਸ ਕਰਦੇ ਹਾਂ ਵੀ ਕੀ ਹੈ ਇਹਦੇ ਵਿੱਚ। ਮੈਂ ਤੁਹਾਨੂੰ ਦੱਸਦਾ ਜੀ ਸਾਡੇ ਟਾਊਨ ਦੀ ਤੁਹਾਨੂੰ ਹੋਰ ਗੱਲ ਦੱਸਦਾ ਜੀ, ਉੱਥੇ ਮਤਲਬ ਕਾਲੇ ਬਹੁਤ ਨੇ ਹਨਾ, ਉਹ ਕਾਲੇ ਐ ਹੁੰਦਾ ਸਿਗਰਟ ਸਾਰੀ, ਹਾਲਾਂਕਿ ਸਾਰੀ ਡੱਬੀ ਦਿਹਾੜੀ ਦੀ ਪੀ ਜਾਂਦੇ ਨੇ ਉਹ, ਜੇ ਇਕੱਠੀ ਡੱਬੀ ਸਿਗਰਟ ਦੀ ਲੈਣ ਉਹ $10 ਦੀ ਹੈ, ਉਹਨਾਂ ਨੇ ਸਿੰਗਲ ਸਿਗਰਟ ਲੈਣੀ ਹੈ ਜੀ, ਉਹਨਾਂ ਨੂੰ ਪੈਂਦੀ ਹੈ 25-30 ਰੁਪਏ ਚ, ਪਰ ਉਹ ਪਰਵਾਹ ਨੀ ਕਰਦੇ ਹਨਾ, ਜਿਵੇਂ ਮਤਲਬ ਹੋਇਆ ਡਰ, ਉਹ ਸਿੰਗਲ ਸਿਗਰਟ ਇਲੀਗਲ ਆ ਜੀ ਵੇਚਣੀ ਹੈਲਥ ਲਈ ਇੱਥੇ, ਕਿਉਂਕਿ ਤੁਸੀਂ ਹੱਥ ਤਾਂ ਲਾ ਹੀ ਨੀ ਸਕਦੇ ਕਿਸੇ ਚੀਜ਼ ਨੂੰ ਜਿਹੜੀ ਵੇਚਣੀ ਹੈ। ਉਹ ਕਾਲਾ ਮਤਲਬ ਜੀ ਗਰਮੀਆਂ ਦੇ ਇਹਨਾਂ ਦੇ ਕਈ ਸਾਲਾਂ ਦੀ ਗੱਲ ਆ, ਗਰਮੀਆਂ ਸ਼ਿਕਾਗੋ ਦੇ ਲੋਕ ਸਾਡੇ ਬਹੁਤ ਇੱਥੇ ਆਉਂਦੇ ਨੇ ਹਨਾ, ਕਾਫੀ ਰਸ਼, ਉਹ ਕਾਲਾ ਪਿੱਛੋਂ ਹੀ ਕਹਿੰਦਾ ਵਟ ਯੂਰ ਨੇਮ ਮਿਸਟਰ ਸਿੰਘ, ਮੈਂ ਕਿਹਾ ਯੈਸ, ਓ ਯੂ ਨੋ ਦਾ ਜਿਮੀ ਫਰੋਮ ਉੱਥੋਂ ਕਿਤੋਂ ਹੋਰ, ਉਹਨੇ ਕਿਹਾ, ਮੈਂ ਕਿਹਾ ਆਈ ਡੋਂਟ ਨੋ ਮੈਂ, ਵਾਈ ਯੂ ਟਾਕਿੰਗ ਅਬਾਊਟ ਹਿਮ, ਕਹਿੰਦਾ ਉਹ ਸਿੰਗਲ ਸਿਗਰਟ ਦਿੰਦਾ ਤੇਰੇ ਕੋਲ ਵੀ ਹੋਣੀ ਦੇਈ ਮੈਨੂੰ, ਮੈਂ ਕਾਗੋ ਵਾਲੇ ਸਾਰੇ ਬੰਦੇ ਖੜੇ, ਮੈਂ ਉਹਨਾਂ ਨੂੰ ਇੱਕ ਮੈਂ ਇੱਕ ਮਿੰਟ
0: ਹੋ ਗਿਆ, ਸਾਰੇ ਸਿੰਘ ਇੱਦਾਂ ਕਰਦੇ ਕਰੇ
2: ਹਾਂ, ਬਸ ਮੈਂ ਫਿਰ ਮੈਂ ਸੁਣੀ, ਮੈਂ ਕਿਹਾ ਜਿਹੜੇ ਗੋਰਿਆਂ ਦੇ ਅਸਰ ਜਾਣਾ ਸੀ ਉਹ ਗੱਲ ਮੈਨੂੰ ਫੀਲ ਹੋਈ ਨਾ, ਮੈਂ ਕਿਹਾ ਇਹ ਕੀ ਸੋਚਦੇ ਹੋਣਗੇ ਵਿਚਾਰ,
0: ਬਿਲਕੁਲ
2: ਮੈਂ ਕਿਹਾ ਉਹ ਜਿਹੜਾ ਕੋਈ ਜਿੰਮੀ ਆ ਤੇਰਾ ਕੀ ਹੈ, ਉਹ ਕਿੱਥੇ ਆ? ਕਹਿੰਦਾ ਫਲਾਨੇ ਟਾਊਨ ਚ। ਮੈਂ ਕਿਹਾ ਉੱਥੇ ਮਿਲ ਸਕਦੀ ਹੈ, ਡਿਕੇਟਰ ਹੈ। ਮੈਂ ਕਿਹਾ ਜੇ ਤੈਂ ਮੈਨੂੰ ਸੈਕਿੰਡ ਟਾਈਮ ਆ ਕੇ ਕਿਹਾ ਨਾ, ਪਹਿਲਾਂ ਤੂੰ ਕੈਮਰੇ ਦੇ ਵਿੱਚ ਆ ਗਿਆ, ਮੈਂ ਪੁਲਿਸ ਨੂੰ ਕਾਲ ਕਰਕੇ ਤੈਨੂੰ ਟਿਕਟ ਦਵਾਉਂ।
0: ਜੀ
2: ਮੈਂ ਕਿਹਾ ਡਿਕੇਟਰ ਹੈ, ਇੱਥੇ ਨੀ ਮਿਲਦੀ। ਹੁਣ ਤੁਸੀਂ ਦੇਖੋ ਸਿੰਘ ਕਿੰਨਾ ਪ੍ਰੋਡਕਟ ਨਾਂ ਲੈ ਕੇ ਉਹਨੇ ਕਿਹਾ ਵੀ ਕਹਿੰਦਾ ਉਹ ਸਿਗਰਟ ਦਿੰਦਾ ਤੂੰ।
0: ਜੀ ਬਿਲਕੁਲ
2: ਤੇ ਗੱਲਾਂ ਅਸੀਂ ਕੀ ਕਰਦੇ ਆ ਜੀ।
0: ਜੀ ਬਦਨਾਮੀ ਹੈ ਬਿਲਕੁਲ।
3: ਨਹੀਂ ਸੋਹਣਾ ਵਿਸ਼ਾ ਸੀ ਭੁਪਿੰਦਰ ਜੀ, ਬਹੁਤ ਵਧੀਆ, ਸਾਰਿਆਂ ਦੀ ਸਾਂਝ ਹੋ ਗਈ। ਸਾਨੂੰ ਆਪੇ ਹੀ ਸਿਖਾਲਣਾ ਪਊਗਾ ਪਿਆ ਗੱਲ ਗਲਤ ਹੈ ਤਾਂ ਏਦਾਂ ਨੀ, ਏਦਾਂ ਗਲਤ ਤਾਂ ਕਹਿਣ ਦੀ ਉਹਦਾ ਲੋੜ ਨੀ, ਉਦਾਂ ਹੀ ਕਹਿਣਾ ਚਾਹੀਦਾ ਏਦਾਂ ਬੋਲਣਾ, ਉਹਦੇ ਨਾਲ ਕੀ ਆ ਉਹ ਸਿੱਧਾ ਮੈਸੇਜ ਆਉਂਦਾ। ਕਿਉਂਕਿ ਜਿਸ ਲਈ ਅਸੀਂ ਆਪਾਂ ਕਹਿੰਦੇ ਨਾ ਏਦਾਂ ਨੀ ਕਰਨਾ, ਇਸ ਚੀਜ਼ ਨੂੰ ਨੀ ਹੱਥ ਲਾਉਣਾ, ਤਾਂ ਉਹ ਜਿੱਦਾਂ ਨਾ ਇੱਕ ਕਹਾਣੀ ਅਸੀਂ ਪੜ੍ਹੀ ਦਿੰਦੀ ਸੀ ਫੋਰਬਿਡਨ ਵਾਟਰ, ਜੇ ਤੁਸੀਂ ਬੱਚੇ ਨੂੰ ਕਹਿੰਦੇ ਪਾਣੀ ਦੇ ਨੇੜੇ ਨੀ ਜਾਣਾ, ਤਾਂ ਉਹ ਸੋਚਦਾ ਭਾਈ ਜਾ ਕੇ ਦੇਖੋ ਫਿਰ ਕੀ ਗੱਲ ਆ, ਹਨਾ। ਹਾਂਜੀ ਬਸ ਸਿੱਧਾ ਸਿੱਧਾ ਹੀ ਜਿਹੜਾ ਸੁਨੇਹਾ ਦੇਣਾ ਉਹ ਸਹੀ ਸੁਨੇਹਾ ਦੇਣਾ ਚਾਹੀਦਾ। ਜੇ ਤੁਸੀਂ ਸਹੀ ਇਹਨਾਂ ਲੋਕਾਂ ਨੂੰ ਵੀ ਦਿਲ ਕਰਦਾ ਹੁੰਦਾ ਦੋ ਚਾਰ ਲਫ਼ਜ਼ ਜਾਣੀ ਕਿ ਅਸੀਂ ਚੰਗੇ ਸਿਖਾ ਇਹਨਾਂ ਦੇ ਕੋਲੋਂ ਸਿੱਖ ਲਈਏ। ਤੁਹਾਨੂੰ ਮੈਂ ਦੱਸਦੀ, ਇੱਕ ਦਿਨ ਮੈਂ ਜਾ ਰਹੀ ਸੀ ਵਾਕ ਕਰ ਰਹੀ ਸੀ, ਇੱਕ ਕਾਲਾ ਮੇਰੇ ਕੋਲੋਂ ਦੀ ਲੰਘਿਆ ਮੁੰਡਾ, ਤਾਂ ਉਹ ਮੈਨੂੰ ਹੱਥ ਜੋੜ ਕੇ ਕਹਿੰਦਾ ਨਮਸਤੇ। ਮੈਂ ਕਿਹਾ ਲੈ ਦੇਖੋ ਇਹਦਾ ਮਤਲਬ ਇਹਦਾ ਕੋਈ ਦੋਸਤ ਚੰਗਾ ਹੋਣਾ ਜਿਹੜਾ ਇਹਨੂੰ ਨਮਸਤੇ ਸਿਖਾ ਲਈ ਆ, ਤੇ ਹੁਣ ਮੈਨੂੰ ਇੰਡੀਅਨ ਦੇਖ ਕੇ ਮੈਂ ਨਮਸਤੇ ਕਹਿਤੀ, ਬੜੀ ਵਧੀਆ ਚੰਗਾ ਲੱਗਾ।
0: ਬਿਲਕੁਲ
3: ਹਾਂਜੀ, ਚਲੋ ਭਵਿੰਦਰ ਜੀ ਲਓ ਫਿਰ ਹੋਰ ਕਿਸੇ ਨੂੰ ਤਾਂ ਸੁਣਦੇ ਆ।
0: ਹਾਂਜੀ
2: ਸਤਿ ਸ੍ਰੀ ਅਕਾਲ ਭੈਣ ਜੀ, ਥੈਂਕ ਯੂ ਜੀ, ਸਤਿ ਸ੍ਰੀ ਅਕਾਲ ਜੀ, ਬਹੁਤ
3: ਵਧੀਆ।
2: ਵੱਡਿਆਂ ਦੇ ਵਿਚਾਰ ਸੁਣਨੇ ਜ਼ਰੂਰ ਚਾਹੀਦੇ ਨੇ, ਐਕਸਪੀਰੀਅੰਸ ਹੁੰਦਾ ਭੈਣ ਜੀ ਵਿਚਾਰ ਦੇਖੋ। ਥੈਂਕ ਯੂ, ਤੁਸੀਂ ਪੜਾਇਆ ਕਿੱਥੇ ਕਿੱਥੇ ਗਏ, ਮੈਂ ਤਾਂ ਕਹਿੰਦਾ ਵੀ ਤੁਸੀਂ ਆਵੋ ਜ਼ਰੂਰ
0: ਜੀ,
2: ਸਾਨੂੰ ਪਤਾ ਲੱਗਣਾ ਚਾਹੀਦਾ ਜੀ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
2: ਥੈਂਕ ਯੂ, ਠੀਕ ਹੈ ਭਰ ਸਾਹਿਬ, ਥੈਂਕ ਯੂ।
0: ਥੈਂਕ ਯੂ ਅਜਲਾ ਸਾਹਿਬ, ਬਹੁਤ ਬਹੁਤ ਸ਼ੁਕਰੀਆ ਇਨਪੁਟ ਲਈ ਜੀ, ਥੈਂਕ ਯੂ, ਸ਼ੁਕਰੀਆ। ਸਤਿ ਸ੍ਰੀ ਅਕਾਲ ਜੀ, ਮਾਲ ਜੀ ਬਹੁਤ ਬਹੁਤ ਸ਼ੁਕਰੀਆ ਜੀ। ਲੋ ਦੋਸਤੋ, ਇਸ ਹਾਂਜੀ ਯੂ ਐਸ ਤੋਂ ਆਪਣੇ ਨਾਲ ਸੁਰਿੰਦਰ ਕੌਰ ਮਾਲ ਜੀ ਤੇ ਸਿਕੰਦਰ ਸਿੰਘ ਔਜਲਾ ਸਾਹਿਬ ਗੱਲਬਾਤ ਕਰਕੇ ਗਏ ਨੇ, ਤੇ ਇੱਥੇ ਆਪਾਂ ਫਿਰ ਆਗਿਆ ਲੈਂਦੇ ਹਾਂ ਤੇ ਖ਼ਬਰਾਂ ਦੇ ਲਈ। ਤੁਹਾਡੇ ਲਈ ਖੇਦ ਹੈ ਜੀ, ਅੱਜ ਤੇ ਆਖਰ ਦੇ ਵਿੱਚ ਜ਼ਰੂਰ ਕਾਲ ਕਰਨੀ ਚਾਹੁੰਦੇ ਤਾਂ ਨਿੱਘਾ ਸਵਾਗਤ ਹੈ, ਦੋ ਚਾਰ ਮਿੰਟ ਗੱਲਬਾਤ ਜ਼ਰੂਰ ਹੋ ਸਕਦੀ ਹੈ ਆਖਰ ਚ, ਤੇ ਖ਼ਬਰਾਂ ਬਾਅਦ ਦੇ ਵਿੱਚ ਮੈਂ ਜ਼ਰੂਰ ਤੁਹਾਡੇ ਤੱਕ ਜੜੀਆਂ ਪਹੁੰਚਾ ਦਾਂਗਾ ਤੇ ਉਹਨੂੰ ਵੱਖਰੀਆਂ ਕਰਕੇ ਪਾ ਦਾਂਗੇ। ਤੇ ਸਟੂਡੀਓ ਦਾ ਨੰਬਰ +358 44 976 19 ਬਾਰ ਸਟੂਡੀਓ ਦਾ ਨੰਬਰ ਹੈ, ਤਦ ਤੱਕ ਜੇ ਤੁਸੀਂ ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। ਮੈਂ ਤੁਹਾਡੇ ਕਮੈਂਟਾਂ ਦੇ ਵੱਲ ਨੂੰ ਜ਼ਰੂਰ ਧਿਆਨ ਮਾਰ ਲੈਣਾ ਉਸ ਸਮੇਂ ਤਾਈਂ ਜੇ ਕਾਲ ਕਰਨੀ ਚਾਹੁੰਦੇ ਹੋ ਤਾਂ ਤੁਹਾਡੀ ਉਡੀਕ ਰਹੇਗੀ। ਤੇ ਬਹੁਤ ਵਧੀਆ ਮਾਹਲ ਜੀ, ਤੁਸੀਂ ਵੱਡੇ ਹੋ ਕਹਿੰਦੇ ਜੀ, ਤੇ ਮੁਕੱਦਰ ਜੀ ਲਿਖ ਰਹੇ ਨੇ ਬਹੁਤ ਵਧੀਆ ਔਜਲਾ ਬਾਈ ਜੀ, ਸ਼ੁਕਰੀਆ ਜੀ। ਤੇ ਇਕਬਾਲ ਮੰਗੜ ਜੀ ਵੀ ਮੋਮ ਦੀਆਂ ਗੱਲਾਂ ਨੂੰ ਪਸੰਦ ਕਰਦੇ ਹੈ ਤੇ ਥੈਂਕ ਯੂ ਐਵਰੀ ਵਨ ਕਹਿੰਦੇ ਹੈ। ਤੇ ਇਸੇ ਤਰ੍ਹਾਂ ਸ਼ੁਰੂਆਤ ਕਰੀਏ ਤੇ ਕਮੈਂਟਸ ਦੀ ਜਿਹੜੀ ਹੈ, ਮੁਹੰਮਦ ਜੀ ਨੇ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਭੇਜੀ ਹੈ, ਇੱਧਰ ਕਮੈਂਟ ਕੁਝ ਹੋਰ ਦਿਖ ਰਹੇ ਨੇ, ਉੱਧਰ ਕੁਝ ਹੋਰ। ਗੁਰੀ ਜੀ ਲਿਖਦੇ ਹੈ ਸਤਿ ਸ੍ਰੀ ਅਕਾਲ ਜੀ ਸਾਰੇ ਦੋਸਤਾਂ ਨੂੰ, ਤੇ ਸਭ ਤੋਂ ਪਹਿਲਾਂ ਕਮੈਂਟ ਉਹਨਾਂ ਦਾ ਸੀਗਾ, ਸਾਰੇ ਵੱਡੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਹੈ ਜੀ। ਗੁਰੀਮਾਨ ਜੀ ਲਿਖਦੇ ਨੇ ਤੇ ਟਾਈਮ ਤਾਂ ਕਹਿੰਦੇ ਉੱਤੇ ਹੋ ਗਿਆ ਭਾਰ ਅਜਵੀਰ, ਹਾਂਜੀ 2-3 ਮਿੰਟ 5-7 ਮਿੰਟ ਲੱਗ ਜਾਂਦੇ ਆ ਬਾਈ ਜੀ, ਮਾਫ਼ੀ ਚਾਹੁੰਦੇ ਆ ਸ਼ੁਰੂਆਤ ਦੇ ਵਿੱਚ। ਤੇ ਇਕਬਾਲ ਮੰਗੜ ਜੀ ਕਹਿੰਦੇ ਆ ਕਿਉਂਕਿ ਥੋੜਾ ਜਿਹਾ ਸ਼ੁਰੂਆਤ ਅਸੀਂ ਹੋਰ ਹਿਸਾਬ ਦੇ ਨਾਲ ਕਰੀਦੀ ਆ, ਬਾਕੀ ਦੋਸਤ ਜਿਹੜੇ ਨੇ ਪ੍ਰੋਗਰਾਮ ਕਰਦੇ ਆ ਉਹ ਸਿੱਧਾ ਹੀ ਆ ਕੇ ਕੰਮ ਸ਼ੁਰੂ ਕਰ ਲੈਂਦੇ ਆ ਜੀ। ਤੇ ਇਕਬਾਲ ਮੰਗੜ ਜੀ ਕਹਿੰਦੇ ਆ ਸਤਿ ਸ੍ਰੀ ਅਕਾਲ ਜੀ, ਤੇ ਸੁਰਿੰਦਰ ਕੌਰ ਮਾਲ ਜੀ ਸਤਿ ਸ੍ਰੀ ਅਕਾਲ ਭੇਜਦੇ ਆ, ਨਵਦੀਪ ਬਾਈ ਜੀ ਦਿੱਲੀ ਤੋਂ ਬੜੇ ਦਿਨਾਂ ਬਾਅਦ ਜੁੜੇ ਆ ਸਤਿ ਸ੍ਰੀ ਅਕਾਲ ਕਹਿੰਦੇ ਨੇ, ਉਮੀਦ ਕਰਦੇ ਆ ਸਭ ਸਹੀ ਸਲਾਮਤ ਹੋਵੇਗਾ। ਗੁਰੀਮਾਨ ਜੀ ਲਿਖਦੇ ਇਕਬਾਲ ਮੰਗੜ ਜੀ, ਸੁਰਿੰਦਰ ਕੌਰ ਮਾਲ ਜੀ ਤੇ ਨਵਦੀਪ ਸਿੰਘ ਜੀ ਨੂੰ ਸਤਿ ਸ੍ਰੀ ਅਕਾਲ ਹੈ, ਤੇ ਲਿਖਦੇ ਨੇ ਕਿ ਪਾਕਿਸਤਾਨ ਦੇ ਵਿੱਚ ਬਾਬਾ ਈਦੀ ਜੀ ਨੇ ਵੀ ਬੜੀ ਸੇਵਾ ਕੀਤੀ ਹੈ, ਬੜਾ ਵੱਡਾ ਨਾਮ ਹੈ ਜੀ ਉਹਨਾਂ ਦਾ ਉੱਥੇ, ਤੇ ਅੱਜ ਉਹਨਾਂ ਦੇ ਨਾਮ ਉੱਤੇ ਉੱਥੇ ਦੀਆਂ ਐਂਬੂਲੈਂਸ ਚੱਲਦੀਆਂ ਨੇ ਜੀ। ਬਿਲਕੁਲ ਹਾਂ, ਸਮੇਂ ਸਮੇਂ ਦੇ ਉੱਤੇ ਉਹਨਾਂ ਦਾ ਜ਼ਿਕਰ ਵੀ ਕਰਦੇ ਰਹੇ ਹਾਂ। ਅੱਗੇ ਲਿਖਦੇ ਨੇ ਗੁਰੀਮਾਨ ਜੀ, ਭਗਤ ਪੂਰਨ ਸਿੰਘ ਜੀ ਨਹੀਂ ਕਿਸੇ ਨੇ ਬਣ ਜਾਣਾ, ਉਹ ਇੱਕ ਵੱਖਰੀ ਹੀ ਰੂਹ ਆਈ ਹੈਗੀ ਜੀ, ਤੇ ਦੁਨੀਆਂ ਉੱਤੇ ਜੋ ਲੋਕਾਂ ਦੇ ਆਪਣੇ ਹੱਥੀ ਸੇਵਾ ਕਰਦੇ ਸੀ ਤੇ ਸੇਵਾ ਕਰਦੇ ਹੀ ਚਲੇ ਗਏ ਤੇ ਕੁਦਰਤ ਨੂੰ ਵੀ ਬਹੁਤ ਪਿਆਰ ਕਰਦੇ ਸੀ। ਦਵਿੰਦਰ ਭਾਰਤ ਜੀ ਸਤਿ ਸ੍ਰੀ ਅਕਾਲ ਯੂ ਆਈ ਤੋਂ ਲਿਖਦੇ ਆ, ਗੁਰੀ ਜੀ ਕਹਿੰਦੇ ਭਾਰਤਵੀਰ ਜੀ ਸ਼ਮੀ ਜੀ ਸਤਿ ਸ੍ਰੀ ਅਕਾਲ, ਪਰਮਿੰਦਰ ਬਰਨ ਜੀ ਫਗਵਾੜੇ ਤੋਂ ਸਤਿ ਸ੍ਰੀ ਅਕਾਲ, ਸਾਰੇ ਦੁਆਬਾ ਰੇਡੀਓ ਪਰਿਵਾਰ ਨੂੰ ਲਿਖਦੇ ਆ ਜੀਆਂ ਨੂੰ ਜੀ। ਪਰਮਿੰਦਰ ਜੀ ਸੁਰਜੀਤ ਭਾਰਤ ਜੀ ਇੰਡੀਆ ਤੋਂ ਸਤਿ ਸ੍ਰੀ ਅਕਾਲ ਕਹਿੰਦੇ, ਗੁਰੀਮਾਨ ਜੀ ਕਹਿੰਦੇ ਸੁਰਜੀਤ ਭਾਰਤ ਜੀ ਨੂੰ ਸਤਿ ਸ੍ਰੀ ਅਕਾਲ, ਪਰਮਿੰਦਰ ਜੀ ਨੂੰ ਸਤਿ ਸ੍ਰੀ ਅਕਾਲ, ਤੇ ਸਤਨਾਮ ਸਿੰਘ ਜਾਣੀਆਂ ਚਾਲ ਬਾਈ ਜੀ ਜੁੜਿਆ ਸਤਿ ਸ੍ਰੀ ਅਕਾਲ ਜੀ, ਸਾਰੇ ਪਿਆਰਿਆਂ ਨੂੰ ਕਹਿੰਦੇ ਆ। ਤੇ ਮਨਦੀਪ ਜੱਸੀ ਜੀ ਲਿਖਦੇ ਆ, ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ। ਤੇ ਬਹਾਦਰ ਜੀ ਆਪਣੇ ਨਾਲ ਜੁੜ ਰਹੇ ਨੇ ਡੈਨਮਾਰਕ ਤੋਂ, ਉਹਨਾਂ ਦੀ ਗੱਲਬਾਤ ਸੁਣਦੇ ਆ। ਸਤਿ ਸ੍ਰੀ ਅਕਾਲ ਬਹਾਦਰ ਸਿੰਘ ਜੀ, ਜੀ ਆਨੂ ਜੀ ਸਵਾਗਤ ਹੈ ਜੀ ਬਾਈ ਜੀ।
5: ਬੜੀ ਮਿਹਰਬਾਨੀ ਭਾਈ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ,
5: ਮੈਂ ਕਿਹਾ ਚੱਲ ਸਾਰੇ ਹੀ ਲੈਣੇ, ਮੈਂ ਕਿਹਾ
0: ਜੀ ਜਰੂਰ ਜੀ ਦੇਣੇ ਚਾਹੀਦੇ ਵਿਚਾਰ।
5: ਜਿਹੜੀ ਤੁਸੀਂ ਗੱਲ ਕਰਦੇ ਨਾ ਘਰ ਭਲਾ ਹੋ ਗਿਆ,
0: ਹਾਂਜੀ
5: ਉਹ ਇੱਕ ਤਾਂ ਜਿਹੜਾ ਕਰਦੇ ਭਲਾ ਉਹ ਚੰਗੀ ਗੱਲ ਆ
0: ਜੀ।
5: ਜਿਹੜੀ ਆਪਾਂ ਗੱਲ ਕਰਦੇ ਹਾਂ ਕਿ ਜਦੋਂ ਤੁਸੀਂ ਕਿਸੇ ਦਾ ਨੁਕਸਾਨ ਕਰਦੇ ਆ ਜਾਂ ਕਿਸੇ ਨੂੰ ਝੂਠ ਬੋਲਦੇ ਆ, ਉਹਨੂੰ ਉਹਨੂੰ ਠੱਗਦੇ ਆ, ਪਰ ਤੁਹਾਨੂੰ ਅੰਦਰੋਂ ਅੰਦਰ ਹੀ ਪਤਾ ਹੀ ਹੁੰਦਾ ਆਪਣੇ ਆਪ ਮੈਂ ਕਿਹੜੀ ਕਰਤੂਤ ਕੀਤੀ ਆ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
5: ਤੇ ਦੂਜਾ ਤੁਸੀਂ ਨਾ ਭਾਵਾਂ ਕਿਸੇ ਦਾ ਸਮਾਨ ਹੀ ਡਿੱਗਿਆ ਹੋਵੇ ਤੁਹਾਡੇ ਸਾਹਮਣੇ, ਤੁਸੀਂ ਉਹਨੂੰ ਚੱਕ ਕੇ ਵੀ ਫੜਾ ਤਾ ਨਾ, ਤੁਹਾਡੀ ਇੰਨੇ ਚ ਛਾਤੀ ਚੌੜੀ ਹੋਣੀ ਕਿ ਮੈਂ ਚੰਗਾ ਕੰਮ ਕੀਤਾ। ਇਹ ਨੀ ਤੁਸੀਂ ਜੇਬ ਦਿੱਤਾ, ਉਹਦਾ ਵੀ ਸਮਾਨ ਚੱਕ ਕੇ ਉਹਨੂੰ ਦਿੱਤਾ ਆ ਤੁਹਾਡੇ ਮੂਹਰੇ ਡਿੱਗਿਆ। ਜਿੱਦਾਂ ਹੁਣ ਮੈਂ ਮਾਰਕੀਟਾਂ ਚ ਘੁੰਮਦਾ ਸਿਕਿਉਰਟੀ ਦਾ ਕੰਮ ਕਰਦਾ ਹੈ ਨਾ
0: ਜੀ,
5: ਜੇ ਮੈਂ ਦੇਖਾ ਨਾ ਕੋਈ ਕੋਈ ਬਜ਼ੁਰਗ ਬੰਦਾ ਆ, ਉਹ ਬੀਗਰ ਰੱਖਿਆ ਡਾਲਾ ਕਹਿੰਦੇ ਆਪਾਂ ਨੂੰ ਪੰਜਾਬੀ ਚ, ਉਹ ਡਾਲਾ ਨਹੀਂ ਚੱਕ ਹੁੰਦਾ, ਮੈਂ ਚੱਕ ਰੇਡੀ ਦੱਸਦਾ ਹੁੰਦਾ, ਉਹ ਦੱਸਣਾ ਨੀ ਪਰ ਮੈਂ ਦੱਸਦਾ ਨੀ ਹੁੰਦਾ ਕਿ ਮੈਂ ਸਿਕਿਉਰਟੀ ਵਾਲਾ, ਕਿਉਂਕਿ ਮੈਂ ਸਿਵਲ ਚ ਘੁੰਮਦਾ ਹੁੰਦਾ
0: ਜੀ,
5: ਦੱਸਦਾ ਨੀ ਮੈਂ ਕਿ ਮੈਂ ਸਿਕਿਉਰਟੀ ਵਾਲਾ ਚੱਕ ਕੇ ਵਿੱਚ ਦੱਸਦਾ ਹੁੰਦਾ।
0: ਬਿਲਕੁਲ ਹੈ ਜੀ,
5: ਮੇਰੇ ਨਾਲ ਖੁਦ ਜੋ ਹੋਈ ਆ ਆਪਣਾ ਹੀ ਰਿਸ਼ਤੇਦਾਰ ਸਕਾ ਬਿਲਕੁਲ ਲਾਗੇ ਹੋ, ਮੈਂ ਉਦੋਂ ਸੀਗਾ ਭਾਜੀ ਰਿਫਿਊਜੀ
0: ਜੀ।
5: ਪਹਿਲਾਂ ਤਾਂ ਮੈਨੂੰ 15 ਦਿਨਾਂ ਬਾਅਦ ਘਰੋਂ ਕੱਢਤਾ ਸੀ ਰਾਤ ਨੂੰ ਬਰਫ਼ ਪਈ ਦੇ ਵਿੱਚ
0: ਜੀ,
5: ਤੇ ਮੈਂ ਚੱਲ ਗਿਆ ਆਪਣੇ ਕੈਂਪ ਚ, ਜਦੋਂ ਕੈਂਪ ਤੁਹਾਨੂੰ ਪਤਾ ਰਿਫਿਊਜੀ ਕੈਂਪ ਹੀ ਹੁੰਦੇ ਉਦੋਂ,
0: ਹਾਂਜੀ।
5: ਤੇ ਉਹ ਫਿਰ ਉਸ ਤੋਂ ਬਾਅਦ ਇੱਕ ਵਾਰੀ ਨਾ ਮੈਂ ਜਿਹੜੇ 15 ਦਿਨ ਮੈਂ ਰਿਹਾ ਸੀ ਉਹਨਾਂ ਕੋਲ, ਉਹ ਘਰ ਉਸ ਬੰਦੇ ਦਾ ਨੀ ਸੀ ਜਿਸ ਬੰਦੇ ਕੋਲ ਮੈਂ ਜਿਹੜਾ ਬੰਦੇ ਦੀ ਮੈਂ ਗੱਲ ਕਰਦਾ ਉਹਦਾ ਨੀ ਸੀ, ਗਾਹਾਂ ਕਿਸੇ ਹੋਰ ਉਹਦੇ ਦੋਸਤ ਦਾ ਸੀਗਾ ਮੇਰੇ ਪਿੰਡ ਦਾ ਹੀ
0: ਜੀ।
5: ਅੱਛਾ, ਉਹ ਮੇਰਾ ਮੈਨੂੰ ਦੋਸਤ ਜਿਹੜੇ ਮੈਂ ਗੱਲ ਕਰਨ ਡਿਆ, ਉਹ ਮੈਨੂੰ ਕਹਿੰਦਾ ਵੀ ਉਹ ਜਿਹੜਾ ਘਰ ਆ ਉਹ 1000 ਰੁਪਇਆ ਕਿਰਾਇਆ ਮੰਗਦਾ ਆ
0: ਜੀ,
5: ਮੈਂ ਦੇ ਤਾ, ਪਰ ਮੈਨੂੰ ਇੰਨਾ ਪਤਾ ਕਿ ਉਹਨੇ ਨਹੀਂ ਮੰਗਿਆ ਆ

0: ਸੋਫਾ ਮੈਂ ਲਿਆ, ਮੈਂ ਕਿਹਾ ਬਹੁਤ ਵਧੀਆ ਸੋਫਾ, ਕਹਿੰਦਾ ਦੇਖਿਆ ਕਿੰਨਾ ਸੋਹਣਾ ਸੋਫਾ 1,000 ਦਾ।
1: ਜੀ
0: ਮੈਂ ਕਿਹਾ ਕੀ 1,000 ਦਾ? ਕਹਿੰਦਾ ਆਹੋ। ਮੈਂ ਚੁੱਪ ਕਰ ਗਿਆ ਫਿਰ ਨਾ, ਮੈਂ ਦਿੱਤਾ 2,500 ਉਹਨੂੰ ਆਪਣੇ ਟਾਇਰ ਮੋਡਲ,
1: ਜੀ
0: ਫਿਰ 1,500 ਦੇ ਵਿੱਚ ਪੱਟੀ ਲਾ ਗਿਆ ਮੈਨੂੰ ਨਾ।
1: ਜੀ
0: ਹਾਂ ਮਤਲਬ ਕਿ ਦੇਖੋ ਤੁਸੀਂ ਵੀ, ਮੈਂ ਉਦੋਂ ਇੱਕ ਵਾਰੀ ਕੱਚਾ ਸੀ, ਮੈਨੂੰ ਹੋਰ ਜ਼ਿਆਦਾ ਕੀ ਗੱਲ, ਮੈਂ ਕੱਚਾ ਸੀ ਤਾਂ ਉਹਨੇ ਜਾਣਾ ਸੀ ਇੰਡੀਆ, ਉਹ ਉੱਥੇ ਜਾ ਕੇ ਕਾਰਡ ਕੂਡ ਮਾਰ ਆਇਆ ਤੇ
1: ਜੀ
0: ਇੱਥੇ ਆ ਕੇ ਕਹਿੰਦਾ ਬੈਂਕ ਵਾਲੇ ਮੈਨੂੰ ਇੱਦਾਂ ਇੱਦਾਂ ਕਹਿੰਦੇ ਆ, ਕਹਿੰਦਾ ਵੀ 10,000 ਰੁਪਏ, ਤਾਂ ਮੈਂ ਉਦੋਂ ਕੱਚਾ ਸੀ ਰਿਫਿਊਜੀ, ਤਾਂ ਵੀ ਉਹਨੂੰ ਮੈਂ 10,000 ਦਿੱਤਾ ਸੀ, ਕਿਉਂਕਿ ਮੈਂ ਅਸੀਂ ਬਲੈਕ ਬਲੂ ਚ ਕੰਮ ਕਰਦੇ ਹੁੰਦੇ ਦੁਕਾਨ, ਸਿੱਧੀ ਗੱਲ ਤੁਹਾਨੂੰ ਪਤਾ ਹੀ ਦੇਸੀ ਪਰਿਵਾਰ,
1: ਜੀ
0: ਮੈਂ ਉਦੋਂ 10, ਮੈਂ ਸੋਚਦਾ ਹੁੰਦਾ ਕਿ ਯਾਰ ਉਹ ਕਿੱਦਾਂ ਨੀਂਦ ਆਉਂਦੀ ਹੈ ਇਸ ਜਿਹੇ ਬੰਦਿਆਂ ਨੂੰ,
1: ਬਿਲਕੁਲ ਹੈ ਜੀ।
0: ਉਸ ਇਸ ਚੱਕਰ ਚ ਮੇਰੀ ਉਹਨਾਂ ਵਿਗੜ ਗਈ, ਉਹ ਇੰਨੇ ਕੁ ਪੇਪਰ ਲੈ ਕੇ ਆਇਆ ਨਾ ਬਣਾ ਕੇ ਉੱਥੋਂ ਇੰਡੀਆ ਤੋਂ, ਵਕੀਲਾਂ ਦੇ ਕੋਰਟ ਚੋਂ, ਕਿ
1: ਜੀ
0: ਇਹ ਬੰਦੇ ਨੂੰ ਪੱਕਾ ਕੀਤਾ ਰਿਫਿਊਜੀ ਕੇਸ ਚ, ਇਹ ਸਭ ਕੁਝ ਝੂਠ ਬੋਲ ਕੇ ਪੱਕਾ ਹੋਇਆ।
1: ਜੀ
0: ਉਹ ਮੇਰਾ ਤਾਂ ਜਹਾਜ਼ ਤਿਆਰ ਕਰਤਾ ਸੀ ਉਹਨਾਂ ਨੇ,
1: ਜੀ
0: ਉਹਨਾਂ ਨੇ ਮੈਨੂੰ ਫੇਰ ਸੱਦ ਲਿਆ ਉੱਥੇ ਜਿੱਥੋਂ ਸ਼ੁਰੂ ਹੋਇਆ ਕੰਮ,
1: ਜੀ
0: ਤੇ ਉਹ ਕੁਦਰਤੀ ਮੇਰੇ ਮੂੰਹੋਂ ਇਹ ਨਿਕਲ ਗਿਆ ਕਿ ਮੈਂ ਕਿਹਾ ਵੀ ਉਹ ਮੇਰੇ ਜਿਹਨੇ ਤੁਹਾਨੂੰ ਪੇਪਰ ਭੇਜੇ ਨਾ, ਤੁਹਾਨੂੰ ਤਾਂ ਮੈਂ ਕਿਹਾ ਪਤਾ ਹੀ ਹੋਣਾ, ਮੈਨੂੰ ਤਾਂ ਨਹੀਂ ਪਤਾ ਕਿਹਨੇ ਭੇਜੇ, ਮੈਂ ਕਿਹਾ ਤੁਹਾਨੂੰ ਤਾਂ ਪਤਾ ਹੀ ਹੋਣਾ ਨਾ,
1: ਜੀ
0: ਮੈਂ ਕਿਹਾ ਉਹ ਮੇਰੇ ਤਾਏ ਦਾ ਮੁੰਡਾ ਆ, ਮੈਂ ਕਿਹਾ ਜੇ ਮੇਰਾ ਪਿੰਡ ਤੇ ਉਹਦਾ ਪਿੰਡ ਮਿਲਾ ਕੇ ਦੇਖ ਲਓ ਪੇਪਰਾਂ ਚ, ਤੇ ਮੇਰੇ ਤਾਏ ਦਾ ਮੁੰਡਾ, ਮੈਂ ਕਿਹਾ ਉਹ, ਮੈਂ ਕਿਹਾ ਸਾਡਾ ਉੱਥੇ ਆਪਣੀ ਲੜਾਈ ਆ ਸਾਡੀ ਘਰੇਲੂ,
1: ਜੀ
0: ਉਹ ਇਹਨਾਂ ਨੂੰ ਲੋਕਾਂ ਨੂੰ ਪਤਾ ਹੈ ਕਿ ਸਾਡਾ ਇਹ ਕੰਮ ਚੱਲਦਾ ਘਰੇਲੂ ਲੜਾਈ ਦੇ ਵਿੱਚ, ਅਸੀਂ ਇੱਕ ਦੂਜਾ ਨੁਕਸਾਨ ਕਰਦੇ ਹਾਂ,
1: ਬਿਲਕੁਲ ਸ਼ਰੀਕੇ ਬਾਜ਼ੀ,
0: ਪਾਕਿਸਤਾਨ ਹੋਇਆ, ਇੰਡੀਆ ਹੋਇਆ, ਪਾਕਿਸਤਾਨ ਹੋਇਆ, ਉਹਨੇ ਚੱਕ ਕੇ ਪੇਪਰ ਮਾਰੇ ਕੂੜੇ ਚ, ਕਹਿੰਦਾ ਸਾਨੂੰ ਕਦੇ ਆਪਣੇ ਮਸਲੇ ਚ ਪਾਇਆ, ਮੈਂ ਕਿਹਾ ਮੈਂ ਹੱਥੋਂ ਪਾਇਆ ਤਾਂ ਪਾਇਆ ਤਾਂ ਉਹਨੇ ਆ, ਤੁਹਾਨੂੰ ਪੇਪਰ ਭੇਜੇ ਮੇਰੇ
1: ਜੀ
0: ਗੱਲ ਕਰਨ ਨੂੰ, ਮਤਲਬ ਕਿ ਮੈਂ ਇਹ ਸੋਚਦਾ ਨਾ ਵੀ ਬੰਦੇ ਨੂੰ ਨੀਂਦ ਕਿੱਦਾਂ ਆਉਂਦੀ ਹੈ ਉਸ ਬੰਦੇ ਨੂੰ ਜਿਹੜਾ ਦਲੀਆਂ ਕੰਮ ਕਰਦਾ ਆ, ਉਹ ਭਾਵੇਂ ਹੁਣ ਪਿਛਲੇ ਸਾਲ ਮੇਰੇ ਘਰ ਚੋਰੀ ਹੋਈ ਆ ਬਹੁਤ ਜ਼ਿਆਦਾ ਵੱਡੀ ਹਨਾ, ਤੇ ਉਹ ਮੈਂ ਹੁਣ ਸੋਚਦਾ ਨਾ, ਮੈਂ ਕਿਹਾ ਚਲੋ ਜੇ ਤਾਂ ਮੇਰੀ ਕਿਸਮਤ ਹੈ ਨੀ ਸੀ, ਉਹ ਫਿਰ ਹੈ ਨੀ ਸੀ, ਚੋਰੀ ਹੋ ਗਿਆ, ਭਾਵਾਂ ਦੁੱਖ ਦਾ ਜ਼ਰੂਰ ਦਿਲ ਬਹੁਤ ਜ਼ਿਆਦਾ,
1: ਬਿਲਕੁਲ
0: ਤੇ ਪਰ ਚੰਗਾ ਭਲਾ ਸਮਾਨ ਲੈ ਗਿਆ ਸਾਰਾ ਹੀ, ਸਮਾਨ ਸਾਰਾ ਪੈਸੇ ਪੂਏ ਕੈਸ਼ ਸਾਰੇ ਲੈ ਗਏ,
1: ਜੀ ਜੀ ਜੀ
0: ਤੇ ਉਹ ਜੇ ਮੈਂ ਕਿਹਾ ਇਹੋ ਜਿਹੇ ਬੰਦੇ ਹੋਈ ਨੀ ਚੋਰੀ, ਜਿਹੜਾ ਬੰਦਾ ਸਾਨੂੰ ਮੇਰੇ 1,000 ਰੁਪਏ ਲੁੱਟਣ ਡਿਆ ਜਾਂ 1,500 ਲੁੱਟਣ ਡਿਆ, ਮੈਂ ਕਿਹਾ ਇਹੋ ਜਿਹੇ ਨੇ ਤਾਂ ਫਿਰ,
1: ਬਿਲਕੁਲ ਹੈ ਜੀ ਬਿਲਕੁਲ ਹੈ,
0: ਤੇ ਅੱਜ ਤੱਕ ਹੁਣ ਉਹ ਮਾਫੀਆਂ ਮੰਗਦਾ ਜਦੋਂ ਵੀ ਕਿਤੇ ਨਾ ਉਹ ਗੱਲ ਕਰਦਾ, ਉਹ ਯਾਰ ਮੇਰੇ ਤੋਂ ਪਹਿਲਾਂ ਹੋ ਗਈਆਂ ਗਲਤੀਆਂ, ਉਹ ਉਮਰ ਏਦਾਂ ਦੀ ਸੀ ਫਲਾਨਾ, ਮੈਂ ਕਿਹਾ ਮੇਰੀ ਤਾਂ ਤਿੰਨੋਂ ਵੀ ਛੋਟੀ ਸੀ ਨਾ
1: ਜੀ,
0: ਮੈਂ ਜੇ ਕਰਨਾ ਹੁੰਦਾ ਮੈਨੂੰ ਹੁਣ ਭਾਸ਼ਾ ਆਉਂਦੀ ਆ ਉਹਨੂੰ ਨਹੀਂ ਆਉਂਦੀ ਡੈਨਿਸ਼,
1: ਜੀ
0: ਮੈਂ ਚਾਹਵਾਂ ਜਿੰਨਾ ਮਰਜ਼ੀ ਨੁਕਸਾਨ ਕਰ ਦਵਾਂ ਹੁਣ ਉਹਨਾਂ ਦਾ,
1: ਬਿਲਕੁਲ
0: ਮੈਨੂੰ ਇੰਨੀ ਕੁ ਡੈਨਿਸ਼ ਆਉਂਦੀ, ਪਰ ਮੈਂ ਨਹੀਂ
1: ਨਹੀਂ ਮਨ ਨਹੀਂ,
0: ਮੈਂ ਕਿਹਾ ਨਹੀਂ,
1: ਬਿਲਕੁਲ ਹੈ ਜੀ, ਉਹਨਾਂ ਚ ਤੇ ਫਿਰ ਆਪਣੇ ਚ ਫਰਕ ਨਹੀਂ ਰਹਿੰਦਾ ਜੀ, ਬਿਲਕੁਲ ਹੈ ਜੀ ਬਿਲਕੁਲ ਹੈ
0: ਬਾਜੀ, ਇਹ ਉੱਥੇ ਹੀ ਗੱਲ ਆ ਗਈ ਵੀ ਜਿੱਦਾਂ ਨਾ ਮੈਂ ਤਕਰੀਬਨ ਕਹਿੰਦਾ ਹੁਣ ਕੰਮ ਕਰਦਾ ਸਿਕਿਉਰਟੀ ਦਾ,
1: ਜੀ
0: 2006 ਮੈਂ ਇੱਕ ਗੱਲ ਕਹਿੰਦਾ ਹੁੰਦਾ ਵੀ ਤੁਸੀਂ ਨਾ ਚੋਰੀ ਕਰਨੀ ਸ਼ੁਰੂ ਕਰਦੇ ਹੋ ਅੱਜ ਭਾਵਾਂ ਕੱਲ ਨੂੰ, ਸਾਡੇ ਤੁਸੀਂ ਜਾਣਾ ਹੀ ਜਾਣਾ,
1: ਜਾਣਾ ਹੀ ਜਾਣਾ ਬਿਲਕੁਲ,
0: ਉਹ ਕਈ ਦੁਕਾਨਾਂ ਜਿਹੜੇ ਮੁੰਡੇ ਕੰਮ ਕਰਦੇ ਛੋਟੀ ਉਮਰ ਦੇ, ਇੰਨਾ ਲੰਬਾ ਨਹੀਂ ਸੋਚਦੇ, ਉਹ ਕੋਈ ਜੇਲ ਚ ਪਾ ਲਈ ਕੁਛ ਚੀਜ਼ ਜਾਂ ਚੱਕ ਕੇ ਉੱਥੋਂ ਉੱਥੇ ਖਾ ਲਈ, ਜਿੱਦਾਂ ਜਿਹੜੇ ਛੋਟੇ ਛੋਟੇ ਡੱਬੇ ਨੀ ਆਉਂਦੇ ਆਪਾਂ ਦੁਪਹਿਰ ਨੂੰ ਖਾਣੇ ਖਾਣਾ, ਦੁਪਹਿਰ ਦੇ ਕਰੇ ਉਹ ਚੱਕ ਕੇ ਖਾਣਾ ਕਰਾਂ, ਘਰ ਨੂੰ ਪਤਾ ਲੱਗਣਾ, ਪਤਾ ਲੱਗਣਾ ਹੀ ਲੱਗਣਾ,
1: ਬਿਲਕੁਲ ਕੈਮਰੇ ਲੱਗੇ ਹੋਏ,
0: ਸਾਡੇ ਸਿਕਿਉਰਿਟੀ ਵਾਲੇ ਫੜੇ ਗਏ ਆ ਕਈ ਕੰਮ ਕਰ,
1: ਬਿਲਕੁਲ ਹੈ ਜੀ ਬਿਲਕੁਲ ਹੈ ਜੀ,
0: ਹਨਾ ਇਸ ਕਰਕੇ ਜੇ ਸਿਕਿਉਰਿਟੀ ਵਾਲੇ ਸਮਝੇ ਕਿ ਮੈਂ ਫੱਟੀ ਲਾ ਲਵਾਂ ਕਿਸੇ ਚੀਜ਼ ਨੂੰ ਚੱਕ ਜੇ ਚ ਪਾ ਮੰਡੀ ਪਤਾ ਲੱਗਣਾ, ਸਾਨੂੰ ਸਾਡੇ ਕੋਲ ਕਾਰਡ ਹੁੰਦਾ ਹੈ ਚਿਪ ਹੁੰਦੀ ਅੰਦਰ ਬਾਹਰ ਜਾਣ ਲਈ,
1: ਜੀ
0: ਉਹ ਤੁਸੀਂ ਜਿੱਦਾਂ ਮਰਜ਼ੀ ਹੁਸ਼ਿਆਰੀ ਮਾਰ ਲਓ ਪਤਾ ਲੱਗਣਾ ਹੀ ਲੱਗਣਾ,
1: ਹੁਣ ਦੇਖੋ ਤੁਹਾਡਾ ਚਲੋ ਇਹ ਪ੍ਰੋਫੈਸ਼ਨ ਹੈ, ਇੱਥੇ ਸਾਡੇ ਫਿਨਲੈਂਡ ਦੇ ਵਿੱਚ ਵੀ ਜਿਹੜੇ ਆਪਣੇ ਕਹਿ ਲਓ ਕਿ ਉਹ ਰੋਮੇਨੀਅਨ ਲੋਕ ਨੀ ਗਏ ਜੀ, ਉਹਨਾਂ ਦੇ ਉਹ ਤਾਂ ਗੇਟ ਦੇ ਅੰਦਰ ਵੜਦੇ ਆ, ਕਿਤੇ ਵੀ ਨਾਲ ਦੀ ਨਾਲ ਸਿਕਿਉਰਿਟੀ ਨਾਲ ਤੁਰ ਪੈਂਦੀ ਹੈ ਜੀ, ਵਿਸ਼ਵਾਸ ਹੀ ਉਹਨਾਂ ਨੇ ਤੋੜਿਆ ਹੋਇਆ, ਚਾਹੇ ਚੰਗੇ ਵੀ ਹੈਗੇ ਆ ਬਹੁਤ ਆਪਣੇ ਕੰਮ ਕਾਰ ਵੀ ਕਰਦੇ ਆ ਕਈ, ਪਰ ਉਹ ਇੱਕ ਵਿਸ਼ਵਾਸ ਟੁੱਟ ਗਿਆ ਨਾ ਉਹ ਕੌਮ ਦੇ ਉੱਤੋਂ, ਬਿਲਕੁਲ ਹੈ ਜੀ,
0: ਰੋਮਾਨੀਆ ਵਾਲੇ ਦਾ ਮੈਂ ਤੁਹਾਨੂੰ ਦਿੰਦਾ ਮਿਸਾਲ ਇੱਕ,
1: ਜੀ
0: ਰੋਮਾਨੀਆ ਵਾਲੇ ਦਾ ਇੱਥੇ ਪਤਾ ਕੀ ਕਹਿੰਦੇ ਡੈਨਮਾਰਕ ਚ, ਉਹ ਕਹਿੰਦੇ ਵੀ ਇਹਨਾਂ ਦੇ ਨਾ ਹੁਣ ਹੱਸਣ ਵਾਲੀ ਵੀ ਗੱਲ ਵੀ ਆ ਤੇ ਅਫਸੋਸ ਵਾਲੀ ਵੀ,
1: ਨਾਲੇ ਇਹਨਾਂ ਦਾ ਇਹ ਆ ਨਾ ਬਾਈ ਜੀ, ਇਹ ਜੇ ਫਿਨਲੈਂਡ ਦੇ ਵਿੱਚ ਕ੍ਰਾਈਮ ਕੀਤਾ ਤਾਂ ਇਹਨਾਂ ਨੇ ਸਵੀਡਨ ਨੂੰ ਚਲ ਜਾਣਾ, ਸਵੀਡਨ ਚ ਕੀਤਾ ਇਹਨਾਂ ਨੇ ਡੈਨਮਾਰਕ
0: ਪਹੁੰਚ ਜਾਣਾ,
1: ਹਾਂਜੀ ਬਿਲਕੁਲ ਹੈ,
0: ਇੱਥੇ ਜਦੋਂ ਮੈਂ ਪਹਿਲਾਂ ਕੰਮ ਕਰਦਾ ਹੁੰਦਾ ਜੀ, ਮੈਂ ਬਹੁਤ ਦੁਕਾਨਾਂ ਚ ਘੁੰਮਦਾ ਹੁੰਦਾ, ਅਲੱਗ ਅਲੱਗ ਦੁਕਾਨਾਂ ਚ, ਪਹਿਲਾਂ ਫੈਕਟਰੀ ਚ ਵੀ ਕੀਤਾ, ਹੁਣ ਦੁਕਾਨ, ਮੈਨੂੰ ਨਾ ਹਮੇਸ਼ਾ ਲੋਕਾਂ ਨੇ ਕਹਿਣਾ, ਕਹਿੰਦਾ ਯਾਰ ਪੋਲੈਂਡ ਵਾਲੇ ਨਾ ਬਹੁਤ ਚੋਰੀ ਕਰਦੇ, ਮੈਂ ਸੱਚੀ ਕਹਿੰਦਾ ਮੈਂ ਅੱਜ ਤੱਕ ਪੋਲੈਂਡ ਵਾਲੇ ਸ਼ਾਇਦ 2 ਕੇ ਫੜੇ ਹੋਣਗੇ,
1: ਜੀ
0: ਕਿਉਂਕਿ ਮੈਂ ਸਿਵਲ ਚ ਘੁੰਮਦਾ ਹੁੰਦਾ ਨਾ 2 ਕੇ, ਤੇ ਰੋਮਾਨੀਆ ਵਾਲੇ ਨਾ ਬਹੁਤ ਜਿਆਦਾ ਉਹ
1: ਘੱਗਰਿਆਂ ਦੇ ਵਿੱਚ ਕਈ ਕੁਝ ਉਹਨਾਂ ਦਾ ਦੁਕਾਨ ਚ ਸਮਾਨ ਨਹੀਂ ਹੁੰਦਾ ਘੱਗਰਿਆਂ ਚ ਪਾਈ ਫਿਰਦੇ ਆ
0: ਬਿਲਕੁਲ ਬਿਲਕੁਲ ਉਹ ਕਈ ਕਈਆਂ ਨੂੰ ਪਤਾ ਲੱਗ ਜਾਂਦਾ ਮੇਰਾ ਸਿਕਿਉਰਟੀ ਆ ਤੇ ਉਹ ਨਿਕਲ ਜਾਂਦੇ ਕਿਉਂਕਿ ਜਿੰਨੇ ਵੀ ਜ਼ਿਆਦਾਤਰ ਇਹ ਚੋਰੀ ਜਿਹੜੇ ਕਰਦੇ ਉਹ ਕਰਦੇ ਜਿਹੜੇ ਨਾ ਕਿਉਂਕਿ ਉਦਾਂ ਇੰਟੈਲੀਜੈਂਟ ਬਹੁਤ ਆ
1: ਬਹੁਤ ਆ ਇਹ ਬਾਈ ਜੀ ਮਤਲਬ ਕਿ ਗੀਤ ਸੰਗੀਤ ਦੇ ਵਿੱਚ ਬਹੁਤ ਮਾਰ ਨੇ ਇਹ ਅਸਲ ਦੇ ਵਿੱਚ ਨਾ ਆਪਣੇ ਮਾਫੀ ਚ ਉਹਨਾਂ

0: ਮੈਂ ਜਿਹੜੀ ਗੱਲ ਕਰਨ ਲੱਗਿਆ, ਇਹ ਇੰਡੀਆ ਦੇ ਵਿੱਚ ਆਪਣੇ ਗੱਡੀਆਂ ਵਾਲੇ ਨੀ ਜਿਹੜੇ ਆ ਜੀ, ਉਹਨਾਂ ਦੇ ਭਾਈਚਾਰੇ ਦੇ ਵਿੱਚੋਂ ਹੀ ਨੇ ਇਹ, ਇੱਧਰ ਮੂਵ ਹੋ ਗਏ। ਇਹ ਘੋੜਿਆਂ ਵਾਲੇ ਹੁੰਦੇ ਸੀ ਜੀ, ਹਾਂਜੀ, ਦੋ ਵੱਖਰੇ ਗਰੁੱਪ
1: ਇਹ
0: ਸੀਗੇ।
1: ਜ਼ਿਆਦਾਤਰ ਮੈਂ ਸਮਝ ਗਿਆ, ਇਹ ਹੈਗਾ ਆ, ਇਹ ਕਹਿੰਦੇ ਹੁੰਦੇ ਆ ਜਿਹੜੇ ਨਾ ਯੂਗੋਸਲਾਵੀਆ ਵੱਲ ਆਉਂਦੇ ਆ,
0: ਹਾਂਜੀ,
1: ਇਹਨਾਂ ਨੂੰ ਕਹਿੰਦੇ ਨੇ ਬੰਜਾਰੇ।
0: ਵਣਜਾਰੇ, ਹਾਂਜੀ, ਉਹਨਾਂ ਦੀ ਕੈਟਾਗਰੀ ਚ ਇੱਕ ਇੱਧਰ ਨੂੰ ਆ ਗਏ ਜੀ, ਯੂਰਪ ਇੱਧਰੋਂ ਉੱਧਰ ਨੂੰ ਚਲੇ ਗਏ ਜੀ ਉਹ। ਬਿਲਕੁਲ ਹੈ ਜੀ,
1: ਬਿਲਕੁਲ ਬਿਲਕੁਲ ਬਿਲਕੁਲ। ਉਹ ਤਾਂ ਨਾ ਜਦੋਂ ਗਰਮੀਆਂ ਸ਼ੁਰੂ ਹੋ ਜਾਂਦੀਆਂ
0: ਹਾਂਜੀ,
1: ਇੱਥੇ ਜਨਮਾਂ ਚ ਵੀ ਤਾਂ ਐਵੇਂ ਕਿਤੇ ਖੜੇ ਹੋ ਜਾਣਾ ਗੱਡੀ ਲਾ ਕੇ, ਐਵੇਂ ਮੇਰਾ ਤੇਲ ਮੁੱਕ ਗਿਆ ਮਾੜਾ ਜਿਹਾ ਨਾ, ਤੇਲ ਜਾਂ ਇਹ ਨਾ ਗਰਮੀਆਂ ਨੂੰ ਆ ਕੇ ਚੋਰੀਆਂ ਬਹੁਤ ਕਰਦੇ ਇੱਥੇ, ਜਾਂ ਫਿਰ ਬੋਤਲ ਵੇਚਦੇ ਚੱਕ ਚੱਕ ਦਿੰਦੇ,
0: ਕਿਉਂਕਿ ਬੱਚੇ ਜਿਹੜੇ ਆ ਉਹ ਪੜ੍ਹਦੇ ਨੀ ਗੇ, ਬਹੁਤ ਘੱਟ ਪਰਿਵਾਰ ਨੇ ਜਿਹੜੇ ਬੱਚੇ ਅੱਗੇ ਪੜ੍ਹਦੇ ਆ, ਉਹ ਸਫਲ ਵੀ ਹੁੰਦੇ ਆ, ਜੋਬਾਂ ਵੀ ਮਿਲਦੀਆਂ ਨੇ, ਪਰ ਜ਼ਿਆਦਾਤਰ ਜਿਹੜੇ 99% ਕਹਿ ਸਕਦੇ ਆ ਕਿ ਉਹ ਬਚਪਨ ਦੇ ਵਿੱਚ ਹੀ ਇੱਦਾਂ ਦੇ ਛੋਟੇ, ਮਤਲਬ ਕਿ ਟੀਨੇਜਰ ਦੇ ਵਿੱਚ ਹੀ ਉਹ ਚਾਹੇ ਨਸ਼ਾ ਹੈਗਾ ਜਾਂ ਚੋਰੀਆਂ ਚਕਾਰੀਆਂ ਦਾ ਕੰਮ ਸ਼ੁਰੂ ਕਰ ਦਿੰਦੇ ਆ, ਉਹ ਫਿਰ ਬਦਨਾਮੀ ਹੋ ਜਾਂਦੀ ਆ ਜੀ, ਛੋਟੇ ਹੁੰਦੇ ਜੇਲਾਂ ਦੇ ਵਿੱਚ ਵੀ ਰਹਿੰਦੇ ਨੇ।
1: ਬਿਲਕੁਲ ਬਿਲਕੁਲ ਇਹ, ਪਰ ਨਾ ਸਾਡੇ ਇੱਥੇ ਪਤਾ ਮੈਨੂੰ ਕਈ ਜਾਣੇ ਕਿਹਾ ਉਹਦਾ ਗੋਰਿਆਂ ਨੇ, ਕਹਿੰਦੇ ਇਹਨਾਂ ਦੇ DNA ਦੇ ਵਿੱਚ ਆ ਚੋਰੀ, DNA ਜਾਓ, ਮੈਨੂੰ ਹਾਸਾ ਵੀ ਆਉਂਦਾ ਸੁਣ ਕੇ, ਹਾਸਾ ਵੀ ਆਉਂਦਾ ਪਰ ਸੱਚ ਆ ਕਹਿੰਦੇ।
0: ਜੀ,
1: ਇੱਕ ਵਾਰੀ ਨਾ ਮੈਂ ਕੰਮ ਕਰਦਾ ਸੀ ਐਪਲ ਵਾਲਿਆਂ ਦੀ ਕੰਪਨੀ ਸੀ, ਉਹ ਮਤਲਬ ਕੰਪਨੀ ਨੀ, ਮਤਲਬ ਉਹ ਜਿੱਦਾਂ ਨਾ ਉੱਥੇ ਸਰਵੇ ਨੀ ਹੁੰਦਾ, ਸਰਵੇਕ ਨੂੰ ਕਿਤੇ ਜਿਹੜੇ ਡੱਬੇ ਰੱਖਣ ਤੇ ਜਿੱਥੇ ਸਾਰਾ ਗਾਹ, ਉਹ ਬਹੁਤ ਵੱਡੀ ਜਗ੍ਹਾ ਸੀ, ਪਰ ਸੀਗੀ ਉਹ ਅਮੈਰੀਕਾ ਦੇ ਥੱਲੇ ਨਾ, ਅਮੈਰੀਕਾ ਦੀ ਸੀਗੀ ਉਹ।
0: ਜੀ,
1: ਤੇ ਉੱਥੇ ਨਾ ਸਵੇਰ ਨੂੰ ਅਸੀਂ 6 ਵਜੇ ਜਾਣਾ ਤੇ ਰਾਤ ਨੂੰ 7 ਵਜੇ ਆਉਣਾ ਨਾ,
0: ਜੀ,
1: ਤੇ 13 ਘੰਟੇ ਡਿਊਟੀ। ਅੱਛਾ, 6 ਵਜੇ ਸਵੇਰੇ ਆਉਣੇ ਹੋਏ ਸ਼ੁਰੂ ਹੋ ਜਾਂਦੇ ਸੀਗੇ ਸਾਰੇ ਹੀ ਮਿਸਤਰੀ, ਜਿੱਦਾਂ ਮਿਸਤਰੀ ਕਹਿ ਲਓ ਅਸੀਂ ਇੱਥੇ ਹੋਣ ਬੈਗਾ ਕਹਿੰਦੇ ਹਾਂ, ਜਿੱਦਾਂ ਨਾ ਜਿਹੜੇ ਹੱਥੀ ਕੰਮ ਕਾਜ ਮਸ਼ੀਨਾਂ ਫਿੱਟ ਕਰਨੀਆਂ, ਉਹਨਾਂ ਨੂੰ ਲਾਉਣਾ ਮਸ਼ੀਨਾਂ ਨੂੰ,
0: ਹਾਂਜੀ,
1: ਤੇ ਉਹ ਸਵੇਰੇ ਆਉਣੇ ਸਾਰੇ ਸਾਰੇ ਰੋਮਾਨੀਆਂ ਰੋਮੋਨੀਆਂ ਦੇ। ਪਰ ਮੈਂ ਉਹੀ ਜਿੱਥੇ ਕਹਿੰਦਾ ਕਿ ਇੰਟੈਲੀਜੈਂਟ ਬਹੁਤ ਆ ਇਹ ਤੇ ਪੋਲੈਂਡ ਵਾਲੇ,
0: ਬਿਲਕੁਲ
1: ਇਹ ਦਿਮਾਗ ਬਹੁਤ ਆ ਇਹਨਾਂ ਦਾ
0: ਜੀ।
1: ਪਰ ਇਹਨਾਂ ਦੇ DNA ਚ ਜਿਹੜੀ ਚੋਰੀ ਦਾ ਕੰਮ ਨਾ, ਉੱਥੋਂ ਇੱਕ ਵਾਰੀ ਸਾਡੇ ਸਕਿਉਰਟੀ ਵਾਲੇ ਬੂਟ ਹੀ ਚੱਕ ਕੇ ਲਿਆ ਗਿਆ ਸਾਰੇ, ਉਹ ਨਵੇਂ ਬੂਟ ਆਏ ਸਕਿਉਰਟੀ ਵਾਲਿਆਂ ਲਈ, ਉਹ ਦੂਜੇ ਦਿਨ ਗਾਇਬ ਹੋ ਗਏ ਸਾਰੇ, ਸਾਰੇ ਫੋਨ ਚੱਕਣੇ ਕਹਿੰਦੇ ਉੱਥੇ, ਉਹਨਾਂ ਦੇ ਹੁੰਦੇ ਨਾ ਉਹ ਕੰਟੇਨਰ ਜੇ ਜਿੱਥੇ ਕੱਪੜੇ ਕੁਪੜੇ ਬਦਲਦੇ ਆ ਕੇ
0: ਆਪਣੇ
1: ਚਾਹ ਪਾਣੀ ਪੀਂਦੇ ਆ, ਉਹ ਉੱਥੇ ਹੀ ਪਏ ਸੀ, ਉਹ ਚੱਕ ਕੇ ਮੁੜ ਕੇ ਲੱਭੇ ਹੀ ਨੀ
0: ਜੀ।
1: ਮੇਰੀ ਤਾਂ ਲੜਾਈ ਵੀ ਹੋਈ ਦੋ ਚਾਰ ਵਾਰੀ, ਭਲੀ ਤੱਕ ਹੁੰਦੀ ਆ, ਕੀ ਕਰੀਏ ਹੁਣ ਸਿਵਲ ਵਰਦੀ ਦੇ ਵਿੱਚ ਜਦੋਂ ਤੁਸੀਂ ਇੱਕਦਮ ਬੰਦੇ ਨੂੰ ਰੋਕਣਾ, ਜਾਂ ਤਾਂ ਦੋ ਗੱਲਾਂ ਹੁੰਦੀਆਂ, ਜੇ ਤਾਂ ਉਹ ਨਸ਼ੇ ਵਿੱਚ ਉਹਨੂੰ ਤਾਕਤ ਮਿਲ ਜਾਣੀ ਹੈ, ਜਾਂ ਉਹਨੇ ਉਹਦਾ ਵੀਕ ਹੋ ਜਾਣਾ ਜਦੋਂ ਨਹੀਂ ਰੱਖਣਾ ਹੈ, ਸਕਿਉਰਟੀ ਵਾਲਾ ਬੰਦੇ ਨੂੰ ਰੋਕ ਹੋ ਗਿਆ, ਜਾਂ ਤਾਂ ਉਹਨੇ ਤਾਕਤ ਫੜ ਲੈਣੀ ਹੈ ਜਾਂ ਤਾਕਤ ਛੱਡ ਦੇਣੀ, ਦੋ ਗੱਲਾਂ ਹੁੰਦੀਆਂ ਜਦੋਂ ਅਸੀਂ ਉਹਨੂੰ ਰੋਕਦੇ ਹਾਂ ਸਕਿਉਰਟੀ ਵਾਲੇ ਨੂੰ, ਸਕਿਉਰਟੀ ਵਾਲੇ। ਹੁਣ ਇਸ ਚੱਕਰ ਚ ਮੇਰੀ ਕਾਫੀ ਵਾਰੀ ਲੜਾਈ ਹੋਈ ਆ, ਬੜੀ ਤਕੜੀ ਹੋਈ ਆ, ਸਾਡੀ ਇੱਕ ਮੁਸ਼ਕਿਲ ਇਹ ਪੈ ਜਾਂਦਾ ਜਦੋਂ ਮੈਂ ਕਿਸੇ ਨੂੰ ਰੋਕਦਾ ਨਾ, ਤੇ ਉਹ ਕਈ ਵਾਰੀ ਉਹ ਵੀ ਫੋਰਨਰ ਤੇ ਮੈਂ ਵੀ ਫੋਰਨਰ,
0: ਜੀ
1: ਕਈ ਵਾਰੀ ਗੋਰੀ ਗੋਲ ਨੀ ਕਹਿੰਦਾ, ਕਹਿੰਦਾ ਕੋਈ ਗੱਲ ਨੀ ਸਾਡੇ ਦੋ ਬੇਕੂ ਲੜ ਰਹੇ ਆ ਆਪਣੇ, ਦੋਨੇ ਫੋਰਨਰ ਆ, ਹੁਣ ਉਹਨਾਂ ਨੂੰ ਕੋਈ ਪਤਾ ਸਿੰਗਲ ਬਾਬੀ ਮੈਂ ਸਕਿਉਰਟੀ ਗਾਰਡ ਹਾਂ
0: ਜੀ,
1: ਇਹ ਗੱਲ ਆ। ਅੱਛਾ, ਤੁਸੀਂ ਗੱਲ ਕਰਦੇ ਉਹ ਸਮਾਨ ਜਿੱਦਾਂ ਵਿੱਚ ਕਰਕੇ ਗਏ ਨਾ ਵੀ ਸਮਾਨ ਸੁੱਟਣ ਤੋਂ, ਉਹ ਨਾ ਅਸੀਂ ਨਾ ਸਾਡੇ ਮੇਰੇ ਮੰਮੀ ਡੈਡੀ ਕਾਫੀ ਉਮਰ ਦੇ ਹੋ ਗਏ, ਉਹ ਅਸੀਂ ਪਲਾਨ ਕਰਦੇ ਸੀ ਵੀ ਕਿਸੇ ਤਰੀਕੇ ਨਾਲ ਜਾਂ ਡੈਨਮਾਰਕ ਜਾਂ ਮੇਰੇ ਦੂਜੇ ਭਰਾਵਾਂ ਕੋਲ ਸਪੇਨ ਦਾ ਕੁਛ ਕਰੀਏ, ਉਹਨਾਂ ਨੇ ਨਾ ਆ ਕੇ ਗਏ ਯਾਰ, 2 ਮਹੀਨੇ ਹੋਇਆ ਆ ਕੇ ਗਏ ਆ, ਉਦੋਂ ਆਪਾਂ ਮੂਡ ਸੀਗਾ ਵੀ ਇੱਦਾਂ ਰੱਖ ਲਓ ਲੈਣੇ ਆਵਾਜ਼ ਦੇਖੀ ਜੋ ਕੀ ਹੁੰਦਾ, ਤੇ ਉਹ ਫਿਰ ਚਲੇ ਗਏ, ਕੋਈ ਚੱਕਰ ਸੀ ਕੋਈ ਚੱਲ ਗਏ, ਤੇ ਉਹਨਾਂ ਕੋਈ ਇੱਕੋ ਗੱਲ ਹੁੰਦੀ ਆ, ਹਾਏ ਆ ਪੇਟੀਆਂ ਦਾ ਕੀ ਕਰਨਾ, ਆ ਘਰ ਦਾ ਕੀ ਕਰਨਾ, ਉਹ ਮੈਂ ਕਿਹਾ ਗੱਲ ਸੁਣੋ ਮੇਰੀ, ਤੁਸੀਂ ਜੋ ਕਰਨਾ ਸੀ ਕਰ ਦਿੱਤਾ ਆ
0: ਜੀ,
1: ਉਹ ਪੇਟੀਆਂ ਦੀ ਜ਼ਿੰਮੇਵਾਰੀ ਮਕਾਨ ਦੀ ਜ਼ਿੰਮੇਵਾਰੀ ਉਹ ਸਾਡੀ ਆ, ਅਸੀਂ ਆਪੇ ਮੱਥਾ ਮਾਰਾਂਗੇ, ਤੁਸੀਂ ਉਹਨੂੰ ਜੱਫੀਆਂ ਪਾਉਣੀ ਬੰਦ ਕਰ ਦੋ ਹੁਣ
0: ਜੀ,
1: ਪੇਟੀਆਂ ਕੀ ਕਰਾਂਗੇ, ਟਰੰਕਾਂ ਦਾ ਕੀ ਕਰਾਂਗੇ, ਪਿੱਛੇ ਜਿੰਦੇ ਲੱਗ ਜਾਣੇ, ਮੈਂ ਕਿਹਾ ਯਾਰ ਦੁਨੀਆ ਇੰਨੀ ਜਾਂਦੀ ਆ, ਹੁਣ ਜੇ ਤੁਹਾਨੂੰ ਕੋਈ ਸਾਂਭਣ ਵਾਲਾ ਹੀ ਹੈ ਨੀ,
0: ਬਿਲਕੁਲ
1: ਫਿਰ ਉਹ ਪੇਟੀਆਂ ਕੀ ਕਰਨਾ,
0: ਕੀ ਕਰਨਾ ਜੀ, ਬਿਲਕੁਲ
1: ਉਹ ਚੱਕਰ, ਉਹ ਇਹ ਹਰ ਘਰ ਦੀ ਕਹਾਣੀ ਆ,
0: ਕਹਾਣੀ ਆ, ਬਿਲਕੁਲ ਹੈ ਜੀ,
1: ਇਸ ਕਰਕੇ ਸਾਨੂੰ ਵੀ ਹੁਣ ਮੈਂ ਬਾਅਦ ਮੈਂ ਵੀ ਕਿਹਾ, ਮੈਂ ਦੂਜੇ ਭਰਾ ਨੇ ਕਹਿੰਦੇ ਅਸੀਂ 3 ਜਾਣੇ ਆ, ਨਾਲੇ ਸਾਡੀ ਟੈਨਸ਼ਨ ਆ ਯਾਰ, ਉਹਨਾਂ ਨੂੰ ਕਿਉਂ ਸਾਂਭਣਾ,
0: ਬਿਲਕੁਲ
1: ਅਸੀਂ ਜਾਈਏ ਸੋ ਨਾ ਜਾਈਏ, ਉਹਨੂੰ ਕੀ ਹੁੰਦਾ ਆ, ਉਹ ਕਬਜ਼ਾ ਕਰਦਾ, ਉਹ ਸਾਡੀ ਟੈਨਸ਼ਨ ਆ
0: ਜੀ,
1: ਉਹਨਾਂ ਨੂੰ ਛੱਡ ਦੇਣੀ ਚਾਹੀਦੀ ਆ, ਹੁਣ ਉਹ ਉੱਥੇ ਨਾ ਰੋਟੀ ਪਾਣੀ ਚਾਹੀਦਾ ਮਿਲਦਾ, ਹਰ ਇੱਕ ਚੀਜ਼ ਨਕਲੀ ਆ, ਦਵਾਈਆਂ ਤੋਂ ਬਗੈਰ ਰਸਤਾ ਨਹੀਂ ਆ, ਮੈਂ ਕਿਹਾ ਯਾਰ ਇੰਨਾ ਕੁਛ ਤੁਸੀਂ ਇਕੱਲੇ ਨੂੰ ਹੀ ਕਰ ਸਕਦੇ, ਤੁਹਾਡੇ ਕੋਲ ਦੁੱਧ ਨੀ ਗਰਮ ਹੁੰਦਾ,
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
1: ਕਿਲੋ ਖੰਡ ਦੁੱਧ ਲਓ, ਉਹ ਤੁਸੀਂ ਪੌੜੀਆਂ ਕਿੱਦਾਂ ਚਾਹੁੰਦੀਆਂ ਕਿ ਦਸ ਤਾਂ ਨਹੀਂ ਆ, ਕੋਈ ਮਸਲਾ ਹਨਾ
0: ਜੀ,
1: ਆਹ ਉਮਰ ਦੇ ਵਿੱਚ ਨਾਲ ਦੂਏ ਦਿਨ ਤਾਂ ਦਵਾਈ ਲੈਣ ਤੁਰੇ ਰਹਿੰਦੇ ਆ,
0: ਬਿਲਕੁਲ,
1: ਇਸ ਕਰਕੇ ਉਹ ਕੰਮ ਨਹੀਂ ਹੋਣਾ ਤੁਹਾਡੇ ਕੋਲ, ਨਾਲੇ ਕਿਹਨੇ ਲੈ ਕੇ ਜਾਣਾ, ਸਾਰੇ ਸਾਰੇ ਇੱਥੇ ਮੇਰੀ ਫੈਮਿਲੀ ਇੱਥੇ ਆ, ਮੇਰਾ ਭਰਾ ਦੂਜਾ ਇੱਥੇ ਉਹ ਵੀ ਲੈ ਆਇਆ, ਵੱਡੀ ਡਿੱਬੀ ਇੱਥੇ ਪਹਿਲਾਂ ਹੀ ਆ, ਹੁਣ ਕੋਈ ਵੀ ਨੀ ਰਹਿ ਗਿਆ, ਜੀਰੋ ਆ
0: ਜੀ,
1: ਉੱਥੇ ਕੋਈ ਵੀ ਨੀ,
0: ਬਿਲਕੁਲ ਹੈ ਜੀ,
1: ਉਹ ਸਾਡਾ ਆ ਹੁਣ, ਅਸੀਂ ਸਾਡੀ ਟੈਨਸ਼ਨ ਆ ਪਈ, ਅਸੀਂ ਉਹਨੂੰ ਕੀ ਕਰਨਾ
0: ਜੀ, ਬਿਲਕੁਲ,
1: ਸਮਾਨ ਨੂੰ ਸੁੱਟੀਏ ਰੱਖੀਏ ਵੇਚੀਏ ਜਾ ਕੇ ਸਾਂਭੀਏ,
0: ਬਿਲਕੁਲ,
1: ਉਹ ਤੁਸੀਂ ਮੈਂ ਛੱਡ ਦੋ ਹੁਣ ਸੋਚਣਾ
0: ਜੀ,
1: ਤਾਂ ਉਹਨਾਂ ਨੂੰ ਤਾਂ ਵੈਸੇ ਵੀ ਨੀ ਪਤਾ ਸਮਾਨ ਕਿਹੜਾ ਕਿੱਥੇ ਪਿਆ ਹੁਣ
0: ਜੀ,
1: ਮੇਰੀ ਘਰ ਵਾਲੀ ਹੁਣ ਉੱਥੋਂ ਆਈ ਆ, ਹਾਸੇ ਵਾਲੀ ਵੀ ਗੱਲ ਆ ਉਹ ਜੀ ਘਰ ਵਾਲੇ ਉੱਥੋਂ ਹੁਣੀ ਆਈ ਆ ਜਿਹੜੀ ਗਰਮੀ ਛੁੱਟੀ ਆਈ ਸੀ
0: ਜੀ
1: ਉਹਨੇ ਪੁੱਛਿਆ ਵੀ ਮੰਮੀ ਉਹ ਪੇਟੀ ਖੋ ਕੇ ਦੇਖ ਲਈ ਦੇਖਣਾ ਕਰਨਾ ਮੰਮੀ ਬੀਬੀ ਮੇਰੀ ਕਹਿੰਦੀ ਕਹਿੰਦੀ ਹਾਂ ਦੇਖ ਲੈਂਦੇ ਆ ਉਹਨੂੰ ਨਾ ਤਹਿਸ ਲੱਖ ਚਾਹ ਵੀ ਚੜਾ ਦਿੰਦੇ ਆ
0: ਬਿਲਕੁਲ
1: ਮੈਂ ਯਾਰ ਕਮਾਲ ਹੀ ਹੋ ਗਿਆ ਵੀਹ ਵੀਹ ਸਾਲ ਦੇ ਕੰਬਲ ਉਹ ਰਜਾਈਆਂ ਉਹ ਤਾਂ ਵੈਸੇ ਕੱਪੜਾ ਜਾਂਦਾ ਲੱਗਦਾ ਮੇਰੇ ਹਿਸਾਬ ਨਾਲ
0: ਬਿਲਕੁਲ
1: ਵੀਹ ਸਾਲ ਪਿਆ ਹੋ ਗਿਆ
0: ਬਿਲਕੁਲ
1: ਭਾਜੀ ਮੇਰੀ ਉਮਰ 19 ਸਾਲ ਸੀ ਜਦੋਂ ਮੈਂ ਆ ਗਿਆ ਕੋਰੀਆ ਗਿਆ ਸੀ ਪਹਿਲਾਂ ਫਿਰ ਮੈਂ ਉੱਥੋਂ ਇੰਡੀਆ ਚੱਲ ਗਿਆ 8 ਮਹੀਨੇ ਰਹਿ ਗਿਆ ਫਿਰ ਇੱਥੇ ਆ ਗਿਆ 7 ਮਹੀਨੇ ਇੱਥੇ ਆਇਆ ਨਾ ਤੇ ਹੁਣ 26-92 28 ਸਾਲ ਹੋ ਗਏ ਇੱਥੇ
0: ਬਿਲਕੁਲ
1: ਤੇ ਮੈਂ ਉਹਨਾਂ 28 ਸਾਲਾਂ 'ਚ ਮੈਂ 3 ਵਾਰੀ ਗਿਆ ਇੱਕ ਵਾਰੀ ਦੁਖੀ ਸੀ 2 ਵਾਰੀ ਤੇ 1 ਵਾਰੀ ਵਿਆਹ ਕਰਾਉਣ ਗਿਆ
0: ਜੀ
1: ਆ ਹੁਣ 1 ਵਾਰੀ ਪਿਛਲੇ ਸਾਲ ਗਿਆ 4 ਵਾਰੀ ਲਾ ਲਓ 28 ਸਾਲਾਂ 'ਚ
0: ਜੀ ਕੀ ਬਾਤ ਹੈ ਜੀ
1: ਉਸ ਸਮਾਨ ਨੂੰ ਮੈਂ ਕੀ ਕਰਨਾ ਯਾਰ ਮੈਨੂੰ ਪਤਾ ਹੀ ਨੀ ਨਾ ਮੈਨੂੰ ਕਿਸੇ ਹਸਪਤਾਲ ਦਾ ਪਤਾ ਨਾ ਮੈਨੂੰ ਕਿਸੇ ਦੁਕਾਨ ਦਾ ਪਤਾ ਨਾ ਮੈਨੂੰ ਕਿਸੇ ਦਫ਼ਤਰ ਦਾ ਪਤਾ
0: ਜੀ
1: ਹੈਨਾ ਤੇ ਬਾਕੀ ਜਿਹੜੇ ਕੁੱਤੇ ਬੋਲਦੇ ਆ ਉਹ ਦਫ਼ਤਰਾਂ ਵਾਲੇ ਉਹ ਤਾਂ ਬਿਲਕੁਲ ਮੇਰੇ ਤੋਂ ਸਹਾਰ ਹੀ ਨੀ ਹੁੰਦਾ ਨਾ ਬਿਲਕੁਲ ਜੀਰੋ ਆ
0: ਬਿਲਕੁਲ
1: ਉਹ ਜੀਰੋ ਆ ਤੇ ਕੋਈ ਤੁਹਾਨੂੰ ਦੱਸੀ ਫਿਰ
0: ਮੈਂ
1: ਭੁੱਲ ਗਿਆ ਉਹ ਚੀਜ਼ ਮੇਰੇ ਤੋਂ ਬਰਦਾਸ਼ਤ ਨੀ ਹੁੰਦੀ ਭੋਰਾ ਵੀ
0: ਬਿਲਕੁਲ ਹੈ ਜੀ ਬਿਲਕੁਲ ਨਹੀਂ ਇੱਥੇ ਰਿਸਪੈਕਟ ਮਿਲਦੀ ਹੈ ਫਿਰ ਉਸ ਹਿਸਾਬ ਦੇ ਨਾਲ ਸਾਡਾ ਮਨ ਵੀ ਜਾਂ ਰਹਿਣ ਸਹਿਣ ਵੀ ਉਸ ਤਰ੍ਹਾਂ ਦਾ ਹੋ ਜਾਂਦਾ ਜੀ ਫਿਰ ਉੱਥੇ ਲੱਗਦਾ ਔੜ ਜਿਹਾ ਲੱਗਦਾ ਵੀ ਕਰਦੇ ਕੀ ਹੈ ਬਿਹੇਵ ਕੀ ਕਰਦੇ ਹੈ ਨਾ ਬਿਲਕੁਲ ਹੈ ਬਿਲਕੁਲ ਇਮਾਨਦਾਰੀ ਪਤਾ ਹੈ ਬਿਲਕੁਲ ਲੇਖਾ ਦੇਣਾ ਪੈਣਾ ਜੀ ਬਿਲਕੁਲ ਹੈ
1: ਉਹਨਾਂ ਨੇ ਪਤਾ ਮੇਰੇ ਕੀ ਕਿਹਾ ਮੈਨੂੰ ਉਹ ਕਹਿੰਦੇ ਤੇਰੀ ਗਲਤੀ ਨਹੀਂ ਆ ਸਾਡੇ ਸਿਸਟਮ ਦੀ ਕਮਜ਼ੋਰੀ ਜਿਹੜਾ ਸਾਡੇ ਸਿਸਟਮ ਚ ਬਾਹਰੋਂ ਬੰਦਾ ਵਿੱਚ ਵੜ ਗਿਆ
0: ਵਿੱਚ ਵੜ ਗਿਆ
1: ਉਹ ਤੇਰੀ ਗਲਤੀ ਨਹੀਂ ਆ ਸਾਡਾ ਸਿਸਟਮ ਮਾੜਾ ਹੋਇਆ ਇਹਦਾ ਮਤਲਬ ਕਹਿੰਦੇ ਜਿਹੜਾ ਪ੍ਰੋਗਰਾਮ
0: ਜਿਹੜਾ
1: ਕੰਮ ਕਰਦੇ ਉਹ ਸਾਡਾ ਜੇ ਪ੍ਰੋਗਰਾਮ ਵਧੀਆ ਹੁੰਦਾ ਤੇ ਉਹ ਇੰਟਰ ਕਿਦਾਂ ਕਰਦਾ ਸਾਡੇ
0: ਇੰਟਰਫੇਅਰ ਨਹੀਂ ਕਰ ਸਕਦੇ ਬਿਲਕੁਲ ਜ਼ਿੰਮੇਵਾਰੀ ਹੈ ਨਾ ਸਮਝਦੇ ਆ ਜੀ ਬਿਲਕੁਲ ਬਿਲਕੁਲ ਸ਼ੁਕਰੀਆ ਬਹਾਦਰ ਸਿੰਘ ਜੀ ਜੁੜੇ ਸੀ ਡੈਨਮਾਰਕ ਤੋਂ ਤੇ ਇਸ ਦੇ ਨਾਲ ਹੀ ਆਪਾਂ ਸਮਾਪਤੀ ਲੈਂਦੇ ਹਾਂ ਦੋਸਤੋ ਤੇ ਸੁਨੇਹੇ ਬਹੁਤ ਸਾਰੇ ਤੁਹਾਡੇ ਰਹਿ ਗਏ ਮਾਫ਼ੀ ਚਾਹਵਾਂਗਾ ਬਾਅਦ ਦੇ ਵਿੱਚ ਮੈਂ ਜ਼ਰੂਰ ਪੜ ਲਵਾਂਗਾ ਤੇ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ ਤੇ ਫਿਰ ਮਿਲਦੇ ਹਾਂ 9:30 ਭਾਰਤੀ ਸਮੇਂ ਦੇ ਅਨੁਸਾਰ ਚੰਗਾ ਲੱਗਿਆ ਹੋਵੇ ਪ੍ਰੋਗਰਾਮ ਤਾਂ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰ ਦਿਓ ਤੇ ਮੁਕੱਦਰ ਜੀ ਕਹਿੰਦੇ ਸਾਡੇ ਤੇ ਬੜੀ ਤੁੱਛ ਜਿਹੀ ਬੁੱਧੀ ਹੈ ਪਰ ਅਸੀਂ ਆਪਣੀ ਤਕਲੀਫ਼ ਦੇ ਵਿੱਚੋਂ ਹਰ ਇੱਕ ਦੀ ਤਕਲੀਫ਼ ਦੇਖਦੇ ਹਾਂ ਤੇ ਹੋਰ ਕੋਈ ਸਮਝ ਨਹੀਂ ਸਾਨੂੰ ਜੀ ਤੇ ਲਓ ਦੋਸਤੋ ਜੱਸੀ ਬਾਈ ਜੀ ਦੇ ਵੀ ਬਹੁਤ ਸਾਰੇ ਸੁਨੇਹੇ ਨੇ ਤੇ ਆਪਣੇ ਔਜਲਾ ਸਾਹਿਬ ਇਕਬਾਲ ਮਾਂਗੜ ਜੀ ਰਾਜਨ ਸੈਣੀ ਸਾਹਿਬ ਗੁਰੀਮਾਨ ਜੀ ਤੇ ਆਪਣੇ ਆਖਰੀ ਇੱਕ ਸੁਨੇਹਾ ਪੜ੍ਹ ਕੇ ਚੱਲਦੇ ਹਾਂ ਫਿਰ ਕਹਿੰਦੇ ਨੇ ਬੰਦਾ ਹੋਊ ਅਮੀਰਾ ਬੰਦਾ ਹੋਊ ਅਮੀਰ ਤਾਂ ਘਰੇ ਹੋਊ ਜੇਕਰ ਨੇਕ ਨਹੀਂ ਫਿਰ ਇਨਸਾਨ ਹੈ ਨਹੀਂ ਜਿਹੜਾ ਕੱਢੇ ਦਸਵੰਦ ਨਾ ਗੁਰੂ ਘਰ ਦਾ ਉਹ ਦੋਹੀ ਜਹਾਨੀ ਪ੍ਰਵਾਨ ਹੈ ਨਹੀਂ ਪੁੰਨ ਦਾਨ ਤਾਂ ਲੋਕ ਨੇ ਬੜੇ ਕਰਦੇ ਖੁਸ਼ੀ ਦੇਣ ਤੋਂ ਵੱਡਾ ਕੋਈ ਦਾਨ ਹੈ ਨਹੀਂ ਕਿਆ ਬਾਤ ਹੈ ਮਨਦੀਪ ਜੱਸੀ ਬਾਈ ਜੀ ਲਿਖਦੇ ਆਖਰ ਦੇ ਵਿੱਚ ਤੇ ਸੁਨੇਹੇ ਉਹਨਾਂ ਦੇ ਬਹੁਤ ਸਾਰੇ ਸਨ ਬਹੁਤ ਬਹੁਤ ਸ਼ੁਕਰੀਆ ਦੋਸਤੋ ਸਾਰੇ ਦੋਸਤਾਂ ਦਾ ਕਿਸੇ ਦੋਸਤ ਦਾ ਨਾਮ ਰਹਿ ਗਿਆ ਹੋਵੇ ਮਾਫ਼ੀ ਚਾਹਵਾਂਗਾ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ 9:30 ਭਾਰਤੀ ਸਮੇਂ ਦੇ ਅਨੁਸਾਰ ਸਾਰਿਆਂ ਨੂੰ ਭੁਪਿੰਦਰ ਭਾਰਾ ਵੱਲੋਂ ਬਹੁਤ ਬਹੁਤ ਸ਼ੁਕਰੀਆ ਇਸ ਵਿਸ਼ੇ ਨੂੰ ਵਿਸ਼ਾਲ ਕਰਨ ਦੇ ਲਈ ਤੇ ਨਾਲ ਆਪਣਾ ਯੋਗਦਾਨ ਪਾਉਣ ਦੇ ਲਈ ਤੇ ਆਡੀਓ ਵੀਡੀਓ ਕਾਲ ਮੈਸੇਜ ਜਿੱਥੋਂ ਕਿਤੋਂ ਵੀ ਜੁੜੇ ਹੋ ਤੁਸੀਂ ਸਾਰਿਆਂ ਦਾ ਬਹੁਤ ਬਹੁਤ ਦਿਲੋਂ ਧੰਨਵਾਦ ਹੈ ਸ਼ੁਕਰੀਆ ਤੇ ਕੱਲ੍ਹ ਨੂੰ ਮਿਲਦੇ ਹਾਂ 9:30 ਜੀ।

0: हाँ जी, सत श्री अकाल दोस्तों। प्रोग्राम सिक्ख्या ते रुजगार लैके मैं समरजीत सिंह शमी तुहाडी सेवा च हाजिर हाँ। तुसीं सुन रहे हो दुआबा रेडियो, तुहाडी अपनी आवाज़। दोस्तों, सिक्ख्या ते रुजगार दे विच तुहानूं पता है कि असीं वख वख जो मुद्दे ने जुड़े होए विषय दे नाल, चाहे वह काउंसलिंग होए, चाहे वह रुजगार नाल जुड़ी हुई कोई गल होवे, उहदे उत्ते आपां चर्चा करदे आ, सिक्ख्या नाल जुड़ियां गल्लां करदे आ, एजुकेशन दे उत्ते गल करदे आ। तो इस सारे प्रक्रिया दे विच एक बहुत ही महत्वपूर्ण जिहड़ा विशा है वह आता है पेरेंटिंग, यानी कि बच्चे का पालन पोषण। सो अज इस महत्वपूर्ण विषय के उत्ते गलबात करन लई साडे नाल जुड़े ने पैनलिस्ट डॉक्टर भावना गुप्ता जी। बहुत बहुत स्वागत है डॉक्टर साहब तुहाडा।
1: थैंक यू।
0: तो दोस्तों, डॉक्टर भावना गुप्ता जी को चेयरपर्सन हैं टर्न राउंड एजुकेशनल एंड कंसल्टेंसी सर्विसिज जलंधर, ते इस तो इलावा वो बतौर डॉक्टर भी प्रैक्टिस करते हैं, तो काउंसलिंग दे विच बहुत सरगर्म ने, ते इंडस्ट्रियल ट्रेनिंग वो दे रहे ने, ते स्टूडेंट्स नू करियर गाइडेंस दे विच उन्हां दा बहुत वड्डा जिहड़ा समां जिहड़ा लगता है, बहुत योगदान है उन्हां दा, ते विशेष तौर पर पेरेंटिंग वर्कशॉप्स वो ऑर्गनाइज करते हैं, तो उहदे विच मापिआं नू किवें जिहड़ा गाइड करते हैं, ये अज आपां जाणांगे उन्हां कोलों। तो डॉक्टर साहब, सब तो पहला तो जो सवाल ये आता है मन दे विच कि पेरेंटिंग की है, पालन पोषण की है, इन्हों पर कैसे डिफाइन करते हैं
1: जी? पेरेंटिंग सब तो पहला सानू ये समझना चाहिए कि सब तो कॉम्प्लीकेटेड जॉब और फुल टाइम जॉब है पेरेंटिंग
0: जी। जी,
1: इहदा कोई निर्धारित समा नहीं है, जब तक तुसी पेरेंट्स हो पेरेंटिंग चलती रहती है
0: जी। जी,
1: एक बच्चे नू पैदा करना, उस दियां जरूरतां पूरियां करना, और जिस तरह आपां कहने हां कि सारे इदां ही पलदे है
0: जी, जी,
1: ए पेरेंटिंग नहीं है। पेरेंटिंग इस तो वध के है कुछ
0: जी।
1: तुसी एक बच्चे नू ओ बनाना जो तुसी बनाना चाहते हो, उस नू टाइम देना पैंदा।
0: बिल्कुल बिल्कुल जी,
1: उहदे लई जो एफर्ट्स लगदियां है वह सब इस पेरेंटिंग दे विच आ जांदा है
0: जी। जी जी जी, तो ये अपने आप दे विच ही उम्र भर चलन वाला
1: मापिया
0: लई जिहड़ा काम
1: है,
0: ते ये एक दिन वाला काम नहीं हैगा
1: जी। हां जी, हां जी,
0: इहदे उत्ते गल हो गई ते खत्म हो गई।
1: हां जी,
0: ये तो जी, पर इहदा मतलब कि इहदे लई ते फिर किवें आपां इहनां नूं डिफाइन करांगे? हर बंदे दा अपना सुभाअ है, ते आपो अपने रूल, आपो अपने जिहड़े तरीके नाल अपने बच्चियां नूं पालन पोषण उहनां दा करदे आ।
1: हां जी,
0: ते किहड़ियां चीजां जिहड़ियां ने उह सब उभर के आउंदियां ने, किस तरह आपां कहिंदे आ टाइप्स
1: इहदियां? हां जी हां जी, वैसे ते थोड़े बहुत फर्क दे नाल हर एक दा स्टाइल डिफरेंट है
0: जी,
1: पर मुख तौर ते चार पेरेंटिंग स्टाइल्स गिने गए है
0: जी। जी,
1: जिन्हां विचों सब तो पहला जो अपने इत्थे आम चलता है, जिसनों असीं कहने हैं अथॉरिटेरियन स्टाइल। अथॉरिटेरियन स्टाइल वो है जिस दे विच असीं बच्चियां नूं अपना हुक्म मनन दी ही तालीम दिंदे हैं
0: जी।
1: मैं तैनूं जो कहा बस
0: ओके है।
1: हाँ,
0: ओके है,
1: जे बच्चा क्वेश्चन करता है तो सानूं लगता है कि वह अगे बोल रहा है, वो साड़ी इज्जत नहीं कर रहा
0: जी। जी जी जी,
1: ये अथॉरिटेरियन स्टाइल है साडे, असीं उहदे नाल रीजनिंग नहीं करदे, असीं उहनूं लॉजिकली एक्सप्लेन नहीं करदे
0: जी। जी जी,
1: और सानूं ये लगदा है कि ये बच्चा साडे कहने च नहीं है जी, वह बार बार क्वेश्चन करदा है या साडे डिसीजन नूं चैलेंज करदा है
0: जी। जी जी,
1: साडे कोले उहदे हर जवाब दा इक्को ही, उहदे हर सवाल दा इक्को ही जवाब हुंदा है, क्योंकि मैं कहा
0: जी। जी जी, बिल्कुल बिल्कुल,
1: ये अपने आम चलदा है,
0: ये सब तो ज्यादा पॉपुलर है,
1: सब तो ज्यादा पॉपुलर है ठीक है।
0: बिल्कुल,
1: तुहानू सुन के किदां लग रहा है? तुहानू आपे ही चल पता चल जाएगा कि ये किन्ना को होना चाहिए
0: जी। जी
1: ठीक है,
0: बिल्कुल।
1: दूसरा है जिदे विच असी इहनू कहने अथॉरिटेटिव स्टाइल, ये पहले जिदी मैं गल कीती अथॉरिटेरियन है
0: जी।
1: सेकंड है अथॉरिटेटिव, जिहड़ा काफी हद तक बैलेंस्ड पेरेंटिंग है
0: जी। जी जी,
1: जिस दे विच असी बच्चियां नाल गलबात करदे हां, असी उहनां दी गल सुणदे हां, असी अपना अपने डिस्कशन करते हैं, असी अपनी गल उन्हां दे सामने रखते हैं, असी पॉजिटिव नेगेटिव्स दे बारे गल करते हैं, कदे बच्चे तो असी कन्विंस हो जाने हैं, कदे बच्चा साड़े तो
0: हो जाता है जी। जी जी,
1: और इनू मेरी नजर विच पॉजिटिव पेरेंटिंग है
0: जी। जी, टू वे कम्युनिकेशन,
1: टू वे कम्युनिकेशन है, बच्चे नु कदे भी ए नहीं लगदा कि मेरी तो सुन दे ही नहीं
0: जी। जी बिल्कुल बिल्कुल बिल्कुल,
1: है ना
0: जी।
1: कई बार इदां भी हुंदा है कि तुसी अपनी ही गल मनवा लैंदे हो, पर बच्चे नु एहसास नहीं हुंदा कि मेरे नाल जबरदस्ती हुई है।
0: बिल्कुल ठीक है,
1: तुहाडा कन्विंस करन दा तरीका इस तरह दा हुंदा
0: जी। जी जी,
1: दैट इज अथॉरिटेटिव। ਠੀਕ ਹੈ। ਇੱਕ ਹੈ ਥਰਡ ਜਿਸ ਦੇ ਬਾਰੇ ਮੈਂ ਗੱਲ ਕਰਨਾ ਚਾਹੁੰਦੀ ਹਾਂ, ਉਹ ਹੈ ਪਰਮਿਸਿਵ ਪੇਰੈਂਟਿੰਗ।
0: ਪਰਮਿਸਿਵ
1: ਦੇ ਵਿੱਚ ਹੈ ਕਿ ਤੁਸੀਂ ਛੂਟ ਦਿੱਤੀ ਹੈ ਬੱਚੇ ਨੂੰ,
0: ਖੁੱਲ੍ਹਾ ਹੀ ਛੱਡ ਦਿੱਤਾ ਹੈ ਕਿ ਜੋ ਮਰਜ਼ੀ ਕਰੇ।
1: ਤੁਸੀਂ ਉਸ ਤੋਂ ਆਪਣੀਆਂ ਐਕਸਪੈਕਟੇਸ਼ਨਸ ਬਹੁਤ ਘਟਾ ਲਈਆਂ
0: ਜੀ,
1: ਕੋਈ ਫਰਕ ਨਹੀਂ ਪੈਂਦਾ, ਤੂੰ ਜੋ ਮਰਜ਼ੀ ਕਰ
0: ਜੀ ਜੀ ਜੀ,
1: ਠੀਕ ਹੈ। ਹਰ ਇੱਕ ਚੀਜ਼ ਉਹਨੂੰ ਤੁਸੀਂ ਮੁਹੱਈਆ ਕਰਾਉਂਦੇ ਹੋ, ਉਹਦੀਆਂ ਡਿਮਾਂਡਸ ਜਿਹੜੀਆਂ ਹੈ ਤੁਸੀਂ ਇਹ ਨਹੀਂ ਦੇਖਦੇ ਕਿ ਉਹ ਜੈਨੂਇਨ ਹੈ ਜਾਂ ਨਹੀਂ, ਉਹ ਪੂਰੀਆਂ ਕਰਨਾ ਤੁਹਾਨੂੰ ਲੱਗਦਾ ਜ਼ਰੂਰੀ ਹੈ
0: ਜੀ,
1: ਔਰ ਤੁਸੀਂ ਉਹ ਬੋਲਦਾ ਔਰ ਪੂਰੀਆਂ ਕਰਦੇ ਹੋ। ਇਸ ਤਰ੍ਹਾਂ ਦੀ ਪੇਰੈਂਟਿੰਗ ਦੇ ਵਿੱਚ ਚਾਈਲਡ ਸਪੋਇਲ ਹੁੰਦਾ ਜੋ ਆਮ ਤੌਰ 'ਤੇ ਦੇਖਿਆ ਜਾਂਦਾ, ਕਿਉਂਕਿ ਉਹਨੂੰ ਇੰਪੋਰਟੈਂਸ ਨਹੀਂ ਸਮਝਾਈ ਜਾਂਦੀ ਕਿ ਚੀਜ਼ਾਂ ਕਿਸ ਤਰ੍ਹਾਂ ਆਉਂਦੀਆਂ, ਕਿੰਨੀ ਡਿਮਾਂਡ ਹੋਣੀ ਚਾਹੀਦੀ ਹੈ।
0: ਉਹਨੂੰ
1: ਇਹ ਨਹੀਂ ਲੱਗਦਾ ਕਿ ਜ਼ਰੂਰਤ ਦੇ ਹਿਸਾਬ ਨਾਲ ਚੀਜ਼ ਹੁੰਦੀ ਹੈ, ਉਹਨੂੰ ਲੱਗਦਾ ਜੋ ਦਿਲ ਕਰੇ ਉਹ ਹੁੰਦੀ ਹੈ
0: ਜੀ ਜੀ ਜੀ ਜੀ ਜੀ ਬਿਲਕੁਲ,
1: ਉਹ ਇਸ ਤਰ੍ਹਾਂ ਸਿੱਖਦਾ। ਇਸ ਤਰ੍ਹਾਂ ਦੇ ਬੱਚੇ ਫਿਰ ਅੱਗੇ ਜਾ ਕੇ ਕਮੂਲੇਟਿਵ ਬਣਦੇ ਆ, ਚੀਜ਼ਾਂ ਇਕੱਠੀਆਂ ਕਰ ਲੈਣੀਆਂ ਚਾਹੇ ਲੋੜ ਹੋਵੇ ਚਾਹੇ ਨਾ,
0: ਬਸ ਉਹਨਾਂ ਨੇ ਜਮਾ ਕਰੀ ਜਾਣਾ ਸਭ ਕੁਝ।
1: ਹਾਂਜੀ ਠੀਕ ਹੈ,
0: ਬਿਲਕੁਲ।
1: ਫਿਰ ਇਹ ਅਨਇਨਵੋਲਵਡ ਪੇਰੈਂਟਿੰਗ, ਅਨਇਨਵੋਲਵਡ ਜਿੱਥੇ ਪੇਰੈਂਟਸ ਇਨਵੋਲਵਡ ਹੀ ਨਹੀਂ ਹੈ,
0: ਕੁਝ ਵੀ ਨਹੀਂ ਕਰ ਰਹੇ ਉਹ, ਤੇ ਉਹਨਾਂ ਦੀ
1: ਫਿਜ਼ੀਕਲ ਪ੍ਰੈਜ਼ੈਂਸ ਨਹੀਂ ਹੈ, ਜ਼ਰੂਰਤਾਂ ਸਾਰੀਆਂ ਪੂਰੀਆਂ ਹੋ ਰਹੀਆਂ ਬੱਚੇ ਦੀਆਂ
0: ਜੀ ਜੀ ਜੀ ਬਿਲਕੁਲ, ਪਰ ਉਹ ਉੱਥੇ ਹੈ ਨਹੀਂ,
1: ਉੱਥੇ ਨਹੀਂ ਹੈ ਨਾ, ਉਹ ਟਾਈਮ ਦੇ ਰਹੇ ਹੈ, ਜੇ ਉਹ ਹੈਗੇ ਵੀ ਹੈ ਤਾਂ ਉਹ ਕੁਝ ਹੋਰ ਕਰ ਰਹੇ ਹੈ
0: ਜੀ,
1: ਬੱਚੇ ਲਈ ਨਹੀਂ ਹੈ,
0: ਬਿਲਕੁਲ ਬਿਲਕੁਲ।
1: ਉਹ ਆਪਣੀਆਂ ਕੁਝ ਐਕਟੀਵਿਟੀਜ਼ ਦੇ ਵਿੱਚ ਇੰਨੇ ਬਿਜ਼ੀ ਹੈ ਜਾਂ ਉਹਨਾਂ ਨੂੰ ਇਹ ਲੱਗਦਾ ਹੀ ਨਹੀਂ ਕਿ ਇਹ ਜ਼ਰੂਰੀ ਹੈ, ਉਹਨਾਂ ਨੂੰ ਲੱਗਦਾ ਜ਼ਰੂਰਤਾਂ ਪੂਰੀਆਂ ਕਰਨੀਆਂ ਹੀ ਪੇਰੈਂਟਿੰਗ ਹੈ, ਔਰ ਉਹ ਸਾਰੀਆਂ ਜ਼ਰੂਰਤਾਂ ਪੂਰੀਆਂ ਕਰ ਰਹੇ ਹੈ, ਔਰ ਬੱਚੇ ਨੂੰ ਵੀ ਇੱਕ ਟਾਈਮ ਤੋਂ ਬਾਅਦ ਇਹ ਲੱਗਣ ਲੱਗ ਜਾਂਦਾ ਕਿ ਮਾਂ ਬਾਪ ਜਿਹੜੇ ਆ ਉਹ ਜ਼ਰੂਰਤਾਂ ਪੂਰੀਆਂ ਕਰਨ ਦਾ ਸੋਰਸ ਹੈ,
0: ਉਹਨਾਂ ਦਾ ਹੋਰ ਕੋਈ ਰੋਲ ਨਹੀਂ,
1: ਉਹ ਜੁੜਾਵ ਨਹੀਂ ਆਉਂਦਾ, ਇੱਕ ਕਨੈਕਟ ਜਿਹਨੂੰ ਅਸੀਂ ਕਹਿੰਦੇ ਹਾਂ ਭਾਵਨਾਤਮਕ ਜੁੜਾਵ,
0: ਉਹ ਨਹੀਂ
1: ਬਣਦਾ
0: ਉਹਨਾਂ ਦਾ, ਬਿਲਕੁਲ ਬਿਲਕੁਲ ਜੀ।
1: ਉਹਨਾਂ ਲਈ ਇਹਨਾਂ ਚੀਜ਼ਾਂ ਦੀ ਇੰਪੋਰਟੈਂਸ ਨਹੀਂ ਹੁੰਦੀ ਕਿ ਇਕੱਠੇ ਬਹਿ ਕੇ ਡਿਨਰ ਕਰਨਾ, ਬੱਚੇ ਦੀ ਗੱਲ ਸੁਣਨਾ, ਅੱਜ ਸਕੂਲ 'ਚ ਕੀ ਹੋਇਆ, ਉਹਦਾ ਹੋਮਵਰਕ ਦੇਖਣਾ, ਇਸ ਚੀਜ਼ ਦੀ ਕੋਈ ਇੰਪੋਰਟੈਂਸ ਨਹੀਂ। ਇਹ ਹੈ ਤਾਂ ਬੇਸਿਕਲੀ ਇਹ ਚਾਰ ਸਟਾਈਲ ਹੈ
0: ਜੀ ਜੀ ਜੀ,
1: ਔਰ ਮੈਨੂੰ ਲੱਗਦਾ ਹੈਗਾ ਕਿ ਅਥੋਰੀਟੇਟਿਵ ਪੇਰੈਂਟਿੰਗ ਹੈ ਜਿਹਦੇ ਵਿੱਚ ਟੂ ਵੇ ਡਿਸਕਸ਼ਨ ਹੈ,
0: ਦੋਨਾਂ ਦੀ ਗੱਲ ਹੋ ਰਹੀ ਹੈ।
1: ਹਾਂਜੀ ਹਾਂਜੀ, ਉੱਥੇ ਕਨੈਕਟ ਜੁੜਦਾ ਹੈ, ਬੱਚੇ ਜੁੜਦੇ ਹੈ, ਉਹ ਵੱਡੇ ਹੋ ਕੇ ਵੀ ਆਪਣੀਆਂ ਪ੍ਰੋਬਲਮਸ ਡਿਸਕਸ ਕਰਦੇ ਹੈ
0: ਜੀ ਜੀ,
1: ਬਜਾਏ ਕਿ ਬਾਹਰ ਕੋਈ ਲੱਭਣ ਦੇ ਕਿ ਜਿਹਦੇ ਨਾਲ ਮੈਂ ਦਿਲ ਦੀ ਗੱਲ ਕਰਾਂ। ਪੇਰੈਂਟਸ ਉਹਨਾਂ ਦੇ ਦੋਸਤ ਬਣ ਜਾਂਦੇ ਆ ਟਾਈਮ ਨਾਲ
0: ਜੀ ਜੀ,
1: ਮੇਰੇ ਪਰਸਨਲ ਵਿਊ ਹੈ ਕਿ ਇਹ ਜ਼ਿਆਦਾ ਅੱਛਾ ਹੈ।
0: ਬਿਲਕੁਲ ਬਿਲਕੁਲ ਜੀ, ਕਿਉਂਕਿ ਡਾਇਲੋਗ ਤਾਂ ਹੋਣਾ ਚਾਹੀਦਾ ਹੈ ਦੋਵਾਂ ਦੇ ਵਿੱਚ, ਜੇ ਇਹ ਹੀ ਵਿੱਚ ਮਾਈਨਸ ਹੋ ਗਿਆ ਤੇ ਉਹ ਗੈਪ ਵੱਧਦਾ ਜਾਏਗਾ।
1: ਬਿਲਕੁਲ,
0: ਤੇ ਜਿਹੜੀ ਵੈਸੇ ਸਭ ਤੋਂ ਜ਼ਿਆਦਾ ਕਿਹੜੀ ਪਾਪੂਲਰ ਹੈ, ਆਮ ਜਿਹੜੀ ਜਨਤਾ ਜਿਹੜੀ ਹੈ ਉਹ ਇਨਵੋਲਵ ਹੁੰਦੀ ਹੈ ਜਿਹਦੇ ਵਿੱਚ ਸਭ ਤੋਂ ਜਿਹੜੀ
1: ਪਾਪੂਲਰ ਆਮ ਲੋਕ ਕਰਦੇ ਆ
0: ਜੀ ਜੀ ਜੀ,
1: ਜੋ ਮੇਰਾ ਐਕਸਪੀਰੀਅੰਸ ਹੈ ਸਾਡੀ ਜਨਰੇਸ਼ਨ ਦੇ, ਜੋ ਅਸੀਂ ਜਦੋਂ ਬੱਚੇ ਸੀਗੇ
0: ਜੀ ਜੀ,
1: ਜਦੋਂ ਵੀ ਮੈਂ ਕਿਸੇ ਨਾਲ ਗੱਲ ਕਰਦੀ ਹਾਂ, ਬਹੁਤ ਘੱਟ ਲੋਕ ਹੈ ਜਿਹੜੇ ਕਹਿੰਦੇ ਹੈਗੇ ਕਿ ਅਥੋਰੀਟੇਟਿਵ ਪੇਰੈਂਟਿੰਗ ਚੋਂ ਪੱਲੇ ਹੈ, ਅਥੋਰੀਟੇਰੀਅਨ ਸਟਾਈਲ ਹੀ ਰਿਹਾ, ਔਰ ਅੱਜ ਤੱਕ ਵੀ ਪਤਾ ਨਹੀਂ, ਸ਼ਾਇਦ ਇੰਡੀਆ ਦਾ ਇਹ ਰਿਹਾ ਹੈ ਕਿ ਓਬੀਡੀਅੰਸ ਹੈ ਨਾ ਜਿਹੜੀ, ਉਹ ਇਹਦੇ ਵਿੱਚ ਹੀ ਲੱਭੀ ਜਾਂਦੀ ਹੈ ਕਿ ਜੋ ਅਸੀਂ ਕਹਿੰਦੇ ਹਾਂ ਉਹ ਇਹ ਕਰਦਾ, ਇਹ ਇਸ ਨੂੰ ਓਬੀਡੀਅੰਸ ਮੰਨਿਆ ਜਾਂਦਾ,
0: ਇੱਕ ਮਤਲਬ ਵਧੀਆ ਇੱਕ ਪ੍ਰਮਾਣ ਪੱਤਰ ਹੋ ਗਿਆ, ਸਰਟੀਫਿਕੇਟ ਹੋ ਗਿਆ ਕਿ ਸਾਡੇ ਬੱਚੇ ਸਾਡੇ ਕਹਿਣੇ 'ਚ,
1: ਉਹਨੂੰ ਹੀ ਆਗਿਆਕਾਰੀ ਕਿਹਾ ਜਾਂਦਾ
0: ਜੀ ਜੀ ਜੀ।
1: ਮਾਂ ਬਾਪ ਦੀ ਸੋਚ ਕਿੱਥੋਂ ਆਈ ਹੈ, ਉਹਨਾਂ ਨੇ ਵੀ ਆਪਣੇ ਹਾਲਾਤਾਂ ਤੋਂ ਸਿੱਖਿਆ ਨਾ,
0: ਕੋਈ ਦਰ ਪੀੜੀ ਚੱਲ ਰਿਹਾ,
1: ਪੀੜੀ ਦਰ ਪੀੜੀ ਚੱਲ ਰਿਹਾ, ਬੱਚਾ ਉਸ ਤੋਂ ਅਲੱਗ ਵੀ ਸੋਚ ਸਕਦਾ
0: ਜੀ ਜੀ,
1: ਬੱਚੇ ਦਾ ਐਕਸਪੋਜ਼ਰ ਕੁਝ ਹੋਰ ਹੈ,
0: ਬਿਲਕੁਲ
1: ਠੀਕ ਹੈ ਨਾ, ਪਰ ਉੱਥੇ ਕਿਉਂਕਿ ਡਾਇਲੋਗ ਨਹੀਂ ਹੈ, ਕੁਐਸਚਨਿੰਗ ਨਹੀਂ ਹੈ, ਰੀਜ਼ਨਿੰਗ ਨਹੀਂ ਹੈ, ਤਾਂ ਉਸ ਨੂੰ ਉਹ ਮੰਨਣ ਲਈ ਮਜਬੂਰ ਹੈ, ਉਹ
0: ਹੁਕਮ ਜਿਹੜਾ ਉਹ ਅਟਲ ਹੈ। ਬਿਲਕੁਲ ਬਿਲਕੁਲ ਜੀ, ਔਰ ਇਹਦੇ ਤਾਂ ਫਿਰ ਜਿਹੜਾ ਬੱਚਾ ਹੈ ਇਹਦੇ ਵਿੱਚ ਮੈਨੂੰ ਲੱਗਦਾ ਅੱਗੇ ਜਾ ਕੇ ਉਹ ਵੀ ਅੱਗੇ ਇਸੇ ਤਰ੍ਹਾਂ ਹੀ ਆਪਣੀ ਅਗਲੀ ਪੀੜ੍ਹੀ ਦੇ ਵਿੱਚ ਉਹ ਸਾਰਾ ਟ੍ਰਾਂਸਫਰ ਹੁੰਦਾ, ਸਾਰਾ ਕੁਛ ਹੀ ਉਸੇ ਤਰ੍ਹਾਂ ਹੀ ਚੱਲਦਾ ਰਹਿੰਦਾ ਹੈ।
1: ਇਹ ਡਿਪੈਂਡ ਕਰੇਗਾ, ਦੇਖੋ ਜਿਹੜੇ ਬੱਚੇ ਨੂੰ ਹਰ ਪਲੇ ਲੱਗਦਾ ਰਹੇਗਾ ਕਿ ਇਹ ਗਲਤ ਹੋ ਰਿਹਾ
0: ਜੀ ਜੀ, ਬਿਲਕੁਲ,
1: ਹਮੇਸ਼ਾ ਉਹ ਮੰਨ ਵੀ ਰਿਹਾ ਪਰ ਉਹਨੂੰ ਇਹ ਅਹਿਸਾਸ ਹੈ ਕਿ ਇਹ ਗਲਤ ਹੈ,
0: ਇਹ ਸਹੀ ਨਹੀਂ ਹੋ ਰਿਹਾ,
1: ਉਹ ਸੋਚੇਗਾ ਕਿ ਮੈਂ ਇਹਨੂੰ ਬਦਲ ਦਿਆਂ, ਮੈਂ ਆਪਣੇ ਬੱਚਿਆਂ ਨਾਲ ਇਹ ਨਾ ਕਰਾਂ, ਕਿਉਂਕਿ ਹਰ ਪੇਰੈਂਟ ਆਪਣੇ ਬੱਚੇ ਲਈ ਬਹੁਤ ਲਵਿੰਗ ਹੁੰਦਾ।
0: ਬਿਲਕੁਲ ਬਿਲਕੁਲ ਬਿਲਕੁਲ,
1: ਠੀਕ ਹੈ, ਜਿਸ ਬੱਚੇ ਦੀ ਟਿਊਨਿੰਗ ਹੋ ਗਈ ਕਿ ਇਹ ਹੀ ਓਬੀਡੀਅੰਸ ਹੈ, ਇਹ ਟਿਊਨਿੰਗ ਹੈ, ਫਾਈਨ ਟਿਊਨਿੰਗ, ਹੌਲੀ ਹੌਲੀ ਹੌਲੀ ਹੌਲੀ ਇਹਨੂੰ ਤੁਸੀਂ ਸੰਸਕਾਰ ਕਹੋ ਜੋ ਵੀ ਕਹੋ,
0: ਬਿਲਕੁਲ
1: ਠੀਕ ਹੈ ਨਾ, ਜਿਸ ਦੀ ਟਿਊਨਿੰਗ ਹੋ ਜਾਂਦੀ ਹੈ ਉਹ ਇਹੀ ਸਿੱਖ ਜਾਏਗਾ
0: ਜੀ, ਬਿਲਕੁਲ, ਤੇ ਉਹ ਜਿਹੜਾ ਇਹ ਚੋਂ ਬਾਹਰ ਆ ਗਿਆ ਉਹ ਥੋੜਾ ਹੋ ਸਕਦਾ ਹੈ ਡਿਵੈਲਪ ਵੀ ਹੋ ਜਾਏ ਤੇ ਨਵੀਂ ਗੱਲ ਵੀ ਸੋਚੇਗਾ।
1: ਬਿਲਕੁਲ,
0: ਇਹ ਤਾਂ ਵਾਕਈ ਸਹੀ ਗੱਲ ਹੈ ਜੀ, ਤੇ ਆਮ ਆਪਾਂ ਕਹਿੰਦੇ ਹਾਂ ਇਸੇ ਲੜੀ ਦੇ ਵਿੱਚ ਜੇ ਆਪਾਂ ਦੇਖੀਏ ਕਿ ਜੇ ਬੱਚੇ ਨੂੰ ਢਿੱਲ ਦੇ ਦਿੱਤੀ ਤਾਂ ਵੀ ਉਹ ਵਿਗੜ ਜਾਏਗਾ, ਜੇ ਜ਼ਿਆਦਾ ਕੱਸ ਦਿੱਤਾ ਤਾਂ ਵੀ ਉਹ ਗੜਬੜ ਹੋਏਗੀ ਬਹੁਤ ਜ਼ਿਆਦਾ।
1: ਬਿਲਕੁਲ,
0: ਇਹ ਫਿਰ ਕਿੰਨੀ ਕੁ ਸਹੀ ਗੱਲ ਹੋਏਗੀ ਕਿ ਡੰਡਾ ਪੀਰ ਹੈ ਵਿਗੜਿਆਂ ਤਿਗੜਿਆਂ ਦਾ, ਜਦੋਂ ਆਪਾਂ ਕਹਿੰਦੇ ਹਾਂ ਵਿਗੜ ਗਏ ਬੱਚੇ ਇਹਨਾਂ ਨੂੰ ਹੁਣ ਇੱਦਾਂ ਹੀ ਕਾਬੂ ਕਰਨਾ ਪੈਣਾ ਹੈ।
1: ਦੇਖੋ ਬਹੁਤ ਜ਼ਿਆਦਾ ਮਾਰ ਤੇ ਬਹੁਤ ਜ਼ਿਆਦਾ ਪਿਆਰ, ਦੋਨਾਂ ਦੀ ਗੱਲ ਕਰਾਂਗੇ
0: ਜੀ।
1: ਪਹਿਲਾਂ ਜਿਹੜੀ ਤੁਸੀਂ ਗੱਲ ਕਹੀ ਡੰਡਾ ਪੀਰ ਹੈ,
0: ਬਿਲਕੁਲ ਹੈ ਨਾ, ਬਿਲਕੁਲ ਹੈ ਜੀ।
1: ਦੇਖੋ ਮੇਰਾ ਇਹ ਮੰਨਣਾ ਹੈ ਕਿ ਹਾਰਸ਼ ਡਿਸਿਪਲਿਨ ਨਹੀਂ ਹੋਣਾ ਚਾਹੀਦਾ
0: ਜੀ,
1: ਡਿਸਿਪਲਿਨ ਦੇ ਨਾਮ ਤੇ ਕਿ ਇਹ ਇਦਾਂ ਹੀ ਕਰਨਾ
0: ਜੀ ਜੀ, ਬਿਲਕੁਲ।
1: ਫਲੈਕਸੀਬਿਲਿਟੀ ਬਹੁਤ ਜ਼ਰੂਰੀ ਹੈ। ਕਈ ਵਾਰੀ ਤੁਹਾਨੂੰ ਉਹ ਚੀਜ਼ ਠੀਕ ਲੱਗ ਰਹੀ ਹੁੰਦੀ ਹੈ, ਪਰ ਜਦ ਤੁਸੀਂ ਦੂਸਰੇ ਦਾ ਵਿਊ ਪੁਆਇੰਟ ਸੁਣੋਗੇ ਤੁਹਾਨੂੰ ਲੱਗੇਗਾ ਨਹੀਂ ਇਹ ਠੀਕ ਕਹਿ ਰਿਹਾ, ਤਾਂ ਤੁਹਾਨੂੰ ਫਲੈਕਸੀਬਲ ਵੀ ਹੋਣਾ ਚਾਹੀਦਾ ਜੇ ਤੁਹਾਨੂੰ ਅੰਦਰੋਂ ਲੱਗ ਰਿਹਾ। ਕਈ ਵਾਰੀ ਅਸੀਂ ਕੀ ਕਹਿੰਦੇ ਹਾਂ ਕਿ ਗੱਲ ਤਾਂ ਤੇਰੀ ਠੀਕ ਹੈ ਪਰ ਹੁੰਦਾ ਐਵੇਂ ਹੀ ਹੈ,
0: ਬਿਲਕੁਲ ਠੀਕ ਹੈ,
1: ਹੈ ਨਾ,
0: ਬਿਲਕੁਲ
1: ਤੇਰੀਆਂ ਸਾਰੀਆਂ ਗੱਲਾਂ ਠੀਕ ਹੈ ਪਰ ਦੁਨੀਆ ਵਿਹਾਰ ਸਮਾਜ ਇੱਦਾਂ ਹੀ ਹੁੰਦਾ, ਇੱਦਾਂ ਹੀ ਚੱਲੂਗਾ
0: ਜੀ ਜੀ ਜੀ,
1: ਇਹ ਠੀਕ ਨਹੀਂ ਹੈ,
0: ਬਿਲਕੁਲ।
1: ਕੋਈ ਤਾਂ ਬਦਲੇਗਾ ਨਾ, ਬਦਲਾਵ ਇੱਕ ਤੋਂ ਸ਼ੁਰੂ ਹੁੰਦਾ,
0: ਠੀਕ ਹੈ।
1: ਹਾਰਸ਼ ਡਿਸਿਪਲਿਨ ਆਈ ਡੋਂਟ ਐਗਰੀ ਵਿਦ
0: ਜੀ ਜੀ,
1: ਤੇ ਇਸ ਦੇ ਵਿੱਚ ਮਤਲਬ ਫਲੈਕਸੀਬਿਲਿਟੀ ਹੋਣਾ ਬਹੁਤ ਜ਼ਰੂਰੀ ਹੈ। ਔਰ ਬੀਟਿੰਗ ਮਾਰ ਕੁਟਾਈ ਇਹ ਤਾਂ ਬਿਲਕੁਲ ਨਹੀਂ ਹੋਣੀ ਚਾਹੀਦੀ। ਜਿਹੜੇ ਬੱਚਿਆਂ ਨੂੰ ਪਹਿਲੀ ਗੱਲ ਤਾਂ ਢੀਠ ਹੋ ਜਾਂਦੇ ਬੱਚੇ ਮਾਰ ਖਾ ਖਾ, ਕਿਉਂਕਿ ਦੋ ਛੱਪੜ ਪੈ ਜਾਣਗੇ ਹੋਰ ਕੀ ਹੋਣਾ। ਇਸ ਤੋਂ ਬਾਅਦ ਜ਼ਿਆਦਾਤਰ ਬੱਚਿਆਂ ਨੂੰ ਮੈਂ ਕਹਿੰਦੇ ਸੁਣਿਆ
0: ਕੰਡੀਸ਼ਨਿੰਗ ਹੋ ਗਈ,
1: ਕੰਡੀਸ਼ਨਿੰਗ ਹੋ ਗਈ, ਠੀਕ ਹੈ
0: ਜੀ ਜੀ।
1: ਔਰ ਦੂਸਰੀ ਗੱਲ, ਸਭ ਤੋਂ ਵੱਡਾ ਨੁਕਸਾਨ ਇਸ ਦਾ ਸਮਾਜ ਤੇ ਪੈਂਦਾ, ਕਿਉਂਕਿ ਇਹ ਬੱਚੇ ਵੱਡੇ ਹੋ ਕੇ ਅਗਰੈਸਿਵ ਬਣਦੇ ਆ
0: ਜੀ ਜੀ ਜੀ,
1: ਔਰ ਉਹ ਆਪਣੇ ਸਾਰੀਆਂ ਸਮੱਸਿਆਵਾਂ ਨੂੰ ਝਗੜੇ ਨਾਲ ਹੀ ਸੁਲਝਾਉਣਾ ਚਾਹੁੰਦੇ ਆ। ਉਹਨਾਂ ਨੂੰ ਲੱਗਦਾ ਇਦਾਂ ਹੀ ਹੁੰਦਾ, ਦੋ ਚਿੱਤਰ ਮਾਰ ਕੇ ਜਿਹਨੂੰ ਮਰਜ਼ੀ ਸਿੱਧਾ ਕਰ ਲਓ,
0: ਬਿਲਕੁਲ ਬਿਲਕੁਲ ਬਿਲਕੁਲ। ਹਾਂ, ਉਹਨਾਂ ਨੂੰ ਇਹ ਕਰ ਜਾਂਦੇ,
1: ਹਾਂਜੀ, ਉਹ ਇਹ ਚੀਜ਼ ਸਿੱਖ ਜਾਂਦੇ ਆ,
0: ਬਿਲਕੁਲ ਬਿਲਕੁਲ,
1: ਠੀਕ ਹੈ। ਦੂਸਰੀ ਗੱਲ ਹੈ ਬਹੁਤ ਜ਼ਿਆਦਾ ਪਿਆਰ, ਕਹਿੰਦੇ ਆ ਕਿ ਬਹੁਤ ਜ਼ਿਆਦਾ ਪਿਆਰ ਵੀ ਬੱਚਿਆਂ ਨੂੰ ਵਿਗਾੜ ਦਿੰਦਾ
0: ਜੀ ਜੀ।
1: ਮੈਂ ਇਹ ਕਹਿਣਾ ਚਾਹੁੰਦੀ ਹਾਂ ਬੱਚਿਆਂ ਨੂੰ ਪਿਆਰ ਨਹੀਂ ਵਿਗਾੜਦਾ
0: ਜੀ ਜੀ,
1: ਬੱਚਿਆਂ ਨੂੰ ਵਿਗਾੜਦੀ ਹੈ ਲੀਨੀਐਂਸੀ, ਛੂਟ
0: ਜੀ ਜੀ ਜੀ, ਬਿਲਕੁਲ।
1: ਪਿਆਰ ਨਹੀਂ ਵਿਗਾੜਦਾ, ਪਿਆਰ ਨਾਲ ਬੰਧਦਾ ਬੱਚਾ ਤੁਹਾਡੇ ਨਾਲ,
0: ਬਿਲਕੁਲ।
1: ਪਿਆਰ ਤੇ ਛੂਟ ਵਿੱਚ ਫਰਕ ਹੈ। ਤੁਸੀਂ ਪਿਆਰ, ਤੁਸੀਂ ਛੂਟ ਨੂੰ ਪਿਆਰ ਦਾ ਨਾਮ ਦੇ ਦਿੱਤਾ, ਤੂੰ ਕਰ ਲੈ ਜੋ ਮਰਜ਼ੀ, ਅਸੀਂ ਹੈਗੇ ਆ, ਉਹ ਛੂਟ ਹੈ, ਉਹ ਪਿਆਰ ਨਹੀਂ ਹੈ। ਉੱਥੇ ਤੁਸੀਂ ਕਨਫਿਊਜ਼ਡ ਹੋ,
0: ਬੱਚੇ ਦਾ ਇਹ ਚ ਕੋਈ
1: ਬੋਧ, ਬੱਚੇ ਦਾ ਕੋਈ ਕਸੂਰ ਨਹੀਂ ਹੈ,
0: ਬਿਲਕੁਲ।
1: ਉੱਥੇ ਤੁਸੀਂ ਕਨਫਿਊਜ਼ਡ ਹੋ ਕਿ ਤੁਹਾਨੂੰ ਇਹ ਲੱਗਦਾ ਕਿ ਇਹ ਮੈਂ ਪਿਆਰ ਕਰ ਰਿਹਾ, ਪਿਆਰ ਬਿਲਕੁਲ ਨਹੀਂ ਵਿਗਾੜਦਾ, ਤੁਸੀਂ ਜਿੰਨਾ ਮਰਜ਼ੀ ਕਰੋ
0: ਜੀ ਜੀ ਜੀ, ਬਿਲਕੁਲ ਸਹੀ ਹੈ। ਤੋ ਇਹ ਤਾਂ ਵਾਕਈ ਇੱਕ ਚੀਜ਼ ਜਿਹੜੀ ਆ ਸਾਹਮਣੇ ਉੱਭਰ ਕੇ ਆਉਂਦੀ ਆ ਕਿ ਪੇਰੈਂਟਸ ਦਾ ਜਿਹੜਾ ਪ੍ਰਭਾਵ ਹੈ ਬੱਚੇ ਦੀ ਸ਼ਖਸੀਅਤ 'ਤੇ ਪੈਂਦਾ, ਔਰ ਉਹਨਾਂ ਦੀ ਹੀ ਇੱਕ ਤਰ੍ਹਾਂ ਨਾਲ ਅਕਸ ਉਹ ਬਣਦੇ ਆ, ਸਮਾਜ ਅੱਗੇ ਕਿੱਦਾਂ ਦਾ ਬਣੇਗਾ, ਇਹ ਪਾਲਣ ਪੋਸ਼ਣ ਬੱਚੇ ਦਾ ਕਿਸ ਤਰ੍ਹਾਂ ਦਾ ਹੋ ਰਿਹਾ ਘਰ ਵਿੱਚ, ਉਹ ਅੱਗੇ ਗੱਲ ਜੁੜ ਜਾਂਦੀ ਹੈ ਜਾ ਕੇ। ਅਤੇ ਆਪਾਂ ਦੇਖਿਆ ਕਿ ਵੱਖ ਵੱਖ ਟਾਈਪਸ ਦੀਆਂ ਪੇਰੈਂਟਿੰਗ ਜਿਹੜੀਆਂ ਨੇ, ਪਾਲਣ ਪੋਸ਼ਣ ਦੀਆਂ ਜਿਹੜੀਆਂ ਨੇ ਤਰੀਕੇ, ਢੰਗ ਤਰੀਕੇ ਅਪਣਾਏ ਜਾਂਦੇ ਆ,
1: ਬਿਲਕੁਲ।
0: ਅਤੇ ਤੁਹਾਨੂੰ ਜਿਹੜੇ ਜ਼ਿਆਦਾਤਰ ਕੌਂਸਲਿੰਗ ਲਈ ਜਦੋਂ ਤੁਸੀਂ ਜਾਂਦੇ ਹੋ, ਤੁਹਾਡੇ ਕੋਲ ਸਭ ਤੋਂ ਵੱਧ ਕਿਹੋ ਜਿਹੇ ਕੇਸ ਜਿਹੜੇ ਆਉਂਦੇ ਆ ਕਿ ਇਹਨਾਂ ਨੂੰ ਤੁਸੀਂ ਨਜਿੱਠਦੇ ਹੋ, ਉਹਨਾਂ ਨੂੰ ਕਾਬੂ ਕਰਦੇ ਹੋ ਅਤੇ ਉਹਨਾਂ ਨੂੰ ਬੈਲੈਂਸ ਕਰਦੇ ਹੋ?
1: ਦੇਖੋ, ਡਿਫਰੈਂਟ ਏਜ ਗਰੁੱਪਸ ਦੇ ਰਿਲੇਟਿਡ ਡਿਫਰੈਂਟ ਡਿਫਰੈਂਟ ਕੇਸਿਸ ਹੁੰਦੇ ਆ
0: ਜੀ।
1: ਰੀਸੈਂਟਲੀ ਜਿਸ ਤਰ੍ਹਾਂ ਹੁਣ ਸਾਡੇ ਨਾਲ ਇੱਕ ਵਾਰੀ ਹੋਇਆ ਕਿ ਕੋਈ 9th-10th ਦਾ ਬੱਚਾ ਹੈ
0: ਜੀ,
1: ਐਵਰੇਜ ਹੈ ਉਹ ਪੜ੍ਹਨ ਦੇ ਵਿੱਚ
0: ਜੀ ਜੀ,
1: ਪੇਰੈਂਟਸ ਦੀ ਐਕਸਪੈਕਟੇਸ਼ਨਸ ਬਹੁਤ ਹਾਈ ਹੈ
0: ਜੀ,
1: ਪਤਾ ਨਹੀਂ ਕੀ ਬਣ ਜਾਏ। ਔਰ ਐਕਸਪੈਕਟੇਸ਼ਨਸ ਦਾ ਰੀਜ਼ਨ ਕੀ ਹੈ, ਕਿਉਂਕਿ ਮੇਰੇ ਜਾਣ ਪਛਾਣ ਦੇ ਜਿੰਨੇ ਵੀ ਲੋਕ ਹੈ ਉਹਨਾਂ ਦੇ ਬੱਚੇ ਬਹੁਤ ਹਾਈਲੀ ਕੁਆਲੀਫਾਈਡ ਹੈ ਤੇ ਮੈਂ ਉਹਨਾਂ ਦੇ ਨਾਲ ਵਿਚਰਨਾ, ਇਸ ਕਰਕੇ ਮੇਰਾ ਬੱਚਾ ਵੀ ਹਾਈਲੀ ਕੁਆਲੀਫਾਈਡ ਜਾਂ ਕਿਸੇ ਅੱਛੀ ਲਾਈਨ 'ਚ ਜਾਂ ਇੱਕ ਰਿਸਪੈਕਟੇਬਲ ਪ੍ਰੋਫੈਸ਼ਨ 'ਚ ਹੋਣਾ ਚਾਹੀਦਾ,
0: ਬਿਲਕੁਲ।
1: ਕਿਉਂਕਿ ਸਾਡੇ ਘਰ 'ਚ ਸਾਰੇ ਡਾਕਟਰ ਇੰਜੀਨੀਅਰ ਹੈ ਤਾਂ ਮੇਰਾ ਵੀ ਹੋਣਾ ਚਾਹੀਦਾ,
0: ਇਹ ਵੀ ਉੱਥੇ ਪਹੁੰਚੇ ਜ਼ਰੂਰ ਭਾਵੇਂ ਜਿਵੇਂ ਮਰਜ਼ੀ ਹੋਏ,
1: ਪਰ ਹਰ ਬੱਚੇ ਦੀ ਕੈਪੇਬਿਲਿਟੀ ਇੱਕ ਜੈਸੀ ਨਹੀਂ ਹੁੰਦੀ,
0: ਬਿਲਕੁਲ ਬਿਲਕੁਲ ਬਿਲਕੁਲ ਹਾਂਜੀ।
1: ਤੁਹਾਨੂੰ ਇਹ ਦੇਖਣਾ ਪਏਗਾ ਕਿ ਤੁਹਾਡਾ ਬੱਚਾ ਕਿਸ ਚੀਜ਼ ਦੇ ਵਿੱਚ ਅੱਛਾ ਹੈ,
0: ਕਿੱਥੇ ਸਟੈਂਡ ਕਰ ਰਿਹਾ ਹੈ,
1: ਕਿੱਥੇ ਸਟੈਂਡ। ਐਕਸਪੈਕਟੇਸ਼ਨਸ ਓਨੀਆਂ ਹੀ ਰੱਖੋ। ਦੂਸਰੀ ਗੱਲ, ਬੱਚਾ ਇਹ ਸੋਚ ਕੇ ਕਦੇ ਨਹੀਂ ਪੜੇਗਾ ਕਿ ਮੇਰੇ ਮਾਂ ਬਾਪ ਲਈ ਮੈਂ ਪੜ੍ਹਨਾ,
0: ਬਿਲਕੁਲ ਬਿਲਕੁਲ।
1: ਜਦੋਂ ਉਹਨੂੰ ਇਹ ਲੱਗੇਗਾ ਕਿ ਮੈਂ ਆਪਣੇ ਲਈ ਪੜ੍ਹਨਾ, ਉਦੋਂ ਉਹ ਪੜੇਗਾ,
0: ਉਦੋਂ ਉਹਦੀ ਰੁਚੀ ਆਏਗੀ, ਉਦੋਂ ਹੀ ਉਹ ਅੱਗੇ ਚੱਲੇਗਾ।
1: ਹੁਣ ਮੈਂ ਇਸ ਕੇਸ ਨੂੰ ਬਹੁਤ ਲੰਬਾ ਮਤਲਬ ਫੋਲੋ ਕੀਤਾ ਔਰ ਮੈਂ ਇਹ ਪਾਇਆ ਕਿ ਪੇਰੈਂਟਿੰਗ ਦੇ ਵਿੱਚ ਬਹੁਤ ਪ੍ਰੋਬਲਮਸ ਹੈ। ਉਹਨੂੰ ਸਾਰਾ ਦਿਨ 1 ਘੰਟਾ ਲੈਕਚਰ ਦਿੰਦੇ ਆ
0: ਜੀ, ਬ੍ਰੇਨ ਵਾਸ਼ ਹੋ ਰਿਹਾ
1: ਉਹਦਾ, ਉਹੀ ਚੀਜ਼ਾਂ ਰਿਪੀਟ ਹੁੰਦੀਆਂ, ਉਹ ਬੱਚਾ ਫੈਡ ਅਪ ਹੋ ਗਿਆ, ਉਹ ਕਹਿੰਦਾ ਨਹੀਂ ਪੜ੍ਹਨਾ ਮੈਂ,
0: ਬਿਲਕੁਲ
1: ਮੈਂ ਹੁਣ ਪੜ੍ਹਨਾ ਹੀ ਨਹੀਂ, ਮੈਂ ਤਾਂ ਇਹ ਕਰ ਨਹੀਂ ਸਕਦਾ ਜੋ ਤੁਸੀਂ ਕਹਿ ਰਹੇ ਹੋ,
0: ਬਿਲਕੁਲ
1: ਮੈਂ ਤਾਂ ਹੁਣ ਪੜ੍ਹਨਾ ਹੀ ਨਹੀਂ
0: ਜੀ ਜੀ ਜੀ, ਬਿਲਕੁਲ ਠੀਕ ਹੈ।
1: ਜਦੋਂ ਉਹ ਬੱਚਾ ਸਾਡੇ ਨਾਲ ਗੱਲ ਕਰਦਾ
0: ਜੀ ਜੀ,
1: ਅਸੀਂ ਉਹਨੂੰ ਮੋਟੀਵੇਟ ਕਰਦੇ ਹਾਂ, ਉਹ ਅਸੀਂ ਉਹਨੂੰ ਇਹ ਕਹਿੰਦੇ ਹਾਂ ਕਿ ਤੂੰ 10ਵੀਂ ਕਿਸੇ ਤਰੀਕੇ ਨਾਲ ਕਰ ਲਿਆ, ਉਸ ਤੋਂ ਬਾਅਦ ਤੂੰ ਜੋ ਕਰਨਾ ਚਾਹੁੰਦਾ ਤੈਨੂੰ ਆਪਸ਼ਨਸ ਮਿਲਣਗੀਆਂ
0: ਜੀ।
1: ਸਾਡਾ ਸਿਸਟਮ ਇਦਾਂ ਦਾ ਕਿ 10ਵੀਂ ਤੱਕ ਤੁਸੀਂ ਸਾਰੇ ਸਬਜੈਕਟਸ ਪੜ੍ਹਨੇ ਆ, ਪੜ੍ਹਨੇ ਪੈਣੇ ਆ,
0: ਬਿਲਕੁਲ,
1: ਬਟ ਉਸ ਤੋਂ ਬਾਅਦ ਆਪਸ਼ਨਸ ਹੈ, ਫਿਰ ਤੂੰ ਉਹ ਕਰੇ ਜੋ ਤੇਰਾ ਦਿਲ ਕਰਦਾ, ਠੀਕ ਹੈ। ਉਹ ਮੋਟੀਵੇਟ ਹੁੰਦਾ, ਉਹ ਖੁਸ਼ੀ ਖੁਸ਼ੀ ਕਰ ਜਾਂਦਾ, ਉਹ ਕਰ ਜਾਂਦਾ, ਉਹਨੂੰ ਫਿਰ ਉਹੀ
0: ਫਿਰ ਲੈਕਚਰ ਸ਼ੁਰੂ ਹੋ ਜਾਂਦਾ, ਪੁਰਾਣੀ ਗੱਲ ਜਿਹੜੀ ਸੀਡੀ ਪੈ ਜਾਂਦੀ ਹੈ ਉਹ ਵੀ। ਬਿਲਕੁਲ ਬਿਲਕੁਲ ਜੀ। ਤਾਂ ਇਹ ਇੱਕ ਜਿਹੜਾ ਹੈ ਫੋਰਸਡ ਕਹਿ ਲਓ ਉਹਨਾਂ ਦੇ ਉੱਤੇ ਕੀਤਾ ਜਾਂਦਾ, ਜਿਹੜਾ ਆਪਣੇ
1: ਹਾਂਜੀ
0: ਥੋਪਿਆ ਜਾਂਦਾ ਉਹਨੂੰ ਆਪਣੀ ਪੰਡ ਚੁਕਾਉਂਦੇ ਆ। ਕਈ ਵਾਰੀ ਇਹ ਹੁੰਦਾ ਕਿ ਮਾਤਾ ਪਿਤਾ ਜੋ ਨਹੀਂ ਬਣ ਸਕੇ ਜੀਵਨ 'ਚ, ਬਣਨਾ ਚਾਹੁੰਦੇ ਸੀ ਉਹ ਚਾਹੁੰਦੇ ਬੱਚਾ ਬਣੇ ਉਹ,
1: ਬਿਲਕੁਲ
0: ਘੱਟੋ ਘੱਟ ਉਹ ਤਾਂ ਬਣੇ।
1: ਆਪਣੀਆਂ ਉਮੀਦਾਂ ਦਾ ਭਾਰ ਲੱਦ ਦਿੰਦੇ ਹਾਂ ਅਸੀਂ ਬੱਚਿਆਂ ਤੇ।
0: ਹਾਂਜੀ ਹਾਂਜੀ,
1: ਬੱਚੇ ਇੱਕ ਇੰਡੀਵਿਜੂਅਲ ਐਂਟਾਈਟੀ ਹੈ
0: ਜੀ ਜੀ,
1: ਤੁਹਾਨੂੰ ਇਹ ਮੰਨਣਾ ਪਏਗਾ। ਉਹ ਤੁਹਾਡੇ ਬੱਚੇ ਹੈ ਠੀਕ ਹੈ, ਪਰ ਉਹ ਇੱਕ ਵੱਖਰਾ ਹਿਊਮਨ ਬੀਇੰਗ ਵੀ ਹੈ।
0: ਬਿਲਕੁਲ,
1: ਜਿਹਦੀ ਡਿਜ਼ਾਈਨਿੰਗ ਕੁਝ ਡਿਫਰੈਂਟ ਹੈ ਤੁਹਾਡੇ ਨਾਲੋਂ।
0: ਬਿਲਕੁਲ ਬਿਲਕੁਲ ਜੀ, ਇਹ ਤਾਂ ਮੰਨ ਕੇ ਚੱਲਣਾ ਪੈਣਾ। ਜੇ ਜਿੰਨੀ ਦੇਰ ਤੱਕ ਇਹ ਗੱਲ ਨਹੀਂ ਆਏਗੀ ਤੇ ਇੱਕ ਹੋਰ ਜਿਹੜਾ ਆਪਾਂ ਕਹਿੰਦੇ ਨਾ ਬਲਦੀ ਤੇ ਤੇਲ ਪੈ ਜਾਂਦਾ, ਤੇ ਆਮ ਮੈਂ ਕਈ ਵਾਰੀ ਬੱਚਿਆਂ ਨੂੰ ਮਿਲਦਾ ਜਾਂ ਘਰਾਂ ਵਿੱਚ ਆਮ ਆਪਾਂ ਦੇਖਦੇ ਹਾਂ, ਇੱਕ ਸਭ ਤੋਂ ਵੱਡਾ ਡਾਇਲੋਗ ਹੁੰਦਾ ਮਾਤਾ ਪਿਤਾ ਦਾ ਕਿ ਲੋਕਾਂ ਦੇ ਬੱਚੇ ਨੂੰ ਦੇਖੋ।
1: ਹਾਂਜੀ, ਕੰਪੈਰੀਜ਼ਨ
0: ਕੰਪੈਰੀਜ਼ਨ, ਇਹ ਕਿੰਨਾ ਕੁ ਜ਼ਰੂਰੀ ਹੈ?
1: ਬਿਲਕੁਲ ਜ਼ਰੂਰੀ ਨਹੀਂ ਹੈ, ਬਿਲਕੁਲ ਅਨਹੈਲਦੀ ਹੈ, ਬਿਲਕੁਲ ਨਹੀਂ ਹੋਣਾ ਚਾਹੀਦਾ। ਲੋਕਾਂ ਦੇ ਬੱਚੇ ਕੀ ਭੈਣ ਭਰਾਵਾਂ 'ਚ ਨਹੀਂ ਹੋਣਾ ਚਾਹੀਦਾ।
0: ਬਿਲਕੁਲ ਬਿਲਕੁਲ,
1: ਠੀਕ ਹੈ। ਜੈਲਸੀ ਡਿਵੈਲਪ ਹੁੰਦੀ ਹੈ ਇਹਦੇ ਨਾਲ, ਠੀਕ ਹੈ। ਕਈ ਵਾਰੀ ਉਹ ਤੁਹਾਡਾ ਕੋਈ ਬਹੁਤ ਅੱਛਾ ਫਰੈਂਡ ਹੁੰਦਾ, ਬਾਰ ਬਾਰ ਉਹਦੀ ਐਗਜ਼ਾਮਪਲ ਤੁਹਾਨੂੰ ਦਿੱਤੀ ਜਾਂਦੀ, ਤੁਹਾਨੂੰ ਉਸ ਤੋਂ ਚਿੜਾਉਣ ਲੱਗ ਜਾਂਦੀ ਹੈ ਕਿ ਜਦੋਂ ਦੇਖੋ ਇਹ ਇੱਦਾਂ ਕਰਦਾ ਤਾਂ ਮੇਰੇ ਨਾਲ ਇੱਦਾਂ ਹੁੰਦੀ ਹੈ।
0: ਬਿਲਕੁਲ ਬਿਲਕੁਲ,
1: ਤੁਸੀਂ ਉਸਦੀਆਂ ਅਚੀਵਮੈਂਟਸ ਤੇ ਖੁਸ਼ ਨਹੀਂ ਹੁੰਦੇ,
0: ਬਿਲਕੁਲ
1: ਤੁਸੀਂ ਜੈਲਸ ਹੋਣਾ ਸਿੱਖ ਜਾਂਦੇ ਹੋ।
0: ਉਹ ਇੱਕ ਤਰ੍ਹਾਂ ਦੀ ਗਿਰਾਵਟ ਆਣੀ ਸ਼ੁਰੂ ਹੋ ਜਾਂਦੀ ਹੈ, ਨੈਗੇਟਿਵਿਟੀ ਜਿਹੜੀ ਹੈ।
1: ਹਾਂਜੀ,
0: ਲੇਕਿਨ ਇਹ ਬਹੁਤ ਹੀ ਵਿਆਪਕ ਹੈ,
1: ਬਹੁਤ ਵਿਆਪਕ ਹੈ, ਕਿਉਂਕਿ ਰੀਸ ਕਰਨ ਦੀ ਆਦਤ ਹੈ ਸਾਨੂੰ।
0: ਬਿਲਕੁਲ ਬਿਲਕੁਲ ਜੀ,
1: ਅਸੀਂ ਉਹੀ ਚੀਜ਼ ਅੱਗੇ ਇਨਕਲਕੇਟ ਕਰਦੇ ਹਾਂ।
0: ਜੀ ਜੀ ਬਿਲਕੁਲ,
1: ਬੱਚਿਆਂ ਨੂੰ ਸ਼ੁਰੂ ਸ਼ੁਰੂ ਦੇ ਵਿੱਚ ਸਾਰਿਆਂ ਨੂੰ ਪ੍ਰੋਬਲਮ ਹੁੰਦੀ ਹੈ ਜਦੋਂ ਉਹਨਾਂ ਨੂੰ ਕਿਸੇ ਨਾਲ ਕੰਪੇਅਰ ਕੀਤਾ ਜਾਂਦਾ ਹੈ। ਸ਼ੁਰੂ ਸ਼ੁਰੂ ਦੇ ਵਿੱਚ ਉਹ ਇਹ ਕਹਿੰਦੇ ਵੀ ਹੈ ਕਿ ਸਾਡੇ ਨਾਲ ਇੱਦਾਂ ਨਾ ਕਰੋ, ਪਰ ਕਿਉਂਕਿ ਪੇਰੈਂਟਸ ਨਹੀਂ ਹਟਦੇ, ਕਿਉਂਕਿ ਉਹਨਾਂ ਨੂੰ ਡਰਾਇਆ ਧਮਕਾਇਆ ਜਾਂਦਾ ਹੈ ਔਰ ਇਸ ਨੂੰ ਡਿਸਓਬੀਡੀਅੰਸ ਮੰਨਿਆ ਜਾਂਦਾ ਹੈ, ਬੱਚਿਆਂ ਦੀ ਹੌਲੀ ਹੌਲੀ ਫਾਈਨ ਟਿਊਨਿੰਗ ਹੋ ਜਾਂਦੀ ਹੈ ਔਰ ਅਲਟੀਮੇਟਲੀ ਉਹ ਹੀ ਕਰਨ ਲੱਗ ਜਾਂਦੇ ਹੈ।
0: ਕਈ ਵਾਰੀ ਇਹ ਵੀ ਤਾਂ ਹੋ ਸਕਦਾ ਹੈ ਕਿ ਜਦੋਂ ਬੱਚਾ ਦੇਖੇ ਕਿ ਚਲੋ ਹੁਣ ਮੈਂ ਉਹਨਾਂ ਬੱਚਿਆਂ ਵਰਗਾ ਨਹੀਂ ਹੈਗਾ ਜੀ, ਛੱਡੋ ਪਰੇ, ਤੇ ਉਹ ਜੋ ਆਪਣੇ ਰਾਹ ਤੋਂ ਵੀ ਉਤਰ ਜਾਂਦਾ ਹੈ।
1: ਬਿਲਕੁਲ ਉਤਰਦਾ, ਮੈਂ ਹੁਣੇ ਤੁਹਾਨੂੰ ਜਿਹੜੀ ਐਗਜ਼ਾਮਪਲ ਦਿੱਤੀ
0: ਇਹਦੇ ਵਿੱਚ ਉਹੀ ਕੁਝ ਹੋ ਰਿਹਾ ਹੈ।
1: ਬਿਲਕੁਲ ਹੋ ਰਿਹਾ ਹੈ,
0: ਬਿਲਕੁਲ ਬਿਲਕੁਲ ਜੀ। ਤੋ ਇਹਦੇ 'ਚ ਜਿਹੜੀ ਆ ਅੱਜ ਕੱਲ੍ਹ ਜਿਹੜੇ ਮਾਪੇ ਆ, ਜਿਹੜੀ ਹੁਣ ਜਨਰੇਸ਼ਨ ਚੱਲ ਰਹੀ ਹੈ, ਅੱਜ ਕੱਲ੍ਹ ਵਟਸਐਪ ਦਾ ਇੰਟਰਨੈਟ ਦਾ ਜ਼ਮਾਨਾ ਹੈ, ਜਿਹੜੇ ਹੁਣ ਮਾਤਾ ਪਿਤਾ ਨੇ ਇਹਦੇ ਬਹੁਤ ਓਵਰ ਬਿਜ਼ੀ ਨੇ, ਤੇ ਪਹਿਲਾਂ ਵਾਲੇ ਵੀ ਬਿਜ਼ੀ ਸੀਗੇ, ਉਹ ਆਪਣਾ ਚਲੋ ਕੰਮ ਕਾਰੋਬਾਰ ਕਰਦੇ ਸੀਗੇ, ਇਹ ਪਹਿਲਾਂ ਤੇ ਹੁਣ 'ਚ ਕਿੰਨਾ ਕੁ ਜਿਹੜਾ ਫਰਕ ਤੁਸੀਂ ਵੇਖਦੇ ਹੋ?
1: ਬਹੁਤ ਫਰਕ ਹੈ। ਦੇਖੋ ਇੰਨਾ ਟੈਕਨੋਲੋਜੀ ਐਡਵਾਂਸ ਹੈ, ਸਭ ਕੁਝ ਹੈ, ਇੱਕ ਤਰ੍ਹਾਂ ਨਾਲ ਦੇਖਿਆ ਜਾਏ ਤਾਂ ਅਗਰ ਤੁਸੀਂ ਸੋਸ਼ਲ ਮੀਡੀਆ ਤੇ ਐਕਟਿਵ ਹੋ ਤਾਂ ਤੁਹਾਡਾ ਇਸ ਤਰ੍ਹਾਂ ਟਾਈਮ ਬਚਦਾ ਕਿ ਤੁਹਾਨੂੰ ਜਾ ਕੇ ਨਹੀਂ ਮਿਲਣਾ ਪੈਂਦਾ, ਤੁਸੀਂ ਘਰੇ ਹੀ ਸਾਰਿਆਂ ਨੂੰ ਹੈਲੋ ਹਾਏ ਇੱਕ ਵਾਰੀ ਸਵੇਰੇ ਕਰਕੇ ਨਿਬੜ ਜਾਂਦੇ ਹੋ।
0: ਉਹ ਇੱਕ ਇਹਦਾ ਵਾਧਾ ਹੈਗਾ,
1: ਹਾਂ ਉਹ ਇਹਦਾ ਵਾਧਾ ਜੇ ਇਸ ਨੂੰ ਪੋਜ਼ਿਟਿਵਲੀ ਲਓ। ਲੇਕਿਨ ਅਗਰ ਤੁਸੀਂ ਪਿੰਗ ਹੋਈ ਨਾਲ ਦੀ ਨਾਲ ਫੋਨ ਚੁੱਕਿਆ, ਸਾਰੇ ਕੰਮ ਛੱਡ ਕੇ ਤੁਸੀਂ ਮੈਸੇਜ ਦੇਖਿਆ ਫਟਾਫਟ, ਨਹੀਂ, ਇੱਕ ਚੀਜ਼ ਦਾ ਟਾਈਮ ਹੋਣਾ ਚਾਹੀਦਾ ਕਿ ਇਹ ਟਾਈਮ ਹੈ ਮੇਰਾ, ਇਸ ਟਾਈਮ ਜਿੱਦਾਂ ਬੱਚੇ ਸਕੂਲ ਗਏ ਹੈ ਜਾਂ ਟਿਊਸ਼ਨ ਗਏ ਹੈ, ਇਹ ਮੈਂ ਹੁਣ ਘਰ ਦੇ ਕੰਮ ਤੋਂ ਫ੍ਰੀ ਹੈ, ਇਹ ਇੱਕ ਘੰਟਾ ਮੈਂ ਇੱਥੇ ਲਗਾ ਸਕਦੀ ਹਾਂ। ਪ੍ਰਾਇਰਿਟੀ ਦੇਣੀ ਪਏਗੀ ਤੁਹਾਨੂੰ, ਤੁਸੀਂ ਸੈੱਟ ਕਰਨਾ ਕਿ ਤੁਹਾਡੇ ਲਈ ਪ੍ਰਾਇਰਿਟੀ ਕੀ ਹੈ। ਜੇ ਤੁਹਾਡੇ ਲਈ ਪ੍ਰਾਇਰਿਟੀ ਸੋਸ਼ਲਾਈਜ਼ ਕਰਨਾ ਹੈ, ਮਾਰਕੀਟ ਜਾਣਾ ਹੈ, ਸਹੇਲੀਆਂ ਨੂੰ ਮਿਲਣਾ ਹੈ, ਤਾਂ ਫਿਰ ਤੁਸੀਂ ਬੱਚਿਆਂ ਤੋਂ ਇਹ ਐਕਸਪੈਕਟ ਨਾ ਕਰੋ ਕਿ ਉਹਨਾਂ ਲਈ ਪੜ੍ਹਾਈ ਔਰ ਜੋ ਤੁਸੀਂ ਕਹਿੰਦੇ ਹੋ ਉਹ ਪ੍ਰਾਇਰਿਟੀ ਹੋਵੇ, ਕਿਉਂਕਿ ਤੁਸੀਂ ਆਪਣੇ ਬੱਚਿਆਂ ਦੇ ਰੋਲ ਮਾਡਲ ਹੋ, ਬੱਚਾ ਜੋ ਦੇਖਦਾ ਉਹੀ ਕਰਦਾ। ਹਾਂ
0: ਬਿਲਕੁਲ ਬਿਲਕੁਲ,
1: ਜੇ ਤੁਹਾਡੇ ਲਈ ਹਮੇਸ਼ਾ ਤੁਸੀਂ ਉਹਨੂੰ ਇਹ ਕਹਿੰਦੇ ਹੋ ਨਹੀਂ ਇੱਥੇ ਤਾਂ ਜਾਣਾ ਹੀ ਪੈਣਾ, ਨਹੀਂ ਹੁਣੇ ਆਏ ਆ ਹੁਣ ਤੁਸੀਂ ਇਹਨਾਂ ਨੂੰ ਅਟੈਂਡ ਕਰੋ, ਉਹ ਇਹੀ ਸਿੱਖੇਗਾ ਕਿ ਪੜ੍ਹਾਈ ਪਿੱਛੇ ਪਾਈ ਜਾ ਸਕਦੀ ਹੈ।
0: ਜੀ ਜੀ ਬਿਲਕੁਲ,
1: ਜੇ ਤੁਸੀਂ ਬਹੁਤ ਇੰਪੋਰਟੈਂਟ ਫੰਕਸ਼ਨਸ ਉਹਨਾਂ ਦੀ ਪੜ੍ਹਾਈ ਲਈ ਛੱਡ ਦਿਓ, ਉਹ ਸਿੱਖੇਗਾ ਕਿ ਪੜ੍ਹਾਈ ਹੀ ਪ੍ਰਾਇਰਟੀ ਹੈ,
0: ਉਹ ਸਕਿਪਿੰਗ ਕਰੇਗਾ ਨਹੀਂ ਤੇ।
1: ਹਾਂ
0: ਉਹ ਕਹੇਗਾ ਛੱਡੋ ਪਰੇ,
1: ਤੁਸੀਂ ਸੋਚੋਗੇ ਕਿ ਰਿਸ਼ਤੇਦਾਰ ਆਏ ਅੱਜ ਤੂੰ ਛੁੱਟੀ ਲੈ ਲੈ।
0: ਹਾਂਜੀ ਹਾਂ ਬਿਲਕੁਲ,
1: ਉਹ ਇਹ ਸਿੱਖ ਜਾਏਗਾ ਕਿ ਰਿਸ਼ਤੇਦਾਰਾਂ ਦੇ ਆਉਣ ਤੇ ਛੁੱਟੀ ਲਈਦੀ ਹੈ।
0: ਹਾਂ ਬਿਲਕੁਲ ਬਿਲਕੁਲ ਬਿਲਕੁਲ, ਇਹ ਤਾਂ ਪੂਰੀ ਜ਼ਿੰਦਗੀ ਉਹਦਾ ਫਿਰ ਇੱਕ ਪਾਰਟ ਐਂਡ ਪਾਰਸਲ ਬਣ ਜਾਏਗਾ ਕਿ ਉਹ ਇੰਪੋਰਟੈਂਟ ਕੰਮ ਛੱਡ ਵੀ ਸਕਦਾ।
1: ਹਾਂਜੀ,
0: ਔਰ ਮੈਨੂੰ ਲੱਗਦਾ ਨਹੀਂ ਕਿ ਉਹ ਕਰੀਅਰ 'ਚ ਕੋਈ ਗਰੋ ਕਰੇਗਾ, ਇਹੋ ਜਿਹਾ ਬੱਚਾ ਜਦੋਂ ਉਹਦੇ ਮਨ 'ਚ ਗੱਲ ਆ ਗਈ।
1: ਬਿਲਕੁਲ,
0: ਅਤੇ ਆਪਾਂ ਜਿਹੜੀ ਗੱਲ ਕਰਦੇ ਸੀ ਕਿ ਵਟਸਐਪ ਵਾਲੀ, ਤੇ ਆਪਾਂ ਬੱਚੇ ਨੂੰ ਟੀਵੀ ਲੈ ਕੇ ਦੇਤਾ ਪਰ ਟਾਈਮ ਨਹੀਂ ਦਿੱਤਾ, ਟੀਵੀ ਵਰਸਸ ਟਾਈਮ ਦਾ ਇੱਕ ਮੁੱਦਾ ਆਉਂਦਾ, ਇਹ ਆਪਾਂ ਹੁਣੇ ਗੱਲ ਵੀ ਕੀਤੀ ਹੈ।
1: ਹਾਂਜੀ,
0: ਇਹਦੇ ਵਿੱਚ ਜੇ ਆਪਾਂ ਹੋਰ ਦੇਖੀਏ ਕਿ ਜੇ ਚਾਰ ਮੈਂਬਰ ਘਰ 'ਚ ਬੈਠੇ ਆ, ਪੇਰੈਂਟਸ ਵੀ ਆਪਸ ਵਿੱਚ ਇੱਕ ਦੂਜੇ ਨੂੰ ਵੀ ਉਹ ਵਟਸਐਪ 'ਤੇ ਲੱਗੇ ਹੋਏ ਆ, ਅਤੇ ਉਹ ਵੀ ਉਹ ਤਾਂ ਬਿਲਕੁਲ ਹੀ ਇਗਨੋਰ ਹੋ ਜਾਂਦਾ ਬੱਚਾ ਜਿਹੜਾ,
1: ਬਿਲਕੁਲ ਹੁੰਦਾ ਇਗਨੋਰ, ਬਿਲਕੁਲ।
0: ਇਹ ਤੋਂ ਕਿਵੇਂ ਬਚਿਆ ਜਾ ਸਕਦਾ, ਇਹ ਕਿੰਨੀ ਗੰਭੀਰ ਗੱਲ ਹੈ?
1: ਇਹ ਬਹੁਤ ਗੰਭੀਰ ਗੱਲ ਹੈ, ਜੇ ਤੁਸੀਂ ਚਾਹੁੰਦੇ ਹੋ ਕਿ ਬੱਚੇ ਸਾਡੇ ਨਾਲ ਕਨੈਕਟਡ ਰਹਿਣ ਔਰ ਉਹ ਇਹ ਫੀਲ ਵੀ ਕਰਨ, ਸਿਰਫ ਉੱਪਰੋਂ ਉੱਪਰੋਂ ਕਨੈਕਟਡ ਨਹੀਂ ਹੈ, ਤਾਂ ਕੁਆਲਿਟੀ ਟਾਈਮ ਸਪੈਂਡ ਕਰਨਾ ਬੱਚਿਆਂ ਨਾਲ ਬਹੁਤ ਜ਼ਰੂਰੀ ਹੈ। ਕੁਆਲਿਟੀ ਟਾਈਮ ਸਪੈਂਡ ਕਰਨ ਦਾ ਮਤਲਬ ਹੈਗਾ ਇਹ ਨਹੀਂ ਹੈਗਾ ਕਿ ਉਹ ਜੋ ਵੀ ਕਰ ਰਿਹਾ ਉਸ ਤੋਂ ਤੁਹਾਡੀ ਨਜ਼ਰ ਹੋਣੀ ਚਾਹੀਦੀ ਹੈ। ਸੁਪੋਜ਼ ਉਹ ਹੋਮਵਰਕ ਹੀ ਕਰ ਰਿਹਾ, ਤੁਸੀਂ ਉਹਦਾ ਕੋਈ ਸਵਾਲ ਅੜ ਗਿਆ, ਤੁਸੀਂ ਉਸਦਾ ਸਵਾਲ ਜਿਹੜਾ ਹੈਗਾ ਉਹ ਕਰਤਾ, ਤਾਂ ਕੀ ਹੋਏਗਾ, ਸ਼ਾਇਦ ਅਗਲਾ ਫੇਰ ਨਾ ਕਰ ਸਕੇ। ਤੁਸੀਂ ਚੀਜ਼ ਇਸ ਤਰ੍ਹਾਂ ਕਰਨੀ ਹੈ ਕਿ ਉਹ ਤਰੀਕਾ ਸਿੱਖੇ ਔਰ ਫਿਰ ਉਹਦੇ ਨਾਲ ਦੇ ਬਾਕੀ ਵੀ ਕਰ ਸਕੇ।
0: ਜੀ ਜੀ ਬਿਲਕੁਲ ਬਿਲਕੁਲ,
1: ਠੀਕ ਹੈ,
0: ਫੰਡਾ ਫੰਡੇ ਕਲੀਅਰ ਹੋਣੇ ਚਾਹੀਦੇ ਆ।
1: ਇੱਕੋ ਤੁਸੀਂ ਕਹੋਗੇ ਮੈਂ ਤਾਂ ਉਹਦਾ ਹੋਮਵਰਕ ਹੀ ਕਰਤਾ, ਇਹ ਵੀ ਕੁਆਲਿਟੀ ਟਾਈਮ ਦਿੱਤਾ, ਉਹਨੇ ਉਹਦੀ ਲਰਨਿੰਗ ਨਹੀਂ ਹੋਈ,
0: ਬਿਲਕੁਲ ਸਗੋਂ ਉਹਦੇ ਕੋਲ ਖੋਲਿਆ ਕੁਝ।
1: ਹਾਂ, ਉਹ ਹੁੰਦੇ ਟੀਚਰ ਨੇ ਦੇਖਣਾ ਸੀਗਾ ਕਿ ਇਹ ਬੱਚਾ ਕਿੰਨਾ ਸਿੱਖ ਰਿਹਾ, ਹੋਮਵਰਕ ਉਹਦੇ ਟੀਚਰ ਲਈ ਸੀ, ਇੱਕ ਸਟੈਂਡਰਡ, ਇੱਕ ਪੈਰਾਮੀਟਰ, ਤੁਸੀਂ ਉਹ ਖਰਾਬ ਕਰਤਾ, ਟੀਚਰ ਨੇ ਵੀ ਉਹ ਪ੍ਰੋਗਰੈਸ ਨਹੀਂ ਨੋਟ ਕੀਤੀ। ਤੁਸੀਂ ਸੋਚ ਰਹੇ ਹੋ ਕਿ ਮੈਂ ਆਪਣੇ ਬੱਚੇ ਨੂੰ ਟਾਈਮ ਦਿੰਦੇ ਹਾਂ, ਮੈਂ ਇਹਨਾਂ ਨੂੰ ਹੋਮਵਰਕ ਕਰਾਉਣਾ,
0: ਜੀ ਜੀ ਬਿਲਕੁਲ ਬਿਲਕੁਲ,
1: ਬੱਚੇ ਦੀ ਵੀ ਲਰਨਿੰਗ ਨਹੀਂ ਹੋਈ,
0: ਬਿਲਕੁਲ,
1: ਦਿਸ ਇਜ਼ ਨਾਟ ਕੁਆਲਿਟੀ ਟਾਈਮ।
0: ਉਹ ਤਾਂ ਬਹੁਤ ਵੱਡਾ ਲਾਸ ਉਹਨੂੰ ਇੱਕ ਤਰ੍ਹਾਂ ਦਾ ਕਰ ਦਿੱਤਾ।
1: ਹਾਂਜੀ
0: ਬਿਲਕੁਲ ਬਿਲਕੁਲ,
1: ਠੀਕ ਹੈ। ਔਰ ਬਾਕੀ ਫਿਰ ਉਹੀ ਹੈ, ਜਿੰਨਾ ਜ਼ਿਆਦਾ ਤੁਸੀਂ ਟੀਵੀ ਦੇਖਦੇ ਹੋ, ਵਟਸਐਪ ਕਰਦੇ ਹੋ, ਟੈਕਨੋਲੋਜੀ ਦੇ ਨਾਲ ਜੁੜੇ ਰਹਿੰਦੇ ਹੋ, ਬੱਚਿਆਂ ਤੇ ਘੱਟ ਟਾਈਮ, ਟਾਈਮ ਤਾਂ ਉਨਾ ਹੀ ਹੈ 24 ਘੰਟੇ, ਚਾਹੇ ਉਹਨੂੰ ਇੱਧਰ ਲਗਾ ਲਓ ਚਾਹੇ ਉਹਨੂੰ ਉੱਧਰ ਲਗਾ ਲਓ,
0: ਬਿਲਕੁਲ ਬਿਲਕੁਲ,
1: ਪ੍ਰਾਇੋਰਟੀਜ਼ ਸੈੱਟ ਕਰਨੀਆਂ ਪੈਣਗੀਆਂ,
0: ਉਹ ਤਾਂ ਜ਼ਰੂਰੀ ਹੈ ਜੀ।
1: ਹਾਂਜੀ,
0: ਤੇ ਕਿਹੜੀਆਂ ਜਿਹੜੀਆਂ ਹੋਰ ਵੀ ਜਿਹੜੀਆਂ ਗੱਲਾਂ ਨੇ ਆਪਾਂ ਜੇ ਧਿਆਨ ਦੇਣਾ ਹੋਵੇ ਉਹਨਾਂ ਦੇ ਉੱਤੇ, ਇੱਕ ਤੇ ਟਾਈਮ, ਕੁਆਲਿਟੀ ਟਾਈਮ।
1: ਹਾਂਜੀ,
0: ਕੁਆਲਿਟੀ ਟਾਈਮ ਦਾ ਹੋਣਾ ਤੇ ਮੈਨੂੰ ਲੱਗਦਾ ਸਭ ਤੋਂ ਪਹਿਲੀ ਸ਼ਰਤ ਹੀ,
1: ਸਭ ਤੋਂ ਪਹਿਲੀ ਸ਼ਰਤ ਹੈ
0: ਇਹਦੇ ਨਾਲ ਉਹਨਾਂ ਦਾ ਜਿਹੜਾ ਡਾਈਟ ਦਾ ਜਾਂ ਬੱਚਿਆਂ ਦਾ ਉਹਨਾਂ ਨੂੰ ਖਾਣ ਪੀਣ ਤੋਂ, ਉਹਨਾਂ ਦੀ ਬੈਡ ਕੰਪਨੀ 'ਚ ਪੈ ਗਿਆ ਜੀ ਬੱਚਾ, ਇਹ ਇਹ ਕਿਵੇਂ ਹੁੰਦਾ ਹੈ, ਬੈਡ ਕੰਪਨੀ 'ਚ ਚਲਾ ਗਿਆ ਬੱਚਾ ਤੇ ਫਿਰ ਉਹ ਵਾਪਸ ਕੈਸੇ ਆਏਗਾ?
1: ਪਹਿਲੀ ਗੱਲ ਤਾਂ ਬੈਡ ਕੰਪਨੀ 'ਚ ਬੱਚਾ ਉਦੋਂ ਜਾਂਦਾ ਜਦੋਂ ਉਹਨੂੰ ਪਤਾ ਹੈਗਾ ਕਿ ਮੇਰੇ ਉੱਪਰ ਮੋਨੀਟਰਿੰਗ ਨਹੀਂ ਹੈ।
0: ਜੀ ਜੀ ਜੀ, ਠੀਕ ਹੈ।
1: ਅਗਰ ਇੱਕ ਬੱਚਾ ਡੇਲੀ ਆ ਕੇ ਆਪਣਾ ਰੂਟੀਨ ਤੁਹਾਡੇ ਨਾਲ ਡਿਸਕਸ ਕਰਦਾ, ਤੁਹਾਨੂੰ ਉਹਦੀਆਂ ਛੋਟੀਆਂ ਛੋਟੀਆਂ ਚੀਜ਼ਾਂ ਤੋਂ ਪਤਾ ਚੱਲ ਜਾਂਦਾ ਕੀ ਹੋ ਰਿਹਾ ਇਹਦੀ ਲਾਈਫ 'ਚ,
0: ਜੀ ਜੀ ਬਿਲਕੁਲ,
1: ਤੁਸੀਂ ਉਹਨੂੰ ਬਹੁਤ ਇਨੀਸ਼ੀਅਲ ਸਟੇਜਸ 'ਤੇ ਰੋਕ ਸਕਦੇ ਹੋ।
0: ਜੀ ਜੀ,
1: ਠੀਕ ਹੈ। ਬੈਡ ਕੰਪਨੀ 'ਚ ਫਿਰ ਵੀ ਅਗਰ ਉਹ ਚਲਾ ਗਿਆ ਬਾਏ ਚਾਂਸ, ਪਰ ਤੁਹਾਡੇ ਨਾਲ ਜੁੜਾਵ ਹੈ, ਗੱਲਬਾਤ ਕਰਦਾ, ਤੁਸੀਂ ਆਪਣੀਆਂ ਗੱਲਾਂ ਬਾਤਾਂ ਦੇ ਨਾਲ, ਆਪਣੀ ਕਨਵਿੰਸਿੰਗ ਪਾਵਰ ਦੇ ਨਾਲ ਉਹਨੂੰ ਮੋੜ ਲਿਆ ਸਕਦੇ ਹੋ, ਪਰ ਅਗਰ ਤੁਹਾਡੇ ਵਿੱਚ ਕਨੈਕਟ ਨਹੀਂ ਹੈ, ਨਾ ਉਹ ਗੱਲ ਕਰੇਗਾ ਨਾ ਤੁਹਾਨੂੰ ਪਤਾ ਚੱਲੇਗਾ, ਕੰਪਨੀ ਬੈਡ ਹੈ ਹੁੰਦੀ ਜਾਏਗੀ, ਆਦਤਾਂ ਵਿਗੜ ਜਾਣਗੀਆਂ, ਵਾਪਸ ਲਿਆਉਣਾ ਮੁਸ਼ਕਿਲ ਹੈ।
0: ਉਹ ਤੇ ਇੱਕ ਤਰ੍ਹਾਂ ਨਾਲ ਕਹਿ ਲਓ ਉਹਨੂੰ ਆਪਾਂ ਗਵਾ ਲਿਆ।
1: ਹਾਂਜੀ,
0: ਉਹ ਭੀੜ ਵਿੱਚ ਗੁੰਮ ਹੋ ਗਿਆ ਹੈ,
1: ਬਿਲਕੁਲ,
0: ਤੇ ਫਿਰ ਆਪਾਂ ਜਿਹੜੇ ਆ ਦੁੱਖ ਜਿਹੜੇ ਆ ਉਹ ਸ਼ੁਰੂ ਹੈ ਜ਼ਿੰਦਗੀ ਵਿੱਚ, ਦੁਖੀ ਜਿਹੜੇ ਆ। ਇੱਕ ਦੁੱਖ ਤੋਂ ਮੈਨੂੰ ਯਾਦ ਆਉਂਦਾ ਕਿ ਇਹ ਵੀ ਗੱਲ ਹੈ ਕਿ ਸਾਡੇ ਬੱਚੇ ਸਾਨੂੰ ਜ਼ਿਆਦਾ ਦੁਖੀ ਕਰਦੇ ਆ, ਬਹੁਤ ਜ਼ਿਆਦਾ ਦੁਖੀ ਕਰਦੇ ਆ ਜੀ। ਬਾਕੀ ਦੇਖ ਲਓ, ਉਹ ਪਹਿਲਾਂ ਵੀ ਗੱਲ ਕੀਤੀ ਕਿ ਲੋਕਾਂ ਦੇ ਬੱਚੇ ਤਾਂ ਬਹੁਤ ਸਿਆਣੇ ਆ, ਪਰ ਸਾਡੇ ਇਹ ਤਾਂ ਦੁਖੀ ਇੰਨਾ ਕਰਦੇ ਆ ਕਿ ਪੁੱਛੋ ਨਾ। ਇਹ ਜਿਹੜੀ ਸ਼ਰਾਰਤਾਂ ਨੇ ਬੱਚੇ ਦੀਆਂ, ਇਹਨੂੰ ਆਪਾਂ ਜੇ ਆਪਾਂ ਛੋਟੇ ਬੱਚਿਆਂ ਨੂੰ ਦੇਖੀਏ ਉਦੋਂ ਕੁਛ ਅਲੱਗ ਤਰ੍ਹਾਂ ਦੀਆਂ ਨੇ, ਵੱਡੇ ਹੁੰਦੇ ਜਾਂਦੇ ਆ ਤੇ ਉਹਨਾਂ ਨੇ ਸਵਾਲ ਪੁੱਛਣ ਦੀ ਜਿਹੜੀ ਆ ਪ੍ਰਵਿਰਤੀ ਵੀ ਆਪਾਂ ਲਗਭਗ ਖਤਮ ਹੀ ਕਰ ਦਿੰਦੇ ਹਾਂ ਕਿ ਇਹ ਨਹੀਂ ਪੁੱਛੀਦਾ, ਇੱਦਾਂ ਨਹੀਂ ਕਰੀਦਾ, ਇਹ ਨਹੀਂ ਹੈਗਾ। ਤੇ ਕੀ ਕਰਨਾ ਚਾਹੀਦਾ ਉਸ ਵੇਲੇ ਪੇਰੈਂਟਸ ਨੂੰ ਜਦੋਂ ਬਚਪਨ ਦੇ ਵਿੱਚ ਆ ਬੱਚਾ ਛੋਟਾ ਹੈ?
1: ਹਾਂਜੀ, ਬਹੁਤ ਛੋਟੇ ਬੱਚੇ ਤੋਂ ਹੀ ਜਦੋਂ ਤੁਹਾਡੀ ਗੱਲਬਾਤ ਸਮਝਦਾ, ਐਕਚੁਅਲੀ ਬਹੁਤ ਛੋਟਾ ਬੱਚਾ ਵੀ ਸਮਝਦਾ, ਦੇਖੋ ਕੁਛ ਮਹੀਨਿਆਂ ਦਾ ਬੱਚਾ ਵੀ ਸਮਝਦਾ ਹੈ ਕਿ ਕੋਈ ਮੈਨੂੰ ਸਮਾਈਲ ਕਰ ਰਿਹਾ ਕਿ ਕੋਈ ਮੈਨੂੰ ਅੱਖਾਂ ਕੱਢ ਰਿਹਾ, ਉਹ ਰਿਸਪੌਂਸ ਦਿੰਦਾ।
0: ਬਿਲਕੁਲ ਬਿਲਕੁਲ ਬਿਲਕੁਲ,
1: ਇਹ ਸੱਚਾਈ ਹੈ।
0: ਹਾਂਜੀ,
1: ਅਸੀਂ ਸਮਾਈਲ ਕਰਦੇ ਹਾਂ ਉਹ ਵੀ ਕਰਦਾ ਹੈ, ਜੇ ਅਸੀਂ ਉਹਨੂੰ ਝਿੜਕਦੇ ਹਾਂ ਉਹ ਡਰਦਾ ਹੈ ਥੋੜ੍ਹਾ ਜਿਹਾ,
0: ਬਿਲਕੁਲ
1: ਕਰਦਾ ਹੈ ਕੁਛ ਮਹੀਨਿਆਂ ਦਾ ਬੱਚਾ ਵੀ, ਤਾਂ ਉਸ ਤੋਂ ਉਸ ਦੌਰਾਨ ਹੀ ਉਸਦੀ ਪੇਰੈਂਟਿੰਗ ਐਕਚੁਅਲੀ ਸਟਾਰਟ ਹੋ ਜਾਂਦੀ ਹੈ,
0: ਉਹ ਸ਼ੁਰੂ ਹੋ ਚੁੱਕੀ।
1: ਸ਼ੁਰੂ ਹੋ ਚੁੱਕੀ,
0: ਜੀ ਜੀ ਬਿਲਕੁਲ।
1: ਜਿਹੜੇ ਪੇਰੈਂਟਸ ਬੱਚੇ ਨਾਲ ਉਸ ਟਾਈਮ ਗੱਲਾਂ ਕਰਦੇ ਆ,
0: ਜੀ ਜੀ,
1: ਉਹ ਬੱਚਾ ਉਹੀ ਗੱਲਾਂ ਸਿੱਖਦਾ। ਕਈ ਮਦਰਸ ਹੁੰਦੀਆਂ ਉਹ ਕਰੀ ਜਾਂਦੀਆਂ ਗੱਲਾਂ ਕੁਛ, ਆ ਮੇਰਾ ਬੱਚਾ ਖਾਏਗਾ ਨਾ ਆਏਗਾ, ਸੋ ਲਾਈਕ ਦੈਟ ਨਾ।
0: ਬਿਲਕੁਲ ਬਿਲਕੁਲ,
1: ਉਹ ਸਿੱਖ ਰਿਹਾ, ਉਹ ਆਬਜ਼ਰਵ ਕਰ ਰਿਹਾ,
0: ਜੀ ਜੀ,
1: ਮਦਰ ਖੁਸ਼ ਹੈ, ਬੱਚਾ ਜੋ ਵੀ ਕਰ ਰਿਹਾ ਉਹਦੇ ਵਿੱਚ ਉਹ ਖਿੱਝ ਨਹੀਂ ਰਹੀ ਹੈ,
0: ਜੀ ਜੀ ਜੀ ਬਿਲਕੁਲ,
1: ਠੀਕ ਹੈ, ਉਹ ਇਨਵੋਲਵ ਹੋ ਰਹੀ ਹੈ, ਕੋਈ ਗੱਲ ਨਹੀਂ ਕਹਿ ਕੇ ਕਰ ਰਹੀ ਹੈ, ਬੱਚਾ ਠੀਕ ਹੈ,
0: ਬਿਲਕੁਲ ਬਿਲਕੁਲ ਬਿਲਕੁਲ।
1: ਇੱਕ ਹੈ ਕਿ ਇੱਕ ਮਦਰ ਹੈਗੀ ਆ ਉਹ ਖਿੱਝ ਰਹੀ ਹੈ, ਹੁਣ ਇਹਨੇ ਫਿਰ ਸੁੱਸੂ ਕਰਤਾ, ਹੁਣ ਇਹਨੇ ਉਲਟੀ ਕਰ ਦਿੱਤੀ, ਹੁਣ ਇਹਨੇ
0: 50 ਤਿਉੜੀਆਂ ਪਾ ਲਈਆਂ ਤੇ ਉਹਨੂੰ ਕੁੜੀ ਜਾਣਾ,
1: ਹੁਣ ਮੈਨੂੰ ਇਹ ਕਰਨਾ ਪਏਗਾ, ਹੁਣ ਮੈਨੂੰ ਉਹ ਕਰਨਾ ਪਏਗਾ, ਮੇਰੀ ਤਾਂ ਜਾਨ ਹੀ ਔਖੀ ਹੋ ਗਈ, ਉਹ ਇਹ ਹੀ ਬਣ ਜਾਏਗਾ ਇੱਕ ਰੂਟੀਨ।
0: ਜੀ ਜੀ ਜੀ,
1: ਫਿਰ ਮੈਂ ਕਹੂੰਗੀ ਫਿਰ ਪ੍ਰੋਬਲਮ ਕਿੱਥੇ ਆਈ, ਪੇਰੈਂਟਿੰਗ 'ਚ ਆਈ ਨਾ,
0: ਉੱਥੇ ਆਈ, ਬਿਲਕੁਲ, ਬੱਚਾ ਤੇ ਕੋਰੀਸਲੇਟ ਸੀ,
1: ਬੱਚਾ ਕੋਰੀਸਲੇਟ ਸੀ,
0: ਜੀ ਜੀ ਬਿਲਕੁਲ।
1: ਜਦੋਂ ਤੁਸੀਂ ਉਸ ਦੀਆਂ ਐਕਟੀਵਿਟੀਜ਼ 'ਚ ਇਨਵੋਲਵ ਹੋਏ, ਜੋ ਜੋ ਉਹਨੇ ਕੀਤਾ ਉਹ 'ਚ ਖੁਸ਼ੀ ਮਹਿਸੂਸ ਕੀਤੀ ਕਿ ਚਲੋ ਸਾਡੇ ਘਰ ਵੀ ਇਹ ਐਕਟੀਵਿਟੀ ਹੋਈ, ਕੋਈ ਖਲਾਰਾ ਪਿਆ, ਕੋਈ ਬੱਚਾ ਹੈ ਤਾਂ ਖਲਾਰਾ ਪਏਗਾ,
0: ਬਿਲਕੁਲ ਬਿਲਕੁਲ,
1: ਹੈ ਨਾ। ਇੱਕ ਤੁਸੀਂ ਬਹੁਤ ਦੁਖੀ ਹੋ ਗਏ ਕਿ ਜਦੋਂ ਦੇਖੋ ਖਲਾਰਾ ਹੀ ਪਿਆ ਰਹਿੰਦਾ, ਉਹੀ ਸਿਚੁਏਸ਼ਨ ਹੈ, ਕੋਈ ਕਿਸ ਤਰ੍ਹਾਂ ਰਿਐਕਟ ਕਰ ਰਿਹਾ, ਕੋਈ ਕਿਸ ਤਰ੍ਹਾਂ,
0: ਬਿਲਕੁਲ ਬਿਲਕੁਲ,
1: ਬੱਚਾ ਉਸੇ ਹਿਸਾਬ ਨਾਲ ਬਣ ਰਿਹਾ।
0: ਤੋ ਇਹ ਤਾਂ ਬਹੁਤ ਹੀ ਅਲਰਟ ਹੋਣਾ ਪੈਣਾ ਹੈ ਉਹਨਾਂ ਨੂੰ, ਪੇਰੈਂਟਸ ਨੂੰ ਮੈਨੂੰ ਲੱਗਦਾ ਜਾਗਣ ਦੀ ਲੋੜ ਹੈ, ਚੇਤਨਾ ਦੀ ਲੋੜ ਹੈ ਕਿ ਕਿਉਂਕਿ ਇਸ ਬਾਰੇ ਕੋਈ ਵੀ ਸਕੂਲਾਂ ਵਿੱਚ ਵੀ ਨਹੀਂ ਦੱਸਿਆ ਜਾਂਦਾ, ਕੋਈ ਇਹੋ ਜਿਹਾ ਸਟੱਡੀ ਦਾ ਸਾਡਾ ਪਾਰਟ ਵੀ ਨਹੀਂ ਹੈ ਜਿਹੜਾ ਪਾਲਣ ਪੋਸ਼ਣ ਵਾਲਾ, ਜੇ ਕਹੀਏ ਕਿ ਉਹਨਾਂ ਨੂੰ ਪਤਾ ਹੋਵੇ ਕਿ ਹਾਂ ਇਹ ਸਾਨੂੰ ਥੋੜ੍ਹਾ ਜਿਹਾ ਸੰਭਲ ਕੇ ਕੰਮ ਕਰਨਾ ਚਾਹੀਦਾ, ਸੰਭਲ ਕੇ ਬੱਚਿਆਂ ਨਾਲ ਡੀਲ ਕਰਨਾ ਚਾਹੀਦਾ ਹੈ। ਅਤੇ ਦੋਸਤੋ ਆਪਾਂ ਗੱਲਾਂ ਕਰ ਰਹੇ ਹਾਂ ਬੱਚਿਆਂ ਦੇ ਪਾਲਣ ਪੋਸ਼ਣ ਬਾਰੇ ਡਾਕਟਰ ਭਾਵਨਾ ਗੁਪਤਾ ਜੀ ਦੇ ਨਾਲ। ਤੋ ਡਾਕਟਰ ਸਾਹਿਬ ਨੇ ਬਹੁਤ ਹੀ ਕਮਾਲ ਦੀਆਂ ਗੱਲਾਂ ਜਿਹੜੀਆਂ ਸਾਂਝੀਆਂ ਕੀਤੀਆਂ, ਗੱਲਾਂ ਹੈਗੀਆਂ ਸਾਡੇ ਕੋਲ ਪਹਿਲਾਂ ਹੀ, ਲੇਕਿਨ ਜਿਵੇਂ ਇਹਨਾਂ ਨੂੰ ਇਲੈਬੋਰੇਟ ਕੀਤਾ, ਜਿਵੇਂ ਫੋਕਸ ਕਰਦੇ ਹਾਂ ਆਪਾਂ, ਇਹ ਵਾਹ ਕਮਾਲ ਸੀ। ਡਾਕਟਰ ਸਾਹਿਬ ਤੁਸੀਂ ਜਿਹੜੇ ਸਾਡੇ ਦੋਸਤ ਸੁਣ ਰਹੇ ਨੇ, ਜਿਹੜੇ ਮਾਪੇ ਨੇ, ਈਵਨ ਬੱਚੇ ਵੀ ਸੁਣ ਰਹੇ ਨੇ, ਤੋ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ?
1: ਮੈਂ ਇਹੀ ਸੁਨੇਹਾ ਦੇਣਾ ਚਾਹਾਂਗੀ ਕਿ ਤੁਸੀਂ ਪੇਰੈਂਟਸ ਹੋ ਠੀਕ ਹੈ, ਪਰ ਬੱਚਿਆਂ ਦੇ ਦੋਸਤ ਵੀ ਬਣੋ।
0: ਜੀ ਜੀ ਜੀ ਜੀ ਜੀ
1: ਬਹੁਤ ਜ਼ਰੂਰੀ ਹੈ। ਦੇਖੋ ਦੋਸਤੀ ਇੱਕ ਐਸਾ ਰਿਸ਼ਤਾ ਹੈ ਜਿੱਥੇ ਅਸੀਂ ਖੁੱਲ੍ਹ ਕੇ ਗੱਲਾਂ ਕਰ ਲੈਂਦੇ ਹਾਂ,
0: ਜੀ ਜੀ
1: ਜਿਹੜੀਆਂ ਅਸੀਂ ਕਿਸੇ ਨਾਲ ਨਹੀਂ ਕਰਦੇ, ਅਸੀਂ ਆਪਣੇ ਦੋਸਤਾਂ ਨਾਲ ਸਾਂਝੀਆਂ ਕਰ ਲੈਂਦੇ ਹਾਂ। ਕਿੰਨਾ ਹੀ ਅੱਛਾ ਹੋਵੇ ਅਗਰ ਬੱਚੇ ਆਪਣੇ ਪੇਰੈਂਟਸ ਦੇ ਨਾਲ ਸਾਰੀ ਗੱਲਬਾਤ ਕਰ ਸਕਣ, ਕਿਉਂਕਿ ਇਹ ਵੀ ਸੱਚਾਈ ਹੈ ਕਿ ਪੇਰੈਂਟਸ ਤੋਂ ਵੱਧ ਹਿਤੈਸ਼ੀ ਬੱਚਿਆਂ ਦਾ ਕੋਈ ਨਹੀਂ ਹੁੰਦਾ। ਚਾਹੇ ਤੁਸੀਂ ਕਿਸ ਮਰਜ਼ੀ ਪੇਰੈਂਟਿੰਗ ਸਟਾਈਲ ਨੂੰ ਅਡੋਪਟ ਕਰੋ, ਚਾਹੇ ਤੁਸੀਂ ਕੁੱਟਦੇ ਮਾਰਦੇ ਵੀ ਹੋ, ਪਰ ਤੁਸੀਂ ਆਪਣੇ ਬੱਚਿਆਂ ਦਾ ਅੱਛਾ ਹੀ ਸੋਚਦੇ ਹੋ।
0: ਉਹਦੇ ਵਿੱਚ ਵੀ ਆਪਾਂ ਕਹਿੰਦੇ ਹਾਂ ਵੀ ਤੇਰੇ ਭਲੇ ਵਾਸਤੇ ਕੁੱਟਿਆ ਜਾ ਰਿਹਾ,
1: ਕਿਉਂਕਿ ਨਹੀਂ ਤੁਹਾਡੀ ਮਨਸ਼ਾ ਮਾੜੀ ਨਹੀਂ ਹੈ, ਤੁਸੀਂ ਆਪਣੇ ਬੱਚਿਆਂ ਤੋਂ ਨਫ਼ਰਤ ਨਹੀਂ ਕਰ ਰਹੇ,
0: ਨਫ਼ਰਤ ਨਹੀਂ ਹੋ ਰਹੀ, ਇਹ
1: ਤਾਂ
0: ਹੈਗੀ ਹੈ,
1: ਠੀਕ ਹੈ ਨਾ। ਤਾਂ ਬੱਚਿਆਂ ਦੇ ਲਈ ਪੇਰੈਂਟਸ ਤੋਂ ਵੱਧ ਕੇ ਕੁਛ ਨਹੀਂ ਹੈ।
0: ਜੀ ਜੀ ਬਿਲਕੁਲ।
1: ਜੇ ਪੇਰੈਂਟਸ ਇੰਨੀ ਕੁ ਗੱਲ ਸਮਝ ਜਾਣ ਕਿ ਸਿਰਫ ਗੱਲਬਾਤ ਕਮਿਊਨੀਕੇਸ਼ਨ ਗੈਪ ਹੈ,
0: ਜੀ ਜੀ ਜੀ,
1: ਤੁਸੀਂ ਉਸ ਨੂੰ ਵਧਾਓ ਨਹੀਂ, ਤੁਸੀਂ ਉਸ ਨੂੰ ਪਾਰ ਕਰਨਾ ਹੈ।
0: ਬਿਲਕੁਲ।
1: ਅਗਰ ਤੁਹਾਨੂੰ ਇਹ ਆਦਤ ਨਹੀਂ ਹੈ, ਹੌਲੀ ਹੌਲੀ ਆਪਣੇ ਆਪ 'ਚ ਡਿਵੈਲਪ ਕਰੋ।
0: ਜੀ ਜੀ ਜੀ ਜੀ
1: ਠੀਕ ਹੈ। ਅਚਾਨਕ ਵੀ ਨਹੀਂ ਇੰਨੀਆਂ ਚੇਂਜਸ ਲੈ ਕੇ ਆਓ ਕਿ ਬੱਚਾ ਕਹੇ ਅੱਜ ਆ ਕੀ ਹੋ ਗਿਆ,
0: ਹਾਂ ਕਿ ਕਿਸੇ ਹੋਰ ਦੇ ਘਰ ਹੀ ਆ ਗਿਆ ਪਤਾ ਨਹੀਂ,
1: ਹੈ ਨਾ। ਠੀਕ ਹੈ। ਇਸ ਕਰਕੇ ਹੌਲੀ ਹੌਲੀ ਆਪਣੇ ਆਪ ਦੇ ਵਿੱਚ ਚੇਂਜਸ ਲੈ ਕੇ ਆਓ ਜਿਹੜਾ ਸਹਿਜ ਸੁਭਾਅ ਲੱਗੇ।
0: ਜੀ ਜੀ ਬਿਲਕੁਲ ਬਿਲਕੁਲ ਬਿਲਕੁਲ ਹਾਂਜੀ।
1: ਤੇ ਦੋਨਾਂ ਲਈ ਅੱਛਾ ਹੈ, ਘਰ ਦਾ ਮਾਹੌਲ ਵੀ ਅੱਛਾ ਹੋਏਗਾ।
0: ਬਿਲਕੁਲ ਬਿਲਕੁਲ ਜੀ। ਇਹਦੇ ਲਈ ਕੋਈ ਇੰਟਰਨੈਟ ਤੇ ਵੀ ਮਟੀਰੀਅਲ ਹੋਊਗਾ, ਮੋਟੀਵੇਸ਼ਨਲ ਵੀਡੀਓ ਜਾਂ ਕੁਝ ਇਹੋ ਜਿਹੜੇ ਆ ਉਹਨਾਂ ਨੂੰ ਫਾਇਦਾ ਹੋ ਸਕੇ?
1: ਬਿਲਕੁਲ, ਬਹੁਤ ਹੈ ਭਰਿਆ ਹੋਇਆ ਜੀ ਇੰਟਰਨੈਟ ਅੱਜ ਕੱਲ ਤਾਂ, ਯੂਟਿਊਬ ਤੋਂ ਜੋ ਮਰਜ਼ੀ ਦੇਖੋ।
0: ਹਾਂਜੀ। ਮੁੱਦਾ ਫਿਰ ਉਹੀ ਆ ਜਾਂਦਾ ਹੈ ਕਿ ਬੰਦਾ ਜਲੰਧਰ ਵਾਲੀ ਬੱਸ ਜੇ ਉਹਨੇ ਜਲੰਧਰ ਜਾਣਾ ਹੈ ਤਾਂ ਹੀ ਫੜੇਗਾ, ਉਹ ਤਾਂ ਪੁੱਛੇਗਾ ਅੱਡੇ 'ਚ ਜਾ ਕੇ, ਜੇ ਉਹਨੂੰ ਪਤਾ ਨਹੀਂ ਕਿ ਲੱਭਣਾ ਕੀ ਹੈ।
1: ਮੈਂ ਫਿਰ ਕਹਾਂਗੀ ਮੈਂ ਟੈਕਨੋਲੋਜੀ ਦੇ ਖਿਲਾਫ ਨਹੀਂ ਹਾਂ, ਤੁਸੀਂ ਇਸ ਨੂੰ ਕਿਸ ਤਰ੍ਹਾਂ ਵਰਤਦੇ ਹੋ ਇਹ ਡਿਪੈਂਡ ਕਰਦਾ ਹੈ। ਤੁਸੀਂ ਸਾਰਾ ਦਿਨ ਉਸ 'ਤੇ ਗੇਮਸ ਹੀ ਖੇਲ ਰਹੇ ਹੋ ਜਾਂ ਮੂਵੀਜ਼ ਹੀ ਦੇਖ ਰਹੇ ਹੋ ਜਾਂ ਨਹੀਂ,
0: ਜੀ ਜੀ
1: ਤੁਸੀਂ ਉਸ 'ਤੇ ਕੁਛ ਅੱਛਾ ਵੀ ਦੇਖ ਸਕਦੇ ਹੋ। ਤੁਹਾਨੂੰ ਤੁਸੀਂ ਪਹਿਲਾਂ ਤੁਹਾਨੂੰ ਸਿੱਖਣ ਜਾਣ ਲਈ ਕਿਤੇ ਦੂਰ ਜਾਣਾ ਪੈਂਦਾ ਸੀ, ਹੁਣ ਤੁਹਾਨੂੰ ਸਾਰਾ ਕੁਛ ਘਰੇ ਹੀ ਅਵੇਲੇਬਲ ਹੈ,
0: ਸਾਰਾ ਕੁਛ ਹੋ ਗਿਆ ਜੀ।
1: ਟਾਈਮ ਇੱਕ ਉਹਨੂੰ ਜਸਟੀਫਾਈ ਕਰੋ ਕਿ ਇੰਨਾ ਟਾਈਮ ਦੇਣਾ ਕੁਛ ਅੱਛਾ ਸਿੱਖਣਾ।
0: ਬਿਲਕੁਲ ਬਿਲਕੁਲ ਬਿਲਕੁਲ। ਸੋ ਦੋਸਤੋ ਉਮੀਦ ਹੈ ਕਿ ਪ੍ਰੋਗਰਾਮ ਤੁਹਾਨੂੰ ਬਹੁਤ ਪਸੰਦ ਆਇਆ ਹੋਵੇਗਾ, ਕਿਉਂਕਿ ਇਹ ਇੱਕ ਬਹੁਤ ਹੀ ਜ਼ਰੂਰੀ ਮੁੱਦਾ ਹੈ ਪਾਲਣ ਪੋਸ਼ਣ ਜਿਹੜਾ ਬੱਚਿਆਂ ਦਾ ਹੈ। ਔਰ ਜੇ ਇਹਦੇ ਵਿੱਚ ਸੁਧਾਰ ਹੋ ਸਕਦਾ ਹੈ ਆਪਣੀ ਇਸ ਗੱਲਬਾਤ ਤੋਂ ਬਾਅਦ ਵੀ, ਥੋੜ੍ਹਾ ਬਹੁਤ ਫਰਕ ਮੋੜਾ ਪਵੇ ਕਿਸੇ ਦੀ ਜ਼ਿੰਦਗੀ 'ਚ, ਆਪਾਂ ਸਮਝਦੇ ਹਾਂ ਕਿ ਇਹ ਬਹੁਤ ਕਾਮਯਾਬ ਸਾਡਾ ਅੱਜ ਦਾ ਇਹ ਪ੍ਰੋਗਰਾਮ ਰਿਹਾ ਹੈ। ਤੋ ਅਖੀਰ ਵਿੱਚ ਮੈਂ ਧੰਨਵਾਦੀ ਹਾਂ ਡਾਕਟਰ ਭਾਵਨਾ ਗੁਪਤਾ ਜੀ ਦਾ, ਟਰਨ ਅਰਾਊਂਡ ਐਜੂਕੇਸ਼ਨਲ ਐਂਡ ਕੰਸਲਟੈਂਸੀ ਸਰਵਿਸਿਜ਼ ਜਲੰਧਰ ਦਾ, ਕਿ ਉਹਨਾਂ ਨੇ ਆਪਣੇ ਕੀਮਤੀ ਰੁਝੇਵਿਆਂ 'ਚੋਂ ਸਮਾਂ ਕੱਢਿਆ, ਦੋਸਤਾਂ ਨਾਲ ਸਾਂਝ ਪਾਈ ਅਤੇ ਇਤਨੇ ਬਹੁਮੁੱਲੇ ਵਿਚਾਰ ਸਾਂਝੇ ਕੀਤੇ। ਬਹੁਤ
1: ਧੰਨਵਾਦ ਜੀ ਤੁਹਾਡਾ ਸਾਰਿਆਂ ਦਾ, ਤੁਸੀਂ ਬੁਲਾਇਆ ਇੱਥੇ ਔਰ ਮੈਨੂੰ ਇਹ ਕਹਿਣ ਦਾ ਮੌਕਾ ਮਿਲਿਆ। ਇਹ ਵਿਸ਼ਾ ਬਹੁਤ ਹੀ ਮੇਰੇ ਦਿਲ ਦੇ ਨਜ਼ਦੀਕ ਹੈ, ਕਿਉਂਕਿ ਮੈਨੂੰ ਇਹ ਲੱਗਦਾ ਕਿ ਬੱਚੇ ਜਿਹੜੇ ਹੈਗੇ ਆ ਉਹਨਾਂ ਨੂੰ ਫੁੱਲਾਂ ਦੀ ਤਰ੍ਹਾਂ ਰੱਖਣਾ ਚਾਹੀਦਾ ਔਰ ਹਾਰਸ਼ ਨਹੀਂ ਹੋਣਾ ਚਾਹੀਦਾ, ਔਰ ਮੈਂ ਇਹ ਮੈਸੇਜ ਵਾਕਈ ਦੇਣਾ ਚਾਹੁੰਦੀ ਹਾਂ ਦਿਲੋਂ। ਤੁਸੀਂ ਮੈਨੂੰ ਇਹ ਮੌਕਾ ਅੱਜ ਦਿੱਤਾ, ਇੱਕ ਪਲੇਟਫਾਰਮ ਮਿਲਿਆ, ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ।
0: ਸ਼ੁਕਰੀਆ ਦੋਸਤੋ, ਫਿਰ ਮਿਲਾਂਗੇ ਇੱਕ ਨਵੇਂ ਸੈਸ਼ਨ ਦੇ ਵਿੱਚ। ਸਮਰਜੀਤ ਸਿੰਘ ਸ਼ਮੀ ਨੂੰ ਆ ਗਿਆ, ਰੱਬ ਰੱਖੇ।
2: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲੇ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ ਉਮੀਦ ਕਰਦੇ ਹਾਂ ਸਭ ਰਾਜ਼ੀ ਖੁਸ਼ੀ ਹੋਵੋਗੇ ਤੇ ਗੱਲਾਂ ਬਾਤਾਂ ਕਰਨ ਦੇ ਲਈ 2.25 ਘੰਟੇ ਤੁਹਾਡਾ ਮੇਰਾ ਰਾਬਤਾ ਬਣ ਚੁੱਕਿਆ ਲਾਈਵ ਦੇ ਵਿੱਚ। ਤੇ ਅੱਜ 4 ਅਗਸਤ 2026 ਦਾ ਦਿਹਾੜਾ ਤੇ ਮੰਗਲਵਾਰ ਵਾਲਾ ਦਿਨ ਹੈ ਤੇ ਦੇਸ਼ ਭਰ ਦੀਆਂ ਖਬਰਾਂ ਤੋਂ ਲੈ ਕੇ ਅੱਜ ਦੇ ਵਿਚਾਰ ਦੀ ਗੱਲ ਨਾਲ ਨਾਲ ਜ਼ਿੰਦਗੀ ਦੀਆਂ ਕੁਝ ਗੱਲਾਂ ਬਾਤਾਂ ਕਰਾਂਗੇ ਤੇ ਇੱਕ ਦੋ ਆਰਟੀਕਲ ਨੇ ਉਹਨਾਂ ਦੀ ਸਾਂਝ ਰਿਪੋਰਟਾਂ ਦੀ ਗੱਲ ਕਰਾਂਗੇ। ਤੇ ਸਭ ਤੋਂ ਪਹਿਲਾਂ ਸਮਾਂ ਤੇ ਸਥਿਤੀ ਫਿਨਲੈਂਡ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਸ਼ਾਮ ਦੇ 7:07 ਦਾ ਸਮਾਂ ਹੋ ਚੁੱਕਿਆ। ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ 12:07, ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿਚ ਇਸ ਵਕਤ ਜਿਹੜੇ ਨੇ ਸਵੇਰ ਦੇ 9:07 ਹੋ ਚੁੱਕੇ ਆ, ਤੇ ਇਸੇ ਤਰ੍ਹਾਂ ਹੀ ਆਪਣੇ ਯੂਕੇ ਦੇ ਵਿਚ ਸ਼ਾਮ ਦੇ 5:07 ਤੇ ਯੂਰਪੀਅਨ ਕੰਟਰੀਆਂ ਮੁਤਾਬਕ ਸਮਾਂ ਤੇ ਸਥਿਤੀ ਇਸ ਵਕਤ ਸ਼ਾਮ ਦੇ 6:07 ਦਰਸਾ ਰਹੀਆਂ ਨੇ ਘੜੀਆਂ। ਭਾਰਤ ਦੇ ਵਿਚ ਰਾਤ ਦੇ 9:00 ਤੇ ਇਸ ਵਕਤ ਜਿਹੜਾ 37 ਦਾ ਸਮਾਂ ਜਿਹੜਾ ਹੋ ਚੁੱਕਿਆ। ਤੇ ਲੋ ਫਿਰ ਕਰਦੇ ਹਾਂ ਸ਼ੁਰੂਆਤ ਦੋਸਤੋ ਅੱਜ ਦੇ ਵਿਚਾਰ ਦੇ ਨਾਲ, ਤੇ ਚੰਗਾ ਲੱਗੇ ਪ੍ਰੋਗਰਾਮ ਤਾਂ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰਦਿਆ ਕਰੋ, ਤੇ ਹੋਰ ਵੀ ਦੋਸਤਾਂ ਨੂੰ ਨਾਲ ਜੋੜਨ ਦੀ ਕੋਸ਼ਿਸ਼ ਤੁਹਾਡੇ ਸਾਥ ਦੇ ਨਾਲ ਹੀ ਬਰਕਰਾਰ ਹੁੰਦੀ ਹੈ। ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ, ਤੇ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਅੱਜ ਦੇ ਵਿਚਾਰ ਦੇ ਨਾਲ ਗੱਲ ਸ਼ੁਰੂ ਕਰਦੇ ਆ। ਕਹਿੰਦੇ ਆ ਕਿ ਉਮਰਾਂ ਲੰਘਾ ਕੇ ਜੋ ਕਿ ਲੋਕ ਨੇ ਉਮਰਾਂ ਲੰਘਾ ਚੁੱਕੇ ਬੁੱਢੇ ਯੁੱਧਾਂ ਦਾ ਐਲਾਨ ਕਰਦੇ ਨੇ, ਪਰ ਇਹਨਾਂ ਦੇ ਵਿੱਚ ਜਿਹੜਾ ਯੁੱਧਾਂ ਦੇ ਦੌਰਾਨ ਜੋ ਕੁਝ ਲੜਦੇ ਨੇ ਜਾਂ ਮਰਦੇ ਨੇ ਉਹ ਜਵਾਨ ਹੁੰਦੇ ਨੇ। ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਬਾਕੀ ਕਮੈਂਟ ਦੇ ਰਾਹੀਂ ਵੀ ਤੁਸੀਂ ਦਰੁਸਤ ਕਰਾ ਸਕਦੇ ਹੋ ਜੇਕਰ ਕੋਈ ਤੰਗੀ ਪਰੇਸ਼ਾਨੀ ਤੁਹਾਡੇ ਤੱਕ ਹੈ। ਤੇ ਲਓ ਫਿਰ ਗੱਲ ਕਰਦੇ ਹਾਂ 4 ਤਰੀਕ ਤੇ 8ਵਾਂ ਮਹੀਨਾ ਅਗਸਤ ਦਾ 1914 ਦੇ ਵਿੱਚ ਲੈ ਚੱਲਦੇ ਹਾਂ, ਜਦੋਂ ਜਰਮਨ ਦੇ ਵੱਲੋਂ ਬੈਲਜੀਅਮ ਤੇ ਹਮਲੇ ਪਿੱਛੋਂ ਇੰਗਲੈਂਡ ਦੇ ਵੱਲੋਂ ਜਰਮਨੀ ਖਿਲਾਫ਼ ਸ਼ੁਰੂ ਕੀਤੀ ਲੜਾਈ ਨੇ ਪਹਿਲੇ ਮਹਾਂਯੁੱਧ ਦਾ ਜਿਹੜਾ ਸੀ ਰੂਪ ਧਾਰਨ ਕਰ ਲਿਆ ਸੀ। ਤੇ 1929 ਤੋਂ ਲੈ ਕੇ 574 ਗੀਤਾਂ ਦੇ ਗਾਇਕ ਤੇ 81 ਫਿਲਮਾਂ ਦੇ ਵਿੱਚ ਭੂਮਿਕਾ ਨਿਭਾਉਣ ਵਾਲੇ ਜਿਹੜੇ ਸਨ ਕਿਸ਼ੋਰ ਕੁਮਾਰ ਦਾ ਜਿਹੜਾ ਸੀ ਖੰਡਵਾ ਮੱਧ ਪ੍ਰਦੇਸ਼ ਦੇ ਵਿੱਚ ਜਿਹੜਾ ਸੀ ਜਨਮ ਹੁੰਦਾ ਹੈ, ਕਿਸ਼ੋਰ ਕੁਮਾਰ ਉਹਨਾਂ ਦਾ ਅੱਜ ਦੇ ਦਿਹਾੜੇ ਦੇ ਉੱਤੇ ਜਨਮ ਹੋਇਆ 1929 ਦੇ ਵਿੱਚ, ਜਿਨ੍ਹਾਂ ਨੇ 574 ਗੀਤਾਂ ਦੇ ਗਾਇਕ ਤੇ 81 ਫਿਲਮਾਂ ਦੇ ਵਿੱਚ ਭੂਮਿਕਾ ਨਿਭਾਈ। ਆਪਣੇ ਸਤਨਾਮ ਸਿੰਘ ਜਾਣੀਆਂ ਚੱਲ ਬਾਈ ਜੀ ਜੁੜੇ ਹੋਏ ਜੀਆਂ ਨੂੰ ਕਹਿੰਦੇ ਨੇ, ਤੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਹਿੰਦੇ, ਤੇ ਨਾਲ ਦੀ ਨਾਲ ਫੁੱਲ ਗੁਲਾਬ ਦੇ ਫੁੱਲ ਭੇਜੇ ਨੇ, ਤੇ ਓਕੇ ਆ ਜੀ ਸਾਰਾ ਕੁਝ ਕਹਿੰਦੇ, ਦਰੁਸਤ ਚੱਲ ਰਿਹਾ ਤੇ ਦੁਆਬਾ ਰੇਡੀਓ ਸੁਣ ਰਹੇ ਹਾਂ ਕਹਿੰਦੇ ਜੀ। ਤੇ ਇਸੇ ਤਰ੍ਹਾਂ ਦੋਸਤੋ 1974 ਦਾ ਜ਼ਿਕਰ ਕਰਦੇ ਹਾਂ, ਜਦੋਂ ਗਦਰੀ ਬਾਬਾ ਬਿਸ਼ਨ ਸਿੰਘ ਮੋਗਾ ਦਾ ਦੇਹਾਂਤ ਹੋਇਆ। 1981 ਦੇ ਵਿੱਚ ਬਾਬਾ ਰਾਮ ਸਿੰਘ ਕਾਲਾਮਾਲਾ ਦਾ ਦੇਹਾਂਤ ਹੁੰਦਾ, ਤੇ 1982 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਧਰਮ ਯੁੱਧ ਮੋਰਚਾ ਜਿਹੜਾ ਸੀ ਉਹ ਸ਼ੁਰੂ ਕੀਤਾ ਗਿਆ ਸੀ ਅੱਜ ਦੇ ਦਿਹਾੜੇ ਤੇ। ਪਹਿਲੀ ਸੰਸਾਰ ਜੰਗ ਜੋ ਕਿ 28 ਜੂਨ 1914 ਤੋਂ ਹੀ ਪਹਿਲੀ ਸੰਸਾਰ ਜੰਗ ਦਾ ਮੁੱਢ ਬੱਝ ਗਿਆ ਸੀ, ਭਾਵੇਂ ਕਿ ਵਿਸ਼ਵ ਜੰਗ ਦਾ ਆਰੰਭ 4 ਅਗਸਤ ਨੂੰ ਹੀ ਹੋਇਆ, ਜਦੋਂ ਕਿ ਸਾਰਾਜੋਵੋ ਦੇ ਵਿੱਚ ਗਵੇਰੀਲੋ ਪਰਨਸ਼ਿਪ ਜੋ ਬੋਸਨੀਆ ਦਾ ਜਿਹੜਾ ਸਰਬ ਸੀ, ਤੇ ਉਹ ਜੰਗ ਬੋਸਨੀਆ ਗਰੁੱਪ ਦਾ ਜਿਹੜਾ ਸੀ ਜਾਣੀ ਕਿ ਜਵਾਨ ਸੀਗਾ, ਉਹ ਜੰਗਮੈਨ ਸੀ, ਬੋਸਨੀਆ ਗਰੁੱਪ ਦਾ ਮੈਂਬਰ ਸੀ, ਤੇ ਉਹਨੇ ਆਸਟਰੀਆ ਹੰਗਰੀ ਤੇ ਰਾਜਕੁਮਾਰ ਆਰਚ ਡਿਊਕ ਫਰਡੀਨੈਂਡ ਦਾ ਜਿਹੜਾ ਸੀ ਕਤਲ ਕਰ ਦਿੱਤਾ, ਤੇ ਆਸਟਰੀਆ ਨੇ ਫਿਰ ਇਸ ਕਤਲ ਦੇ ਵਿੱਚ ਸਰਬੀਆ ਦਾ ਹੱਥ ਸਮਝਿਆ ਸੀ। ਉਹਦੇ ਵਿੱਚ ਇਹਨਾਂ ਦੀ ਬਹੁਤ ਲਾਗਡਾਟ ਆਪਸ ਦੇ ਵਿੱਚ ਰਹਿੰਦੀ ਅੱਜ ਤੱਕ ਵੀ, ਜਿਵੇਂ ਕਿ ਆਪਣੇ ਲੋਕ ਕਹਿ ਲਓ ਕਿ ਪਾਕਿਸਤਾਨ ਤੇ ਇੰਡੀਆ ਦਾ ਜੋ ਹਾਲਾਤ ਨੇ ਇਹ ਵੀ ਇੱਕ ਦੂਸਰੇ ਨੂੰ ਦੇਖਣਾ ਪਸੰਦ ਨਹੀਂ ਕਰਦੇ, ਉਹ ਸਾਰਾ ਸਿਲਸਿਲਾ ਇਹਨਾਂ ਮੁਲਕਾਂ 'ਚ ਉਸੇ ਤਰ੍ਹਾਂ ਬਰਕਰਾਰ ਹੈ। ਆਸਟਰੀਆ ਕਿਉਂਕਿ ਹਿਟਲਰ ਨੇ ਉੱਥੇ ਉਸ ਮੁਲਕ ਦੇ ਵਿੱਚ ਜਨਮ ਲਿਆ, ਚਾਹੇ ਵਿੱਚ ਜਾਂ ਬਾਅਦ ਦੇ ਵਿੱਚ ਜਰਮਨੀ ਦੇ ਵਿੱਚ ਆ ਗਿਆ, ਪਰ ਸਰਬੀਆ ਕੋਸੋਵੋ ਬਲਕਾਨ ਏਰੀਆ ਜਿਹੜਾ ਇਹਨਾਂ ਦੀ ਆਪਸ ਦੇ ਵਿੱਚ ਬਹੁਤ ਲਾਗਡਾਟ ਹੈਗੀ ਹੈ ਲਾਗਡਾਟ। ਇਸੇ ਤਰ੍ਹਾਂ ਆਸਟਰੀਆ ਨੇ ਇਸ ਕਤਲ ਦੇ ਵਿੱਚ ਸਰਬੀਆ ਦਾ ਹੱਥ ਸਮਝਿਆ ਕਿ ਉਹਨਾਂ ਨੇ ਕਰਾਇਆ, ਤੇ ਉਸ ਅੱਗੇ ਕੁਝ ਮੰਗਾਂ ਰੱਖ ਦਿੱਤੀਆਂ ਗਈਆਂ। ਮੰਗਾਂ ਨਾ ਮੰਨਣ ਦੇ ਉੱਤੇ 28 ਜੁਲਾਈ ਨੂੰ ਸਰਬੀਆ ਦੇ ਉੱਤੇ ਹਮਲਾ ਕਰ ਦਿੱਤਾ ਗਿਆ ਤੇ ਆਸਟਰੀਆ ਦੀ ਹਮਾਇਤ ਉੱਤੇ ਜਰਮਨੀ ਆ ਗਿਆ। ਇੱਕ ਦਿਨ ਬਾਅਦ ਰੂਸ ਦੇ ਵੱਲੋਂ ਹਮਲੇ ਦੀ ਘੋਸ਼ਣਾ ਦੇ ਉਪਰੰਤ ਹੌਲੀ ਹੌਲੀ ਇਸ ਜੰਗ ਦੇ ਵਿੱਚ ਫਰਾਂਸ, ਗ੍ਰੇਟ ਬ੍ਰਿਟੇਨ, ਇਟਲੀ ਵੀ ਨਾਲ ਨਾਲ ਸ਼ਾਮਲ ਹੁੰਦੇ ਗਏ, ਤੋਂ ਬਾਅਦ ਦੇ ਵਿੱਚ ਵੱਖ ਵੱਖ ਮਹਾਂਦੀਪਾਂ ਦੇ 40 ਤੋਂ ਵੱਧ ਦੇਸ਼ ਜਿਹੜੇ ਦੇ ਵਿੱਚ ਸ਼ਾਮਲ ਹੋ ਗਏ। ਅਸਲ ਦੇ ਵਿੱਚ ਰੂਸ ਬਾਲਕਨ ਖੇਤਰ ਦੇ ਵਿੱਚੋਂ ਆਸਟਰੀਆ ਹੰਗਰੀ ਦਾ ਪ੍ਰਭਾਵ ਖਤਮ ਕਰਨਾ ਚਾਹੁੰਦਾ ਸੀ। ਫਰਾਂਸ ਇਸ ਕਰਕੇ ਜੰਗ ਦੇ ਵਿੱਚ ਸ਼ਾਮਲ ਹੋ ਗਿਆ ਕਿਉਂਕਿ ਉਹ ਜਰਮਨੀ ਤੋਂ ਫਰੈਂਕੋ ਪਰਸ਼ੀਆ, ਕਿਉਂਕਿ ਜਰਮਨ ਦੇ ਵਿੱਚ ਵੀ ਜਿਹੜੇ ਪਰਸ਼ੀਅਨ ਸੀਗੇ ਨਾ, ਜਦੋਂ ਰਾਜਿਆਂ ਮਹਾਰਾਜਿਆਂ ਦਾ ਰਾਜ ਹੁੰਦਾ ਸੀ ਤੇ ਉਹਨਾਂ ਨੇ ਵੀ ਬਹੁਤ ਉਹਦੇ ਉੱਤੇ ਰਾਜ ਕੀਤਾ ਉਹਨਾਂ ਸਮਿਆਂ ਦੇ ਵਿੱਚ। ਪਰਸ਼ੀਆ ਦਾ ਰਾਜ ਰਿਹਾ ਜਰਮਨ ਦੇ ਉੱਤੇ ਆਪਣੇ ਇਰਾਨੀਆਂ ਦਾ। ਜਰਮਨੀ ਤੋਂ ਫਰੈਂਕੋ ਪਰਸ਼ੀਆ ਜੰਗ ਦੇ ਵਿੱਚ ਉਹ ਹਾਰ ਦਾ ਬਦਲਾ ਲੈਣਾ ਚਾਹੁੰਦਾ ਸੀ ਤੇ ਜਰਮਨੀ ਚਾਹੁੰਦਾ ਸੀ ਕਿ ਆਸਟਰੀਆ ਹੰਗਰੀ ਆਪਣੀਆਂ ਫੌਜਾਂ ਉੱਤਰੀ ਪਾਸੇ ਜਿਹੜਾ ਰੂਸ ਦੇ ਬਾਰਡਰ ਦੇ ਉੱਤੇ ਭੇਜ ਦੇਵੇ। ਜਦਕਿ ਆਸਟਰੀਆ ਹੰਗਰੀ ਚਾਹੁੰਦੇ ਸਨ ਕਿ ਜਰਮਨੀ ਆਪਣੀ ਫੌਜ ਰੂਸ ਦੇ ਬਾਰਡਰ ਵੱਲ ਜ਼ਿਆਦਾ ਜਿਹੜਾ ਲਾਵੇ ਤੇ ਅਗਸਤ 7 ਨੂੰ ਬ੍ਰਿਟੇਨ ਜਿਹੜਾ ਸੀ ਉਹਨੇ ਟੋਂਗੋਲੈਂਡ ਦੇ ਉੱਤੇ 10 ਅਗਸਤ ਨੂੰ ਜਰਮਨੀ ਜਿਹੜਾ ਸੀ ਉਹਨੇ ਦੱਖਣੀ ਅਫਰੀਕਾ ਤੇ ਉਸ ਤੋਂ ਬਾਅਦ ਰੂਸ ਮਾਈਕਰਨੈਸ਼ੀਆ ਆਦਿ ਦੇਸ਼ਾਂ ਦੇ ਉੱਤੇ ਹਮਲੇ ਜਿਹੜੇ ਕਰਕੇ ਕੁਝ ਕਾਮਯਾਬੀ ਤਾਂ ਪ੍ਰਾਪਤ ਕੀਤੀ। ਇਹ ਸੰਸਾਰ ਦੀ ਸਭ ਤੋਂ ਵੱਡੀ ਲੜਾਈ ਸੀ ਜਿਹਦੇ ਵਿੱਚ 55,25,000 ਸਿਪਾਹੀ ਮਾਰੇ ਗਏ ਤੇ 1 ਕਰੋੜ ਤਕਰੀਬਨ 28,31,500 ਜ਼ਖਮੀ ਹੋਏ ਤੇ ਲਾਪਤਾ ਜਿਹੜੇ ਸਨ ਉਹਦੇ ਵਿੱਚ 41,21,000। ਅੰਗਰੇਜ਼ਾਂ ਨੇ ਯੁੱਧ ਜਿਹੜਾ ਸੀਗਾ ਉਹਦੇ ਵਿੱਚ 10 ਲੱਖ ਭਾਰਤੀ ਵੱਖ ਵੱਖ ਦੇਸ਼ਾਂ ਦੇ ਵਿੱਚ ਭੇਜੇ। ਜੋ ਖਰਚਾ ਹੋਇਆ ਉਹ ਵੀ ਭਾਰਤੀ ਲੋਕ ਭਾਰਤ ਨੇ ਹੀ ਚੁੱਕਿਆ ਤੇ ਭਾਰਤ ਦੇ 52 ਮਹੀਨੇ 11 ਨਵੰਬਰ 1918 ਤੱਕ ਇਸ ਚੱਲੀ ਜੰਗ ਦੇ ਵਿੱਚ 74,187 ਜਵਾਨ ਜਿਹੜੇ ਸ਼ਹੀਦ ਹੋਏ ਤੇ 67,000 ਫੱਟੜ ਹੋਏ। ਇਹਨਾਂ ਦੇ ਵਿੱਚ ਕਾਮਨਵੈਲਥ ਵਾਰ ਗ੍ਰੇਵਜ਼ ਕਮਿਸ਼ਨ ਦੇ ਅਨੁਸਾਰ 8,000 ਦੇ ਕਰੀਬ ਸਿੱਖ ਸਨ। ਰੂਸ, ਜਰਮਨੀ, ਆਸਟਰੀਆ, ਹੰਗਰੀ ਆਦਿ ਕਈ ਦੇਸ਼ਾਂ ਦੀ ਜੰਗ ਦੇ ਪਿੱਛੋਂ ਹਾਲਤ ਬਹੁਤ ਜ਼ਿਆਦਾ ਕਮਜ਼ੋਰ ਹੋ ਗਈ। ਕਈ ਨਵੇਂ ਦੇਸ਼ ਬਣੇ ਤੇ ਕਈ ਵੱਡੇ ਛੋਟੇ ਕੀਤੇ ਗਏ। ਜ਼ਿਲ੍ਹਾ ਤਰਨ ਤਾਰਨ ਪਿੰਡ ਢੋਟੀਆਂ ਦੇ 95 ਜਵਾਨ ਜੰਗ ਦੇ ਵਿੱਚ ਗਏ ਸਨ ਉਸ ਸਮੇਂ ਤੇ ਉਹਨਾਂ ਦੇ ਵਿੱਚੋਂ ਸਿਰਫ 10 ਹੀ ਜਿੰਦਾ ਜਿਹੜੇ ਵਾਪਸ ਆਏ ਤੇ 85 ਜਿਹੜੇ ਸ਼ਹੀਦ ਹੋਏ। ਜੇ ਤੀਜੀ ਵਿਸ਼ਵ ਜੰਗ ਹੋਈ ਤਾਂ ਚੌਥੀ ਕਦੇ ਨਹੀਂ ਅੱਗੇ ਤੋਂ ਹੋਵੇਗੀ। ਇਹ ਹੈ ਦੋਸਤੋ ਅੱਜ ਦਾ ਵਿਚਾਰ ਦੇ ਵਿੱਚੋਂ ਗੱਲਬਾਤ। ਪਹਿਲੀ ਸੰਸਾਰ ਜੰਗ ਦੀ ਸ਼ੁਰੂਆਤ ਹੁੰਦੀ ਹੈ ਤੇ ਉਮਰਾਂ ਲੰਘਾ ਚੁੱਕੇ ਬੁੱਢੇ ਯੁੱਧਾਂ ਦਾ ਐਲਾਨ ਕਰਦੇ ਨੇ, ਪਰ ਇਹਨਾਂ ਦੇ ਵਿੱਚ ਲੜਦੇ ਮਰਦੇ ਜਵਾਨ ਨੇ। ਅਗਲੀ ਗੱਲ ਕਰਦੇ ਹਾਂ ਅਣਗੋਲੇ ਦੇਸ਼ ਭਗਤ ਬਾਬਾ ਰਾਮ ਸਿੰਘ ਜੀ ਕਾਲਾਮਾਲਾ। 27 ਮਾਰਚ 1907 ਨੂੰ ਚੰਦਾ ਸਿੰਘ ਦਰਜੀ ਦੇ ਘਰ ਮਾਤਾ ਬਸੰਤ ਕੌਰ ਦੀ ਕੁੱਖੋਂ ਸੁਲਤਾਨ ਵਿੰਡ ਅੰਮ੍ਰਿਤਸਰ ਵਿਖੇ ਇਹਨਾਂ ਦਾ ਜਨਮ ਹੁੰਦਾ ਹੈ। ਗਦਰੀ ਅੱਡਾ ਵੇਈ ਪੂਈ ਨਾਨਕੇ ਬਾਬਾ ਨੱਥਾ ਸਿੰਘ ਦੀ ਕੁਟੀਆ ਤੋਂ ਬਾਲ ਵਿਦਿਆ ਹਾਸਲ ਕਰਨ ਤੋਂ ਬਾਅਦ ਸੁਲਤਾਨ ਵਿੰਡ ਆਣ ਕੇ ਜਿਹੜਾ ਮੁੱਢਲੀ ਸਿੱਖਿਆ ਦੇ ਲਈ ਸਕੂਲ ਦੇ ਵਿੱਚ ਇਹਨਾਂ ਸਾਥੀਆਂ ਦੇ ਨਾਲ ਰਲ ਕੇ ਗਾਲਾਂ ਕੱਢਣ ਵਾਲੇ ਅਧਿਆਪਕਾਂ ਤੋਂ ਮਾਫ਼ੀ ਮੰਗਵਾਈ ਤੇ April 1919 ਨੂੰ ਅੰਮ੍ਰਿਤਸਰ ਦੇ ਵਿਖੇ ਡਾਕਟਰ ਸੈਫਲੂਦੀਨ ਦੀ ਗ੍ਰਿਫਤਾਰੀ ਵਿਰੁੱਧ ਨਿਕਲਿਆ ਜਲੂਸ ਤੇ ਫਿਰ ਜਲਿਆਂ ਵਾਲਾ ਖੂਨੀ ਸਾਕਾ ਅੱਖੀ ਵੇਖਿਆ। ਪਹਿਲੀ ਵਾਰ 12 ਸਾਲ ਦੀ ਉਮਰ ਦੇ ਵਿੱਚ ਗ੍ਰਿਫਤਾਰ ਹੋਏ ਤੇ ਨਾਬਾਲਗ ਹੋਣ ਤੋਂ ਜਿਹੜਾ ਦੇਖਿਆ ਗਿਆ ਕਿ ਨਾਬਾਲਗ ਨੇ ਤੇ ਉਹਨਾਂ ਨੂੰ ਛੱਡ ਦਿੱਤਾ ਗਿਆ। 1921 ਦੇ ਵਿੱਚ ਚਾਬੀਆਂ ਵਾਲਾ ਮੋਰਚਾ, ਉਹਦੇ ਵਿੱਚ 6 ਮਹੀਨੇ, ਗੁਰੂ ਕੇ ਬਾਗ ਦੇ ਵਿੱਚ 1 ਸਾਲ, ਜੈਤੋ ਮੋਰਚੇ ਦੇ ਵਿੱਚ 18 ਮਹੀਨੇ ਕੈਦ ਕੱਟੀ। 1926 ਦੇ ਵਿੱਚ ਸੰਤੋਖ ਸਿੰਘ ਧਰਦਿਓ ਦੇ ਨਾਲ ਮੁਲਾਕਾਤ ਹੋਈ ਤੇ ਉਹਨਾਂ ਕੀਰਤੀ ਪਾਰਟੀ ਦੇ ਵਿੱਚ ਕੰਮ ਕਰਨ ਦੇ ਲਈ ਉਹਨਾਂ ਕਿਹਾ। 1930 ਦੇ ਵਿੱਚ ਸਿਵਲ ਨਾ ਫੁਰਮਾਨੀ ਅੰਦੋਲਨ ਦੇ ਉੱਤੇ ਜਲਿਆਂ ਵਾਲੇ ਬਾਗ ਦੇ ਵਿੱਚ ਭਾਸ਼ਣ ਕਰਨ ਤੇ 2-2 ਮਹੀਨੇ ਦੀ ਕੈਦ ਕੱਟੀ। ਲਾਹੌਰ ਜੇਲ੍ਹ ਦੇ ਵਿੱਚ ਬਾਬਾ ਸੋਹਣ ਸਿੰਘ ਭਕਨਾ ਤੇ ਬਾਬਾ ਜਵਾਲਾ ਸਿੰਘ ਠੱਠੀਆਂ ਨਾਲ ਸੰਪਰਕ ਹੋਇਆ ਤੇ 1931 ਦੇ ਵਿੱਚ ਗਾਂਧੀ ਦੇ ਕਰਾਚੀ ਪਹੁੰਚਣ ਦੇ ਉੱਤੇ ਸਾਥੀਆਂ ਦੇ ਨਾਲ ਮਹਾਤਮਾ ਗਾਂਧੀ ਗੋ ਬੈਕ ਜਿਹੜਾ ਵਾਪਸ ਜਾਓ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਦੇ ਕਾਤਲ ਮੁਰਦਾਬਾਦ ਦੇ ਨਾਅਰੇ ਲਾਉਂਦਿਆਂ ਕਾਲਾ ਫੁੱਲ ਭੇਂਟ ਕੀਤਾ। 1932 ਦੇ ਵਿੱਚ ਸਿਵਲ ਨਾ ਫੁਰਮਾਨੀ ਲਹਿਰ 6 ਮਹੀਨੇ ਕੈਦ। 1934 ਦੇ ਵਿੱਚ ਕੀਰਤੀ ਪਾਰਟੀ ਦੇ ਇਸ਼ਤਿਹਾਰ ਵੰਡਣ ਦੇ ਦੋਸ਼ ਦੇ ਵਿੱਚ 5 ਮਹੀਨੇ ਕੈਦ। 1936 ਦੇ ਵਿੱਚ ਲਾਲ ਢੰਡੋਰਾ ਪਰਚਾ ਵੰਡਣ ਦੇ ਉੱਤੇ 6 ਮਹੀਨੇ ਕੈਦ ਹੋਈ। ਮੁਜ਼ਾਹਰਾ ਲਹਿਰ ਦੇ ਮੋਢੀ ਰਹੇ ਤੇ 1939 ਦੇ ਕਿਸਾਨ ਮੋਰਚੇ ਦੇ ਵਿੱਚ 18 ਮਹੀਨੇ ਕੈਦ ਦੇ ਵਿੱਚ ਰਹੇ। 1941 ਦੇ ਵਿੱਚ ਹਿੰਦ ਰੂਸ ਦੋਸਤੀ ਜਥੇਬੰਦੀ ਦੇ ਜਨਰਲ ਸਕੱਤਰ ਰਹੇ ਤੇ 1946 ਨੂੰ ਹਰਸ਼ਾ ਛੀਨਾ ਦੇ ਮੋਗਾ ਮੋਰਚੇ ਦੇ ਵਿਚ 7 ਮਹੀਨੇ ਕੈਦ ਕੱਟੀ। ਇਸੇ ਤਰ੍ਹਾਂ ਹੀ 1969 ਨੂੰ ਅੱਖਾਂ ਦੀ ਰੋਸ਼ਨੀ ਜਾਣ ਦੇ ਉੱਤੇ ਦਿੱਲੀ ਦੇ ਹਸਪਤਾਲ ਦੇ ਡਾਕਟਰ ਨੇ ਇਲਾਜ ਦਾ 500 ਰੁਪਏ ਖਰਚਾ ਮੰਗਣ ਤੇ ਉਸ ਨੂੰ ਕਿਹਾ ਮੈਂ ਫਰੀਡਮ ਫਾਈਟਰ ਹਾਂ ਤੇ ਡਾਕਟਰ ਨੇ ਕਿਹਾ ਕਿ ਹਸਪਤਾਲ ਦੇ ਵਿਚ ਸਿਰਫ ਕਾਲੇ ਪਾਣੀ ਦੀ ਸਜ਼ਾ ਕੱਟਣ ਵਾਲੇ ਨੂੰ ਹੀ ਫਰੀਡਮ ਫਾਈਟਰ ਮੰਨਦੇ ਨੇ। ਉਹਨਾਂ ਉਸ ਸਮੇਂ ਦੇ ਸਮੇਂ ਜਿਹੜਾ ਸੀਗਾ ਦੇਸ਼ ਦੇ ਰਾਸ਼ਟਰਪਤੀ ਨੂੰ ਲਿਖਿਆ ਕਿ ਫਰੀਡਮ ਫਾਈਟਰ ਦੀ ਪਰਿਭਾਸ਼ਾ ਦੱਸੀ ਜਾਵੇ। ਰਾਸ਼ਟਰਪਤੀ ਵੀ ਗਿਰੀ ਨੇ ਵੀ ਗਿਰੀ ਸਾਨੂੰ ਉਸ ਸਮੇਂ ਤੇ 1000 ਰੁਪਏ ਦਾ ਚੈੱਕ ਭੇਜ ਕੇ ਆਪਰੇਸ਼ਨ ਕਰਵਾਉਣ ਦੇ ਲਈ ਲਿਖਿਆ, ਪਰ ਬਾਬਾ ਜੀ ਨੇ ਚੈੱਕ ਵਾਪਸ ਕਰਦੇ ਹੋਏ ਲਿਖਿਆ ਕਿ ਮੈਂ ਫਰੀਡਮ ਫਾਈਟਰ ਹਾਂ, ਕੋਈ ਭਿਖਾਰੀ ਨਹੀਂ ਹਾਂ। 4 ਅਗਸਤ ਅੱਜ ਦੇ ਦਿਹਾੜੇ ਤੇ 1981 ਨੂੰ ਇਹ ਜੁਝਾਰੂ ਯੋਧਾ ਯਾਦਾਂ ਦਾ ਵਿਰਸਾ ਛੱਡ ਗਿਆ ਤੇ ਇਹਨਾਂ ਦੇ ਨਾਂ ਦੇ ਉੱਤੇ ਮਜਿੱਠਾ ਰੋਡ ਅੰਮ੍ਰਿਤਸਰ ਵਿਖੇ ਇੱਕ ਚੌਂਕ ਦਾ ਨਾਂ ਬਾਬਾ ਰਾਮ ਸਿੰਘ ਕਾਲਾ ਮਾਲਾ ਚੌਂਕ ਜਿਹੜਾ ਰੱਖਿਆ ਹੋਇਆ ਹੈ ਜੀ। ਦੋਸਤੋ, ਇਹ ਸੀ ਜੀ ਲੋਕ ਜਿਨ੍ਹਾਂ ਨੇ ਆਪਣਾ ਆਪ ਵਾਰ ਦਿੱਤਾ ਤੇ ਲੋਕਾਂ ਦੇ ਸੁੱਖ ਦੇ ਲਈ ਸਾਰਾ ਕੁਝ ਜੋ ਕੁਝ ਕੀਤਾ। ਤੇ ਅਗਲੀਆਂ ਗੱਲਾਂ ਬਾਤਾਂ ਕਰਦੇ ਹਾਂ ਅੱਜ ਦੀਆਂ ਦੇਸ਼ ਭਰ ਦੀਆਂ ਖ਼ਬਰਾਂ ਦੀ ਤੇ ਇਹ ਸੀ ਅੱਜ ਦਾ ਵਿਚਾਰ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ +358 44 976 19 ਬਾਰ ਸਟੂਡੀਓ ਦਾ ਨੰਬਰ ਹੈ। ਲਓ ਫਿਰ ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਖ਼ਬਰਾਂ ਦੇ ਨਾਲ। ਪੰਜਾਬ ਦੀ E20 ਪੈਟਰੋਲ ਨੀਤੀ ਆਮ ਲੋਕਾਂ ਦੀ ਜੇਬ ਦੇ ਉੱਤੇ ਨਵਾਂ ਬੋਝ ਬਣ ਰਹੀ ਹੈ ਜਾਂ ਬਣੇਗੀ ਕਿ ਡਾਬਰ ਦੇ 100% ਸ਼ੁੱਧ ਦਾਅਵੇ ਸੱਚਮੁੱਚ ਸਵਾਲਾਂ ਦੇ ਘੇਰੇ ਦੇ ਵਿੱਚ ਆ ਗਏ ਹੈ ਕਿ ਪੰਜਾਬ ਸਰਕਾਰ ਜਿਹੜੀ ਹੈ ਆਪਣਾ ਮੁਲਾਜ਼ਮਾਂ ਦੇ DA ਮਾਮਲੇ ਦੇ ਵਿੱਚ ਸੁਪਰੀਮ ਕੋਰਟ ਜਾਵੇਗੀ ਜਾਂ ਨਹੀਂ ਜਾਵੇਗੀ ਅਜੇ ਦੋ ਚਿੱਤੀ ਦੇ ਵਿੱਚ ਹੈ ਤੇ 20 ਲੱਖ ਵੋਟਰਾਂ ਦਾ ਕੀ ਬਣੇਗਾ SIR ਦੇ ਦੌਰਾਨ। ਕੈਨੇਡਾ ਦੇ ਵਿੱਚ ਪੰਜਾਬੀ ਟਰੱਕ ਡਰਾਈਵਰ ਤੇ ਜਿਹੜਾ 333 ਤਕਰੀਬਨ ਕਿਲੋ ਦਾ ਕੇਸ ਬਣਿਆ ਸੀ ਉਹਦੇ ਵਿੱਚ ਉਹ ਰਿਹਾਅ ਹੋਇਆ ਤੇ ਟਰੰਪ ਦੀਆਂ ਨਵੀਆਂ ਚੇਤਾਵਨੀਆਂ ਦੁਨੀਆਂ ਨੂੰ ਕਿੱਥੇ ਲੈ ਕੇ ਜਾ ਰਹੀਆਂ ਨੇ ਉਹਦੇ ਵੱਲ ਧਿਆਨ ਮਾਰਨ ਦੀ ਕੋਸ਼ਿਸ਼ ਰਹੇਗੀ। ਤੇ ਲੋ ਫਿਰ LIC ਦੇ ਵਿੱਚ ਸਰਕਾਰ ਦੀ ਹਿੱਸੇਦਾਰੀ ਵਿਕਣ ਨੂੰ ਤਿਆਰ ਹੈ ਤੇ ਹੋਰ ਟਰੰਪ ਤੇ ਇਰਾਨ ਦੀਆਂ ਗੱਲਾਂ ਬਾਤਾਂ, ਵਿਸ਼ਵ ਰਾਜਨੀਤੀ, ਅਮਰੀਕਾ ਦੇ ਵਿੱਚ ਸਲਾਦ ਇਨਫੈਕਸ਼ਨ ਤੇ ਭਾਰਤ ਦੀ ਐਂਟੀ ਡੰਪਿੰਗ ਜਿਹੜਾ ਨੀਤੀ ਹੈ ਉਹਦੇ ਬਾਰੇ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਤੁਹਾਡੇ ਨਾਲ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਵਿਧਾਨ ਸਭਾ ਦੀ ਤੇ ਜੋ ਦੁਨੀਆਦਾਰੀ ਦੇ ਵਿੱਚ ਤੇ ਅੱਜ ਦੇ ਹਾਲਾਤ ਨੇ। ਪੰਜਾਬ ਅਸੈਂਬਲੀ ਸੈਸ਼ਨ ਜਿਹੜਾ ਚੱਲ ਰਿਹਾ, ਵਿਧਾਨ ਸਭਾ ਦੇ ਵਿੱਚ E20 ਪੈਟਰੋਲ ਨੀਤੀ ਖਿਲਾਫ਼ ਮਤਾ ਪਾਸ ਕੀਤਾ ਤੇ ਸਦਨ ਦੀ ਕਾਰਵਾਈ ਬੁੱਧਵਾਰ ਤੱਕ ਮੁਲਤਵੀ ਜਿਹੜੀ ਕਰ ਦਿੱਤੀ ਹੈ। ਪੇਪਰ ਲੀਕ ਮਾਮਲੇ ਦੇ ਵਿੱਚ ਕੇਂਦਰ ਦੇ ਖਿਲਾਫ਼ ਨਿੰਦਾ ਮਤਾ ਪਾਸ ਕਰ ਦਿੱਤਾ, ਪਰ ਪੰਜਾਬ ਦਾ ਕੁਝ ਹਜੇ ਹੱਲ ਨਹੀਂ ਹੋ ਰਿਹਾ। ਮੁੱਖ ਮੰਤਰੀ ਭਗਵੰਤ ਮਾਨ ਨੇ ਮਤੇ ਦੇ ਉੱਤੇ ਹੋਈ ਬਹਿਸ ਨੂੰ ਸਮੇਟਦੇ

ਬਣਾਇਆ। ਗੁਰਪ੍ਰੀਤ ਸਿੰਘ ਬਣਾਵਾਲੀ ਨੇ ਚੁੱਕਿਆ ਟਿਊਬਵੈਲ ਕੁਨੈਕਸ਼ਨ ਦੀ ਵੰਡ ਦਾ ਮੁੱਦਾ ਹੈ ਤੇ ਮਨਪ੍ਰੀਤ ਸਿੰਘ ਆਲੀ ਨੇ ਚੁੱਕਿਆ ਭਾਈ ਅੰਮ੍ਰਿਤਪਾਲ ਸਿੰਘ ਤੇ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ, ਪਰ ਉਹਦੇ ਉੱਤੇ ਅਜੇ ਕੋਈ ਵਿਚਾਰ ਵਟਾਂਦਰੇ ਦੀ ਸਮਾਬੰਦੀ ਨਹੀਂ ਹੋਈ ਹੈ। ਦੂਸਰੇ ਪਾਸੇ MLA ਕੁਲਵੰਤ ਸਿੰਘ ਨਵਾਂ ਹੀ ਮੁੱਦਾ ਚੱਕ ਲਿਆ ਏ ਵੋਟਾਂ ਕੈਸ਼ ਕਰਨ ਦੇ ਲਈ। ਇੰਨਾ ਪੁਰਾਣਾ ਤੇ ਸਭਿਅਤਾ ਦੇ ਸਮੇਂ ਦਾ ਜਿਹੜਾ ਬਣਿਆ ਹੋਇਆ ਸ਼ਹਿਰ ਆ ਹੁਸ਼ਿਆਰਪੁਰ, ਉਹਦਾ ਨਾਮ ਬਦਲਣ ਦੀ ਤਿਆਰੀ ਕਰ ਰਹੇ ਨੇ। ਕਹਿੰਦੇ ਭਾਈ ਕੁਲਵੰਤ ਸਿੰਘ ਸਿੱਧੂ ਹੁਣੀ ਕਹਿੰਦੇ ਆ ਕਿ ਹੁਸ਼ਿਆਰਪੁਰ ਦਾ ਨਾਮ ਜਿਹੜਾ ਸ੍ਰੀ ਗੁਰੂ ਰਵਿਦਾਸ ਨਗਰ ਰੱਖਣ ਦਾ ਮੁੱਦਾ ਚੱਕ ਲਿਆ ਕਿ ਭਾਈ ਉਹਦਾ ਨਾਮ ਬਦਲ ਦਿਓ। ਭਾਈ ਇਸ ਸਥਾਨ ਦਾ ਬਹੁਤ ਮਹੱਤਵ ਹੈ, ਦੁਨੀਆਂ ਕਿਤੇ ਵੀ ਚੱਲ ਜਾਵੇ ਤਾਂ ਹੁਸ਼ਿਆਰਪੁਰ ਦਾ ਨਾਂ ਹਰ ਵੇਲੇ ਹੀ ਜਿਹੜਾ ਸੁਰਖੀਆਂ ਦੇ ਵਿੱਚ ਆਉਂਦਾ ਹੈ। ਬਹੁਤ ਸਾਰੇ ਹਾਲੀਵੁੱਡ ਬਾਲੀਵੁੱਡ ਦੇ ਵਿੱਚ ਜਿਹੜੇ ਉਹਦੇ ਵਿੱਚ, ਚਾਹੇ ਅਮਰੀਸ਼ ਪੁਰੀ ਸਾਹਿਬ ਨੇ, ਉਹ ਵੀ ਇਸੇ ਹੁਸ਼ਿਆਰਪੁਰ ਗੌਰਮੈਂਟ ਕਾਲਜ ਦੇ ਪੜ੍ਹੇ ਹੋਏ ਨੇ। ਬਹੁਤ ਸਾਰੇ ਲੋਕ ਨੇ, ਮਸ਼ਹੂਰ ਲੋਕ ਨੇ ਜਿਹੜੇ ਇਸ ਏਰੀਏ ਦੇ ਵਿੱਚ ਬਹੁਤ ਵੱਡੀਆਂ ਮੁਹਾਰਤਾਂ ਪ੍ਰਾਪਤ ਕੀਤੀਆਂ ਤੇ ਹੁਸ਼ਿਆਰਪੁਰ ਹਮੇਸ਼ਾ ਹੁਸ਼ਿਆਰ ਦੇ ਵਿੱਚ ਹੀ ਰਿਹਾ, ਹੁਸ਼ਿਆਰੀ ਚ, ਤੇ ਜਾਣੀ ਕਿ ਨੰਬਰ ਪਹਿਲੇ ਤੇ ਹੀ ਆਉਂਦਾ ਰਿਹਾ। ਉਹ ਚਾਹੇ ਕੁੜੀਆਂ ਦਾ ਤੇ ਮੁੰਡਿਆਂ ਦਾ ਚਾਹੇ ਕਿਉਂ ਨਾ ਹੋਵੇ, ਜਿਹੜਾ ਫਰਕ ਐਜੂਕੇਸ਼ਨ ਦਾ ਜਾਂ ਘਾਟ ਬਾਅਦ ਹੋਵੇ, ਤੇ ਹੁਸ਼ਿਆਰਪੁਰ ਨੇ ਹੀ ਆਪਣਾ ਜਿਹੜਾ ਦਾਅਵਾ ਉਹਦੇ ਉੱਤੇ ਹਰ ਵੇਲੇ ਜਮਾਇਆ। ਤੇ ਕਹਿੰਦੇ ਨੇ ਭਾਈ ਕੁਲਵੰਤ ਸਿੰਘ ਹੋਣੀ ਸਿੱਧੂ ਜੀ ਕਿ ਹੁਸ਼ਿਆਰਪੁਰ ਦਾ ਨਾਂ ਬਦਲ ਕੇ ਸ੍ਰੀ ਗੁਰੂ ਰਵਿਦਾਸ ਨਗਰ ਰੱਖਿਆ ਜਾਵੇ, ਧਰਮ ਦਾ ਮੁੱਦਾ ਚੱਕ ਲਿਆ ਨੇ ਤੇ ਹੋਰ ਜਿਹੜੇ ਭਾਈਚਾਰਿਆਂ ਦੀ ਵੋਟ ਹੈ ਉਹਨਾਂ ਨੂੰ ਕਿਤੇ ਨਾ ਕਿਤੇ ਮਨ ਮੋਹਣ ਦੀ ਕੋਸ਼ਿਸ਼ ਦੇ ਵਿੱਚ ਨੇ। ਕਹਿੰਦੇ ਨੇ ਕਿ ਮੌਨਸੂਨ ਇਜਲਾਸ ਦੇ ਦੂਜੇ ਦਿਨ ਹਲਕਾ ਆਤਮ ਨਗਰ ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਜੈਨਤੀ ਦੇ ਮੱਦੇਨਜ਼ਰ ਹੁਸ਼ਿਆਰਪੁਰ ਜ਼ਿਲ੍ਹੇ ਦਾ ਨਾਮ ਬਦਲ ਕੇ ਸ੍ਰੀ ਗੁਰੂ ਰਵਿਦਾਸ ਨਗਰ ਰੱਖਣ ਦੀ ਮੰਗ ਕੀਤੀ ਹੈ। ਤੇ ਭਾਈ ਇੰਨੀ ਲੈਂਡ ਪਈ ਹੈ, ਉੱਥੇ ਕੋਈ ਨਵਾਂ ਨਗਰ ਵਸਾ ਦਿਓ, ਉਹਨਾਂ ਦੇ ਨਾਂ ਦੇ ਉੱਤੇ ਵਸਾਉਣਾ ਹੈ, ਨਾਲੇ ਕੁਝ ਨਾ ਕੁਝ ਤੁਹਾਡੀ ਇਨਪੁੱਟ ਵੀ ਹੋਵੇਗੀ। ਤੇ ਹੁਣ ਹੁਸ਼ਿਆਰਪੁਰ ਦਾ ਨਾਂ ਸਿੱਧੂ ਸਾਹਿਬ ਬਦਲਣ ਨੂੰ ਕਰਦੇ ਹੈ, ਬਾਕੀ ਤੁਸੀਂ ਆਪਣੇ ਸੁਝਾਅ ਜ਼ਰੂਰ ਇਹਦੇ ਉੱਤੇ ਦੇ ਸਕਦੇ ਹੋ। ਇਹ ਮਸਲਾ ਜਿਹੜਾ ਕਿੱਧਰ ਨੂੰ ਜਾ ਰਿਹਾ ਜੀ, ਇੰਨੇ ਮਸ਼ਹੂਰ ਮਸ਼ਹੂਰ ਨਾਂ ਪੁਰਾਤਨ ਸੱਭਿਅਤਾ ਦੇ ਵਿੱਚੋਂ ਜਿਹੜੇ ਚੱਲੇ ਆ ਰਹੇ ਨੇ। ਲਾਹੌਰ ਦੇ ਵਿੱਚ ਗੱਲ ਚੱਲਦੀ ਹੈ ਹੁਸ਼ਿਆਰਪੁਰ ਦੀ ਤਾਂ ਉਹਨਾਂ ਦੇ ਹੰਝੂ ਆ ਜਾਂਦੇ ਆ ਕਿ ਅਸੀਂ ਉਸ ਏਰੀਏ ਨੂੰ ਬਿਲੋਂਗ ਕਰਦੇ ਹਾਂ, ਬਾਹਰ ਦਾ ਏਰੀਆ। ਦੂਸਰੇ ਪਾਸੇ 16ਵੀਂ ਪੰਜਾਬ ਵਿਧਾਨ ਸਭਾ ਦੇ 13ਵੇਂ ਇਜਲਾਸ ਦਾ ਅੱਜ ਦੂਜਾ ਦਿਨ ਰਿਹਾ। ਪੰਜਾਬ ਵਿਧਾਨ ਸਭਾ ਦੇ ਮੌਨਸੂਨ ਇਜਲਾਸ ਦੇ ਦੂਜੇ ਦਿਨ ਮੰਗਲਵਾਰ ਨੂੰ ਆਮ ਆਦਮੀ ਪਾਰਟੀ ਆਪ ਸਰਕਾਰ ਵੱਲੋਂ ਕੇਂਦਰ ਸਰਕਾਰ ਦੀ ਲਾਜ਼ਮੀ E20 ਨੀਤੀ ਵਿਰੁੱਧ ਇੱਕ ਸਰਕਾਰੀ ਮਤਾ ਪੇਸ਼ ਕੀਤਾ ਗਿਆ, ਇਹ ਵੀ ਮਿਲੀ ਭੁਗਤ ਦੇ ਨਾਲ, ਕਿਉਂਕਿ ਉਧਰ ਕੇਜਰੀਵਾਲ ਸਾਹਿਬ ਨੇ ਪ੍ਰੋਟੈਸਟ ਕੀਤਾ E20 ਦੇ ਉੱਤੇ, ਆਵਾਜ਼ ਉਠਾ ਰਹੇ ਨੇ, ਤੇ ਇਧਰ ਇਹਨਾਂ ਨੇ ਵਿਧਾਨ ਸਭਾ ਦੇ ਵਿੱਚ ਇਹ ਮੁੱਦਾ ਲਿਆਂਦਾ ਤੇ ਜਿਹੜੇ ਬਹੁਤ ਇੰਪੋਰਟੈਂਟ ਮੁੱਦੇ ਨੇ ਪੰਜਾਬ ਦੇ ਉਹ ਪਾਸੇ, ਉਹਦੇ ਉੱਤੇ ਕੋਈ ਡਿਬੇਟ ਨਹੀਂ ਕਰਨਾ ਚਾਹੁੰਦੇ, ਉਹਦੇ ਉੱਤੇ ਕੋਈ ਗੱਲ ਨਹੀਂ ਕਰਨਾ ਚਾਹੁੰਦੇ। ਤੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸਦਨ ਦੇ ਵਿੱਚ ਇਹ ਮਤਾ ਪੇਸ਼ ਕਰਦਿਆਂ ਕੇਂਦਰ ਦੀ ਨੀਤੀ ਦਾ ਜ਼ੋਰਦਾਰ ਵਿਰੋਧ ਕਰ ਦਿੱਤਾ। ਮੁੱਖ ਮੰਤਰੀ ਭਗਵੰਤ ਮਾਨ ਹੁਣਾਂ ਦੇ ਬੋਲਣ ਪਿੱਛੋਂ ਸਦਨ ਨੇ ਇਥਾਨੋਲ ਦੀ ਵਰਤੋਂ ਲਾਜ਼ਮੀ ਕੀਤੇ ਜਾਣ ਦੇ ਪ੍ਰਭਾਵਾਂ ਦੇ ਉੱਤੇ ਚਿੰਤਾ ਜ਼ਾਹਰ ਕਰਦਿਆਂ ਮਤਾ ਪਾਸ ਕੀਤਾ, ਪਰ ਛੱਪੜ ਜਿਹੜੇ ਨੇ ਉਹਦੇ ਵਿੱਚ ਨਿਆਣੇ ਮਾਰ ਰਹੇ ਹੈ ਤੇ ਇੱਧਰ E20 ਦੀ ਪਈ ਹੋਈ ਹੈ। ਮਤਾ ਪਾਸ ਹੋਣੇ ਮੌਕੇ ਜਿਹੜਾ ਭਾਜਪਾ ਦੇ MLA ਸਦਨ ਦੇ ਵਿੱਚ ਮੌਜੂਦ ਨਹੀਂ ਸਨ। ਸਦਨ ਦੇ ਵਿੱਚ ਪੇਸ਼ ਮਤੇ ਦੇ ਵਿੱਚ ਮੰਗ ਕੀਤੀ ਗਈ ਕਿ E20 ਦੀ ਜਿਹੜੀ ਹੈ ਦੇਸ਼ ਪੱਧਰੀ ਲਾਜ਼ਮੀ ਲਾਗੂਅਤ ਦੀ ਸਮੀਖਿਆ ਕੀਤੀ ਜਾਵੇ ਤੇ ਜਦੋਂ ਤੱਕ ਵਾਹਨ ਅਨੁਕੂਲਤਾ ਤੇ ਖਪਤਕਾਰ ਸੁਰੱਖਿਆ ਦੇ ਨਾਲ ਸੰਬੰਧਿਤ ਚਿੰਤਾਵਾਂ ਦਾ ਨਿਪਟਾਰਾ ਨਹੀਂ ਹੁੰਦਾ, ਇਸ ਨੂੰ ਮਤਲ ਰੱਖਿਆ ਜਾਵੇ। ਮਤੇ ਦੇ ਵਿੱਚ ਕਿਹਾ ਗਿਆ ਕਿ ਖਪਤਕਾਰਾਂ ਨੂੰ ਇਥਾਨੋਲ ਰਹਿਤ ਪੈਟਰੋਲ ਅਤੇ E20 ਪੈਟਰੋਲ ਦੇ ਵਿੱਚੋਂ ਆਪਣੀ ਪਸੰਦ ਦਾ ਇੰਧਣ ਜਿਹੜਾ ਚੁਣਨ ਦਾ ਬਦਲ ਦਿੱਤਾ ਜਾਵੇ ਤੇ E20 ਪੈਟਰੋਲ ਦੀ ਘੱਟ ਕੈਲੋਰੀਫਿਕ ਵੈਲਿਊ ਅਤੇ ਘੱਟ ਮਾਈਲੇਜ ਨੂੰ ਧਿਆਨ ਦੇ ਵਿੱਚ ਰੱਖਦਿਆਂ ਇਸ ਦੀ ਪੂਰਨ ਕੀਮਤ ਘੱਟ ਅਤੇ ਉਚਿਤ ਨਿਰਧਾਰਿਤ ਕੀਤੀ ਜਾਵੇ। ਮਤੇ 'ਚ ਮੰਗ ਕੀਤੀ ਗਈ ਕਿ ਵਾਹਨ ਇੰਜੀਨੀਅਰਾਂ, ਵਾਤਾਵਰਨ ਵਿਗਿਆਨੀ, ਪੈਟਰੋਲੀਅਮ ਮਾਹਰਾਂ ਅਤੇ ਖਪਤਕਾਰ ਸੰਸਥਾਵਾਂ ਨੂੰ ਸ਼ਾਮਲ ਕਰਕੇ ਇੱਕ ਸੁਤੰਤਰ ਕਮੇਟੀ ਬਣਾਈ ਜਾਵੇ। ਭਾਈ ਇਹਦੇ ਉੱਤੇ ਤਾਂ ਇਹ ਗੱਲ ਕਹਿ ਰਹੇ ਨੇ, ਪਰ ਜਿਹੜਾ ਸਤਿਕਾਰ ਐਕਟ ਹੈ ਉਹਦੇ ਉੱਤੇ ਇਹ ਚੀਜ਼ਾਂ ਕਿਉਂ ਨਹੀਂ ਕਰ ਰਹੇ? ਉਹਦੇ ਵਿੱਚ ਵੀ ਜ਼ਰੂਰਤ ਹੈ, ਮਾਹਰਾਂ ਦੀ ਜ਼ਰੂਰਤ ਹੈ, ਸਿੱਖ ਧਰਮ ਦੇ ਜਿਹੜੇ ਮਹੱਤਵਪੂਰਨ ਲੋਕ ਨੇ ਜਾਂ
ਕਹਿ ਲਓ ਵਿਦਵਾਨ ਲੋਕ ਨੇ ਉਹਨਾਂ ਦੀ ਸਲਾਹ ਵੀ ਲੈਣੀ ਚਾਹੀਦੀ ਹੈ, ਇਹ ਮੁੱਦਾ ਨਹੀਂ ਉਹਦੇ ਉੱਤੇ ਚੱਕਦੇ। ਪਰ ਪੈਟਰੋਲੀਅਮ ਦੇ ਵਿੱਚ ਕਹਿੰਦੇ ਜ਼ਰੂਰ ਇੰਜੀਨੀਅਰ ਚਾਹੀਦੇ ਨੇ, ਵਾਤਾਵਰਣ ਵਿਗਿਆਨੀ ਚਾਹੀਦੇ ਨੇ, ਪੈਟਰੋਲੀਅਮ ਮਾਹਰ ਚਾਹੀਦੇ ਨੇ, ਤੇ ਉਹਦੇ ਵਿੱਚ ਪਰ ਕਹਿੰਦੇ ਸਿੱਖ ਧਰਮ

0: ਸਾਨੂੰ ਪੂਰੀ ਜਾਂਚ ਹੈ ਤੇ ਅਸੀਂ ਕਾਨੂੰਨ ਬਣਾ ਦਿੱਤਾ। ਦੂਸਰੇ ਪਾਸੇ ਕਹਿੰਦੇ ਨੇ ਕਿ ਜੇਕਰ E20 ਦੀ ਵਰਤੋਂ ਕਾਰਨ ਵਾਹਨਾਂ ਦੇ ਵਿਚ ਕੋਈ ਮਕੈਨੀਕਲ ਖਰਾਬੀ ਜਾਂ ਵਿੱਤੀ ਨੁਕਸਾਨ ਹੁੰਦਾ ਹੈ ਤਾਂ ਖਪਤਕਾਰਾਂ ਦੇ ਲਈ ਉਚਿਤ ਮੁਆਵਜ਼ਾ ਪ੍ਰਣਾਲੀ ਸਥਾਪਿਤ ਕੀਤੀ ਜਾਵੇ। ਦੂਸਰੇ ਪਾਸੇ ਡਾਬਰ ਦੀ ਸ਼ਾਮਤ ਆ ਗਈ, 100% ਸ਼ੁੱਧਤਾ ਦਾ ਸਵਾਲਾਂ ਦੇ ਵਿਚ ਘਿਰ ਗਿਆ। FSSAI ਨੇ ਉਤਪਾਦਾਂ ਦੀ ਵਿਕਰੀ ਦੇ ਉੱਤੇ ਰੋਕ ਲਾ ਦਿੱਤੀ ਹੈ। 100% ਕੁਦਰਤੀ ਅਤੇ 100% ਔਰਗੈਨਿਕ ਵਰਗੇ ਦਾਅਵਿਆਂ ਨੂੰ ਦੱਸਿਆ ਅਸਪਸ਼ਟ ਤੇ ਗੈਰ ਪ੍ਰਮਾਣਿਤ। ਜੇ ਇਹੋ ਜਿਹੀ ਜਾਂਚ ਹਰ ਵੇਲੇ ਹੁੰਦੀ ਰਹੇ ਤੇ ਲੋਕਾਂ ਨੂੰ ਘੱਟੋ ਘੱਟ ਚੱਜ ਦਾ ਖਾਣ ਦੇ ਲਈ, ਸ਼ੁੱਧ ਖਾਣ ਦੇ ਲਈ ਤਾਂ ਮਿਲ ਸਕਦਾ ਹੈ। ਇਹ ਚੀਜ਼ਾਂ ਚਾਹੀਦੀਆਂ ਨੇ, ਕਰਨੀਆਂ ਚਾਹੀਦੀਆਂ ਨੇ, ਰੈਗੂਲੇਟਰੀ ਨੂੰ ਕੰਮ ਕਰਨਾ ਚਾਹੀਦਾ, ਇੰਸਪੈਕਟਰ ਜਿਹੜੇ ਨੇ ਸਪੈਸ਼ਲ ਜਿਹੜੇ ਹੈਗੇ ਇਹਨਾਂ ਕੰਮਾਂ ਦੇ ਵਿੱਚ ਫੂਡ ਇੰਡਸਟਰੀ ਦੇ ਵਿੱਚ ਜ਼ਰੂਰ ਲਾਗੂ ਕਰਨੇ ਚਾਹੀਦੇ ਆ। ਖੁਰਾਕੀ ਪਦਾਰਥਾਂ ਦੀ ਗੁਣਵੱਤਾ ਤੇ ਉਤਪਾਦਾਂ ਦੀ ਲੇਬਲਿੰਗ ਤੇ ਸਖ਼ਤ ਕਾਰਵਾਈ ਕਰਦਿਆਂ ਭਾਰਤੀ ਖਾਦ ਸੁਰੱਖਿਆ ਤੇ ਮਿਆਰ ਅਥਾਰਟੀ FSSAI ਨੇ ਡਾਬਰ ਇੰਡੀਆ ਲਿਮਟਿਡ ਦੇ ਉੱਤੇ ਵੱਡਾ ਸਿਕੰਜਾ ਕੱਸ ਲਿਆ। ਅਥਾਰਟੀ ਨੇ ਕੰਪਨੀ ਦੇ ਵੱਲੋਂ ਆਪਣੇ ਉਤਪਾਦਾਂ ਦੇ ਉੱਤੇ 100% ਦੀ ਸ਼ੁੱਧਤਾ ਤੇ ਅਸਪਸ਼ਟ ਅਤੇ ਗੁੰਮਰਾਹਕੁੰਨ ਦਾਅਵੇ ਕਰਨ ਦੇ ਮਾਮਲੇ ਦੇ ਵਿੱਚ ਪਾਬੰਦੀ ਦੇ ਹੁਕਮ ਜਿਹੜੇ ਨੇ ਜਾਰੀ ਕਰਦਿਆਂ ਅਜਿਹੇ ਖਾਦ ਪਦਾਰਥਾਂ ਦੀ ਵਿਕਰੀ ਤੁਰੰਤ ਰੋਕਣ ਦੇ ਨਿਰਦੇਸ਼ ਦੇ ਦਿੱਤੇ ਨੇ। FSSAI ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਸਾਂਝੀ ਕੀਤੀ ਜਾਣਕਾਰੀ ਅਨੁਸਾਰ ਡਾਬਰ ਦੀ ਵੈਬਸਾਈਟ ਦੇ ਉੱਤੇ ਵੇਚੇ ਜਾ ਰਹੇ ਕਈ ਉਤਪਾਦਾਂ ਦੇ ਉੱਤੇ 100% ਨੈਚੁਰਲ, 100% ਪਿਓਰ, 100% ਪਿਓਰਿਟੀ ਗਰੰਟਿਡ, 100% ਔਰਗੈਨਿਕ ਤੇ 100% ਟੈਂਡਰ ਕੋਕੋਨਟ ਵਾਟਰ ਵਰਗੇ ਦਾਅਵੇ ਕੀਤੇ ਜਾ ਰਹੇ ਸਨ। ਅਥਾਰਟੀ ਮੁਤਾਬਕ ਇਹ ਦਾਅਵੇ ਫੂਡ ਸੇਫਟੀ ਐਂਡ ਸਟੈਂਡਰਡਸ ਐਡਵਰਟਾਈਜ਼ਿੰਗ ਐਂਡ ਕਲੇਮਸ ਰੈਗੂਲੇਸ਼ਨਸ 218 ਦੇ ਨਿਯਮਾਂ ਦੀ ਉਲੰਘਣਾ, ਕਿਉਂਕਿ ਇਹ ਅਸਪਸ਼ਟ ਜਿਹੜੇ ਨੇ ਅਪਮਾਨਿਤ ਹਨ ਤੇ ਖਰੀਦਦਾਰਾਂ ਨੂੰ ਗੁੰਮਰਾਹ ਕਰ ਸਕਦੇ ਨੇ। ਰੈਗੂਲੇਟਰ ਨੇ ਇਹ ਵੀ ਜਿਹੜਾ ਕਿਹਾ ਕਿ ਡਾਬਰ ਹਿਮਾਲਨ ਔਰਗੈਨਿਕ ਐਪਲ ਸਾਈਡਰ ਵਿਨੇਗਰ ਅਤੇ ਡਾਬਰ ਔਰਗੈਨਿਕ ਹਨੀ ਉੱਤੇ ਬਿਨਾਂ ਮਾਨਤਾ ਪ੍ਰਾਪਤ FSSAI ਔਰਗੈਨਿਕ ਐਂਡਰੋਸਮੈਂਟ ਦੇ ਜਿਹੜੇ ਜੈਵਿਕ ਭਾਰਤ ਦਾ ਲੋਗੋ ਜਿਹੜਾ ਲਗਾਇਆ ਗਿਆ ਸੀ। ਇਸ ਤੋਂ ਇਲਾਵਾ ਡਾਬਰ ਹੋਮਮੇਡ ਕੋਕੋਨਟ ਮਿਲਕ ਨੂੰ 100% ਸ਼ੁੱਧਤਾ ਦੇ ਦਾਅਵੇ ਦੇ ਨਾਲ ਵੇਚਿਆ ਜਾ ਰਿਹਾ ਸੀ, ਜਦਕਿ ਮਿਸ਼ਰਤ ਖਾਦ ਪਦਾਰਥਾਂ ਦੇ ਲਈ ਅਜਿਹੇ ਦਾਅਵੇ ਕਰਨ ਦੀ ਕਾਨੂੰਨ ਮਨਾਹੀ ਹੈ। ਅਥਾਰਟੀ ਨੇ ਦੱਸਿਆ ਕਿ ਪਹਿਲਾ ਨੋਟਿਸ ਜਾਰੀ ਕਰਨ ਦੇ ਬਾਵਜੂਦ ਕੰਪਨੀ ਵੱਲੋਂ ਕੋਈ ਠੋਸ ਸੁਧਾਰਤਮਕ ਕਦਮ ਨਹੀਂ ਚੁੱਕਿਆ ਗਿਆ ਸੀ ਤੇ ਦੂਜੇ ਪਾਸੇ ਸਰਕਾਰ ਨੇ ਸੰਸਦ ਦੇ ਵਿੱਚ ਦੱਸਿਆ ਕਿ ਸਾਲ 2025 ਤੇ 26 ਦੇ ਦੌਰਾਨ ਦੇਸ਼ ਭਰ ਦੇ ਵਿੱਚ ਲਏ ਗਏ ਖਾਦ ਪਦਾਰਥਾਂ, ਪੀਣ ਵਾਲੇ ਪਦਾਰਥਾਂ ਤੇ ਕੈਫਿਨ ਵਾਲੇ ਡਰਿੰਕਸ ਦੇ 40,000 ਤੋਂ ਵੱਧ ਸੈਂਪਲ ਮਿਆਰਾਂ ਦੇ ਉੱਤੇ ਖਰੇ ਨਹੀਂ ਉਤਰੇ ਨੇ, ਜਾਣੀ ਕਿ ਸੈਂਪਲ ਫੇਲ ਹੋਏ ਨੇ ਖਾਣ ਪੀਣ ਦੀਆਂ ਚੀਜ਼ਾਂ ਦੇ ਵਿੱਚ 40,000 ਇੱਕ ਸਾਲ ਦੇ ਵਿੱਚ। ਲੋਕ ਸਭਾ ਦੇ ਵਿੱਚ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਜਿਹੜੇ ਨੇ ਪ੍ਰਤਾਪ ਰਾਓ ਯਾਦਵ ਨੇ ਦੱਸਿਆ ਕਿ ਸਾਲ 2025-26 ਦੇ ਦੌਰਾਨ ਕੁੱਲ 2,23,808 ਖਾਦ ਸੈਂਪਲਾਂ ਦੀ ਜਾਂਚ ਕੀਤੀ ਗਈ ਸੀ ਤੇ ਜਿਨ੍ਹਾਂ ਦੇ ਵਿੱਚੋਂ 40,023 ਸੈਂਪਲ ਜਿਹੜੇ ਨੇ ਅਸਫਲ ਰਹੇ ਨੇ ਪਾਏ ਗਏ ਨੇ। ਤੇ ਦੂਸਰੇ ਪਾਸੇ ਪੰਜਾਬ ਦੇ ਮੁਲਾਜ਼ਮਾਂ ਦੇ DA ਬਾਰੇ ਹੁਕਮ ਵਿਰੁੱਧ ਸੁਪਰੀਮ ਕੋਰਟ ਜਾਣ ਦੀ ਤਿਆਰੀ ਦੇ ਵਿੱਚ ਆਪ ਸਰਕਾਰ ਹੈ, ਦੇਖਦਿਆਂ ਕੀ ਬਣਦਾ ਕਿ ਆਖਰੀ ਕਿੱਲ ਸਾਬਤ ਹੁੰਦੀ ਹੈ ਗੱਲਬਾਤ DA ਮੁਲਾਜ਼ਮ ਜਿਹੜੇ ਨੇ ਕੀ ਕਰਦੇ ਨੇ ਦੇਖਦੇ ਹਾਂ। ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਪੰਜਾਬ ਸਰਕਾਰ ਨੂੰ ਆਪਣੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਬਕਾਏ DA ਮਹਿੰਗਾਈ ਭੱਤੇ ਦੇ ਬਕਾਏ ਕਲੀਅਰ ਕਰਨ ਦੇ ਨਿਰਦੇਸ਼ ਦੇਣ ਤੋਂ ਇੱਕ ਦਿਨ ਬਾਅਦ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਿਹਾ ਕਿ ਉਨ੍ਹਾਂ ਦੀ ਕਾਨੂੰਨੀ ਟੀਮ ਫੈਸਲੇ ਅਤੇ ਰਾਜ ਦੇ ਸੰਵਿਧਾਨਕ ਅਧਿਕਾਰਾਂ ਦੀ ਘੋਖ ਕਰ ਰਹੀ ਹੈ, ਜਦੋਂ ਕਿ ਇਸ ਹੁਕਮ ਵਿਰੁੱਧ ਉੱਚ ਅਦਾਲਤ ਦੇ ਵਿੱਚ ਜਾਣ ਬਾਰੇ ਵੀ ਵਿਚਾਰ ਕੀਤਾ ਜਾ ਰਿਹਾ। ਪਰ ਇਸ ਦੇ ਉੱਤੇ ਡਿਬੇਟ ਹੋਣੀ ਚਾਹੀਦੀ ਹੈ ਸੈਸ਼ਨ ਦੇ ਦੌਰਾਨ, ਪਰ ਜਦੋਂ ਉਹਦੇ ਉੱਤੇ ਸਵਾਲ ਕੀਤਾ ਜਾਂਦਾ ਹੈ ਤਾਂ ਉਹ ਕਹਿੰਦੇ ਭਾਈ ਤੁਹਾਨੂੰ ਜਵਾਬ ਦੇਣੀ ਹੈ, ਜ਼ਰੂਰੀ ਨਹੀਂ ਕਿ ਹਰ ਚੀਜ਼ ਦਾ ਜਵਾਬ ਦਿੱਤਾ ਜਾਵੇ। ਤੇ ਬਾਕੀ ਕਹਿੰਦੇ ਆ ਬਾਹਰ ਆ ਕੇ ਜ਼ਰੂਰ ਪ੍ਰੈਸ ਕਾਨਫਰੰਸਾਂ ਹੋ ਰਹੀਆਂ ਨੇ ਇਸ ਦੇ ਮੁੱਦੇ ਦੇ ਉੱਤੇ ਉਭਾਰ ਕੇ ਦੱਸਿਆ ਜਾ ਰਿਹਾ ਕਿ ਪੁਰਾਣੀਆਂ ਸਰਕਾਰਾਂ ਦੇ ਬੋਝ ਜਿਹੜੇ ਨੇ ਉਹ ਸਾਡੇ ਉੱਤੇ ਪਾਏ ਹੋਏ ਨੇ। ਤੇ ਭਾਈ ਕੱਲਾ 15,000 ਕਰੋੜ ਤੱਕ ਦਾ ਮਾਮਲਾ ਨਹੀਂ ਰਿਹਾ, ਅੱਗੇ ਦੰਦਾਂ ਥੱਲੇ ਜ਼ਮੀਨ ਦੰਦਾਂ ਥੱਲੇ ਜੀਵ ਆ ਜਾਣੀ ਹੈ ਜਦੋਂ ਰਕਮ ਸੁਣੋਗੇ। ਇਹ ਹੁਕਮ ਲਾਗੂ ਹੋਣ ਦੇ ਉੱਤੇ ਸੂਬੇ ਦੇ ਖਜ਼ਾਨੇ ਨੂੰ ਹੁਣ 20,000 ਕਰੋੜ ਰੁਪਏ ਦਾ ਖਰਚਾ ਹੋਰ ਆਵੇਗਾ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਕਿਹਾ ਕਿ ਸਰਕਾਰ ਅਦਾਲਤ ਦੇ ਇਸ ਹੁਕਮ ਤੋਂ ਹੈਰਾਨ ਹੈ ਕਿਉਂਕਿ ਰਾਜ ਸਰਕਾਰ ਪਹਿਲਾਂ ਹੀ ਹਾਈਕੋਰਟ ਦੇ ਵੱਲੋਂ ਪ੍ਰਵਾਨਿਤ 14,191 ਕਰੋੜ ਦੇ ਬਕਾਏ ਨੂੰ ਜਿਹੜਾ ਕਲੀਅਰ ਕਰਨ ਦੇ ਲਈ ਲਿਕੁਇਡੇਸ਼ਨ ਪਲਾਨ ਜਿਹੜਾ ਤਰਲਤਾ ਯੋਜਨਾ ਦੀ ਪਾਲਣਾ ਕਰ ਰਹੀ ਸੀ। ਉਨ੍ਹਾਂ ਕਿਹਾ ਕਿ ਜਦੋਂ 2016 ਦੇ ਵਿਚ ਪੰਜਾਬ ਦੇ ਵਿਚ 6ਵਾਂ ਪੰਜਾਬ ਤਨਖਾਹ ਕਮਿਸ਼ਨ ਲਾਗੂ ਕੀਤਾ ਸੀ ਤੇ ਜਦੋਂ ਅਕਾਲੀ ਭਾਜਪਾ ਗੱਠਜੋੜ ਸੱਤਾ ਦੇ ਵਿਚ ਸੀ ਤਾਂ ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ ਲਾਗੂ ਕਰਨ ਦੇ ਵਿਚ ਦੇਰੀ ਹੋਈ ਸੀ। ਇਹ ਸਿਰਫ 2022 ਦੇ ਵਿਚ ਵਿਧਾਨ ਸਭਾ ਚੋਣਾਂ ਦਾ ਐਲਾਨ ਹੋਣ ਤੋਂ ਠੀਕ ਪਹਿਲਾਂ ਤਤਕਾਲੀ ਕਾਂਗਰਸ ਸਰਕਾਰ ਨੇ ਇਸ ਨੂੰ ਲਾਗੂ ਕਰਨ ਦਾ ਐਲਾਨ ਕੀਤਾ ਸੀ। ਹਾਲਾਂਕਿ ਉਨ੍ਹਾਂ ਨੇ ਉਦੋਂ ਕਿਹਾ ਸੀ ਕਿ 2016 ਤੋਂ ਜੂਨ 2022 ਤੱਕ ਦੇ ਬਕਾਏ ਨਹੀਂ ਦਿੱਤੇ ਜਾਣਗੇ। ਭਾਈ ਹਕੂਮਤ ਤਾਂ ਤੁਸੀਂ ਕਰਦੇ ਹੋ, ਹੁਣ ਪਿਓ ਤਾਂ ਤੁਸੀਂ ਹੋ, ਤੇ ਹੁਣ ਜੇ ਬਾਬੇ ਦਾਦੇ ਨੂੰ ਕਹੀ ਜਾਵਾਂਗੇ ਭਾਈ ਤੁਸੀਂ ਸਾਡੇ ਲਈ ਕੀ ਕੀਤਾ, ਤੇ ਜਿੱਦਾਂ ਕੱਲ ਕਹਾਣੀ ਵੀ ਸੁਣਾਈ ਸੀ ਅਸੀਂ ਕਾਹਦੇ ਲਈ ਹਾਂ ਜਾਂ ਤੁਸੀਂ ਕਾਹਦੇ ਲਈ ਹੋ, ਫਿਰ ਜੇ ਉਹਨਾਂ ਦੇ ਉੱਤੇ ਦੂਸ਼ਣਬਾਜ਼ੀ ਕਰਨੀ ਹੈ ਸਾਰਾ ਕੁਝ ਕਰਨਾ। ਸਿਰਫ ਉੱਚ ਤਨਖਾਹ ਗ੍ਰੇਡ ਦਿੱਤੇ ਜਾਣਗੇ ਕੁਝ ਮੁਲਾਜ਼ਮਾਂ ਦੇ ਅਦਾਲਤ ਦੇ ਵਿੱਚ ਪਹੁੰਚਣ ਤੋਂ ਬਾਅਦ ਆਪ ਸਰਕਾਰ ਜਿਸਨੇ ਉਦੋਂ ਸੱਤਾ ਸੰਭਾਲੀ ਸੀ ਉਹਨੇ 14,191 ਕਰੋੜ ਰੁਪਏ ਦੇ ਇਨ੍ਹਾਂ ਬਕਾਇਆਂ ਨੂੰ ਕਲੀਅਰ ਕਰਨ ਦੇ ਲਈ ਇੱਕ ਲਿਕੁਇਡੇਸ਼ਨ ਪਲਾਨ ਜਿਹੜਾ ਪੇਸ਼ ਕੀਤਾ ਸੀ। ਸਾਲ 2024-25 ਦੇ ਵਿੱਚ ਅਸੀਂ 85 ਸਾਲ ਤੋਂ ਵੱਧ ਉਮਰ ਦੇ ਸਾਰੇ ਪੈਨਸ਼ਨਰਾਂ ਦੇ ਬਕਾਏ ਕਹਿੰਦੇ ਕਲੀਅਰ ਕਰ ਦਿੱਤੇ ਸਨ ਤੇ ਸਾਲ 2025-26 ਦੇ ਵਿੱਚ ਅਸੀਂ 75 ਸਾਲ ਤੋਂ ਵੱਧ ਉਮਰ ਦੇ ਸਾਰੇ ਪੈਨਸ਼ਨਰਾਂ ਦੇ ਬਕਾਏ ਕਲੀਅਰ ਕਰ ਦਿੱਤੇ। ਹੁਣ ਮੌਜੂਦਾ ਸਾਲ ਦੇ ਵਿੱਚ ਅਸੀਂ ਬਾਕੀ ਪੈਨਸ਼ਨਰਾਂ ਤੇ ਮੁਲਾਜ਼ਮਾਂ ਦੇ ਬਕਾਇਆ ਜਿਹੜਾ DA ਨੂੰ ਕਲੀਅਰ ਕਰਨਾ ਸ਼ੁਰੂ ਕਰ ਦਿੱਤਾ ਤੇ ਵਿੱਤ ਮੰਤਰੀ ਨੇ ਕਿਹਾ ਕਿ ਇਨ੍ਹਾਂ ਦੇ ਵਿੱਚੋਂ 6,000 ਕਰੋੜ ਰੁਪਏ ਦੇ ਬਕਾਏ ਪਹਿਲਾਂ ਹੀ ਵੰਡੇ ਜਾ ਚੁੱਕੇ ਨੇ। ਵਿੱਤ ਮੰਤਰੀ ਨੇ ਅੱਗੇ ਕਿਹਾ ਕਿ ਕੁਝ ਮੁਲਾਜ਼ਮ ਬਕਾਇਆ ਮਹਿੰਗਾਈ ਭੱਤੇ ਦੇ ਬਕਾਇਆ ਨੂੰ ਜਿਹੜਾ ਲੈ ਕੇ ਹਾਈਕੋਰਟ ਦੇ ਵਿੱਚ ਪਹੁੰਚ ਗਏ ਸਨ ਤੇ ਉਨ੍ਹਾਂ ਅਸੀਂ ਅਦਾਲਤ ਨੂੰ ਦੱਸਿਆ ਸੀ ਕਿ ਪੰਜਾਬ ਦੇਸ਼ ਦੇ ਵਿੱਚ ਸਭ ਤੋਂ ਵੱਧ ਤਨਖਾਹ ਸਕੇਲ ਦਿੰਦਾ ਹੈ ਤੇ ਅਸੀਂ ਅਰਜ਼ੀ ਦਿੱਤੀ ਸੀ ਕਿ ਅਸੀਂ ਤਾਂ ਜਾਂ ਤਾਂ ਰਾਜ ਤਨਖਾਹ ਕਮਿਸ਼ਨ ਦੁਆਰਾ ਸਿਫਾਰਿਸ਼ ਕੀਤੇ ਉੱਚ ਤਨਖਾਹ ਸਕੇਲ ਦੇ ਸਕਦੇ ਹਾਂ ਜਾਂ ਫਿਰ ਕੇਂਦਰ ਸਰਕਾਰ ਦੇ ਦੁਆਰਾ ਦਿੱਤੇ ਗਏ ਉੱਚ DA ਦਾ ਭੁਗਤਾਨ ਕਰ ਸਕਦੇ ਹਾਂ। ਤੇ ਭਾਈ ਉਹਨਾਂ ਨੇ ਕਿਹਾ ਤੁਸੀਂ ਸਾਨੂੰ ਕੇਂਦਰ ਦੇ ਹਿਸਾਬ ਦੇ ਨਾਲ ਕਾਹਤੋਂ ਦਿੰਦੇ ਹੋ, ਪੰਜਾਬ ਦੇ ਨਾਲ ਹੀ ਦਿਓ, ਜਦੋਂ ਕਿ ਅਸੀਂ ਮੁਲਾਜ਼ਮਾਂ ਨੂੰ ਉਨ੍ਹਾਂ ਦੇ ਬਣਦੇ ਹੱਕ ਦੇਣ ਦੇ ਲਈ ਵਚਨਬੱਧ ਹਾਂ। ਪਰ ਬਾਕੀ ਸਾਰੇ ਪੱਖਾਂ ਦੇ ਉੱਤੇ ਵੀ ਵਿਚਾਰ ਕਰਨਾ ਪਵੇਗਾ ਤੇ ਸਾਡੇ ਸਾਰੇ ਕਾਨੂੰਨੀ ਵਿਕਲਪ ਕਹਿੰਦੇ ਖੁੱਲ੍ਹੇ ਨੇ ਅਜੇ। ਦੂਸਰੇ ਪਾਸੇ SIR ਪੰਜਾਬ ਦੇ ਵਿੱਚ 20 ਲੱਖ ਵੋਟਰਾਂ ਦੇ ਉੱਤੇ ਤਲਵਾਰ ਲਟਕੀ ਹੈ। ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਪੰਜਾਬ ਦੇ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ SIR ਦਾ ਕਾਰਜ ਮੁਕੰਮਲ ਹੋ ਗਿਆ ਤੇ ਇਸ ਦੇ ਨਾਲ ਹੀ ਪੰਜਾਬ ਦੇ ਵਿੱਚ 20 ਲੱਖ ਦੇ ਕਰੀਬ ਉਨ੍ਹਾਂ ਵੋਟਰਾਂ ਦੇ ਉੱਤੇ ਤਲਵਾਰ ਲਟਕ ਗਈ ਜਿਨ੍ਹਾਂ ਨੇ BLOs ਨੂੰ ਆਪਣੇ ਗਣਨਾ ਫਾਰਮ ਜਮ੍ਹਾਂ ਨਹੀਂ ਕਰਾਏ ਤੇ ਜਦੋਂ ਕਿ 1.93 ਕਰੋੜ ਵੋਟਰਾਂ ਨੇ ਆਪਣੇ ਗਣਨਾ ਫਾਰਮ ਜਮ੍ਹਾਂ ਕਰਵਾ ਦਿੱਤੇ ਨੇ। BLOs ਕੋਲ ਗਣਨਾ ਫਾਰਮ ਜਮ੍ਹਾਂ ਨਾ ਕਰਵਾਉਣ ਵਾਲੇ 20 ਲੱਖ ਵੋਟਰਾਂ ਦੇ ਵਿੱਚ 9.44 ਲੱਖ ਵੋਟਰ ਸ਼ਿਫਟ ਹੋ ਗਏ ਤੇ 4.12 ਲੱਖ ਵੋਟਰ ਘਰ ਦੇ ਵਿੱਚ ਮਿਲੇ ਨਹੀਂ। ਇਸ ਤੋਂ ਇਲਾਵਾ ਪੰਜਾਬ ਦੇ ਵਿੱਚ 5.74 ਲੱਖ ਵੋਟਰਾਂ ਦੀ ਮੌਤ ਹੋ ਚੁੱਕੀ ਹੈ ਤੇ 1.19 ਲੱਖ ਵੋਟਾਂ ਡੁਪਲੀਕੇਟ ਪਾਈਆਂ ਗਈਆਂ ਨੇ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਪੰਜਾਬ ਦੀ ਮੁੱਖ ਚੋਣ ਅਧਿਕਾਰੀ ਅਨਿੰਦਤਾ ਮਿੱਤਰਾ ਨੇ ਜਿਹੜਾ ਚੰਡੀਗੜ੍ਹ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਪੰਜਾਬ ਦੀ ਮੁੱਖ ਚੋਣ ਅਧਿਕਾਰੀ ਅਨਿੰਦਤਾ ਮਿੱਤਰਾ ਨੇ ਕਿਹਾ ਕਿ ਪੰਜਾਬ ਦੇ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਸ਼ੁਰੂ ਕਰਨ ਸਮੇਂ ਕੁੱਲ 2.14 ਕਰੋੜ ਵੋਟਰ ਸਨ ਜਿਨ੍ਹਾਂ ਦੇ ਵਿੱਚੋਂ 90.37% ਵੋਟਰਾਂ 1.93 ਕਰੋੜ ਨੇ ਆਪਣੇ ਗਣਨਾ ਫਾਰਮ ਜਮ੍ਹਾਂ ਕਰਵਾ ਦਿੱਤੇ ਨੇ ਜਦੋਂ ਕਿ 9.63% 20 ਲੱਖ ਦੇ ਕਰੀਬ ਵੋਟਰਾਂ ਨੇ ਗਣਨਾ ਫਾਰਮ ਜਮ੍ਹਾਂ ਨਹੀਂ ਕਰਾਏ ਨੇ। ਦੂਸਰੇ ਪਾਸੇ ਭਾਰਤ ਦੇ ਵਿੱਚ 27% ਦੀ ਗਿਰਾਵਟ ਆ ਗਈ ਹੈ। ਕਾਹਦੀ? ਕਾਂਗਰਸ ਦਾ ਮੋਦੀ ਸਰਕਾਰ ਦੇ ਉੱਤੇ ਰੋਜ਼ਗਾਰ ਸੰਕਟ ਨੂੰ ਲੈ ਕੇ ਹਮਲਾ ਬੋਲਿਆ ਤੇ ਮੋਦੀ ਸਰਕਾਰ ਦੀਆਂ ਆਰਥਿਕ ਨੀਤੀਆਂ ਦੇ ਉੱਤੇ ਸਵਾਲ ਚੁੱਕੇ ਨੇ। ਕਾਂਗਰਸ ਨੇ ਅੱਜ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ ਉੱਤੇ ਦੇਸ਼ ਦੀ ਅਰਥ ਵਿਵਸਥਾ ਨੂੰ ਗੰਭੀਰ ਰੋਜ਼ਗਾਰ ਸੰਕਟ ਚ ਧੱਕਣ ਦੇ ਦੋਸ਼ ਲਾਇਆ। ਸੀਨੀਅਰ ਪਾਰਟੀ ਆਗੂ ਜੈਰਾਮ ਰਮੇਸ਼ ਨੇ ਦੋਸ਼ ਲਾਇਆ ਕਿ ਸਰਕਾਰ ਦੀਆਂ ਆਰਥਿਕ ਨੀਤੀਆਂ ਨੇ ਭਾਰਤ ਦੇ ਨੌਜਵਾਨਾਂ ਨੂੰ ਸਭ ਤੋਂ ਵੱਡਾ ਝਟਕਾ ਦਿੱਤਾ ਤੇ ਉਨ੍ਹਾਂ ਤੋਂ ਰੋਜ਼ਗਾਰ ਦੇ ਮੌਕੇ ਖੋਹ ਲਏ। ਕਾਂਗਰਸ ਦੇ ਰਾਜ ਸਭਾ ਮੈਂਬਰ ਰਮੇਸ਼ ਨੇ ਕਿਹਾ ਕਿ ਸਰਕਾਰ ਨੇ ਲਗਾਤਾਰ ਵੱਧ ਰਹੀ ਬੇਰੋਜ਼ਗਾਰੀ ਦੀ ਸਮੱਸਿਆ ਨੂੰ ਮੰਨਣ ਤੋਂ ਇਨਕਾਰ ਕੀਤਾ ਤੇ ਇਸ ਦੀ ਬਜਾਏ ਹੈਡਲਾਈਨ ਮੈਨੇਜਮੈਂਟ ਤੇ ਧਿਆਨ ਭਟਕਾਉਣ ਵਾਲੀ ਸਿਆਸਤ ਦੇ ਉੱਤੇ ਧਿਆਨ ਕੇਂਦਰਿਤ ਕੀਤਾ ਹੋਇਆ। ਉਨ੍ਹਾਂ ਦੀਆਂ ਇਹ ਟਿੱਪਣੀਆਂ ਇੱਕ ਮੀਡੀਆ ਰਿਪੋਰਟ ਦੇ ਸਾਹਮਣੇ ਆਉਣ ਤੋਂ ਬਾਅਦ ਆਈਆਂ ਨੇ ਜਿਸ ਦੇ ਵਿੱਚ ਦਾਅਵਾ ਕੀਤਾ ਗਿਆ ਕਿ ਭਾਰਤ ਦੀਆਂ ਸਿਖਰਲੀਆਂ 11 ਸੂਚੀਬੱਧ ਕੰਪਨੀਆਂ ਚੋਂ 9 ਵਿੱਚ ਤਾਜ਼ਾ ਭਰਤੀ ਪਿਛਲੇ ਵਿੱਤੀ ਸਾਲ ਦੇ ਮੁਕਾਬਲੇ 2025 ਤੇ 26 ਦੇ ਵਿੱਚ 27 ਫੀਸਦੀ ਘੱਟ ਗਈ ਹੈ। ਇਹ ਦੇਸ਼ ਦੇ ਸਭ ਤੋਂ ਵੱਡੇ ਰੋਜ਼ਗਾਰਦਾਤਾਵਾਂ ਦੇ ਵਿੱਚ ਵੀ ਨੌਕਰੀਆਂ ਪੈਦਾ ਹੋਣ ਦੀ ਰਫ਼ਤਾਰ ਦੇ ਵਿੱਚ ਆਈ ਭਾਰੀ ਗਿਰਾਵਟ ਨੂੰ ਦਰਸਾਉਂਦਾ ਹੈ। ਰਮੇਸ਼ ਹੁਣਾਂ ਕਿਹਾ ਕਿ ਅਸੀਂ ਜੋ ਵਾਰ ਵਾਰ ਕਹਿ ਰਹੇ ਹਾਂ ਉਹ ਸੱਚ ਸਾਬਤ ਹੋ ਰਿਹਾ ਤੇ ਮੋਦੀ ਸਰਕਾਰ ਨੇ ਦੇਸ਼ ਦੀ ਅਰਥ ਵਿਵਸਥਾ ਨੂੰ ਡੂੰਘਾ ਨੁਕਸਾਨ ਪਹੁੰਚਾਉਂਦਾ ਜਿਹੜਾ ਪਹੁੰਚਦਾ ਹੈ ਤੇ ਇਸਦਾ ਜਿਹੜਾ ਸਭ ਤੋਂ ਵੱਡਾ ਮਾੜਾ ਪ੍ਰਭਾਵ ਨੌਜਵਾਨਾਂ ਦੇ ਉੱਤੇ ਪਿਆ। ਵੱਡੀਆਂ ਕੰਪਨੀਆਂ ਵੱਲੋਂ ਭਰਤੀ ਘਟਾਉਣਾ ਗੰਭੀਰ ਸੰਕਟ ਬਣਿਆ। ਰਿਪੋਰਟ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਦੇਸ਼ ਦੀਆਂ ਪ੍ਰਮੁੱਖ ਕੰਪਨੀਆਂ ਵੱਲੋਂ ਭਰਤੀ ਦੇ ਵਿਚ 27 ਫੀਸਦੀ ਦੀ ਗਿਰਾਵਟ ਇਸ ਗੱਲ ਦਾ ਸਬੂਤ ਹੈ ਕਿ ਭਾਰਤ ਇਕ ਗੰਭੀਰ ਰੋਜ਼ਗਾਰ ਸੰਕਟ ਦਾ ਸਾਹਮਣਾ ਕਰ ਰਿਹਾ। ਦੋਸ਼ ਲਾਇਆ ਕਿ ਸਮੱਸਿਆਵਾਂ ਦਾ ਹੱਲ ਲੱਭਣ ਦੀ ਬਜਾਏ ਸਰਕਾਰ ਇਸ ਦੀ ਹੋਂਦ ਤੋਂ ਹੀ ਇਨਕਾਰ ਕਰ ਰਹੀ ਹੈ। ਇਸ ਰਿਪੋਰਟ ਨੂੰ ਕੇਵਲ ਆਈਸਬਰਗ ਬਰਫ਼ ਦੀ ਪਹਾੜੀ ਦਾ ਸਿਰਾ ਜਾਣੀ ਕਿ ਕਰਾਰ ਦਿੰਦਿਆਂ ਰਮੇਸ਼ ਨੇ ਕਿਹਾ ਜੇਕਰ ਵੱਡੀਆਂ ਕਾਰਪੋਰੇਟ ਕੰਪਨੀਆਂ ਨੌਕਰੀਆਂ ਘਟਾ ਰਹੀਆਂ ਨੇ ਤਾਂ MSME ਸੈਕਟਰ ਦੇ ਵਿਚ ਹਾਲਾਤ ਜਿਹੜੇ ਨੇ ਇਸ ਤੋਂ ਵੀ ਕਿਤੇ ਵੱਧ ਮਾੜੇ ਹੋਣਗੇ। ਉਨ੍ਹਾਂ ਦੋਸ਼ ਲਾਇਆ ਕਿ ਮੋਦੀ ਸਰਕਾਰ ਦੀਆਂ ਹਮ ਦੋ ਹਮਾਰੇ ਦੋ ਆਰਥਿਕ ਨੀਤੀਆਂ ਦਾ ਸਭ ਤੋਂ ਵੱਡਾ ਖਮਿਆਜ਼ਾ ਇਸ ਸੈਕਟਰ ਨੂੰ ਭੁਗਤਣਾ ਪਿਆ ਤੇ ਗਲਤ ਆਰਥਿਕ ਫੈਸਲਿਆਂ ਨੇ ਦੇਸ਼ ਦੇ ਨੌਕਰੀ ਬਾਜ਼ਾਰ ਨੂੰ ਡੂੰਘੇ ਸੰਕਟ ਦੇ ਵਿਚ ਧੱਕ ਦਿੱਤਾ। ਇਹ ਦੇਸ਼ ਦੀ ਬਦਕਿਸਮਤੀ ਹੈ ਕਿ ਨੌਜਵਾਨਾਂ ਦੇ ਰੋਜ਼ਗਾਰ ਸੰਕਟ ਦਾ ਹੱਲ ਲੱਭਣ ਦੀ ਬਜਾਏ ਮੋਦੀ ਸਰਕਾਰ ਅਜੇ ਵੀ ਹੈੱਡਲਾਈਨ ਮੈਨੇਜਮੈਂਟ ਅਤੇ ਧਿਆਨ ਭਟਕਾਉਣ ਵਾਲੀਆਂ ਸਿਆਸੀ ਜਾਂ ਸਿਆਸਤ ਦੇ ਵਿਚ ਰੁੱਝੀ ਹੋਈ ਹੈ ਤੇ ਰਮੇਸ਼ ਨੇ ਆਖਰ ਚ ਕਿਹਾ ਕਿ ਦੇਸ਼ ਦੇ ਨੌਜਵਾਨ ਸਮਝਦਾਰ ਨੇ ਤੇ ਉਹ ਕਿਸੇ ਦਿਖਾਵੇ ਦੇ ਝਾਂਸੇ ਦੇ ਵਿਚ ਨਹੀਂ ਆਉਣਗੇ ਤੇ ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਨੂੰ ਖੁਸ਼ ਕਰਨ ਦੇ ਲਈ ਸਿਰਫ਼ ਰੀਲਾਂ ਬਣਾਉਣਾ ਕਾਫ਼ੀ ਨਹੀਂ ਹੋਵੇਗਾ, ਉਨ੍ਹਾਂ ਦੇ ਲਈ ਨੌਕਰੀਆਂ ਪੈਦਾ ਕਰਨ ਦੀ ਜ਼ਰੂਰਤ ਜਿਹੜੀ ਪਵੇਗੀ। ਆਖਰੀ ਖ਼ਬਰ ਨੂੰ ਲੈਂਦੇ ਹਾਂ ਇੰਡੀਆ ਦੀ ਤੇ ਫਿਰ ਇੰਟਰਨੈਸ਼ਨਲ ਖ਼ਬਰਾਂ ਵੱਲ ਨੂੰ ਜਾਵਾਂਗੇ ਤੇ ਉਸ ਤੋਂ ਪਹਿਲਾਂ ਰਾਜਨ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਕਰਦੇ ਹਾਂ। ਬਹੁਤ ਸਾਰੇ ਦੋਸਤਾਂ ਨੇ ਬਹੁਤ ਸਾਰੇ ਆਪਣੇ ਬੱਚਿਆਂ ਦੇ ਬੀਮੇ ਜਿਹੜੇ ਕਰਾਏ ਹੁੰਦੇ ਆ ਕਈ ਵਾਰੀ ਤੇ ਆਪਣੇ ਵੀ ਬੀਮੇ ਜਿਹੜੇ ਨੇ LIC ਜਿਹੜੀ ਹੈ ਆਪਣੀ ਭਾਰਤ ਦੀ ਕੰਪਨੀ ਹੈ ਜਿਹੜੀ ਹੈ LIC ਬੀਮਾ ਉਹਦੇ ਸਟਾਕ ਸੇਲ ਜਿਹੜੇ ਕਰਨ ਦੀ ਕੋਸ਼ਿਸ਼ ਦੇ ਵਿੱਚ ਹੈ ਜਿਹਦੇ ਵਿੱਚ 6.5% ਹਿੱਸੇਦਾਰੀ ਜਿਹੜੀ ਹੈ LIC ਦੇ ਵਿੱਚ 6.5% ਹਿੱਸੇਦਾਰੀ ਵੇਚੇਗੀ ਸਰਕਾਰ ਇਹਦੇ ਵਿੱਚੋਂ ਤੇ ਵਿਕਰੀ ਤੋਂ ਮਿਲਣਗੇ ਕਹਿੰਦੇ 31,000 ਕਰੋੜ ਰੁਪਿਆ। ਸਰਕਾਰ 2 ਦਿਨਾਂ ਦੀ ਵਿਕਰੀ ਪੇਸ਼ਕਸ਼ ਜਿਹੜੀ ਹੈ OFS ਰਾਹੀਂ 382 ਰੁਪਏ ਪ੍ਰਤੀ ਸ਼ੇਅਰ ਦੀ ਘੱਟੋ ਘੱਟ ਕੀਮਤ ਦੇ ਉੱਤੇ ਭਾਰਤੀ ਜੀਵਨ ਬੀਮਾ ਨਿਗਮ LIC ਦੇ ਵਿੱਚ 6.5% ਤੱਕ ਹਿੱਸੇਦਾਰੀ ਵੇਚੇਗੀ। ਇਹ ਨਿਰਗਮ ਗੈਰ ਖੁਦਰਾ ਯਾਨੀ ਕਿ ਨੌਨ ਰਿਟੇਲ ਨਿਵੇਸ਼ਕਾਂ ਦੇ ਲਈ ਮੰਗਲਵਾਰ ਨੂੰ ਤੇ ਖੁਦਰਾ ਯਾਨੀ ਕਿ ਰਿਟੇਲ ਨਿਵੇਸ਼ਕਾਂ ਦੇ ਲਈ ਬੁੱਧਵਾਰ ਨੂੰ ਖੁੱਲੇਗਾ। ਫੁੱਲ ਜਿਹੜਾ ਸਬਸਕ੍ਰਿਪਸ਼ਨ ਮਿਲਣ ਦੇ ਉੱਤੇ ਅਤੇ ਬੋਲੀ ਦੀ ਘੱਟੋ ਘੱਟ ਕੀਮਤ ਦੇ ਆਧਾਰ ਦੇ ਉੱਤੇ 82.22 ਕਰੋੜ ਤੋਂ ਵੱਧ ਸ਼ੇਅਰ ਜਾਂ ਫਿਰ 6.5% ਹਿੱਸੇਦਾਰੀ ਦੀ ਵਿਕਰੀ ਤੋਂ ਸਰਕਾਰ ਨੂੰ ਲਗਭਗ 31,000 ਕਰੋੜ ਰੁਪਏ ਮਿਲਣਗੇ। ਨਿਵੇਸ਼ ਅਤੇ ਲੋਕ ਸੰਪਤੀ ਪ੍ਰਬੰਧਨ ਵਿਭਾਗ ਦੇ ਸਕੱਤਰ ਅਰੁਨੀਸ਼ ਚਾਵਲਾ ਨੇ ਐਕਸ ਦੇ ਉੱਤੇ ਪੋਸਟ ਕੀਤਾ ਕਿ ਸਰਕਾਰ ਗ੍ਰੀਨ ਸ਼ੋ ਵਿਕਲਪ ਜਿਹੜਾ ਵਜੋਂ ਵਾਧੂ 4% ਦੇ ਨਾਲ 2.5% ਇਕੁਇਟੀ ਇਨੀਵੇਸ਼ ਕਰਨ ਦਾ ਜਿਹੜਾ ਪ੍ਰਸਤਾਵ ਕਰਦੀ ਹੈ। ਬੋਲੀ ਦੀ ਹੇਠਲੀ ਸੀਮਾ ਤੇ ਆਧਾਰ ਦੇ ਉੱਤੇ BSE ਦੇ ਉੱਤੇ LIC ਦੇ ਸ਼ੇਅਰਾਂ ਦੇ ਉੱਤੇ ਸੋਮਵਾਰ ਦੇ ਬੰਦ ਭਾਵ ਜਾਣੀ ਕਿ ਜਦੋਂ ਹੋਇਆ 424.35 ਰੁਪਏ ਦੀ ਤੁਲਨਾ ਦੇ ਵਿੱਚ ਜਾਣੀ ਕਿ 10% ਦੀ ਛੋਟ ਦਿੱਤੀ ਗਈ। ਇਸ ਹਿੱਸੇਦਾਰੀ ਵਿਕਰੀ ਤੋਂ LIC ਨੂੰ ਨਿਊਜ਼ਨ ਪਬਲਿਕ ਸ਼ੇਅਰ ਧਾਰਕਤਾ ਲੋੜ ਨੂੰ ਸਮੇਂ ਤੋਂ ਪਹਿਲਾਂ ਹਾਸਲ ਕਰਨ ਦੇ ਵਿੱਚ ਮਦਦ ਮਿਲੇਗੀ ਤੇ SEBI ਨੇ LIC ਨੂੰ ਨਿਊਜ਼ਨ 10% ਪਬਲਿਕ ਸ਼ੇਅਰ ਧਾਰਕਤਾ ਹਾਸਲ ਕਰਨ ਦੇ ਲਈ 16 ਮਈ 2027 ਤੱਕ ਦਾ ਸਮਾਂ ਦਿੱਤਾ ਸੀ। ਇਸ ਸਮੇਂ LIC ਦੇ ਵਿੱਚ ਸਰਕਾਰ ਦੀ 96.5% 96.5% ਜਿਹੜੀ ਹੈ ਹਿੱਸੇਦਾਰੀ ਹੈ। ਤੇ ਲਓ ਦੋਸਤੋ ਅਗਲੀਆਂ ਗੱਲਾਂ ਬਾਤਾਂ ਕਰਦੇ ਹਾਂ ਆਪਾਂ ਰਾਜਨ ਸੈਣੀ ਸਾਹਿਬ ਦੇ ਨਾਲ ਤੇ ਕੁਝ ਮੁੱਦਿਆਂ ਦੇ ਉੱਤੇ ਵਿਚਾਰ ਵਟਾਂਦਰਾ ਕਰਦੇ ਹਾਂ। ਪੰਜਾਬ ਦੇ ਮੁੱਦੇ ਰਜਾਈ ਦੇ ਵਿੱਚ ਵੜ ਚੁੱਕੇ ਨੇ ਤੇ ਠੰਡ ਦਾ ਮਾਹੌਲ ਆਉਣ ਵਾਲਾ ਹੈ, ਸਮਾਂ ਵੀ ਆਉਣ ਵਾਲਾ ਹੈ। ਤੇ ਦੂਸਰੇ ਪਾਸੇ ਕਿ ਸਾਬਤ ਹੋਊਗੀ ਮੁਲਾਜ਼ਮਾਂ ਦਾ ਜਿਹੜਾ DA ਹੈ ਆਖਰੀ ਕਿੱਲ ਸਰਕਾਰ ਦੇ ਵਿੱਚ ਤੇ UN ਮਹਾਰਾ ਨੇ ਚਿੰਤਾ ਵੀ ਜਿਤਾਈ ਹੈ ਉਹਦੀ ਅੱਗੇ ਜਾ ਕੇ ਆਪਾਂ ਚਰਚਾ ਕਰਦੇ ਹਾਂ ਕਾਹਦੇ ਬਾਰੇ। ਤੇ ਭਾਰਤ ਦੇ ਉੱਤੇ ਫਿਰ ਉਂਗਲੀ ਉਠਾਈ ਹੈ ਉਹਨਾਂ ਨੇ ਕਿ ਜਿਹੜੇ ਸਿੱਖ ਕੁਝ ਹੈਗੇ ਨੇ ਆਪਣੇ ਲੋਕ, ਜਿਵੇਂ ਕਿ ਸਿੱਖ ਕਾਰਕੁਨ ਜਿਹੜੇ ਨੇ ਧਮਕੀਆਂ ਦੇਣ ਪਿੱਛੇ ਭਾਰਤ ਦਾ ਹੱਥ ਹੈ। ਯੂਐਨ ਮਾਹਰਾਂ ਨੇ ਕੈਨੇਡਾ ਨੂੰ ਜਿਹੜਾ ਚੇਤਾਵਨੀ ਦਿੱਤੀ ਹੈ ਕਿ ਭਾਈ ਧਿਆਨ ਰੱਖੋ। ਤੇ ਲਓ ਫਿਰ ਆਪਾਂ ਗੱਲਬਾਤ ਕਰਦੇ ਹਾਂ ਸ਼ੁਰੂਆਤ ਐਡਵੋਕੇਟ ਰਾਜਨ ਸੈਣੀ ਸਾਹਿਬ ਜੀ ਨੂੰ ਜੀ, ਨਿੱਘਾ ਸਵਾਗਤ ਹੈ ਜੀ।
1: ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ, ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਜੀ?
1: ਹਾਲ ਚਾਲ ਠੀਕ ਹੈ ਜੀ।
0: ਜੀ
1: ਪਹਿਲਾਂ ਤਾਂ ਤੁਸੀਂ ਜਿਹੜਾ ਅੱਜ ਹੁਸ਼ਿਆਰਪੁਰ ਨੂੰ ਹੀ ਪੈਰ ਨਿਕਲੇ ਜੀ।
0: ਸੈਣੀ ਸਾਹਿਬ ਅਸੀਂ ਕਾਹਦਾ ਪੈਣਾ, ਦੇਖੋ ਆਪਣਾ ਇੰਨਾ ਪਿਛੋਕੜ ਪੁਰਾਣਾ ਸ਼ਹਿਰ ਆ, ਉੱਥੇ ਕਿੱਡੀਆਂ ਕਿੱਡੀਆਂ ਪ੍ਰਾਪਤੀਆਂ ਹੋਈਆਂ, ਲੋਕ ਦੂਰੋਂ ਦੂਰੋਂ ਪਤਾ ਪਈ ਹੁਸ਼ਿਆਰਪੁਰ ਕੀ ਸ਼ਹਿਰ ਹੈ, ਤੇ ਸਿੱਧੂ ਸਾਹਿਬ ਉਹਦਾ ਨਾਂ ਬਦਲਣ ਨੂੰ ਤੁਰ ਪਏ, ਕਹਿੰਦੇ ਜੀ ਇਹਦਾ ਨਾਮ ਹੀ ਚੱਕ ਕੇ ਹੋਰ ਰੱਖ ਦਿਓ। ਦੇਖ ਲਓ,
1: ਦੇਖੋ ਸਿਆਸੀ ਲੋਕ ਹੈਗੇ ਇਹਨਾਂ ਨੂੰ ਇਹਨਾਂ ਦੀ ਇੰਪੋਰਟੈਂਸ ਨੀ ਪਤਾ
0: ਜੀ।
1: ਸਰ ਇਹਦਾ ਮੈਂ ਦੱਸਾਂ ਤੁਹਾਨੂੰ, ਇਹਦਾ ਪਾਰਟੀਸ਼ਨ ਤੋਂ ਪਹਿਲਾਂ
0: ਜੀ
1: ਹੁਸ਼ਿਆਰਪੁਰ ਇੰਨਾ ਪਾਪੂਲਰ ਸੀ ਤੇ ਇੰਨਾ ਵਾਸਟ ਸੀਗਾ ਕਿ ਇਹ ਦੇਸ਼ ਦੇ ਵੱਡਿਆਂ ਜ਼ਿਲ੍ਹਿਆਂ ਚੋਂ ਆਉਂਦਾ ਸੀ।
0: ਬਿਲਕੁਲ ਏਦਾਂ ਹੀ ਰੋਪੜਾ ਸੀਗਾ ਜੀ, ਰੋਪੜ ਦਾ ਵੀ ਦੇਖ ਲਓ ਨਾਂ ਬਦਲ ਦਿੱਤਾ ਉਹਦਾ, ਰੂਪਨਗਰ ਕਰਤਾ।
1: ਤੇ ਹੁਸ਼ਿਆਰਪੁਰ ਦਾ ਉਦੋਂ ਹਿਮਾਚਲ ਨਹੀਂ ਸੀ ਹੁੰਦਾ, ਕਾਂਗੜਾ ਜਿਹੜੀ ਸੀ ਤਹਿਸੀਲ ਹੁੰਦੀ ਸੀ ਇਹਦੀ ਜੀ,
0: ਉਨਾ ਹੋ ਗਿਆ ਜੀ,
1: ਉਨਾ ਤਹਿਸੀਲ ਸੀ ਜੀ।
0: ਜੀ
1: ਤੇ ਉਹ ਤੋਂ ਉਹ ਜਿਹੜਾ ਹੈਗਾ ਦਸੂਹਾ ਤਹਿਸੀਲ ਬਹੁਤ ਵੱਡੀ ਸੀ, ਬਾਅਦ ਦੇ ਵਿੱਚ ਪ੍ਰਪੋਜ਼ਲ ਇਹਨੂੰ ਡਿਸਟ੍ਰਿਕਟ ਬਣਾਉਣ ਦਾ ਵੀ ਇਸੇ ਕਰਕੇ ਹੀ ਆਇਆ ਸੀ ਗਿਆਨੀ ਜੈਲ ਸਿੰਘ ਦੇ ਟਾਈਮ ਤੇ
0: ਜੀ। ਬਿਲਕੁਲ ਹੈ ਜੀ।
1: ਤੇ ਉਹ ਤੋਂ ਇਲਾਵਾ ਸਰ ਡਿਸਟ੍ਰਿਕਟ ਜੱਜ ਜਿਹੜਾ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਹੁਸ਼ਿਆਰਪੁਰ ਜਿਹੜਾ ਆ ਉਹਨੇ ਕੈਂਪ ਰੱਖਿਆ ਹੁੰਦਾ ਸੀ ਧਰਮਸ਼ਾਲਾ
0: ਜੀ,
1: ਉੱਥੇ ਜਿਹੜਾ ਹੈਗਾ ਆ ਬਈ ਉੱਥੇ ਦੇ ਜਿਹੜੇ ਕਤਲ ਕੁਤਲ ਦੇ ਫੈਸਲੇ ਹੁੰਦੇ ਸੀ ਸੈਸ਼ਨ ਟ੍ਰਾਇਲ ਦੇ, ਉਹਨਾਂ ਦੀ ਜੱਜਮੈਂਟ ਤੇ ਲਿਖਿਆ ਆਉਂਦਾ ਹੁੰਦਾ ਸੀ ਇਨ ਦਾ ਕੋਰਟ ਆਫ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਹੁਸ਼ਿਆਰਪੁਰ
0: ਜੀ,
1: ਕੈਂਪ ਐਟ ਧਰਮਸ਼ਾਲਾ
0: ਜੀ।
1: ਹਾਂਜੀ, ਉੱਥੇ ਇੱਕ ਸੈਸ਼ਨ ਕੋਰਟ ਜਿਹੜਾ ਹੈਗਾ ਸੈਸ਼ਨ ਹਾਊਸ ਹੁੰਦਾ ਸੀਗਾ
0: ਜੀ,
1: ਜਿਹਦੇ ਵਿੱਚ ਜਾ ਕੇ ਤੇ ਸੈਸ਼ਨ ਜੱਜ ਜਿਹੜਾ ਆ ਉਹ ਠਹਿਰਦਾ ਹੁੰਦਾ ਸੀ 15 ਦਿਨ ਹੁਸ਼ਿਆਰਪੁਰ ਜਿਹੜਾ ਹੈਗਾ ਆ ਮਤਲਬ ਲਾਉਂਦਾ ਹੁੰਦਾ ਸੀ, 15 ਦਿਨ ਉਹ ਧਰਮਸ਼ਾਲਾ ਲਾਉਂਦਾ ਹੁੰਦਾ ਸੀ। ਤੇ ਫਿਰ ਵਕੇਸ਼ਨ ਦੇ ਉੱਤੇ ਉਹਨੇ ਜਿਹੜਾ ਹੈਗਾ ਗਰਮੀਆਂ ਦੀ ਵਕੇਸ਼ਨ ਤੇ ਫਿਰ ਧਰਮਸ਼ਾਲਾ ਉਹਨੇ ਚਲ ਜਾਣਾ ਜੀ।
0: ਜੀ
1: ਹੁਸ਼ਿਆਰਪੁਰ ਦੇ ਪ੍ਰੋਮੀਨੈਂਟ ਵਕੀਲ ਜਿਹੜੇ ਹੁੰਦੇ ਸੀਗੇ ਜਿਹੜੇ ਕਤਲ ਕੁਤਲ ਦੇ ਕੇਸ ਲੜਦੇ ਸੀ ਉਹਨਾਂ ਨੇ ਵੀ ਧਰਮਸ਼ਾਲਾ ਕੋਠੀਆਂ ਲਈਆਂ ਹੁੰਦੀਆਂ ਸੀ ਜੀ।
0: ਜੀ
1: ਉੱਥੇ ਫਿਰ ਛੁੱਟੀਆਂ ਛਾਟੀਆਂ ਚ ਜਰਾਨੇ ਪੈ ਜਾਂਦੇ ਸੀਗੇ ਤੇ ਫਿਰ ਵੱਡੇ ਸੌਦੇ ਉੱਥੇ ਤੈਅ ਹੋ ਜਾਂਦੇ ਸੀ ਜੀ।
0: ਬਿਲਕੁਲ
1: ਸੋ ਇਸ ਕਰਕੇ ਡਿਸਟ੍ਰਿਕਟ ਹੁਸ਼ਿਆਰਪੁਰ ਦੀ ਮਹਾਨਤਾ ਕਿਉਂਕਿ ਬਹੁਤ ਪਾਰਟੀਸ਼ਨ ਤੋਂ ਪਹਿਲਾਂ ਦਾ ਆ ਜੀ। ਤੇ ਸੁਝਾਅ ਤੁਹਾਡਾ ਵਧੀਆ ਹੈਗਾ ਆ ਬਈ ਭਾਈ ਤੁਸੀਂ ਜਿਹੜਾ ਹੈਗਾ ਜੇ ਏਦਾਂ ਦੀ ਕੋਈ ਸ਼ਹਿਰ ਵਸਾਉਣਾ ਹੈਗਾ ਆ ਤੇ ਪੰਚਾਇਤੀ ਜਗ੍ਹਾ ਬਥੇਰੀਆਂ ਹੈਗੀਆਂ ਕੰਢੀ ਦੇ ਵਿੱਚ,
0: ਹਾਂਜੀ
1: 2-2 ਹਜ਼ਾਰ ਕਿੱਲਾ ਪੰਚਾਇਤੀ ਜਗ੍ਹਾ ਹੈਗੀ, ਜਾਂ ਪ੍ਰਪੋਜ਼ਲ ਦੇਖੋ ਵੀ ਜਿਹੜਾ ਹੈਗਾ ਆ ਅਨਡਿਵੈਲਪ ਏਰੀਆ ਆ ਉੱਥੇ ਜਾ ਕੇ ਤੇ ਸਹੂਲਤਾਂ ਦੇ ਕੇ ਬਕਾਇਦਾ ਤੌਰ ਤੇ ਉਹਨੂੰ ਆਪਣਾ ਮਾਡਲ ਸ਼ਹਿਰ ਬਣਾਓ ਵਧੀਆ।
0: ਬਿਲਕੁਲ ਹੈ ਜੀ,
1: ਜੇ ਗੁਰੂ ਜੀ ਦਾ ਨਾਂ ਦੇਣਾ ਹੈਗਾ ਆ ਤੇ ਇਸ ਸ਼ਹਿਰ ਦਾ ਤਾਂ ਹੁਣ ਵਿਚਾਰੇ ਦਾ ਪਾਣੀ ਵੀ ਨਹੀਂ ਨਿਕਲਦਾ ਕਿਸੇ ਪਾਸੇ।
0: ਹੁਣ ਦੇਖੋ ਆਪਾਂ ਜਦੋਂ ਗੁਰੂਆਂ ਦੀ ਗੱਲ ਕਰਦੇ ਹਾਂ ਸੈਣੀ ਸਾਹਿਬ, ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਵਸਾਇਆ, ਉਸ ਤੋਂ ਬਾਅਦ ਉਹ ਸਾਰਾ ਕੁਝ ਛੱਡ ਛੜਾ ਕੇ ਅੱਗੇ ਤੋਂ ਅੱਗੇ ਵੱਧਦੇ ਰਹੇ, ਉਹਨਾਂ ਨੇ ਬਹੁਤ ਸਾਰੀਆਂ ਚੀਜ਼ਾਂ ਵਸਾਈਆਂ, ਇਹ ਤਾਂ ਢਾਹ ਕੇ ਬਣਾਉਣ ਦੀ ਕੋਸ਼ਿਸ਼ ਕਰਨ ਲੱਗੇ ਵੀ ਸਾਡਾ ਨਾਮ ਸਟਿੱਕਰ ਲਾ ਦਿਓ ਜੀ ਉੱਤੇ, ਬਸ ਗੱਲ ਨਹੀਂ ਬੜੀ, ਕੁਝ ਕਰਿਆ ਹੋਣਾ।
1: ਬਿਲਕੁਲ ਜੀ, ਇਹ ਤਾਂ ਸਾਡੇ ਟ੍ਰੈਡੀਸ਼ਨ ਰਿਹਾ ਹੈਗਾ ਆ, ਸਾਰਾ ਕੁਛ ਜਿਹੜਾ ਮੇਡ ਇਨ ਇੰਡੀਆ ਕਰ ਲਈਏ
0: ਜੀ,
1: ਹਾਂਜੀ ਭਾਵੇਂ ਆਈ ਚੀਜ਼ ਕਿਤੋਂ ਹੋਵੇ ਬਣਾਈ ਕਿਸੇ ਨੇ ਹੋਵੇ।
0: ਨਾਲੇ ਦੇਖੋ ਉੱਥੇ ਚਾਹੇ ਬਹੁਤ ਇੱਕ ਕਮਿਊਨਿਟੀ ਦਾ ਸ਼ਹਿਰ ਨਹੀਂ ਗਾ, ਉੱਥੇ ਬਹੁਤ ਐਜੂਕੇਟਡ ਮਿਡਲ ਕਲਾਸ ਜਾਂ ਉਸ ਤੋਂ ਥੱਲੇਲੀ ਕਲਾਸ ਵੀ ਸਾਰੇ ਤਰ੍ਹਾਂ ਦੇ ਰਹਿੰਦੇ, ਭਾਈਚਾਰਕ ਸਾਂਝਾ ਸ਼ਹਿਰ ਦੇ ਵਿੱਚ ਬਹੁਤ ਵੱਡੀ, ਉਹਦੇ ਵਿੱਚ ਮੁਸਲਮਾਨ ਭਾਈਚਾਰਾ ਵੀ ਹੈ, ਕ੍ਰਿਸਚਨ ਵੀ ਹੈ, ਹਿੰਦੂ ਵੀ ਹੈ, ਮੁਸਲਿਮ ਵੀ ਹੈ, ਸਾਰੇ ਹੀ ਰਹਿੰਦੇ ਆ ਰਲ ਮਿਲ ਕੇ। ਤੁਸੀਂ ਕਿਉਂ ਉਹ ਸ਼ਹਿਰ ਨੂੰ ਵੀ ਪਾੜਨ ਦੀ ਕੋਸ਼ਿਸ਼ ਕਰ ਰਹੇ ਹੋ ਕਿ ਆਪਣੀ ਸਿਆਸੀ ਵੋਟ ਚਮਕਾਉਣ ਦੇ ਲਈ? ਸਰਬ ਦਾ ਸਾਹਿਬ
1: ਗੱਲ ਏਦਾਂ ਹੋਈ ਨਾ ਜੀ ਕਿ ਜਲੰਧਰ ਇੱਕ ਵਾਰੀ ਇੱਕ ਬੰਦੇ ਦਾ ਹੋ ਗਿਆ ਐਕਸੀਡੈਂਟ ਤੇ ਉਹਦੇ ਰੋਡ ਪਾਉਣੀ ਸੀ ਤੇ ਉਹ ਡਾਕਟਰ ਕਹਿੰਦਾ ਵੀ ਇੱਕ ਹੈਗੀ ਰੋਡ ਅਮੈਰੀਕਾ ਬਾਹਰ ਲਈ ਆ, ਇੱਕ ਇੰਡੀਆ ਨੇ ਆ, ਇੰਡੀਆ ਰੋਡ ਦੀ ਕੋਈ ਗਰੰਟੀ ਨਹੀਂ। ਅੱਛਾ, ਉਹ ਏਦਾਂ ਕਰਕੇ ਉਹ ਅਗਲਿਆਂ ਨੇ ਕਿਹਾ ਵੀ ਚਲੋ ਉਹਦੀ ਲਾਈਫ ਟਾਈਮ ਗਰੰਟੀ ਜੇ ਉਹ ਰੋਡ ਪਾਤੀ। ਬਾਅਦ ਵਿੱਚ ਨਾ ਕੋਈ ਤਕਲੀਫ ਹੋ ਗਈ ਤੇ ਅਲਟੀਮੇਟਲੀ ਅਗਲੇ ਕਿਸੇ ਹੋਰ ਡਾਕਟਰ ਕੋਲ ਚਲ ਗਏ। ਉਹ ਕਹਿੰਦੇ ਵੀ ਭਾਈ ਇਹ ਰੋਡ ਜਿਹੜੀ ਹੈਗੀ ਆ ਇਨਫੈਕਸ਼ਨ ਕਰਦੀ ਪਈ ਆ,
0: ਜੀ
1: ਇਹ ਕੱਢਣੀ ਪੈਣੀ ਆ, ਤੇ ਫਿਰ ਬਾਅਦ ਦੇ ਵਿੱਚ ਇਨਫੈਕਸ਼ਨ ਦੂਰ ਕਰਕੇ ਤੇ ਫਿਰ ਦੁਬਾਰਾ ਪਊਗੀ। ਫੇਰ ਤਾਂ ਪ੍ਰੋਸੀਜਰ ਦੁਬਾਰਾ ਆਪਰੇਟ ਕਰਨਾ ਪਿਆ।
0: ਜੀ
1: ਹਾਂਜੀ, ਉਹ ਜਦੋਂ ਦੁਬਾਰਾ ਆਪਰੇਟ ਕੀਤਾ ਤੇ ਉੱਥੇ ਜਿਹੜਾ ਹੈਗਾ ਆ ਰੋਡ ਦੇ ਉੱਤੇ ਮੇਡ ਇਨ ਲੁਧਿਆਣਾ ਲਿਖਿਆ ਆ, ਉਹ ਮੇਡ ਇਨ ਲੁਧਿਆਣੇ ਨੂੰ ਮੇਡ ਇਨ ਲੰਡਨ ਕਰਕੇ ਪਾ ਗਿਆ। ਹਾਂਜੀ, ਤੋ ਇਸ ਕਰਕੇ ਪੈਸੇ ਬਾਹਰਲੇ ਲੈ ਗਿਆ।
0: ਜੀ
1: ਇਸ ਕਰਕੇ ਭਾਈ ਮੋਹਰ ਤਾਂ ਭਾਵਾਂ ਲੁਧਿਆਣੇ ਦੀ ਹੋਵੇ, ਅਸੀਂ ਲੰਡਨ ਕਹਿ ਕੇ ਚੱਕ ਕੰਮ ਚਲਾ ਦੇਈਦਾ। ਤੇ ਹਾਂਜੀ, ਇੱਥੇ ਏਦਾਂ ਦੀਆਂ ਮੋਹਰਾਂ ਲੱਗਦੀਆਂ ਰਹਿੰਦੀਆਂ ਹੈਗੀਆਂ ਜੀ। ਹੁਣ ਹੁਸ਼ਿਆਰਪੁਰ ਦੀ ਬੇਨਤੀ ਇਹ ਹੈਗੀ ਕਿ ਹੁਸ਼ਿਆਰਪੁਰ ਦੇ ਵਿੱਚ ਇਸ ਵੇਲੇ ਸਰ ਡਿਸਟ੍ਰਿਕਟ ਬਿਸ਼ੱਕ ਹੈਗਾ ਜੀ, ਪਰ ਹੁਸ਼ਿਆਰਪੁਰ ਸ਼ਹਿਰ ਦੀ ਸਥਿਤੀ ਏਦਾਂ ਦੀ ਆ ਵੀ ਉੱਥੇ ਸੀਵਰੇਜ ਦੀ ਕੋਈ ਵਿਵਸਥਾ ਨੀ ਬਹੁਤੀ। ਇੱਕ ਬਰਸਾਤ ਦੇ ਨਾਲ ਜਿਹੜਾ ਆ ਪਾਣੀ ਏਦਾਂ ਕਿਸ਼ਤੀਆਂ ਜਾ ਕੇ ਚਲਾ ਦਿਓ ਜੀ,
0: ਜੀ
1: ਮਤਲਬ ਪਾਣੀ ਦੀ ਨਿਕਾਸੀ ਕੋਈ ਨੀ ਹੈ ਜੀ ਉੱਥੇ।
0: ਬਿਲਕੁਲ ਹੈ ਜੀ।
1: ਹਾਂਜੀ
0: ਜੀ,
1: ਬਟ ਫਿਰ ਵੀ ਇੱਕ ਨਾਂ ਦੇ ਨਾਲ ਜਿਹੜੀ ਹੈਗੀ ਆ ਅਟੈਚਮੈਂਟ ਹੁੰਦੀ ਆ ਜੀ। ਮਤ ਸੋਚੋ ਕਿ ਭਾਈ ਤੁਹਾਡੇ ਇੱਕ ਬੰਦੇ ਦੀ ਜਿਹੜੇ ਸੈਂਟੀਮੈਂਟ ਹੈ ਜਾਂ ਇੱਕ ਕਮਿਊਨਿਟੀ ਦੇ ਸੈਂਟੀਮੈਂਟ ਹੈ, ਉਹਨੂੰ ਹੀ ਬਾਕੀ ਸਾਰੇ ਓਨਰ ਕਰਦੇ ਹੋਣਗੇ।
0: ਬਿਲਕੁਲ ਹੈ ਜੀ।
1: ਹੁਣ ਹੁਸ਼ਿਆਰਪੁਰ ਨਾਂ ਜਿਹੜਾ ਹੈਗਾ ਸ਼ਹਿਰ ਦਾ, ਅੱਜ ਤੱਕ ਤਾਂ ਸਾਰਿਆਂ ਨੂੰ ਹੀ ਮਤਲਬ ਇਹ ਮਨਜ਼ੂਰ ਸੀ ਨਾ ਜੀ।
0: ਮਨਜ਼ੂਰ ਹੈ ਜੀ।
1: ਹਾਂਜੀ, ਸੋ ਇੱਕ ਟਪਕੇ ਸਿਰਫ ਰਾਜਨੀਤੀ ਕਰਕੇ ਜਿਹੜਾ ਇਹੋ ਜਿਹੇ ਕੰਮ ਕੀਤੇ ਜਾਂਦੇ ਹੈਗੇ। ਅਦਰਵਾਈਜ਼ ਇਹਨਾਂ ਕੰਮਾਂ ਦਾ ਕੀ, ਮੈਨੂੰ ਨੀ ਸਮਝ ਆਈ ਵੀ ਇਹਨਾਂ ਕੀ ਡਿਵੈਲਪਮੈਂਟ ਹੋਣੀ ਹੈ, ਕੀ ਰੁਜ਼ਗਾਰ ਮਿਲ ਜਾਣਾ ਹੈਗਾ ਜੀ। ਹੈ ਜੀ, ਕੀ ਇਹਨਾਂ ਨੂੰ ਪਤਾ, ਸਿਰਫ ਇਹ ਕਰਕੇ ਵੀ ਹਾਂ ਜੀ ਇੱਕ ਭਾਈਚਾਰਾ ਖੁਸ਼ ਹੋ ਜੂਗਾ, ਸਾਨੂੰ ਵੋਟਾਂ ਦੇ ਦੂਗਾ ਜੀ।
0: ਬਿਲਕੁਲ ਹੈ ਜੀ, ਹੋਰ ਕੁਛ ਬਣੇਗਾ ਜੀ। ਬਿਲਕੁਲ
1: ਹਾਂ ਜੀ
0: ਜੀ
1: ਸਿਆਸੀ
0: ਜੀ
1: ਇਥੋਂ ਨਾ ਇਹ ਲੋਕ ਜਿਹੜੇ ਹੈਗੇ ਆ ਇਥੋਂ ਇਹ ਨੀ ਚਾਹੁੰਦੇ ਹੈਗੇ ਵੀ ਲੋਕੀ ਇਥੋਂ ਬਾਹਰ ਨਿਕਲਣ
0: ਜੀ।
1: ਉਹ ਲੋਕਾਂ ਨੂੰ ਇਸੇ ਚੱਕਰ ਵਿਊ ਦੇ ਵਿੱਚ, ਜਾਤੀਵਾਦ ਦੇ ਚੱਕਰ ਦੇ ਵਿੱਚ, ਧਰਮ ਦੇ ਚੱਕਰ ਦੇ ਵਿੱਚ ਪਾ ਕੇ ਤੇ ਉਥੋਂ ਹੀ ਆਪਣੀ ਰਾਜਨੀਤੀ ਜਿਹੜੀ ਆ ਉਹ ਮਤਲਬ ਕੱਢਣੀ ਚਾਹੁੰਦੇ ਆ। ਅਦਰਵਾਈਜ਼ ਜੇ ਲੋਕ ਕੋਈ ਸਿਆਣੀ ਗੱਲ ਕਰਨ ਜਾਂ ਰੁਜ਼ਗਾਰ ਦੀ ਗੱਲ ਕਰਨ, ਉਹ ਤਾਂ ਜਿਹੜਾ ਹੈਗਾ ਤੁਸੀਂ ਵਿਧਾਨ ਸਭਾ ਚ ਦੇਖ ਲਓ ਤਾਂ ਕੋਈ ਮੁੱਦਾ ਪੰਜਾਬ ਦਾ ਐਡਰੈਸ ਹੋਇਆ
0: ਨਾ ਜੀ,
1: ਮੁੱਦਾ ਉਹ ਐਡਰੈਸ ਹੋ ਰਿਹਾ ਜਿਹੜਾ ਦਿੱਲੀ ਦੇ ਵਿੱਚ ਜਿਹੜਾ ਆ ਇਹਨਾਂ ਨੇ ਚੱਕਿਆ ਆ, ਤੇ ਉਹਨੂੰ ਉਹਨੂੰ ਉਹਨੂੰ ਇੱਥੇ ਜਿਹੜਾ ਫਿਰ ਹਾਲਾਤ ਇਹਨਾਂ ਦੇ ਇਹ ਹੈਗੇ ਆ, ਇੱਥੇ ਏਦਾਂ ਦੀਆਂ ਗੱਲਾਂ ਕਰੀ ਜਾਣੀਆਂ ਵਿਧਾਨ ਸਭਾ ਦੇ ਵਿੱਚ, ਟਾਈਮ ਪਾਸ ਕਰਦੇ ਤੁਸੀਂ ਪਹਿਲਾਂ ਤੁਸੀਂ ਜਿਹੜਾ ਹੈਗਾ ਆ ਇੱਕ ਵਾਰੀ ਨਿੱਦਾ ਪ੍ਰਸਤਾਵ ਵਿਧਾਨ ਸਭਾ ਦਾ ਸੈਸ਼ਨ ਸੱਦ ਕੇ ਮਨਰੇਗਾ ਵਾਲਿਆਂ ਦੇ ਹੱਕ ਚ ਮਤਾ ਪਾਇਆ ਜੀ।
0: ਜੀ
1: ਸਾਰਾ ਭਾਸ਼ਣ ਉੱਥੇ ਕਰਦੇ ਰਹੇ ਜੀ, ਇਹ ਮਜ਼ਦੂਰਾਂ ਦੇ ਢਿੱਡ ਤੇ ਲੱਤ ਮਾਰੀ ਇਹਨਾਂ ਨੇ, ਜੀ ਰਾਮ ਜੀ ਲਿਆ ਕੇ ਜੀ ਸਾਰਾ ਕੁਛ ਉੱਥੇ ਨਿੰਦਾ ਪ੍ਰਸਤਾਵ ਪਾਸ ਕੀਤਾ, ਤੇ ਜਿੱਦਣ ਉਹਨਾਂ ਨੇ ਜੀ ਰਾਮ ਜੀ ਲਾਗੂ ਕੀਤਾ ਤੇ ਸਾਰਿਆਂ ਨਾਲ ਲਾਗੂ ਕਰਨ ਵਾਲਿਆਂ ਚ ਸਭ ਤੋਂ ਪਹਿਲਾਂ ਜਿਹੜਾ ਪੰਜਾਬ ਸੀਗਾ ਜੀ।
0: ਹਸਤਾਖਰ ਇਹਨਾਂ ਨੇ ਕੀਤੇ,
1: ਹੈਰਾਨਗੀ ਦੀ ਗੱਲ ਆ, ਹੈਰਾਨਗੀ ਦੀ ਗੱਲ ਆ ਸਰ, ਹੈਰਾਨਗੀ ਦੀ ਗੱਲ ਆ
0: ਜੀ। ਬਿਲਕੁਲ,
1: ਕਿ ਮਤਲਬ ਜਿਹੜਾ ਆ ਫਿਰ ਤੁਸੀਂ ਉਹ ਜਿਹੜਾ ਆ ਐਕਸਰਸਾਈਜ਼ ਕੀਤੀ ਸੀ ਉਹ ਲੋਕਾਂ ਦੇ ਅੱਖਾਂ ਚ ਘੱਟਾ ਪਾ ਕੇ, ਜਾਂ ਉਦਣ ਉਦਣ ਦਾ ਜਿਹੜਾ ਟੀਏ ਲਿਆ ਡੀਏ ਲਿਆ ਸਾਰਾ ਕੁਛ ਜਿਹੜੇ ਹੈਗੇ ਪੱਤੇ ਲਏ, ਉਹ ਕਾਹਦੇ ਵਾਸਤੇ ਲਏ ਸੀ? ਕੰਮ ਤਾਂ ਤੁਸੀਂ ਜਿਹੜਾ ਆ ਉੱਥੇ ਕਰਕੇ ਤੇ ਪੈਸੇ ਲੈ ਗਏ ਹੈਗੇ, ਉਹ ਤੋਂ ਬਾਅਦ ਜਿਹੜਾ ਆ ਤੁਸੀਂ ਆਪ ਉਹਨੂੰ ਆਪ ਹੀ ਰੱਦ ਕਰਨ ਵਾਲਿਆਂ ਚ ਤੁਸੀਂ
0: ਜੀ। ਨਾਲੇ ਦੇਖੋ
1: ਮਤਲਬ ਲੋਕਾਂ ਨੂੰ ਦਿਖਾਉਣੇ ਕੁਛ ਹੋ ਰਿਹਾ, ਕਰਦੇ ਕੁਛ ਹੋ ਰਿਹਾ।
0: ਸੈਣੀ ਸਾਹਿਬ ਹਾਲ ਦੇ ਵਿੱਚ ਸਾਰਿਆਂ ਦੇ ਸਾਹਮਣੇ ਡਿਸਕਸ ਹੋਣਾ ਚਾਹੀਦਾ, ਉਹ ਉੱਥੇ ਨਹੀਂ ਕਰਨ ਨੂੰ ਤਿਆਰ ਹੈਗੇ, ਤੇ ਬਾਹਰ ਆ ਕੇ ਪ੍ਰੈਸ ਕਾਨਫਰੰਸ ਕਰਕੇ ਪੱਤਰਕਾਰਾਂ ਨੂੰ ਜ਼ਰੂਰ ਕੁਝ ਨਾ ਕੁਝ ਟੀਕਾ ਟਿੱਪਣੀ ਕਰ ਜਾਂਦੇ ਨੇ। ਹੁਣ ਦੇਖੋ ਕਿ ਚਲੋ ਆਪਣੇ ਸੈਣੀ ਸਾਹਿਬ ਤੁਹਾਡੇ ਫਾਦਰ ਵੀ ਸਾਡੇ ਫਾਦਰ ਵੀ ਜਾਂ ਪੇਰੈਂਟਸ ਜਿਹੜੇ ਨੇ ਉਹ ਉਹਨਾਂ ਨੇ ਸਾਰਾ ਕੁਝ ਕੀਤਾ ਜੀ, ਤੇ ਜੇ ਉਹਨਾਂ ਨੂੰ ਕਹੀ ਜਾਈਏ ਵੀ ਤੁਸੀਂ ਸਾਡੇ ਲਈ ਕੀ ਕੀਤਾ, ਜਾਂ ਉਹ ਬਾਬੇ ਸਾਡੇ ਦਾ ਕਰਜ਼ਾ ਸੀਗਾ ਉਹ ਸਾਨੂੰ ਮਤਲਬ ਕਿ ਸਾਡੇ ਪਿਓ ਨੂੰ ਮਿਲ ਗਿਆ, ਤੇ ਪਿਓ ਅੱਗੇ ਉਹ ਨਿਆਣੇ ਜਿਹੜੇ ਨੇ ਪਿਓ ਨੂੰ ਗਾਲਾਂ ਕੱਢੀ ਜਾਣ ਵੀ ਉਹ ਪਿਓ ਨੇ ਨਹੀਂ ਮੋੜਿਆ ਤੇ ਉਹ ਸਾਡਾ ਕਰਜ਼ਾ ਜਿਹੜਾ ਮਤਲਬ ਕਿ ਬੱਚਿਆਂ ਦੇ ਸਿਰ ਦੇ ਉੱਤੇ ਪਾ ਗਿਆ, ਉਹਨੂੰ ਪਿਓ ਨੂੰ ਗਾਲਾਂ ਕੱਢੀ ਜਾਣ, ਕਿ ਏਦਾਂ ਮਸਲਾ ਹੱਲ ਹੋ ਜਾਏਗਾ? ਕੋਈ ਜ਼ਿੰਮੇਵਾਰੀ ਹੈ, ਪਰਿਵਾਰ ਦੀ ਵੀ ਕੋਈ ਜ਼ਿੰਮੇਵਾਰੀ ਹੁੰਦੀ ਹੈ ਤੁਹਾਨੂੰ। ਤੁਸੀਂ ਪੰਜਾਬ ਦੇ ਮਾਈ ਬਾਪ ਹੋ ਇਸ ਸਮੇਂ ਦੇ ਵਿੱਚ, ਤੇ ਉਹ ਜ਼ਿੰਮੇਵਾਰੀਆਂ ਨਹੀਂ ਚੱਕਣ ਨੂੰ ਤਿਆਰ, ਫਿਰ ਕਰਨਾ ਕੀ ਹੈ ਜੀ ਤੁਹਾਨੂੰ? ਰਗੜ ਕੇ ਗੋਡੇ ਤੇ ਲਾਉਣਾ?
1: ਗੱਲ ਏਦਾਂ ਹੈ ਨਾ ਜੀ, ਇਹ ਜਿਹੜਾ ਡੀਏ ਵਾਲਾ ਕੇਸ ਹੈ ਨਾ ਜੀ, ਉਹ ਤਾਂ ਇਹਨਾਂ ਨੂੰ ਲੈ ਕੇ ਪੈ ਜਾਊਗਾ
0: ਜੀ।
1: ਪਰ ਉਹਨਾਂ ਨੇ ਨਾਲ ਹੀ ਜਿਹੜਾ ਆ ਜੱਜਿਸ ਨੇ ਇਹ ਵੀ ਪਾਬੰਦੀ ਲਾਈ ਹੈਗੀ ਆ ਕਿ ਜੇ ਇਹ ਜਿਹੜਾ ਹੈਗਾ ਡੀਏ ਨਹੀਂ ਦਿੰਦੇ ਤੇ ਇਹਨਾਂ ਦਾ ਚੋ ਪ੍ਰਚਾਰ ਤੇ ਜਿਹੜੀ ਹੈਗੀ ਆ ਐਡਵਰਟਾਈਜ਼ਮੈਂਟ ਫੰਡ ਬੰਦ।
0: ਬਿਲਕੁਲ
1: ਹਾਂਜੀ, ਉਹ ਬੰਦ ਆ ਜੀ, ਉਹ ਉਹਦੇ ਦਲ ਤੇ ਇਹਨਾਂ ਦੇ ਸਾਹ ਪ੍ਰਾਣ ਰੁਕ ਜਾਂਦੇ ਆ, ਸਰਕਾਰ ਦੀ ਤਾਂ ਜਿਹੜਾ ਹੈਗਾ ਸਾਹ ਹੀ ਤਾਂ ਚੱਲਦੇ ਹੈਗੇ ਆ ਜੇ ਕਿਤੇ ਦੋ ਚਾਰ ਇਸ਼ਤਿਹਾਰ ਆ ਜਾਂਦੇ ਅਖਬਾਰ ਦੇ ਵਿੱਚ, ਤਾਂ ਹੀ ਤਾਂ ਲੀਡਰਾਂ ਨੂੰ ਸਾਹ ਆਉਂਦਾ ਜੀ।
0: ਬਿਲਕੁਲ ਹੈ ਜੀ।
1: ਫਿਰ ਇਹਨਾਂ ਨੇ ਤਾਂ ਪੰਜਾਬ ਦੇ ਪੈਸੇ ਦੇ ਨਾਲ ਪੂਰੇ ਦੇਸ਼ ਵਿੱਚ ਪ੍ਰਚਾਰ ਕਰਨਾ ਹੁੰਦਾ ਜੀ,
0: ਜੀ
1: ਔਰ ਉਹਨਾਂ ਚੀਜ਼ਾਂ ਦਾ ਕਰਨਾ ਹੁੰਦਾ ਜੋ ਐਕਚੁਅਲੀ ਜੀ ਹੋਈਆਂ ਹੀ ਨਹੀਂ ਹੁੰਦੀਆਂ ਜੀ।
0: ਬਿਲਕੁਲ ਹੈ ਜੀ,
1: ਹਾਂ ਜੀ, ਹੋਣ ਤੋਂ ਪਹਿਲਾਂ ਪ੍ਰਚਾਰ, ਜਦੋਂ ਮਤਲਬ ਜਿਹੜਾ ਹੈਗਾ ਹੈ ਇੱਕ ਅੱਧੀ ਜਿਹੜੀ ਹੈਗੀ ਹੈ ਚੀਜ਼ ਨੂੰ ਇੰਪਲੀਮੈਂਟ ਕਰਨਾ, ਫੇਰ ਪ੍ਰਚਾਰ, ਬਾਅਦ ਇਹ ਨਹੀਂ ਦੱਸਣਾ ਹੈਗਾ ਵੀ ਅਸੀਂ ਕੀ ਉੱਥੇ ਖਰਚਿਆ ਕੀ ਨਹੀਂ। 10 ਕਰੋੜ ਰੁਪਏ ਦਾ ਜਿਹੜਾ ਹੈਗਾ ਆ ਕੰਮ ਕੀਤਾ ਸੀ ਹੈਲਥ ਸੈਕਟਰ ਚ, ਤੇ 30 ਕਰੋੜ ਦੇ ਇਸ਼ਤਿਹਾਰ,
0: ਬਿਲਕੁਲ ਹੈ ਜੀ,
1: ਹਾਂਜੀ। ਤੇ ਜੇ ਅਗਲੇ ਬੰਦੇ ਨੇ IAS ਅਫਸਰ ਨੇ ਜਿਹੜਾ ਹੈਗਾ ਯਾ ਨਾ ਕਰ ਦਿੱਤੀ ਇਸ ਚੀਜ਼ ਨੂੰ ਵੀ ਭਾਈ ਇਹ ਤਾਂ 10 ਕਰੋੜ ਦੀ ਯੋਜਨਾ ਸਰ, ਇਹਨਾਂ ਦੇ ਦਿੱਲੀ ਦੇ ਵਿੱਚ ਵੀ ਏਦਾਂ ਦੇ ਘੁਟਾਲੇ ਨਿਕਲੇ, ਕਈ ਯੋਜਨਾਵਾਂ ਲਾਗੂ ਹੀ ਨਹੀਂ ਕੀਤੀਆਂ, ਉਹ ਚੱਲੀਆਂ ਹੀ ਨਹੀਂ, ਤੇ ਉਹਨਾਂ ਦੇ ਇਸ਼ਤਿਹਾਰ ਜਿਹੜੇ ਹੈਗੇ ਉਹ ਉਹਨਾਂ ਦਾ ਬਜਟ ਹੈਗਾ ਸੀ ਜੀ,
0: ਜੀ ਤਲਵਾੜੇ ਮੇਰੇ ਖਿਆਲ ਨਾਲ ਦਸੂਹੇ ਦੇ ਵਿਚ ਉੱਥੇ ਨੈਚੁਰਲ ਜਿਹੜਾ ਸੀਗਾ ਉੱਥੇ ਨੀਂਹ ਪੱਥਰ ਰੱਖਿਆ ਜੀ ਕਿ ਇੱਥੇ ਇਮਾਰਤ ਬਣਾਵਾਂਗੇ ਜਾਂ ਉਹ ਆਪਣਾ ਜਿਹੜਾ ਇੱਕ ਵਾਤਾਵਰਨ ਹਵਾ ਮਹਿਲ ਜੀ ਉਹ ਹਵਾ ਦੇ ਵਿਚ ਹੀ ਰਹਿ ਗਿਆ ਜੀ, ਉੱਥੇ ਪੱਥਰ ਹੀ ਹੈਗਾ ਕੱਲਾ, ਤੇ ਉਹ ਗੌਰਮੈਂਟ ਦੀ ਜਿਹੜੀ ਸੀ ਇਹ ਆਪ ਸੂਬਾ ਉਹਦੇ ਆਧਾਰ ਦੇ ਉੱਤੇ ਆਪਣੀ ਮਨਮਰਜ਼ੀ ਨਹੀਂ ਕਰ ਸਕਦਾ, ਉਹਦੇ ਲਈ ਕੇਂਦਰ ਦੀ ਜਿਹੜੀ ਹੈ ਬਕਾਇਦਾ ਪਰਮਿਸ਼ਨ ਚਾਹੀਦੀ, ਇਹਨਾਂ ਜਿਹੜੀਆਂ ਸਪੈਸ਼ਲ ਜਗ੍ਹਾਵਾਂ ਨੇ ਉਹਦੇ ਉੱਤੇ ਛੇੜਛਾੜ ਨਹੀਂ ਕਰ ਸਕਦੇ ਤੁਸੀਂ, ਤੇ ਆਪਣੀ ਮਨਮਰਜ਼ੀ ਦੇ ਨਾਲ ਹੀ ਕਰ ਗਏ, ਤੇ ਉਹ ਹੁਣ ਉੱਥੇ ਕਹਿੰਦੇ ਆ ਕਿ ਬਈ ਅਸੀਂ ਤਾਂ ਸਾਨੂੰ ਤਾਂ ਪਰਮਿਸ਼ਨ ਦੀ ਜ਼ਰੂਰਤ ਹੈ, ਤੇ ਪਰਮਿਸ਼ਨ ਲਈ ਨਹੀਂ ਜੀ, ਤੇ ਅਗਲੇ ਹੁਣ ਅੱਖਾਂ ਦਿਖਾਉਣਗੇ ਬਈ ਤੁਸੀਂ ਇਹ ਕਰ ਕਿੱਦਾਂ, ਨਾਲੇ ਨੀਂਹ ਪੱਥਰ ਰੱਖੀ ਜਾਂਦੇ ਹੋ ਸਾਡੀ ਆਗਿਆ ਤੋਂ ਬਗੈਰ, ਹੁਣ ਕਰ ਲਓ।
1: ਭਾਰਤ ਸਾਹਿਬ ਉਹ ਵੀਡੀਓ ਆਉਣ ਤੋਂ ਬਾਅਦ ਤੇ ਹਲਕਾ ਵਿਧਾਇਕ ਨੇ ਅੱਜ ਮੁੱਦਾ ਜਿਹੜਾ ਆ ਉੱਥੇ ਵਿਧਾਨ ਸਭਾ ਚ ਚੱਕ ਦਿੱਤਾ
0: ਜੀ, ਬਿਲਕੁਲ ਜੀ,
1: ਉਹਨਾਂ ਨੇ ਕਿਹਾ ਕਟਾਰੂ ਚੱਕ ਉਹਨਾਂ ਨੂੰ ਮੰਤਰੀ ਜੀ ਵੀ ਤੁਸੀਂ ਜਿਹੜਾ ਹੈਗਾ ਆ ਮੇਰੇ ਨਾਲ ਗਏ, ਮੁੱਖ ਮੰਤਰੀ ਸਾਹਿਬ ਨਾਲ ਗਏ, ਇੰਨਾ ਤਾਮ ਝਾਮ ਕੀਤਾ, ਅਫਸਰਾਂ ਨੇ ਸਾਨੂੰ ਗੁਮਰਾਹ ਕੀਤਾ, ਫੇਰ ਦਾ ਮਤਲਬ
0: ਬਿਲਕੁਲ
1: ਹਾਂਜੀ, ਲੋਕੀ ਲੋਕੀ ਮੈਨੂੰ ਪੁੱਛਦੇ ਹੈਗੇ ਆ ਉੱਥੇ ਹੁਣ ਬਈ ਭਾਈ ਆ ਨੀਂਹ ਪੱਥਰ ਰੱਖ ਗਏ ਸੀ ਜਦ ਪੈਸੇ ਮਨਜੂਰ ਹੋ ਗਏ ਸੀ, ਤੇ ਹੁਣ ਉਹ ਕਹਿੰਦੇ ਕਹਿ ਰਹੇ ਹੈਗੇ ਆ ਜੀ ਵੀ ਇਹ ਜਿਹੜੇ ਆ ਪੈਸੇ ਸੈਂਟਰ ਦਾ ਚੱਕਰ ਹੈਗਾ, ਸੈਂਟਰ ਨੇ ਮਨਜੂਰੀ ਦੇਣੀ ਹੈ, ਜੇ ਸੈਂਟਰ ਨੇ ਮਨਜੂਰੀ ਦੇਣੀ ਸੀ ਤੇ ਅਫਸਰਾਂ ਨੇ ਉਦੋਂ ਪ੍ਰਪੋਜ਼ਲ ਜਦੋਂ ਬਣਾ ਕੇ ਭੇਜਿਆ ਹੈਗਾ ਤੇ ਉਦੋਂ ਮਤਲਬ ਗੁਮਰਾਹ ਕੀਤਾ ਸੀ ਸਾਨੂੰ, ਇਹਦੇ ਬਾਰੇ ਕੀ ਤੁਸੀਂ ਇਨਕੁਆਇਰੀ ਕਰੋ।
0: ਸਲਾਹਕਾਰ ਰੱਖੇ ਹੋਏ ਨੇ ਮੰਤਰੀ ਸਾਹਿਬ ਨੇ ਜਾਂ ਮੁੱਖ ਮੰਤਰੀ ਸਾਹਿਬ ਨੇ ਵੀ ਕਿ ਉਹ ਐਡਵਾਈਸ ਨਹੀਂ ਦਿੰਦੇ ਭਾਈ ਇਹ ਅਨਲੀਗਲ ਆ ਜਾਂ ਕਰ ਸਕਦੇ ਆ ਨਹੀਂ ਕਰ ਸਕਦੇ ਆ, ਆਪਣੇ ਅਧਿਕਾਰ ਦੇ ਥੱਲੇ ਆਉਂਦਾ ਨਹੀਂ ਆਉਂਦਾ, ਸਲਾਹਕਾਰ ਕਾਹਦੇ ਲਈ ਰੱਖੇ ਹੋਏ ਨੇ ਜੀ।
1: ਮਹਾਰਾਜ ਸਾਹਿਬ ਜੇ ਕੋਈ ਪੁੱਛੇ ਤਾਂ ਕੋਈ ਦੱਸਦਾ ਹੁੰਦਾ, ਓਦਾਂ ਬਿਨਾਂ ਪੁੱਛੇ ਕੌਣ ਦੱਸਦਾ ਹੁੰਦਾ
0: ਜੀ,
1: ਹਾਂਜੀ। ਜਦ ਸਰਕਾਰ ਦੀ ਨੀਤੀ ਇਹ ਸੀ ਵੀ ਨੀਂਹ ਪੱਥਰ ਤੇ ਨੀਂਹ ਪੱਥਰ ਰੱਖੀ, ਚਲੋ ਬਾਅਦ ਚ ਦੇਖਾਂਗੇ ਜੇ ਕੁਝ ਹੋ ਗਿਆ ਠੀਕ ਗੱਲ ਹੈਗੀ ਆ, ਉਦੋਂ ਤਾਂ ਸੈਲੀਬ੍ਰੇਸ਼ਨ ਦੇ ਸਰਕਾਰ ਦਰਅਸਲ 4.5 ਸਾਲ ਜਿਹੜਾ ਹੈਗਾ ਆ ਨਾ ਜੀ ਇਹਨਾਂ ਨੇ ਕੰਮ ਕੁਮ ਕੋਈ ਨੀ ਕੀਤਾ
0: ਜੀ,
1: ਇਹ ਸਿਰਫ ਜਿਹੜਾ ਆ ਇਲੈਕਸ਼ਨ ਮੋਡ ਦੇ ਵਿਚ ਹੀ ਰਹੇ ਹੈਗੇ ਆ ਤੇ ਸੈਲੀਬ੍ਰੇਸ਼ਨ ਦੇ ਮੋਡ ਚ ਹੀ ਰਹੇ ਆ ਜੀ, ਕਦੀ ਕਿਤੇ ਜਾ ਕੇ ਭੰਗੜਾ ਪਾ ਲਿਆ, ਕਿਤੇ ਨੱਚਦਿਆ ਚੁਟਕਲੇ ਸੁਣਾ ਤੇ ਚਾਰ, ਹਾਂਜੀ, ਕਿੱਦਣ ਇਹਨਾਂ ਦੇ ਸਿਰ ਜੋੜ ਕੇ ਇਸ ਚੀਜ਼ ਦਾ ਸੋਚਿਆ ਵੀ ਹਾਂ ਜੀ ਆਪਣੇ ਮੁਲਾਜ਼ਮਾਂ ਵਾਸਤੇ ਆਪਾਂ ਜਿਹੜਾ ਆ ਪ੍ਰਬੰਧ ਕਰਨਾ ਕਿੱਥੋਂ ਕਰਨਾ ਆ, ਇਹ ਉਹ ਅੱਜ ਕਹਿੰਦੇ ਹੈਗੇ ਜੀ, ਕਹਿੰਦੇ ਜਿਹੜੇ ਪਹਿਲੇ ਸਿੰਗਲ ਜੱਜ ਨੇ ਨਾ, ਪਹਿਲਾਂ ਇੱਕ ਡਬਲ ਬੈਂਚ ਦਾ ਫੈਸਲਾ ਸੀਗਾ, ਉਹਨੇ ਸਿੰਗਲ ਜੱਜ ਨੇ ਪਲਟ ਦਿੱਤਾ,
0: ਹਾਂਜੀ,
1: ਤੇ ਮੁੜ ਕੇ ਸਿੰਗਲ ਜੱਜ ਦੇ ਫੈਸਲੇ ਦੀ ਤੁਸੀਂ ਡਬਲ ਜੱਜ ਦੇ ਟੀਵੀ ਦੇ ਵਿੱਚ ਤੇ ਅਪੀਲ ਕੀਤੀ, ਅਗਲਿਆਂ ਨੇ ਕਿਹਾ ਤਾਂ 15 ਦਿਨਾਂ ਦੇ ਵਿੱਚ ਕਰਾਓ, ਹਾਂਜੀ, ਤੇ ਉਹਨਾਂ ਦੇ ਨਾਲ ਕਹਿਤਾ ਹੈਗਾ 31 ਅਗਸਤ ਨੂੰ ਜਿਹੜਾ ਹੈਗਾ ਤੇ ਇੱਥੇ ਰਿਪੋਰਟ ਕਰਨੀ ਆ ਵੀ ਕੰਪਲਾਇੰਸ ਹੋ ਗਈ ਕਿ ਨਹੀਂ
0: ਜੀ,
1: ਹੁਣ ਇਹਨਾਂ ਨੂੰ ਭਜਣਾ ਪਈਆ ਆ
0: ਜੀ,
1: ਹੁਣ ਕਹਿੰਦੇ ਅੱਜ ਵਿਧਾਨ ਸਭਾ ਦੇ ਵਿੱਚ ਕਹਿੰਦੇ ਜੀ 21,000 ਕਰੋੜ ਰੁਪਇਆ ਰਹਿੰਦਾ ਆ ਜੀ,
0: ਹਾਂਜੀ ਬਿਲਕੁਲ ਆ ਜੀ, 20,000 ਕਰੋੜ
1: ਹੁਣ ਟਾਲਣ ਵਾਸਤੇ ਜਿਹੜਾ ਆ ਸੁਪਰੀਮ ਕੋਰਟ ਜਾਣਗੇ ਉੱਥੇ ਜਾ ਕੇ ਤੇ ਥੋੜਾ ਜਾ ਕੇਸ ਦਾ ਨੰਬਰ ਲੈ ਲੈਣਗੇ, ਇੱਥੇ ਕਹਿਣ ਜੀ ਅਸੀਂ ਅਪੀਲ ਕੀਤੀ ਆ ਜੀ, ਉਹ ਉਧਰ ਨੂੰ ਟਾਲਣ ਦੀ ਕੋਸ਼ਿਸ਼ ਕਰਨਗੇ ਜੀ,
0: ਜੀ
1: ਤੇ ਅਦਰਵਾਈਜ਼ ਸਰ ਵਿਦਆਊਟ ਪਲੈਨਿੰਗ ਜਿਹੜਾ ਇਹ ਸਾਰਾ ਕੰਮ ਕੀਤੇ ਹੈਗੇ 21,000 ਕਰੋੜ ਰੁਪਇਆ ਕੋਈ ਸਰਕਾਰ ਵਾਸਤੇ ਵੱਡੀ ਰਕਮ ਨਹੀਂ ਹੁੰਦੀ, ਸਵਾਲ ਇਹ ਆ ਕਿ ਜੇ ਪਲੈਨਿੰਗ ਨਾਲ ਚੱਲੇ ਹੁੰਦੇ ਤੇ ਪਹਿਲਾਂ ਤੋਂ।
0: ਨਾਲੇ ਇੱਕ ਚੀਜ਼ ਦੇਖੋ, ਮੈਂ ਸੁਣੀ, ਮੈਂ ਸੁਣ ਰਿਹਾ ਸੀ ਥੋੜੀ ਸਪੀਚ, ਉਹ ਪਰਸੈਂਟ ਦੇ ਵਿੱਚ ਜਿਹੜਾ ਆਪਣਾ ਜਵਾਬ ਦੇ ਰਹੇ ਨੇ ਕਿ ਇੰਨੇ ਪਰਸੈਂਟ ਆਹ ਕਰ ਦਿੱਤਾ ਜੀ, ਇੰਨੇ ਪਰਸੈਂਟ ਆਹ ਜੀ, 85% ਜੀ, ਇੰਨਾ ਜੀ ਉਹਨਾਂ, ਉਹ ਭਾਈ ਸਾਡੇ ਵਰਗਿਆਂ ਨੂੰ ਤੁਸੀਂ ਮਤਲਬ ਕਿ ਅੰਕੜਿਆਂ ਦੇ ਵਿੱਚ ਦੱਸੋ, ਫੀਸਦੀਆਂ ਦੇ ਵਿੱਚ ਨਾ ਦੱਸੋ, ਫਿਰ ਤੁਹਾਡੇ ਭੇਦ ਖੁੱਲਣਗੇ ਵੀ ਫੀਸਦੀਆਂ ਦੇ ਵਿੱਚ ਕਿੱਦਾਂ ਤੁਸੀਂ ਗੁਮਰਾਹ ਕਰ ਜਾਂਦੇ ਹੋ।
1: ਕੋਈ ਪਤਾ ਨੀ ਲੱਗਦਾ ਹੈਗਾ ਜੀ, ਪਤਾ ਨੀ ਫੀਸਦ ਕੱਢਦੇ ਕਿੱਦਾਂ ਹੈਗੇ ਆ ਜੀ, ਇਹਨਾਂ ਨੇ ਸੌ ਸੌ ਸੌ ਮੰਨਿਆ ਕਿਸ ਚੀਜ਼ ਨੂੰ ਹੈਗਾ ਆ ਜੀ,
0: ਜੀ
1: ਉਹ ਨਾ 85% ਜਿਹੜਾ ਹੈਗਾ ਦੱਸਦੇ ਹੈਗੇ ਆ, 85% ਦੱਸਣ ਦੀ ਲੋੜ ਨੀ, ਤੁਸੀਂ 15% ਇਹ ਦੱਸੋ ਜਿਹੜਾ ਨਹੀਂ ਕੀਤਾ।
0: ਆਹੋ ਸਿੱਧਾ ਦੱਸੋ ਵੀ 85,000 ਦਿੱਤੀਆਂ ਨੌਕਰੀਆਂ ਜਾਂ 15,000 ਨਹੀਂ ਦਿੱਤੀਆਂ, ਏਦਾਂ ਦੱਸ ਦਿਓ ਸਿੱਧਾ, ਜਾਂ 85,000 ਖਾਲੀ ਪਈਆਂ ਨੇ, 15,000 ਨੌਕਰੀਆਂ ਦਿੱਤੀਆਂ ਨੇ, ਏਦਾਂ ਕਰ ਦਿਓ।
1: ਹਾਂਜੀ
0: ਜੀ
1: ਸੋ ਇਸ ਕਰਕੇ ਸਕੂਲਾਂ ਦੇ ਵਿੱਚ ਜਿਹੜੇ ਆ ਟੀਚਰ ਹੈ ਨੀ ਗੇ ਜੀ, ਮੁੱਖ ਅਧਿਆਪਕ ਉਹਨਾਂ ਦੀਆਂ ਅਸਾਮੀਆਂ ਖਾਲੀ ਪਈਆਂ ਆ ਜੀ, ਕਾਲਜਾਂ ਦੇ ਵਿੱਚ ਜਿਹੜਾ ਆ ਪ੍ਰੋਫੈਸਰ ਜਿਹੜੇ ਆ ਉਹਨਾਂ ਦੇ ਜਿਹੜਾ ਆ ਨੌਕਰੀਆਂ ਜਾਂਦੀਆਂ ਲੱਗੀਆਂ ਇੰਨੇ ਇੰਨੇ ਸਾਲਾਂ ਦੀਆਂ ਜੀ, ਸੋ ਉਹਨਾਂ ਨੂੰ ਰੈਗੂਲਰ ਨਹੀਂ ਕੀਤਾ ਗਿਆ ਜੀ। ਸੋ ਕਿੰਨੇ ਜਿੰਨੀਆਂ ਇਹਨਾਂ ਨੇ ਪ੍ਰੋਮਿਸ ਕੀਤੇ ਸੀ, ਕਮਿਟਮੈਂਟ ਕੀਤੀਆਂ ਸੀ, ਅੱਜ ਹੁਣ ਮੁਲਾਜ਼ਮਾਂ ਨੂੰ ਕਹਿੰਦੇ ਆ ਜੀ ਵੀ ਜੇ ਤੁਹਾਡੀਆਂ ਤਾਂ ਤਨਖਾਹਾਂ ਹੀ ਬਹੁਤ ਜ਼ਿਆਦੀਆਂ ਆ, ਸੈਂਟਰ ਦੀਆਂ ਇੱਥੇ ਸਾਡੇ ਕਲਰਕ ਜਿਹੜਾ ਹੈਗਾ ਆ 54,000 ਲੈਂਦਾ ਹੈਗਾ ਆ, ਸੈਂਟਰ ਦੇ ਵਿੱਚ 36,900 ਲੈਂਦਾ ਜੀ, ਤੇ ਇਸ ਕਰਕੇ ਜਾਂ ਤਾਂ ਸੈਂਟਰ DA ਸੈਂਟਰ ਵਾਂਗੂ ਚਾਹੀਦਾ ਆ, ਤੇ ਤਨਖਾਹਾਂ ਵੀ ਸੈਂਟਰ ਵਾਲੀਆਂ ਲਓ
0: ਜੀ।
1: ਤੇ ਪਹਿਲਾਂ ਤੁਸੀਂ ਮੁਲਾਜ਼ਮਾਂ ਦੇ ਬਾਰੇ ਤੁਹਾਨੂੰ ਪਤਾ ਨੀ ਸੀ ਵੀ ਪੰਜਾਬ ਦੇ ਵਿੱਚ ਮੁਲਾਜ਼ਮ ਇਹ, ਅੱਜ ਮੁਲਾਜ਼ਮਾਂ ਦੀਆਂ ਨਵੀਆਂ ਤਾਂ ਤਨਖਾਹਾਂ ਵਧੀਆ ਨੀ ਇਸੇ ਪੈਟਰਨ ਤੇ ਰੱਖੇ ਜਾ ਰਹੇ ਸੀ, ਅਕਾਲੀ ਕਾਂਗਰਸੀ ਵੀ ਇਸੇ ਢੰਗ ਨਾਲ ਹੀ ਤਨਖਾਹ ਦਿੰਦੇ ਸੀ
0: ਜੀ,
1: ਹੈ ਜੀ। ਤੂੰ ਇਸ ਕਰਕੇ ਜਿਹੜਾ ਆ ਇਹਨਾਂ ਨੂੰ ਜਾਂ ਤਾਂ ਤੁਸੀਂ ਜਿਹੜਾ ਆ ਪਹਿਲੇ ਸਾਲ ਹੀ ਆ ਕੇ ਸਾਰੇ ਕੁਛ ਸਟੱਡੀ ਕਰਕੇ ਕਨਵਿੰਸ ਕਰਦੇ ਸਾਰਿਆਂ ਨੂੰ, ਮੁਲਾਜ਼ਮਾਂ ਨੂੰ ਵੀ ਕੌਨਫੀਡੈਂਸ ਚ ਲੈਂਦੇ, ਹੁਣ ਤੁਸੀਂ 4.5 ਸਾਲ ਬਾਅਦ ਆ ਕੇ ਇਹੋ ਜਿਹਾ, ਹੁਣ ਵੱਡੀ ਗੱਲ ਤਾਂ ਇਹ ਹੈਗੀ ਹੈ ਇਹ ਜੋ ਦਲੀਲਾਂ ਬਾਹਰ ਦਿੰਦੇ ਪਏ ਇਹ ਸਾਰੀਆਂ ਦਲੀਲਾਂ ਇਹ ਹਾਈ ਕੋਰਟ ਚ ਦੇ ਚੁੱਕੇ ਆ, ਇਹਨਾਂ ਦੀਆਂ ਦਲੀਲਾਂ ਉਹ ਜਿਹੜੀਆਂ ਰੱਦ ਹੋ ਗਈਆਂ, ਇਹਨੂੰ ਜੱਜ ਨੀ ਮੰਨਦੇ ਹੈਗੇ, ਜੁਡੀਸ਼ਰੀ ਨੀ ਉਹਨਾਂ ਦਲੀਲਾਂ ਨੂੰ ਲੋਜੀਕਲੀ ਮੰਨਦੀ ਹੈਗੀ, ਉਹ ਲੋਕਾਂ ਨੂੰ ਕਿੱਦਾਂ ਮਤਲਬ ਜਿਹੜੀਆਂ ਅਪੀਲ ਕਰ ਜਾਣਗੀਆਂ ਜੀ ਤੁਹਾਡੀਆਂ ਦਲੀਲਾਂ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
1: ਹਾਂਜੀ
0: ਜੀ।
1: ਸੋ ਇਸ ਕਰਕੇ ਜਿਹੜਾ ਆ ਇਹ ਫੈਸਲਾ ਜਿਹੜੀ ਆ ਇਹ ਜੱਜਮੈਂਟ ਜਿਹੜੀ ਆਈ ਆ ਨਾ ਜੀ, ਇਹ ਤੁਸੀਂ ਸਹੀ ਲਿਖਿਆ ਹੈਗਾ, ਇਹ ਆਖਰੀ ਕੇਲੀ ਸਾਬਤ ਹੋਣੀ ਆ ਜੀ, ਕਿਉਂਕਿ ਇਹ ਇਹ ਆਰਡਰ ਹੋਣੇ ਨੇ ਜੀ, ਤੇ ਉਹ ਤੋਂ ਸਰਕਾਰ ਮੁਲਾਜ਼ਮ ਜਿਹੜੇ ਹੈਗੇ ਆ ਉਹਨਾਂ ਨੇ ਇਸ ਚੀਜ਼ ਦੇ ਉੱਤੇ ਹੋਰ ਕੁਛ ਨੀ ਹੈਗਾ ਜੀ, ਐਟ ਲੀਸਟ ਇੱਕ ਮੁਲਾਜ਼ਮ ਦੇ ਪਿੱਛੇ 5 ਬੰਦੇ ਤਾਂ ਹੈਗੇ ਹੀ ਆ ਨਾ ਜੀ, ਉਹਨਾਂ ਦੀ ਫੈਮਿਲੀ ਜਿਹੜੀ ਆ
0: 4-5 ਬੰਦੇ ਤਾਂ ਫੈਮਿਲੀ ਦੇ ਹੈਗੇ ਨਾ ਜੀ, ਡਿਪੈਂਡੈਂਟ। ਅੱਜ ਵੀ ਚੇਤੇ ਨਾ ਮੁਲਾਜ਼ਮਾਂ ਨੇ ਹੀ ਜਿਹੜਾ ਸੀ ਫੁੱਲਾਂ ਦੇ ਨਾਲ ਸਵਾਗਤ ਕੀਤਾ ਸੀ ਸੈਕਟਰੀਏਟ ਦੇ ਵਿੱਚ, ਤੇ ਨਾ ਇਹਨਾਂ ਮੁਲਾਜ਼ਮਾਂ ਨੇ ਫੁੱਲ ਪਾਉਣੇ ਆ ਬਾਅਦ ਚੋਂ ਆਗਰ ਦੇ ਵਿੱਚ ਜੀ।
1: ਪਰ ਨਹੀਂ ਤਾਂ ਜਿੰਨੀ ਵੱਡੀ ਉਮੀਦ ਹੁੰਦੀ ਆ ਓਡੀ ਵੱਡੀ ਨਿਰਾਸ਼ਾ ਹੁੰਦੀ ਆ ਹਮੇਸ਼ਾ
0: ਜੀ।
1: ਅੱਜ ਨਾ ਮੈਂ ਜੀ ਥੋੜਾ ਜਿਹਾ ਮਾਰਕੀਟ ਗਿਆ ਤੇ ਮੈਂ ਦੇਖਿਆ ਤੇ ਉਹ ਜਿਹੜੇ ਨਾ ਜੀ ਆਪਣੇ ਕਰਦੇ ਹੁੰਦੇ ਆ ਕੰਮ ਆਪਣੇ ਕੰਪਿਊਟਰ ਦੇ ਨਾਲ,
0: ਹਾਂਜੀ,
1: ਤੇ ਉਹ ਬੰਦਿਆਂ ਦੇ ਕੋਲ ਰਸ਼ ਬੜਾ ਇੱਕ ਜਗ੍ਹਾ ਤੇ ਸੇਵਾ ਕੇਂਦਰ ਵਾਂਗੂ
0: ਜੀ।
1: ਮੈਂ ਕੀ ਚੱਕਰ ਆ ਆਖੇ ਰਾਸ਼ਨ ਕਾਰਡ ਬਣਦੇ ਪਏ
0: ਜੀ,
1: ਮੈਂ ਕਿਹਾ ਰਾਸ਼ਨ ਕਾਰਡ ਬਣਦੇ ਯਾਰ ਸਾਡਾ ਤਾਂ ਕਿਸੇ ਨੇ ਫਾਰਮ ਭਰਿਆ ਨੀ, ਕਹਿੰਦਾ ਜੀ ਮੈਂ ਕਿਹਾ ਕਿੰਨੇ, ਉਹ ਕਹਿੰਦਾ ਜੀ ਉਹਨਾਂ ਨੇ ਰੱਖਿਆ ਵੀ 8 ਲੱਖ ਤੱਕ ਜਿਹੜੀ ਉਹਦੀ ਇਨਕਮ ਆ ਉਹ ਬਣਾ ਲਓ।
0: ਅੱਛਾ ਜੀ,
1: ਮੈਂ ਕਿਹਾ ਸਰਕਾਰ ਦਊਗੀ ਕੀ, ਕਹਿੰਦਾ ਦੇਣ ਨੂੰ ਤਾਂ ਕੁਛ ਹੈ ਨੀ ਸਾਨੂੰ ਕੰਮ ਜਰੂਰ ਦਿੱਤਾ, ਮੈਂ ਕਿਹਾ ਇਹ ਤਾਂ ਗੱਲ ਤੁਹਾਡੀ ਠੀਕ ਆ।
0: ਬੇਰੋਜ਼ਗਾਰੀ ਜਾਂ ਕਹਿ ਲੋ ਕਿ ਜਿੰਨਾ ਮਤਲਬ ਕਿ ਮੱਧ ਵਰਗੀ ਜਾਂ ਕਿਸ ਕਿਸ ਕਦਾ ਅਮੀਰੀ ਦੇ ਜਿਹੜਾ ਕਿ SIR ਦੇ ਵਿੱਚ ਡਾਟਾ ਲਿਆ ਜਾਂ ਹੋਰ ਸਾਰੀਆਂ ਚੀਜ਼ਾਂ, ਏਦਾਂ ਹੀ ਰਾਸ਼ਨ ਕਾਰਡ ਜਿਹੜੇ ਉਹ ਲੋਕ ਬਣਾਉਣਗੇ ਜਿਨ੍ਹਾਂ ਨੂੰ ਮਤਲਬ ਕਿ ਬਹੁਤ ਉਹਦੇ ਵਿੱਚ ਚਾਹੇ ਉਹ ਵੋਟ ਬਣਾਉਣੀ ਹੈ ਚਾਹੇ ਕੁਝ ਕਰਨਾ, ਕਿਤੇ ਨਾ ਕਿਤੇ ਉਹ ਚੀਜ਼ ਦਾ ਆਧਾਰ ਬਣੇਗਾ, ਨਾਲ ਉਹ ਵੀ ਡਾਟਾ ਇਕੱਠਾ ਕਰਨਾ।
1: 5 ਲੱਖ ਜਿਹੜਾ ਹੈਗਾ ਪ੍ਰਵਾਸੀਆਂ ਦੇ ਰਾਸ਼ਨ ਕਾਰਡ ਬਣਾਉਣ ਲੱਗੇ ਆ
0: ਜੀ,
1: ਇੱਕ ਦੇ ਮਗਰ 6-6 ਹੈਗੇ ਆ ਫੈਮਿਲੀ ਮੈਂਬਰ, ਕਿਸੇ ਦੇ 9 ਵੀ ਹੈਗੇ ਆ
0: ਜੀ,
1: ਹੈਂਜੀ ਉਹ ਤੁਸੀਂ ਲਾ ਲਓ ਭਈ 30 ਲੱਖ ਵੋਟਰ ਉਹਨਾਂ ਨੂੰ ਰਾਸ਼ਨ ਜਦੋਂ ਮਿਲੂਗਾ ਉਦੋਂ ਮਿਲੂਗਾ, ਰਾਸ਼ਨ ਕਾਰਡ ਜਦੋਂ ਬਣ ਗਿਆ
0: ਜੀ
1: ਤੋ ਆਪਕਾ ਰਾਸ਼ਨ ਕਾਰਡ ਬਣਾਇਆ ਥਾ ਹੈਂਜੀ, ਤੋ ਚਲੋ ਰਾਸ਼ਨ ਵੀ ਤਾਂ ਮਿਲੇਗਾ
0: ਜੀ,
1: ਉਹ ਕਿਤੇ ਦੇ ਵੀ ਦੇਣਗੇ, ਜੇ ਕਦੇ ਜਿਹੜਾ ਹੈਗਾ ਸੈਂਟਰ ਪੋਲ ਦੇ ਵਿੱਚੋਂ ਆਉਂਦੀ ਹੈਗੀ ਆ ਜੀ, ਉਹ ਉਨੇ ਦੇ ਵਿੱਚ ਵੋਟਾਂ ਲੈਣ ਸਵਾਰ ਜੋ ਕੰਮ ਕਰਨਾ ਆ ਵੋਟਾਂ ਦੇ ਨੀਅਤ ਨਾਲ ਕਰਨਾ ਜੀ,
0: ਪੰਜਾਬ ਦੀ PR ਦੇਣਗੇ ਨਾ ਜੀ।
1: ਹਾਂ ਬਿਲਕੁਲ ਜੀ, ਜਦੋਂ PR ਦੇਤੀ ਹੈਗੀ ਆ ਤੇ ਅਗਲੇ ਕਹਿਣਗੇ ਅੱਛੀ ਸਰਕਾਰ ਹੈ ਕਿਸੇ ਨੇ ਹੋਵੇ PR ਦੀ ਹੈ,
0: ਬਿਲਕੁਲ
1: ਹਾਂ ਜੀ। ਸੋ ਇਸ ਕਰਕੇ ਬਾਕੀ ਪੰਜਾਬੀਆਂ ਨੂੰ ਕੀ ਮਿਲਣਾ
0: ਜੀ,
1: ਉਹ ਕਹਿੰਦਾ ਵੀ ਬੰਦੇ ਉਹ ਕਹਿੰਦਾ ਵੀ ਇਹ ਜੀ ਪੈਨਸ਼ਨਰ ਜਿਹੜੇ ਹੈਗੇ ਆ ਉਹ ਕਹਿੰਦੇ ਜੀ ਪੈਨਸ਼ਨਰ ਵੀ ਜੇ 8 ਲੱਖ ਤੋਂ ਥੱਲੇ ਆਉਂਦੇ ਆ ਤੇ ਉਹ ਵੀ ਬਣਾਓ
0: ਜੀ,
1: ਕੋਈ ਗੱਲ ਨੀ ਰਾਸ਼ਨ ਕਾਰਡ
0: ਬਿਲਕੁਲ ਹੈ,
1: ਮੈਂ ਕਿਹਾ ਆਹ ਤਾਂ ਕੰਮ ਵਧੀਆ ਹੈਗਾ ਹੈ ਜੀ,
0: ਵਧੀਆ
1: ਤੇ
0: ਹੈਗਾ
1: 8 ਲੱਖ ਰੁਪਏ ਇਨਕਮ ਵਾਲੇ ਨੂੰ ਵੀ ਜਿਹੜਾ ਆ ਤੁਸੀਂ ਦਾਣੇ ਦੇਣੇ ਆ, ਕੀ ਕਰਨਾ ਆ?
0: ਜੀ ਬਿਲਕੁਲ ਹੈ। ਸੈਣੀ ਸਾਹਿਬ ਇੱਕ ਸਵਾਲ
1: ਹਾਂ
0: ਆਇਆ
1: ਜੀ
0: ਆਪਣੇ ਛੈਲੀ ਬਾਈ ਜੀ ਦਾ, ਕਹਿੰਦੇ ਸੈਣੀ ਸਾਹਿਬ ਜੀ ਜੇਕਰ ਸੁਪਰੀਮ ਕੋਰਟ ਕੇਸ ਲੱਗ ਜਾਂਦਾ ਡੀਏ ਦਾ ਤਾਂ ਹਾਈ ਕੋਰਟ ਵਾਲਾ ਫੈਸਲਾ ਤਾਂ ਲਾਗੂ ਉਸੇ ਤਰ੍ਹਾਂ ਰਹੇਗਾ?
1: ਸਰ ਉੱਥੇ ਤਾਂ ਫਿਰ ਰੈਫਰੈਂਸ ਦੇਣਾ ਸ਼ੁਰੂ ਕਰ ਦਿੰਦੇ ਜੀ, ਵੀ ਸਰਕਾਰ ਨੇ ਹਾਈ ਕੋਰਟ ਅਪੀਲ ਕੀਤੀ ਆ, ਉੱਥੇ ਸੁਪਰੀਮ ਕੋਰਟ ਅਪੀਲ ਕੀਤੀ ਆ ਜੀ,
0: ਜੀ
1: ਹੈ ਜੀ। ਉਹ ਕਿਉਂਕਿ ਜਦੋਂ ਮਤਲਬ ਜਿਹੜਾ ਕੇਸ ਲੱਗ ਜਾਂਦਾ ਹੈਗਾ ਨਾ, ਸੁਣਵਾਈ ਤੋਂ ਪਹਿਲਾਂ ਹੀ ਡਾਇਰੀ ਨੰਬਰ ਮਿਲ ਜਾਂਦਾ ਆ,
0: ਜੀ
1: ਉਹ ਜਿੱਥੇ ਦੇਣਾ ਹੋਵੇ ਡਾਇਰੀ ਨੰਬਰ ਦੇ ਦੇਣਾ ਜੀ, ਇਸ ਨੰਬਰ ਦੇ ਉੱਤੇ ਅਸੀਂ ਕੇਸ ਫਾਈਲ ਕੀਤਾ ਆ ਹੈਗਾ ਜੀ,
0: ਜੀ
1: ਸਾਡੀ ਅਜੇ ਸੁਣਵਾਈ ਨਹੀਂ ਹੋਈ ਜੀ।
0: ਜੀ
1: ਜਨਰਲੀ ਜਿਹੜੀਆਂ ਹਾਇਰ ਕੋਰਟਸ ਦੀ ਜਦੋਂ ਗੱਲ ਆਉਂਦੀ ਆ ਤੇ ਲੋਅਰ ਕੋਰਟ ਜਿਹੜੀ ਹੈਗੀ ਆ ਫਿਰ ਉਹ ਲੀਨੀਅੰਟ ਹੋ ਜਾਂਦੀ ਆ, ਵੀ ਲੈਟ ਹਿਮ ਟਰਾਈ, ਵੀ ਅਸੀਂ ਅਦਰਵਾਈਜ਼ ਜਿਹੜੀ ਇਹਨਾਂ ਨੇ ਕੰਪਲਾਇੰਸ ਕਰਨੀ ਆ ਉਹ 31 ਤੱਕ ਕਰਨੀ ਹੈਗੀ। ਉਹਨਾਂ ਨੇ 15 ਦਿਨ ਤੱਕ ਕਿਹਾ ਦੇਣ ਵਾਸਤੇ, ਜੇ 15 ਦਿਨ ਤੱਕ ਸਰਕਾਰ ਨਹੀਂ ਦਿੰਦੀ ਤੇ 6% ਇੰਟਰਸਟ ਨਾਲ ਦਊਗੀ,
0: ਜੀ
1: ਤੇ ਇਸ ਸਰਕਾਰ ਨੇ ਤਾਂ ਦੇਣਾ ਨੀ ਇੰਟਰਸਟ, ਭਾਵੇਂ 16% ਕਹਿ ਲੈਂਦੇ ਤਾਂ ਵੀ ਉਹਨਾਂ ਨੇ ਕੀ ਕਹਿਣਾ ਸੀ? ਉਹਨਾਂ ਨੇ ਕਹਿਣਾ ਠੀਕ ਹੈ ਜੀ, ਇਹਨਾਂ ਨੇ ਉੱਥੇ ਸੁਪਰੀਮ ਕੋਰਟ ਦੇ ਵਿੱਚ ਲੌਜਿਕ ਹੀ ਇਹ ਲੈਣਾ ਹੈਗਾ ਜੀ, ਇਸ ਜਜਮੈਂਟ ਦੀ ਜਿਹੜੀ ਇੰਪਲੀਕੇਸ਼ਨ ਹੈ ਇਹਦੇ ਵਿੱਚ ਆ ਵੀ ਜੇ 15 ਦਿਨ ਚ ਨਾ ਦੇ ਤੇ ਅਸੀਂ 6% ਇੰਟਰਸਟ ਨਾਲ ਦੇਣਾ ਆ ਜੀ, ਤੇ ਜੇ 6% ਇੰਟਰਸਟ ਨਾਲ ਦੇਣਾ ਹੈਗਾ ਆ ਤੇ ਦੈਨ ਇਟ ਇਜ਼ ਅਵਰ ਲਿਬਰਟੀ ਕਿ ਅਸੀਂ ਕਦੋਂ ਤੱਕ ਦੇਣਾ ਆ, ਕਿਉਂ ਜਦ ਅਸੀਂ ਇੰਟਰਸਟ ਦੇ ਰਹੇ ਹਾਂ ਮੁਲਾਜ਼ਮਾਂ ਨੂੰ ਤੇ ਮੁਲਾਜ਼ਮਾਂ ਦਾ ਤਾਂ ਕੋਈ ਨੁਕਸਾਨ ਨੀ ਹੋ ਰਿਹਾ ਹੈ ਜੀ। ਇਸ ਤਰੀਕੇ ਦੇ ਨਾਲ ਕੋਈ ਨਾ ਕੋਈ ਜਿਹੜੀ ਗਰਾਊਂਡ ਬਣਾ ਕੇ ਜਾਣਗੇ ਤੇ ਉੱਥੋਂ ਟਾਈਮ ਲੈ ਲੈਣਗੇ, ਤੇ
0: ਬਿਲਕੁਲ
1: ਸਰਕਾਰ ਨੂੰ ਚਾਹੀਦਾ ਹੈਗਾ ਵੀ ਸਾਡੇ ਤੇ ਫੋਰਸੀਬਲ ਜਿਹੜੀ ਹੈਗੀ ਆ ਐਗਜੀਕਿਊਸ਼ਨ ਦੀ ਜਿਹੜੀ ਆ ਉਹ ਨਾ ਕਰੇ, ਕਿਉਂਕਿ ਜਦ ਅਸੀਂ ਇੰਟਰਸਟ ਹੀ ਦੇਣਾ ਹੈਗਾ ਆ ਤੇ ਜਿੰਨੀ ਅਸੀਂ ਡਿਲੇ ਕਰਾਂਗੇ ਅਸੀਂ, ਸਾਡੀ ਤਾਂ ਕੋਸ਼ਿਸ਼ ਹੋਊਗੀ ਅਸੀਂ ਛੇਤੀ ਤੋਂ ਛੇਤੀ ਦਈਏ ਤਾਂ ਕਿ ਸਾਨੂੰ ਵਿਆਜ ਵੱਧ ਨਾ ਪਵੇ, ਹੈ ਜੀ। ਉਹ ਇਹੀ ਗਰਾਊਂਡ ਬਣਾਉਣੀ ਆ ਭਾਰਤ ਸਾਹਿਬ ਇਹਨਾਂ ਨੇ,
0: ਬਿਲਕੁਲ।
1: ਤੇ ਜਦ ਅਸੀਂ ਵਿਆਜ ਦੇਣਾ ਹੈਗਾ ਆ ਤੇ ਫਿਰ ਵਿਆਜ ਅਸੀਂ ਜਿੰਨਾ ਭਾਵੇਂ 10 ਸਾਲ ਬਾਅਦ ਦਈਏ ਪੂਰੇ ਵਿਆਜ ਸਮੇਤ ਹੀ ਦਿਆਂਗੇ, ਹੈ ਜੀ
0: ਬਿਲਕੁਲ ਹੈ ਜੀ।
1: ਉਹ ਇਸ ਏਦਾਂ ਦੀ ਗਰਾਊਂਡ ਬਣਾਉਣਗੇ ਜੀ, ਤੇ ਉਹ ਐਗਜੀਕਿਊਸ਼ਨ ਨੀ ਹੁੰਦੀ ਜੀ ਸਰ, ਉੱਪਰਲੀ ਕੋਰਟ ਦੇ ਵਿੱਚ ਫਾਈਲ ਕਰਨਾ, ਬਾਕੀ ਇਹਨਾਂ ਨੇ 2-3 ਪੇਸ਼ੀਆਂ ਕੱਢਣੀਆਂ ਹੈਗੀਆਂ ਆ, ਉਸ ਤੋਂ ਬਾਅਦ ਇਹਨਾਂ ਨੂੰ ਵੀ ਪਤਾ ਆ ਵੀ ਉੱਤੋਂ ਵੀ ਖਾਰਜੀ ਹੋਣਾ ਆ, ਹੋਰ ਕੁਛ ਨੀ ਜੀ।
0: ਬਿਲਕੁਲ ਹੈ ਜੀ, ਜੀ
1: ਵੱਡੀ ਗੱਲ ਹੈ ਨਾ ਭਾਰੀ ਸਾਹਿਬ, ਇਹਨਾਂ ਨੇ ਡਿਸਕ੍ਰਿਮੀਨੇਸ਼ਨ ਦੇਖੋ ਕਿੰਨੀ ਕੀਤੀ,
0: ਜੀ
1: ਵੀ ਜਿਹੜੇ ਬੰਦੇ ਆਰਡਨਰੀ ਸੈਲਰੀ ਲੈਂਦੇ ਹੈਗੇ ਸੀਗੇ ਉਹਨਾਂ ਦੇ ਤਾਂ ਡੀਏ ਰੋਕ ਲਿਆ,
0: ਜੀ
1: ਕਲਾਸ 1 ਆਫੀਸਰ ਇਹਦੇ ਵਿੱਚ IAS IPS ਉਹ ਆਉਂਦੇ ਆ, ਉਹਨਾਂ ਨੂੰ ਸਾਰਿਆਂ ਨੂੰ ਤਾਂ ਤੁਸੀਂ ਡੀਏ ਦੇ ਰਹੇ ਹੈਗੇ ਆ,
0: ਉਹਨਾਂ ਦੀਆਂ ਤਨਖਾਹਾਂ ਤਾਂ ਉਦਾਂ ਹੀ ਬਥੇਰੀਆਂ ਨੇ, ਬਿਲਕੁਲ
1: ਉਹਨਾਂ ਦੀਆਂ ਤਨਖਾਹਾਂ ਉਦਾਂ ਹੀ ਬਥੇਰੀਆਂ ਆ
0: ਜੀ।
1: ਇੱਕ ਜਿਹੜਾ ਆ ਸਧਾਰਨ ਮੁਲਾਜ਼ਮ ਹੈਗਾ ਆ ਉਹਦੀਆਂ ਜਿਹੜੀਆਂ ਦੇਖੋ ਜਿੰਨੀ ਮਹਿੰਗਾਈ ਹੈਗੀ ਆ, ਇੱਕ ਤਨਖਾਹ ਦੇ ਨਾਲ ਖਰਚੇ ਮੀਟ ਆਊਟ ਕਰਨੇ ਉਹ ਵੀ ਬੇਸਿਕ ਸੈਲਰੀ ਨਾਲ ਬੜੇ ਔਖੇ ਜੀ,
0: ਜੀ ਬਿਲਕੁਲ,
1: ਇਹ ਨਾਲ ਹੀ ਤਾਂ ਸੈਲਰੀ ਦੇ ਵਿੱਚ ਬਰਕਤ ਪੈਂਦੀ ਆ ਜੀ,
0: ਜੀ ਬਿਲਕੁਲ ਹੈ ਜੀ।
1: ਜੀ ਸਰ
0: ਜੀ
1: ਹੋਰ
0: ਤਾਂ ਤਕਰੀਬਨ LIC ਦੀ ਕੇਂਦਰ ਦੀ ਖਬਰ ਸੀਗੀ ਜੀ, ਇੱਕ ਡਾਵਰ ਦਾ ਸ਼ੁੱਧ
1: ਹਾਂਜੀ ਹਾਂਜੀ LIC ਦੀ ਸਰ ਪਤਾ ਕੀ ਹੈਗਾ ਜੀ, ਅੱਗੇ ਸਰ ਥੋੜੇ ਚਿਰ ਪਹਿਲਾਂ 2 ਕੁ ਮਹੀਨੇ ਪਹਿਲਾਂ ਤੁਸੀਂ ਸ਼ਾਇਦ ਖਬਰ ਕੀਤੀ ਸੀ
0: ਜੀ
1: ਆਪਾਂ ਇਹਦੇ ਤੇ, ਇੱਕ ਕੰਪਨੀ ਸੀਗੀ ਜਿਹਦੇ ਵਿੱਚ ਲਗਭਗ 30,000 ਕਰੋੜ ਦਾ ਜਿਹੜਾ ਘਪਲਾ ਹੋਇਆ ਸੀ, ਉਹਨਾਂ ਨੇ ਸਿਰਫ ਜਿਹੜਾ ਆ ਆਡਿਟ ਨਹੀਂ ਸੀ ਕੀਤਾ ਆ ਵੀ ਹਾਂਜੀ ਦਿਖਾਇਆ ਕੁਛ ਜਾਂਦਾ ਸੀਗਾ
0: ਜੀ,
1: ਹਾਂਜੀ ਮੰਗਾਇਆ ਕੁਛ ਜਾਂਦਾ ਸੀਗਾ, ਇੱਕ ਇੰਡੀਵਿਜੁਅਲ ਜਿਹੜੀ ਆ ਕੰਪਨੀ ਉਹਨੇ ਮਤਲਬ ਏਡਾ ਵੱਡਾ ਘੁਟਾਲਾ ਕਰ ਗਈ ਸੀ
0: ਜੀ, ਬਿਲਕੁਲ
1: ਉਦੋਂ ਰੌਲਾ ਪਿਆ ਸੀਗਾ ਕਿ LIC ਦੇ ਵੀ LIC ਦੇ ਪੈਸੇ ਉਹਦੇ ਵਿੱਚ ਇਨਵੈਸਟ ਹੋਏ ਸੀਗੇ ਜੀ,
0: ਜੀ
1: 40% LIC ਦਾ ਉੱਥੇ
0: 6.5% ਸ਼ੇਅਰ ਜਿਹੜਾ ਉਹ ਹਿੱਸੇਦਾਰੀ ਵੇਚੇਗੀ ਇਹਦੇ ਵਿੱਚ,
1: ਹਾਂਜੀ ਉਹ ਤਾਂ ਹੁਣ ਵੇਚਣ ਲੱਗੇ ਨਾ 6.5% ਹਿੱਸੇਦਾਰੀ। ਉਹ ਸਵਾਲ ਇਹ ਹੈਗਾ ਆ ਕਿ ਸਰ ਦੇਖੋ ਇਹ ਵੀ ਲੋਕਾਂ ਦੀਆਂ ਅੱਖਾਂ ਚ ਘੱਟਾ ਪਾਉਣ ਵਾਲੀ ਗੱਲ ਆ, ਇਹ ਉਸ ਜਿਹੜਾ ਘਪਲਾ ਹੋ ਗਿਆ ਆ LIC ਦੇ ਵਿੱਚੋਂ ਪੈਸਾ ਨਿਕਲ ਗਿਆ,
0: ਨਿਕਲ ਗਿਆ ਜੀ,
1: ਹਾਂਜੀ ਕੀਤਾ ਤਾਂ ਇਨਵੈਸਟਮੈਂਟ ਇਸ ਕਰਕੇ ਕਿ ਹਾਂਜੀ ਉੱਥੋਂ ਵਿਆਜ ਆਊਗਾ ਜਾਂ ਕੁਛ ਰਿਟਰਨ ਆਊਗੀ ਜੀ, ਉੱਥੇ ਹੋ ਗਿਆ ਫਰੋਡ।
0: ਹੁਣ
1: ਇਹ ਅਮਾਊਂਟ ਜਿਹੜਾ ਨਿਕਲਿਆ ਆ ਇਹਦੇ ਵਿੱਚ ਦੇਣਦਾਰੀਆਂ ਫਸ ਜਾਣੀਆਂ ਸੀ ਤੇ LIC ਉਦਾਂ ਡੁੱਬ ਜਾਣੀ ਸੀ ਜੀ,
0: ਬਿਲਕੁਲ।
1: ਹੁਣ ਜਿਹੜਾ ਹੈਗਾ ਆ ਕੀ ਕਰਨ ਲੱਗੇ ਹੈਗੇ, ਉਹਦੀ ਜਿਹੜੀ ਆ ਵੀ 6% ਦੀ ਹਿੱਸੇਦਾਰੀ ਵੇਚ ਕੇ ਉਹ ਯਾਨੀ ਕਿ ਉਹ ਪ੍ਰਾਈਵੇਟ ਸੈਕਟਰ ਦੇ ਵਿੱਚ ਚਲ ਜਾਊਗੀ
0: ਉੱਥੋਂ,
1: ਹਾਂ ਬਿਲਕੁਲ ਜੀ, ਉਹਨੂੰ ਪੈਸਾ ਆ ਜਾਊਗਾ ਤੇ ਜਿੰਨੀ ਕਿ ਇਹਨਾਂ ਨੇ ਇਨਵੈਸਟਮੈਂਟ ਕੀਤੀ ਹੋਊਗੀ ਉਧਰ ਜਾਂ ਉਧਰ ਗਵਾਇਆ ਹੋਊਗਾ ਉਹਦਾ ਕੁਛ ਕੁਛ ਇੱਕ ਹਿੱਸਾ ਤਾਂ ਇੱਥੇ ਆ ਜਾਊਗਾ ਤੇ ਫੇਰ ਬਾਕੀ ਸਮਾਂ ਮਿਲ ਜਾਊਗਾ ਜਿਹੜੀਆਂ ਇਹਦਾ ਲੌਂਗ ਰਨ ਪੋਲਿਸੀਆਂ ਮਚਿਓਰ ਹੋਣੀਆਂ ਆ ਉਦੋਂ ਤੱਕ ਇਹ ਅਰੇਂਜ ਕਰ ਲੈਣਗੇ ਜੀ। ਪਹਿਲਾਂ ਉਹਨੂੰ ਐਲ ਆਈ ਸੀ ਨੂੰ ਬਚਾਉਣ ਦਾ ਇੱਕ ਕਵਾਇਤ ਹੈਗੀ ਆ, ਹੋਰ ਕੋਈ ਚੱਕਰ ਨੀ ਗਾ ਜੀ। ਬਾਕੀ ਇਹਨਾਂ ਨੇ ਜੋ ਪ੍ਰੋਫਿਟ ਸੀਗਾ ਉਹਦਾ ਉਹ ਤਾਂ ਪਹਿਲਾਂ ਹੀ ਡੁਬੋ ਚੁੱਕੇ ਹੈਗੇ ਆ। ਮੈਨੂੰ ਸਰ ਉਹਦਾ ਨਾਂ ਨੀ ਮਿਸ ਕਰ ਰਿਹਾ ਮੈਂ ਉਸ ਕੰਪਨੀ ਦਾ, ਉਹ ਸ਼ਾਇਦ ਰਾਜੀਵ ਏਦਾਂ ਦਾ ਕੋਈ ਹੈਗਾ ਸੀਗਾ। ਉਹ ਕੰਪਨੀ ਨੇ ਜਿਹੜੇ ਆ ਉਹ ਬਾਹਰੋਂ ਆਡਿਟ ਜਿਹੜੇ ਆਉਂਦੇ ਸੀ ਉਹਨਾਂ ਦੀਆਂ ਦੋ ਫਰਮਾਂ ਹੈਗੀਆਂ ਸੀ ਏਦਾਂ ਦੀਆਂ ਜੀ, ਸਿੰਗਾਪੁਰ ਤੋਂ ਸਰ ਅਪਡੇਟ ਹੁੰਦੇ ਵੀ ਸਿੰਗਾਪੁਰ ਜਿਹੜਾ ਹੈਗਾ ਮਾਲ ਜਾਂਦਾ ਹੈਗਾ ਸੀ ਤੇ ਉੱਥੋਂ ਜਿਹੜਾ ਆ ਆਉਂਦਾ ਸੀਗਾ। ਸੋਨੇ ਦਾ ਕਰਦੇ ਸੀਗੇ ਬਿਜ਼ਨਸ ਜੀ, ਸੋਨਾ ਧੋਂਦੇ ਸੀਗੇ ਜੀ। ਉਹ ਸੋਨਾ ਜਿਹੜਾ ਹੈਗਾ ਆ ਇਧਰੋਂ ਆ ਕੇ ਉਹ ਆਡਿਟ ਦੇ ਵਿੱਚ ਕੀ ਕਰਦੇ ਸੀ, ਸੋਨਾ ਜਿਹੜਾ ਧੋਣ ਦਾ ਜਿਹੜਾ ਆ ਉਹ ਪੈਸੇ ਮਿਲਦੇ ਸੀ ਉਹਨਾਂ ਨੂੰ, ਜਿੱਦਾਂ ਉਹ ਤਾਂ ਮਿਲਦੇ ਸੀਗੇ ਇਹ ਆਪਾਂ ਨੂੰ ਜਿੱਦਾਂ ਉਹਨਾਂ ਨੇ ਆਪਣਾ ਜਿਹੜਾ ਆ 2 ਲੱਖ ਦਾ ਸੋਨਾ ਜਿਹੜਾ ਆ ਉਹਨਾਂ ਨੇ ਧੋਤਾ ਜਾਂ ਉਹਨੂੰ ਰਿਫਾਈਨ ਕੀਤਾ, ਉਹਨਾਂ ਨੂੰ 2000 ਰੁਪਇਆ ਜੇ ਉਹਨਾਂ ਦੀ ਲੇਬਰ ਮਿਲੀ, 2000 ਰੁਪਏ ਲੇਬਰ ਨਹੀਂ ਸੀ ਸ਼ੋ ਕਰਦੇ, ਉਹ ਕਰਦੇ ਸੀ 2,02,000 ਰੁਪਇਆ ਦਾ ਜਿਹੜਾ ਹੈਗਾ ਆ ਵੀ ਹਾਂਜੀ ਆ ਗਿਆ ਸਾਨੂੰ ਵਾਪਸ। ਉਹ ਕਾਗਜ਼ਾਂ ਚ ਇਸ ਤਰੀਕੇ ਨਾਲ ਆਪਣੀ ਜਿਹੜੀ ਹੈਗੀ ਦਿਖਾਉਂਦੇ ਸੀ ਜੀ, ਕਿ ਉਹ ਪ੍ਰੋਫਿਟ ਕੱਲਾ ਨੀ ਸੀ ਜਿਹੜਾ ਹੈਗਾ ਆ ਵੀ ਹਾਂ ਜੀ ਜਿਹੜਾ ਇੱਥੋਂ ਭੇਜਿਆ ਆ ਉਹਨੂੰ ਪਲੱਸ ਕਰਕੇ ਜੋ ਚੀਜ਼ ਆਉਂਦੀ ਸੀਗੀ ਉਹਨੂੰ ਪਲੱਸ ਦੇ ਵਿੱਚ ਦਿਖਾ ਦਿੰਦੇ ਸੀਗੇ ਜੀ। ਉਹਦੇ ਕਰਕੇ ਜਿਹੜਾ ਆ ਵੀ ਉਹ ਬੜਾ ਵੱਡਾ ਘਪਲਾ ਹੋਇਆ ਸੀਗਾ ਜੀ, ਉਹਦੇ ਵਿੱਚ ਐਲ ਆਈ ਸੀ ਦੇ ਪੈਸੇ ਲੱਗੇ ਸੀਗੇ
0: ਜੀ। ਬਿਲਕੁਲ
1: ਹਾਂਜੀ, ਉਹ ਇਸ ਕਰਕੇ ਹੁਣ ਉਹਨੂੰ ਕਵਰ ਕਰਨ ਵਾਸਤੇ ਇਹ ਸਾਰਾ ਜਿਹੜਾ ਆ ਡਰਾਮਾ ਐਲ ਆਈ ਸੀ ਵਾਲਾ ਜਿਹੜਾ ਆ ਉਹ ਮਜਬੂਰੀ ਆ ਸਰ, ਕੁੱਲ ਮਿਲਾ ਕੇ ਕਹੀਏ ਤੇ ਮਜਬੂਰੀ ਆ ਸਰਕਾਰ ਦੀ, ਇੱਕ ਐਫਰਟ ਹੈਗਾ ਆ ਵੀ ਐਲ ਆਈ ਸੀ ਬਚ ਜਾਏ, ਅਦਰਵਾਈਜ਼ ਦੇਣਦਾਰੀਆਂ ਦੇਣੀਆਂ ਔਖੀਆਂ ਹੋ ਜਾਣੀਆਂ ਸੀ ਕਿਉਂਕਿ ਪਾਲਿਸੀਆਂ ਤਾਂ ਟਾਈਮ ਟੂ ਟਾਈਮ ਮੈਚੁਰ ਹੁੰਦੀਆਂ ਰਹਿੰਦੀਆਂ।
0: ਕੋਈ ਸਰਕਾਰ ਦੀ ਕੰਪਨੀ ਬਚ ਗਿਆ ਤਾਂ ਮੈਨੂੰ ਲੱਗਦਾ ਐਲ ਆਈ ਸੀ ਆ, ਜਿਹਦੇ ਉੱਤੇ ਬਹੁਤ ਬੱਚਾ ਹੈ ਉਹ ਬੈਂਕ ਸੀਗੇ, ਪੰਜਾਬ ਨੈਸ਼ਨਲ ਬੈਂਕ ਕਹਿ ਲਓ ਜਾਂ ਆਪਣੇ ਜਿਹੜੇ ਇੰਡੀਆ ਦੇ ਜਿਹੜੇ ਕੇਂਦਰ ਦੇ ਬੈਂਕ ਸੀ ਉਹਨਾਂ ਦੇ ਉੱਤੇ ਭਰੋਸੇ ਯੋਗਤਾ ਕਹਿ ਲਓ ਜਾਂ ਡਾਕ ਘਰ ਦੇ ਉੱਤੇ ਭਰੋਸੇ ਯੋਗਤਾ ਆ, ਤੇ ਐਲ ਆਈ ਸੀ ਦੇ ਉੱਤੇ ਵੀ ਬਹੁਤ ਵੱਡੀ ਜਿਹੜੀ ਭਰੋਸੇ ਯੋਗਤਾ ਲੋਕਾਂ ਦੀ ਹੈਗੀ ਆ ਜੇ, ਤੇ ਸ਼ਾਇਦ ਜੇ ਇਹਨੂੰ ਬਚਾ ਲੈਣ ਤਾਂ ਚੰਗੀ ਗੱਲ ਆ ਜੀ, ਭਰੋਸੇ ਯੋਗਤਾ ਬਣੀ ਰਹੇਗੀ।
1: ਭਾਰੇ ਸਾਹਿਬ ਇਹ ਵੀ ਇੱਕ ਪੜਦਾ ਆ
0: ਜੀ,
1: ਆ ਜਿਹੜੇ ਬੈਂਕ ਹੈਗੇ ਨਾ ਜੀ, ਤੁਸੀਂ ਜਿਹੜੇ 100-200 ਅਮੀਰ ਬੰਦਾ ਆ ਨਾ ਜੀ,
0: ਹਾਂਜੀ ਬਿਲਕੁਲ,
1: ਇੰਡੀਆ ਦਾ
0: ਜੀ,
1: ਉਹਨਾਂ ਨੇ ਇਹ ਬੈਂਕ ਖਾਧੇ ਪਏ ਆ ਜੀ
0: ਜੀ,
1: ਇਹ ਇੱਕ ਪੜਦਾ ਆ ਉਹ ਮਾੜਾ ਜਿਹਾ ਜਿਹੜਾ ਹੈਗਾ ਜਾਂ ਪਰੇ ਨੂੰ ਹੋ ਜਾਣ ਤੇ ਇਹ, ਕਿਉਂਕਿ ਜਦੋਂ ਕੋਈ ਵੱਡਾ ਬੰਦਾ ਜਾਂਦਾ ਨਾ ਜੀ ਬੈਂਕ ਤੋਂ ਲੋਨ ਲੈਣ ਵਾਸਤੇ, ਉਹਦੀ ਉਹਦੇ ਪੇਪਰ ਵਰਕ ਇੰਨਾ ਵਧੀਆ ਨਹੀਂ ਕਰਦੇ ਹੈਗੇ, ਉਹਦੀ ਤਾਂ ਰੈਪੂਟੇਸ਼ਨ ਦੇਖ ਕੇ ਜਿੱਦਾਂ ਉਹ ਮੈਂ ਇੱਕ ਨਾ ਜੀ ਬੰਦਾ ਹੈਗਾ ਸੀਗਾ, ਉਹ ਦੜੇ ਸੱਟੇ ਦਾ ਧੰਦਾ ਕਰਦਾ ਸੀ
0: ਜੀ,
1: ਮੈਂ ਉਹਨੂੰ ਦੇਖਿਆ ਮੈਂ ਕਿਹਾ ਵੀ ਇਹਨੇ ਘੱਟੋ ਘੱਟ ਜਿਹੜਾ ਹੈਗਾ ਆ ਵੀ 5 ਕੁ ਲੱਖ ਦਾ ਤਾਂ ਸੋਨਾ ਹੀ ਪਾਇਆ ਆ, ਗਲੇ ਦੇ ਵਿੱਚ ਏਡੀ ਮੋਟੀ ਚੇਨ ਹੈਗੀ, ਏਦਾਂ ਕਰਕੇ
0: ਜੀ
1: ਮੈਂ ਉਹਨੂੰ ਕਿਹਾ, ਮੈਂ ਕਿਹਾ ਵੀ ਤੁਸੀਂ ਮਤਲਬ ਇੰਨਾ ਗੋਲਡ ਪਾਇਆ ਆ ਜੀ
0: ਜੀ,
1: ਤੇ 50 ਕੁ ਗ੍ਰਾਮ ਦਾ ਤਾਂ ਕੜਾ ਹੀ ਪਾਇਆ ਆ ਸੀ ਜੀ ਉਹਨਾਂ
0: ਜੀ,
1: ਤੇ ਕਹਿੰਦਾ ਸੈਣੀ ਸਾਹਿਬ ਇਹਦੇ ਵਿੱਚ ਏਦਾਂ ਹੁੰਦੀ ਆ ਜੇ ਕੋਈ ਬੰਦਾ ਮੋਟਰਸਾਈਕਲ ਤੇ ਜਾ ਕੇ ਤੇ ਕਿਸੇ ਕੋਲੋਂ 500 ਰੁਪਇਆ ਮੰਗੇ ਤੇ ਅਗਲਾ ਮਿੰਟ ਚ ਕੱਢ ਕੇ ਦੇ ਦਿੰਦਾ
0: ਜੀ,
1: ਹਾਂਜੀ ਵੀ ਘੱਟੋ ਘੱਟ ਮੋਟਰਸਾਈਕਲ ਤਾਂ ਦਿਸਦਾ ਉਹਦਾ
0: ਜੀ,
1: ਹਾਂਜੀ ਜੇ ਬੰਦਾ ਸਾਈਕਲ ਤੇ ਜਾਵੇ ਤੇ ਅਗਲਾ 500 ਮੰਗੇ ਤੇ ਅਗਲਾ 200 ਦਿੰਦਾ
0: ਜੀ,
1: ਜੇ ਪੈਦਲ ਜਾਵੇ ਤੇ ਅਗਲਾ ਕਹਿ ਦਿੰਦਾ ਹੈਗਾ ਹੈ ਨੀ ਮੇਰੇ ਕੋਲ, ਮੇਰਾ ਤਾਂ ਪਰਸ ਘਰ ਰਹਿ ਗਿਆ ਜੀ
0: ਜੀ,
1: ਸੋ ਕਹਿੰਦਾ ਇਹਦੇ ਨਾਲ ਜਿਹੜਾ ਹੈਗਾ ਸਾਡਾ ਬਾਹਰਲੇ ਇੰਪ੍ਰੈਸ਼ਨ ਦੇ ਨਾਲ ਹੀ ਸਾਨੂੰ ਜਿਹੜਾ ਆ ਮਾਰਕੀਟ ਚੋਂ ਪੈਸੇ ਮਿਲਦੇ ਆ
0: ਜੀ,
1: ਹਾਂਜੀ ਸਾਡੇ ਕੋਲ ਲੋਕੀ ਕਮੇਟੀਆਂ ਵੀ ਪਾਉਂਦੇ ਆ, ਹੋਰ ਕੰਮ ਵੀ ਹੁੰਦੇ ਹੈਗੇ ਆ, ਤੇ ਲੋਕੀ ਇਸੇ ਕਰਕੇ ਟਰਸਟ ਕਰਦੇ ਆ ਵੀ ਹਾਂ ਜੀ ਇਹਦੇ ਕੋਲ ਭਾਈ ਹੋਰ ਨੀ ਕੁਛ ਤਾਂ, ਜਿੰਨੇ ਕੁ ਤਾਂ ਮੇਰੇ ਪੈਸੇ ਆ ਉਹ ਤਾਂ ਜਿਹੜਾ ਹੈਗਾ ਇਹਦਾ ਇੱਕ ਅੰਗ ਦੇ ਵਿੱਚੋਂ ਜਿਹੜਾ ਇੱਕ ਗਹਿਣਾ ਲਾਓ ਤੇ ਤਾਂ ਉਨੇ ਪੈਸੇ ਪੂਰੇ ਹੋ ਜਾਂਦੇ ਆ, ਇਹ ਹੇਰਾ ਫੇਰੀ ਨੀ ਕਰੂਗਾ ਹਾਂਜੀ, ਤੇ ਆਪ ਵੀ ਮਾਰਕੀਟ ਚੋਂ ਕਿਸੇ ਤੋਂ ਮੰਗ ਲਈਏ ਤੇ ਅਗਲਾ ਨਾ ਨੀ ਕਰਦਾ
0: ਜੀ,
1: ਮੈਂ ਉਸ ਗੱਲ ਨਾਲ ਬੜਾ ਪ੍ਰਭਾਵਿਤ ਹੋਇਆ। ਸੋ ਇਸੇ ਤਰੀਕੇ ਨਾਲ ਜਿਹੜਾ ਹੈਗਾ ਆ ਬੈਂਕਾਂ ਦਾ ਇੱਕ ਪੜਦਾ ਆ ਜੀ, ਉਹ ਅਮੀਰ ਲੋਕ ਇਹਨਾਂ ਬੈਂਕਾਂ ਨੂੰ ਖਾ ਚੁੱਕੇ, ਅਸੀਂ ਗਰੀਬ ਤਾਂ ਐਵੇਂ ਸੋਚਦੇ ਹੈਗੇ ਆ ਵੀ ਹਾਂ ਜੀ ਸਾਡੀ, ਪਰ ਹੁਣ ਇਹ ਆ ਕਿ ਜਾਂਦੀ ਆ 12 ਸਾਲ ਹੋ ਗਏ ਜੀ, ਸਾਰਾ ਪੈਟਰਨ ਜਦੋਂ ਦੀ ਮੋਦੀ ਸਰਕਾਰ ਆਈ ਆ ਜੀ ਸਾਰਾ ਪੈਟਰਨ ਹੀ ਬਦਲ ਦਿੱਤਾ, ਬੈਂਕਿੰਗ ਸੈਕਟਰ ਬਦਲ ਦਿੱਤਾ ਹੈ ਜੀ, ਡਾਕਟਰ ਮਨਮੋਹਨ ਸਿੰਘ ਦੇ ਟਾਈਮ ਤੇ ਕਦੀ ਏਦਾਂ ਦੀ ਗੱਲ ਸੁਣੀ ਸੀ ਜੀ? ਉਦੋਂ ਬੈਂਕਾਂ ਦੇ ਵਿੱਚ ਜਿਹੜਾ ਪੈਸਾ ਰੱਖਦੇ ਸੀ ਤੁਹਾਨੂੰ ਵਿਆਜ ਮਿਲਦਾ ਸੀ, ਅੱਜ ਜਿਹੜਾ ਹੈਗਾ ਆ ਤੁਹਾਨੂੰ ਵਿਆਜ ਕੀ ਮਿਲਦਾ ਹੈ? ਉਲਟਾ ਅਗਲੇ ਕਹਿੰਦੇ ਵੀ ਤੁਸੀਂ ਤਾਂ ਪੈਸੇ ਸਾਂਭਣ ਦੇ ਪੈਸੇ ਦੇ ਕੇ ਜਾਓ।
0: ਬਿਲਕੁਲ
1: ਹੈ ਜੀ, ਉਹ ਇਸ ਕਰਕੇ ਸਰ ਏਦਾਂ ਹੀ ਆ ਜੀ। ਇਹ ਵੀ
0: ਹੌਲੀ ਹੌਲੀ ਸਮਝ ਆਉ ਸਾਰਿਆਂ ਦੇ ਜੀ, ਡਿਜੀਟਲ ਇੰਡੀਆ ਕੀ ਕਿਹਾ ਸੀ ਉਹਨਾਂ ਨੇ ਬਣਾਉਣ ਨੂੰ, ਇਹ ਡਿਜੀਟਲ ਇੰਡੀਆ।
1: ਬਿਲਕੁਲ ਜੀ, ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ ਜੀ ਭਰਾਈ ਸਾਹਿਬ ਜੀ,
0: ਥੈਂਕ ਯੂ ਸੈਨੀ ਸਾਹਿਬ।
1: ਠੀਕ ਹੈ ਸਰ, ਮੇਰਾ ਖਿਆਲ ਹੋ ਗਈਆਂ ਖਬਰਾਂ ਸਾਰੀਆਂ। ਹਾਂਜੀ ਜੀ, ਸ਼ੁਕਰੀਆ ਜੀ, ਧੰਨਵਾਦ,
0: ਸਤਿ ਸ੍ਰੀ
1: ਅਕਾਲ, ਸਮਾਂ ਦੇਣ ਲਈ ਧੰਨਵਾਦ ਜੀ, ਸ਼ੁਕਰੀਆ, ਸਤਿ ਸ੍ਰੀ ਅਕਾਲ।
0: ਦੋਸਤੋ ਇਹ ਸਨ ਜੀ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ, ਗੱਲਾਂ ਬਾਤਾਂ ਕਰਕੇ ਗਏ ਨੇ। ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ, +358 44 949 ਸਟੂਡੀਓ ਦਾ ਨੰਬਰ ਹੈ, ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। ਤੇ ਵਿਦੇਸ਼ੀ ਖਬਰਾਂ ਦੇ ਵੱਲ ਨੂੰ ਥੋੜਾ ਜਿਹਾ ਧਿਆਨ ਮਾਰਦੇ ਆ ਤੇ ਉਸ ਤੋਂ ਬਾਅਦ ਫਿਰ ਇੱਕ ਦੋ ਗੱਲਾਂ ਬਾਤਾਂ ਤੁਹਾਨੂੰ ਸੁਣਾਉਂਦੇ ਆ ਨਾਲ, ਤੇ ਜਿਸ ਦੇ ਵਿੱਚ ਬਾਤ ਪਾਉਣ ਦੀ ਕੋਸ਼ਿਸ਼ ਕਰਦੇ ਆ। ਸਭ ਤੋਂ ਪਹਿਲਾਂ ਗੱਲ ਕਰਦੇ ਆ ਤੁਹਾਡੇ ਨਾਲ ਕੈਨੇਡਾ ਦੀ। 333 ਕਿਲੋ ਕੋਕੀਨ ਜਿਹੜੀ ਸੀ ਮਾਮਲੇ ਦੇ ਵਿੱਚ ਟਰੱਕ ਡਰਾਈਵਰ ਰਵਿੰਦਰ ਬੀਰ ਸਿੰਘ ਬਰੀ ਕਰ ਦਿੱਤਾ ਗਿਆ। ਕੈਨੇਡਾ ਦੇ ਜਿਹੜਾ ਬਲਿਊ ਵਾਟਰ ਬ੍ਰਿਜ ਰਾਹੀਂ ਜਿਹੜਾ 333 ਕਿਲੋਗ੍ਰਾਮ ਕੋਕੀਨ ਦੀ ਤਸਕਰੀ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਬ੍ਰੈਂਪਟਨ ਦੇ ਟਰੱਕ ਡਰਾਈਵਰ ਰਵਿੰਦਰ ਬੀਰ ਸਿੰਘ ਨੂੰ ਓਨਟਾਰੀਓ ਸੁਪੀਰੀਅਰ ਕੋਰਟ ਨੇ ਜਿਹੜਾ ਸਾਰੇ ਦੋਸ਼ਾਂ ਤੋਂ ਬਰੀ ਕਰਤਾ ਹੈ। ਜਸਟਿਸ ਮਾਰਕ ਪੋਲੈਂਡ ਨੇ ਆਪਣੇ ਫੈਸਲੇ ਦੇ ਵਿੱਚ ਕਿਹਾ ਕਿ ਸਰਕਾਰੀ ਪੱਖ ਇਹ ਸਾਬਤ ਨਹੀਂ ਕਰ ਸਕਿਆ ਕਿ ਮੁਲਜ਼ਮ ਨੂੰ ਟਰੱਕ ਦੇ ਵਿੱਚ ਲੁਕਾਈ ਗਈ ਕੋਕੀਨ ਦੇ ਬਾਰੇ ਜਾਣਕਾਰੀ ਸੀ। ਫੈਸਲਾ ਸੁਣਦੇ ਹੀ ਜਿਹੜਾ ਰਵਿੰਦਰ ਬੀਰ ਸਿੰਘ ਨੇ ਆਪਣੇ ਵਕੀਲਾਂ ਨਾਲ ਖੁਸ਼ੀ ਸਾਂਝੀ ਕੀਤੀ ਹੈ, ਪਰ ਅਦਾਲਤ ਤੋਂ ਬਾਹਰ ਨਿਕਲਦਿਆਂ ਉਹ ਭਾਵੁਕ ਹੋ ਗਿਆ। ਉਸਨੇ ਕਿਹਾ ਕਿ ਮੈਂ ਬਹੁਤ ਖੁਸ਼ ਹਾਂ ਕਿ ਸੱਚ ਸਾਹਮਣੇ ਆ ਗਿਆ। ਬਚਾਅ ਪੱਖ ਦੇ ਵਕੀਲ ਗੁਰੂਵੀਰ ਸੰਘਾ ਉਹਨਾਂ ਕਿਹਾ ਕਿ ਉਹਨਾਂ ਨੂੰ ਸ਼ੁਰੂ ਤੋਂ ਹੀ ਜਿਹੜਾ ਭਰੋਸਾ ਸੀਗਾ ਕਿ ਉਹਨਾਂ ਦਾ ਮੁਵੱਕਲ ਜਿਹੜਾ ਬੇਕਸੂਰ ਹੈ, ਤੇ ਦੂਜੇ ਪਾਸੇ ਸਰਕਾਰੀ ਵਕੀਲ ਸਟੇਫਾਨ ਮੈਰੀਨੀਅਰ ਨੇ ਕਿਹਾ ਕਿ ਫੈਸਲੇ ਦਾ ਅਧਿਐਨ ਕਰਨ ਮਗਰੋਂ 30 ਦਿਨਾਂ ਦੇ ਅੰਦਰ ਅਪੀਲ ਕਰਨ ਦੇ ਬਾਰੇ ਫੈਸਲਾ ਕੀਤਾ ਜਾਵੇਗਾ। ਮਾਮਲੇ ਅਨੁਸਾਰ ਰਵਿੰਦਰ ਬੀਰ ਸਿੰਘ 2022 ਦੇ ਵਿੱਚ ਵਿਦਿਆਰਥੀ ਵੀਜ਼ੇ ਦੇ ਉੱਤੇ ਭਾਰਤ ਤੋਂ ਕੈਨੇਡਾ ਆਇਆ ਸੀ ਤੇ ਡਿਵਾਈਨ ਟ੍ਰੇਲ ਫਰੇਟ ਲਾਈਨਸ ਇੰਕ ਲਈ ਟਰੱਕ ਚਲਾਉਂਦਾ ਸੀ ਤੇ 5 ਮਾਰਚ 2025 ਨੂੰ ਉਸਨੇ ਓਆਹੋ ਤੋਂ ਜਿਹੜਾ ਸੀਗਾ ਕੋਲੰਬਸ ਸਥਿਤ ਰੈੱਡ ਹਾਕ ਲਾਜਿਸਟਿਕਸ ਤੋਂ ਜਿਹੜਾ ਪਲਾਸਟਿਕ ਰੇਜ਼ਨ ਦੀ ਨਾਲ ਜਿਹੜਾ ਲੱਦਿਆ ਹੋਇਆ ਟਰਾਲਾ ਚੁੱਕਿਆ ਤੇ ਉਸ ਰਾਤ ਬਲਿਊ ਵਾਟਰ ਬ੍ਰਿਜ ਪਹੁੰਚਣ ਦੇ ਉੱਤੇ CBSA ਅਧਿਕਾਰੀਆਂ ਨੇ ਟਰੱਕ ਦੀ ਜਿਹੜੀ ਜਾਂਚ ਕੀਤੀ ਸੀ। ਤਲਾਸ਼ੀ ਦੇ ਦੌਰਾਨ 24 ਪੈਲਟਾਂ ਦੇ ਵਿੱਚੋਂ 7 ਬੋਰੀਆਂ ਅੰਦਰ ਲੁਕਾਏ 281 1-1 ਕਿਲੋਗ੍ਰਾਮ ਦੇ ਕੋਕੀਨ ਦੇ ਜਿਹੜੇ ਸਨ ਪੈਕਟ ਬਰਾਮਦ ਹੋਏ। ਪੈਕਿੰਗ ਸਮੇਤ ਕੁੱਲ ਵਜ਼ਨ 333 ਕਿਲੋਗ੍ਰਾਮ ਸੀ ਤੇ ਇਸਦੀ ਕੀਮਤ 50 ਲੱਖ ਤੋਂ $3.4 ਕਰੋੜ ਜਾਣੀ ਕਿ ਸੀਗੀ ਦਰਮਿਆਨ ਦੱਸੀ ਗਈ ਸੀ। ਇਸ ਮਗਰੋਂ ਸਿੰਘ ਨੂੰ ਜਿਹੜਾ ਗ੍ਰਿਫ਼ਤਾਰ ਕੀਤਾ ਗਿਆ ਤੇ ਉਹ 2 ਹਫ਼ਤਿਆਂ ਬਾਅਦ $2 ਲੱਖ ਦੀ ਜ਼ਮਾਨਤ ਦੇ ਉੱਤੇ ਰਿਹਾਅ ਹੋਇਆ। ਇਸ ਮਾਮਲੇ ਦੇ ਵਿੱਚ ਬਾਅਦ ਦੇ ਵਿੱਚ ਬ੍ਰੈਂਪਟਨ ਦੀ ਇੱਕ ਟਰੱਕਿੰਗ ਕੰਪਨੀ ਨਾਲ ਜੁੜੇ 2 ਵਿਅਕਤੀਆਂ ਦੇ ਖਿਲਾਫ਼ ਸਾਜ਼ਿਸ਼ ਦੇ ਦੋਸ਼ ਵੀ ਲਾਏ ਗਏ। ਸਰਕਾਰੀ ਪੱਖ ਨੇ ਜਿਹੜਾ ਦਲੀਲ ਦਿੱਤੀ ਸੀ ਕਿ ਇੰਨੀ ਵੱਡੀ ਖੇਪ ਕਿਸੇ ਅਣਜਾਣ ਡਰਾਈਵਰ ਨੂੰ ਨਹੀਂ ਸੌਂਪੀ ਜਾ ਸਕਦੀ ਤੇ ਸਿੰਘ ਨੇ ਟਰਾਲੇ ਦੇ ਐਕਸਲ ਖਿਸਕਾ ਕੇ ਜਿਹੜਾ ਤੇ ਸਰਹੱਦੀ ਅਧਿਕਾਰੀਆਂ ਨੂੰ ਗੁੰਮਰਾਹ ਕਰਕੇ ਆਪਣੀ ਸ਼ਮੂਲੀਅਤ ਛੁਪਾਉਣ ਦੀ ਕੋਸ਼ਿਸ਼ ਕੀਤੀ। ਬਚਾਅ ਪੱਖ ਨੇ ਇਸ ਦੇ ਉਲਟ ਜਿਹੜਾ ਸੀ ਦਲੀਲ ਦਿੱਤੀ ਕਿ ਟਰਾਲਾ ਲੋਡ ਹੋਣ ਤੋਂ ਬਾਅਦ ਕਰੀਬ 7 ਘੰਟੇ ਕਿਸੇ ਹੋਰ ਦੇ ਕਬਜ਼ੇ ਦੇ ਵਿੱਚ ਰਿਹਾ, ਜਦਕਿ ਸਿੰਘ ਉਸ ਵੇਲੇ ਉੱਥੇ ਮੌਜੂਦ ਨਹੀਂ ਸੀ। ਕੋਲੰਬਸ ਪਹੁੰਚਣ ਤੋਂ ਬਾਅਦ ਉਹ ਸਿਰਫ 37 ਮਿੰਟ ਉੱਥੇ ਰਿਹਾ ਤੇ ਨਾ ਉਸਦੇ ਫਿੰਗਰਪ੍ਰਿੰਟ ਨਸ਼ੀਲੇ ਪਦਾਰਥਾਂ ਦੇ ਉੱਤੇ ਮਿਲੇ ਤੇ ਨਾ ਹੀ ਉਸਦੇ ਮੋਬਾਈਲ ਫੋਨ ਦੇ ਵਿੱਚ ਕੋਈ ਸ਼ੱਕੀ ਸੁਨੇਹਾ ਜਾਂ ਸਬੂਤ ਮਿਲਿਆ। ਅਦਾਲਤ ਦੇ ਵਿੱਚ ਪੰਜਾਬੀ ਦੋਭਾਸ਼ੀਏ ਰਾਹੀਂ ਗਵਾਹੀ ਦਿੰਦਿਆਂ ਸਿੰਘ ਨੇ ਕਿਹਾ ਕਿ ਉਸਨੂੰ ਟਰੱਕ ਦੇ ਵਿੱਚ ਲੁਕਾਈ ਗਈ ਕੋਕੀਨ ਦੇ ਬਾਰੇ ਕੋਈ ਜਾਣਕਾਰੀ ਨਹੀਂ ਸੀ। ਜਸਟਿਨ ਪੋਲੈਂਡ ਨੇ ਫੈਸਲੇ ਦੇ ਵਿੱਚ ਕਿਹਾ ਕਿ ਸਿਰਫ ਨਸ਼ੇ ਦੀ ਵੱਡੀ ਕੀਮਤ ਦੇ ਆਧਾਰ ਦੇ ਉੱਤੇ ਇਹ ਨਹੀਂ ਮੰਨਿਆ ਜਾ ਸਕਦਾ ਕਿ ਡਰਾਈਵਰ ਨੂੰ ਇਸਦੀ ਜਾਣਕਾਰੀ ਹੋਵੇਗੀ। ਉਨ੍ਹਾਂ ਕਿਹਾ ਕਿ ਤਸਕਰ ਕਈ ਵਾਰ ਬਲਾਇੰਡ ਕੋਰੀਅਰ ਵੀ ਦੀ ਜਿਹੜੀ ਵਰਤੋਂ ਕਰਦੇ ਐ ਜਿਸ ਨੂੰ ਮਾਲ ਦੀ ਜਾਣਕਾਰੀ ਨਹੀਂ ਹੁੰਦੀ ਤੇ ਅਦਾਲਤ ਨੇ ਇਹ ਵੀ ਮੰਨਿਆ ਕਿ ਸਿਰਫ 37 ਮਿੰਟਾਂ ਦੇ ਵਿੱਚ 281 ਪੈਕਟਾਂ ਨੂੰ ਇਸ ਤਰ੍ਹਾਂ ਲੁਕਾਉਣਾ ਵਿਹਾਰਿਕ ਤੌਰ ਦੇ ਉੱਤੇ ਸੰਭਵ ਨਹੀਂ ਜਾਪਦਾ। ਇਨ੍ਹਾਂ ਹਾਲਾਤਾਂ ਦੇ ਵਿੱਚ ਸਰਕਾਰੀ ਪੱਖ ਦੋਸ਼ ਸ਼ੱਕ ਤੋਂ ਪਰੇ ਸਾਬਤ ਕਰਨ ਦੇ ਵਿੱਚ ਸਫਲ ਰਿਹਾ ਤੇ ਅਦਾਲਤ ਨੇ ਰਵਿੰਦਰ ਬੀਰ ਸਿੰਘ ਨੂੰ ਸਾਰੇ ਦੋਸ਼ਾਂ ਤੋਂ ਬਰੀ ਕਰਕੇ ਜਿਹੜਾ ਉਹਨੂੰ ਖੁੱਲੀ ਛੁੱਟੀ ਹੁਣ ਦੇ ਦਿੱਤੀ ਹੈ। ਚੰਗੀ ਖਬਰ ਹੈ ਜੀ। ਵੈਸੇ ਤਾਂ ਜ਼ਿਆਦਾਤਰ ਫਸਦੇ ਨਜ਼ਰ ਆਉਂਦੇ ਆ, ਪਰ ਇਹ ਵੀ ਇੱਕ ਮਿਸਾਲ ਜਿਹੜੀ ਪੈਦਾ ਹੋਈ ਹੈ ਉਹ ਵੀ ਪੰਜਾਬੀ ਹੈ। ਦੂਸਰੇ ਪਾਸੇ ਬਰਬਾਦੀ ਤੋਂ ਪਹਿਲਾਂ ਇਹ ਆਖਰੀ ਮੌਕਾ, ਟਰੰਪ ਨੇ ਫਿਰ ਇਰਾਨ ਨੂੰ ਚੇਤਾਵਨੀ ਦੇ ਦਿੱਤੀ ਹੈ, ਲੱਗਦਾ ਨਹੀਂ ਇਹ ਕਰੂਗਾ ਕੁਝ ਹੱਲ ਮਸਲਾ। ਟਰੰਪ ਨੇ ਕਿਹਾ ਕਿ ਇਰਾਨ ਦੇ ਕੋਲ ਪਰਮਾਣੂ ਸਮਝੌਤੇ ਨੂੰ ਸਵੀਕਾਰ ਕਰਨ ਦਾ ਇਹ ਆਖਰੀ ਮੌਕਾ ਹੈ, ਨਹੀਂ ਤਾਂ ਉਸ ਨੂੰ ਬਰਬਾਦੀ ਦਾ ਸਾਹਮਣਾ ਕਰਨਾ ਪੈ ਸਕਦੈ। ਟਰੰਪ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਕੂਟਨੀਤੀ ਨੂੰ ਇਕ ਆਖਰੀ ਮੌਕਾ ਦੇਣ ਦੇ ਲਈ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਸਭ ਤੋਂ ਵੱਡੇ ਹਮਲੇ ਨੂੰ ਰੋਕਿਆ। ਵਾਈਟ ਹਾਊਸ ਦੇ ਵਿਚ ਬੋਲਦੇ ਹੋਏ ਟਰੰਪ ਨੇ ਕਿਹਾ ਕਿ ਖੇਤਰੀ ਸ਼ਕਤੀਆਂ ਦੀ ਬੇਨਤੀ ਦੇ ਉੱਤੇ ਤਹਿਰਾਨ ਦੇ ਨਾਲ ਗੱਲਬਾਤ ਜਾਰੀ ਹੈ, ਜਦੋਂ ਕਿ ਇਰਾਨ ਨੇ ਵਾਸ਼ਿੰਗਟਨ ਦੇ ਨਾਲ ਕਿਸੇ ਵੀ ਗੱਲਬਾਤ ਤੋਂ ਸਪਸ਼ਟ ਤੌਰ ਦੇ ਉੱਤੇ ਇਨਕਾਰ ਕੀਤਾ ਹੈ। ਇਸ ਦੇ ਨਾਲ ਅਮਰੀਕਾ ਇਰਾਨ ਕੂਟਨੀਤੀ ਦੀ ਸਥਿਤੀ ਦੇ ਬਾਰੇ ਡੂੰਘੀ ਅਨਿਸ਼ਚਿਤਤਾ ਪੈਦਾ ਹੋ ਗਈ ਹੈ ਅਤੇ ਇਸ ਦੇ ਬਾਰੇ ਨਵੇਂ ਸਵਾਲ ਖੜੇ ਹੋ ਰਹੇ ਨੇ ਕਿ ਕੋਈ ਹੱਲ ਨਿਕਲੇਗਾ ਜਾਂ ਫਿਰ ਫੌਜੀ ਟਕਰਾਅ ਹੋਵੇਗਾ। ਟਰੰਪ ਨੇ ਕਿਹਾ ਕਿ ਉਨ੍ਹਾਂ ਨੇ ਖੇਤਰੀ ਸਹਿਯੋਗੀਆਂ ਤੋਂ ਕੂਟਨੀਤਿਕ ਪ੍ਰਗਤੀ ਦੇ ਸੰਕੇਤਾਂ ਅਤੇ ਅਪੀਲਾਂ ਤੋਂ ਬਾਅਦ ਇਰਾਨ ਦੇ ਵਿਰੁੱਧ ਇਕ ਵੱਡੀ ਅਮਰੀਕੀ ਫੌਜੀ ਕਾਰਵਾਈ ਨੂੰ ਰੋਕ ਦਿੱਤਾ ਹੈ, ਪਰ ਚੇਤਾਵਨੀ ਦਿੱਤੀ ਕਿ ਸਮਝੌਤੇ ਦਾ ਮੌਕਾ ਤੇਜ਼ੀ ਦੇ ਨਾਲ ਖਤਮ ਹੁੰਦਾ ਜਾ ਰਿਹਾ। ਮੈਨੂੰ ਲੱਗਦਾ ਕਿ ਅਸੀਂ ਕੁਝ ਕਰ ਸਕਦੇ ਹਾਂ, ਪਰ ਮੈਂ ਉਨ੍ਹਾਂ ਨੂੰ ਬਰਬਾਦ ਹੋਣ ਤੋਂ ਪਹਿਲਾਂ ਹਰ ਆਖਰੀ ਮੌਕਾ ਦੇਣਾ ਚਾਹੁੰਦਾ। ਇਹ ਇਰਾਨ ਦਾ ਇਕ ਚੰਗੇ ਸਮਝੌਤੇ ਦੇ ਉੱਤੇ ਦਸਖਤ ਕਰਨ ਦਾ ਆਖਰੀ ਮੌਕਾ ਹੈ। ਟਰੰਪ ਨੇ ਜ਼ੋਰ ਦੇ ਕੇ ਕਿਹਾ ਕਿ ਸੰਯੁਕਤ ਰਾਜ ਅਮਰੀਕਾ ਤੇ ਇਰਾਨ ਵਿਚਕਾਰ ਗੱਲਬਾਤ ਮੌਜੂਦਾ ਸਮੇਂ ਦੇ ਵਿਚ ਚੱਲ ਰਹੀ ਹੈ ਤੇ ਗੱਲਬਾਤ ਇਰਾਨ ਦੇ ਨਾਲ ਸਾਊਦੀ ਅਰਬ, ਸੰਯੁਕਤ ਅਰਬ ਅਮੀਰਾਤ, ਕਤਰ ਦੇ ਇਸ਼ਾਰੇ ਦੇ ਉੱਤੇ ਹੋ ਰਹੀ ਹੈ। ਉਸਨੇ ਇਹ ਵੀ ਦਾਅਵਾ ਕੀਤਾ ਕਿ ਉਸਨੇ ਹੁਣ ਉਨ੍ਹਾਂ ਹਮਲਿਆਂ ਨੂੰ ਰੋਕਿਆ ਹੈ ਜੋ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਸਭ ਤੋਂ ਵੱਡਾ ਹਮਲਾ ਹੋ ਸਕਦੇ ਸਨ, ਕਿਉਂਕਿ ਕੂਟਨੀਤਿਕ ਹਾਲਤ ਦੀਆਂ ਉਮੀਦਾਂ ਵੱਧ ਰਹੀਆਂ ਸਨ। ਦੂਜੇ ਪਾਸੇ ਇਰਾਨ ਦੇ ਵਿਦੇਸ਼ ਮੰਤਰਾਲੇ ਨੇ ਸੋਮਵਾਰ ਨੂੰ ਕੱਲ੍ਹ ਬੀਤੇ ਚ ਰਾਸ਼ਟਰਪਤੀ ਦੇ ਦਾਅਵੇ ਦਾ ਖੰਡਨ ਕਰਦੇ ਹੋਏ ਕਿਹਾ ਕਿ ਵਾਸ਼ਿੰਗਟਨ ਦੇ ਨਾਲ ਕੋਈ ਸਿੱਧੀ ਗੱਲਬਾਤ ਨਹੀਂ ਹੋਈ। ਮੰਤਰਾਲੇ ਨੇ ਕਿਹਾ ਕਿ ਗੱਲਬਾਤ ਇਸ ਸਮੇਂ ਸਿਰਫ ਓਮਾਨ ਦੇ ਨਾਲ ਹੈ, ਜੋ ਕਿ ਹੋਰਮੁਜ਼ ਜਲਮਰੂ ਦੇ ਵਿਚ ਅਸਥਾਈ ਸਮੁੰਦਰੀ ਸੁਰੱਖਿਆ ਪ੍ਰਬੰਧਾਂ ਦੇ ਬਾਰੇ ਹੈ। ਇਸ ਜਨਤਕ ਇਨਕਾਰ ਨੇ ਟਰੰਪ ਦੇ ਹਾਲੀਆ ਕੂਟਨੀਤਿਕ ਯਤਨਾਂ ਦੇ ਆਲੇ ਦੁਆਲੇ ਡੂੰਘੀ ਅਨਿਸ਼ਚਿਤਤਾ ਨੂੰ ਉਜਾਗਰ ਕੀਤਾ। ਇਹਦੇ ਉੱਤੇ ਵੀ ਹੁਣ ਕੌਣ ਭਰੋਸਾ ਕਰੇਗਾ, ਆਪੇ ਬਿਆਨ ਦਿੰਦਾ ਰਹਿੰਦਾ ਜਾਂ ਕਰਦਾ ਰਹਿੰਦਾ ਕਿ ਗੱਲ ਚੱਲ ਰਹੀ ਹੈ ਨਹੀਂ ਚੱਲ ਰਹੀ ਹੈ। ਅਗਲੇ ਕਹਿੰਦੇ ਸਾਡੀ ਕੋਈ ਗੱਲਬਾਤ ਨਹੀਂ ਕਿਸੇ ਨਾਲ ਹੋ ਰਹੀ ਹੈ, ਖਾਸ ਕਰ ਅਮਰੀਕਾ ਨਾਲ, ਜਦੋਂ ਕਿ ਵਾਸ਼ਿੰਗਟਨ ਨੇ ਦਾਅਵਾ ਕੀਤਾ ਕਿ ਗੱਲਬਾਤ ਚੱਲ ਰਹੀ ਹੈ। ਤਹਿਰਾਨ ਨੇ ਅਜਿਹੀ ਕੋਈ ਵੀ ਗੱਲਬਾਤ ਹੋਣ ਤੋਂ ਇਨਕਾਰ ਕਰ ਦਿੱਤਾ ਤੇ ਇਰਾਨ ਦੇ ਦਾਅਵਿਆਂ ਦਾ ਜਵਾਬ ਦਿੰਦੇ ਹੋਏ ਟਰੰਪ ਨੇ ਇਰਾਨ ਦੀ ਲੀਡਰਸ਼ਿਪ ਦੇ ਉੱਤੇ ਪੂਰੀ ਤਰ੍ਹਾਂ ਦੋਗਲੀ ਦਾ ਦੋਸ਼ ਲਗਾਇਆ। ਹੋਰਮੁਜ਼ ਜਲਮਰੂ ਬਾਰੇ ਉਨ੍ਹਾਂ ਨੇ ਬਿਆਨ ਨੂੰ ਆਮ ਤੌਰ ਦੇ ਉੱਤੇ ਬਕਵਾਸ ਕਰਾਰ ਦਿੱਤਾ। ਹਾਲੀਆ ਗੱਲਬਾਤ ਦਰਸਾਉਂਦੀ ਹੈ ਕਿ ਟਰੰਪ ਤਹਿਰਾਨ ਦੇ ਨਾਲ ਪਰਮਾਣੂ ਸਮਝੌਤੇ ਨੂੰ ਮੁੜ ਸੁਰਜੀਤ ਕਰਨ ਦੀ ਕੋਸ਼ਿਸ਼ ਦੇ ਵਿਚ ਫੌਜੀ ਦਬਾਅ ਅਤੇ ਕੂਟਨੀਤਿਕ ਯਤਨਾਂ ਨੂੰ ਜੋੜਨ ਦੀ ਰਣਨੀਤੀ ਜਿਹੜੀ ਹੈ ਵਰਤ ਰਹੇ ਨੇ ਤੇ ਅਮਰੀਕਾ ਰਾਸ਼ਟਰਪਤੀ ਨੇ ਵਾਰ ਵਾਰ ਸਮਾਂ ਸੀਮਾਵਾਂ ਨਿਰਧਾਰਿਤ ਕੀਤੀਆਂ ਨੇ ਤੇ ਫੌਜੀ ਨਤੀਜਿਆਂ ਦੀ ਧਮਕੀ ਦਿੱਤੀ ਹੈ। ਪਾਬੰਦੀਆਂ ਦੇ ਵਿਚ ਢਿੱਲ, ਯੂਰੇਨੀਅਮ ਸੰਸ਼ੋਧਨ ਅਤੇ ਵਿਆਪਕ ਖੇਤਰੀ ਸੁਰੱਖਿਆ ਮੁੱਦਿਆਂ ਦੇ ਉੱਤੇ ਗੱਲਬਾਤ ਦੇ ਪਿਛਲੇ ਦੌਰ ਰੁਕ ਗਏ ਨੇ ਤੇ ਇਸ ਗਤੀਰੋਧ ਦੇ ਕੇਂਦਰ ਦੇ ਵਿਚ ਹੋਰਮੁਜ਼ ਦੀ ਜਲਮਰੂ ਹੈ ਤੇ ਇਹ ਤੰਗ ਜਲ ਮਾਰਗ ਜਿਹੜਾ ਵਿਸ਼ਵ ਵਿਆਪੀ ਤੇਲ ਸ਼ਿਪਮੈਂਟ ਦੇ ਲਗਭਗ ਪੰਜਵੇਂ ਹਿੱਸੇ ਨੂੰ ਸੰਭਾਲਦਾ ਹੈ। ਇਸ ਦੇ ਲਈ ਇਸ ਦੀ ਸੁਰੱਖਿਆ ਦੇ ਲਈ ਕੋਈ ਵੀ ਖਤਰਾ ਊਰਜਾ ਬਾਜ਼ਾਰਾਂ ਤੇ ਭੂ ਰਾਜਨੀਤਿਕ ਸਥਿਰਤਾ ਲਈ ਮਹੱਤਵਪੂਰਨ ਜੋਖਮ ਪੈਦਾ ਕਰਦਾ ਹੈ। ਦੂਸਰੇ ਪਾਸੇ ਸਿੱਖ ਕਾਰਕੁਨ ਨੂੰ ਧਮਕੀਆਂ ਦੇਣ ਪਿੱਛੇ ਭਾਰਤ ਦਾ ਹੱਥ ਹੈ, UN ਮਾਹਰਾਂ ਨੇ ਜਿਤਾਈ ਹੈ ਚਿੰਤਾ। ਕੈਨੇਡਾ ਦੇ ਵਿਚ ਇਕ ਸਿੱਖ ਕਾਰਕੁਨ ਦੀ ਜਾਨ ਨੂੰ ਖਤਰਾ ਦੱਸਦਿਆਂ ਗੱਲਬਾਤ ਇਹ ਚੱਲੀ ਹੈ। ਇਸ ਮੁੱਦੇ ਦੇ ਉੱਤੇ ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰ ਮਾਹਰਾਂ ਨੇ ਕੈਨੇਡਾ ਸਰਕਾਰ ਨੂੰ ਬ੍ਰਿਟਿਸ਼ ਕੋਲੰਬੀਆ ਦੇ ਇਕ ਸਿੱਖ ਕਾਰਕੁਨ ਦੀ ਜਾਨ ਨੂੰ ਖਤਰੇ ਦੇ ਮਾਮਲੇ ਦੇ ਵਿਚ ਜਾਂਚ ਤੇਜ਼ ਕਰਨ ਦੀ ਅਪੀਲ ਕੀਤੀ ਹੈ। ਪੰਜ ਜਿਹੜੇ ਨੇ UN ਵਿਸ਼ੇਸ਼ ਰਿਪੋਰਟਰਾਂ ਨੇ ਉਟਾਵਾ ਨੂੰ ਲਿਖੇ ਇਕ ਸਾਂਝੇ ਪੱਤਰ ਦੇ ਵਿਚ ਮਨਿੰਦਰ ਸਿੰਘ ਦੀ ਸੁਰੱਖਿਆ ਦੇ ਬਾਰੇ ਗੰਭੀਰ ਚਿੰਤਾ ਪ੍ਰਗਟਾਈ ਹੈ, ਜਿਨ੍ਹਾਂ ਨੂੰ ਕੈਨੇਡੀਅਨ ਪੁਲਿਸ ਨੇ ਵਾਰ ਵਾਰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਬਾਰੇ ਸੁਚੇਤ ਕੀਤਾ। UN ਦੇ ਮਾਹਰਾਂ ਅਨੁਸਾਰ ਇਹ ਧਮਕੀਆਂ ਭਾਰਤ ਸਰਕਾਰ ਵੱਲੋਂ ਮਨਿੰਦਰ ਸਿੰਘ ਨੂੰ ਡਰਾਉਣ ਧਮਕਾਉਣ ਦੀ ਇਕ ਕੋਸ਼ਿਸ਼ ਹੋ ਸਕਦੀਆਂ ਨੇ, ਕਿਉਂਕਿ ਇਹ ਲਗਾਤਾਰ ਭਾਰਤ ਦੇ ਵਿਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਵਿਰੁੱਧ ਆਵਾਜ਼ ਉਠਾ ਰਹੇ ਨੇ ਤੇ UN ਏਜੰਸੀਆਂ ਦੇ ਨਾਲ ਸਹਿਯੋਗ ਕਰ ਰਹੇ ਨੇ। ਪੱਤਰ ਦੇ ਵਿਚ ਕਿਹਾ ਗਿਆ ਕਿ ਇਹ ਮਾਮਲਾ ਵੱਖ ਵੱਖ ਦੇਸ਼ਾਂ ਦੇ ਵਿਚ ਸਿੱਖ ਕਾਰਕੁਨਾਂ ਦੇ ਵਿਰੁੱਧ ਭਾਰਤੀ ਅਧਿਕਾਰੀਆਂ ਦੁਆਰਾ ਚਲਾਈ ਜਾ ਰਹੀ ਟਰਾਂਸਨੈਸ਼ਨਲ ਦਮਨ ਦੀ ਜਿਹੜੀ ਇਕ ਵਿਆਪਕ ਕਾਰਵਾਈ ਦਾ ਹਿੱਸਾ ਹੋ ਸਕਦਾ ਹੈ। ਸਿੱਖ ਫੈਡਰੇਸ਼ਨ ਆਫ਼ ਕੈਨੇਡਾ ਦੇ ਆਗੂ ਮਨਿੰਦਰ ਸਿੰਘ ਨੂੰ ਜੁਲਾਈ 2022 ਤੋਂ ਹੁਣ ਤੱਕ 4 ਵਾਰ ਪੁਲਿਸ ਦੇ ਵੱਲੋਂ ਸਰਕਾਰੀ ਤੌਰ ਦੇ ਉੱਤੇ ਚੇਤਾਵਨੀ ਦਿੱਤੀ ਜਾ ਚੁੱਕੀ ਹੈ ਕਿ ਉਨ੍ਹਾਂ ਦੀ ਜਾਨ ਨੂੰ ਖਤਰਾ ਹੈ। ਹੈਰਾਨੀ ਦੀ ਗੱਲ ਇਹ ਵੀ ਹੈ ਕਿ ਇਨ੍ਹਾਂ ਵਿਚੋਂ ਕਈ ਧਮਕੀਆਂ ਉਦੋਂ ਮਿਲੀਆਂ ਜਦੋਂ ਉਹ UN ਦੀਆਂ ਮੀਟਿੰਗਾਂ ਦੇ ਵਿਚ ਸ਼ਾਮਲ ਹੋਣ ਦੀ ਤਿਆਰੀ ਕਰ ਰਹੇ ਸਨ ਜਾਂ ਉਥੋਂ ਹੋ ਕੇ ਆਏ ਨੇ। ਮਨਿੰਦਰ ਸਿੰਘ ਨੇ ਕਿਹਾ ਕਿ ਭਾਰਤ ਸ਼ਾਇਦ ਇਸ ਗੱਲ ਤੋਂ ਨਾਰਾਜ਼ ਹੈ ਕਿ ਉਹ ਘੱਟ ਗਿਣਤੀਆਂ ਦੇ ਹੱਕਾਂ ਬਾਰੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਆਵਾਜ਼ ਉਠਾ ਰਹੇ ਨੇ। ਇਸ ਪੱਤਰ ਦੇ ਵਿੱਚ ਹਰਦੀਪ ਸਿੰਘ ਨਿੱਜਰ ਦੇ ਕਤਲ ਦਾ ਵੀ ਜ਼ਿਕਰ ਕੀਤਾ ਗਿਆ, ਜਿਸ ਦੀ ਹੱਤਿਆ 2023 ਦੇ ਵਿੱਚ ਸਰੀ ਦੇ ਇੱਕ ਗੁਰਦੁਆਰੇ ਦੇ ਬਾਹਰ ਕਰ ਦਿੱਤੀ ਗਈ ਸੀ। ਕੈਨੇਡੀਅਨ ਅਧਿਕਾਰੀਆਂ ਨੂੰ ਸ਼ੱਕ ਹੈ ਕਿ ਇਸ ਕਤਲ ਪਿੱਛੇ ਭਾਰਤੀ ਖੁਫੀਆ ਏਜੰਸੀਆਂ ਦਾ ਹੱਥ ਸੀ ਤੇ ਉਨ੍ਹਾਂ ਨੇ ਇਸ ਕਾਰਵਾਈ ਦੇ ਲਈ ਲਾਰਸ ਬਿਸ਼ਨੋਈ ਦੇ ਅਪਰਾਧਿਕ ਨੈਟਵਰਕ ਦੀ ਮਦਦ ਲਈ ਸੀ ਤੇ ਇਸੇ ਮਾਮਲੇ ਦੇ ਉੱਤੇ ਚਲਦਿਆਂ 2024 ਦੇ ਵਿੱਚ ਕੈਨੇਡਾ ਨੇ 6 ਭਾਰਤੀ ਡਿਪਲੋਮੈਟਾਂ ਨੂੰ ਵੀ ਦੇਸ਼ ਦੇ ਵਿੱਚੋਂ ਕੱਢ ਦਿੱਤਾ ਸੀ। ਯੂਐਨ ਦੀ ਇਸ ਪੱਤਰ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਸਰਕਾਰ ਦੇ ਲਈ ਮੁਸ਼ਕਲਾਂ ਵਧਾ ਦਿੱਤੀਆਂ ਨੇ, ਜਿੱਥੇ ਕਾਰਨੀ ਸਰਕਾਰ ਨਵੇਂ ਵਪਾਰਕ ਭਾਈਵਾਲਾਂ ਦੀ ਭਾਲ ਦੇ ਵਿੱਚ ਭਾਰਤ ਦੇ ਨਾਲ ਰਿਸ਼ਤੇ ਸੁਧਾਰਨ ਦੀ ਕੋਸ਼ਿਸ਼ ਕਰ ਰਹੀ ਹੈ। ਉੱਥੇ ਯੂਐਨ ਮਹਾਰਾ ਨੇ ਕੈਨੇਡਾ ਨੂੰ ਸਪਸ਼ਟ ਜਿਹੜਾ ਪੁੱਛਿਆ ਕਿ ਉਹ ਆਪਣੇ ਨਾਗਰਿਕਾਂ ਦੀ ਸੁਰੱਖਿਆ ਤੇ ਦੋਸ਼ੀਆਂ ਨੂੰ ਸਜ਼ਾ ਦੇਣ ਦੇ ਲਈ ਕੀ ਕਦਮ ਜਿਹੜੀ ਹੈ ਝੁੱਕ ਰਿਹਾ ਹੈ। ਦੂਸਰੇ ਪਾਸੇ ਮਿਡ ਚੋਣਾਂ ਲਾਗੇ ਨੇ ਤੇ ਟਰੰਪ ਸਾਹਿਬ ਦੇ ਵੀ ਤੇਵਰ ਬਦਲਣੇ ਸ਼ੁਰੂ ਹੋ ਗਏ ਆ ਅਮਰੀਕਾ ਦੇ ਨਾਲ ਜਿਹੜੇ ਨੇ ਅਮਰੀਕਾ ਦੀ ਅੰਦਰੂਨੀ ਸਿਆਸਤ ਦੇ ਵਿੱਚ। ਟਰੰਪ ਦੀ ਟੈਰਫ ਨੀਤੀ ਉੱਤੇ ਜਿਹੜਾ ਸੰਕਟ ਹੈ, 25 ਅਮਰੀਕੀ ਰਾਜਾਂ ਦੇ ਨੇ ਅਦਾਲਤ ਦੇ ਵਿੱਚ ਮੋਰਚਾ ਖੋਲ੍ਹ ਦਿੱਤਾ ਤੇ ਭਾਰਤ ਸਣੇ 60 ਦੇਸ਼ ਜਿਹੜੇ ਨੇ ਦੇਸ਼ਾਂ ਤੇ ਅਸਰ ਜਿਹੜਾ ਇਹਦਾ ਹੋ ਸਕਦਾ ਹੈ

ਵਪਾਰਕ ਦੇਸ਼ਾਂ ਦੇ ਉੱਤੇ ਵੀ ਲਾਗੂ ਹੁੰਦੇ ਨੇ। ਨਿਊਯਾਰਕ ਤੇ ਓਰੇਗਨ ਸਮੇਤ 25 ਰਾਜਾਂ ਦਾ ਤਰਕ ਹੈ ਕਿ ਟਰੰਪ ਪ੍ਰਸ਼ਾਸਨ ਆਪਣੇ ਕਾਨੂੰਨੀ ਅਧਿਕਾਰ ਖੇਤਰ ਤੋਂ ਬਾਹਰ ਕੰਮ ਕਰ ਰਿਹਾ ਤੇ ਰਾਜਾਂ ਦਾ ਦੋਸ਼ ਹੈ ਕਿ ਪ੍ਰਸ਼ਾਸਨ ਜ਼ਬਰਦਸਤੀ ਮਜ਼ਦੂਰੀ ਨੂੰ ਉਨ੍ਹਾਂ ਟੈਰਫਾਂ ਨੂੰ ਦੁਬਾਰਾ ਲਾਗੂ ਕਰਨ ਦੇ ਬਹਾਨੇ ਵਜੋਂ ਵਰਤ ਰਿਹਾ ਜਿਨ੍ਹਾਂ ਨੂੰ ਅਦਾਲਤ ਨੇ ਪਹਿਲਾਂ ਗੈਰ ਕਾਨੂੰਨੀ ਐਲਾਨਿਆ ਸੀ। ਇੱਕ ਸਖ਼ਤ ਰੁੱਖ ਅਪਣਾਉਂਦੇ ਹੋਏ ਓਰੇਗਨ ਦੇ ਜਿਹੜੇ ਅਟਾਰਨੀ ਜਨਰਲ ਡੈਨ ਰੇਫਿਲਡ ਨੇ ਜਿਹੜਾ ਕਿਹਾ ਕਿ ਹਰ ਮੋੜ ਦੇ ਉੱਤੇ ਹਾਰਨ ਦੇ ਬਾਵਜੂਦ ਟਰੰਪ ਇੱਕ ਵਾਰ ਫਿਰ ਕੰਮ ਕਰਨ ਵਾਲੇ ਪਰਿਵਾਰਾਂ ਤੇ ਸਥਾਨਕ ਕਾਰੋਬਾਰਾਂ ਦੇ ਉੱਤੇ ਹਫੜਾ ਦਫੜੀ ਮਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਦੂਜੇ ਪਾਸੇ ਅਮਰੀਕੀ ਵਪਾਰ ਪ੍ਰਤੀਨਿਧੀ ਜਿਹੜੇ ਨੇ USTR ਜੈਮੀਸਨ ਗ੍ਰਿਰ ਨੇ ਜਿਹੜਾ ਟੈਰਫਾਂ ਦਾ ਬਚਾਅ ਕੀਤਾ ਤੇ ਉਨ੍ਹਾਂ ਕਿਹਾ ਕਿ ਅਮਰੀਕਾ ਵਿਚ ਜ਼ਬਰਦਸਤੀ ਮਜ਼ਦੂਰੀ ਦੇ ਨਾਲ ਬਣੀਆਂ ਚੀਜ਼ਾਂ ਦੇ ਉੱਤੇ ਆਯਾਤ ਪਾਬੰਦੀਆਂ ਲਗਭਗ ਇਕ ਸਦੀ ਤੋਂ ਲਾਗੂ ਨੇ ਤੇ ਸਾਡੇ ਵਪਾਰਕ ਭਾਈਵਾਲਾਂ ਦੇ ਲਈ ਵੀ ਅਜਿਹਾ ਕਰਨ ਦਾ ਸਮਾਂ ਆ ਗਿਆ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਟਰੰਪ ਦੇ ਟੈਰਫਾਂ ਨੂੰ ਅਦਾਲਤ ਦੇ ਵਿਚ ਕਾਨੂੰਨੀ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ। ਪਹਿਲਾਂ ਵੀ ਅਮਰੀਕੀ ਸੁਪਰੀਮ ਕੋਰਟ ਅਤੇ ਹੋਰ ਅਦਾਲਤਾਂ ਨੇ ਟਰੰਪ ਦੇ ਗਲੋਬਲ ਟੈਰਫ ਪਹਿਲਕਦਮੀਆਂ ਨੂੰ ਗੈਰ ਕਾਨੂੰਨੀ ਘੋਸ਼ਿਸ਼ ਕੀਤਾ ਸੀ। ਇਨ੍ਹਾਂ ਨਿਆਇਕ ਝਟਕਿਆਂ ਤੋਂ ਬਾਅਦ ਹੀ ਟਰੰਪ ਨੇ ਹੁਣ 1974 ਦੇ ਵਪਾਰ ਐਕਟ ਦੀ ਧਾਰਾ 301 ਦੀ ਵਰਤੋਂ ਕੀਤੀ ਹੈ ਤੇ ਇੱਕ ਵਿਵਸਥਾ ਜੋ ਕਿ ਇਤਿਹਾਸਕ ਤੌਰ ਦੇ ਉੱਤੇ ਖਾਸ ਦੇਸ਼ਾਂ ਦੇ ਅਨੁਚਿਤ ਵਪਾਰਕ ਅਭਿਆਸਾਂ ਨੂੰ ਨਿਸ਼ਾਨਾ ਬਣਾਉਣ ਦੇ ਲਈ ਵਰਤੀ ਜਾਂਦੀ ਹੈ। 60 ਦੇਸ਼ ਪ੍ਰਭਾਵਿਤ ਹੋਏ ਨੇ। ਤੇਲ, ਕੁਦਰਤੀ ਗੈਸ ਅਤੇ ਖਾਦਾਂ ਵਰਗੇ ਉਤਪਾਦਾਂ ਨਾਲ ਹੀ ਅਮਰੀਕਾ ਮੈਕਸੀਕੋ ਕੈਨੇਡਾ ਸਮਝੌਤੇ ਦੇ ਅਧੀਨ ਆਉਣ ਵਾਲੀਆਂ ਕੁਝ ਚੀਜ਼ਾਂ ਨੂੰ ਵਰਤਮਾਨ ਦੇ ਵਿਚ ਇਨ੍ਹਾਂ ਨਵੇਂ ਟੈਰਫਾਂ ਤੋਂ ਛੋਟ ਦਿੱਤੀ ਗਈ ਹੈ ਤੇ ਹੁਣ ਸਾਰੀਆਂ ਨਜ਼ਰਾਂ ਅਦਾਲਤ ਦੇ ਫੈਸਲੇ ਦੇ ਉੱਤੇ ਹਨ ਜੋ ਇਹ ਨਿਰਧਾਰਿਤ ਕਰੇਗਾ ਕਿ ਟਰੰਪ ਦੀ ਟੈਰਫ ਰਣਨੀਤੀ ਕਾਇਮ ਰਹੇਗੀ ਜਾਂ ਕਿ ਉਸ ਨੂੰ ਇਕ ਹੋਰ ਕਾਨੂੰਨੀ ਹਾਰ ਦਾ ਜਿਹੜਾ ਸਾਹਮਣਾ ਕਰਨਾ ਪਵੇਗਾ। ਦੂਸਰੇ ਪਾਸੇ ਜਿਹੜੀਆਂ ਮਿਡ ਟਰਮ ਚੋਣਾਂ ਜਿਹੜੀਆਂ ਨੇ ਟਰੰਪ ਦੀਆਂ ਆ ਰਹੀਆਂ ਨੇ ਅਮਰੀਕਾ ਦੇ ਵਿਚ ਤੇ ਉਹਦੇ ਮੱਦੇਨਜ਼ਰ ਟਰੰਪ ਦੇ ਬਿਆਨ ਜਿਹੜੇ ਬਦਲ ਰਹੇ ਨੇ। ਸਪਲਾਈ ਦੀ ਕਮੀ ਦਾ ਫਾਇਦਾ ਕਹਿੰਦੇ ਨਾ ਉਠਾਓ। ਡੋਨਲਡ ਟਰੰਪ ਨੇ ਅਮਰੀਕੀ ਤੇਲ ਕੰਪਨੀਆਂ ਤੇ ਆਮ ਜਨਤਾ ਨੂੰ ਲੁੱਟਣ ਦਾ ਲਗਾਇਆ ਗੰਭੀਰ ਦੋਸ਼ ਹੈ ਤੇ ਅਮਰੀਕੀ ਤੇਲ ਕੰਪਨੀਆਂ ਤੇ ਸਰਕਾਰ ਵਿਚਕਾਰ ਸੰਬੰਧਿਤ ਤਣਾਅਪੂਰਨ ਹੈ। ਟਰੰਪ ਦੇ ਹਾਲ ਹੀ ਦੇ ਬਿਆਨ ਤੋਂ ਬਾਅਦ ਇਸ ਦੇ ਬਾਰੇ ਅਟਕਲਾਂ ਉੱਠੀਆਂ ਜਿਸ ਦੇ ਵਿਚ ਦਾਅਵਾ ਕੀਤਾ ਗਿਆ ਸੀ ਕਿ ਅਮਰੀਕੀ ਤੇਲ ਕੰਪਨੀਆਂ ਬਹੁਤ ਜ਼ਿਆਦਾ ਮੁਨਾਫਾ ਕਮਾ ਰਹੀਆਂ ਨੇ। ਸੋਮਵਾਰ ਨੂੰ ਟਰੰਪ ਨੇ ਐਕਸੋਨ ਮੋਬਿਲ ਅਤੇ ਸ਼ੈਵਰੋਨ ਦੇ ਉੱਤੇ ਨਿਸ਼ਾਨਾ ਵਿੰਨਦੇ ਹੋਏ ਕਿਹਾ ਕਿ ਉਹ ਸਪਲਾਈ ਦੀ ਕਮੀ ਦਾ ਫਾਇਦਾ ਉਠਾ ਰਹੇ ਨੇ ਤੇ ਵਾਹਨ ਚਾਲਕ ਉੱਚ ਕੀਮਤਾਂ ਦਾ ਭੁਗਤਾਨ ਕਰਕੇ ਇਸ ਵਿਹਾਰ ਦਾ ਜਿਹੜਾ ਖਮਿਆਜ਼ਾ ਭੁਗਤ ਰਹੇ ਹੈ। ਟਰੰਪ ਨੇ ਜਿਹੜਾ ਤੇਲ ਕੰਪਨੀਆਂ ਨੂੰ ਸਿਰਫ ਮੁਨਾਫੇ ਦੇ ਉੱਤੇ ਧਿਆਨ ਕੇਂਦਰਿਤ ਕਰਨ ਦੀ ਬਜਾਏ ਬਾਲਣ ਦੀਆਂ ਕੀਮਤਾਂ ਘਟਾਉਣ ਦੀ ਅਪੀਲ ਕੀਤੀ ਹੈ। ਤਿਮਾਹੀ ਨਤੀਜਿਆਂ ਦੇ ਵਿਚ ਭਾਰੀ ਮੁਨਾਫਾ ਤੇ ਦੋਵਾਂ ਕੰਪਨੀਆਂ ਨੇ ਹਾਲ ਹੀ ਦੇ ਵਿਚ ਆਪਣੇ ਤਿਮਾਹੀ ਨਤੀਜਿਆਂ ਦਾ ਐਲਾਨ ਕੀਤਾ ਜਿਸ ਦੇ ਵਿਚ ਭਾਰੀ ਮੁਨਾਫੇ ਦਾ ਖੁਲਾਸਾ ਹੋਇਆ। ਇਸ ਦੇ ਪਿੱਛੇ ਮੁੱਖ ਕਾਰਕਾਂ ਦੇ ਵਿਚ ਮੱਧ ਪੂਰਬ ਦੇ ਵਿਚ ਤਣਾਅ ਕਾਰਨ ਸਪਲਾਈ ਦੇ ਵਿਚ ਵਿਘਨ, ਕੱਚੇ ਤੇਲ ਦੀਆਂ ਕੀਮਤਾਂ ਦੇ ਵਿਚ ਵਾਧਾ ਤੇ ਸੁਧਾਰੇ ਹੋਏ ਰਿਫਾਈਨਿੰਗ ਮਾਰਜਨ ਸ਼ਾਮਲ ਨੇ ਤੇ ਟਰੰਪ ਨੇ ਕਿਹਾ ਕਿ ਕੰਪਨੀਆਂ ਸਪਲਾਈ ਦੀ ਕਮੀ ਦਾ ਹਵਾਲਾ ਦੇ ਕੇ ਪੈਸਾ ਕਮਾ ਰਹੀਆਂ ਨੇ। ਮੈਨੂੰ ਇਹ ਪਸੰਦ ਨਹੀਂ ਹੈ ਤੇ ਮੈਂ ਮੁਕਤ ਵਪਾਰ ਦਾ ਇਕ ਵੱਡਾ ਸਮਰਥਕ ਹਾਂ। ਦੋ ਸਭ ਤੋਂ ਵੱਡੇ ਅਮਰੀਕੀ ਤੇਲ ਉਤਪਾਦਕਾਂ ਦਾ ਹਵਾਲਾ ਦਿੰਦੇ ਹੋਏ ਉਸਨੇ ਅੱਗੇ ਕਿਹਾ ਕਿ ਸ਼ੈਵਰੋਨ ਇੰਨਾ ਪੈਸਾ ਕਮਾ ਰਿਹਾ ਤੇ ਐਕਸੋਨ ਮੋਬਿਲ ਇੰਨਾ ਪੈਸਾ ਕਮਾ ਰਹੇ ਨੇ। ਟਰੰਪ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਇਨ੍ਹਾਂ ਕਮਾਈਆਂ ਦੇ ਵਿਚੋਂ ਕੁਝ ਜਨਤਾ ਨੂੰ ਵਾਪਸ ਕਰਨਾ ਚਾਹੀਦਾ ਤੇ ਖਪਤਕਾਰਾਂ ਦੇ ਲਈ ਤੇਲ ਦੀਆਂ ਕੀਮਤਾਂ ਘਟਾਉਣੀਆਂ ਚਾਹੀਦੀਆਂ ਨੇ। ਖਾਸ ਤੌਰ ਦੇ ਉੱਤੇ ਅਮਰੀਕਾ ਦੇ ਵਿਚ ਪੈਟਰੋਲ ਦੀ ਔਸਤ ਪਰਚੂਨ ਕੀਮਤ 4.0 ਯਾਨੀ ਕਿ $4.10 ਪ੍ਰਤੀ ਗੈਲਨ ਹੈ ਤੱਕ ਪਹੁੰਚ ਗਈ ਜੋ ਕਿ ਇਰਾਨ ਦੇ ਨਾਲ ਟਕਰਾਅ ਦੀ ਸ਼ੁਰੂਆਤ ਤੋਂ ਪਹਿਲਾਂ $3 ਜਿਹੜੇ ਸਨ ਗੈਲਨ ਘੱਟ ਸੀ। ਸ਼ੁੱਕਰਵਾਰ ਨੂੰ ਅਮਰੀਕਾ ਤੇਲ ਕੰਪਨੀਆਂ ਨੇ ਸੰਕੇਤ ਦਿੱਤਾ ਕਿ ਸੀਮਤ ਰਿਫਾਈਨਿੰਗ ਸਮਰੱਥਾ ਦੇ ਕਾਰਨ ਪੈਟਰੋਲ ਦੀਆਂ ਕੀਮਤਾਂ ਪਤਝੜ ਤੱਕ ਉੱਚੀਆਂ ਰਹਿ ਸਕਦੀਆਂ ਨੇ। ਗਲੋਬਲ ਤੇਲ ਬਾਜ਼ਾਰ ਇਸ ਸਮੇਂ ਅਸਥਿਰਤਾ ਦਾ ਜਿਹੜਾ ਸਾਹਮਣਾ ਕਰ ਰਿਹਾ ਹੈ। ਆਖਰੀ ਖ਼ਬਰਾਂ ਵੱਲ ਨੂੰ ਧਿਆਨ ਮਾਰਦਿਆਂ ਚੀਨ ਤੋਂ ਲੈ ਕੇ ਜਪਾਨ, ਰੂਸ ਤੇ ਆਸਟ੍ਰੇਲੀਆ ਤੱਕ ਹੁਣ ਭਾਰਤ ਦਾ ਝਟਕਾ ਜਿਹੜਾ ਲੱਗਿਆ ਹੈ ਜ਼ੋਰ ਕਾ ਝਟਕਾ ਧੀਰੇ ਸੇ ਐਂਟੀ ਡੰਪਿੰਗ ਡਿਊਟੀਆਂ ਵਧਾ ਦਿੱਤੀਆਂ ਨੇ। ਭਾਰਤ ਨੇ ਕੁਝ ਰਸਾਇਣਾਂ ਅਤੇ ਲੋਹੇ ਤੇ ਸਟੀਲ ਉਤਪਾਦਾਂ ਸਮੇਤ 4 ਸ਼੍ਰੇਣੀਆਂ ਦੀਆਂ ਵਸਤੂਆਂ ਦੇ ਉੱਤੇ ਐਂਟੀ ਡੰਪਿੰਗ ਡਿਊਟੀਆਂ ਦੀ ਮਿਆਦ ਵਧਾਤੀ ਹੈ ਜੋ ਅਸਲ ਦੇ ਵਿਚ ਜੁਲਾਈ ਦੇ ਵਿਚ ਲਗਾਈਆਂ ਗਈਆਂ ਸਨ। ਵਿੱਤ ਮੰਤਰਾਲੇ ਦੁਆਰਾ ਜਾਰੀ ਕੀਤੀਆਂ ਗਈਆਂ ਵੱਖਰੀਆਂ ਸੂਚਨਾਵਾਂ ਦੇ ਅਨੁਸਾਰ ਸਰਕਾਰ ਨੇ ਇਕ ਹੋਰ ਉਤਪਾਦ ਉੱਤੇ ਇਕ ਨਵੀਂ ਐਂਟੀ

ਡੰਪਿੰਗ ਡਿਊਟੀ ਵੀ ਲਗਾਈ ਹੈ। ਆਸਟ੍ਰੇਲੀਆ, ਚੀਨ, ਕੋਲੰਬੀਆ, ਇੰਡੋਨੇਸ਼ੀਆ, ਜਾਪਾਨ ਤੇ ਰੂਸ ਤੋਂ ਆਯਾਤ ਕੀਤੇ ਗਏ ਲੋ ਐਸ਼ ਮੈਟਲ ਲਰਜੀਕਲ ਕੋਕ, ਗਰਮੀ ਸਰੋਤ ਦੇ ਵਜੋਂ ਵਰਤਿਆ ਜਾਣ ਵਾਲਾ ਕੋਕ ਜਿਹੜਾ ਹੈਗਾ ਉਹਦੇ ਉੱਤੇ 5 ਸਾਲਾਂ ਦੀ ਐਂਟੀ ਡੰਪਿੰਗ ਡਿਊਟੀ ਲਗਾਈ ਗਈ ਹੈ। ਭਾਰਤ ਨੇ ਪਹਿਲਾਂ ਚੀਨ ਸਮੇਤ ਦੇਸ਼ਾਂ ਤੋਂ ਘੱਟ ਕੀਮਤ ਵਾਲੀਆਂ ਦਰਾਮਦਾਂ ਦਾ ਮੁਕਾਬਲਾ ਕਰਨ ਦੇ ਲਈ ਵੱਖ ਵੱਖ ਉਤਪਾਦਾਂ ਦੇ ਉੱਤੇ ਐਂਟੀ ਡੰਪਿੰਗ ਡਿਊਟੀਆਂ ਲਗਾਈਆਂ ਨੇ। DGTR ਦਾ ਜਿਹੜਾ ਉਦੇਸ਼ ਕਸਟਮਸ ਐਕਟ ਅਤੇ WTO ਪ੍ਰਬੰਧਾਂ ਦੇ ਤਹਿਤ ਪਾਰਦਰਸ਼ੀ ਤੇ ਸਮਾਂ ਸੀਮਾ ਜਾਂਚਾਂ ਰਾਹੀਂ ਘਰੇਲੂ ਉਦਯੋਗ ਨੂੰ ਵਪਾਰ ਵਿਗਾੜਨ ਵਾਲੇ ਪ੍ਰਭਾਵਾਂ ਜਿਵੇਂ ਕਿ ਡੰਪਿੰਗ ਅਤੇ ਸਬਸਿਡੀਆਂ ਤੋਂ ਬਚਾਉਣਾ ਹੈ। ਸਰਕਾਰ ਨੂੰ ਜ਼ਰੂਰੀ ਡਿਊਟੀਆਂ ਲਗਾਉਣ ਦੀ ਸਿਫਾਰਸ਼ ਕਰਨਾ ਹੈ। ਲੰਡਨ ਦੇ ਵਿਚ ਮੁਸਲਿਮ ਪ੍ਰਦਰਸ਼ਨਕਾਰੀਆਂ ਨੇ ਰੋਕਤੀ ਹੈ ਮੈਟਰੋ ਤੇ ਹਜ਼ਾਰਾਂ ਮੁਸਾਫ਼ਰ ਪਰੇਸ਼ਾਨ ਹੋਏ ਨੇ। ਬ੍ਰਿਟੇਨ ਦੀ ਰਾਜਧਾਨੀ ਲੰਡਨ ਤੋਂ ਇਕ ਵੱਡੀ ਖ਼ਬਰ ਹੈ ਜਿੱਥੇ ਮੁਸਲਿਮ ਪ੍ਰਦਰਸ਼ਨਕਾਰੀਆਂ ਵੱਲੋਂ ਲੰਡਨ ਅੰਡਰਗਰਾਊਂਡ ਟਿਊਬ ਜਿਹੜੀ ਹੈ ਚੱਲਦੀ ਹੈ ਉਹਨੂੰ ਰੋਕ ਦਿੱਤਾ ਗਿਆ ਤੇ ਪ੍ਰਦਰਸ਼ਨਕਾਰੀਆਂ ਦੇ ਇਸ ਕਦਮ ਦੇ ਨਾਲ ਆਮ ਲੋਕਾਂ ਤੇ ਮੁਸਾਫ਼ਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਰੋਜ਼ਾਨਾ ਸਫ਼ਰ ਕਰਨ ਵਾਲੇ ਯਾਤਰੀਆਂ ਦੇ ਵਿਚ ਭਾਰੀ ਰੋਸੇ ਦੇ ਵਿਚ ਦੇਖਿਆ ਗਿਆ ਪਾਇਆ ਜਾ ਰਿਹਾ। ਇਸ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਸਥਾਨਕ ਲੋਕਾਂ ਦੇ ਵਿਚ ਭਾਰੀ ਗੁੱਸਾ ਦੇਖਣ ਨੂੰ ਮਿਲ ਰਿਹਾ ਤੇ ਲੰਡਨ ਦੇ ਮੇਅਰ ਸਾਦਿਕ ਖਾਨ ਦੀਆਂ ਨੀਤੀਆਂ ਦੇ ਉੱਤੇ ਸਵਾਲ ਚੁੱਕੇ ਜਾ ਰਹੇ ਨੇ। ਸੋਸ਼ਲ ਮੀਡੀਆ ਦੇ ਉੱਤੇ ਇਸ ਸਥਿਤੀ ਨੂੰ ਲੈ ਕੇ ਤਿੱਖੀ ਪ੍ਰਤੀਕਿਰਿਆ ਦਿੱਤੀ ਗਈ ਜਿੱਥੇ ਕੁਝ ਲੋਕ ਇਸ ਨੂੰ ਲੰਡਨ ਦੇ ਵਿਚ ਵੱਧਦੇ ਸ਼ਰੀਆ ਕਾਨੂੰਨ ਜਿਸ ਨੂੰ ਸੋਸ਼ਲ ਮੀਡੀਆ ਦੇ ਉੱਤੇ ਸ਼ਾਕੀਰਾ ਲਾਅ ਦੇ ਵਜੋਂ ਵੀ ਲਿਖਿਆ ਜਾ ਰਿਹਾ ਹੈ ਦੇ ਪ੍ਰਭਾਵ ਦੇ ਵਜੋਂ ਦੇਖ ਰਹੇ ਨੇ ਤੇ ਪ੍ਰਦਰਸ਼ਨ ਦੇ ਕਾਰਨ ਪਰੇਸ਼ਾਨ ਹੋਏ ਲੋਕਾਂ ਨੇ ਆਪਣੀ ਭੜਾਸ ਕੱਢਦਿਆਂ ਕਿਹਾ ਕਿ ਹੁਣ ਉਨ੍ਹਾਂ ਨੂੰ ਆਪਣਾ ਦੇਸ਼ ਵਾਪਸ ਚਾਹੀਦਾ ਹੈ। ਲੰਡਨ ਦੀ ਜਨਤਕ ਟਰਾਂਸਪੋਰਟ ਪ੍ਰਣਾਲੀ ਦੇ ਵਿਚ ਪਈ ਇਸ ਰੁਕਾਵਟ ਨੇ ਸ਼ਹਿਰ ਦੇ ਪ੍ਰਸ਼ਾਸਨਿਕ ਪ੍ਰਬੰਧਾਂ ਦੇ ਉੱਤੇ ਵੱਡੇ ਸਵਾਲ ਖੜੇ ਕਰਕੇ ਰੱਖ ਦਿੱਤੇ ਨੇ। ਆਖਰੀ ਖ਼ਬਰ ਅਮਰੀਕਾ ਦੀ ਹੈ ਤੇ ਦੋਸਤੋ ਇਸ ਚੀਜ਼ ਤੋਂ ਬਚੋ। ਇਸ ਸਮੇਂ ਸੈਲਡ ਇਨਫੈਕਸ਼ਨ ਜਿਹੜਾ ਹੋਇਆ ਹੈ ਅਮਰੀਕਾ ਦੇ ਵਿਚ, ਸਲਾਦ ਦੇ ਕਾਰਨ ਬਿਮਾਰੀ ਫੈਲੀ ਹੈ, 2 ਮੌਤਾਂ ਹੋਈਆਂ ਨੇ। ਆਈਸਬਰਗ ਲੈਟਸ ਸਲਾਦ ਦੇ ਪੱਤਿਆਂ ਦੇ ਕਾਰਨ 9 ਸੂਬਿਆਂ ਦੇ ਵਿਚ ਬਿਮਾਰੀ ਫੈਲੀ ਹੈ ਤੇ ਚੌਕਸ ਰਹਿਣ ਦੀ ਸਲਾਹ ਦਿੱਤੀ ਗਈ ਹੈ। ਟੈਕੋ ਬੈਲ ਰੈਸਟੋਰੈਂਟ ਦੇ ਵਿਚ ਪਰੋਸੇ ਜਾਣ ਵਾਲੇ ਆਈਸਬਰਗ ਸਲਾਦ ਦੇ ਨਾਲ ਜੁੜੇ ਸਾਈਕਲੋਪੋਰੀਆਸਿਸ ਕਾਰਨ ਅਮਰੀਕਾ ਦੇ ਮਿਸ਼ੀਗਨ ਦੇ ਵਿਚ 2 ਜਾਣਿਆਂ ਦੀ ਮੌਤ ਹੋਈ ਹੈ ਜੋ ਕਿ ਅਮਰੀਕਾ ਦੇ ਵਿਚ ਇਸੇ ਬਿਮਾਰੀ ਦੇ ਨਾਲ ਹੋਈਆਂ ਪਹਿਲੀਆਂ ਮੌਤਾਂ ਨੇ। ਮਿਸ਼ੀਗਨ ਦੇ ਸਿਹਤ ਵਿਭਾਗ ਨੇ ਸੋਮਵਾਰ ਨੂੰ ਦੇਸ਼ ਦੇ ਵਿਚ ਇਸ ਬਿਮਾਰੀ ਦੇ ਕਾਰਨ ਹੋਈਆਂ ਪਹਿਲੀਆਂ ਮੌਤਾਂ ਦੇ ਬਾਰੇ ਦਸਿਆ ਤੇ ਮਾਹਰਾਂ ਅਨੁਸਾਰ ਜਿਨ੍ਹਾਂ ਵਿਅਕਤੀਆਂ ਨੂੰ ਪਹਿਲਾਂ ਤੋਂ ਹੀ ਗੰਭੀਰ ਸਿਹਤ ਸਮੱਸਿਆਵਾਂ ਸਨ ਜਿਨ੍ਹਾਂ ਦੇ ਉੱਤੇ ਸਾਈਕਲੋਪੋਰੀਆਸਿਸ ਅਤੇ ਸਰੀਰ ਦੇ ਵਿਚ ਪਾਣੀ ਦੀ ਕਮੀ ਜਾਣੀ ਕਿ ਡੀਹਾਈਡਰੇਸ਼ਨ ਦੇ ਕਾਰਨ ਮਾੜਾ ਅਸਰ ਪੈ ਸਕਦਾ ਹੈ। ਇਸ ਖ਼ਬਰ ਦੇ ਨਾਲ ਇਹ ਸਵਾਲ ਵੀ ਵਿਚਾਰਨ ਯੋਗ ਹੈ ਕਿ ਤੁਸੀਂ ਆਪਣੀਆਂ ਸਬਜ਼ੀਆਂ ਧੋਂਦੇ ਹੋ ਪਰ ਕੀ ਸਾਈਕਲੋਸਪੋਰਾ ਪਰਜੀਵੀ ਨੂੰ ਖਤਮ ਕਰਨ ਦੇ ਲਈ ਸਿਰਫ ਸਬਜ਼ੀਆਂ ਧੋਣਾ ਹੀ ਕਾਫੀ ਹੈ? ਇਹ ਬਹੁਤ ਵੱਡਾ ਸਵਾਲ ਹੈ। ਸਾਈਕਲੋਪੋਰੀਆਸਿਸ ਆਂਦਰਾਂ ਦੀ ਜਿਹੜੀ ਇੱਕ ਇਨਫੈਕਸ਼ਨ ਹੈ ਜੋ ਕਿ ਸਾਈਕਲੋਸਪੋਰਾ ਪਰਜੀਵੀ ਕਾਰਨ ਹੁੰਦੀ ਹੈ। ਇਸ ਬਿਮਾਰੀ ਦੇ ਵਿਚ ਮਰੀਜ਼ ਨੂੰ ਦਸਤ ਲੱਗਣ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਬਿਮਾਰੀ ਆਮ ਤੌਰ ਦੇ ਉੱਤੇ ਜਾਨਲੇਵਾ ਨਹੀਂ ਹੁੰਦੀ ਪਰ ਸਿਹਤ ਦੀ ਮਾੜੀ ਹਾਲਤ ਦੇ ਵਿਚ ਇਹ ਖਤਰਨਾਕ ਸਾਬਤ ਹੋ ਸਕਦੀ ਹੈ। ਅਮਰੀਕੀ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਜਿਹੜੀ ਹੈ FDA ਦੀ ਜਾਂਚ ਦੇ ਵਿਚ ਇਹ ਸਾਹਮਣੇ ਆਇਆ ਕਿ ਇਹ 9 ਰਾਜਾਂ ਤੱਕ ਫੈਲ ਚੁੱਕੀ ਹੈ ਜੋ ਮੈਕਸੀਕੋ ਦੇ ਕੇਂਦਰੀ ਇਲਾਕੇ ਦੇ ਵਿਚ ਟੇਲਰ ਫਾਰਮਰਸ ਦੇ ਆਈਸਬਰਗ ਸਲਾਦ ਜਿਹੜਾ ਨਾਲ ਜੁੜਿਆ ਹੋਇਆ ਹੈ। ਪਰ ਅਧਿਕਾਰੀ ਇਸ ਦੇ ਹੋਰ ਸੰਭਾਵਿਤ ਸਰੋਤਾਂ ਦੀ ਵੀ ਭਾਲ ਕਰ ਰਹੇ ਨੇ। ਇਸ ਸਾਲ ਅਮਰੀਕਾ ਦੇ ਵਿਚ ਸਾਈਕਲੋਪੋਰੀਆਸਿਸ ਦੇ ਮਾਮਲੇ ਰਿਕਾਰਡ ਪੱਧਰ ਦੇ ਉੱਤੇ ਪਹੁੰਚੇ ਨੇ। ਇਸ ਦਾ ਮੁੱਖ ਕਾਰਨ ਦੂਸ਼ਿਤ ਸਲਾਦ ਹੈ ਜਿਸ ਨੂੰ ਬਾਅਦ ਦੇ ਵਿਚ ਵਾਪਸ ਮੰਗਵਾ ਲਿਆ ਗਿਆ ਸੀ ਤੇ ਇਹ ਯਮ ਬ੍ਰਾਂਡਸ ਦੇ ਟੈਕੋ ਬੈਲ ਵਿਚ ਵੇਚੇ ਜਾਣ ਵਾਲੇ ਉਤਪਾਦਾਂ ਦੇ ਵਿਚ ਪਾਇਆ ਗਿਆ ਸੀ। ਭਾਵੇਂ FDA ਨੇ ਇਸ ਪ੍ਰਕੋਪ ਦਾ ਸੰਬੰਧ ਜਿਹੜਾ ਸਲਾਦ ਦੇ ਨਾਲ ਜੋੜਿਆ, ਪਰ ਜਿਵੇਂ ਜਿਵੇਂ ਏਜੰਸੀ ਹੋਰ ਸੰਭਾਵਿਤ ਕਾਰਨਾਂ ਦੀ ਜਾਂਚ ਕਰ ਰਹੀ ਹੈ, ਲਾਗ ਦੇ ਮਾਮਲੇ ਲਗਾਤਾਰ ਵੱਧ ਰਹੇ ਨੇ। ਇਸ ਬਿਮਾਰੀ ਦੇ ਕਾਰਨ ਗਾਹਕਾਂ ਦਾ ਭਰੋਸਾ ਵੀ ਡੋਲਿਆ ਤੇ ਜਿਸ ਦੇ ਨਾਲ ਸਲਾਦ ਦੀ ਵਿਕਰੀ ਦੇ ਵਿਚ ਗਿਰਾਵਟ ਆਈ ਹੈ ਤੇ ਸਵੀਟ ਗ੍ਰੀਨ ਅਤੇ ਚਿਪੋਟਲ ਵਰਗੇ ਪ੍ਰਮੁੱਖ ਜਿਹੜੇ ਰੈਸਟੋਰੈਂਟ ਨੇ ਚੇਨਾਂ ਦੇ ਵਿਚ ਜਾਣ ਵਾਲੇ ਗਾਹਕਾਂ ਦੀ ਗਿਣਤੀ ਵੀ ਇਹਦੇ ਨਾਲ ਘਟੀ ਹੈ। ਲੋ ਦੋਸਤੋ, ਇਹ ਸਾਂਝੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਤੇ ਬਾਕੀ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ ਜੀ ਤੇ ਕੁਝ ਦੋਸਤਾਂ ਦੇ ਸੁਨੇਹੇ ਲੈ ਕੇ ਫਿਰ ਆਪਾਂ ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਇੱਕ ਰਿਪੋਰਟ ਹੈ ਰੂਸ ਤੋਂ,
ਉਹਦੀ ਬਾਤ ਪਾਉਂਦੇ ਹਾਂ। ਰੂਸ ਦੇ ਵਿੱਚ ਜ਼ਖਮੀ ਸਿਪਾਹੀਆਂ ਨੂੰ ਦੁਬਾਰਾ ਡਿਊਟੀ ਦੇ ਉੱਤੇ ਭੇਜ ਰਿਹਾ ਤੇ ਕਹਿੰਦੇ ਕਿ ਮੇਰੇ ਸਿਰ ਦੇ ਵਿੱਚ ਟਾਈਟੇਨੀਅਮ ਦੀ ਪਲੇਟ ਲੱਗੀ ਹੋਣ ਦੇ ਬਾਵਜੂਦ ਮੁੜ ਮੋਰਚੇ ਦੇ ਵਿੱਚ ਭੇਜ ਦਿੱਤਾ ਗਿਆ। ਇਸ ਤਰ੍ਹਾਂ ਦੀ ਰਿਪੋਰਟ ਸਾਂਝੀ ਕਰਦੇ ਹਾਂ ਤੇ ਜੇ ਸਮਾਂ ਇਜਾਜ਼ਤ ਦੇਵੇ ਤਾਂ ਜ਼ਰੂਰ ਫਿਰ ਕੁਝ ਨਾ ਕੁਝ ਹੋਰ ਗੱਲਾਂ ਵੀ ਕਰਦੇ ਹਾਂ। ਰਕੇਸ਼ ਕੁਮਾਰ ਜੀ ਲਿਖਦੇ ਨੇ ਕੀ ਬੋਲ ਰਿਹਾ ਲੱਗਦਾ ਕੋਈ ਆਪਣਾ ਕੋਈ ਰੋਣਾ ਰੋ ਰਿਹਾ ਕੈਂਡੀਆ ਤੇ ਮਾਮਲਾ ਵੀ ਨਿੱਜੀ ਹੀ ਹੈ ਜਾਤ ਸਮਝਦੇ ਸੀ ਕੈਨੇਡਾ ਹਮਾਰੇ ਲੀਏ ਗੁੱਡ ਹੈ ਆਜ ਕੀ ਹਾਲ ਹੈ ਸਭ ਜਾਣਦੇ ਹੈ ਕਹਿੰਦੇ ਜੀ। ਉਹ ਜਨਾਬ ਮੈਂ ਕਹਿੰਦੇ ਲਈ ਕਿਸੇ ਨੂੰ ਕੀ ਬੋਲਣਾ ਹੈ, ਮੈਂ ਤਾਂ ਖਬਰ ਹੀ ਸਾਂਝੀ ਕੀਤੀ ਹੈ ਜੋ ਹਾਲਾਤ ਨੇ। ਬਾਕੀ ਤੁਸੀਂ ਕਾਲ ਕਰ ਸਕਦੇ ਹੋ, ਆਪਣੇ ਵਿਚਾਰ ਰੱਖ ਸਕਦੇ ਹੋ। ਤੇ ਦੂਸਰੀ ਗੱਲ ਆਪਣੇ ਨਾਲ ਜੁੜੇ ਹੋਏ ਨੇ ਸਤਨਾਮ ਸਿੰਘ ਜਾਣੀਆ ਚਾਲ ਜੀ ਜੀਆਂ ਜੀ ਕਹਿੰਦੇ ਆ ਤੇ ਸਤਿ ਸ੍ਰੀ ਅਕਾਲ ਜੀ ਤੇ ਗੁਲਾਬ ਦੇ ਫੁੱਲ ਭੇਜੇ ਆ, ਓਕੇ ਆ ਜੀ ਸਭ ਕੁਝ। ਦੁਆਬਾ ਰੇਡੀਓ ਸੁਣ ਰਹੇ ਆ ਜੀ, ਸੁਰਜੀਤ ਭਾਰਤ ਜੀ ਸਤਿ ਸ੍ਰੀ ਅਕਾਲ ਭੇਜਦੇ ਆ, ਰਾਜਨ ਸੈਣੀ ਸਾਹਿਬ ਲਾਈਕ ਨੰਬਰ 4 ਲਿਖਦੇ ਆ ਤੇ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ ਜੀ। ਦਵਿੰਦਰ ਭਾਰਤ ਜੀ ਯੂਏ ਤੋਂ ਸਤਿ ਸ੍ਰੀ ਅਕਾਲ ਲਿਖਦੇ ਨੇ, ਮਾਲ ਸੁਰਿੰਦਰ ਜੀ ਸਤਿ ਸ੍ਰੀ ਅਕਾਲ ਭੇਜਦੇ ਨੇ US ਤੋਂ, ਤੇ ਸ਼ੈਲੀ ਜੀ ਲਿਖਦੇ ਆ ਭਾਰਤ ਜੀ ਸੈਣੀ ਸਾਹਿਬ ਜੀ ਤੇ ਦੁਆਬਾ ਰੇਡੀਓ ਦੇ ਸਾਰੇ ਸਤਿਕਾਰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਪ੍ਰਵਾਨ ਕਰਨੀ ਜੀ ਜੀਆਂ ਨੂੰ ਜੀ ਸ਼ੈਲੀ ਜੀ। ਤੇ ਇਸੇ ਤਰ੍ਹਾਂ ਸੈਣੀ ਸਾਹਿਬ ਜੀ ਨੂੰ ਸਵਾਲ ਕੀਤਾ ਸੀ, ਉਹ ਸਾਂਝਾ ਕਰ ਹੀ ਲਿਆ ਸੀ ਤੇ ਧੰਨਵਾਦ ਕੀਤਾ ਸ਼ੈਲੀ ਜੀ ਨੇ। ਤੇ ਰਾਜਨ ਜੀ ਕਹਿੰਦੇ ਜੀ ਸ਼ੈਲੀ ਵੀਰ ਜੀ। ਲਓ ਦੋਸਤੋ, ਇਹ ਸੰਤ ਸਾਹਿਬ ਦੇ ਸੁਨੇਹੇ ਜੋ ਮੇਰੇ ਤੱਕ ਪੁੱਜੇ ਨੇ ਤੇ ਜਾਂਦੇ ਜਾਂਦੇ ਇੱਕ ਰਿਪੋਰਟ ਸਾਂਝੀ ਕਰਦੇ ਆ ਤੇ ਜੋ ਕਿ ਰੂਸ ਜ਼ਖਮੀ ਸਿਪਾਹੀਆਂ ਨੂੰ ਦੁਬਾਰਾ ਡਿਊਟੀ ਦੇ ਉੱਤੇ ਭੇਜ ਰਿਹਾ ਤੇ ਮੇਰੇ ਸਿਰ ਦੇ ਵਿੱਚ ਟਾਈਟੇਨੀਅਮ ਦੀ ਪਲੇਟ ਲੱਗੀ ਹੋਣ ਦੇ ਬਾਵਜੂਦ ਵੀ ਮੁੜ ਮੋਰਚੇ ਦੇ ਉੱਤੇ ਭੇਜ ਦਿੱਤਾ ਗਿਆ। ਇਹ ਗੱਲਬਾਤ ਜਿਹੜੇ ਉੱਥੇ ਦੇ ਫੌਜੀ ਜਵਾਨ ਕਹਿ ਰਹੇ ਨੇ। ਇਹ ਗੱਲਬਾਤ ਲਿਖਦੇ ਨੇ BBC ਨਿਊਜ਼ ਰਸ਼ੀਆ ਤੋਂ ਜਿਹੜੀ ਇਹ ਰਿਪੋਰਟ ਹੈ। ਇੱਕ ਬਾਰੂਦੀ ਸੁਰੰਗ ਦੇ ਉੱਤੇ ਪੈਰ ਰੱਖਣ ਬਾਅਦ ਓਲੇਗ ਸ਼ਿਕਿਨ ਨੂੰ ਜਿਹੜਾ ਹਸਪਤਾਲ ਲਿਜਾਇਆ ਗਿਆ, ਉਸਦੀ ਖੋਪੜੀ ਦੇ ਵਿੱਚ ਸ਼ਰੇਪਨਲ ਬਾਰੂਦ ਦੇ ਟੁਕੜੇ ਸਨ, ਚਿਹਰੇ ਦੇ ਉੱਤੇ ਹੱਥ ਜਲੇ ਸਨ ਤੇ ਖੱਬੀ ਅੱਖ ਛਾਤੀ ਬਾਹਾਂ ਤੇ ਲੱਤਾਂ ਦੇ ਉੱਤੇ ਸੱਟਾਂ। ਉਸਦੀ ਖੋਪੜੀ ਦਾ ਇੱਕ ਹਿੱਸਾ ਸਰਜਰੀ ਦੇ ਨਾਲ ਜਿਹੜਾ ਕੱਢਣਾ ਪਿਆ। ਸ਼ਿਕਿਨ ਨੇ ਇੱਕ ਪੀਨਲ ਕਲੋਨੀ ਤੋਂ ਰਿਹਾਈ ਦੇ ਬਦਲੇ ਫੌਜ ਦੇ ਵਿੱਚ ਭਰਤੀ ਹੋਣ ਦਾ ਸਮਝੌਤਾ ਕੀਤਾ ਸੀ। ਪਿਛਲੇ 4 ਸਾਲ ਦੇ ਵਿੱਚ ਰੂਸ ਦੇ ਵੱਲੋਂ ਯੂਕਰੇਨ ਦੇ ਨਾਲ ਆਪਣੀ ਜੰਗ ਦੇ ਲਈ ਹੋਰ ਸਿਪਾਹੀਆਂ ਦੀ ਭਰਤੀ ਕਰਨ ਦੀ ਕੋਸ਼ਿਸ਼ ਦੇ ਦੌਰਾਨ ਹਜ਼ਾਰਾਂ ਕੈਦੀਆਂ ਨੇ ਇਹੀ ਰਾਹ ਚੁਣਿਆ। ਇਲਾਜ ਤੋਂ ਬਾਅਦ ਸ਼ਿਕਿਨ ਨੂੰ ਇਹ ਨਿਰਧਾਰਤ ਕਰਨ ਦੇ ਲਈ ਇੱਕ ਮਿਲਟਰੀ ਡਾਕਟਰੀ ਜਾਂਚ ਦੇ ਲਈ ਭੇਜਿਆ ਗਿਆ ਕਿ ਉਹ ਫੌਜੀ ਸੇਵਾ ਦੇ ਲਈ ਅਨਫਿਟ ਸੀ, ਜੋ ਕਿ ਸਿਪਾਹੀਆਂ ਨੂੰ ਜੰਗ ਦੇ ਸਮੇਂ ਡਿਸਚਾਰਜ ਹੋਣ ਦੀ ਇਜਾਜ਼ਤ ਦਿੰਦਾ ਹੈ। ਸਿਫਾਰਿਸ਼ ਕੀਤੀ ਗਈ ਸੀ ਕਿ 1 ਮਹੀਨੇ ਦੀ ਬਿਮਾਰੀ ਦੀ ਛੁੱਟੀ ਤੋਂ ਬਾਅਦ ਉਸਦੀ ਦੁਬਾਰਾ ਜਾਂਚ ਕੀਤੀ ਜਾਵੇ, ਪਰ ਇਸ ਦੀ ਬਜਾਏ ਉਸਨੂੰ ਉਸਦੇ ਸਿਰ ਦੇ ਵਿੱਚ ਟਾਈਟੇਨੀਅਮ ਦੀ ਪਲੇਟ ਲੱਗੀ ਹੋਣ ਦੇ ਬਾਵਜੂਦ ਵੀ ਦੁਬਾਰਾ ਮੋਰਚੇ ਦੇ ਵਿੱਚ ਜਿਹੜਾ ਭੇਜ ਦਿੱਤਾ ਗਿਆ। ਸ਼ਿਕਿਨ ਦਾ ਕੇਸ ਉਹਨਾਂ ਦਰਜਨਾਂ ਕੇਸਾਂ ਦੇ ਵਿੱਚੋਂ ਇੱਕ ਹੈ ਜਿਨ੍ਹਾਂ ਦੇ ਬਾਰੇ BBC ਨਿਊਜ਼ ਰਸ਼ੀਅਨ ਨੇ ਪਤਾ ਲਗਾਇਆ। ਜਨਤਕ ਤੌਰ ਦੇ ਉੱਤੇ ਉਪਲਬਧ ਅਦਾਲਤੀ ਦਸਤਾਵੇਜ਼ਾਂ ਤੋਂ ਇਹ ਖੁਲਾਸਾ ਹੁੰਦਾ ਹੈ ਕਿ ਕਮਾਂਡਰਾਂ ਦੇ ਉੱਤੇ ਵਾਰ ਵਾਰ ਇਹ ਇਲਜ਼ਾਮ ਲੱਗੇ ਨੇ ਕਿ ਉਹ ਕਾਨੂੰਨੀ ਤੌਰ ਦੇ ਉੱਤੇ ਜ਼ਰੂਰੀ ਡਾਕਟਰੀ ਜਾਂਚ ਦੇ ਲਈ ਭੇਜਣ ਦੀ ਬਜਾਏ ਜ਼ਖਮੀ ਸਿਪਾਹੀਆਂ ਨੂੰ ਦੁਬਾਰਾ ਜੰਗ ਦੇ ਮੈਦਾਨ ਦੇ ਵਿੱਚ ਭੇਜ ਦਿੰਦੇ ਸਨ। ਰੂਸੀ ਕਾਨੂੰਨ ਫੌਜੀ ਡਿਊਟੀ ਅਤੇ ਫੌਜੀ ਸੇਵਾ ਦੇ ਤਹਿਤ ਸਰੀਰਕ ਯੋਗਤਾ ਦੀਆਂ 2 ਸ਼੍ਰੇਣੀਆਂ ਅਯੋਗ ਅਤੇ ਅੰਸ਼ਿਕ ਤੌਰ ਦੇ ਉੱਤੇ ਯੋਗ ਸਮੇਂ ਤੋਂ ਪਹਿਲਾਂ ਸੇਵਾ ਮੁਕਤੀ ਦਾ ਕਾਰਨ ਬਣ ਸਕਦੀਆਂ ਨੇ, ਕਿਉਂਕਿ ਉੱਥੇ ਪਾਪੂਲੇਸ਼ਨ ਘੱਟ ਰਹੀ ਹੈ, ਦਾਅਵਾ ਇਹ ਵੀ ਹੋ ਰਿਹਾ ਹੈ, ਨੌਜਵਾਨੀ ਘੱਟ ਰਹੀ ਹੈ ਕਿਉਂਕਿ ਫੌਜ ਦੇ ਵਿੱਚ ਜ਼ਿਆਦਾ ਲੋੜ ਹੈ, ਜ਼ਰੂਰਤ ਹੈ, ਹਰ ਕਿਸੇ ਨੂੰ ਭੇਜਿਆ ਜਾ ਰਿਹਾ। ਤੇ ਅੱਗੇ ਉਹ ਲਿਖਦੇ ਨੇ ਕਿ ਦੱਸਦੇ ਨੇ ਰੂਸੀ ਕਾਨੂੰਨ ਜਿਹੜਾ ਹੈ ਉਹ ਫਿਰ ਨਹੀਂ ਤਾਂ ਰਿਟਾਇਰਮੈਂਟ ਹੋ ਸਕਦੀ ਹੈ, ਸੇਵਾ ਮੁਕਤੀ ਹੋ ਸਕਦੀ ਹੈ ਜੇ ਡਾਕਟਰੀ ਰਿਪੋਰਟ ਆ ਜਾਂਦੀ ਹੈ। ਇਹਨਾਂ ਦਾ ਨਿਰਧਾਰਨ ਇੱਕ ਫੌਜੀ ਮੈਡੀਕਲ ਬੋਰਡ ਦੇ ਵੱਲੋਂ ਕੀਤਾ ਜਾਣਾ ਹੁੰਦਾ ਹੈ, ਜਿਸਦੇ ਵਿੱਚ ਇੱਕ ਫਿਜੀਸ਼ੀਅਨ, ਸਰਜਨ, ਨਿਊਰੋਲੋਜਿਸਟ, ਮਨੋਚਿਕਿਤਸਕ ਯਾਨੀ ਕਿ ਆਪਣਾ ਸਾਈਕੋਲੋਜਿਸਟ, ਅੱਖਾਂ ਦੇ ਜਿਹੜੇ ਨੇ ਮਾਹਰ, ਨੱਕ ਕੰਨ ਗਲੇ ਦੇ ਮਾਹਰ, ਦੰਦਾਂ ਦੇ ਡਾਕਟਰ ਤੇ ਲੋੜ ਪੈਣ ਦੇ ਉੱਤੇ ਹੋਰ ਮਾਹਰ ਸ਼ਾਮਲ ਹੁੰਦੇ ਆ। ਪੂਰੇ ਮੈਡੀਕਲ ਬੋਰਡ ਦੇ ਵੱਲੋਂ ਜਾਂਚ ਨਾ ਕੀਤੇ ਜਾਣ ਦੇ ਉੱਤੇ ਸ਼ਿਕਿਨ ਨੇ
ਨਿਜਨੀ ਨੋਵ ਗੋਡ ਗਰੋਡ ਗੈਰੀਸਨ ਮਿਲਟਰੀ ਕੋਰਟ ਦੇ ਵਿਚ ਸ਼ਿਕਾਇਤ ਕੀਤੀ ਕਿ ਉਸਦੇ ਨਾਲ ਗੈਰ ਕਾਨੂੰਨੀ ਵਿਹਾਰ ਕੀਤਾ ਗਿਆ ਸੀ। ਅਦਾਲਤ ਸਪਸ਼ਟ ਤੌਰ ਦੇ ਉੱਤੇ ਸਹਿਮਤ ਹੋ ਗਈ ਤੇ ਉਸਦੇ ਕਮਾਂਡਰ ਨੂੰ ਇਹ ਯਕੀਨੀ ਬਣਾਉਣ ਦਾ ਹੁਕਮ ਦਿੱਤਾ ਗਿਆ ਕਿ ਉਸਦੀ ਜਾਂਚ ਕਰਵਾਈ ਜਾਵੇ। ਜੰਗ ਦੇ ਵਿਚ ਉਨ੍ਹਾਂ ਦੀ ਬਹਿਰਾਮੀ ਦੇ ਨਾਲ ਵਰਤੋਂ ਕੀਤੀ ਜਾ ਰਹੀ ਹੈ ਇਹ ਦਾਅਵਾ ਕੀਤਾ ਗਿਆ। ਮਨੁੱਖੀ ਅਧਿਕਾਰ ਸੰਗਠਨ ਸਿਟੀਜ਼ਨ ਆਰਮੀ ਲਾਅ ਦੇ ਡਾਇਰੈਕਟਰ ਸਰਗਈ ਕ੍ਰੀਵੇਕੋ ਮੁਤਾਬਕ ਕਈ ਸਾਬਕਾ ਕੈਦੀ ਅਸਲ ਦੇ ਵਿਚ ਫੌਜ ਦੇ ਵਿਚ ਫਸ ਚੁੱਕੇ ਹਨ ਜਿਸਦੇ ਕਾਰਨ ਜੰਗ ਦੇ ਵਿਚ ਉਨ੍ਹਾਂ ਦੀ ਬਹਿਰਾਮੀ ਦੇ ਨਾਲ ਵਰਤੋਂ ਕੀਤੀ ਜਾ ਰਹੀ ਹੈ। ਉਦਾਹਰਣ ਦੇ ਵਜੋਂ ਸਾਊਦਰਨ ਡਿਸਟ੍ਰਿਕਟ ਮਿਲਟਰੀ ਕੋਰਟ ਨੇ ਫੈਸਲਾ ਸੁਣਾਇਆ ਕਿ ਰੁਸਤਮ ਫਰਜ਼ਾਈਲੇਵ ਦਾ ਜਿਹੜਾ ਅਪਰਾਧਿਕ ਰਿਕਾਰਡ ਉਸਨੂੰ ਫੌਜ ਛੱਡਣ ਤੋਂ ਰੋਕਦਾ ਹੈ ਭਾਵੇਂ ਕਿ ਉਹ ਇਕ ਸ਼ੋਸ਼ ਲਈ ਸਿਗਨੀਫੈਕਟ ਇਲਨੈਸ ਦੇ ਜਿਹੜਾ ਕਾਰਨ ਅੰਸ਼ਿਕ ਤੌਰ ਦੇ ਉੱਤੇ ਫਿੱਟ ਸੀ। ਦੂਜੇ ਪਾਸੇ ਸਾਬਕਾ ਕੈਦੀ ਵਿਟਾਲੀ ਕੈਮਨਿਊਕ ਨੇ ਜਿਹੜਾ ਸ਼ਿਕਾਇਤ ਕੀਤੀ ਕਿ ਉਸਨੂੰ ਸਿਰਫ ਨਿਊਰੋਲੋਜਿਸਟ ਦੀ ਰਾਏ ਦੇ ਆਧਾਰ ਦੇ ਉੱਤੇ ਫੌਜੀ ਸੇਵਾ ਦੇ ਲਈ ਯੋਗ ਐਲਾਨ ਦਿੱਤਾ ਗਿਆ ਸੀ ਤੇ ਉਸਦੀ ਰਸਮੀ ਜਾਂਚ ਕਰਨ ਤੋਂ ਜਿਹੜਾ ਇਨਕਾਰ ਕਰ ਦਿੱਤਾ ਗਿਆ ਭਾਵੇਂ ਕਿ ਉਸਦੇ ਅਸਲ ਸੱਟ ਦੇ ਸਰਟੀਫਿਕੇਟ ਵਿਚ ਇਕ ਗੰਭੀਰ ਸੱਟ ਸਵੀਕਾਰ ਕੀਤੀ ਗਈ ਸੀ। ਆਮ ਵਲੰਟੀਅਰ ਜਿਨ੍ਹਾਂ ਨੇ ਆਪਣੀਆਂ ਉਂਗਲਾਂ ਗਵਾ ਦਿੱਤੀਆਂ ਜਾਂ ਜੋ ਐਚ ਆਈ ਵੀ ਟੀ ਬੀ ਕੈਂਸਰ ਜਾਂ ਮਾਨਸਿਕ ਬਿਮਾਰੀ ਜਿਹੀਆਂ ਸਥਿਤੀਆਂ ਤੋਂ ਪੀੜਤ ਨੇ ਉਨ੍ਹਾਂ ਨੂੰ ਅੰਸ਼ਕ ਤੌਰ ਦੇ ਉੱਤੇ ਫਿੱਟ ਕਹਿ ਕੇ ਡਿਸਚਾਰਜ ਕਰ ਦਿੱਤਾ ਗਿਆ ਸੀ ਪਰ ਡਾਕਟਰੀ ਜਾਂਚ ਦੇ ਬਾਰੇ ਸ਼ਿਕਾਇਤ ਕਰਨ ਵਾਲੇ ਸਿਰਫ ਸਾਬਕਾ ਕੈਦੀ ਹੀ ਨਹੀਂ ਨੇ। ਸਾਲ 2022 ਦੇ ਵਿਚ ਜਦੋਂ ਲੱਖਾਂ ਰਾਖਵੇ ਸੈਨਿਕਾਂ ਨੂੰ ਸੇਵਾ ਦੇ ਲਈ ਬੁਲਾਇਆ ਗਿਆ ਸੀ ਤਾਂ ਰੂਸੀ ਸੰਘ ਦੇ ਰੱਖਿਆ ਮੰਤਰਾਲੇ ਨੇ ਜੰਗ ਦੇ ਵੇਲੇ ਦਾ ਜਿਹੜਾ ਇਕ ਨਿਰਦੇਸ਼ ਜਾਰੀ ਕੀਤਾ ਸੀ। ਇਸ ਦੇ ਵਿਚ ਕਿਹਾ ਗਿਆ ਸੀ ਕਿ ਉਨ੍ਹਾਂ ਦੇ ਫੌਜੀ ਯੂਨਿਟਾਂ ਦੇ ਵਿਚ ਪਹੁੰਚਣ ਦੇ ਉੱਤੇ ਉਨ੍ਹਾਂ ਦੀ ਡਾਕਟਰੀ ਜਾਂਚ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਛੂਤ ਦੀਆਂ ਬਿਮਾਰੀਆਂ ਦੇ ਨਾਲ ਨਾਲ ਉਨ੍ਹਾਂ ਸੱਟਾਂ ਤੇ ਬਿਮਾਰੀਆਂ ਨੂੰ ਖਾਰਜ ਕੀਤਾ ਜਾ ਸਕੇ ਜੋ ਫੌਜੀ ਤਿਆਰੀ ਨੂੰ ਰੋਕਦੀਆਂ ਨੇ। ਜੇਕਰ ਇਸ ਜਾਂਚ ਦੇ ਦੌਰਾਨ ਅਯੋਗਤਾ ਪਾਈ ਜਾਂਦੀ ਹੈ ਤਾਂ ਹੀ ਜਿਹੜਾ ਉਨ੍ਹਾਂ ਨੂੰ ਇੱਕ ਪੂਰੇ ਮੈਡੀਕਲ ਬੋਰਡ ਸਾਹਮਣੇ ਪੇਸ਼ ਕੀਤਾ ਜਾਏਗਾ। ਅਦਾਲਤੀ ਦਸਤਾਵੇਜ਼ਾਂ ਦੇ ਵਿਚ ਰਾਖਵੇਂ ਸੈਨਿਕ ਦਮਿਤਰੀ ਯੇਲਕਿਨ ਦਾ ਜਿਹੜਾ ਕਹਿਣਾ ਕਿ ਉਸਨੂੰ ਸਿਰਫ 11 ਸਾਲ ਪਹਿਲਾਂ ਦੇ ਮੈਡੀਕਲ ਰਿਕਾਰਡ ਦੇ ਆਧਾਰ ਦੇ ਉੱਤੇ ਸੇਵਾ ਦੇ ਲਈ ਯੋਗ ਮੰਨ ਲਿਆ ਗਿਆ ਸੀ, ਉਸਦੀ ਮੌਜੂਦਾ ਸਿਹਤ ਦੀ ਸਹੀ ਤਰੀਕੇ ਦੇ ਨਾਲ ਜਾਂਚ ਨਹੀਂ ਕੀਤੀ ਗਈ ਸੀ। ਜੰਗ ਦੇ ਮੈਦਾਨ ਦੇ ਵਿਚ ਦੂਜੇ ਪਾਸੇ ਮੌਤਾਂ ਤੇ ਜ਼ਖਮੀਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਇਕ ਹੋਰ ਨਿਰਦੇਸ਼ ਜੋ ਕਿ ਜੂਨ 2023 ਦੇ ਵਿਚ ਤਤਕਾਲੀ ਉਪ ਰੱਖਿਆ ਮੰਤਰੀ ਤੈਮੂਰ ਇਵਾਨੋਵ ਵੱਲੋਂ ਦਸਤਖਤ ਕੀਤਾ ਗਿਆ ਸੀ, ਉਸ ਦੇ ਵਿਚ ਕਿਹਾ ਗਿਆ ਸੀ ਕਿ ਪੂਰੇ ਮੈਡੀਕਲ ਬੋਰਡ ਦੀ ਬਜਾਏ ਫੌਜੀ ਯੂਨਿਟ ਦਾ ਡਿਊਟੀ ਡਾਕਟਰ ਜਾਂ ਪੈਰਾ ਮੈਡਿਕ ਹੀ ਹਸਪਤਾਲ ਤੋਂ ਛੁੱਟੀ ਮਿਲਣ ਵਾਲੇ ਜਾਂ ਬਿਮਾਰੀ ਦੀ ਛੁੱਟੀ ਤੋਂ ਪਰਤਣ ਵਾਲੇ ਸਿਪਾਹੀਆਂ ਦੀ ਜਾਂਚ ਕਰਕੇ ਉਨ੍ਹਾਂ ਨੂੰ ਫਿੱਟ, ਅਨਫਿੱਟ ਜਾਂ ਅੰਸ਼ਕ ਤੌਰ ਦੇ ਉੱਤੇ ਫਿੱਟ ਐਲਾਨ ਕਰੇਗਾ। ਅੱਜ ਕੈਦੀਆਂ, ਵਿਦਿਆਰਥੀਆਂ ਤੇ ਵਿਦੇਸ਼ੀ ਭਰਤੀ ਮੁਹਿੰਮਾਂ ਦੇ ਚਲਾਉਣ ਅਤੇ ਚੰਗੀਆਂ ਤਨਖਾਹਾਂ ਦੀ ਪੇਸ਼ਕਸ਼ ਕੀਤੇ ਜਾਣ ਦੇ ਬਾਵਜੂਦ ਵੀ ਰੂਸ ਦੇ ਕਈ ਆਜ਼ਾਦ ਮੀਡੀਆ ਅਦਾਰਿਆਂ ਨੇ ਰਿਪੋਰਟ ਦਿੱਤੀ ਹੈ ਕਿ ਫੌਜ ਦੇ ਵਿਚ ਸ਼ਾਮਲ ਹੋਣ ਦੇ ਚਾਹਵਾਨ ਲੋਕਾਂ ਦੀ ਗਿਣਤੀ ਲਗਾਤਾਰ ਘਟ ਰਹੀ ਹੈ। ਇਸੇ ਦਰਮਿਆਨ ਜੰਗ ਦੇ ਮੈਦਾਨ ਦੇ ਵਿਚ ਮੌਤਾਂ ਅਤੇ ਜ਼ਖਮੀਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਰੂਸ ਲੰਬੇ ਸਮੇਂ ਦੇ ਲਈ ਆਪਣੀ ਫੌਜ ਦੇ ਵਿਚ ਸਿਪਾਹੀਆਂ ਦੀ ਗਿਣਤੀ ਨੂੰ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰ ਰਿਹਾ ਹੈ। ਬੀਬੀਸੀ ਨਿਊਜ਼ ਰਸ਼ੀਅਨ ਨੇ ਹੁਣ ਤੱਕ ਇਸ ਜੰਗ ਦੇ ਦੌਰਾਨ ਮਾਰੇ ਗਏ ਤਕਰੀਬਨ 233,200 ਸਿਪਾਹੀਆਂ ਦੀ ਪਛਾਣ ਕਰ ਲਈ ਹੈ ਤੇ ਉਨ੍ਹਾਂ ਦੇ ਨਾਮ ਉਜਾਗਰ ਕੀਤੇ ਨੇ। ਮਈ 2026 ਦੇ ਵਿਚ ਯੂਕੇ ਦੀ ਜਾਸੂਸੀ ਏਜੰਸੀ ਗਵਰਨਮੈਂਟ ਕਮਿਊਨੀਕੇਸ਼ਨ ਹੈੱਡਕੁਆਰਟਰ ਦੇ ਮੁਖੀ ਨੇ ਕਿਹਾ ਕਿ ਫਰਵਰੀ 2022 ਦੇ ਵਿਚ ਯੂਕਰੇਨ ਤੇ ਰੂਸ ਦੇ ਵੱਡੇ ਹਮਲੇ ਤੋਂ ਲੈ ਕੇ ਹੁਣ ਤੱਕ ਲਗਭਗ 5,00,000 ਰੂਸੀ ਸਿਪਾਹੀ ਮਾਰੇ ਜਾ ਚੁੱਕੇ ਹੈ। ਹੁਣ ਜ਼ਖਮੀ ਫੌਜੀਆਂ ਵੱਲੋਂ ਕਾਨੂੰਨੀ ਚੁਣੌਤੀਆਂ ਦੇ ਮਾਮਲੇ ਵੱਧਦੇ ਦੇਖ ਕੇ ਰੱਖਿਆ ਮੰਤਰਾਲੇ ਨੇ ਜੰਗ ਵੇਲੇ ਦੇ ਉਨ੍ਹਾਂ ਨਿਰਦੇਸ਼ਾਂ ਨੂੰ ਪੱਕੇ ਕਾਨੂੰਨ ਦੇ ਵਿਚ ਤਬਦੀਲ ਕਰਨ ਦੀ ਤਜਵੀਜ਼ ਪੇਸ਼ ਕੀਤੀ ਹੈ। ਲਾਜ਼ਮੀ ਭਰਤੀ ਵਾਲੇ ਸੈਨਿਕਾਂ, ਕੰਟਰੈਕਟ ਸਿਪਾਹੀਆਂ ਤੇ ਲਾਮਬੰਦ ਕੀਤੇ ਕਰਮਚਾਰੀਆਂ ਦੀ ਮਦਦ ਕਰਨ ਵਾਲੇ ਗਰੁੱਪ ਕਾਲ ਟੂ ਕੌਨਸ਼ੰਸ ਦੇ ਜਿਹੜੇ ਨੇ, ਇੱਕ ਵਕੀਲ ਨੇ ਕਿਹਾ ਕਿ ਮੁੱਖ ਰੂਪ ਦੇ ਵਿਚ ਉਹ ਫੌਜੀ ਮੈਡੀਕਲ ਬੋਰਡ ਦੀ ਥਾਂ ਸਿਰਫ ਇੱਕ ਸਧਾਰਨ ਡਾਕਟਰੀ ਜਾਂਚ ਲਿਆਉਣਾ ਚਾਹੁੰਦੇ ਨੇ ਤੇ ਇਹ ਸੰਕੇਤ ਦਿੰਦਾ ਹੈ ਕਿ ਰੂਸ ਲੰਬੇ ਸਮੇਂ ਦੇ ਲਈ ਆਪਣੀ ਫੌਜ ਦੇ ਵਿਚ ਸਿਪਾਹੀਆਂ ਦੀ ਗਿਣਤੀ ਨੂੰ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰ ਰਿਹਾ। ਪਛਾਣ ਗੁਪਤ ਰੱਖਣ ਦੀ ਸ਼ਰਤ ਦੇ ਉੱਤੇ ਵਕੀਲ ਨੇ ਜਿਹੜਾ ਦੱਸਿਆ ਕਿ ਇਸ ਦਾ ਮਤਲਬ ਹੈ ਕਿ ਹੁਣ ਇਨ੍ਹਾਂ ਨੂੰ ਆਰਜ਼ੀ ਕਦਮਾਂ ਦੇ ਵਜੋਂ ਨਹੀਂ ਦੇਖਿਆ ਜਾ ਰਿਹਾ, ਉਹ ਦਹਾਕਿਆਂ ਤੱਕ ਇਸੇ ਤਰ੍ਹਾਂ ਲੜਨ ਦੀ ਤਿਆਰੀ ਜਿਹੜੀ ਹੈ ਕਰ ਰਹੇ ਨੇ। ਜੀ ਦੋਸਤੋ, ਹਾਲਾਤ ਰਸ਼ੀਆ ਦੇ ਵਿਚ ਵੀ ਠੀਕ ਨਹੀਂ ਨੇ।
ਚਾਹੇ ਵੱਡੀ ਤਾਕਤ ਹੈ ਰਸ਼ੀਆ ਦੁਨੀਆਂ ਦੇ ਵਿੱਚ, ਪਰ ਤੰਗੀਆਂ ਪਰੇਸ਼ਾਨੀਆਂ ਵੱਡਿਆਂ ਨੂੰ ਵੀ ਆ ਜਾਂਦੀਆਂ ਨੇ ਤੇ ਹਾਲਾਤ ਜਿਹੜੇ ਨੇ ਰੂਸ ਦੇ ਉਹ ਇਹ ਜਿਹੜੇ ਨੇ ਰਿਪੋਰਟ ਦੇ ਮੁਤਾਬਕ ਦਰਸਾ ਰਹੇ ਨੇ। ਚਲੋ ਇਹ ਨਹੀਂ ਕਹਿੰਦੇ ਕਿ ਯੂਕਰੇਨ ਨੂੰ ਜਿਹੜਾ ਘਾਟਾ ਨਹੀਂ ਪਿਆ, ਉਹਨਾਂ ਨੂੰ ਵੀ ਬਹੁਤ ਸਾਰੀਆਂ ਚੀਜ਼ਾਂ ਦਾ ਘਾਟਾ ਪੈ ਰਿਹਾ, ਜਾਨੀ ਤੇ ਮਾਲੀ ਨੁਕਸਾਨ ਉਹਨਾਂ ਦਾ ਵੀ ਹੋ ਰਿਹਾ, ਹਰ ਪਾਸੇ ਹੀ ਹੋ ਰਿਹਾ। ਤੇ ਇਹ ਸੀ ਜੀ ਰਸ਼ੀਆ ਦੀ ਰਿਪੋਰਟ ਦੋਸਤੋ। ਤੇ ਲੋ ਫਿਰ ਜਾਂਦੇ ਜਾਂਦੇ ਇੱਕ ਗੱਲ ਸਾਂਝੀ ਕਰਦੇ ਹਾਂ ਤੁਹਾਡੇ ਨਾਲ, ਮਨ ਦਾ ਰੋਲਾ ਬਣਾਪ ਦਿਮਾਗੀ ਤਵਾਜਨ, ਮਨੋਵਿਗਿਆਨਿਕ ਗੱਲ ਹੈ, ਉਹਦੀ ਸਾਂਝ ਪਾ ਕੇ ਫਿਰ ਆਪਾਂ ਅੱਗੇ ਲੈਂਦੇ ਹਾਂ। ਮਨ ਦਾ ਰੋਲਾ ਤੇ ਬਨਾਮ ਦਿਮਾਗੀ ਤਵਾਜਨ, ਗੱਲਬਾਤ ਲਿਖਦੇ ਨੇ ਪਰਮਿੰਦਰ ਸਿੰਘ ਢੀਂਡਸਾ ਜੀ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੇਡੀਓ ਦਾ ਮੰਚ। ਇਹ ਗੱਲਬਾਤ ਕੀ ਕਹਿੰਦੀ ਹੈ, ਵਿਚਾਰਦੇ ਹਾਂ ਤੇ ਸੁਣਦੇ ਹਾਂ। ਮਨੋਵਿਗਿਆਨੀਆਂ ਦੀਆਂ ਧਾਰਨਾਵਾਂ ਅਚੰਬਿਆਂ ਦੇ ਨਾਲ ਭਰਪੂਰ ਹੁੰਦੀਆਂ, ਪਹਿਲੀ ਨਜ਼ਰੇ ਇਹ ਕਿਸੇ ਨੂੰ ਵੀ ਅਜੀਬ ਲੱਗ ਸਕਦੀਆਂ ਨੇ, ਪਰ ਗਹਿਰਾਈਆਂ ਦੇ ਨਾਲ ਦੇਖਣ ਦੇ ਉੱਤੇ ਦਿਮਾਗ ਖੋਲਣ ਦੀ ਸਮਰੱਥਾ ਰੱਖਦੀਆਂ ਨੇ। ਕਾਫੀ ਸਮੇਂ ਤੱਕ ਮਨੋਵਿਗਿਆਨ ਨੂੰ ਦਰਸ਼ਨ ਸ਼ਾਸਤਰ ਦੀ ਹੀ ਹਿੱਸਾ ਮੰਨਿਆ ਜਾਂਦਾ ਰਿਹਾ, ਹੁਣ ਕਰਕੇ ਕੁਝ ਕੁਝ ਇਸ ਦੇ ਵਿੱਚੋਂ ਦਰਸ਼ਨ ਜਿਹੜੇ ਨੇ ਫਿਲੋਸਫੀ ਦੀ ਝਲਕ ਵੀ ਦਿਖਾਈ ਦਿੰਦੀ ਹੈ। ਮਨੁੱਖੀ ਦਿਮਾਗ ਜੋ ਕਿ ਦੋ ਪੱਧਰਾਂ ਦੇ ਉੱਤੇ ਕੰਮ ਕਰਦਾ ਹੈ, ਚੇਤਨ ਤੇ ਅਵਚੇਤਨ। ਸਿੰਗਮੰਡ ਫਰਾਇਡ ਜਿਸਨੇ ਮਨੋਵਿਗਿਆਨ ਦੇ ਹਰੇਕ ਪੱਖ ਉੱਪਰ ਸਿੱਧੇ ਜਾਂ ਅਸਿੱਧੇ ਰੂਪ ਦੇ ਵਿੱਚ ਜਿਹੜਾ ਪਰਛਾਵਾਂ ਪਾਇਆ, ਉਹਨਾਂ ਨੇ ਮਨੁੱਖੀ ਦਿਮਾਗ ਦੀ ਪਾਣੀ ਉੱਪਰ ਤੈਰ ਰਹੇ ਬਰਫ਼ ਦੇ ਉਸ ਟੁਕੜੇ ਦੇ ਨਾਲ ਤੁਲਨਾ ਕੀਤੀ ਹੈ ਜਿਸਦਾ 90% ਭਾਗ ਪਾਣੀ ਦੇ ਵਿੱਚ ਡੁੱਬਿਆ ਹੁੰਦਾ ਹੈ ਤੇ ਸਿਰਫ 10% ਭਾਗ ਹੀ ਜਿਹੜਾ ਉੱਪਰ ਦਿਖਾਈ ਦਿੰਦਾ ਹੈ। ਫਰਾਇਡ ਇਸ 10% ਦਿਖਾਈ ਦੇਣ ਵਾਲੇ ਭਾਗ ਨੂੰ ਚੇਤਨ ਮਨ ਤੇ 90% ਭਾਵ ਡੁੱਬੇ ਹੋਏ ਭਾਗ ਨੂੰ ਅਵਚੇਤਨ ਮਨ ਕਹਿੰਦਾ ਹੈ। ਫਰਾਇਡ ਅਤੇ ਹੋਰ ਕਈ ਮਨੋਵਿਗਿਆਨੀਆਂ ਦਾ ਮੰਨਣਾ ਕਿ ਮਨੁੱਖ ਦੇ ਜੀਵਨ ਦੀ ਦਿਸ਼ਾ ਤੈਅ ਕਰਨ ਵਾਲਾ ਮੁੱਖ ਰੂਪ ਜਿਹੜਾ ਇਹਦੇ ਵਿੱਚ ਇਹ 90% ਹਿੱਸਾ ਅਵਚੇਤਨ ਮਨ ਹੀ ਹੈ। ਸਦੀਆਂ ਤੋਂ ਸਾਡੇ ਗੁਰੂਆਂ ਪੀਰਾਂ ਨੇ ਮਨ ਦੀ ਸ਼ਕਤੀ ਦੀ ਮਹੱਤਤਾ ਸਮਝਾਈ। ਗੁਰੂ ਨਾਨਕ ਦੇਵ ਜੀ ਦਾ ਉਪਦੇਸ਼ ਕਿ ਮਨ ਜੀਤੇ ਜਗ ਜੀਤ ਤੇ ਮਹਾਤਮਾ ਬੁੱਧ ਦੁਆਰਾ ਸੁਝਾਇਆ ਅਸ਼ਟ ਮਾਰਗ ਇਸ ਦੀਆਂ ਪ੍ਰਮੁੱਖ ਉਦਾਹਰਨਾਂ ਨੇ। ਇਸ ਸਮੇਂ ਸਾਡੇ ਦਿਮਾਗ ਦੇ ਵਿੱਚ ਸਵਾਲ ਖੜਾ ਹੁੰਦਾ ਹੈ ਕਿ ਇਸ ਅਵਚੇਤਨ ਮਨ ਦੇ ਉੱਤੇ ਕਾਬੂ ਪਾਇਆ ਜਾ ਸਕਦਾ ਹੈ, ਜਾਂ ਕੋਈ ਅਜਿਹਾ ਤਰੀਕਾ ਵੀ ਹੈ ਜਿਹਦੇ ਨਾਲ ਅਵਚੇਤਨ ਮਨ ਨੂੰ ਆਪਣੀ ਇੱਛਾ ਦੇ ਅਨੁਸਾਰ ਮੋੜਿਆ ਜਾ ਸਕਦਾ ਹੈ। ਉੱਤਰ ਜਿਹੜਾ ਇਹਦੇ ਵਿੱਚ ਆਉਂਦਾ ਹੈ ਨਿਰਾਸ਼ਾ ਕਰਨ ਵਾਲਾ ਨਹੀਂ ਹੈ। ਆਧੁਨਿਕ ਜਿਹੜੀ ਵਿਗਿਆਨਕ ਹੈ ਮਨੋਵਿਗਿਆਨ ਹੈ ਆਧੁਨਿਕ ਮਨੋਵਿਗਿਆਨ ਉਹਦੇ ਵਿੱਚ ਅਨੇਕ ਅਜਿਹੇ ਤਰੀਕੇ ਮਿਲਦੇ ਨੇ ਜਿਨ੍ਹਾਂ ਨੂੰ ਇਸ ਮਕਸਦ ਦੇ ਲਈ ਵਰਤਿਆ ਜਾ ਸਕਦਾ ਹੈ। ਇਹਨਾਂ ਦੇ ਵਿੱਚੋਂ ਸਭ ਤੋਂ ਅਹਿਮ ਅਤੇ ਪ੍ਰਭਾਵੀ ਤਰੀਕਾ ਅਚੇਤ ਸੰਦੇਸ਼ ਸਿੰਬਲੀਮਿਨਲ ਸਿਗਨਲ ਮੈਸੇਜ ਹੈਗਾ ਹੈ। ਵੱਖ ਵੱਖ ਵਿਧੀਆਂ ਵਰਤ ਕੇ ਸਾਡੇ ਦਿਮਾਗ ਦੇ ਅਵਚੇਤਨ ਹਿੱਸੇ ਨੂੰ ਪਹਿਲਾਂ ਐਕਟਿਵ ਕਰਨਾ ਪੈਂਦਾ ਹੈ ਤਾਂ ਕਿ ਅਚੇਤ ਸੰਦੇਸ਼ ਜਿਹੜਾ ਸਾਡੀ ਦਿਮਾਗੀ ਪ੍ਰਣਾਲੀ ਨਿਊਰਲ ਐਕਟੀਵਿਟੀ ਜਿਹੜੀ ਹੈ ਉਹਦਾ ਹਿੱਸਾ ਬਣ ਜਾਣ। ਇਸ ਦੇ ਨਾਲ ਹੈਰਾਨ ਕਰਨ ਵਾਲੀ ਤਬਦੀਲੀ ਇਹ ਵੀ ਵਾਪਰਦੀ ਹੈ ਕਿ ਸਾਡੇ ਦਿਮਾਗ ਦੀ ਨਿਊਰਨ ਪ੍ਰਣਾਲੀ ਨਵੇਂ ਸਿਰੇ ਤੋਂ ਪ੍ਰਭਾਸ਼ਿਤ ਹੋਣ ਲੱਗ ਪੈਂਦੀ ਹੈ। ਮੈਡੀਟੇਸ਼ਨ ਸਾਹ ਪ੍ਰਕਿਰਿਆ ਉੱਤੇ ਜਿਹੜਾ ਧਿਆਨ ਦੇਣਾ ਬਰੀਥਿੰਗ ਦੇ ਉੱਤੇ ਪੈਟਰਨ ਤੇ ਯੋਗ ਨਿੰਦਰਾ ਆਦਿ ਸਾਡੇ ਅਵਚੇਤਨ ਮਨ ਨੂੰ ਕਿਰਿਆਸ਼ੀਲ ਕਰਨ ਦੇ ਕੁਝ ਤਰੀਕੇ ਨੇ ਜੋ ਸਹਿਜੇ ਹੀ ਅਮਲ ਦੇ ਵਿੱਚ ਲਿਆਂਦੇ ਜਾ ਸਕਦੇ ਹੈ। ਜਦੋਂ ਇਹਨਾਂ ਤਰੀਕਿਆਂ ਦੇ ਨਾਲ ਅਵਚੇਤਨ ਮਨ ਨੂੰ ਐਕਟਿਵ ਕਰ ਲਿਆ ਜਾਂਦਾ ਹੈ ਤਾਂ ਮਧੁਰ ਭਾਸ਼ਾ ਵਰਤ ਕੇ ਜਿਵੇਂ ਸੰਗੀਤ ਜਾਂ ਕੁਝ ਸਕਾਰਾਤਮਕ ਸੰਦੇਸ਼ ਦਿਮਾਗ ਨੂੰ ਦਿੱਤੇ ਜਾ ਸਕਦੇ ਨੇ ਜੋ ਸਾਡੀ ਅਵਚੇਤਨ ਪ੍ਰਣਾਲੀ ਦਾ ਹਿੱਸਾ ਬਣ ਕੇ ਸਾਡੇ ਸੁਭਾਅ ਨੂੰ ਮੁੜ ਪ੍ਰਭਾਸ਼ਿਤ ਜਿਹੜਾ ਕਰ ਸਕਦੇ ਹੈ। ਸਾਡਾ ਦਿਮਾਗ 5 ਤਰ੍ਹਾਂ ਦੀਆਂ ਤਰੰਗਾਂ ਤਹਿਤ ਕੰਮ ਕਰਦਾ ਹੈ। ਇਹ ਨੇ ਐਲਫਾ, ਬੀਟਾ, ਗੈਮਾ, ਥੀਟਾ ਤੇ ਡੈਲਟਾ। ਇਹਨਾਂ ਨੂੰ ਮਨੁੱਖੀ ਦਿਮਾਗ ਦੀਆਂ 5 ਅਵਸਥਾਵਾਂ ਵੀ ਕਿਹਾ ਜਾ ਸਕਦਾ ਹੈ। ਇਹਨਾਂ ਦੇ ਵਿੱਚੋਂ 2 ਅਵਸਥਾਵਾਂ ਹੁੰਦੀਆਂ ਨੇ ਐਲਫਾ ਤੇ ਬੀਟਾ, ਅਵਚੇਤਨ ਮਨ ਦੇ ਨਾਲ ਸੰਬੰਧਿਤ ਨੇ। ਦੂਜੇ ਸ਼ਬਦਾਂ ਦੇ ਵਿੱਚ ਜਦੋਂ ਇਹਨਾਂ ਤਰੰਗਾਂ ਦੇ ਉੱਤੇ ਕੰਮ ਕੀਤਾ ਜਾਂਦਾ ਹੈਗਾ ਤਾਂ ਸਾਡਾ ਅਵਚੇਤਨ ਮਨ ਜਿਹੜਾ ਉਹ
ਉੱਠ ਖੜਾ ਹੁੰਦਾ ਹੈ, ਐਕਟਿਵ ਹੋ ਜਾਂਦਾ ਹੈ। ਜੇਕਰ ਇਹਨਾਂ ਤਰੀਕਿਆਂ ਜਾਂ ਤਕਨੀਕੀ ਸ਼ਬਦਾਂ ਨੂੰ ਲਾਂਭੇ ਰੱਖ ਕੇ ਆਸਾਨ ਸ਼ਬਦਾਂ ਜਾਂ ਲਫ਼ਜ਼ਾਂ ਦੇ ਵਿੱਚ ਸਮਝਾਈਏ ਕਿ ਜਾਗੋ ਮਿਚੀ ਜਾਂ ਸੰਪੂਰਨ ਆਨੰਦ ਦੀ ਅਵਸਥਾ ਦੇ ਵਿੱਚ ਸਾਡਾ ਅਵਚੇਤਨ ਮਨ ਆਮ ਦੇ ਨਾਲੋਂ ਵਧੇਰੇ ਕਿਰਿਆਸ਼ੀਲ ਹੁੰਦਾ ਹੈ ਤੇ ਇਹੀ ਅਜਿਹਾ ਸਮਾਂ ਹੁੰਦਾ ਹੈ ਜਦੋਂ ਅਸੀਂ ਆਪਣੇ ਅਵਚੇਤਨ ਮਨ ਨੂੰ ਅਚੇਤ ਸੰਦੇਸ਼ ਦੇ ਕੇ ਆਪਣੀ ਸ਼ਖਸੀਅਤ ਦਾ ਪੁਨਰ ਨਿਰਮਾਣ ਕਰ ਸਕਦੇ ਹਾਂ। ਜਾਗੋ ਮਿਚੀ ਵਾਲੀ ਅਵਸਥਾ ਗਹਿਰੀ ਨੀਂਦ ਦੇ ਵਿੱਚ ਜਿਹੜਾ ਆਪਾਂ ਜਾਣ ਤੋਂ ਇਕਦਮ ਪਹਿਲਾਂ ਜਾਗਣ ਤੋਂ ਇਕਦਮ ਬਾਅਦ ਹੁੰਦੀ ਹੈ ਤੇ ਸੰਪੂਰਨ ਆਨੰਦ ਦੀ ਅਵਸਥਾ 24 ਘੰਟਿਆਂ ਦੇ ਵਿੱਚ ਕਦੇ ਵੀ ਹੋ ਸਕਦੀ ਹੈ, ਖਾਸ ਕਰ ਜਦੋਂ ਅਸੀਂ ਕੁਦਰਤ ਦੇ ਬਹੁਤ ਨੇੜੇ ਤੇ ਸੰਸਾਰਕ ਵਿਚਾਰਾਂ ਤੋਂ ਪਰੇ ਹੁੰਦੇ ਹਾਂ। ਬੱਚਿਆਂ ਦਾ ਅਵਚੇਤਨ ਮਨ ਆਮ ਬਾਲਗ ਇਨਸਾਨ ਦੇ ਨਾਲੋਂ ਵੱਧ ਕਿਰਿਆਸ਼ੀਲ ਹੁੰਦਾ ਹੈ। ਸਾਡੇ ਅਵਚੇਤਨ ਮਨ ਨੂੰ ਨਿਰਦੇਸ਼ ਦੇਣ ਦਾ ਇੱਕ ਹੋਰ ਵੀ ਅਹਿਮ ਮੌਕਾ ਉਸ ਵੇਲੇ ਹੁੰਦਾ ਹੈ ਜਦੋਂ ਅਸੀਂ ਕਿਸੇ ਵੀ ਮਨੁੱਖੀ ਜਜ਼ਬਾਤ ਜਿਵੇਂ ਕਿ ਗੁੱਸੇ, ਖੁਸ਼ੀ, ਉਦਾਸੀ, ਸ਼ਰਧਾ, ਸਤਿਕਾਰ ਜਾਂ ਸਮਰਪਣ ਆਦਿ ਦੇ ਭਾਵ ਨੂੰ ਲੈ ਕੇ ਸਿਖਰ ਐਕਸਟ੍ਰੀਮ ਦੇ ਉੱਤੇ ਹੁੰਦੇ ਹਾਂ। ਕੁਝ ਮਹੱਤਵਪੂਰਨ ਪਲ ਜੋ ਸਾਨੂੰ ਕੁਦਰਤੀ ਅਵਸਥਾ ਦੇ ਵਿੱਚ ਲਿਜਾਣ ਜਾਂ ਫਿਰ ਸਹਾਈ ਹੋ ਸਕਦੇ ਨੇ, ਉਹਨਾਂ ਦੇ ਵਿੱਚ ਕੋਈ ਮਧੁਰ ਸੰਗੀਤ, ਮਧੁਰ ਆਵਾਜ਼ ਜਾਂ ਕੋਈ ਮਨਮੋਹਕ ਕੁਦਰਤੀ ਨਜ਼ਾਰਾ ਜਿਵੇਂ ਕਿ ਬਾਰਿਸ਼ ਜਾਂ ਸੁਹਾਵਨਾ ਮੌਸਮ ਸਾਡੀ ਮਦਦ ਕਰ ਸਕਦਾ ਹੈ। ਇਨ੍ਹਾਂ ਪਰਿਸਥਿਤੀਆਂ ਦੇ ਵਿੱਚ ਸਾਡਾ ਅਵਚੇਤਨ ਮਨ ਸਾਡੇ ਆਲੇ ਦੁਆਲੇ ਦੇ ਮਾਹੌਲ ਤੋਂ ਜੋ ਸੂਚਨਾ ਗ੍ਰਹਿਣ ਕਰਦਾ ਹੈ ਉਹ ਸਾਡੇ ਨਿਊਰਨ ਸਿਸਟਮ ਦਾ ਹਿੱਸਾ ਬਣ ਜਾਂਦੀ ਹੈ ਤੇ ਸਾਡਾ ਸੁਭਾਅ, ਆਦਤਾਂ, ਸ਼ਖਸੀਅਤ ਤੇ ਉਸ ਅਨੁਸਾਰ ਢਲਣਾ ਸ਼ੁਰੂ ਹੋ ਜਾਂਦਾ ਹੈ। ਇੱਕ ਹੋਰ ਗੱਲ ਜੋ ਅਹਿਮ ਹੈ ਕਿ ਦਿਮਾਗ ਦੇ 90% ਹਿੱਸੇ ਜਿਹੜਾ ਸਬ ਕੌਨਸ਼ੀਅਸ ਮਾਇੰਡ ਹੈ ਉਹਦੇ ਤੱਕ ਵਿਚਾਰਾਂ ਦੇ ਪ੍ਰਵਾਹ ਜਿਹੜੇ ਨੇ ਉਹ ਪਹੁੰਚਣ ਦਾ ਇੱਕੋ ਇੱਕ ਤਰੀਕਾ 10% ਹਿੱਸੇ ਕੌਨਸ਼ੀਅਸ ਮਾਇੰਡ ਜਿਹੜਾ ਹੈ ਰਾਹੀਂ ਹੋ ਕੇ ਹੀ ਗੁਜ਼ਰਦਾ ਹੈ। ਇਸ ਦੇ ਲਈ ਚੇਤਨ ਮਨ ਦੇ ਵਿੱਚ ਚੱਲ ਰਹੀ ਕਸ਼ਮਕਸ਼ ਤੋਂ ਜੋ ਨਤੀਜਾ ਨਿਕਲਦਾ ਹੈ ਅਵਚੇਤਨ ਮਨ ਦੇ ਵਿੱਚ ਉਹ ਸਥਾਈ ਤੌਰ ਦੇ ਉੱਤੇ ਜਮ੍ਹਾਂ ਹੋ ਜਾਂਦਾ ਹੈ ਜਿਸ ਦਾ ਨਤੀਜਾ ਅਸੀਂ ਸਾਡੀ ਸ਼ਖਸੀਅਤ ਦੇ ਵਿੱਚ ਆਏ ਬਦਲਾਅ ਦੇ ਰੂਪ ਦੇ ਵਿੱਚ ਦੇਖਦੇ ਹਾਂ। ਸਾਡੇ ਲਈ ਚੰਗੀ ਗੱਲ ਇਹੀ ਹੈ ਕਿ ਅਵਚੇਤਨ ਮਨ ਦੇ ਵਿੱਚ ਵਿਚਾਰ ਪਹੁੰਚਣ ਤੋਂ ਪਹਿਲਾਂ ਸਾਡੇ ਚੇਤਨ ਮਨ ਦੀ ਤਾਰਕਿਕ ਕਸ਼ਮਕਸ਼ ਜਿਹੜੀ ਹੈ ਜਾਣੀ ਕਿ ਫਿਲਟਰ ਹੁੰਦਾ ਹੈ ਜਿੱਥੇ ਸਭ ਕੁਝ ਵਿੱਚ ਉਸ ਨੂੰ ਸਫਲਤਾ ਪੂਰਵਕ ਲੰਘਣਾ ਪੈਂਦਾ ਹੈ। ਇਸ ਦੇ ਲਈ ਸਾਡੀ ਕੋਸ਼ਿਸ਼ ਇਹੀ ਹੋਣੀ ਚਾਹੀਦੀ ਹੈ ਕਿ ਜੇਕਰ ਕੋਈ ਨਕਾਰਾਤਮਕ ਨੈਗੇਟਿਵਿਟੀ ਵਿਚਾਰ ਸਾਡੇ ਚੇਤਨ ਮਨ ਦੇ ਵਿੱਚ ਦਾਖਲ ਹੋ ਵੀ ਜਾਵੇ ਤਾਂ ਵੀ ਅਸੀਂ ਉਸ ਵੇਲੇ ਤੱਕ ਉਸ ਦੇ ਉੱਤੇ ਤਰਕ ਕਰਦੇ ਰਹੀਏ ਜਦੋਂ ਤੱਕ ਉਹ ਵਿਚਾਰ ਪੋਜ਼ਿਟਿਵਿਟੀ ਦੇ ਵਿੱਚ, ਸਕਾਰਾਤਮਕਤਾ ਦੇ ਵਿਚਕਾਰ ਜਿਹੜਾ ਵਿਚਾਰ ਦੇ ਰੂਪ ਦੇ ਵਿੱਚ ਤਬਦੀਲ ਨਾ ਹੋ ਜਾਵੇ। ਜੀ ਦੋਸਤੋ, ਇਹ ਸੀ ਜੀ ਗੱਲਬਾਤ ਅੱਜ ਦੀ ਆਖਰ ਦੇ ਵਿੱਚ ਤੇ ਬਾਕਮਾਲ ਮਨੋਵਿਗਿਆਨਿਕ ਗੱਲ ਸੀ ਆਪਣੇ ਪਰਵਿੰਦਰ ਸਿੰਘ ਢਿੰਡਸਾ ਉਹਨਾਂ ਦੀ ਕਲਮ ਦੇ ਵਿੱਚੋਂ ਮਨ ਦਾ ਰੋਲਾ ਬਨਾਮ ਦਿਮਾਗ, ਦਿਮਾਗੀ ਤਵਾਜਨ। ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਤੇ ਦੁਆਬਾ ਰੇਡੀਓ ਦਾ ਮੰਚ। ਉਮੀਦ ਕਰਦੇ ਹਾਂ ਸਿੱਖਣ ਨੂੰ ਕੁਝ ਨਾ ਕੁਝ ਮਿਲਿਆ ਹੋਏਗਾ ਪੋਜ਼ਿਟਿਵਿਟੀ ਨੈਗੇਟਿਵਿਟੀ ਦੇ ਵਿੱਚੋਂ ਜਾਂ ਨੈਗੇਟਿਵਿਟੀ ਦੇ ਵਿੱਚੋਂ ਪੋਜ਼ਿਟਿਵਿਟੀ ਦੇ ਵਿੱਚ ਕਿਵੇਂ ਜਾਣਾ ਹੈ। ਤੇ ਲਓ ਦੋਸਤੋ, ਇਹ ਸੀ ਜੀ ਗੱਲਬਾਤ ਤੇ ਆਖਰ ਦੇ ਵਿੱਚ ਸਿਕੰਦਰ ਸਿੰਘ ਔਜਲਾ ਸਾਹਿਬ ਨੇ US ਤੋਂ ਸਤਿ ਸ਼੍ਰੀ ਅਕਾਲ ਭੇਜੀ ਹੈ ਸਾਰੇ ਪਿਆਰਿਆਂ ਨੂੰ। ਤੇ ਲਓ ਦੋਸਤੋ, ਕਿਸੇ ਦੋਸਤ ਦਾ ਨਾਮ ਰਹਿ ਗਿਆ ਹੋਵੇ ਮਾਫ਼ੀ ਚਾਹਾਂਗਾ ਤੇ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ। ਤੇ ਜੇ ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ, 2-4 ਮਿੰਟ ਗੱਲਬਾਤ ਕਰ ਲੈਂਦੇ ਹਾਂ ਤੇ ਫਿਰ ਮੈਂ ਇੱਥੇ ਹੀ ਲਵਾਂਗਾ ਅੱਗਿਆ। ਤੇ ਕੱਲ ਨੂੰ ਸਮਾਜੀਤ ਸਿੰਘ ਸ਼ੰਮੀ ਹੋਣਾਂ ਦੇ ਨਾਲ ਕੋਸ਼ਿਸ਼ ਕਰਾਂਗੇ ਕੋਈ ਨਾ ਕੋਈ ਮੁੱਦਾ ਲੈ ਕੇ ਉਹਦੇ ਉੱਤੇ ਗੱਲਬਾਤ ਕੀਤੀ ਜਾਵੇ। ਤੇ ਇਸ ਦੇ ਨਾਲ ਹੀ ਮੈਨੂੰ ਦਿਓ ਆ ਗਿਆ ਸਾਰਿਆਂ ਨੂੰ ਭੁਪਿੰਦਰ ਭਾਰਾ ਜਲੋਂ ਪਿਆਰ ਭਾਈ ਨਿੱਘੀ ਸਤਿ ਸ਼੍ਰੀ ਅਕਾਲ ਬੁਲਾਉਂਦੇ ਹਾਂ ਤੇ ਪ੍ਰੋਗਰਾਮਾਂ ਨੂੰ ਸਪੋਰਟ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ, ਹਰਵਿੰਦਰ ਜੋਲ ਭੈਣ ਜੀ, ਸੁਮਿਤ ਜੋਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਜੀ। ਤੇ ਦੋਸਤੋ, ਇਸ ਦੇ ਨਾਲ ਹੀ ਦੁਆਬਾ ਰੇਡੀਓ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ, ਕੋਈ ਪੈਸਾ ਧੇਲਾ ਨਹੀਂ ਲੱਗਦਾ, ਫ੍ਰੀ ਦੇ ਵਿੱਚ ਹੈ। ਤੇ ਨਾਲ ਨਾਲ ਫੇਸਬੁੱਕ, ਯੂਟਿਊਬ ਦੇ ਉੱਤੇ ਜਾ ਕੇ ਵੀ ਤੁਸੀਂ ਜੁਆਇਨ ਕਰ ਸਕਦੇ ਹੋ। ਤੇ ਇਸ ਦੇ ਨਾਲ ਹੀ ਮੈਨੂੰ ਦਿਓ ਆ ਗਿਆ ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਾਈ ਤੇ ਨਿੱਘੀ ਸਤਿ ਸ਼੍ਰੀ ਅਕਾਲ ਹੈ। ਅੱਜ ਇੰਨਾ ਕੀ ਕਬੂਲ ਕਰਨਾ ਜੀ ਤੇ ਕੱਲ ਨੂੰ ਮਿਲਦੇ ਹਾਂ ਫਿਰ ਦੁਬਾਰਾ ਤੋਂ।
ਕੁਝ ਨਵੇਂ ਵਿਸ਼ੇ ਦੇ ਨਾਲ, ਕੁਝ ਨਵੀਆਂ ਗੱਲਾਂ ਦੇ ਨਾਲ। ਸਤਿ ਸ੍ਰੀ ਅਕਾਲ ਜੀ।

ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਫਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿਚ ਹਰਵੰਸੀਓ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 1 ਨਵੰਬਰ 2020 ਦਿਨ ਐਤਵਾਰ ਤੇ ਸ਼ਾਮ ਦੇ 5 ਵਜਦੇ ਹਨ ਤੇ ਅੱਜ ਅਸੀਂ ਆਪਣਾ 28ਵਾਂ ਕਵੀ ਦਰਬਾਰ ਸ਼ੁਰੂ ਕਰਨ ਜਾ ਰਹੇ ਹਾਂ ਤੇ ਤੁਸੀਂ ਸਾਰੇ ਜਾਣਦੇ ਹੋ ਵੀ 1 ਨਵੰਬਰ ਜਿਹੜਾ ਆ ਇਸ ਦਿਨ ਪੰਜਾਬੀ ਸੂਬਾ ਬਣਾਇਆ ਗਿਆ ਸੀ। ਇਸ ਦੇ ਨਾਲ ਦੀ ਨਾਲ 1 ਨਵੰਬਰ ਨੂੰ ਜਿਹੜਾ ਆ ਪੰਜਾਬ ਦੇ ਵਿੱਚ ਜਲੰਧਰ ਸ਼ਹਿਰ ਵਿਖੇ ਦੇਸ਼ਭਗਤ ਯਾਦਗਾਰ ਹਾਲ ਵਿਖੇ ਗਦਰੀ ਬਾਬਿਆਂ ਦੀ ਯਾਦ ਦੇ ਵਿੱਚ ਜਿਹੜਾ ਆ ਮੇਲਾ ਕਰਵਾਇਆ ਜਾਂਦਾ ਹੈ ਤੇ ਇਸ ਇਤਿਹਾਸਿਕ ਦਿਨ ਦੇ ਉੱਤੇ ਅੱਜ ਅਸੀਂ ਉਹ ਲੋਕ ਉਹ ਸ਼ਖਸੀਅਤਾਂ ਜਿਨ੍ਹਾਂ ਨੇ ਦੇਸ਼ ਦੇ ਲੋਕਾਂ ਨੂੰ ਚੰਗਾ ਜੀਵਨ ਦੇਣ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਤੇ ਕੁਰਬਾਨੀਆਂ ਕੀਤੀਆਂ ਉਹਨਾਂ ਨੂੰ ਯਾਦ ਕਰਦਿਆਂ ਜਿਹੜਾ ਆ ਅਸੀਂ ਆਪਣਾ ਕਵੀ ਦਰਬਾਰ ਸ਼ੁਰੂ ਕਰਾਂਗੇ। ਇਸ ਕਵੀ ਦਰਬਾਰ ਦੇ ਆਗਾਜ਼ ਲਈ ਮੈਂ ਜਰਮਨ ਵਸਦੇ ਸਾਡੇ ਸ਼ਾਇਰ ਤੇ ਗਾਇਕ ਦੋਸਤ ਜੋਗਿੰਦਰ ਪਰਮਲ ਨੂੰ ਸੱਦਾ ਦਿੰਦਾ, ਉਹ ਆਉਣ ਤੇ ਆਪਣੀ ਰਚਨਾ ਜਿਹੜੀ ਆ ਦੁਆਬਾ ਰੇਡੀਓ ਦੇ ਸਰੋਤਿਆਂ ਦੇ ਸਨਮੁਖ ਪੇਸ਼ ਕਰਨ। ਜੋਗਿੰਦਰ ਪਰਮਲ ਜੀ, ਤੁਹਾਡਾ ਸਵਾਗਤ ਹੈ।

0: ਪਿਆਰੇ ਸਰੋਤਿਓ, ਜੋਗਿੰਦਰਪਾਲ ਮਾਲਜੀ ਤੋਂ ਬਾਅਦ ਹੁਣ ਮੈਂ ਨਵਾਂ ਸ਼ਹਿਰ ਤੋਂ ਰਜਨੀ ਸ਼ਰਮਾ ਜੀ ਨੂੰ ਸੱਦਾ ਦੇਣਾ, ਉਹ ਆਉਣ ਅਤੇ ਆਪਣੇ ਸ਼ਬਦਾਂ ਦੀ ਸਾਂਝ ਸਰੋਤਿਆਂ ਦੇ ਨਾਲ ਪਾਉਣ। ਰਜੀ ਸ਼ਰਮਾ ਜੀ, ਤੁਹਾਡਾ ਸਵਾਗਤ ਹੈ।
1: ਹਾਂਜੀ, ਦੁਆਬਾ ਰੇਡੀਓ ਕੇ ਸ਼੍ਰੋਤਾਓਂ ਕੋ ਮੇਰੀ ਤਰਫ ਸੇ ਪਿਆਰ ਭਰੀ ਨਮਸਤੇ, ਸਤਿ ਸ਼੍ਰੀ ਅਕਾਲ, ਆਦਾਬ। ਆਜ ਏਕ ਬਾਰ ਫਿਰ ਆਪਕੇ ਸਾਹਮਣੇ ਮੈਂ ਆਪਣੀ ਗਜ਼ਲ ਲੈ ਕਰ ਆਈ ਹੂੰ, ਸਮਾਤ ਕੀਜੀਏਗਾ। ਇਸਕਾ ਮਤਲਬ ਹੈ, ਮਤ ਇਤਨੀ ਤੂੰ ਲਾਚਾਰੀ ਰੱਖ, ਮਤ ਇਤਨੀ ਤੂੰ ਲਾਚਾਰੀ ਰੱਖ, ਥੋੜ੍ਹੀ ਸੀ ਦੁਨੀਆਦਾਰੀ ਰੱਖ। ਮਤ ਇਤਨੀ ਤੂੰ ਲਾਚਾਰੀ ਰੱਖ, ਥੋੜ੍ਹੀ ਸੀ ਦੁਨੀਆਦਾਰੀ ਰੱਖ। ਕੁਚਲਾ ਜਾਏਗਾ ਸੜਕੋਂ ਪਰ, ਕਹਿਨੇ ਕੀ ਵੀ ਹੱਕਦਾਰੀ ਰੱਖ। ਕੁਚਲਾ ਜਾਏਗਾ ਸੜਕੋਂ ਪਰ, ਕਹਿਨੇ ਕੀ ਵੀ ਹੱਕਦਾਰੀ ਰੱਖ। ਰੁਤਬਾ ਕਾਇਮ ਹੋਗਾ ਤੇਰਾ, ਦੁਸ਼ਮਨ ਥੋੜ੍ਹਾ ਮਿਆਰੀ ਰੱਖ। ਰੁਤਬਾ ਕਾਇਮ ਹੋਗਾ ਤੇਰਾ, ਦੁਸ਼ਮਨ ਥੋੜ੍ਹਾ ਮਿਆਰੀ ਰੱਖ। ਅਗਲਾ ਸ਼ੇਰ ਹੈ ਜੀ, ਖਾਲੀ ਨਾ ਹੋ ਜੇਬੇ ਤੇਰੀ, ਫਿਤਰਤ ਤੂੰ ਕਾਰੋਬਾਰੀ ਰੱਖ। ਖਾਲੀ ਨਾ ਹੋ ਜੇਬੇ ਤੇਰੀ, ਫਿਤਰਤ ਤੂੰ ਕਾਰੋਬਾਰੀ ਰੱਖ। ਸ਼ੇਰ ਹੈ ਜੀ, ਸੀਰਤ ਕੋ ਕਬ ਦੇਖੇ ਕੋਈ, ਸੂਰਤ ਪੇ ਤੂੰ ਫਨਕਾਰੀ ਰੱਖ। ਸੀਰਤ ਕੋ ਕਬ ਦੇਖੇ ਕੋਈ, ਸੂਰਤ ਪੇ ਤੂੰ ਫਨਕਾਰੀ ਰੱਖ। ਆਪਣਾ ਕਾਮ ਨਿਕਲਵਾਨੇ ਕੋ, ਦੋ ਬੰਦੇ ਤੋਂ ਦਰਬਾਰੀ ਰੱਖ। ਅਗਲਾ ਸ਼ੇਰ ਹੈ ਜੀ, ਦਿੱਲੀ ਕੀ ਦਰਬਾਰੀ ਛੋੜੋ, ਗਾਓ ਕੀ ਨੰਬਰਦਾਰੀ ਰੱਖ। ਦਿੱਲੀ ਕੀ ਦਰਬਾਰੀ ਛੋੜੋ, ਗਾਓ ਕੀ ਨੰਬਰਦਾਰੀ ਰੱਖ। ਲੇ ਬੈਠੇਗਾ ਸਾਦਾ ਪਨੀਏ, ਖੁਦ ਮੇਂ ਹਰਦਮ ਅਯਾਰੀ ਰੱਖ। ਦਿਲ ਸ਼ਾਇਰ ਸਾ ਰਖਤਾ ਤੋ, ਸ਼ਬਦੋਂ ਕੀ ਫਨਕਾਰੀ ਰੱਖ। ਸੁਰਖੀ ਮੇਂ ਗਰ ਰਹਿਣਾ ਹੈ ਤੋ, ਕਿੱਸੇ ਕੋ ਤੂੰ ਅਖਬਾਰੀ ਰੱਖ। ਨੇਕੀ ਕਰਕੇ ਦਾਮਨ ਭਰ ਲੇ, ਜਾਣੇ ਕੀ ਬਸ ਤਿਆਰੀ ਰੱਖ। ਸ਼ੁਕਰੀਆ, ਆਦਾਬ।
0: ਪਿਆਰੇ ਸਰੋਤਿਓ, ਪੰਜਾਬ ਦੇ ਵਿੱਚ ਇੱਕ ਇਹੋ ਜਿਹਾ ਸਥਾਨ ਹੈ ਜਿੱਥੇ ਸਤਲੁਜ ਤੇ ਬਿਆਸ ਦਰਿਆ ਜਿਹੜੇ ਆ ਉਹ ਇਕੱਠੇ ਹੁੰਦੇ ਨੇ, ਉਹਨਾਂ ਦਾ ਸੰਗਮ ਹੁੰਦਾ ਹੈ। ਉਸ ਥਾਂ ਦਾ ਨਾਂ ਹੈ ਹਰੀਕੇ ਪੱਤਣ। ਤੋਂ ਜਦੋਂ ਅਸੀਂ ਮੋਗਾ ਵੱਲ ਨੂੰ ਮਖੂ ਰੋਡ ਤੇ ਜਾਂਦੇ ਹਾਂ ਤਾਂ ਮਖੂ ਲੰਘ ਕੇ ਅੱਗੇ ਪਿੰਡ ਆਉਂਦਾ ਹੈ ਪੀਰ ਮੁਹੰਮਦ ਦੇ ਵਿੱਚ ਵੱਸਦਾ ਹੈ ਸਾਡਾ ਸ਼ਾਇਰ ਵੀਰ ਸਿੰਘ ਬੀਰਾ ਜੀ। ਸਾਡੀ ਕਾਮ ਮਹਿਫਲ ਦੇ ਵਿੱਚ ਪਹਿਲੀ ਵਾਰੀ ਆ ਰਹੇ ਨੇ, ਉਹਨਾਂ ਦਾ ਕਾਮ ਮਹਿਫਲ ਦੇ ਵਿੱਚ ਨਿੱਘਾ ਸਵਾਗਤ ਹੈ। ਵੀਰ ਸਿੰਘ ਵੀਰਾ ਜੀ, ਜੀ ਆਇਆਂ ਨੂੰ,
2: ਸਾਰਿਆਂ ਨੂੰ ਹੱਥ ਜੋੜ ਕੇ ਵੀਰ ਸਿੰਘ ਵੀਰਾ ਵੱਲੋਂ ਸਤਿ ਸ਼੍ਰੀ ਅਕਾਲ। ਅੱਜ ਜਿਹੜੀ ਮੈਂ ਕਵਿਤਾ ਤੁਹਾਨੂੰ ਸੁਣਾਉਣ ਜਾ ਰਿਹਾ ਹਾਂ, ਉਸ ਕਵਿਤਾ ਦਾ ਸਿਰਲੇਖ ਹੈ ਫੁਲਕਾਰੀ। ਨਾ ਫੁਲਕਾਰੀ ਕੱਢਣ ਕੁੜੀਆਂ, ਨਾ ਕੋਈ ਚਰਖਾ ਡਾਵੇ। ਨਾ ਫੁਲਕਾਰੀ ਕੱਢਣ ਕੁੜੀਆਂ, ਨਾ ਕੋਈ ਚਰਖਾ ਡਾਵੇ। ਫੁੱਲ ਬੂਟੀਆਂ ਪਾ ਪੱਖੀਆਂ 'ਤੇ, ਹੁਣ ਨਾ ਕੋਈ ਝਾਲਰਾਂ ਲਾਵੇ। ਫੁੱਲ ਬੂਟੀਆਂ ਪਾ ਪੱਖੀਆਂ 'ਤੇ, ਹੁਣ ਨਾ ਕੋਈ ਝਾਲਰਾਂ ਲਾਵੇ। ਚਰਖੇ 'ਤੇ ਤੰਦ ਪਾਵੇ ਨਾ ਕੋਈ, ਨਾ ਕੋਈ ਵੱਟੇ ਪੂਣੀ। ਰਹੇ ਨਾ ਕਿੱਧਰੇ ਖੂਹਾਂ ਦੇ ਪਾਣੀ, ਨਾ ਘੜਾ ਅਤੇ ਨਾ ਹੀ ਛੂਣੀ। ਚਰਖੇ 'ਤੇ ਤੰਦ ਪਾਵੇ ਨਾ ਕੋਈ, ਨਾ ਕੋਈ ਵੱਟੇ ਪੂਣੀ। ਰਹੇ ਨਾ ਕਿੱਧਰੇ ਖੂਹਾਂ ਦੇ ਪਾਣੀ, ਨਾ ਘੜਾ ਅਤੇ ਨਾ ਹੀ ਛੂਣੀ। ਤੰਮੀ ਵੇਲੇ ਹੁਣ ਉੱਠਣਾ ਭੁੱਲਿਆ, ਕੌਣ ਚਾਟੀ 'ਚ ਪਾਏ ਮਧਾਣੀ। ਵਿਰਲੇ ਹੀ ਘਰ ਵਿੱਚ ਦਿਸੇ ਲਵੇਰੀ, ਹੋਏ ਪੈਕਿੰਗ ਦੁੱਧ ਅਤੇ ਪਾਣੀ। ਧੰਮੀ ਵੇਲੇ ਹੁਣ ਉੱਠਣਾ ਭੁੱਲਿਆ, ਕੌਣ ਚਾਟੀ 'ਚ ਪਾਏ ਮਧਾਣੀ। ਵਿਰਲੇ ਹੀ ਘਰ ਵਿੱਚ ਦਿਸੇ ਲਵੇਰੀ, ਹੋਏ ਪੈਕਿੰਗ ਦੁੱਧ ਅਤੇ ਪਾਣੀ। ਹੱਟੀ ਤੋਂ ਮਿਲਦਾ ਦਹੀਂ ਪੈਕਟ ਵਿੱਚ, ਕਿਹੜਾ ਮੁੱਲ ਲੈ ਖਾਵੇ। ਦੁੱਧ ਮਿਲੇ ਨਾ ਕਦੇ ਪੀਣ ਨੂੰ, ਤਾਕਤ ਕਿੱਥੋਂ ਆਵੇ। ਹੱਟੀ ਤੋਂ ਮਿਲਦਾ ਦਹੀਂ ਪੈਕਟ ਵਿੱਚ, ਕਿਹੜਾ ਮੁੱਲ ਲੈ ਖਾਵੇ। ਦੁੱਧ ਮਿਲੇ ਨਾ ਕਦੇ ਪੀਣ ਨੂੰ, ਤਾਕਤ ਕਿੱਥੋਂ ਆਵੇ। ਖੰਭ ਲਾ ਕਿਤੇ ਉੱਡੀ ਲਿਆਕਤ, ਮਾਡਰਨ ਹੋਇਆ ਜ਼ਮਾਨਾ। ਪੀਰ ਮੁਹੰਮਦ ਵਾਲਿਆ ਵੀਰੇ, ਅੱਜ ਹਰ ਕੋਈ ਲੱਗੇ ਬਗਾਨਾ। ਅੱਜ ਹਰ ਕੋਈ ਲੱਗੇ ਬਗਾਨਾ, ਅੱਜ ਹਰ ਕੋਈ ਲੱਗੇ ਬਗਾਨਾ। ਸੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੇਰੀ ਕਵਿਤਾ ਕਿਸ ਤਰ੍ਹਾਂ ਦੀ ਤੁਹਾਨੂੰ ਲੱਗੀ ਜ਼ਰੂਰ ਦੱਸਣਾ ਜੀ।
0: ਵੀਰ ਸਿੰਘ ਵੀਰਾ ਜੀ ਤੋਂ ਬਾਅਦ ਹੁਣ ਅਸੀਂ ਪਟਿਆਲਾ ਤੋਂ ਸੱਦਾ ਦੇਣ ਜਾ ਰਹੇ ਹਾਂ ਕਿਰਨ ਸਿੰਗਲਾ ਜੀ ਨੂੰ। ਕਿਰਨ ਸਿੰਗਲਾ ਜੀ ਵੀ ਸਾਡੀ ਕਾਮੇ ਦੇ ਵਿੱਚ ਪਹਿਲੀ ਵਾਰੀ ਆਏ ਨੇ, ਤੇ ਅਸੀਂ ਆਸ ਕਰਦੇ ਹਾਂ ਕਿ ਉਹ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਨੂੰ ਜਿਹੜਾ ਬਹੁਤ ਵਧੀਆ ਜਿਹੜੀਆਂ ਗੱਲਾਂ ਕਰਕੇ ਜਾਣਗੇ, ਤੇ ਕਹਿ ਲਈਏ ਕਿ ਉਹ ਆਪਣੀ ਗੱਲਬਾਤ ਜਿਹੜੀ ਆ ਆਪਣੀ ਕਵਿਤਾ ਰਾਹੀਂ ਕਹਿਣਗੇ। ਕਿਰਨ ਸਿੰਗਲਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
3: ਹੈਲੋ ਜੀ, ਮੈਂ ਕਿਰਨ ਸਿੰਗਲਾ ਪਟਿਆਲਾ ਤੋਂ। ਸਭ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੈਂ ਇੱਕ ਲੋਕ ਗੀਤ ਬੋਲ ਰਹੀ ਹਾਂ, ਸੋ ਸੁਣਨਾ ਜੀ। ਸੜਕੇ ਸੜਕੇ ਜਾਂਦੀ ਏ ਮੁਟਿਆਰੇ ਨੀ, ਕੰਡਾ ਚੁਬਾ ਮੈਂ ਤੇਰੇ ਪੈਰ ਵਾਂਕੀਏ ਨਾਰੇ ਨੀ। ਸੜਕੇ ਸੜਕੇ ਜਾਂਦੀ ਏ ਮੁਟਿਆਰੇ ਨੀ, ਕੰਡਾ ਚੁਬਾ ਤੇਰੇ ਪੈਰ ਵਾਂਕੀਏ ਨਾਰੇ ਨੀ। ਕੌਣ ਕੱਢੂ ਤੇਰਾ ਕਾਂਡੜਾ ਮੁਟਿਆਰੇ ਨੀ, ਕੌਣ ਸਹੂ ਤੇਰੀ ਪੀੜ ਪਤਲੀਏ ਨਾਰੇ ਨੀ। ਪਾਬੋ ਕੱਢੂ ਮੇਰਾ ਕਾਂਡੜਾ ਸ਼ੀ ਪਾਇਆ ਵੇ, ਵੀਰ ਸਹੂ ਮੇਰੀ ਪੀੜ ਜਾਂਦੇ ਰਾਈਆ ਵੇ। ਖੂਹੀ ਤੇ ਪਾਣੀ ਪਰੇਂਦੀਏ ਮੁਟਿਆਰੇ ਨੀ, ਖੂਹੀ ਤੇ ਪਾਣੀ ਪਰੇਂਦੀਏ ਮੁਟਿਆਰੇ ਨੀ, ਪਾਣੀ ਦੀ ਕੁੱਟ ਪਿਲਾ ਪਤਲੀਏ ਨਾਰੇ ਨੀ। ਆਪਣਾ ਖਿੱਚਿਆ ਨਾ ਦੇਵਾਂ ਸ਼ੀ ਪਾਇਆ ਵੇ, ਲੱਜ ਪਈ ਖਿੱਚ ਪੀਵੇ ਜਾਂਦੇ ਰਾਈਆ ਵੇ। ਚਰਖੇ ਉੱਤੇ ਬੈਠੜੀ ਸੁਣ ਸੱਸੜੀਏ, ਸਿਰ ਤੋਂ ਕੜਾ ਲੁਹਾ ਨਿਪੋਲੀਏ ਸੱਸੜੀਏ। ਤੜਕੇ ਦੀ ਤੂੰ ਗਈ ਨੀ ਸੁਣਨੂ ਹੈ ਨੀ, ਤੜਕੇ ਦੀ ਤੂੰ ਗਈ ਨੀ ਸੁਣਨੂ ਹੈ ਨੀ, ਆਈ ਸਾਨੂੰ ਸ਼ਰਮ ਪੋਲੀਏ ਨੂੰ ਹੈ ਨੀ। ਪਤਲਾ ਜਿਹਾ ਇੱਕ ਗੱਭਰੂ ਸੁਣ ਸੱਸੜੀਏ, ਬੈਠਾ ਝਗੜਾ ਪਾ ਨਿਪੋਲੀਏ ਸੱਸੜੀਏ। ਕਿਹੋ ਜਿਹਾ ਉਹਦਾ ਰੰਗ ਸੀ ਸੁਣਨੂ ਹੈ ਨੀ, ਕਿਹੋ ਜਿਹੇ ਉਹਦੇ ਨੈਣ ਪੋਲੀਏ ਨੂੰ ਹੈ ਨੀ। ਦੇਵਰ ਜੈਸਾ ਰੰਗ ਸੀ ਸੁਣ ਸੱਸੜੀਏ, ਨਣਦੀ ਜੈਸੇ ਨੈਣ ਪੋਲੀਏ ਸੱਸੜੀਏ। ਮੇਰਾ ਲੱਗਦਾ ਪੁੱਤ ਲੈ ਸੁਣ ਨੂੰ ਹੈ ਨੀ ਮੇਰਾ ਲੱਗਦਾ ਪੁੱਤ ਲੈ ਸੁਣ ਨੂੰ ਹੈ ਨੀ ਤੇਰਾ ਲੱਗਦਾ ਕੰਤ ਪੋਲੀਏ ਨੂੰ ਅੜੀਏ ਆ ਲੈ ਦੁੱਧ ਦਾ ਛੰਨਾ ਪੋਲੀਏ ਨੂੰ ਹੈ ਨੀ ਰੁਸਿਆ ਕੰਤ ਮਨਾ ਨੀ ਪੋਲੀਏ ਨੂੰ ਅੜੀਏ ਆ ਲੈ ਦੁੱਧ ਦਾ ਛੰਨਾ ਤੂੰ ਸ਼ੀ ਪਾਈ ਆਵੇ ਕੁੱਟ ਵਾਟੀ ਪੀ ਨੰਦੀ ਦੇ ਪਾਈ ਆਵੇ ਕੂਟਾਂ ਵਾਟੀ ਪੀ ਨੰਦੀ ਦੇ ਪਾਈ ਆਵੇ ਦੁੱਧ ਦਾ ਛੰਨਾ ਨਾ ਪੀਵਾ ਮੁਟਿਆਰੇ ਨੀ ਕੋਈ ਵਾਲੀ ਗੱਲ ਸੁਣਾ ਨੀ ਪੋਲੀਏ ਨਾਰੇ ਨੀ ਦੁੱਧ ਦਾ ਛੰਨਾ ਨਾ ਪੀਵਾ ਮੁਟਿਆਰੇ ਨੀ ਕੋਈ ਵਾਲੀ ਗੱਲ ਸੁਣਾ ਨੀ ਪੋਲੀਏ ਨਾਰੇ ਨੀ ਨਿੱਕੀ ਹੁੰਦੀ ਨੂੰ ਛੱਡ ਗਇਓ ਸ਼ਿਪਾਈ ਆਵੇ ਨਿੱਕੀ ਹੁੰਦੀ ਨੂੰ ਛੱਡ ਗਇਓ ਸ਼ਿਪਾਈ ਆਵੇ ਹੁਣ ਮੈਂ ਹੋਈ ਮੁਟਿਆਰ ਨੰਦ ਦੇ ਪਾਈ ਆਵੇ ਹੁਣ ਮੈਂ ਹੋਈ ਮੁਟਿਆਰ ਨੰਦੀ ਦੇ ਪਾਈ ਆਵੇ ਧੰਨਵਾਦ ਜੀ
0: ਕਾਮੇ ਫਿਲ ਦੀ ਅਗਲੀ ਸ਼ਾਇਰਾ ਹੈ ਅਮਨਦੀਪ ਕੌਰ ਜਲੰਧਰੀ ਅਮਨਦੀਪ ਕੌਰ ਜਲੰਧਰੀ ਜੀ ਸਾਡੀ ਕਾਮੇ ਫਿਲ ਦੇ ਵਿੱਚ ਤਕਰੀਬਨ ਆਉਂਦੇ ਰਹਿੰਦੇ ਨੇ ਅਕਸਰ ਆਉਂਦੇ ਰਹਿੰਦੇ ਨੇ ਅਤੇ ਇਸ ਦੇ ਨਾਲ ਦੀ ਨਾਲ ਉਹ ਜਿੱਥੇ ਆਪਣੀਆਂ ਕਵਿਤਾਵਾਂ ਲਿਖਦੇ ਨੇ ਵੱਖ ਵੱਖ ਸਮੇਂ 'ਤੇ ਉਹ ਅਖਬਾਰਾਂ ਦੇ ਵਿੱਚ ਲੇਖ ਵੀ ਲਿਖਦੇ ਰਹਿੰਦੇ ਨੇ ਅਤੇ ਉਹਨਾਂ ਦੀ ਇੱਕ ਲਿਖੀ ਹੋਈ ਕਹਾਣੀ ਦੇ ਉੱਤੇ ਜਿਹੜੀ ਆ ਉਹ ਸ਼ੋਰਟ ਫਿਲਮ ਵੀ ਬਣੀ ਹੈ ਅਮਨਦੀਪ ਕੌਰ ਜਲੰਧਰੀ ਜੀ ਤੁਹਾਡਾ ਸਵਾਗਤ ਹੈ
4: ਅਮਨਦੀਪ ਕੌਰ ਜਲੰਧਰੀ ਵੱਲੋਂ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਰਬੰਸ ਸਰ ਜੀ ਆਪ ਨੂੰ ਵੀ ਸਤਿ ਸ਼੍ਰੀ ਅਕਾਲ ਜੀ ਮੇਰੀ ਅੱਜ ਦੀ ਰਚਨਾ ਹੈ ਸੱਦਰਾਂ ਦਾ ਮਹਿਲ ਸੱਦਰਾਂ ਦਾ ਮਹਿਲ ਹੋਇਆ ਚੱਕਣਾ ਚੂਰ ਨੀ ਮਾਏ ਸੱਦਰਾਂ ਦਾ ਮਹਿਲ ਹੋਇਆ ਚੱਕਣਾ ਚੂਰ ਨੀ ਮਾਏ ਕਿਤੇ ਮੁੱਲ ਕੌਡੀ ਨਹੀਂ ਕਿਤੇ ਕੋਈ ਨੂਰ ਨੀ ਮਾਏ ਨਾਲ ਤਕਦੀਰ ਤਾਂ ਬਣ ਚਟਾਨ ਲੜਦੀ ਰਹੀ ਹਾਂ ਨਾਲ ਤਕਦੀਰ ਤਾਂ ਬਣ ਚਟਾਨ ਲੜਦੀ ਰਹੀ ਹਾਂ ਜ਼ਖਮ ਆਪਣਿਆਂ ਦੇ ਨੇ ਤੋੜਿਆ ਗੁਰੂ ਨੀ ਮਾਏ ਚਿਹਰਾ ਸੀ ਜੋ ਕਦੇ ਲਿਸ਼ਲਿਸ਼ ਕਰਦਾ ਰਹਿੰਦਾ ਚਿਹਰਾ ਸੀ ਜੋ ਕਦੇ ਲਿਸ਼ਲਿਸ਼ ਕਰਦਾ ਰਹਿੰਦਾ ਨਾਲ ਦੁੱਖਾਂ ਦੇ ਹੁਣ ਹੋਇਆ ਬੇਨੂਰ ਨੀ ਮਾਏ ਫੱਟ ਤਲਵਾਰ ਦੇ ਤਾਂ ਕਦੇ ਨਾ ਕਦੇ ਮਿੱਟ ਜਾਂਦੇ ਫੱਟ ਤਲਵਾਰ ਦੇ ਤਾਂ ਕਦੇ ਨਾ ਕਦੇ ਮਿੱਟ ਜਾਂਦੇ ਕੌੜੇ ਬੋਲ ਦਿਲ ਵਿੱਚ ਬਣ ਜਾਂਦੇ ਨਸੂਰ ਨੀ ਮਾਏ ਸਾਂਝੀ ਨਾਸੀ ਜੋ ਉਮਰਾਂ ਦਾ ਡੋਬ ਅੱਧ ਵਾਟੇ ਗਿਆ ਸਾਂਝੀ ਨਾਸੀ ਜੋ ਉਮਰਾਂ ਦਾ ਡੋਬ ਅੱਧ ਵਾਟੇ ਗਿਆ ਕੋਈ ਸੱਚ ਜਾਣੇ ਨਾ ਜਾਣੇ ਦੇਖਦਾ ਹਜ਼ੂਰ ਨੀ ਮਾਏ ਵਾਅਦਾ ਕਰਦੀ ਹਾਂ ਤੇਰੇ ਦੁੱਧ ਦਾ ਕਰਜ਼ ਚੁਕਾਵਾਂਗੀ ਵਾਅਦਾ ਕਰਦੀ ਹਾਂ ਤੇਰੇ ਦੁੱਧ ਦਾ ਕਰਜ਼ ਚੁਕਾਵਾਂਗੀ ਨਕਾਬ ਉਤਾਰੂੰ ਉਹਦਾ ਜੋ ਕੋਈ ਮਗਨੋਰ ਨੀ ਮਾਏ ਢਾ ਲੱਗਣ ਨਾ ਦਿਆਂਗੀ ਤੇਰੇ ਸੰਸਕਾਰਾਂ ਨੂੰ ਢਾ ਲੱਗਣ ਨਾ ਦਿਆਂਗੀ ਤੇਰੇ ਸੰਸਕਾਰਾਂ ਨੂੰ ਜਲੰਧਰੀ ਨੇਕ ਅਮਲਾਂ ਦਾ ਹੁੰਦਾ ਜ਼ਰੂਰ ਨੀ ਮਾਏ ਜਲੰਧਰੀ ਨੇਕ ਅਮਲਾਂ ਦਾ ਹੁੰਦਾ ਜ਼ਰੂਰ ਨੀ ਮਾਏ
0: ਤੇ ਸਾਡੀ ਕਾਮੇ ਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਮੋਹਾਲੀ ਤੋਂ ਪ੍ਰਸਿੱਧ ਸ਼ਾਇਰਾ ਕਹਾਣੀਕਾਰਾ ਅਤੇ ਬਹੁਤ ਹੀ ਵਧੀਆ ਇਨਸਾਨ ਮਨਮੋਹਨ ਕੌਰ ਜੀ ਮਨਮੋਹਨ ਕੌਰ ਜੀ ਸਾਡੀਆਂ ਕਾਮੇ ਫਲਾਂ ਦਾ ਸ਼ਿੰਗਾਰ ਬਣਦੇ ਰਹਿੰਦੇ ਨੇ ਇਸ ਵਾਰ ਫਿਰ ਉਹ ਆਪਣੇ ਮਨ ਪਸੰਦ ਦੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਮਨਮੋਹਨ ਕੌਰ ਜੀ ਤੁਹਾਡਾ ਸਵਾਗਤ ਹੈ
5: ਮੈਂ ਮਨਮੋਹਨ ਕੌਰ ਪਟਿਆਲਾ ਪੰਚਕੂਲਾ ਤੋਂ ਦੀਵਾਲੀ ਦੇ ਸੰਬੰਧਤ ਇੱਕ ਨਜ਼ਮ ਲੈ ਕੇ ਆਈ ਹਾਂ ਪੇਸ਼ ਹੈ ਕਿਸੇ ਗਰੀਬ ਨੂੰ ਪਿਆਰ ਦਾ ਅਰਗ ਚੜਾ ਦੇ ਸੋ ਕਿਸੇ ਗਰੀਬ ਨੂੰ ਪਿਆਰ ਦਾ ਅਰਗ ਚੜਾ ਦੇ ਸੋ ਉਸਦੇ ਸੱਖਣੇ ਕਾਸੇ 'ਚ ਦੋ ਚਾਰ ਖੁਸ਼ੀਆਂ ਪਾ ਦੇ ਸੋ ਉਸਦੇ ਸੱਖਣੇ ਕਾਸੇ 'ਚ ਦੋ ਚਾਰ ਖੁਸ਼ੀਆਂ ਪਾ ਦੇ ਸੋ ਵੱਧ ਉਸਦੀ ਦੀਵਾਲੀ ਖਰੀ ਹੋ ਜਾਸੀ ਕਿਸੇ ਬੁੱਢੜੀ ਮਾਤਾ ਨੂੰ ਕਿਸੇ ਬੁੱਢੜੀ ਮਾਤਾ ਨੂੰ ਕੋਈ ਕੋਰਾ ਚੱਗਾ ਸਵਾ ਦੇ ਸੋ, ਕੋਈ ਦਵਾ ਦਾਰੂ ਕਰਾ ਦੇ ਸੋ, ਜ਼ਰਾ ਕੁੱਟ ਦੁੱਧ ਪਿਲਾ ਦੇ ਸੋ, ਵੱਤ ਉਸ ਦੀ ਦੀਵਾਲੀ ਖਰੀ ਹੋ ਜਾ ਸੀ। ਕਿਸੇ ਬੁੱਢੜੀ ਮਾਤਾ ਨੂੰ ਕੋਈ ਕੋਰਾ ਚੱਗਾ ਸਵਾ ਦੇ ਸੋ, ਕੋਈ ਦਵਾ ਦਾਰੂ ਕਰਾ ਦੇ ਸੋ, ਜ਼ਰਾ ਕੁੱਟ ਦੁੱਧ ਪਿਲਾ ਦੇ ਸੋ, ਵੱਤ ਉਸ ਦੀ ਦੀਵਾਲੀ ਖਰੀ ਹੋ ਜਾ ਸੀ। ਉਸਦੀ ਧੁੰਦਲੀ ਹੋਈਆਂ ਅੱਖਾਂ ਨੂੰ ਡਾਕਟਰ ਕੋਲ ਵਿਖਾ ਲੈ ਸੋ, ਉਸਦੀ ਧੁੰਦਲੀ ਹੋਈਆਂ ਅੱਖਾਂ ਨੂੰ ਡਾਕਟਰ ਕੋਲ ਵਿਖਾ ਲੈ ਸੋ, ਨਵੀਂ ਐਨਕ ਦੇ ਕੇ ਤਦ ਉਸਦੀ ਨੈਣਾਂ ਦੀ ਜੋਤ ਵਧਾ ਦੇ ਸੋ, ਵੱਤ ਉਸਦੀ ਦੀਵਾਲੀ ਖਰੀ ਹੋ ਜਾ ਸੀ। ਝੋਂਪੜੀ ਦੀ ਛਿੱਦੀ ਫੁਲਕਾਰੀ ਤੇ ਸੋਹਣੀ ਥਿਗੜੀ ਲਾ ਦੇ ਸੋ, ਝੋਂਪੜੀ ਦੀ ਛਿੱਦੀ ਫੁਲਕਾਰੀ ਤੇ ਸੋਹਣੀ ਥਿਗੜੀ ਲਾ ਦੇ ਸੋ, ਦੁਖਿਆਰੀ ਨਾਰੀ ਦੇ ਵੇੜੇ ਫੁੱਲਾਂ ਦੀ ਰੰਗੋਲੀ ਸੰਜਾ ਦੇ ਸੋ, ਦੁਖਿਆਰੀ ਨਾਰੀ ਦੇ ਵੇੜੇ ਫੁੱਲਾਂ ਦੀ ਰੰਗੋਲੀ ਸਜਾ ਦੇ ਸੋ, ਵੱਤ ਉਸਦੀ ਦੀਵਾਲੀ ਖਰੀ ਹੋ ਜਾ ਸੀ। ਮਿੱਟੀ ਨਾਲ ਲਿਬੜੇ ਬਾਲ ਦਾ ਵੱਤ ਮੂੰਹ ਧੁਆ ਦੇ ਸੋ, ਮਿੱਟੀ ਨਾਲ ਲਿਬੜੇ ਬਾਲ ਦਾ ਵੱਤ ਮੂੰਹ ਧੁਆ ਦੇ ਸੋ, ਮਾਂ ਵਾਂਗ ਆਪਣੇ ਸੀਨੇ ਲਾ ਕੇ ਮੱਥੇ ਤੇ ਹੋਠ ਚਵਾ ਦੇ ਸੋ, ਵੱਤ ਉਸਦੀ ਦੀਵਾਲੀ ਖਰੀ ਹੋ ਜਾ ਸੀ, ਵੱਤ ਉਸਦੀ ਦੀਵਾਲੀ ਖਰੀ ਹੋ ਜਾ ਸੀ। ਕਿਸੇ ਗਰੀਬ ਨੂੰ ਪਿਆਰ ਦਾ ਅਰਗ ਚੜਾ ਦੇ ਸੋ, ਉਸਦੇ ਸੱਖਣੇ ਕਾਸੇ ਚ ਦੋ ਚਾਰ ਖੁਸ਼ੀਆਂ ਪਾ ਦੇ ਸੋ, ਵੱਤ ਉਸਦੀ ਦੀਵਾਲੀ ਖਰੀ ਹੋ ਜਾ ਸੀ, ਵੱਤ ਉਸਦੀ ਦੀਵਾਲੀ ਖਰੀ ਹੋ ਜਾ ਸੀ।
0: ਗੌਰ ਤੋਂ ਬਾਅਦ ਪਿਆਰੇ ਸਰੋਤਿਓ, ਮੈਂ ਤੁਹਾਡੇ ਸਨਮੁੱਖ ਇੱਕ ਨਵਾਂ ਸ਼ਾਇਰ ਜਿਹੜਾ ਕਿ ਬੰਗਾ ਸ਼ਹਿਰ ਦੇ ਵਿੱਚ ਵਸਦਾ ਹੈ ਤੇ ਉਸਦਾ ਨਾਂ ਹੈ ਗੋਰਾ ਬੰਗਾ। ਆਸ ਕਰਦਾ ਕਿ ਗੋਰਾ ਬੰਗਾ ਦੇ ਜਿਹੜੇ ਆ ਮਨੋਭਾਵ ਸੁਣ ਕੇ ਤੁਸੀਂ ਜਿਹੜਾ ਆ ਉਸ ਨੂੰ ਸ਼ਾਬਾਸ਼ ਦਿਓਗੇ ਤੇ ਅਗਾਹ ਵਧਣ ਲਈ ਹੌਸਲਾ ਦਿਓਗੇ। ਗੋਰਾ ਬੰਗਾ ਜੀ, ਤੁਹਾਡਾ ਦੁਆਬਾ ਰੇਡੀਓ ਤੇ ਨਿੱਘਾ ਸਵਾਗਤ ਹੈ।
6: ਕਿ ਮੈਂ ਤੇ ਮੇਰੇ ਖਿਆਲ ਜ਼ਿਆਦਾ ਇਕੱਠੇ ਰਹਿੰਦੇ ਹਾਂ, ਪਤਾ ਨਹੀਂ ਜੀ ਲੋਕ ਸਾਨੂੰ ਕੀ ਕਹਿੰਦੇ ਆ। ਕਮਰੇ 'ਚ ਮੇਰੇ ਥੋੜ੍ਹੀਆਂ ਕਿਤਾਬਾਂ ਨੇ, ਬਹੁਤੀ ਜਗ੍ਹਾ ਘੇਰੀ ਰੰਗਲੇ ਖੁਆਬਾਂ ਨੇ, ਬੋਲੀਆਂ ਅਤੇ ਭੰਗੜੇ ਪਾਉਣ ਰਾਤ ਨੂੰ, ਲਿਖੇ ਫੇ ਸ਼ਾਇਰ ਪੰਨਿਆਂ ਅਤੇ ਬਾਤ ਨੂੰ, ਲਿਖੇ ਫੇ ਸ਼ਾਇਰ ਪੰਨਿਆਂ ਅਤੇ ਬਾਤ ਨੂੰ, ਰੌਸ਼ਨੀ ਖਿਆਲਾਂ ਵਿੱਚ ਆਣ ਘੁੱਲ ਜਾਏ, ਬਣ ਕੇ ਸਿਆਹੀ ਸੋਚਾਂ ਉੱਤੇ ਡੁੱਲ ਜਾਏ, ਖੁਸ਼ੀਆਂ ਛੱਤਣ ਜੀ ਮਹੱਲ ਵੱਖਰਾ, ਪੌੜੀਆਂ ਬਣਨ ਮੇਰੀਆਂ ਇਹ ਸਥਰਾਂ, ਇਹਨਾਂ ਵਿੱਚ ਭੇਦ ਨਹੀਂ ਕੋਈ ਲੈ ਕੇ ਜਾਤ ਨੂੰ, ਲਿਖੇ ਫੇ ਸ਼ਾਇਰ ਪੰਨਿਆਂ ਅਤੇ ਬਾਤ ਨੂੰ, ਲਿਖੇ ਫੇ ਸ਼ਾਇਰ ਪੰਨਿਆਂ ਅਤੇ ਬਾਤ ਨੂੰ। ਅਤੇ ਗੂੜੇ ਗੂੜੇ ਰੰਗਾਂ ਨਾਲ ਪਿਆਰ ਹੋ ਗਿਆ, ਹੁਣ ਤਾਂ ਸ਼ਾਇਰ ਇਹਨਾਂ ਵਿੱਚ ਖੋ ਗਿਆ, ਰੀਝ ਵੀ ਸਜਾਈ ਆਪੇ ਰੰਗ ਹੋ ਗਿਆ, ਮੇਰਾ ਕੜਾ ਉਹਦੀ ਵੰਗ ਨਾਲ ਮੰਗ ਹੋ ਗਿਆ, ਆਖਦੇ ਖਿਆਲ ਇਹੋ ਪ੍ਰਭਾਤ ਨੂੰ, ਲਿਖੇ ਫੇ ਸ਼ਾਇਰ ਪੰਨਿਆਂ ਅਤੇ ਬਾਤ ਨੂੰ, ਲਿਖੇ ਫੇ ਸ਼ਾਇਰ ਪੰਨਿਆਂ ਅਤੇ ਬਾਤ ਨੂੰ।
0: ਗੋਰਾ ਬੰਗਾ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹਰਦੀਪ ਕੌਰ ਜਸੋਵਾਲ ਜੀ ਨੂੰ। ਹਰਦੀਪ ਕੌਰ ਜਸੋਵਾਲ ਜੀ ਪਹਿਲਾਂ ਵੀ ਸਾਡੀਆਂ ਕੰਮ ਮਹਿਫਲਾਂ ਦੇ ਵਿੱਚ ਹਾਜ਼ਰੀ ਲਾ ਚੁੱਕੇ ਨੇ, ਅੱਜ ਫੇਰ ਉਹ ਸਾਡੇ ਵਿਸ਼ੇਸ਼ ਸੱਦੇ ਦੇ ਉੱਤੇ ਹਾਜ਼ਰ ਹੋਏ ਨੇ। ਉਹਨਾਂ ਦਾ ਕੰਮ ਮਹਿਫਲ ਦੇ ਵਿੱਚ ਨਿੱਘਾ ਸਵਾਗਤ ਹੈ। ਹਰਦੀਪ ਕੌਰ ਜੀ, ਜੀ ਆਇਆਂ ਨੂੰ,
7: ਪਿਆਰ ਭਰੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਗਜ਼ਲ। ਕੁੱਤੇ ਪੌਂਕਣ, ਉੱਲੂ ਬੋਲਣ, ਗਿਰਜਾਂ ਲਾਏ ਡੇਰੇ ਨੇ, ਕਾਵਾਂ ਰੋਲੀ ਚਾਰ ਛਪੇਰੇ, ਪਾਗ ਅਵੱਲੇ ਮੇਰੇ ਨੇ, ਇੰਦਰ ਅੱਜ ਬਰਸਾਤਾ ਕਰਦੇ, ਪੌਣਾ ਦੀ ਰਫ਼ਤਾਰ ਬੜੀ, ਫਿਰ ਵੀ ਪਾਂਬੜ ਮਸਦੇ ਲੋਕੋ, ਮੇਰੇ ਚਾਰ ਛਪੇਰੇ ਨੇ, ਚੰਨ ਲਕੋਇਆ ਕਾਲੇ ਬੱਦਲ, ਕੁੱਪ ਹਨੇਰਾ ਛਾਇਆ ਹੈ, ਘਰ ਦਾ ਰਸਤਾ ਪਟਕੇ ਸੱਜਣ, ਲੋਕੀ ਕਹਿਣ ਸਵੇਰੇ ਨੇ, ਨਿੱਤ ਸਵੇਰੇ ਮੱਥਾ ਰਗੜਾ, ਮੰਜ਼ਲ ਤੀਕਰ ਜਾਣ ਲਈ, ਬੈਠੀ ਹਾਂ ਕਰ ਬਾਹਰ ਲੁਟਾਈ, ਬਾਬੇ ਚਾਰ ਛਪੇਰੇ ਨੇ, ਚਾਲਾਂ ਉਸਦੀਆਂ ਸਮਝ ਗਈ, ਗੱਪ ਸੁਣਾਉਂਦੇ ਵੱਡੇ ਹੋ, ਜੁਮਲੇ ਬਾਜ਼ ਸਿਰੇ ਦਾ ਜਾਪੇ, ਉਹਦੇ ਰੰਗ ਬਥੇਰੇ ਨੇ। ਸੂਰਜ ਵਸਦੇ ਰੁੱਸੀ ਜਾਏ, ਤਾਰੇ ਵੀ ਤਾਂ ਸੰਗੀ ਹਨ, ਤੀਜਾ ਨੇਤਰ ਖੋਲੀ ਲੋਟੇ ਵੱਡੇ ਤੇਰੇ ਜੇਰੇ ਨੇ। ਸੂਰਜ ਵਸਦੇ ਰੁੱਸੀ ਜਾਏ, ਤਾਰੇ ਵੀ ਤਾਂ ਸੰਗੀ ਹਨ, ਤੀਜਾ ਨੇਤਰ ਖੋਲੀ ਲੋਟੇ ਵੱਡੇ ਤੇਰੇ ਜੇਰੇ ਨੇ। ਧੰਨਵਾਦ।
0: ਮੇਰੇ ਸਰੋਤਿਓ, ਆਓ ਮੈਂ ਤੁਹਾਨੂੰ ਇੰਗਲੈਂਡ ਦੇ ਸ਼ਹਿਰ ਲਿਸਟਰ ਲੈ ਚੱਲਾਂ, ਤੇ ਲਿਸਟਰ ਦੇ ਵਿੱਚ ਸਾਡੀ ਕਵਿਤਰੀ ਰਹਿ ਰਹੀ ਹੈ ਜਸਵੰਤ ਕੌਰ ਬੈਂਸ, ਜਿਹੜੇ ਆਪ ਖੁਦ ਵੀ ਰੇਡੀਓ ਹੋਸਟ ਨੇ, ਤੇ ਇਸ ਦੇ ਨਾਲ ਦੀ ਨਾਲ ਉਹ ਕਵਿਤਾਵਾਂ ਜਿਹੜੀਆਂ ਸਾਡੇ ਸਰੋਤਿਆਂ ਲਈ ਸਾਡੀ ਸਿਫਾਰਿਸ਼ ਦੇ ਉੱਤੇ ਸੁਣਾਉਂਦੇ ਰਹਿੰਦੇ ਨੇ, ਉਹ ਇੱਕ ਇਸ ਵਾਰ ਜਿਹੜੀ ਆ ਆਪਣੀ ਕਵਿਤਾ ਲੈ ਕੇ ਹਾਜ਼ਰ ਨੇ। ਜਸਵੰਤ ਕੌਰ ਬੈਂਸ ਜੀ, ਤੁਹਾਡਾ ਨਿੱਘਾ ਸਵਾਗਤ ਹੈ।
8: ਕਬੂਲ ਕਰੋ ਜਸਵੰਤ ਕੌਰ ਬੈਂਸ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ, ਤੇ ਇੱਕ ਗੀਤ ਤੁਹਾਡੇ ਸਭ ਦੀ ਨਜ਼ਰ ਕਰਨ ਜਾ ਰਹੀ ਹਾਂ, ਸਾਰੇ ਹੀ ਪਾਠਕਾਂ ਅਤੇ ਸਰੋਤਿਆਂ ਦੀ ਨਜ਼ਰ। ਮੇਰਾ ਲਿਖਿਆ ਹੋਇਆ ਗੀਤ ਹੈ ਮਾਏ ਨੀ ਮੈਂ ਗੀਤ ਲਿਖਿਆ।

0: ਪਿਤਾ।
1: ਪਿਆਰੇ ਸਰੋਤਿਓ, ਸਾਡੀ ਕੰਮ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਪ੍ਰਭ ਜੋਤ ਪ੍ਰਭ ਜੀ, ਜਿਹੜੇ ਪਹਿਲਾਂ ਵੀ ਸਾਡੀ ਕੰਮ ਮਹਿਫਲ ਦੇ ਵਿੱਚ ਇੱਕ ਵਾਰ ਫੇਰੀ ਮਾਰ ਚੁੱਕੇ ਨੇ, ਤੇ ਇਸ ਵਾਰ ਦੀ ਫੇਰੀ ਦੇ ਦੌਰਾਨ ਉਹ ਆਪਣੀ ਜਿਹੜੀ ਆ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਮਾਂ ਮਾਂ ਕਹਿੰਦੇ ਦੁਨੀਆਂ ਦਾ ਸਭ ਤੋਂ ਪਿਆਰਾ ਜਿਹੜਾ ਨਾਂ ਹੈ, ਤੇ ਇਸ ਸੰਸਾਰ ਦੀ ਸਾਰੀ ਸਿਰਜਣਾ ਅਸਲ ਵਿੱਚ ਮਾਂ ਰਾਹੀਂ ਹੀ ਹੁੰਦੀ ਹੈ। ਤੇ ਪ੍ਰਭ ਜੋਤ ਪ੍ਰਭ ਜੀ ਮਾਂ ਨਾਲ ਸੰਬੰਧਿਤ ਕਵਿਤਾ ਲੈ ਕੇ ਹਾਜ਼ਰ ਨੇ, ਉਹਨਾਂ ਦਾ ਨਿੱਘਾ ਸਵਾਗਤ ਹੈ।
2: ਸਤਿ ਸ਼੍ਰੀ ਅਕਾਲ, ਮੈਂ ਪ੍ਰਭਜੋਤ ਪ੍ਰਭ ਹਾਜ਼ਰ ਆਪਣੀ ਇੱਕ ਰਚਨਾ ਲੈ ਕੇ, ਜਿਸ ਦਾ ਨਾਮ ਹੈ ਮਾਂ। ਜਦ ਹੱਸਦੀ ਏ, ਜਦ ਟੁਰਦੀ ਏ, ਜਦ ਵਾਂਗ ਹਵਾਵਾਂ ਉੱਡਦੀ ਏ। ਜਦ ਹੱਸਦੀ ਏ, ਜਦ ਟੁਰਦੀ ਏ, ਜਦ ਵਾਂਗ ਹਵਾਵਾਂ ਉੱਡਦੀ ਏ। ਜਦ ਕਲੀਆਂ ਵਾਂਗੂ ਝੂਮੇ ਤੂੰ, ਜਦ ਵਿੱਚ ਬਹਾਰਾਂ ਘੁੰਮੇ ਤੂੰ। ਜਦ ਕਲੀਆਂ ਵਾਂਗੂ ਝੂਮੇ ਤੂੰ, ਜਦ ਵਿੱਚ ਬਹਾਰਾਂ ਘੁੰਮੇ ਤੂੰ। ਤੂੰ ਖਿੜਦੀ ਏ, ਤੂੰ ਫੱਬਦੀ ਏ, ਤੂੰ ਵਾਂਗ ਮੁਹੱਬਤ ਲੱਗਦੀ ਏ। ਤੂੰ ਖਿੜਦੀ ਏ, ਤੂੰ ਫੱਬਦੀ ਏ, ਤੂੰ ਵਾਂਗ ਮੁਹੱਬਤ ਲੱਗਦੀ ਏ। ਜਦ ਰੱਬੀ ਨੂਰ ਝਲਕਦਾ ਏ, ਤੇ ਬੱਚਿਆਂ ਵਾਂਗਰ ਲੱਗਦਾ ਏ। ਜਦ ਰੱਬੀ ਨੂਰ ਝਲਕਦਾ ਏ, ਤੇ ਬੱਚਿਆਂ ਵਾਂਗਰ ਲੱਗਦਾ ਏ। ਤੂੰ ਵਾਂਗ ਪਾਣੀਆਂ ਲਹਿਰਾਈ ਏ, ਤੂੰ ਵਾਂਗ ਪਾਣੀਆਂ ਲਹਿਰਾਈ ਏ, ਤੂੰ ਕੁਦਰਤ ਵਿੱਚ ਸਮਾਈ ਏ। ਤੂੰ ਵਾਂਗ ਪਾਣੀਆਂ ਲਹਿਰਾਈ ਏ, ਤੂੰ ਕੁਦਰਤ ਵਿੱਚ ਸਮਾਈ ਏ। ਤੂੰ ਧਰਤੀ ਏ, ਤੂੰ ਅੰਬਰ ਏ, ਤੂੰ ਧਰਤੀ ਏ, ਤੂੰ ਅੰਬਰ ਏ। ਸਾਰੀ ਮਮਤਾ ਤੇਰੇ ਅੰਦਰ ਏ, ਐ ਮਾਂ ਤੂੰ ਵਾਂਗ ਸਮੁੰਦਰ ਏ, ਐ ਮਾਂ ਤੂੰ ਵਾਂਗ ਸਮੁੰਦਰ ਏ। ਤੇਰੀ ਬੁੱਕਲ ਨਿਗੜੀ ਲੱਗਦੀ ਏ, ਤੇਰੀ ਬੁੱਕਲ ਨਿਗੜੀ ਲੱਗਦੀ ਏ, ਸਾਰੀ ਦੁਨੀਆ ਇਸ ਚੋਂ ਲੱਭਦੀ ਏ। ਤੇਰੀ ਬੁੱਕਲ ਨਿਗੜੀ ਲੱਗਦੀ ਏ, ਸਾਰੀ ਦੁਨੀਆ ਇਸ ਚੋਂ ਲੱਭਦੀ ਏ। ਮਹਿਫੂਜ਼ ਆ ਤੇਰੀਆਂ ਬਾਹਾਂ ਵਿੱਚ, ਮਹਿਫੂਜ਼ ਆ ਤੇਰੀਆਂ ਬਾਹਾਂ ਵਿੱਚ, ਤੂੰ ਛਾਏ ਗਰਮ ਹਵਾਵਾਂ ਵਿੱਚ। ਮਹਿਫੂਜ਼ ਆ ਤੇਰੀਆਂ ਬਾਹਾਂ ਵਿੱਚ, ਤੂੰ ਛਾਏ ਗਰਮ ਹਵਾਵਾਂ ਵਿੱਚ। ਤੂੰ ਮੇਰੇ ਲਈ ਇੱਕ ਮੰਦਰ ਏ, ਐ ਮਾਂ ਤੂੰ ਵਾਂਗ ਸਮੁੰਦਰ ਏ, ਐ ਮਾਂ ਤੂੰ ਵਾਂਗ ਸਮੁੰਦਰ ਏ, ਐ ਮਾਂ ਤੂੰ ਵਾਂਗ ਸਮੁੰਦਰ ਏ। ਧੰਨਵਾਦ ਜੀ।
1: ਪ੍ਰਭ ਜੋਤ ਪ੍ਰਭ ਤੋਂ ਬਾਅਦ ਹੁਣ ਮੈਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸ਼ਹਿਰ ਬੰਗਾ ਤੋਂ ਗੁਰਲੀਨ ਕੌਰ ਨੂੰ ਸੱਦਾ ਦੇਣ ਜਾ ਰਿਹਾ। ਉਹ ਆਣ ਤੇ ਆਪਣੀ ਜਿਹੜੀ ਆ ਰਚਨਾ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਦੇ ਨਾਲ ਸਾਂਝੀ ਕਰਨ। ਗੁਰਲੀਨ ਕੌਰ ਜੀ, ਤੁਹਾਡਾ ਸਵਾਗਤ ਹੈ।
3: ਦੁਆਬਾ ਰੇਡੀਓ ਨੂੰ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਤੁਹਾਡੀ ਆਪਣੀ ਗੁਰਲੀਨ ਕੌਰ ਉਸ ਹੜਤਾਲ ਬਾਰੇ ਦੱਸਣ ਜਾ ਰਹੀ ਹਾਂ, ਜੋ ਕਦੇ ਕਿਸੇ ਨੇ ਸ਼ਾਇਦ ਹੀ ਸੋਚੀ ਹੋਵੇ। ਜ਼ਰਾ ਧਿਆਨ ਖਿੱਚ ਕੇ, ਗਾਵਾਂ ਅਤੇ ਮੱਝਾਂ ਨੇ ਹੜਤਾਲ ਕੀਤੀ ਏ, ਗਾਵਾਂ ਅਤੇ ਮੱਝਾਂ ਨੇ ਹੜਤਾਲ ਕੀਤੀ ਏ। ਪਤਾ ਕਰਨ 'ਤੇ

0: शुक्रिया जी।
1: हफ्ता भरी का महफल दे विच हुण मैं थोड़ी जान पछाण पंजाबी दे नवें उभर दे शायर तलविंदर शेरगिल जी नाल करवाउण जा रहा। तलविंदर शेरगिल जी जिला शहीद भगत सिंह नगर दी तहसील बंगा दे नेड़े वसदे पिंड गुणा चौर तो हन। बहुत वधिया शायर ने। इहदे नाल दी नाल उहनां दे इक लिखे हुए गीत पंजाब सिया नूं साडे गायक कृष्ण ही उन्हें गाया है, जिहड़ा इस वेले पंजाबी दे स्रोतियां दी बड़ी पसंद बनिया होया है। ते इहो जिहे वधिया रचनावां दे रचनहारे तलविंदर शेरगिल नूं असीं दुआबा रेडियो दे मंच ते निगाह जी आया कहिंदे हां।
2: ਹਿਫਾਜ਼ਤ ਆਪਣੇ ਸਾਹਾਂ ਦੀ ਇਦਾਂ ਕਰ ਰਹੇ ਹਾਂ, ਹਿਫਾਜ਼ਤ ਆਪਣੇ ਸਾਹਾਂ ਦੀ ਇਦਾਂ ਕਰ ਰਹੇ ਹਾਂ। ਜਦੋਂ ਵੀ ਜੰਗ ਹੋਈ ਹੈ ਸਦਾ ਹੀ ਕਰ ਰਹੇ ਹਾਂ, ਜਦੋਂ ਵੀ ਜੰਗ ਹੋਈ ਹੈ ਸਦਾ ਹੀ ਕਰ ਰਹੇ ਹਾਂ। ਤੁਹਾਨੂੰ ਵਹਿਮ ਹੈ ਐਵੇਂ ਅਜ਼ਲ ਤੋਂ ਸੌਂ ਰਹੇ ਹਾਂ, ਤੁਹਾਨੂੰ ਵਹਿਮ ਹੈ ਐਵੇਂ ਅਜ਼ਲ ਤੋਂ ਸੌਂ ਰਹੇ ਹਾਂ। ਅਸੀਂ ਤਾਂ ਨੀਂਦ ਵਿੱਚ ਖਾਬਾਂ ਦੀ ਰਾਖੀ ਕਰ ਰਹੇ ਹਾਂ, ਅਸੀਂ ਤਾਂ ਨੀਂਦ ਵਿੱਚ ਖਾਬਾਂ ਦੀ ਰਾਖੀ ਕਰ ਰਹੇ ਹਾਂ। ਕੁਤਾਹੀ ਤਾਂ ਪਤਾ ਲੱਗੇ ਕਿਵੇਂ ਰੁੱਸੇ ਨੇ ਦਰਿਆ, ਕੁਤਾਹੀ ਤਾਂ ਪਤਾ ਲੱਗੇ ਕਿਵੇਂ ਰੁੱਸੇ ਨੇ ਦਰਿਆ। ਅਸੀਂ ਤਾਂ ਖਾਰਿਆਂ ਖੂਹਾਂ 'ਚੋਂ ਪਾਣੀ ਭਰ ਰਹੇ ਹਾਂ, ਅਸੀਂ ਤਾਂ ਖਾਰਿਆਂ ਖੂਹਾਂ 'ਚੋਂ ਪਾਣੀ ਭਰ ਰਹੇ ਹਾਂ। ਕਿਸੇ ਵੀ ਬੁੱਤ ਘਾੜੇ ਨੇ ਸਾਨੂੰ ਰੱਬ ਨਾ ਕੀਤਾ, ਕਿਸੇ ਵੀ ਬੁੱਤ ਘਾੜੇ ਨੇ ਸਾਨੂੰ ਰੱਬ ਨਾ ਕੀਤਾ। ਜੁਗਾਂ ਤੋਂ ਹੀ ਅਸੀਂ ਰਾਹਾਂ 'ਚ ਪਏ ਪੱਥਰ ਰਹੇ ਹਾਂ, ਜੁਗਾਂ ਤੋਂ ਹੀ ਅਸੀਂ ਰਾਹਾਂ 'ਚ ਪਏ ਪੱਥਰ ਰਹੇ ਹਾਂ। ਮਿਲੇ ਵਰਦਾਨ ਹੀ ਕਾਰਨ ਸਾਡੀ ਮੌਤ ਦੇ ਨੇ, ਮਿਲੇ ਵਰਦਾਨ ਹੀ ਕਾਰਨ ਸਾਡੀ ਮੌਤ ਦੇ ਨੇ। ਖੁਸ਼ਾਮਦ ਰੱਬ ਦੀ ਕਰਨੋਂ ਤਦੇ ਤਾਂ ਡਰ ਰਹੇ ਹਾਂ, ਖੁਸ਼ਾਮਦ ਰੱਬ ਦੀ ਕਰਨੋਂ ਤਦੇ ਤਾਂ ਡਰ ਰਹੇ ਹਾਂ।
1: ਇਸ ਵਿੱਚੋਂ ਸਾਡੀ ਕਾਮ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਹੈਰੀ ਰੰਧਾਵਾ ਜੀ। ਹੈਰੀ ਰੰਧਾਵਾ ਜੀ ਭਾਵੇਂ ਆਪਣੇ ਕਿੱਤੇ ਵਜੋਂ ਸਾਇੰਸ ਦੇ ਅਧਿਆਪਕ ਨੇ, ਪਰ ਉਹਨਾਂ ਦਾ ਸ਼ੌਕ ਜਿਹੜਾ ਆ ਉਹ ਸਾਹਿਤ ਨਾਲ ਬਹੁਤ ਅਵੱਲਾ ਹੈ। ਉਹਨਾਂ ਨੂੰ ਚੰਗਾ ਸਾਹਿਤ ਪੜ੍ਹਨਾ ਅਤੇ ਚੰਗਾ ਸਾਹਿਤ ਰਚਨਾ ਅਤੇ ਗੀਤ ਸੰਗੀਤ ਦਾ ਬਹੁਤ ਸ਼ੌਕ ਹੈ। ਇਸ ਵਾਰ ਉਹ ਸਾਡੀ ਕਾਮ ਮਹਿਫਲ ਦੇ ਵਿੱਚ ਇੱਕ ਜਗਜੀਤ ਸਿੰਘ ਜੀ ਦੀ ਗਾਈ ਹੋਈ ਗਜ਼ਲ ਲੈ ਕੇ ਹਾਜ਼ਰ ਹੋ ਰਹੇ ਨੇ। ਹੈਰੀ ਰੰਧਾਵਾ ਜੀ ਤੁਹਾਡਾ ਸਵਾਗਤ ਹੈ।
3: ਹੈਰੀ ਰੰਧਾਵਾ ਵੱਲੋਂ ਪੇਸ਼ੇ ਖਿਦਮਤ ਹੈ ਸ਼ਾਇਰ ਜਗਦੀਪ ਹਸਰਤ ਜੀ ਦੀ ਇੱਕ ਬਹੁਤ ਪਿਆਰੀ ਗਜ਼ਲ।

तक ये राज बड़े आ रह गया, एक अचंभा छा गया यह देख के।

तक है राज बने आ रह गया, जो किसे दी गल नहीं सी सहारदा।

0: ਸ਼ੁਕਰੀਆ ਜੀ।
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਸਾਡੀ ਕਾਮੇਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਪਰਮਜੀਤ ਕੌਰ ਜੀ। ਪਰਮਜੀਤ ਕੌਰ ਜੀ ਨੇ ਸਾਡੇ ਫਤਿਹਗੜ੍ਹ ਸਾਹਿਬ ਦੇ ਵਿੱਚ ਰਹਿੰਦੇ ਸ਼ਾਇਰ ਰਵਿੰਦਰ ਬਲੱਗਣ ਜੀ ਦੀ ਗਜ਼ਲ ਗਾਈ ਏ। ਅਸੀਂ ਪਰਮਜੀਤ ਕੌਰ ਜੀ ਦਾ ਨਿੱਘਾ ਸਵਾਗਤ ਕਰਦੇ ਹਾਂ ਤੇ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋਣ। ਆਸ ਕਰਦੇ ਹਾਂ ਕਿ ਸਰੋਤੇ ਉਹਨਾਂ ਨੂੰ ਪਸੰਦ ਕਰਨਗੇ। ਪਰਮਜੀਤ ਕੌਰ ਜੀ, ਤੁਹਾਡਾ ਸਵਾਗਤ ਹੈ।

ਮਹਿਫਿਲ ਦੀ ਅਖੀਰ ਦੇ ਉੱਤੇ ਸਾਡੀ ਮੰਗ ਦੇ ਉੱਤੇ ਹਾਜ਼ਰ ਹੋ ਰਿਹਾ ਹੈ ਹਰਪ੍ਰੀਤ ਸਫਰੀ, ਜਿਹੜਾ ਕਿ ਪੰਜਾਬੀ ਦੇ ਪ੍ਰਸਿੱਧ ਸ਼ਾਇਰ ਚਰਨ ਸਿੰਘ ਸਫਰੀ ਜੀ ਦਾ ਪੋਤਰਾ ਹੈ। ਆਪਣੇ ਮਾਤਾ ਪਿਤਾ ਦੇ ਨਾਲ ਹੁਸ਼ਿਆਰਪੁਰ ਵਿਖੇ ਰਹਿ ਰਿਹਾ ਹੈ। ਅਸੀਂ ਦੁਆ ਕਰਦੇ ਹਾਂ ਉਹ ਪੰਜਾਬ ਦੀ ਵਧੀਆ ਆਵਾਜ਼ ਬਣ ਕੇ ਆਵੇ, ਅਤੇ ਪਿਛਲੇ ਦਿਨਾਂ ਦੇ ਵਿੱਚ ਉਸ ਨੇ ਇੱਕ ਜਿਹੜਾ ਗਾਇਕੀ ਦਾ ਆਨਲਾਈਨ ਕੰਪੀਟੀਸ਼ਨ ਸੀ ਉਸ ਦੇ ਵਿੱਚ ਵੀ ਹਿੱਸਾ ਲਿਆ ਸੀ, ਅਤੇ ਉਸ ਨੇ ਕਾਫੀ ਬੁਲੰਦੀਆਂ ਛੂਹੀਆਂ ਸੀ, ਅਤੇ ਉਹ ਸਾਡੀ ਮੰਗ ਦੇ ਉੱਤੇ ਜਿਹੜਾ ਆ ਹਾਜ਼ਰ ਹੋ ਰਿਹਾ ਹੈ। ਹਰਪ੍ਰੀਤ ਸਫਰੀ ਜੀ, ਤੁਹਾਡਾ ਨਿੱਘਾ ਸਵਾਗਤ ਹੈ।

ਹਰਪ੍ਰੀਤ ਸਫਰੀ ਦੀ ਇਸ ਪੇਸ਼ਕਾਰੀ ਦੇ ਨਾਲ ਹੀ ਸਾਡੀ ਅੱਜ ਦੀ ਕਾਮਯਾਬ ਫਲ ਇੱਥੇ ਸਮਾਪਤ ਹੁੰਦੀ ਹੈ ਅਤੇ ਹਰਬੰਸ ਸਿੰਘ ਨੂੰ ਦਿਓ ਹੁਣ ਆਗਿਆ ਅਤੇ ਹੁਣ ਅਗਲੇ ਐਤਵਾਰ ਫਿਰ ਮੁਲਾਕਾਤ ਹੋਏਗੀ। ਤਦ ਤੱਕ ਲਈ ਅਲਵਿਦਾ ਪਿਆਰੇ ਦੋਸਤੋ।

0: ਪਾਪਾ ਰੇਡੀਓ
1: ਬਾਬਾ ਰੇਡੀਓ ਦੇ ਪਿਆਰੇ ਸਰੋਤੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਹਰਵੰਸ ਸਿੰਘ ਵੱਲੋਂ ਆਦਾਬ ਨਮਸਕਾਰ ਸਤਿ ਸ਼੍ਰੀ ਅਕਾਲ ਕੁਦਰਤ ਖੈਰ ਕਰੇ ਪਿਆਰੇ ਸਰੋਤਿਓ ਅੱਜ 5 ਦਸੰਬਰ 2020 ਦਿਨ ਐਤਵਾਰ ਸ਼ਾਮ ਦੇ 5 ਵਜਦੇ ਹਨ ਅਤੇ ਸਾਡਾ 33ਵਾਂ ਕਵੀ ਦਰਬਾਰ ਸ਼ੁਰੂ ਹੋ ਜਾ ਰਿਹਾ ਹੈ ਅਤੇ ਅਸੀਂ ਤੁਹਾਨੂੰ ਸਾਰਿਆਂ ਨੂੰ ਇਹ ਕਵੀ ਦਰਬਾਰ ਸੁਣਨ ਦਾ ਸੱਦਾ ਦਿੰਦੇ ਹਾਂ ਅਤੇ ਨਾਲ ਦੀ ਨਾਲ ਕਵੀ ਦਰਬਾਰ ਦਾ ਆਗਾਜ਼ ਕਰਨ ਲਈ ਅਸੀਂ ਪੰਜਾਬੀ ਦੇ ਨਵੇਂ ਉੱਭਰ ਰਹੇ ਕਵੀ ਪ੍ਰੀਤ ਲੱਦੜ ਜੀ ਨੂੰ ਸੱਦਾ ਦਿੰਦੇ ਹਾਂ ਉਹ ਆਉਣ ਅਤੇ ਅੱਜ ਦੇ ਕਵੀ ਦਰਬਾਰ ਦਾ ਆਗਾਜ਼ ਕਰਨ। ਇਸ ਕਵੀ ਦਰਬਾਰ ਦੇ ਵਿੱਚ ਅਸੀਂ ਕੋਸ਼ਿਸ਼ ਕਰ ਰਹੇ ਹਾਂ ਇਸ ਵੇਲੇ ਜੋ ਭਾਰਤ ਦੇ ਕਿਸਾਨਾਂ ਦਾ ਇੱਕ ਕੋਲ ਚੱਲ ਰਿਹਾ ਹੈ ਜਿਨ੍ਹਾਂ ਨੇ ਇਸ ਵੇਲੇ ਦਿੱਲੀ ਘਿਰੀ ਹੋਈ ਹੈ ਉਸ ਕਿਸਾਨੀ ਦੇ ਸੰਕਟ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਇਸ ਅੱਜ ਦੇ ਕਵੀ ਦਰਬਾਰ ਨੂੰ ਕੋਸ਼ਿਸ਼ ਕੀਤੀ ਹੈ ਕਿ ਉਹ ਕਿਸਾਨ ਕੋਲ ਨਾਲ ਸੰਬੰਧਿਤ ਕਵੀ ਦਰਬਾਰ ਹੋਵੇ ਅਤੇ ਇਸ ਕਵੀ ਦਰਬਾਰ ਦੇ ਆਗਾਜ਼ ਲਈ ਅਸੀਂ ਪ੍ਰੀਤ ਲੱਦੜ ਨੂੰ ਸੱਦਾ ਦੇ ਰਹੇ ਹਾਂ ਅਤੇ ਪ੍ਰੀਤ ਲੱਦੜ ਜੀ ਦੀ ਪਹਿਲੀ ਕਿਤਾਬ ਜਿਹੜੀ ਹੈ ਕਲਮਨਾਦ ਜਿਹੜੀ ਹੈ ਪਿਛਲੇ ਦਿਨਾਂ ਦੇ ਵਿੱਚ ਹੀ ਪੰਜਾਬੀ ਪਾਠਕਾਂ ਦੀ ਝੋਲੀ ਦੇ ਵਿੱਚ ਪਈ ਹੈ। ਪ੍ਰੀਤ ਲੱਦੜੀ ਦੁਆਬਾ ਰੇਡੀਓ ਦੇ ਕਵੀ ਦਰਬਾਰ ਦੇ ਵਿੱਚ ਆਪ ਜੀ ਦਾ ਨਿੱਘਾ ਸਵਾਗਤ ਹੈ।
2: ਬਹੁਤ ਬਹੁਤ ਸ਼ੁਕਰੀਆ ਹਰਬੰਸ ਹਿਉਂ ਸਾਹਿਬ ਆਪ ਦਾ ਅਤੇ ਦੁਆਬਾ ਰੇਡੀਓ ਦਾ ਜਿਨ੍ਹਾਂ ਨੇ ਮੈਨੂੰ ਆਪਣੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਦੂਜੀ ਵਾਰ ਸ਼ਿਰਕਤ ਕਰਨ ਦਾ ਮੌਕਾ ਦਿੱਤਾ ਜੀ। ਸੋ ਪਹਿਲੀ ਵਾਰ ਜਦੋਂ ਮੈਂ ਆਇਆ ਸੀ ਅਤੇ ਆਪ ਸਭ ਨੂੰ ਮੈਂ ਦੱਸਿਆ ਸੀ, ਹਰਬੰਸ ਹਿਉਂ ਸਾਹਿਬ ਨੇ ਵੀ ਦੱਸਿਆ ਸੀ ਕਿ ਮੇਰੀ ਪਹਿਲੀ ਜੋ ਪਲੇਠੀ ਕਿਤਾਬ ਹੈ ਇੱਕ ਕਾਵਿ ਸੰਗ੍ਰਹਿ ਹੈ ਅਤੇ ਉਸ ਟਾਈਮ ਉਹ ਛਪ ਰਹੀ ਸੀ। ਸੋ ਹੁਣ ਮੈਂ ਆਪ ਸਭ ਨੂੰ ਇਹ ਦੱਸਦੇ ਹੋਏ ਬੜੀ ਖੁਸ਼ੀ ਲੈ ਰਿਹਾ ਕਿ ਮੇਰੀ ਕਿਤਾਬ ਛਪ ਕੇ ਤਿਆਰ ਹੋ ਚੁੱਕੀ ਹੈ ਜਿਹਦਾ ਨਾਮ ਹੈ ਜੀ ਕਲਮਨਾਦ। ਤੋਂ ਬੜਾ ਪਾਠਕਾਂ ਵੱਲੋਂ ਪਿਆਰ ਦਿੱਤਾ ਜਾ ਰਿਹਾ ਜਿਹਦਾ ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ। ਸੋ ਜਿਵੇਂ ਕਿ ਹਿਉਂ ਸਾਹਿਬ ਨੇ ਦੱਸਿਆ ਕਿ ਅੱਜ ਦਾ ਕਵੀ ਦਰਬਾਰ ਸਮਰਪਿਤ ਹੈ ਸਾਡੇ ਕਿਸਾਨ ਸੰਘਰਸ਼ ਨੂੰ। ਲੱਖਾਂ ਕਿਸਾਨ ਦਿੱਲੀ ਜਾ ਕੇ ਅੰਦੋਲਨ ਕਰ ਰਹੇ ਨੇ, ਧਰਨਾ ਦੇ ਰਹੇ ਨੇ ਕਿ ਜੋ ਵੀ ਬਿੱਲ ਲਿਆਂਦੇ ਗਏ ਨੇ, ਖੇਤੀ ਆਰਡੀਨੈਂਸ ਬਿੱਲ ਜੋ ਲਿਆਂਦੇ ਗਏ ਨੇ ਉਹ ਗਲਤ ਨੇ। ਉਹਨਾਂ ਦੇ ਵਿੱਚ ਸ਼ਰੇਆਮ ਸਰਾਸਰ ਕਿਸਾਨਾਂ ਨਾਲ ਧੱਕਾ ਕੀਤਾ ਜਾ ਰਿਹਾ ਅਤੇ ਸਰਕਾਰ ਨੂੰ, ਕੇਂਦਰ ਨੂੰ ਉਹ ਵਾਪਸ ਲੈਣੇ ਚਾਹੀਦੇ ਨੇ ਜੋ ਕਿ ਬਿਲਕੁਲ ਜਾਇਜ਼ ਨੇ, ਉਹਨਾਂ ਦੀਆਂ ਮੰਗਾਂ ਬਿਲਕੁਲ ਜਾਇਜ਼ ਨੇ। ਨਿਰਸੰਦੇਹ ਜੋ ਸਰਕਾਰ ਹੈ ਇਹਨਾਂ ਬਿੱਲਾਂ ਰਾਹੀਂ ਧੱਕਾ ਕਰ ਰਹੀ ਹੈ। ਸੋ ਇਸੇ ਸੰਬੰਧ ਦੇ ਵਿੱਚ ਮੈਂ ਇੱਕ ਗਜ਼ਲ ਆਪ ਸਭ ਨਾਲ ਸਾਂਝੀ ਕਰਾਂਗਾ ਜੋ ਮੇਰੀ ਕਿਤਾਬ ਆਈ ਹੈ ਜੀ ਕਲਮਨਾਦ, ਉਹਦੇ ਵਿੱਚੋਂ ਇੱਕ ਗਜ਼ਲ ਆਪ ਸਭ ਨਾਲ ਸਾਂਝੀ ਕਰਾਂਗਾ। ਇੱਕ ਸਮੇਂ ਦੇ ਹਾਕਮ ਨੂੰ ਇੱਕ ਵੰਗਾਰ ਏ ਨਸੀਹਤ ਏ ਕਿ ਤੂੰ ਜੋ ਵੀ ਕਰ ਰਿਹਾ ਏ ਗਲਤ ਕਰ ਰਿਹਾ ਏ, ਤੈਨੂੰ ਸਮਝਣਾ ਚਾਹੀਦਾ ਏ, ਸੁਧਰਨਾ ਚਾਹੀਦਾ ਏ, ਆਪਣੀਆਂ ਗਲਤੀਆਂ ਤੋਂ ਸਿੱਖਣਾ ਚਾਹੀਦਾ ਏ। ਸੋ ਗੌਰ ਫਰਮਾਉਣਾ ਜੀ, ਗਜ਼ਲ ਦਾ ਟਾਈਟਲ ਹੈ ਜੀ ਨੀਰੋ ਦੀ ਬੰਸੁਰੀ। ਮਤਲਾ ਹਾਜ਼ਰ ਹੈ ਜੀ, ਹੋਰਾਂ ਦੇ ਜੇ ਘਰਾਂ ਚ ਅੱਗਾਂ ਲਾਵੇਂਗਾ, ਭੁੱਲ ਜਾਈ ਕਿ ਆਪਣਾ ਘਰ ਬਚਾ ਲੇਗਾ। ਹੋਰਾਂ ਦੇ ਜੇ ਘਰਾਂ ਚ ਅੱਗਾਂ ਲਾਵੇਂਗਾ, ਭੁੱਲ ਜਾਈ ਕਿ ਆਪਣਾ ਘਰ ਬਚਾ ਲੇਗਾ। ਹੱਦ ਹੁੰਦੀ ਹਰ ਚੀਜ਼ ਦੀ, ਤੇਰੀ ਵੀ ਹੱਦ ਹੈ, ਕਿੰਨੀ ਨੀਰੋ ਬਣ ਬੰਸੂਰੀ ਬਜਾਵੇਂਗਾ। ਉੱਪਰ ਵਾਲਾ ਹਿਸਾਬ ਬਰਾਬਰ ਰੱਖਦਾ ਏ, ਜਿੱਦਾਂ ਦਾ ਬੀਜੇਗਾ ਉਹੀ ਪਾਵੇਂਗਾ। ਉੱਪਰ ਵਾਲਾ ਹਿਸਾਬ ਬਰਾਬਰ ਰੱਖਦਾ ਏ, ਜਿੱਦਾਂ ਦਾ ਬੀਜੇਗਾ ਉਹੀ ਪਾਵੇਂਗਾ। ਅੱਤ ਤੇ ਅੰਤ ਚ ਫਰਕ ਪਤਾ ਤੈਨੂੰ ਫਿਰ ਲੱਗਣਾ। ਅੱਤ ਤੇ ਅੰਤ ਚ ਫਰਕ ਪਤਾ ਤੈਨੂੰ ਫਿਰ ਲੱਗਣਾ। ਅੱਧਕ ਲਾ ਕੇ ਜਦ ਉਹ ਟਿੱਪੀ ਲਾਵੇਗਾ, ਤੂੰ ਤੇ ਤੇਰਾ ਰਾਜ ਭਾਗ ਮਿੱਟੀ ਹੋਣਾ। ਤੂੰ ਤੇ ਤੇਰਾ ਰਾਜ ਭਾਗ ਮਿੱਟੀ ਹੋਣਾ, ਕਿੰਨੇ ਚਾਹੇ ਉੱਚੇ ਮਹਿਲ ਬਣਾਵੇਂਗਾ। ਉੱਡੀਏ ਲੱਖ ਅਸਮਾਨੀ ਧਰਤੀ ਭੁੱਲੀਏ ਨਾ, ਉੱਡੀਏ ਲੱਖ ਅਸਮਾਨੀ ਧਰਤੀ ਭੁੱਲੀਏ ਨਾ। ਟੁੱਟ ਜਾਣੇ ਜਦ ਖੰਭ ਤੂੰ ਫੜ ਫੜਾਵੇਂਗਾ। ਚੇਤੇ ਰੱਖਿਆ ਕਰ ਕਿ ਵਾਂਗ ਸਿਕੰਦਰ ਦੇ, ਚੇਤੇ ਰੱਖਿਆ ਕਰਕੇ ਵਾਂਗ ਸਿਕੰਦਰ ਦੇ, ਖਾਲੀ ਹੱਥ ਹੀ ਇਸ ਜਹਾਨੋਂ ਜਾਵੇਂਗਾ। ਰੱਬ ਦੀ ਲਾਠੀ ਚੱਲਣੀ ਜਦੋਂ ਪ੍ਰੀਤ ਸਿਆ, ਰੱਬ ਦੀ ਲਾਠੀ ਚੱਲਣੀ ਜਦੋਂ ਪ੍ਰੀਤ ਸਿਆ, ਆਵਾਜ਼ ਨਹੀਂ ਆਉਣੀ ਪਰ ਡਾਢਾ ਕੁਰਲਾਵੇਂਗਾ। ਮਕਤੇ ਤੇ ਇੱਕ ਵਾਰ ਦੁਬਾਰਾ ਗੌਰ ਫਰਮਾਉਣਾ ਜੀ, ਰੱਬ ਦੀ ਲਾਠੀ ਚੱਲਣੀ ਜਦੋਂ ਪ੍ਰੀਤ ਸਿਆ, ਆਵਾਜ਼ ਨਹੀਂ ਆਉਣੀ ਪਰ ਡਾਢਾ ਕੁਰਲਾਵੇਂਗਾ। ਹੋਰਾਂ ਦੇ ਜੇ ਘਰਾਂ 'ਚ ਅੱਗਾਂ ਲਾਵੇਂਗਾ, ਭੁੱਲ ਜਾਈ ਕਿ ਆਪਣਾ ਘਰ ਬਚਾ ਲੇਂਗਾ। ਹੱਦ ਹੁੰਦੀ ਹਰ ਚੀਜ਼ ਦੀ, ਤੇਰੀ ਵੀ ਹੱਦ ਹੈ, ਕਿੰਨੀ ਨੀਰੋ ਬਣ ਬੰਸੁਰੀ ਵਜਾਵੇਂਗਾ। ਸੋ ਬਹੁਤ ਬਹੁਤ ਸ਼ੁਕਰੀਆ ਜੀ, ਇੰਨੀ ਕੁ ਹਾਜ਼ਰੀ ਪ੍ਰਵਾਨ ਕਰਨਾ ਜੀ, ਸਮੇਂ ਦੀ ਨਜ਼ਾਕਤ ਨੂੰ ਦੇਖਦੇ ਹੋਏ। ਸੋ ਬਹੁਤ ਬਹੁਤ ਸ਼ੁਕਰੀਆ, ਪਰਮਾਤਮਾ ਨੇ ਚਾਹਿਆ ਜਲਦੀ ਫਿਰ ਮਿਲਾਂਗੇ। ਬਹੁਤ ਬਹੁਤ ਸ਼ੁਕਰੀਆ ਇੱਕ ਵਾਰ ਫਿਰ ਤੋਂ ਹਰਬੰਸ ਸਿੰਘ ਸਾਹਿਬ ਦਾ ਅਤੇ ਦੁਆਬਾ ਰੇਡੀਓ ਦਾ, ਅਤੇ ਆਪ ਸਭ ਕਵੀ ਸਾਹਿਬਾਨਾਂ ਨੂੰ ਇੱਕ ਵਾਰ ਫਿਰ ਸਤਿ ਸ੍ਰੀ ਅਕਾਲ, ਅਦਾਬ, ਸਲਾਮ, ਬਹੁਤ ਬਹੁਤ ਸ਼ੁਕਰਾਨੇ ਜੀਓ।
1: ਤਿਲਦੜੀਏ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਸਾਡੀ ਸ਼ਾਇਰਾ ਕਮਲਾ ਸ਼ਰਮਾ ਜੀ ਨੂੰ। ਕਮਲਾ ਸ਼ਰਮਾ ਜੀ ਵੀ ਆਪਣੀ ਕਿਸਾਨ ਸੰਘਰਸ਼ ਨਾਲ ਸੰਬੰਧਿਤ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਕਮਲਾ ਸ਼ਰਮਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
0: ਮੈਂ ਦੁਆਬਾ ਰੇਡੀਓ ਦੀ ਬਹੁਤ ਹੀ ਧੰਨਵਾਦੀ ਹਾਂ ਜਿਨ੍ਹਾਂ ਨੇ ਅੱਜ ਮੈਨੂੰ ਸਾਡੇ ਕਿਸਾਨ ਭਰਾਵਾਂ ਵੱਲੋਂ ਆਪਣੇ ਹੱਕਾਂ ਲਈ ਕਰ ਰਹੇ ਸੰਘਰਸ਼ ਬਾਰੇ ਆਪਣੇ ਵਿਚਾਰ ਪ੍ਰਗਟ ਕਰਨ ਦਾ ਮੌਕਾ ਦਿੱਤਾ ਹੈ। ਮੈਂ ਆਪਣੀ ਰਚਨਾ ਰਾਹੀਂ ਆਪਣੇ ਮਾਲਕ ਅੱਗੇ ਅਰਜ਼ ਕਰਦੀ ਹਾਂ ਕਿ ਜਿਨ੍ਹਾਂ ਨੂੰ ਤੂੰ ਦੇਸ਼ ਦੀ ਡੋਰ ਸੰਭਾਲੀ ਹੈ, ਉਨ੍ਹਾਂ ਨੂੰ ਆਪਣੀ ਜਨਤਾ ਪ੍ਰਤੀ ਰਵੱਈਆ ਬਦਲਣ ਦੀ ਸੋਚ ਦੇਵੇ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ, ਨਿਮਰਤਾ ਹਮਦਰਦੀ ਰਹਿਮ ਵੀ ਦੇ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ, ਨਿਮਰਤਾ ਹਮਦਰਦੀ ਰਹਿਮ ਵੀ ਦੇ ਦੇ ਮੇਰੇ ਮਾਲਕਾ। ਬੰਦੇ ਨੂੰ ਬੰਦਾ ਸਮਝਣ ਦੀ, ਬੰਦੇ ਨੂੰ ਬੰਦਾ ਸਮਝਣ ਦੀ ਸੋਚ ਵੀ ਦੇ ਦੇ ਮੇਰੇ ਮਾਲਕਾ। ਅੱਜ ਤੋਂ ਨਹੀਂ, ਸਦੀਆਂ ਤੋਂ ਕਹਿੰਦੇ ਨੇ ਜਿਹਨੂੰ ਅੰਨਦਾਤਾ, ਉਹਨੂੰ ਉਹਦੀ ਉਹੀ ਜਗ੍ਹਾ ਤੂੰ ਦਿਵਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ, ਦੇਰ ਹੈ ਪਰ ਅੰਧੇਰ ਨਹੀਂ, ਦੇਰ ਹੈ ਪਰ ਅੰਧੇਰ ਨਹੀਂ ਤੇਰੇ ਦਰ ਤੇ। ਹੱਕਾਂ ਲਈ ਲੜ ਰਹੇ ਮੇਰੇ ਕਿਸਾਨਾਂ ਨੂੰ ਬਸ ਹੱਕ ਤੂੰ ਦਿਵਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ। ਕਰਨ ਭਾਵੇਂ ਰਾਜਨੀਤੀ, ਇਹ ਤਾਂ ਕੰਮ ਉਹਨਾਂ ਦਾ, ਪਰ ਉਸ ਤੋਂ ਉੱਪਰ ਉੱਠ ਕੇ ਨੀਵਿਆਂ ਨੂੰ ਉੱਪਰ ਚੁੱਕਣਾ ਤੂੰ ਸਿਖਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ। ਮੰਨਿਆ ਕਿ ਰਾਜਨੀਤੀ ਹੁੰਦੀ ਹੀ ਏਦਾਂ ਏ, ਪਰ ਇੱਕ ਦੂਜੀ ਪਾਰਟੀ ਤੇ ਦੋਸ਼ ਘੱਟ ਲਾਉਣੇ ਤੂੰ ਸਿਖਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ। ਦੋਸ਼ਾਂ ਦੋਸ਼ਾਂ ਵਿੱਚ ਹੀ ਪਿਸਦੀ ਹੈ ਜਨਤਾ, ਗੜੇ ਮੁਰਦੇ ਉਖਾੜਨ ਤੋਂ ਬਚਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ, ਨਿਮਰਤਾ ਹਮਦਰਦੀ ਰਹਿਮ ਵੀ ਦੇ ਦੇ ਮੇਰੇ ਮਾਲਕਾ। ਮਹਿਲਾਂ ਵਿੱਚ ਰਹਿੰਦਿਆਂ ਨੂੰ ਝੁੱਗੀਆਂ 'ਚ ਰਹਿੰਦੇ ਲੋਕਾਂ ਵੱਲ ਇੱਕ ਨਜ਼ਰ ਤਾਂ ਮਰਵਾ ਦੇ ਮੇਰੇ ਮਾਲਕਾ। ਦਿੱਤੇ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ। ਹੁੰਦੀ ਹੈ ਤੇ ਹੁੰਦੀ ਹੀ ਆਈ ਹੈ ਜਿੱਤ ਹਮੇਸ਼ਾ ਹੀ ਸੱਚਾਈ ਦੀ। ਹੁੰਦੀ ਹੈ ਤੇ ਹੁੰਦੀ ਹੀ ਆਈ ਹੈ ਜਿੱਤ ਹਮੇਸ਼ਾ ਹੀ ਸੱਚਾਈ ਦੀ। ਪੁਰਾਣਾ ਇਤਿਹਾਸ ਤੂੰ ਦੁਹਰਾ ਦੇ ਮੇਰੇ ਮਾਲਕਾ। ਹੱਕਾਂ ਲਈ ਲੜ ਰਹੇ ਮੇਰੇ ਕਿਸਾਨਾਂ ਨੂੰ ਬਸ ਹੱਕ ਤੂੰ ਦਿਵਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ, ਨਿਮਰਤਾ ਹਮਦਰਦੀ ਰਹਿਮ ਵੀ ਦੇ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ। ਸ਼ੁਕਰੀਆ ਜੀ।
1: ਸ਼ਰਮਾ ਜੀ ਤੋਂ ਬਾਅਦ ਹੁਣ ਮੈਂ ਹਰਪ੍ਰੀਤ ਪੱਤੋ ਜੀ ਨੂੰ ਸੱਦਾ ਦੇਣਾ, ਉਹ ਆਉਣ ਤੇ ਆਪਣੀ ਰਚਨਾ ਜਿਹੜੀ ਆ ਕਿਸਾਨ ਸੰਘਰਸ਼ ਨਾਲ ਸੰਬੰਧਿਤ ਉਹ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਦੇ ਸਨਮੁਖ ਪੇਸ਼ ਕਰਨ। ਹਰਪ੍ਰੀਤ ਪੱਤੋਂ ਜੀ, ਤੁਹਾਡਾ ਨਿੱਘਾ ਸਵਾਗਤ ਹੈ।
3: ਹਾਂਜੀ, ਮੈਂ ਹਾਜ਼ਰ ਹਾਂ ਜੀ, ਹਰਪ੍ਰੀਤ ਪੱਤੋ। ਮੇਰੇ ਬਹੁਤ ਹੀ ਸਤਿਕਾਰਯੋਗ ਹਰਬੰਸ ਸੀਓ ਜੀ ਅਤੇ ਦੁਆਬਾ ਰੇਡੀਓ ਦੇ ਹੋਰ ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਆਪ ਜੀ ਦੀ ਕਚਹਿਰੀ ਦੇ ਵਿੱਚ ਇੱਕ ਰਚਨਾ ਲੈ ਕੇ ਹਾਜ਼ਰ ਹਾਂ ਜੀ। ਤਿੰਨ ਕਾਲੇ ਕਾਨੂੰਨ ਜੋ ਸਾਡੀ ਸਰਕਾਰ ਨੇ ਬਣਾਏ ਆ, ਉਹਨਾਂ ਬਾਰੇ ਮੈਂ ਰਚਨਾ ਲਿਖੀ ਆ, ਆਪ ਜੀ ਨੂੰ ਸੁਣਾ ਰਿਹਾ, ਆਪ ਜੀ ਦੇ ਸਾਹਮਣੇ ਪੇਸ਼ ਕਰ ਰਿਹਾ ਜੀ। ਬੈਠੇ ਆ ਕਿਸਾਨ ਵੀਰ ਹਿੰਮਤਾਂ ਨਹੀਂ ਹਾਰਦੇ, ਦਿੱਲੀ ਦਿਆਂ ਹਾਕਮਾਂ ਨੂੰ ਤਾਨੇ ਉਹ ਮਾਰਦੇ, ਪੈਣ ਨਹੀਂ ਦੇਣੇ ਅਸੀਂ ਹੱਕਾਂ ਉੱਤੇ ਡਾਕਿਆਂ ਨੂੰ, ਠੰਡ ਵਿੱਚ ਸੜਕਾਂ 'ਤੇ ਬੈਠੇ ਆ ਵੰਗਾਰਦੇ, ਪੈਣ ਨਹੀਂ ਦੇਣੇ ਅਸੀਂ ਹੱਕਾਂ ਉੱਤੇ ਡਾਕਿਆਂ ਨੂੰ, ਠੰਡ ਵਿੱਚ ਸੜਕਾਂ 'ਤੇ ਬੈਠੇ ਆ ਵੰਗਾਰਦੇ, ਤੁਸੀਂ ਬੰਗਲਿਆਂ 'ਚ ਬੈਠ ਸਾਜਸਾਂ ਬਣਾਉਂਦੇ, ਨਿੱਤ ਅਸੀਂ ਖੇਤਾਂ ਵਿੱਚ ਰੁੱਝੇ ਰਹੀਏ ਨਾਲ ਕੰਮ ਕਰਦੇ, ਤੁਸੀਂ ਕੀ ਜਾਣੋ ਹੱਡ ਭੰਨਵੀਆਂ ਮਿਹਨਤਾਂ ਨੂੰ, ਤੁਸੀਂ ਕੀ ਜਾਣੋ ਹੱਡ ਭੰਨਵੀਆਂ ਮਿਹਨਤਾਂ ਨੂੰ, ਵੋਟਾਂ ਲੈ ਕੇ ਸਾਥੋਂ ਕਾਹਤੋਂ ਸਾਨੂੰ ਰਹਿੰਦੇ ਚਾਰਦੇ, ਜਿਹੜੇ ਵੀ ਕਾਨੂੰਨ ਤੁਸੀਂ ਸਾਡੇ ਲਈ ਬਣਾਉਂਦੇ ਹੋ, ਜਿਹੜੇ ਵੀ ਕਾਨੂੰਨ ਤੁਸੀਂ ਸਾਡੇ ਲਈ ਬਣਾਉਂਦੇ ਹੋ, ਸਾਨੂੰ ਨਹੀਂ ਮਨਜ਼ੂਰ ਉਹ ਵਾਪਸ ਹੋਣ ਸਰਕਾਰ ਦੇ। ਤਿੰਨ ਕਾਲੇ ਕਾਨੂੰਨ ਜਿਹੜੇ ਤੁਸੀਂ ਹੁਣ ਪਾਸ ਕੀਤੇ, ਉਹ ਤਿੰਨੇ ਹੀ ਕਾਨੂੰਨ ਸਾਡੀ ਕਿਰਸਾਨੀ ਨੂੰ ਮਾਰਦੇ। ਤਿੰਨ ਕਾਲੇ ਕਾਨੂੰਨ ਜਿਹੜੇ ਤੁਸੀਂ ਹੁਣ ਪਾਸ ਕੀਤੇ, ਉਹ ਤਿੰਨੇ ਹੀ ਕਾਨੂੰਨ ਸਾਡੀ ਕਿਰਸਾਨੀ ਨੂੰ ਮਾਰਦੇ। ਮੰਡੀ ਕਰਨ ਭੰਗ ਪੈਲੀਆਂ ਦੇ ਹੱਕ ਖੋਹੇ, ਖੁੱਲ੍ਹੀ ਮੰਡੀ ਰੱਖ ਸਮਰਥਨ ਮੁੱਲ ਕਿਉਂ ਨਹੀਂ ਤਾਰਦੇ, ਅਜੇ ਵੀ ਵੇਲਾ ਅਸੀਂ ਸੁੱਤਿਆਂ ਨੂੰ ਜਗਾਉਣ ਆਏ, ਘਰ ਬਾਰ ਛੱਡ ਪਹੁੰਚੇ ਵਿੱਚ ਦਿੱਲੀ ਦਰਬਾਰ ਦੇ ਦਿਓ ਹੱਕ ਜਾਂ ਮਾਰ ਦਿਓ ਗੋਲੀ ਸਾਡੇ, ਦੇ ਦਿਓ ਹੱਕ ਜਾਂ ਮਾਰ ਦਿਓ ਗੋਲੀ ਸਾਡੇ, ਹਰਪ੍ਰੀਤ ਪਤੋਕਾ ਤੋਂ ਠੰਡ ਵਿੱਚ ਠਾਰ ਦੇ, ਹਰਪ੍ਰੀਤ ਪਤੋਕਾ ਤੋਂ ਠੰਡ ਵਿੱਚ ਠਾਰ ਦੇ। ਧੰਨਵਾਦ ਜੀ, ਮੈਂ ਹਰਪ੍ਰੀਤ ਪੱਤੋ।
1: ਪ੍ਰੀਤ ਪੱਤੋ ਜੀ ਤੋਂ ਬਾਅਦ ਹੁਣ ਮੈਂ ਲੁਧਿਆਣਾ ਬਸਤੀ ਸਾਡੀ ਸ਼ਹਿਰ ਆ ਮਨਜੀਤ ਮਾਨ ਨੂੰ ਸੱਦਾ ਦਿਆਂਗਾ, ਉਹ ਆਉਣ ਤੇ ਆਪਣੇ ਮਨੋਭਾਵ ਜਿਹੜੇ ਆ ਕਿਸਾਨ ਲਹਿਰ ਨਾਲ ਸੰਬੰਧਿਤ ਕਵਿਤਾ ਰਾਹੀਂ ਸਾਂਝੇ ਕਰਨ। ਮਨਜੀਤ ਮਾਨ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
4: ਹਾਂਜੀ, ਬਹੁਤ ਬਹੁਤ ਧੰਨਵਾਦ ਹਰਬੰਸ ਹਿਓ ਜੀ ਦਾ। ਦੁਆਬਾ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਨੂੰ ਮਨਜੀਤ ਕੌਰ ਧੀਮਾਨ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਅੱਜ ਦੀ ਮੇਰੀ ਕਵਿਤਾ ਜਿਹੜੀ ਹੈ ਪੰਜਾਬੀਆਂ ਨੂੰ ਸਮਰਪਿਤ ਹੈ, ਪੰਜਾਬੀ ਕਿਸਾਨ ਸੰਘਰਸ਼ ਨੂੰ ਸਮਰਪਿਤ ਹੈ, ਪੰਜਾਬੀ ਵਿਦੇਸ਼ੀਆਂ ਨੂੰ ਸਮਰਪਿਤ ਹੈ ਜੋ ਵਿਦੇਸ਼ਾਂ ਵਿੱਚ ਰਹਿ ਕੇ ਵੀ ਪੰਜਾਬ ਦੇ ਨਾਲ ਜੁੜੇ ਹੋਏ ਨੇ। ਸੋ ਪੇਸ਼ ਹੈ ਜੀ ਕਵਿਤਾ ਪੰਜਾਬੀ। ਇਹ ਪੰਜਾਬੀ ਸ਼ੇਰ ਨੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ, ਇਹ ਅਮਰ ਸ਼ਹੀਦੀ ਪਾ ਜਾਂਦੇ ਨੇ, ਇਹ ਅਮਰ ਸ਼ਹੀਦੀ ਪਾ ਜਾਂਦੇ ਨੇ ਅਣਖ ਦੀ ਖਾਤਰ ਮਰ ਕੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ, ਇਹਨਾਂ ਦੀ ਇੱਕੋ ਦਹਾੜ ਹੀ, ਇਹਨਾਂ ਦੀ ਇੱਕੋ ਦਹਾੜ ਹੀ ਭਾਜੜ ਪਾ ਦਿੰਦੀ ਹੈ ਹਿਰਨਾਂ ਨੂੰ, ਇਹ ਰੋਕ ਲੈਂਦੇ ਨੇ ਅੱਖਾਂ ਨਾਲ ਸੂਰਜ ਦੀਆਂ ਤਿੱਖੀਆਂ ਕਿਰਨਾਂ ਨੂੰ, ਇਹ ਰੋਕ ਲੈਂਦੇ ਨੇ ਅੱਖਾਂ ਨਾਲ ਸੂਰਜ ਦੀਆਂ ਤਿੱਖੀਆਂ ਕਿਰਨਾਂ ਨੂੰ, ਇਹ ਮਰਨੋ ਮੂਲ ਨਾ ਡਰਦੇ ਨੇ, ਇਹ ਮਰਨੋਂ ਮੂਲ ਨਾ ਡਰਦੇ ਨੇ, ਰੱਖਦੇ ਸਿਰ ਹਥੇਲੀ ਤੇ ਧਰ ਕੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ, ਇਹ ਪੰਜਾਬੀ ਸ਼ੇਰ ਨੇ, ਇਹ ਵਾਧੂ ਕੁਝ ਵੀ ਲੈਂਦੇ ਨਹੀਂ, ਇਹ ਵਾਧੂ ਕੁਝ ਵੀ ਲੈਂਦੇ ਨਹੀਂ ਪਰ ਹੱਕ ਆਪਣਾ ਵੀ ਛੱਡਦੇ ਨਹੀਂ, ਖੜ ਜਾਂਦੇ ਤਣ ਕੇ ਛਾਤੀਆਂ ਇਹ ਪਿੱਠ ਦਿਖਾ ਕੇ ਭੱਜਦੇ ਨਹੀਂ, ਖੜ ਜਾਂਦੇ ਤਣ ਕੇ ਛਾਤੀਆਂ ਇਹ ਪਿੱਠ ਦਿਖਾ ਕੇ ਭੱਜਦੇ ਨਹੀਂ, ਇਹ ਜੇਤੂ ਕੌਮ ਕਹਾਉਂਦੀ ਏ, ਇਹ ਜੇਤੂ ਕੌਮ ਕਹਾਉਂਦੀ ਹੈ ਨਾ ਵਾਪਸ ਆਉਂਦੇ ਹਰ ਕੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ, ਇਹ ਪੰਜਾਬੀ ਸ਼ੇਰ ਨੇ, ਇਹ ਜਾਣੇ ਜਾਂਦੇ ਦੁਨੀਆਂ ਵਿੱਚ, ਇਹ ਜਾਣੇ ਜਾਂਦੇ ਦੁਨੀਆਂ ਵਿੱਚ ਆਪਣੀ ਬਹਾਦਰੀ ਤੇ ਨੇਕੀ ਲਈ, ਇਹ ਜਿਉਂਦੇ ਮਰਦੇ ਟੌਰ ਨਾਲ, ਕਈ ਜਾਣੇ ਜਾਂਦੇ ਸ਼ੇਖੀ ਲਈ, ਕਈ ਜਾਣੇ ਜਾਂਦੇ ਸ਼ੇਖੀ ਲਈ, ਇਹ ਪੁਲਾਂ ਦੇ ਮੁਹਤਾਜ ਨਹੀਂ, ਇਹ ਪੁਲਾਂ ਦੇ ਮੁਹਤਾਜ ਨਹੀਂ, ਲੰਘ ਜਾਂਦੇ ਦਰਿਆਵਾਂ ਨੂੰ ਧਰ ਕੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ, ਇਹ ਪੰਜਾਬੀ ਸ਼ੇਰ ਨੇ, ਇਹ ਵਸਦੇ ਵਿੱਚ ਪਰਦੇਸੀ ਵੀ ਦਿਲ ਵਿੱਚ ਰੱਖਦੇ ਪੰਜਾਬ ਨੂੰ, ਇਹ ਵਸਦੇ ਵਿੱਚ ਪਰਦੇਸੀ ਵੀ ਦਿਲ ਵਿੱਚ ਰੱਖਦੇ ਪੰਜਾਬ ਨੂੰ, ਇਹ ਮਾਂ ਬੋਲੀ ਨੂੰ ਸਾਂਭਦੇ ਜਿਵੇਂ ਸਿਰ ਤੇ ਰੱਖਦੇ ਤਾਜ ਨੂੰ, ਇਹ ਮਾਂ ਬੋਲੀ ਨੂੰ ਸਾਂਭਦੇ ਜਿਵੇਂ ਸਿਰ ਤੇ ਰੱਖਦੇ ਤਾਜ ਨੂੰ, ਇਹ ਪਿਆਰ ਮੁਹੱਬਤਾਂ ਰੱਖਦੇ ਨੇ, ਇਹ ਪਿਆਰ ਮੁਹੱਬਤਾਂ ਰੱਖਦੇ ਨੇ ਵਿੱਚ ਗਾਗਰ ਦੇ ਸਾਗਰ ਭਰ ਕੇ, ਵਿੱਚ ਗਾਗਰ ਦੇ ਸਾਗਰ ਭਰ ਕੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ, ਇਹ ਅਮਰ ਸ਼ਹੀਦੀ ਪਾ ਜਾਂਦੇ ਅਣਖ ਦੀ ਖਾਤਰ ਮਰ ਕੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ। ਬਹੁਤ ਬਹੁਤ ਧੰਨਵਾਦ ਜੀ।
1: ਇਤਮਾਨ ਜੀ ਤੋਂ ਬਾਅਦ ਹੁਣ ਮੈਂ ਕਿਸਾਨ ਲਹਿਰ ਦੀ ਹਮਾਇਤ ਦੇ ਵਿੱਚ ਕਵਿਤਾ ਲਿਖਣ ਵਾਲੇ ਸ਼ਾਇਦ ਜੰਮੂ ਕਸ਼ਮੀਰ ਤੋਂ ਸੂਰਜ ਸਿੰਘ ਸੂਰਜ ਜੀ ਨੂੰ ਸੱਦਾ ਦਿੰਦਾ, ਉਹ ਆਉਣ ਤੇ ਆਪਣੀ ਕਵਿਤਾ ਜਿਹੜੀ ਆ ਦੁਆਬਾ ਰੇਡੀਓ ਦੇ ਸਰੋਤਿਆਂ ਦੇ ਨਾਲ ਸਾਡੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਸਾਂਝੀ ਕਰਨ। ਸੂਰਜ ਸਿੰਘ ਸੂਰਜ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
5: ਹਰਬੰਸ ਜੀ, ਤੁਹਾਨੂੰ ਅਤੇ ਦੁਆਬਾ ਰੇਡੀਓ ਦੀ ਪੂਰੀ ਟੀਮ ਨੂੰ ਲੱਖ ਲੱਖ ਵਧਾਈਆਂ ਨੇ। ਤੁਸੀਂ ਸਮੇਂ ਦੀ ਰਫ਼ਤਾਰ ਦੇ ਨਾਲ ਹੀ ਅੱਗੇ ਵੱਧ ਰਹੇ ਹੋ ਅਤੇ ਇਸੇ ਤਰ੍ਹਾਂ ਵੱਧਦੇ ਜਾਓ, ਹੋਰ ਅਗੇਰੇ, ਹੋਰ ਅਗੇਰੇ, ਹੋਰ ਅਗੇਰੇ। ਅਤੇ ਮੈਂ ਦੇਸ਼ ਦੇ ਕਿਸਾਨ ਦੀ ਇਹ ਕਵਿਤਾ ਤੁਹਾਨੂੰ ਭੇਜ ਰਿਹਾ ਹਾਂ। ਉਲਟੀ ਕਿਸਨੇ ਰੀਤ ਹੈ ਬੰਦਿਆ, ਜਗ ਤੇ ਆਣ ਚਲਾਈ, ਹੋਰਨਾਂ ਨੂੰ ਜੋ ਖੁਸ਼ੀਆਂ ਵੰਡਦਾ, ਹੈ ਗਮ ਉਸਦੀ ਪਰਛਾਈ। ਉਲਟੀ ਕਿਸਨੇ ਰੀਤ ਹੈ ਬੰਦਿਆ, ਜਗ ਤੇ ਆਣ ਚਲਾਈ, ਹੋਰਨਾਂ ਨੂੰ ਜੋ ਖੁਸ਼ੀਆਂ ਵੰਡਦਾ, ਹੈ ਗਮ ਉਸਦੀ ਪਰਛਾਈ। ਰਾਤ ਦਿਨੇ ਹੈ ਜੂਝਦਾ ਰਹਿੰਦਾ, ਬਾਕੀ ਸਭ ਸੁਰਤ ਭੁਲਾਈ, ਬੰਜਰ ਨੂੰ ਉਪਜਾਊ ਬਣਾ ਕੇ ਮਨ ਦੀ ਅੰਨ ਦੀ ਛੈ ਬਰਲਾਈ। ਬਾਕੀ ਸਭ ਸੁਰਤ ਭੁਲਾਈ, ਬੰਜਰ ਨੂੰ ਉਪਜਾਊ ਬਣਾ ਕੇ ਅੰਨ ਦੀ ਛੈ ਬਰਲਾਈ। ਪਖਦੀ ਦੁਪਹਿਰ ਜਾਂ ਠੰਡ ਦਾ ਮੌਸਮ, ਹੋਵੇ ਕਾਲੀ ਬਦਲੀ ਛਾਈ, ਪਖਦੀ ਦੁਪਹਿਰ ਜਾਂ ਠੰਡ ਦਾ ਮੌਸਮ, ਹੋਵੇ ਕਾਲੀ ਬਦਲੀ ਛਾਈ, ਖੂਨ ਪਸੀਨਾ ਡੋਲ ਕੇ ਆਪਣਾ ਦੇਸ਼ ਚੋਂ ਭੁੱਖ ਮਿਟਾਈ। ਸਦੀਆਂ ਤੋਂ ਪਰ ਇਸ ਦੀ ਕਿਸਮਤ ਇਸ ਨੂੰ ਰਾਸ ਨਾ ਆਈ, ਸਦੀਆਂ ਤੋਂ ਪਰ ਇਸ ਦੀ ਕਿਸਮਤ ਇਸ ਨੂੰ ਰਾਸ ਨਾ ਆਈ, ਦੁਨੀਆ ਲਈ ਅੰਦਾਤਾ ਬਣਿਆ ਘਰ ਦੀ ਖਬਰ ਨਾ ਲਾਈ ਕਾਈ। ਜੋ ਦੁਨੀਆ ਲਈ ਅੰਦਾਤਾ ਬਣਿਆ ਘਰ ਦੀ ਖਬਰ ਨਕਾਈ, ਝੂਠੇ ਵਾਦੇ ਫੋਕੇ ਨਾਰੇ ਇਸ ਨੂੰ ਰਾਸ ਨਾ ਆਏ, ਝੂਠੇ ਵਾਦੇ ਫੋਕੇ ਨਾਰੇ ਇਸ ਨੂੰ ਰਾਸ ਨਾ ਆਏ। ਸੱਤਾ ਧਾਰੀ ਤੇ ਧਨਵਾਨਾਂ ਨਿਤ ਨਵੇਂ ਜਾਲ ਫੈਲਾਏ, ਸੱਤਾ ਧਾਰੀ ਤੇ ਧਨਵਾਨਾਂ ਨਿਤ ਨਵੇਂ ਜਾਲ ਫੈਲਾਏ, ਮਿੱਟੀ ਵਿੱਚ ਮਿੱਟੀ ਹੋ ਕੇ ਕਿਸਾਨਾਂ ਖੇਤੀ ਹੈ ਲਹਿਰਾਈ। ਮਿੱਟੀ ਵਿੱਚ ਮਿੱਟੀ ਹੋ ਕੇ ਕਿਸਾਨਾਂ ਖੇਤੀ ਹੈ ਲਹਿਰਾਈ, ਆਪਣੀ ਜਾਨ ਦੀ ਬਾਜ਼ੀ ਲਾ ਕੇ ਦੇਸ਼ ਦੀ ਪੱਤ ਬਚਾਈ। ਤਰੀਆਂ ਤਰਾਈਆਂ ਨਹਿਰੇ ਚ ਰਹਿ ਜਾਂਦੀਆਂ ਯੋਜਨਾ ਸਭੇ ਬਣਾ ਕੇ ਸਰਕਾਰ ਦੀਆਂ, ਤਰੀਆਂ ਤਰਾਈਆਂ ਨਹਿਰੇ ਜਾਂਦੀਆਂ ਯੋਜਨਾ ਸਭੇ ਬਣਾ ਕੇ, ਅੰਤ ਨਿਰਾਸ਼ਾ ਪੱਲੇ ਪੈਂਦੀ ਮੰਡੀਆਂ ਦੇ ਵਿੱਚ ਜਾ ਕੇ। ਵਰਤਮਾਨ ਚ ਸਭ ਦਾ ਸਾਥ ਤੇ ਸਭ ਕਾ ਵਿਕਾਸ ਦਾ ਨਾਰਾ, ਵਰਤਮਾਨ ਚ ਸਭ ਕਾ ਸਾਥ ਤੇ ਸਭ ਕਾ ਵਿਕਾਸ ਦਾ ਨਾਰਾ, ਠੋਕਰਾਂ ਵਿੱਚ ਹੀ ਰਿਹਾ ਹੈ ਰੁਲਦਾ ਇਹ ਕਿਸਮਤ ਦਾ ਮਾਰਾ। ਜੈ ਜਵਾਨ ਤੇ ਜੈ ਕਿਸਾਨ ਦਾ ਨਾਰਾ ਕਦੇ ਸੀ ਲੱਗਿਆ, ਜੈ ਜਵਾਨ ਤੇ ਜੈ ਕਿਸਾਨ ਦਾ ਨਾਰਾ ਕਦੇ ਸੀ ਲੱਗਿਆ। ਨੀਲੇ ਅੰਬਰਾਂ ਉੱਤੇ ਉਹ ਵੀ ਅੱਜ ਤੱਕ ਫੋਕਾ ਗੱਜਿਆ, ਨੀਲੇ ਅੰਬਰਾਂ ਉੱਤੇ ਉਹ ਵੀ ਅੱਜ ਤੱਕ ਫੋਕਾ ਗੱਜਿਆ। ਕਦ ਬਦਲੂਗਾ, ਕਿਸਨੇ ਬਦਲਣਾ ਤੈਨੂੰ ਇਹ ਕਿਸਾਨਾ, ਸੁਣਿਓ ਜ਼ਰਾ, ਕਦ ਬਦਲੂਗਾ ਕਿਸਨੇ ਬਦਲਣਾ ਤੈਨੂੰ ਏ ਕਿਸਾਨਾ ਆਪਣੇ ਪੈਰਾਂ ਤੇ ਖੜਾ ਹੈ ਹੋਣਾ ਆਪੇ ਤੂੰ ਜਵਾਨਾ ਕਦ ਬਦਲੂਗਾ ਕਿਸਨੇ ਬਦਲਣਾ ਤੈਨੂੰ ਏ ਕਿਸਾਨਾ ਆਪਣੇ ਪੈਰਾਂ ਤੇ ਖੜਾ ਹੈ ਹੋਣਾ ਆਪੇ ਤੂੰ ਜਵਾਨਾ ਹੱਥ ਹੈ ਆਇਆ ਅੱਜ ਜੋ ਵੀਰਾ ਸਮਾਂ ਨਾ ਐਵੇਂ ਗਵਾਈ ਹੱਥ ਹੈ ਆਇਆ ਅੱਜ ਜੋ ਵੀਰਾ ਸਮਾਂ ਨਾ ਐਵੇਂ ਗਵਾਈ ਜ਼ੋਰ ਦਾ ਹੱਲਾ ਬੋਲ ਕੇ ਮਿੱਤਰਾ ਸੰਘਰਸ਼ ਅੱਗੇ ਵਧਾਈ ਜ਼ੋਰ ਦਾ ਹੱਲਾ ਬੋਲ ਕੇ ਵੀਰਾ ਸੰਘਰਸ਼ ਨੂੰ ਅੱਗੇ ਵਧਾਈ ਇਕੱਠੇ ਹੋ ਕੇ ਰਸਤੇ ਦੀਆਂ ਸਭੇ ਠੋਕਰਾਂ ਲਾਹੀ ਇਕੱਠੇ ਹੋ ਕੇ ਰਸਤੇ ਦੀਆਂ ਸਭੇ ਰੁਕਾਵਟਾਂ ਲਾਹੀ ਰੱਬ ਵੀ ਤੇਰੇ ਨਾਲ ਹੈ ਸੂਰਜ ਰੱਬ ਨੂੰ ਨਾ ਭੁਲਾਈ ਇਕੱਠੇ ਹੋ ਕੇ ਰਸਤੇ ਦੀਆਂ ਸਭੇ ਰੁਕਾਵਟਾਂ ਲਾਹੀ ਰੱਬ ਵੀ ਤੇਰੇ ਨਾਲ ਹੈ ਸੂਰਜ ਰੱਬ ਨੂੰ ਨਾ ਭੁਲਾਈ ਰੱਬ ਵੀ ਤੇਰੇ ਨਾਲ ਹੈ ਵੀਰਾ ਰੱਬ ਨੂੰ ਨਾ ਭੁਲਾਈ ਉਲਟੀ ਕਿਸਨੇ ਰੀਤ ਹੈ ਬੰਦਿਆ ਜਗ ਤੇ ਆਣ ਚਲਾਈ ਹੋਰਨਾਂ ਨੂੰ ਜੋ ਖੁਸ਼ੀਆਂ ਵੰਡਦਾ ਹੈ ਗਮ ਉਸਦੀ ਪਰਛਾਈ ਹੋਰਨਾਂ ਨੂੰ ਜੋ ਖੁਸ਼ੀਆਂ ਵੰਡਦਾ ਹੈ ਗਮ ਉਸਦੀ ਪਰਛਾਈ ਬਹੁਤ ਬਹੁਤ ਧੰਨਵਾਦ ਜੀ
1: ਤੇ ਤੁਸੀਂ ਸਾਰੇ ਇਹ ਬਖੂਬੀ ਜਾਣਦੇ ਹੋ ਵੀ ਦਿੱਲੀ ਦੇ ਵਿੱਚ ਜੋ ਇਸ ਵੇਲੇ ਭਾਰਤ ਪੱਧਰ ਦੇ ਕਿਸਾਨਾਂ ਦਾ ਘੋਲ ਚੱਲ ਰਿਹਾ ਇਸ ਘੋਲ ਦੇ ਵਿੱਚ ਜਿਹੜੀ ਬੜਤ ਆ ਜਾਂ ਕਹਿ ਲਈਏ ਸਭ ਤੋਂ ਜ਼ਿਆਦਾ ਵੱਡਾ ਯੋਗਦਾਨ ਉਹ ਪੰਜਾਬੀਆਂ ਦਾ ਪੰਜਾਬੀਆਂ ਦੇ ਵਿੱਚ ਵੀ ਖਾਸ ਤੌਰ 'ਤੇ ਸਾਡੀਆਂ ਪੰਜਾਬੀਆਂ ਦੀਆਂ ਮਾਵਾਂ ਭੈਣਾਂ ਦਾ ਯੋਗਦਾਨ ਵੀ ਹੈਗਾ ਹੈ ਅਤੇ ਇਸ ਜਿਹੜੀਆਂ ਔਰਤਾਂ ਦੇ ਯੋਗਦਾਨ ਸੰਬੰਧੀ ਜਿਹੜਾ ਕੰਗਣਾ ਰਣਦੌਤ ਨੇ ਜਿਹੜੀ ਇੱਕ ਟਵੀਟ ਕੀਤੀ ਹੈ ਜਿਸ ਨੇ ਪੰਜਾਬੀ ਔਰਤਾਂ ਦੇ ਮਾਣ ਸਤਿਕਾਰ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਉਸ ਦੇ ਵਿਰੋਧ ਦੇ ਵਿੱਚ ਸਾਡੀ ਕਵਿਤਰੀ ਕਿਰਨਜੀਤ ਕੌਰ ਅਤੇ ਉਸਦੀ ਸਾਥਣ ਜਿਹੜੀ ਆ ਇੱਕ ਹਫ਼ਤਾ ਜਿਹੜੀ ਆ ਲੈ ਕੇ ਹਾਜ਼ਰ ਹੋ ਰਹੀ ਹੈ ਕਿਰਨਜੀਤ ਕੌਰ ਜੀ ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ ਕਿਰਨਜੀਤ ਕੌਰ ਅਤੇ ਸਾਥ
6: ਬਹੁਤ ਹੀ ਸਤਿਕਾਰਯੋਗ ਹਰਬੰਸ ਜੀ ਤੇ ਮੇਰੇ ਸਾਹਿਤਕਾਰ ਸਾਥੀਓ ਸਤਿ ਸ਼੍ਰੀ ਅਕਾਲ ਮੈਂ ਕਿਰਨਜੀਤ ਕੌਰ ਹਾਜ਼ਰ ਹਾਂ ਲੈ ਕੇ ਆਪਣੀ ਕਵਿਤਾ ਕੰਗਣਾ ਜਿਹੜੀ ਕਿ ਅੱਜ ਦੇ ਕਿਸਾਨੀ ਮਸਲਿਆਂ ਉੱਪਰ ਆਧਾਰਿਤ ਹੈ ਤੇ ਕੰਗਣਾ ਦੀ ਬਿਆਨਬਾਜ਼ੀ ਨੂੰ ਦਰਸਾਉਂਦੀ ਹੈ ਸੁਣਿਓ ਜ਼ਰਾ ਧਿਆਨ ਦੇ ਨਾਲ ਕੰਗਣਾ ਕੰਗਣਾ ਤੂੰ ਮੈਨੂੰ ਮੇਰੀ ਪੋਤੀ ਵਰਗੀ ਜਾਪੇ ਕੰਗਣਾ ਤੂੰ ਮੈਨੂੰ ਮੇਰੀ ਪੋਤੀ ਵਰਗੀ ਜਾਪੇ ਬਾਤ ਸੁਣਾਵਾਂ ਮੈਂ ਤੈਨੂੰ ਬਾਤ ਸੁਣਾਵਾਂ ਮੈਂ ਤੈਨੂੰ ਬੁੱਝੀ ਤੂੰ ਆਪੇ ਦੂਜੀ ਗੱਲ ਆਖਾਂ ਸ਼ਕਤੀ ਮਾਣ ਨੂੰ ਨਿੱਕੇ ਨਿੱਕੇ ਬੱਚਿਆਂ ਦੇ ਭਗਵਾਨ ਨੂੰ ਪੁੱਤਾ ਪੁੱਤਾ ਲੱਗਦਾ ਮੈਨੂੰ ਤੂੰ ਵੀ ਜਾਲੀ ਦਾ ਜਾਲੀ ਰਹਿ ਗਿਆ ਬੇਸਮਝੀ ਵਿੱਚ ਅੰਨਦਾ ਤੈਨੂੰ ਤੂੰ ਕੁੱਤਾ ਕਹਿ ਗਿਆ ਕਰੀ ਕਰਾਈ ਜ਼ਿੰਦਗੀ ਦੀ ਤੂੰ ਖੂਹ ਵਿੱਚ ਪਾਲੀ ਕਰੀ ਕਰਾਈ ਜ਼ਿੰਦਗੀ ਦੀ ਤੂੰ ਖੂਹ ਵਿੱਚ ਪਾਲੀ ਚੰਗਾ ਚੰਗਾ ਤੈਨੂੰ ਸਭ ਕਹਿੰਦੇ ਸੀ ਹੁਣ ਦੱਸ ਕਿਉਂ ਤੂੰ ਛੋਤ ਲੁਹਾਲੀ ਹੁਣ ਪੁੱਛਾਂ ਤੈਥੋਂ ਮੈਂ ਬੇਟੀ ਕੰਗਣਾ ਹੁਣ ਪੁੱਛਾਂ ਤੈਥੋਂ ਮੈਂ ਬੇਟੀ ਕੰਗਣਾ ਜਦ ਦਫ਼ਤਰ ਤੇਰਾ ਤੋੜਿਆ ਸੀ ਜਦ ਦਫ਼ਤਰ ਤੇਰਾ ਤੋੜਿਆ ਸੀ ਮਹਾਰਾਸ਼ਟਰ ਦੀ ਸਰਕਾਰ ਨੇ ਤੈਨੂੰ ਧੌਣੋਂ ਆਣ ਮਰੋੜਿਆ ਸੀ ਤੇਰਾ ਚਿਹਰਾ ਪੀਲਾ ਪੈ ਗਿਆ ਸੀ ਤੇਰਾ ਚਿਹਰਾ ਪੀਲਾ ਪੈ ਗਿਆ ਸੀ ਮਾੜੀ ਹੋਈ ਨਾਲ ਕੁੜੀ ਦੇ ਹਰ ਕਿਸਾਨ ਤਾਂ ਕਹਿ ਗਿਆ ਸੀ ਦੱਸਾਂ ਆਪਣੇ ਬਾਰੇ ਮੈਂ ਅੰਸ ਗੁਰੂ ਗੋਬਿੰਦ ਦੀ ਦੱਸਾਂ ਆਪਣੇ ਬਾਰੇ ਮੈਂ ਅੰਸ ਗੁਰੂ ਗੋਬਿੰਦ ਦੀ ਮੇਰੇ ਵੱਡਿਆਂ ਬਚਾਈ ਆਬਰੂ ਸੋਹਣੀ ਇਸ ਹਿੰਦ ਦੀ ਮੈਂ ਪੰਜਾਬਣ ਪੰਜਾਬ ਦੀ ਹਾਂ ਯੁੱਧ ਵਿੱਚ ਲੜਦੀ ਜਦੋਂ ਪਏ ਗਰੀਬੀ ਘਰ ਵਿੱਚ ਧੁੱਪਾਂ ਵਿੱਚ ਹਾਂ ਹਾੜੀ ਵੜਦੀ ਕਰਜ਼ੇ ਦੇ ਮਾਰੇ ਪੁੱਤ ਮੇਰੇ ਨਿੱਤ ਖੁਦਕੁਸ਼ੀਆਂ ਕਰਦੇ ਕੰਗਾਲ ਕੀਤਾ ਦੇਸ਼ ਨਿਤਾਵਾਂ ਹਰਜਾਨਾ ਮੇਰੇ ਲਾਲ ਨੇ ਭਰਦੇ ਮੈਂ ਆਪ ਭੁੱਖੀ ਪੈ ਜਾਵਾਂ ਪਰ ਦਰ ਤੇ ਆਏ ਨੂੰ ਨਹੀਂ ਮੋੜਦੀ ਇੱਜ਼ਤ ਅਣਖ ਹੈ ਮੇਰੀ ਦੌਲਤ ਕੋਈ ਕੋਠੀ ਨਹੀਂ ਕਰੋੜ ਦੀ, ਕੋਈ ਕੋਠੀ ਨਹੀਂ ਕਰੋੜ ਦੀ। ਹੈਰਾਨ ਹੋਵਾਂ ਤੇਰੀ ਸੋਚ ਤੇ ਸੁਣ ਕੰਗਣਾ, ਹੈਰਾਨ ਹੋਵਾਂ ਤੇਰੀ ਸੋਚ ਤੇ ਸੱਚ ਹੋ ਗਿਆ, ਔਰਤ ਹੀ ਔਰਤ ਦੀ ਵੈਰੀ ਹੈ, ਔਰਤ ਹੀ ਔਰਤ ਦੀ ਵੈਰੀ ਹੈ, ਢਿੱਡ ਭਰਨ ਵਾਲੇ ਨੂੰ ਦੇਸ਼ ਧਰੋਈ, ਕਹਿ ਗਿਆ ਖੰਨਾ ਜ਼ਹਿਰੀ ਹੈ। ਅਸੀਂ ਹੱਕ ਲਏ ਬਿਨਾਂ ਮੁੜਨਾ ਨਹੀਂ, ਅਸੀਂ ਹੱਕ ਲਏ ਬਿਨਾਂ ਮੁੜਨਾ ਨਹੀਂ, ਭਾਵੇਂ ਟਹਿਰ ਗਲਾਂ ਵਿੱਚ ਪਾ ਦਿਓ, ਭਾਵੇਂ ਟਹਿਰ ਗਲਾਂ ਵਿੱਚ ਪਾ ਦਿਓ। ਕਿਰਨਜੀਤ ਅਸੀਂ ਈਣ ਨਹੀਂ ਮੰਨਣੀ ਹਾਕਮਾਂ, ਕਿਰਨਜੀਤ ਅਸੀਂ ਈਣ ਨਹੀਂ ਮੰਨਣੀ ਹਾਕਮਾਂ, ਭਾਵੇਂ ਬੰਬਾਂ ਨਾ ਉਡਵਾ ਦਿਓ, ਭਾਵੇਂ ਬੰਬਾਂ ਨਾ ਉਡਵਾ ਦਿਓ। ਰਚਨਾ ਸੁਣਨ ਦੇ ਲਈ ਬਹੁਤ ਬਹੁਤ ਧੰਨਵਾਦ।
1: ਕਿਰਨਜੀਤ ਕੌਰ ਹੁਣਾਂ ਦੀ ਇਹ ਪਿਆਰੀ ਕਵਿਤਾ ਤੋਂ ਬਾਅਦ ਹੁਣ ਅਸੀਂ ਹੁਸ਼ਿਆਰਪੁਰ ਜ਼ਿਲ੍ਹੇ ਦੀ ਤਹਿਸੀਲ ਦਸੂਆ ਦੇ ਪਿੰਡ ਬੋਦਲਾਂ ਤੋਂ ਗੁਰਪ੍ਰੀਤ ਸਫਰੀ ਜੀ ਨੂੰ ਸੱਦਾ ਦੇਣ ਜਾ ਰਹੇ ਹਾਂ। ਉਹ ਵੀ ਆਪਣੀ ਰਚਨਾ ਜਿਹੜੀ ਆ ਕਿਸਾਨ ਘੋਲ ਦੀ ਹਮਾਇਤ ਦੇ ਵਿੱਚ ਲੈ ਕੇ ਆਉਣ। ਗੁਰਪ੍ਰੀਤ ਸਫਰੀ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
7: ਸਤਿ ਸ੍ਰੀ ਅਕਾਲ ਦੋਸਤੋ, ਅੱਜ ਫਿਰ ਦੁਆਬਾ ਰੇਡੀਓ ਚੈਨਲ ਦੇ ਮਾਧਿਅਮ ਰਾਹੀਂ ਆਪ ਸਭ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ, ਸੋ ਬਹੁਤ ਬਹੁਤ ਧੰਨਵਾਦ ਸ਼੍ਰੀ ਹਰਬੰਸ ਸੀਓ ਜੀ ਦਾ, ਜੋ ਕਿ ਇਹ ਬਹੁਤ ਹੀ ਵਧੀਆ ਉਪਰਾਲਾ ਕਰ ਰਹੇ ਆ ਸਾਹਿਤਕਾਰਾਂ ਨੂੰ ਇੱਕ ਦੂਸਰੇ ਨਾਲ ਜੋੜਨ ਦਾ। ਇੱਕ ਛੋਟੀ ਜਿਹੀ ਕਵਿਤਾ ਕਿਸਾਨੀ ਨਾਲ ਰਿਲੇਟਡ। ਮੁਸ਼ਕਲਾਂ ਸੈਂਕੜੇ ਸਨ ਸਿਰ ਉੱਤੇ ਭਾਵੇਂ, ਮੁਸ਼ਕਲਾਂ ਸੈਂਕੜੇ ਸਨ ਸਿਰ ਉੱਤੇ ਭਾਵੇਂ, ਨਾ ਰਾਵਾਂ ਵਿੱਚ

0: ਹੌਸਲੇ ਕਿੰਨੇ ਸਨ ਬੁਲੰਦ, ਕਦੇ ਇੱਕ ਪੈਰ ਨਹੀਂ ਰੁਕੇ ਜਿਹੜੇ ਦਿੱਲੀ ਵੱਲ ਚਲੇ ਸਨ ਕਾਫਲੇ। ਅੱਜ ਵੀ ਪੈਰਾਂ ਦੀ ਛਾਪ, ਅੱਜ ਵੀ ਪੈਰਾਂ ਦੀ ਛਾਪ ਸੜਕ 'ਤੇ ਜਿਉਂ ਦੀ ਤਿਉਂ ਹੈ ਕਾਇਮ। ਅੱਜ ਵੀ ਪੈਰਾਂ ਦੀ ਛਾਪ ਸੜਕ 'ਤੇ ਜਿਉਂ ਦੀ ਤਿਉਂ ਹੈ ਕਾਇਮ। ਜੋ ਗੀਤ ਸੁਣਾਉਂਦੇ ਕਿਰਤਾਂ ਦੇ ਤੁਰੇ ਖਿਜਾ ਵੱਲ ਕਾਫਲੇ, ਜੋ ਗੀਤ ਸੁਣਾਉਂਦੇ ਕਿਰਤਾਂ ਦੇ ਤੁਰੇ ਖਿਜਾ ਵੱਲ ਕਾਫਲੇ, ਉਹ ਰੱਬਾ, ਸੋ ਆਖਰੀ ਬੰਦ ਹੈ, ਉਹ ਰੱਬਾ ਹੁਣ ਤੂੰ ਦੱਸ ਮੁੜ ਇਹ ਘਰ ਕਦ ਆਵਣਗੇ। ਉਹ ਰੱਬਾ ਹੁਣ ਤੂੰ ਦੱਸ ਮੁੜ ਇਹ ਘਰ ਕਦ ਆਵਣਗੇ, ਦਿਨ ਭਰ ਮੁਸ਼ਕਤ ਕਰਨ ਵਾਸਤੇ ਜੋ ਤੁਰੇ ਘਰਾਂ 'ਚੋਂ ਕਾਫਲੇ। ਮੁਸ਼ਕਲਾਂ ਸੈਂਕੜੇ ਸਨ ਸਿਰ ਉੱਤੇ, ਭਾਵੇਂ ਨਾ ਰਾਹਾਂ ਵਿੱਚ ਰੁਕੇ ਸਨ ਕਾਫਲੇ, ਨਾ ਰਾਹਾਂ ਵਿੱਚ ਰੁਕੇ ਸਨ ਕਾਫਲੇ। ਸੋ ਦੋਸਤੋ ਧੰਨਵਾਦ।
1: ਇਸ ਸਫਰੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਦੇ ਵਿੱਚ ਵਸਦੀ ਸਾਡੀ ਸ਼ਾਇਰਾ ਡਾਕਟਰ ਇੰਦਰਪਾਲ ਕੌਰ ਜੀ ਨੂੰ। ਇੰਦਰਪਾਲ ਕੌਰ ਜੀ ਆਪਣੀ ਜਿਹੜੀ ਹੈ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਇੰਦਰਪਾਲ ਕੌਰ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
2: ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਪਟਿਆਲਾ ਤੋਂ ਡਾਕਟਰ ਇੰਦਰਪਾਲ ਕੌਰ। ਮੇਰੀ ਕਵਿਤਾ ਹੈ ਆਦਤ ਤੋਂ ਮਜਬੂਰ। ਕੋਈ ਕੱਟਦਾ ਹੈ, ਕੋਈ ਵੱਢਦਾ ਹੈ, ਕੋਈ ਜ਼ਖਮ ਸੀਨੇ 'ਤੇ ਲਾਉਂਦਾ ਏ, ਕੋਈ ਮੱਲਮ ਪੱਟੀ ਕਰਦਾ ਏ, ਕੋਈ ਦਰਦ ਵੰਡਾਈ ਜਾਂਦਾ ਏ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਏ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਏ। ਕੋਈ ਮਿੱਠੀ ਬਾਣੀ ਬੋਲ ਬੋਲ ਠੰਡ ਸੀਨੇ ਨੂੰ ਪਾਉਂਦਾ ਏ, ਕੋਈ ਸੂਈ ਵਾਂਗੂ ਚੁੱਭਦਾ ਹੈ, ਕੋਈ ਸੂਈ ਵਾਂਗ ਸੀ ਜਾਂਦਾ ਹੈ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਏ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਏ। ਕੋਈ ਦੂਜਿਆਂ ਦਾ ਹੱਕ ਮਾਰ ਮਾਰ ਆਪਣੀ ਤਿਜੋਰੀ ਭਰਦਾ ਹੈ, ਕੋਈ ਦੂਜਿਆਂ ਦਾ ਹੱਕ ਮਾਰ ਮਾਰ ਆਪਣੀ ਤਿਜੋਰੀ ਭਰਦਾ ਹੈ, ਕੋਈ ਹੱਸ ਕੇ ਆਪਣਾ ਹਿੱਸਾ ਵੀ ਦੂਜੇ ਦੇ ਨਾਂ ਕਰ ਜਾਂਦਾ ਏ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਏ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਏ। ਕੋਈ ਚਲਦੇ ਨੂੰ ਠੋਕਰ ਮਾਰ ਕੇ ਪੂਰੀ ਤਰ੍ਹਾਂ ਡੇਗ ਜਾਂਦਾ ਏ, ਕੋਈ ਚਲਦੇ ਨੂੰ ਠੋਕਰ ਮਾਰ ਕੇ ਪੂਰੀ ਤਰ੍ਹਾਂ ਡੇਗ ਜਾਂਦਾ ਏ, ਕੋਈ ਡਿੱਗੇ ਹੋਏ ਨੂੰ ਉਠਾ ਕੇ ਵੀ ਕਦਮਾਂ 'ਤੇ ਖੜ੍ਹਾ ਕਰ ਜਾਂਦਾ ਏ। ਉਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਹੈ। ਕੋਈ ਕੱਟਦਾ ਹੈ, ਕੋਈ ਵੱਢਦਾ ਹੈ, ਕੋਈ ਜ਼ਖਮ ਸੀਨੇ 'ਤੇ ਲਾਉਂਦਾ ਏ, ਕੋਈ ਮੱਲਮ ਪੱਟੀ ਕਰਦਾ ਹੈ, ਕੋਈ ਦਰਦ ਵੰਡਾਈ ਜਾਂਦਾ ਹੈ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਹੈ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਏ। ਬਹੁਤ ਬਹੁਤ ਸ਼ੁਕਰੀਆ।
1: ਹੁਣ ਮੈਂ ਸੱਦਾ ਦੇਣ ਜਾ ਰਿਹਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੜਾ ਚੌਰ ਦੇ ਪਿੰਡ ਰੱਤੇਵਾਲ ਦੇ ਮਾਸਟਰ ਮਨਾਰਸੀ ਦਾਸ ਰੱਤੇਵਾਲ ਜੀ ਨੂੰ। ਉਹ ਵੀ ਕਿਸਾਨ ਕੋਲ ਦੀ ਹਮਾਇਤ ਦੇ ਵਿੱਚ ਆਪਣੀ ਜਿਹੜੀ ਆ ਹਮਾਇਤ ਲੈ ਕੇ ਕਵਿਤਾ ਰਾਹੀਂ ਹਾਜ਼ਰ ਹੋ ਰਹੇ ਨੇ। ਮਾਸਟਰ ਬਨਾਰਸੀ ਦਾਸ ਰੱਤੇਵਾਲ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
3: ਕਿਸਾਨ ਦਾ ਪੁੱਤ, ਕਿਸਾਨ ਦਾ ਪੁੱਤ ਹਾਂ, ਕਿਸਾਨ ਨਾਲ ਖੜਾਂਗਾ। ਕਿਸਾਨ ਦਾ ਪੁੱਤ ਹਾਂ, ਕਿਸਾਨ ਨਾਲ ਖੜਾਂਗਾ। ਕਿਸਾਨੀ ਦੀ ਰਾਖੀ ਲਈ ਜਾਵਰ ਨਾਲ ਲੜਾਂਗਾ। ਖੇਤਾਂ ਵਿੱਚ ਵਸਦੀ ਰੂਹ ਮੇਰੇ ਬਾਪ ਦੀ, ਜਿਹੜੀ ਮੈਨੂੰ ਪਲ ਪਲ ਅੰਗ ਸੰਗ ਜਾਪਦੀ। ਅੱਜ ਭਾਵੇਂ ਬਾਪੂ ਅੱਖੀਆਂ ਤੋਂ ਦੂਰ ਹੈ, ਪਰ ਖੇਤਾਂ ਵਿੱਚ ਡੁੱਲੇ ਉਹਦੇ ਪਸੀਨੇ ਦਾ ਸਰੂਰ ਹੈ। ਖੇਤਾਂ ਦੇ ਬੰਨੇ ਬੰਨੇ ਗੇੜਾ ਜਦ ਮੈਂ ਲਾਉਂਦਾ, ਸੱਚੀ ਮੁੱਚੀ ਬਾਪੂ ਮੈਨੂੰ ਆ ਕੇ ਸਮਝਾਉਂਦਾ। ਕਹਿੰਦਾ, ਮੇਰੇ ਖੇਤਾਂ ਦਾ ਤੂੰ ਰੱਖਣਾ ਧਿਆਨ ਹੈ, ਇਹਨਾਂ ਨਾਲ ਹੀ ਪੁੱਤਰਾ ਤੇਰੀ ਜੱਗ ਵਿੱਚ ਸ਼ਾਨ ਹੈ। ਵੇਖੀ ਕਿਤੇ ਇਹਨਾਂ ਉੱਤੇ ਕਾਬਜ਼ ਨਾ ਕੋਈ ਹੋ ਜਾਵੇ, ਬਣੀ ਬਣਾਈ ਇੱਜ਼ਤ ਮਿੱਟੀ ਵਿੱਚ ਖੋ ਜਾਵੇ। ਇਹਨਾਂ ਪਿੱਛੇ ਲੜਦਾ ਰਿਹਾ ਮੈਂ ਸ਼ਰੀਕਾਂ ਨਾਲ, ਕੋਰਟ ਅਤੇ ਕਚਹਿਰੀਆਂ 'ਚ ਪੈਂਦੀਆਂ ਤਰੀਕਾਂ ਨਾਲ। ਕਿਸਾਨ ਦੀ ਕਿਸਾਨੀ ਨਾਲ ਹੁੰਦੀ ਗੂੜੀ ਮੁਹੱਬਤ ਏ, ਇਹਨਾਂ ਵਿੱਚ ਹੀ ਰੱਬ ਤੇਰਾ ਲਿਖਿਆ ਮੁਕੱਦਰ ਏ। ਘਾਟੇ ਨਫੇ ਸਾਰੇ ਮੈਂ ਜਿੰਦ 'ਤੇ ਸੀ ਕੱਟਦਾ,

0: ਫਿਰ ਵੀ ਨਾ ਪਾਸਾ ਕਦੀ ਇਹਨਾਂ ਵੱਲੋਂ ਵੱਟਦਾ। ਇਹੋ ਤੇਰੀ ਜਿੰਦ ਅਤੇ ਇਹੋ ਤੇਰੀ ਜਾਨ ਹੈ, ਇਹਨਾਂ ਵਿੱਚ ਹੀ ਵੱਸਦਾ ਤੇਰਾ ਭਗਵਾਨ ਹੈ। ਥੋੜ੍ਹੇ ਜਿਹੇ ਸ਼ਬਦਾਂ ਵਿੱਚ ਸ਼੍ਰੀ ਬਾਪੂ ਸਮਝਾ ਗਿਆ, ਖੇਤਾਂ ਦੇ ਦਰਦ ਦੀ ਕਹਾਣੀ ਸੁਣਾ ਗਿਆ। ਬਨਾਰਸੀ ਦਾਸ ਖੇਤਾਂ ਵਿੱਚ ਹੱਲ ਸੀ ਚਲਾਉਂਦਾ, ਬਾਪੂ ਨਾਲ ਸੱਚੀ ਮੁੱਚੀ ਹੱਥ ਸੀ ਵਟਾਉਂਦਾ। ਇਹੋ ਮੇਰੇ ਬਚਪਨ ਦੀ ਅਸਲੀ ਕਮਾਈ ਏ, ਨਾਲ ਨਾਲ ਇਸ ਦੇ ਮੈਂ ਕੀਤੀ ਵੀ ਪੜ੍ਹਾਈ ਏ। ਪੜ੍ਹ ਲਿਖ ਜਦ ਫਿਰ ਅਧਿਆਪਕ ਜਾ ਲੱਗੇ ਸੀ, ਖੇਤਾਂ ਵਿੱਚ ਕਦੀ ਕਦੀ ਫਿਰ ਵੀ ਹੱਕ ਲੈਂਦੇ ਢੱਗੇ ਸੀ। ਰੱਤੇਵਾਲ ਪਿੰਡ ਵਿੱਚ ਆਉਣ ਕੇ ਪੜ੍ਹਾਇਆ ਏ, ਛੁੱਟੀ ਵਾਲੇ ਦਿਨ ਖੂਬ ਹੱਲ ਵੀ ਚਲਾਇਆ ਏ। ਇਨ ਵਿਨ ਸਾਰੀ ਉਹ ਕਹਾਣੀ ਮੈਂ ਸੁਣਾਈਏ, ਬਚਪਨ ਅਤੇ ਜਵਾਨੀ ਵਿੱਚ ਆਉਣ ਜੋ ਹੰਢਾਈਏ, ਬਚਪਨ ਅਤੇ ਜਵਾਨੀ ਵਿੱਚ ਆਉਣ ਜੋ ਹੰਢਾਈਏ।
1: ਰੱਤੇਵਾਲ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ। ਪਟਿਆਲਾ ਸ਼ਹਿਰ ਦੇ ਵਿੱਚ ਵਸਦੀ ਸਾਡੀ ਸ਼ਹਿਰ ਆ ਸੁਸ਼ਮਾ ਸੱਭਰਵਾਲ ਜੀ ਨੂੰ। ਸੁਸ਼ਮਾ ਸੱਭਰਵਾਲ ਜੀ ਸਾਡੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਪਹਿਲੀ ਵਾਰੀ ਹਾਜ਼ਰ ਹੋ ਰਹੇ ਨੇ ਅਤੇ ਉਹ ਵੀ ਕਿਸਾਨ ਸੰਘਰਸ਼ਾਂ ਨਾਲ ਜੋੜ ਕੇ ਆਪਣੀ ਕਿਸਾਨ ਅੰਦੋਲਨ ਨੂੰ ਹਮਾਇਤ ਦੇਣ ਆਏ ਨੇ ਆਪਣੀ ਕਵਿਤਾ ਰਾਹੀਂ। ਸੁਸ਼ਮਾ ਸੱਭਰਵਾਲ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
2: ਹਾਂਜੀ, ਮੈਂ ਹਰਬੰਸ ਸਿੰਘ ਜੀ ਦੁਆਬਾ ਰੇਡੀਓ ਸਟੇਸ਼ਨ ਦੀ ਜਿਹੜੇ ਚਲਾ ਰਹੇ ਹਾਂ, ਮੈਂ ਉਹਨਾਂ ਨੂੰ ਸਤਿ ਸ਼੍ਰੀ ਅਕਾਲ ਕਹਿੰਦੀ ਹਾਂ ਅਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਕਹਿੰਦੀ ਹਾਂ। ਮੈਂ ਆਪਣੀ ਇੱਕ ਕਵਿਤਾ ਕਿਸਾਨਾਂ 'ਤੇ ਬਣਾਈ ਹੈ, ਲਿਖੀ ਹੈ। ਮੈਂ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਵੀ ਸਾਰੇ ਲੋਕ ਕਿਸਾਨਾਂ ਦੇ ਨਾਲ ਹੈ, ਸਾਰਾ ਭਾਰਤ ਇੱਕ ਹੈ। ਇੱਥੋਂ ਤੱਕ ਕਿ ਪੜ੍ਹੇ ਲਿਖੇ ਬਾਹਰ ਦੇ ਲੋਕ ਵੀ ਕਿਸਾਨ ਪੱਕੀ ਹੁੰਗਾਰਾ ਭਰ ਰਹੇ ਹੈ। ਇਹ ਬਹੁਤ ਅੱਛੀ ਗੱਲ ਹੈ, ਚੰਗੀ ਗੱਲ ਹੈ ਅਤੇ ਕਿਸਾਨਾਂ ਦੇ ਲਈ ਸਰਕਾਰਾਂ ਨੂੰ ਝੁਕਣਾ ਚਾਹੀਦਾ। ਇਹਦੇ ਬਾਰੇ 'ਚ ਮੈਂ ਆਪਣਾ ਹਮਦਰਦੀ ਭਰਿਆ ਇੱਕ ਨਜ਼ਰਾਨਾ ਭੇਟ ਕਰ ਰਹੀ ਹਾਂ ਕਵਿਤਾ ਵਿੱਚ। ਜਾਗੋ ਕਿਸਾਨ ਜਾਗੋ, ਜਾਗੋ ਕਿਸਾਨ ਜਾਗੋ, ਹੁਣ ਜਾਗਣ ਦਾ ਵੇਲਾ ਆਇਆ। ਬਥੇਰੀਆਂ ਖੁਦਕਿਸ਼ੀਆਂ ਕੀਤੀਆਂ, ਹੁਣ ਜਿਉਣ ਦਾ ਵੇਲਾ ਆਇਆ। ਬਥੇਰੀਆਂ ਖੁਦਕਿਸ਼ੀਆਂ ਕੀਤੀਆਂ, ਹੁਣ ਜਿਉਣ ਦਾ ਵੇਲਾ ਆਇਆ। ਹਾਕਮ ਹੁਣ ਤੱਕ ਇਹਨਾਂ ਦਾ ਬਣਦਾ ਹੱਕ ਦੇ ਦਿਓ। ਹਾਕਮੋ ਹੁਣ ਹੱਕ ਇਹਨਾਂ ਦਾ ਬਣਦਾ ਇਹਨਾਂ ਨੂੰ ਦੇ ਦਿਓ। ਭੁਲੇਖੇ ਇਹਨਾਂ ਨੂੰ ਪਾ ਕੇ ਕਿਉਂ ਪਾਪ ਕਮਾਈ ਜਾਂਦੇ ਹੋ। ਭੁਲੇਖੇ ਵਿੱਚ ਇਹਨਾਂ ਨੂੰ ਪਾ ਕੇ ਕਿਉਂ ਪਾਪ ਕਮਾਈ ਜਾਂਦੇ ਹੋ। ਦਿਨ ਰਾਤ ਇਹ ਜਾਗਦਾ ਆਪਣਾ ਆਪਾ ਵਾਰਦਾ, ਦਿਨ ਰਾਤ ਇਹ ਜਾਗਦਾ ਆਪਣਾ ਆਪਾ ਵਾਰਦਾ, ਖੂਨ ਪਸੀਨਾ ਬਹਾ ਕੇ ਸੰਸਾਰ ਦਾ ਪੇਟ ਪਾਲਦਾ, ਖੂਨ ਪਸੀਨਾ ਬਹਾ ਕੇ ਜੱਗ ਦਾ ਪੇਟ ਪਾਲਦਾ। ਪੋਹ ਦੀ ਰਾਤ ਹੋਵੇ ਜਾਂ ਹਾੜ੍ਹ ਦਾ ਮਹੀਨਾ, ਪੋਹ ਦੀ ਰਾਤ ਹੋਵੇ ਜਾਂ ਹਾੜ੍ਹ ਦਾ ਮਹੀਨਾ, ਜੇਠ ਦੀ ਗਰਮੀ ਤਪਦੀ 'ਚ ਵੀ ਇਹ ਸੌਂਦਾ ਕਦੇ ਨਾ, ਜੇਠ ਦੀ ਗਰਮੀ ਤਪਦੀ 'ਚ ਵੀ ਇਹ ਸੌਂਦਾ ਕਦੇ ਨਾ। ਫਿਰ ਵੀ ਇਹ ਕਿਉਂ ਇਕੱਲਾ ਰੋ ਰੋ ਸਮਾਂ ਗੁਜ਼ਾਰਦਾ, ਆਪਣੀ ਮਿਹਨਤ ਦਾ ਫਲ ਇਹ ਕਿਉਂ ਨਹੀਂ ਹੰਢਾਵਦਾ, ਆਪਣੀ ਮਿਹਨਤ ਦਾ ਫਲ ਕਿਉਂ ਨਹੀਂ ਹੈ ਇਹ ਪਾਉਂਦਾ। ਕੁਰਸੀਆਂ ਦੇ ਮਾਲਕੋ ਕੁਝ ਕਿਸਾਨ ਦੀ ਖਬਰ ਸਾਰ ਲਵੋ, ਕੁਰਸੀਆਂ ਦੇ ਮਾਲਕੋ ਕੁਝ ਕਿਸਾਨ ਦੀ ਖਬਰ ਸਾਰ ਲਵੋ। ਇਹ ਜੱਗ ਦਾ ਅੰਨਦਾਤਾ ਹੈ, ਇਸਨੂੰ ਨਾ ਇਗਨੋਰ ਕਰੋ। ਇਹ ਜੱਗ ਦਾ ਅੰਨਦਾਤਾ ਹੈ, ਇਸਨੂੰ ਨਾ ਇਗਨੋਰ ਕਰੋ। ਮੀਂਹ ਹਨੇਰੀ ਚੱਕੜ ਹਵਾਵਾਂ ਆਪਣੇ ਜਿਗਰੇ 'ਤੇ ਠਾਰਦਾ, ਮੀਂਹ ਹਨੇਰੀ ਚੱਕੜ ਹਵਾਵਾਂ ਆਪਣੇ ਜਿਗਰੇ 'ਤੇ ਠਾਰਦਾ, ਛੱਤ ਚੁੰਦੀ ਪੈਰ ਨੰਗੇ ਹਿਰਦੇ 'ਤੇ ਸਬਰ ਗੁਜ਼ਾਰਦਾ, ਛੱਪਣ ਭੋਜਨ ਸੰਸਾਰ ਨੂੰ ਦਿੰਦਾ ਖੁਦ ਭੁੱਖਾ ਇਹ ਮਰਦਾ, ਛੱਪਣ ਭੋਜਨ ਸੰਸਾਰ ਨੂੰ ਦਿੰਦਾ ਖੁਦ ਭੁੱਖਾ ਇਹ ਮਰਦਾ, ਔਲਾਦ ਆਪਣੀ ਵੀ ਦੇਸ਼ ਦੀ ਖਾਤਰ ਬਾਰਡਰ 'ਤੇ ਘੱਲਦਾ, ਔਲਾਦ ਆਪਣੀ ਵੀ ਦੇਸ਼ ਦੀ ਖਾਤਰ ਇਹ ਬਾਰਡਰ 'ਤੇ ਘੱਲਦਾ। ਮਿੱਟੀ ਨਾਲ ਮਿੱਟੀ ਹੋ ਕੇ ਬੰਜਰ ਧਰਤੀ ਸੋਨਾ ਉਗਾਉਂਦਾ, ਮਿੱਟੀ ਨਾਲ ਮਿੱਟੀ ਹੋ ਕੇ ਬੰਜਰ ਧਰਤੀ ਸੋਨਾ ਉਗਾਉਂਦਾ, ਜਦ ਮੀਂਹ ਹਨੇਰੀ ਫਸਲ 'ਤੇ ਹਮਲਾ ਕਰੇ, ਜਦ ਮੀਂਹ ਹਨੇਰੀ ਫਸਲ 'ਤੇ ਹਮਲਾ ਕਰੇ ਤਦ ਹੌਂਕੇ ਭਰਦਾ, ਕੁਦਰਤ ਦੀ ਮਿਹਰ 'ਤੇ ਕਹਿਰ 'ਤੇ ਨਿਰਭਰ ਆਸ ਲਗਾਉਂਦਾ ਕੁਦਰਤ ਦੀ ਮਿਹਰ ਅਤੇ ਕਹਿਰ 'ਤੇ ਨਿਰਭਰ ਆਸ ਲਗਾਉਂਦਾ, ਉਮੀਦ ਦੇ ਦੀਵੇ ਬਲਦੇ ਬੁਝਦੇ ਪਾਣੀ ਵਿੱਚ ਗੁਆਉਂਦਾ, ਉਮੀਦ ਦੇ ਦੀਵੇ ਬਲਦੇ ਬੁਝਦੇ ਪਾਣੀ ਵਿੱਚ ਗੁਆਉਂਦਾ। ਸਿਆਸਤਦਾਨੋਂ ਕਦਰ ਕਰੋ, ਸਿਆਸਤਦਾਨੋਂ ਕਦਰ ਕਰੋ, ਕਿਸਾਨਾਂ ਦੇ ਮਸਲੇ ਹੱਲ ਕਰੋ। ਔਰਤਾਂ ਜਾਗ ਪਈਆਂ ਹਨ, ਹੁਣ ਬੱਚਾ ਬੱਚਾ ਜਾਗ ਪਿਆ। ਮਸਲੇ ਹੱਲ ਕਰੋ ਹੁਣ ਵਧੀਕੀਆਂ ਨਾ ਸਹਿਣੀਆਂ, ਮਸਲੇ ਹੱਲ ਕਰੋ ਹੁਣ ਵਧੀਕੀਆਂ ਨਾ ਸਹਿਣੀਆਂ। ਸਾਰਾ ਭਾਰਤ ਇੱਕ ਹੈ, ਕਿਉਂ ਵੈਰ ਕਮਾਉਂਦੇ ਸਿਆਸਤਦਾਨੋਂ, ਕਿਉਂ ਵੈਰ ਕਮਾਉਂਦੇ ਹੋ ਸਿਆਸਤਦਾਨੋਂ। ਜਗ ਸਾਰਾ ਹੀ ਨਾਲ ਹੈ, ਇਨਸਾਫ ਕਰੋ ਸਿਆਸਤਦਾਨੋਂ, ਜਗ ਸਾਰਾ ਵੀ ਨਾਲ ਹੈ, ਇਨਸਾਫ ਕਰੋ ਸਿਆਸਤਦਾਨੋਂ। ਦਸ਼ਮੇਸ਼ ਦੇ ਚੇਲੇ ਹੁਣ ਜਾਗ ਪਏ ਨੇ, ਦਸ਼ਮੇਸ਼ ਦੇ ਚੇਲੇ ਹੁਣ ਜਾਗ ਪਏ ਨੇ। ਹੱਕਾਂ ਇਹਨਾਂ ਦੀ ਝੋਲੀ ਭਰਨੀ ਪੈਣੇ, ਹੱਕ ਇਹਨਾਂ ਦੀ ਝੋਲੀ ਭਰਨੇ ਪੈਣੇ। ਜੈ ਜਵਾਨ ਜੈ ਕਿਸਾਨ।
1: ਸ਼ਬਰਵਾਲ ਜੀ ਤੋਂ ਬਾਅਦ ਹੁਣ ਮੈਂ ਫਿਰੋਜ਼ਪੁਰ ਵੱਸਦੇ ਸਾਡੇ ਸ਼ਾਇਰ ਕਮਲਦਾਸ ਜੀ ਨੂੰ ਸੱਦਾ ਦੇਣ ਜਾ ਰਿਹਾ। ਕਮਲਦਾਸ ਜੀ ਜਿਹੜੀ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ, ਉਹ ਉਹਨਾਂ ਦੀ ਕਿਸਾਨ ਘੋਲਣਾ ਹਮੈਤ ਬਾੜੀ 'ਤੇ ਨਹੀਂ ਹੈ, ਪਰ ਫਿਰ ਵੀ ਅਸੀਂ ਉਹਨਾਂ ਦੀ ਰਚਨਾ ਜਿਹੜੀ ਆ ਇਸ ਕਵੀ ਦਰਬਾਰ ਦੇ ਵਿੱਚ ਲਾਉਣ ਦੀ ਗੁਸਤਾਖੀ ਕਰ ਰਹੇ ਹਾਂ। ਕਮਲ ਦਾਸ ਜੀ ਬਹੁਤ ਵਧੀਆ ਆਵਾਜ਼ ਦੇ ਵਿੱਚ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਕਮਲ ਦਾਸ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ 'ਤੇ ਨਿੱਘਾ ਸਵਾਗਤ ਹੈ।

तू जीवन भला है ये किस काम का। जिंदगी के लिए जैसे जल और पवन,

का सफर ये सुहाना बने। छोड़ दे तू अगर सारे शिकवे गिले,

0: जी दी रचना तो बाद हूँ मैं फरीदकोट बस्ती साड़ी शहर सुखविंदर कौर जी सदा देने जा रहा वो आन ते अपनी रचना लैके हाजिर हूँ। सुखविंदर कौर जी इस बार साड़े कवि दरबार के जो आ रहे हैं वो बठिंडा के शायर कुलदीप सिंह मंगी जी की एक गजल लैके हाजिर हो रहे हैं। सुखविंदर कौर जी दुआबा रेडियो के हफ्तावारी कवि दरबार के निघा स्वागत है।
1: ਦੋਸਤੋ ਮੈਂ ਸੁਖਵਿੰਦਰ ਕੌਰ ਫਰੀਦਕੋਟ ਆਪ ਜੀ ਦੀ ਨਜ਼ਰ ਮਾਲਵੇ ਦੀ ਸ਼ਾਨ ਬਠਿੰਡੇ ਜ਼ਿਲ੍ਹੇ ਦਾ ਮਾਣ ਕੁਲਦੀਪ ਸਿੰਘ ਬੰਗੀ ਜੋ ਪੇਸ਼ੇ ਵਜੋਂ ਅਧਿਆਪਕ ਨੇ ਉਹਨਾਂ ਦੀ ਲਿਖੀ ਹੋਈ ਗਜ਼ਲ ਆਪ ਜੀ ਸਾਹਮਣੇ ਪੇਸ਼ ਕਰਨ ਜਾ ਰਹੀ ਹਾਂ। ਇੱਕ ਵਾਰੀ ਜੇ ਝੂਠਾ ਹੀ ਤੂੰ ਦੇ ਜਾਂਦਾ ਤੇਰੇ ਵਾਸ ਕਦੇ

ਇੱਦਾਂ ਪੀੜ ਜੁਦਾਈ ਦਾ ਫਿਰ ਹੁੰਦਾ ਨਾ ਅਹਿਸਾਸ ਕਦੇ, ਸੁੱਚੀ ਮੋਤੀ ਵਾਰੀ ਗਾਰਿਸ਼ਤਾ ਪਲ ਪਰ ਵਿੱਚ ਹੀ ਤੋੜ ਗਿਆ, ਬਣਦਾ ਸੀ ਹਮ ਸਾਇਆ ਮੇਰਾ ਕਹਿੰਦਾ ਸੀ ਜੋ ਖਾਸ ਕਦੇ।

ਡਾਚੀ ਘੁੰਮੀ ਸਿਦਰਾਂ ਦੇ, ਚਾਰ ਚੁਫੇਰੇ ਢੂੰਡੇ ਜਾਵਾਂ, ਸੁਣ ਮੇਰੀ ਹਰਦਾਸ ਕਦੇ ਬੇਬਸ।

ਸਾਗਰ ਦੇ ਵਿੱਚ ਤਾਰੇ ਹਿਲਾਵਾਂ, ਚਾਹੇ ਡੁਬਕੀ ਗੰਗਾ ਦੀ

0: ਸਕਦੇ। ਥੈਂਕ ਯੂ।
1: ਸੁਖਵਿੰਦਰ ਕੌਰ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜੰਮੂ ਵਸਦੇ ਸਾਡੇ ਸ਼ਾਇਰ ਹਰਭਜਨ ਸਿੰਘ ਅਪਾਸ਼ਿਕ ਜੀ ਨੂੰ। ਹਰਭਜਨ ਸਿੰਘ ਅਪਾਸ਼ਿਕ ਜੀ ਸਾਡੀਆਂ ਕਾਮ ਮਹਿਫਲਾਂ ਦੇ ਵਿੱਚ ਆਉਂਦੇ ਰਹਿੰਦੇ ਨੇ। ਇਸ ਵਾਰ ਉਹ ਸਾਡੇ ਇਸ ਵਿਸ਼ੇਸ਼ ਸੱਦੇ ਦੇ ਉੱਤੇ ਕਿਸਾਨੀ ਸੰਘਰਸ਼ ਨਾਲ ਜੁੜ ਕੇ ਆਪਣੀ ਇੱਕ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਹਰਭਜਨ ਸਿੰਘ ਅਪਾਸ਼ਿਕ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ ਜੀ।
2: ਸ਼ੁਕਰੀਆ ਯਾਦ ਸਾਹਿਬ, ਮੇਰੀ ਅੱਜ ਦੀ ਕਵਿਤਾ ਦੇਸ਼ ਦੇ ਕਿਸਾਨਾਂ ਨੂੰ ਸਮਰਪਿਤ ਹੈ। ਕਾਰ ਤਿਆਗ ਅੰਨਦਾਤਾ ਸੜਕਾਂ 'ਤੇ ਆਇਆ ਹੈ, ਭਾਰਤੀ ਕਿਸਾਨ ਭਾਰਤ ਮਾਨ ਦਾ ਜਾਇਆ ਹੈ। ਕਾਰ ਤਿਆਗ ਅੰਨਦਾਤਾ ਸੜਕਾਂ 'ਤੇ ਆਇਆ ਹੈ, ਭਾਰਤੀ ਕਿਸਾਨ ਭਾਰਤ ਮਾਨ ਦਾ ਜਾਇਆ ਹੈ। ਇਮਾਨਦਾਰੀ ਨਾਲ ਆਪਣਾ ਫਰਜ਼ ਨਿਭਾਇਆ ਹੈ, ਮੁਣਕਾ ਬਹਾ ਕੇ ਮਿੱਟੀ 'ਚੋਂ ਸੋਨਾ ਉਗਾਇਆ ਹੈ। ਆਈ ਕ੍ਰਾਂਤੀ ਹਰਾ ਇਨਕਲਾਬ ਲਿਆਇਆ ਹੈ, ਭਰ ਦਿੱਤੇ ਅੰਨ ਭੰਡਾਰ ਆਤਮ ਨਿਰਭਰ ਬਣਾਇਆ ਹੈ। ਕਾਰ ਤਿਆਗ ਅੰਨਦਾਤਾ ਸੜਕਾਂ 'ਤੇ ਆਇਆ ਹੈ, ਭਾਰਤੀ ਕਿਸਾਨ ਭਾਰਤ ਮਾਂ ਦਾ ਜਾਇਆ ਹੈ। ਅੱਜ ਅੰਨਦਾਤਾ ਲਾਚਾਰ ਹੋ ਗਿਆ ਹੈ, ਕਾਲੇ ਕਾਨੂੰਨਾਂ ਦਾ ਸ਼ਿਕਾਰ ਹੋ ਗਿਆ ਹੈ। ਨਿੰਦਨੀ ਨਿਰਦਈ ਸਰਕਾਰੀ ਵਿਵਹਾਰ ਹੋ ਗਿਆ ਹੈ। ਲਾਠੀਆਂ ਬੁਛਾਰਾਂ ਕੁੱਟਮਾਰ ਅਤਿਆਚਾਰ ਹੋ ਗਿਆ ਹੈ। ਪੂੰਜੀਆਂ ਪਤੀਆਂ ਲਈ ਡਾਢਾ ਪਿਆਰ ਹੋ ਗਿਆ ਹੈ। ਨਿਰਾ ਅਹੰ ਹੋਂਦ ਖਾਤਰ ਪੇਚਾ ਫਸਾਇਆ ਹੈ। ਘਰ ਤਿਆਗ ਅੰਨਦਾਤਾ ਸੜਕਾਂ 'ਤੇ ਆਇਆ ਹੈ, ਭਾਰਤੀ ਕਿਸਾਨ ਭਾਰਤ ਮਾਂ ਦਾ ਜਾਇਆ ਹੈ। ਦੇਸ਼ ਦੇ ਕਿਸਾਨਾਂ ਨੂੰ ਇੱਧਰ ਉੱਧਰ ਨਾ ਭਟਕਾਵੋ, ਬਿਨਾਂ ਕਾਰਨ ਬੇਲੋੜੀ ਬੈਠਕਾਂ ਨਾ ਲਮਕਾਵੋ। ਦੇਸ਼ ਭਗਤਾਂ 'ਤੇ ਦੇਸ਼ ਧਰੋਹੀ ਲੇਬਲ ਨਾ ਲਾਵੋ, ਐਵੇਂ ਕਿਸਾਨ ਏਕਤਾ ਨਾ ਅਜ਼ਮਾਵੋ। ਕਿਰਸਾਨੀ ਕਰਦੇ ਕਿਸਾਨਾਂ ਦਾ ਨਾ ਧਿਆਨ ਵਟਾਵੋ, ਦੂਰ ਕਰੋ ਸਭ ਸੰਸੇ ਸ਼ੰਕਿਆਂ 'ਚੋਂ ਨਾ ਫਸਾਵੋ। ਦੇਸ਼ ਭਗਤਾਂ ਨੂੰ ਭੰਬਲ ਪੂਸਿਆਂ 'ਚੋਂ ਪਾਇਆ ਹੈ, ਘਰ ਤਿਆਗ ਅੰਨਦਾਤਾ ਸੜਕਾਂ 'ਤੇ ਆਇਆ ਹੈ, ਭਾਰਤੀ ਕਿਸਾਨ ਭਾਰਤ ਮਾਂ ਦਾ ਜਾਇਆ ਹੈ। ਯਤਨ ਹੋ ਰਿਹਾ ਹੈ ਕਿਸਾਨ ਏਕਤਾ ਤੋੜਨ ਦਾ, ਹੱਕ ਦੀ ਲੜਾਈ ਦਾ ਰੁੱਖ ਮੋੜਨ ਦਾ, ਸਮਾਜਿਕ ਵਿਰੋਧੀ ਤੱਤਾਂ ਨੂੰ ਸਫਾਂ 'ਚ ਜੋੜਨ ਦਾ, ਨਿਰੋਲ ਕਿਸਾਨ ਅੰਦੋਲਨ ਨੂੰ ਪ੍ਰਾਂਤਾਂ ਖਿੱਤਿਆਂ 'ਚ ਫੋੜਨ ਦਾ। ਸਿਆਣੇ ਕਿਸਾਨਾਂ ਨੇ ਸਤਰਕਤਾ ਸਾਵਧਾਨੀ ਨੂੰ ਅਪਣਾਇਆ ਹੈ, ਕਾਰ ਤਿਆਗ ਅੰਨਦਾਤਾ ਸੜਕਾਂ 'ਤੇ ਆਇਆ ਹੈ, ਭਾਰਤੀ ਕਿਸਾਨ ਭਾਰਤ ਮਾਂ ਦਾ ਜਾਇਆ ਹੈ, ਭਾਰਤੀ ਕਿਸਾਨ ਭਾਰਤ ਮਾਂ ਦਾ ਜਾਇਆ ਹੈ।
1: ਰੇਡੀਓ ਦੇ ਪਿਆਰੇ ਸਰੋਤਿਓ, ਹਰਭਜਨ ਸਿੰਘ ਅਪਾਸ਼ਿਕ ਜੀ ਦੀ ਰਚਨਾ ਤੋਂ ਬਾਅਦ ਹੁਣ ਮੈਂ ਕਵੀ ਦਰਬਾਰ ਦੇ ਅੰਤ ਦੇ ਵਿੱਚ ਸੱਦਾ ਦੇਣ ਜਾ ਰਿਹਾ ਪਟਿਆਲਾ ਵਾਸਤੇ ਸਾਡੇ ਗੀਤਕਾਰ ਸ਼ਾਇਰ ਹਰਦੀਪ ਸਿੰਘ ਦੀਪ ਜੀ ਨੂੰ। ਹਰਦੀਪ ਸਿੰਘ ਦੀਪ ਜੀ ਪੰਜਾਬੀ ਦੇ ਬਹੁਤ ਵਧੀਆ ਗੀਤਕਾਰ ਨੇ, ਜਿਨ੍ਹਾਂ ਦੇ ਲਿਖੇ ਹੋਏ ਗੀਤਾਂ ਨੂੰ ਪੰਜਾਬੀ ਦੇ ਬਹੁਤ ਸਾਰੇ ਗਾਇਕਾਂ ਨੇ ਗਾਇਆ ਹੋਇਆ ਹੈ। ਉਹ ਆਪਣੀ ਜਿਹੜੀ ਆ ਸਾਡੇ ਵਿਸ਼ੇਸ਼ ਸੱਦੇ ਦੇ ਉੱਤੇ ਰਚਨਾ ਲੈ ਕੇ ਅੱਜ ਦੇ ਕਵੀ ਦਰਬਾਰ ਦੇ ਵਿੱਚ ਹਾਜ਼ਰ ਹੋ ਰਹੇ ਨੇ। ਅਤੇ ਇਸ ਰਚਨਾ ਦੇ ਵਿੱਚ ਜਿੱਥੇ ਉਹ ਕਿਸਾਨ ਸੰਘਰਸ਼ ਦੀ ਹਮਾਇਤ ਕਰਨ ਜਾ ਰਹੇ ਨੇ, ਉੱਥੇ ਦਿੱਲੀ ਦੀ ਜਿਹੜੀ ਮੋਦੀ ਦੀ ਹਕੂਮਤ ਹੈ, ਦਿੱਲੀ ਦੀ ਜਿਹੜੀ ਕੇਂਦਰੀ ਸਰਕਾਰ ਹੈ, ਉਸ ਨੂੰ ਜਿਹੜੀ ਹੈ ਚੇਤਾਵਨੀ ਵੀ ਦੇ ਰਹੇ ਨੇ ਕਿ ਉਹ ਕਿਸਾਨ ਘੋਲ ਦੇ ਜਿਹੜੇ ਨਾਲ ਕੋਈ ਵੀ ਦਗਾ ਨਾ ਕਮਾਉਣ ਅਤੇ ਕਿਸਾਨ ਘੋਲ ਨੂੰ ਜਿਹੜਾ ਆ ਉਸ ਦੀਆਂ ਮੰਗਾਂ ਨੂੰ ਮੰਨਣ। ਅਤੇ ਆਸ ਕਰਦੇ ਹਾਂ ਕਿ ਹਰਦੀਪ ਦੀਪ ਜੀ ਦੀ ਰਚਨਾ ਨੂੰ ਤੁਸੀਂ ਪਸੰਦ ਕਰੋਗੇ। ਤੇ ਦੁਆਬਾ ਰੇਡੀਓ ਦੇ ਪਿਆਰੇ ਸਰੋਤੇ ਤੁਹਾਡੇ ਸਨਮੁਖ ਪੇਸ਼ ਹੋ ਰਹੇ ਨੇ ਹਰਦੀਪ ਦੀਪ ਜੀ। ਹਰਦੀਪ ਦੀਪ ਜੀ, ਤੁਹਾਡਾ ਨਿੱਘਾ ਸਵਾਗਤ ਹੈ।
0: ਦੋਸਤੋ, ਅੱਜ ਦੇ ਕਵੀ ਦਰਬਾਰ 'ਚ ਦੁਆਬਾ ਰੇਡੀਓ 'ਤੇ ਕਿਸਾਨ ਵੀਰਾਂ ਦੀ ਹਮਦਰਦੀ ਲਈ ਔਰ ਦਿੱਲੀ ਦੀ ਮੋਦੀ ਸਰਕਾਰ ਨੂੰ ਚੇਤਾਵਨੀ ਦਿੰਦੀ ਹੋਈ ਰਚਨਾ ਪੇਸ਼ ਕਰ ਰਿਹਾ। ਦਿੱਲੀ ਏ ਨਾ ਸੋਚੀ ਕਿ ਪੰਜਾਬੀ ਡਰ ਜਾਣਗੇ, ਦਿੱਲੀ ਏ ਨਾ ਸੋਚੀ ਕਿ ਪੰਜਾਬੀ ਡਰ ਜਾਣਗੇ, ਕਮਲੀਏ ਇਹ ਡਰਨਾ ਨਹੀਂ ਜਾਣਦੇ, ਕਮਲੀਏ ਇਹ ਡਰਨਾ ਨਹੀਂ ਜਾਣਦੇ, ਇਹ ਤਾਂ ਗੈਰਾਂ ਲਈ ਮਰਦੇ ਰਹੇ ਨੇ, ਤੂੰ ਵੇਖੀ ਆਪਣਿਆਂ ਲਈ ਵੀ ਹੱਸ ਕੇ ਮਰ ਜਾਣਗੇ। ਦਿੱਲੀਏ ਨਾ ਸੋਚੀ ਕਿ ਪੰਜਾਬੀ ਡਰ ਜਾਣਗੇ, ਕਮਲੀਏ ਇਹ ਡਰਨਾ ਨਹੀਂ ਜਾਣਦੇ, ਵੇਖੀ ਆਪਣਿਆਂ ਲਈ ਹੱਸ ਹੱਸ ਕੇ ਮਰ ਜਾਣਗੇ। ਪੋਹ ਦੇ ਮਹੀਨੇ ਨਾਲ ਸਾਡੀ ਸਾਂਝ ਹੈ ਪੁਰਾਣੀ, ਨਾ ਸੋਚੀ ਕਿ ਠੰਡਾਂ ਵਿੱਚ ਇਹ ਠਰ ਜਾਣਗੇ, ਸਾਡੇ ਵੱਡੇ ਵਡੇਰੇ ਠੰਡੇ ਬੁਰਜ 'ਚ ਰਹੇ ਨੇ, ਇਹ ਤਾਂ ਪੋਹ 'ਚ ਅੱਤ ਦੀਆਂ ਠੰਡਾਂ ਨੂੰ ਵੀ ਆਪਣੇ ਵੱਲ ਕਰ ਜਾਣਗੇ। ਸਾਡੇ ਵੱਡੇ ਵਡੇਰੇ ਤਾਂ ਠੰਡੇ ਬੁਰਜ 'ਚ ਰਹੇ ਨੇ, ਇਹ ਪੋਹ ਦੀ ਅੱਤ ਦੀ ਠੰਡ ਨੂੰ ਆਪਣੇ ਵੱਲ ਕਰ ਜਾਣਗੇ। ਤੂੰ ਤਾਂ ਜ਼ੁਲਮ ਪਹਿਲਾਂ ਵੀ ਬਥੇਰੇ ਨੇ ਕੀਤੇ, ਦਿੱਲੀਏ ਤੂੰ ਤਾਂ ਜ਼ੁਲਮ ਸਾਡੇ 'ਤੇ ਪਹਿਲਾਂ ਹੀ ਬਥੇਰੇ ਨੇ ਕੀਤੇ, ਹਰ ਵਾਰ ਨਾ ਸੋਚੀ ਕਿ ਇਹ ਜਰ ਜਾਣਗੇ, ਇਹ ਸ਼ਹੀਦਾਂ ਦੀ ਔਲਾਦ ਨੇ ਪੰਜਾਬੀ, ਦਿੱਲੀਏ ਇਹ ਸ਼ਹੀਦਾਂ ਦੀ ਔਲਾਦ ਨੇ ਪੰਜਾਬੀ, ਹੁਣ ਵੀ ਵੇਖੀ ਮਿਸਾਲ ਪੈਦਾ ਕਰ ਜਾਣਗੇ। ਸਾਡੇ ਵੱਡੇ ਵਡੇਰੇ ਹੱਸ ਕੇ ਫਾਂਸੀਆਂ 'ਤੇ ਚੜ੍ਹੇ ਨੇ, ਇਹ ਵੀ ਲੋਕਾਂ ਲਈ ਸੂਲੀ ਚੜ੍ਹ ਜਾਣਗੇ। ਇਹਨੂੰ ਗੁਰੂ ਦਾ ਖਾਲਸਾ ਕਹਿੰਦੇ ਨੇ, ਇਹਨਾਂ ਕਿਸਾਨਾਂ ਨੂੰ ਗੁਰੂ ਦਾ ਖਾਲਸਾ ਕਹਿੰਦੇ ਨੇ, ਇਹ ਜ਼ੁਲਮਾਂ ਦੇ ਮੂਹਰੇ ਵੇਖੀ ਅੜ ਜਾਣਗੇ, ਇਹ ਦਿੱਲੀ ਜਾਂ ਮੇਲਾ ਵੇਖਣ ਨਹੀਂ ਆਏ, ਦਿੱਲੀਏ ਇਹ ਦਿੱਲੀ ਜਾਂ ਕੋਈ ਮੇਲਾ ਵੇਖਣ ਨਹੀਂ ਆਏ, ਨਾ ਸੋਚੀ ਕਿ ਖਾਲੀ ਮੁੜ ਘਰ ਜਾਣਗੇ, ਤੈਨੂੰ ਦਿੱਲੀਏ ਬਹੁਤ ਵਾਰੀ ਹੈ ਜਿੱਤਿਆ, ਇਸ ਵਾਰ ਵੀ ਤੈਨੂੰ ਇਹ ਘਰ ਸਰ ਜਾਣਗੇ, ਪੁੱਤ ਕਿਸਾਨਾਂ ਦੇ ਸਰਹੱਦਾਂ 'ਤੇ ਨੇ ਮਰਦੇ, ਵੇਖੀ ਦਿੱਲੀਏ ਤੈਨੂੰ ਵੀ ਕਲੰਕੀ ਕਰ ਜਾਣਗੇ। ਦਿੱਲੀਏ ਨਾ ਸੋਚੀ ਕਿ ਪੰਜਾਬੀ ਡਰ ਜਾਣਗੇ, ਇਹ ਡਰਦੇ ਨਹੀਂ, ਇਹ ਡਰਨਾ ਜਾਣਦੇ ਨਹੀਂ, ਇਹ ਹੱਸ ਹੱਸ ਕੇ ਮਰ ਜਾਣਗੇ, ਇਹ ਮਿੱਟੀ 'ਚ ਮਿੱਟੀ ਹੋਣਾ ਜਾਣਦੇ ਨੇ, ਨਾ ਸੋਚੀ ਕਿ ਠੰਡਾਂ 'ਚ ਠਰ ਜਾਣਗੇ। ਅਸੀਂ ਬੜੇ ਆਸਾਨ ਕੀਤੇ ਨੇ ਹੋਏ ਨੇ ਦਿੱਲੀਏ, ਦਿੱਲੀਏ ਅਸੀਂ ਤੇਰੇ 'ਤੇ ਬੜੇ ਆਸਾਨ ਕੀਤੇ ਹੋਏ ਨੇ, ਵੇਖੀ ਇੱਕ ਹੋਰ ਅਹਿਸਾਨ ਇਹ ਕਰ ਜਾਣਗੇ। ਜਬਰ ਦੀ ਮੜੀ 'ਤੇ ਨਹੀਂ ਕਿਸੇ ਦੀਪ ਰੱਖਣਾ, ਪਰ ਐਤਕੀ ਕਿਸਾਨ ਦੀਪ ਇਹ ਧਰ ਜਾਣਗੇ। ਨਾ ਸੋਚੀ ਦਿੱਲੀਏ ਕਿ ਪੰਜਾਬੀ ਡਰ ਜਾਣਗੇ, ਕਮਲੀਏ ਇਹ ਡਰਨਾ ਨਹੀਂ ਜਾਣਦੇ, ਇਹ ਗੈਰਾਂ ਲਈ ਮਰਦੇ ਆਏ ਨੇ, ਵੇਖੀ ਆਪਣੇ ਲਈ ਵੀ ਹੱਸ ਹੱਸ ਕੇ ਮਰ ਜਾਣਗੇ। ਨਾ ਸੋਚੀ ਕਮਲੀਏ ਕਿ ਪੰਜਾਬੀ ਡਰ ਜਾਣਗੇ। ਦੋਸਤੋ, ਸਾਰੀ ਆਡੀਅੰਸ ਦਾ ਔਰ ਦੁਆਬਾ ਰੇਡੀਓ ਦੇ ਮਿਹਰਬਾਨ ਸਾਡੇ ਹਰਬੰਸ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਤੁਹਾਡਾ ਵੀਰ ਹਰਦੀਪ ਦੀਪ, ਗੀਤਕਾਰ ਨਾਭਾ।
1: ਹਰਦੀਪ ਦੀਪ ਜੀ ਦੀ ਰਚਨਾ ਦੇ ਨਾਲ ਹੀ ਸਾਡਾ ਅੱਜ ਦਾ ਜਿਹੜਾ ਇਹ ਕਵੀ ਦਰਬਾਰ ਇੱਥੇ ਸਮਾਪਤ ਹੋਣ ਜਾ ਰਿਹਾ ਹੈ। ਅਤੇ ਇਸ ਕਵੀ ਦਰਬਾਰ ਦੇ ਵਿੱਚ ਤੁਸੀਂ ਵੱਖ ਵੱਖ ਸ਼ਾਇਰ ਦੋਸਤਾਂ ਤੋਂ ਉਹਨਾਂ ਦੇ ਜਿਹੜੇ ਆ ਮਨੋਭਾਵ ਸੁਣੇ ਨੇ, ਉਹਨਾਂ ਦੀਆਂ ਕਵਿਤਾਵਾਂ ਸੁਣੀਆਂ ਨੇ, ਤੇ ਆਸ ਕਰਦੇ ਹਾਂ ਕਿ ਤੁਸੀਂ ਕਿਸਾਨ ਕੋਲ ਦੀ ਮਹੱਤਤਾ ਨੂੰ ਸਮਝਦੇ ਹੋਏ ਜਿਹੜਾ ਕਿਸਾਨ ਕੋਲ ਦੀ ਹਮਾਇਤ ਕਰੋਗੇ। ਤੇ ਇਹ ਕੱਲੀ ਜਿਹੜੀ ਆ ਕਿਸਾਨ ਕੋਲ ਦੀ ਹਮਾਇਤ ਨਹੀਂ, ਇਹ ਅਸਲ ਵਿੱਚ ਕਿਸਾਨ ਕੋਲ ਜਿਹੜਾ ਇਸ ਵੇਲੇ ਲੋਕ ਕੋਲ ਬਣ ਚੁੱਕਾ ਹੈ, ਤੇ ਉਸ ਦੀ ਹਮਾਇਤ ਹੈ। ਤੇ ਕਹਿ ਲਈਏ ਕਿ ਮਜ਼ਲੂਮਾਂ ਦੀ ਤੇ ਜਿਹੜੀ ਆ ਜ਼ਾਲਮਾਂ ਦੀ ਇਸ ਵੇਲੇ ਟੱਕਰ ਏ। ਇਸ ਟੱਕਰ ਦੇ ਵਿੱਚੋਂ ਜਿਹੜੇ ਆ ਮਜ਼ਲੂਮ ਜਿਹੜੇ ਆ ਉਹ ਜੇਤੂ ਹੋ ਕੇ ਨਿਕਲਣ। ਇਸੇ ਆਸ ਦੇ ਨਾਲ ਅਸੀਂ ਅੱਜ ਦਾ ਇਹ ਕਵੀ ਦਰਬਾਰ ਜਿਹੜਾ ਸਮਾਪਤ ਕਰਨ ਜਾ ਰਹੇ ਹਾਂ। ਆਦਾਬ, ਅੰਤ ਦੇ ਵਿੱਚ ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ, ਆਮੀਨ।

0: ద్వాపర రేడియో.
1: ਦੁਆਬਾ ਰੇਡੀਓ ਦੇ ਸਰੋਤਿਆਂ ਦਾ ਮੈਂ ਸੁਖਵੀਰ ਜੋਗਾ ਸਵਾਗਤ ਕਰਦਾ ਹਾਂ ਜੀ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ। ਅੱਜ ਅਸੀਂ ਗੱਲ ਕਰਾਂਗੇ ਉਦਯੋਗਿਕ ਖੇਤਰ ਦੇ ਵਿੱਚ ਰੁਜ਼ਗਾਰ ਅਤੇ ਸਿੱਖਿਆ ਦੇ ਮੌਕਿਆਂ ਬਾਰੇ। ਗੱਲ ਕਰਨ ਲਈ ਮੇਰੇ ਨਾਲ ਨੇ ਮੈਡਮ ਸਹਿਬਾਨਾ ਜੀ। ਸਹਿਬਾਨਾ ਜੀ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
2: ਧੰਨਵਾਦ ਸੁਖਬੀਰ ਜੀ, ਮੈਂ ਬਹੁਤ ਧੰਨਵਾਦ ਕਰਦੀ ਹਾਂ ਦੁਆਬਾ ਰੇਡੀਓ ਦਾ ਵੀ ਕਿ ਮੈਨੂੰ ਸਰੋਤਿਆਂ ਦੇ ਨਾਲ ਆਪਣੇ ਵਿਚਾਰ ਸਾਂਝੇ ਕਰਨ ਦਾ ਮੌਕਾ ਮਿਲ ਰਿਹਾ ਹੈ।
1: ਹਾਂਜੀ, ਆਪਾਂ ਅੱਜ ਗੱਲ ਕਰਾਂਗੇ ਉਦਯੋਗਿਕ ਖੇਤਰ ਵਿੱਚ ਰੁਜ਼ਗਾਰ ਦੇ ਮੌਕਿਆਂ ਬਾਰੇ। ਸ਼ੁਰੂਆਤ ਦੇ ਵਿੱਚ ਇਹ ਦੱਸੋ ਕਿ ਉਦਯੋਗਿਕ ਖੇਤਰ ਵਿੱਚ ਕਿਹੜੇ ਕਿਹੜੇ ਕੀ ਆ ਜਾਂਦਾ ਹੈਗਾ।
2: ਹਾਂਜੀ, ਉਦਯੋਗਿਕ ਖੇਤਰ ਦੇਖੋ ਜੀ, ਜਿੱਦਾਂ ਹੀ ਮਤਲਬ ਸਾਡੇ ਜਿਹੜੇ ਵਿਦਿਆਰਥੀ ਵਰਗ ਹੈ ਉਹ ਪਲੱਸ 1 ਔਰ ਪਲੱਸ 2 ਦੇ ਵਿੱਚ ਹੁੰਦੇ ਆ ਜਾਂ 10th ਪਾਸ ਕਰਦੇ ਆ, 10th ਪਾਸ ਕਰਨ ਤੋਂ ਬਾਅਦ ਤੁਰੰਤ ਉਹਨਾਂ ਦੇ ਦਿਮਾਗ ਦੇ ਵਿੱਚ ਇੱਕ ਕੁਐਸਚਨ ਅਰਾਈਜ਼ ਹੋਣਾ ਜ਼ਰੂਰ ਸ਼ੁਰੂ ਹੋ ਜਾਂਦਾ ਹੈ ਕਿ ਮੈਂ ਕਿਹੜੇ ਖੇਤਰ ਦੇ ਵਿੱਚ ਜਾਣਾ ਹੈ, ਮੈਂ ਕਿਵੇਂ ਦਾ ਕੋਰਸ ਕਰਨਾ ਹੈ, ਮੈਂ ਕੋਈ ਡਿਗਰੀ ਕਰਨੀ ਹੈ ਜਾਂ ਮੈਂ ਪਲੱਸ 1 ਤੇ ਪਲੱਸ 2 ਕਰਨੀ ਹੈ। ਤਾਂ ਇਹ ਬੜਾ ਹੀ ਕਾਮਨ ਜਿਹਾ ਕੁਐਸਚਨ ਹੈ ਜਿਹੜਾ ਸਾਰੇ ਵਿਦਿਆਰਥੀਆਂ ਦੇ ਦਿਮਾਗ 'ਚ ਹੁੰਦਾ ਹੈ। ਤੇ ਜਿਹੜਾ ਅੱਜ ਅਸੀਂ ਗੱਲ ਕਰਨ ਵਾਲੇ ਹਾਂ ਉਦਯੋਗਿਕ ਖੇਤਰ ਬਾਰੇ, ਤਾਂ ਇਹ ਜਿਹੜਾ ਪੂਰਨ ਰੂਪ ਦੇ ਵਿੱਚ ਜਿਹੜਾ ਸਾਡਾ ਸਕਿੱਲ ਹੈ ਸਾਡੇ ਹੁਨਰ ਦੇ ਉੱਪਰ ਡਿਪੈਂਡ ਕਰਦਾ ਇਹ।
1: ਅੱਛਾ ਜੀ।
2: ਹਾਂਜੀ, ਜਿੱਦਾਂ ਉਦਯੋਗਿਕ ਖੇਤਰ ਦੇ ਵਿੱਚ ਬੱਚੇ ਅਗਰ ਜਾਣਾ ਚਾਹੁੰਦੇ ਨੇ ਤਾਂ ਉਹਦੇ ਲਈ ਉਹਨਾਂ ਨੂੰ ਜ਼ਿਆਦਾ ਆਪਣੇ ਹੁਨਰ ਦਾ ਜਿਹੜਾ ਨਿਰਮਾਣ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਉਦਯੋਗਿਕ ਖੇਤਰ ਦੇ ਵਿੱਚ ਕੀ ਹੈ ਕਿ ਬਹੁਤ ਸਾਰੇ ਜਿਹੜੇ ITI ਜਿੱਦਾਂ ਕਿ ITI ਨੇ ਇਹ ਕੋਰਸ ਆਫਰ ਕਰਦੀਆਂ ਨੇ, ਠੀਕ ਹੈ। ਇਹਦੇ ਵਿੱਚ ਸਕਿੱਲ ਇੰਡੀਆ ਕਰਕੇ ਸਾਡੇ ਗਵਰਨਮੈਂਟ ਵੀ ਕਾਫੀ ਸਾਰੇ ਪ੍ਰੋਗਰਾਮ ਲਾਂਚ ਕਰ ਰਹੀ ਹੈ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਦੇ ਥਰੂ ਜਾਂ ਸਕਿੱਲ ਇੰਡੀਆ ਦੇ ਥਰੂ ਸਾਡੇ ਜਿਹੜੇ ਵਿਦਿਆਰਥੀਆਂ ਨੂੰ ਸਕਿੱਲ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਜਿਹੜੇ ਸਾਡਾ ਬੇਰੁਜ਼ਗਾਰ ਵਰਗ ਹੈ ਉਹਨੂੰ ਹੁਨਰ ਦੇ ਕੇ ਕੋਈ ਨਾ ਕੋਈ ਕਿਸੇ ਵਧੀਆ ਉਦਯੋਗਿਕ ਖੇਤਰ ਦੇ ਵਿੱਚ ਸੈਟਲ ਕੀਤਾ ਜਾ ਸਕੇ ਜਾਂ ਕਿਸੇ ਹੋਰ ਵਧੀਆ ਕੰਪਨੀ ਦੇ ਵਿੱਚ ਜਾਂ ਫਿਰ ਕਿਸੇ ਵੀ ਤਰ੍ਹਾਂ ਨਾਲ ਉਹਨੂੰ ਇੰਪਲੋਇਬਲ ਸਕਿੱਲ ਦਿੱਤੇ ਜਾ ਸਕਣ।
1: ਅੱਛਾ ਜੀ।
2: ਤੇ ਜਦੋਂ ਅਸੀਂ ਉਦਯੋਗਿਕ ਖੇਤਰ ਦੇ ਵਿੱਚ ਜਾਣ ਬਾਰੇ ਗੱਲ ਕਰਦੇ ਹਾਂ ਤਾਂ ਇਹਦੇ ਵਿੱਚ ਸਾਡੇ ਬੱਚਿਆਂ ਨੂੰ ਜਿਹੜੇ ਕੋਰਸਾਂ ਦੀ ਜ਼ਰੂਰਤ ਹੈ ਤਾਂ ਉਹਨਾਂ ਕੋਰਸਾਂ ਦੇ ਵਿੱਚ ਸਾਡੇ ਕੋਲ ਜਿਵੇਂ ਟੂਲ ਐਂਡ ਡਾਈ ਮੇਕਰ ਇੰਜੀਨੀਅਰਿੰਗ ਹੋ ਗਿਆ, ਡਰੋਟਮੈਨ ਹੋ ਗਿਆ, ਡੀਜ਼ਲ ਮਕੈਨਿਕ ਇੰਜੀਨੀਅਰਿੰਗ, ਫਿਟਰ, ਵੈਲਡਰ, ਮੋਟਰ ਡਰਾਈਵਿੰਗ ਕਮ ਮਕੈਨਿਕ ਹੋ ਗਿਆ, ਇਲੈਕਟ੍ਰੀਸ਼ੀਅਨ ਹੋ ਗਏ, ਸਟੀਲ ਮੈਟਲ ਵਰਕਰ ਹੋ ਗਏ, ਕਾਰਪੇਂਟਰ, ਪਲੰਬਰ, ਤਾਂ ਕਾਫੀ ਸਾਰੇ
1: ਮਤਲਬ ਇਹ ਹੈ ਵੀ ਜਿੰਨੇ ਵੀ ਆਪਣੇ ਆਲੇ ਦੁਆਲੇ ਕੰਮ ਚੱਲਦੇ ਹੈ ਸਾਰਿਆਂ ਨਾਲ ਸੰਬੰਧਿਤ ਕੋਰਸ ਹੋ ਗਏ।
2: ਬਿਲਕੁਲ ਹਾਂਜੀ, ਜਿੱਦਾਂ ਸਾਰੇ ਮਕੈਨਿਕ ਦਾ ਵੀ ਕੰਮ ਇਹਦੇ ਵਿੱਚ ਆ ਜਾਂਦਾ ਹੈ, ਇਲੈਕਟ੍ਰੀਸ਼ੀਅਨ ਦਾ ਸਾਨੂੰ ਆਮ ਹੀ ਘਰਾਂ ਦੇ ਵਿੱਚ ਜ਼ਰੂਰਤ ਪੈਂਦੀ ਹੈ। ਤਾਂ ਇਹ ਸਾਡੇ ਆਲੇ ਦੁਆਲੇ ਦੇ ਜਿੰਨੇ ਵੀ ਛੋਟੇ ਮੋਟੇ ਕੰਮ ਹੈਗੇ ਹੈ ਤਾਂ ਉਹ ਸਾਰੇ ਹੀ ਸਾਡੇ ਜਿਹੜਾ ਉਦਯੋਗਿਕ ਖੇਤਰ ਹੈ ਇਹਦੇ ਵਿੱਚ ਆ ਜਾਂਦੇ ਨੇ। ਔਰ ਇਹ ਸਾਰੇ ਜਿਹੜੇ ਕੋਰਸ ਨੇ, ਡਿਪਲੋਮਾ ਕੋਰਸ ਨੇ, ਇਹ ITI ਦੇ ਥਰੂ ਅਵੇਲੇਬਲ ਨੇ, ਸਾਡੇ ਪੰਜਾਬ ਦੇ ਵਿੱਚ ਅਵੇਲੇਬਲ ਨੇ। ਤੇ ਇਹਦੇ ਥਰੂ ਜਿੱਦਾਂ ਇਹਨਾਂ ਦਾ ਕੋਈ ਜ਼ਿਆਦਾ ਉਹ ਨਹੀਂ ਹੁੰਦਾ ਹੈਗਾ ਵੀ ਤੁਹਾਨੂੰ ਦੋ ਦੋ ਚਾਰ ਚਾਰ ਸਾਲ ਜਾਂ ਤਿੰਨ ਤਿੰਨ ਸਾਲ ਲਗਾਉਣੇ ਪੈਣਗੇ, ਮੈਕਸਿਮਮ ਇਹ 2 ਸਾਲ ਦੇ ਹੁੰਦੇ ਨੇ।
1: ਅੱਛਾ ਜੀ, ਕੋਈ ਵੀ ਕੋਰਸ ਦਾ 2 ਸਾਲ ਦਾ ਬਾਅਦ ਤੋਂ ਬਾਅਦ
2: ਮਿਨੀਮਮ ਆਪਾਂ ਲਗਾ ਲਓ 1 ਸਾਲ ਦਾ ਹੁੰਦਾ ਹੈ ਤੇ ਮੈਕਸਿਮਮ ਅਸੀਂ 2 ਸਾਲ ਦਾ ਲਗਾ ਕੇ ਚੱਲਦੇ ਹਾਂ।
1: ਅੱਛਾ ਜੀ, ਮਤਲਬ ਇਹ ਕੋਰਸ ਨੇ ਜਿਹੜੇ ਕਾਫੀ ਲਾਹੇਵੰਦ ਨੇ ਵਿਦਿਆਰਥੀਆਂ ਲਈ।
2: ਹਾਂਜੀ, ਕਾਫੀ ਜ਼ਿਆਦਾ ਫਾਇਦੇਮੰਦ ਨੇ। ਅਗਰ ਬੱਚਾ ਚਾਹੁੰਦਾ ਹੈ ਕਿ ਉਹ ਬਹੁਤ ਜਲਦੀ ਆਪਣਾ ਇਨਕਮ ਸੋਰਸ ਜਨਰੇਟ ਕਰ ਲਵੇ, ਹੈਨਾ, ਤੇ ਜਿੱਦਾਂ ਹੁਣ ਸਾਡੇ ਵਿਦਿਆਰਥੀ ਵਰਗ ਹੈ, ਸਾਰੇ ਵਿਦਿਆਰਥੀ ਡਾਕਟਰ ਨਹੀਂ ਬਣ ਸਕਦੇ, ਸਾਰੇ ਹੀ ਵਿਦਿਆਰਥੀ ਇੰਜੀਨੀਅਰ ਨਹੀਂ ਬਣ ਸਕਦੇ, ਸਾਰੇ ਵਿਦਿਆਰਥੀ ਜਿਹੜੇ ਵੱਡੀ ਵੱਡੀ ਡਿਗਰੀਜ਼ ਨੇ ਜਿਹੜੀ ਉਹਨਾਂ ਦੇ ਵਿੱਚ ਐਡਮਿਸ਼ਨ ਨਹੀਂ ਲੈ ਪਾਉਂਦੇ।
1: ਠੀਕ ਹੈ ਜੀ।
2: ਤਾਂ ਹੁਣ ਇੱਥੇ ਸਾਡੇ ਕੋਲੇ ਉਹਨਾਂ ਕੋਲ ਜਿਹੜਾ ਸਕਸੈਸ ਹਾਸਲ ਕਰਨ ਦਾ ਦੂਸਰਾ ਰਸਤਾ ਰਹਿ ਜਾਂਦਾ ਹੈ ਉਹ ਹੈਗਾ ITIs। ਤਾਂ ਇਹਦੇ ਵਿੱਚ ਕੀ ਹੁੰਦਾ ਹੈ, ਜਿਹੜੇ ITIs ਨੇ ਇਹਦੇ ਵਿੱਚ ਇੱਕ ਤਾਂ ਬੱਚਾ ਬੜਾ ਜਲਦੀ ਇੰਪਲੋਇਬਲ ਹੋ ਜਾਂਦਾ ਹੈ, ਠੀਕ ਹੈ, ਉਹਦੇ ਵਿੱਚ ਜਿੱਦਾਂ ਹੀ ਉਹ 10th ਤੋਂ ਬਾਅਦ ਜਾਂ ਫਿਰ 12th ਤੋਂ ਬਾਅਦ ਉਹ ਆਪਣੀ 10ਵੀਂ 12ਵੀਂ ਤੋਂ ਬਾਅਦ ਇੱਕ ਕੋਰਸ ਕਰਦਾ ਹੈ ਤਾਂ ਉਹ ਤੋਂ ਬਾਅਦ ਉਹ 2 ਸਾਲ ਬਾਅਦ ਕੰਪਲੀਟਲੀ ਤਿਆਰ ਹੁੰਦਾ ਕਿਤੇ ਵੀ ਕੰਮ ਕਰਨ ਦੇ ਲਈ।
1: ਅੱਛਾ
2: ਤਾਂ
1: ਜੀ,
2: ਇੱਕ ਤਾਂ ਇਹ ਹੈ ਕਿ ਜਿਹੜੇ ਬੱਚੇ ਜਲਦੀ ਇਨਕਮ ਸੋਰਸ ਜਨਰੇਟ ਕਰਨਾ ਚਾਹੁੰਦੇ ਨੇ, ਆਪਣਾ ਕੋਈ ਕਮਾਈ ਦਾ ਸਾਧਨ ਬਣਾਉਣਾ ਚਾਹੁੰਦੇ ਨੇ ਜਲਦੀ ਜਲਦੀ ਘੱਟ ਏਜ ਦੇ ਵਿੱਚ, ਤਾਂ ਉਹਨਾਂ
1: ਹਾਂਜੀ
2: ਲਈ ਇਹ ਬੜਾ ਲਾਹੇਵੰਦ ਕੋਰਸ ਹੈ। ਇਹ ITI ਦੇ ਸਾਰੇ ਬੜੀ ਲਾਹੇਵੰਦ ਕੋਰਸ ਨੇ।
1: ਅੱਛਾ ਜੀ,
2: ਹਾਂਜੀ
1: ਇਹਨਾਂ ਜਿਹੜੇ ਕੋਰਸ ਨੇ ਇਹਨਾਂ ਨੂੰ ਪ੍ਰਾਈਵੇਟ ਖੇਤਰ ਦੇ ਵਿੱਚ ਕੰਮ ਮਿਲਦਾ ਹੈ ਜਾਂ ਸਰਕਾਰੀ ਖੇਤਰ ਦੇ ਵਿੱਚ, ਜਾਂ ਉਹ ਆਪਣਾ ਕਾਰੋਬਾਰ ਕਰ ਸਕਦੇ ਆ?
2: ਹਾਂਜੀ, ਇਸ ਤੋਂ ਪਹਿਲਾਂ ਕਿ ਮੈਂ ਤੁਹਾਨੂੰ ਇਸ ਬਾਰੇ ਦੱਸਾਂ ਕਿ ਇਹਦੇ ਵਿੱਚ ਕਿਹੜੀਆਂ ਕਿਹੜੀਆਂ ਜੋਬਸ ਅਵੇਲੇਬਲ ਨੇ, ਮੈਂ
1: ਹਾਂਜੀ
2: ਤੁਹਾਨੂੰ ਇੱਕ ਚੀਜ਼ ਹੋਰ ਵੀ ਦੱਸ ਦਿੰਦੀ ਹਾਂ ਕਿ ਇਹਦੇ ਜਿਹੜੇ ਹੁਣ ਜਿੱਦਾਂ ਹੀ ਅਸੀਂ ਉਦਯੋਗਿਕ ਖੇਤਰ ਬਾਰੇ ਗੱਲ ਕਰਦੇ ਹਾਂ, ਇੰਡਸਟਰੀਅਲ ਖੇਤਰ ਬਾਰੇ ਗੱਲ ਕਰਦੇ ਹਾਂ, ਤਾਂ ਕਾਫੀ ਵਾਰੀ ਬੱਚਿਆਂ ਦੇ ਦਿਮਾਗ ਦੇ ਵਿੱਚ, ਵਿਦਿਆਰਥੀਆਂ ਦੇ ਦਿਮਾਗ 'ਚ ਇਹ ਚੀਜ਼ ਗੱਲ ਆ ਜਾਂਦੀ ਹੈ
1: ਹਾਂਜੀ
2: ਕਿ ਪਤਾ ਨਹੀਂ ਸਾਨੂੰ ਕਿੰਨਾ ਜ਼ਿਆਦਾ ਪੜ੍ਹਨਾ ਪਏਗਾ ਇਸ ਖੇਤਰ ਦੇ ਵਿੱਚ ਸਫਲਤਾ ਹਾਸਿਲ ਕਰਨ ਦੇ ਲਈ।
1: ਅੱਛਾ
2: ਤਾਂ
1: ਜੀ,
2: ਉੱਥੇ ਮੈਂ ਤਾਂ ਇਹ ਗੱਲ ਕਲੀਅਰ ਕਰਨਾ ਚਾਹੁੰਦੀ ਹਾਂ ਕਿ ਕੁਝ ਕੋਰਸ ਇਹੋ ਜਿਹੇ ਵੀ ਨੇ ਜਿਹੜੇ 8ਵੀਂ ਪਾਸ ਬੱਚੇ ਵੀ ਕਰ ਸਕਦੇ ਨੇ,
1: ਅੱਛਾ ਜੀ,
2: ਤੇ ਕੁਝ ਕੋਰਸ ਹੈਗੇ ਨੇ ਜਿਹੜੇ 10ਵੀਂ ਪਾਸ ਬੱਚੇ ਵੀ ਕਰ ਸਕਦੇ ਨੇ, ਤੇ 12ਵੀਂ ਤੋਂ ਬਾਅਦ ਵੀ ਇਹੋ ਜਿਹੇ ਕੋਰਸ ਅਵੇਲੇਬਲ ਨੇ। ਮਤਲਬ ਇਹਦੇ ਲਈ
1: ਅੱਛਾ
2: ਕੋਈ ਜ਼ਿਆਦਾ ਤੁਹਾਨੂੰ ਵੱਡੀ ਡਿਗਰੀ ਕਰਨ ਤੋਂ ਬਾਅਦ ਇਹ ਨਹੀਂ ਹੈ ਕਿ ਤੁਸੀਂ ਤੁਹਾਡੀ ਐਲੀਜੀਬਿਲਿਟੀ ਬਣੂਗੀ। ਜਿਹੜੇ ਬੱਚੇ 10ਵੀਂ 12ਵੀਂ ਤੋਂ ਬਾਅਦ ਚਾਹਣ ਤਾਂ ਉਹ ਇਹ ਕੋਰਸ ਕਰ ਸਕਦੇ ਨੇ।
1: ਠੀਕ ਹੈ, ਮਤਲਬ ਵੀ ਜ਼ਿਆਦਾ ਪੜ੍ਹਨ ਲਿਖਣ ਦੀ ਲੋੜ ਨਹੀਂ ਹੈਗੀ,
2: ਹਾਂਜੀ
1: ਇੱਧਰ ਜਿਹੜਾ ਹੈਗਾ ਹੁਨਰ ਆਪਣਾ ਵਿਕਸਿਤ ਕਰ
2: ਹਾਂਜੀ।
1: ਸਕਦੇ ਆ।
2: ਇੱਕ ਚੀਜ਼ ਹੋਰ ਵੀ ਮੈਂ ਇਹਦੇ ਵਿੱਚ ਐਡ ਕਰਨਾ ਚਾਹੂੰਗੀ, ਜਿੱਦਾਂ ਜਿਹੜੇ ਬੱਚਿਆਂ ਦਾ ਨਾ ਜ਼ਿਆਦਾ ਹੋਲਡ ਥਿਅਰੀ ਪਾਰਟ ਤੇ ਨਹੀਂ ਹੁੰਦਾ, ਜਿਨ੍ਹਾਂ ਬੱਚਿਆਂ ਨੂੰ ਜ਼ਿਆਦਾ ਲਿਖਣ ਪੜ੍ਹਨ ਦੇ ਵਿੱਚ ਇੰਟਰਸਟ ਘੱਟ ਹੁੰਦਾ ਥੋੜਾ,
1: ਹਾਂਜੀ
2: ਤਾਂ ਉਹ ਬੱਚਿਆਂ ਨੂੰ ਪ੍ਰੈਕਟੀਕਲ ਕੰਮ ਕਰਨ ਦੇ ਵਿੱਚ ਚੀਜ਼ਾਂ ਨੂੰ ਜੋੜ ਕੇ ਤੋੜ ਕੇ ਦੇਖਣਾ, ਉਹਨਾਂ 'ਚ ਮਕੈਨੀਕਲ ਸਕਿੱਲਸ ਹੁੰਦੇ ਨੇ ਜਾਂ ਇੱਦਾਂ ਦੀਆਂ ਚੀਜ਼ਾਂ ਕਰਨਾ ਬੱਚੇ ਨੂੰ ਅੱਛਾ ਲੱਗਦਾ ਏ।
1: ਕੀ
2: ਤਾਂ
1: ਮਤਲਬ ਇਹ ਜਿਹੜੇ ਕੋਰਸ ਨੇ ਇਹ ਹੱਥੀ ਕੰਮ ਕਰਨ ਵਾਲੇ ਨੇ ਜਾਂ?
2: ਬਿਲਕੁਲ ਬਿਲਕੁਲ, ਜਿਹੜੇ ਵੀ ਇੰਡਸਟਰੀਅਲ ਟ੍ਰੇਨਿੰਗ ਕੋਰਸਿਸ ਇਹ ਅਵੇਲੇਬਲ ਨੇ, ਇਹ ਸਾਰੇ ਹੀ ਇਹਦੇ ਵਿੱਚ ਬੱਚੇ ਨੂੰ ਹੁਨਰ ਮਿਲਦਾ ਏ, ਉਹਨਾਂ ਦੇ ਹੱਥਾਂ ਨੂੰ ਸਕਿੱਲ ਮਿਲਦੇ ਆ ਤਾਂ ਕਿ ਉਹ ਆਪਣੇ ਇਹ ਸਾਰਾ ਹੈਂਡ ਸਕਿੱਲਸ ਦੇ ਉੱਪਰ ਬੇਸਡ ਹੈ।
1: ਅੱਛਾ ਜੀ,
2: ਤਾਂ ਇਹਦੇ ਵਿੱਚ ਫਿਜ਼ੀਕਲ ਪਲੱਸ ਥਰੈਟੀਕਲ ਹੁੰਦਾ ਏ, ਬਟ ਫਿਜ਼ੀਕਲ ਇਸ 'ਚ ਬਹੁਤ ਜ਼ਿਆਦਾ ਮੈਟਰ ਕਰਦਾ ਏ।
1: ਜਿਹੜੇ ਇਹ ਪ੍ਰਾਈਵੇਟ ਸੰਸਥਾਵਾਂ ਕਰਾਉਂਦੀਆਂ ਸਰਕਾਰੀ ਕਰਾਉਂਦੀਆਂ?
2: ਦੇਖੋ ਜੀ, ਇਹ ਮਤਲਬ ਜਦੋਂ ਅਸੀਂ ITI ਦੀ ਗੱਲ ਕਰਦੇ ਹਾਂ ਤਾਂ ਇਹ ਪ੍ਰਾਈਵੇਟ ਸੰਸਥਾਵਾਂ ਵੀ ਕਰਵਾਉਂਦੀਆਂ ਨੇ ਤੇ
1: ਹਾਂਜੀ
2: ਗਵਰਨਮੈਂਟ ITIs ਵੀ ਕਰਵਾਉਂਦੀਆਂ ਨੇ, ਪਰ ਮੈਂ ਇੱਥੇ ਇੱਕ ਗੱਲ ਸਪਸ਼ਟ ਕਰਨਾ ਚਾਹੂੰਗੀ ਵਿਦਿਆਰਥੀਆਂ ਨੂੰ ਕਿ ਜੇਕਰ ਉਹ ITI ਕਰਨਾ ਚਾਹੁੰਦੇ ਨੇ ਤਾਂ ਉਹ ਹਮੇਸ਼ਾ ਗਵਰਨਮੈਂਟ ITI ਦੇ ਵਿੱਚ ਹੀ ਦਾਖਲਾ ਲੈਣ।
1: ਅੱਛਾ ਜੀ,
2: ਉਹਦੇ ਵਿੱਚ ਇਹ ਚੀਜ਼ ਹੈ ਕਿ ਉਹਨਾਂ ਨੂੰ ਉੱਥੇ ਜ਼ਿਆਦਾ ਸਿੱਖਣ ਦਾ ਮੌਕਾ ਮਿਲ ਸਕਦਾ ਹੈ ਤੇ ਉੱਥੇ ਜਿਹੜੇ ਵੀ ਇੰਸਟਰੂਮੈਂਟਸ ਨੇ ਜਾਂ ਫਿਜ਼ੀਕਲ ਜਿਹੜੀ ਉਹਨਾਂ ਦੀ ਟ੍ਰੇਨਿੰਗ ਹੈ ਉਹ ਜ਼ਿਆਦਾ ਅੱਛੇ ਤਰੀਕੇ ਦੇ ਨਾਲ ਹੋ ਜੂਗੀ।
1: ਅੱਛਾ ਜੀ,
2: ਤੇ ਹਾਂਜੀ, ਇਹਦੇ ਲਈ ਬੜਾ ਈਜ਼ੀ ਪ੍ਰੋਸੈਸ ਹੈ ਇਹਦੇ ਵਿੱਚ ਐਡਮਿਸ਼ਨ ਲੈਣ ਦਾ ਵੀ, ਉਹਨਾਂ ਨੂੰ ਇੱਕ ਪੋਰਟਲ ਦੇ ਥਰੂ ਆਨਲਾਈਨ ਅਪਲਾਈ ਕਰਨਾ ਪੈਂਦਾ ਹੈ ਤੇ ਬਹੁਤ ਹੀ ਹਿਊਜ ਅਮਾਊਂਟ ਦੇ ਵਿੱਚ ਜਿਹੜੇ ITI ਕੋਰਸਿਸ ਅਵੇਲੇਬਲ ਨੇ, ਜਿੱਦਾਂ ਪਟਿਆਲਾ ਹੋ ਗਿਆ, ਲੁਧਿਆਣਾ ਹੋ ਗਿਆ, ਬਰਨਾਲਾ ਹੋ ਗਿਆ, ਸਾਡੇ ਸਾਰੇ ਹੀ ਜ਼ਿਲ੍ਹਿਆਂ ਦੇ ਵਿੱਚ ਹਰੇਕ ਜ਼ਿਲ੍ਹੇ ਵਿੱਚ ਘੱਟੋ ਘੱਟ 2 ITIs ਤਾਂ ਹੈਗੀਆਂ ਹੀ ਹੈਗੀਆਂ ਨੇ ਮਿਨੀਮਮ,
1: ਅੱਛਾ ਜੀ,
2: ਮੈਕਸਿਮਮ ਵੱਡੇ ਜ਼ਿਲ੍ਹਿਆਂ 'ਚ ਜ਼ਿਆਦਾ ITIs ਵੀ ਹੋ ਸਕਦੀਆਂ ਨੇ, ਤਾਂ
1: ਠੀਕ ਹੈ।
2: ਈਜ਼ੀਲੀ ਇਹਦੇ ਵਿੱਚ ਐਡਮਿਸ਼ਨ ਲਈ ਜਾ ਸਕਦੀ ਹੈ ਬੱਚਿਆਂ ਵੱਲੋਂ।
1: ਇੱਕ ITI ਦੇ ਵਿੱਚ ਕਿੰਨੇ ਕੁ ਕੋਰਸ ਚੱਲਦੇ ਹੁੰਦੇ ਆ?
2: ਕਾਫੀ ਸਾਰੇ ਕੋਰਸ ਚੱਲ ਜਾਂਦੇ ਆ ਇੱਕ ITI ਦੇ ਵਿੱਚ, ਘੱਟੋ ਘੱਟ ਤੁਸੀਂ 8 ਤੋਂ 10 ਕੋਰਸਿਸ ਦਾ ਲਗਾ ਕੇ ਚੱਲੋ ਕਿ ਚੱਲ ਜਾਂਦੇ ਆ, ਅਗਰ ਉਹ ਵੱਡੀ ITI ਹੈ
1: ਅੱਛਾ
2: ਤਾਂ
1: ਜੀ,
2: ਉਹਦੇ ਵਿੱਚ ਕਾਫੀ ਕੋਰਸਿਸ ਚੱਲ ਪੈਂਦੇ ਆ। ਤੇ ਇਹਦੇ ਵਿੱਚ ਇੱਕ ਹੋਰ ਵੀ ਹੈ ਚੀਜ਼ ਕਿ ਜੇਕਰ ਬੱਚੇ ITI ਕਰਨ ਤੋਂ ਬਾਅਦ ਉਹਨਾਂ ਦਾ ਇੰਟਰਸਟ ਥੋੜਾ ਬਣ ਜਾਂਦਾ ਏ
1: ਹਾਂਜੀ,
2: ਉਦਯੋਗਿਕ ਖੇਤਰ ਦੇ ਵਿੱਚ, ਤਾਂ ਉਹ ਅੱਗੇ ਵੀ ਪੜ੍ਹ ਸਕਦੇ ਨੇ।
1: ਅੱਛਾ ਜੀ,
2: ਜਿਵੇਂ ਜੇਕਰ ਕੋਈ ਵਿਦਿਆਰਥੀ 10ਵੀਂ ਤੋਂ ਬਾਅਦ ITI ਕਰਦਾ ਏ, ਠੀਕ ਹੈ, ITI 2 ਸਾਲ ਦੀ ITI ਕੰਪਲੀਟ, ITI ਕਿਸੇ ਵੀ ਟ੍ਰੇਡ 'ਚ ਕਰ ਲੈਂਦਾ, ਮੰਨ ਲਓ ਫੋਰ ਐਗਜ਼ਾਮਪਲ ਉਹਨੇ ਉਹਦੇ ਵਿੱਚ ਕਰ ਲਈ ਹੈ ਇਲੈਕਟ੍ਰੀਸ਼ਨ 'ਚ ਕਰ ਲਈ,
1: ਹਾਂਜੀ,
2: ਤਾਂ ਉਹ ਤੋਂ ਬਾਅਦ ਉਹਦਾ ਇੰਟਰਸਟ ਹੋਰ ਵੱਧ ਗਿਆ ਕਿ ਨਹੀਂ ਮੈਂ ਹੋਰ ਲਰਨ ਕਰਨਾ ਏ, ਹੋਰ ਜ਼ਿਆਦਾ ਪੜ੍ਹਨਾ ਏ,
1: ਅੱਛਾ
2: ਤਾਂ
1: ਜੀ,
2: ਉਹ ਉਚੇਰੀ ਵਿੱਦਿਆ ਲਈ ਵੀ ਅਪਲਾਈ ਕਰ ਸਕਦਾ, ਜਿੱਦਾਂ ਕਿ ਉਹ ਪੋਲੀਟੈਕਨਿਕ ਡਿਪਲੋਮਾ ਕੋਰਸਿਸ ਆ ਜਾਂਦੇ ਆ ਸਾਡੇ
1: ਅੱਛਾ ਜੀ,
2: ਇਹ, ਹਾਂਜੀ, ਉਹਨਾਂ ਲਈ ਵੀ ਅਪਲਾਈ ਕਰ ਸਕਦਾ ਬੱਚੇ, ਬੱਚੇ ਅਪਲਾਈ ਕਰ ਸਕਦੇ ਨੇ
1: ਇਸ
2: ਉਹ ਵੀ
1: ਕੋਰਸ
2: ਦੋ।
1: ਦੇ ਆਧਾਰ ਤੇ, ITI ਦੇ ਕੋਰਸ ਦੇ ਆਧਾਰ ਤੇ ਫਿਰ ਪੋਲੀਟੈਕਨਿਕ ਜਿਹੜਾ ਡਿਪਲੋਮਾ ਹੈ ਉਹਦੇ ਵਿੱਚ ਉਹਨੂੰ ਕੋਈ ਛੋਟ ਮਿਲਦੀ ਹੈ ਸਾਲਾਂ ਦੀ ਉਹਦੀ,
2: ਨਹੀਂ
1: ਜਾਂ ਉਹਨੇ
2: ਉਹ
1: ਟਾਈਮ ਲਈ ਕਰਨਾ ਪੈਂਦਾ ਹੈ?
2: ਨਹੀਂ ਨਹੀਂ ਉਹਦੇ ਵਿੱਚ ਉਹਨੂੰ ਨਹੀਂ ਛੂਟ ਮਿਲੇਗੀ, ਉਹ ਤਾਂ ਉਹਨੂੰ ਕੰਪਲੀਟ 2 ਸਾਲ ਦਾ ਹੀ ਕਰਨਾ ਪਊਗਾ ਡਿਪਲੋਮਾ।
1: ਅੱਛਾ ਜੀ,
2: ਤੇ ਪਰ ਜੇਕਰ ਉਹ ਡਿਪਲੋਮਾ ਤੋਂ ਬਾਅਦ ਬੀਟੈਕ ਕਰ ਸਕਦਾ ਹੈ, ਜਿੱਦਾਂ ਕਿ
1: ਅੱਛਾ ਜੀ,
2: ਅਸੀਂ ਸਿੱਧੇ ਤੌਰ ਤੇ ਅਗਰ ਕੋਈ ਵਿਦਿਆਰਥੀ ਬੀਟੈਕ ਕਰਨਾ ਚਾਹ ਰਿਹਾ ਹੈ ਤਾਂ ਉਹਦੇ ਲਈ ਉਹਨੂੰ ਨੌਨ ਮੈਡੀਕਲ ਲੈਣਾ ਪਊਗਾ,
1: ਹਾਂ
2: ਤੇ
1: ਜੀ,
2: ਉਸ
1: ਹਾਂ
2: ਤੋਂ
1: ਜੀ,
2: ਬਾਅਦ JEE ਮੇਨਸ ਐਡਵਾਂਸ ਉਹ ਟੈਸਟ ਦੇਣੇ ਪੈਣਗੇ, ਫਿਰ ਉਹਦੀ ਬੀਟੈਕ 'ਚ ਐਡਮਿਸ਼ਨ ਹੁੰਦੀ ਹੈ। ਬਟ ਜੇ ਕੋਈ ਬੱਚਾ ITI ਦੇ ਥਰੂ ਵੀ ਬੀਟੈਕ 'ਚ ਜਾਣਾ ਚਾਹੁੰਦਾ ਹੈ ਤਾਂ ਵੀ ਉਹ ਜਾ ਸਕਦਾ ਹੈ। ਇਹਦੇ ਨਾਲ
1: ਅੱਛਾ
2: ਕੀ
1: ਜੀ,
2: ਹੋਊਗਾ ਕਿ ITI ਦਾ 2 ਸਾਲ ਦਾ ਕੋਰਸ ਕਰਨ ਤੋਂ ਬਾਅਦ ਉਹ ਡਿਪਲੋਮਾ ਕਰੂਗਾ ਪੋਲੀਟੈਕਨਿਕ ਦਾ 2 ਸਾਲ ਦਾ, ਉਹ ਤੋਂ ਬਾਅਦ ਉਹਦੀ ਜਿਹੜੀ ਲੇਟਰਲ ਐਂਟਰੀ ਹੋ ਜੂਗੀ ਬੀਟੈਕ ਸੈਕਿੰਡ ਈਅਰ ਦੇ ਵਿੱਚ।
1: ਅੱਛਾ ਜੀ,
2: ਹਾਂਜੀ, ਉਹ ਜਿਹੜੇ ਵੀ ਉਹਨੇ ਟ੍ਰੇਡ ਦੇ ਵਿੱਚ ਕੀਤੀ ਹੋਈ ਹੈ,
1: ਹਾਂ
2: ਮੰਨ ਲਓ
1: ਜੀ,
2: ਨਹੀਂ ਇਲੈਕਟ੍ਰੀਸ਼ਨ ਚ ਕੀਤੀ ਹੈ ਤਾਂ ਉਸਨੂੰ ਉਸ ਅਕੋਰਡਿੰਗਲੀ ਜਿਹੜਾ ਵੀ ਉਹਦਾ ਸਟ੍ਰੀਮ ਬਣਦਾ ਹੋਊਗਾ ਉਹਨੂੰ ਬੀਟੈਕ ਚ ਐਡਮਿਸ਼ਨ ਮਿਲ ਜਾਏਗੀ। ਉਹਦੇ ਲਈ ਉਹਨੂੰ
1: ਠੀਕ ਹੈ,
2: JEE ਮੇਨਸ ਤੇ ਐਡਵਾਂਸ ਦੇਣ ਦੀ ਜ਼ਰੂਰਤ ਨਹੀਂ ਪਊਗੀ।
1: ਓਕੇ ਓਕੇ।
2: ਹਾਂਜੀ
1: ਅੱਛਾ, ਜਿਹੜੇ ਇਹ ਕੋਰਸ ਆਪਾਂ ਗੱਲ ਸ਼ੁਰੂ ਪਹਿਲਾਂ ਵੀ ਕੀਤੀ ਸੀ ਵੀ ਇਹਨਾਂ ਨੂੰ ਪ੍ਰਾਈਵੇਟ ਖੇਤਰ ਦੇ ਵਿੱਚ ਨੌਕਰੀਆਂ ਮਿਲਦੀਆਂ ਜਾਂ ਸਰਕਾਰੀ?
2: ਬਿਲਕੁਲ, ਇਹ ਬਹੁਤ ਜ਼ਿਆਦਾ ਸਕੋਪ ਹੈ ITI ਦਾ।
1: ਹਾਂਜੀ
2: ਜਿਹੜੇ ਬੱਚੇ ITI ਹੋਲਡਰਸ ਨੇ ਉਹਨਾਂ ਦਾ ਬੜਾ ਸਕੋਪ ਹੈ, ਪ੍ਰਾਈਵੇਟ ਸੈਕਟਰ 'ਚ ਵੀ ਹੈਗਾ,
1: ਹਾਂਜੀ
2: ਗਵਰਨਮੈਂਟ ਸੈਕਟਰ ਦੇ ਵਿੱਚ ਵੀ ਹੈਗਾ, ਤੇ ਮੋਰ ਓਵਰ ਉਹ ਆਪਣਾ ਖੁਦ ਦਾ ਬਿਜ਼ਨਸ ਵੀ ਬਣਾ ਸਕਦੇ ਨੇ।
1: ਅੱਛਾ
2: ਤੇ
1: ਜੀ,
2: ਇਸ ਤੋਂ ਇਲਾਵਾ ਵਿਦੇਸ਼ਾਂ ਦੇ ਵਿੱਚ ਵੀ ਰੋਜ਼ਗਾਰ ਕਾਫੀ ਹੈਗਾ ਏ ITI ਸਟੂਡੈਂਟਸ ਦੇ ਲਈ।
1: ਅੱਛਾ ਜੀ,
2: ਤੇ ਜਦੋਂ ਆਪਾਂ ਪ੍ਰਾਈਵੇਟ ਸੈਕਟਰ ਦੀ ਗੱਲ ਕਰਦੇ ਹਾਂ ਤਾਂ ਜਿੱਦਾਂ ਹੀ ਮੈਨੂਫੈਕਚਰਿੰਗ ਹੋ ਗਿਆ, ਜਿਹੜਾ ਸਾਡਾ
1: ਹਾਂਜੀ
2: ਮੈਨੂਫੈਕਚਰਿੰਗ ਦੇ ਵਿੱਚ ਜਿਹੜੀਆਂ ਆ ਗਈਆਂ ਚੀਜ਼ਾਂ, ਉਹ ਸਾਰੇ ਜਿੰਨੀਆਂ ਵੀ ਕੰਪਨੀਜ਼ ਆ ਗਈਆਂ ਸਾਡੀਆਂ, ਉਹਦੇ ਵਿੱਚ ਬੱਚੇ ਜਾ ਕੇ ਜਿੱਦਾਂ ਟੈਕਸਟਾਈਲ ਹੋ ਗਿਆ, ਕੰਸਟਰਕਸ਼ਨ ਹੋ ਗਿਆ, ਐਗਰੀਕਲਚਰ, ਠੀਕ ਹੈ, એનર્ਜੀ, ਇਦਾਂ ਦੇ ਕਾਫੀ ਪ੍ਰਾਈਵੇਟ ਸੈਕਟਰ ਦੇ ਵਿੱਚ ਜਿਹੜੀਆਂ ਕੰਪਨੀਜ਼ ਕੰਮ ਕਰ ਰਹੀਆਂ ਨੇ ਉਹਨਾਂ ਦੇ ਵਿੱਚ ਕਾਫੀ ਡਿਮਾਂਡ ਹੁੰਦੀ ਹੈ, ਵੈਲਡਰ ਦੀ,
1: ਅੱਛਾ ਜੀ,
2: ਇਲੈਕਟ੍ਰੀਸ਼ੀਅਨ ਦੀ, ਰੈਫ੍ਰਿਜਰੇਸ਼ਨ ਹੋ ਗਿਆ, ਏਅਰ ਕੰਡੀਸ਼ਨਰ ਜਿਹੜੇ ਮਕੈਨਿਕਸ ਹੈ ਉਹਨਾਂ ਦੀ, ਬਹੁਤ ਜ਼ਿਆਦਾ ਡਿਮਾਂਡਿੰਗ ਇਹ ਟ੍ਰੇਡਸ ਨੇ
1: ਅੱਛਾ ਜੀ,
2: ਜਿਨ੍ਹਾਂ ਦੀ ITI ਦੇ ਪ੍ਰਾਈਵੇਟ ਸੈਕਟਰ 'ਚ ਬੜੀ ਡਿਮਾਂਡ ਰਹਿੰਦੀ ਹੈ।
1: ਠੀਕ ਹੈ,
2: ਤੇ ਇਹ ਕੰਪਲੀਟਲੀ ਇੰਟਰਵਿਊ ਬੇਸਿਸ ਤੇ ਹੁੰਦਾ, ਤੇ ਪਲੱਸ ਉਹਨਾਂ ਦੀ ਜਿਹੜੀ ਹੈਂਡ ਸਕਿੱਲਸ ਨੇ, ਉਹਨਾਂ ਦਾ ਜਿੰਨਾ ਹੈਂਡ ਸਕਿੱਲਸ ਹੋਊਗਾ, ਉਹਨਾਂ ਨੂੰ ਐਕਸਪੀਰੀਅੰਸ ਹੋਊਗਾ ਕਿੰਨਾ, ਤਾਂ ਉਸ ਬੇਸਿਸ ਤੇ ਉਹਨਾਂ ਨੂੰ ਨੌਕਰੀ ਮਿਲ ਜਾਂਦੀ ਹੈ।
1: ਤੁਸੀਂ ਗੱਲ ਵਿਦੇਸ਼ਾਂ ਦੀ ਕੀਤੀ ਹੈ, ਵਿਦੇਸ਼ਾਂ ਦੇ
2: ਹਾਂਜੀ,
1: ਵਿੱਚ ਅੱਗੇ ਪੜ੍ਹਨ ਲਈ ਮੌਕੇ ਮਿਲਦੇ ਆ ਜਾਂ ਉਹਨਾਂ ਨੂੰ ਅੱਗੇ ਇਸ ਕੋਰਸ ਦੇ ਆਧਾਰ ਤੇ ਉੱਥੇ ਜਾ ਕੇ ਕੰਮ ਮਿਲ ਜਾਂਦਾ?
2: ਨਹੀਂ, ਕੰਮ ਮਿਲ ਜਾਂਦਾ ਬੇਸ਼ੱਕ, ਉਹਨਾਂ ਨੂੰ ਰੋਜ਼ਗਾਰ ਮਿਲਦਾ ਵਿਦੇਸ਼ਾਂ ਦੇ ਵਿੱਚ।
1: ਅੱਛਾ ਜੀ,
2: ਜਿਵੇਂ ਅਸੀਂ ਜਦੋਂ ਗੱਲ ਕਰਦੇ ਹਾਂ ਜਿਹੜੇ ITI ਹੋਲਡਰਸ ਨੇ, ਇਹਨਾਂ ਦਾ ਮਿਡਲ ਈਸਟ ਕੰਟਰੀਜ਼, ਜਿਨ੍ਹਾਂ ਨੂੰ ਅਸੀਂ ਗਲਫ ਕੰਟਰੀਜ਼ ਵੀ ਬੋਲ ਦਿੰਦੇ ਹਾਂ, ਉਹਨਾਂ ਦੇ ਵਿੱਚ ਬੜੀ ਡਿਮਾਂਡ ਹੈ, ਜਿੱਦਾਂ ਸਾਊਦੀ ਅਰੇਬੀਆ ਹੋ ਗਿਆ, ਕੁਵੈਤ ਹੋ ਗਿਆ,
1: ਹਾਂਜੀ
2: ਬਹਿਰੀਨ ਹੋ ਗਿਆ, ਕਤਾਰ ਹੋ ਗਿਆ, ਓਮਾਨ, ਇਦਾਂ ਦੇ ਜਿਹੜੇ ਗਲਫ ਕੰਟਰੀਜ਼ ਹੈ ਉਹਨਾਂ ਦੇ ਵਿੱਚ ਬੜੀ ਜ਼ਿਆਦਾ ਮਾਤਰਾ ਦੇ ਵਿੱਚ ਵੈਕੈਂਸੀਆਂ ਨਿਕਲਦੀਆਂ ਨੇ
1: ਅੱਛਾ ਜੀ,
2: ITI ਹੋਲਡਰਸ ਦੇ ਲਈ, ਤਾਂ ਉਹਦੇ ਲਈ ਇਹ ਬੱਚੇ ਜਿਹੜੇ ਆ ਅਪਲਾਈ ਕਰ ਸਕਦੇ ਆ। ਇਸ ਦੀ ਮੋਰ ਓਵਰ ਕਾਫੀ ਜਿਹੜੀ ਇਮੀਗ੍ਰੇਸ਼ਨ ਜਿਹੜੀਆਂ ਕੰਪਨੀਜ਼ ਨੇ ਉਹ ਕੰਮ ਵੀ ਕਰਦੀਆਂ ਨੇ, ਜਿਹੜੇ ਕਿ ਕਹਿ ਦਿੰਦੇ ਆ ਕਿ ਉਹ ਡਾਇਰੈਕਟ ਵਰਕਿੰਗ ਵੀਜ਼ਾ ਜਿਹੜਾ ਉਹ ਮੰਗਵਾ ਕੇ ਦਿੰਦੇ ਆ, ਔਰ ਇਹਦੇ ਵਿੱਚ ਕੁਛ ਜ਼ਿਆਦਾ ਖਰਚਾ ਵੀ ਨਹੀਂ ਆਉਂਦਾ ਬੱਚੇ ਦਾ,
1: ਅੱਛਾ ਜੀ,
2: ਤਕਰੀਬਨ ਤੁਸੀਂ ਲਗਾ ਲਓ 50 ਤੋਂ 60 ਹਜ਼ਾਰ ਜਾਂ 70 ਹਜ਼ਾਰ ਤੱਕ ਦਾ ਖਰਚਾ ਆ ਜਾਂਦਾ ਹੋਊਗਾ ਬੱਚੇ ਦਾ।
1: ਅੱਛਾ ਜੀ,
2: ਤੇ ਗਲਫ ਕੰਟਰੀਜ਼ 'ਚ ਜਾਣ ਲਈ ਬੱਚੇ ਨੂੰ ਮੋਰ ਓਵਰ ਜਿਹੜੀ ਆਈਲੈਟਸ ਵਗੈਰਾ ਹੈ ਉਹ ਵੀ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਹੈਗੀ।
1: ਅੱਛਾ ਜੀ, ਫਿਰ ਉੱਥੇ ਆਮਦਨ ਕਿੰਨੀ ਕੁ ਹੁੰਦੀ
2: ਹਾਂਜੀ,
1: ਹੈ ਇਹਨਾਂ ਦੀ?
2: ਆਮਦਨ ਇਹਨਾਂ ਦੀ ਕਾਫੀ ਹੋ ਜਾਂਦੀ ਹੈ, ਉਹ ਡਿਪੈਂਡ ਕਰਦਾ ਹੈ ਕਿ ਇਹਨਾਂ ਨੂੰ ਕਿੱਦਾਂ ਦੀ ਕੰਪਨੀ ਦੇ ਵਿੱਚ ਹਾਇਰ ਕੀਤਾ ਜਾ ਰਿਹਾ ਹੈ।
1: ਅੱਛਾ
2: ਆਮਦਨ
1: ਜੀ,
2: ਦੇ ਨਾਲ ਨਾਲ ਇੱਕ ਹੋਰ ਜਿਹੜੀ ਚੀਜ਼ ਐਡ ਅਪ ਹੋ ਜਾਂਦੀ ਹੈ ਉੱਥੇ ਜਾ ਕੇ, ਉਹ ਇਹ ਹੈ ਕਿ ਉੱਥੇ ਜਾ ਕੇ ਬੱਚਿਆਂ ਦਾ ਜਿਹੜਾ ਪ੍ਰੋਗਰੈਸ ਹੈ ਉਹ
1: ਹਾਂਜੀ,
2: ਕਾਫੀ ਤੇਜ਼ੀ ਨਾਲ ਹੋ ਜਾਂਦੀ ਹੈ। ਜੇ ਉਹ ਘੱਟ ਆਮਦਨ ਤੇ ਵੀ ਸ਼ੁਰੂਆਤ ਕਰਦੇ ਨੇ ਤਾਂ ਉਹ ਘੱਟੋ ਘੱਟ 6 ਮਹੀਨੇ ਦੇ ਵਿੱਚ ਉਹਨਾਂ ਦਾ ਕਾਫੀ ਅੱਛਾ ਪੈਕੇਜ ਬਣ ਜਾਂਦਾ ਹੈ।
1: ਅੱਛਾ ਜੀ,
2: ਤੇ ਇਸ ਤੋਂ ਇਲਾਵਾ ਅਗਰ ਬੱਚੇ ਚਾਹਣ ਤਾਂ ਉਹ ਵੈਸਟਰਨ ਕੰਟਰੀਜ਼ ਹੋ ਗਿਆ, ਜਿਹੜਾ ਮਤਲਬ ਆਸਟ੍ਰੇਲੀਆ ਜਾਂ ਫਿਰ ਕੈਨੇਡਾ ਦੇ ਹੀ ਬੜਾ ਬੱਚੇ ਜਾਂਦੇ ਆ ਕਿ ਅਸੀਂ ਉੱਥੇ ਜਾਣਾ ਹੈ, ਤਾਂ ਉਹਦੇ
1: ਹਾਂਜੀ,
2: ਲਈ ਵੀ ਅਪਲਾਈ ਕਰ ਸਕਦੇ ਨੇ ITI ਤੋਂ ਬਾਅਦ। ਤੇ
1: ਉੱਥੇ ਵਰਕ ਪਰਮਿਟ ਤੇ ਜਾਣਗੇ ਜਾਂ ਸਟੱਡੀ ਬੇਸ ਤੇ?
2: ਨਹੀਂ, ਉੱਥੇ ਜਾਣ ਲਈ ਇਹਨਾਂ ਨੂੰ ਥੋੜਾ ਜਿਹਾ ਇਹ ਚੀਜ਼ ਹੈ ਕਿ ਜਿੱਦਾਂ ਬੱਚਿਆਂ ਨੂੰ ਨਾ ਪਰਮਾਨੈਂਟ ਰੈਜ਼ੀਡੈਂਸ ਦੇ ਥਰੂ ਹੀ ਜਾ ਸਕਦੇ ਨੇ, ਉਹਦੇ ਲਈ ਇਹਨਾਂ ਨੂੰ PR ਲਈ ਹੀ ਅਪਲਾਈ ਕਰਨਾ ਪਊਗਾ। ਵਰਕ
1: ਅੱਛਾ ਜੀ,
2: ਪਰਮਿਟ ਦੇ ਥਰੂ ਵੀ ਜਾਇਆ ਜਾ ਸਕਦਾ ਹੈ, ਉਹ ਡਿਪੈਂਡ ਕਰਦਾ ਹੈ ਕਿ ਕਿਸੇ ਕੰਪਨੀ ਨੂੰ ਰਿਕੁਆਇਰਮੈਂਟ, ਉਹਨੇ ਰਿਕੁਆਇਰਮੈਂਟ ਜਦੋਂ ਨਿਕਲਦੀ ਹੈ, ਬਟ ਉੱਥੇ ਨਾ ਇੰਨੀ ਬਲਕ ਦੇ ਵਿੱਚ ਰਿਕੁਆਇਰਮੈਂਟ ਨਹੀਂ ਨਿਕਲਦੀ, ਜਿੱਦਾਂ ਗਲਫ ਕੰਟਰੀਜ਼ ਦੇ ਵਿੱਚ 1000 ਦੀ ਵੀ ਨਿਕਲ ਜਾਂਦੀ ਹੈ ਇੱਕੋ ਟਾਈਮ ਦੇ ਵਿੱਚ।
1: ਅੱਛਾ
2: ਤਾਂ
1: ਜੀ
2: ਉਸ ਅਕੋਰਡਿੰਗਲੀ ਜਿੱਦਾਂ ਡਿਮਾਂਡ ਹੋਈ ਉਦਾਂ ਉਹਨਾਂ ਤੋਂ ਉਹ ਫਾਰਮ ਭਰੇ ਜਾ ਸਕਦੇ ਆ, ਤੇ ਉਹਦੇ ਲਈ ਇਹਨਾਂ ਨੂੰ ਆਇਲਸ ਦੇ 5.5 ਬੈਂਡ ਵੀ ਚਾਹੀਦੇ ਹੋਣਗੇ ਬੱਚਿਆਂ ਨੂੰ, ਕੈਨੇਡਾ ਵਗੈਰਾ ਵਰਗੀਆਂ ਕੰਟਰੀਜ਼ ਦੇ ਲਈ।
1: ਅੱਛਾ ਜੀ,
2: ਹਾਂਜੀ
1: ਤੁਸੀਂ ਦੱਸਿਆ ਵੀ ਇਹ ਕੋਰਸ ਕਰਕੇ ਪ੍ਰਾਈਵੇਟ ਖੇਤਰ ਦੇ ਵਿੱਚ ਨੌਕਰੀਆਂ ਮਿਲਦੀਆਂ, ਸਰਕਾਰੀ
2: ਬਿਲਕੁਲ
1: ਖੇਤਰ 'ਚ ਨੌਕਰੀਆਂ ਮਿਲ ਸਕਦੀਆਂ,
2: ਬਿਲਕੁਲ
1: ਜਿਹੜਾ
2: ਜੀ ਸਰ।
1: ਹੈਗਾ
2: ਹਾਂਜੀ,
1: ਇੱਕ
2: ਮੈਂ ਸਰਕਾਰੀ
1: ਨੌਜਵਾਨ
2: ਖੇਤਰ ਬਾਰੇ
1: ਵਿਦੇਸ਼ਾਂ ਦੇ ਵਿੱਚ ਵੀ ਜਾ ਕੇ
2: ਜੀ
1: ਪੜ੍ਹਾਈ ਕਰ ਸਕਦਾ ਜਾਂ ਜਿਹੜਾ ਹੈਗਾ ਵੀ ਕੰਮ ਕਰ ਸਕਦਾ, ਉਸ ਬੈ ਰੁਜ਼ਗਾਰ ਵੀ ਅਪਣਾ ਸਕਦਾ, ਇਹਦਾ
2: ਹਾਂਜੀ
1: ਮਤਲਬ ਕੰਮ ਦੇ ਕਾਫੀ ਮੌਕੇ ਨੇ ਇੱਧਰ।
2: ਬਿਲਕੁਲ, ਕਾਫੀ ਬਹੁਤ ਹੀ ਇੱਕ ਡਿਮਾਂਡਿੰਗ ਕਹਿ ਸਕਦੇ ਅੱਜ ਕੱਲ ਦੇ ਟਾਈਮ ਦੇ ਵਿੱਚ ਇਸ ਟ੍ਰੇਡ ਨੂੰ, ਇਸ ਇਹਨਾਂ ਕੋਰਸਸ ਨੂੰ ਅਸੀਂ ਬੜਾ ਡਿਮਾਂਡਿੰਗ ਹੈਗੇ ਨੇ।
1: ਅੱਛਾ ਜੀ,
2: ਬਟ ਇਹਨਾਂ ਦੀ ਇੱਕ ਰਿਕੁਆਇਰਮੈਂਟ ਹੈ ਕਿ ਬੱਚੇ ਨੂੰ ਪ੍ਰੈਕਟੀਕਲ ਨੋਲੇਜ ਪਲੱਸ ਉਹਨੂੰ ਥਰੈਟੀਕਲ ਦੋਨੋਂ ਚੀਜ਼ਾਂ ਦੇ ਵਿੱਚ ਬੱਚੇ ਦੀ ਮੁਹਾਰਤ ਹੋਣੀ ਚਾਹੀਦੀ ਹੈ।
1: ਜ਼ਰੂਰੀ ਹੈ।
2: ਹਾਂ ਬਿਲਕੁਲ, ਇਹ ਨਹੀਂ ਹੋਣਾ ਚਾਹੀਦਾ ਕਿ ਬੱਚੇ ਨੇ ਬਸ ਕਰ ਲਈ ITI ਦਾ, ਇੱਕ ਡਿਗਰੀ ਲੈ ਲਈ ਹੈ, ਉਹਨੂੰ ਕੋਈ ਨੋਲੇਜ ਨਹੀਂ ਹੈ, ਤਾਂ ਉਸ ਦਾ ਕੋਈ ਹੱਲ ਨਹੀਂ ਹੋ ਸਕਦਾ ਹੈਗਾ ਕਿਸੇ
1: ਮਤਲਬ
2: ਵੀ
1: ਜੇ
2: ਸੈਕਟਰ
1: ਸੱਚੀ
2: ਚ।
1: ਮੁੱਚੀ ਉਹ ਹੁਨਰਮੰਦ
2: ਬਿਲਕੁਲ,
1: ਬਣ ਗਿਆ ਤਾਂ
2: ਬਿਲਕੁਲ
1: ਉਹਦਾ ਜਿਹੜਾ ਭਵਿੱਖ ਚਮਕ ਸਕਦਾ ਹੈ।
2: ਬਿਲਕੁਲ। ਹਾਂਜੀ, ਇਹਦੇ ਵਿੱਚ ਤੁਸੀਂ, ਮੈਂ ਇੱਕ ਚੀਜ਼ ਹੋਰ ਆਪਾਂ ਸਕਿਪ ਕਰ ਗਏ ਸੀਗੇ, ਗਵਰਨਮੈਂਟ ਜੋਬ ਵਾਲਾ ਪਾਰਟ। ਜਿੱਦਾਂ
1: ਹਾਂਜੀ ਹਾਂਜੀ
2: ਜਿਵੇਂ ਬੱਚੇ ਕਾਫੀ ਆ, ਪਿੱਛੇ ਜੇ CRPF ਦੇ ਵਿੱਚ ਜੋਬਸ ਨਿਕਲੀਆਂ ਸੀਗੀਆਂ, ਉਹਦੇ ਵਿੱਚ ਵੀ ਕਾਫੀ ਬੱਚਿਆਂ ਨੇ ਜਿਹੜੇ ਇਲੈਕਟ੍ਰੀਸ਼ੀਅਨ ਦੀਆਂ ਪੋਸਟਾਂ ਨਿਕਲੀਆਂ ਹੋਈਆਂ ਸੀ ਉਹਦੇ ਵਿੱਚ,
1: ਅੱਛਾ ਜੀ
2: ਤਾਂ ਇਸੇ ਤਰੀਕੇ ਦੇ ਨਾਲ ਕਾਫੀ ਇਸ ਤਰ੍ਹਾਂ ਦੇ ਪਬਲਿਕ ਸੈਕਟਰਸ ਨੇ, PSUs ਨੇ, ਜਿਵੇਂ ਰੇਲਵੇਜ਼, ਟੈਲੀਕੋਮ, BSNL ਹੋ ਗਿਆ, IOCL ਹੋ ਗਿਆ, OMCG ਹੋ ਗਿਆ, ਠੀਕ ਹੈ, ਔਰ ਸਟੇਟ ਵਾਈਜ਼ PWDs ਜਿਹੜੇ ਡਿਪਾਰਟਮੈਂਟਸ ਨੇ ਆਪਣੇ, ਹੈ ਨਾ, ਤਾਂ
1: ਅੱਛਾ
2: ਉਹਦੇ
1: ਜੀ
2: ਵਿੱਚ ਵੀ ਇਹ ਜਿਹੜੀਆਂ ਪੋਸਟਾਂ ਨੇ ਬਲਕ ਦੇ ਵਿੱਚ ਨਿਕਲਦੀਆਂ ਨੇ,
1: ਅੱਛਾ ਜੀ
2: ਤੇ ਇਹਨਾਂ ਵਿੱਚ ਬਸ ਇੱਕ ਥੋੜਾ ਜਿਹਾ ਪ੍ਰੋਸੀਜਰ ਇਹ ਰਹਿੰਦਾ ਹੈ ਕਿ ਜੇ ਤਾਂ ਜਿਵੇਂ ਯੂਨੀਅਨ ਗਵਰਨਮੈਂਟ ਦੇ ਥਰੂ ਨਿਕਲੀਆਂ ਨੇ ਪੋਸਟਾਂ, ਤਾਂ ਉਹਨਾਂ ਦੀ ਉਹ ਏਜ ਲਿਮਿਟ ਹੁੰਦੀ ਹੈ 33, ਅਰਾਊਂਡ 32-33 ਇਹਨਾਂ ਦੀ, ਇਦਾਂ ਦੀ ਏਜ ਲਿਮਿਟ ਹੁੰਦੀ ਹੈ ਫੋਰ ਜਨਰਲ ਪੋਪੂਲੇਸ਼ਨ।
1: ਅੱਛਾ ਜੀ
2: ਤੇ ਜਿਹੜੇ ਆਪਣੇ ਪੰਜਾਬ ਸਟੇਟ ਦੇ ਥਰੂ ਨਿਕਲਦੇ ਨੇ, ਜਿਵੇਂ ਸਟੇਟ ਵਾਈਜ਼ ਜਿਹੜੀਆਂ PWDs ਨੇ,
1: ਹਾਂਜੀ
2: ਹਾਂਜੀ, ਉਹ ਹਰੇਕ ਜ਼ਿਲ੍ਹੇ ਦੇ ਵਿੱਚ PWD ਡਿਪਾਰਟਮੈਂਟ ਬਣੇ ਹੋਏ ਨੇ, ਤਾਂ ਉਹਨਾਂ ਦੇ ਵਿੱਚ ਜਦੋਂ ਭਰਤੀਆਂ ਹੁੰਦੀਆਂ ਨੇ, ਤਾਂ ਉਹਨਾਂ ਦੀ ਜਿਹੜੀ ਏਜ ਲਿਮਿਟ ਰਹਿੰਦੀ ਹੈ 38 ਈਅਰ, 38 ਸਾਲ ਦੀ ਏਜ ਰਹਿੰਦੀ ਹੈ, ਤਾਂ
1: ਅੱਛਾ ਜੀ
2: ਬੱਚੇ ਉਹਦੇ ਲਈ ਅਪਲਾਈ ਕਰ ਸਕਦੇ ਨੇ। ਬਸ ਇੱਕ ਸ਼ਰਤ ਹੈ ਕਿ ਉਹਨਾਂ ਦਾ ਇੱਕ ਟੈਸਟ ਹੁੰਦਾ ਹੁੰਦਾ ਹੈ
1: ਅੱਛਾ ਜੀ
2: ਜੀ, ਜਿੱਦਾਂ ਬਲਕ ਚ ਨਿਕਲਣਗੀਆਂ ਪੋਸਟਾਂ, 800 ਪੋਸਟਾਂ ਨਿਕਲੀਆਂ, 1000 ਪੋਸਟਾਂ ਨਿਕਲੀਆਂ, ਜਿੰਨੀਆਂ ਵੀ ਨਿਕਲੀਆਂ, ਬਟ ਉਹਦੇ ਲਈ ਨਾ ਇੱਕ ਟੈਸਟ ਲੈਣਗੇ ਉਹ ਥਰੈਟੀਕਲ, ਉਸ ਟੈਸਟ ਦੇ ਬੇਸਿਸ ਤੇ, ਮੈਰਿਟ ਲਿਸਟ ਦੇ ਬੇਸਿਸ ਤੇ ਉਹਨਾਂ ਦੀ ਇੰਟਰਵਿਊ ਹੋਏਗੀ, ਫਿਰ ਉਹਨਾਂ ਦੀ ਫਾਈਨਲ ਸਿਲੈਕਸ਼ਨ ਹੋਏਗੀ।
1: ਅੱਛਾ ਜੀ
2: ਇਸ ਕਰਕੇ ਬੱਚਿਆਂ ਦਾ ਥਿਅਰੀ ਪਾਰਟ ਦੇ ਉੱਪਰ ਵੀ ਹੋਲਡ ਹੋਣਾ ਓਨਾ ਹੀ ਜ਼ਰੂਰੀ ਹੈ ਜਿੰਨਾ ਕਿ ਉਹਨਾਂ ਦੇ ਫਿਜ਼ੀਕਲ ਸਕਿੱਲਸ, ਜਿਹੜੇ ਉਹਨਾਂ ਦਾ ਹੈਂਡ ਸਕਿੱਲਸ ਦੇ, ਉਹ ਉਹਦੇ ਵਿੱਚ ਹੋਣਾ ਜ਼ਰੂਰੀ ਹੈ।
1: ਮਤਲਬ ਇਹ ਹੈਗਾ ਵੀ ਇਕੱਲਾ ਕੋਰਸ ਕਰ ਲਿਆ, ਸਰਟੀਫਿਕੇਟ ਪ੍ਰਾਪਤ ਕਰ ਲਿਆ, ਉਹਦੇ ਨਾਲ ਨਹੀਂ ਗੱਲ ਬਣਨੀ।
2: ਜੀ
1: ਜੇ
2: ਬਿਲਕੁਲ,
1: ਵਿਦਿਆਰਥੀ ਜਿਹੜਾ ਹੈਗਾ ਵੀ ਹੱਥੀਂ ਕੰਮ ਕਰਨਾ ਵੀ ਸਿੱਖ ਜਾਂਦਾ ਅਤੇ ਨਾਲ ਉਹ ਪੜ੍ਹਾਈ ਦੇ ਵਿੱਚ ਵੀ ਉਹਨੂੰ ਸਿੱਖ ਜਾਂਦਾ, ਥਿਉਰੀ ਵੀ ਸਿੱਖ ਜਾਂਦਾ, ਤਾਂ ਉਹਦੇ ਲਈ ਵਧੀਆ ਮੌਕਾ ਹੈਗਾ।
2: ਹਾਂਜੀ ਹਾਂਜੀ ਬਿਲਕੁਲ ਬਿਲਕੁਲ, ਤੇ ਇਹਦੇ ਨਾਲ ਇੱਕ ਹੋਰ ਚੀਜ਼ ਵੀ ਮੈਂ ਐਡ ਕਰਦੀ ਹਾਂ, ਜਿੱਦਾਂ ਆਪਣੇ ਇੰਡੀਅਨ ਆਰਮੀ ਹੈ, ਇੰਡੀਅਨ ਆਰਮਡ ਫੋਰਸਿਸ ਨੇ, ਆਰਮੀ ਹੋ
1: ਹਾਂਜੀ
2: ਗਿਆ, ਇੰਡੀਅਨ ਨੇਵੀ ਹੋ ਗਿਆ, ਏਅਰ ਫੋਰਸ, BSF, CRPF ਵੀ ਜਿਵੇਂ ਮੈਂ ਦੱਸਿਆ, ਤੇ ਹੋਰ ਜਿੰਨੀਆਂ ਵੀ ਆਪਣੀਆਂ ਫੋਰਸਿਸ ਕੰਮ ਕਰਦੀਆਂ ਨੇ ਇੰਡੀਆ ਦੇ ਵਿੱਚ, ਉਹਦੇ ਵਿੱਚ ਵੀ ਸਾਡੇ ਇਦਾਂ ਦੇ ਜਿਹੜੇ ITI ਹੋਲਡਰਸ ਨੇ, ਉਹਨਾਂ ਲਈ ਪੋਸਟਾਂ ਨਿਕਲਦੀਆਂ ਨੇ ਬਲਕ ਦੇ ਵਿੱਚ, ਉਹਨਾਂ ਦੇ ਵਿੱਚ ਵੀ ਅਕੋਰਡਿੰਗ ਟੂ ਵੈਕੈਂਸੀ ਪੋਸਟਾਂ ਨਿਕਲਦੀਆਂ ਨੇ,
1: ਅੱਛਾ
2: ਉਹਦੇ ਲਈ
1: ਜੀ
2: ਵੀ ਅਪਲਾਈ ਕਰ ਸਕਦੇ ਨੇ ਬੱਚੇ।
1: ਅੱਛਾ ਜੀ
2: ਹਾਂਜੀ, ਤਾਂ ਸਕੋਪ ਬਹੁਤ ਜ਼ਿਆਦਾ ਏ, ਤਾਂ ਇੱਥੇ ਇਹ ਚੀਜ਼ ਜ਼ਰੂਰੀ ਹੈ ਕਿ ਬੱਚਿਆਂ ਦੇ ਵਿੱਚ ਨੋਲੇਜ ਪਲੱਸ ਸਕਿੱਲ ਦੋਨੋਂ ਚੀਜ਼ਾਂ ਦਾ ਹੋਣਾ ਬਹੁਤ ਜ਼ਰੂਰੀ ਹੈ, ਤੇ
1: ਹਾਂਜੀ
2: ਇੱਕ ਥਰਡ ਚੀਜ਼ ਕਿ ਬੱਚਿਆਂ ਨੂੰ ਅਵੇਅਰਨੈਸ ਹੋਣਾ ਬਹੁਤ ਜ਼ਰੂਰੀ ਹੈ ਕਿ ਕਿਹੜੀ ਪੋਸਟਾਂ ਨਿਕਲੀਆਂ ਹੋਈਆਂ ਨੇ, ਕਿਹੜੀਆਂ ਸਟੇਟ ਦੀਆਂ ਜਾਂ ਸੈਂਟਰ ਗਵਰਨਮੈਂਟ ਦੀਆਂ ਪੋਸਟਾਂ ਨਿਕਲੀਆਂ ਨੇ, ਜਾਂ ਫਿਰ ਕਿਸੇ ਡਿਫੈਂਸ ਸਰਵਿਸਿਜ਼ ਦੇ ਵਿੱਚ, ਡਿਫੈਂਸ ਫੋਰਸਿਸ ਦੇ ਵਿੱਚ ਪੋਸਟਾਂ ਨਿਕਲੀਆਂ ਨੇ, ਤਾਂ
1: ਹਾਂਜੀ
2: ਇਹਦੇ ਲਈ ਵੀ ਬੱਚਿਆਂ ਨੂੰ ਥੋੜਾ ਅਪ ਟੂ ਡੇਟ ਰਹਿਣਾ ਬਹੁਤ ਜ਼ਰੂਰੀ ਹੈ।
1: ਹਾਂਜੀ ਹਾਂਜੀ ਅੱਛਾ, ਇੱਕ ਗੱਲ ਮੈਡਮ ਦੱਸੋ ਵੀ ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ETT ਕਰੀ ਫਿਰਦੇ ਨੇ ਅਧਿਆਪਕ ਬਣਨ ਦੇ ਲਈ, ਇਸੇ ਤਰ੍ਹਾਂ ਜਿਹੜਾ ਹੈਗਾ BEd ਕਰੀ ਕਰ ਰਹੇ ਨੇ, BA, MA ਅੱਗੇ ਉਚੇਰੀ ਪੜ੍ਹਾਈ ਵੀ ਕਰਦੇ ਨੇ,
2: ਹਾਂਜੀ
1: ਫਿਰ ਵੀ ਉਹ ਧਰਨੇ ਮੁਜ਼ਾਹਰੇ ਕਰਦੇ ਰਹਿੰਦੇ ਆ ਨੌਕਰੀਆਂ ਲੈਣ ਲਈ, ਇਹਦਾ
2: ਹਾਂਜੀ
1: ਮਤਲਬ ਇਹ ਖੇਤਰ ਸੌਖਾ ਨਹੀਂ ਹੈਗਾ ਜੇ ਇੱਧਰ ਆਉਣ।
2: ਹਾਂਜੀ, ਇਹ ਖੇਤਰ ਸੌਖਾ ਵੀ ਜ਼ਰੂਰ ਹੈ ਤੇ ਥੋੜਾ ਰਸਤਾ ਵੀ ਘੱਟ ਹੈ ਇਹਦਾ, ਅਸੀਂ
1: हाँ
2: ਕਹੀਏ
1: जी
2: ਕਿ ਤੈਅ ਕਰਨ ਦੇ ਲਈ, ਇਹਦੇ ਲਈ ਬਹੁਤ ਜ਼ਿਆਦਾ ਲੰਬੇ ਸਾਲ ਨਹੀਂ ਲੱਗਦੇ ਹੈਗੇ ਸਾਨੂੰ,
1: हाँ जी
2: ਰਸਤਾ ਵੀ ਘੱਟ ਹੈ ਤੇ
1: फिर
2: ਉਹ
1: इधर
2: ਵੀ
1: कट क्यों आंदे ने नौजवान।
2: ਇਹ ਚੀਜ਼ ਵੀ ਹੈਗਾ, ਘੱਟ ਤਾਂ ਨਹੀਂ ਕਹਿ ਸਕਦੇ ਬਟ ਕੰਪੈਰੇਟਿਵਲੀ ਜਿਹੜੇ ਬੱਚੇ ਕਰਦੇ ਆ ITI ਉਹਨਾਂ ਨੂੰ ਅਵੇਅਰਨੈਸ ਨਹੀਂ ਹੁੰਦੀ ਕਿ ਕਿਹੜੀਆਂ ਪੋਸਟਾਂ ਨਿਕਲ ਗਈਆਂ ਨੇ।
1: अच्छा
2: ਅਸੀਂ
1: जी
2: ਇਹਨਾਂ ਲਈ ਅਪਲਾਈ ਵੀ ਕਰ ਦਿੰਦੇ ਨੇ ਜੇ ਬੱਚੇ ਪੋਸਟਾਂ,
1: हाँ
2: ਤਾਂ
1: जी
2: ਉਹ ਬੱਚੇ ਤਿਆਰੀ ਨਹੀਂ ਕਰਦੇ ਟੈਸਟ ਦੀ
1: अच्छा
2: ਤੇ
1: जी
2: ਜਿਹਦੇ ਨਾਲ ਉਹ ਪਿੱਛੇ ਰਹਿ ਜਾਂਦੇ ਨੇ। ਫਿਰ ਉਹਦੇ ਕਰਕੇ ਨਾ ਕੋਈ ਜਿੱਦਾਂ ਹੋ ਨਹੀਂ ਜਾਂਦਾ ਕਿ ਨਹੀਂ ITI ਵਾਲਾ ਤਾਂ ਉਹ ਦੇਖ ਲੈਂਦੇ ਨੇ ਲੋਕ, ਦੇਖੋ ਦੇਖ ਕੇ ITI ਫਲਾਣੇ ਕੀਤੀ ਸੀਗੀ ਤੇ ਉਹ ਫ੍ਰੀ ਹੈ
1: हाँ
2: ਤੇ
1: जी
2: ਹੁਣ ਅਸੀਂ ITI ਕਰਾਂਗੇ ਤਾਂ ਅਸੀਂ ਵੀ ਫ੍ਰੀ ਹੋ ਜਾਣਾ ਹੈ। ਇਸ ਕਰਕੇ ITI ਇਸ ਕਰਕੇ ਵੀ ਬੱਚੇ ਕਾਫੀ ਸੋਚ ਲੈਂਦੇ ਆ ਕਿ ਹੋ ਸਕਦਾ ਹੈ ਕਿ ਵੀ ਹਨਾ 10 ਪੜ੍ਹੇ ਲਿਖੇ ਨੂੰ ਜਾਂ 12 ਪੜ੍ਹੇ ਲਿਖੇ ਤੋਂ ਬਾਅਦ ਕੋਈ ਕੋਰਸ ਕਰਕੇ ਕਿੱਦਾਂ ਨੌਕਰੀ ਮਿਲ ਸਕਦੀ ਹੈ, ਜਦੋਂ ਕਿ ਹਨਾ BEd ਕਰੇ ਹੋਏ ਬੈਠੇ ਵਿਹਲੇ ਬੈਠੇ ਆ।
1: अच्छा जी
2: ਇਹ ਵੀ ਥੋੜੀ ਮੈਂਟੈਲਿਟੀ ਸਾਡੀ ਹੋ ਸਕਦੀ ਹੈ ਬਟ ਇਹ ਚੀਜ਼ ਨੂੰ ਸਾਡੇ ਦਿਮਾਗ 'ਚ ਨਹੀਂ ਆਉਣਾ ਚਾਹੀਦਾ ਕਿਉਂਕਿ ਹਰੇਕ ਸਟ੍ਰੀਮ ਦਾ ਇੱਕ ਵੱਖਰਾ ਸਕੋਪ ਹੈ। ਟੀਚਿੰਗ
1: हाँ
2: ਹੈ
1: जी हाँ जी
2: ਉਹਦੇ ਵਿੱਚ ਬਹੁਤ ਕੰਪੀਟੀਸ਼ਨ ਹੈ ਕਿਉਂਕਿ ਬਹੁਤ ਜ਼ਿਆਦਾ ਮਾਤਰਾ ਵਿੱਚ ਲੋਕ ਜਿਹੜੇ ਨੇ ਟੀਚਿੰਗ ਜਿਹੜਾ ਪ੍ਰੋਫੈਸ਼ਨ ਹੈ ਉਹਦੇ ਵਿੱਚ ਆਉਣਾ ਚਾਹੁੰਦੇ ਨੇ।
1: ਠੀਕ ਹੈ
2: ਕੰਪੈਰੇਟਿਵਲੀ ਇਹਦੇ ਵਿੱਚ ਬਹੁਤ ਘੱਟ ਹੈ ਕਿਉਂਕਿ ਜ਼ਿਆਦਾ ਬੱਚੇ ਸੋਚਦੇ ਨਹੀਂ ਹੈ ਕਿ ਇੰਨਾ ਜਲਦੀ ਅਸੀਂ ਇੰਪਲੋਇਬਲ ਹੋ ਜਾਵਾਂਗੇ, ਜਾਂ ਫਿਰ ਉਹਨਾਂ ਨੂੰ ਅਵੇਅਰਨੈਸ ਦੀ ਘਾਟ ਰਹਿ ਜਾਂਦੀ ਹੈ ਕਿਉਂਕਿ ਦੇਖੋ ITI ਸੈਕਟਰ ਦੇ ਵਿੱਚ ਜ਼ਿਆਦਾਤਰ ਸਾਡੇ ਜਿਹੜਾ ਰੂਰਲ ਜਾਂ ਕਹਿ ਲਈਏ ਏਰੀਆ ਦੇ ਲੋਕ ਜਿਹੜੇ ਹੈ ਜ਼ਿਆਦਾ ਬੱਚੇ ਇਹਦੇ ਵਿੱਚ ਆਉਂਦੇ ਨੇ।
1: हाँ जी
2: ਤੇ ਉਸ ਤੋਂ ਬਾਅਦ ਜਿਹੜੇ ਬੱਚੇ ਹੈ ਉਹਨਾਂ ਨੂੰ ਇੰਨੀ ਰੂਰਲ ਏਰੀਆਸ 'ਚ ਤੁਹਾਨੂੰ ਵੀ ਪਤਾ ਹੈ ਕਿ ਇੰਨਾ ਇੰਟਰਨੈਟ ਫੈਸਿਲਿਟੀ ਕਹਿ ਲਓ ਇਹੋ ਜਿਹੀ ਹੀ ਹੁੰਦੀ ਹੈ ਕਿ ਉਹਨਾਂ ਨੂੰ ਨਹੀਂ ਅਵੇਅਰਨੈਸ ਹੋ ਪਾਉਂਦੀ ਹੈਗੀ ਵੀ ਕਿਹੜੀਆਂ ਪੋਸਟਾਂ ਨੇ ਜਾਂ
1: हाँ
2: ਅਸੀਂ
1: जी
2: ਕਿਹੜੀ ਕੰਪਨੀਆਂ 'ਚ ਜਾ ਸਕਦੇ ਹਾਂ। ਵੱਡੀਆਂ ਕੰਪਨੀਆਂ ਨੇ, ਕੋਈ ਵੀ ਮੈਨੂਫੈਕਚਰਿੰਗ ਕੰਪਨੀ ਹੈ, ਇਲੈਕਟ੍ਰੋਨਿਕ ਦੀ ਕੋਈ ਕੰਪਨੀ ਹੈ, ਠੀਕ ਹੈ, ਤਾਂ ਉਹਦੇ ਵਿੱਚ ਵੀ ਬੜਾ ਇੱਕ ਰਹਿ ਜਾਂਦਾ ਹੈ। ਕੁਛ ਇੱਕ ਹੋਰ ਚੀਜ਼ ਵੀ ਆ ਜਾਂਦੀ ਹੈ
1: हाँ
2: ਜਿੱਦਾਂ
1: जी
2: ITI ਸੈਕਟਰ ਹੈ, ਮੋਸਟਲੀ ਜ਼ਿਆਦਾਤਰ ਬੱਚੇ ਜਿਹੜੇ ਹੈ ITI ਕਰ ਲੈਂਦੇ, ਆਪਣਾ ਖੁਦ ਦਾ ਛੋਟਾ ਮੋਟਾ ਕੰਮ ਸ਼ੁਰੂ ਕਰ ਲੈਂਦੇ ਹੈ
1: अच्छा जी
2: ਤੇ ਉਹਨਾਂ ਨੂੰ ਨਾ ਇੱਕ ਬੈਰੀਅਰ ਜਾ ਹੋ ਜਾਂਦਾ ਕਿ ਅਸੀਂ ਕਿਸੇ ਕੰਪਨੀ 'ਚ ਜਾ ਕੇ ਕੰਮ ਕਰਾਂਗੇ ਜਾਂ
1: हाँ
2: ਸਾਨੂੰ ਉਹਦੇ
1: जी
2: ਲਈ ਫਿਰ ਸਾਨੂੰ ਆਪਣਾ ਪਿੰਡ ਛੱਡਣਾ ਪਊਗਾ ਜਾਂ ਫਿਰ ਸਾਨੂੰ ਉਹਦੇ ਲਈ ਆਪਣਾ ਜ਼ਿਲ੍ਹਾ ਛੱਡਣਾ ਪਊਗਾ ਜਾਂ ਫਿਰ ਉਹ ਇਹ ਪੰਜਾਬ ਛੱਡਣਾ ਪਊਗਾ ਕਿਉਂਕਿ ਕਾਫੀ ਪੰਜਾਬ ਤੋਂ ਬਾਹਰ ਵੀ ਇਸ ਦੀਆਂ ਜਿਹੜੀਆਂ ਸੀਟਸ ਨੇ ਅਵੇਲੇਬਲ, ਕਾਫੀ ਡਿਮਾਂਡ ਹੈਗੀ ਹੈ ਜਿਹੜੀ,
1: अच्छा
2: ਤਾਂ
1: जी
2: ਉਹ ਬੱਚੇ ਆਪਣੇ ਘਰਾਂ ਨੂੰ ਛੱਡ ਕੇ ਬਾਹਰ ਨਹੀਂ ਜਾਣਾ ਚਾਹੁੰਦੇ, ਤਾਂ ਉਹ ਇਸ ਕਰਕੇ ਆਪਣਾ ਇੱਧਰ ਹੀ ਦੇਖਦੇ ਆ ਕਿ ਅਸੀਂ ਖੁਦ ਦਾ ਕੰਮ ਸ਼ੁਰੂ ਕਰ
1: अच्छा
2: ਲਈਏ।
1: एक गल दसो भी जिहड़े लड़कियां दे लई इस खेत्र दे विच की भविख हैगा, उन्हां लई किस तरह दे कोर्स ने, कोई लड़कियां लई विशेष कोर्स ने जां यही कोर्स उन्हां लई हैगे ने?
2: नहीं, लड़कियां दे लिए विशेष कोर्स तां आपां ये कह सकते हैं कि जिवें इत्थे सीविंग दा हो गया, सीविंग कटिंग दे कोर्सेज हो जांदे ने
1: अच्छा जी
2: काफी। हाँ जी, इलेक्ट्रिशियन ट्रेड दे विच काफी जांदियां ने कुड़ियां,
1: अच्छा
2: ते
1: जी
2: एक स्टेनोग्राफी इंग्लिश जेड़ा ट्रेड है उहदे विच ये भी एक कॉमन कोर्स असीं कह सकते हैं
1: हाँ
2: कि
1: जी
2: कुड़ियां कर सकदियां ने क्योंकि इहदे विच काफी बच्चे जांदे हैं, गर्ल्स भी ज्यादा मात्रा विच जांदियां ने,
1: हाँ
2: ठीक
1: जी
2: है। बाकी जिहड़े कोई इदां दा बैरियर नहीं है, जिदां मोटर मैकेनिक हो गया, इदां दे कोर्सेज ज्यादातर मेल्स ज्वाइन करदे हैं, बॉयज ज्वाइन करदे हैं,
1: अच्छा
2: बट
1: जी
2: जिदां सीविंग कटिंग हो गया या फिर अपना स्टेनोग्राफी इंग्लिश हो गया, इंटीरियर डेकोरेशन डिजाइनिंग हो गया, नेटवर्क टेक्नीशियन हो गया, ठीक है,
1: अच्छा जी
2: इदां दे काम हैगे हैं जिहड़े कुड़ियां भी अप्लाई कर सकदियां ने कोर्स ट्रेड, या फिर इलेक्ट्रिशियन दा भी कुड़ियां काफी करदियां ने।
1: काफी
2: तां
1: वधिया, कुड़ियां लई खेत्र वधिया हैगा।
2: हां जी हां जी बिल्कुल।
1: होर कोई गल जिहड़ी तुसीं दसनी चाहते हो इस खेत्र बारे?
2: इस खेत्र दे विच ये है कि देखो जिद्दां मैं तुहानूं पहलां दस चुकी हां कि जिहड़े बच्चे हायर एजुकेशन च जाना चाहुंदे ने, देखो इक चीज़ तां जरूरी तौर ते है कि पहलां डिसाइड कर लेना चाहिदा बच्चे नूं कि मैं प्राइवेट सैक्टर च जाना है या फिर मैं गवर्नमेंट सैक्टर च जाना है, या
1: अच्छा
2: कि मैं
1: जी
2: अपना खुद दा रुजगार खुलना है, कुछ भी अपना
1: हाँ
2: स्वयं
1: जी
2: रुजगार बनाना, कुछ भी अपना बिजनेस वगैरह करना है। फिर ओहदी तैयारी उस अकॉर्डिंग होएगी।
1: अच्छा जी
2: जिदा जे कोई बच्चा चाहता है कि मैं पब्लिक सेक्टर दे विच जाना है, गवर्नमेंट सेक्टर च जाना है, तो उन्होंने थ्रेटिकल अपना बड़ा रखना पड़ेगा, मजबूत रखना पड़ेगा नाल नाल, क्योंकि उदे विच बच्चे नू टेस्ट देना पड़ेगा, वो टेस्ट कढ़ने पैणगे। ਤੇ ਨਾਲ ਦੀ ਨਾਲ ਉਹਨੂੰ ਅਪ ਟੂ ਡੇਟ ਰਹਿਣਾ ਪਊਗਾ ਵੀ ਕਿਹੜੇ ਟੈਸਟ ਆ ਰਹੇ ਨੇ, ਉਹਨਾਂ ਦੀ ਤਿਆਰੀ ਨਾਲ ਦੀ ਨਾਲ ਕਰਦੇ ਰਹਿਣਾ ਪਊਗਾ। 2 ਸਾਲ ਦੇ ਦੌਰਾਨ ਜਦੋਂ ਉਹਦਾ ITI ਜਦ ਤੱਕ ਕੋਰਸ ਕੰਪਲੀਟ ਹੋਊਗਾ, ਉਹਦੇ ਨਾਲ ਨਾਲ ਹੀ ਉਹ ਬੱਚਾ ਜਾਂ ਤਾਂ ਚਲੋ ਜੇ ਜੇਕਰ ਉਹ ਬੱਚਾ ਅੰਡਰ ਏਜ ਹੈ ਤਾਂ ਉਹ ਡਿਪਲੋਮਾ ਕਰ ਸਕਦਾ, ਅਗਰ ਉਹ ਏਜ ਉਹਦੀ 18 ਤੱਕ ਹੈਗੀ ਹੈ ਤਾਂ ਉਹ ਬੱਚਾ ਫਿਰ PWDs ਦੇ ਅੰਡਰ ਜਾਂ ਫਿਰ ਕੋਈ ਵੀ ਇੱਦਾਂ ਗਵਰਨਮੈਂਟ PSUs ਦੇ ਅੰਡਰ ਨਿਕਲੇ ਹੋਏ ਟੈਸਟ ਨੇ ਜਿਹੜੇ ਉਹ ਅਪਲਾਈ ਕਰ ਸਕਦਾ ਹੈ, ਉਹਦੀ ਤਿਆਰੀ ਨਾਲ ਦੀ ਨਾਲ ਕਰੀ ਜਾਵੇ।
1: ਅੱਛਾ ਜੀ,
2: ਬਟ ਜਿਵੇਂ ਆਪਾਂ ਪ੍ਰਾਈਵੇਟ ਸੈਕਟਰ ਦੀ ਗੱਲ ਕਰਦੇ ਹਾਂ, ਜੇਕਰ ਬੱਚੇ ਨੇ
1: ਹਾਂਜੀ
2: ਪ੍ਰਾਈਵੇਟ ਸੈਕਟਰ 'ਚ ਆਉਣਾ ਹੈ ਤਾਂ ਉਹਨੂੰ ਬੱਚੇ ਨੂੰ ਥੋੜ੍ਹਾ ਪ੍ਰੈਕਟੀਕਲ ਨੌਲੇਜ ਦੇ ਵਿੱਚ ਤੇਜ਼ ਹੋਣਾ ਪਊਗਾ, ਪਲੱਸ ਉਹਦੇ ਕਮਿਊਨੀਕੇਸ਼ਨ ਸਕਿੱਲਸ ਜਿਹੜੇ ਆ ਬਹੁਤ ਮੈਟਰ ਕਰਦੇ ਆ।
1: ਅੱਛਾ, ਇੱਕ ਮਿੰਟ ਮੈਂ ਇਹ ਦੱਸੋ ਵੀ ਜਿਹੜੇ ਵੋਕੇਸ਼ਨਲ ਜਿਹੜੇ ਕੋਰਸ ਹੁੰਦੇ ਨੇ ਅਤੇ ITI, ਇਹਨਾਂ ਦੋਨਾਂ ਦੇ ਖੇਤਰ ਵਿੱਚ ਕੀ ਫਰਕ ਹੈਗਾ?
2: ਵੋਕੇਸ਼ਨਲ ਕੋਰਸਿਸ ਜਿਹੜੇ ਕਿ ਸਕੂਲਸ ਦੇ ਦੌਰਾਨ ਬੱਚੇ ਲੈ ਲੈਂਦੇ ਆ, ਜਿੱਦਾਂ ਕਟਿੰਗ ਸੀਵਿੰਗ ਦੇ ਵੀ ਕਾਫੀ ਹੁੰਦੇ ਆ, ਜਾਂ ਫਿਰ ਇਸੇ ਦੇ ਨਾਲ ਮਿਲਦੇ ਜੁਲਦੇ ਕਾਫੀ ਸਾਰੇ ਹੋ ਜਾਂਦੇ, ਇਲੈਕਟ੍ਰੀਸ਼ਨ ਵੈਲਡ ਇਲੈਕਟ੍ਰੀਸ਼ਨ ਵਗੈਰਾ ਵਾਲੇ ਵੀ ਆ ਜਾਂਦੇ ਆ, ਤਾਂ ਉਹਨਾਂ ਦਾ ਫਾਇਦਾ ਇਹ ਹੁੰਦਾ ਕਿ ਜਿਹੜੇ ਬੱਚੇ ITI ਜੁਆਇਨ ਕਰਨਾ ਚਾਹੁੰਦੇ ਆ ਉਹਨਾਂ ਦੇ
1: ਹਾਂਜੀ,
2: ਲਈ ਉਹ ਇੱਕ ਪਲੇਟਫਾਰਮ ਇੱਕ ਬੇਸ ਬਣ ਜਾਂਦੇ ਆ,
1: ਅੱਛਾ ਜੀ,
2: ਉਹਨਾਂ ਨੂੰ ਉਹਨਾਂ ਬਾਰੇ ਪਹਿਲਾਂ ਹੀ ਨੌਲੇਜ ਹੋ ਜਾਂਦੀ ਹੈ ਨਾ।
1: ਅੱਛਾ ਜੀ,
2: ਤੇ ਜਿਹੜੇ ਬੱਚਿਆਂ ਨੇ ਮੰਨ ਲਓ ITI ਜਾਂ ਫਿਰ ਉਦਯੋਗਿਕ ਖੇਤਰ ਦੇ ਵਿੱਚ ਜਾਣਾ ਨਹੀਂ ਹੈ, ਜਾਂ ਫਿਰ ਉਹਨਾਂ
1: ਹਾਂਜੀ,
2: ਨੇ ਅੱਗੇ ਗ੍ਰੈਜੂਏਸ਼ਨ ਕਰਨੀ ਹੈ ਜਾਂ ਫਿਰ ਹਾਇਰ ਸਟੱਡੀਜ਼ ਦੇ ਵਿੱਚ ਕੁਝ ਵੀ ਹੋਰ ਕਰਨਾ, ਤਾਂ ਇਹੋ ਜਿਹੇ ਬੱਚਿਆਂ ਦੇ ਲਈ ਸਿੰਪਲ ਆਪਣਾ 10th ਤੱਕ ਜਾਂ ਫਿਰ 12th ਤੱਕ ਆਪਣੀ ਸਿੰਪਲ ਸਟੱਡੀ ਕਰਨ ਦੇ ਵਿੱਚ ਹੀ ਬਿਹਤਰੀ ਹੈ ਉਹਨਾਂ ਦੀ।
1: ਅੱਛਾ ਜੀ,
2: ਹਾਂਜੀ
1: ਮੈਡਮ ਸਾਹਿਬਾਨਾ ਜੀ, ਤੁਸੀਂ ਬਹੁਤ ਵਧੀਆ ਜਾਣਕਾਰੀ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ।
2: ਧੰਨਵਾਦ ਜੀ, ਥੈਂਕ
1: ਹਾਂਜੀ,
2: ਯੂ
1: ਸਰੋਤਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਪ੍ਰੋਗਰਾਮ ਨੂੰ ਬੜੇ ਪਿਆਰ ਨਾਲ ਸੁਣਿਆ, ਅਤੇ ਅਗਲੀ ਵਾਰ ਫਿਰ ਮਿਲਾਂਗੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਮੈਂ ਸੁਖਵੀਰ ਜੋਗਾ ਅਤੇ ਦੁਆਬਾ ਰੇਡੀਆ ਵੱਲੋਂ ਸ਼ੁਕਰੀਆ ਜੀ।

ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਦੁਆਬਾ ਰੇਡੀਓ ਦੇ ਉੱਤੇ ਅੱਜ ਅਸੀਂ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਹਾਜ਼ਰ ਹਾਂ। ਯਾਨੀ ਮੈਂ ਸਮਰਜੀਤ ਸਿੰਘ ਸ਼ਮੀ ਅਤੇ ਅੱਜ ਸਾਡੇ ਕੋਲ ਜਿਹੜੇ ਮਾਹਿਰ ਨੇ ਉਹ ਹਨ ਸੰਜੀਵ ਸ਼ਰਮਾ ਜੀ, ਜੋ ਲੈਕਚਰਾਰ ਫਿਜਿਕਸ ਦੇ ਤੌਰ 'ਤੇ ਅਧਿਆਪਨ ਕਰ ਰਹੇ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਾਜੀਪੁਰ ਦੇ ਵਿੱਚ, ਅਤੇ ਆਪਣੇ ਵਿਸ਼ੇ ਦੇ ਮਾਹਰ ਤੋਂ

0: ਕੋਲ ਕਿਹੜੇ ਕਿਹੜੇ ਉਹਨੂੰ ਜਿਹੜੇ ਧਿਆਨ ਰੱਖਣਾ ਚਾਹੀਦਾ, 10ਵੀਂ ਤੋਂ ਬਾਅਦ +1 'ਚ ਜਦੋਂ ਦਾਖਲ ਹੋਣਾ ਉਹਨੇ, ਜਾਂ ਕੋਈ ਹੋਰ ਕੋਈ ਉਹਨੇ ਡਿਪਲੋਮਾ ਜਾਂ ਡਿਗਰੀ ਜਾਂ ਕੋਈ ਉਹੋ ਜਿਹੀ ਲਾਈਨ ਫੜਨੀ ਆ, 10ਵੀਂ ਇੱਕ ਇਹੋ ਜਿਹਾ ਚੁਰਸਤਾ ਹੈ ਜਿੱਥੋਂ ਬਹੁਤ ਰਸਤੇ ਨਿਕਲਦੇ ਆ, ਅਤੇ ਬੱਚੇ ਲਈ ਸਹੀ ਚੋਣ ਕਰਨੀ ਕਈ ਵਾਰੀ ਮੁਸ਼ਕਲ ਹੋ ਜਾਂਦੀ ਆ। ਅਤੇ ਤੁਸੀਂ ਕੀ ਸਮਝਦੇ ਹੋ ਕਿ ਕਿਵੇਂ ਉਹਨੂੰ ਇਹ ਫੈਸਲਾ ਕਰਨਾ ਚਾਹੀਦਾ ਜ਼ਿੰਦਗੀ 'ਚ ਅੱਗੇ ਵਧਣ ਦਾ 10ਵੀਂ ਤੋਂ ਬਾਅਦ?
1: ਇਸ ਤਰ੍ਹਾਂ ਹੈ ਜੀ ਕਿ 10ਵੀਂ ਤੋਂ ਬਾਅਦ ਸਾਨੂੰ ਪਹਿਲਾਂ ਤਾਂ ਬੱਚੇ ਦਾ ਮੈਂਟਲ ਲੈਵਲ ਜਿਹੜਾ ਹੈ ਉਹ ਜ਼ਰੂਰ ਦੇਖਣਾ ਚਾਹੀਦਾ ਹੈ। ਆਮ ਤੌਰ 'ਤੇ ਸਾਡੇ ਕੋਲ ਬੱਚੇ ਜਿਹੜੇ ਉਹਨਾਂ ਨੂੰ ਉਹਨਾਂ ਦੇ ਉੱਪਰ ਸਬਜੈਕਟ ਫੋਰਸ ਕੀਤੇ ਜਾਂਦੇ ਆ ਕਿ ਨਹੀਂ ਬੇਟਾ ਤੂੰ ਸਾਇੰਸ ਹੀ ਪੜ੍ਹਨੀ ਹੈ,
0: ਜੀ,
1: ਜਦੋਂ ਕਿ ਬੱਚਾ ਉਸ ਲੈਵਲ ਦਾ ਹੁੰਦਾ ਨਹੀਂ।
0: ਬਿਲਕੁਲ ਬਿਲਕੁਲ,
1: ਜਿਹੜਾ ਬੱਚਾ 60% ਜਾਂ 65% ਜਾਂ 70% ਨੰਬਰ ਲੈ ਰਿਹਾ ਉਹ ਵੀ ਮੈਂ ਨਹੀਂ ਸਮਝਦਾ ਕਿ ਸਾਇੰਸ ਲੈਣ ਦੇ ਕਾਬਲ ਹੁੰਦਾ ਹੈ, ਕਿਉਂਕਿ 10ਵੀਂ ਤੋਂ ਬਾਅਦ ਇੱਕ ਸਾਡੇ ਕੋਲ ਜ਼ਿਆਦਾਤਰ ਬੱਚੇ ਆ ਰਹੇ ਆ ਉਹਨਾਂ ਦਾ ਮੀਡੀਅਮ ਕੁ ਹੋਰ ਹੁੰਦਾ 10ਵੀਂ ਤੱਕ। 10ਵੀਂ ਤੋਂ ਬਾਅਦ ਮੀਡੀਅਮ ਵੀ ਇੱਕਦਮ ਚੇਂਜ ਹੁੰਦੇ ਆ,
0: ਹਾਂਜੀ,
1: ਫਿਰ ਸਬਜੈਕਟ ਵੀ ਮੁਸ਼ਕਲ ਹੈ ਕਿਉਂਕਿ +1 2 ਦੀ ਸਾਡਾ ਇਸ ਤਰ੍ਹਾਂ ਦਾ ਸਿੱਖਿਆ ਦਾ ਢਾਂਚਾ ਬਣਿਆ ਹੋਇਆ ਹੈ ਕਿ +1 2 ਇੱਕ ਬਹੁਤ ਹੀ ਕ੍ਰਿਟੀਕਲ ਜਿਹੜੇ ਸਟੇਜ ਮੰਨੀ ਜਾਂਦੀ ਹੈ ਜਿਹਦੇ ਤੇ ਬੇਸ ਤੇ ਹੀ ਉਹਦਾ ਬੱਚੇ ਦਾ ਫਿਊਚਰ ਡਿਸਾਈਡ ਹੁੰਦਾ ਹੈ। ਸੋ ਜੇ ਪੇਰੈਂਟਸ ਸੋਚਦੇ ਆ ਕਿ ਬੱਚੇ ਨੂੰ ਅਸੀਂ ਜ਼ਬਰਦਸਤੀ ਸਾਇੰਸ ਸਿਖਾ ਕੇ ਤੇ ਸ਼ਾਇਦ ਸਾਡਾ ਬੱਚਾ ਬਹੁਤ ਅੱਗੇ ਜਾ ਸਕਦਾ ਹੈ, ਤਾਂ ਇਹ ਗਲਤ ਸੋਚ ਹੈ ਉਹਨਾਂ ਦੀ। ਇਹ ਨਾਲ ਬੱਚੇ ਦੇ ਉੱਪਰ ਬਿਨਾਂ ਇੱਕ ਇੱਕ ਤਾਂ ਮਨੋਵਿਗਿਆਨਿਕ ਦਬਾਅ ਪੈਂਦਾ ਹੈ,
0: ਬਿਲਕੁਲ,
1: ਜਿਸ ਦੇ ਨਾਲ ਉਹ ਬੱਚਾ ਇੱਕ ਹੀਣ ਭਾਵਨਾ ਦਾ ਵੀ ਸ਼ਿਕਾਰ ਹੁੰਦਾ ਹੈ ਕੱਲ੍ਹ ਕਲਾਸ ਦੇ ਵਿੱਚ ਜਾ ਕੇ, ਕਿਉਂਕਿ ਉਹਨੂੰ ਉਹ ਚੀਜ਼ਾਂ ਸਮਝ ਨਹੀਂ ਆ ਰਹੀਆਂ।
0: ਬਿਲਕੁਲ ਬਿਲਕੁਲ, ਹਾਂਜੀ ਹਾਂਜੀ, ਉਹਨੂੰ ਨਹੀਂ ਕਰ ਪਾਏਗਾ।
1: ਹਾਂਜੀ, ਉਹਨੂੰ ਉਹ ਕਵਰ ਨਹੀਂ ਕਰ ਸਕਦਾ ਫਿਰ।
0: ਹਾਂਜੀ ਹਾਂਜੀ,
1: ਤੇ ਜੇ ਤੁਹਾਡਾ ਬੱਚਾ ਇਸ ਕੈਲੀਬਰ ਦਾ ਹੈ ਤੇ ਫਿਰ ਉਹਨੂੰ ਹੀ ਸਾਇੰਸ ਵਿਸ਼ੇ ਵੱਲ ਤੋਰਨਾ ਚਾਹੀਦਾ ਹੈ ਸਾਨੂੰ।
0: ਜੀ ਜੀ ਜੀ,
1: ਤੇ ਨਹੀਂ ਤਾਂ ਬੱਚੇ ਵਾਸਤੇ ਵੀ ਮੁਸ਼ਕਲ ਹੋ ਜਾਂਦੀ ਹੈ ਤੇ ਪੇਰੈਂਟਸ ਵਾਸਤੇ ਤਾਂ ਹੁੰਦੀ ਹੀ ਹੈ।
0: ਕਈ ਵਾਰੀ ਆਪਾਂ ਨੂੰ ਇਹ ਲੱਗਦਾ ਕਿ ਜਿਹੜੇ ਪੇਰੈਂਟਸ ਆ ਇਹ ਕਿਉਂ, ਤੁਹਾਨੂੰ ਕਿਉਂ ਕੀ ਲੱਗਦਾ ਕਿ ਇਹ ਕਿਉਂ ਦਬਾਅ ਪਾਉਂਦੇ ਬੱਚੇ ਦੇ ਕਿ ਇਹ ਡਾਕਟਰ ਹੀ ਬਣਨਾ ਚਾਹੀਦਾ ਜਾਂ ਇੰਜੀਨੀਅਰ ਹੀ ਬਣਨਾ ਚਾਹੀਦਾ, ਵਕੀਲ ਹੀ ਬਣਾਵਾਂਗੇ?
1: ਅਸਲ ਦੇ ਵਿੱਚ ਇਸ ਤਰ੍ਹਾਂ ਹੈ ਕਿ ਹਰ ਇੱਕ ਪੇਰੈਂਟਸ ਜਿਹੜਾ ਹੈ ਉਹ ਸੋਚਦਾ ਕਿ ਸਾਡਾ ਬੱਚਾ ਵੱਧ ਤੋਂ ਵੱਧ ਸਫਲ ਹੋਵੇ।
0: ਬਿਲਕੁਲ ਬਿਲਕੁਲ,
1: ਔਰ ਈਵਨ ਮੈਂ ਦੇਖੇ ਪੇਰੈਂਟਸ ਕਿ ਉਹ ਕਦੇ 10ਵੀਂ ਤੱਕ ਤਾਂ ਉਹ ਬੱਚੇ ਦੇ ਸਕੂਲ ਤੱਕ ਨਹੀਂ ਗਏ ਹੁੰਦੇ, ਕਦੇ ਕੋਈ ਆਊਟਪੁੱਟ ਲੈਣ ਨਹੀਂ ਜਾਂਦੇ ਕਿ ਬੱਚਾ ਸਾਡਾ ਕੀ ਕਰ ਰਿਹਾ ਹੈ, ਕਿਸ ਲੈਵਲ ਦਾ ਹੈ, ਕਦੀ ਟੀਚਰਸ ਨੂੰ ਮਿਲੇ ਹੀ ਨਹੀਂ ਹੁੰਦੇ।
0: ਜੀ ਜੀ ਜੀ ਜੀ,
1: ਔਰ ਘਰ ਮਤਲਬ ਉਦਾਂ ਐਕਸਪੈਕਟੇਸ਼ਨਾਂ ਹਾਈ ਲੈਵਲ ਦੀਆਂ ਰੱਖੀਆਂ ਹੁੰਦੀਆਂ ਉਹਨਾਂ ਨੇ, ਪਰ ਪ੍ਰੈਕਟੀਕਲੀ ਉਹ ਬੱਚੇ ਦਾ ਕਦੇ ਵੀ ਪਿੱਛਾ ਨਹੀਂ ਕਰ ਰਹੇ ਹੁੰਦੇ, ਤੇ ਉਸ ਕਰਕੇ ਜਿਹੜਾ ਹੈ ਉਹ ਇਸ ਕਨਫਿਊਜ਼ਨ ਕਰਕੇ ਸਾਰਾ ਕੁਛ ਹੁੰਦਾ ਹੈ। ਅਦਰਵਾਈਜ਼ ਜੇ ਬੱਚੇ ਦਾ ਪੇਰੈਂਟਸ ਪਹਿਲਾਂ ਤਾਂ ਉਹੀ ਸ਼ੁਰੂ ਤੋਂ ਹੀ ਸਕੂਲ ਦੇ ਵਿੱਚ ਬੱਚੇ ਦੀ PTM ਮੀਟਿੰਗਸ 'ਤੇ ਰੈਗੂਲਰ ਜਾ ਕੇ ਬੱਚੇ ਦੀ ਆਊਟਪੁੱਟ ਲਵੇ, ਤਾਂ ਉਹ ਪੇਰੈਂਟਸ ਸ਼ਾਇਦ ਮੈਂ ਨਹੀਂ ਸੋਚਦਾ ਕਿ ਗਲਤ ਫੈਸਲਾ ਉਹਦੇ ਕੈਰੀਅਰ ਨੂੰ ਲੈ ਕੇ ਲਵੇਗਾ।
0: ਬਿਲਕੁਲ ਬਿਲਕੁਲ ਜੀ,
1: ਔਰ ਦੂਸਰੀ ਗੱਲ ਇਹ ਹੈ ਕਿ ਜਿਹੜਾ ਕੈਰੀਅਰ ਦੂਸਰੀ ਜਿਹੜੀ ਤਰੀਕਾ ਹੈ ਉਹ ਇਹ ਹੈ ਕਿ ਬੱਚੇ ਦਾ ਰੁਝਾਨ
0: ਉਹ ਪਤਾ ਲੱਗੇ,
1: ਉਹ ਰੁਝਾਨ ਪਤਾ ਲੱਗੇ ਕਿ ਬੱਚਾ ਵਾਕਈ ਸਾਇੰਸ ਪੜ੍ਹਨਾ ਚਾਹੁੰਦਾ ਹੈ, ਕਿ ਉਸਦਾ ਰੁਝਾਨ ਸਾਇੰਸ ਵੱਲ ਹੀ ਹੈ, ਕਿ ਬੱਚੇ ਦਾ ਰੁਝਾਨ ਜਿਹੜਾ ਹੈ ਉਹ ਆਰਟਸ ਵੱਲ ਹੈ, ਕਿ ਬੱਚੇ ਦਾ ਰੁਝਾਨ ਮਿਊਜ਼ਿਕ ਵੱਲ ਹੈ, ਕਿ ਬੱਚਾ ਇੱਕ ਚੰਗਾ ਕਲਾਕਾਰ ਹੈ, ਚੰਗਾ ਪੇਂਟਰ ਹੈ। ਸੋ ਇੱਕ ਇੱਕ ਹੁੰਦਾ ਕੈਰੀਅਰ ਬਾਈ ਫੋਰਸ, ਇੱਕ ਹੈ ਕੈਰੀਅਰ ਬਾਈ ਚੋਇਸ।
0: ਚੋਇਸ, ਹਾਂਜੀ ਹਾਂਜੀ,
1: ਤੋ ਜਿਹੜੀ ਕੈਰੀਅਰ ਬਾਈ ਫੋਰਸ ਦੀ ਗੱਲ ਕਰ ਰਹੇ ਆਪਾਂ,
0: ਹਾਂਜੀ ਹਾਂਜੀ,
1: ਉਹ ਹੋ ਸਕਦਾ
0: ਬਿਲਕੁਲ
1: ਕਿ ਬੱਚਾ ਕਾਮਯਾਬ ਹੋ ਜਾਵੇ,
0: ਜੀ ਜੀ ਜੀ,
1: ਪਰ ਉਹ ਕਾਮਯਾਬ ਬੱਚਾ ਲਾਈਫ ਦੇ ਵਿੱਚ ਕਾਮਯਾਬ ਨਹੀਂ ਹੋਏਗਾ, ਕਿਉਂਕਿ ਉਹ ਕੈਰੀਅਰ ਉਹਦੇ 'ਤੇ ਫੋਰਸਡ ਹੈ। ਅਸੀਂ ਹੁਣ ਦੇਖੋ, ਤੁਸੀਂ ਰੋਜ਼ ਅਖਬਾਰਾਂ ਪੜ੍ਹਦੇ ਹੋ,
0: ਹਾਂਜੀ ਹਾਂਜੀ,
1: ਕਿ ਜ਼ਿਆਦਾਤਰ ਸੁਸਾਈਡ ਦੇ ਕੇਸ, ਘਰੇਲੂ ਮੁਸ਼ਕਲਾਂ ਦੇ ਕੇਸ ਜ਼ਿਆਦਾਤਰ ਪੜ੍ਹੇ ਲਿਖੇ ਲੋਕ ਫੇਸ ਕਰ ਰਹੇ।
0: ਹਾਂਜੀ ਹਾਂਜੀ ਬਿਲਕੁਲ,
1: ਉਹਦਾ ਕਾਰਨ ਇਹ ਹੈ ਕਿ ਜਿਹੜਾ ਉਹਨਾਂ ਦੀ ਜਦੋਂ ਉਹਨਾਂ ਦੀ ਡਿਵੈਲਪਮੈਂਟ ਦਾ ਟਾਈਮ ਹੈ, ਜਦੋਂ ਦਿਮਾਗ ਦੀ ਡਿਵੈਲਪਮੈਂਟ ਵਾਲੀ ਏਜ ਹੁੰਦੀ 20-21 ਸਾਲ ਤੱਕ,
0: ਜੀ ਜੀ ਜੀ,
1: ਉਦੋਂ ਤੱਕ ਉਹਦੇ ਉਹਦਾ ਉਹਨੂੰ ਉਹਦੇ ਉੱਤੇ ਚੀਜ਼ਾਂ ਫੋਰਸ ਕੀਤੀਆਂ ਗਈਆਂ ਨੇ।
0: ਬਿਲਕੁਲ ਠੀਕ ਹੈ ਜੀ,
1: ਦਿਮਾਗ ਦੀ ਫ੍ਰੀ ਡਿਵੈਲਪਮੈਂਟ ਨਹੀਂ ਹੋਈ। ਤੁਸੀਂ ਦੇਖੋ ਬਾਹਰ ਦੇ ਮੁਲਕਾਂ ਦੇ ਵਿੱਚ ਐਜੂਕੇਸ਼ਨ ਦਾ ਸਿਸਟਮ ਕਿਸ ਤਰ੍ਹਾਂ ਹੈ ਕਿ ਬੱਚੇ ਦੇ ਉੱਤੇ ਜ਼ਰਾ ਵੀ ਫੋਰਸ ਨਹੀਂ ਰੱਖਿਆ ਜਾਂਦਾ, ਖਾਸ ਕਰ 10th ਗ੍ਰੇਡ ਤੱਕ।
0: ਬਿਲਕੁਲ,
1: ਤੇ ਪਰ ਸਾਡੇ ਇੱਥੇ ਸ਼ੁਰੂ ਤੋਂ ਹੀ ਫੋਰਸ ਅਧਿਆਪਕਾਂ ਦਾ ਵੀ ਫੋਰਸ ਹੁੰਦਾ ਹੈ, ਅਧਿਆਪਕ ਵੀ ਕੁੱਟਮਾਰ ਦਾ ਸਹਾਰਾ ਲੈਂਦੇ ਆ, ਨਾ ਕਿ ਬੱਚੇ ਨੂੰ ਮਨੋਵਿਗਿਆਨਿਕ ਤਰੀਕੇ ਨਾਲ ਪੜ੍ਹਾਉਣ ਦੇ ਬਜਾਏ।
0: ਉਹ ਕਹਿੰਦੇ ਵੀ ਮੇਰੇ ਜੁੱਤੀ ਫੇਰੋ ਥੋੜੀ ਜਿਹੀ, ਫਿਰ ਸਿੱਧ ਹੋ ਸਿੱਧਾ ਹੋ ਜਾਏਗਾ। ਪੇਰੈਂਟਸ ਵੀ ਆਣਗੇ, ਕਹਿਣਗੇ ਇਹਦੇ ਲਾਓ ਜੀ, ਜਰਾ
1: ਲਾਓ ਜੀ, ਇਹਦੇ
0: ਸਾਡਾ ਇਹਨੇ ਕਿਹੜਾ ਮੰਨਦਾ,
1: ਜੇ ਟੀਚਰ 2 ਲਾ ਰਿਹਾ, ਪੇਰੈਂਟਸ ਵੀ ਕਹਿੰਦੇ ਘਰ ਜਾ ਕੇ ਉੱਠ ਰਹੇ ਉਸ ਬੱਚੇ ਨੂੰ, ਸੋ ਬੱਚਾ ਦਬਾਅ ਮਹਿਸੂਸ ਕਰਦਾ ਹੈ। ਔਰ ਉਹ ਦਬਾਅ ਨਾਲ ਜਿਸ ਬੱਚੇ ਦਾ ਬਚਪਨ ਬੀਤਿਆ ਹੋਵੇ ਜਾਂ ਟੀਨੇਜ ਬੀਤੀ ਹੋਵੇ, ਉਹ ਬੱਚਾ ਲਾਈਫ ਦੇ ਵਿੱਚ ਮੈਂ ਨਹੀਂ ਸੋਚਦਾ ਕਦੇ ਸਫਲ ਹੁੰਦਾ ਹੋਵੇ। ਖਾਸ ਕਰ ਇੱਕ ਲਾਈਫ ਦੀ ਸਫਲਤਾ ਹੁੰਦੀ, ਇੱਕ ਕੈਰੀਅਰ ਦੀ ਸਫਲਤਾ, ਔਰ

0: ਦੋਵੇਂ ਜੁੜੀਆਂ ਹੋਈਆਂ ਹਨ।
1: ਬਿਲਕੁਲ,
0: ਜੋ ਅਸੀਂ ਨਹੀਂ ਸੋਚਦੇ।
1: ਬਹੁਤ ਹੀ ਅਹਿਮ ਨੁਕਤਾ ਹੈ ਕਿ ਫੋਰਸਫੁੱਲੀ ਕਿਸੇ ਨੂੰ ਆਪਾਂ ਕਹੀਏ ਕਿ ਤੂੰ ਆਹੀ ਕੰਮ ਕਰਨਾ, ਤੂੰ ਤੇਰੇ ਕੋਲ ਤੂੰ ਡਾਕਟਰ ਹੀ ਬਣੇਗਾ ਭਾਈ।
0: ਹਾਂਜੀ,
1: ਲੇਕਿਨ
0: ਜੇ ਉਹ ਡਾਕਟਰ ਬਣ ਵੀ ਜਾਏਗਾ ਪਰ ਉਹ ਇੱਕ ਵਧੀਆ ਡਾਕਟਰ ਨਹੀਂ ਬਣ ਸਕਦਾ।
1: ਹਾਂ, ਉਹਦੇ 'ਚ ਉਹਦਾ ਰੁਝਾਨ ਹੀ
0: ਸੀ, ਕਿਉਂਕਿ
1: ਰੁਝਾਨ ਨਹੀਂ ਸੀ। ਬਾਪੂ ਦੀ ਇੱਛਾ ਪੂਰੀ ਕਰਨ ਨੂੰ ਬਣ ਗਿਆ, ਠੀਕ ਹੈ, ਹੋ ਗਿਆ, ਲੇਕਿਨ ਉਹ ਆਪਣੇ ਕਿੱਤੇ ਨੂੰ ਨਹੀਂ, ਉਹ ਕਾਮਯਾਬੀ ਦੇ ਵਿੱਚ ਨਹੀਂ ਅੱਗੇ ਲਿਜਾ ਸਕਦਾ।
0: ਹਾਂਜੀ ਹਾਂਜੀ। ਸੋ ਇਹ ਚੀਜ਼ਾਂ ਜਿਹੜੀਆਂ ਸਾਈਕੋਲੋਜੀਕਲ ਐਸਪੈਕਟ ਜਿਹੜਾ ਹੈ, ਇਹ ਬਹੁਤ ਹੀ ਜ਼ਰੂਰੀ ਹੈ।
1: ਜੀ ਜੀ ਜੀ।
0: ਅਤੇ ਬੱਚੇ ਜਿਹੜੇ ਜਿਹੜਾ ਕੈਰੀਅਰ ਬੱਚੇ ਨੇ ਸ਼ੌਕ ਨਾਲ ਅਡੋਪਟ ਕੀਤਾ ਹੁੰਦਾ ਹੈ, ਉਹਦੇ ਵਿੱਚ ਬੱਚਾ ਕੁਦਰਤੀ ਤੌਰ 'ਤੇ ਬੁਲੰਦੀਆਂ 'ਤੇ ਜਾਵੇਗਾ, ਭਾਵੇਂ ਉਹ ਪੂਰਾ ਸਫਲ ਵੀ ਨਾ ਹੋਏਗਾ, ਪਰ ਉਹ ਮਤਲਬ ਆਪਣਾ ਪੋਟੈਂਸ਼ੀਅਲ ਨੂੰ ਪੂਰਾ ਐਕਸਪਲੋਇਟ ਕਰ ਸਕਦਾ ਹੈ,
1: ਨਿਖਾਰ ਲਿਆ ਸਕਦਾ,
0: ਨਿਖਾਰ ਲਿਆ ਸਕਦਾ ਹੈ। ਔਰ ਅਲਟੀਮੇਟਲੀ ਮੈਂ ਉਹਨੂੰ ਜ਼ਿਆਦਾ ਸਫਲ ਚੀਜ਼ਾਂ ਨੂੰ ਸਮਝਣ, ਸਫਲਤਾ ਦਾ ਮਤਲਬ ਇਹ ਜ਼ਿਆਦਾ ਪੈਸੇ ਕਮਾਉਣਾ ਨਹੀਂ।
1: ਬਿਲਕੁਲ ਠੀਕ ਹੈ।
0: ਸਫਲਤਾ ਮਤਲਬ ਹੈ ਤੁਸੀਂ ਆਪਣੇ ਕੱਲ੍ਹ ਨੂੰ ਜੋਬ ਕਰਨੀ ਹੈ, ਉਸ ਜੋਬ ਨੂੰ ਦਾ ਮਜ਼ਾ ਲੈਣਾ, ਜੋਬ ਨੂੰ ਇੰਜੋਏ ਕਰਨਾ, ਉਸ ਜੋਬ ਦੇ ਵਿੱਚ ਖੁੱਭਣਾ, ਅਤੇ ਉਹ ਜ਼ਿਆਦਾ ਚਾਂਸ ਹੈ ਕਿ ਤੁਸੀਂ ਭਾਵੇਂ ਹਲਕਾ ਪ੍ਰੋਫੈਸ਼ਨ ਅਡੋਪਟ ਕੀਤਾ ਹੈ ਪਰ ਤੁਹਾਡੇ ਸਫਲ ਹੋਣ ਦੇ ਚਾਂਸ ਜ਼ਿਆਦਾ ਹੋ ਜਾਂਦੇ।
1: ਕੋਈ ਵੀ ਤੁਸੀਂ ਕਰ ਲਿਆ, ਕੋਈ ਜਿਹੜਾ ਮਰਜ਼ੀ ਕਿੱਤਾ ਤੁਸੀਂ ਚੁਣ ਲਿਆ, ਲੇਕਿਨ ਉਹਦੇ ਤੁਹਾਡੇ ਦਿਲ ਨੂੰ ਛੂੰਹਦਾ, ਤੁਹਾਡੇ ਮਨ ਨੂੰ ਲੱਗਦਾ ਕਿ ਹਾਂ ਇਹ
0: ਬਿਲਕੁਲ
1: ਇਹੀ ਆ। ਹੁਣ ਦੇਖੋ ਕਲਾਕਾਰੀ ਆ, ਕੋਈ ਬੱਚਾ ਆਰਟਿਸਟ ਬਣਨਾ ਚਾਹੁੰਦਾ,
0: ਹਾਂਜੀ,
1: ਉਹਦੇ ਲਈ ਉਹਨੂੰ ਕੀ ਕਰਨਾ ਚਾਹੀਦਾ ਅੱਗੇ ਜਾ ਕੇ, ਕੀ ਕਰੇ ਉਹ? ਦਸਵੀਂ ਬਹੁਤ ਉਹਦੇ ਲਈ ਜਾਂ ਬਸ ਉਹਦੇ ਲਈ ਲਾ ਲਵੇ?
0: ਨਹੀਂ ਨਹੀਂ, ਉਸ ਤੋਂ ਪਲੱਸ ਟੂ ਦੇ ਵਿੱਚ ਮਿਊਜ਼ਿਕ ਸਬਜੈਕਟ ਹੈ,
1: ਹਾਂਜੀ,
0: ਉਹ ਮਿਊਜ਼ਿਕ ਲੈ ਸਕਦਾ ਹੈ, ਔਰ ਅੱਗੇ ਗ੍ਰੈਜੂਏਸ਼ਨ ਦੇ ਵਿੱਚ ਮਿਊਜ਼ਿਕ ਇੱਕ ਪਿਓਰ ਸਬਜੈਕਟ ਹੈ, ਉਹ ਮਿਊਜ਼ਿਕ ਦੇ ਵਿੱਚ ਹੋਰ ਅੱਗੇ ਜਾ ਸਕਦਾ ਹੈ।
1: ਬਿਲਕੁਲ ਜੀ,
0: ਕਿਉਂਕਿ ਇੱਕ ਤਾਂ ਇਸ ਮਿਊਜ਼ਿਕ ਸਬਜੈਕਟ ਲੈਣ ਨਾਲ ਉਸਨੂੰ ਆਪਣੇ ਇਸ ਰੁਝਾਨ ਦੇ ਸਕੋਪ ਦਾ ਪਤਾ ਲੱਗੇਗਾ, ਉਹਨੂੰ ਅੱਗੇ ਵਧਣ ਦਾ ਇਹ ਤਾਂ ਪਤਾ ਲੱਗੇਗਾ ਕਿ ਮੈਂ ਜਾਣਾ ਕਿੱਥੇ ਹੈ, ਮੇਰੀ ਮੰਜ਼ਿਲ ਕੀ ਹੈ।
1: ਬਿਲਕੁਲ,
0: ਔਰ ਮੈਂ ਉੱਥੇ ਕਿਸ ਤਰ੍ਹਾਂ ਪਹੁੰਚਣਾ ਹੈ।
1: ਬਿਲਕੁਲ ਬਿਲਕੁਲ ਜੀ।
0: ਅਤੇ ਇਸ ਕਰਕੇ ਮਿਊਜ਼ਿਕ ਲੈ ਕੇ ਉਹ ਬੜੇ ਵਧੀਆ, ਮੈਂ ਇੱਕ ਦੋ ਮੇਰੇ ਹੀ ਸਟੂਡੈਂਟ ਹੈ
1: ਨਾ,
0: ਉਹਨਾਂ ਨੇ ਪਲੱਸ ਟੂ ਕਰਨ ਤੋਂ, ਹਾਲਾਂਕਿ ਪਲੱਸ ਟੂ ਸਾਇੰਸ ਦੇ ਵਿੱਚ ਕੀਤੀ ਸੀ, ਉਸ ਤੋਂ ਬਾਅਦ ਉਹ ਆਪਣੇ ਬੇਸਿਕ ਰੁਝਾਨ ਵੱਲ ਹੋ ਗਏ, ਕਿਉਂਕਿ ਥੋੜ੍ਹੇ ਵੱਡੇ ਹੋ ਗਏ ਅਤੇ ਪੇਰੈਂਟਸ ਨਾਲ ਉਹਨਾਂ ਨੇ ਕਿਹਾ ਕਿ ਅਸੀਂ ਡਿਸਐਗਰੀ ਕਰਦੇ ਕਿ ਅਸੀਂ ਸਾਇੰਸ ਕੰਟੀਨਿਊ ਨਹੀਂ ਕਰਨੀ, ਔਰ ਉਹ ਮਿਊਜ਼ਿਕ ਦੇ ਵਿੱਚ ਗਏ, ਔਰ ਮੈਨੂੰ ਉਹਨਾਂ ਦੇ ਮੈਨੂੰ ਮੈਂ ਦੋ ਚਾਰ ਸੌਂਗ ਵੀ ਯੂਟਿਊਬ ਦੇ ਉੱਤੇ ਦੇਖੇ, ਔਰ ਲਾਈਕਲੀ ਕਿ ਉਹ ਸਫਲ ਹੋਣਗੇ।
1: ਅੱਛਾ ਕੰਮ ਕਰ ਰਹੇ ਨੇ, ਆਪਣਾ ਮਨ ਭਾਉਂਦਾ ਕੰਮ ਕਰ ਰਹੇ ਨੇ, ਕੋਈ ਵੱਡੀ ਗੱਲ ਹੈ।
0: ਬਿਲਕੁਲ,
1: ਇਹ ਇੱਕ ਤਰ੍ਹਾਂ ਦੀ ਆਪਣੀ ਵਧੀਆ ਸ਼ੁਰੂਆਤ ਹੈ ਜ਼ਿੰਦਗੀ ਦੀ।
0: ਹਾਂਜੀ ਹਾਂਜੀ ਹਾਂਜੀ।
1: ਦਸਵੀਂ ਦੇ ਵਿੱਚ ਬੱਚਾ ਇੱਕ ਟੀਨੇਜ ਦੇ ਵਿੱਚ ਹੁੰਦਾ,
0: ਹਾਂਜੀ ਹਾਂਜੀ,
1: ਤੇ ਕਈ ਤਰ੍ਹਾਂ ਦੇ ਜਿਹੜੇ ਆ ਉਹ ਤਣਾਅ ਦੇ ਵਿੱਚ ਹੁੰਦਾ, ਕਈ ਤਰ੍ਹਾਂ ਦਾ ਪ੍ਰੈਸ਼ਰ ਆ ਉੱਤੇ।
0: ਮੈਂ ਤੁਹਾਨੂੰ ਇੱਕ ਮਤਲਬ ਇੱਕ ਸਿੰਪਲ ਉਦਾਹਰਨ ਦੇ ਰਿਹਾ,
1: ਹਾਂਜੀ,
0: ਕਿ ਦਿਮਾਗ ਦੀ ਵਿਕਾਸ ਦੀ ਗੱਲ ਹੋ ਰਹੀ ਜਿਹੜੀ,
1: ਜੀ,
0: ਇੱਕ ਬੱਚਾ ਉਹਦੀ ਜੇਬ ਚ 20 ਰੁਪਏ ਹੈ,
1: ਠੀਕ ਹੈ,
0: ਬਾਜ਼ਾਰ ਗਿਆ,
1: ਹਾਂਜੀ,
0: ਉਹ ਹਲਵਾਈ ਦੀ ਦੁਕਾਨ ਦੇ ਸਾਹਮਣੇ ਖੜਾ ਹੋ ਗਿਆ, ਉਹਨੇ ਉਹ ਕਨਫਿਊਜ਼ਨ ਵਿੱਚ ਹੈ ਕਿ ਮੈਂ ਰਸਗੁੱਲਾ ਖਾਵਾਂ ਕਿ ਬਰਫੀ ਖਾਵਾਂ।
1: ਸਹੀ ਹੈ।
0: ਔਰ ਉਹਨੇ ਬੜੀ ਸੋਚ ਵਿਚਾਰ ਤੋਂ ਬਾਅਦ ਫੈਸਲਾ ਲਿਆ ਕਿ ਮੈਂ ਰਸਗੁੱਲੇ ਖਾਣੇ।
1: ਓਕੇ,
0: ਬੈਠਾ ਉਹਨੇ ਰਸਗੁੱਲੇ ਖਾਧੇ,
1: ਜੀ,
0: ਔਰ ਰਸਗੁੱਲੇ ਖਾਣ ਤੋਂ ਬਾਅਦ ਉਹਨੂੰ ਪਛਤਾਵਾ ਹੋਇਆ ਕਿ ਮੈਂ ਬਰਫੀ ਖਾਂਦਾ ਤਾਂ ਜ਼ਿਆਦਾ ਵਧੀਆ ਸੀ।
1: ਹਾਂ, ਠੀਕ ਹੈ ਜੀ,
0: ਉਹ ਕਨਫਿਊਜ਼ਨ ਹੈ, ਇਹਦੇ ਵਿੱਚ ਉਹ ਰਸਗੁੱਲਿਆਂ ਦਾ ਵੀ ਮਜ਼ਾ ਨਹੀਂ ਲੈ ਸਕਿਆ,
1: ਨਹੀਂ ਲੈ ਸਕਿਆ।
0: ਇੱਕ ਬੈਲੈਂਸ ਵਾਲਾ ਬੱਚਾ ਹੈ, ਉਹ ਜਾਂਦਾ ਹੈ, ਉਹਨੂੰ ਇੱਕਦਮ ਸੋਚਦਾ ਕਿ ਮੈਨੂੰ ਬਰਫੀ ਖਾਣੀ ਚਾਹੀਦੀ ਹੈ, ਔਰ ਉਸ ਬਰਫੀ ਨੂੰ ਖਾਂਦਾ ਔਰ ਪੂਰਾ ਇੰਜੋਏ ਕਰਦਾ,
1: ਮਜ਼ਾ ਲੈਂਦਾ ਆਪਣੀ ਜੋ ਵੀ ਸਮਰੱਥਾ ਹੈ ਉਹਦਾ ਵੀ ਉਹਨੇ ਪੂਰਾ ਕਰ ਲਿਆ।
0: ਹਾਂਜੀ, ਇਹ ਉਦਾਹਰਨ ਜਿਹੜੀ ਹੈ ਇਹ ਹਰ ਚੀਜ਼ ਤੇ ਲਾਗੂ ਹੁੰਦੀ ਹੈ।
1: ਹਾਂਜੀ ਹਾਂਜੀ, ਬਿਲਕੁਲ ਜੀ,
0: ਤੇ ਲਾਈਫ ਨਾਲ ਜੁੜੀ ਹੋਈ ਉਦਾਹਰਨ ਹੈ।
1: ਇਹ ਬਹੁਤ ਹੀ ਕਮਾਲ ਦੀ ਉਦਾਹਰਨ ਤੁਸੀਂ ਦਿੱਤੀ ਕਿ ਤੁਹਾਡੇ ਕੋਲ ਹੈਗਾ ਸਭ ਕੁਛ ਹੈ, ਲੇਕਿਨ ਜਿਹੜੀ ਰਾਈਟ ਚੋਇਸ ਹੈ ਉਹ ਮੈਟਰ ਕਰਦੀ ਹੈ ਜ਼ਿੰਦਗੀ ਦੇ ਵਿੱਚ। ਸਹੀ ਫੈਸਲਾ ਇੱਕ ਇੰਪੋਰਟੈਂਟ ਹੈ, ਬਹੁਤ ਇੰਪੋਰਟੈਂਟ ਹੈ
0: ਜੀ। ਬਿਲਕੁਲ,
1: ਬੱਚੇ ਨੂੰ ਆਪਾਂ ਬੱਚਾ ਸਮਝਦੇ ਹਾਂ ਕਿ ਇਹ ਤਾਂ ਬੱਚਾ ਹੈ ਜੀ, ਇਹਨੇ ਕੀ ਫੈਸਲਾ ਕਰਨਾ, ਇਸ ਕਰਕੇ ਮਾਂ ਪਿਓ ਆਪਣੇ ਹੱਥ ਚ ਕਮਾਨ ਲੈ ਲੈਂਦੇ ਆ ਕਿ ਚੱਲ ਕਾਕਾ।
0: ਨਹੀਂ, ਮੈਂ ਮੰਨਦਾ ਕਿ ਹੋ ਸਕਦਾ ਕਿ ਬੱਚੇ ਅੱਜ ਕੱਲ੍ਹ ਜਿਹੜੇ ਸਾਨੂੰ ਬੱਚੇ ਮਿਲ ਰਹੇ ਆ,
1: ਹਾਂਜੀ,
0: ਇੱਕ ਐਕਸਪੈਕਟੇਬਲ ਮੇਰੇ ਖਿਆਲ ਦੇ ਵਿੱਚ ਮੈਂ ਦੇਖ ਰਿਹਾ ਕਿ ਜ਼ਿਆਦਾ ਧਿਆਨ ਨਹੀਂ ਦਿੱਤਾ ਜਾਂਦਾ
1: ਜੀ।
0: ਉਹ ਇਹ ਹੈ ਕਿ 95% ਬੱਚੇ ਮੈਂ ਦੇਖਦਾ ਦੇ ਆਰ ਓਵਰ ਕੌਨਫੀਡੈਂਟ ਆਫ ਦੇਅਰ ਅਬਿਲਿਟੀਜ਼, ਆਪਣੀ ਅਬਿਲਿਟੀਜ਼ ਦੇ ਉੱਪਰ ਬਹੁਤ ਜ਼ਿਆਦਾ ਕੌਨਫੀਡੈਂਟ ਹੁੰਦੇ ਹੈ। ਤੁਸੀਂ ਕਲਾਸ ਦੇ ਵਿੱਚ ਕੁਛ ਚੀਜ਼ ਪੁੱਛ ਰਹੇ ਹੋ, ਦੇ ਐਡਵਾਂਸ ਰੇਜ ਦੇ ਹੈਂਡਸ, ਇੱਕਦਮ ਹੱਥ ਖੜੇ ਕਰਨਗੇ, ਜਦੋਂ ਤੁਸੀਂ ਉਹਨਾਂ ਵਿੱਚ ਖੜਾ ਕਰ ਦਿਓ ਫਿਰ ਉਹ ਕੁਛ ਦੱਸ ਨਹੀਂ ਪਾਉਂਦੇ,
1: ਡੋਰ ਭੋਰ ਹੋ ਜਾਂਦੇ।
0: ਹਾਂ, ਉਹ ਇਸ ਤਰ੍ਹਾਂ ਇਹ 95% ਬੱਚਿਆਂ ਦੇ ਵਿੱਚ ਮੈਂ ਦੇਖ ਰਿਹਾ। ਸੋ ਉੱਥੇ ਬੱਚੇ ਦਾ ਨੂੰ ਕਿਸੇ ਤਰੀਕੇ ਨਾਲ ਬੂਸਟ ਕਰਨਾ ਪੈਂਦਾ ਕਿ ਉਹ ਥੋੜਾ
1: ਪਰਸਨੈਲਿਟੀ ਦਾ ਬੈਲੈਂਸ ਉਹ ਚ ਬਣੇ ਕਿ ਹਾਂ ਬਈ ਆਪਾਂ ਜਵਾਬ ਦੇਣਾ ਕਿਵੇਂ ਦੇਣਾ, ਤੇ ਥੋੜਾ ਪ੍ਰਪੇਅਰ ਹੋਵੇ ਬੰਦਾ ਪੜ੍ਹੇ।
0: ਹਾਂਜੀ,
1: ਇੱਕ ਗੱਲ ਦੱਸਣੀ ਹੈ, ਉਹ ਦੱਸਣ ਲਈ ਤੁਹਾਨੂੰ 10 ਚੀਜ਼ਾਂ ਪੜ੍ਹਨੀਆਂ ਚਾਹੀਦੀਆਂ ਪਹਿਲਾਂ।
0: ਬਿਲਕੁਲ ਬਿਲਕੁਲ,
1: ਥੋੜਾ ਅਭਿਆਸ ਜ਼ਰੂਰੀ ਹੈ।
0: ਹਾਂਜੀ ਹਾਂਜੀ ਹਾਂਜੀ।
1: ਹੁਣ ਹੁਣੇ ਹੁਣੇ ਹੁਣ ਜਿਹੜਾ ਰਿਜ਼ਲਟ ਆਇਆ ਸੀ ਦਸਵੀਂ ਦਾ, ਇਸ ਸਾਲ ਆਇਆ, ਬੜਾ ਕਹਿੰਦੇ ਵੀ ਚਿੰਤਾਜਨਕ ਰਿਜ਼ਲਟ ਸੀ, ਬੜਾ ਪੰਜਾਬ ਅੱਧਾ ਹੀ ਅੱਧੇ ਤੋਂ ਜ਼ਿਆਦਾ ਫੇਲ ਹੀ ਹੋ ਗਿਆ
0: ਤੇ
1: ਉਹਦੇ ਨਾਲ ਸੁਇਸਾਈਡ ਦੇ ਬੜੇ ਕੇਸ ਆਏ ਕਿ ਬੱਚਿਆਂ ਨੇ ਆਤਮ ਹੱਤਿਆ ਹੀ ਕਰ ਲਈ ਆ। ਇਹ ਜਿਹੜਾ ਆਤਮ ਹੱਤਿਆ ਕੋਈ ਵਿਦਿਆਰਥੀ ਕਰਨ ਦੀ ਨੌਬਤ ਤੱਕ ਜਾਂਦਾ ਹੈ ਕਿਉਂਕਿ ਆਪਣੀ ਜ਼ਿੰਦਗੀ ਨੂੰ ਖਤਮ ਕਰਨਾ ਇਹ ਬਹੁਤ ਹੀ ਸੀਰੀਅਸ ਗੱਲ ਹੈ।
0: ਹਾਂਜੀ ਹਾਂਜੀ,
1: ਉਹ ਵੀ ਪੜ੍ਹਾਈ ਕਰਕੇ।
0: ਹਾਂਜੀ, ਪਰ ਇਸ ਤਰ੍ਹਾਂ ਹੈ ਕਿ ਜਿਹੜਾ ਸੁਸਾਈਡ ਦਾ ਰੁਝਾਨ ਹੈ,
1: ਹਾਂਜੀ,
0: ਮੈਂ ਨਹੀਂ ਸੋਚਦਾ ਕਿ ਕੋਈ ਬੱਚਾ ਇਸ ਕਰਕੇ ਸੁਸਾਈਡ ਕਰ ਰਿਹਾ ਕਿ ਉਹ ਫੇਲ ਹੋਇਆ ਹੈ, ਕਿਉਂਕਿ ਉਸ ਨੂੰ ਪਹਿਲਾਂ ਹੀ ਇੰਟਿਊਸ਼ਨ ਹੋਣੀ ਹੈ ਕਿ ਮੇਰੇ ਪੇਪਰ ਚੰਗੇ ਨਹੀਂ ਹੋਏ, ਮੈਂ ਫੇਲ ਹੋ ਜਾਣਾ।
1: ਉਹਨੂੰ ਹੋਣੀ ਚਾਹੀਦੀ ਹੈ
0: ਇੰਟਿਊਸ਼ਨ, ਹੋਣੀ ਉਹਨੂੰ ਪਤਾ ਹੋਣਾ, ਬਟ ਉਹਨੂੰ ਹੋਣਾ ਕਿ ਮੇਰੇ ਪੇਰੈਂਟਸ ਮੇਰੇ ਨਾਲ ਕਿਸ ਤਰ੍ਹਾਂ ਬਿਹੇਵ ਕਰਨਗੇ ਇਹ ਰਿਜ਼ਲਟ ਸੁਣਨ ਤੋਂ ਬਾਅਦ।
1: ਹਾਂ, ਇਹ ਇੱਕ ਸਮਾਜਿਕ ਘਰੇਲੂ ਜਿਹੜਾ ਪ੍ਰੈਸ਼ਰ
0: ਹੈ, ਇਹ ਇੱਕ ਸਮਾਜਿਕ ਕਾਰਨ ਹੈ ਜਿਸ ਕਰਕੇ ਇਹ ਸੁਸਾਈਡ ਵੱਲ ਬੱਚਾ ਜਾ ਰਿਹਾ।
1: ਮਤਲਬ ਇਹਦਾ ਮਤਲਬ ਸਾਨੂੰ ਲੱਗਦਾ ਹੈ ਕਿ ਬੱਚੇ ਦੇ ਵਿੱਚ ਤੇ ਪੇਰੈਂਟਸ ਦੇ ਵਿਚਕਾਰ ਕਿਤੇ ਨਾ ਕਿਤੇ ਕੋਈ ਗੈਪ ਆ।
0: ਬਿਲਕੁਲ ਬਿਲਕੁਲ, ਸਾਡੀ ਹਿੰਦੁਸਤਾਨੀ ਸਮਾਜ ਦੇ ਵਿੱਚ ਬਹੁਤ ਜ਼ਿਆਦਾ, ਖਾਸ ਕਰ ਜਿਹੜੇ ਸਾਡੇ ਮਿਡਲ ਐਂਡ ਲੋਅਰ ਮਿਡਲ ਕਲਾਸਿਸ ਹੈਗੀਆਂ, ਉਹਨਾਂ ਦੇ ਵਿੱਚ ਪੇਰੈਂਟਸ ਦੀ ਇੰਟਰੈਕਸ਼ਨ, ਖਾਸ ਕਰ ਮੈਂ ਦੇਖਿਆ ਕਿ ਫਾਦਰਸ ਦੀ ਤਾਂ ਇੰਟਰੈਕਸ਼ਨ ਬੱਚਿਆਂ ਨਾਲ ਹੁੰਦੀ ਨਹੀਂ,
1: ਪਤਾ ਨਹੀਂ,
0: ਮਦਰ ਜੀ ਤਾਂ ਫਿਰ ਵੀ ਹੁੰਦੀ ਹੈ ਥੋੜ੍ਹੀ ਬਹੁਤ, ਚਲੋ ਖਾਣਾ ਖਾਣਾ ਹੈ, ਬੈਠਣਾ ਉੱਠਣਾ। ਫਾਦਰ ਨੂੰ ਤਾਂ ਸਵੇਰੇ ਜਾ ਰਿਹਾ, ਫਾਦਰ ਵੀ ਆਪਣੇ ਮਸਤ ਸਵੇਰੇ ਜਾ ਰਿਹਾ, ਸ਼ਾਮ ਨੂੰ ਆ ਰਿਹਾ, ਉਹ ਇਹ ਨਹੀਂ ਪੁੱਛ ਰਿਹਾ ਮੇਰਾ ਬੱਚਾ ਕਿੱਥੇ ਹੈ, ਬੱਚਾ ਰਾਤ ਨੂੰ 8 ਵਜੇ ਘਰ ਆ ਰਿਹਾ, 9 ਵਜੇ ਘਰ ਆ ਰਿਹਾ, ਇਟ ਡਜ਼ਨਟ ਬੋਦਰ।
1: ਬਣ ਜਾਏਗਾ ਕੁਛ ਨਾ ਕੁਛ, ਮੇਰਾ ਮੁੰਡਾ ਦੇ ਅਫਸਰ ਹੀ ਲੱਗੂ, ਡੀਸੀ ਤੋਂ ਘੱਟ ਤਾਂ ਕੀ ਲੱਗੂ,
0: ਕਿਉਂਕਿ
1: ਮੇਰਾ ਮੁੰਡਾ। ਇਹ ਇੱਕ ਵਹਿਮ ਜਿਹੜਾ ਪਾਲ ਕੇ ਆਪਾਂ ਬੱਚਿਆਂ ਨੂੰ ਦੇਖਦੇ, ਉਹ ਬੱਚਾ ਜਦੋਂ ਉਸ ਐਕਸਪੈਕਟੇਸ਼ਨ ਨੂੰ ਮੀਟ ਨਹੀਂ ਕਰ ਪਾਉਂਦਾ, ਫਿਰ ਉਹ ਪ੍ਰੈਸ਼ਰ ਚ ਆਉਂਦਾ, ਫਿਰ ਉਹ ਮਨੋਵਿਗਿਆਨਿਕ ਉਹਦੀ ਜਿਹੜੀ ਆ ਹਾਲਾਤ ਇੱਦਾਂ ਦੇ ਬਣ ਜਾਂਦੇ ਆ, ਉਸ ਵੇਲੇ ਉਹਨੂੰ ਇੱਕ ਬੜੀ ਕ੍ਰਿਟੀਕਲ ਜਿਹੀ ਹਾਲਾਤ ਬਣਦੇ ਆ ਕਿ ਉਹਨੂੰ ਕਾਉਂਸਲਿੰਗ ਦੀ ਲੋੜ ਹੁੰਦੀ ਆ। ਵੈਸੇ ਕਾਉਂਸਲਿੰਗ ਦੀ ਮੈਨੂੰ ਲੱਗਦਾ ਕਿ ਸਦਾਬਹਾਰ ਹੀ ਲੋੜ ਰਹਿਣੀ ਚਾਹੀਦੀ ਆ।
0: ਬਿਲਕੁਲ ਜੀ ਬਿਲਕੁਲ,
1: ਸਕੂਲਾਂ ਦੇ ਵਿੱਚ ਕੀ ਕਾਉਂਸਲਿੰਗ ਦਾ ਕੋਈ ਪ੍ਰਬੰਧ ਇਹੋ ਜਿਹਾ ਹੈਗਾ ਕਿ ਬੱਚਿਆਂ ਨੂੰ ਉਹ ਲਗਾਤਾਰ ਦੱਸਦੇ ਰਹਿਣ, ਉਹਨਾਂ ਦੀ ਐਬਿਲਿਟੀਜ਼ ਦੇ ਬਾਰੇ ਦੱਸਣ, ਉਹਨਾਂ ਨੂੰ ਅੱਗੇ ਕਰੀਅਰ ਚੋਇਸਿਸ ਦੇ ਬਾਰੇ?
0: ਬਿਲਕੁਲ ਜੀ ਬਿਲਕੁਲ, ਹੁਣ ਹਰ ਇੱਕ ਸਕੂਲ ਦੇ ਵਿੱਚ ਗਾਈਡੈਂਸ ਕਾਉਂਸਲਿੰਗ ਰੂਮ ਸਥਾਪਿਤ ਕੀਤਾ ਹੋਇਆ ਹੈ, ਇੱਕ ਉਹਦਾ ਇੰਚਾਰਜ ਅਧਿਆਪਕ ਬਣਾਇਆ ਹੋਇਆ ਹੈ, ਜਿਹੜੇ ਵੱਡੇ ਸਕੂਲ ਜ਼ਿਆਦਾ ਸਟਰੈਂਥ ਵਾਲੇ ਉੱਥੇ ਦੋ ਦੋ ਗਾਈਡੈਂਸ ਕਾਉਂਸਲਿੰਗ ਦੇ ਇੰਚਾਰਜ ਹਨ।
1: ਬਹੁਤ ਵਧੀਆ ਗੱਲ ਹੈ।
0: ਔਰ ਸਾਡੇ ਇਸ ਗਾਈਡੈਂਸ ਕਾਉਂਸਲਿੰਗ ਦੇ ਮੇਨ ਜਿਹੜੇ ਇੰਚਾਰਜ ਹਨ ਮੈਡਮ
1: ਸ਼੍ਰੁਤੀ
0: ਸ਼ੁਕਲਾ ਜੀ, ਔਰ ਉਹ ਬਹੁਤ ਜ਼ਿਆਦਾ ਧਿਆਨ ਦੇ ਰਹੇ ਨੇ ਇਸ ਉੱਤੇ।
1: ਜੀ ਜੀ ਜੀ ਜੀ,
0: ਤੇ ਬੱਚੇ ਪਰ ਬੱਚਿਆਂ ਦੀ ਬੱਚਿਆਂ ਦਾ ਰੁਝਾਨ ਤਾਂ ਜ਼ਰੂਰੀ ਹੈ ਨਾ, ਕਿ ਅਸੀਂ ਕਈ ਵਾਰ ਅਨਾਊਂਸ ਕਰਦੇ ਹਾਂ ਪੇਰੈਂਟਸ ਕਿ ਬੇਟਾ ਜੇ ਕਿਸੇ ਨੂੰ ਕੋਈ ਕੈਰੀਅਰ ਬਾਰੇ ਚੋਇਸ ਦੀ ਜਾਂ ਕੋਈ ਕਨਫਿਊਜ਼ਨ ਹੈ ਸਾਡੇ ਕੋਲ ਆਓ, ਬਟ ਦੇ ਡੋਂਟ ਕਮ। ਅਸੀਂ ਆਪਣੇ ਆਪ ਜੋ ਕੋਸ਼ਿਸ਼ ਕਰ ਲਈਏ ਉਹੀ ਹੁੰਦੀ ਹੈ, ਬੱਚੇ ਵੱਲੋਂ ਕਦੀ ਕੋਸ਼ਿਸ਼ ਨਹੀਂ ਹੁੰਦੀ ਕਿ ਸਰ ਮੈਂ ਇੱਥੇ ਕੀ ਚੂਜ਼ ਕਰਾਂ।
1: ਇਹ ਕੀ ਕਾਰਨ ਆ ਕਿ ਬੱਚਿਆਂ ਨੂੰ ਆਪਾਂ ਇਹ ਸਿਖਾਇਆ ਹੁੰਦਾ ਕਿ ਹਾਂ ਕਾਕਾ ਚੁੱਪ ਕਰੋ ਚੁੱਪ ਕਰੋ ਚੁੱਪ ਕਰੋ, ਉਹ ਇੰਨੇ ਚੁੱਪ ਹੋ ਜਾਂਦੇ ਕੁਝ ਵੀ ਨਹੀਂ ਪੁੱਛਦੇ।
0: ਹਾਂਜੀ ਇਹ ਬਿਲਕੁਲ ਬਿਲਕੁਲ, ਬੱਚੇ ਦੇ ਮਨ ਦੇ ਵਿੱਚ ਅਧਿਆਪਕ ਦਾ ਉਹ ਜਿਹੜਾ ਡਰ ਬਣਿਆ ਨਾ,
1: ਹਾਂਜੀ ਹਾਂਜੀ,
0: ਉਹ ਮਿਟਣਾ ਚਾਹੀਦਾ ਥੋੜ੍ਹਾ। ਬੱਚੇ ਨਾਲ ਸ਼ੁਰੂ ਤੋਂ ਹੀ ਟੀਚਰ ਨੇ ਸ਼ਾਇਦ ਦਬਾਅ ਪਾਇਆ, ਡਰਾਇਆ ਹੁੰਦਾ ਹੈ, ਤੇ ਉਹ ਉਸ ਕਰਕੇ ਬੱਚਾ ਹੈਜੀਟੇਟ ਕਰਦਾ ਤੁਹਾਡੇ ਕੋਲ,
1: ਉਹ ਗੱਲ ਹੀ ਨਹੀਂ ਕਰਦਾ,
0: ਗੱਲ ਹੀ ਨਹੀਂ ਕਰਦਾ,
1: ਔਰ ਉਹ ਬਸ ਉਹ ਕੀ ਕਹਿੰਦੇ ਪਾਸਾ ਹੀ ਵੱਟ ਜਾਂਦਾ।
0: ਹਾਂਜੀ ਬਿਲਕੁਲ ਜੀ,
1: ਵੀ ਚਲੋ ਛੱਡੋ ਕਿਸੇ ਹੋਰ ਨੂੰ ਪੁੱਛ ਲਾਂਗੇ,
0: ਕਿਸੇ ਹੋਰ ਨੂੰ ਪੁੱਛ ਲਾਂਗੇ, ਟੀਚਰ ਨੇ ਡਾਂਟਣਾ ਜਾਂ ਮਾਰਨਾ ਹੈ,
1: ਡਾਂਟ ਹੀ ਨਾ ਦੇਣ ਕਿਤੇ।
0: ਹਾਂਜੀ ਹਾਂਜੀ,
1: ਤੇ ਇਹ ਇੱਕ ਵੈਸੇ ਮਾਹੌਲ ਜਿਹੜਾ ਚਿੰਤਾਜਨਕ ਹੀ ਹੈ, ਵੈਸੇ ਕਹਾਂਗੇ ਆਪਾਂ ਇਹਨੂੰ ਥੋੜੀ ਅਧਿਆਪਕ ਜਿਹੜਾ
0: ਬੱਚੇ ਦਾ ਡਰ ਅਧਿਆਪਕ ਤੋਂ ਵੀ ਖਤਮ ਕੀਤਾ ਜਾਣਾ ਚਾਹੀਦਾ ਤੇ ਪੇਰੈਂਟਸ ਤੋਂ ਵੀ ਡਰ ਖਤਮ ਕੀਤਾ ਜਾਣਾ ਚਾਹੀਦਾ ਹੈ,
1: ਡਰ ਮੁਕਤ ਹੋਣਾ ਚਾਹੀਦਾ,
0: ਡਰ ਮੁਕਤ ਬੱਚਾ ਹੋਣਾ ਚਾਹੀਦਾ ਬੱਚੇ ਨਾਲ, ਪੇਰੈਂਟਸ ਨੂੰ ਘਰ ਦੇ ਵਿੱਚ ਵੀ ਫਰੈਂਡਲੀ ਬਿਹੇਵ ਕਰਨਾ ਚਾਹੀਦਾ ਹੈ,
1: ਫਿਰ ਉਹਦੀ ਸ਼ਖਸੀਅਤ ਦਾ ਵਿਕਾਸ
0: ਹੋਏਗਾ, ਬੱਚਾ ਜ਼ਿੰਮੇਵਾਰ ਬਣੇਗਾ, ਰਿਸਪੋਂਸੀਬਲ ਬਣੇਗਾ,
1: ਉਹਦੇ ਪਿੰਜਰੇ 'ਚ ਸਮਝੋ ਉਹਨੂੰ ਕੈਦ ਕੀਤਾ ਹੋਇਆ।
0: ਬਿਲਕੁਲ ਬਿਲਕੁਲ ਬਿਲਕੁਲ।
1: ਤੋ ਸੰਜੀਵ ਸ਼ਰਮਾ ਜੀ ਨਾਲ ਦੋਸਤੋ ਆਪਾਂ ਗੱਲਾਂ ਕਰ ਰਹੇ ਹਾਂ ਸਿੱਖਿਆ ਅਤੇ ਰੁਜ਼ਗਾਰ ਪ੍ਰੋਗਰਾਮ ਦੇ ਤਹਿਤ, ਤੋ ਬਹੁਤ ਹੀ ਮਹੱਤਵਪੂਰਨ ਮੁੱਦੇ ਨੇ ਜਿਹੜੇ ਕਿ ਧਿਆਨ ਮੰਗਦੇ ਹੈ ਸਮਾਜ ਦੇ ਹਰ ਵਰਗ ਦਾ, ਤਾਂ ਕਿ ਜਿਹੜਾ ਸਾਡਾ ਸਮਾਜ ਹੈ, ਦੇਸ਼ ਹੈ, ਘਰ ਪਰਿਵਾਰ, ਇਹ ਸਾਰੇ ਜਿਹੜੇ ਪਹਿਲੂ ਨੇ, ਸਾਰੀਆਂ ਪਰਤਾਂ ਨੇ, ਇਹਨਾਂ ਦੇ ਵਿੱਚ ਕੋਈ ਚੰਗੀ ਚੀਜ਼, ਚੰਗੀ ਰੋਸ਼ਨੀ, ਸਕਾਰਾਤਮਕ ਊਰਜਾ ਜਿਹੜੀ ਪੈਦਾ ਹੋਵੇ, ਤਾਂ ਕਿ ਸਾਡਾ ਦੇਸ਼ ਖੁਸ਼ਹਾਲ ਹੋਵੇ, ਤਰੱਕੀ ਕਰੇ। ਸੰਜੀਵ ਸ਼ਰਮਾ ਜੀ ਨਾਲ ਆਪਾਂ ਗੱਲਾਂ ਦਾ ਸਿਲਸਿਲਾ ਜਾਰੀ ਰੱਖਾਂਗੇ, ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਆਪਾਂ ਮਿਲਦੇ ਹਾਂ, ਅਤੇ 10ਵੀਂ ਤੋਂ ਬਾਅਦ ਕਿਵੇਂ ਉਹ ਕਿੱਤੇ ਦੀ ਚੋਣ ਬੱਚਾ ਕਰ ਸਕਦਾ ਹੈ, ਕਿਵੇਂ ਉਹ ਪ੍ਰੈਸ਼ਰਾਈਜ਼ ਹੋਣ ਤੋਂ ਉਹਨੂੰ ਬਚਾਇਆ ਜਾ ਸਕਦਾ ਹੈ, ਕਿਵੇਂ ਉਹਦੀ ਸ਼ਖਸੀਅਤ 'ਚ ਹੋਰ ਨਿਖਾਰ ਆ ਸਕਦਾ ਹੈ, ਇਹ ਗੱਲਾਂ ਆਪਾਂ ਜਾਰੀ ਰੱਖਾਂਗੇ। ਤੁਸੀਂ ਸੁਣਦੇ ਰਹੋ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ। ਤੋ ਸੰਜੀਵ ਸ਼ਰਮਾ ਜੀ, ਜਿਵੇਂ ਆਪਾਂ ਗੱਲ ਕਰ ਰਹੇ ਸੀਗੇ ਕਿ 100 ਤਰ੍ਹਾਂ ਦੇ ਦਬਾਅ ਦੇ ਵਿੱਚ ਬੱਚਾ ਪੜ੍ਹ ਰਿਹਾ ਹੈ, 100 ਤਰ੍ਹਾਂ ਦੀ ਉਹਦੇ ਉੱਤੇ ਪਰੇਸ਼ਾਨੀਆਂ ਨੇ, ਲੇਕਿਨ ਉਹਨੇ ਕਰ ਲਈ 10ਵੀਂ, ਔਰ ਦਸਵੀਂ ਤੋਂ ਬਾਅਦ ਉਹਦੇ ਨੰਬਰ ਵੀ ਚੰਗੇ ਆ ਗਏ, ਲਗਭਗ ਸਾਰਾ ਵਿਹੜਾ ਹੀ ਖੁੱਲ੍ਹਾ ਪਿਆ ਉਹਦੇ ਕੋਲ। ਅਤੇ ਤੁਸੀਂ ਕੀ ਸਮਝਦੇ ਹੋ ਕਿ ਉਹਨੂੰ ਕਿਹੜਾ ਜਿਹੜਾ ਸਟਰੀਮ ਹੈ ਉਹ ਚੁਣ ਲੈਣਾ ਚਾਹੀਦਾ, ਬਿਨਾਂ ਕੁਝ ਬਹੁਤਾ ਪ੍ਰੈਸ਼ਰ ਪਾਇਆ ਦਿਮਾਗ 'ਤੇ, ਕਿ ਤਾਂ ਕਿ ਉਹਦੇ ਲਈ ਉਹ ਅੱਗੇ ਜਾ ਕੇ ਖੁੱਲ੍ਹੀਆਂ ਆਪਸ਼ਨਾਂ ਹੋਣ?
0: ਅਤੇ ਜੇ ਬੱਚੇ ਦੇ ਨੰਬਰ ਚੰਗੇ ਆ ਰਹੇ ਆ ਤਾਂ ਮੇਰੇ ਖਿਆਲ ਦੇ ਵਿੱਚ ਤਾਂ ਉਹਨੂੰ ਸਾਇੰਸ ਸਟਰੀਮ ਦੇ ਵਿੱਚ ਹੀ ਜਾਣਾ ਚਾਹੀਦਾ ਹੈ
1: ਜੀ।
0: ਜੇ ਬਹੁਤ ਚੰਗੇ ਆ
1: ਜੀ
0: ਤਾਂ ਮੈਂ ਸੋਚਦਾ ਕਿ ਮੈਡੀਕਲ ਸਟਰੀਮ ਜਿਹੜੀ ਹੈ ਉਹ ਵਧੀਆ ਰਹੇਗੀ
1: ਜੀ ਜੀ ਜੀ।
0: ਅਤੇ ਕਿਉਂਕਿ ਅਤੇ ਜੇ ਜੇ ਥੋੜ੍ਹੇ ਜਿਹੇ ਘੱਟ ਨੰਬਰਾਂ ਵਾਲਾ ਬੱਚਾ ਹੈ ਤਾਂ ਉਹ ਨੋਨ ਮੈਡੀਕਲ ਉਹਦੇ ਵਾਸਤੇ ਵਧੀਆ ਰਹੇਗਾ
1: ਜੀ ਜੀ ਜੀ।
0: ਕਿਉਂਕਿ ਮੈਡੀਕਲ ਸਟਰੀਮ ਦਾ ਇਸ ਤਰ੍ਹਾਂ ਹੈ ਕਿ ਉਹਦੇ ਵਿੱਚ ਪਲੱਸ ਟੂ ਤੋਂ ਬਾਅਦ ਕੰਪੀਟੀਸ਼ਨ ਦਾ ਲੈਵਲ ਕੁਛ ਬਹੁਤ ਜ਼ਿਆਦਾ ਹੈ, ਕਿਉਂਕਿ ਸਾਡੇ ਇੱਥੇ ਐਮ ਬੀ ਬੀ ਐਸ, ਕਿਉਂਕਿ ਹਰ ਬੱਚੇ ਦਾ ਪੇਰੈਂਟਸ ਸੋਚਦੇ ਕਿ ਡਾਕਟਰ ਹੀ ਬਣੇ ਜਾਵੇ,
1: ਡਾਕਟਰ ਬਣੇ,
0: ਪਰ ਐਮ ਬੀ ਬੀ ਐਸ ਦੀਆਂ ਸੀਟਾਂ ਜਿਹੜੀਆਂ ਹੈਗੀਆਂ ਉਹ ਲਿਮਿਟਡ ਹੈ, ਔਰ ਉੱਥੇ ਜੇ ਤੁਹਾਡਾ ਬੱਚਾ ਬਹੁਤ ਆਊਟਸਟੈਂਡਿੰਗ ਹੈ ਤਾਂ ਹੀ ਉਹ ਤਾਂ ਸਾਨੂੰ ਮੈਡੀਕਲ ਦੇ ਵਿੱਚ ਪਾਉਣਾ ਚਾਹੀਦਾ ਹੈ ਬੱਚੇ ਨੂੰ।
1: ਹਾਂਜੀ ਹਾਂਜੀ।
0: ਅਤੇ ਦੂਸਰਾ ਜੇ ਐਮ ਬੀ ਬੀ ਐਸ ਨਹੀਂ ਕਰ ਪਾ ਰਿਹਾ ਬੱਚਾ, ਬੀ ਡੀ ਐਸ ਵੀ ਕਰ ਸਕਦਾ ਹੈ ਔਰ ਨਰਸਿੰਗ ਦੇ ਵਿੱਚ ਵੀ ਜਾ ਸਕਦਾ ਹੈ,
1: ਬੜੀਆਂ ਹੋਰ ਉਹਦੇ ਕੋਲ
0: ਬਹੁਤ ਜ਼ਿਆਦਾ ਸਕੋਪ ਹੈ
1: ਜੀ ਜੀ।
0: ਪਰ ਜੇ ਥੋੜਾ ਲੋਅਰ ਲੈਵਲ ਦਾ ਬੱਚਾ ਤੁਸੀਂ ਉਹਨੂੰ ਇੰਜੀਨੀਅਰਿੰਗ ਦੇ ਵਿੱਚ ਪਾ ਸਕਦੇ ਹੋ। ਤੇ ਆਰਟਸ ਦੀ ਗੱਲ ਇਸ ਤਰ੍ਹਾਂ ਕਿ ਜੇ ਬੱਚਾ ਸਪੋਜ਼ ਕਰੋ ਕਿ ਪਲੱਸ ਟੂ ਤੋਂ ਬਾਅਦ ਉਹ ਸਾਇੰਸ ਦੇ ਵਿੱਚ ਨਹੀਂ ਵੀ ਬਹੁਤਾ ਵਧੀਆ ਚੱਲ ਰਿਹਾ ਤੇ ਉਹ ਆਰਟਸ ਨੂੰ ਸ਼ਿਫਟ ਕਰ ਸਕਦਾ, ਪਰ ਆਰਟਸ ਵਾਲਾ ਬੱਚਾ ਜਿਹੜਾ ਹੈ ਉਹ ਦੁਬਾਰਾ ਸਾਇੰਸ ਦੇ ਵਿੱਚ ਨਹੀਂ ਆ ਸਕਦਾ।
1: ਇਹ ਇੱਕ ਵੱਡਾ ਨੁਕਤਾ ਹੈਗਾ ਜੀ।
0: ਬਿਲਕੁਲ ਬਿਲਕੁਲ ਜੀ, ਕਿ ਸਾਇੰਸ ਤੋਂ ਆਰਟਸ ਦੇ ਵਿੱਚ ਜਾਇਆ ਜਾ ਸਕਦਾ ਹੈ ਪਰ ਆਰਟਸ ਤੋਂ ਦੁਬਾਰਾ ਸਾਇੰਸ ਦੇ ਵਿੱਚ ਨਹੀਂ ਬੱਚਾ ਜਿਹੜਾ ਹੈ ਉਹ ਆ ਸਕਦਾ ਦੁਬਾਰਾ।
1: ਯਾਨੀ ਕਿ ਸਾਇੰਸ ਰੱਖਣਾ ਲਾਹੇਵੰਦ ਉਹਦੇ ਲਈ ਰਹੇਗਾ?
0: ਬਿਲਕੁਲ ਜੀ ਬਿਲਕੁਲ, ਸਾਇੰਸ ਲਾਹੇਵੰਦ, ਸਾਇੰਸ ਨੂੰ ਇੱਕ ਸਬਜੈਕਟ ਦੀ ਚੋਣ ਦੀ ਤਰ੍ਹਾਂ ਹੀ ਆਪਾਂ ਸੋਚ ਰਹੇ ਹਾਂ।
1: ਹਾਂਜੀ ਹਾਂਜੀ।
0: ਸਾਇੰਸ ਦਾ ਮਤਲਬ ਵੈਸੇ ਦੇਖਿਆ ਜਾਵੇ ਤਾਂ ਸਾਇੰਸ ਦਾ ਮਤਲਬ ਕੀ ਹੈ? ਸਾਇੰਸ ਅਸੀਂ ਕਹਿੰਦੇ ਕਿ ਸਾਇੰਟੀਫਿਕ ਥਿੰਕਿੰਗ।
1: ਬਿਲਕੁਲ ਠੀਕ, ਬਿਲਕੁਲ ਠੀਕ।
0: ਸਾਇੰਟੀਫਿਕ ਅਪਰੋਚ।
1: ਬਿਲਕੁਲ,
0: ਸਾਇੰਸ ਦਾ ਮਤਲਬ ਹੈ ਲੌਜੀਕਲ, ਤੁਹਾਡੇ ਅੰਦਰ ਇੱਕ ਲੌਜੀਕਲ ਸੋਚ ਨੂੰ ਪੈਦਾ ਕਰਨਾ।
1: ਬਿਲਕੁਲ ਠੀਕ ਹੈ।
0: ਪੜ੍ਹਾਈ ਦੇ ਇੱਕ ਸਬਜੈਕਟ ਲੈਵਲ ਦੀ ਪੜ੍ਹਾਈ ਵੱਖਰੀ ਗੱਲ ਹੈ, ਇੱਕ ਦੂਸਰੀ ਹੈ ਕਿ ਬੱਚੇ ਦੇ ਵਿੱਚ ਕਿਹੜੀ ਅਪਰੋਚ ਨੂੰ ਪੈਦਾ ਕੀਤਾ ਜਾਏ, ਰਾਈਟ ਅਪਰੋਚ, ਲੌਜੀਕਲ ਅਪਰੋਚ। ਲੌਜੀਕਲ ਅਪਰੋਚ ਦਾ ਮਤਲਬ ਹੈ ਕਿ ਬੱਚਾ ਸਹੀ ਔਰ ਗਲਤ ਦੇ ਵਿੱਚ ਫਰਕ ਪਛਾਣ ਸਕੇ,
1: ਰੀਜਨਿੰਗ ਕਰ ਸਕੇ,
0: ਰੀਜਨਿੰਗ ਕਰ ਸਕੇ ਸਹੀ ਗਲਤ ਦੇ ਵਿੱਚ। ਲਾਈਫ ਦੇ ਵਿੱਚ ਵੀ ਉਹ ਕਿਤੇ ਕਨਫਿਊਜ਼ਨ 'ਚ ਖੜਾ ਹੈ, ਉਹਨੂੰ ਉਹ ਮਤਲਬ ਉਹ ਸਹੀ ਸਾਇੰਸ ਵਾਲਾ ਬੱਚਾ ਵਧੀਆ ਤਰੀਕੇ ਨਾਲ ਸਹੀ ਗਲਤ ਦੇ ਵਿੱਚੋਂ ਚੋਣ ਕਰ ਸਕਦਾ ਹੈ ਕਿ ਸਹੀ ਕਿਹੜੀ ਚੀਜ਼ ਹੈ ਉਹਦੇ ਵਾਸਤੇ, ਗਲਤ ਕਿਹੜੀ ਚੀਜ਼ ਹੈ।
1: ਰੈਸ਼ਨਲ ਸੋਚੇਗਾ ਕਿ ਹਾਂ ਵੀ 2+2=4।
0: ਬਿਲਕੁਲ ਬਿਲਕੁਲ ਬਿਲਕੁਲ,
1: ਵਾਂਗ ਉਹਦੀ ਕਲੀਅਰ ਸੋਚ ਹੋ ਸਕਦੀ ਹੈ।
0: ਬਿਲਕੁਲ ਜੀ ਬਿਲਕੁਲ,
1: ਉਹਨੂੰ ਪਤਾ ਹੈ ਕਿ ਜੇ ਆਪਾਂ ਕੰਮ ਕਰਾਂਗੇ ਸਿੱਟਾ ਇਹ ਨਿਕਲੇਗਾ।
0: ਬਿਲਕੁਲ ਜੀ ਬਿਲਕੁਲ ਬਿਲਕੁਲ।
1: ਤੋ ਇਹਦੇ ਵਿੱਚ ਜਿਵੇਂ ਤੁਸੀਂ ਦੱਸਿਆ ਕਿ ਬਾਇਓ ਅਗਰ ਉਹ ਰੱਖਦਾ ਹੈ ਤੇ ਬਾਇਓ ਬੱਚਾ ਪੜ੍ਹਨ ਲੱਗ ਪਿਆ ਤੇ ਉਹਦੇ ਵਿੱਚ ਉਹਦੇ ਕੋਲ ਸਿਹਤ ਨਾਲ ਸੰਬੰਧਿਤ ਬਹੁਤ ਸਾਰੀਆਂ ਕਿੱਤੇ ਦੀਆਂ ਆਪਸ਼ਨਸ ਆ ਜਾਂਦੀਆਂ।
0: ਬਿਲਕੁਲ ਜੀ ਬਿਲਕੁਲ,
1: ਉਹ ਡਾਕਟਰ ਤੋਂ ਲੈ ਕੇ ਨਰਸ ਤੱਕ ਤੇ ਈਵਨ ਜਿਹੜੇ ਲੈਬ ਟੈਕਨੋਲੋਜੀ ਆ ਟੈਸਟਿੰਗ ਦਾ
0: ਹੈਗਾ, ਟੈਸਟਿੰਗ ਲੈਬਸ ਦੇ ਵਿੱਚ। ਬਿਲਕੁਲ ਜੀ ਬਿਲਕੁਲ,
1: ਪੈਥੋਲੋਜੀ ਦਾ ਕਿੰਨਾ ਵੱਡਾ ਇੱਕ ਫੀਲਡ ਹੈ।
0: ਹਾਂਜੀ, ਫਾਰਮੇਸੀ ਕਰ ਸਕਦਾ ਹੈ,
1: ਫਾਰਮੇਸੀ ਚ ਮੈਡੀਕਲ ਸਟੋਰ ਤੇ ਹੋਰ ਸਾਰਾ ਡਰੱਗਿਸਟ ਬਣ ਸਕਦੇ ਆ, ਬੜਾ ਕੁਝ ਕਰ ਸਕਦੇ ਆ।
0: ਹਾਂਜੀ ਬਿਲਕੁਲ ਜੀ।
1: ਤੋਂ ਲੇਕਿਨ ਜੇ ਉਹ ਸਾਇੰਸ ਦੇ ਵਿੱਚ ਹੋਰ ਕਿਹੜੇ ਕਿਹੜੇ ਸਟਰੀਮ ਦੂਸਰੇ ਨੋਨ ਮੈਡੀਕਲ,
0: ਜਿਸ ਤਰ੍ਹਾਂ ਇੱਕ ਨੋਨ ਮੈਡੀਕਲ ਹੈ, ਜੇ ਤੁਹਾਡੇ ਬੱਚੇ ਦਾ ਮੈਥ ਹਿਸਾਬ ਵੱਲ ਰੁਝਾਨ ਜ਼ਿਆਦਾ ਹੈ, ਮੈਥ ਵਿੱਚ ਉਹ ਦਸਵੀਂ ਤੱਕ ਚੰਗਾ ਰਿਹਾ ਹੈ,
1: ਹਾਂਜੀ,
0: ਤਾਂ ਨੋਨ ਮੈਡੀਕਲ ਵਿਸ਼ਾ ਬਹੁਤ ਵਧੀਆ ਵਿਸ਼ਾ ਹੈ, ਔਰ ਪਲੱਸ ਟੂ ਤੋਂ ਬਾਅਦ ਬੱਚਾ ਇੰਜੀਨੀਅਰਿੰਗ ਕਰ ਸਕਦਾ ਹੈ।
1: ਇਹਦੇ ਬਾਰੇ ਥੋੜ੍ਹਾ ਦੱਸੋ ਹਾਂਜੀ, ਕਿ ਜਿਹੜੇ ਤੁਹਾਡੇ ਕੋਲ ਨੋਨ ਮੈਡੀਕਲ ਚ ਬੱਚਾ ਕਿਹੜੇ ਕਿਹੜੇ ਸਬਜੈਕਟ ਪੜ੍ਹ ਰਿਹਾ?
0: ਫਿਜਿਕਸ, ਕੈਮਿਸਟਰੀ ਤੇ ਮੈਥ, ਤਿੰਨ ਸਬਜੈਕਟ ਇਹ ਨੋਨ ਮੈਡੀਕਲ ਵਾਲੇ ਬੱਚਿਆਂ ਨੂੰ।
1: ਇੱਕ ਤਰ੍ਹਾਂ ਨਾਲ ਉਹਦੇ ਕੋਲ ਤਿੰਨ ਤਰ੍ਹਾਂ ਦੀ ਆਪਸ਼ਨ ਉਹਦੇ ਕੋਲ ਹੈਗੀਆਂ ਸ਼ੁਰੂ ਚ ਹੀ, ਅੱਗੇ ਤੋਂ ਬਾਅਦ ਉਹ ਚਾਹੇ ਫਿਜਿਕਸ ਕਰੇ ਚਾਹੇ ਕੈਮਿਸਟਰੀ ਕਰੇ, ਕਿਸੇ ਨੂੰ ਕੰਟੀਨਿਊ ਕਰ ਸਕਦਾ।
0: ਬਿਲਕੁਲ ਜੀ,
1: ਤਿੰਨ ਤਿੰਨ ਆਪਸ਼ਨ ਤਾਂ ਇਹੀ ਆ ਗਈਆਂ।
0: ਬਿਲਕੁਲ ਜੀ ਬਿਲਕੁਲ, ਹਾਂਜੀ।
1: ਬਾਕੀ ਉਹਦੇ ਕੋਲ ਪੰਜਾਬੀ ਤੇ ਉਹ ਤਾਂ
0: ਇੰਗਲਿਸ਼ ਤਾਂ
1: ਹੈਗਾ ਹੀ ਆ,
0: ਹਾਂਜੀ ਹਾਂਜੀ,
1: ਜਿਹੜੇ ਜਨਰਲ ਸਬਜੈਕਟ ਆ।
0: ਠੀਕ ਠੀਕ।
1: ਤੋਂ ਇਹ ਚ ਜਦੋਂ ਬੰਦੇ ਨੇ ਫਿਜਿਕਸ ਕੈਮਿਸਟਰੀ ਮੈਥ ਰੱਖ ਲਿਆ, ਪੀ ਸੀ ਐਮ ਇਹਨੂੰ ਸ਼ੋਰਟ ਚ ਆਪਾਂ ਬੋਲ ਦਿੰਦੇ ਹਾਂ, ਬੱਚੇ ਇੱਦਾਂ ਹੀ ਬੋਲਦੇ ਆ ਕਿ ਪੀ ਸੀ ਐਮ ਰੱਖਿਆ ਆਪਾਂ।
0: ਹਾਂਜੀ ਹਾਂਜੀ।
1: ਤੋ ਇਹਨਾਂ ਦੇ ਬਾਰੇ ਥੋੜ੍ਹਾ ਜਿਹਾ ਹੋਰ ਦੱਸੋ ਵੀ ਕੀ ਅੱਗੇ ਸਕੋਪ ਹੋ ਸਕਦਾ ਹੈ?
0: ਹਾਂ, ਫਿਜਿਕਸ ਪਹਿਲੀ ਗੱਲ ਆਪਾਂ ਇੰਜੀਨੀਅਰਿੰਗ ਦੀ ਕਰਦੇ ਸੀ, ਉਹਦੇ ਵਿੱਚ ਮੈਂ ਇੱਕ ਖਾਸ ਮਾਰਕੇ ਦੀ ਗੱਲ ਤੁਹਾਨੂੰ ਕਰਨਾ ਚਾਹੁੰਦਾ ਕਿ ਜਦੋਂ ਅੱਜ ਤੋਂ ਬੱਚਿਆਂ ਦੇ ਪੇਰੈਂਟਸ ਜਦੋਂ ਪੜ੍ਹਦੇ ਸੀ ਉਦੋਂ ਇਹ ਸੋਚਿਆ ਜਾਂਦਾ ਸੀ ਕਿ ਇੰਜੀਨੀਅਰਿੰਗ ਸਿਵਲ ਵਾਲੀ ਸਭ ਤੋਂ ਥੱਲੇ ਲੈਵਲ ਦੀ ਸਮਝੀ ਜਾਂਦੀ ਸੀ
1: ਜੀ,
0: ਤੇ ਉਸ ਉੱਪਰ ਵਾਲੀ ਨੂੰ ਮਕੈਨੀਕਲ ਨੂੰ ਸਮਝਿਆ ਜਾਂਦਾ ਸੀ, ਇਲੈਕਟ੍ਰੀਕਲ ਕਰੋ, ਉਹ ਜ਼ਿਆਦਾ ਵਧੀਆ ਸਮਝਿਆ ਜਾਂਦਾ ਸੀ।
1: ਹਾਂਜੀ ਹਾਂਜੀ।
0: ਤੇ ਅੱਜ ਵੀ ਮੈਂ ਦੇਖਿਆ ਕਿ ਪੇਰੈਂਟਸ ਕੀ ਕਰਦੇ ਕਿ ਬੱਚੇ ਨੂੰ ਇੰਜੀਨੀਅਰਿੰਗ ਦੇ ਵਿੱਚ ਪਾਉਣ ਲੱਗੇ, ਉਹ ਆਪਣੇ ਦਿਮਾਗ ਉਸ ਸਮੇਂ ਦੀ ਸੋਚ ਦੇ ਮੁਤਾਬਕ ਪਾਉਣਾ ਚਾਹੁੰਦੇ ਆ, ਪਰ ਹੁਣ ਇਸ ਹੁਣ ਮੈਂ ਸੋਚਦਾ ਕਿ ਕੁਛ ਇੱਦਾਂ ਦੀਆਂ ਇੰਜੀਨੀਅਰਿੰਗਸ ਹੈ ਕਿ ਉਹ ਇਹਨਾਂ ਨਾਲੋਂ ਬਹੁਤ ਹੀ ਬੈਟਰ ਹਨ। ਈਵਨ ਮੈਂ ਸਿਵਲ ਫੀਲਡ ਨੂੰ ਮਕੈਨੀਕਲ ਇਲੈਕਟ੍ਰੀਕਲ ਤੋਂ ਜ਼ਿਆਦਾ ਵਧੀਆ ਸਮਝਦਾ, ਉਹਦੇ ਵਿੱਚ ਬਹੁਤ ਜ਼ਿਆਦਾ ਅਬਜ਼ੋਰਪਸ਼ਨ ਹੈ ਇਸ ਵੇਲੇ, ਕਿਉਂਕਿ ਸਾਡੇ ਦੇਸ਼ ਵਿੱਚ ਇਨਫਰਾਸਟ੍ਰਕਚਰ ਡਿਵੈਲਪਮੈਂਟ ਦਾ ਬਹੁਤ ਕੰਮ ਚੱਲ ਰਿਹਾ,
1: ਬਹੁਤ
0: ਸਿਵਲ ਫੀਲਡ ਜਿਹੜਾ ਹੈ ਬਹੁਤ ਵਧੀਆ। ਈਵਨ ਆਰਕੀਟੈਕਚਰ ਫੀਲਡ, ਆਈ ਨੋ ਐਸੇ ਐਸੇ ਬੱਚੇ ਆ ਜਿਨ੍ਹਾਂ ਨੇ ਆਰਕੀਟੈਕਚਰ ਦੇ ਵਿੱਚ ਬੀਟੈਕ ਕੀਤੀ ਹੈ ਔਰ ਉਹ ਉਹਨਾਂ ਦੀ ਮਤਲਬ ਸਾਲਾਨਾ ਪੈਕੇਜ 20-25 ਲੱਖ ਉਹਨਾਂ ਨੂੰ ਇਨੀਸ਼ੀਅਲ ਮਿਲ ਰਿਹਾ ਹੈ। ਉਹ ਫਿਰ ਪੇਰੈਂਟਸ ਆਪਣੀ ਔਰਥੋਡੋਕਸ ਸੋਚ ਕਰਕੇ ਕਿ ਲਓ ਮਕੈਨੀਕਲ ਇੰਜੀਨੀਅਰਿੰਗ ਕਰ ਲੈ, ਤੂੰ ਇਲੈਕਟ੍ਰੀਕਲ ਕਰ ਲੈ, ਉਹ ਥੋੜ੍ਹਾ ਜਿਹਾ ਉੱਥੇ ਵੀ ਪੇਰੈਂਟਸ ਨੂੰ ਆਪਣੇ ਸੋਚ ਨੂੰ ਬਦਲਣਾ ਚਾਹੀਦਾ।
1: ਨਵਾਂ ਆ ਗਿਆ ਬਹੁਤ ਕੁਛ ਜੀ,
0: ਬਹੁਤ ਕੁਛ ਨਵਾਂ ਆ ਗਿਆ। ਏਰੋ ਨੋਟੀਕਲ ਇੰਜੀਨੀਅਰਿੰਗ ਹੈ, ਬਹੁਤ ਸਕੋਪ ਹੈ, ਫਿਰ ਇੱਕ ਕੰਪਿਊਟਰ ਇੰਜੀਨੀਅਰਿੰਗ ਹੈ, ਉਹ ਵੀ ਬਹੁਤ ਵਧੀਆ ਹੈ। ਸੋ ਬੱਚੇ ਨੂੰ ਇਹ ਦੇਖਣਾ ਚਾਹੀਦਾ ਹੈ ਕਿੱਥੇ ਬੱਚੇ ਦੀ ਅੱਛੀ ਅਬਜ਼ੋਰਪਸ਼ਨ ਹੈ।
1: ਨੈਨੋ ਟੈਕਨੋਲੋਜੀ
0: ਬਿਲਕੁਲ
1: ਕਿੰਨਾ ਕੁਛ ਨਵਾਂ ਚੀਜ਼ ਆ ਰਹੀ ਹੈ।
0: ਹਾਂਜੀ ਹਾਂਜੀ ਹਾਂਜੀ, ਤੇ ਉਹ ਮਤਲਬ ਪੇਰੈਂਟਸ ਨੂੰ ਥੋੜਾ ਸੋਚ ਬਦਲਣੀ ਚਾਹੀਦੀ, ਥੋੜੀ ਇਸ ਲੈਵਲ ਤੇ ਲੈਣੀ ਚਾਹੀਦੀ ਜੋ ਅੱਜ ਚੱਲ ਰਿਹਾ ਹੈ, ਜੋ ਰੁਝਾਨ ਚੱਲ ਰਿਹਾ ਉਸ ਹਿਸਾਬ ਨਾਲ ਚੱਲਣਾ ਚਾਹੀਦਾ।
1: ਇਹ ਇੱਕ ਸਬਜੈਕਟ ਜੇ ਬੱਚਾ ਹੁਣ ਮੰਨ ਲਓ ਪਲੱਸ ਟੂ ਕਰ ਗਿਆ ਇਹਦੇ ਨਾਲ ਹੀ, ਤੋ ਉਹ ਮੈਨੂੰ ਲੱਗਦਾ ਕਿ ਪਾਇਲਟ ਵਗੈਰਾ ਵੀ ਬਣ ਸਕਦਾ ਹੈ।
0: ਬਿਲਕੁਲ ਬਿਲਕੁਲ ਜੀ, NDA ਇੱਕ ਬਹੁਤ ਵਧੀਆ ਹੈ, ਸਾਡੇ ਕੋਲ ਬੱਚੇ ਜਾਂਦੇ ਆ ਇਸ ਟੈਸਟ ਦੇਣ ਜਾਂਦੇ ਆ NDA ਦਾ, ਪਰ ਮੈਂ ਦੇਖਿਆ ਕਿ ਪਾਸ ਆਊਟ ਪਾਸ ਪਰਸੈਂਟੇਜ ਜਿਹੜੀ ਹੈ ਰਿਟਨ ਦੇ ਵਿੱਚ ਇੰਨੀ ਜ਼ਿਆਦਾ ਨਹੀਂ ਹੁੰਦੀ
1: ਜੀ।
0: ਉਹਦਾ ਕਾਰਨ ਇਹ ਹੈ ਕਿ ਬੱਚੇ ਪਲੱਸ ਵਨ ਦੇ ਵਿੱਚ ਸਪੈਸ਼ਲੀ ਮੈਂ ਦੇਖਦਾ ਕਿ ਨੋਨ ਬੋਰਡ ਕਲਾਸ ਹੋਣ ਕਰਕੇ ਉਹ ਬੱਚੇ ਇੰਨਾ ਹਾਰਡ ਵਰਕ ਨਹੀਂ ਕਰਦੇ,
1: ਸੀਰੀਅਸਲੀ
0: ਨਹੀਂ ਲੈਂਦੇ, ਔਰ ਉਹ ਜਿਹੜਾ ਸਿਲੇਬਸ ਜਿਹੜਾ ਹੈ ਉਹ ਨਾ ਕੀਤੇ ਹੋਣ ਕਰਕੇ NDA ਦੇ ਵਿੱਚੋਂ ਕਲੀਅਰ ਨਹੀਂ ਕਰ ਪਾਉਂਦੇ। ਮੈਂ
1: ਬਹੁਤ ਹੀ ਮਹੱਤਵਪੂਰਨ ਵਿਸ਼ਾ ਨੁਕਤਾ ਹੈ ਕਿ ਮੈਂ ਦੇਖਦਾ ਕਈ ਵਾਰੀ ਸਾਡੇ ਕੋਲ ਬੱਚੇ ਆਉਂਦੇ ਕਈ ਵਾਰੀ ਕਿ ਉਹ ਕਹਿਣਗੇ ਸਰ 6ਵੀਂ ਤੋਂ ਲੈ ਕੇ 10ਵੀਂ ਤੱਕ ਦਾ ਸਾਨੂੰ ਹਿਸਟਰੀ ਦੀ ਬੁੱਕ ਚਾਹੀਦੀ ਹੈ, ਮੈਥ ਦੀ ਬੁੱਕ ਚਾਹੀਦੀ ਹੈ, ਕੀ ਕਰਨੀ ਭਾਈ, ਮੈਂ ਫਲਾਨਾ ਟੈਸਟ ਤਿਆਰ ਕਰ ਰਿਹਾ ਜੀ, ਉਹਦੇ ਵਿੱਚ ਉਹਨਾਂ ਚੋਂ ਇੱਕ ਸਵਾਲ ਆਉਣੇ ਆ।
0: ਹਾਂਜੀ ਹਾਂਜੀ,
1: ਤੇ ਇਹ ਬੜੀ ਵੱਡੀ ਤੁਸੀਂ ਜਿਹੜੀ ਅਹਿਮ ਗੱਲ ਜਿਹੜੀ ਕੀਤੀ ਆ ਕਿ ਜਿਹੜੀਆਂ ਕਲਾਸ, ਇੱਕ ਤਾਂ ਬੱਚੇ ਨੂੰ ਮੈਨੂੰ ਲੱਗਦਾ ਕਿ ਆਪਣੀਆਂ ਕਿਤਾਬਾਂ ਕਦੇ ਵੇਚਣੀਆਂ ਨਹੀਂ ਚਾਹੀਦੀਆਂ।
0: ਹਾਂਜੀ ਬਿਲਕੁਲ ਬਿਲਕੁਲ,
1: ਜਿਹੜੀ ਮਰਜ਼ੀ ਕਲਾਸ ਦੇ ਹੋਏ ਕੋਲ ਹੀ ਰੱਖੇ।
0: ਦੂਸਰਾ ਜਿਹੜੇ ਨੋਨ ਬੋਰਡ ਕਲਾਸਾਂ ਨੂੰ ਬਿਲਕੁਲ ਹਲਕੇ ਤਰੀਕੇ ਨਾਲ ਜਿਹੜੇ ਬੱਚੇ ਲੈ ਲੈਂਦੇ ਆ ਉਹ
1: ਸੀਰੀਅਸ ਗੱਲ ਆ,
0: ਬਹੁਤ ਜ਼ਿਆਦਾ ਨੁਕਸਾਨ ਕਰਦੇ ਆ ਆਪਣਾ।
1: ਹਾਂ ਬਿਲਕੁਲ ਜੀ,
0: ਔਰ NDA ਦੇ ਵਿੱਚ ਮਤਲਬ ਅੱਛਾ ਸਕੋਪ ਹੈ, ਔਰ ਗੱਲ ਉੱਥੇ ਹੀ ਹੈ ਕਿ NDA ਦੇ ਵਿੱਚ ਵੀ ਜਦੋਂ ਅੱਗੇ ਇੰਟਰਵਿਊ ਫੇਸ ਕਰਦੇ ਆ ਬੱਚੇ, ਉਦੋਂ ਵੀ ਮੈਂ ਦੇਖਿਆ ਕਿ ਪਾਸ ਪਰਸੈਂਟੇਜ ਅੱਗੇ ਬਹੁਤ ਘੱਟ ਹੁੰਦੀ ਹੈ, ਅਰਾਊਂਡ 1-2% ਜਿਹੜੇ ਬੱਚੇ ਆ ਉਹੀ NDA 'ਚੋਂ ਪਾਸ ਹੁੰਦੇ ਆ। ਈਵਨ ਅਸੀਂ ਤੁਸੀਂ ਸੁਣਦੇ ਹੋ ਕਿ ਇੰਡੀਅਨ ਆਰਮੀ ਦੇ ਵਿੱਚ ਆਫਿਸਰਸ ਦੀ ਕਿੰਨੀ ਕਮੀ ਹੈ,
1: ਬਹੁਤ ਕਮੀ ਹੈ,
0: 35-40,000। ਉਹ ਕਾਰਨ ਕੀ ਹੈ ਕਿ ਆਫਿਸਰ ਉਹਨਾਂ ਨੂੰ ਚਾਹੀਦੇ ਹੁੰਦੇ ਆ ਬੋਲਡ ਬੈਲੈਂਸਡ ਲੀਡਰਸ਼ਿਪ ਕੁਆਲਿਟੀ ਉਹ ਵਾਲੇ ਚਾਹੀਦੇ, ਪਰ ਸਾਡੇ ਬੱਚੇ ਜਿਹੜੇ ਪੜ੍ਹੇ ਲਿਖੇ ਬੱਚੇ ਉਹ ਇਹਨਾਂ ਕੁਆਲਿਟੀਆਂ ਦੇ ਵਿੱਚ ਪਿੱਛੇ ਨੇ, ਕਿਉਂਕਿ ਉਹਨਾਂ ਨੂੰ ਜ਼ਿਆਦਾ ਪੜ੍ਹਾਈ ਦੇ, ਜਿਹੜਾ ਪੜ੍ਹ ਰਿਹਾ ਉਹ ਕਿਤਾਬੀ ਕੀੜਾ ਬਣਿਆ ਹੋਇਆ,
1: ਕਿਤਾਬੀ ਕੀੜਾ,
0: ਉਹ ਇਹ ਸੋਚ ਨਹੀਂ ਰਿਹਾ ਕਿ ਮੈਨੂੰ ਅੱਛੀ ਫਿਜ਼ਿਕਸ ਵੀ ਚਾਹੀਦੀ ਹੈ, ਮੇਰੇ 'ਚ ਹੋਰ ਵੀ ਕੁਆਲਿਟੀਆਂ ਹੋਣੀਆਂ ਚਾਹੀਦੀਆਂ, ਆਈ ਸ਼ੁੱਡ ਬੀ ਲੀਡਰ,
1: ਬਿਲਕੁਲ ਉਹ
0: ਆਈ ਸ਼ੁੱਡ ਬੀ ਡਿਸੀਜ਼ਨ ਮੇਕਿੰਗ ਮੇਰੇ 'ਚ ਹੋਣੀ ਚਾਹੀਦੀ ਹੈ। ਸੋ ਬੈਲੈਂਸਡ ਆਫਿਸਰ ਆਰਮੀ ਨੂੰ ਇਸ ਕਰਕੇ ਨਹੀਂ ਮਿਲਦੇ ਕਿਉਂਕਿ ਬੱਚੇ ਦੀ ਡਿਵੈਲਪਮੈਂਟ ਬੈਲੈਂਸ ਨਹੀਂ ਹੋ ਰਹੀ, ਜਿਸ ਤਰ੍ਹਾਂ ਕਿ ਆਪਾਂ ਪਹਿਲਾਂ ਵੀ ਗੱਲ ਕਰ ਰਹੇ ਹਾਂ।
1: ਸਾਡੇ ਬਿਲਕੁਲ ਜੀ ਸਕੂਲਾਂ ਦੇ ਪੱਧਰ 'ਤੇ ਕਹਿ ਲਓ ਵੀ
0: ਜਿੰਨਾ ਕਿਤੇ ਕਮੀ ਰਹਿ ਗਈ, ਕਮੀ ਰਹਿ ਗਈ,
1: ਬੱਚਿਆਂ ਦਾ ਵੀ ਏਡਾ ਕਸੂਰ ਨਹੀਂ, ਆਪਾਂ ਕਹਿੰਦੇ ਵੀ ਹੋਊਗਾ
0: ਨਹੀਂ ਬੱਚਿਆਂ ਦਾ ਨਹੀਂ ਕਸੂਰ, ਤਾਂ ਬੇਸਿਕਲੀ ਇੱਕ ਆਪਾਂ ਪੌਦਾ ਲਗਾਇਆ ਹੋਇਆ, ਉਹ ਪੌਦਾ ਤਾਂ ਬੜੀ ਅੱਛੀ ਬ੍ਰਾਂਡ ਦਾ ਲੈ ਆਉਂਦਾ, ਅਸੀਂ ਉਹਨੂੰ ਅੱਛੀ ਤਰ੍ਹਾਂ ਫੀਡ ਨਹੀਂ ਦੇ ਰਹੇ, ਅੱਛਾ ਪਾਣੀ ਨਹੀਂ ਟਾਈਮ ਸਿਰ ਦੇ ਰਹੇ, ਤਾਂ ਉਹ ਫੁੱਲ ਵਧੀਆ ਥੋੜ੍ਹੀ ਦਊਗਾ,
1: ਉਹਨੂੰ ਸਹੀ ਕੋਈ ਡਾਇਰੈਕਸ਼ਨ ਨਹੀਂ ਆਪਾਂ ਦੇ ਪਾਰੇ।
0: ਸੋ ਪੇਰੈਂਟਸ ਤੇ ਟੀਚਰਸ ਦਾ ਰੋਲ ਜਿਹੜਾ ਹੈ ਉਹ ਹੋਣਾ ਚਾਹੀਦਾ ਕਿ ਉਹ ਬੱਚੇ ਦੇ ਵਿੱਚੋਂ ਕੱਢਣਾ ਪੋਟੈਂਸ਼ੀਅਲ ਉਹਦਾ ਬਾਹਰ ਕੱਢਣਾ ਹੈ, ਨਾ ਕਿ ਬੱਚੇ ਨੂੰ ਕੁੱਟ ਮਾਰ ਕੇ ਉਹ ਚੀਜ਼ਾਂ ਨੂੰ ਬਾਹਰ ਕੱਢਣਾ ਚਾਹੀਦਾ।
1: ਹਾਂ ਤੁਸੀਂ ਹੁਣ ਕਹਾਵਤ ਵੀ ਹੈ, ਕਹਿੰਦੇ ਤੁਸੀਂ ਘੋੜੇ ਨੂੰ ਕੁੱਟ ਕੁੱਟ ਕੇ ਦਰਿਆ ਤੱਕ ਲੈ ਜਾਓਗੇ ਪਰ ਉਹਨੂੰ ਧੱਕੇ ਨਾਲ ਪਾਣੀ ਨਹੀਂ ਪਾ ਦਿੰਦੇ, ਜਦੋਂ ਤੱਕ ਉਹ ਆਪ ਨਾ ਚਾਹੇ ਪੀਣਾ,
0: ਬਿਲਕੁਲ ਜੀ ਬਿਲਕੁਲ,
1: ਉਹਨੂੰ ਕੁੱਟ ਕੇ ਨਹੀਂ ਬੁਲਾਇਆ ਜਾ ਸਕਦਾ।
0: ਹਾਂਜੀ ਹਾਂਜੀ,
1: ਤੋ ਇਹ ਮੈਂ ਦੇਖਦਾ ਕਿ ਜਿਹੜੀ ਸ਼ਖਸੀਅਤ ਹੈ ਉਹਦਾ ਬਹੁਤ ਪੱਖੀ ਵਿਕਾਸ ਹੋਣਾ ਜ਼ਰੂਰੀ ਹੈ, ਜਿਹੜੀਆਂ ਕਿਤਾਬਾਂ ਪੜ੍ਹ ਕੇ ਨੰਬਰ ਬਹੁਤ ਗੋਲਡਨ,
0: ਬਿਲਕੁਲ ਜੀ ਬਿਲਕੁਲ ਬਿਲਕੁਲ ਜੀ,
1: ਉਹ ਇੱਕ ਪਾਸਾ ਹੋ ਗਿਆ, ਦੂਜਾ ਪਾਸਾ ਤੁਸੀਂ ਆਪਣਾ ਕਮਜ਼ੋਰ,
0: ਦੂਜਾ ਕਮਜ਼ੋਰ ਕਰ ਲਿਆ ਜੀ,
1: ਉਹ ਬਹੁਤ ਜ਼ਰੂਰੀ ਹੈ, ਸਿਹਤ ਦਾ ਹੋਣਾ ਵੀ ਜ਼ਰੂਰੀ ਹੈ,
0: ਹੋਰ ਕੁਆਲਿਟੀਜ਼ ਬਹੁਤ ਹੈਗੀਆਂ ਜਿਹੜੀਆਂ। ਔਰ ਈਵਨ ਔਰ ਮੈਂ ਇੱਕ ਤੁਹਾਨੂੰ ਹੋਰ ਗੱਲ ਦੱਸ ਰਿਹਾ ਕਿ ਸਾਡੇ ਕੋਲ ਬੱਚੇ ਆ ਰਹੇ ਆ ਬੀਟੈਕ ਕਰਦੇ ਆ, ਫਾਈਨਲ ਈਅਰ 'ਚ ਹੁੰਦੇ, ਐਮਟੈਕ ਫਾਈਨਲ ਈਅਰ 'ਚ ਆ ਰਹੇ ਆ, ਉਹ ਸਰ ਆ ਕੇ ਗੱਲ ਕਰਦੇ, ਸਰ ਸਾਡੇ ਵਿੱਚ ਬੋਲਣ ਦੀ ਸਕਿੱਲ ਨਹੀਂ ਹੈ ਸਾਡੇ 'ਚ, ਅਸੀਂ ਇੰਗਲਿਸ਼ ਫਲੂਐਂਟਲੀ ਬੋਲ ਪਾਉਂਦੇ, ਮੈਂ ਤਾਂ ਸਰ ਹੁਣ ਇੰਗਲਿਸ਼ ਸਪੀਕਿੰਗ ਕੋਰਸ ਕਰ ਰਿਹਾ,
1: ਕਰਦੇ ਆ,
0: ਔਰ ਇਹਨਾਂ ਬੱਚਿਆਂ ਨੂੰ ਜਦੋਂ ਸਾਡੇ ਕੋਲ ਪੜ੍ਹਦੇ ਸੀ ਮੇਰੀ ਕੋਸ਼ਿਸ਼ ਹੈ ਕਿ ਬੱਚੇ ਕੋਲੋਂ ਬੁਲਵਾਉਣਾ ਕੋਈ ਡੈਫੀਨੇਸ਼ਨ ਬੋਲ ਤੋਂ, ਇੰਗਲਿਸ਼ ਬੋਲੋ ਤਾਂਹੀਓ ਮਤਲਬ
1: ਝਾਕਾ ਇੱਕ
0: ਨਿਕਲ ਬੇਸਿਕਲੀ ਤਾਂ ਝਾਕਾ ਹੀ ਹੁੰਦਾ
1: ਝਾਕਾ ਹੀ
0: ਆਈਲੈਟ ਦੀ ਕੋਚਿੰਗ ਲੈ ਰਹੇ ਬੱਚੇ ਉਹ ਮੈਂ ਤਾਂ ਕਹਿੰਦਾ ਕਿ ਜਿਹੜੇ ਬੱਚਾ ਕਲਾਸ 'ਚ ਇੰਗਲਿਸ਼ ਮੀਡੀਅਮ 'ਚ ਪੜ੍ਹ ਰਿਹਾ ਜੇ ਬੱਚਾ ਕੋਲ ਬੁਲਾਇਆ ਜਾਏ ਵਾਰ ਵਾਰ ਚੀਜ਼ਾਂ ਨੂੰ ਤਾਂ ਉਹਨੂੰ ਲੋੜ ਹੀ ਨਹੀਂ ਕੋਚਿੰਗ ਦੀ
1: ਜ਼ਰੂਰਤ ਹੀ ਨਹੀਂ
0: ਦੇ ਕੈਨ ਡੂ ਆਪਣੇ ਆਪ ਹੀ ਇਸ ਚੀਜ਼ਾਂ 'ਚੋਂ ਉਹ ਮਤਲਬ ਅੱਛੇ ਅੱਛੇ ਬੈਂਡ ਲੈ ਸਕਦੇ
1: ਮਤਲਬ ਸੁਭਾਵਿਕ ਤੌਰ 'ਤੇ ਬਣ ਸਕਦੇ ਆ ਉਹ
0: ਬਿਲਕੁਲ
1: ਕੋਈ ਐਡੀ ਗੱਲ ਨਹੀਂ
0: ਹਾਂਜੀ ਹਾਂਜੀ
1: ਤੋ ਬੱਚੇ ਦਾ ਜਿਹੜਾ ਡਿਵੈਲਪਮੈਂਟ ਜਦੋਂ ਤੱਕ ਨਹੀਂ ਹੁੰਦੀ ਚਾਰੋਂ ਪਾਸੇ ਬਾਕੀ ਐਨਡੀਏ ਦੇ ਵਿੱਚ ਨਾ ਜਾਣਾ ਇੱਕ ਚਿੰਤਾਜਨਕ ਗੱਲ ਹੈ। ਮੈਂ ਪਿੱਛੇ ਜੇ ਕੋਈ ਦੇਖ ਸੁਣ ਰਿਹਾ ਸੀ ਕਿਸੇ ਦਾ ਲੈਕਚਰ, ਉਹ ਕਹਿੰਦੇ ਕਿ ਦੇਖੋ ਪੰਜਾਬ ਦੇ ਸਰਕਾਰ ਨੇ ਦੋ ਸਕੂਲ ਬਣਾਏ, ਮਾਈ ਭਾਗੋ ਅਕੈਡਮੀ ਅਤੇ ਦੂਸਰਾ ਮਹਾਰਾਜਾ ਰਣਜੀਤ ਸਿੰਘ ਜਿਹੜੀ ਆ।
0: ਹਾਂ, ਇੱਕ ਬੜੀ ਖੁਸ਼ੀ ਦੀ ਗੱਲ ਹੈ ਜੀ ਕਿ ਇਸ ਵਾਰ ਜਿਹੜਾ ਬੱਚਾ ਐਨਡੀਏ ਦੇ ਵਿੱਚ ਟੌਪ ਕੀਤਾ ਹੈ, ਪਾਸ ਆਊਟ ਹੋਇਆ, ਉਹ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਦਾ ਬੱਚਾ।
1: ਬਿਲਕੁਲ ਬਿਲਕੁਲ ਜੀ, ਹਾਂਜੀ ਹਾਂਜੀ, ਇਹ ਬੜੀ ਖੁਸ਼ੀ ਦੀ ਗੱਲ ਹੈ।
0: ਬਿਲਕੁਲ
1: ਤੇ ਉਹ ਪੰਜਾਬ ਸਰਕਾਰ ਦਾ ਅੱਛਾ ਇੱਕ ਉਪਰਾਲਾ ਰਿਹਾ ਤੇ ਅੱਛੀ ਦੇਣ ਹੈ। ਤੇ ਉਹ ਉਹਨਾਂ ਦੇ ਜਿਹੜੇ ਜਨਰਲ ਜਿਹੜੇ ਸੀਗੇ ਆਈ ਪੀ ਸਿੰਘ ਜੀ ਮਾਈ ਭਾਗੋ ਦੇ, ਉਹਦੇ ਵਿੱਚ ਲੜਕੀਆਂ ਦੇ ਲਈ ਬਣਾਇਆ ਹੋਇਆ, ਉਹ ਕਹਿੰਦੇ ਕਿ ਦੇਖੋ ਜੀ ਇਹਦੇ ਵਿੱਚ ਸਾਨੂੰ ਅੱਜ ਤੱਕ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਕੋਈ ਵੀ ਬੱਚਾ ਇਹਦੇ ਸਾਡੀ ਅਕੈਡਮੀ 'ਚ ਦਾਖਲ ਨਹੀਂ ਹੋਇਆ।
0: ਠੀਕ ਠੀਕ ਠੀਕ,
1: ਮੈਂ ਕਿਹਾ ਜੀ ਕੀ ਗੱਲ ਹੈ ਜੀ? ਕਹਿੰਦੇ ਜੀ ਦੇਖ ਲਓ ਹੁਣ, ਕਿਉਂਕਿ ਅਸੀਂ ਤਾਂ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਕਿ ਨੰਬਰ ਹੀ ਇਕੱਲੇ ਨਹੀਂ ਚਾਹੀਦੇ ਸਾਨੂੰ,
0: ਹਾਂਜੀ ਹਾਂਜੀ,
1: ਇੱਥੇ ਇੱਕ ਆਫੀਸਰ ਕੋਈ ਲੜਕੀ ਹੈ ਉਹਨੂੰ ਤਿਆਰ ਕਰਨਾ ਸੀ।
0: ਬਿਲਕੁਲ ਬਿਲਕੁਲ,
1: ਔਰ ਆਫੀਸਰ ਬੋਲਡ ਚਾਹੀਦੀ ਆ, ਕਿਵੇਂ ਉਹ 'ਚ ਲੱਗਣੀ ਚਾਹੀਦੀ, ਉਹਦੇ ਅੰਦਰ ਇੱਕ ਅੱਗ ਚਾਹੀਦੀ।
0: ਹਾਂਜੀ ਹਾਂਜੀ ਬਿਲਕੁਲ,
1: ਤੇ ਉਹੀ ਲੀਡ ਕਰੇਗੀ ਮਿਲਟਰੀ ਫੌਜ ਨੂੰ।
0: ਬਿਲਕੁਲ,
1: ਹੋਰ ਹੀ ਤਰ੍ਹਾਂ ਦਾ ਕੋਈ ਅਫਸਰ ਬਣਾ ਕੇ ਭੇਜਦੀ, ਸਾਰਾ ਕੁਝ ਸੁੱਟ ਕੇ ਆ ਜੇ
0: ਮਿਲਟਰੀ ਦੀ ਜੇ ਜੋਬ ਦੇ ਵਿੱਚ ਲੀਡਰਸ਼ਿਪ ਮਤਲਬ ਤੁਹਾਡੀ ਲਾਈਫ ਰਿਸਕ ਤੇ ਆ ਜਦੋਂ ਤੁਸੀਂ ਲੜ ਰਹੇ ਫਰੰਟ ਉੱਤੇ।
1: ਬਿਲਕੁਲ ਜੀ,
0: ਅੱਛਾ ਉੱਥੇ ਇੱਕ ਅੱਛਾ ਲੀਡਰ ਹੀ ਸਫਲ ਹੋ ਸਕਦਾ ਹੈ।
1: ਉਹ ਸੰਜੀਵ ਜੀ, ਮੈਂ ਉਹ ਬੱਚੀਆਂ ਨੂੰ ਮਿਲਿਆ ਜਿਹੜੀਆਂ ਉੱਥੇ ਟ੍ਰੇਨਿੰਗ ਕਰਦੀਆਂ ਸੀ,
0: ਹਾਂਜੀ ਹਾਂਜੀ,
1: ਉਹ ਰੂਟੀਨ ਵਿੱਚ ਹੀ ਅਫਸਰ ਲੱਗ ਰਹੀਆਂ ਸੀ। 25 ਕੁੜੀਆਂ ਦਾ ਬੈਚ ਹੈ, ਉਹਨਾਂ 'ਚ ਕੋਈ ਵੀ ਕੁੜੀ ਜਿਹੜੀ ਆ, ਮੈਨੂੰ ਇਹ ਨਹੀਂ ਲੱਗਿਆ ਵੀ ਇਹ ਥੋੜ੍ਹੀ ਸੁਸਤ ਆ ਜਾਂ ਕੀ ਆ। ਉਹ ਇੰਨੀ ਆ ਐਕਟਿਵ ਕਿ ਉਹਨਾਂ ਦੀ ਟ੍ਰੇਨਿੰਗ ਇੰਨੀ ਅੱਛੀ ਹੋ ਰਹੀ ਆ, ਤੇ ਉਹ ਤੇ ਰੂਟੀਨ ਦੇ ਵਿੱਚ ਆਫੀਸਰ ਵਾਂਗ ਹੀ ਉਹ ਚੱਲ ਰਹੀਆਂ ਨੇ।
0: ਠੀਕ ਠੀਕ,
1: ਤੇ ਜਿਵੇਂ ਤੁਸੀਂ ਦੱਸਿਆ ਕਿ ਉਹਦੇ ਵਿੱਚੋਂ ਹੀ ਜਿਹੜਾ ਬੋਇਜ਼ ਦਾ ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਜਿਹੜਾ ਸਕੂਲ ਆ ਅਕੈਡਮੀ, ਉਹਦੇ ਵਿੱਚੋਂ ਵੀ ਸੇਮ ਚੀਜ਼ ਆ। ਉਹ ਜਿਹੜੇ ਮੁੰਡੇ ਆ ਉਹਨਾਂ 'ਚ ਬਹੁਤ ਕੋਨਫੀਡੈਂਸ ਆ, ਜਿਹ 'ਚ ਕੋਨਫੀਡੈਂਸ ਨਹੀਂ ਉਹ ਮਾਰਿਆ ਗਿਆ, ਉਹ ਵਾਪਸ ਆ ਜਾਂਦਾ, ਭੱਜ ਕੇ ਆ ਜਾਂਦੇ, ਕਹਿੰਦੇ ਨਹੀਂ ਜੀ ਉੱਥੇ ਸਾਡੇ ਕੋਲ ਨਹੀਂ ਹੋਣਾ ਕੁਛ ਵੀ।
0: ਠੀਕ ਠੀਕ ਠੀਕ ਠੀਕ,
1: ਤੋ ਇਹ ਜਿਹੜੀ ਆ ਸਿਲਸਿਲਾ ਹੈ ਇਹਦੇ ਵਿੱਚ ਕੋਨਫੀਡੈਂਸ ਜ਼ਰੂਰੀ ਆ।
0: ਹਾਂਜੀ,
1: ਇੱਕ ਜੇ ਉਹ ਬੱਚਾ 10ਵੀਂ ਤੋਂ ਬਾਅਦ ਸਾਇੰਸ ਰੱਖ ਲੈਂਦਾ ਚੰਗੇ ਨੰਬਰ ਲੈ ਕੇ, ਤੇ ਉਹਦੇ ਵਿੱਚ ਵੀ ਚੰਗਾ ਕੰਮ ਕਰਦਾ ਹੈ, ਤੋ ਉਹ ਕਾਫੀ ਬ੍ਰਾਈਟ ਫਿਊਚਰ ਉਹਦਾ,
0: ਬਹੁਤ ਬ੍ਰਾਈਟ ਫਿਊਚਰ
1: ਆ ਜਾਂਦਾ। ਤੇ ਕਿੰਨੀਆਂ ਆਪਸ਼ਨਸ ਆ, ਆਪਾਂ ਜੇ ਗੱਲਾਂ ਕਰਨ ਲੱਗ ਜਾਈਏ ਤਾਂ ਮੈਨੂੰ ਲੱਗਦਾ ਕਿ ਟਾਈਮ ਥੋੜਾ ਪੈ ਜਾਏਗਾ।
0: ਹਾਂਜੀ ਬਿਲਕੁਲ,
1: ਕੁਝ ਜਿਹੜੇ ਆ ਜਿਵੇਂ ਤੁਸੀਂ ਦੱਸ ਰਹੇ ਸੀਗੇ ਇੰਜੀਨੀਅਰਿੰਗ ਕੋਰ ਦੇ ਵਿੱਚ ਆ, ਤੇ ਮੈਡੀਕਲ ਦੇ ਵਿੱਚ ਆ, ਕੈਮਿਸਟਰੀ ਯਾਰ ਉਹਦੇ ਕੋਲ ਹੈਗੀ ਆ, ਉਹਦੇ ਵਿੱਚ ਵੀ ਸਕੋਪ ਕਿਹੜੇ ਕਿਹੜੇ ਹੋ ਜਾਂਦੇ ਜੀ?
0: ਕੈਮਿਸਟਰੀ ਦੇ ਵਿੱਚ ਤੁਸੀਂ ਅੱਗੇ ਕੈਮਿਸਟਰੀ ਦੇ ਇਹਨਾਂ ਸਾਰੇ ਸਬਜੈਕਟਸ ਦੇ ਵਿੱਚ ਅੱਗੇ ਬੀ ਐੱਸ ਸੀ ਐੱਮ ਐੱਸ ਸੀ ਕਰ ਸਕਦੇ ਹੋ ਓਨਰਸ ਇਹਨਾਂ ਦੇ।
1: ਹਾਂਜੀ,
0: ਔਰ ਕੈਮਿਸਟਰੀ ਦੇ ਵਿੱਚ ਤਾਂ ਤੁਸੀਂ ਅੱਜ ਫਾਰਮਾਸਿਟੀਕਲ ਕੰਪਨੀਜ਼ ਹੈਗੀਆਂ ਉਹਨਾਂ ਦੇ ਵਿੱਚ ਵੀ ਕਾਫੀ ਸਕੋਪ ਹੈ,
1: ਕਾਫੀ ਮੰਗ ਹੈ,
0: ਕਾਫੀ ਮੰਗ ਹੈ, ਔਰ ਉੱਥੇ ਅੱਛੇ ਮਤਲਬ ਪੈਕੇਜ ਉਹ ਦਿੰਦੇ ਹਨ ਜਿਹੜੇ ਐੱਮ ਐੱਸ ਸੀ ਪੀ ਐੱਚ ਡੀ ਹਨ
1: ਕੈਮੀਕਲ ਇੰਜੀਨੀਅਰਸ ਜਿਹੜੇ ਆ ਉਹ ਚੰਗਾ ਕੰਮ ਕਰ ਰਹੇ।
0: ਹਾਂਜੀ ਬਿਲਕੁਲ ਜੀ ਬਿਲਕੁਲ,
1: ਤੇ ਮੈਥ ਇਹਦੇ ਵਿੱਚ ਇੱਕ ਜੁੜਦਾ ਨਾਲ।
0: ਹਾਂਜੀ ਹਾਂਜੀ,
1: ਮੈਥ ਕੀ ਰੋਲ ਪਲੇ ਕਰਦਾ ਜੀ?
0: ਮੈਥ ਦਾ ਰੋਲ ਇਹ ਹੈ ਕਿ ਮੈਥ ਇੱਕ ਮਾਸਟਰ ਜਿਸ ਤਰ੍ਹਾਂ ਕਹਿੰਦੇ ਕਿ ਆਤਮਾ ਹੈ, ਕੰਟਰੋਲਰ
1: ਕੰਟਰੋਲਰ ਹੈ ਸਾਰੇ ਸਬਜੈਕਟਾਂ ਦਾ।
0: ਫਿਜਿਕਸ ਦੇ ਵਿੱਚ ਅਸੀਂ ਜਦੋਂ ਫਿਜਿਕਸ ਪੜ੍ਹਾਉਣਾ ਸ਼ੁਰੂ ਕਰਦੇ ਹਾਂ ਪਲੱਸ ਵਨ ਦੇ ਵਿੱਚ, ਪਹਿਲਾਂ ਸਾਨੂੰ ਮੈਥ ਦੇ 2-4-5 ਟੌਪਿਕ ਕਵਰ ਕਰਨੇ ਪੈਂਦੇ, ਪਹਿਲੇ 15 ਦਿਨ ਮੈਥ 'ਤੇ ਲਗਾਉਣੇ ਪੈਂਦੇ ਆ ਤਾਂ ਕਿ ਬੱਚਿਆਂ ਨੂੰ ਫਿਜਿਕਸ ਸਮਝ ਆ ਜਾਵੇ।
1: ਠੀਕ ਹੈ ਜੀ।
0: ਸੋ ਮੈਥ ਜਿਹੜਾ ਮੈਥ ਦਾ ਇਨ ਇਟ ਸੈਲਫ ਤਾਂ ਮੈਂ ਜ਼ਿਆਦਾ ਨਹੀਂ, ਪ੍ਰੈਕਟੀਕਲ ਕੋਈ ਸਕੋਪ ਹੋਵੇ, ਬਟ ਇਹ ਸਾਰਿਆਂ ਦੀ ਆਤਮਾ ਹੈ। ਇਹਦੇ ਤੋਂ ਬਿਨਾਂ ਨਾ ਕੈਮਿਸਟਰੀ ਦਾ ਗੁਜ਼ਾਰਾ ਹੈ, ਨਾ ਫਿਜਿਕਸ ਦਾ ਗੁਜ਼ਾਰਾ ਹੈ, ਤੇ ਫਿਜਿਕਸ ਦਾ ਤਾਂ ਹੈ ਹੀ ਨਹੀਂ, ਤੇ ਨਾ ਬਾਇਓ ਦਾ ਗੁਜ਼ਾਰਾ ਹੈ।
1: ਮਤਲਬ ਮੈਥ ਉਹ ਜ਼ਮੀਨ ਹੈ ਜਿਹਦੇ ਵਿੱਚ ਸਾਰੇ ਪੌਦੇ ਉੱਗਣਗੇ।
0: ਬਿਲਕੁਲ ਬਿਲਕੁਲ ਬਿਲਕੁਲ,
1: ਬੰਦੇ ਦਾ ਮੈਥਮੈਟਿਕਸ ਚੰਗਾ ਹੋਣਾ ਚਾਹੀਦਾ।
0: ਹਾਂਜੀ ਹਾਂਜੀ,
1: ਇਹ ਇੱਕ ਵਾਕਈ, ਔਰ ਜੋੜ ਤੋੜ ਦੇ ਵਿੱਚ ਜਿਹੜਾ ਬੰਦਾ ਕਾਮਯਾਬ ਹੋ ਗਿਆ ਉਹ ਤਾਂ ਜ਼ਿੰਦਗੀ 'ਚ ਫੇਲ ਹੁੰਦਾ ਹੀ ਨਹੀਂ।
0: ਬਿਲਕੁਲ ਜੀ ਬਿਲਕੁਲ ਬਿਲਕੁਲ।
1: ਤੋ ਸੰਜੀਵ ਸ਼ਰਮਾ ਜੀ, ਅੱਜ ਤੁਸੀਂ ਬਹੁਤ ਹੀ ਕੀਮਤੀ ਗੱਲਾਂ ਸਾਂਝੀਆਂ ਕੀਤੀਆਂ, ਔਰ ਮੈਨੂੰ ਪੂਰੀ ਉਮੀਦ ਹੈ ਜਿਹੜੇ ਵਿਦਿਆਰਥੀ ਜਾਂ ਉਹਨਾਂ ਦੇ ਮਾਤਾ ਪਿਤਾ ਇਹ ਪ੍ਰੋਗਰਾਮ ਸੁਣ ਰਹੇ ਨੇ ਉਹ ਜ਼ਰੂਰ ਸੰਜੀਵ ਜੀ ਦੀਆਂ ਗੱਲਾਂ ਨੂੰ ਤੋਂ ਫਾਇਦਾ ਲੈਣਗੇ, ਅਤੇ ਬੱਚਿਆਂ ਦਾ ਭਵਿੱਖ ਜਿਹੜਾ ਹੋਰ ਵੀ ਬ੍ਰਾਈਟ ਹੋਏਗਾ, ਅਤੇ ਅਸੀਂ ਵੀ ਤੁਹਾਡੇ ਚੰਗੇ ਭਵਿੱਖ ਦੀ ਕਾਮਨਾ ਕਰਦੇ ਹਾਂ ਹਮੇਸ਼ਾ ਹੀ, ਅਤੇ ਦੁਆ ਕਰਦੇ ਹਾਂ ਕਿ ਤੁਸੀਂ ਚੜ੍ਹਦੀ ਕਲਾ 'ਚ ਰਹੋ ਅਤੇ ਖੁਸ਼ ਰਹੋ, ਮੁਸਕਰਾਉਂਦੇ ਰਹੋ, ਅਤੇ ਪ੍ਰੋਗਰਾਮ ਰੁਜ਼ਗਾਰ ਸਿੱਖਿਆ ਤੇ ਰੁਜ਼ਗਾਰ ਲੈ ਕੇ ਫਿਰ ਆਪਾਂ ਹਾਜ਼ਰ ਹੋਵਾਂਗੇ ਸੰਜੀਵ ਸ਼ਰਮਾ ਜੀ ਦੇ ਨਾਲ। ਤੇ ਹੁਣ ਸਾਨੂੰ ਦਿਓ ਆਗਿਆ ਤੇ ਤੁਸੀਂ ਮਾਣੋ ਆਨੰਦ। ਬਹੁਤ ਬਹੁਤ ਧੰਨਵਾਦ ਇਸ ਪ੍ਰੋਗਰਾਮ ਸੁਣਨ ਦੇ ਲਈ ਤੇ ਦੁਆਬਾ ਰੇਡੀਓ ਦੀ ਪੂਰੀ ਟੀਮ ਵੱਲੋਂ ਤੁਹਾਡਾ ਇੱਕ ਸ਼ੁਕਰਾਨਾ ਤੇ ਰੱਬ ਰਾਖਾ। ਖੁਸ਼ ਰਹੋ, ਮੁਸਕਰਾਉਂਦੇ ਰਹੋ।

0: ದ್ವಾಪ ರೇಡಿಯೋ.
1: ਦੋਸਤੋ ਦੁਆਬਾ ਰੇਡੀਓ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮੈਂ ਸੁਖਵੀਰ ਜੋਗਾ ਲੈ ਕੇ ਆਇਆ ਹਾਂ ਤੁਹਾਡੇ ਲਈ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ। ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਹਰ ਵਿਦਿਆਰਥੀ, ਨੌਜਵਾਨ ਅਤੇ ਉਹਨਾਂ ਦੇ ਮਾਤਾ ਪਿਤਾ ਦਾ ਇੱਕ ਨਿਸ਼ਾਨਾ ਹੁੰਦਾ ਹੈ ਕਿ ਉਹਨਾਂ ਦਾ ਬੱਚਾ ਪੜ੍ਹ ਲਿਖ ਕੇ ਕਿਸੇ ਚੰਗੇ ਕੰਮ ਕਾਰ ਉੱਤੇ ਲੱਗ ਜਾਵੇ, ਤਾਂ ਕਿ ਉਹ ਇੱਜ਼ਤ ਨਾਲ ਚਾਰ ਪੈਸੇ ਕਮਾਉਣ ਵਾਲਾ ਬਣ ਕੇ ਆਪਣੇ ਭਵਿੱਖ ਨੂੰ ਵਧੀਆ ਢੰਗ ਨਾਲ ਜੀ ਸਕੇ। ਇੱਕ ਪਾਸੇ ਜਿੱਥੇ ਬੇਰੁਜ਼ਗਾਰ ਨੌਜਵਾਨਾਂ ਦੀ ਭੀੜ ਹਰ ਦਿਨ ਵੱਧ ਰਹੀ ਹੈ, ਉੱਥੇ ਬਹੁਤ ਸਾਰੇ ਖੇਤਰ ਅਜਿਹੇ ਵੀ ਹਨ ਜਿਨ੍ਹਾਂ ਬਾਰੇ ਉਹਨਾਂ ਨੂੰ ਜਾਣਕਾਰੀ ਨਹੀਂ ਹੈ। ਅੱਜ ਦਾ ਵਿਸ਼ਾ ਹੈ ਮੀਡੀਆ ਦੇ ਖੇਤਰ ਵਿੱਚ ਰੋਜ਼ਗਾਰ ਦੇ ਮੌਕੇ। ਮੀਡੀਆ ਬੜੀ ਚਕਾਚੌਂਦ ਵਾਲਾ ਖੇਤਰ ਹੈ ਜਿਸ ਵਿੱਚ ਪੈਸਾ ਵੀ ਬਹੁਤ ਹੈ, ਪਰ ਇਹ ਬੜੀ ਜ਼ਿੰਮੇਵਾਰੀ ਨਾਲ ਨਿਭਾਉਣ ਵਾਲਾ ਕਾਰਜ ਹੈ। ਇਸ ਵਿਸ਼ੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਮਹਿਮਾਨ ਹਨ ਮੈਡਮ ਸਹਿਬਾਨਾ ਜੀ, ਜੋ ਕਿ ਜ਼ਿਲ੍ਹਾ ਰੁਜ਼ਗਾਰ ਅਤੇ ਉੱਦਮ ਬਿਊਰੋ ਬਰਨਾਲਾ ਵਿੱਚ ਕਰੀਅਰ ਕੌਂਸਲਰ ਹਨ। ਸਹਿਬਾਨਾ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਦੁਆਬਾ ਰੇਡੀਓ ਉੱਤੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
2: ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ।
1: ਹਾਂਜੀ, ਆਪਾਂ ਸ਼ੁਰੂਆਤ ਕਰਾਂਗੇ। ਮੈਡਮ, ਗੱਲ ਕਰਨੀ ਚਾਹਾਂਗਾ ਮੀਡੀਆ ਦੇ ਖੇਤਰ ਵਿੱਚ ਰੁਜ਼ਗਾਰ ਦੇ ਮੌਕਿਆਂ ਬਾਰੇ ਆਪਾਂ ਗੱਲ ਕਰਨੀ ਹੈ।
2: ਹਾਂਜੀ,
1: ਇਸ ਖੇਤਰ ਦੇ ਵਿੱਚ ਮੀਡੀਆ ਦੇ ਵਿੱਚ ਕਿਹੜੇ ਕਿਹੜੇ ਕੰਮ ਆ ਜਾਂਦੇ ਨੇ?
2: ਜਦੋਂ ਅਸੀਂ ਮੀਡੀਆ ਦੀ ਗੱਲ ਕਰਦੇ ਹਾਂ ਤਾਂ ਬੇਸਿਕਲੀ ਅਸੀਂ ਸੰਚਾਰ ਦੀ ਗੱਲ ਕਰ ਰਹੇ ਹੁੰਦੇ ਹਾਂ।
1: ਹਾਂਜੀ,
2: ਤੇ ਅੱਜ ਦੇ ਦੌਰ ਵਿੱਚ ਅਜਿਹਾ ਕੋਈ ਵੀ ਕੰਮ ਨਹੀਂ ਹੈ ਜਿਹੜਾ ਸੰਚਾਰ ਦੇ ਬਿਨਾਂ ਸੰਭਵ ਹੈ।
1: ਬਿਲਕੁਲ ਜੀ,
2: ਮੀਡੀਆ ਦਾ ਖੇਤਰ ਬਹੁਤ ਹੀ ਜ਼ਿਆਦਾ ਵਿਸ਼ਾਲ ਹੋ ਚੁੱਕਿਆ ਹੈ ਹੁਣ।
1: ਹਾਂਜੀ,
2: ਇਹਨਾਂ ਤੋਂ ਸਭ ਤੋਂ ਪਹਿਲਾਂ ਪ੍ਰਿੰਟ ਮੀਡੀਆ ਜਿੱਦਾਂ ਕਿ ਅਖਬਾਰ ਹੋ ਗਏ, ਮੈਗਜ਼ੀਨਸ ਹੋ ਗਏ, ਇਹ ਸਾਰਾ ਸਾਡਾ ਪ੍ਰਿੰਟ ਮੀਡੀਆ ਆ ਜਾਂਦਾ ਹੈ ਜਿਹੜਾ ਕਿ ਬਹੁਤ ਹੀ ਪੁਰਾਣਾ ਵੀ ਹੈ।
1: ਹਾਂਜੀ,
2: ਤੇ ਇਸ ਤੋਂ ਇਲਾਵਾ ਨਾਲ ਹੀ ਇਹਦੇ ਇਲੈਕਟ੍ਰੋਨਿਕ ਮੀਡੀਆ ਵੀ ਜੁੜ ਜਾਂਦਾ ਹੈ, ਜਿਹੜਾ ਕਿ ਜਿਹਦੇ ਵਿੱਚੋਂ ਅਸੀਂ ਸਭ ਤੋਂ ਜ਼ਿਆਦਾ ਵਾਕਿਫ ਹੀ ਹਾਂ। ਮੋਸਟਲੀ ਅਸੀਂ ਟੀਵੀ ਚੈਨਲਸ ਦੇਖਦੇ ਰਹਿੰਦੇ ਹਾਂ, ਟੀਵੀ ਹੋ ਗਿਆ, ਰੇਡੀਓ ਹੋ ਗਿਆ, ਯੂਟਿਊਬ, ਇਹ ਸਾਰੀਆਂ ਜੋ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਆ ਜਾਂਦੀਆਂ ਨੇ।
1: ਹਾਂਜੀ,
2: ਤੇ ਇਸ ਤੋਂ ਇਲਾਵਾ ਮੀਡੀਆ ਦੇ ਖੇਤਰ ਵਿੱਚ ਪਬਲਿਕ ਰਿਲੇਸ਼ਨ ਹੋ ਗਿਆ, ਐਡਵਰਟਾਈਜ਼ਿੰਗ, ਫੋਟੋਗ੍ਰਾਫੀ, ਵੀਡੀਓਗ੍ਰਾਫੀ ਵਰਗੇ ਖੇਤਰ ਵੀ ਜੁੜ ਜਾਂਦੇ ਨੇ।
1: ਹਾਂਜੀ,
2: ਤੇ ਅੱਜ ਕੱਲ ਇੰਟਰਨੈਟ ਦਾ ਜ਼ਮਾਨਾ ਹੋਣ ਕਰਕੇ ਕਈ ਹੋਰ ਨਵੀਆਂ ਟਰਮਸ ਵੀ ਮੀਡੀਆ ਦੇ ਨਾਲ ਜੁੜ ਚੁੱਕੀਆਂ ਨੇ, ਜਿੱਦਾਂ ਨਿਊ ਮੀਡੀਆ ਨੇ ਜਨਮ ਲੈ ਲਿਆ ਹੈ, ਜਿੱਦਾਂ ਕਿ ਆਨਲਾਈਨ ਰੇਡੀਓ, ਆਨਲਾਈਨ ਟੀਵੀ, ਆਨਲਾਈਨ ਵੈਬ ਚੈਨਲਸ, ਤੇ ਵੱਖਰੀਆਂ ਵੱਖਰੀਆਂ ਨਿਊਜ਼ ਵੈਬਸਾਈਟਸ ਹੋ ਗਿਆ, ਪੋਰਟਲਸ ਹੋ ਗਏ, ਐਪਲੀਕੇਸ਼ਨਸ ਹੋ ਗਈਆਂ, ਡਿਫਰੈਂਟ ਡਿਫਰੈਂਟ ਯੂਟਿਊਬ ਨਿਊਜ਼ ਚੈਨਲਸ ਹੋ ਗਏ, ਤੇ ਇਹ ਸਾਰੀਆਂ ਚੀਜ਼ਾਂ ਨੇ ਸਾਡੇ ਮੀਡੀਆ ਦੇ ਜੋ ਖੇਤਰ ਨੂੰ ਹੋਰ ਵੀ ਜ਼ਿਆਦਾ ਵਿਸ਼ਾਲ ਕਰ ਦਿੱਤਾ ਹੈ। ਤੇ ਇਸ ਦੇ ਨਾਲ ਹੀ ਮੀਡੀਆ ਦੇ ਨਾਲ ਜੁੜੀਆਂ ਹੋਈਆਂ ਇੱਕ ਹੋਰ ਖੇਤਰ ਜਿਹਨੂੰ ਅਸੀਂ ਟੈਕਨੋਲੋਜੀ, ਜਿਹੜੀ ਟੈਕਨੋਲੋਜੀ ਮੀਡੀਆ ਦੇ ਵਿੱਚ ਯੂਜ਼ ਹੁੰਦੀ ਹੈ, ਉਸਨੂੰ ਮੀਡੀਆ ਟੈਕਨੀਸ਼ੀਅਨਸ ਆਖ ਸਕਦੇ ਹਾਂ। ਇਹ ਖੇਤਰ ਵੀ ਸਾਡੇ ਮੀਡੀਆ ਦੇ ਖੇਤਰ ਦੇ ਨਾਲ ਜੁੜਿਆ ਹੋਇਆ ਖੇਤਰ ਹੀ ਹੈ।
1: ਬਿਲਕੁਲ ਜੀ, ਅੱਗੇ ਆਪਾਂ ਗੱਲ ਕਰਾਂਗੇ ਵੀ ਜੇ ਤੁਸੀਂ ਗੱਲ ਕੀਤੀ ਹੈ ਪ੍ਰਿੰਟ ਮੀਡੀਆ ਦੀ।
2: ਹਾਂਜੀ,
1: ਪ੍ਰਿੰਟ ਮੀਡੀਆ ਦੇ ਵਿੱਚ ਸਾਡੇ ਨੌਜਵਾਨਾਂ ਲਈ ਕਿਹੜੇ ਕਿਹੜੇ ਕੰਮ ਉਪਲਬਧ ਹਨ?
2: ਪ੍ਰਿੰਟ ਮੀਡੀਆ ਜੋ ਹੈ ਇੱਕ ਸਾਡਾ ਬੜਾ ਹੀ ਪੁਰਾਣਾ ਮੀਡੀਆ ਹੈ, ਜਿਹਦੇ ਵਿੱਚ ਅਖਬਾਰ, ਮੈਗਜ਼ੀਨਸ ਆ ਜਾਂਦੀਆਂ ਨੇ। ਤੇ ਇਹਦੇ ਵਿੱਚ ਅਕਸਰ ਹੀ ਨੌਜਵਾਨ ਜਦੋਂ ਕੋਰਸ ਕੰਪਲੀਟ ਕਰਦੇ ਆ ਤਾਂ ਉਹਨਾਂ ਨੂੰ ਪਹਿਲਾਂ ਐਜ਼ ਅ ਟ੍ਰੇਨੀ ਪੱਤਰਕਾਰ ਭਰਤੀ ਕੀਤਾ ਜਾਂਦਾ ਹੈ ਪ੍ਰਿੰਟ ਮੀਡੀਆ ਦੇ ਵਿੱਚ।
1: ਅੱਛਾ ਜੀ,
2: ਤੇ ਫਿਰ ਉਹ ਆਪਣੇ ਹਾਰਡਵਰਕ ਨਾਲ ਹੌਲੀ ਹੌਲੀ ਪ੍ਰੋਗਰੈਸ ਕਰਦੇ ਹੋਏ ਉਹ ਸਬ ਐਡੀਟਰ ਦੀਆਂ ਪੋਸਟਾਂ ਤੱਕ ਚਲੇ ਜਾਂਦੇ ਨੇ, ਦੈਨ ਉਹ ਐਡੀਟਰ ਦੀ ਪੋਸਟ ਤੱਕ ਵੀ ਚਲੇ ਜਾਂਦੇ ਨੇ। ਤੇ ਇਸ ਦੇ ਨਾਲ ਹੀ ਮੈਂ ਇੱਕ ਚੀਜ਼ ਹਾਈਲਾਈਟ ਜਿਹੜੀ ਇੱਥੇ ਕਰਨਾ ਚਾਹਾਂਗੀ ਕਿ ਇਹ ਪੋਸਟਾਂ ਤੱਕ ਪਹੁੰਚਣ ਲਈ ਜਾਂ ਫਿਰ ਇਸ ਖੇਤਰ ਦੇ ਵਿੱਚ ਸਫਲਤਾ ਹਾਸਲ ਕਰਨ ਦੇ ਲਈ ਜੋ ਇੱਕ ਪਰਸਨ ਦੇ ਵਿੱਚ ਐਬਿਲਿਟੀ ਹੋਣੀ ਚਾਹੀਦੀ ਹੈ, ਉਹ ਹੋਣੀ ਚਾਹੀਦੀ ਹੈ ਕਿ ਲੈਂਗੁਏਜ ਵਿੱਚ ਮੁਹਾਰਤ ਹੋਣਾ ਬਹੁਤ ਜ਼ਰੂਰੀ ਹੈ।
1: ਬਿਲਕੁਲ ਜੀ, ਹਾਂਜੀ,
2: ਵਿਅਕਤੀ ਦਾ ਅਗਰ ਉਹ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਦੇ ਵਿੱਚ ਜਾਣਾ ਚਾਹੁੰਦਾ ਹੈ, ਉਸ 'ਚ ਸਫਲਤਾ ਹਾਸਲ ਕਰਨਾ ਚਾਹੁੰਦਾ ਹੈ, ਤਾਂ ਉਸਨੂੰ ਲੈਂਗੁਏਜ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ। ਭਾਸ਼ਾ ਦੀ ਮੁਹਾਰਤ ਦੇ ਨਾਲ ਹੀ ਬੱਚਾ ਬਹੁਤ ਅੱਗੇ ਦੀ ਅੱਗੇ ਪਹੁੰਚ ਸਕਦਾ ਹੈ। ਅਗਰ ਕਿਸੇ ਨੂੰ ਅੱਛਾ ਰਾਈਟਰ ਰਾਈਟਿੰਗ ਸਕਿੱਲਸ ਨੇ, ਕਿਸੇ ਦੇ ਵਿੱਚ ਰਾਈਟਿੰਗ ਸਕਿੱਲਸ ਨੇ, ਤੇ ਉਹ ਆਪਣੇ ਲਿਖੇ ਹੋਏ ਵਿਸ਼ੇ ਨੂੰ ਅੱਛੇ ਤਰੀਕੇ ਦੇ ਨਾਲ ਬੜੇ ਬਿਊਟੀਫੁਲ ਸ਼ਬਦਾਂ ਦੇ ਵਿੱਚ ਐਕਸਪ੍ਰੈਸ ਕਰ ਸਕਦਾ ਹੈ, ਤਾਂ ਉਹ ਸਾਰੀਆਂ ਚੀਜ਼ਾਂ ਦੇ ਨਾਲ ਉਹਦੀ ਸਕਸੈਸ ਦੇ ਚਾਂਸਸ ਜਿਹੜੇ ਨੇ ਥੋੜੇ ਹੋਰ ਵੱਧ ਜਾਂਦੇ ਨੇ।
1: ਹਾਂਜੀ, ਪ੍ਰਿੰਟ ਮੀਡੀਆ ਦੇ ਵਿੱਚ ਤਾਂ ਭਾਸ਼ਾ ਦਾ ਜਿਹੜਾ ਗਿਆਨ ਹੋਣਾ,
2: ਹਾਂ,
1: ਤੇ ਜਾਂ ਕੰਪਿਊਟਰ ਟਾਈਪਿੰਗ, ਇਹਦਾ ਹੋਰ ਵੀ ਜ਼ਿਆਦਾ ਮਹੱਤਵ ਹੈ।
2: ਬਿਲਕੁਲ, ਇਸ ਦੇ ਨਾਲ ਹੀ ਜਿੱਦਾਂ ਇੱਕ ਵਿਅਕਤੀ ਨੂੰ ਅਗਰ ਭਾਸ਼ਾ ਮਲਟੀ ਲੈਂਗੁਏਜ ਆਉਂਦੀਆਂ ਨੇ, ਜ਼ਿਆਦਾ ਭਾਸ਼ਾ ਆਉਂਦੀਆਂ ਨੇ, ਜਿਵੇਂ ਉਸਨੂੰ ਇੰਗਲਿਸ਼, ਪੰਜਾਬੀ, ਹਿੰਦੀ, ਉਰਦੂ ਭਾਸ਼ਾਵਾਂ ਦਾ ਗਿਆਨ ਹੈ ਤਾਂ
1: ਹਾਂਜੀ
2: ਐਜ਼ ਅ ਟਰਾਂਸਲੇਟਰ ਵੀ ਕੰਮ ਕਰ ਸਕਦਾ ਹੈ ਮੀਡੀਆ ਦੇ ਵਿੱਚ। ਤੇ
1: ਬਿਲਕੁਲ
2: ਇਹਦੇ ਨਾਲ ਹੀ ਜਿੱਦਾਂ ਤੁਸੀਂ ਕਿਹਾ ਕੰਪਿਊਟਰ ਨੌਲੇਜ ਦਾ ਹੋਣਾ ਬਹੁਤ ਜ਼ਰੂਰੀ ਹੈ ਅੱਜ ਦੇ ਟਾਈਮ ਵਿੱਚ। ਅਗਰ ਕੋਈ ਪ੍ਰਿੰਟ ਮੀਡੀਆ ਦੇ ਵਿੱਚ ਇੰਟਰਸਟ ਰੱਖਦਾ ਹੈ ਤਾਂ ਉਹਨੂੰ ਜਿਹੜੀ ਭਾਸ਼ਾ ਦੇ ਵਿੱਚ ਮੁਹਾਰਤ ਹਾਸਲ ਹੈ ਉਸ ਭਾਸ਼ਾ ਦੇ ਵਿੱਚ ਉਸਨੂੰ ਟਾਈਪਿੰਗ ਆਉਣਾ ਬਹੁਤ ਜ਼ਰੂਰੀ ਹੈ।
1: ਸਹੀ ਗੱਲ ਹੈ ਜੀ।
2: ਤੇ ਟਾਈਪਿੰਗ ਦੇ ਨਾਲ ਨਾਲ ਹੀ ਜਿੱਦਾਂ ਅਗਰ ਉਸਨੂੰ ਕੰਪਿਊਟਰ ਦੀ ਥੋੜੀ ਨੌਲੇਜ ਹੁੰਦੀ ਹੈ ਤਾਂ ਉਹ ਪੇਜ ਡਿਜ਼ਾਈਨ ਕਰ ਸਕਦਾ ਹੈ, ਲੇਆਊਟ ਡਿਜ਼ਾਈਨਰ ਦਾ ਕੰਮ ਵੀ ਕਰ ਸਕਦਾ ਹੈ ਮੀਡੀਆ ਦੇ ਵਿੱਚ। ਤੇ ਇਹਦੇ ਨਾਲ ਹੀ ਉਹਨੂੰ ਥੋੜੇ ਛੋਟੇ ਛੋਟੇ ਸੋਫਟਵੇਅਰ ਜਿੱਦਾਂ ਜਿਹਨੂੰ ਅਸੀਂ ਪੇਜ ਮੇਕਰ ਜਾਂ ਕੁਆਰਕ ਸਪੈਰਸ ਬੋਲਦੇ ਹਾਂ ਤਾਂ ਇਹਨਾਂ ਦੀ ਵੀ ਨੌਲੇਜ ਅਗਰ ਥੋੜੀ ਬਹੁਤ ਹੁੰਦੀ ਹੈ ਤਾਂ ਉਸਦੀ ਸਕਸੈਸ ਦੇ ਜੋ ਚਾਂਸਸ ਹੈ ਉਹ ਥੋੜੇ ਹੋਰ ਵੱਧ ਜਾਂਦੇ ਨੇ।
1: ਅੱਜ ਕੱਲ ਤਾਂ ਇਹ ਵੀ ਹੈਗਾ ਵੀ ਜਿਹੜੇ ਅਖਬਾਰ ਨੇ ਉਹ ਨੈਸ਼ਨਲ ਪੱਧਰ ਤੇ ਛਪਦੇ ਆ ਜਾਂ ਸਟੇਟ ਪੱਧਰ ਤੇ ਛਪਦੇ ਆ, ਉਸ ਤੋਂ ਬਾਅਦ ਉਹਨਾਂ ਨੇ ਸਾਰਿਆਂ ਨੇ ਜ਼ਿਲ੍ਹਿਆਂ ਦੇ ਵਿੱਚ ਆਪਣੇ ਆਪਣੇ ਦਫ਼ਤਰ ਖੋਲ੍ਹੇ ਹੋਏ ਆ।
2: ਹਾਂਜੀ,
1: ਜ਼ਿਲ੍ਹਿਆਂ ਦੇ ਵਿੱਚ ਵੀ ਜਿਹੜਾ ਹੈਗਾ ਕੰਮ ਮਿਲ ਸਕਦਾ ਮੇਰੇ ਖਿਆਲ ਦੇ ਵਿੱਚ।
2: ਹਾਂਜੀ ਹਾਂ, ਡਿਸਟ੍ਰਿਕਟ ਲੈਵਲ ਤੇ ਵੀ ਪੋਸਟਾਂ ਹੋ ਜਾਂਦੀਆਂ ਨੇ ਔਰ ਜ਼ਿਲ੍ਹਿਆਂ ਦੇ ਸਟੇਟ ਪੱਧਰ ਦੇ ਉੱਪਰ ਵੀ ਇਸ ਦੇ ਵਿੱਚ ਬਹੁਤ ਸਾਰੀਆਂ ਪੋਸਟਾਂ ਹੁੰਦੀਆਂ ਨੇ। ਤੇ ਇਸ ਦੇ ਵਿੱਚ ਪ੍ਰਾਈਵੇਟ ਤੇ ਗਵਰਨਮੈਂਟ ਦੋਨੋਂ ਹੀ ਸੈਕਟਰਸ ਸਾਡੇ ਲਈ ਓਪਨ ਰਹਿੰਦੇ ਨੇ। ਅਗਰ ਕੋਈ ਪਰਸਨ
1: ਪ੍ਰਾਈਵੇਟ ਜਾਂ ਸਰਕਾਰੀ ਖੇਤਰ ਦੀ ਗੱਲ ਕਰਨ ਦੇ ਨਾਲ ਨਾਲ ਜੇ ਆਪਾਂ ਉਦੋਂ ਪਹਿਲਾਂ ਗੱਲ ਕਰੀਏ ਵੀ ਇਹਦੇ ਲਈ ਕੋਰਸ ਕਿਹੜੇ ਕਿਹੜੇ ਕਰਨੇ ਚਾਹੀਦੇ ਨੇ
2: ਜੀ? ਹਾਂਜੀ,
1: ਜਾਂ ਕਰਵਾਏ ਜਾਂਦੇ ਨੇ ਜਿਹੜੇ ਕੋਰਸ?
2: ਕਾਫੀ, ਅਗਰ ਮੈਂ ਪੰਜਾਬ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਕਾਫੀ ਅੱਛੀਆਂ ਯੂਨੀਵਰਸਿਟੀਜ਼ ਪਲੱਸ ਕਾਲਜਸ ਹੈਗੇ ਨੇ ਜਿਹੜੇ ਮਾਸਟਰਸ ਐਂਡ ਗ੍ਰੈਜੂਏਸ਼ਨ ਇਨ ਮਾਸ ਕਮਿਊਨੀਕੇਸ਼ਨ ਐਂਡ ਜਰਨਲਿਜ਼ਮ ਚ ਕਰਵਾਉਂਦੇ ਆ। ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਜਿਵੇਂ ਪੰਜਾਬੀ ਯੂਨੀਵਰਸਿਟੀ ਦਾ ਜਰਨਲਿਜ਼ਮ ਡਿਪਾਰਟਮੈਂਟ ਹੈ, ਉਹ ਆਫਰ ਕਰਦਾ ਹੈ BA JMC ਗ੍ਰੈਜੂਏਸ਼ਨ, ਹਾਂਜੀ BA ਇਨ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ, ਜਿਹਦੇ ਲਈ ਉਹ ਆਪਣਾ ਇੱਕ ਸਪੈਸ਼ਲ ਐਂਟਰੈਂਸ ਐਗਜ਼ਾਮ ਲੈਂਦਾ ਹੈ। ਜੋ ਬੱਚੇ ਦਾ ਐਂਟਰੈਂਸ ਐਗਜ਼ਾਮ ਕਲੀਅਰ ਹੋ ਜਾਂਦਾ ਹੈ ਤਾਂ ਉਹਨਾਂ ਬੱਚਿਆਂ ਨੂੰ ਗ੍ਰੈਜੂਏਸ਼ਨ ਦੇ ਵਿੱਚ ਉੱਥੇ BA ਮਤਲਬ ਗ੍ਰੈਜੂਏਸ਼ਨ ਦੇ ਵਿੱਚ ਉੱਥੇ ਐਡਮਿਸ਼ਨ ਮਿਲ ਜਾਂਦੀ ਹੈ। ਤੇ ਇਸ ਦੇ ਨਾਲ ਹੀ ਉਹ ਗ੍ਰੈਜੂਏਸ਼ਨ ਤੋਂ ਬਾਅਦ ਮਾਸਟਰਸ ਲਈ ਵੀ ਉੱਥੇ ਸੇਮ ਹੀ ਡਿਪਾਰਟਮੈਂਟ ਚ ਅਪਲਾਈ ਕਰ ਸਕਦਾ। ਬੜਾ ਹੀ ਅੱਛਾ ਡਿਪਾਰਟਮੈਂਟ ਮੰਨਿਆ ਜਾਂਦਾ ਹੈ ਪੰਜਾਬੀ ਯੂਨੀਵਰਸਿਟੀ ਦਾ ਇਹ ਡਿਪਾਰਟਮੈਂਟ। ਤੇ ਇਸ ਦੇ ਨਾਲ ਇੱਕ ਹੋਰ ਡਿਪਾਰਟਮੈਂਟ ਵੀ ਹੈ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਹੀ ਜਿਹੜਾ BJMC ਕਰਵਾਉਂਦਾ ਹੈ। ਇਹ ਜਿਹੜੀ BJMC ਹੈ ਉਹ ਹੈਗੀ ਮੇਨ ਫਿਲਮ ਟੀਵੀ ਐਂਡ ਫਿਲਮਸ ਦੇ ਵਿੱਚ। ਮਤਲਬ ਅਗਰ ਕੋਈ ਪਰਸਨ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਜਾਣਾ ਚਾਹੁੰਦਾ ਹੈ ਤਾਂ ਉਹਦੇ ਲਈ ਇਹ ਬੈਸਟ ਆਪਸ਼ਨ ਹੈ। ਔਰ ਜੋ ਮੈਂ ਪਹਿਲਾਂ ਦੱਸ ਚੁੱਕੀ ਹਾਂ ਉਹ ਜਿਹੜੀ ਹੈ ਉਹ ਸਾਰਾ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਜੋ ਜਿੱਦਾਂ ਪ੍ਰਿੰਟ ਮੀਡੀਆ ਪਲੱਸ ਇਲੈਕਟ੍ਰੋਨਿਕ ਮੀਡੀਆ ਉਹ ਦੋਨੋਂ ਹੀ ਸ਼ਾਮਿਲ ਹੋ ਜਾਂਦੇ ਨੇ ਉਹਦੇ ਵਿੱਚ। ਤੇ ਇਹ ਜਿਹੜਾ ਸੈਕਿੰਡ ਵਾਲਾ ਹੈ ਇਹ ਸਪੈਸੀਫਾਈਡ ਟੀਵੀ ਐਂਡ ਫਿਲਮਸ ਦੇ ਲਈ ਹੁੰਦਾ ਹੈ।
1: ਹਾਂਜੀ, ਇਲੈਕਟ੍ਰੋਨਿਕ ਮੀਡੀਆ ਦੀ ਗੱਲ ਕਰ ਲੈਂਦੇ ਆਪਾਂ ਨਾਲ ਨਾਲ, ਉਹ ਵੀ ਦੱਸੋ।
2: ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਗ੍ਰੈਜੂਏਸ਼ਨ ਜਾਂ ਪੋਸਟ ਗ੍ਰੈਜੂਏਸ਼ਨ ਤੋਂ ਬਾਅਦ ਜਿੱਦਾਂ ਮਤਲਬ ਬੱਚੇ ਗ੍ਰੈਜੂਏਸ਼ਨ ਕੰਪਲੀਟ ਕਰਦੇ ਆ ਜਾਂ ਪੋਸਟ ਗ੍ਰੈਜੂਏਸ਼ਨ ਕੰਪਲੀਟ ਕਰਦੇ ਆ ਮਾਸ ਮੀਡੀਆ ਸਟੱਡੀਜ਼ ਦੇ ਵਿੱਚ, ਤਾਂ ਉਹਨਾਂ ਦਾ ਅਕਸਰ ਇਹ ਕੰਸਰਨ ਹੁੰਦਾ ਕਿ ਹੁਣ ਅਸੀਂ ਪ੍ਰਿੰਟ ਮੀਡੀਆ ਜੁਆਇਨ ਕਰੀਏ ਜਾਂ ਫਿਰ ਇਲੈਕਟ੍ਰੋਨਿਕ ਮੀਡੀਆ ਜੁਆਇਨ ਕਰੀਏ। ਬੇਸਿਕਲੀ ਇਹਨਾਂ ਦੋਨਾਂ ਤਰ੍ਹਾਂ ਦੇ ਮੀਡੀਆ 'ਚ ਕੰਮ ਕਰਨ ਦੇ ਲਈ ਕੋਰਸਿਸ ਤਾਂ ਡਿਫਰੈਂਟ ਡਿਫਰੈਂਟ ਨਹੀਂ ਹੁੰਦੇ, ਸੇਮ ਹੀ ਕੋਰਸਿਸ ਹੁੰਦੇ ਆ। ਬਸ ਚੋਇਸ ਦਾ ਥੋੜਾ ਫਰਕ ਪੈ ਜਾਂਦਾ ਕਿ ਕੋਈ ਬੱਚਾ ਪ੍ਰਿੰਟ 'ਚ ਜਾਣਾ ਚਾਹੁੰਦਾ ਤੇ ਕੋਈ ਇਲੈਕਟ੍ਰੋਨਿਕ 'ਚ ਜਾਣਾ ਚਾਹੁੰਦਾ ਹੈ। ਤੇ ਇਲੈਕਟ੍ਰੋਨਿਕ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਆ ਜਿੱਦਾਂ ਕਿ ਅਸੀਂ ਦੇਖਦੇ ਆ ਨਿਊਜ਼ ਚੈਨਲਸ ਦੇ ਵਿੱਚ ਨਿਊਜ਼ ਐਂਕਰਸ ਹੁੰਦੇ ਆ,
1: ਹਾਂਜੀ,
2: ਹੈ ਨਾ, ਤਾਂ ਉਹ ਨਿਊਜ਼ ਐਂਕਰ ਐਜ਼ ਅ ਨਿਊਜ਼ ਐਂਕਰ ਅਗਰ ਕਿਸੇ ਬੱਚੇ ਨੂੰ ਬਹੁਤ ਅੱਛਾ ਉਹ ਆਪਣੇ ਲੈਂਗੁਏਜ ਉਸਨੂੰ ਲੈਂਗੁਏਜ ਮੁਹਾਰਤ ਹੈਗੀ ਹੈ, ਭਾਸ਼ਾ ਮੁਹਾਰਤ ਹੈ, ਤੇ ਉਹ ਆਪਣੇ ਸ਼ਬਦਾਂ ਨੂੰ ਬੜੀ ਬਿਊਟੀਫੁਲ ਤਰੀਕੇ ਦੇ ਨਾਲ ਐਕਸਪ੍ਰੈਸ ਕਰਨ ਦੀ ਕਲਾ ਤੋਂ ਵਾਕਫ ਹੈ ਤਾਂ ਉਹ ਇੱਕ ਅੱਛਾ ਐਂਕਰ ਬਣ ਸਕਦਾ ਹੈ ਟੀਵੀ ਤੇ।
1: ਆਪਾਂ ਕਹਿ ਸਕਦੇ ਆ ਵੀ ਜਿਸ ਤਰ੍ਹਾਂ ਜੇ ਅਖਬਾਰੀ ਲਾਈਨ ਦੇ ਵਿੱਚ ਜਾਣਾ, ਪ੍ਰਿੰਟ ਮੀਡੀਆ ਦੇ ਵਿੱਚ ਜਾਣਾ, ਤਾਂ ਉਹਦੇ ਵਿੱਚ ਸਾਡੇ ਕੋਲੇ ਗੱਲਬਾਤ ਜਿਹੜੀ ਹੈਗੀ ਗੱਲ ਨੂੰ ਪੇਸ਼ ਕਰਨੀ, ਲਿਖਣ ਦਾ ਹੁਨਰ ਹੋਣਾ ਚਾਹੀਦਾ, ਉਹ ਇੱਕ ਵਧੀਆ ਲਿਖਾਰੀ ਹੋਣਾ ਚਾਹੀਦਾ। ਤੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਵੀ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ, ਤਾਂ ਜਿਹੜਾ ਹੈਗਾ ਉਹ ਇੱਕ ਬੁਲਾਰਾ ਵਧੀਆ ਹੋਣਾ ਚਾਹੀਦਾ, ਉਹਨੂੰ ਗੱਲਬਾਤ ਕਰਨ ਦਾ ਢੰਗ ਵਧੀਆ ਹੋਣਾ ਚਾਹੀਦਾ।
2: ਬਿਲਕੁਲ ਬਿਲਕੁਲ, ਹਾਂਜੀ। ਤੇ ਇਸ ਦੇ ਨਾਲ ਹੀ ਬਿਹਾਈਂਡ ਕੈਮਰਾ ਵੀ ਬਹੁਤ ਸਾਰੇ ਹੋਰ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਪੋਸਟਾਂ ਆ ਜਾਂਦੀਆਂ ਨੇ, ਜਿੱਦਾਂ ਸਕ੍ਰਿਪਟ ਰਾਈਟਰ ਹੋ ਗਿਆ ਜਿਹੜੇ ਕਿ ਸਕ੍ਰਿਪਟ ਤਿਆਰ ਕਰਦੇ ਆ, ਨਿਊਜ਼ ਪ੍ਰੋਡਿਊਸਰਸ ਹੋ ਗਿਆ ਇਹ ਨਿਊਜ਼ ਪ੍ਰੋਡਿਊਸ ਕਰਦੇ ਆ ਬਣਾਉਂਦੇ ਆ, ਗ੍ਰਾਫਿਕਸ ਨੂੰ ਤਿਆਰ ਕਰਨ ਵਾਲੇ ਹੋ ਗਏ, ਗ੍ਰਾਫਿਕ ਡਿਜ਼ਾਈਨਰ ਹੋ ਗਿਆ, ਕੈਮਰਾਮੈਨ, ਲਾਈਟਸਮੈਨ ਤੋਂ ਐਂਡ ਇਸ ਦੇ ਨਾਲ ਨਾਲ ਹੋਰ ਜਿੰਨੀਆਂ ਵੀ ਮਤਲਬ ਹਰ ਇੱਕ ਤਕਰੀਬਨ ਹਰ ਨਿਊਜ਼ ਚੈਨਲ ਦਾ ਇੱਕ ਜੁੜਿਆ ਹੋਇਆ ਇੰਟਰਨੈਟ ਦੇ ਵੱਧ ਜਾਣ ਦੇ ਕਾਰਨ ਜਿਹੜਾ ਹਰ ਇੱਕ ਨਿਊਜ਼ ਚੈਨਲ ਆਪਣੀ ਨਿਊਜ਼ ਨੂੰ ਇੰਟਰਨੈਟ ਦੇ ਉੱਪਰ ਵੀ ਪਾਉਂਦਾ ਹੈ ਤਾਂ ਉਹਦੇ ਲਈ ਵੀ ਉਹ ਡਿਫਰੈਂਟ ਪੋਸਟਾਂ ਕ੍ਰੀਏਟ ਕੀਤੀਆਂ ਹੁੰਦੀਆਂ ਨੇ ਉਹਨਾਂ ਨੇ। ਸੋ ਦੇਰ ਆਰ ਨੰਬਰ ਆਫ ਪੋਸਟ ਅਵੇਲੇਬਲ ਇਨ ਮਾਸ ਮੀਡੀਆ ਇਨ ਜਰਨਲਿਜ਼ਮ ਸੈਕਟਰ।
1: ਹਾਂਜੀ ਹਾਂਜੀ
2: ਹਾਂਜੀ
1: ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਜਿਹੜਾ ਅੱਜ ਸੋਸ਼ਲ ਮੀਡੀਆ ਦਾ ਦੌਰ ਹੈਗਾ। ਸੋਸ਼ਲ ਮੀਡੀਆ ਦਾ ਅਸੀਂ ਦੇਖ ਰਹੇ ਹਾਂ ਵੀ ਹਰ ਪਾਸੇ ਜਿਹੜੇ ਹੈਗੇ ਨੌਜਵਾਨ ਹੈ, ਖਾਸ ਕਰਕੇ ਵੱਡੀ ਵੱਡੀ ਗਿਣਤੀ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਸਰਗਰਮ ਨੇ।
2: ਹਾਂਜੀ
1: ਸੋਸ਼ਲ ਮੀਡੀਆ ਦੇ ਬਾਰੇ ਵਿੱਚ ਵਿਸਥਾਰ ਦੇ ਵਿੱਚ ਤੁਸੀਂ ਜਾਣਕਾਰੀ ਦਿਓ ਵੀ ਇੱਥੇ ਕਿਹੜੇ ਕਿਹੜੇ ਕੰਮ ਮਿਲ ਸਕਦੇ ਆ, ਰੁਜ਼ਗਾਰ ਦੇ ਮੌਕਿਆਂ ਬਾਰੇ ਦੱਸੋ।
2: ਹਾਂਜੀ ਦੇਖੋ ਜਿੱਦਾਂ ਸੋਸ਼ਲ ਮੀਡੀਆ ਹੈ, ਅੱਜ ਕੱਲ ਆਪਣੇ ਹਰ ਇੱਕ ਏਜ ਗਰੁੱਪ ਦਾ ਪਰਸਨ ਮੰਨ ਲਓ ਜਾਂ ਫਿਰ ਨੌਜਵਾਨ ਪੀੜ੍ਹੀ ਮੰਨ ਲਓ ਤੇ ਜਾਂ ਜਿੰਨੇ ਵੀ ਸੈਲੀਬ੍ਰਿਟੀਜ਼ ਨੇ, ਪੋਲੀਟੀਸ਼ੀਅਨਸ ਨੇ ਜਾਂ ਫਿਰ ਜਿੰਨੇ ਵੀ ਕੋਈ ਰੀਨੋਨਡ ਪਰਸਨੈਲਿਟੀਜ਼ ਨੇ, ਉਹ ਸਾਰੇ ਹੀ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਜ਼ਰੂਰ ਬਣਾਉਂਦੇ ਨੇ।
1: ਜਿੱਦਾਂ
2: ਫੇਸਬੁੱਕ ਹੋ ਗਿਆ, ਟਵਿੱਟਰ ਹੋ ਗਿਆ, ਇੰਸਟਾਗ੍ਰਾਮ ਹੋ ਗਿਆ, ਇਹ ਸਾਰੇ ਆਪਣੇ ਮੇਨ ਕਹਿ ਸਕਦੇ ਹਾਂ ਅਸੀਂ ਸੋਸ਼ਲ ਮੀਡੀਆ ਅਕਾਊਂਟਸ ਨੇ ਜਿਨ੍ਹਾਂ ਤੇ ਸਾਰੇ ਸੈਲੀਬ੍ਰਿਟੀਜ਼ ਆਪਣਾ ਅਕਾਊਂਟ ਬਣਾ ਕੇ ਆਪਣੀਆਂ ਜੋ ਵੀ ਉਹਨਾਂ ਦੀਆਂ ਗਤੀਵਿਧੀਆਂ ਨੇ ਉਹਨਾਂ ਦਾ ਪ੍ਰਚਾਰ ਕਰਦੇ ਹੈ।
1: ਹਾਂਜੀ
2: ਤਾਂ ਇਹਦੇ ਵਿੱਚ ਮੋਸਟਲੀ ਜਿਹੜੇ ਸੋਸ਼ਲ ਮੀਡੀਆ ਅਕਾਊਂਟਸ ਨੇ ਇਹਨਾਂ ਨੂੰ ਚਲਾਉਣ ਦੇ ਲਈ ਉਹਨਾਂ ਨੇ ਗ੍ਰੈਜੂਏਟਸ, ਮੀਡੀਆ ਗ੍ਰੈਜੂਏਟਸ ਹੀ ਹਾਇਰ ਕੀਤੇ ਹੁੰਦੇ ਹੈ। ਤਾਂ ਇਹਦੇ ਵਿੱਚ ਵੀ ਇੱਕ ਸਾਡੇ ਲਈ ਓਪਰਚੁਨਿਟੀ ਵੱਧ ਜਾਂਦੀ ਹੈ ਕਿ ਜਿਹੜੇ ਇੱਦਾਂ ਦੇ ਕੋਰਸਿਸ ਦੇ ਵਿੱਚ ਬੱਚੇ ਕਰਦੇ ਆ ਉਹ ਐਜ਼ ਅ ਮੀਡੀਆ ਗ੍ਰੈਜੂਏਟਸ ਵੀ ਹਾਇਰ ਕੀਤੇ ਜਾ ਸਕਦੇ ਹੈ ਅੱਛੇ ਅੱਛੇ ਪਰਸਨੈਲਿਟੀਜ਼ ਦੇ ਥਰੂ ਜਾਂ ਫਿਰ ਕੋਈ ਵੀ ਅੱਛੇ ਕਿਸੇ ਵੀ ਚੈਨਲ ਦੇ ਵਿੱਚ ਜਾਂ ਕਿਸੇ ਵੀ ਤਰੀਕੇ ਦੇ ਨਾਲ। ਔਰ ਇਸ ਦੇ ਨਾਲ ਹੀ ਜਿਹੜਾ ਸੋਸ਼ਲ ਮੀਡੀਆ ਹੈ ਉਹ ਸਿਮਿਲਰਲੀ ਅਖਬਾਰਾਂ ਔਰ ਟੀਵੀ ਦੀ ਤਰ੍ਹਾਂ ਹੀ ਕੰਮ ਕਰਦਾ ਹੈ ਮੋਸਟਲੀ।
1: ਅੱਛਾ ਜੀ।
2: ਜਿੰਨੇ ਵੀ ਹਾਂਜੀ ਮਤਲਬ ਜਿੰਨਾ ਵੀ ਉਹ ਪੋਸਟਾਂ ਆਉਂਦੀਆਂ ਨੇ ਉਹਦੇ ਉੱਪਰ ਰਾਈਟਿੰਗ ਸਕਿੱਲਸ ਬੜਾ ਧਿਆਨ ਹੁੰਦਾ ਹੈ ਕਿ ਰਾਈਟਿੰਗ ਸਕਿੱਲਸ ਅੱਛੇ ਹੋਣੇ ਚਾਹੀਦੇ ਹੈ। ਤਾਂ ਨੌਜਵਾਨ ਜਿਹੜੇ ਹੈ ਇਸ ਦੇ ਵਿੱਚ ਐਜ਼ ਅ ਮੀਡੀਆ ਗ੍ਰੈਜੂਏਟਸ ਕੰਮ ਕਰ ਸਕਦੇ ਨੇ। ਪ੍ਰਾਈਵੇਟ ਪਲੱਸ ਗਵਰਨਮੈਂਟ ਦੋਨਾਂ ਹੀ ਸੈਕਟਰਸ ਦੇ ਵਿੱਚ ਇਹ ਵੀ ਓਪਰਚੁਨਿਟੀ ਜਿਹੜੀ ਹੈ ਓਪਨ ਰਹਿੰਦੀ ਹੈ। ਤੇ ਮੋਸਟਲੀ ਜਿਹੜੇ ਜਿੱਦਾਂ ਬੜੇ ਕੋਈ ਵੀ ਪੋਲੀਟੀਕਲ ਪਾਰਟੀ ਹੈ ਜਾਂ ਕੋਈ ਪੋਲੀਟੀਸ਼ੀਅਨ ਹੈ ਜਾਂ ਫਿਰ ਕੋਈ ਐਕਟਰਸ ਹੈ, ਐਕਟਰਸ ਹੈ, ਤਾਂ ਬੜੇ ਮਤਲਬ ਉਹ ਹਰ ਤਰ੍ਹਾਂ ਦੀ ਆਪਣੀ ਜਿਹੜੀ ਐਕਟੀਵਿਟੀਜ਼ ਨੇ ਉਹ ਮੀਡੀਆ ਉੱਪਰ ਪਾਉਣ ਦੇ ਲਈ ਉਹਨਾਂ ਨੂੰ ਇੱਕ ਐਸੇ ਇੱਕ ਸਪੈਸੀਫਾਈਡ ਸ਼ਬਦਾਵਲੀ ਦੀ ਜ਼ਰੂਰਤ ਹੁੰਦੀ ਹੈ ਜਿਨ੍ਹਾਂ ਦਾ ਜੋ ਉਸ ਨੂੰ ਬਿਊਟੀਫੁਲ ਤਰੀਕੇ ਦੇ ਨਾਲ ਲਿਖ ਕੇ ਤਾਂ ਕਿ ਉਹਨਾਂ ਦੀ ਜਿਹੜੀ ਪੋਸਟ ਹੈ ਬੜੀ ਐਕਸਪ੍ਰੈਸਿਵ, ਬੜੀ ਅੱਛੀ ਲੱਗ ਸਕੇ। ਇਸ ਕਰਕੇ ਉਹ ਅਕਸਰ ਮੀਡੀਆ ਪਰਸੋਨਲਸ ਨੂੰ ਹੀ ਹਾਇਰ ਕਰਦੇ ਹੈ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਨੂੰ ਦੇਖਣ ਦੇ ਲਈ।
1: ਜਦੋਂ ਜੇ ਆਪਾਂ ਗੱਲ ਕਰੀਏ ਵੀ ਜਿਹੜੀਆਂ ਫੇਮਸ ਹਸਤੀਆਂ ਨੇ, ਚੰਗੀਆਂ ਜਿਹੜੀਆਂ ਸੋਹਰਤ ਵਾਲੀਆਂ ਸ਼ਖਸੀਅਤਾਂ ਨੇ, ਉਹ ਤਾਂ ਫਿਰ ਜਿਹੜਾ ਹੈਗਾ ਵੀ ਜਿਹੜੇ ਮੀਡੀਆ ਕਰਮੀ ਨੇ ਆਪਣੇ ਨਾਲ ਜੋੜਦੇ ਆ, ਉਹਨਾਂ ਨੂੰ ਫਿਰ ਆਮਦਨ ਪੱਖੋਂ ਵੀ ਉਹਨਾਂ ਨੂੰ ਚੰਗੀ ਮਦਦ ਕਰਦੇ ਹੋਣਗੇ ਜਾਂ ਉਹਨਾਂ ਨੂੰ ਚੰਗੀ ਪੇ ਕਰਦੇ ਹੋਣਗੇ।
2: ਬਿਲਕੁਲ ਉਹਨਾਂ ਦੇ ਅੱਛੀ ਇਨਕਮ ਸੋਰਸ ਵੀ ਅੱਛਾ ਹੋ ਜਾਂਦਾ ਹੈ ਕਿ ਜੇ ਅਗਰ ਉਹਨਾਂ ਦਾ ਸੋਸ਼ਲ ਮੀਡੀਆ ਅਕਾਊਂਟ ਬੜਾ ਅੱਛਾ ਚੱਲ ਰਿਹਾ। ਅੱਜ ਕੱਲ ਹਰ ਕੋਈ ਸੋਸ਼ਲ ਮੀਡੀਆ ਨੂੰ ਫੋਲੋ ਕਰਦਾ ਹੈ ਕਿ ਫੋਲੋਅਰਸ ਦੇਖਦੇ ਆ, ਅਗਰ ਕੋਈ ਵੀ ਅੱਛਾ ਉਹਨਾਂ ਦੇ ਅੱਛੇ ਪੋਸਟਾਂ ਪਾਈਆਂ ਹੁੰਦੀਆਂ ਨੇ, ਪੋਸਟ ਅੱਛੀ ਪਾਈ ਹੋਏਗੀ ਤਾਂ ਉਹਨਾਂ ਦੇ ਫੋਲੋਅਰਸ ਵੱਧਦੇ ਆ। ਤਾਂ ਓਬਵੀਅਸ ਜੀ ਗੱਲ ਹੈ ਕਿ ਉਹਨਾਂ ਲਈ ਜੋ ਸੋਸ਼ਲ ਮੀਡੀਆ ਹੈ ਉਹ ਬੜਾ ਹੀ ਇੱਕ ਅੱਛਾ ਸੋਰਸ ਹੈ ਆਪਣੇ ਆਪ ਨੂੰ ਜਨਤਾ ਤੱਕ ਪਹੁੰਚਾਉਣ ਦਾ। ਇਸ ਕਰਕੇ ਉਹ ਜਿੰਨਾ ਅੱਛਾ ਕੋਈ ਵੀ ਪਰਸਨ ਉਹਨਾਂ ਲਈ ਕੰਮ ਕਰੇਗਾ ਉਹਨਾਂ ਨੂੰ ਅੱਛੀ ਪੇਮੈਂਟ ਵੀ ਨਾਲ ਮਿਲੇਗੀ ਹੀ।
1: ਬਿਲਕੁਲ ਬਿਲਕੁਲ ਹਾਂਜੀ
2: ਜੀ।
1: ਜੇ ਆਪਾਂ ਇਹਦੇ ਵਿੱਚ ਗੱਲ ਕਰੀਏ ਸਰਕਾਰੀ ਨੌਕਰੀਆਂ ਦੀ, ਸਰਕਾਰੀ ਕੰਮਕਾਰ ਦੀ, ਉਹ ਚਾਹੇ ਪ੍ਰਿੰਟਿੰਗ ਮੀਡੀਆ ਹੋ ਗਿਆ ਜਾਂ ਹੈਗਾ ਇਲੈਕਟ੍ਰੋਨਿਕ ਮੀਡੀਆ ਹੋ ਗਿਆ ਜਾਂ ਇਹਦੇ ਵਿੱਚ ਸੋਸ਼ਲ ਮੀਡੀਆ ਵੀ ਹੋ ਸਕਦਾ, ਤਾਂ ਇਹਦੇ ਬਾਰੇ ਵੀ ਦੱਸੋ।
2: ਜਿੱਦਾਂ ਅਸੀਂ ਅਗਰ ਗਵਰਨਮੈਂਟ ਸੈਕਟਰ ਦੀ ਗੱਲ ਕਰਦੇ ਹਾਂ, ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਕਿ ਐਡਵਰਟਾਈਜ਼ਿੰਗ ਹੋ ਗਿਆ ਆਪਣਾ, ਗਵਰਨਮੈਂਟ ਨੇ ਆਪਣੇ ਹਰ ਤਰ੍ਹਾਂ ਦੇ ਜੋ ਪ੍ਰੋਜੈਕਟਸ ਵਗੈਰਾ ਹੁੰਦੇ ਆ ਉਹਨਾਂ ਨੂੰ ਐਡਵਰਟਾਈਜ਼ ਕਰਨਾ ਹੁੰਦਾ ਹੈ, ਜਾਂ ਫਿਰ ਅਸੀਂ APRO ਤੁਸੀਂ ਸੁਣਿਆ ਹੋਏਗਾ ਪਬਲਿਕ ਰਿਲੇਸ਼ਨ ਜੋ ਦਫ਼ਤਰ ਨੇ ਉਹਨਾਂ ਦੇ ਵਿੱਚ ਵੀ ਪੋਸਟਾਂ ਹੁੰਦੀਆਂ ਨੇ APRO ਦੀਆਂ, DPRO ਦੀਆਂ, ਜਿਹੜੀਆਂ ਕਿ ਇੱਕ ਸਪੈਸ਼ਲੀ PPSC ਟੈਸਟ ਦੇ ਥਰੂ ਨਿਕਲਦੀਆਂ ਨੇ।
1: ਬਿਲਕੁਲ ਜੀ।
2: ਤਾਂ ਹਾਂਜੀ ਉਹਨਾਂ ਦੇ ਵਿੱਚ ਵੀ ਕਾਫੀ ਸਕੋਪ ਵੱਧ ਜਾਂਦਾ ਹੈ ਸਟੂਡੈਂਟਸ ਦਾ, ਤਾਂ ਬੱਚੇ ਇਨ ਗਵਰਨਮੈਂਟ ਸੈਕਟਰ ਵੀ ਅੱਛੇ ਅੱਛਾ ਰੁਜ਼ਗਾਰ ਲੈ ਸਕਦੇ ਹੈ, ਅੱਛਾ ਵਧੀਆ ਸੈਟਲ ਹੋ ਸਕਦੇ ਹੈ। ਬਟ ਸਾਡੇ ਨੌਜਵਾਨ ਮੋਸਟਲੀ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਅਨਅਵੇਅਰ ਹੁੰਦੇ ਆ, ਉਹਨਾਂ ਨੂੰ ਨਹੀਂ ਪਤਾ ਕਿ ਅਸੀਂ ਇਸ ਸੈਕਟਰ ਦੇ ਵਿੱਚ ਅਕਸਰ ਬੱਚੇ ਕਰਨ ਤੋਂ ਲਾਈਕ ਉਹ ਜਦੋਂ ਕੋਰਸ ਕਰ ਵੀ ਲੈਂਦੇ ਆ ਤਾਂ ਉਸ ਤੋਂ ਬਾਅਦ ਵੀ ਬੱਚੇ ਕਨਫਿਊਜ਼ ਰਹਿੰਦੇ ਆ ਕਿ ਅਸੀਂ ਕਿੱਥੇ ਨੌਕਰੀ ਲੱਭੀਏ।
1: ਬਿਲਕੁਲ
2: ਤਾਂ
1: ਜੀ
2: ਉਹਦੇ ਲਈ ਬੇਸਿਕਲੀ ਜੋ ਹੈ ਇਹਨਾਂ ਇਹ ਸਾਰੀਆਂ ਆਪਸ਼ਨਸ ਹੈਲਪਫੁਲ ਹੋ ਸਕਦੀਆਂ ਨੇ ਜਿਹੜੀਆਂ ਕਿ ਆਪਾਂ ਇਸ ਸੈਸ਼ਨ ਦੌਰਾਨ ਡਿਸਕਸ ਕੀਤੀਆਂ ਨੇ।
1: ਹਾਂਜੀ, ਸਰਕਾਰੀ ਮੀਡੀਆ ਦੀ ਤਾਂ ਆਪਾਂ ਜੇ ਗੱਲ ਕਰੀਏ, ਨਾਲ ਇਹਦੇ ਵਿੱਚ ਦੇਖੋ ਦੂਰਦਰਸ਼ਨ ਵੀ ਹੈ,
2: ਹਾਂਜੀ ਹਾਂ
1: ਦੂਰਦਰਸ਼ਨ ਕੇਂਦਰ ਹੋ ਗਿਆ ਨੈਸ਼ਨਲ ਪੱਧਰ 'ਤੇ, ਅੱਗੇ ਨਿਊਜ਼ ਚੈਨਲ ਵੀ ਚੱਲਦੇ, ਅੱਗੇ ਖੇਤਰੀ ਚੈਨਲ ਚੱਲਦੇ ਨੇ, ਇਸੇ ਤਰ੍ਹਾਂ ਜਿਹੜਾ ਹੈਗਾ ਵੀ ਲੋਕ ਸਭਾ ਰਾਜ ਸਭਾ ਉਹ ਜਿਹੜੇ ਹੈਗੇ ਨੇ ਚੈਨਲ ਵੀ ਚੱਲਦੇ ਨੇ, ਹੋਰ ਵੀ ਬਹੁਤ ਸਾਰੇ ਨੇ ਜਿਹੜੇ ਚੈਨਲ ਮੇਰੇ ਖਿਆਲ ਦੇ ਵਿੱਚ
2: ਹਾਂਜੀ ਹਾਂ
1: ਸਰਕਾਰੀ ਤੌਰ 'ਤੇ ਚੱਲ ਰਹੇ ਨੇ, ਉਹਨਾਂ ਦੇ ਵਿੱਚ ਵੀ ਕੰਮ ਕਾਰ ਹੋਵੇਗਾ,
2: ਉਹਨਾਂ 'ਚ ਵੀ ਕੰਮ ਹੋ ਸਕਦੇ ਐਜ਼ ਅ ਐਂਕਰ, ਐਜ਼ ਅ ਸਕ੍ਰਿਪਟ ਰਾਈਟਰ, ਉਹੀ ਡੈਜ਼ਿਗਨੇਸ਼ਨ ਸੇਮ ਹੋ ਜਾਣਗੇ, ਬਸ ਸੈਕਟਰ ਦਾ ਹੀ ਫਰਕ ਹੈ ਕਿ ਪ੍ਰਾਈਵੇਟ ਜਾਂ ਗਵਰਨਮੈਂਟ ਕੋਈ ਵੀ ਚੈਨਲ ਦੇ ਵਿੱਚ ਅਗਰ ਉਹ ਕੰਮ ਕਰ ਰਹੇ ਹੈ।
1: ਹਾਂਜੀ, ਨੌਜਵਾਨ ਪੀੜ੍ਹੀ ਦੀ ਆਪਾਂ ਗੱਲ ਕਰਦੇ ਹਾਂ ਵੀ ਅਕਸਰ ਉਹ ਮੋਬਾਈਲ ਦੇ ਵਿੱਚ ਗੱਡੇ ਰਹਿੰਦੇ ਨੇ, ਹੈ ਨਾ, ਹਰ ਟਾਈਮ ਉਹਨਾਂ ਦੀਆਂ ਨਜ਼ਰਾਂ ਜਿਹੜੀਆਂ ਹੈਗੀਆਂ ਮੋਬਾਈਲ ਦੇ ਉੱਤੇ ਹੁੰਦੀਆਂ, ਹਰ ਟਾਈਮ ਉਹਨਾਂ ਦੇ ਹੱਥ ਦੇ ਵਿੱਚ ਮੋਬਾਈਲ ਹੈ, ਉਹ ਸੋਸ਼ਲ ਮੀਡੀਆ ਬਹੁਤ ਜ਼ਿਆਦਾ ਵਰਤਦੇ, ਵਟਸਐਪ, ਫੇਸਬੁੱਕ, ਇੰਸਟਾ ਵਗੈਰਾ ਜਾਂ ਹੋਰ ਜਿਹੜੇ ਐਪਸ ਹੈਗੇ ਨੇ,
2: ਬਿਲਕੁਲ
1: ਇਹਨਾਂ ਐਪਸ ਦੇ ਉੱਤੇ ਉਹ ਆਪਣਾ ਬਹੁਤ ਸਾਰਾ ਟਾਈਮ ਵਿਅਰਥ ਗਵਾਉਂਦੇ ਆ,
2: ਬਿਲਕੁਲ
1: ਪੋਸਟਾਂ ਫਾਰਵਰਡ ਕਰਤੀਆਂ ਕਿਸੇ 'ਤੇ, ਕਮੈਂਟ ਕਰਤੇ, ਅੱਜ ਕੱਲ੍ਹ ਤਾਂ ਹੋਰ ਚੱਲਿਆ ਬੜਾ ਦੌਰ ਕਿ ਜਿਹੜੇ ਨੌਜਵਾਨ ਨੇ ਉਹ ਇੱਕ ਦੂਜੇ ਕਲਾਕਾਰਾਂ ਨਾਲ ਦੇ ਮਗਰ ਲੱਗ ਕੇ ਉਹਨਾਂ ਮਗਰ ਉਹ ਕਰੀ ਜਾਂਦੇ ਨੇ, ਉਹਨਾਂ ਦੇ ਫੈਨ ਬਣ ਬਣ ਕੇ ਇੱਕ ਦੂਜੇ ਨਾਲ ਲੜਾਈ ਝਗੜੇ ਕਰੀ ਜਾਂਦੇ ਨੇ
2: ਜੀ।
1: ਇਸ ਟਾਈਮ ਦੇ ਵਿੱਚ ਜੇ ਆਪਾਂ ਮੋਬਾਈਲ ਸਾਡੇ ਹੱਥ 'ਚ ਹੈਗਾ, ਮੋਬਾਈਲ ਤੋਂ ਕਿਵੇਂ ਆਮਦਨ ਦੇ ਸਾਧਨ ਬਣਾਏ ਜਾ ਸਕਦੇ ਨੇ ਇਹਨਾਂ ਐਪਸ ਦੇ ਰਾਹੀਂ, ਉਹਦੇ ਬਾਰੇ ਵੀ ਆਪਾਂ ਚਰਚਾ ਕਰਨੀ ਚਾਹਾਂਗੇ।
2: ਬਿਲਕੁਲ, ਤੁਸੀਂ ਬੜੀ ਇੱਕ ਅੱਛਾ, ਬੜਾ ਹੀ ਅੱਛਾ ਕੁਐਸਚਨ ਪੁੱਛਿਆ ਕਿ ਅੱਜ ਕੱਲ੍ਹ ਜੋ ਜਿਹੜੀ ਸਾਡੀ ਪੀੜ੍ਹੀ ਹੈ, ਨੌਜਵਾਨ ਪੀੜ੍ਹੀ ਹੈ, ਬੜਾ ਹੀ ਟਾਈਮ ਵੇਸਟ ਕਰ ਰਹੀ ਹੈ ਇੰਟਰਨੈਟ ਦੇ ਨਾਲ, ਮੋਬਾਈਲਸ ਦੇ ਨਾਲ, ਬੜਾ ਹੀ ਜ਼ਿਆਦਾ ਟਾਈਮ ਵੇਸਟ ਹੋ ਰਿਹਾ ਉਹਨਾਂ ਦਾ।
1: ਹਾਂਜੀ,
2: ਜਿਹੜਾ ਕਿ ਇਸ ਦੇ ਨਾਲ ਕੀ ਹੈ ਕਿ ਇੱਕ ਤਾਂ ਇਹ ਚੀਜ਼ ਸਾਨੂੰ ਜਿਹੜੀ ਸਾਡੀ ਨਵੀਂ ਪੀੜ੍ਹੀ, ਜਿਹੜੀ ਸਾਡੀ ਅਡੋਲਸੈਂਟ ਸਟੇਜ ਹੈ, ਜਿਹੜੇ ਮਤਲਬ ਆਪਣੇ 10ਵੀਂ 12ਵੀਂ ਦੇ ਬੱਚੇ ਆ, ਇਹਨਾਂ ਨੂੰ ਸਮਝਾਉਣ ਦੀ ਜ਼ਰੂਰਤ ਹੈ ਇੱਕ ਪ੍ਰੋਪਰ, ਕਿ ਉਹਨਾਂ ਲਈ ਕਿਹੜੀਆਂ ਚੀਜ਼ਾਂ ਸਹੀ ਨੇ, ਕਿਹੜੀ ਐਪਸ ਅੱਛੀਆਂ ਨੇ ਜਿਹੜੀਆਂ ਉਹ ਯੂਜ਼ਫੁਲ ਤਰੀਕੇ ਦੇ ਨਾਲ ਯੂਜ਼ ਕਰ ਸਕਦੇ ਆ ਔਰ ਅੱਗੇ ਵੱਧ ਸਕਦੇ ਆ। ਉਹਨਾਂ ਨੂੰ ਇਹ ਸਮਝਾਉਣ ਦੀ ਜ਼ਰੂਰਤ ਹੈ ਕਿ ਉਹ ਕਿੱਦਾਂ ਇਸ ਮੋਬਾਈਲ ਦਾ ਯੂਜ਼ ਕਰਕੇ ਜਾਂ ਇੰਟਰਨੈਟ ਦਾ ਯੂਜ਼ ਕਰਕੇ ਬਹੁਤ ਹੀ ਅੱਛੀਆਂ ਚੀਜ਼ਾਂ ਲੱਭ ਸਕਦੇ ਆ ਜਾਂ ਕਰ ਸਕਦੇ ਆ, ਜਿੱਦਾਂ ਕਿ ਕੋਈ ਵੀ ਅਸੀਂ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕਰ ਸਕਦੇ ਆ ਮੋਬਾਈਲ ਇੰਟਰਨੈਟ ਦੇ ਥਰੂ। ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਸਾਨੂੰ ਯੂਟਿਊਬ ਦੇ ਉੱਪਰ ਜਾਂ ਫਿਰ ਡਿਫਰੈਂਟ ਡਿਫਰੈਂਟ ਐਪਸ ਦੇ ਉੱਪਰ ਸਾਨੂੰ ਬਿਲਕੁਲ ਫ੍ਰੀ ਆਫ ਕੋਸਟ ਮਿਲ ਜਾਂਦੀਆਂ ਨੇ, ਰੀਜਨਿੰਗ ਹੋ ਗਿਆ ਜਾਂ ਫਿਰ ਕੋਈ ਵੀ ਕਰੰਟ ਅਫੇਅਰਸ ਦੀ ਤਿਆਰੀ ਕਰਨੀ ਹੈ ਜਾਂ ਕੋਈ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕਰਨੀ ਹੈ, ਤਾਂ ਉਹ ਅਸੀਂ ਬਿਲਕੁਲ ਅੱਛੇ ਤਰੀਕੇ ਦੇ ਨਾਲ ਫ੍ਰੀ ਆਫ ਕੋਸਟ ਇੰਟਰਨੈਟ ਦੀ ਸਹਾਇਤਾ ਦੇ ਨਾਲ ਅਸੀਂ ਕਰ ਸਕਦੇ ਹਾਂ।
1: ਬਿਲਕੁਲ ਜੀ,
2: ਤੇ ਜਿੱਦਾਂ ਕੋਈ ਨਵੀਆਂ ਪੋਸਟਾਂ ਨਿਕਲਦੀਆਂ ਨੇ, ਅਗਰ ਸਾਡੇ ਕੋਲ ਇੰਟਰਨੈਟ ਅਵੇਲੇਬਲ ਹੈ, ਫੋਨ ਅਵੇਲੇਬਲ ਹੈ, ਤਾਂ ਅਸੀਂ ਉਹ ਫਾਇੰਡ ਆਊਟ ਕਰ ਸਕਦੇ ਹਾਂ ਕਿ ਕਿਹੜੀਆਂ ਪੋਸਟਾਂ ਨਿਕਲੀਆਂ ਨੇ ਸਾਡੀ ਕੁਆਲੀਫਿਕੇਸ਼ਨ ਦੇ ਅਕੋਰਡਿੰਗ, ਅਗਰ ਸਾਨੂੰ ਕੋਈ ਮਿਲ ਜਾਂਦੀ ਹੈ ਤਾਂ ਅਸੀਂ ਉਸ ਨੂੰ ਅਪਲਾਈ ਕਰ ਸਕਦੇ ਹਾਂ। ਇਸ ਤਰ੍ਹਾਂ ਨਾਲ ਮਤਲਬ ਜੋ ਇੰਟਰਨੈਟ ਹੈ ਇਸ ਦੇ ਬਹੁਤ ਹੀ ਯੂਜ਼ਫੁਲ ਤਰੀਕੇ ਨੇ ਇਸ ਨੂੰ ਯੂਜ਼ ਕਰਨ ਦੇ, ਬਟ ਅਗਰ ਅਸੀਂ ਟਾਈਮ ਵੇਸਟ ਕਰਨਾ ਹੈ, ਟਾਈਮ ਵੇਸਟ ਕਰਨ ਦੇ ਨਾਲ ਘੰਟੇ ਘੰਟੇ ਬਿਤਾ ਦੇਣਾ, ਬੈਠੇ ਰਹਿਣਾ, ਚੈਟ ਕਰੇ ਜਾਣਾ ਜਾਂ ਫਿਰ ਕੁਛ ਵੀ ਬਸ ਦੇਖੇ ਜਾਣਾ, ਤਾਂ ਇਸ ਦੇ ਨਾਲ ਬੇਸਿਕਲੀ ਤਾਂ ਕੁਛ ਨਹੀਂ ਹੋਣਾ, ਫਿਊਚਰ ਤਾਂ ਬਿਲਕੁਲ ਤੁਹਾਡਾ ਅੱਗੇ ਨਹੀਂ ਜਾ ਸਕਦਾ ਹੈਗਾ। ਇਸ ਦੇ ਨਾਲ ਕੀ ਹੋਣਾ ਹੈ ਕਿ ਤੁਹਾਡਾ ਆਪਣਾ ਟਾਈਮ ਹੀ ਵੇਸਟ ਹੋਣਾ, ਪਲੱਸ ਤੁਹਾਡੀ ਸਟੱਡੀਜ਼ ਦਾ ਨੁਕਸਾਨ ਹੋਣਾ, ਤੇ ਮੋਰ ਓਵਰ ਤੁਸੀਂ ਉਹ ਜਿਹੜਾ ਇੰਨਾ ਅੱਛਾ ਯੂਜ਼ਫੁਲ ਟਾਈਮ, ਜੋ ਇੰਨਾ ਪ੍ਰੀਸ਼ੀਅਸ ਟਾਈਮ ਤੁਹਾਡੇ ਕੋਲ ਹੈ, ਉਹ ਕਦੀ ਵਾਪਸ ਨਹੀਂ ਆਉਣਾ, ਤਾਂ ਵੇਸਟ ਹੋ ਜਾਏਗਾ।
1: ਹਾਂ, ਇਸ ਤਰ੍ਹਾਂ ਆਪਾਂ ਦੇਖਦੇ ਹਾਂ ਵੈੱਬ ਚੈਨਲ ਬਹੁਤ ਬਣੇ ਹੋਏ ਨੇਗੇ, ਬਹੁਤ ਸਾਰੇ ਵੈੱਬ ਚੈਨਲ, ਯੂਟਿਊਬ ਚੈਨਲ ਨੇਗੇ, ਉਹ ਚੈਨਲਾਂ ਦੇ ਰਾਹੀਂ ਵੀ ਬਹੁਤ ਸਾਰੇ ਨੌਜਵਾਨ ਜਿਹੜਾ ਹੈਗਾ ਕਮਾਈ ਕਰ ਰਹੇ ਨੇ।
2: ਹਾਂ ਬਿਲਕੁਲ, ਕਮਾਈ ਦੇ ਜੋ ਰੁਜ਼ਗਾਰ ਦਾ ਜਿੱਦਾਂ ਤੁਸੀਂ ਕਹਿ ਰਹੇ ਹੋ, ਜਿੱਦਾਂ ਕਿ ਬੱਚਿਆਂ ਦੇ ਵਿੱਚ ਨਾ ਬਹੁਤ ਅੱਛੀਆਂ ਕੁਆਲਿਟੀਜ਼ ਹੁੰਦੀਆਂ ਨੇ, ਕਈ ਬੱਚੇ ਨਾ ਬੜਾ ਅੱਛੀ ਕੁਆਲਿਟੀ, ਕੋਈ ਬੱਚਾ ਅੱਛੀ ਸਿੰਗਿੰਗ ਜਾਣਦਾ ਹੈ ਜਾਂ ਕੋਈ ਬੱਚਾ ਅੱਛਾ ਰਾਈਟਰ ਹੁੰਦਾ ਹੈ, ਠੀਕ ਹੈ, ਕੋਈ ਬੱਚਾ ਅੱਛਾ ਸਪੀਕਰ ਹੁੰਦਾ ਹੈ, ਤਾਂ ਉਹ ਡਿਫਰੈਂਟ ਡਿਫਰੈਂਟ ਹਰ ਇੱਕ ਪਰਸਨ ਦੇ ਵਿੱਚ ਇੱਕ ਯੂਨੀਕ ਕੁਆਲਿਟੀ ਜੋ ਕੁਦਰਤ ਨੇ ਪਾਈ ਹੈ ਉਹ ਹਰੇਕ ਪਰਸਨ 'ਚ ਹੈ, ਬਟ ਬੱਚੇ ਕੀ ਹੈ, ਬੱਚੇ ਨੂੰ ਉਸ ਨੂੰ ਪਹਿਚਾਨਣਾ ਚਾਹੀਦਾ। ਅਗਰ ਉਹ ਪਹਿਚਾਨ ਲੈਂਦਾ ਹੈ ਉਸਨੂੰ, ਤਾਂ ਜਿੱਦਾਂ ਉਹ ਅਗਰ ਉਸਨੇ ਸੋਸ਼ਲ ਮੀਡੀਆ ਦੇ ਥਰੂ, ਅਗਰ ਉਹ ਸੋਸ਼ਲ ਮੀਡੀਆ ਨੂੰ ਇੰਨਾ ਜ਼ਿਆਦਾ ਲਾਈਕ ਕਰਦਾ, ਤਾਂ ਇਸ ਨੂੰ ਆਪਣਾ ਰੁਜ਼ਗਾਰ ਬਣਾ ਸਕਦਾ ਹੈ। ਕਿੱਦਾਂ, ਜਿੱਦਾਂ ਉਹ ਆਪਣੇ ਸੋਸ਼ਲ ਮੀਡੀਆ ਤੇ ਅਕਾਊਂਟ ਬਣਾ ਲਿਆ ਉਹਨੇ, ਤੇ ਉਸ ਅਕਾਊਂਟ ਦੇ ਵਿੱਚ ਉਹ ਆਪਣੀਆਂ ਵੀਡੀਓਜ਼ ਪੋਸਟ ਕਰ ਰਿਹਾ ਹੈ, ठीक है, अपनी कोई भी क्रिएटिविटी, अगर उसमें कोई पेंटिंग आंदी है तो वो अपनी पेंटिंग, कोई भी अपनी पेंटिंग बना के, या फिर कोई अच्छा कुछ भी, कोई मेकअप आर्टिस्ट बनना चाहता है या फिर कुछ भी, कोई अच्छी चीज उस दे विच बना के पोस्ट करे जा रहे हैं तो उसनू लाइक्स आंदे हैं, तो उस दे नाल उसनू उसदी इनकम दा सोर्स भी वो एक तरह नाल जो सोशल मीडिया है उसनू बना सकता है।
1: ਬਿਲਕੁਲ ਹਾਂਜੀ, ਜਿਸ ਤਰ੍ਹਾਂ ਕੋਈ ਜਿਹੜੀ ਹੈਗੀ ਆਪਣੇ ਆਲੇ ਦੁਆਲੇ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਹੁੰਦੀਆਂ ਨੇ, ਇਹੋ ਜਿਹੇ ਕੰਮ ਹੁੰਦੇ ਨੇ ਜਿਨ੍ਹਾਂ ਬਾਰੇ ਅਸੀਂ ਜਾਣਕਾਰੀ ਦੇ ਸਕਦੇ ਹਾਂ ਵੀ ਸਾਡੇ ਏਰੀਏ ਦੇ ਵਿੱਚ ਆਹ ਕੰਮ ਹੋ ਰਹੇ ਨੇ,
2: ਬਿਲਕੁਲ
1: ਉਹਨਾਂ ਦੀ ਵੀਡੀਓ
2: ਬਿਲਕੁਲ
1: ਬਣਾ ਕੇ ਜਾਂ ਅਸੀਂ ਹੋਰ
2: ਹਾਂਜੀ
1: ਜਾਣਕਾਰੀ ਪ੍ਰਾਪਤ ਕਰਕੇ ਉਹਨਾਂ ਬਾਰੇ
2: ਹਾਂਜੀ
1: ਵੀਡੀਓ ਬਣਾ ਕੇ ਵੀ ਪਾ ਸਕਦੇ ਹਾਂ।
2: ਬਿਲਕੁਲ
1: ਅਤੇ
2: ਬਿਲਕੁਲ
1: ਇੱਕ ਮੇਰੇ ਖਿਆਲ ਦੇ ਵਿੱਚ ਨੌਜਵਾਨਾਂ ਨੂੰ ਇਹ ਵੀ ਨਹੀਂ ਪਤਾ ਕਿ ਜਿਹੜਾ ਯੂਟਿਊਬ ਹੈ ਜਾਂ ਫੇਸਬੁੱਕ ਹੈ, ਇਸ ਤਰ੍ਹਾਂ ਦੀਆਂ ਕਈ ਐਪਸ ਹੈਗੀਆਂ ਨੇ ਜਿਹੜੀਆਂ ਉੱਥੇ ਅਕਾਊਂਟ ਬਣਾ ਕੇ ਕੰਮ ਕਰਨ ਵਾਲਿਆਂ ਨੂੰ ਪੈਸੇ ਵੀ ਦਿੰਦੀਆਂ ਨੇ।
2: ਹਾਂ ਬਿਲਕੁਲ
1: ਹਾਂਜੀ, ਇਹਦੇ ਬਾਰੇ ਵੀ ਜੇ ਤੁਸੀਂ ਥੋੜ੍ਹਾ ਜਿਹਾ ਵਿਸਥਾਰ 'ਚ ਗੱਲ ਕਰੋ ਤਾਂ ਵਧੀਆ ਹੋਵੇਗਾ।
2: ਇਸ ਦੇ ਵਿੱਚ ਇਹ ਹੈ ਕਿ ਦੇਖੋ, ਜਿੱਦਾਂ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ, ਜੇ ਅਗਰ ਤੁਸੀਂ ਕੋਈ ਅੱਛਾ ਕੰਮ ਕਰ ਰਹੇ ਹੋ
1: ਹਾਂਜੀ
2: ਤਾਂ ਉਸ ਨੂੰ ਲਾਈਕਸ, ਜ਼ਿਆਦਾ ਲਾਈਕਸ ਮਿਲਦੇ ਹਨ, ਤਾਂ ਜ਼ਿਆਦਾ ਲਾਈਕਸ ਮਿਲਣ ਵਾਲੀਆਂ ਜੋ ਵੀ ਵੀਡੀਓਜ਼ ਨੇ ਜਾਂ ਜੋ ਵੀ ਹੈ ਤਾਂ
1: ਜਾਂ
2: ਉਹਨਾਂ
1: ਉਹਨਾਂ ਦੇ
2: ਨੂੰ,
1: ਵਿਊ ਜ਼ਿਆਦਾ ਹੁੰਦੇ ਆ।
2: ਹਾਂਜੀ, ਵਿਊਜ਼ ਜ਼ਿਆਦਾ ਹੁੰਦੇ ਆ ਤਾਂ ਉਹ ਉਹਨਾਂ ਨੂੰ ਹਾਇਰ ਵੀ, ਮਤਲਬ ਉਹਨਾਂ ਨੂੰ ਐਡਵਰਟਾਈਜ਼ਮੈਂਟ ਲਈ ਯੂਜ਼ ਵੀ ਕਰਦੇ ਹੈ।
1: ਹਾਂਜੀ
2: ਹਾਂ, ਜਿੱਦ ਉਹਦੇ ਵਿੱਚ ਕੋਈ ਅੱਛੇ ਪ੍ਰੋਡਕਟ ਦੀ ਐਡਵਰਟਾਈਜ਼ਿੰਗ ਦੇ ਲਈ ਉਹ ਯੂਜ਼ ਕਰਨਾ ਹੈ ਅਗਰ ਕਿਸੇ ਨੇ, ਤਾਂ ਉਹ ਐਡਵਰਟਾਈਜ਼ਮੈਂਟ ਪਾਉਣ ਵਾਲਾ ਤੁਹਾਨੂੰ ਪੇਮੈਂਟ ਕਰੇਗਾ ਔਰ ਆਪਣੀ ਐਡਵਰਟਾਈਜ਼ਮੈਂਟ ਉਹਨਾਂ ਦੀ ਵੀਡੀਓਜ਼ ਵਗੈਰਾ ਦੇ ਵਿੱਚ ਪਾਣੀ ਸ਼ੁਰੂ ਕਰ ਦੇਣਗੇ, ਤਾਂ
1: ਹਾਂਜੀ,
2: ਇਸ ਦੇ ਥਰੂ ਵੀ ਤੁਹਾਡਾ ਇਨਕਮ ਦਾ ਸੋਰਸ ਜੋ ਹੈ ਜਨਰੇਟ ਹੋ ਜਾਏਗਾ। ਇੱਕ
1: ਸਾਡੇ ਨੌਜਵਾਨਾਂ ਨੂੰ ਇਹ ਵੀ ਦੱਸਣ ਦੀ ਗੱਲ ਹੈ, ਦੇਖੋ ਵੀ ਜਿਹੜੇ ਕਲਾਕਾਰ ਨੇ ਉਹ ਆਪਸ ਦੇ ਵਿੱਚ ਇੱਕ ਦੂਜੇ ਨਾਲ ਵਿਵਾਦ ਛੇੜਦੇ ਆ, ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਆ, ਇੱਕ ਦੋ ਕਲਾਕਾਰ ਜਿਹੜੇ ਇੱਕ ਦੂਜੇ ਦੇ ਵਿਰੁੱਧ ਬੋਲਦੇ ਨੇ ਅਤੇ ਨੌਜਵਾਨ ਉਹਨਾਂ ਦੀ ਹਾਂ 'ਚ ਹਾਂ ਬੁਲਾਉਂਦੇ, ਉਹਨਾਂ ਦੇ ਪਿੱਛੇ ਲੜਾਈ ਝਗੜੇ ਕਰਦੇ ਨੇ, ਪਰ ਉਹਨਾਂ ਦੇ ਵਿਊ ਵੱਧਦੇ ਨੇ, ਉਹ ਸਿਰਫ ਇਸ ਚੀਜ਼ ਦਾ ਫਾਇਦਾ ਲੈਂਦੇ ਨੇ ਨੌਜਵਾਨਾਂ ਨੂੰ ਮਗਰ ਲਾ ਕੇ ਵੀ ਇਹ ਕੋਈ ਵਿਵਾਦਤ ਗੱਲ ਕਰਕੇ ਕਿਸੇ ਪ੍ਰਤੀ, ਅਤੇ ਨੌਜਵਾਨ ਉਹਨਾਂ ਨੂੰ ਦੇਖਦੇ ਆ, ਉਹਨਾਂ ਦੇ ਵਿਊ ਵੀ ਵੱਧਦੇ ਨੇ ਅਤੇ ਉਹ ਕਮਾਈ ਕਰ ਰਹੇ ਨੇ, ਇਹ ਆਪਣਾ ਜਿਹੜਾ ਹੈਗਾ ਐਨਰਜੀ ਸਮਾਂ ਪੈਸਾ ਉਹ ਇੱਧਰ
2: ਸਭ।
1: ਵੇਸਟ
2: ਹਾਂਜੀ
1: ਕਰਦੇ ਨੇ।
2: ਬਿਲਕੁਲ, ਮੈਂ ਇਸ ਪੱਖ ਦੇ ਵਿੱਚ ਨਹੀਂ ਆ ਕਿ ਸਾਡੇ ਅੱਜ ਦੇ ਜੋ ਨੌਜਵਾਨ ਹੈ ਉਹ ਇੰਨਾ ਜ਼ਿਆਦਾ ਐਕਟਿਵਲੀ ਜਾਂ ਫਿਰ ਇਮੋਸ਼ਨਲੀ ਕਿਸੇ ਕਿਸੇ ਵੀ ਕਲਾਕਾਰ ਨਾਲ ਕਿਸੇ ਵੀ ਨਾਲ ਅਟੈਚਡ ਹੋਣ, ਕਿਉਂਕਿ
1: ਹਾਂਜੀ
2: ਇੱਕ ਤਾਂ ਬੇਸਿਕਲੀ ਉਹਨਾਂ ਦੀ ਜੋ ਉਮਰ ਹੈ ਇਸ ਟਾਈਮ ਤੇ, ਜੋ ਇੱਕ ਨੌਜਵਾਨ ਪੀੜ੍ਹੀ ਹੈ ਸਾਡੀ, ਉਹਨਾਂ ਨੂੰ ਸਭ ਤੋਂ ਜ਼ਿਆਦਾ ਉਹਨਾਂ ਦੇ ਲਈ ਪ੍ਰਾਇੋਰਿਟੀ ਉਹਨਾਂ ਦਾ ਫਿਊਚਰ ਹੋਣਾ ਚਾਹੀਦਾ ਹੈ।
1: ਬਿਲਕੁਲ
2: ਜੋ
1: ਜੀ
2: ਲੋਕ ਆਪਣਾ ਫਿਊਚਰ ਬਣਾ ਕੇ ਆਲਰੇਡੀ ਸੈੱਟ ਹੋ ਚੁੱਕੇ ਨੇ, ਜਿੱਦਾਂ ਕਿ ਸਾਡੇ ਤੁਸੀਂ ਕਹਿ ਰਹੇ ਹੋ ਕਿ ਕਲਾਕਾਰ ਹੈ ਜਾਂ ਜੋ ਵੀ ਹੈਗੇ ਹੈ ਆਪਣੇ
1: ਹਾਂਜੀ
2: ਸੈਲੀਬ੍ਰਿਟੀਜ਼ ਹੈ ਜਾਂ ਵਟਐਵਰ, ਤਾਂ ਉਹਦਾ ਇੱਕ ਤਰ੍ਹਾਂ ਨਾਲ ਆਪਣਾ ਫਿਊਚਰ ਕਰੀਅਰ ਸਭ ਕੁਝ ਬਣਾ ਕੇ ਸੈੱਟ ਨੇ ਆਲਰੇਡੀ, ਉਹਨਾਂ ਦੇ ਪਿੱਛੇ ਆਪਣਾ ਟਾਈਮ ਵੇਸਟ ਕਰਨ ਤੋਂ ਅੱਛਾ ਹੈ ਉਹਨਾਂ ਦੇ ਪਿੱਛੇ ਆਪਣੇ ਆਪਣੇ ਰਿਲੇਸ਼ਨਸ, ਆਪਣੇ ਫਰੈਂਡਸ ਨਾਲ ਲੜਾਈ ਝਗੜੇ ਕਰਕੇ ਝਗੜੇ ਕਰਕੇ ਮਤਲਬ ਦੁਨੀਆ
1: ਹਾਂਜੀ
2: ਬਣਾਉਣ ਨਾਲੋਂ ਅੱਛਾ ਹੈ ਕਿ ਤੁਸੀਂ ਆਪਣੇ ਫਿਊਚਰ ਦਾ ਕੁਝ ਕਰ ਲਓ।
1: ਬਿਲਕੁਲ,
2: ਜਿੰਨਾ ਦੇਰ ਤੁਸੀਂ ਇੱਕ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਕਿਸੇ ਕਲਾਕਾਰ ਦਾ ਜਾਂ ਕਿਸੇ ਵੀ ਸੈਲੀਬ੍ਰਿਟੀ ਦਾ ਕੁਝ ਵੀ ਰਿਵਿਊ ਪੜ੍ਹ ਰਹੇ ਹੋ ਜਾਂ ਫਿਰ ਵੀਡੀਓ ਦੇਖ ਰਹੇ ਹੋ, ਕੁਝ ਵੀ ਕਰ ਰਹੇ ਹੋ, ਠੀਕ ਹੈ, ਤਾਂ ਉਹ ਠੀਕ ਹੈ, ਤੁਸੀਂ ਇੱਕ ਇੰਟਰਟੇਨਮੈਂਟ ਪਰਪਸ ਦੇ ਲਈ ਦੇਖੋ, ਉਹਨੂੰ ਉੱਥੇ ਹੀ ਛੱਡ ਦਿਓ।
1: ਬਿਲਕੁਲ ਜੀ,
2: ਡੋਂਟ ਟੇਕ ਇਟ ਪਰਸਨਲੀ, ਉਸ ਨੂੰ
1: ਬਿਲਕੁਲ
2: ਪਰਸਨਲੀ ਨਾ ਲਓ, ਉਸ ਨੂੰ ਇਮੋਸ਼ਨਲੀ ਉਸ ਦੇ ਨਾਲ ਅਟੈਚ ਹੋਣ ਦੀ ਕੋਈ ਲੋੜ ਨਹੀਂ ਹੈ, ਉਸ ਨੂੰ ਤੁਸੀਂ ਆਪਣੇ ਨਾਲ ਮਤਲਬ ਉਸ ਨੂੰ ਸਿਰਫ ਤੁਸੀਂ ਇੱਕ ਐਜ਼ ਅ ਐਂਟਰਟੇਨਮੈਂਟ ਸੋਰਸ ਯੂਜ਼ ਕਰੋ, ਨਾਟ ਫੋਰ ਤੁਹਾਡੇ ਜੋ ਇਮੋਸ਼ਨਸ ਹੈ ਉਹਨਾਂ ਨੂੰ ਉਹਨਾਂ ਦੇ ਨਾਲ ਲਿੰਕ ਨਾ ਕਰੋ ਕਦੇ ਵੀ।
1: ਹਾਂਜੀ,
2: ਤੁਹਾਡੇ ਜੋ ਇਮੋਸ਼ਨਸ ਹੈ ਉਹ ਤੁਹਾਡੀ ਫੈਮਿਲੀਜ਼ ਲਈ ਹੋਣੇ ਚਾਹੀਦੇ ਹੈ, ਤੁਹਾਡੇ ਕਰੀਅਰ ਲਈ ਹੋਣੇ ਚਾਹੀਦੇ ਹੈ, ਤੁਹਾਨੂੰ ਜੋ ਤੁਹਾਡਾ ਪ੍ਰਾਈਮ ਮੇਨ ਫੋਕਸ ਹੋਣਾ ਚਾਹੀਦਾ ਉਹ ਤੁਹਾਡਾ ਕਰੀਅਰ ਹੋਣਾ ਚਾਹੀਦਾ ਹੈ।
1: ਬਿਲਕੁਲ
2: ਆਪਣੇ
1: ਜੀ,
2: ਕਰੀਅਰ ਦਾ ਇੱਕ ਗੋਲ, ਇੱਕ ਏਮ ਸੈੱਟ ਕਰੋ, ਕੋਈ ਅੱਛੀ ਪੋਜੀਸ਼ਨ ਤੇ ਪਹੁੰਚੋ, ਕੁਛ ਐਸਾ ਕਰੋ ਜਿਹਦੇ ਨਾਲ ਤੁਸੀਂ ਆਪਣੀ ਸੋਸਾਇਟੀ ਨੂੰ ਪ੍ਰੋਗਰੈਸ ਕਰ ਸਕੋ, ਆਪਣੀ ਫੈਮਿਲੀਜ਼ ਨੂੰ ਪ੍ਰੋਗਰੈਸ ਚ ਲੈ ਕੇ ਆ ਸਕੋ।
1: ਹਾਂਜੀ ਮੈਡਮ, ਤੁਸੀਂ ਬਹੁਤ ਵਧੀਆ ਵਿਚਾਰ ਮੀਡੀਆ ਦੇ ਖੇਤਰ ਸੰਬੰਧੀ ਪੇਸ਼ ਕੀਤੇ, ਨੌਜਵਾਨਾਂ ਨੂੰ ਇੱਕ ਵਧੀਆ ਦਿਸ਼ਾ ਦਿੱਤੀ, ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ। ਅਤੇ ਅਖੀਰ ਦੇ ਵਿੱਚ ਮੈਂ ਚਾਹਾਂਗਾ ਵੀ ਜੇ ਕੋਈ ਹੋਰ ਤੁਸੀਂ ਗੱਲ, ਖਾਸ ਗੱਲ ਇਸ ਖੇਤਰ ਬਾਰੇ ਕਰਨੀ ਚਾਹੋ ਤਾਂ ਜ਼ਰੂਰ ਸਾਂਝੀ ਕਰੋ ਇੱਕ ਮਿੰਟ ਦੇ ਵਿੱਚ।
2: ਥੈਂਕ ਯੂ, ਮੈਂ ਵੀ ਬਹੁਤ ਧੰਨਵਾਦ ਕਰਦੀ ਹਾਂ ਜੀ ਦੁਆਬਾ ਰੇਡੀਓ ਦਾ ਕਿ ਤੁਸੀਂ ਮੈਨੂੰ ਮੌਕਾ ਦਿੱਤਾ ਤੁਹਾਡੇ ਨਾਲ ਜੁੜਨ ਦਾ ਔਰ ਨੌਜਵਾਨਾਂ ਤੱਕ ਆਪਣੇ ਵਿਊਜ਼ ਪਹੁੰਚਾਉਣ ਦਾ, ਤੇ ਮੇਰਾ ਜੋ ਨੌਜਵਾਨ ਪੀੜ੍ਹੀ ਹੈ ਸਾਡੀ ਉਹਨਾਂ ਦੇ ਲਈ ਇਹੀ ਇੱਕ ਲਾਈਕ ਇੱਕ ਮੈਂ ਉਹਨਾਂ ਨੂੰ ਸਿਰਫ ਇੱਕ ਇਹੀ ਚੀਜ਼ ਦੱਸਣਾ ਚਾਹਾਂਗੀ ਕਿ ਤੁਹਾਨੂੰ ਸਭ ਤੋਂ ਪਹਿਲਾਂ ਉਹਨਾਂ ਲਈ ਆਪਣਾ ਏਮ ਔਰ ਆਪਣਾ ਫਿਊਚਰ ਸਿਕਿਓਰ ਕਰਨਾ ਪ੍ਰਾਈਮ ਫੋਕਸ ਹੋਣਾ ਚਾਹੀਦਾ ਹੈ। ਸਭ ਤੋਂ ਪਹਿਲਾਂ ਤੁਸੀਂ ਆਪਣਾ ਫਿਊਚਰ ਸੈੱਟ ਕਰੋ, ਉਸ ਤੋਂ ਬਾਅਦ ਕੋਈ ਵੀ ਨੈਕਸਟ ਜੋ ਸਟੈਪ ਹੈ ਤੁਹਾਡੇ ਲਈ ਜ਼ਰੂਰੀ ਹੋਏਗਾ। ਸਭ ਤੋਂ ਫਸਟ ਪ੍ਰਾਇਓਰਿਟੀ ਤੁਹਾਨੂੰ ਆਪਣੇ ਫਿਊਚਰ ਨੂੰ, ਆਪਣੇ ਕਰੀਅਰ ਨੂੰ ਹੀ ਦੇਣੀ ਚਾਹੀਦੀ ਹੈ।
1: ਹਾਂਜੀ ਬਿਲਕੁਲ, ਇਹ ਤਾਂ ਹੈਗਾ ਹੀ ਹੈ ਜੀ। ਮੈਡਮ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਅਤੇ ਤੁਸੀਂ ਸਾਡੇ ਨਾਲ ਵਿਚਾਰ ਸਾਂਝੇ ਕੀਤੇ, ਬੜੀਆਂ ਕੀਮਤੀ ਗੱਲਾਂ ਕੀਤੀਆਂ ਨੇ। ਮੈਂ ਸਮਝਦਾ ਜਿਹੜੇ ਸਾਡੇ ਸਰੋਤੇ ਨੇ ਉਹ ਇਹਨਾਂ ਗੱਲਾਂ ਨੂੰ ਗੰਭੀਰਤਾ ਨਾਲ ਇਹਨਾਂ ਬਾਰੇ ਸੋਚਣਗੇ, ਵਿਚਾਰਨਗੇ ਅਤੇ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਉਣਗੇ, ਅਤੇ ਮੀਡੀਆ ਦੇ ਖੇਤਰ ਨੂੰ ਅਪਣਾ ਕੇ ਇਸ ਖੇਤਰ ਦੇ ਵਿੱਚ ਆਪਣਾ ਭਵਿੱਖ ਸੰਵਾਰਨ ਲਈ ਯਤਨ ਕਰਨਗੇ। ਅਤੇ ਮੈਂ ਸਮਝਦਾ ਜਿਹੜਾ ਮੀਡੀਆ ਦਾ ਖੇਤਰ ਹੈ ਇਹ ਅੱਜ ਦੀ ਨੌਜਵਾਨ ਪੀੜ੍ਹੀ ਦੇ ਲਈ ਬਹੁਤ ਹੀ ਵਧੀਆ ਖੇਤਰ ਹੈ, ਜਿੱਥੇ ਉਹ ਆਪਣਾ ਭਵਿੱਖ ਬੜੇ ਵਧੀਆ ਪਾਸੇ ਲੈ ਕੇ ਜਾ ਸਕਦੇ ਨੇ, ਅਤੇ ਨਾਲ ਨਾਲ ਜਿਹੜੀ ਹੈ ਇਸ ਖੇਤਰ ਦੇ ਵਿੱਚ ਸਾਨੂੰ ਜਿਹੜੀ ਹੈਗੀ ਹੈ ਪਬਲਿਕ ਦੇ ਵਿੱਚ ਇੱਕ ਨਵੀਂ ਪਹਿਚਾਣ ਵੀ ਮਿਲਦੀ ਹੈ। ਮੈਡਮ ਸਾਹਿਬਾਨਾ ਜੀ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਹੁਣ ਵੇਲਾ ਹੋ ਗਿਆ ਹੈ ਪ੍ਰੋਗਰਾਮ ਸਮਾਪਤ ਕਰਨ ਦਾ, ਅਗਲੀ ਵਾਰ ਫਿਰ ਮਿਲਾਂਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਦੁਆਬਾ ਰੇਡੀਓ ਉੱਤੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।

0: ਦੇਸ਼ ਵਿਦੇਸ਼ ਵਿੱਚ ਬੈਠੇ ਦੁਆਬਾ ਰੇਡੀਓ ਦੇ ਸਰੋਤਿਆਂ ਦਾ ਅੱਜ ਦੇ ਇਸ ਪ੍ਰੋਗਰਾਮ ਵਿੱਚ ਸਵਾਗਤ ਹੈ। ਉਮੀਦ ਹੈ ਕਿ ਕੋਰੋਨਾ ਦੀ ਇਸ ਮਹਾਂਮਾਰੀ ਦੇ ਸਮੇਂ ਵਿੱਚ ਤੁਸੀਂ ਸਭ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਸੁਰੱਖਿਅਤ ਹੋਵੋਗੇ। ਦੋਸਤੋ, ਜਿਵੇਂ ਕਿ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਨੇ ਕੋਰੋਨਾ ਵਾਇਰਸ ਦੇ ਚੱਲਦੇ ਆਪਣੇ ਵਿਦਿਆਰਥੀਆਂ ਲਈ ਆਨਲਾਈਨ ਪੜ੍ਹਾਈ ਦੀ ਮੁਹਿੰਮ ਵਿੱਢੀ ਹੈ, ਉਸ ਦੇ ਸੰਦਰਭ ਵਿੱਚ ਸਾਡੀ ਅੱਜ ਦੀ ਚਰਚਾ ਦਾ ਵਿਸ਼ਾ ਹੈ ਸੈਲਫ ਸਟੱਡੀ ਅਤੇ ਅਜੋਕੇ ਸਮੇਂ ਵਿੱਚ ਸੈਲਫ ਸਟੱਡੀ ਦੀ ਲੋੜ ਅਤੇ ਮਹੱਤਤਾ। ਅੱਜ ਦੀ ਇਸ ਚਰਚਾ ਵਿੱਚ ਹਿੱਸਾ ਲੈਣ ਲਈ ਸਾਡੇ ਨਾਲ ਮੌਜੂਦ ਹਨ ਸ਼੍ਰੀ ਲਵੀਸ ਚਾਵਲਾ ਜੀ, ਜੋ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੱਤੂ ਟਿੰਗਾ ਜ਼ਿਲ੍ਹਾ ਕਪੂਰਥਲਾ ਵਿੱਚ ਬਤੌਰ ਪ੍ਰਿੰਸੀਪਲ ਸੇਵਾ ਨਿਭਾ ਰਹੇ ਹਨ। ਲਵੀਸ ਜੀ, ਤੁਹਾਡਾ ਰੇਡੀਓ 'ਤੇ ਸਵਾਗਤ ਹੈ।
1: ਬਹੁਤ ਬਹੁਤ ਸ਼ੁਕਰੀਆ ਬਲਰਾਜ ਜੀ, ਦੁਆਬਾ ਰੇਡੀਓ ਦੇ ਸਮੂਹ ਸਰੋਤਿਆਂ ਨੂੰ ਵੀ ਮੇਰੀ ਪਿਆਰ ਭਰੀ ਨਮਸਕਾਰ।
0: ਲਵੀਸ ਜੀ, ਸਭ ਤੋਂ ਪਹਿਲਾਂ ਤੁਸੀਂ ਆਪਣੇ ਬਾਰੇ ਸਾਡੇ ਸਰੋਤਿਆਂ ਨੂੰ ਕੁਝ ਦੱਸੋ।
1: ਜੀ, ਮੈਂ ਮੂਲ ਰੂਪ ਵਿੱਚ ਜ਼ਿਲ੍ਹਾ ਅੰਮ੍ਰਿਤਸਰ ਦੇ ਸਰਹੱਦੀ ਕਸਬੇ ਅਜਨਾਲੇ ਦਾ ਰਹਿਣ ਵਾਲਾ ਹਾਂ। ਮੇਰੀ ਪੂਰੀ ਪੜ੍ਹਾਈ ਉੱਥੋਂ ਦੀ ਹੀ ਹੈ ਅਤੇ ਮੈਂ 2003 ਤੋਂ ਅਧਿਆਪਨ ਦੇ ਕਿੱਤੇ ਨਾਲ ਜੁੜਿਆ ਹੋਇਆ। ਬਤੌਰ ਅਧਿਆਪਕ ਮੈਂ ਆਪਣੇ ਕਰੀਅਰ ਦੀ ਸ਼ੁਰੂਆਤ ਆਰਮੀ ਪਬਲਿਕ ਸਕੂਲ ਬਿਆਸ ਤੋਂ ਕੀਤੀ। ਫਿਰ 2006 ਵਿੱਚ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਿੱਚ ਬਤੌਰ ਹਿੰਦੀ ਮਾਸਟਰ ਮੇਰੀ ਨਿਯੁਕਤੀ ਹੋਈ। ਮੈਨੂੰ ਸਰਹੱਦੀ ਖੇਤਰ ਦੇ ਪੇਂਡੂ ਸਕੂਲ, ਅੰਮ੍ਰਿਤਸਰ ਸ਼ਹਿਰ ਦੇ ਸ਼ਹਿਰੀ ਸਕੂਲਾਂ ਵਿੱਚ ਪੜ੍ਹਾਉਣ ਦਾ ਤਜ਼ਰਬਾ ਹਾਸਲ ਕਰਨ ਦੇ ਨਾਲ ਨਾਲ ਚੰਡੀਗੜ੍ਹ ਪ੍ਰਸ਼ਾਸਨ ਵਿੱਚ ਡੈਪੂਟੇਸ਼ਨ ਆਧਾਰ 'ਤੇ ਬਤੌਰ ਹਿੰਦੀ ਅਧਿਆਪਕ ਪੜ੍ਹਾਉਣ ਦਾ ਵੀ ਤਜ਼ਰਬਾ ਹਾਸਲ ਹੈ। ਮੌਜੂਦਾ ਸਮੇਂ ਵਿੱਚ ਮੈਂ ਜ਼ਿਲ੍ਹਾ ਕਪੂਰਥਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੱਤੂ ਟਿੰਗਾ ਵਿਖੇ ਬਤੌਰ ਪ੍ਰਿੰਸੀਪਲ ਆਪਣੀ ਸੇਵਾ ਨਿਭਾ ਰਿਹਾ ਹਾਂ।
0: ਬਹੁਤ ਅੱਛਾ ਲਵੀਸ ਜੀ, ਜਿਵੇਂ ਕਿ ਤੁਸੀਂ ਦੱਸਿਆ ਕਿ ਤੁਹਾਨੂੰ ਵੱਖ ਵੱਖ ਖੇਤਰਾਂ ਦੇ ਸਕੂਲਾਂ ਵਿੱਚ ਪੜ੍ਹਾਉਣ ਦਾ ਤਜਰਬਾ ਹਾਸਲ ਹੈ, ਤੁਸੀਂ ਆਪਣੇ ਤਜਰਬੇ ਦੇ ਆਧਾਰ 'ਤੇ ਦੱਸੋ ਕਿ ਤੁਸੀਂ ਸੈਲਫ ਸਟੱਡੀ ਦੇ ਕਨਸੈਪਟ ਤੋਂ ਕੀ ਸਮਝਦੇ ਹੋ ਜਾਂ ਸੈਲਫ ਸਟੱਡੀ ਬਾਰੇ ਤੁਹਾਡੇ ਕੀ ਵਿਚਾਰ ਹਨ?
1: ਸੈਲਫ ਸਟੱਡੀ ਕਿਸੇ ਵੀ ਪੜ੍ਹਨ ਵਾਲੇ ਵਿਅਕਤੀ ਦਾ ਬਹੁਤ ਅਹਿਮ ਗੁਣ ਹੈ, ਕੇਵਲ ਵਿਦਿਆਰਥੀ ਹੀ ਨਹੀਂ ਬਲਕਿ ਪੜ੍ਹਨ ਵਾਲਾ ਕੋਈ ਵੀ ਵਿਅਕਤੀ। ਇਹ ਸੈਲਫ ਐਨਲਾਈਟਮੈਂਟ ਦਾ ਬਹੁਤ ਵੱਡਾ ਸਾਧਨ ਹੈ। ਪੁਰਾਣੇ ਸਮਿਆਂ ਵਿੱਚ ਵੀ ਰਿਸ਼ੀ ਮੁਨੀ, ਗੁਰੂ, ਪੀਰ ਸੈਲਫ ਸਟੱਡੀ ਕਰਦੇ ਸੀ, ਜਿਨ੍ਹਾਂ ਨੂੰ ਅਸੀਂ ਸਵਾਧਿਆਏ ਕਹਿੰਦੇ ਹਾਂ। ਸਵੈ ਅਧਿਆਇ ਦਾ ਮਤਲਬ ਸਵੈ ਅਧਿਐਨ, ਯਾਨੀ ਕਿ ਸੈਲਫ ਸਟੱਡੀ। ਸੋ ਸੈਲਫ ਸਟੱਡੀ ਪੁਰਾਤਨ ਸਮੇਂ ਤੋਂ ਹੀ ਸਾਡੇ ਮਨੁੱਖੀ ਵਿਕਾਸ ਦੇ ਪੜਾਵਾਂ ਦਾ ਹਿੱਸਾ ਰਿਹਾ। ਮੈਨੂੰ ਯਾਦ ਹੈ ਕਿ ਬਚਪਨ ਵਿੱਚ ਸਾਨੂੰ ਸੈਲਫ ਸਟੱਡੀ ਲਈ ਪ੍ਰੇਰਿਆ ਜਾਂਦਾ ਸੀ ਅਤੇ ਅਸੀਂ ਸੈਲਫ ਸਟੱਡੀ ਕਰਦੇ ਵੀ ਸੀ, ਜਿਸ ਦੇ ਸਦਕਾ ਅਸੀਂ ਹਰ ਮਜ਼ਮੂਨ ਨੂੰ ਬੜੀ ਡੂੰਘਾਈ ਨਾਲ ਪੜ੍ਹ ਪਾਉਂਦੇ ਸੀ ਅਤੇ ਜਿੱਥੇ ਇੱਕ ਪਾਸੇ ਸਾਡੇ ਕਨਸੈਪਟ ਕਲੀਅਰ ਹੋ ਜਾਂਦੇ ਸੀ ਉੱਥੇ ਨਾਲ ਦੀ ਨਾਲ ਅਧਿਆਪਕ ਦਾ ਪੜ੍ਹਾਇਆ ਹੋਇਆ ਹੋਰ ਪਕੇਰਾ ਵੀ ਹੋ ਜਾਂਦਾ ਸੀ। ਪਹਿਲਾਂ ਪਹਿਲ ਵਿਦਿਆਰਥੀ ਵਿੱਚ ਸੈਲਫ ਸਟੱਡੀ ਦਾ ਹੀ ਰਿਵਾਜ਼ ਸੀ ਕਿਉਂਕਿ ਉਦੋਂ ਟਿਊਸ਼ਨ ਵਗੈਰਾ ਦਾ ਕੋਈ ਰਿਵਾਜ਼ ਨਹੀਂ ਹੁੰਦਾ ਸੀ। ਅਗਰ ਮੈਂ ਸਿਰਫ ਸਰਕਾਰੀ ਸਕੂਲਾਂ ਦੀ ਗੱਲ ਨਾ ਕਰਦੇ ਹੋਏ ਸਮੁੱਚੇ ਸਕੂਲ ਸਿਸਟਮ ਦੀ ਗੱਲ ਕਰਾਂ ਤਾਂ ਅਸੀਂ ਦੇਖਦੇ ਹਾਂ ਕਿ ਪਿਛਲੇ ਕੁਝ ਕੁ ਸਾਲਾਂ ਵਿੱਚ ਇਹ ਟਿਊਸ਼ਨ ਕਲਚਰ ਸਾਡੇ ਐਜੂਕੇਸ਼ਨ ਸਿਸਟਮ ਵਿੱਚ ਬਹੁਤ ਜ਼ਿਆਦਾ ਹਾਵੀ ਹੋ ਗਿਆ। ਇਹ ਇੱਕ ਨਾਮਰਾਦ ਭੇਡ ਚਾਲ

0: ਨਾਲ ਇੱਕ ਬਹੁਤ ਵੱਡਾ ਫਾਇਦਾ ਇਹ ਹੋਣ ਜਾ ਰਿਹਾ ਹੈ ਕਿ ਇਹ ਸਾਨੂੰ ਟਿਊਸ਼ਨ ਕਲਚਰ ਤੋਂ ਤੋੜਨ ਵਿੱਚ ਸਹਾਇਕ ਸਿੱਧ ਹੋਵੇਗਾ। ਇਹ ਮੁਹਿੰਮ ਇੱਕ ਰਾਹ ਦਸੇਰਾ ਬਣ ਕੇ ਉਭਰੇਗੀ ਅਤੇ ਮਾਪਿਆਂ ਸਮੇਤ ਵਿਦਿਆਰਥੀਆਂ ਦੇ ਇਸ ਵਹਿਮ ਨੂੰ ਦੂਰ ਕਰੇਗੀ ਕਿ ਉਹਨਾਂ ਦੇ ਬੱਚੇ ਜਾਂ ਵਿਦਿਆਰਥੀ ਆਪਣੇ ਆਪ ਨਹੀਂ ਪੜ੍ਹ ਸਕਦੇ। ਬਲਰਾਜ ਜੀ, ਇਹ ਸਾਡਾ ਦੁਖਾਂਤ ਰਿਹਾ ਕਿ ਸੈਲਫ ਸਟੱਡੀ ਵਰਗੇ ਇੰਨੇ ਅਹਿਮ ਵਿਸ਼ੇ 'ਤੇ ਜ਼ਿਆਦਾ ਚਰਚਾ ਨਹੀਂ ਹੁੰਦੀ, ਲੇਕਿਨ ਖੁਸ਼ੀ ਦੀ ਗੱਲ ਹੈ ਕਿ ਸਿੱਖਿਆ ਵਿਭਾਗ ਅਤੇ ਮਾਣਯੋਗ ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਦੀ ਇਸ ਪਹਿਲਕਦਮੀ ਨਾਲ ਇਹ ਅਹਿਮ ਵਿਸ਼ਾ ਅੱਜ ਫਿਰ ਚਰਚਾ ਦਾ ਵਿਸ਼ਾ ਬਣਿਆ।
1: ਜੀ ਬਿਲਕੁਲ, ਸੈਲਫ ਸਟੱਡੀ ਦਾ ਅਹਿਮ ਵਿਸ਼ਾ ਲੰਮੇ ਸਮੇਂ ਤੋਂ ਅਣਗੌਲਿਆ ਹੋਇਆ ਪਿਆ ਸੀ, ਜੋ ਕਿ ਫਿਰ ਚਰਚਾ ਵਿੱਚ ਆਇਆ ਹੈ ਅਤੇ ਲਾਜ਼ਮੀ ਤੌਰ 'ਤੇ ਵਿਦਿਆਰਥੀਆਂ ਲਈ ਸਹਾਇਕ ਵੀ ਸਿੱਧ ਹੋਵੇਗਾ। ਲਵੀਸ਼ ਜੀ, ਅਸੀਂ ਵਿਦਿਆਰਥੀਆਂ ਲਈ ਸੈਲਫ ਸਟੱਡੀ ਦੀ ਗੱਲ ਤਾਂ ਕਰਦੇ ਹਾਂ, ਲੇਕਿਨ ਸੈਲਫ ਸਟੱਡੀ ਕਰਨੀ ਕਿਵੇਂ ਹੈ, ਉਸ ਦੀ ਯੋਜਨਾ ਕੀ ਹੋਣੀ ਚਾਹੀਦੀ ਹੈ, ਉਸ ਲਈ ਵਿਦਿਆਰਥੀ ਵੱਲੋਂ ਕੀ ਤਿਆਰੀ ਕੀਤੀ ਜਾਵੇ?
0: ਦੇਖੋ, ਮੇਰਾ ਮੰਨਣਾ ਹੈ ਕਿ ਹਰ ਵਿਦਿਆਰਥੀ ਦਾ ਪੜ੍ਹਨ ਦਾ ਆਪੋ ਆਪਣਾ ਇੱਕ ਅਲੱਗ ਤਰੀਕਾ ਹੁੰਦਾ ਅਤੇ ਹਰ ਵਿਦਿਆਰਥੀ ਆਪਣੇ ਉਸ ਤਰੀਕੇ ਨਾਲ ਹੀ ਬਿਹਤਰ ਪੜ੍ਹ ਪਾਉਂਦਾ। ਲੇਕਿਨ ਫਿਰ ਵੀ ਕੁਝ ਬੁਨਿਆਦੀ ਜਿਹੀ ਗੱਲਾਂ ਦਾ ਧਿਆਨ ਸਾਨੂੰ ਜ਼ਰੂਰ ਰੱਖਣਾ ਪੈਂਦਾ, ਜਿਸ 'ਤੇ ਅਮਲ ਕਰਕੇ ਅਸੀਂ ਬਿਹਤਰ ਨਤੀਜੇ ਦੇ ਸਕਦੇ ਹਾਂ। ਉਸ ਵਿੱਚ ਸਭ ਤੋਂ ਪਹਿਲਾਂ ਹੈ ਮਜ਼ਮੂਨਾਂ ਦੀ ਚੋਣ, ਮਤਲਬ ਅਸੀਂ ਕਿਸ ਵਿਸ਼ੇ ਦੇ ਕਿਹੜੇ ਟੌਪਿਕ ਪੜ੍ਹਨੇ ਹਨ ਸੈਲਫ ਸਟੱਡੀ ਰਾਹੀਂ, ਉਹਨਾਂ ਦੀ ਸਪਸ਼ਟਤਾ ਵਿਦਿਆਰਥੀ ਵਿੱਚ ਹੋਣਾ ਬਹੁਤ ਜ਼ਰੂਰੀ ਹੈ। ਦੂਸਰਾ ਹੈ ਪੱਕਾ ਟਾਈਮ ਟੇਬਲ, ਵਿਦਿਆਰਥੀ ਨੂੰ ਇੱਕ ਪੱਕਾ ਟਾਈਮ ਟੇਬਲ ਬਣਾ ਕੇ ਰੱਖਣਾ ਚਾਹੀਦਾ ਕਿ ਉਸਨੇ ਕਿਸ ਦਿਨ ਕਿਸ ਵਿਸ਼ੇ ਦੇ ਕਿਸ ਟੌਪਿਕ ਨੂੰ ਪੜ੍ਹਨਾ ਹੈ। ਇਹ ਟਾਈਮ ਟੇਬਲ 10 ਦਿਨ, ਹਫ਼ਤਾ ਜਾਂ 15 ਦਿਨ ਦਾ ਵੀ ਹੋ ਸਕਦਾ ਅਤੇ ਵਿਦਿਆਰਥੀ ਉਸ ਟਾਈਮ ਟੇਬਲ ਨੂੰ ਲਿਖਤੀ ਰੂਪ ਵਿੱਚ ਬਣਾ ਕੇ ਉਸ ਜਗ੍ਹਾ 'ਤੇ ਲਗਾ ਲਵੇ ਕੰਧ ਨਾਲ ਜਿੱਥੇ ਬੈਠ ਕੇ ਉਹ ਪੜ੍ਹਦਾ, ਤਾਂ ਕਿ ਆਉਂਦੇ ਜਾਂਦੇ ਉਹ ਟਾਈਮ ਟੇਬਲ ਉਸਦੇ ਧਿਆਨ ਵਿੱਚ ਪੈਂਦਾ ਰਹੇ। ਵਿਦਿਆਰਥੀ ਮਨ ਦੇਖੋ ਬਲਰਾਜ ਜੀ ਬਹੁਤ ਚੰਚਲ ਹੁੰਦਾ, ਦਿਮਾਗ ਵਿੱਚ ਹੋਰ ਬਹੁਤ ਚੀਜ਼ਾਂ ਚੱਲਦੀਆਂ ਅਤੇ ਕਈ ਵਾਰ ਉਹਦੇ ਦਿਮਾਗ 'ਚੋਂ ਇਹ ਚੀਜ਼ ਨਿਕਲ ਜਾਂਦੀ ਹੈ, ਲੇਕਿਨ ਵਾਰ ਵਾਰ ਟਾਈਮ ਟੇਬਲ ਅੱਖਾਂ ਦੇ ਸਾਹਮਣੇ ਆਉਣ ਨਾਲ ਉਹ ਪੜ੍ਹਨ ਬੈਠਣ ਲਈ ਪ੍ਰੇਰਿਤ ਹੋ ਸਕਦਾ। ਇਸ ਤੋਂ ਅਗਲਾ ਕੰਮ ਹੈ ਮਜ਼ਮੂਨਾਂ ਦੀ ਤਰਤੀਬ ਕਿ ਕਿਹੜਾ ਟੌਪਿਕ ਪਹਿਲਾਂ ਪੜ੍ਹਨਾ, ਇਹ ਬੜਾ ਅਹਿਮ ਚੀਜ਼ ਹੈ। ਪਹਿਲਾਂ ਕਿਹੜਾ ਟੌਪਿਕ ਪੜ੍ਹਨਾ ਔਰ ਬਾਅਦ ਵਿੱਚ ਕਿਹੜਾ, ਵਿਦਿਆਰਥੀ ਨੂੰ ਇਹ ਪਤਾ ਹੋਣਾ ਚਾਹੀਦਾ ਤਾਂ ਕਿ ਉਹ ਆਸਾਨ ਤੋਂ ਮੁਸ਼ਕਿਲ ਵੱਲ ਨੂੰ ਵਧੇ ਅਤੇ ਪਹਿਲਾਂ ਪੜ੍ਹਿਆ ਹੋਇਆ ਟੌਪਿਕ ਉਹਦੇ ਅਗਲੇ ਪੜ੍ਹਨ ਵਾਲੇ ਟੌਪਿਕ ਦੇ ਵਿੱਚ ਸਹਾਇਕ ਸਿੱਧ ਹੋਵੇ। ਵਿਦਿਆਰਥੀ ਇੱਕ ਚੀਜ਼ ਦਾ ਖਾਸ ਧਿਆਨ ਰੱਖਣ ਕਿ ਉਹ ਇਹ ਸਮਝ ਲੈਣ ਕਿ ਉਹਨਾਂ ਨੇ ਸੈਲਫ ਸਟੱਡੀ ਸਿਰਫ ਪੜ੍ਹਨ ਲਈ ਨਹੀਂ ਕਰਨੀ, ਬਲਕਿ ਸਮਝਣ ਲਈ ਕਰਨੀ ਹੈ। ਅਤੇ ਅਖੀਰ ਵਿੱਚ ਸਭ ਤੋਂ ਅਹਿਮ ਫੀਡਬੈਕ, ਇਹ ਬਹੁਤ ਅਹਿਮ ਚੀਜ਼ ਹੈ। ਵਿਦਿਆਰਥੀ ਰਾਤ ਨੂੰ ਸੌਣ ਤੋਂ ਪਹਿਲਾਂ ਆਤਮ ਪੜਚੋਲ ਕਰੇ ਕਿ ਮੈਂ ਜੋ ਪੜ੍ਹਿਆ ਹੈ ਉਹ ਮੇਰੇ ਲਈ ਕੀ ਸਹਾਇਕ ਹੈ, ਮੈਨੂੰ ਉਸ ਦਾ ਕੀ ਲਾਭ ਹੋਇਆ। ਕਿਉਂਕਿ ਇਹ ਸੈਲਫ ਸਟੱਡੀ ਦੀ ਗੱਲ ਆਪਾਂ ਕਰ ਰਹੇ ਹਾਂ ਅਤੇ ਜਿਹੜੀ ਫੀਡਬੈਕ ਹੈ ਉਹ ਵੀ ਸੈਲਫ ਫੀਡਬੈਕ ਹੀ ਹੋਵੇਗੀ। ਇਸ ਦਾ ਇੱਕ ਫਾਇਦਾ ਤਾਂ ਇਹ ਹੈ ਕਿ ਜੇਕਰ ਕਿਸੇ ਕਾਰਨ ਉਹ ਕਿਸੇ ਦਿਨ ਨਹੀਂ ਪੜ੍ਹ ਪਾਉਂਦਾ ਤਾਂ ਰਾਤ ਨੂੰ ਸੋਚੇਗਾ ਜ਼ਰੂਰ ਕਿ ਮੈਂ ਅੱਜ ਪੜ੍ਹਿਆ ਨਹੀਂ। ਕਿਉਂਕਿ ਅਕਸਰ ਦੇਖਣ ਵਿੱਚ ਆਉਂਦਾ ਹੈ ਕਿ ਵਿਦਿਆਰਥੀ ਪੜ੍ਹਨ ਦਾ ਪਲੈਨ ਤਾਂ ਬਣਾ ਲੈਂਦੇ ਆ ਪਰ ਉਸਦੇ ਅਮਲ ਕਰਨ ਤੋਂ ਘੇਸਲ ਮਾਰ ਜਾਂਦੇ ਆ। ਸੋ ਇਹ ਉਸਦੀ ਸੈਲਫ ਸਟੱਡੀ ਦੀ ਨਿਰੰਤਰਤਾ ਨੂੰ ਬਣਾਈ ਰੱਖਣ ਲਈ ਬਹੁਤ ਸਹਾਇਕ ਸਿੱਧ ਹੋਏਗਾ।
1: ਜੀ ਬਿਲਕੁਲ ਲਵੀਸ਼ ਜੀ, ਤੁਸੀਂ ਬਹੁਤ ਵਧੀਆ ਸੁਝਾਅ ਦੇ ਰਹੇ ਹੋ, ਬਹੁਤ ਕੰਮ ਦੀਆਂ ਗੱਲਾਂ ਸਰੋਤਿਆਂ ਨਾਲ ਸਾਂਝੀਆਂ ਕਰ ਰਹੇ ਹੋ, ਮੈਨੂੰ ਵੀ ਬਹੁਤ ਚੰਗੀ ਤਰ੍ਹਾਂ ਸਮਝ ਲੱਗ ਰਹੀ ਹੈ ਅਤੇ ਉਮੀਦ ਹੈ ਕਿ ਪ੍ਰੋਗਰਾਮ ਸੁਣਨ ਵਾਲੇ ਸਰੋਤਿਆਂ ਅਤੇ ਖਾਸ ਕਰਕੇ ਵਿਦਿਆਰਥੀਆਂ ਲਈ ਵੀ ਇਹ ਗੱਲਾਂ ਲਾਹੇਵੰਦ ਸਾਬਿਤ ਹੋਣਗੀਆਂ। ਚਰਚਾ ਨੂੰ ਅੱਗੇ ਤੋਰਦੇ ਹੋਏ ਲਵੀਸ਼ ਜੀ, ਇਸ ਗੱਲ 'ਤੇ ਚਾਨਣਾ ਪਾਓ ਕਿ ਅਜਿਹੀ ਪੜ੍ਹਾਈ ਨਾਲ ਅਸੀਂ ਕਹਿ ਸਕਦੇ ਹਾਂ ਕਿ ਵਿਦਿਆਰਥੀ ਸਹੀ ਦਿਸ਼ਾ ਵੱਲ ਅੱਗੇ ਵੱਧ ਰਹੇ ਹਨ ਜਾਂ ਉਸਦੀ ਡਾਇਰੈਕਸ਼ਨ ਸਹੀ ਹੈ।
0: ਜੀ ਬਿਲਕੁਲ, ਅਸੀਂ ਇਹ ਕਹਿ ਸਕਦੇ ਹਾਂ। ਦੇਖੋ ਬਲਰਾਜ ਜੀ, ਕਿਸੇ ਪੜ੍ਹਨ ਵਾਲੇ ਵਿੱਚ ਇਹ ਆਦਤ ਹੋਣਾ ਬਹੁਤ ਜ਼ਰੂਰੀ ਹੈ। ਇਹ ਆਦਤ ਬਣਨਾ ਹੀ ਆਪਣੇ ਆਪ ਵਿੱਚ ਇੱਕ ਉਪਲਬਧੀ ਹੈ। ਤੁਸੀਂ ਇਸ ਨੂੰ ਸਿਰਫ ਸਕੂਲੀ ਪੜ੍ਹਾਈ ਜਾਂ ਸਿਲੇਬਸ ਪੜ੍ਹਨ ਦੀ ਹੱਦ ਤੱਕ ਨਾ ਵਿਚਾਰੋ, ਇਸ ਦਾ ਪ੍ਰਭਾਵ ਬਹੁਤ ਵਿਆਪਕ ਹੈ। ਜ਼ਰਾ ਆਪਣਾ ਬਚਪਨ ਯਾਦ ਕਰੋ। ਅਸੀਂ ਬਚਪਨ ਵਿੱਚ ਵਿਹਲੇ ਬੈਠੇ ਚਾਚਾ ਚੌਧਰੀ, ਨਾਗਰਾਜ ਆਦਿ ਕਈ ਕੌਮਿਕਸ ਅਤੇ ਬਾਲ ਕਹਾਣੀਆਂ ਦੀਆਂ ਕਿਤਾਬਾਂ ਪੜ੍ਹਦੇ ਹੁੰਦੇ ਸੀ। ਇਹ ਵੀ ਇੱਕ ਤਰ੍ਹਾਂ ਦੀ ਸੈਲਫ ਸਟੱਡੀ ਸੀ। ਵਿਹਲੇ ਬੈਠੇ ਅਜਿਹੀਆਂ ਪ੍ਰੇਰਣਾਦਾਈ ਬਾਲ ਕਹਾਣੀਆਂ ਪੜ੍ਹਦੇ ਹੋਏ ਬਿਨਾਂ ਕਿਸੇ ਦੇ ਉਪਦੇਸ਼ ਦਿੱਤਿਆਂ ਹੀ ਕਈ ਤਰ੍ਹਾਂ ਦੀਆਂ ਨੈਤਿਕ ਕਦਰਾਂ ਕੀਮਤਾਂ

0: ਤਾਂ ਸਹਿਜੇ ਹੀ ਸਾਡੇ ਜੀਵਨ ਦਾ ਹਿੱਸਾ ਬਣ ਗਈਆਂ। ਜਿਵੇਂ ਇਮਾਨਦਾਰੀ, ਸੱਚ ਬੋਲਣਾ, ਧੋਖਾ ਨਾ ਕਰਨਾ। ਇਹਨਾਂ ਕੌਮਿਕਸ ਪੜ੍ਹਨ ਨਾਲ ਸਾਨੂੰ ਵਿਹਲੇ ਸਮੇਂ ਪੜ੍ਹਨ ਦੀ ਆਦਤ ਪਈ, ਜੋ ਪਹਿਲਾਂ ਤਾਂ ਸਾਨੂੰ ਆਪਣੇ ਸਿਲੇਬਸ ਦੇ ਪਾਠ ਪੜ੍ਹਨ ਤੱਕ ਲੈ ਕੇ ਗਈ ਅਤੇ ਫਿਰ ਉਸ ਤੋਂ ਬਾਅਦ ਅੱਗੇ ਵੱਧ ਕੇ ਸਾਹਿਤ ਪੜ੍ਹਨ ਤੱਕ ਲੈ ਗਈ। ਤੁਹਾਨੂੰ ਯਾਦ ਹੋਵੇਗਾ ਕਿ ਆਪਣੇ ਪੱਕੇ ਇਮਤਿਹਾਨ ਦੇਣ ਤੋਂ ਬਾਅਦ ਅਸੀਂ ਸਕੂਲ ਖੁੱਲ੍ਹਣ ਤੋਂ ਪਹਿਲਾਂ ਹੀ ਅਗਲੀ ਜਮਾਤ ਦੀਆਂ ਕਿਤਾਬਾਂ ਲੈ ਕੇ ਉਹਨਾਂ ਨੂੰ ਪੜ੍ਹਨਾ ਸ਼ੁਰੂ ਕਰ ਦਿੰਦੇ ਸੀ, ਜਿਸ ਨਾਲ ਸਕੂਲ ਜਾਣ ਤੋਂ ਪਹਿਲਾਂ ਹੀ ਸਾਨੂੰ ਆਪਣੇ ਅਗਲੇ ਸਿਲੇਬਸ ਬਾਰੇ ਜਾਣ ਪਹਿਚਾਣ ਹੋ ਜਾਂਦੀ ਸੀ ਅਤੇ ਅਧਿਆਪਕ ਦੇ ਪੜ੍ਹਾਉਣ ਵੇਲੇ ਸਾਡੇ ਲਈ ਉਹ ਸਹਾਇਕ ਸਿੱਧ ਹੁੰਦੀ ਸੀ। ਸਾਹਿਤ ਪੜ੍ਹਨ ਦੀ ਚੇਟਕ ਵੀ ਸਾਨੂੰ ਇੱਦਾਂ ਹੀ ਲੱਗੀ। ਬਸ ਹੁਣ ਵੀ ਵਿਦਿਆਰਥੀਆਂ ਨੂੰ ਸੈਲਫ ਸਟੱਡੀ ਰਾਹੀਂ ਸਾਹਿਤ ਪੜ੍ਹਨ ਦੀ ਚੇਟਕ ਲਗਾਉਣੀ ਹੈ, ਫਿਰ ਤੁਸੀਂ ਇਸ ਦੇ ਨਤੀਜੇ ਦੇਖਿਓ। ਇਸ ਨੂੰ ਮੇਰਾ ਕਹਿਣਾ ਹੈ ਕਿ ਥੋੜ੍ਹੇ ਲਾਰਜਰ ਪਰਸਪੈਕਟਿਵ ਵਿੱਚ ਦੇਖੋ। ਜੇਕਰ ਅਜੋਕੀ ਪੀੜ੍ਹੀ ਨੂੰ ਸਾਹਿਤ ਪੜ੍ਹਨ ਦੀ ਚੇਟਕ ਲੱਗ ਗਈ ਨਾ, ਤਾਂ ਉਸ ਦੀਆਂ ਕਈ ਬੁਰੀਆਂ ਆਦਤਾਂ ਦਾ ਖਾਤਮਾ ਆਪਣੇ ਆਪ ਹੋ ਜਾਣਾ। ਜੇਕਰ ਉਹ ਸਾਹਿਤ ਨਾਲ ਜੁੜੇਗਾ ਤਾਂ ਉਹ ਨਸ਼ਿਆਂ ਵਰਗੀਆਂ ਲਾਮਤਾਂ ਤੋਂ ਦੂਰ ਹੋਵੇਗਾ। ਖਾਲੀ ਦਿਮਾਗ ਸ਼ੈਤਾਨ ਦਾ ਘਰ ਹੁੰਦਾ, ਅਤੇ ਜਦੋਂ ਦਿਮਾਗ ਹੀ ਖਾਲੀ ਨਹੀਂ ਰਹੇਗਾ ਤਾਂ ਸ਼ੈਤਾਨੀ ਅਤੇ ਹੋਰ ਬੁਰੀਆਂ ਆਦਤਾਂ ਤੋਂ ਵੀ ਬਚੇਗਾ। ਸਾਡੇ ਸਾਰੇ ਸਕੂਲਾਂ ਦੀਆਂ ਲਾਇਬ੍ਰੇਰੀਆਂ ਹਨ, ਕਿਤਾਬਾਂ ਨਾਲ ਭਰੀਆਂ ਪਈਆਂ, ਅਤੇ ਇਹ ਲਾਇਬ੍ਰੇਰੀਆਂ ਇਸ ਕੰਮ ਵਿੱਚ ਬਹੁਤ ਸਹਾਇਕ ਸਿੱਧ ਹੋ ਸਕਦੀਆਂ। ਬਲਰਾਜ ਜੀ, ਦੇਖਣਾ ਇਹ ਸੈਲਫ ਸਟੱਡੀ ਦੀ ਆਦਤ ਇੱਕ ਵਾਰ ਵਿਦਿਆਰਥੀਆਂ ਵਿੱਚ ਪੈ ਗਈ ਤਾਂ ਨਿਸ਼ਚੇ ਹੀ ਬਹੁਤ ਸੁੰਦਰ ਨਤੀਜੇ ਭਵਿੱਖ ਵਿੱਚ ਸਾਹਮਣੇ ਆਉਣੇ ਸ਼ੁਰੂ ਹੋ ਜਾਣਗੇ। ਪੜ੍ਹਨ ਦਾ ਆਪਣਾ ਹੀ ਇੱਕ ਨਸ਼ਾ ਹੁੰਦਾ, ਅਤੇ ਜਿਸ ਨੂੰ ਇਹ ਪੜ੍ਹਨ ਵਾਲਾ ਨਸ਼ਾ ਲੱਗ ਜਾਂਦਾ ਨਾ, ਉਹਨੂੰ ਫਿਰ ਕੋਈ ਹੋਰ ਦੂਸਰਾ ਨਸ਼ਾ ਨਹੀਂ ਲੱਗਦਾ। ਇਹ ਪੰਜਾਬ ਦੀ ਨਵੀਂ ਜਵਾਨੀ ਨੂੰ ਇਸ ਦਲਦਲ ਵਿੱਚੋਂ ਕੱਢਣ ਦਾ ਇੱਕ ਸਾਧਨ ਬਣੇਗਾ, ਐਸਾ ਮੇਰਾ ਪੱਕਾ ਵਿਸ਼ਵਾਸ ਹੈ।
1: ਸ਼ਾਲਾ ਲਵੀਰ ਜੀ, ਇਸ ਤਰ੍ਹਾਂ ਹੀ ਹੋਵੇ ਕਿ ਪੰਜਾਬ ਦੀ ਜਵਾਨੀ ਨਸ਼ੇ ਵਰਗੇ ਕੋੜ ਤੋਂ ਦੂਰ ਹੋਵੇ ਅਤੇ ਪੜ੍ਹਨ ਪੜ੍ਹਾਉਣ ਦਾ ਨਸ਼ਾ ਉਹਨਾਂ ਨੂੰ ਲੱਗ ਜਾਵੇ। ਲਵੀਸ਼ ਜੀ, ਅਸੀਂ ਵੇਖਦੇ ਹਾਂ ਕਿ ਵਿਦਿਆਰਥੀ ਆਪਣਾ ਗੋਲ ਨੂੰ ਲੈ ਕੇ ਜ਼ਿਆਦਾ ਸਪਸ਼ਟ ਨਹੀਂ ਹੁੰਦੇ, ਉਹ ਪੜ੍ਹਾਈ ਲਈ ਜ਼ਿਆਦਾ ਅਵੇਅਰ ਵੀ ਨਹੀਂ ਹੁੰਦੇ ਅਤੇ ਕਈ ਵਾਰੀ ਪੜ੍ਹਾਈ ਵਿੱਚੋਂ ਵੀ ਛੱਡ ਦਿੰਦੇ ਹਨ। ਕੀ ਸੈਲਫ ਸਟੱਡੀ ਇਸ ਕੰਮ ਵਿੱਚ ਵਿਦਿਆਰਥੀਆਂ ਲਈ ਸਹਾਇਕ ਹੋ ਸਕਦੀ ਹੈ?
0: ਇਹ ਗੱਲ ਬਿਲਕੁਲ ਠੀਕ ਹੈ ਕਿ ਕਈ ਵਿਦਿਆਰਥੀ ਔਰ ਖਾਸ ਤੌਰ 'ਤੇ ਪੇਂਡੂ ਖੇਤਰਾਂ ਦੇ ਵਿਦਿਆਰਥੀ ਆਪਣੇ ਗੋਲ ਨੂੰ ਲੈ ਕੇ ਜ਼ਿਆਦਾ ਚੇਤੰਨ ਨਹੀਂ ਹੁੰਦੇ। ਕਿਉਂ ਪੜ੍ਹਨਾ ਅਤੇ ਕੀ ਪੜ੍ਹਨਾ ਇਸ ਬਾਰੇ ਉਹਨਾਂ ਨੂੰ ਬਹੁਤ ਭੁਲੇਖਾ ਹੁੰਦਾ। ਕਈ ਵਿਦਿਆਰਥੀ ਆਪਣੀ ਪੜ੍ਹਾਈ ਲਈ ਬਹੁਤੇ ਸੰਜੀਦਾ ਵੀ ਨਹੀਂ ਹੁੰਦੇ, ਜੋ ਕਿ ਸਿਰਫ ਪਾਸ ਹੋਣ ਲਈ ਪੜ੍ਹਦੇ ਆ। ਇਹ ਇੱਕ ਬਹੁਤ ਬੜਾ ਵੱਡਾ ਦੁਖਾਂਤ ਹੈ ਬਲਰਾਜ ਜੀ, ਕਿ ਪੜ੍ਹਾਈ ਨੂੰ ਅਸੀਂ ਨੰਬਰ ਗੇਮ ਨਾਲ ਜੋੜ ਕੇ ਉਹਦੇ ਵਿੱਚ ਉਲਝਾ ਦਿੱਤਾ। ਪਰਸੈਂਟੇਜ ਦੀ ਖੇਡ ਬਣਾ ਦਿੱਤੀ ਗਈ ਹੈ, ਜੋ ਕਿ ਪੜ੍ਹਾਈ ਅਤੇ ਰੁਜ਼ਗਾਰ ਨਾਲ ਸੰਬੰਧਿਤ ਸਾਰੀਆਂ ਸਮੱਸਿਆਵਾਂ ਦੀ ਜੜ੍ਹ ਹੈ। ਮੈਂ ਆਪਣੇ ਅਧਿਆਪਨ ਦੇ ਤਜ਼ੁਰਬੇ ਤੋਂ ਮਹਿਸੂਸ ਕੀਤਾ ਕਿ ਕੁਝ ਵਿਦਿਆਰਥੀ ਪੜ੍ਹਾਈ ਨੂੰ ਲੈ ਕੇ ਇਸ ਲਈ ਸੰਜੀਦਾ ਨਹੀਂ ਹੁੰਦੇ ਕਿ ਉਹਨਾਂ ਨੂੰ ਲੱਗਦਾ ਹੈ ਕਿ ਉਹ 'ਚ ਸਿੱਖਿਆ ਪ੍ਰਾਪਤ ਨਹੀਂ ਕਰ ਸਕਣਗੇ। ਕਈ ਵਾਰ ਇਸ ਦਾ ਕਾਰਨ ਸਾਧਨਾਂ ਦੀ ਕਮੀ ਹੁੰਦਾ ਅਤੇ ਕਈ ਵਾਰ ਪਿੰਡਾਂ ਤੋਂ ਉੱਚ ਸਿੱਖਿਆ ਦੇ ਅਦਾਰਿਆਂ ਦੀ ਦੂਰੀ ਇਸ ਦਾ ਕਾਰਨ ਬਣਦੀ ਹੈ। ਖਾਸ ਤੌਰ 'ਤੇ ਪੇਂਡੂ ਖੇਤਰ ਦੀ ਕੁੜੀਆਂ ਨੂੰ ਇਹ ਸਮੱਸਿਆ ਜ਼ਿਆਦਾ ਆਉਂਦੀ ਹੈ ਕਿ ਮਾਪੇ ਉਹਨਾਂ ਨੂੰ ਜ਼ਿਆਦਾ ਦੂਰ ਪੜ੍ਹਨ ਵਾਸਤੇ ਨਹੀਂ ਭੇਜਦੇ ਅਤੇ ਉਹ 10ਵੀਂ ਜਾਂ 12ਵੀਂ ਜੋ ਵੀ ਪਿੰਡ ਵਿੱਚ ਜਾਂ ਨਜ਼ਦੀਕ ਉਪਲਬਧ ਹੈ ਉਨੀ ਪੜ੍ਹਾਈ ਕਰਵਾਉਂਦੇ ਹਨ। ਜਦੋਂ ਵਿਦਿਆਰਥੀ ਨੂੰ ਪਤਾ ਹੁੰਦਾ ਕਿ ਉਸਨੇ ਅੱਗੇ ਨਹੀਂ ਪੜ੍ਹਨਾ ਤਾਂ ਉਹ ਪਹਿਲਾਂ ਹੀ ਪੜ੍ਹਾਈ ਪ੍ਰਤੀ ਗੈਰ ਸੰਜੀਦਾ ਹੋ ਜਾਂਦਾ ਅਤੇ 10ਵੀਂ 12ਵੀਂ ਵਿੱਚ ਵੀ ਜ਼ਿਆਦਾ ਖੁੱਭ ਕੇ ਨਹੀਂ ਪੜ੍ਹਦਾ। ਇਸੇ ਸੈਲਫ ਸਟੱਡੀ ਦਾ ਇੱਥੇ ਰੋਲ ਬਹੁਤ ਮਹੱਤਵਪੂਰਨ ਹੋ ਜਾਂਦਾ ਹੈ। ਜੇਕਰ ਵਿਦਿਆਰਥੀ ਨੂੰ ਸੈਲਫ ਸਟੱਡੀ ਦੀ ਆਦਤ ਹੈ ਤਾਂ ਉਹ ਪ੍ਰਾਈਵੇਟ ਸਕੀਮ ਆਫ ਸਟੱਡੀ ਦੇ ਤਹਿਤ ਘਰ ਬੈਠੇ ਵੀ ਉੱਚ ਸਿੱਖਿਆ ਦੀ ਪ੍ਰਾਪਤੀ ਕਰ ਸਕਦਾ ਹੈ ਔਰ ਇਹਦੇ ਨਾਲ ਆਪਣੀ ਉੱਚ ਸਿੱਖਿਆ ਪ੍ਰਾਪਤ ਕਰਨ ਦੀ ਜਿਹੜੀ ਉਹਦੀ ਇੱਛਾ ਹੈ ਉਹ ਪੂਰੀ ਕੀਤੀ ਜਾ ਸਕਦੀ ਹੈ। ਬਤੌਰ ਪ੍ਰਾਈਵੇਟ ਕੈਂਡੀਡੇਟ ਉਹ ਜਿੰਨੀਆਂ ਮਰਜ਼ੀ ਡਿਗਰੀਆਂ ਹਾਸਲ ਕਰ ਸਕਦਾ ਹੈ, ਲੇਕਿਨ ਇਸ ਲਈ ਉਸ ਵਿੱਚ ਸੈਲਫ ਸਟੱਡੀ ਦੀ ਆਦਤ ਹੋਣਾ ਬਹੁਤ ਜ਼ਰੂਰੀ ਹੈ। ਮੈਂ ਤੁਹਾਨੂੰ ਆਪਣੀ ਉਦਾਹਰਨ ਦੇ ਕੇ ਦੱਸਾਂ ਬਲਰਾਜ ਜੀ, ਮੈਂ ਬੀਐਡ ਕਰਨ ਤੋਂ ਉਪਰੰਤ ਨੌਕਰੀ ਕਰਨ ਲੱਗ ਗਿਆ ਅਤੇ ਉਸ ਤੋਂ ਬਾਅਦ ਮੈਂ 3 ਵਿਸ਼ਿਆਂ ਵਿੱਚ MA ਕੀਤੀ ਬਤੌਰ ਪ੍ਰਾਈਵੇਟ ਕੈਂਡੀਡੇਟ ਔਰ 3 ਵਿੱਚ ਫਸਟ ਡਿਵੀਜ਼ਨ ਮੇਰੀ ਆਈ। ਇਹ ਕਿਉਂ ਪੋਸੀਬਲ ਹੋਇਆ, ਕਿਉਂ ਸੰਭਵ ਹੋਇਆ? ਕਿਉਂਕਿ ਮੈਨੂੰ ਸੈਲਫ ਸਟੱਡੀ ਦੀ ਆਦਤ ਸੀ ਅਤੇ ਆਦਤ ਹੈ। ਆਪਣੇ ਸਿਲੇਬਸ ਦੀਆਂ ਕਿਤਾਬਾਂ ਖਰੀਦ ਲੈਣੀਆਂ ਅਤੇ ਬਿਨਾਂ ਕਾਲਜ ਗਏ, ਬਿਨਾਂ ਅਧਿਆਪਕ ਦੇ ਘਰ ਬੈਠੇ ਉਹਨਾਂ ਨੂੰ ਪੜ੍ਹਦੇ ਰਹਿਣਾ ਅਤੇ ਇਮਤਿਹਾਨ ਦੇ ਦੇਣਾ। ਇਸ ਤਰੀਕੇ ਨਾਲ ਸੈਲਫ ਸਟੱਡੀ ਅਜਿਹੇ ਬਹੁਤ ਸਾਰੇ ਵਿਦਿਆਰਥੀਆਂ ਲਈ ਲਾਹੇਵੰਦ ਸਾਬਿਤ ਹੋ ਸਕਦੀ ਹੈ ਜੋ ਕਿਸੇ ਕਰਕੇ ਕਾਲਜਾਂ ਵਿੱਚ ਨਹੀਂ ਜਾ ਸਕਦੇ, ਲੇਕਿਨ ਇਸ ਤਰ੍ਹਾਂ ਉਹ ਆਪਣੀ ਉਚੇਰੀ ਵਿੱਦਿਆ ਨੂੰ ਹਾਸਲ ਕਰਨ ਦਿਆ ਆਪਣਾ ਸੁਪਨਾ ਜਿਹੜਾ ਉਹ ਪੂਰਾ ਕਰ ਸਕਦੇ ਆ।
1: ਬਹੁਤ ਅੱਛਾ ਲਵੀਸ ਜੀ, ਲੇਕਿਨ ਜਿਵੇਂ ਤੁਸੀਂ ਕਿਹਾ ਕਿ ਸੈਲਫ ਸਟੱਡੀ ਨਾਲ ਘਰ ਬੈਠੇ ਬਿਨਾਂ ਅਧਿਆਪਕ ਦੇ ਹੀ ਪੜ੍ਹਾਈ ਕੀਤੀ ਜਾ ਸਕਦੀ ਹੈ, ਕੀ ਤੁਹਾਨੂੰ ਨਹੀਂ ਲੱਗਦਾ ਕਿ ਆਉਣ ਵਾਲੇ ਸਮੇਂ ਵਿੱਚ ਇਹ ਆਨਲਾਈਨ ਸਟੱਡੀ ਸਕੂਲ ਸਿਸਟਮ ਦਾ ਬਦਲ ਬਣ ਜਾਵੇਗੀ? ਹੋ ਸਕਦਾ ਇਸ ਨਾਲ ਭਵਿੱਖ ਵਿੱਚ ਸਕੂਲਾਂ ਦੀ ਲੋੜ ਵੀ ਨਾ ਰਹੇ?
0: ਬਲਰਾਜ ਜੀ, ਤੁਸੀਂ ਬਹੁਤ ਵਧੀਆ ਪ੍ਰਸ਼ਨ ਪੁੱਛਿਆ ਹੈ ਔਰ ਮੈਂ ਚਾਹੁੰਦਾ ਸੀ ਕਿ ਇਹ ਪ੍ਰਸ਼ਨ ਆਪਣੀ ਚਰਚਾ ਵਿੱਚ ਜ਼ਰੂਰ ਆਵੇ। ਇੱਥੇ ਮੈਂ ਪਹਿਲਾਂ ਇਹ ਸਪਸ਼ਟ ਕਰ ਦਿਆਂ ਕਿ ਸਕੂਲ ਹੁੰਦਾ ਕੀ ਹੈ। ਸਕੂਲ ਕੇਵਲ ਪ੍ਰੀਖਿਆ ਪਾਸ ਕਰਨ ਵਾਲੀ ਥਾਂ ਨਹੀਂ ਹੈ, ਵਿਦਿਆਰਥੀ ਵਾਸਤੇ ਉਸਦੇ ਸਰਵਪੱਖੀ ਵਿਕਾਸ ਦੀ ਥਾਂ ਹੈ। ਵਿਦਿਆਰਥੀ ਦੀ ਓਵਰਆਲ ਪਰਸਨੈਲਿਟੀ ਡਿਵੈਲਪਮੈਂਟ ਦਾ ਮੁੱਢ ਸਕੂਲ 'ਚੋਂ ਬੱਝਦਾ। ਸਕੂਲ ਵਿੱਚ ਵੱਖ ਵੱਖ ਰੁਚੀਆਂ ਦੇ, ਵੱਖ ਵੱਖ ਪਿਛੋਕੜ ਦੇ, ਵੱਖ ਵੱਖ ਸੁਭਾਵਾਂ ਦੇ ਵਿਦਿਆਰਥੀ ਆਉਂਦੇ ਨੇ। ਉਹ ਇਕੱਠੇ ਖੇਡਦੇ ਨੇ, ਪੜ੍ਹਦੇ ਨੇ, ਬੈਠਦੇ ਨੇ, ਘੁੰਮਦੇ ਨੇ, ਰੋਟੀ ਖਾਂਦੇ ਨੇ ਅਤੇ ਆਪਣੀਆਂ ਦੋਸਤੀਆਂ ਪਾਉਂਦੇ ਨੇ। ਸਵੇਰ ਦੀ ਸਭਾ ਵਿੱਚ ਖੜਾ ਵਖੜਾ ਵਿਦਿਆਰਥੀ ਬਿਨਾਂ ਕਿਸੇ ਪੜ੍ਹਾਈ ਦੇ ਹੀ ਨੈਤਿਕ ਕਦਰਾਂ ਕੀਮਤਾਂ ਦਾ ਪਾਠ ਸਿੱਖ ਜਾਂਦਾ। ਸਕੂਲ ਵਿੱਚ ਵਿਚਰਦਿਆਂ ਉਹ ਮਿਲ ਕੇ ਕੰਮ ਕਰਨ ਦੀ ਆਦਤ ਗ੍ਰਹਿਣ ਕਰਦਾ। ਕਿਸੇ ਹੋਰ ਦੇ ਵਿਚਾਰ ਨੂੰ ਸੁਣਨਾ ਅਤੇ ਅਹਿਮੀਅਤ ਦੇਣਾ ਇਹ ਉਹ ਸਕੂਲ ਤੋਂ ਸਿੱਖਦਾ। ਸਕੂਲ ਤੋਂ ਉਹ ਅਨੁਸ਼ਾਸਨ ਸਿੱਖਦਾ, ਦੁਨੀਆਂ ਵਿੱਚ ਵਿਚਰਨਾ ਸਿੱਖਦਾ ਅਤੇ ਭਵਿੱਖ ਵਿੱਚ ਆਉਣ ਵਾਲੀਆਂ ਚੁਣੌਤੀਆਂ ਦਾ ਮੁਕਾਬਲਾ ਕਿਵੇਂ ਕਰਨਾ ਇਹ ਸਿੱਖਦਾ। ਖੇਡਦੇ ਹੋਏ ਉਹ ਆਪਸੀ ਸਹਿਯੋਗ ਸਿੱਖਦਾ। ਪਹਿਨੀ ਹੋਈ ਇੱਕੋ ਜਿਹੀ ਵਰਦੀ ਤੋਂ ਉਹ ਬਰਾਬਰਤਾ ਦਾ ਪਾਠ ਸਿੱਖਦਾ ਅਤੇ ਇਹ ਸਭ ਉਹ ਘਰ ਬੈਠ ਕੇ ਕੇਵਲ ਕਿਤਾਬਾਂ ਪੜ੍ਹ ਕੇ ਨਹੀਂ ਸਿੱਖ ਸਕਦਾ। ਸਕੂਲ ਉਸਨੂੰ ਪੂਰਨ ਇਨਸਾਨ ਬਣਾਉਂਦਾ। ਤੁਸੀਂ ਦੇਖੋ, ਸਕੂਲ ਦੀਆਂ ਬਣੀਆਂ ਦੋਸਤੀਆਂ ਅਖੀਰਲੇ ਸਾਹ ਤੱਕ ਨਿਭਦੀਆਂ। ਸਕੂਲ ਵਿੱਚ ਬੱਚੇ ਦਾ ਕੇਵਲ ਅਕਾਦਮਿਕ ਵਿਕਾਸ ਹੀ ਨਹੀਂ ਹੁੰਦਾ, ਬਲਕਿ ਉਸਦੇ ਨਾਲ ਨਾਲ ਉਸਦਾ ਭਾਵਨਾਤਮਕ ਵਿਕਾਸ, ਸੱਭਿਆਚਾਰਕ ਵਿਕਾਸ, ਨੈਤਿਕ ਵਿਕਾਸ, ਸਰੀਰਕ, ਮਨੋਵਿਗਿਆਨਿਕ, ਸਮਾਜਿਕ, ਆਤਮਿਕ ਅਤੇ ਮਾਨਸਿਕ ਵਿਕਾਸ ਵੀ ਹੁੰਦਾ। ਬੱਚੇ ਦੇ ਜੀਵਨ ਵਿੱਚ ਅਧਿਆਪਕ ਦਾ ਬਹੁਤ ਵੱਡਾ ਰੋਲ ਹੈ ਅਤੇ ਜੋ ਉਸਨੂੰ ਸਕੂਲ ਵਿੱਚ ਹੀ ਪ੍ਰਾਪਤ ਹੁੰਦਾ। ਅਧਿਆਪਕ ਕੇਵਲ ਉਸਨੂੰ ਕਿਤਾਬੀ ਗਿਆਨ ਹੀ ਨਹੀਂ ਦਿੰਦਾ, ਬਲਕਿ ਉਸਨੂੰ ਜੀਵਨ ਜਾਂਚ ਸਿਖਾਉਂਦਾ, ਉਹਦੇ ਲਈ ਪ੍ਰੇਰਣਾ ਪੁੰਜ ਬਣਦਾ ਹੈ। ਬਲਰਾਜ ਜੀ, ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਮੈਂ ਵੀ ਆਪਣੇ ਇੱਕ ਅਧਿਆਪਕ ਸ਼੍ਰੀ ਰਾਮ ਗੋਪਾਲ ਸਾਗਰ, ਜੋ ਕਿ ਜਲੰਧਰ ਦੇ ਰਹਿਣ ਵਾਲੇ ਨੇ, ਉਹਨਾਂ ਤੋਂ ਪ੍ਰੇਰਿਤ ਹੋ ਕੇ ਅਧਿਆਪਨ ਦੇ ਇਸ ਕਿੱਤੇ ਨਾਲ ਜੁੜਿਆ। ਸੋ ਮੇਰੀ ਬੇਨਤੀ ਹੈ ਕਿ ਸਕੂਲ ਨੂੰ ਤੁਸੀਂ ਕੇਵਲ ਸਿਲੇਬਸ ਦੀ ਪੜ੍ਹਾਈ ਤੱਕ ਜਾਂ ਕਲਾਸਾਂ ਪਾਸ ਕਰਨ ਤੱਕ ਮਹਿਦੂਦ ਨਾ ਰੱਖੋ। ਸਕੂਲ ਦੀ ਧਾਰਨਾ ਇਹ ਸਭ ਤੋਂ ਕਿਤੇ ਵੱਧ ਵਿਸਤ੍ਰਿਤ ਅਤੇ ਵਿਆਪਕ ਹੈ। ਮੇਰੀ ਜਿਹੜੀ ਉੱਪਰ ਕਹੀ ਗੱਲ ਹੈ, ਜੋ ਪ੍ਰਾਈਵੇਟ ਸਕੀਮ ਆਫ ਸਟੱਡੀ ਦੀ ਮੈਂ ਗੱਲ ਕੀਤੀ ਕਿ ਬੱਚਾ ਆਪਣੇ ਘਰ ਬੈਠ ਕੇ ਬਿਨਾਂ ਅਧਿਆਪਕ ਦੇ ਜਾਂ ਬਿਨਾਂ ਕਾਲਜ ਦੇ ਕਿਤਾਬਾਂ ਪੜ੍ਹ ਕੇ ਸੈਲਫ ਸਟੱਡੀ ਨਾਲ ਪੜ੍ਹ ਸਕਦਾ, ਉਹ ਉਚੇਰੀ ਸਿੱਖਿਆ 'ਤੇ ਲਾਗੂ ਹੁੰਦੀ ਹੈ। ਜਦੋਂ ਤੱਕ ਬੱਚਾ ਮਚਿਓਰ ਹੋ ਚੁੱਕਾ, ਉਸ ਦੇ ਵਿੱਚ ਜਿਹੜੀਆਂ ਇਹ ਨੈਤਿਕ ਕਦਰਾਂ ਕੀਮਤਾਂ ਦੇ ਨਾਲ ਨਾਲ ਹੋਰ ਮਨੋਵਿਗਿਆਨਿਕ ਵਿਕਾਸ, ਕਈ ਤਰ੍ਹਾਂ ਦੀਆਂ ਉਹਦੇ ਜਿਹੜੇ ਗੁਣ ਨੇ, ਉਹ ਉੱਭਰ ਕੇ ਬਣ ਚੁੱਕੇ ਨੇ, ਉਹ ਉਹਦੇ ਪਰਸਨੈਲਿਟੀ ਦਾ ਹਿੱਸਾ ਬਣ ਚੁੱਕੇ ਨੇ। ਇਹ ਸੈਲਫ ਸਟੱਡੀ ਦਾ ਕੰਮ ਸਕੂਲੀ ਪੜ੍ਹਾਈ ਦੇ ਦੌਰਾਨ ਉਹਦਾ ਬਦਲ ਨਹੀਂ ਹੋ ਸਕਦਾ। ਹਾਂ, ਸੈਲਫ ਸਟੱਡੀ ਆਪਣੇ ਸਕੂਲ ਐਜੂਕੇਸ਼ਨ ਦਾ ਇੱਕ ਸਹਾਇਕ ਹੋ ਸਕਦਾ, ਲੇਕਿਨ ਉਸਦਾ ਬਦਲ ਕਦੇ ਨਹੀਂ ਹੋ ਸਕਦਾ। ਇਸ ਚੀਜ਼ ਨੂੰ ਸਾਨੂੰ ਕਦੀ ਆਪਣੇ ਅੱਖੋਂ ਪਰੋਖੇ ਨਹੀਂ ਕਰਨਾ ਚਾਹੀਦਾ।
1: ਜੀ ਬਿਲਕੁਲ ਵੀਰ ਜੀ, ਜਿਵੇਂ ਤੁਸੀਂ ਕਿਹਾ ਕਿ ਸਕੂਲ ਕੇਵਲ ਕਿਤਾਬੀ ਪੜ੍ਹਾਈ ਤੱਕ ਸੀਮਿਤ ਨਹੀਂ ਹੈ, ਬਲਕਿ ਇਸ ਤੋਂ ਕਿਤੇ ਵੱਧ ਕੇ ਹੈ ਅਤੇ ਸੈਲਫ ਸਟੱਡੀ ਪੜ੍ਹਾਈ ਦਾ ਇੱਕ ਅੰਗ ਹੀ ਹੈ। ਇੱਕ ਆਖਰੀ ਗੱਲ ਹੋਰ, ਤੁਹਾਨੂੰ ਕੀ ਲੱਗਦਾ ਹੈ ਕਿ ਸੈਲਫ ਸਟੱਡੀ ਵਿੱਚ ਮਾਪਿਆਂ ਅਤੇ ਅਧਿਆਪਕ ਦਾ ਕੀ ਰੋਲ ਹੋ ਸਕਦਾ ਹੈ, ਭਾਵ ਕਿ ਇਸ ਆਦਤ ਨੂੰ ਡਿਵੈਲਪ ਕਰਨ ਲਈ ਇਹਨਾਂ ਦੀ ਕੀ ਭੂਮਿਕਾ ਹੋ ਸਕਦੀ ਹੈ?
0: ਜੀ ਬਲਰਾਜ ਜੀ, ਅਧਿਆਪਕ ਔਰ ਮਾਪੇ ਇਹ ਸਾਡੀ ਪੜ੍ਹਾਈ ਦਾ ਬਹੁਤ ਵੱਡਾ ਅੰਗ ਨੇ ਔਰ ਇਹਨਾਂ ਦੀ ਬਹੁਤ ਮਹੱਤਵਪੂਰਨ ਭੂਮਿਕਾ ਹੈ। ਸਿਰਫ ਸੈਲਫ ਸਟੱਡੀ ਨਹੀਂ, ਬਲਕਿ ਸਮੁੱਚੀ ਪੜ੍ਹਾਈ ਵਿੱਚ ਇਹਨਾਂ ਦੀ ਭੂਮਿਕਾ ਬਹੁਤ ਜ਼ਿਆਦਾ ਅਹਿਮ ਅਤੇ ਵੱਡੀ ਹੈ। ਮੇਰਾ ਮੰਨਣਾ ਹੈ ਕਿ ਸਾਡਾ ਜਿਹੜਾ ਐਜੂਕੇਸ਼ਨ ਸਿਸਟਮ ਹੈ ਜਾਂ ਸਟੱਡੀ ਹੈ, ਇਹ ਇੱਕ ਤਿਪਹੀਆ ਵਾਹਨ ਆਟੋ ਰਿਕਸ਼ਾ ਵਾਂਗ ਹੈ, ਜਿਹਦਾ ਇੱਕ ਪਹੀਆ ਸਟੂਡੈਂਟ ਹੈ, ਦੂਸਰਾ ਅਧਿਆਪਕ ਹੈ ਅਤੇ ਤੀਸਰਾ ਉਹਦੇ ਮਾਪੇ ਹੈ। ਅਤੇ ਜਦੋਂ ਤਿੰਨੇ ਪਹੀਆਂ ਵਿੱਚ, ਤਿੰਨੇ ਟਾਇਰਾਂ ਵਿੱਚ ਠੀਕ ਹਵਾ ਹੋਏਗੀ, ਠੀਕ ਪ੍ਰੈਸ਼ਰ ਹੋਏਗਾ, ਉਹਨਾਂ ਦਾ ਸਾਰਾ ਪਹੀਏ ਠੀਕ ਕੰਮ ਕਰਦੇ ਹੋਣਗੇ, ਤਾਂ ਉਹ ਜਿਹੜਾ ਤਪਈਆ ਵਾਹਨ ਹੈ ਉਹ ਜ਼ਿਆਦਾ ਵਧੀਆ ਤਰੀਕੇ ਨਾਲ ਬਿਨਾਂ ਕਿਸੇ ਰੋਕ ਟੋਕ ਦੇ ਉਹ ਅੱਗੇ ਵੱਧ ਸਕਦਾ। ਅਤੇ ਜਦੋਂ ਇਹ ਤਿੰਨਾਂ ਵਿੱਚੋਂ ਕੋਈ ਇੱਕ ਪਹੀਆ ਵੀ ਠੀਕ ਨਹੀਂ ਕੰਮ ਕਰਦਾ ਤਾਂ ਸਵਾਰੀ ਬੈਠੀ ਹੋਈ ਨੂੰ ਝਟਕੇ ਲੱਗਦੇ। ਇਸੇ ਤਰ੍ਹਾਂ ਸਾਡਾ ਸਕੂਲ ਸਿਸਟਮ ਜਾਂ ਐਜੂਕੇਸ਼ਨ ਸਿਸਟਮ ਵੀ ਤਪਈਏ ਵਾਹਨ ਵਾਂਗੂ ਹੈ ਅਤੇ ਉਹਨੂੰ ਸਮੂਥ ਚੱਲਣ ਵਾਸਤੇ ਇਹਨਾਂ ਤਿੰਨਾਂ ਦਾ ਠੀਕ ਹੋਣਾ ਬਹੁਤ ਜ਼ਰੂਰੀ ਹੈ। ਅਤੇ ਜਿੱਥੋਂ ਤੱਕ ਗੱਲ ਕਰੀਏ ਸੈਲਫ ਸਟੱਡੀ ਵਿੱਚ ਮਾਪਿਆਂ ਦੀ, ਤਾਂ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚੇ ਨੂੰ ਸੈਲਫ ਸਟੱਡੀ ਲਈ ਹਮੇਸ਼ਾ ਪ੍ਰੇਰਿਤ ਕਰਨ। ਉਹਨਾਂ ਨੂੰ ਬਚਪਨ ਵਿੱਚ ਇਹੋ ਜਿਹੀਆਂ ਕਿਤਾਬਾਂ ਕਹਾਣੀਆਂ ਦੀਆਂ ਲੈ ਕੇ ਦੇਣ ਜਿਹੜੀਆਂ ਅਸੀਂ ਆਪਣੇ ਬਚਪਨ 'ਚ ਪੜ੍ਹਦੇ ਰਹੇ, ਉਹਨਾਂ ਨੂੰ ਉਹ ਸਮਾਨ ਪ੍ਰੋਵਾਈਡ ਕਰਵਾ ਸਕਣ ਜਿੱਥੋਂ ਤੱਕ ਸੰਭਵ ਹੋ ਸਕੇ, ਤਾਂ ਕਿ ਬੱਚਿਆਂ ਦੇ ਵਿੱਚ ਸੈਲਫ ਸਟੱਡੀ ਦੀ ਆਦਤ ਉਹ ਬਣੇ ਅਤੇ ਉਹਨਾਂ ਨੂੰ ਸੈਲਫ ਸਟੱਡੀ ਦਾ ਸਮਾਂ ਦੇਣ। ਜਿਹੜਾ ਸੈਲਫ ਸਟੱਡੀ ਦਾ ਸਮਾਂ ਬੱਚੇ ਨੇ ਨਿਰਧਾਰਿਤ ਕੀਤਾ, ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਟਾਈਮ ਟੇਬਲ ਬਣਾ ਕੇ ਰੱਖਣ ਦੀ, ਤਾਂ ਉਸ ਟਾਈਮ ਦੇ ਦੌਰਾਨ ਉਹਨੂੰ ਕੋਈ ਹੋਰ ਕੰਮ ਕਰਨ ਨੂੰ ਨਾ ਕਹਿਣ। ਇਸ ਤੋਂ ਇਲਾਵਾ ਉਹ ਬੱਚੇ ਨੂੰ ਮਾਪੇ ਉਸਦੇ ਪੜ੍ਹੇ ਬਾਰੇ ਪੁੱਛਦੇ ਰਹਿਣ ਅਤੇ ਪ੍ਰੇਰਿਤ ਕਰਦੇ ਰਹਿਣ। ਦੂਜੇ ਪਾਸੇ ਤੁਸੀਂ ਗੱਲ ਕੀਤੀ ਅਧਿਆਪਕ ਦੀ, ਤਾਂ ਅਧਿਆਪਕ ਦੀ ਭੂਮਿਕਾ ਮੇਰੇ ਹਿਸਾਬ ਨਾਲ ਇਸ ਸਾਰੇ ਕੰਮ ਵਿੱਚ ਸਭ ਤੋਂ ਜ਼ਿਆਦਾ ਵੱਡੀ ਹੈ, ਕਿਉਂਕਿ ਬੱਚਾ ਸਭ ਤੋਂ ਜ਼ਿਆਦਾ ਅਧਿਆਪਕ ਦੇ ਕਹੇ 'ਤੇ ਪ੍ਰੇਰਿਤ ਹੁੰਦਾ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਅਸੀਂ ਜਦੋਂ ਇਹ ਪ੍ਰਿੰਸੀਪਲ ਦਾ ਟੈਸਟ PPSC ਦਾ ਦਿੱਤਾ ਅਤੇ ਉਸ ਤੋਂ ਬਾਅਦ ਅਸੀਂ ਸ਼ੋਰਟਲਿਸਟ ਹੋਏ, ਔਰ ਇੱਕ ਮੇਰੇ ਦੋਸਤ ਬਣੇ ਇਸ ਦੌਰਾਨ ਪ੍ਰੀਤ ਇੰਦਰ ਕਈ, ਉਹ ਵੀ ਪ੍ਰਿੰਸੀਪਲ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਭੀਖੀ ਵਿਖ ਮਾਨਸਾ ਜ਼ਿਲ੍ਹਾ 'ਚ, ਤਾਂ ਉਹਨਾਂ ਨਾਲ ਫੋਨ 'ਤੇ ਕਈ ਵਾਰ ਚਰਚਾ ਹੁੰਦੀ ਸੀ। ਤਾਂ ਇੱਕ ਦਿਨ ਇਸ ਸੈਲਫ ਸਟੱਡੀ ਨੂੰ ਲੈ ਕੇ ਵੀ ਸਾਡੀ ਉੱਤੇ ਚਰਚਾ ਹੋਈ, ਤਾਂ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਵਾਕਿਆ ਮੇਰੇ ਨਾਲ ਸ਼ੇਅਰ ਕੀਤਾ। ਮੈਂ ਇੱਥੇ ਤੁਹਾਡੇ ਰਾਹੀਂ ਤੁਹਾਡੇ ਸਰੋਤਿਆਂ ਨਾਲ ਇਹ ਸ਼ੇਅਰ ਕਰਨਾ ਚਾਹੂੰਗਾ ਕਿ ਉਹ ਜਦੋਂ ਪਲੱਸ 1 ਵਿੱਚ ਪੜ੍ਹਦੇ ਸੀ ਤਾਂ ਇੱਕ ਦਿਨ ਉਹ ਟਿਊਸ਼ਨ 'ਤੇ ਚਲੇ ਗਏ ਪੜ੍ਹਨ, ਟਿਊਸ਼ਨ ਵਾਲੇ ਕੋਈ ਉੱਥੇ ਪੜ੍ਹਾਉਂਦੇ ਹੋਣਗੇ, ਕੋਚਿੰਗ ਦਿੰਦੇ ਹੋਣਗੇ, ਤਾਂ ਉਸ ਅਧਿਆਪਕ ਨੇ ਉਹਨਾਂ ਨੂੰ ਭਜਾ ਦਿੱਤਾ ਟਿਊਸ਼ਨ ਤੋਂ। ਉਹ ਸਕੂਲ ਦੇ ਹੀ ਅਧਿਆਪਕ ਸੀ ਅਤੇ ਉਹ ਕਹਿੰਦੇ ਜੀ ਮੈਂ ਟਿਊਸ਼ਨ ਪੜ੍ਹਨੀ ਤੁਹਾਡੇ ਕੋਲੋਂ। ਉਹਨਾਂ ਨੇ ਭਜਾ ਦਿੱਤਾ, ਕਹਿੰਦੇ ਟਿਊਸ਼ਨ ਪੜ੍ਹਨ ਦੀ ਕੀ ਲੋੜ ਹੈ, ਤੂੰ ਸਕੂਲ ਨਹੀਂ ਪੜ੍ਹਦਾ, ਤੂੰ ਕਲਾਸ 'ਚ ਨਹੀਂ ਪੜ੍ਹਦਾ, ਕੋਈ ਟਿਊਸ਼ਨ ਪੜ੍ਹਨ ਦੀ ਜ਼ਰੂਰਤ ਨਹੀਂ, ਆਪਣੇ ਅੰਦਰ ਸੈਲਫ ਸਟੱਡੀ ਦੀ ਆਦਤ ਡਿਵੈਲਪ ਕਰੋ, ਤੁਹਾਨੂੰ ਕਿਸੇ ਟਿਊਸ਼ਨ ਦੀ ਜ਼ਰੂਰਤ ਨਹੀਂ ਹੈ। ਹਾਂ, ਤੁਹਾਨੂੰ ਕੋਈ ਮੁਸ਼ਕਿਲ ਹੈ ਤਾਂ ਤੁਸੀਂ ਜਦੋਂ ਮਰਜ਼ੀ ਸਕੂਲ ਵਿੱਚ ਫ੍ਰੀ ਪੀਰੀਅਡ 'ਚ ਆ ਕੇ ਮੇਰੇ ਕੋਲੋਂ ਪੁੱਛ ਸਕਦੇ ਹੋ। ਹੁਣ ਉਸ ਅਧਿਆਪਕ ਨੇ ਸਹੀ ਸੇਧ ਦਿੱਤੀ, ਸਹੀ ਅਗਵਾਈ ਦਿੱਤੀ ਅਤੇ ਪ੍ਰੀਤਿੰਦਰ ਕਈ ਦੱਸਦੇ ਹੈ ਕਿ ਮੈਂ ਉਸ ਦਿਨ ਤੋਂ ਸੈਲਫ ਸਟੱਡੀ ਨੂੰ ਆਪਣੇ ਜੀਵਨ 'ਚ ਧਾਰਿਆ ਅਤੇ ਅੱਜ ਉਹ ਜਿੱਥੇ MSc ਕਮਿਸਟਰੀ, MA ਇੰਗਲਿਸ਼ ਕਰ ਚੁੱਕੇ ਹੈ ਅਤੇ ਇਹਦੇ ਨਾਲ ਨਾਲ ਉਹਨਾਂ ਨੇ PPSC ਦਾ ਇਗਜ਼ਾਮ ਵੀ ਕਲੀਅਰ ਕੀਤਾ, ਇੰਟਰਵਿਊ ਕਲੀਅਰ ਕੀਤੀ ਹੈ। ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਉਹਨਾਂ ਨੇ ਔਰ ਮੈਂ ਦੋਵਾਂ ਨੇ ਹੋਰ ਬੜੇ ਸਾਰੇ ਹੋਣਗੇ, ਪਰ ਉਹਨਾਂ ਨੇ ਕੋਈ ਕੋਚਿੰਗ, ਕੋਈ ਇਸ ਤਰ੍ਹਾਂ ਦੀ ਟਿਊਸ਼ਨ ਜਿਹੜੀ ਉਹ ਜ਼ਿੰਦਗੀ ਭਰ ਆਪਣੀ ਪੂਰੀ ਪੜ੍ਹਾਈ ਦੌਰਾਨ ਨਹੀਂ ਲਈ। ਮੈਂ ਇੱਥੇ ਉਹਨਾਂ ਦੀ ਉਦਾਹਰਣ ਕਿਉਂ ਕੋਟ ਕੀਤੀ ਹੈ, ਇਸ ਲਈ ਕੋਟ ਕੀਤੀ ਹੈ ਕਿ ਇੱਕ ਅਧਿਆਪਕ ਦਾ, ਜਿਵੇਂ ਤੁਸੀਂ ਪੁੱਛਿਆ ਕਿ ਕੀ ਰੋਲ ਹੋ ਸਕਦਾ, ਅਗਰ ਉਹਨਾਂ ਨੂੰ ਉਸ ਅਧਿਆਪਕ ਦੀ ਸਹੀ ਸੇਧ ਨਾ ਮਿਲੀ ਹੁੰਦੀ ਤਾਂ ਹੋ ਸਕਦਾ ਉਹ ਸੈਲਫ ਸਟੱਡੀ ਦਾ ਗੁਣ ਆਪਣੀ ਜ਼ਿੰਦਗੀ ਵਿੱਚ ਧਾਰਨ ਕਰ ਹੀ ਨਾ ਪਾਉਂਦੇ। ਸੋ ਅਧਿਆਪਕ ਦਾ ਰੋਲ ਬਹੁਤ ਬਹੁਤ ਮਹੱਤਵਪੂਰਨ ਹੈ ਕਿ ਉਹ ਬੱਚਿਆਂ ਨੂੰ, ਆਪਣੇ ਵਿਦਿਆਰਥੀਆਂ ਨੂੰ ਪੜ੍ਹਨ ਦੀ ਚੇਤਕ ਲਾਵੇ। ਸਕੂਲ ਦੀਆਂ ਲਾਇਬ੍ਰੇਰੀਆਂ, ਜਿਵੇਂ ਮੈਂ ਪਹਿਲਾਂ ਕਹਿ ਚੁੱਕਾ ਕਿ ਇਸ ਕੰਮ ਲਈ ਬਹੁਤ ਵੱਡੀ ਰੂਪ ਵਿੱਚ ਸਹਾਇਕ ਸਿੱਧ ਹੋ ਸਕਦੀਆਂ। ਬੱਚਿਆਂ ਨੂੰ ਪੜ੍ਹਨ ਦੀ ਚੇਤਕ ਲਾਉਣੀ ਇਹ ਅਧਿਆਪਕ ਦੀ ਜ਼ਿੰਮੇਦਾਰੀ ਹੈ। ਔਰ ਮੈਂ ਫਿਰ ਇੱਕ ਗੱਲ ਕਹਿੰਦਾ ਕਿ ਇਹ ਬੜਾ ਵੱਡਾ ਇੱਕ ਵਿਸ਼ਾ ਸੀ, ਦੁਖਾਂਤ ਸੀ ਸਾਡਾ ਇਹ ਕਿ ਅਸੀਂ ਇਸ ਵਿਸ਼ੇ ਨੂੰ ਭੁੱਲੀ ਬੈਠੇ ਸੀ। ਵਿਦਿਆਰਥੀ ਵਿੱਚ ਇਹ ਗੁਣ ਹੋਣਾ ਬਹੁਤ ਜ਼ਰੂਰੀ ਹੈ। ਔਰ ਬੜਾ ਮੈਂ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਸਿੱਖਿਆ ਵਿਭਾਗ ਦੇ ਸਿੱਖਿਆ ਸਕੱਤਰ ਮਾਣਯੋਗ ਕ੍ਰਿਸ਼ਨ ਕੁਮਾਰ ਜੀ ਦਾ ਕਿ ਉਹਨਾਂ ਦੀ ਇਹ ਦੂਰਅੰਦੇਸ਼ੀ ਹੈ ਕਿ ਇਸ ਕੋਰੋਨਾ ਮਹਾਂਮਾਰੀ ਦੇ ਦੌਰਾਨ ਜਿੱਥੇ ਸਭ ਕੁਛ ਲੋਕਡਾਊਨ ਹੈ, ਇਸ ਸਮੇਂ ਵਿੱਚ ਸਿੱਖਿਆ ਤੰਤਰ ਵੀ ਆਰਾਮ ਨਾਲ ਬੈਠ ਸਕਦਾ ਸੀ ਲੇਕਿਨ ਉਹ ਨਹੀਂ ਬੈਠੇ ਔਰ ਉਹਨਾਂ ਨੇ ਆਪਣੇ ਤੰਤਰ ਨੂੰ ਵੀ ਨਹੀਂ ਬੈਠਣ ਦਿੱਤਾ ਅਤੇ ਇਸ ਵਿਸ਼ੇ 'ਤੇ ਕੰਮ ਕੀਤਾ। ਜਿਵੇਂ ਉਹਨਾਂ ਨੇ ਹੋਰ ਕੰਮਾਂ ਵਿੱਚ ਇੱਕ ਨਵੀਂ ਸੇਧ ਦਿੱਤੀ ਔਰ ਸਿੱਖਿਆ ਦੇ ਸੁਧਾਰਾਂ ਨੂੰ ਦੀ ਅਗਵਾਈ ਕੀਤੀ ਹੈ, ਇਸੇ ਤਰ੍ਹਾਂ ਇਸ ਮੁੱਦੇ 'ਤੇ ਵੀ ਸੈਲਫ ਸਟੱਡੀ ਨੂੰ ਵੀ ਚਰਚਾ ਦਾ ਵਿਸ਼ਾ ਬਣਾਇਆ ਅਤੇ ਸੈਲਫ ਸਟੱਡੀ ਦੀ ਆਦਤ ਬੱਚਿਆਂ ਵਿੱਚ ਪੈਦਾ ਕਰਨ ਦਾ ਇੱਕ ਜਿਹੜੀ ਇਹ ਪਹਿਲਕਦਮੀ ਕੀਤੀ ਹੈ, ਇਹਦਾ ਬੜਾ ਵੱਡਾ ਕ੍ਰੈਡਿਟ ਸਕੱਤਰ ਸਾਹਿਬ ਨੂੰ ਜਾਂਦਾ ਅਤੇ ਮੈਨੂੰ ਉਮੀਦ ਹੈ ਕਿ ਇਹ ਉਹਨਾਂ ਦੀ ਅਗਵਾਈ ਵਿੱਚ ਸਫਲਤਾ ਪ੍ਰਾਪਤ ਕਰੇਗਾ ਅਤੇ ਇੱਕ ਨਵਾਂ ਮੀਲ ਪੱਥਰ ਜਿਹੜਾ ਉਹ ਸਥਾਪਿਤ ਕਰੇਗਾ।
1: ਬਹੁਤ ਬਹੁਤ ਸ਼ੁਕਰੀਆ ਲਵੀਸ਼ ਜੀ, ਅੱਜ ਦੀ ਇਹ ਚਰਚਾ ਬਹੁਤ ਵਧੀਆ ਅਤੇ ਸਾਰਥਕ ਰਹੀ ਹੈ। ਸੈਲਫ ਸਟੱਡੀ ਵਰਗੇ ਅੱਖੋਂ ਪਰੋਖੇ ਹੋ ਚੁੱਕੇ ਵਿਸ਼ੇ 'ਤੇ ਇਹ ਚਰਚਾ ਨਿਸ਼ਚੇ ਹੀ ਵਿਦਿਆਰਥੀਆਂ ਲਈ ਬਹੁਤ ਲਾਹੇਵੰਦ ਸਾਬਿਤ ਹੋਵੇਗੀ ਅਤੇ ਵਿਦਿਆਰਥੀ ਇਸ ਤੋਂ ਸੇਧ ਲੈ ਕੇ ਸੈਲਫ ਸਟੱਡੀ ਦਾ ਗੁਣ ਆਪਣੇ ਅੰਦਰ ਧਾਰਨ ਕਰਨਗੇ ਜੋ ਆਉਣ ਵਾਲੇ ਸਮੇਂ ਵਿੱਚ ਉਹਨਾਂ ਲਈ ਅਤੇ ਸਮੁੱਚੇ ਪੰਜਾਬ ਲਈ ਕਈ ਤਰ੍ਹਾਂ ਨਾਲ ਲਾਹੇਵੰਦ ਸਾਬਿਤ ਹੋਵੇਗਾ। ਤੁਸੀਂ ਅੱਜ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਨਾਲ ਇਸ ਚਰਚਾ ਵਿੱਚ ਸ਼ਾਮਲ ਹੋਏ, ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
0: ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਬਲਰਾਜ ਜੀ।
1: ਸਰੋਤਿਓ, ਦੁਆਬਾ ਰੇਡੀਓ ਆਸ ਕਰਦਾ ਹੈ ਕਿ ਉਸਦੇ ਸਰੋਤਿਆਂ ਅਤੇ ਵਿਦਿਆਰਥੀਆਂ ਨੇ ਇਸ ਖੂਬਸੂਰਤ ਚਰਚਾ ਦਾ ਲੁਤਫ ਉਠਾਇਆ ਹੋਵੇਗਾ। ਸਾਡੇ ਨਾਲ ਜੁੜਨ ਲਈ ਸਾਰਿਆਂ ਦਾ ਧੰਨਵਾਦ ਜੀ।

0: ద్వాపర రేడియో. ਦੁਆਬਾ ਰੇਡੀਓ ਉੱਤੇ ਹਾਜ਼ਰ ਹਾਂ ਜੀ, ਮੈਂ ਸੁਖਵੀਰ ਜੋਗਾ, ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ। ਅੱਜ ਆਪਾਂ ਗੱਲ ਕਰਾਂਗੇ ਰੁਜ਼ਗਾਰ ਦੇ ਮੌਕਿਆਂ ਸੰਬੰਧੀ ਜਾਗਰੂਕਤਾ ਬਾਰੇ। ਗੱਲ ਕਰਨ ਲਈ ਮੇਰੇ ਨਾਲ ਹਨ ਕਰੀਅਰ ਕੌਂਸਲਰ ਮੈਡਮ ਸਾਹਿਬਾਨਾ ਜੀ। ਸਾਹਿਬਾਨਾ ਜੀ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
1: ਧੰਨਵਾਦ ਜੀ, ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਸੁਖਬੀਰ ਜੀ ਕਿ ਤੁਸੀਂ ਮੈਨੂੰ ਆਪਣੇ ਇਸ ਬੜੇ ਹੀ ਵਧੀਆ ਪ੍ਰੋਗਰਾਮ ਦੇ ਵਿੱਚ ਮੌਕਾ ਦਿੱਤਾ ਆਪਣੇ ਵਿਚਾਰ ਸਾਂਝੇ ਕਰਨ ਦਾ, ਔਰ ਮੈਂ ਧੰਨਵਾਦ ਕਰਦੀ ਹਾਂ ਦੁਆਬਾ ਰੇਡੀਓ ਦਾ ਵੀ। ਥੈਂਕ ਯੂ।
0: ਹਾਂਜੀ, ਸਭ ਤੋਂ ਪਹਿਲਾਂ ਆਪਾਂ ਗੱਲ ਕਰਨੀ ਚਾਹਾਂਗੇ ਕਿ ਸਾਡੀ ਨੌਜਵਾਨ ਪੀੜ੍ਹੀ ਹੈ ਜਿਹੜੀ, ਉਹ ਬੜੀ ਦੁਵਿਧਾ ਦੇ ਵਿੱਚ ਰਹਿੰਦੀ ਹੈ ਕਿ ਉਹ ਭਵਿੱਖ ਬਣਾਉਣ ਲਈ ਆਪਣਾ ਰੁਜ਼ਗਾਰ ਦਾ ਖੇਤਰ ਕਿਹੜਾ ਚੁਣਨਾ। ਇਹਦੇ ਬਾਰੇ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ?
1: ਬਿਲਕੁਲ ਸਹੀ ਕੁਸ਼ਚਨ ਹੈ ਜੀ, ਇਹ ਬਹੁਤ ਹੀ ਵਧੀਆ ਤੁਸੀਂ ਕੁਸ਼ਚਨ ਪੁੱਛ ਰਹੇ ਹੋ ਕਿ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈ, ਸਪੈਸ਼ਲੀ ਜਿਹੜੇ ਸਾਡੇ ਸਕੂਲ ਗੋਇੰਗ ਸਟੂਡੈਂਟਸ ਨੇ, ਬਹੁਤ ਹੀ ਕਨਫਿਊਜ਼ ਹੋ ਜਾਂਦੇ ਨੇ ਇਸ ਸਟੇਜ ਤੇ ਆ ਕੇ, 9th, 10th ਜਾਂ 12th ਦੇ ਵਿੱਚ ਆ ਕੇ, ਕਿ ਅਸੀਂ ਕਿਹੜੇ ਖੇਤਰ 'ਚ ਜਾਣਾ ਹੈ, ਜਾਂ ਫਿਰ ਅਸੀਂ ਕਿਹੜਾ ਡਿਪਲੋਮਾ ਕਰਨਾ ਹੈ, ਜਾਂ ਫਿਰ ਅਸੀਂ ਕਿਹੜੇ ਕੋਰਸ 'ਚ ਐਡਮਿਸ਼ਨ ਲੈਣੀ ਹੈ।
0: ਹਾਂਜੀ,
1: ਇਹ ਬਹੁਤ ਹੀ ਜ਼ਿਆਦਾ ਕੰਸਰਨ ਵਾਲੀ ਗੱਲ ਹੈ ਉਹਨਾਂ ਦੇ ਲਈ, ਕਿਉਂਕਿ ਉਹਨਾਂ ਦਾ ਪੂਰਾ ਜੋ ਫਿਊਚਰ ਹੈ ਉਸਦਾ, ਉਸਨੇ ਉਸਦੀ ਚੋਣ ਉਹਨਾਂ ਨੇ ਇਸ ਮੂਮੈਂਟ ਦੇ ਉੱਪਰ ਕਰਨੀ ਹੁੰਦੀ ਹੈ ਕਿ ਅਸੀਂ ਕਿਹੜੇ ਕਿਹੜੇ ਖੇਤਰ ਦੇ ਵਿੱਚ ਜਾ ਸਕਦੇ ਹਾਂ। ਮੋਸਟਲੀ ਬੱਚੇ ਕੀ ਕਰਦੇ ਆ ਕਿ ਇਸ ਸਟੇਜ ਦੇ ਉੱਪਰ ਆ ਕੇ ਕਾਫੀ ਸਾਰੀ ਜਿਹੜੀਆਂ ਚੀਜ਼ਾਂ ਧਿਆਨ ਦੇਣ ਵਾਲੀਆਂ ਨੇ ਕਿ ਅਸੀਂ ਜਦੋਂ ਬੱਚੇ ਚੋਣ ਕਰਦੇ ਹਾਂ ਕਿ ਉਹਨਾਂ ਨੇ ਕਿਹੜਾ ਵਿਸ਼ਾ ਲੈਣਾ ਹੈ, ਜਾਂ ਫਿਰ ਉਸ ਤੋਂ ਬਾਅਦ ਉਹ ਕਿਹੜੇ ਕੋਰਸ ਦੇ ਵਿੱਚ ਜਾਣਾ ਚਾਹੁੰਦੇ ਹਨ, ਜਾਂ ਫਿਰ ਉਸ ਤੋਂ ਬਾਅਦ ਨੈਕਸਟ ਜਿਹੜੀ ਮੋਸਟ ਇੰਪੋਰਟੈਂਟ ਚੀਜ਼ ਹੈ ਕਿ ਉਹ ਕਿਹੜੇ ਯੂਨੀਵਰਸਿਟੀ, ਕਾਲਜ ਜਾਂ ਫਿਰ ਇੰਸਟੀਟਿਊਟ ਦੇ ਵਿੱਚ ਐਡਮਿਸ਼ਨ ਲੈਣਗੇ। ਇਹ ਸਾਰੀ ਹੀ ਚੋਣ ਉਹਨਾਂ ਦੇ ਪੂਰੀ ਲਾਈਫ ਨੂੰ ਬਹੁਤ ਹੀ ਬਹੁਤ ਜ਼ਿਆਦਾ ਇੰਪੋਰਟੈਂਟ ਰੋਲ ਪਲੇ ਕਰਦੀ ਹੈ ਇੱਥੇ, ਕਿ ਉਹਨਾਂ ਦੀ ਸਾਰਾ ਜੋ ਫਿਊਚਰ ਹੈ ਉਹ ਸਾਰਾ ਹੀ ਇਸ ਚੋਣ ਦੇ ਉੱਪਰ ਖੜਾ ਹੁੰਦਾ ਕਿ ਉਹ ਕਿਹੜਾ ਡਿਪਲੋਮਾ ਜਾਂ ਡਿਗਰੀ ਦੇ ਵਿੱਚ ਐਡਮਿਸ਼ਨ ਲੈਣਗੇ, ਔਰ ਉਸ ਤੋਂ ਬਾਅਦ ਉਹ ਕਿਹੜੇ ਕਾਲਜ ਜਾਂ ਯੂਨੀਵਰਸਿਟੀ ਦੇ ਵਿੱਚ ਪੜ੍ਹਨਗੇ।
0: ਠੀਕ ਹੈ ਜੀ।
1: ਮੋਸਟਲੀ ਜਿਹੜੇ ਸਾਡੇ ਬੱਚੇ ਹੈ ਉਹ ਕੋਸ਼ਿਸ਼ ਇਹ ਕਰਦੇ ਹੈ ਕਿ ਅਸੀਂ ਜਿਹੜਾ ਵਿਸ਼ਾ ਹੈ ਕੁਛ ਆਸਾਨ ਜਿਹਾ ਵਿਸ਼ਾ ਚੂਜ਼ ਕਰੀਏ, ਜਾਂ ਫਿਰ ਕੁਛ ਐਸਾ ਚੂਜ਼ ਕਰੀਏ ਜਿਹੜਾ ਕਿ ਅਸੀਂ ਜਿਹਦੇ ਵਿੱਚ ਅਸੀਂ ਸਕੋਰ ਜ਼ਿਆਦਾ ਲੈ ਸਕੀਏ। ਬੱਚੇ ਅਕਸਰ ਇਹ ਸੋਚਦੇ ਹੈ ਕਿ ਅਸੀਂ ਸਕੋਰਿੰਗ ਸਬਜੈਕਟਸ ਲਈਏ ਤਾਂ ਕਿ ਅਸੀਂ 90%, 99%, ਜੋ ਬੱਚੇ ਬਹੁਤ ਹੀ ਜ਼ਿਆਦਾ ਕੰਸਰਨ ਰੱਖਦੇ ਆਪਣੇ ਫਿਊਚਰ ਨਾਲ, ਤਾਂ ਅਕਸਰ ਇਹ ਚੀਜ਼ਾਂ ਨੂੰ ਸੋਚ ਕੇ ਹੀ ਆਪਣੇ ਵਿਸ਼ੇ ਚੂਜ਼ ਕਰਦੇ ਹੈ ਕਿ ਅਸੀਂ ਉਹੀ ਵਿਸ਼ੇ ਲਈਏ ਜਿਨ੍ਹਾਂ 'ਚੋਂ ਸਾਡੇ ਸਕੋਰਸ ਜ਼ਿਆਦਾ ਆਉਂਦੇ ਹੈ।
0: ਬਿਲਕੁਲ।
1: ਤਾਂ ਇੱਕ ਤਾਂ ਇਹ ਚੀਜ਼ ਥੋੜੀ ਜਿਹੀ ਮਤਲਬ ਇਸਨੂੰ ਆਪਾਂ ਥੋੜੀ ਰੋਂਗ ਅਪਰੋਚ ਕਹਿ ਸਕਦੇ ਹਾਂ, ਕਿਉਂਕਿ ਸਿਰਫ ਇੱਕ ਸਕੋਰਿੰਗ ਦੇ ਲਈ ਅਸੀਂ ਸਬਜੈਕਟ ਚੂਜ਼ ਕਰਾਂਗੇ ਤਾਂ ਉਹ ਜ਼ਿਆਦਾ ਕੋਈ ਮੈਟਰ ਨਹੀਂ ਕਰੂਗਾ। ਜ਼ਿਆਦਾ ਮੈਟਰ ਇਹ ਕਰਦਾ ਹੈ ਕਿ ਕਿਹੜਾ ਜੋ ਸਬਜੈਕਟ ਹੈ ਤੁਹਾਨੂੰ ਇੰਟਰਸਟਿੰਗ ਲੱਗਦਾ ਹੈ, ਕਿਹੜੇ ਸਬਜੈਕਟ ਦੇ ਵਿੱਚ ਜਾ ਕੇ ਤੁਸੀਂ ਇੱਕ ਅੱਛਾ ਫਿਊਚਰ ਜੋ ਹੈ ਉਸਦਾ ਨਿਰਮਾਣ ਕਰ ਸਕਦੇ ਹੋ।
0: ਬਿਲਕੁਲ ਜੀ,
1: ਇਹ ਜ਼ਿਆਦਾ ਇੰਪੋਰਟੈਂਟ ਰੱਖਦਾ ਹੈ। ਤਾਂ ਹੁਣ ਇਸ ਜਗ੍ਹਾ ਤੇ ਅਸੀਂ ਬੱਚਿਆਂ ਨੂੰ ਇਹੀ ਮੈਂ ਕਹਿਣਾ ਚਾਹੂੰਗੀ ਕਿ ਉਹ ਹਮੇਸ਼ਾ ਇਹ ਦੇਖ ਕੇ ਹੀ ਵਿਸ਼ੇ ਦੀ ਚੋਣ ਕਰਨ ਕਿ ਉਹਨਾਂ ਦੇ ਲਈ ਜਿਹੜਾ ਵਿਸ਼ਾ ਬਹੁਤ ਜ਼ਿਆਦਾ ਉਹਨਾਂ ਨੂੰ ਲੱਗਦਾ ਹੈ ਕਿ ਹਾਂ ਇੰਟਰਸਟਿੰਗ ਹੈ, ਬਹੁਤ ਮਜ਼ਾ ਆ ਰਿਹਾ ਉਹਨੂੰ ਪੜ੍ਹ ਕੇ, ਤਾਂ ਉਸ ਵਿਸ਼ੇ ਨਾਲ ਰਿਲੇਟਡ ਜਿਹੜੀਆਂ ਸਟ੍ਰੀਮਸ ਨਿਕਲਦੀਆਂ ਨੇ ਅੱਗੋ ਦੀ ਅੱਗੋ, ਠੀਕ ਹੈ। ਫੋਰ ਐਗਜ਼ਾਮਪਲ ਤੁਸੀਂ ਫਿਜ਼ੀਕਲ ਐਜੂਕੇਸ਼ਨ ਨੂੰ ਲੈ ਲਓ, ਅਗਰ ਬੱਚੇ ਨੂੰ ਲੱਗਦਾ ਕਿ ਮੈਨੂੰ ਫਿਜ਼ੀਕਲ ਐਜੂਕੇਸ਼ਨ ਪੜ੍ਹਨਾ ਅੱਛਾ ਲੱਗਦਾ ਹੈ, ਜਾਂ ਫਿਰ ਫਿਜ਼ੀਕਲ ਐਕਟੀਵਿਟੀਜ਼ 'ਚ ਪਾਰਟੀਸੀਪੇਟ ਕਰਨਾ ਅੱਛਾ ਲੱਗਦਾ ਹੈ, ਤਾਂ ਉਹ ਫਿਜ਼ੀਕਲ ਐਜੂਕੇਸ਼ਨ ਦੇ ਨਾਲ ਰਿਲੇਟਡ ਜਿਹੜੇ ਫੀਲਡ ਨਿਕਲਦੇ ਆ, ਡਿਪਲੋਮਾਜ਼ ਜਾਂ ਡਿਗਰੀਜ਼ ਨਿਕਲਦੀਆਂ ਨੇ, ਉਹਨਾਂ 'ਚ ਐਡਮਿਸ਼ਨਸ ਲੈ ਸਕਦੇ ਹੈ, ਤਾਂ ਕਿ ਉਹਨਾਂ ਦਾ ਫਿਊਚਰ ਵੀ ਸਿਕਿਓਰ ਹੋ ਸਕੇ, ਪਲੱਸ ਉਹਨਾਂ ਦਾ ਜੋ ਇੰਟਰਸਟ ਹੈ ਉਹ ਵੀ ਫੁਲਫਿਲ ਹੋ ਜਾਵੇ,
0: ਹੈ ਨਾ।
1: ਤਾਂ ਇਹ ਚੀਜ਼ ਹੋ ਗਈ। ਨੈਕਸਟ ਦੂਸਰੀ ਚੀਜ਼ ਜਿਹੜੀ ਸਾਨੂੰ ਧਿਆਨ ਰੱਖਣ ਵਾਲੀ ਹੈ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ, ਜਿਹਦੇ ਵੱਲ ਮੋਸਟਲੀ ਬੱਚੇ ਧਿਆਨ ਨਹੀਂ ਦਿੰਦੇ ਹੈਗੇ, ਉਹ ਹੈ ਸਾਡੇ ਇੰਸਟੀਟਿਊਟ, ਕਾਲਜ ਜਾਂ ਯੂਨੀਵਰਸਿਟੀ ਦੀ ਸਿਲੈਕਸ਼ਨ ਕਰਨਾ। ਬੱਚੇ ਕੀ ਕਰਦੇ ਆ, ਵਿਦਿਆਰਥੀ ਕੀ ਕਰਦੇ ਆ, ਉਹ ਅਕਸਰ ਇਹ ਸੋਚਦੇ ਆ ਕਿ ਜੋ ਸਾਨੂੰ ਅਪਰੋਚੇਬਲ ਹੈ, ਜੋ ਸਾਡੇ ਪਿੰਡ ਤੋਂ ਜਾਂ ਫਿਰ ਸਾਡੇ ਸ਼ਹਿਰ ਤੋਂ ਬੜਾ ਨੇੜੇ ਜੇ ਪੈਂਦਾ ਸਾਨੂੰ ਕਾਲਜ, ਅਸੀਂ ਉੱਥੇ ਹੀ ਐਡਮਿਸ਼ਨ ਲੈ ਲੈਂਦੇ ਹਾਂ, ਸਪੈਸ਼ਲੀ ਗਰਲਸ ਜਿਹੜੀਆਂ ਨੇ ਉਹ ਕਾਫੀ ਐਸੀਆਂ ਗਰਲਸ ਮੈਨੂੰ ਮੇਰੇ ਕਾਉਂਸਲਿੰਗ ਪ੍ਰੋਫੈਸ਼ਨ 'ਚ ਕਾਫੀ ਐਸੀਆਂ ਗਰਲਸ ਮੇਰੇ ਨਾਲ ਮੈਨੂੰ ਮਿਲਣ ਮਿਲੀਆਂ ਨੇ ਜਿਹੜੀਆਂ ਕਿ ਕਹਿ ਦਿੰਦੀਆਂ ਨੇ ਕਿ ਮੈਡਮ ਅਸੀਂ ਕਰਨਾ ਤਾਂ ਇਹ ਚੀਜ਼ ਚਾਹੁੰਦੇ ਹਾਂ
0: ਠੀਕ
1: ਬਟ
0: ਹੈ।
1: ਸਾਡੇ ਜੋ ਪੇਰੈਂਟਸ ਆ ਉਹ ਸਾਨੂੰ ਬਾਹਰ ਪੜ੍ਹਾ ਨਹੀਂ ਸਕਦੇ ਇਸ ਕਰਕੇ ਅਸੀਂ ਕੋਈ ਹੋਰ ਵਿਸ਼ਾ ਚੂਜ਼ ਕਰ ਲਿਆ ਤਾਂ
0: ਅੱਛਾ
1: ਇਹ
0: ਜੀ
1: ਵੀ ਬੜੀ ਦਿੱਕਤ ਦੀ ਗੱਲ ਹੈ ਕਿ ਸਾਡੇ ਜੋ ਬੱਚਿਆਂ ਨੂੰ ਫੇਸ ਹੁੰਦੀ ਹੈ ਕਿ ਉਹ ਕਰਨਾ ਕੁਝ ਹੋਰ ਚਾਹੁੰਦੇ ਕਰਨਾ ਲਾਈਕ ਉਹ LLB ਕਰਨਾ ਚਾਹੁੰਦੇ ਹੈ
0: ਹਾਂਜੀ
1: ਬਟ ਉਹ ਉਹਨਾਂ ਦੇ ਸ਼ਹਿਰ ਦੇ ਲਾਗੇ ਕਿਸੇ ਪਿੰਡ ਜਾਂ ਕਿਸੇ ਕਾਲਜ ਦੇ ਵਿੱਚ ਨਹੀਂ ਹੈ ਤਾਂ
0: ਬਿਲਕੁਲ
1: ਫਿਰ ਉਹ ਉਸ ਨੂੰ ਛੱਡ ਦਿੰਦੇ ਹੈ ਨਾ ਕਿ ਉਹ ਥੋੜਾ ਰਿਸਕ ਲੈਣ ਦੀ ਬਜਾਏ ਜਾਂ ਫਿਰ ਉਹ ਆਪਣੇ ਪੇਰੈਂਟਸ ਨੂੰ ਕਨਵਿੰਸ ਕਰਨ ਦੀ ਬਜਾਏ ਉਹ ਛੱਡ ਕੇ ਕੋਈ ਹੋਰ ਕੋਰਸ ਵਿੱਚ ਜਾਂ ਫਿਰ ਸਿੰਪਲ BA ਦੇ ਵਿੱਚ ਐਡਮਿਸ਼ਨ ਲੈ ਲੈਂਦੀਆਂ ਨੇ
0: ਠੀਕ
1: ਤਾਂ
0: ਹੈ
1: ਇਹ ਜੋ ਇੰਸਟੀਟਿਊਟ ਦੀ ਚੋਣ ਹੈ ਇਹ ਵੀ ਸਾਡੇ ਲਈ ਬਹੁਤ ਹੀ ਇੱਕ ਇੰਪੋਰਟੈਂਟ ਮੁੱਦਾ ਹੈ ਮੇਰੇ ਖਿਆਲ ਦੇ ਵਿੱਚ ਇਸ ਦੇ ਉੱਪਰ ਵੀ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਸਾਨੂੰ ਆਪਣੇ ਕਾਲਜ ਔਰ ਯੂਨੀਵਰਸਿਟੀ ਦੀ ਚੋਣ ਬਹੁਤ ਹੀ ਧਿਆਨ ਨਾਲ ਕਰਨੀ ਚਾਹੀਦੀ ਹੈ
0: ਹਾਂਜੀ
1: ਉਸਦੀ
0: ਹਾਂ ਇਹ
1: ਰੈਂਕਿੰਗ ਨੂੰ ਦੇਖ
0: ਮਹੱਤਵਪੂਰਨ
1: ਕੇ
0: ਹੈ
1: ਉਸ ਦੇ ਵਿੱਚ ਕੀ ਸਕਸੈਸ ਰੇਟ ਹੈ ਉੱਥੋਂ ਦੇ ਜਿਹੜੇ ਸਟੂਡੈਂਟਸ ਨੇ ਉਹ ਕਿੱਥੇ ਕੀ ਕਰ ਰਹੇ ਹੈ ਉਸ ਤੋਂ ਬਾਅਦ ਮਤਲਬ ਉਹ ਸਾਰੀਆਂ ਚੀਜ਼ਾਂ ਇਹ ਬੇਸਿਕਲੀ ਸਾਰੀਆਂ ਚੀਜ਼ਾਂ ਅੱਜ ਕੱਲ ਸੁਖਵੀਰ ਜੀ ਸਾਨੂੰ ਇੰਟਰਨੈਟ ਦੇ ਉੱਪਰ ਅਵੇਲੇਬਲ ਨੇ ਅਸੀਂ
0: ਠੀਕ
1: ਕੁਝ
0: ਹੈ
1: ਵੀ
0: ਜੀ
1: ਦੇਖ ਸਕਦੇ ਹਾਂ ਇੰਟਰਨੈਟ ਦੇ ਉੱਪਰ ਸਰਚ ਕਰਕੇ ਕਿਸੇ ਵੀ ਯੂਨੀਵਰਸਿਟੀ ਜਾਂ ਕਾਲਜ ਦਾ ਅਸੀਂ ਰਿਵਿਊ ਪੜ੍ਹ ਸਕਦੇ ਹਾਂ
0: ਬਿਲਕੁਲ
1: ਸੋ
0: ਜੀ
1: ਇਹ ਦੋ ਚਾਰ ਚੀਜ਼ਾਂ ਨੇ ਅਗਰ ਅਸੀਂ ਇਹਨਾਂ ਦੇ ਉੱਪਰ ਧਿਆਨ ਦੇ ਲਾਂਗੇ 10ਵੀਂ 12ਵੀਂ ਵਾਲੇ ਟਾਈਮ 'ਚ ਤਾਂ ਸਾਡੀ ਪੂਰੀ ਲਾਈਫ ਜਿਹੜੀ ਹੈ ਉਹ ਆਰਗੇਨਾਈਜ਼ ਹੋ ਜਾਏਗੀ
0: ਬਿਲਕੁਲ ਜੀ
1: ਬਿਲਕੁਲ ਅਨੁਸ਼ਾਸਨ ਦੇ ਵਿੱਚ ਚੱਲੇਗਾ ਸਾਰਾ ਸਾਡਾ ਜੋ ਡਿਗਰੀ ਹੋਏਗੀ ਕੰਪਲੀਟ ਜਾਂ ਉਸ ਤੋਂ ਬਾਅਦ ਅਸੀਂ ਜੋਬ ਕਰਨੀ ਹੈ ਜਾਂ ਵਟਐਵਰ ਵੀ ਅਸੀਂ ਜੋ ਵੀ ਕਰਨਾ ਚਾਹੁੰਦੇ ਹਾਂ ਤਾਂ ਉਹ ਬੜਾ ਇੱਕ ਆਰਗੇਨਾਈਜ਼ੇਸ਼ਨ ਦੇ ਵਿੱਚ ਆ ਜਾਏਗਾ ਆਰਗੇਨਾਈਜ਼ ਤਰੀਕੇ ਦੇ ਨਾਲ ਹੋਏਗਾ ਉਹ ਸਾਰਾ
0: ਕੀ ਕੋਈ ਇਹੋ ਜਿਹੀ ਵੈਬਸਾਈਟ ਵੀ ਹੈ ਜਿਹਦੇ ਤੋਂ ਇਹ ਜਾਣਕਾਰੀ ਮਿਲ ਸਕੇ ਕਿ ਉਹ ਬੱਚੇ ਆਪਣਾ ਭਵਿੱਖ ਕਿਵੇਂ ਤੈਅ ਕਰਨ, ਕਿਹੜੇ ਪਾਸੇ ਜਾਣ, ਜੋ ਉਹਨਾਂ ਨੂੰ ਗਾਈਡ
1: ਹਾਂਜੀ
0: ਕਰ ਸਕੇ?
1: ਦੇਖੋ ਅਗਰ ਆਪਾਂ ਗੱਲ ਕਰਦੇ ਹਾਂ ਵੈਬਸਾਈਟਸ ਦੀ ਤਾਂ ਬਹੁਤ ਸਾਰੀਆਂ ਵੈਬਸਾਈਟਸ ਅਵੇਲੇਬਲ ਨੇ
0: ਅੱਛਾ ਜੀ
1: ਬਸ ਤੁਸੀਂ ਸਿੰਪਲ ਬੱਚੇ ਨੂੰ ਕੀ ਚਾਹੀਦਾ ਕਿਉਂਕਿ ਅੱਜ ਕੱਲ ਦੇਖੋ ਇੰਟਰਨੈਟ ਦਾ ਜ਼ਮਾਨਾ ਹੈ
0: ਬਿਲਕੁਲ
1: ਸਭ
0: ਜੀ
1: ਕੋਲ ਸਮਾਰਟਫੋਨ ਹੈਗੇ ਨੇ
0: ਹਾਂਜੀ
1: ਤਾਂ
0: ਹਾਂਜੀ
1: ਬੱਚੇ ਜਸਟ ਗੂਗਲ ਤੇ ਜਾ ਕੇ ਟਾਈਪ ਕਰਨਗੇ ਬੈਸਟ ਕੋਰਸ ਇਨ ਜਿਹੜਾ ਵੀ ਸਟ੍ਰੀਮ ਹੈ ਠੀਕ ਹੈ
0: ਠੀਕ ਹੈ
1: ਇਨ
0: ਜੀ
1: ਮੈਨੇਜਮੈਂਟ ਬੈਸਟ ਕਾਲਜ ਇਨ ਮੈਨੇਜਮੈਂਟ ਜਾਂ
0: ਹਾਂਜੀ
1: ਫਿਰ ਕੋਈ ਵੀ ਸਟੱਡੀ ਦੇ ਨਾਲ ਰਿਲੇਟਡ ਉਹਨਾਂ ਨੂੰ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੈ ਉਹ ਉਹਨਾਂ ਨੂੰ ਹਰ ਵੈਬਸਾਈਟਸ ਬਹੁਤ ਸਾਰੀ ਅਵੇਲੇਬਲ ਨੇ ਉਹਨਾਂ ਨੂੰ ਗੂਗਲ ਦੇ ਉੱਪਰ ਅਵੇਲੇਬਲ ਮਿਲੇਗੀ
0: ਠੀਕ ਹੈ
1: ਇਹ
0: ਜੀ
1: ਸਾਰੀਆਂ ਚੀਜ਼ਾਂ ਤਾਂ ਇਹਦੇ ਲਈ ਕੋਈ ਇੰਨਾ ਵੱਡਾ ਉਹ ਨਹੀਂ ਹੈ ਕਿ ਬੱਚੇ ਬਟ ਬਸ ਜਿੱਥੇ ਕਮੀ ਜੋ ਰਹਿ ਜਾਂਦੀ ਹੈ ਉਹ ਇੱਥੇ ਹੈ ਕਿ ਸਾਡੇ ਬੱਚੇ ਜਿਹੜੇ ਹੈ ਨਾ ਉਹ ਇਹਨਾਂ ਚੀਜ਼ਾਂ ਤੇ ਧਿਆਨ ਨਹੀਂ ਦਿੰਦੇ
0: ਸਹੀ ਕਿਹਾ
1: ਜ਼ਿਆਦਾਤਰ ਉਹਨਾਂ ਨੂੰ ਗੇਮਿੰਗ ਦਾ ਹੈ ਕਿ ਅਸੀਂ ਗੇਮਸ ਖੇਡੀਏ ਪਬਜੀ ਬੜੀ
0: ਹਾਂਜੀ
1: ਮਸ਼ਹੂਰ ਕੀਤੀ ਹੈ ਬੱਚਿਆਂ ਨੇ ਜਾਂ
0: ਬਿਲਕੁਲ
1: ਫਿਰ
0: ਜੀ
1: ਅਸੀਂ ਹੋਰ ਕੁਝ ਐਂਟਰਟੇਨਮੈਂਟ ਦੇ ਲਈ ਯੂਟਿਊਬ ਨੂੰ ਯੂਜ਼ ਕਰ ਲੈਂਦੇ ਆ
0: ਹਾਂਜੀ
1: ਬਟ ਯੂਟਿਊਬ ਤੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਜਿਵੇਂ ਕਾਲਜਸ ਬਾਰੇ ਜਾਂ ਫਿਰ ਬਹੁਤ ਅੱਛੀ ਅੱਛੀ ਵੀਡੀਓਜ਼ ਨੇ ਜਿਹੜੀਆਂ ਕਾਉਂਸਲਿੰਗ ਰਿਲੇਟਡ ਲਾਈਕ ਜਿਹੜੀਆਂ ਕਿ ਵੱਖ ਵੱਖ ਵਿਸ਼ਿਆਂ ਦੇ ਉੱਪਰ ਸਾਨੂੰ ਸਟ੍ਰੀਮਸ ਬਾਰੇ ਜਾਣਕਾਰੀ ਦੇ ਸਕਦੀਆਂ ਨੇ ਬਹੁਤ ਸਾਰੀਆਂ ਵੀਡੀਓਜ਼ ਪੋਸਟ ਹੁੰਦੀਆਂ ਨੇ
0: ਹਾਂਜੀ
1: ਤੇ ਇਸ ਤੋਂ ਇਲਾਵਾ ਅਗਰ ਜਿੱਦਾਂ ਕਿ ਹੁਣ ਪੰਜਾਬ ਸਰਕਾਰ ਦਾ ਇਹ ਜਿਹੜਾ ਨਵਾਂ ਜੋ ਘਰ ਘਰ ਰੋਜ਼ਗਾਰ ਦੇ ਅੰਡਰ ਜਿਹੜੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਦਫ਼ਤਰ ਬਣਾਏ ਹੋਏ ਆ ਉੱਥੇ
0: ਹਾਂਜੀ
1: ਡਿਸਟ੍ਰਿਕਟ ਜਿਹੜੇ ਸਾਡੇ ਮਤਲਬ ਅਸੀਂ ਕਰੀਅਰ ਕਾਉਂਸਲਰਸ ਐਜ਼ ਅ ਵਰਕ ਕਰ ਰਹੇ ਹਾਂ ਤਾਂ ਉਹ ਪੂਰੀ ਕੰਪਲੀਟ ਇਨਫੋਰਮੇਸ਼ਨ ਦੇ ਲਈ ਜਾਂ ਫਿਰ ਕਰੀਅਰ ਕਾਉਂਸਲਿੰਗ ਦੇ ਲਈ ਸਾਨੂੰ ਵੀ ਅਪਰੋਚ ਕਰ ਸਕਦੇ ਆ
0: ਜਿਹੜੇ ਤੁਹਾਡੇ ਵਿਭਾਗ ਵੱਲੋਂ
1: ਹਾਂਜੀ
0: ਕਿੰਨੀ ਜਾਣਕਾਰੀ ਪਹੁੰਚਾਈ ਜਾਂਦੀ ਹੈ ਬੱਚਿਆਂ ਤੱਕ?
1: ਦੇਖੋ ਜਿੱਦਾਂ ਅਸੀਂ ਜਿਵੇਂ ਸਾਡੇ ਕੋਲ ਜਿੰਨੇ ਵੀ ਬੱਚੇ ਜਿਹੜੇ ਵੀ ਸਾਡੇ ਕੋਲ ਬੱਚੇ ਆਉਂਦੇ ਆ ਅਸੀਂ ਉਹਨਾਂ ਨੂੰ ਆਪਣੇ ਪੋਰਟਲ ਦੇ ਉੱਪਰ ਰਜਿਸਟਰ ਕਰਦੇ ਆ
0: ਅੱਛਾ ਜੀ
1: ਦੇ ਰਜਿਸਟ੍ਰੇਸ਼ਨ ਤੋਂ ਬਾਅਦ ਅਸੀਂ ਉਹਨਾਂ ਨਾਲ ਇੱਕ ਤਰ੍ਹਾਂ ਨਾਲ ਕਨੈਕਸ਼ਨ ਮੇਨਟੇਨ ਕਰ ਲੈਂਦੇ ਆ ਇੱਕ ਵੈਬਸਾਈਟ ਜਾਂ ਪੋਰਟਲ ਦੇ ਥਰੂ
0: ਅੱਛਾ
1: ਜੋ ਵੀ
0: ਜੀ
1: ਸਾਡੇ ਕੋਲੇ ਕੋਈ ਰੈਲੇਵੈਂਟ ਇਨਫੋਰਮੇਸ਼ਨ ਆਉਂਦੀ ਹੈ ਜਿੱਦਾਂ
0: ਹਾਂਜੀ
1: ਸਾਡੇ ਕੋਲ ਐਜ਼ ਅ ਕਰੀਅਰ ਕਾਉਂਸਲਿੰਗ ਦੇ ਪਾਰਟ ਵਜੋਂ ਮੈਂ ਜਿਹੜੀਆਂ ਚੀਜ਼ਾਂ ਤੁਹਾਨੂੰ ਸ਼ੇਅਰ ਕਰੂੰਗੀ ਜਿਵੇਂ ਸਾਰੇ ਕੋਈ ਗਵਰਨਮੈਂਟ ਟੈਸਟ ਗਵਰਨਮੈਂਟ ਜੋਬ ਨਿਕਲਦੀ ਹੈ ਤਾਂ ਅਸੀਂ ਉਹਨਾਂ ਬੱਚਿਆਂ ਦੀ ਲਿਸਟ ਕੱਢ ਲੈਂਦੇ ਹਾਂ ਜਿਹੜੇ ਬੱਚੇ ਦੀ ਐਲੀਜੀਬਿਲਿਟੀ ਬਣਦੀ ਹੁੰਦੀ ਹੈ ਉਹਨਾਂ
0: ਠੀਕ ਹੈ
1: ਗਵਰਨਮੈਂਟ ਪੋਸਟਾਂ ਦੇ ਲਈ ਤਾਂ ਅਸੀਂ ਉਹਨਾਂ ਬੱਚਿਆਂ ਨੂੰ ਇੱਕ ਮੈਸੇਜ ਬਲਕ ਮੈਸੇਜ ਡ੍ਰੌਪ ਕਰਵਾ ਦਿੰਦੇ ਹਾਂ
0: ਅੱਛਾ ਜੀ
1: ਤੇ ਉਸ ਤੋਂ ਬਾਅਦ ਨਾਲ ਹੀ ਉਹਨਾਂ ਨੂੰ ਹੈਲਪਲਾਈਨ ਨੰਬਰ ਵੀ ਦੇ ਦਿੰਦੇ ਹਾਂ ਤਾਂ ਕਿ ਬੱਚੇ ਸਾਡੇ ਤੱਕ ਅਪਰੋਚ ਕਰ ਸਕਣ ਅਗੇਨ
0: ਅੱਛਾ ਜੀ
1: ਜਿਹੜੇ ਬੱਚੇ ਇੰਟਰਸਟਡ ਹੁੰਦੇ ਆ ਉਹ ਸਾਨੂੰ ਕਾਲਸ ਕਰਕੇ ਉਹਨਾਂ ਜੋਬਸ ਦੀ ਡਿਟੇਲ ਪੁੱਛਦੇ ਆ ਕਿ ਕਿੱਦਾਂ ਅਪਲਾਈ ਕਰ ਸਕਦੇ ਆ ਕੀ ਟੈਸਟ ਹੈ ਮੋਰਓਵਰ ਸਾਰੀਆਂ ਚੀਜ਼ਾਂ ਅਸੀਂ ਉਹਨਾਂ ਨੂੰ ਪ੍ਰੋਪਰ ਗਾਈਡ ਕਰਦੇ ਆ ਕਿ ਉਹ ਟੈਸਟ ਨੂੰ ਅਪਲਾਈ ਕਿੱਦਾਂ ਕਰ ਸਕਦੇ ਆ देन
0: जी
1: उस तो बाद उस टेस्ट दी जड़ी जड़ी प्रिपरेशन है वो किदा कर सकते हैं।
0: अच्छा
1: फॉर
0: जी
1: एग्जाम्पल पीपीएससी हो गया या फिर यूपीएससी हो गया या फिर एसएससी हो गया, बहुत सारे होर टेस्ट निकलते रहते हैं जिहड़े भी टाइम टू टाइम, तां
0: हाँ जी
1: उन्हां दी
0: हाँ
1: असीं प्रॉपर उन्हां नूं इनफॉर्मेशन प्रोवाइड करते रहने हैं, तां बच्चे उत्थे भी आके इस चीज़ दा जो फायदा है उठा सकते हैं।
0: जी ठीक है जी। कोई भी प्राप्ति करने लिए जरूरी हुंदा कि असीं कोई निशाना मिथिए।
1: बिल्कुल
0: जिहड़े अज कल दे विद्यार्थी है ना, ओह इस गल तो भी अनजाण रहिंदे वी असीं अपनी मंजिल ते किवें पहुंचना है, अपना निशाना किवें मिथना है।
1: बिल्कुल
0: उहनां नूं निशाना तय करन लई की करना चाहिए है?
1: बिल्कुल, ये भी बड़ी कंसर्न दी गल है। साडे बच्चे जिहड़े हैं बहुत ही घट गिनती दे विच ऐसे बच्चे ने जिहड़े अपने जिन्हां दी असीं पहलां गल कर चुके हैं जिहड़े कि अपने फ्यूचर दे लई कंसर्नड हुंदे ने 10वीं 12वीं दे विच।
0: हाँ जी
1: इहो जे बच्चे जिहड़े अपनी फ्यूचर लई 10वीं और 12वीं दे विच ही प्लानिंग्स करके चलदे हैं ना, वो अपनी लाइफ दे सारे फेजेस दे विच स्मूथली निकल जांदे और एक अच्छी जगह ते प्लेसमेंट भी उन्हां नूं हो जांदी है उन्हां दी।
0: बिल्कुल जी
1: बट काफी बच्चे पर साडे कोल जिहड़े भरमार है वो इहो जे बच्चियां दी है जिहड़े अपनी लाइफ दा कोई एम मिथदे ही नहीं, वो सोचदे हैं कि चलो 10वीं कर ली,
0: हाँ जी
1: चलो उस तो बाद 12वीं भी कर लेंदे हैं। अपने
0: हाँ जी
1: फ्रेंड्स देखते हैं कि मेरे फ्रेंड्स ने कहड़े विषय चूज किए हैं, उन्होंने अकॉर्डिंग ही अपने खुद के विषय चूज कर लेते हैं।
0: बिल्कुल
1: वो खुद का अपना ये नहीं देखते कि मेरे लिए की आसान है, मेरे लिए की अच्छा है, मेरा किसी विच इंटरेस्ट है, वो ये देखते हैं कि मेरे
0: लाई
1: लिए।
0: लग बन के एक दूजे दे नाल चल
1: बिल्कुल
0: पैंदे हैं।
1: हाँ हाँ बिल्कुल, तो ये चीज समझनी चाहिए है विद्यार्थियों नूं कि वो जदों गल आ जाती है उन्होंने करियर सिलेक्शन की
0: हाँ जी
1: उस टाइम पे बिल्कुल पर्टिकुलर हो गए, वो अपने आप खुद सोचन और अपने काउंसलर नाल गल करन या फिर अपने खुद सर्च करन, अपने टीचर्स नाल गल करन कि मेरे लिए मेरे कैपेबिलिटी दे अकॉर्डिंग केड़ा कोर्स या केड़े विषय सही रह सकदे ने, बच्चे नु खुद पता हुंदा है।
0: हाँ जी
1: बस वो बच्चा ध्यान नहीं दिंदा अपने आप ते क्योंकि वो उम्र ही ऐसी हुंदी है कि
0: हाँ
1: बच्चा
0: जी
1: अक्सर बाहर नू ज्यादा अट्रैक्टेड हुंदा है, अपने अंदर जाके देखदा ही नहीं है कि मेरे अंदर केड़ी कैपेबिलिटी है, मैं खुद की कर सकता।
0: बिल्कुल जी
1: तब बेसिकली यही चीज दी घाट हुंदी है कि सानू इंटरनल मोटिवेशन उस टाइम ते बच्चों नू बहुत घट हुंदी है,
0: बिल्कुल जी
1: उन्हां नू इंटरनली मोटिवेट करके उन्हां नू उन्हां दे जो कैपेबिलिटीज ने उन्हां नू जानू करवा के उन्हां नू ये चीज अच्छे तरीके दे नाल समझ आ सकती है, समझाई जा सकती है कि तुहाडे लई की बेस्ट है।
0: जिस तरह जिहड़ा हैगा बच्चों नूं घट जानकारी है अपना भविष्य तय करने बारे, उसे
1: बिल्कुल
0: तरह उन्होंने जिहड़े माँ बाप ने
1: बिल्कुल
0: ओह
1: है
0: भी
1: बिल्कुल
0: बहुत घट जानकारी रखते हैं। असल दे विच मापे ते विद्यार्थी ते एक अध्यापक मिल के ही बच्चे दे भविष्य दा
1: मिलके
0: वधिया निर्माण
1: बिल्कुल
0: कर सकते हैं।
1: हाँ जी
0: कोई इन्हां दे मापिआं नूं गाइड करन लई भी कोई यतन कीते जांदे आ?
1: हाँ जी बिल्कुल। मैं ये भी ये कहंदी हां कि साडे अगर विद्यार्थी अगर साडे जिहड़े नौजवान पीढ़ी है
0: हाँ
1: उहनां दे
0: जी
1: अग्गे वधण च अगर असीं ये कहंदे हां कि साडे टीचर्स दा बहुत वड्डा हथ हुंदा है, अध्यापक दा हथ हुंदा है,
0: हाँ
1: तां
0: जी
1: उहनां ही हथ उहनां दे पेरेंट्स दा भी हुंदा है,
0: बिल्कुल जी
1: माता पिता दा भी उहनां ही रोल हुंदा है। बस की है कि माता पिता नूं ये चीज समझन दी जरूरत है कि सिर्फ स्कूल भेज देना या फिर ट्यूशन ते भेज देना ही काफी नहीं है,
0: हाँ जी
1: बच्चों का कंप्लीट जो फॉलो अप है वो बच्चे दे पेरेंट्स वालों लिया जाना बहुत जरूरी है।
0: बिल्कुल जी
1: बच्चे नूं मोबाइल तां लैके दे तां अज दे टाइम दे अकॉर्डिंग, क्योंकि अज दा टाइम इहो जिहा चल रहा है कि सारियां क्लासेस भी ऑनलाइन हो गईयां ने,
0: ऑनलाइन चल रही है।
1: बट बच्चे दा फॉलो अप लेना कि बच्चा उस मोबाइल नूं यूज किवें कर रहा है
0: हाँ जी
1: वो अक्सर ही पेरेंट्स भुल जाते हैं या
0: सही
1: फिर
0: गल है
1: उन्हां नूं लगदा है कि नहीं बच्चा कर रहा है अच्छा सही कर रहा है। अक्सर असीं बच्चियां नूं ये सोच के नहीं रोकते कि चलो ठीक है साडा बच्चा तो बहुत अच्छा है, बच्चा तो पढ़ लेगा अपने आप पढ़ लेगा, नहीं उन्हां नूं थोड़ा मोटिवेशन अपने पेरेंट्स तो लेना बहुत जरूरी है। जदों बच्चे दे पेरेंट्स उन्हां नूं टाइम टू टाइम टोकदे रहणगे कि तुसीं अज की कीता, हाँ बच्चे दस की, हाँ तू की करना चाहुंदा है लाइफ च, तू
0: हाँ
1: दस
0: जी
1: तू किवें करना है, उदों बच्चे नूं होएगा कि हाँ भी मेरी इंपॉर्टेंस है, मेरे तो
0: सही
1: पूछा
0: गल
1: जा रहा है।
0: हाँ जी
1: जदों बच्चे नूं ये चीज लगेगी ना कि हाँ मेरे तो पूछा जा रहा है, मेरी इंपॉर्टेंस है, दैट मीन्स ओदे ते एक रिस्पॉन्सिबिलिटी आ जाऊगी कि मेरे पेरेंट्स मेरे तो कोई उम्मीद लगा के बैठे हुए ने, मैं उन्हें पूरी करना है।
0: सही गल है जी
1: बट साइलेंस मोड दे विच ਜਾਂ ਆਪਾਂ ਜਿਹਨੂੰ ਕਹਿ ਦਈਏ ਅੱਜ ਕੱਲ੍ਹ ਦੀ ਜਨਰੇਸ਼ਨ ਦੇ ਵਿੱਚ ਇਹ ਚੀਜ਼ ਬਹੁਤ ਜਿਹੜੀ ਕਮਿਊਨੀਕੇਸ਼ਨ ਗੈਪ ਆ ਗਿਆ ਹੈ ਮਾਤਾ ਪਿਤਾ ਔਰ ਪੇਰੈਂਟਸ ਦੇ ਵਿੱਚ, ਇਸ ਨੂੰ
0: ਹਾਂਜੀ
1: ਖਤਮ ਕਰਨਾ ਬਹੁਤ ਜ਼ਰੂਰੀ ਹੈ।
0: ਬਿਲਕੁਲ ਜੀ
1: ਬੱਚੇ ਔਰ ਪੇਰੈਂਟਸ ਦਾ ਜੋ ਰਿਲੇਸ਼ਨ ਹੈ ਫਰੈਂਡਸ ਦੀ ਤਰ੍ਹਾਂ ਦਾ ਹੋਣਾ ਚਾਹੀਦਾ ਹੈ।
0: ਬਿਲਕੁਲ ਜੀ
1: ਬਿਲਕੁਲ, ਬੱਚੇ ਆਪਣੇ ਪੇਰੈਂਟਸ ਆਪਣੇ ਬੱਚੇ ਦੇ ਨਾਲ ਫਰੈਂਡਸ ਦੀ ਤਰ੍ਹਾਂ ਟ੍ਰੀਟ ਕਰਨ, ਉਹਨਾਂ ਨੂੰ ਉਹਨਾਂ ਦੀਆਂ ਜ਼ਰੂਰਤਾਂ ਨੂੰ ਧਿਆਨ 'ਚ ਰੱਖਦੇ ਹੋਏ ਉਹਨਾਂ ਨੂੰ ਪੈਂਪਰ ਕਰਨ, ਉਹਨਾਂ ਨੂੰ ਪਿਆਰ ਵੀ ਉਨਾ ਹੀ ਕਰਨ, ਤੇ ਉਹਨਾਂ ਨੂੰ ਜਿੱਥੇ ਡਾਂਟਣ ਦੀ ਲੋੜ ਹੈ ਉੱਥੇ ਡਾਂਟਿਆ ਵੀ ਜਾਵੇ। ਤੇ ਜਦੋਂ ਗੱਲ ਆ ਜਾਂਦੀ ਹੈ ਉਹਨਾਂ ਦੇ ਭਵਿੱਖ ਦੀ, ਤਾਂ ਉਸ ਟਾਈਮ ਤੇ ਉਹ ਬੱਚੇ ਨੂੰ ਪ੍ਰੈਸ਼ਰਾਈਜ਼ ਨਾ ਕਰਦੇ ਹੋਏ ਜਾਂ ਫਿਰ ਬਿਲਕੁਲ ਖੁੱਲਾ ਨਾ ਛੱਡਦੇ ਹੋਏ ਉਹਨਾਂ ਨੂੰ ਰਿਸਪੋਨਸਿਬਿਲਿਟੀ ਦਾ ਅਹਿਸਾਸ ਦਿਵਾਉਣ, ਉਹਨਾਂ
0: ਹਾਂਜੀ
1: ਤੋਂ ਟਾਈਮ ਟੂ ਟਾਈਮ ਪੁੱਛ ਕੇ ਕਿ ਹਾਂ ਤੂੰ ਕੀ ਕੀਤਾ, ਕੀ ਸਿੱਖਿਆ, ਨਵਾਂ ਕੀ ਸਿੱਖਿਆ, ਤਾਂ ਕੁਛ, ਕਿਉਂਕਿ ਸਾਡੇ ਲਈ, ਬੱਚਿਆਂ ਦੇ ਲਈ ਸਾਡੇ ਇਹ
0: ਹਾਂਜੀ
1: ਮੋਟੀਵੇਸ਼ਨ ਦਾ ਸੋਰਸ ਹੋਣਾ ਬਹੁਤ ਜ਼ਰੂਰੀ ਹੈ।
0: ਬਿਲਕੁਲ ਜੀ ਬਿਲਕੁਲ
1: ਜਦ ਤੱਕ ਉਹਨਾਂ ਨੂੰ ਮੋਟੀਵੇਟ ਨਹੀਂ ਕਰਾਂਗੇ, ਉਹਨਾਂ ਦਾ ਮੋਟੀਵੇਸ਼ਨ ਨਹੀਂ ਹੋਏਗੀ ਉਹਨਾਂ ਦੇ ਅੰਦਰ, ਤਾਂ ਉਹ ਕੁਛ ਵੀ ਨਹੀं ਕਰਨਗੇ,
0: ਨਹੀਂ ਕਰ ਸਕਦੇ।
1: ਉਹ ਬਸ
0: ਸਰਵਾਨੰਦ ਜੀ,
1: ਚੱਲੇ ਜਾਣਗੇ।
0: ਅੱਜ ਦੇ
1: ਹਾਂਜੀ
0: ਜ਼ਿਆਦਾਤਰ ਬੱਚੇ ਜਿਹੜੇ ਹੈਗੇ ਨਾ,
1: ਹਾਂਜੀ
0: ਉਹ
1: ਹਾਂਜੀ
0: ਪੜ੍ਹਾਈ ਨੂੰ ਇੱਕ ਬੋਝ ਦੀ ਤਰ੍ਹਾਂ ਲੈਂਦੇ ਆ।
1: ਬਿਲਕੁਲ ਬਿਲਕੁਲ
0: ਜਿਵੇਂ ਇੱਕ ਬੋਝ ਪਿਆ ਹੁੰਦਾ ਵੀ ਇਹ ਤਾਂ ਕਰਨਾ ਹੀ ਪੈਣੀ ਹੈ, ਪੜ੍ਹਨਾ ਪੈਣਾ ਹੈ। ਇੱਕ ਉਹਨਾਂ ਨੂੰ ਸ਼ੌਂਕ ਨਹੀਂ ਹੈਗਾ, ਮਜਬੂਰੀ ਸਮਝਦੇ ਆ। ਇਹੋ ਜਿਹਾ ਅਜਿਹਾ ਕਿਉਂ ਹੈਗਾ?
1: ਹਾਂ ਇਹ ਵੀ ਦੇਖੋ, ਇੱਕ ਇਸ ਨੂੰ ਅਸੀਂ ਜੋੜ ਸਕਦੇ ਹਾਂ ਕਿ ਕਾਫੀ ਜ਼ਿਆਦਾ ਪ੍ਰਚਲਨ ਹੋ ਗਿਆ ਹੈ, ਸਾਡਾ ਸੋਸ਼ਲ ਮੀਡੀਆ ਦਾ ਵੀ ਕਾਫੀ ਰੋਲ ਹੈ ਇਸ ਦੇ ਵਿੱਚ। ਕਾਫੀ ਹੱਦ ਤੱਕ ਬੱਚੇ ਯੂਟਿਊਬ ਚਲਾਉਣਾ ਜਾਂ ਫਿਰ ਫੇਸਬੁੱਕ, ਇੰਸਟਾਗ੍ਰਾਮ, ਇਹ
0: ਹਾਂਜੀ
1: ਸਾਰੀਆਂ
0: ਹਾਂਜੀ
1: ਚੀਜ਼ਾਂ ਯੂਜ਼ ਕਰਨ ਦੇ ਲਈ ਜ਼ਿਆਦਾ ਟਾਈਮ ਸਪੈਂਡ ਕਰਦੇ ਹੈ ਐਜ਼
0: ਹਾਂਜੀ
1: ਕੰਪੇਅਰ ਟੂ ਆਪਣੀ ਸਟੱਡੀਜ਼ ਦੇ ਲਈ।
0: ਬਿਲਕੁਲ ਜੀ
1: ਤੋਂ ਉਹਨਾਂ ਨੂੰ ਗੇਮਿੰਗ, ਆਨਲਾਈਨ ਗੇਮਸ ਦਾ ਬੜਾ ਕਰੇਜ਼ ਹੋ ਗਿਆ ਹੈ, ਤੇ ਸੌਂਗਸ ਦਾ ਲਗਾ ਲਓ, ਹਰ ਇੱਕ ਚੀਜ਼ ਉਹਨਾਂ ਨੂੰ ਅਟਰੈਕਟ ਕਰਦੀ ਹੈ ਜਿਹੜੀ ਐਂਟਰਟੇਨਮੈਂਟ ਵਾਲੀ ਹੈ। ਬਟ ਬੱਚਿਆਂ ਨੂੰ ਇਹ ਚੀਜ਼ ਦੇਖੋ ਧਿਆਨ 'ਚ ਰੱਖਣ ਦੀ ਬਹੁਤ ਜ਼ਰੂਰਤ ਹੈ ਕਿ ਅਗਰ ਤਾਂ ਤੁਸੀਂ ਆਪਣੀ ਸਾਰੀ ਲਾਈਫ ਇੰਜੋਏ ਕਰਨੀ ਹੈ, ਤਾਂ ਤੁਹਾਨੂੰ ਆਪਣੀ ਲਾਈਫ ਦਾ ਇਹ ਸਭ ਤੋਂ ਸੈਂਸਿਟਿਵ ਔਰ ਸਭ ਤੋਂ ਇੰਪੋਰਟੈਂਟ ਫੇਜ਼ ਜੋ ਚੱਲ ਰਿਹਾ, ਜੋ ਕਿ ਇੱਕ ਲਾਈਕ 10th+2 ਵਾਲਾ ਫੇਜ਼ ਹੈ,
0: ਹਾਂਜੀ
1: ਇਸ ਫੇਜ਼ ਦੇ ਵਿੱਚ ਔਰ ਆਪਣੇ ਗ੍ਰੈਜੂਏਸ਼ਨ ਵਾਲੇ ਫੇਜ਼ ਨੂੰ ਥੋੜਾ ਜਿਹਾ ਹੋਰ ਸੀਰੀਅਸ ਲੈ ਕੇ ਚੱਲਣ ਦੀ ਜ਼ਰੂਰਤ ਹੈ। ਅਗਰ ਬੱਚੇ ਇਹਨਾਂ ਸਾਲਾਂ ਦੇ ਵਿੱਚ, ਇਹਨਾਂ 4-5 ਸਾਲਾਂ ਦੇ ਵਿੱਚ ਕੜੀ ਮਿਹਨਤ ਕਰ ਲੈਣਗੇ ਔਰ ਇਹਨਾਂ ਸਾਰੇ ਮਨੋਰੰਜਨ ਦੇ ਸਾਧਨਾਂ ਨੂੰ ਲਿਮਿਟਿਡ ਰੱਖਣਗੇ, ਮੈਂ ਇਹ ਨਹੀਂ ਕਹਿੰਦੀ ਕਿ ਤੁਸੀਂ ਬਿਲਕੁਲ ਛੱਡ ਦਿਓ,
0: ਹਾਂਜੀ ਹਾਂਜੀ
1: ਲਿਮਿਟਿਡ ਰੱਖੋ, ਟਾਈਮ ਲਿਮਿਟ ਕਰ ਲਓ, ਠੀਕ
0: ਠੀਕ
1: ਹੈ,
0: ਹੈ
1: ਤੇ ਉਹਦੇ ਨਾਲ ਬੜਾ ਫਰਕ ਪੈ ਸਕਦਾ ਹੈ ਕਿ ਉਹ ਇੱਕ ਲਿਮਿਟਿਡ ਲਿਮਿਟ ਟਾਈਮ ਲਿਮਿਟਸ ਔਰ ਜਿਹਨੂੰ ਆਪਾਂ ਕਹਿ ਦਈਏ ਕਿ ਟਾਈਮ ਟੇਬਲ ਬਣਾ ਕੇ ਚੱਲ ਪੈਣ ਕਿ ਹਾਂ ਅਸੀਂ ਇੰਨੇ ਕੁ ਟਾਈਮ ਲਈ ਇਹ ਚੀਜ਼ ਯੂਜ਼ ਕਰਨੀ ਹੈ, ਬਸ ਦੈਟਸ ਆਲ। ਤਾਂ
0: ਹਾਂਜੀ
1: ਇਹ ਵੀ, ਔਰ ਬੱਚੇ ਬਹੁਤ ਇਸ ਕਰਕੇ ਸਮਝਦੇ ਉਹਨਾਂ ਨੂੰ, ਮਤਲਬ ਬੱਚਿਆਂ ਨੂੰ ਇਹ ਚੀਜ਼ ਦੀ ਬਿਲਕੁਲ, ਕਿਉਂਕਿ ਲੈਕ ਆਫ ਮੋਟੀਵੇਸ਼ਨ ਹੈ, ਜਿੱਦਾਂ ਕਿ ਅਸੀਂ ਪਹਿਲਾਂ ਗੱਲ ਕਰੀਏ ਕਿ ਜਦੋਂ ਬੱਚਿਆਂ 'ਚ ਲੈਕ ਆਫ ਮੋਟੀਵੇਸ਼ਨ ਹੈ, ਮੋਟੀਵੇਸ਼ਨ ਨਹੀਂ ਹੈ ਉਹਨਾਂ ਨੂੰ, ਕੋਈ ਅੰਦਰੂਨੀ ਤੌਰ ਤੇ ਕੰਮ ਕਰਨ ਦੇ ਲਈ ਕੁਛ ਖਿੱਚ ਹੈ ਹੀ ਨਹੀਂ, ਉਹਨਾਂ ਦੀ ਜ਼ਿੰਦਗੀ ਦਾ ਕੋਈ ਉਦੇਸ਼ ਨਹੀਂ,
0: ਬਿਲਕੁਲ
1: ਉਦੇਸ਼ਹੀਨ ਹੀ ਉਹ ਭਟਕ ਰਹੇ ਨੇ, ਤਾਂ ਉਹ
0: ਹਾਂਜੀ
1: ਉਹਨਾਂ ਨੂੰ ਸਾਰੀਆਂ ਚੀਜ਼ਾਂ, ਉਹ ਜਿਹੜੀਆਂ ਸਟੱਡੀ ਵਗੈਰਾ ਸਭ ਕੁਝ ਬੋਝ ਲੱਗਦਾ ਹੈ ਕਿ ਇਹਦਾ ਤਾਂ
0: ਬਿਲਕੁਲ
1: ਕੋਈ ਫਾਇਦਾ ਨਹੀਂ ਹੈ।
0: ਹਾਂਜੀ ਹਾਂਜੀ
1: ਬਟ ਆਈ ਐਮ ਸ਼ੋਰ ਕਿ ਜਦੋਂ ਇਹੋ ਜਿਹੇ ਬੱਚੇ ਜਾ ਕੇ ਅੱਗੇ ਜਾ ਕੇ ਥੋੜਾ ਗ੍ਰੈਜੂਏਸ਼ਨ ਕਾਇੰਡ ਆਫ, ਜਦੋਂ ਇਹੋ ਜਿਹੇ ਬੱਚਿਆਂ ਨੂੰ ਥੋੜਾ ਜਿਹਾ ਪਤਾ ਲੱਗਦਾ ਕਿ ਹਾਂ ਵਾਕਈ ਕੁਛ ਉਹਨਾਂ ਨੂੰ ਮੋਟੀਵੇਸ਼ਨ ਦਾ ਸੋਰਸ ਮਿਲਦਾ ਕਿ ਹਾਂ ਵੀ ਵਾਕਈ ਅਸੀਂ ਆਪਣਾ ਟਾਈਮ ਵੇਸਟ ਕਰ ਰਹੇ ਸੀਗੇ, ਹੁਣ ਜੋ ਟਾਈਮ ਹੈ ਅਸੀਂ ਅਗਰ ਕਰ ਲਈਏ, ਤਾਂ ਇਹੋ ਜਿਹੇ ਬੱਚੇ ਬਹੁਤ ਅੱਗੇ ਵੱਧ ਜਾਂਦੇ ਨੇ,
0: ਬਿਲਕੁਲ
1: ਬਸ ਇੱਕ
0: ਜੀ
1: ਮੋਟੀਵੇਸ਼ਨ ਦੀ ਲੋੜ ਹੁੰਦੀ ਹੈ ਉਹਨਾਂ ਨੂੰ,
0: ਸਹੀ ਰਾਹ ਦਿਖਾਉਣ ਦੀ ਲੋੜ ਹੈ।
1: ਬਿਲਕੁਲ, ਉਦੇਸ਼ਹੀਣਤਾ ਹੀ ਉਹਨਾਂ ਨੂੰ ਜਿਹੜੀ ਹੈ ਉਹ ਸਟੱਡੀ ਦੇ ਪ੍ਰਤੀ ਉਹਨਾਂ ਦਾ ਜਿਹੜਾ ਨਕਾਰਾਤਮਕ ਐਟੀਟਿਊਡ ਹੈ ਉਹ ਉਦੇਸ਼ਹੀਣਤਾ ਤੋਂ ਹੀ ਪੈਦਾ ਹੁੰਦਾ ਹੈ। ਜਦ ਤੱਕ ਉਹਨਾਂ ਦਾ ਉਦੇਸ਼ ਨਹੀਂ ਹੈ, ਕੋਈ ਗੋਲ ਨਹੀਂ ਹੈ ਲਾਈਫ ਦੇ ਵਿੱਚ, ਤਾਂ ਉਹ ਆਪਣੀ ਸਟੱਡੀਜ਼ ਨੂੰ ਸਭ ਕਾਸੇ ਨੂੰ ਬੋਝ ਸਮਝਣਗੇ।
0: ਸਹੀ ਗੱਲ ਹੈ ਜੀ।
1: ਤੇ ਸਿੱਖਿਆ ਦਾ ਸਿਰਫ ਮੰਤਵ ਇਹ ਨਹੀਂ ਹੈ ਕਿ ਉਹ ਤੁਹਾਨੂੰ ਸਿਰਫ ਤੁਹਾਡੇ ਰੁਜ਼ਗਾਰ ਤੱਕ ਲੈ ਕੇ ਜਾਏਗੀ, ਬਲਕਿ ਜੋ 10ਵੀਂ 12ਵੀਂ ਤੱਕ ਦੀ ਸਿੱਖਿਆ ਹੈ ਉਹ ਤਾਂ ਸਾਨੂੰ ਇੱਕ ਅੱਛਾ ਨਾਗਰਿਕ ਬਣਨ ਦੇ ਲਈ ਵੀ ਬਹੁਤ ਜ਼ਰੂਰੀ ਹੈ।
0: ਜ਼ਰੂਰੀ ਹੈ, ਹਾਂਜੀ ਹਾਂਜੀ।
1: ਸਾਨੂੰ ਆਪਣੇ ਸਾਰੇ ਜਿਹੜੇ ਕਰਤੱਵ ਹੈ ਸਾਡੇ ਦੇਸ਼ ਦੇ ਪ੍ਰਤੀ ਜੋ ਕਰਤੱਵ ਹੈ ਜਾਂ ਫਿਰ ਸਾਡੀਆਂ ਜਿਹੜੀਆਂ ਰਿਸਪੋਨਸਿਬਿਲਿਟੀਜ਼ ਨੇ, ਅਸੀਂ ਜੋ ਕੀ
0: ਹਾਂਜੀ
1: ਕਰਨਾ ਹੈ, ਉਹ ਸਾਰੀਆਂ ਚੀਜ਼ਾਂ ਔਰ ਸਾਨੂੰ ਕਿਹੜੇ ਕਿਹੜੇ ਅਧਿਕਾਰ ਸੰਵਿਧਾਨ ਨੇ ਸਾਨੂੰ ਦਿੱਤੇ ਨੇ, ਉਹਨਾਂ ਸਾਰੀਆਂ ਚੀਜ਼ਾਂ ਬਾਰੇ ਜਾਣੂ ਕਰਾਉਣ ਦੇ ਲਈ ਜੋ ਸਾਡਾ 10ਵੀਂ 12ਵੀਂ ਤੱਕ ਦਾ ਸਿਲੇਬਸ ਹੈ ਉਹ ਕਾਫੀ ਹੈ, ਅਗਰ ਬੱਚੇ ਇਸ ਨੂੰ ਇੰਟਰਸਟ ਲੈ ਕੇ ਪੜ੍ਹਨ।
0: ਬਿਲਕੁਲ ਜੀ ਬਿਲਕੁਲ।
1: ਬਟ ਬੱਚੇ ਅਕਸਰ ਇਹੋ ਜਿਹਾ ਨਹੀਂ ਕਰਦੇ, ਉਹਨਾਂ ਨੂੰ ਸਿਰਫ ਇੱਕ रट्टे वाली आदत पै चुकी है साढ़े
0: नंबर
1: जो।
0: लाइन तक सीमित हो जाने।
1: हाँ बिल्कुल, वो समझते हैं कि असी एज इट इज रट्टा मार के असी अगर किताबां चो देख देख के लिख दांगे तां उहदे नाल साढ़े बस नंबर वध जाण। बट उहनां नूं कुछ नवां लर्न करन दी जो एक होना चाहिए, खिच होनी चाहिए कि सानू लर्न असी की किया, वो चीज बहुत घट है बच्चों च।
0: हाँ जी, एक गल होर भी देखी है, जिहड़े अज दे विद्यार्थी ना वो लंबा समा पढ़ाई करन दे मूड च नहीं हुंदे।
1: नहीं हुंदे
0: उहनां
1: जी।
0: दा ए हुंदा वी 10वीं 12वीं कर लीए तो उस तों बाद कोई कम मिल जाए, चंगी नौकरी मिल जाए जिहदे चंगा पैसा आउंदा होवे, ते असीं अपनी जिहड़ी हैगी आ अगली लाइफ मजेदार गुजारीए।
1: बिल्कुल
0: ते उहनां
1: बिल्कुल।
0: दे ज्यादातर मापे भी इस तरह सोचदे ऐ कि बच्चे साडे जिहड़े हैगे आ थोड़ा टाइम पढ़न ते उस तों बाद रुजगार वल पै जाण।
1: हाँ
0: इस
1: जी
0: नूं तुसीं किस नजरिए तो देखदे हो?
1: देखो बिल्कुल, मैं पेरेंट्स नू और बच्चों नू जो वो सोच के ये अप्रोच अपनाते हैं, वो
0: हाँ
1: सोच
0: जी
1: तो सही है कि साडे बच्चे जल्दी जल्दी जल्दी जल्दी जिन्ना कि भी पढ़ना है पढ़ के कम लग जाए, बिल्कुल सही सोच है।
0: हाँ जी
1: पर जो अप्रोच अपना रहे ने ना, वो बिल्कुल गलत है। ਉਹਦੇ ਵਿੱਚ ਕੀ ਹੈ, ਦੇਖੋ ਬੱਚੇ ਸਾਡੇ ਕੋਲੇ ਵੀ ਅੱਜ ਸਾਡੇ ਨਾਲ ਜ਼ਿਲ੍ਹਾ ਰੋਜ਼ਗਾਰ ਦਫ਼ਤਰ ਦੇ ਨਾਲ ਸਾਡੇ ਨਾਲ ਬਹੁਤ ਸਾਰੇ ਜਿਹੜੇ ਬੱਚੇ ਜੁੜੇ ਹੋਏ ਹੈ, ਉਹ ਸਿਰਫ
0: अच्छा जी,
1: ਪਲੱਸ ਟੂ ਪਾਸ ਨੇ।
0: अच्छा जी,
1: ਤਾਂ सिर्फ ਪਲੱਸ ਟੂ ਬੇਸਿਸ ਤੇ ਕਿਹੋ ਜੀ ਜੌਬ ਮਿਲ ਸਕਦੀ ਹੈ ਬਿਨਾਂ ਕੋਈ ਸਕਿੱਲ ਤੋਂ, ਬਿਨਾਂ
0: हाँ जी,
1: ਕੋਈ ਐਸੀ ਕੋਈ ਉਹਨਾਂ ਕੋਲੇ ਸਕਿੱਲ ਵੀ ਨਹੀਂ ਹੈ। ਠੀਕ ਹੈ, ਕੰਪਿਊਟਰ ਦਾ ਜੇ ਉਹਨਾਂ ਨੂੰ ਕੋਈ ਪੁੱਛ ਲੈਂਦਾ ਹੈ ਤਾਂ ਕੰਪਿਊਟਰ ਸਿੱਖਿਆ ਸੀ ਬਟ ਹੁਣ ਭੁੱਲ ਗਏ ਆ। ਤਾਂ
0: हाँ जी,
1: ਤੁਸੀਂ ਖੁਦ ਸੋਚੋ ਕਿ ਇਹੋ ਜਿਹਾ ਕੀ ਇਹੋ ਜੀ ਕਿਹੜੀ ਜੌਬ ਹੈ, ਔਰ ਉਹਨਾਂ ਨੂੰ ਜੌਬ ਚਾਹੀਦੀ ਹੈ ਕਿਸੇ ਆਫਿਸ ਦੇ ਵਿੱਚ ਬੈਠਣ ਵਾਲੀ ਜੌਬ ਹੋਣੀ ਚਾਹੀਦੀ ਹੈ ਜੀ, ਕੰਪਿਊਟਰ ਵਾਲੀ ਜੌਬ ਹੋਣੀ ਚਾਹੀਦੀ ਹੈ, ਕੰਪਿਊਟਰ ਆਉਂਦਾ ਨਹੀਂ ਹੈ ਜੀ।
0: ਆਉਂਦਾ ਨਹੀਂ ਹੈ।
1: ਤਾਂ ਕਿੰਨਾ ਪੋਸੀਬਲ ਹੋ ਸਕਦਾ ਹੈ ਕਿ ਉਹ 12ਵੀਂ ਤੋਂ ਬਾਅਦ ਇੱਕ ਅੱਛੀ ਜਗ੍ਹਾ ਤੇ ਸੈਟਲ ਹੋ ਸਕਦੇ ਨੇ?
0: ਸਹੀ ਗੱਲ
1: ਬਿਲਕੁਲ
0: ਹੈ।
1: ਨਹੀਂ ਹੈ।
0: ਹਾਂ ਜੀ,
1: ਹਾਂ ਕੁਝ ਕੋਰਸਸ ਐਸੇ ਹੈਗੇ ਨੇ
0: ਹਾਂ
1: ਜਿਹੜੇ ਉਹ
0: ਜੀ,
1: ਕਰਕੇ 12ਵੀਂ ਜਾਂ ਫਿਰ 12ਵੀਂ ਤੋਂ ਬਾਅਦ ਗ੍ਰੈਜੂਏਸ਼ਨ ਦੇ ਨਾਲ ਨਾਲ ਅਗਰ ਉਹ ਚੀਜ਼ਾਂ ਕਰ ਲੈਣ ਤਾਂ ਉਹ ਬਿਲਕੁਲ ਜਲਦੀ, ਬਹੁਤ ਹੀ ਜਲਦੀ ਸਫਲਤਾ ਹਾਸਿਲ ਕਰ ਸਕਦੇ ਨੇ। ਤਾਂ ਮੈਂ ਉਹ ਜ਼ਰੂਰ ਇੱਥੇ ਡਿਸਕਸ ਕਰਨਾ ਚਾਹਾਂਗੀ।
0: ਹਾਂ ਜੀ, ਹਾਂ ਜੀ,
1: ਜਿਵੇਂ ਕਿ ਬੱਚਾ 10ਵੀਂ ਜਾਂ 12ਵੀਂ ਪੜ੍ਹਦਾ ਔਰ ਉਹਦਾ ਏਮ ਹੈ ਗਵਰਨਮੈਂਟ ਜੌਬ ਲੈਣੀ ਹੈ, ਉਹਨੇ ਸਰਕਾਰੀ ਨੌਕਰੀ ਲੈਣੀ ਹੈ,
0: ਹਾਂ
1: ਠੀਕ ਹੈ,
0: ਜੀ,
1: ਤਾਂ ਜਾਂ ਫਿਰ ਬਸ ਉਹਨੇ ਨੌਕਰੀ ਲੈਣੀ ਹੈ,
0: ਹਾਂ
1: ਮੰਨ
0: ਜੀ,
1: ਲਓ
0: ਹਾਂ
1: ਕੋਈ
0: ਜੀ,
1: ਵੀ ਬੱਚਾ ਉਹਨੇ ਨੌਕਰੀ ਲੈਣੀ ਹੈ,
0: ਨੌਕਰੀ
1: ਬਸ
0: ਲੈਣੀ ਹੈ,
1: ਨੌਕਰੀ ਲੈਣੀ ਹੈ।
0: ਹਾਂ
1: ਤਾਂ
0: ਜੀ,
1: ਉਹਦੇ ਲਈ ਦੇਖੋ ਸਭ ਤੋਂ ਬੈਸਟ ਆਪਸ਼ਨ ਕੀ ਹੈ ਕਿ ਉਹ 12ਵੀਂ ਤੱਕ ਅਗਰ ਉਹ ਆਰਟਸ ਦੇ ਵਿੱਚ ਪੜ੍ਹਨਾ ਹੈ, ਮੰਨ ਲਓ ਕਿ ਉਹ ਸਟੱਡੀਜ਼ ਦੇ ਵਿੱਚ ਠੀਕ ਠਾਕ ਹੈ ਪੜ੍ਹਨ ਲਈ, ਠੀਕ ਹੈ, ਉਹ ਆਰਟਸ ਦੇ ਵਿੱਚ ਪਲੱਸ ਟੂ ਕਰ ਰਿਹਾ ਹੈ,
0: ਹਾਂ ਜੀ,
1: ਉਸ ਤੋਂ ਬਾਅਦ ਉਹ ਗ੍ਰੈਜੂਏਸ਼ਨ ਕਰੇਗਾ, ਤਾਂ ਉਹਦੇ ਕੋਲੋਂ 3 ਸਾਲ ਦੇ ਵਿੱਚ ਅਗਰ ਉਹ 3 ਸਾਲ ਆਪਣੀ ਗ੍ਰੈਜੂਏਸ਼ਨ ਦੇ ਨਾਲ ਨਾਲ
0: ਹਾਂ ਜੀ,
1: ਕੰਪੀਟੀਟਿਵ ਐਗਜ਼ਾਮਸ ਦੀ ਤਿਆਰੀ ਕਰਨਾ ਸ਼ੁਰੂ ਕਰ ਲਵੇ, ਜਿਹੜੇ ਕਿ
0: ਅੱਛਾ ਜੀ,
1: SSC ਦੇ ਥਰੂ ਹੁੰਦੇ ਆ, ਜਾਂ ਫਿਰ ਬੈਂਕ ਐਗਜ਼ਾਮ ਹੁੰਦੇ ਆ, ਬੈਂਕ ਦੇ ਕਲੈਰੀਕਲ ਦੇ ਐਗਜ਼ਾਮ ਹੁੰਦੇ ਆ, ਬੈਂਕ PO ਦੇ ਐਗਜ਼ਾਮਸ ਹੁੰਦੇ ਆ,
0: ਹਾਂ
1: ਠੀਕ ਹੈ,
0: ਜੀ,
1: ਤਾਂ ਉਹਨਾਂ ਦੀ ਤਿਆਰੀ ਕਰਨਾ ਸ਼ੁਰੂ ਕਰ ਲਵੇ ਬੱਚਾ, ਤਾਂ
0: ਠੀਕ
1: ਵੀ
0: ਹੈ ਜੀ,
1: ਬਹੁਤ ਬੈਸਟ ਹੈ। ਕਿਉਂਕਿ ਦੇਖੋ 3 ਸਾਲ ਜਿਹੜੇ ਗ੍ਰੈਜੂਏਸ਼ਨ ਬੇਸਿਸ ਦੇ ਜਿੰਨੇ ਵੀ ਟੈਸਟ ਮੈਂ ਤੁਹਾਨੂੰ ਦੱਸ ਰਹੀ ਹਾਂ ਹੁਣ, ਤਾਂ
0: ਹਾਂ
1: ਸਾਰੇ
0: ਜੀ,
1: ਹੀ ਮੋਸਟਲੀ ਜਿਹੜੇ ਹੈ ਇਹਨਾਂ ਦਾ ਸਿਲੇਬਸ ਜਿਹੜਾ ਹੈ ਤਕਰੀਬਨ ਤਕਰੀਬਨ ਸੇਮ ਹੀ ਹੁੰਦਾ ਸਭ ਦਾ।
0: ਅੱਛਾ ਜੀ,
1: ਤਾਂ ਰੀਜ਼ਨਿੰਗ ਪਾਰਟ ਹੋ ਗਿਆ, GK, ਕਰੰਟ ਅਫੇਅਰ, ਇਦਾਂ ਦਾ ਹੀ ਸਿਲੇਬਸ, ਥੋੜੀ ਬਹੁਤੀ ਵੇਰੀਏਸ਼ਨ ਜ਼ਰੂਰ ਹੁੰਦੀ ਹੈ ਬਟ ਇਹ ਸਾਰਾ ਸਿਲੇਬਸ ਜਿਹੜਾ ਇਹਨਾਂ ਦਾ ਸੇਮ ਹੀ ਹੁੰਦਾ ਹੈ।
0: ਅੱਛਾ ਜੀ,
1: ਅਗਰ ਬੱਚੇ ਆਪਣੇ 3 ਸਾਲਾਂ ਦੀ ਗ੍ਰੈਜੂਏਸ਼ਨ ਦੇ ਨਾਲ ਹਰ ਰੋਜ਼ 2 ਘੰਟੇ ਖੁਦ ਸੈਲਫ ਸਟੱਡੀ ਕਰਕੇ ਉਹ ਸਿਲੇਬਸ ਜੋ ਜਿਹੜੇ ਜਿੰਨੇ ਵੀ ਕੰਪੀਟੀਟਿਵ ਐਗਜ਼ਾਮਸ ਆਉਂਦੇ ਨੇ ਸਭ ਦਾ ਸਿਲੇਬਸ ਲੈ ਲੈਣ,
0: ਹਾਂ ਜੀ, ਹਾਂ ਜੀ,
1: ਤਕਰੀਬਨ ਤਕਰੀਬਨ ਜਿਹੜਾ ਕਿ ਸੇਮ ਹੀ ਹੈ, ਉਹ 2 ਘੰਟੇ ਵੀ ਉਸ ਤਿਆਰੀ ਉਸ ਦੀ ਤਿਆਰੀ 3 ਸਾਲ ਤੱਕ ਕਰਨਗੇ, ਤਾਂ ਤੁਸੀਂ ਅੰਦਾਜ਼ਾ ਲਗਾ ਲਓ ਕਿ ਉਹਨਾਂ ਦੇ ਜੋ ਸਕਸੈਸ ਚਾਂਸਸ ਹੈ ਉਹ ਕਿੰਨੇ ਜ਼ਿਆਦਾ ਵੱਧ ਜਾਣਗੇ,
0: ਬਿਲਕੁਲ ਜੀ,
1: ਸਿਲੈਕਸ਼ਨ
0: ਬਿਲਕੁਲ
1: ਦੇ ਚਾਂਸਸ ਕਿੰਨੇ ਜ਼ਿਆਦਾ ਵੱਧ ਜਾਣਗੇ।
0: ਸਹੀ ਗੱਲ ਹੈ ਜੀ,
1: ਹਾਂ, ਤਾਂ ਉਹ ਗ੍ਰੈਜੂਏਸ਼ਨ ਦੇ ਨਾਲ ਨਾਲ ਕੋਈ ਨਾ ਕੋਈ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਜ਼ਰੂਰ ਕਰਨਾ ਸ਼ੁਰੂ ਕਰ ਦੇਣ।
0: ਬਿਲਕੁਲ ਜੀ, ਇੱਕ
1: ਬਟ
0: ਮੈਨੂੰ, ਹਾਂ ਜੀ,
1: ਹਾਂ ਜੀ, ਬਟ ਅਗੇਨ ਨਾ ਆਪਣੇ ਚ ਇਹ ਚੀਜ਼ ਦੀ ਕਮੀ ਹੈ ਸਾਡੇ ਮੋਸਟਲੀ ਜਿਹੜਾ ਸਾਡਾ ਪਿੰਡੂ ਤਬਕਾ ਹੈ, ਸਾਡੇ ਜਿਹੜੇ ਵਿਲੇਜਸ ਚ ਰਹਿੰਦੀ ਯੂਥ ਹੈ,
0: ਹਾਂ ਜੀ,
1: ਉਹਨਾਂ ਨੂੰ ਨਾ ਇਸ ਚੀਜ਼ ਦੀ ਅਵੇਅਰਨੈਸ ਹੀ ਨਹੀਂ ਹੈ ਕਿ ਕਿਹੜੇ ਕਿਹੜੇ ਸਰਕਾਰੀ ਨੌਕਰੀਆਂ ਨਿਕਲਦੀਆਂ ਨੇ, ਕਿਹੜੇ ਕਿਹੜੇ ਟੈਸਟ ਹੁੰਦੇ ਨੇ ਸਰਕਾਰੀ ਨੌਕਰੀਆਂ ਨੂੰ ਲੈਣ ਦੇ ਲਈ, ਠੀਕ ਹੈ, ਤਾਂ ਉਹ ਚੀਜ਼ ਦੀ ਅਵੇਅਰਨੈਸ ਕ੍ਰੀਏਟ ਕਰਨਾ ਬਹੁਤ ਜ਼ਰੂਰੀ ਹੈ।
0: ਹਾਂ ਬਿਲਕੁਲ, ਇਹ ਤਾਂ ਜ਼ਰੂਰੀ ਹੈ, ਜੇ ਪਤਾ ਹੀ
1: ਹਾਂ
0: ਨਹੀਂ ਹੈਗਾ
1: ਜੀ,
0: ਤਾਂ ਕਰਨਗੇ ਕੀ?
1: ਹਾਂ ਬਿਲਕੁਲ। ਤਾਂ ਹੁਣ ਜਿਹੜਾ ਮੈਂ ਤੁਹਾਨੂੰ ਪਹਿਲਾਂ ਇਸ ਦੇ ਵਿੱਚ ਬਿਟਵੀਨ ਹੀ ਮੈਂ ਤੁਹਾਨੂੰ ਇੱਕ ਸਾਡਾ ਜੋ ਐਕਟੀਵਿਟੀ ਸ਼ੇਅਰ ਕੀਤੀ ਸੀਗੀ ਕਿ ਅਸੀਂ ਆਪਣੇ ਕੈਂਡੀਡੇਟਸ ਦੀ ਲਿਸਟ ਨਿਕਾਲਦੇ ਹਾਂ ਔਰ ਉਹਨਾਂ ਨੂੰ ਅਵੇਅਰ ਕਰਦੇ ਹਾਂ, ਉਹਨਾਂ ਨੂੰ ਬਲਕ ਮੈਸੇਜਸ ਦੇ ਥਰੂ ਉਹਨਾਂ ਨੂੰ ਅਵੇਅਰਨੈਸ ਦਿੰਦੇ ਹਾਂ ਕਿ ਇਹ
0: ਹਾਂਜੀ
1: ਵਾਲੇ ਟੈਸਟ ਨਿਕਲੇ ਹੋਏ ਨੇ, ਤੁਸੀਂ ਅਪਲਾਈ ਕਰ ਸਕਦੇ ਹੋ।
0: ਅੱਛਾ ਜੀ
1: ਤਾਂ ਇਸੇ ਤਰੀਕੇ ਦੇ ਨਾਲ ਇਹ ਚੀਜ਼ ਦੇ ਵਿੱਚ ਅਸੀਂ ਕੰਮ ਕਰ ਰਹੇ ਹਾਂ, ਬਟ ਇਹੀ ਹੈ ਕਿ ਸਾਡੇ ਕੋਲ ਜਦ ਤੱਕ ਯੂਥ ਖੁਦ ਚੱਲ ਕੇ ਸਾਡੇ ਕੋਲ ਆ ਕੇ ਪੁੱਛੇਗੀ ਨਹੀਂ ਜਾਂ ਉਹਨਾਂ ਦੇ ਖੁਦ ਅੰਦਰ ਇੰਟਰਨਲ ਮੋਟੀਵੇਸ਼ਨ ਨਹੀਂ ਹੋਏਗਾ ਕੁਝ ਕਰਨ ਦਾ, ਤਾਂ ਉਦੋਂ ਤੱਕ ਸਾਡੀਆਂ ਜਿਹੜੀਆਂ ਕੋਸ਼ਿਸ਼ਾਂ ਨੇ ਕਾਮਯਾਬ ਨਹੀਂ ਹੋ
0: ਨਹੀਂ ਹੋ
1: ਸਕਦੀਆਂ ਜਦ
0: ਸਕਦੀਆਂ।
1: ਤੱਕ ਯੂਥ ਖੁਦ ਨਹੀਂ ਮੋਟੀਵੇਟ ਹੁੰਦੀ ਕੰਮ ਕਰਨ ਦੇ ਲਈ ਜਾਂ
0: ਬਿਲਕੁਲ ਜੀ
1: ਫਿਰ ਤਿਆਰੀ ਕਰਨ ਦੇ ਲਈ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਦੀ।
0: ਬਿਲਕੁਲ ਜੀ ਮੈਡਮ ਸਾਹਿਬਾਨਾ ਜੀ, ਤੁਹਾਡੀਆਂ ਗੱਲਾਂ ਬੜੀਆਂ ਕੀਮਤੀ ਨੇ ਜੋ ਲਗਾਤਾਰ ਸੁਣਦੇ ਰਹਿਣਾ ਚਾਹੀਦਾ ਹੈ, ਪਰ ਸਮਾਂ ਜਿਹੜਾ ਹੈਗਾ ਉਹ ਸਾਨੂੰ ਇਜਾਜ਼ਤ ਨਹੀਂ ਦਿੰਦਾ ਕਿ ਆਪਾਂ ਹੋਰ
1: ਹਾਂਜੀ
0: ਇਹਨਾਂ ਗੱਲਾਂ ਨੂੰ ਸੁਣਦੇ ਰਹੀਏ, ਇਹ ਗੱਲਬਾਤ ਆਪਾਂ ਕਰਦੇ ਰਹੀਏ, ਵਿਚਾਰ ਚਰਚਾ ਕਰਦੇ ਰਹੀਏ। ਸੋ ਅੱਜ ਦਾ ਜਿਹੜਾ ਸਮਾਂ ਸਾਡਾ ਉਹ ਸਮਾਪਤ ਹੁੰਦਾ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਬੜੀਆਂ ਕੀਮਤੀ ਗੱਲਾਂ ਸਾਡੇ ਸਰੋਤਿਆਂ ਦੇ ਨਾਲ ਸਾਂਝੀਆਂ ਕੀਤੀਆਂ। ਹੁਣ ਵੇਲਾ ਹੋ ਗਿਆ ਪ੍ਰੋਗਰਾਮ ਨੂੰ ਸਮਾਪਤ ਕਰਨ ਦਾ। ਰੇਡੀਓ ਦੁਆਬਾ ਦੇ ਸਰੋਤਿਆਂ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਪ੍ਰੋਗਰਾਮ ਨੂੰ ਬੜੇ ਵਧੀਆ ਤਰੀਕੇ ਨਾਲ ਸੁਣਿਆ, ਅਤੇ ਉਮੀਦ ਕਰਦੇ ਹਾਂ ਇਹਨਾਂ ਗੱਲਾਂ ਨੂੰ ਸੁਣ ਕੇ, ਇਹਨਾਂ ਨੂੰ ਅਪਣਾ ਕੇ ਅਤੇ ਆਪਣੀ ਜਿਹੜੀ ਜ਼ਿੰਦਗੀ ਹੈ, ਆਪਣਾ ਭਵਿੱਖ ਹੈ, ਉਹਨੂੰ ਬਿਹਤਰ ਬਣਾਉਣ ਵੱਲ ਵਧੋਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਜੀ।
1: ਥੈਂਕ ਯੂ ਥੈਂਕ ਯੂ ਥੈਂਕ ਯੂ।

ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਫਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿਚ ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 1 ਨਵੰਬਰ 2020 ਦਿਨ ਐਤਵਾਰ ਤੇ ਸ਼ਾਮ ਦੇ 5 ਵਜਦੇ ਹਨ ਤੇ ਅੱਜ ਅਸੀਂ ਆਪਣਾ 28ਵਾਂ ਕਵੀ ਦਰਬਾਰ ਸ਼ੁਰੂ ਕਰਨ ਜਾ ਰਹੇ ਹਾਂ ਤੇ ਤੁਸੀਂ ਸਾਰੇ ਜਾਣਦੇ ਹੋ 1 ਨਵੰਬਰ ਜਿਹੜਾ ਆ ਇਸ ਦਿਨ ਪੰਜਾਬੀ ਸੂਬਾ ਬਣਾਇਆ ਗਿਆ ਸੀ। ਇਸ ਦੇ ਨਾਲ ਦੀ ਨਾਲ 1 ਨਵੰਬਰ ਨੂੰ ਜਿਹੜਾ ਆ ਪੰਜਾਬ ਦੇ ਵਿਚ ਜਲੰਧਰ ਸ਼ਹਿਰ ਵਿਖੇ ਦੇਸ਼ ਭਗਤ ਯਾਦਗਾਰ ਹਾਲ ਵਿਖੇ ਗਦਰੀ ਬਾਬਿਆਂ ਦੀ ਯਾਦ ਦੇ ਵਿਚ ਜਿਹੜਾ ਆ ਮੇਲਾ ਕਰਵਾਇਆ ਜਾਂਦਾ ਏ ਤੇ ਇਸ ਇਤਿਹਾਸਿਕ ਦਿਨ ਦੇ ਉੱਤੇ ਅੱਜ ਅਸੀਂ ਉਹ ਲੋਕ ਉਹ ਸ਼ਖਸੀਅਤਾਂ ਜਿਨ੍ਹਾਂ ਨੇ ਦੇਸ਼ ਦੇ ਲੋਕਾਂ ਨੂੰ ਚੰਗਾ ਜੀਵਨ ਦੇਣ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਤੇ ਕੁਰਬਾਨੀਆਂ ਕੀਤੀਆਂ ਉਹਨਾਂ ਨੂੰ ਯਾਦ ਕਰਦਿਆਂ ਜਿਹੜਾ ਆ ਅਸੀਂ ਆਪਣਾ ਕਵੀ ਦਰਬਾਰ ਸ਼ੁਰੂ ਕਰਾਂਗੇ। ਇਸ ਕਵੀ ਦਰਬਾਰ ਦੇ ਆਗਾਜ਼ ਲਈ ਮੈਂ ਜਰਮਨ ਵਸਦੇ ਸਾਡੇ ਸ਼ਾਇਰ ਤੇ ਗਾਇਕ ਦੋਸਤ ਜੋਗਿੰਦਰ ਪਰਮਲ ਨੂੰ ਸੱਦਾ ਦਿੰਦਾ, ਉਹ ਆਉਣ ਤੇ ਆਪਣੀ ਰਚਨਾ ਜਿਹੜੀ ਆ ਦੁਆਬਾ ਰੇਡੀਓ ਦੇ ਸਰੋਤਿਆਂ ਦੇ ਸਨਮੁਖ ਪੇਸ਼ ਕਰਨ। ਜੋਗਿੰਦਰ ਪਰਮਲ ਜੀ, ਤੁਹਾਡਾ ਸਵਾਗਤ ਹੈ।

ਹੋਇਆ ਸੀ ਜ਼ੁਲਮੇ ਉੱਥੇ ਖੂਨੀ ਰਾਗ ਦਾ ਊਧਮ ਜਹੇ ਜੋ ਦੇ ਉਡਵਾਰ।

0: ਪਿਆਰੇ ਸਰੋਤਿਓ, ਜੋਗਿੰਦਰਪਾਲ ਮੱਲ ਜੀ ਤੋਂ ਬਾਅਦ ਹੁਣ ਮੈਂ ਨਵਾਂ ਸ਼ਹਿਰ ਤੋਂ ਰਜਨੀ ਸ਼ਰਮਾ ਜੀ ਨੂੰ ਸੱਦਾ ਦਿੰਦਾ, ਉਹ ਆਉਣ ਅਤੇ ਆਪਣੇ ਸ਼ਬਦਾਂ ਦੀ ਸਾਂਝ ਸਰੋਤਿਆਂ ਦੇ ਨਾਲ ਪਾਉਣ। ਰਜੀਸ਼ ਸ਼ਰਮਾ ਜੀ, ਤੁਹਾਡਾ ਸਵਾਗਤ ਹੈ।
1: ਹਾਂਜੀ, ਦੁਆਬਾ ਰੇਡੀਓ ਕੇ ਸ਼੍ਰੋਤਾਓਂ ਕੋ ਮੇਰੀ ਤਰਫ ਸੇ ਪਿਆਰ ਭਰੀ ਨਮਸਤੇ, ਸਤਿ ਸ਼੍ਰੀ ਅਕਾਲ, ਆਦਾਬ। ਆਜ ਏਕ ਬਾਰ ਫਿਰ ਆਪਕੇ ਸਾਹਮਣੇ ਮੈਂ ਆਪਣੀ ਗਜ਼ਲ ਲੈ ਕਰ ਆਈ ਹੂੰ, ਸਮਾਤ ਕੀਜੀਏਗਾ। ਇਸਕਾ ਮਤਲਬ ਹੈ, ਮਤ ਇਤਨੀ ਤੂੰ ਲਾਚਾਰੀ ਰੱਖ, ਮਤ ਇਤਨੀ ਤੂੰ ਲਾਚਾਰੀ ਰੱਖ, ਥੋੜ੍ਹੀ ਸੀ ਦੁਨੀਆਦਾਰੀ ਰੱਖ। ਮਤ ਇਤਨੀ ਤੂੰ ਲਾਚਾਰੀ ਰੱਖ, ਥੋੜ੍ਹੀ ਸੀ ਦੁਨੀਆਦਾਰੀ ਰੱਖ। ਕੁਚਲਾ ਜਾਏਗਾ ਸੜਕੋਂ ਪਰ, ਕੁਚਲਾ ਜਾਏਗਾ ਸੜਕੋਂ ਪਰ, ਕਹਿਨੇ ਕੀ ਭੀ ਹੱਕਦਾਰੀ ਰੱਖ। ਕੁਚਲਾ ਜਾਏਗਾ ਸੜਕੋਂ ਪਰ, ਕਹਿਨੇ ਕੀ ਭੀ ਹੱਕਦਾਰੀ ਰੱਖ। ਰੁਤਬਾ ਕਾਇਮ ਹੋਗਾ ਤੇਰਾ, ਰੁਤਬਾ ਕਾਇਮ ਹੋਗਾ ਤੇਰਾ, ਦੁਸ਼ਮਨ ਥੋੜ੍ਹਾ ਮਯਾਰੀ ਰੱਖ। ਰੁਤਬਾ ਕਾਇਮ ਹੋਗਾ ਤੇਰਾ, ਦੁਸ਼ਮਨ ਥੋੜ੍ਹਾ ਮਯਾਰੀ ਰੱਖ। ਅਗਲਾ ਸ਼ੇਰ ਹੈ ਜੀ, ਖਾਲੀ ਨਾ ਹੋ ਜੇਬੇ ਤੇਰੀ, ਖਾਲੀ ਨਾ ਹੋ ਜੇਬੇ ਤੇਰੀ, ਫਿਤਰਤ ਤੂੰ ਕਾਰੋਬਾਰੀ ਰੱਖ। ਖਾਲੀ ਨਾ ਹੋ ਜੇਬੇ ਤੇਰੀ, ਫਿਤਰਤ ਤੂੰ ਕਾਰੋਬਾਰੀ ਰੱਖ। ਸ਼ੇਰ ਹੈ ਜੀ, ਸੀਰਤ ਕੋ ਕਬ ਦੇਖੇ ਕੋਈ, ਸੀਰਤ ਕੋ ਕਬ ਦੇਖੇ ਕੋਈ, ਸੂਰਤ ਪੇ ਤੂੰ ਫਨਕਾਰੀ ਰੱਖ। ਸੀਰਤ ਕੋ ਕਬ ਦੇਖੇ ਕੋਈ, ਸੂਰਤ ਪੇ ਤੂੰ ਫਨਕਾਰੀ ਰੱਖ। ਆਪਣਾ ਕਾਮ ਨਿਕਲਵਾਨੇ ਕੋ, ਆਪਣਾ ਕਾਮ ਨਿਕਲਵਾਨੇ ਕੋ, ਦੋ ਬੰਦੇ ਤੋਂ ਦਰਬਾਰੀ ਰੱਖ। ਆਪਣਾ ਕਾਮ ਨਿਕਲਵਾਨੇ ਕੋ, ਦੋ ਬੰਦੇ ਤੋਂ ਦਰਬਾਰੀ।

0: रख। अगला शेर है जी, दिल्ली की दरबारी छोड़ो, दिल्ली की दरबारी छोड़ो, गांव की नंबरदारी रख। दिल्ली की दरबारी छोड़ो, गांव की नंबरदारी रख। ले बैठेगा सादा पनिए, ले बैठेगा सादा पनिए, खुद में हरदम अय्यारी रख। ले बैठेगा सादा पनिए, खुद में हरदम अय्यारी रख। दिल शायर सा रखता तो, दिल शायर सा रखता तो, शब्दों की फनकारी रख। दिल शायर सा रखता तो, शब्दों की फनकारी रख। सुर्खी में गर रहना है तो, सुर्खी में गर रहना है तो, किस्से को तू अखबारी रख। सुर्खी में गर रहना है तो, किस्से को तू अखबारी रख। नेकी करके दामन भर ले, नेकी करके दामन भर ले, जाने की बस तैयारी रख, जाने की बस तैयारी रख। शुक्रिया, आदाब।
1: प्यारे श्रोतियों, पंजाब दे विच एक एहो जिहा स्थान है जिथे सतलुज ते ब्यास दरिया जिहड़े आ ओह इकट्ठे हुंदे ने, उहनां दा संगम हुंदा है। उस थां दा नां है हरि के पत्तन। हरि के पत्तन तों जदों असीं मोगा वल नूं मखू रोड ते जाने आ, तां मखू लंघ के अगे पिंड आउंदा है पीर मुहम्मद दे विच बसदा है साडा शायर वीर सिंह बीरा। वीर सिंह बीरा जी साडी काम महफिल दे विच पहली बारी आ रहे ने, उहनां दा काम महफिल दे विच निघा स्वागत है। वीर सिंह वीरा जी, जी आयां नूं।
2: ਸਾਰਿਆਂ ਨੂੰ ਹੱਥ ਜੋੜ ਕੇ ਵੀਰ ਸਿੰਘ ਵੀਰਾ ਵੱਲੋਂ ਸਤਿ ਸ਼੍ਰੀ ਅਕਾਲ। ਅੱਜ ਜਿਹੜੀ ਮੈਂ ਕਵਿਤਾ ਤੁਹਾਨੂੰ ਸੁਣਾਉਣ ਜਾ ਰਿਹਾ ਹਾਂ, ਉਸ ਕਵਿਤਾ ਦਾ ਸਿਰਲੇਖ ਹੈ ਫੁਲਕਾਰੀ। ਨਾ ਫੁਲਕਾਰੀ ਕੱਢਣ ਕੁੜੀਆਂ, ਨਾ ਕੋਈ ਚਰਖਾ ਡਾਵੇ। ਨਾ ਫੁਲਕਾਰੀ ਕੱਢਣ ਕੁੜੀਆਂ, ਨਾ ਕੋਈ ਚਰਖਾ ਡਾਵੇ। ਫੁੱਲ ਬੂਟੀਆਂ ਪਾ ਪੱਖੀਆਂ ਤੇ, ਹੁਣ ਨਾ ਕੋਈ ਝਾਲਰਾਂ ਲਾਵੇ। ਫੁੱਲ ਬੂਟੀਆਂ ਪਾ ਪੱਖੀਆਂ ਤੇ, ਹੁਣ ਨਾ ਕੋਈ ਝਾਲਰਾਂ ਲਾਵੇ। ਚਰਖੇ ਤੇ ਤੰਦ ਪਾਵੇ ਨਾ ਕੋਈ, ਨਾ ਕੋਈ ਵੱਟੇ ਪੂਣੀ। ਰਹੇ ਨਾ ਕਿੱਧਰੇ ਖੂਹਾਂ ਦੇ ਪਾਣੀ, ਨਾ ਘੜਾ ਤੇ ਨਾ ਹੀ ਛੂਣੀ। ਚਰਖੇ ਤੇ ਤੰਦ ਪਾਵੇ ਨਾ ਕੋਈ, ਨਾ ਕੋਈ ਵੱਟੇ ਪੂਣੀ। ਰਹੇ ਨਾ ਕਿੱਧਰੇ ਖੂਹਾਂ ਦੇ ਪਾਣੀ, ਨਾ ਘੜਾ ਤੇ ਨਾ ਹੀ ਛੂਣੀ। ਤੰਮੀ ਵੇਲੇ ਹੁਣ ਉੱਠਣਾ ਭੁੱਲਿਆ, ਕੌਣ ਚਾਟੀ ਚ ਪਾਏ ਮਧਾਣੀ। ਵਿਰਲੇ ਹੀ ਘਰ ਵਿੱਚ ਦਿਸੇ ਲਵੇਰੀ, ਹੋਏ ਪੈਕਿੰਗ ਦੁੱਧ ਤੇ ਪਾਣੀ। ਤੰਮੀ ਵੇਲੇ ਹੁਣ ਉੱਠਣਾ ਭੁੱਲਿਆ, ਕੌਣ ਚਾਟੀ ਚ ਪਾਏ ਮਧਾਣੀ। ਵਿਰਲੇ ਹੀ ਘਰ ਵਿੱਚ ਦਿਸੇ ਲਵੇਰੀ, ਹੋਏ ਪੈਕਿੰਗ ਦੁੱਧ ਤੇ ਪਾਣੀ। ਹੱਟੀ ਤੋਂ ਮਿਲਦਾ ਦਹੀਂ ਪੈਕਟ ਵਿੱਚ, ਕਿਹੜਾ ਮੁੱਲ ਲੈ ਖਾਵੇ। ਦੁੱਧ ਮਿਲੇ ਨਾ ਕਦੇ ਪੀਣ ਨੂੰ, ਤਾਕਤ ਕਿੱਥੋਂ ਆਵੇ। ਹੱਟੀ ਤੋਂ ਮਿਲਦਾ ਦਹੀਂ ਪੈਕਟ ਵਿੱਚ, ਕਿਹੜਾ ਮੁੱਲ ਲੈ ਖਾਵੇ। ਦੁੱਧ ਮਿਲੇ ਨਾ ਕਦੇ ਪੀਣ ਨੂੰ, ਤਾਕਤ ਕਿੱਥੋਂ ਆਵੇ। ਖੰਭ ਲਾ ਕਿਤੇ ਉੱਡੀ ਲਿਆਕਤ, ਮਾਡਰਨ ਹੋਇਆ ਜ਼ਮਾਨਾ। ਪੀਰ ਮੁਹੰਮਦ ਵਾਲਿਆ ਵੀਰੇ, ਅੱਜ ਹਰ ਕੋਈ ਲੱਗੇ ਬਗਾਨਾ। ਅੱਜ ਹਰ ਕੋਈ ਲੱਗੇ ਬਗਾਨਾ, ਅੱਜ ਹਰ ਕੋਈ ਲੱਗੇ ਬਗਾਨਾ। ਸੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੇਰੀ ਕਵਿਤਾ ਕਿਸ ਤਰ੍ਹਾਂ ਦੀ ਤੁਹਾਨੂੰ ਲੱਗੀ ਜ਼ਰੂਰ ਦੱਸਣਾ ਜੀ।
1: ਵੀਰ ਸਿੰਘ ਵੀਰਾ ਜੀ ਤੋਂ ਬਾਅਦ ਹੁਣ ਅਸੀਂ ਪਟਿਆਲਾ ਤੋਂ ਸੱਦਾ ਦੇਣ ਜਾ ਰਹੇ ਹਾਂ ਕਿਰਨ ਸਿੰਗਲਾ ਜੀ ਨੂੰ। ਕਿਰਨ ਸਿੰਗਲਾ ਜੀ ਵੀ ਸਾਡੀ ਕੰਮ ਮਹਿਫਲ ਦੇ ਵਿੱਚ ਪਹਿਲੀ ਵਾਰੀ ਆਏ ਨੇ, ਤੇ ਅਸੀਂ ਆਸ ਕਰਦੇ ਹਾਂ ਕਿ ਉਹ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਨੂੰ ਜਿਹੜਾ ਹੈ ਬਹੁਤ ਵਧੀਆ ਜਿਹੜੀਆਂ ਗੱਲਾਂ ਕਰਕੇ ਜਾਣਗੇ, ਤੇ ਕਹਿ ਲਈਏ ਕਿ ਉਹ ਆਪਣੀ ਗੱਲਬਾਤ ਜਿਹੜੀ ਆ ਆਪਣੀ ਕਵਿਤਾ ਰਾਹੀਂ ਕਹਿਣਗੇ। ਕਿਰਨ ਸਿੰਗਲਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
3: ਹੈਲੋ ਜੀ, ਮੈਂ ਕਿਰਨ ਸਿੰਗਲਾ ਪਟਿਆਲਾ ਤੋਂ। ਸਭ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੈਂ ਇੱਕ ਲੋਕ ਗੀਤ ਬੋਲ ਰਹੀ ਹਾਂ, ਸੋ ਸੁਣਨਾ ਜੀ। ਸੜਕੇ ਸੜਕੇ ਜਾਂਦੀ ਏ ਮੁਟਿਆਰੇ ਨੀ, ਕੰਡਾ ਚੁਬਾ ਮੈਂ ਤੇਰੇ ਪੈਰ ਵਾਂਕੀਏ ਨਾਰੇ ਨੀ। ਸੜਕੇ ਸੜਕੇ ਜਾਂਦੀ ਏ ਮੁਟਿਆਰੇ ਨੀ, ਕੰਡਾ ਚੁਬਾ ਤੇਰੇ ਪੈਰ ਵਾਂਕੀਏ ਨਾਰੇ ਨੀ। ਕੌਣ ਕੱਢੂ ਤੇਰਾ ਕਾਂਡੜਾ ਮੁਟਿਆਰੇ ਨੀ, ਕੌਣ ਸਹੂ ਤੇਰੀ ਪੀੜ ਪਤਲੀਏ ਨਾਰੇ ਨੀ। ਪਾਬੋ ਕੱਢੂ ਮੇਰਾ ਕਾਂਡੜਾ ਸ਼ਿਪਾਈਆ ਵੇ, ਵੀਰ ਸਹੂ ਮੇਰੀ ਪੀੜ ਜਾਂਦੇ ਰਾਈਆ ਵੇ। ਖੂਹੀ ਤੇ ਪਾਣੀ ਪਰੇਂਦੀਏ ਮੁਟਿਆਰੇ ਨੀ, ਖੂਹੀ ਤੇ ਪਾਣੀ ਪਰੇਂਦੀਏ ਮੁਟਿਆਰੇ ਨੀ, ਪਾਣੀ ਦੀ ਕੁੱਟ ਪਿਲਾ ਪਤਲੀਏ ਨਾਰੇ ਨੀ। ਆਪਣਾ ਖਿੱਚਿਆ ਨਾ ਦਿਮਾਸ਼ੀ ਪਾਈਆ ਵੇ, ਲੱਜ ਪਈ ਖਿੱਚ ਪੀਵੇ ਜਾਂਦੇ ਅਰਾਈਆ ਵੇ। ਚਰਖੇ ਉੱਤੇ ਬੈਠੜੀ ਸੁਣ ਸੱਸੜੀਏ, ਸਿਰ ਤੋਂ ਕੜਾ ਲੁਹਾ ਨਿਪੋਲੀਏ ਸੱਸੜੀਏ। ਤੜਕੇ ਦੀ ਤੂੰ ਗਈ ਨੀ ਸੁਣਨੂ ਹੈ ਨੀ, ਤੜਕੇ ਦੀ ਤੂੰ ਗਈ ਨੀ ਸੁਣਨੂ ਹੈ ਨੀ, ਆਈ ਸਾਨੂੰ ਸ਼ਰਮ ਪੋਲੀਏ ਨੂੰ ਹੈ ਨੀ। ਪਤਲਾ ਜਿਹਾ ਇੱਕ ਗੱਭਰੂ ਸੁਣ ਸੱਸੜੀਏ, ਬੈਠਾ ਝਗੜਾ ਪਾ ਨਿਪੋਲੀਏ ਸੱਸੜੀਏ। ਕਿਹੋ ਜਿਹਾ ਉਹਦਾ ਰੰਗ ਸੀ ਸੁਣਨੂ ਹੈ ਨੀ, ਕਿਹੋ ਜਿਹੇ ਉਹਦੇ ਨੈਣ ਪੋਲੀਏ ਨੂੰ ਹੈ ਨੀ। ਦੇਵਰ ਜੈਸਾ ਰੰਗ ਸੀ ਸੁਣ ਸੱਸੜੀਏ, ਨੈਣ ਦੀ ਜੈਸੇ ਨੈਣ ਪੋਲੀਏ ਸੱਸੜੀਏ। ਮੇਰਾ ਲੱਗਦਾ ਪੁੱਤਲੇ ਸੁਣਨੂ ਹੈ ਨੀ, ਮੇਰਾ ਲੱਗਦਾ ਪੁੱਤਲੇ ਸੁਣਨੂ ਹੈ ਨੀ, ਤੇਰਾ ਲੱਗਦਾ ਕੰਤ ਪੋਲੀਏ ਨੂੰ ਅੜੀਏ। ਆਲੇ ਦੁੱਧ ਦਾ ਛੰਨਾ ਪੋਲੀਏ ਨੂੰ ਹੈ ਨੀ, ਰੁਸਿਆ ਕੰਤ ਮਨਾ ਨੀ ਪੋਲੀਏ ਨੂੰ ਅੜੀਏ। ਆਲੇ ਦੁੱਧ ਦਾ ਛੰਨਾ ਤੂੰ ਸ਼ਿਪਾਈਆ ਵੇ, ਕੁੱਟ ਵਾਟੀ ਪੀ ਨੰਦੀ ਦੇ ਪਾਈਆ ਵੇ, ਕੂਟਾਂ ਵਾਟੀ ਪੀ ਨੰਦੀ ਦੇ ਪਾਈਆ ਵੇ। ਦੁੱਧ ਦਾ ਛੰਨਾ ਨਾ ਪੀਵਾਂ ਮੁਟਿਆਰੇ ਨੀ, ਖੂਹੀ ਵਾਲੀ ਗੱਲ ਸੁਣਾ ਨੀ ਪੋਲੀਏ ਨਾਰੇ ਨੀ। ਦੁੱਧ ਦਾ ਛੰਨਾ ਨਾ ਪੀਵਾਂ ਮੁਟਿਆਰੇ ਨੀ, ਖੂਹੀ ਵਾਲੀ ਗੱਲ ਸੁਣਾ ਨੀ ਪੋਲੀਏ ਨਾਰੇ ਨੀ। ਨਿੱਕੀ ਹੁੰਦੀ ਨੂੰ ਛੱਡ ਗਿਓ ਸ਼ਿਪਾਈਆ ਵੇ, ਨਿੱਕੀ ਹੁੰਦੀ ਨੂੰ ਛੱਡ ਗਿਓ ਸ਼ਿਪਾਈਆ ਵੇ, ਹੁਣ ਮੈਂ ਹੋਈ ਮੁਟਿਆਰ ਨੰਦ ਦੇ ਪਾਈਆ ਵੇ, ਹੁਣ ਮੈਂ ਹੋਈ ਮੁਟਿਆਰ ਨੰਦੀ ਦੇ ਪਾਈਆ ਵੇ। ਧੰਨਵਾਦ ਜੀ।
1: ਕਾਮ ਮਹਿਫਲ ਦੀ ਅਗਲੀ ਸ਼ਾਇਰਾ ਹੈ ਅਮਨਦੀਪ ਕੌਰ ਜਲੰਧਰੀ। ਅਮਨਦੀਪ ਕੌਰ ਜਲੰਧਰੀ ਜੀ ਸਾਡੀ ਕਾਮ ਮਹਿਫਲ ਦੇ ਵਿੱਚ ਤਕਰੀਬਨ ਆਉਂਦੇ ਰਹਿੰਦੇ ਨੇ, ਅਕਸਰ ਆਉਂਦੇ ਰਹਿੰਦੇ ਨੇ, ਅਤੇ ਇਸ ਦੇ ਨਾਲ ਦੀ ਨਾਲ ਉਹ ਜਿੱਥੇ ਆਪਣੀਆਂ ਕਵਿਤਾਵਾਂ ਲਿਖਦੇ ਨੇ ਵੱਖ ਵੱਖ ਸਮੇਂ 'ਤੇ, ਉਹ ਅਖਬਾਰਾਂ ਦੇ ਵਿੱਚ ਲੇਖ ਵੀ ਲਿਖਦੇ ਰਹਿੰਦੇ ਨੇ, ਅਤੇ ਉਹਨਾਂ ਦੀ ਇੱਕ ਲਿਖੀ ਹੋਈ ਕਹਾਣੀ ਦੇ ਉੱਤੇ ਜਿਹੜੀ ਆ ਉਹ ਸ਼ੋਰਟ ਫਿਲਮ ਵੀ ਬਣੀ ਹੈ। ਅਮਨਦੀਪ ਕੌਰ ਜਲੰਧਰੀ ਜੀ, ਤੁਹਾਡਾ ਸਵਾਗਤ ਹੈ।
4: ਅਮਨਦੀਪ ਕੌਰ ਜਲੰਧਰੀ ਵੱਲੋਂ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹਰਬੰਸ ਸਰ ਜੀ, ਆਪ ਨੂੰ ਵੀ ਸਤਿ ਸ਼੍ਰੀ ਅਕਾਲ ਜੀ। ਮੇਰੀ ਅੱਜ ਦੀ ਰਚਨਾ ਹੈ ਸੱਦਰਾਂ ਦਾ ਮਹਿਲ। ਸੱਦਰਾਂ ਦਾ ਮਹਿਲ ਹੋਇਆ ਚੱਕਣਾ ਚੂਰ ਨੀ ਮਾਏ, ਸੱਦਰਾਂ ਦਾ ਮਹਿਲ ਹੋਇਆ ਚੱਕਣਾ ਚੂਰ ਨੀ ਮਾਏ, ਕਿਤੇ ਮੁੱਲ ਕੌਡੀ ਨਹੀਂ ਕਿਤੇ ਕੋਈ ਨੂਰ ਨੀ ਮਾਏ। ਨਾਲ ਤਕਦੀਰ ਤਾਂ ਬਣ ਚਟਾਨ ਲੜਦੀ ਰਹੀ ਹਾਂ, ਨਾਲ ਤਕਦੀਰ ਤਾਂ ਬਣ ਚਟਾਨ ਲੜਦੀ ਰਹੀ ਹਾਂ, ਜ਼ਖਮ ਆਪਣਿਆਂ ਦੇ ਨੇ ਤੋੜਿਆ ਗਰੂਰ ਨੀ ਮਾਏ। ਚਿਹਰਾ ਸੀ ਜੋ ਕਦੇ ਲਿਸ਼ਲਿਸ਼ ਕਰਦਾ ਰਹਿੰਦਾ, ਇਹਰਾ ਸੀ ਜੋ ਕਦੇ ਲਿਸ਼ਲਿਸ਼ ਕਰਦਾ ਰਹਿੰਦਾ, ਨਾਲ ਦੁੱਖਾਂ ਦੇ ਹੁਣ ਹੋਇਆ ਬੇਨੂਰ ਨੀ ਮਾਏ। ਫੱਟ ਤਲਵਾਰ ਦੇ ਤਾਂ ਕਦੇ ਨਾ ਕਦੇ ਮਿੱਟ ਜਾਂਦੇ, ਫੱਟ ਤਲਵਾਰ ਦੇ ਤਾਂ ਕਦੇ ਨਾ ਕਦੇ ਮਿੱਟ ਜਾਂਦੇ, ਕੌੜੇ ਬੋਲ ਦਿਲ ਵਿੱਚ ਬਣ ਜਾਂਦੇ, ਨਸੂਰ ਨੀ ਮਾਏ। ਸਾਂਝੀ ਨਾਸੀ ਜੋ ਉਮਰਾਂ ਦਾ ਡੋਬ ਅੱਧ ਵਾਟੇ ਗਿਆ, ਸਾਂਝੀ ਨਾਸੀ ਜੋ ਉਮਰਾਂ ਦਾ ਡੋਬ ਅੱਧ ਵਾਟੇ ਗਿਆ, ਕੋਈ ਸੱਚ ਜਾਣੇ ਨਾ ਜਾਣੇ ਦੇਖਦਾ ਹਜ਼ੂਰ ਨੀ ਮਾਏ। ਵਾਅਦਾ ਕਰਦੀ ਹਾਂ ਤੇਰੇ ਦੁੱਧ ਦਾ ਕਰਜ਼ ਚੁਕਾਵਾਂਗੀ, ਵਾਅਦਾ ਕਰਦੀ ਹਾਂ ਤੇਰੇ ਦੁੱਧ ਦਾ ਕਰਜ਼ ਚੁਕਾਵਾਂਗੀ, ਨਕਾਬ ਉਤਾਰੂੰ ਉਹਦਾ ਜੋ ਕੋਈ ਮਗਨੋਰ ਨੀ ਮਾਏ। ਢਾ ਲੱਗਣ ਨਾ ਦਿਆਂਗੀ ਤੇਰੇ ਸੰਸਕਾਰਾਂ ਨੂੰ, ਢਾ ਲੱਗਣ ਨਾ ਦਿਆਂਗੀ ਤੇਰੇ ਸੰਸਕਾਰਾਂ ਨੂੰ, ਜਲੰਧਰੀ ਨੇਕ ਅਮਲਾਂ ਦਾ ਹੁੰਦਾ ਸਰੂਰ ਨੀ ਮਾਏ, ਜਲੰਧਰੀ ਨੇਕ ਅਮਲਾਂ ਦਾ ਹੁੰਦਾ ਸਰੂਰ ਨੀ ਮਾਏ।
1: ਤੇ ਸਾਡੀ ਕਾਮੇ ਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਮੋਹਾਲੀ ਤੋਂ ਪ੍ਰਸਿੱਧ ਸ਼ਾਇਰਾ, ਕਹਾਣੀਕਾਰਾ ਅਤੇ ਬਹੁਤ ਹੀ ਵਧੀਆ ਇਨਸਾਨ ਮਨਮੋਹਨ ਕੌਰ ਜੀ। ਮਨਮੋਹਨ ਕੌਰ ਜੀ ਸਾਡੀਆਂ ਕਾਮੇ ਫਲਾਂ ਦਾ ਸ਼ਿੰਗਾਰ ਬਣਦੇ ਰਹਿੰਦੇ ਨੇ। ਇਸ ਵਾਰ ਫਿਰ ਉਹ ਆਪਣੇ ਮਨਪਸੰਦ ਦੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਮਨਮੋਹਨ ਕੌਰ ਜੀ, ਤੁਹਾਡਾ ਸਵਾਗਤ ਹੈ।
5: ਮੈਂ ਮਨਮੋਹਨ ਕੌਰ, ਪਟਿਆਲਾ ਪੰਚਕੂਲਾ ਤੋਂ, ਦੀਵਾਲੀ ਦੇ ਸੰਬੰਧਤ ਇੱਕ ਨਜ਼ਮ ਲੈ ਕੇ ਆਈ ਹਾਂ। ਪੇਸ਼ ਹੈ, ਕਿਸੇ ਗਰੀਬ ਨੂੰ ਪਿਆਰ ਦਾ ਅਰਕ ਚੜਾ ਦੇ ਸੋ, ਕਿਸੇ ਗਰੀਬ ਨੂੰ ਪਿਆਰ ਦਾ ਅਰਕ ਚੜਾ ਦੇ ਸੋ, ਉਸਦੇ ਸੱਖਣੇ ਕਾਸੇ ਚ ਦੋ ਚਾਰ ਖੁਸ਼ੀਆਂ ਪਾ ਦੇ ਸੋ, ਉਸਦੇ ਸੱਖਣੇ ਕਾਸੇ ਚ ਦੋ ਚਾਰ ਖੁਸ਼ੀਆਂ ਪਾ ਦੇ ਸੋ, ਵੱਧ ਉਸਦੀ ਦੀਵਾਲੀ ਖਰੀ ਹੋ ਜਾਸੀ। ਕਿਸੇ ਬੁੱਢੜੀ ਮਾਤਾ ਨੂੰ ਕੋਈ ਕੋਰਾ ਚੱਗਾ ਸਵਾ ਦੇ ਸੋ, ਕੋਈ ਦਵਾ ਦਾਰੂ ਕਰਾ ਦੇ ਸੋ, ਜ਼ਰਾ ਕੁੱਟ ਦੁੱਧ ਪਿਲਾ ਦੇ ਸੋ, ਵੱਧ ਉਸਦੀ ਦੀਵਾਲੀ ਖਰੀ ਹੋ ਜਾਸੀ। ਕਿਸੇ ਬੁੱਢੜੀ ਮਾਤਾ ਨੂੰ ਕੋਈ ਕੋਰਾ ਚੱਗਾ ਸਵਾ ਦੇ ਸੋ, ਕੋਈ ਦਵਾ ਦਾਰੂ ਕਰਾ ਦੇ ਸੋ, ਜ਼ਰਾ ਕੁੱਟ ਦੁੱਧ ਪਿਲਾ ਦੇ ਸੋ, ਵੱਧ ਉਸਦੀ ਦੀਵਾਲੀ ਖਰੀ ਹੋ ਜਾਸੀ। ਉਸਦੀ ਧੁੰਦਲੀ ਹੋਈਆਂ ਅੱਖਾਂ ਨੂੰ ਡਾਕਟਰ ਕੋਲ ਵਿਖਾ ਲੈ ਸੋ, ਉਸਦੀ ਧੁੰਦਲੀ ਹੋਈਆਂ ਅੱਖਾਂ ਨੂੰ ਡਾਕਟਰ ਕੋਲ ਵਿਖਾ ਲੈ ਸੋ, ਨਵੀਂ ਐਨਕ ਦੇ ਕੇ ਤਦ ਉਸਦੀ ਨੈਣਾਂ ਦੀ ਜੋਤ ਵਧਾ ਦੇ ਸੋ, ਵੱਧ ਉਸਦੀ ਦੀਵਾਲੀ ਖਰੀ ਹੋ ਜਾਸੀ। ਝੋਂਪੜੀ ਦੀ ਛਿੱਧੀ ਫੁਲਕਾਰੀ ਤੇ ਸੋਹਣੀ ਥਿਗੜੀ ਲਾ ਦੇ ਸੋ, ਝੋਂਪੜੀ ਦੀ ਛਿੱਧੀ ਫੁਲਕਾਰੀ ਤੇ ਸੋਹਣੀ ਥਿਗੜੀ ਲਾ ਦੇ ਸੋ, ਦੁਖਿਆਰੀ ਨਾਰੀ ਦੇ ਵੇੜੇ ਫੁੱਲਾਂ ਦੀ ਰੰਗੋਲੀ ਸੰਜਾ ਦੇ ਸੋ, ਦੁਖਿਆਰੀ ਨਾਰੀ ਦੇ ਵੇੜੇ ਫੁੱਲਾਂ ਦੀ ਰੰਗੋਲੀ ਸਜਾ ਦੇ ਸੋ, ਵੱਤ ਉਸਦੀ ਦੀਵਾਲੀ ਖਰੀ ਹੋ ਜਾਸੀ। ਮਿੱਟੀ ਨਾਲ ਲਿਬੜੇ ਬਾਲ ਦਾ ਵੱਤ ਮੂੰਹ ਧੁਆ ਦੇ ਸੋ, ਮਿੱਟੀ ਨਾਲ ਲਿਬੜੇ ਬਾਲ ਦਾ ਵੱਤ ਮੂੰਹ ਧੁਆ ਦੇ ਸੋ, ਮਾਂ ਵਾਂਗ ਆਪਣੇ ਸੀਨੇ ਲਾ ਕੇ ਮੱਥੇ ਤੇ ਹੋਠ ਚੁਆ ਦੇ ਸੋ, ਵੱਤ ਉਸਦੀ ਦੀਵਾਲੀ ਖਰੀ ਹੋ ਜਾਸੀ, ਵੱਤ ਉਸਦੀ ਦੀਵਾਲੀ ਖਰੀ ਹੋ ਜਾਸੀ। ਕਿਸੇ ਗਰੀਬ ਨੂੰ ਪਿਆਰ ਦਾ ਅਰਕ ਚੜਾ ਦੇ ਸੋ, ਉਸਦੇ ਸੱਖਣੇ ਕਾਸੇ ਚ ਦੋ ਚਾਰ ਖੁਸ਼ੀਆਂ ਪਾ ਦੇ ਸੋ, ਵੱਤ ਉਸਦੀ ਦੀਵਾਲੀ ਖਰੀ ਹੋ ਜਾਸੀ, ਵੱਤ ਉਸਦੀ ਦੀਵਾਲੀ ਖਰੀ ਹੋ ਜਾਸੀ।
1: ਕੌਰ ਤੋਂ ਬਾਅਦ ਪਿਆਰੇ ਸਰੋਤਿਓ, ਮੈਂ ਤੁਹਾਡੇ ਸਨਮੁੱਖ ਇੱਕ ਨਵਾਂ ਸ਼ਾਇਰ ਜਿਹੜਾ ਕਿ ਬੰਗਾ ਸ਼ਹਿਰ ਦੇ ਵਿੱਚ ਵਸਦਾ ਏ ਅਤੇ ਉਸਦਾ ਨਾਂ ਹੈ ਗੋਰਾ ਬੰਗਾ। ਆਸ ਕਰਦਾ ਕਿ ਗੋਰਾ ਵੰਗਾ ਦੇ ਜਿਹੜੇ ਆ ਮਨੋਭਾਵ ਸੁਣ ਕੇ ਤੁਸੀਂ ਜਿਹੜਾ ਆ ਉਸ ਨੂੰ ਸ਼ਾਬਾਸ਼ ਦਿਓਗੇ ਤੇ ਅਗਾਹ ਵਧਣ ਲਈ ਹੌਸਲਾ ਦਿਓਗੇ। ਗੋਰਾ ਵੰਗਾ ਜੀ, ਤੁਹਾਡਾ ਦੁਆਬਾ ਰੇਡੀਓ ਤੇ ਨਿੱਘਾ ਸਵਾਗਤ ਹੈ।
6: ਕਿ ਮੈਂ ਤੇ ਮੇਰੇ ਖਿਆਲ ਜ਼ਿਆਦਾ ਇਕੱਠੇ ਰਹਿੰਦੇ ਹਾਂ, ਪਤਾ ਨਹੀਂ ਜੀ ਲੋਕ ਸਾਨੂੰ ਕੀ ਕਹਿੰਦੇ ਆ। ਕਮਰੇ 'ਚ ਮੇਰੇ ਥੋੜ੍ਹੀਆਂ ਕਿਤਾਬਾਂ ਨੇ, ਬਹੁਤੀ ਜਗ੍ਹਾ ਘੇਰੀ ਰੰਗਲੇ ਖੁਆਬਾਂ ਨੇ, ਬੋਲੀਆਂ ਅਤੇ ਭੰਗੜੇ ਪਾਉਣ ਰਾਤ ਨੂੰ, ਲਿਖੇ ਫੇ ਸ਼ਾਇਰ ਪੰਨਿਆਂ 'ਤੇ ਬਾਤ ਨੂੰ, ਲਿਖੇ ਫੇ ਸ਼ਾਇਰ ਪੰਨਿਆਂ 'ਤੇ ਬਾਤ ਨੂੰ, ਰੌਸ਼ਨੀ ਖਿਆਲਾਂ ਵਿੱਚ ਆਣ ਘੁੱਲ ਜਾਏ, ਬਣ ਕੇ ਸਿਆਹੀ ਸੋਚਾਂ ਉੱਤੇ ਡੁੱਲ ਜਾਏ, ਖੁਸ਼ੀਆਂ ਛੱਤਣ ਜੀ ਮਹੱਲ ਵੱਖਰਾ, ਪੌੜੀਆਂ ਬਣਨ ਮੇਰੀਆਂ ਇਹ ਸਥਰਾਂ, ਇਹਨਾਂ ਵਿੱਚ ਭੇਦ ਨਹੀਂ ਕੋਈ ਲੈ ਕੇ ਜਾਤ ਨੂੰ, ਲਿਖੇ ਫੇ ਸ਼ਾਇਰ ਪੰਨਿਆਂ 'ਤੇ ਬਾਤ ਨੂੰ, ਲਿਖੇ ਫੇ ਸ਼ਾਇਰ ਪੰਨਿਆਂ 'ਤੇ ਬਾਤ ਨੂੰ। ਅਤੇ ਗੂੜੇ ਗੂੜੇ ਰੰਗਾਂ ਨਾਲ ਪਿਆਰ ਹੋ ਗਿਆ, ਹੁਣ ਤਾਂ ਸ਼ਾਇਰ ਇਹਨਾਂ ਵਿੱਚ ਖੋ ਗਿਆ, ਰੀਝ ਵੀ ਸਜਾਈ ਆਪੇ ਰੰਗ ਹੋ ਗਿਆ, ਮੇਰਾ ਕੜਾ ਉਹਦੀ ਵੰਗ ਨਾਲ ਮੰਗ ਹੋ ਗਿਆ, ਆਖਦੇ ਖਿਆਲ ਇਹੋ ਪ੍ਰਭਾਤ ਨੂੰ, ਲਿਖੇ ਫੇ ਸ਼ਾਇਰ ਪੰਨਿਆਂ 'ਤੇ ਬਾਤ ਨੂੰ, ਲਿਖੇ ਫੇ ਸ਼ਾਇਰ ਪੰਨਿਆਂ 'ਤੇ ਬਾਤ ਨੂੰ।
1: ਗੋਰਾ ਵੰਗਾ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹਰਦੀਪ ਕੌਰ ਜਸੋਵਾਲ ਜੀ ਨੂੰ। ਹਰਦੀਪ ਕੌਰ ਜਸੋਵਾਲ ਜੀ ਪਹਿਲਾਂ ਵੀ ਸਾਡੀਆਂ ਕੰਮ ਮਹਿਫਲਾਂ ਦੇ ਵਿੱਚ ਹਾਜ਼ਰੀ ਲਾ ਚੁੱਕੇ ਨੇ, ਅੱਜ ਫਿਰ ਉਹ ਸਾਡੇ ਵਿਸ਼ੇਸ਼ ਸੱਦੇ ਦੇ ਉੱਤੇ ਹਾਜ਼ਰ ਹੋਏ ਨੇ। ਉਹਨਾਂ ਦਾ ਕੰਮ ਮਹਿਫਲ ਦੇ ਵਿੱਚ ਨਿੱਘਾ ਸਵਾਗਤ ਹੈ। ਹਰਦੀਪ ਕੌਰ ਜੀ, ਜੀ ਆਇਆਂ ਨੂੰ,
7: ਪਿਆਰ ਭਰੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਗਜ਼ਲ। ਕੁੱਤੇ ਪੌਂਕਣ, ਉੱਲੂ ਬੋਲਣ, ਗਿਰਜਾਂ ਲਾਏ ਡੇਰੇ ਨੇ, ਕਾਵਾਂ ਰੋਲੀ ਚਾਰ ਛਪੇਰੇ, ਪਾਗ ਅਵੱਲੇ ਮੇਰੇ ਨੇ। ਇੰਦਰ ਅੱਜ ਬਰਸਾਤਾ ਕਰਦੇ, ਪੌਣਾ ਦੀ ਰਫਤਾਰ ਬੜੀ, ਫਿਰ ਵੀ ਪਾਂਬੜ ਮਸਦੇ ਲੋਕੋ, ਮੇਰੇ ਚਾਰ ਛਪੇਰੇ ਨੇ। ਚੰਨ ਲਕੋਇਆ ਕਾਲੇ ਬੱਦਲ, ਕੁੱਪ ਹਨੇਰਾ ਛਾਇਆ ਹੈ, ਘਰ ਦਾ ਰਸਤਾ ਪਟਕੇ ਸੱਜਣ, ਲੋਕੀ ਕਹਿਣ ਸਵੇਰੇ ਨੇ। ਨਿੱਤ ਸਵੇਰੇ ਮੱਥਾ ਰਗੜਾ, ਮੰਜ਼ਲ ਤੀਕਰ ਜਾਣ ਲਈ, ਬੈਠੀ ਹਾਂ ਕਰ ਬਾਹਰ ਲੁਟਾਈ, ਬਾਬੇ ਚਾਰ ਛਪੇਰੇ ਨੇ। ਚਾਲਾਂ ਉਸਦੀਆਂ ਸਮਝ ਗਈ, ਗੱਪ ਸੁਣਾਉਂਦੇ ਵੱਡੇ ਉਹ, ਜੁਮਲੇ ਬਾਜ ਸਿਰੇ ਦਾ ਜਾਪੇ, ਉਹਦੇ ਰੰਗ ਬਥੇਰੇ ਨੇ। ਸੂਰਜ ਵਸਦੇ ਰੁੱਸੀ ਜਾਏ, ਤਾਰੇ ਵੀ ਤਾਂ ਸੰਗੀ ਹਨ, ਤੀਜਾ ਨੇਤਰ ਖੋਲੀ ਲੋਟੇ, ਵੱਡੇ ਤੇਰੇ ਜੇਰੇ ਨੇ। ਸੂਰਜ ਵਸਦੇ ਰੁੱਸੀ ਜਾਏ, ਤਾਰੇ ਵੀ ਤਾਂ ਸੰਗੀ ਹਨ, ਤੀਜਾ ਨੇਤਰ ਖੋਲੀ ਲੋਟੇ, ਵੱਡੇ ਤੇਰੇ ਜੇਰੇ ਨੇ। ਧੰਨਵਾਦ।
1: ਸਰੋਤਿਓ, ਆਓ ਮੈਂ ਤੁਹਾਨੂੰ ਇੰਗਲੈਂਡ ਦੇ ਸ਼ਹਿਰ ਲਿਸਟਰ ਲੈ ਚੱਲਾਂ, ਤੇ ਲਿਸਟਰ ਦੇ ਵਿੱਚ ਸਾਡੀ ਕਵਿਤਰੀ ਰਹਿ ਰਹੀ ਹੈ ਜਸਵੰਤ ਕੌਰ ਬੈਂਸ, ਜਿਹੜੇ ਆਪ ਖੁਦ ਵੀ ਰੇਡੀਓ ਹੋਸਟ ਨੇ, ਤੇ ਇਸ ਦੇ ਨਾਲ ਦੀ ਨਾਲ ਉਹ ਕਵਿਤਾਵਾਂ ਜਿਹੜੀਆਂ ਸਾਡੇ ਸਰੋਤਿਆਂ ਲਈ ਸਾਡੀ ਸਿਫਾਰਿਸ਼ ਦੇ ਉੱਤੇ ਸੁਣਾਉਂਦੇ ਰਹਿੰਦੇ ਨੇ, ਉਹ ਇੱਕ ਇਸ ਵਾਰ ਜਿਹੜੀ ਆ ਆਪਣੀ ਕਵਿਤਾ ਲੈ ਕੇ ਹਾਜ਼ਰ ਨੇ। ਜਸਵੰਤ ਕੌਰ ਬੈਂਸ ਜੀ, ਤੁਹਾਡਾ ਨਿੱਘਾ ਸਵਾਗਤ ਹੈ।
8: ਕਬੂਲ ਕਰੋ ਜਸਵੰਤ ਕੌਰ ਬੈਂਸ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ, ਤੇ ਇੱਕ ਗੀਤ ਤੁਹਾਡੇ ਸਭ ਦੀ ਨਜ਼ਰ ਕਰਨ ਜਾ ਰਹੀ ਹਾਂ, ਸਾਰੇ ਹੀ ਪਾਠਕਾਂ ਅਤੇ ਸਰੋਤਿਆਂ ਦੀ ਨਜ਼ਰ। ਮੇਰਾ ਲਿਖਿਆ ਹੋਇਆ ਗੀਤ ਹੈ ਮਾਏ ਨੀ ਮੈਂ ਗੀਤ ਲਿਖਿਆ।

ਤੇਰੇ ਵਾਜੋਂ ਸਾਨੂੰ ਮਾਏ ਨੀ ਕਿਸੇ ਕੁੱਟ ਸੀਨੇ ਨਾ ਲਾਇਆ ਤੇਰਾ ਘਰ ਇੰਜ ਜਾਪਦਾ।

ਮੋਤੀਆਂ ਦੇ ਵਾਂਗ ਮਾਇਨੀ ਮੈਂ ਹੰਝੂਆਂ ਦੇ ਹਾਰ ਪਰੋਏ ਦਿਲ ਨਾ ਵਿਛੋੜਾ ਚੱਲਦਾ।

0: ਪਿਆਰੇ ਸਰੋਤਿਓ, ਸਾਡੀ ਕਾਮ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਪ੍ਰਭ ਜੋਤ ਪ੍ਰਭ ਜੀ, ਜਿਹੜੇ ਪਹਿਲਾਂ ਵੀ ਸਾਡੀ ਕਾਮ ਮਹਿਫਲ ਦੇ ਵਿੱਚ ਇੱਕ ਵਾਰ ਫੇਰੀ ਮਾਰ ਚੁੱਕੇ ਨੇ, ਤੇ ਇਸ ਵਾਰ ਦੀ ਫੇਰੀ ਦੇ ਦੌਰਾਨ ਉਹ ਆਪਣੀ ਜਿਹੜੀ ਆ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਮਾਂ ਮਾਂ ਕਹਿੰਦੇ ਦੁਨੀਆਂ ਦਾ ਸਭ ਤੋਂ ਪਿਆਰਾ ਜਿਹੜਾ ਨਾਂ ਹੈ, ਤੇ ਇਸ ਸੰਸਾਰ ਦੀ ਸਾਰੀ ਸਿਰਜਣਾ ਅਸਲ ਵਿੱਚ ਮਾਂ ਰਾਹੀਂ ਹੀ ਹੁੰਦੀ ਹੈ। ਤੇ ਪ੍ਰਭ ਜੋਤ ਪ੍ਰਭ ਜੀ ਮਾਂ ਨਾਲ ਸੰਬੰਧਿਤ ਕਵਿਤਾ ਲੈ ਕੇ ਹਾਜ਼ਰ ਨੇ, ਉਹਨਾਂ ਦਾ ਨਿੱਘਾ ਸਵਾਗਤ ਹੈ।
1: ਸਤਿ ਸ੍ਰੀ ਅਕਾਲ, ਮੈਂ ਪ੍ਰਭਜੋਤ ਪ੍ਰਭ ਹਾਜ਼ਰ ਹਾਂ ਆਪਣੀ ਇੱਕ ਰਚਨਾ ਲੈ ਕੇ, ਜਿਸ ਦਾ ਨਾਮ ਹੈ ਮਾਂ। ਜਦ ਹੱਸਦੀ ਏ, ਜਦ ਟੁਰਦੀ ਏ, ਜਦ ਵਾਂਗ ਹਵਾਵਾਂ ਉੱਡਦੀ ਏ। ਜਦ ਹੱਸਦੀ ਏ, ਜਦ ਟੁਰਦੀ ਏ, ਜਦ ਵਾਂਗ ਹਵਾਵਾਂ ਉੱਡਦੀ ਏ। ਜਦ ਕਲੀਆਂ ਵਾਂਗੂ ਝੂਮੇ ਤੂੰ, ਜਦ ਵਿੱਚ ਬਹਾਰਾਂ ਘੁੰਮੇ ਤੂੰ। ਜਦ ਕਲੀਆਂ ਵਾਂਗੂ ਝੂਮੇ ਤੂੰ, ਜਦ ਵਿੱਚ ਬਹਾਰਾਂ ਘੁੰਮੇ ਤੂੰ। ਤੂੰ ਖਿੜਦੀ ਏ, ਤੂੰ ਫੱਬਦੀ ਏ, ਤੂੰ ਵਾਂਗ ਮੁਹੱਬਤ ਲੱਗਦੀ ਏ। ਤੂੰ ਖਿੜਦੀ ਏ, ਤੂੰ ਫੱਬਦੀ ਏ, ਤੂੰ ਵਾਂਗ ਮੁਹੱਬਤ ਲੱਗਦੀ ਏ। ਜਦ ਰੱਬੀ ਨੂਰ ਝਲਕਦਾ ਏ, ਤੇ ਬੱਚਿਆਂ ਵਾਂਗਰ ਲੱਗਦਾ ਏ। ਜਦ ਰੱਬੀ ਨੂਰ ਝਲਕਦਾ ਏ, ਤੇ ਬੱਚਿਆਂ ਵਾਂਗਰ ਲੱਗਦਾ ਏ। ਤੂੰ ਵਾਂਗ ਪਾਣੀਆਂ ਲਹਿਰਾਈ ਏ, ਤੂੰ ਵਾਂਗ ਪਾਣੀਆਂ ਲਹਿਰਾਈ ਏ, ਤੂੰ ਕੁਦਰਤ ਵਿੱਚ ਸਮਾਈ ਏ। ਤੂੰ ਵਾਂਗ ਪਾਣੀਆਂ ਲਹਿਰਾਈ ਏ, ਤੂੰ ਕੁਦਰਤ ਵਿੱਚ ਸਮਾਈ ਏ। ਤੂੰ ਧਰਤੀ ਏ, ਤੂੰ ਅੰਬਰ ਏ, ਤੂੰ ਧਰਤੀ ਏ, ਤੂੰ ਅੰਬਰ ਏ। ਸਾਰੀ ਮਮਤਾ ਤੇਰੇ ਅੰਦਰ ਏ, ਐ ਮਾਂ ਤੂੰ ਵਾਂਗ ਸਮੁੰਦਰ ਏ, ਐ ਮਾਂ ਤੂੰ ਵਾਂਗ ਸਮੁੰਦਰ ਏ। ਤੇਰੀ ਬੁੱਕਲ ਨਿਗੜੀ ਲੱਗਦੀ ਏ, ਤੇਰੀ ਬੁੱਕਲ ਨਿਗੜੀ ਲੱਗਦੀ ਏ, ਸਾਰੀ ਦੁਨੀਆ ਇਸ ਚੋਂ ਲੱਭਦੀ ਏ। ਤੇਰੀ ਬੁੱਕਲ ਨਿਗੜੀ ਲੱਗਦੀ ਏ, ਸਾਰੀ ਦੁਨੀਆ ਇਸ ਚੋਂ ਲੱਭਦੀ ਏ। ਮਹਿਫੂਜ਼ ਆ ਤੇਰੀਆਂ ਬਾਹਾਂ ਵਿੱਚ, ਮਹਿਫੂਜ਼ ਆ ਤੇਰੀਆਂ ਬਾਹਾਂ ਵਿੱਚ, ਤੂੰ ਛਾਏ ਗਰਮ ਹਵਾਵਾਂ ਵਿੱਚ। ਮਹਿਫੂਜ਼ ਆ ਤੇਰੀਆਂ ਬਾਹਾਂ ਵਿੱਚ, ਤੂੰ ਛਾਏ ਗਰਮ ਹਵਾਵਾਂ ਵਿੱਚ। ਤੂੰ ਮੇਰੇ ਲਈ ਇੱਕ ਮੰਦਰ ਏ, ਐ ਮਾਂ ਤੂੰ ਵਾਂਗ ਸਮੁੰਦਰ ਏ, ਐ ਮਾਂ ਤੂੰ ਵਾਂਗ ਸਮੁੰਦਰ ਏ, ਐ ਮਾਂ ਤੂੰ ਵਾਂਗ ਸਮੁੰਦਰ ਏ। ਧੰਨਵਾਦ ਜੀ।
0: ਪ੍ਰਭ ਜੋਤ ਪ੍ਰਭ ਤੋਂ ਬਾਅਦ ਹੁਣ ਮੈਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸ਼ਹਿਰ ਬੰਗਾ ਤੋਂ ਗੁਰਲੀਨ ਕੌਰ ਨੂੰ ਸੱਦਾ ਦੇਣ ਜਾ ਰਿਹਾ, ਉਹ ਆਣ ਤੇ ਆਪਣੀ ਜਿਹੜੀ ਆ ਰਚਨਾ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਦੇ ਨਾਲ ਸਾਂਝੀ ਕਰਨ। ਗੁਰਲੀਨ ਕੌਰ ਜੀ, ਤੁਹਾਡਾ ਸਵਾਗਤ ਹੈ।
2: ਦੁਆਬਾ ਰੇਡੀਓ ਨੂੰ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਤੁਹਾਡੀ ਆਪਣੀ ਗੁਰਲੀਨ ਕੌਰ ਉਸ ਹੜਤਾਲ ਬਾਰੇ ਦੱਸਣ ਜਾ ਰਹੀ ਹਾਂ, ਜੋ ਕਦੇ ਕਿਸੇ ਨੇ ਸ਼ਾਇਦ ਹੀ ਸੋਚੀ ਹੋਵੇ। ਜ਼ਰਾ ਧਿਆਨ ਖਿੱਚ ਕੇ, ਗਾਵਾਂ ਅਤੇ ਮੱਝਾਂ ਨੇ ਹੜਤਾਲ ਕੀਤੀ ਏ, ਗਾਵਾਂ ਅਤੇ ਮੱਝਾਂ ਨੇ ਹੜਤਾਲ ਕੀਤੀ ਏ। ਪਤਾ ਕਰਨ ਤੇ ਪਤਾ ਲੱਗਾ ਹੈ ਕਿ ਪੂਰੇ ਇੱਕ ਹਫ਼ਤੇ ਦੀ ਹੜਤਾਲ ਕੀਤੀ ਏ। ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੇ ਆਪਣਾ ਦੁੱਧ ਥਣਾਂ 'ਚ ਹੀ ਰੋਕ ਲਿਆ ਏ। ਉਹਨਾਂ ਨੂੰ ਨਹੀਂ ਪਸੰਦ ਪੈਰਾਂ ਵਿੱਚ ਬੇੜੀਆਂ ਕੱਸ ਕੱਸ ਕੇ ਮਸ਼ੀਨਾਂ ਰਾਹੀਂ ਕੱਢਣਾ। ਬੰਦੇ ਨੂੰ ਬੰਦਾ ਬਣ ਕੇ ਚੋਣ ਲਈ ਕਿਹਾ ਗਿਆ ਹੈ। ਜਿਹੜਾ ਇਸ ਤਰ੍ਹਾਂ ਕਰ ਰਿਹਾ ਹੈ, ਸਿਰਫ ਉਸ ਕੋਲ ਹੀ ਦੁੱਧ, ਮੱਖਣ, ਪਨੀਰ ਆਦਿ ਮਹਿੰਗੇ ਭਾਅ ਵਿਕ ਰਿਹਾ ਹੈ। ਬਾਕੀ ਸਾਰੇ ਹੱਥ ਮਲਦੇ ਨਜ਼ਰ ਆ ਰਹੇ ਨੇ, ਮਿੰਨਤਾਂ ਕਰ ਰਹੇ ਹਨ, ਪਰ ਗਾਵਾਂ ਅਤੇ ਮੱਝਾਂ ਨੇ ਸਾਫ਼ ਇਨਕਾਰ ਕੀਤਾ ਹੈ। ਉਹਨਾਂ ਦੀਆਂ ਮੰਗਾਂ ਆਪਣੇ ਪਰਿਵਾਰ ਨਾਲ ਰਹਿਣਾ, ਆਪਣੇ ਬੱਚਿਆਂ ਨੂੰ ਦੁੱਧ ਚੰਗਾਉਣਾ, ਜਦੋਂ ਦੁੱਧ ਬੰਦ ਹੋ ਜਾਏ ਲਵਾਰਿਸਾਂ ਵਾਂਗ ਨਾ ਛੱਡਣ ਦੀ ਮੰਗ ਉਹ ਅਜੇ ਵੀ ਕਰ ਰਹੇ ਨੇ। ਇਹ ਕਦੋਂ ਬੰਦ ਹੋਵੇਗੀ, ਇਸ ਦਾ ਅੰਦਾਜ਼ਾ ਕਿਸੇ ਨੂੰ ਨਹੀਂ ਹੈ। ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡੇ ਸਾਰਿਆਂ ਦਾ ਧੰਨਵਾਦ।
0: ਕਵਿਤਾ ਲਿਖਣਾ ਪਿਆਰੇ ਸਰੋਤਿਓ ਕੋਈ ਸੌਖਾ ਕੰਮ ਨਹੀਂ, ਤੇ ਕਵਿਤਾ ਨੂੰ ਲਿਖ ਕੇ ਫਿਰ ਸਰੋਤਿਆਂ ਦੇ ਵਿੱਚ ਸੰਚਾਰਨਾ, ਸਰੋਤਿਆਂ ਦੇ ਵਿੱਚ ਲੈ ਕੇ ਜਾਣਾ ਤੇ ਉਹਨਾਂ ਦੇ ਦਿਲਾਂ ਦੇ ਵਿੱਚ ਧੱਸ ਜਾਣਾ, ਯਾਨੀ ਕਿ ਉਹਨਾਂ ਦੇ ਦਿਲਾਂ ਦੇ ਉੱਤੇ ਰਾਜ ਕਰਨਾ, ਜਿਹੜਾ ਆ ਉਹ ਬਿਰਲਾ ਬਿਰਲਾ ਸ਼ਾਇਰ ਜਿਹੜਾ ਕਰ ਸਕਦਾ ਏ, ਤੇ ਸਾਡੀ ਸ਼ਾਇਰਾ ਜਿਹੜੀ ਹੁਣ ਸਾਡੀ ਕਾਮ ਮਹਿਫਲ ਦੇ ਵਿੱਚ ਆ ਰਹੀ ਹੈ, ਸਾਡੀਆਂ ਕਾਮ ਮਹਿਫਲਾਂ ਦੇ ਵਿੱਚ ਅਕਸਰ ਆਉਂਦੀ ਰਹਿੰਦੀ ਹੈ, ਮੇਰੀ ਮੁਰਾਦੇ ਲਖਵਿੰਦਰ ਕੌਰ ਲੱਕੀ ਜੀ ਤੋਂ, ਤੇ ਜਿਨ੍ਹਾਂ ਨੂੰ ਵਧੀਆ ਕਵਿਤਾ ਲਿਖਣ ਦਾ ਵੀ ਸ਼ੌਕ ਏ ਤੇ ਆਪਣੀ ਕਵਿਤਾ ਨੂੰ ਸਰੋਤਿਆਂ ਤੱਕ ਲਿਜਾਣ ਦਾ ਜਿਹੜਾ ਗੁਰ ਵੀ ਆਉਂਦਾ ਏ। ਲਖਵਿੰਦਰ ਕੌਰ ਲੱਕੀ ਜੀ, ਤੁਹਾਡਾ ਨਿੱਘਾ ਸਵਾਗਤ ਹੈ।
3: ਗਜ਼ਲ ਹਾਜ਼ਰ ਹੈ ਜੀ।